ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਵੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

0: ದ್ವಾಪರ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ। ਦੋਸਤੋ, ਗੱਲਾਂ ਬਾਤਾਂ ਕਰਨ ਦੇ ਲਈ ਤੁਹਾਡੇ ਵਿਚਕਾਰ ਫਿਰ ਤੋਂ ਹਾਜ਼ਰ ਹਾਂ। ਹੁਣ ਤੋਂ ਲੈ ਕੇ ਤਕਰੀਬਨ 2 ਸਵਾ 2 ਘੰਟੇ ਤੱਕ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਦੇਸ਼ ਵਿਦੇਸ਼ ਦੀਆਂ ਖ਼ਬਰਾਂ, ਹੋਰ ਸਾਰਾ ਸਿਲਸਿਲਾ, ਦੁਨੀਆਦਾਰੀ ਦੀਆਂ ਗੱਲਾਂ ਤੇ ਜਜ਼ਬਾਤਾਂ ਦੇ ਨਾਲ ਭਰਪੂਰ ਪ੍ਰੋਗਰਾਮ ਤੇ ਤੁਹਾਡਾ ਵੀ ਇੰਤਜ਼ਾਰ ਨਾਲ ਦੀ ਨਾਲ ਰਹੇਗਾ ਤੇ ਗੱਲਾਂ ਬਾਤਾਂ ਕਰਨ ਦੇ ਲਈ ਖੁੱਲੀਆਂ ਗੱਲਾਂ ਬਾਤਾਂ ਵੀ ਨਾਲ ਨਾਲ ਚੱਲਣਗੀਆਂ ਤੇ ਵਿਰਸੇ ਵਿਰਾਸਤ ਦੀ ਬਾਤ ਪਾਉਣ ਦੀ ਵੀ ਨਾਲ ਕੋਸ਼ਿਸ਼ ਜਿਹੜੀ ਰਹੇਗੀ। ਸਟੂਡੀਓ ਦਾ ਨੰਬਰ +358 44 976 1962 ਸਟੂਡੀਓ ਦਾ ਨੰਬਰ ਹੈ ਤੇ ਦੁਨੀਆਂ ਦੇ ਕਿਸੇ ਵੀ ਕੋਨੇ ਤੋਂ ਕਾਲ ਕਰਕੇ ਤੁਸੀਂ ਨਾਲ ਜੁੜ ਸਕਦੇ ਹੋ। 15-20 ਮਿੰਟ ਤੱਕ ਜਿਹੜੀ ਕਾਲ ਲਾਈਨ ਖੋਲ੍ਹ ਦਿੱਤੀ ਜਾਵੇਗੀ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਅੰਦਾਜ਼ ਤੇ ਆਵਾਜ਼ ਜਿਹੜੀ ਹੈ ਵਧੀਆ ਤਰੀਕੇ ਦੇ ਨਾਲ ਪਹੁੰਚ ਰਹੀ ਹੋਵੇਗੀ। ਬਾਕੀ ਤੁਸੀਂ ਕਮੈਂਟ ਦੇ ਰਾਹੀਂ ਜ਼ਰੂਰ ਦਰੁਸਤ ਕਰਾ ਦਿਓ ਤੇ ਬਹੁਤ ਸਾਰੀਆਂ ਜਿਹੜੀਆਂ ਨੇ ਖ਼ਬਰਾਂ ਜਿਹੜੀਆਂ ਨੇ ਆ ਰਹੀਆਂ ਨੇ ਪੰਜਾਬ ਤੋਂ ਲੈ ਕੇ ਦੇਸ਼ਾਂ ਵਿਦੇਸ਼ਾਂ ਤੱਕ, ਚੀਨ, ਅਮਰੀਕਾ, ਈਰਾਨ, ਭਾਰਤ ਤੇ ਬਹੁਤ ਸਾਰਾ ਸਿਲਸਿਲਾ ਜਿਹੜਾ ਛਿੜਿਆ ਹੋਇਆ ਸਿਆਸੀ ਜਾਂ ਕਹਿ ਲਓ ਕਿ ਜੋ ਮਹਿੰਗਾਈ ਦਾ ਦੌਰ ਚੱਲ ਰਿਹਾ ਆਲੇ ਦੁਆਲੇ ਦੇ ਵਿੱਚ ਚਿੰਤਾ ਦੇ ਵਿਸ਼ੇ ਜਿਹੜੇ ਨੇ ਬਣੇ ਹੋਏ ਨੇ ਪੂਰੀ ਦੁਨੀਆਂ ਦੇ ਵਿੱਚ ਤੇ ਉਨ੍ਹਾਂ ਦਾ ਜ਼ਿਕਰ ਵੀ ਕਰਾਂਗੇ। ਬ੍ਰਿਕਸ ਦੀ ਜਿਹੜੀ ਹੈ ਬੈਠਕ ਜਿਹੜੀ ਚੱਲ ਰਹੀ ਹੈ 2 ਦਿਨਾਂ ਦੀ, ਉਹਦੇ ਵਿੱਚ ਇੱਕ ਪਾਸੇ ਟਰੰਪ ਸਾਹਿਬ ਪਹੁੰਚੇ ਹੋਏ ਨੇ ਚਾਈਨਾ ਦੇ ਵਿੱਚ ਤੇ ਦੂਸਰੇ ਪਾਸੇ ਈਰਾਨ ਤੇ ਰਸ਼ੀਆ ਜਿਹੜੇ ਨੇ ਭਾਰਤ ਦੇ ਨਾਲ ਬੈਠ ਕੇ ਜਿਹੜੀ ਗੱਲਬਾਤ ਬ੍ਰਿਕਸ ਦੇ ਨਾਲ ਮੁੱਦਿਆਂ ਦੇ ਉੱਤੇ ਕਰ ਰਹੇ ਨੇ। ਅੰਮ੍ਰਿਤਪਾਲ ਹੋਣਾ ਦੇ ਉੱਤੇ ਦੋਸ਼ ਜਿਹੜੇ ਤੈਅ ਹੋਏ ਨੇ, ਜੋ ਪਿਛਲੇ ਦਿਨਾਂ ਦੇ ਵਿੱਚ ਥਾਣੇ ਦਾ ਮਾਮਲਾ ਸੀਗਾ ਤੇ ਯੁੱਧ ਨਸ਼ਾ ਵਿਰੁੱਧ ਉਹਦੇ ਵਿੱਚ ਸਰਕਾਰ ਜਿਹੜੀ ਹੈ ਉਹਦੇ ਤੋਂ ਜਵਾਬਦੇਹੀ ਮੰਗੀ ਆ। 82 FIR ਇੱਕੋ ਹੀ ਥਾਣੇ ਦੇ ਵਿੱਚ ਉਹ ਚਰਚਾ ਦਾ ਵਿਸ਼ਾ ਬਣ ਚੁੱਕੀਆਂ ਨੇ, ਸੂ ਮੋਟੋ ਜਿਹੜਾ ਕੋਰਟ ਹਾਈ ਕੋਰਟ ਨੇ ਲਿਆ। ਇਸੇ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਚਰਚਾ ਦਾ ਵਿਸ਼ਾ ਫਿਰ ਬਣ ਗਿਆ ਕਿ ਹੋਵੇਗੀ ਸੋਧ ਬੇਅਦਬੀ ਬਿੱਲ ਦੇ ਵਿੱਚ ਹੋਣ ਦਾ ਜਿਹੜੀ ਸੰਭਾਵਨਾ ਨਜ਼ਰ ਆ ਰਹੀ ਹੈ ਤੇ ਉਹ ਹੋਰ ਸਾਰੇ ਮੁੱਦੇ ਜਿਹੜੇ ਨੇ। ਇਸੇ ਤਰ੍ਹਾਂ ਅਮਰੀਕਾ ਜਿਹੜਾ ਕਿਤੇ ਨਾ ਕਿਤੇ ਵਿਚੋਲਾ ਜਿਹੜਾ ਭਾਲ ਰਿਹਾ ਕਿ ਈਰਾਨ ਦੇ ਨਾਲ ਕਿਤੇ ਜੰਗ ਬੰਦੀ ਜਾਂ ਇਹ ਸਾਰੀ ਸਮਾਪਤ ਹੋਵੇ, ਕਿਉਂਕਿ ਆਰਥਿਕਤਾ ਜਿਹੜੀ ਹੈ ਉੱਥੇ ਵੀ ਅਮਰੀਕਾ ਦੇ ਵਿੱਚ ਵੀ ਡਾਵਾਂਡੋਲ ਹੋ ਚੁੱਕੀ ਹੈ। ਤੇ ਅੱਜ ਦੋਸਤੋ 14 ਮਈ 2026 ਦਾ ਦਿਹਾੜਾ ਤੇ ਵੀਰਵਾਰ ਵਾਲਾ ਦਿਨ ਹੈ ਜਿਸ ਦੇ ਵਿੱਚ ਗੱਲਾਂ ਬਾਤਾਂ ਆਪਾਂ ਕਰਦੇ ਹਾਂ ਕੁਝ ਹੀ ਪਲਾਂ ਤੱਕ ਤੇ ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਦੇ ਹਾਂ। ਫਿਨਲੈਂਡ ਦੀਆਂ ਘੜੀਆਂ ਦੇ ਮੁਤਾਬਕ ਸਮਾਂ ਤੇ ਸਥਿਤੀ ਇਸ ਵਕਤ ਸ਼ਾਮ ਦੇ 7:08 ਦਾ ਸਮਾਂ ਹੈ ਤੇ ਲੋ ਫਿਰ ਆਗਾਜ਼ ਕਰਦੇ ਹਾਂ ਆਪਾਂ ਅੱਜ ਦੇ ਵਿਚਾਰ ਦੇ ਨਾਲ ਤੁਹਾਡੇ ਨਾਲ ਤੇ ਅੱਜ ਦਾ ਵਿਚਾਰ ਕੀ ਕਹਿੰਦਾ ਹੈ। ਹੋਰ ਸਾਰੇ ਦੋਸਤਾਂ ਨੂੰ ਬੇਨਤੀ ਹੈ ਕਿ ਜੇ ਪ੍ਰੋਗਰਾਮ ਚੰਗਾ ਲੱਗਦਾ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਜਿਹੜਾ ਪ੍ਰੋਗਰਾਮ ਅੱਗੇ ਤੋਂ ਅੱਗੇ ਸਾਂਝਾ ਕਰ ਦਿਆ ਕਰੋ ਤਾਂ ਕਿ ਹੋਰ ਸੱਜਣ ਮਿੱਤਰ ਦੋਸਤ ਜਿਹੜੇ ਨੇ ਨਾਲ ਸ਼ਮੂਲੀਅਤ ਕਰ ਸਕਣ। ਤੇ ਨਾਲ ਦੀ ਨਾਲ ਉਹਨਾਂ ਦੋਸਤਾਂ ਦਾ ਵੀ ਸ਼ੁਕਰੀਆ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ। ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਤੇ ਬਲਵੀਰ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ। ਤੇ ਦੋਸਤੋ ਅੱਜ ਖਿਆਸ ਦਿਹਾੜੇ ਦੇ ਉੱਤੇ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਪਿਛਲੇ ਦਿਨਾਂ 'ਚ ਕੱਲ੍ਹ ਮੈਂ ਕਰਨੀ ਚਾਹੁੰਦਾ ਸੀ ਪਰ ਰਹਿ ਗਏ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਹੋਣਾ ਦਾ ਜ਼ਿਕਰ ਕਰਨਾ ਪੈਂਦਾ ਹੈ ਤੇ ਜਿਨ੍ਹਾਂ ਨੇ ਜ਼ਮੀਨਾਂ ਦੇ ਹੱਕ ਤੇ ਆ ਜੋ ਕੁਝ ਵੀ ਉਹਨਾਂ ਨੇ ਲੈ ਕੇ ਦਿੱਤੇ ਮੱਥਾ ਲਾਇਆ ਉਸ ਸਮੇਂ ਦੀਆਂ ਹਕੂਮਤਾਂ ਦੇ ਨਾਲ ਤੇ ਉਹਨਾਂ ਦਾ ਜ਼ਿਕਰ ਵੀ ਕਰਾਂਗੇ ਅੱਗੇ ਜਾ ਕੇ ਤੇ ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਨ ਦੀ ਆਪਾਂ ਕੋਸ਼ਿਸ਼ ਕਰਦੇ ਹਾਂ। ਤੇ ਦੋਸਤੋ ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਦੇ ਹਾਂ 14 ਮਈ ਦਾ ਦਿਹਾੜਾ। ਕਹਿੰਦੇ ਮਨੁੱਖ ਦੇ ਹੱਥੋਂ ਮਨੁੱਖ ਦੀ ਲੁੱਟ ਰੁਕਣ ਤੋਂ ਬਿਨਾਂ ਆਜ਼ਾਦੀ ਕੋਈ ਮਾਇਨੇ ਨਹੀਂ ਰੱਖਦੀ, ਸ਼ਹੀਦ ਭਗਤ ਸਿੰਘ ਉਹਨਾਂ ਦੇ ਸ਼ਬਦ ਨੇ। 14 ਮਈ 1796 ਚੇਚਕ ਦੀ ਜਿਹੜੀ ਬਿਮਾਰੀ ਦਾ ਪਹਿਲਾ ਟੀਕਾ ਜਿਹੜਾ ਸੀ 8 ਸਾਲਾਂ ਜੇਮਸ ਫਿਲਪ ਨਾਂ ਦੇ ਬੱਚੇ ਨੂੰ ਲਾਇਆ ਗਿਆ ਸੀ ਜੋ ਸਫਲਤਾ ਭਰਪੂਰ ਜਿਹੜਾ ਉਹ ਕਾਮਯਾਬ ਹੋਏ ਸੀ ਤੇ ਉਸ ਤੋਂ ਬਾਅਦ ਫਿਰ ਇਹ ਟੀਕਾਕਰਨ ਦਾ ਜਿਹੜਾ ਕੰਮ ਸ਼ੁਰੂ ਹੋ ਗਿਆ। 1904 ਦੇ ਵਿੱਚ ਅਮਰੀਕਾ ਦੇ ਸ਼ਹਿਰ ਸੇਂਟ ਲੂਈਸ ਦੇ ਵਿੱਚ ਤੀਜੀਆਂ ਓਲੰਪਿਕ ਖੇਡਾਂ ਹੋਈਆਂ ਜਿਸ ਦੇ ਵਿੱਚ 13 ਦੇਸ਼ਾਂ ਨੇ ਭਾਗ ਲਿਆ ਪਰ 1896 ਦੇ ਵਿੱਚ ਕੁਝ ਦੇਸ਼ਾਂ ਦੀਆਂ ਖੇਡਾਂ ਨਾਲ ਓਲੰਪਿਕ ਖੇਡਾਂ ਦੀ ਸ਼ੁਰੂਆਤ ਜਿਹੜੀ ਹੋ ਚੁੱਕੀ ਸੀ। 1908 ਦੇ ਵਿੱਚ ਅਮਰੀਕਾ ਦੇ ਰਾਈਟ ਬ੍ਰਦਰਜ਼ ਉਹਨਾਂ ਨੇ ਆਪਣੇ ਤੋਂ ਇਲਾਵਾ ਹੋਰ ਵਿਅਕਤੀਆਂ ਨੂੰ ਹਵਾਈ ਜਹਾਜ਼ਾਂ ਦਾ ਸਫ਼ਰ ਕਰਵਾਇਆ। 1982 ਦੇ ਵਿੱਚ ਆਲ ਇੰਡੀਆ ਰੇਡੀਓ ਨੂੰ ਆਕਾਸ਼ਵਾਣੀ ਦਾ ਨਾਂ ਜਿਹੜਾ ਸੀ ਦੇ ਦਿੱਤਾ ਗਿਆ ਅੱਜ ਦੇ ਦਿਹਾੜੇ ਦੇ ਉੱਤੇ। 1984 ਦੇ ਵਿੱਚ ਫੇਸਬੁੱਕ ਦੇ ਸੰਸਥਾਪਕ ਮਾਰਕ ਏਲੀਅਟ ਮਾਰਕ ਜ਼ੁਕਰਬਰਗ ਦਾ ਜਿਹੜਾ ਜਨਮ ਹੋਇਆ ਦੁਨੀਆਂ ਦਾ ਸਭ ਤੋਂ ਛੋਟੀ ਉਮਰ ਦਾ 23 ਸਾਲਾਂ ਦੇ ਵਿੱਚ ਅਰਬਪਤੀ ਉਹ ਬਣ ਗਿਆ। ਇਸੇ ਤਰ੍ਹਾਂ 1857 ਦਾ ਜ਼ਿਕਰ ਕਰਦੇ ਹਾਂ, ਦਾ ਦਿੱਲੀ ਗਦਰ, ਉਹਦਾ ਜ਼ਿਕਰ ਕਰਨਾ ਬਣਦਾ ਤੇ ਅੱਗੇ ਵਧਦੇ ਆ ਤੇ ਨਾਲ ਦੀ ਨਾਲ ਬਾਬਾ ਬੰਦਾ ਸਿੰਘ ਬਹਾਦਰ ਹੋਣਾ ਦੀ ਬਾਤ ਪਾਉਣ ਦੀ ਵੀ ਕੋਸ਼ਿਸ਼ ਅੱਜ ਰਹੇਗੀ ਆਖਰ ਦੇ ਵਿੱਚ ਤੇ ਹੋਰ ਸਾਰਾ ਸਿਲਸਿਲਾ ਚਲਾਉਂਦੇ ਆ। ਪਰ ਸਭ ਤੋਂ ਪਹਿਲਾਂ ਗੱਲ ਕਰਦੇ ਆ 1857 ਦਾ ਦਿੱਲੀ ਗਦਰ। 11 ਮਈ ਜੋ ਲੰਘ ਕੇ ਗਈ ਹੈ ਪਿਛਲੇ ਦਿਨਾਂ ਚ, 1857 ਨੂੰ ਸੋਮਵਾਰ ਦੇ ਦਿਨ ਨੂੰ ਪਿਛਲੇ ਦਿਨਾਂ ਦੇ ਵਿਚ ਜੋ ਬੀਤ ਗਏ ਨੇ, 7 ਵਜੇ ਬਾਦਸ਼ਾਹ ਬਹਾਦਰ ਸ਼ਾਹ ਜਫਰ ਲਾਲ ਕਿਲੇ ਦੇ ਵਿਚ ਨਦੀ ਦੇ ਸਾਹਮਣੇ ਤਸਬੀਹ ਖਾਨੇ ਦੇ ਵਿਚ ਜਿਹੜਾ ਸੀ ਸਵੇਰ ਦੀ ਨਮਾਜ਼ ਪੜ੍ਹ ਕੇ ਹਟੇ ਸਨ ਕਿ ਉਨ੍ਹਾਂ ਨੂੰ ਜਿਹੜਾ ਸੀ ਜਮਨਾ ਪੁਲ, ਜਿਹੜਾ ਜਮਨਾ ਦਾ ਪੁਲ, ਉਹਦੇ ਕੋਲ ਟੋਲ ਹਾਊਸ ਦੇ ਵਿਚ ਧੂੰਆਂ ਉੱਠਦਾ ਹੋਇਆ ਦਿਖਾਈ ਦਿੱਤਾ ਤਾਂ ਉਨ੍ਹਾਂ ਨੇ ਤੁਰੰਤ ਇਸ ਦਾ ਜਿਹੜਾ ਸੀ ਪਤਾ ਲਗਾਉਣ ਦੇ ਲਈ ਆਪਣੇ ਹਰਕਾਰੇ ਨੂੰ ਜਿਹੜਾ ਭੇਜਿਆ ਤੇ ਹੁਣ ਉੱਥੇ ਜਿਹੜਾ ਟੋਲ ਪਲਾਜ਼ਾ ਹੈਗਾ ਜਾਂ ਟੋਲ ਹਾਊਸ ਹੈਗਾ ਆ ਉਹਦੀ ਗੱਲ ਕਰ ਰਹੇ ਹਾਂ। ਵੈਸੇ ਤਾਂ ਇਹ ਗੱਲਬਾਤ ਜਿਹੜੀ 1857 ਦੇ ਗਦਰ ਦੀ ਹੈ। ਉਥੋਂ ਧੂੰਆਂ ਉੱਠਦਾ ਦੇਖਿਆ ਗਿਆ ਤਾਂ ਉਨ੍ਹਾਂ ਨੇ ਕੁਝ ਬੰਦੇ ਭੇਜੇ ਤੇ ਪ੍ਰਧਾਨ ਮੰਤਰੀ ਹਕੀਮ ਹਸਾ ਨੂੰ ਲਾ ਖਾਂ ਨੇ ਤੇ ਕਿਲੇ ਦੀ ਸੁਰੱਖਿਆ ਦੇ ਲਈ ਜਿੰਮੇਵਾਰੀ ਕੈਪਟਨ ਡਗਲਸ ਨੂੰ ਜੀ ਜਿਹੜੀ ਸੀ ਉਹ ਵੀ ਤੁਰੰਤ ਤਲਬ ਕਰ ਲਿਆ ਸੀ। ਉਥੇ ਉਧਰ ਹਰਕਾਰੇ ਨੇ ਆ ਕੇ ਦੱਸਿਆ ਸੀ ਕਿ ਅੰਗਰੇਜ਼ੀ ਸੈਨਾ ਦੀ ਵਰਦੀ ਦੇ ਵਿਚ ਸਵਾਰ ਕੁਝ ਭਾਰਤੀ ਜਿਹੜੇ ਨੇ ਨੰਗੀਆਂ ਤਲਵਾਰਾਂ ਲੈ ਕੇ ਜਿਹੜੇ ਨੇ ਉਨ੍ਹਾਂ ਦੇ ਨਾਲ ਜਮਨਾ ਪੁਲ ਨੂੰ ਪਾਰ ਕਰ ਚੁੱਕੇ ਨੇ ਤੇ ਉਨ੍ਹਾਂ ਨੇ ਨਦੀ ਦੇ ਪੂਰਬੀ ਕਿਨਾਰੇ ਦੇ ਉੱਤੇ ਬਣੇ ਟੋਲ ਹਾਊਸ ਨੂੰ ਅੱਗ ਲਾ ਕੇ ਲੁੱਟ ਲਿਆ। ਇਹ ਸੁਣਦਿਆਂ ਹੀ ਬਾਦਸ਼ਾਹ ਨੇ ਕਿਲੇ ਦੇ ਸਾਰੇ ਦਰਵਾਜ਼ੇ ਬੰਦ ਕਰਵਾ ਦਿੱਤੇ ਤੇ ਹੁਕਮ ਦਿੱਤਾ। ਸ਼ਾਮ ਨੂੰ 4 ਵਜੇ ਦੇ ਕਰੀਬ ਬਾਗੀਆਂ ਦੇ ਆਗੂ ਨੇ ਜਿਹੜਾ ਸੀ ਬਾਦਸ਼ਾਹ ਦੇ ਕੋਲ ਸੁਨੇਹਾ ਭੇਜਿਆ ਕਿ ਉਹ ਮਿਲਣਾ ਚਾਹੁੰਦੇ ਨੇ। ਉਹ ਦੀਵਾਨੇ ਖਾਸ ਦੇ ਜਿਹੜੇ ਹਾਤੇ ਦੇ ਵਿਚ ਇਕੱਠੇ ਹੁੰਦੇ ਆ ਤੇ ਆਪਣੀਆਂ ਬੰਦੂਕਾਂ ਤੇ ਪਿਸਤੌਲਾਂ ਦੇ ਨਾਲ ਹਵਾਈ ਫਾਇਰ ਕਰਨ ਲੱਗ ਪੈਂਦੇ ਆ। ਉਸ ਟਾਈਮ ਬਾਦਸ਼ਾਹ ਦੀ ਹਾਲਤ ਬਹੁਤ ਤਰਸਯੋਗ ਸੀ। ਕੁਝ ਦੇਰ ਚੁੱਪ ਰਹਿਣ ਤੋਂ ਬਾਅਦ ਬਾਦਸ਼ਾਹ ਜ਼ਫਰ ਨੇ ਕਿਹਾ ਕਿ ਮੇਰੇ ਵਰਗੇ ਬਜ਼ੁਰਗ ਆਦਮੀ ਦੀ ਇੰਨੀ ਬੇਇੱਜ਼ਤੀ ਕਿਉਂ ਕੀਤੀ ਜਾ ਰਹੀ ਹੈ? ਇਸ ਸ਼ੋਰ ਸ਼ਰਾਬੇ ਦੀ ਵਜ੍ਹਾ ਕੀ ਹੈ? ਮੇਰੀ ਜ਼ਿੰਦਗੀ ਦਾ ਸੂਰਜ ਤਾਂ ਕਹਿੰਦੇ ਪਹਿਲਾਂ ਹੀ ਜਿਹੜਾ ਢਲ ਚੁੱਕਿਆ। ਇਹ ਮੇਰੀ ਜ਼ਿੰਦਗੀ ਹੈ ਤੇ ਆਖਰੀ ਦਿਨ ਨੇ। ਇਨ੍ਹਾਂ ਦਿਨਾਂ ਦੇ ਵਿਚ ਮੈਂ ਇਕੱਲਾ ਰਹਿਣਾ ਚਾਹੁੰਦਾ। ਪ੍ਰਧਾਨ ਮੰਤਰੀ ਜਿਹੜਾ ਸੀ ਉਸ ਸਮੇਂ ਦਾ ਅਹਾਸਾ ਨੂੰ ਲਾ ਖਾਂ ਨੇ ਸਿਪਾਹੀਆਂ ਨੂੰ ਕਿਹਾ, ਤੁਸੀਂ ਅੰਗਰੇਜ਼ਾਂ ਦੇ ਲਈ ਕੰਮ ਕਰਦੇ ਹੋ, ਹਰ ਮਹੀਨੇ ਇੱਕ ਬੱਝੀ ਹੋਈ ਤਨਖਾਹ ਲੈਣ ਦੀ ਆਦੀ ਹੋ ਚੁੱਕੇ ਹੋ, ਪਰ ਬਾਦਸ਼ਾਹ ਦੇ ਕੋਲ ਕੋਈ ਖਜ਼ਾਨਾ ਨਹੀਂ, ਉਹ ਤੁਹਾਨੂੰ ਤਨਖਾਹ ਕਿੱਥੋਂ ਦੇਣਗੇ? ਸਿਪਾਹੀਆਂ ਨੇ ਕਿਹਾ ਕਿ ਅਸੀਂ ਮੁਲਕ ਦਾ ਪੈਸਾ ਤੁਹਾਡੇ ਖਜ਼ਾਨੇ ਦੇ ਵਿਚ ਲੈ ਆਵਾਂਗੇ। ਤਾਂ ਬਾਦਸ਼ਾਹ ਜਫਰ ਨੇ ਕਿਹਾ, ਨਾ ਤਾਂ ਸਾਡੇ ਕੋਲ ਫੌਜੀ ਨੇ ਤੇ ਨਾ ਹੀ ਹਥਿਆਰ ਨੇ ਤੇ ਨਾ ਹੀ ਪੈਸਾ। ਤਾਂ ਸਿਪਾਹੀਆਂ ਨੇ ਕਿਹਾ, ਸਾਨੂੰ ਸਿਰਫ ਆਪ ਜੀ ਦਾ ਸਹਿਯੋਗ ਚਾਹੀਦਾ, ਅਸੀਂ ਸਾਰਾ ਕੁਝ ਤੁਹਾਡੇ ਲਈ ਲੈ ਆਵਾਂਗੇ, ਫਿਕਰ ਨਾ ਕਰੋ, ਬਸ ਸਹਿਯੋਗ ਕਰੋ। ਬਾਦਸ਼ਾਹ ਜਫਰ ਥੋੜੀ ਦੇਰ ਚੁੱਪ ਰਹਿ ਗਿਆ, ਚੁੱਪ ਚਪੀਤਾ ਹੋ ਗਿਆ। ਤੁਰੰਤ ਫੈਸਲਾ ਨਾ ਲੈ ਸਕਣ ਦੇ ਕਾਰਨ ਉਨ੍ਹਾਂ ਦੀ ਜਿਹੜੀ ਸੀ ਸ਼ਖਸੀਅਤ ਦੇ ਵਿਚ ਬਹੁਤ ਵੱਡਾ ਨੁਕਸ ਸੀ। ਪਰ ਉਸ ਦਿਨ ਜਿਹੜਾ ਸੀ ਬਾਦਸ਼ਾਹ ਨੇ ਫੈਸਲਾ ਲੈਣ ਦੇ ਵਿਚ ਦੇਰ ਨਹੀਂ ਕੀਤੀ ਤੇ ਤੁਰੰਤ ਹਾਂ ਕਹਿ ਦਿੱਤੀ ਤੇ ਉਸ ਕੁਰਸੀ ਦੇ ਉੱਤੇ ਬੈਠ ਗਿਆ। ਸਾਰੇ ਸਿਪਾਹੀਆਂ ਨੇ ਉਨ੍ਹਾਂ ਦੇ ਕੋਲ ਆ ਕੇ ਵਾਰੀ ਵਾਰੀ ਦੇ ਨਾਲ ਸਿਰ ਝੁਕਾਇਆ ਉਨ੍ਹਾਂ ਮੂਹਰੇ ਤੇ ਉਨ੍ਹਾਂ ਨੇ ਸਾਰਿਆਂ ਦੇ ਸਿਰ ਉੱਪਰ ਹੱਥ ਰੱਖਿਆ। ਕੁਝ ਸਿਪਾਹੀਆਂ ਨੇ ਕਿਲੇ ਦੇ ਕਮਰਿਆਂ ਦੇ ਵਿਚ ਰਿਹਾਇਸ਼ ਕਰ ਲਈ ਤੇ ਕੁਝ ਨੇ ਦੀਵਾਨੇ ਖਾਸ ਦੇ ਵਿਚ ਆਪਣੇ ਬਿਸਤਰੇ ਵਿਛਾ ਲਏ। ਬਾਦਸ਼ਾਹ ਜਫਰ ਨਾ ਤਾਂ ਇੰਨੇ ਵੱਡੇ ਲਸ਼ਕਰ ਨੂੰ ਕਾਬੂ ਦੇ ਵਿਚ ਰੱਖ ਸਕਦੇ ਸਨ ਤੇ ਨਾ ਹੀ ਉਨ੍ਹਾਂ ਦਾ ਇੰਤਜ਼ਾਮ ਕਰ ਸਕਦੇ ਸਨ। ਲਿਹਾਜ਼ਾ ਉਹ ਖੁਦ ਲਸ਼ਕਰ ਦੇ ਜਿਹੜੇ ਸੀ ਕਾਬੂ ਦੇ ਵਿਚ ਆ ਗਏ। ਇੱਕ ਪੁਰਾਣੇ ਸਿੰਘਾਸਨ ਨੂੰ ਝਾੜ ਪੂੰਝ ਕੇ ਬਾਹਰ ਕੱਢਿਆ ਗਿਆ ਤੇ ਬਾਦਸ਼ਾਹ ਜਫਰ ਨੇ ਕੁਝ ਸੈਨਿਕ ਅਫਸਰਾਂ ਦੇ ਉੱਤੇ ਤੇ ਅਮੀਰਾਂ ਨੂੰ ਖਿਤਾਬ ਦਿੱਤੇ। ਬਾਦਸ਼ਾਹ ਦੇ ਨਾਮ ਦੇ ਸਿੱਕੇ ਢਾਲੇ ਜਾਣ ਲੱਗ ਪਏ ਤੇ ਫਿਰ ਇੱਕ ਤੋਪ ਦੇ ਚਲਾਏ ਜਾਣ ਦੀ ਆਵਾਜ਼ ਸੁਣਾਈ ਦਿੱਤੀ। ਦਿੱਲੀ ਦੇ ਲੋਕਾਂ ਨੇ ਫਿਰ ਠੰਡਾ ਉਹਦਾ ਸਵਾਗਤ ਕੀਤਾ। ਸ਼ੁਰੂ ਦੇ ਵਿਚ ਦਿੱਲੀ ਵਾਸੀਆਂ ਨੇ ਖੁਸ਼ ਹੋ ਕੇ ਇਨ੍ਹਾਂ ਦਾ ਸਵਾਗਤ ਨਹੀਂ ਕੀਤਾ ਸੀ, ਸਗੋਂ ਕੁਝ ਹਲਕਿਆਂ ਦੇ ਵਿਚ ਤਾਂ ਇੱਥੋਂ ਤੱਕ ਕਿ ਬਾਦਸ਼ਾਹ ਜਫਰ ਦੇ ਨਜ਼ਦੀਕੀ ਲੋਕਾਂ ਨੇ ਵੀ ਇਸ ਦਾ ਜਿਹੜਾ ਵਿਰੋਧ ਕੀਤਾ ਸੀ। ਇਹ ਬਾਗੀ ਬਾਦਸ਼ਾਹ ਨਾਲ ਵੀ ਬਣਦੇ ਸਨਮਾਨ ਦੇ ਨਾਲ ਪੇਸ਼ ਨਹੀਂ ਸੀ ਆਉਂਦੇ ਸੀ, ਸਨਮਾਨ ਨਹੀਂ ਕਰਦੇ ਸੀ, ਗੱਲ ਗੱਲ ਦੇ ਉੱਤੇ ਕਾਇਦੇ ਕਾਨੂੰਨ ਤੋੜਦੇ। ਦਰਬਾਰ ਦੇ ਲੋਕਾਂ ਦੀ ਨਾਰਾਜ਼ਗੀ ਸੀ ਕਿ ਉਹ ਦਰਬਾਰ ਦੇ ਵਿਚ ਜਾਣ ਤੋਂ ਪਹਿਲਾਂ ਆਪਣੇ ਜੁੱਤੇ ਤੱਕ ਨਹੀਂ ਲਾਉਂਦੇ ਨੇ ਤੇ ਬਾਦਸ਼ਾਹ ਦੇ ਸਾਹਮਣੇ ਵੀ ਹਥਿਆਰ ਜਿਹੜਾ ਲੈ ਕੇ ਚੱਲਦੇ ਸਨ। ਦਿੱਲੀ ਦੇ ਲੋਕ ਬਹੁਤ ਨਾਰਾਜ਼ ਸਨ, ਪਰ ਇਸ ਦਾ ਮਤਲਬ ਇਹ ਨਹੀਂ ਸੀ ਕਿ ਉਹ ਅੰਗਰੇਜ਼ਾਂ ਦੇ ਖਿਲਾਫ ਲੜਾਈ ਦੇ ਜਿਹੜਾ ਲੜਾਈ ਦੇ ਵਿੱਚ ਹਿੱਸਾ ਨਹੀਂ ਲੈਣਾ ਚਾਹੁੰਦੇ, ਪਰ ਅੰਗਰੇਜ਼ਾਂ ਦੇ ਖਿਲਾਫ ਲੜਾਈ ਹਰ ਆਦਮੀ ਆਪਣੇ ਹਿਸਾਬ ਦੇ ਨਾਲ ਲੜਨਾ ਚਾਹੁੰਦਾ ਸੀ। 56 ਅੰਗਰੇਜ਼ ਔਰਤਾਂ ਤੇ ਬੱਚਿਆਂ ਦਾ ਕਤਲ ਹੁੰਦਾ ਹੈ 12 ਮਈ ਦੀ ਸਵੇਰ ਨੂੰ। 12 ਮਈ ਸਵੇਰ ਤੱਕ ਦਿੱਲੀ ਅੰਗਰੇਜ਼ਾਂ ਤੋਂ ਪੂਰੀ ਤਰ੍ਹਾਂ ਖਾਲੀ ਹੋ ਚੁੱਕੀ ਸੀ, ਪਰ ਕੁਝ ਅੰਗਰੇਜ਼ ਔਰਤਾਂ ਨੇ ਕਿਲੇ ਦੇ ਬਾਵਰਚੀ ਖਾਨੇ ਦੇ ਨਾਲ ਜਿਹੜਾ ਸੀ ਵਾਲੇ ਕਮਰਿਆਂ ਦੇ ਵਿੱਚ ਸ਼ਰਨ ਲਈ ਤੇ ਬਾਦਸ਼ਾਹ ਜ਼ਫਰ ਦੇ ਪੁਰਜ਼ੋਰ ਵਿਰੋਧ ਦੇ ਬਾਵਜੂਦ ਬਾਗੀਆਂ ਨੇ ਉਨ੍ਹਾਂ ਸਾਰਿਆਂ ਨੂੰ ਜਿਹੜਾ ਕਤਲ ਕਰ ਦਿੱਤਾ। ਇਨ੍ਹਾਂ 56 ਲੋਕਾਂ ਦੇ ਵਿੱਚ ਜ਼ਿਆਦਾਤਰ ਔਰਤਾਂ ਤੇ ਬੱਚੇ ਸੀ, ਜਿਨ੍ਹਾਂ ਨੂੰ ਬਾਗੀਆਂ ਨੇ ਬੜੀ ਬੇਰਹਿਮੀ ਦੇ ਨਾਲ ਮੌਤ ਦੇ ਘਾਟ ਉਤਾਰਿਆ। ਫਿਰ ਅੰਗਰੇਜ਼ਾਂ ਨੇ ਕਤਲੇਆਮ ਕੀਤਾ। ਕੁਝ ਦਿਨਾਂ ਬਾਅਦ ਬਗਾਵਤ ਕਰਨ ਵਾਲਿਆਂ ਦੇ ਪੈਰ ਉਖੜਨ ਲੱਗ ਪਏ ਤੇ ਦਿੱਲੀ ਤੋਂ ਕੰਢੇ ਜਿਹੜਾ ਕੱਢ ਦਿੱਤੇ ਗਏ ਅੰਗਰੇਜ਼ ਫਿਰ ਦਿੱਲੀ ਆ ਵਸੇ। ਫਿਰ ਅੰਬਾਲਾ ਤੋਂ ਆਏ ਸੈਨਿਕਾਂ ਨੇ ਬਾਜੀ ਪਲਟ ਕੇ ਰੱਖ ਦਿੱਤੀ ਤੇ ਅੰਗਰੇਜ਼ ਫਿਰ ਦਿੱਲੀ ਦੇ ਵਿੱਚ ਦਾਖਲ ਹੋ ਗਏ ਤੇ ਅੰਗਰੇਜ਼ਾਂ ਨੇ ਅੰਨੇਵਾਹ ਜਿਹੜਾ ਕਤਲੇਆਮ ਕੀਤਾ। ਸਿਰਫ ਇੱਕ ਮੁਹੱਲਾ ਜਿਹੜਾ ਉਹਦੇ ਵਿੱਚ ਦਿੱਲੀ ਦੇ ਵਿੱਚ ਕੱਚਾ ਚਲਾ ਦੇ ਵਿੱਚ ਹੀ ਜਿਹੜਾ ਸਨ 1400 ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ। ਉਸ ਸਮੇਂ 'ਚ ਔਰਤਾਂ ਨੂੰ ਤਾਂ ਬਖਸ਼ ਦਿੱਤਾ ਗਿਆ ਪਰ ਉਹਨਾਂ ਦੇ ਪਤੀਆਂ ਅਤੇ ਬੱਚਿਆਂ ਨੂੰ ਮਾਰ ਮੁਕਾਇਆ। ਜੀ ਦੋਸਤੋ, ਇਹ ਸੀ ਜੀ ਅੱਜ ਦਾ ਵਿਚਾਰ ਤੇ ਲਓ ਆਪਾਂ ਫਿਰ ਦੇਸ਼ ਦੇ ਦੀਆਂ ਖ਼ਬਰਾਂ ਦੇ ਵੱਲ ਨੂੰ ਵੱਧਦੇ ਹਾਂ ਤੇ ਫਿਰ ਆਪਾਂ ਖ਼ਬਰਾਂ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਗੱਲ ਕਰਾਂਗੇ, ਜਿਨ੍ਹਾਂ ਨੇ ਸਰਹਿੰਦ ਫਤਿਹ ਕੀਤੀ ਤੇ 14 ਮਈ ਅੱਜ ਦੇ ਦਿਹਾੜੇ ਉੱਤੇ 1710 ਨੂੰ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਾਲੇ ਅਸਥਾਨ ਦੇ ਉੱਤੇ ਇਸ ਯੁੱਧ ਦੇ ਵਿੱਚ ਸ਼ਹੀਦ ਹੋਏ 6000 ਸਿੱਖ ਯੋਧਿਆਂ ਦੀਆਂ ਮ੍ਰਿਤਕ ਦੇਹਾਂ ਦਾ ਸੰਸਕਾਰ ਵੀ ਕੀਤਾ ਸੀ। ਉਨ੍ਹਾਂ ਦਾ ਜ਼ਿਕਰ ਕਰਾਂਗੇ ਖ਼ਬਰਾਂ ਤੋਂ ਬਾਅਦ। ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਰਹਿਣਗੀਆਂ, ਪਰ ਉਸ ਤੋਂ ਪਹਿਲਾਂ ਆਪਾਂ 15-20 ਮਿੰਟ ਜਿਹੜੀਆਂ ਖ਼ਬਰਾਂ ਦੇ ਉੱਤੇ ਜ਼ਰੂਰ ਲਾਉਂਦੇ ਹਾਂ ਅਤੇ ਗੱਲਬਾਤ ਚਲਾਉਂਦੇ ਹਾਂ। ਅੱਜ ਦੇ ਜਿਹੜੇ ਮਸਲੇ ਨੇ ਉਹਨਾਂ ਨੂੰ ਸੁਲਝਾਉਣ ਦੀ ਅਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅਤੇ ਲਓ ਦੋਸਤੋ, 14 ਮਈ 2026 ਦਾ ਦਿਹਾੜਾ ਵੀਰਵਾਰ ਵਾਲਾ ਦਿਨ ਹੈ ਅਤੇ ਕਰਦੇ ਹਾਂ ਸ਼ੁਰੂਆਤ ਫਿਰ ਅੱਜ ਦੇ ਮਸਲਿਆਂ ਦੇ ਨਾਲ ਜੋ ਹਾਲਾਤ ਨੇ। ਹੋਵੇਗੀ ਸੋਧ ਬੇਅਦਬੀ ਬਿੱਲ ਦੇ ਵਿੱਚ। ਗਵਰਨਰ ਗੁਲਾਬ ਚੰਦ ਕਟਾਰੀਆ ਜੀ ਨੇ ਬਿਆਨ ਦਿੱਤਾ ਤੇ ਜੋ ਹਾਲਾਤ ਬਣੇ ਹੋਏ ਨੇ ਉਹਦੇ ਵਿੱਚ ਤੇ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਵਾਪਰਦਾ ਹੈ। ਹੁਣ ਕਿਤੇ ਨਾ ਕਿਤੇ ਤਕਰਾਰ ਤੋਂ ਪਰੇ ਹੁੰਦੇ ਨਜ਼ਰ ਆ ਰਹੇ ਨੇ, ਆਪਣੇ ਆਪ ਨੂੰ ਇੱਕ ਪਾਸੇ ਰੱਖਣਾ ਚਾਹੁੰਦੇ ਨੇ। ਦੂਸਰੇ ਪਾਸੇ ਯੁੱਧ ਨਸ਼ਿਆਂ ਵਿਰੁੱਧ ਸਰਕਾਰ ਘੇਰੀ ਹੈ 82 ਮਾਮਲਿਆਂ ਦੇ ਵਿੱਚ ਤੇ ਅੰਮ੍ਰਿਤਪਾਲ ਤੇ ਦੋਸ਼ ਜਿਹੜੇ ਸਨ ਥਾਣੇ ਦੇ ਉੱਤੇ ਜੋ ਕੁਝ ਵਾਪਰਿਆ ਉਹਨੂੰ ਉਹਦੇ ਵਿੱਚ ਜਿਹੜਾ ਦੋਸ਼ੀ ਤੈਅ ਕਰ ਦਿੱਤਾ ਗਿਆ। ਇਸੇ ਤਰ੍ਹਾਂ ਹੀ US ਜਿਹੜਾ ਹੈ ਚਾਈਨਾ ਦੇ ਵਿੱਚ ਟਰੰਪ ਸਾਹਿਬ ਅੱਜ ਗਏ ਨੇ ਤੇ ਉੱਥੇ ਕਿਤੇ ਨਾ ਕਿਤੇ ਵਿਚੋਲੇ ਦੀ ਭਾਲ ਕਰ ਰਹੇ ਨੇ ਤੇ ਅਮਰੀਕਾ ਦੇ ਜਿਹੜੇ ਨੇ ਰੱਖਿਆ ਮੰਤਰੀ ਨੇ ਬਿਆਨ ਦਿੱਤਾ ਕਿ ਸਾਨੂੰ ਜਿਹੜਾ ਇਰਾਨ ਦੀ ਜੰਗ ਦੇ ਵਿੱਚੋਂ ਬਚਾਵੋ, ਕਿਤੇ ਨਾ ਕਿਤੇ ਵਿਚੋਲਾ ਭਾਲ ਰਹੇ ਨੇ ਕਿਉਂਕਿ ਪਾਕਿਸਤਾਨ ਦੇ ਉੱਤੇ ਪਿਛਲੇ ਦਿਨਾਂ ਦੇ ਵਿੱਚ ਜੋ ਇਲਜ਼ਾਮ ਲੱਗੇ ਤੇ ਉਹ ਤੋਂ ਨਾ ਤਾਂ ਇਰਾਨ ਨੂੰ ਉਹਦੇ ਉੱਤੇ ਵਿਸ਼ਵਾਸ ਹੈ ਤੇ ਨਾ ਹੀ ਅਮਰੀਕਾ ਨੂੰ ਉਹਦੇ ਉੱਤੇ ਵਿਸ਼ਵਾਸ ਹੈ ਤੇ ਹੁਣ ਨਵੇਂ ਵਿਚੋਲੇ ਦੀ ਜਿਹੜੀ ਭਾਲ ਹੋ ਰਹੀ ਹੈ। ਦੂਸਰੇ ਪਾਸੇ ਜਿੱਥੇ ਅਮਰੀਕਾ ਦੇ ਵਿੱਚ ਜਿਹੜੇ ਨੁਮਾਇੰਦੇ ਨੇ ਅਮਰੀਕਨ ਨੁਮਾਇੰਦੇ ਨੇ ਉਹ ਅੱਜ ਚਾਈਨਾ ਦੇ ਵਿੱਚ ਬੈਠੇ ਹੈ ਤੇ ਦੂਸਰੇ ਪਾਸੇ ਗੁਆਂਢੀ ਮੁਲਕ ਭਾਰਤ ਦੇ ਵਿੱਚ ਬ੍ਰਿਕਸ ਦੀ 2 ਦਿਨ ਦੀ ਮੀਟਿੰਗ ਜਿਹੜੀ ਆ ਉਹ ਚੱਲ ਰਹੀ ਹੈ ਤੇ ਭਾਰਤ ਉਹਦੀ ਨੁਮਾਇੰਦਗੀ ਕਰ ਰਿਹਾ ਜਿਸ ਦੇ ਵਿੱਚ ਰੂਸ ਤੇ ਇਰਾਨ ਬ੍ਰਾਜ਼ੀਲ ਤੇ ਆਪਣੇ ਹੋਰ ਜਿਹੜੇ ਬ੍ਰਿਕਸ ਦੇ ਮੁਲਕ ਨੇ ਚਾਈਨਾ ਉਹ ਸਾਰੇ ਉੱਥੇ ਬੈਠੇ ਨੇ ਬੈਠਕ ਦੇ ਵਿੱਚ ਤੇ ਦੇਖਦੇ ਹੁਣ ਇਹਦੇ ਬਾਰੇ ਕੀ ਜਿਹੜਾ ਅੱਗੇ ਵਿਚਾਰ ਬਣਦੇ ਆ ਕਿਉਂਕਿ ਆਰਥਿਕਤਾ ਨੂੰ ਲੈ ਕੇ ਜਾਂ ਹੋਰ ਸਾਰੀਆਂ ਚੀਜ਼ਾਂ ਨੂੰ ਲੈ ਕੇ ਮਸਲੇ ਹੱਲ ਕਰਨ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ। ਬੇਅਦਬੀ ਬਿੱਲ ਦੇ ਉੱਤੇ ਸਿੱਖ ਸੰਸਥਾਵਾਂ ਦੇ ਖੁਲਾਸਿਆਂ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਨਵਾਂ ਜਿਹੜਾ ਘਮਸਾਨ ਦੇਖਣ ਨੂੰ ਮਿਲੇਗਾ। ਨਸ਼ਿਆਂ ਦੇ ਮਾਮਲੇ ਦੇ ਵਿੱਚ ਹਾਈ ਕੋਰਟ ਦਾ ਸਖ਼ਤ ਰੁਖ ਹੈ ਤੇ CBI ਤੇ ED ਦੀਆਂ ਲਗਾਤਾਰ ਛਾਪੇਮਾਰੀਆਂ ਚੱਲ ਰਹੀਆਂ। ਪਾਵਰਕਾਮ ਦਾ ਜਿਹੜਾ ਪਾਰਟੀ ਫੰਡ ਹੈ ਵਿਵਾਦ ਤੇ ਚੋਣ ਕਮਿਸ਼ਨ ਦੀ SIR ਪ੍ਰਕਿਰਿਆ ਦੇ ਉੱਤੇ ਵੱਡੀਆਂ ਚਰਚਾਵਾਂ ਛਿੜ ਚੁੱਕੀਆਂ ਨੇ ਪੰਜਾਬ ਦੇ ਵਿੱਚ ਵੀ। ਇਸ ਦੇ ਨਾਲ ਹੀ ਟਰੰਪ ਤੇ ਜਿਨਪਿੰਗ ਦੀ ਜਿਹੜੀ ਮੀਟਿੰਗ, ਬ੍ਰਿਕਸ ਮੀਟਿੰਗ, ਰੂਸ ਭਾਰਤ ਐਨਰਜੀ ਡੀਲ, ਇਰਾਨ ਅਮਰੀਕਾ ਤਣਾਅ, ਹੌਰਮੁਜ਼ ਸਟ੍ਰੇਟ ਸੰਕਟ ਤੇ ਵਿਸ਼ਵ ਅਰਥ ਵਿਵਸਥਾ ਦੇ ਉੱਤੇ ਜੰਗ ਦੇ ਅਸਰਾਂ ਦੀ ਜੀ ਵੀ ਜਿਹੜੀ ਹੈ ਜਿਹੜੀ ਗੱਲਬਾਤ ਕਰਦੇ ਹਾਂ ਤੇ ਹਾਲਾਤ ਨੂੰ ਜਿਹੜਾ ਉਧੇੜਨ ਦੀ ਕੋਸ਼ਿਸ਼ ਕਰਦੇ ਹਾਂ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਬਚਤ ਦੀ। ਮੋਦੀ ਸਾਹਿਬ ਨੇ ਪਿਛਲੇ ਦਿਨਾਂ ਦੇ ਵਿੱਚ ਬਿਆਨ ਦਿੱਤੇ ਸੀ ਕਿ ਭਾਈ ਬਚਤ ਜਿਹੜੀ ਹੈ ਕਰਨੀ ਜ਼ਰੂਰੀ ਹੈ, ਜੋ ਹਾਲਾਤ ਦੁਨੀਆਦਾਰੀ ਦੇ ਉੱਤੇ ਬਣ ਰਹੇ ਹੈ ਤੇ ਉਸ ਦੀ ਮੁਹਿੰਮ ਅੱਜ ਦੀ ਜਿਹੜੀ ਦੇਖਣ ਨੂੰ ਮਿਲੀ ਹੈ ਸੁਰਖੀਆਂ ਦੇ ਵਿੱਚ, ਖ਼ਬਰਾਂ ਦੇ ਵਿੱਚ, ਵੀਡੀਓਜ਼ ਦੇ ਵਿੱਚ। ਹਰਿਆਣਾ CM ਦਾ ਜਿਹੜਾ ਵੱਡਾ ਫੈਸਲਾ, ਕਾਫਲੇ ਦੀਆਂ ਗੱਡੀਆਂ ਅੱਧੀਆਂ ਕੀਤੀਆਂ ਨੇ ਤੇ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੇ ਸੱਦੇ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਹੋਇਆਂ ਵੱਡਾ ਫੈਸਲਾ ਲਿਆ ਗਿਆ। ਮੁੱਖ ਮੰਤਰੀ ਨੇ ਆਪਣੇ ਕਾਫਲੇ ਦੇ ਵਿਚ ਸ਼ਾਮਲ ਗੱਡੀਆਂ ਦੀ ਗਿਣਤੀ ਘਟਾ ਕੇ ਅੱਧੀ ਕਰ ਦਿੱਤੀ ਤੇ ਹੁਣ ਮੁੱਖ ਮੰਤਰੀ ਦੀ ਸੁਰੱਖਿਆ ਤੇ ਹੇਠਲੇ ਅਮਲੇ ਦੇ ਵਿਚ ਸਿਰਫ ਉਹੀ ਵਾਹਨ ਸ਼ਾਮਲ ਰਹਿਣਗੇ ਜਿਨ੍ਹਾਂ ਦੀ ਸੁਰੱਖਿਆ ਪੱਖੋਂ ਜਿਹੜੀ ਆ ਸਖ਼ਤ ਜ਼ਰੂਰਤ ਹੈ, ਬਾਕੀ ਸਾਰੇ ਜ਼ੀਰੋ ਕਰ ਦਿੱਤੇ ਜਾਣਗੇ। ਮੁੱਖ ਮੰਤਰੀ ਨੇ ਵਾਤਾਵਰਨ ਦੀ ਸੰਭਾਲ ਅਤੇ ਬਾਲਣ ਦੀ ਬਚਤ ਦਾ ਸੁਨੇਹਾ ਦਿੰਦਿਆਂ ਐਲਾਨ ਕੀਤਾ ਕਿ ਉਹ ਹਫ਼ਤੇ ਦੇ ਵਿਚ ਇਕ ਦਿਨ ਬਿਨਾਂ ਕਿਸੇ ਸਰਕਾਰੀ ਵਾਹਨ ਦੇ ਆਪਣਾ ਕੰਮਕਾਜ ਨਿਪਟਾਉਣਗੇ। ਉਨ੍ਹਾਂ ਸਪਸ਼ਟ ਕੀਤਾ ਕਿ ਜਨਤਕ ਸੇਵਾ ਦੇ ਵਿਚ ਲੱਗੇ ਲੋਕਾਂ ਨੂੰ ਖੁਦ ਮਿਸਾਲ ਬਣਨਾ ਚਾਹੀਦੈ। ਚੰਗਾ ਕਦਮ ਹੈ ਜੀ, ਜਿਹੜੇ ਕਾਫਲੇ ਲਈ ਫਿਰਦੇ ਹੋ ਹਜ਼ਾਰ ਹਜ਼ਾਰ ਬੰਦਾ, ਕਿਤੇ ਨਾ ਕਿਤੇ ਲੋਕਾਂ ਨੂੰ ਵੀ ਸੁੱਖ ਦਾ ਰਾਹ ਆਏਗਾ ਤੇ ਕਾਨੂੰਨੀ ਵਿਵਸਥਾ ਜਿਹੜੀ ਆ ਉਹਦੇ ਵਿਚ ਜੇ ਸੁਧਾਰ ਹੋਏਗਾ ਤੇ ਕਿਸੇ ਨੂੰ ਜਾਨੀ ਮਾਲੀ ਦੀ ਨੁਕਸਾਨ ਦੀ ਚਿੰਤਾ ਨਹੀਂ ਹੋਏਗੀ। ਇਹ ਜਿਹੜਾ ਤੁਹਾਡਾ ਫਰਜ਼ ਵੀ ਹੈ ਤੇ ਤੁਹਾਡੀ ਜੌਬ ਵੀ ਹੈ। ਤੇ ਮੁੱਖ ਮੰਤਰੀ ਨੇ ਰਾਜ ਦੇ ਸਮੂਹ ਮੰਤਰੀਆਂ ਤੇ ਉੱਚ ਅਧਿਕਾਰੀਆਂ ਨੂੰ ਸਖ਼ਤ ਲਹਿਜੇ ਦੇ ਵਿਚ ਕਿਹਾ ਕਿ ਦੌਰਿਆਂ ਦੇ ਦੌਰਾਨ ਗੱਡੀਆਂ ਦੇ ਲੰਮੇ ਚੌੜੇ ਕਾਫਲਿਆਂ ਤੋਂ ਗੁਰੇਜ਼ ਕੀਤਾ ਜਾਵੇ ਤੇ ਉਨ੍ਹਾਂ ਹਦਾਇਤ ਕੀਤੀ ਕਿ ਸਰਕਾਰੀ ਜਿਹੜੀਆਂ ਯਾਤਰਾਵਾਂ ਨੇ ਉਹਦੇ ਦੌਰਾਨ ਵਾਹਨਾਂ ਦੀ ਗਿਣਤੀ ਘੱਟ ਤੋਂ ਘੱਟ ਰੱਖੀ ਜਾਵੇ ਤਾਂ ਜੋ ਜਨਤਕ ਪੈਸੇ ਤੇ ਊਰਜਾ ਦੀ ਬਚਤ ਹੋ ਸਕੇ। ਅਰਥ ਵਿਵਸਥਾ ਜਿਹੜੀ ਆ ਹਰ ਸੂਬੇ ਦੀ ਡਾਵਾਂਡੋਲ ਆ, ਦੇਸ਼ ਦੀ ਤਾਂ ਹੈ ਹੀ ਹੈ। ਸੈਣੀ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਵੱਧ ਤੋਂ ਵੱਧ ਜਨਤਕ ਟਰਾਂਸਪੋਰਟ ਬੱਸਾਂ ਰੇਲ ਗੱਡੀਆਂ ਦੀ ਵਰਤੋਂ ਕਰਨ ਤੇ ਉਨ੍ਹਾਂ ਕਿਹਾ ਕਿ ਤੇਲ ਬਚਾਉਣ ਦੀ ਇਹ ਮੁਹਿੰਮ ਸਿਰਫ ਸਰਕਾਰ ਤੱਕ ਸੀਮਤ ਨਹੀਂ ਰਹਿਣੀ ਚਾਹੀਦੀ ਸਗੋਂ ਹਰ ਨਾਗਰਿਕ ਨੂੰ ਇਸ ਦੇ ਵਿਚ ਸਹਿਭਾਗੀ ਜਿਹੜਾ ਬਣਨਾ ਪਵੇਗਾ। ਦੂਸਰੇ ਪਾਸੇ ਪਾਰਟੀ ਫੰਡ ਮਾਮਲਾ ਕਾਂਡ ਜਿਹੜਾ ਉਹਦੇ ਵਿਚ ਘਿਰਿਆ ਡਿਪਟੀ ਚੀਫ ਇੰਜੀਨੀਅਰ ਬਹਾਲ ਕਰ ਦਿੱਤਾ ਗਿਆ। ਪਾਵਰਕੌਮ ਨੇ ਮੁੜ ਪੁਰਾਣੀ ਥਾਂ ਜਿਹੜੀ ਹੈ ਉਥੇ ਹੀ ਲਾ ਦਿੱਤਾ। ਵਿਜੀਲੈਂਸ ਬਿਊਰੋ ਦੇ ਵੱਲੋਂ ਪਾਰਟੀ ਫੰਡ ਮਾਮਲੇ ਦੇ ਵਿਚ ਫੜੇ ਡਿਪਟੀ ਚੀਫ ਇੰਜੀਨੀਅਰ ਹਰਮਿੰਦਰ ਸਿੰਘ ਉਨ੍ਹਾਂ ਨੂੰ ਪਾਵਰਕੌਮ ਨੇ ਬਹਾਲੀ ਤੋਂ ਕੁਝ ਸਮੇਂ ਮਗਰੋਂ ਹੁਸ਼ਿਆਰਪੁਰ ਦਫ਼ਤਰ ਦੇ ਵਿਚ ਮੁੜ ਤੈਨਾਤ ਕੀਤਾ। ਇਸ ਦਫ਼ਤਰ ਦੇ ਵਿਚ ਪਹਿਲਾਂ ਉਸ ਦੇ ਉਤੇ ਕੇਸ ਦਰਜ ਹੋਇਆ ਸੀ। ਵਿਜੀਲੈਂਸ ਬਿਊਰੋ ਦੇ ਕੋਲ ਇਸ ਡਿਪਟੀ ਚੀਫ ਇੰਜੀਨੀਅਰ ਦੀ ਸ਼ਿਕਾਇਤ ਕਰਨ ਵਾਲੇ ਐਕਸੀਅਨ ਲਖਵੀਰ ਸਿੰਘ ਉਨ੍ਹਾਂ ਨੂੰ ਮੁਕੇਰੀਆਂ ਤੋਂ ਬਦਲ ਕੇ ਪਹਿਲਾਂ ਗੁਰਦਾਸਪੁਰ ਟਰਾਂਸਫਰ ਕੀਤਾ ਗਿਆ, ਫਿਰ ਉਨ੍ਹਾਂ ਨੂੰ ਜਿਹੜਾ ਸੀ ਮਹੀਨੇ ਮਗਰੋਂ ਰਣਜੀਤ ਸਾਗਰ ਡੈਮ ਦੇ ਉਤੇ ਤੈਨਾਤ ਕਰ ਦਿੱਤਾ ਗਿਆ। ਵਿਜੀਲੈਂਸ ਰੇਂਜ ਜਲੰਧਰ ਦੇ ਵੱਲੋਂ ਹਰਮਿੰਦਰ ਸਿੰਘ ਖਿਲਾਫ਼ ਜਿਹੜੀ ਆ ਵੱਡੀ ਖੋਰੀ ਮਾਮਲੇ ਦੇ ਜਾਣੀ ਕਿ ਭ੍ਰਿਸ਼ਟਾਚਾਰੀ ਦੇ ਮਾਮਲੇ ਚ ਐਫ ਆਈ ਆਰ ਜਿਹੜੀ ਆ ਦਰਜ ਹੋਈ ਸੀ 1 ਫਰਵਰੀ 2025 ਨੂੰ। ਪਾਵਰਕੌਮ ਨੇ ਅਗਲੇ ਦਿਨ ਹਰਮਿੰਦਰ ਸਿੰਘ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਤੇ ਐਫ ਆਈ ਆਰ ਮੁਤਾਬਕ ਲਖਵੀਰ ਸਿੰਘ ਉਨ੍ਹਾਂ ਦਸਿਆ ਕਿ ਉਸ ਨੂੰ ਡਿਪਟੀ ਚੀਫ ਇੰਜੀਨੀਅਰ ਹਰਮਿੰਦਰ ਸਿੰਘ ਉਨ੍ਹਾਂ ਨੇ 29 ਜਨਵਰੀ ਨੂੰ ਦਫ਼ਤਰ ਬੁਲਾ ਕੇ ਪਾਰਟੀ ਫੰਡ ਦੇ ਨਾਮ ਦੇ ਉਤੇ 50,000 ਰੁਪਏ ਦੀ ਮੰਗ ਕੀਤੀ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਉਹ ਪਾਰਟੀ ਫੰਡ ਦੇ ਨਾਮ ਹੇਠ ਰਿਸ਼ਵਤ ਨਹੀਂ ਦੇਣਾ ਚਾਹੁੰਦਾ ਸੀ। ਪੰਜਾਬ ਵਿਧਾਨ ਸਭਾ ਦੇ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਹੁਣਾਂ ਨੇ ਵੀ ਪਾਰਟੀ ਫੰਡ ਮਾਮਲਾ ਸਦਨ ਦੇ ਵਿਚ ਉਠਾਇਆ ਸੀ। ਐਕਸੀਅਨ ਲਖਵਿੰਦਰ ਸਿੰਘ ਉਨ੍ਹਾਂ ਨੇ ਹੁਣ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਉਪਰੋਕਤ ਮਿੱਥਿਆ ਦੱਸੀ ਹੈ। ਉਨ੍ਹਾਂ ਪੱਤਰ ਦੇ ਵਿਚ ਕਿਹਾ ਕਿ ਹਰਮਿੰਦਰ ਸਿੰਘ ਦੀ ਜਿਹੜੀ ਹੈ 28 ਫਰਵਰੀ 2025 ਨੂੰ ਜ਼ਮਾਨਤ ਹੋ ਗਈ ਸੀ ਤੇ ਮੁਅੱਤਲ ਦੇ ਦੌਰਾਨ ਹਰਮਿੰਦਰ ਸਿੰਘ ਨੂੰ ਅੰਮ੍ਰਿਤਸਰ ਤੈਨਾਤ ਕੀਤਾ ਗਿਆ ਸੀ। ਉਨ੍ਹਾਂ ਲਿਖਿਆ ਕਿ ਡਿਪਟੀ ਚੀਫ ਇੰਜੀਨੀਅਰ ਨੂੰ ਬਹਾਲੀ ਦੇ ਮਗਰੋਂ ਉਸੇ ਜ਼ਿਲ੍ਹੇ ਉਸੇ ਦਫ਼ਤਰ ਉਸੇ ਆਸਾਮੀ ਉਤੇ ਜਿਹੜਾ ਹੁਣ ਤੈਨਾਤ ਕੀਤਾ ਹੈ, ਜਿਸ ਦੇ ਦਫ਼ਤਰ ਦੇ ਵਿਚ ਤੈਨਾਤੀ ਦੇ ਦੌਰਾਨ ਵਿਜੀਲੈਂਸ ਕੇਸ ਜਿਹੜਾ ਦਰਜ ਹੋਇਆ ਸੀ। ਪੱਤਰ ਦੇ ਵਿਚ ਲਿਖਿਆ ਕਿ ਸੁਪਰੀਮ ਕੋਰਟ ਅਨੁਸਾਰ ਬਹਾਲੀ ਮਗਰੋਂ ਕੋਈ ਵੀ ਅਧਿਕਾਰੀ ਉਸੇ ਦਫ਼ਤਰ ਦੇ ਵਿਚ ਤੈਨਾਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਲਿਖਿਆ ਕਿ ਜੋ ਪਾਰਟੀ ਫੰਡ ਮਾਮਲੇ ਦੇ ਵਿਚ ਸਰਕਾਰੀ ਗਵਾਹ ਨੇ ਉਹ ਹੁਣ ਡਿਪਟੀ ਚੀਫ ਇੰਜੀਨੀਅਰ ਅਧੀਨ ਕੰਮ ਕਰ ਰਹੇ ਨੇ, ਜਿਸ ਦੇ ਨਾਲ ਕੇਸ ਪ੍ਰਭਾਵਿਤ ਹੋਵੇਗਾ। ਐਕਸੀਅਨ ਲਖਵੀਰ ਸਿੰਘ ਉਨ੍ਹਾਂ ਨੇ ਮੰਗ ਕੀਤੀ ਕਿ ਇਸ ਅਧਿਕਾਰੀ ਨੂੰ ਫੌਰੀ ਹੁਸ਼ਿਆਰਪੁਰ ਸਰਕਲ ਦੇ ਵਿਚੋਂ ਤਬਦੀਲ ਕੀਤਾ ਜਾਵੇ ਤੇ ਅਜਿਹਾ ਨਾ ਹੋਣ ਦੀ ਸੂਰਤ ਦੇ ਵਿਚ ਉਹ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾਉਣ ਦੇ ਲਈ ਮਜਬੂਰ ਹੋਣਗੇ। ਦੂਸਰੇ ਪਾਸੇ CBI ਰੇਡ ਫਰਾਰ ਰੀਡਰ ਜਿਹੜਾ ਸਾਬਤਾ ਨਖਰੇਬਾਜ਼ ਨਿਕਲੇ ਨੇ। CBI ਦੇ ਜਾਲ ਦੇ ਵਿਚ ਫਸੇ ਵਿਜੀਲੈਂਸ ਬਿਊਰੋ ਪੰਜਾਬ ਦੇ ਮੁੱਖ ਡਾਇਰੈਕਟਰ ਦੇ ਰੀਡਰ ਇੰਸਪੈਕਟਰ OP ਰਾਣਾ ਨੇ ਮੁਫ਼ਤ ਦੀ ਜਿਹੜੀ ਆ ਗਾਂ ਦੇ ਕੌਣ ਦੰਦ ਗਿਣਦਾ ਹੈ ਅਖਾਣ ਨੂੰ ਵੀ ਜਿਹੜਾ ਝੂਠਾ ਕਰ ਦਿੱਤਾ। CBI ਨੇ ਜਿਹੜਾ ਟਰੈਪ ਆਪਰੇਸ਼ਨ ਦੇ ਦੌਰਾਨ 13 ਲੱਖ ਅਤੇ ਸੈਮਸੰਗ ਕੰਪਨੀ ਦਾ ਮੋਬਾਈਲ ਫੋਨ ਬਰਾਮਦ ਕੀਤਾ ਸੀ। CBI ਨੇ 11 ਮਈ ਨੂੰ ਅੰਕਿਤ ਵਧਵਾ ਨੂੰ ਜਿਹੜਾ ਸੀ ਪੰਜਾਬ ਸਰਕਾਰ ਦੇ ਇਕ ETO ਤੋਂ 13 ਲੱਖ ਰੁਪਏ ਅਤੇ ਮੋਬਾਈਲ ਫੋਨ ਲੈਂਦੇ ਹੋਏ ਫੜਿਆ। ਮਗਰੋਂ ਵਿਜੀਲੈਂਸ ਦੇ ਵਿਚੋਲੇ ਵਿਕਾਸ ਗੋਇਲ ਤੇ ਰਾਘਵ ਗੋਇਲ ਜਿਹੜੇ ਨੇ ਉਨ੍ਹਾਂ ਨੂੰ ਵੀ CBI ਨੇ ਦਬੋਚ ਲਿਆ ਸੀ। CBI ਅਦਾਲਤ ਨੇ ਰੀਡਰ OP ਰਾਣਾ ਦੇ 26 ਮਈ ਤੱਕ ਦੇ ਗੈਰ ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ। CBI ਨੇ ਜਿਹੜਾ ਅਦਾਲਤ ਦੇ ਵਿਚ ਖੁਲਾਸਾ ਕੀਤਾ ਕਿ ਰਾਘਵ ਗੋਇਲ ਦੇ ਮੋਬਾਈਲ ਫੋਨ ਦੀ ਚੈਟ ਦੇ ਵਿਚ ਕਈ ਨਵੇਂ ਤੱਥ ਉਭਰੇ ਨੇ ਜਿਨ੍ਹਾਂ ਦੇ ਵਿਚ ਰਾਘਵ ਗੋਇਲ ਜਿਹੜਾ ਉਹਨੇ ਵਿਜੀਲੈਂਸ ਰੀਡਰ ਦੇ ਨਾਲ ਸ਼ਿਕਾਇਤਕਰਤਾ ਦੇ ਵੱਲੋਂ ਦਿੱਤੇ ਜਾਣ ਵਾਲੇ ਸੈਮਸੰਗ ਗਲੈਕਸੀ ਮੋਬਾਈਲ ਫੋਨ ਦੀ ਤਸਵੀਰ ਵੀ ਸਾਂਝੀ ਕੀਤੀ ਹੈ। ਸੀਬੀਆਈ ਨੇ ਅਦਾਲਤ ਦੇ ਵਿਚ ਦਸਿਆ ਕਿ ਇਥੋਂ ਤੱਕ ਕਿ ਰਿਸ਼ਵਤ ਦੇ ਵਿਚ ਲਏ ਜਾਣ ਵਾਲੇ ਮੋਬਾਈਲ ਫੋਨ ਦੇ ਰੰਗ ਦੇ ਬਾਰੇ ਵੀ ਰੀਡਰ ਰਾਣਾ ਨੇ ਰਾਘਵ ਗੋਇਲ ਦੇ ਨਾਲ ਵਟਸਐਪ ਚੈਟ ਕੀਤੀ ਹੈ, ਚਰਚਾ ਹੋਈ ਹੈ। ਦੱਸਦੇ ਹਾਂ ਕਿ ਇਹਦੇ ਵਿਚ ਦੱਸਿਆ ਗਿਆ ਕਿ ਖਾਸ ਰੰਗ ਹੀ ਜਿਹੜਾ ਰੀਡਰ ਰਾਣਾ ਨੂੰ ਪਸੰਦ ਸੀ। ਸੈਮਸੰਗ ਗਲੈਕਸੀ ਮੋਬਾਈਲ ਫੋਨ ਦੇ ਰੰਗ ਦੇ ਬਾਰੇ ਰੀਡਰ ਰਾਣਾ ਕੋਈ ਸਮਝੌਤਾ ਨਹੀਂ ਕਰਨਾ ਚਾਹੁੰਦਾ ਸੀ। ਆਖਰ ਸ਼ਿਕਾਇਤਕਰਤਾ ਨੇ ਸੈਮਸੰਗ ਗਲੈਕਸੀ ਜੈਡ ਫੋਲਡ 7 ਮੋਬਾਈਲ ਫੋਨ ਜਿਹੜਾ ਖਰੀਦ ਕੇ ਦਿੱਤਾ, ਜੋ ਟ੍ਰੈਪ ਦੇ ਦੌਰਾਨ ਵੀ ਫੜਿਆ ਗਿਆ। ਦੂਸਰੇ ਪਾਸੇ ਚੋਣ ਕਮਿਸ਼ਨ ਨੇ ਪੰਜਾਬ ਸਮੇਤ 16 ਸੂਬਿਆਂ ਤੇ 3 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਜਿਹੜਾ SIR ਦੇ ਤੀਸਰੇ ਪੜਾਅ ਦਾ ਐਲਾਨ ਕਰ ਦਿੱਤਾ। ਪਰ ਇਸ ਦੇ ਨਾਲ ਹੀ ਜਿਹੜਾ ਪੰਜਾਬ ਦੇ ਵਿਚ ਇਸ ਦੇ ਖਿਲਾਫ਼ ਆਵਾਜ਼ ਉੱਠਣੀ ਸ਼ੁਰੂ ਹੋ ਗਈ ਹੈ। ਪੰਜਾਬ ਕਾਂਗਰਸ ਦੇ ਵੱਲੋਂ ਚੋਣ ਕਮਿਸ਼ਨ ਦੀ SIR ਪ੍ਰਕਿਰਿਆ ਦੇ ਉੱਤੇ ਇਤਰਾਜ਼ ਜਤਾਇਆ। ਵੜਿੰਗ ਦੇ ਵੱਲੋਂ ਬੰਗਾਲ ਤੇ ਬਿਹਾਰ ਵਾਲੀ ਖੇਡ ਪੰਜਾਬ ਦੇ ਵਿਚ ਨਹੀਂ ਚੱਲੇਗੀ, ਉਹ ਜਿਹੜਾ ਦੱਸਿਆ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਉਨ੍ਹਾਂ ਨੇ ਅੱਜ ਪੰਜਾਬ ਦੇ ਵਿਚ ਸਪੈਸ਼ਲ ਇੰਟੈਨਸਿਵ ਰਿਵੀਜ਼ਨ ਜਿਹੜੀ ਹੈ SIR ਮੁਹਿੰਮ ਦੇ ਸਮੇਂ ਦੇ ਉੱਤੇ ਸਵਾਲ ਖੜੇ ਕੀਤੇ ਹੈ, ਜਦੋਂ ਕਿ ਰਾਜ ਦੇ ਵਿਚ ਵਿਧਾਨ ਸਭਾ ਚੋਣਾਂ ਦੇ ਲਈ 10 ਮਹੀਨੇ ਤੋਂ ਵੀ ਘੱਟ ਸਮਾਂ ਬਚਿਆ। ਭਾਰਤੀ ਚੋਣ ਆਯੋਗ ਦੇ ਵੱਲੋਂ ਇਸ ਸਬੰਧੀ ਕੀਤੇ ਐਲਾਨ ਦੇ ਉੱਤੇ ਪ੍ਰਤੀਕਿਰਿਆ ਦਿੰਦਿਆਂ ਵੜਿੰਗ ਹੋਣਾ ਕਿਹਾ ਕਿ ਪੰਜਾਬ ਦੇ ਵਿਚ ਚੋਣਾਂ ਤੋਂ ਬਾਅਦ ਵੀ ਇਹ ਕਾਰਵਾਈ ਜਿਹੜੀ ਕੀਤੀ ਜਾ ਸਕਦੀ ਸੀ, ਤਾਂ ਜੋ ਲੋਕਾਂ ਨੂੰ ਇਹ ਭਰੋਸਾ ਰਹੇ ਕਿ ਇਸ ਦੇ ਪਿੱਛੇ ਕੋਈ ਲੁਕਿਆ ਹੋਇਆ ਕੋਈ ਏਜੰਡਾ ਨਹੀਂ ਹੈ। ਉਨ੍ਹਾਂ ਕਿਹਾ ਕਿ ਬਿਹਾਰ ਤੇ ਪੱਛਮੀ ਬੰਗਾਲ ਦੀਆਂ ਚੋਣਾਂ ਨੇ ਇਹ ਗੱਲ ਬਿਲਕੁਲ ਸਾਫ਼ ਕਰ ਦਿੱਤੀ ਹੈ ਕਿ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਸਰਕਾਰ ਇਕ ਆਗਿਆਕਾਰੀ ਚੋਣ ਆਯੋਗ ਦੀ ਮਦਦ ਦੇ ਨਾਲ ਵੋਟਰ ਸੂਚੀਆਂ ਦੀ ਸਪੈਸ਼ਲ ਜਿਹੜੀ ਹੈ SIR ਵਰਗੀ ਧੋਖਾਧੜੀ ਵਾਲੀ ਕਾਰਵਾਈ ਰਾਹੀਂ ਚੋਣ ਨਤੀਜਿਆਂ ਨੂੰ ਆਪਣੇ ਹੱਕ ਦੇ ਵਿਚ ਮੋੜ ਸਕਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਚ 10 ਮਹੀਨਿਆਂ ਤੋਂ ਵੀ ਘੱਟ ਸਮੇਂ ਦੇ ਵਿਚ ਚੋਣਾਂ ਹੋਣੀਆਂ ਨੇ, ਹੋ ਸਕਦੈ ਕਿ ਇਸ ਤੋਂ ਵੀ ਪਹਿਲਾਂ ਹੋ ਜਾਣ। ਉਨ੍ਹਾਂ ਸਵਾਲ ਕੀਤਾ ਕਿ ਫਿਰ ਇੱਥੇ ਇਹ ਮੁਹਿੰਮ ਚਲਾਉਣ ਦੀ ਇੰਨੀ ਜਲਦੀ ਕਿਉਂ ਹੈ। PCC ਪ੍ਰਧਾਨ ਨੇ ਪੁੱਛਿਆ ਕਿ ਜਲਦ ਹੀ ਜਦੋਂ ਉੱਤਰ ਪ੍ਰਦੇਸ਼ ਅਤੇ ਗੋਆ ਵਰਗੇ ਰਾਜਾਂ ਦੇ ਵਿਚ ਇਹ SIR ਮੁਹਿੰਮ 6 ਮਹੀਨੇ ਪਹਿਲਾਂ ਹੀ ਕਰਵਾਈ ਜਾ ਚੁੱਕੀ ਹੈ ਤੇ ਉਹ ਰਾਜ ਵੀ ਪੰਜਾਬ ਦੇ ਨਾਲ ਹੀ ਚੋਣਾਂ ਵੱਲ ਜਾ ਰਹੇ ਨੇ, ਤਾਂ ਪੰਜਾਬ ਦੇ ਵਿਚ ਅਭਿਆਸ ਉਸ ਵੇਲੇ ਕਿਉਂ ਨਹੀਂ ਕੀਤਾ ਗਿਆ, ਇਹ ਸਵਾਲ ਖੜੇ ਹੋਏ ਨੇ। ਦੂਸਰੇ ਪਾਸੇ ਹੋਵੇਗਾ ਸੋਧ ਬਿੱਲ ਕਾਨੂੰਨ ਦੇ ਵਿਚ ਕੁਝ ਨਾ ਕੁਝ ਸੋਧ ਹੋ ਸਕਦੀ ਹੈ। ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੂ ਚੱਕ ਉਨ੍ਹਾਂ ਨੇ ਬੇਅਦਬੀ ਕਾਨੂੰਨ ਨੂੰ ਦੇਖਦਿਆਂ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ ਜਿਹੜਾ 226 ਦੇ ਵਿਚ ਸੋਧ ਕਰਨ ਦੇ ਬਿਆਨ ਦੇ ਨਾਲ ਫਿਰ ਤੋਂ ਚਰਚਾ ਜਿਹੜੀ ਚੱਲਣੀ ਸ਼ੁਰੂ ਹੋ ਗਈ ਹੈ। ਆਮ ਆਦਮੀ ਪਾਰਟੀ ਪੰਜਾਬ ਸਰਕਾਰ ਦੀ ਕਾਰਜਗੁਜ਼ਾਰੀ ਦੇ ਉੱਤੇ ਵੀ ਸਵਾਲ ਦੇ ਚਿੰਨ ਜਿਹੜੇ ਲੱਗਣੇ ਸ਼ੁਰੂ ਹੋ ਗਏ ਹੈ। ਪੰਜਾਬ ਦੇ ਰਾਜਪਾਲ ਤੇ ਵੀ ਸਵਾਲ ਖੜੇ ਹੋਏ ਨੇ। ਪਹਿਲਾਂ ਇਸ ਨੂੰ ਜਿਹੜਾ ਪਾਸ ਕਰਨ ਦੇ ਲਈ ਹਸਤਾਖਰ ਤਾਂ ਉਨ੍ਹਾਂ ਨੇ ਵੀ ਕੀਤੇ, ਦੂਜੇ ਪਾਸੇ ਇਸ ਬਿੱਲ ਨੂੰ ਪਾਸ ਕਰਨ ਤੋਂ ਪਹਿਲਾਂ ਨਾ ਤਾਂ SGPC ਤੇ ਨਾ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਇਸ ਬਿੱਲ ਦਾ ਜਿਹੜਾ ਖਰੜਾ ਭੇਜਿਆ ਗਿਆ, ਜਦੋਂ ਕਿ ਉਨ੍ਹਾਂ ਨੇ ਇਸ ਦੀ ਮੰਗ ਵੀ ਕੀਤੀ ਸੀ ਤੇ ਸਾਨੂੰ ਬਿੱਲ ਪਾਸ ਕਰਨ ਦੇ ਵਿਚ ਕੋਈ ਤੰਗੀ ਪਰੇਸ਼ਾਨੀ ਨਹੀਂ ਹੈ, 24 ਤੋਂ 48 ਘੰਟਿਆਂ ਦੇ ਵਿਚ ਵਾਪਸ ਕਰ ਦਾਂਗੇ ਪਰ ਖਰੜਾ ਭੇਜੋ। ਪਰ ਖਰੜਾ ਨਹੀਂ ਭੇਜਿਆ ਗਿਆ ਤੇ ਬਿੱਲ ਪਾਸ ਕਰ ਦਿੱਤਾ ਗਿਆ। ਆਪਣੇ ਪੱਖ ਜਿਹੜਾ ਦਰਜ ਕਰਕੇ ਕਹਿੰਦੇ ਨੇ ਹੁਣ ਜੇਕਰ ਕਹਿੰਦੇ ਜਿਸ ਦੇ ਨਾਲ ਸਰਕਾਰ ਨੂੰ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਪਿਛਲੇ ਦਿਨੀ ਆਮ ਆਦਮੀ ਪਾਰਟੀ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਉਨ੍ਹਾਂ ਨੂੰ ਵੀ ਤਲਬ ਕੀਤਾ ਗਿਆ ਸੀ ਤੇ ਵਿਸ਼ੇਸ਼ ਸੈਸ਼ਨ ਦੇ ਵਿਚ ਪਾਸ ਕੀਤੇ ਇਸ ਬਿੱਲ ਦੇ ਉਤੇ ਸਪਸ਼ਟੀਕਰਨ ਲਿਆ ਗਿਆ। 15 ਦਿਨਾਂ ਦੇ ਵਿਚ ਦੁਬਾਰਾ ਇਸ ਦੇ ਵਿਚ ਕਮੀਆਂ ਨੂੰ ਦੂਰ ਕਰਨ ਜਾਂ ਫਿਰ ਇਸ ਨੂੰ ਬਿੱਲ ਨੂੰ ਰੱਦ ਕਰਨ ਵਿਸ਼ੇਸ਼ ਸੈਸ਼ਨ ਬੁਲਾ ਕੇ ਕਿਹਾ ਗਿਆ ਤੇ ਹੁਣ ਜਿਹੜਾ ਬਿੱਲ ਨੂੰ ਖਤਮ ਕਰੋ ਜਾਂ ਫਿਰ ਸਿੱਖ ਸਿਧਾਂਤਾਂ ਦੇ ਅਨੁਸਾਰ ਇਸ ਦੇ ਵਿਚ ਸੋਧ ਕਰੋ ਦਾ ਹੁਕਮ ਦਿੱਤਾ ਗਿਆ ਸੀ। ਹੁਣ ਪੰਜਾਬ ਦੇ ਗਵਰਨਰ ਦੇ ਦੁਆਰਾ ਇਸ ਉਪਰ ਆਏ ਬਿਆਨ ਦੇ ਵਿਚ ਸੂਬਾ ਸਰਕਾਰ ਵੀ ਘਿਰਦੀ ਨਜ਼ਰ ਆ ਰਹੀ ਹੈ ਤੇ ਪੰਜਾਬ ਦੇ ਗਵਰਨਰ ਨੇ ਹੁਣ ਕਿਹਾ ਕਿ ਜੋ ਇਤਰਾਜ਼ ਇਸ ਬਿੱਲ ਐਕਟ ਨੂੰ ਲੈ ਕੇ ਜਿਹੜਾ ਪਾਸ ਕਰਨ ਤੋਂ ਬਾਅਦ ਉੱਠ ਰਹੇ ਨੇ ਉਸ ਦੇ ਵਿਚ ਸੋਧਾਂ ਕੀਤੀਆਂ ਜਾ ਸਕਦੀਆਂ ਨੇ। ਜੇਕਰ ਸੂਬਾ ਸਰਕਾਰ ਤੇ ਸਿੱਖ ਸੰਸਥਾਵਾਂ ਉਨ੍ਹਾਂ ਨੇ ਨਾਮ ਲੈ ਕੇ ਨਹੀਂ ਕਿਹਾ ਜਾਂ ਹੋਰ ਵੀ ਧਿਰਾਂ ਜੋ ਇਸ ਐਕਟ ਦੇ ਨਾਲ ਸਹਿਮਤ ਨਹੀਂ ਨੇ ਤਾਂ ਉਹ ਗਵਰਨਰ ਦੇ ਨਾਲ ਇਸ ਸਬੰਧੀ ਬਾਤਚੀਤ ਜਿਹੜੀ ਆ ਕਰ ਸਕਦੀਆਂ ਨੇ ਤੇ ਆਪਣੇ ਪੱਖ ਰੱਖ ਸਕਦੀਆਂ ਨੇ। ਜੇ ਉਨ੍ਹਾਂ ਦੇ ਸੁਝਾਅ ਠੀਕ ਹੋਣਗੇ ਤਾਂ ਇਸ ਦੇ ਵਿਚ ਜਿਹੜਾ ਟਕਰਾਅ ਜਾਂ ਜਿੱਦ ਨਹੀਂ ਹੋਣੀ ਚਾਹੀਦੀ, ਇਸ ਮਸਲੇ ਨੂੰ ਜਿਹੜਾ ਪਿਆਰ ਦੇ ਨਾਲ ਕਹਿੰਦੇ ਸੁਲਝਾਇਆ ਜਾ ਸਕਦਾ ਤਾਂ ਜੋ ਸਾਰੀਆਂ ਧਿਰਾਂ ਇਸ ਐਕਟ ਦੇ ਨਾਲ ਸਹਿਮਤ ਜਿਹੜੀਆਂ ਹੋ ਸਕਣ। ਦੂਸਰੇ ਪਾਸੇ ਪੰਜਾਬ ਸਰਕਾਰ ਜਿਹੜੀ ਹੈ ਘਿਰ ਰਹੀ ਹੈ ਨਸ਼ਿਆਂ ਦੇ ਮਾਮਲੇ ਦੇ ਵਿਚ। ਹਾਈਕੋਰਟ ਨੇ ਨਸ਼ਿਆਂ ਦੀ ਰੋਕਥਾਮ ਦੇ ਲਈ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ। ਪੰਜਾਬ ਦੇ ਵਿਚ ਨਸ਼ਿਆਂ ਦੀ ਗੰਭੀਰ ਸਮੱਸਿਆ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਖ਼ਤ ਰੁਖ ਅਖਤਿਆਰ ਕੀਤਾ। ਮੁੱਖ ਜੱਜ ਜਿਹੜੇ ਨੇ ਸ਼ੀਲ ਨਾਗੂ ਤੇ ਜਸਟਿਸ ਸੰਜੀਵ ਬੇਰੀ ਦੀ ਬੈਂਚ ਨੇ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤੇ ਨੇ ਕਿ ਉਹ NDPS ਨਸ਼ੀਲੇ ਪਦਾਰਥ ਐਕਟ ਦੇ ਤਹਿਤ ਅਪਰਾਧਾਂ ਨੂੰ ਰੋਕਣ ਦੇ ਲਈ ਪੁਖਤਾ ਤਰੀਕੇ ਦੇ ਅਤੇ ਸਾਧਨ ਸੁਝਾਵੇ ਸਨ। ਅਦਾਲਤ ਨੂੰ ਦੱਸਿਆ ਗਿਆ ਕਿ ਸਿਰਫ ਇਕ ਸਾਲ ਦੇ ਅੰਦਰ ਅੰਦਰ ਮੋੜ ਬਠਿੰਡਾ ਜਿਹੜਾ ਉਹਦੇ ਇਕੋ ਹੀ ਪੁਲਿਸ ਸਟੇਸ਼ਨ ਦੇ ਵਿਚ ਨਸ਼ਿਆਂ ਦੇ ਨਾਲ ਸੰਬੰਧਿਤ 82 FIR ਦਰਜ ਹੋਈਆਂ ਨੇ। ਹਾਈ ਕੋਰਟ ਨੇ ਇਹ ਜਿਹੜਾ ਕਾਰਵਾਈ ਦੀ ਟ੍ਰਿਬਿਊਨ ਵਿਚ ਛਪੀ ਹੋਈ ਇਕ ਖ਼ਬਰ ਦਾ ਜਿਹੜਾ ਖੁਦ ਨੋਟਿਸ ਸੂ ਮੋਟੋ ਲੈਂਦਿਆਂ ਸ਼ੁਰੂ ਕੀਤੀ। ਉਹ ਖ਼ਬਰ ਦੇ ਵਿਚ ਦਸਿਆ ਗਿਆ ਸੀ ਕਿ ਬਠਿੰਡਾ ਦੇ ਪਿੰਡ ਵਾਸੀ ਨਸ਼ਿਆਂ ਦੀ ਖੁੱਲ੍ਹੇਆਮ ਵਿਕਰੀ ਤੇ ਇਕ ਨੌਜਵਾਨ ਦੀ ਓਵਰਡੋਜ਼ ਦੇ ਨਾਲ ਹੋਈ ਮੌਤ ਤੋਂ ਇੰਨੇ ਤੰਗ ਆ ਗਏ ਸਨ ਕਿ ਉਨ੍ਹਾਂ ਨੇ ਕੰਧਾਂ ਦੇ ਉਤੇ ਲਿਖ ਦਿੱਤਾ ਕਿ ਇੱਥੇ ਹੈਰੋਇਨ ਖੁੱਲ੍ਹੇ ਆਮ ਵਿਕਦੀ ਹੈ। ਲਿਖ ਕੇ ਨਸ਼ਾ ਤਸਕਰਾਂ ਦੇ ਘਰਾਂ ਦੇ ਵੱਲ ਇਸ਼ਾਰਾ ਕਰ ਦਿੱਤਾ ਸੀ। ਇਸ ਰਿਪੋਰਟ ਤੋਂ ਜਿਹੜਾ ਸੀ ਬਾਅਦ ਪੁਲਿਸ ਹਰਕਤ ਦੇ ਵਿਚ ਆਉਂਦੀ ਹੈ ਤੇ ਕੰਧਾਂ ਦੇ ਉਤੇ ਲਿਖੇ ਸੁਨੇਹੇ ਮਿਟਾਉਣ ਦੇ ਵਿਚ ਜੁਟ ਜਾਂਦੀ ਹੈ। ਅਦਾਲਤ ਨੇ 16 December 2025 ਨੂੰ SSP ਵੱਲੋਂ ਪੇਸ਼ ਕੀਤੀ ਗਈ ਸਟੇਟਸ ਰਿਪੋਰਟ ਦੇ ਉਤੇ ਗੌਰ ਜਿਹੜਾ ਕਰਦਿਆਂ ਕਿਹਾ ਕਿ 1 January ਤੋਂ 1 December ਤੱਕ 2025 ਦੇ ਵਿਚਕਾਰ ਇੰਨੀ ਵੱਡੀ ਗਿਣਤੀ ਦੇ ਵਿਚ ਮਾਮਲੇ ਦਰਜ ਹੋਣਾ ਤੇ ਵੱਡੀ ਮਾਤਰਾ ਦੇ ਵਿਚ ਨਸ਼ੀਲੇ ਪਦਾਰਥ ਫੜੇ ਜਾਣ ਦਾ ਚਿੰਤਾ ਦਾ ਜਿਹੜਾ ਵਿਸ਼ਾ ਹੈ। ਅਦਾਲਤ ਨੇ ਇਹ ਵੀ ਸਵਾਲ ਚੁੱਕਿਆ ਕਿ ਅਜੇ ਤੱਕ ਇਹ ਸਪਸ਼ਟ ਨਹੀਂ ਹੈ ਕਿ ਇਨ੍ਹਾਂ 82 ਮਾਮਲਿਆਂ ਦੀ ਜਾਂਚ ਕਿਸ ਪੱਧਰ ਦੇ ਉਤੇ ਪਹੁੰਚੀ ਹੈ। ਹੁਣ ਅਦਾਲਤ ਨੇ ਪੰਜਾਬ ਸਰਕਾਰ ਨੂੰ ਹਲਫ਼ਨਾਮਾ ਦਾਇਰ ਕਰਕੇ ਇਹ ਦੱਸਣ ਦੇ ਲਈ ਕਹਿ ਦਿੱਤਾ ਕਿ ਇਨ੍ਹਾਂ ਸਾਰੇ ਮਾਮਲਿਆਂ ਦੇ ਵਿਚ ਹੁਣ ਤੱਕ ਕੀ ਜਾਂਚ ਹੋਈ ਹੈ। ਇਸ ਦੇ ਨਾਲ ਹੀ ਸਰਕਾਰ ਨੂੰ ਭਵਿੱਖ ਦੇ ਵਿਚ ਅਜਿਹੇ ਗੰਭੀਰ ਅਪਰਾਧਾਂ ਨੂੰ ਰੋਕਣ ਦੇ ਲਈ ਠੋਸ ਯੋਜਨਾ ਪੇਸ਼ ਕਰਨ ਦੇ ਹੁਕਮ ਦਿੱਤੇ ਗਏ ਨੇ। ਅਦਾਲਤ ਨੇ ਪਹਿਲਾਂ ਹੀ ਸਰਕਾਰ ਨੂੰ ਪਿੰਡਾਂ ਦੇ ਵਿਚ ਨਸ਼ਾ ਰੋਕਣ ਦੇ ਲਈ ਕੀਤੇ ਗਏ ਤਤਕਾਲੀ ਉਪਾਵਾਂ ਤੇ ਪ੍ਰਭਾਵਸ਼ਾਲੀ ਪੁਲਿਸਿੰਗ ਬਾਰੇ ਰਿਪੋਰਟ ਦੇਣ ਦੇ ਲਈ ਵੀ ਕਿਹਾ ਸੀ। ਇਸ ਮਾਮਲੇ ਦੇ ਵਿਚ ਦੀ ਅਗਲੀ ਸੁਣਵਾਈ 25 May ਨੂੰ ਹੁਣ ਹੋਵੇਗੀ। ਦੂਸਰੇ ਪਾਸੇ 25,000 crore ਦਾ ਮਾਮਲਾ ਫਰੀਦਕੋਟ ਰੋਇਲ ਪ੍ਰਾਪਰਟੀ ਡਿਸਪਿਊਟ ਜਿਹੜਾ ਚੱਲ ਰਿਹਾ। ਫਰੀਦਕੋਟ ਰਿਆਸਤ ਦੀ 25,000 crore ਦੀ ਜਾਇਦਾਦ ਦਾ ਝਗੜਾ ਹੁਣ ਆਪਸੀ ਸਹਿਮਤੀ ਦੇ ਨਾਲ ਕਹਿੰਦੇ ਸੁਲਝਣ ਦੀ ਆਸ ਬੱਝੀ ਹੈ। ਦੇਖਦਿਆਂ ਕੀ ਕੁਝ ਵਾਪਰਦਾ ਤੇ ਉਹ ਖ਼ਬਰ ਜਿਹੜੀ ਲੈ ਲਈਏ ਨਾਲ ਤੇ ਫਿਰ ਆਪਾਂ ਰਾਜਨ ਸੈਣੀ ਜੀ ਦੀ ਗੱਲਬਾਤ ਸੁਣਦੇ ਹਾਂ। ਤੇ ਫਰੀਦਕੋਟ ਦੇ ਆਖਰੀ ਰਾਜਾ ਹਰਿੰਦਰ ਸਿੰਘ ਬਰਾੜ ਦੀ ਲਗਭਗ 25,000 crore ਦੀ ਜਿਹੜੀ ਹੈ ਸ਼ਾਹੀ ਵਿਰਾਸਤ ਨੂੰ ਲੈ ਕੇ ਪਿਛਲੇ 34 ਸਾਲਾਂ ਤੋਂ ਚੱਲ ਰਹੀ ਕਾਨੂੰਨੀ ਲੜਾਈ ਹੁਣ ਜਿਹੜੀ ਆਪਸੀ ਸਹਿਮਤੀ ਦੇ ਨਾਲ ਖਤਮ ਹੋ ਸਕਦੀ ਹੈ। ਸੁਪਰੀਮ ਕੋਰਟ ਨੇ ਇਸ ਮਾਮਲੇ ਦੇ ਹੱਲ ਦੇ ਲਈ ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਰਾਜੇਸ਼ ਬਿੰਦਲ ਨੂੰ ਸਾਲਸ ਨਿਯੁਕਤ ਕੀਤਾ। ਇਹ ਜਿਹੜਾ ਫੈਸਲਾ ਦੋਵਾਂ ਧਿਰਾਂ ਦੀ ਸਹਿਮਤੀ ਤੋਂ ਬਾਅਦ ਲਿਆ ਗਿਆ। ਅਦਾਲਤ ਨੇ ਸਾਲਸ ਨੂੰ ਜਿਹੜਾ ਅਗਲੇ 4 to 6 weeks ਦੇ ਅੰਦਰ ਅੰਦਰ ਆਪਣੀ ਰਿਪੋਰਟ ਸੌਂਪਣ ਦੇ ਲਈ ਕਿਹਾ। ਸੁਪਰੀਮ ਕੋਰਟ ਨੇ ਆਪਣੇ ਹੁਕਮਾਂ ਦੇ ਵਿਚ ਦਸਿਆ ਕਿ ਦੋ ਕਾਨੂੰਨੀ ਵਾਰਸਾਂ ਦੇ ਜਿਹੜੇ ਨੇ ਸੀਨੀਅਰ ਵਕੀਲਾਂ ਨੇ ਇਹ ਸੁਝਾਅ ਦਿੱਤਾ ਸੀ ਕਿ ਜੇਕਰ ਮਾਮਲਾ ਕਿਸੇ ਸੇਵਾ ਮੁਕਤ ਜੱਜ ਨੂੰ ਵਿਚੋਲਗੀ ਦੇ ਲਈ ਸੌਂਪਿਆ ਜਾਵੇ ਤਾਂ ਇਸ ਗੁੰਝਲਦਾਰ ਮਸਲੇ ਦੇ ਹੱਲ ਹੋਣ ਦੀ ਪੂਰੀ ਸੰਭਾਵਨਾ ਹੈ। ਦੂਜੀ ਧਿਰ ਦੇ ਵਕੀਲਾਂ ਨੇ ਵੀ ਇਸ ਗੱਲ ਦੇ ਉਤੇ ਕੋਈ ਇਤਰਾਜ਼ ਨਹੀਂ ਸੀ ਜਿਤਾਇਆ। ਅਦਾਲਤ ਦਾ ਮੰਨਣਾ ਹੈ ਕਿਉਂਕਿ ਹੁਣ ਮੁੱਖ ਝਗੜਾ ਜਿਹੜਾ ਸਿਰਫ ਜਾਇਦਾਦ ਦੇ ਵਿਚ ਹਿੱਸੇਦਾਰੀ ਨੂੰ ਲੈ ਕੇ ਹੈ। ਇਸ ਦੇ ਲਈ ਆਪਸੀ ਸਮਝੌਤਾ ਸਭ ਤੋਂ ਵਧੀਆ ਰਾਹ ਹੋ ਸਕਦਾ ਹੈ। ਸਾਰੀਆਂ ਧਿਰਾਂ ਨੂੰ 15 May 2026 ਤੱਕ ਸਾਲਸ ਦੇ ਕੋਲ ਪਹੁੰਚ ਜਿਹੜਾ ਕਰਨ ਦੇ ਨਿਰਦੇਸ਼ ਦਿੱਤੇ ਗਏ। ਇਸ ਦੇ ਦੌਰਾਨ ਅਦਾਲਤ ਨੇ ਜਾਇਦਾਦ ਦੀ ਮੌਜੂਦਾ ਸਥਿਤੀ ਨੂੰ ਬਰਕਰਾਰ ਰੱਖਣ ਦੇ ਜਿਹੜੇ ਹੁਕਮ ਦਿੱਤੇ, ਜਿਸਦਾ ਮਤਲਬ ਹੈ ਕਿ ਕੋਈ ਵੀ ਧਿਰ ਜਾਇਦਾਦ ਨੂੰ ਵੇਚ ਨਹੀਂ ਸਕੇਗੀ ਤੇ ਨਾ ਹੀ ਕੋਈ ਨਵੀਂ ਉਸਾਰੀ ਕਰ ਸਕੇਗੀ, ਜਾਣੀ ਕਿ ਸਟੇਅ ਹੋ ਗਿਆ। ਇਸ ਵਿਵਾਦ ਦੀ ਸ਼ੁਰੂਆਤ ਉਦੋਂ ਹੋਈ ਸੀ ਜਦੋਂ ਫਰੀਦਕੋਟ ਰਿਆਸਤ ਦੇ ਆਖਰੀ ਸ਼ਾਸਕ ਹਰਿੰਦਰ ਸਿੰਘ ਬਰਾੜ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਵਸੀਅਤ ਨੂੰ ਚੁਣੌਤੀ ਦਿੱਤੀ ਗਈ ਸੀ। ਰਾਜਾ ਬਰਾੜ 1918 ਦੇ ਵਿਚ ਮਹਿਜ 3 ਸਾਲ ਦੀ ਉਮਰ ਦੇ ਵਿਚ ਗੱਦੀ ਦੇ ਉਤੇ ਬੈਠੇ ਸਨ। ਉਨ੍ਹਾਂ ਦੇ 3 ਧੀਆਂ ਤੇ 1 ਪੁੱਤਰ ਸੀ, ਪਰ 1981 ਦੇ ਵਿਚ ਪੁੱਤਰ ਦੀ ਮੌਤ ਤੋਂ ਬਾਅਦ ਰਾਜਾ ਸਦਮੇ ਦੇ ਵਿਚ ਚਲੇ ਗਏ ਸਨ। ਇਸੇ ਦੌਰਾਨ ਇਕ ਵਸੀਅਤ ਦੇ ਤਿਆਰ ਕੀਤੀ ਗਈ ਸੀ ਜਿਸ ਨੂੰ 1992 ਦੇ ਵਿਚ ਉਨ੍ਹਾਂ ਦੀ ਧੀ ਅੰਮ੍ਰਿਤ ਕੌਰ ਉਨ੍ਹਾਂ ਨੇ ਅਦਾਲਤ ਦੇ ਵਿਚ ਚੁਣੌਤੀ ਦਿੱਤੀ ਸੀ। ਚੰਡੀਗੜ੍ਹ ਦੀ ਅਦਾਲਤ ਨੇ 2013 ਦੇ ਵਿਚ ਉਸ ਵਸੀਅਤ ਨੂੰ ਫਰਜ਼ੀ ਅਤੇ ਗੈਰ ਕਾਨੂੰਨੀ ਕਰਾਰ ਦਿੰਦਿਆਂ ਜਾਇਦਾਦ ਦੇ ਵਿਚ ਧੀਆਂ ਦਾ ਹੱਕ ਮੰਨਿਆ ਸੀ। ਬਾਅਦ ਦੇ ਵਿਚ ਹਾਈ ਕੋਰਟ ਨੇ ਵੀ ਇਸ ਫੈਸਲੇ ਨੂੰ ਕੋਈ ਸੋਧਾਂ ਨਾਲ ਜਿਹੜਾ ਬਰਕਰਾਰ ਰੱਖਿਆ, ਜਿਹਦੇ ਵਿਚ ਰਾਜੇ ਦੇ ਭਰਾ ਦੇ ਪਰਿਵਾਰ ਨੂੰ ਵੀ ਹਿੱਸਾ ਦਿੱਤਾ ਗਿਆ। ਇਸ ਜਾਇਦਾਦ ਦੇ ਵਿਚ ਫਰੀਦਕੋਟ ਦਾ 14 acres ਦੇ ਵਿਚ ਫੈਲਿਆ ਰਾਜ ਮਹਿਲ, ਕਿਲ੍ਹਾ ਮੁਬਾਰਕ, ਦਿੱਲੀ ਦੇ ਕੋਪਰਨਿਕਸ ਮਾਰਗ ਤੇ ਉੱਤੇ ਸਥਿਤ ਫਰੀਦਕੋਟ ਹਾਊਸ, ਚੰਡੀਗੜ੍ਹ ਦੇ ਸੈਕਟਰ 17 ਦਾ ਪਲਾਟ, ਮਨੀ ਮਾਜਰਾ ਦਾ ਕਿਲਾ ਸ਼ਾਮਲ ਹੈ। ਇਸ ਤੋਂ ਇਲਾਵਾ ਦੇਸ਼ ਦੇ ਕਈ ਹੋਰ ਹਿੱਸਿਆਂ ਦੇ ਵਿਚ ਵੀ ਰਾਜੇ ਦੀਆਂ ਕਰੋੜਾਂ ਦੀਆਂ ਜਾਇਦਾਦਾਂ ਮੌਜੂਦ ਨੇ। ਪਿਛਲੇ ਸਾਲ ਰਾਜੇ ਦੇ ਭਰਾ ਜਿਹੜੇ ਨੇ ਕੁਵਰ ਮਨਜੀਤ ਇੰਦਰ ਸਿੰਘ ਦੇ ਪੋਤੇ ਅਮਰਿੰਦਰ ਸਿੰਘ ਦੇ ਵੱਲੋਂ ਅਦਾਲਤ ਦੇ ਵਿਚ ਦਾਇਰ ਕੀਤੀ ਗਈ ਇਕ ਅਰਜ਼ੀ ਨੇ ਇਸ ਕਾਨੂੰਨੀ ਲੜਾਈ ਨੂੰ ਮੁੜ ਜਿਹੜਾ ਸੁਰਖੀਆਂ ਦੇ ਵਿਚ ਲਿਆ ਦਿੱਤਾ ਸੀ। ਲਓ ਦੋਸਤੋ, ਇੰਟਰਨੈਸ਼ਨਲ ਖ਼ਬਰਾਂ ਦੇ ਉੱਤੇ ਜਾਣ ਤੋਂ ਪਹਿਲਾਂ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਰਾਜਨ ਸੈਣੀ ਸਾਹਿਬ ਦੇ ਨਾਲ ਤੇ ਉਨ੍ਹਾਂ ਦਾ ਸਵਾਗਤ ਕਰਦੇ ਹਾਂ। ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਰਹਿਣਗੀਆਂ, +358 44 976 19 ਬਾਟ ਸਟੂਡੀਓ ਦਾ ਨੰਬਰ ਹੈ, ਕਾਲ ਤੁਸੀਂ ਵੀ ਕਰ ਸਕੋਗੇ। ਤੇ ਪ੍ਰੋਗਰਾਮ ਨੂੰ ਸਪੋਰਟ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ। ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ ਤੇ ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ, ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ।
2: ਪਾਰੇ ਸਾਹਿਬ ਸਤਿ ਸ੍ਰੀ ਅਕਾਲ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਜੀਆਂ ਨੂੰ ਜੀ।
2: ਪਾਰੇ ਸਾਹਿਬ, ਅੱਜ ਨਾ ਤੁਸੀਂ ਦੋ ਬੰਦੇ ਮਿਕਸ ਕਰ ਗਏ ਜੀ।
1: ਅੱਛਾ ਜੀ।
2: ਗਵਰਨਰ ਦਾ ਨਾਂ ਗੁਲਾਬ ਚੰਦ ਕਟਾਰੂ ਚੱਕ ਬੋਲ ਗਏ ਸਰ, ਕਟਾਰੂ ਚੱਕ ਕੋਈ ਹੋਰ ਸ਼ਾਇ ਆ। ਗੁਲਾਬ ਚੰਦ ਕਟਾਰੀਆ ਆ ਜੀ ਉਹਨਾਂ ਦਾ ਨਾਮ
1: ਤੇ।
2: ਹਾਂਜੀ ਹਾਂ, ਕਟਾਰੀਆ ਜੀ ਤੁਸੀਂ ਜਾਣਦੇ ਆ ਜੀ। ਹਾਂਜੀ, ਤੇ ਪਰ ਸਾਹਿਬ ਇਹਦੇ ਵਿਚ ਨਾ ਮਤਲਬ ਸੋਧਾਂ ਨੂੰ ਕੋਈ ਪ੍ਰਵਾਨ ਨਹੀਂ ਕੀਤਾ ਗਿਆ ਤੇ ਇਹਦੇ ਵਿਚ ਖਬਰ ਇਸ ਤਰ੍ਹਾਂ ਆ ਕਿ ਗਵਰਨਰ ਸਾਹਿਬ ਨੇ ਆਪਣੇ ਵੱਲੋਂ ਸੁਜੈਸ਼ਨ ਦਿੱਤੇ ਆ ਕਿ ਜੋ ਇਹ ਵਿਵਾਦ ਚੱਲ ਰਿਹਾ ਆ ਵੀ ਕੁਛ ਇੱਕ ਲੋਕ ਜਾਂ ਇੱਕ ਇੱਕ ਸੰਸਥਾਵਾਂ ਜਿਹੜੀਆਂ ਹੈਗੀਆਂ ਆ ਵੀ ਉਹਨਾਂ ਕਾਨੂੰਨਾਂ ਦੇ ਉੱਤੇ ਵੀ ਅਮੈਂਡਮੈਂਟ ਚਾਹੁੰਦੀਆਂ ਹੈਗੀਆਂ ਤੇ ਕੁਛ ਇੱਕ ਜਿਹੜੇ ਹੈਗੇ ਆ ਸਰਕਾਰ ਇਹਦੇ ਤੇ ਐਡਾਮੈਂਟ ਆ। ਸਰਕਾਰ ਕਹਿੰਦੀ ਹੈ ਜੋ ਕਰ ਦਿੱਤਾ ਸੋ ਕਰ ਦਿੱਤਾ ਜੀ। ਉਹਦੇ ਤੇ ਉਹਨਾਂ ਨੇ ਕਿਹਾ ਵੀ ਜੇ ਜਿਹੜਾ ਹੈਗਾ ਸਟੇਕ ਹੋਲਡਰ ਨਹੀਂ ਹੈ ਤੇ ਉਹ ਮੇਰੇ ਸਕਦੇ ਆ ਤੇ ਮੈਨੂੰ ਸੁਝਾਅ ਆਪਣੇ ਦੱਸ ਸਕਦੇ ਆ। ਹਾਂਜੀ, ਤੇ ਮਤਲਬ ਜੇ ਉਹ ਵਾਜਬ ਉਹਨਾਂ ਦੇ ਸੁਝਾਅ ਵਾਜਬ ਹੋਏ ਤੇ ਆਪਾਂ ਜਿਹੜਾ ਹੈਗਾ ਆ ਵੀ ਉਹਨਾਂ ਦਾ ਕਹਿਣ ਦਾ ਭਾਵ ਸੀ ਵੀ ਜੇ ਸਰਕਾਰ ਨੇ ਇਨੀਸ਼ੀਏਟਿਵ ਲਵੇ ਗਵਰਨਰ ਸਾਹਿਬ ਆਪਣੇ ਲੈਵਲ ਤੇ ਕੁਛ ਨੀ ਕਰ ਸਕਦੇ।
1: ਬਿਲਕੁਲ,
2: ਉਹਨਾਂ ਦਾ ਤਾਂ ਇਹ ਸੀਗਾ ਕਿਉਂਕਿ ਗਵਰਨਰ ਸਾਹਿਬ ਦੇ ਉੱਤੇ ਵੀ ਉਂਗਲ ਉੱਠ ਰਹੀ ਹੈ ਕਿ ਉਹਨਾਂ ਨੇ ਵੀ ਕਾਨੂੰਨ ਨੂੰ ਬਿਨਾਂ ਵਿਚਾਰੇ ਮਤਲਬ ਜਿਹੜਾ ਆ ਸਾਈਨ ਕਿੱਦਾਂ ਕਰ ਦਿੱਤੇ।
1: ਬਿਲਕੁਲ,
2: ਹਾਂਜੀ, ਇਹ ਤਾਂ ਹੈਗਾ ਸੀ ਇੱਕ ਧਾਰਮਿਕ ਪੱਖ ਜਿਹਨੂੰ ਉਹ ਮਤਲਬ ਜਿਹੜਾ ਹੈਗਾ ਆ ਵੀ ਬਿਆਨ ਕਰ ਰਹੇ ਸੀ, ਔਰ ਦੂਜੀ ਗੱਲ ਇਹ ਹੈਗੀ ਆ ਉਹ ਆਪਣੀ ਮਤਲਬ ਆਪਣਾ ਐਟੀਟਿਊਡ ਜਿਹੜਾ ਆ ਉਹ ਸਹੀ ਦੱਸ ਰਹੇ ਸੀ ਕਿ ਮੈਨੂੰ ਤਾਂ ਹੁਣ ਵੀ ਅਮੈਂਡਮੈਂਟ ਕਰਕੇ ਭੇਜ ਦੇਣ ਤੇ ਮੈਂ ਉਹਦੇ ਤੇ ਸਾਈਨ ਕਰ ਦਊਗਾ ਤੇ ਜੇ ਤੁਹਾਡੀਆਂ ਅਮੈਂਡਮੈਂਟਸ ਵਾਜਬ ਹੋਈਆਂ ਸਰਕਾਰ ਜੀ ਇਹ ਕਰਦੀ ਆ ਵੀ ਜਿਹਦੇ ਨਾਲ ਜਿਹੜਾ ਆ ਵੀ ਕਾਨੂੰਨ ਜਿਹੜਾ ਸਾਰਿਆਂ ਨੂੰ ਮਤਲਬ ਅਸੈਪਟੇਬਲ ਹੋ ਜਾਏ ਤੇ ਐਟਲੀਸਟ ਮੈਜੋਰਟੀ ਨੂੰ ਤਾਂ ਅਸੈਪਟੇਬਲ ਹੋਣਾ ਚਾਹੀਦਾ ਨਾ ਜੀ।
1: ਪਰ ਸਿੰਘ ਸਾਹਿਬ, ਇੱਕ ਜੇ ਕਾਨੂੰਨੀ ਪੱਖ ਤੋਂ ਦੇਖਿਆ ਜਾਵੇ ਕਿ ਗਵਰਨਰ ਸਾਹਿਬ ਦਾ ਵੀ ਫਰਜ਼ ਨਹੀਂ ਬਣਦਾ ਸੀਗਾ ਕਿ ਸਿੱਖ ਸੰਸਥਾਵਾਂ ਜਿਹੜੀਆਂ ਮੋਹਰੀ ਸੰਸਥਾਵਾਂ ਨੇ, ਜ਼ਿੰਮੇਵਾਰ ਸੰਸਥਾਵਾਂ ਨੇ, ਕਿਤੇ ਨਾ ਕਿਤੇ ਉਹਨਾਂ ਦਾ ਵੀ ਵਿਚਾਰ ਲੈ ਲੈਂਦੇ ਸਾਈਨ ਕਰਨ ਤੋਂ ਪਹਿਲਾਂ।
2: ਭਾਰੇ ਸਾਹਿਬ ਤੇ ਇਹਨਾਂ ਨੂੰ ਵੀ ਕਾਹਲੀ ਕੀ ਸੀ ਵੈਲਕਮ ਕਰਨ ਦੀ, SGPC ਨੇ ਵੀ ਤਾਂ ਵੈਲਕਮ ਕੀਤਾ।
1: ਹਾਂਜੀ ਬਿਲਕੁਲ,
2: ਗੱਲ ਤਾਂ ਇਹ ਹੈਗੀ ਆ ਕਿ ਜਦੋਂ ਇਹ ਗੱਲ ਚੱਲ ਰਹੀ ਸੀ ਉਦੋਂ ਹੀ ਜਿਹੜਾ ਹੈਗਾ ਆ ਚਲੋ ਉਹਨਾਂ ਨੇ ਖਰੜਾ ਭੇਜਿਆ ਨੀ ਸੀਗਾ, ਤੁਹਾਨੂੰ ਕਾਹਲੀ ਕੀ ਸੀ ਰਿਐਕਸ਼ਨ ਦੇਣ ਦੀ ਤੁਸੀਂ ਉੱਥੇ ਜਿਹੜੀਆਂ ਗੱਲਾਂ ਤੇ ਅੱਜ ਵਿਚਾਰ ਕਰ ਰਹੇ ਹੈਗੇ ਆ ਜੀ। ਤੁਸੀਂ ਪਹਿਲਾਂ ਹੀ ਜਿਹੜਾ ਹੈਗਾ ਆ ਆਪ ਹੀ ਇਸ ਚੀਜ਼ ਨੂੰ ਕਹਿੰਦੇ ਭਾਈ ਸਾਨੂੰ ਜਿਹੜਾ ਆ ਭਾਵਾਂ ਤੁਸੀਂ ਆ ਕੇ ਵਿਧਾਨ ਸਭਾ ਦੇ ਅੱਗੇ ਖੜੇ ਹੋ ਜਾਂਦੇ ਤੇ ਭਾਈ ਸਿੱਖ ਸੰਸਥਾਵਾਂ ਜਿਹੜੀਆਂ ਹੈਗੀਆਂ ਅੱਜ ਤੱਕ ਕਾਨੂੰਨ ਇਹ ਆ ਕਿ ਜੇ ਉਹਨਾਂ ਤੇ ਕੋਈ ਲਾ ਬਣਾਇਆ ਜਾਂਦਾ ਆ ਤੇ ਉਹਨਾਂ ਨੂੰ ਪੁੱਛ ਬਗੈਰ ਨਹੀਂ ਬਣਾਇਆ ਜਾਂਦਾ।
1: ਉੱਥੇ ਵੀ ਉਹ ਤਮਾਸ਼ਾ ਚੱਕ ਸਕਦੇ ਸੀਗੇ ਕਿ ਖਰੜਾ ਤਾਂ ਤੁਸੀਂ ਭੇਜਿਆ ਨੀ SGPC ਜਾਂ ਸੰਸਥਾਵਾਂ ਖਰੜਾ।
2: ਬਿਲਕੁਲ ਜੀ, ਅੱਜ ਭਾਰੀ ਸਾਹਿਬ ਅੱਜ ਇਹਨਾਂ ਨੂੰ ਦੱਸਣਾ ਪੈਂਦਾ ਪਿਆ ਸਾਰਿਆਂ ਨੂੰ ਕਿ ਸਾਨੂੰ ਭੇਜਿਆ ਨਹੀਂ ਹੈ।
1: ਬਿਲਕੁਲ ਹੈ ਜੀ,
2: ਦੇਖੋ ਹਰ ਕੋਈ ਜਿਹੜਾ ਹੈਗਾ ਆ ਇਸ ਚੀਜ਼ ਦੇ ਉੱਤੇ ਤਾਂ ਹੈਗਾ ਨਾ ਪੁੱਛਦਾ ਵੀ ਭਾਈ ਤੁਸੀਂ ਪਹਿਲਾਂ ਕਿੱਦਾਂ ਵੈਲਕਮ ਕੀਤਾ।
1: ਬਿਲਕੁਲ,
2: ਇਹਨਾਂ ਨੇ ਮਤਲਬ ਜਿਹੜਾ ਹੈਗਾ ਆ ਉਸ ਵੇਲੇ ਤੱਤੇ ਘਾ ਜਿਹੜਾ ਹੈਗਾ ਸਜ਼ਾ ਸੁਣੀ ਤੇ ਵੈਲਕਮ ਕਰ ਦਿੱਤਾ। ਬਾਅਦ ਦੇ ਵਿੱਚ ਇਹਨਾਂ ਨੇ ਸ਼ਬਦ ਤੋਂ ਸ਼ਬਦ ਵਿਚਾਰਿਆ ਤੇ ਇੱਕ ਇੱਕ ਧਾਰਾ ਨੂੰ ਜਦੋਂ ਇਸ ਚੀਜ਼ ਦੇ ਉੱਤੇ ਅਨਾਲਿਸਿਸ ਕੀਤਾ ਫਿਰ ਇਹਨਾਂ ਨੇ ਸੋਚਿਆ ਕਿ ਭਾਈ ਇਹ ਤਾਂ ਇੱਕ ਡੀਗ੍ਰੇਡੇਸ਼ਨ ਆਫ ਦਾ ਰਿਲੀਜਨ ਆ ਹਾਂਜੀ, ਤੇ ਦੂਜਾ ਲੋਕੀ ਜਿਹੜੇ ਹੈਗੇ ਆ ਇਹਦੇ ਨਾਲ ਟੁੱਟਣ ਦੀ ਸੰਭਾਵਨਾ ਹੈਗੀ ਆ ਜੀ। ਤੀਜਾ ਇਹਦੇ ਵਿੱਚ ਜਿਹੜਾ ਹੈਗਾ ਸਭ ਤੋਂ ਡੇਂਜਰਸ ਜਿਹੜਾ ਹੈਗਾ ਚੀਜ਼ ਉਹ ਹੈਗੀ ਆ ਕਿ ਐਪਰੀਹੈਂਸ਼ਨ ਆਫ ਫਾਲਸ ਇੰਪਲੀਕੇਸ਼ਨ ਵੀ ਕਿਸੇ ਨੂੰ ਝੂਠਾ ਫਸਾਇਆ ਜਾ ਸਕਦਾ ਆ, ਫੇਰ ਉਹਦਾ ਕੋਈ ਸੇਫ ਗਾਰਡ ਵੀ ਨੀ ਰੱਖਿਆ ਆ
1: ਜੀ
2: ਕਿ ਭਾਈ ਵੀ ਜੇ ਕੋਈ ਬੰਦਾ ਕਿਸੇ ਨੂੰ ਫਾਲਸ ਇੰਪਲੀਕੇਟ ਕਰਦਾ ਆ ਤੇ ਦੈਨ ਉਹਨੂੰ ਵੀ ਉਨੀ ਹੀ ਸਜ਼ਾ ਦਾ ਪ੍ਰੋਵੀਜ਼ਨ ਹੋਣਾ ਚਾਹੀਦਾ ਸੀਗਾ ਕਿ ਜਦੋਂ ਤੁਸੀਂ ਕੋਈ ਖਤਰਨਾਕ ਕਾਨੂੰਨ ਬਣਾਉਂਦੇ ਹੈਗੇ ਨਾ ਜੀ ਤੇ ਉਹਦੇ ਸੇਫ ਗਾਰਡ ਵੀ ਰੱਖਣੇ ਪੈਂਦੇ ਆ ਕਿਉਂਕਿ ਉਹਦੇ ਮਿਸ ਯੂਜ਼ ਦੀ ਸੰਭਾਵਨਾ ਬਹੁਤ ਵੱਧ ਜਾਂਦੀ ਆ ਜੀ ਫੇਰ ਨਾਲੇ ਪੁਲਿਸ ਦੀ ਬਾਰਗੇਨਿੰਗ ਪਾਵਰ ਬੜੀ ਵੱਧ ਜਾਂਦੀ ਆ ਜੀ ਜਿਹਨੂੰ ਮਰਜ਼ੀ ਕਹਿ ਦੇਵੇ ਵੀ ਤੇਰੇ ਤੇ ਆਹ ਦੋਸ਼ ਹੈਗੇ ਆ ਤੇ ਜੋ ਮਰਜ਼ੀ ਉਹਦੇ ਕੋਲੋਂ ਜੀ ਲੁੱਟ ਲੈਣ
1: ਜੀ
2: ਸੋ ਇਸ ਕਰਕੇ ਇਹ ਚੀਜ਼ਾਂ ਸਾਰੀਆਂ ਵਿਚਾਰਨੀਆਂ ਚਾਹੀਦੀਆਂ ਸੀਗੀਆਂ ਤੇ ਬਟ ਮੈਂ ਤਾਂ ਮਤਲਬ ਤੁਹਾਨੂੰ ਅੱਗੇ ਵੀ ਬੇਨਤੀ ਕੀਤੀ ਸੀ ਵੀ ਭਾਰਤ ਸਾਹਿਬ ਮੈਂ ਹੈਰਾਨ ਆ ਕਿ ਅਸੀਂ ਤਾਂ ਜਿਹੜੇ ਹੈਗੇ ਆ ਚਲੋ ਵੀ ਕਿਸੇ ਬਾਣੇ ਦੇ ਵਿੱਚ ਨੀ ਜਾਂ ਕਿਸੇ ਬਾਣੀ ਦੇ ਵਿੱਚ ਜਿਹੜੇ ਹੈਗੇ ਧਾਰਨੀ ਨੀਗੇ ਜਿਹੜੇ ਬਾਣੇ ਤੇ ਬਾਣੀ ਦੇ ਧਾਰਨੀ ਹੈਗੇ ਆ ਉਹ ਲੋਕ ਸਰਕਾਰ ਦੇ ਹੱਕ ਚ ਬਿਆਨ ਦੇਈ ਜਾਂਦੇ ਹੈਗੇ ਆ ਆਪਣੇ ਨਿੱਜੀ ਸਵਾਰਥਾਂ ਨੂੰ ਮੁੱਖ ਰੱਖ ਕੇ ਤੇ ਹਾਂਜੀ ਉਹ ਇਸ ਕਰਕੇ ਆਪਣਾ ਦਿਲ ਟੁੱਟਿਆ ਜੀ ਇਸ ਗੱਲ ਤੋਂ। ਮੈਂ ਤਦੇ ਤੁਹਾਨੂੰ ਕਿਹਾ ਸੀ ਭਾਰਤ ਸਾਹਿਬ ਅੱਜ ਤੋਂ ਬਾਅਦ ਇਸ ਮੁੱਦੇ ਤੇ ਵਿਚਾਰ ਹੀ ਨਹੀਂ ਕਰਨੇ ਨਾ ਆਪਣੇ ਵਿਚਾਰ ਪੇਸ਼ ਕਰਨੇ ਆ ਕਿ ਆਪਾਂ ਅਸੀਂ ਤਾਂ ਜਿਹੜੇ ਹੈਗੇ ਆ ਪਤਿਤ ਹੈਂਜੀ ਅਸੀਂ ਜਿਹੜਾ ਹੈਗੇ ਆ ਉਹ ਤੇ ਉਹ ਜਿਹੜੇ ਬੰਦੇ ਪੂਰਨ ਆ ਤੋ ਅਸੀਂ ਤੁਹਾਡੇ ਮਤਲਬ ਸ਼ਬਦਾਵਲੀ ਦੇ ਵਿੱਚ ਉਹਨਾਂ ਨੂੰ ਨੀ ਪਤਾ ਕਿ ਗੁਰੂ ਦੇ ਸਤਿਕਾਰ ਦੇ ਵਿੱਚ ਜਿਹੜਾ ਹੈਗਾ ਆ ਕਮੀ ਆ ਰਹੀ ਹੈ ਇਸ ਚੀਜ਼ ਦੇ ਨਾਲ ਤੇ ਉਹ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਐਪਰੀਹੈਂਸ਼ਨ ਬਣਦੀ ਹੈਗੀ ਆ। ਤੀਜਾ ਜਿਹੜਾ ਹੈਗਾ ਆ ਕਿ ਕੁਛ ਇੱਕ ਸ਼ਬਦਾਵਲੀ ਇਹ ਹੈਗੀ ਆ ਕਿ ਤੁਸੀਂ ਗੁਰੂ ਦਾ ਮਾਲਕ ਹੋ ਜਿਹਦੀ ਕਸਟਡੀ ਚ ਹੈਗਾ ਉਹਨੂੰ ਬਣਾ ਰਹੇ ਹੈਗੇ ਆ। ਗੁਰੂ ਦਾ ਮਾਲਕ ਕੌਣ ਹੋ ਸਕਦਾ? ਗੁਰੂ ਸਾਹਿਬ ਦਾ ਮਾਲਕ ਤਾਂ ਹੋ ਸਕਦਾ ਜੀ, ਜਦੋਂ ਮਾਮਲਾ ਧਾਰਮਿਕ ਆ ਤੇ ਫੇਰ ਉਹਦੇ ਵਿੱਚ ਸ਼ਬਦਾਵਲੀ ਵੀ ਓਦਾਂ ਦੀ ਹੋਣੀ ਚਾਹੀਦੀ ਸੀ ਨਾ ਜੀ,
1: ਬਿਲਕੁਲ
2: ਤਾਂ ਕਿ ਸਤਿਕਾਰ ਕਾਇਮ ਰਹਿ ਸਕੇ
1: ਜੀ, ਬਿਲਕੁਲ ਜੀ।
2: ਸੋ ਇਸ ਕਰਕੇ ਗਵਰਨਰ ਸਾਹਿਬ ਨੇ ਸਿਰਫ ਆਪਣੀ ਸਕਿਨ ਸੇਵ ਕਰਨ ਵਾਸਤੇ ਇਹ ਸਟੇਟਮੈਂਟ ਜਾਰੀ ਕੀਤੀ ਆ
1: ਜੀ।
2: ਮੈਂ ਕਹਿੰਦਾ ਇਹ ਅਜੇ ਵੀ ਸਟੇਟਮੈਂਟ ਅਧੂਰੀ ਆ ਜੀ,
1: ਬਿਲਕੁਲ ਹੈ ਜੀ।
2: ਜੇ ਗਵਰਨਰ ਸਾਹਿਬ ਏਡਾ ਵੱਡਾ ਵਿਸ਼ਾਲ ਦਿਲ ਰੱਖਦੇ ਹੈਗੇ ਆ ਤੇ ਨਾਲ ਉਹਨਾਂ ਨੂੰ ਚਾਹੀਦਾ ਸੀ ਕਿ ਲੀਗਲ ਜਿਹੜੇ ਹੈਗੇ ਆ ਐਕਸਪਰਟਸ ਉਹ ਵੀ ਨਾਲ ਹੀ ਆ ਜਾਣ
1: ਕਿ
2: ਇਹਦੇ ਵਿੱਚ ਜਿਹੜੀ ਹੈਗੀ ਆ ਕੋਈ ਲੀਗਲ ਜਿਹੜੀ ਹੈਗੀ ਆ ਕੋਈ ਹੈ ਤਾਂ ਨੀ ਤਰੁਟੀ ਤਾਂ ਨੀ ਗੀ ਕਿ ਕੱਲ ਨੂੰ ਜਿਹੜਾ ਹੈਗਾ ਮੁੜ ਕੇ ਫੇਰ ਕਿਤੇ ਚੈਲੰਜ ਹੋ ਜਾਂਦਾ ਜਾਂ ਕੋਈ ਇੰਸਟੀਟਿਊਸ਼ਨ ਚੈਲੰਜ ਕਰ ਦਿੰਦੀ ਆ ਉਹਦੇ ਬਾਵਜੂਦ ਰੱਦ ਹੋਵੇ ਪਹਿਲਾਂ ਹੀ ਸਾਰੇ ਪੱਖਾਂ ਤੋਂ ਵਿਚਾਰ ਕਰ ਲੈਣੀ ਚਾਹੀਦੀ ਆ ਜੀ,
1: ਬਿਲਕੁਲ ਹੈ ਜੀ। ਇਹਦੇ ਵਿੱਚ ਤਾਂ ਵੱਡਾ ਦਿਲ ਤਾਂ ਮਾਨ ਸਾਹਿਬ ਨੂੰ ਵੀ ਕਰ ਲੈਣਾ ਚਾਹੀਦਾ, ਚਲੋ ਉਹਦੇ ਵਿੱਚ ਜੇ ਰਲ ਮਿਲ ਕੇ ਕੀਤਾ ਉਹਨਾਂ ਨੇ ਵੀ ਸਭ ਨੇ ਸਹਿਮਤੀ ਦਿੱਤੀ ਆ, ਜੇ ਉਹ ਕੁਝ ਘਾਟਾਂ ਵਾਧਾ ਹੈਗੀਆਂ ਨੇ ਤਾਂ ਬੈਠ ਕੇ ਆਪਣੇ ਗਵਰਨਰ ਸਾਹਿਬ ਦੇ ਨਾਲ ਡਿਸਕਸ ਕਰ ਸਕਦੇ ਆ, ਉੱਥੇ ਸਾਰੀਆਂ ਧਿਰਾਂ ਨੂੰ ਬੁਲਾ ਲਿਆ ਜਾਵੇ।
2: ਭਾਰੀ ਸਾਹਿਬ ਬੇਨਤੀ ਇਹ ਹੈਗੀ ਆ ਮਤ ਸੋਚੋ ਕਿ ਸਿੱਖ ਸੰਸਥਾਵਾਂ ਦੇ ਵਿੱਚ ਜਾਂ ਸਿੱਖ ਧਰਮ ਦੇ ਵਿੱਚ ਵਿਦਵਾਨ ਹੈ ਨੀਗੇ
1: ਜੀ,
2: ਸਰ ਏਦਾਂ ਏਦਾਂ ਦੇ ਵਿਦਵਾਨ ਆ ਜੇ 5 ਮਿੰਟ ਤੁਹਾਡੇ ਨਾਲ ਸਿੱਖਿਜ਼ਮ ਤੇ ਗੱਲ ਕਰ ਲੈਣ ਨਾ ਤੇ ਤੁਸੀਂ ਸਿੱਖੀ ਦੇ ਕਾਇਲ ਹੋ ਜਾਓਗੇ,
1: ਕਾਇਲ ਹੋ ਜਾਂਦੇ ਹੋ ਜੀ, ਬਿਲਕੁਲ ਹੈ ਜੀ।
2: ਹਾਂਜੀ ਮੈਂ ਸਰ ਸਹੀ ਕਹਿੰਦਾ ਹੈਗਾ, ਮੈਂ ਇੱਕ ਵਾਰੀ ਪ੍ਰੋਫੈਸਰ ਬਲਕੌਰ ਸਿੰਘ ਹੈਗੇ ਮੇਰੇ ਖਿਆਲ ਪੰਜਾਬੀ ਯੂਨੀਵਰਸਿਟੀ ਪਟਿਆਲੇ ਆ ਉਹ ਜੀ, ਉਹਨਾਂ ਨੂੰ ਮੈਂ ਇੱਕ ਵਾਰੀ ਮਾੜਾ ਜਿਹਾ ਸੁਣਿਆ ਇਸ ਮਸਲੇ ਦੇ ਉੱਤੇ। ਸਰ ਮੈਂ ਵੱਲੋਂ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿ ਕਿੰਨੇ ਕੁ ਕੰਸੈਪਟ ਜਿਹੜੇ ਹੈਗੇ ਆ ਨਾ ਉਹ ਮੇਰੇ ਆਪਣੇ ਆਪ ਦੇ ਵਿੱਚ ਹੀ ਖੁੱਲ ਗਏ ਕਿ ਉਹਨਾਂ ਨੇ ਇੱਕ 4 ਲਾਈਨਾਂ ਬੋਲੀਆਂ ਵੀ ਸਿੱਖ ਧਰਮ ਜਿਹੜਾ ਹੈਗਾ ਆ ਵਿਲੱਖਣਤਾ ਦੇ ਵਿੱਚ ਇਸ ਕਰਕੇ ਆ ਕਿ ਇਹ ਕਿਸੇ ਚੀਜ਼ ਦੇ ਤਿਆਗ ਦੀ ਜਿਹੜਾ ਹੈਗਾ ਆ ਗੱਲ ਹੀ ਨਹੀਂ ਕਰਦਾ, ਇਹ ਗੱਲ ਕਰਦਾ ਆ ਸੰਜਮ ਦੀ ਵੀ ਹਰ ਇੱਕ ਚੀਜ਼ ਜ਼ਿੰਦਗੀ ਚ ਜ਼ਰੂਰੀ ਆ ਪਰ ਇਹ ਐਕਸੈਸ ਨਹੀਂ ਹੋਣੀ ਚਾਹੀਦੀ, ਇਹ ਸੰਜਮ ਦੇ ਵਿੱਚ ਰੱਖੋ ਜੀ। ਗੁੱਸਾ ਵੀ ਸੰਜਮ ਚ ਰੱਖੋ, ਕਾਮ ਵੀ ਸੰਜਮ ਚ ਰੱਖੋ, ਕ੍ਰੋਧ ਵੀ ਸੰਜਮ ਚ ਰੱਖੋ, ਲੋਭ ਵੀ ਸੰਜਮ ਚ ਰੱਖੋ, ਹਾਂਜੀ। ਕਮਾਲ ਦਾ ਗੱਲ ਹੈਗੀ ਆ ਗੁਰੂ ਨਾਨਕ ਦੇਵ ਜੀ ਨੇ ਕਿੱਦਾਂ ਦੀ, ਉਹਨਾਂ ਨੇ ਤਾਂ ਜਿਹੜਾ ਹੈਗਾ ਆ ਵੀ ਉਹ ਗੱਲ ਉਹਨਾਂ ਦੀ ਵੀ ਕੀਤੀ ਵੀ ਜਿਹੜੇ ਏਡੇ ਏਡੇ ਤਿਆਗੀ ਹੈਗੇ ਆ ਜੀ ਵੀ ਨਿਮਕ ਨਿਮਕ ਸਰੀਰ ਕਟਾਏ ਤਾਂ ਵੀ ਹੋਵੇ ਮੈਲ ਨਾ ਜਾਏ, ਹਾਂਜੀ। ਜੈਨ ਧਰਮ ਦੇ ਉੱਤੇ ਉਹਨਾਂ ਨੇ ਕੰਟਾਕਸ਼ ਕੀਤਾ, ਉਹਨਾਂ ਨੇ ਇਸੇ ਕਰਕੇ ਕਿ ਭਾਈ ਤੁਸੀਂ ਸੰਜਮ ਦੀ ਅਖੀਰ ਮਤਲਬ ਜਿਹੜੇ ਹੈਗੀ ਆ ਅਖੀਰ ਹੋ ਗਏ ਆ, ਪਰ ਉਹ ਕਹਿੰਦੇ ਵੀ ਇਨਸਾਨ ਨੂੰ ਮਤਲਬ ਸਹਿਜਤਾ ਨਾਲ ਜੀਵਨ ਬਤੀਤ ਕਰਨਾ ਚਾਹੀਦਾ,
1: ਬਿਲਕੁਲ।
2: ਔਰ ਮੈਂ ਉਹਨਾਂ ਨੂੰ ਸੁਣ ਕੇ ਸਰ ਮੈਂ ਮੇਰਾ ਜਿਹੜੀ ਹੈਗੀ ਆ ਮੇਰਾ ਇੰਟਰਸਟ ਜਾਗ ਗਿਆ ਸਰ ਤੇ ਸਿੱਖਿਜ਼ਮ ਨੂੰ ਹੋਰ ਜਾਣਿਆ ਜਾਵੇ ਜੀ, ਇਹ ਤਾਂ ਬਹੁਤ ਵਧੀਆ ਮਤਲਬ ਜ਼ਿੰਦਗੀ ਜੀਵਨ ਦਾ ਬਹੁਤ ਵਧੀਆ ਢੰਗ ਹੈਗਾ ਜੀ। ਸੋ ਇਸ ਕਰਕੇ ਜਿਹੜਾ ਹੈਗਾ ਇਹ ਤੋਂ ਵਧੀਆ ਢੰਗ ਹੋ ਹੀ ਨਹੀਂ ਸਕਦਾ ਔਰ ਇਹ ਤੋਂ ਸਰਲ ਢੰਗ ਨਹੀਂ ਹੋ ਸਕਦਾ,
1: ਬਿਲਕੁਲ।
2: ਸਵਾਲ ਇਹ ਹੈਗਾ ਕਿ ਇਹਨਾਂ ਨੇ ਰਿਚੁਅਲਸ ਦੇ ਵਿੱਚ ਜਿਹੜਾ ਹੈਗਾ ਆ ਅਡੰਬਰਾਂ ਦੇ ਵਿੱਚ ਤੇ ਪੁਜਾਰੀਵਾਦ ਦੇ ਵਿਚ ਇੰਨਾ ਕੁ ਉਲਝਾਤ ਆ ਉਸ ਚੀਜ਼ ਨੂੰ। ਮੈਂ ਹੁਣ ਤੁਹਾਨੂੰ ਛੋਟੀ ਜਿਹੀ ਗੱਲ ਦੱਸਦਾ, ਅੱਜ ਸਵੇਰੇ ਜਿਹੜਾ ਹੈਗਾ ਮੇਰੀ ਵਾਈਫ ਨੇ ਜਿਹੜਾ ਹੈਗਾ ਆ ਉਹ ਮੋਬਾਇਲ ਦੇ ਉੱਤੇ ਪਾਠ ਲਾਇਆ ਸੀ ਜੀ। ਮੈਂ ਉਹਨੂੰ ਕਿਹਾ ਇੱਕ ਤਾਂ ਆਪਣਾ ਸਿਰ ਢੱਕ ਲਾ, ਇੱਕ ਮੋਬਾਇਲ ਤੇ ਵੀ ਕੱਪੜਾ ਪਾ ਦੇ, ਕੱਲ ਨੂੰ ਬੇਅਦ ਵੀ ਨਾ ਹੋ ਜਾਏ। ਇੱਥੇ ਕੀ ਪਤਾ ਸਰ, ਇਹ ਪਤਾ ਕੀ ਮਾਨਸਿਕਤਾ ਬਣਾਤੀ ਲੋਕਾਂ ਦੀ, ਕੀ ਮਾਨਸਿਕਤਾ ਬਣਾਤੀ ਹੈਗੀ ਆ ਜੀ। ਉਹ ਸ਼ਬਦ ਜਿਹੜੇ ਹੈਗੇ ਆ ਜਿਹਨਾਂ ਦੀ ਪਵਿੱਤਰਤਾ ਜਿਹੜੇ ਹਵਾ ਦੇ ਵਿੱਚ ਜਿਹੜੇ ਹੈਗੇ ਆ ਉੱਡਦੇ ਆ ਜੀ, ਹਵਾ ਦੇ ਵਿੱਚ ਜਿਹੜੇ ਹੈਗੇ ਆ ਵੀ ਸਾਡੇ ਸਾਹਾਂ ਦੇ ਨਾਲ ਸਾਡੇ ਅੰਦਰ ਜਾ ਕੇ ਸਾਨੂੰ ਗਿਆਨ ਦਿੰਦੇ ਹੈਗੇ ਆ, ਉਹਨੂੰ ਇਹਨਾਂ ਨੇ ਜਿਹੜਾ ਹੈਗਾ ਆ ਵੀ ਆਹ ਰਿਚੁਅਲਸ ਦੇ ਵਿੱਚ ਇੰਨਾ ਕੁ ਫਸਾਤਾ ਜੀ।
1: ਜੀ ਬਿਲਕੁਲ।
2: ਸੋ ਇਸ ਕਰਕੇ ਜਿਹੜਾ ਹੈਗਾ ਆ ਹੁਣ ਤਾਂ ਸੱਚੀ ਗੱਲ ਆ, ਇਹ ਮੋਬਾਈਲ ਦੇ ਉੱਤੇ ਵੀ ਜਿਹੜਾ ਰੁਮਾਲ ਰੱਖਣਾ ਪਿਆ ਕਰੂਗਾ ਵੀ ਭਾਈ ਜੀ ਤੁਸੀਂ ਸ਼ਬਦ ਲਾਉਣਾ ਆ ਜਾਂ ਹੋਰ ਕੁਛ ਕਰਨਾ, ਪਤਾ ਹੀ ਨੀ। ਤੁਸੀਂ ਦੇਖੋ ਨਾ ਇੱਕ ਆਪਣੇ ਬੰਗਾਲ ਦੇ ਵਿੱਚ ਜਿਹੜੀ ਹੈਗੀ ਆ ਇੱਕ ਉਹਨਾਂ ਦੀ ਹੈਗੀ ਸੀ ਐਮ ਪੀ, ਉਹਨੇ ਆਪਣਾ ਗੁਰਮੰਤਰ ਬੋਲਿਆ ਜੀ, ਆਪਣਾ ਮੂਲ ਮੰਤਰ ਦਾ ਪਾਠ ਕਰ ਦਿੱਤਾ ਜੀ। ਹੈਂਜੀ, ਉਹਨੂੰ ਐਪਰੀਸ਼ੀਏਟ ਕਰਨ ਦੀ ਬਜਾਏ ਇਹਦਾ ਸਿਰ ਨਹੀਂ ਸੀ ਢੱਕਿਆ ਆ।
1: ਬਿਲਕੁਲ।
2: ਉਹ ਭਾਈ ਫਿਰ ਜੇ ਤੁਹਾਡਾ ਜਦੋਂ ਮੋਬਾਈਲ ਬੋਲਦਾ ਆ ਉਹ ਤੇ ਵੀ ਕੱਪੜਾ ਪਾ ਲਿਆ ਕਰੋ, ਤੁਸੀਂ ਸਿਰ ਢੱਕੇ ਨੂੰ ਤੁਸੀਂ ਇਹ ਦੇਖੋ ਸਹੀ ਕਿ ਇੱਕ ਵੱਖਰੀ ਲੈਂਗੁਏਜ ਦਾ ਬੰਦਾ, ਇੱਕ ਵੱਖਰਾ ਬੰਦਾ ਜਿਹੜਾ ਹੈਗਾ ਜਿਹਨਾਂ ਦਾ ਟ੍ਰੈਡੀਸ਼ਨ ਵੱਖਰਾ, ਉਹ ਤੁਹਾਡੇ ਧਰਮ ਪ੍ਰਤੀ ਕਿੰਨਾ ਡੈਡੀਕੇਟਡ ਆ।
1: ਬਿਲਕੁਲ।
2: ਕਿ ਉਹ ਬਿਨਾਂ ਪੜ੍ਹੇ ਬਿਨਾਂ ਮਤਲਬ ਜਿਹੜਾ ਹੈਗਾ ਬਿਨਾਂ ਕਿਸੇ ਸਕ੍ਰਿਪਟ ਤੋਂ ਉਹ ਜ਼ਬਾਨੀ ਜਿਹੜਾ ਹੈਗਾ ਮੂਲ ਮੰਤਰ ਦਾ ਪਾਠ ਕਰਕੇ ਦੱਸ ਰਿਹਾ, ਤੁਸੀਂ ਤਾਂ ਉਹਨੂੰ ਐਪਰੀਸ਼ੀਏਟ ਕਰੋ, ਉਹਦੀ ਵਾਹ ਵਾਹ ਕਰੋ। ਤੁਸੀਂ ਜਿਹੜਾ ਹੈਗਾ ਆ ਇਹਨਾਂ ਨੇ ਸਰ ਬਹੁਤ ਜ਼ਿਆਦਾ ਸੰਕੀਰਣਤਾ ਲੈ ਆਉਂਦੀ ਹੈ ਜੀ, ਤੇ ਇਸ ਕਰਕੇ ਉਹ ਸੀਮਤ ਕਰ ਰਹੇ ਹੈਗੇ ਜੀ। ਸਿੱਖਿਜ਼ਮ ਜਿਹੜੀ ਹੈਗੀ ਇਹ ਨਾ ਤਾਂ ਇਹਦਾ ਜਿਹੜਾ ਹੈਗਾ ਨਾ ਜੀ ਐਥਿਕਸ, ਉਹ ਜਿਹੜਾ ਹੈਗਾ ਉਹ ਨਾ ਤਾਂ ਏਦਾਂ ਦੀ ਕੋਈ ਡਿਮਾਂਡ ਕਰਦਾ ਸੀ ਤੇ ਨਾ ਹੀ ਮਤਲਬ ਜਿਹੜਾ ਹੈਗਾ ਏਦਾਂ ਦੀ ਕੋਈ ਲੋੜ ਹੈਗੀ ਸੀਗੀ ਜੀ। ਤੇ ਮੈਨੂੰ ਨੀ ਸਮਝ ਆਈ ਵੀ ਹਾਂਜੀ ਗੁਰੂਆਂ ਦੇ
1: ਫਲਸਫੇ ਜਦੋਂ ਸਕੂਲੇ ਸਰਕਾਰੀ ਪੜ੍ਹਦੇ ਸੀ ਨਾ ਉੱਥੇ ਇੱਕ ਸ਼ਬਦ ਗਾਉਂਦੇ ਗਾਣ ਕਰਦੇ ਹੁੰਦੇ ਸੀ ਸਵੇਰ ਨੂੰ ਰੋਜ਼ ਹੀ, ਜੋ ਮੰਗੇ ਠਾਕੁਰ ਆਪਣੇ ਸੇ ਸੋਈ ਸੋਈ ਦੇਵੇ। ਉਹ ਦੇਖੋ ਪ੍ਰੇਅਰ ਦੇ ਸਮੇਂ ਕਰਾਇਆ ਜਾਂਦਾ ਸੀ ਜੀ ਬੱਚਿਆਂ ਨੂੰ ਉਦੋਂ। ਉਦੋਂ ਮੈਨੂੰ ਨੀ ਲੱਗਦਾ
2: ਸੀ ਉਦੋਂ ਕਿੰਨੇ ਕਹਿੰਦੇ ਸਿਰ ਢੱਕੇ ਹੁੰਦੇ ਸੀ। ਬਿਲਕੁਲ ਜੀ। ਹੁਣ ਪਤਾ ਨੀ ਕੀ ਇਹ ਜਿਹੜਾ ਚੱਲ ਪਿਆ ਆ ਜੀ, ਤੇ ਮੈਂ ਕਹਿੰਦਾ ਹੈਗਾ ਆ ਜੀ ਸਿੱਖੀ ਆ ਹੀ ਹੱਥ ਨੌ ਸਿੱਖੀਆਂ ਦੇ ਗਏ ਆ।
1: ਬਿਲਕੁਲ।
2: ਉਹ ਨੌ ਸਿੱਖੀਏ ਜਿਹੜੇ ਹੈਗੇ ਆ ਉਹ ਜਿਹੜੇ ਹੈਗੇ ਆ ਉਹ ਸਿੱਖੀ ਦੇ ਪ੍ਰਚਾਰਕ ਬਣ ਗਏ ਆ ਜੀ, ਤੇ ਸਿੱਖੀ ਦੇ ਲੱਬੜਦਾਰ ਬਣ ਗਏ, ਠੇਕੇਦਾਰ ਬਣ ਗਏ।
1: ਉਹ
2: ਬਿਲਕੁਲ ਜੀ, ਉਹ ਪਤਾ ਹੀ ਨੀ ਸਰ ਉਹਦਾ ਲੌਜਿਕ ਤਾਂ ਕੋਈ ਹੋਵੇ, ਸਾਨੂੰ ਸਾਨੂੰ ਨੀ ਸਮਝ ਆਈ ਜੀ। ਸੋ ਇਸ ਕਰਕੇ ਜਿਹੜਾ ਹੈਗਾ ਆ ਮਾਨ ਸਾਹਿਬ ਤੋਂ ਤੁਸੀਂ ਐਕਸਪੈਕਟ ਨਾ ਕਰੋ, ਮਾਨ ਸਾਹਿਬ ਨੂੰ ਜਿਹੜੇ ਬੰਦੇ ਜਿਹੜੇ ਹੈਗੇ ਆ ਆਲੇ ਦੁਆਲੇ ਉਹਨਾਂ ਦੇ ਜਿਹੜੇ ਆ ਵੀ ਸਿੱਖ ਬਾਣੇ ਦੇ ਵਿੱਚ ਹੈਗੇ ਆ, ਉਹ ਤਾਂ ਬਾਹਾਂ ਖੜੀਆਂ ਕਰ ਕਰਕੇ ਉਹਨਾਂ ਨੂੰ ਸਭ ਤੋਂ ਵੱਡਾ ਸਿੱਖ ਡਿਕਲੇਅਰ ਕਰ ਰਹੇ, ਉਹ ਕਿਉਂ ਕਰਨਗੇ ਜੀ,
1: ਸਰੋਪੇ ਦੇ ਰਹੇ ਨੇ ਸਾਰਾ ਕੁਝ ਕਰ ਰਹੇ ਨੇ। ਬਿਲਕੁਲ
2: ਸਰ, ਜਾਂ ਤਾਂ ਕਿਤੇ ਮਤਲਬ ਉਹਨਾਂ ਨੂੰ ਇਸ ਚੀਜ਼ ਦਾ ਮਤਲਬ ਹੋਵੇ ਵੀ ਹਾਂ ਜੀ ਉਹ ਕਹਿੰਦੇ ਜੋ ਇਹ ਜਿਹੜਾ ਹੈਗਾ ਜਿਹੜਾ ਰੌਲਾ ਪੈਂਦਾ ਹੈਗਾ ਉਹ ਵਿਰੋਧੀ ਧਿਰੀ ਪਵਾ ਰਹੀ ਆ
1: ਜੀ। ਵਿਰੋਧੀ ਜਾਂ ਬਾਦਲ ਪਰਿਵਾਰ ਜਾਂ ਸ਼੍ਰੋਮਣੀ ਅਕਾਲੀ ਦਲ ਜਾਂ ਐਸ ਜੀ ਪੀ ਸੀ ਜਾਂ ਸ੍ਰੀ ਅਕਾਲ ਤਖ਼ਤ ਸਾਹਿਬ, ਤੁਸੀਂ ਉਹਨਾਂ ਨੂੰ ਇੱਕ ਪਾਸੇ ਕਰ ਦਿਓ, ਮੁੱਦੇ ਦੇ ਉੱਤੇ ਗੱਲ ਕਰੋ। ਫੇਸਬੁੱਕ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਕੋਈ ਪੋਸਟ ਪਾ ਦਿਓ, ਉੱਤੇ ਤਾਂ ਕੋਈ ਗੱਲ ਹੀ ਨਹੀਂ ਕਰਦਾ ਜਿਹੜੀ ਪੋਸਟ ਪਾਈ ਹੈ, ਉਹੀ ਹਾਲਾਤ ਸਾਡੇ ਇੱਥੇ ਉਹ ਬਣੇ ਹੋਏ ਨੇ ਜੀ।
2: ਭਾਰੇ ਸਾਹਿਬ ਬੇਨਤੀ ਇਹ ਹੈਗੀ ਆ ਕਿ ਜਿਹੜਾ ਨਾ ਕੁਰਸੀ ਤੇ ਬੈਠਾ ਹੁੰਦਾ ਬੰਦਾ ਕਿਸੇ ਵੀ ਪੋਸਟ ਤੇ ਹੈਗਾ ਆ ਵੀ ਜਿੱਥੇ ਜਿਹੜਾ ਹੈਗਾ ਆ ਉਹ ਡਾਇਰੈਕਟ ਜਿਹੜਾ ਆ ਪਬਲਿਕ ਦੇ ਨਾਲ ਇਨਕਲੀਨੇਸ਼ਨ ਨਹੀਂ ਹੁੰਦਾ, ਉਹਦੇ ਤੱਕ ਉਹਦੀਆਂ ਅੱਖਾਂ ਤੇ ਉਹਦੇ ਕੰਨ ਉਹਦੇ ਰਸਤੇ ਦੇ ਵਿੱਚ ਆਉਣ ਵਾਲੇ ਉਹਦੇ ਨੇੜੇ ਦੇ ਬੰਦੇ ਹੀ ਹੁੰਦੇ ਆ ਜੀ।
1: ਬਿਲਕੁਲ।
2: ਮਾਨ ਸਾਹਿਬ ਨੂੰ ਥੋੜਾ ਦੱਸਿਆ ਜਾ ਰਿਹਾ ਹੋਊਗਾ, ਮਾਨ ਸਾਹਿਬ ਨੂੰ ਕਹਿ ਰਹੇ ਸਾਰੇ ਬਹੁਤ ਵਧੀਆ ਜੀ, ਇਹ ਵੀ ਬੰਦਾ ਸਤਿਕਾਰ ਕਰਦਾ, ਕੱਲ ਹਾਂਜੀ ਕੱਲ ਰੱਕੜਾ ਸਾਹਿਬ ਜਿਹੜੇ ਹੈਗੇ ਆ ਉਹ ਆਮ ਆਦਮੀ ਪਾਰਟੀ ਦੇ ਵਿੱਚ ਆਉਣ ਨੂੰ ਤਿਆਰ ਹੋ ਗਏ। ਹਾਂਜੀ ਉਹ ਦੇਖੋ ਉਹਨਾਂ ਦੇ ਮਤਲਬ ਜਿਹੜਾ ਹੈਗਾ ਤਿੰਨੇ ਭਰਾ ਜਾ ਕੇ ਥੈਂਕ ਯੂ ਕਰਕੇ ਆਏ ਕਿ ਤੁਸੀਂ ਵਧੀਆ ਲਾ ਬਣਾ ਕੇ ਆਏ, ਉਸ ਇਹਨਾਂ ਹਾਲਾਤਾਂ ਚ ਉਹ ਕਿਉਂ ਕਰਨਗੇ ਜੀ।
1: ਉਹਨਾਂ ਦਾ ਇਹ ਹੈਗਾ ਆ ਵੀ ਹਾਂ ਜੀ
2: ਹਾਂਜੀ ਉਹ ਹਾਂ ਉਹ ਉਹ ਹਾਂਜੀ ਉਹ ਤਾਂ ਕਹਿੰਦੇ ਹੈਗੇ ਅਸੀਂ ਕਾਨੂੰਨ ਬੜਾ ਵਧੀਆ ਬਣਾਤਾ, ਤੇ ਜਿਹੜੇ ਬੰਦੇ ਇਹ ਕ੍ਰਿਟੀਸਾਈਜ਼ ਕਰਦੇ ਹੈ ਹੀ ਸਾਰੇ ਬਾਦਲਦੇ ਆ।
1: ਬਿਲਕੁਲ।
2: ਤੇ ਉਹ ਇਸ ਕਰਕੇ ਜਿਹੜਾ ਹੈਗਾ ਆ ਉਹ ਕਹਿੰਦੇ ਇੱਕ ਪਰਿਵਾਰ ਨੂੰ ਨੀ ਮਨਜੂਰ, ਸਾਰੀ ਦੁਨੀਆਂ ਨੂੰ ਮਨਜੂਰ ਆ।
1: ਬਿਲਕੁਲ। ਸੈਣੀ ਸਾਹਿਬ ਜਿਵੇਂ ਦੇਖਿਆ ਜਾਵੇ ਤਾਂ ਅਜਨਾਲਾ ਥਾਣੇ ਦਾ ਮਾਮਲਾ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਚੋ ਚਲੋ ਐਨ ਐਸ ਏ ਲੱਗਾ ਸਾਰੀਆਂ ਚੀਜ਼ਾਂ ਚੱਲੀਆਂ ਅੰਮ੍ਰਿਤਪਾਲ ਦੇ ਉੱਤੇ ਤੇ ਹੁਣ ਜਿਹੜਾ ਕੋਰਟ ਦੇ ਵੱਲੋਂ ਉਹਦੇ ਉੱਤੇ ਦੋਸ਼ ਤੈਅ ਕਰ ਦਿੱਤੇ ਆ ਅਦਾਲਤ ਨੇ ਅਸਲਾ ਐਕਟ ਤੇ ਸਬੂਤ ਨਸ਼ਟ ਕਰਨ ਦੀਆਂ ਧਾਰਾਵਾਂ ਜਿਹੜੀਆਂ ਹਟਾਈਆਂ ਨੇ ਤੇ ਤੁਹਾਡੇ ਨਾਲ ਥੋੜੀ ਖਬਰ ਮੈਂ ਕੰਪਲੀਟ ਕਰ ਲਵਾਂ ਸਥਾਨਕ ਅਦਾਲਤ ਜਿਹੜੀ ਆ ਵੀਰਵਾਰ ਅੱਜ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਐਮ ਪੀ ਅੰਮ੍ਰਿਤਪਾਲ ਸਿੰਘ ਦੇ ਵਿਰੁੱਧ ਫਰਵਰੀ 2023 ਦੇ ਵਿਚ ਅਜਨਾਲਾ ਪੁਲਿਸ ਥਾਣੇ ਦੇ ਉੱਤੇ ਹੋਏ ਹਮਲੇ ਦੇ ਸੰਬੰਧ ਦੇ ਵਿਚ ਦੋਸ਼ ਜਿਹੜੇ ਨੇ ਚਾਰਜ ਜਿਹੜੇ ਨੇ ਤੈਅ ਕੀਤੇ ਨੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਜਿਹੜੇ ਨੇ ਪਰਿੰਦਰ ਸਿੰਘ ਉਨ੍ਹਾਂ ਦੀ ਅਦਾਲਤ ਨੇ ਅਸਲਾ ਐਕਟ ਤੇ ਸਬੂਤ ਨਸ਼ਟ ਕਰਨ ਦੀਆਂ ਧਾਰਾਵਾਂ ਹਟਾ ਦਿੱਤੀਆਂ ਨੇ ਕਿਉਂਕਿ ਬਚਾਅ ਪੱਖ ਦੇ ਵਕੀਲ ਰਿਤੂ ਰਾਜ ਸੰਧੂ ਹੁਣਾਂ ਨੇ ਦਲੀਲ ਦਿੱਤੀ ਸੀ ਕਿ ਮੁਲਜ਼ਮ ਕੋਲੋਂ ਕੋਈ ਹਥਿਆਰ ਬਰਾਮਦ ਹੀ ਨਹੀਂ ਹੋਇਆ ਸੀ। ਅਦਾਲਤ ਨੇ ਅੰਮ੍ਰਿਤਪਾਲ ਦੇ ਵਿਰੁੱਧ ਕਈ ਗੰਭੀਰ ਧਾਰਾਵਾਂ ਤਹਿਤ ਦੋਸ਼ ਤੈਅ ਕੀਤੇ ਨੇ ਜਿਨ੍ਹਾਂ ਦੇ ਵਿਚ ਕਤਲ ਦੀ ਕੋਸ਼ਿਸ਼ ਗੰਭੀਰ ਸੱਟਾਂ ਪਹੁੰਚਾਉਣੀਆਂ ਸਰਕਾਰੀ ਕਰਮਚਾਰੀਆਂ ਨੂੰ ਡਿਊਟੀ ਕਰਨ ਤੋਂ ਰੋਕਣਾ ਅਪਰਾਧਿਕ ਸਾਜ਼ਿਸ਼ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣਾ ਤੇ ਗੈਰ ਕਾਨੂੰਨੀ ਭੀੜ ਦੀ ਅਗਵਾਈ ਕਰਦੇ ਹੋਏ ਜਾਨੋਂ ਮਾਰਨ ਦੀਆਂ ਧਮਕੀਆਂ ਦੇਣਾ ਸ਼ਾਮਲ ਜਿਹੜਾ ਦੱਸਿਆ ਗਿਆ। ਸੁਣਵਾਈ ਦੇ ਦੌਰਾਨ ਬਚਾਅ ਪੱਖ ਨੇ ਕਿਹਾ ਕਿ ਪੁਲਿਸ ਨੇ ਨਜਾਇਜ਼ ਹਥਿਆਰਾਂ ਤੇ ਸਬੂਤ ਨਸ਼ਟ ਕਰਨ ਦੇ ਨਾਲ ਸੰਬੰਧਿਤ ਧਾਰਾਵਾਂ ਗਲਤ ਤਰੀਕੇ ਦੇ ਨਾਲ ਲਗਾਈਆਂ ਸਨ। ਇਹ ਮਾਮਲਾ ਫਰਵਰੀ 2023 ਦੀ ਘਟਨਾ

0: ਨਾਲ ਕਹਿੰਦੇ ਹੈਗੇ ਸਰਕਾਰੀ ਡਿਊਟੀ ਚ ਵਿਘਨ ਪਾਇਆ, ਜਾਨੋਂ ਮਾਰ ਦੇਣ ਦੀ ਕੋਸ਼ਿਸ਼ ਕੀਤੀ ਜੀ। ਉਹ ਇਸੇ ਤਰੀਕੇ ਨਾਲ ਹੀ ਹੁਣ ਕਿਉਂਕਿ ਉਹ ਥਾਣੇ ਦੇ ਉੱਤੇ ਅਟੈਕ ਸੀਗਾ ਜੀ, ਉਹਦੇ ਉੱਤੇ ਜਿਹੜਾ ਇਹਨਾਂ ਨੇ ਆਰਮਸ ਐਕਟ ਵੀ ਲਾਤਾ ਹੈ ਜੀ, ਤੇ ਉਹ ਵੀ ਹਾਂ ਜੀ ਵੀ ਸਬੂਤ ਵੀ ਨਸ਼ਟ ਕੀਤੇ, ਉਹ ਧਾਰਾ ਵੀ ਲਾਤੀਆਂ। ਹੁਣ ਜਾਂ ਤਾਂ ਏਦਾਂ ਆ ਵੀ ਉਹਦੇ ਵਿੱਚ ਜਾਂ ਤਾਂ ਕੋਈ ਵੈਪਨ ਦਾ ਜਿਹੜਾ ਹੈਗਾ ਵੀ ਵੇਰਵਾ ਦਿੱਤਾ ਹੁੰਦਾ ਜੀ ਵੀ ਕੋਈ ਵੈਪਨ ਯੂਜ਼ ਹੋਇਆ, ਜਿਹੜੀ ਸੱਟ ਲੱਗੀ ਹੈਗੀ ਆ ਜੀ ਉਹ ਉਹਦੇ ਨਾਲ ਨਹੀਂ ਲੱਗੀ ਹੈਗੀ ਜੀ, ਉਹ ਤਾਂ ਉੱਥੇ ਪੱਥਰਬਾਜ਼ੀ ਜਾਂ ਡੰਡਿਆਂ ਸੋਟਿਆਂ ਵਾਲਾ ਜਿਹੜਾ ਕੰਮ ਸੀਗਾ ਜੀ ਉੱਦਾਂ ਨਹੀਂ ਹੈਗਾ
1: ਜੀ,
0: ਤੇ ਕਿਉਂਕਿ ਉੱਥੇ ਇਹ ਅਸਲਾ ਯੂਜ਼ ਹੀ ਨਹੀਂ ਸੀ ਹੋਇਆ
1: ਜੀ,
0: ਤੋ ਉਹਨਾਂ ਨੇ ਐਪਲੀਕੇਸ਼ਨ ਤਾਂ ਪਹਿਲਾਂ ਡਿਸਚਾਰਜ ਦੀ ਦਿੱਤੀ ਸੀ, ਉਹਨਾਂ ਨੇ ਤਾਂ 307 ਤੇ ਵੀ ਆਰਗੂ ਕੀਤਾ ਸੀਗਾ ਵੀ ਇਰਾਦਾ ਕਤਲ ਦੇ ਉੱਤੇ ਵੀ ਜਿਹੜਾ ਆ ਕਿ ਇਰਾਦਾ ਕਤਲ ਦੀ ਧਾਰਾ ਸਰ ਉਦੋਂ ਲੱਗਦੀ ਆ ਜੀ ਜਦੋਂ ਜਿਹੜੇ ਬੰਦੇ ਦੇ ਸੱਟ ਲੱਗੀ ਹੁੰਦੀ ਆ ਜੀ ਉਹਦਾ ਡਾਕਟਰ ਮੈਡੀਕਲ ਕਰਕੇ ਤੇ ਉਹਦੇ ਇੰਜਰੀ ਉਸ ਨੂੰ ਡੇਂਜਰਸ ਟੂ ਲਾਈਫ ਕਹਿ ਦਿੰਦਾ ਜੀ, ਤੇ ਉਸ ਵੇਲੇ ਜਿਹੜਾ ਹੈਗਾ ਇਰਾਦਾ ਕਤਲ ਦੀ ਧਾਰਾ ਲੱਗਦੀ ਆ ਜੀ। ਉਹ ਕਹਿੰਦੇ ਵੀ ਜਿਹੜੇ ਬੰਦੇ ਤੇ ਸੱਟ ਲੱਗੀ ਉਹ ਮੁੜ ਕੇ ਜਿਹੜਾ ਹੈਗਾ ਆ ਉਹ ਤੇ ਸੱਟ ਤੇ ਕੱਪੜਾ ਬੰਨ ਕੇ ਰੁਮਾਲ ਬੰਨ ਕੇ ਤੇ ਉੱਥੇ ਬੈਠਾ, ਉਹਨਾਂ ਨੇ ਵੀਡੀਓ ਪਲੇ ਕੀਤਾ ਜੀ ਉੱਥੇ
1: ਜੀ,
0: ਡਿਫੈਂਸ ਨੇ ਮਤਲਬ ਅਮ੍ਰਿਤਪਾਲ ਹੋਣਾ ਦੇ ਵਕੀਲ ਹੋਣਾ ਨੇ ਇੱਕ ਵੀਡੀਓ ਪੇਸ਼ ਕੀਤੀ ਸੀ ਆਪਣੇ ਆਰਗੂਮੈਂਟ ਦੇ ਵਿੱਚ ਕਿ ਆ ਦੇਖੋ ਜੀ ਵੀ ਉਹ ਤਾਂ ਬੈਠਾ ਹੈਗਾ ਆ ਜੀ ਇੱਥੇ ਆਫੀਸਰ ਵੀ ਮੁੜ ਕੇ ਜਿਹੜਾ ਪੈਸੀਫਾਈ ਕਰਾ ਰਿਹਾ ਹੈ ਮੈਟਰ ਨੂੰ ਹਾਂਜੀ, ਤੇ ਉਹ ਰਿਜ਼ੋਲਵ ਕਰਨ ਦੀ ਕੋਸ਼ਿਸ਼ ਕਰਦੇ ਪਏ ਹੈਗੇ, ਤੇ ਇਫ ਹੀ ਵਾਜ ਜਿਹੜੀ ਇੰਜਰੀ ਵਾਜ ਡੇਂਜਰਸ ਟੂ ਲਾਈਫ ਦੈਨ ਹਾਉ ਹੀ ਕੈਨ ਸਿਟ ਦੇਅਰ, ਤੇ ਉਹਨਾਂ ਨੇ ਇਸ ਚੀਜ਼ ਨੂੰ ਜਿਹੜਾ ਆ ਕਿ ਆਰਗੂ ਕੀਤਾ ਸੀ ਬਟ ਕੋਰਟ ਜਿਹੜੀ ਹੈਗੀ ਆ ਉਸ ਚੀਜ਼ ਦੇ ਉੱਤੇ ਸੈਟਿਸਫਾਈ ਨਹੀਂ ਹੋਈ, ਕਿਉਂਕਿ ਭਾਰਤ ਸਾਹਿਬ ਕਈ ਵਾਰੀ ਹੁੰਦਾ ਕੀ ਆ ਜੀ ਕੋਈ ਇੰਜਰੀ ਆ ਮੰਨ ਲਓ ਕਿਸੇ ਦੇ ਪੱਥਰ ਹੀ ਮਾਰਿਆ ਜੀ, ਉਹ ਬੰਦਾ ਜਿਹੜਾ ਹੈਗਾ ਆ ਉਸ ਵੇਲੇ ਥੋੜਾ ਖੂਨ ਨਿਕਲਿਆ ਮੁੜ ਕੇ ਡਾਕਟਰ ਦੇ ਚਲ ਗਿਆ ਤੇ ਡਾਕਟਰ ਨੇ ਜਿਹੜਾ ਹੈਗਾ ਆ ਉਹਨੂੰ ਓਪਰੇਟ ਕਰਨਾ ਪੈ ਗਿਆ ਕਿਉਂਕਿ ਉਹਦੀ ਕਲੋਟਿੰਗ ਹੋ ਗਈ ਸੀ ਜਿਹਦੀ ਵਜ੍ਹਾ ਕਰਕੇ ਉਸ ਬੰਦੇ ਦੀ ਡੈਥ ਹੋ ਸਕਦੀ ਸੀ, ਉਹ ਕਲੋਟ ਰਿਮੂਵ ਕਰਨ ਵਾਸਤੇ ਉਹਨਾਂ ਨੂੰ ਓਪਰੇਟ ਕਰਨਾ ਪਿਆ, ਦੈਨ ਸਰਟਨਲੀ ਉਹ ਜਿਹੜੀ ਇੰਜਰੀ ਹੈਗੀ ਆ ਜੇ ਉਹਦੀ ਡੈਥ ਜਿਹੜੀ ਆ ਕੋਈ ਸਰਟਨ ਮੀਟਰ ਤੋਂ ਅੱਗੇ ਆ ਤੇ ਉਹ ਡੇਂਜਰਸ ਟੂ ਲਾਈਫ ਦੇ ਵਿੱਚ ਹੀ ਆਊਗੀ
1: ਜੀ, ਉਹ ਮੈਡੀਕਲ ਰਿਪੋਰਟ ਚ
0: ਆ ਜਾਂਦੀ ਹੈ। ਹਾਂਜੀ ਹਾਂਜੀ, ਤੁਹਾਨੂੰ ਪਰ ਐਪਰੈਂਟਲੀ ਤੁਹਾਨੂੰ ਕੀ ਹੋਊਗਾ ਕਿ ਮਾੜਾ ਜਿਹਾ ਸਿਰ ਪਾਟਾ ਹੈਗਾ ਜੀ ਤੇ ਅਗਲਾ ਬੰਦਾ ਕੱਪੜਾ ਬੰਨ ਕੇ ਤੁਰਿਆ ਜਾਂਦਾ ਜੀ
1: ਜੀ,
0: ਪਰ ਉਹ ਜਿਹੜਾ ਉਹਦਾ ਰਿਜ਼ਲਟ ਜਿਹੜਾ ਕਈ ਵਾਰੀ ਆਉਂਦਾ ਹੈਗਾ ਆ ਉਹ 6 ਘੰਟੇ 12 ਘੰਟੇ ਬਾਅਦ ਪਤਾ ਲੱਗਦਾ ਹੈਗਾ ਜਾਂ ਹਾਂਜੀ ਵੀ ਇਹਦੇ ਵਿੱਚ ਤਾਂ ਅੰਦਰੋਂ ਕਲੋਟਿੰਗ ਹੋ ਗਈ ਆ ਜਾਂ ਇਸ ਤਰੀਕੇ ਨਾਲ ਹੋ ਗਿਆ ਆ ਜੀ, ਉਹ ਇਸ ਕਰਕੇ ਉਹਨਾਂ ਹਾਲਾਤਾਂ ਦੇ ਵਿੱਚ ਉਹ ਇਸ ਕਰਕੇ ਮੈਡੀਕਲ ਵਿਦਆਊਟ ਮੈਡੀਕਲ ਓਪੀਨੀਅਨ ਜਿਹੜਾ ਹੈਗਾ ਇਹ ਕੋਰਟ ਨੇ ਕਿਉਂਕਿ ਇਹ ਤਾਂ ਜਿਹੜੀ ਇਨੀਸ਼ੀਅਲ ਸਟੇਜ ਹੁੰਦੀ ਆ ਤੇ ਇਹ ਦੋਸ਼ ਤੈਅ ਹੁਣ ਇੱਕ ਕਾਨੂੰਨ ਪ੍ਰਕਿਰਿਆ ਆ, ਹੋਰ ਇਹਦੇ ਵਿੱਚ ਜਿਹੜਾ ਆ ਕੋਈ ਜ਼ਿਆਦਾ ਨਹੀਂ, ਉਹਨਾਂ ਨੇ ਸਿਰਫ ਇੰਨਾ ਕੁ ਬੈਨੀਫਿਟ ਇਹਨਾਂ ਨੂੰ ਦੇ ਤਾ ਕਿ ਉਹ ਜਿਹੜਾ ਐਪਰੈਂਟਲੀ ਦਿਸਦਾ ਪਿਆ ਸੀਗਾ ਵੀ ਉਹਦੇ ਵਿੱਚ ਵੈਪਨ ਹੈ ਹੀ ਨੀ ਗਾ ਤੇ ਵੈਪਨ ਦੀ ਧਾਰਾ ਕਾਹਦੇ ਵਾਸਤੇ ਲਾਈ ਆ ਜੀ, ਤੇ ਇਹ ਸਬੂਤਾਂ ਨੂੰ ਨਸ਼ਟ ਹੋਣ ਦਾ ਜਿਹੜਾ ਹੈਗਾ ਵੀ ਇਹਨਾਂ ਨੇ ਕੋਈ ਵਿੱਚ ਉਹਦਾ ਰੈਫਰੈਂਸ ਦਿੱਤਾ ਹੀ ਨੀ ਵੀ ਕਿਹੜੇ ਸਬੂਤ ਸੀ ਜਿਹੜੇ ਉਹਨੇ ਨਸ਼ਟ ਕੀਤੇ ਜੀ, ਸੋ ਇਸ ਕਰਕੇ ਉਹ ਦੋ ਧਾਰਾਂ ਡਿਲੀਟ ਕਰਕੇ ਬਾਕੀ ਦੇ ਉੱਤੇ ਜਿਹੜਾ ਹੈਗਾ ਇਹਨਾਂ ਧਾਰਾਂ ਦੇ ਥੱਲੇ ਜਿਹੜਾ ਹੈਗਾ ਆ ਹੁਣ ਕੇਸ ਅੱਗੇ ਚੱਲੇਗਾ ਤੇ ਪੁਲਿਸ ਇਹਨਾਂ ਧਾਰਾਂ ਨੂੰ ਅਸਟੈਬਲਿਸ਼ ਕਰਨ ਵਾਸਤੇ ਹੀ ਗਵਾਹੀ ਲਿਆ ਕੇ ਆਏਗੀ ਜੀ, ਤੇ ਅੱਗੇ ਕੇਸ ਜਿਹੜਾ ਹੈਗਾ ਪ੍ਰੋਸੀਡ ਹੋਣਾ ਹੈ ਜੀ।
1: ਪਰ ਸੈਂਟ ਸਾਹਿਬ ਜਿਵੇਂ ਪਿਛਲੇ ਦਿਨਾਂ ਚ ਚਰਚਾਵਾਂ ਚੱਲੀਆਂ ਸੀਗੀਆਂ ਕਿ ਜ਼ਮਾਨਤ ਵੀ ਲੈਣ ਦੀ ਕੋਸ਼ਿਸ਼ ਕਰਨਗੇ, ਪਰ ਜੇ ਹੁਣ ਚਾਰਜਸ਼ੀਟ ਜਿਹੜੇ ਚਾਰਜ ਲਾ ਦਿੱਤੇ ਨੇ ਉਹਨਾਂ ਤੋਂ ਬਾਅਦ ਕਿੰਨੇ ਕੁ ਸਮੇਂ ਬਾਅਦ ਇਹ ਜਿਹੜੀ ਆ ਮੰਗ ਉੱਠ ਸਕਦੀ ਹੈ ਇਹਦੇ ਵਿੱਚ? ਹੁਣ
0: ਉਹ ਹੋ ਸਕਦੀ ਹੈਗੀ ਸਰ ਬੇਲ ਐਪਲੀਕੇਸ਼ਨ ਤਾਂ ਲੱਗ ਸਕਦੀ ਹੈਗੀ ਆ, ਉਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ ਕਿਉਂਕਿ ਬੋਲੇ ਬੇਲ ਐਪਲੀਕੇਸ਼ਨ ਵਿੱਚ ਸਿਰਫ ਜਿਹੜਾ ਹੁੰਦਾ ਆ ਵੀ ਜਦੋਂ ਤੱਕ ਪੁਲਿਸ ਰਿਮਾਂਡ ਚੱਲਦਾ ਆ ਉਦੋਂ ਤੱਕ ਬੇਲ ਨਹੀਂ ਹੋ ਸਕਦੀ, ਜਦੋਂ ਜੁਡੀਸ਼ੀਅਲ ਰਿਮਾਂਡ ਹੋ ਜਾਂਦਾ ਹੈਗਾ ਆ ਉਹ ਤੋਂ ਬਾਅਦ ਕਿਸੇ ਵੇਲੇ ਵੀ ਤੁਹਾਨੂੰ ਤੁਸੀਂ ਇਹ ਬੇਲ ਐਪਲੀਕੇਸ਼ਨ ਮੂਵ ਕਰ ਸਕਦੇ ਆ, ਬਾਕੀ ਉਹਦੇ ਵਿੱਚ ਦੇਣੀ ਬੇਲ ਨਹੀਂ ਦੇਣੀ ਉਹ ਜਨਰਲੀ ਜਿਹੜਾ ਹੈਗਾ ਆ ਉਹ ਡਿਸਕ੍ਰਿਪਸ਼ਨ ਆਫ ਦਾ ਜੱਜ ਹੁੰਦੀ ਆ ਜੀ, ਤੇ ਦੂਜੀ ਗੱਲ ਇਹ ਹੈਗੀ ਆ ਕਿ ਜੇ ਇੱਥੇ ਵੀ ਸਾਰਿਆਂ ਨੂੰ ਪਤਾ ਆ ਕਿ ਜੇ ਜੱਜ ਬੇਲ ਕਰ ਵੀ ਦਿੰਦਾ ਹੈਗਾ ਆ ਤੇ ਸਰਕਾਰ ਨੇ ਕਿਹੜਾ ਬਾਹਰ ਆਉਣ ਦੇਣਾ ਜੀ, ਉਹਨਾਂ ਨੇ ਅਗਲਾ ਪਰਚਾ ਖੋਲ ਲੈਣਾ ਜੀ ਕਿਉਂਕਿ ਕੇਸ ਹੀ ਉਹਨਾਂ ਨੇ ਇਸ ਤਰੀਕੇ ਨਾਲ ਜਿਹੜੇ ਸੀਰੀਅਸ ਵਾਈਜ਼ ਜਿਹੜੇ ਆ ਦਰਜ ਕੀਤੇ ਹੈਗੇ ਆ,
1: ਬਿਲਕੁਲ ਆ ਜੀ,
0: ਤੇ ਇਹ ਤਾਂ ਜਨਾਲੇ ਥਾਣੇ ਵਾਲਾ ਹੈਗਾ ਜੀ, ਫੇਰ ਇੱਕ ਉਹ ਜਿਹੜਾ ਹੈਗਾ ਆ ਗੁਰਪ੍ਰੀਤ ਹਰੀਨਾ ਵਾਲਾ ਜਿਹੜਾ ਕੇਸ ਹੈਗਾ ਆ ਉਹ ਪੈਂਡਿੰਗ ਪਿਆ ਆ ਜੀ, ਉਹਦੇ ਵਿੱਚ ਅਰੈਸਟ ਪਾ ਲੈਣਗੇ ਜੀ, ਸੋ ਇਸ ਕਰਕੇ ਬਾਕੀ ਇਹ

0: ਡਰੱਗ ਦਾ ਰੋਲਾ ਰੱਪਾ ਪਿਆ ਸਾਰਾ ਕੁਝ, ਯੁੱਧ ਨਸ਼ਿਆਂ ਵਿਰੁੱਧ ਦਾ ਮਾਮਲਾ ਵੀ ਚੱਲਿਆ, ਪ੍ਰਚਾਰ ਵੀ ਹੋਇਆ ਸਾਰਾ ਚੀਜ਼ਾਂ। ਪਰ ਹੈਰਾਨੀ ਦੀ ਗੱਲ ਹੈ ਕਿ ਇਕੋ ਹੀ ਜਿਹੜਾ ਬਠਿੰਡਾ ਮੋੜ ਇਲਾਕੇ ਦੇ ਵਿਚ 82 FIR ਜਿਹੜੀਆਂ ਨੇ ਇਕੋ ਥਾਣੇ ਦੇ ਵਿਚ ਦਰਜ ਹੋਈਆਂ। ਤੇ ਪਿੰਡ ਵਾਲਿਆਂ ਨੇ ਇੱਥੇ ਤੱਕ ਵੀ ਲਿਖ ਦਿੱਤਾ ਕਿ ਚਿੱਟਾ ਮਤਲਬ ਕਿ ਇੱਥੋਂ ਮਿਲਦਾ ਸਾਰਾ ਕੁਝ, ਇੱਥੋਂ ਹੈਰੋਇਨ ਖੁੱਲ੍ਹੇਆਮ ਜਿਹੜੀ ਆ ਵਿਕਦੀ ਹੈ। ਤੇ ਪੁਲਿਸ ਜਿਹੜੀ ਆ ਉਹਦੇ ਵਿਚ ਉਹ ਮਟਾਉਣ ਦੇ ਉੱਤੇ ਚਲੇ ਜਾਂਦੀ ਹੈ, ਪਰ ਉਹਦੇ ਉੱਤੇ ਕਾਰਵਾਈ ਜਾਂ ਉਹਨਾਂ ਚੀਜ਼ਾਂ ਦੇ ਉੱਤੇ ਅਜੇ ਕੋਈ ਗੱਲਬਾਤ ਨਹੀਂ ਹੈ। ਤੇ ਸੂਬੇ ਦੀਆਂ ਸਰਕਾਰਾਂ ਵੀ ਦਾਅਵੇ ਕਰਦੀਆਂ ਨੇ, ਬਕਾਇਦਾ ਪ੍ਰਚਾਰ ਕਰ ਰਹੀਆਂ ਨੇ ਕਿ ਨਸ਼ਾ ਜਿਹੜਾ ਉਹਦੇ ਵਿਰੁੱਧ ਜਿਹੜਾ ਚੱਲ ਰਿਹਾ ਸਾਰਾ ਕੁਝ, ਮੁਹਿੰਮ ਚੱਲ ਰਹੀ ਹੈ। ਪਰ ਸੂ ਮੋਟੋ ਲੈਣਾ ਪੈ ਗਿਆ ਖੁਦ ਜਿਹੜਾ ਕੋਰਟ ਨੂੰ, ਇਹਦੇ ਬਾਰੇ ਕੀ ਦੇਖਦੇ ਹੋ? ਹਾਈ ਕੋਰਟ ਨੇ ਇਹਦੇ ਉੱਤੇ ਸੂ ਮੋਟੋ ਲਿਆ ਤੇ ਜਵਾਬ ਜਿਹੜਾ ਮੰਗਿਆ, ਹਲਫ਼ਨਾਮਾ ਮੰਗਿਆ ਜੀ।
1: ਭਾਰੀ ਸਾਹਿਬ ਜੀ, ਬੇਨਤੀ ਇਹ ਹੈਗੀ ਸਰ ਕਿ ਉਹ ਨਾ ਸਾਰਾ ਕੁਝ ਮੀਡੀਆ ਦੇ ਵਿੱਚ ਪਹਿਲਾਂ ਹੀ ਆਇਆ ਸੀ ਜੀ
0: ਜੀ
1: ਉਹ ਲੋਕ ਇੰਨੇ ਜਿਆਦਾ, ਉਹ ਕਿਸੇ ਬੱਚੇ ਦੀ ਡੈਥ ਹੋਈ ਸੀ, ਉਹ ਤੋਂ ਬਾਅਦ ਲੋਕ ਇੰਨੇ ਭੜਕੇ ਕਿ ਉਹਨਾਂ ਨੇ ਪਿੰਡਾਂ ਦੇ ਵਿੱਚ ਜਿਹੜਾ ਹੈਗਾ ਉਹਨਾਂ ਨੇ ਵੀ ਜਿਹੜੇ ਘਰ ਮਤਲਬ ਵੇਚਦੇ ਸੀਗੇ ਉਹਨਾਂ ਵੱਲ ਨੂੰ ਐਰੋ ਕਰਕੇ ਨਾ ਜੀ ਦੂਰੋਂ ਦੂਰੋਂ, ਤੇ ਉਹਨਾਂ ਨੇ ਸੜਕ ਤੇ ਵੀ ਜਿਹੜਾ ਹੈਗੇ ਆ ਮਾਰਕ ਲਾਤੇ ਸੀ ਕਿ ਇੱਧਰ ਨੂੰ ਚੱਲ ਜਾਓ, ਚਿੱਟਾ ਇੱਧਰੋਂ ਮਿਲਦਾ ਹੈ, ਚਿੱਟਾ ਇੱਧਰੋਂ ਮਿਲਦਾ, ਉਹ ਸਾਰ ਚੀਜ਼ਾਂ ਜਿਹੜੀਆਂ ਹੈਗੀਆਂ ਵੀ ਨੈਸ਼ਨਲ ਚੈਨਲਸ ਦੇ ਉੱਤੇ ਵੀ ਜਿਹੜਾ ਹੈਗਾ ਆ ਉਹ ਆਈਆਂ ਸੀਗੀਆਂ, ਜਿਹਦੇ ਕਰਕੇ ਹਾਈ ਕੋਰਟ ਨੇ ਸੂ ਮੋਟੋ ਲਿਆ ਸੀਗਾ ਜੀ। ਤੇ ਇਹਨਾਂ ਦੇ ਪੁਲਿਸ ਵਾਲਿਆਂ ਨੇ ਕੀ ਕੀਤਾ, 82 FIR ਜਿਹੜੀਆਂ ਹੈਗੀਆਂ ਉਹਨਾਂ ਦਿਨਾਂ ਦੇ ਵਿੱਚ ਹੀ ਦਰਜ ਕਰ ਦਿੱਤੀਆਂ
0: ਜੀ,
1: ਤੇ ਉਹ ਉਸੇ ਵਿਦ ਇਨ ਦੈਟ ਸਪੈਨ ਆਫ ਟਾਈਮ ਹੀ ਕਰ ਦਿੱਤੀਆਂ ਸਰ, ਇੱਕੋ ਥਾਣੇ ਦੇ ਅੰਦਰ ਕਰ ਦਿੱਤੀਆਂ ਜੀ। ਉਹ ਉੱਥੇ ਹਾਈ ਕੋਰਟ ਵਾਸ ਸ਼ੌਕਡ, ਉਹ ਹਾਈ ਕੋਰਟ ਵੀ ਕਹਿੰਦੀ ਵੀ ਇਹ ਕੀ ਚੱਕਰ ਆ ਬਈ
0: ਜੀ।
1: ਹੁਣ ਐਕਚੁਅਲੀ ਸਰ ਇਹਨਾਂ ਨੇ ਉਸ ਏਰੀਏ ਦੇ ਵਿੱਚ ਜਿੱਥੇ ਮਤਲਬ ਜਿਹੜਾ ਇਹ ਮਿਲਦਾ ਹੋਊਗਾ, ਮਿਲਦਾ ਤਾਂ ਉੱਥੇ ਹੀ ਹੁੰਦਾ ਆ ਜਿੱਥੇ ਮਤਲਬ ਜਿਹੜਾ ਹੈਗਾ ਆ ਉਹਨਾਂ ਦਾ ਗਾਹਕ ਹੁੰਦਾ ਆ,
0: ਬਿਲਕੁਲ
1: ਹਾਂਜੀ। ਮੀਨਿੰਗ ਦੇਅਰ ਗਵਾਈ ਕਿ ਇਹਨਾਂ ਨੇ ਵੇਚਣ ਵਾਲੇ ਤਾਂ ਪਤਾ ਨੀ ਕਿੰਨੇ ਹੋਣਗੇ, ਉਹਨਾਂ ਨੇ ਜਿੰਨੇ ਅਡਿਕਟਡ ਬੰਦੇ ਸੀਗੇ ਉਹ ਸਾਰੇ ਜਿਹੜੇ ਹੈਗੇ ਆ ਉਹਦੇ ਵਿੱਚ ਪਾਤੇ ਜੀ। ਇਸੇ ਕਰਕੇ ਹਾਈ ਕੋਰਟ ਨੇ ਉਹਦੀ ਸਟੇਟਸ ਰਿਪੋਰਟ ਮੰਗਾਈ ਆ ਕਿ ਭਾਈ ਇਹਦੀ ਸਟੇਟਸ ਰਿਪੋਰਟ ਦਿਓ ਕਿ ਕੇਸ ਜਿਹੜੇ ਹੈਗੇ ਆ ਉਹ ਕਿੱਥੇ ਤੱਕ ਗਏ ਹੈਗੇ ਆ, ਤੇ ਇੱਕੋ ਥਾਣੇ ਦੇ ਵਿੱਚ ਹੀ ਇੰਨੇ ਕੇਸ ਜਿਹੜੇ ਹੈਗੇ ਆ ਇਹ ਥੋੜੇ ਸਮੇਂ ਦੇ ਵਿੱਚ ਹੀ ਜਿਹੜੇ ਹੈਗੇ 2-4 ਦਿਨਾਂ ਦੇ ਵਿੱਚ ਹੀ ਕਿੱਦਾਂ ਦਰਜ ਹੋ ਗਏ, ਇਹਦੇ ਬਾਰੇ ਐਕਸਪਲੇਨੇਸ਼ਨ ਦਿਓ ਜੀ। ਉਹ ਇਸ ਕਰਕੇ ਹੈਰਾਨਗੀ ਸੀ ਜੀ। ਬਾਕੀ ਜਿਹੜਾ ਹੈਗਾ ਆ ਵੀ ਜੇ ਹੁਣ ਤੱਕ ਹਾਈ ਕੋਰਟ ਇਹੋ ਜਿਹੀਆਂ ਗੱਲਾਂ ਜਿਹੜੀਆਂ ਉਹਨੂੰ ਵੈਰੀਫਾਈ ਕਰ ਰਹੀ ਹੈਗੀ ਆ, ਤੇ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਆ ਉਹਦੀ ਤਾਂ ਜਿਹੜੀ ਇਹਨਾਂ ਨੇ ਚਲਾਇਆ ਆ
0: ਉਹਦੀ
1: ਤਾਂ ਫੂਕ ਰੋਜ਼ ਹੀ ਉਹਦੀ ਤਾਂ ਫੂਕ ਰੋਜ਼ ਹੀ ਨਿਕਲਦੀ ਹੈਗੀ ਜੀ, ਕਦੀ ਕਿਤੋਂ ਵੀਡੀਓ ਆ ਜਾਂਦੀ ਹੈਗੀ ਆ ਕੋਈ ਬੰਦਾ ਝੂਲ ਰਿਹਾ ਜੀ।
0: ਬਿਲਕੁਲ
1: ਭਾਰੀ ਸਾਹਿਬ, ਇੱਕ ਜਿਹੜਾ ਹੈਗਾ ਨਾ ਜੀ ਕੱਲ ਪਰਸੋਂ ਜੇ ਇੱਕ ਵੀਡੀਓ ਆਈ ਸਰ ਵੈਰੀ ਡੇਂਜਰਸ, ਉਹ ਹਾਂਜੀ ਚੰਡੀਗੜ੍ਹ ਦੀ, ਚੰਡੀਗੜ੍ਹ ਦੇ ਸਰਾਊਂਡਿੰਗ ਏਰੀਏ ਦੀ ਸੀ ਸਰ, ਕੋਈ ਜਿਹੜਾ ਅਮੈਰੀਕਾ ਦੇ ਵਿੱਚ ਜਾਂ ਇੱਧਰ ਜਿਹੜਾ ਹੈਗਾ ਆ ਕਨੇਡਾ ਦੇ ਵਿੱਚ ਜਿਹੜਾ ਨਸ਼ਾ ਜਿਹੜਾ ਆ ਕਿ ਜਿਹੜਾ ਬੰਦੇ ਨੂੰ ਸਟੈਂਡ ਸਟਿਲ ਹੀ ਕਰ ਦਿੰਦਾ ਆ ਕਿ ਜੇ ਉਹ ਮੁੜਿਆ ਆ ਤੇ ਮੁੜਿਆ ਆ, ਜੇ ਝੁਕਿਆ ਤੇ ਝੁਕਿਆ, ਜੇ ਖੜਾ ਤੇ ਖੜਾ ਆ ਜੀ, ਉਹ ਜਿੱਦਾਂ ਮਤਲਬ ਜੇ ਸਿਰ ਸਿੱਟਿਆ ਆ ਤੇ ਸਿੱਟਿਆ ਆ ਜੀ, ਉਹ ਨਸ਼ਾ ਵੀ ਇਸ ਚੰਡੀਗੜ੍ਹ ਏਰੀਏ ਦੇ ਵਿੱਚ ਆ ਗਿਆ ਆ ਜੀ। ਉਹ ਇੱਕ ਦੋ ਵੀਡੀਓ ਆਈਆਂ ਜੀ ਸਰ ਉਹਦੀਆਂ
0: ਜੀ,
1: ਬਿਲਕੁਲ। ਇਸ ਕਰਕੇ ਜਿਹੜਾ ਹੈਗਾ ਆ ਵੀ ਇਹ ਐਵੇਂ ਕਹਿਣ ਦੀਆਂ ਗੱਲਾਂ ਹੈਗੀਆਂ, ਜਿਸ ਸਮਾਜ ਦੇ ਵਿੱਚ ਸਰ ਅਨਇੰਪਲਾਇਮੈਂਟ ਹੋਊਗੀ ਜੀ, ਬੱਚਿਆਂ ਦੀ ਕਾਬਲੀਅਤ ਦੇ ਮੁਤਾਬਕ ਉਹਨਾਂ ਨੂੰ ਨੌਕਰੀ ਨਹੀਂ ਮਿਲੂਗੀ ਜੀ, ਉਹ ਸਮਾਜ ਦੇ ਵਿੱਚ ਇਹ ਅਨਰੈਸਟ ਤੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਹੋਣੀਆਂ ਹੀ ਆ ਜੀ।
0: ਜਿੱਥੇ
1: ਹੁਣ ਸਰ ਜਿੱਥੇ ਜਿਹੜਾ ਹੈਗਾ ਆ ਸਰ, ਇਹ ਨਸ਼ਾ ਕਈ ਵਾਰੀ ਪਲੇਅਰ ਵਾਸਤੇ ਹੁੰਦਾ ਆ ਤੇ ਕਈ ਵਾਰੀ ਮਜਬੂਰੀ ਬਣ ਜਾਂਦੀ ਆ
0: ਜੀ। ਬਿਲਕੁਲ
1: ਸਰ, ਹੁਣ ਬੇਰੁਜ਼ਗਾਰੀ ਦੇ ਵਿੱਚ ਵਿਹਲਾ ਬਣ ਸ਼ੈਤਾਨ ਦਾ ਘਰ, ਉਹ ਜਿਹੜਾ ਹੈਗਾ ਆ ਕੀ ਕਰੂਗਾ ਜੀ, ਉਹ ਪਹਿਲਾਂ ਛੋਟੇ ਛੋਟੇ ਚੀਜ਼ਾਂ ਤੋਂ ਜਿਹੜਾ ਹੈਗਾ ਕਰਦੇ ਜੀ, ਫੇਰ ਮੁੜ ਕੇ ਜਿਹੜਾ ਹੈਗਾ ਆ ਉਹਨਾਂ ਦੀ ਨੈਸੈਸਿਟੀ ਬਣ ਜਾਂਦੀ ਆ ਜੀ। ਤੇ ਬਾਕੀ ਵੈਸੇ ਵੀ ਜੀ ਕੋਈ ਵੀ ਨਸ਼ਾ ਆ ਮਾੜਾ ਆ ਜੀ, ਉਹ ਇੱਕ ਵਾਰੀ ਕਹਿੰਦੇ ਹੁੰਦੇ ਨਾ ਕਿ ਭਈ ਬੰਦਾ ਅਧੀਨ ਹੋ ਜਾਂਦਾ ਸਰ, ਜਿਹੜਾ ਅਧੀਨਗੀ ਆ ਉਹ ਕੋਈ ਵੀ ਜਿਹੜਾ ਆ ਬੰਦਾ ਉਹਦੀ ਜਿੰਦਗੀ ਕੋਈ ਜਿੰਦਗੀ ਨਹੀਂ ਰਹਿੰਦੀ, ਅੰਤੇ ਬੰਦੇ ਨੂੰ ਮੌਤ ਤੱਕ ਹੀ ਲੈ ਕੇ ਜਾਂਦਾ ਆ ਜੀ। ਉਹ ਪੁਰਾਣੇ ਸ਼ਾਸਤਰਾਂ ਦੇ ਵਿੱਚ ਲਿਖਿਆ ਹੁੰਦਾ ਸੀਗਾ ਜੀ ਕਿ ਹੇ ਸਹਾਰੋ ਕਾ ਆਸਰਾ ਲੈਣੇ ਵਾਲੇ, ਯੇ ਸਹਾਰੇ ਤੁਵੇ ਲੈ ਜਾਏਗੇ ਕਹਾਂ ਤੱਕ।
0: ਬਸ
1: ਜਾਣੀ ਕਿ ਜੇ ਤੁਸੀਂ ਆਸਰਾ ਲੈਨੇ ਹੈਗੇ ਆ ਸਹਾਰਿਆਂ ਦਾ, ਤੇ ਸਹਾਰੇ ਤੁਹਾਨੂੰ ਫਿਰ ਜਿਹੜਾ ਹੈਗਾ ਸ਼ਮਸ਼ਾਨ ਘਾਟ ਤੱਕ ਹੀ ਲੈ ਕੇ ਜਾਂਦੇ ਆ ਜੀ। ਤੇ ਕੋਸ਼ਿਸ਼ ਕਰਨੀ ਚਾਹੀਦੀ ਹੈਗੀ ਜੀ ਕਿ ਬੰਦੇ ਦੀ ਡਿਪੈਂਡੈਂਸੀ ਕਿਸੇ ਚੀਜ਼ ਤੇ ਨਾ ਹੋਵੇ,
0: ਬਿਲਕੁਲ
1: ਬੰਦਾ ਯਾਦ ਹੋਵੇ ਜੀ।
0: ਬਿਲਕੁਲ
1: ਜੀ ਸਰ।
0: ਸੈਣੀ ਸਾਹਿਬ ਹੋਲਡ ਰੱਖਣਾ 2 ਮਿੰਟ ਜੇ ਸੈਣੀ ਮੁਕੱਦਰ ਜੀ ਗੱਲ ਬਾਤ।
1: ਹਾਂਜੀ ਹਾਂਜੀ ਹਾਂਜੀ, ਮੈਂ ਇਸੇ ਕਰਕੇ ਮੈਂ ਰੁਕਿਆ ਜੀ, ਮੈਂ ਮੁਕੱਦਰ ਵੀਰ ਜੀ ਗੱਲ ਸੁਣ ਲਵਾਂ
0: ਜੀ। ਸਵਾਗਤ ਹੈ ਜੀ।
2: ਹੈ ਤਾਂ ਦੇਖੋ ਸਾਰਾ ਤੋਂ ਵੱਧ ਅਸਰ ਆਮ ਲੋਕਾਂ ਦੀ ਪੈਣਾ ਹੈ ਇਹਦਾ
0: ਜੀ।
2: ਮੈਂ ਤਾਂ ਪਿਛਲੇ ਦਿਨ ਕਿਹਾ ਵੀ ਜਦੋਂ ਤੱਕ ਇਹ ਜਾਊਲ ਹੱਕ ਦੀ ਸੀ ਨਾ 85 ਤੱਕ, ਤੇ ਸਿਰਫ 23-24 ਕੇਸ ਹੋਏ ਸੀ ਕਾਨੂੰਨ ਦੇ ਵਿਚ ਮੌਤ ਦੀ ਸਜ਼ਾ ਤੈਅ ਕਰਤੀ। ਉਸ ਤੋਂ ਬਾਅਦ 26-27 ਤੋਂ ਕੇਸ ਹੋਇਆ ਜੀ, 7-8 ਜਿਹੜੇ ਮੁਸਲਮਾਨ ਮੰਨਣ ਵਾਲੇ ਸੀ ਉਹਨਾਂ ਤੇ ਹੋਇਆ
0: ਜੀ।
2: ਮੰਨ ਲਓ ਕੁਰਾਨ ਨੂੰ ਮੰਨਣ ਵਾਲੇ ਸੀ ਜਿਹੜੇ, ਮੰਨ ਲਓ ਉਹਨੂੰ ਪੜ੍ਹਨ ਵਾਲੇ ਸੀ
0: ਜੀ।
2: ਗੱਲ ਤਾਂ ਇਹ ਹੈ ਜੀ, ਹੁਣ ਦੇਖੋ ਆ ਜਿਹੜਾ ਕਾਨੂੰਨ ਹੁਣ ਇਹਨਾਂ ਨੇ ਬਣਾਇਆ
0: ਜੀ,
2: ਇਹਨੂੰ ਹੁਣ ਹੋਰ ਤਾਂ ਕੋਈ ਦੇਖੋ ਸਿਆਸੀ ਮੰਨ ਲਓ ਆਪਾਂ ਵੀ ਜਿਹੜੇ ਬਣਾਉਣ ਵਾਲੇ ਨੇ ਉਹ ਵੀ ਸਿਆਸੀ ਨੇ, ਦੂਜੇ ਸਾਰੀਆਂ ਧਿਰਾਂ ਸਿਆਸੀ ਨੇ ਜੀ। ਜਥੇਦਾਰ ਸਾਹਿਬ ਵੀ ਆਪਾਂ ਮੰਨ ਲੈਂਦੇ ਹਾਂ ਵੀ ਉਹ ਵੀ ਇੱਕ ਇੱਥੇ ਰਾਜ ਦੋ ਹੋਏ ਨੇ, ਹੋ ਸਕਦਾ ਉਹ ਵੀ ਸਿਆਸੀ ਹੋਣ। ਕਾਨੂੰਨ ਪੜਚੋਲ ਤਾਂ ਸੰਵਿਧਾਨਿਕ ਤੌਰ ਤੇ ਤਾਂ ਦੇਖੋ ਹਾਈ ਕੋਰਟ ਜਾਂ ਸੁਪਰੀਮ ਕੋਰਟ ਨੇ ਕਰਨੀ ਹੈ
0: ਜੀ।
2: ਵੀ ਇਹ ਸੰਵਿਧਾਨ ਜਿਹੜੇ ਸੰਵਿਧਾਨ ਦੇ ਤੌਰ ਤੇ ਸਾਡਾ ਦੇਸ਼ ਚੱਲਦਾ ਪਿਆ
0: ਜੀ,
2: ਉਹ ਪੜਚੋਲ ਉਹਦੀ ਹਾਈ ਕੋਰਟ ਨੇ ਸੁਪਰੀਮ ਕੋਰਟ ਨੇ ਕਰਕੇ ਸਾਡੇ ਸਾਹਮਣੇ ਰੱਖਣੀ ਹੈ ਵੀ ਇਹ ਕਾਨੂੰਨ ਸਹੀ ਹੈ ਜਾਂ ਨਹੀਂ ਹੈ।
0: ਇਹਦੇ ਵਿਚ ਮੈਂ ਇੱਕ ਗੱਲ ਤੁਹਾਡੇ ਨਾਲ ਜ਼ਰੂਰ ਜੋੜਾਂਗਾ ਮੁਕੱਦਰ ਜੀ ਕਿ ਚਲੋ ਮੈਂ ਕੋਸ਼ਿਸ਼ ਕੀਤੀ ਹੈ ਜਿੰਨੀ ਕੁ ਮੈਨੂੰ ਸਮਝ ਆਈ ਹੈ ਕਿ ਕਾਨੂੰਨ ਚਲੋ ਮੈਂ ਕਾਪੀ ਆਪਣੇ ਐਡਵੋਕੇਟ ਰਾਜਨ ਸੈਣੀ ਜੀ ਨੂੰ ਵੀ ਭੇਜੀ ਸੀ, ਉਹੀ ਕਾਪੀ ਮੈਂ ਆਪ ਵੀ ਪੜ੍ਹੀ ਹੈ ਜਿੰਨੀ ਕੁ ਮੈਨੂੰ ਸਮਝ ਆਈ ਹੈ, ਤੇ ਮੈਂ ਉਹਦੇ ਉੱਤੇ ਆਪਣੇ ਵਿਚਾਰ ਬਣਾਉਣ ਦੀ ਕੋਸ਼ਿਸ਼ ਕੀਤੀ ਆ ਜਾਂ ਮਤਲਬ ਕਿ ਇਹਦੇ ਵਿਚ ਅਸਲ ਦੇ ਵਿਚ ਹੈ ਕੀ ਹੈ। ਜੇ ਆਪਾਂ ਮੈਨੂੰ ਲੱਗਦਾ ਕਿ ਜੇ ਆਪਾਂ ਚਾਹੇ ਜਿੰਨੀਆਂ ਵੀ ਸੰਸਥਾਵਾਂ ਨੇ, ਚਾਹੇ ਸਰਕਾਰ ਵੀ ਹੈ ਚਾਹੇ ਕੁਝ ਵੀ ਹੈ, ਉਹਨੂੰ ਪਾਸੇ ਕਰਕੇ ਰੱਖ ਦਈਏ। ਇੱਕ ਜੇ ਅਸੀਂ ਆਪਣੇ ਆਪ ਨੂੰ ਸਿੱਖ ਕਹਾਉਂਦੇ ਆ ਜਾਂ ਸਿੱਖ ਧਰਮ ਦੇ ਨਾਲ ਬਿਲੋਂਗ ਕਰਦੇ ਆ ਨਾ, ਤੇ ਜੇ ਉਹਨੂੰ ਵਿਚਾਰੀਏ ਆਪਣਾ ਓਪੀਨੀਅਨ ਦਈਏ ਤਾਂ ਕੀ ਸੋਚਦੇ ਹੋ ਉਹਦੇ ਬਾਰੇ? ਮੇਰਾ ਇਹ ਸਵਾਲ ਹੈ। ਆਪਾਂ ਉਹ ਸਿਆਸਤ ਨੂੰ ਜਾਂ ਉਹ ਪਾਰਟੀਆਂ ਨੂੰ ਪਾਸੇ ਰੱਖ ਦਈਏ।
2: ਭਾਈ ਜੀ ਸਰਾਸਰ ਗਲਤ ਹੈਗਾ ਇਹ, ਤੁਸੀਂ ਦੇਖੋ ਨਾ ਇਹ ਬੇਅਦਬੀਆਂ ਤੇ ਨਿਆਂ ਤੇ ਸਿਆਸਤ ਕਿੰਨੀ ਵੱਡੀ ਹੋਣ ਦੇ ਜੀ। ਉਹ ਮੈਂ ਤਾਂ ਦੇਖੋ ਸਾਡੇ ਸਿੱਖ ਧਰਮ ਨੂੰ ਕਿਵੇਂ ਰੋਲਿਆ ਜਾ ਰਿਹਾ ਹੈ। ਆ ਦਿੱਲੀ ਤੰਗ ਤਾਂ ਉਹ ਗਰੀਬ ਬੰਦਾ
0: ਜੀ,
2: ਨਾ ਉਹਦਾ ਅਤਾ ਨਾ ਪਤਾ, ਨਾ ਕੋਈ ਉਹਨੂੰ ਪੁੱਛਣ ਵਾਲਾ, ਕੋਈ ਰੇਡੀਓ ਨਹੀਂ ਵੀ ਉਹਨੇ ਬੇਅਦਬੀ ਕੀਤੀ ਹੈ ਕਿ ਨਹੀਂ ਕੀਤੀ, ਕੀ ਹੋਇਆ ਉਹਦਾ
0: ਜੀ।
2: ਸਾਰਿਆਂ ਦੇ ਸਾਹਮਣੇ ਦਿੱਲੀ ਕਿਸਾਨ ਅੰਦੋਲਨ ਦੇ ਵਿੱਚ ਪੁੱਛਿਆ ਤੰਗ ਤਾਂ ਜਿਹਨਾਂ ਨੇ,
0: ਬਿਲਕੁਲ ਬਿਲਕੁਲ ਹੈ ਜੀ,
2: ਸਾਡਾ ਸਿੱਖ ਧਰਮ ਸਾਨੂੰ ਇਹ ਸਿਖਾਉਂਦਾ
0: ਜੀ।
2: ਇਹ ਨਾ ਭਾਰਤ ਬਾਈ ਜੀ, ਮੈਂ ਗੱਲ ਕਹਿਣੀ ਚਾਹੁੰਦਾ ਵਾ,
0: ਠੀਕ
2: ਹੈ ਚਲੋ ਹੋ ਸਕਦਾ ਸਾਡੀ ਸੁਣਾਵੀ ਰੋਜ਼ ਉੱਥੇ ਅੜੀ ਰਹਿੰਦੀ ਹੈ ਇੱਕੋ ਹੀ ਪੁਆਇੰਟ ਦੇ ਉੱਤੇ, ਕਿਉਂਕਿ ਜਵਾਬ ਮਿਲਦਾ ਨੀ ਉਹਦਾ, ਉਹ ਜਿੰਨੇ ਚਿਰ ਜਵਾਬ ਨੀ ਮਿਲਦਾ
0: ਸਿਆਸਤ ਕਰਨੀ ਇਹੋ ਜਿਹੇ ਮੁੱਦਿਆਂ ਦੇ ਉੱਤੇ, ਪਰ ਆਮ ਵਿਅਕਤੀ ਕਿਉਂ ਸਿਆਸਤ ਦਾ ਸ਼ਿਕਾਰ ਹੋ ਰਹੇ ਨੇ? ਮੈਂ ਇਸ ਕਰਕੇ ਤੁਹਾਨੂੰ ਸਵਾਲ ਕੀਤਾ ਸੀ
2: ਭਾਰਤ ਬਾਈ ਜੀ। ਇਹ ਨਾ ਵਰਲੀ ਤੌਰ ਤੇ ਵੀ ਵੇਖੋ ਇਹਦੇ ਵਿਚ ਇਹ ਲਿਖਿਆ ਹੋਇਆ ਵੀ ਜੇ ਮੰਨ ਲੋ ਦੋ ਬੰਦੇ, ਤੁਸੀਂ ਮੰਨ ਲੋ
0: ਤੁਹਾਨੂੰ
2: ਮੇਰੇ ਦਾ ਇਤਰਾਜ਼ ਹੈ, ਤੁਹਾਡੇ ਨਾਲ ਦੋ ਗਵਾਹ ਨੇ, ਤੁਸੀਂ ਜਾ ਕੇ ਇਹ ਕਹਿ ਸਕਦੇ ਹੋ ਵੀ ਇਹਨਾਂ ਨੇ ਸਾਡੇ ਧਰਮ ਬਾਰੇ ਜਾਂ ਸਾਡੇ ਗੁਰੂ ਗ੍ਰੰਥ ਸਾਹਿਬ ਬਾਰੇ ਆਹ ਗਲਤ ਬੋਲਿਆ, ਇਹਦੇ ਆਹ ਕੇਸ ਦਰਜ ਹੋਣਾ ਚਾਹੀਦਾ
0: ਜੀ। ਬਿਲਕੁਲ,
2: ਮੇਰੀ ਨੀ ਕਿਸੇ ਨੇ ਬਾਤ ਪੁੱਛਣੀ ਵੀ ਮੈਂ ਕੌਣ ਆ ਜਾਂ ਕੌਣ ਨੀ।
0: ਬਿਲਕੁਲ ਜੀ ਬਿਲਕੁਲ,
2: ਮੈਂ ਤੁਹਾਨੂੰ ਉਹੀ ਗੱਲ ਮੈਂ ਕਹਿਣੀ ਚਾਹੁੰਦਾ ਵਾ ਵੀ ਠੀਕ ਹੈ ਸਰਕਾਰਾਂ ਦਾ ਆਪਣੀ ਨਿੱਜੀ ਮਫਾਦ ਵਾਸਤੇ ਹੋ ਸਕਦਾ ਜੀ, ਉਹਨਾਂ ਨੂੰ ਐਂ ਲੱਗਦਾ ਹੋਵੇਗਾ ਵੀ ਮੰਨ ਲਓ ਇਹ ਮੋਰਚਾ ਲੱਗਾ ਵੀ ਉਹਦੇ ਵਾਸਤੇ ਉਹਨਾਂ ਨੂੰ ਐਂ ਲੱਗਦਾ ਹੋਊ ਸਾਨੂੰ ਵੋਟਾਂ ਪੈ ਜਾਣਗੀਆਂ ਉਹ ਆਪਣੇ ਬੈਨੀਫਿਟ ਵਾਸਤੇ
0: ਜੀ,
2: ਵਿਰੋਧੀ ਤਰ੍ਹਾਂ ਹੋ ਸਕਦੀਆਂ ਨੇ ਜੀ, ਮੰਨ ਲਓ ਉਹ ਇਸ ਕਰਕੇ ਨਕਾਰਦੀਆਂ ਹੋਣ ਵੀ ਇਹਨਾਂ ਨੂੰ ਫਾਇਦਾ ਨਾ ਹੋ ਜੇ
0: ਜੀ,
2: ਪਰ ਅਖੀਰ ਤੱਕ ਕਾਨੂੰਨ ਦੀ ਪੜਚੋਲ ਜਿਹੜੀ ਕਰਨੀ ਹੈ ਉਹ ਤਾਂ ਮੰਨ ਲਓ ਸੁਪਰੀਮ ਕੋਰਟ ਜਾਂ ਹਾਈ ਕੋਰਟ ਨੇ ਕਰਨੀ ਹੈ।
0: ਬਿਲਕੁਲ,
2: ਜਿਹੜੀ ਆ ਪਿੱਛੇ ਜੀ ਜਿਹੜੀ ਆ ਰਿਟ ਦਰਜ ਕੀਤੀ ਸੀ ਉਹ ਵਕੀਲ ਸਾਹਿਬ ਨੇ ਜਿਨ੍ਹਾਂ ਦੇ ਉੱਤੇ ਇਹਨਾਂ ਨੇ ਪਹਿਲਾਂ ਵੀ ਦੋਸ਼ ਲਾਏ,
0: ਹਾਂਜੀ ਹਾਂਜੀ,
2: ਉਹ ਤਾਂ ਕਹਿੰਦੇ ਸੀ
0: ਖਾਰਜ ਕਦੋਂ ਕੀਤੀ ਆਪਾਂ ਸੈਣੀ ਸਾਹਿਬ ਤੋਂ ਸੁਣਦੇ ਆ, ਉਹਨਾਂ ਨੇ ਮੇਰੀ ਹੋਈ ਸੀ ਆਫਲਾਈਨ ਗੱਲਬਾਤ ਉਹਦੇ ਉੱਤੇ। ਸੈਣੀ ਸਾਹਿਬ ਜਰੂਰ ਉਹਦੇ ਥੋੜਾ ਜਿਹਾ ਚਾਨਣਾ ਪਾਓ ਜੀ ਉਸ ਚੀਜ਼ ਦੇ ਉੱਤੇ,
2: ਕਰ ਲੈਣਗੇ ਗੱਲ ਉਹਦੇ ਤੇ
0: ਜੀ।
2: ਇੱਕ ਕਾਨੂੰਨੀ ਪੱਖ ਇਹਦਾ ਸੰਵਿਧਾਨਿਕ ਪੱਖ ਜਰੂਰ ਸੰਗਿਆਨੀ ਬਾਈ ਜੀ ਨਾਲ
0: ਜੀ,
2: ਇਹ ਵਾਕਈ ਏਦਾਂ ਹੀ ਹੈਗਾ ਜਾਂ ਹੁਣ ਸਾਡੇ ਕੋਰਟਾਂ ਦੇ ਵਿੱਚ ਵੀ ਆ ਨਾ, ਮੈਂ ਗੱਲ ਪੂਰੀ ਕਰ ਦੇਣਾ ਵਾ
0: ਜੀ।
2: ਪਿੱਛੇ ਜੀ ਪ੍ਰਸ਼ਾਂਤ ਭੂਸ਼ਣ ਸੀ ਨਾ, ਉਹਨੇ ਸੁਪਰੀਮ ਕੋਰਟ ਦੇ ਜੱਜਾਂ ਬਾਰੇ ਬੋਲਿਆ ਸੀ
0: ਜੀ,
2: ਤੇ ਉਹਨੂੰ ਅੱਗੇ ਕਹਿੰਦੇ ਮਾਲ ਮਾਫ਼ੀ ਮੰਗ ਮਾਫ਼ੀ, ਫਿਰ ਕਹਿੰਦੇ ਵੀ ਤੇਰੇ ਤੇ ਜੁਰਮਾਨਾ ਲਾਵਾਂਗੇ
0: ਜੀ,
2: ਫਿਰ ਉਹਨੂੰ ਕਹਿੰਦੇ ਤੇਰੇ ਤੇ ਰੁਪਈਆ ਲਾਤਾ, ਹੁਣ ਜੁਰਮਾਨਾ ਵੀ ਜ਼ਰੂਰ ਲਾਤਾ ਇੱਕ ਲੋਕਾਂ ਨੂੰ ਵਿਖਾਉਣ ਵਾਸਤੇ
0: ਜੀ,
2: ਵੀ ਇੱਕ ਰੁਪਈਆ ਜੁਰਮਾਨਾ ਤੇਰੇ ਤੋਂ
0: ਜੀ।
2: ਉਹ ਸਾਡੇ ਜੱਜਾਂ ਦੇ ਖਿਲਾਫ਼ ਬੋਲਿਆ, ਉਹਨੇ ਕਰਪਸ਼ਨ ਦੇ ਬਾਰੇ ਮੁੱਦਾ ਚੁੱਕਿਆ ਸੀ
0: ਜੀ
2: ਪ੍ਰਸ਼ਾਂਤ ਭੂਸ਼ਣ ਨੇ, ਇਹ ਹੁਣ ਵੀ ਕੀ ਸਾਨੂੰ ਇਹ ਲੱਗਦਾ ਵੀ ਹੁਣ ਸਾਡੀਆਂ ਮੰਨ ਲਓ ਜਿਹੜੇ ਸਾਡੇ ਕਸਟੋਡੀਅਨ ਸੀ
0: ਜੀ,
2: ਉੱਥੇ ਵੀ ਸਿਆਸਤ ਹੋਣ ਲੱਗ ਗਈ, ਤੇ ਜੇ ਉੱਥੇ ਸਿਆਸਤ ਹੋਣ ਲੱਗ ਗਈ ਫਿਰ ਤਾਂ ਰੱਬ ਕਰਦਾ
0: ਜੀ,
2: ਪਤਾ ਨੀ ਅਸੀਂ ਬੋਲਦੇ ਨੇ ਜਾਂ
0: ਬਿਲਕੁਲ
2: ਗਲਤ ਹੈ ਇਹਨਾਂ ਦੇ ਹਿਸਾਬ ਨਾਲ ਜੋ ਇਹ ਸੋਚਦੇ ਨੇ ਕਾਨੂੰਨ ਦੇ ਹਿਸਾਬ ਨਾਲ, ਪਰ ਉੱਥੇ ਹੁਣ ਹਾਈ ਕੋਰਟ ਕਹਿੰਦਾ ਤੁਸੀਂ ਤੂੰ ਚੱਲ ਨਾਲੇ ਚਿਰ 10,000 ਰੁਪਏ ਜੁਰਮਾਨਾ, ਜੇ ਦੁਬਾਰਾ ਆਇਆ ਤੇ ਹੋਰ ਲਾ ਦਿੰਦੇ 10,000
0: ਜੀ। ਨਹੀਂ ਉਹਦੇ ਬਾਰੇ ਪੁੱਛ ਲੈਣੇ ਸੈਣੀ ਸਾਹਿਬ, ਹਾਂਜੀ ਸੈਣੀ ਸਾਹਿਬ ਜੀ ਇਹਦੇ ਬਾਰੇ ਜਰੂਰ ਥੋੜਾ ਜਿਹਾ ਚਾਨਣਾ ਪਵਾਇਓ ਸੈਣੀ ਸਾਹਿਬ ਜੀ।
1: ਇਹਦੇ ਵਿੱਚ ਇਸ ਤਰ੍ਹਾਂ ਆ ਜੀ ਕਿ ਕੋਈ ਵੀ ਜਦੋਂ ਆਪਾਂ ਕੇਸ ਫਾਈਲ ਕਰਦੇ ਨਾ ਸਰ
0: ਜੀ,
1: ਉਹਦੇ ਵਿੱਚ ਸਾਨੂੰ ਪਹਿਲਾਂ ਜਾਂ PIL ਫਾਈਲ ਕਰਦੇ ਹੈਗੇ ਆ ਤੇ ਸਾਨੂੰ ਆਪਣੀ ਲੋਕਲ ਸਟੈਂਡੀ ਦੱਸਣੀ ਪੈਂਦੀ ਆ ਜੀ
0: ਜੀ।
1: ਲੋਕਲ ਸਟੈਂਡੀ ਦਾ ਮਤਲਬ ਇਹ ਹੁੰਦਾ ਆ ਕਿ ਮੇਰੇ ਤੇ ਇਹ ਕਿੱਦਾਂ ਅਫੈਕਟ ਕਰਦੀ ਆ ਚੀਜ਼ ਜੀ
0: ਪਰਸਨਲੀ। ਹਾਂਜੀ
1: ਹਾਂਜੀ, ਕੇਸ ਦੀ ਡਰਾਫਟਿੰਗ ਬਹੁਤ ਮੈਟਰ ਕਰਦੀ ਆ ਸਰ, ਜਦੋਂ ਜਿਹੜਾ ਹੈਗਾ ਆ ਵੀ ਕੇਸ ਦੀ PIL ਲਾਈ ਉਹਦੇ ਵਿੱਚ ਜਿਹੜਾ ਆ ਇਸ ਚੀਜ਼ ਦੇ ਉੱਤੇ ਪਹਿਲਾਂ ਹੀ ਆਰਗੂ ਹੋਇਆ ਕਿ ਇਹਦੀ ਲੋਕਲ ਸਟੈਂਡ ਇਹ ਕੀ ਆ ਜੀ, ਉਹ ਲੋਕਲ ਉਹ ਮੈਰਿਟ ਤੇ ਤਾਂ ਵਿਚਾਰ ਅਜੇ ਹੋਇਆ ਹੀ ਨੀ ਜੀ,
0: ਬਿਲਕੁਲ
1: ਉਹ ਤਾਂ ਲੋਕਲ ਸਟੈਂਡ ਦੇ ਉੱਤੇ ਜਿਹੜਾ ਹੈਗਾ ਆ ਉਹ ਕੇਸ ਮਾਰ ਖਾਧੀ ਆ ਜੀ। ਉਹਦੇ ਵਿੱਚ ਮੈਨੂੰ ਨੀ ਪਤਾ, ਮੈਨੂੰ ਉਸ ਬੰਦੇ ਦੇ ਬਾਰੇ ਪਰਸਨਲ ਜਾਣਕਾਰੀ ਨਹੀਂ ਹੈ ਜੀ, ਬਟ ਇਹ ਹੈਗਾ ਆ ਕਿ ਉਹ ਲੋਕਲ ਸਟੈਂਡੀ ਉਹਦੀ ਬਣਦੀ ਹੈ ਨੀ ਸੀ। ਮੰਨ ਲਓ ਜਿੱਦਾਂ ਲੋਕਲ ਸਟੈਂਡੀ ਦੇ ਵਿੱਚ ਪਹਿਲਾਂ ਫਸਟ ਪੁਆਇੰਟ ਪਹਿਲਾਂ ਇਹ ਲਿਖਣਾ ਚਾਹੀਦਾ ਹੈਗਾ ਜੀ, PIL ਵੀ ਲਾਉਣੀ ਚਾਹੀਦੀ ਆ ਕਿ ਮੈਂ ਮਤਲਬ ਜੋ ਮੇਰੀ ਹੈਗੀ ਆ ਜੀ ਵੀ ਸੋਚ ਕਿ ਮੈਂ ਮਤਲਬ ਸਿਟੀਜਨ ਆਫ ਇੰਡੀਆ ਆ, ਠੀਕ ਹੈ ਜੀ, ਮੈਂ ਆ PIL ਲੈ ਕੇ ਆਇਆ ਕਿਉਂਕਿ ਮੇਰਾ ਆਰਟੀਕਲ SS ਦੇ ਵਿੱਚ ਜਿਹੜੇ ਮੈਨੂੰ ਜਿਹੜੇ ਹੈਗੇ ਫੰਡਾਮੈਂਟਲ ਰਾਈਟਸ ਗ੍ਰਾਂਟ ਹੋਏ ਆ ਜੀ, ਉਹਨਾਂ ਦੀ ਇਨਫਰਿੰਜਮੈਂਟ ਹੋਈ ਆ ਜੀ, ਠੀਕ ਹੈ ਜੀ, ਮੇਰੇ ਨਾਲ ਜਿਹੜਾ ਹੈਗਾ ਆ ਮੇਰੀ ਸੋਸਾਇਟੀ ਇਫੈਕਟ ਹੋ ਰਹੀ ਹੈਗੀ ਆ ਜੀ, ਜਿਹਦੇ ਕਰਕੇ ਇਹ ਇਸ ਜਿਹੜਾ ਕੀ ਜਿਹੜਾ ਹੈਗਾ ਆ ਵੀ ਕਾਨੂੰਨ ਦਾ ਪ੍ਰਭਾਵ ਜਾਂ ਇਸ ਇੰਸੀਡੈਂਟ ਦਾ ਪ੍ਰਭਾਵ ਬਹੁਤ ਸਾਰੇ ਲੋਕਾਂ ਤੇ ਪੈ ਰਿਹਾ ਆ ਜੀ ਤੇ ਐਡਵਰਸਲੀ ਪੈ ਰਿਹਾ ਆ। ਇਸੇ ਕਰਕੇ ਮੈਂ ਇਸ ਮੈਟਰ ਨੂੰ ਜਿਹੜਾ ਹੈਗਾ ਪਬਲਿਕ ਇੰਟਰਸਟ ਲਿਟੀਗੇਸ਼ਨ ਦੇ ਵਿੱਚ ਲਿਆ ਕੇ ਤੇ ਕੋਰਟ ਕੋਲੋਂ ਇਹਦਾ ਵਿਊ ਲੈਣਾ ਚਾਹੁੰਦਾ ਹੈਗਾ ਆ ਤੇ ਇਹਦੇ ਤੇ ਮੰਗ ਕਰਦਾ ਆ ਵੀ ਇਹਨੂੰ ਰੱਦ ਕਰੋ ਜੀ। ਉਹ ਹੁਣ ਜਿਹੜੀ ਸਰ ਕੇਸ ਜਿਹੜਾ ਹੈਗਾ ਆ ਸਰ ਉਹਦੀ ਜੇ ਡਰਾਫਟਿੰਗ ਸਹੀ ਨਾ ਹੋਵੇ ਜਾਂ ਤੁਸੀਂ ਕੋਰਟ ਨੂੰ ਕਨਵਿੰਸ ਨਾ ਕਰ ਸਕੋ ਕਿ ਤੁਹਾਡੀ ਲੋਕਲ ਸਟੈਂਡ ਹੀ ਬਣਦੀ ਆ ਤੇ ਫੇਰ ਕੋਰਟ ਜਿਹੜੀ ਹੈਗੀ ਆ ਮੈਰਿਟ ਤੇ ਗੱਲ ਹੀ ਨਹੀਂ ਕਰਦੀ ਜੀ। ਦੂਜੀ ਗੱਲ ਜੋ ਬਕਦਰ ਵੀਰ ਜੀ ਮੇਰੇ ਕੋਲ ਸੁਣਨਾ ਚਾਹੁੰਦੇ ਹੈਗੇ ਆ ਉਸ ਗੱਲ ਦਾ ਮੈਂ ਡਿਸਐਗਰੀ ਨਹੀਂ ਕਰਦਾ ਸਰ, ਕੋਰਟਾਂ ਵੀ ਆਪਣਾ ਪਿੱਛਾ ਛਡਾਉਂਦੀਆਂ ਚਾਹੇ ਹੋਵੇ ਹਾਈ ਕੋਰਟ ਤੇ ਚਾਹੇ ਹੋਵੇ ਸੁਪਰੀਮ ਕੋਰਟ ਜੀ, ਹਰ ਇੱਕ ਬੰਦਾ ਆਪਣੀ ਸਕਿਨ ਸੇਵ ਕਰਦਾ ਪਿਆ ਇਸ ਵੇਲੇ ਸਰ, ਜਿੱਥੇ ਨਹੀਂ ਹੁਣ ਦੇਖੋ ਤਾਂ ਚਾਹੇ ਸਰ ਹਰ ਇੱਕ ਬੰਦੇ ਦਾ ਕੋਈ ਨਾ ਕੋਈ ਪਿਛੋਕੜ ਤਾਂ ਹੈਗਾ ਹੀ ਆ ਨਾ ਜੀ, ਚਾਹੇ ਕੋਈ ਜੱਜ ਆ ਚਾਹੇ ਕੋਈ ਵਕੀਲ ਆ ਉਹਦਾ ਕੋਈ ਪਿਛੋਕੜ ਹੈਗਾ ਤੇ ਉਹਦੇ ਨਾਲ ਉਹ ਜਿੱਥੇ ਬੈਠਾ ਆ ਨਾ ਉਹਨੂੰ ਆਪਣਾ ਹੈਗਾ ਆ ਕਿ ਮੈਂ ਮਤਲਬ ਮੇਰੇ ਤੇ ਕੋਈ ਅਕਿਊਜ਼ਿੰਗ ਫਿੰਗਰ ਨਾ ਆਵੇ, ਇਹ ਮੈਂ ਕੋਈ ਇਹੋ ਜਿਹੀ ਗੱਲ ਨਾ ਬੋਲਦਿਆਂ ਜਾਂ ਕੋਈ ਇਹੋ ਜਿਹਾ ਡਿਸੀਜਨ ਨਾ ਦੇ ਦਿਆਂ ਜਿਹਦੇ ਨਾਲ ਸਮਾਜ ਦੇ ਵਿੱਚ ਮੇਰੇ ਖਿਲਾਫ਼ ਹੀ ਪ੍ਰਦਰਸ਼ਨ ਹੋਣੇ ਸ਼ੁਰੂ ਹੋ ਜਾਣ ਜੀ। ਸੈਂਸਿਟਿਵ ਮੈਟਰ ਤੋਂ ਤੁਸੀਂ ਦੂਰ ਕੀ ਜਾਂਦੇ ਆ ਵੀਰ ਜੀ, ਮੈਂ ਮਤਲਬ ਜਿਹੜਾ ਹੈਗਾ ਤੁਹਾਨੂੰ ਸੱਚਾਈ ਦੱਸਣ ਲੱਗਾ, ਕਈ ਕੇਸ ਏਦਾਂ ਦੇ ਹੁੰਦੇ ਆ ਜਿਹਦੇ ਵਿੱਚ ਜਿਹੜਾ ਹੈਗਾ ਆ ਕਿ ਜੱਜ ਨੂੰ ਲੱਗਦਾ ਆ ਕਿ ਯਾਰ ਇੰਨੇ ਵਕੀਲ ਜਿਹੜੇ ਹੈਗੇ ਆ ਮੇਰੇ ਨਾਲ ਨਾਰਾਜ਼ ਹੋ ਜਾਣੇ ਜੇ ਮੈਂ ਕੇਸ ਦਾ ਫੈਸਲਾ ਇਸ ਢੰਗ ਨਾਲ ਦੇ ਤਾ ਜੀ। ਉਹ ਕੀ ਕਰਦਾ ਆ ਸ਼ਾ ਉਹਦੀਆਂ ਤਰੀਕਾਂ ਲੰਬੀਆਂ ਲੰਬੀਆਂ ਪਾਉਂਦਾ ਰਹਿੰਦਾ, ਆਪਣਾ ਟਨਿਓਰ ਏਦਾਂ ਹੀ ਕੱਢ ਜਾਂਦਾ ਹੈ ਜੀ, ਜਾਂ ਉਹ ਕਿਸੇ ਹੋਰ ਨਵੇਂ ਜੱਜ ਨੂੰ ਭੇਜ ਦਿੰਦਾ ਜੀ ਵੀ ਆਪਾਂ ਹੀ ਗਾਲੇ ਇਹਦੇ ਫਾਹਾ ਪਿਆ ਰਵੇ, ਚਾਹੇ ਬਾਰ ਨਾ ਵਿਗਾੜੇਗਾ ਚਾਹੇ ਇੰਡੀਵਿਜੁਅਲ ਨਾ ਵਿਗਾੜੇਗਾ ਜੀ। ਸੋ ਇਸ ਕਰਕੇ ਮੈਂ ਇਸ ਚੀਜ਼ ਤੋਂ ਇਨਕਾਰੀ ਨਹੀਂ ਵੀ ਜਿਹੜੀ ਮੁਕੱਦਰ ਵੀਰ ਜੀ ਦੇ ਮਨ ਦੇ ਵਿੱਚ ਘਰ ਜਿਹੜੀ ਕੀਤੀ ਹੈ ਗੱਲ ਉਹ ਸਹੀ ਆ, ਪਰ ਕਰੀਏ ਕੀ ਹੁਣ ਇਹ ਤੋਂ ਜੋ ਕਹਿੰਦੇ ਹੁੰਦੇ ਨਾ ਜ਼ਿੰਦਗੀ ਦੇ ਵਿੱਚ ਤੇ ਜਿਸ ਦੇਸ਼ ਕਹਿੰਦੇ ਹੁੰਦੇ ਨਾ ਕਾਲ ਪਾਤਰ ਦੇਸ਼, ਇਹ ਬੜੀਆਂ ਚੀਜ਼ਾਂ ਮੈਟਰ ਕਰਦੀਆਂ ਹੈਗੀਆਂ। ਸਮਾਂ ਕਾਲ ਮੈਨੇ ਸਮਾਂ, ਪਾਤਰ ਮੀਨਸ ਬੰਦਾ, ਦੇਸ਼ ਮੀਨਸ ਵੀ ਸਥਾਨ, ਹਾਂਜੀ ਇਹ ਚੀਜ਼ਾਂ ਬੜੀਆਂ ਮੈਟਰ ਕਰਦੀਆਂ ਹੈਗੀਆਂ। ਆਹੀ ਜਿਹੜਾ ਕੇਸ ਜਿਹੜਾ ਹੈਗਾ ਆ ਸਰ ਕਿਸੇ ਅੰਬਾਨੀ ਅਡਾਨੀ ਨੇ ਲਾਇਆ ਹੁੰਦਾ ਤੇ ਮਜਾਲ ਕੀ ਆ ਖਾਰਜ ਹੋ ਜਾਂਦਾ, ਉਹ ਹੈਗਾ ਪਾਤਰ। ਕਾਲ ਦੀ ਗੱਲ ਆ ਵੀ ਕਾਲ ਕੋਈ ਸਮਾਂ ਚੱਲਦਾ ਹੁੰਦਾ, ਮੰਨ ਲਓ ਜਿਹੜਾ ਹੈਗਾ ਆ ਵੀ ਕੋਈ ਮੂਵਮੈਂਟ ਚੱਲਦੀ ਪਈ ਆ ਜੀ ਉਸ ਵੇਲੇ ਜਿਹੜਾ ਹੈਗਾ ਆ, ਤੇ ਉਹ ਕੋਈ ਅਗਲਾ ਜਿਹੜੀ ਹਾਈ ਕੋਰਟਾਂ ਸੁਪਰੀਮ ਕੋਰਟਾਂ ਵੀ ਟਿੱਪਣੀ ਕਰਨ ਤੋਂ ਡਰਦੀਆਂ ਵੀ ਇਸ ਵੇਲੇ ਮੌਬ ਜਿਹੜਾ ਹੈਗਾ ਆ ਉਹਦੀ ਸੋਚ ਇੱਕ ਪਾਸੇ ਹੋਈ ਆ, ਜੇ ਇਹਨਾਂ ਦੇ ਅਗੇਂਸਟ ਕੀਤੀ ਗੱਲ ਤੇ ਉਹ ਸਾਡੇ ਖਿਲਾਫ ਇਹਨਾਂ ਨਾਰੇ ਲੱਗਣ ਜੀ, ਠੀਕ ਹੈ ਜੀ। ਇਸ ਕਰਕੇ ਤੀਜਾ ਹੁੰਦਾ ਸਥਾਨ, ਇਹ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ ਹੈਗੀਆਂ। ਇੱਥੇ ਹਰ ਕੋਈ ਆਪਣੀ ਸਕਿਨ ਸੇਵ ਕਰਦਾ, ਸੱਚਾਈ ਇਹ ਹੈਗੀ ਆ ਸਾਡੇ ਦੇਸ਼ ਦੇ ਵਿੱਚ ਜਿਹੜਾ ਆ ਉਹ ਜਿਹੜਾ ਤੁਸੀਂ ਕਹਿੰਦੇ ਹੈਗੇ ਕਿ ਡੈਡੀਕੇਟਡ ਹੋ ਕੇ ਆਪਣੀ ਡਿਊਟੀ ਕਰਨੀ, ਉਹ ਤੋਂ ਪਹਿਲਾਂ ਜਿਹੜਾ ਹੈਗਾ ਆਪਣਾ ਬਚਾਅ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ।
0: ਦੇਖੋ ਅਮਰੀਕਾ ਦੇ ਵਿੱਚ ਵੀ ਦੇਖੋ ਕਿੱਡੇ ਵੱਡੇ ਪੱਧਰ ਤੇ ਟਰੰਪ ਦੇ ਖਿਲਾਫ ਸਾਰੀਆਂ ਚੀਜ਼ਾਂ ਆਬਜੈਕਸ਼ਨ ਹੋਏ ਨੇ ਜਾਂ ਫੈਸਲੇ ਆਏ ਨੇ, ਪਰ ਉਹ ਚੀਜ਼ਾਂ ਨੂੰ ਮੰਨਦਾ ਹੀ ਨਹੀਂ। ਉਹ ਕਹਿੰਦਾ ਕੋਰਟ ਇਹ ਗਲਤ ਕਰ ਰਹੀਆਂ ਨੇ, ਉਹ ਲੋਕਾਂ ਨੂੰ ਭੜਕਾਈ ਜਾਂਦਾ, ਉਹ ਮਤਲਬ ਕਿ ਕੋਰਟਾਂ ਦੇ ਖਿਲਾਫ ਭੜਕਾਈ ਜਾਂਦਾ ਜੀ।
1: ਭਾਰੇ ਸਾਹਿਬ ਜਿਹੜਾ ਅਹੁਦਾ ਹੁੰਦਾ ਨਾ ਉਹਦਾ ਆਪਣਾ ਇੱਕ ਜਿਹੜੀ ਤਾਕਤ ਹੁੰਦੀ ਹੈਗੀ ਆ ਸਰ, ਹਾਂਜੀ ਉਹ ਇੱਕ ਫੋਰਸ ਟੂ ਬੀ ਰੈਕਨ ਵਿਦ ਹੁੰਦੀ ਆ ਸਰ, ਕਿ ਉਹ ਫੋਰਸ ਜਿਹੜੀ ਹੈਗੀ ਉਹਨੂੰ ਰੈਕਨ ਵਿਦ ਕਿੱਦਾਂ ਕਰੋਗੇ ਤੁਸੀਂ ਜੀ। ਉਹ ਜਦ ਤੱਕ ਉਸ ਅਹੁਦੇ ਤੇ ਆ ਤਦ ਤੱਕ ਤਾਂ ਨੀ ਅਗਲਾ ਮਾਣ ਹੁੰਦਾ ਜੀ, ਉਹ ਜਦੋਂ ਉਤਰ ਜਾਂਦਾ ਹੈਗਾ ਆ ਉਦੋਂ ਉਹਦੇ ਨਾਲ ਜਸਟਿਸ ਕੀਤਾ ਜਾ ਸਕਦਾ ਹੈਗਾ, ਪਹਿਲਾਂ ਉਹ ਬੜਾ ਪੂਰਾ ਜ਼ੋਰ ਲਾਉਂਦਾ ਜੀ।
0: ਬਿਲਕੁਲ ਉਹ ਕੇਜਰੀਵਾਲ ਸਾਹਿਬ ਵੀ ਤਾਂ ਪਿਛਲੇ ਦਿਨਾਂ ਦੇਖੋ ਤਾਂ ਪਹਿਲਾਂ ਜਦੋਂ ਬਰੀ ਹੋਏ ਨੇ,
1: ਮੈਂ ਉਧਰ ਹੀ ਅੰਡਰਲਾਈਨ ਕੀਤਾ ਜੀ ਉਧਰ ਹੀ, ਪਹਿਲਾਂ ਜਦੋਂ ਮਾੜਾ ਜਿਹਾ ਉਸ ਜੱਜ ਨੇ ਫੇਵਰ ਦੇ ਵਿੱਚ ਫੈਸਲਾ ਦੇ ਦਿੱਤਾ ਤੇ ਹੈ ਜੀ ਉਹ ਜੱਜ ਦਾ ਧੰਨਵਾਦ ਹੈ ਜੀ, ਭਾਰਤ ਦੇ ਵਿੱਚ ਨਿਆਂਪਾਲਿਕਾ ਜੱਜ ਵੀ ਸਹੀ ਸਾਰਾ ਕੁਝ ਸਹੀ, ਐਪੀਲੇਟ ਕੋਰਟ ਨੇ ਕਿਹਾ ਭਾਈ ਇਨੀਸ਼ੀਅਲ ਸਟੇਜ ਤੇ ਨਹੀਂ ਬਰੀ ਕੀਤਾ ਜਾ ਸਕਦਾ ਤੇ ਜੱਜ ਦਾ ਚਿੱਠਾ ਕੱਢ ਕੇ ਲੈ ਆਏ ਜੀ,
0: ਹਾਂਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਆ ਇੱਥੇ ਸਾਡੇ ਕੋਈ ਕਿਸੇ ਦੀ ਰਿਸਪੈਕਟ ਨਹੀਂ ਕਰਦਾ, ਨਾ ਕੋਈ ਇੰਸਟੀਟਿਊਸ਼ਨ ਦੀ ਰਿਸਪੈਕਟ ਕਰਦਾ, ਇੰਸਟੀਟਿਊਸ਼ਨ ਆਪਣਾ ਆਪ ਬਚਾਉਂਦੀਆਂ ਫਿਰਦੀਆਂ ਹੈਗੀਆਂ, ਜਿਹੜੇ ਉਸ ਉਹਨਾਂ ਇੰਸਟੀਟਿਊਸ਼ਨਾਂ ਤੇ ਕਾਬਜ ਆ ਉਹ ਆਪਣਾ ਆਪ ਬਚਾਉਂਦੇ ਫਿਰਦੇ ਹੈਗੇ ਆ ਜੀ, ਤੇ ਬਾਕੀ ਜਿਹੜਾ ਹੈਗਾ ਆ ਤੇ ਸਿਸਟਮ ਪੂਰਾ ਪਹਿਲਾਂ ਹੀ ਹਾਈਜੈਕ ਹੋ ਚੁੱਕਾ ਹੈਗਾ ਆ, ਇਹ ਤੋਂ ਅੱਗੇ ਮੈਂ ਕੁਛ ਨਹੀਂ ਕਹਿ ਸਕਦਾ ਜੀ।
0: ਥੈਂਕ ਯੂ ਸਰ ਜੀ, ਭਾਰਤ ਸਾਹਿਬ ਬਹੁਤ ਸ਼ੁਕਰੀਆ ਜੀ,
1: ਮਿਹਰਬਾਨੀ ਸਰ, ਥੈਂਕ ਯੂ ਜੀ ਸਮਾਂ ਦੇਣ ਲਈ,
0: ਥੈਂਕ ਯੂ ਜੀ, ਥੈਂਕ
2: ਯੂ ਮੇਰੇ ਵੱਲੋਂ ਲਵ ਯੂ ਜੀ, ਤੁਸੀਂ ਦਿਲ ਦੀ ਗੱਲ,
1: ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ, ਥੈਂਕ ਯੂ ਭਾਰਤ ਸਾਹਿਬ ਸਮਾਂ ਦੇਣ ਲਈ,
0: ਧੰਨਵਾਦ, ਸ਼ੁਕਰੀਆ,
1: ਸਤਿ ਸ੍ਰੀ ਅਕਾਲ,
0: ਸਤਿ ਸ੍ਰੀ ਅਕਾਲ ਜੀ,
1: ਸਤਿ ਸ੍ਰੀ ਅਕਾਲ
0: ਜੀ। ਮੁਕੱਦਰ ਜੀ ਕੁਝ ਹੋਰ ਕਹੋਗੇ ਜੀ?
2: ਠੀਕ ਹੈ,
0: ਹਾਂਜੀ,
2: ਨਹੀਂ ਨਹੀਂ ਮੈਂ ਤਾਂ ਉਹੀ ਗੱਲ ਕਹਿਣੀ, ਮੈਂ ਤਾਂ ਇੱਕ ਹੁਣ ਬਾਹਲੀ ਲੰਬੀ ਗੱਲ ਨੀ ਕਰਨੀ
0: ਜੀ,
2: ਮੈਂ ਤਾਂ ਦੋ ਲਫ਼ਜ਼ਾਂ ਚ ਹੀ, ਮੈਨੂੰ ਅਕਸਰ ਮੈਨੂੰ ਕਈ ਵਾਰੀ ਟੋਟਕਾ ਯਾਦ ਆ ਜਾਂਦਾ, ਉਹ ਕਹਿੰਦਾ ਵੀ ਪਰਖ ਲਈ ਦੁਨੀਆਂ ਸਾਰੀ, ਇੱਥੇ ਕੌਣ ਕਿਸੇ ਲਈ ਮਰਦਾ ਹੈ, ਸਭ ਕਸਮਾਂ ਵਾਦੇ ਝੂਠੇ, ਨਾ ਕੋਈ ਪਿਆਰ ਕਿਸੇ ਨੂੰ ਕਰਦਾ।
0: ਕਿਆ ਬਾਤ ਹੈ ਜੀ,
2: ਇਹ ਦੁਨੀਆਂਦਾਰੀ, ਇਹ ਦੁਨੀਆਂਦਾਰੀ ਭਾਰ ਜਵਾਈ ਜੀ,
0: ਉਹ ਗੀਤ ਵੀ ਸੀਗਾ ਨਾ ਦੁਨੀਆਂਦਾਰਾ ਦੁਨੀਆਂ ਦੇ ਤੂੰ ਫਰਜ਼ ਨਿਭਾਈ ਜਾ ਜੋ ਕੁਝ ਹੁੰਦਾ ਹੈ ਹੋ ਕੇ ਰਹਿੰਦਾ।
2: ਮੈਂ ਤੁਹਾਨੂੰ ਭਾਰਤ ਬਾਈ ਜੀ ਅੱਜ ਸ਼ਨੀਵਾਰ ਨੂੰ ਨਾ ਇਹ ਦੁਨੀਆਂਦਾਰੀ ਤੇ ਇੱਕ ਗਾਣਾ ਮੈਂ ਚੁਣਿਆ ਹੋਇਆ ਮੈਂ ਸੁਣਾਵਾਂਗਾ
0: ਜੀ,
2: ਪਰ ਨਾ ਅਸਲ ਚ ਪਤਾ ਨੀ ਹੁਣ ਅਸੀਂ ਬਾਲੇ ਮਾੜੇ ਆ ਜਾਂ ਮੰਨ ਲਓ ਦੁਨੀਆਂ ਪਤਾ ਨੀ, ਹੁਣ ਆਪਾਂ ਕੁਛ ਵੀ ਕਹਿ ਸਕਦੇ ਹਾਂ ਉਹਨੂੰ
0: ਜੀ,
2: ਪਰ ਬਾਈ ਜੀ ਜਿੰਨਾ ਇਹ ਸਿੱਧਾ ਜਿੰਨਾ ਸਮਝ ਆਉਂਦਾ ਨਾ ਇਹ ਉਨਾ ਹੈ ਨੀ ਬਾਈ,
0: ਬਿਲਕੁਲ ਹੈ ਜੀ, ਬਿਲਕੁਲ
2: ਬਹੁਤ ਔਖਾ ਹੈ ਇਹ ਨਾ ਪਤਾ ਨੀ ਤਾਂ ਅਸੀਂ ਜਿੰਨਾ ਕੁ ਸਾਡੇ ਬਜੁਰਗਾਂ ਨੇ ਤਾਂ ਸਾਡੇ ਨਾਲੋਂ ਵੱਧ ਵੇਖਿਆ ਸਿਸਟਮ
0: ਜੀ,
2: ਜਿੰਨਾ ਕੁ ਅਸੀਂ ਵੇਖ ਕੇ ਆਏ ਆ 10-5 ਸਾਲਾਂ ਦਾ
0: ਜੀ,
2: ਸਾਨੂੰ ਉਹੀ ਚੰਗਾ ਲੱਗੀ ਜਾਂਦਾ ਵਾਰ ਵਾਰ ਵੀ ਉਹ ਠੀਕ ਸੀ
0: ਜੀ,
2: ਪਰ ਇਹ ਬਾਈ ਜੀ ਇਹ ਬਹੁਤ ਬੜਾ ਔਖਾ ਅੱਗੇ ਆਉਣ ਵਾਲਾ ਸਮਾਂ ਨਾ, ਮੈਨੂੰ ਨੀ ਲੱਗਦਾ ਹੋਵੇ, ਚਲੋ ਆਪਾਂ ਉਮੀਦ ਕਰਦੇ ਆ ਸਾਰਿਆਂ ਵਾਸਤੇ ਚੰਗਾ ਹੋਵੇ, ਪਰ ਇਹ ਆਉਣ ਵਾਲਾ ਟਾਈਮ ਨਾ ਇਹ ਬਾਈ ਜੀ ਬਹੁਤ ਔਖਾ, ਜਿੱਥੇ ਕੋਈ ਸੁਣਵਾਈ ਵੀ ਨੀ ਹੈਗੀ ਜੀ, ਤੁਸੀਂ ਦੇਖੋ ਵੀ ਉਹ ਰਾਜਾ ਦੇ ਵਿੱਚ ਜਿੱਥੇ ਤੁਸੀਂ ਦੇਖੋ ਕੋਈ ਯੁੱਧ ਦਾ ਨਿਯਮ ਹੁੰਦਾ ਸੀ, ਕੋਈ ਕਾਨੂੰਨ ਹੁੰਦਾ ਸੀ
0: ਜੀ,
2: ਜਿੱਥੇ ਹਸਪਤਾਲਾਂ ਦੇ ਵਿੱਚ ਇਲਾਜ ਕਰਦੇ ਲੋਕਾਂ ਨੂੰ ਮਾਰ ਦਿੱਤਾ ਜਾਂਦਾ ਜੀ, ਤੇ ਫਿਰ ਤੁਸੀਂ ਦੇਖੋ ਵੀ ਆਉਣ ਵਾਲਾ ਟਾਈਮ ਕਿਵੇਂ ਹੋਊਗਾ ਭਰ ਜੂ ਜੀ,
0: ਕਿਹੜੇ
2: ਨਿਆਂ ਦੀ ਅਸੀਂ ਗੱਲਾਂ ਕਰਦੇ ਹਾਂ ਤੇ ਕਿੱਥੇ ਮਨੁੱਖਤਾ ਦੀ ਅਸੀਂ ਗੱਲਾਂ ਕਰਦੇ ਹਾਂ,
0: ਬਿਲਕੁਲ
2: ਕੀ ਹੋਊਗਾ ਜੀ,
0: ਬਿਲਕੁਲ ਦਰੁਸਤ
2: ਬਾਈ ਜੀ, ਅਸੀਂ ਤਾਂ ਜਿਵੇਂ ਦੇ ਅਸੀਂ ਜਜ਼ਬਾਤੀ ਬੰਦੇ ਹਾਂ ਬਾਈ ਜੀ, ਅਸੀਂ ਤਾਂ ਉਵੇਂ ਦੀ ਗੱਲ ਕਰ ਦਿੰਦੇ ਹਾਂ,
0: ਪਰ
2: ਆਉਣ ਵਾਲਾ ਸਮਾਂ ਬਹੁਤ ਔਖਾ ਹੈ ਮਨੁੱਖਤਾ ਵਾਸਤੇ, ਬਹੁਤ ਔਖਾ ਹੈ, ਜਿਵੇਂ ਇਹਨਾਂ ਨੇ ਉਹੀ ਗੱਲ ਹੈ ਵੀ ਤੁਸੀਂ ਦੇਖੋ ਪੂਰੀ ਦੁਨੀਆਂ ਦੇ ਵਿੱਚ ਇੰਨੇ ਹਜ਼ਾਰਾਂ ਲੋਕ ਮਾਰਤੇ ਗਾਜ਼ਾ ਦੇ ਵਿੱਚ ਬੇਕਸੂਰ, ਕੋਈ ਹੈ ਕੋਈ ਆਵਾਜ਼ ਚੁੱਕਣ ਵਾਲਾ
0: ਨਾ ਜੀ, ਹੈ
2: ਤੇ ਤੁਸੀਂ ਕੀ ਗੱਲਾਂ ਕਰ, ਫਿਰ ਇੱਥੇ ਜੇ ਸਾਡੇ ਤੇ ਸੁੱਟਣ ਲੱਗ ਗਏ ਬੰਬ, ਮੰਨ
0: ਲਓ
2: ਕੋਈ ਕਾਰਨ ਹੋ ਜੇ, ਮੰਨ ਲਓ ਸਾਡੇ ਖਿੱਤੇ ਤੇ ਸੁੱਟਣ ਲੱਗ ਗਏ ਬੰਬ, ਤੇ ਸਾਡੇ ਵਾਸਤੇ ਆਵਾਜ਼ ਕੌਣ ਚੁੱਕੂਗਾ ਜੀ,
0: ਬਿਲਕੁਲ
2: ਕੋਈ ਹੋਊਗਾ
0: ਜੀ,
2: ਪਰ ਜੋ ਜੀ ਬਹੁਤ ਬਹੁਤ ਅਫਸੋਸਨਾਕ ਹੈ ਜੀ ਇਹ ਸਾਰਾ ਸਿਸਟਮ ਜੋ ਵੀ ਅਸੀਂ ਦੇਖ ਰਹੇ ਹਾਂ, ਚਲੋ ਜੋ ਜਿੰਨੀ ਕੋ ਗੱਲ ਸਾਡੇ ਤੋਂ ਕਹਿ ਹੁੰਦੀ ਆਪਾਂ ਕਹਿ ਦਿੰਦੇ ਹਾਂ, ਤੇ ਠੀਕ ਹੈ ਭਾਰਤ ਬਾਈ ਜੀ, ਆਪਾਂ ਤਾਂ ਉਮੀਦ ਇਹੀ ਕਰਦੇ ਹਾਂ,
0: ਬਹੁਤ ਬਹੁਤ ਸ਼ੁਕਰੀਆ,
2: ਸਭ ਕੁਛ ਚੰਗਾ ਹੀ ਹੋਵੇ,
0: ਸ਼ੁਕਰੀਆ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ
2: ਭਾਰਤ ਬਾਈ
0: ਜੀ, ਦੋਸਤੋ ਇਸ ਤਰ੍ਹਾਂ ਜੀ ਮੁਕੱਦਰ ਜੀ ਆਪਣੇ ਜਜ਼ਬਾਤ ਤੇ ਵਿਚਾਰ ਸਾਂਝੇ ਕਰਕੇ ਗਏ ਨੇ, ਲੋ ਅੱਗੇ ਵੱਧਦੇ ਹਾਂ ਆਪਾਂ, ਹੋਰ ਜਿਹੜੀਆਂ ਨੇ ਵਿਦੇਸ਼ੀ ਖਬਰਾਂ ਨੇ ਉਹਨਾਂ ਵੱਲ ਨੂੰ ਝਾਤ ਮਾਰਦੇ ਹਾਂ, ਕਾਫੀ ਇੰਟਰਸਟਿੰਗ ਜਿਹੜੀਆਂ ਉਹ ਵੀ ਖਬਰਾਂ ਨੇ, ਤੇ ਗੱਲਬਾਤ ਕਰਦੇ ਹਾਂ ਟਰੰਪ ਤੇ ਜਿਨਪਿੰਗ ਦੀ ਮੁਲਾਕਾਤ, ਰਿਸ਼ਤਾ ਪਹਿਲਾਂ ਨਾਲੋਂ ਕਹਿੰਦੇ ਕਿਤੇ ਬਿਹਤਰ ਹੋਣ ਵਾਲਾ ਹੈ, ਟਰੰਪ ਸਾਹਿਬ ਕਹਿੰਦੇ ਨੇ ਜੀ, ਤੇ ਟਰੰਪ ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਨਾਲ ਬੀਜਿੰਗ ਦੇ ਵਿਚ ਉੱਚ ਪੱਧਰੀ ਗੱਲਬਾਤ ਸ਼ੁਰੂ ਕਰਦਿਆਂ ਚੀਨ ਦੇ ਨਾਲ ਸੰਬੰਧਾਂ ਦੇ ਬਾਰੇ ਆਸ਼ਾਵਾਦ ਪ੍ਰਗਟਾਈ ਹੈ, ਕਿ ਕਿਹਾ ਕਿ ਦੋਵਾਂ ਦੇਸ਼ਾਂ ਦੇ ਸੰਬੰਧ ਜਿਹੜੇ ਨੇ ਪਹਿਲਾਂ ਨਾਲੋਂ ਕਿਤੇ ਬਿਹਤਰ ਹੋਣ ਵਾਲੇ ਨੇ, 2017 ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਦੀ ਚੀਨ ਦੀ ਇਹ ਜਿਹੜੀ ਪਹਿਲੀ ਯਾਤਰਾ ਹੈ, ਟਰੰਪ ਆਰਥਿਕ ਲਾਭ ਚਾਹੁੰਦੇ ਨੇ ਤੇ ਤਾਈਵਾਨ ਨੂੰ ਅਮਰੀਕੀ ਹਥਿਆਰਾਂ ਦੀ ਵਿਕਰੀ ਵੀ ਜਿਹੜਾ ਏਜੰਡੇ ਦੇ ਉੱਤੇ ਹੈ, ਵੀਰਵਾਰ ਨੂੰ ਬੀਜਿੰਗ ਦੇ ਗ੍ਰੇਟ ਹਾਲ ਆਫ ਦੀ ਪੀਪਲ ਦੇ ਵਿਚ ਜਿਹੜਾ ਟਰੰਪ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ, ਜਿਸ ਤੋਂ ਬਾਅਦ ਜਿਨਪਿੰਗ ਦੇ ਨਾਲ ਹੋਣ ਵਾਲੀ ਗੱਲਬਾਤ ਦੇ ਵਿਚ ਉਨ੍ਹਾਂ ਦੇ ਨਾਜ਼ੁਕ ਵਪਾਰਕ ਜਿਹੜਾ ਸਮਝੌਤੇ, ਈਰਾਨ ਜੰਗ ਅਤੇ ਤਾਈਵਾਨ ਨੂੰ ਅਮਰੀਕੀ ਹਥਿਆਰਾਂ ਦੀ ਵਿਕਰੀ ਦੇ ਮੁੱਦੇ ਸ਼ਾਮਲ ਰਹਿਣਗੇ, ਮੱਧ ਪੂਰਬ ਦੇ ਵਿਚ ਉਲਝਣ ਕਾਰਨ ਜਿਹੜਾ ਆਪਣੀ ਘਟਦੀ ਲੋਕ ਪ੍ਰਿਯਤਾ ਦੇ ਵਿਚਕਾਰ ਟਰੰਪ ਦੀ ਚੀਨ ਦੀ ਇਹ ਜਿਹੜੀ ਹੈ ਬਹੁ ਉਡੀਕੀ ਜਿਹੜੀ ਹੈ ਜਾਣ ਵਾਲੀ ਯਾਤਰਾ ਹੈ, ਜੋ ਕਿ 2017 ਤੋਂ ਬਾਅਦ ਅਮਰੀਕਾ ਦੇ ਮੁੱਖ ਰਾਜਨੀਤਿਕ ਵਿਰੋਧੀ ਦੇਸ਼ ਦੀ ਜਿਹੜੀ ਉਨ੍ਹਾਂ ਦੀ ਹੀ ਪਹਿਲੀ ਫੇਰੀ ਹੈ, ਬੇਹੱਦ ਮਹੱਤਵਪੂਰਨ ਹੋ ਗਈ ਹੈ। ਉਨ੍ਹਾਂ ਦੇ ਨਾਲ ਇਸ ਯਾਤਰਾ ਦੇ ਉੱਤੇ ਜਿਹੜਾ ਐਲਨ ਮਸਕ ਤੇ ਐਨਵੀਡੀਆ ਦੇ ਜਿਹੜੇ ਸੀਈਓ ਜੇਨਸਨ ਹੁਆਂਗ ਸਮੇਤ ਕਈ ਜਿਹੜੇ ਦਿੱਗਜ ਸੀਈਓ ਵੀ ਸ਼ਾਮਲ ਨੇ। ਟਰੰਪ ਨੇ ਕਿਹਾ ਕਿ ਸ਼ੀ ਨੂੰ ਜਿਹੜਾ ਉਨ੍ਹਾਂ ਦੀ ਪਹਿਲੀ ਬੇਨਤੀ ਚੀਨ ਨੂੰ ਅਮਰੀਕੀ ਉਦਯੋਗ ਦੇ ਲਈ ਖੋਲ੍ਹਣ ਦੀ ਹੋਵੇਗੀ। ਇੰਟਰਨੈਸ਼ਨਲ ਕ੍ਰਾਈਸਿਸ ਗਰੁੱਪ ਜਿਹੜਾ ਉਹਦੇ ਸੀਨੀਅਰ ਸਲਾਹਕਾਰ ਨੇ ਅਲੀ ਵਾਈਨ ਅਨੁਸਾਰ ਜਿਹੜਾ ਟਰੰਪ ਦੀ ਪਿਛਲੀ ਫੇਰੀ ਦੇ ਮੁਕੰਮਲ ਹੁਣ ਸ਼ਕਤੀ ਦਾ ਜਿਹੜਾ ਸੰਤੁਲਨ ਬਦਲ ਗਿਆ। ਵਾਈਟ ਹਾਊਸ ਦੇ ਅਨੁਸਾਰ ਨੇਤਾਵਾਂ ਦੇ ਕੋਲ ਗੱਲਬਾਤ ਦੇ ਲਈ ਕਾਫੀ ਸਮਾਂ ਹੋਵੇਗਾ, ਜਿਸ ਦੇ ਵਿਚ ਵੀਰਵਾਰ ਨੂੰ ਸਟੇਟ ਬੈਕੁਏਟ ਅਤੇ ਸ਼ੁੱਕਰਵਾਰ ਨੂੰ ਇਕੱਠੇ ਦੁਪਹਿਰ ਦਾ ਜਿਹੜਾ ਖਾਣਾ ਵੀ ਸ਼ਾਮਲ ਦੱਸਿਆ ਗਿਐ। ਦੂਸਰੇ ਪਾਸੇ ਚੀਨ ਖਤਮ ਕਰਵਾਏ ਸਾਡੀ ਜੰਗ, ਈਰਾਨ ਦੇ ਨਾਲ ਤਣਾਅ ਵਿਚਾਲੇ ਅਮਰੀਕੀ ਵਿਦੇਸ਼ ਮੰਤਰੀ ਨੇ ਇਹ ਅਪੀਲ ਕੀਤੀ ਹੈ। ਟਰੰਪ ਦੇ ਚੀਨ ਦੌਰੇ ਦੇ ਵਿਚਕਾਰ ਅਮਰੀਕੀ ਵਿਦੇਸ਼ ਮੰਤਰੀ ਜਿਹੜੇ ਨੇ ਮਾਰਕੋ ਰੂਬੀਓ ਨੇ ਇਕ ਬੇਹੱਦ ਅਹਿਮ ਬਿਆਨ ਦਿੱਤਾ। ਰੂਬੀਓ ਨੇ ਕਿਹਾ ਕਿ ਅਮਰੀਕਾ ਚਾਹੁੰਦਾ ਹੈ ਕਿ ਚੀਨ ਪੱਛਮੀ ਏਸ਼ੀਆ ਦੇ ਵਿਚ ਚੱਲ ਰਹੀ ਜੰਗ ਨੂੰ ਖਤਮ ਕਰਨ ਦੇ ਵਿਚ ਯੋਗਦਾਨ ਦੇਵੇ। ਮਾਰਕੋ ਰੂਬੀਓ ਨੇ ਸਪਸ਼ਟ ਕੀਤਾ ਕਿ ਈਰਾਨ ਅਤੇ ਇਜ਼ਰਾਈਲ ਵਿਚਕਾਰ ਚੱਲ ਰਹੀ ਜੰਗ ਨਾ ਸਿਰਫ ਖੇਤਰੀ ਸ਼ਾਂਤੀ ਦੇ ਲਈ ਖਤਰਾ ਹੈ, ਸਗੋਂ ਇਸ ਦੇ ਨਾਲ ਦੁਨੀਆਂ ਭਰ ਦੀ ਆਰਥਿਕਤਾ ਦੇ ਉਤੇ ਵੀ ਮਾੜਾ ਅਸਰ ਪੈ ਰਿਹੈ। ਉਨ੍ਹਾਂ ਦੇ ਅਨੁਸਾਰ ਚੀਨ ਦੇ ਈਰਾਨ ਦੇ ਨਾਲ ਗੂੜੇ ਸੰਬੰਧ ਨੇ, ਜਿਸ ਦੇ ਕਾਰਨ ਉਹ ਤਹਿਰਾਨ ਨੂੰ ਜੰਗ ਰੋਕਣ ਦੇ ਲਈ ਮਨਾ ਸਕਦਾ ਹੈ। ਬੀਜਿੰਗ ਦੇ ਵਿਚ ਰਾਸ਼ਟਰਪਤੀ ਟਰੰਪ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਕਾਰ ਹੋਈ ਮੁਲਾਕਾਤ ਦੇ ਵਿਚ ਵੀ ਈਰਾਨ ਜੰਗ ਮੁੱਖ ਮੁੱਦਾ ਰਿਹਾ। ਅਮਰੀਕਾ ਦਾ ਮੰਨਣਾ ਹੈ ਕਿ ਚੀਨ ਦੀ ਦਖਲ ਅੰਦਾਜ਼ੀ ਦੇ ਨਾਲ ਈਰਾਨ ਦੇ ਦਬਾਅ ਦੇ ਜਿਹੜਾ ਬਣਾਇਆ ਜਾ ਸਕਦਾ ਹੈ। ਰੂਬੀਓ ਨੇ ਕਿਹਾ ਕਿ ਅਸੀਂ ਚੀਨ ਨੂੰ ਇਕ ਅਜਿਹੀ ਸ਼ਕਤੀ ਵਜੋਂ ਦੇਖਣਾ ਚਾਹੁੰਦੇ ਹਾਂ ਜੋ ਦੁਨੀਆਂ ਦੇ ਵਿਚ ਸਥਿਰਤਾ ਲਿਆਉਣ ਦੇ ਵਿਚ ਮਦਦ ਕਰੇ। ਉਨ੍ਹਾਂ ਉਮੀਦ ਜਤਾਈ ਹੈ ਕਿ ਚੀਨ ਆਪਣੀ ਕੂਟਨੀਤਿਕ ਸਮਰਥਾ ਦੀ ਵਰਤੋਂ ਕਰਕੇ ਹਜ਼ਾਰਾਂ ਜਾਨਾਂ ਬਚਾਉਣ ਦੇ ਵਿਚ ਮਦਦ ਕਰੇਗਾ। ਚੀਨ ਹੁਣ ਤੱਕ ਇਸ ਮਾਮਲੇ ਦੇ ਵਿਚ ਸੰਭਲ ਕੇ ਜਿਹੜਾ ਚੱਲ ਰਿਹਾ, ਹਾਲਾਂਕਿ ਚੀਨ ਨੇ ਉਹ ਹਮੇਸ਼ਾ ਹੀ ਸ਼ਾਂਤੀ ਦੀ ਗੱਲ ਕੀਤੀ ਹੈ, ਪਰ ਅਮਰੀਕਾ ਦੀ ਇਹ ਸਿੱਧੀ ਅਪੀਲ ਚੀਨ ਨੂੰ ਇਕ ਅਜਿਹੇ ਮੋੜ ਦੇ ਉਤੇ ਲੈ ਆਈ ਹੈ ਜਿੱਥੇ ਉਸ ਨੂੰ ਜਿਹੜਾ ਈਰਾਨ ਅਤੇ ਪੱਛਮੀ ਦੇਸ਼ਾਂ ਵਿਚਕਾਰ ਸੰਤੁਲਨ ਬਣਾਉਣਾ ਪਵੇਗਾ। ਈਰਾਨ ਇਜ਼ਰਾਈਲ ਟਕਰਾਅ ਦੇ ਕਾਰਨ ਤੇਲ ਦੀਆਂ ਕੀਮਤਾਂ ਜਿਹੜੀਆਂ ਵਿਚ ਭਾਰੀ ਉਛਾਲ ਆਇਆ ਤੇ ਸਪਲਾਈ ਚੇਨ ਪ੍ਰਭਾਵਿਤ ਹੋਈ ਹੈ। ਅਮਰੀਕਾ ਦਾ ਮੰਨਣਾ ਹੈ ਕਿ ਜੇਕਰ ਚੀਨ ਇਸ ਜੰਗ ਨੂੰ ਜਿਹੜਾ ਰੋਕਣ ਦੇ ਵਿਚ ਮਦਦ ਕਰਦਾ ਤਾਂ ਇਹ ਪੂਰੀ ਦੁਨੀਆਂ ਦੇ ਲਈ ਜਿਹੜਾ ਫਾਇਦੇਮੰਦ ਹੋ ਸਕਦੀ ਹੈ। ਤੇ ਭਾਈ ਤੁਹਾਨੂੰ ਕਿਹਾ ਕਹਿੰਦੇ ਸੀ ਜੰਗ ਲਾਉਣ ਲਈ, ਉਦੋਂ ਕਿਹੜਾ ਤੁਸੀਂ ਪੁੱਛ ਕੇ ਗਏ ਹੋਵੋਗੇ। ਭਾਰਤ ਦੇ ਨਾਲ ਐਮਰਜੈਂਸੀ ਸਪਲਾਈ ਦੇ ਸਾਰੇ ਵਾਅਦੇ ਨਿਭਾਏਗਾ ਰੂਸ, ਫੋਰੇਜਨ ਮਿਨਿਸਟਰ ਲਾਵਰੋਵ ਦਾ ਜਿਹੜਾ ਬਿਆਨ ਆਇਆ। ਰੂਸੀ ਵਿਦੇਸ਼ ਮੰਤਰੀ ਸਰਗਈ ਲਾਵਰੋਵ ਨੇ ਭਾਰਤ ਦੌਰੇ ਤੋਂ ਪਹਿਲਾਂ ਦੋਵੇਂ ਮੁਲਕਾਂ ਵਿਚਾਲੇ ਦੋਸਤਾਨਾ ਰਿਸ਼ਤੇ ਹੋਣ ਦਾ ਦਾਅਵਾ ਕਰਦਿਆਂ ਭਰੋਸਾ ਦਿੱਤਾ ਕਿ ਬਾਹਰੀ ਮੁਕਾਬਲੇਬਾਜ਼ੀ ਅਤੇ ਦਬਾਅ ਦੇ ਬਾਵਜੂਦ ਭਾਰਤ ਦੇ ਨਾਲ ਹੋਏ ਊਰਜਾ ਸਪਲਾਈ ਸਬੰਧ ਸਾਰੇ ਸਮਝੌਤੇ ਪੂਰੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਰੂਸ ਇਹ ਯਕੀਨੀ ਬਣਾਏਗਾ ਕਿ ਮੁਕਾਬਲੇਬਾਜ਼ੀ ਦੇ ਕਾਰਨ ਭਾਰਤ ਦੇ ਹਿੱਤ ਪ੍ਰਭਾਵਿਤ ਨਾ ਹੋਣ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕਰਦਿਆਂ ਲਾਵਰੋਵ ਨੇ ਉਨ੍ਹਾਂ ਨੂੰ ਦੁਨੀਆਂ ਦਾ ਸਭ ਤੋਂ ਵੱਧ ਊਰਜਾਵਾਨ ਆਗੂ ਜਿਹੜਾ ਕਰਾਰ ਦਿੱਤਾ। ਲਾਵਰੋਵ ਨੇ ਤਾਮਿਲਨਾਡੂ ਦੇ ਵਿਚ ਕੁੰਡਨ ਕੁਲਮ ਪਰਮਾਣੂ ਪਾਵਰ ਪਲਾਂਟ ਨੂੰ ਜਿਹੜਾ ਦੋਵਾਂ ਦੇਸ਼ਾਂ ਦੀ ਦੋਸਤੀ ਦਾ ਪ੍ਰਤੀਕ ਦਸਿਆ। ਉਨ੍ਹਾਂ ਕਿਹਾ ਕਿ ਰੂਸ ਗੈਸ, ਤੇਲ ਅਤੇ ਕੋਲੇ ਵਰਗੇ ਹਾਈਡਰੋਕਾਰਬਨ ਦੀ ਜਿਹੜੀ ਸਪਲਾਈ ਲਗਾਤਾਰ ਜਾਰੀ ਰੱਖੇਗਾ। ਦੂਸਰੇ ਪਾਸੇ ਇੰਗਲੈਂਡ ਦੀ ਗੱਲ ਕਰੀਏ ਤੇ ਕਿੰਗ ਚਾਰਲਸ ਦੇ ਵੱਲੋਂ ਨਵਾਂ ਏਜੰਡਾ ਪੇਸ਼ ਕੀਤਾ ਗਿਆ। ਸਟਾਰਮਰ ਦੀ ਕੁਰਸੀ ਜਿਹੜੀ ਖਤਰੇ ਦੇ ਵਿਚ ਜਾ ਰਹੀ ਹੈ। ਬਰਤਾਨੀਆ ਦੇ ਬਾਦਸ਼ਾਹ ਚਾਰਲਸ ਤੀਜੇ ਨੇ ਬੁੱਧਵਾਰ ਨੂੰ ਕੱਲ ਬੀਤੇ ਚ ਸੰਸਦ ਦੇ ਉਦਘਾਟਨੀ ਸਮਾਗਮ ਦੇ ਦੌਰਾਨ ਸਰਕਾਰ ਦਾ ਨਵਾਂ ਏਜੰਡਾ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਇਰਾਨ ਅਤੇ ਯੁਕਰੇਨ ਦੀਆਂ ਜੰਗਾਂ ਦੇ ਕਾਰਨ ਪੈਦਾ ਹੋਏ ਹਾਲਾਤ ਦਰਮਿਆਨ ਦੇਸ਼ ਦੀ ਆਰਥਿਕ ਜਿਹੜੀ ਆ ਊਰਜਾ ਤੇ ਰਾਸ਼ਟਰੀ ਸੁਰੱਖਿਆ ਦੀ ਪ੍ਰੀਖਿਆ ਹੋਏਗੀ। ਸਰਕਾਰ ਦੇ ਮੁੱਖ ਏਜੰਡੇ ਦੇ ਵਿਚ ਰਹਿਣ ਸਹਿਣ ਦੀ ਜਿਹੜੀ ਆ ਲਾਗਤ ਨੂੰ ਕੰਟਰੋਲ ਕਰਨਾ, ਯੂਰਪੀ ਯੂਨੀਅਨ ਦੇ ਨਾਲ ਸੰਬੰਧ ਮਜ਼ਬੂਤ ਕਰਨਾ, ਯਹੂਦੀ ਵਿਰੋਧੀ ਹਮਲਿਆਂ ਦੇ ਵਿਰੁੱਧ ਸਖ਼ਤ ਕਾਰਵਾਈ ਕਰਨਾ ਸ਼ਾਮਲ ਹੈ। ਉਧਰ ਪ੍ਰਧਾਨ ਮੰਤਰੀ ਕੀਰ ਸਟਾਰਮਰ ਆਪਣੀ ਹੀ ਲੇਬਰ ਪਾਰਟੀ ਦੇ ਵਿਚ ਵਧਦੇ ਜਿਹੜੇ ਨੇ ਅਸੰਤੋਸ਼ ਦੇ ਕਾਰਨ ਸੱਤਾ ਬਚਾਉਣ ਦੇ ਲਈ ਸੰਘਰਸ਼ ਕਰ ਰਹੇ ਨੇ। ਪਾਰਟੀ ਦੇ ਕਈ ਜਿਹੜੇ ਨੇ ਸੰਸਦ ਮੈਂਬਰਾਂ ਨੇ ਉਨ੍ਹਾਂ ਨੂੰ ਅਸਤੀਫ਼ਾ ਦੀ ਜਿਹੜੀ ਹੈ ਦੇਣ ਦੀ ਸਮਾਂ ਸੀਮਾ ਤੈਅ ਕਰਨ ਦੇ ਲਈ ਕਿਹਾ। ਰਿਪੋਰਟ ਦੇ ਮੁਤਾਬਕ ਸਿਹਤ ਮੰਤਰੀ ਵੇਸ ਸਟ੍ਰਿੰਟਿੰਗ ਜਲਦੀ ਹੀ ਅਸਤੀਫਾ ਦੇ ਕੇ ਸਟਾਰਮਰ ਨੂੰ ਚੁਣੌਤੀ ਦੇ ਸਕਦੇ ਨੇ। ਇਹਦੇ ਵਿਚ ਬਹੁਤ ਸਾਰੇ ਮੁਲਕ ਨੇ ਜੀ ਦੋਸਤੋ ਜੋ ਹਾਲਾਤ ਨੇ ਦੁਨੀਆਦਾਰੀ ਦੇ ਉਹ ਬਚਾਉਣ ਦੀ ਕੋਸ਼ਿਸ਼ ਕਰਦੇ ਆ, ਪੈਸਾ ਬਚਾਈਏ, ਜਿਹੜਾ ਗੈਸ ਜਾਂ ਹੋਰ ਜਿਹੜੀਆਂ ਸਾਡੀ ਐਨਰਜੀ ਦੇ ਜਿਹੜੇ ਹੈਗੇ ਸਹੂਲਤਾਂ ਨੇ ਉਨ੍ਹਾਂ ਨੂੰ ਜਿਹੜਾ ਕੰਟਰੋਲ ਦੇ ਵਿਚ ਰੱਖੀਏ ਕਿ ਆਉਣ ਵਾਲੇ ਸੰਕਟ ਦੇ ਨਾਲ। ਪਰ ਸਾਡੇ ਜਿਹੜੇ ਲੋਕ ਨੇ ਕੁਝ ਇਨ੍ਹਾਂ ਚੀਜ਼ਾਂ ਨੂੰ ਨੈਗੇਟਿਵ ਜਿਹੜਾ ਹੋਰ ਪੇਸ਼ ਕਰਦੇ ਆ ਕਿ ਆਹ ਕਤੋਂ ਹੋ ਗਿਆ, ਉਹ ਕਤੋਂ ਹੋ ਗਿਆ, ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਜਿਹੜੀਆਂ ਨਾਲ ਚੱਲਦੀਆਂ ਨੇ। ਤੇ ਲੋ ਆਪਣੇ ਨਾਲ ਜੀਰਾ ਸਾਹਿਬ ਜੁੜੇ ਨੇ, ਉਨ੍ਹਾਂ ਦੀ ਗੱਲਬਾਤ ਸੁਣਦੇ ਆ। ਸਤਿ ਸ੍ਰੀ ਅਕਾਲ ਜੀਰਾ ਜੀ, ਸਵਾਗਤ ਹੈ ਜੀ।
1: ਸਤਿ ਸ੍ਰੀ ਅਕਾਲ ਭਾਰਤ ਜੀ, ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ ਜੀ।
0: ਨਮਸਕਾਰ ਜੀ, ਜੀਰਾ ਸਾਹਿਬ ਕੀ ਹਾਲ ਚਾਲ ਨੇ ਜੀ?
1: ਬਹੁਤ ਵਧੀਆ ਜੀ।
0: ਜੀ
1: ਬਹੁਤ ਵਧੀਆ ਚਾਰ ਦੇ ਗਏ ਸਾਡੇ ਭਾਈ ਸਾਹਿਬ ਸਾਨੀ ਸਾਹਿਬ ਮੁਕੱਦਰ ਜੀ।
0: ਬਿਲਕੁਲ ਹੈ ਜੀ।
1: ਭਾਰਤ ਜੀ, ਮੈਂ ਪੁੱਛਣਾ ਹੈਗਾ, ਸ਼ਾਇਦ ਮੈਂ ਲੇਟ ਜੁੜਿਆ ਅੱਜ
0: ਜੀ,
1: ਕਿ ਅੱਜ ਭਾਰਤ ਦਾ ਕੋਈ ਜਹਾਜ਼ ਡਿੱਗਿਆ ਉੱਥੇ ਹਾਰਮੋ ਚ?
0: ਹਾਂਜੀ, ਉੱਥੇ ਕੱਲ ਹੋਇਆ ਸੀ ਅਟੈਕ, ਉਹਦੇ ਉੱਤੇ ਕੋਈ ਐਸੀ ਮਿਜ਼ਾਈਲ ਜਾਂ ਕੁਝ ਡਰੋਨ ਵਗੈਰਾ ਦੀ ਖਦਸ਼ਾ ਜਤਾਇਆ ਸੀਗਾ ਤੇ ਉਹ ਡੰਪ ਹੋ ਗਿਆ ਜੀ ਪੂਰਾ ਸਮੁੰਦਰ ਦੇ ਵਿਚ ਹੀ। ਹਾਂਜੀ, ਉਹ ਹੋਇਆ ਜੀ, ਆਪਣਾ ਗੁਜਰਾਤ ਦੇ ਨਾਲ ਸੰਬੰਧ ਰੱਖਦਾ ਸੀਗਾ, ਗੁਜਰਾਤ ਟਰਾਂਸਪੋਰਟ ਦੇ ਨਾਲ ਸੰਬੰਧ ਸੀ। ਮੈਂ ਖਬਰ ਵੀ ਕਰਨੀ ਸੀ ਅੱਗੇ ਰੱਖੀ ਹੋਈ ਹੈ ਜੀ। ਹਾਂਜੀ
1: ਹਾਂਜੀ, ਐਕਚੁਲੀ ਨਾ ਉਹ ਜਹਾਜ਼ ਨਾ ਗੁਜਰਾਤ ਦੇ ਇੱਕ ਆਪਣੇ ਮੈਨੂੰ ਨਾਂ ਭੁੱਲ ਗਿਆ ਉਹਨਾਂ ਦਾ, ਹੈ ਵੀ ਮੁਹੰਮਦ ਕਿਸੇ ਦੇ ਨਾਂ ਤੇ ਆ,
0: ਗੁਜਰਾਤ ਕਾਰਗੋ ਸ਼ਿਪ ਜਿਹੜਾ ਜੀ ਉਹਦੇ ਨਾਂ ਦੇ ਉੱਤੇ ਆ। ਹਾਂਜੀ, ਕਾਰਗੋ
1: ਨਹੀਂ ਨਹੀਂ ਜੀ ਨਹੀਂ, ਮੈਂ ਪੜਿਆ ਚੰਗੀ ਤਰ੍ਹਾਂ, ਜਿਸ ਬੰਦੇ ਦੇ ਨਾਂ ਤੇ ਨਾ ਉਹ
0: ਹਾਜੀ ਕੰਪਨੀ, ਹਾਜੀ ਅਲੀ ਦੇ ਨਾਂ ਤੇ ਆ।
1: ਹਾਜੀ ਅਲੀ, ਹਾਂਜੀ, ਕੋਈ ਏਦਾਂ ਮੁਸਲਿਮ ਨਾਂ ਤੇ ਆ ਜੀ
0: ਜੀ।
1: ਤੇ ਮੈਨੂੰ ਲੱਗਦਾ 14 ਬੰਦੇ ਸੀਗੇ ਆਪਣੇ, ਉਹ ਛਾਲਾ ਮਾਰ ਕੇ ਨਿਕਲ ਗਏ, ਮਾਨ ਨੇ ਵਿਚਾਲੇ ਆ।
0: ਬਿਲਕੁਲ ਹੈ ਜੀ,
1: ਉਥੋਂ ਦੀ ਜਿਹੜੇ ਹੈਗੇ ਆ
0: ਜੀ,
1: ਤੇ ਮਾਰੀ ਆ ਕੋਈ, ਮੈਨੂੰ ਤਾਂ ਲੱਗਦਾ ਉਹਨਾਂ ਨੇ ਮਿਜ਼ਾਈਲ ਮਜੂਲੀ ਆ।
0: ਹਾਂਜੀ, ਉਨ੍ਹਾਂ ਨੇ ਇਹ ਚੀਜ਼ ਦਾ ਖਦਸ਼ਾ, ਅੱਜ ਬ੍ਰਿਕਸ ਦੀ ਬੈਠਕ ਹੋਈ ਹੈ ਇੰਡੀਆ ਦੇ ਵਿਚ ਚੱਲ ਰਹੀ ਹੈ, ਉੱਥੇ ਇਰਾਨ ਦੇ ਜਿਹੜੇ ਡੈਲੀਗੇਟਸ ਵੀ ਆਏ ਹੋਏ ਨੇ, ਤੇ ਇਸੇ ਤਰ੍ਹਾਂ ਰਸ਼ੀਆ ਦੇ ਜਾਂ ਹੋਰ ਜਿਹੜੇ ਬ੍ਰਾਜ਼ੀਲ ਜਾਂ ਹੋਰ ਸਾਰੇ ਮੁਲਕਾਂ ਦੇ ਜਿਹੜੇ ਬਿਲੋਂਗ ਕਰਦੇ ਆ ਬ੍ਰਿਕਸ ਨੂੰ, ਤਾਂ ਉਹਦੇ ਵਿਚ ਉਨ੍ਹਾਂ ਨੇ ਬਿਆਨ ਦਿੱਤਾ ਇਸ ਚੀਜ਼ ਦਾ ਕਿ ਜਿਹੜਾ ਅਸੀਂ ਤਾਂ ਸਾਰਾ ਮਤਲਬ ਕਿ ਸਾਰਿਆਂ ਦੇ ਲਈ ਜਹਾਜ਼ਾਂ ਦੇ ਲਈ ਜਿਹੜਾ ਸਾਡਾ ਜਿਹੜਾ ਰਾਸਤਾ ਆ ਹਾਰਮੁਜ਼ ਦਾ ਖੁੱਲ੍ਹਾ ਹੈ, ਤੇ ਪਰ ਜੋ ਚੀਜ਼ਾਂ ਪਰੇਸ਼ਾਨੀਆਂ ਖੜੀਆਂ ਹੋ ਰਹੀਆਂ ਨੇ ਉਹ ਅਮਰੀਕਾ ਕਰ ਰਿਹਾ ਹੈ। ਬਕਾਇਦਾ ਉਨ੍ਹਾਂ ਨੇ ਅੱਜ ਬਿਆਨ ਜਾਰੀ ਕੀਤਾ ਜੀ ਉਥੋਂ ਇੰਡੀਆ ਚੋਂ।
1: ਪਰ ਜੀ ਮੈਂ ਤੁਹਾਨੂੰ ਦੱਸਦਾ ਇੱਕ ਵਿਚਲੀ ਗੱਲ
0: ਜੀ,
1: ਅਮਰੀਕਾ ਤੇ ਆਪਣੇ ਸੋਰੀ ਚਾਈਨਾ ਵਾਲੀ
0: ਜੀ,
1: ਚੱਕਰ ਇਹ ਹੈ ਵੀ ਚਾਈਨਾ ਕੋਲੇ ਅਮਰੀਕਾ ਟਰੰਪ ਜੀ ਤਾਂ ਗਏ ਨੇ
0: ਜੀ,
1: ਕਿਉਂਕਿ ਜਿੰਨਾ ਕੁ ਜ਼ੋਰ ਆਪਣੇ ਪਾਕਿਸਤਾਨ ਦੇ ਥਰੂ ਇਨ੍ਹਾਂ ਨੇ ਲਾ ਲਿਆ।
0: ਮੈਂ ਪਿਛਲੇ ਦਿਨਾਂ ਦੇ ਵਿਚ ਓਹਨੂੰ ਬਦਨਾਮ ਕੀਤਾ ਕਿ ਤੁਸੀਂ ਓਹਨਾ ਦੇ ਪਲੇਨ ਆਏ ਨੇ ਜੈਟ ਆਏ ਨੇ ਤੁਸੀਂ ਓਹਨਾ ਦੀ ਸਹਾਇਤਾ ਕੀਤੀ ਹੈ। ਉਹ ਕਹਿੰਦੇ ਪਹਿਲਾਂ ਤਾਂ ਇਰਾਨ ਨੂੰ ਪਹਿਲਾਂ ਹੀ ਵਿਸ਼ਵਾਸ ਸੀਗਾ ਪਾਕਿਸਤਾਨ ਦੇ ਉੱਤੇ, ਤੇ ਹੁਣ ਇਨ੍ਹਾਂ ਨੇ ਆਪ ਰਿਪੋਰਟਾਂ ਉਥੋਂ ਕੱਢ ਦਿੱਤੀਆਂ, ਸੈਟੇਲਾਈਟ ਦੀਆਂ ਤਸਵੀਰਾਂ ਜਾਰੀ ਕੀਤੀਆਂ ਅਮਰੀਕਾ ਦੇ ਵਿਚ ਕਿ ਪਾਕਿਸਤਾਨ ਸਾਡੇ ਨਾਲ ਜਿਹੜਾ ਵਫਾ ਨਹੀਂ ਕਮਾ ਰਿਹਾ, ਸਾਨੂੰ ਧੋਖਾ ਦੇ ਰਿਹਾ ਜੀ। ਹੁਣ ਫਿਰ ਚੀਨ ਵੱਲ ਨੂੰ ਰੁਖ ਕੀਤਾ।
1: ਸਾਨੂੰ ਇਹ ਵੀ ਪਤਾ ਨਾ ਵੀ UAE ਵਿਚੋਂ, ਡੁਬਈ ਵਿਚੋਂ ਐਰਾ ਵਗੈਰਾ ਪਾਕਿਸਤਾਨੀ ਵੀ ਕਈਆਂ ਨੂੰ ਉਥੋਂ ਡਿਪੋਰਟ ਵੀ ਕੀਤਾ ਗਿਆ ਜੀ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
1: ਤੇ ਇਸ ਕਰਕੇ ਪਾਕਿਸਤਾਨ ਕੋਲੋਂ ਜਿਹੜਾ ਕੰਮ ਨਹੀਂ ਹੋਇਆ
0: ਜੀ,
1: ਉਹ ਚਾਈਨਾ ਕੋਲੇ ਗਏ ਨੇ ਹੁਣ ਵੀ ਸ਼ਾਇਦ, ਕਿਉਂਕਿ ਚਾਈਨਾ ਤੋਂ ਵੱਡੀ ਕੋਈ ਤਾਕਤ ਨਹੀਂ ਹੈਗੀ
0: ਜੀ। ਬਿਲਕੁਲ ਹੈ ਜੀ,
1: ਵੀ ਚਾਈਨਾ ਹੀ ਹੋਰਮੋਜ ਦਾ ਰਸਤਾ ਖਿਲਾ ਸਕਦਾ ਇਰਾਨ ਨੂੰ ਕਹਿ ਕੇ, ਤੇ ਨਾ ਹੀ ਹੋਰ ਕਿਸੇ ਕੋਲ ਇੰਨੀ ਪਾਵਰ ਹੈਗੀ ਆ ਜੀ।
0: ਮੈਨੂੰ ਤਾਂ ਖਦਸ਼ਾ ਇਸ ਚੀਜ਼ ਦੇ ਵਿਚ ਹੈ, ਮਾਫ਼ੀ ਚਾਹੁੰਦਾ ਸ਼ਾਇਦ ਮੈਂ ਪਹਿਲਾਂ ਗੱਲ ਕਰ ਰਿਹਾ, ਜੋ ਮੈਂ ਪਿਛਲੇ ਦਿਨਾਂ ਦੇ ਵਿਚ ਖ਼ਬਰਾਂ ਨੂੰ ਨੋਟ ਕੀਤਾ ਇੰਟਰਨੈਸ਼ਨਲ ਨੂੰ, ਜਿਵੇਂ ਫਲਾਈਟਾਂ ਜਿਹੜੀਆਂ ਨੇ ਬੰਦ ਕੀਤੀਆਂ ਜਾ ਰਹੀਆਂ ਨੇ ਜੂਨ ਜੁਲਾਈ ਤੱਕ, ਚੀਨ ਦੇ ਨਾਲ ਸਲਾਹ ਮਸ਼ਵਰਾ ਕਰਕੇ ਕਿਤੇ ਨਾ ਕਿਤੇ ਆਖਰੀ ਰੁੱਖ ਵੀ ਲੈ ਸਕਦਾ, ਪੂਰੇ ਮੁਲਕ ਨੂੰ ਹੀ ਤਬਾਹੀ ਦੇ ਵਿਚ ਭੇਜ ਸਕਦਾ ਜੇ ਇਰਾਨ ਦੇ ਉਤੇ, ਕਿਉਂਕਿ ਉਨ੍ਹਾਂ ਨੇ ਵੀ ਕਿਹਾ ਕਿ ਅਸੀਂ ਵੀ ਘੋੜੇ ਉਤੇ ਉਂਗਲੀ ਰੱਖ ਕੇ ਬੈਠੇ ਹਾਂ, ਜੇ ਕੱਲ ਨੂੰ ਕੋਈ ਵੱਡੀ ਕਾਰਵਾਈ ਕੀਤੀ ਜਾਂਦੀ ਹੈ। ਤੇ ਨਾਲ ਉਹਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਅਸੀਂ ਚਲੋ ਪਹਿਲਾਂ ਜਿੰਨਾ ਯੂਰੇਨੀਅਮ ਰੱਖਦੇ ਸੀ ਜਾਂ ਹੈਗਾ ਸੀ ਜਾਂ ਨਹੀਂ ਸੀ, ਪਰ ਹੁਣ ਅਸੀਂ ਜੇ ਤੁਸੀਂ ਕੁਝ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਜੋ ਏਜੰਸੀਆਂ ਜਾਂ ਅੰਦਰ ਖਾਤੇ ਜੋ ਉਹਨਾਂ ਨੂੰ ਵੀ ਤਾਂ ਸੂਚਨਾਵਾਂ ਮਿਲਦੀਆਂ ਹੋਣਗੀਆਂ ਨਾ, ਤਾਂ ਉਹ ਕਹਿੰਦੇ 90% ਯੂਰੇਨੀਅਮ ਅਸੀਂ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਫਿਰ।
1: ਪਰ ਗੱਲ ਤਾਂ ਭਾਰਤ ਦੀ ਇਹ ਆ ਤੇ ਇੰਡੀਆ ਕਿੱਥੇ ਖੜਾ
0: ਜੀ,
1: ਚੱਕਰ ਤੇ ਆ
0: ਜੀ,
1: ਨੁਕਸਾਨ ਤਾਂ ਇੰਡੀਆ ਦਾ ਹੋਇਆ ਨਾ ਹਰ ਪਾਸਿਓ, ਕਿਉਂਕਿ ਜੇ ਤੁਸੀਂ ਆਪਣਾ ਇੱਕ ਅੱਧਾ ਸਟੈਂਡ ਲੈ ਕੇ ਰੱਖਦੇ ਜਾਂ ਨਿਊਟਰਲ ਰਹਿੰਦੇ
0: ਜੀ,
1: ਤੇ ਹੋ ਸਕਦਾ ਵੀ ਤੁਹਾਡਾ ਜਿਹੜਾ ਅੱਜ ਜਹਾਜ਼ ਵੀ ਡਿੱਗਿਆ, ਤੇ ਜਿਹੜੀ ਤੁਹਾਨੂੰ ਦਿੱਕਤਾਂ ਆਉਣ ਡਿਆਂ ਗੈਸ ਤੇ
0: ਜੀ
1: ਤੇਲ ਦੀਆਂ, ਸ਼ਾਇਦ ਇਹ ਨਾ ਆਉਂਦੀਆਂ
0: ਜੀ। ਉਹ ਤਾਂ ਜੀਰਾ ਸਾਹਿਬ ਹਰ ਮੁਲਕ ਦੇ ਵਿਚ ਇਹ ਦੇਖੋ ਨਾ, ਇੰਗਲੈਂਡ ਦੀ ਮੈਂ ਗੱਲ ਕਰਕੇ ਹਟਿਆ, ਉਨ੍ਹਾਂ ਨੇ ਵੀ ਸਾਰੀਆਂ ਚੀਜ਼ਾਂ ਨੂੰ ਸੀਮਿਤ ਕਰ ਰਹੇ ਨੇ। ਯੂਰਪੀਅਨ ਕੰਟਰੀਆਂ ਜਿਹੜੀਆਂ ਪਹਿਲਾਂ ਇੱਥੇ ਉਹ ਕਹਿ ਚੁੱਕੀਆਂ ਨੇ ਕਿ ਸੁਵਿਧਾਵਾਂ ਨੂੰ ਆਪਣੀਆਂ ਵੱਧ ਤੋਂ ਵੱਧ ਘਟਾਓ, ਜਿੰਨਾ ਕੁ ਜ਼ਰੂਰੀ ਹੈ ਉੱਥੇ ਜਾਣ ਦੀ ਕੋਸ਼ਿਸ਼ ਕਰੋ। ਬਹੁਤ ਸਾਰੀਆਂ ਫਲਾਈਟਾਂ ਇਨ੍ਹਾਂ ਨੇ ਵੀ ਯੂਰਪੀਅਨ ਜਿਹੜੀਆਂ ਹੈਗੀਆਂ, ਕੈਨੇਡੀਅਨ ਹੈਗੀਆਂ, ਅਮੈਰੀਕਨ ਫਲਾਈਟਾਂ ਹੈਗੀਆਂ। ਏਸ਼ੀਆ ਦੇ ਵਿਚ ਇੰਡੀਆ ਏਅਰਲਾਈਨ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਵੀ ਆਪਣੇ 6 ਰੂਟ ਬੰਦ ਕੀਤੇ, ਜਿਸ 100 ਫਲਾਈਟਾਂ ਨੇ, ਤਾਂ ਉਹ ਹਰ ਪਾਸੇ ਹੀ ਹੈ। ਪਰ ਜਿਹੜਾ ਕਈ ਵਾਰੀ ਇਹ ਹੈਰਾਨਗੀ ਹੁੰਦੀ ਹੈ ਕਿ ਇਸ ਨੂੰ ਹਰ ਚੀਜ਼ ਨੂੰ ਸਾਡੇ ਵਾਲਾ ਮੀਡੀਆ ਜਿਹੜਾ ਨੈਗੇਟਿਵਿਟੀ ਦੇ ਹੀ ਕਿਉਂ ਪੇਸ਼ ਕਰਦਾ ਹੈ, ਜਿਵੇਂ ਕਿ ਲਾਕਡਾਊਨ ਲੱਗ ਗਿਆ ਜੀ, ਆਹ ਹੋ ਗਿਆ ਜੀ, ਉਹ ਹੋ ਗਿਆ। ਸਮਾਂ ਕਿ ਲੋਕਾਂ ਦਾ ਤਾਂ ਡਰਾਵਾ ਉਹਨਾਂ ਨੂੰ ਡਰਾਵੇ ਚ ਥੋੜੀ ਪਾਉਣਾ ਹੈ, ਸਮਾਂ ਕਿ ਉਹਨਾਂ ਦਾ ਭਰੋਸਾ ਜਿੱਤਣਾ ਜਾਂ ਜਿਤਾਉਣਾ ਹੈ ਜੀ।
1: ਇਹ ਤਾਂ ਜੀ ਸਾਡੇ ਕੋਲ ਤਾਂ ਡਰਾਉਣੇ ਪ੍ਰਧਾਨ ਮੰਤਰੀ ਆ, ਡਰਾਉਣੇ ਲੋਕਾਂ ਨੂੰ ਡਰਾਉਣ ਵਾਲੇ
0: ਜੀ,
1: ਇਹ ਸੱਚ ਸਹੀ ਗੱਲ ਹੈ ਜੀ, ਹੋਰ ਕੁਛ ਨੀ ਇਹਨਾਂ ਦੇ ਪੱਲੇ ਹੈਗਾ। ਇੱਕ ਗੱਲ ਹੋਰ ਵੀ ਹੈ ਨਾ, ਆਬਾਦੀ ਬਹੁਤ ਹੈ ਨਾ ਇੰਡੀਆ ਦੀ, 145 ਕਰੋੜ, ਹੋਰ ਕਿਸੇ ਕੰਟਰੀ ਦੀ ਇੰਨੀ ਹੈ ਨੀ, ਕਿਉਂਕਿ ਜਿੰਨੀ ਭਾਰਤ ਨੂੰ ਲੋੜ ਆ ਨਾ ਇਹਨਾਂ ਚੀਜ਼ਾਂ ਦੀ, ਕਿਉਂਕਿ ਜਿੱਦਣ ਇਹ ਕਰੈਸ਼ ਹੋ ਗਈ ਨਾ ਕਿਤੇ, ਤੇ ਉਦਣ ਉਹ ਹਾਲ ਹੋਊਗਾ ਜਿਹੜਾ ਕਿਸੇ ਨੇ ਸੋਚਿਆ ਨੀ ਹੋਊਗਾ।
0: ਬਿਲਕੁਲ
1: ਅੰਦਰ ਖਾਤੇ ਆਪਣੀ ਇਕੋਨਮੀ ਵੀ ਕਰੈਸ਼ ਹੋ ਚੁੱਕੀ ਆ
0: ਜੀ,
1: ਆਂਕੜੇ ਗਲਤ ਆ ਰਹੇ ਨੇ
0: ਜੀ,
1: ਦੱਸਦਾ ਕੋਈ ਹੈ ਨੀ ਗਾ
0: ਜੀ,
1: ਤੇ ਜਿਹੜੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਕਹਿਣ ਦੇ ਆ ਉਹਨੂੰ ਵੀ ਤੁਹਾਨੂੰ ਨੀ ਪਤਾ, ਤੁਸੀਂ ਹੁਣੇ ਇਲੈਕਸ਼ਨ ਲੜ ਕੇ ਹਟੇ ਆ, ਉੱਥੇ ਤੁਸੀਂ ਹਜ਼ਾਰਾਂ ਦੀਆਂ ਭੀੜਾਂ ਇਕੱਠੀਆਂ ਕੀਤੀਆਂ, ਕਿੰਨੀਆਂ ਗੱਡੀਆਂ ਗਈਆਂ, ਕਿੰਨੇ ਤੇਲ ਫੂਕੇ ਗਏ ਆ, ਤੁਹਾਨੂੰ ਉਦੋਂ ਨੀ ਸੋਚ ਆਈ
0: ਜੀ,
1: ਹੁਣ ਤੁਸੀਂ ਆ ਕੇ ਜਨਤਾ ਨੂੰ ਕਹਿਣ ਦੇ ਆ ਵੀ ਹਫਤੇ ਦੇ ਵਿਚ ਇੱਕ ਦਿਨ ਬੰਦ ਰੱਖਿਆ ਕਰੋ। ਸਾਡੇ ਪੰਜਾਬ ਵਾਲਿਆਂ ਨੇ ਵੀ ਕਹਿ ਤਾਂ, ਮੈਨੂੰ ਤਾਂ ਲੱਗਦਾ
0: ਜੀ ਕਹਿਣਾ ਪੈਣਾ ਜੀ, ਹਾਲਾਤ ਨੇ ਜੋ ਜੀ
1: ਜਸਵੀਰ ਸਿੰਘ ਪੱਟੀ ਵੀ ਕਹਿ ਗਏ ਆ ਬੈਂਕਾਂ ਦੇ ਵਿਚ ਪੈਸੇ ਹੋ ਸਕਦਾ ਵਾ ਵੀ ਤੁਹਾਨੂੰ ਨਾ ਹੀ ਮਿਲਣ
0: ਜੀ,
1: ਇਹ ਪੱਕੀ ਗੱਲ ਆ
0: ਜੀ,
1: ਕਿਉਂਕਿ ਕੋਟਕ ਮਹਿੰਦਰਾ ਦੇ ਜਿਹੜੇ ਆਪਣੇ ਹੈਗੇ ਨਾ ਚੀਫ
0: ਜੀ
1: ਡਾਇਰੈਕਟਰ, ਉਹ ਵੀ ਖਦਸ਼ਾ ਜ਼ਾਹਰ ਕਰ ਚੁੱਕੇ ਨੇ ਵੀ ਘੱਟੋ ਘੱਟ ਬਈ ਤੁਸੀਂ ਆਪਦੇ ਕੋਲੇ 50,000 ਦਾ ਜਿੰਦਾ ਖਰਚਾ ਹੈਗਾ ਨਾ ਮਹੀਨੇ ਦਾ
0: ਜੀ,
1: ਉਹ ਆਪਦੇ ਕੋਲੇ 3,00,000 ਰੁਪਇਆ ਘੱਟੋ ਘੱਟ ਕੈਸ਼ ਜ਼ਰੂਰ ਰੱਖਣਾ।
0: ਬਿਲਕੁਲ ਹੈ ਜੀ, ਕੱਲ ਨਾ ਮੈਂ ਇੱਕ ਗੱਲ ਸੁਣ ਰਿਹਾ ਸੀ, ਮੈਂ ਆਪਣੇ ਹਰਿਆਣੇ ਤੋਂ ਸੀਗੇ ਸੱਜਣ ਕੋਈ, ਤਾਂ ਉਹਨਾਂ ਦੀ ਸ਼ਾਇਦ ਰੀਲ ਸੀਗੀ ਜਾਂ ਕੁਛ ਸੀਗੀ, ਉਹ ਮੇਰੇ ਸਾਹਮਣੇ ਆ ਗਈ ਜਦੋਂ ਮੈਂ ਫੇਸਬੁੱਕ ਖੋਲੀ ਹੈ, ਤਾਂ ਉਹਦੇ ਵਿੱਚ ਉਹ ਜ਼ਿਕਰ ਕਰ ਰਹੇ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਹਾਲਾਤ ਬਣਨਗੇ ਨਾ, ਉਹਦੇ ਤੋਂ ਮਤਲਬ ਕਿ ਸੁਚੇਤ ਰਹਿਣ ਦੀ ਜ਼ਰੂਰਤ ਹੈ। ਪਤਾ ਨਹੀਂ ਕੀ ਹੋਣਾ, ਜੋ ਦੁਨੀਆ ਕਿਸ ਪਾਸੇ ਜਿਹੜਾ ਧੱਕੀ ਜਾ ਰਹੀ ਹੈ, ਹਰ ਕੰਟਰੀ ਜਿਹੜੀ ਹੈ ਕਰਜ਼ਾਈ ਹੋ ਰਹੀ ਹੈ ਸਾਰੀਆਂ ਚੀਜ਼ਾਂ, ਕੋਰੋਨਾ ਤੋਂ ਸਮੇਂ ਤੋਂ ਬਾਅਦ ਜੋ ਕੁਝ ਚੱਲਿਆ, ਜੰਗਾਂ ਦਾ ਦੌਰ ਚੱਲ ਪਿਆ। ਉਹ ਕਹਿੰਦੇ ਕਿ ਆਪਣਾ ਘੱਟੋ ਘੱਟ ਅੱਜ ਤੋਂ ਹੀ ਸ਼ੁਰੂ ਕਰ ਦੋ, 2 ਸਾਲ ਦਾ ਅਨਾਜ ਜਿਹੜਾ ਹੈ ਘੱਟੋ ਘੱਟ ਤੁਹਾਡੇ ਹਰ ਘਰ ਦੇ ਵਿੱਚ ਹੋਣਾ ਚਾਹੀਦਾ ਹੈ। ਪਾਣੀ ਜਾਂ ਹੋਰ ਸਾਰੀਆਂ ਚੀਜ਼ਾਂ ਤਾਂ ਚਲੋ ਆਪਾਂ ਜਟਾ ਲਾਂਗੇ ਸਮੇਂ ਤੇ, ਪਰ ਅਨਾਜ ਜਿਹੜਾ ਹੈ ਜੋ ਸਾਰਾ ਕੁਝ ਵਾਪਰ ਰਿਹਾ, ਘੱਟੋ ਘੱਟ 2 ਸਾਲ ਦਾ ਅਨਾਜ ਆਪਣੇ ਘਰਾਂ ਦੇ ਵਿੱਚ ਰੱਖੋ ਸਰਵਾਈਵ ਕਰਨ ਦੇ ਲਈ।
1: ਇੱਕ ਖਬਰ ਅੱਜ ਮੈਂ ਤੁਹਾਨੂੰ ਹੋਰ ਦੇਣੀ ਸੀ, ਸ਼ਾਇਦ ਤੁਹਾਨੂੰ ਪਤਾ ਹੋਵੇ
0: ਜੀ।
1: ਅੱਜ ਬੀਜੇਪੀ ਦੇ ਪ੍ਰਵਕਤਾ ਸੰਮਤ ਬਾਤਰਾ ਜੀ ਨੇ ਇੱਕ ਹੋਰ ਸੱਪ ਕੱਢਿਆ,
0: ਅੱਛਾ,
1: ਵੀ 2004 ਤੋਂ ਲੈ ਕੇ
0: ਜੀ
1: ਰਾਹੁਲ ਗਾਂਧੀ ਨੇ 59 ਦੌਰੇ ਕੀਤੇ ਆ ਜੀ,
0: ਅੱਛਾ ਜੀ,
1: ਅਬਰੋਡ ਦੇ
0: ਜੀ,
1: ਤੇ ਉਹਨਾਂ ਨੇ ਦੱਸਿਆ ਵੀ ਇਹਨਾਂ ਦੀ ਇਨਕਮ ਕਿੰਨੀ ਆ, ਤੇ ਨਾਲ ਦੇ ਉੱਪਰ ਉਹਨਾਂ ਨੇ ਕਿਹਾ ਵੀ 60-65 ਕਰੋੜ ਰੁਪਈਆ ਦਾ ਖਰਚਾ ਆਇਆ ਵਾ
0: ਜੀ,
1: ਤੇ ਉਹ ਤੇ ਓਦੂ ਬਾਅਦ ਫਿਰ ਜਿਉਂ ਉਹਨਾਂ ਦਾ ਮੋਦੀ ਸਾਹਿਬ ਦੀਆਂ ਉਹ ਬਣੀਆਂ ਕਹਾਣੀਆਂ ਖਬਰਾਂ ਦੇ ਵਿੱਚ ਸੋਸ਼ਲ ਮੀਡੀਆ ਤੇ,
0: ਹਾਂਜੀ,
1: ਮੋਦੀ ਸਾਹਿਬ ਕਹਿੰਦੇ ਪਏ ਆ ਮੈਂ 40-35 ਸਾਲ ਭੀਖ ਮੰਗ ਕੇ ਆਪਦਾ ਖਾਂਦਾ ਪੀਂਦਾ ਰਿਹਾ ਵਾ
0: ਜੀ,
1: ਤੇ ਉਹ ਕਹਿੰਦੇ ਵੀ ਜੇ ਇਹਦਾ ਹਿਸਾਬ ਤਾਂ ਉਹ ਲਾਈਏ
0: ਜੀ,
1: ਤੇ ਇਹ ਇਹਨਾਂ ਕੋਲ ਤਾਂ ਨਾ ਇਹਨਾਂ ਨਾਲੇ ਕਹਿੰਦੇ ਇਹਨਾਂ ਨੇ ਚਾਹ ਬਣਾ ਕੇ ਵੇਚੀ ਆ ਸਟੇਸ਼ਨ ਦੇ ਉੱਪਰ, ਸਟੇਸ਼ਨ ਤਾਂ ਉੱਥੇ ਹੈ ਹੀ ਨੀ ਸੀਗਾ, ਉੱਥੇ ਸਟੇਸ਼ਨ ਉੱਥੇ ਹੈ ਨੀ ਗਾ, ਇਹਨਾਂ ਚਾਹ ਬਣਾ ਕੇ ਵੇਚਦੇ ਰਹੇ ਆ, ਨੀ ਪਤਾ ਵੀ ਬੰਦੇ ਪੀਤੀ ਕੀ ਨੀ ਅੱਜ ਕੱਲ ਉੱਥੇ। ਧੰਨਵਾਦ ਜੀ, ਬਹੁਤ ਬਹੁਤ
0: ਥੈਂਕ ਯੂ ਜੀਰਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਜੀ, ਥੈਂਕ ਯੂ। ਲੋ ਦੋਸਤੋ, ਇਹ ਸਾਂਝੀ ਜੀਰਾ ਸਾਹਿਬ ਗੱਲਬਾਤ ਕਰਕੇ ਗਏ ਨੇ, ਕਹਿੰਦੇ ਟੇਸ਼ਨ ਹੀ ਹੈ ਨੀ ਸੀ ਚਾਹ ਵਾਲਾ ਜੀ, ਤੇ ਲੋ ਨਾਲ ਦੀ ਨਾਲ ਤੁਹਾਡੇ ਸੁਨੇਹੇ ਵੀ ਆ ਰਹੇ ਆ, ਬਹੁਤ ਬਹੁਤ ਸ਼ੁਕਰੀਆ। ਤੇ ਮੈਂ ਗੱਲਬਾਤ ਕਰ ਰਿਹਾ ਸੀ ਚੀਨ ਦੀ ਤੇ ਟਰੰਪ ਸਾਹਿਬ ਦੀ, ਤੇ ਉਸ ਤੋਂ ਅਗਲੀ ਗੱਲ ਕੀਤੀ ਤੁਹਾਡੇ ਨਾਲ, ਚੀਨ ਨੂੰ ਵਿਚੋਲਾ ਬਣਾਉਣ ਦੀ ਕੋਸ਼ਿਸ਼ ਜਿਹੜੀ ਕਰ ਰਹੇ ਆ, ਜਿਵੇਂ ਜੀਰਾ ਸਾਹਿਬ ਵੀ ਗੱਲ ਕਰਕੇ ਗਏ ਨੇ ਤੇ ਨਿਊਜ਼ ਵੀ ਤੁਹਾਡੇ ਨਾਲ ਕੀਤੀ ਹੈ। ਤੇ ਦੂਸਰੇ ਪਾਸੇ ਜਿਹੜਾ ਰੂਸ ਨੇ ਵੀ ਵਾਅਦਾ ਕੀਤਾ ਕਿ ਐਨਰਜੀ ਦਾ ਜਿਹੜਾ ਸਾਰਾ ਕੁਝ ਸੰਬੰਧ ਜਿਹੜੇ ਨੇ ਸਾਡੀਆਂ ਸੰਧੀਆਂ ਨੇ ਉਹ ਜ਼ਰੂਰ ਆਪਾਂ ਪੂਰੀਆਂ ਕਰਾਂਗੇ ਭਾਰਤ ਦੇ ਨਾਲ। ਕਿੰਗ ਚਾਰਲਸ ਦੀ ਗੱਲ ਕੀਤੀ ਹੈ, ਇੰਗਲੈਂਡ ਦੇ ਵਿੱਚ ਵੀ ਵਿਵਸਥਾ ਕਿਤੇ ਨਾ ਕਿਤੇ ਬਣੀ ਹੋਈ ਹੈ, ਮੰਡਰਾ ਰਹੀ ਹੈ। ਤੇ ਬ੍ਰਿਕਸ ਦੀ ਗੱਲ ਕੀਤੀ ਹੈ ਤੁਹਾਡੇ ਨਾਲ ਮੋਦੀ ਸਾਹਿਬ ਨੇ, ਲੋ ਬ੍ਰਿਕਸ ਦੀ ਗੱਲ ਕਰਦੇ ਹਾਂ। ਪੀਐਮ ਮੋਦੀ ਨੇ ਬ੍ਰਿਕਸ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੇ ਨਾਲ ਮੁਲਾਕਾਤ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਅੱਜ ਨਵੀਂ ਦਿੱਲੀ ਵਿਚ ਬ੍ਰਿਕਸ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੇ ਇਕ ਉੱਚੀ ਪੱਧਰੀ ਜਿਹੜੀ ਵਫਦ ਦੇ ਨਾਲ ਮੁਲਾਕਾਤ ਹੋਈ ਹੈ। ਭਾਰਤ ਦੀ ਪ੍ਰਧਾਨਗੀ ਹੇਠ ਹੋ ਰਹੀ ਇਸ 2 ਦਿਨਾਂ ਬੈਠਕ ਦੇ ਵਿਚ ਰੂਸ, ਇਰਾਨ, ਬ੍ਰਾਜ਼ਿਲ, ਇੰਡੋਨੇਸ਼ੀਆ ਤੇ ਦੱਖਣੀ ਅਫਰੀਕਾ ਸਮੇਤ ਕਈ ਦੇਸ਼ਾਂ ਦੇ ਚੋਟੀ ਦੇ ਜਿਹੜੇ ਡਿਪਲੋਮੈਟ ਸ਼ਾਮਲ ਹੋਏ ਨੇ। ਪੀਐਮ ਮੋਦੀ ਦੇ ਨਾਲ ਮੁਲਾਕਾਤ ਕਰਨ ਵਾਲਿਆਂ ਦੇ ਵਿਚ ਰੂਸ ਦੇ ਵਿਦੇਸ਼ ਮੰਤਰੀ ਸਰਗਈ ਲਾਵਰੋਵ, ਇਰਾਨ ਦੇ ਅਬਾਸ ਅਰਾਗਚੀ, ਬ੍ਰਾਜ਼ਿਲ ਦੇ ਮੋਰੋ ਵੇਰਾ, ਇੰਡੋਨੇਸ਼ੀਆ ਦੇ ਸਿਗਿਓਨੋ ਅਤੇ ਦੱਖਣੀ ਅਫਰੀਕਾ ਦੇ ਰੋਨਾਲਡ ਲਾਮੋਲਾ ਸ਼ਾਮਲ ਨੇ। ਇਹ ਬੈਠਕ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਦੁਨੀਆ ਪੱਛਮੀ ਏਸ਼ੀਆ ਦੇ ਸੰਕਟ ਦੇ ਕਾਰਨ ਜਿਹੜਾ ਪੈਦਾ ਹੋਏ ਊਰਜਾ ਸਪਲਾਈ ਦੇ ਵਿਚ ਵਿਘਨ ਤੇ ਅਮਰੀਕਾ ਦੀਆਂ ਵਪਾਰਕ ਨੀਤੀਆਂ ਟੈਰਿਫ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ। ਇਹ ਕਾਨਫਰੰਸ ਸਤੰਬਰ ਦੇ ਵਿਚ ਹੋਣ ਵਾਲੇ ਸਾਲਾਨਾ ਬ੍ਰਿਕਸ ਸੰਮੇਲਨ ਦੀ ਨੀਂਹ ਰੱਖਣ ਦੇ ਲਈ ਬੇਹੱਦ ਅਹਿਮ ਮੰਨੀ ਜਾ ਰਹੀ ਹੈ। ਬ੍ਰਿਕਸ ਸੰਗਠਨ ਹੁਣ ਜਿਹੜਾ ਪਹਿਲਾਂ ਨਾਲੋਂ ਕਿਤੇ ਵੱਧ ਤਾਕਤਵਰ ਤੇ ਪ੍ਰਭਾਵਸ਼ਾਲੀ ਕਹਿੰਦੇ ਹੋ ਰਿਹਾ। 2024 ਦੇ ਵਿਚ ਮਿਸਰ, ਇਥੋਪੀਆ, ਇਰਾਨ ਅਤੇ UAE ਦੇ ਸ਼ਾਮਲ ਹੋਣ ਦੇ ਬਾਅਦ 2025 ਦੇ ਵਿਚ ਇੰਡੋਨੇਸ਼ੀਆ ਦੇ ਜੁੜਨ ਦੇ ਨਾਲ ਇਸ ਗਰੁੱਪ ਦੇ ਵਿਚ ਹੁਣ 11 ਮੈਂਬਰ ਹੋ ਚੁੱਕੇ ਨੇ। ਇਹ ਗਰੁੱਪ ਦੁਨੀਆ ਦੇ ਲਗਭਗ 49.5% ਆਬਾਦੀ, 40% GDP ਤੇ 26% ਵਪਾਰ ਦੀ ਨੁਮਾਇੰਦਗੀ ਜਿਹੜਾ ਕਰਦਾ ਹੈ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਇਸ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਨੇ ਤੇ ਭਾਰਤ ਨੇ ਇਕ ਵਾਰ ਫਿਰ ਸਾਬਤ ਕੀਤਾ ਕਿ ਉਹ ਵਿਕਾਸਸ਼ੀਲ ਅਰਥ ਵਿਵਸਥਾ ਨੂੰ ਇਕ ਮੰਚ ਦੇ ਉਤੇ ਲਿਆਉਣ ਤੇ ਗਲੋਬਲ ਸੁਰੱਖਿਆ ਦੇ ਉਤੇ ਆਰਥਿਕ ਸਹਿਯੋਗ ਨੂੰ ਹੁਣ ਸਹੀ ਦਿਸ਼ਾ ਦੇਣ ਦੇ ਵਿਚ ਮੋਹਰੀ ਭੂਮਿਕਾ ਨਿਭਾ ਰਿਹੈ। ਬ੍ਰਿਕਸ ਮੰਚ ਤੋਂ ਜਿਹੜਾ ਐਸ ਜੈਸ਼ੰਕਰ ਹੁਣਾਂ ਨੇ 5 ਵੱਡੇ ਸੰਦੇਸ਼ ਦਿੱਤੇ ਹੈ। ਵਿਸ਼ਵ ਵਿਵਸਥਾ ਦੇ ਵਿਚ ਸੁਧਾਰ ਦੀ ਜਿਹੜੀ ਚੇਤਾਵਨੀ ਦਿੱਤੀ ਹੈ। ਭਾਰਤੀ ਵਿਦੇਸ਼ ਮੰਤਰੀ ਅਜੈ ਸ਼ੰਕਰ ਉਨ੍ਹਾਂ ਨੇ ਬ੍ਰਿਕਸ ਸੰਮੇਲਨ ਦੇ ਦੌਰਾਨ ਵਿਸ਼ਵ ਪੱਧਰ ਦੇ ਉਤੇ ਭਾਰਤ ਦਾ ਪੱਖ ਜਿਹੜਾ ਮਜ਼ਬੂਤੀ ਦੇ ਨਾਲ ਰੱਖਦਿਆਂ ਪੰਜ ਮਹੱਤਵਪੂਰਨ ਸੰਦੇਸ਼ ਦਿੱਤੇ ਨੇ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਮੌਜੂਦਾ ਵਿਸ਼ਵ ਸਥਿਤੀਆਂ ਦੇ ਵਿਚ ਵੱਡੇ ਬਦਲਾਅ ਦੀ ਜ਼ਰੂਰਤ ਹੈ ਤਾਂ ਜੋ ਵਿਕਾਸਸ਼ੀਲ ਦੇਸ਼ਾਂ ਨੂੰ ਬਰਾਬਰ ਦਾ ਜਿਹੜਾ ਹੱਕ ਮਿਲ ਸਕੇ। ਪਹਿਲਾਂ ਉਨ੍ਹਾਂ ਸੰਦੇਸ਼ ਦਿੱਤਾ ਕਿ ਵਿਸ਼ਵ ਸੰਸਥਾ ਦੇ ਵਿਚ ਸੁਧਾਰ। ਜੈਸ਼ੰਕਰ ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਤੇ ਹੋਰ ਅੰਤਰਰਾਸ਼ਟਰੀ ਸੰਸਥਾਵਾਂ ਪੁਰਾਣੀਆਂ ਹੋ ਚੁੱਕੀਆਂ ਨੇ ਤੇ ਉਹ ਅੱਜ ਦੀਆਂ ਅਸਲੀਅਤਾਂ ਨੂੰ ਨਹੀਂ ਦਰਸਾਉਂਦੀਆਂ ਨੇ। ਉਨ੍ਹਾਂ ਨੇ ਸੁਰੱਖਿਆ ਪਰਿਸ਼ਦ ਦੇ ਵਿਚ ਤੁਰੰਤ ਸੁਧਾਰਾਂ ਦੀ ਮੰਗ ਕੀਤੀ ਹੈ ਤਾਂ ਜੋ ਇਸ ਵਧੇਰੇ ਲੋਕਤੰਤਰੀ ਜਿਹੜਾ ਇਹਨੂੰ ਬਣਾਇਆ ਜਾ ਸਕੇ। ਦੂਸਰੀ ਗੱਲ ਉਨ੍ਹਾਂ ਕਹੀ ਹੈ ਸੰਦੇਸ਼ ਦੇ ਵਿਚ ਗਲੋਬਲ ਸਾਊਥ ਦੀ ਆਵਾਜ਼। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਬ੍ਰਿਕਸ ਨੂੰ ਗਲੋਬਲ ਸਾਊਥ ਦੇ ਦੇਸ਼ਾਂ ਦੀ ਆਵਾਜ਼ ਬਣਨਾ ਚਾਹੀਦੈ। ਇਨ੍ਹਾਂ ਦੇਸ਼ਾਂ ਦੀਆਂ ਚਿੰਤਾਵਾਂ ਦੇ ਉਤੇ ਵਿਕਾਸ ਦੀਆਂ ਲੋੜਾਂ ਨੂੰ ਵਿਸ਼ਵ ਪੱਧਰ ਦੇ ਉਤੇ ਅਣਗੋਲਿਆ ਨਹੀਂ ਕੀਤਾ ਜਾ ਸਕਦਾ। ਤੀਸਰੀ ਗੱਲ ਉਨ੍ਹਾਂ ਨੇ ਕੀਤੀ ਹੈ ਸੰਦੇਸ਼ ਦੇ ਵਿਚ ਕਿ ਆਰਥਿਕ ਅਤੇ ਤਕਨੀਕੀ ਵਿਭਿੰਨਤਾ। ਵਿਦੇਸ਼ ਮੰਤਰੀ ਨੇ ਵਿਸ਼ਵ ਆਰਥਿਕਤਾ ਦੇ ਕਿਸੇ ਇਕ ਕੇਂਦਰ ਦੇ ਉਤੇ ਨਿਰਭਰਤਾ ਘਟਾਉਣ ਦੀ ਵਕਾਲਤ ਕੀਤੀ ਹੈ ਤੇ ਉਨ੍ਹਾਂ ਕਿਹਾ ਕਿ ਸਪਲਾਈ ਚੇਨ ਅਤੇ ਤਕਨਾਲੋਜੀ ਦਾ ਵਿਕੇਂਦਰੀਕਰਨ ਹੋਣਾ ਚਾਹੀਦੈ ਤਾਂ ਜੋ ਦੁਨੀਆਂ ਕਿਸੇ ਵੀ ਸੰਕਟ ਦੇ ਸਮੇਂ ਦੇ ਉਤੇ ਸੁਰੱਖਿਅਤ ਜਿਹੜੀ ਰਹਿ ਸਕੇ। ਚੌਥਾ ਸੰਦੇਸ਼ ਦਿੱਤਾ ਕਿ ਅੱਤਵਾਦ ਵਿਰੁੱਧ ਸਖ਼ਤ ਰੁੱਖ। ਅੱਤਵਾਦ ਨੂੰ ਵਿਸ਼ਵ ਸ਼ਾਂਤੀ ਦੇ ਲਈ ਸਭ ਤੋਂ ਵੱਡਾ ਖਤਰਾ ਦਸਦਿਆਂ ਜੈਸ਼ੰਕਰ ਉਨ੍ਹਾਂ ਕਿਹਾ ਕਿ ਇਸ ਵਿਰੁੱਧ ਬਿਨਾਂ ਕਿਸੇ ਸਮਝੌਤੇ ਦੇ ਸਾਂਝੀ ਲੜਾਈ ਲੜਨੀ ਹੋਏਗੀ। ਉਨ੍ਹਾਂ ਨੇ ਅੱਤਵਾਦ ਦੇ ਵਿੱਤੀ ਸਰੋਤਾਂ ਨੂੰ ਰੋਕਣ ਦੇ ਲਈ ਮੈਂਬਰ ਦੇਸ਼ਾਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ। ਪੰਜਵਾਂ ਤੇ ਆਖਰੀ ਸੰਦੇਸ਼ ਦਿੱਤਾ ਗਿਆ ਕਿ ਬਹੁਪੱਖਵਾਦ ਪੱਖੀਵਾਦ ਅਤੇ ਪ੍ਰਭੂ ਸੱਤਾ ਦਾ ਸਨਮਾਨ ਹੋਣਾ ਚਾਹੀਦੈ। ਉਨ੍ਹਾਂ ਨੇ ਅੰਤਰਰਾਸ਼ਟਰੀ ਕਾਨੂੰਨਾਂ ਤੇ ਦੇਸ਼ਾਂ ਦੀ ਖੇਤਰੀ ਅਖੰਡਤਾ ਦੇ ਸਨਮਾਨ ਦੀ ਗੱਲ ਕੀਤੀ ਹੈ ਤੇ ਉਨ੍ਹਾਂ ਦੇ ਅਨੁਸਾਰ ਇਕ ਬਹੁਤ ਧਰੁਵੀ ਵਿਸ਼ਵ ਦੀ ਸਥਿਰਤਾ ਲਿਆ ਸਕਦਾ ਹੈ ਤੇ ਜਿੱਥੇ ਸਾਰੇ ਦੇਸ਼ਾਂ ਦੇ ਹਿੱਤਾਂ ਦਾ ਧਿਆਨ ਜਿਹੜਾ ਰੱਖਿਆ ਜਾਵੇ। ਦੂਸਰੇ ਪਾਸੇ ਯੂ ਐਸ ਇਰਾਨ ਕੌਨਫਲਿਕਟ ਦੇ ਵਿਚ ਜਿਹੜਾ ਹੋਰਮੁਜ਼ ਸਟੇਟਰ ਜਿਹੜਾ ਸਟੇਟ ਹੈ ਉਹਦੇ ਵਿਚ ਗੁਜਰਾਤ ਦਾ ਮਾਲਵਾਹਕ ਜਹਾਜ਼ ਡੁੱਬਿਆ। ਉਹ ਜਿਵੇਂ ਜੀਰਾ ਸਾਹਿਬ ਗੱਲ ਕਰਕੇ ਗਏ ਉਹ ਖ਼ਬਰ ਨੂੰ ਕੰਪਲੀਟ ਕਰਦੇ ਹਾਂ। ਇਰਾਨ ਅਤੇ ਇਸਰਾਇਲ ਵਿਚਕਾਰ ਚੱਲ ਰਹੀ ਜੰਗ ਦੇ ਦੌਰਾਨ ਹੋਰਮੁਜ਼ ਸਟਰੇਟ ਦੇ ਵਿਚ ਗੁਜਰਾਤ ਦਾ ਇਕ ਹੋਰ ਵਪਾਰਕ ਜਹਾਜ਼ ਜਿਹੜਾ ਸਮੁੰਦਰ ਦੇ ਵਿਚ ਡੁੱਬ ਗਿਆ। ਹਾਜੀ ਅਲੀ ਨਾਮ ਦਾ ਇਹ ਜਹਾਜ਼ 13 ਮਈ ਦੀ ਸਵੇਰ ਨੂੰ ਜਦੋਂ ਓਮਾਨ ਦੇ ਸਮੁੰਦਰੀ ਖੇਤਰ ਦੇ ਵਿਚੋਂ ਗੁਜ਼ਰ ਰਿਹਾ ਸੀ ਤਾਂ ਇਸ ਦੇ ਨਾਲ ਕੋਈ ਡਰੋਨ ਜਾਂ ਮਿਜ਼ਾਇਲ ਵਰਗਾ ਜਿਹੜਾ ਪਦਾਰਥ ਕਹਿੰਦੇ ਟਕਰਾ ਗਿਆ। ਇਸ ਧਮਾਕੇ ਤੋਂ ਤੁਰੰਤ ਬਾਅਦ ਜਹਾਜ਼ ਦੇ ਵਿਚ ਅੱਗ ਲੱਗੀ। ਓਮਾਨ ਕੋਸਟ ਗਾਰਡ ਅਤੇ ਸਥਾਨਕ ਸਮੁੰਦਰੀ ਪੁਲਿਸ ਦੀ ਜਿਹੜੀ ਹੈ ਮੁਸਤੈਦੀ ਸਦਕਾ ਜਹਾਜ਼ ਦੇ ਸਾਰੇ 14 ਕਰਿਊ ਮੈਂਬਰਾਂ ਨੂੰ ਸੁਰੱਖਿਅਤ ਜਿਹੜਾ ਬਚਾ ਲਿਆ ਗਿਆ। ਜਹਾਜ਼ ਦੇ ਮਾਲਕ ਸੁਲਤਾਨ ਅਹਿਮਦ ਅਨਸਾਰ ਜੋ ਗੁਜਰਾਤ ਦੇ ਦਵਾਰਕਾ ਦੇ ਰਹਿਣ ਵਾਲੇ ਨੇ ਉਨ੍ਹਾਂ ਨੇ ਦਸਿਆ ਕਿ ਇਹ ਜਹਾਜ਼ ਬੇਰਬੇਰਾ ਬੰਦਰਗਾਹ ਤੋਂ ਸ਼ਾਰਜਾ ਦੇ ਵੱਲ ਜਾ ਰਿਹਾ ਸੀ। ਲਗਭਗ ਸਵੇਰੇ 3:30 ਵਜੇ ਓਮਾਨ ਦੇ ਤੱਟ ਨੇੜੇ ਇਹ ਹਾਦਸੇ ਦਾ ਸ਼ਿਕਾਰ ਹੋਇਆ। ਕਰਿਊ ਮੈਂਬਰਾਂ ਨੇ ਦਸਿਆ ਕਿ ਜਹਾਜ਼ ਦੇ ਨਾਲ ਕਿਸੇ ਵਿਸਫੋਟਕ ਚੀਜ਼ ਦੇ ਟਕਰਾਉਣ ਦੀ ਜਿਹੜੀ ਬਹੁਤ ਤੇਜ਼ ਆਵਾਜ਼ ਆਈ ਸੀ ਜਿਸ ਤੋਂ ਬਾਅਦ ਅੱਗ ਫੈਲ ਗਈ ਤੇ ਉਨ੍ਹਾਂ ਨੂੰ ਜਾਨ ਬਚਾਉਣ ਦੇ ਲਈ ਲਾਈਫ ਬੋਟ ਦੇ ਰਾਹੀਂ ਜਹਾਜ਼ ਜਿਹੜਾ ਛੱਡਣਾ ਪੈ ਗਿਆ। ਦੂਸਰੇ ਪਾਸੇ ਸਾਰੇ ਜਹਾਜ਼ਾਂ ਦੇ ਲਈ ਖੁੱਲ੍ਹਾ ਹੈ ਹੋਰਮੁਜ਼। ਇਹ ਬਿਆਨ ਦਿੱਤਾ ਹੈ ਇਰਾਨ ਨੇ ਜਿਹੜੇ ਵਿਦੇਸ਼ ਮੰਤਰੀ ਉਨ੍ਹਾਂ ਨੇ ਇਹਦੇ ਵਿਚ ਭਾਰਤ ਆਏ ਹੋਏ ਨੇ ਉਨ੍ਹਾਂ ਨੇ ਉਥੋਂ ਬਿਆਨ ਜਾਰੀ ਕੀਤਾ। ਕਹਿੰਦੇ ਨੇ ਕਿ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਦੇ ਵਿਖੇ ਬ੍ਰਿਕਸ ਦੇਸ਼ਾਂ ਦੀ 2 ਦਿਨਾਂ ਬੈਠਕ ਚੱਲ ਰਹੀ ਹੈ ਤੇ ਇਸ ਦੇ ਦੌਰਾਨ ਇਰਾਨ ਦੇ ਵਿਦੇਸ਼ ਮੰਤਰੀ ਸੈਯਦ ਅਬਾਸ ਅਰਾਗਚੀ ਉਨ੍ਹਾਂ ਨੇ ਸਪਸ਼ਟ ਕਰ ਦਿੱਤਾ ਕਿ ਦੁਨੀਆਂ ਦੇ ਸਭ ਤੋਂ ਮਹੱਤਵਪੂਰਨ ਸਮੁੰਦਰੀ ਰਸਤਿਆਂ ਦੇ ਵਿਚੋਂ ਇਕ ਹੋਰਮੁਜ਼ ਸਾਰੇ ਵਪਾਰਕ ਜਹਾਜ਼ਾਂ ਦੇ ਲਈ ਖੁੱਲ੍ਹਾ ਹੈ। ਹਾਲਾਂਕਿ ਉਨ੍ਹਾਂ ਨੇ ਇਹ ਜਿਹੜਾ ਸ਼ਰਤ ਵੀ ਰੱਖੀ ਹੈ ਕਿ ਉਥੋਂ ਲੰਘਣ ਵਾਲੇ ਜਹਾਜ਼ਾਂ ਨੂੰ ਇਰਾਨੀ ਜਲ ਸੈਨਾ ਦੇ ਨਾਲ ਤਾਲਮੇਲ ਕਰਨਾ ਪਏਗਾ। ਬ੍ਰਿਕਸ ਵਿਦੇਸ਼ ਮੰਤਰੀਆਂ ਦੀ ਬੈਠਕ ਦੇ ਦੌਰਾਨ ਇਕ ਇੰਟਰਵਿਊ ਦੇ ਵਿਚ ਅਰਾਗਚੀ ਨੇ ਕਿਹਾ ਕਿ ਅਮਰੀਕਾ ਨੇ ਉਨ੍ਹਾਂ ਦੀਆਂ ਬੰਦਰਗਾਹਾਂ ਦੀ ਨਜਾਇਜ਼ ਘੇਰਾਬੰਦੀ ਕੀਤੀ ਹੋਈ ਹੈ ਜਿਸ ਦੇ ਕਾਰਨ ਖੇਤਰ ਦੇ ਵਿਚ ਤਣਾਅ ਵਧਿਆ। ਉਨ੍ਹਾਂ ਕਿਹਾ ਕਿ ਹੋਰਮੁਜ਼ ਇਸ ਵੇਲੇ ਅਮਰੀਕੀ ਹਮਲਾਵਰ ਨੀਤੀਆਂ ਦੇ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਹੋ ਰਿਹੈ। ਇਰਾਨ ਨੇ ਕਿਸੇ ਵੀ ਜਹਾਜ਼ ਦਾ ਰਸਤਾ ਨਹੀਂ ਰੋਕਿਆ ਹੋਇਆ ਸਗੋਂ ਅਮਰੀਕਾ ਰੁਕਾਵਟਾਂ ਪੈਦਾ ਕਰ ਰਿਹੈ। ਇਰਾਨ ਦੇ ਉਪ ਵਿਦੇਸ਼ ਮੰਤਰੀ ਕਾਜ਼ਿਮ ਗਰੀਬਾਬਾਦੀ ਨੇ ਵੀ ਕਿਹਾ ਕਿ ਇਰਾਨ ਹਮੇਸ਼ਾ ਅੰਤਰਰਾਸ਼ਟਰੀ ਕਾਨੂੰਨਾਂ ਦੇ ਦਾਇਰੇ ਦੇ ਵਿਚ ਰਹਿ ਕੇ ਕੰਮ ਕਰਦੈ। ਉਨ੍ਹਾਂ ਉਮੀਦ ਜਤਾਈ ਹੈ ਕਿ ਜਿਵੇਂ ਹੀ ਖੇਤਰ ਦੇ ਵਿਚ ਸ਼ਾਂਤੀ ਸਥਾਪਿਤ ਹੋਏਗੀ ਸਮੁੰਦਰੀ ਸੁਰੱਖਿਆ ਹੋਰ ਵੀ ਮਜ਼ਬੂਤ ਹੋ ਜਾਵੇਗੀ। ਕੈਨੇਡਾ ਦੇ ਵਿਚ ਗੋਲੀਬਾਰੀ ਅਤੇ ਜਬਰਨ ਉਗਰਾਹੀ ਦੇ ਦੋਸ਼ਾਂ ਦੇ ਵਿਚ 2 ਪੰਜਾਬੀ ਨੌਜਵਾਨ ਗ੍ਰਿਫ਼ਤਾਰ ਕੀਤੇ ਗਏ ਨੇ। ਕੈਨੇਡਾ ਦੇ ਵਿਚ ਰਹਿ ਰਹੇ 2 ਪੰਜਾਬੀ ਨੌਜਵਾਨਾਂ ਨੂੰ ਸਰੀ ਪੁਲਿਸ ਸਰਵਿਸ ਜਿਹੜੀ ਹੈ SPS ਦੀ ਉਸ ਜਾਂਚ ਤੋਂ ਬਾਅਦ ਗ੍ਰਿਫ਼ਤਾਰ ਕਰਕੇ ਕ੍ਰਿਮੀਨਲ ਕੋਡ ਦੇ ਅਪਰਾਧਾਂ ਦੇ ਤਹਿਤ ਦੋਸ਼ੀ ਠਹਿਰਾਇਆ ਗਿਆ। ਸਬੰਧਤ ਮਾਮਲੇ ਦੇ ਵਿਚ ਇਕ ਅਜਿਹੀ ਰਿਹਾਇਸ਼ ਦੇ ਉਤੇ ਕਥਿਤ ਤੌਰ ਦੇ ਉਤੇ ਗੋਲੀਆਂ ਚਲਾਈਆਂ ਗਈਆਂ ਸਨ ਜਿੱਥੇ ਰਹਿਣ ਵਾਲਾ ਵਿਅਕਤੀ ਜਬਰਨ ਉਗਰਾਹੀ ਦੀਆਂ ਧਮਕੀਆਂ ਦਾ ਜਿਹੜਾ ਨਿਸ਼ਾਨਾ ਸੀ। ਸਰੀ ਪੁਲਿਸ ਸਰਵਿਸ ਦੇ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਇਹ ਘਟਨਾ 22 ਅਪ੍ਰੈਲ ਨੂੰ ਰਾਤ ਕਰੀਬ 12:40 ਦੇ ਉੱਤੇ ਵਾਪਰੀ ਸੀ ਜਦੋਂ SPS ਫਰੰਟ ਲਾਈਨ ਅਧਿਕਾਰੀਆਂ ਨੇ 13,400 ਬਲਾਕ 87A ਐਵਨਿਊ ਦੇ ਵਿਚ ਇਕ ਘਰ ਦੇ ਵਿਚ ਗੋਲੀਬਾਰੀ ਦੀਆਂ ਰਿਪੋਰਟਾਂ ਦਾ ਜਵਾਬ ਦਿੱਤਾ ਹੈ। ਪੁਲਿਸ ਨੇ ਰਿਹਾਇਸ਼ ਅਤੇ ਇਕ ਵਾਹਨ ਦੇ ਨੁਕਸਾਨ ਦੀ ਪੁਸ਼ਟੀ ਕੀਤੀ ਹਾਲਾਂਕਿ ਕਿਸੇ ਦੀ ਜ਼ਖਮੀ ਹੋਣ ਦੀ ਖ਼ਬਰ ਨਹੀਂ। ਇਸ ਦੇ ਵਿਚ ਜਿਹੜਾ ਐਕਸਟ੍ਰੋਰਸ਼ਨ ਰਿਸਪਾਂਸ ਟੀਮ ਨੇ ਜਾਂਚ ਦਾ ਜਿਹੜਾ ਜ਼ਿੰਮਾ ਸੰਭਾਲਿਆ, ਇਕ ਸ਼ੱਕੀ ਵਾਹਨ ਦੀ ਪਛਾਣ ਕੀਤੀ ਤੇ ਲੋਹਰ ਮੇਨਲੈਂਡ ਡਿਸਟ੍ਰਿਕਟ ਐਮਰਜੈਂਸੀ ਰਿਸਪਾਂਸ ਟੀਮ ਕੈਨੇਡਾ ਬਾਰਡਰ ਸਰਵਿਸਿਜ ਏਜੰਸੀ CBSA ਦੇ ਵਿਚ ਜਿਹੜਾ ਹੋਰ SPS ਯੂਨਿਟਾਂ ਦੇ ਸਹਿਯੋਗ ਦੇ ਨਾਲ ਇਕ ਸਰੀ ਰਿਹਾਇਸ਼ ਦੇ ਉਤੇ ਤਲਾਸ਼ੀ ਵਾਰੰਟ ਜਿਹੜੇ ਲਾਗੂ ਕਰ ਦਿੱਤੇ। ਲੋ ਦੋਸਤੋ, ਇਹ ਸਾਂਝੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਸਮਾਂ ਵੀ ਆਪਣਾ ਸਮਾਪਤੀ ਵੱਲ ਨੂੰ ਵੱਧ ਰਿਹਾ। ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ, ਕਮੈਂਟ ਕਰ ਰਹੇ ਹੋ, ਜਾਂਦੇ ਜਾਂਦੇ ਜ਼ਰੂਰ ਲਵਾਂਗਾ। ਪਰ ਉਸ ਤੋਂ ਪਹਿਲਾਂ ਗੱਲਬਾਤ ਕਰਦੇ ਹਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ, ਤੇ ਗੱਲ ਕਰਨੀ ਆ ਤੁਹਾਡੇ ਨਾਲ ਕੱਲ ਵੀ ਰਹਿ ਗਈ ਵਿਚ, ਤੇ ਉਨ੍ਹਾਂ ਦੀ ਗੱਲਬਾਤ ਕਰਕੇ ਫਿਰ ਆਪਾਂ ਅੱਗੇ ਵਧਦੇ ਹਾਂ। ਨੰਦੇੜ ਸਾਹਿਬ ਤੋਂ ਸਰਹਿੰਦ ਤੱਕ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਇਤਿਹਾਸਕ ਫਤਿਹ, ਮਹਾਨ ਸਿੱਖ ਯੋਧੇ ਦੀ ਗੱਲ ਕਰਦੇ ਹਾਂ। ਤੇ ਗੱਲਬਾਤ ਲਿਖ ਰਹੇ ਨੇ ਗੁਰਕਿਰਪਾਲ ਸਿੰਘ ਜੀ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇੜਗਾ ਮੰਚ। ਮਹਾਨ ਸਿੱਖ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸਰਹਿੰਦ ਉਤੇ ਫਤਿਹ ਸਿਰਫ ਇਕ ਜੰਗੀ ਜਿੱਤ ਨਹੀਂ ਸੀ, ਸਗੋਂ ਇਹ ਜ਼ਾਲਮ ਮੁਗਲ ਹਕੂਮਤ ਦੇ ਅੰਤ ਦੀ ਸ਼ੁਰੂਆਤ ਤੇ ਪੰਜਾਬ ਦੇ ਵਿਚ ਆਜ਼ਾਦੀ ਦੇ ਇਕ ਨਵੇਂ ਅਧਿਆਇ ਦਾ ਆਗਾਜ਼ ਸੀ। ਇਸ ਇਤਿਹਾਸਕ ਘਟਨਾ ਨੇ ਖਾਲਸਾ ਰਾਜ ਦੀ ਨੀਂਹ ਰੱਖੀ, ਕਿਉਂਕਿ ਪੰਜਾਬ ਦੇ ਲੋਕਾਂ ਦੇ ਵਿਚ ਉਹ ਹੌਸਲਾ ਭਰਿਆ ਜਿਸ ਨੇ ਅੱਗੇ ਜਾ ਕੇ 18ਵੀਂ ਸਦੀ ਦੀਆਂ ਮਿਸਲਾਂ ਤੇ ਮਹਾਰਾਜਾ ਰਣਜੀਤ ਸਿੰਘ ਦੇ ਵਿਸ਼ਾਲ ਸਿੱਖ ਸਾਮਰਾਜ ਦਾ ਰਾਹ ਪੱਧਰਾ ਕੀਤਾ। ਇਹ ਮਹਾਨ ਸੰਘਰਸ਼ ਦੀ ਨੀਂਹ 11 ਅਗਸਤ 1708 ਦੇ ਵਿਚ ਰੱਖੀ ਗਈ ਜਦੋਂ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੰਦੇੜ ਪਹੁੰਚੇ। ਸਤੰਬਰ 1708 ਦੇ ਵਿਚ ਉਹ ਮਾਧੋ ਦਾਸ ਬੈਰਾਗੀ ਦੇ ਡੇਰੇ ਗਏ। ਮਾਧੋ ਦਾਸ ਨੇ ਗੁਰੂ ਸਾਹਿਬ ਦੀ ਸ਼ਰਨ ਦੇ ਲਈ ਤੇ ਗੁਰੂ ਜੀ ਨੇ ਮਾਧੋ ਦਾਸ ਨੂੰ ਅੰਮ੍ਰਿਤ ਛਕਾ ਕੇ ਬੰਦਾ ਸਿੰਘ, ਅੰਮ੍ਰਿਤ ਛਕਾ ਕੇ ਮਾਧੋ ਦਾਸ ਤੋਂ ਜਿਹੜਾ ਸੀ ਬੈਰਾਗੀ ਦਾ ਨਾਂ ਗੁਰਬਖਸ਼ ਸਿੰਘ ਰੱਖਿਆ ਗਿਆ ਸੀ। ਪਰ ਬਾਅਦ ਦੇ ਵਿਚ ਉਹ ਬੰਦਾ ਸਿੰਘ ਬਹਾਦਰ ਦੇ ਵਜੋਂ ਜਾਣ ਲੱਗ ਪਏ। ਇਸੇ ਦੌਰਾਨ ਬਾਬਾ ਬੰਦਾ ਸਿੰਘ ਉਨ੍ਹਾਂ ਨੂੰ ਸਰਹਿੰਦ ਵਿਖੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਉਨ੍ਹਾਂ ਨੂੰ ਨੀਹਾਂ ਦੇ ਵਿਚ ਚਿਣ ਕੇ ਸ਼ਹੀਦ ਕਰਨ ਤੇ ਮਾਤਾ ਗੁਜਰੀ ਦੀ ਸ਼ਹਾਦਤ ਦੀ ਜਿਹੜੀ ਹੈ ਦਿਲ ਕੰਬਾਊ ਘਟਨਾ ਬਾਰੇ ਪਤਾ ਲੱਗਦਾ ਹੈ। ਵਜ਼ੀਰ ਖਾਨ ਦੇ ਇਸ ਅਣ ਮਨੁੱਖੀ ਜ਼ੁਲਮ ਦੇ ਬਾਰੇ ਜਾਣ ਕੇ ਬਾਬਾ ਬੰਦਾ ਸਿੰਘ ਉਨ੍ਹਾਂ ਨੇ ਆਪਣਾ ਜੀਵਨ ਇਸ ਜ਼ਾਲਮ ਰਾਜ ਦੇ ਖਾਤਮੇ ਦੇ ਲਈ ਸਮਰਪਿਤ ਕਰ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਨੇ ਇਸ ਧਰਮ ਯੁੱਧ ਦੇ ਲਈ ਬਾਬਾ ਬੰਦਾ ਸਿੰਘ ਬਹਾਦਰ ਨੂੰ ਕੁਝ ਵਿਸ਼ੇਸ਼ ਨਿਸ਼ਾਨੀਆਂ ਅਤੇ ਸ਼ਕਤੀਆਂ ਬਖਸ਼ੀਆਂ ਸੀ। ਵੱਖ ਵੱਖ ਸਰੋਤਾਂ ਦੇ ਮੁਤਾਬਕ ਉਨ੍ਹਾਂ ਨੇ ਆਪਣੇ ਤਰਕਸ਼ ਦੇ ਵਿਚੋਂ 5 ਤੀਰ, ਜੰਗੀ ਸ਼ਕਤੀ ਤੇ ਆਤਮਿਕ ਅਡੋਲਤਾ ਦੇ ਲਈ ਸ੍ਰੀ ਸਾਹਿਬ ਜਾਣੀ ਕਿ ਤਲਵਾਰ ਅਤੇ ਪ੍ਰਭੂ ਸੱਤਾ ਦੇ ਪ੍ਰਤੀਕ ਦੇ ਵਜੋਂ ਇਕ ਨਗਾਰਾ ਤੇ ਨਿਸ਼ਾਨ ਸਾਹਿਬ ਬਖਸ਼ੇ ਸੀ। ਰਾਜਸੀ ਤੇ ਧਾਰਮਿਕ ਅਗਵਾਈ ਦੇ ਲਈ ਗੁਰੂ ਸਾਹਿਬ ਨੇ 5 ਪ੍ਰਮੁੱਖ ਸਿੱਖਾਂ, ਭਾਈ ਬਾਜ ਸਿੰਘ, ਭਾਈ ਵਿਨੋਦ ਸਿੰਘ, ਭਾਈ ਕਾਨ ਸਿੰਘ ਤੇ ਭਾਈ ਦਇਆ ਸਿੰਘ, ਭਾਈ ਰਾਮ ਸਿੰਘ ਨੂੰ ਉਨ੍ਹਾਂ ਦੇ ਨਾਲ ਭੇਜਿਆ ਤਾਂ ਜੋ ਹਰ ਫੈਸਲਾ ਗੁਰਮਤ ਮਰਿਆਦਾ ਦੇ ਅਨੁਸਾਰ ਲਿਆ ਜਾ ਸਕੇ। ਅਕਤੂਬਰ 1708 ਦੇ ਵਿਚ ਗੁਰੂ ਸਾਹਿਬ ਦੇ ਜੋਤੀ ਜੋਤ ਸਮਾਉਣ ਤੋਂ ਕੁਝ ਸਮਾਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਮੁੱਠੀ ਭਰ ਸਿੰਘਾਂ ਦੇ ਨਾਲ ਲਗਭਗ 1600 ਕਿਲੋਮੀਟਰ ਦਾ ਲੰਮਾ ਸਫ਼ਰ ਸ਼ੁਰੂ ਕੀਤਾ। ਉਨ੍ਹਾਂ ਨੇ ਰਸਤੇ ਦੇ ਵਿਚ ਪੰਜਾਬ ਦੀਆਂ ਸਿੱਖ ਸੰਗਤਾਂ ਨੂੰ ਗੁਰੂ ਸਾਹਿਬ ਦੇ ਹੁਕਮਨਾਮੇ ਭੇਜੇ ਜਿਨ੍ਹਾਂ ਦੇ ਵਿਚ ਸੰਗਤ ਨੂੰ ਬਾਬਾ ਬੰਦਾ ਸਿੰਘ ਦੀ ਅਗਵਾਈ ਹੇਠ ਇਕੱਠੇ ਹੋ ਕੇ ਮੁਗਲ ਹਕੂਮਤ ਵਿਰੁੱਧ ਲੜਨ ਦੇ ਲਈ ਕਿਹਾ ਗਿਆ ਸੀ। ਮਹਾਰਾਸ਼ਟਰ ਤੇ ਰਾਜਸਥਾਨ ਦੇ ਰਾਹੀਂ ਗੁਪਤ ਰੂਪ ਦੇ ਵਿਚ ਅੱਗੇ ਵਧਦੇ ਹੋਏ ਉਹ ਸਤੰਬਰ 1709 ਦੇ ਵਿਚ ਸੋਨੀਪਤ ਪਹੁੰਚੇ, ਜਿੱਥੇ ਪਹਿਲੀਆਂ ਮਹੱਤਵਪੂਰਨ ਫੌਜੀ ਕਾਰਵਾਈਆਂ ਦੇ ਵਿਚੋਂ ਇਕ ਅਹਿਮ ਫੌਜੀ ਕਾਰਵਾਈ ਕਰਦਿਆਂ ਉਨ੍ਹਾਂ ਨੇ ਮੁਗਲ ਖਜ਼ਾਨੇ ਦੇ ਉਤੇ ਕਬਜ਼ਾ ਕੀਤਾ। ਜਿਉਂ ਜਿਉਂ ਗੁਰੂ ਸਾਹਿਬ ਦੇ ਹੁਕਮਨਾਮੇ ਮਾਲਵੇ ਅਤੇ ਹੋਰ ਇਲਾਕਿਆਂ ਦੇ ਵਿਚ ਪਹੁੰਚੇ, ਸਿੱਖ ਸੰਗਤਾਂ ਹਜ਼ਾਰਾਂ ਦੀ ਗਿਣਤੀ ਦੇ ਵਿਚ ਉਨ੍ਹਾਂ ਦੇ ਨਾਲ ਜਿਹੜਾ ਜੁੜਦੀਆਂ ਗਈਆਂ। 26 ਨਵੰਬਰ 1709 ਨੂੰ ਉਨ੍ਹਾਂ ਨੇ ਸਮਾਣਾ ਤੇ ਕਬਜ਼ਾ ਕੀਤਾ। ਇਹ ਜਿੱਤ ਬਹੁਤ ਅਹਿਮ ਸੀ ਕਿਉਂਕਿ ਇੱਥੇ ਹੀ ਸਾਹਿਬਜ਼ਾਦਿਆਂ ਅਤੇ ਗੁਰੂ ਤੇਗ ਬਹਾਦਰ ਜੀ ਦੀਆਂ ਸ਼ਹਾਦਤਾਂ ਦੇ ਨਾਲ ਜੁੜੇ ਜਲਾਦ ਰਹਿੰਦੇ ਸਨ। ਉਨ੍ਹਾਂ ਨੂੰ ਸਜ਼ਾ ਦੇ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਸੰਦੇਸ਼ ਦਿੱਤਾ ਕਿ ਜ਼ੁਲਮ ਦਾ ਅੰਤ ਨਿਸ਼ਚਿਤ ਹੈ। ਸਮਾਣਾ ਦੀ ਜਿੱਤ ਨੇ ਸਿੱਖਾਂ ਨੂੰ ਆਰਥਿਕ ਮਜ਼ਬੂਤੀ ਤੇ ਵੱਡੇ ਕਿਲੇ ਜਿੱਤਣ ਦਾ ਜਿਹੜਾ ਵਿਸ਼ਵਾਸ ਪ੍ਰਦਾਨ ਕੀਤਾ। ਇੱਥੋਂ ਦੇ ਪ੍ਰਬੰਧ ਦੇ ਲਈ ਭਾਈ ਫਤਿਹ ਸਿੰਘ ਨੂੰ ਸੂਬੇਦਾਰ ਨਿਯੁਕਤ ਕੀਤਾ ਗਿਆ। ਜੋ ਖਾਲਸਾ ਪ੍ਰਸ਼ਾਸਨ ਦੀ ਪਹਿਲੀ ਕੜੀ ਸੀ। ਬਾਬਾ ਬੰਦਾ ਸਿੰਘ ਬਹਾਦਰ ਦੀਆਂ ਫੌਜਾਂ ਕੁੜਾਮ, ਠਸਕਾ ਨੇੜੇ ਥਾਨੇਸਰ, ਸ਼ਾਹਬਾਦ ਅਤੇ ਮੁਸਤਬਾਬਾਦ ਨੂੰ ਜਿਹੜਾ ਜਿੱਤਦੀਆਂ ਹੋਈਆਂ ਸੰਢੋਰਾ ਪਹੁੰਚ ਗਈਆਂ, ਜਿੱਥੇ ਪੀਰ ਬੁੱਧੂ ਸ਼ਾਹ ਉਹਨਾਂ ਨੂੰ ਸ਼ਹੀਦ ਕਰਨ ਵਾਲੇ ਉਸਮਾਨ ਖਾਨ ਨੂੰ ਸਜ਼ਾ ਦਿੱਤੀ ਗਈ। ਕੁਝ ਇਤਿਹਾਸਕ ਹਵਾਲਿਆਂ ਦੇ ਅਨੁਸਾਰ ਥਾਨੇਸਰ ਦਾ ਜਿਹੜਾ ਪ੍ਰਬੰਧ ਭਾਈ ਰਾਮ ਸਿੰਘ ਉਹਨਾਂ ਨੂੰ ਸੌਂਪਿਆ ਗਿਆ। ਭਾਈ ਮਈ 1710 ਤੱਕ ਪਟਿਆਲਾ, ਸੰਗਰੂਰ, ਬਠਿੰਡਾ ਦੇ ਇਲਾਕਿਆਂ ਤੋਂ ਸਿੱਖ ਜਥੇ ਜਿਹੜੇ ਸਨ ਬਾਗਰ ਖਾਦਰ ਦੇ ਇਲਾਕਿਆਂ ਤੋਂ ਸਿੱਖਾਂ ਦੇ ਸਮੇਤ ਲਗਾਨ ਤੋਂ ਦੁਖੀ ਕਿਸਾਨ ਤੇ ਆਮ ਲੋਕ ਵੱਡੀ ਗਿਣਤੀ ਦੇ ਵਿਚ ਬਾਬਾ ਬੰਦਾ ਸਿੰਘ ਦੀ ਅਗਵਾਈ ਦੇ ਵਿਚ ਬਨੂੜ ਲਾਗੇ ਜਿਹੜਾ ਇਕੱਠੇ ਹੋਣੇ ਸ਼ੁਰੂ ਹੋ ਗਏ। 12 ਮਈ 1710 ਨੂੰ ਸਰਹਿੰਦ ਨੇੜੇ ਚੱਪੜ ਚਿੜੀ ਦੇ ਮੈਦਾਨ ਦੇ ਵਿਚ ਇਤਿਹਾਸਕ ਜੰਗ ਹੁੰਦੀ ਹੈ। ਰਵਾਇਤੀ ਵਰਣਨਾ ਦੇ ਅਨੁਸਾਰ ਮਾਝੇ ਦੇ ਕੁਝ ਸਿੱਖ ਰੋਪੜ ਵਾਲੇ ਪਾਸਿਓ ਅੱਗੇ ਵਧੇ, ਜਦੋਂ ਕਿ ਬਾਬਾ ਬੰਦਾ ਸਿੰਘ ਦੀ ਬਹਾਦਰੀ ਅਗਵਾਈ ਹੇਠ ਮੁੱਖ ਸਿੱਖ ਤਾਕਤ ਬਨੂੜ ਵਾਲੇ ਪਾਸੇ ਤੋਂ ਚੱਪੜ ਚਿੜੀ ਪਹੁੰਚੀ। ਵਜ਼ੀਰ ਖਾਨ ਦੇ ਕੋਲ ਵਿਸ਼ਾਲ ਫੌਜ, ਹਾਥੀ ਤੇ ਭਾਰੀ ਤੋਪਖਾਨਾ ਸੀ, ਜਦੋਂ ਕਿ ਸਿੱਖਾਂ ਦੇ ਕੋਲ ਸਿਰਫ ਹੌਸਲਾ ਤੇ ਸ਼ਸਤਰ ਸਨ। ਸ਼ੁਰੂਆਤ ਦੇ ਵਿਚ ਸਿੱਖਾਂ ਦੇ ਕੋਲ ਤੋਪਾਂ ਨਾ ਹੋਣ ਦੇ ਕਾਰਨ ਨੁਕਸਾਨ ਹੋਇਆ, ਪਰ ਕੁਝ ਮੌਕਾ ਪ੍ਰਸਤ ਲੋਕ ਮੈਦਾਨ ਛੱਡ ਗਏ। ਅਜਿਹੇ ਨਾਜ਼ੁਕ ਮੋੜ ਦੇ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਖੁਦ ਇਕ ਉੱਚੇ ਟਿੱਬੇ ਦੇ ਉੱਤੇ ਹੇਠਾਂ ਉਤਰੇ ਤੇ ਮੋਰਚੇ ਦੀ ਅਗਵਾਈ ਕੀਤੀ। ਸਿੱਖਾਂ ਨੇ ਅਜਿਹਾ ਜ਼ਬਰਦਸਤ ਹੱਲਾ ਕੀਤਾ ਸੀ ਕਿ ਮੁਗਲ ਤੋਪਖਾਨਾ ਜਿਹੜਾ ਨਕਾਰਾ ਹੋ ਗਿਆ ਸੀ। ਜੰਗ ਦੇ ਦੌਰਾਨ ਜਦ ਵਜ਼ੀਰ ਖਾਨ ਹਾਥੀ ਦੇ ਉੱਤੇ ਸਵਾਰ ਹੋ ਕੇ ਹਮਲਾਵਰ ਹੋਇਆ ਤਾਂ ਭਾਈ ਬਾਜ ਸਿੰਘ ਉਹਨਾਂ ਨੇ ਤੇ ਭਾਈ ਫਤਿਹ ਸਿੰਘ ਉਹਨਾਂ ਨੇ ਬੇਮਿਸਾਲ ਬਹਾਦਰੀ ਦਿਖਾਈ। ਭਾਈ ਫਤਿਹ ਸਿੰਘ ਦੇ ਤੇਗ ਦੇ ਵਾਰ ਨੇ ਵਜ਼ੀਰ ਖਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਵਜ਼ੀਰ ਖਾਨ ਦੀ ਮੌਤ ਦੇ ਨਾਲ ਮੁਗਲ ਫੌਜ ਦੇ ਵਿਚ ਭਗਦੜ ਮੱਚ ਜਾਂਦੀ ਹੈ। ਮੁਗਲ ਫੌਜ ਜਾਨਾਂ ਬਚਾ ਕੇ ਸਰਹਿੰਦ ਦੇ ਕਿਲੇ ਦੇ ਵਿਚ ਲੁਕ ਗਈ ਤੇ ਸਿੱਖਾਂ ਨੇ ਕਿਲੇ ਦੀਆਂ ਕੰਧਾਂ ਦੇ ਉੱਤੇ ਪੌੜੀਆਂ ਲਾਈਆਂ ਤੇ ਦਰਵਾਜ਼ੇ ਤੋੜ ਕੇ ਅੰਦਰ ਦਾਖਲ ਹੋ ਗਏ। ਅੰਤ 14 ਮਈ ਅੱਜ ਦੇ ਦਿਹਾੜੇ ਦੇ ਉੱਤੇ 1710 ਨੂੰ ਸਰਹਿੰਦ ਤੇ ਖਾਲਸਾ ਰਾਜ ਦਾ ਨਿਸ਼ਾਨ ਸਾਹਿਬ ਜਿਹੜਾ ਝੁਲਾ ਦਿੱਤਾ ਗਿਆ। ਵਜ਼ੀਰ ਖਾਨ ਦਾ ਪਰਿਵਾਰ ਤੇ ਕਈ ਅਮੀਰ ਅਹੁਦੇਦਾਰ ਖਜ਼ਾਨਾ ਲੈ ਕੇ ਪਹਿਲਾਂ ਹੀ ਜਿਹੜਾ ਦਿੱਲੀ ਵੱਲ ਫਰਾਰ ਹੋ ਚੁੱਕੇ ਸਨ। ਸਾਹਿਬਜ਼ਾਦਿਆਂ ਦੇ ਵਿਰੁੱਧ ਜ਼ਹਿਰ ਉਗਲਣ ਵਾਲੇ ਦੀਵਾਨ ਸੁੱਚਾ ਨੰਦ ਨੂੰ ਫੜ ਕੇ ਸਖ਼ਤ ਸਜ਼ਾ ਦਿੱਤੀ ਗਈ। ਬੇਮਿਸਾਲ ਜਿੱਤਾਂ ਤੇ ਅਥਾਹ ਬਹਾਦਰੀ ਕਾਰਨ ਬਾਬਾ ਬੰਦਾ ਸਿੰਘ ਬਹਾਦਰ ਜਿਹੜਾ ਬਾਅਦ ਦੇ ਇਤਿਹਾਸ ਦੇ ਵਿਚ ਬੰਦਾ ਸਿੰਘ ਬਹਾਦਰ ਦੇ ਨਾਂ ਦੇ ਨਾਲ ਪ੍ਰਸਿੱਧ ਹੋਇਆ। ਉਨ੍ਹਾਂ ਨੇ ਭਾਈ ਬਾਜ ਸਿੰਘ ਨੂੰ ਸਰਹਿੰਦ ਦਾ ਸੂਬੇਦਾਰ ਬਣਾਇਆ ਤੇ ਲੋਹਗੜ੍ਹ ਨੂੰ ਜਿਹੜਾ ਆਪਣੀ ਰਾਜਧਾਨੀ ਐਲਾਨਿਆ। ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਦੇ ਉੱਤੇ ਸਿੱਕੇ ਜਾਰੀ ਕੀਤੇ। ਉਨ੍ਹਾਂ ਸਭ ਤੋਂ ਅਹਿਮ ਕਾਰਜ ਕਰਦਿਆਂ ਜ਼ਿਮੀਦਾਰੀ ਪ੍ਰਥਾ ਜਿਹੜੀ ਸੀ ਖਤਮ ਕਰਕੇ ਹਲ ਵਾਹੁਣ ਵਾਲੇ ਕਿਸਾਨਾਂ ਨੂੰ ਜ਼ਮੀਨਾਂ ਦੇ ਅਸਲ ਮਾਲਕ ਬਣਾਇਆ ਸੀ। ਬਾਬਾ ਬੰਦਾ ਸਿੰਘ ਬਹਾਦਰ ਦਾ ਇਹ ਰਾਜ ਬਰਾਬਰੀ, ਇਨਸਾਫ ਤੇ ਜ਼ੁਲਮ ਦੇ ਖਾਤਮੇ ਦਾ ਪ੍ਰਤੀਕ ਸੀ, ਜਿਸ ਨੇ ਸਿੱਖ ਇਤਿਹਾਸ ਨੂੰ ਇਕ ਨਵਾਂ ਹੀ ਮੋੜ ਜਿਹੜਾ ਦੇ ਦਿੱਤਾ ਸੀ ਜੀ। ਦੋਸਤੋ, ਇਹ ਸੀ ਜੀ ਗੱਲਬਾਤ ਬਾਬਾ ਬੰਦਾ ਸਿੰਘ ਹੁਣਾਂ ਨੂੰ ਸਮਰਪਿਤ ਅੱਜ ਦੇ ਦਿਹਾੜੇ ਦੇ ਉੱਤੇ ਨੰਦੇੜ ਤੋਂ ਸਰਹਿੰਦ ਤੱਕ ਬਾਬਾ ਬੰਦਾ ਸਿੰਘ ਬਹਾਦਰ ਦੀ ਇਤਿਹਾਸਕ ਫਤਿਹ ਗੁਰ ਕਿਰਪਾਲ ਸਿੰਘ ਹੁਣਾਂ ਦੀ ਕਲਮ ਦੇ ਵਿਚੋਂ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇੜਤਾ ਮੰਚ ਤੇ ਲੋ ਏਦਾਂ ਹੀ ਗੱਲਾਂ ਬਾਤਾਂ ਸਮਾਪਤੀ ਵੱਲ ਨੂੰ ਚੱਲਦੇ ਆ ਤੇ ਇੱਕ ਗੱਲਬਾਤ ਤੁਹਾਨੂੰ ਸੁਣਾਉਂਦੇ ਆ। ਲੋਕਾਂ ਨੂੰ ਲੁੱਟਿਆ ਕਿੱਦਾਂ ਜਾਂਦਾ ਹੈ ਇਹ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ। ਕੈਂਸਰ ਦੇ ਸੰਬੰਧ ਦੇ ਵਿਚ ਗੱਲਬਾਤ ਹੈ। ਕੈਂਸਰ ਪੀੜਤ ਬੱਚਿਆਂ ਦੇ ਇਲਾਜ ਦੇ ਲਈ ਇਕੱਠੇ ਕੀਤੇ ਕਰੋੜਾਂ ਰੁਪਏ ਕਿਵੇਂ ਹੜੱਪ ਲਏ ਗਏ, ਕਿੱਦਾਂ ਕਿਵੇਂ ਹੁੰਦਾ ਹੈ ਸਕੈਮ, ਬੀਬੀਸੀ ਦੀ ਜਾਂਚ ਦੇ ਵਿਚ ਹੋਰ ਖੁਲਾਸੇ ਹੋਏ ਹੈ, ਉਹਦੇ ਬਾਰੇ ਰਿਪੋਰਟ ਹੈ। ਸਿਮੀ ਜੋਲਾਓਸੋ, ਜੈਕ ਗੁਡਮੈਨ, ਸਰਾਹ ਬਕਲੇ ਹੁਣਾਂ ਦੀ ਕਲਮ ਬੀਬੀਸੀ ਤੋਂ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇਡੀਓ ਦਾ ਮੰਚ। ਇੱਕ ਛੋਟਾ ਜਿਹਾ ਬੱਚਾ ਕੈਮਰੇ ਵੱਲ ਦੇਖ ਰਿਹਾ, ਉਹਦਾ ਰੰਗ ਫਿੱਕਾ ਤੇ ਉਸਦੇ ਸਿਰ ਦੇ ਉੱਤੇ ਵਾਲ ਨਹੀਂ। ਉਹ ਕਹਿ ਰਿਹਾ ਕਿ ਮੈਂ 7 ਸਾਲਾਂ ਦਾ ਹਾਂ ਤੇ ਮੈਨੂੰ ਕੈਂਸਰ ਹੈ, ਕਿਰਪਾ ਕਰਕੇ ਮੇਰੀ ਜਾਨ ਬਚਾਓ ਤੇ ਮੇਰੀ ਮਦਦ ਕਰ ਦਿਓ। ਖਲੀਲ, ਜਿਸਦੀ ਤਸਵੀਰ ਫਿਲਮ ਦੇ ਇੱਕ ਸੀਨ ਦੇ ਵਿਚ ਦਿਖਾਈ ਗਈ ਹੈ, ਉਸਦੀ ਮਾਂ ਦੱਸਦੀ ਹੈ ਕੋਈ ਰਿਕਾਰਡ ਨਹੀਂ ਕਰਨਾ ਚਾਹੁੰਦੇ ਸਨ। ਬੱਚੇ ਦਾ ਸਿਰ ਮੁੰਨਣ ਦੇ ਲਈ ਕਿਹਾ ਗਿਆ ਸੀ ਤੇ ਫਿਰ ਇੱਕ ਫਿਲਮ ਕਰੂ ਨੇ ਉਸਨੂੰ ਇੱਕ ਨਕਲੀ ਡ੍ਰਿਪ ਲਗਾ ਦਿੱਤੀ ਤੇ ਉਸਦੇ ਪਰਿਵਾਰ ਨੂੰ ਅਜਿਹਾ ਦਿਖਾਵਾ ਕਰਨ ਦੇ ਲਈ ਕਿਹਾ ਗਿਆ ਜਿਵੇਂ ਕਿ ਉਸਦਾ ਜਨਮ ਦਿਨ ਹੋਵੇ। ਉਹਨਾਂ ਨੇ ਉਸ ਨੂੰ ਅੰਗਰੇਜ਼ੀ ਦੇ ਵਿੱਚ ਯਾਦ ਕਰਨ ਤੇ ਬੋਲਣ ਦੇ ਲਈ ਇੱਕ ਸਕ੍ਰਿਪਟ ਜਿਹੜੀ ਦਿੱਤੀ ਸੀ ਤੇ ਅਲਜ਼ੀਨ ਕਹਿੰਦੀ ਹੈ ਖਲੀਲ ਨੂੰ ਕਿ ਬਿਲਕੁਲ ਪਸੰਦ ਨਹੀਂ ਸੀ। ਜਦੋਂ ਉਸ ਨੂੰ ਰਵਾਉਣ ਦੇ ਲਈ ਉਸਦੇ ਕੋਲ ਕੱਟੇ ਹੋਏ ਪਿਆਜ਼ ਰੱਖੇ ਗਏ ਤੇ ਉਸ ਦੀਆਂ ਅੱਖਾਂ ਦੇ ਹੇਠਾਂ ਮੈਥੋਲ ਲਗਾਇਆ ਗਿਆ ਤਾਂ ਅਲਜ਼ੀਨ ਇਸ ਦੇ ਲਈ ਸਹਿਮਤ ਹੋ ਗਈ ਸੀ ਕਿਉਂਕਿ ਭਾਵੇਂ ਇਹ ਸਭ ਇੱਕ ਨਾਟਕ ਸੀ ਪਰ ਖਲੀਲ ਨੂੰ ਜਿਹੜਾ ਸੀ ਸੱਚਮੁੱਚ ਕੈਂਸਰ ਸੀ। ਉਸ ਨੂੰ ਦੱਸਿਆ ਗਿਆ ਸੀ ਕਿ ਇਹ ਵੀਡੀਓ ਬਿਹਤਰ ਇਲਾਜ ਦੇ ਲਈ ਪੈਸੇ ਇਕੱਠੇ ਕਰਨ ਦੇ ਵਿੱਚ ਮਦਦ ਕਰੇਗੀ ਤੇ ਪੈਸੇ ਇਕੱਠੇ ਵੀ ਹੋਏ ਖਲੀਲ ਦੇ

ਇੱਕ ਸਾਲ ਦੇ ਬਾਅਦ ਖਲੀਲ ਦੀ ਮੌਤ ਹੋ ਜਾਂਦੀ ਹੈ। ਫਿਰ ਉਸ ਤੋਂ ਬਾਅਦ ਦੁਨੀਆ ਭਰ ਦੇ ਵਿੱਚ ਬਿਮਾਰ ਜਾਂ ਮਰਨ ਕੰਢੇ ਪਹੁੰਚੇ ਬੱਚਿਆਂ ਦੇ ਲਾਚਾਰ ਮਾਤਾ ਪਿਤਾ ਨੂੰ ਆਨਲਾਈਨ ਧੋਖਾਧੜੀ ਮੁਹਿੰਮਾਂ ਦੇ ਦੁਆਰਾ ਲੁੱਟਿਆ ਜਾ ਰਿਹਾ, ਜਿਵੇਂ ਕਿ ਬੀਬੀਸੀ ਵਰਲਡ ਸਰਵਿਸ ਨੇ ਖੁਲਾਸਾ ਕੀਤਾ। ਲੋਕਾਂ ਨੇ ਉਨ੍ਹਾਂ ਮੁਹਿੰਮਾਂ ਦੇ ਲਈ ਪੈਸੇ ਦਿੱਤੇ ਨੇ ਜੋ ਜਾਨ ਬਚਾਉਣ ਵਾਸਤੇ ਇਲਾਜ ਦੇ ਲਈ ਫੰਡ ਇਕੱਠਾ ਕਰਨ ਦਾ ਦਾਅਵਾ ਕਰਦੀਆਂ ਨੇ। ਅਜਿਹੇ 15 ਪਰਿਵਾਰਾਂ ਦੀ ਪਛਾਣ ਕੀਤੀ ਗਈ ਜੋ ਕਹਿੰਦੇ ਨੇ ਕਿ ਉਨ੍ਹਾਂ ਨੂੰ ਇਕੱਠੇ ਕੀਤੇ ਫੰਡਾਂ ਦੇ ਵਿੱਚੋਂ ਬਹੁਤ ਘੱਟ ਜਾਂ ਕੁਝ ਵੀ ਨਹੀਂ ਮਿਲਿਆ ਤੇ ਅਕਸਰ ਉਨ੍ਹਾਂ ਨੂੰ ਇਹ ਵੀ ਪਤਾ ਨਹੀਂ ਹੁੰਦਾ ਸੀ ਕਿ ਇਹ ਵੀਡੀਓ ਜਨਤਕ ਹੋ ਗਈ ਹੈ। ਮੈਂ ਮਰਨਾ ਨਹੀਂ ਚਾਹੁੰਦੀ, ਮੇਰੇ ਇਲਾਜ ਦੇ ਉੱਤੇ ਬਹੁਤ ਖਰਚਾ ਆਉਂਦਾ ਹੈ, ਗੱਲਬਾਤ ਕਹਿੰਦੇ ਨੇ 9 ਪਰਿਵਾਰ ਜਿਨ੍ਹਾਂ ਦੇ ਨਾਲ ਅਸੀਂ ਗੱਲ ਕੀਤੀ, ਜਿਨ੍ਹਾਂ ਦੀਆਂ ਵੀਡੀਓਜ਼ ਉਸੇ ਧੋਖਾਧੜੀ ਵਾਲੇ ਨੈਟਵਰਕ ਦਾ ਹਿੱਸਾ ਜਾਪਦੀਆਂ ਨੇ, ਕਹਿੰਦੇ ਨੇ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਨਾਮ ਦੇ ਉੱਤੇ ਇਕੱਠੇ ਕੀਤੇ ਗਏ $4 million ਦੇ ਵਿੱਚੋਂ ਕਦੇ ਵੀ ਕੁਝ ਨਹੀਂ ਮਿਲਿਆ। ਇਸ ਨੈਟਵਰਕ ਦੇ ਇੱਕ ਭੇਤੀ ਨੇ ਸਾਨੂੰ ਦੱਸਿਆ ਕਿ ਉਹ ਅਜਿਹੇ ਸੁੰਦਰ ਬੱਚਿਆਂ ਦੀ ਭਾਲ ਕਰਦੇ ਸਨ ਜਿਨ੍ਹਾਂ ਦੀ ਉਮਰ 3 ਤੋਂ 9 ਸਾਲ ਹੋਵੇ ਤੇ ਸਿਰ ਦੇ ਉੱਤੇ ਵਾਲ ਨਾ ਹੋਣ। ਅਸੀਂ ਇਸ ਧੋਖਾਧੜੀ ਦੇ ਵਿੱਚ ਇੱਕ ਮੁੱਖ ਖਿਡਾਰੀ ਦੀ ਪਛਾਣ ਕੈਨੇਡਾ ਦੇ ਵਿੱਚ ਰਹਿਣ ਵਾਲੇ ਇਜ਼ਰਾਈਲੀ ਵਿਅਕਤੀ ਏਰੀਜ਼ ਹਦਾਰੀ ਵਜੋਂ ਕੀਤੀ ਹੈ। ਸਾਡੀ ਜਾਂਚ ਜਿਹੜੀ ਅਕਤੂਬਰ 2023 ਦੇ ਵਿੱਚ ਸ਼ੁਰੂ ਹੋਈ ਜਦੋਂ ਇੱਕ ਆਪਰੇਸ਼ਨ ਕਰਨ ਵਾਲੇ ਯੂਟਿਊਬ ਇਸ਼ਤਿਹਾਰ ਨੇ ਸਾਡਾ ਧਿਆਨ ਖਿੱਚਿਆ ਸੀ। ਮੈਂ ਮਰਨਾ ਨਹੀਂ ਚਾਹੁੰਦੀ, ਘਾਨਾ ਦੀ ਅਲੈਗਜ਼ੈਂਡਰਾ ਨਾਮ ਦੀ ਇੱਕ ਕੁੜੀ ਰੋਂਦੇ ਹੋਏ ਅਜਿਹਾ ਕਹਿ ਰਹੀ ਸੀ, ਮੇਰੇ ਇਲਾਜ ਦੇ ਉੱਤੇ ਬਹੁਤ ਖਰਚਾ ਆਉਂਦਾ ਹੈ। ਉਸਦੇ ਲਈ ਚਲਾਈ ਗਈ ਇੱਕ ਮੁਹਿੰਮ ਦੇ ਰਾਹੀਂ ਲਗਭਗ $7 ਲੱਖ ਇਕੱਠੇ ਕੀਤੇ ਗਏ ਸਨ। ਅਸੀਂ ਯੂਟਿਊਬ ਤੇ ਦੁਨੀਆ ਭਰ ਦੇ ਬਿਮਾਰ ਬੱਚਿਆਂ ਦੀਆਂ ਹੋਰ ਵੀਡੀਓਜ਼ ਦੇਖੀਆਂ ਜੋ ਸਾਰੀਆਂ ਇੱਕੋ ਜਿਹੀਆਂ ਸਨ, ਬਹੁਤ ਵਧੀਆ ਤਰੀਕੇ ਦੇ ਨਾਲ ਬਣਾਈਆਂ ਗਈਆਂ, ਜਿਨ੍ਹਾਂ ਦੇ ਰਾਹੀਂ ਭਾਰੀ ਮਾਤਰਾ ਦੇ ਵਿੱਚ ਫੰਡ ਇਕੱਠਾ ਕੀਤਾ ਗਿਆ। ਇਹ ਸਾਰੀਆਂ ਵੀਡੀਓਜ਼ ਭਾਵਨਾਤਮਕ ਭਾਸ਼ਾ ਵਰਤਦੇ ਹੋਏ ਮਾਮਲੇ ਨੂੰ ਬਹੁਤ ਗੰਭੀਰ ਦਿਖਾਉਂਦੀਆਂ ਸਨ। ਅਸੀਂ ਇਸ ਦੀ ਹੋਰ ਜਾਂਚ ਕਰਨ ਦਾ ਫੈਸਲਾ ਕਰ ਲਿਆ। ਜਿਨ੍ਹਾਂ ਮੁਹਿੰਮਾਂ ਦੀ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਸਭ ਤੋਂ ਵੱਧ ਪਹੁੰਚ ਸੀ ਉਹ ਸੀ ਚਾਂਸ ਲੈਟਕੀਵਾ, ਚਾਂਸ ਫਾਰ ਹੋਪ ਨਾਮਕ ਜਿਹੜੀ ਸੰਸਥਾ ਹੈ ਉਹਦੇ ਅਧੀਨ ਸਨ, ਜੋ ਇਜ਼ਰਾਈਲ ਅਤੇ ਅਮਰੀਕਾ ਦੇ ਵਿੱਚ ਰਜਿਸਟਰਡ ਹੈ। ਵੀਡੀਓਜ਼ ਦੇ ਵਿੱਚ ਲਗਾਏ ਗਏ ਬੱਚਿਆਂ ਦੀ ਪਛਾਣ ਕਰਨਾ ਮੁਸ਼ਕਲ ਸੀ। ਅਸੀਂ ਕੋਲੰਬੀਆ ਅਤੇ ਫਿਲੀਪੀਨਜ਼ ਵਰਗੇ ਦੂਰ ਦੁਰਾਡੇ ਦੇਸ਼ਾਂ ਦੇ ਵਿੱਚ ਰਹਿਣ ਵਾਲੇ ਉਨ੍ਹਾਂ ਦੇ ਪਰਿਵਾਰਾਂ ਨੂੰ ਲੱਭਣ ਦੇ ਲਈ ਜੀਓਲੋਕੇਸ਼ਨ, ਸੋਸ਼ਲ ਮੀਡੀਆ ਅਤੇ ਚਿਹਰੇ ਦੀ ਪਛਾਣ ਕਰਨ ਵਾਲੇ ਸੌਫਟਵੇਅਰ ਦੀ ਜਿਹੜੀ ਵਰਤੋਂ ਕੀਤੀ। ਹਾਲਾਂਕਿ ਇਹ ਪੱਕੇ ਤੌਰ ਦੇ ਉੱਤੇ ਪਤਾ ਲਗਾਉਣਾ ਮੁਸ਼ਕਲ ਸੀ ਕਿ ਮੁਹਿੰਮ ਦੀਆਂ ਵੈਬਸਾਈਟਾਂ ਦੇ ਦਿਖਾਈ ਦੇ ਰਹੀ ਕੁੱਲ ਰਕਮ ਅਸਲੀ ਸੀ ਜਾਂ ਨਹੀਂ, ਪਰ ਅਸੀਂ ਉਨ੍ਹਾਂ ਦੇ ਵਿੱਚੋਂ 2 ਨੂੰ ਥੋੜੇ ਜਿਹੇ ਪੈਸੇ ਦਾਨ ਕੀਤੇ ਤੇ ਦੇਖਿਆ ਕਿ ਕੁੱਲ ਰਕਮ ਦੇ ਵਿੱਚ ਉਨ੍ਹਾਂ ਓਨੀ ਹੀ ਰਾਸ਼ੀ ਦਾ ਜਿਹੜਾ ਵਾਧਾ ਹੋ ਗਿਆ। ਗੰਭੀਰ ਬੱਚਿਆਂ ਦੇ ਨਾਮ ਦੇ ਉੱਤੇ ਗਲਤ ਢੰਗ ਦੇ ਨਾਲ ਇਕੱਠਾ ਕੀਤਾ ਜਾਂਦਾ ਹੈ ਪੈਸਾ। ਅਸੀਂ ਇੱਕ ਅਜਿਹੀ ਮਹਿਲਾ ਦੇ ਨਾਲ ਵੀ ਗੱਲ ਕੀਤੀ ਜੋ ਕਹਿੰਦੀ ਹੈ ਕਿ ਉਸਨੇ ਅਲੈਗਜ਼ੈਂਡਰਾ ਦੀ ਮੁਹਿੰਮ ਦੇ ਲਈ $180 ਦਿੱਤੇ ਸਨ ਤੇ ਉਸ ਤੋਂ ਬਾਅਦ ਉਸਨੂੰ ਹੋਰ ਪੈਸਿਆਂ ਦੇ ਲਈ ਬੇਨਤੀ ਦੀ ਝੜੀ ਲੱਗ ਗਈ ਸੀ, ਜੋ ਸਾਰੀਆਂ ਇਸ ਤਰ੍ਹਾਂ ਲਿਖੀਆਂ ਗਈਆਂ ਸਨ ਜਿਵੇਂ ਕਿ ਅਲੈਗਜ਼ੈਂਡਰਾ ਤੇ ਉਸਦੇ ਪਿਤਾ ਨੇ ਭੇਜੀਆਂ ਹੋਣ। ਫਿਲੀਪੀਨਜ਼ ਦੇ ਵਿੱਚ ਅਲਜ਼ਿਨ ਤਬਾਸਾ ਨੇ ਸਾਨੂੰ ਦੱਸਿਆ ਕਿ ਉਸਦਾ ਪੁੱਤਰ ਖਲੀਲ ਆਪਣੇ 7ਵੇਂ ਜਨਮ ਦਿਨ ਤੋਂ ਤੁਰੰਤ ਬਾਅਦ ਬਿਮਾਰ ਹੋ ਗਿਆ ਸੀ। ਉਹ ਕਹਿੰਦੇ ਨੇ ਕਿ ਜਦੋਂ ਸਾਨੂੰ ਪਤਾ ਲੱਗਿਆ ਕਿ ਇਹ ਕੈਂਸਰ ਹੈ ਤਾਂ ਅਜਿਹਾ ਮਹਿਸੂਸ ਹੋਇਆ ਜਿਵੇਂ ਮੇਰੀ ਪੂਰੀ ਦੁਨੀਆ ਹੀ ਉਜੜ ਗਈ ਹੋਵੇ। ਅਲਜ਼ਿਨ ਕਹਿੰਦੀ ਹੈ ਕਿ ਸੇਬੂ ਸ਼ਹਿਰ ਦੇ ਉਨ੍ਹਾਂ ਦੇ ਸਥਾਨਕ ਹਸਪਤਾਲ ਦੇ ਵਿੱਚ ਜਿਹੜਾ ਇਲਾਜ ਬਹੁਤ ਸੁਸਤ ਸੀਗਾ ਤੇ ਉਸਨੇ ਮਦਦ ਲਈ ਹਰ ਉਸ ਵਿਅਕਤੀ ਨੂੰ ਮੈਸੇਜ ਕੀਤਾ ਜਿਸ ਬਾਰੇ ਉਹ ਸੋਚ ਸਕਦੀ ਸੀ। ਇੱਕ ਵਿਅਕਤੀ ਨੇ ਉਸਦਾ ਸੰਪਰਕ ਰੋਈ ਯਨਸੀ ਏਰਟੋ ਨਾਂ ਦੇ ਜਿਹੜਾ ਇੱਕ ਸਥਾਨਕ ਕਾਰੋਬਾਰੀ ਦੇ ਨਾਲ ਕਰਵਾਇਆ, ਜਿਸਨੇ ਖਲੀਲ ਦੀ ਇੱਕ ਵੀਡੀਓ ਮੰਗੀ ਸੀ ਜਿਸਦੇ ਬਾਰੇ ਹੁਣ ਪਿੱਛੇ ਮੁੜ ਕੇ ਦੇਖਦਿਆਂ ਹੋਇਆਂ ਅਲਜ਼ਿਨ ਨੂੰ ਅਹਿਸਾਸ ਹੁੰਦਾ ਹੈ ਕਿ ਉਹ ਅਸਲ ਦੇ ਵਿੱਚ ਇੱਕ ਐਡੀਸ਼ਨ ਸੀਗਾ। ਫਿਰ ਦਸੰਬਰ 2022 ਦੇ ਵਿੱਚ ਕੈਨੇਡਾ ਤੋਂ ਇੱਕ ਹੋਰ ਵਿਅਕਤੀ ਆਉਂਦਾ ਹੈ ਜਿਸਨੇ ਆਪਣੀ ਜਾਣ ਪਛਾਣ ਏਰੀਜ਼ ਦੇ ਵਜੋਂ ਕਰਾਈ। ਉਸਨੇ ਫਿਲਮਾਉਣ ਦੀ ਫੀਸ ਪਹਿਲਾਂ ਹੀ ਦੇ ਦਿੱਤੀ ਸੀ ਸਾਨੂੰ ਤੇ ਵਾਅਦਾ ਕੀਤਾ ਸੀ ਕਿ ਜੇਕਰ ਫਿਲਮ ਰਾਹੀਂ ਬਹੁਤ ਜ਼ਿਆਦਾ ਦਾਨ ਇਕੱਠਾ ਹੋਇਆ ਤਾਂ ਉਹ ਹਰ ਮਹੀਨੇ $1500 ਹੋਰ ਦੇਣਗੇ। ਇਰੇਜ਼ ਨੇ ਇੱਕ ਸਥਾਨਕ ਹਸਪਤਾਲ ਦੇ ਵਿੱਚ ਖਲੀਲ ਦੀ ਫਿਲਮ ਦਾ ਨਿਰਦੇਸ਼ਨ ਕੀਤਾ ਤੇ ਵਾਰ ਵਾਰ ਰੀਟੇਕ ਲਏ। ਅਲਜ਼ਿਨ ਦੱਸਦੇ ਨੇ ਕਿ ਇਹ ਸ਼ੂਟਿੰਗ ਲਗਾਤਾਰ 12 ਘੰਟੇ ਚੱਲੀ। ਮਹੀਨਿਆਂ ਦੇ ਬਾਅਦ ਪਰਿਵਾਰ ਕਹਿੰਦਾ ਹੈ ਕਿ ਉਨ੍ਹਾਂ ਨੂੰ ਅਜੇ ਤੱਕ ਇਹ ਪਤਾ ਨਹੀਂ ਲੱਗਾ ਸੀ ਕਿ ਵੀਡੀਓ ਨੇ ਕਿਵੇਂ ਪ੍ਰਦਰਸ਼ਨ ਕੀਤਾ ਜਾਂ ਕਿੰਨਾ ਜਿਹੜਾ ਫੰਡ ਇਕੱਠਾ

ਇਕੱਠਾ ਕੀਤਾ। ਅਲਜ਼ਨ ਨੇ ਇਰੇਜ਼ ਨੂੰ ਮੈਸੇਜ ਕੀਤਾ ਕਿ ਜਿਸ ਨੇ ਉਸ ਨੂੰ ਦੱਸਿਆ ਕਿ ਵੀਡੀਓ ਸਫਲ ਨਹੀਂ ਰਹੀ। ਉਹ ਕਹਿੰਦੇ ਨੇ ਕਿ ਇਸ ਦੇ ਲਈ ਮੈਂ ਇਹੀ ਸਮਝਿਆ ਕਿ ਵੀਡੀਓ ਤੋਂ ਕੋਈ ਪੈਸਾ ਨਹੀਂ ਬਣਿਆ ਫਿਰ। ਪਰ ਅਸੀਂ ਉਸ ਨੂੰ ਦੱਸਿਆ ਕਿ ਨਵੰਬਰ 2024 ਤੱਕ ਇਸ ਮੁਹਿੰਮ ਨੇ ਕਥਿਤ ਤੌਰ ਦੇ ਉੱਤੇ $27,000 ਇਕੱਠੇ ਕੀਤੇ ਸਨ ਤੇ ਅਜਿਹੇ ਵੀ ਆਨਲਾਈਨ ਸੀ, ਆਏ ਵੀ ਆਨਲਾਈਨ ਸੀ। ਅਲਜ਼ੀਨ ਦੱਸਦੀ ਹੈ ਕਿ ਜੇ ਮੈਨੂੰ ਪਤਾ ਹੁੰਦਾ ਕਿ ਅਸੀਂ ਇੰਨੇ ਪੈਸੇ ਇਕੱਠੇ ਕੀਤੇ ਨੇ ਤਾਂ ਮੈਂ ਇਹ ਸੋਚੇ ਬਿਨਾਂ ਨਹੀਂ ਰਹਿ ਸਕਦੀ ਕਿ ਸ਼ਾਇਦ ਖਲੀਲ ਅੱਜ ਵੀ ਸਾਡੇ ਵਿਚ ਹੁੰਦਾ। ਮੈਨੂੰ ਸਮਝ ਨਹੀਂ ਆਉਂਦੀ ਕਿ ਉਹ ਸਾਡੇ ਨਾਲ ਅਜਿਹਾ ਕਿਵੇਂ ਕਰ ਸਕਦੇ ਨੇ, ਸਾਡੀ ਮਜਬੂਰੀ ਦਾ ਫਾਇਦਾ ਉਠਾ ਸਕਦੇ ਨੇ। ਫਿਲਮਿੰਗ ਦੇ ਵਿਚ ਆਪਣੀ ਭੂਮਿਕਾ ਦੇ ਬਾਰੇ ਪੁੱਛਣ ਦੇ ਉੱਤੇ ਰੋਈ ਯਨਸੀ ਏਰਟੋ ਨੇ ਇਨਕਾਰ ਕੀਤਾ ਕਿ ਉਸਨੇ ਪਰਿਵਾਰ ਨੂੰ ਬੱਚਿਆਂ ਦਾ ਸਿਰ ਮੁੰਡਵਾਉਣ ਦੇ ਲਈ ਨਹੀਂ ਆਖਿਆ ਸੀ ਤੇ ਆਖਿਆ ਕਿ ਉਸਨੂੰ ਪਰਿਵਾਰਾਂ ਨੂੰ ਲੱਭਣ ਦੇ ਲਈ ਕੋਈ ਪੈਸਾ ਨਹੀਂ ਮਿਲਿਆ। ਉਹਨੇ ਕਿਹਾ ਕਿ ਫੰਡਾਂ ਦੇ ਨਾਲ ਜੋ ਹੋਇਆ ਉਸ ਦੇ ਉੱਤੇ ਉਸਦਾ ਕੋਈ ਕੰਟਰੋਲ ਨਹੀਂ ਸੀ। ਫਿਲਮਾਉਣ ਵਾਲੇ ਦਿਨ ਤੋਂ ਬਾਅਦ ਪਰਿਵਾਰਾਂ ਦੇ ਨਾਲ ਉਸਦਾ ਕੋਈ ਸੰਪਰਕ ਨਹੀਂ ਸੀ। ਜਦੋਂ ਅਸੀਂ ਉਸ ਨੂੰ ਦੱਸਿਆ ਕਿ ਉਨ੍ਹਾਂ ਨੂੰ ਮੁਹਿੰਮਾਂ ਦੇ ਦਾਨ ਦੇ ਵਿਚੋਂ ਕੁਝ ਵੀ ਨਹੀਂ ਮਿਲਿਆ ਤਾਂ ਉਸਨੇ ਕਿਹਾ ਕਿ ਉਹ ਹੈਰਾਨ ਸੀ ਤੇ ਪਰਿਵਾਰਾਂ ਦੇ ਲਈ ਬਹੁਤ ਦੁਖੀ ਸੀ। ਚਾਂਸ ਲਿਟਕੀਵਾ ਦੇ ਰਜਿਸਟਰੇਸ਼ਨ ਦਸਤਾਵੇਜ਼ਾਂ ਦੇ ਉੱਤੇ ਇਰੇਜ਼ ਨਾਮ ਦਾ ਕੋਈ ਵੀ ਵਿਅਕਤੀ ਦਿਖਾਈ ਨਹੀਂ ਦਿੰਦਾ, ਪਰ ਜਿਨ੍ਹਾਂ ਦੋ ਮੁਹਿੰਮਾਂ ਦੀ ਅਸੀਂ ਜਾਂਚ ਕੀਤੀ ਉਨ੍ਹਾਂ ਦਾ ਪ੍ਰਚਾਰ ਜਿਹੜਾ ਹੈ ਵਾਲਜ਼ ਆਫ ਹੋਪ ਨਾਂ ਦੀ ਇਕ ਹੋਰ ਸੰਸਥਾ ਦੇ ਦੁਆਰਾ ਵੀ ਕੀਤਾ ਗਿਆ ਸੀ ਜੋ ਇਜ਼ਰਾਈਲ ਅਤੇ ਕੈਨੇਡਾ ਦੇ ਵਿਚ ਰਜਿਸਟਰਡ ਹੈ। ਦਸਤਾਵੇਜ਼ਾਂ ਦੇ ਵਿਚ ਕੈਨੇਡਾ ਦੇ ਵਿਚ ਡਾਇਰੈਕਟਰ ਦੇ ਵਜੋਂ ਇਰੇਜ਼ ਹਦਾਰੀ ਦਾ ਨਾਮ ਦਰਜ ਹੈ। ਅਸੀਂ ਮਿਸਟਰ ਹਦਾਰੀ ਨੂੰ ਫਿਲੀਪੀਨਜ਼ ਦੇ ਵਿਚ ਇਕ ਮੁਹਿੰਮ ਦੇ ਵਿਚ ਉਨ੍ਹਾਂ ਦੀ ਸ਼ਮੂਲੀਅਤ ਦੇ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕੋਈ ਜਵਾਬ ਨਾ ਦਿੱਤਾ। ਵੀਡੀਓਜ਼ ਫਿਲਮਾਉਣ ਦੇ ਲਈ ਪਰਿਵਾਰਾਂ ਦੇ ਉੱਤੇ ਦਬਾਅ ਪਾਇਆ। ਅਸੀਂ ਕੁਝ ਹੋਰ ਪਰਿਵਾਰਾਂ ਦੇ ਕੋਲ ਗਏ ਤੇ ਜਿਨ੍ਹਾਂ ਦੀਆਂ ਮੁਹਿੰਮਾਂ ਜਾਂ ਤਾਂ ਮਿਸਟਰ ਹਦਾਰੀ ਦੇ ਦੁਆਰਾ ਆਯੋਜਿਤ ਕੀਤੀਆਂ ਗਈਆਂ ਸਨ ਜਾਂ ਉਨ੍ਹਾਂ ਦੇ ਨਾਲ ਜੁੜੀਆਂ ਹੋਈਆਂ ਸੀ। ਇੱਕ ਕੋਲੰਬੀਆ ਦੇ ਵਿਚ, ਇੱਕ ਦੂਰ ਦੁਰਾਡੇ ਆਦਿਵਾਸੀ ਭਾਈਚਾਰੇ ਦੇ ਵਿਚ ਤੇ ਦੂਜਾ ਯੂਕਰੇਨ ਦੇ ਵਿਚ। ਖਲੀਲ ਦੇ ਕੇਸ ਵਾਂਗ ਹੀ ਸਥਾਨਕ ਵਿਚੋਲਿਆਂ ਨੇ ਮਦਦ ਦੀ ਪੇਸ਼ਕਸ਼ ਕਰਨ ਦੇ ਲਈ ਸੰਪਰਕ ਕੀਤਾ ਸੀ। ਬੱਚਿਆਂ ਨੂੰ ਫਿਲਮਾਇਆ ਗਿਆ ਤੇ ਮਾਮੂਲੀ ਫੀਸ ਦੇ ਬਦਲੇ ਉਨ੍ਹਾਂ ਨੂੰ ਰੁਆਇਆ ਵੀ ਗਿਆ ਜਾਂ ਨਕਲੀ ਹੰਝੂ ਕੱਢਣ ਦੇ ਲਈ ਮਜਬੂਰ ਕੀਤਾ ਗਿਆ, ਪਰ ਉਨ੍ਹਾਂ ਨੂੰ ਕਦੇ ਵੀ ਕੋਈ ਹੋਰ ਪੈਸਾ ਨਹੀਂ ਮਿਲਿਆ। ਉੱਤਰੀ ਪੱਛਮੀ ਕੋਲੰਬੀਆ ਦੇ ਸੁਕਰੇ ਦੇ ਵਿਚ ਸਰਜੀਓ ਕੇਅਰ ਕਹਿੰਦੇ ਨੇ ਕਿ ਉਸਨੇ ਸ਼ੁਰੂ ਦੇ ਵਿਚ ਇਸ ਮਦਦ ਤੋਂ ਇਨਕਾਰ ਕਰ ਦਿੱਤਾ ਸੀ ਤੇ ਉਨ੍ਹਾਂ ਨੇ ਦਸਿਆ ਕਿ ਇਜ਼ਾਬੈਲ ਨਾਮ ਦੇ ਕਿਸੇ ਵਿਅਕਤੀ ਨੇ ਉਸਦੇ ਨਾਲ ਸੰਪਰਕ ਕੀਤਾ ਜਿਸ ਨੇ ਉਸਦੀ ਜਿਹੜੀ 8 ਸਾਲ ਦੀ ਬੇਟੀ ਐਨਾ ਨੂੰ ਦਿਮਾਗ ਦਾ ਕੈਂਸਰ ਹੋਣ ਤੋਂ ਬਾਅਦ ਵਿੱਤੀ ਸਹਾਇਤਾ ਦੀ ਪੇਸ਼ਕਸ਼ ਕੀਤੀ, ਪਰ ਉਹ ਕਹਿੰਦੇ ਨੇ ਇਜ਼ਾਬੈਲ ਉਸ ਨੂੰ ਉਸ ਹਸਪਤਾਲ ਦੇ ਵਿਚ ਲੱਭਣ ਦੇ ਲਈ ਆਈ ਜਿੱਥੇ ਐਨਾ ਦਾ ਜਿਹੜਾ ਸੀ ਇਲਾਜ ਚੱਲ ਰਿਹਾ ਸੀ ਤੇ ਉਸ ਦੇ ਨਾਲ ਹੀ ਇਕ ਆਦਮੀ ਸੀ ਜਿਸ ਨੇ ਕਿਹਾ ਸੀ ਕਿ ਉਹ ਇਕ ਅੰਤਰਰਾਸ਼ਟਰੀ ਐਨ ਜੀ ਓ ਲਈ ਕੰਮ ਕਰਦਾ ਹੈ। ਸਰਜੀਓ ਨੇ ਉਸ ਆਦਮੀ ਦਾ ਜੋ ਹੂਲੀਆ ਦੱਸਿਆ ਉਹ ਇਰੇਜ਼ ਹਦਾਰੀ ਦੇ ਨਾਲ ਮੇਲ ਖਾਂਦਾ ਸੀ। ਫਿਰ ਉਸਨੇ ਸਾਡੇ ਦੁਆਰਾ ਦਿਖਾਈ ਗਈ ਇਕ ਫੋਟੋ ਦੇ ਵਿਚ ਉਸ ਨੂੰ ਪਛਾਣ ਲਿਆ। ਉਹਨੇ ਮੈਨੂੰ ਉਮੀਦ ਦਿੱਤੀ ਕਿ ਮੇਰੇ ਕੋਲ ਭਵਿੱਖ ਦੇ ਲਈ ਕੋਈ ਪੈਸਾ ਨਹੀਂ ਸੀ। ਉਸ ਦੀਆਂ ਆਨਲਾਈਨ ਫੋਟੋਆਂ ਦੇ ਵਿਚ ਉਹ ਫਿਲੀਪੀਨਜ਼, ਨਿਊਯਾਰਕ ਤੇ ਮਿਆਮੀ ਦੇ ਵਿਚ ਯਹੂਦੀ ਧਾਰਮਿਕ ਇਵੈਂਟਾਂ ਦੇ ਵਿਚ ਨਜ਼ਰ ਆਉਂਦਾ ਹੈ। ਅਸੀਂ ਅਲਜ਼ੀਨ ਨੂੰ ਫੋਟੋਆਂ ਦਿਖਾਈਆਂ ਤੇ ਉਸਨੇ ਆਖਿਆ ਕਿ ਉਹੀ ਵਿਅਕਤੀ ਹੈ ਜਿਸ ਦੇ ਨਾਲ ਉਸਦੀ ਮੁਲਾਕਾਤ ਹੋਈ ਸੀ। ਪਰਿਵਾਰ ਤੇ ਦਬਾਅ ਜਿਹੜਾ ਸਿਰਫ ਫਿਲਮਾਉਣ ਤੱਕ ਹੀ ਖਤਮ ਨਹੀਂ ਹੋਇਆ। ਸਰਗੀਓ ਕਹਿੰਦੇ ਨੇ ਕਿ ਇਜ਼ਾਬੈਲ ਲਗਾਤਾਰ ਫੋਨ ਕਰਦੇ ਰਹੇ ਤੇ ਹਸਪਤਾਲ ਦੇ ਵਿਚ ਐਨਾ ਦੀਆਂ ਹੋਰ ਤਸਵੀਰਾਂ ਦੀ ਮੰਗ ਕਰਦੇ ਰਹੇ। ਜਦੋਂ ਸਰਗੀਓ ਨੇ ਕੋਈ ਵੀ ਜਵਾਬ ਨਹੀਂ ਦਿੱਤਾ ਤਾਂ ਇਜ਼ਾਬੈਲ ਨੇ ਖੁਦ ਐਨਾ ਨੂੰ ਮੈਸੇਜ ਭੇਜਣੇ ਸ਼ੁਰੂ ਕਰ ਦਿੱਤੇ, ਅਜਿਹੇ ਵੋਇਸ ਨੋਟ ਜੋ ਅਸੀਂ ਖੁਦ ਨਹੀਂ ਸੁਣੇ ਹੋਏ ਹਨ। ਐਨਾ ਨੇ ਜਿਹੜਾ ਸੀ ਇਜ਼ਾਬੈਲ ਨੂੰ ਦੱਸਿਆ ਕਿ ਉਨ੍ਹਾਂ ਦੇ ਕੋਲ ਭੇਜਣ ਦੇ ਲਈ ਹੋਰ ਕੋਈ ਵੀ ਤਸਵੀਰ ਨਹੀਂ। ਇਜ਼ਾਬੈਲ ਨੇ ਜਵਾਬ ਦਿੱਤਾ ਕਿ ਉਹ ਬਹੁਤ ਗਲਤ ਹੈ, ਐਨਾ ਬਹੁਤ ਗਲਤ ਹੈ। ਐਨਾ ਜੋ ਕਿ ਹੁਣ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਨੇ, ਉਨ੍ਹਾਂ ਨੇ ਇਸ ਸਾਲ ਜਨਵਰੀ ਦੇ ਵਿਚ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਕਿ ਵਾਅਦਾ ਕੀਤੀ ਗਈ ਰਕਮ ਦਾ ਕੀ ਹੋ ਗਿਆ। ਇਜ਼ਾਬੈਲ ਨੇ ਉਨ੍ਹਾਂ ਨੂੰ ਇਕ ਵੋਇਸ ਨੋਟ ਦੇ ਵਿਚ ਦਸਿਆ ਉਹ ਸੰਸਥਾ ਫਾਊਂਡੇਸ਼ਨ ਗਾਇਬ ਹੋ ਗਈ ਹੈ, ਤੁਹਾਡੀ ਵੀਡੀਓ ਕਦੇ ਅਪਲੋਡ ਹੀ ਨਹੀਂ ਕੀਤੀ ਗਈ ਸੀ, ਕਦੇ ਵੀ ਨਹੀਂ, ਇਸ ਦੇ ਨਾਲ ਕੁਝ ਵੀ ਨਹੀਂ ਕੀਤਾ ਗਿਆ, ਸਮਝੋ ਤੁਸੀਂ। ਪਰ ਅਸੀਂ ਦੇਖ ਸਕਦੇ ਸੀ ਕਿ ਵੀਡੀਓ ਅਪਲੋਡ ਕੀਤੀ ਗਈ ਸੀ ਤੇ ਅਪ੍ਰੈਲ 2024 ਤੱਕ ਇਸ ਦੇ ਰਾਹੀਂ ਲਗਭਗ $2.5 ਲੱਖ ਇਕੱਠੇ ਕੀਤੇ ਗਏ ਸਨ। ਮੈਨੂੰ ਪਰਿਵਾਰਾਂ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ। ਅਕਤੂਬਰ ਦੇ ਵਿਚ ਅਸੀਂ ਇਜ਼ਾਬੈਲ ਹਰਨਾਡੇਜ਼ ਨੂੰ ਵੀਡੀਓ ਲਿੰਕ ਦੇ ਰਾਹੀਂ ਸਾਡੇ ਨਾਲ ਗੱਲ ਕਰਨ ਦੇ ਲਈ ਰਾਜ਼ੀ ਕਰ ਲਿਆ।
ਉਹਨੇ ਦੱਸਿਆ ਕਿ ਇਜ਼ਰਾਈਲ ਦੇ ਇੱਕ ਦੋਸਤ ਨੇ ਉਨ੍ਹਾਂ ਦੀ ਜਾਣ ਪਛਾਣ ਕਿਸੇ ਅਜਿਹੇ ਵਿਅਕਤੀ ਦੇ ਨਾਲ ਕਰਵਾਈ ਸੀ ਜੋ ਇੱਕ ਸੰਸਥਾ ਦੇ ਲਈ ਕੰਮ ਦੀ ਪੇਸ਼ਕਸ਼ ਕਰ ਰਹੇ ਸੀ ਜੋ ਕੈਂਸਰ ਪੀੜਤ ਬੱਚਿਆਂ ਦੀ ਮਦਦ ਕਰਨਾ ਚਾਹੁੰਦੇ ਸਨ। ਉਨ੍ਹਾਂ ਨੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਉਹ ਕਿਸ ਦੇ ਲਈ ਕੰਮ ਕਰਦੇ ਸਨ। ਇਜ਼ਾਬੈਲ ਕਹਿੰਦੇ ਨੇ ਕਿ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਉਨ੍ਹਾਂ ਦੇ ਵੱਲੋਂ ਜਿਨ੍ਹਾਂ ਮੁਹਿੰਮਾਂ ਦਾ ਆਯੋਜਨ ਕੀਤਾ ਗਿਆ ਸੀ ਉਨ੍ਹਾਂ ਦੇ ਵਿਚੋਂ ਸਿਰਫ਼ ਇਕ ਹੀ ਮੁਹਿੰਮ ਪ੍ਰਕਾਸ਼ਿਤ ਹੋਈ ਸੀ ਤੇ ਉਹ ਵੀ ਸਫਲ ਨਹੀਂ ਰਹੀ ਸੀ। ਅਸੀਂ ਇਜ਼ਾਬੈਲ ਨੂੰ ਦਿਖਾਇਆ ਕਿ ਅਸਲ ਦੇ ਵਿਚ ਦੋ ਮੁਹਿੰਮਾਂ ਅਪਲੋਡ ਕੀਤੀਆਂ ਗਈਆਂ ਸਨ ਉਸ ਸਮੇਂ ਜਿਨ੍ਹਾਂ ਦੇ ਵਿਚੋਂ $7 ਲੱਖ ਤੋਂ ਵੱਧ ਦੀ ਰਾਸ਼ੀ ਇਕੱਠੀ ਕੀਤੀ ਗਈ ਸੀ। ਫਿਰ ਉਨ੍ਹਾਂ ਨੇ ਕਿਹਾ ਕਿ ਮੈਨੂੰ ਪਰਿਵਾਰ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ। ਜੇਕਰ ਮੈਨੂੰ ਪਤਾ ਹੁੰਦਾ ਕਿ ਹੋ ਕੀ ਰਿਹਾ ਹੈ ਤਾਂ ਮੈਂ ਅਜਿਹਾ ਕੁਝ ਕਦੇ ਨਾ ਕਰਦੀ। ਯੂਕਰੇਨ ਦੇ ਵਿਚ ਸਾਨੂੰ ਪਤਾ ਲੱਗਿਆ ਕਿ ਜਿਸ ਵਿਅਕਤੀ ਨੇ ਇਕ ਬਿਮਾਰ ਬੱਚੇ ਦੀ ਮਾਂ ਦੇ ਨਾਲ ਸੰਪਰਕ ਕੀਤਾ ਸੀ ਉਹ ਅਸਲ ਦੇ ਵਿਚ ਉਸੇ ਥਾਂ ਕੰਮ ਕਰਦੇ ਸੀ ਜਿੱਥੇ ਮੁਹਿੰਮ ਦੀ ਵੀਡੀਓ ਫਿਲਮਾਈ ਗਈ ਸੀ। ਤੇਤਿਆਨਾ ਖਾਲੀ ਅਵਾਕਾ ਨੇ ਜਿਹੜਾ ਚੇਰਨੀ ਵਤਸੀ ਦੇ ਵਿਚ ਐਜਲ ਹੋਲਮ ਕਲੀਨਿਕ ਦੇ ਵਿਚ 5 ਸਾਲ ਦੀ ਵਿਕਟੋਰੀਆ ਦੇ ਨਾਲ ਇਕ ਸ਼ੂਟਿੰਗ ਆਯੋਜਿਤ ਕੀਤੀ ਜਿਨ੍ਹਾਂ ਨੂੰ ਬ੍ਰੇਨ ਕੈਂਸਰ ਹੈ। ਚਾਂਸ ਲਟਕੀਵਾ ਦੀ ਮੁਹਿੰਮ ਦੇ ਨਾਲ ਜੁੜੀ ਇਕ ਫੇਸਬੁੱਕ ਪੋਸਟ ਦੇ ਵਿਚ ਵਿਕਟੋਰੀਆ ਤੇ ਉਨ੍ਹਾਂ ਦੀ ਮਾਂ ਓਲੇਨਾ ਫਿਰਸੋਵਾ ਨੂੰ ਇਕ ਬਿਸਤਰੇ ਦੇ ਉਤੇ ਬੈਠੇ ਦਿਖਾਇਆ ਗਿਆ। ਉਸ ਦੇ ਕੈਪਸ਼ਨ ਦੇ ਵਿਚ ਲਿਖਿਆ ਕਿ ਮੈਂ ਮੇਰੀ ਬੇਟੀ ਨੂੰ ਬਚਾਉਣ ਦੇ ਲਈ ਤੁਹਾਡੀਆਂ ਕੋਸ਼ਿਸ਼ਾਂ ਨੂੰ ਦੇਖ ਰਹੇ ਹਾਂ। ਅਸੀਂ ਜਿਹੜਾ ਇਹ ਸਾਨੂੰ ਸਾਰਿਆਂ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ। ਵਿਕਟੋਰੀਆ ਦੇ ਇਲਾਜ ਦੇ ਲਈ ਲੋੜੀਂਦੀ ਰਕਮ ਇਕੱਠੀ ਕਰਨਾ ਸਮੇਂ ਦੇ ਵਿਰੁੱਧ ਇਕ ਦੌੜ ਵਰਗਾ ਹੈ। ਓਲੇਨਾ ਕਹਿੰਦੇ ਨੇ ਕਿ ਉਨ੍ਹਾਂ ਨੇ ਇਹ ਸ਼ਬਦ ਕਦੇ ਨਹੀਂ ਲਿਖੇ ਤੇ ਨਾ ਹੀ ਕਦੇ ਕਹੇ। ਉਨ੍ਹਾਂ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਇਹ ਮੁਹਿੰਮ ਅਪਲੋਡ ਕੀਤੀ ਗਈ ਹੈ। ਅਜਿਹਾ ਲੱਗਦਾ ਕਿ ਇਸ ਦੇ ਰਾਹੀਂ 2,80,000 ਯੂਰੋ ਤੋਂ ਵੱਧ ਦੀ ਰਾਸ਼ੀ ਇਕੱਠੀ ਕੀਤੀ ਗਈ। ਸਾਨੂੰ ਕਹਿੰਦੇ ਦੱਸਿਆ ਗਿਆ ਕਿ ਤੇਤਿਆਨਾ ਐਂਜਲ ਹੋਲਮ ਕਲੀਨਿਕ ਦੇ ਵਿਚ ਇਸ਼ਤਿਹਾਰਬਾਜ਼ੀ ਅਤੇ ਕਮਿਊਨੀਕੇਸ਼ਨ ਦੀ ਇੰਚਾਰਜ ਸਨ। ਕਲੀਨਿਕ ਨੇ ਹਾਲ ਹੀ ਦੇ ਵਿਚ BBC ਨੂੰ ਦੱਸਿਆ ਕਿ ਉਨ੍ਹਾਂ ਨੇ ਆਪਣੀ ਥਾਂ ਤੇ ਉਤੇ ਜਿਹੜਾ ਸ਼ੂਟਿੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਸੀ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਕਲੀਨਿਕ ਨੇ ਕਦੇ ਵੀ ਕਿਸੇ ਸੰਸਥਾ ਦੇ ਵੱਲੋਂ ਆਯੋਜਿਤ ਫੰਡ ਇਕੱਠਾ ਕਰਨ ਦੀ ਕਿਸੇ ਵੀ ਮੁਹਿੰਮ ਦੇ ਵਿਚ ਹਿੱਸਾ ਨਹੀਂ ਲਿਆ ਤੇ ਨਾ ਹੀ ਉਸਦਾ ਸਮਰਥਨ ਕੀਤਾ। ਐਜਲ ਹੋਲਮ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਤੇਤਿਆਨਾ ਖਲਿਆਵਕਾ ਨੂੰ ਜਿਹੜਾ ਨੌਕਰੀ ਤੋਂ ਕੱਢ ਦਿੱਤਾ ਹੈ। ਬੱਚਿਆਂ ਦੇ ਲਈ ਇਕੱਠਾ ਕੀਤਾ ਗਿਆ ਪੈਸਾ ਆਖਰ ਗਿਆ ਕਿੱਥੇ ਹੈ? ਓਲੇਨਾ ਨੇ ਸਾਨੂੰ ਉਹ ਇਕਰਾਰਨਾਮਾ ਕੰਟਰੈਕਟ ਜਿਹੜਾ ਦਿਖਾਇਆ ਜਿਸ ਦੇ ਉਤੇ ਉਨ੍ਹਾਂ ਨੂੰ ਦਸਤਖਤ ਕਰਨ ਦੇ ਲਈ ਕਿਹਾ ਗਿਆ ਸੀ। ਉਸ ਦਿਨ ਪਰਿਵਾਰ ਨੂੰ $1,500 ਦੀ ਫੀਸ ਫਿਲਮਿੰਗ ਦੇ ਲਈ ਦਿੱਤੀ ਗਈ। ਇਸ ਤੋਂ ਇਲਾਵਾ ਕੰਟਰੈਕਟ ਦੇ ਵਿਚ ਲਿਖਿਆ ਕਿ ਫੰਡ ਇਕੱਠਾ ਕਰਨ ਦਾ ਟੀਚਾ ਪੂਰਾ ਹੋਣ ਤੋਂ ਬਾਅਦ ਹੀ ਉਨ੍ਹਾਂ ਨੂੰ $8,000 ਮਿਲਣਗੇ, ਹਾਲਾਂਕਿ ਟੀਚੇ ਵਾਲੀ ਰਕਮ ਖਾਲੀ ਛੱਡੀ ਗਈ ਸੀ। ਇਕਰਾਰਨਾਮੇ ਦੇ ਵਿਚ ਚਾਂਸ ਲਟਕਵਾ ਲਈ ਨਿਊਯਾਰਕ ਦਾ ਇਕ ਪਤਾ ਲਿਖਿਆ ਦਿੱਤਾ ਗਿਆ। ਇਸ ਤੋਂ ਇਲਾਵਾ ਸੰਸਥਾ ਦੀ ਵੈਬਸਾਈਟ ਦੇ ਉਤੇ ਇਕ ਹੋਰ ਪਤਾ ਦਿੱਤਾ ਜੋ ਕਿ ਯੇਰੂਸ਼ਲਮ ਤੋਂ ਲਗਭਗ 1 ਘੰਟੇ ਦੀ ਦੂਰੀ ਦੇ ਉਤੇ ਬੀਤ ਸ਼ੇਮੇਸ਼ ਜਿਹੜਾ ਵਿਚ ਹੈ। ਅਸੀਂ ਦੋਵਾਂ ਥਾਵਾਂ ਦੇ ਉਤੇ ਗਏ ਪਰ ਸਾਨੂੰ ਉਥੇ ਇਸ ਦਾ ਕੋਈ ਨਾਮੋ ਨਿਸ਼ਾਨ ਨਹੀਂ ਮਿਲਿਆ। ਅਸੀਂ ਪਤਾ ਲਗਾਇਆ ਕਿ ਚੈਨਿਸ ਲਿਥਕੀਵਾ ਇਸ ਤਰ੍ਹਾਂ ਦੀਆਂ ਕਈ ਸੰਸਥਾਵਾਂ ਦੇ ਵਿਚੋਂ ਇਕ ਲੱਗਦੀ ਹੈ। ਜਿਸ ਵਿਅਕਤੀ ਨੇ ਵਿਕਟੋਰੀਆ ਦੀ ਮੁਹਿੰਮ ਨੂੰ ਫਿਲਮਾਇਆ ਸੀ ਉਨ੍ਹਾਂ ਨੇ ਸਾਡੇ ਪ੍ਰੋਡਿਊਸਰ ਜੋ ਇਕ ਬਿਮਾਰ ਬੱਚੇ ਦੇ ਦੋਸਤ ਬਣ ਕੇ ਗਏ ਸੀ ਉਨ੍ਹਾਂ ਨੂੰ ਦਸਿਆ ਕਿ ਉਹ ਹੋਰ ਵੀ ਕਈ ਅਜਿਹੀਆਂ ਸੰਸਥਾਵਾਂ ਦੇ ਲਈ ਕੰਮ ਕਰਦੇ ਨੇ। ਉਸ ਵਿਅਕਤੀ ਨੇ ਆਪਣਾ ਨਾਮ ਉਲੇਹ ਦਸਿਆ ਤੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਹਰ ਵਾਰ ਇਕ ਵੱਖਰੀ ਜਿਹੜੀ ਸੰਸਥਾ ਹੁੰਦੀ ਹੈ ਮੈਨੂੰ ਇਹ ਕਹਿੰਦੀ ਹੋਈ ਬੁਰਾ ਲੱਗ ਰਿਹਾ ਪਰ ਉਹ ਇਕ ਕਨਵੇਅਰ ਬੈਲਟ ਮਸ਼ੀਨ ਵਾਂਗ ਲਗਾਤਾਰ ਕੰਮ ਕਰਨ ਵਾਲਾ ਸਿਸਟਮ ਵਾਂਗ ਕੰਮ ਕਰਦੇ ਨੇ। ਲਗਭਗ 1 ਦਰਜਨ ਅਜਿਹੀਆਂ ਕੰਪਨੀਆਂ ਮਟੀਰੀਅਲ ਦੀ ਮੰਗ ਕਰਦੀਆਂ ਨੇ। ਉਨ੍ਹਾਂ ਨੇ ਕੰਪਨੀਆਂ ਦੇ ਵਿਚੋਂ 2-2 ਨਾਮ ਲਏ, ਸੇਂਟ ਟ੍ਰੇਸਾ ਅਤੇ ਲਿਟਲ ਐਂਜਲਸ, ਜੋ ਦੋਵੇਂ ਅਮਰੀਕਾ ਦੇ ਵਿਚ ਰਜਿਸਟਰਡ ਨੇ। ਜਦੋਂ ਅਸੀਂ ਉਨ੍ਹਾਂ ਦੇ ਰਜਿਸਟਰੇਸ਼ਨ ਦਸਤਾਵੇਜ਼ਾਂ ਦੀ ਜਾਂਚ ਕੀਤੀ ਤਾਂ ਸਾਨੂੰ ਇਕ ਵਾਰ ਮੁੜ ਇਰੇਜ਼ ਹਦਾਰੀ ਦਾ ਨਾਮ ਮਿਲ ਗਿਆ। ਜੋ ਗੱਲ ਸਪਸ਼ਟ ਨਹੀਂ ਹੈ ਉਹ ਇਹ ਹੈ ਕਿ ਬੱਚਿਆਂ ਦੇ ਲਈ ਇਕੱਠਾ ਕੀਤਾ ਗਿਆ ਪੈਸਾ ਆਖਰ ਗਿਆ ਕਿੱਥੇ। ਵਿਕਟੋਰੀਆ ਦੀ ਵੀਡੀਓ ਫਿਲਮਾਏ ਜਾਣ ਦੇ ਜਿਹੜਾ 1 ਸਾਲ ਤੋਂ ਵੱਧ ਦੇ ਸਮੇਂ ਬਾਅਦ ਉਨ੍ਹਾਂ ਦੀ ਮਾਂ ਓਲੇਨਾ ਨੇ ਸਚਾਈ ਦਾ ਪਤਾ ਲਗਾਉਣ ਦੇ ਲਈ ਓਲੇਹ ਨੂੰ ਫੋਨ ਕੀਤਾ, ਜੋ ਆਨਲਾਈਨ ਐਲੈਕਸ ਕੋਹੇਨ ਦੇ ਨਾਮ ਦੇ ਨਾਲ ਜਾਣੇ ਜਾਂਦੇ ਨੇ। ਉਹ ਦੱਸਦੇ ਨੇ ਕਿ ਉਨ੍ਹਾਂ ਤੋਂ ਕੁਝ ਦੇਰ ਬਾਅਦ ਹੀ ਚਾਂਸ ਲਟਕੀਵਾ ਦੇ ਕਿਸੇ ਵਿਅਕਤੀ ਦਾ ਫੋਨ ਆਉਂਦਾ ਹੈ ਜਿਨ੍ਹਾਂ ਨੇ ਕਿਹਾ ਕਿ ਇਕੱਠੀ ਹੋਈ ਰਕਮ ਇਸ਼ਤਿਹਾਰਬਾਜ਼ੀ ਦੇ ਜਿਹੜਾ ਖਰਚਿਆਂ ਦੇ ਵਿਚ ਨਿਕਲ ਗਈ ਹੈ ਤੇ ਮਿਸਟਰ ਹਦਾਰੀ ਦੇ ਖਲੀਲ ਦਾ
ਦੀ ਮਾਂ ਜਿਹੜੀ ਹੈ ਅਲਸਿਨ ਨੂੰ ਵੀ ਇਹੀ ਗੱਲ ਕਹੀ ਗਈ ਸੀ ਜਦੋਂ ਉਨ੍ਹਾਂ ਨੇ ਫੋਨ ਦੇ ਉੱਤੇ ਉਨ੍ਹਾਂ ਦਾ ਸਾਹਮਣਾ ਕੀਤਾ ਸੀ। ਮਿਸਟਰ ਹਦਾਰੀ ਨੇ ਕਿਸੇ ਵੀ ਸਬੂਤ ਦੇ ਬਿਨਾਂ ਉਨ੍ਹਾਂ ਨੂੰ ਕਿਹਾ ਕਿ ਇਸ਼ਤਿਹਾਰਬਾਜ਼ੀ ਦਾ ਖਰਚਾ ਬਹੁਤ ਹੁੰਦਾ ਹੈ, ਇਸ ਦੇ ਲਈ ਕੰਪਨੀ ਨੂੰ ਉਲਟਾ ਨੁਕਸਾਨ ਹੋਇਆ ਫਾਇਦੇ ਦੀ ਜਗ੍ਹਾ। ਚੈਰਿਟੀ ਮਹਾਰਾ ਨੇ ਸਾਨੂੰ ਦਸਿਆ ਕਿ ਇਸ਼ਤਿਹਾਰਬਾਜ਼ੀ ਦਾ ਖਰਚਾ ਮੁਹਿੰਮ ਰਾਹੀਂ ਇਕੱਠੇ ਕੀਤੇ ਗਏ ਕੁੱਲ ਫੰਡਾਂ ਦਾ 20% ਤੋਂ ਵੱਧ ਨਹੀਂ ਹੋਣਾ ਚਾਹੀਦਾ ਹੈ। ਕਿਵੇਂ ਹੁੰਦੀ ਸੀ ਬੱਚਿਆਂ ਦੀ ਚੋਣ ਦੇ ਵਿਚ? ਇਕ ਵਿਅਕਤੀ ਜੋ ਪਹਿਲਾਂ ਚਾਂਸ ਲਟਕੀਵਾ ਦੀਆਂ ਮੁਹਿੰਮਾਂ ਦੇ ਲਈ ਬੱਚਿਆਂ ਨੂੰ ਲੱਭਣ ਦਾ ਕੰਮ ਕਰਦਾ ਸੀ, ਉਨ੍ਹਾਂ ਨੇ ਦਸਿਆ ਕਿ ਇਨ੍ਹਾਂ ਵੀਡੀਓਜ਼ ਦੇ ਲਈ ਬੱਚਿਆਂ ਦੀ ਚੋਣ ਕਿਵੇਂ ਕੀਤੀ ਜਾਂਦੀ ਹੈ। ਉਨ੍ਹਾਂ ਨੇ ਪਛਾਣ ਜਿਹੜੀ ਹੈ ਗੁਪਤ ਰੱਖਣ ਦੀ ਸ਼ਰਤ ਦੇ ਉਤੇ ਦਸਿਆ ਕਿ ਉਨ੍ਹਾਂ ਨੂੰ ਕੈਂਸਰ ਦੇ ਹਸਪਤਾਲਾਂ ਵਿਚ ਜਾਣ ਦੇ ਲਈ ਕਿਹਾ ਗਿਆ ਸੀ। ਉਹ ਹਮੇਸ਼ਾ ਗੋਰੀ ਚਮੜੀ ਵਾਲੇ ਸੁੰਦਰ ਬੱਚਿਆਂ ਦੀ ਭਾਲ ਦੇ ਵਿਚ ਰਹਿੰਦੇ ਸਨ। ਬੱਚੇ ਦੀ ਉਮਰ 3 ਤੋਂ 9 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਉਨ੍ਹਾਂ ਨੂੰ ਚੰਗੀ ਤਰ੍ਹਾਂ ਬੋਲਣਾ ਆਉਂਦਾ ਹੋਵੇ ਤੇ ਉਨ੍ਹਾਂ ਦੇ ਸਿਰ ਦੇ ਉਤੇ ਵਾਲ ਨਹੀਂ ਹੋਣੇ ਚਾਹੀਦੇ। ਬੱਚਾ ਸਹੀ ਹੈ ਜਾਂ ਨਹੀਂ ਇਹ ਦੇਖਣ ਦੇ ਲਈ ਉਹ ਮੇਰੇ ਤੋਂ ਫੋਟੋਆਂ ਮੰਗਦੇ ਸਨ। ਮੈਂ ਉਹ ਫੋਟੋਆਂ ਇਰੇਜ਼ ਨੂੰ ਭੇਜ ਦਿੰਦਾ ਸੀ। ਇਸ ਵਿਸਲ ਬਲੋਰ ਨੇ ਸਾਨੂੰ ਦਸਿਆ ਕਿ ਮਿਸਟਰ ਹਦਾਰੀ ਫਿਰ ਉਹ ਫੋਟੋ ਜਿਹੜੀਆਂ ਨੇ ਇਜ਼ਰਾਇਲ ਦੇ ਵਿਚ ਕਿਸੇ ਹੋਰ ਵਿਅਕਤੀ ਨੂੰ ਭੇਜ ਦਿੰਦੇ ਜਿਨ੍ਹਾਂ ਦਾ ਨਾਮ ਉਨ੍ਹਾਂ ਨੂੰ ਕਦੇ ਨਹੀਂ ਦਸਿਆ ਗਿਆ। ਜਿੱਥੋਂ ਤੱਕ ਖੁਦ ਮਿਸਟਰ ਹਦਾਰੀ ਦਾ ਸਵਾਲ ਹੈ, ਅਸੀਂ ਕੈਨੇਡਾ ਦੇ ਵਿਚ 2 ਪਤਿਆਂ ਦੇ ਉਤੇ ਉਨ੍ਹਾਂ ਤੱਕ ਜਿਹੜਾ ਪਹੁੰਚਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮਿਲੇ। ਅਸੀਂ ਉਨ੍ਹਾਂ ਨੂੰ ਇਕ ਵੋਇਸ ਨੋਟ ਭੇਜ ਕੇ ਕਥਿਤ ਤੌਰ ਦੇ ਉਤੇ ਇਕੱਠੇ ਕੀਤੇ ਗਏ ਪੈਸਿਆਂ ਦੇ ਬਾਰੇ ਪੁੱਛਿਆ, ਜਿਸ ਦੇ ਜਵਾਬ ਦੇ ਵਿਚ ਉਨ੍ਹਾਂ ਨੇ ਇਹ ਸਪਸ਼ਟ ਕੀਤਾ ਬਿਨਾਂ ਕਿ ਕਿਸ ਬਾਰੇ ਗੱਲ ਕਰ ਰਹੇ ਹੋ। ਕਿਹਾ ਕਿ ਸੰਸਥਾ ਕਦੇ ਸਰਗਰਮ ਹੀ ਨਹੀਂ ਰਹੀ। ਉਨ੍ਹਾਂ ਨੇ ਸਾਡੇ ਸਵਾਲਾਂ ਦੇ ਦੋਸ਼ਾਂ ਵਾਲੇ ਜਿਹੜਾ ਅਗਲੇ ਵੋਇਸ ਨੋਟ ਦੇ ਵਿਚ ਚਿੱਠੀ ਦਾ ਕੋਈ ਜਵਾਬ ਨਹੀਂ ਦਿੱਤਾ। ਇਹ ਖੂਨੀ ਕਮਾਈ ਹੈ। ਚਾਂਸ ਲਟਕੀਵਾ ਵੱਲੋਂ ਜੋ 2 ਬੱਚਿਆਂ ਖਲੀਲ ਅਤੇ 1 ਮੈਕਸੀਕਨ ਲੜਕਾ ਹੈਕਟਰ ਦੇ ਲਈ ਮੁਹਿੰਮਾਂ ਚਲਾਈਆਂ ਗਈਆਂ ਸਨ, ਉਨ੍ਹਾਂ ਦੀ ਮੌਤ ਹੋ ਚੁੱਕੀ ਹੈ ਪਰ ਉਨ੍ਹਾਂ ਦੇ ਨਾਮ ਤੇ ਹਾਲੇ ਵੀ ਪੈਸੇ ਇਕੱਠੇ ਕੀਤੇ ਜਾ ਰਹੇ ਨੇ। ਚਾਂਸ ਲਟਕੀਵਾ ਦੀ ਅਮਰੀਕੀ ਸ਼ਾਖਾ ਇਕ ਨਵੀਂ ਸੰਸਥਾ ਸੇਟ ਰਾਫੇਲ ਨਾਲ ਜਿਹੜੀ ਜੁੜੀ ਹੋਈ ਲੱਗਦੀ ਹੈ, ਜਿਸ ਨੇ ਹੋਰ ਵੀ ਕਈ ਨਵੀਆਂ ਮੁਹਿੰਮਾਂ ਤਿਆਰ ਕੀਤੀਆਂ ਨੇ, ਜਿਨ੍ਹਾਂ ਦੇ ਵਿਚ ਇਨ੍ਹਾਂ ਦੇ ਵਿਚੋਂ ਘੱਟੋ ਘੱਟ 2 ਮੁਹਿੰਮਾਂ ਯੁਕਰੇਨ ਦੇ ਏਂਜਲ ਹੋਲਮ ਕਲੀਨਿਕ ਵਿਚ ਫਿਲਮਾਈਆਂ ਗਈਆਂ ਲੱਗਦੀਆਂ ਨੇ, ਕਿਉਂਕਿ ਕਲੀਨਿਕ ਦੀ ਖਾਸ ਲੱਕੜ ਦੀ ਪੈਨਲਿੰਗ ਤੇ ਸਟਾਫ ਦੀ ਵਰਦੀ ਵੀਡੀਓ ਦੇ ਵਿਚ ਸਾਫ਼ ਨਜ਼ਰ ਆ ਰਹੀ ਹੈ। ਵਿਕਟੋਰੀਆ ਦੀ ਮਾਂ ਓਲੇਨਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਬੇਟੀ ਨੂੰ ਇਕ ਹੋਰ ਦਿਮਾਗ ਦਾ ਟਿਊਮਰ ਹੋਣ ਦੀ ਪੁਸ਼ਟੀ ਹੋਈ ਹੈ। ਉਹ ਕਹਿੰਦੇ ਨੇ ਕਿ ਸਾਡੀ ਜਾਂਚ ਦੇ ਨਤੀਜਿਆਂ ਨੇ ਉਨ੍ਹਾਂ ਨੂੰ ਬਹੁਤ ਪਰੇਸ਼ਾਨ ਕਰ ਦਿੱਤਾ। ਜਦੋਂ ਤੁਹਾਡਾ ਬੱਚਾ ਜ਼ਿੰਦਗੀ ਤੇ ਮੌਤ ਦੇ ਵਿਚਾਲੇ ਲਟਕ ਰਿਹਾ ਹੋਵੇ ਤੇ ਕੋਈ ਬਾਹਰ ਬੈਠਾ ਉਸਦੇ ਨਾਮ ਦੇ ਉੱਤੇ ਪੈਸੇ ਕਮਾ ਰਿਹਾ ਹੋਵੇ ਤਾਂ ਉਹ ਇਹ ਜਿਹੜਾ ਬਹੁਤ ਹੀ ਘਨੌਣੀ ਗੱਲ ਹੈ, ਇਹ ਖੂਨੀ ਕਮਾਈ ਹੈ। ਬੀਬੀਸੀ ਨੇ ਤੇਤਿਆਨਾ ਖਲਿਆਵਾਕਾ, ਅਲੈਕਸ ਕੋਹੇਨ ਅਤੇ ਸੰਸਥਾਵਾਂ ਚਾਂਸ ਲਟਕੀਵਾ, ਵਾਲਜ਼ ਆਫ ਹੋਪ, ਸੇਟ ਰਾਫੇਲ, ਲਿਟਲ ਏਂਜਲਸ ਤੇ ਸੇਟ ਟਰੇਸਾ ਨਾਲ ਸੰਪਰਕ ਕੀਤਾ ਤੇ ਉਨ੍ਹਾਂ ਤੇ ਲੱਗੇ ਦੋਸ਼ਾਂ ਦੇ ਜਵਾਬ ਮੰਗਿਆ। ਉਨ੍ਹਾਂ ਦੇ ਵਿਚੋਂ ਕਿਸੇ ਨੇ ਵੀ ਕੋਈ ਜਵਾਬ ਨਾ ਦਿੱਤਾ। ਇਜ਼ਰਾਈਲ ਕਾਰਪੋਰੇਸ਼ਨ ਅਥਾਰਟੀ, ਜੋ ਦੇਸ਼ ਦੀਆਂ ਗੈਰ ਮੁਨਾਫਾ ਸੰਸਥਾਵਾਂ ਦੀ ਨਿਗਰਾਨੀ ਕਰਦੀ ਹੈ, ਉਨ੍ਹਾਂ ਨੇ ਸਾਨੂੰ ਦਸਿਆ ਕਿ ਜੇਕਰ ਉਨ੍ਹਾਂ ਦੇ ਕੋਲ ਇਸ ਗੱਲ ਦੇ ਸਬੂਤ ਹੋਣ ਕਿ ਸੰਸਥਾ ਦੇ ਸੰਸਥਾਪਕ ਇਨ੍ਹਾਂ ਸੰਸਥਾਵਾਂ ਨੂੰ ਗੈਰ ਕਾਨੂੰਨੀ ਗਤੀਵਿਧੀਆਂ ਦੇ ਲਈ ਇਕ ਪਰਦੇ ਦੇ ਵਜੋਂ ਵਰਤ ਰਹੇ ਨੇ ਤਾਂ ਇਜ਼ਰਾਈਲ ਦੇ ਵਿਚ ਉਨ੍ਹਾਂ ਦੀ ਰਜਿਸਟ੍ਰੇਸ਼ਨ ਰੱਦ ਕੀਤੀ ਜਾ ਸਕਦੀ ਹੈ ਤੇ ਸੰਸਥਾਪਕ ਅਤੇ ਇਸ ਖੇਤਰ ਦੇ ਵਿਚ ਕੰਮ ਕਰਨ ਦੇ ਉਤੇ ਪਾਬੰਦੀ ਲਗਾਈ ਜਾ ਸਕਦੀ ਹੈ। ਯੂਕੇ ਦੀ ਰੈਗੂਲੇਟਰੀ ਸੰਸਥਾ ਚੈਰਿਟੀ ਕਮਿਸ਼ਨ ਸਲਾਹ ਦਿੰਦੀ ਹੈ ਕਿ ਜੋ ਲੋਕ ਚੈਰਿਟੀ ਦੇ ਵਿਚ ਦਾਨ ਦੇਣਾ ਚਾਹੁੰਦੇ ਨੇ ਉਨ੍ਹਾਂ ਨੂੰ ਪਹਿਲਾਂ ਇਹ ਜਾਂਚ ਕਰਨੀ ਚਾਹੀਦੀ ਹੈ ਆਪਣੇ ਪੱਧਰ ਤੇ ਕਿ ਉਹ ਸੰਸਥਾਵਾਂ ਰਜਿਸਟਰ ਹਨ ਜਾਂ ਨਹੀਂ ਨੇ ਤੇ ਸ਼ੱਕ ਹੋਣ ਦੇ ਉਤੇ ਫੰਡ ਇਕੱਠਾ ਕਰਨ ਵਾਲੀ ਸੰਬੰਧਤ ਰੈਗੂਲੇਟਰੀ ਸੰਸਥਾ ਦੇ ਨਾਲ ਸੰਪਰਕ ਕਰਨਾ ਵੀ ਚਾਹੀਦਾ ਹੈ। ਜੀ ਦੋਸਤੋ, ਇਹ ਸੀ ਜੀ ਗੱਲਬਾਤ ਠੱਗੀਆਂ ਠੋਰੀਆਂ ਦੀ। ਲੱਖਾਂ ਡਾਲਰ ਯੂਰੋ ਇਕੱਠੇ ਕਰਕੇ ਪਤਾ ਨਹੀਂ ਕਿੱਥੇ ਦੇ ਕਿੱਥੇ ਚਲੇ ਗਏ। ਕੈਂਸਰ ਪੀੜਤ ਬੱਚਿਆਂ ਦੇ ਇਲਾਜ ਦੇ ਲਈ ਇਕੱਠੇ ਕੀਤੇ ਕਰੋੜਾਂ ਰੁਪਏ ਕਿਵੇਂ ਹੜੱਪੇ ਗਏ? ਸਕੈਮ ਚੱਲਦੇ ਨੇ ਜੀ। ਤੇ ਲੋ ਦੋਸਤੋ, ਇਸ ਦੇ ਨਾਲ ਹੀ ਤੁਹਾਡੇ ਸੁਨੇਹੇ ਲੈਂਦੇ ਹਾਂ ਤੇ ਫਿਰ ਆਪਾਂ ਅੱਗੇ ਵੱਲ ਨੂੰ ਵੱਧਦੇ ਹਾਂ। ਸਮਾਂ ਵੀ ਆਪਣਾ ਹੋ ਗਿਆ ਕੰਪਲੀਟ ਤੇ ਸਭ ਤੋਂ ਪਹਿਲਾਂ ਸੁਨੇਹਾ ਜੋ ਆਇਆ ਸੀ ਸੁਰਜੀਤ ਭਾਰਤ ਜੀ ਦਾ, ਸਾਡੇ ਮਦਰ ਸਤਿ ਸ੍ਰੀ ਅਕਾਲ ਕਹਿੰਦੇ ਨੇ। ਮੁਕੱਦਰ ਬਾਈ ਜੀ ਕਹਿੰਦੇ ਸਤਿ ਸ੍ਰੀ ਅਕਾਲ ਪਿਆਰਿਓ, ਤੇ ਨਵਦੀਪ ਜੀ ਦਿੱਲੀਓਂ ਜੁੜੇ ਹੋਏ ਸਤਿ ਸ੍ਰੀ ਅਕਾਲ ਕਹਿੰਦੇ ਨੇ ਸਭ ਨੂੰ। ਰਾਜਨ ਸੈਣੀ ਸਾਹਿਬ ਸਤਿ ਸ੍ਰੀ ਅਕਾਲ ਕਹਿੰਦੇ ਆ। ਲਾਈਕ ਨੰਬਰ 4 ਕਹਿੰਦੇ ਜੀ ਸਾਰੇ ਸਮੂਹਿਕ ਰੂਪ ਦੇ ਵਿਚ ਪਿਆਰਿਆਂ ਨੂੰ ਸਤਿ ਸ੍ਰੀ ਅਕਾਲ। ਔਜਲਾ ਸਾਹਿਬ US ਤੋਂ ਸਤਿ ਸ੍ਰੀ ਅਕਾਲ ਸਾਰੇ ਪਿਆਰਿਆਂ ਨੂੰ ਕਹਿੰਦੇ ਆ। ਰਾਜਨ ਜੀ ਕਹਿੰਦੇ ਕਟਾਰੀਆ ਜੀ ਨਾ ਕਿ ਕਟਾਰੂ ਚੱਕ ਜੀ। ਹਾਂਜੀ ਕਟਾਰੀਆ, ਸ਼ੁਕਰੀਆ ਸਾਈ ਸਾਹਿਬ ਦਰੁਸਤ ਕਰਨ ਦੇ ਲਈ। ਤੇ ਗੁਲਾਬ ਚੰਦ ਕਟਾਰੀਆ ਗਵਰਨਰ
ਸਾਹਿਬ ਹਾਂ ਜੀ ਪੰਜਾਬ ਦੇ ਜੀ ਸਤਨਾਮ ਸਿੰਘ ਜਾਣੀਆ ਚਾਲ ਜੀ ਕਹਿੰਦੇ ਜੀਆਂ ਨੂੰ ਜੀ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਤੇ ਸੁਣ ਰਹੇ ਹਾਂ ਕਹਿੰਦੇ ਪ੍ਰੋਗਰਾਮ ਸੈਣੀ ਸਾਹਿਬ ਕਟਾਰ ਤਾਂ ਕਹਿੰਦੇ ਦੋਹਾਂ ਦੇ ਵਿਚ ਹੀ ਹੈ ਜੀ ਕਹਿੰਦੇ ਜੀ ਸਤਨਾਮ ਸਿੰਘ ਜਾਣੀਆ ਚਾਲ ਜੀ ਕਹਿੰਦੇ ਆ ਵੱਢਦੇ ਜਾਂਦੇ ਆ ਜੀ ਤੇ ਸਤਨਾਮ ਸਿੰਘ ਜਾਣੀਆ ਚਾਲ ਜੀ ਕਹਿੰਦੇ ਸੈਣੀ ਸਾਹਿਬ ਸਾਡੇ ਤਾਂ ਹਨੇਰੀ ਬਹੁਤ ਆ ਗਏ ਜੀ ਰਜਿੰਦਰ ਕੁਮਾਰ ਜੀਰਾ ਜੀ ਕਹਿੰਦੇ ਭੁਪਿੰਦਰ ਭਾਰਤ ਜੀ ਤੇ ਦੁਆਬਾ ਰੇਡੀਓ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਹੈ ਜੀ ਜੀਆਂ ਨੂੰ ਜੀਰਾ ਸਾਹਿਬ ਸ਼ੁਕਰੀਆ ਜੀ ਕੁੱਕੀ ਵੀਰ ਮੌਸਮ ਕਿਹੋ ਜਿਹਾ ਤੁਹਾਡੇ ਕਹਿੰਦੇ ਜੀ ਜੀਰੇ ਚ ਜਾਣੀਆਂ ਚਾਲ ਪੁੱਛ ਰਹੇ ਨੇ ਜੀ ਮਾਨ ਸਿੰਘ ਸੈਣੀ ਸਾਹਿਬ ਹੈਲਸਿੰਕੀ ਤੋਂ ਸਤਿ ਸ੍ਰੀ ਅਕਾਲ ਜੀ ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਕਹਿੰਦੇ ਆ ਦਵਿੰਦਰ ਭਾਰਤ ਜੀ ਜੁਏ ਤੋਂ ਸਤਿ ਸ੍ਰੀ ਅਕਾਲ ਲਿਖਦੇ ਨੇ ਹਰਜਿੰਦਰ ਕੁਮਾਰ ਜੀਰਾ ਕਹਿੰਦੇ ਸਤਨਾਮ ਜੀ ਬਹੁਤ ਖਰਾਬ ਹੈ ਜੀ ਤੇ ਹਨੇਰੀ ਮੀਂਹ ਝੱਖੜ ਚੱਲ ਰਿਹਾ ਜੀ ਜੀਰਾ ਜੀ ਕਹਿੰਦੇ ਬਹੁਤ ਹੀ ਵਧੀਆ ਵਿਚਾਰ ਨੇ ਸੈਣੀ ਸਾਹਿਬ ਜੀ ਦੇ ਜੀ ਗ੍ਰੇਟ ਤੇ ਇਸੇ ਤਰ੍ਹਾਂ ਮੁਕੱਦਰ ਜੀ ਕਹਿੰਦੇ ਸੈਣੀ ਬਾਈ ਜੀ ਸ਼ੁਕਰੀਆ ਪਿਆਰਿਓ ਤੇ ਜੀਰਾ ਸਾਹਿਬ ਸਤਿ ਸ੍ਰੀ ਅਕਾਲ ਨਮਸਕਾਰ ਵੀਰ ਜੀ ਰਾਜਨ ਸੈਣੀ ਜੀ ਕਹਿੰਦੇ ਆ ਜੀ ਮੁਕੱਦਰ ਵੀਰ ਜੀ ਲਵਜੂ ਜੀ ਕਹਿੰਦੇ ਬਰੋ ਸੈਣੀ ਸਾਹਿਬ ਨੇ ਸੁਨੇਹਾ ਭੇਜਿਆ ਤੇ ਮੁਕੱਦਰ ਜੀ ਕਹਿੰਦੇ ਆ ਸੈਣੀ ਬਾਈ ਜੀ ਲਵਜੂ ਕਰ ਕੁਝ ਨਹੀਂ ਸਕਦੇ ਜੀ ਤੇ ਜੀਰਾ ਆਪਣੇ ਸੈਣੀ ਸਾਹਿਬ ਲਿਖਦੇ ਨੇ ਜਾਣੀਆਂ ਚਾਲ ਸਾਹਿਬ ਸਾਡੇ ਵੀਰ ਜੀ ਥੋੜੀ ਜਿਹੀ ਹਵਾ ਚੱਲੀ ਸੀ ਤੇ ਲਾਈਟ ਚਲੀ ਗਈ ਜੀ ਤੇ ਮੈਂ ਗਰਮੀ ਦੇ ਵਿਚ ਬਿਨਾਂ ਪੱਖੇ ਤੋਂ ਬੈਠਾ ਹਾਂ ਜੀ ਲਗਦਾ ਇੰਟਰਨੈਟ ਬਚਾ ਬਚਾ ਕੇ ਰਾਤ ਕੱਢਣੀ ਪੈਣੀ ਹੈ ਜੀ ਕਹਿੰਦੇ ਜੀ ਸੋਰੀ ਇਨਵਰਟਰ ਚਲਾ ਚਲਾ ਕੇ ਕਹਿੰਦੇ ਇਨਵਰਟਰ ਲਿਖਿਆ ਹੋਇਆ ਜੀ ਇਨਵਰਟਰ ਚਲਾ ਕੇ ਕਹਿੰਦੇ ਜੀ ਬਚਾ ਬਚਾ ਕੇ ਉਹਨੂੰ ਵੀ ਕਦੇ ਬੰਦ ਕਰਕੇ ਤੇ ਕਦੇ ਚਲਾ ਕੇ ਰਾਤ ਕੱਢਣੀ ਪੈਣੀ ਹੈ ਕਹਿੰਦੇ ਪੂਰੇਵਾਲ ਸਾਹਿਬ ਫਰਾਂਸ ਤੋਂ ਬੜੇ ਦਿਨਾਂ ਬਾਅਦ ਸੁਨੇਹਾ ਆਇਆ ਉਹਨਾਂ ਦਾ ਤੇ ਕਿੱਥੇ ਰਹਿੰਦੇ ਹੋ ਪਿਆਰਿਓ ਸਤਿ ਸ੍ਰੀ ਅਕਾਲ ਜੀ ਕਹਿੰਦੇ ਸਭ ਨੂੰ ਤੇ ਮੁਕੱਦਰ ਜੀ ਸਤਿ ਸ੍ਰੀ ਅਕਾਲ ਕਹਿੰਦੇ ਨੇ ਜੀ ਆਖਰ ਦੇ ਵਿਚ ਤੇ ਲੋ ਦੋਸਤੋ ਜੇ ਕਿਸੇ ਦੋਸਤ ਦਾ ਸੁਨੇਹਾ ਰਹਿ ਗਿਆ ਹੋਵੇ ਮਾਫ਼ੀ ਚਾਹਾਂਗਾ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਹੈ ਜੀ ਤੇ ਕੱਲ ਨੂੰ ਨਾਵਲ ਦਾ ਆਗਾਜ਼ ਕਰਨਾ ਆਪਾਂ ਪੰਜਾਬ ਦਾ ਫਿਰ ਤੋਂ ਅਗਲਾ ਲੜੀਵਾਰ ਭਾਗ ਦੂਸਰਾ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਮੈਨੂੰ ਦਿਓ ਆਗਿਆ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਤੇ ਨਿੱਘੀ ਇਸ ਦੇ ਨਾਲ ਹੀ ਹੈ ਸਤਿ ਸ੍ਰੀ ਅਕਾਲ ਦੋਸਤੋ।

0: ద్వాపర్ రేడియో
1: जी दोस्तों सारे दोस्तों का दुआबा रेडियो के मंच उत्ते निघा स्वागत है। लैके हाजिर हाँ हर वार की तरह तुहाडे नाल प्रोग्राम नवा नवेला जिंदगी नामा हाले दुनिया। आप सब नूं आदाब सलाम नमस्ते ते प्यार भरी निकी सत श्री अकाल दोस्तों। ते अज गल्लां बातां करन दे लई तुहाडे नाल जुड़ चुके हां। ते बुधवार वाला दिन है, बुध काम शुद्ध करन दी कोशिश जिहड़ी रहेगी ते नाल दी नाल समा ते स्थिति ओहदी वी बात पाउने आ। 13 मई 2026 का दिहाड़ा ते उम्मीद करदे आ सारे दोस्त सही सलामत होणगे ते गल्लां बातां करन दे लई सुणन लई सुणाउण लई उड़ीक दे विच मैं वी तुहाडा दोस्त नाल जुड़ चुके हां। हुण तों लै के तकरीबन 2.25 घंटे तुहाडा मेरा राबता इसे तरह बरकरार रहेगा। लाइनां तुहाडे लई खुल्लियां रहणगियां ते अज दे मुद्दे दे उत्ते आपां गल्लबात करन दी जिहड़ी कोशिश करांगे। अज दा बुधवार वाला दिन जिस दे विच साडे नाल साडे सहयोगी करता धरता समरजीत सिंह शम्मी जी नाल जुड़दे आ ते उहदे उत्ते विशेष कुछ न कुछ मुद्दा लै के जिंदगी दे नाल गल्लबात कीती जांदी है। कुछ सांझ च तंदा पाउण दी कोशिश हुंदी है ते खबरां देश ते दीआं ते होर सारा सिलसिला बाद दे विच शम्मी जी तों बाद आपां करदे आ अगले सैगमेंट दे विच ते तकरीबन 45 मिंट 1 घंटा कोशिश रहेगी उहनां दे नाल गल्लबात करन दी। बाकी बिजली दा माहौल इंडिया दे विच नेहरी झक्खड़ चल रहा है ते मानसून का भी समा तकरीबन लागे आ चुके है ते पर उस तो पहला जड़िया ने कुदरती जड़िया चीजा चल दिया नाल कुदरत दे निजम दे विच रह के वह सारा कुछ उस तरह पहला सूचनावां आउंदियां ने फिर कारवाई हुंदी है कुदरत दे वल्लों भी ते सुचेत किया जाता है भाई अपना अपना सारा कुछ सांभ लो फिर ना कहो कि भाई असी आ कर दिता ते असी ओ कर दिता। ते दोस्तो अज मुद्दा रहेगा शौक शौक वल्ले ते हॉबीज दे उत्ते गल्लबात करांगे ते अपनियां अपनियां तुसी गल्लां बातां करन दे लई तैयार बार तैयार रहो। +358 44 976 1919 बार स्टूडियो दा नंबर है जिहदे विच तुसी शमूलियत कर सकदे हो अपनी हॉबी दे बारे अपने शौंकां दे बारे जिहड़ा दस सकदे हो पर शौंकां दे बारे नहीं दसना भाई शौंकण मेले दी शौंक जरूर अपना जिक्र कर सकदे हो ते शौंकण मेले दी किसे दिन उह वी मुद्दा रखांगे। तू मर चप्पणी च ਕਿਹਦਾ ਸੀਗਾ ਗੀਤ ਚੱਪਣੀ ਚ ਨੱਕ ਪਾ ਕੇ ਤੂੰ ਮਰ ਡੁੱਬ ਮਰ ਇਦਾਂ ਕਰਕੇ ਹੁੰਦਾ ਸੀ ਜੀ ਆਪਸ ਦੇ ਵਿਚ ਲੜਦੀਆਂ ਨੇ ਪਰ ਅੱਜ ਮੁੱਦਾ ਹੈਗਾ ਸਾਡਾ ਸ਼ੌਕ ਸ਼ੌਕ ਵੱਲੇ ਤੇ ਉਸ ਤੋਂ ਬਾਅਦ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਾਂਗੇ ਤੇ ਲੋ ਸਮਾਜ ਸਥਿਤੀ ਤੁਹਾਨੂੰ ਪਤਾ ਹੀ ਹੈ ਫਿਲਰ ਦੀਆਂ ਘੜੀਆਂ ਦੇ ਉੱਤੇ ਇਸ ਵਕਤ 7:13 ਦਾ ਸਮਾਂ ਹੋ ਗਿਆ ਜੀ ਦੇਖੋ ਸਮੇਂ ਦਾ ਪਤਾ ਹੀ ਨਹੀਂ ਲੱਗਦਾ ਤੇ ਭਾਰਤ ਦੇ ਵਿਚ 9:43 ਸ਼ਾਮ ਦੇ ਹੋ ਚੁੱਕੇ ਆ ਤੇ ਯੂਕੇ ਦੇ ਵਿਚ ਸ਼ਾਮ ਦੇ 5:13 ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:13 ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿਚ ਇਸ ਵਕਤ ਸਵੇਰ ਦੇ 9:13 ਦਾ ਸਮਾਂ ਹੈ ਜੀ ਤੇ ਲੋ ਫਿਰ ਕਰਦੇ ਆ ਸ਼ੁਰੂਆਤ ਅੱਜ ਦੇ ਵਿਚਾਰ ਦੇ ਨਾਲ ਗੱਲਬਾਤ ਕਹਿੰਦੇ ਨੇ ਕਿ ਇਮਾਨਦਾਰੀ ਦੇ ਨਾਲ ਕਮਾਈ ਕਰਨ ਵਾਲਿਆਂ ਦੇ ਸ਼ੌਕ ਭਾਵੇਂ ਪੂਰੇ ਨਾ ਹੋਣ ਪਰ ਨੀਂਦ ਜ਼ਰੂਰ ਪੂਰੀ ਹੁੰਦੀ ਹੈ ਇਮਾਨਦਾਰੀ ਸਭ ਤੋਂ ਚੰਗੀ ਜਿਹੜੀ ਨੀਤੀ ਮੰਨੀ ਜਾਂਦੀ ਹੈ ਇਸੇ ਤਰ੍ਹਾਂ ਅੱਜ ਦੇ ਦਿਹਾੜੇ ਦੇ ਉੱਤੇ ਥੋੜੀ ਜਿਹੀ ਝਾਤ ਮਾਰ ਕੇ ਤੇ ਫਿਰ ਅੱਗੇ ਜਾ ਕੇ ਗੱਲਾਂ ਬਾਤਾਂ ਆਪਾਂ ਕਰਾਂਗੇ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ ਬਾਕੀ ਤੁਸੀਂ ਜਿਹੜਾ ਕਮੈਂਟ ਦੇ ਰਾਹੀਂ ਵੀ ਸੁਚੇਤ ਕਰ ਸਕਦੇ ਹੋ ਦੋਸਤਾਂ ਦੇ ਸੁਨੇਹੇ ਆ ਰਹੇ ਨੇ ਜੱਸੀ ਜੀ ਲਿਖਦੇ ਨੇ ਭਾਰਤ ਸਾਹਿਬ ਤੇ ਸਭ ਨੂੰ ਸਤਿ ਸ੍ਰੀ ਅਕਾਲ ਹੈ ਜੀ ਬਾਬਿਓ ਤੇ ਸਤਨਾਮ ਸਿੰਘ ਜਾੜੀਆਂ ਚਾਲ ਜੀ ਜੁੜੇ ਹੋਏ ਨੇ ਸਤਿ ਸ੍ਰੀ ਅਕਾਲ ਕਹਿੰਦੇ ਨੇ ਜੀ ਤੇ ਜੀਆਂ ਨੂੰ ਜੀ ਕਹਿ ਰਹੇ ਨੇ ਜੀ 13 ਮਈ 1648 ਦਾ ਸਮਾਂ ਜਦੋਂ ਸ਼ਾਹ ਜਹਾਨ ਨੇ ਦਿੱਲੀ ਦਾ ਲਾਲ ਕਿਲ੍ਹਾ ਮੁਕੰਮਲ ਕਰਵਾਇਆ ਸੀ ਤੇ 1939 ਦੇ ਵਿਚ ਬੱਬਰ ਕਰਤਾਰ ਸਿੰਘ ਕੀਰਤੀ ਤੇ ਗੁਰਦਿੱਤ ਸਿੰਘ ਦਲੇਰ ਮੰਡੇਲੀ ਉਨ੍ਹਾਂ ਨੂੰ ਸੀ ਮੁਲਤਾਨ ਜੇਲ੍ਹ ਦੇ ਵਿਚ ਫਾਂਸੀ ਦਿੱਤੀ ਗਈ ਸੀ 1951 ਦੇ ਵਿਚ ਇਨਕਲਾਬ ਦਾ ਨਾਰਾ ਦੇਣ ਵਾਲੇ ਹਸਰਤ ਮੋਣੀ ਸੈਯਦ ਫਜ਼ਲ ਉਲ ਹਸਨ ਦਾ ਜਿਹੜਾ ਦੇਹਾਂਤ ਹੋਇਆ 1880 ਦੇ ਵਿਚ ਪਹਿਲੀ ਇਲੈਕਟ੍ਰਾਨਿਕ ਟ੍ਰੇਨ ਦਾ ਜਿਹੜਾ ਟਰਾਇਲ ਜਿਹੜਾ ਕੀਤਾ ਗਿਆ 1962 ਦੇ ਵਿਚ ਡਾਕਟਰ ਰਾਧਾ ਕ੍ਰਿਸ਼ਨਨ ਭਾਰਤ ਦੇ ਦੂਜੇ ਰਾਸ਼ਟਰਪਤੀ ਬਣ ਗਏ ਤੇ 1967 ਦੇ ਵਿਚ ਜ਼ਾਕਿਰ ਹੁਸੈਨ ਭਾਰਤ ਦੇ ਤੀਸਰੇ ਰਾਸ਼ਟਰਪਤੀ ਬਣੇ 1998 ਦੇ ਵਿਚ ਭਾਰਤ ਦੇ ਵੱਲੋਂ 2 ਪਰਮਾਣੂ ਟੈਸਟ ਜਿਹੜੇ ਪੋਖਰਾਨ ਦੇ ਵਿਚ ਕੀਤੇ ਗਏ 2008 ਦੇ ਵਿਚ ਰਾਜਸਥਾਨ ਦੀ ਰਾਜਧਾਨੀ ਜੈਪੁਰ ਦੇ ਵਿਚ ਲਗਾਤਾਰ 8 ਤੋਂ 10 ਬੰਬ ਧਮਾਕੇ ਹੋਏ ਜਿਸ ਦੇ ਵਿਚ 45 ਲੋਕ ਇਸ ਦੁਨੀਆਂ ਨੂੰ ਜਿਹੜਾ ਅਲਵਿਦਾ ਆਖ ਗਏ ਤੇ 150 ਤੋਂ ਵੱਧ ਜਿਹੜੇ ਲੋਕ ਜ਼ਖਮੀ ਹੋਏ ਦੁਨੀਆਂ ਦੇ ਵਿੱਚ ਕਈ ਐਸੇ ਰੋਚਕ ਤੱਥ ਨੇ ਉਹਨਾਂ ਦਾ ਅੱਗੇ ਜਾ ਕੇ ਜ਼ਿਕਰ ਕਰਾਂਗੇ। ਤੇ ਵੈਸੇ ਜੇ ਦੇਖਿਆ ਜਾਵੇ ਰੇਡੀਓ ਦੀ ਗੱਲ ਹੈ, ਟੀਵੀ ਦੀ ਗੱਲ ਹੈ, ਤੇ ਉਹਨਾਂ ਦਾ ਜਦੋਂ ਜ਼ਿਕਰ ਕਰਦੇ ਹਾਂ, ਵਰਲਡ ਵਾਈਡ ਵੈਬਸਾਈਟ ਦਾ ਜ਼ਿਕਰ ਕਰਦੇ ਹਾਂ, ਤਾਂ ਸ਼ਬਦ ਨੂੰ ਜਿਹੜਾ 1990 ਦੇ ਵਿੱਚ ਟਾਈਮ ਬਰਨਰਸ ਲੇਹ ਨੇ ਜਿਹੜਾ ਬਣਾਇਆ ਸੀ, ਇਸ ਨੂੰ WWW ਜਿਹੜਾ WWW ਵਰਲਡ ਵਾਈਡ ਵੈਬਸਾਈਟ, ਤੇ 5 ਕਰੋੜ ਲੋਕਾਂ ਤੱਕ ਜਿਹੜਾ ਰੇਡੀਓ ਨੂੰ ਪਹੁੰਚਣ ਦੇ ਲਈ 38 ਸਾਲ ਲੱਗ ਗਏ, ਤੇ ਟੀਵੀ ਨੂੰ ਜਿਹੜਾ ਸੀ 13 ਸਾਲ ਲੱਗੇ। ਇੰਨੀ ਫਾਸਟ ਜਿਹੜਾ ਉਹ ਫੈਲਿਆ, ਤੇ ਸਭ ਤੋਂ ਫਾਸਟ ਜਿਹੜਾ ਅੱਜ ਦਾ ਜ਼ਮਾਨਾ ਹੈ ਡਿਜੀਟਲ ਦੁਨੀਆ, ਇੰਟਰਨੈਟ ਨੂੰ ਸਿਰਫ ਤੇ ਸਿਰਫ 4 ਸਾਲ ਲੱਗੇ, ਤੇ ਦੁਨੀਆ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਜੜਾਂ ਦੇ ਵਿੱਚ ਬਹਿ ਗਿਆ ਹੁਣ, ਕਹਿ ਲਓ ਕਿ ਇਸ ਤੋਂ ਬਗੈਰ ਤਾਂ ਬੰਦਾ ਮਤਲਬ ਕਿ ਸੁੱਤਾ ਵੀ ਨਹੀਂ ਉੱਠਦਾ। ਤੇ ਲੋ ਦੋਸਤੋ, ਅੱਗੇ ਜਾ ਕੇ ਇਤਿਹਾਸਕ ਗੱਲਾਂ ਵੀ ਕਰਾਂਗੇ ਤੇ ਦੇਸ਼ ਵਿਦੇਸ਼ ਦੀਆਂ ਖਬਰਾਂ ਦੀ ਵੀ ਸਾਂਝ ਪਾਵਾਂਗੇ, ਪਰ ਉਸ ਤੋਂ ਪਹਿਲਾਂ ਹੁਣ ਆਪਾਂ ਗੱਲਬਾਤ ਕਰਦੇ ਹਾਂ ਅੱਜ ਦੇ ਮੁੱਦੇ ਦੀ, ਤੇ ਕੋਸ਼ਿਸ਼ ਕਰਦੇ ਹਾਂ ਆਪਾਂ ਸ਼ਮੀ ਜੀ ਨੂੰ ਨਾਲ ਰਲਾਉਣ ਦੀ, ਕਿਉਂਕਿ ਉੱਥੇ ਬੱਤੀ ਜਿਹੜੀ ਹੈ, ਲਾਈਟ ਜਿਹੜੀ ਹੈ, ਉਹ ਹਨੇਰੀ ਝੱਖੜ ਚੱਲ ਰਿਹਾ ਤੇ ਸਾਰਾ ਕੁਝ ਕਹਿੰਦੇ ਬੱਤੀ ਵੀ ਬੰਦ ਹੈ, ਬਿਜਲੀ ਵੀ ਬੰਦ ਹੈ ਤੇ ਪਾਣੀ ਵੀ ਬੰਦ ਹੋ ਸਕਦਾ ਹੈ, ਬਾਕੀ ਇੰਟਰਨੈਟ ਤਾਂ ਪਤਾ ਹੀ ਹੈ ਆਪਾਂ ਨੂੰ, ਤੇ ਬੈਟਰੀ ਦੇ ਉੱਤੇ ਸਾਰਾ ਸਿਸਟਮ ਜਿਹੜਾ ਚੱਲ ਰਿਹਾ, ਤੇ ਉਹਨਾਂ ਨੂੰ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹਾਂ ਤੇ ਅੱਜ ਦੇ ਮੁੱਦੇ ਨੂੰ ਜਿਹੜਾ ਆਪਾਂ ਵਧਾਉਂਦੇ ਹਾਂ। ਸ਼ੌਕ ਹੌਬੀਜ਼ ਜਿਹੜੀਆਂ ਨੇ, ਰੁਝੇਵਿਆਂ ਭਰੀ ਜ਼ਿੰਦਗੀ ਚਾਹੇ ਹੈ, ਉਹਦੇ ਵਿੱਚ ਸ਼ੌਕ ਸਾਨੂੰ ਮਨ ਦੀ ਜਿਹੜੀ ਸ਼ਾਂਤੀ ਵੀ ਦਿੰਦੇ ਹੈ, ਖੁਸ਼ੀ ਵੀ ਦਿੰਦੇ ਹੈ ਤੇ ਨਵੀਂ ਜਿਹੜੀ ਆ ਊਰਜਾ ਵੀ ਸਾਨੂੰ ਜਿਹੜੀ ਆ ਪ੍ਰਦਾਨ ਕਰਦੇ ਹੈ। ਇਹ ਸਿਰਫ ਸਮਾਂ ਬਿਤਾਉਣ ਦਾ ਸਾਧਨ ਨਹੀਂ ਮੰਨ ਸਕਦੇ ਆਪਾਂ, ਸਗੋਂ ਜਿਹੜੀ ਹੈ ਸਾਡੀ ਸ਼ਖਸੀਅਤ ਤੇ ਸੋਚ ਨੂੰ ਨਿਖਾਰਨ ਦਾ ਜਿਹੜਾ ਉਹਦਾ ਵੀ ਮਹੱਤਵਪੂਰਨ ਹਿੱਸਾ ਹੈ, ਪਰ ਇਹਨਾਂ ਨੂੰ ਅਸੀਂ ਅਣਗੋਲਿਆਂ ਕਰ ਦਿੰਦੇ ਹਾਂ, ਜਿਸ ਦੇ ਉੱਤੇ ਸਾਡੀ ਮਾਨਸਿਕ ਸਿਹਤ ਦੇ ਉੱਤੇ ਵੱਡਾ ਅਸਰ ਜਿਹੜਾ ਇਹਦੇ ਵਿੱਚ ਪੈਂਦਾ ਹੈ, ਤੇ ਸੋਚ ਨੂੰ ਨਿਖਾਰਨ ਦਾ ਮਹੱਤਵਪੂਰਨ ਇਹਨੂੰ ਹਿੱਸਾ ਮੰਨਿਆ ਜਾ ਸਕਦਾ ਹੈ। ਇਸ ਖਾਸ ਗੱਲਬਾਤ ਦੇ ਵਿੱਚ ਆਪਾਂ ਚਰਚਾ ਕਰਾਂਗੇ ਤੇ ਤੁਹਾਡਾ ਵੀ ਜਿਹੜਾ ਇੰਤਜ਼ਾਰ ਰਹੇਗਾ ਦੋਸਤੋ, ਆਪਣੇ ਆਪਣੇ ਸ਼ੌਕ ਜ਼ਰੂਰ ਤੁਸੀਂ ਗਿਣਾਉਣੇ ਹੈ, ਤੇ ਸ਼ੌਕ ਸਾਡੀ ਸਿਰਜਣਾਤਮਕ ਜਿਹੜੀ ਹੈ, ਜਾਣੀ ਕਿ ਕ੍ਰੀਏਟਿਵਿਟੀ ਹੈ, ਉਹਨੂੰ ਜਿਹੜਾ ਐਡਵਾਂਸ ਕਰਦੇ ਨੇ, ਅੱਗੇ ਵਧਾਉਂਦੇ ਨੇ, ਯੋਗਦਾਨ ਪਾਉਂਦੇ ਆ ਸੋਚਣ ਨੂੰ, ਸਾਨੂੰ ਹੋਰ ਸਾਡੇ ਬ੍ਰੇਨ ਨੂੰ ਜਿਹੜਾ ਫੈਲਾਉਂਦੇ ਨੇ, ਖੋਲਦੇ ਨੇ, ਤੇ ਉਹ ਇੱਟ ਵਾਲਾ ਬੱਟਾ ਮਾਰ ਕੇ ਨਹੀਂ ਖੋਲਣਾ, ਮਤਲਬ ਕਿ ਉਦਾਂ ਖੋਲਦੇ ਆ, ਜਾਣੀ ਕਿ ਅਸੀਂ ਗਿਆਨ ਦੀ ਦੁਨੀਆਂ ਦੇ ਵਿੱਚ ਵਾਧਾ ਕਰਦੇ ਹਾਂ। ਮਾਨਸਿਕ ਤਣਾਅ ਨੂੰ ਘਟਾਉਣ ਦੇ ਵਿੱਚ ਮਦਦ ਕਰਦੇ ਆ, ਕਿਉਂਕਿ ਸਾਡਾ ਧਿਆਨ ਇਧਰੋਂ ਉਧਰ ਜਦੋਂ ਲੱਗਦਾ ਹੈ ਕਿਸੇ ਚੀਜ਼ ਦੇ ਉੱਤੇ, ਇੱਕ ਜਗ੍ਹਾ ਆਪਾਂ ਟਿਕ ਕੇ ਬਹਿ ਜਾਂਦੇ ਹਾਂ ਜਾਂ ਸੋਚ ਦੇ ਵਿੱਚ ਆ, ਤੰਗੀ ਪਰੇਸ਼ਾਨੀ ਦੇ ਵਿੱਚ ਆ, ਤੇ ਉਹ ਸਭ ਤੋਂ ਵਧੀਆ ਤਰੀਕਾ ਹੈ ਕੋਈ ਨਾ ਕੋਈ ਕਾਜ ਜਿਹੜਾ, ਜਾਂ ਕੋਈ ਨਾ ਕੋਈ ਹੋਬੀ, ਕੋਈ ਖੇਮ, ਕੋਈ ਖੇਡ ਜਿਹੜੀ ਕਰਨੀ ਸ਼ੁਰੂ ਕਰ ਦਿਓ, ਚਾਹੇ ਬੱਚੇ ਨਾਲ ਹੀ ਖੇਡਣਾ ਸ਼ੁਰੂ ਕਰ ਦਿਓ, ਤੇ ਤੁਹਾਡੇ ਮਾਨਸਿਕ ਸਥਿਤੀ ਜਿਹੜੀ ਆ ਉਹ ਚੇਂਜ ਹੋ ਜਾਂਦੀ ਹੈ। ਚਾਹੇ ਉਹ ਸੰਗੀਤ ਹੋਵੇ, ਪੜ੍ਹਨਾ ਹੋਵੇ, ਲਿਖਣਾ ਹੋਵੇ, ਖੇਡਾਂ ਜਾਂ ਕਿਸੇ ਨਵੀਂ ਕਲਾ ਨੂੰ ਸਿੱਖਣਾ ਹੋਵੇ, ਹਰ ਸ਼ੌਕ ਸਾਨੂੰ ਆਪਣੇ ਆਪ ਦੇ ਨਾਲ ਜਿਹੜਾ ਜੋੜਦਾ ਹੈ ਤੇ ਤੋੜਦਾ ਨਹੀਂ ਹੈ, ਤੇ ਨਾਲ ਭਾਈਚਾਰਕ ਸਾਂਝ ਸਮਾਜ ਦੇ ਨਾਲ ਵੀ ਸਾਂਝ ਜਿਹੜੀ ਬਣਾਉਂਦਾ ਹੈ, ਤੇ ਜੇ ਇਹਨੂੰ ਆਪਾਂ ਜੀਵਨ ਦੇ ਵਿੱਚ ਖੁਸ਼ੀ, ਸੰਤੁਲਨ, ਨਵਾਂ ਜੋਸ਼ ਲਿਆਉਣਾ ਚਾਹੁੰਦੇ ਹਾਂ, ਤਾਂ ਭਾਈ ਇਹ ਜਿਹੜੀਆਂ ਚੀਜ਼ਾਂ ਨੇ ਸਾਡੀ ਜ਼ਿੰਦਗੀ ਦਾ ਬਹੁਤ ਹੀ ਜਿਹੜਾ ਨਜ਼ਦੀਕੀ ਅੰਗ ਹੋਣੀਆਂ ਚਾਹੀਦੀਆਂ ਨੇ, ਜਿਵੇਂ ਅਸੀਂ ਰੋਟੀ ਖਾਂਦੇ ਹਾਂ, ਪਾਣੀ ਪੀਂਦੇ ਹਾਂ, ਹੋਰ ਸਾਰਾ ਕੁਝ ਰੂਟੀਨ ਦੇ ਵਿੱਚ ਕਰਦੇ ਹਾਂ, ਉਸੇ ਲਈ ਸਾਡੇ ਆਪਣੇ ਆਪ ਦੇ ਲਈ ਵੀ 40-45 ਮਿੰਟ ਸਾਡੇ ਆਪਣੇ ਲਈ ਕੱਢਣੇ ਚਾਹੀਦੇ ਆ, ਤੇ ਜਿਹੜੇ ਸ਼ੌਕ ਨੇ ਉਹ ਪਗਾਉਣੇ ਚਾਹੀਦੇ ਨੇ। ਤੇ ਲੋ ਦੋਸਤੋ, ਗੱਲਾਂ ਬਾਤਾਂ ਕਰਨ ਦੇ ਲਈ ਸਾਡੇ ਨਾਲ ਜੁੜ ਚੁੱਕੇ ਨੇ ਸਮਰਜੀਤ ਸਿੰਘ ਸ਼ੰਮੀ ਜੀ, ਤੇ ਉਹਨਾਂ ਦਾ ਆਪਾਂ ਨਿੱਘਾ ਸਵਾਗਤ ਕਰਦੇ ਹਾਂ ਤੇ ਗੱਲਬਾਤ ਦੀ ਸ਼ੁਰੂਆਤ ਉਹਨਾਂ ਦੇ ਨਾਲ ਕਰਦੇ ਹਾਂ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ 5-7 ਮਿੰਟ 10 ਮਿੰਟ ਗੱਲਬਾਤ ਕਰਕੇ ਤੇ ਸ਼ੁਰੂਆਤ ਕਰਕੇ ਆਪਾਂ ਅੱਜ ਦੇ ਸਬਜੈਕਟ ਦੀ, ਤੇ ਅੱਗੇ ਵੱਧਦੇ ਹਾਂ ਤੇ ਤੁਹਾਡੇ ਇੰਤਜ਼ਾਰ ਦੀਆਂ ਜਿਹੜੀਆਂ ਤੁਹਾਡਾ ਇੰਤਜ਼ਾਰ ਵੀ ਨਾਲ ਨਾਲ ਰਹੇਗਾ। ਤੇ +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਸਤਿ ਸ੍ਰੀ ਅਕਾਲ ਸ਼ਮੀ ਜੀ, ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ ਫਿਰ ਤੋਂ ਇੱਕ ਵਾਰ ਸਮਾਂ ਦੇਣ ਦੇ ਲਈ, ਸਮਾਂ ਕੱਢਣ ਦੇ ਲਈ, ਦੋਸਤਾਂ ਦੇ ਨਾਲ ਰੂਬਰੂ ਹੋਣ ਦੇ ਲਈ ਜੀ।
2: ਭਰਤ ਸਾਹਿਬ ਅਤੇ ਦੁਆਬਾ ਰੇਡੀਓ ਸੁਣ ਰਹੇ ਸਾਰੇ ਹੀ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਤੇ ਜੀ ਆਇਆਂ ਨੂੰ ਖੁਸ਼ ਆਮਦੀ।
1: ਸਤਿ ਸ੍ਰੀ ਅਕਾਲ ਸ਼ਮੀ ਜੀ, ਕੀ ਹਾਲ ਚਾਲ ਨੇ ਜੀ?
2: ਬਹੁਤ ਹੀ ਵਧੀਆ ਜੀ, ਅੱਜ ਬਹੁਤ ਹੀ ਕਮਾਲ ਦਾ ਜਿਹੜਾ ਵਿਸ਼ਾ ਤੁਸੀਂ ਲੈ ਕੇ ਆਏ ਹੋ, ਹੌਬੀ ਤੇ ਸ਼ੌਕ। ਤੇ ਕਹਿੰਦੇ ਵੀ ਹੁਣ ਸ਼ੌਕ ਇਹੋ ਜਿਹੀ ਚੀਜ਼ ਆ ਜਿਹੜਾ ਸਾਨੂੰ ਜ਼ਿੰਦਗੀ ਨੂੰ ਖੂਬਸੂਰਤ ਬਣਾਉਂਦਾ, ਜਿਵੇਂ ਤੁਸੀਂ ਕਹਿ ਵੀ ਰਹੇ ਸੀ ਕਿ ਬੜੀ ਇਹ ਇੱਕ ਕਹਿ ਲੋ ਵੀ ਬਲੈਸਿੰਗ ਹੈ
1: ਜੀ,
2: ਕੁਦਰਤ ਨੇ ਜੋ ਸਾਨੂੰ ਦਿੱਤੀ ਆ
1: ਜੀ,
2: ਕਿ ਆਮ ਅਸੀਂ ਜਿਹੜੇ ਕੰਮ ਕਾਰ ਕਰਦੇ ਆ ਉਹ ਰੁਜ਼ਗਾਰ ਕਰਕੇ ਕਰ ਰਹੇ ਹੋਵਾਂਗੇ, ਉਹਦੇ ਲਈ ਸਾਡੇ ਕੋਲ ਹੋਰ ਬੜੇ ਰੀਜ਼ਨ ਹੋਣਗੇ ਜਿਨ੍ਹਾਂ ਤੋਂ ਬਿਨਾਂ ਸਰਵਾਈਵਲ ਔਖਾ ਹੋਜੂ
1: ਜੀ।
2: ਪਰ ਹੋਬੀ ਇਹੋ ਜਿਹਾ ਕੰਮ ਆ ਕਿ ਜਿਹੜਾ ਅਸੀਂ ਰੈਗੂਲਰ ਕਰਦੇ ਆ ਪਰ ਕਰਦੇ ਹੈਗੇ ਆ ਆਪਣੇ ਮਨ ਦੇ ਮਨ ਪਰਚਾਵੇ ਲਈ, ਆਪਣਾ ਆਪਣੇ ਪਲੇਜਰ ਲਈ
1: ਜੀ,
2: ਔਰ ਸਕੂਨ ਵਾਸਤੇ ਰਿਲੈਕਸ ਹੋਣ ਵਾਸਤੇ ਕਰਦੇ ਆ, ਪਰਸਨਲ ਗਰੋਥ ਹੁੰਦੀ ਹੈ ਇਹਦੇ ਨਾਲ ਹੋਬੀ ਦੇ ਨਾਲ
1: ਜੀ।
2: ਜਿਹੜੀ ਆਮ ਆਪਾਂ ਚਲੋ ਜਿਹੜੀ ਜੋਬਸ ਨੇ ਸਾਡੀਆਂ ਨੇ ਜਾਂ ਸਟੱਡੀਜ਼ ਆ ਉਹ ਤੇ ਇੱਕ ਵੱਖਰੀ ਚੀਜ਼ ਆ ਕਿ ਠੀਕ ਆ ਉਹ ਸਾਡਾ ਰੈਗੂਲਰ ਕਹਿ ਲੋ ਮੇਨ ਕੋਰਸ ਕਹਿ ਲੋ, ਹਾਂ ਉਹ ਆਪਾਂ ਨੇ ਕਰਨੀ ਕਰਨੀ ਹੈ, ਪਰ ਹੋਬੀ ਇੱਕ ਰੂਹ ਦੀ ਖੁਰਾਕ ਆ
1: ਜੀ
2: ਤੇ ਉਹ ਸਾਡੀ ਰੂਹ ਨੂੰ ਤਰੋ ਤਾਜ਼ਾ ਰੱਖਦੀ ਆ, ਜਿਵੇਂ ਸਵੇਰ ਵੇਲੇ ਜਿਹੜੀਆਂ ਉਸ ਦੀਆਂ ਬੂੰਦਾਂ ਨੇ ਡਿਊ ਡ੍ਰੋਪਸ ਨੇ ਉਹ ਬਨਸਪਤੀ ਨੂੰ ਐਨ ਰਿਫਰੈਸ਼ ਰੱਖਦੀਆਂ ਨੇ, ਤਾਜ਼ਾ ਰੱਖਦੀਆਂ ਨੇ
1: ਜੀ।
2: ਇੰਜੀ ਜਿਹੜੀਆਂ ਹੋਬੀਜ਼ ਨੇ ਚੰਗੀਆਂ ਹੋਬੀਜ਼ ਨੇ ਉਹ ਸਾਡੇ ਲਈ ਇੱਕ ਕਹਿ ਲੋ ਵੀ ਬਹੁਤ ਹੀ ਖੂਬਸੂਰਤ ਜ਼ਿੰਦਗੀ ਨੂੰ ਸਹਾਰਾ ਦੇਣ ਵਾਲਾ ਇੱਕ ਵਰਦਾਨ ਸਾਬਿਤ ਹੁੰਦੀਆਂ ਨੇ
1: ਜੀ।
2: ਤੋ ਇਹ ਜ਼ਰੂਰੀ ਹੈ ਜੀ ਭਾਰਤ ਸਾਹਿਬ ਹੋਬੀਜ਼ ਦਾ ਹੋਣਾ, ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਇਹ ਤੋਂ ਬਿਨਾਂ ਤੋ ਨੀਰਸ ਹੋ ਜਾਏਗੀ ਜ਼ਿੰਦਗੀ। ਜੇ ਆਪਣੇ ਕੋਲ ਨਹੀਂ ਹੈਗੀ ਕੋਈ ਹੋਬੀ ਆਪਣੀ ਨਹੀਂ ਹੈਗੀ, ਆਪਾਂ ਉਹੀ ਰੱਟ ਦੇ ਵਿਚ ਬੈਠੇ ਆ ਕਿ 9 to 8 ਕੰਮ ਹੋ ਰਿਹਾ, 9 to 5 ਹੋ ਰਿਹਾ
1: ਜੀ,
2: ਤੇ ਕੁਛ ਵੀ ਹੋਰ ਇਸ ਤੋਂ ਇਲਾਵਾ ਅਸੀਂ ਕੁਛ ਵੀ ਨੀ, ਨਾ ਆਪਾਂ ਪੜ੍ਹਦੇ ਆ ਨਾ ਲਿਖਦੇ ਆ, ਕਿਉਂਕਿ ਇਹਦੇ ਚ ਹੁੰਦਾ ਕੀ ਆ ਕਿ ਮਕਸਦ ਜਿਹੜਾ ਉਹ ਰਹਿ ਜਾਂਦਾ ਪਿੱਛੇ, ਫਿਰ ਲਾਈਫ ਅਸੀਂ ਜਿਉਂਦੇ ਕਿਉਂ ਆ
1: ਜੀ।
2: ਜ਼ਿੰਦਗੀ ਢੋਣ ਦਾ ਨਾਮ ਤਾਂ ਨਹੀਂ ਹੈ ਕਿ ਭਾਈ ਚਲੋ ਰੱਬ ਨੇ ਉਮਰ ਲਿਖੀ ਹੈ ਇੰਨੀ ਭੋਗ ਕੇ ਆਪਾਂ ਚਲੇ ਜਾਵਾਂਗੇ, ਉਹ ਤਾਂ ਹੋਣਾ ਹੀ ਹੈ
1: ਬਿਲਕੁਲ,
2: ਪਰ ਖੁਸ਼ੀ ਖੁਸ਼ੀ ਆਪਾਂ ਉਹੀ ਨਾ ਜਿਹੜੀ ਮੇਰਾ ਮੈਨੂੰ ਬਹੁਤ ਪਸੰਦ ਆਇਆ ਸ਼ੇਰ, ਐ ਸ਼ਮਾ ਤੇਰੀ ਉਮਰੇ ਤਬੀ ਹੈ ਸਿਰਫ ਇੱਕ ਰਾਤ, ਹਸਕਰ ਗੁਜ਼ਾਰ ਜੈਸੇ ਰੋਕਰ ਗੁਜ਼ਾਰ ਦੇ, ਇਹ ਮੈਨੂੰ ਬਹੁਤ ਪਸੰਦ ਹੈ
1: ਜੀ।
2: ਹੁਣ ਇਹਦੇ ਚ ਹੋਬੀਜ਼ ਆਪਾਂ ਜਦੋਂ
1: ਮੱਕੜ ਵੀ ਦੇਖ ਲੈਣਾ ਪਤਾ ਉਹ ਪੰਗੇ ਲੈਂਦਾ ਜਾਣ ਜਾਣ ਕੇ ਨਾ ਲਾਈਟ ਦੇ ਨਾਲ, ਹਨਾ ਪਤਾ ਹੈਗਾ
2: ਉਹਨੇ, ਉਹਦੀ ਖੁਸ਼ੀ ਆ,
1: ਖੁਸ਼ੀ ਆ ਨਾ,
2: ਹਾਂ ਉਹਦੀ ਖੁਸ਼ੀ ਆ, ਉਹ ਜਾਣਦਾ ਹੈ ਕਿ ਇਹਦਾ ਐ ਹੋਊਗਾ ਕੰਮ, ਪਰ ਉਹ ਆਨੰਦ ਹੈ
1: ਜੀ,
2: ਉਹ ਚ ਉਹਨੂੰ ਠੀਕ ਲੱਗਦਾ ਕੰਮ
1: ਬਿਲਕੁਲ ਹੈ ਜੀ।
2: ਹੁਣ ਜਿਹੜੀਆਂ ਹੋਬੀਜ਼ ਹੈ ਨਾ ਭਾਰਤ ਸਾਹਿਬ, ਇਹਨਾਂ ਨੂੰ ਆਪਾਂ ਦੋ ਤਿੰਨ ਕਿਸਮਾਂ ਚ ਆਪਾਂ ਦੇਖ ਸਕਦੇ ਹਾਂ ਵੀ ਐ ਹੋ ਸਕਦੀਆਂ ਨੇ, ਆਹ ਵੀ ਹੋ ਸਕਦੀ ਹੈ ਹੋਬੀ, ਆਹ ਵੀ ਹੋ ਸਕਦੀ ਹੈ, ਜਿਵੇਂ ਕ੍ਰੀਏਟਿਵ ਹੋਬੀਜ਼ ਨੇ ਕਈਆਂ ਦੀਆਂ
1: ਜੀ,
2: ਉਹ ਚ ਉਹ ਕੀ ਕਰਦੇ ਆ ਵੀ ਉਹਨਾਂ ਨੂੰ ਪੇਂਟਿੰਗ ਕਰਨ ਦਾ ਸ਼ੌਕ ਹੋ ਜਾਂਦਾ, ਵੀ ਜਦੋਂ ਉਹਨਾਂ ਨੂੰ ਵਿਹਲ ਮਿਲਦਾ ਹੈ ਉਹ ਬਾਕੀ ਰੁਟੀਨ ਦੀ ਜਿਹੜੀ ਆ ਦੌੜ ਭੱਜ ਦੀ ਉਹਨਾਂ ਦੀ ਲਾਈਫ ਆ
1: ਜੀ,
2: ਉਹ ਚ ਉਹ ਜਦੋਂ ਟਾਈਮ ਮਿਲਦਾ ਫਿਰ ਉਹ ਇਸ ਹੋਬੀ ਨੂੰ ਪੂਰਾ ਕਰਨ ਲਈ ਪੇਂਟਿੰਗ ਕਰਦੇ ਆ
1: ਜੀ,
2: ਕੋਈ ਰਾਈਟਿੰਗ ਕਰ ਰਿਹਾ, ਲਿਖਣ ਦਾ ਉਹਨਾਂ ਨੂੰ ਸ਼ੌਕ ਆ, ਕੋਈ ਮਿਊਜ਼ਿਕ ਕਰ ਰਿਹਾ, ਕੋਈ ਫੋਟੋਗ੍ਰਾਫੀ ਕਰ ਰਿਹਾ
1: ਜੀ,
2: ਕੋਈ ਕ੍ਰੀਏਟਿਵਿਟੀ ਹੋ ਰਹੀ ਆ, ਉਹ ਕ੍ਰੀਏਟਿਵ ਹੋਬੀਜ਼ ਦੀ ਬੜੀ ਲੰਬੀ ਲਿਸਟ ਹੋ ਸਕਦੀ ਆ
1: ਜੀ।
2: ਇਹਦੇ ਨਾਲ ਤੁਸੀਂ ਵੇਖੋ ਵੀ ਜਿਹੜਾ ਆਪਣਾ ਸਵੈ ਪ੍ਰਗਟਾਵਾ ਹੈ, ਜਿਹੜੀ ਸਾਡੀ ਇਮੈਜੀਨੇਸ਼ਨ ਆ, ਕਲਪਨਾ ਸ਼ਕਤੀ ਆ
1: ਜੀ,
2: ਉਹਨੂੰ ਇੱਕ ਬਹੁਤ ਹੀ ਕਮਾਲ ਦਾ ਬੂਸਟ ਮਿਲਦਾ, ਬਹੁਤ ਸਾਰਾ ਮਿਲਦਾ
1: ਬਿਲਕੁਲ,
2: ਔਰ ਸਾਡਾ ਮਨ ਦੀ ਅਵਸਥਾ ਐਨ ਕਹਿ ਲੋ ਵੀ ਖੜੇ ਰਹਿਣ ਵਰਗੀ ਜਿਹੜੀ ਬਣੀ ਰਹਿੰਦੀ ਹੈ
1: ਜੀ।
2: ਫਿਰ ਇੱਕ ਹੋਰ ਦੇਖਦੇ ਆ ਆਪਾਂ, ਅਗਰ ਹੋਰ ਲੈਵਲ ਤੇ ਜਾਂਦੇ ਆ, ਉਹ ਫਿਜ਼ੀਕਲ ਹੋਬੀਜ਼ ਨੇ
1: ਜੀ,
2: ਜਿਵੇਂ ਸਪੋਰਟਸ ਦੀ ਬੜਾ ਸ਼ੌਕ ਹੈ ਕਿਸੇ ਨੂੰ, ਕੋਈ ਉਹ ਖੇਡਣਾ ਚਾਹੁੰਦਾ ਹੈ ਤੇ ਉਹਦੇ ਚ ਉਹਨੂੰ ਬੜਾ ਸ਼ੌਕ ਹੈ, ਕ੍ਰਿਕਟ ਖੇਡ ਰਿਹਾ, ਕੋਈ ਹਾਕੀ ਫੁੱਟਬਾਲ ਕਰਾਟੇ ਕਰ ਰਿਹਾ, ਜੂਡੋ ਕਰ ਰਿਹਾ, ਕੁਛ ਵੀ, ਉਹ ਸਾਈਕਲਿੰਗ ਹੋ ਰਹੀ, ਯੋਗਾ ਹੋ ਰਿਹਾ, ਸੋ ਮੈਨੀ ਥਿੰਗਸ, ਉਧਰ ਉਹਨਾਂ ਦਾ ਸ਼ੌਕ, ਉਹ ਕਹਿੰਦਾ ਮੇਰਾ ਸ਼ੌਕ ਹੈ ਭਾਈ
1: ਜੀ,
2: ਮੈਂ ਟਾਈਮ ਕੱਢਦਾ
1: ਜੀ,
2: ਅਰਲੀ ਮਾਰਨਿੰਗ ਜਾਵਾ ਲੇਟ ਈਵਨਿੰਗ ਜਾਵਾ, ਪਰ ਮੈਂ ਇਹ ਕਰਨਾ
1: ਜੀ।
2: ਉਹ ਫਿਰ ਲੋਕੀ ਕਲੱਬ ਜੁਆਇਨ ਕਰ ਲੈਂਦੇ ਆ, ਜਾਂ ਉਹਨਾਂ ਦੇ ਹਮ ਖਿਆਲ ਲੋਕ ਮਿਲਦੇ ਆ, ਫਿਰ ਉਹਨਾਂ ਦੀ ਇੱਕ ਆਪਣਾ ਨੈਟਵਰਕ ਬਣਦਾ, ਆਪਣੀ ਟੀਮ ਬਣ ਜਾਂਦੀ ਹੈ, ਵੱਡਾ ਇੱਕ ਕਹਿ ਲੋ ਵੀ ਇੱਕ ਉਪਰਾਲਾ ਹੋ ਸਕਦਾ ਇਹ ਵੱਡਾ
1: ਜੀ।
2: ਇਹਦੇ ਨਾਲ ਫਾਇਦੇ ਬੜੇ ਆ, ਏਦਾਂ ਦੀ ਹੋਬੀ ਦੇ ਨਾਲ ਇੱਕ ਤਾਂ ਫਿੱਟ ਰਹਿੰਦਾ ਬੰਦਾ
1: ਜੀ,
2: ਦੂਜਾ ਇਹ ਹੈ ਕਿ ਉਹਦੀ ਮੈਂਟਲ ਹੈਲਥ ਜਿਹੜੀ ਉਹ ਵੀ ਬੜੀ ਕਮਾਲ ਦੀ ਹੋ ਜਾਂਦੀ ਹੈ, ਉਹ ਬਰਕਰਾਰ ਰਹਿੰਦੀ ਹੈ, ਉਹ ਕਹਿੰਦੇ ਚੰਗਾ ਜਿਹੜਾ ਸਾਊਂਡ ਮਾਈਂਡ ਸਾਊਂਡ ਬੋਡੀ ਵਾਲਾ ਜਿਹੜਾ ਕੰਮ ਹੁੰਦਾ ਉਹ ਹੋ ਜਾਂਦਾ ਹੈ
1: ਬਿਲਕੁਲ।
2: ਇਦੋਂ ਇਲਾਵਾ ਭਾਰਤ ਸਾਹਿਬ ਜੇ ਇੱਕ ਹੋਰ ਆਪਾਂ ਐ ਦੇਖਣਾ ਹੋਵੇ, ਇੱਕ ਆ ਜਾਂਦੀ ਇੰਟਲੈਕਚੁਅਲ ਹੋਬੀਜ਼ ਹੁੰਦੀਆਂ ਨੇ
1: ਜੀ,
2: ਉਹ ਚ ਬੰਦਾ ਕੀ ਕਰਦਾ ਵੀ ਚਲੋ ਜਦੋਂ ਵਿਹਲ ਮਿਲਿਆ ਉਹਨਾਂ ਨੇ ਕਿਤਾਬ ਪੜ੍ਹਨੀ ਸ਼ੁਰੂ ਕਰ ਲਈ, ਕੋਈ ਜਰਨਲ ਕੋਈ ਅਖਬਾਰ ਕੁਛ ਕੋਲਮ ਪੜ੍ਹ ਰਿਹਾ, ਰੀਡਿੰਗ ਦੀ ਹੈਬਿਟ, ਇਹ ਬੜੀ ਕਮਾਲ ਦੀ ਹੈਬਿਟ ਆ ਰੀਡਿੰਗ ਦੀ
1: ਜੀ,
2: ਜਿਸ ਬੰਦੇ ਨੂੰ ਰੀਡਿੰਗ ਦੀ ਹੈਬਿਟ ਹੈ ਉਹ ਤੇ ਕਹਿ ਲੋ ਬਲੈਸਡ ਸੋਲ ਹੈ ਇੱਕ ਤਰ੍ਹਾਂ ਦੀ
1: ਜੀ।
2: ਫਿਰ ਕਈਆਂ ਨੂੰ ਕਹਿ ਲੋ ਵੀ ਉਹ ਰਿਡਲਸ ਦੇ ਦੋ, ਪਜ਼ਲਸ ਦੇ ਦੋ, ਉਹ ਹੱਲ ਕਰਨ ਦੇ ਬੜੇ ਮਾਹਰ ਹੁੰਦੇ ਆ ਕਿ ਲਿਆਓ ਭਾਈ ਆਪਾਂ ਚੱਕਦੇ ਆ ਸਡੂਕੂ ਖੇਡ ਲਿਆ, ਜਾਂ ਜਿਹੜੀ ਉਹ ਆਪਣੀ ਪਜ਼ਲ ਹੁੰਦੀ ਆ ਵਰਡ ਗੇਮ ਉਹ ਕਰ ਲਈ ਆ, ਕ੍ਰੋਸ ਜਿਹੜੀ ਆ ਵਰਡ ਕ੍ਰੋਸ ਹੈ
1: ਬਿਲਕੁਲ।
2: ਐਂ ਕਈਆਂ ਨੂੰ ਸ਼ੌਂਕ ਆ ਵੀ ਉਹ ਲੈਂਗੁਏਜ ਸਿੱਖਦੇ ਆ ਕਿ ਮੈਨੂੰ ਚਲੋ ਪੰਜਾਬੀ ਆਉਂਦੀ ਆ ਮੈਂ ਹਿੰਦੀ ਸਿੱਖ ਲਾ, ਹੁਣ ਹਿੰਦੀ ਆਉਂਦੀ ਅੰਗਰੇਜ਼ੀ ਸਿੱਖ ਲਈ
1: ਬਹੁਤ ਸ਼ੌਕ ਆ ਇੱਥੇ ਬੱਚਿਆਂ ਨੂੰ ਯੂਰੋਪੀਅਨ ਲੋਕ ਨਾ ਜਿਹੜੇ ਨੇ ਬੱਚੇ ਨੇ ਮੰਡਾਰੀਨ ਚਾਈਨੀਜ਼ ਲੈਂਗੁਏਜ ਬੜੀ ਨੰਬਰ ਇੱਕ ਤੇ ਚੱਲਦੀ ਹੈ ਜੀ
2: ਜੈਪਨੀਜ਼ ਦੇਖੋ ਭਾਈ ਸਾਹਿਬ ਕਿੰਨਾ ਮੁਸ਼ਕਿਲ ਹੈ ਕਿੰਨਾ ਕੰਪਲੈਕਸ ਲੈਂਗੁਏਜ ਆ ਉਹ
1: ਜੀ
2: ਪਰ ਉਹ ਸ਼ੌਕ ਆ ਜਿਹਨੂੰ ਸ਼ੌਕ ਉਹ ਸਿੱਖੂਗਾ
1: ਜਾਂ ਸਾਡੇ ਇੱਧਰ ਪੰਜਾਬ ਕਾਰਟੂਨ ਬਣਾਉਂਦੇ ਨੇ ਮਾਂਗਾ ਹੋ ਗਈ ਜੀ ਉਹ ਬੁਕਸ ਦੇ ਆ ਜੈਪਨੀਜ਼ ਕਾਰਟੂਨ ਕਹਿ ਲੋ ਉਹ ਬਹੁਤ ਬੱਚੇ ਕਰਦੇ ਆ ਜੀ
2: ਬਿਲਕੁਲ ਜੀ ਤੁਸੀਂ ਵੇਖੋ ਇੱਧਰ ਸਾਡੇ ਮੈਨੂੰ ਬੜਾ ਵਧੀਆ ਲੱਗਦਾ ਜਦੋਂ ਭਾਸ਼ਾ ਵਿਭਾਗ ਦਾ ਕੋਈ ਆਪਾਂ ਜਿਹੜਾ ਸਰਕਾਰੀ ਮਹਿਕਮਾ ਵੇਖੋ ਸਾਡਾ
1: ਜੀ
2: ਉਹ ਉਹਨਾਂ ਦਾ ਕੰਮ ਹੀ ਹੈ ਕਿ ਭਾਸ਼ਾ ਨੂੰ ਪ੍ਰਫੁੱਲਿਤ ਕਰਨਾ ਹੈ ਪੰਜਾਬੀ ਨੂੰ ਤੇ ਹੋਰ ਭਾਸ਼ਾਵਾਂ ਨੂੰ ਵੀ ਪ੍ਰਫੁੱਲਿਤ ਕਰਨਾ
1: ਜੀ
2: ਤੇ ਉਹ ਕਈ ਵਾਰੀ ਨੋਟਿਸ ਕੱਢਦੇ ਆ ਜਾਂ ਜਨਤਕ ਨੋਟਿਸ ਦਿੰਦੇ ਆ ਦੱਸਦੇ ਆ ਲੋਕਾਂ ਨੂੰ ਕਿ ਭਾਈ ਜਿਹਨੇ ਕਿਉਂਕਿ ਇੱਧਰ ਤੁਸੀਂ ਗੁਰਮੁਖੀ ਜਿਹੜੀ ਆ ਉਹਦੇ ਲਿਪੀ ਦੇ ਚ ਪੰਜਾਬੀ ਲਿਖਦੇ ਆ ਤੇ ਉਹ ਕਹਿੰਦੇ ਆ ਭਾਈ ਜੇ ਕਿਸੇ ਨੇ ਸ਼ਾਹਮੁਖੀ ਸਿੱਖਣੀ ਹੈ ਤਾਂ ਆ ਜਾਓ ਉਹਨਾਂ ਨੇ ਅਰੂਜ ਦੇ ਹੋਰ ਜਿਹੜੇ ਸ਼ਾਹਮੁਖੀ ਦੇ ਸ਼ਾਹਮੁਖੀ ਦਾ ਜਿਹੜਾ ਕੋਰਸ ਆ ਸਰਟੀਫਿਕੇਟ ਵੀ ਦਿੰਦੇ ਆ ਬਕਾਇਦਾ ਉਹ ਸਿੱਖਦੇ ਆ ਲੋਕੀ ਮੈਂ ਵੇਖਦਾ ਕਈ ਵਾਰੀ ਤੇ ਉੱਥੇ ਕਾਫੀ ਲੋਕ ਬੈਠੇ ਹੁੰਦੇ ਆ ਜਿਹੜੇ ਸ਼ਾਹਮੁਖੀ ਜਾਣਨਾ ਚਾਹੁੰਦੇ ਆ ਉਰਦੂ ਸਿੱਖਦੇ ਆ ਤੇ ਇਹ ਭਾਈ ਸਾਹਿਬ ਵੱਡੀ ਗੱਲ ਹੈ ਹੁਣ ਜਿਹਨੂੰ ਉਹ ਵੀ ਆ ਗਈ ਉਹ ਰੁਕਦਾ ਤਾਂ ਨੀ ਉੱਥੇ ਉਹ ਕਹਿੰਦਾ ਚਲੋ ਹੁਣ ਇਹ ਤਾਂ ਆ ਗਈ ਹੁਣ ਆਪਾਂ ਜਿਵੇਂ ਤੁਸੀਂ ਦੱਸਿਆ ਵੀ ਚਾਈਨੀਜ਼ ਸਿੱਖ ਲਓ ਜੈਪਨੀਜ਼ ਸਿੱਖ ਲਓ ਸਪੈਨਿਸ਼ ਲੈ ਲਓ ਇਹ ਆਪਣੀ ਖੂਬਸੂਰਤੀ ਆ
1: ਬਿਲਕੁਲ
2: ਇਹ ਇੰਟੈਲੈਕਚੁਅਲ ਹੋਬੀ ਆ ਇਹਦੇ ਨਾਲ ਦੇਖੋ ਦੋ ਚੀਜ਼ਾਂ ਹੋ ਜਾਂਦੀਆਂ ਇੱਕ ਤਾਂ ਸਾਡੀ ਮੈਮਰੀ ਸ਼ਾਰਪ ਹੋ ਜਾਂਦੀ ਹੈ ਦੂਸਰਾ ਜਿਹੜੀ ਸਾਡੀ ਸੋਚ ਆ ਉਹ ਬੜੀ ਮਜ਼ਬੂਤ ਹੁੰਦੀ ਹੈ ਬਹੁਤ ਹੀ ਮਤਲਬ ਉਹਨੂੰ ਕਹਿ ਲਓ ਵੀ ਬੂਸਟ ਅਪ ਹੁੰਦਾ ਕੰਮ ਥਿੰਕਿੰਗ ਦਾ ਬਰੋਡ ਹੋ ਜਾਂਦੀ ਹੈ ਥਿੰਕਿੰਗ ਆਪਾਂ ਦੂਜੀਆਂ ਭਾਸ਼ਾਵਾਂ ਦਾ ਲਿਟਰੇਚਰ ਪੜ੍ਹਦੇ ਹਾਂ ਉਹਨਾਂ ਦੇ ਲੇਖਕਾਂ ਨੂੰ ਦੇਖਦੇ ਹਾਂ ਸਭਿਆਚਾਰ ਨੂੰ ਜਾਣਨ ਦਾ ਮੌਕਾ ਮਿਲਦਾ ਵੱਡੀ ਚੀਜ਼ ਹੋ ਜਾਂਦੀ ਹੈ ਨਵੇਂ ਦਰਵਾਜ਼ੇ ਖੁੱਲਦੇ ਹੈ ਜੀ
1: ਇੱਕ ਲਾਸਟ ਵਿੱਚ ਚੰਗੇ ਰਿਸ਼ਤੇ ਵੀ ਬਣ ਜਾਂਦੇ
2: ਬਿਲਕੁਲ ਜੀ ਬਿਲਕੁਲ ਭਾਈ ਸਾਹਿਬ ਬਿਲਕੁਲ
1: ਜੀ
2: ਇਹ ਤਾਂ ਜੋੜਦੀ ਹੈ ਜਿਹੜੀ ਇਹੋ ਜਿਹੀ ਜਿਹੜੀ ਹੋਬੀਜ਼ ਨੇ
1: ਬਿਲਕੁਲ ਹੈ ਜੀ
2: ਫਿਰ ਪ੍ਰੋਡਕਟਿਵ ਹੋਬੀਜ਼ ਆ ਜਾਂਦੀਆਂ ਨੇ ਉਹ ਪ੍ਰੋਡਕਟਿਵ ਹੋਬੀਜ਼ ਕੀ ਆ ਵੀ ਨਾਲੇ ਪੁੰਨ ਨਾਲੇ ਫੜੀਆਂ ਬੰਦਾ ਆ ਗਿਆ ਮੈਨੂੰ ਤਾਂ ਜੀ ਫਲ ਉਗਾਉਣ ਦਾ ਸ਼ੌਂਕ ਆ ਗਿਆ ਮੈਂ ਤਾਂ ਗਾਰਡਨਿੰਗ ਦਾ ਸ਼ੌਂਕ ਕਰ ਰਿਹਾ ਜੀ ਮੈਨੂੰ ਕੁਕਿੰਗ ਦਾ ਸ਼ੌਂਕ ਹੋ ਗਿਆ ਜੀ ਮੈਂ ਹੁਣ ਜਿਹੜੀ ਹੈ ਡੂ ਇਟ ਯੂਅਰ ਸੈਲਫ ਵਾਲਾ ਜਿਹੜਾ ਸੈਟਅਪ ਹੁੰਦਾ ਡੀ ਆਈ ਵਾਈ ਉਹ ਮੈਂ ਆਪ ਬਣਾ ਕੇ ਦੇਖਣੀ ਚੀਜ਼ਾਂ ਉਹ ਪ੍ਰੋਡਕਟਿਵ ਆ
1: ਬਿਲਕੁਲ
2: ਤੇ ਉਹਦੇ ਚ ਚੀਜ਼ਾਂ ਬੰਦਾ ਪ੍ਰੋਡਿਊਸ ਵੀ ਕਰ ਰਿਹਾ ਇੱਕ ਤਾਂ ਹੋਬੀ ਹੋ ਗਈ ਦੂਜਾ ਇਹ ਜਿਹੜੀ ਹੋਬੀ ਆ ਖਾਸ ਤੌਰ ਤੇ ਇਹ ਅੱਗੇ ਜਾ ਕੇ ਇਨਕਮ ਦਾ ਸੋਰਸ ਵੀ ਬਣ ਸਕਦੀ
1: ਬਣ ਜਾਂਦੀ ਹੈ ਜੀ ਬਿਲਕੁਲ ਬਣਦੀ ਹੈ ਬਾਗਬਾਨੀ ਦਾ ਜੀ
2: ਤੇ ਇੰਜ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਹੋਬੀਜ਼ ਆ ਭਾਰਤ ਸਾਹਿਬ ਸਾਡੀ ਜ਼ਿੰਦਗੀ ਨੂੰ ਇੰਨਾ ਖੂਬਸੂਰਤ ਇੰਨਾ ਕਮਾਲ ਦਾ ਬਣਾ ਦਿੰਦੀਆਂ ਨੇ ਕਿ ਇਹਨਾਂ ਤੋਂ ਬਿਨਾਂ ਤੇ ਸੋਚਣਾ ਹੀ ਬੜਾ ਮੁਸ਼ਕਿਲ ਹੋ ਜਾਂਦਾ
1: ਜੀ ਮੇਰੀ ਵਾਲੀ ਦੇਖੋ ਆਪਣੇ ਸ਼ਮੀ ਜੀ ਤੁਸੀਂ ਬਾਗਬਾਨੀ ਦੀ ਗੱਲ ਕੀਤੀ ਹੈ ਉਹ ਘਰੇ ਹੀ ਆਪ ਹੀ ਚਲੋ ਸ਼ੌਂਕ ਹੀ ਆ ਉਹਨਾਂ ਨੂੰ ਬਹੁਤ ਆ ਸ਼ੌਂਕ ਤੇ ਮਨੀ ਪਲਾਂਟ ਹੀ ਕਹਿ ਲੋ ਕਿ ਆਪਾਂ ਨੂੰ ਤਾਂ ਇੱਕ ਮਨੀ ਪਲਾਂਟ ਦਾ ਪਤਾ ਹੋਊਗਾ ਵੀ ਆਹ ਮਨੀ ਪਲਾਂਟ ਹੈ ਸਾਰਿਆਂ ਨੂੰ ਇੱਕ ਮਨੀ ਪਲਾਂਟ ਹੀ ਕਹੀ ਜਾਂਦੇ ਆ ਤਾਂ ਉਹ ਭਾਂਤ ਭਾਂਤ ਦੇ ਮਨੀ ਪਲਾਂਟ ਜੀ ਤੇ ਹੈਗੇ ਨੇ ਜੀ ਇੱਥੇ ਚਲੋ ਪਤਾ ਲੱਗਦਾ ਜਦੋਂ ਦੇਖਦੇ ਆ ਤੇ ਖਾਦਾਂ ਵਗੈਰਾ ਹੋ ਗਈਆਂ ਗੰਡੋਇਆਂ ਦੀਆਂ ਵੇਸਟੇਜ ਤੋਂ ਇੱਕ ਐਕਸਪੈਰੀਮੈਂਟ ਕਹਿ ਲੋ ਕਿ ਉਹਨੇ ਐਕਸਪੈਰੀਮੈਂਟ ਦਾ ਮੈਨੂੰ ਲੱਗਦਾ ਕਈ ਵਾਰੀ ਪੰਜਾਬ ਚ ਜਾਂ ਖੇਤੀਬਾੜੀ ਵਾਲੇ ਨੀ ਕਰਦੇ ਜਿੰਨੇ ਸਾਡੇ ਵਾਲੀ ਘਰ ਬੈਠੇ ਕਰੀ ਜਾਂਦੀ ਹੈ ਜੀ
2: ਵਾਹ ਵਾਹ ਜੀ ਵਾਹ ਕਿਆ ਬਾਤ ਆ
1: ਕਿਸੇ ਪੌਦੇ ਨੂੰ ਜੜਾਂ ਲੋੜੀਆਂ ਨੇ ਜੀ ਆਪੇ ਹੀ ਉਹ ਕਟਿੰਗ ਕਰਕੇ ਟ੍ਰਿਮ ਕਰਕੇ ਵੱਡੇ ਬੂਟੇ ਤੋਂ ਉਹਦੇ ਵਿੱਚ ਪਾਣੀ ਦੇ ਵਿੱਚ ਪਾ ਦਿੰਦੀ ਹੈ ਉਹ ਹਫ਼ਤੇ ਦੋ ਹਫ਼ਤੇ ਬਾਅਦ ਉਹਦੀਆਂ ਜੜਾਂ ਨਿਕਲ ਜਾਂਦੀਆਂ ਨੇ ਉਹ ਬੂਟਾ ਬਣ ਜਾਂਦਾ ਮੁੜ ਕੇ ਜੀ
2: ਜੀ ਜੀ ਜੀ ਬਿਲਕੁਲ ਜੀ ਦੇਖੋ ਇੱਕ ਇਹ ਵੀ ਤਾਂ ਕ੍ਰੀਏਟੀਵਿਟੀ ਦਾ ਇੱਕ ਰੂਪ ਹੈ ਨਾ ਵੱਖਰਾ ਇੱਕ ਉਹਦਾ ਹੀ ਇੱਕ ਐਕਸਪੈਂਸ਼ਨ ਹੈ
1: ਜੀ
2: ਪਹਿਲਾਂ ਪਿਓਂਦ ਲਾਉਂਦੇ ਸੀ ਕਿ ਇਹਦੇ ਚ ਪਿੱਪਲ ਦੇ ਵਿੱਚ ਦੂਜਾ ਰੁੱਖ ਹੋ ਗਿਆ ਤੇ ਹੋਰ ਵੱਖਰੇ ਵੱਖਰੇ ਤ੍ਰਿਵੇਣੀਆਂ ਉਗਾ ਰਹੇ ਆ ਹੋਰ ਬੜਾ ਕੁਛ ਕਰ ਰਹੇ
1: ਕਲਮ ਕੱਟਦੇ ਹੀ ਸਾਰਾ ਕੁਛ ਕਰਦੇ
2: ਕਲਮ ਲਾਉਣੀ ਹੈ ਤੇ ਉਹ ਜਿੱਦਾਂ ਬੁੱਲੇ ਸ਼ਾਹ ਬਾਬਾ ਜੀ ਨੇ ਵੀ ਆਈ ਕਹਿ ਲੋ ਰੱਬ ਦੀ ਜਿਹੜੀ ਆ ਸੀਕਰੇਟ ਨੂੰ ਪਤਾ ਕਰ ਲਿਆ ਸੀਗਾ ਕਿ ਭਾਈ ਬੁੱਲਿਆ ਰੱਬ ਹਾਂਜੀ ਉਹ ਇੱਕ ਓਬਜ਼ਰਵ ਕੀਤਾ ਦੇਖੋ ਓਬਜ਼ਰਵ ਕਰਨਾ ਹੀ ਵੱਡੀ ਗੱਲ ਆ
1: ਜੀ
2: ਜਦੋਂ ਅਸੀਂ ਓਬਜ਼ਰਵ ਕਰਨਾ ਸ਼ੁਰੂ ਕਰ ਦਿੰਦੇ ਆ ਚੀਜ਼ਾਂ ਨੂੰ ਦੇਖਣਾ ਸ਼ੁਰੂ ਕਰਦੇ ਆ ਕਿ ਹਾਂ ਇਹ ਕਿਉਂ ਹੋ ਰਹੀ ਕਿਵੇਂ ਹੋ ਰਹੀ ਹੈ ਇਹਦੀ ਮੂਵਮੈਂਟ ਕੀ ਆ ਜਾਂ ਕੀ ਹੋ ਰਿਹਾ
1: ਜੀ
2: ਉਹ ਆਪਣੇ ਆਪ ਚ ਵਿਸਮਾਦ ਦੀ ਗੱਲ ਆ ਜਿਵੇਂ ਸਿਧਾਰਥ ਨਾਵਲ ਹੈ ਜਿਹੜਾ ਉਹਦਾ ਜਿਹੜਾ ਪਾਤਰ ਆ
1: ਜੀ
2: ਉਹ ਹਰ ਚੀਜ਼ ਨੂੰ ਕੋਸ਼ਿਸ਼ ਕਰਦਾ ਕਿ ਮੈਂ ਆਹ ਵੀ ਬਣ ਕੇ ਆਹ ਵੀ ਬਣ ਜਾ ਆਹ ਵੀ ਬਣ ਜਾ ਜਿਵੇਂ ਆਪਾਂ ਗੱਲ ਕਰਦੇ ਸੀ ਨਾ ਕਿ ਇਹ ਹੋਬੀ ਹੁੰਦੀ ਹੈ ਉਹ ਦੇਖੋ ਉਹ ਜਿਹੜਾ ਪਰਿਵਾਰਕ ਤੌਰ ਤੇ ਉਹਨੂੰ ਕੋਈ ਦਿੱਕਤ ਨੀ ਹੈ ਚੰਗੇ ਖਾਂਦੇ ਪੀਂਦੇ ਘਰ ਦਾ ਮੁੰਡਾ ਉਹਦੇ ਪਿਤਾ ਜੀ ਜਿਹੜੇ ਆ ਉਹ ਸਕਾਲਰ ਨੇ ਤੇ ਉਹ ਕਹਿੰਦਾ ਜੀ ਤੁਸੀਂ ਦੱਸੋ ਬਾਪੂ ਜੀ ਜੋ ਤੁਸੀਂ ਮੈਨੂੰ ਸਿਖਾਇਆ ਉਹ ਮੈਂ ਪੀ ਐਚ ਡੀ ਕਰ ਲਈ ਹੈ ਗੋਲਡ ਮੈਡਲ ਹੋ ਗਿਆ ਮੇਰਾ ਇਹ ਚ ਉਹ ਬਾਪੂ ਜੀ ਵੀ ਸੰਤੁਸ਼ਟ ਆ ਕਹਿੰਦਾ ਜੋ ਆਉਂਦਾ ਸੀ ਸਭ ਕੁਛ ਓਕੇ ਕਰ ਗਿਆ ਬੱਚਾ ਪਰ ਉਹ ਕਹਿੰਦਾ ਜੀ ਮੈਂ ਇੱਥੇ ਸੰਤੁਸ਼ਟ ਨਹੀਂ ਹੈਗਾ, ਜਿਹੜੇ ਮੇਰੇ ਸਵਾਲ ਕੁਛ ਹੈਗੇ ਆ ਖੜੇ ਆ ਸਵਾਲ, ਉਹ ਤੁਹਾਡੇ ਵਾਲਾ ਸੈਟਅਪ ਦੇ ਵਿੱਚ ਤਾਂ ਜਵਾਬ ਨਹੀਂ ਹੈਗਾ
1: ਜੀ।
2: ਬਾਪੂ ਕਹਿੰਦਾ ਇਹੀ ਕੁਛ ਹੈ, ਤੂੰ ਚੁੱਪ ਕਰਕੇ ਬਹਿ ਜਾ ਕੁਰਸੀ ਡਾ ਕੇ, ਕੁਛ ਨੀ ਹੁੰਦਾ ਸਵਾਲ ਬਹੁਤੇ ਨੀ ਖਰੀਦ ਹੁੰਦੇ ਇੰਨੇ ਕੀ ਹੈ। ਕਹਿੰਦਾ ਨਾ ਜੀ ਬਾਬਾ ਜੀ ਐ ਤਾਂ ਨੀ ਹੋਣਾ
1: ਜੀ।
2: ਉਹ ਘਰੋਂ ਭੱਜ ਜਾਂਦਾ ਤੇ ਹੋਰ ਸਾਧਾਂ ਦੇ ਨਾਲ ਜਾ ਰਲਿਆ, ਉਹਨਾਂ ਦੀ ਵੀ ਪੀਐਚਡੀ ਕਰ ਲਈ ਉਹਨੇ, ਉਹ ਐ ਕਰ ਕਰਾ ਕੇ ਵਿਅਕਤੀ ਜੀਵਨ ਚ ਵੀ ਗਿਆ, ਬੜਾ ਕੁਛ ਕੀਤਾ
1: ਕੀਤਾ।
2: ਅਖੀਰ ਚ ਜਦੋਂ ਆਉਂਦਾ ਵਾਪਸ, ਜਿਹੜੇ ਮਲਾਹ ਕੋਲੋਂ ਘਰੋਂ ਭੱਜ ਕੇ ਨੱਠਿਆ ਸੀ, ਉਸੇ ਮਲਾਹ ਨੂੰ ਪੁੱਛਦਾ ਕਹਿੰਦਾ ਭਰਾਵਾ ਤੂੰ ਇੱਥੇ ਬੈਠਾ ਜਦੋਂ ਦਾ ਮੈਂ ਆਇਆ
1: ਜੀ,
2: ਤੇ ਤੇਰੇ ਮਨ ਚ ਸਵਾਲ ਨੀ ਆਉਂਦੇ, ਤੂੰ ਮੇਰੇ ਤਾਂ ਬੜੇ ਆਉਂਦੇ ਆ, ਮੈਂ ਤਾਂ ਬੇਚੈਨ
1: ਜੀ,
2: ਮੈਨੂੰ ਆਉਂਦੇ ਆ, ਮੈਂ ਦਰਿਆ ਜਦੋਂ ਮੈਨੂੰ ਸਵਾਲ ਕੋਈ ਆਉਂਦਾ ਕੋਈ ਜਾਣਨਾ ਚਾਹੁੰਦਾ ਮੈਂ ਦਰਿਆ ਨੂੰ ਪੁੱਛ ਲੈਂਦਾ। ਬੰਦਾ ਹੈਰਾਨ ਹੈ, ਕਹਿੰਦਾ ਦਰਿਆ ਨੂੰ ਵੀ ਕੋਈ ਪੁੱਛ ਸਕਦਾ ਕੋਈ ਬੋਲਦਾ
1: ਜੀ।
2: ਇਹ ਬੜਾ ਇੱਕ ਜਬਰਦਸਤ ਇੱਥੇ ਸੰਵਾਦ ਆਉਂਦਾ, ਕਹਿੰਦਾ ਜੀ ਭਾਈ ਸਾਹਿਬ ਕੁਦਰਤ ਦੀ ਹਰ ਚੀਜ਼ ਬੋਲਦੀ ਹੈ, ਬੰਦਿਆ ਉਹਨੂੰ ਸਮਝਣ ਵਾਲਾ ਚਾਹੀਦਾ।
1: ਬਿਲਕੁਲ ਹੈ ਜੀ,
2: ਹਰ ਚੀਜ਼ ਘਾਹ ਦਾ ਤਿਣਕਾ ਵੀ ਬੋਲਦਾ।
1: ਬਿਲਕੁਲ ਹੈ ਜੀ, ਜਿੰਨੀਆਂ ਵੀ ਇੱਥੇ ਕਹਿ ਲੋ ਕਿ ਦੁਨੀਆਂ ਦੇ ਵਿੱਚ ਕੁਦਰਤੀ ਤੌਰ ਤੇ ਕਹਿ ਲੋ ਜਾਂ ਮਨੁੱਖੀ ਤੌਰ ਦੇ ਉੱਤੇ ਜੋ ਵੀ ਚੀਜ਼ਾਂ ਬਣੀਆਂ ਨੇ ਜਾਂ ਬਣਾਈਆਂ ਗਈਆਂ ਨੇ ਜਾਂ ਆਪ ਕੁਦਰਤੀ ਤੌਰ ਦੇ ਉੱਤੇ ਉੱਗੀਆਂ ਨੇ, ਕਈ ਵਾਰੀ ਹੈਰਾਨ ਰਹਿ ਜਾਂਦਾ ਛੰਮੀ ਜੀ ਜਦੋਂ ਪੜ੍ਹਨ ਲੱਗੀਦਾ ਜਾਂ ਕੁਝ ਕੀੜੇ ਨੇ ਵਰਮ ਹੀ ਕਹਿ ਲੋ ਜਿਹੜੇ ਆਪਣੇ ਆਹ ਗੰਡੋਏ ਕਹਿ ਲੈਂਦੇ ਆਪਾਂ, ਤਾਂ ਕਈ ਵਾਰੀ ਚਲੋ ਕੋਸ਼ਿਸ਼ ਹੁੰਦੀ ਆ ਕੁਝ ਨਾ ਕੁਝ ਦੇਖੀਏ ਇਹਨਾਂ ਦੇ ਬਾਰੇ ਜਾਂ ਖਾਸੀਅਤ ਦੇਖੀਏ, ਕੁਝ ਐਸੇ ਜਿਹੜੀਆਂ ਤਿਤਲੀਆਂ ਵਰਗੇ ਲੱਗਦੇ ਤਿਤਲੀਆਂ ਹੈਗੀਆਂ ਨੇ ਕਿ ਉਹ ਜਿੱਦਾਂ ਆਪਾਂ ਸੋਟੀ ਛਿਟੀਆਂ ਨੂੰ ਤੋੜ ਦੇਈਦਾ ਨਾ ਛੋਟਾ ਛੋਟਾ, ਤਾਂ ਉਹ ਇਦਾਂ ਹੀ ਲੱਗਦੀਆਂ ਨੇ ਕਿ ਮਤਲਬ ਕਿ ਛਿਟੀਆਂ ਜਿਹੜੀਆਂ ਟੁਕੜੇ ਜਾਂ ਪੀਸ ਤੁਸੀਂ ਇੰਚ ਇੰਚ ਦੇ ਮਤਲਬ ਕਿ ਹੱਥ ਚ ਫੜੇ ਹੋਏ ਆ, ਹੱਥ ਤੇ ਰੱਖੇ ਹੋਏ ਆ, ਪਰ ਅਸਲ ਦੇ ਵਿੱਚ ਉਦਾਂ ਦੇ ਜਿਹੜੇ ਜੀਵ ਜੰਤੂ ਵੀ ਇਸ ਕੁਦਰਤ ਨੇ ਜਿਹੜੇ ਬਣਾਏ ਹੋਏ ਨੇ, ਪਤਾ ਹੀ ਨਹੀਂ ਲੱਗਦਾ ਕਿ ਇਹ ਛਿਟੀਆਂ ਨੇ ਕਿ ਸੱਚੀ ਕੋਈ ਜੀਵ ਤੁਰਿਆ ਫਿਰਦਾ ਜੀ ਉਹਦੇ ਉੱਤੇ, ਤੇ ਉਹਨਾਂ ਦਾ ਭੁਲੇਖਾ ਹੀ ਪੈਂਦਾ। ਤੇ ਜਦੋਂ
2: ਪਰੇ
1: ਅੱਜ ਮੈਂ ਪੜ੍ਹ ਰਿਹਾ ਸੀ ਸੱਪਾਂ ਦੇ ਬਾਰੇ, ਸੱਪਾਂ ਦੇ ਪੈਰ ਹੁੰਦੇ ਸੀ ਜੀ ਪਹਿਲਾਂ, ਦੱਸੋ ਹੈ
2: ਇਹਨਾਂ ਨੂੰ ਫਿਰ ਆਪਣੇ ਆਪਣੇ ਸਾਈਜ਼ ਦੇ ਬੂਟ ਨਹੀਂ ਮਿਲੇ ਲੱਗਦਾ,
1: ਉਹ ਆਪਣੇ ਪੈਰ ਹੀ ਛੱਡ ਗਏ ਜੀ ਦੇਖ ਲੋ ਹੌਲੀ ਹੌਲੀ ਜਮਾਨੇ ਦੇ ਨਾਲ। ਬਿਲਕੁਲ ਉਡਨੇ ਸੱਪ ਬਣ ਗਏ ਨਾ ਜੀ।
2: ਉਹ ਡਾਰਵਿਨ ਸਾਹਿਬ ਨੇ ਤਾਂ ਹੀ ਜਿਹੜਾ ਐਵੋਲੂਸ਼ਨ ਦੀ ਥਿਊਰੀ ਦੇ ਉੱਤੇ ਤਾਂ ਹੀ ਉਹ ਜਦੋਂ ਖੋਜ ਕੀਤੀ, ਉਹਨੇ ਦੇਖਿਆ ਵੀ ਜਿਹੜੀ ਚੀਜ਼ ਬੰਦਾ ਯੂਜ ਨਹੀਂ ਕਰ ਰਿਹਾ ਉਹ ਤਾਂ ਲੁਪਤ ਹੋ ਜਾਣੀ ਹੈ। ਪੂਛ ਬੰਦੇ ਨੇ ਬਤਨੀ ਜਿਹਨੂੰ ਬੰਦ ਕਰਤੀ ਤੇ ਉਹ ਪੂਛ ਗਾਇਬ ਹੀ ਹੋ ਗਈ ਜੀ, ਕਾਫੀ ਸਾਲ ਲੱਗੇ ਚਲੋ ਗਾਇਬ ਹੋਣ ਚ ਵੀ, ਪਰ ਹੋ ਗਈ ਗਾਇਬ ਜੀ। ਇਹ ਨਾ ਹੋਏ ਕਿ ਉਹ ਬੰਦਾ ਆਪਣੇ ਦਿਮਾਗ ਤੋਂ ਕੰਮ ਲੈਣਾ ਬੰਦ ਕਰ ਦੇ, ਇਹ ਨਾ ਕਿਤੇ ਗਾਇਬ ਹੋ ਜੇ, ਉਹ ਵੀ ਜਰੂਰੀ ਹੈ ਕਿ ਚੱਲਦਾ ਰਹੇ।
1: ਬਿਲਕੁਲ, ਹੋਬੀ ਸਦਾ ਦੇਖੋ ਜਿੱਦਾਂ ਦੀਆਂ ਵੀ ਜਿੱਦਣ ਨੂੰ ਵੀ ਚਲੇ ਜਾਈਏ ਮਨ ਲੱਗ ਜਾਵੇ, ਪੰਛੀਆਂ ਦੀ ਗੱਲ ਕਰ ਲਓ, ਉਹ ਭਾਂਤ ਭਾਂਤ ਦੀਆਂ ਉਹਨਾਂ ਦੀਆਂ ਪ੍ਰਜਾਤੀਆਂ ਨੇ, ਉਹਨਾਂ ਦੇ ਜਾਣਦੇ ਆ ਜਦੋਂ, ਤੇ ਇੱਦਾਂ ਮਿਊਜ਼ਿਕ ਦੀ ਦੁਨੀਆਂ ਦੇ ਵਿੱਚ ਆਪਣਾ ਹੀ ਇੱਕ ਵੱਖਰਾ ਹੀ ਜਿਹੜੀ ਉਹਦੇ ਵਿੱਚ ਰੂਹਾਨੀਅਤ ਕਹਿ ਲਓ, ਤੇ ਬੱਚੇ ਹੁਣ ਇੱਥੇ ਬੈਠੇ ਜਿਹੜੇ ਆਪ ਹੀ ਚਲੋ ਸਿੱਖੀ ਜਾਂਦੇ ਆ ਘਰਾਂ ਦੇ ਵਿੱਚ ਬੈਠੇ ਮਿਊਜ਼ਿਕ ਕਹਿ ਲਓ ਜਾਂ ਯੂਟਿਊਬ ਨੇ ਇੱਦਾਂ ਦੀ ਇੰਟਰਨੈਟ ਨੇ ਦੁਨੀਆਂ ਦੇ ਵਿੱਚ ਸਾਰਾ ਕੁਝ ਬਦਲ ਕੇ ਰੱਖ ਦਿੱਤਾ, ਨਹੀਂ ਤਾਂ ਪਹਿਲਾਂ ਕਲਾਸਾਂ ਲਾਉਣ ਜਾਣਾ ਪੈਂਦਾ ਸੀ, ਨਹੀਂ ਤਾਂ ਕਿਸੇ ਨੂੰ ਪਹਿਲਾਂ ਗੁਰੂ ਵੀ ਧਾਰਨਾ ਪੈਂਦਾ ਸੀ, ਪਰ ਅੱਜ ਜਿਹੜੇ ਕਹਿ ਲਓ ਕਿ ਚੰਗੇ ਜ਼ਹੀਨ ਦਿਮਾਗ ਲੋਕ ਨੇ ਜੀ ਉਹ ਘਰਾਂ ਦੇ ਵਿੱਚ ਬੈਠੇ, ਚਾਹੇ ਉਹ ਕੁਕਿੰਗ ਵੀ ਕਹਿ ਲਓ ਜਾਂ ਬਹੁਤ ਸਾਰੇ ਕੋਰੋਨਾ ਦੇ ਸਮੇਂ ਦੇ ਵਿੱਚ ਵੀ ਆਪਣੀਆਂ ਹੋਬੀਜ਼ ਕਹਿ ਲਓ ਇਹਨਾਂ ਮੁਲਕਾਂ ਦੇ ਵਿੱਚ ਯੂਰੋਪੀਅਨ ਮੁਲਕਾਂ ਚ ਉਸ ਸਮੇਂ ਦੇ ਵਿੱਚ ਲੋਕਾਂ ਨੇ ਬੜੇ ਵੱਡੇ ਪੱਧਰ ਦੇ ਉੱਤੇ ਬਾਗਬਾਨੀ ਸ਼ੁਰੂ ਕੀਤੀ, ਇੱਥੇ ਪਾਣੀ ਵਾਲੇ ਡਰੰਮ ਜਿਹੜੇ ਸੀ ਉਹ ਖਤਮ ਹੋ ਗਏ ਸਟੋਰਾਂ ਤੋਂ, ਤੇ ਫੁੱਲ ਬੂਟੇ ਜਿਹੜੀਆਂ ਸੀਗੀਆਂ ਉਹ ਜਿੰਨਾ ਕੁ ਸਟਾਕ ਮੰਗਾਇਆ ਹੁੰਦਾ ਪਤਾ ਕਿ ਸੀਜ਼ਨ ਚ ਇੰਨਾ ਲੱਗਣਾ ਆ, ਪਰ ਉਹ ਦੁੱਗਣਾ ਚੁੱਗਣਾ ਹੋ ਗਿਆ ਜੀ, ਤੇ ਉਹ ਚੀਜ਼ਾਂ ਮੁੱਕਣ ਲੱਗ ਗਈਆਂ। ਫਿਰ ਲੋਕਾਂ ਨੇ ਫ੍ਰੀ ਟਾਈਮ ਦੇ ਵਿੱਚ ਆਪਣੀਆਂ ਜੋ ਹੋਬੀਜ਼ ਸੀਗੀਆਂ ਆਪਣੇ ਮਨ ਦੀਆਂ ਜਿਹੜੀਆਂ ਨੇ ਉਹ ਪੁਗਾਈਆਂ ਨੇ ਜੀ, ਆ ਬੱਲੇ ਸ਼ੌਂਕ ਪੁਗਾ ਲਏ। ਫਿਰ
2: ਪਰ ਸਭ ਜੇ ਆਪਾਂ ਫੈਕਟ ਦੇਖੀਏ ਨਾ ਜਾਂ ਜਿਹੜੀ ਰਿਸਰਚ ਬੇਸਡ ਜੇ ਕੋਈ ਗੱਲ ਕਰੀਏ
1: ਜੀ,
2: ਤਾਂ ਉਹ ਕਈ ਇੰਟਰਸਟਿੰਗ ਚੀਜ਼ਾਂ ਸਾਹਮਣੇ ਆਉਂਦੀਆਂ ਨੇ। ਇੱਕ ਤਾਂ ਇਹ ਡਾਟਾ ਸਾਹਮਣੇ ਆਉਂਦਾ ਕਿ ਜਿਹੜੀ ਹੋਬੀਜ਼ ਨੇ ਸ਼ੌਂਕ ਨੇ ਜਿਹੜੇ ਬੰਦੇ ਸ਼ੌਂਕ ਰੱਖਦੇ ਕੋਈ ਨਾ ਕੋਈ ਕੋਈ ਹੋ ਸਕਦਾ ਉਹਨਾਂ ਦਾ, ਜਿਵੇਂ ਆਪਾਂ ਉੱਪਰ ਗੱਲ ਕੀਤੀ ਬੜੀ ਤਰ੍ਹਾਂ ਦੇ ਸ਼ੌਂਕ ਨੇ
1: ਜੀ,
2: ਤਾਂ ਇਹ ਜਿਹੜੇ ਹੈ ਨਾ ਸਾਡੇ ਸਟ੍ਰੈਸ ਨੂੰ ਲਗਭਗ 34% ਜਿਹੜਾ ਹੈ ਉਹ ਘਟਾ ਦਿੰਦੇ ਆ।
1: ਬਿਲਕੁਲ,
2: 34% ਇਹ ਬਹੁਤ ਹੈ, ਮਤਲਬ ਵੱਡਾ ਇੱਕ ਕਹਿ ਲੋ ਵੀ ਡਾਟਾ ਕਹਿ ਲੋ
1: ਜੀ।
2: ਫਿਰ ਦੂਜਾ ਐ ਦੇਖ ਲੋ ਵੀ ਇਹ ਵੀ ਇੱਕ ਫੈਕਟ ਆ ਵੀ ਜਿਹੜੇ ਬੰਦਿਆਂ ਦੇ ਕੋਲ ਕੁਛ ਹੋਬੀਜ਼ ਨੇ, ਸ਼ੌਕ ਨੇ, ਕੋਈ ਟਿਕਟ ਇਕੱਠੀ ਕਰ ਰਿਹਾ, ਕੁਛ ਕਈਆਂ ਨੂੰ ਨੌ ਵਧਾਉਣ ਦਾ ਸ਼ੌਕ ਹੈ, ਬੰਦਾ ਅਲੱਗ ਅਲੱਗ ਹਰੇਕ ਦੀ ਆਪਣੀ ਸ਼ੌਕ ਬੱਲੇ
1: ਜੀ,
2: ਤੇ ਉਹ ਚਲੋ, ਪਰ ਜੇ ਕਿਸੇ ਨੂੰ ਕੋਈ ਵੀ ਸ਼ੌਕ ਆ
1: ਜੀ,
2: ਉਹ ਬੰਦਾ ਡਿਪਰੈਸ਼ਨ ਦਾ ਸ਼ਿਕਾਰ ਨਹੀਂ ਹੁੰਦਾ
1: ਜੀ,
2: ਉਹਦੇ ਚ ਬਹੁਤ ਘੱਟ ਚਾਂਸ ਹੈ ਕਿ ਉਹ ਬੰਦਾ ਡਿਪਰੈਸ਼ਨ ਚ ਚਲਾ ਜਾਏ, ਕਿਉਂਕਿ ਉਹਦੇ ਕੋਲ ਇੱਕ ਆਪਣੀ ਭਾਵਨਾ ਨੂੰ ਪ੍ਰਗਟ ਕਰਨ ਲਈ ਡਿਪਰੈਸ਼ਨ ਵਾਸਤੇ ਇੱਕ ਜਗ੍ਹਾ ਰੱਖੀ ਹੋਈ ਉਹਨਾਂ ਨੇ।
1: ਨਾਲੇ ਇਹ ਚੀਜ਼ਾਂ ਤਾਂ ਸ਼ਮੀ ਜੀ ਸਿੱਧ ਵੀ ਹੋ ਚੁੱਕੀਆਂ ਨੇ, ਜੇ ਵਿਗਿਆਨੀ ਤੌਰ ਦੇ ਉੱਤੇ ਵੀ ਦੇਖਿਆ ਜਾਵੇ ਨਾ, ਚਾਹੇ ਤੁਸੀਂ ਆਪਾਂ ਬੂਟਿਆਂ ਦੀ ਪੌਦਿਆਂ ਦੀ ਗੱਲ ਕਰਦੇ ਹਾਂ ਜਾਂ ਦਰਖਤਾਂ ਦੀ ਗੱਲ ਕਰਦੇ ਹਾਂ, ਦਰਖਤ ਜਿਹੜੇ ਨੇ ਆਪਣੀ ਛਾਂ ਦੇ ਥੱਲੇ ਛੋਟੇ ਬੂਟਿਆਂ ਨੂੰ ਪਾਲਦੇ ਆ, ਉਹਨਾਂ ਦੀਆਂ ਜੜਾਂ ਜਿਹੜੀਆਂ ਨੇ ਉਹ ਬ੍ਰੇਨ ਮੰਨੇ ਜਾਂਦੀ ਆ, ਉਹ ਪਾਣੀ ਦੀ ਭਾਲ ਦੇ ਵਿੱਚ ਆਪੇ ਹੀ ਉਧਰ ਨੂੰ ਤੁਰ ਪਾਉਂਦੀਆਂ ਜਿੱਧਰ ਪਾਣੀ ਹੁੰਦਾ ਹੈ। ਤੇ ਇਸੇ ਤਰ੍ਹਾਂ ਜਿਹੜੇ ਉਹਨਾਂ ਦੇ ਵਿੱਚ ਵੀ ਚਲੋ ਉਹ ਬੋਲਦੇ ਨਹੀਂ ਹੈ, ਪਰ ਉਹ ਤੁਹਾਨੂੰ ਮਹਿਸੂਸ ਕਰ ਸਕਦੇ ਆ, ਸਾਰੀਆਂ ਉਹ ਜੀਂਦੇ ਜਾਗਦੇ ਆ। ਤੇ ਇਸੇ ਤਰ੍ਹਾਂ ਜਿਹੜੇ ਪੈਟ ਨੇ ਉਹ ਤੁਹਾਡੀ ਕਹਿ ਸਕਦੇ ਆ ਕਿ ਜਿਵੇਂ ਮਨੋਵਿਗਿਆਨ ਦੀ ਤੁਸੀਂ ਗੱਲ ਕੀਤੀ ਹੈ, ਉਹ ਤੁਹਾਡੀ ਸਟ੍ਰੈਸ ਨੂੰ ਪਹਿਲਾਂ ਹੀ ਫੀਲ ਕਰ ਲੈਂਦੇ ਆ, ਜੇ ਤੁਸੀਂ ਮਤਲਬ ਕਿ ਸੀਰੀਅਸ ਬੈਠੇ ਹੋ ਜਾਂ ਸੈਡਨੈਸ ਦੇ ਵਿੱਚ ਬੈਠੇ ਹੋ ਜਾਂ ਤੁਸੀਂ ਟਾਈਮ ਦੇ ਉੱਤੇ ਘਰ ਦੇ ਵਿੱਚ ਨਹੀਂ ਆਏ ਹੋ, ਤੇ ਉਹ ਜਿਹੜੇ ਨੇ ਡੌਗ ਨੇ ਜਾਂ ਬਿੱਲੀਆਂ ਨੇ ਜਾਂ ਉਹ ਜਿਹੜੇ ਉਹ ਤੁਹਾਨੂੰ ਪਹਿਲਾਂ ਮਹਿਸੂਸ ਕਰਨ ਲੱਗ ਜਾਂਦੇ ਆ, ਜੇ ਉਹਨਾਂ ਨੂੰ 2 ਕਿਲੋਮੀਟਰ ਤੱਕ ਦੀ ਪਹਿਲਾਂ ਸਮੈਲ ਆ ਜਾਂਦੀ ਹੈ ਕਿ ਭਾਈ ਉਹ ਘਰ ਆ ਰਹੇ ਨੇ, ਤੇ ਉਹ ਕਿਤੇ ਨਾ ਕਿਤੇ ਜਦੋਂ ਕੋਲ ਆ ਕੇ ਬਹਿੰਦੇ ਨੇ, ਇੱਕ ਤਰ੍ਹਾਂ ਦਾ ਉਹ ਕੱਲਾ ਬੰਦਾ ਵੀ ਜਦੋਂ ਕੋਲ ਆ ਕੇ ਬਹਿੰਦੇ ਆ ਵੈਲਕਮ ਕਰਦੇ ਆ ਤੁਹਾਡਾ, ਤੇ ਚਾਹੇ ਜਿੰਨਾ ਮਰਜ਼ੀ ਤੁਸੀਂ ਖਿਜੇ ਆਏ ਹੋਵੋ ਜਾਂ ਲੜ ਕੇ ਆਏ ਹੋਵੋ ਕਿਸੇ ਦੇ ਨਾਲ ਕੰਮ ਦੇ ਉੱਤੇ ਜੌਬ ਦੇ ਉੱਤੇ ਕਿੱਦਾਂ ਵੀ ਹੈ ਤੁਹਾਡਾ ਮੂਡ ਆ, ਤੇ ਉਹ ਕਈ ਵਾਰੀ ਏਦਾਂ ਦਾ ਤੁਹਾਨੂੰ ਮਹਿਸੂਸ ਕਰਾਉਂਦੇ ਨੇ ਕਿ ਮੁਸਕਾਨ ਆ ਜਾਂਦੀ ਹੈ ਜੀ ਚਿਹਰੇ ਦੇ ਉੱਤੇ ਕਿ ਮੇਰੀ ਟੇਕ ਕੇਅਰ ਕਰਨ ਵਾਲਾ ਜਾਂ ਮੈਨੂੰ ਕੋਈ ਉਡੀਕਣ ਵਾਲਾ ਹੈਗਾ ਆ ਜੀ।
2: ਕੋਈ ਸ਼ੱਕ ਨੀ ਜੀ, ਤੁਸੀਂ ਦੇਖੋ ਨਾ ਇੱਕ ਹੋਬੀ ਹੈਗੀ ਆ ਬਰਡ ਵਾਚਿੰਗ, ਪੰਛੀਆਂ ਨੂੰ ਦੇਖਣਾ,
1: ਬਿਲਕੁਲ
2: ਜਿਵੇਂ ਤੁਸੀਂ ਪੈਟਸ ਦੀ ਗੱਲ ਕੀਤੀ, ਮੈਂ ਇਹ ਦੇਖਿਆ ਕਿ ਇਹ ਇੰਨੀ ਕਮਾਲ ਦੀ ਹੋਬੀ ਹੈ, ਕਈ ਬੰਦੇ ਬਹਿ ਜਾਂਦੇ ਆ ਦਰਖਤਾਂ ਦੇ ਬਹਿ ਗਏ ਕਿ ਬਸ ਉਹਨਾਂ ਨੇ ਦੇਖਣਾ ਵੀ ਉੱਤੇ, ਕਿਉਂਕਿ ਦਰਖਤਾਂ ਦੀ ਜਿਹੜੀ ਕੈਵਿਟੀਜ਼ ਨੇ ਉਹ ਚਾਲਣੇ ਪਾਉਂਦੇ ਆ ਜਿਹੜੇ ਪੰਛੀ ਆ, ਸੇਫ ਸਮਝਦੇ ਉਹਨਾਂ ਨੂੰ,
1: ਬਿਲਕੁਲ।
2: ਹੁਣ ਮੰਨ ਲਓ ਤੋਤਿਆਂ ਦੀ ਇੱਕ ਕਲੋਨੀ ਹੈ ਤੇ ਉਹ ਆਪਣੀ ਉਹਨਾਂ ਨੇ ਆਲਣੇ ਪਾ ਕੇ ਬੈਠੇ ਹੋਏ ਆ, ਫੈਮਿਲੀ ਉਹਨਾਂ ਨੇ ਉੱਥੇ ਰੱਖੀ ਆ, ਤੇ ਉਹ ਜਿਹੜੀ ਇੰਡੀਅਨ ਮੈਨਾ ਆਉਂਦੀ ਆ ਜਿਹੜੇ ਉਹ ਬੜੇ ਸ਼ਰਾਰਤੀ ਬੰਦੇ ਆ ਉਹ ਪੀਲੀ ਚੁੰਝ ਵਾਲੇ,
1: ਬਿਲਕੁਲ,
2: ਜਿਹਨਾਂ ਬਾਰੇ ਬੜਾ ਮਸ਼ਹੂਰ ਹੈ ਕਿ ਉਹ ਬੜੇ ਝੂਰਦੇ ਜੀ, ਉਹ ਮੋਰ ਕੋਲੋਂ ਲੈ ਕੇ ਅਸੀਂ ਪੈਰ ਆਪਣੇ ਉਧਾਰੇ ਜੀ,
1: ਚਲੋ
2: ਕਹਾਣੀ, ਹਾਂਜੀ ਹਾਂਜੀ, ਤੇ ਉਹ ਬਕਾਇਦਾ ਪੰਗੇ ਲੈਂਦੇ ਉਹਨਾਂ ਨਾਲ ਤੋਤਿਆਂ ਨਾਲ, ਤੇ ਤੋਤੇ ਰਾਖੀ ਕਰਦੇ ਆ ਉਹਨਾਂ ਨੂੰ ਦੇਖੋ
1: ਜੀ।
2: ਤੇ ਅੱਛਾ ਇਹ ਇਹਨਾਂ ਦੀ ਹਰੇਕ ਜਿਹੜੀ ਜਦੋਂ ਅਸੀਂ ਓਬਜਰਵ ਕਰਾਂਗੇ, ਜਦੋਂ ਇਹਦਾ ਸਾਡਾ ਸ਼ੌਕ ਪੈਦਾ ਹੋ ਗਿਆ ਕਿ ਆਪਾਂ ਐਨੀਮਲ ਕਿੰਗਡਮ ਦੇ ਵਿਚ ਝਾਤੀ ਮਾਰਨੀ ਆ, ਦੇਖਦੇ ਆ ਵੀ ਕਿਵੇਂ ਰਹਿੰਦੇ ਆ, ਗ੍ਰਹਿਣ ਸਹਿਣ ਕੀ ਹੈ ਵੀ ਉਹ
1: ਜੀ,
2: ਤੁਸੀਂ ਜੇ ਕੱਲੀਆਂ ਕੀੜੀਆਂ ਨੂੰ ਦੇਖਣਾ ਸ਼ੁਰੂ ਕਰ ਦੋ ਤਾਂ ਇਹਨਾਂ ਨੂੰ ਦੇਖ ਕੇ ਹੈਰਾਨ ਹੋ ਜਾਂਗੇ ਕਿ ਇਹਨਾਂ ਦਾ ਜਿਹੜਾ ਸਮਾਜਿਕ ਨੈਟਵਰਕ ਆ ਇਹ ਸਾਡੇ ਤੋਂ ਵੀ ਸਟਰੋਂਗ ਆ,
1: ਜੀਪੀਐਸ ਪੂਰਾ,
2: ਇਹਨਾਂ ਦੇ ਵੀ
1: ਹੋਣ ਤੋਂ ਪਹਿਲਾਂ
2: ਪੂਰਾ ਜੀਪੀਐਸ ਆ ਔਰ ਹਰ ਚੀਜ਼ ਆ
1: ਜੀ।
2: ਪਰ ਉਹ ਬੰਦੇ ਦੀ ਗੱਲ ਉਹੀ ਆ ਜਾਂਦੀ ਹੈ ਨਾ ਕਿ ਕੀੜੀਆਂ, ਮੰਨ ਲਓ ਕੀੜੀਆਂ ਦੁਨੀਆਂ ਦੇ ਵਿੱਚ ਕੋਈ ਕੀੜੀ ਆ, ਉਹਨੇ ਬੜੀਆਂ ਪ੍ਰਾਪਤੀਆਂ ਕਰ ਲਈਆਂ, ਕੋਈ ਪ੍ਰਧਾਨ ਮੰਤਰੀ ਬਣ ਗਈ, ਕੁਛ ਬਣ ਗਈ, ਤੇ ਬੰਦੇ ਦੇ ਸਾਹਮਣੇ ਤਾਂ ਕੁਛ ਵੀ ਨਹੀਂ ਆ ਉਹ,
1: ਬਿਲਕੁਲ,
2: ਬੰਦਾ ਕਹਿੰਦਾ ਸਾਨੂੰ ਕੀ ਲੈਣਾ ਦੇਣਾ, ਤੂੰ ਭਾਈ ਜੋ ਮਰਜ਼ੀ ਹੋਏ ਸਾਡੇ ਲਈ ਤਾਂ ਕੀੜੀ ਹੈ
1: ਜੀ।
2: ਤੋ ਪਰ ਉਹ ਆਪਣੀ ਦੁਨੀਆਂ ਵਿੱਚ ਗ੍ਰੇਟ ਹੋ ਸਕਦੇ ਆ, ਕੋਈ ਜਿਵੇਂ ਕੋਈ ਚੈਂਪੀਅਨ ਬਣ ਗਈ, ਕੁਛ ਬਣ ਗਿਆ, ਕਿਸੇ ਨੇ ਕੋਈ ਪ੍ਰਾਪਤੀ ਕਰ ਲਈ, ਉਹਨੇ ਆਪਣੀ ਦੁਨੀਆਂ ਚ ਕੀਤੀ ਆ
1: ਜੀ।
2: ਇਹ ਜਦੋਂ ਆਪਾਂ ਅਬਜ਼ਰਵ ਕਰਾਂਗੇ ਤਾਂ ਦਿਲਚਸਪੀ ਵੱਧ ਜਾਂਦੀ ਆ ਕਿ ਹਾਂ ਯਾਰ ਐਂ ਕਿਵੇਂ ਹੋ ਸਕਦਾ, ਬੜੀ ਬੜੀ ਇੰਟਰਸਟ ਜਿਹੜਾ ਪੈਦਾ ਹੁੰਦਾ। ਹੁਣ ਤੁਸੀਂ ਦੇਖੋ ਜਿਹੜਾ ਬੰਦਾ 2 ਘੰਟੇ ਜਾਂ ਕੁਛ ਭਾਵੇਂ ਅੱਧਾ ਘੰਟਾ ਹੀ ਲਾਏ ਰੋਜ਼ ਮੋਬਾਇਲ ਤੇ ਲਾ ਰਿਹਾ, ਹਾਲਾਂਕਿ ਮੋਬਾਇਲ ਫੋਨ ਤੇ ਸਾਡਾ ਸਟ੍ਰੈਸ ਇੰਨਾ ਜ਼ਿਆਦਾ, ਸਾਡਾ ਜਿਹੜਾ ਧਿਆਨ ਬਹੁਤ ਜ਼ਿਆਦਾ, ਸਾਡਾ ਫੋਕਸ ਦਾ ਕੇਂਦਰ ਹੀ ਹੈ,
1: ਬਿਲਕੁਲ,
2: ਅਸੀਂ ਨਾਲ ਦੇਖੇ ਟੱਬਰ ਦੇ ਬੰਦੇ ਨੂੰ ਭੁੱਲ ਜਾਂਦੇ ਹਾਂ ਪਰ ਫੋਨ ਨਹੀਂ ਭੁੱਲਦੇ
1: ਜੀ।
2: ਉਹਦੇ ਚ ਅਸੀਂ ਸਕਰੋਲਿੰਗ ਕਰ ਰਹੇ ਆ, ਅਸੀਂ ਬੜਾ ਕੁਛ ਕਰ ਰਹੇ ਹਾਂ, ਲੇਕਿਨ ਹੋਬੀ ਜਿਹੜੀ ਹੈ ਉਹ ਸਾਡੀ ਜਦੋਂ ਘੱਟ ਜਾਏਗੀ, ਸ਼ੌਕ ਨੀ ਰਿਹਾ, ਹੋਰ ਨੀ ਸ਼ੌਕ ਹੈਗਾ, ਆਪਾਂ ਐਂ ਕਰ ਲਈਏ ਵੋ ਕਰ ਲਈਏ, ਉਹ ਪਹਿਲਾਂ ਨਾਲੋਂ ਸਬਜ਼ੀਆਂ ਕਢਾਈਆਂ ਆਉਂਦੀਆਂ ਜਾਂ ਹੋਰ ਬੜੇ ਕੁਛ, ਜਿਵੇਂ ਤੁਸੀਂ ਦੱਸਿਆ ਗਾਰਡਨਿੰਗ ਹੋ ਰਹੀ ਹੈ ਜਾਂ ਨਵੇਂ ਐਕਸਪੈਰੀਮੈਂਟ ਹੋ ਰਹੇ ਖੇਤਾਂ ਚ, ਉਹ ਜਦੋਂ ਘਟੇਗਾ ਸਿਰਫ ਫੋਨ ਦੇ ਉੱਤੇ ਸਾਂਪ ਸੀੜੀ ਚੱਲ ਰਹੀ ਹੈ ਤਾਂ ਉਹ ਐਂਗਜ਼ਾਇਟੀ ਵਧਾਊਗੀ, ਕਲੇਸ਼ ਵਧੇਗਾ, ਦਿਮਾਗ ਦਾ ਕਾਰ ਹੋਊਗੀ।
1: ਹੁਣ ਦੇਖੋ
2: ਇਹ ਜਿਹੜੀ ਚੀਜ਼ ਹੈ ਨਾ ਸੈੱਟ ਹੋ ਗਈ ਆ ਭਾਈ ਸਾਹਿਬ, ਕਿ ਜਿਹੜੀ ਰੀਡਿੰਗ ਆ
1: ਜੀ,
2: ਰੀਡਿੰਗ ਯਾਨੀ ਕਿ ਕਿਤਾਬਾਂ ਜਾਂ ਪੜ੍ਹਨ ਵਾਲੀ ਜਿਹੜੀ ਹੋਬੀ ਆ
1: ਜੀ,
2: ਇਹ ਸਟ੍ਰੈਸ ਨੂੰ ਮਿਊਜ਼ਿਕ ਜਾਂ ਵਾਕਿੰਗ ਤੋਂ ਚਾਹੁੰਦਾ ਤੇਜ਼ੀ ਨਾਲ ਘੱਟ ਕਰਦੀ ਹੈ।
1: ਬਿਲਕੁਲ ਹੈ ਜੀ,
2: ਮਿਊਜ਼ਿਕ ਤੋਂ ਵੀ ਫਾਸਟ ਹੈ ਤੇ ਵਾਕਿੰਗ ਤੋਂ ਵੀ ਫਾਸਟ ਹੈ ਇਹਦਾ ਅਸਰ। ਤੁਸੀਂ ਰੀਡਿੰਗ ਕਰਨੀ ਸ਼ੁਰੂ ਕਰ ਦੋ ਤੇ ਉਹ ਸਟ੍ਰੈਸ ਲੈਵਲ ਕਿਤੇ ਤੋਂ ਕਿਤੇ ਚਲਾ ਜਾਂਦਾ,
1: ਖਤਮ ਕਰ। ਧਿਆਨ ਲਾਉਣਾ ਪੈਂਦਾ ਉਹਦੇ ਚ, ਵੱਧ ਤੁਹਾਨੂੰ ਸਮਝਣਾ, ਬ੍ਰੇਨ ਵੀ ਕੰਮ ਕਰਦਾ ਨਾਲ, ਫਿਰ ਉਹਦੇ ਉੱਤੇ ਇੱਕ ਕਰਮ ਬਦਲ ਜਾਂਦੀ ਹੈ ਨਾ, ਟੋਟਲੀ ਬਦਲ ਜਾਂਦਾ ਸਾਰਾ ਕੁਝ।
2: ਬਿਲਕੁਲ ਜੀ, ਤੁਸੀਂ ਜਿੰਨੇ ਵੀ ਸਾਡੇ ਮਹਾਨ ਲੋਕ ਆ ਉਹਨਾਂ ਨੂੰ ਜੇ ਉਹਨਾਂ ਜੀਵਨੀਆਂ ਦੇਖ ਲਓ ਜਾਂ ਕਰਨਗੇ, ਉਹ ਕਹਿਣਗੇ ਭਾਈ ਸਾਡੀ ਸ਼ੌਂਕ ਸੀਗਾ, ਇਹਦੇ ਕਰਕੇ ਸਾਡੀ ਕ੍ਰੀਏਟੀਵਿਟੀ ਜਿਹੜੀ ਆ ਉਹ ਚ ਫਰਕ ਪਿਆ, ਇਹਦੇ ਨਾਲ ਸਾਨੂੰ ਜੋ ਕਾਮਯਾਬੀ ਮਿਲੀ ਇਹਦੇ ਕਰਕੇ ਮਿਲ ਗਈ ਹੈ।
1: ਉਹ ਇਹਨਾਂ ਮੁਲਕਾਂ ਦੇ ਵਿੱਚ ਦੇਖੋ ਫਿਸ਼ਿੰਗ ਦਾ ਮਾਹੌਲ ਬਹੁਤ ਹੈ ਵੱਡੇ ਪੱਧਰ ਦੇ ਉੱਤੇ, ਸਪੈਸ਼ਲ ਜਿਹੜਾ ਠੰਡ ਦੇ ਸਮੇਂ ਦੇ ਵਿੱਚ ਸਮੁੰਦਰ ਨਦੀਆਂ ਜੰਮ ਜਾਂਦੇ ਨੇ ਜੀ, ਉਹਦੇ ਵਿੱਚ ਮੋਰੀ ਜੀ ਕੱਢ ਲਈ ਦੀ ਆ ਡਰਿਲ ਕਰਕੇ, ਤਾਂ ਉਹ ਚ ਫਿਸ਼ਿੰਗ ਕਰਦੇ ਆ ਲੋਕ ਗੋਰੇ ਜਾਂ ਜੋ ਵੀ ਲੋਕ ਸ਼ੌਂਕ ਰੱਖਦੇ ਆ ਜੀ ਜਾਂਦੇ ਆ, ਤੇ ਉਹ ਸਾਰੀ ਨਾਲ ਦੀ ਨਾਲ ਸਵੀਮਿੰਗ ਦੇਖੋ ਸਾਡੇ ਕਿੰਨਾ ਹਰ ਰੋਜ਼ ਖਬਰਾਂ ਦੇ ਵਿੱਚ ਵੀ ਆਪਾਂ ਸੁਣਦੇ ਆ, ਪਰ ਅਸੀਂ ਉਹਦੇ ਵੱਲ ਦੇਖੋ ਕਿੰਨੀਆਂ ਨਹਿਰਾਂ ਨੇ, ਕਿੰਨੇ ਮਤਲਬ ਕਿ ਸਾਡੇ ਕੋਲ ਸੁਵਿਧਾਵਾਂ, ਹੁਣ ਤਾਂ ਬਹੁਤ ਸਾਰਾ ਕੁਝ ਆ ਗਿਆ, ਪਹਿਲਾਂ ਚਲੋ ਛੱਪੜ ਸੀਗੇ ਉਹ ਤਾਂ ਪੂਰ ਪਾਰ ਦਿੱਤੇ, ਪਰ ਉਹ ਸਵੀਮਿੰਗ ਦਾ ਮਾਹੌਲ ਸਾਡੇ ਅੰਦਰ ਜਾਂ ਉਹ ਸ਼ੌਂਕ ਜਿਹੜਾ ਪੈਦਾ ਨਹੀਂ ਹੋ ਰਿਹਾ ਉਹ ਚੀਜ਼ਾਂ ਦੇ ਵਿੱਚ ਬੱਚਿਆਂ ਨੂੰ ਜਾਂ ਉਧਰ ਨੂੰ ਵੀ ਲਾਇਆ ਜਾ ਸਕਦਾ।
2: ਹਾਂਜੀ ਬਿਲਕੁਲ, ਇਹੀ ਤਾਂ ਗੱਲ ਹੈ। ਹੁਣ ਤੁਸੀਂ ਹਾਊ ਟੂ ਸਵਿਮ ਕਿਤਾਬ ਪੜ੍ਹ ਕੇ ਗੋਲਡ ਮੈਡਲ ਲੈ ਲਓ, ਪਰ ਜੇ ਪਾਣੀ ਚ ਪੈਰ ਨੀ ਪਾਇਆ ਉਹਦਾ ਕੋਈ ਫਾਇਦਾ ਨੀ ਮੈਡਲ ਦਾ।
1: ਬਿਲਕੁਲ,
2: ਉਹ ਵਿੱਚ ਜਾਣਾ ਤਾਂ ਪੈਣਾ ਹੀ ਹੈ। ਹੁਣ ਉਹ ਤੁਹਾਡੀ ਗੱਲ ਠੀਕ ਹੈ, ਪਿੰਡਾਂ ਚ ਪਹਿਲਾਂ ਛੱਪੜ ਟੋਭੇ ਹੁੰਦੇ ਸੀ, ਜੰਪ ਹੁੰਦੇ, ਉਹਦਾ ਅਸੀਂ ਭਰ ਹੀ ਦਿੱਤੇ ਆ, ਜਾਂ ਜੇ ਨਹੀਂ ਭਰੇ ਅਜੇ ਜਾਂ ਨਹੀਂ ਪੂਰੇ ਜੇ ਭਰਤ ਨੀ ਪਾਇਆ, ਤਾਂ ਉਹਨਾਂ ਦੀ ਏਡੀ ਜ਼ਿਆਦਾ ਦੁਰਗਤੀ ਕਰਤੀ ਆ ਕਿ ਦੁਰਗੰਧ ਹੀ ਇੰਨੀ ਆਉਂਦੀ ਆ ਕਿ ਸਾਨੂੰ ਐਂ ਲੱਗਦਾ ਇਹੀ ਅਤਰ ਫਲੇਲ ਲਾ ਲਏ ਅਸੀਂ, ਔਰ ਪੂਰੇ ਪਿੰਡ ਦਾ ਪਾਣੀਆਂ ਦੀ ਜਿਹੜੀ ਮੈਨੇਜਮੈਂਟ ਹੈ ਇਹ ਤੇ ਬਹੁਤ ਵੱਡਾ ਪੂਰੀ ਦੁਨੀਆਂ ਦੀ ਕੰਸਰਨ ਦਾ ਇੱਕ ਵਿਸ਼ਾ ਹੈ। ਨਾ ਸਾਨੂੰ ਜਿਹੜਾ ਮਨੁੱਖੀ ਵੇਸਟ ਆ ਨਾ ਉਹਦੀ ਕੋਈ ਮੈਨੇਜਮੈਂਟ ਸਾਡੇ ਕੋਲ ਹੈਗੀ ਹੈ ਪ੍ਰੋਪਰ, ਨਾ ਹੀ ਪੀਣ ਵਾਲੇ ਪਾਣੀ ਦੀ ਕੋਈ ਸਾਡੇ ਕੋਲ ਮੈਨੇਜਮੈਂਟ ਆ, ਉਹ ਅਜੇ ਤੱਕ ਵੀ ਕਹਿ ਲੋ ਵੀ ਸਟੱਡੀ ਦਾ ਹੀ ਇੱਕ ਹਿੱਸਾ ਹੈ ਕਿ ਜਦੋਂ ਪਤਾ ਨੀ ਕਦੋਂ ਆਪਾਂ ਨੂੰ ਇਹ ਸਮਝ ਆਊਗੀ ਕਿ ਕਿਵੇਂ ਕਰਨਾ
1: ਇਹ ਚੀਜ਼। ਸ਼ਮੀ ਜੀ ਆਪਣੇ ਨਾਲ ਕਾਲਰ ਵੀ ਨੇ, ਮੈਂ ਉਹਨਾਂ ਦੀ ਵੀ ਗੱਲ ਸੁਣਦਾ, ਪਰ ਆਹ ਗੱਲ ਨੂੰ ਮੈਂ ਪੂਰਾ ਕਰ ਲਵਾਂ ਤੁਹਾਡੇ ਨਾਲ ਕਿ ਇਹ ਚੀਜ਼ ਮੈਂ ਕਈ ਵਾਰੀ ਸੋਚਦਾ ਹੁੰਦਾ ਇਹਨਾਂ ਮੁਲਕਾਂ ਚ ਜਿਹੜੇ ਬੱਚੇ ਨੇ ਉਹਨਾਂ ਨੂੰ ਕਿਤੇ ਉਹਨਾਂ ਨੂੰ ਵੀ ਸੁਪਨਾ ਨਹੀਂ ਆਇਆ ਜਾਂ ਉਹਨਾਂ ਦੇ ਵਿੱਚ ਕਿਤੇ ਇਕਦਮ ਹੀ ਨਹੀਂ ਦੱਸ ਦਿੱਤੀ ਗਈ, ਪਰ ਉਹ ਜਿਹੜਾ ਸਟੱਡੀ ਜਿਹੜਾ ਉਹਨਾਂ ਦਾ ਸਾਡੀਆਂ ਨੀਹਾਂ ਨੇ ਨਾ, ਜਾਂ ਇਸ ਮੁਲਕਾਂ ਦੀਆਂ ਕਹਿ ਲਓ, ਜਿੱਥੇ ਵੀ ਜਿਹੜੇ ਪੱਛਮੀ ਮੁਲਕਾਂ ਨੂੰ ਕਹਿ ਲਓ, ਚਾਹੇ ਜੇ ਮੇਨ ਆਪਾਂ ਗੱਲ ਕਰੀਏ ਤਾਂ ਉਹਨਾਂ ਨੂੰ ਬੱਚਿਆਂ ਦੇ ਤੌਰ ਦੇ ਉੱਤੇ ਚਾਹੇ ਸ਼ੌਂਕ ਦੀ ਗੱਲ ਹੈ ਤੇ ਚਾਹੇ ਕੁਦਰਤ ਦੀ ਦੇਖਭਾਲ ਜਾਂ ਸੰਭਾਲ ਦੀ ਗੱਲ ਹੈ, ਆਪਣੇ ਪ੍ਰਤੀ ਜਾਗਰੂਕਤਾ ਜਾਂ ਸਾਡੇ ਜਿਹੜੇ ਫਰਜ਼ ਨੇ ਉਹਨਾਂ ਨੂੰ ਪਛਾਣਨ ਦੀ ਜਿਹੜੀ ਗੱਲ ਹੈ, ਤੇ ਉਹ ਐਜੂਕੇਸ਼ਨ ਜਿਹੜਾ ਸਾਡਾ ਸਕੂਲਿੰਗ ਸਿਸਟਮ ਆ ਨਾ, ਮੈਨੂੰ ਲੱਗਦਾ ਕਿਤੇ ਨਾ ਕਿਤੇ ਉਹਦੇ ਵਿੱਚ ਹੀ ਉਹ ਨੀਂਹ ਰੱਖ ਦਿੱਤੀ ਗਈ ਹੈ। ਹੁਣ ਆਪਾਂ ਹੋਬੀਜ਼ ਦੀ ਗੱਲ ਕਰਦੇ ਹਾਂ, ਸ਼ੌਂਕ ਦੀ ਗੱਲ ਕਰਦੇ ਹਾਂ, ਬੱਚਿਆਂ ਨੂੰ ਜਿਹੜੀਆਂ ਵਿੰਟਰ ਦੀਆਂ ਗੇਮਾਂ ਨੇ ਬਕਾਇਦਾ ਉਹਨਾਂ ਨੂੰ ਗਰਾਊਂਡਾਂ ਬਣਾ ਕੇ, ਉਸ ਸਮੇਂ ਦੇ ਵਿੱਚ ਗਰਾਊਂਡ ਨਹੀਂ ਹੈ, ਇਨਡੋਰ ਜਿਹੜੇ ਆਈਸ ਗਰਾਊਂਡ ਹੈਗੀਆਂ ਨੇ ਉੱਥੇ ਲਿਜਾ ਕੇ ਤਾਂ ਉਹਨਾਂ ਨੂੰ ਸਕੀ ਕਰਾਈ ਜਾਂਦੀ ਹੈ, ਸਕੇਟਿੰਗ ਕਰਾਈ ਜਾਂਦੀ ਹੈ, ਆਈਸ ਹੋਕੀ ਇਹਨਾਂ ਮੁਲਕਾਂ ਦੀ ਮੇਨ ਜਿਹੜੀ ਖੇਡ ਆ ਉਹ ਖਿਡਵਾਈ ਜਾਂਦੀ ਹੈ, ਬਹੁਤ ਐਕਸਪੈਂਸਿਵ ਆ, ਪਰ ਉਹ ਜਿੱਦਾਂ ਜਿੱਦਾਂ ਬੱਚੇ ਫਿਰ ਚੱਲ ਪੈਂਦੇ ਨੇ ਅੱਗੇ, ਜੇ ਉਹ ਆਪਣਾ ਸ਼ੌਂਕ ਰੱਖਦੇ ਨੇ ਜਾਂ ਉਹਨੂੰ ਪ੍ਰੋਫੈਸ਼ਨ ਬਣਾਉਣਾ ਚਾਹੁੰਦੇ ਨੇ ਤਾਂ ਉਹਦੇ ਵਿੱਚ ਹੋਰ ਜ਼ੋਰ ਲਾ ਲੈਂਦੇ ਆ। ਇਸੇ ਤਰ੍ਹਾਂ ਜਿਹੜੇ ਜਿੰਮ ਨੇ, ਹਰ ਪਿੰਡ ਦੇ ਵਿੱਚ ਸ਼ਹਿਰ ਦੇ ਵਿੱਚ ਜਿੰਮ ਬਣਿਆ ਹੋਇਆ, ਯੂਰਪੀਅਨ ਯੂਨੀਅਨ ਦੀ ਇੱਕ ਉਸ ਸਮਿਆਂ ਦੇ ਵਿੱਚ ਯੋਜਨਾ ਆਈ ਸੀ, ਕਿਉਂਕਿ ਅੱਜ ਜੋ ਹਾਲਾਤ ਪੰਜਾਬ ਦੇ ਆਪਾਂ ਦੇਖਦੇ ਹਾਂ, ਚਲੋ ਪੋਲੀਟੀਕਲ ਗੱਲ ਵੱਲ ਨੂੰ ਆਪਾਂ ਨਹੀਂ ਜਾਵਾਂਗੇ, ਪਰ ਉਸ ਸਮੇਂ ਦੇ ਵਿੱਚ ਗੇਮਿੰਗ ਸਿਸਟਮ ਕਹਿ ਲਓ ਜਾਂ ਜਿੰਮ ਕਹਿ ਲਓ, ਗਰਾਊਂਡਾਂ ਕਹਿ ਲਓ, ਇਹਨਾਂ ਮੁਲਕਾਂ ਦੇ ਵਿੱਚ ਹਰ ਕਿਸੇ ਨੂੰ ਦਿੱਤੀਆਂ ਗਈਆਂ ਕਿ ਬੱਚੇ ਡਰੱਗ ਵੱਲ ਨੂੰ ਜਾਂ ਕਹਿ ਲਓ ਕਿ ਆਪਣਾ ਗਲਤ ਜਿਹੜੇ ਰਾਸਤੇ ਆ ਉਹ ਅਪਣਾਉਣ ਦੀ ਬਜਾਏ ਆਪਣਾ ਇੱਕ ਜਿਹੜੀ ਐਨਰਜੀ ਆ ਇਸ ਚੰਗੇ ਪਾਸੇ ਨੂੰ ਲਾਉਣ, ਪੋਜ਼ਿਟਿਵਿਟੀ ਦੇ ਵੱਲ ਨੂੰ ਜਾਣ, ਤੇ ਉਹ ਚੀਜ਼ਾਂ ਲਿਆਂਦੀਆਂ ਗਈਆਂ ਬੜੇ ਸਮੇਂ ਪਹਿਲਾਂ। ਤੇ ਸਕੂਲਿੰਗ ਸਿਸਟਮ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਗੇਮ ਆ, ਫੁੱਟਬਾਲ ਹੈ, ਹੋਕੀ ਹੈ, ਹਰ 15 ਮਿੰਟ ਸੋਰੀ ਹਰ 45 ਮਿੰਟ ਬਾਅਦ ਜਦੋਂ ਤੁਹਾਡਾ ਕਲਾਸ ਖਤਮ ਹੋਣੀ ਹੈ ਤਾਂ ਦਿਨ ਦੇ ਵਿੱਚ ਘੱਟੋ ਘੱਟ 2 ਵਾਰ ਤੁਸੀਂ ਗਰਾਊਂਡ ਦੇ ਵਿੱਚ ਜਾਣਾ, ਉੱਥੇ ਆਪਣਾ ਨੱਠੋ ਭੱਜੋ, ਖੇਲੋ, ਜੋ ਮਰਜ਼ੀ ਕਰੋ, ਝੂਲੇ ਝੂਲੋ। ਤੇ ਨਾਲ ਜਿਹੜੀਆਂ ਨੇ ਸਪੈਸ਼ਲ ਜਿਹੜੀਆਂ ਨੇ ਸਾਡੀਆਂ, ਜਿਵੇਂ ਕਿ ਆਪਣੇ ਵੀ ਸਰੀਰਕ ਸਿੱਖਿਆ ਹੁੰਦੀ ਸੀ ਜਦੋਂ ਆਪਾਂ ਪੜ੍ਹਦੇ ਸੀਗੇ, ਪਤਾ ਨੀ ਹੁਣ ਹੈ ਕਿ ਨਹੀਂ ਹੈ, ਤੇ ਉਹ ਬਹੁਤ ਸਾਡੇ ਅਹਿਮੀਅਤ ਸੀਗੀ ਜੀ ਉਸ ਚੀਜ਼ ਦੀ, ਚਾਹੇ ਉਹਦੇ ਵਿੱਚ ਆਪਣੇ ਨਵੇਂ ਅਥਲੀਟ ਆਉਂਦੇ ਸੀ, ਖਿਡਾਰੀ ਹੋਰ ਵੱਖਰੀਆਂ ਵੱਖਰੀਆਂ ਫੀਲਡਾਂ ਦੇ ਵਿੱਚ ਜਾਂਦੇ ਸੀ, ਉਹ ਸਾਰਾ ਸਿਸਟਮ ਚੱਲਦਾ ਸੀ। ਮੈਨੂੰ ਵੀ ਇਹ ਚੀਜ਼ ਲੱਗਦੀ ਹੈ ਕਿ ਕਿਤੇ ਨਾ ਕਿਤੇ ਚਾਹੇ ਕਿਸੇ ਵੀ ਮੁਲਕ ਦੇ ਵਿੱਚ ਆ, ਉਹ ਜਿਹੜੀਆਂ ਚੀਜ਼ਾਂ ਨੇ ਨਾ ਜਦੋਂ ਅਸੀਂ ਬੱਚੇ ਦੀ ਜੜ ਦੇ ਵਿਚ ਜਾਂ ਜਿਥੋਂ ਉਹਨੇ ਪਹਿਲੀ ਐਜੂਕੇਸ਼ਨ ਜਾਂ ਪਹਿਲੀ ਕਲਾਸ ਕਰਨੀ ਹੈ, ਜੇ ਉਥੋਂ ਹੀ ਉਹ ਚੀਜ਼ਾਂ ਸ਼ੁਰੂ ਹੋ ਜਾਣਗੀਆਂ, ਚਾਹੇ ਉਹ ਸਵੀਮਿੰਗ ਹੈ ਚਾਹੇ ਕੁਝ ਵੀ ਹੈ, ਤੇ ਉਹ ਮਤਲਬ ਕਿ ਰਹਿੰਦੀ ਉਮਰ ਤੱਕ ਉਹਦੇ ਨਾਲ ਹੀ ਰਹਿਣਗੀਆਂ ਜੀ।
2: ਬਿਲਕੁਲ ਬਿਲਕੁਲ ਜੀ, ਇਹ ਬਿਲਕੁਲ ਸੱਚ ਹੈ ਭਾਰਤ ਸਾਹਿਬ। ਇੱਕ ਨਾ ਬੜਾ ਹੀ ਛੋਟਾ ਜਿਹਾ ਕਹਿ ਲੋ ਵੀ ਪਰਦਾ ਕਹਿ ਲੋ, ਜਾਂ ਦੋਵਾਂ ਚੀਜ਼ਾਂ ਦੇ ਵਿਚ ਇੱਕ ਸ਼ਬਦ ਆਉਂਦਾ ਹੈ ਆਦਤ
1: ਜੀ, ਆਦਤ,
2: ਤੇ ਦੂਜਾ ਹੈ ਹੋਬੀ।
1: ਹੋਬੀ
2: ਆਦਤ ਤੇ ਇੰਟਾਇਰਲੀ ਡਿਫਰੈਂਟ ਇੱਕ ਸੈਗਮੈਂਟ ਹੋ ਜਾਂਦਾ ਹੈ ਕਿ ਉਹਨੂੰ ਆਦਤ ਹੈ ਜੀ, ਉਹ ਐਂ ਕਰਦਾ ਉਹ ਕਰਦਾ, ਲੇਕਿਨ ਹੋਬੀ ਉਹਦਾ ਇੱਕ ਸੁਧਰਿਆ ਹੋਇਆ ਰੂਪ ਹੈ ਕਿ ਬਈ ਇਹਨੂੰ ਇਹ ਸ਼ੌਂਕ ਹੈ
1: ਜੀ।

0: बात साहब, ये तो कह लो भी जमा ही इंडिविजुअल कह लो भी कॉन्सेप्ट आ भी वो बंदा केड़ा बंदा की सोच रहा है बारे, पर कुल मिला के जे आप देखिए भी शौक का होना बहुत ही वड्डी चीज है, ब्लैसिंग है।
1: बिल्कुल।
0: और इस तो बिना जिंदगी जमें शुरू से गल हो रही थी कि बोरिंग हो जाएगी, कोई ओदा अर्थहीन जहा हो जाएगा, मोनोटोनस जहा काम चल पैंदा कि ठीक है आ काम करना आप ही करी जाने, वो तो गल ही नहीं, मकैनिक मशीनी जहा काम बंदे का हो जाएगा मनुख का
1: जी।
0: पर इनू जे मनुख बतौर मनुख बतौर एक रूह जेडे स्वै प्रगटावे जेडे गल आ जाती है जो एक्सप्रेस करता है अपने आप ना, होना एक बहुत ही जरूरी पहलू बन जाता है।
1: ਨਾਲੇ ਇਹ ਆ ਨਾ ਸ਼ਮੀ ਜੀ ਕਿ ਇਹ ਸਮਾਂ ਚਾਹੇ ਉਹ ਤੁਸੀਂ ਅੱਧਾ ਘੰਟਾ ਕੱਢ ਦਿਓ, 20 ਮਿੰਟ ਕੱਢ ਦਿਓ, 45 ਮਿੰਟ ਕੱਢ ਦਿਓ, ਉਹ ਤੁਹਾਡੇ ਉੱਤੇ ਡਿਪੈਂਡ ਹੈ। 2 ਘੰਟੇ ਕੱਢ ਦਿਓ, 4 ਕੱਢ ਦਿਓ, ਤੇ ਉਹ ਮੈਨੂੰ ਲੱਗਦਾ ਕਿ ਤੁਹਾਡਾ ਆਪਣਾ ਸਮਾਂ ਹੈ, ਤੁਹਾਡੇ ਆਪਣੇ ਸਿਰਫ ਤੇ ਸਿਰਫ ਤੁਹਾਡਾ ਨਿੱਜੀ ਹੈ, ਨਿੱਜੀ ਆ ਉਹ, ਮਤਲਬ ਕਿ ਦੁਨੀਆਂ ਤੋਂ ਵੱਖਰਾ ਇੱਕ ਤਰ੍ਹਾਂ ਦਾ ਕਰ ਦਿੰਦਾ ਤੁਹਾਨੂੰ, ਮੈਨੂੰ ਲੱਗਦਾ ਹੈ। ਹੋ ਸਕਦਾ ਮੈਂ ਗਲਤ ਵੀ ਹੋਵਾਂ।
0: ਬਿਲਕੁਲ ਜੀ, ਕਿਉਂਕਿ ਜੇ ਤੁਸੀਂ ਇੱਕ ਜਗ੍ਹਾ ਕਨੈਕਟ ਹੋਣਾ ਤਾਂ ਬਾਕੀ ਜਗ੍ਹਾ ਤੋਂ ਡਿਸਕਨੈਕਟ ਹੋਣਾ ਪੈਣਾ
1: ਜੀ। ਬਿਲਕੁਲ।
0: ਜੇ ਇੱਕ ਸਾਹ ਲੈਣਾ ਤਾਂ ਦੂਜਾ ਛੱਡਣਾ ਪੈਣਾ,
1: ਛੱਡਣਾ ਪੈਣਾ। ਲਓ ਜੀ,
0: ਆਪਣੇ ਇੱਕ ਮਿੰਟ ਦੇ ਵਿੱਚ ਇੱਕ ਸਾਹ ਜਿਹੜਾ ਤਾਂ ਛੱਡ ਦਿੰਦੇ ਆ
1: ਜੀ, ਅਗਲਾ ਆਵੇ ਨਾ ਆਵੇ ਪਤਾ ਨੀ ਜੀ, ਪਾਣੀ ਦਾ ਬੋਲ ਬੁਲਾ ਹੋ ਜਾਵੇ ਫਿਰ ਪਤਾ ਨੀ, ਇਹ ਵੀ ਨੀ ਜੀ। ਮੁਕੱਦਰ ਜੀ ਸਤਿ ਸ੍ਰੀ ਅਕਾਲ, ਜੀ ਜੀ ਸਵਾਗਤ ਹੈ ਜੀ। ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ, ਜੀ ਆਨੂ ਜੀ,
2: ਭਾਰਜ ਬਾਈ ਜੀ, ਸ਼ਮੀ ਬਾਈ ਜੀ, ਸਾਰੇ ਪਿਆਰੇ ਸੱਜਣਾਂ ਨੂੰ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ,
2: ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ
1: ਜ਼ਿੰਦਾਬਾਦ ਜੀ।
0: ਵਾਹ ਜੀ ਵਾਹ, ਜ਼ਿੰਦਾਬਾਦ ਜੀ।
2: ਵੇਖ ਲੋ ਅਸੀਂ ਸ਼ਮੀ ਬਾਈ ਜੀ ਕੋਈ ਪੜਾ ਨੀ ਖੁੰਜਣ ਦਿੰਦੇ
1: ਜੀ,
2: ਹੈਂ ਮੈਨੂੰ ਤਾਂ ਨਾ ਤੁਹਾਡੀ ਪਹਿਲੀ ਗੱਲ ਤੋਂ ਹੀ ਗੱਲ ਯਾਦ ਆ ਗਈ, ਪਿਛਲੇ ਦਿਨਾਂ ਤੋਂ ਗੱਲ ਚੱਲਦੀ ਪਈ ਸੀ, ਤੁਸੀਂ ਤੁਸੀਂ ਤਸ਼ਬੀਹ ਦਿੱਤੀ ਤੋਤਿਆਂ ਦੀ ਤੇ ਮੈਨਾ ਦੀ
1: ਜੀ।
2: ਮੈਂ ਕਹਿੰਦਾ ਜੇ ਕਬੂਤਰਾਂ ਦੀ ਤਾਂ ਪਹਾੜੀ ਕਾਵਾਂ ਦੀ ਦੇ ਦਿੰਦੇ ਉਹਦੀ ਥਾਂ ਤੇ, ਤਾਂ ਮੈਂ ਵਧੀਆ ਰਹਿਣੀ ਸੀ ਉਹੀ ਗੱਲ।
1: ਇੱਕ ਤਾਰ ਪਰ ਤੋਤਾ ਬੋਲੇ ਦੂਸਰੇ, ਉਹ ਕਿੱਦਾਂ ਗੀਤ ਸੀਗਾ, ਇੱਕ ਤਾਰ ਪਰ ਤੋਤਾ ਬੋਲੇ, ਇੱਕ ਤਾਰ ਪਰ
0: ਮੈਨਾ। ਉਹਨੇ ਤੋਤਾ ਤੇ ਤੋਤੀ ਤੇ ਮੈਨਾ ਤੇ ਮੈਨੀ ਦੇ ਵਿੱਚ ਗਲੇਸ਼ ਪਵਾ ਲੈਣਾ ਸੀ ਵੀ ਹਾਂ ਕਿਹੜਾ, ਮਤਲਬ ਉਹਨੇ ਪ੍ਰਜਾਤੀਆਂ ਬਦਲਤੀਆਂ ਬੰਦੇ
1: ਨੇ। ਮੁਕੱਦਰ ਬਾਈ ਜੀ, ਪਹਾੜੀ ਕਾਮਾਂ ਦੀ ਆਪਣੀ ਫਿਤਰਤ ਹੈ ਜੀ।
2: ਹਾਂ ਉਹ ਤਾਂ ਮੈਂ ਸਮਝਦਾ ਉਹ ਤਾਂ ਹਰ ਇੱਕ ਉਹਦੀ ਆਪਣੀ ਆਪਣੀ ਫਿਤਰਤ।
1: ਉਹ ਜਿਹੜਾ ਕਾਂ ਨਾ ਜੀ ਪਹਾੜੀ, ਚਲੋ ਤੁਸੀਂ ਗੱਲ ਤੋਰੀ ਉਹਦੇ ਬਾਰੇ ਵੀ, ਚਲੋ ਥੋੜਾ ਜਿਹਾ ਦੱਸਦਾ, ਉਹ ਆਪਣੇ ਆਪ ਦੇ ਵਿੱਚ ਜ਼ਿਆਦਾ ਰਹਿਣਾ ਪਸੰਦ ਕਰਦਾ ਜੀ। ਜਿੱਦਾਂ ਮਨੁੱਖਾਂ ਦੇ ਵਿੱਚ ਆਪਣਾ ਹੈਗਾ ਨਾ ਇੰਟਰਾਵਰਟ ਹੈ, ਮਤਲਬ ਕਿ ਉਹ ਆਪਣੇ ਆਪ ਦੇ ਵਿੱਚ ਰਹਿਣਾ ਪਸੰਦ ਕਰਦੇ ਆ ਜਾਂ ਜਿਆਦਾ ਸੋਸ਼ਲ ਨਹੀਂ ਹੁੰਦੇ ਆ, ਤਾਂ ਉਹ ਜਿਹੜੇ ਪਹਾੜੀ ਕਾਣੇ ਆ ਪੂਰੇ ਕਾਲੇ ਸ਼ਾਹ ਕਾਲੇ ਰੰਗ ਦੇ ਹੁੰਦੇ ਆ ਅਸਲ ਦੇ, ਉਹਨਾਂ ਦਾ ਸਾਈਜ਼ ਇਹਨਾਂ ਮੁਲਕਾਂ ਚ ਬਹੁਤ ਵੱਡਾ, ਆਮ ਕਾਂ ਦੇ ਨਾਲ ਉਹ ਵੱਡੇ ਹੁੰਦੇ ਆ, ਜਾਂ ਇੰਡੀਆ ਦੇ ਵਿੱਚ ਪਹਾੜੀ ਕਾਂ ਜਦੋਂ ਦੇਖੋਗੇ, ਤਾਂ ਉਹ ਮਤਲਬ ਦੁਨੀਆਂ ਦੇ ਨਾਲ ਵਾਹ ਵਾਸਤਾ ਜਾਂ ਹੋਰ ਪੰਛੀਆਂ ਦੇ ਨਾਲ ਵਾਹ ਵਾਸਤਾ ਨੀ ਰੱਖਦੇ, ਉਹ ਆਪਣਾ ਫਰੀਡਮ ਦੇ ਵਿੱਚ ਆਪਣੇ ਆਪ ਦੇ ਵਿੱਚ ਹੀ ਮਸਤ ਰਹਿੰਦੇ ਆ ਜ਼ਿਆਦਾ।
2: ਨਹੀਂ ਸਾਡੇ ਵੈਸੇ ਸਾਡੇ ਤਾਂ ਅਸੀਂ ਘੋਗੜ ਕਾਂ ਸੁਣੇ ਨੇ, ਪਰ ਇਹ ਹੋ ਸਕਦਾ ਵੀ ਹੁਣ ਉਹੀ ਹੋਣ, ਘੋਗੜ ਮੋਟੇ ਮੋਟੇ ਹੁੰਦੇ ਨੇ ਪੂਰੇ,
1: ਉਹ ਸਾਈਜ਼ ਦੇ ਵਿੱਚ ਵੀ ਵੱਡਾ ਹੁੰਦਾ ਜੀ, ਲੰਬਾ ਹੁੰਦਾ ਹੈ
2: ਆ ਵੱਡਾ, ਘੋਗੜ ਦਾ ਮਤਲਬ ਘੋਗੜ ਦਾ ਮਤਲਬ ਵੀ ਭਾਰਜ ਬਾਈ ਜੀ ਮੋਟਾ ਹੁੰਦਾ,
1: ਸਮੀ ਬਾਈ ਨੂੰ
2: ਪੁੱਛ ਲਿਓ ਸਾਈਜ਼ ਦੇ ਵਿੱਚ ਵੱਡੇ ਹੀ ਹੁੰਦੇ ਨੇ ਘੋਗੜ ਕਾਂ, ਸਾਡੇ ਘੋਗੜ ਕਾਂ ਕਹਿੰਦੇ ਹੁੰਦੇ ਸੀ
1: ਜੀ,
2: ਤੇ ਪੂਰੇ ਸ਼ਾਹ ਕਾਲੇ ਦੇ ਵੱਡੇ ਵੱਡੇ ਹੁੰਦੇ ਸੀ
1: ਜੀ,
2: ਤੇ ਉਹਨਾਂ ਦੇ ਅਸੀਂ ਕਬੂਤਰ ਕਤਲ ਹੋਏ ਹੋਏ ਅਸੀਂ ਵੇਖੇ ਹੋਏ ਨੇ, ਤਾਂ ਤੁਹਾਨੂੰ ਕਹਿੰਦਾ ਮੈਂ ਤਾਂ ਹੀ ਤੁਹਾਨੂੰ ਕਿਹਾ ਸੀ ਉਦੇ, ਮੈਂ ਵੀ ਭਾਰਤ ਬਾਈ ਜੀ ਰਹਿਮ ਕਰੋ ਸਾਡੇ ਤੇ, ਉਹੀ ਗੱਲ ਹੈ ਇੱਦਾਂ ਨਾ ਕਰੋ ਤੁਸੀਂ। ਚਲੋ ਉਹ ਤਾਂ ਤਸ਼ਬੀਹ ਸੀ, ਚਲੋ ਵੈਸੇ ਉਦੇ ਵੀ ਮੈਂ ਦਿੱਤੀ ਸੀ ਤੇ ਸ਼ਮੀ ਬਾਈ ਨੂੰ, ਮੈਨੂੰ ਗੱਲ ਤੋਂ ਗੱਲ ਯਾਦ ਆ ਗਈ, ਮੈਂ ਤਾਂ ਤੁਹਾਨੂੰ ਕਰਤੀ, ਚਲੋ ਵਿੱਚ ਹੀ ਹਾਸਾ ਖੇਡਾਂ ਵੀ ਜਰੂਰੀ ਹੈ, ਜਰੂਰੀ ਤਾਂ ਨਹੀਂ ਹੋਣਾ, ਸੀਰੀਅਸ ਗੱਲ ਹੀ ਕਰਨੀ ਹੈ। ਜਦੋਂ ਸ਼ਮੀ ਬਾਈ ਜੀ ਜੁੜੇ ਹੋਣ ਫੇਰ ਤਾਂ ਹਾਸੇ ਤੋਂ ਬਿਨਾਂ ਗੱਲ ਹੋਣੀ ਨੀ ਚਾਹੀਦੀ,
1: ਮੈਨੂੰ ਲੱਗਦਾ
0: ਸੀਰੀਅਸ ਹੋਣਾ ਦੀ ਮਨਾਹੀ ਹੈ ਜੀ,
2: ਤੇ ਬਾਕੀ ਦੂਜੀ ਗੱਲ ਮੈਨੂੰ ਤੁਹਾਡੀ ਆ, ਤੁਸੀਂ ਪ੍ਰੋਗਰਾਮ

0: ਦਾ ਨਾਂ ਰੱਖਿਆ ਆਪਣਾ ਕੀ ਕਹਿੰਦੇ ਨੇ ਉਹਨੂੰ
1: ਸ਼ੌਂਕ ਵੱਲੇ,
0: ਸ਼ੌਂਕ ਵੱਲੇ
1: ਜੀ
2: ਜੀ,
0: ਸ਼ੌਂਕ ਵੱਲੇ ਤਾਂ ਸ਼ੌਂਕ ਵੱਲੇ ਤਾਂ ਹੁੰਦੇ ਹੀ ਨੇ। ਤੇ ਮੈਂ ਨਾ ਚਲੋ ਮੈਨੂੰ ਪੂਰਾ ਤਾਂ ਨੀ ਯਾਦ, ਮੈਂ ਅੱਜ ਆਪਣਾ ਔਜਲਾ ਬਾਈ ਜੀ ਵਾਸਤੇ ਇੱਕ ਛੋਟਾ ਜਿਹਾ ਗਾਣਾ ਸੁਣਾਉਣਾ
1: ਜਰੂਰ ਜੀ,
0: ਜਿਹੜਾ ਸਾਡੇ ਸ਼ੌਂਕ ਵੀ ਨੇ ਤੇ ਸਾਡੀ ਮਜਬੂਰੀ ਵੀ ਲਾ ਲੋ, ਜੋ ਮਰਜ਼ੀ ਲਾ ਲੋ। ਤੇ ਉਹ ਮੈਨੂੰ ਸ਼ੌਂਕ ਵੱਲੇ ਤੋਂ ਮੈਨੂੰ ਚਾਰ ਕੁ ਲਾਈਨਾਂ ਇੱਕ ਹੋਰ ਗਾਣੇ ਦੀ ਮੈਨੂੰ ਹੁਣ ਪੂਰਾ ਯਾਦ ਨੀ ਹੈਗਾ
1: ਜੀ,
0: ਤੇ ਉਹ ਮੈਂ ਤੁਹਾਨੂੰ ਮੈਂ ਸੁਣਾ ਦੇਣਾ ਚਾਰ ਕੁ ਲਾਈਨਾਂ, ਕਿਉਂਕਿ ਸਾਡੇ ਕੋਲ ਤਾਂ ਇਹੀ ਹੈਗਾ ਬਾਈ ਜੀ, ਬਾਹਲੀਆਂ ਗੱਲਾਂ ਗੁੱਲਾਂ ਸਾਨੂੰ ਆਉਂਦੀਆਂ ਨੀ ਹੈਗੀਆਂ, ਜੋ ਸਾਨੂੰ ਆਉਂਦਾ ਸ਼ਮੀ ਬਾਈ ਜੀ ਨਾਲ ਮਿਲਦਾ ਜੁਲਦਾ ਅਸੀਂ ਸੁਣਾ
1: ਦਿੰਦੇ। ਮੁਕੱਦਰ ਜੀ ਛੈਲੀ ਬਾਈ ਜੀ ਕਹਿੰਦੇ ਆ, ਮੁਕੱਦਰ ਜੀ ਘੋਗੜ ਕਾਂ ਤੇ ਕਾਲੇ ਕਾਂ ਚੋ ਕਹਿੰਦੇ ਨੇ ਫਰਕ ਹੈ ਜੀ,
0: ਹੋ ਸਕਦਾ ਹੋਵੇ, ਮੈਨੂੰ ਨੀ ਪਤਾ ਹੈਗਾ, ਬਾਕੀ ਐਕਸਪਲੇਨ ਕਰ ਦੇਣਗੇ ਆਪਣਾ ਜੇ
1: ਹੁਣ ਕੋਈ ਨੀ, ਤੁਸੀਂ ਗੱਲਬਾਤ ਕਰੋ, ਮੈਂ ਤੁਹਾਨੂੰ ਫੋਟੋ ਇੱਥੇ ਦਿਖਾਉਂਦਾ।
2: ਵੱਡੀ ਗੱਲ ਵੱਡਾ ਫਰਕ ਇਹ ਹੈ, ਵੱਡਾ ਫਰਕ ਤਾਂ ਮੈਨੂੰ ਐਂ ਲੱਗਦਾ ਵੀ ਦੋਨਾਂ ਦੇ ਨਾਵਾਂ ਚ ਫਰਕ ਹੈ, ਇੱਕ ਦਾ ਨਾਂ ਘੋਗੜਾ ਇੱਕ ਦਾ ਨਾਂ ਕਾਲਾ ਜੀ।
0: ਨਹੀਂ ਮੈਂ ਤਾਂ ਵੇਖੋ ਅਸੀਂ ਮੈਂ ਤਾਂ ਸ਼ਮੀ ਬਾਈ ਜੀ ਇਸੇ ਕਰਕੇ ਕਿਹਾ ਵੀ ਅਸੀਂ ਤਾਂ ਵੇਖੋ ਘੋਗੜ ਕਾਵਾਂ ਤੋਂ ਹੀ ਦੁਖੀ ਆ, ਤੇ ਮੈਂ ਇਸੇ ਕਰਕੇ ਕਿਹਾ ਵੀ ਆ ਜਿਹੜੇ ਪਹਾੜੀ ਕਾਂ ਫਿਰ ਤਾਂ ਰਹਿ ਨੀ ਦਿਓ, ਇਹਨਾਂ ਦੇ ਦਰਸ਼ਨ ਨਾ ਹੀ ਕਰਾਓ ਸਾਨੂੰ, ਪਤਾ ਨੀ ਕੀ ਕਰਨਗੇ ਉਹੀ ਗੱਲ। ਚਲੋ ਨਹੀਂ ਹੋ ਸਕਦਾ ਹੋਵੇ ਫਰਕ, ਵੈਸੇ ਮੈਂ ਉਹ ਨੀ ਕਹਿੰਦਾ ਹੈਗਾ, ਹੋ ਸਕਦਾ ਹੋਵੇਗਾ
2: ਫਰਕ, ਚਲੋ ਐਕਸਪਲੇਨ ਕਰ ਦੇਣਗੇ
1: ਬਿਲਕੁਲ।
0: ਹਾਂਜੀ ਹਾਂ, ਕੋਈ ਚੱਕਰ ਨੀ ਹੈਗਾ। ਤੇ ਉਹ ਮੈਂ ਤੁਹਾਡਾ ਰੋਗ ਆਪਣਾ ਕੀ ਕਿਹਾ ਸੀ ਪ੍ਰੋਗਰਾਮ ਦਾ ਨਾਂ ਕੀ ਸੀ, ਸ਼ੌਂਕ ਵੱਲੇ, ਤੇ ਉਹ ਮੈਨੂੰ ਮੈਨੂੰ ਗਾਣਾ ਯਾਦ ਉਹੀ ਆਉਂਦਾ ਸੀ ਰੋਗ ਵੱਲੇ, ਮੈਂ ਤਾਂ ਹੀ ਤੈਨੂੰ ਕਹਿਣ ਦਿਆ ਸੀ। ਉਹਦੇ ਚੋ ਉਹਦੇ ਚੋ ਚਾਰ ਕੁ ਲਾਈਨਾਂ ਨੇ ਉਹਦੀਆਂ,
1: ਜਰੂਰ ਜੀ ਆਉਣ ਦੇ,
2: ਆਉਣ ਦਿਓ ਜੀ।
0: ਹਾਂਜੀ।

0: ਚਲੀ ਗਈ
1: ਬਾਜੀ
0: ਰੋ ਗਿਆ ਵੱਲੇ ਦਿਲ ਮੇਰੇ ਨੂੰ ਲਾ ਕੇ ਚਲੀ ਗਈ ਭੁੱਲਦੀ ਨਹੀਂ ਭੁੱਲ ਜਾਣੀ ਦਿਲੋਂ ਭੁਲਾ ਕੇ ਚਲੀ ਗਈ।

0: ਉਸ ਮਰ ਜਾਣੀ ਦੇ ਭੁਲੇਖੇ ਉਸ ਮਰ ਜਾਣੀ ਦੇ। ਜੀ ਬਾਬੇ ਆ ਤਾਂ ਮੈਂ ਤੁਹਾਡੇ ਰੋਗ ਵੱਲੇ ਤੇ ਸ਼ੌਂਕ ਵੱਲੇ ਤੇ ਸੀ।
1: ਵਾਹ ਵਾਹ ਵਾਹ ਵਾਹ, ਕਿਆ ਬਤਾ ਕਿਆ ਬਤਾ, ਪੈਂਦੇ ਰਹਿਣ ਭੁਲੇਖੇ। ਵਾਹ,
0: ਹਾਂ ਤੇ ਫਿਰ ਹੋਰ ਵੀ ਸੱਜਣਾ ਨੇ ਜੁੜਨਾ ਹੁਣ ਮੈਂ ਨਾਲ, ਮੈਂ ਦੂਜਾ ਵੀ ਆਪਣਾ ਖਤਮ ਕਰ ਦੇਣਾ ਵਾ, ਕਿਉਂਕਿ
1: ਬਿਲਕੁਲ
0: ਫਿਰ ਹੋਰ ਵੀ ਸੱਜਣ ਲਾਈਨ ਚ ਹੁੰਦੇ ਨੇ, ਫਿਰ ਉਹੀ ਗੱਲ ਫਿਰ ਆਪ ਨੂੰ ਫਿਰ ਫੀਲ ਹੁੰਦਾ ਜੀ ਰਵੇ ਨਾ ਕੋਈ। ਤੇ ਆ ਮੈਂ ਮੇਰਾ ਔਜਲਾ ਬਾਈ ਜੀ ਵਾਸਤੇ ਅੱਜ ਸਪੈਸ਼ਲ ਹੋ ਗਿਆ ਨਾ।

ਭੁੱਲਦੇ ਭੁੱਲਦੇ ਵੀ ਤੱਕਣੇ ਨੂੰ ਮਨ ਕਰ ਆਉਂਦਾ ਏ, ਆਪਣਾ ਹੀ ਕੋਈ ਆਪਣਿਆਂ

ਪੱਕੇ ਭੱਜਣੇ ਸੌਖੇ ਨਹੀਂ ਸੱਜਣ ਹੁੰਦੇ ਨਸ਼ਿਆਂ ਵਰਗੇ ਛੱਡਣੇ ਸੌਖੇ ਨਹੀਂ ਸੱਜਣ ਹੁੰਦੇ ਨਸ਼ਿਆਂ ਵਰਗੇ

0: ਹੱਥੀ ਪਿਆਰ ਦੇ ਬੂਟੇ ਲਾ ਕੇ ਵੱਢਣੇ ਸੌਖੇ ਨਹੀਂ, ਸੱਜਣ ਹੁੰਦੇ ਨਸ਼ਿਆਂ ਵਰਗੇ ਛੱਡਣੇ ਸੌਖੇ ਨਹੀਂ, ਸੱਜਣ ਹੁੰਦੇ ਨਸ਼ਿਆਂ ਵਰਗੇ ਛੱਡਣੇ ਸੌਖੇ ਨਹੀਂ।
1: ਵਾਹ ਜੀ,
0: ਆ ਲਾਈਨਾਂ ਸੀ ਮੇਰੀਆਂ ਸਪੈਸ਼ਲ
1: ਜੀ।
0: ਤੋੜ ਨਸ਼ਿਆਂ ਵਰਗੀ ਲੱਗੇ ਆਥਣ ਵੇਲੇ ਨੂੰ, ਜਿੰਦ ਨਿਮਾਣੀ ਤਰਸੇ ਫਿਰ ਸੱਜਣਾ ਦੇ ਮੇਲੇ ਨੂੰ। ਤੋੜ ਨਸ਼ਿਆਂ ਵਰਗੀ ਲੱਗੇ ਆਥਣ ਵੇਲੇ ਨੂੰ, ਜਿੰਦ ਨਿਮਾਣੀ ਤਰਸੇ ਫਿਰ ਸੱਜਣਾ ਦੇ ਮੇਲੇ ਨੂੰ। ਦੂਰ ਵਸਾਈਂਦੇ ਨਜ਼ਰਾਂ ਤੋਂ ਜੋ ਹਾਏ, ਦੂਰ ਵਸਾਈਂਦੇ ਨਜ਼ਰਾਂ ਤੋਂ ਜੋ ਸੱਦਣੇ ਸੌਖੇ ਨਹੀਂ, ਸੱਜਣ ਹੁੰਦੇ ਨਸ਼ਿਆਂ ਵਰਗੇ ਛੱਡਣੇ ਸੌਖੇ ਨਹੀਂ, ਸੱਜਣ ਹੁੰਦੇ ਨਸ਼ਿਆਂ ਵਰਗੇ ਛੱਡਣੇ ਸੌਖੇ ਨਹੀਂ। ਦੋ ਲਾਈਨਾਂ ਕਹਿ ਕੇ ਮੈਂ ਗੱਲ ਖਤਮ ਕਰਦਾ ਜੀ ਆਪਣੀ
2: ਜੀ।
0: ਇੱਕ ਵਾਰੀ ਜਮਸ਼ੇਰੀਆ ਜਿਹੜੇ ਦਿਲ ਨੂੰ ਜੱਚ ਜਾਂਦੇ, ਨਿੱਤ ਦੇ ਵੈਲਾਂ ਵਾਂਗੂ ਤੇ ਹੱਡੀ ਰਚ ਜਾਂਦੇ। ਇੱਕ ਵਾਰੀ ਜਮਸ਼ੇਰੀਆ ਜਿਹੜੇ ਦਿਲ ਨੂੰ

0: ਪਿੰਦੇ ਆ ਪਿੰਡੇ ਗੱਡਣੇ ਸੌਖੇ ਨਹੀਂ ਸੱਜਣ ਹੁੰਦੇ ਨਸ਼ਿਆਂ ਵਰਗੇ ਛੱਡਣੇ ਸੌਖੇ ਨਹੀਂ ਸੱਜਣ ਹੁੰਦੇ ਨਸ਼ਿਆਂ ਵਰਗੇ ਛੱਡਣੇ ਸੌਖੇ ਨਹੀਂ
1: ਕਿਆ ਬਾਤ ਹੈ
0: ਜੀ ਬਾਬਿਓ
1: ਕਿਆ ਬਾਤ ਹੈ ਜੀ ਮੁਕੱਦਰ ਜੀ ਬਾ ਕਮਾਲ ਜੀ ਬਾ ਕਮਾਲ ਹਰ ਵਾਰ ਦੀ ਤਰ੍ਹਾਂ ਦੋਸਤ ਪਸੰਦ ਕਰ ਰਹੇ ਨੇ ਜੀ ਤੇ ਔਜਲਾ ਸਾਹਿਬ ਕਹਿੰਦੇ ਹੁਣ ਤਾਂ ਇਕੱਠੇ ਹੋ ਕੇ ਰਿਕਾਰਡ ਕਰਵਾ ਦਈਏ ਜੀਰਾ ਜੀ
0: ਕੋਈ ਗੱਲ ਨੀ ਰਿਕਾਰਡ ਆਪਣਾ ਤਾਂ ਰਿਕਾਰਡ ਆਹੀ ਹੈਗਾ ਦੁਆਬਾ ਰੇਡੀਓ ਇਹਦੇ ਤੇ ਵੱਜਦਾ ਤੇ ਨਾਲ ਦੀ ਨਾਲ ਰਿਕਾਰਡ ਹੋ ਕੇ ਪਹੁੰਚ ਜਾਂਦਾ ਸੱਜਣਾ ਕੋਲ
1: ਬਿਲਕੁਲ ਜੀ ਤੇ
2: ਪਿੰਡ ਵੀ ਨਾ ਬੜਾ ਕਮਾਲ ਦਾ ਜਿੱਥੇ ਗੀਤ ਲਿਖਿਆ ਗਿਆ ਆਪਣੇ ਜਮਸ਼ੇਰ ਇਹ ਜਮਸ਼ੇਰ ਖਾਸ ਜਲੰਧਰ ਦੇ ਕੋਲ ਹੀ ਆ
1: ਜਮਸ਼ੇਰ ਖੇੜਾ ਜੀ
2: ਤੇ
0: ਠੀਕ ਹੈ ਜੀ
1: ਜਮਸ਼ੇਦ ਖੇੜਾ ਹਾਂਜੀ
2: ਹਾਂਜੀ ਜਮਸ਼ੇਰ ਖਾਸ ਜਮਸ਼ੇਰ ਖੇੜਾ ਅਤੇ ਉਹ ਉੱਥੇ ਕਾਫੀ ਕਲਾਕਾਰ ਵੀ ਨੇ ਤੇ ਬੜੇ ਕਮਾਲ ਕਮਾਲ ਦੇ ਰੂਹਾਂ ਦਾ ਪਿੰਡ ਏ ਮੱਖਣ ਸਾਹਿਬ ਦਾ ਗੀਤੇ ਦੇ ਬੜਾ ਕਮਾਲ ਦਾ
1: ਜੀ
2: ਗਾਇਆ ਤੇ ਅੱਜ ਜਿਹੜਾ ਸਿੱਧੀ ਜਿਹੜਾ ਪਰ ਜਿਹੜਾ ਪੇਸ਼ ਕੀਤਾ ਬਾਬੇ ਉਹ ਰੂਹ ਮਤਲਬ ਪੂਰੀ ਇਹ ਚ ਲੱਗ ਗਈ ਆ
1: ਜੀ
2: ਤੇ ਹਰ ਰੋਕ ਕੇ ਹੀ ਸੁਣਿਆ ਕਿਆ ਹੀ ਬਤਾ ਕਿਆ ਹੀ ਬਤਾ
1: ਬਿਲਕੁਲ
0: ਪਰ ਮੇਰੀ ਇੱਕ ਬੇਨਤੀ ਮੈਂ ਪਿਛਲੇ ਦਿਨ ਭਾਰਜ ਬਾਈ ਨੂੰ ਕੀਤੀ ਸੀ ਵੀ ਸਾਡੇ ਕਬੂਤਰ ਕਤਲ ਨਾ ਕਰਾਇਓ ਇੱਕ ਬੇਨਤੀ ਤੁਹਾਨੂੰ ਹੈ ਮੇਰੀ ਜਾਂਦਿਆਂ ਜਾਂਦਿਆਂ ਵੀ ਆ ਪੜਾ ਅੱਗੇ ਨਾ ਲਜਾਇਓ ਉਹੀ ਗੱਲ
1: ਕੱਢ ਕੇ ਰੱਖਿਆ ਜੀ
0: ਕੋਈ ਗੱਲ ਨੀ ਦਿਖਾ ਦੋ ਕੋਈ ਚੱਕਰ ਨਹੀਂ
1: ਲੋ ਜੀ ਇੱਕ ਹੁੰਦਾ ਸੀ ਥਰਸਟੀ ਕਰੋ ਜਿਹੜਾ ਪਾਣੀ ਬੱਟੇ ਪਾ ਕੇ ਪੀਂਦਾ ਸੀ ਉਹ ਨੀ ਗਾ ਜੀ
0: ਬਿਲਕੁਲ
1: ਤੇ ਇਹ ਇਹਨੂੰ ਰੇਵਨ ਕਹਿੰਦੇ ਆ ਜੀ ਤੁਸੀਂ ਸਰਚ ਵੀ ਕਰ ਸਕਦੇ ਹੋ ਰੇਵਨ ਕਹਿੰਦੇ ਆ ਪਹਾੜੀ ਕਾ ਨੂੰ ਇਹ ਕਾਲਾ ਸ਼ਾਹ ਹੁੰਦਾ ਹੈ ਜੀ ਤੇ ਲੋ ਮੈਂ ਤੁਹਾਡੇ ਲਈ ਤਸਵੀਰ ਜਿਹੜੀ ਸਾਂਝੀ ਕਰਦਾ ਦੋਸਤਾਂ ਦੇ ਲਈ ਇਹਨੂੰ ਦੇਖ ਲੋ ਜੀ
0: ਤਸਵੀਰ ਤੁਸੀਂ ਸਾਂਝੀ ਕਰਤੀ ਜੇ ਇਹ ਏਡਾ ਖਤਰਨਾਕ ਹੈਗਾ ਤੇ ਉਹੀ ਗੱਲ ਸਾਨੂੰ ਤਾਂ ਘੋਗੜ ਕਾਵਾਂ ਨੀ ਮਾਰ ਸਕਦੇ
1: ਨਹੀਂ ਨਹੀਂ ਮੁਕੱਦਰ ਬਾਈ ਜੀ ਖਤਰਨਾਕ ਨਹੀਂ ਗਾ ਇਹ ਤਾਂ ਮਤਲਬ ਕਿ ਇਹਦੀ ਫਿਤਰਤ ਦੇ ਬਾਰੇ ਜਾਣਾਂਗੇ ਨਾ ਤਾਂ ਇਹ ਜਿੱਦਾਂ ਤੋਤੇ ਬੋਲਣ ਲੱਗ ਜਾਂਦੇ ਨੇ ਨਾ ਇੱਦਾਂ ਇਹਨੂੰ ਬੋਲਣਾ ਸਿਖਾਇਆ ਜਾ ਸਕਦਾ ਤੇ ਖਾਣਾ ਆਪਣਾ ਜਿਹੜਾ ਨਾ ਜੀ ਆਪਣਾ ਸਾਂਭ ਕੇ ਰੱਖਦਾ ਹੈ ਕਿਤੇ ਡਿਜ਼ਾਸਟਰ ਆਉਂਦਾ ਕੁਛ ਆਉਂਦਾ ਤੇ ਇਹਨੂੰ ਚੇਤਾ ਰਹਿੰਦਾ ਕਿ ਆਹ ਖਾਣਾ ਮੈਂ ਉੱਥੇ ਲੁਕੋਇਆ ਸੀ ਜੀ ਇਹ ਸਾਰਾ ਕੁਝ ਹਜ਼ਮ ਨਹੀਂ ਕਰ ਜਾਂਦਾ ਨਾਲ ਦੀ ਨਾਲ
0: ਨਹੀਂ ਨਹੀਂ ਮੈਂ ਤੁਹਾਡੀ ਤੁਸੀਂ ਟੈਕਨੀਕਲ ਤੁਸੀਂ ਜਿੰਨਾ ਡੂੰਘੇ ਢੰਗ ਨਾਲ ਦੱਸਣ ਦਿਓ ਉਹ ਤੁਹਾਡੀ ਗੱਲ ਮੈਂ ਸਮਝਦਾ ਹੈਗਾ ਮੈਂ ਉਹ ਨਹੀਂ ਹੈਗੀ
1: ਪਰ ਕਬੂਤਰ ਬਚਾ ਕੇ
0: ਰੱਖਣਾ ਹਾਂ ਪਰ ਸਾਨੂੰ ਨਾ ਤੰਗ ਕਰੇ ਬਾਬੇ ਪਹਿਲੇ ਵਕਤ ਦੇ ਮਾਰੇ ਹੋਏ
1: ਬਿਲਕੁਲ
0: ਬੇਨਤੀ ਹੈ ਤੇ ਚਲੋ ਬੜਾ ਵਧੀਆ ਲੱਗਿਆ ਬਾਈ ਜੀ ਜੁੜ ਕੇ ਤੁਹਾਡੇ ਨਾਲ ਸਾਰੇ ਸੱਜਣਾ ਨੂੰ
2: ਦੂਰ
0: ਦੁਰਾਡੇ ਬੈਠਿਆਂ ਨੂੰ ਸਾਰਿਆਂ ਨੂੰ ਜਿੱਥੇ ਜਿੱਥੇ ਤੱਕ ਸਾਡੀ ਆਵਾਜ਼ ਜਾਂਦੀ ਹੈ ਸਾਰਿਆਂ ਨੂੰ ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ ਜ਼ਿੰਦਾਬਾਦ ਸਤਿ ਸ੍ਰੀ ਅਕਾਲ ਸ਼ਮੀ ਬਾਈ ਜੀ
1: ਆਵਾਜ਼ ਬਾਈ
0: ਜੀ ਸਾਰੇ ਸੱਜਣਾ
1: ਥੈਂਕ ਯੂ ਜੀ ਲੋ ਜੀ ਦੋਸਤੋ ਇਹ ਸਾਂਝੀ ਮੁਕੱਦਰ ਜੀ ਤੇ ਸ਼ਮੀ ਜੀ ਗੱਲ ਆਪਾਂ ਅੱਗੇ ਵਧਾਈਏ ਬੱਤੀ ਹੈ ਅਜੇ ਜੀ
2: ਨਹੀਂ ਭਾਈ ਸਾਹਿਬ ਮੈਂ ਉਹੀ ਕਹਿਣ ਲੱਗਾ ਸੀ ਕਿ ਇੱਧਰ ਤੇ ਮਤਲਬ ਟਿਮਟਮਾਉਣ ਲੱਗ ਪਏ ਤਾਰੇ
1: ਜੀ
2: ਤੇ ਮੈਨੂੰ ਬ੍ਰੇਕ ਲੈਣੀ ਪੈਣੀ ਹੈ ਇਸ ਤੋਂ ਪਹਿਲਾਂ ਕਿ ਆਟੋ ਕਨੈਕਟ ਹੋ ਜੇ ਡਿਸਕਨੈਕਟ ਹੋ ਜੇ ਕਿਉਂਕਿ ਬੈਡ ਵੈਦਰ ਕਰਕੇ ਪਾਵਰ ਕੱਟ ਲੱਗਿਆ ਹੈ ਬਹੁਤ ਦੇਰ ਦਾ
1: ਜੀ
2: ਤੇ ਜਿਹੜੇ ਬੈਕਅਪ ਬੁਕਅਪ ਸੀ ਉਹ ਵੀ ਮਤਲਬ ਚੱਕੇ ਗਏ ਆ
1: ਜੀ
2: ਤੇ ਹੋ ਸਕਦਾ ਕਿ ਡਿਸਕਨੈਕਟ ਨਾ ਹੋ ਜੇ ਪਹਿਲਾਂ ਹੀ
1: ਸੋ
2: ਮੈਂ ਆਪਾਂ ਇਹਨੂੰ ਕੰਕਲੂਡ ਕਰ ਲੈਂਦੇ ਆ ਗੱਲ ਨੂੰ
1: ਜੀ
2: ਜਿਵੇਂ ਹੁਣ ਔਲਖ ਸਾਹਿਬ ਜਦੋਂ ਗਾਉਂਦੇ ਆ ਇੰਨਾ ਪਿਆਰਾ ਉਹ ਗਾਉਂਦੇ ਆ ਉਹਨਾਂ ਦੀ ਗੀਤਾਂ ਦੀ ਚੋਣ ਕਿੰਨੀ ਖੂਬਸੂਰਤ ਹੁੰਦੀ ਆ ਬੜੀ ਮਤਲਬ ਕਹਿ ਲੋ ਸੁਚੇਤ ਰੂਪ ਦੇ ਵਿਚ ਬੜੇ ਕਹਿ ਲੋ ਵਧੀਆ ਤਰੀਕੇ ਨਾਲ ਉਹ ਗੀਤਾਂ ਦੀ ਚੋਣ ਕਰਦੇ ਆ
1: ਜੀ
2: ਤੇ ਆਵਾਜ਼ ਤੇ ਕਿਆ ਪਤਾ ਉਹਨਾਂ ਦੀ ਹੈ ਹੀ ਹੈ ਜੀ ਬਲੈਸਡ ਆਵਾਜ਼ ਹੈ ਇਹ ਇੱਕ ਸ਼ੌਂਕ ਹੈ
1: ਬਿਲਕੁਲ ਹੈ ਜੀ
2: ਜਿਹੜੀ ਬੰਦਗੀ ਦੀ ਆਪਾਂ ਗੱਲ ਕਰਦੇ ਆ ਨਾ ਕਿ ਉਹ ਜਿਵੇਂ ਸਰਤਾਜ ਹੋਰੀ ਕਹਿੰਦੇ ਸੀ ਕਿ ਜੇ ਤੁਸੀਂ ਭਾਈ ਜੇ ਇੱਕ ਸਾਜ ਵਜਾਉਣਾ ਹੀ ਸਿੱਖ ਲਿਆਉਂਦਾ ਤੇ ਕਿੰਨੀ ਸੌਖੀ ਹੋ ਜਾਂਦੀ ਜ਼ਿੰਦਗੀ
1: ਜੀ
2: ਉਪਰੋਂ ਕੁਦਰਤ ਨੂੰ ਜੇ ਆਪਾਂ ਦੇਖਣਾ ਸ਼ੁਰੂ ਕਰ ਦਈਏ ਵਾਚਣਾ ਸ਼ੁਰੂ ਕਰ ਦਈਏ
1: ਜੀ
2: ਨਦੀ ਦੇ ਜਿਹੜੇ ਵਗਦੇ ਹੋਏ ਪਾਣੀ ਨੂੰ ਆਪਾਂ ਉਹਦੇ ਕੰਢੇ ਹੀ ਬਹਿ ਜਾਈਏ ਉਹਦੀ ਆਵਾਜ਼ ਨੂੰ ਸੁਣੀਏ ਉਹਦੇ ਨਾਲ ਆਪਣੇ ਆਪ ਨੂੰ ਜੋੜਨ ਦੀ ਕੋਸ਼ਿਸ਼ ਕਰੀਏ
1: ਜੀ
2: ਚੱਲਦੀ ਹਵਾ ਜਿਹੜੀ ਹੈ ਉਹਦੀ ਆਵਾਜ਼ ਨਾਲ ਆਪਾਂ ਦੇਖੋ ਹਰ ਚੀਜ਼ ਕੁਦਰਤ ਦੀ ਜਿਵੇਂ ਪਹਿਲਾਂ ਗੱਲ ਹੋ ਰਹੀ ਸੀ ਨਾ ਕਿ ਹਰ ਚੀਜ਼ ਦੇ ਵਿੱਚ ਇੱਕ ਸੰਵਾਦ ਹੈ
1: ਜੀ
2: ਇੱਕ ਡਾਇਲੋਗ ਹੈ
1: ਜੀ
2: ਗਲਤ ਇਹ ਹੈ ਕਿ ਮੇਰਾ ਸਵਾਲ ਕਿ ਮੈਨੂੰ ਸਵਾਲ ਕਰਨਾ ਆਉਂਦਾ ਜੇ ਮੈਨੂੰ ਸਵਾਲ ਕਰਨਾ ਆਉਂਦਾ ਕਿ ਉਦੋਂ ਅਗਲੀ ਗੱਲ ਹੋ ਜਾਂਦੀ ਹੈ ਕਿ ਮੈਨੂੰ ਜਵਾਬ ਸੁਣਨਾ ਆਉਂਦਾ ਕਿ ਮੈਂ ਉਹਦੇ ਚ ਉਹ ਚੀਜ਼ ਜਿਹੜੀ ਆ ਉਹ ਰਿਸੀਵ ਵੀ ਕਰ ਰਿਹਾ
1: ਜੀ।
2: ਇਹ ਚੀਜ਼ਾਂ ਨੇ ਇਹਦੇ ਚ ਜਿਹੜੀ ਹੋਬੀਜ਼ ਦਾ ਜਿਹੜਾ ਕਨਸੈਪਟ ਹੈ ਇੰਨਾ ਸ਼ਾਨਦਾਰ ਹੈ ਕਿ ਇਹ ਸਾਡੀ ਜ਼ਿੰਦਗੀ ਦੇ ਵਿੱਚ ਰੌਣਕ ਕਾਇਮ ਰੱਖਦਾ ਉਹਨੂੰ ਬਿਲਕੁਲ ਰਿਫਰੈਸ਼ਡ ਰੱਖਦਾ ਪੂਰੀ ਤਰ੍ਹਾਂ ਨਾਲ ਤੇ ਤਰੋ ਤਾਜ਼ਾ ਰਹਿੰਦੇ ਆਪਾਂ ਜਦੋਂ ਸਾਡੇ ਕੋਲ ਹੋਬੀ ਹੁੰਦੀ ਆ
1: ਬਿਲਕੁਲ।
2: ਜਿਹੜਾ ਤਣਾਅ ਭਰੀ ਜ਼ਿੰਦਗੀ ਉਹ ਤਾਂ ਹੈ ਹੀ ਹੈ ਕਿਉਂਕਿ ਜਦੋਂ ਆਪਾਂ ਇਹ ਜ਼ਿੰਦਗੀ ਸੁਖਾਵੀ ਤਾਂ ਕਿਸੇ ਦੀ ਵੀ ਨਹੀਂ ਹਰੇਕ ਨੂੰ ਆਪਣੇ ਆਪਣੇ ਚੈਲੰਜਸ ਨੇ ਹਰੇਕ ਨੂੰ ਆਪਣੇ ਦੁੱਖ ਨੇ ਕਸ਼ਟ ਆ ਕਲੇਸ਼ ਆ ਪਰ ਇਸਦੇ ਬਾਵਜੂਦ ਬੰਦਾ ਜੀ ਰਿਹਾ ਹੈ
1: ਜੀ।
2: ਔਰ ਉਹ ਬੰਦਾ ਸਿਰਫ ਜੀ ਨਹੀਂ ਰਿਹਾ ਬਲਕਿ ਆਪਣੀ ਹੋਬੀ ਕਰਕੇ ਉਹਦੇ ਕਰਕੇ ਹੋਬੀ ਦੇ ਕਾਰਨ ਹੀ ਉਹ ਬੰਦਾ ਉਸ ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਜੀ ਰਿਹਾ
1: ਬਿਲਕੁਲ ਹੈ ਜੀ
2: ਖੂਬਸੂਰਤੀ ਨਾਲ ਜੀ ਰਿਹਾ। ਮੈਂ ਪਟਿਆਲਾ ਮੈਨੂੰ ਯਾਦ ਹੈ ਘਟਨਾ ਕਹਿੰਦੀ ਚਲੋ ਯਾਦ ਇੱਕ ਯਾਦ ਹੈ ਕਿ ਮੈਂ ਪੱਤਰਕਾਰੀ ਦਾ ਕੋਰਸ ਕਰ ਰਿਹਾ ਸੀ ਬਹੁਤ ਪਹਿਲਾਂ ਪਟਿਆਲਾ ਯੂਨੀਵਰਸਿਟੀ ਚ ਉਹ ਕੋਰਸਪੋਂਡੈਂਸ ਤੇ ਉਹਦੇ ਵਿਚ ਜਦੋਂ ਪੀਸੀਪੀ ਲੱਗਦਾ ਪਰਸਨਲ ਕੰਟੈਕਟ ਪ੍ਰੋਗਰਾਮ ਜਿਹ ਚ ਕਲਾਸਿਸ ਲੱਗਦੀਆਂ ਹੁੰਦੀਆਂ ਹਫ਼ਤਾ ਕੁ 10 ਦਿਨ
1: ਜੀ
2: ਉਹਦੇ ਵਿਚ ਜਦੋਂ ਮੈਂ ਗਿਆ ਤਾਂ ਉਹ ਮੈਂ ਸੋਚਿਆ ਨੀ ਸੀ ਕਿ ਕਲਾਸ ਦੇ ਵਿਚ ਇੰਨਾ ਏਜ ਡਿਫਰੈਂਸ ਵਾਲੇ ਲੋਕ ਉੱਥੇ ਹੋਣਗੇ ਕਿਉਂ ਕੋਈ ਕਿਹੜੀ ਉਮਰ ਚ ਕਰ ਰਿਹਾ ਕੋਰਸਪੋਂਡੈਂਸ ਉਹ ਕਿਹੜਾ ਰੂਟੀਨ ਵਾਲੀ ਕੋਈ ਕਲਾਸ ਆ ਕਾਲਜ ਦੀ
1: ਬਿਲਕੁਲ
2: ਉਹ ਮੈਂ ਬੈਠਾ ਤੇ ਇੱਕ ਬਹੁਤ ਹੀ ਏਜ ਉਹ ਜਦੋਂ ਇੰਟਰ ਹੋਏ ਮੈਂ ਸੋਚਿਆ ਇਹ ਸਾਡੇ ਪ੍ਰੋਫੈਸਰ ਹੋਣਗੇ
1: ਜੀ
2: ਉਹ ਸਾਰੀ ਕਲਾਸ ਖੜੀ ਹੋ ਗਈ ਉੱਠ ਕੇ
1: ਜੀ
2: ਤੇ ਉਹ ਬਾਅਦ ਚ ਪਤਾ ਲੱਗਿਆ ਉਹ ਮੇਰੇ ਨਾਲ ਹੀ ਬੈਠ ਗਏ ਆ ਗਏ ਕਹਿੰਦੇ ਇਹ ਤਾਂ ਮੈਂ ਤੇ ਕਹਿੰਦੇ ਪੜ੍ਹਨ ਮੈਂ ਤਾਂ ਸਟੂਡੈਂਟ ਆ
1: ਵਾਹ ਜੀ
2: ਉਹਨਾਂ ਦੀ ਉਮਰ ਦੇਖ ਕੇ ਮੈਂ ਬੜਾ ਹੈਰਾਨ ਹੋਇਆ ਉਹ ਕਿਸੇ ਨੇ ਪੁੱਛ ਹੀ ਲਿਆ ਕਹਿੰਦੇ ਸਰ ਹਾਊ ਓਲਡ ਆਰ ਯੂ
1: ਜੀ
2: ਕਹਿੰਦੇ ਮੈਂ ਤੇ ਲਗਭਗ 87 ਸਾਲ ਦਾ ਹਾਂ
1: ਜੀ
2: ਕਹਿੰਦੇ ਤੁਸੀਂ ਮੰਨ ਲਓ ਪੜ੍ਹਾਈ ਕਰ ਰਹੇ ਹੋ ਯੂਨੀਵਰਸਿਟੀ ਚ ਪਟਿਆਲੇ ਇਹ ਕੀ ਚੱਕਰ ਹੈ ਕਹਿੰਦੇ ਜੀ ਮੇਰਾ ਸ਼ੌਕ ਹੈ
1: ਬਿਲਕੁਲ ਇੱਥੇ ਵੀ ਚੰਮੀ ਜੀ ਬਹੁਤ ਸਾਰੇ ਲੋਕ ਜਿਹੜੇ ਨੇ ਨਾ ਰਿਟਾਇਰਮੈਂਟ ਲੈ ਕੇ ਤਾਂ ਉਹ ਇਦਾਂ ਦੀਆਂ ਡਿਗਰੀਆਂ ਕਰਨ ਲੱਗ ਜਾਂਦੇ ਨੇ ਬੰਦਾ ਹੈਰਾਨ ਹੋ ਜਾਂਦਾ ਜੀ
2: ਬਿਲਕੁਲ ਜੀ ਬਿਲਕੁਲ ਤੋਂ ਇਹੀ ਪਰ ਸਾਹਿਬ ਮੈਂ ਤੇ ਜਾਂਦੇ ਜਾਂਦੇ ਤੇ ਇਹੀ ਕਹੂੰਗਾ ਕਿ ਭਾਈ ਇਹ ਜ਼ਰੂਰ ਕਾਇਮ ਰੱਖਣਾ ਚਾਹੀਦਾ
1: ਜੀ
2: ਔਰ ਜ਼ਿੰਦਗੀ ਜਿੰਦਾ ਦਿਲੀ ਕਾ ਹੈ ਨਾ ਮੁਰਦਾ ਦਿਲ ਕਾ ਖਾਕ ਜੀਆ ਕਰਤੇ ਹੈ
1: ਬਿਲਕੁਲ
2: ਉਹ ਕਹਿੰਦੇ ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜਕ ਦੇ ਨਾਲ
1: ਤੇ ਛੰਮੀ ਜੀ ਆਪਾਂ ਤੁਹਾਨੂੰ ਤੋਰਨ ਤੋਂ ਪਹਿਲਾਂ ਆਪਣੇ ਨਾਲ ਦੋ ਸਰੋਤੇ ਨੇ ਔਜਲਾ ਸਾਹਿਬ ਤੇ ਆਪਣੇ ਗੁਰਮੇਲ ਦਾਦੂ ਜੀ ਜੁੜੇ ਹੋਏ ਨੇ ਇੱਕ ਇੱਕ ਕਰਕੇ ਆਪਾਂ ਗੱਲ ਸੁਣ ਲਈਏ ਔਜਲਾ ਸਾਹਿਬ ਹੋਲਡ ਰੱਖਣਾ ਜੀ ਬਸ ਗੁਰਮੇਲ ਦਾਦੂ ਜੀ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ
3: ਸਤਿ ਸ੍ਰੀ ਅਕਾਲ ਜੀ ਭਿੰਦਰ ਜੀ ਛੰਮੀ ਜੀ ਤੇ ਸਾਰੇ ਸੁਣਨ ਵਾਲੇ ਸੱਜਣਾ ਨੂੰ ਸਤਿ ਸ੍ਰੀ ਅਕਾਲ
1: ਸਤਿ ਸ੍ਰੀ ਅਕਾਲ ਜੀ ਆਨੂ ਜੀ ਗੁਰਮੇਲ ਜੀ
2: ਜੀ ਸਤਿ ਸ੍ਰੀ ਅਕਾਲ ਜੀ
3: ਪ੍ਰੋਗਰਾਮ ਬਹੁਤ ਸੋਹਣਾ ਚੱਲ ਰਿਹਾ ਜੀ
1: ਥੈਂਕ ਯੂ ਜੀ
3: ਤੇ ਅੱਜ ਦਾ ਤੁਸੀਂ ਗੱਲ ਕਰ ਰਹੇ ਹੋਬੀ ਤੇ ਸ਼ੌਂਕ ਤੇ
1: ਜੀ
3: ਤੇ ਹੋਬੀ ਤਾਂ ਚਲੋ ਮੈਂ ਕਹਿਣਾ ਵੀ ਹਰ ਕਿਸੇ ਦੀ ਹੋਣੀ ਚਾਹੀਦੀ ਹੈ ਜੇ ਕਿਸੇ ਦੀ ਨਹੀਂ ਵੀ ਹੈ ਤਾਂ ਉਹਨੂੰ ਆਪਦੀ ਕੋਈ ਹੋਬੀ ਚੰਗੀ ਬਣਾਉਣੀ ਚਾਹੀਦੀ
1: ਬਣਾ ਲੈਣੀ ਚਾਹੀਦੀ ਹੈ
3: ਹਾਂਜੀ ਤੇ ਜੇ ਮੈਂ ਹੁਣ ਆਪਦੀ ਹੋਬੀ ਦੀ ਗੱਲ ਕਰਾਂ
1: ਜੀ
3: ਤਾਂ ਮੈਂ ਕਹਿਣਾ ਵੀ ਬਚਪਨ ਤੋਂ ਲੈ ਕੇ ਜਿਵੇਂ ਕਹਿੰਦੇ ਹੁੰਦੇ ਆ 6ਵੀਂ 7ਵੀਂ ਤੋਂ ਲੈ ਕੇ
1: ਜੀ
3: ਤੇ ਮੇਰੀਆਂ ਦੋ ਹੋਬੀਆਂ ਜੀ
1: ਜੀ
3: ਇੱਕ ਤਾਂ ਰੇਡੀਓ ਤੇ ਇੱਕ ਦੂਜਾ ਕਿਤਾਬਾਂ ਜੀ
1: ਕੀ ਬਾਤ ਹੈ ਜੀ
2: ਵਾਹ ਜੀ ਵਾਹ ਰੇਡੀਓ ਕੀ ਬਾਤ ਹੈ ਵਾਹ
3: ਰੇਡੀਓ ਦੀ ਜਿਹੜੀ ਗੱਲ ਆਉਂਦੀ ਆ ਜੀ ਰੇਡੀਓ ਮੇਰੇ ਅੱਜ ਵੀ ਯਾਦ ਆ ਤੇ ਜਦੋਂ ਮੈਂ 8ਵੀਂ ਪਾਸ ਕਰੀ ਸੀਗੀ ਨਾ
1: ਜੀ
3: ਤੇ ਮੈਂ ਆਪਦੇ ਦਾਦੇ ਤੋਂ ਜੀ ਲੜ ਦੁੜ ਕੇ ਤੇ ਮੈਨੂੰ ਉਹਨੇ ਰਾਮਸਨ ਦਾ ਰੇਡੀਓ ਲਿਆ ਕੇ ਦਿੱਤਾ ਸੀਗਾ
1: ਕੀ ਬਾਤ ਹੈ
3: ਤੇ
2: ਬਾਕੀ ਯਾਦ ਕਰਾਤਾ ਤੁਸੀਂ ਉਦੋਂ ਆਉਂਦੇ ਹੁੰਦੇ ਸੀ
1: ਜੀ
2: ਰਾਮਸਨ ਰੇਡੀਓ ਕੀ ਬਾਤ ਹੈ
3: ਉਹ ਜੀ ਮੈਂ ਰੇਡੀਓ ਰਾਤ ਨੂੰ ਵੀ ਜਿਵੇਂ ਮੈਂ ਸੋਣਾ ਕਰਨਾ ਤੇ ਉਹ ਮੇਰੇ ਸਿਰਹਾਣੇ ਹੀ ਮੇਰੇ ਕੋਲੇ ਹੁੰਦਾ
1: ਜੀ
3: ਤੇ ਉਹ ਪ੍ਰੋਗਰਾਮ ਵੀ ਬੜੇ ਯਾਦ ਆ ਜਾਂਦੇ ਇੱਕ ਰਾਜਸਥਾਨ ਦਾ ਸੂਰਤਗੜ੍ਹ ਰੇਡੀਓ ਹੁੰਦਾ ਸੀ ਉੱਥੋਂ ਇੱਕ ਪ੍ਰੋਗਰਾਮ ਆਉਂਦਾ ਹੁੰਦਾ ਸੀ
1: ਜੀ
3: ਤੇ ਉਹ ਬਾਈ ਜਿਹੜੇ ਸੀਗੇ ਉਹ ਬੜਾ ਬੋਲਦੇ ਹੁੰਦੇ ਮਿੱਤਰੋ ਤੇ ਉਹ ਮੈਂ ਰੇਡੀਓ ਤੇ ਪੀਲੇ ਕਾਰਡ ਤੇ ਆਪਦੀਆਂ ਫਰਮਾਇਸ਼ਾਂ ਵੀ ਪਾਉਂਦੇ ਰਹੇ ਆ
1: ਉਹਨਾਂ
3: ਟਾਈਮਾਂ ਚ 25 ਪੈਸੇ ਦਾ ਕਾਰਡ ਜਿਹੜਾ ਪੀਲਾ ਜਿਹਾ ਕਾਰਡ ਆਉਂਦਾ ਹੁੰਦਾ
1: ਹਾਂਜੀ ਹਾਂਜੀ
3: ਇਹ ਮੇਰੀ ਜਿਹੜੀ ਹੋਬੀ ਆ ਜੀ ਮੇਰੇ ਨਾਲ ਹੀ ਤੁਰੀ ਆਉਂਦੀ ਆ ਉਦੋਂ ਤੋਂ ਲੈ ਕੇ ਜੀ
1: ਜੀ ਬਹੁਤ ਸੋਹਣੀ ਆ ਜੀ ਬਿਲਕੁਲ
3: ਤੇ ਹੁਣ ਜਿਵੇਂ ਦੁਆਬਾ ਰੇਡੀਓ ਆ ਜੀ ਦੁਆਬਾ ਰੇਡੀਓ ਮੈਂ ਹੁਣ ਚਲੋ ਜੁੜਦਾ ਤਾਂ ਨਹੀਂ ਫੋਨ ਪਰ ਮੈਂ ਬਿਨਾਂ ਨਾਗਾ ਪਾਏ ਤੁਹਾਡਾ ਪੂਰਾ ਪ੍ਰੋਗਰਾਮ ਐਵਰੀ ਸਿੰਗਲ ਡੇ ਸੁਣਦਾ ਜੀ
1: ਥੈਂਕ ਯੂ ਜੀ ਥੈਂਕ ਯੂ ਜੀ
2: ਵਾਹ ਜੀ
3: ਸਾਰਾ ਕੱਲਾ ਕੱਲਾ ਪ੍ਰੋਗਰਾਮ ਤੁਸੀਂ ਮੈਨੂੰ ਕਿਸੇ ਵੀ ਪ੍ਰੋਗਰਾਮ ਦਾ ਕੋਈ ਵੀ ਮਤਲਬ ਉਹ ਰੋ ਐਵਰੀ ਡੇ ਜੀ ਨੋ ਕਦੇ ਵੀ ਮੈਂ ਨਾਗਾ ਨਹੀਂ ਪਾਇਆ
1: ਥੈਂਕ ਯੂ
3: ਰਿਕਾਰਡਿੰਗ ਪ੍ਰੋਗਰਾਮ ਦੀ ਮੈਂ ਸੁਣਦਾ ਜੀ
1: ਜੀ।
3: ਤੇ ਦੂਜੀ ਹੋਬੀ ਮੇਰੀ ਕਿਤਾਬਾਂ ਦੀ, ਕਿਤਾਬਾਂ ਦਾ ਨਾ ਕਿਤਾਬਾਂ ਦੇ ਨਾਲ ਮੇਰਾ ਮੋਹ ਹੀ ਆਈ ਬਸ
1: ਜੀ,
3: ਜਿਵੇਂ ਕਹਿ ਲੋ ਮੈਨੂੰ ਕਿਤੋਂ ਵੀ ਅੱਜ ਮੈਂ ਹੁਣ ਤੁਹਾਡਾ ਮੈਂ ਥੈਂਕ ਯੂ ਵੀ ਨਾਲ ਹੀ ਕਰ ਦੇਣਾ ਜਿਹੜਾ ਤੁਸੀਂ ਪੰਜਾਬ ਕਿਤਾਬ ਸ਼ੁਰੂ ਕਰੀ ਆ।
1: ਹਾਂਜੀ
3: ਤੇ ਇਹ ਆਲਰੇਡੀ ਮੈਂ ਬਸ 100 ਪੰਨਾ ਇਹਦਾ ਪੜਿਆ ਜੀ, ਸ਼ੁਰੂ ਕੀਤੀ ਵੀ ਸੀਗੀ
1: ਜੀ,
3: ਤੇ ਹੁਣ ਮੈਂ ਉਹ ਮੈਂ ਹੁਣ ਉਹ ਗਾਂ ਅੱਗੇ ਪੜ੍ਹਨੀ ਨੀ ਹੈ, ਨਹੀਂ ਨਹੀਂ ਮੈਂ ਹੁਣ ਅੱਗੇ ਉਹ 100 ਤੋਂ ਗਾਂ ਪੜ੍ਹਨੀ ਨੀ, ਮੈਂ ਸੁਣਨੀ ਆ ਹੁਣ।
1: ਕੀ ਬਾਤ ਹੈ ਜੀ, ਸ਼ੁਕਰੀਆ ਜੀ।
3: ਹਾਂਜੀ ਮੈਂ ਉਹ ਬੁੱਕ ਮਾਰਕ ਲੱਗਿਆ ਹੋਇਆ ਉਹਦੇ ਵਿੱਚ ਹੀ, ਤੇ ਉਹ ਗਾਂ ਮੈਂ 100 ਦੇ ਨੇੜੇ ਤੇਰੇ ਜੇ ਪੰਨਾ ਪੜਿਆ, ਮੈਂ ਚਲ ਵਾਹਤਾ ਵੀ ਜਿਵੇਂ ਕਹਿ ਲੋ ਨਾ ਕਹਿੰਦੇ ਹੁੰਦੇ ਸੋਨੇ ਤੇ ਸੁਹਾਗਾ ਹੋ ਗਿਆ
1: ਜੀ।
3: ਤੇ ਮੈਂ ਨਾ ਨੋਟ ਕਰਿਆ ਜੀ ਇਹ ਗੱਲ
1: ਜੀ,
3: ਪ੍ਰੈਕਟੀਕਲੀ ਨੋਟ ਕੀਤੀ ਆ ਮੈਂ ਗੱਲ
1: ਜੀ,
3: ਪੜ੍ਹਨ ਨਾਲੋਂ ਸੁਣਨ ਚ ਮੈਨੂੰ ਮੈਨੂੰ ਪਰਸਨਲੀ ਬਹੁਤ ਵਧੀਆ ਲੱਗਦਾ, ਮੇਰਾ ਨਾ ਮੈਂ ਜੁੜ ਜਾਣਾ ਜਦੋਂ ਸੁਣ।
1: ਜੋਲ ਭੈਣ ਜੀ ਵੀ ਕਹਿੰਦੇ ਸੀ ਮੇਰੇ ਵੀ 10-15 ਪੰਨੇ ਪਏ ਆ ਆਖਰੀ, ਕਹਿੰਦੇ ਮੈਂ ਪੜ੍ਹੀ ਨੀ ਹਜੇ ਉਹ। ਹਾਂਜੀ ਬਿਲਕੁਲ, ਉਦਣ ਉਹਨਾਂ ਦੀ
3: ਮੈਂ ਵੀ ਅੱਜ ਹੀ ਦੇਖੀ ਆ, ਮਤਲਬ ਮੈਨੂੰ 78 ਕੇ ਪਤਾ ਨੀ ਕਿੰਨੇ ਇੰਨੇ 77 ਜਾਂ 8 ਮੈਂ ਇੰਨੇ ਪੰਨੇ ਪੜ੍ਹੇ ਆ।
1: ਹਾਂਜੀ
3: ਤੇ ਮੈਂ ਨਾ ਜੀ ਪ੍ਰੈਕਟੀਕਲ ਵੀ ਕਰਕੇ ਵੇਖਿਆ, ਮੈਂ ਸੇਮ ਚੀਜ਼ ਨੂੰ ਸੁਣ ਕੇ ਵੀ ਵੇਖਿਆ ਤੇ ਸੇਮ ਉਸੇ ਚੀਜ਼ ਨੂੰ ਪੜ੍ਹ ਕੇ ਵੀ ਵੇਖਿਆ, ਤੇ ਜਦੋਂ ਸੁਣਦੇ ਆ ਜੀ ਉਦੋਂ ਨਾ ਤੁਹਾਡਾ ਦਿਮਾਗ ਮੋਰ ਉਹਦੇ ਚ ਲੱਗਦਾ, ਤੇ ਜਦੋਂ ਆਪਾਂ ਪੜ੍ਹਦੇ ਆ ਉਦੋਂ ਕਈ ਵਾਰੀ ਅੰਦਰੋਂ ਫਿਰ ਭਟਕਦਾ ਜੀ
1: ਅੱਜ ਉਧਰ।
3: ਤੇ ਬਹੁਤ ਵਧੀਆ ਜੀ, ਸ਼ੌਕ ਸਾਰਾ ਕੁਛ ਤੁਹਾਡਾ, ਸੁਣਦੇ ਆ ਤੇ ਜਿਉਂਦੇ ਵਾਸਤੇ ਰਹੋ ਸਾਰੇ,
1: ਮੁਹੱਬਤ
3: ਜਿੰਦਾਬਾਦ, ਜ਼ਿੰਦਗੀ
1: ਜ਼ਿੰਦਾਬਾਦ, ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ ਜੀ। ਕੀ ਬਾਤ ਹੈ ਜੀ, ਬਹੁਤ ਖੂਬਸੂਰਤ ਸੁਨੇਹਾ ਦੇ ਕੇ ਗਏ ਨੇ ਕੈਨੇਡਾ ਵਾਲੇ, ਸਤਿ ਸ੍ਰੀ ਅਕਾਲ ਜੀ। ਤੇ ਔਜਲਾ ਸਾਹਿਬ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ ਅਨੂ ਜੀ।
4: ਸਤਿ ਸ੍ਰੀ ਅਕਾਲ ਜੀ ਦੋਨੋਂ ਵੀਰਾਂ ਨੂੰ, ਸਵਾਗਤ ਸੋਤਿਆਂ ਨੂੰ,
1: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ ਅਨੂ ਜੀ।
4: ਮੈਂ ਤਾਂ ਮੁਕੱਦਰ ਵੀਰ ਦਾ ਗੀਤ ਸੁਣਦੇ ਸੁਣਦੇ ਮੈਂ ਤੁਸੀਂ ਨਾਂ ਰੱਖਿਆ ਸ਼ੌਕ ਅਵੱਲੇ
1: ਜੀ,
4: ਮੈਂ ਕਿਹਾ ਸ਼ੌਕ ਅਵੱਲੇ ਰੋਗ ਕਵੱਲੇ ਐਵੇਂ ਨੀ ਲੱਗਦੇ
1: ਜੀ,
4: ਤਾਂ ਹੀ ਉਹ ਤਾਂ ਸਿਕੰਦਰਾ ਇਹ ਕਦੇ ਖੇੜਾ ਨੀ ਛੱਡਦੇ,
1: ਖੇੜਾ ਨੀ ਛੱਡਦੇ, ਬਿਲਕੁਲ ਹੈ ਜੀ,
4: ਛੇਤੀ ਖੇੜਾ ਨੀ ਛੱਡਦੇ,
1: ਛੇਤੀ ਖੇੜਾ ਨੀ ਛੱਡਦੇ,
4: ਸ਼ੌਕ ਅਵੱਲੇ ਰੋਗ ਕਵੱਲੇ ਐਵੇਂ ਨੀ ਲੱਗਦੇ
1: ਜੀ,
4: ਤਾਂ ਹੀ ਤਾਂ ਸਿਕੰਦਰਾ ਛੇਤੀ ਖੇੜਾ ਨੀ ਛੱਡਦੇ।
1: ਵਾਹ ਜੀ,
4: ਸ਼ੌਕ ਕੋਈ ਵੀ ਹੈ ਜੀ
1: ਜੀ,
4: ਜਿਹੜਾ ਲੱਗ ਜਾਂਦਾ ਕਿਸੇ ਚੀਜ਼ ਦਾ ਵੀ ਸ਼ੌਕ ਆ ਬੰਦੇ ਨੂੰ,
1: ਬਿਲਕੁਲ ਹੈ ਜੀ,
4: ਫਿਰ ਬੰਦਾ ਹੋਬੀਜ਼ ਵੀ ਇੱਕ ਪਾਲਣੀਆਂ ਪੈਂਦੀਆਂ ਤੁਹਾਨੂੰ,
1: ਬਿਲਕੁਲ ਹੈ ਜੀ,
4: ਇਹਦੇ ਲਈ ਵੀ ਕਈ ਤੁਹਾਡੇ ਜਿਹੜੇ ਫਿਸ਼ਿੰਗ ਕਰਦੇ ਨੇ ਉਹ ਇਕੱਲੇ ਵੀ ਕਰਨ ਚੱਲੇ ਜਾਂਦੇ
1: ਨੇ,
4: ਕਈ ਚੀਜ਼ਾਂ ਆਉਂਦੀਆਂ ਤੁਸੀਂ ਦੋਸਤਾਂ ਬਿਨਾ ਨਹੀਂ ਜਾਂਦੇ ਹੈਗੇ,
1: ਬਿਲਕੁਲ ਹੈ ਜੀ,
4: ਉਹ ਦੋਸਤਾਂ ਨਾਲੇ ਚੰਗੇ ਲੱਗਦੇ
1: ਆ, ਕੋਈ ਚੀਜ਼ਾਂ ਗਰੁੱਪ ਚ ਹੁੰਦੀਆਂ,
4: ਇਹ ਵੀ ਨਹੀਂ ਹੋਣਾ ਚਾਹੀਦਾ, ਹਾਂ ਕੋਈ ਚੀਜ਼ਾਂ ਗਰੁੱਪ ਚੰਗੀਆਂ ਲੱਗਦੀਆਂ ਨੇ
1: ਜੀ,
4: ਜੇ ਹੋਬੀਜ਼ ਹੈਗੀਆਂ ਤਾਂ ਹੀ ਅਸੀਂ ਅੱਗੇ ਵਧਦੇ ਆ,
1: ਵਧਦੇ ਆ ਜੀ।
4: ਇੱਕ ਜਿਹੜੀ ਅੱਜ ਮੈਂ ਦਾਦੂ ਜੀ ਦੱਸ ਕੇ ਗਏ ਨੇ ਕਿਤਾਬ ਇੱਕ ਇਹੋ ਜਿਹੀ ਚੀਜ਼ ਹੈ, ਇਹ ਇਹੋ ਜਿਹੀ ਹੋਬੀ ਹੈ ਤੁਹਾਡੇ ਮਨ ਨੂੰ ਤੁਹਾਡੇ ਦਿਮਾਗ ਨੂੰ, ਤੇ ਤੁਸੀਂ ਇਕੱਲੇ ਬਹਿ ਕੇ ਪੜ੍ਹਦੇ ਹੋ, ਤੁਹਾਨੂੰ ਸੋਚਾਂ ਦੇ ਸਮੁੰਦਰਾਂ 'ਚ ਡੁੱਬ ਜਾਂਦੇ ਹੋ, ਕਿਰਦਾਰ ਨੂੰ ਤੁਸੀਂ ਹੰਢਾਉਂਦੇ ਹੋ ਆਪਦੇ,
1: ਬਿਲਕੁਲ
4: ਪਾਤਰ ਬਣਦੇ ਹੋ ਉਸ ਹਿੱਸੇ ਦਾ ਤੁਸੀਂ। ਤਾਂ ਮੈਂ ਫੇਸਬੁੱਕ ਦੇ ਉੱਤੇ ਇੱਕ ਪਿੰਡ ਕੋਈ ਕਿਸੇ ਨੇ ਪਾਇਆ ਉਹਨੇ ਕੁੱਤਿਆਂ ਵਾਲੇ ਸਰਦਾਰ ਨਾਵਲ ਲੜੀਵਾਰ, ਮੈਂ ਪੜ੍ਹਿਆ ਹੈ
1: ਹਾਂਜੀ,
4: ਉਹ ਪੜ੍ਹਿਆ ਹੋਇਆ, ਮੈਂ ਦੁਬਾਰਾ ਪੜ੍ਹਦਾ ਮੈਨੂੰ ਫਿਰ ਉਹੀ ਯਾਦ ਆਈ ਜਾਂਦਾ ਵੀ ਮਤਲਬ ਹੈਨਾ, ਹਾਲਾਂਕਿ ਚਲੋ ਇਹ ਉਮਰ ਨਾਲ ਓਨਾ ਨਹੀਂ ਉਤਸ਼ਾਹ ਜਿਹੜਾ ਜਿਹੜੇ ਸਮੇਂ ਚ ਲਿਖਿਆ ਗਿਆ,
1: ਹਾਂਜੀ ਹਾਂਜੀ,
4: ਤੇ ਮਤਲਬ ਜਿਹੜੇ ਸਮੇਂ ਚ ਪੜ੍ਹਨ ਵਾਲਾ ਉਦੋਂ ਬਾਹਲਾ ਚੰਗਾ ਲੱਗਦਾ, ਖੈਰ
1: ਜੀ ਬਿਲਕੁਲ ਹੈ ਜੀ,
4: ਹੁਣ ਥੋੜਾ ਜਿਹਾ ਹੋਰ ਤਰੀਕੇ ਨਾਲ ਲੱਗਦਾ ਉਹ
1: ਲੱਗਦਾ ਜੀ, ਬਿਲਕੁਲ
4: ਹੋਬੀ ਜ਼ਰੂਰ ਸ਼ੌਕ ਹੋਣੇ ਚਾਹੀਦੇ ਆ ਜੀ,
1: ਜੀ ਬਿਲਕੁਲ,
4: ਸ਼ੌਕ ਤਾਂ ਪਰ ਸ਼ੌਕ ਵਧੀਆ ਹੋਣ
1: ਜੀ,
4: ਇਹੋ ਜਿਹੇ ਸ਼ੌਕ ਹੋਣ ਵੀ ਤੁਹਾਨੂੰ ਵਧੀਆ ਸ਼ੌਕਾਂ ਨੂੰ ਤੁਹਾਨੂੰ ਦੇਖ ਕੇ ਕਿਸੇ ਹੋਰ ਵੀ ਹੋਰ ਦਾ
1: ਮਨ ਕਰੇ ਜੀ
4: ਬਣੇ,
1: ਬਿਲਕੁਲ
4: ਹੈਂਜੀ, ਇਹੋ ਜਿਹਾ ਵੀ ਸ਼ੌਕ ਨੀ ਹੋਣਾ ਚਾਹੀਦਾ ਵੀ ਠੇਕੇ ਨੂੰ ਜਾਂਦੇ ਨੂੰ ਪਰਨਾ ਵਧੀਆ ਬਣਿਆ ਵੀ ਮੁੜਦੇ ਨੂੰ ਮੋਢੇ ਤੇ ਪਿਆ ਹੋਵੇ, ਉਹ ਸ਼ੌਕ ਜਾਂਦਾ ਹੋਇਆ ਸਾਈਕਲ ਤੇ ਚੜਿਆ ਜਾਂਦਾ ਹੋਇਆ ਮੁੜਦਾ ਹੈ ਸਾਈਕਲ ਦਾ ਹੈਂਡਲ ਵਿਚਾਲੇ ਫੜ ਕੇ ਆਉਂਦਾ ਹੋਵੇ,
1: ਬਾਅਦ ਚੋਂ ਕਹਿਣਾ ਪਵੇ ਮੈਂ ਤਾਂ ਉਤਰਦਾ ਹੀ ਏਦਾਂ।
4: ਆਹੋ ਦੇਵ ਸਾਹਿਬ ਦੀ ਇੱਕ ਉਹ ਆ ਉਹ ਬਹੁਤ ਵਧੀਆ ਉਹਨੇ ਇੰਟਰਵਿਊ ਚ ਕਿਹਾ, ਉਹ ਕਹਿੰਦਾ ਵੀ ਤਰੀਕੇ ਨਾਲ ਤਰੀਕੇ ਦੇ ਨਾਲ ਝਾਂਡੇ ਪਿੰਡ ਆ 2.5 ਕਿਲੋਮੀਟਰ ਤੇ ਉੱਥੇ ਪੜਾਉਂਦੇ ਸੀ, ਉਹ ਕਹਿੰਦੇ ਵੀ ਜਾਂਦਾ ਮੈਂ ਸਾਈਕਲ ਤੇ ਹੁੰਦਾ ਜੀ ਬਾਜ਼ਾਰ ਮੁੜਦਾ ਹੋਇਆ ਤਾਂ ਮੈਂ ਬਸ ਹੈਂਡਲ ਫੜ ਕੇ ਲੈ ਕੇ ਆਉਂਦਾ ਰਿਹਾ ਸਾਈਕਲ ਦਾ, ਮੈਂ ਨੀ ਕਦੇ ਚੜ ਕੇ
1: ਆਇਆ
4: ਜੀ। ਉਹਨੇ ਦੇਖੋ ਉਹਨਾਂ ਦਾ ਸ਼ੌਕ ਸੀ, ਉਹਨਾਂ ਨੇ ਫਿਰ ਲਿਖਿਆ ਵੀ ਹੈਗਾ ਤਿੰਨੇ ਪਿੰਡ ਵਧੀਆ ਨੇ ਲੜ ਤੋਂ ਝਾਂਡਿਆਂ ਕੋਲ ਤਰੀਕੇ ਜਿੱਥੇ ਮਾਣੇ ਦੇ ਮੌਜਾਂ ਆਥਣੇ ਵਧੀਆ ਪਊਗਾ।
1: ਵਾਹ ਜੀ ਵਾਹ ਜੀ, ਕੀ ਬਾਤ ਹੈ,
4: ਉਹਨੇ ਲੱਗਿਆ ਆਪਣੇ ਲਈ ਤਾਂ ਤਿੰਨੇ ਪਿੰਡ ਵਧੀਆ ਨੇ ਜੀ ਆਪਣੇ ਜਿੱਥੇ ਜ਼ਿੰਦਗੀ ਦੇ ਸ਼ੌਕ ਪੂਰੇ ਕੀਤੇ,
1: ਬਿਲਕੁਲ
4: ਹਰ ਚੀਜ਼ ਦਾ ਸ਼ੌਕ
2: ਜਿੱਦਾਂ
4: ਜਿਵੇਂ ਹੁਣ ਰੇਡੂ ਆ ਇਹਦਾ ਵੀ ਸ਼ੌਕ ਹੀ ਪਿਆ ਹੋਇਆ, ਇੱਕ ਮਤਲਬ ਹੁੰਦਾ ਵੀ ਚੱਲ ਭਾਈ ਆਪ ਗੱਲ ਕਰਦੇ ਆ, ਜਾਂ ਵੀ ਹੁਣ ਫਲਾਣਾ ਮੁਕੱਦਰ ਕਾਲ ਕਰਦਾ ਜਾਂ ਰਾਜਨ ਜੀ ਕਰਦੇ ਆ, ਹੁੰਦਾ ਵੀ ਫਲਾਣੇ ਦੀ ਹੁਣ ਕਾਲ ਆਊ ਜਾਏ, ਜਿੱਦਾਂ ਵੀਕਐਂਡ ਤੇ ਹਾਸੇ ਮਜ਼ਾਕ ਵਾਲਾ ਹੁੰਦਾ ਉਦੋਂ ਡਿੱਕੀ ਦੀ ਫਲਾਨਾ ਵੀ ਗੱਲ ਕਰਨ ਆਊਗਾ ਫਲਾਨਾ ਵੀ ਗੱਲ ਕਰਨ ਆਊਗਾ ਐਂ ਹੁੰਦਾ ਵੀ ਭਾਈ ਇਸ ਗੱਲ ਤੇ ਗੱਲ ਉਹ ਕਰੂ ਤੂੰ ਇਸ ਗੱਲ ਤੇ ਗੱਲ ਕਰੂ ਫਿਰ ਗੱਲ ਚੋ ਗੱਲ ਨਿਕਲਦੀ ਹੈ
1: ਨਿਕਲਦੀ ਹੈ
2: ਕੋਈ ਸ਼ੱਕ ਨੀ ਜੀ ਮਾਹੌਲ ਹੀ ਵੱਖਰਾ ਬਣ ਜਾਂਦਾ ਹੈ
4: ਵੱਖਰਾ ਬਣ ਜਾਂਦਾ ਇਹ ਵੀ ਸ਼ੌਕ ਹੈ ਵਧੀਆ ਟਾਈਮ ਮੈਂ ਤਾਂ ਸਭ ਕਹਿੰਦੇ ਖੈਰ ਚਲੋ ਸਾਰੇ ਪ੍ਰੋਗਰਾਮ ਵਧੀਆ ਹੁੰਦੇ ਨੇ ਫਿਰ ਉਹੀ ਗੱਲ ਆ ਜਾਂਦੀ ਹੈ ਕਿ ਜਿਹੜਾ ਆਪਾਂ ਵੀਕਐਂਡ ਵਾਲਾ ਪ੍ਰੋਗਰਾਮ ਐਂ ਹੁੰਦਾ ਵੀ ਜਿਹੜੀ ਸਾਰੇ ਵੀਕ ਦੀ ਥਕਾਵਟ ਹੁੰਦੀ ਆ ਮਨ ਦੇ ਉੱਪਰ ਚੜਿਆ ਹੋਇਆ ਜਿਵੇਂ ਉਹ ਮੁਕੱਦਰ ਕਹਿ ਗਿਆ ਮੇਰੀ ਵਾਈਫ ਕਹਿੰਦੀ ਵੀ ਕੀ ਨਿਕਲਿਆ ਜੋ ਕੋਈ ਸੁਧਰਿਆ ਫਿਰ ਫਾਇਦਾ ਕੀ ਉਹ ਮਨ ਦਾ ਭਾਰ ਲੈ ਜਾਂਦਾ ਮਗਾ ਫਰਸਟ੍ਰੇਸ਼ਨ ਹੈ ਸੁਧਰ ਸੁਧਰ ਨਾਲ ਕਿਸੇ ਨਾ ਸੀ ਸੁਧਰ ਨਾਲ ਇਹਨਾਂ ਸੁਧਰ ਦਾ ਫਰਸਟ੍ਰੇਸ਼ਨ ਆਈ ਘਟੀ
1: ਜਾਂਦੀ
4: ਚੱਲੂ ਕੁਛ ਹੁੰਦਾ ਵੀ ਇਹਦਾ ਐਂ ਚੱਲੂ ਨਹੀਂ ਬਾਕੀ ਚੱਲੂ ਜੀ ਨਾ ਉਧਰੋਂ ਹਟਣਾ ਸੀ ਭਾਈ ਇੱਥੇ ਆਰਾਮ ਨਾਲ ਸੁਣ ਲਈ
1: ਬਿਲਕੁਲ
4: ਮੈਂ ਨੀ ਕਹਿੰਦਾ ਸ਼ੰਮੀ ਇੱਕ ਥੋੜਾ ਜਿਹਾ ਮਤਲਬ ਹਰ ਇੱਕ ਬੰਦਾ ਜਿਹਨੇ ਜਿਹਨੇ ਵੀ ਜਿਹਨੂੰ ਵੀ ਮੈਂ ਲਾਇਆ ਸੁਣ ਹਰੇਕ ਕਹਿੰਦਾ ਯਾਰ ਵਧੀਆ ਲੱਗਦਾ ਵੀ ਜਦੋਂ ਮਤਲਬ ਇੱਕ ਗੱਲ ਇਹ ਹੈ ਵਿਸ਼ੇ ਨਾਲ ਤੁਸੀਂ ਹਾਜ਼ਰ ਜਵਾਬ ਵੀ ਹੁੰਦੇ ਉਹ ਵੀ ਬੰਦੇ ਨੂੰ ਵਧੀਆ ਲੱਗਦਾ ਜਾਂ ਬੰਦੇ ਦੀ ਗੱਲ ਦਾ ਜਵਾਬ ਵੀ ਉਸ ਲਹਿਜੇ ਚ ਆਉਂਦਾ ਹੈ
1: ਬਿਲਕੁਲ ਹੈ ਜੀ
4: ਸੰਡੇ ਮੈਂ ਜੁੜਨਾ ਭੁੱਲ ਗਿਆ ਨਹੀਂ ਤਾਂ ਜਿਵੇਂ ਕਿਤੇ ਮੈਂ ਪਹਿਲਾਂ ਜੁੜ ਜਾਂਦਾ ਗੱਲ ਬਹੁਤ ਵੱਧ ਜਾਣੀ ਸੀਗੀ ਲਾਲੀ ਵਾਲੀ ਗੱਲ ਤੋਂ ਬਾਅਦ ਉਹ ਮੈਂ ਫਸਿਆ ਕਿ ਸੂਤਾ ਹੋਇਆ ਸੀਗਾ ਹੈਂ ਸੈਣੀ ਸ਼ਾਹ ਦੇ ਤਵਾ ਲਾ ਕੇ ਨੀ ਗਏ ਕਹਿੰਦੇ ਸੈਣੀ ਹੁੰਦੇ ਨੇ ਮੈਂ ਕਿਹਾ ਭਾਈ ਤਾਂ ਹੀ ਤਾਂ ਬੋਤਲ ਟੇਬਲ ਤੇ ਰੱਖ ਕੇ ਫੋਟੋ ਪਾਈ ਆ ਜੱਟ ਹੁੰਦਾ ਡੱਬੇ ਚ ਲੈ ਕੇ ਘਰ ਨੂੰ ਆਇਆ ਨੀ ਰਾਮ ਨਾਲ ਤੋਂ ਕੇ ਪੀ ਲੈਣੀ
1: ਉਹ ਕਹਿੰਦਾ ਨਾ ਪੀਣੀ ਨਾ ਪੀਣ ਦਿੰਦਾ
4: ਮੈਂ ਕਹਿੰਦਾ ਸੈਣੀ ਜੀ ਨੇ ਬੋਤਲ ਦਾ ਢੱਕਣ ਵੀ ਨੀ ਖੋਲਿਆ ਹੁਣ ਅੱਗ ਇੰਨੀ ਲੱਗੀ ਹੈ ਜਿਵੇਂ ਪਹਿਲੇ ਤੋੜਦੀ ਆਂਗੂ ਪੀਤੀ ਨੀ ਹੋਣੀ ਇਹਨਾਂ ਨੇ ਜਿੱਥੇ ਤੱਕ ਮੈਨੂੰ ਉਮੀਦ ਆ ਨਾ ਖੋਲੀ ਹੋਣੀ ਆ ਲਿਖਿਆ ਸੀ ਭਾਈ ਜੇ ਤੁਸੀਂ ਆਪਾਂ ਹੁੰਦੇ ਆਪਾਂ ਡੱਬ ਚ ਪਾ ਕੇ ਲੈ ਆਉਣੀ ਤਾਂ ਹੀ ਤਾਂ ਫਰਕ ਹੈ ਇਹਨਾਂ ਦੇ ਆਪਣੇ
1: ਬਿਲਕੁਲ ਹੈ ਜੀ
4: ਇਹਦੀ ਸ਼ੌਕ ਹੈ ਜੀ ਠੀਕ ਹੈ ਜੀ ਬਹੁਤ ਵਧੀਆ ਜੀ ਧੰਨਵਾਦ ਜੀ
1: ਥੈਂਕ
4: ਮੁਕੱਦਰ ਦਾ ਕਰਦੇ ਆ ਇੰਤਜ਼ਾਮ ਜਿਹਾ ਇਹ ਵੀ ਕਰਨਾ ਬੜਾ ਆਪਾਂ ਦੁਆਬਾ ਰੈਕਰਡ ਬਣਾਉਂਦੇ ਆ ਤੇ ਕਰੀਏ ਕੰਮ ਕੋਈ ਨਾ ਕੋਈ
2: ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ
1: ਕੈਸਟ ਰਿਲੀਜ਼ ਕਰਾਉਂਦੇ ਆ ਜੀ ਜੀ ਹਾਂ
4: ਜੀਰਾ ਸਾਹਿਬ ਵੱਡੇ ਆਪਣੇ ਜੀ ਉਹਨਾਂ ਨੇ ਹੁਣ ਸਿਫਾਰਿਸ਼ ਕਰਤੀ ਇਹਦੇ ਤੇ ਆਪਾਂ ਕੰਮ ਕਰੀਏ
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ
2: ਬਿਲਕੁਲ ਜੀ ਕੀ ਬਤਾ
1: ਥੈਂਕ ਯੂ ਔਜਲਾ ਸਾਹਿਬ ਸ਼ੁਕਰੀਆ ਜੀ ਜੀ ਦੋਸਤੋ ਇਸ ਤਰ੍ਹਾਂ US ਤੋਂ ਔਜਲਾ ਸਾਹਿਬ ਜੁੜੇ ਸਨ ਗੱਲਬਾਤ ਕਰਕੇ ਗਏ ਨੇ ਸ਼ੰਮੀ ਜੀ ਲਓ ਫਿਰ ਤੁਹਾਡੇ ਵੱਲ ਨੂੰ ਚੱਲਦੇ ਆ ਬੂਟਾ ਸਿੰਘ ਸ਼ਾਦ ਹੁਣਾਂ ਦਾ ਨਾਮ ਚੇਤੇ ਕਰਾਇਆ ਆਪਣੇ ਜੱਸੀ ਭਾਈ ਜੀ ਨੇ ਨਾਵਲ ਕੁੱਤਿਆਂ ਵਾਲੇ ਸਰਦਾਰਾਂ ਦੀ ਗੱਲ ਕਰਦੇ ਨੇ ਤੇ ਉਹਨਾਂ ਦਾ ਲਿਖਿਆ ਹੋਇਆ ਬਿਲਕੁਲ ਹੈ ਜੀ ਮਸ਼ਹੂਰ ਨਾਵਲ ਹੈ ਜੀ ਸ਼ੰਮੀ ਜੀ ਜਾਂਦੇ ਜਾਂਦੇ ਦੋ ਬੋਲ ਜੀ ਇਧਰੋਂ ਮਾਈਕ ਬੰਦ ਕਰਤਾ ਤੁਹਾਡਾ ਦੱਸੋ ਕਦੇ ਇਕੱਲੇ ਹੀ ਬੋਲੀ ਜਾਂਦੇ ਹੋ ਤੁਸੀਂ ਹੈ ਆ ਦੁਬਾਰਾ ਕਰੋ ਗੱਲਾਂ ਜਿਹੜੀਆਂ ਪਹਿਲਾਂ ਕੀਤੀਆਂ ਚੁੱਪ ਚਪੀਤੇ
2: ਨਹੀਂ ਇੱਧਰ ਉਹਦਾ ਓਕੇ ਜੀ
1: ਅੱਛਾ ਜੀ
2: ਉਹ ਭਾਈ ਸਾਹਿਬ ਕਹਿ ਲੋ ਵੀ ਜਿਵੇਂ ਹੁਣ ਔਜਲਾ ਸਾਹਿਬ ਬੜੀਆਂ ਡੂੰਘੀਆਂ ਤੇ ਗਹਿਰ ਗੰਭੀਰ ਗੱਲਾਂ ਕਰਕੇ ਗਏ ਔਰ ਵਾਕਈ ਕਹਿ ਲੋ ਅੱਖਰ ਅੱਖਰ ਜਿਹੜਾ ਬਹੁਤ ਹੀ ਵੈਲੂਏਬਲ ਹੈ ਤੇ ਇਸੇ ਤਰ੍ਹਾਂ ਹੀ ਪਹਿਲਾਂ ਜਿਵੇਂ ਦਾਦੂ ਜੀ ਗੱਲ ਕਰਦੇ ਸੀਗੇ ਕਿ ਬਈ ਲਿਖਣਾ ਲਿਖਣ ਦਾ ਸ਼ੌਂਕ ਉਹਨਾਂ ਨੂੰ ਜਿਵੇਂ ਜਾਂ ਰੇਡੀਓ ਦਾ ਸ਼ੌਂਕ ਦੋ ਸ਼ੌਂਕ ਉਹਨਾਂ ਨੇ ਕਹਿ ਲੋ ਵੀ ਉਹ ਤਾਂ ਕਲਾਸੀਫਾਈਡ ਕਰ ਲਿਆ ਉਹਨਾਂ ਨੇ ਕਿ ਆਹ ਪਰ ਇਹ ਦੋ ਹੈਗੇ ਆ ਐ ਆਪਾਂ ਆਪਣੇ ਆਪਣੇ ਸ਼ੌਂਕ ਨੂੰ ਵੀ ਕਲਾਸੀਫਾਈਡ ਕਰਕੇ ਉਹਨੂੰ ਇੱਕ ਵਧੀਆ ਆਰਗੇਨਾਈਜ਼ ਕਰ ਸਕਦੇ ਆ ਕਿ ਬਈ ਆਪਾਂ ਠੀਕ ਹੈ ਮੰਨ ਲਓ ਕਿ ਕਿਸੇ ਬੰਦੇ ਨੂੰ ਵੱਧ ਸ਼ੌਂਕ ਹੋ ਸਕਦੇ ਆ ਇੱਕ ਤੋਂ ਜ਼ਿਆਦਾ ਹੋ ਸਕਦੇ
1: ਆ ਮਲਟੀਪਲ ਸ਼ੌਂਕ ਹੋ ਸਕਦੇ ਆ
2: ਕੋਈ ਏਡੀ ਗੱਲ ਨੀ ਕਿ ਇਹਨੇ ਮੰਨ ਲਓ ਕਿਸੇ ਨੇ ਫੁੱਲਵਾੜੀਓ ਕਰਨੀ ਜਾਂ ਕੁਛ ਕਰਨਾ ਪਰ ਉਹ ਹੋਰ ਵੀ ਸੈਰ ਸਪਾਟਾ ਵੀ ਇੱਕ ਸ਼ੌਕ ਹੈ ਟੂਰਿਜ਼ਮ ਇਹਦੇ ਉੱਤੇ ਕਿੱਡੀ ਵੱਡੀ ਇੰਡਸਟਰੀ ਕਾਇਮ ਹੋਈ ਪਈ ਹੈ ਘੁੰਮਣਾ ਫਿਰਨਾ ਦਾ ਸ਼ੌਕ ਹੈ ਬੰਦੇ ਦਾ ਜਿਹਨੂੰ ਸ਼ੌਕ ਨੀ ਉਹ ਘਰੋਂ ਬਾਹਰ ਜਾਂਦਾ ਹੀ
1: ਨਹੀਂ
2: ਹਾਂਜੀ ਸਾਈਕਲ ਤੇ ਦੁਨੀਆ ਗਾਹਤੀ ਇਹੋ ਜਿਹੇ ਵੀ ਜਿਹੜੇ ਉਤਸ਼ਾਹੀ ਬੰਦੇ ਨੇ
1: ਬਿਲਕੁਲ
2: ਜੀ ਬਿਲਕੁਲ ਭਾਈ ਸਾਹਿਬ ਔਰ ਤੁਸੀਂ ਵੇਖੋ ਜਿਹੜੇ ਟਰੈਕਟਰ ਦੀ ਗੱਲ ਕੀਤੀ ਮੈਂ ਉਹ ਵਿੱਚ ਉਹ ਕਰ ਰਿਹਾ ਸੀ ਗੱਲ ਥੋੜੀ ਜੀ ਉਹ ਪੁਆਇੰਟ ਚਲੋ ਯਾਦ ਆ ਗਿਆ ਮੈਨੂੰ ਕਿ ਬਈ ਜਿਹੜੇ ਆਪਣੇ ਡਰਾਈਵਰ ਬਾਈ ਆ ਉਹ ਤੁਸੀਂ ਦੇਖੋ ਆਪਣੀ ਗੱਡੀ ਕਿਉਂਕਿ ਟਰੱਕ ਉਹਨਾਂ ਦੀ ਦੁਨੀਆ ਹੈ ਪੂਰੀ ਉਹਨਾਂ ਲਈ ਪੂਰੀ ਜ਼ਿੰਦਗੀ ਦਾ ਇੱਕ ਮੇਨ ਮੇਨ ਪਾਰਟ ਆ
1: ਜੀ
2: ਉਹ ਇੱਕ ਤਰ੍ਹਾਂ ਦੇ ਸਰੀਰ ਦਾ ਹਿੱਸਾ ਹੀ ਬਣ ਜਾਂਦਾ ਔਰ ਉਹਨੂੰ ਇੰਨਾ ਸ਼ਿੰਗਾਰਦੇ ਆ
1: ਉਹਨੂੰ ਬੋਟੀ ਬਣਾਈ ਉਹ ਕਈ ਪਰਾਂਦੇ ਲਾਉਂਦੇ ਆ
2: ਪੂਰਾ ਜੀ ਪਰਾਂਦੀਆਂ ਲਾਤੀਆਂ ਜੇ ਉਹ ਤੇ ਉਹਨੂੰ ਨਜ਼ਰ ਨਾਲ ਲੱਗੇ ਅੱਗੇ ਉਹ ਛਤਰ ਵੀ ਟੰਗਿਆ ਹੋਇਆ
1: ਕਾਲੀ ਮੂੰਹ ਕਾਲਾ ਵੀ ਕਰਦੇ ਆ ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ ਜੀ
2: ਬੁਰੀ ਨਜ਼ਰ ਵਾਲੇ ਤੇਰੇ ਉੱਡ ਜਾਣ ਤਿੱਤਰ ਘਰੋਂ ਪੈਣ ਗਾਲਾਂ ਦੇ ਬਾਹਰੋਂ ਪੈਣ ਛਿੱਤਰ ਉਹ ਲਿਖਦੇ ਆ ਬਕਾਇਦਾ ਲਿਖਦੇ ਆ ਜੀ ਤੇ ਉਹ ਤੇਲ ਦੀ ਟੈਂਕੀ ਤੇ ਮਤਲਬ ਸ਼ੇਰੋ ਸ਼ਾਇਰੀ ਲਿਖਦੇ ਆ ਸੁਣੀ ਨਾ ਛੱਡਿਆ ਕਰ ਵੀ ਕੋਈ ਕੱਢ ਕੇ ਲੈ ਜੂਗਾ
1: ਉਹ
2: गोल
1: बत्तियां आली जिहड़ी आ मनुती रखी हुई अजे ते दसो
2: चीजा इना मतलब अपने आप नू कह लो भी साडी लाइफ नू इना खूबसूरत बनाउंदियां ओनू जीवन जोगा बनाउंदियां ने जरूर चाहिए पर सब शौक
1: लगता है कि किते जिदा आप कहने ना किसे दा फैन बनना जा ओ चीजा तो किते ना किते परे हटन दे लई एक बहुत वधिया राह भी हैगा मेनू लगदा कि जे तुसी अपने आप दे नाल प्यार करन लग गए ना तो फैना दी जा उना चीजा दी जरूरत नहीं पैंदी ए एक तरह
2: दा
1: मुहब्बत ही है ना ए चीज एक तरह दी अपने आप दे नाल मुहब्बत है जी
2: ਜਿਹੜੀ ਫੈਨ ਦੀ ਗੱਲ ਹੈ ਨਾ ਉਹ ਸਿਰਫ ਓਦਾਂ ਦੀ ਗੱਲ ਆ ਜਾਂਦੀ ਇੱਕ ਤਰ੍ਹਾਂ ਅਲੱਗ ਤਰ੍ਹਾਂ ਦਾ ਇੱਕ ਕਨਸੈਪਟ ਆ ਜਾਂਦਾ ਸਟਾਰ ਔਰ ਸਟਾਰਡਮ ਤੇ ਇੱਕ ਫੈਨ ਵਾਲਾ ਇੱਕ ਦੁਨੀਆ ਦੋ ਵੱਖਰੇ ਦੋ ਪਹਿਲੂ ਆ ਜਾਂਦੇ ਆ ਉਹਦੇ ਵਿੱਚ ਤਾਂ ਜੋ ਸਾਡੀ ਅੱਜ ਕੱਲ ਇੱਕ ਟ੍ਰੈਂਡ ਆ ਕਿ ਆਹ ਕੋਈ ਯੂਟਿਊਬ ਚੈਨਲ ਆ ਜਾਂ ਕੋਈ ਫਲਾਣਾ ਹੈ ਉਹ ਦੇਖਦੇ ਕਿ ਮੇਰੇ ਕਿੰਨੇ ਵਿਊ ਹੋ ਗਏ ਕਿੰਨੇ ਮੇਰੇ ਸਬਸਕ੍ਰਾਈਬਰ ਹੋ ਗਏ ਆ ਉਹ ਦੌੜ ਚ ਪੈ ਜਾਂਦੇ ਉਤੇ ਉਹ ਸੈਟਅਪ ਚੱਲਦਾ ਕਿ ਇਹਦੇ ਕਿੰਨੇ ਫੈਨ ਆ ਗਏ ਕੀ ਹੋ ਰਿਹਾ ਪਰ ਇਹਨਾਂ ਚੀਜ਼ਾਂ ਤੋਂ ਬੇਪਰਵਾਹ ਹੋ ਕੇ ਜੇ ਅਸੀਂ ਘੱਟੋ ਘੱਟ ਆਪਣੇ ਆਪ ਨੂੰ ਟਾਈਮ ਦੇਈਏ ਆਪਣੇ ਆਪ ਦੀ ਜਿਹੜੀ ਆ ਉਹ ਤਾਂ ਗੱਲ ਕਰੀਏ ਪਹਿਲਾਂ ਕਿ ਅਸੀਂ ਚਾਹੁੰਦੇ ਕੀ ਆਪ ਕੀ ਚਾਹੁੰਦੇ ਆ ਹੁਣ ਇਹ ਤਾਂ ਜੇ ਆਪਾਂ ਨੂੰ ਇਹ ਨਾ ਪਤਾ ਹੋਏ ਕਿ ਆਪ ਚਾਹੁੰਦੇ ਕੀ ਆ ਫਿਰ ਤਾਂ ਉਹ ਸਵਾਰੀ ਹੋ ਗਈ ਇਹਨੇ ਘਰੋਂ ਬੈਗ ਚੱਕ ਲਿਆ ਤਿਆਰੀ ਪੂਰੀ ਕੀਤੀ ਹੈ ਬੱਸ ਅੱਡੇ ਤੇ ਵੀ ਖੜਾ ਹੋ ਗਿਆ ਬੱਸ ਸਟਾਪ ਤੇ ਉਹ ਹੁਣ ਉਹਨੂੰ ਇਹ ਨਹੀਂ ਪਤਾ ਵੀ ਲੁਧਿਆਣੇ ਜਾਣਾ ਜਲੰਧਰ ਜਾਣਾ ਕਿ ਜੀਵ ਨਗਰ ਜਾਣਾ
1: ਜਿਹੜੀ ਪਹਿਲੀ ਬੱਸ ਆ ਗਈ
2: ਜਿਹੜੀ ਪਹਿਲਾਂ ਆ ਗਈ ਜਾਂ ਜਿਹਦਾ ਮੂੰਹ ਵਧੀਆ ਲੱਗਿਆ ਹੈ ਉਹ ਜੀ ਬਹਿ ਗਿਆ
1: ਬਿਲਕੁਲ
2: ਇਹੋ ਜਿਹਾ ਬੰਦਾ ਹੁਣ ਜੇ ਕੰਡਕਟਰ ਪੁੱਛੇ ਬਾਈ ਜਾਣਾ ਕਿੱਥੇ ਆ ਕਹਿੰਦਾ ਜਿੱਥੇ ਤੱਕ ਤੇਰੀ ਬੱਸ ਜਾਂਦੀ ਉਹਦੇ ਲੈ ਜਾ ਵੀਰੇ ਬਾਅਦ ਚ ਦੇਖਾਂਗੇ
1: ਬਿਲਕੁਲ
2: ਹੁਣ ਇਹ ਚੀਜ਼ ਇਹ ਤਾਂ ਇੱਕ ਕਹਿ ਲੋ ਵੀ ਜਮਾ ਹੀ ਆਤਮ ਸਮਰਪਣ ਕਰ ਦੇਣ ਵਾਲੀ ਗੱਲ ਹੋ ਜਾਂਦੀ ਆ ਪਰ ਥੋੜਾ ਜਿਹੜੇ ਆ ਆਪਣੇ ਸ਼ੌਕ ਜਿਹੜੇ ਉਹਨੂੰ ਜਿਉਂਦੇ ਰੱਖਣਾ ਜ਼ਰੂਰੀ ਹੈ
1: ਪਰ
2: ਸਾਹਿਬ ਔਰ ਦੋਸਤਾਂ ਦਾ ਤੁਹਾਡੇ ਰਾਹੀ ਜ਼ਰੂਰ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਹਾਂ ਕਿ ਭਾਈ ਸਾਰਿਆਂ ਦੋਸਤਾਂ ਨੇ ਵੀ ਇੰਨੀ ਵਧੀਆ ਜਿਹੜੀ ਆ ਇਨਪੁਟ ਆਪਣੇ ਤਜਰਬੇ ਜਿਹੜੇ ਸਾਂਝੇ ਕੀਤੇ ਆ ਇਸ ਵਿਸ਼ੇ ਦੇ ਉੱਤੇ ਤੇ ਸਾਰਥਕ ਹੋ ਗਿਆ ਸਾਡਾ ਵਿਸ਼ਾ
1: ਜਿਹੜਾ ਤੁਸੀਂ ਰੱਖਿਆ ਮਾਫੀ ਚਾਹੁੰਦਾ ਅੱਧਾ ਮਿੰਟ ਤੁਹਾਡਾ ਨਾਲ ਹੀ ਚਾਹੇ ਡ੍ਰੌਪ ਕਰ ਦਿਓ ਛੈਲੀ ਬਾਈ ਜੀ ਨਾਲ ਜੁੜੇ ਉਹਨਾਂ ਦੇ ਸ਼ੌਂਕ ਨਾ ਸੁਣੇ ਤਾਂ ਮੇਰੇ ਸ਼ੌਂਕ ਭਗਾ ਦੇਣੇ ਉਹਨਾਂ ਨੇ ਮੁੜ ਕੇ
2: ਵਾਹ ਜੀ ਵਾਹ
1: ਸਤਿ ਸ੍ਰੀ ਅਕਾਲ ਛੈਲੀ ਬਾਈ ਜੀ ਸਵਾਗਤ ਹੈ ਜੀ ਹੱਸੀ ਜਾਂਦੇ ਆ ਦੇਖ ਲੋ ਚੁੱਪ ਚੁੱਪੀ ਤੇ ਸਤਿ ਸ੍ਰੀ ਅਕਾਲ ਜੀ
5: ਸਾਡੇ ਸ਼ੌਂਕ ਨੇ ਤਾਂ ਰਹਿ ਜੋਗੇ ਤੁਸੀਂ ਫਿਰ ਸਾਡੇ ਸ਼ੌਂਕ ਤਾਂ ਇਹ ਜੀ ਸੀ ਸਾਨੂੰ ਤਾਂ ਬਿਨਾਂ ਮੰਗੇ ਨਾ ਇਸ ਵਾਰ ਸਾਡੇ ਕਿਸਾਨਾਂ ਦਾ ਨਾ ਆ ਜਿਹੜੇ ਵੱਧ ਹੱਦ ਕਰਜੇ ਵਧਾਏ ਸੀਗੇ ਬਿਨ ਮੰਗੇ ਵਧਾਏ ਸੀਗੇ ਜਦੋਂ ਬਿਨ ਮੰਗੇ ਵਧਾਏ ਸੀਗੇ ਅੱਗੇ ਚੋਣਾਂ ਦਾ ਸੀਜ਼ਨ ਆਉਂਦਾ ਜਾਂਦਾ ਮਾਨ ਸਾਹਿਬ ਨੇ ਝੋਲਾ ਤਾਂ ਦੇਖਿਆ ਨੀ ਆਪਦਾ ਵੀ ਕਿੰਨੇ ਕੁ ਦਾਣੇ ਨੇ
1: ਜੀ
5: ਚਲੋ ਇਹ ਵਧਾ ਤੇ ਹੱਦ ਕਰਜੇ ਉਹ ਜਦੋਂ ਵਧਾ ਤੇ ਕਹਿੰਦੇ ਜਿਹੜੇ ਆਪਣੇ ਮੁਲਾਜ਼ਮ ਨੇ ਸੈਕਟਰੀ ਹੋ ਗਏ ਹੋਰ ਹੋ ਗਏ ਜਿਹੜੇ ਬੈਂਕ ਦੇ ਮੁਲਾਜ਼ਮ ਨੇ
1: ਜੀ
5: ਵੀ ਉਹਨਾਂ ਨੇ ਵਿਰੋਧ ਕਰਤਾ ਕਿਸਾਨਾਂ ਦਾ ਵੀ ਤੁਸੀਂ ਇਹਨਾਂ ਨੂੰ ਪੈਸੇ ਕਿਉਂ ਦਿੰਦੇ ਵੀ ਇਹ ਤਾਂ ਡਿਫਾਲਟਰ ਹੋ ਜਾਣਗੇ ਕਿਸਾਨ
1: ਜੀ
5: ਜਦੋਂ 12 ਤਰੀਕ ਨੂੰ ਧਰਨਾ ਸੀ ਅਸੀਂ ਗੱਲਬਾਤ ਕੀਤੀ ਪੁੱਛਿਆ ਉੱਥੇ ਹੈਡ ਆਫਿਸ ਜਾ ਕੇ ਧਰਨਾ ਸੀਗਾ ਸੰਗਰੂਰ ਗੱਲਬਾਤ ਹੋਈ ਸਾਡੇ ਬੈਂਕ ਮੈਨੇਜਰ ਨਾਲ ਹੋਰ ਸਟਾਫ ਸੀਗਾ ਅਸੀਂ ਆਖਿਆ ਵੀ ਕਿਸੇ ਜਥੇਬੰਦੀ ਦੱਸ ਦੋ ਇਹ ਮੰਗ ਨਹੀਂ ਹੈਗੀ ਸੀਗੀ ਵੀ ਜਿਹੜੇ ਤੁਸੀਂ ਪੁਰਾਣੇ ਦਿੰਦੇ ਤੁਸੀਂ ਤਾਂ ਉਹ ਵੀ ਕਰਜ਼ੇ ਦੇਣੇ ਬੰਦ ਕਰਤੇ ਲੋਕਾਂ ਨੇ ਭਰੇ ਬੈਠੇ ਨੇ ਆਪਦੇ ਪੈਸੇ ਨਵਾਂ ਕਰਜ਼ਾ ਮਿਲ ਨਹੀਂ ਰਿਹਾ ਚਲੋ ਉਸ ਦਿਨ ਗੱਲ ਇਹ ਹੋਗੀ ਵੀ ਜਿਹੜੇ ਪੁਰਾਣੇ ਹੱਦ ਕਰਜ਼ੇ ਨੇ ਤੁਸੀਂ ਫਿਲਹਾਲ ਉਹ ਲਓ ਹਲੇ ਆਪਦੀਆਂ ਕਾਪੀਆਂ ਨਵੀਆਂ ਬਣਦੇ ਨੇ ਉਹ ਬਣਾਓ ਵੀ ਜੇ ਨਵੇਂ ਦੁਬਾਰੇ ਨੋਟੀਫਿਕੇਸ਼ਨ ਲਾਗੂ ਹੋ ਜਾਂਦਾ ਤਾਂ ਜਿੰਨੇ ਪੈਸੇ ਤੁਸੀਂ ਲੈ ਗਏ ਥੋੜਾ ਬਾਕੀ ਬਕਾਇਆ ਬਚੂਗਾ ਉਹ ਤੁਹਾਨੂੰ ਅਸੀਂ ਦੇਣ ਦੇ ਦੇਣਦਾਰ ਹੋਵਾਂਗੇ
1: ਜੀ
5: ਹੁਣ ਪੁਰਾਣੇ ਹੱਦ ਕਰਜ਼ੇ ਜਾਣੀ ਇਹਨਾਂ ਨੇ ਚਾਲੂ ਕਰਤੇ ਜਿਹੜੀ 60-40 ਦੀ ਰੇਸ਼ੋ ਸੀਗੀ ਉਹਦੇ ਵਿੱਚੋਂ 60% ਤੁਹਾਨੂੰ ਕੈਸ਼ ਦਿੰਦੇ ਹੁੰਦੇ ਨੇ 40% ਦੀਆਂ ਖਾਦ ਦਵਾਈਆਂ ਜੋ ਵੀ ਹੈਗਾ ਸੋਸਾਇਟੀ ਦੇ ਵਿੱਚ ਮਿਲਦਾ
1: ਜੀ
5: ਆਪਾਂ ਨੂੰ
2: ਉਹ ਚੱਕ ਲਓ
5: ਉਹ ਦਿਆ ਕਰਨਗੇ
1: ਜੀ
2: ਜੀ
5: ਹਾਂਜੀ
1: ਤੇ
5: ਬਾਕੀ ਦੇਖਦੇ ਹਾਂ ਹੁਣ ਚਲੋ ਸਾਡੇ ਕਹਿੰਦੇ ਇੱਧਰ ਲਾਗੂ ਹੋ ਗਏ ਜੀ ਦੇਣ ਲੱਗ ਗਏ ਪੈਸੇ ਜਿਹਨੇ 3 ਦਿਨ ਪਹਿਲਾਂ ਬੈਂਕਾਂ ਚ ਪੈਸੇ ਭਰੇ ਸੀਗੇ ਉਹਨਾਂ ਨੂੰ ਸਰਕਾਰ ਨਹੀਂ ਦੇ ਰਹੀ ਸੀ ਉਹਨਾਂ ਨੂੰ ਦੇਣੇ ਸਾਡੇ ਕਹਿੰਦੇ ਲਾਗੂ ਕਰਤੇ
1: ਜੀ
5: ਅੱਜ 1.5 ਲੱਖ ਰੁਪਿਆ ਇੱਥੇ ਦਰਬੇ ਦਾ ਦਿੱਤਾ ਤੇ ਇੱਕ ਖੇਤਲੇ ਸੀਗੀ ਸੋਸਾਇਟੀ 2.5 ਲੱਖ ਰੁਪਿਆ ਉੱਥੇ ਵੰਡਿਆ ਜੀ। ਬਾਕੀ 2 ਸੋਸਾਇਟੀਆਂ ਜਾ ਹੋਇਆ, ਬਾਕੀ ਅਸੀਂ ਗਏ ਨੀ, ਬਾਕੀ ਉਹ ਦੱਸਤਾ ਸਾਰਿਆਂ ਨੂੰ ਵੀ ਇਹ ਭਾਈ ਹੋ ਗਿਆ,
1: ਜਿਹੜੇ
5: ਪੁਰਾਣੇ ਦੇ ਹਿਸਾਬ ਨਾਲ ਹੀ ਮਿਲੂਗਾ ਹਲੇ ਵੀ, ਜੇ ਸਰਕਾਰ ਕਹਿੰਦੀ ਉਹ ਵਧਾਈ ਦਾ ਨੋਟੀਫਿਕੇਸ਼ਨ ਆ ਜਾਂਦਾ
1: ਜੀ,
5: ਫਿਰ ਜਿਹੜਾ ਬਾਕੀ ਰਹੂਗਾ ਜਿੰਨੇ ਪੈਸੇ ਤੁਹਾਨੂੰ ਆ ਗਏ ਵੀ ਸਰਕਾਰ ਉਹ ਵੀ ਦਊਗੀ।
1: ਬਿਲਕੁਲ ਹੈ ਜੀ ਜੀ,
5: ਇਹ ਗੱਲ ਹੋਈ ਹੈ ਜੀ। ਹੁਣ
1: ਇਹ ਗੱਲਾਂ ਤੋਂ ਭਾਜੀ ਸਿੱਧ ਹੋ ਰਿਹਾ ਕਿ ਜੋ ਛੈਲੀ ਸਾਹਿਬ ਕਹਿਣਾ ਚਾਹੁੰਦੇ ਨੇ ਨਾ, ਉਹਨਾਂ ਨੂੰ ਸਮਾਜ ਸੇਵਾ ਦਾ ਸ਼ੌਂਕ ਹੈ ਜੀ।
5: ਹਾਂਜੀ
1: ਜੀ,
5: ਇਹ ਸ਼ੌਂਕ ਪੁਲਿਸ ਤੋਂ ਡਾਂਗਾ ਖਾਣ ਦਾ ਸ਼ੌਂਕ ਆ ਜੀ ਬਸ,
1: ਦੱਸੋ ਇਹ ਵੀ ਤਾਂ ਹਰ ਕੋਈ ਨੀ ਖਾ ਸਕਦਾ ਛੈਲੀ ਭਾਈ ਜੀ।
5: ਉਹ ਵੀ ਆਪਦੇ ਪਿੱਛੇ ਨੀ, ਚਲੋ ਜੋ ਬਸ ਆਪਦੇ ਭਾਈਆਂ ਪਿੱਛੇ ਕਹਿ ਲੋ, ਆਪਦੇ ਬੰਦਿਆਂ ਪਿੱਛੇ ਕਹਿ ਲੋ, ਬਸ ਵੀ ਇਹ ਸ਼ੌਂਕ ਪੈ ਗਿਆ ਜੀ।
2: ਵੱਡੀ ਗੱਲ
5: ਹੈ,
1: ਬਿਲਕੁਲ ਹੈ ਜੀ ਜੀ।
5: ਕੋਈ ਚੰਗਾ ਕਹਿੰਦੇ ਫਿਰ ਮਾੜਾ ਕਹਿੰਦੇ ਜੀ, ਬਸ ਜਿਹੜਾ ਲੱਗ ਜਾਂਦਾ ਸ਼ੌਂਕ ਤਾਂ ਸ਼ੌਂਕ ਹੀ ਹੁੰਦਾ ਜੀ ਛੱਡਣੇ। ਹੁਣ ਮੁਕੰਦਰ ਬਾਈ ਸੁਣਾ ਕੇ ਦਾ ਗਏ ਨੇ ਹੁਣ ਗੀਤ, ਨਸ਼ੇ ਛੱਡਣੇ ਸੌਖੇ ਛੁੱਟਦੇ ਨੀ, ਨਾਲੇ ਜਾਣਗੇ ਤੁਹਾਨੂੰ ਦਰਗਾਹਾਂ ਤੱਕ।
1: ਬਹੁਤ ਬਹੁਤ ਧੰਨਵਾਦ ਜੀ, ਸਮਾਂ ਦੇ
2: ਜਿੰਦਾਬਾਦ ਮੁਰਦਾਬਾਦ
1: ਕਹਿ ਦੇਣਾ
2: ਭਾਵਨਾਵਾਂ ਸਾਡੀਆਂ ਸਮਝ ਸਕਦੇ
1: ਆ। ਬਿਲਕੁਲ
2: ਦੇਖੋ ਪ੍ਰੋਗਰਾਮ ਓਹਦਾ ਨਾਮ ਹੀ ਜਿੰਦਗੀ ਜਿੰਦਾਬਾਦ ਅਸੀਂ ਰੱਖਿਆ।
1: ਬਿਲਕੁਲ,
2: ਔਰ ਮੈਨੂੰ ਇਹ ਲੱਗਦਾ ਕਿ ਲਗਭਗ ਸਪਸ਼ਟ ਹੀ ਆ ਕਿ ਓਹਨੂੰ ਸੰਡੇ ਨੂੰ ਆਪਾਂ ਚਲਾਇਆ ਕਰਾਂਗੇ ਪ੍ਰੋਗਰਾਮ ਨੂੰ। ਆਪਣਾ 8 ਵਜੇ ਪ੍ਰੋਗਰਾਮ ਸ਼ੁਰੂ ਹੁੰਦਾ ਹੈ ਮਹਿਫਲ ਮਿੱਤਰਾਂ ਦੀ, ਉਸ ਤੋਂ 1 ਘੰਟਾ ਪਹਿਲਾਂ
1: ਜੀ
2: ਜਿਹੜਾ ਇਹਦਾ ਟਾਈਮ ਰੱਖਾਂਗੇ ਜ਼ਿੰਦਗੀ ਜਿੰਦਾਬਾਦ ਦਾ
1: ਜੀ,
2: 7 ਵਜੇ
1: ਨਹੀਂ 8:30 ਦਾ ਮਹਿਫਲ ਮਿੱਤਰਾਂ ਦੀ, ਬਾਕੀ ਤੁਹਾਡੀ ਮਰਜ਼ੀ ਆ ਜੀ। ਨਹੀਂ ਅੱਜ ਸੌਰੀ 8 ਹੋ ਗਿਆ ਜੀ, ਹਾਂਜੀ ਤੁਸੀਂ ਚੇਂਜ ਕਰ ਲਿਆ ਸੀ,
2: 8 ਵਜੇ
1: ਹਾਂਜੀ, 8 PM ਦਾ ਰੋਲਾ ਪਿਆ ਸੀ ਨਾ, ਮੈਨੂੰ ਚੇਤੇ ਆ ਗਿਆ 8 PM
2: ਜਿੰਦਗੀ ਜਿੰਦਾਬਾਦ ਪ੍ਰੋਗਰਾਮ ਇਹ ਸਭ ਤੋਂ ਪਹਿਲਾਂ ਜਿਹੜਾ ਐਪੀਸੋਡ ਹੋਏਗਾ ਉਹ ਗੁਰਪ੍ਰੀਤ ਗਰੇਵਾਲ ਜੀ, ਉਹਨਾਂ ਨੂੰ ਰੂਬਰੂ ਕਰਾਂਗੇ, ਉਹਨਾਂ ਦੀ ਗੱਲਬਾਤ ਜਿਹੜੀ ਸਾਂਝ ਪਾਵਾਂਗੇ, ਜਿਹੜੀ ਨੰਗਲ ਦੀ ਧਰਤੀ ਤੇ ਰਿਕਾਰਡ ਹੋਈ
1: ਮੰਗਲ ਹੋਇਆ
2: ਤੇ ਉਦੋਂ। ਬਿਲਕੁਲ ਜੀ ਬਿਲਕੁਲ, ਇਹ ਸ਼ੁਭ ਆਰੰਭ ਹੋਇਆ। ਇਸ ਤੋਂ ਇਲਾਵਾ ਭਾਰਤ ਸਾਹਿਬ ਜਿਹੜਾ ਰੇਡੀਓ ਮਿਲਣੀ ਪ੍ਰੋਗਰਾਮ ਹੈ ਵੱਖ ਵੱਖ ਸ਼ਹਿਰਾਂ ਦੇ ਵਿਚ ਆਪਾਂ ਜਾ ਕੇ ਦੋਸਤਾਂ ਨੂੰ ਮਿਲਾਂਗੇ, ਇਹਦੇ ਬਾਰੇ ਵੀ ਜਿਹੜੀ ਆ ਤਰੀਕ ਜਿਹੜੀ ਬਹੁਤ ਛੇਤੀ ਅਨਾਊਂਸ ਕੀਤੀ ਜਾਏਗੀ। ਜਿਹੜਾ ਜਿਹੜੀ ਪਹਿਲੀ ਮਿਲਣੀ ਆ ਉਹ
1: ਮਿਲਣਾ ਚਾਹੁੰਦਾ, ਜੇ
2: ਉਹ ਕਾਮਯਾਬ ਹੋ ਗਈ ਉਹ ਕਿੱਥੇ ਰੱਖੀ ਜਾਏ, ਦੋਸਤ ਜਰੂਰ ਆਪਣੀ ਰਾਏ ਵੀ ਦੇ ਸਕਦੇ ਆ ਵੀ ਆਪਾਂ ਚਾਹੁੰਦੇ ਆ ਕਿ ਉਹ ਬਹੁਤ ਹੀ ਸਾਰਥਕ ਸਿੱਧ ਹੋਏ ਕਿ ਆਪਾਂ ਦੋਸਤਾਂ ਨੂੰ ਮਿਲੇ, ਉਹਨਾਂ ਦੇ ਵਿਚ ਵਿਚਰੇ ਜਾ ਕੇ ਉਹਨਾਂ ਨਾਲ ਵਿਚਾਰਾਂ ਦੀ ਸਾਂਝ ਪਈ। ਇਹ ਹਰ ਮਹੀਨੇ ਚ 1 ਵਾਰੀ ਜਿਹੜਾ ਇਹ ਪ੍ਰੋਗਰਾਮ ਹੋਊਗਾ
1: ਜੀ,
2: ਤੇ ਇਸ ਮਹੀਨੇ ਦਾ ਕਿੱਥੇ ਆਪਾਂ ਰੱਖਾਂਗੇ, ਦੋਸਤਾਂ ਵੱਲੋਂ ਆਪਾਂ ਸੁਜੈਸ਼ਨ ਜਰੂਰ ਉਹਨਾਂ ਤੋਂ ਮੰਗ ਕਰਾਂਗੇ ਕਿ ਭਾਈ ਜਰੂਰ ਦੱਸਿਓ।
1: ਮੈਂ ਕਹਿੰਦਾ ਸੈਣੀ ਸਾਹਿਬ ਦੇ ਨਾਲ ਦੀ ਰਾਈ ਲੱਗ ਜਾਏਗਾ।
2: ਬਿਲਕੁਲ ਬਿਲਕੁਲ
1: ਹਾਂਜੀ
2: ਬਿਲਕੁਲ ਭਾਰਤ ਸਾਹਿਬ, ਜਿਵੇਂ ਜਿਵੇਂ ਵੀ ਦੋਸਤ ਕਹਿਣਗੇ ਓਦਾਂ ਹੀ ਆਪਾਂ ਕੋਸ਼ਿਸ਼ ਕਰਾਂਗੇ ਕਿ ਉਹ ਹੋਵੇ ਪੂਰਾ, ਉਵੇਂ ਉਂਝ ਹੀ ਹੋਏ। ਪਰ ਇਹ ਬਹੁਤ ਹੀ ਮੈਨੂੰ ਲੱਗਦਾ ਕਿ ਬਹੁਤ ਐਕਸਾਈਟਡ ਮਹਿਸੂਸ ਕਰਦੇ ਹਾਂ ਆਪਾਂ ਕਿ ਭਾਈ ਜਦੋਂ ਦੋਸਤਾਂ ਨੂੰ ਮਿਲਣਾ ਅਸੀਂ ਰੂਬਰੂ ਹੋਣਾ, ਤੇ ਇਹਦਾ ਟਾਈਟਲ ਵੀ ਇਹੀ ਹੈ ਦੁਆਬਾ ਰੇਡੀਓ ਮਿਲਣੀ ਜਿਹੜਾ ਪ੍ਰੋਗਰਾਮ
1: ਜੀ,
2: ਇਹ ਇੱਕ ਤਰ੍ਹਾਂ ਦਾ ਆਪਣੀ ਤਰ੍ਹਾਂ ਦਾ ਨਵਾਂ ਹੀ ਪ੍ਰੋਗਰਾਮ ਹੋਏਗਾ। ਇਹ ਦੋ ਪ੍ਰੋਗਰਾਮਾਂ ਲਈ ਬਹੁਤ ਐਕਸਾਈਟਮੈਂਟ ਸਾਨੂੰ ਤੇ ਪੂਰੀ ਟੀਮ ਨੂੰ ਹੈਗੀ ਆ, ਤੇ ਮੈਨੂੰ ਉਮੀਦ ਹੈ ਕਿ ਦੋਸਤ ਵੀ ਪਸੰਦ ਜ਼ਰੂਰ ਕਰਨਗੇ।
1: ਬਿਲਕੁਲ ਹੈ ਜੀ,
2: ਤੇ ਸੁਝਾਅ ਤੇ ਰਾਏ ਦੀ ਸਾਨੂੰ ਉਡੀਕ ਰਹੇਗੀ ਜੀ ਪਰ ਸਾਹਿਬ
1: ਬਿਲਕੁਲ
2: ਤੇ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਅੱਜ ਦੋਸਤਾਂ ਨਾਲ ਸਾਂਝ ਪਾਉਣ ਲਈ ਤੇ ਖੂਬਸੂਰਤ ਵਿਸ਼ਾ ਲੈ ਕੇ ਆਉਣ ਲਈ ਬਹੁਤ ਬਹੁਤ ਸ਼ੁਕਰੀਆ ਜੀ ਸਾਰੇ ਦੋਸਤਾਂ ਦਾ ਪਰ ਸਾਹਿਬ
1: ਥੈਂਕ ਯੂ
2: ਤੇ ਜ਼ਿੰਦਗੀ ਜਿੰਦਾਬਾਦ
1: ਮੁਹੱਬਤ ਜਿੰਦਾਬਾਦ ਸਾਮਰਾਜਵਾਦ ਮੁਰਦਾਬਾਦ
2: ਬਿਲਕੁਲ ਮੁਰਦਾਬਾਦ
1: ਥੈਂਕ ਯੂ ਸ਼ੁਕਰੀਆ ਜੀ ਜੀ ਦੋਸਤੋ ਇਹ ਸਨ ਸਾਡੇ ਸਹਿਯੋਗੀ ਸਾਡੇ ਨਾਲ ਗੱਲਾਂ ਬਾਤਾਂ ਕਰਕੇ ਗਏ ਨੇ ਸਮਰਜੀਤ ਸਿੰਘ ਸ਼ੰਮੀ ਜੀ ਤੇ ਇਸੇ ਤਰ੍ਹਾਂ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ ਸ਼ੌਂਕ ਦੇ ਉੱਤੇ ਅਜੇ ਵੀ ਤੁਸੀਂ ਗੱਲਬਾਤ ਕਰਨੀ ਚਾਹੋਗੇ ਤਾਂ ਨਿੱਘਾ ਸਵਾਗਤ ਹੈ ਕੁਝ ਪਲ ਦੇ ਲਈ ਤਦ ਤੱਕ ਮੈਂ ਤੁਹਾਡੇ ਸੁਨੇਹੇ ਲੈ ਲਵਾਂ ਫਿਰ ਉਸ ਤੋਂ ਬਾਅਦ ਆਪਾਂ ਦੇਸ਼ ਦੀਆਂ ਖ਼ਬਰਾਂ ਨੇ ਕਾਫ਼ੀ ਇੰਟਰਸਟਿੰਗ ਖ਼ਬਰਾਂ ਨੇ ਜਿਹੜੀ ਵਿਦੇਸ਼ਾਂ ਦੀਆਂ ਵੀ ਉਹਨਾਂ ਨੂੰ ਝਾਤ ਮਾਰਦੇ ਹਾਂ ਤੇ ਉਸ ਤੋਂ ਬਾਅਦ ਫਿਰ ਤੁਹਾਡੇ ਤੋਂ ਆਗਿਆ ਲਵਾਂਗੇ ਜੀ ਤੇ ਅੱਜ ਦੇ ਖਾਸ ਦਿਹਾੜੇ ਦੇ ਉੱਤੇ ਕੋਸ਼ਿਸ਼ ਕਰਾਂਗਾ ਮੈਂ ਅੱਜ ਗੱਲਬਾਤ ਕਰਨ ਦੀ ਤੇ ਬਾਬਾ ਬੰਦਾ ਸਿੰਘ ਬਹਾਦਰ ਹੁਣਾਂ ਦਾ ਦਿਨ ਹੈ ਤੇ ਉਹਨਾਂ ਦਾ ਜ਼ਿਕਰ ਕਰਨਾ ਬਣਦਾ ਹੈ ਤੇ ਉਹਨਾਂ ਦੀ ਵੀ ਬਾਤ ਪਾਉਣ ਦੀ ਮੇਰੀ ਕੋਸ਼ਿਸ਼ ਰਹੇਗੀ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ ਤੇ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਸਵਾਗਤ ਹੈ ਬਲਵੀਰ ਸਿੰਘ ਸੈਣੀ ਸਾਹਿਬ ਚੰਡੀਗੜ੍ਹ ਤੋਂ ਜੁੜ ਚੁੱਕੇ ਨੇ ਰਾਜਧਾਨੀ ਤੋਂ ਸਵਾਗਤ ਹੈ ਸੈਣੀ ਸਾਹਿਬ ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ
6: ਹਾਂਜੀ ਭੁਪਿੰਦਰ ਭਾਰਤ ਜੀ ਤੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰਾ ਖਿਆਲ ਹੁਣ ਰੁਕਸਤ ਪੈ ਗਏ ਮੈਂ ਥੋੜਾ ਲੇਟ ਹੋ ਗਿਆ
1: ਨਹੀਂ ਨਹੀਂ ਕੋਈ ਗੱਲ
6: ਨਹੀਂ ਜ਼ਿਆਦਾ ਹੀ ਲੇਟ ਹੈ
1: ਕੋਈ ਗੱਲ ਨਹੀਂ ਕੰਟੀਨਿਊ ਕਰੋ ਤੁਸੀਂ ਸੁਣ ਰਹੇ ਨੇ ਜੀ
6: ਮਾਫ ਚਲੋ ਮੈਂ ਵੀ ਸ਼ੌਂਕ ਮੈਨੂੰ ਵੀ ਸੀਗਾ ਕਿਤਾਬਾਂ ਪੜ੍ਹਨ ਦਾ
1: ਜੀ
6: ਫੋਟੋਗ੍ਰਾਫੀ ਦਾ ਸ਼ੌਂਕ ਸੀ ਜਾਂ ਕਲਿੱਕ 3 ਦਾ ਕੈਮਰਾ ਆਇਆ ਸੀ ਪਹਿਲੇ ਬਲੈਕ ਐਂਡ ਵਾਈਟ
1: ਹਾਂਜੀ
6: ਇੱਕ ਟਾਈਮ ਤੇ ਮੇਰੇ ਕੋਲ 2 ਕੈਮਰੇ ਹੋ ਗਏ ਸੀਗੇ ਉਹ
1: ਕੀ ਬਾਤ ਹੈ ਜੀ ਬਾਕਮਾ
6: ਤੇ ਬੜੀਆਂ ਫੋਟੋਆਂ ਖਿੱਚੀਆਂ ਜੀ ਪ੍ਰਿੰਟ ਕਢਾਏ ਤੇ ਜਿਹਦੀਆਂ ਜਿਹਦੀਆਂ ਹੈਗੀਆਂ ਸੀ ਉਹ ਉਹਨਾਂ ਨੂੰ ਦਿੰਦੇ ਰਹੇ
1: ਜੀ
6: ਤੇ ਹਲੇ ਵੀ ਮੇਰੇ ਕੋਲ ਕਾਫੀ ਕਲੈਕਸ਼ਨ ਹੈ ਇੱਕ ਵਾਰੀ ਭਾਰਤ ਜੀ ਮੇਰੇ ਕੋਲ ਰਸ਼ੀਅਨ ਕੈਮਰਾ ਆ ਗਿਆ ਜ਼ੈਨਟ ਰਸ਼ੀਅਨ ਚ ਲਿਖਿਆ ਹੋਣਾ ਮੈਨੂੰ ਤਾਂ ZEEEEIT ਲੱਗੇ ਪੁੱਠਾ ਸਿੱਧੇ ਐਨ ਪਾਏ ਹੋਏ
1: ਜੀ
6: ਤੇ ਉਹਦਾ ਫੋਕਸਿੰਗ ਨਾਲ ਖਿੱਚਣਾ ਪੈਂਦਾ ਸੀ ਕਦੀ ਫੋਕਸਿੰਗ ਠੀਕ ਹੋ ਜਾਣੀ ਤਾਂ ਰਿਜ਼ਲਟ ਬਹੁਤ ਵਧੀਆ ਆਉਂਦਾ ਸੀਗਾ
1: ਜੀ ਆਟੋ ਸੀਗਾ ਜੀ ਕਿ ਉਹ ਦੂਸਰੇ ਸੀਗਾ
6: ਹਾਂਜੀ
1: ਆਟੋ ਜ਼ੂਮ ਸੀਗਾ ਜਾਂ ਕਿੱਦਾਂ ਸੀਗਾ
6: ਨਹੀਂ ਨਹੀਂ ਉਹ ਰੀਲ ਪੈਂਦੀ ਸੀਗੀ
1: ਹਾਂਜੀ
6: ਵਾਲੀ ਜਿਹੜੀ ਹੈ ਉਹ ਛੱਤੀ ਵਾਲੀ
1: ਹਾਂਜੀ ਕੋਡੈਕ ਵਗੈਰਾ ਦੀ ਆਉਂਦੀ ਹੁੰਦੀ ਸੀ ਪਹਿਲਾਂ ਹਾਂਜੀ ਯੈਲੋ ਕਲਰ ਦੀ
6: ਹੈਗਾ ਕਲਰਡ ਸੀਗਾ ਕਲਰਡ ਸੀਗਾ ਕਿੰਨੇ ਹੀ ਕੈਮਰੇ ਆਪਾਂ ਮਤਲਬ ਕਿ ਲੈ ਕੇ ਯੂਜ ਕਰਕੇ ਚਲੋ ਟਾਈਮ ਦੇ ਨਾਲ ਨਾਲ ਉਹਦੇ ਚੇਂਜਸ ਆ ਗਈਆਂ ਹੁਣ ਮੋਬਾਈਲ ਹੀ ਕੈਮਰਾ ਹੈ
1: ਸਾਰਾ ਕੁਝ ਮੇਰੇ ਕੰਪਿਊਟਰ ਬਣ ਗਿਆ
6: ਮੇਰਾ ਖਿਆਲ ਸ਼ਾਇਦ 7,000 ਫੋਟੋਆਂ ਸਾਡੇ ਪਈਆਂ
1: ਜੀ
6: ਡਿਲੀਟ ਨਹੀਂ ਕਰੀਆਂ ਹੈਗੀਆਂ
1: ਜਦ
6: ਖਿੱਚਦੇ ਆ ਫਿਰ ਕਿਹੜਾ ਰੀਲ ਖਤਮ ਹੋਣੀ ਹੁੰਦੀ ਆ ਫਿਰ ਲਗਾਤਾਰ ਖਿੱਚਦੇ ਰਹਿੰਦੇ ਆ
1: ਬਿਲਕੁਲ ਜੀ ਪਹਿਲਾਂ ਸੋਚ ਸਮਝ ਕੇ ਖਿੱਚਣੀ ਪੈਂਦੀ ਸੀ ਕਿ ਵੇਸਟ ਨਾ ਕਰੀਏ ਨਾ ਜਿੱਥੇ ਜ਼ਰੂਰਤ ਉੱਥੇ ਖਿੱਚੀਏ ਜੀ
6: ਹਾਂਜੀ ਬਾਕੀ ਰੇਡੀਓ ਦਾ ਸ਼ੌਂਕ ਵੀ ਬਹੁਤ ਦੇਰ ਤੋਂ ਹੈ ਕਿ ਚੰਡੀਗੜ੍ਹ ਦਾ ਰੇਡੀਓ ਸ਼ੁਰੂ ਹੋਣ ਤੋਂ ਪਹਿਲੇ ਆਪਾਂ ਜਲੰਧਰ ਦਾ ਸੁਣਦੇ ਰਹੇ ਹਾਂ
1: ਜੀ
6: ਤੇ ਇੱਕ ਆਲ ਇੰਡੀਆ ਰੇਡੀਓ ਉਰਦੂ ਸਰਵਿਸ ਆਉਂਦਾ ਸੀ ਉਹਨਾਂ ਦਾ ਵੀ ਸ਼ਾਇਦ ਇੱਥੇ ਜਲੰਧਰ ਹੋਣਾ ਟ੍ਰਾਂਸਫਾਰਮਰ ਨਕੋਦਰ ਆ ਜਲੰਧਰ
1: ਜੀ
6: ਜਿਸ ਕਰਕੇ ਉਹ ਇੱਥੇ ਕਾਫੀ ਕਲੀਅਰ ਸੁਣਾਈ ਦਿੰਦਾ ਸੀਗਾ ਰੋਪੜ
1: ਅੱਛਾ ਜੀ ਹਾਂਜੀ
6: ਬਲਕਿ ਉਦੋਂ ਚੰਡੀਗੜ੍ਹ ਜਦੋਂ ਸ਼ੁਰੂ ਹੋਇਆ ਤਾਂ ਉਹਦੀ ਰੇਂਜ ਘੱਟ ਸੀ ਰੋਪੜ ਜ਼ਿਆਦਾ ਸੁਣਾਈ ਨਹੀਂ ਸੀ ਦਿੰਦਾ ਹੈਗਾ ਪਤਾ ਨਹੀਂ 1 ਕਿਲੋਵਾਟ ਸੀ ਜਾਂ ਕਿੰਨੇ ਕਿਲੋਵਾਟ ਸੀਗਾ
1: ਜੀ
6: ਤੇ ਬਾਅਦ ਚ ਉਹਨਾਂ ਨੇ ਰੇਂਜ ਵਧਾਈ ਬਾਅਦ ਚ ਮੈਂ 2002 ਚ ਇਸਮਾਇਲਾਬਾਦ ਪੋਸਟਿੰਗ ਹੋਈ ਤਾਂ ਬੱਸ ਦੇ ਵਿੱਚ ਉੱਥੇ ਤੱਕ ਸੁਣਾਈ ਦਿੰਦਾ ਰਹਿੰਦਾ ਸੀਗਾ ਇਸਮਾਇਲਾਬਾਦ ਤੱਕ
1: ਜੀ
6: ਭੇਵਾ ਤੋਂ 17-18 ਕਿਲੋਮੀਟਰ ਪਹਿਲੇ ਇਸਮਾਇਲਾਬਾਦ ਹੈ
1: ਬਿਲਕੁਲ
6: ਹਿਸਾਰ ਰੋਡ ਤੇ
1: ਜੀ
6: ਤੇ ਰੇਡੀਓ ਦਾ ਬਹੁਤ ਸ਼ੌਂਕ ਰਿਹਾ ਕਿ ਫਰਮਾਇਸ਼ਾਂ ਵੀ ਭੇਜਦੇ ਰਹੇ ਹੈ
1: ਜੀ
6: ਤੇ ਉਹੀ ਕਾਰਡਾਂ ਵਾਲਾ ਸਿਸਟਮ ਸੀਗਾ ਹਲੇ ਵੀ ਕੁਛ ਕਾਰਡ ਪਏ ਮਤਲਬ ਕਾਫੀ ਦੇਰ ਤੋਂ ਛੱਡ ਦਿੱਤਾ ਹੋਇਆ ਹੈ ਕੰਮ
1: ਜੀ
6: ਹੁਣ ਇਸ ਤੇ ਹੀ ਫਰਮਾਇਸ਼ ਚਲੀ ਜਾਂਦੀ ਹੈ ਮੋਬਾਈਲ ਤੇ ਹੀ
1: ਨਾਲ ਦੀ ਨਾਲ ਹੀ ਹਾਂਜੀ ਜੀ
6: ਵਟਸਐਪ ਤੇ
1: ਜੀ
6: ਤੇ ਤੁਹਾਡੇ ਰੇਡੀਓ ਨੇ ਤੇ ਇੱਕ ਰੇਡੀਓ ਚੰਨ ਪਰਦੇਸੀ ਨੇ
1: ਜੀ
6: ਉਸ ਤੋਂ ਪਹਿਲੇ ਰੇਡੀਓ ਪੰਜਾਬ ਟੁਡੇ
1: ਹਾਂਜੀ ਬਠਿੰਡੇ ਵਾਲੇ
6: ਇਹਨਾਂ ਤੇ ਸ਼ੌਂਕ ਵੀ ਪੂਰਾ ਕਰ ਲਿਆ ਗਾਉਣ ਦਾ ਵੀ
1: ਜੀ
6: ਜਦ ਕਿ ਮਤਲਬ ਕਿ ਪਹਿਲੇ ਕਦੀ ਇੰਨਾ ਉਹ ਐਕਸਪਲੋਰ ਕੀਤਾ ਨੀ ਹੈਗਾ, ਹੁਣ ਇੱਕ ਮਤਲਬ ਇਹ ਪਲੇਟਫਾਰਮ ਮਿਲੇ ਹੋਏ ਆ ਜਿਹਨਾਂ ਤੇ ਆਪਾਂ ਆਪਣਾ ਇਹ ਸ਼ੌਂਕ ਵੀ ਪੂਰਾ ਕਰ ਲਈਦਾ।
1: ਕਿਆ ਬਾਤ ਹੈ ਜੀ।
6: ਤੇ ਇੱਕ ਗਾਣਾ ਮੈਂ ਤੁਹਾਡੇ ਨਾਲ ਸਾਂਝਾ ਕਰੂੰਗਾ, 1965 ਫਿਲਮ ਆਰਜ਼ੂ
1: ਜੀ।
6: ਚੰਬੀ ਜੀ ਲੰਘ ਗਏ ਆ ਹੁਣ, ਚਲੋ ਛੁੱਟੀ ਕਰਨੀ ਸੀ ਉਹਨਾਂ ਨੇ, ਕੋਈ ਗੱਲ ਨੀ।
1: ਹਾਂਜੀ।
6: ਤੇ 1965 ਚ ਫਿਲਮ ਆਈ ਸੀ, ਸ਼ੰਕਰ ਜੈ ਕਿਸ਼ਨ ਜੀ ਦਾ ਇਹਦੇ ਚ ਮਿਊਜ਼ਿਕ ਹੈ, ਹਸਰਤ ਜੈਪੁਰੀ ਜੀ ਨੇ ਗਾਣਾ ਲਿਖਿਆ ਸੀ
1: ਜੀ,
6: ਤੇ ਮੁਹੰਮਦ ਰਫੀ ਸਾਹਿਬ ਨੇ ਗਾਇਆ ਸੀ। ਮੈਂ ਤੁਹਾਡੇ ਨਾਲ ਸਾਂਝਾ ਕਰਨਾ
1: ਜ਼ਰੂਰ ਜੀ।

इस दिल में अभी और भी जख्मों की जगह है।

0: से शराब और ज्यादा,
1: वाह,
0: तू इश्क के तूफान को बाहों में जकड़ ले।

0: ਧੰਨਵਾਦ ਭੁਪਿੰਦਰ
1: ਕਿਆ ਬਾਤ ਹੈ ਸੈਣੀ
0: ਸਾਹਿਬ, ਕਿਆ ਬਾਤ
1: ਹੈ, ਸ਼ੁਕਰੀਆ ਜੀ, ਸ਼ੁਕਰੀਆ ਤੁਹਾਡੀ ਗੱਲ ਦੇ ਵਿਚ ਯੋਗਦਾਨ ਵੀ ਪਾਇਆ। ਜੀਰਾ ਜੀ ਆਪ ਵੀ ਫੋਟੋਗ੍ਰਾਫੀ ਕਰਦੇ ਆ, ਉਹ ਕਹਿੰਦੇ ਬਿਲਕੁਲ ਦਰੁਸਤ ਫਰਮਾਇਆ ਜਿਹੜਾ ਸੈਣੀ ਸਾਹਿਬ ਨੇ ਕਿ ਰਸ਼ੀਅਨ ਕੈਮਰਾ ਜਿਹੜਾ ਜੈਨਟ ਹੈਵੀ ਸੀਗਾ, ਭਾਰਾ ਥੋੜਾ ਜਿਹਾ ਸੀ, ਉਹ ਉਦਾਂ ਕਹਿੰਦੇ ਉਹ ਸਸਤਾ ਸੀ ਉਸ ਸਮੇਂ। ਤੇ ਬਾਕੀ ਗੀਤ ਨੂੰ ਬਹੁਤ ਪਸੰਦ ਕਰ ਰਹੇ ਨੇ ਸਾਰੇ ਦੋਸਤ ਜੀ, ਤੇ ਸ਼ੁਕਰੀਆ ਸੈਣੀ ਸਾਹਿਬ, ਕੁਝ ਕਹਿਣਾ ਚਾਹੋਗੇ ਹੋਰ?
0: ਬਾਜੀ ਤੁਹਾਡਾ ਵੀ ਸ਼ੁਕਰੀਆ ਤੇ ਪਸੰਦ ਕਰਨ ਵਾਲੇ ਦੋਸਤਾਂ ਦਾ ਵੀ ਸ਼ੁਕਰੀਆ, ਕੁੱਕੀ ਭਾਜੀ ਜੀਰੇ ਵਾਲੇ ਉਹਨਾਂ ਦਾ ਵੀ ਬਹੁਤ ਸ਼ੁਕਰੀਆ।
1: ਕਿਆ ਬਾਤ ਹੈ ਜੀ, ਸ਼ੁਕਰੀਆ ਜੀ, ਸ਼ੁਕਰੀਆ, ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਇਹ ਸਨ ਜੀ ਬਲਬੀਰ ਸਿੰਘ ਸੈਣੀ ਸਾਹਿਬ, ਆਪਣੇ ਨਾਲ ਜੁੜੇ ਸੀ ਚੰਡੀਗੜ੍ਹ ਤੋਂ, ਤੇ ਸਾਰੇ ਦੋਸਤ ਐਪਰੀਸ਼ੀਏਟ ਕਰ ਰਹੇ ਨੇ, ਪਿਆਰਾ ਮੁਹੱਬਤ ਭਰਿਆ ਗੀਤ ਦੀ ਸਾਂਝ ਪਾ ਕੇ ਗਏ ਨੇ, ਐਵਰਗ੍ਰੀਨ ਸੌਂਗ। ਮਾਲ ਸੁਰਿੰਦਰ ਜੀ ਵੀ ਲਿਖਦੇ ਆ। ਲਓ ਦੋਸਤੋ, ਇਹ ਫਿਰ ਆਪਾਂ ਸਮਾਪਤੀ ਕਰਦੇ ਆ ਅੱਜ ਦੇ ਇਸ ਵਿਸ਼ੇ ਨੂੰ ਇੱਥੇ ਹੀ, ਤੇ ਅੱਗੇ ਵਧਦੇ ਆ ਆਪਾਂ ਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਥੋੜਾ ਜਿਹਾ, ਤੇ ਇੰਟਰਨੈਸ਼ਨਲ ਖ਼ਬਰਾਂ ਕਾਫੀ ਜਿਹੜਾ ਧਿਆਨ ਮੰਗਦੀਆਂ ਨੇ, ਤੇ ਉਹਨਾਂ ਨੂੰ ਵੀ ਪਛਾਣਨ ਦੀ ਕੋਸ਼ਿਸ਼ ਕਰਦੇ ਆਉਣ ਵਾਲੇ ਸਮੇਂ ਦੀ, ਜਿਹੜੀ ਹੈ ਕੀ ਹਾਲਾਤ ਬਣਨਗੇ, ਕੀ ਹਾਲਾਤ ਹੋਣਗੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ, ਉਹਨਾਂ ਦੇ ਵੱਲ ਨੂੰ ਵੀ ਝਾਤ ਮਾਰਦੇ ਆ, ਦੁਨੀਆਦਾਰੀ ਦੀ ਵੀ ਥੋੜੀ ਗੱਲ ਕਰਦੇ ਆ। ਤੇ ਅੱਜ ਦਿਹਾੜਾ ਜਿਹੜਾ ਹੈਗਾ ਜੀ, ਆਪਾਂ ਉਹਦੀ ਬਾਤ ਪਾ ਲਈਏ, ਤੇ ਸ਼ੌਂਕ ਵੱਲਿਆਂ ਦੀ ਗੱਲਬਾਤ ਇੱਥੇ ਸਮਾਪਤ ਕਰਦੇ ਆ, ਤੇ ਖ਼ਬਰਾਂ ਤੋਂ ਬਾਅਦ ਮੈਂ ਤੁਹਾਡੀ ਫੋਨ ਲਾਈਨ ਜ਼ਰੂਰ ਜਿਹੜੀ ਹੈ ਗੱਲਬਾਤ ਜੇ ਕਰਨੀ ਚਾਹੋਗੇ ਕੋਈ ਮੁੱਦੇ ਦੇ ਉੱਤੇ, ਨਿੱਘਾ ਸਵਾਗਤ ਰਹੇਗਾ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਤੇ ਲਓ ਫਿਰ ਅੱਜ ਜਿਹੜੀਆਂ ਖ਼ਬਰਾਂ ਨੇ ਜੀ, ਉਹਨਾਂ ਦੇ ਵੱਲ ਨੂੰ ਧਿਆਨ ਮਾਰਦੇ ਆ, ਕੀ ਕਹਿੰਦੀਆਂ ਨੇ ਅੱਜ ਦੀਆਂ ਖ਼ਬਰਾਂ, ਤੇ ਉਹਨਾਂ ਦੇ ਵੱਲ ਨੂੰ ਚੱਲਦੇ ਆ। 13 ਮਈ 2026 ਦਾ ਦਿਹਾੜਾ ਤੇ ਬੁੱਧਵਾਰ ਵਾਲਾ ਦਿਨ ਹੈ, ਜਿਸ ਦੇ ਵਿਚ ਗੱਲਬਾਤ ਕਰਦੇ ਆ ਜੋ ਹਾਲਾਤ ਪੰਜਾਬ ਦੀ ਸਿਆਸਤ ਤੋਂ ਲੈ ਕੇ ਦੇਸ਼ਾਂ ਵਿਦੇਸ਼ਾਂ ਦੀ ਸਿਆਸਤ ਦੇ ਵਿਚ ਬਣ ਰਹੇ ਨੇ। ਪਾੜਾ ਜਿਹੜਾ ਪੈਣ ਦੀਆਂ ਸੰਭਾਵਨਾਵਾਂ ਬਣ ਚੁੱਕੀਆਂ ਨੇ ਪੁਨਰ ਸੁਰਜੀਤ ਦੇ ਵਿਚ, ਤੇ ਦੇਖਦੇ ਆ ਕਿੱਧਰਲਾ ਪਾਸਾ ਪਲਟਦਾ ਹੈ। ਤੇ ਇਸੇ ਤਰ੍ਹਾਂ ਹੀ ਸੀਐਮ ਮਾਨ ਉਨ੍ਹਾਂ ਨੇ ਜਿਹੜਾ ਦਿੱਲੀ ਦੇ ਵਿਚ ਅੱਜ ਮੁਲਾਕਾਤ ਕੀਤੀ ਹੈ ਕੁਝ ਮੰਤਰੀਆਂ ਦੇ ਨਾਲ ਕੇਂਦਰੀ, ਤੇ ਉਨ੍ਹਾਂ ਦੀ ਬਾਤ ਪਾਉਂਦੇ ਆ ਤੇ ਬੀਜੇਪੀ ਦੇ ਨਾਲ ਕਿਹੋ ਜਿਹੇ ਸੰਬੰਧ ਬਣਦੇ ਉਨ੍ਹਾਂ ਦੇ ਵੱਲ ਨੂੰ ਝਾਤ ਮਾਰਾਂਗੇ। MSP ਦੇ ਵਿਚ ਵਾਧਾ ਕੀਤਾ ਗਿਆ ਕੇਂਦਰ ਦੇ ਵੱਲੋਂ ਮੋਦੀ ਸਰਕਾਰ, ਤੇ ਉਹਦਾ ਬਾਤ ਪਾਵਾਂਗੇ। ਟਰੰਪ ਦੀ ਸਿਹਤ ਦੇ ਉੱਤੇ ਬਹੁਤ ਵੱਡੇ ਸਵਾਲ ਖੜੇ ਹੋ ਰਹੇ ਨੇ, ਉਨ੍ਹਾਂ ਦਾ ਚੈੱਕਅਪ ਵੀ ਹੈ। ਤੇ ਦੂਸਰੇ ਪਾਸੇ 30 ਜਿਹੜੇ ਨੇ ਟੌਪ ਦੇ ਜਿਹੜੇ ਨੇ ਅਮਰੀਕਨ ਡਾਕਟਰ ਸਪੈਸ਼ਲਿਸਟ ਮਨੋਵਿਗਿਆਨੀ ਕਹਿ ਲਓ, ਜਾਂ ਹਰ ਜਗ੍ਹਾ ਦੇ ਵਿਚ ਆਪਣੇ ਸਪੈਸ਼ਲਿਸਟੀ ਦੇ ਵਿਚ ਉਹ ਆਪਣੇ ਆਪ ਦਾ ਬੋਲਬਾਲਾ ਉਹ ਹੈਗਾ ਉਹਨਾਂ ਦਾ, ਤੇ 30 ਜਿਹੜੇ ਡਾਕਟਰ ਨੇ ਉਹਨਾਂ ਨੇ ਸਾਈਨ ਕੀਤੇ ਹੈ, ਤੇ ਇਕਜੁੱਟ ਹੋ ਕੇ ਇੱਕ ਪੇਪਰ ਦੇ ਉੱਤੇ ਕਿ ਭਾਈ ਟਰੰਪ ਸਾਹਿਬ ਨੂੰ ਹਟਾਓ, ਇਹਨਾਂ ਨੇ ਦੁਨੀਆਂ ਨੂੰ ਵੀ ਤਬਾਹ ਕਰ ਦਿੱਤਾ ਤੇ ਨਾਲ ਨਾਲ ਸਾਡੇ ਮੁਲਕ ਨੂੰ ਵੀ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ, ਉਹ ਚਾਹੇ ਆਰਥਿਕ ਤੌਰ ਹੋਵੇ, ਮਾਨਸਿਕ ਤੌਰ ਹੋਵੇ, ਲੋਕਾਂ ਦੇ ਉੱਤੇ ਮਹਿੰਗਾਈ ਦਾ ਪੱਧਰ ਵੱਧ ਰਿਹਾ, ਹੋਰ ਸਾਰੀਆਂ ਚੀਜ਼ਾਂ ਨੇ। ਤੇ ਅੱਜ ਜਿਹੜਾ ਫੈਡਰਲ ਦੇ ਵੱਲੋਂ ਉੱਥੇ ਜਿਹੜਾ ਜੋ ਵੀ ਤੇਲ ਦੇ ਉੱਤੇ ਜੋ ਟੈਕਸ ਲਾਇਆ ਜਾਂਦਾ ਉਸ ਨੂੰ ਕਟੌਤੀ ਕਰਨ ਦੀ ਵੀ ਗੱਲ ਕੀਤੀ ਜਾ ਰਹੀ ਹੈ, ਤੇ ਹਾਲਾਤ ਜਿਹੜੇ ਨੇ ਅੱਗੇ ਅੱਗੇ ਗੰਭੀਰ ਬਣਦੇ ਜਾ ਰਹੇ ਨੇ। ਇਸੇ ਤਰ੍ਹਾਂ ਹੀ ਰਸ਼ੀਆ ਨੇ ਇਸ ਤਰ੍ਹਾਂ ਦਾ ਇੱਕ ਹਥਿਆਰ ਬਣਾ ਲਿਆ, ਰਸ਼ੀਆ ਦਾ ਨਵਾਂ ਹਥਿਆਰ, ਕਿ ਜਿਹੜਾ 35,000 ਕਿਲੋਮੀਟਰ ਜਿਹੜਾ ਉੱਥੇ ਤੱਕ ਮਾਰ ਕਰੇਗਾ, ਤੇ ਆਪਣਾ ਲੋਹਾ ਜਿਹੜਾ ਮਨਵਾ ਰਿਹਾ ਰਸ਼ੀਆ ਜਿਹੜਾ ਹਥਿਆਰਾਂ ਦੀ ਦੌੜ ਦੇ ਵਿੱਚ, ਚਾਹੇ ਚੰਦ ਦੇ ਉੱਤੇ ਜਾਣ ਦੀ ਗੱਲ ਹੋਵੇ ਤੇ ਚਾਹੇ ਆਪਣੇ ਹਥਿਆਰਾਂ ਨੂੰ ਹੋਰ ਮਜ਼ਬੂਤ ਕਰਨ ਦੀ ਗੱਲ ਹੋਵੇ, ਤੇ ਜਿਹੜਾ ਪੁਤਿਨ ਹੈ ਜਿਹੜਾ ਉਹ ਆਪਣੇ ਪੱਧਰ ਦੇ ਉੱਤੇ ਉਸੇ ਜਿਹੜਾ ਤੌਰ ਦੇ ਉੱਤੇ ਤੁਰਿਆ ਹੋਇਆ, ਜਿਵੇਂ ਲੰਬੀ ਦੌੜ ਦਾ ਘੋੜਾ ਹੁੰਦਾ ਹੈ। ਤੇ ਇਸੇ ਤਰ੍ਹਾਂ ਜਿਹੜਾ ਮਾਮਲਾ ਚੱਲ ਰਿਹਾ ਵੀ ਜੀ ਦਲਜੀਤ ਦੁਸਾਂਝ ਹੋਣਾ ਦਾ, ਉਹਨਾਂ ਨੂੰ ਰਾਜਨੀਤੀ ਦੇ ਵਿੱਚ ਖਿੱਚਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਦੇਖਦੇ ਹਾਂ ਕਿ ਰਾਜਨੀਤੀ ਨੂੰ ਅਪਣਾਉਂਦੇ ਹੈ ਨਾ ਕਰਦੇ ਹੈ ਤਾਂ ਅੱਗੇ ਜਾ ਕੇ ਕੀ ਕੁਝ ਵਾਪਰਦਾ ਹੈ। ਕੈਨੇਡਾ ਤੋਂ ਸ਼ੁਰੂ ਹੋਈ ਸਿਆਸਤ ਜਾਂ ਮਾਹੌਲ ਖਰਾਬ ਕਰਨ ਦਾ ਜਿਹੜਾ ਉਹਨਾਂ ਦੀ ਕੰਸਰਟ ਦੇ ਵਿੱਚ ਜੋ ਹਾਲਾਤ ਬਣੇ, ਉਸ ਤੋਂ ਬਾਅਦ ਦਲਜੀਤ ਜਿਹੜਾ ਸੁਰਖੀਆਂ ਦੇ ਘੇਰੇ ਦੇ ਵਿੱਚ ਜਿਹੜੇ ਆਏ ਹੋਏ ਨੇ। ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਮਾਨ ਸਾਹਿਬ ਦਿੱਲੀ ਦੇ ਵਿੱਚ ਟਰਾਂਸਪੋਰਟ ਮੰਤਰੀ ਖੇਤੀ ਮੰਤਰੀ ਦੇ ਨਾਲ ਮੁਲਾਕਾਤ ਕੀਤੀ ਹੈ, ਤੇ ਦੇਖਦੇ ਹਾਂ ਅੱਗੇ ਜਾ ਕੇ ਕੀ ਕੁਝ ਉਹਦਾ ਦੱਸਦੇ ਨੇ। ਅੱਜ ਦਿੱਲੀ ਵਿਖੇ ਕੇਂਦਰੀ ਖੇਤੀਬਾੜੀ ਮੰਤਰੀ ਸ੍ਰੀ ਸ਼ਿਵਰਾਜ ਸਿੰਘ ਚੌਹਾਨ ਹੁਣੀ ਉਹਨਾਂ ਦੇ ਨਾਲ ਅਹਿਮ ਮੁਲਾਕਾਤ ਕਹਿੰਦੇ ਹੋਈ ਹੈ। ਇਸ ਦੇ ਦੌਰਾਨ ਪੰਜਾਬ ਦੇ ਕਿਸਾਨਾਂ ਦੀਆਂ ਜਾਇਜ਼ ਮੰਗਾਂ ਤੇ ਖੇਤੀਬਾੜੀ ਖੇਤਰ ਦੇ ਨਾਲ ਜੁੜੇ ਅਹਿਮ ਮੁੱਦਿਆਂ ਦੇ ਉੱਤੇ ਵਿਸਤਾਰ ਪੂਰਵਕ ਜਿਹੜਾ ਕਹਿੰਦੇ ਚਰਚਾ ਕੀਤੀ ਗਈ ਹੈ। ਸੂਬੇ ਦੇ ਵਿਚ ਖਾਦਾਂ ਦੀ ਸਪਲਾਈ ਨਿਰਵਿਘਨ ਜਾਰੀ ਰੱਖਣ ਸਬੰਧੀ ਵਿਚਾਰ ਹੋਏ ਹੈ ਜਿਸ ਦੇ ਉੱਤੇ ਕੇਂਦਰੀ ਮੰਤਰੀ ਨੇ ਭਰੋਸਾ ਕਹਿੰਦੇ ਦਿੱਤਾ। ਖੇਤੀਬਾੜੀ ਨੂੰ ਲਾਹੇਬੰਦ ਬਣਾਉਣ ਦੇ ਲਈ ਫਸਲੀ ਚੱਕਰ ਦੇ ਵਿਚੋਂ ਨਿਕਲਣ ਅਤੇ ਵਿਭਿੰਨਤਾ ਲਿਆਉਣ ਦੇ ਬਾਰੇ ਸਕਾਰਾਤਮਕ ਕਹਿੰਦੇ ਨੇ ਗੱਲਬਾਤ ਹੋਈ ਹੈ। ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਖੇਤੀਬਾੜੀ ਖੇਤਰ ਦੇ ਲਈ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ ਗਿਆ। ਤੁਹਾਡੀ ਸਰਕਾਰ ਪੰਜਾਬ ਦੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਦੇ ਲਈ ਪੂਰੀ ਤਰ੍ਹਾਂ ਕਹਿੰਦੇ ਵਚਨਬੱਧ ਹੈ। ਅੱਜ ਦਿੱਲੀ ਵਿਖੇ ਕੇਂਦਰੀ ਸੜਕ ਅਤੇ ਟਰਾਂਸਪੋਰਟ ਮੰਤਰੀ ਸ੍ਰੀ ਨਿਤਿਨ ਗਡਕਰੀ ਜੀ ਨਾਲ ਕਹਿੰਦੇ ਮੁਲਾਕਾਤ ਹੋਈ ਹੈ। ਇਸ ਦੇ ਦੌਰਾਨ ਪੰਜਾਬ ਦੇ ਵਿਚ ਐਨ ਐਚ ਏ ਆਈ ਨਾਲ ਜਿਹੜਾ ਸੰਬੰਧਿਤ ਕਈ ਅਹਿਮ ਪ੍ਰੋਜੈਕਟਾਂ ਤੇ ਮਸਲਿਆਂ ਦੇ ਉਤੇ ਵਿਸਤਾਰ ਪੂਰਵਕ ਚਰਚਾ ਕੀਤੀ ਗਈ ਹੈ। ਖਾਸ ਤੌਰ ਦੇ ਉਤੇ ਸੜਕ ਸੁਰੱਖਿਆ ਫੋਰਸ ਦਾ ਕਹਿੰਦੇ ਸ਼ਲਾਘਾ ਕੀਤੀ ਗਈ ਹੈ ਕੇਂਦਰ ਦੇ ਵੱਲੋਂ। ਵਿਚਾਰ ਵਟਾਂਦਰਾ ਹੋਇਆ। ਗਡਕਰੀ ਜੀ ਨੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਹਿੰਦੇ ਲਈ ਸਾਡੀ ਸਰਕਾਰ ਦੇ ਵੱਲੋਂ ਕੀਤੇ ਗਏ ਉਪਰਾਲੇ ਵਿਲੱਖਣ ਉਪਰਾਲੇ ਦੀ ਕਹਿੰਦੇ ਭਰਪੂਰ ਸ਼ਲਾਘਾ ਕਰ ਦਿੱਤੀ ਹੈ। ਦੂਸਰੇ ਪਾਸੇ ਸੁਰਜੀਤ ਸਿੰਘ ਰੱਖੜਾ ਹੋਣਗੇ ਕਹਿੰਦੇ ਆਪ ਦੇ ਵਿਚ ਸ਼ਾਮਲ। ਅਜੇ ਹੋਏ ਨਹੀਂ ਨੇ, ਕਿਆ ਸਰਾਈਆਂ ਲੱਗ ਰਹੀਆਂ ਨੇ, ਚੱਲ ਰਹੀਆਂ ਨੇ, ਖ਼ਬਰਾਂ ਚੋਂ ਦੱਸਦੀਆਂ ਨੇ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਤੇ ਮੋਢੀ ਸਰਦਾਰ ਸੁਰਜੀਤ ਸਿੰਘ ਰੱਖੜਾ ਹੁਣ ਆਪ ਜਿਹੜੀ ਹੈ ਆਮ ਆਦਮੀ ਪਾਰਟੀ ਦੇ ਵਿਚ ਸ਼ਾਮਲ ਹੋਣ ਦੀ ਤਿਆਰੀ ਚ ਹੈ। ਦੱਸਿਆ ਜਾ ਰਿਹਾ ਕਿ ਉਹ ਆਪਣੇ ਜਿਹੜਾ ਪਿੱਤਰੀ ਹਲਕੇ ਵਿਧਾਨ ਸਭਾ ਹਲਕਾ ਸਮਾਣਾ ਤੋਂ ਹੀ ਆਪ ਹੀ ਜਿਹੜਾ ਉਨ੍ਹਾਂ ਦੀ ਤਰਫੋਂ ਚੋਣ ਲੜਨ ਦੇ ਰੋਹ ਦੇ ਵਿਚ ਨੇ। ਰੱਖੜਾ ਪਰਿਵਾਰ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਅੰਦਰੂਨੀ ਲਿਹਾਜ਼ ਉਤੇ ਸਾਰੀ ਗੱਲਬਾਤ ਕਹਿੰਦੇ ਤੈਅ ਹੋ ਚੁੱਕੀ ਹੈ। ਹਫ਼ਤਾ ਪਹਿਲਾਂ ਇਹ ਮੀਟਿੰਗ ਹੋਈ ਦੱਸੀ ਜਾ ਰਹੀ ਹੈ, ਭਾਵੇਂ ਅਧਿਕਾਰਤ ਤੌਰ ਦੇ ਉਤੇ ਹਾਲੇ ਇਸ ਮਾਮਲੇ ਉਤੇ ਪੁਸ਼ਟੀ ਨਹੀਂ ਹੋਈ, ਪਰ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਸੁਰਜੀਤ ਸਿੰਘ ਰੱਖੜਾ ਨੂੰ ਆਪ ਦੇ ਵਿਚ ਜੁਆਇਨ ਕਰਵਾਉਣ ਦੇ ਲਈ ਮੁੱਖ ਮੰਤਰੀ ਮਾਨ ਖੁਦ ਅਗਲੇ ਦਿਨ ਪਟਿਆਲਾ ਵਿਖੇ ਸਥਿਤ ਉਨ੍ਹਾਂ ਦੇ ਘਰ ਕਰਤਾਰ ਵਿਲਾ ਦੇ ਵਿਚ ਆ ਰਹੇ ਨੇ। ਦੂਸਰੇ ਪਾਸੇ ਦਲਜੀਤ ਦੁਸਾਂਝ ਦਾ ਮਾਮਲਾ। ਉਨ੍ਹਾਂ ਦੇ ਮੈਨੇਜਰ ਦੇ ਘਰ ਦੇ ਉਤੇ ਫਾਇਰਿੰਗ ਹੋਈ ਹੈ, ਸਿਆਸਤ ਠੁਕਰਾਉਣ ਦੀ ਸਜ਼ਾ ਕਹਿੰਦੇ ਦਿੱਤੀ ਹੈ। ਆਪ ਨੇ ਭਾਜਪਾ ਦੇ ਲਾ ਦਿੱਤੇ ਇਲਜ਼ਾਮ ਦੇ ਉਤੇ ਰਾਜਨੀਤੀ ਦੇ ਵਿਚ ਨਾ ਆਉਣ ਦੀ ਮਿਲੀ ਕਹਿੰਦੇ ਸਜ਼ਾ ਹੈ। ਹਰਿਆਣਾ ਸਰਕਾਰ ਵੱਲੋਂ ਦਲਜੀਤ ਦੁਸਾਂਝ ਦੇ ਮੈਨੇਜਰ ਗੁਰਪ੍ਰੀਤ ਸਿੰਘ ਕਾਂਗ ਜਿਹੜੇ ਨੇ ਉਨ੍ਹਾਂ ਦੇ ਗੋਡਰ ਪਿੰਡ ਜਿਹੜਾ ਕਰਨਾਲ ਸਥਿਤ ਘਰ ਦੇ ਬਾਹਰ ਫਾਇਰਿੰਗ ਦੀ ਇਕ ਕਿਸੇ ਵੀ ਘਟਨਾ ਤੋਂ ਇਨਕਾਰ ਉਨ੍ਹਾਂ ਕੀਤਾ ਗਿਆ, ਪਰ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਇਸ ਘਟਨਾ ਦੇ ਪਿੱਛੇ ਸਿਆਸੀ ਮਨੋਰਥ ਹੋਣ ਦਾ ਦੋਸ਼ ਲਗਾ ਦਿੱਤਾ। ਪੰਜਾਬ ਦੇ ਵਿਚ ਸੱਤਾਧਾਰੀ ਪਾਰਟੀ ਦੇ ਆਗੂਆਂ ਨੇ ਦਾਅਵਾ ਕੀਤਾ ਕਿ ਇਹ ਘਟਨਾ ਵਾਪਰੀ ਹੈ ਤੇ ਲਾਰਸ ਬਿਸ਼ਨੋਈ ਗੈਂਗ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ। ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ਇਹ ਸਭ ਦੁਸਾਂਝ ਦੇ ਉਤੇ ਜਿਹੜਾ ਭਾਜਪਾ ਦੇ ਵਿਚ ਸ਼ਾਮਲ ਹੋਣ ਦੇ ਲਈ ਦਬਾਅ ਪਾਉਣ ਦੇ ਲਈ ਕੀਤਾ ਗਿਆ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜਿਵੇਂ ਹੀ ਦਲਜੀਤ ਦੁਸਾਂਝ ਨੇ ਸਪਸ਼ਟ ਕੀਤਾ ਕਿ ਉਨ੍ਹਾਂ ਦਾ ਭਾਜਪਾ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਲਾਰਸ ਬਿਸ਼ਨੋਈ ਗੈਂਗ ਦੇ ਵੱਲੋਂ ਉਨ੍ਹਾਂ ਦੇ ਮੈਨੇਜਰ ਨੂੰ ਨਿਸ਼ਾਨਾ ਬਣਾਇਆ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਇਹ ਗੈਂਗ ਬਿਨਾਂ ਕਿਸੇ ਡਰ ਦੇ ਕੰਮ ਕਰ ਰਿਹਾ ਕਿਉਂਕਿ ਭਾਜਪਾ ਨੇ ਬਿਸ਼ਨੋਈ ਨੂੰ ਸਾਬਰਮਤੀ ਜੇਲ੍ਹ ਦੇ ਵਿਚ ਕਹਿੰਦੇ ਪੁੱਛਗਿੱਛ ਤੋਂ ਬਚਾ ਕੇ ਰਖਿਆ ਹੋਇਆ। ਆਪ ਦੇ ਕਈ ਹੋਰ ਮੰਤਰੀਆਂ ਨੇ ਵੀ ਕਿਹਾ ਕਿ ਦਲਜੀਤ ਦੁਸਾਂਝ ਨੇ

2026 ਤੇ 27 ਦੇ ਲਈ 14 ਖਰੀਫ ਫਸਲਾਂ ਦੇ ਜਿਹੜੇ ਨੇ ਖਰੀਦ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ MSP ਦੇ ਵਿਚ ਜਿਹੜਾ ਵਾਧੇ ਨੂੰ ਮਨਜੂਰੀ ਦੇ ਦਿੱਤੀ। ਸਰਕਾਰ ਦਾ ਇਹ ਫੈਸਲਾ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦਾ ਕਹਿੰਦੇ ਲਾਹੇਵੰਦ ਮੁੱਲ ਯਕੀਨੀ ਬਣਾਉਣ ਦੇ ਉਦੇਸ਼ ਦੇ ਨਾਲ ਲਿਆ ਗਿਆ। ਸਰਕਾਰ ਦੇ ਵੱਲੋਂ ਜਾਰੀ ਅੰਕੜਿਆਂ ਦੇ ਅਨੁਸਾਰ ਪਿਛਲੇ ਸਾਲ ਦੇ ਮੁਕਾਬਲੇ ਸਭ ਤੋਂ ਵੱਧ ਵਾਧਾ ਸੂਰਜਮੁਖੀ ਦੇ ਬੀਜਾਂ ਦੇ ਵਿਚ ਕੀਤਾ ਗਿਆ, ਜਿਸ ਦਾ ਮੁੱਲ 622 ਰੁਪਏ ਪ੍ਰਤੀ ਕੁਇੰਟਲ ਵਧਾਇਆ ਗਿਆ। ਇਸ ਤੋਂ ਇਲਾਵਾ ਕਪਾਹ ਦੇ ਵਿਚ 557 ਰੁਪਏ, ਨਾਈਜ਼ਰ ਸੀਡ ਦੇ ਵਿਚ 515 ਰੁਪਏ ਤੇ ਤਿਲਾਂ ਸੇਸੇਮਿਨ ਜਿਹੜੇ ਨੇ ਤਿਲ ਜਿਹੜੇ ਨੇ ਉਨ੍ਹਾਂ ਦੇ ਵਿਚ 500 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ। ਆਲਸੀ ਜਾਣੀ ਜਿਹਨੂੰ ਆਲਸੀ ਉਹ ਡਿਫਰੈਂਟ ਹੋ ਜਾਂਦੀ ਹੈ, ਆਲਸੀ ਜਿਹੜੀ ਹੈ ਤਿਲਾਂ ਤਿਲ ਜਿਹੜੇ ਨੇ ਵੱਖਰੇ ਨੇ। ਝੋਨੇ ਦਾ ਨਵਾਂ ਜਿਹੜਾ MSP ਹੈ 2441 ਰੁਪਏ ਤੇ ਗ੍ਰੇਡ ਏ ਦਾ ਜਿਹੜਾ 2461 ਰੁਪਏ ਤੈਅ ਕੀਤਾ ਗਿਆ। ਇਹ ਵਾਧਾ ਕੇਂਦਰੀ ਬਜਟ 2018-19 ਦੇ ਉਸ ਐਲਾਨ ਦੇ ਅਨੁਸਾਰ ਹੈ, ਜਿਸ ਦੇ ਵਿਚ MSP ਨੂੰ ਉਤਪਾਦਨ ਦੀ ਔਸਤ ਲਾਗਤ ਦੇ ਘੱਟੋ ਘੱਟ 1.5 ਗੁਣਾ ਰੱਖਣ ਦਾ ਜਿਹੜਾ ਫੈਸਲਾ ਕੀਤਾ ਗਿਆ ਸੀ। ਇਸ ਨਵੇਂ ਵਾਧੇ ਦੇ ਨਾਲ ਕਿਸਾਨਾਂ ਨੂੰ ਸਭ ਤੋਂ ਵੱਧ ਕਹਿੰਦੇ ਮੁਨਾਫਾ ਮੂੰਗੀ ਦੇ ਵਿਚ 61%, ਬਾਜਰਾ ਜਿਹੜਾ ਉਹਦੇ ਵਿਚ 56%, ਮੱਕੀ ਦੇ ਵਿਚ 56%, ਤੂਰ ਅਰਹਰ ਜਿਹੜੀ ਦਾਲ ਹੈ ਉਹਦੇ ਵਿਚ 54% ਜਿਹੜਾ ਹੋਣ ਦੀ ਉਮੀਦ ਹੈ। ਬਾਕੀ ਸਾਰੀਆਂ ਫਸਲਾਂ ਦੇ ਲਈ ਕਿਸਾਨਾਂ ਦਾ ਮੁਨਾਫਾ ਲਾਗਤ ਦੇ ਜਿਹੜਾ ਮੁਕਾਬਲੇ 50% ਰਹਿਣ ਦਾ ਅਨੁਮਾਨ ਦੱਸਿਆ ਗਿਆ। ਸਰਕਾਰੀ ਅੰਕੜਿਆਂ ਦੇ ਅਨੁਸਾਰ ਪਿਛਲੇ ਸਾਲਾਂ ਦੇ ਵਿਚ ਖਰੀਦ ਅਤੇ ਭੁਗਤਾਨ ਦੇ ਵਿਚ ਵੱਡਾ ਜਿਹੜਾ ਵਾਧਾ ਹੋਇਆ। ਸਾਲ 2014 ਤੇ 15 ਤੋਂ 2025 ਤੇ 26 ਦੇ ਦੌਰਾਨ ਵਿਚਕਾਰ ਜਿਹੜਾ 14 ਖਰੀਫ ਫਸਲਾਂ ਉਗਾਉਣ ਵਾਲੇ ਜਿਹੜੇ ਕਿਸਾਨਾਂ ਨੂੰ 18.99 ਲੱਖ ਕਰੋੜ ਰੁਪਏ ਦਾ ਕਹਿੰਦੇ ਭੁਗਤਾਨ ਕੀਤਾ ਗਿਆ, ਜਦੋਂ ਕਿ 2004 ਤੇ 5 ਤੋਂ 2013 ਤੇ 14 ਦੇ ਦਰਮਿਆਨ ਇਹ ਰਕਮ ਸਿਰਫ 4.75 ਲੱਖ ਕਰੋੜ ਰੁਪਏ ਸੀ। ਇਸੇ ਤਰ੍ਹਾਂ ਝੋਨੇ ਦੀ ਖਰੀਦ ਵੀ ਪਿਛਲੇ ਦਹਾਕੇ ਦੇ 4590 LMT ਲੱਖ ਮੈਟ੍ਰਿਕ ਟਨ ਜਿਹੜੇ ਨੇ ਤੋਂ ਵੱਧ ਕੇ 8418 LMT ਹੋ ਗਈ ਕਹਿੰਦੇ, ਜਾਣੀ ਕਿ ਦੁੱਗਣੀ। ਪਹਿਲਾਂ ਸੀ 4590 ਤੇ ਹੁਣ 8418 ਹੋ ਗਈ। ਦੂਸਰੇ ਪਾਸੇ ਪੰਜਾਬ ਦੇ ਲੱਖਾਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਨਾਲ ਜਿਹੜਾ ਜੁੜੀ ਅਹਿਮ ਖ਼ਬਰ ਹੈ DA ਨੂੰ ਲੈ ਕੇ ਸੁਨੀਲ ਜਾਖੜ ਹੁਣਾਂ ਨੇ ਅੱਜ ਬੋਲੇ ਨੇ। ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਹੁਣਾਂ ਨੇ ਇੱਥੇ ਇੱਕ ਅਹਿਮ ਪ੍ਰੈਸ ਜਿਹੜੀ ਹੈ ਕਾਨਫਰੰਸ ਦੇ ਦੌਰਾਨ ਸੂਬੇ ਦੇ ਲੱਖਾਂ ਸਰਕਾਰੀ ਮੁਲਾਜ਼ਮਾਂ ਤੇ DA ਦਾ ਜਿਹੜਾ ਮੁੱਦਾ ਚੁੱਕਿਆ ਤੇ ਉਨ੍ਹਾਂ ਕਿਹਾ ਕਿ 3 ਲੱਖ ਸਰਕਾਰੀ ਮੁਲਾਜ਼ਮਾਂ ਤੇ 4 ਲੱਖ ਪੈਨਸ਼ਨਰਾਂ ਦੀ ਜਿਹੜੀ ਹੈ 15,000 ਕਰੋੜ ਦੀ ਬਕਾਇਆ ਰਾਸ਼ੀ ਹਾਈਕੋਰਟ ਨੇ 30 ਜੂਨ ਤੱਕ ਜਾਰੀ ਕਰਨ ਦੇ ਹੁਕਮ ਸੁਣਾਏ ਨੇ, ਪਰ ਸੂਬਾ ਸਰਕਾਰ ਇਸ ਨੂੰ ਗੰਭੀਰਤਾ ਦੇ ਨਾਲ ਨਹੀਂ ਲੈ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਇਹ ਕਹਿ ਕੇ ਪਿੱਛੇ ਹਟਣ ਦੀ ਕੋਸ਼ਿਸ਼ ਕੀਤੀ ਗਈ ਕਿ ਉਸ ਦੇ ਕੋਲ ਫੰਡਾਂ ਦੀ ਕਮੀ ਹੈ। ਜਾਖੜ ਨੇ ਦੋਸ਼ ਲਾਇਆ ਕਿ ਇਹ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਹੈ ਜਦੋਂ ਕਿਸੇ ਸਰਕਾਰ ਨੇ DA ਮਹਿੰਗਾਈ ਭੱਤੇ ਜਿਹੜਾ ਉਹਦੇ ਮਾਮਲੇ ਦੇ ਵਿਚ ਵੀ ਅਦਾਲਤ ਦਾ ਰੁੱਖ ਕਰਕੇ ਆਪਣੀ ਜਿੰਮੇਵਾਰੀ ਤੋਂ ਬਚਣ ਦੀ ਕੋਸ਼ਿਸ਼ ਕੀਤੀ। ਭਾਜਪਾ ਆਗੂ ਨੇ ਕਿਹਾ ਕਿ ਜਿੱਥੇ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਨੂੰ 60% ਤੱਕ DA ਮਿਲ ਰਿਹਾ ਉਥੇ ਪੰਜਾਬ ਦੇ ਮੁਲਾਜ਼ਮਾਂ ਦੇ ਨਾਲ ਨਿਆਂ ਨਹੀਂ ਹੋ ਰਿਹਾ। ਉਨਾਂ ਕਿਹਾ ਕਿ ਹਰਿਆਣਾ, ਰਾਜਸਥਾਨ ਤੇ ਚੰਡੀਗੜ੍ਹ ਚ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਹੋ ਚੁੱਕੀਆਂ ਨੇ, ਪਰ ਪੰਜਾਬ ਸਰਕਾਰ ਮੁਲਾਜ਼ਮਾਂ ਦੇ ਨਾਲ ਧੋਖਾ ਕਰ ਰਹੀ ਹੈ। ਜਾਖੜ ਨੇ ਕਿਹਾ ਕਿ ਬੇਰੋਜ਼ਗਾਰ ਅਧਿਆਪਕਾਂ, ਕਰਮਚਾਰੀਆਂ ਤੇ ਹੋਰ ਵਰਗਾਂ ਦੇ ਨਾਲ ਕੀਤੇ ਵਾਅਦੇ ਪੂਰੇ ਨਹੀਂ ਹੋਏ, ਜਦੋਂ ਕਿ ਧਰਨੇ ਅਤੇ ਪ੍ਰਦਰਸ਼ਨ ਲਗਾਤਾਰ ਜਾਰੀ ਨੇ। ਏਅਰ ਇੰਡੀਆ ਉਹਨੇ ਜਿਹੜਾ ਅੰਤਰਰਾਸ਼ਟਰੀ ਉਡਾਨਾਂ ਦੇ ਵਿਚ ਕੀਤੀ ਹੈ ਕਟੌਤੀ, ਜਿਵੇਂ ਕੱਲ ਵੀ ਜ਼ਿਕਰ ਕੀਤਾ ਸੀ, ਬਹੁਤ ਸਾਰੀਆਂ ਇੰਟਰਨੈਸ਼ਨਲ ਜਿਹੜੇ ਨੇ ਕੰਪਨੀਆਂ ਨੇ, ਏਅਰਲਾਈਨਸ ਨੇ, ਲਿਫਤਾਂਸਾ, ਕੈਨੇਡੀਅਨ ਏਅਰਲਾਈਨ, ਅਮੈਰੀਕਨ ਡੈਲਟਾ ਏਅਰਲਾਈਨ, ਫਿਨ ਏਅਰ ਜੀ ਫਿਨਲੈਂਡ ਦੀ, ਯੂਰਪੀਅਨ ਏਅਰਲਾਈਨਸ ਜਿਹੜੀਆਂ ਨੇ, ਜਾਂ ਉਨ੍ਹਾਂ ਨੇ ਜਿਹੜਾ ਕਟੌਤੀ ਕੀਤੀ ਹੈ। ਇਸੇ ਤਰਜ਼ ਦੇ ਉੱਤੇ ਹੁਣ ਏਅਰ ਇੰਡੀਆ ਨੇ ਵੀ ਅੰਤਰਰਾਸ਼ਟਰੀ ਉਡਾਨਾਂ ਦੇ ਵਿਚ ਕਟੌਤੀ ਕਰ ਦਿੱਤੀ ਹੈ, 6 ਵਿਦੇਸ਼ੀ ਰੂਟਾਂ ਦੇ ਉੱਤੇ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਨੇ। ਏਅਰ ਇੰਡੀਆ ਨੇ ਜਿਹੜਾ ਬੁੱਧਵਾਰ ਨੂੰ ਅੱਜ ਹਵਾਈ ਖੇਤਰ ਦੀਆਂ ਪਾਬੰਦੀਆਂ ਅਤੇ ਜੈੱਟ ਇੰਧਨ ਦੀਆਂ ਉੱਚੀਆਂ ਕੀਮਤਾਂ ਦੇ ਵਿਚਕਾਰ ਜਿਹੜਾ ਅੰਤਰਰਾਸ਼ਟਰੀ ਉਡਾਨਾਂ ਦੇ ਵਿਚ ਕਟੌਤੀ ਤੇ ਦਿੱਲੀ ਸ਼ਿਕਾਗੋ ਸਮੇਤ 6 ਰੂਟਾਂ ਦੇ ਉੱਤੇ ਸੇਵਾਵਾਂ ਨੂੰ ਅਸਥਾਈ ਤੌਰ ਦੇ ਉੱਤੇ ਮੁਅੱਤਲ ਕਰਨ ਦਾ ਐਲਾਨ ਕਰ ਦਿੱਤਾ। ਘਾਟੇ ਦੇ ਵਿਚ ਚੱਲ ਰਹੀ ਏਅਰਲਾਈਨ ਜਿਸ ਨੇ ਪਹਿਲਾਂ ਹੀ ਜਿਹੜਾ ਕੁਝ ਰੂਟਾਂ ਦੇ ਉੱਤੇ ਉਡਾਨਾਂ ਘਟਾ ਦਿੱਤੀਆਂ ਨੇ, ਉਨ੍ਹਾਂ ਨੇ ਕਿਹਾ ਕਿ ਸੇਵਾਵਾਂ ਦਾ ਤਾਜ਼ਾ ਐਲਾਨਿਆ ਗਿਆ ਜਿਹੜਾ ਡਾਟਾ ਜੂਨ ਅਗਸਤ ਦੀ ਮਿਆਦ ਦੇ ਦੌਰਾਨ ਲਾਗੂ ਰਹੇਗਾ। ਏਅਰ ਇੰਡੀਆ ਨੇ ਇੱਕ ਬਿਆਨ ਦੇ ਵਿਚ ਕਿਹਾ ਕਿ ਕਈ ਕਾਰਕਾਂ ਦੇ ਸੁਮੇਲ ਜਿਸ ਦੇ ਵਿਚ ਕੁਝ ਖੇਤਰਾਂ ਦੇ ਵਿਚ ਲਗਾਤਾਰ ਹਵਾਈ ਖੇਤਰ ਦੀਆਂ ਪਾਬੰਦੀਆਂ ਤੇ ਅੰਤਰਰਾਸ਼ਟਰੀ ਸੰਚਾਲਨ ਲਈ ਰਿਕਾਰਡ ਉੱਚੀਆਂ ਜੈੱਟ ਇੰਧਨ ਦੀਆਂ ਕੀਮਤਾਂ ਸ਼ਾਮਲ ਨੇ, ਕੁਝ ਯੋਜਨਾ ਬੰਦ ਸੇਵਾਵਾਂ ਦੀ ਵਪਾਰਕ ਵਿਹਾਰਤਾ ਨੂੰ ਮਹੱਤਵਪੂਰਨ ਤੌਰ ਦੇ ਉਤੇ ਪ੍ਰਭਾਵਿਤ ਕਰ ਰਹੇ ਨੇ। ਘਾਟੇ ਦੇ ਵਿਚ ਚੱਲ ਰਹੀ ਏਅਰਲਾਈਨ ਦਿੱਲੀ

ਸ਼ਿਕਾਗੋ, ਮੁੰਬਈ, ਨਿਊਯਾਰਕ, ਦਿੱਲੀ, ਸ਼ੰਘਾਈ, ਚੇਨਈ, ਸਿੰਗਾਪੁਰ, ਮੁੰਬਈ, ਢਾਕਾ ਤੇ ਦਿੱਲੀ ਮਾਲੇ ਰੂਟਾਂ ਦੇ ਉਤੇ ਅਗਸਤ ਤੱਕ ਆਪਣੀਆਂ ਸੇਵਾਵਾਂ ਅਸਥਾਈ ਤੌਰ ਦੇ ਉਤੇ ਮੁਅੱਤਲ ਰੱਖੇਗੀ। ਏਅਰਲਾਈਨ ਹਰ ਮਹੀਨੇ 1200 ਤੋਂ ਵੱਧ ਅੰਤਰਰਾਸ਼ਟਰੀ ਉਡਾਨਾਂ ਦਾ ਜਿਹੜਾ ਸੰਚਾਲਨ ਜਾਰੀ ਰੱਖੇਗੀ। ਇਨ੍ਹਾਂ ਦੇ ਵਿਚ ਉੱਤਰੀ ਅਮਰੀਕਾ ਲਈ ਜਿਹੜਾ ਪ੍ਰਤੀ ਹਫ਼ਤੇ 33 ਉਡਾਨਾਂ, ਯੂਰਪ ਦੇ ਲਈ ਪ੍ਰਤੀ ਹਫ਼ਤੇ 47 ਉਡਾਨਾਂ, ਯੂਕੇ ਦੇ ਲਈ ਜਿਹੜਾ ਪ੍ਰਤੀ ਹਫ਼ਤੇ 57 ਉਡਾਨਾਂ, ਆਸਟ੍ਰੇਲੀਆ ਦੇ ਲਈ ਪ੍ਰਤੀ ਹਫ਼ਤੇ 8 ਉਡਾਨਾਂ ਤੇ ਦੂਰ ਪੂਰਬ, ਦੱਖਣ ਪੂਰਬੀ ਏਸ਼ੀਆ ਅਤੇ ਸਾਰਕ ਖੇਤਰਾਂ ਦੇ ਲਈ ਪ੍ਰਤੀ ਹਫ਼ਤੇ 158 ਉਡਾਨਾਂ ਤੇ ਮਾਰੀਸ਼ਸ, ਅਫਰੀਕਾ ਦੇ ਲਈ ਪ੍ਰਤੀ ਹਫ਼ਤੇ 7 ਉਡਾਨਾਂ ਸ਼ਾਮਲ ਦੱਸੀਆਂ ਗਈਆਂ ਨੇ। ਦੂਸਰੇ ਪਾਸੇ ਇੰਟਰਨੈਸ਼ਨਲ ਖ਼ਬਰਾਂ ਵੱਲ ਨੂੰ ਝਾਤ ਮਾਰਦਿਆਂ, ਖਾਲੀ ਦਫ਼ਤਰ ਦੇ ਬੰਦ ਇਮਾਰਤਾਂ। ਅਮਰੀਕਾ ਦੇ ਵਿਚ ਵਿਦੇਸ਼ੀ ਵਿਦਿਆਰਥੀਆਂ ਦੇ ਲਈ ਨਵੀਂ ਮੁਸੀਬਤ ਖੜੀ ਹੋ ਗਈ ਹੈ। ਓਪੀਟੀ ਵੀਜ਼ਾ ਘੁਟਾਲੇ ਦਾ ਖੁਲਾਸਾ ਕਰ ਦਿੱਤਾ ਗਿਆ ਆਈਸ ਦੇ ਵੱਲੋਂ। ਅਮਰੀਕਾ ਦੀਆਂ ਜਾਂਚ ਏਜੰਸੀਆਂ ਆਈਸ ਅਤੇ ਯੂ ਐਸ ਸੀ ਆਈ ਐਸ ਉਨ੍ਹਾਂ ਨੇ ਆਪਸ਼ਨਲ ਪ੍ਰੈਕਟੀਕਲ ਟ੍ਰੇਨਿੰਗ ਓਪੀਟੀ ਵੀਜ਼ਾ ਪ੍ਰੋਗਰਾਮ ਦੇ ਵਿਚ ਇਕ ਬਹੁਤ ਵੱਡੇ ਧੋਖਾਧੜੀ ਦੇ ਜਿਹੜਾ ਨੈਟਵਰਕ ਦਾ ਪਰਦਾਫਾਸ਼ ਕੀਤਾ ਹੈ। ਇਸ ਘੁਟਾਲੇ ਦੇ ਵਿਚ ਹਜ਼ਾਰਾਂ ਵਿਦੇਸ਼ੀ ਵਿਦਿਆਰਥੀ ਤੇ ਸ਼ੱਕੀ ਕੰਪਨੀਆਂ ਸ਼ਾਮਲ ਪਾਈਆਂ ਗਈਆਂ ਨੇ, ਜਿਵੇਂ ਕਿ ਕੈਨੇਡਾ ਦੇ ਵਿਚ ਪਹਿਲਾਂ ਹੋਇਆ, ਜਿਸ ਦੇ ਕਾਰਨ ਭਾਰਤੀ ਵਿਦਿਆਰਥੀਆਂ ਦੇ ਸਮੇਤ ਕਈਆਂ ਦੀਆਂ ਜਿਹੜੀਆਂ ਨੇ ਮੁਸ਼ਕਲਾਂ ਵੱਧ ਸਕਦੀਆਂ। ਆਈਸ ਦੇ ਐਕਟਿੰਗ ਡਾਇਰੈਕਟਰ ਟੌਡ ਲਾਈਨਜ਼ ਨੇ ਦਸਿਆ ਕਿ ਜਾਂਚ ਦੇ ਦੌਰਾਨ ਕਈ ਅਜਿਹੇ ਪਤੇ ਮਿਲੇ ਨੇ ਜਿੱਥੇ ਦਫ਼ਤਰਾਂ ਦੇ ਨਾਂ ਦੇ ਉਤੇ ਸਿਰਫ਼ ਖਾਲੀ ਇਮਾਰਤਾਂ ਜਾਂ ਬੰਦ ਦਰਵਾਜ਼ੇ ਮਿਲੇ ਨੇ। ਇਹ ਫਰਜ਼ੀ ਕੰਪਨੀਆਂ ਜਿਹੜੀਆਂ ਨੇ ਸੈਂਕੜੇ ਵਿਦਿਆਰਥੀਆਂ ਨੂੰ ਨੌਕਰੀ ਦੇਣ ਦਾ ਦਾਅਵਾ ਕਰ ਰਹੀਆਂ ਸਨ, ਜਦਕਿ ਹਕੀਕਤ ਦੇ ਵਿਚ ਉਥੇ ਕੋਈ ਕੰਮ ਹੀ ਨਹੀਂ ਹੋ ਰਿਹਾ ਸੀ। 10,000 ਤੋਂ ਵੱਧ ਸ਼ੱਕੀ ਵਿਦਿਆਰਥੀ ਨੇ ਟਾਪ 25 ਓਪੀਟੀ ਕੰਪਨੀਆਂ ਦੀ ਜਾਂਚ ਦੇ ਵਿਚ 10,000 ਤੋਂ ਵੱਧ ਵਿਦੇਸ਼ੀ ਵਿਦਿਆਰਥੀਆਂ ਦੀ ਪਛਾਣ ਹੋਈ ਹੈ ਜੋ ਇਨ੍ਹਾਂ ਫਰਜ਼ੀ ਕੰਪਨੀਆਂ ਦੇ ਨਾਲ ਜੁੜੇ ਹੋਏ ਸਨ। ਫਰਜ਼ੀ ਪਤੇ ਜਿਹੜੇ ਨੇ ਟੈਕਸਾਸ, ਨਿਊਯਾਰਕ, ਫਲੋਰੀਡਾ, ਨਿਊਜਰਸੀ ਵਰਗੇ ਰਾਜਾਂ ਦੇ ਵਿਚ ਮਾਰੀਆਂ ਰੇਡਾਂ ਦੇ ਦੌਰਾਨ ਪਤਾ ਲੱਗਿਆ ਕਿ ਕਈ ਕੰਪਨੀਆਂ ਇਕੋ ਪਤੇ ਦੇ ਉਤੇ ਰਜਿਸਟਰਡ ਸਨ ਜਾਂ ਰਿਹਾਇਸ਼ੀ ਘਰਾਂ ਨੂੰ ਦਫ਼ਤਰ ਦਸਿਆ ਗਿਆ ਸੀ। ਜਾਂਚ ਦੇ ਵਿਚ ਸਾਹਮਣੇ ਆਇਆ ਕਿ ਕਈ ਕੰਪਨੀਆਂ ਦਾ ਐਚ ਆਰ ਅਤੇ ਮੈਨੇਜਮੈਂਟ ਦਾ ਜਿਹੜਾ ਕੰਮ ਭਾਰਤ ਤੋਂ ਚਲਾਇਆ ਜਾ ਰਿਹਾ ਸੀ। ਯੂ ਐਸ ਸੀ ਆਈ ਐਸ ਦੇ ਨਿਯਮਾਂ ਦੇ ਅਨੁਸਾਰ ਓਪੀਟੀ ਯਾਨੀ ਕਿ ਆਪਸ਼ਨਲ ਪ੍ਰੈਕਟੀਕਲ ਟ੍ਰੇਨਿੰਗ ਜਿਹੜੀ ਹੈ ਐਫ 1 ਵੀਜ਼ਾ ਉਤੇ ਪੜਨ ਵਾਲੇ ਵਿਦਿਆਰਥੀਆਂ ਦੇ ਲਈ ਇਕ ਅਸਥਾਈ ਰੋਜ਼ਗਾਰ ਪ੍ਰੋਗਰਾਮ ਹੈ। ਇਸ ਦੇ ਰਾਹੀਂ ਵਿਦਿਆਰਥੀ ਆਪਣੀ ਪੜਾਈ ਦੇ ਵਿਸ਼ੇ ਦੇ ਨਾਲ ਸੰਬੰਧਿਤ ਖੇਤਰ ਦੇ ਵਿਚ 12 ਮਹੀਨਿਆਂ ਤੱਕ ਕੰਮ ਕਰ ਸਕਦੇ ਹੈ। ਅਧਿਕਾਰੀਆਂ ਨੇ ਇਸ ਨੂੰ ਅੰਤਰਰਾਸ਼ਟਰੀ ਪੱਧਰ ਦੀ ਯੋਜਨਾਬੱਧ ਧੋਖਾਧੜੀ ਕਰਾਰ ਦੇ ਦਿੱਤਾ ਹੈ। ਇਸ ਖੁਲਾਸੇ ਤੋਂ ਬਾਅਦ ਉਨ੍ਹਾਂ ਵਿਦਿਆਰਥੀਆਂ ਦੇ ਉਤੇ ਦੇਸ਼ ਨਿਕਾਲੇ ਦੀ ਜਿਹੜੀ ਤਲਵਾਰ ਲਟਕ ਸਕਦੀ ਹੈ ਜਿਨ੍ਹਾਂ ਨੇ ਅਜਿਹੀਆਂ ਸ਼ੈੱਲ ਕੰਪਨੀਆਂ ਦੇ ਰਾਹੀਂ ਵੀਜ਼ਾ ਨਿਯਮਾਂ ਦੀ ਜਿਹੜੀ ਹੈ ਉਲੰਘਣਾ ਕੀਤੀ ਹੈ। ਦੂਸਰੇ ਪਾਸੇ ਵਿਦੇਸ਼ ਮੰਤਰਾਲੇ ਦੇ ਅਨੁਸਾਰ ਸਕੱਤਰ ਜਿਹੜਾ ਹੈ ਪੱਛਮੀ ਸੀ ਬੀ ਜਾਰਜ ਨੇ ਬੁੱਧਵਾਰ ਨੂੰ ਇਰਾਨ ਦੇ ਕਾਨੂੰਨੀ ਤੇ ਅੰਤਰਰਾਸ਼ਟਰੀ ਮਾਮਲਿਆਂ ਦੇ ਉਪ ਵਿਦੇਸ਼ ਮੰਤਰੀ ਕਾਜ਼ਿਮ ਗਰੀਬਾਬਾਦੀ ਦਾ ਜਿਹੜਾ ਸਵਾਗਤ ਕੀਤਾ। ਐਕਸ ਦੇ ਉਤੇ ਇਕ ਪੋਸਟ ਪਈ ਹੈ ਕਿ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਅਧਿਕਾਰੀਆਂ ਦੇ ਵਿਚਕਾਰ ਹੋਈ ਚਰਚਾ ਹਾਲੀਆ ਘਟਨਾ ਹੈ। ਵਿਚਾਰ ਵਟਾਂਦਰਾ ਹਾਲੀਆ ਘਟਨਾਕ੍ਰਮ ਸਮੇਤ ਦੁਵੱਲੇ ਅਤੇ ਖੇਤਰੀ ਮੁੱਦਿਆਂ ਦੇ ਉਤੇ ਕੇਂਦਰਿਤ ਕਹਿੰਦੇ ਰਿਹਾ। ਇਰਾਨੀ ਸਰੋਤਾਂ ਦੇ ਅਨੁਸਾਰ ਗਰੀਬਾਬਾਦੀ ਦੇ ਬ੍ਰਿਕਸ ਵਿਦੇਸ਼ ਮੰਤਰੀਆਂ ਦੀ ਮੀਟਿੰਗ ਦੇ ਵਿਚ ਸ਼ਾਮਲ ਹੋਣ ਦੀ ਸੰਭਾਵਨਾ ਹੈ ਜੋ 14 ਤੇ 15 ਮਈ ਨੂੰ ਜਿਹੜੀ ਹੈ ਰਾਜਧਾਨੀ ਦੇ ਵਿਚ ਹੋਣ ਜਾ ਰਹੀ ਹੈ। ਖੇਤਰੀ ਕੂਟਨੀਤੀ ਨੂੰ ਇਕ ਵੱਡੇ ਹੁਲਾਰੇ ਦੇ ਵਜੋਂ ਤਹਿਰਾਨ ਨੇ ਪੁਸ਼ਟੀ ਕੀਤੀ ਹੈ ਕਿ ਇਰਾਨ ਦੇ ਵਿਦੇਸ਼ ਮੰਤਰੀ ਸੈਯਦ ਅਬਾਸ ਅਰਾਕਚੀ ਆਉਣ ਵਾਲੇ ਬ੍ਰਿਕਸ ਸੰਮੇਲਨ ਦੇ ਵਿਚ ਹਿੱਸਾ ਲੈਣ ਦੇ ਲਈ ਭਾਰਤ ਦੀ ਯਾਤਰਾ ਕਰਨਗੇ ਜੋ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਵਿਚ ਇਕ ਮਹੱਤਵਪੂਰਨ ਪਲ ਦਸਿਆ ਗਿਐ। ਇਸ ਪੁਸ਼ਟੀ ਦੇ ਬਾਅਦ ਜਿਹੜਾ ਮੰਗਲਵਾਰ ਨੂੰ ਇੰਡੀਆ ਟੂਡੇ ਗਲੋਬਲ ਦੇ ਨਾਲ ਇਕ ਇੰਟਰਵਿਊ ਦੇ ਦੌਰਾਨ ਹੋਈ ਜਿੱਥੇ ਕਿ ਇਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਇਲ ਬਾਗਚੀ ਉਨ੍ਹਾਂ ਨੇ ਇਸ ਉੱਚ ਪੱਧਰੀ ਦੌਰੇ ਦਾ ਜਿਹੜਾ ਵੇਰਵਾ ਦਿੱਤਾ। ਉਨ੍ਹਾਂ ਨੇ ਦੋਵਾਂ ਦੇਸ਼ਾਂ ਦੇ ਦਰਮਿਆਨ ਸਾਂਝੀ ਮਜ਼ਬੂਤ ਬਹੁ ਪੱਖੀ ਭਾਈਵਾਲੀ ਦੇ ਉਤੇ ਜ਼ੋਰ ਦਿੱਤਾ ਤੇ ਨੋਟ ਕੀਤਾ ਕਿ ਇਰਾਨ ਅਤੇ ਭਾਰਤ ਦੋਵੇਂ ਬ੍ਰਿਕਸ ਅਤੇ ਸ਼ਿੰਘਾਈ ਸਹਿਯੋਗ ਸੰਗਠਨ ਐਸ ਸੀ ਓ ਦੇ ਮੈਂਬਰ ਨੇ ਤੇ ਦੋਵਾਂ ਸੰਗਠਨਾਂ ਦੇ ਵਿਚ ਸਹਿਯੋਗ ਅਤੇ ਤਾਲਮੇਲ ਦਾ ਚੰਗਾ ਪੱਧਰ ਜਿਹੜਾ ਰੱਖਦੇ ਨੇ। ਬੁਲਾਰੇ ਨੇ ਭਾਰਤੀ ਰਾਜਨੀਤੀ ਦੇ ਵਿਚ ਹੋਣ ਵਾਲੀਆਂ ਆਗਾਮੀ ਵਿਚਾਰ ਵਟਾਂਦਰੇ ਦੇ ਉਤੇ ਜਿਹੜਾ ਰਣਨੀਤਿਕ ਭਾਰ ਤੇ ਹੋਰ ਜ਼ੋਰ ਦਿੱਤਾ। ਭਾਰਤ ਨੇ ਇਸ ਸਾਲ 1 ਜਨਵਰੀ ਨੂੰ ਬ੍ਰਾਜ਼ਿਲ ਤੋਂ ਬ੍ਰਿਕਸ ਦੀ ਪ੍ਰਧਾਨਗੀ ਅਧਿਕਾਰਤ ਤੌਰ ਦੇ ਉਤੇ ਸੰਭਾਲੀ ਸੀ। ਇਹ ਚੌਥੀ ਵਾਰ ਹੈ ਜਦੋਂ ਭਾਰਤ ਨੇ ਇਸ ਪ੍ਰਭਾਵਸ਼ਾਲੀ ਸਮੂਹ ਦੀ ਪ੍ਰਧਾਨਗੀ ਸੰਭਾਲੀ ਹੈ। ਇਸ ਤੋਂ ਪਹਿਲਾਂ 2012, 2016 ਤੇ 2021 ਦੇ ਵਿਚ ਸੰਮੇਲਨਾਂ ਦੀ ਮੇਜ਼ਬਾਨੀ ਜਿਹੜੀ ਹੈ ਭਾਰਤ ਨੇ ਕੀਤੀ ਸੀ। ਦੂਸਰੇ ਪਾਸੇ ਇਰਾਨ ਨੂੰ ਝੂਠੀ ਉਮੀਦ ਦੇ ਰਹੇ ਹੈ ਦੇਸ਼ ਧਰੋਹੀ ਕਿਤੇ ਦੇ ਕਹਿੰਦੇ ਨੇ ਇਹ ਗੱਲ ਕਹਿ ਰਿਹਾ ਟਰੰਪ, ਮੀਡੀਆ ਨੂੰ ਸਿੱਧਾ ਹੋ ਗਿਆ।
ਹੁਣ ਅਮਰੀਕੀ ਮੀਡੀਆ ਦੇ ਉੱਤੇ ਕਿਉਂ ਵਰੇ ਨੇ। ਟਰੰਪ ਸਾਹਿਬ, ਟਰੰਪ ਨੇ ਕੱਲ ਬੀਤੇ ਚ ਮੰਗਲਵਾਰ ਨੂੰ US ਮੀਡੀਆ ਦੇ ਉੱਤੇ ਜੰਮ ਕੇ ਭੜਾਸ ਕੱਢ ਦਿੱਤੀ ਹੈ। ਉਨ੍ਹਾਂ ਨੇ ਮੀਡੀਆ ਦੇ ਕੁਝ ਹਿੱਸਿਆਂ ਦੇ ਉੱਤੇ ਚੱਲ ਰਹੀ ਜੰਗ ਦੀ ਕਵਰੇਜ ਰਾਹੀਂ ਇਰਾਨ ਨੂੰ ਝੂਠੀ ਉਮੀਦ ਦੇਣ ਦਾ ਜਿਹੜਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਅਜਿਹੀਆਂ ਰਿਪੋਰਟਾਂ ਜਿਨ੍ਹਾਂ ਦੇ ਵਿੱਚ ਇਹ ਦਿਖਾਇਆ ਗਿਆ ਕਿ ਤਹਿਰਾਨ ਨੇ US ਫੌਜ ਨੂੰ ਨੁਕਸਾਨ ਪਹੁੰਚਾਇਆ, ਉਹ ਇੱਕ ਤਰ੍ਹਾਂ ਦਾ ਦੇਸ਼ ਧਰੋਹ ਹਨ। ਟਰੁੱਥ ਸੋਸ਼ਲ ਜਿਹੜਾ ਮੀਡੀਆ ਉਹਦਾ ਆਪਣਾ, ਉਹਦੇ ਉੱਤੇ ਇੱਕ ਪੋਸਟ ਦੇ ਵਿੱਚ ਟਰੰਪ ਨੇ ਉਨ੍ਹਾਂ ਮੀਡੀਆ ਆਊਟਲੈਟਾਂ ਦੇ ਉੱਤੇ ਜ਼ੋਰਦਾਰ ਹਮਲਾ ਕੀਤਾ ਜਿਨ੍ਹਾਂ ਨੂੰ ਉਨ੍ਹਾਂ ਨੇ ਫੇਕ ਨਿਊਜ਼ ਕਹਿ ਦਿੱਤਾ। ਉਨ੍ਹਾਂ ਦਾਅਵਾ ਕੀਤਾ ਕਿ ਮੀਡੀਆ ਦੀਆਂ ਉਹ ਰਿਪੋਰਟਾਂ ਜਿਨ੍ਹਾਂ ਦੇ ਵਿੱਚ ਇਰਾਨ ਨੂੰ ਫੌਜੀ ਤੌਰ ਦੇ ਉੱਤੇ ਸਫਲ ਦਿਖਾਇਆ ਗਿਆ ਜਿਹੜਾ ਉਹ ਝੂਠੀਆਂ ਨੇ ਤੇ ਅਮਰੀਕੀ ਹਿੱਤਾਂ ਦੇ ਲਈ ਨੁਕਸਾਨਦੇਹ ਨੇ। ਜਦੋਂ ਫੇਕ ਨਿਊਜ਼ ਇਹ ਕਹਿੰਦੀ ਹੈ ਕਿ ਸਾਡਾ ਦੁਸ਼ਮਣ ਇਰਾਨ ਸਾਡੇ ਖਿਲਾਫ਼ ਫੌਜੀ ਤੌਰ ਦੇ ਉੱਤੇ ਚੰਗਾ ਪ੍ਰਦਰਸ਼ਨ ਕਰ ਰਿਹਾ ਤਾਂ ਇਹ ਇੱਕ ਤਰ੍ਹਾਂ ਦਾ ਜਿਹੜਾ ਕਹਿੰਦੇ ਆ ਦੇਸ਼ ਧਰੋਹ ਹੈ, ਕਿਉਂਕਿ ਇਹ ਬਿਆਨ ਇੰਨਾ ਝੂਠਾ ਹੈ ਤੇ ਬੇਤੁੱਕਾ ਹੈ। ਉਹ ਦੁਸ਼ਮਣ ਦੀ ਮਦਦ ਕਰ ਰਹੇ ਨੇ ਤੇ ਉਸ ਨੂੰ ਉਤਸ਼ਾਹਿਤ ਕਰ ਰਹੇ ਨੇ ਕਹਿੰਦੇ। ਇਸ ਦਾ ਜਿਹੜਾ ਇੱਕੋ ਇੱਕ ਨਤੀਜਾ ਇਹ ਹੁੰਦਾ ਹੈ ਕਿ ਇਰਾਨ ਨੂੰ ਝੂਠੀ ਉਮੀਦ ਮਿਲਦੀ ਹੈ, ਜਦਕਿ ਅਜਿਹੀ ਕੋਈ ਉਮੀਦ ਹੋਣੀ ਹੀ ਨਹੀਂ ਚਾਹੀਦੀ ਹੈ। ਇਹ ਅਮਰੀਕੀ ਕਾਇਰ ਹਨ ਕਹਿੰਦਾ ਕਿ ਇਹ ਅਮਰੀਕੀ ਕਾਇਰ ਹਨ ਜੋ ਸਾਡੇ ਦੇਸ਼ ਦੇ ਖਿਲਾਫ਼ ਖੜੇ ਨੇ। ਅਮਰੀਕੀ ਰਾਸ਼ਟਰਪਤੀ ਨੇ ਆਪਣੇ ਇਸ ਦਾਅਵੇ ਨੂੰ ਵੀ ਦੁਹਰਾਇਆ ਕਿ ਸੰਘਰਸ਼ ਦੌਰਾਨ ਅਮਰੀਕੀ ਅਤੇ ਇਜ਼ਰਾਈਲੀ ਆਪਰੇਸ਼ਨ ਦੇ ਨਾਲ ਇਰਾਨ ਦਾ ਫੌਜੀ ਢਾਂਚਾ ਤਬਾਹ ਹੋ ਗਿਆ ਸੀ ਤੇ ਟਰੰਪ ਨੇ ਕਿਹਾ ਕਿ ਇਰਾਨ ਦੀ ਜਲ ਸੈਨਾ ਚ 100 ਜਿਹੜੇ ਨੇ 59 ਜਹਾਜ਼ ਸਨ, ਹੁਣ ਹਰ ਇੱਕ ਜਹਾਜ਼ ਸਮੁੰਦਰ ਦੀ ਤਲਹੱਟ ਦੇ ਵਿਚ ਪਿਆ ਹੋਇਆ। ਉਨ੍ਹਾਂ ਕੋਲ ਹੁਣ ਕੋਈ ਜਲ ਸੈਨਾ ਨਹੀਂ ਹੈ ਤੇ ਉਨ੍ਹਾਂ ਦੀ ਹਵਾਈ ਸੈਨਾ ਖਤਮ ਹੋ ਚੁੱਕੀ ਹੈ। ਜਾਰੀ ਜਿਹੜੀ ਹੈ ਸਾਰੀ ਦੀ ਸਾਰੀ ਟੈਕਨੋਲੋਜੀ ਖਤਮ ਹੋ ਚੁੱਕੀ ਹੈ ਤੇ ਉਨ੍ਹਾਂ ਦੇ ਆਗੂ ਹੁਣ ਸਾਡੇ ਵਿਚਕਾਰ ਨਹੀਂ ਰਹੇ ਤੇ ਦੇਸ਼ ਇਕ ਆਰਥਿਕ ਤਬਾਹੀ ਜਿਹੜਾ ਬਣ ਚੁੱਕਿਆ। ਕੇਵਲ ਹਾਰੇ ਹੋਏ ਲੋਕ ਨੇ, ਅਹਿਸਾਨ ਫਰਾਮੋਸ਼ ਅਤੇ ਮੂਰਖ ਹੀ ਕਹਿੰਦੇ ਅਮਰੀਕਾ ਦੇ ਖਿਲਾਫ਼ ਕੋਈ ਗੱਲ ਕਹਿ ਸਕਦੇ ਹੈ, ਮੀਡੀਆ ਨੂੰ ਕਹਿ ਦਿੱਤਾ। ਟਰੰਪ ਦੀਆਂ ਇਹ ਟਿੱਪਣੀਆਂ ਇਕ ਜਿਹੜਾ ਕਈ ਅਮਰੀਕੀ ਮੀਡੀਆ ਰਿਪੋਰਟਾਂ ਤੋਂ ਬਾਅਦ ਆਈਆਂ ਜਿਨ੍ਹਾਂ ਦੇ ਵਿਚ ਇਹ ਕਿਹਾ ਗਿਆ ਸੀ ਕਿ ਖਾੜੀ ਖੇਤਰ ਦੇ ਵਿਚ ਅਮਰੀਕੀ ਫੌਜੀ ਟਿਕਾਣਿਆਂ ਨੂੰ ਇਰਾਨੀ ਹਮਲਿਆਂ ਦੇ ਨਾਲ ਪਹਿਲਾਂ ਦੇ ਅੰਦਾਜ਼ੇ ਦੇ ਨਾਲੋਂ ਕਿਤੇ ਵੱਧ ਨੁਕਸਾਨ ਪਹੁੰਚਾਇਆ। ਦੂਸਰੇ ਪਾਸੇ ਟਰੰਪ ਦੀ ਡਾਕਟਰੀ ਜਾਂਚ ਜਿਹੜੀ ਸ਼ੁਰੂ ਹੋਣ ਜਾ ਰਹੀ ਹੈ 26 ਤਰੀਕ ਨੂੰ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ 26 ਮਈ ਨੂੰ ਵਾਲਟਰ ਰੀਡ ਨੈਸ਼ਨਲ ਮਿਲਟਰੀ ਮੈਡੀਕਲ ਸੈਂਟਰ ਦੇ ਵਿਚ ਸਾਲਾਨਾ ਮੈਡੀਕਲ ਅਤੇ ਡੈਂਟਲ ਚੈੱਕਅਪ ਕਰਵਾਉਣਗੇ ਤੇ ਅਗਲੇ ਮਹੀਨੇ 80 ਸਾਲ ਦੇ ਹੋਣ ਜਾ ਰਹੇ ਨੇ। ਟਰੰਪ ਦਾ ਸੱਤਾ ਦੇ ਵਿਚ ਪਰਤਣ ਮਗਰੋਂ ਇਹ ਚੌਥਾ ਜਨਤਕ ਮੈਡੀਕਲ ਦੌਰਾ ਹੋਏਗਾ। ਵਾਈਟ ਹਾਊਸ ਨੇ ਸਪਸ਼ਟ ਕੀਤਾ ਕਿ ਇਹ ਨਿਯਮਤ ਜਾਂਚ ਹੈ। ਪਿਛਲੇ ਸਾਲ ਅਪ੍ਰੈਲ ਦੇ ਵਿਚ ਹੋਈ ਜਾਂਚ ਦੇ ਦੌਰਾਨ ਡਾਕਟਰਾਂ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਫਿੱਟ ਐਲਾਨਿਆ ਸੀ ਤੇ ਹਾਲਾਂਕਿ ਬਾਅਦ ਦੇ ਵਿਚ ਪੈਰਾਂ ਦੇ ਵਿਚ ਸੋਜਨ ਕਾਰਨ ਜਿਹੜਾ ਸੀ ਉਨ੍ਹਾਂ ਦੀ ਜਾਂਚ ਹੋਈ ਸੀ ਤੇ ਨਾੜੀਆਂ ਦੇ ਵਿਚ ਖੂਨ ਇਕੱਠਾ ਹੋਣ ਦੀ ਸਮੱਸਿਆ ਸਾਹਮਣੇ ਆਈ ਸੀ। ਡਾਕਟਰਾਂ ਦੇ ਅਨੁਸਾਰ 2020 ਦੇ ਮੁਕਾਬਲੇ ਟਰੰਪ ਦਾ ਭਾਰ 20 ਪੌਂਡ ਘਟ ਗਿਆ। ਫਿਕਰ ਪਿਆ ਹੋਇਆ ਨਾ। ਟਰੰਪ ਨੇ ਸੋਮਵਾਰ ਨੂੰ ਕਿਹਾ ਸੀ ਕਿ ਉਹ ਹਾਲੇ ਵੀ ਖੁਦ ਨੂੰ 50 ਸਾਲ ਪਹਿਲਾਂ ਵਾਂਗ ਜਿਹੜਾ ਕਹਿੰਦਾ ਤੰਦਰੁਸਤ ਮਹਿਸੂਸ ਕਰਦੇ ਆ। ਦਿਲ ਹੋਣਾ ਚਾਹੀਦਾ, ਜ਼ੁਬਾਨ ਕਹਿੰਦਾ ਉਮਰਾਂ ਚ ਕੀ ਰੱਖਿਆ। ਪਰ ਦੂਸਰੇ ਪਾਸੇ 30 ਜਿਹੜੇ ਨੇ ਉੱਚ ਡਾਕਟਰ ਜਿਹੜੇ ਨੇ ਅਮਰੀਕਾ ਦੇ ਸਪੈਸ਼ਲਿਸਟ, ਉਨ੍ਹਾਂ ਨੇ ਇਨ੍ਹਾਂ ਚੀਜ਼ਾਂ ਨੂੰ ਨੋਟ ਕਰਦੇ ਹੋਏ ਟਰੰਪ ਦੀ ਦਿਮਾਗੀ ਹਾਲਤ ਦਾ ਜ਼ਿਕਰ ਕੀਤਾ ਤੇ ਉਨ੍ਹਾਂ ਨੇ 30 ਡਾਕਟਰਾਂ ਨੇ ਇਕੱਠੇ ਹੋ ਕੇ ਸਿਗਨੇਚਰ ਕੀਤੇ ਨੇ, ਸਾਈਨ ਕੀਤੇ ਨੇ ਇੱਕ ਪੇਪਰ ਦੇ ਉੱਤੇ ਕਿ ਇਹਨੂੰ ਹਟਾਓ, ਇਹ ਦੁਨੀਆਂ ਦੇ ਲਈ ਤੇ ਸਾਡੇ ਮੁਲਕ ਦੇ ਲਈ ਖਤਰਾ ਜਿਹੜਾ ਬਣ ਚੁੱਕਿਆ ਹੈ। ਅਮਰੀਕਾ ਦੇ ਵਿੱਚ ਪੈਟਰੋਲ ਤੋਂ ਫੈਡਰਲ ਟੈਕਸ ਹਟਾਉਣ ਦੀਆਂ ਤਿਆਰੀਆਂ ਜਿਹੜੀਆਂ ਹੋਣ ਲੱਗ ਪਈਆਂ ਨੇ। ਇਰਾਨ ਜੰਗ ਕਾਰਨ ਵਧੀਆਂ ਤੇਲ ਕੀਮਤਾਂ ਤੋਂ ਅਮਰੀਕੀਆਂ ਨੂੰ ਰਾਹਤ ਦੇਣ ਦੀ ਕੋਸ਼ਿਸ਼ ਦੇ ਵਿਚ ਫੈਸਲਾ ਲਾਗੂ ਕਰਨ ਦੇ ਲਈ ਕਾਂਗਰਸ ਦੀ ਮਨਜ਼ੂਰੀ ਇਹਦੇ ਵਿਚ ਲਾਜ਼ਮੀ ਹੈ। ਟਰੰਪ ਨੇ ਕਿਹਾ ਕਿ ਉਹ ਇਰਾਨ ਦੇ ਨਾਲ ਜੰਗ ਦੇ ਕਾਰਨ ਵਧੀਆਂ ਤੇਲ ਕੀਮਤਾਂ ਤੋਂ ਅਮਰੀਕੀਆਂ ਨੂੰ ਰਾਹਤ ਦੇਣ ਦੇ ਲਈ ਪੈਟਰੋਲ ਤੇ ਲੱਗਣ ਵਾਲੀ ਸੰਘੀ ਟੈਕਸ ਜਿਹੜਾ ਲੱਗਦਾ ਹੈ ਉਹ ਹਟਾਉਣ ਦੀ ਤਿਆਰੀ ਕਰ ਰਹੇ ਨੇ। ਰਾਸ਼ਟਰਪਤੀ ਇਹ ਫੈਸਲਾ ਆਪਣੇ ਤੌਰ ਦੇ ਉੱਤੇ ਲਾਗੂ ਨਹੀਂ ਕਰ ਸਕਦੇ। ਇਸ ਦੇ ਲਈ ਮੁਲਕ ਦੀ ਸੰਸਦ ਜਿਹੜੀ ਹੈ ਕਾਂਗਰਸ ਦੀ ਮਨਜ਼ੂਰੀ ਲਾਜ਼ਮੀ ਹੋਏਗੀ। ਦੋਵਾਂ ਪਾਰਟੀਆਂ ਦੇ ਆਗੂ ਰੋਜ਼ਮਰਾ ਦੇ ਕੰਮਾਂ ਦੇ ਲਈ ਵਾਹਨਾਂ ਦੇ ਉੱਤੇ ਨਿਰਭਰ ਆਮ ਲੋਕਾਂ ਤੇ ਕਾਰੋਬਾਰੀਆਂ ਨੂੰ ਰਾਹਤ ਦਿਵਾਉਣ ਦੇ ਲਈ ਟੈਕਸ ਹਟਾਉਣ ਦੀ ਮੰਗ ਕਰ ਰਹੇ ਨੇ। ਏ ਮੋਟਰ ਜਿਹੜੇ ਨੇ ਕਲੱਬ ਦੇ ਅਨੁਸਾਰ ਸੋਮਵਾਰ ਨੂੰ ਪੈਟਰੋਲ ਦੀ ਔਸਤ ਕੀਮਤ 4.52 ਡਾਲਰ ਪ੍ਰਤੀ ਗੈਲਨ ਸੀ, ਜੋ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਦੀ ਕੀਮਤ 3 ਡਾਲਰ ਨਾਲੋਂ ਤਕਰੀਬਨ 50% ਵੱਧ ਹੈ। ਇਸ ਵੇਲੇ ਪੈਟਰੋਲ ਦੇ ਉੱਤੇ ਜਿਹੜਾ 18.4 ਸੈਂਟ ਤੇ ਡੀਜ਼ਲ ਦੇ ਉੱਤੇ 24.4 ਸੈਂਟ ਪ੍ਰਤੀ ਗੈਲਨ ਸੰਘੀ ਟੈਕਸ ਲੱਗਦਾ ਹੈ। ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਹਾਲਾਤ ਠੀਕ ਹੋਣ ਤੱਕ ਟੈਕਸ ਹਟਿਆ ਰਹੇਗਾ। ਉਨ੍ਹਾਂ ਕਿਹਾ ਕਿ ਭਾਵੇਂ ਇਹ ਟੈਕਸ ਛੋਟੀ ਜਾਪਦੀ ਹੈ ਪਰ ਮਹਿੰਗਾਈ ਦੀ ਮਾਰ ਚੱਲ ਰਹੇ ਪਰਿਵਾਰਾਂ ਤੇ ਕਾਰੋਬਾਰੀਆਂ ਦੇ ਲਈ ਮਦਦਗਾਰ ਸਾਬਤ ਹੋਏਗੀ।
ਹਾਲਾਤ ਦੇ ਨਾਲ ਨਜਿੱਠਣ ਦੇ ਲਈ ਅਮਰੀਕਾ ਨੇ ਆਪਣੇ ਰਣਨੀਤਿਕ ਭੰਡਾਰ ਦੇ ਵਿੱਚੋਂ ਲੱਖਾਂ ਬੈਰਲ ਤੇਲ ਕੱਢਿਆ ਤੇ ਸਮੁੰਦਰੀ ਰਸਤੇ ਆ ਰਹੀਆਂ ਰੂਸੀ ਤੇ ਇਰਾਨੀ ਤੇਲ ਦੀਆਂ ਖੇਪਾਂ ਤੋਂ ਪਾਬੰਦੀਆਂ ਵੀ ਹਟਾਈਆਂ। ਇਸ ਤੋਂ ਇਲਾਵਾ ਮੱਧ ਪੂਰਬ ਦੇ ਉੱਤੇ ਤੇਲ ਤੇ ਨਿਰਭਰ ਦੇਸ਼ਾਂ ਦੇ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ। ਸੰਘੀ ਟੈਕਸ ਦੇ ਰਾਹੀਂ ਸੜਕਾਂ ਅਤੇ ਜਨਤਕ ਆਵਾਜਾਈ ਪ੍ਰੋਜੈਕਟਾਂ ਦੇ ਲਈ ਸਾਲਾਨਾ 23 ਅਰਬ ਡਾਲਰ ਤੋਂ ਵੱਧ ਦਾ ਮਾਲੀਆ ਇਕੱਠਾ ਹੁੰਦਾ ਹੈ। ਦੂਸਰੇ ਪਾਸੇ ਮਨੀ ਲਾਂਡਰਿੰਗ ਜਲੈਸਕੀ ਦਾ ਸਾਬਕਾ ਚੀਫ ਆਫ ਸਟਾਫ ਸ਼ੱਕੀ ਦੇ ਵਜੋਂ ਨਾਮਜ਼ਦ ਕੀਤਾ ਗਿਆ। ਭਾਈ ਜੇ ਭਾਰਤ ਦੇ ਵਿਚ ਇਹ ਕੁਝ ਹੋ ਰਿਹਾ ਤੇ ਜਲੈਸਕੀ ਸਾਹਿਬ ਯੁਕਰੇਨ ਦੇ ਵਿਚ ਵੀ ਘੱਟ ਨਹੀਂ ਨੇ। ਯੁਕਰੇਨ ਦੇ ਵਿਚ ਭ੍ਰਿਸ਼ਟਾਚਾਰ ਦੇ ਵਿਰੁੱਧ ਲੜਨ ਵਾਲੀਆਂ ਦੋ ਕੌਮੀ ਏਜੰਸੀਆਂ ਨੇ ਰਾਸ਼ਟਰਪਤੀ ਵਲੋਦੀਮੀਰ ਜਲੈਸਕੀ ਦੇ ਸਾਬਕਾ ਚੀਫ ਆਫ ਸਟਾਫ ਨੂੰ ਇਕ ਵੱਡੀ ਰਿਸ਼ਵਤਖੋਰੀ ਦੀ ਜਾਂਚ ਦੇ ਵਿਚ ਅਧਿਕਾਰਤ ਸ਼ੱਕੀ ਦੇ ਵਜੋਂ ਨਾਮਜ਼ਦ ਕਰ ਲਿਆ। ਯੁਕਰੇਨ ਦੇ ਕੌਮੀ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਅਤੇ ਸਪੈਸ਼ਲਾਈਜ਼ਡ ਐਂਟੀ ਕਰਪਸ਼ਨ ਪ੍ਰੋਸੀਕਿਊਟਰ ਆਫਿਸ ਨੇ ਜਿਹੜਾ ਲੰਘੀ ਦੇਰ ਰਾਤ ਐਲਾਨ ਕੀਤਾ ਕਿ ਆਂਦਰੀ ਯਰਮਾਕ ਤੇ ਲਗਭਗ 46 ਕਰੋੜ ਰਵਨੀਆਂ ਯਾਨੀ ਕਿ 1.05 ਕਰੋੜ ਅਮਰੀਕਨ ਡਾਲਰ ਦੇ ਮਨੀ ਲਾਂਡਰਿੰਗ ਘੁਟਾਲੇ ਦੇ ਵਿਚ ਸ਼ਾਮਲ ਹੋਣ ਦਾ ਸ਼ੱਕ ਹੈ। ਯੁਕਰੇਨ ਦੀ ਮਨੀ ਹੈ ਜੀ, ਉਥੇ ਦੀ ਕਰੰਸੀ ਹੈ ਰਵਨੀਆਂ। ਜਾਂਚਕਰਤਾਵਾਂ ਨੇ ਜਿਹੜਾ ਟੈਲੀਗ੍ਰਾਮ ਮੈਸੇਜਿੰਗ ਐਪ ਦੇ ਉਤੇ ਇਕ ਐਲਾਨ ਦੇ ਰਾਹੀਂ ਦਸਿਆ ਕਿ ਇਸ ਮਾਮਲੇ ਦੀ ਪੜਤਾਲ ਅਜੇ ਜਾਰੀ ਹੈ। ਇਹ ਕਾਰਵਾਈ ਯਰਮਕ ਵਿਰੁੱਧ ਰਸਮੀ ਤੌਰ ਦੇ ਉਤੇ ਦੋਸ਼ ਤੈਅ ਕਰਨ ਤੋਂ ਇਕ ਕਦਮ ਪਿੱਛੇ ਹੈ। ਯਰਮਕ ਨੇ ਪਿਛਲੇ ਸਾਲ ਨਵੰਬਰ ਦੇ ਵਿਚ ਅਸਤੀਫ਼ਾ ਦੇ ਦਿੱਤਾ ਸੀ। ਉਨ੍ਹਾਂ ਉਸ ਘੁਟਾਲੇ ਦੇ ਦੌਰਾਨ ਅਹੁਦਾ ਛੱਡਿਆ ਸੀ ਜਿਸ ਨੇ ਰੂਸ ਦੇ ਪੂਰਨ ਹਮਲੇ ਤੋਂ ਬਾਅਦ ਜਲੈਸਕੀ ਸਰਕਾਰ ਦੇ ਲਈ ਸਭ ਤੋਂ ਵੱਡਾ ਖਤਰਾ ਪੈਦਾ ਕੀਤਾ ਸੀ। ਦੂਸਰੇ ਪਾਸੇ ਸਾਡੀ ਉਂਗਲ ਹਾਲੇ ਵੀ ਕਹਿੰਦੇ ਬੰਦੂਕ ਦੇ ਘੋੜੇ ਦੇ ਉੱਤੇ ਹੈ। ਇਰਾਨ ਸੀਜ਼ ਫਾਇਰ ਦੇ ਲਈ ਡਿਪਲੋਮੈਟਿਕ ਜਿਹੜੀ ਹੈ ਗੱਲਬਾਤ ਦੇ ਉੱਤੇ ਜ਼ੋਰ ਦਿੱਤਾ ਹੈ। ਇਰਾਨ ਨੇ ਅੱਜ ਚੇਤਾਵਨੀ ਦਿੱਤੀ ਹੈ ਫਿਰ ਤੋਂ ਕਿ ਤਹਿਰਾਨ ਹਾਲੇ ਵੀ ਬੰਦੂਕ ਦੇ ਘੋੜੇ ਦੇ ਉੱਤੇ ਉਂਗਲੀ ਰੱਖੀ ਬੈਠਾ ਹੈ, ਗੱਲਬਾਤ ਦੇ ਰਾਹੀਂ ਸਮਝੌਤੇ ਦੀ ਉਡੀਕ ਕਰ ਰਿਹਾ। ਇਹ ਬਿਆਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਉਸ ਬਿਆਨ ਤੋਂ ਕੁਝ ਘੰਟੇ ਬਾਅਦ ਆਇਆ ਜਿਸ ਦੇ ਵਿਚ ਉਨ੍ਹਾਂ ਕਿਹਾ ਸੀ ਕਿ ਜੰਗ ਮੰਦੀ ਆਖਰੀ ਸਾਹਾਂ ਦੇ ਉੱਤੇ ਹੈ। ਇਰਾਨੀ ਸਰਕਾਰ ਦੀ ਤਰਜਮਾਨ ਫਾਤਿਮਾ ਮਹਾ ਜੇਰਾਨੀ ਨੇ ਦੇਸ਼ ਦੇ ਫੌਜੀ ਰਵੱਈਏ ਨੂੰ ਚੌਕਸੀ ਭਰੀ ਤਿਆਰੀ ਦਸਿਆ। ਇਰਾਨੀ ਸਟੂਡੈਂਟਸ ਨਿਊਜ਼ ਏਜੰਸੀ ਨੇ ਉਨ੍ਹਾਂ ਦੇ ਹਵਾਲੇ ਦੇ ਨਾਲ ਕਿਹਾ ਕਿ ਅਸੀਂ 40 ਦਿਨਾਂ ਤੱਕ ਦੁਨੀਆਂ ਦੀ ਸਭ ਤੋਂ ਵੱਡੀ ਫੌਜੀ ਤਾਕਤ ਦੇ ਨਾਲ ਲੜੇ ਹਾਂ। ਅਸੀਂ ਹਾਲੇ ਵੀ ਬੰਦੂਕ ਦਾ ਘੋੜਾ ਫੜੀ ਬੈਠੇ ਹਾਂ ਤੇ ਗੱਲਬਾਤ ਦੇ ਰਾਹੀਂ ਸਮਝੌਤੇ ਦੀ ਉਡੀਕ ਕਰ ਰਹੇ ਹਾਂ। 28 ਫਰਵਰੀ ਤੋਂ ਸ਼ੁਰੂ ਹੋਇਆ ਭਿਆਨਕ ਜੰਗ 40 ਦਿਨਾਂ ਦੇ ਬਾਅਦ ਵਾਸ਼ਿੰਗਟਨ ਅਤੇ ਤਹਿਰਾਨ ਦੇ ਦਰਮਿਆਨ 8 ਅਪ੍ਰੈਲ ਨੂੰ ਜੰਗਬੰਦੀ ਸ਼ੁਰੂ ਹੋਈ ਸੀ ਜਿਸਦੇ ਲਈ ਗੱਲਬਾਤ ਹਾਲੇ ਵੀ ਜਿਹੜੀ ਹੈ ਪ੍ਰਕਿਰਿਆ ਅਧੀਨ ਹੈ ਤੇ ਇਸਲਾਮਿਕ ਰਿਪਬਲਿਕ ਦੀ ਜਿਹੜੀ ਹੈ ਤਰਜੀਹ ਦੇ ਲਗਾਤਾਰ ਸੰਘਰਸ਼ ਦੀ ਥਾਂ ਸਫਾਰਤੀ ਹਾਲਤ ਦੇ ਵਿਚ ਹੈ। ਮਹਾਜ਼ੇਰਾਨੀ ਨੇ ਕਿਹਾ ਕਿ ਸਾਡਾ ਮੁੱਖ ਧਿਆਨ ਸਥਾਈ ਅਮਨ ਦੇ ਉੱਤੇ ਹੈ। ਜੰਗ ਦੇ ਦੌਰਾਨ ਲਾਈਆਂ ਗਈਆਂ ਸਖ਼ਤ ਡਿਜੀਟਲ ਪਾਬੰਦੀਆਂ ਦਾ ਜ਼ਿਕਰ ਕਰਦਿਆਂ ਮਹਾਜ਼ੇਰਾਨੀ ਨੇ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਕਿ ਪ੍ਰਸ਼ਾਸਨ ਇੰਟਰਨੈੱਟ ਸੰਪਰਕ ਨੂੰ ਬੁਨਿਆਦੀ ਹੱਕ ਦੇ ਵਜੋਂ ਦੇਖਦਾ ਹੈ ਤੇ ਉਨ੍ਹਾਂ ਕਿਹਾ ਕਿ ਸਰਕਾਰ ਦੀ ਪਹੁੰਚ ਇੰਟਰਨੈੱਟ ਦੇ ਸਮੇਤ ਸਾਰੇ ਬੁਨਿਆਦੀ ਢਾਂਚੇ ਤੱਕ ਬਰਾਬਰ ਪਹੁੰਚ ਯਕੀਨੀ ਬਣਾਉਂਦੀ ਹੈ। ਉਹ ਇੰਟਰਨੈੱਟ ਪਹੁੰਚ ਨੂੰ ਸ਼ਹਿਰੀ ਹੱਕਾਂ ਦੇ ਵਜੋਂ ਮਾਨਤਾ ਦਿੰਦੇ ਨੇ। ਦੂਸਰੇ ਪਾਸੇ ਰੂਸ ਨੇ ਬਣਾ ਲਿਆ ਸਭ ਤੋਂ ਘਾਤਕ ਹਥਿਆਰ। ਪੁਤਿਨ ਨੇ ਖੁਦ ਇਹਦਾ ਐਲਾਨ ਕੀਤਾ ਹੈ। ਅਮਰੀਕਾ ਇਰਾਨ ਵਿਚਾਲੇ ਦਾ ਤਣਾਅ ਜਿਹੜਾ ਹੁਣ ਜਦੋਂ ਨਾਜ਼ੁਕ ਮੋੜ ਦੇ ਉੱਤੇ ਹੈ ਤਾਂ ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨੇ ਮੰਗਲਵਾਰ ਨੂੰ ਰੂਸ ਦੀ ਨਵੀਂ ਜਿਹੜੀ ਹੈ ਇੰਟਰ ਕੌਂਟੀਨੈਂਟਲ ਬਲੈਸਟਿਕ ਮਿਜ਼ਾਈਲ ICBM RS-28 ਸਰਮਤ ਦੇ ਸਫਲ ਪ੍ਰੀਖਣ ਦਾ ਐਲਾਨ ਕਰ ਦਿੱਤਾ। ਇਸ ਮਿਜ਼ਾਈਲ ਨੂੰ ਪੱਛਮੀ ਦੇਸ਼ਾਂ ਦੇ ਵਿਚ ਸੈਟਨ 2 ਦੇ ਨਾਂ ਦੇ ਨਾਲ ਜਾਣਿਆ ਜਾਂਦਾ ਹੈ। ਪੁਤਿਨ ਨੇ ਇਸ ਨੂੰ ਦੁਨੀਆਂ ਦੀ ਸਭ ਤੋਂ ਸ਼ਕਤੀਸ਼ਾਲੀ ਮਿਜ਼ਾਈਲ ਦਸਦਿਆਂ ਕਿਹਾ ਕਿ ਇਹ ਦੁਨੀਆਂ ਦੇ ਕਿਸੇ ਵੀ ਕੋਨੇ ਦੇ ਵਿਚ ਹਮਲਾ ਕਰਨ ਦੇ ਸਮਰੱਥ ਹੈ। ਰਾਸ਼ਟਰਪਤੀ ਪੁਤਿਨ ਦੇ ਮੁਤਾਬਕ ਇਸ ਮਿਜ਼ਾਈਲ ਦੀ ਮਾਰਕ ਸਮਰੱਥਾ ਜਿਹੜੀ ਹੈ ਜੇ ਮਾਰ ਕਰਦੀ ਹੈ ਕਿਸੇ ਵੀ ਪੱਛਮੀ ਮਿਜ਼ਾਈਲ ਦੇ ਨਾਲੋਂ 4 ਗੁਣਾ ਜ਼ਿਆਦਾ ਹੈ। ਇਹ ਮਿਜ਼ਾਈਲ ਅਜਿਹੀ ਤਕਨੀਕ ਦੇ ਨਾਲ ਲੈਸ ਹੈ ਕਿ ਇਹ ਅਮਰੀਕਾ ਜਾਂ ਕਿਸੇ ਵੀ ਹੋਰ ਦੇਸ਼ ਦੇ ਮਿਜ਼ਾਈਲ ਡਿਫੈਂਸ ਸਿਸਟਮ ਨੂੰ ਚਕਮਾ ਦੇ ਸਕਦੀ ਹੈ। ਇਸ ਦੀ ਰੇਂਜ ਜਿਹੜੀ ਹੈ 35,000 ਕਿਲੋਮੀਟਰ ਤੋਂ ਵੀ ਵੱਧ ਦੱਸੀ ਜਾ ਰਹੀ ਹੈ। ਇਹ ਉੱਤਰੀ ਜਾਂ ਦੱਖਣੀ ਧਰੁਵ ਦੇ ਰਾਹੀਂ ਦੁਨੀਆਂ ਦੇ ਕਿਸੇ ਵੀ ਕੋਨੇ ਦੇ ਵਿਚ ਮਾਰ ਕਰ ਸਕਦੀ ਹੈ। ਇਹ ਆਵਾਜ਼ ਦੀ ਸਪੀਡ ਦੇ ਨਾਲ ਵੀ ਕਈ ਗੁਣਾ ਜਿਹੜੀ ਤੇਜ਼ ਚੱਲਦੀ ਹੈ ਤੇ ਇਕੋ ਸਮੇਂ ਕਈ ਪਰਮਾਣੂ ਹਥਿਆਰ ਲਿਜਾ ਸਕਦੀ ਹੈ, ਕੈਰੀ ਕਰਦੀ ਹੈ। ਰਾਸ਼ਟਰਪਤੀ ਪੁਤਿਨ ਨੇ ਕਿਹਾ ਕਿ ਇਹ ਮਿਜ਼ਾਈਲ ਉਨ੍ਹਾਂ ਲੋਕਾਂ ਨੂੰ ਸੋਚਣ ਦੇ ਲਈ ਮਜਬੂਰ ਕਰ ਦੇਗੀ ਜੋ ਰੂਸ ਨੂੰ ਧਮਕਾਉਣ ਦੀ ਕੋਸ਼ਿਸ਼ ਕਰਦੇ ਹੈ। ਉਨ੍ਹਾਂ ਐਲਾਨ ਕੀਤਾ ਕਿ ਇਹ ਮਿਜ਼ਾਈਲ ਇਸ ਸਾਲ ਦੇ ਅੰਤ ਤੱਕ ਰੂਸੀ ਫੌਜ ਦੇ ਵਿਚ ਪੂਰੀ ਤਰ੍ਹਾਂ ਸ਼ਾਮਲ ਕਰ ਦਿੱਤੀ ਜਾਏਗੀ।
ਪ੍ਰੀਖਣ ਅਜਿਹੇ ਸਮੇਂ ਹੋਇਆ ਜਦੋਂ ਰੂਸ ਅਤੇ ਅਮਰੀਕਾ ਵਿਚਕਾਰ ਪਰਮਾਣੂ ਹਥਿਆਰਾਂ ਦਾ ਸਮਝੌਤਾ ਖਤਮ ਹੋ ਚੁੱਕਾ ਹੈ। ਮਾਹਰਾਂ ਦਾ ਮੰਨਣਾ ਹੈ ਕਿ ਇਸ ਨਾਲ ਜਿਹੜਾ ਦੁਨੀਆਂ ਦੇ ਵਿਚ ਮੁੜ ਪਰਮਾਣੂ ਹਥਿਆਰਾਂ ਦੀ ਦੌੜ ਸ਼ੁਰੂ ਹੋ ਸਕਦੀ ਹੈ। ਹਾਲਾਂਕਿ ਪੁਤਿਨ ਕਹਿ ਰਹੇ ਨੇ ਕਿ ਰੂਸ ਯੁਕਰੇਨ ਦੀ ਜੰਗ ਛੇਤੀ ਖਤਮ ਹੋ ਸਕਦੀ ਹੈ, ਪਰ ਇਸ ਮਿਜ਼ਾਈਲ ਪ੍ਰੀਖਣ ਨੇ ਤਣਾਅ ਜਿਹੜਾ ਹੋਰ ਵਧਾ ਦਿੱਤਾ ਹੈ। ਯੂਏਈ ਨੇ 16 ਵਿਅਕਤੀਆਂ ਤੇ 5 ਸੰਸਥਾਵਾਂ ਨੂੰ ਅੱਤਵਾਦੀ ਸੂਚੀ ਦੇ ਵਿਚ ਸ਼ਾਮਲ ਕਰ ਦਿੱਤਾ। ਸੰਯੁਕਤ ਅਰਬ ਅਮਰਾਤ ਯੂਏਈ ਨੇ ਲਿਬਨਾਨ ਸਥਿਤ ਹਿਜਬੁੱਲਾ ਸਮੂਹ ਦਾ ਸਮਰਥਨ ਕਰਨ ਦੇ ਲਈ 16 ਵਿਅਕਤੀਆਂ ਤੇ 5 ਸੰਸਥਾਵਾਂ ਨੂੰ ਆਪਣੀ ਅੱਤਵਾਦੀ ਸੂਚੀ ਵਿਚ ਸ਼ਾਮਲ ਕੀਤਾ। ਅਮੀਰਾਤ ਮੀਡੀਆ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਵਾਮ ਨਿਊਜ਼ ਏਜੰਸੀ ਨੇ ਦਸਿਆ ਕਿ ਯੂਏਈ ਸਰਕਾਰ ਨੇ ਸਬੰਧਤ ਕਾਨੂੰਨਾਂ ਤੇ ਨਿਯਮਾਂ ਦੇ ਅਨੁਸਾਰ ਅੱਤਵਾਦ ਦਾ ਸਮਰਥਨ ਕਰਨ ਵਾਲੇ ਵਿਅਕਤੀਆਂ ਤੇ ਸੰਗਠਨਾਂ ਦੀ ਸੂਚੀ ਦੇ ਵਿਚ 16 ਵਿਅਕਤੀਆਂ ਤੇ 5 ਸੰਸਥਾਵਾਂ ਨੂੰ ਸ਼ਾਮਲ ਕਰਨ ਨੂੰ ਮਨਜੂਰੀ ਦਿੱਤੀ। ਰਿਪੋਰਟ ਦੇ ਵਿਚ ਅੱਗੇ ਕਿਹਾ ਗਿਆ ਕਿ ਇਹ ਕਦਮ ਅੱਤਵਾਦੀ ਵਿੱਤ ਪੋਸ਼ਣ ਤੇ ਸੰਬੰਧਤ ਗਤੀਵਿਧੀਆਂ ਦੇ ਵਿਚ ਸ਼ਾਮਲ ਨੈਟਵਰਕਾਂ ਨੂੰ ਜਿਹੜਾ ਭੰਗ ਕਰਨ ਤੇ ਖਤਮ ਕਰਨ ਦੇ ਲਈ ਯੂਏਈ ਦੇ ਚੱਲ ਰਹੇ ਯਤਨਾਂ ਦਾ ਹਿੱਸਾ ਦੱਸਿਆ ਗਿਆ। 2024 ਦੇ ਵਿਚ ਡੁੱਬਿਆ ਪਰਮਾਣੂ ਰਿਐਕਟਰ ਦੇ ਨਾਲ ਲੱਦਿਆ ਰੂਸ ਦਾ ਜਹਾਜ਼ ਸਮੁੰਦਰ ਦੇ ਲਈ ਖਤਰਾ ਬਣ ਰਿਹੈ। ਭੂਮੱਧ ਸਾਗਰ ਦੇ ਵਿਚ ਕੁਝ ਸਮਾਂ ਪਹਿਲਾਂ ਡੁੱਬੇ ਇਕ ਰੂਸੀ ਜਹਾਜ਼ ਉਰਸਾ ਮੇਜਰ ਨੂੰ ਲੈ ਕੇ ਵੱਡਾ ਵਿਵਾਦ ਖੜਾ ਹੋ ਰਿਹੈ। ਸਪੇਨ ਸਰਕਾਰ ਦੇ ਇਕ ਦਸਤਾਵੇਜ਼ ਤੋਂ ਪਤਾ ਲੱਗਿਆ ਕਿ ਇਹ ਜਹਾਜ਼ ਵਿਚ ਪਰਮਾਣੂ ਪਣਡੁੱਬੀਆਂ ਦੇ ਵਿਚ ਵਰਤੇ ਜਾਣ ਵਾਲੇ ਰਿਐਕਟਰਾਂ ਦੇ ਹਿੱਸੇ ਲੱਦੇ ਹੋਏ ਸਨ। ਰਿਪੋਰਟ ਦੇ ਅਨੁਸਾਰ ਜਹਾਜ਼ ਦੇ ਰੂਸੀ ਕਪਤਾਨ ਨੇ ਰੈਸਕਿਊ ਕੀਤੇ ਜਾਣ ਤੋਂ ਬਾਅਦ ਸਪੇਨ ਦੇ ਅਧਿਕਾਰੀਆਂ ਦੇ ਕੋਲ ਇਹ ਕਬੂਲ ਕੀਤਾ ਸੀ ਕਿ ਜਹਾਜ਼ ਦੇ ਵਿਚ 2 ਪਰਮਾਣੂ ਰਿਐਕਟਰਾਂ ਦੇ ਹਿੱਸੇ ਸਨ। ਸਪੇਨ ਦੀ ਸੰਸਦ ਦੇ ਵਿਚ ਪੇਸ਼ ਕੀਤੇ ਗਏ ਦਸਤਾਵੇਜ਼ਾਂ ਦੇ ਮੁਤਾਬਕ ਇਹ ਹਿੱਸੇ ਜਿਹੜੇ ਨੇ ਅਜਿਹੇ ਸਨ ਜੋ ਖਾਸ ਤੌਰ ਦੇ ਉਤੇ ਪਣਡੁੱਬੀਆਂ ਦੇ ਵਿਚ ਵਰਤੇ ਜਾਂਦੇ ਨੇ। ਇਹ ਜਹਾਜ਼ 23 ਦਸੰਬਰ 2024 ਨੂੰ ਸਪੇਨ ਅਤੇ ਅਲਜੀਰੀਆ ਦੇ ਵਿਚਕਾਰ ਡੁੱਬ ਗਿਆ ਸੀ। ਇਸ ਦੇ ਵਿਚ ਸਵਾਰ 14 ਲੋਕਾਂ ਨੂੰ ਬਚਾ ਲਿਆ ਗਿਆ ਸੀ, ਜਦਕਿ 2 ਮੈਂਬਰ ਲਾਪਤਾ ਹੋ ਗਏ ਸਨ। ਜਹਾਜ਼ ਦੀ ਮਾਲਕ ਰੂਸੀ ਸਰਕਾਰੀ ਕੰਪਨੀ ਜਿਹੜੀ ਹੈ ਉਬਰੋ ਨੋਲੋਜਿਸਟਿਕ ਨੇ ਜਿਹੜਾ ਦਾਅਵਾ ਕੀਤਾ ਹੈ ਕਿ ਇਹ ਹਾਦਸਾ ਨਹੀਂ ਸੀ ਸਗੋਂ ਇਕ ਅੱਤਵਾਦੀ ਹਮਲਾ ਸੀ। ਉਨ੍ਹਾਂ ਮੁਤਾਬਕ 3 ਜ਼ੋਰਦਾਰ ਧਮਾਕਿਆਂ ਦੇ ਰਾਹੀਂ ਜਹਾਜ਼ ਨੂੰ ਤਬਾਹ ਕੀਤਾ ਗਿਆ ਸੀ। ਰਿਪੋਰਟ ਦੇ ਅਨੁਸਾਰ ਜੇਕਰ ਜਹਾਜ਼ ਦੇ ਵਿਚ ਪਰਮਾਣੂ ਰਿਐਕਟਰ ਦੇ ਹਿੱਸੇ ਸਨ ਤਾਂ ਸਮੁੰਦਰ ਦੇ ਅੰਦਰ ਰੇਡੀਏਸ਼ਨ ਫੈਲਣ ਦਾ ਡਰ ਬਣਿਆ ਹੋਇਆ। ਇਹ ਜਹਾਜ਼ ਸੇਂਟ ਪੀਟਰਸਬਰਗ ਤੋਂ ਜਿਹੜਾ ਵਲਾਦੀਵੋਸਤੋਕ ਜਾ ਰਿਹਾ ਸੀ। ਰੂਸੀ ਰੱਖਿਆ ਮੰਤਰਾਲੇ ਦੇ ਨਾਲ ਜੁੜੀ ਕੰਪਨੀ ਦਾ ਜਹਾਜ਼ ਹੋਣ ਦੇ ਕਾਰਨ ਇਸ ਦੇ ਪਹਿਲਾਂ ਹੀ ਅਮਰੀਕਾ ਤੇ ਯੂਰਪੀ ਸੰਘ ਨੇ ਕਈ ਪਾਬੰਦੀਆਂ ਉਹਦੇ ਉਤੇ ਲਗਾਈਆਂ ਹੋਈਆਂ ਸਨ। ਸਪੇਨ ਦੀਆਂ ਵਿਰੋਧੀ ਪਾਰਟੀਆਂ ਹੁਣ ਸਰਕਾਰ ਤੋਂ ਸਵਾਲ ਪੁੱਛ ਰਹੀਆਂ ਨੇ ਕਿ ਇੰਨਾ ਸੰਵੇਦਨਸ਼ੀਲ ਸਮਾਨ ਲੈ ਕੇ ਜਾਣ ਵਾਲਾ ਜਹਾਜ਼ ਉਨ੍ਹਾਂ ਦੇ ਤੱਟ ਦੇ ਇੰਨੇ ਨੇੜੇ ਕਿਵੇਂ ਪਹੁੰਚ ਗਿਆ। ਫਿਲਹਾਲ ਇਸ ਮਾਮਲੇ ਨੇ ਸਮੁੰਦਰੀ ਖਤਰਾ ਜਿਹੜਾ ਪੈਦਾ ਕਰ ਦਿੱਤਾ ਹੈ। ਆਖਰੀ ਖ਼ਬਰਾਂ ਵੱਲ ਨੂੰ ਵੱਧਦਿਆਂ ਟਰੰਪ ਹੁਣ ਕਹਿੰਦਾ ਭਾਈ ਧਰਤੀ ਤੇ ਨਹੀਂ ਤੇ ਅਸੀਂ ਹੁਣ ਜਿਹੜਾ ਪੁਲਾੜ ਦੇ ਵਿਚ ਵੀ ਰਾਜ ਕਰਨਾ ਹੈ ਤੇ ਟਰੰਪ ਦੇ ਗੋਲਡਨ ਡੋਮ ਪ੍ਰੋਜੈਕਟ ਦੇ ਲਈ ਲਾਗਤ ਜਿਹੜੀ ਹੈ 100 ਲੱਖ ਕਰੋੜ ਰੁਪਏ ਤੱਕ ਦੱਸੀ ਗਈ ਹੈ। ਟਰੰਪ ਦੀ ਪੁਲਾੜ ਦੇ ਵਿਚ ਹਥਿਆਰ ਤਾਇਨਾਤ ਕਰਨ ਦੀ ਯੋਜਨਾ ਤੇ ਅਗਲੇ 20 ਸਾਲਾਂ ਦੇ ਵਿਚ ਅੰਦਾਜ਼ਨ 1.2 ਟ੍ਰਿਲੀਅਨ ਡਾਲਰ ਲਗਭਗ 100 ਲੱਖ ਕਰੋੜ ਰੁਪਏ ਖਰਚ ਹੋਣਗੇ। ਕਾਂਗਰਸ ਜਿਹੜੀ ਹੈ ਬਜਟ ਦਫ਼ਤਰ CBO ਦੇ ਇਕ ਨਵੇਂ ਵਿਸ਼ਲੇਸ਼ਣ ਦੇ ਅਨੁਸਾਰ ਅਮਰੀਕਾ ਲਈ ਗੋਲਡਨ ਡੋਮ ਮਿਜ਼ਾਈਲ ਰੱਖਿਆ ਪ੍ਰੋਗਰਾਮ ਜਿਹੜਾ ਨਾਮਕ ਇਹ ਯੋਜਨਾ ਟਰੰਪ ਦੇ ਪਿਛਲੇ ਸਾਲ ਦੇ 175 ਬਿਲੀਅਨ ਡਾਲਰ ਦੇ ਸ਼ੁਰੂਆਤੀ ਅਨੁਮਾਨ ਤੋਂ ਕਿਤੇ ਵੱਧ ਹੈ। ਮੰਗਲਵਾਰ ਨੂੰ ਪ੍ਰਕਾਸ਼ਿਤ ਗੈਰ ਪੱਖਪਾਤੀ CBO ਰਿਪੋਰਟ ਦੇ ਵਿਚ ਕਿਹਾ ਗਿਆ ਕਿ ਵਿਸ਼ਲੇਸ਼ਣ ਇਕ ਖਾਸ ਪ੍ਰਸ਼ਾਸਕੀ ਪ੍ਰਸਤਾਵ ਦੀ ਬਜਾਏ ਇਕ ਵਿਆਪਕ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ। ਟਰੰਪ ਨੇ ਆਪਣੇ ਕਾਰਜਕਾਲ ਦੇ ਪਹਿਲੇ ਹਫ਼ਤੇ ਦੇ ਵਿਚ ਇਕ ਜਿਹੜਾ ਕਾਰਜਕਾਰੀ ਆਦੇਸ਼ ਦੇ ਰਾਹੀਂ ਇਸ ਉੱਨਤ ਪ੍ਰਣਾਲੀ ਦੇ ਵਿਕਾਸ ਨੂੰ ਨਿਰਦੇਸ਼ਿਤ ਕੀਤਾ ਸੀ। ਫਿਰ ਉਹਨੇ ਉਮੀਦ ਪ੍ਰਗਟ ਕੀਤੀ ਕਿ ਜਨਵਰੀ 2029 ਦੇ ਵਿਚ ਉਸਦੇ ਕਾਰਜਕਾਲ ਦੇ ਅੰਤ ਤੋਂ ਪਹਿਲਾਂ ਇਹ ਪ੍ਰਣਾਲੀ ਪੂਰੀ ਤਰ੍ਹਾਂ ਕਾਰਜਸ਼ੀਲ ਹੋ ਜਾਵੇਗੀ। ਇਹ ਸੰਕਲਪ ਵੱਡੇ ਪੱਧਰ ਦੇ ਉਤੇ ਇਜ਼ਰਾਈਲ ਦੇ ਆਇਰਨ ਡੋਮ ਰੱਖਿਆ ਪ੍ਰਣਾਲੀ ਤੋਂ ਪ੍ਰੇਰਿਤ ਹੈ, ਜਿਸ ਨੇ ਹਾਲ ਹੀ ਦੇ ਸੰਘਰਸ਼ਾਂ ਦੇ ਵਿਚ ਮਿਜ਼ਾਈਲ ਹਮਲਿਆਂ ਨੂੰ ਰੋਕਣ ਦੇ ਵਿਚ ਮੁੱਖ ਭੂਮਿਕਾ ਨਿਭਾਈ। ਅਮਰੀਕਾ ਦੀ ਜਿਹੜੀ ਹੈ ਇਸ ਯੋਜਨਾ ਦਾ ਉਦੇਸ਼ ਜ਼ਮੀਨੀ ਤੇ ਪੁਲਾੜ ਆਧਾਰਿਤ ਜਿਹੜਾ ਸਮਰਥਾਵਾਂ ਨੂੰ ਸ਼ਾਮਲ ਕਰਨਾ ਹੈ ਜੋ ਕਿਸੇ ਵੀ ਸੰਭਾਵੀ ਹਮਲੇ ਦੇ ਦੌਰਾਨ ਮਿਜ਼ਾਈਲਾਂ ਨੂੰ ਰੋਕਣ ਤੇ ਨਸ਼ਟ ਕਰਨ ਦੇ ਸਮਰਥ ਜਿਹੜਾ ਦੱਸਿਆ ਜਾਂਦਾ ਹੈ। ਅਮਰੀਕਾ ਨੂੰ ਲੱਗਿਆ 83 ਲੱਖ ਕਰੋੜ ਰੁਪਏ ਦਾ ਚੂਨਾ। ਇਰਾਨ ਦੇ ਨਾਲ ਜੰਗ ਪੈ ਰਹੀ ਹੈ ਬੇਹੱਦ ਮਹਿੰਗੀ। ਜਿਹੜੇ ਨੇ ਚਿੰਤਕ ਜਿਹੜੇ ਨੇ ਮਾਹਰ ਜਿਹੜੇ ਨੇ ਚਿੰਤਾ ਜਤਾ ਰਹੇ ਨੇ। ਇਰਾਨ ਦੇ ਨਾਲ ਜਾਰੀ ਫੌਜੀ ਮੁਹਿੰਮ ਅਮਰੀਕਾ ਦੇ ਲਈ ਆਰਥਿਕ ਤੌਰ ਦੇ ਉਤੇ ਇਕ ਵੱਡੀ ਚੁਣੌਤੀ ਬਣਦੀ ਜਾ ਰਹੀ ਹੈ।
ਪੈਟਾਗਨ ਦੇ ਜਿਹੜੇ ਅਧਿਕਾਰੀਆਂ ਤੇ ਆਰਥਿਕ ਮਾਹਰਾਂ ਦੇ ਅਨੁਸਾਰ ਇਸ ਜੰਗ ਤੇ ਹੋਣ ਵਾਲਾ ਖਰਚਾ ਸ਼ੁਰੂਆਤੀ ਅੰਦਾਜ਼ਿਆਂ ਨੂੰ ਕਿਤੇ ਪਿੱਛੇ ਛੱਡ ਚੁੱਕਿਆ। ਆਉਣ ਵਾਲੇ ਸਮੇਂ ਦੇ ਵਿੱਚ ਇਕ ਟ੍ਰਿਲੀਅਨ ਡਾਲਰ ਲਗਭਗ 83 ਲੱਖ ਕਰੋੜ ਰੁਪਏ ਦੇ ਅੰਕੜੇ ਨੂੰ ਛੂ ਸਕਦੈ। ਪੈਟਾਗਨ ਦੇ ਬਜਟ ਅਧਿਕਾਰੀ ਜਿਹੜੇ ਨੇ ਜੇ ਹਰਸਟ ਨੇ ਅਮਰੀਕੀ ਸੰਸਦ ਕਾਂਗਰਸ ਨੂੰ ਸੂਚਿਤ ਕੀਤਾ ਹੈ ਕਿ ਈਰਾਨ ਦੇ ਵਿਰੁੱਧ ਜੰਗ ਦੇ ਉੱਤੇ ਹੁਣ ਤੱਕ ਲਗਭਗ 29 ਬਿਲੀਅਨ ਡਾਲਰ ਖਰਚ ਜਿਹੜੇ ਨੇ ਕੀਤੇ ਜਾ ਚੁੱਕੇ ਐ, ਜਾਣੀ ਕਿ ਹੋਰ ਡਬਲ ਹੋ ਜਾਣਾ ਜੇ ਜੰਗ ਜਾਰੀ ਰਹਿੰਦੀ ਹੈ। ਮਹਿਜ 2 ਹਫ਼ਤੇ ਪਹਿਲਾਂ ਇਹ ਅੰਦਾਜ਼ਾ 25 ਬਿਲੀਅਨ ਡਾਲਰ ਲਗਾਇਆ ਗਿਆ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜੰਗ ਦੇ ਮੈਦਾਨ ਦੇ ਵਿਚ ਹਥਿਆਰਾਂ ਦੀ ਮੁਰੰਮਤ, ਖਰਾਬ ਹੋਏ ਸਾਜੋ ਸਮਾਨ ਨੂੰ ਬਦਲਣ ਤੇ ਫੌਜੀ ਕਾਰਵਾਈਆਂ ਦੇ ਵਧਦੇ ਖਰਚਿਆਂ ਦੇ ਕਾਰਨ ਇਹ ਅੰਕੜਾ ਲਗਾਤਾਰ ਵੱਧ ਰਿਹਾ। ਰੋਜ਼ਾਨਾ 2 ਬਿਲੀਅਨ ਡਾਲਰ ਦਾ ਖਰਚਾ ਹੋ ਰਿਹਾ। ਹਾਰਵਰਡ ਕੈਨੇਡੀ ਸਕੂਲ ਦੀ ਜੰਗ ਬਜਟ ਮਾਹਰ ਲਿੰਦਾ ਬਿਲਮਸ ਨੇ ਇਕ ਹੈਰਾਨ ਕਰਨ ਵਾਲਾ ਖੁਲਾਸਾ ਕਰਦਿਆਂ ਕਿਹਾ ਕਿ ਅਮਰੀਕਾ ਇਸ ਜੰਗ ਦੇ ਉਤੇ ਰੋਜ਼ਾਨਾ ਲਗਭਗ 2 ਬਿਲੀਅਨ ਡਾਲਰ ਖਰਚ ਕਰ ਰਿਹਾ। ਉਨ੍ਹਾਂ ਦੇ ਅਨੁਸਾਰ ਹੁਣ ਤੱਕ ਸਾਹਮਣੇ ਆਏ ਅੰਕੜੇ ਤਾਂ ਸਿਰਫ ਸ਼ੁਰੂਆਤ ਮਾਤਰਾ ਨੇ। ਜੇਕਰ ਲੰਮੇ ਸਮੇਂ ਦੇ ਖਰਚਿਆਂ, ਫੌਜੀਆਂ ਦੀ ਦੇਖਭਾਲ ਤੇ ਰੱਖਿਆ ਵਿਸਤਾਰ ਨੂੰ ਜੋੜਿਆ ਜਾਵੇ ਤਾਂ ਇਹ ਅੰਕੜਾ ਜਿਹੜਾ 1 ਟ੍ਰਿਲੀਅਨ ਡਾਲਰ ਤੱਕ ਪਹੁੰਚਣਾ ਜਿਹੜਾ ਨਿਸ਼ਚਿਤ ਹੋ ਚੁੱਕਿਆ। ਇਹ ਇਕ ਜਿਹੜੀ ਰਿਪੋਰਟ ਦੇ ਅਨੁਸਾਰ ਜੰਗ ਦੇ ਸ਼ੁਰੂਆਤੀ ਦਿਨਾਂ ਦੇ ਵਿਚ ਹੀ ਅਮਰੀਕਾ ਨੇ 16 ਬਿਲੀਅਨ ਡਾਲਰ ਖਰਚ ਕਰ ਦਿੱਤੇ ਸਨ। ਇਸ ਦਾ ਮੁੱਖ ਕਾਰਨ ਮਹਿੰਗੀਆਂ ਜਿਹੜੀਆਂ ਮਿਜ਼ਾਈਲ ਪ੍ਰਣਾਲੀਆਂ ਦੀ ਤੇਜ਼ੀ ਦੇ ਨਾਲ ਹੋਈ ਵਰਤੋਂ, ਉੱਚ ਖਰਚੇ ਸਨ। ਇਸ ਤੋਂ ਇਲਾਵਾ ਖੇਤਰ ਦੇ ਵਿਚ ਅਮਰੀਕੀ ਫੌਜੀ ਸਥਾਨਾਂ ਨੂੰ ਹੋਏ ਨੁਕਸਾਨ ਦਾ ਅਜੇ ਤੱਕ ਕੋਈ ਸਹੀ ਅੰਦਾਜ਼ਾ ਨਹੀਂ ਲਗਾਇਆ ਗਿਆ ਜਾ ਸਕਿਆ, ਜਿਸ ਦੇ ਨਾਲ ਖਰਚਾ ਹੋਰ ਵਧੇਗਾ। ਮਾਹਰਾਂ ਨੇ ਵੀ ਚੇਤਾਵਨੀ ਦਿੱਤੀ ਹੈ ਕਿ ਰੱਖਿਆ ਖਰਚਿਆਂ ਦੇ ਵਿਚ ਇਸ ਬੇਤਹਾਸ਼ਾ ਵਾਧੇ ਤੇ ਉਧਾਰ ਲੈਣ ਦੀ ਜਿਹੜੀ ਵੱਧਦੀ ਲਾਗਤ ਹੈ ਉਹਦੇ ਕਾਰਨ ਅਮਰੀਕਾ ਦੇ ਰਾਸ਼ਟਰੀ ਕਰਜ਼ੇ ਦੇ ਵਿਚ ਜਿਹੜਾ ਭਾਰੀ ਵਾਧਾ ਹੋਵੇਗਾ, ਜਾਣੀ ਕਿ ਅਮਰੀਕਾ ਵੀ ਹੋਰ ਕਰਜ਼ਾਈ ਹੋਵੇਗਾ। ਵਰਤਮਾਨ ਦੇ ਵਿਚ ਅਮਰੀਕਾ ਦਾ ਰਾਸ਼ਟਰੀ ਕਰਜ਼ਾ ਪਹਿਲਾਂ ਹੀ ਲਗਭਗ 31 ਟ੍ਰਿਲੀਅਨ ਡਾਲਰ ਦੇ ਕਰੀਬ ਜਿਹੜਾ ਹੋਇਆ ਹੈ। ਜੇਕਰ ਜੰਗ ਲੰਬੀ ਖਿੱਚੀ ਜਾਂਦੀ ਹੈ ਤਾਂ ਇਹ ਅਮਰੀਕੀ ਅਰਥਚਾਰੇ ਦੇ ਲਈ ਇਕ ਗੰਭੀਰ ਸੰਕਟ ਜਿਹੜਾ ਪੈਦਾ ਕਰ ਸਕਦੀ ਹੈ। ਲੋ ਦੋਸਤੋ, ਇਹ ਸਨ ਜੀ ਅੱਜ ਦੀਆਂ 13 ਮਈ 2026 ਦੀਆਂ ਬੁੱਧਵਾਰ ਵਾਲੀਆਂ ਖਬਰਾਂ ਜੀ, ਦੇਸ਼ਾਂ ਵਿਦੇਸ਼ਾਂ ਦੀਆਂ ਕੀ ਕੁਝ ਜਿਹੜਾ ਵਾਪਰ ਰਿਹਾ। ਉਮੀਦ ਕਰਦੇ ਹਾਂ ਚੰਗੀਆਂ ਲੱਗੀਆਂ ਹੋਣਗੀਆਂ, ਚੰਗੀਆਂ ਲੱਗੀਆਂ ਤਾਂ ਦੋਸਤਾਂ ਮਿੱਤਰਾਂ ਤੱਕ ਸਾਂਝੀਆਂ ਜ਼ਰੂਰ ਕਰ ਦਿਓ। ਤੇ ਇਸ ਤੇ ਹੀ ਆਪਾਂ ਫਿਰ ਖਬਰਾਂ ਦੀ ਸਮਾਪਤੀ ਕਰਦੇ ਹਾਂ ਤੇ ਅੱਗੇ ਤੁਹਾਡੇ ਜਿਹੜੇ ਨੇ ਸੁਨੇਹੇ ਨੇ ਉਹਨਾਂ ਦੇ ਵੱਲ ਨੂੰ ਧਿਆਨ ਮਾਰਦੇ ਹਾਂ ਤੇ ਫਿਰ ਆਪਾਂ ਆਗਿਆ ਲੈਂਦੇ ਹਾਂ। ਜੇ ਤੁਸੀਂ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਦੋਸਤੋ, ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। ਗੱਲਬਾਤ ਦੇ ਵਿਚ ਸਾਂਝ ਪਾਉਣੀ ਚਾਹੁੰਦੇ ਹੋ ਤਾਂ ਸਵਾਗਤ ਹੈ ਜੀ। ਲਓ ਫਿਰ ਆਪਾਂ ਜਾਂਦੇ ਜਾਂਦੇ ਤੁਹਾਡੇ ਸੁਨੇਹੇ ਲੈ ਲਈਏ ਤੇ ਫਿਰ ਉਸ ਤੋਂ ਬਾਅਦ ਆਗਿਆ ਲੈਂਦੇ ਹਾਂ। ਫੇਸਬੁੱਕ, ਯੂਟਿਊਬ ਐਪ, ਵੈਬਸਾਈਟ ਦੇ ਉੱਤੇ ਜਿੱਥੋਂ ਕਿਤੋਂ ਵੀ ਤੁਸੀਂ ਸੁਣ ਰਹੇ ਹੋ ਦੋਸਤੋ, ਨਿੱਘਾ ਸਵਾਗਤ ਹੈ ਸਾਰੇ ਦੋਸਤਾਂ ਦਾ। ਫਿਰ ਤੋਂ ਇਕ ਵਾਰ ਤੇ ਜਾਂਦੇ ਜਾਂਦੇ ਸੁਨੇਹੇ ਸਾਂਝੇ ਕਰਕੇ ਆਗਿਆ ਲੈਣਾ। ਸੁਰਜੀਤ ਭਾਰਤ ਜੀ ਨੇ ਸਤਿ ਸ੍ਰੀ ਅਕਾਲ ਸਾਡੇ ਮਦਰ ਕਹਿੰਦੇ ਨੇ ਸਭ ਤੋਂ ਪਹਿਲਾਂ ਇੰਡੀਆ ਤੋਂ। ਮਨਦੀਪ ਜੱਸੀ ਬਾਈ ਜੀ ਜੁੜੇ ਹੋਏ ਨੇ, ਮਨਦੀਪ ਜੱਸੀ ਜੀ ਭਾਰਤ ਸਾਹਿਬ ਜੀ ਤੇ ਸਤਿ ਸ੍ਰੀ ਅਕਾਲ ਕਹਿੰਦੇ ਬਾਬਿਓ। ਸਤਨਾਮ ਸਿੰਘ ਜਾਣੀਆਂ ਚਾਲ ਜੀ ਜੀਆਨੂ ਜੀ ਕਹਿੰਦੇ ਆ ਤੇ ਨਾਲ ਕਹਿੰਦੇ ਨੇ ਜੀ ਆਪਣੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਤਨਾਮ ਸਿੰਘ ਜਾਣੀਆਂ ਚਾਲ ਜੀ ਸੁਣ ਰਹੇ ਨੇ ਜੀ ਕਹਿੰਦੇ ਪ੍ਰੋਗਰਾਮ ਤੇ ਓਕੇ ਆ ਜੀ, ਸਾਰਾ ਕੁਝ ਚੱਕ ਦਿਓ ਕਹਿੰਦੇ ਕੰਮ ਨੂੰ। ਰਾਜਨ ਸੈਣੀ ਸਾਹਿਬ ਕਹਿੰਦੇ ਆ ਲਾਈਕ ਨੰਬਰ 4 ਜੀ ਤੇ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿਚ ਸਤਿ ਸ੍ਰੀ ਅਕਾਲ ਜੀ। ਔਜਲਾ ਸਾਹਿਬ US ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ ਸਾਰੇ ਪਿਆਰਿਆਂ ਨੂੰ। ਦਵਿੰਦਰ ਭਾਰਤ ਜੀ UAE ਤੋਂ ਸਤਿ ਸ੍ਰੀ ਅਕਾਲ ਲਿਖਦੇ ਨੇ ਤੇ ਅੱਗੇ ਕਹਿੰਦੇ ਨੇ ਆਪਣੇ ਧਰਮਵੀਰ ਸਿੰਘ ਗਾਂਧੀ ਜੀ ਬਾਈ ਜੀ, ਬੜੇ ਦਿਨਾਂ ਬਾਅਦ ਉਨ੍ਹਾਂ ਦਾ ਸੁਨੇਹਾ ਆਇਆ, ਉਹ ਆਫਲਾਈਨ ਜ਼ਰੂਰ ਸੁਣਦੇ ਨੇ, ਸੁਨੇਹਾ ਦਿੰਦੇ ਨੇ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਜੀ। ਅੱਜ ਔਨ ਏਅਰ ਸੁਣ ਰਹੇ ਨੇ ਜੀ, ਲਾਈਵ ਸੁਣ ਰਹੇ ਨੇ, ਸਤਿ ਸ੍ਰੀ ਅਕਾਲ ਜੀ ਦੋਵੇਂ ਵੀਰਾਂ ਨੂੰ ਕਹਿੰਦੇ ਨੇ ਜੀ। ਅਨੁਜੀ ਬਾਈ ਜੀ ਸਵਾਗਤ ਹੈ ਜੀ। ਔਜਲਾ ਸਾਹਿਬ ਕਹਿੰਦੇ ਨੇ ਕਿ ਲੋਕ ਦਿਮਾਗ ਵਰਤਨੇ ਹਟ ਗਏ ਕਿਤੇ ਕਹਿੰਦੇ ਜੀ। ਤੇ ਮੁਕੱਦਰ ਜੀ ਕਹਿੰਦੇ ਸਤਿ ਸ੍ਰੀ ਅਕਾਲ ਪਿਆਰਿਓ ਸਭ ਨੂੰ ਜੀ। ਤੇ ਮਾਲ ਸੁਰਿੰਦਰ ਜੀ US ਤੋਂ ਸਤਿ ਸ੍ਰੀ ਅਕਾਲ ਭੈਣ ਜੀ ਕਹਿੰਦੇ ਨੇ। ਬਲਵੀਰ ਸਿੰਘ ਸੈਣੀ ਸਾਹਿਬ ਚੰਡੀਗੜ੍ਹ ਤੋਂ, ਭੁਪਿੰਦਰ ਭਾਰਤ ਜੀ ਤੇ ਸ਼ੰਮੀ ਜੀ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਛੈਲੀ ਬਾਈ ਜੀ ਕਹਿੰਦੇ ਮੁਕੱਦਰ ਜੀ ਘੋਗੜ ਕਾਂ ਤੇ ਕਾਲੇ ਕਾਂ ਦੇ ਵਿੱਚੋਂ ਫਰਕ ਹੈ ਜੀ, ਜਿਵੇਂ ਦਿਖਾ ਦਿੱਤਾ ਤੁਹਾਨੂੰ ਜੀ। ਇਹ ਜਿਹੜਾ ਕਾਂ ਨਾ, ਪਹਾੜੀ ਕਾਂ ਜਿਹੜਾ, ਇਹ ਤਕਰੀਬਨ ਜਿਹੜੀ ਆਪਣੀ ਇੱਲ ਹੁੰਦੀ ਹੈ ਨਾ, ਈਗਲ ਹੁੰਦੀ ਹੈ, ਉਹ ਜਿਵੇਂ ਕਿ ਉਹਦੀ ਅੱਗਿਓਂ ਚੁੰਝ ਕਾਫੀ ਤਿੱਕੀ ਹੁੰਦੀ ਹੈ, ਨੋਕ ਹੁੰਦੀ ਹੈ, ਥੱਲੇ ਨੂੰ ਮੁੜੀ ਹੁੰਦੀ ਹੈ, ਇਸ ਕਾਂ ਦੀ ਚੁੰਝ ਜਿਹੜੀ ਏਦਾਂ। ਇਹ ਕਾਂ ਨਹੀਂ ਹੈ ਵੈਸੇ, ਇਹ ਰੇਵਨ ਹੁੰਦਾ ਹੈ ਤੇ ਦੂਸਰਾ ਕਰੋ ਹੁੰਦਾ ਹੈ ਤੇ ਇਹ ਰੇਵਨ ਹੈ। ਇਹਨੂੰ ਜਿਹੜਾ ਇਹਦੀ ਚੁੰਝ ਮੁੜੀ ਹੁੰਦੀ, ਕਾਫੀ ਤਿੱਕੀ ਹੁੰਦੀ ਹੈ, ਇਹ ਜ਼ਿਆਦਾ ਸ਼ਿਕਾਰ ਜਿਹੜਾ ਮੀਟ ਦਾ ਹੀ ਕਰਦਾ ਹੈ ਤੇ ਉਹ ਇਹਦੀ ਚੁੰਝ ਵੀ ਕਾਫੀ ਲੰਬੀ ਹੁੰਦੀ ਹੈ ਤੇ ਸਰੀਰ ਵੀ ਕਾਫੀ ਵੱਡਾ ਹੁੰਦਾ ਹੈ ਬਾਕੀ ਨੋਰਮਲ ਜਿਹੜਾ ਕਾਂ ਹੈ ਉਹਦੇ ਨਾਲੋਂ, ਤੇ ਪੂਰੇ ਕਾਲੇ ਰੰਗ ਦਾ ਹੁੰਦਾ, ਇਹਦੇ ਉੱਤੇ ਕੋਈ ਧੱਬਾ ਨਹੀਂ ਹੁੰਦਾ ਜਿੱਦਾਂ ਕਿ ਚਿੱਟੇ ਕਾਲੇ ਕਾਂ ਆ।
ਉਹ ਵੇਸਟੇਜ ਵਗੈਰਾ ਜਾਂ ਆਪਣੇ ਕਹਿ ਲਓ ਕਿ ਸੜਕਾਂ ਦੇ ਉੱਤੇ ਆਮ ਦੇਖੇ ਜਾ ਸਕਦੇ ਆ, ਪਰ ਇਹ ਬਹੁਤ ਸ਼ਾਂਤ ਤੇ ਸੁਭਾਅ ਦਾ ਮਾਲਕ ਹੈ। ਇਹ ਇੱਕ ਆਪਣੇ ਆਪ ਨੂੰ ਵੱਖਰਾ ਹੀ ਰੱਖਦਾ ਹੈ, ਭੀੜ ਭੜਾਕੇ ਵਾਲੀਆਂ ਜਗ੍ਹਾਵਾਂ ਦੇ ਉੱਤੇ ਨਹੀਂ ਜਾਂਦਾ ਤੇ ਇੱਕ ਫਰੀਡਮ ਆਪਣੇ ਆਪ ਦੇ ਵਿੱਚ ਫੀਲ ਕਰਦਾ, ਇਕੱਲਾ ਰਹਿ ਕੇ ਖੁਸ਼ ਰਹਿੰਦਾ ਜ਼ਿਆਦਾ, ਇਹਦੀ ਫਿਤਰਤ ਹੈ ਜੀ। ਤੇ ਇਸੇ ਤਰ੍ਹਾਂ ਹੀ ਸ਼ੈਲੀ ਬਾਈ ਜੀ ਕਹਿੰਦੇ ਭਾਰਤ ਜੀ, ਸ਼ਮੀ ਜੀ ਤੇ ਦੁਆਬਾ ਰੇੜੀ ਦੇ ਸਾਰੇ ਹੀ ਸਤਿਕਾਰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ। ਤੇ ਬਲਵੀਰ ਸਿੰਘ ਸੈਣੀ ਸਾਹਿਬ ਕਹਿੰਦੇ ਨੇ ਜੀ, ਮੁਕੱਦਰ ਸਿੰਘ ਔਲਖ ਜੀ ਚੱਕ ਦਿਓ ਫੱਟੇ ਕਹਿੰਦੇ ਜੀ। ਤੇ ਇਸੇ ਤਰ੍ਹਾਂ ਰਜਿੰਦਰ ਕੁਮਾਰ ਜੀਰਾ ਜੀ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਕਹਿੰਦੇ ਨੇ ਜੀ। ਭੁਪਿੰਦਰ ਭਾਰਤ ਜੀ, ਸ਼ਮੀ ਜੀ, ਦੁਆਬਾ ਰੇੜੀ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ। ਜੀਰਾ ਜੀ ਸਵਾਗਤ ਹੈ ਜੀ। ਤੇ ਇਸੇ ਤਰ੍ਹਾਂ ਆਪਣੇ ਮਨਦੀਪ ਜੱਸੀ ਜੀ ਕਹਿੰਦੇ ਕਿਆ ਬਾਤਾਂ ਮੁਕੱਦਰ ਸਿਆਂ ਜੀ। ਔਜਲਾ ਸਾਹਿਬ ਕਹਿੰਦੇ ਕਿਆ ਬਾਤਾਂ ਮੁਕੱਦਰ ਵੀਰ, ਕਮਾਲਾਂ ਕਰ ਦਿੱਤੀਆਂ ਕਹਿੰਦੇ ਜੀ, ਗ੍ਰੇਟ। ਉਹ ਸ਼ੈਲੀ ਬਾਈ ਜੀ ਕਹਿੰਦੇ ਆ ਔਲਖ ਸਾਹਿਬ ਕਿਆ ਬਾਤ ਹੈ ਜੀ, ਬਾਤ ਦੇ ਉੱਤੇ ਬਾਤ ਹੈ। ਹਰਜਿੰਦਰ ਕੁਮਾਰ ਜੀਰਾ ਜੀ ਕਹਿੰਦੇ ਆ ਮੁਕੱਦਰ ਤਾਂ ਕਹਿੰਦੇ ਪੂਰਾ ਗਾਇਕ ਬਣ ਗਿਆ ਜੀ ਸਾਡਾ। ਬਲਵੀਰ ਸਿੰਘ ਸੈਣੀ ਸਾਹਿਬ ਕਹਿੰਦੇ ਕਿਆ ਬਾਤਾਂ ਮੁਕੱਦਰ ਜੀ, ਗਰੀਬੀਆਂ ਚੱਕ ਦਿੱਤੀਆਂ। ਮਨਦੀਪ ਸੱਸੀ ਜੀ ਕਹਿੰਦੇ ਆ ਚਿਰ ਤੋਂ ਰਹਿੰਦਾ ਦਿਲ ਚੋਂ ਇਕਦਮ, ਕੱਢਣੇ ਸੌਖੇ ਨਹੀਂ ਸੱਜਣ ਹੁੰਦੇ ਨਸ਼ਿਆਂ ਵਰਗੇ, ਛੱਡਣੇ ਸੌਖੇ ਨਹੀਂ ਖੂਨ ਚ ਰਚਿਆ ਤੋਂ ਜਦ ਵੱਖਰੇ ਹੋਣਾ ਪੈ ਜਾਂਦਾ, ਉਹੀਓ ਸਕਦਾ ਜਾਣ ਘੜੀ ਇਹ ਜਿਸ ਦੇ ਉੱਤੇ ਆਉਂਦੀ ਹੈ, ਤੱਕਣਾ ਛੱਡਿਆ ਤੈਨੂੰ ਦੇਖੀ ਭੁੱਲ ਵੀ। ਤੇ ਇਸੇ ਤਰ੍ਹਾਂ ਔਜਲਾ ਸਾਹਿਬ ਲਿਖਦੇ ਨੇ ਹੁਣ ਤਾਂ ਕਹਿੰਦੇ ਇਕੱਠੇ ਹੋ ਕੇ ਰਿਕਾਰਡ ਕਰਵਾ ਦਈਏ ਜੀਰਾ ਜੀ। ਸ਼ੈਲੀ ਬਾਈ ਜੀ ਕਹਿੰਦੇ ਹਾਂਜੀ ਹਾਂ, ਸਾਡੇ ਕਾਂ ਦੇ ਨਾਲੋਂ ਚਲਾਕ ਨਹੀਂ ਹੈ ਜੀ ਇਹ, ਬਿਲਕੁਲ ਕਾਂ ਜ਼ਿਆਦਾ ਚਲਾਕ ਹੈ ਜੀ। ਤੇ ਇਸੇ ਤਰ੍ਹਾਂ ਔਜਲਾ ਸ਼ਰਾਰਤੀ ਹੈ ਜੀ, ਉਹ ਚਲਾਕ ਸ਼ਰਾਰਤੀ ਹੈ ਜੀ। ਤੇ ਇਸੇ ਤਰ੍ਹਾਂ ਔਜਲਾ ਸਾਹਿਬ ਕਹਿੰਦੇ ਜਿਵੇਂ ਸ਼ਾਮੀ ਗਲਾਸੀ ਚੱਕਣੇ ਨੂੰ ਦਿਲ ਕਰਦਾ ਹੈ, ਵਿਛੜਿਆਂ ਨੂੰ ਸਿਕੰਦਰਾ ਚੇਤੇ ਕਰ ਦਿਲ ਭਰਦਾ ਹੈ। ਕਿਆ ਬਾਤ ਹੈ ਜੀ, ਸ਼ੇਰੋ ਸ਼ਾਇਰੀ ਹੋ ਰਹੀ ਹੈ, ਇਹ ਵੀ ਬਾਈ ਜੀ ਦਾ ਸ਼ੌਂਕ ਹੈ। ਮੁਕੱਦਰ ਜੀ ਕਹਿੰਦੇ ਵਾਹ ਜੀ ਵਾਹ ਔਜਲਾ ਬਾਈ ਜੀ ਕਿਆ ਬਾਤਾਂ ਨੇ। ਤੇ ਬਲਵੀਰ ਸਿੰਘ ਸੈਣੀ ਸਾਹਿਬ ਸ਼ੁਕਰੀਆ ਜੀ ਕਹਿੰਦੇ ਜੀ, ਜੀਰਾ ਸਾਹਿਬ ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ ਹੈ ਜੀ। ਤੇ ਜੱਸੀ ਬਾਈ ਸਿਆਂ ਜੀ ਸ਼ੁਕਰੀਆ ਜੀ ਕਹਿੰਦੇ, ਸ਼ੈਲੀ ਵੀਰੇ ਸ਼ੁਕਰੀਆ ਜੀ ਕਹਿੰਦੇ ਜੀ। ਤੇ ਮਨਦੀਪ ਜੱਸੀ ਜੀ ਕਹਿੰਦੇ ਆ ਪੱਖਾ ਚੱਲਦਾ ਰੱਖੋ ਸ਼ਮੀ ਜੀ, ਫੋਨ ਚਾਰਜ ਸਵੇਰੇ ਗੱਡੀ ਵਿਚ ਕਰ ਲੈਣਾ ਜਨਾਬ। ਤੇ ਇਸੇ ਤਰ੍ਹਾਂ ਮਨਦੀਪ ਜੱਸੀ ਜੀ ਕਹਿੰਦੇ ਆ ਕਿ ਕਿਆ ਬਾਤਾਂ ਮੁਕੱਦਰ ਸਿਆਂ ਜੀ। ਮੁਕੱਦਰ ਜੀ ਕਹਿੰਦੇ ਜੀ ਜੱਸੀ ਬਾਈ ਸਿਆਂ ਲਵ ਜੋ ਜੀ। ਤੇ ਮਨਦੀਪ ਜੱਸੀ ਜੀ ਕਹਿੰਦੇ ਸ਼ਮੀ ਜੀ ਵਿਅੰਗ ਸਾਹਿਤਕਾਰ ਸਾਹਿਬ ਦਾ ਸਤਿਕਾਰ ਹੁੰਦਾ ਦੇਖ ਕੇ ਇਦਾਂ ਲੱਗਾ ਜੀ ਜਿਵੇਂ ਸਾਡੇ ਵੀ ਹਾਰ ਪਏ ਹੋਣ ਜੀ, ਗੇਂਦੇ ਦੇ ਫੁੱਲਾਂ ਦੇ ਜਨਾਬ ਜੀ। ਉਹ ਕਿਆ ਬਾਤ ਹੈ ਜੀ, ਹਾਂਜੀ ਪਿਛਲੇ ਦਿਨਾਂ ਦੇ ਵਿੱਚ ਭਾਜੀ ਨੰਗਲ ਦੀ ਗੱਲ ਕੀਤੀ ਹੈ ਤਾਂ ਉਹਨਾਂ ਦੀ ਇੱਕ ਨਿਊਜ਼ ਲੱਗੀ ਸੀ ਬਿਲਕੁਲ ਹੈ ਜੀ। ਤੇ ਜੋ ਪਲਾਸਟਿਕ ਦਾ ਰੁਝਾਨ ਹੈ ਜਾਂ ਪ੍ਰਦੂਸ਼ਣ ਦੇ ਵਿੱਚ, ਉਹਨਾਂ ਨੇ ਉਹਨੂੰ ਐਪਰੀਸ਼ੀਏਟ ਕੀਤਾ ਹੈ। ਤੇ ਮਨਦੀਪ ਜੱਸੀ ਜੀ ਕਹਿੰਦੇ ਪੂਰੇ ਦੁਆਬਾ ਰੇਡੀਓ ਦਾ ਮਾਣ ਸਤਿਕਾਰ ਹੁੰਦਾ ਦੇਖਿਆ ਜੀ ਅੱਜ ਸ਼ਮੀ ਜੀ ਦੇ ਪਏ ਹਾਰ ਦੇਖ ਕੇ ਜੀ। ਕਿਆ ਬਾਤ, ਸ਼ੁਕਰੀਆ ਬਾਈ ਜੀ। ਤੇ ਰਜਿੰਦਰ ਕੁਮਾਰ ਜੀਰਾ ਜੀ ਕਹਿੰਦੇ ਇਹਨੂੰ ਕਹਿੰਦੇ ਆ ਸ਼ੌਂਕ ਵੱਲੇ ਜੀ, ਕਿਆ ਬਾਤ ਹੈ। ਕੁੱਕੀ ਭਾਜੀ ਕਹਿੰਦੇ ਸ਼ੁਕਰੀਆ ਜੀ। ਮਨਦੀਪ ਜੱਸੀ ਜੀ ਕਹਿੰਦੇ ਮੁਕੱਦਰ ਜੀ ਕਹਿੰਦੇ ਬੜੀ ਡੂੰਘੀ ਗੱਲ ਕਰ ਗਏ ਔਜਲਾ ਬਾਈ ਜੀ। ਮਨਦੀਪ ਜੱਸੀ ਜੀ ਕਹਿੰਦੇ ਆ ਕਿ ਔਜਲਾ ਬਾਈ ਜੀ ਸੱਜਣਾ ਦੇ ਪਿਆਰ ਦੇ ਵਿੱਚ ਐਕਸਾਈਟਮੈਂਟ ਹੈ ਕਹਿੰਦੇ ਜੀ। ਤੇ ਮੁਕੱਦਰ ਜੀ ਕਹਿੰਦੇ ਆ ਕੈਸਟ ਦਾ ਨਾਮ ਹੋਵੇਗਾ ਇੱਕ ਕੁੜੀ ਦੇਬੀ ਵਾਂਗ ਔਜਲਾ ਬਾਈ ਜੀ। ਇੱਕ ਕੁੜੀ ਜਿਹਦਾ ਨਾਮ ਹੱਬਤ ਗੁੰਮ ਹੈ, ਸਾਡੇ ਕਾਂ ਲੱਭ ਕੇ ਲਿਆਉਣਗੇ ਜੀ, ਫਿਕਰ ਨਾ ਕਰੋ। ਮਨਦੀਪ ਜੱਸੀ ਜੀ ਕਹਿੰਦੇ ਆਪਣੀ ਬਣਾ ਲੈ ਮਿੱਤਰਾ, ਨਿੱਤ ਮੰਗਵੀ ਨਹੀਂ ਮਿਲਣੀ ਟਰਾਲੀ। ਕਿਆ ਬਾਤ ਹੈ ਜੀ। ਤੇ ਮੁਕੱਦਰ ਜੀ ਕਹਿੰਦੇ ਹੱਸ ਖੇਡ ਲਈਦਾ ਜੀ ਔਜਲਾ ਬਾਈ ਜੀ, ਸਾਡੀਆਂ ਦੁਆਵਾਂ ਨੇ ਭਾਰਜ ਬਾਈ ਜੀ, ਸ਼ਮੀ ਬਾਈ ਜੀ ਲੰਮੀਆਂ ਉਮਰਾਂ ਹੋਣ ਤੁਹਾਡੀਆਂ ਤੇ ਸਾਡੀਆਂ ਵੀ, ਐਵੇਂ ਹੀ ਹੱਸਦੇ ਖੇਡਦੇ ਰਹੀਏ, ਲਵ ਜੋ ਕਹਿੰਦੇ ਜੀ। ਤੇ ਮਨਦੀਪ ਜੀ ਕਹਿੰਦੇ ਆ ਫੈਨਾਂ ਨੇ ਇੱਕ ਵਾਰੀ ਪਾਣੀ ਦੀ ਵਾਰੀ ਦੇ ਉੱਤੇ ਲਾਈਵ ਹੋਏ ਬੰਦੇ ਨੂੰ ਮਰਵਾ ਦਿੱਤਾ ਸੀ ਜੀ, ਕਹਿੰਦਾ ਦੇਖ ਲਵੋ ਸ਼ਰੀਕਾਂ ਨੇ ਪਾਣੀ 5 ਮਿੰਟ ਪਹਿਲਾਂ ਵੱਢ ਲਿਆ, ਕਹਿੰਦਾ ਕਿ ਕਿਹਦੇ ਨਾਲ ਹੈ ਤੇਰੇ, ਫੇਸਬੁੱਕ ਵਾਲਾ ਵੱਢਿਆ ਗਿਆ ਜੀ, ਪਤਾ ਲੈਣ ਵੀ ਨਹੀਂ ਕਹਿੰਦੇ ਆਏ ਜੀ। ਕਿਆ ਬਾਤ ਹੈ ਜੀ, ਮੁਕੱਦਰ ਜੀ ਕਹਿੰਦੇ ਕਿਆ ਬਾਤ ਹੈ ਜੱਸੀ ਬਾਈ ਜੀ, ਕਿਆ ਬਾਤ ਹੈ, ਪਤਾ ਫਿਰ ਫੇਸਬੁੱਕ ਦੇ ਉੱਤੇ ਲੈਣਾ ਸੀ ਜੀ, ਕਿਹਦੇ ਨਾਲ ਅਜੇ ਤਾਂ ਇਹ ਨਹੀਂ ਪਤਾ ਲੱਗਾ ਕਿਹਦੇ ਨਾਲ। ਮੁਕੱਦਰ ਜੀ ਕਹਿੰਦੇ ਭਾਰਜ ਬਾਈ ਜੀ, ਸ਼ਮੀ ਬਾਈ ਜੀ, ਸ਼ੈਲੀ ਵੀਰ ਦਾ ਸ਼ੌਂਕ ਹੈ ਧਰਨਾ,
ਜੇ ਤੁਹਾਡੇ ਸਟੂਡੀਓ ਦੇ ਸਾਹਮਣੇ ਲੱਗ ਗਿਆ ਇਹ ਸ਼ੌਕ ਕਰੇਗਾ ਜੀ, ਫਿਰ ਤਾਂ ਸ਼ੌਕਿੰਗ ਸ਼ੌਕਿੰਗ ਸਥਿਤੀ ਬਣ ਜਾਣੀ ਆ ਮੁਕੱਦਰ ਬਾਈ ਜੀ, ਸ਼ੌਕ ਲੱਗੇਗਾ, ਜ਼ੋਰ ਕਾ ਝਟਕਾ ਦੀਰੇ ਸੇ ਲੱਗੇਗਾ ਜੀ ਫਿਰ ਤਾਂ। ਮੁਕੱਦਰ ਸਿੰਘ ਜੀ ਕਹਿੰਦੇ ਔਖਾ ਕਰੇਗਾ ਜੀ, ਬਿਲਕੁਲ ਹੈ ਜੀ। ਤੇ ਮਨਦੀਪ ਜੱਸੇ ਜੀ ਕਹਿੰਦੇ ਸ਼ੈਲੀ ਬਾਈ ਸਿਆਂ ਜੀ ਬਾਕੀ ਛੱਡੋ, ਟੋਪਾ ਮਿਲਿਆ ਕੇ ਨਹੀਂ ਕਹਿੰਦੇ ਜੀ। ਤੇ ਮੁਕੱਦਰ ਜੀ ਕਹਿੰਦੇ ਭਾਰਜ ਬਾਈ ਤਾਂ ਕਹਿੰਦੇ ਸਾਮਰਾਜਵਾਦ ਜਿੰਦਾਬਾਦ ਕਹਿਣ ਲੱਗ ਗਿਆ ਜੀ ਅੱਜ, ਕਹਿੰਦੇ ਜੀ ਨਹੀਂ ਮੁਰਦਾਬਾਦ ਹੀ ਗਿਆ ਜੀ, ਜਿੰਦਾਬਾਦ ਨਹੀਂ ਗਿਆ। ਮਨਦੀਪ ਜੱਸੇ ਜੀ ਕਹਿੰਦੇ ਰਾਮੂ ਜੀ ਕੀ ਸਤਿਕਾਰ ਭੈਣ ਜੀ ਦਾ ਜੀ, ਕਿਆ ਬਾਤ ਹੈ ਜੀ। ਮਾਲ ਸੁਰਿੰਦਰ ਭੈਣ ਜੀ US ਤੋਂ ਕਹਿੰਦੇ ਬਹੁਤ ਵਧੀਆ ਪ੍ਰੋਗਰਾਮ ਜੀ। ਮੁਕੱਦਰ ਜੀ ਕਹਿੰਦੇ ਪਹਿਲੀ ਮਿਲਣੀ ਕਬੂਤਰਾਂ ਦੇ ਦੇਸ਼ ਹੋਵੇਗੀ ਜੀ, ਕਬੂਤਰ ਜਾ ਜਾ ਸ਼ੰਮੀ ਬਾਈ ਜੀ, ਸ਼ੰਮੀ ਬਾਈ ਆ ਆ ਲਿਖਣਾ ਸੀ ਜੀ, ਏਦਾਂ ਲਿਖਣਾ ਕਬੂਤਰ ਜਾ ਜਾ ਜਾ ਸ਼ੰਮੀ ਨੂੰ ਲਿਆ ਲਿਆ ਲਿਆ। ਮਨਦੀਪ ਜੱਸੀ ਕਹਿੰਦੇ ਸ਼ਰਾਰਤੀ ਅੰਸਰ ਪਹਿਲਾਂ ਦੱਸਣਗੇ ਜੀ। ਤੇ ਮੁਕੱਦਰ ਜੀ ਕਹਿੰਦੇ ਜੱਸੀ ਬਾਈ ਸਿਆ ਗ੍ਰੇਟ, ਤੇ ਸ਼ੈਲੀ ਜੀ ਕਹਿੰਦੇ ਜੱਸੀ ਸਾਹਿਬ ਜੀ ਗ੍ਰੇਟ ਜੀ। ਰਜਿੰਦਰ ਕੁਮਾਰ ਜੀਰਾ ਜੀ ਕਹਿੰਦੇ ਸੈਣੀ ਸਾਹਿਬ ਤੁਸੀਂ ਬਿਲਕੁਲ ਦਰੁਸਤ ਜਿਹੜਾ ਬੋਲਿਆ, ਰਸ਼ੀਅਨ ਕੈਮਰਾ ਸੀ ਜੈਨਟ, ਹੈਵੀ ਸੀ, ਭਾਰਾ ਥੋੜਾ ਹੁੰਦਾ ਸੀ ਜੀ, ਤੇ ਸਸਤਾ ਵੀ ਸੀ ਉਸ ਸਮੇਂ ਦਾ। ਸ਼ੈਲੀ ਜੀ ਕਹਿੰਦੇ ਬਲਬੀਰ ਸਿੰਘ ਸੈਣੀ ਜੀ ਸਤਿ ਸ੍ਰੀ ਅਕਾਲ ਜੀ। ਸ਼ੈਲੀ ਜੀ ਕਹਿੰਦੇ ਔਜਲਾ ਸਾਹਿਬ ਜੀ ਸਤਿ ਸ੍ਰੀ ਅਕਾਲ ਗ੍ਰੇਟ ਜੀ। ਮਾਲ ਜੀ ਕਹਿੰਦੇ ਨੇ ਐਵਰ ਗ੍ਰੀਨ ਸੌਂਗ ਜੀ, ਬਲਬੀਰ ਸਿੰਘ ਸੈਣੀ ਸਾਹਿਬ ਜਿਹੜੇ ਸੁਣਾ ਕੇ ਗਏ ਨੇ, ਐਪਰੀਸ਼ੀਏਟ ਕਰਦੇ ਆ। ਮੁਕੱਦਰ ਜੀ ਕਹਿੰਦੇ ਬਹੁਤ ਵਧੀਆ ਬਲਬੀਰ ਸੈਣੀ ਜੀ, ਤੇ ਰਜਿੰਦਰ ਕੁਮਾਰ ਜੀਰਾ ਜੀ ਕਹਿੰਦੇ ਆ ਕਿਆ ਬਾਤ ਹੈ ਸੈਣੀ ਸਾਹਿਬ, ਨਹੀਂ ਰੀਸਾਂ ਤੁਹਾਡੀਆਂ ਜੀ। ਮਨਦੀਪ ਜੱਸੀ ਜੀ ਕਹਿੰਦੇ ਬਲਬੀਰ ਸੈਣੀ ਸਾਹਿਬ ਜੀ ਕਿਆ ਬਾਤਾਂ ਜਨਾਬ ਜੀ, ਉਹ ਤੇ ਬਲਬੀਰ ਸਿੰਘ ਸੈਣੀ ਜੀ ਗ੍ਰੇਟ ਜੀ। ਔਜਲਾ ਸਾਹਿਬ ਪਸੰਦ ਕਰਦੇ ਨੇ ਉਹਨਾਂ ਦਾ ਗੀਤ, ਤੇ ਸ਼ੈਲੀ ਵੀਰੇ ਕਿਆ ਬਾਤਾਂ ਕਹਿੰਦੇ ਗ੍ਰੇਟ ਜੀ, ਔਜਲਾ ਸਾਹਿਬ ਲਿਖਦੇ ਨੇ। ਬਲਬੀਰ ਸਿੰਘ ਸੈਣੀ ਸਾਹਿਬ ਕਹਿੰਦੇ ਨੇ ਚੰਡੀਗੜ੍ਹ ਤੋਂ ਕੁੱਕੀ ਜੀ ਬਹੁਤ ਸ਼ੁਕਰੀਆ ਜੀ, ਤੇ ਚਰਨਜੀਤ ਸਿੰਘ ਸ਼ੈਲੀ ਜੀ ਬੜੀ ਮਿਹਰਬਾਨੀ ਜੀ ਕਹਿੰਦੇ, ਤੇ ਸੁਰਿੰਦਰ ਮਾਲ ਜੀ ਬਹੁਤ ਬਹੁਤ ਮਿਹਰਬਾਨੀ ਜੀ, ਤੇ ਮੁਕੱਦਰ ਸਿੰਘ ਔਲਖ ਜੀ ਬਹੁਤ ਬਹੁਤ ਸ਼ੁਕਰੀਆ ਜੀ, ਸਿਕੰਦਰ ਸਿੰਘ ਔਜਲਾ ਜੀ ਬਹੁਤ ਬਹੁਤ ਸ਼ੁਕਰੀਆ ਕਹਿੰਦੇ ਨੇ ਸੈਣੀ ਸਾਹਿਬ ਬਲਬੀਰ ਸਿੰਘ ਸੈਣੀ ਜੀ। ਤੇ ਅੱਜ ਰਾਜਨ ਸੈਣੀ ਜੀ ਕਿਤੇ ਲੱਗਦਾ ਕਿ ਬਿਜ਼ੀ ਰਹਿ ਗਏ ਜੀ। ਤੇ ਦੂਸਰੇ ਪਾਸੇ ਸ਼ੈਲੀ ਬਾਈ ਜੀ ਤੋਂ ਪਹਿਲਾਂ ਬਲਬੀਰ ਸਿੰਘ ਸੈਣੀ ਸਾਹਿਬ ਕਹਿੰਦੇ ਅੱਜ ਪ੍ਰੋਗਰਾਮ ਨੂੰ ਕਿਸੇ ਨੇ ਲਾਈਕ ਤਾਂ ਨਹੀਂ ਕੀਤਾ, ਕਹਿੰਦੇ ਜੀ ਮੈਂ ਤਾਂ ਕਰ ਦਿੱਤਾ ਜੀ। ਤੇ ਸ਼ੈਲੀ ਜੀ ਕਹਿੰਦੇ ਅਸੀਂ ਤਾਂ ਲਾਈਕ ਤੇ ਸ਼ੇਅਰ ਪਹਿਲਾਂ ਹੀ ਕਰ ਦਿੱਤਾ ਜੀ, ਆਪਣੀ ਜਿੰਮੇਵਾਰੀ ਸਮਝ ਕੇ ਜੀ। ਕਿਆ ਬਾਤ ਹੈ ਸ਼ੈਲੀ ਬਾਈ ਜੀ, ਦਿਲ ਖੁਸ਼ ਕੀ ਕੀਤਾ, ਬੋ ਗੈਮ ਬੋ ਖੁਸ਼ ਹੋਆ। ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਕਹਿੰਦੇ ਨੇ ਜੀ ਸਾਰੇ ਦੋਸਤਾਂ ਨੂੰ। ਬਲਬੀਰ ਸਿੰਘ ਸੈਣੀ ਸਾਹਿਬ ਕਹਿੰਦੇ ਠੀਕ ਹੈ ਸ਼ੈਲੀ ਜੀ, 9 ਲਾਈਕ ਹੋ ਗਏ ਨੇ ਜੀ, ਇਹ 12-13 ਹੋ ਗਏ ਨੇ ਜੀ। ਤੇ ਮਨਦੀਪ ਮਾਨ ਸਾਹਿਬ ਹੈਲਸਿੰਕੀ ਤੋਂ ਸਤਿ ਸ੍ਰੀ ਅਕਾਲ ਕਹਿੰਦੇ, ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਬਹੁਤ ਬਹੁਤ ਸ਼ੁਕਰੀਆ ਜੀ। ਦੋਸਤੋ ਲਓ ਇਹ ਸਾਨੂੰ ਤੁਹਾਡੇ ਸਾਰਿਆਂ ਦੇ ਸੁਣੀਏ, ਤੇ ਉਨ੍ਹਾਂ ਦੋਸਤਾਂ ਦਾ ਵੀ ਸ਼ੁਕਰੀਆ, ਧੰਨਵਾਦ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ। ਹਰਵਿੰਦਰ ਜੋਲ ਭੈਣ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਬਲਬੀਰ ਸਿੰਘ ਸੈਣੀ ਸਾਹਿਬ, ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੁਣ ਹੋਵੇਗੀ ਮੁਲਾਕਾਤ। ਦੋਸਤੋ ਮੈਨੂੰ ਦਿਓ ਆਗਿਆ ਤੇ ਵੱਧ ਘੱਟ ਬੋਲ ਗਏ ਹੋਏ, ਗੁਸਤਾਖੀ ਮਾਫ਼, ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ। ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭਰੀ ਤੇ ਨਿੱਘੀ ਹੈ ਸਤਿ ਸ੍ਰੀ ਅਕਾਲ। ਤੇ ਗੀਤ ਸੁਣਦੇ ਹਾਂ ਪਿਆਰਾ ਪਿਆਰਾ, ਜਾਂਦੇ ਜਾਂਦੇ ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ ਤੁਸੀਂ ਜਿਹੜਾ ਸੁਣ ਸਕਦੇ ਹੋ। ਯੂਟਿਊਬ ਫੇਸਬੁੱਕ ਦੇ ਉੱਤੇ ਗੀਤ ਨਹੀਂ ਚੱਲੇਗਾ, ਚੰਗਾ ਲੱਗਿਆ ਹੋਵੇ ਤਾਂ ਪ੍ਰੋਗਰਾਮ ਦੋਸਤਾਂ ਮਿੱਤਰਾਂ ਤੱਕ ਸਾਂਝਾ ਜ਼ਰੂਰ ਕਰ ਦਿਓ। ਤੇ ਜਿਨ੍ਹਾਂ ਨੇ ਅਜੇ ਤੱਕ ਯੂਟਿਊਬ ਨੂੰ ਸਬਸਕ੍ਰਾਈਬ ਨਹੀਂ ਕੀਤਾ ਜ਼ਰੂਰ ਕਰ ਲਓ, ਕੋਈ ਪੈਸਾ ਧੇਲਾ ਨਹੀਂ ਲੱਗਦਾ ਦੋਸਤੋ, ਤੇ ਤੁਹਾਨੂੰ ਨੋਟੀਫਿਕੇਸ਼ਨ ਆ ਜਾਂਦਾ, ਯਾਦ ਰੱਖਣ ਦੀ ਜ਼ਰੂਰਤ ਨਹੀਂ ਪੈਂਦੀ ਪ੍ਰੋਗਰਾਮ ਜਦੋਂ ਲਾਈਵ ਆਉਂਦਾ। ਇਸ ਦੇ ਨਾਲ ਹੀ ਮੈਨੂੰ ਦਿਓ ਆਗਿਆ ਸਤਿ ਸ੍ਰੀ ਅਕਾਲ ਜੀ ਸਾਰੇ ਦੋਸਤਾਂ ਨੂੰ ਜੀ।

0: Radio.
1: ਹਾਂਜੀ ਦੋਸਤੋ, ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਵੋਗੇ ਤੇ ਗੱਲਾਂ ਬਾਤਾਂ ਕਰਨ ਦੇ ਲਈ ਫਿਰ ਤੋਂ ਤੁਹਾਡਾ ਮੇਰਾ ਰਾਬਤਾ ਜੁੜ ਚੁੱਕਿਆ। ਦੋ ਸਵਾ ਦੋ ਘੰਟੇ ਇਸੇ ਤਰ੍ਹਾਂ ਤੁਹਾਡਾ ਮੇਰਾ ਰਾਬਤਾ ਬਰਕਰਾਰ ਰਹੇਗਾ ਤੇ ਗੱਲਾਂ ਬਾਤਾਂ ਕਰਨ ਦੇ ਲਈ ਹਾਜ਼ਰ ਹਾਂ। ਦੇਸ਼ਾਂ ਵਿਦੇਸ਼ਾਂ ਤੋਂ ਜਿੱਥੋਂ ਕਿਤੋਂ ਵੀ ਤੁਸੀਂ ਸੁਣ ਰਹੇ ਹੋ, ਸਭ ਦਾ ਦੋਸਤਾਂ ਦਾ ਨਿੱਘਾ ਸਵਾਗਤ ਹੈ। ਐਪ ਦੇ ਉੱਤੇ, ਵੈਬਸਾਈਟ, ਫੇਸਬੁੱਕ, ਯੂਟਿਊਬ, ਜਿੱਥੋਂ ਕਿਤੋਂ ਵੀ ਸੁਣ ਰਹੇ ਹੋ ਤੇ ਜਿਨ੍ਹਾਂ ਦੋਸਤਾਂ ਨੇ ਅਜੇ ਤੱਕ ਯੂਟਿਊਬ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲੈਣ ਤੇ ਹੋਰ ਵੀ ਜਾਣਕਾਰੀਆਂ, ਹੋਰ ਸਾਰੇ ਰਿਕਾਰਡਿਡ ਪ੍ਰੋਗਰਾਮ ਉਹਦੇ ਉੱਤੇ ਅਵੇਲੇਬਲ ਨੇ ਤੇ ਕਹਾਣੀਆਂ, ਕਿਤਾਬਾਂ, ਹੋਰ ਸਾਰਾ ਸਿਲਸਿਲਾ ਉਹਦੇ ਉੱਤੇ ਤੁਸੀਂ ਜਾ ਕੇ ਇੰਜੋਏ ਕਰ ਸਕਦੇ ਹੋ। ਤੇ +358 44 976 19 ਬਾਰ ਸਟੂਡੀਓ ਦਾ ਨੰਬਰ ਸੇਮ ਹੀ ਹੈ ਜੀ, ਤੇ ਫਿਲਹਾਲ ਸਟੂਡੀਓ ਦਾ, ਤੇ ਉਹਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਵਿਚਾਰ ਖਬਰਾਂ ਦੇ ਨਾਲ ਨਾਲ ਜਿਹੜਾ ਬਾਅਦ ਦੇ ਵਿੱਚ ਦੇ ਸਕਦੇ ਹੋ। ਤੇ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਗੱਲ ਕਰਾਂਗੇ ਤੇ ਸਮਾਂ ਤੇ ਸਥਿਤੀ। ਫਿਲਹਾਲ ਦੀਆਂ ਘੜੀਆਂ ਦੇ ਮੁਤਾਬਕ ਸ਼ਾਮ ਦੇ 7:00 ਘੜੀਆਂ ਦੇ ਉੱਤੇ ਇਸ ਵਕਤ 11 ਮਿੰਟ ਦਾ ਸਮਾਂ ਹੋ ਗਿਆ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਦੁਪਹਿਰ ਦਾ ਸਮਾਂ ਹੈ ਦੋਸਤੋ, 12:00 ਘੜੀਆਂ ਦੇ ਉੱਤੇ 11 ਮਿੰਟ ਹੋ ਚੁੱਕੇ ਨੇ। ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:11, ਯੂਕੇ ਦੇ ਵਿੱਚ ਸ਼ਾਮ ਦੇ ਜਿਹੜੇ ਨੇ 5:11 ਤੇ ਭਾਰਤ ਦੇ ਵਿੱਚ ਇਸ ਵਕਤ ਸ਼ਾਮ ਦੇ 9:42 ਦਾ ਸਮਾਂ ਹੋ ਗਿਆ ਤੇ ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸ਼ਾਮ ਦੇ 6:12 ਦਾ ਸਮਾਂ ਹੈ। ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਤੁਸੀਂ ਕਮੈਂਟ ਦੇ ਰਾਹੀਂ ਜ਼ਰੂਰ ਥੱਲੇ ਕਮੈਂਟ ਕਰਕੇ ਦੱਸ ਸਕਦੇ ਹੋ ਕਿਵੇਂ ਤੁਹਾਡੇ ਤੱਕ ਸਾਰਾ ਕੁਝ ਜਿਹੜਾ ਪਹੁੰਚ ਰਿਹਾ ਸੀ। ਤੇ ਲੋ ਫਿਰ ਅੱਜ ਦੇ ਦਿਹਾੜੇ ਦੀ ਗੱਲ ਕਰਦੇ ਹਾਂ। 12 ਮਈ ਦਾ ਦਿਹਾੜਾ ਤੇ ਮੰਗਲਵਾਰ ਵਾਲਾ ਦਿਨ ਹੈ 226। ਤੇ ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਦੇ ਹਾਂ। ਅੱਜ ਦਾ ਵਿਚਾਰ ਕਹਿੰਦਾ ਹੈ ਕਿ ਅਰਦਾਸ ਦੇ ਵਿੱਚ ਜੁੜੇ ਹੱਥਾਂ ਦੇ ਨਾਲ ਕਿਸੇ ਦੀ ਸਹਾਇਤਾ ਦੇ ਲਈ ਵਧਾਏ ਹੱਥ ਜਿਹੜੇ ਨੇ ਮਹਾਨ ਹੋ ਜਾਂਦੇ ਆ। ਤੇ 12 ਤਰੀਕ ਤੇ ਮਈ ਦਾ ਮਹੀਨਾ 1459 ਦੇ ਵਿੱਚ ਤੁਹਾਨੂੰ ਲੈ ਚੱਲਦੇ ਹਾਂ, ਜਦੋਂ ਯੋਧਪੁਰ ਦੀ ਸਥਾਪਨਾ ਹੋਈ ਸੀ ਤੇ 1820 ਦੇ ਵਿੱਚ ਫਲੋਰੈਂਸ ਨਾਈਟਿੰਗਲ ਦਾ ਜਿਹੜਾ ਜਨਮ ਹੋਇਆ ਉਹਨਾਂ ਦੀ ਅੱਗੇ ਜਾ ਕੇ ਗੱਲ ਕਰਦੇ ਹਾਂ, ਜਿਸ ਦੇ ਵਿੱਚ ਸ਼ਾਮਦਾਰ ਜਿਹੜਾ ਕਹਿ ਸਕਦੇ ਹਾਂ ਕਿ ਹੈਲਪਰ, ਚਾਹੇ ਉਹ ਹੋਸਪਿਟਲ ਦੇ ਵਿੱਚ ਹੈ, ਨਰਸ ਹੈ, ਮੈਨ ਹੈ, ਫੀਮੇਲ ਹੈ, ਉਹਦੇ ਵਿੱਚ ਯੋਗਦਾਨ ਉਹਨਾਂ ਦਾ ਵਡਮੁੱਲਾ ਜਿਹੜਾ ਅੱਜ ਵੀ ਚੇਤਿਆਂ ਦੇ ਵਿੱਚ ਰਹੇਗਾ। 1921 ਦੇ ਵਿੱਚ ਨੈਸ਼ਨਲ ਹੋਸਪਿਟਲ ਡੇ ਜਿਹੜਾ ਪਹਿਲੀ ਵਾਰ ਮਨਾਇਆ ਗਿਆ ਸੀ 1921 ਦੇ ਵਿੱਚ, ਤੇ 1952 ਦੇ ਵਿੱਚ ਭਾਰਤ ਦਾ ਪਹਿਲਾ ਲੋਕ ਸਭਾ ਇਜਲਾਸ ਜਿਹੜਾ ਹੋਇਆ ਸੀ। 2008 ਦੇ ਵਿੱਚ ਚੀਨ ਦੇ ਵਿੱਚ ਭਾਰੀ ਭੂਚਾਲ ਦੇ ਨਾਲ ਤਕਰੀਬਨ 69,000 ਜਿਹੜੇ ਮੌਤਾਂ ਤੇ ਹਜ਼ਾਰਾਂ ਜਿਹੜੇ ਲੋਕ ਜ਼ਖਮੀ ਹੋਏ ਸੀ। ਕੌਮਾਂਤਰੀ ਨਰਸ ਦਿਵਸ ਫਲੋਰੈਂਸ ਨਾਈਟਿੰਗਲ ਉਹਨਾਂ ਦੀ ਗੱਲ ਕਰਦੇ ਹਾਂ, ਜਿਸ ਨੂੰ ਲੈਂਪ ਵਾਲੀ ਦੇਵੀ ਵੀ ਕਿਹਾ ਜਾਂਦਾ ਹੈ। ਉਹਨਾਂ ਦਾ ਜਨਮ ਜਿਹੜਾ ਸੀ ਫਲੋਰੈਂਸ ਜਿਹੜਾ ਸ਼ਹਿਰ ਹੈ ਇਟਲੀ ਦੇ ਵਿੱਚ, ਅੱਜ ਦੇ ਦਿਹਾੜੇ ਦੇ ਉੱਤੇ ਮਈ ਦਾ ਮਹੀਨਾ 1820 ਨੂੰ ਹੁੰਦਾ ਹੈ। ਬਚਪਨ ਤੋਂ ਇਹ ਜਿਹੜੇ ਸਨ ਪੜ੍ਹਨ ਲਿਖਣ ਤੇ ਸਮਾਜ ਸੇਵਾ ਵੱਲ ਰੁਚੀ ਰੱਖਦੇ ਸੀ। 1853 ਦੇ ਵਿੱਚ ਉਹਨਾਂ ਨੇ ਨਰਸਿੰਗ ਦੀ ਜਿਹੜੀ ਟ੍ਰੇਨਿੰਗ ਕੀਤੀ ਤੇ ਇੰਗਲੈਂਡ ਦੇ ਇੱਕ ਹਸਪਤਾਲ ਦੇ ਵਿੱਚ ਕੰਮ ਕਰਨ ਲੱਗ ਪਏ। ਹਸਪਤਾਲ ਦੇ ਵਾਰਡਾਂ ਦੀ ਜਿਹੜੀ ਸਫਾਈ, ਰੋਗੀਆਂ ਦੇ ਲਈ ਗਰਮ ਪਾਣੀ, ਪੌਸ਼ਟਿਕ ਭੋਜਨ ਜਿਹੜਾ ਸੀ ਉਹਦਾ ਸਾਰਾ ਧਿਆਨ ਖਿਆਲ ਰੱਖਣਾ ਉਸਦਾ ਜਿਹੜਾ ਨਿਤਨੇਮ ਹੋ ਗਿਆ। 1854 ਦੇ ਵਿੱਚ ਬਰਤਾਨੀਆ ਤੇ ਫਰਾਂਸ ਨੇ ਰੂਸ ਤੇ ਹਮਲਾ ਕਰ ਦਿੱਤਾ ਤੇ ਜੰਗ ਸ਼ੁਰੂ ਹੋਈ ਤੇ ਵੱਡੀ ਗਿਣਤੀ ਦੇ ਵਿੱਚ ਫੌਜੀ ਜ਼ਖਮੀ ਹੋਏ। ਬਰਤਾਨੀਆ ਸਰਕਾਰ ਨੇ ਫਲੋਰੈਂਸ ਦੀ ਜਿਹੜੀ ਸੀ ਅਗਵਾਈ ਹੇਠ ਨਰਸਾਂ ਦੀ ਜਿਹੜੀ ਸੀ ਇੱਕ ਟੋਲੀ ਤੁਰਕੀ, ਜਿੱਥੇ ਕਿ ਲੜਾਈ ਹੋ ਰਹੀ ਸੀ, ਉੱਥੇ ਭੇਜ ਦਿੱਤੀ। ਹਸਪਤਾਲ ਦੀ ਹਾਲਤ ਬਹੁਤ ਖਸਤਾ ਸੀ, ਪਰ ਉਹਨੇ ਦਿਨ ਰਾਤ ਜਿਹੜਾ ਸੀ ਨੀਂਦ ਦੀ ਬਿਨਾਂ ਪ੍ਰਵਾਹ ਕੀਤਿਆ ਹੋਇਆ ਤੜਫ ਰਹੇ ਫੌਜੀਆਂ ਦੀ ਮੱਲਮ ਪੱਟੀ ਤੇ ਸੇਵਾ ਸੰਭਾਲ ਕੀਤੀ। ਫੌਜੀਆਂ ਨੇ ਇਸ ਖੁਸ਼ਨੁਮਾ ਔਰਤ ਦਾ ਨਾਂ ਜਿਹੜਾ ਸੀ ਲੇਡੀ ਵਿਦ ਦਾ ਲੈਂਪ ਰੱਖ ਦਿੱਤਾ। ਉਸੇ ਸਾਲ ਹੀ 1854 ਦੇ ਵਿੱਚ ਕਰਮੀਆਂ ਦਾ ਯੁੱਧ ਜਿਹੜਾ ਸੀ ਕਰੀਮੀਆ ਦਾ ਯੁੱਧ ਹੋ ਗਿਆ, ਛਿੜ ਪੈਂਦਾ ਹੈ, ਤੇ ਜਿੱਥੇ ਫੌਜੀਆਂ ਦਾ ਇਲਾਜ ਨਾ ਕਾਫੀ ਸੀ ਤਾਂ ਯੁੱਧ ਮੰਤਰੀ ਸਿਡਨੀ ਹਰਬਰਟ ਨੇ ਜਿਹੜਾ ਸੀ ਫਲੋਰੈਂਸ ਨੂੰ ਪੱਤਰ ਲਿਖਿਆ ਕਿ ਉਹ ਰਣਭੂਮੀ ਦੇ ਵਿੱਚ ਪਹੁੰਚ ਕੇ ਜ਼ਖਮੀ ਫੌਜੀਆਂ ਦੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਲਵੇ। ਉਹ ਉੱਥੇ ਜਿਹੜਾ ਪਹੁੰਚ ਕੇ ਸਿਰ ਦੇ ਉੱਤੇ ਸਫੈਦ ਜਿਹੜਾ ਚਿੱਟੇ ਰੰਗ ਦਾ ਟੋਪ ਪਾ ਕੇ ਤੇ ਕਾਲਾ ਚੋਲਾ ਪਹਿਨ ਕੇ ਫੌਜੀਆਂ ਦੀ ਹੱਥ ਦੇ ਵਿੱਚ ਲੈਂਪ ਲੈ ਕੇ ਤੇ ਰਾਤ ਦਿਨ ਮੱਲਮ ਪੱਟੀ ਤੇ ਸੇਵਾ ਕਰਦੀ ਰਹੀ। 1907 ਦੇ ਵਿੱਚ ਉਸ ਨੂੰ ਇੰਗਲੈਂਡ ਦੀ ਮਹਾਰਾਣੀ ਨੇ ਨਿੱਜੀ ਤੌਰ ਦੇ ਉੱਤੇ ਬੁਲਾ ਕੇ ਸੱਦਾ ਪੱਤਰ ਦੇ ਕੇ ਆਰਟ ਆਫ ਮੈਰਿਟ ਤੇ 1908 ਦੇ ਵਿੱਚ ਫਰੀਡਮ ਆਫ ਦਾ ਸਿਟੀ ਆਫ ਲੰਡਨ ਦੀ ਜਿਹੜੀ ਸੀ ਉਪਾਧੀ ਦੇ ਦਿੱਤੀ। ਫਲੋਰੈਂਸ ਨੂੰ ਰੈੱਡ ਕਰਾਸ ਸੁਸਾਇਟੀ ਨੇ ਰੈੱਡ ਕਰਾਸ ਅੰਦੋਲਨ ਦੀ ਆਗੂ ਐਲਾਨ ਦਿਆਂ ਇਸ ਕਿੱਤੇ ਦੇ ਵਿੱਚ ਰਹਿੰਦੇ ਹੋਏ ਇਨ੍ਹਾਂ ਨੂੰ ਬਹੁਤ ਸਾਰੇ ਐਵਾਰਡਾਂ ਰਾਇਲ ਰੈੱਡ ਕਰਾਸ ਆਰਡਰ ਆਫ ਮੈਰਿਟ ਜਿਹੜੇ ਨੇ ਉਨ੍ਹਾਂ ਦੇ ਨਾਲ ਵੀ ਸਨਮਾਨਿਤ ਕੀਤਾ ਗਿਆ। 13 ਅਗਸਤ 1910 ਦੇ ਵਿੱਚ ਲੈਂਪ ਵਾਲੀ ਦੇਵੀ ਜਿਹੜੀ ਹੈ ਫਲੋਰੈਂਸ ਨਾਈਟਿੰਗਲ ਇੰਗਲੈਂਡ ਦੇ ਵਿੱਚ ਸੰਸਾਰ ਨੂੰ ਅਲਵਿਦਾ ਕਹਿ ਜਾਂਦੀ ਹੈ। ਅੱਜ ਦੇ ਦਿਹਾੜੇ ਦੇ ਉੱਤੇ ਕੌਮਾਂਤਰੀ ਨਰਸ ਦਿਵਸ ਜਿਹੜਾ ਨਰਸ ਦਿਵਸ ਵੀ ਮਨਾਇਆ ਜਾਂਦਾ ਹੈ ਤੇ ਇਸਦੀ ਜਿਹੜੀ ਅਸਲ ਦੇ ਵਿੱਚ ਨਰਸ ਦਿਵਸ ਮਨਾਉਣ ਦੀ ਸ਼ੁਰੂਆਤ 1953 ਤੋਂ ਹੁੰਦੀ ਹੈ। ਯੂਨਾਈਟਿਡ ਸਟੇਟਸ ਦੇ ਜਿਹੜਾ ਸਿਹਤ ਸਿੱਖਿਆ ਵਿਭਾਗ ਦੇ ਇੱਕ ਅਫਸਰ ਨੇ ਆਪਣੇ ਪੱਧਰ ਦੇ ਉੱਤੇ ਇਹਨੂੰ ਸ਼ੁਰੂ ਕੀਤਾ ਸੀ। ਇੰਟਰਨੈਸ਼ਨਲ ਕੌਂਸਲ ਆਫ ਨਰਸਿਜ਼ ਨੇ ਜਿਹੜਾ ਸੀ 1965 ਦੇ ਵਿੱਚ ਪਹਿਲੀ ਵਾਰ ਨਰਸਿਜ਼ ਦਿਵਸ ਮਨਾਇਆ। 1974 ਤੋਂ ਇਸ ਸੰਸਥਾ ਨੇ ਫਲੋਰੈਂਸ ਨਾਈਟਿੰਗਲ ਦੇ ਜਿਹੜਾ ਜਨਮ ਦਿਨ ਨੂੰ ਨਰਸਿਜ਼ ਦਿਵਸ ਮਨਾਉਣ ਦੀ ਜਿਹੜੀ ਪ੍ਰਵਾਨਗੀ ਦਿੱਤੀ। ਕਈ ਦੇਸ਼ਾਂ ਦੇ ਵਿੱਚ ਜਿਹੜਾ 2003 ਤੋਂ 6 ਮਈ ਤੋਂ 12 ਮਈ ਤੱਕ ਜਿਹੜਾ ਇੱਕ ਹਫ਼ਤਾ ਨਰਸਿਜ਼ ਹਫ਼ਤਾ ਜਿਹੜਾ ਮਨਾਇਆ ਜਾਂਦਾ ਹੈ। ਇਸ ਦੇ ਲੋਕਾਂ ਨੂੰ ਸਿਹਤ ਸੰਬੰਧੀ ਜਾਗਰੂਕ ਕੀਤਾ ਜਾਂਦਾ ਹੈ। ਪੈਰਾ ਮੈਡੀਕਲ ਕਾਮਿਆਂ ਤੋਂ ਬਿਨਾਂ ਡਾਕਟਰ ਅਧੂਰਾ। ਡਾਕਟਰ ਦੇ ਕਹਿਣ ਦੇ ਉੱਤੇ ਨਰਸ ਆਪਣੇ ਵਾਰਡ ਦੇ ਵਿੱਚ ਦਾਖਲ ਮਰੀਜ਼ਾਂ ਨੂੰ ਸਮੇਂ ਸਿਰ ਦਵਾਈ ਦਿੰਦੇ ਐ ਤੇ ਉਨ੍ਹਾਂ ਦੀ ਸਿਹਤ ਦਾ ਜਿਹੜਾ ਧਿਆਨ ਤੇ ਖਿਆਲ ਰੱਖਦੇ ਐ। ਮਰੀਜ਼ਾਂ ਦੇ ਨਾਲ ਉਸਦਾ ਵਿਹਾਰ ਦੋਸਤਾਨਾ ਹੁੰਦਾ ਜੋ ਜ਼ਰੂਰੀ ਵੀ ਹੈ ਕਿਉਂਕਿ ਦਵਾਈ ਦੇ ਨਾਲ ਨਾਲ ਹੌਸਲਾ ਵੀ ਜਿਹੜਾ ਨਾਲ ਚਾਹੀਦਾ ਜ਼ਰੂਰੀ ਹੈ। ਜਨਤਕ ਸਿਹਤ ਕੇਂਦਰਾਂ ਦੇ ਵਿੱਚ ਕੁਝ ਕੁ ਨੂੰ ਨਰਸਾਂ ਦਾ ਜਿਹੜਾ ਵਿਹਾਰ ਸਦਾ ਸ਼ੱਕ ਦੇ ਘੇਰੇ ਦੇ ਵਿੱਚ ਵੀ ਰਿਹਾ ਕਿਉਂਕਿ ਇਨ੍ਹਾਂ ਕੇਂਦਰਾਂ ਦੇ ਵਿੱਚ ਜਾਣ ਵਾਲੇ ਮਰੀਜ਼ ਅਨਪੜ੍ਹ ਤੇ ਗਰੀਬ ਜਿਹੜੇ ਹੋ ਸਕਦੇ ਐ ਤੇ ਉਹ ਇਨ੍ਹਾਂ ਨੂੰ ਟਿੱਚ ਹੀ ਜੜੀਆਂ ਜਾਂਦੀਆਂ ਨੇ ਜਾਂ ਜਾਣਦੇ ਨੇ, ਸਿੱਧੇ ਮੂੰਹ ਦੇ ਗੱਲ ਤੱਕ ਨਹੀਂ ਕਰਦੇ ਐ। ਦੇਸ਼ ਦੇ ਵਿੱਚ ਚੰਗੀਆਂ ਸਿਹਤ ਸੇਵਾਵਾਂ ਦੇਣ ਦੇ ਲਈ 2024 ਤੱਕ 4 ਲੱਖ ਡਾਕਟਰਾਂ ਤੇ 10 ਲੱਖ ਨਰਸਾਂ ਦੀ ਘਾਟ ਹੈ ਭਾਰਤ ਦੇ ਵਿੱਚ। ਨਰਸ ਦਿਵਸ ਮੌਕੇ ਤੇ ਨਰਸਾਂ ਨੂੰ ਇਹ ਪ੍ਰਣ ਕਰਨਾ ਚਾਹੀਦਾ ਕਿ ਉਹ ਆਪਣਾ ਹਰ ਕਾਰਜ ਮਨੁੱਖਤਾ ਦੀ ਸੇਵਾ ਦੇ ਵਿੱਚ ਲਾਉਣ ਤੇ ਲੋਕਾਂ ਦੀ ਵੱਧ ਤੋਂ ਵੱਧ ਸੇਵਾ ਕਰਨ ਤੇ ਕੋਰੋਨਾ ਕਾਲ ਦੇ ਵਿੱਚ ਨਰਸਾਂ ਨੇ ਪੂਰੀ ਜਿੰਮੇਵਾਰੀ ਲਗਨ ਦੇ ਨਾਲ ਨਿਡਰਤਾ ਦੇ ਨਾਲ ਸ਼ਲਾਘਾਯੋਗ ਕੰਮ ਵੀ ਕੀਤਾ। ਲਓ ਦੋਸਤੋ, ਇਹ ਸੀ ਜੀ ਅੱਜ ਦਾ ਵਿਚਾਰ ਤੇ ਅੱਗੇ ਚੱਲਦੇ ਆਪਾਂ ਦੇਸ਼ ਦੇ ਦੀਆਂ ਖ਼ਬਰਾਂ ਦੇ ਵੱਲ ਨੂੰ ਤੇ ਉਹਨਾਂ ਨੂੰ ਵੱਧਦੇ ਆਂ ਕੀ ਜੋ ਮਾਹੌਲ ਹੈ ਦੁਨੀਆਦਾਰੀ ਦੇ ਵਿੱਚ ਵਾਪਰ ਰਿਹਾ ਉਹਦੀ ਗੱਲ ਕਰਦੇ ਆਂ। ਅੱਜ 12 ਮਈ 2026 ਦਾ ਦਿਹਾੜਾ ਤੇ ਲਓ ਫਿਰ ਆਪਾਂ ਦੇਸ਼ ਦੇ ਦੀਆਂ ਖ਼ਬਰਾਂ ਦੇ ਨਾਲ ਗੱਲਬਾਤ ਦੀ ਸ਼ੁਰੂਆਤ ਕਰਦੇ ਆਂ ਇਹਦੇ ਪ੍ਰੋਗਰਾਮ ਦੀ। ਫਿਰ ਪਾਤਾ ਖਿਲਾਰਾ ਈਡੀ ਨੇ CBI ਨੇ ਰਲ ਮਿਲ ਕੇ ਸਭ ਨੂੰ ਆਪਣਾ ਪਾਲਾ ਜਿਹੜਾ ਸਤਾ ਰਿਹਾ ਹੈ ਤੇ ਉਧੜ ਗਈ ਹੈ ਖਿੱਦੋ। ਦੇਖਦੇ ਹੁਣ ਕੀ ਜਿਹੜਾ ਉਹਦੇ ਵਿੱਚੋਂ ਨਿਕਲਦਾ ਹੈ। ਦੂਸਰੇ ਪਾਸੇ ਅਮਰੀਕਾ ਦੇ ਜੋ ਹਾਲਾਤ ਨੇ ਉੱਥੇ ਜਿਹੜਾ ਫੌਜੀ ਕਾਰਵਾਈ ਦੇ ਲਈ ਇਜਾਜ਼ਤ ਲੈਣ ਦੀ ਜਿਹੜੀ ਤਿਆਰੀ ਕੀਤੀ ਜਾ ਰਹੀ ਹੈ ਤੇ ਕੁਝ ਜਿਹੜੇ ਨੇ ਲੀਡਰ ਨੇ ਜਾਂ ਆਫਿਸਰ ਨੇ ਹਾਮੀ ਵੀ ਭਰਨ ਲੱਗੇ ਨੇ। ਜੰਗਬੰਦੀ ਜਿਹੜੀ ਹੈ ਉਹਦਾ ਖਤਮ ਹੋਣ ਦਾ ਸਮਾਂ ਵੀ ਲੱਗ ਆ ਰਿਹਾ ਤੇ ਜਿੰਨਾ ਚਿਰ ਅਮਰੀਕਾ ਦੇ ਵਿੱਚ ਉਸਦੀ ਪ੍ਰਵਾਨਗੀ ਨਹੀਂ ਦਿੱਤੀ ਜਾਂਦੀ ਅਗਲੀ ਕਾਰਵਾਈ ਦੇ ਲਈ ਤਾਂ ਉਸਦੀ ਉਡੀਕ ਦੇ ਵਿੱਚ ਟਰੰਪ ਲੱਗੇ ਹੋਏ ਨੇ, ਚਾਈਨਾ ਦਾ ਦੌਰਾ ਵੀ ਕਰ ਰਹੇ ਨੇ। ਦੂਸਰੇ ਪਾਸੇ ਇਰਾਨ ਅੰਦਰ ਖਾਤੇ ਜੋ ਉਨ੍ਹਾਂ ਦੀਆਂ ਖ਼ਬਰਾਂ ਆ ਰਹੀਆਂ ਨੇ ਜਾਂ ਉਨ੍ਹਾਂ ਦੀਆਂ ਏਜੰਸੀਆਂ ਨੇ ਕਿਤੇ ਨਾ ਕਿਤੇ ਚੇਤੰਨ ਜਾਂ ਉਨ੍ਹਾਂ ਨੂੰ ਜ਼ਰੂਰ ਇਤਲਾਹ ਦੇ ਦਿੱਤੀ ਗਈ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਕੁਝ ਵਾਪਰਨ ਜਾਵੇਗਾ, ਵੱਡੇ ਪੱਧਰ ਦੇ ਉੱਤੇ ਕੁਝ ਨਾ ਕੁਝ ਕਾਰਵਾਈ ਹੋਏਗੀ ਕਿਉਂਕਿ ਟੇਬਲ ਦੇ ਉੱਤੇ ਬੈਠ ਕੇ ਮਸਲੇ ਜਿਹੜੇ ਹੱਲ ਹੁੰਦੇ ਨਜ਼ਰ ਨਹੀਂ ਆ ਰਹੇ। ਦੂਸਰੇ ਪਾਸੇ ਕੱਲ ਇੱਕ ਰਿਪੋਰਟ ਜਾਰੀ ਹੋਈ ਅਮਰੀਕਾ ਦੇ ਵੱਲੋਂ ਜੋ ਕਿ ਪਾਕਿਸਤਾਨ ਨੂੰ ਘੇਰੇ ਦੇ ਵਿੱਚ ਲੈ ਲਿਆ ਕਿ ਜੰਗ ਦੇ ਦੌਰਾਨ ਜਿਹੜਾ ਪਾਕਿਸਤਾਨ ਨੇ ਇੱਕ ਪਾਸੇ ਸਾਡੇ ਨਾਲ ਲਾਈਆਂ ਹੋਈਆਂ ਨੇ ਤੇ ਦੂਸਰੇ ਪਾਸੇ ਉਹ ਸਮਝੌਤੇ ਦੀ ਗੱਲ ਕਰਾ ਰਿਹਾ। ਪਰ ਉਸ ਸਮੇਂ ਦੇ ਵਿੱਚ ਜਿਹੜਾ ਇਰਾਨ ਦੇ ਕੁਝ ਜਿਹੜੇ ਜਹਾਜ਼ ਜੈੱਟ ਜਹਾਜ਼ ਉਹਦੇ ਪਲੇਟਫਾਰਮ ਉਹਦੇ ਬੇਸ ਦੇ ਉੱਤੇ ਪਾਕਿਸਤਾਨ ਦੇ ਵਿੱਚ ਜਿਹੜੇ ਉਹਨਾਂ ਦੀ ਸਹਾਇਤਾ ਕੀਤੀ ਗਈ, ਇਸ ਤਰ੍ਹਾਂ ਦੀ ਦੂਸ਼ਣਬਾਜ਼ੀ ਹੋਈ ਹੈ ਜਿਸ ਦੇ ਵਿੱਚ ਅੱਜ ਪਾਕਿਸਤਾਨ ਦੇ ਵੱਲੋਂ ਵੀ ਉਸਦਾ ਜਿਹੜਾ ਜਵਾਬ ਦਿੱਤਾ ਗਿਆ ਕਿ ਦਰਅਸਲ ਸਾਰਾ ਕੁਝ ਝੂਠ ਪ੍ਰੋਪੇਗੰਡਾ ਕਹਿੰਦੇ ਹੋ ਰਿਹਾ। ਕਿਤੇ ਨਾ ਕਿਤੇ ਪਾਕਿਸਤਾਨ ਵੀ ਜਿਹੜਾ ਇਨ੍ਹਾਂ ਮੁੱਦਿਆਂ ਦੇ ਵਿੱਚ ਘਿਰਦਾ ਨਜ਼ਰ ਆ ਰਿਹਾ ਕਿਉਂਕਿ ਉਹ ਆਪਣਾ ਫਾਇਦਾ ਦੇਖਦੇ ਨੇ ਤੇ ਆਪਣਾ ਫਾਇਦਾ ਲੈ ਕੇ ਆਪਣੇ ਪਾਸੇ ਹੋਏ ਬਿਲੀਅਨ ਡਾਲਰ ਉਨ੍ਹਾਂ ਨੇ ਉਸ ਜੰਗ ਦੇ ਦੌਰਾਨ ਵੀ ਵੱਖਰੇ ਵੱਖਰੇ ਦੇਸ਼ਾਂ ਤੋਂ ਲਿਆ ਦਿੱਤਾ, ਸਹਾਇਤਾ ਕੀਤੀ ਹੈ ਪਾਕਿਸਤਾਨ ਦੀ ਤੇ ਦੇਖਦੇ ਆਉਣ ਵਾਲੇ ਹਾਲਾਤ ਕੀ ਕਹਿੰਦੇ ਨੇ, ਅੱਗੇ ਕੀ ਕੁਝ ਵਾਪਰਦਾ। ਪੰਜਾਬ ਦੀ ਸਿਆਸਤ ਦੇ ਵਿੱਚ ਵੀ ਹਲਚਲ ਹੈ ਤੇ ਇਰਾਨ ਯੂ ਐਸ ਇਜ਼ਰਾਈਲ ਜੰਗ ਟਰੰਪ ਦੇ ਬਿਆਨ ਦੇ ਨਾਲ ਜਿਹੜਾ ਤਣਾਅ ਵੱਧ ਰਿਹਾ ਤੇ ਈਰਾਨ ਨੇ ਵੀ ਚੇਤਾਵਨੀ ਦੇ ਦਿੱਤੀ ਹੈ ਕਿ ਭਾਈ ਜੇ ਤੁਸੀਂ ਸਾਡੇ ਉੱਤੇ ਦਬਾਅ ਪਾਈ ਜਾਓਗੇ ਤੇ ਇਸ ਚੀਜ਼ ਨੂੰ ਘੱਟ ਨਹੀਂ ਕਰੋਗੇ ਜਾਂ ਜੇ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਐਸੀ ਹਰਕਤ ਕੀਤੀ ਸਾਡੇ ਉੱਤੇ ਹਮਲਾ ਕੀਤਾ ਜਾਂ ਕੁਝ ਤਾਂ ਅਸੀਂ 90% ਜਿਹੜਾ ਯੂਰੇਨੀਅਮ ਆ ਉਹਦਾ ਭੰਡਾਰ ਜਮ੍ਹਾਂ ਕਰਾਂਗੇ ਤੇ ਹਾਲਾਤ ਜਿਹੜੇ ਨੇ ਨਾਜ਼ੁਕ ਜਿਹੜੇ ਹੋਰ ਬੰਦੇ ਨਜ਼ਰ ਆ ਰਹੇ ਨੇ ਦੂਸਰੇ ਪਾਸੇ ਪਾਕਿਸਤਾਨ ਤੇ ਅਮਰੀਕਾ ਦੇ ਦੋਸ਼ ਮਿਡਲ ਈਸਟ ਕ੍ਰਾਈਸਿਸ ਕਾਰਨ ਤੇਲ ਅਤੇ ਏਅਰਲਾਈਨ ਜਿਹੜੇ ਨੇ ਵੱਡੀਆਂ ਵੱਡੀਆਂ ਏਅਰਲਾਈਨਸ ਜਿਹੜੀਆਂ ਨੇ ਯੂਰਪੀਅਨ ਏਸ਼ੀਅਨ ਅਮੈਰੀਕਨ ਕੈਨੇਡਾ ਤੇ ਉਹਨਾਂ ਨੇ ਜਿਹੜਾ ਤੁਰਕਿਸ਼ ਏਅਰਲਾਈਨਸ ਜਿਹੜੀਆਂ ਨੇ ਉਹਨਾਂ ਨੇ ਆਪਣੀਆਂ ਬਹੁਤ ਸਾਰੀਆਂ ਫਲਾਈਟਾਂ ਜਰਮਨ ਏਅਰਲਾਈਨ ਲਫਤਾਂਸਾ ਫਿਨ ਏਅਰ ਜਿਹੜੀ ਹੈ ਫਿਨਲੈਂਡ ਦੀ ਤੇ ਉਹਨਾਂ ਨੇ ਆਪਣੀਆਂ ਫਲਾਈਟਾਂ ਨੂੰ ਜਿਹੜਾ ਜਾਬਤੇ ਵਿੱਚ ਰੱਖਣ ਦੀ ਕੋਸ਼ਿਸ਼ ਕਰ ਰਹੇ ਹੈ ਕਿ ਘੱਟ ਤੋਂ ਘੱਟ ਜਿਹੜਾ ਫਲਾਈ ਕੀਤਾ ਜਾਵੇ ਤੇ ਉਹਨਾਂ ਨੇ ਉਡਾਨਾਂ ਜਿਹੜੀਆਂ ਨੇ ਘਟਾ ਦਿੱਤੀਆਂ ਨੇ ਕਿਉਂਕਿ ਤੇਲ ਦੀਆਂ ਕੀਮਤਾਂ ਤੇ ਆਰਥਿਕਤਾ ਜਿਹੜੀ ਹੈ ਡਾਵਾਂਡੋਲ ਹੈ ਤੇ ਦੇਖਦਿਆਂ ਹੁਣ ਇਸ ਤਬਾਹੀ ਦੇ ਵਿੱਚ ਕਿੰਨੀਆਂ ਕੁ ਕੰਪਨੀਆਂ ਜਿਹੜੀਆਂ ਨੇ ਕਾਰਪੋਰੇਟ ਢਾਂਚਾ ਜਾਂ ਹੋਰ ਸਾਰੀਆਂ ਚੀਜ਼ਾਂ ਗਰਕ ਹੁੰਦੀਆਂ ਨੇ ਉਹ ਦੇਖਣ ਵਾਲਾ ਜਿਹੜਾ ਮੰਜ਼ਰ ਹੋਵੇਗਾ ਪੰਜਾਬ ਦੀ ਸਿਆਸਤ ਜਿਹੜੀ ਹੈ ਗਰਮ ਹੋ ਗਈ ਹੈ ਈਡੀ ਸੀਬੀਆਈ ਤੇ ਵਿਜੀਲੈਂਸ ਆਪਸ ਦੇ ਵਿੱਚ ਜਿਹੜੇ ਨੇ ਏਜੰਸੀਆਂ ਜਿਹੜੀਆਂ ਨੇ ਅਖਾੜੇ ਦੇ ਵਿੱਚ ਘੋਲ ਕਰ ਰਹੀਆਂ ਨੇ ਛਾਪਿਆਂ ਦੇ ਨਾਲ ਜਿਹੜਾ ਪ੍ਰਸ਼ਾਸਨ ਵੀ ਹਿੱਲ ਗਿਆ ਸੰਜੀਵ ਅਰੋੜਾ ਮਾਮਲਾ ਡੀ ਆਈ ਜੀ ਭੁੱਲਰ ਕੇਸ ਜਿਹੜਾ ਹੈ ਭ੍ਰਿਸ਼ਟਾਚਾਰ ਦੇ ਦੋਸ਼ ਤੇ ਸਿਆਸੀ ਟਕਰਾਅ ਤੇ ਜਿਹੜੀ ਆਪਾਂ ਗੱਲਬਾਤ ਅੱਗੇ ਜਾ ਕੇ ਸੈਣੀ ਸਾਹਿਬ ਦੇ ਨਾਲ ਵੀ ਕਰਦੇ ਹਾਂ ਲਓ ਫਿਰ ਪੰਜਾਬ ਦੀ ਪਹਿਲੀ ਖ਼ਬਰ ਦੇ ਨਾਲ ਸ਼ੁਰੂਆਤ ਕਰਦੇ ਹਾਂ ਪੰਜਾਬ ਜਿਹੜਾ ਹੈ ਸਰਕਾਰ ਦੀ ਝਾੜ ਝੰਬ ਵੀ ਹੋਈ ਹੈ ਹਰਭਜਨ ਸਿੰਘ ਭੱਜੀ ਉਹਨਾਂ ਦੀ ਸੁਰੱਖਿਆ ਪਟੀਸ਼ਨ ਦੇ ਉੱਤੇ ਜਵਾਬ ਦੇ ਵਿੱਚ ਦੇਰੀ ਦੇ ਉੱਤੇ ਹਾਈ ਕੋਰਟ ਨੇ ਨਾਰਾਜ਼ਗੀ ਜਤਾਈ ਹੈ 20 ਮਈ ਤੱਕ ਅੰਤਮ ਮੌਕਾ ਦਿੱਤਾ ਹੈ ਜਵਾਬ ਦੇਣ ਦਾ ਕ੍ਰਿਕਟ ਅਤੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਹੋਣਾ ਉਹਨਾਂ ਦੇ ਪਰਿਵਾਰ ਦੀ ਸੁਰੱਖਿਆ ਦੇ ਨਾਲ ਜੁੜੇ ਮਾਮਲੇ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੋਮਵਾਰ ਨੂੰ ਪੰਜਾਬ ਸਰਕਾਰ ਦੀ ਕਾਰਜ ਪ੍ਰਣਾਲੀ ਦੇ ਉੱਤੇ ਸਖ਼ਤ ਟਿੱਪਣੀ ਕਰਦਿਆਂ ਸਪਸ਼ਟ ਕਿਹਾ ਕਿ ਅਦਾਲਤ ਦੇਖ ਰਹੀ ਹੈ ਕਿ ਸੂਬਾ ਸਰਕਾਰ ਜਵਾਬ ਦਾਇਰ ਕਰਨ ਤੋਂ ਬਚ ਰਹੀ ਹੈ ਪਰ ਅਗਲੀ ਸੁਣਵਾਈ ਦੇ ਉੱਤੇ ਹਰ ਹਾਲ ਦੇ ਵਿੱਚ ਜਵਾਬ ਦਾਇਰ ਕਰਨਾ ਹੀ ਹੋਏਗਾ ਅਦਾਲਤ ਨੇ ਸਰਕਾਰ ਨੂੰ ਅੰਤਮ ਮੌਕਾ ਦਿੰਦੇ ਹੋਏ ਮਾਮਲੇ ਦੀ ਸੁਣਵਾਈ 20 ਮਈ ਤੱਕ ਜਿਹੜਾ ਮੁਲਤਵੀ ਕਰ ਦਿੱਤੀ ਹੈ ਮਾਮਲੇ ਦੀ ਸੁਣਵਾਈ ਦੇ ਦੌਰਾਨ ਪੰਜਾਬ ਸਰਕਾਰ ਵੱਲੋਂ ਅਦਾਲਤ ਤੋਂ 3 ਹਫ਼ਤਿਆਂ ਦਾ ਵਾਧੂ ਸਮਾਂ ਮੰਗਿਆ ਗਿਆ ਸੀ ਤਾਂ ਜੋ ਸੁਰੱਖਿਆ ਸਬੰਧੀ ਵਿਸਤ੍ਰਿਤ ਜਵਾਬ ਦਾਇਰ ਕੀਤਾ ਜਾ ਸਕੇ ਪਰ ਹਾਈ ਕੋਰਟ ਨੇ ਇਸ ਮੰਗ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਸਰਕਾਰ ਨੂੰ ਸਿਰਫ਼ 1 ਹਫ਼ਤੇ ਦਾ ਸਮਾਂ ਦਿੱਤਾ ਜਾਂਦਾ ਹੈ ਤੇ ਆਖਰੀ ਮੌਕਾ ਹੋਏਗਾ ਅਦਾਲਤ ਨੇ 2 ਟੁਕ ਕਿਹਾ ਕਿ ਹੁਣ ਹੋਰ ਦੇਰੀ ਬਰਦਾਸ਼ਤ ਨਹੀਂ ਕੀਤੀ ਜਾਊ ਹਰਭਜਨ ਸਿੰਘ ਵੱਲੋਂ ਦਾਇਰ ਜਿਹੜੀ ਪਟੀਸ਼ਨ ਹੈ ਉਹਦੇ ਵਿਚ ਕਿਹਾ ਗਿਆ ਕਿ ਉਨ੍ਹਾਂ ਦੀ ਸੁਰੱਖਿਆ ਵਾਪਸ ਲਏ ਜਾਣ ਤੋਂ ਬਾਅਦ ਉਨ੍ਹਾਂ ਤੇ ਉਨ੍ਹਾਂ ਦੇ ਪਰਿਵਾਰ ਦੇ ਲਈ ਖਤਰਾ ਵੱਧ ਗਿਆ ਪਟੀਸ਼ਨ ਦੇ ਵਿਚ ਇਹ ਵੀ ਜ਼ਿਕਰ ਕੀਤਾ ਗਿਆ ਕਿ ਹਾਲ ਹੀ ਦੇ ਵਿਚ ਇਕ ਉੱਗਰ ਭੀੜ ਜਿਹੜੀ ਹੈ ਉਨ੍ਹਾਂ ਦੇ ਘਰ ਦੇ ਬਾਹਰ ਪਹੁੰਚ ਕੇ ਹਮਲਾ ਕੀਤਾ ਹੰਗਾਮਾ ਕੀਤਾ ਤੇ ਮਕਾਨ ਦੇ ਬਾਹਰ ਗਦਾਰ ਲਿਖ ਦਿੱਤਾ ਗਿਆ ਇਸ ਘਟਨਾ ਨੂੰ ਨਾ ਸਿਰਫ਼ ਉਨ੍ਹਾਂ ਦੀ ਨਿੱਜੀ ਸੁਰੱਖਿਆ ਸਗੋਂ ਕਿ ਪਰਿਵਾਰ ਦੀ ਜਿਹੜੀ ਮਰਿਆਦਾ ਤੇ ਮਾਨਸਿਕ ਸ਼ਾਂਤੀ ਦੇ ਉੱਤੇ ਵੀ ਸਿੱਧਾ ਹਮਲਾ ਜਿਹੜਾ ਦੱਸਿਆ ਗਿਆ ਦੂਸਰਾ ਸਭ ਤੋਂ ਵੱਡਾ ਮਾਮਲਾ ਜਿਹੜਾ ਚੱਲ ਰਿਹਾ ਪੀ ਐਮ ਐਲ ਏ ਕੇਸ ਈਡੀ ਦੀ ਹਿਰਾਸਤ ਗੈਰ ਸੰਵਿਧਾਨਕ ਮੰਤਰੀ ਸੰਜੀਵ ਅਰੋੜਾ ਨੇ ਰਿਹਾਈ ਦੇ ਲਈ ਹਾਈ ਕੋਰਟ ਦਾ ਜਿਹੜਾ ਰੁੱਖ ਕਰ ਲਿਆ ਮਨੀ ਲਾਂਡਰਿੰਗ ਮਾਮਲੇ ਦੇ ਵਿਚ ਐਨਫੋਰਸਮੈਂਟ ਡਾਇਰੈਕਟੋਰੇਟ ਈਡੀ ਦੀ ਹਿਰਾਸਤ ਦੇ ਵਿਚ ਚੱਲ ਰਹੇ ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿਚ ਪਹੁੰਚ ਕੇ ਕਰਕੇ ਆਪਣੀ ਹਿਰਾਸਤ ਨੂੰ ਗੈਰ ਸੰਵਿਧਾਨਕ ਕਰਾਰ ਦਿੰਦਿਆਂ ਤੁਰੰਤ ਰਿਹਾਈ ਦੀ ਮੰਗ ਕੀਤੀ ਅਰੋੜਾ ਨੂੰ 9 ਮਈ ਨੂੰ ਜਿਹੜਾ ਸੀ ਮਨੀ ਲਾਂਡਰਿੰਗ ਰੋਕੂ ਕਾਨੂੰਨ ਜਿਹੜਾ ਉਹਦੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ ਅਰੋੜਾ ਨੇ ਆਪਣੀ ਪਟੀਸ਼ਨ ਦੇ ਵਿਚ ਦਾਅਵਾ ਕੀਤਾ ਕਿ ਉਨ੍ਹਾਂ ਦੀ ਗ੍ਰਿਫ਼ਤਾਰੀ ਪੂਰੀ ਤਰ੍ਹਾਂ ਮਨਮਾਨੀ ਹੈ ਸੰਵਿਧਾਨ ਦੀ ਧਾਰਾ 14, 21 ਤੇ 22 ਦੇ ਤਹਿਤ ਮਿਲੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਕਰਦੀ ਹੈ ਪਟੀਸ਼ਨ ਦੇ ਵਿਚ ਗੁਰੂਗ੍ਰਾਮ ਦੀ ਵਿਸ਼ੇਸ਼ ਅਦਾਲਤ ਦੇ ਵੱਲੋਂ ਦਿੱਤੇ ਗਏ 16 ਮਈ ਤੱਕ ਦੇ ਰਿਮਾਂਡ ਆਰਡਰ ਨੂੰ ਵੀ ਰੱਦ ਕਰਨ ਦੀ ਮੰਗ ਕੀਤੀ ਗਈ ਹੈ ਇਹ ਮਾਮਲਾ ਚੀਫ਼ ਜਸਟਿਸ ਸ਼ੀਲ ਨਾਗੂ ਅਤੇ ਜਸਟਿਸ ਸੰਜੀਵ ਬੇਰੀ ਤੇ ਆਧਾਰਿਤ ਜਿਹੜਾ ਡਿਵੀਜ਼ਨ ਬੈਂਚ ਦੇ ਕੋਲ ਸੁਣਵਾਈ ਦੇ ਲਈ ਸੂਚੀਬੰਦ ਹੈ ਜਿੱਥੇ ਸੀਨੀਅਰ ਐਡਵੋਕੇਟ ਪੁਨੀਤ ਬਾਲੀ ਉਨ੍ਹਾਂ ਦਾ ਪੱਖ ਰੱਖਣਗੇ ਦੂਸਰੇ ਪਾਸੇ ਕਾਰੋਬਾਰੀ ਸੌਦਿਆਂ ਦਾ ਹਵਾਲਾ ਦਿੱਤਾ ਹੈ ਪਟੀਸ਼ਨਰ ਨੇ ਦਲੀਲ ਦਿੱਤੀ ਕਿ ਉਹ ਜਿਹੜਾ ਮੈਸਰਜ ਹੈਮਟਨ ਸਕਾਈ ਰਿਐਲਟੀ ਲਿਮਟਿਡ ਜਿਹੜੀ ਹੈ ਐਚ ਐਸ ਆਰ ਐਲ ਦੇ ਪ੍ਰਮੋਟਰ ਰਹੇ ਨੇ ਕੰਪਨੀ ਨੇ ਵਿੱਤੀ ਸਾਲ 2023-24 ਤੋਂ ਮੋਬਾਈਲ ਫੋਨਾਂ ਦੀ ਬਰਾਮਦ ਜਿਹੜੀ ਹੈ ਐਕਸਪੋਰਟ ਦਾ ਕਾਰੋਬਾਰ ਪਾਰਦਰਸ਼ੀ ਤਰੀਕੇ ਦੇ ਨਾਲ ਕਹਿੰਦੇ ਸ਼ੁਰੂ ਕੀਤਾ ਅਰੋੜਾ ਨੇ ਸਪਸ਼ਟ ਕੀਤਾ ਕਿ ਜਨਤਕ ਅਹੁਦਾ ਜਿਹੜਾ ਸੰਭਾਲਣ ਤੋਂ ਬਾਅਦ ਉਨ੍ਹਾਂ ਨੇ ਕੰਪਨੀ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਤੇ ਕੰਪਨੀ ਦੇ ਰੋਜ਼ਾਨਾ ਦੇ ਕੰਮਕਾਜ ਦੇ ਵਿਚ ਉਨ੍ਹਾਂ ਦੀ ਕੋਈ ਸ਼ਮੂਲੀਅਤ ਨਹੀਂ ਸੀ। ਛਾਪੇਮਾਰੀ ਦੇ ਦੌਰਾਨ ਕੁਝ ਨਹੀਂ ਮਿਲਿਆ। ਮੰਤਰੀ ਨੇ ਇਹ ਜਿਹੜਾ ਪਟੀਸ਼ਨ ਦੇ ਵਿਚ ਕਿਹਾ ਕਿ 9 ਮਈ ਨੂੰ ਉਨ੍ਹਾਂ ਦੀ ਰਿਹਾਇਸ਼ ਦੇ ਉਤੇ ਹੋਈ ਛਾਪੇਮਾਰੀ ਦੇ ਦੌਰਾਨ ਈਡੀ ਨੂੰ ਕੋਈ ਵੀ ਇਤਰਾਜ਼ਯੋਗ ਦਸਤਾਵੇਜ਼, ਡਿਜੀਟਲ ਡਿਵਾਈਸ, ਬਿਨਾਂ ਹਿਸਾਬ ਵਾਲੀ ਨਕਦੀ ਜਾਂ ਹੋਰ ਸਮੱਗਰੀ ਬਰਾਮਦ ਨਹੀਂ ਹੋਈ। ਗ੍ਰਿਫਤਾਰੀ ਦੀ ਲੋੜ ਨਹੀਂ ਸੀ ਕਹਿੰਦੇ। ਅਰੋੜਾ ਦੇ ਅਨੁਸਾਰ ਕੰਪਨੀ ਦੇ ਸਾਰੇ ਲੈਣ ਦੇਣ ਬੈਂਕਿੰਗ ਚੈਨਲਾਂ ਦੇ ਰਾਹੀਂ ਹੋਏ ਨੇ। ਇਨ੍ਹਾਂ ਦੇ ਇਨਵੋਇਸ, ਸ਼ਿਪਿੰਗ ਬਿੱਲ, ਕਸਟਮ ਵੈਰੀਫਿਕੇਸ਼ਨ ਤੇ GST ਰਿਟਰਨਾਂ ਜਿਹੜੀਆਂ ਨੇ ਮੌਜੂਦ ਨੇ। ਪਟੀਸ਼ਨ ਦੇ ਵਿਚ ਕਿਹਾ ਗਿਆ ਹੈ ਕਿ ਕਿਉਂਕਿ ਸਾਰੀ ਜਾਂਚ ਦਸਤਾਵੇਜ਼ੀ ਹੈ, ਸਾਰੇ ਰਿਕਾਰਡ ਪਹਿਲਾਂ ਹੀ ਏਜੰਸੀ ਦੇ ਕੋਲ ਨੇ, ਇਸ ਦੇ ਲਈ ਹਿਰਾਸਤੀ, ਪੁੱਛਗਿੱਛ ਜਾਂ ਗ੍ਰਿਫਤਾਰੀ ਦੀ ਕੋਈ ਤੁੱਕ ਨਹੀਂ ਬਣਦੀ ਸੀ। ਉਨ੍ਹਾਂ ਦਾਅਵਾ ਕੀਤਾ ਕਿ ਵਿਸ਼ੇਸ਼ ਅਦਾਲਤ ਨੇ ਵੀ ਜਿਹੜਾ PMLA ਦੀ ਜਿਹੜੀ ਧਾਰਾ 19 ਦੀਆਂ ਸ਼ਰਤਾਂ ਦੀ ਸੁਤੰਤਰ ਜਾਂਚ ਕੀਤੇ ਬਿਨਾਂ ਹੀ ਮਕੈਨੀਕਲ ਤਰੀਕੇ ਦੇ ਨਾਲ ਰਿਮਾਂਡ ਜਿਹੜਾ ਮਨਜ਼ੂਰ ਕਰ ਦਿੱਤਾ। ਇਸੇ ਮਾਮਲੇ ਦੇ ਵਿਚ ਸੰਜੀਵ ਅਰੋੜਾ ਮਾਮਲੇ ਚ ਵੱਡਾ ਖੁਲਾਸਾ ਹੋਇਆ। ਕਰੋੜਾਂ ਦੀ ਫਰਮ ਦਾ ਜਿਹੜਾ ਮਾਲਕ ਨਿਕਲਿਆ ਹੈ, ਦਿਹਾੜੀਦਾਰ ਮਜ਼ਦੂਰ। ਈਡੀ ਦੀ ਜਾਂਚ ਦੇ ਵਿਚ ਵੱਡਾ ਖੁਲਾਸਾ ਕੀਤਾ ਗਿਆ। ਮੰਤਰੀ ਦੀ ਕੰਪਨੀ ਨੇ ਮਜ਼ਦੂਰ ਦੇ ਖਾਤਿਆਂ ਦੇ ਵਿਚ ਭੇਜੇ ਸਨ 27.73 ਕਰੋੜ ਰੁਪਏ। ਜਦੋਂ ਇਨਫੋਰਸਮੈਂਟ ਡਾਇਰੈਕਟੋਰੇਟ ਈਡੀ ਨੇ ਜਿਹੜਾ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਖਾਤਿਆਂ ਦੀ ਫਰੋਲਾ ਫਰਾਲੀ ਕੀਤੀ ਹੈ ਤਾਂ ਇਕ ਦਿਹਾੜੀਦਾਰ ਮਜ਼ਦੂਰ ਕਮਲ ਅਹਿਮਦ ਕਰੋੜਪਤੀ ਫਰਮ ਦਾ ਮਾਲਕ ਨਿਕਲਿਆ। ਈਡੀ ਨੇ ਲੰਘੇ ਕੱਲ ਗੁਰੂਗ੍ਰਾਮ ਦੀ PMLA ਦੀ ਜਿਹੜੀ ਹੈ ਵਿਸ਼ੇਸ਼ ਅਦਾਲਤ ਦੇ ਵਿਚ ਸੁਣਵਾਈ ਦੇ ਦੌਰਾਨ ਇਹ ਤੱਥ ਰੱਖੇ ਨੇ ਸਾਹਮਣੇ। ਈਡੀ ਦੇ ਅਨੁਸਾਰ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਕੰਪਨੀ ਜਿਹੜੀ ਹੈ ਸਕਾਈ ਰਿਐਲਟੀ ਲਿਮਿਟਡ ਨੇ 27.73 ਕਰੋੜ ਦੀ ਟਰਾਂਸਫਰ ਜਿਹੜੀ ਹੈ ਦਿੱਲੀ ਦੀ ਇਕ ਅਜਿਹੀ ਫਰਮ ਨੂੰ ਕੀਤੀ ਹੈ ਜਿਸਦਾ ਮਾਲਕ ਦਿਹਾੜੀਦਾਰ ਮਜ਼ਦੂਰ ਹੈ। ਦਿਹਾੜੀਦਾਰ ਮਜ਼ਦੂਰ ਕਮਲ ਅਹਿਮਦ ਦਿੱਲੀ ਦੇ ਉੱਤਰੀ ਜਿਹੜਾ ਘੋਡਾ ਦਾ ਜਿਹੜਾ ਰਹਿਣ ਵਾਲਾ ਹੈ, ਜਿਸਨੇ ਈਡੀ ਦੇ ਕੋਲ ਬਿਆਨ ਦਰਜ ਕਰਾਏ ਨੇ ਕਿ ਉਹ ਤਾਂ ਬਹੁਤਾ ਪੜਿਆ ਲਿਖਿਆ ਵੀ ਨਹੀਂ ਹੈ, ਨਾ ਹੀ ਉਸਨੂੰ ਕੰਪਨੀ ਆਦਿ ਦੇ ਬਾਰੇ ਕੁਝ ਪਤਾ ਜਾਂ ਗਿਆਨ ਹੈ। ਮਜ਼ਦੂਰ ਕਮਲ ਅਹਿਮਦ ਨੇ ਬਿਆਨ ਦਰਜ ਕਰਾਏ ਕਿ ਅਜ਼ਹਰ ਹੈਦਰ ਉਰਫ ਮੋਟੀ ਨਾਮ ਦੇ ਜਿਹੜਾ ਵਿਅਕਤੀ ਨੇ ਉਹਦਾ ਜਿਹੜਾ ਸੀ ਉਸਦਾ ਆਧਾਰ ਅਤੇ ਪੈਨ ਕਾਰਡ ਲੈਣ ਤੋਂ ਇਲਾਵਾ ਕਾਗਜ਼ਾਂ ਦੇ ਉੱਤੇ ਦਸਤਖਤ ਲਏ ਸਨ। ਹੈਦਰ ਨੇ ਖੁਦ ਵੀ ਮੰਨਿਆ ਕਿ ਉਸਨੇ 1.5-2% ਕਮਿਸ਼ਨ ਦੇ ਆਧਾਰ ਦੇ ਉੱਤੇ ਕੰਮ ਕੀਤਾ। ਸੰਜੀਵ ਅਰੋੜਾ ਦੀ ਫਰਮ ਨੇ ਅਗਸਤ 2023 ਤੋਂ ਜਨਵਰੀ 2024 ਦੇ ਦਰਮਿਆਨ ਕਥਿਤ ਤੌਰ ਦੇ ਉੱਤੇ SK ਇੰਟਰਪ੍ਰਾਈਜ਼ ਦੇ ਕਈ ਜਿਹੜੇ ਨੇ ਬੈਂਕ ਖਾਤਿਆਂ ਦੇ ਵਿਚ 41 RTGS ਜਿਹੜੇ ਨੇ ਭੁਗਤਾਨਾਂ ਜ਼ਰੀਏ 27.73 ਕਰੋੜ ਰੁਪਏ ਟਰਾਂਸਫਰ ਕੀਤੇ, ਜਿਸ ਦੇ ਵਿਚ ਜਿਹੜਾ ਜਿਸ ਫਰਮ ਦਾ ਮਾਲਕ ਦਿਹਾੜੀਦਾਰ ਮਜ਼ਦੂਰ ਹੈ। ਅਰੋੜਾ ਪਰਿਵਾਰ ਦੀਆਂ ਫਰਮਾਂ ਨੇ 157.12 ਕਰੋੜ ਦੇ ਮੋਬਾਈਲ ਫੋਨਾਂ ਦੀ ਵਿਕਰੀ ਸਥਾਨਕ ਅਤੇ ਵਿਦੇਸ਼ੀ ਕੰਪਨੀਆਂ ਨੂੰ ਦਿਖਾਈ। ਸੰਜੀਵ ਅਰੋੜਾ ਇਸ ਵੇਲੇ ਈਡੀ ਦੇ ਕੋਲ ਰਿਮਾਂਡ ਦੇ ਉੱਤੇ ਚੱਲ ਰਹੇ ਅਤੇ ਅਰੋੜਾ ਨੇ ਇਸ ਗ੍ਰਿਫਤਾਰੀ ਦੇ ਖਿਲਾਫ਼ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਰੁੱਖ ਜਿਹੜਾ ਕੀਤਾ, ਜਿਵੇਂ ਪਹਿਲਾਂ ਹੀ ਆਪਾਂ ਦੱਸ ਕੇ ਹਟੇ ਹਾਂ। ਦੂਸਰੇ ਪਾਸੇ CBI ਤੇ ਵਿਜੀਲੈਂਸ ਦਫ਼ਤਰ ਮੋਹਾਲੀ ਦੇ ਵਿਚ ਛਾਪੇਮਾਰੀ ਹੋਈ। ਸੀਨੀਅਰ ਅਫਸਰ ਦਾ ਰੀਡਰ ਜਿਹੜਾ ਕਾਬੂ ਹੋਇਆ। ਭੁੱਲਰ ਰਿਸ਼ਵਤ ਕਾਂਡ ਦੀਆਂ ਤਾਰਾਂ ਵਿਜੀਲੈਂਸ ਦੇ ਨਾਲ ਜੁੜੀਆਂ। ਮਜੀਠੀਆ ਵੱਲੋਂ 13 ਲੱਖ ਦੀ ਜਿਹੜੀ ਹੈ ਜੋ ਉਨ੍ਹਾਂ ਤੋਂ ਮਿਲਿਆ ਉਹਦੇ ਬਾਰੇ ਦਾਅਵੇ ਕੀਤੇ ਹੈ। DIG ਭੁੱਲਰ ਕੇਸ ਜਿਹੜਾ CBI ਦੇ ਕੋਲ ਪੰਜਾਬ ਦੇ ਅਫਸਰਾਂ ਦੇ ਵਿਰੁੱਧ ਜਾਂਚ ਦਾ ਅਧਿਕਾਰ ਨਹੀਂ। ਹਾਈਕੋਰਟ ਪਹੁੰਚੇ ਨੇ ਮੁਅੱਤਲ DIG ਭੁੱਲਰ ਜੀ। ਕੇਂਦਰੀ ਜਾਂਚ ਏਜੰਸੀ CBI ਵੱਲੋਂ ਜਿਹੜਾ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿਚ ਮੁਅੱਤਲ ਚੱਲ ਰਹੇ DIG ਹਰਚਰਨ ਸਿੰਘ ਭੁੱਲਰ ਦੇ ਕੇਸ ਦੀਆਂ ਪਰਤਾਂ ਫਰੋਲਦੀਆਂ ਸੋਮਵਾਰ ਦੇਰ ਸ਼ਾਮ ਜਿਹੜਾ ਪੰਜਾਬ ਵਿਜੀਲੈਂਸ

ਵਿਚ ਇਕ ਵਿਜੀਲੈਂਸ ਮੁਲਾਜ਼ਮ ਕੋਲੋਂ 13 ਲੱਖ ਰੁਪਏ ਬਰਾਮਦ ਕੀਤੇ ਨੇ। ਇਸ ਮਾਮਲੇ ਦੇ ਉਤੇ ਪ੍ਰਤੀਕਿਰਿਆ ਲੈਣ ਦੇ ਲਈ ਜਦੋਂ ਵਿਜੀਲੈਂਸ ਜਾਂ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕਿਸੇ ਨੇ ਵੀ ਫੋਨ ਜਾਂ ਸੁਨੇਹਾ ਜਿਹੜਾ ਉਹਦਾ ਜਵਾਬ ਨਾ ਦਿੱਤਾ। ਦੂਸਰੇ ਪਾਸੇ CBI ਦੀ ਰਡਾਰ ਦੇ ਉਤੇ ਖਾਸ ਜਿਹੜਾ ਰੀਡਰ ਤੇ ਰਸੋਖਵਾਨ ਭਾਜਪਾ ਆਗੂ ਜਿਹੜਾ ਵਿਜੀਲੈਂਸ ਦਫ਼ਤਰ ਦੀ ਛਾਪੇਮਾਰੀ ਨੇ ਜਿਹੜੀ ਤਰਥੱਲੀ ਮਚਾਈ। 25 ਲੱਖ ਦੀ ਰਿਸ਼ਵਤ ਮਾਮਲੇ ਦੇ ਵਿਚ ਰਾਘਵ ਗੋਇਲ ਜਿਹੜੇ ਕਾਬੂ ਕੀਤੇ। DGP ਦੇ ਦਾਅਵੇਦਾਰ ਚੌਹਾਨ ਦੇ ਰੀਡਰ ਦੇ ਉਤੇ ਵੀ ਗਾਜ਼ ਡਿੱਗੀ ਹੈ। ਪੰਜਾਬ ਵਿਜੀਲੈਂਸ ਬਿਊਰੋ ਦੇ ਮੋਹਾਲੀ ਸਥਿਤ ਦਫ਼ਤਰ ਦੇ ਵਿਚ CBI ਦੇ ਵੱਲੋਂ ਮਾਰਿਆ ਗਿਆ ਛਾਪਾ ਸੂਬੇ ਦੇ ਸਿਆਸੀ ਤੇ ਪ੍ਰਸ਼ਾਸਨਿਕ ਗਲਿਆਰਿਆਂ ਦੇ ਵਿਚ ਚਰਚਾ ਦਾ ਵਿਸ਼ਾ ਬਣ ਕੇ ਰਹਿ ਗਿਆ। ਇਸ ਕਾਰਵਾਈ ਨੇ 2 ਅਹਿਮ ਕੜੀਆਂ ਨੂੰ ਆਪਸ ਦੇ ਵਿਚ ਜੋੜ ਦਿੱਤਾ। ਇਕ ਪਾਸੇ ਮਲੋਟ ਤੇ ਦੂਜਾ ਜਿਹੜਾ ਭਾਜਪਾ ਯੁਵਾ ਮੋਰਚਾ ਦੇ ਆਗੂ ਰਾਘਵ ਗੋਇਲ ਦੀ ਗ੍ਰਿਫ਼ਤਾਰੀ। ਦੂਜੇ ਪਾਸੇ ਸੀਨੀਅਰ IPS ਅਧਿਕਾਰੀ ਸ਼ਰਦ ਸੱਤਿਆ ਚੌਹਾਨ ਦੇ ਦਫ਼ਤਰ ਦਾ ਨਾਂ ਇਸ ਵਿਵਾਦ ਦੇ ਵਿਚ ਉਭਰ ਆਇਆ। ਸ਼ਰਦ ਸੱਤਿਆ ਚੌਹਾਨ ਪੰਜਾਬ ਦੇ ਅਗਲੇ DGP ਜਿਹੜੇ ਨੇ ਪੁਲਿਸ ਮੁਖੀ ਦੇ ਅਹੁਦੇ ਦੇ ਲਈ ਸਭ ਤੋਂ ਸੀਨੀਅਰ ਦਾਅਵੇਦਾਰ ਮੰਨੇ ਜਾ ਰਹੇ ਨੇ। ਰਾਘਵ ਗੋਇਲ ਜਿਹੜੇ ਨੇ ਜੋ ਭਾਜਪਾ ਹਲਕਿਆਂ ਦੇ ਵਿਚ ਕਾਫ਼ੀ ਰਸੂਖ ਰੱਖਦਾ ਹੈ ਤੇ ਅਕਸਰ ਵੱਡੇ ਆਗੂਆਂ ਦੇ ਨਾਲ ਆਪਣੀਆਂ ਤਸਵੀਰਾਂ ਸਾਂਝੀਆਂ ਕਰਦਾ ਰਹਿੰਦਾ ਹੈ, ਉਹਨੂੰ 25 ਲੱਖ ਰੁਪਏ ਦੇ ਰਿਸ਼ਵਤ ਕਾਂਡ ਦੇ ਵਿਚ ਕਥਿਤ ਵਿਚੋਲੇ ਵਜੋਂ ਜਿਹੜਾ ਗ੍ਰਿਫ਼ਤਾਰ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਗੋਇਲ ਰਾਜਸਥਾਨ ਦੇ ਸੀਨੀਅਰ ਭਾਜਪਾ ਆਗੂ ਗਜਿੰਦਰ ਸ਼ੇਖਾਵਤ ਦਾ ਵੀ ਕਰੀਬੀ ਹੈ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਕਾਰਵਾਈ ਤੋਂ ਸਿਰਫ 3 ਦਿਨ ਪਹਿਲਾਂ ਹੀ ਉਸਦੀ ਪੁਲਿਸ ਸੁਰੱਖਿਆ ਵਾਪਸ ਜਿਹੜੀ ਸੀ ਲਈ ਗਈ ਸੀ। ਹੋਟਲ ਤੋਂ ਵਿਜੀਲੈਂਸ ਦਫ਼ਤਰ ਤੱਕ ਕਾਰਵਾਈ ਹੋਈ ਹੈ। CBI ਨੇ ਪਹਿਲਾਂ ਚੰਡੀਗੜ੍ਹ ਦੇ ਇਕ 5 ਤਾਰਾ ਹੋਟਲ ਦੇ ਵਿਚ ਛਾਪਾ ਮਾਰਿਆ ਤੇ ਬਾਅਦ ਦੇ ਵਿਚ ਵਿਜੀਲੈਂਸ ਦਫ਼ਤਰ ਪਹੁੰਚ ਕੇ 13 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ। ਜਾਂਚ ਏਜੰਸੀ ਨੇ ਸ਼ਰਦ ਸੱਤਿਆ ਚੌਹਾਨ ਦੇ ਨਿੱਜੀ ਰੀਡਰ ਦੇ ਵਿਰੁੱਧ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਕੇਸ ਦਰਜ ਕੀਤਾ ਤੇ ਦੋਸ਼ ਹੈ ਕਿ ਰੀਡਰ ਨੇ ਇਕ ਕੇਸ ਨੂੰ ਨਿਬੇੜਨ ਦੇ ਲਈ ਸੌਦੇਬਾਜ਼ੀ ਦੇ ਵਿਚ ਵਿਚੋਲਗੀ ਕੀਤੀ ਸੀ। ਇਹ ਰੀਡਰ ਪਿਛਲੇ 5-6 ਸਾਲਾਂ ਤੋਂ ਚੌਹਾਨ ਦੇ ਨਾਲ ਤੈਨਾਤ ਸੀ, ਹਾਲਾਂਕਿ ਉਸਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ। ਚੌਹਾਨ ਦਾ ਪੱਖ ਜਿਹੜਾ ਆਇਆ ਦੇ ਵਿਚ ਕਿ ਮੇਰਾ ਅਕਸ ਕਹਿੰਦੇ ਖਰਾਬ ਕਰਨ ਦੀ ਕੋਸ਼ਿਸ਼ ਪਿਛਲੇ ਮਹੀਨੇ ਹੀ ਵਿਜੀਲੈਂਸ ਬਿਊਰੋ ਦੇ ਡਾਇਰੈਕਟਰ ਨਿਯੁਕਤ ਹੋਏ ਸ਼ਰਦ ਸੱਤਿਆ ਚੌਹਾਨ ਦਾ ਨਾਂ UPSC ਨੂੰ ਜਿਹੜਾ ਭੇਜੇ ਗਏ DGP ਪੈਨਲ ਦੇ ਵਿਚ ਸਭ ਤੋਂ ਉਪਰ ਹੈ। ਇਸ ਵਿਵਾਦ ਦੇ ਉਤੇ ਕਹਿੰਦੇ ਪ੍ਰਤੀਕਿਰਿਆ ਦਿੰਦਿਆਂ ਚੌਹਾਨ ਨੇ ਟ੍ਰਿਬਿਊਨ ਨੂੰ ਦਸਿਆ ਕਿ ਮੈਂ ਆਪਣੇ ਜਿਹੜਾ ਰੀਡਰ ਦੀ ਕਿਸੇ ਵੀ ਸ਼ੱਕੀ ਗਤੀਵਿਧੀ ਦੇ ਲਈ ਜਿੰਮੇਵਾਰ ਨਹੀਂ ਹਾਂ। ਮੇਰਾ ਨਾਂ ਬੇਵਜਾ ਕਹਿੰਦੇ ਇਸ ਮਾਮਲੇ ਦੇ ਵਿਚ ਘੜੀਸਿਆ ਜਾ ਰਿਹਾ। ਮੈਂ ਕੱਲ ਵੀ ਕਹਿੰਦੇ ਦਫ਼ਤਰ ਦੇ ਵਿਚ ਸੀ, ਅੱਜ ਵੀ ਡਿਊਟੀ ਦੇ ਉਤੇ ਹਾਂ। ਉਨ੍ਹਾਂ ਨੇ ਇਸ ਛਾਪੇਮਾਰੀ ਦਾ ਸੰਬੰਧ DGP ਦੀ ਚੋਣ ਪ੍ਰਕਿਰਿਆ ਦੇ ਨਾਲ ਹੋਣ ਬਾਰੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਆਮ ਤੌਰ ਦੇ ਉਤੇ ਕੇਂਦਰੀ ਏਜੰਸੀਆਂ ਸੱਤਾਧਾਰੀ ਆਪ ਸਰਕਾਰ ਦੇ ਆਗੂਆਂ ਤੇ ਸਿਕੰਜਾ ਕੱਸਦੀਆਂ ਰਹੀਆਂ ਨੇ ਕਹਿੰਦੇ, ਪਰ ਇਸ ਵਾਰ ਇਕ ਭਾਜਪਾ ਆਗੂ ਦਾ ਨਾਂ ਸਾਹਮਣੇ ਆਉਣ ਦੇ ਨਾਲ ਸਿਆਸੀ ਮਾਹੌਲ ਗਰਮ ਹੋ ਗਿਆ। ਭਾਜਪਾ ਦੇ ਸਥਾਨਕ ਆਗੂ ਹੁਣ ਗੋਇਲ ਤੋਂ ਪੱਲਾ ਝਾੜਦੇ ਹੋਏ ਕਹਿ ਰਹੇ ਨੇ ਕਿ ਉਸਦੇ ਕੋਲ ਪਾਰਟੀ ਦੇ ਵਿਚ ਕੋਈ ਅਧਿਕਾਰਤ ਅਹੁਦਾ ਨਹੀਂ ਸੀ ਤੇ CBI ਹੁਣ ਗੋਇਲ ਦੇ ਮਲੋਟ ਸਥਿਤ ਘਰ ਦੀ ਵੀ ਤਲਾਸ਼ੀ ਜਿਹੜੀ ਲਈ ਹੈ। CBI ਦੇ ਵੱਲੋਂ ਪੰਜਾਬ ਵਿਜੀਲੈਂਸ ਅਧਿਕਾਰੀਆਂ ਦੇ ਨਾਂ ਦੇ ਉਤੇ ਰਿਸ਼ਵਤ ਮੰਗਣ ਵਾਲੀ ਟਿੱਕੜੀ ਜਿਹੜੀ ਕਾਬੂ ਕਰ ਲਈ ਗਈ। ਰੀਡਰ ਫਰਾਰ 20 ਲੱਖ ਦੀ ਰਿਸ਼ਵਤ ਦੇ ਮਹਿੰਗੇ ਮੋਬਾਈਲ ਫੋਨ ਦਾ ਸੌਦਾ ਅੰਬਾਲਾ ਦੇ ਕੋਲੋਂ ਫਿਲਮੀ ਅੰਦਾਜ਼ ਦੇ ਵਿਚ ਦਬੋਚੇ ਜਿਹੜੇ ਨੇ ਮੁਲਜ਼ਮ ਨੇ। ਕੇਂਦਰੀ ਜਾਂਚ ਬਿਊਰੋ CBI ਨੇ 20 ਲੱਖ ਰੁਪਏ ਦੇ ਰਿਸ਼ਵਤ ਕਾਂਡ ਦੇ ਵਿਚ ਤਿੱਕੜੀ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਦੇ ਵਿਚ 2 ਦਲਾਲ ਅਤੇ ਉਨ੍ਹਾਂ ਦਾ ਇਕ ਸਹਿਯੋਗੀ ਸ਼ਾਮਲ ਹੈ। CBI ਨੇ ਇਸ ਬਾਰੇ ਰਸਮੀ ਐਲਾਨ ਕਰ ਦਿੱਤਾ। ਇਹ ਮਾਮਲਾ ਪੰਜਾਬ ਵਿਜੀਲੈਂਸ ਬਿਊਰੋ ਦੇ ਵਿਚ ਤਾਇਨਾਤ ਅਧਿਕਾਰੀਆਂ ਵੱਲੋਂ ਗੈਰ ਕਾਨੂੰਨੀ ਰਿਸ਼ਵਤ ਦੀ ਮੰਗ ਕੀਤੇ ਜਾਣ ਨਾਲ ਜੁੜਿਆ ਹੋਇਐ। CBI ਦੇ ਬੁਲਾਰੇ ਨੇ ਕਿਹਾ ਕਿ CBI ਦੇ ਕੋਲ ਪੰਜਾਬ ਦੇ ਵਿਚ ਰਾਜ ਟੈਕਸ ਅਧਿਕਾਰੀ ਦੇ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਵਿਕਾਸ ਉਰਫ ਵਿੱਕੀ ਗੋਇਲ ਤੇ ਉਸਦੇ ਪੁੱਤਰ ਰਾਘਵ ਗੋਇਲ ਨੇ ਡਾਇਰੈਕਟਰ ਜਨਰਲ ਵਿਜੀਲੈਂਸ ਪੰਜਾਬ ਦੇ ਦਫ਼ਤਰ ਦੇ ਵਿਚ ਉਸਦੇ ਵਿਰੁੱਧ ਲੰਬਿਤ ਸ਼ਿਕਾਇਤ ਨੂੰ ਬੰਦ ਕਰਨ ਦੇ ਲਈ 20 ਲੱਖ ਰੁਪਏ ਦੀ ਮੰਗ ਕੀਤੀ ਹੈ। ਦੋਵੇਂ ਹੀ ਜਿਹੜੇ ਨੇ ਦਲਾਲ ਵਿਜੀਲੈਂਸ ਦੇ ਸੀਨੀਅਰ ਅਧਿਕਾਰੀਆਂ ਦੇ ਵਿਚੋਲੇ ਵਜੋਂ ਕੰਮ ਕਰ ਰਹੇ ਸਨ, ਜਿਨ੍ਹਾਂ ਦੇ ਵਿਚ ਵਿਜੀਲੈਂਸ ਦੇ ਮੁੱਖ ਡਾਇਰੈਕਟਰ ਦਾ ਰੀਡਰ OP ਰਾਣਾ ਵੀ ਜਿਹੜਾ ਸ਼ਾਮਲ ਹੈ। ਇਸ ਤਿੱਕੜੀ ਨੇ ਨਿੱਜੀ ਤੌਰ ਦੇ ਉਤੇ ਸ਼ਿਕਾਇਤਕਰਤਾ ਨੂੰ ਭਰੋਸਾ ਦਿੱਤਾ ਸੀ ਕਿ ਰਿਸ਼ਵਤ ਦੇਣ ਤੋਂ ਬਾਅਦ ਉਸਦਾ ਮਾਮਲਾ ਜਿਹੜਾ ਖਤਮ ਕਰ ਦਿੱਤਾ ਜਾਊ। ਬਾਅਦ ਦੇ ਵਿਚ ਮੁਲਜ਼ਮਾਂ ਨੇ ਬਾਅਦ ਜਿਹੜਾ ਰਿਸ਼ਵਤ ਦੀ ਰਕਮ 20 ਲੱਖ ਰੁਪਏ ਤੋਂ ਘਟਾ ਕੇ 13 ਲੱਖ ਰੁਪਏ ਕਰ ਦਿੱਤੀ। ਇਸ ਦੇ ਨਾਲ ਹੀ ਵਿਜੀਲੈਂਸ ਰੀਡਰ ਜਿਹੜੇ ਨੇ ਰਾਣਾ ਨੂੰ ਵੀ ਦਿੱਤਾ ਜਾਣ ਵਾਲਾ ਇਕ ਸੈਮਸੰਗ ਗਲੈਕਸੀ Z Fold 7 ਮੋਬਾਈਲ ਫੋਨ ਵੀ ਦਿੱਤਾ ਗਿਆ। CBI ਨੇ 11 ਮਈ ਨੂੰ ਚੰਡੀਗੜ੍ਹ ਵਿਖੇ ਲਾਏ ਗਏ ਟਰੈਪ ਦੇ ਦੌਰਾਨ ਗੋਇਲ ਪਰਿਵਾਰ ਦੇ ਇਕ ਸਾਥੀ ਅੰਕਿਤ ਵਧਵਾ ਨੂੰ ਜਿਹੜਾ ਸੀ
ਮੁਲਜ਼ਮਾਂ ਦੇ ਵੱਲੋਂ ਸ਼ਿਕਾਇਤਕਰਤਾ ਤੋਂ 13 ਲੱਖ ਰੁਪਏ ਨਗਦ ਤੇ ਮੋਬਾਈਲ ਫੋਨ ਜਿਹੜਾ ਲੈਂਦੇ ਹੋਏ ਰੰਗੇ ਹੱਥੀ

0: ਜਿਹੜਾ ਫੜ ਲਿਆ ਗਿਆ। ਸੀਬੀਆਈ ਟੀਮ ਨੇ ਰਿਸ਼ਵਤ ਦੀ ਰਕਮ ਅਤੇ ਮੋਬਾਈਲ ਫੋਨ ਦੋਵਾਂ ਮੌਕੇ ਉਤੇ ਬਰਾਮਦ ਕੀਤੇ। ਸੀਬੀਆਈ ਟੀਮ ਨੇ ਪੰਜਾਬ ਹਰਿਆਣਾ ਸਰਹੱਦ ਦੇ ਉਤੇ ਅੰਬਾਲਾ ਨੇੜੇ ਰਾਘਵ ਗੋਇਲ, ਵਿਕਾਸ ਉਰਫ ਵਿੱਕੀ ਗੋਇਲ ਤੇ ਦੋ ਗੰਨਮੈਨਾਂ ਨੂੰ ਫੜ ਲਿਆ, ਜਦੋਂ ਕਿ ਰੀਡਰ ਰਾਣਾ ਹੱਲੇ ਵੀ ਜਿਹੜਾ ਫਰਾਰ ਦੱਸਿਆ ਜਾ ਰਿਹਾ। ਪੰਜਾਬ ਪੁਲਿਸ ਬਿਊਰੋ ਨੇ ਖੋਲਿਆ ਮੂੰਹ, ਕਹਿੰਦੇ ਹੁਣ ਸੀਬੀਆਈ ਨੂੰ ਕਰਾਂਗੇ ਪੂਰਾ ਸਹਿਯੋਗ। ਸੀਬੀਆਈ ਦੀ ਲੰਘੀ ਰਾਤ ਜਿਹੜਾ ਜੋ ਕੁਝ ਵੀ ਵਾਪਰਿਆ, ਇਹ ਸਾਰਾ ਮਾਮਲਾ ਜੋ ਆਪਾਂ ਦਸਿਆ, ਉਹਦੇ ਵਿਚ ਬਿਊਰੋ ਜਿਹੜਾ ਵਿਜੀਲੈਂਸ ਬਿਊਰੋ ਹੈ ਪੰਜਾਬ, ਉਹਦੇ ਮੁੱਖ ਦਫ਼ਤਰ ਤੇ ਛਾਪੇਮਾਰੀ ਮਗਰੋਂ ਅੱਜ ਵਿਜੀਲੈਂਸ ਬਿਊਰੋ ਨੇ ਆਖਰ ਮੂੰਹ ਖੋਲਣਾ ਸ਼ੁਰੂ ਕੀਤਾ। ਵਿਰੋਧੀ ਧਿਰਾਂ ਦੇ ਆਗੂ ਲਗਾਤਾਰ ਵਿਜੀਲੈਂਸ ਬਿਊਰੋ ਦੀ ਚੁੱਪ ਦੇ ਉਤੇ ਸਵਾਲ ਚੁੱਕ ਰਹੇ ਸਨ। ਪੰਜਾਬ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਅੱਜ ਜਾਰੀ ਸੰਖੇਪ ਬਿਆਨ ਦੇ ਵਿਚ ਕਿਹਾ ਕਿ ਸੀਬੀਆਈ ਨੇ ਇਕ ਨਿੱਜੀ ਵਿਅਕਤੀ ਨੂੰ ਫੜਿਆ ਤੇ ਜਾਂਚ ਜਾਰੀ ਹੈ। ਜੇਕਰ ਵਿਜੀਲੈਂਸ ਬਿਊਰੋ ਦੇ ਕਿਸੇ ਵੀ ਵਿਅਕਤੀ ਦਾ ਨਾਮ ਆਉਂਦਾ ਹੈ ਤਾਂ ਅਸੀਂ ਸੀਬੀਆਈ ਨੂੰ ਪੂਰਾ ਸਹਿਯੋਗ ਕਰਾਂਗੇ ਤੇ ਕਾਨੂੰਨ ਨੂੰ ਜਿਹੜਾ ਆਪਣਾ ਕੰਮ ਕਰਨ ਦੇਵਾਂਗੇ। ਲੰਘੀ ਰਾਤ ਜਿਹੜਾ ਸੀ ਸੀਬੀਆਈ ਨੇ ਰਿਸ਼ਵਤ ਕਾਂਡ ਦੇ ਵਿਚ ਇਕ ਵਿਅਕਤੀ ਨੂੰ ਕਾਬੂ ਕੀਤਾ ਤੇ 13 ਲੱਖ ਬਰਾਮਦ ਕੀਤੇ ਤੇ ਵਿਜੀਲੈਂਸ ਬਿਊਰੋ ਦੇ ਮੁੱਖ ਡਾਇਰੈਕਟਰ ਦੇ ਰੀਡਰ ਦਾ ਨਾਮ ਵੀ ਇਸ ਦੇ ਵਿਚ ਜਿਹੜਾ ਕਾਂਡ ਦੇ ਵਿਚ ਆਇਆ ਹੋਇਆ। ਛਾਪੇਮਾਰੀਆਂ ਦਾ ਦੌਰ ਜਿਹੜਾ ਉਹਦੇ ਵਿਚ ਰਾਜਾ ਵੜਿੰਗੋਣੀ ਅਜੀਬੋ ਗਰੀਬ ਬਿਆਨ ਦਿੰਦੇ ਨਜ਼ਰ ਆ ਰਹੇ ਨੇ। ਛਾਪੇਮਾਰੀ ਆਮ ਆਦਮੀ ਪਾਰਟੀ ਤੇ ਉਤੇ ਹੁੰਦੀ ਹੈ ਤੇ ਉਹ ਕਹਿੰਦੇ ਨੇ ਭਾਈ ਇਹ ਧੱਕਾ ਕਰ ਰਹੇ ਹੈ। ਰਾਜਾ ਵੜਿੰਗ ਜਿਹੜੇ ਉਨ੍ਹਾਂ ਵੱਲੋਂ ਭਾਜਪਾ ਦੇ ਉਤੇ ਆਪ ਤੇ ਸਿਆਸੀ ਬਦਲਾਖੋਰੀ ਦੇ ਦੋਸ਼ ਲਾਏ ਨੇ। ਪੰਜਾਬ ਦੇ ਵਿਚ ਕੇਂਦਰੀ ਜਾਂਚ ਏਜੰਸੀਆਂ ED ਤੇ CBI ਵੱਲੋਂ ਕੀਤੀਆਂ ਜਾ ਰਹੀਆਂ ਲਗਾਤਾਰ ਛਾਪੇਮਾਰੀਆਂ ਦੇ ਦਰਮਿਆਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ ਆਪ ਦੇ ਉਤੇ ਤਿੱਖੇ ਜਿਹੜੇ ਨੇ ਸ਼ਬਦੀ ਬੋਲ ਜਿਹੜੇ ਬੋਲੇ ਆ। ਵੜਿੰਗ ਨੇ ਦੋਵਾਂ ਪਾਰਟੀਆਂ ਦੇ ਉਤੇ ਬਦਲਾਖੋਰੀ ਦੀ ਸਿਆਸਤ ਕਰਨ ਦੇ ਦੋਸ਼ ਲਾਉਂਦਿਆਂ ਕਿਹਾ ਕਿ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ। ਬੀਤੀ ਰਾਤ ਪੰਜਾਬ ਵਿਜੀਲੈਂਸ ਬਿਊਰੋ ਦਾ ਦਫ਼ਤਰ CBI ਦੇ ਵੱਲੋਂ ਮਾਰੇ ਗਏ ਛਾਪੇ ਵਾਲਾ ਜਿਹੜਾ ਹਵਾਲਾ ਦਿੰਦਿਆਂ ਹੋਇਆਂ ਰਾਜਾ ਵੜਿੰਗ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਕੰਮ ਕਰਨ ਦਾ ਇਕ ਤਰੀਕਾ ਬਣ ਗਿਆ ਤੇ ਉਨ੍ਹਾਂ ਕਿਹਾ ਕਿ ਪਹਿਲਾਂ ਕੇਂਦਰੀ ਏਜੰਸੀਆਂ ਸਿਆਸਤਦਾਨਾਂ ਨੂੰ ਨਿਸ਼ਾਨਾ ਬਣਾਉਂਦੀਆਂ ਨੇ, ਫਿਰ ਅਫਸਰਸ਼ਾਹੀ ਤੇ ਪੁਲਿਸ ਅਧਿਕਾਰੀ ਨੂੰ ਡਰਾਇਆ ਜਾਂਦਾ ਹੈ। ਇਹ ਜਿਹੜਾ ਇਸ ਦੇ ਰਾਹੀਂ ਇਕ ਸਾਫ਼ ਸੁਨੇਹਾ ਦਿੱਤਾ ਜਾ ਰਿਹਾ, ਜਾਂ ਤਾਂ ਕਹਿੰਦੇ ਸਾਡੇ ਅਨੁਸਾਰ ਚੱਲੋ ਨਹੀਂ ਤਾਂ ਨਤੀਜੇ ਭੁਗਤਣ ਦੇ ਲਈ ਕਹਿੰਦੇ ਤਿਆਰ ਰਹੋ। ਚੋਣਾਂ ਕਹਿੰਦੇ ਨਾਲ ਜੋੜਿਆ ਹਮਲਾ ਦੱਸਿਆ ਜਾ ਰਿਹਾ ਹੈ। ਰਾਜਾ ਵੜਿੰਗ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਕਾਰਵਾਈਆਂ ਦਾ ਸਮਾਂ ਜਿਹੜਾ ਟਾਈਮਿੰਗ ਹੈ ਬਹੁਤ ਕੁਝ ਬਿਆਨ ਕਰਦਾ ਹੈ। ਉਨ੍ਹਾਂ ਖਦਸ਼ਾ ਜਤਾਇਆ ਕਿ ਪੰਜਾਬ ਚੋਣਾਂ ਨੇੜੇ ਆਉਂਦੇ ਹੀ ਲੋਕਤੰਤਰ ਤੇ ਹਮਲੇ ਤੇਜ਼ ਹੋ ਚੁੱਕੇ ਤੇ ਅਗਲਾ ਨਿਸ਼ਾਨਾ ਕਾਂਗਰਸੀ ਆਗੂ ਹੋਣਗੇ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਅਜਿਹੇ ਕਿਸੇ ਵੀ ਸਿਆਸੀ ਹਮਲੇ ਦਾ ਸਾਹਮਣਾ ਕਰਨ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ ਤੇ ਬਿਆਨ ਕਾਹਦੇ ਦੇਣਾ ਜੀ ਫਿਰ। ਦੂਸਰੇ ਪਾਸੇ ਆਪ ਸਰਕਾਰ ਨੂੰ ਉਨ੍ਹਾਂ ਲੰਮੇ ਹੱਥੀ ਲਿਆ, ਕਹਿੰਦੇ ਨੇ ਕਿ ਰਾਜਾ ਵੜਿੰਗ ਨੇ ਸਿਰਫ ਕੇਂਦਰ ਹੀ ਨਹੀਂ ਸਗੋਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਵੀ ਘੇਰਿਆ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਤੇ ਮਾਨ ਦੀ ਜੋੜੀ ਵੀ ਸੂਬੇ ਦੇ ਵਿਚ ਕੇਂਦਰ ਦੇ ਨਕਸ਼ੇ ਕਦਮਾਂ ਦੇ ਉਤੇ ਚੱਲ ਰਹੀ ਹੈ। ਵੜਿੰਗ ਦੇ ਅਨੁਸਾਰ ਆਪ ਦੇ ਰਾਜ ਦੇ ਵਿਚ ਪੰਜਾਬ ਕਾਂਗਰਸ ਵਿਜੀਲੈਂਸ ਬਿਊਰੋ ਦੀ ਬਦਲਾਖੋਰੀ ਦਾ ਸਭ ਤੋਂ ਵੱਧ ਸ਼ਿਕਾਰ ਕਹਿੰਦੇ ਹੋਈ ਹੈ। ਇਸੇ ਤਰ੍ਹਾਂ ਇਕ ਖ਼ਬਰ ਹੋਰ ਲੈ ਕੇ ਆਪਾਂ ਫਿਰ ਅੱਗੇ ਚੱਲਦੇ ਹਾਂ ਤੇ ਇੰਟਰਨੈਸ਼ਨਲ ਖ਼ਬਰਾਂ ਵੱਲ ਨੂੰ ਵਧਾਂਗੇ। ਤੇ ਲੋ ਦੋਸਤੋ, ਇਹ ਸਨ ਜੀ ਅੱਜ ਵੈਸੇ ਪੇਸ਼ੀ ਹੋਈ ਹੈ ਜੀ ਆਪਣੇ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਹੋਣਾ ਦੀ ਵੀ, ਪਿਛਲੇ 11 ਸਾਲ ਤੋਂ ਜਿਹੜਾ ਮਾਮਲਾ ਚੱਲ ਰਿਹਾ ਬੇਅਦਬੀ ਦਾ ਜਾਂ ਹੋਰ ਸਾਰਾ, ਕਿਉਂਕਿ ਕੋਰਟ ਨੇ ਕਿਹਾ ਸੀ ਉਹਦੇ ਵਿਚ ਹਾਜ਼ਰ ਹੋਣਾ ਪੈਣਾ, ਨਹੀਂ ਤਾਂ ਫਿਰ ਅੱਗੇ ਕਾਰਵਾਈ ਹੋ ਸਕਦੀ ਸੀ। ਕਾਫ਼ੀ ਲੰਮੇ ਸਮੇਂ ਤੋਂ ਜਿਹੜੇ ਨੇ ਇਸ ਤੋਂ ਜਿਹੜਾ ਪਰੇ ਵੀ ਰਹੇ ਨੇ ਤੇ ਕੁਝ ਉਹਨਾਂ ਦੇ ਆਪਣੇ ਰੁਝਾਨ ਕਾਰਨ ਜਿਹੜਾ ਸਮੇਂ ਸਮੇਂ ਦੇ ਉੱਤੇ ਉਹ ਕਹਿੰਦੇ ਆ ਰਹੇ ਨੇ ਤੇ ਪਰ ਅੱਜ ਜਿਹੜਾ ਉਹਨਾਂ ਨੇ ਉੱਥੇ ਹਾਜ਼ਰੀ ਭਰੀ ਹੈ ਉਹਨੂੰ ਵੀ ਅੱਗੇ ਆ ਕੇ ਆਪਾਂ ਡਿਸਕਸ ਕਰਦੇ ਹਾਂ ਸੈਣੀ ਸਾਹਿਬ ਦੇ ਨਾਲ। ਤੇ ਲੋ ਦੋਸਤੋ, ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਕਰਦੇ ਹਾਂ ਤੇ ਤੁਸੀਂ ਵੀ ਬਾਅਦ ਦੇ ਵਿਚ ਨਾਲ ਨਾਲ ਗੱਲਬਾਤ ਕਰ ਸਕੋਗੇ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਆਪਾਂ ਕਰਦੇ ਹਾਂ ਫਿਰ ਸਵਾਗਤ ਰਾਜਨ ਸੈਣੀ ਸਾਹਿਬ ਦਾ ਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਉਹਨਾਂ ਦੇ ਨਾਲ ਕਰਦੇ ਹਾਂ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ, ਆਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਹੈ, ਕੀ ਕਰਾਈ ਜਾਂਦੇ ਹੋ ਤੁਸੀਂ ਪੰਜਾਬ ਦੇ ਵਿਚ?
1: ਹਾਲ ਚਾਲ ਠੀਕ ਹੈ, ਪੰਜਾਬ ਚ ਜੋ ਹੋ ਰਿਹਾ ਜੀ ਇਹ ਤਾਂ ਬਹੁਤ ਦੇਰ ਪਹਿਲਾਂ ਹੋ ਜਾਣਾ ਚਾਹੀਦਾ ਸੀ ਜੀ।
0: ਜੀ ਬਿਲਕੁਲ ਹੈ ਜੀ।
1: ਭਾਰੇ ਸਾਹਿਬ ਮੈਂ ਤਾਂ 2 ਸਾਲ ਤੋਂ ਕਹਿ ਰਿਹਾ ਹੈਗਾ ਆ ਜੀ ਕਿ ਸਭ ਤੋਂ ਜੇ ਕਰਪਸ਼ਨ ਜ਼ਿਆਦਾ ਹੈਗੀ ਹੈ ਤਾਂ ਵਿਜੀਲੈਂਸ ਚ ਹੈਗੀ ਆ
0: ਜੀ।
1: ਤੁਸੀਂ ਇਹ ਦੇਖੋ ਮੈਂ ਮਤਲਬ ਟਿਵਾਣਾ ਸਾਹਿਬ ਦੇ ਮੰਚ ਦੇ ਉੱਤੇ ਦੋ ਵਾਰੀ ਇਹ ਗੱਲ ਸ਼ੇਅਰ ਵੀ ਕੀਤੀ ਜੀ, ਇੱਥੇ ਜਿਹੜਾ ਡਿਸਟ੍ਰਿਕਟ ਲੈਵਲ ਦੇ ਉੱਤੇ ਜਿਹੜੇ ਇਹਨਾਂ ਦੇ ਵਿਜੀਲੈਂਸ ਦੇ ਹੈਗੇ ਨਾ ਜੀ ਅਧਿਕਾਰੀ, ਉਹ ਸਰ ਜਿਹੜੇ ਹੈਗੇ ਇੰਪਲਾਈਜ਼ ਉਹਨਾਂ ਦੇ ਕੋਲੋਂ ਨਾ, ਮਤਲਬ ਉਹਨਾਂ ਦੇ ਪਿੰਡੋਂ ਜਾਂ ਹੋਰ ਕਿਤੇ ਜਿੱਥੇ ਉਹਨਾਂ ਦੀ ਡਿਊਟੀ ਹੈਗੀ ਆ, ਉੱਥੋਂ ਇੱਕ ਐਪਲੀਕੇਸ਼ਨ ਜੀ ਪਵਾ ਲੈਂਦੇ ਆ ਜੀ, ਫਿਰ ਆਪ ਹੀ ਅਗਲੇ ਦੇ ਘਰ ਪਹੁੰਚ ਜਾਂਦੇ ਆ ਜੀ, ਤੇ ਇੱਕ ਦੋ ਮਹੀਨੇ ਦੀ ਤਨਖਾਹ ਤਾਂ ਲੈ ਜਾਂਦੇ ਆ ਜੀ, ਇਹ ਕਹਿ ਕੇ ਤੇਰੀ ਵਿਜੀਲੈਂਸ ਦੀ ਇਨਕੁਆਰੀ ਆ ਜਾਣੀ, ਏਦਾਂ ਹੀ ਐਪਲੀਕੇਸ਼ਨ ਬੰਦ ਕਰ ਦਿਆਂਗੇ, ਕੰਪਲੇਂਟ ਬੰਦ ਕਰ ਦਿਆਂਗੇ ਜੀ। ਇਹ ਚੀਜ਼ ਮੇਰੇ ਮਤਲਬ ਪਰਸਨਲ ਨੌਲੇਜ ਚ ਆਈ ਸੀ ਜੀ, ਉਹ ਮੈਂ ਇੱਕ ਵਾਰੀ ਸ਼ੇਅਰ ਕੀਤੀ। ਦੂਜਾ ਮੈਂ ਇਹਨਾਂ ਦਾ ਦੇਖਦਾ ਆ ਜੀ ਕਿ ਜੇ ਕਿਸੇ ਨੂੰ ਇਹ ਜਿਹੜਾ ਆ ਰੰਗੇ ਹੱਥੀ ਵੀ ਫੜਦੇ ਹੈਗੇ ਨਾ ਜੀ, ਤੇ ਅਗਲੇ ਦੇ ਘਰ ਸੁਨੇਹਾ ਲਾ ਦਿੰਦੇ ਹੈਗੇ ਆ ਵੀ ਚਿੰਤਾ ਨਾ ਕਰਿਓ, ਜੇ ਅਸੀਂ ਵਿਜੀਲੈਂਸ ਨੇ ਫੜਿਆ ਆ ਤੇ ਕਢਾਵੇਗੀ ਵੀ ਵਿਜੀਲੈਂਸ ਹੀ, ਤੁਸੀਂ ਏਦਾਂ ਕਰੋ। ਨਾਲ ਨਾਲ ਚਿੱਟ ਦਿੰਦੇ ਹੈਗੇ ਆ ਜੀ ਵੀ ਫਲਾਨਾ ਵਕੀਲ ਉੱਥੇ ਕਰਨਾ ਡਿਸਟ੍ਰਿਕਟ ਦੇ ਵਿੱਚ, ਹਾਂਜੀ ਉਹ ਆਪ ਹੀ ਵਕੀਲ ਕਰਾਉਂਦੇ ਹੈਗੇ ਆ, ਆਪ ਹੀ ਉਹਦੀ ਬੇਲ ਲਵਾਉਂਦੇ ਹੈਗੇ ਆ, ਤੇ ਆਪ ਹੀ ਉਹਦੀ ਬੇਲ ਕਰਾਉਂਦੇ ਹੈਗੇ ਆ, ਤੇ ਆਪ ਹੀ ਬਾਅਦ ਦੇ ਵਿੱਚ ਜਿਹੜਾ ਕੋਈ ਇੰਡੀਪੈਂਡੈਂਟ ਵਿਟਨੈਸ ਹੁੰਦਾ ਆ ਉਹਦੇ ਨਾਲ ਉਹਦਾ ਬੰਦੇ ਦਾ ਸੰਪਰਕ ਕਰਾਉਂਦੇ ਆ ਜੀ।
0: ਕਿਆ ਬਾਤ ਹੈ ਜੀ।
1: ਤੇ ਸੋ ਤੇ ਸਰਕਾਰ ਦੇ ਮਹਿਕਮੇ ਦਾ ਇਹ ਹਾਲ ਆ ਕਿ ਦੋ ਇੰਸੀਡੈਂਟ ਤਾਂ ਮੇਰੇ ਕੋਲ ਮੈਂ ਡਾਟਾ ਦੇ ਸਕਦਾ ਹੈਗਾ ਆ ਕਿ ਜਿਹੜੇ ਵਿਜੀਲੈਂਸ ਨੇ ਫੜੇ ਆ ਤੇ ਮੁੜ ਕੇ ਸਰਕਾਰ ਨੇ ਪ੍ਰਮੋਟ ਕਰਕੇ ਲਾਏ ਆ ਜੀ।
0: ਜੀ
1: ਸਟੇਸ਼ਨ ਉਹ ਨੀ ਰੱਖਿਆ, ਤੇ ਸਾਡਾ ਇੱਕ ਤਾਂ ਹੈਗਾ ਸੀਗਾ ਜੀ ਪਟਵਾਰੀ ਸੀ, ਉਹ ਮੁੜ ਕੇ ਗਰਦਾਵਰ ਬਣਾ ਕੇ ਅੱਜ ਵੀ ਉਹ ਬੰਦਾ ਜਿਹੜਾ ਹੈਗਾ ਆ ਵੋਟ ਦੀਆਂ ਨਿਸ਼ਾਨਦੇਹੀਆਂ ਕਰਦਾ ਆ, ਤੇ ਉਹਨੇ ਜਿੰਨੇ ਕੁ ਪੈਸੇ ਖਰਚੇ ਆ ਨਾ ਜੀ ਉਹਨੇ 6 ਮਹੀਨਿਆਂ ਚ ਪੂਰੇ ਕਰ ਲਏ ਆ ਜੀ।
0: ਜੀ ਕਿਆ ਬਾਤ ਹੈ।
1: ਸੋ ਇਸ ਕਰਕੇ ਵਿਜੀਲੈਂਸ ਵਾਲੇ ਜਿਹੜੇ ਹੈਗੇ ਆ ਉਹ ਤਾਂ ਇੱਕ ਕਮਾਊ ਮਹਿਕਮਾ ਹੈਗਾ ਸੀਗਾ, ਉਹ ਹੁਣ ਹੈਗਾ ਸੀ ਐਮ ਦੇ ਥੱਲੇ ਹੈਗਾ ਜੀ, ਚੀਫ ਸੈਕਟਰੀ ਉਹਨਾਂ ਬੋਸ ਹੈਗਾ ਆ ਜੀ, ਤੇ ਉੱਥੇ ਇਹ ਘਾੜੇ ਵਾਲੇ ਉੱਥੇ ਚੱਲਦੇ ਆ ਜੀ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਜੀ। ਹੁਣ ਇਹ ਆ ਜੀ ਵੀ 13 ਲੱਖ ਰੁਪਇਆ ਨਗਦ ਜਿਹੜਾ ਆ ਫੜਿਆ ਉੱਥੋਂ, ਤੇ ਜਿਹੜਾ ਮੋਬਾਈਲ ਫੋਨ ਉਹਨੂੰ ਗਿਫਟ ਕਰਨਾ ਸੀ ਜੀ ਨਾਲ। ਹੁਣ ਸਵਾਲ ਇਹ ਹੈਗਾ ਆ ਕਿ ਉਹ 13 ਲੱਖ ਦੇ ਵਿੱਚ ਜਿਹੜਾ ਆ ਵੀ ਸ਼ਰਦ ਸੱਤਿਆ ਚੌਹਾਨ ਦਾ ਵੀ ਕੋਈ ਹਿੱਸਾ ਹੈਗਾ ਸੀ ਜਾਂ ਉਹ ਇਹ ਸਾਰਾ ਰੀਡਰ ਆਪਣੇ ਲੈਵਲ ਤੇ ਹੀ ਕਰ ਰਿਹਾ ਸੀ
0: ਜੀ।
1: ਪਰ ਇਹ ਸਾਹਿਬ ਕਈ ਵਾਰੀ ਨਾ ਡਿਨਾਈ ਨਹੀਂ ਕੀਤਾ ਜਾ ਸਕਦਾ ਹੁੰਦਾ
0: ਜੀ,
1: ਅਫਸਰ ਜਿਹੜੇ ਹੁੰਦੇ ਆ ਨਾ ਅਫਸਰਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਸਾਡੇ ਥੱਲੇ ਸਟਾਫ ਜਿਹੜਾ ਉਹ ਕੀ ਕਰ ਰਿਹਾ
0: ਜੀ,
1: ਕਿਉਂਕਿ ਕੰਮ ਇੰਨਾ ਹੁੰਦਾ ਆ ਸਰ ਕਿ ਕਈ ਵਾਰੀ ਜਿਹੜੇ ਹੈਗੇ ਆ ਫੈਸਲੇ ਲਿਖਣ ਨੂੰ ਵੀ ਜਾਂ ਏਦਾਂ ਕਰਕੇ ਉਹਨੂੰ ਮੈਨੇਜ ਕਰਨ ਨੂੰ ਉਹ ਰੀਡਰ ਜਿੱਦਾਂ ਉਹ ਤੇ ਡਿਪੈਂਡ ਕਰ ਜਾਂਦੇ ਹੈਗੇ ਜੀ ਵੀ ਬਿਆਨ ਲੈ ਲਓ ਜੀ ਏਦਾਂ ਕਰਕੇ ਹੈਗਾ ਆ, ਉਹ ਰੀਡਰ ਹੀ ਆਪਣਾ ਵਿਊ ਦੇ ਦਿੰਦੇ ਹੈਗੇ ਆ ਤੇ ਉਹ ਜਾਂ ਉਹ ਤੇ ਰਲਾਈ ਪਾਉਣ ਹੀ ਇੰਨਾ ਕਰ ਜਾਂਦੇ ਹੈਗੇ ਆ ਤੇ ਉਹ ਕੰਮ ਕਰ ਦਿੰਦੇ ਆ, ਤੇ ਇਹ ਨਹੀਂ ਪਤਾ ਹੁੰਦਾ ਵੀ ਉਹਨਾਂ ਨੇ ਅਫਸਰ ਦੇ ਨਾਂ ਦੇ ਜਾਂ ਪੈਸੇ ਲਏ ਆ ਜੀ।
0: ਜੀ
1: ਹੁਣ ਅਫਸਰ ਦੇ ਨਾਂ ਦੇ ਲਏ ਹੈਗੇ ਜਾਂ ਆਪਣੇ ਲੈਵਲ ਤੇ ਲਏ ਹੈਗੇ ਆ, ਉਹ ਤਾਂ ਜਦੋਂ ਰੀਡਰ ਅਰੈਸਟ ਹੋਊਗਾ ਜੀ ਉਦੋਂ ਹੀ ਪਤਾ ਲੱਗੂਗਾ ਜੀ।
0: ਬਿਲਕੁਲ ਹੈ ਜੀ।
1: ਤੇ ਇਸ ਕਰਕੇ ਜਿਹੜਾ ਆ ਇਹ ਇਸ ਚੀਜ਼ ਨੂੰ ਆਪਾਂ ਜਿਹੜਾ ਆ ਵੈਲਕਮ ਹੀ ਕਵਾਂਗੇ ਵੀ ਠੀਕ ਹੈ ਜੀ। ਸਰ ਕਾਹਦੇ ਵਾਸਤੇ ਅਸੀਂ ਜਿਹੜਾ ਆ ਇਸ ਚੀਜ਼ ਨੂੰ ਲੈਣੇ ਹੈਗੇ ਕਿ ਸੈਂਟਰ ਦੀਆਂ ਏਜੰਸੀ ਨੇ ਛਾਪਾ ਮਾਰ ਲਿਆ, ਕੀ ਹੋ ਗਿਆ ਜੀ ਮਾਰ ਲਿਆ ਤੇ ਜੇ ਕੁਛ ਲੱਭਿਆ ਹੀ ਆ ਨਾ ਜੀ ਜਾਂ ਤਾਂ ਤੁਹਾਡੇ ਐਲੀਗੇਸ਼ਨ ਨਾ ਹੋਣ ਜੀ।
0: ਸੈਣੀ ਸਾਹਿਬ ਉਹਨਾਂ ਦੀ ਵੀ ਕੋਈ ਵੀ ਏਜੰਸੀ ਹੈ ਜਾਂ ਕੋਈ ਵੀ ਪਰਿਵਾਰ ਹੈ ਜਾਂ ਕੋਈ ਵੀ ਪਾਰਟੀ ਉਹਨਾਂ ਦੀ ਵੀ ਤਾਂ ਇੱਜ਼ਤ ਦਾ ਸਵਾਲ ਬਣ ਜਾਂਦਾ ਨਾ, ਜਦੋਂ ਹੁਣ ਚਾਹੇ ਕੋਰਟ ਹੀ ਹੈ ਉਹਨਾਂ ਦੇ ਉੱਤੇ ਕਿੰਨੇ ਹੁਣ ਦੋਸ਼ ਲੱਗਦੇ ਆ ਜੱਜਾਂ ਤੇ ਲੱਗਦੇ ਆ, ਤਾਂ ਉਹਨਾਂ ਦਾ ਵੀ ਤਾਂ ਇੱਕ ਮਤਲਬ ਕਿ ਰਿਸਪੋਂਸੀਬਿਲਿਟੀ ਵੀ ਹੋਰ ਬਣ ਜਾਂਦੀ ਹੈ ਤੇ ਨਾਲ ਇੱਜ਼ਤ ਦਾ ਵੀ ਸਵਾਲ ਬਣ ਜਾਂਦਾ ਜਾਂ ਮਹਿਕਮੇ ਦਾ ਵੀ ਬਣ ਜਾਂਦਾ। ਹੁਣ ਦੇਖੋ ਪਿਛਲੇ ਸਮੇਂ ਚ ਅੰਮ੍ਰਿਤਪਾਲ ਹੋਣਾ ਨੇ ਜੋ ਕੁਝ ਕੀਤਾ ਸੀ ਪੁਲਿਸ ਦੇ ਨਾਲ ਪੰਗਾ ਲੈ ਲਿਆ ਤਾਂ ਉਹ ਫਿਰ ਨਤੀਜੇ ਹਜੇ ਤੱਕ ਭੁਗਤ ਰਹੇ ਨੇ ਨਾ, ਪੁਲਿਸ ਦੀ ਛਵੀ ਦੇ ਉੱਤੇ ਗੱਲ ਉੱਠੀ ਸੀ ਨਾ ਉਹ।
1: ਬਿਲਕੁਲ ਸਰ ਬਿਲਕੁਲ ਜੀ, ਇਸ ਚੀਜ਼ ਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ। ਫਿਰ ਆਪਾਂ ਸਾਡਾ ਇਹ ਨਾ ਸਾਡੀ ਇੱਕ ਸਾਈਕੀ ਹੈ ਜੀ, ਜਦੋਂ ਕੋਈ ਬੰਦਾ ਵਿਕਟਮ ਕਾਰਡ ਖੇਡਦਾ ਹੈਗਾ ਆ ਅਸੀਂ ਉਹਦੇ ਨਾਲ ਤੁਰ ਪੈਂਦੇ ਹੈਗੇ ਆ
0: ਜੀ,
1: ਇਹ ਨੀ ਸੋਚਦੇ ਹੈਗੇ ਕਿ ਉਹਦਾ ਪਿਛਲਾ ਕੰਡਕਟ ਕੀ ਸੀ ਤੇ ਉਹਦੇ ਕੰਸੀਕੁਐਂਸਿਸ ਕੀ ਹੋ ਸਕਦੇ ਹੈਗੇ, ਉਹਨੇ ਉਦੋਂ ਕਿਉਂ ਨੀ ਵਿਚਾਰੇ ਜੀ।
0: ਬਿਲਕੁਲ ਹੈ ਜੀ।
1: ਸੋ ਏਜੰਸੀਜ਼ ਵੀ ਜਿਹੜੀਆਂ ਜਿੱਥੇ ਕੋਈ ਮਤਲਬ ਆਉਂਦੀਆਂ ਹੈਗੀਆਂ ਨਾ ਜੀ ਵਰਤੋਂ ਕਰਦੀਆਂ ਕਿਸੇ ਬੰਦੇ ਦੀ, ਉਹ ਵੀ ਜਿਹੜਾ ਹੈਗਾ ਆ ਮੌਸਮ ਦੇ ਹਿਸਾਬ ਨਾਲ ਬਦਲ ਜਾਂਦੀਆਂ ਹੁੰਦੀਆਂ ਜੀ, ਮੌਕੇ ਦੇ ਮੁਤਾਬਕ ਜਿਹੜਾ ਆ ਉਹਨਾਂ ਨੂੰ ਵੀ ਦੇਖਣ ਲੱਗ ਪੈਂਦਾ ਆ।
0: ਸੈਣੀ ਸਾਹਿਬ ਉਹ ਤਾਂ ਲੋਕ ਫਿਰ ਇੰਡੀਆ ਚ ਬੈਠੇ ਆ, ਵੱਡੀ ਲੀਡਰਸ਼ਿਪ ਜਾਂ ਪਾਰਟੀਆਂ ਦੇ ਵਿੱਚ ਨੇ, ਨੁਮਾਇੰਦੇ ਨੇ ਜਿਹੜੇ ਫੜੇ ਜਾ ਰਹੇ ਆ, ਆਮ ਲੋਕਾਂ ਦੇ ਉੱਤੇ ਉਸ ਚੀਜ਼ ਦਾ ਤਾਂ ਫਰਕ ਨਹੀਂ ਪੈਣਾ ਚਾਹੀਦਾ ਸਮਾਂ ਕਿ ਆਮ ਲੋਕਾਂ ਨੂੰ ਪਹਿਲਾਂ ਲੜਾਉਂਦੇ ਸੀਗੇ, ਤਾਂ ਹੁਣ ਜੇ ਆਪਸ ਦੇ ਵਿੱਚ ਉਲਝ ਰਹੇ ਨੇ ਜਾਂ ਲੜ ਰਹੇ ਨੇ ਤਾਂ ਆਰਾਮ ਨਾਲ ਬੈਠ ਕੇ ਦੇਖੋ ਹੋ ਕੀ ਰਿਹਾ ਹੈ।
1: ਭਾਰੇ ਸਾਹਿਬ ਬੇਨਤੀ ਇਹ ਹੈਗੀ ਆ ਤੁਸੀਂ ਦੇਖੋ ਨਾ ਕਿ ਉਹ ਬੰਦਾ ਜਿਹੜਾ ਆ ਉਹਦੇ ਘਰ ਰਾਤ 1 ਵਜੇ ਜਿਹੜਾ ਆ ਛਾਪਾ ਪੈ ਰਿਹਾ ਹੈਗਾ ਆ ਮਲੋਟ ਦੇ ਵਿੱਚ।
0: ਬਿਲਕੁਲ ਹੈ ਜੀ।
1: ਜਿਹੜਾ ਮੀਡੀਏਟਰ ਦੇ ਤੌਰ ਤੇ ਸੌਦਾ ਕਰਾਉਂਦਾ ਸੀਗਾ ਜੀ, ਵਿੱਕੀ ਗੋਇਲ ਉਹਦਾ ਬਾਪ ਆ ਤੇ ਇਹਦਾ ਜਿਹੜਾ ਰਾਘਵ ਗੋਇਲ ਦੇ ਘਰ ਜਿਹੜਾ ਆ ਛਾਪਾ ਰਾਤ 1 ਵਜੇ ਪਿਆ
0: ਜੀ।
1: ਸੋ ਉਹ ਨਾਲ ਉਹਨਾਂ ਦੇ ਇੱਕ ਬੰਦਾ ਹੋਰ ਅਰੈਸਟ ਹੋਇਆ ਜਿਹੜਾ ਇਹਨਾਂ ਦਾ ਅਸਿਸਟੈਂਟ ਸੀਗਾ ਜੀ। ਹੋ ਸਕਦਾ ਇਹ ਬੰਦੇ ਸਿੱਧੇ ਅਗਲੇ ਦੇ ਕੰਟੈਕਟ ਦੇ ਵਿੱਚ ਨਾ ਹੋਣ ਜੀ। ਐਕਸਾਈਜ਼ ਐਂਡ ਟੈਕਸੇਸ਼ਨ ਅਫਸਰ ਸੀਗਾ ਕੋਈ, ਉਹਦੀ ਕੰਪਲੇਂਟ ਗਈ ਸੀ ਜੀ, ਉਹਦੇ ਕੰਪਲੇਂਟ ਨੂੰ ਬੰਦ ਕਰਾਉਣ ਦੇ ਇਵਜ ਦੇ ਵਿੱਚ ਇਹਨਾਂ ਨੇ ਪਹਿਲਾਂ 20 ਲੱਖ ਰੁਪਇਆ ਮੰਗਿਆ ਤੇ ਫਿਰ ਅੱਗੇ ਨੇ 13 ਲੱਖ ਰੁਪਇਆ ਦਿੱਤਾ ਹਾਂਜੀ ਕੱਟ ਕੇ ਇਕੱਠਾ ਉਹ ਅਗਲਿਆਂ ਨੇ ਜਿਹੜਾ ਆ ਨਾਲ ਉਹਨੇ CBI ਦਾ ਛਾਪਾ ਪਵਾਤਾ
0: ਜੀ।
1: ਹੁਣ CBI ਡਾਇਰੈਕਟ ਪੰਜਾਬ ਦੇ ਵਿੱਚ ਕੁਛ ਨਹੀਂ ਕਰ ਸਕਦੀ ਸੀ ਜੀ, ਇਸ ਕਰਕੇ ਹੋਟਲ ਦੇ ਵਿੱਚ ਜਿਹੜਾ ਟਰੈਪ ਉਹਨਾਂ ਨੇ ਲਾਇਆ ਆਇਆ ਸੀਗਾ ਜੀ। ਰੀਡਰ ਦੇ ਗਨਮੈਨ ਨੇ ਇਸ਼ਾਰਾ ਕਰ ਦਿੱਤਾ ਵੀ ਥੱਲੇ ਉਹਨੇ ਪੁਲਿਸ ਦੇਖ ਲਈ ਸੀ ਜਿਹਨਾਂ ਦੇ ਨਾਲ CBI ਦੀ ਟੀਮ ਦੇ ਨਾਲ CBI ਵਾਲੇ ਆਏ ਆ, ਉਹਨੇ ਤਾਂ ਇਸ਼ਾਰਾ ਦੇ ਦਿੱਤਾ ਸੀ ਜਿਹਦੇ ਕਰਕੇ ਉਹ ਨਿਕਲ ਗਿਆ, ਉਹ ਖਿਸਕ ਗਿਆ ਜੀ ਉੱਥੋਂ
0: ਜੀ।
1: ਤੇ ਉਹ ਦੇਖੋ ਹੁਣ ਉਹਨੂੰ ਵੀ ਲੱਭਦੇ ਪਏ ਹੈਗੇ ਆ ਜੀ, ਇਹ ਬੰਦਾ ਗਿਲਟੀ ਨਾ ਹੋਵੇ ਤੇ ਭੱਜੇ ਕਿਉਂ ਜੀ,
0: ਭੱਜੇ ਕਿਉਂ ਜੀ ਬਿਲਕੁਲ।
1: ਸੋ ਇਸ ਹਾਂਜੀ ਸੋ ਇਸ ਕਰਕੇ ਜਿਹੜਾ ਆ ਇਹ ਚੀਜ਼ ਤਾਂ ਚਲੋ ਐਨੀਵੇ ਇਹ ਤਾਂ ਦੇਖਣੀ ਚਾਹੀਦੀ ਹੈਗੀ ਸੀ ਜੀ, ਇਹ ਤਾਂ ਵੈਲਕਮਿੰਗ ਸਟੈਪ ਹੈਗਾ ਜੀ। ਵੱਡੀ ਗੱਲ ਇਹ ਕਿ ਸਾਡੇ ਇੱਥੇ ਰਾਜਾ ਵੜੇਗਾ ਸਭ ਤੋਂ ਪਹਿਲਾਂ ਬੋਲਿਆ ਜੀ, ਉਹ ਤਾਂ ਬੋਲਿਆ ਹੈਗਾ ਹੈ ਜੀ ਕਿ ਉਹਦੀ ਤਾਂ ਆਪਣੀ ਫਾਈਲ ਉੱਥੇ ਵਿਜੀਲੈਂਸ ਦੇ ਦਫ਼ਤਰ ਚ ਰੱਖੀ ਹੈ ਮਾਨ ਸਾਹਿਬ ਨੇ ਤਿਆਰ ਕਰਕੇ, ਹਾਂਜੀ ਉਹਦੇ ਨਾਲ 4.5 ਸਾਲ ਹੋ ਗਏ ਆ, ਉਹਦੇ ਨਾਲ ਕੋਪਰੇਸ਼ਨ ਚੱਲਦੀ ਹੈਗੀ ਆ
0: ਤੇ
1: ਕਾਂਗਰਸ ਦੀ ਸਰ ਬੈਡ ਲੱਕ ਵੀ ਇਸੇ ਕਰਕੇ ਰਹੀ ਹੈਗੀ, ਇਹਨਾਂ ਨੇ ਪ੍ਰਧਾਨ ਹੀ ਇਹੋ ਜਿਹੇ ਬੰਦੇ ਨੂੰ ਬਣਾ ਦਿੱਤਾ ਸੀ ਜਿਹੜਾ ਦਾਗੀ ਸੀ ਤੇ ਜਿਹਦੀ ਜਾਨ ਜਿਹੜੀ ਹੈਗੀ ਆ ਉਹਨਾਂ ਦੇ ਮੁੱਠ ਚ ਸੀ
0: ਜੀ।
1: ਇਸੇ ਕਰਕੇ ਤੁਹਾਨੂੰ ਜਿਹੜਾ ਹੈਗਾ ਕਿਤੇ ਵੀ 4.5 ਸਾਲ ਦੇ ਵਿੱਚ
0: ਜੀ
1: ਆਪੋਜੀਸ਼ਨ ਪਾਰਟੀ ਮੇਨ ਸੀਗੀ ਕਾਂਗਰਸ ਤੇ ਕਾਂਗਰਸ ਤੁਹਾਨੂੰ ਕਿਤੇ ਵੀ ਮਤਲਬ ਲੜਦੀ ਹੋਈ ਸੜਕਾਂ ਤੇ ਦਿਖਾਈ ਨਹੀਂ ਦਿੱਤੀ
0: ਜੀ,
1: ਕਿਸੇ ਗੌਰਮੈਂਟ ਦੇ ਕਿਸੇ ਵੀ ਜਿਹੜਾ ਹੈਗਾ ਤੁਸੀਂ ਈਵਨ ਦੇਖੋ ਤਾਂ ਲੈਂਡ ਪੂਲਿੰਗ ਵਗੈਰਾ ਤੇ ਵੀ ਜਥੇਬੰਦੀਆਂ ਜਿਹੜੀਆਂ ਹੈਗੀਆਂ ਉਹ ਆਪੋਜੀਸ਼ਨ ਦਾ ਰੋਲ ਅਦਾ ਕਰਦੀਆਂ ਰਹੀਆਂ ਹੈਗੀਆਂ ਵੀ ਜਿਹੜੇ ਵੀ ਲੋਕ ਮਾਰੂ ਫੈਸਲੇ ਸੀ ਉਹਨਾਂ ਵਿਰੁੱਧ ਜਥੇਬੰਦੀਆਂ ਹੀ ਉੱਠੀਆਂ ਜੀ,
0: ਬਿਲਕੁਲ
1: ਆਪੋਜੀਸ਼ਨ ਨੇ ਆਪਣਾ ਕੋਈ ਰੋਲ ਅਦਾ ਨਹੀਂ ਕੀਤਾ ਤੇ ਕਾਂਗਰਸ ਅਜੇ ਜਿਹੜਾ ਸੋਚਦੀ ਹੈਗੀ ਆ ਵੀ ਅਸੀਂ ਖਰੇ ਪਾਵਰ ਚ ਆ ਜਾਣਾ ਹੈਗਾ ਆ, ਸਰ ਪਾਵਰ ਚ ਕਿੱਥੋਂ ਆ ਜਾਣਾ, ਮਾੜੇ ਸਮੇਂ ਚ ਤੁਸੀਂ ਕਿਸੇ ਦਾ ਸਾਥ ਨਹੀਂ ਦੇਣਾ ਤੇ ਸਿਰਫ ਤੁਸੀਂ ਫਰੂਟ ਇੰਜੋਏ ਕਰਨ ਆਉਣਾ ਹੈ ਜੀ ਸੱਤਾ ਦਾ,
0: ਬਿਲਕੁਲ ਹੈ ਜੀ।
1: ਹਾਂਜੀ ਇਹਨਾਂ ਨਾਲੋਂ ਤਾਂ ਸਾਰਿਆਂ ਨਾਲੋਂ ਦੋ ਬੰਦੇ ਜਿਹੜੇ ਹੈਗੇ ਆ ਉਹ ਲੜਦੇ ਦਿਖੇ ਹੈਗੇ ਆ ਜੀ ਇਹਨਾਂ 4.5 ਸਾਲਾਂ ਚ, ਇੱਕ ਮਜੀਠੀਆ ਤੇ ਇੱਕ ਜਿਹੜਾ ਹੈਗਾ ਖਹਿਰਾ ਹੈ ਜੀ। ਖਹਿਰੇ ਨੂੰ ਵੀ ਦੇਖੋ ਜਿਹੜਾ ਹੈਗਾ ਆ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਬੈਕ ਨਹੀਂ ਕਰਦੀ ਰਹੀ
0: ਜੀ,
1: ਪੂਰੀ ਤਰ੍ਹਾਂ ਬੈਕ ਕਰਦੇ ਰਹਿੰਦੇ ਤੇ ਸ਼ਾਇਦ ਉਹ ਵੀ ਜਿਹੜਾ ਹੈਗਾ ਆ ਸਰਕਾਰ ਨੂੰ ਟਾਈਮ ਤੇ ਮਤਲਬ ਜਿਸ ਹਿਸਾਬ ਨਾਲ ਸਰਕਾਰ ਨੇ ਉਹਦਾ ਜਿਹੜਾ ਹੈਗਾ ਆ ਉਹਦੇ ਨਾਲ ਧੱਕਾ ਕੀਤਾ ਉਹ ਨਾ ਹੁੰਦਾ
0: ਜੀ।
1: ਇਸੇ ਤਰੀਕੇ ਨਾਲ ਹੁਣ ਜਿਹੜਾ ਹੈਗਾ ਆ ਤੁਸੀਂ ਆਹ ਰੋੜਾ ਸਾਹਿਬ ਦੀ ਗੱਲ ਕਰਦੇ ਸੀ ਜੀ, ਰੋੜਾ ਸਾਹਿਬ ਹੁਣ ਕਹਿੰਦੇ ਹੈਗੇ ਆ ਕਿ ਮੇਰੀ ਅਰੈਸਟ ਇਲੀਗਲ ਆ। ਸਰ ਅਰੈਸਟ ਇਲੀਗਲ ਦੇ ਹੋਵੇ ਜੋ ਮਰਜ਼ੀ ਹੋਵੇ, ਚਾਹੇ ਚਲੋ ਠੀਕ ਗੱਲ ਹੈਗੀ ਆ ਵੀ ਜਦੋਂ ਏਦਾਂ ਦੇ ਬੰਦੇ ਫਸਦੇ ਹੈਗੇ ਆ, ਵੱਡੇ ਬੰਦੇ ਫਸਦੇ ਆ ਤੇ ਸਾਡੇ ਵਕੀਲ ਭਰਾਵਾਂ ਦੀ ਰੋਟੀ ਚੱਲਦੀ ਆ ਜੀ ਤੇ ਕਿਸੇ ਹਾਂਜੀ ਹੁਣ ਵਕੀਲ ਭਰਾ ਨੇ ਕਿਸੇ ਨੇ ਪਟੀਸ਼ਨ ਪਾਈ ਹੋਊਗੀ ਭਾਵਾਂ ਡਿਸਮਿਸ ਹੀ ਹੋ ਜਾਊਗੀ, ਅਗਲਿਆਂ ਨੇ ਕਹਿਣਾ ਹੈ ਗੋ ਟੂ ਦਾ ਟ੍ਰਾਇਲ ਕੋਰਟ ਐਂਡ ਆਰਗੂ ਦੇਅਰ,
0: ਹਾਂਜੀ
1: ਉੱਥੇ ਹੀ ਆਹ ਹੋਣੀ ਹੈ ਜੀ ਗੱਲ
0: ਜੀ।
1: ਤੇ ਉਹਨਾਂ ਨੂੰ ਕਹਿਣਾ ਜੋ ਤੁਸੀਂ ਇੱਥੇ ਕਹਿ ਰਹੇ ਹੈਗੇ ਆ ਤੇ ਉੱਥੇ ਟ੍ਰਾਇਲ ਕੋਰਟ ਦੇ ਵਿੱਚ ਜਾਓ ਤੇ ਇਸੇ ਚੀਜ਼ ਤੇ ਆਰਗੂ ਕਰ ਲਓ ਜੀ
0: ਜੀ।
1: ਬਾਕੀ ਜਿਹੜੇ ਤੱਕ ਰਿਮਾਂਡ ਆ ਜਦੋਂ ਸਰ ਮੈਂ ਤਾਂ ਆਪਣੇ ਮਤਲਬ 35-40 ਸਾਲ ਦੇ ਕੈਰੀਅਰ ਚ ਮੈਂ ਨੀ ਦੇਖਿਆ ਕਦੀ ਰਿਮਾਂਡ ਜਿਹੜਾ ਦਿੱਤਾ ਆਇਆ ਹੋਵੇ ਉਹ ਕੈਂਸਲ ਹੁੰਦਾ ਹੋਵੇ ਜੀ
0: ਜੀ।
1: ਸੋ ਇਸ ਕਰਕੇ ਹੁਣ ਤੁਸੀਂ ਦੇਖੋ ਨਾ ਵੀ ਜਿਹੜੇ ਤੱਥ ਸਾਹਮਣੇ ਸਾਰੇ ਆ ਚੁੱਕੇ ਹੈਗੇ ਆ ਵੀ ਰੋੜਾ ਸਾਹਿਬ ਦੀ ਫੈਕਟਰੀ ਦਾ ਇੱਕ ਮਜ਼ਦੂਰ ਹੈਗਾ ਜੀ ਟੇ, ਹਾਂਜੀ ਉਹਦੇ ਖਾਤੇ ਦੇ ਵਿੱਚ ਤੁਸੀਂ ਜਿਹੜਾ ਆ 27-28 ਕਰੋੜ ਰੁਪਇਆ ਪਾ ਦੇਣੇ ਹੈਗੇ ਆ ਜੀ ਉਹਨੂੰ, ਹਾਂਜੀ ਉਹਨੂੰ ਵੀ ਮਤਲਬ ਜਿਹੜਾ ਆ ਉਹ ਅਗਲਾ ਦੱਸਦਾ ਵੀ ਆ ਨਾ ਵੀ ਮੇਰੇ ਕੋਲ ਆਧਾਰ ਕਾਰਡ ਲਿਆ ਸੀ ਤੇ ਏਦਾਂ ਕਰਕੇ ਲਿਆ ਸੀ, ਪਹਿਲਾਂ ਉਹਨੇ ਕਿਤੇ ਕੋਈ ਕੰਪਨੀ ਬਣਾਈ ਹੋਊਗੀ ਉਹਦੇ ਨਾਂ ਤੇ ਬਣੀ ਹੋਣੀ ਆ, ਉਹਦੇ ਕੋਲ ਨਹੀਂ ਚੱਲੀ ਮੁੜ ਕੇ ਬੰਦਾ ਕੰਮ ਕਰਨ ਲੱਗ ਪਿਆ ਦਿਹਾੜੀ ਲਾਉਣ ਲੱਗ ਪਿਆ।
0: ਨਾਲੇ ਸੈਣੀ ਸਾਹਿਬ ਜੇ ਚੈੱਕ ਚੁੱਕ ਬਾਉਂਸ ਹੋ ਜਾਵੇ ਤਾਂ ਬੰਦੇ ਗੜੀ ਗੇੜ ਪਾ ਕੇ ਰੱਖਦੇ ਆ ਤੇ ਇਹਦਾ ਕਿੱਡਾ ਵੱਡਾ ਕੰਮ ਕਰ ਦਿੱਤਾ ਜੀ, ਅਗਲੇ ਦਾ ਨਜਾਇਜ਼ ਹੀ ਨਾਮ ਵਰਤ ਲਿਆ ਜੀ ਸਾਰਾ ਕੁਝ ਕਰ ਰਿਹਾ। ਦੱਸੋ
1: ਭਰੇ ਸਾਹਿਬ ਜਿਹੜੇ ਬਿਜਨਸਮੈਨ ਹੁੰਦੇ ਆ ਬਹੁਤ ਤੇਜ਼ ਹੁੰਦੇ ਆ ਸਰ, ਇਹਨਾਂ ਨੂੰ ਪਤਾ ਹੈ ਇਹਨਾਂ ਚੀਜ਼ਾਂ ਦਾ। ਤੁਸੀਂ ਦੇਖੋ ਨਾ ਗੁਰਜੀਤ ਰਾਣੇ ਤੇ ਵੀ ਜਦੋਂ ਐਲੀਗੇਸ਼ਨ ਲੱਗੇ ਸੀਗੇ ਤੇ ਉਹ ਪਤਾ ਹੀ ਸੀ ਰੇਤ ਦੀਆਂ ਖੱਡਾਂ ਜਿਹੜੀਆਂ ਹੈਗੀਆਂ ਉਹਦੇ ਘਰ ਜਿਹੜਾ ਰੋਟੀ ਬਣਾਉਂਦਾ ਸੀ ਉਹਦੇ ਨਾਂ ਤੇ ਸੀ, ਉਹਨੂੰ ਵਿਚਾਰੇ ਨੂੰ ਪਤਾ ਵੀ ਮੇਰੇ ਨਾਂ ਤੇ ਖੱਡਾਂ ਇਸ਼ੂ ਹੋਈਆਂ ਜੀ। ਹਾਂਜੀ ਇਸ ਕਰਕੇ ਜਿਹੜਾ ਹੈਗਾ ਇਹ ਬਿਜਨਸਮੈਨ ਇਹੋ ਜਿਹਾ ਕੰਮ ਕਰਦੇ ਆ। ਔਰ ਦੇਖੋ ਉਸ ਚੀਜ਼ ਦੇ ਉੱਤੇ ਜਿਹੜਾ ਆ ਵੀ ਇਹ ਉਦਯੋਗਪਤੀ ਇੱਕ ਦੂਜੇ ਦੀ ਮਦਦ ਵੀ ਬੜੀ ਕਰਦੇ ਆ ਜੀ, ਇਹੋ ਜਿਹੀ ਗੱਲਾਂ ਦੇ ਵਿੱਚ ਉਹ ਇੱਕ ਦੂਜੇ ਦਾ ਸਾਥ ਦਿੰਦੇ ਆ ਜੀ। ਤੇ ਸਰ ਹੁਣ ਜਦੋਂ ਇਲੀਗਲ ਕੰਮ ਕਰਨਾ ਆ, 157.something ਆ ਜੀ ਕਰੋੜ ਰੁਪਏ
0: ਬਿਲਕੁਲ
1: ਜਿਹੜਾ ਜਿਹਦੀ ਡੀਲ ਹੋਈ ਆ ਜੀ, ਉਸੇ ਕਰਕੇ ਕੋਰਟ ਨੇ ਵੀ ਜਿਹੜੇ ਰਿਮਾਂਡ ਦਿੱਤਾ ਉਹਨਾਂ ਨੇ ਕਿਹਾ ਵੀ ਇਟ ਇਜ਼ ਅ ਸੀਰੀਅਸ ਮੈਟਰ ਤੇ ਮਨੀ ਟ੍ਰੇਲ ਹੈਜ਼ ਟੂ ਬੀ ਫਾਊਂਡ ਜੀ। ਉਹਨਾਂ ਨੇ ਇਸੇ ਕਰਕੇ ਰਿਮਾਂਡ ਦਿੱਤਾ 7 ਦਿਨ ਦਾ ਜੀ। ਹੁਣ ਇਹ ਕਹਿੰਦੇ ਹੈਗੇ ਆ ਕਿ ਭਈ ਸਾਰੇ ਡਾਕੂਮੈਂਟ ਉਹਨਾਂ ਕੋਲ ਸੀਗੇ ਤੇ ਮਕੈਨੀਕਲੀ ਜਿਹੜਾ ਆ ਕੁਛ ਕਰਨ ਦੀ ਲੋੜ ਨੀ ਸੀ ਤੇ ਅਰੈਸਟ ਦੀ ਲੋੜ ਨੀ ਸੀ।
0: ਬਿਲਕੁਲ
1: ਪੁੱਛਣਾ ਤਾਂ ਭਈ ਤੁਹਾਡੇ ਕੋਲ ਆਈਆਂ ਹੁਣ ਬਹਾਨਾ ਇਹਨਾਂ ਦਾ ਬੜਾ ਵਧੀਆ ਵੀ ਅਸੀਂ ਜਦੋਂ ਮਤਲਬ ਪਬਲਿਕ ਪਲੇਟਫਾਰਮ ਤੇ ਆ ਗਏ
0: ਜੀ,
1: ਮੰਤਰੀ ਬਣ ਗਏ ਤੇ ਅਸੀਂ ਉਥੋਂ ਰਿਜ਼ਾਈਨ ਕਰ ਚੁੱਕੇ ਆ
0: ਜੀ।
1: ਤੇ ਮਤਲਬ ਹੌਟ ਐਂਡ ਕੋਲਡ ਜਿਹੜਾ ਹੈਗਾ ਇਹਦਾ ਸੇਮ ਬਰੀਥ ਜਿਹੜਾ ਕਹਿੰਦੇ ਹੁੰਦੇ ਆ ਨਾ ਜੀ, ਤੇ ਮਤਲਬ ਉਹ ਕਰ ਰਹੇ ਹੈਗੇ ਜੀ। ਇੱਕ ਪਾਸੇ ਕਹਿੰਦੇ ਹੈਗੇ ਮੇਰਾ ਲਾਕਾ ਦੇਕਾ ਕੋਈ ਨੀ ਹੈਗਾ ਜੀ, ਵੀ ਮੈਂ ਮਤਲਬ ਡੇਲੀ ਰੁਟੀਨ ਦਾ ਮੈਨੂੰ ਪਤਾ ਨੀ। ਦੂਜੇ ਪਾਸੇ ਉਹਨਾਂ ਹੀ ਚੀਜ਼ਾਂ ਦੀ ਸਫਾਈਆਂ ਦਿੰਦੇ ਪਏ ਆ ਤੁਸੀਂ, ਇਟ ਮੀਨਸ ਜਿਹੜਾ ਹੈਗਾ ਆ ਵੀ ਉਹ ਭਾਵਾਂ ਤੁਸੀਂ ਕਾਰਵਾਈ ਕਰ ਲਈ ਬਟ ਤੁਸੀਂ ਡਾਇਰੈਕਟਲੀ ਇਨਵੋਲਵ ਆ, ਤੁਹਾਡਾ ਸਾਰਾ ਬਿਜ਼ਨਸ ਆ ਜਿਹੜਾ ਉਹਦੇ ਵਿੱਚ।
0: ਬਿਲਕੁਲ ਹੈ ਜੀ ਜੀ।
1: ਸੋ ਇਸ ਕਰਕੇ ਮੈਨੂੰ ਨਹੀਂ ਲੱਗਦਾ,
0: ਇੱਕ ਗੱਲ ਸੋਚਦਾ ਸੀਗਾ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਚਲੋ ਮਾਨ ਸਾਹਿਬ ਨੇ ਆਪਣੀਆਂ ਜੋ ਰੈਲੀਆਂ ਕਰਨੀਆਂ ਸੀ, ਯਾਤਰਾ ਕੱਢੀ ਹੈ, ਸ਼ੁਕਰਾਨਾ ਯਾਤਰਾ ਕਰ ਹਟੇ ਨੇ, ਹੁਣ ਤਾਂ ਫ੍ਰੀ ਹੋ ਗਏ ਨੇ, ਪਰ ਅਜੇ ਵੀ ਜਿਹੜਾ ਕਹਿੰਦੇ ਸੱਤਾਂ ਦੇ ਵਿੱਚ ਜਾਂ ਬੱਚਿਆਂ ਦੇ ਨਾਲ ਤੁਰੇ ਫਿਰਦੇ ਆ, ਐਡਾ ਕੁਝ ਵਾਪਰ ਰਿਹਾ ਪੰਜਾਬ ਦੀ ਸਿਆਸਤ ਦੇ ਵਿੱਚ ਤੇ ਚੁੱਪ ਕਿਉਂ ਨੇ ਜੀ?
1: ਪਰ ਸਾਹਿਬ ਹੁਣ ਬੋਲਣਗੇ ਵੀ ਕੀ
0: ਜੀ?
1: ਚੱਕਰ ਤਾਂ ਇਹ ਨਾ ਸਰ ਕਿ ਬੋਲਣਗੇ ਵੀ ਕੀ ਜੀ, ਇਹ ਤਾਂ ਇਹ ਸ਼ੋਅ ਕਰਦੇ ਹੈਗੇ ਆ ਕਿ ਜੋ ਹੋ ਰਿਹਾ ਹੈਗਾ ਆ ਉਹ ਸਾਡੇ ਨਾਲ, ਤੁਸੀਂ ਦੇਖੋ ਨਾ ਇਹਨਾਂ ਦੀਆਂ ਸਟੇਟਮੈਂਟਸ ਕੀ ਆ ਰਹੀਆਂ। ਬੀਜੇਪੀ ਜਿਹੜਾ ਹੈਗਾ ਆ ਪੰਜਾਬ ਅੱਜ ਪੰਜਾਬੀਆਂ ਨਾਲ ਧੱਕਾ ਕਰਦੇ ਆ, ਪੰਜਾਬੀ ਜਿਹੜੇ ਹੈਗੇ ਆ ਧੱਕਾ ਕਦੀ ਵੀ ਨੀ ਬਰਦਾਸ਼ਤ ਕਰਦੇ, ਪਿਆਰ ਨਾਲ ਇਹਨਾਂ ਦੀ ਜਾਨ ਲੈ ਲਓ। ਪੰਜਾਬੀ ਕਿੱਥੋਂ ਆ ਗਏ ਵਿੱਚ ਮੈਨੂੰ ਇਹ ਨੀ ਸਮਝ ਆਉਂਦੀ ਜੀ।
0: ਪਾਰਟੀ ਤੇ ਸੱਤ ਬੰਦਿਆਂ ਦਾ ਮਾਮਲਾ, ਉਹਦੇ ਚ ਪੰਜਾਬੀਆਂ ਦਾ ਕੀ ਕੰਮ ਆ ਜੀ?
1: ਹਾਂਜੀ, ਪੰਜਾਬੀ ਕਦੀ ਮਾਫ ਨੀ ਕਰਨਗੇ ਪੰਜਾਬ ਤੁਹਾਨੂੰ। ਬੀਜੇਪੀ ਕਿੱਥੋਂ ਵੋਟਾਂ ਲੱਭਦੀ ਪੰਜਾਬ ਤੋਂ, ਨਾਲੇ ਪੰਜਾਬੀਆਂ ਦੀਆਂ ਵੋਟਾਂ ਲੈਣੀਆਂ, ਨਾਲੇ ਪੰਜਾਬ ਜੇ ਕੁਛ ਕਰਦੇ ਆ। ਪੰਜਾਬੀ ਬਹੁਤ ਖੁਸ਼ ਹੈਗੇ ਆ ਵੀ ਭਾਈ ਤੁਹਾਡੇ ਨਾਲ ਜਿਹੜਾ ਹੈਗਾ ਤੇਰੀ ਤੁਸੀਂ ਲੁੱਟ ਕਰ ਰਹੇ ਹੈਗੇ ਆ, ਐਕਸਪੋਜ਼ ਹੋਣੀ ਚਾਹੀਦੀ ਆ ਜੀ।
0: ਜੀ
1: ਏਜੰਸੀ ਨੂੰ ਸਾਰੀਆਂ ਨੂੰ ਆਪਣਾ ਕੰਮ ਓਨੈਸਟਲੀ ਕਰਨਾ ਚਾਹੀਦਾ ਆ ਜੀ, ਜਿੱਥੇ ਕੋਈ ਲੁੱਟ ਹੋ ਰਹੀ ਆ। ਪਰ ਮੈਂ ਅੱਜ ਵੀ ਔਜਲਾ ਸਾਹਿਬ ਨਾਲ ਬੇਨਤੀ ਕਰਦਾ ਪਿਆ ਸੀ ਉਹਨਾਂ ਨਾਲ ਗੱਲਬਾਤ ਕਰਦੇ, ਮੈਂ ਕਿਹਾ ਉਹਨਾਂ ਨੇ ਵੀ ਇਸ ਚੀਜ਼ ਦੀ ਸ਼ਾਦੀ ਭਰੀ ਉਹ, ਕਿਉਂਕਿ ਮੇਰੇ ਨਾਲੋਂ ਜ਼ਿਆਦਾ ਜਾਣਦੇ ਆ। ਮੈਂ ਕਿਹਾ ਔਜਲਾ ਸਾਹਿਬ ਸਾਡੇ ਇੱਥੇ ਇੱਕ ਸਰਕਾਰੀ ਵਕੀਲ ਸੀ ਬੜਾ ਇੰਟੈਲੀਜੈਂਟ ਸੀ, ਤੇ ਮੈਂ ਉਹਨੂੰ ਪੁੱਛ ਬੈਠਾ, ਮੈਂ ਕਿਹਾ ਕਿੱਦਾਂ ਵੀ ਤੁਸੀਂ ਮਤਲਬ ਕਿੱਦਾਂ ਜੋਬ ਚ ਆਏ ਵੀ ਆਰਮੀ ਚੋਂ ਆਏ ਸੀ? ਕਹਿੰਦਾ ਯਾਰ ਸਾਡੀ ਸਿਲੈਕਸ਼ਨ ਨਾ ਗਵਰਨਰ ਰਾਜ ਦੇ ਟਾਈਮ ਤੇ ਹੋਈ ਸੀ।
0: ਅੱਛਾ ਜੀ।
1: ਔਰ ਉਹ ਚਲੋ ਗਵਰਨਰ ਦਾ ਰਾਜ ਸੀਗਾ ਉਸ ਭਾਰੀ ਸਾਹਿਬ, ਜਿਹੜਾ ਗਵਰਨਰ ਦਾ ਰਾਜ ਹੈ ਨਾ, ਇਹ ਜਿਹੜੇ ਪੋਲੀਟੀਕਲ ਲੋਕ ਹੈ ਨਾ, ਇਹਨਾਂ ਨੇ ਸਾਡੇ ਮਨਾਂ ਦੇ ਵਿੱਚ ਜਿਹੜਾ ਪਾਇਆ ਆ, ਹਾਂਜੀ ਸਾਡੇ ਮੀਡੀਆ ਨੇ ਪਾਇਆ ਆ, ਸਾਡੇ ਪੋਲੀਟੀਕਲ ਲੋਕਾਂ ਨੇ ਪਾਇਆ ਆ ਹੈਗਾ ਆ। ਆਮ ਲੋਕਾਂ ਨੂੰ ਤਾਂ ਗੁੱਡ ਗਵਰਨੈਂਸ ਮਿਲਦੀ ਆ ਉਹਦੇ ਵਿੱਚ,
0: ਬਿਲਕੁਲ ਹੈ ਜੀ,
1: ਕੋਈ ਰਿਸ਼ਵਤ ਨਹੀਂ ਹੋਈ ਜੀ, ਉਹ ਸਾਰੀ ਫੇਅਰ ਸਿਲੈਕਸ਼ਨ ਜਿਹੜੀ ਹੈਗੀ। ਮੈਨੂੰ ਨਹੀਂ ਸੀ ਪਤਾ ਇਸ ਚੀਜ਼ ਦਾ,
0: ਮੈਨੂੰ
1: ਦੱਸਿਆ ਵੀ ਉਹਦੇ ਵਿੱਚ PCS ਵੀ ਉਦੋਂ ਲਾਏ ਸੀ ਤੇ ਬਿਲਕੁਲ ਔਨ ਮੈਰਿਟ ਤੇ ਸਿਲੈਕਸ਼ਨਾਂ ਹੋਈਆਂ ਸੀ
0: ਜੀ। ਬਿਲਕੁਲ ਹੈ ਜੀ। ਨਾਲੇ ਸਾਇੰਸ ਦੇਖੋ, ਚੋਣ ਜਾਪਦਾ ਲੱਗਦਾ ਹੈ 5-7 ਦਿਨ ਦੇ ਲਈ ਜਾਂ ਹਫਤੇ ਖੰਡ ਦੇ ਲਈ, ਤਾਂ ਉੱਥੇ ਵਿੱਚ ਕਿੰਨੀ ਵੱਡੇ ਪੱਧਰ ਦੇ ਉੱਤੇ ਦਾਰੂ ਸ਼ਰਾਬ ਨਜਾਇਜ਼ ਪੈਸਾ ਨਸ਼ਾ ਕੀ ਕੁਝ ਜ਼ਬਤ ਕੀਤਾ ਜਾਂਦਾ ਹੈ ਜੀ ਉਹਦੇ ਵਿੱਚ ਦੇਖੋ। ਜੇ ਕਿਤੇ ਮਹੀਨਾ 2 ਮਹੀਨੇ 4 ਮਹੀਨੇ ਜਾਂ 6 ਮਹੀਨੇ ਲੱਗ ਜਾਵੇ, ਮੈਨੂੰ ਤਾਂ ਲੱਗਦਾ ਕਿ ਪੰਜਾਬ ਦਾ ਕਰਜ਼ਾ ਹੀ ਲੈ ਜਾਓ ਜੀ।
1: ਨਹੀਂ ਸਰ, ਚਲੋ ਕਰਜ਼ੇ ਤਾਂ ਇਹਨਾਂ ਨੇ ਕੀ ਲਾਉਣੇ, ਚਾੜ ਹੀ ਇਹਨਾਂ ਦਿੱਤਾ ਹੈਗਾ ਆ, ਪਤਾ ਹੀ ਨੀ ਹੈਗਾ ਸਰ। ਉਹ ਤਾਂ ਜਿਹੜਾ ਇਹ ਆਪਣੇ ਜਿਹੜੇ ਮੂੰਹ ਬੰਦ ਕਰਨੇ ਪੈਣਗੇ
0: ਜੀ,
1: ਤੇ ਸਰਕਾਰੀ ਖਰਚ ਘਟਾਉਣੇ ਪੈਣਗੇ ਜੀ
0: ਜੀ।
1: ਪਰ ਫ੍ਰੀ ਵੀਜ ਬੰਦ ਹੋਣੀਆਂ ਕਰਨੀਆਂ ਪੈਣਗੀਆਂ ਸਰ, ਤਾਂ ਜਾ ਕੇ ਜਿਹੜਾ ਹੈਗਾ ਕਿਤੇ ਫੇਰ ਵੀ 10-15-20 ਸਾਲ ਲੱਗਣਗੇ ਤਾਂ ਜਾ ਕੇ ਜਿਹੜਾ ਹੈਗਾ ਆ ਇਹ ਕੰਮ ਠੀਕ ਹੋਊਗਾ ਜੀ। ਅਦਰਵਾਈਜ਼ ਸਰ ਸਰਕਾਰਾਂ ਕੋਲ ਰੋਡ ਮੈਪ ਹੈ ਹੀ ਨੀ ਗਾ ਜੀ।
0: ਬਿਲਕੁਲ,
1: ਰੋਡ ਮੈਪ ਲਏ ਜਦੋਂ ਫਾਈਨੈਂਸ਼ੀਅਲ ਐਮਰਜੈਂਸੀ ਆਊਗੀ ਉਦੋਂ ਦੇਖੀ ਜਾਊਗਾ ਜੀ।
0: ਜੀ ਬਿਲਕੁਲ ਜੀ। ਉਹ ਇੱਕ ਹਊਆ ਬਣਾ ਕੇ ਰੱਖ ਦਿੱਤਾ ਨਾ ਲੋਕਾਂ ਨੇ, ਪੋਲੀਟੀਕਲ ਲੀਡਰਾਂ ਨੇ ਜਾਂ ਕਹਿ ਲੋ ਲੀਡਰਸ਼ਿਪ ਜਿਹੜੀਆਂ ਹੈਗੀਆਂ ਨੇ, ਉਹ ਪੋਲੀਟੀਕਲ ਢਾਂਚੇ ਨੇ ਇੱਕ ਹਊਆ ਬਣਾ ਕੇ ਰੱਖ ਦਿੱਤਾ ਕਿ ਰਾਸ਼ਟਰਪਤੀ ਰਾਜ ਪਤਾ ਨੀ ਕਿਹੜੀ ਸ਼ੈ ਆ ਕਿ ਜੇ ਸਾਡੇ ਉੱਤੇ ਲੱਗ ਗਿਆ ਇੱਥੇ ਤਾਂ ਭਾਈ ਆਰਮੀ ਆ ਜਾਊ, CRPF ਆ ਜਾਊ, ਹੋਰ ਸਾਰੀਆਂ ਜਿਹੜੀਆਂ ਹੈਗੀਆਂ ਨੇ ਬਟਾਲੀਅਨ ਹੈਗੀਆਂ ਉਹ ਲਾ ਦਿੱਤੀਆਂ ਜਾਣੀਆਂ ਨੇ। ਤੇ ਉਹ ਕਿਤੇ ਨਾ ਕਿਤੇ ਪਤਾ ਨੀ, ਉਹ ਐਮਰਜੈਂਸੀ ਚਲੋ ਵੱਖਰੀ ਚੀਜ਼ ਆ ਉਹਦੇ ਵਿੱਚ, ਪਰ ਜੇ ਰਾਸ਼ਟਰਪਤੀ ਰਾਜ ਜਾਂ ਹੋਰ ਸਾਰੇ ਸੂਬਿਆਂ ਚ ਕਿਤੇ ਨਾ ਕਿਤੇ ਹੁੰਦਾ ਹੀ ਹੈ, ਉਹ ਕਿਤੇ ਲਾਉਣਾ ਪੈ ਜਾਂਦਾ ਜਿਸ ਹਿਸਾਬ ਦੇ ਨਾਲ ਜੋ ਸਿਚੁਏਸ਼ਨ ਹੈ।
1: ਭਰੀ ਸਾਹਿਬ ਗੱਲ ਤਾਂ ਹੈਗੀ ਆ, ਫਾਈਨੈਂਸ਼ੀਅਲ ਐਮਰਜੈਂਸੀ ਦੇ ਵਿੱਚ ਜਿਹੜਾ ਹੈਗਾ ਕੋਈ ਹੱਲ ਨਹੀਂ ਲੱਭਦਾ। ਅੱਗੇ ਹਿਮਾਚਲ ਸਰਕਾਰ ਦੀ ਕਿਰਕਰੀ ਹੋਈ ਸੀ, ਉਹਨਾਂ ਨੇ ਟੋਇਲਟ ਦੇ ਉੱਤੇ ਟੈਕਸ ਲਾਤਾ ਸੀਗਾ। ਹਾਊ ਮੈਨੀ ਟਾਈਮਸ ਗੋ ਟੂ ਦਾ ਟੋਇਲਟ ਯੂ ਹੈਵ ਟੂ ਪੇ, ਹਾਂਜੀ। ਉਹ ਭਾਵਾ ਤੁਸੀਂ ਜਿਹੜਾ ਹੈਗਾ ਘਰਾਂ ਦੀਆਂ ਟੋਇਲਟ ਨੂੰ ਟੈਕਸ ਲਾਤਾ ਸੀ, ਫਿਰ ਜਿਹੜਾ ਹੈਗਾ ਉਹਦੀ ਬੜੀ ਕਿਰਕਰੀ ਹੋਈ ਸੀ ਤੇ ਉਹਨਾਂ ਨੇ ਉਹ ਫੈਸਲਾ ਜਿਹੜਾ ਹੈ ਉਹਨਾਂ ਨੂੰ ਵਿਦਡਰਾ ਕਰਨਾ ਪਿਆ ਸੀ। ਸਰ ਫਿਰ ਕੰਧਾਂ ਚ ਸਿਰ ਮਾਰਨ ਵਾਲੀ ਗੱਲ ਹੋ ਜਾਂਦੀ ਆ, ਪੈਸਾ ਲੱਭਦਾ ਨੀ ਕਿਤੋਂ, ਤੇ ਉਹ ਜਿਹੜੇ ਡੇਲੀ ਰੂਟੀਨ ਦੇ ਖਰਚੇ ਉਹ ਮੀਟ ਆਊਟ ਕਰਨੇ ਔਖੇ ਹੋ ਜਾਂਦੇ ਆ
0: ਜੀ। ਬਿਲਕੁਲ,
1: ਤੁਸੀਂ ਹੁਣ ਦੇਖ ਲਓ ਨਾ ਜੀ, ਅੱਜ 12 ਤਰੀਕ ਹੋ ਗਈ, ਅਜੇ ਤੱਕ ਪੰਜਾਬ ਦੇ ਪੈਨਸ਼ਨਰ ਦੀ ਪੈਨਸ਼ਨ ਨਹੀਂ ਆਈ।
0: ਕਿਆ ਬਾਤ ਹੈ ਜੀ,
1: ਤੇ ਏਦਾਂ ਦੇ ਹਾਲਾਤ ਕਦੀ ਵੀ ਨੀ ਹੋਏ ਜੀ। ਤੇ ਇਹਨਾਂ ਨੂੰ ਹੈਗਾ ਜੀ, ਤੇ ਇਹ ਕਹਿੰਦੇ ਖਜ਼ਾਨੇ ਫੋਲਿਆ ਜੀ, ਸਾਰਾ ਕੁਛ ਆ ਜੀ,
0: ਕਰੋੜਾਂ ਰੁਪਇਆ ਫੜ ਹੋ ਰਿਹਾ ਦੇਖੋ, ਉਹਨਾਂ ਦਾ ਤਾਂ ਫੁੱਲ ਹੀ ਆ
1: ਰੋੜੇ ਦੇ ਜਿਹੜੇ। ਬਿਲਕੁਲ ਜੀ ਬਿਲਕੁਲ, ਓਦਾਂ ਸੰਜੀਵ ਅਰੋੜੇ ਦਾ ਜਿਹੜਾ ਹੈਗਾ ਆ ਮਿਨਿਸਟਰ ਦਾ ਜਿਹੜਾ ਆ ਤਗਮਾ ਉਹ ਤਾਂ ਬਰਕਰਾਰ ਰੱਖਿਆ ਸਰਕਾਰ ਨੇ
0: ਜੀ,
1: ਪਰ ਮਹਿਕਮੇ ਜਿਹੜੇ ਆ ਉਹਦੀ ਵੰਡ ਜ਼ਰੂਰ ਕਰ ਦਿੱਤੀ ਆ ਜੀ।
0: ਅਮਨ ਅਰੋੜਾ ਉਹਨਾਂ ਨੂੰ ਮਿਲਿਆ ਗਿਆ ਜੇ ਮਹਿਕਮਾ ਦਿੱਤਾ ਉਹਨਾਂ ਨੂੰ,
1: ਉਹ ਇੰਡਸਟਰੀ, ਹਾਂਜੀ ਮਿਲਿਆ ਜੀ, ਇੰਡਸਟਰੀ ਮਹਿਕਮਾ ਜਿਹੜਾ ਹੈਗਾ ਆ ਉਹ ਉਹਨਾਂ ਨੂੰ ਦਿੱਤਾ ਹੈਗਾ ਜੀ, ਤੇ ਇਲੈਕਟ੍ਰਿਸਿਟੀ ਦਾ ਪਾਵਰ ਦਾ ਉਹਨਾਂ ਨੂੰ ਦਿੱਤਾ, ਸੋਂਦ ਹੋਣਾ ਨੂੰ ਜੀ, ਤੇ ਇੱਕ ਮਹਿਕਮਾ ਇਹਨਾਂ ਦਾ ਜਿਹੜਾ ਹੈਗਾ ਆ ਉਹ ਦਿੱਤਾ ਹੈਗਾ ਆ ਜੀ, ਸਥਾਨਕ ਸਰਕਾਰਾਂ ਵਾਲਾ ਜਿਹੜਾ ਉਹ ਦਿੱਤਾ ਹੈਗਾ ਜੀ ਆਪਣੇ।
0: ਉਹਨਾਂ ਦਾ ਨਾਮ ਵੀ ਤਾਂ ਪਿਛਲੇ ਦਿਨਾਂ ਦੇ ਵਿੱਚ ਸਾਹਮਣੇ ਆਇਆ ਕੁਝ ਚੀਜ਼ਾਂ ਦੇ ਵਿੱਚ, ਉਹ ਕਿੱਦਾਂ ਦੇਖਦੇ ਹੋ ਸੈਣੀ ਸਾਹਿਬ?
1: ਸਰ ਆਜੂਗੀ ਵਾਰੀ, ਜਦੋਂ ਤੱਕ ਉਦੋਂ ਤੱਕ ਹੀ ਕੋਈ ਸਾਧੂ ਆ, ਜਦ ਤੱਕ ਜਿਹੜਾ ਹੈਗਾ ਜਾਂ ਫੜ ਨਹੀਂ ਹੁੰਦਾ ਉਦੋਂ ਤੱਕ ਤਾਂ ਸਾਰੇ ਹੀ ਕੱਟੜ ਮਾਨਦਾ ਰਿਹਾ, ਇੱਦਣ ਫੜ ਹੋ ਗਏ ਉਦਣ ਆ ਕਾਗਜ਼ ਫੋਲ ਲਓਗੇ ਤੁਸੀਂ ਤੇ ਉਹ ਵੀ ਪਤਾ ਲੱਗ ਜਾਊਗਾ ਜੀ।
0: ਬਿਲਕੁਲ ਹੈ ਜੀ ਜੀ,
1: ਹਾਂਜੀ ਸਰ,
0: ਤੇ ਔਜਲਾ ਸਾਹਿਬ ਜੁੜੇ ਨੇ ਸੈਣੀ ਸਾਹਿਬ ਨਾਲ ਗੱਲਬਾਤ ਸ਼ਾਇਦ।
1: ਹਾਂਜੀ ਹਾਂਜੀ, ਲਓ ਜੀ,
0: ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
1: ਹਾਂਜੀ ਵੀਰ ਜੀ, ਸਤਿ ਸ੍ਰੀ ਅਕਾਲ,
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।
2: ਮੈਂ ਦੇਖੋ ਜਿਹੜਾ ਰਾਸ਼ਟਰਪਤੀ ਰਾਜ ਆ ਉਹ ਲੱਗਦਾ ਤਾਂ ਅਸਥਿਰਤਾ ਚ ਹੁੰਦਾ, ਜਦੋਂ ਸਟੇਟ ਦੇ ਵਿੱਚ ਅਸਥਿਰਤਾ ਹੋਵੇ, ਜਿਵੇਂ ਆਪਣੇ ਖੜਕੂ ਵਾਰ ਵੇਲੇ ਲੱਗਿਆ
0: ਜੀ। ਬਿਲਕੁਲ,
2: ਤੇ ਉਹ ਮਤਲਬ ਜਦੋਂ ਸਟੇਟ
0: ਏਜੰਸੀ ਮਣੀਪੁਰ ਦੇ ਵਿੱਚ ਰਿਹਾ ਪਿਛਲੇ ਦਿਨਾਂ ਚ, ਹਾਂਜੀ ਬਿਲਕੁਲ ਹੈ ਜੀ,
2: ਪਰ ਉਹ ਕਾਰਨ ਇਹ ਹੈ ਕਿ ਉਹਦਾ ਹਊਆ ਦੇ ਕੇ ਤਾਂ ਪੋਲੀਟੀ ਪਾਰਕਲ ਪਾਰਟੀਆਂ ਲੋਕਾਂ ਨੂੰ ਭਰਮਾ ਰਹੀਆਂ ਨੇ ਵੀ ਉਹ ਦੌਰ ਆਜੂਗਾ ਮੁੜ ਕੇ ਜੇ ਇਹ ਆ ਗਏ
0: ਜੀ,
2: ਉਹੀ ਗੱਲ ਦਾ ਡਰਾਵਾ ਦੇਈ ਜਾਂਦੇ ਨੇ ਨਾ ਅੱਜ ਸਾਨੂੰ ਉਹ।
0: ਬਿਲਕੁਲ,
2: ਮੈਂ ਨੀ ਕਹਿੰਦਾ ਕਿ ਗਵਰਨਰ ਰਾਜ ਲੱਗ, ਗਵਰਨਰ ਰਾਜ ਕਿਉਂ ਲੱਗੇ ਭਾਈ, ਜੇ ਅਸੀਂ ਉਹ ਸਹੀ ਹੋਵਾਂਗੇ
0: ਸਹੀ ਹੋਵਾਂਗੇ,
2: ਲੋੜ ਹੈ ਸਾਨੂੰ।
0: ਬਿਲਕੁਲ ਹੈ ਜੀ,
2: ਠੀਕ ਹੈ ਨਹੀਂ, ਪਰ ਹਾਂ ਗਵਰਨਰ ਰਾਜ ਚ ਭਰਤੀਆਂ ਉਦੋਂ ਬਹੁਤ ਵਧੀਆ ਹੋਈਆਂ ਸਾਰੀਆਂ, ਜੋ ਵੀ ਹੋਇਆ ਪਾਰਦਰਸ਼ਤਾ ਨਾਲ ਕੰਮ ਹੋਇਆ
0: ਜੀ,
2: ਪਰ ਗੱਲ ਇਹ ਉਹਦਾ ਡਰਾਵਾ ਦਿੰਦੇ ਨੇ ਸਾਨੂੰ ਕਿ ਉਹ ਆ ਕੇ ਤੁਹਾਡੇ ਨਾਲ ਉਵੇਂ ਧੱਕਾ ਹੋਊ ਜਿਵੇਂ ਸਾਡੇ 84 ਵੇਲੇ ਹੋਏ। 84 ਵੇਲੇ ਤਾਂ ਕਾਰਨ ਇਹ ਹੋਰ ਸੀ ਨਾ, ਅਸਥਿਰਤਾ ਸੀ ਨਾ
0: ਜੀ,
2: ਪਰ ਹੁਣ ਜਿਹੜੀ ਮੈਨੂੰ ਲੱਗਦੀ ਹੈ ਜਿਹੜੇ ਤੁਹਾਨੂੰ ਇਹ ਚੱਲ ਰਿਹਾ ਕੰਮ, ਕੁਛ ਨਾ ਕੁਛ ਤਾਂ ਹੋਊਗਾ
0: ਪੰਜਾਬ ਜੀ,
2: ਜਿੱਦਣ ਨੂੰ ਤੁਰੇ ਨੇ ਇਹ
0: ਜੀ,
2: ਹਰ ਗੱਲ ਦੇ ਵਿੱਚ ਹੁਣ ਦੇਖੋ ਇਹਨਾਂ ਨੂੰ ਘੇਰੀ ਤੁਰੇ ਜਾਂਦੇ ਨੇ, ਤੇ ਇਹਨਾਂ ਦਾ ਤਾਂ ਪਤਾ ਨੀ ਨਿਕਲੂ ਇਹ ਕੀ ਕੁਛ, ਜੇ ਮਤਲਬ ਕੋਈ ਸਹੀ ਕੰਮ ਕਰਨ ਵਾਲੇ ਆ ਜਾਣ ਤੇ ਤਾਂ ਬਹੁਤ ਕੁਝ ਨਿਕਲੂ ਇਹਨਾਂ ਦਾ, ਇਸ ਹਿਸਾਬ ਨਾਲ ਤਾਂ ਜੀ।
0: ਉਸ ਸਮੇਂ ਚ ਪਤਾ ਨੀ ਔਜਲਾ ਸਾਹਿਬ, ਮੈਂ ਸ਼ਾਇਦ ਗਲਤ ਆ ਜਾਂ ਸਹੀ ਆ, ਪਰ ਮੈਂ ਤੁਹਾਡੇ ਕੋਲ ਜਰੂਰ ਜਾਨਣਾ ਚਾਹਾਂਗਾ, ਉਸ ਸਮੇਂ ਦੇ ਵਿੱਚ ਰੋਬੈਰੋ ਦਾ ਨਾਂ ਕਾਫੀ ਬੋਲਦਾ ਹੁੰਦਾ ਸੀਗਾ, ਉਹਦੇ ਬਾਰੇ ਝਾਤ ਮਾਰੋ ਥੋੜੀ ਜੀ।
2: ਦੇਖੋ ਰੋਬੈਰੋ ਡੀਜੀਪੀ ਪੰਜਾਬ ਰਿਹਾ, ਫੇਰ ਉਹ ਉਦੋਂ ਸਿਧਾਰਥ ਸ਼ੰਕਰ ਰੇ ਗਵਰਨਰ ਹੁੰਦਾ ਸੀ, ਫੇਰ ਇਹ ਗਵਰਨਰ ਦਾ ਸਲਾਹਕਾਰ ਬਣਾਤਾ ਸੀਗਾ ਰੋਬੈਰੋ, ਜਾਣੀ ਸਲਾਹਕਾਰ ਕੀ ਸੀ ਵੀ ਮਤਲਬ ਆਲਾ ਡਾਲਾ ਇਹੀ ਸੀ ਇਹਨੇ ਗਵਰਨੈਂਸ ਦਾ। ਚਲੋ ਜਿਹੜਾ ਮੈਂ ਉਸ ਚੀਜ਼ ਨੂੰ ਕਹਿੰਦਾ ਮੈਂ ਠੀਕ ਹੈ, ਧੱਕਾ ਜਿਹੜਾ ਧੱਕਾ ਹੋਇਆ ਨਾ ਉਹ ਤਾਂ ਸਾਡਿਆਂ ਨੇ ਸਾਡਿਆਂ ਨੇ ਕੀਤਾ ਨਾ,
0: ਉਹ ਤਾਂ ਇੱਦਾਂ ਹੁਣ ਦੇਖੋ ਉਹਨਾਂ ਨੂੰ ਵੀ ਕਹੀ ਜਾਂਦੇ ਆ,
2: ਪੁਲਿਸ ਵਾਲੇ ਫੜ ਹੋ ਰਹੇ ਨੇ, ਆ ਜਿਹੜੇ ਪੁਲਿਸ ਵਾਲਿਆਂ ਤੇ ਹੁਣ ਲੱਗ ਰਹੀਆਂ ਨੇ, ਪ੍ਰਿਜ਼ਨ ਚ ਜਾਂਦੇ ਨੇ ਪੁਲਿਸ ਵਾਲੇ, ਕੌਣ ਨਿਕਲਦੇ ਨੇ, ਕਿੰਨੇ ਸਰਦਾਰ ਨੇ ਉਹਦੇ ਵਿੱਚ?
0: ਬਿਲਕੁਲ ਹੈ ਜੀ,
2: ਕਿੰਨੇ ਨੇ ਉਹਦੇ ਵਿੱਚ
0: ਜੀ,
2: ਕਿਉਂਕਿ ਮੈਂ ਤਾਂ ਅਸੀਂ ਤਾਂ ਕਿਰਤ ਘਰ ਲੋਕ ਆ, ਅਸੀਂ ਤਾਂ ਆਪਦੇ ਦੁੱਧ ਨੂੰ ਮਸਾਂ ਛੱਡਦੇ ਆ, ਮੇਰੇ ਹਿਸਾਬ ਨਾਲ ਤਾਂ ਅਸੀਂ ਦੁੱਧ ਨੀ ਛੱਡਦੇ।
0: ਹੁਣ ਦੇਖੋ ਧੱਕਾ ਤਾਂ ਬੇਅੰਤ ਸਿੰਘ ਨੂੰ ਵੀ ਕਹੀ ਜਾਂਦੇ ਕੀਤਾ, ਉਹਨਾਂ ਜੋ ਸਿਚੁਏਸ਼ਨ ਸੀ ਜੋ ਹੈਂਡਲ
2: ਉਹਨੇ ਹੈਂਡਲ ਵੀ ਕਰਿਆ,
0: ਹੈਂਡਲ ਵੀ ਕੀਤਾ ਨਾ,
2: ਉਹਨੇ ਮਾਰਤਾ, ਉਹਨੇ ਉਹਨੂੰ ਮਾਰਤਾ, ਮੈਂ ਪਿੱਛੇ ਕਦੇ ਨੀ ਗਿਆ ਵੀ ਬੇਅੰਤ ਸਹੀ ਸੀ।
0: ਬਿਲਕੁਲ,
2: ਮੈਂ ਅੱਜ ਵੀ ਨੀ ਕਹਿੰਦਾ ਇਹ ਗੱਲ
0: ਜੀ,
2: ਖੜਕੂਵਾਦ ਵੇਲੇ ਵੀ ਇਹੀ ਕੁਛ ਹੋਇਆ, ਦੋਏ ਧਿਰਾਂ ਇਹੀ ਕੁਛ
0: ਕਰਦੀਆਂ ਰਹੀਆਂ ਨੇ,
2: ਲੋਕਾਂ ਨੇ ਦੁਸ਼ਮਣੀਆਂ, ਲੋਕਾਂ ਨੇ ਦੁਸ਼ਮਣੀਆਂ ਕਿੰਨੀਆਂ ਕੱਢੀਆਂ ਲੋਕਾਂ ਨੂੰ ਪੈਸੇ ਦੇ ਕੇ, ਤੇ ਜਦੋਂ ਇਹਨਾਂ ਦੇ ਮੂੰਹ ਨੂੰ ਖੂਨ ਲੱਗ ਗਿਆ ਤੇ ਇਹ ਗਾਹਾਂ ਵਧੀ ਗਏ।
0: ਬਿਲਕੁਲ ਹੈ ਜੀ, ਲੁਧਿਆਣਾ ਡਕੈਤੀਆਂ ਹੋਈਆਂ, ਸਾਰਾ ਕੁਝ ਹੋਇਆ ਉਸ ਸਮਿਆਂ ਦੇ ਵਿੱਚ। ਕਾਂਡ ਜਿਹੜੇ ਹੋਏ ਨੇ
2: ਵੱਡੇ ਨਹੀਂ ਦੇਖੋ ਲੁਧਿਆਣੇ ਡਕੈਤੀ ਜਿਹੜੀ ਹੋਈ ਹੈ ਇੱਕ ਵੀ ਗੋਲੀ ਨਹੀਂ ਚੱਲੀ ਸੀ ਉਹਦੇ ਵਿੱਚ
0: ਜੀ ਬਿਲਕੁਲ ਹੈ ਜੀ
2: ਮਤਲਬ ਕਹਿੰਦੇ ਆ ਕਿ ਜੇ ਕਿਤੇ ਮਾੜਾ ਜਿਹਾ ਕੁਛ ਹੋ ਜਾਂਦਾ ਤੇ ਇਹੋ ਜਿਹਾ ਕੁਛ ਹੋਣਾ ਜੀ ਵੀ ਉਹਨੇ ਤਾਂ ਇੰਨੇ ਖੜਕੂ ਸੀ ਲੁਧਿਆਣੇ ਹਰ ਚੌਂਕ ਚ ਖੜਕ ਬੜਾ ਉਹਨਾਂ ਨੇ ਇਸ ਹਿਸਾਬ ਨਾਲ ਕਢਾਏ ਹੋਏ ਸੀ ਵੀ ਟ੍ਰੈਫਿਕ ਰੋਕ ਦਿੰਦੇ ਮਤਲਬ ਵੀ ਉਹਨਾਂ ਨੂੰ ਕੱਢਣ ਲਈ
0: ਜੀ
2: ਉਹਨਾਂ ਨੇ ਕੁਛ ਵੀ ਨੀ ਕਰਿਆ ਆਰਾਮ ਨਾਲ ਲੁੱਟ ਕੇ ਲੈ ਗਏ ਨੇ ਬੈਂਕ ਉੱਥੇ ਇੱਕ ਕੈਸ਼ੀਅਰ ਹੁੰਦਾ ਜੀ ਰਾਜਸਥਾਨ ਬੈਂਕ ਦਾ ਉਹ ਕੈਸ਼ ਕਢਾਉਣ ਜਾਂਦਾ ਹੁੰਦਾ ਜੀ ਸੰਡੇ ਨੂੰ ਬੜੀ ਉਸ ਦਿਨ ਹਰ ਰੋਜ਼ ਉਹਨੇ ਕੈਸ਼ ਕਢਾ ਕੇ ਲਿਆਉਣਾ ਹੁੰਦਾ ਥੋੜਾ ਬਹੁਤਾ ਜਾਂ ਜਮਾ ਰੱਖ ਕੇ ਆਉਂਦਾ
0: ਸੀ
2: ਉਹ ਵੀ ਉੱਥੇ ਬਿਠਾਈ ਰੱਖਿਆ ਉਹਨੇ ਦੋ ਤਿੰਨ ਘੰਟੇ ਉਹਨੇ ਆ ਕੇ ਸਾਨੂੰ ਦੱਸਿਆ
0: ਜੀ
2: ਉਹ ਕਹਿੰਦਾ ਵੀ ਬਾਥਰੂਮ ਜਾਣਾ ਬਾਥਰੂਮ ਗਿਆ ਕਹਿੰਦਾ ਇੱਕ ਕਹਿੰਦਾ ਚਾਹ ਪੀਣੀ ਉਹਨੂੰ ਕਹਿੰਦਾ ਜਾਂ ਲੈ ਚਾਹ ਬਾਹਰ ਜਾ ਕੇ ਕਹਿੰਦਾ ਖਿਆਲ ਰੱਖੀ ਬਾਹਰ ਵੀ ਬੰਦੇ ਖੜੇ ਸੀ
0: ਬਿਲਕੁਲ
2: ਉਹਨਾਂ ਨੇ ਕੋਈ ਇਹ ਜੀ ਚਲੋ ਉਹ ਤਾਂ ਜੋ ਹੋਇਆ ਜਿੱਦਾਂ ਵੀ ਚੱਲਦਾ ਸੀ ਉਹ ਤਾਂ ਉਹਦੇ ਵਿੱਚ ਗੱਡੀ ਸੁੱਕੀ ਸਭ ਕੁਝ ਚੱਲੀ ਜਾਂਦਾ ਹੁੰਦਾ ਪਰ ਉਹਦੇ ਵਿੱਚ ਸਾਡੇ ਆਪਦਿਆਂ ਦਾ ਕਿੰਨਾ ਕਸੂਰ ਨਿਕਲਿਆ
0: ਕਸੂਰ ਨਿਕ ਹੈਗਾ ਬਿਲਕੁਲ ਹੈ ਜੀ ਬਿਲਕੁਲ ਹੈ ਜੀ
2: ਅੱਜ ਕੌਣ ਨੇ ਜੀ ਪੰਜਾਬ ਦੇ ਅੱਜ ਵੀ ਤਾਂ ਉਹੀ ਨੇ ਪੰਜਾਬ ਦੇ ਜਾਏ ਨੇ ਜਿਹੜੇ ਲੁੱਟ ਰਹੇ ਨੇ
0: ਜੀ
2: ਜਿਹਨਾਂ ਨੂੰ ਲੁੱਟ ਰਹੇ ਨੇ ਉਹ ਵੀ ਪੰਜਾਬ ਦੇ ਜਾਏ ਨੇ
0: ਬਿਲਕੁਲ ਹੈ ਜੀ
2: ਤੇ ਜਿਹਨਾਂ ਨਾਲ ਧੱਕਾ ਹੋ ਰਿਹਾ ਉਹ ਵੀ ਪੰਜਾਬ ਦੇ ਜਾਏ ਨੇ ਜਿਹੜੇ ਕਰ ਰਹੇ ਨੇ ਉਹ ਵੀ ਪੰਜਾਬ ਦੇ ਜਾਏ ਨੇ ਹੁਣ ਤਾਂ ਬਾਹਰਲਾ ਕੋਈ ਹੈ ਨੀ
0: ਬਾਹਰਲਾ ਕੋਈ ਨੀ ਜੀ
2: ਤੇ ਹੁਣ ਕੀ ਹੋ ਰਿਹਾ
0: ਜੀ
1: ਸਵਾਲ ਤਾਂ ਇਹ ਨਾ ਵੀਰ ਜੀ ਜਿਹਨਾਂ ਨੂੰ ਕੰਡੈਮ ਕਰਦੇ ਸੀ ਉਹਨਾਂ ਨੂੰ ਬਾਅਦ ਚ ਪ੍ਰਮੋਸ਼ਨਾਂ ਦੇ ਕੇ ਤੇ ਡੀਜੀਪੀ ਲਾਇਆ
0: ਜੀ
2: ਬਿਲਕੁਲ ਸਾਰਾ ਕੁਛ ਕਰਿਆ ਜੀ
1: ਤੁਸੀਂ
2: ਆਹ ਦੇਖੋ ਵੀ ਆਹ ਜਿਹੜੇ ਦਲਾਲ ਸੀ ਇਹਨਾਂ ਨੂੰ ਸਿਕਿਉਰਿਟੀ ਦਿੱਤੀ ਹੋਈ ਸੀ ਜਿਹੜੇ ਕੱਲ ਭੱਜੇ ਨੇ
0: ਜੀ
2: ਇਹਨਾਂ ਨੂੰ ਸਿਕਿਉਰਿਟੀ ਦਿੱਤੀ ਹੋਈ ਸੀ
0: ਬਿਲਕੁਲ ਹੈ ਜੀ ਇਹਨਾਂ ਨੂੰ ਕਹਿੰਦੀ ਸਿਕਿਉਰਿਟੀ ਗਾਰਡਾਂ ਦੀ ਜ਼ਰੂਰਤ ਹੈ ਦੱਸੋ
1: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵੀਰਿੰਗ ਸੈਰਾਮਨੀ ਜਿਹੜੀ ਆ ਉਹਦਾ ਇਨਵੀਟੇਸ਼ਨ ਉਹਨੂੰ ਆਇਆ ਸੀ ਜੀ ਉਹਨੇ ਇੱਥੇ ਤੱਕ ਲਿੰਕ ਅਸਟੈਬਲਿਸ਼ ਕੀਤੇ ਹੈਗੇ ਜੀ
0: ਜੀ
1: ਸੋ ਇਸ ਕਰਕੇ ਜਦੋਂ ਇਹੋ ਜਿਹੇ ਬੰਦੇ ਫਿਰ ਉੱਪਰਲਿਆਂ ਦੀਆਂ ਫੋਟੋਆਂ ਦਿਖਾ ਕੇ ਆਪਣਾ ਪ੍ਰਭਾਵ ਬਣਾਉਂਦੇ ਹੈਗੇ ਨਾ ਵੀ ਆਪਣਾ ਤੇ ਅਫਸਰ ਵੀ ਉਹਦੇ ਨਾਲ ਪ੍ਰਭਾਵਿਤ ਹੋ ਜਾਂਦੇ ਹੈਗੇ ਵੀ ਇਹ ਬੰਦਾ ਆਉਂਦਾ ਹੈਗਾ ਭਾਈ ਇਹਦੀ ਸੈਂਟਰ ਦੇ ਵਿੱਚ ਪ੍ਰਧਾਨ ਮੰਤਰੀ CMO ਤੱਕ ਪਹੁੰਚ ਹੈਗੀ ਆ ਜੀ ਹਾਂਜੀ
2: ਮੰਤਰੀ ਆ ਮੁੱਖ ਮੰਤਰੀ ਆ ਵੱਡੀ ਸਾਰੀ ਫੋਟੋ ਡਰਾਇੰਗ ਰੂਮ ਚ ਲਾ ਕੇ ਅੱਧੀ ਅੱਧੀ ਦੁਨੀਆਂ ਲੁੱਟ ਕੇ ਤੋਤੇ ਲੱਗਦੇ ਨੇ ਸ਼ਹਿਰ ਨੂੰ ਫੋਟੋ ਵੀ ਲੱਗੀ ਹੁੰਦੀ ਹੈ ਨਾਲ ਸਿਰ ਨਾਲ ਸਿਰ ਮਿਲਿਆ ਉਹਦਾ ਉੱਪਰ
0: ਬਿਲਕੁਲ ਹੈ ਜੀ
1: ਬਿਲਕੁਲ ਜੀ ਬਿਲਕੁਲ
2: ਇਹ ਤਾਂ ਸਾਡੇ ਹਾਲਾਤ ਨੇ ਜੀ ਉਹ ਹੁਣ ਤੁਸੀਂ ਉਹੀ ਦੇਖੋ ਵੀ ਹੁਣ ਕੌਣ ਹੈ ਹੁਣ ਵੀ ਤਾਂ ਸਾਰਾ ਕੁਛ ਵਿੱਚੇ ਪੰਜਾਬ ਦੇ ਉਹ ਨੇ ਨਾ
0: ਬਿਲਕੁਲ ਹੈ ਜੀ
2: ਸੁਧਰਨ ਦੀ ਪੈ ਅਲਜੀ ਜਾ ਰਿਹਾ ਜੋ ਵੀ ਆ ਤਾਣਾ ਬਾਣਾ ਅਲਜਿਆ ਤੁਰਿਆ ਜਾ ਰਿਹਾ ਕਿਸੇ ਨੂੰ ਗਲਤ ਇਹ ਹੈ ਕਿ ਰਾਜਨੀਤੀ ਕਿਹੋ ਜਿਹੀ ਚੀਜ਼ ਹੈ ਇਹਦੇ ਵਿੱਚ ਸਭ ਕੁਛ ਢਕਿਆ ਜਾਂਦਾ ਚਾਹੇ ਤੁਸੀਂ ਕਾਤਲ ਹੋ ਗੁੰਡੇ ਹੋ ਬਲਾਤਕਾਰੀ ਹੋ ਭ੍ਰਿਸ਼ਟਾਚਾਰੀ ਹੋ ਕਿਹਨੂੰ ਲੁੱਟਿਆ ਕਿਹਨੂੰ ਕੁੱਟਿਆ ਸਭ ਕੁਛ ਕਵਰ ਆ ਜੀ ਇਹਦੇ ਵਿੱਚ ਬਸ ਇਹ ਇਹ ਸਾਡੇ ਇੱਥੇ ਇੰਸ਼ੋਰੈਂਸ ਹੈ ਇੱਕ ਉਹਦੇ ਉੱਪਰ ਅੰਬਰੈਲਾ ਇੰਸ਼ੋਰੈਂਸ
0: ਜੀ
2: ਵੀ ਉਹ ਜੇ ਤੁਹਾਡੇ ਕੋਈ ਥੱਲਿਓ ਰਹਿ ਜਾਵੇ ਉਹਨੂੰ ਅੰਬਰੈਲਾ ਹੋਰ ਕਵਰ ਕਰ ਜਾਂਦਾ ਉੱਪਰ
0: ਛਤਰੀ ਦੇ ਦਿੰਦੇ ਆ
2: ਭਾਰਤ ਦੀ ਰਾਜਨੀਤੀ ਹੈ ਜਿਹੜੀ ਉਹ ਅੰਬਰੈਲਾ ਹੈ ਸਭ ਕੁਝ ਢੱਕਦੀ ਹੈ ਜਿਹਦੇ ਵਿੱਚ ਤੁਸੀਂ ਪੈਸਾ ਵੀ ਪੈਸਾ ਆਪਦੇ ਆਪ ਬਣ ਜਾਂਦਾ
0: ਜੀ
2: ਆਈ ਜਾਂਦਾ ਤੇ ਬਾਕੀ ਕੰਮ ਤੁਸੀਂ ਕਵਰ ਕਰੀ ਜਾਂਦੇ ਹੋ ਜੀ
0: ਬਿਲਕੁਲ ਹੈ ਜੀ ਨਹੀਂ ਮੈਂ ਸੋਚ ਰਿਹਾ ਸੀ ਹੁਣ ਇੰਨਾ ਚਿਰ ਹੋ ਗਿਆ ਆਪਾਂ ਨੂੰ ਦੇਖਦਿਆਂ ਨੂੰ ਲੋਕਾਂ ਦੇ ਵਿੱਚ ਆਪਸ ਦੇ ਵਿੱਚ ਇੱਕ ਦੂਸਰੇ ਨੂੰ ਲੜੀ ਜਾਂਦੇ ਆ ਮਰੀ ਜਾਂਦੇ ਆ ਕਰੀ ਜਾਂਦੇ ਆ ਜਮਾ ਕੇ ਵਧੀਆ ਆਰਾਮ ਨਾਲ ਚੁੱਪ ਬੈਠ ਕੇ 6 ਮਹੀਨੇ ਆਰਾਮ ਨਾਲ ਨਜ਼ਾਰੇ ਲਵੋ ਦੇਖੋ ਇਹ ਕਰਨ ਕੀ ਦੇ ਆ ਕਰ ਹੋਣ ਦਿਓ ਜੋ ਹੁੰਦਾ ਇਹਨਾਂ ਨਾਲ
2: ਜੀ ਜੇ ਕੋਈ ਸਰਕਾਰੀ ਬੰਦਾ ਅਰੈਸਟ ਹੋ ਜਾਵੇ ਕਿਸੇ ਕਾਰਨ ਚ ਜੋ 3 ਦਿਨ ਤੋਂ ਵੱਧ ਕੁਛ ਹੈ ਕਾਨੂੰਨ ਦੇ ਅਨੁਸਾਰ ਵੀ ਉਹਨੂੰ ਸਸਪੈਂਡ ਕਰ ਦਿੰਦੇ
1: 24 ਘੰਟੇ
2: ਮੰਤਰੀ ਸਾਹਿਬਾਨ ਕਿੰਨੇ ਦਿਨ ਕਿੱਦਣ ਦੇ ਚੱਕੇ ਹੋਏ ਨੇ ਜੀ
0: ਤਕਰੀਬਨ 2-3 ਹਫ਼ਤੇ ਹੋ ਗਏ ਜੀ
2: ਲਾਲਪੁਰਾ ਸਾਹਿਬ ਕਿੰਨਾ ਚਿਰ 2 ਸਾਲ ਅੰਦਰ ਰਹਿ ਕੇ ਆਏ ਨੇ ਗੱਜਣਵਾ ਜਿਹੜਾ ਕਿੰਨਾ ਚਿਰ ਅੰਦਰ ਰਹਿ ਕੇ ਆਇਆ ਜੀ
0: ਬਿਲਕੁਲ ਜੀ
1: ਚੱਲਦਾ ਜੀ ਇਹਨਾਂ ਦੇ ਚੱਲਦਾ ਜੀ ਇਹਨਾਂ ਦਾ ਜਿਹਨਾਂ ਦਾ ਮੁਖੀਆ ਜਿਹੜਾ ਆ ਕਵੇ ਵੀ ਮੈਂ ਮੁੱਖ ਮੰਤਰੀ ਆ ਤੇ ਮੈਂ ਅੰਦਰ ਹੀ ਰਹਿਣਾ ਤੇ ਮੈਂ ਅੰਦਰੋਂ ਸਰਕਾਰ ਚਲਾਉਣੀ ਆ ਹਾਂਜੀ ਮੈਂ ਅਸਤੀਫਾ ਨਹੀਂ ਦੇਣਾ ਜਿਸ ਪਾਰਟੀ ਦਾ ਇਹ ਟ੍ਰੈਡੀਸ਼ਨ ਹੋਵੇ ਉੱਥੇ ਸਾਰਾ ਕੁਛ ਚੱਲਦਾ ਜੀ
0: ਜੀ ਬਿਲਕੁਲ
2: 2 ਮਹੀਨੇ ਪਹਿਲਾਂ ਰਿਟਾਇਰਮੈਂਟ ਚ ਰਹਿੰਦੇ ਹੁਣ 36-35-36-40 ਜਿੰਨੇ ਚਿਰ ਬੰਦਾ ਸਰਵਿਸ ਕਰਦਾ ਤੇ ਉਹਦੇ ਤੇ ਕੋਈ ਇਹੋ ਜਿਹਾ ਕੇਸ ਪੈ ਜਾਵੇ ਉਹਦੇ ਜਿੰਨੇ TA ਜੋ ਪੈਨਸ਼ਨ ਆ ਸਾਰਾ
0: ਹੈਗਾ ਜੀ
2: ਚੱਕਿਆ ਜਾਂਦਾ ਤੇ ਇੱਕ ਇਹ ਹੈ ਤੇ ਇਹਦੇ ਵਿੱਚ ਚਾਹੇ ਤੁਸੀਂ 1 ਮਹੀਨੇ ਲਈ MLA ਰਹੇ ਹੋ ਤੁਹਾਡੀ ਪੈਨਸ਼ਨ ਪੱਕੀ ਹੈ ਜੀ
0: ਪੱਕੀ ਹੈ ਜੀ
1: ਵੱਡੀ ਗੱਲ ਤਾਂ ਇਹ ਹੈ ਨਾ ਜੀ ਕਿ ਅੱਜ ਤੋਂ ਸੰਵਿਧਾਨ ਦੇ ਜਿਹੜੇ ਨਿਰਮਾਤਾ ਸੀ ਉਹਨਾਂ ਨੇ ਕਦੀ ਸੋਚਿਆ ਹੀ ਨਹੀਂ ਸੀ ਵੀ ਇੱਥੇ ਜਿਹੜਾ ਹੈਗਾ ਇਹ ਏਦਾਂ ਦੀਆਂ ਨਸਲਾਂ ਆ ਜਾਣਗੀਆਂ ਜੀ। ਉਹਨਾਂ ਨੇ ਇਸ ਕਰਕੇ ਉਹਨਾਂ ਨੇ ਬਾਕੀ ਸਾਰੀ ਜਗ੍ਹਾ ਤਾਂ ਕਲੈਰਟੀ ਕੀਤੀ ਹੀ ਹੈਗੀ ਆ। ਉਹਨਾਂ ਨੇ ਅੱਜ ਤੱਕ ਲੋਕੀ ਏਦਾਂ ਜਿਹੜਾ ਟ੍ਰੈਡੀਸ਼ਨ ਦੇ ਮੁਤਾਬਕ ਹੀ ਚੱਲਦੇ ਸੀ ਵੀ ਜੇ ਕਿਸੇ ਮੁੱਖ ਮੰਤਰੀ ਤੇ ਜਾਂ ਮੰਤਰੀ ਤੇ ਐਲੀਗੇਸ਼ਨ ਲੱਗਣੇ ਉਹਨੇ ਰਿਜ਼ਾਈਨ ਕਰਨਾ ਤੇ ਚੁੱਪ ਕਰਕੇ ਅੰਦਰ ਚੱਲ ਜਾਣਾ ਜੀ। ਹੈ ਜੀ, ਜਦੋਂ ਜੇ ਕਲੀਅਰ ਹੋ ਗਿਆ ਤੇ ਮੁੜ ਕੇ ਆ ਕੇ ਤੇ ਆਪਣਾ ਜਿਹੜਾ ਆ ਪੋਸਟ ਰਿਜ਼ਿਊਮ ਕਰ ਲੈਣੀ। ਇੱਥੇ ਹੁਣ ਜਿਹੜਾ ਹੈਗਾ ਏਦਾਂ ਦੇ ਬੰਦੇ ਆ ਗਏ, ਅਗਲੇ ਕਹਿੰਦੇ ਹੈਗੇ ਵੀ ਜੱਜ ਸੰਵਿਧਾਨ ਦੇ ਵਿੱਚ ਹੈ ਨੀਗਾ ਤੇ ਅਸੀਂ ਉਹਦਾ ਪੂਰਾ ਫਾਇਦਾ ਲਵਾਂਗੇ। ਨੈਤਿਕਤਾ ਜਿਹੜੀ ਹੁੰਦੀ ਆ ਉਹ ਅਗਲਿਆਂ ਨੇ ਚੁੱਪ ਕਰਕੇ ਪਰੇ ਰੱਖ ਦਿੱਤੀ, ਉਹ ਕਹਿੰਦੇ ਇਹਦਾ ਕੀ ਗਾ
0: ਜੀ।
1: ਤੋ ਇਸ ਕਰਕੇ ਕਾਨੂੰਨ ਜਿਹੜਾ ਹੈਗਾ ਆ ਉਹ ਅਮੈਂਡਮੈਂਟ ਦੀ ਲੋੜ ਆ ਉਹਦੇ ਵਿੱਚ।
0: ਬਿਲਕੁਲ
2: ਸੰਗੀਨ ਜੁਰਮਾਂ ਵਾਲੇ ਤਾਂ ਉੱਥੇ ਬੈਠੇ, ਸੰਗੀਨ ਜੁਰਮਾਂ ਤੇ ਕਾਨੂੰਨ ਬਣਾਉਣ ਬੈਠੇ ਨੇ ਜੀ, ਪਰ ਬਣਾਉ ਕੌਣ ਉੱਥੇ
0: ਜੀ?
2: ਜਿਹੜੇ ਸੰਗੀਨ ਜੁਰਮਾਂ ਦੇ ਕਾਨੂੰਨ ਬਣਾਉਣ ਤੇ ਬਣਾਉਣ ਵਾਲੇ ਵੀ ਜਿਨ੍ਹਾਂ ਤੇ ਲੱਗੇ ਹੋਏ ਨੇ ਉਹੀ ਬੈਠੇ ਨੇ ਉੱਥੇ
0: ਜੀ।
1: ਵੀਰ ਜੀ, ਮੈਂ ਤੁਹਾਨੂੰ ਛੋਟੀ ਜਿਹੀ ਗੱਲ ਦੱਸਦਾ ਹੈਗਾ ਨਾ, ਸਾਡੇ ਨਾ ਇੱਥੇ ਇੱਕ ਬੱਚੀ ਸੀਗੀ, ਉਹਦਾ ਨਾ ਐਡਮਿਸ਼ਨ ਕਰਾਉਣਾ ਸੀ ਕਿਸੇ ਸਕੂਲ ਦੇ ਵਿੱਚ, ਤੇ ਉਹ ਬੰਦਾ ਮੇਰਾ ਨੋਨ ਸੀਗਾ ਤੇ ਉਹ ਕਹਿੰਦੇ ਵੀ ਤੁਸੀਂ ਨਾਲ ਚੱਲੋ ਤੇ ਸਾਨੂੰ ਕਨਸੈਸ਼ਨ ਵਗੈਰਾ ਦਵਾ ਦਿਓ
0: ਜੀ।
1: ਉਹ ਮੈਂ ਚਲਾ ਗਿਆ ਨਾਲ ਜੀ। ਉਹ ਭਾਈ ਸਾਹਿਬ, ਉਹ ਜਿੱਥੇ ਬੰਦਾ ਬੈਠਾ ਆਇਆ ਸੀ ਉਹਦੇ ਪਿਛਲੇ ਪਾਸੇ ਉਹਨੇ ਪੋਲੀਟੀਕਲ ਲੀਡਰਾਂ ਦੀਆਂ ਫੋਟੋਆਂ ਲਾਈਆਂ ਆਇਆ ਸੀ
0: ਜੀ,
1: ਤੇ ਜਿੱਥੇ ਜਾ ਕੇ ਅਸੀਂ ਬੈਠੇ ਹੈਗੇ ਆ ਉਹਦੇ ਪਿਛਲੇ ਪਾਸੇ ਉਹਨੇ ਗੁਰੂ ਨਾਨਕ ਦੇਵ ਜੀ ਦੀ ਫੋਟੋ ਲਾਈ ਸੀ, ਜਾਣੀ ਕਿ ਉਹਦਾ ਧਿਆਨ ਜਿਹੜਾ ਹੈਗਾ ਆ ਗੁਰੂ ਨਾਨਕ ਦੇਵ ਜੀ ਦੀ ਫੋਟੋ ਤੇ, ਸਾਡਾ ਧਿਆਨ ਪੋਲੀਟੀਕਲ ਲੀਡਰਾਂ ਦੇ ਤੇ ਐਸ ਲੀਡਰ ਨਾਲ ਵੀ ਫੋਟੋ ਐਸ ਲੀਡਰ। ਮੈਂ ਉਹਨੂੰ ਕਿਹਾ, ਮੈਂ ਕਿਹਾ ਪ੍ਰਿੰਸੀਪਲ ਸਾਹਿਬ
0: ਜੀ,
1: ਮੈਂ ਕਿਹਾ ਪ੍ਰਿੰਸੀਪਲ ਸਾਹਿਬ ਤੇ ਕੀ ਹਾਲ ਚਾਲ? ਕਹਿੰਦਾ ਜੀ ਦੇਖੋ ਬਾਬੇ ਨਾਨਕ ਦੀ ਮਿਹਰ ਆ ਤੇ ਚੋਰਾਂ ਦਾ ਦਿੱਤਾ ਖਾਣੇ ਆ। ਹਾਂਜੀ, ਉਹਨੇ ਨਾਲ ਪਿੱਛੇ ਨੂੰ ਇਧਰ ਨੂੰ ਹੱਥ ਕਰਕੇ ਕਹਿੰਦਾ ਬਾਬੇ ਨਾਨਕ ਦੀ ਮਿਹਰ ਆ ਤੇ ਚੋਰਾਂ ਦਾ ਦਿੱਤਾ ਖਾਣੇ ਆ। ਮੈਂ ਕਿਹਾ ਜੀ ਬਿਲਕੁਲ ਠੀਕ ਗੱਲ ਆ ਤੁਹਾਡੀ। ਤੋ ਇਸ ਕਰਕੇ ਸੱਚ ਬੋਲਿਆ ਜੀ ਅਗਲੇ ਬੰਦੇ ਨੇ। ਇਸ ਕਰਕੇ ਇਹਨਾਂ ਦਾ
2: ਚੱਲਦਾ,
1: ਇਹਨਾਂ ਨੇ ਆਪਣਾ ਜਿਹੜਾ ਜਦ ਉਹਨਾਂ ਦੇ ਸੰਵਿਧਾਨ ਦੇ ਵਿੱਚ ਕੋਈ ਚੀਜ਼ ਦੀ ਕਲੈਰਿਟੀ ਨੀ, ਇਸ ਚੀਜ਼ ਦਾ ਪੂਰਾ ਫਾਇਦਾ ਲੈਂਦੇ ਹੈਗੇ ਆ ਜੀ।
0: ਜੀ ਬਿਲਕੁਲ ਹੈ ਜੀ,
2: ਬਿਲਕੁਲ ਆ। ਜਿਹੜਾ ਤੁਸੀਂ ਦੱਸਦੇ ਹੋ ਵੀ ਜਿਹੜਾ ਫੜਨਾ ਉਹਦਾ ਨਾਲ ਦੱਸ ਕੇ ਜਾਂਦਾ ਵੀ ਐ ਛੁੱਟੂਗਾ,
1: ਬਿਲਕੁਲ ਵੀਰ ਜੀ। ਉਹ ਤਾਂ ਮੈਂ ਮਤਲਬ ਡਾਟਾ ਦੇ ਸਕਦਾ ਹੈਗਾ ਆ। ਹੁਣ ਸਾਡਾ ਇੱਕ ਜਿਹੜਾ ਹੈਗਾ ਆ ਬੰਦਾ ਨੇੜਿਓਂ ਫੜਿਆ ਸੀ ਗੁਰਦਾਸਪੁਰ ਤੋਂ, ਹਾਂਜੀ, ਤੇ ਹੁਣ ਜਿਹੜਾ ਹੈਗਾ ਆ ਉਹ 3 ਮਹੀਨੇ ਬਾਅਦ ਜਿਹੜਾ ਹੈਗਾ ਆ ਉਹਦੀ ਜਮਾਨਤ ਵਗੈਰਾ ਹੋ ਕੇ ਤੇ ਉਹਨੂੰ ਇੱਕ ਇੰਕਰੀਮੈਂਟ ਲਾ ਕੇ ਤੇ ਨਾਲੇ ਹੁਸ਼ਿਆਰਪੁਰ ਲਾ ਤਾ, ਨਾਲੇ ਤਾਂ ਅਗਲਾ ਘਰ ਦੇ ਨੇੜੇ ਆ ਗਿਆ, ਹਾਂਜੀ, ਨਾਲੇ ਜਿਹੜਾ ਹੈਗਾ ਆ ਅਗਲੇ ਨੂੰ ਇੰਕਰੀਮੈਂਟ ਵੀ ਲੱਗ ਗਈ ਤੇ ਉਹ ਸਾਰਾ ਕੁਛ ਵਿਜੀਲੈਂਸ ਵਾਲਿਆਂ ਨੇ ਆਪ ਹੀ ਕਰਵਾਇਆ ਜੀ। ਜਵਾਨ ਤੋਂ ਉਦੋਂ ਤੱਕ ਨੀ ਹੋਈ ਜਦ ਤੱਕ ਵਿਜੀਲੈਂਸ ਵਾਲਿਆਂ ਦੇ ਕਹਿਣੇ ਤੇ ਵਕੀਲ ਨੀ ਕੀਤਾ
0: ਜੀ।
1: ਉਹ ਜਵਾਨ ਤਾਂ ਕਹਿੰਦੇ ਹਫਤੇ ਚ ਕਰਾ ਦੇਣੀ ਸੀ, ਇਹਨਾਂ ਨੇ ਮੰਨੇ ਨੀ, ਇਹ ਹੋਰ ਵਕੀਲਾਂ ਵੱਲ ਤੁਰੇ ਫਿਰਦੇ ਰਹੇ। ਮੈਂ ਕਿਹਾ ਲਓ ਜੀ, ਇਹ ਵੀ ਵਧੀਆ ਲੌਜਿਕ ਆ।
0: ਬਿਲਕੁਲ ਜੀ,
1: ਉਹ ਸਾਰੀਆਂ ਉਹਨਾਂ ਨੇ ਹਿੱਸੇਦਾਰੀਆਂ ਰੱਖੀਆਂ ਹੈਗੀਆਂ ਜੀ।
0: ਜੀ ਬਿਲਕੁਲ, ਥੈਂਕ ਯੂ ਅਜਲਾ ਸਾਹਿਬ,
2: ਸ਼ੁਕਰੀਆ। ਸਾਰਾ ਕੁਝ ਚੱਲਦਾ ਜੀ। ਆ ਦੇਖੋ, ਤਾਂ ਇਹ ਦਲਾਲ ਦੀ ਤਾਂ ਇੰਨੀ ਚੜਾਈ ਹੈ, ਹਿੱਸੇਦਾਰੀ ਆ, ਦਲਾਲ ਨੂੰ ਬੋਡੀਗਾਰਡ ਮਿਲਦੇ ਆ ਜੀ
0: ਸਰਕਾਰ
2: ਵੱਲੋਂ। ਦਲਾਲ ਉਹ ਤਗੜਾ ਹੋਊਗਾ ਜੀ।
0: ਜੀ
2: ਹੈ
1: ਸਰ, ਏਜੰਸੀ ਨੂੰ ਪਤਾ ਹੋਊਗਾ, ਉਹਨਾਂ ਨੇ ਹੋਮ ਮਿਨਿਸਟਰੀ ਦੇ ਧਿਆਨ ਚ ਲਿਆਂਦਾ ਹੋਊਗਾ। ਹੋਮ ਮਿਨਿਸਟਰੀ ਨੇ ਕਿਹਾ ਹੋਊਗਾ ਵੀ ਸਿਕਿਉਰਿਟੀ ਪਹਿਲਾਂ ਉਹਦੀ, ਕਿਉਂਕਿ ਸੈਂਟਰ ਤੋਂ ਹੀ ਮਿਲੀ ਹੋਣੀ ਹੈ ਨਾ, ਜੇ ਭਾਜਪਾ ਦਾ ਹੀ ਹੈਗਾ ਸੀਗਾ ਪਹਿਲਾਂ ਲਾਇਆ ਆ ਉਹਨਾਂ ਨੇ ਪਹਿਲਾਂ ਸਿਕਿਉਰਿਟੀ, ਇਸੇ ਕਰਕੇ 2 ਦਿਨ ਪਹਿਲਾਂ ਵਿਦਡਰਾ ਕੀਤੀ ਵੀ ਭਾਈ ਇਸ ਚੀਜ਼ ਦੇ ਨਾਲ ਜਿਹੜਾ ਸਰ, ਇਹ ਤਾਂ ਅਜੇ ਜਿਹੜਾ ਹੋਰ ਏਜੰਸੀਆਂ ਆ ਕੇ ਜਿਹੜਾ ਇਹ ਫੜ ਕੇ ਤਾਂ ਐਕਸਪੋਜ਼ ਕਰਨਗੀਆਂ, ਕਿਉਂਕਿ ਕੇਜਰੀਵਾਲ ਦੇ ਇੱਕ ਟੈਗ ਲਾਇਆ ਸੀ ਕੱਟੜ ਇਮਾਨਦਾਰ ਦਾ, ਉਹਨਾਂ ਨੇ ਦਿੱਲੀ ਦੇ ਵਿੱਚ ਵੀ ਪਹਿਲਾਂ ਉਸੇ ਚੀਜ਼ ਨੂੰ ਜਿਹੜਾ ਇਹ ਹਾਲਟ ਕੀਤਾ ਸੀ, ਇੱਥੇ ਵੀ ਉਸੇ ਇਮੇਜ ਨੂੰ ਡੈਮੇਜ ਕਰਨਾ ਉਹਨਾਂ ਨੇ।
0: ਬਿਲਕੁਲ ਹੈ ਜੀ,
1: ਤੇ ਕਿਹੜੀ ਇਮਾਨਦਾਰ ਦੀ ਸਰਕਾਰ ਹੈਗੀ ਆ ਜੀ।
0: ਬਿਲਕੁਲ,
1: ਤੇ ਲੋਕਾਂ ਦੇ ਲੋਕੀ ਵਿਚਾਰੇ ਵੋਟਾਂ ਪਾਉਣ ਤੋਂ ਪਹਿਲਾਂ ਸੋਚਣਗੇ ਹੁਣ ਹੀ ਆ ਜਾਣਾ ਮੁਕੱਦਰ ਵੀਰ ਨੇ ਵੀ ਦੱਸੋ ਇਹਨਾਂ ਦੇ ਵਿੱਚੋਂ ਕਿਹੜਾ ਚੰਗਾ ਆ। ਹਾਂਜੀ, ਹੁਣ ਚੰਗਾ ਮੈਂ ਕਿਹਨੂੰ ਕਹੂੰਗਾ ਜੀ,
2: ਸਾਰੇ ਜਿੱਤਾਂ ਦੇ ਹੈਗੇ ਆ। ਇਹੀ ਇੰਨੇ ਕੁ ਬੰਦੇ ਨੇ ਹੁਣ ਹੋਰ ਨੂੰ ਚੁਣ ਲਿਆ, ਉਹ ਵੀ ਇਹੀ ਨੇ, ਉਹ ਤਾਂ ਹੁਣ ਕਰਨ ਕੀ, ਲੋਕਾਂ ਕੋਲ ਚੋਇਸ ਕੋਈ ਨੀ
0: ਜੀ।
2: ਪਰ ਕਈ ਤਾਂ ਪਹਿਲੀ ਗੇਰੀ ਐਮਐਲਏ ਬਣੇ ਸੀ ਨਾ, ਬਹੁਮਤ ਦਾ ਉਹ ਸੀਗਾ ਨਾ ਜਿਹੜਾ ਪਹਿਲੀ ਗੇਰੀ ਐਮਐਲਏ ਬਣੇ
0: ਸੀ।
2: ਇਹਨਾਂ ਨੇ ਕੀ ਕਰ ਲਿਆ?
0: ਮੈਂ ਤਾਂ ਇਹ ਕਹਿੰਦਾ ਕਿ ਚਲੋ ਸਰਕਾਰ ਕਿਸੇ ਦੀ ਵੀ ਆਵੇ ਪਰ ਬਹੁਮਤ ਦੇ ਵਿਚ ਨਾ ਲੈ ਕੇ ਆਓ, ਜੇ ਕੰਪੀਟੀਸ਼ਨ ਰਵੇ ਇਹਨਾਂ ਦੇ ਵਿਚ ਤਾਂ ਠੀਕ ਰਹੇਗਾ ਜੀ। ਤੇ ਕੰਪੀਟੀਸ਼ਨ ਕਰਾਉਣਾ ਉਹ ਲੋਕਾਂ ਦਾ ਵੀ ਆਪਣਾ ਜਿਹੜਾ ਵੋਟਰ ਨੇ ਉਹਨਾਂ ਦਾ ਵੀ ਫਰਜ਼ ਬਣ ਜਾਂਦਾ ਨਾ, ਸੋਚਣਾ ਤਾਂ ਉਹਨਾਂ ਨੇ ਆ ਕਿ ਕਿੰਨਾ ਕੁ ਰੱਖੀ
2: ਇਹਨਾਂ ਨੇ। ਜਦੋਂ ਬਹੁਮਤ ਚ ਸਰਕਾਰ ਨਹੀਂ ਆਉਂਦੀ, ਤੁਸੀਂ ਡਾਕਟਰ ਮਨਮੋਹਨ ਸਿੰਘ ਵਾਲੀ ਸਰਕਾਰ ਨੂੰ ਨਿਗਾਹ ਮਾਰ ਕੇ ਦੇਖ ਲੋ
0: ਜੀ,
2: ਉਦੋਂ ਸਾਰਿਆਂ ਨਾਲੋਂ ਵੱਧ ਕਪੜੇ ਉਦੋਂ ਹੋਏ ਸੀਗੇ
0: ਜੀ,
2: ਕਿਉਂਕਿ ਉਹਦੇ ਵਿੱਚ ਮਜਬੂਰੀ ਦਾ ਬਹੁਤ ਫਾਇਦਾ ਉਠਾਉਂਦੇ ਆ ਜਿਹੜੀ ਹੁਣ ਤਾਮਿਲਨਾਡੂ ਚ ਪਤਾ ਨੀ ਜਿਹੜੇ ਜਿਹਨਾਂ ਨੇ ਸਪੋਰਟ ਕੀਤੀ ਉਹਨਾਂ ਨੇ ਕੀ ਕਰਨਾ ਕੀ ਨਹੀਂ ਕਰਨਾ
0: ਜੀ,
2: ਤੇ ਉਹ ਉੱਥੇ ਜੇ ਹੁਣ ਕਿਸੇ ਉਹ ਜੋ ਮਰਜ਼ੀ ਕਰੇ ਉਹਨੂੰ ਕਿਵੇਂ ਰੋਕ ਟੋਕ ਲੇਗੇ ਤੁਸੀਂ
0: ਜੀ,
2: ਇਹ ਵੀ ਮਾੜਾ ਹੁੰਦਾ ਨਾ। ਹਾਂ ਠੀਕ ਹੈ, ਏਡਾ ਜ਼ਿਆਦਾ ਬਹੁਮਤ ਨਾ ਦੋ ਵੀ ਓਪੋਜੀਸ਼ਨ ਸਟਰੋਂਗ ਰਹੇ
0: ਜੀ,
2: ਓਪੋਜੀਸ਼ਨ ਸਟਰੋਂਗ ਰਹਿਣੀ ਚਾਹੀਦੀ ਹੈ। ਜੇ ਕਿਸੇ ਸਿਰ ਤੇ ਸਰਕਾਰ ਚੱਲਦੀ ਸਾਰਿਆਂ ਨੂੰ ਵੱਧ ਕਪੜੇ ਉਹ ਕਰਦਾ ਤੁਸੀਂ ਆਪਣੇ ਕੋਲ ਮਿਸਾਲ ਆ ਛੱਤੀਸਗੜ੍ਹ ਦੀ ਕੌੜਾ ਸੀ, ਕੌੜਾ
0: ਹਾਂਜੀ
2: ਉੱਥੇ 73 ਨੇ ਖਾਣੀ, ਮੈਂ ਹੁਣ ਭੁੱਲ ਗਿਆ ਐਗਜੈਕਟਲੀ ਮੇਰੇ ਯਾਦ ਸੀ, 73 MLA ਆ ਟੋਟਲ
0: ਜੀ,
2: 36 ਇੱਕ ਦੇ ਜਿੱਤ ਗਏ, 36 ਇੱਕ ਦੇ ਜਿੱਤ ਗਏ, ਉਹ ਕੱਲਾ ਆਜ਼ਾਦ ਜਿੱਤ ਗਿਆ ਸੀ
0: ਜੀ,
2: ਤੇ ਉਹ ਕਹਿੰਦਾ ਵੀ ਜਿਹੜਾ ਮੈਨੂੰ ਮੁੱਖ ਮੰਤਰੀ ਬਣਾਊਗਾ ਤੇ ਮੈਂ ਉਹਨੂੰ ਸਪੋਰਟ ਕਰੂੰਗਾ
0: ਜੀ,
2: ਤੇ ਇੱਕ ਨੇ ਸਪੋਰਟ ਕਰਤੀ, ਅਨਪੜ੍ਹ ਬੰਦਾ ਸੀ ਤੇ ਉਹਦਾ PAC ਜਾਂ ਜੋ OSD ਜੋ ਵੀ ਵਟਐਵਰ ਸੀਗਾ ਜਿਹੜਾ ਉਹਦਾ ਲਾਇਆ, ਉਹ ਬੰਦਾ ਤੇਜ਼ ਸੀ ਤੇ ਉਹ ਕਿੰਨਾ ਕੁਛ ਕਰ ਗਿਆ ਜੀ, ਉਹ
0: ਬਿਲਕੁਲ
2: ਉੱਥੇ ਤੁਸੀਂ ਕਰ ਨੀ ਸਕਦੇ, ਉਹ ਥੱਲੇ ਵਾਲਿਆਂ ਦੇ ਸਿਰ ਤੇ ਤੁਸੀਂ ਖੜੇ ਹੋ, ਥੱਲੇ ਵਾਲੇ ਜੋ ਮਰਜ਼ੀ ਕਰਨ, ਉਹ ਵੀ ਮਾੜਾ ਨਾ, ਉਹ ਵੀ ਸਹੀ ਨੀ ਹੈ ਕੰਮ,
0: ਉੱਥੇ ਰਲ ਮਿਲ ਕੇ ਫਿਰ ਚੱਲਦਾ ਸਾਰਾ ਕੁਛ,
2: ਇੱਥੇ ਕੱਲਾ ਕੱਲਾ ਚੱਲਦਾ ਕੀ ਕੁਛ ਹੋਇਆ, ਡੀ ਰਾਜੇ ਉਹਨਾਂ ਨੇ ਕੀ ਕੁਛ ਕੀਤਾ ਸੀਗਾ
0: ਜੀ ਜੀ,
1: ਬਿਲਕੁਲ ਜੀ ਬਿਲਕੁਲ ਬਿਲਕੁਲ, ਇਹ ਤਾਂ ਹੋਇਆ ਦਾ ਸਭ
0: ਥੈਂਕ ਯੂ ਦਾ
1: ਹੈਗਾ ਇਹ ਨਾ
0: ਹਾਂਜੀ,
1: ਥੈਂਕ ਯੂ ਸਰ, ਥੈਂਕ ਯੂ ਥੈਂਕ। ਹਾਂਜੀ ਭਾਰੇ ਸਾਹਿਬ ਬੇਨਤੀ ਤਗਾਈ ਕਰਨਾ
0: ਜੀ
1: ਕਿ ਪਿਛਲੇ 5 ਸਾਲਾਂ ਦੇ ਵਿੱਚ 54 ਸਾਲਾਂ ਦੇ ਵਿੱਚ ਜਿਹੜੇ ਸਾਡੇ ਨਵੇਂ MLA ਸੀ ਨਾ ਜੀ, ਪਿਛਲੇ 365 ਦਿਨਾਂ ਤੇ ਜਿਹੜਾ ਇਹ ਇਹਨਾਂ ਦਾ ਰਿਕਾਰਡ ਕਢਾ ਲਓ
0: ਜੀ,
1: 365 ਦਿਨਾਂ ਦੇ ਵਿੱਚ ਕਿੰਨੇ MLA ਵਿਦੇਸ਼ ਗਏ ਆ,
0: ਬਿਲਕੁਲ ਹੈ ਜੀ,
1: ਉਹ ਸਰ ਇਹ 92 ਦੇ ਵਿੱਚੋਂ ਘੱਟੋ ਘੱਟ 80 ਬੰਦੇ ਜਿਹੜੇ ਹੈਗੇ ਵਿਦੇਸ਼ ਯਾਤਰਾ ਪਿਛਲੇ ਵੀ ਦਿਨਾਂ ਚ ਕਰਕੇ ਆਏ ਹੋਣਗੇ
0: ਜੀ,
1: ਕਿਹੜੇ ਦੇਸ਼ਾਂ ਚ ਗਏ ਜੀ, ਕੈਨੇਡਾ, ਅਮੇਰਿਕਾ,
0: ਆਸਟ੍ਰੇਲੀਆ,
1: ਹਾਂਜੀ ਆਸਟ੍ਰੇਲੀਆ, ਤੇ ਇਥੋਂ ਇੱਕ ਜਿਹੜਾ ਨਿਊਜ਼ੀਲੈਂਡ ਵੀ ਇਨਵੈਸਟ ਕਰਕੇ ਆਇਆ ਥੋੜਾ, ਸਾਰੇ ਮਾਲ ਆਪਣਾ ਜਿਹੜਾ ਹੈਗਾ ਆ ਬਾਹਰ ਕੱਢਿਆ ਹੈਗੇ, ਇਨਵੈਸਟ ਕਰੇ ਹੈਗੇ ਵੀ ਕਿੱਥੇ ਕਿੱਥੇ ਕਿੱਥੇ ਕਿੱਥੇ ਭਾਈਵਾਲੀ ਪਾਉਣੀ ਆ ਜਾਂ ਕਿੱਦਾਂ ਆ ਜੀ, 18 ਆਪਣੀਆਂ ਬਣਾਇਆ ਹੈਗੇ ਤੇ ਉੱਥੇ ਦੇ ਲਾ ਦੇਖ ਆਏ ਆ ਵੀ ਕਿਹਦੇ ਮੁਤਾਬਕ ਜਿਹੜਾ ਕੀ ਕਰਨਾ ਜੀ,
0: ਫਿਰ ਕਹਿਣਗੇ 5-6
1: ਇਸ ਕਰਕੇ ਹਾਂਜੀ, ਜੇ ਆਪਾਂ ਕਹਿੰਦੇ ਨਾ ਪਹਿਲੀ ਵਾਰੀ ਤੇ ਜਿਹੜੇ ਪਹਿਲੀ ਵਾਰੀ ਵਾਲੇ ਸੀਗੇ ਉਹ ਵੀ ਜਾ ਕੇ ਆਏ ਹੈਗੇ ਆ, ਔਰ ਤੁਸੀਂ ਇਹ ਵੀ ਨਾਲ ਦੇਖ ਲਿਓ ਕਿ ਉਹ ਤੋਂ ਪਹਿਲਾਂ ਇਹ ਉਹਨਾਂ ਦੀ ਜਿਹੜੀ ਆ ਪਹਿਲੀ ਯਾਤਰਾ ਹੋਊਗੀ, MLA ਬਣਨ ਤੋਂ ਪਹਿਲਾਂ ਉਹ ਵਿਦੇਸ਼ ਗਏ ਵੀ ਨੀ
0: ਹੋਣੇ
1: ਵੀ ਹਾਂ ਜੀ ਵੀ ਉੱਥੇ, ਹਾਂਜੀ ਉਹਦੇ ਵਿੱਚ ਥੋੜੇ ਚੰਦ ਕ ਹੈਗੇ ਆ ਜੀ ਸਾਡੇ ਜਿਹੜਾ ਹੈਗਾ ਆ ਹਲਕੇ ਦਾ ਆ ਉਹ ਉੱਥੋਂ ਅਮੈਰਿਕਾ ਤੋਂ ਆਇਆ ਸੀ, ਹੋਰ 2-4 ਆਉਣਗੇ, ਬਾਕੀ ਜਿਹੜੇ ਪਹਿਲੀ ਵਾਰੀ ਬਣੇ ਹੈਗੇ ਸੀਗੇ ਤੇ ਉਹ ਉੱਥੇ ਵਿਦੇਸ਼ ਯਾਤਰਾ ਕਰਕੇ ਆਏ ਆ, ਉਹ ਕੀ ਕਰਕੇ ਆਏ ਆ ਉੱਥੇ ਉਹਦੇ ਬਾਰੇ ਸਕਰੂਟਨੀ ਹੋ ਜਾਏ ਤੇ ਪਤਾ ਲੱਗ ਜੂ ਵੀ ਕਿੰਨਾ ਮਾਲ ਚੱਲ ਗਿਆ ਪੰਜਾਬ ਚ ਉੱਠ ਗਿਆ,
0: ਬਿਲਕੁਲ ਹੈ ਜੀ,
1: ਪਰ ਹੈਗਾ ਵੀ ਇੱਥੇ ਲੱਖਾਂ ਕਰੋੜ ਰੁਪਏ ਦੇ ਕਰਜ਼ਾਈ ਜਿਹੜਾ ਸਟੇਟ ਹੈਗੀ ਆ ਨਾ ਜੀ, ਉਹ ਐਵੇਂ ਨੀ ਹੁੰਦੀ ਹੈਗੀ, ਉੱਥੇ ਦੋ ਹੱਥਾਂ ਦੇ ਨਾਲ ਲੁੱਟ ਹੁੰਦੀ ਹੈ ਜੀ, ਲੋਕਾਂ ਦੇ ਪੱਲੇ ਤਾਂ ਆਮ ਬੰਦੇ ਦੇ ਪੱਲੇ ਤਾਂ ਪੈਸਾ ਰਹੀ ਨੀ ਗਿਆ ਜੀ, ਉਹਦੇ ਵਾਸਤੇ ਉਹ ਸਿਲੰਡਰ ਲੈਣਾ ਹੋਵੇ ਤਾਂ ਉਹਨੂੰ ਕਈ ਦਿਨ ਸੋਚਣਾ ਪੈਂਦਾ ਜੀ,
0: ਬਿਲਕੁਲ
1: ਲੈ ਆਈਏ ਲੀਡਰ ਤੇ ਦਲਾਲ ਗਏ ਜੀ ਲੁੱਟ ਕੇ ਇੱਥੇ ਪੰਜਾਬ
0: ਤੋਂ ਜੀ
1: ਜੀ ਸਰ, ਹੋਰ ਭਾਰੇ ਸਾਹਿਬ ਕੋਈ ਖਬਰ ਹੈਗੀ ਸੀ?
0: ਸੈਣੀ ਸਾਹਿਬ ਆਪਣੇ ਜਿਹੜੇ ਭੁੱਲਰ ਸਾਹਿਬ ਨੇ ਉਹ ਦੁਬਾਰਾ ਗਏ ਨੇ ਜੀ ਕੋਰਟ ਦੇ ਵਿੱਚ, ਕਿਵੇਂ ਦੇਖਦੇ ਹੋ?
1: ਪਰ ਸਭ ਗੱਲ ਤਾਂ ਹੈਗੀ ਆ ਕਿ ਕਾਫੀ ਲੰਬਾ ਸਮਾਂ ਹੋ ਗਿਆ ਹੈਗਾ ਆ, ਹੁਣ ਤਾਂ ਇੱਕ ਰੈਗੂਲਰ ਬੇਲ ਦੀ ਗੱਲ ਆ, ਉਹਨਾਂ ਨੂੰ ਕੋਈ ਰੈਗੂਲਰ ਬੇਲ ਜੇ ਕਿਤੇ ਮਿਲ ਜਾਏ
0: ਜੀ,
1: ਉਹ ਮੈਨੂੰ ਲੱਗਦਾ ਆ ਕਿ ਹੁਣ ਜਿਹੜਾ ਹੈਗਾ ਆ ਵੀ ਹੋ ਸਕਦਾ, ਅਜੇ ਤਾਂ ਨੀ ਵੀ ਸੁਪਰੀਮ ਕੋਰਟ ਤੋਂ ਉਰੇ ਤਾਂ ਨੀ ਰਾਹਤ ਮਿਲਦੀ, ਹਾਈ ਕੋਰਟ ਦੇ ਵਿੱਚੋਂ ਰਾਹਤ ਮਿਲਣੀ ਔਖੀ ਆ, ਹੋ ਸਕਦਾ ਸੁਪਰੀਮ ਕੋਰਟ ਜਿਹੜੀ ਹੈਗੀ ਆ ਉਹ ਸਾਰੇ ਚਲਾਨ ਜਦੋਂ ਆ ਜਾਂਦੇ ਹੈਗੇ ਤੇ ਉਸ ਤੋਂ ਬਾਅਦ ਇਹਨਾਂ ਦੀ ਬੇਲ ਨੂੰ ਵੀ ਕੰਸਿਡਰ ਕਰ ਲਏ, ਪਰ ਅਮਾਊਂਟ ਬਹੁਤ ਵੱਡਾ ਬਰਾਮਦ ਹੋਇਆ ਨਾ ਜੀ, ਇਸ ਕਰਕੇ ਥੋੜਾ ਜਿਹਾ ਹੈਜੀਟੇਸ਼ਨ ਹੁੰਦੀ ਹੈ ਜੀ ਕੋਰਟਾਂ ਨੂੰ,
0: ਬਿਲਕੁਲ ਹੈ ਜੀ। ਤੇ ਦੂਸਰਾ ਸੈਂਸਦੇ ਵਿੱਚ ਹਰਭਜਨ ਭੱਜੀ ਉਹਨਾਂ ਦਾ ਮਾਮਲਾ ਜਿਹੜਾ, ਉਹਨਾਂ ਦੀ ਸਿਕਿਉਰਿਟੀ ਵਾਪਸ ਜਾਂ ਜੋ ਕੁਝ ਇਹਨਾਂ ਨੇ ਵਿਰੋਧ ਕੀਤਾ ਉਹਦੇ ਘਰ ਦੇ ਜਲੰਧਰ ਚ ਜਾ ਕੇ, ਤਾਂ ਉਹਦੇ ਵਿੱਚ ਵੀ ਝੜ ਝੰਬ ਹੋਈ ਆ, ਚੰਗੀ ਸਰਕਾਰ ਦੀ ਜਵਾਬ ਮੰਗ ਲਿਆ ਕਿ ਭਾਈ 20 ਮਈ ਤੱਕ ਇਹ ਤੁਹਾਡੇ ਕੋਲ ਸਮਾਂ ਆਖਰੀ, ਨਹੀਂ ਤਾਂ ਫਿਰ ਅਸੀਂ ਐਕਸ਼ਨ ਲਵਾਂਗੇ ਹੀ ਲਵਾਂਗੇ।
1: ਭਾਰੇ ਸਾਹਿਬ ਉਹ ਤਾਂ ਸੰਦੀਪ ਪਾਠਕ ਵਾਲੇ ਕੇਸ ਦੇ ਵਿੱਚ ਵੀ ਏਦਾਂ ਹੀ ਹੋਈ ਆ, ਰੋਜ਼ ਝਾੜ ਚਾਂ ਵੀ ਹੁੰਦੀ ਆ, ਸਰਕਾਰੀ ਵਕੀਲ ਤਾਂ ਰੱਖੇ ਹੀ ਗਾਲਾਂ ਖਾਣ ਨੂੰ ਆ, ਹਾਂਜੀ ਉਹ ਨਾ ਸਰਕਾਰ ਕੋਈ ਸਪਸ਼ਟ ਹਦਾਇਤਾਂ ਦਿੰਦੀ ਆ ਜੀ, ਉਹਨਾਂ ਨੂੰ ਵੀ ਹੁੰਦਾ ਆ ਵੀ ਭਾਈ ਅਸੀਂ ਕੋਰਟ ਜਾਣਾ ਆ,
0: ਤਰੀਕ ਲੈ ਆਉਂਦੇ ਆ ਜਾ ਕੇ,
1: ਹਾਂਜੀ ਹਾਂਜੀ ਹਾਂਜੀ,
3: ਉਹ ਐਡਵੋਕੇਟ ਜਾਂ ਨੂੰ ਲਾਭ ਜਾਂਦਾ ਨੀ ਆ, ਉਹ ਥੱਲਿਆਂ ਨੂੰ ਕਹਿ ਦਿੰਦਾ ਜਾ ਇੰਨਾ ਫਲਾਣੀ ਦਾ ਕੋਰਟ ਚ ਤੂੰ ਤਰੀਕ ਲੈ ਜੇ ਤਾਂ ਮਰਜ਼ੀ। ਉਹ ਵਿਚਾਰੇ ਜਿਹੜੇ ਜਾਂਦੇ ਹੈਗੇ ਉਹ ਝਿੜਕਾ ਝੁੜਕਾ ਖਾ ਕੇ ਉਹਦੇ ਬਹਾਨੇ ਬੁਲਾ ਕੇ ਤੇ ਲੈ ਆਉਂਦੇ। ਇਹ 3 ਹਫ਼ਤੇ ਮੰਗਦੇ ਸੀ, ਅਗਲਿਆਂ ਨੇ 1 ਹਫ਼ਤਾ ਦਿੱਤਾ, 20 ਤਰੀਕ ਦੇ ਵਿੱਚ ਰੱਖ ਲਿਆ ਵੀ ਭਾਈ ਤੇ ਕੀਤਾ ਵੀ ਤਾਂ ਸਰ ਗੱਲ ਇਹ ਤਾਂ ਹੈਗੀ ਆ ਨਾ ਜੀ, ਪਰ ਸਰ ਉਸ ਦਿਨ ਤੱਕ ਜਿਹੜਾ ਇਹ ਬੰਦਾ ਇਹ ਡੇਂਜਰ ਹੈਗਾ ਆ, ਜਦ ਤੱਕ ਤੁਹਾਡੇ ਨਾਲ ਰਹਿੰਦਾ ਹੈਗਾ ਆ ਉਸਨੂੰ ਸਿਕਿਉਰਿਟੀ ਦੀ ਲੋੜ ਆ। ਜਿਸ ਦਿਨ ਤੁਹਾਨੂੰ ਛੱਡ ਜਾਂਦਾ ਆ ਤਾਂ ਅਸੀਂ ਇਕਦਮ ਇਹ ਵੀ ਗੇਟ ਦੀ ਤੁਸੀਂ ਏਦਾਂ ਕਰਕੇ ਸਿਕਿਉਰਿਟੀ ਵਿਦਡਰਾ ਕਰਦੇ ਆ
0: ਜੀ,
3: ਤੇ ਫਿਰ ਉਹ ਤੋਂ ਇਲਾਵਾ ਵੀ ਉਹਨੂੰ ਜਿਹੜਾ ਹੈਗਾ ਉਹਦੇ ਮਨ ਦੇ ਵਿੱਚ ਇੱਕ ਡਰ ਕ੍ਰੀਏਟ ਕਰਨ ਵਾਸਤੇ ਆਪਣਾ ਹੀ ਹਜੂਮ ਭੇਜਦੇ ਆ, ਉਹਨਾਂ ਦੇ ਗੱਦਾਰ ਲਿਖ ਕੇ ਆਉਂਦੇ ਹੈਗੇ ਆ। ਇਹ ਕਿਹੜੇ ਪੰਜਾਬੀ ਆ ਮੈਨੂੰ ਤਾਂ ਨਹੀਂ ਸਮਝ ਆਈ ਜੀ, ਇਹ ਕੀ ਕਰਦੇ ਪਏ ਹੈਗੇ ਆ ਜੀ।
0: ਜੀ ਬਿਲਕੁਲ,
3: ਆਖਿਰ ਤੁਸੀਂ ਜਿਹੜਾ ਆ ਸਰ ਇਹ ਸਰਕਾਰ ਸਰਕਾਰਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਜੀ, ਰਹਿਣਾ ਤਾਂ ਆਪਾਂ ਸਮਾਜ ਦੇ ਵਿੱਚ ਹੀ ਆ ਨਾ ਜੀ। ਉਹੀ ਬੰਦੇ ਹੈਗੇ ਆ ਜਿਹਨਾਂ ਨੂੰ ਤੁਸੀਂ ਜਿਹੜਾ ਆ ਤੇ ਮੋਢਿਆਂ ਤੇ ਚੱਕਦੇ ਹੋ, ਉਹੀ ਬੰਦੇ ਹੈਗੇ ਜਿਹਨਾਂ ਨੂੰ ਤੁਸੀਂ ਆਹ ਕੰਮ ਕਰਦੇ ਹੈਗੇ ਆ ਜੀ।
0: ਬਿਲਕੁਲ ਹੈ ਜੀ, ਜੀ
3: ਜੀ ਸਰ
0: ਜੀ ਸੈਣੀ ਸਾਹਿਬ ਠੀਕ ਹੈ, ਬਹੁਤ
3: ਮੇਰਾ ਖਿਆਲ ਹੋ ਗਿਆ ਜੀ, ਖਬਰ ਮਿਹਰਬਾਨੀ ਜੀ, ਸਮਾਂ ਦੇਣ ਲਈ ਧੰਨਵਾਦ ਜੀ, ਸ਼ੁਕਰੀਆ,
0: ਬਹੁਤ ਬਹੁਤ ਸ਼ੁਕਰੀਆ, ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਇਸ ਜੀ ਸਾਡੇ ਨਾਲ ਸਾਡੇ ਜੁੜੇ ਸੀ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ, ਤੇ ਗੱਲਾਂ ਬਾਤਾਂ ਉਹਨਾਂ ਦੇ ਨਾਲ ਹੋਈਆਂ ਨੇ। ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, +358 44 1919 ਸਟੂਡੀਓ ਦਾ ਨੰਬਰ ਹੈ। ਕੁਝ ਕਮੈਂਟ ਆਏ ਨੇ ਜੀ ਕੁਝ ਮੁੱਦਿਆਂ ਦੇ ਉੱਤੇ, ਤੇ ਉਹਨਾਂ ਦੀ ਸਾਂਝ ਪਾ ਕੇ ਅੱਗੇ ਵੱਧਦੇ ਆ, ਇੰਟਰਨੈਸ਼ਨਲ ਖਬਰਾਂ ਦੇ ਵੱਲ ਨੂੰ ਵੱਧਦੇ ਆ। ਕਾਫੀ ਗੰਭੀਰ ਜਿਹੜਾ ਮਾਮਲਾ ਇੰਟਰਨੈਸ਼ਨਲ ਪੱਧਰ ਦੇ ਉੱਤੇ ਵੀ ਇਰਾਨ ਇਜ਼ਰਾਈਲ ਦੀ ਜਿਹੜੀ ਹੈ ਜੰਗਬੰਦੀ ਦਾ ਰੋਲਾ, ਉਹ ਹੋਰ ਸਾਰੇ ਸਿਲਸਿਲੇ ਜਿਹੜੇ ਨੇ ਉਹ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਇੱਧਰ ਵੀ ਬਣ ਰਹੇ ਨੇ ਕੰਟਰੀਆਂ ਦੇ ਵਿੱਚ, ਕਿਉਂਕਿ ਹਾਲਾਤ ਜਿਹੜੇ ਨੇ ਗੰਭੀਰ ਬਣਦੇ ਨਜ਼ਰ ਆ ਰਹੇ ਨੇ। ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, +358 44 1919 ਬਾਰ ਸਟੂਡੀਓ ਦਾ ਨੰਬਰ ਹੈ। ਤੇ ਅੱਗੇ ਜਾ ਕੇ ਇੱਕ ਕਹਾਣੀ ਦਾ ਜ਼ਿਕਰ ਕਰਨ ਦੀ ਕੋਸ਼ਿਸ਼ ਕਰਾਂਗੇ, ਜਿਵੇਂ ਕੱਲ ਵਾਅਦਾ ਕੀਤਾ ਸੀ। ਤੇ ਉਸ ਤੋਂ ਪਹਿਲਾਂ ਆਪਾਂ ਵਿਦੇਸ਼ੀ ਖਬਰਾਂ ਜਿਹੜੀਆਂ ਨੇ ਉਹਨਾਂ ਨੂੰ ਜ਼ਰੂਰ ਸਮੇਟ ਲਈਏ ਤੇ ਫਿਰ ਅੱਗੇ ਵੱਧਦੇ ਹਾਂ। ਤੇ ਤੁਹਾਡੇ ਸੁਨੇਹੇ ਜਿਹੜੇ ਆਏ ਨੇ ਉਹਨਾਂ ਦਾ ਜ਼ਿਕਰ ਕਰ ਲਈਏ। ਮੁਕੱਦਰ ਬਾਈ ਜੀ ਕਹਿੰਦੇ ਆ, ਸਾਨੂੰ ਤੇ ਕਹਾਣੀ ਸਮਝ ਆ ਗਈ ਹੈ ਜੀ, ਅਸੀਂ ਤੇ ਆਪ ਫਿਨਲੈਂਡ ਤੁਰ ਜਾਣਾ। ਭਾਰਤ ਬਾਈ ਆ ਜਾਓ ਅਸੀਂ ਨਾਲ ਬਹਿ ਕੇ ਸਿਆਸੀ ਟਿੱਪਣੀਆਂ ਕਰਾਂਗੇ ਆਰਾਮ ਦੇ ਨਾਲ, ਕਹਿੰਦੇ ਬੈਠ ਕੇ। ਤੇ ਨਾਲ ਕਹਿੰਦੇ ਨੇ, ਇੱਥੇ ਤੇ ਲੋਗੋ ਹੀ ਕਹਿੰਦੇ ਚੇਂਜ ਹੋਣਾ, ਕਦੇ ਕੋਈ ਸਰਕਾਰ ਆ ਗਈ ਤੇ ਕਦੇ ਕੋਈ ਆ ਗਈ, ਸਾਰਾ ਸਿਸਟਮ ਉਹੀ ਹੈ, ਉਹੀ ਬੰਦੇ ਕਦੇ ਉਹ ਸਰਕਾਰਾਂ ਦੇ ਵਿੱਚ ਤੇ ਕਦੇ ਉਹ ਸਰਕਾਰਾਂ ਦੇ ਵਿੱਚ। ਅਸੀਂ ਕਹਿੰਦੇ ਆ ਸਰਕਾਰ ਬਦਲਦੀ, ਬੰਦੇ ਉਹੀ ਹੁੰਦੇ ਨੇ। ਅੱਗੇ ਲਿਖਦੇ ਨੇ ਕਿ ਇਹੀ ਝਾੜੂ ਵਾਲਿਆਂ ਦੇ ਹੌਲੀ ਹੌਲੀ ਕਿੰਨੇ ਬੰਦੇ ਤੁਰ ਪਏ ਦੂਜੇ ਪਾਸੇ ਨੂੰ, ਜਿੰਨੇ ਚਿਰ ਨੂੰ ਕੋਈ ਸਰਕਾਰ ਆਉਣ ਦਾ ਟਾਈਮ ਹੋਣਾ, ਇਹੀ 60-70 ਬੰਦੇ ਉਧਰ ਬੈਠੇ ਹੋਣੇ ਆ, ਤੇ ਅਸੀਂ ਕਹਿਣਾ ਨਵੀਂ ਸਰਕਾਰ ਆ ਗਈ, ਬਦਲਾਵ ਆ ਗਿਆ 5 ਸਾਲ ਦੇ ਬਾਅਦ। ਤੇ ਸੈਣੀ ਸਾਹਿਬ ਐਪਰੀਸ਼ੀਏਟ ਕਰ, ਮੁਕੱਦਰ ਵੀਰ ਜੀ ਅਸੀਂ ਤੁਹਾਨੂੰ ਨਹੀਂ ਜਾਣ ਦੇਣਾ ਜੀ ਕਿਤੇ ਵੀ, ਕਹਿੰਦੇ ਜੀ। ਤੇ ਰਜਿੰਦਰ ਕੁਮਾਰ ਜੀਰਾ ਜੀ ਜੁੜੇ, ਗੋਇਲ ਖਾਸ ਬੀਜੇਪੀ ਦਾ ਬੰਦਾ ਹੈਗਾ, ਕਹਿੰਦੇ ਜੀ। ਬਲਰਾਜ ਸਿੰਘ ਸੰਧੂ ਅੰਕਲ ਆਸ਼ੀਰਵਾਦ ਦੇ ਰਹੇ ਨੇ USA ਤੋਂ, ਸਤਿ ਸ੍ਰੀ ਅਕਾਲ ਭਾਰਤ ਜੀ। ਤੇ ਸਤਿਕਾਰਿਤ ਸਰੋਤਿਆਂ ਨੂੰ ਪਿਆਰ ਭਾਈ ਸਤਿ ਸ੍ਰੀ ਅਕਾਲ ਭੇਜ ਰਹੇ ਨੇ, ਸ਼ੁਕਰੀਆ ਅੰਕਲ ਜੀ, ਥੈਂਕ ਯੂ ਜੀ। ਤੇ ਜੀਰਾ ਜੀ ਕਹਿੰਦੇ, ਭੁਪਿੰਦਰ ਭਾਰਤ ਜੀ ਤੇ ਸਾਰੇ ਸਰੋਤਿਆਂ ਨੂੰ ਰਜਿੰਦਰ ਕੁਮਾਰ ਜੀਰਾ ਵੱਲੋਂ ਪਿਆਰ ਭਰੀ ਨਮਸਕਾਰ ਹੈ ਜੀ। ਜੀਆ ਨੂੰ ਜੀ ਜੀਰਾ ਸਾਹਿਬ ਤੇ ਦਵਿੰਦਰ ਭਾਰਤ ਜੀ UAE ਤੋਂ ਸਤਿ ਸ੍ਰੀ ਅਕਾਲ। ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਕਹਿੰਦੇ ਆ। ਮੁਕੱਦਰ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ। ਰਾਜਨ ਸੈਣੀ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ, ਆਵਾਜ਼ ਓਕੇ ਆ ਜੀ ਕਹਿੰਦੇ। ਸਿਕੰਦਰ ਸਿੰਘ ਔਜਲਾ ਸਾਹਿਬ ਨੇ US ਤੋਂ ਸਤਿ ਸ੍ਰੀ ਅਕਾਲ ਸਾਹਿਬ ਨੂੰ ਭੇਜੀ ਹੈ ਜੀ। ਤੇ ਲਾਈਕ ਨੰਬਰ 1 ਰਾਜਨ ਸੈਣੀ ਸਾਹਿਬ ਲਿਖਦੇ ਨੇ ਜੀ। ਤੇ ਲਓ ਦੋਸਤੋ, ਵਿਦੇਸ਼ੀ ਖਬਰਾਂ ਦਾ ਹਾਲ ਚਾਲ ਜਾਣੀਏ ਤੇ ਫਿਰ ਆਪਾਂ ਸਮਾਪਤੀ ਵੱਲ ਨੂੰ, ਜਾਣੀ ਕਿ ਖਬਰਾਂ ਦੀ ਸਮਾਪਤੀ ਵੱਲ ਨੂੰ ਚੱਲਦੇ ਹਾਂ ਤੇ ਫਿਰ ਆਪਾਂ ਹੋਰ ਪ੍ਰੋਗਰਾਮ ਦੇ ਵੱਲ ਨੂੰ ਅੱਗੇ ਆਪਾਂ ਵੱਧਦੇ ਹਾਂ। ਖਤਮ ਹੋਵੇਗੀ ਜੰਗਬੰਦੀ, ਪੱਛਮੀ ਏਸ਼ੀਆ ਦੇ ਵਿੱਚ ਮੁੜ ਜਿਹੜਾ ਫੌਜੀ ਕਾਰਵਾਈ ਸ਼ੁਰੂ ਕਰਨ ਦੇ ਮੂਡ ਦੇ ਵਿੱਚ ਟਰੰਪ ਸਾਹਿਬ ਹੋ ਚੁੱਕੇ ਨੇ। ਟਰੰਪ ਪੱਛਮੀ ਏਸ਼ੀਆ ਵਿੱਚ ਫੌਜੀ ਕਾਰਵਾਈ ਮੁੜ ਸ਼ੁਰੂ ਕਰਨ ਦੇ ਉੱਤੇ ਗੰਭੀਰਤਾ ਦੇ ਨਾਲ ਵਿਚਾਰ ਕਰ ਰਹੇ ਹੈ। CNN ਜਿਹੜੀ ਹੈ ਨਿਊਜ਼ ਏਜੰਸੀ CNN, ਉਹਨੇ ਜਿਹੜਾ ਟਰੰਪ ਦੇ ਸਹਾਇਕਾਂ ਦਾ ਹਵਾਲਾ ਦਿੰਦੇ ਹੋਏ ਇਸ ਸੰਬੰਧੀ ਜਾਣਕਾਰੀ ਦਿੱਤੀ ਹੈ। ਇਸ ਤੋਂ ਪਹਿਲਾਂ ਟਰੰਪ ਦੇ ਨਾਲ ਗੱਲਬਾਤ ਤੋਂ ਬਾਅਦ ਫੋਕਸ ਜਿਹੜੀ ਨਿਊਜ਼ ਹੈ ਉਹਨੇ ਦੱਸਿਆ ਸੀ ਕਿ ਵਾਈਟ ਹਾਊਸ ਹਾਰਮੁਜ਼ ਸਟ੍ਰੇਟ ਰਾਹੀਂ ਜਹਾਜ਼ਾਂ ਦੀ ਆਵਾਜਾਈ ਬਹਾਲ ਕਰਨ ਲਈ ਆਪਰੇਸ਼ਨ ਪ੍ਰੋਜੈਕਟ ਫਰੀਡਮ ਨੂੰ ਮੁੜ ਸ਼ੁਰੂ ਕਰਨ ਦੇ ਉੱਤੇ ਵਿਚਾਰ ਕਰ ਰਿਹਾ। ਟਰੰਪ ਟਕਰਾਅ ਨੂੰ ਹੱਲ ਕਰਨ ਦੇ ਲਈ ਗੱਲਬਾਤ ਦੇ ਵਿੱਚ ਇਰਾਨ ਦੇ ਰੁੱਖ ਤੋਂ ਨਿਰਾਸ਼ ਹੋਏ ਨੇ ਤੇ ਹੁਣ ਵੱਡੇ ਪੱਧਰ ਦੇ ਉੱਤੇ ਫੌਜੀ ਕਾਰਵਾਈ ਮੁੜ ਸ਼ੁਰੂ ਕਰਨ ਦੇ ਉੱਤੇ ਗੰਭੀਰਤਾ ਦੇ ਨਾਲ ਵਿਚਾਰ ਕਰ ਰਹੇ ਨੇ। ਹਾਰਮੁਜ਼ ਸਟ੍ਰੇਟ ਬੰਦ ਰਹਿਣ ਦੇ ਕਾਰਨ ਅਮਰੀਕੀ ਰਾਸ਼ਟਰਪਤੀ ਦਾ ਸਬਰ ਜਵਾਬ ਜਿਹੜਾ ਦੇ ਰਿਹਾ ਤੇ ਉਹ ਵੀ ਮੰਨਦੇ ਨੇ ਕਿ ਇਰਾਨੀ ਲੀਡਰਸ਼ਿਪ ਦੇ ਅੰਦਰ ਮਤਭੇਦ ਨੇ। ਅਮਰੀਕੀ ਪ੍ਰਸ਼ਾਸਨ ਦੇ ਅੰਦਰ ਕਈ ਧੜੇ ਜਿਹੜੇ ਉਭਰ ਕੇ ਸਾਹਮਣੇ ਆਏ ਨੇ, ਉਥੇ ਵੀ ਕੁਝ ਸਹੀ ਸਲਾਮਤ ਠੀਕ ਨਹੀਂ ਹੈ, ਜਿਨ੍ਹਾਂ ਦੇ ਵਿਚੋਂ ਕੁਝ ਤਾਕਤ ਦੀ ਵਰਤੋਂ ਦੇ ਹੱਕ ਦੇ ਵਿਚ ਨੇ ਤੇ ਇਰਾਨ ਦੀ ਸਥਿਤੀ ਨੂੰ ਕਮਜ਼ੋਰ ਕਰਨ ਦੇ ਲਈ ਲਗਾਤਾਰ ਨਿਸ਼ਾਨਾ ਬੰਬਾਰੀ ਦਾ ਪ੍ਰਸਤਾਵ ਰੱਖਦੇ ਨੇ, ਜਦੋਂ ਕਿ ਦੂਸਰੇ ਟਕਰਾਅ ਨੂੰ ਹੱਲ ਕਰਨ ਦੇ ਲਈ ਕੂਟਨੀਤਿਕ ਤਰੀਕਿਆਂ ਦੇ ਉਤੇ ਜ਼ੋਰ ਦਿੰਦੇ ਨੇ। CNN ਨੇ ਦਸਿਆ ਕਿ ਅਮਰੀਕਾ ਇਰਾਨ ਗੱਲਬਾਤ ਦੇ ਵਿਚ ਵਿਚੋਲੇ ਵਜੋਂ ਪਾਕਿਸਤਾਨ ਦੀ ਭੂਮਿਕਾ ਜਿਹੜੀ ਹੈ ਅਮਰੀਕਾ ਦੇ ਲਈ ਇਕ ਵੱਖਰਾ ਹੀ ਮੁੱਦਾ ਬਣਿਆ ਹੋਇਆ, ਕਿਉਂਕਿ ਅੱਗੇ ਜਾ ਕੇ ਉਹਦੀ ਗੱਲ ਕਰਦੇ ਆ, ਪਾਕਿਸਤਾਨ ਦੇ ਵੀ ਜਿਹੜੇ ਨੇ ਪਰਦੇ ਚੱਕ ਦਿੱਤੇ ਆ ਅਮਰੀਕਾ ਨੇ। ਅਮਰੀਕੀ ਸਰਕਾਰ ਇਸ ਦੇ ਬਾਰੇ ਸਪਸ਼ਟ ਹੈ ਕਿ ਪਾਕਿਸਤਾਨ ਇਰਾਨ ਨੂੰ ਅਮਰੀਕਾ ਦੀ ਸਥਿਤੀ ਕਿੰਨੀ ਸਪਸ਼ਟਤਾ ਦੇ ਨਾਲ ਜਿਹੜਾ ਦੱਸ ਰਿਹਾ ਕਿ ਉਹ ਇਰਾਨ ਦੇ ਦ੍ਰਿਸ਼ਟੀਕੋਣ ਨੂੰ ਕਿੰਨੀ ਨਿਰਪੱਖਤਾ ਦੇ ਨਾਲ ਦੱਸ ਰਿਹਾ। ਪ੍ਰਸਾਰਕ ਨੇ ਰਿਪੋਰਟ ਦਿੱਤੀ ਕਿ ਪੱਛਮੀ ਏਸ਼ੀਆ ਟਕਰਾਅ ਦੇ ਉੱਤੇ ਅਮਰੀਕਾ ਦਾ ਰੁਖ ਅਜੇ ਵੀ ਜਿਹੜਾ ਸਪਸ਼ਟ ਨਹੀਂ ਹੈ ਤੇ ਰਾਸ਼ਟਰਪਤੀ ਟਰੰਪ ਦੇ 13-15 ਮਈ ਤੱਕ ਚੀਨ ਦੇ ਯੋਜਨਾਬੰਦ ਦੌਰੇ ਤੋਂ ਪਹਿਲਾਂ ਕੋਈ ਫੈਸਲਾ ਲੈਣ ਦੀ ਸੰਭਾਵਨਾ ਨਹੀਂ ਦੱਸੀ ਜਾ ਰਹੀ ਹੈ। ਇਸੇ ਮਸਲੇ ਦੇ ਵਿਚ ਜਿਹੜੀਆਂ ਏਜੰਸੀਆਂ ਨੇ ਉਨ੍ਹਾਂ ਨੇ ਰਿਪੋਰਟਾਂ ਦਿੱਤੀਆਂ ਨੇ ਤੇ ਇਰਾਨ ਦਾ ਬਿਆਨ ਆਇਆ ਕਿ ਹੁਣ 90% ਤੱਕ ਵਧਾਵਾਂਗੇ ਯੂਰੇਨੀਅਮ ਭੰਡਾਰ ਅਸੀਂ। ਇਰਾਨ ਦੀ US ਇਜ਼ਰਾਇਲ ਨੂੰ ਖੁੱਲ੍ਹੀ ਚੇਤਾਵਨੀ ਹੈ। ਇਰਾਨ ਨੇ ਅਮਰੀਕਾ ਤੇ ਇਜ਼ਰਾਇਲ ਨੂੰ ਸਖ਼ਤ ਲਹਿਜੇ ਦੇ ਵਿਚ ਚੇਤਾਵਨੀ ਦਿੱਤੀ ਅੱਜ ਕਿ ਜੇਕਰ ਉਸਦੇ ਉਤੇ ਦੁਬਾਰਾ ਕੋਈ ਫੌਜੀ ਹਮਲਾ ਕੀਤਾ ਗਿਆ, ਜੋ ਸੰਕੇਤ ਆ ਰਹੇ ਨੇ, ਇੰਟੈਲੀਜੈਂਸ ਦੱਸ ਰਹੀ ਹੈ, ਉਹ ਯੂਰੇਨੀਅਮ ਭੰਡਾਰਨ ਜਿਹੜਾ ਉਹਦੀ ਦਰ ਨੂੰ 90% ਤੱਕ ਪਹੁੰਚਾ ਦੇਵੇਗੀ। ਫਿਰ 90% ਤੱਕ ਸ਼ੁੱਧ ਯੂਰੇਨੀਅਮ ਨੂੰ ਹਥਿਆਰ ਗ੍ਰੇਡ ਮੰਨਿਆ ਜਾਂਦਾ ਹੈ, ਜਿਸ ਦੀ ਵਰਤੋਂ ਪਰਮਾਣੂ ਹਥਿਆਰ ਬਣਾਉਣ ਦੇ ਲਈ ਕੀਤੀ ਜਾ ਸਕਦੀ ਹੈ। ਇਰਾਨੀ ਸੰਸਦ ਦੀ ਕਮਿਸ਼ਨ ਦੇ ਬੁਲਾਰੇ ਅਬਰਾਹਮ ਰਜ਼ਾਈ ਉਨ੍ਹਾਂ ਨੇ ਜਿਹੜਾ ਸੋਸ਼ਲ ਮੀਡੀਆ ਰਾਹੀਂ ਇਸ ਫੈਸਲੇ ਦੇ ਉੱਤੇ ਜਾਣਕਾਰੀ ਦਿੱਤੀ ਹੈ। ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ IAEA ਦੀ ਤਾਜ਼ਾ ਰਿਪੋਰਟ ਦੇ ਅਨੁਸਾਰ ਇਰਾਨ ਪਹਿਲਾਂ ਹੀ 60% ਤੱਕ ਯੂਰੇਨੀਅਮ ਸੰਵਰਧਨ ਕਰ ਚੁੱਕਿਆ ਹੈ, ਜੋ ਕਿ ਪਰਮਾਣੂ ਹਥਿਆਰ ਬਣਾਉਣ ਦੀ ਸਮਰੱਥਾ ਦੇ ਬਹੁਤ ਕਰੀਬ ਮੰਨਿਆ ਜਾਂਦਾ ਹੈ। ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਇਰਾਨ ਦੇ ਵੱਲੋਂ ਦਿੱਤੇ ਗਏ ਨਵੇਂ ਪਰਮਾਣੂ ਪ੍ਰਸਤਾਵ ਨੂੰ ਕੂੜੇ ਦਾ ਜਿਹੜਾ ਟੁਕੜਾ ਦੱਸ ਦਿੱਤਾ ਤੇ ਪੂਰੀ ਤਰ੍ਹਾਂ ਉਹਨੂੰ ਰੱਦ ਕਰ ਦਿੱਤਾ। ਓਵਲ ਆਫਿਸ ਦੇ ਵਿਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਇਰਾਨ ਦੀ ਪ੍ਰਤੀਕਿਰਿਆ ਪੂਰੀ ਤਰ੍ਹਾਂ ਜਿਹੜੀ ਹੈ ਅਸਵੀਕਾਰ ਕਰਨ ਯੋਗ ਹੈ। ਉਨ੍ਹਾਂ ਕਿਹਾ ਕਿ ਖੇਤਰ ਦੇ ਵਿਚ ਜੰਗਬੰਦੀ ਦੀ ਸਥਿਤੀ ਬਹੁਤ ਨਾਜ਼ੁਕ ਹੈ ਤੇ ਇਹ ਲਾਈਫ ਸਪੋਰਟ ਦੇ ਉਤੇ ਦੱਸੀ ਜਾ ਰਹੀ ਹੈ। ਟਰੰਪ ਨੇ ਦਾਅਵਾ ਕੀਤਾ ਕਿ ਅਮਰੀਕੀ ਫੌਜੀ ਕਾਰਵਾਈਆਂ ਨੇ ਇਰਾਨ ਦੀ ਜਲ ਸੈਨਾ ਤੇ ਹਵਾਈ ਸੈਨਾ ਨੂੰ ਪਹਿਲਾਂ ਹੀ ਜਿਹੜਾ ਭਾਰੀ ਨੁਕਸਾਨ ਪਹੁੰਚਾਇਆ। ਇਸ ਤਰ੍ਹਾਂ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਵੀ ਸਖ਼ਤ ਰੁੱਖ ਜਿਹੜਾ ਅਪਣਾਉਂਦੇ ਹੋਏ ਕਿਹਾ ਕਿ ਇਰਾਨ ਦੇ ਨਾਲ ਜੰਗ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਉਸਦੇ ਕੋਲ ਮੌਜੂਦ ਯੂਰੇਨੀਅਮ ਦੇ ਭੰਡਾਰ ਅਤੇ ਪਰਮਾਣੂ ਟਿਕਾਣਿਆਂ ਨੂੰ ਪੂਰੀ ਤਰ੍ਹਾਂ ਖਤਮ ਨਹੀਂ ਕਰ ਦਿੱਤਾ ਜਾਂਦਾ। ਅਮਰੀਕਾ ਦੇ ਪੂਰਵ ਰਾਸ਼ਟਰੀ ਸੁਰੱਖਿਆ ਸਲਾਹਕਾਰ HR ਮੈਕਮਾਸਟਰ ਨੇ ਵੀ ਜਿਹੜਾ ਅੰਦਾਜ਼ਾ ਲਗਾਇਆ ਕਿ ਇਰਾਨ ਵਿਰੁੱਧ ਜਲਦੀ ਹੀ ਵੱਡੇ ਪੱਧਰ ਦੇ ਉਤੇ ਫੌਜੀ ਮੁਹਿੰਮ ਜਿਹੜਾ ਦੁਬਾਰਾ ਸ਼ੁਰੂ ਹੋ ਸਕਦੀ ਹੈ। ਮੌਜੂਦਾ ਸਥਿਤੀ ਨੂੰ ਦੇਖਦਿਆਂ ਹੋਇਆ ਮਾਹਰਾਂ ਦਾ ਮੰਨਣਾ ਹੈ ਕਿ ਦੋਵਾਂ ਪਾਸਿਆਂ ਤੋਂ ਵੱਧ ਰਹੀ ਬਿਆਨਬਾਜ਼ੀ ਕਿਸੇ ਵੀ ਸਮੇਂ ਇਕ ਭਿਆਨਕ ਜੰਗ ਦਾ ਰੂਪ ਲੈ ਸਕਦੀ ਹੈ। ਇਨ੍ਹਾਂ ਮਸਲਿਆਂ ਦੇ ਵਿਚ ਸਮਝੌਤਾ ਕਰਾਉਣ ਦੇ ਲਈ ਪਾਕਿਸਤਾਨ ਨਿਤਰਿਆ ਸੀ, ਪਰ ਜੰਗ ਦੇ ਵਿਚ ਪਾਕਿਸਤਾਨ ਨੇ ਕੀਤੀ ਹੈ ਇਰਾਨ ਦੀ ਹੈਲਪ ਕਹਿੰਦੇ ਆ ਗਿਆ ਵਿਦੇਸ਼ ਮੰਤਰਾਲੇ ਦਾ ਪਹਿਲਾ ਬਿਆਨ। ਪਾਕਿਸਤਾਨ ਦੀ ਪੋਲ ਖੁੱਲ੍ਹੀ ਹੈ। ਅਮਰੀਕਨ ਕਹਿੰਦੇ ਨੇ ਕਿ ਚੋਰੀ ਚੋਰੀ ਕੀਤੀ ਇਰਾਨ ਦੀ ਮਦਦ ਹੈ ਤੇ ਅਮਰੀਕਾ ਨੂੰ ਦਿੱਤਾ ਹੈ ਧੋਖਾ। ਪਾਕਿਸਤਾਨ ਨੇ ਮੰਗਲਵਾਰ ਅੱਜ ਉਨ੍ਹਾਂ ਅਮਰੀਕੀ ਮੀਡੀਆ ਰਿਪੋਰਟਾਂ ਨੂੰ ਸਿਰੇ ਤੋਂ ਖਾਰਜ ਕੀਤਾ ਜਿਨ੍ਹਾਂ ਦੇ ਵਿਚ ਦਾਅਵਾ ਕੀਤਾ ਗਿਆ ਸੀ ਕਿ ਪਾਕਿਸਤਾਨ ਨੇ ਅਮਰੀਕੀ ਹਵਾਈ ਹਮਲਿਆਂ ਤੋਂ ਬਚਾਉਣ ਦੇ ਲਈ ਇਰਾਨੀ ਫੌਜੀ ਜਹਾਜ਼ਾਂ ਨੂੰ ਆਪਣੇ ਹਵਾਈ ਅੱਡੇ ਉਤੇ ਪਨਾਹ ਦਿੱਤੀ। ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਇਸ ਰਿਪੋਰਟ ਨੂੰ ਗੁੰਮਰਾਹਕੁੰਨ ਕਰਾਰ ਦਿੱਤਾ। ਅਮਰੀਕੀ ਨਿਊਜ਼ ਚੈਨਲ CBS ਨਿਊਜ਼ ਨੇ ਜਿਹੜਾ ਰਿਪੋਰਟ ਦਿੱਤੀ ਸੀਗੀ ਕਿ ਅਪ੍ਰੈਲ ਦੀ ਜਿਹੜੀ ਹੈ ਸ਼ੁਰੂਆਤ ਦੇ ਵਿਚ ਅਮਰੀਕਾ ਤੇ ਇਰਾਨ ਵਿਚਕਾਰ ਜਿਹੜਾ ਹੋਏ ਜੰਗਬੰਦੀ ਦੇ ਸਮਝੌਤੇ ਤੋਂ ਤੁਰੰਤ ਬਾਅਦ ਇਰਾਨ ਨੇ ਜਿਹੜਾ ਸੀ ਰਾਵਲਪਿੰਡੀ ਦੇ ਨੂਰ ਖਾਨ ਏਅਰਬੇਸ ਦੇ ਉਤੇ ਕਈ ਫੌਜੀ ਜਹਾਜ਼ ਭੇਜੇ ਸਨ, ਜਿਨ੍ਹਾਂ ਜਹਾਜ਼ਾਂ ਦੇ ਵਿਚ ਇਰਾਨੀ ਹਵਾਈ ਫੌਜ ਦਾ ਜਿਹੜਾ ਸੀ RC-130 ਵੀ ਜਿਹੜਾ ਜਹਾਜ਼ ਸ਼ਾਮਲ ਸੀ, 130 RC-130 ਵੀ ਸ਼ਾਮਲ ਸੀ, ਜੋ ਕਿ ਖੁਫੀਆ ਜਾਣਕਾਰੀ ਇਕੱਠੀ ਜਿਹੜਾ ਕਰਨ ਵਾਲਾ ਜਹਾਜ਼ ਹੈ। ਰਿਪੋਰਟ ਦੇ ਵਿਚ ਦਾਅਵਾ ਕੀਤਾ ਗਿਆ ਕਿ ਪਾਕਿਸਤਾਨ ਇਨ੍ਹਾਂ ਜਹਾਜ਼ਾਂ ਨੂੰ ਅਮਰੀਕੀ ਹਮਲਿਆਂ ਤੋਂ ਬਚਾਉਣ ਦੇ ਲਈ ਸੁਰੱਖਿਅਤ ਪਨਾਹ ਦੇ ਰਿਹੈ। ਪਾਕਿਸਤਾਨ ਵਿਦੇਸ਼ ਮੰਤਰਾਲੇ ਨੇ ਇਕ ਅਧਿਕਾਰਤ ਬਿਆਨ ਜਾਰੀ ਕਰਦਿਆਂ ਕਿਹਾ ਕਿ ਜਹਾਜ਼ ਜੰਗਬੰਦੀ ਦੇ ਦੌਰਾਨ ਹੋਈ ਇਸਲਾਮਾਬਾਦ ਵਾਰਤਾ ਵਿਚ ਸ਼ਾਮਲ ਡਿਪਲੋਮੈਟਾਂ, ਸੁਰੱਖਿਆ ਟੀਮਾਂ ਤੇ ਪ੍ਰਸ਼ਾਸਨਿਕ ਸਟਾਫ਼ ਦੀ ਆਵਾਜਾਈ ਦੇ ਲਈ ਆਏ ਸਨ। ਇਨ੍ਹਾਂ ਜਹਾਜ਼ਾਂ ਦਾ ਕਿਸੇ ਵੀ ਤਰ੍ਹਾਂ ਦੀ ਫੌਜੀ ਕਾਰਵਾਈ ਜਾਂ ਜੰਗੀ ਸਾਜੋ ਸਮਾਨ ਨੂੰ ਬਚਾਉਣ ਦੇ ਲਈ ਨਾਲ ਜਿਹੜਾ ਕੋਈ ਵੀ ਲੈਣਾ ਦੇਣਾ ਨਹੀਂ ਹੈ। ਕੁਝ ਜਹਾਜ਼ ਅਗਲੇ ਦੌਰ ਦੀ ਗੱਲਬਾਤ ਦੀ ਉਡੀਕ ਦੇ ਵਿਚ ਅਸਥਾਈ ਤੌਰ ਦੇ ਉਥੇ ਰੁਕੇ ਹੋਏ ਸਨ। ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਅੱਗੇ ਕਿਹਾ ਕਿ ਪਾਕਿਸਤਾਨ ਇਕ ਨਿਰਪੱਖ ਵਿਚੋਲੇ ਦੇ ਵਜੋਂ ਕਹਿੰਦੇ ਕੰਮ ਕਰ ਰਿਹਾ ਤੇ ਸਾਰੀਆਂ ਕਾਰਵਾਈਆਂ ਪੂਰੀ ਪਾਰਦਰਸ਼ਤਾ ਦੇ ਨਾਲ ਕਹਿੰਦੇ ਹੋ ਰਹੀਆਂ ਨੇ। ਅਗਲੀ ਖਬਰ ਵੱਲ ਨੂੰ ਵਧਣ ਤੋਂ ਪਹਿਲਾਂ ਯੂਐਸ ਇਜ਼ਰਾਈਲ ਇਰਾਨ ਜਿਹੜਾ ਜੋ ਚੱਲ ਰਿਹਾ, ਕੁਵੈਤ ਦੇ ਵੱਲੋਂ ਇਰਾਨ ਦੇ ਉਤੇ ਹਥਿਆਰਬੰਦ ਰੈਵੋਲੂਸ਼ਨਰੀ ਗਾਰਡ ਟੀਮ ਦੇ ਰਾਹੀਂ ਟਾਪੂ ਉਤੇ ਜਿਹੜਾ ਹਮਲਾ ਕਰਨ ਦਾ ਦੋਸ਼ ਲੱਗਿਆ। ਪਰ ਉਸ ਤੋਂ ਪਹਿਲਾਂ ਮੁਕੱਦਰ ਜੀ ਦੀ ਗੱਲ ਸੁਣਦੇ ਆ ਤੇ ਫਿਰ ਆਪਾਂ ਅੱਗੇ ਵਧਦੇ ਆ। ਸਤਿ ਸ੍ਰੀ ਅਕਾਲ ਮੁਕੱਦਰ ਜੀ, ਸਵਾਗਤ ਹੈ ਜੀ।
4: ਕੱਲ ਤੁਸੀਂ ਹੱਸਦੇ ਪਏ ਸੀ ਮੇਰੀ ਗੱਲ ਤੇ, ਮੈਂ ਕਿਹਾ ਮੈਂ ਸਿਆਸੀ ਟਿੱਪਣੀ ਅੱਜ ਤੋਂ ਬਾਅਦ ਕਰਨੀ ਨੀ
0: ਜੀ।
4: ਓਹਨੂੰ ਵੀ ਪਤਾ ਸੀ ਇਹਨਾਂ ਦਾ ਰਹਿ ਨੀ ਹੋਣਾ, ਇਹਨਾਂ ਨੇ ਫੇਰ ਆ ਜਾਣਾ।
0: ਨਹੀਂ ਏਦਾਂ ਦੀ ਗੱਲਬਾਤ ਚੱਲਦੀ ਰਹਿਣੀ ਚਾਹੀਦੀ ਹੈ,
4: ਚੱਲਦੀ ਤਾਂ ਰਹਿਣੀ ਚਾਹੀਦੀ ਹੈ
0: ਜੀ।
4: ਪਰ ਗੱਲ ਐ ਨਾ ਭਾਰਤ, ਮੈਂ ਤਾਂ ਅਸਲ ਚ ਨਾ ਮੈਂ ਹੁਣ ਕੋਈ ਓਦਾਂ ਦੀ ਆਪਾਂ ਸਿਆਸੀ ਤਲਕ ਟਿੱਪਣੀ ਨਹੀਂ ਕਰਨੀ ਹੈਗੀ ਆ ਸਿਆਸਤ ਤੇ
0: ਜੀ,
4: ਕਿਉਂਕਿ ਜਿੰਨਾ ਕੁ ਥੋੜਾ ਜਿਹਾ ਟਾਈਮ ਹੀ, ਮੈਂ ਤਾਂ ਇਹਨੂੰ ਪਿਛਲੇ ਪੰਜ ਕੁ ਸਾਲਾਂ ਤੋਂ ਲਾ ਲਓ ਤੁਸੀਂ, ਮੈਂ ਇਹਨੂੰ ਇਹ ਮੰਨ ਲਓ ਫੋਲੋ ਕਰਨ ਲੱਗਿਆ ਸਿਆਸਤ ਨੂੰ ਤੇ ਸਮਝਣ ਲੱਗਿਆ ਕਿ ਇਹਦੇ ਵਿੱਚ ਵੀ ਕੀ ਹੈ ਕੀ ਨੀ। ਪਰ ਉਸ ਅਸਲ ਚ ਨਾ ਸੁਭਾਅ ਬਣਿਆ ਹੁੰਦਾ ਬੰਦੇ ਦਾ ਵੀ ਬੜੇ, ਇਹ ਨੀ ਵੀ ਉੱਤੋਂ ਉੱਤੋਂ ਵੀ ਕਿਸੇ ਦੇ ਮਗਰ ਲੱਗ ਗਏ, ਕਦੀ ਕਿਸੇ ਦੇ ਮਗਰ ਲੱਗ ਗਏ, ਆਪਾਂ ਸਮਝਿਆ ਇਹਨੂੰ ਬੜੇ ਡੂੰਘੇ ਢੰਗ ਨਾਲ, ਜਿੰਨੀ ਕੋਈ ਆਪਣੀ ਸਮਝ ਹੈਗੀ ਹੈ।
0: ਬਿਲਕੁਲ
4: ਇਹ ਨੀ ਹੈਗਾ ਵੀ ਮੈਂ ਐਵੇਂ ਕਹਾਂ ਮੇਰੀ ਕੋਈ ਬਾਹਲੀ ਸਮਝ ਹੈ
0: ਜੀ,
4: ਜਿੰਨਾ ਕੁ ਮੈਂ ਸਮਝ ਸਕਿਆ। ਤੇ ਮੈਂ ਇਸੇ ਕਰਕੇ ਮੈਂ ਇਹ ਟਿੱਪਣੀ ਕੀਤੀ ਸੀ ਵੀ ਅਸੀਂ ਦੇਖੋ ਕਿੰਨੇ ਸਾਲ ਹੋ ਗਏ, ਤੁਸੀਂ ਦੇਖੋ ਇਹ ਛੱਡ ਦੋ ਤੁਸੀਂ ਝਾੜੂ ਵਾਲੇ ਜਦੋਂ ਆਏ ਨੇ
0: ਜੀ,
4: ਉਦੋਂ ਪਹਿਲਾਂ ਕਿੰਨੇ ਸਾਲ ਹੋ ਗਏ ਜ਼ੋਰ ਲਾਉਂਦੇ ਉਹਨੂੰ, ਕਦੇ ਖਹਿਰਾ ਸਾਹਿਬ ਆ ਗਏ, ਕਦੀ ਕੋਈ ਆ ਗਏ ਵੀ ਬਦਲਾਓ ਆਊਗਾ ਜੀ ਪੰਜਾਬ ਚ, ਬਦਲਾਓ ਆਊਗਾ, ਇਹ ਰਵਾਇਤੀ ਪਾਰਟੀਆਂ ਜੀ ਪਿੱਛੇ ਜਾਣੀਆਂ ਚਾਹੀਦੀਆਂ। ਪਰ ਮੈਂ ਵੇਖਿਆ ਵੀ ਸਾਡੇ ਲੋਕ, ਸਾਡੀ ਜਨਤਾ ਜਿਹੜੀ ਹੈ ਉਹੀ ਬਦਲਾਓ ਵਾਲੇ ਲੀਡਰਾਂ ਨੂੰ ਬਹੁਮਤ ਜੇ ਤੁਸੀਂ ਦੇਖੋ ਨਾ ਸਰਕਾਰ ਦੇ ਵਿੱਚ
0: ਜੀ,
4: ਜਿਹੜੀ ਜਿਹੜੀ ਜਿਹੜੇ ਦੂਜੀਆਂ ਪਾਰਟੀਆਂ ਚ ਸੀ ਉਹਨਾਂ ਦਾ ਹੀ ਬਹੁਮਤ ਇਸ ਸਰਕਾਰ ਦੇ ਵਿੱਚ ਹੈਗਾ, ਤੁਸੀਂ ਗਿਣ ਕੇ ਦੇਖ ਲਓ ਇਹਨਾਂ ਨੂੰ ਸਾਰਿਆਂ।
0: ਬਿਲਕੁਲ ਹੈ ਜੀ, ਬਿਲਕੁਲ ਹੈ।
4: ਉਹੀ ਲੀਡਰ ਜਿਹੜੇ ਦੂਜੀਆਂ ਪਾਰਟੀਆਂ ਚ ਬੈਠੇ ਸੀ ਉਹੀ ਹੁਣ ਇਹਦੇ ਚ ਨੇ।
0: ਬਿਲਕੁਲ ਹੈ ਜੀ।
4: ਪਰ ਅਸੀਂ ਜਦੋਂ ਇਹਨਾਂ ਨੂੰ ਚੁਣ ਲਿਆ ਅਸੀਂ ਬੜੇ ਬੜੇ ਖੁਸ਼ ਹੋਏ ਵੀ ਅਸੀਂ ਬਦਲਾ ਲਿਆਤਾ ਜੀ
0: ਜੀ,
4: ਹੈ ਜੀ। ਪਰ ਪੰਜ ਕੁ ਮਹੀਨੇ ਛੇ ਮਹੀਨੇ ਲੰਘੇ ਹੋਣਗੇ, ਮੈਨੂੰ ਲੱਗਦਾ ਵੀ ਅਸੀਂ ਗਾਲਾਂ ਕੱਢਣ ਲੱਗ ਗਏ।
0: ਉਹੀ ਲੀਡਰ ਦੇਖੋ ਹੁਣ ਬੀਜੇਪੀ ਦੇ, ਉਹੀ ਲੀਡਰ ਹੁਣ ਬੀਜੇਪੀ ਦੇ ਵਿੱਚ ਵੀ ਜਾ ਰਹੇ ਨੇ।
4: ਬਾਈ ਜੀ ਮੈਂ ਨਾ ਇਸੇ ਗੱਲ ਕਰਕੇ ਨਾ ਹੁਣ ਆਪਾਂ ਨੀ ਕੋਈ ਵੀ ਇਹ ਸਿਸਟਮ ਤੇ ਨਾ ਆਪਾਂ ਨੀ ਗੱਲ ਕਰਨੀ ਕੋਈ ਵੀ, ਕਿਉਂਕਿ ਇਹ ਅਸਲ ਚ ਇਹਦੇ ਪਿੱਛੇ ਸਿਸਟਮ ਖੜਾ ਹੋਇਆ ਭਾਰਤ ਬਾਈ ਜੀ
0: ਜੀ।
4: ਇਹ ਲੀਡਰ ਤਾਂ ਅਗਲੇ ਪਾਸੇ ਸਾਨੂੰ ਇੱਕ ਚਿਹਰਾ ਵਿਖਾਇਆ ਜਾਂਦਾ ਵੀ ਕਦੀ ਆਹ ਬਦਲ ਗਿਆ, ਇੱਕ ਚਿਹਰਾ ਵੀ ਨੀ ਪਾਰਟੀਆਂ ਦੇ ਵਿੱਚ ਲੀਡਰ ਤਾਂ ਇਹ ਵੀ ਅਫਸੋਸਨਾਕ ਸਾਡਾ ਪਹਿਲੂ ਹੈਗਾ ਵੀ ਅਸੀਂ ਸਮਝ ਹੀ ਨੀ ਸਕਦੇ ਵੀ ਇੱਕ ਸਾਹਮਣੇ ਵਾਲਾ ਇੱਕ ਲੋਗੋ ਚੇਂਜ ਕੀਤਾ ਜਾਂਦਾ ਪਾਰਟੀ ਦਾ, ਆਹ ਪਾਰਟੀ ਆ ਗਈ ਆਹ ਆ ਗਈ ਆਹ ਆ ਗਈ, ਅਸੀਂ ਉਹਦੇ ਪਿੱਛੇ ਖੜੇ ਉਹੀ ਲੀਡਰ ਜਿਹੜੇ ਨੇ ਉਹ ਅਸੀਂ ਵਹਿੰਦੇ ਹੀ ਨੀ ਹੈਗੇ ਵੀ ਉਹ ਕਦੀ ਕਿਸੇ ਪਾਰਟੀ ਹੁੰਦੇ ਨੇ ਕਦੀ ਉਹ ਕਿਸੇ ਪਾਰਟੀ ਚ ਹੁੰਦੇ
0: ਜੀ,
4: ਇਹੀ ਲੀਡਰ ਉਹਨਾਂ ਨੂੰ ਗਦਾਰ ਕਹਿਣ ਲੱਗੇ ਹੁੰਦੇ ਨੇ, ਇਹੀ ਫਿਰ ਉਹਨਾਂ ਨੂੰ ਵਾਪਸ ਲੈਣ ਵੀ ਲੱਗੇ ਹੁੰਦੇ ਨੇ ਪਾਰਟੀਆਂ ਚ।
0: ਬਿਲਕੁਲ ਹੈ ਜੀ।
4: ਫਿਰ ਇਹ ਹੁਣ ਇਹ ਸਿਆਸਤ ਭਰਜ ਬਾਈ ਜੀ, ਹੁਣ ਅਸੀਂ ਇਹਦੇ ਤੇ ਟਿੱਪਣੀ ਕਰਦੇ ਹਾਂ ਵੀ ਇਹ ਸਾਡਾ ਲੋਕਤੰਤਰ ਜੀ ਫਲਾਣਾ ਜੀ ਧਮਕਾਣਾ ਜੀ, ਇਹ ਬਿਜ਼ਨਸ ਨਹੀਂ ਤੇ ਹੋਰ ਇਸ ਤੋਂ ਸੌਖਾ ਬਿਜ਼ਨਸ ਕਿਹੜਾ ਹੋ ਸਕਦਾ।
0: ਬਿਲਕੁਲ,
4: ਜਿਹੜਾ ਇੱਕ ਵਾਰੀ ਇਹਦੇ ਚ ਆ ਗਿਆ, ਇੱਕ ਵਾਰੀ ਵੋਟਾਂ ਨੂੰ ਚਾਰ ਪੈ ਗਈਆਂ, ਅਸੀਂ ਹੁਣ ਅਸੀਂ ਕਦੋਂ ਅਸੀਂ ਵਾਰ ਵਾਰ ਇਹ ਟਿੱਪਣੀਆਂ ਕਰੀ ਜਾਂਦੇ ਹਾਂ ਵੀ ਇਹਨਾਂ ਚ ਇੰਨੇ ਆਮ ਬੰਦੇ ਆ ਗਏ ਜੀ, ਉਹਨਾਂ ਨੇ ਏਡੇ ਵੱਡੇ ਘਰ ਬਣਾ ਲਏ ਜੀ, ਉਹਨਾਂ ਨੇ ਉਹ ਕਰ ਲਏ ਜੀ, ਹੈ ਪਰ ਜਿਹੜੇ ਇਹਨਾਂ ਦੇ ਪਿੱਛੇ ਖੜੇ ਨੇ ਬਾਈ
0: ਜੀ,
4: ਠੀਕ ਹੈ ਮੈਂ ਮੇਰਾ ਤੇ ਇਹਨਾਂ ਤੇ ਵੀ ਗਿਲਾ ਜਿਹੜੇ ਇਹ ਨਵੇਂ ਆਏ
0: ਜੀ,
4: ਪਰ ਬਾਈ ਜੀ ਜਿਹੜੇ ਪਿੱਛੇ ਇੰਨੇ ਸਾਲਾਂ ਤੋਂ ਖੜੇ ਨੇ, ਜਿਹੜੇ ਇਹਨਾਂ ਨੂੰ ਲਿਆਉਣ ਵਾਲੇ ਨੇ ਅੱਗੇ, ਕਦੀ ਕੋਈ ਨਵਾਂ ਚਿਹਰਾ ਲੈ ਆਉਂਦੇ ਨੇ, ਕਦੀ ਕੋਈ ਲੈ ਆਉਂਦੇ ਨੇ
0: ਜੀ,
4: ਅਸੀਂ ਉਹਨਾਂ ਦੇ ਬਾਰੇ ਤੇ ਕਦੀ ਸੋਚਿਆ ਹੀ ਨੀ ਬਾਈ
0: ਜੀ,
4: ਅਸੀਂ ਅੱਜ ਇਹਨਾਂ ਨੂੰ ਭੁੱਲ ਕੇ ਅਸੀਂ ਕਹਿੰਦੇ ਵੀ ਅਸੀਂ ਫਲਾਣੇ ਦੂਜਿਆਂ ਨੂੰ ਫਿਰ ਉਹਨਾਂ ਨੂੰ ਹੀ ਪਾਉਣੀ ਹੈ ਵੋਟ ਜੀ, ਕਾਂਗਰਸ ਨੂੰ ਪਾਉਣੀ ਹੈ, ਅਕਾਲੀਆਂ ਨੂੰ ਪਾਉਣੀ
0: ਜੀ,
4: ਇਸ ਭਾਰਜ ਬਾਈ ਜੀ ਹੋ ਸਕਦਾ ਤੁਸੀਂ ਮੇਰੀ ਗੱਲ ਪਤਾ ਨੀ ਸਮਝਦੇ ਹੋਵੋ ਨਾ ਸਮਝਦੇ ਹੋ,
0: ਸਮਝ ਰਹੇ ਜੀ,
4: ਇਹ ਜਿਹੜਾ ਸਿਸਟਮ ਨਾ ਜਿਹੜਾ ਜਿਹੜੀ ਗੱਲ ਤੁਹਾਨੂੰ ਟਵਾਣਾ ਸਾਹਿਬ ਨੇ ਉਦਣ ਕਹੀ ਸੀ
0: ਜੀ,
4: ਇਹ ਅਸਲ ਚ ਦਿੱਕਤ ਹੀ ਹੋਈ ਹੈ ਭਾਰਜ ਬਾਈ, ਤੁਸੀਂ ਆਪਣੇ ਸਿਸਟਮ ਦੇ ਹਿਸਾਬ ਨਾਲ ਗੱਲ ਕਰਦੇ ਹੋ, ਇੱਥੇ ਕਹਾਣੀ ਵੀ ਹੋਰ ਹੋਈ ਪਈ ਹੈ, ਇੱਥੇ ਸਾਨੂੰ ਆਪਣੇ ਸਿਰਫ ਆਪਣੇ ਨਿੱਜ ਤੋਂ ਬਿਨਾਂ ਹੋਰ ਦੂਜੇ ਨਾਲ ਕੋਈ ਮਤਲਬ ਨਹੀਂ।
0: ਬਿਲਕੁਲ ਹੈ ਜੀ,
4: ਅਸੀਂ ਥੋੜੀ ਬਹੁਤੀ ਥੋੜੀ ਬਹੁਤੀ ਇਮਾਨਦਾਰੀ ਜਿਥੋਂ ਅਸੀਂ ਖਾਣੇ ਆ ਜਿਥੋਂ ਅਸੀਂ ਕਮਾਨੇ ਆ ਅਸੀਂ ਓਹਦੇ ਬਾਰੇ ਇੱਕ ਪਰਸੈਂਟ ਵੀ ਇਮਾਨਦਾਰ ਨੀ ਹੈਗੇ ਬਾਈ ਜੇ ਅਸੀਂ ਇੱਕ ਪਰਸੈਂਟ ਵੀ ਇਮਾਨਦਾਰ ਹੋ ਗਏ ਫਿਰ ਵੀ ਅਸੀਂ ਕੁਛ ਨਾ ਕੁਛ ਲੋਕਾਂ ਨੂੰ ਦੇ ਸਕਦੇ ਹਾਂ
0: ਜੀ ਬਿਲਕੁਲ
4: ਅਸੀਂ ਤਾਂ ਸਾਡਾ ਤਾਂ ਸਾਰਾ ਜ਼ੋਰ ਲੱਗਿਆ ਹੋਇਆ ਵੀ ਜਿੰਨਾ ਵੀ ਆਵੇ ਮਾਲ ਸਾਡੇ ਘਰੇ ਆਵੇ ਸਾਡੇ ਇਹ ਨੀ ਪਤਾ ਸਾਨੂੰ ਸਾਡੇ ਬੱਚਿਆਂ ਨੇ ਰੋਟੀ ਦੇਣੀ ਹੈ ਕਿ ਨਹੀਂ ਦੇਣੀ ਪਰ ਅਸੀਂ ਅਗਲੀਆਂ ਆਉਣ ਵਾਲੀਆਂ ਸੱਤ ਪੀੜੀਆਂ ਵਾਸਤੇ ਕਮਾ ਲਈਏ ਉਹਨਾਂ ਨੂੰ ਭਾਵੇਂ ਨਾਮ ਹੀ ਨਾ ਯਾਦ ਹੋਵੇ ਇਹ ਤਾਂ ਸਾਨੂੰ ਦਾਦੇ ਦਾ ਨਾਂ ਯਾਦ ਹੈ ਸਾਡੇ ਸਾਡੇ ਨੀ ਮੈਨੂੰ ਲੱਗਦਾ ਵੀ ਅੱਗੇ ਆਉਣ ਵਾਲੇ ਜਵਾਕਾਂ ਨੂੰ ਦਾਦੇ ਦਾ ਵੀ ਨਾਂ ਯਾਦ ਰਹਿਣਾ ਜਿਹੜੇ ਹਾਲਾਤ ਬਣੇ ਹੋਏ
0: ਜੀ ਬਿਲਕੁਲ
4: ਤੇ ਅਸੀਂ ਕੀ ਸੋਚਦੇ ਹਾਂ ਵੀ ਆਉਣ ਵਾਲੇ ਅਗਲੀਆਂ ਜਿਥੇ ਫੋਰਨ ਚ ਬੈਠੇ ਨੇ ਔਜਲਾ ਬਾਈ ਜੀ ਹਰੀ ਸਾਰੇ ਜਿੰਨੇ ਵੀ ਨੇ ਉੱਥੇ ਉਹ ਜਿਹੜੇ ਬੱਚੇ ਨੇ ਉਹਨਾਂ ਜੇ ਅਸੀਂ ਮੰਨ ਲਓ ਬੱਚਿਆਂ ਨੂੰ ਕਮਾਉਣ ਲਾ ਦਈਏ ਅਸੀਂ ਕਾਹਦੇ ਵਾਸਤੇ ਉਹੀ ਗੱਲ ਉਹਨਾਂ ਵਾਸਤੇ ਕਮਾਉਣਾ ਅਸੀਂ ਆਪਣੀ ਉਹਨਾਂ ਨੂੰ ਤਿਆਰ ਕਰੋ ਤੇ ਉਹਨਾਂ ਨੂੰ ਕੱਢੋ ਵੀ ਆਪਣਾ ਕਮਾਉਣ ਤੇ ਖਾਣ

0: ਉਹਨਾਂ ਨੂੰ ਸਿਸਟਮ ਉਵੇਂ ਦਾ ਬਣਾ ਕੇ ਤਿਆਰ ਕਰ ਦਿੰਦਾ ਜੀ।
1: ਬਿਲਕੁਲ, ਸਾਡੇ ਆਪਣੇ ਉੱਥੇ ਹੈਗਾ ਕਿ ਅਸੀਂ ਦੇਖਦੇ ਆ ਜੰਮਦੇ ਨੂੰ ਲੈ ਤੇਰੇ ਲਈ ਬਣਾਇਆ, ਤੇਰੇ ਲਈ ਕੰਮ ਕਰਦੇ ਆ, ਆਪਣਾ ਮਜ਼ੇ ਲੋ, ਨਜ਼ਾਰੇ ਲੋ, ਹਨਾ। ਫਿਰ ਉਹ ਜ਼ਮੀਨਾਂ ਦੀ ਗੱਲ ਆ ਜਾਂਦੀ ਆ ਭਈ ਮਤਲਬ ਕਿ ਬਾਪ ਦਾਦਾ ਮਰੂਗਾ ਤਾਂ ਜ਼ਮੀਨ ਸਾਡੀ ਆ, ਉੱਥੇ ਕਿਹੜਾ ਭੱਜੀ ਜਾਂਦੀ ਆ, ਲੈ ਇੰਨਾ ਕੁਝ ਹੈਗਾ, ਕੰਮ ਕਰਨ ਦੀ ਕੀ ਜ਼ਰੂਰਤ ਹੈ ਨਾ।
0: ਭਾਰਦਵਾ ਜੀ, ਅਸੀਂ ਇਸੇ ਸਿਸਟਮ ਦੇ ਵਿੱਚ ਅਸੀਂ ਆਪਣੇ ਆਉਣ ਵਾਲੇ ਬੱਚਿਆਂ ਵਾਸਤੇ ਸਾਰੀ ਜ਼ਿੰਦਗੀ ਆਪਣੇ ਗਵਾ ਦਿੰਦੇ ਹਾਂ।
1: ਉਹ ਤਾਂ ਅਸੀਂ ਕੰਡੇ ਬੀਜਦੇ ਹਾਂ, ਉਹਨਾਂ ਦੇ ਪੈਰਾਂ ਚ ਕੰਡੇ ਬੀਜ ਦਿੰਦੇ ਹਾਂ, ਆਪ ਕੁਝ ਜਿਉਂਦੇ ਨਹੀਂ ਗੇ।
0: ਬੀਜਦੇ ਹਾਂ ਬਿਲਕੁਲ, ਮੈਂ ਉਹੀ ਗੱਲ ਕਹਿਣ ਦਿਆਂ, ਪਰ ਫਿਰ ਜੇ ਅਸੀਂ ਆਪਣੀ ਜ਼ਿੰਦਗੀ ਗਵਾ ਵੀ ਦਿੰਦੇ ਹਾਂ, ਤੁਸੀਂ ਹੁਣ ਹੋਣ ਵਾਲਾ ਜਿਹੜਾ ਕਲਚਰ ਚੱਲਿਆ ਹੈ, ਜਾਂ ਕਿੰਨੇ ਕਿਸੇ ਦੇਖਦੇ ਹੋ ਵੀ ਉਹ ਜਿਹੜੇ ਉਹ ਬਿਰਧ ਆਸ਼ਰਮ ਚ ਪਏ ਨੇ, ਕੋਈ ਕਿਤੇ ਪਏ ਨੇ, ਉਹਨਾਂ ਨੂੰ ਪੁੱਛਣ ਵਾਲੀ ਕੋਈ ਨੀ
1: ਜੀ। ਉਹ ਕਿਉਂਕਿ ਸਾਡਾ ਵਿਸ਼ਵਾਸ 84 ਲੱਖ ਜੂਨਾਂ ਚ ਨਾ ਪਈ, ਅਸੀਂ ਅਗਲੀ ਜੂਨੇ ਫਿਰ ਆ ਜਾਣਾ ਪਈ ਸੁੱਖ ਭੋਗਣ ਲਈ।
0: ਬਸ
1: ਜੀ,
0: ਬਸ ਕਾਰਨ ਹੀ ਉਹੀ ਆ ਭਾਈ ਜੀ। ਅਸੀਂ ਨਾ, ਮੈਨੂੰ ਤਾਂ ਚਲੋ ਪਤਾ ਨੀ, ਮੈਨੂੰ ਨਾ ਘੱਟੋ ਘੱਟ ਮੈਨੂੰ ਨੀ ਇਹ ਭਾਰਤ ਬਾਈ ਜੀ, ਜਿਹੜਾ ਇੱਕ ਤਾਂ ਇਹ ਲੋਕਤਾਂਤਰਿਕ ਸਿਸਟਮ ਹੈ ਨਾ, ਅਸਲ ਚ ਸਾਰੇ ਦੇਸ਼ਾਂ ਚ ਹੌਲੀ ਹੌਲੀ ਨਾ ਇਹ ਖਤਮ ਹੋਣ ਲੱਗ ਪਿਆ ਜੀ।
1: ਜੀ ਬਿਲਕੁਲ,
0: ਇਹ ਠੀਕ ਹੈ। ਹਰ ਇੱਕ ਦੌਰ ਹੁੰਦਾ, ਕਦੀ ਕੋਈ ਮੰਨ ਲਓ ਸਿਸਟਮ ਚੱਲਦਾ, ਕਦੀ ਕੋਈ ਚੱਲਦਾ,
1: ਜਿਵੇਂ ਅੱਜ ਤੋਂ 20-22 ਸਾਲ 25 ਸਾਲ ਪਹਿਲਾਂ ਇੱਥੇ ਦੇ ਬੱਚੇ ਜਿਹੜੇ ਨੇ ਨਾ, ਉਹ ਧਰਮ ਤੋਂ ਪਾਸਾ ਵੱਟਣ ਲੱਗ ਗਏ ਸੀ ਨਾ, ਉਹੀ ਹਾਲਾਤ ਅੱਜ 20-25 ਸਾਲ ਬਾਅਦ ਇੰਡੀਆ ਚ ਸ਼ੁਰੂ ਹੋ ਚੁੱਕੇ ਨੇ।
0: ਬਿਲਕੁਲ,
1: ਨਵੀਂ ਜਨਰੇਸ਼ਨ ਇਹਨਾਂ ਚੀਜ਼ਾਂ ਨੂੰ ਪਸੰਦ ਨਹੀਂ ਕਰਦੀ, ਧੱਕੇ ਨਾਲ ਜਿਹੜਾ ਮਰਜ਼ੀ ਉਹਨਾਂ ਨੂੰ ਲਜਾਈ ਜਾਵੇ ਜਾਂ ਕਰੀ ਜਾਵੇ, ਪਰ ਆਪਣੇ ਮਨੋਂ ਉਹਨਾਂ ਨੂੰ ਪੁੱਛ ਲਓ, ਉਹ ਉਹਨਾਂ ਚੀਜ਼ਾਂ ਵਿੱਚ ਇਨਵੋਲਵ ਨਹੀਂ ਹੋਣਾ ਚਾਹੁੰਦੇ ਜੀ।
0: ਬਿਲਕੁਲ
1: ਜੀ,
0: ਕਿਉਂਕਿ ਫਿਰ ਉਹ ਧਰਮ ਦੇ ਵਿੱਚ ਮਜਬੂਰੀਆਂ ਬਹੁਤ ਉਠਾਈਆਂ ਜਾਂਦੀਆਂ ਨੇ।
1: ਬਿਲਕੁਲ,
0: ਹੁਣ ਬੱਚਾ ਠੀਕ ਹੈ, ਚਲੋ ਉਹਦਾ ਮੰਨਣਾ ਉਹ ਗੱਲ ਵੱਖਰੀ ਹੈ, ਕੋਈ ਮੰਨਦਾ ਹੈ ਕੋਈ ਨਹੀਂ ਮੰਨਦਾ ਜਿਵੇਂ ਵੀ ਹੈ, ਪਰ ਉਹਨੂੰ ਮਜਬੂਰ ਵੀ ਫਿਰ ਬੱਚੇ ਨੂੰ ਉਹਦੇ ਵਿੱਚ ਹੀ ਕੀਤਾ ਜਾਂਦਾ ਨਾ, ਉਸੇ ਧਰਮ ਦੇ ਜਿਹੜਾ ਸਿਸਟਮ
1: ਉਹਨੂੰ ਇੱਕ ਤਰ੍ਹਾਂ ਦਾ ਬਲੈਕਮੇਲ ਕੀਤਾ ਜਾਂਦਾ ਨਾ ਕਿ ਭਾਈ ਇਹ ਸਾਡੀ ਸੱਭਿਅਤਾ ਹੈਗੀ ਹੈ, ਇਹ ਸਾਡਾ ਵਿਰਸਾ ਹੈ, ਸਾਡੀ ਵਿਰਾਸਤ ਹੈ, ਉਹਦੇ ਨਾਲ ਚੀਜ਼ਾਂ ਜੋੜ ਲਈਆਂ ਜਾਂਦੀਆਂ ਨਾ ਇਮੋਸ਼ਨਲ।
0: ਬਿਲਕੁਲ, ਮੈਂ ਤਾਂ ਨਾ ਜੀ, ਮੈਂ ਵੇਖੋ ਜਿਹੜਾ ਬੰਦੇ ਦਾ ਐਕਸਪੀਰੀਅੰਸ ਹੁੰਦਾ ਨਾ, ਮੈਂ ਤਾਂ ਸਿਰਫ ਉਸੇ ਹਿਸਾਬ ਨਾਲ ਗੱਲ ਕਰਦਾ ਮੈਂ, ਮੈਨੂੰ ਨੀ ਪਤਾ ਠੀਕ ਹੈ। ਕਈ ਲੋਕ ਸੋਚਦੇ ਨੇ ਵੀ ਅਸੀਂ ਆਪਣੇ ਸਾਡੇ ਬੱਚੇ ਨੇ, ਮੰਨ ਲਓ ਅਸੀਂ ਉਹਨਾਂ ਵਾਸਤੇ ਚੰਗਾ ਸੋਚਦੇ ਫਿਰ ਉਸੇ ਸਿਸਟਮ ਦੇ ਦਾਇਰੇ ਚ ਲੈ ਕੇ ਆਉਂਦੇ ਉਹਨਾਂ
1: ਨੂੰ,
0: ਜਾਂ ਉਹਨੇ ਕਿਵੇਂ ਆ ਉਹ ਬੱਚੇ, ਮੰਨ ਲਓ ਸਾਡੇ ਬੱਚੇ ਨੇ, ਅਸੀਂ ਮੰਨ ਲਓ ਕਿਸੇ ਨੇ ਆਪਣੇ ਕਿਸੇ ਖੁਸ਼ੀ ਨਾਲ ਉਹਨੇ ਕਿਤੇ ਕੋਈ ਵਿਆਹ ਕਰਾਉਣਾ ਹੈ, ਕੁਛ ਕਰਾਉਣਾ ਹੈ, ਅਸੀਂ ਉਹਨੂੰ ਕਹਿੰਦੇ ਵੀ ਨਹੀਂ ਤੈਨੂੰ ਨੀ ਪਤਾ, ਅਸੀਂ ਤੈਨੂੰ
1: ਦੱਸਾਂਗੇ
0: ਠੀਕ ਹੈ ਜੀ, ਅਸੀਂ ਤੈਨੂੰ ਦੱਸਾਂਗੇ
1: ਫਿਰ ਜਦੋਂ
0: ਮੰਨ ਲਓ ਕਿਤੇ ਨਾਲ ਕਰਾਉਣਾ, ਫਿਰ ਜਦੋਂ ਬੱਚਾ ਮੰਨ ਲਓ ਉਸ ਗੱਲ ਤੋਂ ਕੋਈ ਬੱਚਾ ਭਟਕ ਕੇ ਜੇ ਕੋਈ ਗਲਤ ਮੰਨ ਲਓ ਕੋਈ ਉਹ ਕਰ ਜਾਂਦਾ, ਉੱਥੇ ਫਿਰ ਅਸੀਂ ਕਹਿੰਦੇ ਇਹ ਗਲਤ ਨੇ, ਇਹਨਾਂ ਦਾ ਰਿਸ਼ਤਾ ਗਲਤ ਹੈ ਜੀ।
1: ਨਹੀਂ, ਉੱਥੇ ਫਿਰ ਨੱਕ ਦਾ ਸਵਾਲ ਬਣ ਜਾਂਦਾ, ਇੱਜ਼ਤ ਦਾ ਸਵਾਲ ਬਣ ਜਾਂਦਾ।
0: ਗੱਲ ਤਾਂ ਕਾਰਨ ਤਾਂ ਉਹੀ ਹੈ ਨਾ ਜੀ, ਫਿਰ ਅਸੀਂ ਕਿਉਂ, ਮੈਂ ਤਾਂ ਕਹਿਣਾ ਵੀ ਜ਼ਿੰਦਗੀ ਉਹਨਾਂ ਦੀ ਹੈ ਬੱਚਿਆਂ ਦੀ, ਤੁਸੀਂ ਉਹਨਾਂ ਨੂੰ ਜਿਉਣ ਦਿਆ ਨਾ ਉਹਨਾਂ ਦੇ ਹਿਸਾਬ ਨਾਲ। ਤੁਸੀਂ ਕੌਣ ਹੁੰਦੇ ਹੋ, ਮੰਨ ਲਓ ਤੁਸੀਂ ਕਿਸੇ ਦੀ ਅਰੇਂਜ ਮੈਰਿਜ ਕਰਾ ਦਿੰਦੇ ਹੋ, ਤੁਹਾਡਾ ਠੇਕਾ ਹੈਗਾ ਸਾਰੀ ਉਮਰ ਦਾ ਵੀ ਉਹ ਉਹੀ ਗੱਲ ਵੀ ਸਾਰੀ ਉਮਰ ਸਹੀ ਹੋਈ ਰਹਿਣ, ਜਾਂ ਉਹਨਾਂ ਦਾ ਤਲਾਕ ਨੀ ਹੋਊਗਾ, ਜਾਂ ਉਹਨਾਂ ਦੀ ਨਾ ਬਣੇ।
1: ਬਿਲਕੁਲ ਹੈ ਜੀ, ਚਲੋ ਉਹਨਾਂ ਨੂੰ ਰਾਸਤਾ ਜਰੂਰ ਦੱਸਣੇ ਚਾਹੀਦੇ ਆ, ਜਿੰਨੇ ਉਹਨਾਂ ਦੇ ਮੂਹਰੇ ਚਲੋ ਇੱਕ ਰਾਸਤਾ ਉਹਨਾਂ ਨੂੰ ਦਿਖਦਾ, ਦੋ ਤਿੰਨ ਉਹਨਾਂ ਦੇ ਮੂਹਰੇ ਹੋਰ ਰੱਖੋ ਵੀ ਇਹਦੇ ਆਹ ਸਾਈਡ ਇਫੈਕਟ ਨੇ, ਆਹ ਚੰਗਾ ਜਿਹੜਾ ਹੈਗਾ ਤੇਰੀ ਚੋਣ ਤੂੰ ਕਰਨੀ, ਉਹਦੇ ਉੱਤੇ ਥੋਪ ਹੋਣਾ ਨਾ,
0: ਚੋਣ ਤੂੰ ਕਰ
1: ਜੀ।
0: ਬਿਲਕੁਲ, ਮੈਂ ਉਹੀ ਮੇਰਾ ਕਹਿਣ ਦਾ ਚੋਣ ਅਖੀਰ ਤਾਂ ਉਹਨਾਂ ਦੇ ਛੱਡ ਦੋ, ਤੁਸੀਂ
1: ਡਿਸੀਜਨ ਨੀ ਨਾ ਬਣਾਉਣ ਦਿੱਤਾ ਜਾਂਦਾ ਉਹਨਾਂ ਨੂੰ ਆਪਣਾ। ਬਿਲਕੁਲ,
0: ਕਾਰਨ ਤਾਂ ਉਹੀ ਹੈ ਨਾ, ਫਿਰ ਉਹੀ ਉਹੀ ਸਾਡੀ ਇੱਜ਼ਤ ਹੈ ਜੀ, ਸਾਡਾ ਫਲਾਣਾ ਹੈ ਜੀ, ਸਾਡਾ ਢਮਕਾਣਾ ਹੈ ਜੀ।
1: ਬਿਲਕੁਲ, ਉਹੀ ਚੀਜ਼ ਜਿਹੜਾ ਸਾਡੇ ਹੁਣ ਜਿਹੜਾ ਚਾਹੇ ਵੋਟ ਸਿਸਟਮ ਦੇ ਵਿੱਚ ਵੀ ਉਹ ਇੱਕ ਦੂਸਰੇ ਨੂੰ ਪੁੱਛ ਕੇ ਪਾਉਂਦੇ ਆ, ਉਹ ਚਾਹੇ ਬਾਹਰਲੇ ਮੁਲਕਾਂ ਦੇ ਵਿੱਚ ਵੀ ਵੱਡੇ ਪੱਧਰ ਦੇ ਉੱਤੇ ਜਿੱਥੇ ਪੰਜਾਬੀ ਜਾਂ ਭਾਰਤੀ ਭਾਈਚਾਰਾ ਹੈਗਾ, ਇੱਕ ਦੂਸਰੇ ਨੂੰ ਵੋਟ ਪੁੱਛ ਕੇ ਪਾਉਂਦੇ ਆ, ਕਿਹਨੂੰ ਵੋਟ ਪਾਈਏ ਭਾਈ।
0: ਅਸਲ ਜਨਾ ਭਾਰਜ ਬਾਈ, ਮੈਂ ਨਾ ਇੱਕ ਗੱਲ, ਮੈਂ ਤੁਹਾਨੂੰ ਸਿਰੇ ਦੀ ਗੱਲ ਕਹਿ ਕੇ ਖਤਮ ਕਰਦਾ ਵਾਂ
1: ਜੀ,
0: ਜਿਹੜੀ ਕੋਈ ਮੇਰੀ ਭਾਵਨਾ ਸਮਝ ਸਕਦਾ ਹੋਊਗਾ ਉਹ ਸਮਝ ਲਏਗਾ ਉਸ ਗੱਲ ਨੂੰ। ਅਸੀਂ ਕਹਿੰਦੇ ਆ ਵੀ ਫਲਾਣੇ ਦਾ ਕਿਸੇ ਨੇ ਰੇਪ ਕਰ
1: ਜੀ,
0: ਠੀਕ ਹੈ ਜੀ, ਮੈਂ ਬੜਾ ਔਖਾ ਸ਼ਬਦ ਵਰਤਦਾ, ਮੈਂ ਕਦੇ ਵਰਤਿਆ ਨੀ ਇਹ, ਪਰ ਅਸੀਂ ਜਿਹਨੂੰ ਜਿਹਦੀ ਮੰਨ ਲਓ ਮਰਜ਼ੀ ਦੇ ਬਿਨਾਂ ਅਸੀਂ ਆਪਣੀ ਇੱਜ਼ਤ ਲਾ ਲਓ ਜਾਂ ਅਖੌਤੀ ਆ ਸਮਾਜ ਸਾਨੂੰ ਕੀ ਕਹੇਗਾ, ਅਸੀਂ ਕਿਸੇ ਨੂੰ ਕਿਤੇ ਤੋਰ ਦਿੰਦੇ ਆ, ਅਸੀਂ ਕਦੇ ਸੋਚਦੇ ਹੀ ਨੀ ਉਹਦੀ ਆਤਮਾ ਕਿਤੇ ਹੋਊਗੀ ਤੇ ਉਹ ਆਪ ਕਿਤੇ ਹੋਊਗੀ
1: ਜੀ। ਬਿਲਕੁਲ,

0: ਆਪਣੇ ਆਪ ਚ ਹੁੰਦਾ
1: ਨੀ
0: ਨਾ, ਬਿਲਕੁਲ
1: ਗੱਲ ਤਾਂ ਉਹੀ ਹੈ ਨਾ ਜੀ, ਅਸੀਂ ਅਸੀਂ ਸੋਚਣ ਨੂੰ ਇਸ ਗੱਲ ਨੂੰ ਤਿਆਰ ਹੀ ਨਹੀਂ ਹੈਗੀ ਵੀ ਅਸੀਂ ਖੁਦ ਅਸੀਂ ਰੇਪ ਨੀ ਕਰਵਾਉਂਦੇ ਜੀ। ਮੈਂ ਤਾਂ ਤੁਹਾਨੂੰ ਸਿਰੇ ਅਖੀਰਲੀ ਗੱਲ ਕਹਿ ਦੇਣਾ
0: ਜੀ,
1: ਅਸੀਂ ਆਪਣੀ ਇੱਜ਼ਤ ਪਿੱਛੇ ਅਸੀਂ ਕਿਸੇ ਨੂੰ ਵੀ ਮੰਨ ਲਓ ਮੈਨੂੰ ਮਜਬੂਰ ਕਰ ਦੇ ਕੋਈ ਵੀ ਤੂੰ ਇਸ ਰਿਸ਼ਤੇ ਚ ਇਹਦੇ ਚ ਤੈਨੂੰ ਤੈਨੂੰ ਵਧਣਾ ਪਊਗਾ
0: ਜੀ ਬਿਲਕੁਲ।
1: ਫਿਰ ਉਹ ਕੀ ਹੈ ਜੇ ਮੇਰਾ ਮੇਰਾ ਹੁਣ ਮੇਰਾ ਮਨ ਨਾ ਕਰੇ ਵੀ ਮੈਂ ਭਾਰਜ ਬਾਈ ਨਾਲ ਗੱਲ ਕਰਨੀ ਹੈ, ਮੈਨੂੰ ਕੋਈ ਮਜਬੂਰ ਕਰੇ ਵੀ ਤੂੰ ਗੱਲ ਕਰ
0: ਜੀ,
1: ਫਿਰ ਉਹ ਕੀ ਹੋਊਗਾ ਜੀ?
0: ਉਹ ਸਰੀਰਕ ਤੌਰ ਦੇ ਉੱਤੇ ਨਹੀਂ, ਮਤਲਬ ਕਿ ਤੁਹਾਡੇ ਜਿਹੜੇ ਜਜ਼ਬਾਤ ਨੇ ਜਾਂ ਅਹਿਸਾਸ ਨੇ ਉਹਨਾਂ ਦੇ ਨਾਲ ਵੀ ਸਾਰਾ ਕੁਝ ਖਿਡਵਾੜ ਕੀਤਾ ਜਾ ਸਕਦਾ ਹੈ ਉਹਨੂੰ, ਪਰ ਅਸੀਂ ਕ੍ਰਾਈਮ ਨਹੀਂ ਨਾ ਮੰਨਦੇ, ਬਿਲਕੁਲ ਸਾਡੇ ਸਮਾਜ ਚ ਇਹ ਚੀਜ਼ ਨਹੀਂ ਗੀ।
1: ਗੱਲ ਤਾਂ ਉਹੀ ਹੈ ਨਾ
0: ਜੀ,
1: ਉਹਨੂੰ ਅਸੀਂ ਸਮਝ ਹੀ ਨਹੀਂ ਸਕਦੇ ਬਾਈ ਜੀ ਵੀ ਅਸੀਂ ਕਰਦੇ ਕੀ ਆ
0: ਜੀ।
1: ਜੇ ਅਸੀਂ ਅਸੀਂ ਉਹੀ ਗੱਲ ਹੈ ਵੀ ਉਹਨਾਂ ਨੂੰ ਠੀਕ ਹੈ, ਆਪਾਂ ਜੋ ਸਮਝਾਉਣਾ ਜਿਹੜੀ ਆਪਣੀ ਜ਼ਿੰਮੇਵਾਰੀ ਬਣਦੀ ਆ ਉਹ ਠੀਕ ਹੈ
0: ਜੀ,
1: ਪਰ ਅਸੀਂ ਕਿਸੇ ਨੂੰ ਮਜਬੂਰ ਨਾ ਇਸ ਹੱਦ ਤੱਕ ਕਰੀਏ ਵੀ ਅਸੀਂ ਸਾਡੀ ਇੱਜ਼ਤ ਵਾਸਤੇ ਤੁਸੀਂ ਐਂ ਕਰੋ, ਇਹ ਸਾਰੇ ਮੈਂ ਇਹ ਸਾਰੇ ਸਿਸਟਮ ਦੇ ਉੱਤੇ ਗੱਲ ਕਰਦਾ ਪਿਆ। ਮੈਂ ਨਾ ਹੁਣ ਸਿਆਸੀ ਟਿੱਪਣੀ ਨਹੀਂ ਮੈਂ ਕਰਨਾ ਚਾਹੁੰਦਾ ਕਿਉਂਕਿ ਮੈਨੂੰ ਪਤਾ ਇਹਦੇ ਚ ਬਾਈ ਜੀ ਕੋਈ ਫਾਇਦਾ ਨੀ ਹੈਗਾ, ਇਹ ਐਵੇਂ ਹੀ ਚੱਲਣਾ ਸਿਸਟਮ, ਇਹ ਹੌਲੀ ਹੌਲੀ ਇਹਦਾ ਬੇੜਾ ਗਰਕ ਹੋਣਾ ਹੋਰ ਵੀ
0: ਜਿਹੜੇ
1: ਪਾਸੇ ਨੂੰ ਤੁਰ ਪਿਆ ਗਾ।
0: ਬਿਲਕੁਲ ਜੀ, ਹੁਣ ਤਾਂ ਚਾਟੀਆਂ ਵੱਡੀਆਂ ਲੈ ਲਈਆਂ ਪੈਣੀਆਂ, ਜਿੰਨਾ ਪਾਣੀ ਪਾਈ ਜਾਵਾਂਗੇ ਉਨੀ ਵਧੀ ਜਾਣੀ ਹੈ।
1: ਬਿਲਕੁਲ ਉਹੀ ਹੋ, ਉਹੀ ਹੋਣਾ,
0: ਉਹੀ ਹੋਣਾ,
1: ਬਿਲਕੁਲ ਜਿਵੇਂ ਤੁਸੀਂ ਜਾਣੋ।
0: ਥੈਂਕ ਯੂ ਜੀ, ਥੈਂਕ ਯੂ,
1: ਠੀਕ ਹੈ ਭਾਜੀ,
0: ਸ਼ੁਕਰੀਆ ਜੀ, ਸ਼ੁਕਰੀਆ ਔਲਖ ਸਾਹਿਬ, ਸ਼ੁਕਰੀਆ। ਲਓ ਦੋਸਤੋ, ਇਸਾਂ ਜੀ ਮੁਕੱਦਰ ਜੀ ਜੁੜੇ ਸੀ, ਗੱਲਬਾਤ ਕਰਕੇ ਗਏ ਨੇ, ਆਪਣੇ ਜਜ਼ਬਾਤ ਸਾਂਝੇ ਕਰਕੇ ਗਏ ਆ। ਤੇ ਅਮਰੀਕਾ ਦੀ ਮੈਂ ਗੱਲ ਕਰ ਰਿਹਾ ਸੀ ਤੇ ਉਸ ਤੋਂ ਬਾਅਦ ਇਰਾਨ ਦੀ ਗੱਲ ਕਰਦਾ ਤੇ ਕੁਵੈਤ ਦੇ ਵਿੱਚ ਚੱਲਦੇ ਆ ਹੁਣ। ਕੁਵੈਤ ਦੇ ਵੱਲੋਂ ਇਰਾਨ ਦੇ ਉੱਤੇ ਹਥਿਆਰਬੰਦ ਰੈਵੋਲੂਸ਼ਨਰੀ ਗਾਰਡ ਟੀਮ ਦੇ ਰਾਹੀਂ ਟਾਪੂ ਦੇ ਉੱਤੇ ਹਮਲਾ ਕਰਨ ਦਾ ਦੋਸ਼ ਲੱਗਿਆ। ਅੱਜ ਮੰਗਲਵਾਰ ਨੂੰ ਜਿਹੜਾ ਕੁਵੈਤ ਨੇ ਇਰਾਨ ਦੇ ਉੱਤੇ ਦੋਸ਼ ਲਾਇਆ ਕਿ ਉਸਨੇ ਮੱਧ ਪੂਰਬੀ ਦੇਸ਼ ਦੇ ਇੱਕ ਟਾਪੂ ਜਿੱਥੇ ਚੀਨ ਦੁਆਰਾ ਵਿੱਤ ਪੋਸ਼ਿਤ ਬੰਦਰਗਾਹ ਪ੍ਰੋਜੈਕਟ ਸਥਿਤ ਹੈ, ਉਹਦੇ ਉੱਤੇ ਹਮਲਾ ਕਰਨ ਦੇ ਲਈ ਇੱਕ ਹਥਿਆਰਬੰਦ ਅਰਧ ਸੈਨਿਕ ਰੈਵੋਲੂਸ਼ਨਰੀ ਗਾਰਡ ਟੀਮ ਭੇਜੀ। ਇਹ ਘਟਨਾ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਜਿਹੜੀ ਹੈ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਨਾਲ ਮੁਲਾਕਾਤ ਦੇ ਲਈ ਬੀਜਿੰਗ ਜਾਣ ਤੋਂ ਠੀਕ ਪਹਿਲਾਂ ਵਾਪਰੀ ਦੱਸੀ ਹੈ। ਇਰਾਨ ਨੇ ਕੁਵੈਤ ਦੇ ਉੱਤੇ ਇਸ ਦੋਸ਼ ਨੂੰ ਤੁਰੰਤ ਸਵੀਕਾਰ ਨਹੀਂ ਕੀਤਾ। ਕੁਵੈਤ ਦੇ ਉੱਤੇ ਜੰਗ ਦੇ ਦੌਰਾਨ ਖੇਤਰ ਦੇ ਵਿੱਚ ਅਜੇ ਵੀ ਕਾਇਮ ਅਸਥਿਰ ਜਿਹੜੀ ਜੰਗਬੰਦੀ ਦੇ ਦੌਰਾਨ ਵੀ ਇਸ ਦਾ ਜਿਹੜਾ ਇਰਾਨ ਦੇ ਵੱਲੋਂ ਵਾਰ ਵਾਰ ਹਮਲੇ ਕੀਤੇ ਗਏ ਸਨ। ਹਾਲਾਂਕਿ ਇਸ ਦੋਸ਼ ਅਤੇ ਪੂਰੇ ਖੇਤਰ ਦੇ ਵਿੱਚ ਜਾਰੀ ਹਮਲਿਆਂ ਨੇ ਖੇਤਰ ਨੂੰ ਮੁੜ ਖੁੱਲੀ ਜੰਗ ਦੇ ਵਿੱਚ ਧੱਕਣ ਦਾ ਖਤਰਾ ਜਿਹੜਾ ਪੈਦਾ ਕਰ ਦਿੱਤਾ। ਪਰ ਜਦੋਂ ਖ਼ਬਰਾਂ ਦੇਖਦੇ ਆ ਨਾ ਇਹਨਾਂ ਚੀਜ਼ਾਂ ਨੂੰ, ਜਦੋਂ ਟਰੰਪ ਸਾਹਿਬ ਜਿਹੜੇ ਨੇ ਚੀਨ ਜਾ ਰਹੇ ਨੇ ਤੇ ਉੱਥੇ ਵਿਜ਼ਿਟ ਕਰਨਗੇ ਤੇ ਉਹਨਾਂ ਨੂੰ ਭਰੋਸੇ 'ਚ ਲੈਣਗੇ, ਸਾਰਾ ਕੁਝ ਕਰਨਗੇ, ਤੇ ਕਿਤੇ ਨਾ ਕਿਤੇ ਇਸ ਤਰ੍ਹਾਂ ਦੇ ਜਿਹੜੇ ਹੋਰ ਮੁਲਕ ਨੇ ਉਹ ਆਪਣੇ ਆਪ ਦੇ ਉੱਤੇ ਹਮਲੇ ਦਿਖਾਉਣਗੇ ਤੇ ਚੀਨ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰਨਗੇ, ਭਾਈ ਇਰਾਨ ਦੇ ਵਿਰੁੱਧ ਖੜਾ ਹੋ ਤੁਸੀਂ। ਉਹ ਕਹਿੰਦੇ ਜਿਹੜਾ ਜੋ ਵੀ ਪ੍ਰੋਪਾਗੰਡਾ ਚੱਲਦਾ ਵੱਡੀਆਂ ਸਿਆਸਤਾਂ ਨੇ ਇਹ ਇਲਜ਼ਾਮ ਜਿਹੜਾ ਉਸ ਸਮੇਂ ਸਾਹਮਣੇ ਆਇਆ ਜਦੋਂ ਇਜ਼ਰਾਈਲ ਦੇ ਵਿੱਚ ਅਮਰੀਕੀ ਰਾਜਦੂਤ ਮਾਈਕ ਹਕਾਬੀ ਨੇ ਕਿਹਾ ਕਿ ਇਜ਼ਰਾਈਲ ਨੇ ਜੰਗ ਦੌਰਾਨ ਦੇਸ਼ ਦੀ ਰੱਖਿਆ ਦੇ ਲਈ ਸੰਯੁਕਤ ਅਰਬ ਅਮਰਾਤ UAE ਦੇ ਵਿੱਚ ਆਇਰਨ ਡੋਮ ਐਂਟੀ ਮਿਜ਼ਾਈਲ ਬੈਟਰੀਆਂ ਤੇ ਉਨ੍ਹਾਂ ਨੂੰ ਚਲਾਉਣ ਦੇ ਲਈ ਕਰਮਚਾਰੀ ਭੇਜੇ ਸਨ। ਇਸ ਨੇ ਇਜ਼ਰਾਈਲ ਅਤੇ UAE ਦੇ ਵਿਚਕਾਰ ਵਧਦੇ ਰੱਖਿਆ ਸਬੰਧਾਂ ਨੂੰ ਰੇਖਾਕਿਤ ਕੀਤਾ ਹੈ, ਜੋ ਕਿ ਦੋਵੇਂ ਦੇਸ਼ ਲੰਮੇ ਸਮੇਂ ਤੋਂ ਜਿਹੜਾ ਇਰਾਨ ਦੇ ਉੱਤੇ ਸ਼ੱਕ ਕਰਦੇ ਆ ਰਹੇ ਨੇ। ਹੋਰਮੁਜ਼ ਜਲ ਮਾਰਗ ਜਿਹੜਾ ਮੱਧ ਅਜੇ ਵੀ ਜਿਹੜਾ ਤਹਿਰਾਨ ਦੇ ਕਬਜ਼ੇ ਦੇ ਵਿੱਚ ਹੈ ਤੇ ਅਮਰੀਕੀ ਅਤੇ ਇਰਾਨ ਵਿਚਕਾਰ ਗੱਲਬਾਤ ਇਸ ਸਮੇਂ ਰੁਕੀ ਪਈ ਹੈ, ਜਿਸਦੇ ਨਾਲ ਸੰਘਰਸ਼ ਦੇ ਦੁਬਾਰਾ ਭੜਕਣ ਦਾ ਜਿਹੜਾ ਖਤਰਾ ਵੱਧ ਰਿਹਾ। ਕੁਵੈਤ ਦਾ ਦੋਸ਼ ਹੈ ਕਿ ਇਰਾਨ ਨੇ ਹਮਲੇ ਦੀ ਯੋਜਨਾ ਬਣਾਈ, ਇਹਦੇ ਉੱਤੇ ਜਿਹੜਾ ਉਨ੍ਹਾਂ ਨੇ ਦੂਸ਼ਣਬਾਜ਼ੀ ਕੀਤੀ ਹੈ, ਦੁਸ਼ਮਣੀ ਭਰੇ ਕੰਮ ਕਰਨ ਦੀ ਯੋਜਨਾ ਬਣਾਉਣ ਦਾ ਦੋਸ਼ ਲਾਇਆ। ਇਸੇ ਤਰ੍ਹਾਂ US ਦਾ ਦਬਾਅ ਪਾਉਣਾ ਬੰਦ ਕਰੇ, ਕਹਿੰਦੇ US ਸਾਡੇ ਉੱਤੇ ਅਮਰੀਕਾ ਜਿਹੜਾ ਦਬਾਅ ਪਾਉਣਾ ਬੰਦ ਕਰੇ, ਇਰਾਨ ਨੇ ਇਹ ਜਿਹੜਾ ਬਿਆਨ ਦਿੱਤਾ ਹੈ। ਇਰਾਨ ਨੇ ਅਮਰੀਕਾ ਨੂੰ ਕਿਹਾ ਕਿ ਉਹ ਇੱਕ ਪਾਸੜ ਦਬਾਅ ਪਾਉਣਾ ਬੰਦ ਕਰਕੇ ਤਹਿਰਾਨ ਦੇ ਵੱਲੋਂ ਦਿੱਤੀਆਂ ਗਈਆਂ ਜਾਇਜ਼ ਜਿਹੜੀਆਂ ਸ਼ਰਤਾਂ ਨੂੰ ਮੰਨੇ। ਇਰਾਨ ਨੇ ਦਾਅਵਾ ਕੀਤਾ ਕਿ ਉਸਦੀਆਂ ਸ਼ਰਤਾਂ ਬਿਲਕੁਲ ਜਿਹੜੀਆਂ ਜਾਇਜ਼ ਨੇ। ਇਰਾਨੀ ਰਾਸ਼ਟਰਪਤੀ ਮਸੂਦ ਪੇਸ਼ਕੀਅਨ ਨੇ ਜਿਹੜਾ ਕਿਹਾ ਕਿ ਪਜੇਸ਼ਕੀਅਨ ਨੇ ਕਿਹਾ ਕਿ ਖੇਤਰੀ ਤਣਾਅ ਦੇ ਨਾਲ ਸਿੰਜਣ ਦੇ ਲਈ ਉਨ੍ਹਾਂ ਦੇ ਕੋਲ ਕਈ ਰਾਹ ਨੇ, ਜਿਨ੍ਹਾਂ ਦੇ ਵਿਚ ਮਾਨ ਸਨਮਾਨ ਅਤੇ ਅਧਿਕਾਰ ਦੇ ਨਾਲ ਕੀਤੀ ਜਾਣ ਵਾਲੀ ਜਿਹੜੀ ਗੱਲਬਾਤ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਜਿਹੜੀ ਇਹ ਵੀ ਗੱਲ ਕਹੀ ਹੈ ਕਿ ਜ਼ੋਰ ਦਿੱਤਾ ਕਿ ਦੇਸ਼ ਦੀਆਂ ਫੌਜੀ ਪ੍ਰਾਪਤੀਆਂ ਨੂੰ ਕੂਟਨੀਤੀ ਦੇ ਰਾਹੀਂ ਹੋਰ ਮਜ਼ਬੂਤ ਕੀਤਾ ਜਾਣਾ ਚਾਹੀਦਾ ਤੇ ਬਿਆਨ ਉਦੋਂ ਆਇਆ ਜਦੋਂ ਅਮਰੀਕੀ ਰਾਸ਼ਟਰਪਤੀ ਟਰੰਪ ਇਰਾਨ ਦੀਆਂ ਸ਼ਰਤਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਉਂਝ ਰਿਪਬਲਿਕਨ ਸੈਨੇਟਰ ਲਿੰਡਸੇ ਗ੍ਰਾਹਮ ਨੇ ਵੀ ਕਿਹਾ ਕਿ ਟਰੰਪ ਨੂੰ ਹੁਣ ਫੌਜੀ ਕਾਰਵਾਈ ਦੇ ਬਾਰੇ ਵਿਚਾਰ ਕਰਨਾ ਚਾਹੀਦੈ। ਇਰਾਨੀ ਵਿਦੇਸ਼ ਮੰਤਰਾਲੇ ਦੇ ਤਰਜਮਾ ਜਿਹੜੇ ਨੇ ਇਸਮਾਇਲ ਬਾਗਚੀ ਜਿਹੜੇ ਨੇ ਇਸਮਾਇਲ ਬਾਗਚੀ ਉਨ੍ਹਾਂ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁਲਕ ਦੇ ਵੱਲੋਂ ਸ਼ਾਂਤੀ ਦੇ ਲਈ ਭੇਜੀਆਂ ਤਜਵੀਜ਼ਾਂ ਨੂੰ ਸਿਰਫ ਕੌਮੀ ਹਿੱਤਾਂ ਦੀ ਰਾਖੀ ਵੱਲ ਕੇਂਦਰਿਤ ਕਰ ਜਿਹੜਾ ਦੇਖਿਆ ਗਿਆ ਤੇ ਸਗੋਂ ਇਹ ਖੇਤਰੀ ਅਤੇ ਆਲਮੀ ਸਥਿਰਤਾ ਦੀ ਵੀ ਯਕੀਨੀ ਬਣਾਉਂਦੀਆਂ ਨੇ ਤੇ ਉਨ੍ਹਾਂ ਚੇਤਾਵਨੀ ਦਿੱਤੀ ਕਿ ਹੌਰਮੁਜ਼ ਜਲਮਾਰਗ ਦੇ ਮਾਮਲੇ ਦੇ ਵਿਚ ਜੇ ਕਿਸੇ ਨੇ ਦਖਲ ਦੇਣ ਦੀ ਕੋਸ਼ਿਸ਼ ਕੀਤੀ ਤਾਂ ਇਸ ਦੇ ਨਾਲ ਹਾਲਾਤ ਹੋਰ ਵੀ ਗੁੰਝਲਦਾਰ ਹੋਣਗੇ। ਇਰਾਨੀ ਸਟੂਡੈਂਟਸ ਨਿਊਜ਼ ਏਜੰਸੀ ਦੇ ਮੁਤਾਬਕ ਰਾਸ਼ਟਰਪਤੀ ਪਜੇਸ਼ਕੀਅਨ ਨੇ ਇਹ ਟਿੱਪਣੀਆਂ ਫਰਾਜ਼ ਪੁਲਿਸ ਬਲ ਦੇ ਕਮਾਂਡਰ ਇਨ ਚੀਫ਼ ਅਤੇ ਸੀਨੀਅਰ ਕਮਾਂਡਰਾਂ ਦੇ ਗਰੁੱਪ ਦੇ ਨਾਲ ਮੀਟਿੰਗ ਦੇ ਦੌਰਾਨ ਕੀਤੀਆਂ ਦੱਸੀਆਂ ਜਾ ਰਹੀਆਂ ਨੇ। ਮੀਟਿੰਗ ਦੇ ਵਿਚ ਉਨ੍ਹਾਂ ਨੂੰ ਜਿਹੜਾ ਉਸ ਕਾਰਵਾਈ ਦੇ ਬਾਰੇ ਰਿਪੋਰਟ ਹਾਸਲ ਕੀਤੀ ਜਿਸ ਨੂੰ ਇਰਾਨੀ ਅਧਿਕਾਰੀਆਂ ਨੇ ਹਾਲੀਆ ਥੋਪੀ ਗਈ ਜੰਗ ਦੱਸਿਆ। ਮੀਟਿੰਗ ਦੇ ਦੌਰਾਨ ਪਜੇਸ਼ਕੀਅਨ ਨੇ ਜਿਹੜਾ ਦੇਸ਼ ਦੇ ਅੰਦਰੂਨੀ ਸੁਰੱਖਿਆ ਢਾਂਚੇ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਦੇ ਉਤੇ ਜ਼ੋਰ ਦਿੱਤਾ। ਇਰਾਨ ਦੇ ਭਵਿੱਖ ਦੇ ਬਾਰੇ ਕਿਹਾ ਕਿ ਤਹਿਰਾਨ ਸਾਹਮਣੇ ਕਈ ਜਿਹੜੇ ਨੇ ਬਦਲ ਮੌਜੂਦ ਨੇ ਜਿਨ੍ਹਾਂ ਦੇ ਵਿਚ ਸਵੈਮਾਨ ਅਧਿਕਾਰ ਅਤੇ ਰਾਸ਼ਟਰੀ ਹਿੱਤਾਂ ਦੀ ਰਾਖੀ ਕਰਦੇ ਹੋਏ ਗੱਲਬਾਤ ਦੇ ਦੌਰ ਦੇ ਵਿਚ ਸ਼ਾਮਲ ਹੋਈਏ ਜਾਂ ਫਿਰ ਟਕਰਾਅ ਵਾਲੇ ਰਾਹ ਦੇ ਉਤੇ ਚੱਲਣਾ ਜਾਰੀ ਰੱਖੀਏ। ਦੋ ਹੀ ਰਾਹ ਨੇ ਸਾਡੇ ਕੋਲ। WHO ਦੀ ਮੀਟਿੰਗ ਦੇ ਵਿਚ ਤਾਈਵਾਨ ਮਨਜੂਰ ਨਹੀਂ ਹੈ ਕਹਿੰਦੇ। ਚੀਨ ਤਾਈਵਾਨ ਨੇ ਵਿਰੋਧ ਕਰ ਦਿੱਤਾ ਤੇ ਵਫਦ ਭੇਜਣ ਦਾ ਐਲਾਨ ਕਰ ਦਿੱਤਾ। ਚੀਨ ਨੇ ਸਪਸ਼ਟ ਕੀਤਾ ਕਿ ਉਹ ਅਗਲੇ ਹਫ਼ਤੇ ਸ਼ੁਰੂ ਹੋਣ ਵਾਲੀ ਵਿਸ਼ਵ ਸਿਹਤ ਸੰਗਠਨ WHO ਦੀ ਸਾਲਾਨਾ ਮੀਟਿੰਗ ਦੇ ਵਿਚ ਤਾਈਵਾਨ ਨੂੰ ਹਿੱਸਾ ਲੈਣ ਦੀ ਇਜਾਜ਼ਤ ਨਹੀਂ ਦੇਵੇਗਾ। ਚੀਨ ਦੇ ਵੱਲੋਂ ਇਹ ਫੈਸਲਾ ਵਨ ਚਾਈਨਾ ਸਿਧਾਂਤ ਦੇ ਤਹਿਤ ਕੀਤਾ ਗਿਆ ਜਿਸਦੇ ਅਨੁਸਾਰ ਉਹ ਤਾਈਵਾਨ ਨੂੰ ਆਪਣਾ ਹਿੱਸਾ ਮੰਨਦਾ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾ ਗਾਓ ਜ਼ਿਆਨਕੂਨ ਨੇ ਜਿਹੜਾ ਕਿਹਾ ਕਿ ਚੀਨ ਦੀ ਲੋਕਤੰਤਰੀ ਸਰਕਾਰ ਹੀ ਪੂਰੇ ਦੇਸ਼ ਦੀ ਇਕਲੌਤੀ ਜਿਹੜੀ ਹੈ ਜਾਇਜ਼ ਸਰਕਾਰ ਹੈ ਤੇ ਸੰਯੁਕਤ ਰਾਸ਼ਟਰ ਦੇ ਮਤਿਆਂ ਦੀ ਮਰਿਆਦਾ ਨੂੰ ਕਾਇਮ ਰੱਖਣ ਦੇ ਲਈ ਤਾਈਵਾਨ ਦੀ ਸ਼ਮੂਲੀਅਤ ਦੇ ਉਤੇ ਰੋਕ ਲਗਾਈ ਗਈ ਹੈ। ਦੂਜੇ ਪਾਸੇ ਤਾਈਵਾਨ ਦੇ ਸਿਹਤ ਮੰਤਰੀ ਸ਼ੀ ਚੁੰਗ ਲਿਆਂਗ ਨੇ ਇਸ ਫੈਸਲੇ ਨੂੰ ਸ਼ਰਮਨਾਕ ਦਸਿਆ। ਉਨਾਂ ਕਿਹਾ ਕਿ ਆਲਮੀ ਸਿਹਤ ਚੁਣੌਤੀਆਂ ਦੇ ਦੌਰ ਦੇ ਵਿਚ ਤਾਈਵਾਨ ਨੂੰ ਬਾਹਰ ਰੱਖਣਾ ਗਲਤ ਹੈ। ਤਾਈਵਾਨ ਨੇ ਜਿਹੜਾ ਐਲਾਨ ਕੀਤਾ ਕਿ ਉਸ ਨੂੰ ਭਾਵੇਂ ਅਧਿਕਾਰਤ ਤੌਰ ਦੇ ਉਤੇ ਮੀਟਿੰਗ ਦੇ ਲਈ ਸੱਦਾ ਨਹੀਂ ਦਿੱਤਾ ਗਿਆ ਪਰ ਉਹ ਆਪਣਾ ਵਫਦ ਜਨੇਵਾ ਭੇਜੇਗਾ ਜੋ ਮੀਟਿੰਗ ਤੋਂ ਅੱਡ ਹੋਰ ਮੁਲਕਾਂ ਦੇ ਜਿਹੜਾ ਮਾਹਿਰਾਂ ਦੇ ਨਾਲ ਜਿਹੜਾ ਮੀਟਿੰਗ ਕਰੇਗਾ। ਤਾਈਵਾਨ ਨੇ ਜਿਹੜਾ ਸੀ 2009 ਤੋਂ 2016 ਤੱਕ ਨਿਗਰਾਨ ਵਜੋਂ ਇਸ ਮੀਟਿੰਗ ਦੇ ਵਿਚ ਹਿੱਸਾ ਲਿਆ ਸੀ ਪਰ 2017 ਤੋਂ ਚੀਨ ਨੇ ਉਸਦੇ ਜਿਹੜੇ ਰਾਹ ਦੇ ਵਿਚ ਅੜਿੱਕੇ ਜਿਹੜੇ ਡਾਉਣੇ ਸ਼ੁਰੂ ਕਰ ਦਿੱਤੇ। ਮੌਜੂਦਾ ਰਾਸ਼ਟਰਪਤੀ ਲਾਈ ਚਿੰਗ ਤੇ ਦੀਆਂ ਜਿਹੜੀਆਂ ਨੀਤੀਆਂ ਕਾਰਨ ਦੋਵੇਂ ਮੁਲਕਾਂ ਦੇ ਵਿਚਾਲੇ ਤਣਾਅ ਹੋਰ ਵਧਿਆ ਹੈ ਤੇ ਕੌਮਾਂਤਰੀ ਮੰਚਾਂ ਦੇ ਉਤੇ ਤਾਈਵਾਨ ਦੀ ਭੂਮਿਕਾ ਨੂੰ ਲੈ ਕੇ ਇਹ ਵਿਵਾਦ ਲਗਾਤਾਰ ਡੂੰਘਾ ਜਿਹੜਾ ਹੋ ਰਿਹਾ ਹੈ। ਮਿਡਲ ਈਸਟ ਕ੍ਰਾਈਸਿਸ ਜਿਹੜਾ ਏਅਰ ਕੈਨੇਡਾ ਫਲਾਈਟਾਂ ਦੀ ਗੱਲ ਕਰ ਲਈਏ ਤੇ ਉਸ ਤੋਂ ਬਾਅਦ ਫਿਰ ਆਪਾਂ ਖਬਰਾਂ ਦੀ ਸਮਾਪਤੀ ਕਰਦੇ ਹਾਂ। ਏਅਰ ਕੈਨੇਡਾ, ਏਅਰ ਫਰਾਂਸ, ਲੁਫਤਾਂਸਾ ਵੱਲੋਂ ਤਲ ਅਵੀਵ ਦੇ ਉੱਤੇ ਤੇ ਦੁਬਈ ਦੇ ਰੂਟ ਜਿਹੜੇ ਬੰਦ ਕਰ ਦਿੱਤੇ ਐ। ਇਰਾਨ ਕੌਨਫਲੈਕਟ ਜਿਹੜਾ ਦਾ ਕਾਰਨ ਦੱਸਿਆ ਜਾ ਰਿਹਾ। ਵੱਡੀ ਗਿਣਤੀ ਏਅਰਲਾਈਨਾਂ ਨੇ ਉਡਾਨਾਂ ਰੱਦ ਕੀਤੀਆਂ। ਇਰਾਨ ਦੀ ਜੰਗ ਦੇ ਕਾਰਨ ਪੈਦਾ ਹੋਈ ਰੁਕਾਵਟ ਤੋਂ ਬਾਅਦ ਮੱਧ ਪੂਰਬੀ ਹਵਾਬਾਜ਼ੀ ਕੰਪਨੀਆਂ ਨੇ ਆਪਣੀ ਸਮਰੱਥਾ ਵਧਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਖਾੜੀ ਖੇਤਰ ਤੋਂ ਬਾਹਰ ਦੀਆਂ ਏਅਰਲਾਈਨਾਂ ਯੂਰਪ ਅਤੇ ਏਸ਼ੀਆ ਵਿਚਕਾਰ ਆਪਣੀਆਂ ਉਡਾਨਾਂ ਨੂੰ ਇਸ ਖੇਤਰ ਦੇ ਮੁੱਖ ਕੇਂਦਰਾਂ ਤੋਂ ਦੂਰ ਮੋੜ ਰਹੀਆਂ ਨੇ। ਏਜੀਅਨ ਏਅਰਲਾਈਨਜ਼ ਨੇ ਜਿਹੜੀਆਂ ਨੇ ਤਲ ਅਵੀਵ ਦੇ ਲਈ ਏਸ਼ੀਅਨ ਜਿਹੜੀ ਏਅਰਲਾਈਨਜ਼ ਹੈ ਆਪਣੀਆਂ ਉਡਾਨਾਂ 21 ਮਈ ਤੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਪਰ ਦੁਬਈ ਦੇ ਲਈ ਉਡਾਨਾਂ 31 ਅਗਸਤ ਤੱਕ ਰੱਦ ਰਹਿਣਗੀਆਂ। ਏਅਰ ਕੈਨੇਡਾ ਨੇ ਤਲ ਅਵੀਵ ਅਤੇ ਦੁਬਈ ਦੇ ਲਈ ਆਪਣੀਆਂ ਸੇਵਾਵਾਂ 7 ਸਤੰਬਰ ਤੱਕ ਮੁਲਤਵੀ ਕਰ ਦਿੱਤੀਆਂ। ਏਅਰ ਫਰਾਂਸ KLM ਨੇ ਵੀ ਤਲ ਅਵੀਵ, ਬੈਰੂਤ ਅਤੇ ਦੁਬਈ ਦੇ ਲਈ ਆਪਣੀਆਂ ਉਡਾਨਾਂ 27 ਮਈ ਤੱਕ ਰੋਕ ਦਿੱਤੀਆਂ। ਅਮਰੀਕੀ ਕੰਪਨੀ ਡੈਲਟਾ ਨੇ ਐਟਲਾਂਟਾ ਤੋਂ ਤਲ ਅਵੀਵ ਦੇ ਰੂਟ ਨੂੰ 30 ਨਵੰਬਰ ਤੱਕ ਮੁਅੱਤਲ ਕਰ ਦਿੱਤਾ ਜਦਕਿ ਨਿਊਯਾਰਕ ਤੋਂ ਸੇਵਾਵਾਂ 6 ਸਤੰਬਰ ਨੂੰ ਸ਼ੁਰੂ ਕਰਨ ਦੀ ਯੋਜਨਾ। ਇਜ਼ਰਾਈਲ ਦੀ ਆਪਣੀ ਏਅਰਲਾਈਨ ਹੈ ਏਲ ਅਲ, ਉਨ੍ਹਾਂ ਨੇ ਵੀ ਜਿਹੜਾ ਦੁਬਈ ਦੇ ਲਈ 31 ਮਈ ਤੱਕ ਸਾਰੀਆਂ ਉਡਾਨਾਂ ਰੱਦ ਕਰ ਦਿੱਤੀਆਂ। ਬ੍ਰਿਟਿਸ਼ ਏਅਰਵੇਜ਼ ਨੇ ਮੱਧ ਪੂਰਬ ਦੇ ਲਈ ਆਪਣੀਆਂ ਸੇਵਾਵਾਂ ਘਟਾ ਦਿੱਤੀਆਂ ਅਤੇ ਜਿਦਹਾ ਨੂੰ ਪੱਕੇ ਤੌਰ ਦੇ ਉੱਤੇ ਆਪਣੇ ਨਕਸ਼ੇ ਤੋਂ ਹੀ ਹਟਾ ਦਿੱਤਾ ਜਦਕਿ ਭਾਰਤ ਅਤੇ ਅਫਰੀਕਾ ਲਈ ਆਪਣੀ ਸਮਰੱਥਾ ਵਧਾ ਦਿੱਤੀ। ਫਿਨਏਅਰ ਜਿਹੜੀ ਹੈ ਫਿਨਲੈਂਡ ਵਾਲਿਆਂ ਦੀ, ਉਨ੍ਹਾਂ ਨੇ ਦੋਹਾ ਦੇ ਲਈ ਜਿਹੜਾ ਉਡਾਨਾਂ 2 ਜੁਲਾਈ ਤੱਕ ਰੱਦ ਕਰ ਦਿੱਤੀਆਂ ਤੇ ਉਹ ਇਰਾਕ, ਇਰਾਨ ਅਤੇ ਸੀਰੀਆ ਦੇ ਹਵਾਈ ਖੇਤਰ ਦੀ ਵਰਤੋਂ ਕਰਨ ਤੋਂ ਪਰਹੇਜ਼ ਕਰ ਰਹੀ ਹੈ। ਲੁਫਥਾਂਸਾ ਗਰੁੱਪ ਜਿਹੜਾ ਜਰਮਨ ਦਾ, ਤਲ ਅਵੀਵ ਦੇ ਲਈ 31 ਮਈ ਤੱਕ, ਦੁਬਈ ਦੇ ਲਈ 11 ਜੁਲਾਈ ਤੱਕ ਉਡਾਨਾਂ ਰੋਕ ਦਿੱਤੀਆਂ ਗਈਆਂ ਜਦਕਿ ਤਹਿਰਾਨ ਅਤੇ ਮਸਕਟ ਵਰਗੇ ਸ਼ਹਿਰਾਂ ਦੇ ਲਈ ਸੇਵਾਵਾਂ 24 ਅਕਤੂਬਰ ਤੱਕ ਬੰਦ ਰਹਿਣਗੀਆਂ। ਤੁਰਕੀ ਦੀ ਪੇਗਾਸਸ ਏਅਰਲਾਈਨਜ਼ ਨੇ ਇਰਾਨ, ਇਰਾਕ, ਕੁਵੈਤ ਅਤੇ ਦੋਹਾ ਸਮੇਤ ਕਈ ਦੇਸ਼ਾਂ ਦੇ ਲਈ ਆਪਣੀਆਂ ਉਡਾਨਾਂ 1 ਜੂਨ ਤੱਕ ਰੱਦ ਕਰ ਦਿੱਤੀਆਂ। ਆਸਟ੍ਰੇਲੀਆ ਦੀ ਕਟਾਸ ਜਿਹੜੀ ਹੈ ਏਅਰਲਾਈਨ ਯੂਰਪੀ ਰੂਟਾਂ ਦੀ ਵੱਧਦੀ ਮੰਗ ਨੂੰ ਪੂਰਾ ਕਰਨ ਦੇ ਲਈ ਰੋਮ ਅਤੇ ਪੈਰਿਸ ਦੇ ਲਈ ਵਾਧੂ ਉਡਾਨਾਂ ਚਲਾ ਰਹੀ ਹੈ। ਸਿੰਗਾਪੁਰ ਏਅਰਲਾਈਨਜ਼ ਨੇ ਵੀ ਦੁਬਈ ਦੇ ਲਈ ਆਪਣੀਆਂ ਸੇਵਾਵਾਂ 2 ਅਗਸਤ ਤੱਕ ਮੁਅੱਤਲ ਰੱਖਣ ਦਾ ਫੈਸਲਾ ਕੀਤਾ ਹੈ। ਇਨ੍ਹਾਂ ਰੁਕਾਵਟਾਂ ਦੇ ਵਿਚਕਾਰ ਕੁਝ ਏਅਰਲਾਈਨਾਂ ਨੇ ਸੇਵਾਵਾਂ ਮੁੜ ਸ਼ੁਰੂ ਕਰਨ ਦੇ ਸੰਕੇਤ ਵੀ ਦਿੱਤੇ ਐ। ਕਤਰ ਏਅਰਵੇਜ਼ ਨੇ 10 ਮਈ ਤੋਂ ਇਰਾਕ ਦੇ ਬਗਦਾਦ, ਬਸਰਾ ਅਤੇ ਇਰਬਿਲ ਹਵਾਈ ਅੱਡਿਆਂ ਦੇ ਲਈ ਯਾਤਰੀ ਉਡਾਨਾਂ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ। 16 ਜੂਨ ਤੋਂ ਆਪਣੇ ਅੰਤਰਰਾਸ਼ਟਰੀ ਨੈਟਵਰਕ ਨੂੰ 150 ਤੋਂ ਵੱਧ ਮੰਜ਼ਿਲਾਂ ਤੱਕ ਵਧਾਉਣ ਦੀ ਜਿਹੜੀ ਯੋਜਨਾ ਬਣਾਈ। ਮਲੇਸ਼ੀਆ ਏਅਰਲਾਈਨਸ ਵੀ ਜਿਹੜੀ ਹੈ 2 ਜੂਨ ਤੋਂ ਦੋਹਾ ਦੇ ਲਈ ਸੀਮਿਤ ਸੇਵਾਵਾਂ ਸ਼ੁਰੂ ਕਰੇਗੀ। ਹਾਲਾਂਕਿ ਵਿਜ਼ ਏਅਰ ਜਿਹੜੀ ਹੈ ਵਰਗੀਆਂ ਸਸਤੀਆਂ ਹਵਾਈ ਸੇਵਾਵਾਂ ਨੇ ਯੂਰਪੀ ਦੇਸ਼ਾਂ ਤੋਂ ਦੁਬਈ, ਆਬੂਧਾਬੀ ਅਤੇ ਓਮਾਨ ਦੇ ਲਈ ਉਡਾਨਾਂ ਸਤੰਬਰ ਦੇ ਅੱਧ ਤੱਕ ਮੁਅੱਤਲ ਕਰ ਦਿੱਤੀਆਂ। ਮਦੀਨਾ ਦੇ ਲਈ ਜਿਹੜਾ ਸਾਰੀਆਂ ਉਡਾਨਾਂ ਅਣਮਿੱਥੇ ਸਮੇਂ ਦੇ ਲਈ ਬੰਦ ਕਰ ਦਿੱਤੀਆਂ ਗਈਆਂ। ਹਵਾਈ ਕੰਪਨੀਆਂ ਦਾ ਕਹਿਣਾ ਹੈ ਕਿ ਉਹ ਸੁਰੱਖਿਆ ਸਥਿਤੀ ਤੇ ਲਗਾਤਾਰ ਨਜ਼ਰ ਰੱਖ ਰਹੀਆਂ ਨੇ। ਸਥਿਤੀ ਦੇ ਆਧਾਰ ਦੇ ਉੱਤੇ ਹੀ ਆਉਣ ਵਾਲੇ ਸਮੇਂ ਦੇ ਵਿੱਚ ਸ਼ੈਡਿਊਲ ਦੇ ਵਿੱਚ ਹੋਰ ਬਦਲਾਅ ਕੀਤੇ ਜਾ ਸਕਦੇ ਐ। ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਚੰਗਾ ਨਹੀਂ ਵਾਪਰੇਗਾ। ਜਿਸ ਹਿਸਾਬ ਦੇ ਨਾਲ ਪਹਿਲਾਂ ਹੀ ਜਿਹੜੀਆਂ ਉਡਾਨਾਂ ਰੱਦ ਕੀਤੀਆਂ ਗਈਆਂ, 2 ਮਹੀਨਿਆਂ ਦੇ ਵਿੱਚ ਕੁਝ ਨਾ ਕੁਝ ਵੱਡਾ ਵਾਪਰੇਗਾ, ਇਹ ਸੰਕੇਤ ਕਿਤੇ ਨਾ ਕਿਤੇ ਮਿਲ ਰਹੇ ਨੇ। ਇਰਾਨ ਤੇ ਅਮਰੀਕਾ ਇਜ਼ਰਾਈਲ ਦੀ ਜੰਗ ਦੇ ਦੌਰਾਨ ਫਰਾਂਸ ਦੇ ਵਿੱਚ ਚੱਲੀਆਂ ਨੇ ਅੰਨੇਵਾਹ ਗੋਲੀਆਂ, 2 ਮੌਤਾਂ। ਨੀਸ ਪ੍ਰਸ਼ਾਸਨ ਨੇ ਸਕੂਲਾਂ ਦੇ ਵਿੱਚ ਐਲਾਨੀ ਹੈ ਛੁੱਟੀ। ਫਰਾਂਸ ਦੇ ਨੀਸ ਸ਼ਹਿਰ ਦੇ ਇੱਕ ਜਨਤਕ ਚੌਂਕ ਦੇ ਵਿੱਚ ਇੱਕ ਬੰਦੂਕਧਾਰੀ ਵੱਲੋਂ ਕੀਤੀ ਗਈ ਗੋਲੀਬਾਰੀ ਦੇ ਵਿੱਚ 2 ਲੋਕਾਂ ਦੀ ਮੌਤ ਹੋਈ, 6 ਹੋਰ ਜ਼ਖਮੀ ਹੋਏ ਤੇ ਸਥਾਨਕ ਅਧਿਕਾਰੀਆਂ ਤੇ ਸਰਕਾਰੀ ਵਕੀਲਾਂ ਅਨੁਸਾਰ ਇਸ ਘਟਨਾ ਨੂੰ ਨਸ਼ਿਆਂ ਦੇ ਨਾਲ ਸੰਬੰਧਿਤ ਮਾਮਲੇ ਦੇ ਵਜੋਂ ਦੇਖਿਆ ਜਾ ਰਿਹਾ। ਇਸ ਵੱਡੀ ਵਾਰਦਾਤ ਤੋਂ ਬਾਅਦ ਇਲਾਕੇ ਦੇ ਸਕੂਲਾਂ ਨੂੰ ਜਿਹੜਾ ਆਰਜ਼ੀ ਤੌਰ ਦੇ ਉੱਤੇ ਬੰਦ ਕਰ ਦਿੱਤਾ ਗਿਆ। ਕੈਲੀਫੋਰਨੀਆ ਦੀ ਖ਼ਬਰ ਹੈ, ਕਾਫੀ ਹੈਰਾਨੀਜਨਕ ਹੈ। ਕੈਲੀਫੋਰਨੀਆ ਦੀ ਮੇਅਰ ਜਿਹੜੀ ਹੈ ਨਿਕਲੀ ਹੈ ਚੀਨ ਦੀ ਏਜੰਟ, ਫੜੇ ਜਾਣ ਦੇ ਉੱਤੇ ਕਬੂਲਿਆ ਗੁਨਾਹ, ਅਸਤੀਫਾ ਦੇ ਦਿੱਤਾ ਗਿਆ। ਜਾਂਚ ਏਜੰਸੀ FBI ਨੇ ਦੱਖਣੀ ਕੈਲੀਫੋਰਨੀਆ ਦੇ ਆਰਕੇਡੀਆ ਸ਼ਹਿਰ ਦੀ ਮੇਅਰ ਜਿਹੜੀ ਹੈ ਆਈਲਿਨ ਵਾਂਗ, 58 ਸਾਲਾਂ ਨੂੰ ਚੀਨ ਦੇ ਲਈ ਇੱਕ ਖੁਫੀਆ ਏਜੰਟ ਦੇ ਵਜੋਂ ਕੰਮ ਕਰਨ ਦੇ ਦੋਸ਼ ਦੇ ਵਿੱਚ ਗ੍ਰਿਫ਼ਤਾਰ ਕੀਤਾ। ਵਾਂਗ ਨੇ ਜਿਹੜਾ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਤੇ ਅਦਾਲਤ ਦੇ ਵਿੱਚ ਆਪਣਾ ਗੁਨਾਹ ਕਬੂਲ ਕਰਨ ਦੇ ਲਈ ਸਹਿਮਤੀ ਜਤਾਈ ਹੈ। FBI ਦੇ ਅਨੁਸਾਰ ਆਈਲਿਨ ਵਾਂਗ ਸਾਲ 2020 ਤੋਂ 2022 ਦੇ ਦਰਮਿਆਨ ਚੀਨ ਸਰਕਾਰ ਦੇ ਅਧਿਕਾਰੀਆਂ ਦੇ ਸਿੱਧੇ ਸੰਪਰਕ ਦੇ ਵਿੱਚ ਸੀ। ਉਨ੍ਹਾਂ ਨੇ ਅਮਰੀਕੀ ਸਰਕਾਰ ਨੂੰ ਸੂਚਿਤ ਕੀਤੇ ਬਿਨਾਂ ਚੀਨ ਦੇ ਹਿੱਤਾਂ ਦੇ ਲਈ ਕੰਮ ਕੀਤਾ। ਵਾਂਗ ਦੇ ਉੱਤੇ ਜਿਹੜਾ ਦੋਸ਼ ਹੈ ਕਿ ਉਨ੍ਹਾਂ ਨੇ US ਨਿਊਜ਼ ਸੈਂਟਰ ਨਾਮਕ ਵੈਬਸਾਈਟ ਰਾਹੀਂ ਚੀਨ ਪੱਖੀ ਖ਼ਬਰਾਂ ਦਾ ਪ੍ਰਚਾਰ ਕੀਤਾ। ਇਹ ਲੇਖ ਅਕਸਰ ਚੀਨੀ ਅਧਿਕਾਰੀਆਂ ਵੱਲੋਂ ਲਿਖੇ ਜਾਂਦੇ ਸਨ ਜਿਨ੍ਹਾਂ ਨੂੰ ਵਾਂਗ ਨੇ ਜਿਹੜਾ ਅਮਰੀਕੀ ਮੀਡੀਆ ਦੇ ਵਿੱਚ ਪੋਸਟ ਕਰਵਾਉਣ ਦੇ ਵਿੱਚ ਮਦਦ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਚੀਨ ਦੇ ਜਿਨਜਿਆਂਗ ਖੇਤਰ ਦੇ ਵਿੱਚ ਹੋ ਰਹੀਆਂ ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾਵਾਂ ਦੇ ਦੋਸ਼ਾਂ ਨੂੰ ਨਕਾਰਨ ਵਾਲੇ ਆਰਟੀਕਲ ਵੀ ਪਬਲਿਸ਼ ਕਰਵਾਏ ਨੇ। ਫੈਡਰਲ ਚਾਰਜ ਲੱਗਣ ਤੋਂ ਬਾਅਦ ਵਾਂਗ ਨੂੰ ਜਿਹੜਾ ਸੋਮਵਾਰ ਨੂੰ ਬੀਤੇ ਦੇ ਵਿੱਚ ਆਰਕੇਡੀਆ ਸਿਟੀ ਕੌਂਸਲ ਅਤੇ ਮੇਅਰ ਦੇ ਅਹੁਦੇ ਤੋਂ ਤੁਰੰਤ ਪ੍ਰਭਾਵ ਦੇ ਨਾਲ ਅਸਤੀਫਾ ਦੇਣਾ ਪੈ ਗਿਆ ਦਿੱਤਾ ਗਿਆ। ਜੇਕਰ ਅਦਾਲਤ ਵਾਂਗ ਦੇ ਉੱਤੇ ਲੱਗੇ ਦੋਸ਼ ਸਾਬਤ ਹੋ ਜਾਂਦੇ ਨੇ ਤਾਂ ਉਨ੍ਹਾਂ ਨੂੰ ਫੈਡਰਲ ਜੇਲ੍ਹ ਦੇ ਵਿੱਚ 10 ਸਾਲ ਤੱਕ ਦੀ ਸਜ਼ਾ ਜਿਹੜੀ ਹੋ ਸਕਦੀ ਹੈ। FBI ਦੇ ਜਿਹੜੇ ਨੇ ਅਧਿਕਾਰੀਆਂ ਤੇ ਰਾਸ਼ਟਰੀ ਸੁਰੱਖਿਆ ਵਿਭਾਗ ਨੇ ਇਸ ਨੂੰ ਅਮਰੀਕੀ ਲੋਕਤੰਤਰ ਦੇ ਵਿੱਚ ਵਿਦੇਸ਼ੀ ਦਖਲ ਅੰਦਾਜ਼ੀ ਦਾ ਇੱਕ ਗੰਭੀਰ ਮਾਮਲਾ ਦੱਸਿਆ। FBI ਨੇ ਚੇਤਾਵਨੀ ਦਿੱਤੀ ਹੈ ਕਿ ਅਮਰੀਕੀ ਸੰਸਥਾਵਾਂ ਦੇ ਵਿੱਚ ਵਿਦੇਸ਼ੀ ਸਰਕਾਰਾਂ ਦੇ ਪ੍ਰਭਾਵ ਨੂੰ ਜੜੋ ਪੁੱਟਣ ਦੇ ਲਈ ਕਾਰਵਾਈ ਜਾਰੀ ਰਹੇਗੀ। ਇਸ ਮਾਮਲੇ ਦੇ ਵਿੱਚ ਚੀਨੋ ਹਿਲਸ ਦੇ ਰਹਿਣ ਵਾਲੇ ਯਾਓਨਿੰਗ ਮਾਈਕ ਸਨ ਦਾ ਜਿਹੜਾ ਨਾਂ ਵੀ ਸਾਹਮਣੇ ਆਇਆ ਜੋ ਪਹਿਲਾਂ ਹੀ ਅਜਿਹੇ ਮਾਮਲੇ ਦੇ ਵਿੱਚ ਜਿਹੜਾ ਸਜ਼ਾ ਘਟ ਰਿਹਾ। ਲਓ ਦੋਸਤੋ, ਇਹ ਸਾਂਝੀ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਔਜਲਾ ਸਾਹਿਬ ਲਿਖਦੇ ਨੇ ਕਿ ਮੋਦੀ ਜੀ ਵੀ ਫਿਨਲੈਂਡ ਵੱਲ ਆ ਰਹੇ ਨੇ ਜੀ, ਕਿਆ ਬਾਤ ਹੈ ਜੀ, ਆ ਜਾਓ ਜੀ ਆ ਜਾਓ। ਤੇ ਆਪਣੇ ਅਨਮੋਲ ਭੱਟੀ ਜੀ ਲਿਖਦੇ ਨੇ ਕਿ ਸਤਿ ਸ੍ਰੀ ਅਕਾਲ ਦੋਸਤੋ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ। ਜੇ ਮੈਂ ਗਲਤ ਨਹੀਂ ਪੜਿਆ ਤਾਂ ਨਾਮ ਉਨ੍ਹਾਂ ਦਾ ਅਨਮੋਲ ਭੱਟੀ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ। ਤੇ ਦੋਸਤੋ, ਇਸੇ ਤਰ੍ਹਾਂ ਲੋ ਤੁਹਾਡੇ ਨਾਲ ਅੱਜ ਕਹਾਣੀ ਸਾਂਝੀ ਕਰਦੇ ਹਾਂ, ਬਾਕੀ ਗੱਲਾਂ ਬਾਤਾਂ ਆਪਾਂ ਫਿਰ ਕਰਾਂਗੇ ਜੇ ਸਮਾਂ ਇਜਾਜ਼ਤ ਦੇਵੇਗਾ। ਤੇ ਲੋ ਫਿਰ ਤੁਹਾਨੂੰ ਕਹਾਣੀ ਸੁਣਾਉਂਦੇ ਹਾਂ, ਤਮਾਸ਼ਾ। ਪਹਿਲਾਂ ਵੀ ਸੁਣਾਈ ਹੋਈ ਹੈ ਵੈਸੇ। ਤੇ ਕੱਲ ਜਿਹੜਾ ਸ਼ਹਾਦਤ ਹਸਨ ਮੰਟੋ ਹੋਣਾ ਦਾ ਜਨਮ ਦਿਨ ਸੀ ਤੇ ਉਹਨਾਂ ਦੇ ਦਿਨ ਦੇ ਉੱਤੇ ਮੈਂ ਇਹ ਵਾਅਦਾ ਕੀਤਾ ਸੀ। ਕਿਤੇ ਨਾ ਕਿਤੇ ਜੋ ਤੰਤਰ ਚੱਲਦਾ ਹੈ ਉਹਨਾਂ ਦੀ ਬਹੁਤ ਮਸ਼ਹੂਰ ਕਹਾਣੀ ਹੈ ਇਹ ਤਮਾਸ਼ਾ, ਤੇ ਉਹਦਾ ਜ਼ਿਕਰ ਤੁਹਾਡੇ ਨਾਲ ਕਰਦੇ ਹਾਂ। ਜੋ ਕੁਝ ਵੀ ਵਾਪਰ ਰਿਹਾ ਅੱਜ ਦੇ ਸਮੇਂ ਦੇ ਵਿੱਚ ਤੇ ਚਾਹੇ ਉਹਨਾਂ ਦੇ ਸਮਿਆਂ ਦੇ ਵਿੱਚ ਜੋ ਕੁਝ ਵੀ ਵਾਪਰਿਆ ਚੱਲਿਆ ਉਹਦੇ ਉੱਤੇ ਕਹਾਣੀ ਆਧਾਰਿਤ ਹੈ। ਤੇ ਇੱਕ ਛੋਟਾ ਜਿਹਾ ਬ੍ਰੇਕ ਅੱਧੇ ਸੈਕਿੰਡ ਦਾ ਲੈਣਾ, ਜ਼ਿਆਦਾ ਨਹੀਂ ਲੰਬਾ, ਤੇ ਉਸ ਤੋਂ ਬਾਅਦ ਨਾਲ ਦੀ ਨਾਲ ਆਪਾਂ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। +358 44 976 1962 ਸਟੂਡੀਓ ਦਾ ਨੰਬਰ ਹੈ ਦੋਸਤੋ। ਵਾਸ਼ਿੰਗਟਨ ਫਰੇਟ ਸਰਵਿਸ, ਸਿਆਟਲ ਦੇ ਲੋਡ ਡਰਾਈਵਿੰਗ ਜੋਬ ਦੇ ਲਈ ਧਿਆਨ ਦਿਓ। ਵਾਸ਼ਿੰਗਟਨ ਫਰੇਟ ਸਰਵਿਸ, ਕੰਟੈਕਟ ਨੰਬਰ ਪੌਲ ਸੰਧੂ 253-266-6924, ਗੈਰੀ ਧਾਲੀਵਾਲ 206-354-4060, ਆਫਿਸ 206-575-6257, 15th ਸਾਊਥ ਗ੍ਰੈਡੀਵੇ ਸੁਈਟ 436, ਰੈਂਟੋਨ, ਵਾਸ਼ਿੰਗਟਨ 98057, washingtonfreightservice.com। ਜੀ ਦੋਸਤੋ, ਸਾਰੇ ਦੋਸਤਾਂ ਦਾ ਫਿਰ ਤੋਂ ਇੱਕ ਵਾਰ ਨਿੱਘਾ ਸਵਾਗਤ ਹੈ ਤੇ ਆਖਰੀ ਸਮੇਂ ਵੱਲ ਨੂੰ ਆਪਾਂ ਵਧ ਰਹੇ ਹਾਂ ਤੇ ਜਿਸ ਦੇ ਵਿੱਚ ਤੁਹਾਡੇ ਨਾਲ ਕਹਾਣੀ ਦੀ ਸਾਂਝ ਪਾਉਣ ਜਾ ਰਹੇ ਹਾਂ। ਤੇ ਪਹਿਲਾਂ ਵੀ ਵੈਸੇ ਕਹਾਣੀ ਸਾਂਝੀ ਕੀਤੀ ਹੈ, ਪਰ ਫਿਰ ਵੀ ਸਮੇਂ ਦੇ ਨਾਲ ਢੁੱਕਦੀ ਕਹਾਣੀ ਹੈ। ਤੇ ਸਾਦਤ ਹਸਨ ਮੰਟੋ ਸਾਹਿਬ ਦੀ ਕੱਲ ਜਨਮ ਦਿਨ ਜਿਹੜਾ ਲੰਘ ਕੇ ਗਿਆ, ਤੇ ਉਹਨਾਂ ਦੇ ਦਿਨ ਦੇ ਉੱਤੇ ਕੱਲ ਮੈਂ ਵਾਅਦਾ ਕੀਤਾ ਸੀ, ਪਰ ਸਮਾਂ ਇਜਾਜ਼ਤ ਨਾ ਦੇਣ ਦੇ ਕਾਰਨ ਤੇ ਉਹ ਕਹਾਣੀ ਦਾ ਵਾਅਦਾ ਮੈਂ ਅੱਜ ਕੀਤਾ ਸੀ ਕਿ ਕੱਲ ਨੂੰ ਜ਼ਰੂਰ ਸੁਣਾਵਾਂਗੇ। ਤੇ ਲੋ ਫਿਰ ਸ਼ੁਰੂਆਤ ਕਰਦੇ ਹਾਂ ਕਹਾਣੀ ਤਮਾਸ਼ਾ। ਸਾਦਤ ਹਸਨ ਮੰਟੋ ਜੀ ਲਿਖਦੇ ਹੈ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇਡੀਓ ਦਾ ਮੰਚ। ਇਹ ਕਹਾਣੀ ਕੀ ਕਹਿੰਦੀ ਹੈ? ਦੋ ਤਿੰਨ ਦਿਨਾਂ ਤੋਂ ਹਵਾਈ ਜਹਾਜ਼ ਕਾਲੀ ਸ਼ਿਕਾਰੀ ਚਿੜੀ ਵਾਂਗ ਆਪਣੇ ਖੰਭ ਖਿਲਾਰੀ ਚੁੱਪ ਚਪੀਤੇ ਆਸਮਾਨ ਦੇ ਵਿੱਚ ਉੱਡ ਰਹੇ ਸਨ, ਜਿਵੇਂ ਉਹ ਕਿਸੇ ਸ਼ਿਕਾਰ ਦੀ ਭਾਲ ਦੇ ਵਿੱਚ ਹੋਣ। ਲਾਲ ਸੂਈਆ ਹਨੇਰੀਆਂ ਵਾਰ ਵਾਰ ਕਿਸੇ ਹੋਣ ਵਾਲੀ ਖੂਨੀ ਦੁਰਘਟਨਾ ਦਾ ਸੁਨੇਹਾ ਲੈ ਕੇ ਆਉਂਦੀਆਂ ਹੋਣ। ਸੁੰਨਮਸਾਨ ਬਾਜ਼ਾਰਾਂ ਦੇ ਵਿੱਚ ਹਥਿਆਰਬੰਦ ਪੁਲਿਸ ਦੀ ਗਸ਼ਤ ਇੱਕ ਅਨੋਖਾ ਭਿਆਨਕ ਦ੍ਰਿਸ਼ ਸਿਰਜ ਰਹੀ ਸੀ। ਉਹ ਬਾਜ਼ਾਰ ਜਿਹੜੇ ਸਵੇਰ ਤੋਂ ਕੁਝ ਸਮਾਂ ਪਹਿਲਾਂ ਲੋਕਾਂ ਦੇ ਨਾਲ ਭਰੇ ਪਏ ਹੁੰਦੇ ਸਨ, ਹੁਣ ਕਿਸੇ ਅਣਜਾਣੇ ਡਰ ਦੇ ਨਾਲ ਸੁੰਨੇ ਹੋਏ ਪਏ ਨੇ। ਸ਼ਹਿਰ ਦੇ ਮਾਹੌਲ ਦੇ ਵਿੱਚ ਹੈਰਾਨ ਕਰਨ ਵਾਲੀ ਚੁੱਪ ਛਾਈ ਹੋਈ ਸੀ। ਬਹੁਤ ਭਿਆਨਕ ਡਰ ਦਾ ਰਾਜ। ਖਾਲਿਦ ਆਪਣੇ ਘਰ ਦੇ ਵੀਰਾਨ ਜਿਹੇ ਮਾਹੌਲ ਦੇ ਵਿੱਚ ਸਹਿਮਿਆ ਹੋਇਆ ਆਪਣੇ ਅੱਬਾ ਦੇ ਕੋਲ ਬੈਠਾ ਗੱਲਾਂ ਕਰ ਰਿਹਾ। ਅੱਬਾ ਜੀ, ਹੁਣ ਤੁਸੀਂ ਮੈਨੂੰ ਸਕੂਲ ਕਿਉਂ ਨਹੀਂ ਜਾਣ ਦਿੰਦੇ? ਬੇਟਾ, ਅੱਜ ਸਕੂਲ ਦੇ ਵਿੱਚ ਛੁੱਟੀ ਹੈ, ਉਹਦਾ ਅੱਬਾ ਕਹਿੰਦਾ ਹੈ। ਮਾਸਟਰ ਜੀ ਨੇ ਤਾਂ ਸਾਨੂੰ ਦੱਸਿਆ ਹੀ ਨਹੀਂ ਕਿ ਅੱਜ ਛੁੱਟੀ ਹੈ। ਉਹ ਕੱਲ ਕਹਿ ਰਹੇ ਸੀ ਕਿ ਜਿਹੜਾ ਵਿਦਿਆਰਥੀ ਸਕੂਲ ਦਾ ਕੰਮ ਕਰਕੇ ਆਪਣੀ ਕਾਪੀ ਨਹੀਂ ਦਿਖਾਵੇਗਾ ਨਾ, ਉਸਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ। ਉਹ ਛੁੱਟੀ ਬਾਰੇ ਦੱਸਣਾ ਭੁੱਲ ਗਏ ਹੋਣੇ ਆ ਪੁੱਤ। ਤੁਹਾਡੇ ਦਫ਼ਤਰ ਦੇ ਵਿੱਚ ਵੀ ਛੁੱਟੀ ਹੋਵੇਗੀ ਫਿਰ ਤਾਂ ਅੱਬਾ ਜੀ? ਉਹ ਕਹਿੰਦੇ ਨੇ ਹਾਂ, ਸਾਡਾ ਦਫ਼ਤਰ ਵੀ ਅੱਜ ਬੰਦ ਹੈ। ਚਲੋ ਚੰਗਾ ਹੋਇਆ ਫਿਰ, ਕਹਿੰਦਾ, ਅੱਜ ਮੈਂ ਤੁਹਾਡੇ ਕੋਲੋਂ ਕੋਈ ਚੰਗੀ ਜਿਹੀ ਕਹਾਣੀ ਸੁਣਾਂਗਾ। ਇਹ ਗੱਲਾਂ ਹੋ ਹੀ ਰਹੀਆਂ ਨੇ ਕਿ 3-4 ਜਹਾਜ਼ ਚੀਕਦੇ ਹੋਏ ਉਹਨਾਂ ਦੇ ਸਿਰਾਂ ਦੇ ਉੱਤੋਂ ਦੀ ਲੰਘਦੇ ਹੈ। ਖਾਲਿਦ ਉਹਨਾਂ ਨੂੰ ਦੇਖ ਕੇ ਬਹੁਤ ਡਰ ਗਿਆ। ਉਹ ਪਿਛਲੇ 3-4 ਦਿਨਾਂ ਤੋਂ ਉਹਨਾਂ ਜਹਾਜ਼ਾਂ ਦੇ ਲੰਘਣ ਨੂੰ ਬੜੇ ਧਿਆਨ ਦੇ ਨਾਲ ਦੇਖ ਰਿਹਾ, ਪਰ ਉਹ ਕਿਸੇ ਨਤੀਜੇ ਦੇ ਉੱਤੇ ਨਹੀਂ ਸੀ ਪਹੁੰਚ ਸਕਿਆ। ਉਹ ਹੈਰਾਨ ਸੀ ਕਿ ਉਹ ਜਹਾਜ਼ ਸਾਰਾ ਦਿਨ ਧੁੱਪ ਦੇ ਵਿੱਚ ਚੱਕਰ ਕਿਉਂ ਕੱਟਦੇ ਰਹਿੰਦੇ ਨੇ। ਉਹ ਅੰਤ ਦੇ ਵਿੱਚ ਉਹਨਾਂ ਦੇ ਰੋਜ਼ ਆਉਣ ਤੋਂ ਤੰਗ ਪੈ ਕੇ ਹੋ ਕੇ ਕਹਿਣ ਲੱਗਿਆ, ਅੱਬਾ ਜੀ, ਮੈਨੂੰ ਇਹਨਾਂ ਜਹਾਜ਼ਾਂ ਤੋਂ ਇੰਨਾ ਡਰ ਕਿਉਂ ਲੱਗਦਾ ਹੈ? ਤੁਸੀਂ ਇਹਨਾਂ ਨੂੰ ਚਲਾਉਣ ਵਾਲਿਆਂ ਨੂੰ ਕਹਿ ਦਿਓ ਕਿ ਉਹ ਸਾਡੇ ਘਰ ਦੇ ਉੱਤੋਂ ਦੀ ਨਾ ਉੱਡਿਆ ਕਰਨ, ਮੈਨੂੰ ਡਰ ਲੱਗਦਾ ਹੈ। ਡਰ? ਕਿਤੇ ਤੂੰ ਸ਼ੁਦਾਈ ਤੇ ਨਹੀਂ ਹੋ ਗਿਆ ਹੈ ਖਾਲਿਦ? ਅੱਬਾ ਜੀ, ਇਹ ਜਹਾਜ਼ ਬੜੇ ਡਰਾਉਂਦੇ ਨੇ ਮੈਨੂੰ, ਤੁਸੀਂ ਨਹੀਂ ਜਾਣਦੇ, ਇਹ ਕਿਸੇ ਨਾ ਕਿਸੇ ਦਿਨ ਸਾਡੇ ਘਰ ਦੇ ਉੱਤੇ ਗੋਲੇ ਸੁੱਟਣਗੇ। ਕੱਲ ਸਵੇਰੇ ਮਾਮਾ ਨੌਕਰਾਣੀ ਅੰਮੀ ਜਾਨ ਨੂੰ ਕਹਿ ਰਹੀ ਸੀ ਇਹਨਾਂ ਜਹਾਜ਼ ਵਾਲਿਆਂ ਦੇ ਕੋਲ ਬੜੇ ਗੋਲੇ ਨੇ, ਜੇ ਇਹਨਾਂ ਨੇ ਅਜਿਹੀ ਕੋਈ ਸ਼ਰਾਰਤ ਕੀਤੀ ਨਾ ਤਾਂ ਯਾਦ ਰੱਖਣ ਮੇਰੇ ਕੋਲ ਵੀ ਇੱਕ ਬੰਦੂਕ ਹੈ, ਉਹੀ ਜਿਹੜੀ ਪਿਛਲੀ ਈਦ ਵਾਲੇ ਦਿਨ ਤੁਸੀਂ ਮੈਨੂੰ ਲੈ ਕੇ ਦਿੱਤੀ ਸੀ। ਖਾਲਦ ਦੇ ਬਾਪ ਨੇ ਆਪਣੇ ਮੁੰਡੇ ਦੀ ਇਸ ਹੌਸਲੇ ਵਾਲੀ ਗੱਲ ਦੇ ਉੱਤੇ ਹੱਸ ਕੇ ਆਖਿਆ, ਮਾਮਾ ਨੌਕਰਾਨੀ ਤਾਂ ਪਾਗਲ ਏ, ਮੈਂ ਉਹਦੇ ਕੋਲੋਂ ਪਤਾ ਕਰਾਂਗਾ ਕਿ ਉਹ ਅਜਿਹੀਆਂ ਗੱਲਾਂ ਕਿਉਂ ਕਰਦੀ ਏ। ਤੂੰ ਵਿਸ਼ਵਾਸ ਕਰ, ਉਹ ਮੁੜ ਅਜਿਹੀਆਂ ਗੱਲਾਂ ਨਹੀਂ ਕਰੇਗੀ। ਖਾਲਦ ਉੱਠ ਕੇ ਆਪਣੇ ਕਮਰੇ ਦੇ ਵਿੱਚ ਚਲਿਆ ਗਿਆ ਤੇ ਹਵਾਈ ਬੰਦੂਕ ਕੱਢ ਕੇ ਨਿਸ਼ਾਨਾ ਲਾਉਣ ਦਾ ਅਭਿਆਸ ਕਰਨ ਲੱਗ ਪਿਆ, ਤਾਂ ਜੋ ਉਸ ਦਿਨ ਜਿੱਦਣ ਹਵਾਈ ਜਹਾਜ਼ ਗੋਲੇ ਸੁੱਟਣ ਨਾ ਤਾਂ ਉਹਨਾਂ ਦਾ ਜਿਹੜਾ ਹੈ ਉਹਦਾ ਨਿਸ਼ਾਨਾ ਉੱਕ ਨਾ ਜਾਵੇ ਕਿਤੇ ਤੇ ਉਹ ਚੰਗੀ ਤਰ੍ਹਾਂ ਬਦਲਾ ਲੈ ਸਕੇ। ਫਿਰ ਕਾਸ਼ ਇਹ ਬਦਲੇ ਦੀ ਭਾਵਨਾ ਹਰੇਕ ਬੰਦੇ ਨੂੰ ਵੱਢੀ ਜਾਵੇ। ਇਸੇ ਸਮੇਂ ਦੇ ਵਿੱਚ ਜਦ ਉਹ ਬੱਚਾ ਬਦਲਾ ਲੈਣ ਦੀ ਸੋਚ ਦੇ ਵਿੱਚ ਡੁੱਬਿਆ ਹੋਇਆ ਤਰ੍ਹਾਂ ਤਰ੍ਹਾਂ ਦੇ ਟੀਚੇ ਬਣ ਰਿਹਾ, ਘਰ ਦੇ ਦੂਜੇ ਹਿੱਸੇ ਦੇ ਵਿੱਚ ਖਾਲਦ ਦਾ ਅੱਬਾ ਆਪਣੀ ਪਤਨੀ ਦੇ ਕੋਲ ਬੈਠਾ ਹੋਇਆ ਮਾਮਾ ਨੌਕਰਾਨੀ ਨੂੰ ਕਹਿ ਰਿਹਾ ਸੀ ਕਿ ਉਹ ਅੱਗੇ ਤੋਂ ਘਰ ਦੇ ਵਿੱਚ ਅਜਿਹੀ ਕੋਈ ਗੱਲ ਨਾ ਕਰੇ ਜਿਸ ਦੇ ਨਾਲ ਖਾਲਦ ਨੂੰ ਡਰ ਆਵੇ। ਨੌਕਰਾਨੀ ਤੇ ਪਤਨੀ ਨੂੰ ਅਜਿਹੀ ਤਾਕੀਦ ਕਰਕੇ ਉਹ ਅਜੇ ਬੂਹੇ ਦੇ ਬਾਹਰ ਜਾ ਹੀ ਰਿਹਾ ਸੀ ਕਿ ਨੌਕਰ ਇੱਕ ਭਿਆਨਕ ਖਬਰ ਲੈ ਕੇ ਆਇਆ ਕਿ ਸ਼ਹਿਰ ਦੇ ਲੋਕ ਬਾਦਸ਼ਾਹ ਦੇ ਰੋਕਣ ਦੇ ਉੱਤੇ ਵੀ ਸ਼ਾਮ ਨੂੰ ਇੱਕ ਆਮ ਜਲਸਾ ਕਰਨ ਵਾਲੇ ਨੇ ਤੇ ਬਾਦਸ਼ਾਹ ਨੇ ਰੋਕਿਆ ਹੈ ਪਰ ਲੋਕ ਨਹੀਂ ਟਲਦੇ, ਡਰ ਹੈ ਕਿ ਕੋਈ ਨਾ ਕੋਈ ਦੁਰਘਟਨਾ ਜ਼ਰੂਰ ਹੋ ਜਾਣੀ ਹੈ। ਖਾਲਦ ਦਾ ਅੱਬਾ ਇਹ ਸੁਣ ਕੇ ਬਹੁਤ ਡਰ ਗਿਆ। ਹੁਣ ਉਹਨੂੰ ਵਿਸ਼ਵਾਸ ਹੋ ਚੁੱਕਿਆ ਸੀ ਕਿ ਮਾਹੌਲ ਦਾ ਅਸਧਾਰਨ ਤੌਰ ਦੇ ਉੱਤੇ ਸ਼ਾਂਤ ਹੋਣਾ, ਜਹਾਜ਼ਾਂ ਦੀਆਂ ਉਡਾਨਾਂ, ਬਾਜ਼ਾਰ ਦੇ ਵਿੱਚ ਹਥਿਆਰਾਂ ਦੇ ਨਾਲ ਪੁਲਿਸ ਦੀ ਗਸ਼ਤ, ਲੋਕਾਂ ਦੇ ਚਿਹਰਿਆਂ ਦੇ ਉੱਤੇ ਉਦਾਸੀ ਤੇ ਖੂਨੀ ਹਨੇਰੀਆਂ ਦਾ ਵਗਣਾ ਕਿਸੇ ਭਿਆਨਕ ਹਾਦਸੇ ਦੀਆਂ ਨਿਸ਼ਾਨੀਆਂ ਨੇ। ਉਹ ਹਾਦਸਾ ਕਿਸ ਕਿਸਮ ਦਾ ਹੋਵੇਗਾ ਇਹ ਉਹਨਾਂ ਦੇ ਮੂਹਰੇ ਬਹੁਤ ਵੱਡਾ ਸਵਾਲ ਸੀ। ਇਹ ਖਾਲਦ ਦੇ ਅੱਬਾ ਵਾਂਗ ਕਿਸੇ ਨੂੰ ਵੀ ਪਤਾ ਨਹੀਂ ਸੀ, ਪਰ ਫਿਰ ਵੀ ਸਾਰਾ ਸ਼ਹਿਰ ਕਿਸੇ ਅਣਜਾਣੇ ਭੈ ਦੇ ਨਾਲ ਭਰਿਆ ਹੋਇਆ ਸੀ। ਸ਼ਹਿਰ ਜਾਣ ਦਾ ਖਿਆਲ ਛੱਡ ਕੇ ਖਾਲਦ ਦਾ ਅੱਬਾ ਕੱਪੜੇ ਵੀ ਬਦਲ ਨਹੀਂ ਸੀ ਸਕਿਆ ਕਿ ਜਹਾਜ਼ ਦੀ ਆਵਾਜ਼ ਨੇ ਉਹਨਾਂ ਨੂੰ ਡਰਾ ਦਿੱਤਾ। ਉਹਨੂੰ ਇੰਜ ਲੱਗ ਰਿਹਾ ਸੀ ਜਿਵੇਂ ਸੈਂਕੜੇ ਬੰਦੇ ਇੱਕੋ ਆਵਾਜ਼ ਦੇ ਵਿੱਚ ਸਖ਼ਤ ਦਰਦ ਦੇ ਨਾਲ ਚੀਕ ਰਹੇ ਹੋਣ। ਖਾਲਦ ਜਹਾਜ਼ਾਂ ਦਾ ਰੋਲਾ ਸੁਣ ਕੇ ਆਪਣੀ ਹਵਾਈ ਬੰਦੂਕ ਸੰਭਾਲਦਾ ਹੋਇਆ ਕਮਰੇ ਦੇ ਵਿੱਚੋਂ ਦੌੜ ਕੇ ਬਾਹਰ ਆ ਗਿਆ ਤੇ ਜਹਾਜ਼ਾਂ ਨੂੰ ਗੌਹ ਦੇ ਨਾਲ ਦੇਖਣ ਲੱਗ ਪਿਆ ਤਾਂ ਜੋ ਉਹ ਜਦੋਂ ਗੋਲਾ ਮਾਰਨ ਲੱਗਣ ਤਾਂ ਉਹ ਆਪਣੀ ਹਵਾਈ ਬੰਦੂਕ ਦੇ ਨਾਲ ਗੋਲੀ ਮਾਰ ਕੇ ਉਹਨਾਂ ਨੂੰ ਹੇਠਾਂ ਸੁੱਟ ਲਵੇ। ਇਸ ਵੇਲੇ ਉਸ ਸੱਤਾਂ ਸਾਲਾਂ ਦੇ ਬੱਚੇ ਦੇ ਚਿਹਰੇ ਦੇ ਉੱਤੇ ਮਜ਼ਬੂਤ ਇਰਾਦੇ ਜ਼ਾਹਰ ਹੋ ਰਹੇ ਨੇ। ਉਹ ਖਿਡੌਣਾ ਬੰਦੂਕ ਨੂੰ ਹੱਥਾਂ ਦੇ ਵਿੱਚ ਫੜ ਕੇ ਬਹਾਦਰ ਸਿਪਾਹੀ ਤੋਂ ਵੀ ਵਧੀਆ ਤਰੀਕੇ ਦੇ ਨਾਲ ਖੜਾ ਸੀ। ਇੰਜ ਲੱਗਦਾ ਸੀ ਜਿਵੇਂ ਜਿਹੜੀ ਚੀਜ਼ ਬੜੇ ਚਿਰ ਤੋਂ ਉਹਨੂੰ ਡਰਾ ਰਹੀ ਸੀ ਉਹਨੂੰ ਉਹ ਜਿਹੜਾ ਖਤਮ ਕਰਨ ਦੇ ਉੱਤੇ ਅੜਿਆ ਖੜਾ ਸੀ। ਖਾਲਦ ਦੇ ਦੇਖਦਿਆਂ ਦੇਖਦਿਆਂ ਇੱਕ ਜਹਾਜ਼ ਦੇ ਵਿੱਚੋਂ ਕੋਈ ਚੀਜ਼ ਡਿੱਗੀ ਜਿਹੜੀ ਕਾਗਜ਼ ਦੇ ਟੁਕੜਿਆਂ ਵਰਗੀ ਸੀ। ਉਹਦੇ ਡਿੱਗਦਿਆਂ ਹੀ ਉਹਦੇ ਟੁਕੜੇ ਹਵਾ ਦੇ ਵਿੱਚ ਪਤੰਗਾਂ ਵਾਂਗ ਉੱਡਣ ਲੱਗ ਪਏ। ਉਹਨਾਂ ਦੇ ਵਿੱਚੋਂ ਕੁਝ ਟੁਕੜੇ ਖਾਲਦ ਦੇ ਘਰ ਦੀ ਛੱਤ ਦੇ ਉੱਤੇ ਵੀ ਡਿੱਗੇ। ਖਾਲਦ ਭੱਜਦਾ ਹੋਇਆ ਛੱਤ ਦੇ ਉੱਤੇ ਗਿਆ ਤੇ ਉਹ ਟੁਕੜੇ ਚੁੱਕ ਕੇ ਹੇਠਾਂ ਆਪਣੇ ਅੱਬਾ ਦੇ ਕੋਲ ਆ ਖੜਿਆ। ਬੋਲਿਆ, ਅੱਬਾ ਜੀ, ਮਾਮਾ ਨੌਕਰਾਨੀ ਸੱਚੀ ਮੁੱਚੀ ਝੂਠ ਬੋਲ ਰਹੀ ਸੀ, ਜਹਾਜ਼ਾਂ ਨੇ ਤਾਂ ਗੋਲੀਆਂ ਦੀ ਥਾਂ ਇਹ ਕਾਗਜ਼ ਸੁੱਟੇ ਨੇ। ਅਸੀਂ ਵੀ ਚੁੱਕਦੇ ਹੁੰਦੇ ਸੀ, ਕੋਈ ਜਾਣਕਾਰੀ ਹੁੰਦੀ ਸੀ ਨਾ ਸਰਕਾਰੀ ਤਾਂ ਉੱਥੇ ਜਹਾਜ਼ ਦੇ ਉੱਤੋਂ ਜਿਹੜੇ ਇਸ ਤਰ੍ਹਾਂ ਪੰਫਲੇਟ ਸੁੱਟੇ ਜਾਂਦੇ ਸੀ ਉਹਨਾਂ ਸਮਿਆਂ ਚ। ਖਾਲਦ ਦੇ ਅੱਬਾ ਨੇ ਉਹ ਕਾਗਜ਼ ਪੜ੍ਹਨੇ ਸ਼ੁਰੂ ਕੀਤੇ ਤਾਂ ਉਹਦਾ ਰੰਗ ਪੀਲਾ ਪੈ ਗਿਆ। ਹੋਣ ਵਾਲੀ ਦੁਰਘਟਨਾ ਦੀ ਤਸਵੀਰ ਹੁਣ ਉਹਦੇ ਸਾਹਮਣੇ ਸਪਸ਼ਟ ਹੋਣ ਲੱਗ ਪਈ ਸੀ। ਉਸ ਇਸ਼ਤਿਹਾਰ ਦੇ ਵਿੱਚ ਕਿਹਾ ਗਿਆ ਸੀ ਕਿ ਬਾਦਸ਼ਾਹ ਕੋਈ ਜਲਸਾ ਕਰਨ ਦੀ ਆਗਿਆ ਨਹੀਂ ਦਿੰਦਾ, ਜੇ ਕੋਈ ਉਹਦੀ ਮਰਜ਼ੀ ਦੇ ਵਿਰੁੱਧ ਜਲਸਾ ਕਰੇਗਾ ਨਾ ਤ ਤਾਂ ਉਹਦੇ ਨਤੀਜੇ ਦੀ ਜ਼ਿੰਮੇਵਾਰੀ ਆਪ ਜਨਤਾ ਨੂੰ ਭੁਗਤਣੀ ਪਊ। ਆਪਣੇ ਅੱਬਾ ਨੂੰ ਇਸ਼ਤਿਹਾਰ ਪੜਨ ਤੋਂ ਬਾਅਦ ਇਸ ਤਰ੍ਹਾਂ ਹੈਰਾਨ ਤੇ ਪਰੇਸ਼ਾਨ ਦੇਖ ਕੇ ਖਾਲਿਦ ਨੇ ਘਬਰਾ ਕੇ ਪੁੱਛਿਆ, ਇਸ ਕਾਗਜ਼ ਦੇ ਉੱਤੇ ਕਾਗਜ਼ ਤੇ ਇਹ ਤੇ ਨਹੀਂ ਲਿਖਿਆ ਹੋਇਆ ਕਿ ਉਹ ਸਾਡੇ ਘਰ ਤੇ ਗੋਲੇ ਸੁੱਟਣਗੇ? ਅੱਬਾ, ਖਾਲਿਦ ਇਸ ਵੇਲੇ ਤੂੰ ਜਾ ਇੱਥੋਂ ਹੁਣ, ਜਾ ਆਪਣੀ ਬੰਦੂਕ ਦੇ ਨਾਲ ਜਾ ਕੇ ਖੇਡ। ਪਰ ਇਸ ਕਾਗਜ਼ ਦੇ ਉੱਤੇ ਲਿਖਿਆ ਕੀ ਹੈ ਅੱਬਾ? ਲਿਖਿਆ ਹੈ ਕਿ ਅੱਜ ਸ਼ਾਮ ਨੂੰ ਇੱਕ ਤਮਾਸ਼ਾ ਹੋਵੇਗਾ। ਖਾਲਿਦ ਦੇ ਅੱਬਾ ਨੇ ਗੱਲ ਨੂੰ ਅੱਗੇ ਵਧਣ ਦੇ ਡਰ ਤੋਂ ਝੂਠ ਬੋਲਦਿਆਂ ਕਹਿ ਦਿੱਤਾ ਸੀ ਉਹਨੂੰ। ਤਮਾਸ਼ਾ ਹੋਵੇਗਾ, ਫਿਰ ਤਾਂ ਅਸਾਂ ਵੀ ਦੇਖਾਂਗੇ ਨਾ। ਕੀ ਆਖਿਆ? ਇਸ ਤਮਾਸ਼ੇ ਦੇ ਵਿੱਚ ਤੁਸੀਂ ਮੈਨੂੰ ਨਹੀਂ ਲੈ ਕੇ ਜਾਵੋਗੇ? ਲੈ ਚੱਲਾਂਗਾ, ਪਰ ਇਸ ਵੇਲੇ ਤੂੰ ਕਿਤੇ ਜਾ ਕੇ ਖੇਡ ਲੈ। ਹੁਣ ਕਿੱਥੇ ਖੇਡਾਂ? ਬਾਜ਼ਾਰ ਤੁਸੀਂ ਜਾਣ ਨਹੀਂ ਦਿੰਦੇ, ਮਾਮਾ ਮੇਰੇ ਨਾਲ ਖੇਡਦੇ ਨਹੀਂ, ਮੇਰਾ ਦੋਸਤ ਤੁਫੈਲ ਵੀ ਤਾਂ ਅੱਜ ਕੱਲ ਇੱਥੇ ਨਹੀਂ ਆਉਂਦਾ, ਫਿਰ ਦੱਸੋ ਮੈਂ ਕਿਹਦੇ ਨਾਲ ਖੇਡਾਂ? ਸ਼ਾਮ ਵੇਲੇ ਤਮਾਸ਼ਾ ਦੇਖਣ ਜਾਵਾਂਗੇ ਨਾ ਆਪਾਂ? ਕਿਸੇ ਜਵਾਬ ਦੀ ਉਡੀਕ ਕੀਤੇ ਬਿਨਾਂ ਖਾਲਿਦ ਕਮਰੇ ਤੋਂ ਬਾਹਰ ਨਿਕਲ ਗਿਆ ਤੇ ਵੱਖ ਵੱਖ ਕਮਰਿਆਂ ਦੇ ਵਿੱਚ ਅਵਾਰਾ ਫਿਰਦਾ ਫਰਾਂਦਾ ਹੋਇਆ ਆਪਣੇ ਅੱਬਾ ਦੀ ਬੈਠਕ ਦੇ ਵਿੱਚ ਚਲਿਆ ਗਿਆ, ਜਿਹਦੀਆਂ ਖਿੜਕੀਆਂ ਬਾਜ਼ਾਰ ਦੇ ਵੱਲ ਖੁੱਲਦੀਆਂ ਸਨ। ਖਿੜਕੀ ਦੇ ਨੇੜੇ ਬਹਿ ਕੇ ਉਹ ਬਾਜ਼ਾਰ ਦੇ ਵੱਲ ਦੇਖਣ ਲੱਗ ਪਿਆ। ਕੀ ਦੇਖਦਾ ਹੈ? ਕਿ ਇੱਕ ਦੁਕਾਨਾਂ ਤਾਂ ਬੰਦ ਨੇ, ਇਹ ਦੁਕਾਨਾਂ ਜਿਹੜੀਆਂ ਸਨ ਸਾਰੀਆਂ ਬੰਦ ਸੀ, ਪਰ ਲੋਕਾਂ ਦਾ ਆਉਣਾ ਜਾਣਾ ਜਾਰੀ ਹੈ, ਲੋਕ ਜਲਸੇ ਦੇ ਵਿੱਚ ਸ਼ਾਮਲ ਹੋਣ ਦੇ ਲਈ ਜਾ ਰਹੇ ਨੇ। ਉਹ ਬਹੁਤ ਹੈਰਾਨ ਸੀ ਕਿ ਦੁਕਾਨਾਂ ਕਿਉਂ ਬੰਦ ਨੇ। ਇਸ ਮਸਲੇ ਨੂੰ ਸਮਝਣ ਦੇ ਲਈ ਉਹਨੇ ਆਪਣੇ ਨਿੱਕੇ ਜਿਹੇ ਦਿਮਾਗ ਦੇ ਉੱਤੇ ਬਹੁਤ ਜ਼ੋਰ ਪਾਇਆ, ਪਰ ਕੋਈ ਨਤੀਜਾ ਨਾ ਕੱਢ ਸਕਿਆ। ਬਹੁਤ ਸੋਚਾਂ ਦੇ ਬਾਅਦ ਦੇ ਵਿੱਚ ਉਹਨੇ ਇਹ ਸੋਚਿਆ ਕਿ ਲੋਕਾਂ ਨੇ ਉਸ ਤਮਾਸ਼ੇ ਜਿਸ ਦੇ ਇਸ਼ਤਿਹਾਰ ਜਿਹੜੇ ਨੇ ਜਹਾਜ਼ ਵੰਡ ਰਹੇ ਨੇ, ਉਹਨਾਂ ਨੂੰ ਦੇਖਣ ਦੇ ਲਈ ਦੁਕਾਨਾਂ ਬੰਦ ਕੀਤੀਆਂ ਹੋਣੀਆਂ ਨੇ। ਹੁਣ ਇਸ ਖਿਆਲ ਨੇ ਖਾਲਿਦ ਨੂੰ ਬੇਚੈਨ ਕਰ ਦਿੱਤਾ ਕਿ ਫੇਰ ਤਾਂ ਉਹ ਤਮਾਸ਼ਾ ਬਹੁਤ ਹੀ ਦਿਲਚਸਪ ਤੇ ਸ਼ਾਨਦਾਰ ਹੋਏਗਾ, ਜਿਸਦੇ ਲਈ ਸਾਰੇ ਬਾਜ਼ਾਰ ਬੰਦ ਨੇ। ਉਸ ਸਮੇਂ ਦੀ ਬੇਚੈਨੀ ਦੇ ਨਾਲ ਉਡੀਕ ਕਰਨ ਲੱਗ ਪਿਆ ਕਿ ਕਦੋਂ ਤਮਾਸ਼ਾ ਸ਼ੁਰੂ ਹੋਊ, ਜਦੋਂ ਅੱਬਾ ਉਹ ਤਮਾਸ਼ਾ ਵਿਖਾਉਣ ਲੈ ਕੇ ਜਾਵੇਗਾ। ਸਮਾਂ ਲੰਘਦਾ ਗਿਆ, ਉਹ ਖੂਨੀ ਘੜੀ ਵੀ ਨੇੜੇ ਆਉਣ ਲੱਗ ਪਈ। ਤੀਜੇ ਪੈਰ ਦਾ ਸਮਾਂ, ਖਾਲਿਦ, ਉਹਦਾ ਬਾਪ ਤੇ ਅੰਮਾ ਤਿੰਨੇ ਵਿਹੜੇ ਦੇ ਵਿੱਚ ਚੁੱਪ ਬੈਠੇ ਇੱਕ ਦੂਜੇ ਵੱਲ ਦੇਖ ਰਹੇ। ਹਵਾ ਸਿਸਕਦੀ ਹੋਈ ਚੱਲ ਰਹੀ, ਤੜ ਤੜ ਤੜ ਤੜ ਤੜ ਤੜ, ਇਹ ਆਵਾਜ਼ ਸੁਣਦਿਆਂ ਹੀ ਖਾਲਿਦ ਦੇ ਅੱਬਾ ਦੇ ਚਿਹਰੇ ਦਾ ਰੰਗ ਚਿੱਟਾ ਹੋ ਗਿਆ। ਉਹ ਔਖਿਆਈ ਦੇ ਨਾਲ ਇੰਨਾ ਹੀ ਕਹਿ ਸਕਿਆ, ਗੋਲੀ। ਖਾਲਿਦ ਦੀ ਮਾਂ ਡਰ ਦੇ ਨਾਲ ਇੱਕ ਸ਼ਬਦ ਵੀ ਨਾ ਬੋਲ ਸਕੀ। ਗੋਲੀ ਦਾ ਸ਼ਬਦ ਸੁਣਦਿਆਂ ਹੀ ਉਹਨੂੰ ਇੰਜ ਮਹਿਸੂਸ ਹੋ ਗਿਆ ਕਿ ਜਿਵੇਂ ਉਹਦੀ ਆਪਣੀ ਛਾਤੀ ਦੇ ਵਿੱਚ ਗੋਲੀ ਲੱਗ ਕੇ ਅੰਦਰ ਵੜ ਗਈ ਹੋਵੇ। ਖਾਲਿਦ ਉਸ ਆਵਾਜ਼ ਨੂੰ ਸੁਣਦੇ ਸਾਰ ਆਪਣੇ ਅੱਬਾ ਦੀ ਉਂਗਲ ਫੜ ਕੇ ਕਹਿਣ ਲੱਗਿਆ, ਅੱਬਾ ਜੀ ਚਲੋ ਚਲੋ, ਤਮਾਸ਼ਾ ਤਾਂ ਸ਼ੁਰੂ ਹੋ ਗਿਆ ਏ। ਖੇੜਾ ਤਮਾਸ਼ਾ? ਖਾਲਿਦ ਦੇ ਅੱਬਾ ਨੇ ਆਪਣਾ ਡਰ ਲੁਕਾਉਂਦਿਆਂ ਕਿਹਾ। ਉਹ ਤਮਾਸ਼ਾ ਜਿਸਦੇ ਇਸ਼ਤਿਹਾਰ ਅੱਜ ਸਵੇਰੇ ਹਵਾਈ ਜਹਾਜ਼ ਨੇ ਸੁੱਟੇ ਸਨ। ਖੇਡ ਸ਼ੁਰੂ ਹੋ ਗਈ ਏ, ਤਦੇ ਤਾਂ ਇੰਨੇ ਪਟਾਕਿਆਂ ਦੀਆਂ ਆਵਾਜ਼ਾਂ ਆ ਰਹੀਆਂ ਨੇ, ਹਾਲੇ ਵਕਤ ਕਾਫੀ ਬਾਕੀ ਏ, ਤੂੰ ਬਹੁਤ ਰੋਲਾ ਨਾ ਪਾ, ਜਾ ਮਾਮਾ ਦੇ ਕੋਲ ਜਾ। ਖਾਲਿਦ ਸੁਣਦੇ ਸਾਰ ਰਸੋਈ ਦੇ ਵੱਲ ਚਲਿਆ ਗਿਆ, ਪਰ ਉੱਥੇ ਮਾਮਾ ਨਹੀਂ ਸੀ, ਨੌਕਰਾਣੀ। ਉਹ ਫਿਰ ਆਪਣੇ ਅੱਬਾ ਵਾਲੇ ਕਮਰੇ ਦੇ ਵਿੱਚ ਚਲਿਆ ਗਿਆ ਤੇ ਖਿੜਕੀ ਵਿੱਚ ਹੀ ਬਾਜ਼ਾਰ ਵੱਲ ਵੇਖਣ ਲੱਗ ਪਿਆ, ਉਹ ਰਾਸਤੇ ਵੱਲ ਨੂੰ। ਬਾਜ਼ਾਰ ਆਵਾਜਾਈ ਬੰਦ ਹੋਣ ਕਰਕੇ ਸਾਂ ਸਾਂ ਕਰ ਰਿਹਾ, ਕੁੱਤੇ ਦੂਰ ਖਲੋਤੇ ਰੋ ਰਹੇ, ਉਹਨਾਂ ਦੀ ਦਰਦਨਾਕ ਆਵਾਜ਼ ਦੇ ਵਿੱਚ ਜਿਵੇਂ ਬੰਦਿਆਂ ਦੀ ਚੀਕਾਂ ਵੀ ਸ਼ਾਮਲ ਹੋ ਚੁੱਕੀਆਂ ਨੇ। ਖਾਲਿਦ ਉਹਨਾਂ ਆਵਾਜ਼ਾਂ ਨੂੰ ਸੁਣ ਕੇ ਬਹੁਤ ਹੈਰਾਨ ਹੋਇਆ। ਹਾਲੇ ਉਹ ਉਸ ਆਵਾਜ਼ ਦੀ ਪਛਾਣ ਕਰ ਹੀ ਰਿਹਾ ਸੀ ਕਿ ਚੌਂਕ ਦੇ ਵਿੱਚ ਉਹਨੂੰ ਜਿਹੜਾ ਇੱਕ ਮੁੰਡਾ ਦਿਸਿਆ, ਜਿਹੜਾ ਰੋਂਦਾ ਚੀਕਦਾ ਜਾ ਰਿਹਾ ਸੀ। ਖਾਲਿਦ ਦੇ ਘਰ ਦੇ ਐਨ ਨੇੜੇ ਸਾਹਮਣੇ ਉਹ ਮੁੰਡਾ ਡਿੱਗਦਾ ਢਹਿੰਦਾ ਡਿੱਗੀ ਪਿਆ ਤੇ ਡਿੱਗਦਾ ਹੀ ਬੇਹੋਸ਼ ਹੋ ਗਿਆ। ਉਹਦੀ ਪਿੰਨੀ ਦੇ ਉੱਤੇ ਡੂੰਘਾ ਜ਼ਖਮ ਸੀ ਜਿਹਦੇ ਵਿੱਚ ਉਹ ਲਹੂ ਦਾ ਫੁਹਾਰਾ ਵਗ ਰਿਹਾ ਸੀ। ਖਾਲਿਦ ਇਹ ਦ੍ਰਿਸ਼ ਦੇਖ ਕੇ ਬਹੁਤ ਡਰ ਗਿਆ। ਉਹ ਭੱਜਦਾ ਹੋਇਆ ਆਪਣੇ ਅੱਬਾ ਦੇ ਕੋਲ ਗਿਆ ਤੇ ਕਹਿਣ ਲੱਗਿਆ, ਅੱਬਾ ਅੱਬਾ ਜੀ ਅੱਬਾ ਜੀ, ਬਾਜ਼ਾਰ ਦੇ ਵਿੱਚ ਇੱਕ ਮੁੰਡਾ ਡਿੱਗਿਆ ਪਿਆ ਏ, ਉਹਦੀ ਇੱਕ ਲੱਤ ਦੇ ਵਿੱਚੋਂ ਲਹੂ ਵਗ ਰਿਹਾ। ਖਾਲਿਦ ਦਾ ਅੱਬਾ ਇਹ ਸੁਣਦਿਆਂ ਹੀ ਖਿੜਕੀ ਵੱਲ ਗਿਆ ਤੇ ਉਹਨੇ ਦੇਖਿਆ ਕਿ ਇੱਕ ਨੌਜਵਾਨ ਮੁੰਡਾ ਬਾਜ਼ਾਰ ਦੇ ਵਿੱਚ ਮੂਧੇ ਮੂੰਹ ਪਿਆ। ਬਾਦਸ਼ਾਹ ਦੇ ਡਰ ਤੋਂ ਕਿਸੇ ਵਿੱਚ ਇੰਨੀ ਹਿੰਮਤ ਨਹੀਂ ਸੀ ਕਿ ਉਸ ਮੁੰਡੇ ਨੂੰ ਸੜਕ ਤੋਂ ਚੁੱਕ ਕੇ ਦੁਕਾਨ ਦੇ ਥੜੇ ਦੇ ਉੱਤੇ ਪਾ ਦੇਵੇ। ਇਸ ਰੋਲੇ ਨੂੰ ਜਾਣਦਿਆਂ ਹੋਇਆਂ ਬਾਦਸ਼ਾਹ ਦੀ ਸਰਕਾਰ ਨੇ ਬੇਸਹਾਰਾ ਲੋਕਾਂ ਦੀ ਸਹਾਇਤਾ ਲਈ ਲੋਹੇ ਦੀਆਂ ਗੱਡੀਆਂ ਲਾਈਆਂ ਹੋਈਆਂ ਸਨ, ਪਰ ਉਸ ਮਾਸੂਮ ਬੱਚੇ ਦੀ ਲਾਸ਼, ਜਿਹੜੇ ਉਹਨਾਂ ਦੇ ਜ਼ੁਲਮ ਦਾ ਨਤੀਜਾ ਸੀ, ਉਹ ਨਿੱਕਾ ਜਿਹਾ ਬੂਟਾ ਜਿਹੜਾ ਉਹਨਾਂ ਦੇ ਹੱਥਾਂ ਤੋਂ ਲਾਇਆ ਗਿਆ ਸੀ, ਉਹਨਾਂ ਦੇ ਹੱਥਾਂ ਤੋਂ ਹੀ ਮਿਧਿਆ ਗਿਆ ਸੀ। ਉਹ ਕੁਰੰਬਲ ਜਿਹੜੀ ਖਿੜਨ ਤੋਂ ਪਹਿਲਾਂ ਹੀ ਉਹਨਾਂ ਦੀ ਜ਼ਹਿਰੀਲੀ ਹਵਾ ਦੇ ਨਾਲ ਝੁਲਸ ਗਈ ਸੀ। ਉਹ ਕਿਸੇ ਦੇ ਦਿਲ ਦਾ ਸੁੱਖ ਸੀ ਜਿਹੜਾ ਉਹਨਾਂ ਦੇ ਅਤਿਆਚਾਰੀ ਠੰਡੇ ਹੱਥਾਂ ਨੇ ਖੋਹ ਲਿਆ ਸੀ। ਉਹ ਹੁਣ ਉਹਨਾਂ ਦੀ ਹੀ ਬਣਾਈ ਸੜਕ ਦੇ ਉੱਤੇ ਲਵਾਰਸ ਪਿਆ ਸੀ। ਆ ਮੌਤ ਭਿਆਨਕ ਹੈ, ਪਰ ਅਤਿਆਚਾਰ ਉਸ ਤੋਂ ਵੀ ਵੱਧ ਭਿਆਨਕ ਤੇ ਡਰਾਉਣਾ ਹੈ। ਅੱਬਾ, ਇਸ ਮੁੰਡੇ ਨੂੰ ਕਿਸੇ ਨੇ ਮਾਰਿਆ ਕੁੱਟਿਆ ਹੈ? ਖਾਲਦ ਦਾ ਅੱਬਾ ਹਾਂ ਦੇ ਵਿੱਚ ਸਿਰ ਹਿਲਾਉਂਦਾ ਹੋਇਆ ਕਮਰੇ ਦੇ ਵਿੱਚੋਂ ਬਾਹਰ ਚਲਿਆ ਗਿਆ। ਜਦੋਂ ਖਾਲਦ ਕਮਰੇ ਦੇ ਵਿੱਚ ਕੱਲਾ ਰਹਿ ਗਿਆ ਤਾਂ ਸੋਚਣ ਲੱਗਿਆ ਕਿ ਉਸ ਮੁੰਡੇ ਨੂੰ ਇੰਨੇ ਵੱਡੇ ਜ਼ਖਮ ਦੇ ਨਾਲ ਕਿੰਨੀ ਤਕਲੀਫ ਹੋਈ ਹੋਏਗੀ। ਜਦੋਂ ਕਦੇ ਉਹਨੂੰ ਇੱਕ ਵਾਰ ਚਾਕੂ ਦੀ ਨੋਕ ਚੁੱਭਣ ਦੇ ਨਾਲ ਕਿੰਨੀ ਤਕਲੀਫ ਹੋਈ ਸੀ। ਸਾਰੀ ਰਾਤ ਨੀਂਦ ਨਹੀਂ ਸੀ ਆਈ। ਉਹਦਾ ਅੱਬਾ ਤੇ ਅੰਮੀ ਸਾਰੀ ਰਾਤ ਉਹਦੇ ਸਿਰਹਾਣੇ ਬੈਠੇ ਰਹੇ ਸਨ। ਇਸ ਖਿਆਲ ਦੇ ਆਉਂਦਿਆਂ ਹੀ ਉਹਨੂੰ ਮਹਿਸੂਸ ਹੋਣ ਲੱਗਿਆ ਕਿ ਉਹ ਜ਼ਖਮ ਉਹਨੂੰ ਉਹਦੀ ਪਿੰਨੀ ਦੇ ਉੱਤੇ ਲੱਗਿਆ ਹੈ ਤੇ ਉਹਦੇ ਵਿੱਚ ਸਖ਼ਤ ਦਰਦ ਹੋ ਰਿਹਾ ਹੈ। ਉਹ ਇਕਦਮ ਰੋਣ ਲੱਗ ਪਿਆ। ਖਾਲਦ ਦੇ ਰੋਣ ਦੀ ਆਵਾਜ਼ ਸੁਣ ਕੇ ਉਹਦੀ ਅੰਮੀ ਭੱਜਦੀ ਹੋਈ ਆਈ ਤੇ ਉਹਨੂੰ ਗੋਦੀ ਦੇ ਵਿੱਚ ਲੈ ਕੇ ਪੁੱਛਣ ਲੱਗੀ, ਮੇਰੇ ਬੱਚੇ ਰੋ ਕਿਉਂ ਰਿਹਾ ਹੈ? ਉਸ ਮੁੰਡੇ ਨੂੰ ਕਿਸੇ ਨੇ ਕੁੱਟਿਆ ਮਾਰਿਆ ਹੈ, ਉਹਨੇ ਕੋਈ ਸ਼ਰਾਰਤ ਕੀਤੀ ਹੋਵੇਗੀ। ਖਾਲਦ ਦੀ ਅੰਮੀ ਆਪਣੇ ਘਰ ਵਾਲੇ ਤੋਂ ਉਸ ਮੁੰਡੇ ਦੇ ਜ਼ਖਮੀ ਹੋਣ ਦੀ ਕਹਾਣੀ ਸੁਣ ਚੁੱਕੀ ਸੀ, ਪਰ ਸਕੂਲ ਦੇ ਵਿੱਚ ਤਾਂ ਸ਼ਰਾਰਤ ਕਰਨ ਤੇ ਪਤਲੇ ਡੰਡੇ ਦੇ ਨਾਲ ਮਾਰਿਆ ਜਾਂਦਾ ਹੈ, ਲਹੂ ਤਾਂ ਨਹੀਂ ਕੱਢਦੇ ਨੇ। ਖਾਲਦ ਨੇ ਰੋਂਦਿਆਂ ਆਪਣੀ ਮਾਂ ਨੂੰ ਕਿਹਾ। ਤਾਂ ਫੇਰ ਕੀ, ਉਸ ਮੁੰਡੇ ਦਾ ਬਾਪ ਸਕੂਲ ਜਾ ਕੇ ਉਹਦੇ ਮਾਸਟਰ ਸਾਹਿਬ ਦੇ ਨਾਲ ਗੁੱਸੇ ਨਹੀਂ ਹੋਇਆ ਹੋਏਗਾ ਜਿਸਨੇ ਉਸ ਮੁੰਡੇ ਨੂੰ ਇੰਨਾ ਮਾਰਿਆ? ਜੇ ਇੱਕ ਦਿਨ ਜਦ ਮਾਸਟਰ ਸਾਹਿਬ ਨੇ ਮੇਰੇ ਕੰਨ ਖਿੱਚ ਕੇ ਲਾਲ ਕਰ ਦਿੱਤੇ ਸਨ ਤਾਂ ਅੱਬਾ ਜੀ ਨੇ ਹੈੱਡ ਮਾਸਟਰ ਦੇ ਕੋਲ ਜਾ ਕੇ ਸ਼ਿਕਾਇਤ ਕੀਤੀ ਸੀ ਨਾ? ਉਸ ਮੁੰਡੇ ਦਾ ਮਾਸਟਰ ਬਹੁਤ ਵੱਡਾ ਆਦਮੀ ਹੈ, ਅੱਲਾ ਮੀਆਂ ਤੋਂ ਵੀ ਵੱਡਾ ਹੈ। ਕਹਿੰਦਾ, ਅੱਲਾ ਮੀਆਂ ਤੋਂ ਵੀ ਵੱਡਾ ਹੋ ਗਿਆ? ਨਹੀਂ ਨਹੀਂ, ਉਹਨਾਂ ਤੋਂ ਛੋਟਾ ਹੈ। ਤਾਂ ਫੇਰ ਕੀ, ਉਹ ਅੱਲਾ ਮੀਆਂ ਦੇ ਕੋਲ ਸ਼ਿਕਾਇਤ ਕਰੇਗਾ? ਖਾਲਿਦ, ਹੁਣ ਦੇਰ ਹੋ ਰਹੀ ਹੈ, ਚੱਲ ਹੁਣ ਸੌ ਜਾਈਏ ਆਪਾਂ। ਅੱਲਾ ਮੀਆਂ, ਮੈਂ ਦੁਆ ਕਰਦਾ ਕਿ ਤੂੰ ਉਸ ਮਾਸਟਰ ਨੂੰ ਜਿਸ ਨੇ ਉਸ ਮੁੰਡੇ ਨੂੰ ਕੁੱਟਿਆ ਏ ਚੰਗੀ ਤਰ੍ਹਾਂ ਸਜ਼ਾ ਦੇਵੇ ਤੇ ਉਸ ਪਤਲੀ ਸੋਟੀ ਨੂੰ ਖੋਹ ਲਵੇ ਜਿਹਦੇ ਨਾਲ ਕੁੱਟਣ ਦੇ ਉੱਤੇ ਉਹਦੇ ਖੂਨ ਨਿਕਲ ਆਇਆ। ਮੈਂ ਪਹਾੜੇ ਯਾਦ ਨਹੀਂ ਕੀਤੇ, ਇਸ ਦੇ ਲਈ ਮੈਨੂੰ ਵੀ ਡਰ ਲੱਗਦਾ ਏ ਕਿਤੇ ਉਹ ਪਤਲੀ ਸੋਟੀ ਮੇਰੇ ਉੱਤੇ ਵਰਤਣ ਦੇ ਲਈ ਮਾਸਟਰ ਸਾਹਿਬ ਦੇ ਹੱਥ ਨਾ ਆ ਜਾਵੇ। ਜੇ ਤੂੰ ਮੇਰੀਆਂ ਗੱਲਾਂ ਨਾ ਮੰਨੀਆਂ ਨਾ ਤਾਂ ਮੈਂ ਤੇਰੇ ਨਾਲ ਨਹੀਂ ਬੋਲਾਂਗਾ। ਸੌਣ ਵੇਲੇ ਖਾਲਦ ਆਪਣੇ ਦਿਲ ਦੇ ਵਿੱਚ ਇਹੀ ਜਿਹੜੀ ਸੀ ਦੁਆ ਮੰਗ ਰਿਹਾ ਸੀ, ਇਹੀ ਦੁਆ ਮੰਗ ਰਿਹਾ ਸੀ। ਜੀ ਦੋਸਤੋ, ਬਚਪਨਾ ਤੇ ਉਹਨੂੰ ਕੀ ਪਤਾ ਵਿਚਾਰੇ ਨੂੰ ਕੀ ਕੁਝ ਬਾਹਰ ਵਾਪਰ ਰਿਹਾ। ਕਹਾਣੀ ਤਮਾਸ਼ਾ, ਸਾਦਤ ਹਸਨ ਮੰਟੋ ਜੀ ਦੀ ਕਲਮ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਸ ਤੇ ਦੁਆਬਾ ਰੇਡੀਓ ਮੰਚ। ਲੋ ਜੀ ਦੋਸਤੋ, ਇਹ ਜੀ ਕੁਝ ਗੱਲਾਂ ਬਾਤਾਂ ਹਕੂਮਤਾਂ ਦੀਆਂ, ਸਿਆਸਤਾਂ ਦੀਆਂ ਤੇ ਬਾਕਮਾਲ ਸਾਦਤ ਹਸਨ ਮੰਟੋ ਜੀ ਦੀ ਕਲਮ ਦੇ ਵਿੱਚੋਂ ਉਹਨਾਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਕਹਾਣੀ ਤਮਾਸ਼ਾ ਤੇ ਸਮਾਂ ਵੀ ਦੋਸਤੋ ਆਪਣਾ ਸਮਾਪਤੀ ਦਾ ਹੋ ਗਿਆ, ਤਕਰੀਬਨ ਇੱਕ ਦੋ ਮਿੰਟ ਉੱਪਰ ਚੱਲ ਰਹੇ ਹੈ ਤੇ ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਤਦ ਤੱਕ ਕੁਝ ਮੈਂ ਬੇਨਤੀਆਂ ਕਰਕੇ ਫਿਰ ਆਪਾਂ ਆਗਿਆ ਲੈਂਦੇ ਹਾਂ ਤੇ ਉਮੀਦ ਕਰਦੇ ਹਾਂ ਕਹਾਣੀ ਤੋਂ ਕੁਝ ਨਾ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਆਪਾਂ ਨੂੰ। ਤੇ ਬਲਰਾਜ ਸਿੰਘ ਸੰਧੂ ਅੰਕਲ ਸਤਿ ਸ਼੍ਰੀ ਅਕਾਲ ਭੇਜਦੇ ਨੇ ਜੀ, ਰਾਜਨ ਸੈਣੀ ਸਾਹਿਬ ਨੂੰ, ਸਾਰਿਆਂ ਨੂੰ ਜੀ, ਤੇ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਜੁੜਨ ਦੇ ਲਈ। ਤੇ ਸਤਪਾਲ ਗਿਰੀ ਜੀ, ਸਾਦਰ ਪੰਨਾ ਵੀਰ ਜੀ ਗੁਜਰਾਤ ਦੀ ਧਰਤੀ ਤੋਂ ਭੇਜਦੇ ਨੇ, ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ ਤੇ ਬਾਕੀ ਸੁਨੇਹੇ ਪਹਿਲਾਂ ਵੀ ਤੁਹਾਡੇ ਨਾਲ ਸਾਰੇ ਸਾਂਝੇ ਕਰ ਹੀ ਦਿੱਤੇ ਆ ਜੀ ਦੋਸਤੋ। ਤੇ ਲੋ, ਇਸ ਦੇ ਨਾਲ ਹੀ ਫਿਰ ਆਪਾਂ ਆ ਗਿਆ ਲੈਂਦੇ ਹਾਂ, ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਕੋਸ਼ਿਸ਼ ਰਹੇਗੀ ਸ਼ਮੀ ਜੀ ਦੇ ਨਾਲ ਕੋਈ ਨਾ ਕੋਈ ਮੁੱਦਾ ਲੈ ਕੇ ਗੱਲਬਾਤ ਕਰੀਏ, ਕੁਝ ਵੱਖਰਾ ਮਾਹੌਲ ਬਣਾਉਣ ਦੀ ਕੋਸ਼ਿਸ਼ ਰਹੇਗੀ। ਤੇ ਜੀਭ ਵੀ ਕਈ ਵਾਰੀ ਤਤਲਾਉਣ ਲੱਗ ਜਾਂਦੀ ਹੈ ਜਦੋਂ ਲਗਾਤਾਰਤਾ ਦੇ ਵਿੱਚ ਆਪਾਂ ਕੰਮ ਚਲਾਈ ਰੱਖਦੇ ਹਾਂ। ਤੇ ਚਲੋ ਇੱਥੇ ਲੈਣੇ ਆ ਗਿਆ, ਵੱਧ ਘੱਟ ਬੋਲ ਕੇ ਹੋ ਗਏ, ਪੜ੍ਹਨ ਲਿਖਣ ਦੇ ਵਿੱਚ ਗੁਸਤਾਖੀ ਹੋਈ ਹੋਵੇ ਤੇ ਮਾਫ਼ੀ ਚਾਹਾਂਗਾ। ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਫਿਰ, ਤੇ ਪ੍ਰੋਗਰਾਮਾਂ ਨੂੰ ਸਪੋਰਟ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਜਾਂਦੇ ਜਾਂਦੇ ਕਹਾਂਗਾ। ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਬਲਬੀਰ ਸਿੰਘ ਸੈਣੀ ਸਾਹਿਬ, ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ ਦੋਸਤੋ। ਤੇ ਮੈਨੂੰ ਦਿਓ ਆਗਿਆ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ, ਤੇ ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭਰੀ ਤੇ ਨਿੱਘੀ ਇਸ ਦੇ ਨਾਲ ਹੀ ਹੈ, ਸਤਿ ਸ੍ਰੀ ਅਕਾਲ ਦੋਸਤੋ। ਇਹ ਗੀਤ ਛੱਡ ਕੇ ਚੱਲਾਂ, ਇਸ ਨੂੰ ਕਰੋ ਇੰਜੋਏ, ਐਪ ਦੇ ਉੱਤੇ ਤੇ ਵੈਬਸਾਈਟ ਦੇ ਉੱਤੇ ਬੜਾ ਪਿਆਰਾ ਗੀਤ ਹੈ। ਕੀ ਕਹਿੰਦਾ ਜੋਗੀਆ, ਰਾਜਵੀਰ ਜਵੰਦਾ ਉਹਨਾਂ ਦੀ ਆਵਾਜ਼ ਦੇ ਵਿੱਚ ਇਹ ਗੀਤ ਜੀ। ਐਪ ਦੇ ਉੱਤੇ ਤੇ ਵੈਬਸਾਈਟ ਦੇ ਉੱਤੇ ਗੀਤ ਨਹੀਂ ਚੱਲੇਗਾ ਦੋਸਤੋ, ਮਾਫ਼ੀ ਚਾਹਾਂਗਾ। ਸਤਿ ਸ੍ਰੀ ਅਕਾਲ ਜੀ।

ದ್ವಾಪರ ರೇಡಿಯೋ. ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਨਵਾਂ ਨਵੇਲਾ ਪ੍ਰੋਗਰਾਮ ਫਿਰ ਤੋਂ ਇੱਕ ਵਾਰ ਤੇ ਇਸ ਹਫ਼ਤੇ ਦੀ ਸ਼ੁਰੂਆਤ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ ਕੁਝ ਨਾ ਕੁਝ ਤੇ ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। ਓਪਨ ਟਾਕ ਵਾਲਾ ਦਿਨ ਹੁੰਦਾ ਜੀ ਪਹਿਲਾਂ ਸੋਮਵਾਰ ਦਾ, ਜਿਹਦੇ ਵਿਚ ਆਪਣੇ ਵਿਚਾਰ ਕੋਈ ਗੱਲਬਾਤ ਆਲੇ ਦੁਆਲੇ ਦੇ ਵਿਚ ਕੁਝ ਵਾਪਰਿਆ, ਕੁਝ ਦੋਸਤਾਂ ਮਿੱਤਰਾਂ ਤੱਕ ਕੋਈ ਸੁਨੇਹਾ ਸੇਧ ਦੇਣਾ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਰਹੇਗਾ। ਤੇ ਲੋ, ਉਨ੍ਹਾਂ ਦੋਸਤਾਂ ਦਾ ਵੀ ਧੰਨਵਾਦ ਸ਼ੁਕਰੀਆ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ। ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ। ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਹੋਰ ਸਾਰਾ ਜ਼ਿੰਦਗੀ ਦੇ ਨਾਲ ਜੁੜੀਆਂ ਗੱਲਾਂ ਬਾਤਾਂ ਕਰਨ ਦੀ ਕੋਸ਼ਿਸ਼ ਰਹੇਗੀ ਦੋਸਤੋ। ਤੇ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਾਂਗੇ। ਤੇ ਸਮਾਂ ਤੇ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਮੁਤਾਬਕ ਇਸ ਵਕਤ ਸ਼ਾਮ ਦੇ 7:00 ਤੇ ਘੜੀਆਂ ਦੇ ਉੱਤੇ 6 ਮਿੰਟ ਦਾ ਸਮਾਂ ਹੈ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:00 ਤੇ 6 ਮਿੰਟ ਹੋ ਗਏ ਨੇ। ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:06 ਦਾ ਸਮਾਂ ਹੈ। ਯੂਕੇ ਦੇ ਵਿੱਚ ਸ਼ਾਮ ਦੇ 5:00 ਘੜੀਆਂ ਦੇ ਉੱਤੇ 6 ਮਿੰਟ ਤੇ ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸ਼ਾਮ ਦੇ 6:00 ਤੇ ਘੜੀਆਂ ਦੇ ਉੱਤੇ 6 ਮਿੰਟ ਦਾ ਸਮਾਂ ਹੈ। ਇਸੇ ਤਰ੍ਹਾਂ ਭਾਰਤ ਦੇ ਵਿੱਚ ਰਾਤ ਦੇ ਘੜੀਆਂ ਦੇ ਉੱਤੇ 7:36 ਦਾ ਸਮਾਂ ਜਿਹੜਾ ਹੋ ਚੁੱਕਿਆ ਹੈ। ਤੇ ਲਓ ਫਿਰ ਅੱਜ ਦੇ ਵਿਚਾਰ ਦੇ ਨਾਲ ਬਾਤ ਪਾਉਂਦੇ ਹਾਂ ਤੇ ਗੱਲਾਂ ਬਾਤਾਂ ਨੂੰ ਅੱਗੇ ਵਧਾਉਂਦੇ ਹਾਂ। 11 ਮਈ 2026 ਦਾ ਦਿਹਾੜਾ ਤੇ ਸੋਮਵਾਰ ਦਾ ਦਿਨ ਹੈ। ਅੱਜ ਦੇ ਵਿਚਾਰ ਦੇ ਵਿੱਚ ਲਿਖਦੇ ਨੇ ਕਿ ਲੇਖਕ ਨੂੰ ਆਪਣੇ ਦਿਲ ਦੀ ਪੀੜ ਜਾਂ ਖੁਸ਼ੀ ਦੀ ਭਾਵਨਾ ਦੇ ਨਾਲ ਕਲਮ ਫੜਨੀ ਚਾਹੀਦੀ ਹੈ, ਕਿਸੇ ਦੀ ਰੀਸ ਦੇ ਨਾਲ ਨਹੀਂ। ਤੇ ਦੁਨੀਆਦਾਰੀ ਦੇ ਵਿੱਚ ਜੋ ਕੁਝ ਵਾਪਰ ਰਿਹਾ ਉਹਦਾ ਜ਼ਿਕਰ ਕਰਦਿਆਂ ਤੇ ਉਮੀਦ ਕਰਦਿਆਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਤੁਸੀਂ ਜ਼ਰੂਰ ਕਮੈਂਟ ਦੇ ਰਾਹੀਂ ਦਰੁਸਤ ਕਰਾ ਸਕਦੇ ਹੋ। ਤੇ ਨਵਦੀਪ ਸਿੰਘ ਬਾਈ ਜੀ ਆਪਣੇ ਦਿੱਲੀ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਭ ਨੂੰ, ਦੋਸਤਾਂ ਨੂੰ, ਦੁਆਬਾ ਰੇਡੀਓ ਦੇ ਪਰਿਵਾਰ ਨੂੰ। ਤੇ ਥੱਲੇ ਜ਼ਰੂਰ ਕਮੈਂਟ ਕਰਕੇ ਦੱਸ ਦਿਓ ਦੋਸਤੋ ਕਿ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਕਿ ਨਹੀਂ। ਤੇ 11 ਮਈ ਦਾ ਦਿਹਾੜਾ 1784 ਅੰਗਰੇਜ਼ ਜਿਹੜੇ ਸਨ, ਅੰਗਰੇਜ਼ਾਂ ਤੇ ਟੀਪੂ ਸੁਲਤਾਨ ਦੇ ਵਿੱਚ ਜਿਹੜੀ ਅੱਜ ਦੇ ਦਿਹਾੜੇ ਦੇ ਉੱਤੇ ਸੰਧੀ ਹੋਈ ਸੀ ਤੇ 1857 ਦੇ ਵਿੱਚ ਪਹਿਲੇ ਗਦਰ ਦੀ ਅੱਗ ਜਿਹੜੀ ਸੀ ਦਿੱਲੀ ਦੇ ਵਿੱਚ ਪਹੁੰਚੀ ਸੀ। 1912 ਦੇ ਵਿੱਚ ਕਹਾਣੀਕਾਰ ਸਾਦਤ ਹਸਨ ਮੰਟੋ ਉਹਨਾਂ ਦਾ ਜਨਮ ਹੋਇਆ ਜਿਨ੍ਹਾਂ ਨੇ ਹਕੂਮਤਾਂ ਦੇ ਨਾਲ ਮੱਥਾ ਲਾਇਆ। ਉਨ੍ਹਾਂ ਦਾ ਜ਼ਿਕਰ ਸੰਖੇਪ ਦੇ ਵਿੱਚ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸ਼ੁਰੂਆਤ ਦੇ ਵਿੱਚ। ਤੇ ਇਸੇ ਤਰ੍ਹਾਂ ਹੀ 1949 ਦੇ ਵਿੱਚ ਸਿਆਮ ਦੇਸ਼ ਦਾ ਜਿਹੜਾ ਨਾਂ ਥਾਈਲੈਂਡ ਕੀਤਾ ਗਿਆ ਸੀ, ਪਹਿਲਾਂ ਇਸ ਨੂੰ ਸਿਆਮ ਦੇਸ਼ ਕਿਹਾ ਜਾਂਦਾ ਸੀ। ਵੱਡੇ ਪੱਧਰ ਦੇ ਉੱਤੇ ਉੱਥੇ ਜਿਹੜੇ ਨੇ ਬੁੱਧ ਧਰਮ ਨੂੰ ਮੰਨਣ ਵਾਲੇ ਜਾਂ ਹਿੰਦੂ ਧਰਮ ਨੂੰ ਮੰਨਣ ਵਾਲੇ ਲੋਕ ਰਹਿੰਦੇ ਨੇ। 1965 ਦੇ ਵਿੱਚ ਬੰਗਲਾਦੇਸ਼ ਦੇ ਵਿੱਚ ਚੱਕਰਵਰਤੀ ਤੂਫਾਨ ਦੇ ਨਾਲ 17,000 ਮੌਤਾਂ ਹੋਈਆਂ। 1998 ਦੇ ਵਿੱਚ ਭਾਰਤ ਦੇ ਵੱਲੋਂ ਜ਼ਮੀਨ ਹੇਠ 3 ਸਫਲ ਪਰਮਾਣੂ ਟੈਸਟ ਜਿਹੜੇ ਕੀਤੇ ਗਏ। ਤੇ ਇਸੇ ਤਰ੍ਹਾਂ ਅੱਜ ਦੇ ਦਿਨ ਦੇ ਉੱਤੇ ਰਾਸ਼ਟਰੀ ਤਕਨੀਕੀ ਦਿਵਸ ਵੀ ਜਿਹੜਾ ਮਨਾਇਆ ਜਾਂਦਾ ਹੈ, ਖਾਸ ਕਰ ਭਾਰਤ ਦੀ ਜਦੋਂ ਗੱਲ ਆਉਂਦੀ ਹੈ। ਹਰ ਸਾਲ 11 ਮਈ ਨੂੰ ਭਾਰਤ ਦੇ ਵਿੱਚ ਰਾਸ਼ਟਰੀ ਤਕਨੀਕੀ ਦਿਵਸ ਦੇ ਤੌਰ ਦੇ ਉੱਤੇ ਮਨਾਇਆ ਜਾਂਦਾ ਹੈ। 1998 ਦੇ ਵਿੱਚ ਪੋਖਰਨ ਪਰਮਾਣੂ ਪ੍ਰੀਖਣ ਦੀ ਯਾਦ ਦੇ ਵਿੱਚ ਇਹ ਦਿਨ ਮਨਾਉਣਾ ਸ਼ੁਰੂ ਕੀਤਾ। ਇਸ ਦਾ ਮਕਸਦ ਲੋਕਾਂ ਨੂੰ ਦੇਸ਼ ਦੀਆਂ ਵਿਗਿਆਨਕ ਜਿਹੜੀਆਂ ਪ੍ਰਾਪਤੀਆਂ ਨੇ ਉਨ੍ਹਾਂ ਦੀ ਯਾਦ ਦਿਵਾਉਣਾ ਤੇ ਉਨ੍ਹਾਂ ਸਾਰਿਆਂ ਨੂੰ ਯਾਦ ਕਰਨਾ ਜਿਨ੍ਹਾਂ ਨੇ ਵਿਗਿਆਨ ਦੀ ਜਿਹੜੀ ਤਰੱਕੀ ਦੇ ਵਿੱਚ ਆਪਣਾ ਯੋਗਦਾਨ ਜਿਹੜਾ ਪਾਇਆ। ਅਣਖੀ ਇਨਸਾਨ ਤੇ ਨਿਧੜਕ ਲੇਖਕ ਮੰਟੋ ਸਾਹਿਬ ਦਾ ਜ਼ਿਕਰ ਕਰਦੇ ਹਾਂ ਦੋਸਤੋ, ਤੇ ਕੋਸ਼ਿਸ਼ ਕਰਾਂਗੇ ਜੇ ਅੱਜ ਉਨ੍ਹਾਂ ਦੀ ਕੋਈ ਕਹਾਣੀ ਤੁਹਾਡੇ ਨਾਲ ਰੂਬਰੂ ਕਰਨ ਦੀ ਕੋਸ਼ਿਸ਼ ਰਹੇਗੀ। ਤੇ ਆਪਣੇ ਮਿੰਟ ਲਿਖਿਆ ਹੋਇਆ ਜੀ, ਆਪਣੇ ਪੁਨੂਰੀ ਸਤਗੁਰ ਲਿਖਿਆ ਹੋਇਆ ਬਾਈ ਜੀ ਨੇ, ਪਤਾ ਨਹੀਂ ਨਾ ਮੈਨੂੰ ਸਮਝ ਨਹੀਂ ਆ ਰਿਹਾ ਜੀ ਕੀ ਕਹਿਣਾ ਚਾਹੁੰਦੇ ਨੇ। ਤੇ ਲਓ ਗੱਲ ਕਰਦੇ ਆਪਾਂ, ਮੰਟੋ ਸਾਹਿਬ ਦੀ ਗੱਲ ਕਰਨ ਲੱਗਿਆ ਸੀ ਮੈਂ। 1912 ਦੇ ਵਿੱਚ ਅੱਜ ਦੇ ਦਿਹਾੜੇ ਉੱਤੇ 11 ਮਈ ਕਹਾਣੀਕਾਰ ਸਾਦਤ ਹਸਨ ਮੰਟੋ ਉਹਨਾਂ ਦਾ ਜਨਮ ਹੈ। ਉਹਨਾਂ ਨੇ ਉਹਨਾਂ ਦੀਆਂ ਦੇਣਾਂ ਦੀ ਗੱਲ ਕਰਦੇ ਆ ਥੋੜੀ। ਅਣਖੀ ਇਨਸਾਨ ਤੇ ਨਿਧੜਕ ਲੇਖਕ ਮੰਟੋ ਹਮੇਸ਼ਾ ਸੱਚ ਤੇ ਪਹਿਰਾ ਦੇਣ ਵਾਲਾ ਇਨਸਾਨ ਸੀ। ਅਖੌਤੀ ਭੱਦਰ ਪੁਰਸ਼ਾਂ ਨੂੰ ਜਿਹੜਾ ਸੀ
ਸ਼ਰੇਆਮ ਉਹ ਨੰਗਾ ਕਰਦਾ ਸੀ ਤੇ ਸਮਾਜ ਜਿਨ੍ਹਾਂ ਨੂੰ ਭੈੜ ਜਿਹੜਾ ਭੈੜਾ ਕਹਿ ਕੇ ਦੁਰਕਾਰਦਾ ਸੀ। ਮੰਟੋ ਉਹਨਾਂ ਦੀਆਂ ਛੁਪੀਆਂ ਚੰਗਿਆਈਆਂ ਨੇ ਨੂੰ ਜਿਹੜਾ ਸੀ ਉਜਾਗਰ ਕਰਦਾ ਸੀ ਤੇ ਉਸਦਾ ਜਨਮ ਜਿਹੜਾ ਅੱਜ ਦੇ ਦਿਹਾੜੇ ਦੇ ਉੱਤੇ 1912 ਨੂੰ ਸਮਰਾਲਾ ਲਾਗੇ ਪਿੰਡ ਪਪੜੋਦੀ ਦੇ ਵਿਖੇ ਹੁੰਦਾ ਹੈ। ਸਾਦਤ ਹਸਨ ਮੰਟੋ ਦੇ ਪਿਤਾ ਗੁਲਾਮ ਹਸਨ ਮੰਟੋ ਕਸ਼ਮੀਰੀ ਸਨ। ਮੰਟੋ ਦੇ ਜਨਮ ਤੋਂ ਜਲਦ ਹੀ ਬਾਅਦ ਉਹ ਅੰਮ੍ਰਿਤਸਰ ਆ ਜਾਂਦੇ ਹੈ ਤੇ ਇੱਥੇ ਦੇ ਇੱਕ ਮੁਹੱਲੇ ਕੂਚਾਂ ਵਕੀਲਾਂ ਦੇ ਵਿੱਚ ਜਿਹੜੇ ਰਹਿਣ ਲੱਗ ਪਏ। ਮੰਟੋ ਦੀ ਮੁੱਢਲੀ ਪੜ੍ਹਾਈ ਘਰੇ ਹੀ ਹੋਈ ਤੇ 1921 ਦੇ ਵਿੱਚ ਉਸਨੂੰ MA ਉਹ ਮਿਡਲ ਸਕੂਲ ਦੇ ਵਿੱਚ ਚੌਥੀ ਜਮਾਤ ਦੇ ਵਿੱਚ ਜਿਹੜਾ ਸੀ ਦਾਖਲ ਕਰਵਾਇਆ ਗਿਆ। ਉਹਦਾ ਵਿਦਿਅਕ ਕੈਰੀਅਰ ਇੰਨਾ ਚੰਗਾ ਨਹੀਂ ਸੀ। ਮੈਟ੍ਰਿਕ ਦੇ ਇਮਤਿਹਾਨ ਦੇ ਵਿੱਚੋਂ 3 ਵਾਰ ਫੇਲ ਹੋਣ ਦੇ ਬਾਅਦ ਵੀ ਉਸਨੇ 1931 ਦੇ ਵਿੱਚ ਮੈਟ੍ਰਿਕ ਪਾਸ ਕੀਤੀ ਤੇ ਉਸ ਤੋਂ ਬਾਅਦ ਉਸਨੇ ਹਿੰਦੂ ਸਭਾ ਕਾਲਜ ਦੇ ਵਿੱਚ FA ਜਿਹੜਾ ਵਿੱਚ ਦਾਖਲਾ ਲੈ ਲਿਆ। 1932 ਦੇ ਵਿੱਚ ਮੰਟੋ ਦੇ ਪਿਤਾ ਦੀ ਮੌਤ ਹੋ ਜਾਂਦੀ ਹੈ ਜਿਸਦੇ ਕਾਰਨ ਉਸਨੂੰ ਅਨੇਕ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਸਦੀ ਜ਼ਿੰਦਗੀ ਵਿੱਚ 1933 ਦੇ ਦੌਰਾਨ ਵੱਡਾ ਮੋੜ ਆਉਂਦਾ ਹੈ ਜਦੋਂ ਉਸਦਾ ਵਾਹ ਜਿਹੜਾ ਸੀ ਸਿਰਕੱਢ ਲੇਖਕ ਅਬਦੁਲ ਬਾਰੀ ਅਲਿਗ ਦੇ ਨਾਲ ਪੈ ਜਾਂਦਾ ਹੈ। ਉਨ੍ਹਾਂ ਨੇ ਮੰਟੋ ਨੂੰ ਅੰਗਰੇਜ਼ੀ ਤੇ ਫਰਾਂਸੀਸੀ ਤੇ ਰੂਸੀ ਸਾਹਿਤ ਪੜ੍ਹਨ ਦੇ ਲਈ ਪ੍ਰੇਰਿਤ ਕੀਤਾ। ਉਸਦੀ ਪਤਨੀ ਸੋਫੀਆ ਤੇ 3 ਧੀਆਂ ਨਿਗਹਤ ਨਜ਼ਹਤ ਤੇ ਨੁਸਰਤ ਜਿਹੜੀਆਂ ਸਨ। ਮੰਟੋ ਲਾਹੌਰ ਅੰਮ੍ਰਿਤਸਰ ਅਲੀਗੜ੍ਹ ਬੰਬਈ ਤੇ ਦਿੱਲੀ ਰਿਹਾ। ਜਲਿਆਂ ਵਾਲੇ ਬਾਗ ਦੇ ਹੱਤਿਆਕਾਂਡ ਦੀ ਮੰਟੋ ਦੇ ਮਨ ਦੇ ਉੱਤੇ ਗਹਿਰੀ ਜਿਹੜੀ ਛਾਪ ਸੀ ਇਸੇ ਨੂੰ ਲੈ ਕੇ ਮੰਟੋ ਨੇ ਪਹਿਲੀ ਕਹਾਣੀ ਤਮਾਸ਼ਾ ਲਿਖੀ ਸੀ ਜਿਹੜੀ ਅੰਮ੍ਰਿਤਸਰ ਦੇ ਖਲਕ ਦੇ ਵਿੱਚ ਛਪੀ ਸੀ। ਉਹਨੇ ਕਿਤਾਬ ਗਜੇ ਫਰਿਸ਼ਤੇ ਵਿੱਚ ਲਿਖਿਆ ਸੀ ਕਿ ਮੇਰਾ ਸਭ ਤੋਂ ਪਹਿਲਾ ਮੌਲਿਕ ਅਫਸਾਨਾ ਤਮਾਸ਼ਾ ਦੇ ਨਾਮ ਦੇ ਨਾਲ ਕਲਕੱਤੇ ਦੇ ਵਿੱਚ ਛਪਿਆ। ਮੈਂ ਉਸ ਉੱਪਰ ਨਾਮ ਨਹੀਂ ਦਿੱਤਾ ਸੀ ਇਸ ਡਰੋਂ ਕਿ ਲੋਕ ਮਜ਼ਾਕ ਉਡਾਉਣਗੇ। ਉਸਦੀਆਂ 6 ਕਹਾਣੀਆਂ ਤੇ ਅਦਾਲਤਾਂ ਦੇ ਵਿੱਚ ਕੇਸ ਚੱਲੇ ਕਹਾਣੀਆਂ ਦੇ ਉੱਤੇ ਤੇ ਮੰਟੋ ਨੇ ਨਾਟਕ ਕਹਾਣੀਆਂ ਰੇਖਾ ਚਿੱਤਰ ਤੇ ਹੋਰ ਰੂਪਾਂ ਦੇ ਵਿੱਚ 40 ਦੇ ਕਰੀਬ ਜਿਨ੍ਹਾਂ ਦੇ ਵਿੱਚ 22 ਮਿੰਨੀ ਕਹਾਣੀਆਂ ਦਾ ਜਿਹੜਾ ਸੰਗ੍ਰਹਿ ਤੇ 5 ਰੇਡੀਓ ਨਾਟਕ 1 ਨਾਵਲ ਕਿਤਾਬ ਜਿਹੜੀਆਂ ਕਿਤਾਬਾਂ ਲਿਖੀਆਂ ਨੇ। ਉਨ੍ਹਾਂ ਨੇ ਰੂਸੀ ਲੇਖਕ ਮੈਕਸਿਮ ਗੋਰਕੀ ਤੇ ਹੋਰ ਰੂਸੀ ਲੇਖਕਾਂ ਦੀਆਂ ਕਹਾਣੀਆਂ ਦਾ ਅਨੁਵਾਦ ਕੀਤਾ। ਮੰਟੋ ਦਾ ਪਹਿਲਾ ਕਹਾਣੀ ਸੰਗ੍ਰਹਿ ਆਤਿਸ਼ ਪਾਰੇ 1935 ਦੇ ਵਿੱਚ ਛਪਿਆ। 18 ਅਗਸਤ 1954 ਨੂੰ ਉਨ੍ਹਾਂ ਨੇ ਆਪਣੀ ਕਬਰ ਦਾ ਜਿਹੜਾ ਕੁਤਬਾ ਯਾਨੀ ਕਿ ਸਮਾਧੀ ਦੇ ਉੱਤੇ ਲਿਖਿਆ ਸੀ ਕਿ ਜੋ ਇੰਜ ਸੀ ਕਿ ਕਹਿੰਦਾ ਕਿ ਇੱਥੇ ਦਫ਼ਨ ਹੈ ਸਾਦਤ ਹਸਨ ਮੰਟੋ ਤੇ ਉਨ੍ਹਾਂ ਦੇ ਨਾਲ ਦਫ਼ਨ ਹਨ ਕਹਾਣੀ ਲਿਖਣ ਦੇ ਸਾਰੇ ਭੇਦ ਹਜ਼ਾਰਾਂ ਮਨ ਮਿੱਟੀ ਥੱਲੇ ਦੱਬਿਆ ਉਹ ਹੈਰਾਨ ਹੈ ਕਿ ਕੌਣ ਵੱਡਾ ਕਹਾਣੀਕਾਰ ਹੈ ਰੱਬ ਕੀ ਉਹ। ਅਫਸੋਸ ਪਾਕਿਸਤਾਨ ਦੇ ਤੰਗ ਦਿੱਲੀ ਮੁਆਸਰੇ ਜਿਹੜਾ ਮੁਆਸ਼ਰਾ ਹੈ ਤੰਗ ਦਿੱਲੀ ਮੁਆਸ਼ਰੇ ਦੇ ਵਿੱਚ ਉਸਦਾ ਪਰਿਵਾਰ ਇੱਕ ਅੱਖਰ ਵੀ ਜਿਹੜਾ ਨਾਂ ਲਿਖ ਸਕਿਆ ਸੀ। ਮੰਟੋ ਕਿਸੇ ਬਾਹਰਲੀ ਤਾਕਤ ਸਿਆਸਤ ਵਿਚਾਰਧਾਰਾ ਦਰਸ਼ਨ ਜਾਂ ਵਿਸ਼ਵਾਸ ਦੇ ਅਧੀਨ ਨਹੀਂ ਸੀ ਲਿਖਦਾ ਸਗੋਂ ਵਿਅਕਤੀਆਂ ਤੇ ਘਟਨਾਵਾਂ ਨੂੰ ਉਸੇ ਰੂਪ ਦੇ ਵਿੱਚ ਹੀ ਵਿਖਾਈ ਦਿੰਦਾ ਸੀ ਜਾਂ ਵਿਖਾਈ ਦੀ ਕੋਸ਼ਿਸ਼ ਕਰਦਾ ਹੁੰਦਾ ਸੀ ਲੋਕਾਂ ਨੂੰ ਦਿਖਣ ਜਿਹੋ ਜਿਹੀਆਂ ਉਹ ਹਨ। ਮੰਟੋ ਦੀਆਂ ਕਹਾਣੀਆਂ ਨੂੰ ਅਸ਼ਲੀਲ ਕਿਹਾ ਗਿਆ। ਵੇਖਿਆ ਜਾਵੇ ਤਾਂ ਉਸਨੇ ਇੱਕ ਵੀ ਸ਼ਬਦ ਅਸ਼ਲੀਲ ਨਹੀਂ ਵਰਤਿਆ। ਬਹੁਤੀਆਂ ਕਹਾਣੀਆਂ ਪਾਤਰਾਂ ਦੀ ਮਾਨਸਿਕਤਾ ਦੇ ਉੱਪਰ ਆਧਾਰਿਤ ਨੇ। ਉਸਦੀ 50ਵੀਂ ਬਰਸੀ ਦੇ ਉੱਤੇ ਡਾਕ ਟਿਕਟ ਜਾਰੀ ਹੋਈ। ਉਸਦੇ 66ਵੇਂ ਜਨਮ ਦਿਵਸ ਦੇ ਉੱਤੇ ਉਸਨੂੰ ਨਿਸ਼ਾਨ ਏ ਇਮਤਿਆਜ਼ ਦੇ ਨਾਲ ਸਨਮਾਨਿਆ ਗਿਆ। ਉਸਦੀਆਂ ਕਹਾਣੀਆਂ ਉਰਦੂ ਦੇ ਵਿੱਚ ਪਾਤਰ ਠੇਠ ਪੰਜਾਬੀ ਦੇ ਵਿੱਚ ਸਨ। ਟੋਬਾ ਟੇਕ ਸਿੰਘ ਬੰਬੇ ਸਟੋਰੀਜ਼ ਤੇ ਠੰਡਾ ਗੋਸ਼ਤ ਪ੍ਰਸਿੱਧ ਕਹਾਣੀਆਂ ਨੇ। ਮੰਟੋ ਨੇ ਕਿਹਾ ਸੀ ਕਿ ਕੋਈ ਲੇਖਕ ਉਦੋਂ ਹੀ ਜਿਹੜਾ ਕਲਮ ਚੁੱਕਦਾ ਹੈ ਜਦੋਂ ਉਸਦੀ ਸੰਵੇਦਨਾ ਦੇ ਉੱਤੇ ਸੱਟ ਵੱਜਦੀ ਹੈ। ਮੰਟੋ ਦੀ ਇੱਕ ਫਿਲਮ ਵੀ ਰਿਲੀਜ਼ ਹੁੰਦੀ ਹੈ। 22 ਸਾਲ ਅੰਮ੍ਰਿਤਸਰ ਰਿਹਾ ਪਰ ਉਸਦੀ ਅੱਜ ਤੱਕ ਕੋਈ ਯਾਦਗਾਰ ਨਹੀਂ ਬਣੀ। ਮੰਟੋ ਦਾ 18 ਜਨਵਰੀ 1955 ਨੂੰ 43 ਸਾਲ ਦੀ ਉਮਰ ਦੇ ਵਿੱਚ ਲਾਹੌਰ ਵਿਖੇ ਦੇਹਾਂਤ ਹੋ ਗਿਆ ਜੀ। ਦੋਸਤੋ ਬਹੁਤ ਸਾਰੀਆਂ ਉਹਨਾਂ ਦੀਆਂ ਕਹਾਣੀਆਂ ਮੰਟੋ ਦੀਆਂ ਕਹਾਣੀਆਂ ਤੁਹਾਡੇ ਨਾਲ ਕਈ ਵਾਰੀ ਸਾਂਝੀਆਂ ਵੀ ਕੀਤੀਆਂ ਤੇ ਯੂਟਿਊਬ ਦੇ ਉੱਤੇ ਜਾ ਕੇ ਉਹਨਾਂ ਨੂੰ ਤੁਸੀਂ ਕਹਾਣੀ ਦੇ ਵਿੱਚ ਜਾ ਕੇ ਤੇ ਦੁਆਬਾ ਰੇਡੀਓ ਦੇ ਉੱਥੋਂ ਜਿਹੜਾ ਸੁਣ ਵੀ ਸਕਦੇ ਹੋ ਜੀ। ਤੇ ਕੋਸ਼ਿਸ਼ ਕਰਾਂਗੇ ਅੱਜ ਮੰਟੋ ਸਾਹਿਬ ਦਾ ਜ਼ਿਕਰ ਹੋਇਆ ਤਾਂ ਉਹਨਾਂ ਦੀ ਕਹਾਣੀ ਕੋਈ ਨਾ ਕੋਈ ਮੈਂ ਪੇਸ਼ ਕਰਨ ਦੀ ਵੀ ਨਾਲ ਨਾਲ ਕੋਸ਼ਿਸ਼ ਕਰਾਂਗਾ। ਤੇ ਲੋਕ ਗੱਲਾਂ ਬਾਤਾਂ ਕਰਦੇ ਹਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ ਕੀ ਕਹਿੰਦੀਆਂ ਨੇ ਅੱਜ ਦੀਆਂ ਖ਼ਬਰਾਂ। ਤੇ ਸਭ ਤੋਂ ਪਹਿਲਾਂ
ईडी रेड तो बीजेपी तक हंगामा चल रहा ते पंजाब होया बीजेपी दा दीवाना। राहुल उन्हां दी भविखबाणी महंगाई दे बाबत जिहड़ी है वह सच्ची साबत हुंदी नजर आ रही है ते शांति नहीं चाहते जी। मुल्क जिहड़े ने एक दूसरे दे विच किते ना किते समझौते दे उत्ते कोई बैठक जां गल्लबात अजे चल नहीं रही जां कोई प्रस्ताव आया तां उस नूं ना नुकरी कीती गई है। ग्लोबल ऑयल ते नाल नाल यूरेनियम रेस जिहड़ी है लगातारता दे विच वड्डी हो रही है। ट्रंप साहब वेनजुएला तों जिहड़ा उत्थे पावर बनाउण दे लई बंद पिया जिहड़ा सी स्टेशन न्यूकलियर पावर स्टेशन तों उत्थों यूरेनियम जिहड़ा अपने जाबते दे विच लै लिया ते दूसरे पासे ईरान दा यूरेनियम उहदे उत्ते रशिया जिहड़ा अख रख के बैठा है ते हामी भर रहा है कि भाई सानू आग्या दिओ असी उस यूरेनियम नूं सांभण दे लई तैयार हां। इस तरह दीआं घटनावां वापर रहीआं ने देखदे आं अज दीआं होर खबरां की कहिंदीआं ऐ। ईरान इजराइल अमेरिका तनाव जिहड़ा ते सीज फायर दे बावजूद जंग जिहड़ी है स्थिति उहदी बणी होई है। ट्रंप दे वल्लों ईरान दी पीस प्रपोजल रद्द करन दे उत्ते जिहड़ा ते यूरेनियम नूं लै के विश्व पद्धरी खिच दे उत्ते जिहड़ी गल हो रही है नाल ही रशिया दे बयान भी आ रहे ने ते वेनजुएला यूरेनियम मामला जड़ा ओह भी किते ना किते भखदा नजर आ रहा है ते अमेरिका दे विच सियासत कह रही है कि फौज दी कारवाई दे उत्ते जरूर ट्रंप साहब एक बारी विचार कर लवो। ईरान दे ऑयल क्राइसिस चल रहे ने क्योंकि उत्थों 3500 खूहां दे विचों तेल कढ़िया जांदा है ते जे उहनूं बंद कर दिता जांदा है ते उह रहिंदी समय तक जिहड़ा उह अपने आप ही बंद हो जाणे आ ब्लॉक हो जाणे आ ते उहनां दी मजबूरी बनी होई है इहनां नूं मतलब कि लगातारता दे विच चलदे रखण दा ते वड्डे पद्धर दे उत्ते ऑयल जिहड़ा अरबां खरबां दा जिहड़ा नुकसान ईरान झल रहा है डेली तौर दे उत्ते ते उह जिहड़ा समुंदर दे विच वहाया जा रहा जां होर सारियां चीजां चल रहियां ने क्योंकि खूहां दा लाजमी चलना उह जिहड़ा जरूरी है नहीं तां फिर आउण वाले समें दे विच उह खूह भी बंद जिहड़े हो सकदे है ते ट्रंप ने इस तरह की सट किते ना किते ईरान नूं मारी है। इकोनॉमिक पक्ष तों वड्डे पद्धर दे उत्ते किते ना किते अंदर खाते हिल चुके है। दूसरे पासे दुबई रियल स्टेट दे उत्ते भी जिहड़े ने सामने नतीजे आउण लग गए है 20% तक जिहड़ा मार्केट जिहड़ी है उह डाउन जा सकदी है एक खदशे जताए जा रहे ने। पंजाब दी सियासत दे विच संजीव अरोड़ा हुणी जिहड़े ने छाए पए ने ते ईडी रेड जिहड़ियां चल रहीआं ते आउण वाले समें दे विच होर भी नाल लपेटे जा सकदे है ते सीएम मान दे चचेरे भरा दा जिहड़ा बीजेपी विच शामिल हो जाणा ਇਹ ਵੀ ਜਿਹੜਾ ਕਿਤੇ ਨਾ ਕਿਤੇ ਵਿਰੋਧੀ ਪਾਰਟੀਆਂ ਪੱਬਾਂ ਭਰ ਹੋ ਚੁੱਕੀਆਂ ਨੇ। 2027 ਦੇ ਵਿੱਚ ਚੋਣਾਂ ਦੀ ਤਿਆਰੀ ਤੇ ਆਰਮੀ ਸਕੂਲ ਦੇ ਵਿੱਚ ਪੰਜਾਬੀ ਦਾ ਫਿਰ ਰੋਲਾ ਸੰਸਕ੍ਰਿਤੀ ਉੱਤੇ ਜਿਹੜਾ ਵਿਵਾਦ ਤੇ ਹੋਰ ਮੈਰਿਜ ਐਕਟ ਦੇ ਉੱਤੇ ਵੀ PIL ਸੀਗੀ ਇੱਕ ਉਹਨੂੰ ਜਿਹੜਾ ਬਰਖਾਸਤ ਕਰ ਦਿੱਤਾ ਗਿਆ ਉਹਦੇ ਬਾਰੇ ਵੀ ਗੱਲ ਕਰਦੇ ਹਾਂ ਤੇ ਲੋਕਲ ਬੋਡੀ ਇਲੈਕਸ਼ਨ ਜਿਹੜੇ ਨੇ ਉਹਨਾਂ ਦੀ ਵੀ ਜਿਹੜਾ ਐਲਾਨ ਹੋ ਚੁੱਕਿਆ। ਪੋਲੂਸ਼ਨ ਦੇ ਮੁੱਦਿਆਂ ਦੇ ਉੱਤੇ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਲੋ ਦੋਸਤੋ ਬਾਤ ਪਾਉਂਦੇ ਹਾਂ ਸਭ ਤੋਂ ਪਹਿਲਾਂ ਪੰਜਾਬ ਦੀਆਂ ਖਬਰਾਂ ਦੇ ਨਾਲ ਤੇ ਚੱਲਦੇ ਹਾਂ ਸਭ ਤੋਂ ਪਹਿਲਾਂ ਜ਼ਰੂਰੀ ਸਮਾਨ ਦੇ ਵੱਲ। ਮੋਦੀ ਸਾਹਿਬ ਕੀ ਕਹਿੰਦੇ ਨੇ ਜ਼ਰੂਰੀ ਸਮਾਨ ਤੇ ਊਰਜਾ ਸਪਲਾਈ ਦੇ ਉੱਤੇ ਨਜ਼ਰ। PM ਮੋਦੀ ਦੀ ਅਪੀਲ ਤੋਂ ਬਾਅਦ ਰਾਜਨਾਥ ਸਿੰਘ ਉਹਨਾਂ ਨੇ ਵੱਡੀ ਬੈਠਕ ਕੀਤੀ ਅੱਜ। ਰੱਖਿਆ ਮੰਤਰੀ ਰਾਜਨਾਥ ਸਿੰਘ ਉਹਨਾਂ ਨੇ ਮੱਧ ਪੂਰਬ ਦੇ ਵਿੱਚ ਚੱਲ ਰਹੇ ਟਕਰਾਅ ਦੇ ਮੱਦੇਨਜ਼ਰ ਲੋਕਾਂ ਨੂੰ ਸ਼ਾਂਤ ਰਹਿਣ ਤੇ ਕਿਸੇ ਵੀ ਤਰ੍ਹਾਂ ਦੀ ਘਬਰਾਹਟ ਤੋਂ ਜਿਹੜਾ ਬਚਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਊਰਜਾ ਸਪਲਾਈ ਚੇਨ ਤੇ ਜ਼ਰੂਰੀ ਵਸਤੂਆਂ ਦੀ ਉਪਲਬਧਤਾ ਜਿਹੜੀ ਹੈ ਉਹਦੇ ਉੱਤੇ ਨੇੜਿਓ ਨਜ਼ਰ ਰੱਖ ਰਹੀ ਹੈ। IGOM ਨੇ ਸੋਮਵਾਰ ਨੂੰ ਜਿਹੜਾ ਸੀ ਆਪਣੀ 5ਵੀਂ ਮੀਟਿੰਗ ਕੀਤੀ ਹੈ। ਮੀਟਿੰਗ ਦੇ ਵਿੱਚ ਰੱਖਿਆ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਸਾਰੀਆਂ ਜ਼ਰੂਰੀ ਵਸਤੂਆਂ ਦੀ ਸਪਲਾਈ ਨੂੰ ਯਕੀਨੀ ਬਣਾਉਣ ਦੇ ਵਿੱਚ ਸ਼ਲਾਘਾਯੋਗ ਕੰਮ ਕਰ ਰਹੀ ਹੈ। ਮੈਂ ਜਨਤਾ ਨੂੰ ਸ਼ਾਂਤ ਰਹਿਣ ਦੀ ਅਪੀਲ ਕਰਦਾ ਕਿਉਂਕਿ ਸਰਕਾਰ ਸਪਲਾਈ ਦੇ ਵਿੱਚ ਕਿਸੇ ਵੀ ਕਮੀ ਜਾਂ ਵਿਘਨ ਨੂੰ ਰੋਕਣ ਲਈ ਠੋਸ ਕਦਮ ਚੁੱਕ ਰਹੀ ਹੈ। ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਦੀ ਅਪੀਲ ਦਾ ਸਮਰਥਨ ਕੀਤਾ ਤੇ ਕਿਹਾ ਕਿ ਵਿਸ਼ਵ ਵਿਆਪੀ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਵਿੱਚ ਲੋਕਾਂ ਦੀ ਸਮੂਹਿਕ ਭਾਗੀਦਾਰੀ ਸਵੈ ਨਿਰਭਰਤਾ ਤੇ ਊਰਜਾ ਸੁਰੱਖਿਆ ਨੂੰ ਯਕੀਨੀ ਬਣਾਏਗੀ ਤੇ ਇਸ ਦੇ ਨਾਲ ਹੀ ਜਿਹੜਾ ਮਾਰਚ ਤੋਂ ਤਕਰੀਬਨ

ਵਿਧਾਨ ਸਭਾ ਚੋਣਾਂ ਦਾ ਸੈਮੀ ਫਾਈਨਲ ਮੰਨਿਆ ਜਾ ਰਿਹੈ। ਚੋਣ ਕਮਿਸ਼ਨ ਨੇ ਵੋਟਰ ਸੂਚੀਆਂ ਦੇ ਸੁਧਾਈ ਦਾ ਕੰਮ ਪਹਿਲਾਂ ਹੀ ਜਿਹੜਾ ਮੁਕੰਮਲ ਕਹਿੰਦੇ ਕਰ ਲਿਆ ਤੇ ਅੰਤਮ ਸੂਚੀਆਂ 5 ਮਈ ਨੂੰ ਪ੍ਰਕਾਸ਼ਿਤ ਕੀਤੀਆਂ ਜਾ ਚੁੱਕੀਆਂ ਨੇ। ਇਸ ਵਾਰ ਚੋਣਾਂ ਦਾ ਮੈਦਾਨ ਕਾਫ਼ੀ ਭਖਣ ਦੀ ਉਮੀਦ ਹੈ ਕਿਉਂਕਿ ਸੱਤਾਧਾਰੀ ਆਮ ਆਦਮੀ ਪਾਰਟੀ ਆਪ ਨੂੰ ਮੁੜ ਉਭਰ ਰਹੇ ਭਾਜਪਾ ਤੇ ਅਕਾਲੀ ਦਲ ਦੇ ਨਾਲ ਨਾਲ ਕਾਂਗਰਸ ਤੋਂ ਵੀ ਸਖ਼ਤ ਚੁਣੌਤੀ ਮਿਲ ਰਹੀ ਹੈ। ਲਗਭਗ ਸਾਰੀਆਂ ਸਿਆਸੀ ਪਾਰਟੀਆਂ ਆਪਣੇ ਚੋਣ ਨਿਸ਼ਾਨਾਂ ਦੇ ਉੱਤੇ ਮੈਦਾਨ ਦੇ ਵਿਚ ਉਤਰਨਗੀਆਂ। ਬਠਿੰਡਾ, ਮੋਗਾ, ਪਠਾਨਕੋਟ, ਹੁਸ਼ਿਆਰਪੁਰ, ਬਟਾਲਾ, ਮੋਹਾਲੀ, ਅਬੋਹਰ, ਬਰਨਾਲਾ ਤੇ ਕਪੂਰਥਲਾ ਨਗਰ ਨਿਗਮਾਂ ਦੇ ਲਈ ਇਹ ਚੋਣਾਂ ਹੋਣੀਆਂ ਨੇ ਤੇ ਇਸ ਤੋਂ ਪਹਿਲਾਂ ਸਰਕਾਰ ਨੇ ਇਨ੍ਹਾਂ ਸੰਸਥਾਵਾਂ ਨੂੰ ਭੰਗ ਕਰਕੇ ਪ੍ਰਬੰਧਕ ਨਿਯੁਕਤ ਕਰ ਦਿੱਤੇ ਸਨ ਤੇ ਪਰ ਹੁਣ ਚੁਣੇ ਹੋਏ ਨੁਮਾਇੰਦਿਆਂ ਦੇ ਹੱਥ ਮੁੜ ਕਮਾਨ ਸੌਂਪਣ ਦੀ ਪ੍ਰਕਿਰਿਆ ਜਿਹੜੀ ਸ਼ੁਰੂ ਹੋ ਗਈ ਹੈ। ਦੂਸਰੇ ਪਾਸੇ ਸੀਐਮ ਮਾਨ ਸਾਹਿਬ ਦੇ ਚਚੇਰੇ ਭਰਾ ਗਿਆਨ ਸਿੰਘ ਮਾਨ ਬੀਜੇਪੀ ਦੇ ਵਿਚ ਸ਼ਾਮਲ ਹੋ ਗਏ। ਮੁੱਖ ਮੰਤਰੀ ਦੇ ਪਿਤਾ ਦੇ ਛੋਟੇ ਭਰਾ ਦੇ ਪੁੱਤਰ ਗਿਆਨ ਸਿੰਘ ਮਾਨ ਨੇ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਮੌਜੂਦਗੀ ਦੇ ਵਿਚ ਬੀਜੇਪੀ ਦੇ ਵਿਚ ਸ਼ਮੂਲੀਅਤ ਕੀਤੀ ਹੈ। ਮਾਨ ਦੀ ਮਾਂ ਅਤੇ ਉਸਦੇ ਚਚੇਰੇ ਭਰਾ ਦੀ ਮਾਂ ਆਪਸ ਦੇ ਵਿਚ ਸਕੀਆਂ ਭੈਣਾਂ ਵੀ ਨੇ। ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਜਿਹੜੇ ਨੇ ਉਹ ਵੀ ਮੌਜੂਦ ਸਨ। ਇੰਨਾ ਹੀ ਨਹੀਂ ਕਿ ਬਲਕਿ ਇਸ ਦੇ ਦੌਰਾਨ ਆਮ ਆਦਮੀ ਪਾਰਟੀ ਦੇ ਆਗੂ ਬਲਜਿੰਦਰ ਬਰਨਾਲਾ ਤੇ ਪਾਰਟੀ ਦੇ ਜਨਰਲ ਇੰਚਾਰਜ ਮਨਜਿੰਦਰ ਖਹਿਰਾ ਵੀ ਜਿਹੜੇ ਭਾਜਪਾ ਦੇ ਵਿਚ ਸ਼ਾਮਲ ਹੋ ਗਏ ਨੇ ਨਾਲ ਲੱਗਦੇ ਹੀ। ਸੰਜੀਵ ਅਰੋੜਾ ਮਾਮਲਾ, ਉਹਦੇ ਵਾਲੇ ਪਾਸੇ ਚਲੀਏ ਤਾਂ ਸੰਜੀਵ ਅਰੋੜਾ ਵਾਲੇ ਮਹਿਕਮੇ ਦੇ ਉੱਤੇ ਹੁਣ ਸਭ ਦੀ ਅੱਖ ਕਹਿੰਦੇ ਨਜ਼ਰ ਜਿਹੜੀ ਹੈ ਬਣੀ ਹੋਈ ਹੈ। ਸੰਜੀਵ ਅਰੋੜਾ ਦੀ ਗ੍ਰਿਫਤਾਰੀ ਮਗਰੋਂ 3 ਮਹਿਕਮਿਆਂ ਦਾ ਜਿਹੜਾ ਹੈ ਕੋਈ ਵਾਲੀ ਜੇ ਵਾਲੀ ਵਾਰਸ ਨਹੀਂ ਹੈ। ਐਨਫੋਰਸਮੈਂਟ ਡਾਇਰੈਕਟੋਰੇਟ ED ਦੇ ਵੱਲੋਂ ਲੰਘੇ ਦਿਨ ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਮਨੀ ਲਾਂਡਰਿੰਗ ਦੇ ਕਥਿਤ ਮਾਮਲੇ 'ਚ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਮੰਤਰੀ ਮੰਡਲ ਦੇ ਵਿਚ ਸ਼ਾਮਲ ਮੰਤਰੀਆਂ ਨੂੰ ਜਲਦ ਹੀ ਨਵੇਂ ਮਹਿਕਮੇ ਮਿਲ ਸਕਦੇ ਐ। ਇਸ ਦੇ ਦੌਰਾਨ ਸੂਬਾ ਸਰਕਾਰ 2 ਜਾਂ 3 ਵਜ਼ੀਰਾਂ ਨੂੰ ਪੰਜਾਬ ਦੇ 3 ਅਹਿਮ ਮਹਿਕਮੇ ਦੇ ਸਕਦੀ ਐ। ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਕੋਲ ਸਥਾਨਕ ਸਰਕਾਰਾਂ ਵਿਭਾਗ, ਬਿਜਲੀ ਵਿਭਾਗ ਤੇ ਸਨਅਤ ਵਿਭਾਗ ਦੀ ਜਿੰਮੇਵਾਰੀ ਹੈ। ਸੂਬਾ ਸਰਕਾਰ ਵਿਚ ਇਹ ਤਿੰਨੋਂ ਵਿਭਾਗ ਜਿਹੜੇ ਨੇ ਅਹਿਮ ਜਿਹੜੇ ਮੰਨੇ ਜਾਂਦੇ ਐ। ਇਸ ਦੇ ਲਈ ਵਿਭਾਗ ਖਾਲੀ ਨਹੀਂ ਛੱਡੇ ਜਾ ਸਕਦੇ। ਉਨ੍ਹਾਂ ਵਾਲੇ ਦਿਨਾਂ ਦੇ ਵਿਚ, ਆਉਣ ਵਾਲੇ ਸਮੇਂ ਦੇ ਵਿਚ ਸਥਾਨਕ ਸਰਕਾਰਾਂ ਦੀਆਂ ਚੋਣਾਂ ਹੋਣੀਆਂ ਨੇ। ਇਸ ਦੇ ਲਈ ਸੂਬਾ ਸਰਕਾਰ ਸਥਾਨਕ ਸਰਕਾਰਾਂ ਵਿਭਾਗ ਰਾਹੀਂ ਤੇਜ਼ੀ ਦੇ ਨਾਲ ਕੰਮ ਨੇਪਰੇ ਚਾੜ ਰਹੀ ਹੈ। ਦੂਜੇ ਪਾਸੇ ਗਰਮੀ ਦੇ ਸੀਜ਼ਨ ਦੇ ਦੌਰਾਨ ਬਿਜਲੀ ਵਿਭਾਗ ਨੂੰ ਬਹੁਤ ਸੋਚ ਵਿਚਾਰ ਕੇ ਬਿਜਲੀ ਵੰਡ ਸਬੰਧੀ ਅਹਿਮ ਫੈਸਲੇ ਲੈਣੇ ਪੈ ਰਹੇ ਨੇ। ਇਸ ਦੇ ਨਾਲ ਹੀ 15 ਮਈ ਨੂੰ ਝੋਨੇ ਦੀ ਸਿੱਧੀ ਬਿਜਾਈ, 1 ਜੂਨ ਤੋਂ ਝੋਨੇ ਦੀ ਲੁਆਈ ਦਾ ਜਿਹੜਾ ਸੀਜ਼ਨ ਵੀ ਸ਼ੁਰੂ ਹੋ ਰਿਹਾ। ਇਸ ਦੇ ਦੌਰਾਨ ਬਿਜਲੀ ਵਿਭਾਗ ਦੀ ਜਿੰਮੇਵਾਰੀ ਹੋਰ ਵੀ ਵੱਧ ਗਈ ਹੈ। ਅਜਿਹੇ ਹਾਲਾਤਾਂ ਦੇ ਵਿਚ ਬਿਜਲੀ ਮੰਤਰੀ ਦਾ ਮੌਜੂਦ ਰਹਿਣਾ ਵਧੇਰੇ ਜ਼ਰੂਰੀ ਹੈ। ਸੂਬੇ ਦੇ ਵਿਚ ਨਿਵੇਸ਼ ਤੇ ਨਵੇਂ ਮੌਕੇ ਤਿਆਰ ਕਰਨ ਦੇ ਲਈ ਸਨਅਤੀ ਮੰਤਰਾਂ ਜਾਂ ਮੰਤਰ ਵੀ ਮਾਰਨੇ ਪੈਣੇ ਨੇ। ਸਨਅਤੀ ਮੰਤਰੀ ਦਾ ਜਿਹੜਾ ਹਰ ਵੇਲੇ ਮੌਜੂਦ ਰਹਿਣਾ ਵੀ ਕਹਿੰਦੇ ਜ਼ਰੂਰੀ ਹੈ। ਪੰਜਾਬ ਸਰਕਾਰ ਵੱਲੋਂ ਭਾਵੇਂ ਸੰਜੀਵ ਅਰੋੜਾ ਨੂੰ ਹਾਲੇ ਮੰਤਰੀ ਦੇ ਅਹੁਦੇ ਤੋਂ ਨਹੀਂ ਹਟਾਇਆ ਜਾਵੇਗਾ, ਪਰ ਸੂਬਾ ਸਰਕਾਰ ਸੰਜੀਵ ਅਰੋੜਾ ਕੋਲ ਮੌਜੂਦ ਅਹਿਮ ਵਿਭਾਗਾਂ ਦੀ ਵੰਡ ਬਾਰੇ ਰਣਨੀਤੀ ਜਿਹੜੀ ਹੈ ਤਿਆਰ ਕਰ ਰਹੀ ਹੈ। ਇਸ ਦੇ ਲਈ ਪੰਜਾਬ ਸਰਕਾਰ ਤੇ ਪਾਰਟੀ ਹਾਈਕਮਾਂਡ ਦੇ ਵੱਲੋਂ 3 ਅਹਿਮ ਵਿਭਾਗਾਂ ਦੀ ਵੰਡ ਦੇ ਬਾਰੇ ਵਿਚਾਰ ਕੀਤਾ ਕਹਿੰਦੇ ਜਾ ਰਿਹਾ। ਦੂਸਰੇ ਪਾਸੇ PIL ਰਾਹੀਂ ਨਿੱਜੀ ਰੰਜਿਸ਼ ਨਾ ਕੱਢੋ, ਸੁਪਰੀਮ ਕੋਰਟ ਨੇ ਹਿੰਦੂ ਮੈਰਿਜ ਐਕਟ ਦੇ ਵਿਰੁੱਧ ਦਾਇਰ ਪਟੀਸ਼ਨ ਜਿਹੜੀ ਹੈ ਖਾਰਜ ਕਰ ਦਿੱਤੀ ਹੈ। ਸੁਪਰੀਮ ਕੋਰਟ ਨੇ ਸੋਮਵਾਰ ਨੂੰ ਹਿੰਦੂ ਮੈਰਿਜ ਐਕਟ ਦੀ ਜਿਹੜੀ ਹੈ ਸੰਵਿਧਾਨਕ ਵੈਧਤਾ ਨੂੰ ਚੁਣੌਤੀ ਦੇਣ ਵਾਲੀ ਇਕ ਜਨਹਿਤ ਪਟੀਸ਼ਨ PIL ਦੇ ਉੱਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਇਹ ਪਟੀਸ਼ਨ ਉਸ ਕਾਨੂੰਨ ਵਿਰੁੱਧ ਸੀ ਜੋ ਪਤੀ ਵਿਰੁੱਧ ਗੁਜ਼ਾਰਾ ਭੱਤੇ ਦਾ ਜਿਹੜਾ ਆਦੇਸ਼ ਆਉਣ ਤੋਂ ਬਾਅਦ ਜੇਕਰ 1 ਸਾਲ ਤੱਕ ਜੋੜਾ ਇਕੱਠਾ ਨਹੀਂ ਰਹਿੰਦਾ ਤਾਂ ਸਿਰਫ ਪਤਨੀ ਨੂੰ ਹੀ ਤਲਾਕ ਮੰਗਣ ਦਾ ਜਿਹੜਾ ਅਧਿਕਾਰ ਦਿੰਦਾ ਹੈ। ਅਦਾਲਤ ਨੇ ਸਖ਼ਤ ਟਿੱਪਣੀ ਕਰਦਿਆਂ ਕਿਹਾ ਕਿ PIL ਰਾਹੀਂ ਆਪਣੀ ਨਿੱਜੀ ਰੰਜਿਸ਼ ਨਾ ਕੱਢੋ। ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਜੋਏ ਮਾਲੀਆ ਬਾਗਚੀ ਦੀ ਬੈਂਚ ਨੇ ਕਾਨੂੰਨ ਦੇ ਵਿਦਿਆਰਥੀ ਜਤਿੰਦਰ ਸਿੰਘ ਦੇ ਵੱਲੋਂ ਦਾਇਰ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਪਟੀਸ਼ਨਕਰਤਾ ਨੇ ਮੰਗ ਕੀਤੀ ਸੀ ਕਿ ਹਿੰਦੂ ਮੈਰਿਜ ਐਕਟ ਦੇ ਤਲਾਕ ਸਬੰਧੀ ਪ੍ਰਬੰਧਾਂ ਨੂੰ ਜੈਂਡਰ ਨਿਊਟਰਲ ਯਾਨੀ ਕਿ ਲਿੰਗ ਨਿਰਪੱਖ ਬਣਾਇਆ ਜਾਵੇ, ਯਾਨੀ ਕਿ ਪੁਰਸ਼ਾਂ ਨੂੰ ਵੀ ਬਰਾਬਰ ਦੇ ਅਧਿਕਾਰ ਇੱਥੇ ਮਿਲਣ। ਅਦਾਲਤ ਦੇ ਵਿਚ ਹੋਈ ਤਿੱਖੀ ਬਹਿਸ ਦੇ ਵਿਚ ਕੀ ਕੁਝ ਵਾਪਰਿਆ,
ਸੁਣਵਾਈ ਦੇ ਦੌਰਾਨ ਜਦੋਂ ਚੀਫ ਜਸਟਿਸ ਨੇ ਪੁੱਛਿਆ ਕਿ ਇਹ ਕਾਨੂੰਨ ਤੁਹਾਨੂੰ ਨਿੱਜੀ ਤੌਰ ਦੇ ਉੱਤੇ ਕਿਵੇਂ ਪ੍ਰਭਾਵਿਤ ਕਰਦਾ ਹੈ ਤਾਂ ਪਟੀਸ਼ਨ ਕਰਤਾ ਨੇ ਦੱਸਿਆ ਕਿ ਉਹ ਪਿਛਲੇ 7 ਤੋਂ 8 ਸਾਲਾਂ ਤੋਂ ਖੁਦ

0: ਵਿਵਾਹਿਕ ਮੁਕੱਦਮਿਆਂ ਦੇ ਵਿੱਚ ਉਲਝਿਆ ਹੋਇਆ। ਇਸ ਦੇ ਉੱਤੇ ਬੈਂਚ ਨੇ ਕਿਹਾ ਸੀ ਕਿ CJI ਦੀ ਟਿੱਪਣੀ ਆਈ, ਤੁਸੀਂ ਇਸ PIL ਦੇ ਰਾਹੀਂ ਆਪਣਾ ਨਿੱਜੀ ਬਦਲਾ ਲੈਣਾ ਚਾਹੁੰਦੇ ਹੋ, ਸਾਨੂੰ ਤੁਹਾਡੇ ਤੇ ਭਾਰੀ ਜੁਰਮਾਨਾ ਕਿਉਂ ਨਹੀਂ ਲਗਾਉਣਾ ਕਹਿੰਦੇ ਚਾਹੀਦਾ। ਉਹ ਆਪੇ ਸਵਾਲਾਂ ਦੇ ਘੇਰੇ ਚ ਫਸ ਗਿਆ। ਜਸਟਿਸ ਬਾਗਚੀ ਦੀ ਰਾਏ ਹੈ ਕਿ ਸੰਵਿਧਾਨ ਰਾਜ ਨੂੰ ਔਰਤਾਂ ਤੇ ਬੱਚਿਆਂ ਦੇ ਲਈ ਵਿਸ਼ੇਸ਼ ਕਾਨੂੰਨ ਬਣਾਉਣ ਦਾ ਅਧਿਕਾਰ ਦਿੰਦਾ ਹੈ। ਜੇਕਰ ਤੁਸੀਂ ਪੂਰਨ ਬਰਾਬਰੀ ਚਾਹੁੰਦੇ ਹੋ ਤਾਂ ਤੁਹਾਨੂੰ ਸੰਵਿਧਾਨ ਦੇ ਵਿੱਚ ਸੋਧ ਕਰਵਾਉਣੀ ਚਾਹੀਦੀ ਹੈ। ਇਸ ਦੇ ਨਾਲ ਅਸਲ ਦੇ ਵਿੱਚ ਐਕਟ ਕੀ ਕਹਿੰਦਾ ਹੈ, ਹਿੰਦੂ ਮੈਰਿਜ ਐਕਟ 1955 ਦੀ ਧਾਰਾ 13(2) ਜਿਹੜੀ ਹੈ ਉਹਦੇ ਅਨੁਸਾਰ ਜੇਕਰ ਪਤੀ ਵਿਰੁੱਧ ਗੁਜ਼ਾਰਾ ਭੱਤੇ ਦਾ ਫੈਸਲਾ ਹੋ ਜਾਂਦਾ ਹੈ ਤਾਂ 1 ਸਾਲ ਜਾਂ ਉਸ ਤੋਂ ਵੱਧ ਸਮੇਂ ਤੱਕ ਦੋਵਾਂ ਵਿਚਕਾਰ ਸਰੀਰਕ ਸੰਬੰਧ ਜਾਂ ਸਹਿਵਾਸ ਮੁੜ ਸ਼ੁਰੂ ਨਹੀਂ ਹੁੰਦਾ ਤਾਂ ਇਸ ਸਿਰਫ ਜਿਹੜੀ ਹੈ ਇਹਦੇ ਵਿੱਚ ਪਤਨੀ ਦੇ ਕੋਲ ਹੀ ਤਲਾਕ ਦੀ ਅਰਜ਼ੀ ਦੇਣ ਦੀ ਵਿਸ਼ੇਸ਼ ਅਧਿਕਾਰ ਹੁੰਦਾ ਹੈ। ਅੰਤ ਦੇ ਵਿੱਚ ਚੀਫ ਜਸਟਿਸ ਨੇ ਪਟੀਸ਼ਨ ਖਾਰਜ ਕਰਦਿਆਂ ਵਿਅੰਗਮਈ ਲਹਿਜੇ ਦੇ ਵਿੱਚ ਕਿਹਾ, ਮੈਨੂੰ ਉਮੀਦ ਹੈ ਕਿ ਤੁਸੀਂ ਕਾਨੂੰਨ ਦੀ ਪੜ੍ਹਾਈ ਜਿਹੜੀ ਹੈ ਸਿਰਫ ਗੁਜ਼ਾਰਾ ਭੱਤੇ ਦੇ ਕੇਸਾਂ ਦੇ ਲਈ ਨਹੀਂ ਕਰ ਰਹੇ ਹੋ। ਦੂਸਰੇ ਪਾਸੇ ਚੰਡੀਗੜ੍ਹ ਦਾ ਮਾਮਲਾ, ਟ੍ਰਿਬਿਊਨ ਜਿਹੜਾ ਫਲਾਈਓਵਰ ਪ੍ਰੋਜੈਕਟ ਮੁੜ ਕਾਨੂੰਨੀ ਸਕੰਜੇ ਦੇ ਵਿੱਚ ਆ ਗਿਆ। 700 ਰੁੱਖਾਂ ਦੀ ਕਟਾਈ ਤੇ ਮਾਸਟਰ ਪਲਾਨ ਦੀ ਉਲੰਘਣਾ ਦੇ ਉੱਤੇ ਹਾਈਕੋਰਟ ਦੇ ਵਿੱਚ ਚੁਣੌਤੀ ਦਿੱਤੀ ਗਈ। ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ 247 ਕਰੋੜ ਰੁਪਏ ਦੀ ਲਾਗਤ ਵਾਲੇ ਟ੍ਰਿਬਿਊਨ ਫਲਾਈਓਵਰ ਪ੍ਰੋਜੈਕਟ ਨੂੰ ਅੰਤਮ ਜਿਹੜਾ ਰੂਪ ਦੇਣ ਦੀਆਂ ਤਿਆਰੀਆਂ ਵਿਚਾਲੇ ਇਹ ਯੋਜਨਾ ਮੁੜ ਕਾਨੂੰਨੀ ਤੇ ਤਕਨੀਕੀ ਵਿਰੋਧ ਦੇ ਘੇਰੇ ਦੇ ਵਿੱਚ ਆ ਗਈ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਿੱਚ ਦਾਇਰ ਪਟੀਸ਼ਨਾਂ ਰਾਹੀਂ ਇਸ ਪ੍ਰੋਜੈਕਟ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਰੁੱਖਾਂ ਦੀ ਕਟਾਈ ਤੇ ਚੰਡੀਗੜ੍ਹ ਮਾਸਟਰ ਪਲਾਨ 231 ਦੀ ਉਲੰਘਣਾ ਦੇ ਦੋਸ਼ ਲਾਏ ਗਏ ਨੇ। ਸ਼ਹਿਰ ਦੇ ਮਾਹਰ ਜਿਹੜੇ ਨੇ ਆਰਕੀਟੈਕਟਾਂ ਅਤੇ ਸਾਬਕਾ ਚੀਫ ਆਰਕੀਟੈਕਟ ਸੁਮਿਤ ਕੌਰ ਹੁਣਾਂ ਨੇ ਇਸ ਨੂੰ ਇੱਕ ਤੰਗ ਨਜ਼ਰ ਜਿਹੜੀ ਹੈ ਪਹੁੰਚ ਕਰਾਰ ਦਿੰਦਿਆਂ ਕਿਹਾ ਕਿ ਇਹ ਕੰਕਰੀਟ ਦਾ ਢਾਂਚਾ ਸ਼ਹਿਰ ਦੀ ਵਿਰਾਸਤੀ ਦਿੱਖ ਅਤੇ ਵਾਤਾਵਰਣ ਨੂੰ ਨਾ ਪੂਰਾ ਹੋਣ ਵਾਲਾ ਨੁਕਸਾਨ ਪਹੁੰਚਾਏਗਾ। ਅਦਾਲਤ ਦੇ ਵਿੱਚ ਜਿਹੜਾ ਇਹ ਵੀ ਦਲੀਲ ਦਿੱਤੀ ਗਈ ਕਿ ਫਲਾਈਓਵਰ ਦੇ ਲਈ ਲਗਭਗ 700 ਪੁਰਾਣੇ ਰੁੱਖ ਕੱਟੇ ਜਾਣਗੇ, ਜਿਨ੍ਹਾਂ ਦੇ ਵਿੱਚ ਹੈਰੀਟੇਜ ਦਰਜਾ ਪ੍ਰਾਪਤ ਅੰਬਾਂ ਦੇ ਬਾਗ ਵੀ ਸ਼ਾਮਲ ਨੇ। ਵਿਰੋਧ ਦੇ ਵਿਚਕਾਰ URAP ਦੇ ਡਾਇਰੈਕਟਰਾਂ ਅਤੇ ਆਰਕੀਟੈਕਟਾਂ ਪਰਲ ਆਲੂਵਾਲੀਆ ਤੇ ਆਸ਼ਰੇ ਆਹੂਜਾ ਨੇ ਓਵਰਲੂਪ ਜਿਹੜਾ ਨਾਮਕ ਇੱਕ ਨਵੀਨਤਾਕਾਰੀ ਬਦਲ ਜਿਹੜਾ ਪੇਸ਼ ਕੀਤਾ ਹੈ। ਉਨ੍ਹਾਂ ਦਾਅਵਾ ਹੈ ਕਿ ਉਨ੍ਹਾਂ ਦਾ ਕਿ ਮੌਜੂਦਾ ਚੌਂਕ ਦੇ ਉੱਪਰ ਇੱਕ ਐਲੀਵੇਟਿਡ ਰੋਟਰੀ ਬਣਾਉਣ ਦੇ ਨਾਲ ਟ੍ਰੈਫਿਕ ਸਮਰੱਥਾ ਜਿਹੜੀ ਹੈ 50% ਤੱਕ ਵੱਧ ਸਕਦੀ ਹੈ ਤੇ ਇਸ ਦੇ ਵਿੱਚ ਸਿਰਫ 65 ਰੁੱਖ ਹੀ ਕੱਟਣੇ ਪੈਣਗੇ। ਪ੍ਰਸ਼ਾਸਨ ਨੇ ਪ੍ਰੋਜੈਕਟ ਦਾ ਬਚਾਅ ਕਰਦਿਆਂ ਕਿਹਾ ਕਿ ਟ੍ਰਿਬਿਊਨ ਚੌਂਕ ਦੇ ਉੱਤੇ ਰੋਜ਼ਾਨਾ 1.5 ਲੱਖ ਵਾਹਨਾਂ ਦੇ ਲੰਘਣ ਕਾਰਨ ਲੱਗਦੇ ਜਾਮ ਨੂੰ ਖਤਮ ਕਰਨ ਦੇ ਲਈ ਇਹ ਫਲਾਈਓਵਰ ਬਹੁਤ ਹੀ ਕਹਿੰਦੇ ਜ਼ਰੂਰੀ ਹੈ। ਫਿਲਹਾਲ ਸਿੰਗਲਾ ਕੰਸਟਰਕਸ਼ਨ ਲਿਮਟਿਡ ਨੂੰ ਸਭ ਤੋਂ ਘੱਟ ਬੋਲੀਦਾਤਾ L1 ਚੁਣਿਆ ਗਿਆ, ਪਰ ਅਦਾਲਤੀ ਕਾਰਵਾਈ ਅਤੇ ਵਾਤਾਵਰਨ ਪ੍ਰੇਮੀਆਂ ਦੇ ਸਖ਼ਤ ਰੁੱਖ ਦੇ ਕਾਰਨ ਇਸ ਪ੍ਰੋਜੈਕਟ ਦਾ ਜਿਹੜਾ ਭਵਿੱਖ ਅਜੇ ਵੀ ਜਿਹੜਾ ਲਟਕ ਰਿਹਾ ਹੈ। ਇੱਕ ਦੋ ਖ਼ਬਰਾਂ ਹੋਰ ਲੈ ਕੇ ਫਿਰ ਆਪਾਂ ਸੈਣੀ ਸਾਹਿਬ ਦੇ ਨਾਲ ਗੱਲਾਂ ਕਰਦੇ ਹਾਂ। ਪੰਜਾਬ ਦੇ ਆਰਮੀ ਸਕੂਲਾਂ ਦੇ ਵਿੱਚ ਪੰਜਾਬੀ ਨੂੰ ਲਾਂਭੇ ਰੱਖ ਸੰਸਕ੍ਰਿਤ ਲਾਜ਼ਮੀ ਕਰਨ ਦੇ ਉੱਤੇ ਜੰਗ ਛਿੜੀ ਹੈ, ਜਾਣੀ ਕਿ ਬਹਿਸ ਛਿੜ ਪਈ ਹੈ। ਪੰਜਾਬ ਦੇ ਆਰਮੀ ਪਬਲਿਕ ਸਕੂਲ ਜਿਹੜੇ ਨੇ ਉਨ੍ਹਾਂ ਦੇ ਵਿੱਚ ਸੰਸਕ੍ਰਿਤ ਨੂੰ ਜਿਹੜਾ ਲਾਜ਼ਮੀ ਤੇ ਪੰਜਾਬੀ ਨੂੰ ਇੱਕ ਵਿਕਲਪ ਵਿਸ਼ਾ ਬਣਾਉਣ ਦੇ ਫੈਸਲੇ ਨੇ ਸੂਬੇ ਦੇ ਵਿੱਚ ਭਾਰੀ ਰੋਸ ਜਿਹੜਾ ਪੈਦਾ ਕਰ ਦਿੱਤਾ। ਮਾਪਿਆਂ ਨੂੰ ਭੇਜੇ ਗਏ ਇੱਕ ਸੁਨੇਹੇ ਦੇ ਵਿੱਚ ਕਿਹਾ ਗਿਆ ਕਿ ਸਾਲ 2026 ਤੇ 27 ਦੇ ਸੈਸ਼ਨ ਦੇ ਲਈ ਸੰਸਕ੍ਰਿਤ ਲਾਜ਼ਮੀ ਹੋਵੇਗੀ, ਜਦੋਂ ਕਿ ਪੰਜਾਬੀ ਪੜ੍ਹਨ ਦੇ ਚਾਹਵਾਨ ਵਿਦਿਆਰਥੀਆਂ ਨੂੰ ਆਪਣੇ ਮਾਪਿਆਂ ਤੋਂ ਸਹਿਮਤੀ ਪੱਤਰ ਲਿਆਉਣਾ ਪਵੇਗਾ। ਕਈ ਸਿਆਸੀ ਤੇ ਸਭਿਆਚਾਰਕ ਜਥੇਬੰਦੀਆਂ ਨੇ ਇਸ ਕਦਮ ਨੂੰ ਪੰਜਾਬੀ ਭਾਸ਼ਾ ਐਕਟ 2008 ਦੀ ਉਲੰਘਣਾ ਦੱਸਿਆ, ਜੋ ਸੂਬੇ ਦੇ ਸਾਰੇ ਸਕੂਲਾਂ ਦੇ ਵਿੱਚ 10ਵੀਂ ਜਮਾਤ ਜਿਹੜੀ ਹੈ ਉਹਦੇ ਤੱਕ ਪੰਜਾਬੀ ਪੜ੍ਹਾਉਣਾ ਲਾਜ਼ਮੀ ਬਣਾਉਂਦਾ ਹੈ। ਫੌਜੀ ਅਧਿਕਾਰੀਆਂ ਦਾ ਕਹਿਣਾ ਕਿ ਦੇਸ਼ ਭਰ ਦੇ ਵਿੱਚ ਫੌਜੀਆਂ ਦੀਆਂ ਬਦਲੀਆਂ ਹੁੰਦੀਆਂ ਰਹਿੰਦੀਆਂ ਨੇ, ਇਸ ਦੇ ਲਈ 6ਵੀਂ ਤੋਂ 8ਵੀਂ ਜਮਾਤ ਤੱਕ ਅੰਗਰੇਜ਼ੀ, ਹਿੰਦੀ ਅਤੇ ਸੰਸਕ੍ਰਿਤ ਵਰਗੀਆਂ ਮਿਆਰੀ ਭਾਸ਼ਾਵਾਂ ਪੜ੍ਹਾਉਣੀਆਂ ਜ਼ਰੂਰੀ ਨੇ। ਹਾਲਾਂਕਿ ਜੇਕਰ ਕਾਫੀ ਗਿਣਤੀ ਦੇ ਵਿੱਚ ਵਿਦਿਆਰਥੀ ਚਾਹੁਣ ਤਾਂ ਸਕੂਲ ਦੀ 4ਵੀਂ ਖੇਤਰੀ ਭਾਸ਼ਾ ਦੇ ਵਜੋਂ ਪੰਜਾਬੀ ਜਿਹੜੀ ਹੈ ਪੜ੍ਹਾ ਸਕਦੇ ਨੇ। ਆਰਮੀ ਪਬਲਿਕ ਸਕੂਲ ਆਰਮੀ ਵੈਲਫੇਅਰ ਐਜੂਕੇਸ਼ਨ ਸੋਸਾਇਟੀ ਵੱਲੋਂ ਚਲਾਏ ਜਾਂਦੇ ਨੇ ਤੇ CBSE ਦੇ ਨਾਲ ਜਿਹੜਾ ਸੰਬੰਧ ਰੱਖਦੇ ਹੈ। ਪੰਜਾਬ ਚੇਤਨਾ ਮੰਚ ਤੇ ਹੋਰ ਕਈ ਲੇਖਕਾਂ ਨੇ ਇਸ ਫੈਸਲੇ ਨੂੰ ਮਨਮਾਨੀ ਕਰਾਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਕੌਮੀ ਸਿੱਖਿਆ ਨੀਤੀ 2020 ਦੇ ਉਲਟ ਹੈ। ਤੇ ਜੋ ਮਾਂ ਬੋਲੀ ਦੇ ਵਿਚ ਸਿੱਖਿਆ ਦੇ ਉੱਤੇ ਜ਼ੋਰ ਦਿੰਦੀ ਹੈ। ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਹੁਣਾਂ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਹੁਣਾਂ ਨੂੰ ਇਸ ਮਾਮਲੇ ਦੇ ਵਿਚ ਦਖਲ ਦੇਣ ਤੇ ਪੰਜਾਬੀ ਨੂੰ ਲਾਜ਼ਮੀ ਵਿਸ਼ਾ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਫੋਕਲੋਰ ਰਿਸਰਚ ਅਕਾਦਮੀ ਅਤੇ ਹੋਰ ਸਿਆਸੀ ਪਾਰਟੀਆਂ ਨੇ ਵੀ ਇਸ ਕਦਮ ਦਾ ਸਖ਼ਤ ਵਿਰੋਧ ਕਰਦਿਆਂ ਕਿਹਾ ਕਿ ਪੰਜਾਬ ਵਿਚ ਪੰਜਾਬੀ ਭਾਸ਼ਾ ਨੂੰ ਨਜ਼ਰ ਅੰਦਾਜ਼ ਕਰਨਾ ਬਹੁਤ ਚਿੰਤਾ ਦਾ ਵਿਸ਼ਾ ਹੈ। ਇਕ ਖ਼ਬਰ ਹੋਰ ਲੈ ਕੇ ਫਿਰ ਆਪਾਂ ਸੈਣੀ ਸਾਹਿਬ ਦੀ ਗੱਲ ਸੁਣਦੇ ਹਾਂ। ਮੰਦਰਾਂ ਦਾ ਮਾਮਲਾ ਹੈ। ਮੰਦਰਾਂ ਦੇ ਵਿਚੋਂ ਫੁੱਲਾਂ ਦੀ 7 ਟਨ ਰਹਿੰਦ ਖੂੰਹ ਦੀ ਇਕੱਠੀ ਕੀਤੀ ਗਈ। ਧੂਫ ਹਵਨ ਸਮੱਗਰੀ ਤੇ ਜੈਵਿਕ ਖਾਦ ਕੀਤੀ ਜਾਵੇਗੀ ਕਹਿੰਦੇ ਤਿਆਰੇ ਦੇ ਤੋਂ। ਭਾਈ ਦੇਖਿਓ ਭਟਕ ਜਾਣਗੇ, ਭਾਵਨਾਵਾਂ ਨਾ ਭੜਕਾ ਦਿਓ ਕਿਤੇ। ਵਿਕਟੋਰੀਆ ਲਾਈਫ ਫਾਊਂਡੇਸ਼ਨ ਹੈ, ਵਿਕਟੋਰੀਆ ਲਾਈਫ ਫਾਊਂਡੇਸ਼ਨ ਤੇ ਫਰੀਦਾਬਾਦ ਨਗਰ ਨਿਗਮ ਦੇ ਵੱਲੋਂ ਸਫਾਈ ਤੇ ਵਾਤਾਵਰਨ ਸੁਰੱਖਿਆ ਮੁਹਿੰਮ ਦੇ ਤਹਿਤ 70 ਦਿਨਾਂ ਦੇ ਵਿਚ 15 ਮੰਦਰਾਂ ਤੋਂ 7 ਟਨ ਫੁੱਲਾਂ ਦੀ ਰਹਿੰਦ ਖੂੰਹ ਦੀ ਇਕੱਠੀ ਕੀਤੀ ਗਈ ਹੈ। 16 ਫਰਵਰੀ ਤੋਂ 30 ਅਪ੍ਰੈਲ ਤੱਕ ਵੱਖ ਵੱਖ ਧਾਰਮਿਕ ਸਥਾਨਾਂ ਤੋਂ ਲਗਭਗ 7 ਟਨ ਫੁੱਲਾਂ ਦੀ ਰਹਿੰਦ ਖੂੰਹ ਦੀ ਇਕੱਠੀ ਕੀਤੀ। ਇਸ ਪਹਿਲਕਦਮੀ ਦਾ ਉਦੇਸ਼ ਧਾਰਮਿਕ ਸਥਾਨਾਂ ਤੋਂ ਜੈਵਿਕ ਰਹਿੰਦ ਖੂੰਹ ਨੂੰ ਵਾਤਾਵਰਨ ਅਨੁਕੂਲ ਢੰਗ ਦੇ ਨਾਲ ਨਿਪਟਾਰਾ ਕਰਕੇ ਵੇਸਟ ਟੂ ਵੈਲਥ ਤੇ ਜ਼ੀਰੋ ਵੇਸਟ ਮੈਨੇਜਮੈਂਟ ਮਾਡਲ ਨੂੰ ਉਤਸ਼ਾਹਿਤ ਕਰਨਾ ਦੱਸਿਆ। ਇਕ ਪਾਇਲਟ ਪ੍ਰੋਜੈਕਟ ਦੇ ਤੌਰ ਦੇ ਉਤੇ ਸ਼ਹਿਰ ਦੇ 15 ਵੱਡੇ ਮੰਦਰਾਂ ਦੀ ਪਛਾਣ ਕੀਤੀ ਗਈ ਜਿੱਥੇ ਵਿਸ਼ੇਸ਼ ਤੌਰ ਦੇ ਉਤੇ ਖਾਲੀ ਡਰੱਮ ਰੱਖੇ ਗਏ। ਇਨ੍ਹਾਂ ਡਰੱਮਾਂ ਦੇ ਵਿਚ ਮੰਦਰਾਂ ਦੇ ਵਿਚ ਚੜਾਏ ਗਏ ਜਿਹੜੇ ਫੁੱਲ ਨੇ ਇਕੱਠੇ ਕੀਤੇ ਗਏ। ਇਕੱਠੇ ਕੀਤੇ ਫੁੱਲਾਂ ਤੇ ਹੋਰ ਸਮੱਗਰੀ ਨੂੰ ਟੀਮ ਜਿਹੜੀ ਹੈ ਦੁਆਰਾ ਵੱਖ ਕੀਤਾ ਗਿਆ ਤੇ ਫੁੱਲਾਂ ਨੂੰ ਸਾਫ਼ ਕੀਤਾ ਗਿਆ ਤੇ ਚੰਗੀ ਤਰ੍ਹਾਂ ਸੁਕਾਇਆ ਗਿਆ, ਜਿਸ ਦੀ ਵਰਤੋਂ ਜਿਹੜੀ ਹੈ ਧੂਫ ਹਵਨ ਸਮੱਗਰੀ ਜਿਹੜੀ ਹੈ ਤੇ ਹੋਰ ਵਾਤਾਵਰਨ ਅਨੁਕੂਲ ਉਤਪਾਦਾਂ ਨੂੰ ਤਿਆਰ ਕਰਨ ਦੇ ਲਈ ਕੀਤੀ ਜਾਏਗੀ ਕਹਿੰਦੇ। ਬਾਕੀ ਬਚੇ ਜੈਵਿਕ ਰਹਿੰਦ ਖੂੰਹਦ ਨੂੰ ਵਿਗਿਆਨਕ ਤੌਰ ਦੇ ਉੱਤੇ ਪ੍ਰੋਸੈਸ ਕੀਤਾ ਜਾ ਰਿਹਾ ਤੇ ਜੈਵਿਕ ਖਾਦ ਦੇ ਵਿਚ ਬਦਲਿਆ ਜਾ ਰਿਹਾ। ਮਾਹਰਾਂ ਦੇ ਅਨੁਸਾਰ ਜੇ 7 ਟਨ ਫੁੱਲਾਂ ਦੀ ਰਹਿੰਦ ਖੂੰਹਦ ਨੂੰ ਡੰਪਿੰਗ ਗਰਾਊਂਡ ਦੇ ਵਿਚ ਡੰਪ ਕੀਤਾ ਜਾਂਦਾ ਹੈ ਤਾਂ ਇਸ ਦੇ ਸੜਨ ਦੇ ਨਾਲ ਕਹਿੰਦੇ ਲਗਭਗ 230 ਤੋਂ 250 ਕਿਲੋਗ੍ਰਾਮ ਮਿਥੇਨ ਗੈਸ ਜਿਹੜੀ ਹੈ ਪੈਦਾ ਹੋ ਸਕਦੀ ਸੀ। ਮਿਥੇਨ ਇੱਕ ਬਹੁਤ ਹੀ ਜਿਹੜੀ ਹੈ ਨੁਕਸਾਨਦੇਹ ਜਿਹੜੀ ਗ੍ਰੀਨ ਹਾਊਸ ਗੈਸ ਹੈ ਤੇ ਜਿਸਦਾ ਪ੍ਰਭਾਵ ਕਾਰਬਨ ਡਾਈਆਕਸਾਈਡ ਦੇ ਨਾਲ 28 ਗੁਣਾ ਜ਼ਿਆਦਾ ਹੋਣ ਦਾ ਅਨੁਮਾਨ ਹੈ। ਇਸ ਤਰ੍ਹਾਂ ਇਸ ਨਿਕਾਸ ਦੇ ਨਾਲ ਲਗਭਗ 6.5 ਤੋਂ 7 ਟਨ ਕਾਰਬਨ ਡਾਈਆਕਸਾਈਡ ਦੇ ਬਰਾਬਰ ਵਾਤਾਵਰਨ ਪ੍ਰਭਾਵ ਪੈਦਾ ਹੋ ਸਕਦਾ ਸੀ। ਵਿਕਟੋਰੀਆ ਲਾਈਫ ਫਾਊਂਡੇਸ਼ਨ ਦੇ ਪ੍ਰਧਾਨ SS ਬੱਗਾ ਹੁਣਾਂ ਕਿਹਾ ਕਿ ਧਾਰਮਿਕ ਸਥਾਨਾਂ ਤੋਂ ਫੁੱਲਾਂ ਦੇ ਕੂੜੇ ਦਾ ਜਿਹੜਾ ਵਿਗਿਆਨਕ ਪ੍ਰਬੰਧਨ ਸਮੇਂ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਐਰੋਬਿਨ ਅਤੇ ਜ਼ੀਰੋ ਵੇਸਟ ਮੈਨੇਜਮੈਂਟ ਮਾਡਲ ਜਿਹੜਾ ਭਵਿੱਖ ਦੇ ਵਿਚ ਸ਼ਹਿਰਾਂ ਦੇ ਲਈ ਉਦਾਹਰਣਾਂ ਵਜੋਂ ਕੰਮ ਕਰਨਗੇ। ਇਸ ਦੇ ਦੌਰਾਨ ਫਰੀਦਾਬਾਦ ਨਗਰ ਨਿਗਮ ਦੇ ਕਮਿਸ਼ਨਰ ਧਰਿੰਦਰ ਖੜਗਤਾ ਹੁਣਾਂ ਨੇ ਕਿਹਾ ਕਿ ਵਿਕਟੋਰੀਆ ਲਾਈਫ ਫਾਊਂਡੇਸ਼ਨ ਦੇ ਸਹਿਯੋਗ ਦੇ ਨਾਲ ਸ਼ੁਰੂ ਕੀਤੀ ਗਈ ਇਹ ਪਹਿਲ ਧਾਰਮਿਕ ਜਿਹੜੀ ਹੈ ਰਹਿੰਦ ਖੂੰਹਦ ਦੇ ਵਿਗਿਆਨਕ ਪ੍ਰਬੰਧਨ ਦੇ ਲਈ ਇਕ ਸ਼ਾਨਦਾਰ ਕਹਿੰਦੇ ਮਾਡਲ ਦੇ ਵਜੋਂ ਉਭਰੀ ਹੈ। ਲਓ ਦੋਸਤੋ, ਇਹ ਸਨ ਜੀ ਆਪਣੀਆਂ ਪੰਜਾਬ ਦੀਆਂ ਤੇ ਇੰਡੀਆ ਦੀਆਂ ਖ਼ਬਰਾਂ ਤੇ ਗੱਲਾਂ ਬਾਤਾਂ ਕਰਨ ਦੇ ਲਈ ਆਪਣੇ ਨਾਲ ਜੁੜ ਗਏ ਨੇ ਰਾਜਨ ਸੈਣੀ ਸਾਹਿਬ ਤੇ ਉਨ੍ਹਾਂ ਦਾ ਆਪਾਂ ਸਵਾਗਤ ਕਰਦੇ ਹਾਂ ਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਉਨ੍ਹਾਂ ਦੇ ਨਾਲ ਕਰਦੇ ਹਾਂ ਜੀ। ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਰਹਿਣਗੀਆਂ +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ, ਕਾਲ ਕਰਨੀ ਚਾਹੋਗੇ ਤਾਂ ਤੁਹਾਡਾ ਵੀ ਨਿੱਘਾ ਸਵਾਗਤ ਹੈ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ, ਸੁਰਿੰਦਰ ਕੌਰ ਮਾਲ ਜੀ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਐਡਵੋਕੇਟ ਸੈਣੀ ਸਾਹਿਬ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
1: ਹਾਲ ਚਾਲ ਵਧੀਆ ਜੀ।
0: ਜੀ ਕਿਵੇਂ ਰਿਹਾ ਜੀ ਵੀਕਐਂਡ? ਫਿਰ
1: ਵਧੀਆ ਜੀ, ਵੀਕਐਂਡ ਵਧੀਆ, ਸਾਡੇ ਤਾਂ ਈੜੀ ਛਾਈ ਪਈ ਆ ਜੀ।
0: ਈੜੀ ਉੜੀ
1: ਪੰਜਾਬ ਦੇ ਵਿਚ ਬੀਜੇਪੀ ਵਾਸਤੇ ਸਹਾਇਕ ਹੋਏਗੀ ਜੀ। ਹੁਣ ਭਾਰੇ ਸਾਹਿਬ ਗੱਲ ਏਦਾਂ ਹੈਗੀ ਆ, ਚਲੋ ਇੱਕ ਚੀਜ਼ ਹੁੰਦੀ ਪਰਸੈਪਸ਼ਨ, ਉਹਨੂੰ ਤਾਂ ਲੈ ਕੇ ਸਾਰ ਕੋਈ ਚੱਲ ਪੈਂਦਾ ਨਾ ਜੀ। ਸਰ ਇਹ 160 ਕਰੋੜ ਦਾ ਮਾਮਲਾ ਆ।
0: ਬਿਲਕੁਲ ਜੀ।
1: ਇਹਨਾਂ ਨੇ ਕੀਤਾ ਕਿ ਜਿਹੜੀਆਂ ਸ਼ੈਲ ਕੰਪਨੀਆਂ ਹੁੰਦੀਆਂ ਨਾ ਜੀ,
0: ਜੀ
1: ਉਹ ਇੱਕ ਕਿਸੇ ਬੰਦੇ ਦੀ ਸ਼ੈਲ ਕੰਪਨੀ ਸੀ, ਮੁਹੰਮਦ ਉਹਦਾ ਨਾਂ ਸ਼ਾਇਦ
0: ਜੀ,
1: ਉਹ ਉਹਦੀ ਕਾਫੀ ਦੇਰ ਲਈ ਬੰਦ ਪਈ ਸੀ ਜੀ, ਉਹਦਾ ਅਕਾਊਂਟਸ ਵਗੈਰਾ ਵਿੱਚ ਵੀ ਹੈ ਨਹੀਂ ਸੀ ਕੁਛ ਵੀ
0: ਜੀ।
1: ਇਹਨਾਂ ਨੇ ਉਹਦੀ ਕੰਪਨੀ ਦੇ ਵਿੱਚ ਪੈਸੇ ਜਿਹੜੇ ਹੈਗੇ ਆ ਉਹ ਡਿਪੋਜ਼ਿਟ ਕਰਾ ਕੇ ਤੇ ਫੇਰ ਉਹਨਾਂ ਨੂੰ ਬਾਹਰ ਭੇਜਿਆ ਜੀ। ਹੁਣ ਉਹ ਕਹਿੰਦਾ ਵੀ ਮੈਨੂੰ ਤਾਂ ਸਿਰਫ ਜਿਹੜਾ ਹੈਗਾ ਜੀ 2.5 ਲੱਖ ਰੁਪਇਆ ਦਿੱਤਾ
0: ਜੀ,
1: ਵੀ ਤੇਰੀ ਤਾਂ ਕੰਪਨੀ ਦਾ ਨਾਂ ਹੀ ਅਸੀਂ ਮਤਲਬ ਵਰਤਣਾ ਆ
0: ਜੀ।
1: ਹੁਣ ਗੋਡ ਨੋਜ਼ ਅਗਲਾ ਬੰਦਾ ਤਾਂ ਜੋ ਕਹਿੰਦਾ, ਈਡੀ ਜਿਹੜੀ ਹੈਗੀ ਆ ਹਮੇਸ਼ਾ ਛਾਪਾ ਮਾਰਦੀ ਆ, ਤੇ ਜਿਸ ਤਰ੍ਹਾਂ ਉਹ ਈਡੀ ਵਾਲੇ ਨਿਰੰਜਨ ਸਿੰਘ ਕਹਿ ਰਿਹਾ ਸੀ ਵੀ ਭਾਈ ਬਿਨਾਂ ਸਬੂਤ ਤੋਂ ਛਾਪਾ ਨੀ
0: ਵੱਜਦਾ ਜੀ, ਬਿਲਕੁਲ
1: ਉਹ ਪਹਿਲਾਂ ਉਹਨਾਂ ਕੋਲ ਕੋਈ ਨਾ ਕੋਈ ਕੰਕਰੀਟ ਐਵੀਡੈਂਸ ਹੁੰਦਾ ਆ, ਉਹਦੇ ਆਧਾਰ ਤੇ ਜਿਹੜਾ ਆ ਰੇਡ ਕਰਦੇ ਆ,
0: ਬਿਲਕੁਲ ਹੈ ਜੀ।
1: ਔਰ ਫੇਰ ਜਿਹੜਾ ਹੈਗਾ ਨੋਟਾਂ ਦੇ ਬੈਗ 9ਵੀਂ ਮੰਜ਼ਿਲ ਤੋਂ ਥੱਲੇ ਸਿੱਟੇ ਗਏ ਜਿਹੜੇ, ਉਹ ਵੀ ਪੰਜਾਬ ਵਾਲਿਆਂ ਨੇ ਦੇਖ ਲਿਆ
0: ਜੀ।
1: ਵੱਡੇ ਪੱਧਰ ਤੇ ਪੈਸਾ ਜਿਹੜਾ ਹੈਗਾ ਸੀ ਇਹ ਬਾਹਰ ਮੂਵ ਕਰਨਾ ਸੀਗਾ ਜੀ,
0: ਜੀ
1: ਤੇ ਹੋਇਆ ਵੀ ਆ
0: ਜੀ।
1: ਹੁਣ ਇਹ ਹੈਗਾ ਆ ਕਿ ਪੰਜਾਬ ਵਾਲੇ ਤਾਂ ਐਵੇਂ ਤੜਫੀ ਜਾਂਦੇ ਹੈਗੇ ਆ, ਪੰਜਾਬ ਦਾ ਪੈਸਾ ਲੁੱਟਣਾ ਸੀਗਾ ਉਹ ਉਹਨਾਂ ਦੀ ਸਕੀਮ ਜਿਹੜੀ ਆ ਉਹ ਕਾਮਯਾਬ ਨਹੀਂ ਹੋਈ
0: ਜੀ।
1: ਜਦੋਂ ਇਹ ਐਲੀਗੇਸ਼ਨ ਜਿਹੜੇ ਕੋਰਟ ਦੇ ਵਿੱਚ ਦੱਸੇ ਗਏ ਸਾਰਾ ਕੁਛ, ਤੇ ਕੋਰਟ ਨੇ ਵੀ ਇਸੇ ਕਰਕੇ 7 ਦਿਨ ਦਾ ਰਿਮਾਂਡ ਦੇ ਦਿੱਤਾ ਕਿ ਮਨੀ ਟ੍ਰੇਲ ਲੱਭਣੀ ਬਹੁਤ ਜ਼ਰੂਰੀ ਆ
0: ਜੀ,
1: ਵੀ ਇਹ ਪੈਸੇ ਗਏ ਤੇ ਗਏ ਕਿੱਥੇ
0: ਜੀ,
1: ਤੇ ਕਿੱਥੇ ਕਿੱਥੇ ਇਨਵੈਸਟ ਹੋਏ, ਇਸ ਚੀਜ਼ ਨੂੰ ਜਿਹੜਾ ਆ ਟਰੇਸ ਕਰਕੇ ਲਿਆਓ ਵੀ ਐਲੀਗੇਸ਼ਨ ਬਹੁਤ ਸੀਰੀਅਸ ਆ
0: ਜੀ।
1: ਅੱਜ ਇੱਕ ਜਿਹੜਾ ਹੈਗਾ ਇਹਦੇ ਨਾਲ ਹੀ ਰਿਲੇਟਡ ਜਿਹੜੀ ਹੈਗੀ ਆ ਜੀ, ਵਿਕਰਮ ਮਜੀਠੀਆ ਨੇ ਪ੍ਰੈਸ ਕਾਨਫਰੰਸ ਕਰਤੀ ਜੀ,
0: 45-50 ਮਿੰਟ ਦੀ ਕੀਤੀ ਆ ਜੀ, ਬੰਦਾ ਲੈ ਕੇ ਆਏ ਨਾਲੇ।
1: ਹਾਂਜੀ
0: ਜੀ,
1: ਉਹ ਬੰਦਾ ਨਾਲ ਲੈ ਕੇ ਆਏ ਹੈਗੇ ਜਿਹੜਾ ਕਿ ਅਸ਼ੋਕ ਪੱਪੀ ਪਰਾਸ਼ਰ ਜਿਹੜਾ ਹੈਗਾ ਆ ਉਹਦਾ
0: ਨਿਖਿਲ ਸੱਭਰਵਾਲ ਜੀ, ਨਿਖਿਲ ਸੱਭਰਵਾਲ,
1: ਨਿਖਿਲ ਸੱਭਰਵਾਲ
0: ਹਾਂਜੀ।
1: ਹੁਣ ਓਹਦਾ ਵੀ ਜਿਹੜਾ ਦੱਸਦੇ ਹੈਗੇ ਆ ਵੀ ਓਹਦੇ ਵੀ ਖਾਤੇ ਦੇ ਵਿਚ 1,10,00,000 ਰੁਪਇਆ ਜੀ, ਏਦਾਂ ਕਰਕੇ ਇਹਨਾਂ ਨੇ ਕਿਸ ਤਰੀਕੇ ਨਾਲ ਕੁਛ ਇੱਕ ਬੰਦੇ ਜਿਹੜੇ ਆ ਉਹ ਮਿਉਂਸੀਪਲ ਕਮੇਟੀ ਦੇ ਵਿਚ ਭਰਤੀ ਕੀਤੇ, ਉਹਨਾਂ ਦੇ ਕੋਲੋਂ ਜਿਹੜਾ ਜਗ੍ਹਾ 2,00,000 ਰੁਪਇਆ ਲਿਆ
0: ਜੀ,
1: ਉਹ ਏਦਾਂ ਕਰਕੇ ਇੱਕ ਰਕਮ ਬਣਦੀ ਆ, ਪਰ ਉਹ ਆਪਣੇ ਖਾਤੇ ਚ ਨਾ ਜਮਾ ਕਰਾ ਕੇ ਤੇ ਉਹ ਆਪਣੇ ਜਿਹੜੇ ਆ
0: ਵਰਕਰਾਂ
1: ਦੇ ਖਾਤੇ ਚ ਜਮਾ ਕਰਾਉਂਦੇ
0: ਜੀ।
1: ਹੁਣ ਪੀਏ ਤਾਂ ਨਾ ਨੀ ਸੀ ਕਰ ਸਕਦਾ, ਇਸੇ ਤਰੀਕੇ ਨਾਲ ਇੱਕ ਹੋਰ ਬਰਾਈਬ ਦੀ ਐਂਟਰੀ ਆ ਵੀ ਉਹ ਬਰਾਈਬ ਜਿਹੜੀ ਆ ਉਹ ਕਿਸੇ ਇੰਸਪੈਕਟਰ ਕੋਲੋਂ ਲਈ ਗਈ ਸੀਗੀ ਜੀ, ਆਪਣੇ ਜਿਹੜਾ ਹੈਗਾ ਬਿਲਡਿੰਗ ਦਾ ਇੰਸਪੈਕਟਰ ਸੀਗਾ ਜੀ, ਉਹ ਪੈਸੇ ਵੀ ਉਹਦੇ ਜਮਾਂ ਹੋਏ ਆ ਪੀਏ ਦੇ ਅਕਾਊਂਟ ਚ
0: ਜੀ।
1: ਹੁਣ ਪੀਏ ਦੀ ਤਾਂ ਏਡੀ ਹੈਸੀਅਤ ਹੈ ਨੀ ਕਿ ਪੀਏ ਨੂੰ ਲੋਕੀ 30-30 ਲੱਖ ਰੁਪਇਆ ਜਾਂ 20-20 ਲੱਖ ਰੁਪਇਆ ਦੇਈ ਜਾਣ,
0: ਉਹ ਤਾਂ ਕਹਿੰਦਾ ਮੈਂ ਆਪਣੇ ਘਰ ਵੇਚ ਕੇ ਜਿਹੜਾ ਖਾਤੇ ਚ ਘਰ ਵੇਚ ਕੇ ਤਾਂ ਮੈਂ ਕਿਰਾਏ ਤੇ ਰਹਿਣ ਦਿਆਂ ਜੀ, ਮੈਂ ਤਾਂ ਮਸੀ ਲੋਕਾਂ ਦੇ ਪੈਸੇ ਲਾਏ ਨੇ।
1: ਜਦੋਂ ਇਹਨਾਂ ਨੇ ਦੇਖਿਆ ਜੀ ਕਿ ਭਈ ਉਹ ਮਤਲਬ ਜਿਹੜਾ ਹੈਗਾ ਆ ਭਈ ਬਾਗੀ ਹੁੰਦਾ ਦਿਸਦਾ ਹੈਗਾ ਆ, ਤੇ ਇਹਨਾਂ ਚੀਜ਼ਾਂ ਦੇ ਆਧਾਰ ਤੇ ਉਹਦੇ ਤੇ ਪਰਚਾ ਦਰਜ ਕਰਾ ਦਿੱਤਾ ਜੀ। ਹੁਣ ਇਹ ਨੀ ਪਤਾ ਹੋਇਆ ਜਾਂ ਨਹੀਂ ਹੋਇਆ
0: ਜੀ,
1: ਇਹ ਡਾਕੂਮੈਂਟ ਬੋਲੇ ਉਹਨਾਂ ਕੋਲ ਵੀ ਹੈ ਨਹੀਂ ਸੀ ਜੀ।
0: ਜੀ
1: ਸਵਾਲ ਇਹ ਹੈਗਾ ਆ ਭਈ ਇੱਥੇ ਹਰ ਇੱਕ ਬੰਦਾ ਜਿਹੜਾ ਆ ਉਹ ਪੈਸੇ ਬਣਾਉਣ ਲੱਗਾ ਆ
0: ਜੀ,
1: ਹੁਣ ਉਹ ਜਿਹੜਾ ਫੜਿਆ ਜਾਂਦਾ ਉਹ ਚੋਰ ਆ ਜੀ, ਜਿਹੜਾ ਨਹੀਂ ਫੜ ਹੁੰਦਾ ਉਹ ਸਿਆਣਾ ਬੰਦਾ ਹੁੰਦਾ ਜਾਂ ਓਨੈਸਟ ਹੁੰਦਾ ਆ ਜੀ।
0: ਸੈਂਟ ਸਾਹਿਬ ਇੱਕ ਇਹਦੇ ਉੱਤੇ ਇੱਕ ਵੱਖਰੀ ਗੱਲ ਕਰਨੀ ਚਾਹਾਂਗਾ, ਸ਼ਾਇਦ ਬਹੁਤ ਸਾਰੇ ਦੋਸਤ ਇਹਦੇ ਨਾਲ ਸਹਿਮਤ ਵੀ ਨਹੀਂ ਹੋਣਗੇ, ਭਾਈ ਕਈ ਵਾਰੀ ਚਲੋ ਮੈਨੂੰ ਕਹਿ ਹੀ ਦਿੰਦੇ ਆ ਕਿ ਭਾਈ ਤੂੰ ਇੱਥੇ ਦੇ ਹਿਸਾਬ ਦੇ ਨਾਲ ਸੋਚਦਾ, ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਫਾਇਦਾ ਤਾਂ ਪੰਜਾਬ ਦਾ ਹੀ ਇਹਦੇ ਵਿੱਚ ਹੈਗਾ, ਜਾਂ ਲੀਡਰਾਂ ਦਾ ਜਾਂ ਕਿਸੇ ਹੋਰ ਧਰੇ ਦਾ ਤਾਂ ਨਹੀਂ ਹੋਏਗਾ, ਚਲੋ ਉਹਨਾਂ ਨੂੰ ਸਿਆਸੀ ਪੱਧਰ ਦੇ ਉੱਤੇ ਫਾਇਦਾ ਹੋਏਗਾ। ਜਿਹੜਾ ਸਾਰਾ ਪਕੜੋ ਫੜੋ ਫੜਾਈ ਹੋ ਰਹੀ ਹੈ, ਕਿਤੇ ਨਾ ਕਿਤੇ ਉਹ ਚੰਗਾ ਵੀ ਤਾਂ ਹੈ ਨਾ, ਇੱਕ ਕਾਂ ਮਾਰ ਕੇ ਟੰਗਿਆ ਹੋਊਗਾ ਤਾਂ ਬਾਕੀਆਂ ਨੂੰ ਕੰਨ ਤਾਂ ਹੁੰਦੇ ਨੇ ਨਾ।
1: ਨਹੀਂ ਉਹ ਤਾਂ ਠੀਕ ਗੱਲ ਤੁਸੀਂ ਕਹਿੰਦੇ ਹੈਗੇ ਆ, ਜੋ ਕਹਿੰਦੇ ਹੈਗੇ ਆ, ਇੱਥੇ ਕੌਣ ਕੋਈ ਵੀ ਇਸ ਚੀਜ਼ ਨੂੰ ਮਤਲਬ ਪਲੀਡ ਨਹੀਂ ਕਰਦਾ ਵੀ ਪੰਜਾਬ ਦਾ ਪੈਸਾ ਲੁੱਟਿਆ ਜਾਵੇ ਤੇ ਅਗਲਾ ਬੰਦਾ ਇਸ ਚੀਜ਼ ਨੂੰ ਜਿਹੜਾ ਆ ਉਹ ਗਲਤ ਕਹੂਗਾ, ਉਹ ਕਹੂਗਾ ਠੀਕ ਹੋ ਰਿਹਾ ਜੀ ਜੋ ਹੋ ਰਿਹਾ ਜੀ। ਪਰ ਸਵਾਲ ਇਹ ਹੈਗਾ ਆ ਨਾ ਜੀ, ਲੋਕੀ ਕੀ ਕਹਿੰਦੇ ਹੈਗੇ, ਉਹਨਾਂ ਦਾ ਸਵਾਲ ਇਹ ਹੈਗਾ ਆ ਕਿ ਜੇ ਬੰਦਾ ਬੀਜੇਪੀ ਚ ਚੱਲ ਜਾਂਦਾ ਹੈਗਾ ਆ ਉਹਦੇ ਤੇ ਛਾਪਾ ਨੀ ਪੈਂਦਾ, ਜਿਹੜਾ ਬੰਦਾ ਦੂਜੇ ਪਾਸੇ ਰਹਿੰਦਾ ਹੈਗਾ ਆ ਉਹਦੇ ਛਾਪਾ ਪੈ ਜਾਂਦਾ ਹੈਗਾ। ਇਹ ਡਿਸਕ੍ਰਿਮੀਨੇਸ਼ਨ ਜਿਹੜੀ ਹੁੰਦੀ ਆ ਲੋਕੀ ਉਹਦੇ ਤੇ ਚਿੰਤੂ ਕਰਦੇ ਆ
0: ਜੀ,
1: ਵੈਸੇ ਚੋਰਾਂ ਨੂੰ ਕੋਈ ਸ਼ੈਲਟਰ ਨਹੀਂ ਦਿੰਦਾ ਜੀ।
0: ਬਿਲਕੁਲ ਹੈ ਜੀ,
1: ਤੋ ਇਸ ਕਰਕੇ ਸਰ ਇਹ ਤਾਂ ਜਿਹੜਾ ਹੈਗਾ ਸੀਗਾ ਈਡੀ ਦਾ ਜਿਹੜਾ ਆ ਛਾਪੇ ਦੀ ਗੱਲ ਆ ਜੀ, ਜਿਹਦੀ ਚਰਚਾ ਆ ਜੀ ਸਾਡੇ ਪੰਜਾਬ ਚ।
0: ਦੇਖੋ ਮੈਂ ਸੁਣ ਰਿਹਾ ਸੀ ਪਿਛਲੇ ਦਿਨਾਂ ਦੇ ਵਿੱਚ ਆਪਣੇ ਈਡੀ ਦੇ ਹੈਗੇ ਰਿਟਾਇਰਡ ਆਫੀਸਰ ਨੇ, ਉਹ ਤਾਂ ਇੱਥੇ ਤੱਕ ਵੀ ਉਹਨਾਂ ਨੇ ਗੱਲ ਕਹੀ ਆ ਕਿ ਭਾਈ ਇਹ ਸਾਰਾ ਮਤਲਬ ਕਿ ਇਕੱਲਾ ਇੱਕ ਬੰਦੇ ਦਾ ਨਹੀਂ ਗਾ, ਪੂਰਾ ਢਾਂਚਾ ਚੱਲਦਾ ਹੈ, ਉਹਦੇ ਵਿੱਚ ਬਹੁਤ ਸਾਰੇ ਇਨਵੋਲਵ ਨੇ। ਜਿੱਦਾਂ ਇੱਕ ਦਿਨ ਔਜਲਾ ਸਾਹਿਬ ਨੇ ਵੀ ਗੱਲ ਕਰਦੇ ਸੀ ਨਾ, ਆਪਾਂ ਕੋਈ ਵਿਸ਼ੇ ਤੇ ਗੱਲ ਕਰਦੇ ਸੀ, ਉਹਨਾਂ ਨੇ ਵੀ ਕਿਹਾ ਸੀ ਨਾ, ਉਦਾਂ ਹੀ ਆਫੀਸਰ ਨੇ ਵੀ ਕਿਹਾ ਕਿ ਕੱਲਾ ਚੰਡੀਗੜ੍ਹ ਦੇ ਵਿੱਚ ਹੀ ਜਿਹੜੀ ਅਲੀਟ ਕਲਾਸ ਬੈਠੀ ਹੈ, ਚਾਹੇ ਉਹਦੇ ਵਿੱਚ ਵੱਡੇ ਵੱਡੇ ਅਧਿਕਾਰੀ ਬੈਠੇ ਨੇ, ਰਿਟਾਇਰਡ ਬੈਠੇ ਨੇ, ਉਹ ਕਹਿੰਦੇ 500 ਕਰੋੜ ਦੇ ਕਹਿੰਦੇ ਮਾਲਕ ਨੇ ਬੈਠੇ। ਜੇ ਉਹਨਾਂ ਦੇ ਉੱਤੇ ਸੱਚੀ ਤੌਰ ਦੇ ਉੱਤੇ ਕੇਂਦਰ ਜਾਂ ਸੂਬਾ ਸਾਥ ਦੇ ਦੇਵੇ ਨਾ ਜੀ, ਤਾਂ ਕਹਿੰਦੇ 5 ਸਾਲ ਤਾਂ ਜਿਹੜਾ ਕਰਜ਼ਾ ਚੜਿਆ ਉਹ ਵੀ ਲੈ ਜਾਊਗਾ ਤੇ ਆਉਣ ਵਾਲੇ 5 ਸਾਲਾਂ ਦਾ ਬਜਟ ਵੀ ਤੁਹਾਡੇ ਹੱਥਾਂ ਦੇ ਵਿੱਚ ਹੋਏਗਾ ਜੀ।
1: ਭਾਰੇ ਸਾਹਿਬ ਤੁਸੀਂ ਇਹ ਕੀ ਕਹਿੰਦੇ ਹੈਗੇ ਆ, ਤੁਸੀਂ ਪੰਜਾਬ ਦੇ ਵਿੱਚ ਜੇ ਕੋਈ SHO ਲੱਗਾ ਆ ਨਾ ਜੀ, ਤੇ ਉਹਨੇ ਵੀ ਆਪਣੀਆਂ ਟਰਾਲੀਆਂ ਪਾਈਆਂ ਹੋਈਆਂ ਜੀ,
0: ਜੀ
1: ਮਾਈਨਿੰਗ ਦੀਆਂ ਰੇਤਾਂ ਕੱਢਣ ਵਾਸਤੇ ਜਿਹੜਾ ਹੈਗਾ ਆ, ਉਹਦੀਆਂ ਵੀ ਟਰਾਲੀਆਂ ਚੱਲਦੀਆਂ ਪਈਆਂ
0: ਜੀ, ਬਿਲਕੁਲ ਹੈ ਜੀ।
1: ਟੋਲ ਪਲਾਜ਼ਿਆਂ ਤੋਂ ਕਮਾਈ ਜਿਹੜੀ ਹੈਗੀ ਆ, ਇੱਕ MLA ਨੂੰ ਜਿਹੜੀ ਹੈਗੀ ਆ ਲੱਖਾਂ ਰੁਪਇਆ ਰੋਜ਼ ਦਾ ਆਉਂਦਾ ਜੀ।
0: ਜੀ
1: ਸੋ ਇਸ ਕਰਕੇ ਇੱਥੇ ਜੋ ਵੀ ਹੈਗਾ ਸਾਰਾ ਕੁਛ ਜਿਹੜਾ ਆ ਲੋਟੀ ਪਈ ਹੈਗੀ ਆ। ਇਹ ਤਾਂ ਚਲੋ ਮੈਂ ਤੁਹਾਨੂੰ ਪਹਿਲਾਂ ਬੇਨਤੀ ਕੀਤੀ, ਜਿਹੜਾ ਫਾੜ ਹੋ ਜਾਂਦਾ ਉਹ ਚੋਰ ਆ, ਬਾਕੀ ਸਾਰੇ ਸਾਧੂ ਆ, ਕੱਟੜ ਇਮਾਨਦਾਰ ਆ,
0: ਇਮਾਨਦਾਰ ਨੇ ਜੀ, ਬਿਲਕੁਲ ਹੈ ਜੀ।
1: ਹਾਂਜੀ
0: ਉਹ ਤਾਂ ਠੀਕ ਹੈ ਸੈਣੀ ਸਾਹਿਬ, ਪਰ ਦੂਸਰੇ ਪਾਸੇ ਮਾਨ ਸਾਹਿਬ ਦੇ ਭਰਾਤਾ ਸ਼੍ਰੀ ਜਿਹੜੇ ਨੇ, ਚਲੋ ਰਿਸ਼ਤੇਦਾਰੀ ਦੇ ਵਿੱਚ
1: ਆਉਣ ਲੱਗਾ ਜੀ,
0: ਤੇ ਉਹ ਇੱਧਰ ਨੂੰ ਰੁੱਖ ਕਿੱਦਾਂ ਕਰ ਗਏ ਨੇ ਜੀ?
1: ਬਈ ਚਾਚੇ ਦਾ ਮੁੰਡਾ ਆ, ਨਾਲੇ ਮਾਸੀ ਦਾ ਮੁੰਡਾ ਆ, ਅਗਲਾ ਬੰਦਾ ਕਹਿੰਦਾ ਠੀਕ ਆ ਲਿਆ ਜੀ,
0: ਜੀ
1: ਦੁਸ਼ਮਣ ਬਾਹਰੋਂ ਥੋੜਾ ਲੈਣ ਜਾਈਦਾ ਹੁੰਦਾ, ਅਗਲੇ ਦੇ ਘਰੋਂ ਹੀ ਪੱਟੀ ਦਾ ਹੁੰਦਾ
0: ਜੀ।
1: ਇੱਕ ਸਰ ਇਹ ਬਟ ਨੈਚੁਰਲ ਹੋਇਆ, ਇੱਕ ਜੈਲਸ ਫੀਲਿੰਗ ਵੀ ਤਾਂ ਆਉਂਦੀ ਆ ਨਾ ਜੀ ਸਮੇਂ ਦੇ ਨਾਲ,
0: ਬਿਲਕੁਲ ਹੈ ਜੀ, ਕਿੱਥੇ ਬੈਠੇ।
1: ਹਾਂਜੀ ਤੇ ਸੋਚੀ ਗੱਲ ਇਹ ਹੈਗੀ ਆ ਭੀ ਪਹਿਲਾਂ ਜਿਹੜਾ ਇਹ ਬੰਦਾ ਰੈਕੋਗਨਾਈਜ਼ ਕਰਦਾ ਹੋਊਗਾ, ਉਹ ਕੰਪੇਨ ਦਾ ਇੰਚਾਰਜ ਵੀ ਹੈਗਾ ਸੀਗਾ ਜੀ,
0: ਜੀ
1: ਸੋ ਆਮ ਆਦਮੀ ਪਾਰਟੀ ਦੀ ਕੰਪੇਨ ਦਾ ਇੰਚਾਰਜ ਵੀ ਰਿਹਾ
0: ਜੀ,
1: ਤੇ ਓਹਨੂੰ ਵੀ ਉਮੀਦ ਆ ਭੀ ਮੈਂ ਵੀ ਤਰੱਕੀ ਕਰਾਂ
0: ਜੀ,
1: ਤੇ ਤਰੱਕੀ ਹੁਣ ਲੋਕਾਂ ਨੂੰ ਇਹ ਦਿਸਦਾ ਹੈਗਾ ਭੀ ਅੱਗੇ BJP ਆਉਣ ਵਾਲੀ ਆ
0: ਜੀ,
1: ਤੇ ਨਾਲੇ ਵੱਡੇ ਵੱਡੇ ਲੀਡਰਾਂ ਤੱਕ ਪਹੁੰਚ ਹੋ ਜਾਂਦੀ ਹੈਗੀ ਆ, ਤੇ ਇਸ ਕਰਕੇ ਅਗਲਿਆਂ ਨੇ ਵੀ ਆਪਣਾ ਬੈਟਰ ਦੇ ਫਿਊਚਰ ਵਾਸਤੇ ਸਰ ਕੋਈ ਬੰਦਾ ਕਰਦਾ।
0: ਸੈਣੀ ਸਾਹਿਬ ਮਜੀਠੀਆ ਸਾਹਿਬ ਤਾਂ ਇਹ ਵੀ ਕਹਿੰਦੇ ਸੀ, ਕਹਿੰਦੇ ਭਰਾਤਾ ਸ਼੍ਰੀ ਨੂੰ ਭੇਜਤਾ ਤੁਸੀਂ ਰਾਹ ਮਤਲਬ ਕਲੀਅਰ ਕਰੋ, ਮੈਂ ਵੀ ਆਉਂਦਾ ਪਿੱਛੇ ਪਿੱਛੇ।
1: ਹਾਂਜੀ ਬਿਲਕੁਲ ਬਿਲਕੁਲ ਬਿਲਕੁਲ, ਨਾਲੇ ਦੂਜੀ ਗੱਲ ਹੈਗੀ ਆ ਵੀ ਚੰਗੀ ਗੱਲ ਆ, ਸਾਰੀਆਂ ਪਾਰਟੀਆਂ ਚ ਆਪਣੇ ਬੰਦੇ ਚਾਹੀਦੇ ਹੈਗੇ, ਕੱਲ ਨੂੰ ਜਿਹੜਾ ਹੈਗਾ ਆ ਜੇ ਕੀ ਪਤਾ ਰਜੀਮ ਬਦਲ ਜਾਂਦਾ ਹੈਗਾ ਆ, ਤੇ ਉੱਥੇ ਬੰਦਾ ਗੱਲ ਤਾਂ ਕਰਨ ਜੋਗਾ ਹੁੰਦਾ ਆ ਵੀ ਭਾਈ ਮੇਰਾ ਭਰਾ ਆ ਰਹਿਣ ਦਿਓ ਤੁਸੀਂ।
0: ਸੈਣੀ ਸਾਹਿਬ ਪਿਛਲੇ ਦਿਨਾਂ ਚ ਮੈਂ ਗੱਲ ਕੀਤੀ ਸੀ, ਮੈਂ ਫਿਰ ਉੱਥੇ ਗੱਲ ਦੇ ਉੱਤੇ ਦੁਬਾਰਾ ਆਉਣਾ, ਮੈਨੂੰ ਲੱਗਦਾ ਕਿਤੇ ਨਾ ਕਿਤੇ ਮਾਨ ਸਾਹਿਬ ਵੀ ਪਾਲਟੀ ਮਾਰ ਜਾਣਗੇ, ਮੈਨੂੰ ਲੱਗਦਾ ਕਿ ਕੇਜਰੀਵਾਲ ਸਾਹਿਬ ਹੁਣ ਕੇ ਹੱਥ ਖੜੇ ਕਰਕੇ ਦੇਖਣਗੇ ਵੀ ਜੱਟ ਕਰ ਕੀ ਗਿਆ ਮੇਰੇ ਨਾਲ।
1: ਨਹੀਂ ਨਹੀਂ ਨਹੀਂ ਸਰ ਨਹੀਂ, ਮਤਲਬ ਏਦਾਂ ਨਹੀਂ ਜਾ ਸਕਦੇ ਹੁਣ ਇਹਨਾਂ ਨੇ, ਮਤਲਬ ਜਿਹੜਾ ਹੈਗਾ ਉਹਨਾਂ ਨੇ ਲੈਣਾ ਹੀ ਨੀ ਜੀ,
0: ਜੀ
1: ਉੱਥੇ ਤਾਂ ਬਥੇਰੇ ਬੈਠੇ ਹੈਗੇ ਜੀ, ਉਹਨਾਂ ਨੇ ਨੀ ਲੈਣਾ, ਉਹਨਾਂ ਨੇ ਹੁਣ ਜਿਹੜਾ ਹੈਗਾ ਆ ਦੂਜਿਆਂ ਦੀ ਸਿਰ ਆਪਣੇ ਸਵਾ ਨਹੀਂ ਪਾਉਣੀ ਹੈਗੀ, ਉਹਨਾਂ ਨੇ ਆਲੇ ਦੁਆਲੇ ਕਟਿੰਗ ਕਰਕੇ ਲੈ ਜਾਣਾ ਹੈਗਾ ਆ ਜੀ,
0: ਜੀ
1: ਵੀ ਆਪਣੇ ਭਾਰ ਦੇ ਨਾਲ ਥੱਲਿਓ ਜਿਹੜਾ ਹੈਗਾ ਇੰਨਾ ਪੋਲਾ ਕਰ ਦਿਓ ਬੂਟਾ ਆਪਣੇ ਆਪ ਹੀ ਡਿੱਗ ਪਵੇ
0: ਜੀ,
1: ਉਹ ਇਸ ਕਰਕੇ ਉਹ ਆਲਾ ਦੁਆਲਾ ਛਾਂਗਣਗੇ ਜੀ,
0: ਬਿਲਕੁਲ ਜੀ ਜੀ,
1: ਤੇ ਬਾਕੀ ਪੋਲੀਟੀਕਲ ਬੰਦੇ ਤਾਂ ਉਹ ਹੀ ਹੁੰਦੇ ਆ ਜੀ, ਅੱਗੇ ਇਹਨਾਂ ਵਿਚ ਵੀ ਤਾਂ ਉਹਨਾਂ ਪਾਰਟੀਆਂ ਚ ਵੀ ਆਏ ਸੀ
0: ਜੀ, ਬਿਲਕੁਲ ਹੈ ਜੀ,
1: ਸੋ ਇਸ ਕਰਕੇ ਜਿਹੜਾ ਆ ਭੀ ਪੋਲੀਟੀਕਲ ਬੰਦਾ ਉਹ ਹੀ ਆ, ਉਹ ਕਦੀ ਆਪਣਾ ਦੇਖ ਲੈਂਦੇ ਹੈਗੇ ਹਵਾ ਦੇ ਰੁੱਖ ਦਾ ਪਛਾਣ ਕਰਦੇ ਆ, ਉਹਦੇ ਮੁਤਾਬਕ ਜਿਹੜਾ ਆ ਪਾਰਟੀਆਂ ਜੁਆਇਨ ਕਰਦੇ ਆ, ਅੱਜ ਕੱਲ ਆਈਡੀਓਲੋਜੀ ਦਾ ਕੋਈ ਰਹਿ ਨੀ ਗਈ ਜੀ,
0: ਬਿਲਕੁਲ ਹੈ ਜੀ ਜੀ,
1: ਮੈਂ ਦਾਅਵੇ ਨਾਲ ਕਹਿਣਾ ਹੈਗਾ ਆ ਜੀ ਤੇ BJP ਜਿਹੜੀ ਹੈਗੀ ਆ ਉਹਦੀ ਮਾਂ ਆ RSS,
0: ਤੇ
1: ਇਹ ਬੰਦਿਆਂ ਨੇ ਜਿਹਨਾਂ ਨੇ ਜੁਆਇਨ ਕੀਤਾ ਇਹਨਾਂ ਨੂੰ RSS ਦੇ ਬੁਹੀ ਦਾ ਨਾਂ ਨੀ ਪਤਾ ਹੋਣਾ,
0: ਬਿਲਕੁਲ
1: ਸੋ ਉਹ ਵੀ ਜਿਹੜਾ ਹੈਗਾ ਜੀ ਉਹਨਾਂ ਨੂੰ ਵੀ ਪਤਾ ਹੁੰਦਾ ਵੀ ਇਹ ਟੈਂਪਰਰੀ ਅਟੈਚਮੈਂਟਸ ਹੁੰਦੀਆਂ ਆ, ਇਹ ਇਲੈਕਸ਼ਨ ਤੋਂ ਪਹਿਲਾਂ ਇਧਰ ਉਧਰ ਜਾਣਾ ਆਉਣਾ ਹੁੰਦਾ ਹੀ ਆ ਜੀ,
0: ਬਿਲਕੁਲ ਹੈ ਜੀ,
1: ਬਾਕੀ ਜਦ ਤੱਕ ਕੋਈ ਪਾਰਟੀ ਰੂਲ ਕਰਦੀ ਹੈਗੀ ਆ ਤਦ ਤੱਕ ਜਿਹੜਾ ਹੈਗਾ ਆ ਉਹਨੂੰ ਕੋਈ ਖਤਰਾ ਨੀ ਹੁੰਦਾ ਜੀ, ਜਦੋਂ ਇਲੈਕਸ਼ਨ ਦਾ ਕੋਡ ਆਫ ਕੰਡਕਟ ਲੱਗਦਾ ਉਹ ਤੋਂ ਬਾਅਦ ਪਤਾ ਲੱਗਦਾ ਵੀ ਕਿੰਨੇ ਕੁ ਬੰਦੇ ਜਿਹੜੇ ਆ ਪਾਰਟੀ ਦੇ ਨਾਲ ਖੜੇ ਆ ਤੇ ਕਿੰਨੇ ਕੁ ਹੈਗੇ ਨਾਲ
0: ਹੈਗੇ ਨੇ ਜੀ, ਬਿਲਕੁਲ ਹੈ ਜੀ।
1: ਹਾਂਜੀ ਜੀ ਜੀ ਸਰ,
0: ਤੇ ਸੈਣੀ ਸਾਹਿਬ
1: ਹੋਰ ਖਬਰ ਕਿਹੜੀ ਸੀ?
0: ਦੂਸਰੇ ਪਾਸੇ ਦੇਖੀਏ ਤੇ ਪਿਛਲੇ ਦਿਨਾਂ ਤੋਂ ਚਲੋ ਜਿਹੜਾ ਮਾਮਲਾ ਚੱਲਦਾ ਆ ਰਿਹਾ ਆਪਣਾ ਕਾਨੂੰਨ ਦਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦਾ, ਤੇ ਉਹਦੇ ਵਿੱਚ ਸੰਧਵਾ ਸਾਹਿਬ ਨੂੰ ਜਿਹੜਾ 8 ਤਰੀਕ ਨੂੰ ਬੁਲਾਇਆ ਗਿਆ, ਸਾਰਾ ਕੁਝ ਕੀਤਾ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਜਾਂ ਤਾਂ ਸਪੈਸ਼ਲ ਸੈਸ਼ਨ ਬੁਲਾ ਕੇ ਇਹਨੂੰ ਰੱਦ ਕਰੋ ਤੇ ਜਾਂ ਫਿਰ ਇਹਦੇ ਵਿੱਚ ਸੋਧ ਕਰ ਲਓ, ਤੇ ਹੁਣ ਸਾਰੇ ਸਲਾਹ ਮਸ਼ਵਰਾ ਕਰਕੇ ਗੁਰਗੱਜ ਸਾਹਿਬ ਨੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੁਣਾਂ ਨੇ ਸਰਕਾਰ ਨੂੰ 15 ਦਿਨਾਂ ਦਾ ਅਲਟੀਮੇਟਮ ਦੇ ਦਿੱਤਾ ਹੈ ਤੇ ਸੰਧਵਾਂ ਸਾਹਿਬ ਹੁਣ ਕਿਤੇ ਨਾ ਕਿਤੇ ਕੜਿੱਕੀ ਦੇ ਵਿੱਚ ਫਸ ਚੁੱਕੇ ਆ ਦੋਵਾਂ ਵਿਚਕਾਰ ਜੀ ਤੇ ਕਿਵੇਂ ਦੇਖਦੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਹੋ ਸਕਦਾ ਹੈ?
1: ਨਹੀਂ ਨਹੀਂ ਸਰ, ਗੱਲ ਇੱਦਾਂ ਹੈਗੀ ਆ ਨਾ ਜੀ, ਮੰਨ ਲਓ ਇੱਕ ਛੋਟੀ ਜਿਹੀ ਗੱਲ ਆ
0: ਜੀ,
1: ਵੀ ਤੁਸੀਂ ਮੇਰੇ ਤੇ ਦੋਸ਼ ਲਾ ਦਿੰਦੇ ਹੈਗੇ ਆ ਜੀ, ਮੇਰਾ ਜਾਂ ਤਾਂ ਮਤਲਬ ਜਿਹੜਾ ਹੈਗਾ ਮੈਂ ਉਹਨੂੰ ਸਵੀਕਾਰ ਕਰਾਂ ਤੇ ਜਾਂ ਉਹ ਤੋਂ ਇਨਕਾਰ ਕਰਾਂ
0: ਜੀ।
1: ਇਨਕਾਰੀ ਕਰਨ ਦਾ ਤਰੀਕਾ ਜੇ ਮੇਰਾ ਇਹ ਹੋ ਜਾਵੇ ਵੀ ਮੈਂ ਜਿਹੜਾ ਆ ਬਈ ਸਾਰਿਆਂ ਨੂੰ ਰੌਲਾ ਪਾ ਪਾ ਕੇ ਦੱਸਣਾ ਸ਼ੁਰੂ ਕਰਦੇ ਆ, ਨਾਲ ਆਲੇ ਦੁਆਲੇ ਬੰਦੇ ਤਾਂ ਭਾਰਾ ਝੂਠਾ ਭਾਰਾ ਝੂਠਾ, ਉਹਦੇ ਨਾਲ ਕੀ ਹੁੰਦਾ ਹੈਗਾ ਆ ਕਿ ਉਹ ਇਨਕਾਰੀ ਤਾਂ ਤੁਹਾਡੀ ਇੱਕ ਕਿਸਮ ਦੀ ਪਹਿਲਾਂ ਹੀ ਆ ਗਈ
0: ਜੀ।
1: ਜਦੋਂ ਹੁਣ ਉਹ ਵੀ ਜਿਹੜਾ ਹੈਗਾ ਜੇ ਉਹਨਾਂ ਨੂੰ ਕਾਨੂੰਨੀ ਰੂਪ ਆਪਣੇ ਇਹ ਧਾਰਮਿਕ ਰੂਪ ਦੇ ਵਿੱਚ ਜੇ ਉਹਨਾਂ ਨੂੰ ਸੰਮਨ ਕਰ ਵੀ ਲੈਣਗੇ ਜੋ ਮਰਜ਼ੀ ਕਰ ਲੈਣ ਜੀ, ਅਗਲਾ ਤਾਂ ਇਹ ਕਹੂਗਾ ਜੀ ਮੈਂ ਤਾਂ ਸਪੀਕਰ ਆ, ਪਾਸ ਤਾਂ ਵਿਧਾਇਕ ਕਰਦੇ ਆ, ਹਾਂਜੀ ਮੈਂ ਤਾਂ ਇੱਕ ਮਸੰਜਰ ਆ, ਮੈਂ ਤੁਹਾਡਾ ਸੁਨੇਹਾ ਉੱਥੇ ਤੱਕ ਪਹੁੰਚਾ ਤਾ, ਮੇਰੀ ਇੰਨੀ ਡਿਊਟੀ ਸੀ ਜੀ, ਬਿਨਾ ਤਾਂ ਦੋਸ਼ ਕੋਈ ਨੀ
0: ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਆ ਉਹ ਇਸ ਗੱਲੋਂ, ਦੂਜੀ ਗੱਲ ਆ ਗੱਲ ਵੀ ਸਹੀ ਹੈਗੀ ਆ ਵੀ ਸਪੀਕਰ ਦੀ ਡਿਊਟੀ ਥੋੜਾ ਜਿਹਾ ਕਾਨੂੰਨ ਬਣਾਉਣੀ, ਉਹ ਤਾਂ ਵਿਧਾਇਕ ਬਣਾਉਂਦੇ ਹੈਗੇ, ਮੁੱਖ ਮੰਤਰੀ ਬਣਾਉਂਦਾ ਹੈ ਜੀ
0: ਜੀ। ਤੇ ਸੈਣੀ ਸਾਹਿਬ ਫਿਰ ਮੁੱਖ ਮੰਤਰੀ ਨੂੰ ਵੀ ਕਿਤੇ ਨਾ ਕਿਤੇ ਦੁਬਾਰਾ ਤਲਬ ਕੀਤਾ ਜਾ ਸਕਦਾ? ਤਲਬ ਤਾਂ ਨਹੀਂ ਕੀਤਾ ਜਾ
1: ਸਕਦਾ ਸਰ, ਪਤਤ ਨੂੰ ਕੀ ਤਲਬ ਕਰਨਾ, ਉਦਾਂ ਜਿਹੜਾ ਹੈਗਾ ਆ ਜੋ ਮਰਜ਼ੀ ਕਰੇ ਉਹ ਸਰ, ਜਦੋਂ ਇੰਨਾ ਕੋਨਫਲਿਕਟ ਹੋਵੇ ਤੇ ਉੱਥੇ ਜਿਹੜਾ ਹੈਗਾ ਆ ਇਹੋ ਜਿਹਾ ਕੰਮ ਕਰਨਾ ਹੀ ਨੀ ਚਾਹੀਦਾ
0: ਜੀ,
1: ਸਿਚੁਏਸ਼ਨ ਦੀ ਕਦਰ ਘਟਦੀ ਆ
0: ਜੀ। ਨਹੀਂ ਸੋ ਮਾਨ ਸਾਹਿਬ ਤਾਂ ਦੇਖੋ ਹਰ ਜਗ੍ਹਾ ਜਾ ਕੇ ਕਹਿ ਰਹੇ ਨੇ ਭਾਈ ਇਹ ਨੀ ਹਟਣਾ, ਇਹ ਤਾਂ ਬਣ ਗਿਆ ਹੁਣ ਜਿਹੜਾ ਬਣਨਾ ਸੀ।
1: ਠੀਕ ਹੈ, ਡਾਕਟਰ ਪਿਆਰੇ ਲਾਲ ਗਰਗ ਵੀ ਅੱਜ ਇਹ ਗੱਲ ਕਹਿੰਦੇ ਸੀ, ਕਹਿੰਦੇ ਵੀ ਮੁੱਖ ਮੰਤਰੀ ਦਾ ਇਹ ਜਵਾਬ ਹੀ ਉਚਿਤ ਨਹੀਂ ਹੈ
0: ਜੀ।
1: ਪਹਿਲੀ ਗੱਲ ਤਾਂ ਕਹਿੰਦੇ ਵੀ ਉਹਨਾਂ ਨੇ ਇਹਨਾਂ ਨੂੰ ਭੇਜਿਆ ਨਹੀਂ,
0: ਹਾਂਜੀ
1: ਜਦਕਿ ਜਿਹੜਾ ਹੈਗਾ ਆ ਇਹਨਾਂ ਨੂੰ ਭੇਜਣਾ ਵੀ ਲਾਜ਼ਮ ਸੀਗਾ, ਵੀ ਜਦ ਉਹਦੇ ਨਾਲ ਐਸ ਜੀ ਪੀ ਸੀ ਨਾਲ ਸੰਬੰਧਿਤ ਤੁਸੀਂ ਗੱਲ ਕਰਨ ਲੱਗੇ ਆ ਤੇ ਉਹਨਾਂ ਨੂੰ ਭੇਜ ਕੇ ਪਹਿਲਾਂ ਕਰ, ਉਹਨਾਂ ਦੀ ਜਿਹੜੀ ਸਾਡੇ ਇੱਥੇ ਰਿਵਾਜ ਹੀ ਨਹੀਂ ਰਿਹਾ ਜੀ ਸਟੇਕ ਹੋਲਡਰ ਨੂੰ ਨਾਲ ਲੈਣ ਦਾ
0: ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਇਸ ਟੋਪਿਕ ਦੇ ਉੱਤੇ ਤਾਂ ਭਾਰਾ ਸਾਹਿਬ ਹੁਣ ਗੱਲ ਕਰਨੀ ਵੀ ਫਜੂਲ ਆ, ਕਿਉਂਕਿ ਮੈਂ ਹੈਰਾਨ ਹੁੰਦਾ ਆ ਅੱਧੇ ਕੁ ਸਿੱਖ ਜਿਹੜੇ ਇਸ ਪਾਰਟੀ ਦੇ ਨਾਲ ਤੁਰੇ ਹੈਗੇ ਆ ਜੀ, ਉਹ ਉਹਨਾਂ ਗੱਲਾਂ ਦੇ ਉੱਤੇ ਵਿਚਾਰ ਕਰਨ ਨੂੰ ਤਿਆਰ ਹੀ ਨੀ ਗੇ।
0: ਬਿਲਕੁਲ ਹੈ ਜੀ,
1: ਜਿਹੜੀਆਂ ਸਿੰਘ ਸਾਹਿਬ ਕਹਿ ਰਹੇ ਹੈਗੇ ਉਹ ਉਲਟਾ ਉਸ ਇੰਸਟੀਟਿਊਸ਼ਨ ਨੂੰ ਡੀਗ੍ਰੇਡ ਕਰਨ ਤੇ ਲੱਗੇ ਆ
0: ਜੀ,
1: ਹਾਂਜੀ ਉਹ ਜਦ ਕੇ ਬੰਦਾ ਗਲਤ ਹੋ ਸਕਦਾ ਆ, ਉਹਦਾ ਗਲਤ ਨਹੀਂ ਹੁੰਦਾ ਜੀ, ਉੱਤੇ ਜਿਹੜਾ ਹੈਗਾ ਆ ਉਹਦਾ ਮਾਨ ਸਨਮਾਨ ਹੁੰਦਾ ਹੀ ਆ, ਜਿੰਨਾ ਚਿਰ ਉਹ ਬੰਦਾ ਜਿਹੜੇ ਜਥੇਦਾਰ ਸਾਹਿਬ ਜਿਹੜੇ ਆ ਉਸ ਕੁਰਸੀ ਤੇ ਬੈਠੇ ਹੈਗੇ ਆ ਜੀ, ਤਦ ਤੱਕ ਉਹਨਾਂ ਦਾ ਇੱਜ਼ਤ ਤਾਂ ਰਹਿਣੀ ਚਾਹੀਦੀ ਹੈ ਨਾ ਜੀ। ਜਥੇਦਾਰ ਦਾ ਤਾਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਹੋਣਾ ਸਮਥਿੰਗ ਅਬਵ ਦੈਨ ਲਾ
0: ਜੀ,
1: ਤੇ ਉਹ ਉਹਨਾਂ ਦਾ ਸਤਿਕਾਰ ਤਾਂ ਬਣਿਆ ਰਹਿਣ ਦੇਣਾ ਚਾਹੀਦਾ ਹੈਗਾ ਸੀ ਨਾ ਜੀ। ਤੁਹਾਡੇ ਉਹਨਾਂ ਦੇ ਜਿਹੜੇ ਹੈਗੇ ਆ ਵਿਅਕਤੀਗਤ ਡਿਫਰੈਂਸਿਸ ਤੁਹਾਡੇ ਹੋਣਗੇ, ਬਾਕੀਆਂ ਦੇ ਵੀ ਹੋਣਗੇ
0: ਜੀ,
1: ਪਰ ਮੈਂ ਹੈਰਾਨ ਆ ਵੀ ਆ ਜਿਹੜੇ ਬੰਦੇ ਹੈਗੇ ਆ ਅੰਮ੍ਰਿਤਧਾਰੀ ਬੰਦੇ ਹੈਗੇ ਜਿਹੜੇ ਨਾਲ ਸਰਕਾਰ ਦੀ ਪਿੱਠ ਪੂਰਨ ਲੱਗੇ ਹੈਗੇ
0: ਜੀ,
1: ਤੋ ਇਸ ਕਰਕੇ ਇੱਥੇ ਨੇਜੇ ਭਾਰੂ ਆ ਜੀ, ਇੱਥੇ ਕੋਈ ਕਹਿੰਦੇ ਗੁਰੂ ਨੂੰ ਕੋਈ ਨੀ ਪੁੱਛਦਾ ਜੀ, ਇੱਥੇ ਆਪਣਾ ਦੇਖਦੇ ਆ ਵੀ ਹਾਂ ਜੀ ਮੈਨੂੰ ਬੋਲਣ ਨਾਲ ਕਿੰਨੇ ਪਾਸਿਓਂ ਕਿੰਨਾ ਫਾਇਦਾ ਹੁੰਦਾ।
0: ਬਿਲਕੁਲ ਹੈ ਜੀ,
1: ਸੋ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਨਾਲ ਕੋਈ ਹੱਲ ਨੀ ਹੈਗਾ ਜੀ।
0: ਬਿਲਕੁਲ ਹੈ ਜੀ,
1: ਬਾਕੀ ਸਟੇਟ ਜਿਹੜੀ ਹੈਗੀ ਆ ਉਹ ਤਾਂ ਪਹਿਲਾਂ ਹੀ ਪੁਲਿਸ ਰਨ ਕਰਦੀ ਆ। ਅੱਜ ਇੱਕ ਹੋਰ ਕੰਮ ਹੋਇਆ ਜੀ, ਇੱਕ ਬੱਸ ਦੇ ਵਿੱਚ KSI ਨੇ ਪਿਸਤੌਲ ਕੱਢ ਲਈ ਜੀ।
0: ਅੱਛਾ ਜੀ,
1: ਉਹ ਕੰਡਕਟਰ ਨਾਲ ਬਹਿਸ ਕਰਕੇ ਤੇ ਉਹਨੇ ਪਿਸਤੌਲ ਕੱਢ ਲਈ ਜੀ
0: ਜੀ,
1: ਤੋਂ ਬਾਅਦ ਦੇ ਵਿੱਚ ਜੋ ਦੇਖਿਆ ਵੀ ਵੀਡੀਓ ਬਣਨ ਲੱਗ ਪਈਆਂ, ਬਾਅਦ ਦੇ ਵਿੱਚ ਉਹ ਫਿਰ ਵਿਕਟਮ ਕਾਰਡ ਖੇਡਣ ਲੱਗ ਪਿਆ ਜੀ, ਮੈਂ BP ਮੇਰਾ ਮੇਰੇ ਕੋਲ ਦਵਾਈ ਕੋਲ ਆ, ਮੇਰਾ BP ਵੱਧ ਗਿਆ ਜੀ
0: ਜੀ।
1: ਸੋ ਇਸ ਕਰਕੇ ਇਹਨਾਂ ਹਾਲਾਤਾਂ ਵਿੱਚ ਤਾਂ ਪੁਲਿਸ ਤੁਰੀ ਫਿਰਦੀ ਆ ਜੀ।
0: ਬਿਲਕੁਲ ਹੈ ਜੀ,
1: ਹੋ ਵੀ ਸਕਦਾ ਹੈਗਾ ਆ ਜੀ ਵੀ ਉਹਦੀ ਮਾਨਸਿਕ ਸਥਿਤੀ ਠੀਕ ਨਹੀਂ ਹੈਗੀ ਜੀ, ਜਿੱਦਾਂ ਜਿਹੜਾ ਆ ਇਹਨਾਂ ਨੇ ਤਾਂ ਅੱਜ ਕੱਲ ਜਿਹੜਾ ਪੁਲਿਸ ਨੂੰ ਹੋਰ ਨਵੇਂ ਕੰਮ ਲਾ ਤਾ ਆ, ਜਿੱਥੇ ਮਾਨ ਸਾਹਿਬ ਜਾਂਦੇ ਉੱਥੇ ਗੇਟ ਵੀ ਪੁਲਿਸ ਵਾਲੇ ਆਪ ਚੱਕ ਚੱਕ ਖੜੇ ਕਰਦੇ ਪਏ ਆ।
0: ਬਿਲਕੁਲ ਹੈ ਜੀ,
1: ਤੇ ਪੁਲਿਸ ਦੀ ਡਿਊਟੀ ਜਿਹੜੀ ਪੁਲਿਸਿੰਗ ਵਾਲੀ ਹੈਗੀ ਆ ਉਹ ਤਾਂ ਘੱਟ ਆ ਜੀ, ਇਹਨਾਂ ਦੇ ਜਿਹੜੇ ਹੈਗੇ ਤਾਮ ਝਾਮ ਕਰਨ ਵਾਸਤੇ ਜਿਹੜਾ ਆ ਪੁਲਿਸ ਵਰਤੀ ਜਾ ਰਹੀ ਆ
0: ਜੀ।
1: ਸੋ ਇਸ ਕਰਕੇ ਆ ਇਹੋ ਜਿਹੀਆਂ ਚੀਜ਼ਾਂ ਇੱਥੇ ਚੱਲਦੀਆਂ ਪਈਆਂ
0: ਜੀ। ਤੇ ਸੈਣੀ ਸਾਹਿਬ ਆਰਮੀਆਂ ਦਾ ਆਰਮੀ ਸਕੂਲਾਂ ਦਾ ਜਿਹੜਾ ਮਾਮਲਾ ਉਹਦੇ ਵਿੱਚ ਸੰਸਕ੍ਰਿਤੀ ਲਾਗੂ ਕਰਨੀ ਜਾਂ ਹੋਰ ਸਾਰਾ ਪੰਜਾਬ?
1: ਹਾਂਜੀ ਹਾਂਜੀ ਹਾਂਜੀ ਭਾਰੇ ਸਾਹਿਬ, ਮੇਰੀ ਬੇਨਤੀ ਇਹਦੇ ਵਿੱਚ ਇਹ ਹੈਗੀ ਆ ਭਾਰੇ ਸਾਹਿਬ, ਇਹ ਜਿਹੜੇ ਹੁੰਦੇ ਆ ਦੀਜ਼ ਆਰ ਕਾਲਡ ਟ੍ਰਿਫਲਸ
0: ਜੀ,
1: ਇਹ ਤੁੱਛ ਇਸ਼ੂ ਹੁੰਦੇ ਆ।
0: ਬਿਲਕੁਲ,
1: ਇਫ ਯੂ ਆਰ ਵਿਲਿੰਗ ਟੂ ਟੀਚ ਯੂਅਰ ਵਰਡ ਐਜ਼ ਏ ਪੰਜਾਬੀ ਤੇ ਦੈਨ ਐਡਮਿਟ ਹਿਮ ਇਨ ਸਰਕਾਰੀ ਸਕੂਲ ਮੈਂਡੇਟਰੀ ਕਰਨ ਦਾ ਜਿਹੜਾ ਹੈਗਾ ਆ, ਅੱਜ ਤੁਸੀਂ ਇੱਥੇ ਜਿਹੜਾ ਕਰੋਗੇ, ਕੱਲ ਨੂੰ ਉਹਨਾਂ ਦੀ ਪੋਸਟਿੰਗ ਜਿਹੜੀ ਹੈਗੀ ਆ ਬਿਹਾਰ ਚ ਹੋ ਜਾਂਦੀ, ਉੱਥੇ ਬਿਹਾਰ ਵਾਲੇ ਬਿਹਾਰੀ ਕਹਿਣਗੇ ਵੀ ਇਹਨਾਂ ਨੂੰ ਸਿਖਾਓ ਜੀ, ਬੱਚਿਆਂ ਦਾ ਤੂਤੇ ਕਿੰਨਾ ਗੁਜ਼ਰਦਾ ਜੀ। ਉਹਨਾਂ ਨੇ ਆਪਸ਼ਨਲ ਰੱਖਿਆ ਆ, ਜੇ ਤੁਹਾਡਾ ਚਾਹ ਤੁਸੀਂ ਚਾਹੁੰਦੇ ਹੈਗੇ ਆ ਕਿ ਤੁਹਾਨੂੰ ਪੰਜਾਬੀ ਪੜ੍ਹਾਈ ਜਾਵੇ, ਤੁਸੀਂ ਆਪਸ਼ਨਲ ਸਬਜੈਕਟ ਲੈ ਲਓ ਜੀ। ਮੈਂ ਮਤਲਬ ਨਹੀਂ, ਮੇਰੀ ਨਿੱਜੀ ਰਾਏ ਆ ਇਹ ਜੀ, ਮੈਂ ਨਹੀਂ ਗੱਲਾਂ ਦੇ ਨਾਲ ਸਹਿਮਤ ਹੈਗਾ ਜੀ।
0: ਦਰੁਸਤ ਕਹਿ ਰਹੇ ਹੋ, ਮੈਂ ਥੋੜਾ ਜਿਹਾ ਵਾਧਾ ਕਰਦਾ ਇਹਦੇ ਵਿੱਚ। ਦੇਖੋ ਸੈਣੀ ਸਾਹਿਬ, ਦੇਹਰਾਦੂਨ ਬਹੁਤ ਸਾਰੇ ਅਲੀਟ ਕਲਾਸ ਜਿਹੜੇ ਹੈਗੇ ਨੇ ਘਰ ਨੇ, ਉਹਨਾਂ ਦੇ ਬੱਚੇ ਜਿਹੜੇ ਨੇ ਦੇਹਰਾਦੂਨ ਜਿਹੜਾ ਹੋਸਟਲ ਦੇ ਵਿੱਚ ਉੱਥੇ ਰਹਿ ਕੇ ਜਿਹੜਾ ਪੜ੍ਹਦੇ ਨੇ, ਉਹਨਾਂ ਦੀਆਂ ਪਾਲਿਸੀਆਂ ਜਦੋਂ ਪੜ੍ਹਦੇ ਹੋ ਤੁਸੀਂ, ਦੇਖਦੇ ਹੋ, ਤਾਂ ਉਹਨਾਂ ਦੇ ਵਿੱਚ ਬਕਾਇਦਾ ਲਿਖਿਆ ਸਾਰੀਆਂ ਚੀਜ਼ਾਂ ਕਿ ਉਹਨਾਂ ਦਾ ਜਿਹੜਾ ਜੋ ਵੀ ਉਹਨਾਂ ਦਾ ਪ੍ਰੋਟੋਕੋਲ ਆ ਉਹਦੇ ਵਿੱਚ ਰਹਿਣਾ ਪੈਣਾ। ਏਦਾਂ ਹੀ ਆਰਮੀ ਦੇ ਸਕੂਲ ਹੋਣਗੇ, ਉਹਨਾਂ ਦਾ ਵੀ ਆਪਣਾ ਪ੍ਰੋਟੋਕੋਲ ਹੈਗਾ ਜੀ, ਉਹਦਾ ਉਹਨਾਂ ਦਾ ਅਨੁਸ਼ਾਸਨ ਹੀ ਵੱਖਰੇ ਤੌਰ ਦੇ ਉੱਤੇ ਬਾਕੀ ਸਕੂਲਾਂ ਦੇ ਨਾਲੋਂ ਆ। ਉਹ ਤਾਂ ਮੁੱਦਾ ਬਣਾਉਣਾ ਵੱਖਰੀ ਗੱਲ ਹੈ ਜੀ।
1: ਕਿਉਂ ਇੰਟਰਫੇਅਰ ਕਰਦੇ ਹੈਗੇ ਜੇ ਤੁਸੀਂ, ਜਿਹੜਾ ਹੈਗਾ ਆ ਜਿਹੜਾ ਬੰਦਾ ਵਿਲਿੰਗ ਆ ਵੀ ਹਾਂ ਜੀ ਮੈਂ ਪੰਜਾਬੀ ਮੀਡੀਅਮ ਚ ਪੜ੍ਹਾਉਣਾ ਬੱਚਾ, ਤੇ ਦੇਰ ਆ ਰਹੇ ਨਾ ਸਕੂਲ
0: ਜੀ,
1: ਬਥੇਰੇ ਹੈਗੇ ਸਕੂਲ ਉਹਨਾਂ ਚ ਪਾਲੋ ਬੱਚਾ
0: ਜੀ,
1: ਉਹਨਾਂ ਨੂੰ ਤਾਂ ਇੰਨੀ ਸੁਤੰਤਰਤਾ ਹੋਣੀ ਚਾਹੀਦੀ ਹੈਗੀ ਨਾ ਜੀ, ਵੀ ਉਹਨਾਂ ਨੇ ਕੀ ਪੜ੍ਹਾਉਣਾ, ਕਿੱਦਾਂ ਪੜ੍ਹਾਉਣਾ, ਕਿਹੜਾ ਸਬਜੈਕਟ ਪੜ੍ਹਾਉਣਾ
0: ਜੀ।
1: ਬਾਕੀ ਭਾਰੇ ਸਾਹਿਬ ਇੱਕ ਹੋਰ ਦੱਸਾਂ ਜੀ, ਅਸੀਂ ਪਿੰਡਾਂ ਦੇ ਲੋਕ ਜਿਹੜੇ ਹੈਗੇ ਆ ਨਾ, ਅਸੀਂ ਪਿੱਛੇ ਕਿਉਂ ਰਹਿ ਜਾਂਦੇ ਆ
0: ਜੀ?
1: ਭਾਰੇ ਸਾਹਿਬ ਗੱਲ ਏਦਾਂ ਆ ਵੀ ਸਾਡੇ ਇੱਥੇ ਜਿਹੜਾ ਆ ਤਿੰਨ ਚਾਰ ਚੀਜ਼ਾਂ ਕਾਮਨ ਆ ਜੀ ਬੱਚੇ ਦੇ ਪੜ੍ਹਨ ਵਾਸਤੇ ਅੱਗੇ, ਮਤਲਬ ਜਿਹੜਾ ਆ ਕਿੱਦਾਂ ਆ ਜੀ, ਜਾਂ ਤੁਸੀਂ ਜਿਹੜਾ ਮੈਡੀਕਲ ਰੱਖ ਲਓ, ਨਾਨ ਮੈਡੀਕਲ ਰੱਖ ਲਓ, ਕਮਰਸ ਰਖਾ ਲਓ, ਤੇ ਜਾਂ ਜਿਹੜਾ ਹੈਗਾ ਆ ਆਰਟਸ ਰੱਖ ਲਓ ਜੀ, ਆਹੀ ਆ ਨਾ ਜੀ।
0: ਬਿਲਕੁਲ
1: ਇਹ ਕਲਾਸਾਂ ਤਾਂ ਸਾਰੀਆਂ ਜਿਹੜੀਆਂ ਹੈਗੀਆਂ, ਹੁਣ ਮੈਂ ਦੱਸ ਦਿਆਂ ਔਜਲਾ ਸਾਹਿਬ ਨੇ 40 ਦਿਨਾਂ ਚ ਸਾਰੀਆਂ ਪਾਸ ਕਰ ਲਈਆਂ ਸੀ 11ਵੀਂ ਚ, ਹਾਂਜੀ ਉਹ ਸੈਕਸ਼ਨ 11A ਤੋਂ ਲੈ ਕੇ 11F ਤੱਕ ਜਿਹੜਾ ਹੈਗਾ ਆ ਵੀ 40 ਦਿਨ ਲੱਗੇ ਜੀ ਉਹਨਾਂ ਦੇ। ਪਹਿਲਾਂ ਮੈਡੀਕਲ ਜਾਂਦਿਆਂ ਨਾਲ ਹੀ ਨੰਬਰ ਚੰਗੇ ਸੀ ਤੇ ਉਹਨਾਂ ਨੇ ਮੈਡੀਕਲ ਚ ਦਾਖਲਾ ਦੇ ਦਿੱਤਾ
0: ਜੀ,
1: ਫਿਰ ਇਹਨਾਂ ਨੇ 7 ਦਿਨਾਂ ਜੀ ਦੇਖਿਆ ਵੀ ਇਹ ਤਾਂ ਜਿਹੜੇ ਹੈਗੇ ਆ ਦਵਾਈਆਂ ਦੇਣ ਵਾਲੇ ਨੀ, ਇਹ ਤਾਂ ਹਸਪਤਾਲਾਂ ਤੱਕ ਪਹੁੰਚਾਉਣ ਵਾਲੇ ਆ ਲੋਕਾਂ ਨੂੰ, ਉਹਨਾਂ ਨੇ ਨਾਨ ਮੈਡੀਕਲ ਚ
0: ਜੀ,
1: ਹਾਂਜੀ ਉੱਥੇ ਜਾ ਕੇ ਦੇਖਿਆ ਵੀ ਇੰਜੀਨੀਅਰਿੰਗ ਤਾਂ ਇਹਨਾਂ ਦੀ ਪਹਿਲਾਂ ਹੀ ਠੀਕ ਠਾਕ ਹੈਗੀ ਆ, ਤੇ ਇਹਨਾਂ ਨੇ ਫਿਰ ਲਿਆ ਇੱਕ ਮਾਰਸ ਚ ਤੋਰ ਦਿੱਤਾ, ਕਮਰਸ ਚ ਫਿਰ ਹਿਸਾਬ ਕਿਤਾਬ ਲਾ ਕੇ, ਤੇ ਇਹਨਾਂ ਦੇ ਜਿਹੜਾ ਹੈਗਾ ਆ ਸਿੱਧਾ ਆਪਣਾ ਜਿਹੜਾ ਆ ਆਰਟਸ ਦੇ ਵਿੱਚ ਪਹੁੰਚੇ ਜੀ। ਸੋ ਇਸ ਕਰਕੇ ਜਿਹੜਾ ਹੈਗਾ ਆ ਵੀ ਜਿਹੜੇ ਬੱਚਿਆਂ ਨੇ ਪੜ੍ਹਨਾ ਆ ਉਹਨਾਂ ਨੇ ਉਹ ਸਬਜੈਕਟ ਜਿਹੜੇ ਆ ਉਹ ਆਪੇ ਹੀ ਪੜ੍ਹ ਲੈਣੇ ਆ ਜੀ। ਸਾਡੇ ਇੱਥੇ ਅੱਛਾ ਜੀ ਇਹ ਮੈਂ ਜਿਹੜੀ ਗੱਲ ਕਰਨ ਲੱਗਾ ਸੀ ਸੀਰੀਅਸ ਨੋਟ ਤੇ ਉਹ ਇਹ ਸੀਗੀ ਜੀ ਕਿ ਅਸੀਂ ਆ ਲਗਭਗ ਆਹ 400 ਵਿਸ਼ਿਆਂ ਦਾ ਪਤਾ ਹੈ
0: ਜੀ,
1: ਪਰ ਸਾਹਿਬ ਜਿਹੜੇ ਬੱਚੇ IAS ਦੇ ਵਿੱਚ ਅਪੀਅਰ ਹੁੰਦੇ ਆ ਨਾ ਜੀ, ਉਹਨਾਂ ਦੇ ਮਾਂ ਬਾਪ ਬਹੁਤ ਜਿਹੜੇ ਹੈਗੇ ਇੰਟੈਲੀਜੈਂਟ ਹੁੰਦੇ ਆ, ਉਹ ਬੱਚੇ ਨੂੰ ਪਹਿਲਾਂ ਹੀ ਉਹ ਵਿਦਿਆ ਦਿੰਦੇ ਆ ਜਿਹੜੀ ਰੇ ਰੈਸਟ ਹੋਵੇ
0: ਜੀ।
1: ਉਹਦਾ ਕਾਰਨ ਇਹ ਹੁੰਦਾ ਕਿ ਉੱਥੇ ਬਾਅਦ ਦੇ ਵਿੱਚ ਜਿਹੜਾ ਕੰਪੀਟੀਸ਼ਨ ਹੁੰਦਾ ਨਾ ਜੀ, ਉਹ ਫਿਰ ਉਸ ਸਬਜੈਕਟ ਵਾਈਜ਼ ਕੰਪੀਟੀਸ਼ਨ ਆ
0: ਹੁੰਦਾ ਹੈ ਜੀ। ਬਿਲਕੁਲ ਜੀ,
1: ਉਹ ਬੱਚੇ ਆ ਜਿਹੜੇ ਪਬਲਿਕ ਐਡਮਿਨਿਸਟ੍ਰੇਸ਼ਨ ਇਹ ਸਬਜੈਕਟ ਕਈ ਜੇ ਕਿਸੇ ਕਿਸੇ ਸਕੂਲਾਂ ਚ ਹੁੰਦੇ, ਪਬਲਿਕ ਐਡਮਿਨਿਸਟ੍ਰੇਸ਼ਨ ਹੋ ਗਈ ਜਾਂ ਹੋਰ ਹੋ ਗਿਆ ਸੰਸਕ੍ਰਿਤ ਹੋ ਗਈ, ਇਹੋ ਜਿਹਾ ਸਬਜੈਕਟ ਰੱਖ ਲੈਂਦੇ ਆ ਜੀ। ਉਹ ਸਬਜੈਕਟ ਦੇ ਵਿੱਚ ਜਿਹੜੇ ਹੈਗੇ ਹੁਣ ਇੱਕ ਜਗ੍ਹਾ ਬੱਚਾ ਅਪੀਅਰ ਹੋ ਰਿਹਾ 1000, ਇੱਕ ਬੱਚਾ ਜਿਹੜਾ ਹੈਗਾ ਜਾਂ 100 ਬੱਚਾ ਅਪੀਅਰ ਹੋ ਰਿਹਾ, ਕਿੱਥੇ ਤੁਸੀਂ 100 ਦੇ ਵਿੱਚ ਕੰਪੀਟ ਕਰਕੇ ਤੇ ਉਹ ਚੋਂ ਨੰਬਰ ਲੈਣੇ ਆ, ਕਿੱਥੇ ਤੁਸੀਂ 1000 ਚੋਂ ਕੰਪੀਟ ਕਰਕੇ ਨੰਬਰ ਲੈਣੇ ਆ।
0: ਬਿਲਕੁਲ
1: ਸਰ, ਸਾਨੂੰ ਵੀ ਇਹ ਚੀਜ਼ਾਂ ਜਿਹੜੀਆਂ ਬਹੁਤ ਲੇਟ ਜਾ ਕੇ ਸਮਝ ਆਈਆਂ ਵੀ ਹਾਂ ਜੀ ਵੀ ਜਿਹੜੇ ਲੋਕੀ ਏਦਾਂ ਕਰਕੇ ਇਹਨਾਂ ਪੇਪਰਾਂ ਚੋਂ ਨਿਕਲਦੇ ਆ ਉਹ ਕਿੱਦਾਂ ਕੀ ਅਡੋਪਟ ਕਰਦੇ ਆ, ਕਿਹੜਾ ਚੈਨਲ ਅਡੋਪਟ ਕਰਦੇ ਆ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
1: ਸਾਡੇ ਬੱਚੇ ਜਿਹੜੇ ਹੈਗੇ ਆ ਜੇ ਕੋਈ ਸਕਸੀਡ ਹੁੰਦੇ ਹੈਗੇ ਆ ਨਾ ਜੀ, ਤੇ ਉਹ ਮਤਲਬ ਬਹੁਤ ਮਿਹਨਤ ਕਰਦੇ, ਸਿਰ ਤੋੜ ਮਿਹਨਤ ਕਰਦੇ ਆ
0: ਜੀ।
1: ਸ਼ਹਿਰਾਂ ਦੇ ਬੱਚੇ ਜਿਹੜੇ ਹੈਗੇ ਆ, ਜਿਹੜੇ ਵੱਡੇ ਸ਼ਹਿਰਾਂ ਦੇ ਬੱਚੇ ਹੈਗੇ ਆ ਜਾਂ ਪੰਜਾਬ ਤੋਂ ਬਾਹਰ ਦੇ ਬੱਚੇ ਹੈਗੇ ਆ, ਉਹ ਸਿਸਟੇਮੈਟਿਕਲੀ ਜਿਹੜਾ ਹੈ ਆ ਨਿਕਲਦੇ ਆ ਜੀ।
0: ਜੀ ਬਿਲਕੁਲ ਹੈ ਜੀ।
1: ਹੁਣ ਗੱਲ ਇਹ ਤਾਂ ਹੈਗੀ ਆ ਕਿ ਜਿਹੜਾ ਸਬਜੈਕਟ ਸ਼ੁਰੂ ਤੋਂ ਪੜ੍ਹਿਆ ਆ ਹੁੰਦਾ ਉਹ ਤੇ ਤਾਂ ਬੰਦਾ ਜਿਹੜਾ ਆ ਕਰ ਲੈਂਦਾ ਜੀ, ਵੈਸੇ ਵੀ ਉਹ ਮੈਂਡੇਟਰੀ ਇਹ ਹੁੰਦਾ ਹੈਗਾ ਜੀ ਵੀ ਸਬਜੈਕਟ ਤੋਂ ਸ਼ੁਰੂ ਤੋਂ ਪੜ੍ਹਿਆ ਆ ਹੋਵੇ ਜਦੋਂ ਪੇਪਰ ਦਿੰਦੇ ਆ ਜੀ।
0: ਜੀ
1: ਪਰ ਉਹ ਲੋਕ ਜਿਹੜੇ ਹੈਗੇ ਆ ਉਹ ਆਪਣਾ ਮੈਨੇਜ ਕਰ ਲੈਂਦੇ ਹੈਗੇ ਆ, ਸ਼ੁਰੂ ਤੋਂ ਹੀ ਉਹਨਾਂ ਨੇ ਟਾਰਗੇਟ ਰੱਖੇ ਹੁੰਦੇ ਆ
0: ਜੀ।
1: ਸਾਡੇ ਤਾਂ ਇਹ ਆ ਵੀ 11ਵੀਂ ਚ ਪਾ ਦਿਓ, 12ਵੀਂ ਚ ਪਾ ਦਿਓ, ਬਾਅਦ ਸੋਚਾਂਗੇ, ਤਾਂ ਨਿਆਣੇ ਨੂੰ ਪੁੱਛ ਲਓ ਕੀ ਕਰਨਾ ਹੈਗਾ ਜਾਂ ਕੁਛ ਨੀ, ਅਜੇ ਤਾਂ 12ਵੀਂ ਦੇ ਵਿੱਚ ਆ ਤੇ 12ਵੀਂ ਕਰਨੀ ਆ, 13ਵੀਂ ਚ ਜੇ ਦਾਖਲਾ ਹੋ ਗਿਆ 13ਵੀਂ, ਤੇ ਜੇ ਬਾਹਰ ਵਾਲੀ ਕਾਪੀ ਲੱਗ ਗਈ ਆਪਣੀ ਤੇ ਬੀਜਾ ਆ ਗਿਆ ਤੇ ਫਿਰ ਆਪਾਂ ਭਾਵੇਂ ਜਦੋਂ ਮਰਜ਼ੀ ਚੱਲ ਜਾਈਏ।
0: ਇਹਨਾਂ ਚੀਜ਼ਾਂ ਤੋਂ ਸੈਂਸ ਦਾ ਉੱਪਰ ਉੱਠਣਾ ਪੈਣਾ, ਸੋਚਣਾ ਪੈਣਾ ਨਾ, ਉਹ ਨਿੱਕੀਆਂ ਨਿੱਕੀਆਂ ਗੱਲਾਂ ਦੇ ਉੱਤੇ ਅਸੀਂ ਫਸੇ ਹੋਏ ਆ, ਪੀ ਹੁਣ ਦੇਖੋ ਹੁਣ ਤਾਂ ਜਾਂ ਤਾਂ ਇਹ ਹੋਵੇ ਨਾ ਕਿ ਸਰਕਾਰੀ ਸਕੂਲਾਂ ਦੇ ਵਿੱਚ ਉਹ ਚੀਜ਼ ਲਾਗੂ, ਤੁਹਾਡੇ ਕੋਲ ਆਪਸ਼ਨ ਹੈਗੇ ਆ, ਉੱਥੇ ਨਹੀਂ ਪੜਾਉਂਦੇ ਭਾਈ, ਤੁਸੀਂ ਨਿਆਣਿਆਂ ਨੂੰ ਕੱਢ ਕੇ ਸਰਕਾਰੀ ਸਕੂਲ ਚ ਪਾ ਲਓ, ਉੱਥੇ ਤਾਂ ਪੰਜਾਬੀ ਦਾ ਹੀ ਸਬਜੈਕਟ ਹੈ ਨਾ ਉਹ ਤਾਂ। ਅੱਜ ਦੇਖੋ ਰਿਜ਼ਲਟ ਵੀ ਆਏ ਆ 12ਵੀਂ ਦੇ 10ਵੀਂ ਦੇ ਬੱਚਿਆਂ ਨੇ ਆਪਣੇ, ਉਹਨਾਂ ਦੇ ਸਿਲੇਬਸ ਦੇ ਵਿੱਚ ਦੇਖੋ ਤਾਂ ਨੰਬਰ ਕਿੱਦਾਂ ਵਧੇ ਧੜੱਲੇ ਦੇ ਨਾਲ ਅਗਲਿਆਂ ਨੇ ਕੀਤਾ, ਜਿਹਨਾਂ ਨੇ ਵੱਖਰੇ ਵੱਖਰੇ ਮਾਧਿਅਮ ਦੇ ਵਿੱਚ ਜਿਹੜਾ ਆਪਣੀਆਂ ਪ੍ਰੀਖਿਆਵਾਂ ਦਿੱਤੀਆਂ ਨੇ।
1: ਪਰ ਸਭ ਸਾਡੇ ਨਾਲ ਨਾ ਇੱਕ ਲੜਕੀ ਪੜ੍ਹਦੀ ਹੁੰਦੀ ਸੀ
0: ਜੀ,
1: ਹੈਗੀ ਤਾਂ ਮੁੰਡਿਆਕਰ ਸੀ ਮਿਡਲ, ਮਤਲਬ ਜਿਹੜਾ ਹੈਗਾ ਆ ਇੰਨੇ ਜ਼ਿਆਦਾ ਇੰਟੈਲੀਜੈਂਟ ਵੀ ਨਹੀਂ ਸੀ, ਟੋਪਰਾਂ ਚੋਂ ਵੀ ਨਹੀਂ ਸੀ ਆਉਂਦੀ, ਪਰ ਉਹਦੇ ਨੈਣ ਨਕਸ਼ੇ ਬਹੁਤ ਸੋਹਣੇ ਸੀਗੇ, ਤਿੱਖੇਦਾਰ ਨਕਸ਼ੇ ਸੀਗੇ, ਤੇ ਉਹਨੇ ਕੀ ਕੀਤਾ ਤੇ ਜਰਮਨ ਲੈਂਗੁਏਜ ਉਦੋਂ ਹੀ ਨਾਲ ਸਿੱਖਣੀ ਸ਼ੁਰੂ ਕਰ ਦਿੱਤੀ
0: ਜੀ।
1: ਜਦੋਂ ਅਸੀਂ ਬੀ ਏ ਕਰਕੇ ਹਟੇ ਹੈਗੇ ਆ ਜੀ, ਤੇ ਉਹਦੀ ਗ੍ਰੈਜੂਏਸ਼ਨ ਦਾ ਸਰਟੀਫਿਕੇਟ ਲੈ ਕੇ ਨਾਲ ਹੀ ਜਰਮਨ ਲੈਂਗੁਏਜ ਦੇ ਵਿੱਚ ਉਹਨੂੰ ਦਿੱਲੀ ਅੰਬੈਸੀ ਦੇ ਵਿੱਚ ਪਹਿਲਾਂ ਨੌਕਰੀ ਮਿਲ ਗਈ ਸੀ, ਉਹ ਤੋਂ ਬਾਅਦ ਉਹ ਬਾਹਰ ਚਲ ਗਈ ਜੀ। ਹਾਂਜੀ, ਸੋ ਇਸ ਕਰਕੇ ਇਹੋ ਜਿਹੀ ਚੀਜ਼ ਜਿਹੜੀ ਆ ਜ਼ਰੂਰ ਨਾਲ ਬੱਚੇ ਨੂੰ ਕਰਨੀ ਚਾਹੀਦੀ ਆ ਕਿ ਜਿਹੜੀ ਰੀਅਲੈਸਟ ਹੋਵੇ।
0: ਸੈਣੀ ਸਾਹਿਬ, ਇੱਥੇ ਤਾਂ ਚਲੋ ਇਹਨਾਂ ਚੀਜ਼ਾਂ ਨੂੰ ਬਹੁਤ ਵਧੀਆ ਮੰਨਿਆ ਜਾਂਦਾ, ਹੁਣ ਮੇਰੇ ਆਪਣੇ ਲੜਕੇ ਨੇ ਚਲੋ ਉਹਨਾਂ ਨੇ ਪੰਜਾਬੀ ਤਾਂ ਨਹੀਂ ਕਹਿ ਸਕਦੇ ਇੰਨੀ ਉਸ ਹਿਸਾਬ ਦੇ ਨਾਲ, ਪਰ ਦੇਖਿਆ ਜਾਵੇ ਤਾਂ ਇਹਨਾਂ ਮੁਲਕਾਂ ਚ ਕੰਮ ਕਾਰ ਕਰਨਾ, ਇੱਥੇ ਰਹਿਣਾ, ਇੱਥੇ ਸਾਰਾ ਕੁਝ ਉਹਨਾਂ ਨੇ ਟੱਬਰ ਆਪਣੇ ਪਾਲਣੇ ਆ, ਅੱਗੇ ਹੋਣਾ ਜਿੱਦਾਂ ਵੀ ਹੈ, ਜੋਬਾਂ ਕਰਨੀਆਂ ਨੇ, ਤਾਂ ਹੁਣ ਆਪਣੇ ਆਪ ਮੁਹਾਰੀ ਉਹ ਜਿਹੜੇ ਨੇ ਉਹ ਦੇਖਦੇ ਆ ਬੱਚੇ, ਚਲੋ ਅੰਗਰੇਜ਼ੀ ਤਾਂ ਉਹਨਾਂ ਨੇ ਆਪ ਹੀ ਸਿੱਖ ਲਈ, ਇੱਥੇ ਲਿਖ ਕੇ ਫਿਨਿਸ਼ ਆ, ਅੰਗਰੇਜ਼ੀ ਦੇ ਵਿੱਚ ਟੌਪ ਚ ਨੰਬਰ ਆਉਂਦੇ ਆ, ਸਾਰਾ ਕੁਝ ਆਉਂਦਾ, ਇੱਥੇ ਦੀ ਲੈਂਗੁਏਜ ਦੇ ਵਿੱਚ ਸਾਰਾ ਕੁਝ ਵਧੀਆ। ਨਾਲ ਉਹਨਾਂ ਨੇ ਸਵੀਡਿਸ਼ ਵੀ, ਸਾਡੇ ਇੱਥੇ ਚਲੋ ਗੁਆਂਢੀ ਮੁਲਕ ਆ, ਉਹ ਤਿੰਨ ਭਾਸ਼ਾਵਾਂ ਤਾਂ ਆਮ ਲੱਗਦੀਆਂ ਲੱਗਦੀਆਂ ਨਾ, ਤੇ ਆਪ ਹੁਣ ਆਪ ਮੁਹਾਰੇ ਕਹਿ ਲਓ ਕਿ ਜਰਮਨ ਰੱਖੀ ਹੋਈ ਆ ਜਾਂ ਫਿਰ ਆਪਣੀ ਚਾਈਨੀਜ਼ ਕਹਿ ਦਿੱਤੀ, ਜਪਾਨੀ, ਜੈਪਨੀਜ਼ ਲੈਂਗੁਏਜ ਜਿਹੜੀ ਆ ਜੀ, ਉਹ ਚੀਜ਼ਾਂ ਨੇ ਉਹ। ਹੁਣ ਜੇ ਬੱਚੇ ਇਹ ਚੀਜ਼ਾਂ ਵੱਲ ਨੂੰ ਜਾਂਦੇ ਆ ਜਾਂ ਕਰਦੇ ਆ ਤਾਂ ਉਹਦੇ ਵਿੱਚ ਹਰਜ ਕੀ ਹੈ ਜੀ? ਜਿੰਨੀਆਂ ਵੱਧ ਤੋਂ ਵੱਧ, ਹੁਣ ਗੁਰੂ ਸਾਹਿਬ ਸੀਗੇ ਸਾਡੇ, ਉਹਨਾਂ ਕਿੰਨੀਆਂ ਵੱਖਰੀਆਂ ਵੱਖਰੀਆਂ ਫਾਰਸੀ ਜਾਂ ਹੋਰ ਲੈਂਗੁਏਜ ਦੇ ਵਿੱਚ ਉਹਨਾਂ ਦਾ ਕਿੰਨਾ ਵੱਡੇ ਪੱਧਰ ਦੇ ਉੱਤੇ ਸੀਗਾ ਜੀ ਗਿਆਨ।
1: ਪਰ ਸਾਹਿਬ ਤੁਸੀਂ ਯਕੀਨ ਕਰੋ, ਮੈਂ ਬੇਟੇ ਨੂੰ ਕਿਹਾ, ਮੈਂ ਕਿਹਾ ਵੀ ਜੇ ਤੂੰ ਭਾਈ ਪ੍ਰੈਕਟਿਸ ਕਰ ਰਹੀ ਹੈ ਤਾਂ ਪਹਿਲਾਂ ਉਰਦੂ ਸਿੱਖ
0: ਜੀ।
1: ਹਾਂਜੀ, ਉਹਨੇ ਮਾੜਾ ਮੋਟਾ ਉਰਦੂ ਆ ਵੀ ਗਿਆ ਸੀਗਾ, ਉਹਨੂੰ ਮਾੜਾ ਪੜ੍ਹ ਲੈਂਦਾ ਸੀ ਮਾੜੇ ਅਖਬਾਰ ਵਗੈਰਾ ਉਰਦੂ ਦੀ। ਹਾਂਜੀ, ਵੱਖਰੀ ਸੀਗਾ, ਮੈਂ ਜੋ ਉਹਨੂੰ ਸਿਖਾਉਣਾ ਚਾਹੁੰਦਾ ਸੀ ਉਹ ਬਿਨਾਂ ਮਤਲਬ ਟੀਚਰ ਤੋਂ ਨਹੀਂ ਸੀ ਸਿੱਖਿਆ ਜਾ ਸਕਦਾ। ਮੈਨੂੰ ਇਹ ਸੀਗਾ ਕਿ ਜੇ ਮਤਲਬ ਕੁਛ ਵੀ ਨਾ ਹੋਊਗਾ ਤੇ ਇੱਥੇ ਜਿਹੜਾ ਆ ਉਰਦੂ ਦੀ, ਕਿਉਂਕਿ ਸਾਡਾ ਸਾਰਾ ਰਿਕਾਰਡ ਜਿਹੜਾ ਪੁਰਾਣਾ ਹੈਗਾ ਉਹ ਉਰਦੂ ਚ ਆ। ਹਾਂਜੀ, ਉਹਦੇ ਟਰਾਂਸਲੇਟਰ ਜਿਹੜੇ ਹੈਗੇ ਇੱਕ ਇੱਕ ਪੇਜ ਦਾ ਜਿਹੜਾ ਹੈਗਾ ਆ ਹਜ਼ਾਰ ਹਜ਼ਾਰ 1500-1500 ਰੁਪਇਆ ਲੈਂਦੇ ਜੀ ਟਰਾਂਸਲੇਸ਼ਨ ਕਰਨ ਦਾ।
0: ਬਿਲਕੁਲ,
1: ਉਹ ਪੜ੍ਹੇ ਵੀ ਨੀ ਜਾਂਦੇ ਕਿਉਂਕਿ ਪੁਰਾਣੇ ਜਿਹੜੇ ਹੈਗੇ ਆ ਉਹਨਾਂ ਨੇ ਲਿਖੇ ਨੁਕਤਿਆਂ ਦੀ ਭਾਸ਼ਾ ਹੈਗੀ ਆ ਜੀ, ਉਹ ਨੁਕਤਾ ਇੱਕ ਇੱਧਰ ਉੱਧਰ ਹੋ ਜਾਏ ਤੇ ਉਦਾਂ ਕਰਕੇ ਵੀ ਜੇ ਆਪਾਂ ਕਹੀਏ ਵੀ ਬਾਹਰ ਲਈ ਕਿਸੇ ਮਤਲਬ ਡਾਕੂਮੈਂਟ ਦੀ ਸਹਾਇਤਾ ਦੇ ਨਾਲ ਆਪਣਾ ਆਪਣੇ ਇਹਦਾ ਇੰਸਟਰੂਮੈਂਟ ਦੀ ਸਹਾਇਤਾ ਨਾਲ ਆਪਾਂ ਪੜ੍ਹ ਲਾਂਗੇ ਉਹ ਵੀ ਔਖਾ। ਹਾਂਜੀ, ਉਹ ਮਤਲਬ ਜਿਹੜਾ ਬੰਦਾ ਜਾਣਕਾਰ ਹੋਊਗਾ ਉਹੀ ਤੁਹਾਨੂੰ ਪੜ੍ਹ ਕੇ ਦੱਸੂਗਾ ਜੀ। ਉਹ ਸਾਡੇ ਇੱਥੇ ਆਉਂਦੇ ਹੈਗੇ ਆ, ਫਿਰ ਐਵੀਡੈਂਸ ਉਹਨਾਂ ਨੇ ਦੇਣ ਆਉਣਾ, 2-2 ਹਜ਼ਾਰ ਰੁਪਇਆ ਉਹਨਾਂ ਦਾ ਖਰਚਾ ਰੱਖਣਾ ਪੈਂਦਾ ਤੇ ਉਹ ਦੱਸਦੇ ਹੈਗੇ ਆ। ਉਹਨਾਂ ਨੇ ਆ ਕੇ ਡਾਕੂਮੈਂਟ ਦੇ ਉੱਤੇ ਸਿਰਫ ਇੰਨੀ ਸ਼ਹਾਦਤ ਦੇਣੀ ਕਿ ਮੈਂ ਉਰਦੂ ਜਾਣਦਾ ਆ ਜੀ, ਤੇ ਆਹ ਜਿਹੜੇ ਮੈਂ ਟਰਾਂਸਲੇਸ਼ਨ ਕੀਤੀ ਹੈਗੀ ਆ ਇਟ ਇਜ਼ ਟਰੂ ਐਂਡ ਕਰੈਕਟ ਜੀ, ਉਹ ਡਾਕੂਮੈਂਟ ਦਾ ਜਿਹੜਾ ਹੈਗਾ ਐਡਮਿਸੀਬਿਲਟੀ ਬਣ ਜਾਂਦੀ ਹੈਗੀ ਆ।
0: ਨਾਲੇ ਦੇਖੋ ਇਸ ਕਰਕੇ ਜੇ ਇੰਟਰਨੈਸ਼ਨਲ ਪੱਧਰ ਦੇ ਉੱਤੇ ਵੀ ਦੇਖੀਏ ਤਾਂ ਸੈਣੀ ਸਾਹਿਬ, ਆਪਾਂ ਚਲੋ ਭਾਵੁਕ ਲੋਕ ਆ ਆਪਣੀ ਬੋਲੀ ਜਾਂ ਆਪਣੇ ਵਿਰਸੇ ਦੇ ਲਈ, ਜੇ ਪ੍ਰੋਫੈਸ਼ਨਲ ਤੌਰ ਦੇ ਉੱਤੇ ਬਿਜ਼ਨਸ ਮਾਈਂਡ ਦੇ ਤੌਰ ਦੇ ਉੱਤੇ ਦੇਖਿਆ ਜਾਵੇ ਤਾਂ ਉਹ ਫਿਰ ਉਹ ਲੈਂਗੁਏਜ ਨੂੰ ਸਾਨੂੰ ਉਹਦੀ ਅਹਿਮੀਅਤ ਦੇਣੀ ਪੈਣੀ ਹੈ ਜੀ, ਜੋ ਇੰਟਰਨੈਸ਼ਨਲ ਲੈਵਲ ਦੇ ਉੱਤੇ ਨੇ। ਹੁਣ ਮੈਂ ਆਪਣੇ ਬੱਚਿਆਂ ਨੂੰ ਬਹੁਤ ਸਾਰੇ ਸਾਡੇ ਰਿਸ਼ਤੇਦਾਰ ਹੀ ਕਹਿ ਲਓ ਵੀ ਬੱਚਿਆਂ ਨੂੰ ਪੰਜਾਬੀ ਨੀ ਸਿਖਾਈ ਜੇ ਨੀ, ਉਹ ਮੈਂ ਕਿਹਾ ਯਾਰ ਉਹਨਾਂ ਨੇ ਇੱਥੇ ਰਹਿਣਾ, ਇੱਥੇ ਕੰਮ ਕਾਰ ਕਰਨਾ, ਚਲੋ ਉਹ ਪ੍ਰੋਫੈਸ਼ਨ ਜਿਹੜਾ ਉਹਨੂੰ ਤਾਂ ਪਹਿਲਾਂ ਚਲੋ ਆਮ ਜਿਹੜੀ ਸਾਡੀ ਆਪਣੀ ਭਾਸ਼ਾ ਉਹ ਕਿਤੇ ਨਾ ਕਿਤੇ ਹੋਣੀ ਚਾਹੀਦੀ ਹੈ, ਮੈਂ ਉਹਦੇ ਤੋਂ ਪਾਸਾ ਨੀ ਵੱਟਦਾ, ਪਰ ਅਸਲ ਜਿਹੜਾ ਉਹਨਾਂ ਨੇ ਜਿੱਥੇ ਰਹਿਣਾ, ਸਭਿਆਚਾਰ ਦੀ ਗੱਲ ਆ, ਸਾਰੀਆਂ ਚੀਜ਼ਾਂ ਨੇ ਉਹਨਾਂ ਨੂੰ ਵੀ ਤਾਂ ਅਹਿਮੀਅਤ ਦੇਣੀ ਪੈਣੀ ਹੈ ਨਾ ਨਾਲ ਪ੍ਰੋਫੈਸ਼ਨਲ ਤੌਰ ਦੇ ਉੱਤੇ। ਹੁਣ ਬਹੁਤ ਸਾਰੇ ਇੱਥੇ ਟੱਬਰ ਨੇ ਜੀ, ਐਨ ਆਰ ਆਈ ਭਾਈਚਾਰਿਆਂ ਦੇ ਵਿੱਚੋਂ ਲਾ ਲਓ ਜਾਂ ਕੋਈ ਵੀ ਮੁਲਕ ਲਾ ਲਓ, ਹੁਣ ਇੰਗਲੈਂਡ ਮੈਂ ਅੱਖੀ ਦੇਖਿਆ ਚੀਜ਼ਾਂ, ਨਾ ਬੱਚੇ ਉਹ ਮਤਲਬ ਕਿ ਉਧਰਲੇ ਆਪਣੇ ਰਹੇ ਨੇ ਵਿਰਸਾ ਵਿਰਾਸਤ ਦੇ ਵਿੱਚ, ਉਹ ਨਾ ਇੱਧਰ ਦੇ ਰਹੇ ਨੇ ਜੀ, ਉਹ ਵਿੱਚ ਵਿਚਾਲੇ ਹੀ ਨੇ ਜੀ, ਮਤਲਬ ਕਿ ਉਹਨਾਂ ਨੇ ਨਾ ਤਾਂ ਆਪਣੀ ਸਟੱਡੀ ਵੀ ਮਤਲਬ ਕਿ ਪ੍ਰਾਇਮਰੀ ਜਾਂ ਕਹਿ ਲਓ ਜਾਂ ਹਾਈ ਸਕੂਲ ਤੱਕ ਕੀਤਾ, ਉਹ ਤੋਂ ਅੱਗੇ ਉਦਾਂ ਹੀ ਬਸ ਰੋਲ ਰੁਲ ਗਏ ਜੀ, ਕਿਉਂਕਿ ਡਬਲ ਮਾਈਂਡਡ ਕਰ ਦਿੱਤਾ ਸਾਰਾ ਕੁਝ ਉਹਨਾਂ ਨੂੰ।
1: ਪਰ ਸਾਹਿਬ ਤੁਹਾਡੇ ਤੋਂ ਮੇਰੇ ਤੋਂ ਆਪਣੇ ਸਾਰਿਆਂ ਦੇ ਵਿੱਚੋਂ ਜਿਹੜਾ ਹੈਗਾ ਇੰਟੈਲੀਜੈਂਟ ਪੰਜਾਬੀ ਦੇ ਵਿੱਚ ਔਜਲਾ ਸਾਹਿਬ ਹੀ ਆ ਨਾ ਜੀ।
0: ਬਿਲਕੁਲ ਹੈ ਜੀ,
1: ਔਜਲਾ ਸਾਹਿਬ ਦੇ ਕੋਲ ਇੰਨੀ ਵੋਕੈਬਲਰੀ ਆ ਪੰਜਾਬੀ ਦੀ, ਗੀਤਕਾਰ ਵੀ ਨੇ, ਸਭ ਕੁਛ ਆ ਜੀ, ਉਹਦੇ ਬਾਵਜੂਦ ਉਹਨਾਂ ਨੇ ਜਿਹੜਾ ਹੈਗਾ ਆ ਕਰੋੜਾਂ ਕਮਾਏ, ਕਿਥੋਂ ਕਮਾਏ, ਇੰਗਲਿਸ਼ ਤੋਂ,
0: ਬਿਲਕੁਲ ਹੈ ਜੀ,
1: ਹਾਂਜੀ, ਇੰਗਲਿਸ਼ ਇੰਗਲਿਸ਼ ਬੋਲ ਕੇ ਜਾਂ ਇੰਗਲਿਸ਼ ਦੇ ਨਾਲ ਹੀ ਉਹ ਡੀਲ ਕਰਦੇ ਹੈਗੇ ਆ, ਤੇ ਉਹਦੇ ਨਾਲ ਹੀ ਜਿਹੜਾ ਹੈਗਾ ਆ ਉਹਨਾਂ ਨੇ ਵਿਦਿਆ ਤਾਂ ਉਹ ਹੀ ਹੁੰਦੀ ਨਾ ਜਿਹੜੀ ਅਰਥਕਾਰੀ ਵਿਦਿਆ, ਵਿਦਿਆ ਉਹ ਜਿਹਦੇ ਨਾਲ ਤੁਹਾਨੂੰ ਧਨ ਮਿਲੇ,
0: ਹਾਂਜੀ,
1: ਸੋ ਇਸ ਕਰਕੇ ਜਿਹੜਾ ਹੈਗਾ ਆ ਉਹ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਤੁੱਛ ਚੀਜ਼ਾਂ ਦੇ ਮਗਰ ਮੈਂ ਨੀ ਜਾਂਦਾ, ਮੈਨੂੰ ਨੀ ਪਤਾ ਪੰਜਾਬੀ ਨਾਲ ਮੇਰਾ ਲਗਾ ਹੈ ਜਾਂ ਨਹੀਂ ਹੈ, ਹਿੰਦੀ ਨਾਲ ਲਗਾ ਹੈ ਜਾਂ ਨਹੀਂ ਹੈ, ਮੇਰਾ ਤਾਂ ਮੈਂ ਭਾਸ਼ਾ ਨੂੰ ਸਿਰਫ ਇੰਨਾ ਕੁ ਸਮਝਦਾ ਆ ਕਿ ਮੈਂ ਤਾਂ ਆਪਣੀ ਗੱਲ ਕਿਸੇ ਨੂੰ ਕਹਿ ਦਿਆਂ ਤੇ ਉਹ ਸਮਝ ਜਾਵੇ, ਤੇ ਜੇ ਉਹਦੀ ਗੱਲ ਉਹ ਕਰਦਾ ਪਿਆ ਜਾਂ ਉਹ ਜਿਹੜੀ ਮਰਜ਼ੀ ਭਾਸ਼ਾ ਚ ਕਰੇ, ਜੇ ਮੈਨੂੰ ਸਮਝ ਆਉਂਦੀ ਹੈਗੀ ਆ ਤੇ ਭਾਸ਼ਾ ਦਾ ਮਕਸਦ ਪੂਰਾ ਹੋ ਜਾਂਦਾ ਆ ਜੀ। ਹਾਂਜੀ, ਬਾਕੀ ਇਹ ਸਕਾਲਰਾਂ ਦੀ ਗੱਲ ਹੈਗੀ ਆ, ਪਤਾ ਨੀ ਪੰਜਾਬੀ ਨਾਲ ਕਿੰਨਾ ਕੁ ਪਿਆਰ ਦੱਸਦੇ ਹੈਗੇ, ਤੇ ਆਪਣੇ ਸਕੂਲ ਆਪਣੇ ਨਿਆਣੇ ਜਿਹੜੇ ਅੰਗਰੇਜ਼ੀ ਸਕੂਲਾਂ ਚ ਪਾਏ ਹੁੰਦੇ ਆ, ਇੱਥੇ ਝੰਡਾ ਪੰਜਾਬੀ ਦਾ ਚੱਕਿਆ ਹੁੰਦਾ
0: ਜੀ, ਬਿਲਕੁਲ ਬਿਲਕੁਲ ਹੈ ਜੀ,
1: ਜੇ ਤਾਂ ਆਪਸ਼ਨਲ ਸਬਜੈਕਟ ਹੈਗਾ ਆ ਤੇ ਫੇਰ ਮੁੱਦਾ ਬਣਾਉਣ ਦੀ ਕੀ ਲੋੜ ਹੈ ਜੀ, ਕੋਈ ਨਵੀਂ ਗੱਲ ਤਾਂ ਹੈ ਨਹੀਂ
0: ਜੀ, ਬਿਲਕੁਲ
1: ਹਾਂਜੀ
0: ਜੀ
1: ਜੀ ਸਰ
0: ਜੀ ਸੈਣੀ ਸਾਹਿਬ ਕਰ ਹੀ ਲਏ ਆਪਾਂ ਕੰਪਲੀਟ, ਤੁਹਾਡੇ
1: ਠੀਕ ਹੈ ਸਰ, ਸ਼ੁਕਰੀਆ ਜੀ, ਸ਼ੁਕਰੀਆ,
0: ਹਾਂਜੀ,
1: ਥੈਂਕ ਯੂ ਜੀ, ਬਸ ਸ਼ੁਕਰੀਆ ਜੀ, ਸ਼ੁਕਰੀਆ, ਗ੍ਰੇਟਫੁਲ ਸਰ, ਥੈਂਕ ਯੂ ਜੀ, ਸਮਾਂ ਦੇਣ ਲਈ ਧੰਨਵਾਦ,
0: ਸਤਿ ਸ੍ਰੀ ਅਕਾਲ ਜੀ ਜੀ। ਦੋਸਤੋ ਇਸ ਸਾਂਝੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜੇ ਸੀ, ਗੱਲਾਂ ਬਾਤਾਂ ਕਰਕੇ ਗਏ ਨੇ, ਤੇ ਮੁਕੱਦਰ ਜੀ ਵੀ ਜੁੜ ਰਹੇ ਸੀ, ਤੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ, ਤੇ ਹਾਂਜੀ ਸੈਣੀ ਆਪਣੇ ਮੁਕੱਦਰ ਬਾਈ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ, ਜੀ ਹਾਂ ਜੀ, ਸਤਿ ਸ੍ਰੀ ਅਕਾਲ ਜੀ, ਹਾਂਜੀ ਡ੍ਰੌਪ ਕਰ ਗਏ ਨੇ, ਸੁਣਦੇ ਹੀ ਹੋਣਗੇ, ਤੁਸੀਂ ਗੱਲ ਕਰੋ,
2: ਅੱਛਾ ਅੱਛਾ, ਚਲੋ ਕੋਈ ਗੱਲ ਨਹੀਂ, ਕੋਈ ਚੱਕਰ ਨਹੀਂ,
0: ਹਾਂਜੀ
2: ਚਲੋ, ਮੈਂ ਤਾਂ ਨਾ
0: ਤੁਹਾਡੀ ਆਵਾਜ਼ ਕਲੀਅਰ ਨਹੀਂ ਆ ਰਹੀ, ਦੇਖਿਓ ਚੈੱਕ ਕਰਿਓ ਮਾੜੀ ਜੀ, ਆਵਾਜ਼ ਕਲੀਅਰ ਨਹੀਂ ਆ ਰਹੀ ਮੁਕੱਦਰ ਜੀ, ਹਾਂਜੀ ਹਾਂਜੀ ਹੁਣ ਬੈਟਰ ਹੈ ਜੀ,
2: ਬੈਟਰ ਹੈ ਕਿ ਠੀਕ ਹੈ ਪੂਰੀ,
0: ਹਾਂ ਠੀਕ ਹੈ, ਬਹੁਤ ਵਧੀਆ ਜੀ, ਹੁਣ ਤਾਂ ਬਹੁਤ ਵਧੀਆ,
2: ਹਾਂਜੀ, ਉਹ ਨਹੀਂ ਭਾਰਤ ਬਾਈ ਜੀ ਕਈ ਵਾਰੀ ਨਾ ਮੈਂ ਕਈ ਆਪਾਂ ਚਲੋ ਸੈਣੀ ਬਾਈ ਜੀ ਕੋਈ ਉਹ ਨੀ ਹੈਗਾ, ਉਹ ਤਾਂ ਚਲੋ ਆਪਣੇ ਉਹਨਾਂ ਨੇ ਆਪਣਾ ਵਰਜਨ ਦੇਣਾ ਹੁੰਦਾ ਜੋ ਵੀ ਗੱਲ ਹੁੰਦੀ ਹੈ ਉਹਨਾਂ ਦੀ
0: ਜੀ,
2: ਕਈ ਵਾਰੀ ਨਾ ਕਈ ਗੱਲਾਂ ਸੋਚ ਕੇ ਕਈ ਵਾਰੀ ਕੋਈ ਗੱਲ ਸਵਾਲ ਆ ਜਾਂਦਾ ਮਨ ਚ, ਪਰ ਕਿਆ ਮੈਨੂੰ ਨਾ ਰਿਹਾ ਨੀ ਜਾਂਦਾ ਹੈਗਾ ਭਾਰਤ ਬਾਈ ਜੀ,
0: ਨਹੀਂ ਨਹੀਂ ਕੋਈ ਨੀ ਕੋਈ ਨੀ, ਕਰੋ ਕਰੋ, ਸੈਣੀ ਸਾਹਿਬ ਸੁਣਦੇ ਪਏ ਆ, ਬਾਅਦ ਚੋ ਵੀ ਆ ਕੇ ਚਾਹੇ ਗੱਲ ਕਰ ਜਾਣਗੇ ਜੇ ਉਹਨਾਂ ਨੂੰ ਲੱਗਿਆ,
2: ਹਾਂ ਜੇ ਸੁਣਦੇ ਹੋਣਗੇ ਤਾਂ ਚਲੋ ਕੋਈ ਗੱਲ ਨੀ, ਅੱਜ ਦੇ ਦਿਨ ਕੋਈ ਦਿੱਕਤ ਨੀ ਹੈਗੀ, ਪਰ ਮੈਨੂੰ ਨਾ ਇੱਕ ਗੱਲ ਇਹ ਲੱਗਦੀ ਭਾਰਤ ਬਾਈ ਜੀ, ਸਾਡੇ ਸਾਰੇ ਲੀਡਰ ਜਿੰਨੇ ਵੀ ਲੀਡਰ ਤੁਸੀਂ ਕਦੇ ਵੀ ਕਿਸੇ ਨੂੰ ਇਹਨਾਂ ਨੂੰ ਦੇਖ,
0: ਹਾਂਜੀ
2: ਜਿਹੜੇ ਤਾਂ ਹਲਕਾਨੀ ਨੀ ਮੰਨ ਲਓ ਆਪਣੇ ਆਪ ਨੂੰ ਕਹਿੰਦੇ ਨੇ, ਇਹ ਤਾਂ ਆਪਣੇ ਆਪ ਨੂੰ ਕਹਿੰਦੇ ਨੇ ਸੰਵਿਧਾਨ ਨੂੰ ਮੰਨਦੇ ਨੀ ਹੈਗੇ
0: ਜੀ,
2: ਤੇ ਬਾਕੀ ਸਾਰੇ ਲੀਡਰ ਜਿੰਨੀਆਂ ਜੋ ਵੀ ਕੁਛ ਚੱਲਦਾ ਮੰਨ ਲਓ ਉਹ ਇਹੀ ਕਹਿੰਦੇ ਵੀ ਦੇਸ਼ ਸੰਵਿਧਾਨ ਦੇ ਹਿਸਾਬ ਨਾਲ ਚੱਲਦਾ
0: ਜੀ,
2: ਇਹੀ ਤਾਂ ਸਾਡੇ ਸੰਵਿਧਾਨ ਦੇ ਵਿੱਚ ਲਿਖਿਆ ਸੈਕੂਲਰ ਰਾਸ਼ਟਰ
0: ਜੀ,
2: ਇਹੀ ਲਿਖਿਆ ਨਾ,
0: ਹਾਂਜੀ,
2: ਮੈਨੂੰ ਇਹ ਨੀ ਆਉਂਦੀ ਅਸੀਂ ਮੈਨੂੰ ਮੰਨ ਲਓ ਮੈਨੂੰ ਕੋਈ ਦਿੱਕਤ ਹੈ ਜਾਂ ਸੈਣੀ ਬਾਈ ਜੀ ਨੂੰ ਕੋਈ ਦਿੱਕਤ ਹੈ, ਅਸੀਂ ਨਿਆਂ ਲੈ ਕਿਉਂਕਿ ਸੰਵਿਧਾਨ ਦੀ ਪੜਚੋਲ ਕਿਹਨੇ ਕਰਨੀ ਹੈ, ਉਹ ਕਰਨੀ ਹੈ ਸੁਪਰੀਮ ਕੋਰਟ ਨੇ ਜਾਂ ਮੰਨ ਲਓ ਹਾਈ ਕੋਰਟ ਨੇ, ਉਹਦੀ ਪੜਚੋਲ ਕਰਕੇ ਉਹਨੇ ਦੱਸਣਾ ਜੀ ਆਹ ਗਲਤ ਹੈ ਸਹੀ ਹੈ
0: ਜੀ,
2: ਇੱਕ ਬੰਗਾਲ ਦੇ ਵਿੱਚ ਬਣਨ ਵਾਲਾ ਮੁੱਖ ਮੰਤਰੀ ਉਹ ਬਿਆਨ ਦਿੰਦਾ ਜੀ, ਕਹਿੰਦਾ ਮੈਨੂੰ ਤੇ ਵੋਟਾਂ ਹਿੰਦੂਆਂ ਨੇ ਪਾਈਆਂ ਨੇ, ਕਹਿੰਦਾ
0: ਜੀ
2: ਮੈਂ ਕੰਮ ਕਰਾਂਗਾ ਹਿੰਦੂਆਂ ਵਾਸਤੇ
0: ਜੀ,
2: ਉਹ ਮੁੱਖ ਮੰਤਰੀ ਬਣ ਜਾਂਦਾ ਜੀ ਉਹ ਸੂਬੇ ਦਾ
0: ਜੀ,
2: ਤੁਸੀਂ ਸੋਚ ਕੇ ਦੇਖੋ ਵੀ ਉਹ ਸੂਬੇ ਦੇ ਵਿੱਚ ਜਿਹੜੇ ਸਾਡੇ ਵਰਗੇ ਮੰਨ ਲਓ ਸਾਡੇ ਸੂਬੇ ਦੇ ਵਿੱਚ ਕੋਈ ਸਿੱਖ ਬਣ ਗਏ, ਉਹ ਇਹ ਬਿਆਨ ਦੇਵੇ ਵੀ ਮੈਂ ਤਾਂ ਸਿੱਖਾਂ ਵਾਸਤੇ ਕੰਮ ਕਰਾਂਗਾ ਜੀ, ਮੈਨੂੰ ਕੋਈ ਮਤਲਬ ਨੀ ਹਿੰਦੂਆਂ ਵਾਸਤੇ
0: ਜੀ,
2: ਕੋਈ ਮਤਲਬ ਨੀ ਦੂਜਿਆਂ ਵਾਸਤੇ
0: ਜੀ,
2: ਸੁਪਰੀਮ ਕੋਰਟ ਜਿੰਨੇ ਮੰਨ ਲਓ ਸੋ ਮੋਟੀ ਮੋਟਿਵ ਲੈ ਕੇ ਮੰਨ ਲਓ ਉਹਦੇ ਤੇ ਗੱਲ ਕਰਦੀ ਜੀ,
0: ਨਹੀਂ ਉਹ ਤਾਂ ਹੇਟ ਸਪੀਚ ਦੇ ਵਿੱਚ ਘੜੀਸ ਸਕਦੇ ਨੇ ਇਹਨੂੰ, ਜੇ ਘੜੀਸ ਨਾ ਹੋਵੇ ਤਾਂ ਬਿਲਕੁਲ ਹੈ
2: ਭਾਈ ਜੀ, ਫਿਰ ਹੁਣ ਅਸੀਂ ਅਸੀਂ ਅਸੀਂ ਜੇ ਨਿਆਂ ਲੈਣ ਜਾਣਾ ਅਸੀਂ ਕਿੱਥੇ ਜਾਈਏ ਭਾਈ
0: ਜੀ,
2: ਮੇਰਾ ਤਾਂ ਸਵਾਲ ਹੀ ਇੱਕੋ ਹੈ,
0: ਬਿਲਕੁਲ
2: ਇਹਨੂੰ ਕੋਈ ਇਸ ਗੱਲ ਦਾ ਜਵਾਬ ਦੋ, ਕੋਈ ਇਸ ਗੱਲ ਦਾ ਜਵਾਬ ਦੇਵੇ,
0: ਜਰੂਰ ਜੀ ਆਪਾਂ ਸੈਣੀ ਸਾਹਿਬ ਤੋਂ ਲੈ ਲੈਂਦੇ ਆਪਣੇ ਨਾਲ ਜੁੜ ਗਏ ਨੇ,
2: ਹਾਂਜੀ ਅਸੀਂ ਮਾਫਾ ਰਗੜੀਏ
0: ਜੀ
2: ਵੀ ਜੇ ਇੱਕ ਸਾਡੇ ਦੇਸ਼ ਦਾ ਸੁਪਰੀਮ ਕੋਰਟ ਇਹ ਕਹਿੰਦਾ ਵੀ 27 ਲੱਖ ਵੋਟਰ ਇੱਕ ਸੂਬੇ ਦੇ, ਕੋਈ ਗੱਲ ਨੀ, ਕੋਈ ਫਰਕ ਨੀ ਪੈਂਦਾ ਯਾਰ, ਫਿਰ ਕੀ ਹੋ ਗਿਆ, ਕੋਈ ਵੱਡੀ ਗੱਲ ਥੋੜੀ ਹੈ
0: ਜੀ,
2: ਇਸ ਵਾਰੀ ਅਗਲੀ ਵਾਰ ਵੋਟਾਂ ਪਾਉਣਾ ਫਿਰ ਕਿੱਦਾਂ ਕੋਈ ਮਸਲਾ ਹੈ?
0: ਬਿਲਕੁਲ,
2: ਜਿਹੜੀ ਤੁਸੀਂ ਗੱਲ ਕਹਿੰਦੇ ਹੁੰਦੇ ਨਾ ਭਾਬੂ ਭਾਈ, ਤੁਸੀਂ ਆਪਣੇ ਹਿਸਾਬ ਨਾਲ ਉੱਥੋਂ ਦਲੀਲਾਂ ਦਿੰਦੇ ਹੁੰਦੇ ਹੋ, ਕਰ ਲਓ ਤੁਹਾਡੇ ਸਿਸਟਮ ਦੇ ਹਿਸਾਬ ਨਾਲ, ਤੇ ਸਾਨੂੰ ਭਾਈ ਜੀ ਵੀ ਕਹਿੰਦੇ ਹੁੰਦੇ ਨੇ ਕਈ ਵਾਰੀ, ਅਸੀਂ ਵੀ ਕਹਿੰਦੇ ਤੁਸੀਂ ਸਾਡੇ ਸਿਸਟਮ ਚ ਆ ਕੇ ਦੇਖੋ
0: ਜੀ
2: ਜੋ ਇੱਥੇ ਚੱਲ
0: ਜੀ
2: ਤੁਸੀਂ ਪੜ੍ਹ ਕੇ ਦੇਖੋ ਵੀ ਜੇਲਾਂ ਦੇ ਵਿੱਚ ਹੁੰਦਾ ਕੀ ਹੈ
0: ਜੀ,
2: ਕਿੰਨੇ ਕੁ ਬੇਦੋਸ਼ੇ ਜਿਹੜੇ ਨੇ ਉੱਥੇ ਸਾਰੀ ਉਮਰ ਰੇੜਕ ਰੜਕੀਆਂ ਮਰ ਜਾਂਦੇ ਨੇ, ਉਹਨਾਂ ਦੀ ਜਮਾਨਤ ਦੇਣ ਵਾਲਾ?
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ, ਬਾਪੂ ਹੁਣੀ ਸਾਰਾ ਕੁਝ ਹੁਣ ਨਿਪਟਾਰੇ ਹੋਏ ਨੇ ਜੀ। ਹਾਂਜੀ ਬਿਲਕੁਲ, ਮੈਂ ਚਲੋ ਤੁਸੀਂ ਗੱਲ ਚੜੀ ਆ ਮੈਂ ਕਰ ਹੀ ਦਿੰਦਾ, ਇੱਕ ਕੇਸ ਸੀਗਾ NRI ਨੇ ਕੀਤਾ ਹੋਇਆ ਸੀ, ਠੀਕ ਹੈ ਜੀ, ਤੇ ਉਹ 11 ਕੇ 12 ਸਾਲ ਕੇਸ ਚੱਲਿਆ, ਤੇ ਜਦੋਂ ਉਹਦੀ ਸੁਣਵਾਈ ਆਖਰੀ ਦਿਨ ਹੋਈ ਹੈ ਤੇ ਜੱਜ ਪਤਾ ਕਿਉਂ ਮੋਹਰੇ ਕਹਿੰਦਾ, ਕਹਿੰਦਾ ਇਹ ਤਾਂ ਕੇਸ ਹੀ ਨਹੀਂ ਬਣਦਾ ਸੀਗਾ। ਤੇ ਮੈਂ ਕਿਹਾ ਜੇ ਮੈਂ ਹੁੰਦਾ ਉੱਥੇ ਤਾਂ ਜੱਜ ਨੂੰ ਪੁੱਛਦਾ ਵੀ ਭਾਈ ਜਿਹੜੇ 12 ਸਾਲ ਸਾਡੇ ਬਾਪੂ ਦੇ ਖਰਾਬ ਕੀਤੇ ਆ ਕਚਹਿਰੀਆਂ ਦੇ ਵਿੱਚ ਤਰੀਕ ਲੈਣ ਦੇ ਲਈ ਜਾਂ ਆ ਕੇ ਬੈਠਣ ਦੇ, ਉਹਦਾ ਲੇਖਾ ਕੌਣ ਦੇਊਗਾ? ਤੂੰ ਤਾਂ ਮਤਲਬ ਕਿ ਹਾਂ ਗੱਲ, ਇਹ ਤੈਨੂੰ ਪਹਿਲਾਂ ਨੀ ਪਤਾ ਸੀ ਮਹੀਨਾ ਜਾਂ 2 ਮਹੀਨੇ ਜਾਂ 6 ਮਹੀਨੇ ਬਾਅਦ ਕਹਿ ਸਕਦਾ ਸੀ, ਇਹ ਤਾਂ ਕੇਸ ਹੀ ਨੀ ਬਣਦਾ।
2: 12 ਸਾਲ ਵੀ ਬਹੁਤ ਵੱਡੇ ਨੇ, ਲੋਕਾਂ ਦੀਆਂ ਉਮਰਾਂ ਹੀ ਲੰਘ ਜਾਂਦੀਆਂ ਨੇ।
0: ਬਿਲਕੁਲ ਹੈ ਜੀ,
2: ਉਮਰਾਂ ਹੀ ਲੰਘ ਜਾਂਦੀਆਂ
0: ਨੇ। ਬਿਲਕੁਲ ਹੈ ਜੀ,
2: ਮੈਂ ਤਾਂ ਜਿਹੜਾ ਸੰਵਿਧਾਨਿਕ ਤੌਰ ਤੇ ਜਿਹੜਾ ਸਾਹਮਣੇ ਦਿਖਦਾ ਪਿਆ ਵੀ ਇੱਕ ਸੂਬੇ ਦਾ ਮੁੱਖ ਮੰਤਰੀ ਖੁਦ ਬਿਆਨ ਦਿੰਦਾ ਪਿਆ
0: ਜੀ ਜੀ,
2: ਮੈਂ ਤਾਂ
1: ਮੁਕੰਦਰ ਵੀਰ ਜੀ ਦੀ ਗੱਲ ਤਾਂ ਸਹੀ ਹੈਗੀ ਆ ਜੀ, ਪਰ ਜਿਹੜਾ ਸੈਕੂਲਰ ਸ਼ਬਦ ਹੈਗਾ ਨਾ ਜੀ, ਇਹ ਤਾਂ ਕਈ ਚੀਜ਼ਾਂ ਹੁੰਦੀਆਂ ਉਹ ਦਿਖਾਵੇ ਲਈ ਰੱਖੀਆਂ ਜਾਂਦੀਆਂ ਆ
0: ਜੀ,
1: ਜੇ ਸੈਕੂਲਰ ਇੱਥੇ ਹੈ ਕਿੱਥੇ ਜੀ? ਜਦੋਂ ਪੰਜਾਬ ਦੀ ਗੱਲ ਆ ਜਾਂਦੀ ਹੈਗੀ ਆ, ਕਹਿੰਦੇ ਜੀ ਵੀ ਇੱਥੇ ਸਿੱਖ ਮੁੱਖ ਮੰਤਰੀ ਚਾਹੀਦਾ ਜੀ, ਹਾਂਜੀ, ਉਦੋਂ ਕਿੱਥੇ ਸੈਕੂਲਰਿਜ਼ਮ ਜਾਂਦਾ ਹੈਗਾ? ਉੱਥੇ ਕਿਉਂ ਨੀ ਕਹਿੰਦੇ ਹੈਗੇ ਵੀ ਹਾਂ ਜੀ ਇੱਥੇ ਕੋਈ ਮਤਲਬ ਜੋ ਸਿਆਣਾ ਬੰਦਾ ਮੁੱਖ ਮੰਤਰੀ ਚਾਹੀਦਾ ਆ
0: ਜੀ,
1: ਉਦੋਂ ਫਿਰ ਸਿੱਖੀ ਕਿਉਂ ਆ ਜਾਂਦੀ ਵਿੱਚ?
2: ਤੁਸੀਂ ਨਾ ਮੈਂ ਉਹ ਗੱਲ ਸਾਰਿਆਂ ਦੇ ਹਿਸਾਬ ਨਾਲ ਨੀ ਗੱਲ ਕਰਨਾ, ਜੋ ਮੇਰੇ ਮਨ ਦਾ ਵਿਚਾਰ ਹੈ, ਜੋ ਮੰਨ ਲਓ ਜੋ ਸੰਵਿਧਾਨ ਦੀ ਪੜਚੋਲ ਕਰਕੇ ਗੱਲ ਕਰਨੀ ਚਾਹੀਦੀ, ਇਹ ਨੀ ਕੋਈ ਫਲਾਣਾ ਕੋਈ ਕਹੀ ਜਾਂਦਾ ਕੋਈ ਕੁਛ ਕਹੀ ਜਾਵੇ, ਉਹ ਦੁਨੀਆਂ ਹੀ ਇੱਥੇ ਜਾਣ ਦੇਈ ਜਾਂਦੀ ਹੈ, ਪਰ ਮੇਰੇ ਮਨ ਦਾ ਵਿਚਾਰ ਹੈ ਜਿਹੜੀ ਜਿੱਥੋਂ ਅਸੀਂ ਨਿਆਂ ਲੈਣ ਜਾਣਾ, ਜਿਹੜੀ ਉਹਨੇ ਪੜਚੋਲ ਕਰਨੀ ਹੈ ਸੁਪਰੀਮ ਕੋਰਟ ਨੇ ਜਾਂ ਮੰਨ ਕੇ ਸਾਡੀਆਂ ਅਦਾਲਤਾਂ ਨੇ, ਮੇਰਾ ਸਵਾਲ ਸੀ ਪੁੱਛਦੇ ਹੈ, ਹੋਰ ਤਾਂ ਇਹ ਤਾਂ ਚੱਲੀ ਜਾਊਗਾ ਕੋਈ ਕੁਛ ਕਹੀ ਜਾਊ ਕੁਛ ਕੋਈ ਕੁਛ ਕਹੀ ਜਾਊ, ਜੇ ਮੈਂ ਜਾਣਾ ਤਾਂ ਸੈਣੀ ਬਾਈ ਨੇ ਜਾਣਾ ਜਾਂ ਭਾਰਗਵ ਬਾਈ ਨੇ ਜਾਣਾ, ਜਾਣਾ ਤਾਂ ਕੋਰਟ ਦੇ ਸਾਹਮਣੇ ਜਾਣਾ, ਮੇਰਾ ਤਾਂ ਸਵਾਲ ਸਿਰਫ ਉੱਥੇ ਸਾਨੂੰ ਸਿਰਫ ਜਿਹਨੇ ਨਾ ਦੇਣਾ, ਮੇਰਾ ਸਵਾਲ ਸਿਰਫ ਉੱਥੇ ਹੈ ਉਹ ਨਾ ਦੇਣ ਵਾਲੀ ਜਿਹੜੀ ਸਾਡੀ ਕੋਰਟ ਹੈ ਜਿਹਨੇ ਮੈਨੂੰ ਮੰਨ ਲਓ ਨਿਆਂ ਦੇਣਾ, ਉਹ ਉਹ ਕਿੱਥੇ ਖੜਿਆ ਅੱਜ ਸਾਰਾ ਸਿਸਟਮ? ਫਿਰ ਬਾਈ ਜੀ ਇਸੇ ਕਰਕੇ ਤਾਂ ਨਾ ਮੈਂ ਸਹਿਮਤ ਹੋਏਗਾ, ਇਹਨਾਂ ਸਾਰੇ ਸਿਸਟਮ ਆਉਣ ਵਾਲੇ, ਕੋਈ ਕਹਿੰਦਾ ਸਾਡਾ ਦੇਸ਼ ਬਣਾ ਦੋ, ਕੋਈ ਕਹਿੰਦਾ ਸਾਡਾ ਦੇਸ਼ ਬਣਾ ਦੋ, ਉਹ ਦੇਸ਼ ਬਣ ਵੀ ਜਾਊਗਾ ਉੱਥੇ ਕੋਈ ਹੋਰ ਖੜਾ ਹੋ ਜੂ, ਕੋਈ ਅਲੀਟ ਕੋਈ ਹੋਰ ਹੋ ਜੂ ਖੜਾ, ਇਹੀ ਹੋਣਾ ਜੀ?
0: ਬਿਲਕੁਲ,
2: ਮੇਰਾ ਸਵਾਲ ਇਹ ਨੀ ਹੈਗਾ ਕੋਈ ਬਿਆਨ ਵਾਲੀ ਗੱਲ ਨੀ ਹੈਗੀ, ਮੇਰਾ ਸਵਾਲ ਇੱਕ 3 ਪੁਆਇੰਟ ਹੈਗਾ ਵੀ ਜਿਹੜੀ ਸਾਡੀ ਕੋਰਟ ਜਿਹੜੀ ਰਹਿੰਦੀ ਪਈ ਹੈ, ਜਿਹਨੇ ਸਾਨੂੰ ਜਿਹੜੀ ਸੋ ਮੋਟੋ ਲੈ ਸਕਦੀ ਹੈ ਵੀ ਯਾਰ ਇਹ ਬੰਦਾ ਕੀ ਬਿਆਨ ਦਿੰਦਾ ਪਿਆ, ਉਹ ਇੱਕ ਸੂਬੇ ਦਾ ਮੁੱਖ ਮੰਤਰੀ ਬਣ ਗਿਆ ਜੀ, ਤੁਸੀਂ ਦੇਖੋ ਵੀ ਉਹ ਕੀ ਕਰੇਗਾ ਉਹਨਾਂ ਲੋਕਾਂ ਦੇ ਨਾਲ, ਉਹ ਬਲਡੋਜ਼ਰ ਨਾ ਚਲਾਉਂਦਾ ਜੀ ਕੀ ਹੋਊਗਾ ਉੱਥੇ
0: ਜੀ?
2: ਮੈਨੂੰ ਤਾਂ ਬਾਈ ਜੀ ਬੜਾ ਸਿਸਟਮ ਤੇ ਨਾ ਬੜਾ ਅਫਸੋਸ ਹੁੰਦਾ ਪਿਆ, ਮੈਂ ਤਾਂ ਕੋਈ ਇਸ ਬਾਰੇ ਨਾ ਮੈਂ ਗੱਲ ਕਰਨਾ ਅੱਜ ਤੋਂ ਬਾਅਦ ਮੈਂ ਨੀ ਕਰਨੀ ਹੈਗੀ ਇਸ ਸਿਸਟਮ ਦੇ ਉੱਤੇ, ਨਾ ਮੈਂ ਕਰਾਂ,
0: ਥੈਂਕ ਯੂ
2: ਜੀ, ਅਸੀਂ ਨਾ ਕਿਸੇ ਨੂੰ ਵੋਟ ਪਾਈਏ ਨਾ ਪਾਉਣੀ ਹੈ
0: ਜੀ,
2: ਬੇੜਾ ਗਰਕ ਹੋਇਆ ਪਿਆ ਜੀ,
0: ਜੀ
2: ਗੱਲਾਂ ਕਹਿਣਗੀਆਂ ਆਖਰੀਆਂ ਨੇ ਜੀ,
0: ਥੈਂਕ ਯੂ ਜੀ, ਥੈਂਕ ਯੂ,
2: ਮੇਰਾ ਰੋਲ ਹੈ ਜੀ,
0: ਹਾਂਜੀ ਸ਼ੁਕਰੀਆ ਜੀ,
2: ਸਤਿ ਸ੍ਰੀ ਅਕਾਲ ਬਾਈ,
0: ਸਤਿ ਸ੍ਰੀ ਅਕਾਲ ਜੀ ਜੀ, ਸੈਣੀ ਸਾਹਿਬ
1: ਭਾਰੇ ਸਾਹਿਬ,
0: ਹਾਂਜੀ,
1: ਇਲੈਕਟਿਡ ਗਵਰਨਮੈਂਟ ਦਾ ਅਗਲਾ ਚੀਫ ਮਿਨਿਸਟਰ ਆ
0: ਜੀ,
1: ਤੁਸੀਂ ਕਿਉਂ ਉਮੀਦ ਕਰਦੇ ਹੈਗੇ ਆ ਕਿ ਵੀ ਏਡੇ 140 ਕਰੋੜ ਦੇਸ਼ਾਂ ਦੇ ਵਿੱਚ ਤੇ ਦੇਸ਼ ਵਿੱਚ ਸਾਰਿਆਂ ਦਾ ਮੈਂਟਲ ਲੈਵਲ ਬਰਾਬਰ ਹੋਊਗਾ ਜੀ?
0: ਬਿਲਕੁਲ ਹੈ ਜੀ,
1: ਜਿਹੜੇ ਇਹ ਪੋਲੀਟਿਕਸ ਵਿੱਚ ਜਾਂਦੇ ਆ ਸਰ, ਹਾਂਜੀ ਲੋਕਾਂ ਨਾਲ ਲੜਾਈਆਂ ਕਰਦੇ ਝਗੜੇ ਕਰਦੇ, ਉਹਨਾਂ ਦੀ ਸੋਚ ਤੇ ਸਾਡੀ ਮਿਡਲ ਕਲਾਸ ਦੀ ਸੋਚ ਜਿਹੜੀ ਆ ਉਹ ਅਲੱਗ
0: ਹੁੰਦੀ ਆ ਜੀ। ਬਹੁਤ ਫਰਕ ਦੇਖੋ ਅੱਜ ਜੋ ਕੁਝ ਘਾਣ ਹੋਇਆ ਖਾਤਿਆਂ ਦਾ ਹੋਰ ਸਾਰੀਆਂ
1: ਚੀਜ਼ਾਂ, ਸਰ ਇਹ ਉਹਨੇ ਸ਼ਬਦ ਬੋਲ ਦਿੱਤੇ ਤੇ ਆਪਾਂ ਨੂੰ ਉਹਦੀ ਪਤਾ ਲੱਗ ਗਿਆ ਜੇ ਉਹ ਥੋੜਾ ਜਿਹਾ ਮੈਚਿਓਰਡ ਹੁੰਦਾ
0: ਜੀ
1: ਤੇ ਉਹਨੇ ਇਹ ਸ਼ਬਦ ਬੋਲਣੇ ਨਹੀਂ ਸੀ, ਪਰ ਉਹਨੇ ਇਹਨੇ ਐਕਸ਼ਨ ਦੇ ਵਿੱਚ ਕਰਨਾ ਸੀ ਸਾਰਾ ਕੁਛ।
0: ਬਿਲਕੁਲ
1: ਇਹ ਤਾਂ ਚੰਗਾ ਹੋਇਆ ਉਹ ਸ਼ਬਦ ਬੋਲ ਗਿਆ ਤੇ ਹੁਣ ਉਹਦੇ ਅਕੋਰਡਿੰਗਲੀ ਐਕਟ ਕਰੂਗਾ ਤੇ ਉਹਦੇ ਹਿਸਾਬ ਨਾਲ ਜਿਹੜੀ ਉਹਦੀਆਂ ਐਕਟ ਐਂਡ ਕੰਡਕਟ ਆ ਉਹ ਚੈਲੰਜ ਹੋ ਜਾਣਗੇ ਸੁਪਰੀਮ ਕੋਰਟ ਚ
0: ਜੀ।
1: ਹੁਣ ਸੁਪਰੀਮ ਕੋਰਟ ਵੀ ਜਿਹੜਾ ਹੈਗਾ ਆ ਉਹ ਸਰ ਕੱਲੇ ਕੱਲੇ ਨੂੰ ਤਾਂ ਸੁਧਾਰਨ ਹੋ ਰਿਹਾ ਜੀ।
0: ਬਿਲਕੁਲ
1: ਠੀਕ ਹੈ ਜੀ, ਉੱਥੇ ਵੀ ਜਿਹੜੇ ਬੰਦੇ ਬੈਠੇ ਹੈਗੇ ਆ ਉਹਨਾਂ ਦਾ ਵੀ ਆਪਣਾ ਆਪਣਾ ਮੈਂਟਲ ਲੈਵਲ ਆ ਤੇ ਉਹਨਾਂ ਦੀ ਵੀ ਆਪਣੀ ਆਪਣੀ ਪਰਵਰਿਸ਼ ਆ
0: ਜੀ।
1: ਹਾਂਜੀ, ਹਰ ਇੱਕ ਬੰਦੇ ਦੀ ਕੋਈ ਨਾ ਕੋਈ ਬੈਕਗਰਾਉਂਡ ਹੈਗੀ ਆ, ਕੋਈ ਕਿਤੋਂ ਆਇਆ ਕੋਈ ਕਿਤੋਂ ਆਇਆ ਆ ਜੀ
0: ਜੀ।
1: ਤੇ ਬਾਕੀ ਮੈਂ ਤਾਂ ਇਸ ਗੱਲ ਨੂੰ ਇਸੇ ਗੱਲ ਦੇ ਨਾਲ ਹੀ ਮੁਕਾਉਣਾ ਹੈਗਾ ਆ ਭਈ ਆਪਣੇ ਸ਼ਾਹਰੁਖ ਖਾਨ ਜੀ ਨੇ ਕਿਸੇ ਕਿਹਾ ਸੀਗਾ ਕਿ ਬੜੇ ਬੜੇ ਦੇਸ਼ੋ ਮੇ ਛੋਟੀ ਛੋਟੀ ਬਾਤੇ ਹੋਤੀ ਰਹਿਤੀ ਹੈ, ਮੁਕੱਦਰ ਵੀਰ ਇੰਨਾ ਸੈਂਟੀ ਨਹੀਂ ਹੋਈਦਾ, ਸੋ ਇਸ ਕਰਕੇ ਇਹ ਛੋਟੀਆਂ ਛੋਟੀਆਂ ਇਹ ਹੁੰਦਾ ਰਹਿੰਦਾ ਸਰ। ਕੀ ਤੁਹਾਡੇ ਕੋਲ ਹੱਲ ਕੀ ਹੈਗਾ ਆ, ਤੁਸੀਂ ਕਿੱਦਾਂ ਸੋਚੋਗੇ ਕਿ ਜਿੱਦਾਂ ਮੈਂ ਸੋਚਦਾ ਆ ਉਦਾਂ ਹੀ ਸਾਰੇ ਜਾਣੇ ਸੋਚਣ? ਹਰ ਇੱਕ ਬੰਦੇ ਨੂੰ ਰੱਬ ਨੇ ਦਿਮਾਗ ਦਿੱਤਾ ਆ, ਹਰ ਇੱਕ ਬੰਦੇ ਦੀ ਆਪਣੀ ਐਜੂਕੇਸ਼ਨ ਕੁਆਲੀਫਿਕੇਸ਼ਨ ਆ ਜੀ, ਸੋ ਇਸ ਕਰਕੇ ਇਹਨਾਂ ਲੀਡਰਾਂ ਦੀਆਂ ਗੱਲਾਂ ਦੇ ਉੱਤੇ ਜਾਂ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਆ ਉਹ ਤੇ ਰਿਐਕਟ ਕਰਨ ਦੀ ਲੋੜ ਹੀ ਨਹੀਂ ਹੁੰਦੀ ਜੀ, ਜਦੋਂ ਮਤਲਬ ਦੇਖੀ ਜਾਊਗਾ ਜੀ। ਬਾਕੀ ਇਹ ਹੈਗਾ ਆ ਕਿ ਇੱਥੇ ਸੈਕੂਲਰ ਵਰਲਡ ਕੰਸਟੀਟਿਊਸ਼ਨ ਚ ਜ਼ਰੂਰ ਲਿਖਿਆ ਆ, ਪਰ ਇਹ ਵੀ ਗੱਲ ਸੱਚ ਹੈਗਾ ਆ ਕਿ ਉਸੇ ਸੈਕੂਲਰ ਸਰਕਾਰ ਨੇ ਪਹਿਲਾਂ ਰਾਮ ਮੰਦਿਰ ਦੇ ਵਿੱਚ ਜਾ ਕੇ ਪੂਜਾ ਕੀਤੀ ਸੀ, ਰਾਜੀਵ ਗਾਂਧੀ ਨੇ ਤਾਲਾ ਖੋਲਿਆ ਸੀ ਜੀ।
0: ਬਿਲਕੁਲ,
1: ਇਹ ਦੇਣਾ ਨੂੰ ਬੀਜੇਪੀ ਵਾਲਿਆਂ ਨੂੰ ਨਾ ਰਸਤਾ ਉਹਦੇ ਰਾਜੀਵ ਗਾਂਧੀ ਨੇ ਦਿਖਾਇਆ ਸੀ ਜੀ, ਉਹਨਾਂ ਨੇ ਸੋਚਿਆ ਹੈ ਆਹ ਤਰੀਕਾ ਵਧੀਆ ਜੀ, ਅਗਲੇ ਤੁਰ ਪਏ ਰਾਮ ਉਹ ਯਾਤਰਾ ਲੈ ਕੇ ਜੀ ਅਡਵਾਨੀ ਵਰਗੇ। ਲਗਾਤਾਰ ਚੈਨਲ ਜਿਹੜੇ ਹੈਗੇ ਆ ਉਸ ਹਿੰਦੂ ਮੁਸਲਿਮ ਕਰਦੇ
0: ਰਹੇ,
1: ਉਹਦਾ ਇਫੈਕਟ ਕਿਤੇ ਨਾ ਕਿਤੇ 10% ਲੋਕਾਂ ਤੇ ਤਾਂ ਪਿਆ ਹੀ ਹੋਊਗਾ, 2-4% ਤੇ ਤਾਂ ਪਿਆ ਜਿਹੜਾ ਹੀ ਆ ਨਾ ਜੀ ਲਗਾਤਾਰ ਇੱਕੋ ਹੀ ਚੀਜ਼। ਉਹ ਬਾਅਦ ਦੇ ਵਿੱਚ ਪਤਾ ਲੱਗਾ ਵੀ ਭਾਈ ਅਸੀਂ ਸੋਚਦੇ ਸੀ ਵੀ ਇਹਨੂੰ ਕੌਣ ਦੇਖਦਾ ਹੋਊਗਾ ਕੌਣ ਪਸੰਦ ਕਰਦਾ ਹੋਊਗਾ, ਪਰ ਉਹ ਉਹਨਾਂ ਦੀ ਪਾਲਿਸੀ ਦਾ ਹਿੱਸਾ ਆ ਜੀ।
0: ਬਿਲਕੁਲ,
1: ਅਗਲਿਆਂ ਨੇ ਬੰਗਾਲ ਦੇ ਵਿੱਚ ਹਿੰਦੂ ਹੀ ਤਾਂ ਕੰਸੋਲੀਡੇਟ ਕੀਤੇ ਆ
0: ਜੀ, ਹਾਂਜੀ
1: ਮੁਸਲਮਾਨਾਂ ਦੀਆਂ ਰੋਂਗੜੀਆਂ ਜਿਹੜੇ ਹੈਗੇ ਆ ਰੋਂਗੀ ਆ ਉਹਨਾਂ ਦੀਆਂ ਵੋਟਾਂ ਕੱਟੀਆਂ ਆ ਜੀ। ਹਾਂਜੀ, ਤੇ ਉਹ ਇਸ ਕਰਕੇ ਜਿਹੜਾ ਹੈਗਾ ਆ, ਬਾਕੀ ਹੋਰ ਵੀ ਗੈਜ ਵੀ ਕੱਟੀਆਂ ਹੋਣਗੀਆਂ, ਤਾਂ ਕਿਹੜੀ ਗੱਲ ਹੈਗੀ ਆ ਜੀ ਜਿਹੜਾ ਹੈਗਾ ਆ। ਬਾਕੀ ਜਦੋਂ ਕਿਸੇ ਕੋਲ ਸੱਤਾ ਹੁੰਦੀ ਆ ਉਹ ਉਹਦਾ ਕੰਮ ਕਰਦਾ ਹੀ ਕਰਦਾ ਹੈਗਾ ਆ, ਤੇ ਦੇਰ ਇਜ਼ ਐਂਡ। ਹਾਂਜੀ, ਹਰ ਇੱਕ ਜਿਹੜਾ ਸੂਰਜ ਚੜਿਆ ਆ ਉਹਨੇ ਮਤਲਬ ਡੁੱਬਣਾ ਵੀ ਡੁੱਬਣਾ ਹੀ ਆ ਜੀ, ਇਹਨਾਂ ਚੀਜ਼ਾਂ ਨੇ ਤਾਂ ਉਹਨਾਂ ਨੂੰ ਡੁਬਾਉਣਾ ਆ ਜੀ, ਹੋਰ ਤਾਂ ਕਿੱਦਾਂ ਡੁੱਬਦੇ ਆ ਜੀ।
0: ਬਿਲਕੁਲ ਜੀ,
1: ਜੇ ਸਾਰੇ ਕੰਮ ਚੰਗੇ ਕਰੀ ਜਾਣ ਤਾਂ ਫੇਰ ਤਾਂ ਸਦਾ ਹੀ ਚੜੇ ਰਹਿਣ ਜੀ।
0: ਬਿਲਕੁਲ ਬਿਲਕੁਲ ਜੀ,
1: ਕੀ ਭਾਰਤ ਸਾਹਿਬ,
0: ਥੈਂਕ ਯੂ
1: ਜੀ, ਸ਼ੁਕਰੀਆ ਜੀ,
0: ਗ੍ਰੇਟਫੁਲ
1: ਸਰ,
0: ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਇਹ ਸਾਂਝੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਦੁਬਾਰਾ ਜੁੜੇ ਸੀ ਤੇ ਔਜਲਾ ਸਾਹਿਬ ਵੀ ਆਪਣੇ ਨਾਲ ਜੁੜ ਰਹੇ ਸੀਗੇ ਜੀ, ਤੇ ਉਹਨਾਂ ਦੀ ਵੀ ਗੱਲਬਾਤ ਸੁਣ ਕੇ ਫਿਰ ਆਪਾਂ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ। ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, +358 44 976 19 ਵਾਟ ਸਟੂਡੀਓ ਦਾ ਨੰਬਰ ਹੈ, ਕਾਲ ਤੁਸੀਂ ਵੀ ਕਰ ਸਕਦੇ ਹੋ। ਇਰਾਨ ਦੀ ਥੋੜੀ ਗੱਲ ਕਰ ਲਈਏ ਦੱਦ ਤੱਕ ਜਿੰਨਾ ਚਿਰ ਆਪਣੇ ਨਾਲ ਔਜਲਾ ਸਾਹਿਬ ਜੁੜਦੇ ਨੇ। ਟਰੰਪ ਦੇ ਵੱਲੋਂ ਜਿਹੜਾ ਇਰਾਨ ਦੀ ਸ਼ਾਂਤੀ ਲੋ ਆਪਣੇ ਨਾਲ ਜੁੜੇ ਗਏ ਨੇ ਔਜਲਾ ਸਾਹਿਬ, ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਇੰਟਰਨੈਸ਼ਨਲ ਖਬਰਾਂ ਵੱਲ ਨੂੰ ਵੱਧਦੇ ਹਾਂ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
3: ਸਤਿ ਸ੍ਰੀ ਅਕਾਲ ਜੀ, ਭਾਰਜਵੀਰ ਸਗਾ ਸੋਚਦੇ
0: ਨੇ। ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਜੀ?
3: ਦੇਖੋ, ਜਿਹੜੀ ਰਾਜਨ ਜੀ ਪਹਿਲਾਂ ਗੱਲ ਕਰਕੇ ਗਿਆ, ਭਾਸ਼ਾ ਕੋਈ ਵੀ ਸਿੱਖੋ ਕੋਈ ਮਾੜੀ ਨੀ, ਕੋਈ ਸਾਨੂੰ ਰੋਗ ਥੋੜੋ ਲਾਉਂਦੀ ਹੈ ਜੀ।
0: ਬਿਲਕੁਲ ਹੈ ਜੀ।
3: ਹਾਂਜੀ, ਪਹਿਲਾਂ ਤਾਂ ਤੁਸੀਂ ਇਹ ਦੇਖੋ ਕਿ ਜਿੰਨੀਆਂ ਸਾਡੀਆਂ ਦੇਸ਼ ਭਾਸ਼ਾਵਾਂ ਨੇ ਸਾਨੂੰ ਅਜੇ ਤੱਕ ਤੋਹਫੀ ਨਹੀਂ ਸਿੱਖਣ ਦਾ।
0: ਬਿਲਕੁਲ ਹੈ ਜੀ, 38 ਭਾਸ਼ਾਵਾਂ ਨੇ ਆਪਣੇ ਮੁਲਕ ਚ ਇਹ ਗੱਲੀਆਂ।
3: ਹਾਂਜੀ, ਤੇ 17 ਤਾਂ ਮੇਨ ਸਾਡੇ ਨੋਟਾਂ ਦੇ ਲਿਖੀਆਂ ਹੋਈਆਂ ਨੇ ਨਾ।
0: ਬਿਲਕੁਲ,
3: ਪਤਾ ਨਹੀਂ ਹੁਣ ਵੱਧ ਗਈਆਂ ਹੋਣ ਜਾਂ ਘੱਟ ਗਈਆਂ, ਅੱਗੇ 17 ਹੁੰਦੀਆਂ ਸੀ
0: ਜੀ।
3: ਸਿੱਖਾਂਗੇ, ਕਿਤੇ ਜਾਵਾਂਗੇ, ਉਹਦੀ ਸਭਿਅਤਾ ਨੂੰ ਸਮਝਾਂਗੇ, ਤੇ ਕਿਸੇ ਕੰਮ ਕਾਰ ਕਰਨ ਦੇ ਵਿੱਚ ਮਤਲਬ ਸਾਨੂੰ ਦਿੱਕਤ ਨਹੀਂ ਆਉਂਦੀ
0: ਜੀ।
3: ਹੁਣ ਰਾਮ ਹੈ ਉੱਥੇ, ਇਟਾਲੀਅਨ ਸਿੱਖ ਰਿਹਾ,
0: ਸਿੱਖੂਗਾ, ਲਾਇਸੈਂਸ ਬਣਾਊਗਾ, ਰੋਟੀ ਪਾਣੀ
3: ਖਾ ਲਈ, ਸਿਟੀਜ਼ਨ ਵੀ ਤੁਸੀਂ ਤਾਂ ਹੀ ਲਈ।
0: ਬਿਲਕੁਲ,
3: ਹੁਣ ਇੱਥੇ ਇੰਗਲਿਸ਼ ਦਾ ਟੈਸਟ ਹੈ, ਜੇ ਇੰਗਲਿਸ਼ ਆਉਂਦੀ ਹੈ ਤਾਂ ਹੀ ਸਿਟੀਜ਼ਨ ਲੈ ਸਕਦੇ ਹੋ, ਜੋਬ ਵੀ ਤੁਸੀਂ ਤਾਂ ਹੀ ਕਰ ਸਕਦੇ
0: ਜੀ।
3: ਇਹ ਸਾਨੂੰ ਇਹ ਸਾਨੂੰ ਉਹਦੇ ਵਿੱਚ ਸਾਨੂੰ ਕਿਸੇ ਚੀਜ਼ ਚ ਬੰਦ ਕੇ ਨਹੀਂ ਰੱਖਣਾ ਚਾਹੀਦਾ, ਐਵੇਂ ਹਰ ਚੀਜ਼ ਨੂੰ ਠੀਕ ਹੈ ਵੀ ਸਾਡਾ ਧਰਮ ਆ ਸਾਡੇ ਗ੍ਰੰਥ ਉਸ ਧਰਮ ਭਾਸ਼ਾ ਚ ਲਿਖੇ ਹੋਏ ਨੇ ਜਿਹੜੀ ਸਾਡੀ ਮਾਤ ਭਾਸ਼ਾ ਉਹ ਸਾਨੂੰ ਪੜ੍ਹਨੀ ਚਾਹੀਦਾ। ਮੈਨੂੰ ਤਾਂ ਇਹੀ ਦੱਸ ਦੋ ਵੀ ਜੇ ਅਸੀਂ ਮਾਤ ਭਾਸ਼ਾ ਨੂੰ ਇੰਨਾ ਜ਼ੋਰ ਦਿੰਦੇ ਹਾਂ
0: ਜੀ
3: ਕਿ ਅੱਜ ਤੱਕ ਅਸੀਂ ਗ੍ਰੰਥ ਸਾਹਿਬ ਨੂੰ ਖੋਲ ਕੇ ਪੜ੍ਹ ਸਕਿਆ ਕਿ ਉਹਦੇ ਵਿਚਾਰ ਕੀ ਨੇ
0: ਜੀ,
3: ਹਾਂਜੀ ਜੇ ਮਾਤ ਭਾਸ਼ਾ ਸਾਡੀ ਪੰਜਾਬੀ ਹੈ
0: ਜੀ
3: ਤੇ ਉਹ ਦੇਖ ਲਿਆ ਜੀ ਉਹ ਸ਼ਬਦ ਨੂੰ ਅਸੀਂ ਖੋਜ ਲਿਆ ਜੀ ਉਹਦੇ ਸ਼ਬਦਾਂ ਨੂੰ ਅਸੀਂ ਤੇ ਬਾਕੀ ਆ ਜੋ ਮੁਕੱਦਰ ਜੀ ਗੱਲ ਕਰਦੇ ਸੀ ਇਹ ਸੰਵਿਧਾਨ ਦੀ ਸਹੁੰ ਖਾਂਦੇ ਸੀ ਕੱਲੀ ਬਸ
0: ਬਿਲਕੁਲ
3: ਕੁਰਸੀ ਤੇ ਪਹੁੰਚਣ ਤੱਕ
0: ਇੱਥੇ
3: ਮਸਲਾ ਹੈ ਬਾਕੀ ਕੁਛ ਨੀ ਹੈ
0: ਜੀ
3: ਨਾ ਕੋਈ ਭੇਦ ਗੁਪਤ ਰੱਖਦੇ ਆ ਭੇਦ ਅਸੀਂ ਐਮ ਓ ਸਾਈਨ ਕਰ ਲਏ ਭੇਦ ਕਾਹਦੇ ਗੁਪਤ ਰੱਖਣੇ ਸੀ
0: ਬਿਲਕੁਲ
3: ਭੇਦ ਤਾਂ ਅਸੀਂ ਉਹਨਾਂ ਨੂੰ ਦੱਸਿਆ ਹੀ ਪਹਿਲਾਂ ਖੁੱਟਾ ਸਾਂਝੇ
0: ਅਗਲਿਆਂ ਨੇ ਇੱਦਾਂ ਦੇ ਭੇਦ ਪਾਏ ਕਿ ਤੁਹਾਡੇ ਹੀ ਅਕਾਊਂਟ ਤੁਹਾਡੇ ਉੱਤੇ ਹੀ ਪਰਚੇ ਕਰਾਈ ਜਾਂਦੇ ਦੇਖ ਲਓ
3: ਬਿਲਕੁਲ ਬਿਲਕੁਲ ਬਾਕੀ ਵੀ ਤੁਸੀਂ ਦੇਖੋ ਵੀ ਜਿਹੜੀ ਚੀਜ਼ਾਂ ਦੀ ਅਸੀਂ ਸਾਹਮਣੇ ਕਰਨੇ ਆ ਕੀ ਉਹ ਤੇ ਪੂਰੇ ਚੱਲਦੇ ਆ ਜੀ
0: ਨਾ ਜੀ ਨਾ
3: ਗੱਲ ਇਹ ਹੈ ਕਿ ਜਿੰਨੇ ਲਾ ਕੇ ਜਿੱਤੇ ਆ ਤੇ ਉਹਨੇ ਪਹਿਲਾਂ ਬਣਾਓ ਤੇ ਆਉਣ ਸ਼ਬਦ ਜੀ
0: ਤੁਸੀਂ ਕੰਮ ਦਿੰਦੇ ਹੋ ਮੈਂ ਕੰਮ ਲੈਣਾ ਠੀਕ ਹੈ ਜੀ ਮੈਂ ਕੰਮ ਕਰਦਾ ਤੇ ਜੇ ਮੈਂ ਓਹਨੂੰ ਹੀ ਦੇਖ ਲਵਾਂ ਆਪਾਂ ਇਹਦੇ ਉੱਤੇ ਇੱਕ ਉਦਾਹਰਣ ਦੇ ਲਈਏ ਨਾ ਤਾਂ ਤੁਸੀਂ ਕਦੇ ਕਿਸੇ ਵਰਕਰ ਨੂੰ ਸੌਂਹ ਖਿਲਾਈ ਹੋਣੀ ਆ ਤੇ ਨਾ ਹੀ ਮੈਂ ਜਿੰਨੀਆਂ ਜੋਬਾਂ ਕੀਤੀਆਂ ਨੇ ਅੱਜ ਤੱਕ ਇੱਥੇ 20-22 ਸਾਲਾਂ ਦੇ ਵਿੱਚ ਜੋ 2-4 ਜਗ੍ਹਾਵਾਂ ਦੇ ਬੱਕਰੀਆਂ ਨਾ ਹੀ ਮੈਂ ਅਜੇ ਅੱਜ ਤੱਕ ਸੌਂਹ ਖਾਧੀ ਹੈ ਜੀ ਤੇ ਇਮਾਨਦਾਰੀ ਸਾਡੇ ਵਿੱਚ ਕਿਉਂ ਆ ਜੀ
3: ਉਹੀ ਤਾਂ ਗੱਲ ਹੈ ਗੱਲ ਤਾਂ ਇਹ ਹੈ ਕਿ ਸਾਡੇ ਤਾਂ ਇਹ ਹੁੰਦਾ ਨਾ ਸਾਡੇ ਅੱਗੇ ਮੈਂ ਕਿੰਨੀ ਗਿਰੀ ਗੱਲ ਕਰੀਏ ਵੀ ਸਾਡੇ ਤਾਂ ਮੇਨ ਮਕਸਦ ਇਹ ਹੁੰਦਾ ਅਸੀਂ ਛੋਟੇ ਹੁੰਦੇ ਦੇਖ ਰਹੇ ਵੀ ਪੁਲਿਸ ਦੀ ਜੋਬ ਕਰੀ ਉਹ ਚ ਪੈਸੇ ਨੇ ਫਲਾਨਾ ਕਰੀ ਉਹ ਚ ਮੌਜਾਂ ਨੇ
0: ਜੀ
3: ਹਾਂਜੀ ਸਾਡੇ ਛੋਟੇ ਹੁੰਦੇ ਆ ਸਕੂਲ ਪੜ੍ਹਨ ਦੇ ਮਨਾਂ ਚ ਤਾਂ ਗੱਲਾਂ ਇਹ ਬੈਠੀਆਂ ਹੁੰਦੀਆਂ ਨੇ
0: ਬਿਲਕੁਲ
3: ਹੈ ਸਮਰਪਿਤ ਤਾਂ ਅਸੀਂ ਜਿੰਨੇ ਵੀ ਸਾਡਾ ਖਿੱਤਾ ਹੈ ਜਿਹੜੀ ਵੀ ਸਾਡੀ ਨੌਕਰੀ ਹੈ ਜੋ ਵੀ ਕਰਦੇ ਨੇ ਮੈਨੂੰ ਦੱਸ ਦੋ ਅਸੀਂ ਕਿੰਨੇ ਕਮਾਨਦਾਰੀ ਜਾਂ ਮੈਂ ਵੀ ਹੁੰਦਾ ਉੱਥੇ
0: ਬਿਲਕੁਲ
3: ਕਿੰਨੇ ਕਮਾਨਦਾਰੀ ਨਾਲ ਅਸੀਂ ਆਪਦੀ ਫਰਜ਼ ਨੂੰ ਨਿਭਾਉਂਦੇ ਆ
0: ਜੀ
3: ਕਿਉਂਕਿ ਗੱਲ ਇਹ ਹੈ ਨਾ ਤਾਂ ਥੱਲੇ ਵਾਲੇ ਫਰਜ਼ ਨੂੰ ਨਿਭਾਉਂਦੇ ਨੇ ਉੱਪਰ ਵਾਲੇ ਨਿਭਾਉਂਦੇ ਨੇ ਫਿਰ ਪਿਛਾੜ ਵਾਲਾ ਤਾਂ ਵਿੱਚ ਜਿਹੜਾ ਚੱਲਦਾ ਉਹ ਅਗਲਾ ਚੱਲੀ ਜਾਂਦਾ ਇਮਾਨਦਾਰ ਬਣ ਕੇ ਦੇਖ ਲੋ
0: ਇਮਾਨਦਾਰ ਆ ਵੀ ਜਾਂਦਾ ਤਾਂ ਲੋਕ ਨੀ ਰਹਿਣ ਦਿੰਦੇ ਲੈ ਯਾਰ
3: ਰਹਿ ਨੀ ਦਿੰਦੇ
0: ਕਿੱਦਾਂ ਹੋ ਸਕਦੀ ਆ ਨਾ ਫੇਰ ਲੈਂਦਾ ਹੀ ਕੁਛ ਨੀ ਕੰਮ ਉਦੇ ਕਰ
3: ਲੈਂਦਾ ਹੀ ਕੁਛ ਨੀ
0: ਹਾਂ
3: ਬਿਲਕੁਲ ਅੱਜ ਤਾਂ ਇੰਨਾ ਪੈਸਾ ਤਾਂ ਬੈਂਕਾਂ ਚ ਨੀ ਜਿੰਨਾ ਲੋਕਾਂ ਦੇ ਘਰਾਂ ਚ
0: ਘਰਾਂ ਚ ਪਿਆ ਜੀ ਬਿਲਕੁਲ ਬਿਲਕੁਲ
3: ਫਿਰ ਗੱਲ ਤਾਂ ਇਹ ਜੇ ਭਾਰੇ ਚੋਰਾਂ ਤੇ ਸਿਕੰਦਰ ਫੜਨ ਵਾਲਾ ਡਾਕੂ ਆਇਆ ਤੇ ਫਿਰ ਫੜੂਗਾ ਕੌਣ ਇੱਥੇ
0: ਫੜੂਗਾ ਕੌਣ ਜੀ ਬਿਲਕੁਲ ਹੈ ਜੀ
3: ਇਸੇ ਕਰਕੇ ਨੀ ਫੜ ਹੁੰਦੇ ਜੇ ਇਮਾਨਦਾਰੀ ਹੋਵੇ ਤਾਂ ਫੜੇ ਵੀ ਜਾਣਗੇ
0: ਫੜੇ ਜਾਣਗੇ ਜੀ
3: ਕਿਉਂਕਿ ਜਿਹਨੇ ਫੜਨਾ ਉਹ ਵੀ ਓਹੋ ਜਿਹਾ ਹੀ ਹੈ ਜੀ ਇੱਥੇ ਆ ਦੇਖ ਲੋ ਕਹਿੰਦਾ 7 ਕਰੋੜ ਰੱਖ ਗਿਆ ਇੱਥੇ ਕਿਸੇ ਦੇ ਘਰੇ ਕੋਈ 100 ਰੁਪਇਆ ਗਿਰ ਜਾਵੇ ਬੰਦਾ 2 ਗੇੜੇ ਮਰ ਜਾਂਦਾ ਜੀ ਉਹ ਕਹਿੰਦਾ 7 ਕਰੋੜ ਰੱਖ ਕੇ ਸੀਬੀਆਈ ਨੇ ਮੈਨੂੰ ਫੜ ਲਿਆ
0: ਹੁਣ ਔਜਲਾ ਸਾਹਿਬ ਟੈਕਸ ਵਾਲਿਆਂ ਨੇ ਇੱਥੇ ਵੀ ਉਹੀ ਚੀਜ਼ਾਂ ਪੜ੍ਹੀਆਂ ਨੇ ਇੰਡੀਆ ਵਾਲਿਆਂ ਨੇ ਇਨਕਮ ਟੈਕਸ ਵਾਲਿਆਂ ਨੇ ਉਹੀ ਚੀਜ਼ਾਂ ਪੜ੍ਹੀਆਂ ਨੇ ਠੀਕ ਹੈ ਜੀ
3: ਬਿਲਕੁਲ ਬਿਲਕੁਲ
0: ਤੇ ਉਹ ਉਹਨਾਂ ਦੀ ਮੈਂ ਗੱਲ ਸੁਣਦਾ ਸੀਗਾ ਐਕਸ ਜਿਹੜੇ ਨੇ ਆਪਣੇ ਰਿਟਾਇਰ ਨੇ ਈਡੀ ਤੋਂ ਉਹਨਾਂ ਦੀ ਗੱਲ ਸੁਣਦਾ ਸੀ ਮੈਂ ਉਹੀ ਮੈਂ ਕਿਹਾ ਜੀ ਇੱਥੇ ਜੇ ਦੇਖਿਆ ਜਾਵੇ ਤਾਂ ਅਗਲੇ ਮਿੰਟ ਲਾਉਂਦੇ ਨੇ ਆਮ ਬੰਦਾ ਵੀ ਚੈੱਕ ਕਰ ਲਓ ਚਾਹੇ ਜਿਹੜਾ ਮਰਜ਼ੀ ਚੈੱਕ ਕਰ ਲਓ ਗੱਡੀ ਕਿਹੜੀ ਰੱਖੀ ਆ ਇਹਦੀ ਤਨਖਾਹ ਕਿੰਨੀ ਆ ਮਹੀਨੇ ਦੀ ਸਾਲ ਦੀ ਇਨਕਮ ਕਿੰਨੀ ਹੋ ਗਈ ਇਹਦੇ ਐਕਸਪੈਂਸ ਕਿੰਨੇ
3: ਆ ਤੁਸੀਂ ਆਪਦੇ ਘਰ ਪਿੰਡਾਂ ਚ ਪਤਾ ਲੱਗ ਜਾਂਦਾ ਨਾ
0: ਮਿੰਟੋ ਮਿੰਟ ਪਤਾ ਲੱਗ ਜਾਂਦਾ ਉਂਗਲਾਂ ਤੇ ਗਿਣ ਲੈਂਦੇ ਆ ਜੀ
3: ਪਤਾ ਲੱਗ ਜਾਂਦਾ ਬੰਦਾ ਕੋਈ ਚੀਜ਼ ਲੈ ਕੇ ਤੁਰਦਾ ਤੇ ਉਹ ਪਤਾ ਲੱਗ ਜਾਂਦਾ ਵੀ ਭਾਈ ਕੱਲ ਕੀ ਸੀ ਅੱਜ ਕੀ ਸੀ
0: ਬਿਲਕੁਲ
3: ਕਾਨਾਫੂਸੀ ਦਾ ਕਰਨੇ ਲੱਗ ਜਾਂਦੇ ਨੇ ਵੀ ਭਾਈ ਕਿੱਥੋਂ ਆਉਣ ਲੱਗ ਗਿਆ
0: ਬਿਲਕੁਲ
3: ਪਰ ਅਸੀਂ ਉਸ ਪਾਸੇ ਨੀ ਜਾਂਦੇ ਤੇ ਉਹ ਅਸੀਂ ਉਸ ਪਾਸੇ ਸੋਚਣ ਲੱਗ ਜਾਂਦੇ ਆ ਕਿ ਫਲਾਨੇ ਨੇ ਫਲਾਨੀ ਪਾਰਟੀ ਜੁਆਇਨ ਕੀਤੀ 5 ਸਾਲ ਉਹਨਾਂ ਰਾਜ ਰਿਹਾ ਉਹਨੇ ਇਹ ਤੋਂ ਆਹ ਬਣਾ ਲਿਆ ਮੈਂ ਵੀ ਪਲ ਫਲਾਨੇ ਚ ਟਰਾਈ ਕਰਕੇ ਦੇਖਾਂ
0: ਉਹਨਾਂ ਨੇ ਉਹ ਪੋਲੀਟੀਕਲ ਮੁੱਦੇ ਚੱਕ ਕੇ ਉਹਨਾਂ ਨੂੰ ਆਪਣਾ ਉਹ ਜਿਹੜਾ ਆਪਣੇ ਆਪ ਨੂੰ ਸਿਕਿਓਰ ਕਰਦੇ ਆ ਨਾ ਕਿ ਹੁਣ ਭਾਈ ਉਹ ਵੀ ਮੁੱਦਾ ਚੱਲਦਾ ਨਾਲ ਵੀ ਭਾਈ ਇਹਨਾਂ ਨੇ ਸਾਡੇ ਉੱਤੇ ਤਾਂ ਕਰਾ ਰਹੇ ਨੇ ਪਰ ਉਹ ਉਹਦੇ ਵਿੱਚ ਇੰਸਟੀਟਿਊਟ ਜਿਹੜਾ ਆ ਉਹ ਚਾਹੇ ਸਾਫ਼ ਸੁਥਰਾ ਵੀ ਆ ਉਹ ਬਦਨਾਮ ਹੋ ਜਾਂਦਾ ਆ ਜੇ ਉਹ ਕਾਰਵਾਈ ਕਰਦੇ ਆ ਤਾਂ ਮਰਦੇ ਆ ਜੇ ਨਹੀਂ ਕਰਦੇ ਤਾਂ ਮਰਦੇ ਆ
3: ਬਿਲਕੁਲ ਹੁਣ ਤੁਸੀਂ ਆ ਦੇਖ ਲੋ ਕੀ ਸਾਡੇ ਹਾਲਾਤ ਨੇ ਆ ਬਿਹਾਰ ਦੇ ਵਿੱਚ ਜਿਹੜਾ ਉਹਦਾ ਬੇਟਾ ਹੈ ਜਿਹੜਾ ਬਿਹਾਰ ਦਾ ਮੰਤਰੀ ਮੁੱਖ ਮੰਤਰੀ ਹੋਇਆ
0: ਜੀ
3: ਉਹਦਾ ਜਿਹੜਾ ਬੇਟਾ ਹੈ ਉਹਦਾ ਤੁਰ ਨੀ ਸਿੱਧਾ ਹੁੰਦਾ ਖੜੀ ਉਹ ਨਸ਼ਾ ਕਰਦਾ ਜਾਂ ਬਿਮਾਰ ਆ ਤੇ ਉਹਨੂੰ ਸਵਾਸਥ ਮੰਤਰੀ ਬਣਾਤਾ ਉਹਨਾਂ ਨੇ
0: ਬਿਲਕੁਲ ਹੈ ਜੀ
3: ਤੇ ਕੀ ਉਹ ਕਰੂਗਾ ਜੀ
0: ਕੀ ਕਰੂਗਾ
3: ਕੀ ਕਰੂਗਾ ਉਹ
0: ਬਿਲਕੁਲ
3: ਠੀਕ ਨੀ ਹੈਗਾ ਨਿਤੀਸ਼ ਕੁਮਾਰ ਦਾ ਮੁੰਡਾ ਮਤਲਬ ਉਹਦਾ ਪਿਓ ਮੁੱਖ ਮੰਤਰੀ ਸੀ ਇਸ ਕਰਕੇ ਨਾ ਉਹ MLA ਆ ਦੇਖ ਲੋ
0: ਜੀ
3: ਐਮਐਲਏ ਵੀ ਨੀ ਕੋਈ ਜਿੱਤਿਆ ਨੀ ਤੇ ਜਿੱਤੇ ਹੋਏ ਉੱਥੇ ਪਿੱਛੇ ਖੜੇ ਨੇ ਤੇ ਜਿਹੜਾ ਮਤਲਬ ਮੰਤਰੀ ਮੁੱਖ ਮੰਤਰੀ ਦਾ ਬੇਟਾ ਤੇ ਉਹ ਮੰਤਰੀ ਹੈ
0: ਬਿਲਕੁਲ ਹੈ ਜੀ
3: ਕਿੱਥੋਂ ਭਾਲਦੇ ਹੋ ਸੁਧਾਰ ਤੁਸੀਂ
0: ਨਾ ਜੀ ਨਾ
3: ਐਸੇ ਨੂੰ 5 ਲੱਖ ਵੋਟਾਂ ਰੁਪਈਏ ਗਿਣਦੇ ਨੂੰ ਫੜਿਆ ਹੋਇਆ ਭਾਜਪਾ ਨੇ ਉਹਦੀਆਂ ਫੋਟੋਆਂ ਰਿਲੀਜ਼ ਕੀਤੀਆਂ ਵੀਡੀਓ ਰਿਲੀਜ਼ ਕੀਤੀਆਂ ਹੋਈਆਂ ਨੇ ਬੰਗਾਲ ਤੇ ਉਸੇ ਨੂੰ ਬੰਗਾਲ ਦਾ ਮੁੱਖ ਮੰਤਰੀ ਬਣਾ ਰਹੇ ਨੇ
0: ਬਣਾਤਾ ਜੀ ਬਿਲਕੁਲ
3: ਇਹਦਾ ਮਤਲਬ ਉਹ ਵੀ ਸਾਡੇ ਚ ਆ ਜਾਓ ਠੀਕ ਹੋ ਦੂਏ ਚਲੇ ਆਓ ਜੇ
0: ਬਿਲਕੁਲ
3: ਇਹੀ ਕੰਮ ਇਹ ਰਾਜਨੀਤੀ ਕਿੱਧਰ ਨੂੰ ਚੱਲੀ ਹੋਈ ਹੈ ਇੱਧਰ ਨੂੰ ਚੱਲੀ ਪੰਜਾਬੀ
0: ਬੋਲਬਾਲਾ ਹੋ ਗਿਆ ਨਾ ਉਸ ਚੀਜ਼ ਦਾ ਵੱਡਾ
3: ਜਿਹਦੇ ਹੱਥ ਜਿਹਦਾ ਜ਼ੋਰ ਆ ਉਹੀ ਜ਼ੋਰ ਨਾ ਜਾ ਭਾਈ ਮਾਈਵੇ ਜਾਂ ਹਾਈਵੇ ਮਾਈਵੇ ਜਾਂ ਹਾਈਵੇ ਵਾਲਾ ਕੰਮ ਹੋ ਗਿਆ ਨਾ
0: ਉਹਦੇ ਵਿੱਚ ਉਹ ਇੰਸਟੀਚਿਊਟ ਦੇਖੋ ਬਦਨਾਮ ਕਰ ਦਿੱਤੇ ਨਾ ਆਪਣੇ ਨਿੱਜੀ ਵਪਾਰ ਦੇ ਲਈ ਉਹ ਚਾਹੇ ਉਹ ਕੋਰਟ ਨੇ ਚਾਹੇ ਉਹ ਕਹਿ ਲੋ ਕਿ ਆਪਣੇ ਈਡੀ ਹੈਗੀ ਹੈ ਜਾਂ ਇਨਕਮ ਟੈਕਸ ਵਿਭਾਗ ਹੈਗੇ ਨੇ ਕੋਈ ਵੀ ਮਹਿਕਮਾ ਲਾ ਲਓ ਭਾਈ ਉਹਨਾਂ ਨੂੰ ਬਦਨਾਮ

0: ਰਗੜੇ ਨੀ
1: ਜੀ
0: ਇਹ ਸਾਰਾ ਵਿਧੀ ਵਿਧਾਨ ਗੰਧਲਾ ਹੋਇਆ ਪਿਆ ਜੀ, ਸਭ ਕੁਛ ਹਿੱਲਿਆ ਪਿਆ। ਇਹ ਤਾਂ ਕਹਿਣ ਉਹੀ ਮੈਂ ਜਿਹੜੀ ਸ਼ੁਰੂ ਚ ਕਹੀ ਵੀ ਕਹਿਣ ਨੂੰ ਅਸੀਂ ਇਮਾਨਦਾਰ ਸੰਵਿਧਾਨ ਦੀ ਸਹੁੰ ਖਾਂਦੇ ਹਾਂ
1: ਜੀ,
0: ਦੇਸ਼ ਦੀ ਸਹੁੰ ਖਾਂਦੇ ਹਾਂ, ਤੇ ਕਰਦੇ ਅਸੀਂ ਕੀ ਆ, ਉਹ ਸਭ ਦੇ ਸਾਹਮਣੇ ਆ ਜੀ।
1: ਬਿਲਕੁਲ
0: ਸਾਡੇ ਚ ਸਾਡੇ ਤੇ ਭਾਰੂ ਹੋਇਆ ਹੋਇਆ ਬਸ, ਮੈਂ ਤਾਂ ਹਮੇਸ਼ਾ ਕਹਿੰਦਾ ਵੀ ਜਿੰਨਾ ਚਿਰ ਇਹ ਸਾਡੇ ਤੇ ਨਹੀਂ ਨਿਕਲਦਾ ਸਾਡੇ ਚੋ, ਅਸੀਂ ਆਪਦੀ ਜੋਬ ਪ੍ਰਤੀ ਸਮਰਪਿਤ ਇਮਾਨਦਾਰ ਨਹੀਂ ਹੁੰਦੇ, ਤੁਸੀਂ ਇਹੀ ਕੁਛ ਚੱਲੀ ਜਾਣਾ ਜੀ।
1: ਬਿਲਕੁਲ
0: ਅਸੀਂ ਸੌਖੇ ਰਾਹ ਲੱਭਦੇ ਹਾਂ, ਫਲਾਨਾ ਇੰਨੇ ਸੌਖਾ ਰਾਹ ਲੱਭ ਕੇ ਫਲਾਨਾ ਇੰਨੇ ਦਿਨਾਂ ਚ ਆਏ ਅਮੀਰ ਹੋ ਗਿਆ, ਤੇ ਉਹ ਵੀ ਉਸ ਸੌਖੇ ਰਾਹ ਦੀ ਤਲਾਸ਼ ਚ ਆ ਜੀ, ਉਹ ਚਾਹੇ ਪ੍ਰਵਾਸ ਹੈ ਤੇ ਚਾਹੇ ਉਹ ਇੱਥੇ ਆ ਜੀ, ਕਿਤੇ ਵੀ ਆ ਜੀ, ਬਸ ਅਸੀਂ ਸੌਖੇ ਰਾਹ ਨੂੰ ਪਏ ਹੋਏ ਆ। ਪ੍ਰਵਾਸ ਵੀ ਅੱਧੇ ਨੇ ਇਸੇ ਕੰਮ ਲਈ ਕਰਿਆ ਵੀ ਬਾਹਰ ਜਾਵਾਂਗੇ ਪੈਸਾ ਕਮਾਵਾਂਗੇ, ਬਸ ਇਹ ਪ੍ਰਵਾਸ ਦਾ ਇਹੀ ਕਾਰਨ, ਪ੍ਰਵਾਸ ਦੀਆਂ ਦੁੱਖ ਪ੍ਰਵਾਸ ਦੀਆਂ ਤਕਲੀਫਾਂ, ਪ੍ਰਵਾਸ ਦਾ ਕੀ ਉਹਦੇ ਵਿੱਚ ਗਵਾਇਆ, ਕਦੇ ਕਿਸੇ ਨੇ ਇਹਦੇ ਤੇ ਵਿਚਾਰ ਕਰੀਏ, ਚੱਲੀ
1: ਜਾਂਦਾ ਜੀ
0: ਪੰਜਾਬੀਆਂ ਜੀ ਅਸੀਂ।
1: ਇੰਸਟੀਟਿਊਟ ਇੱਥੇ ਵੀ ਹੁਣ ਅਕਾਲ ਤਖ਼ਤ ਸਾਹਿਬ ਆ, ਉਹਦੀ ਕੀ ਅਹਿਮੀਅਤ ਰਹਿ ਜਾਣੀ ਆ ਜੀ, ਉਹਦੇ ਵਿਚ ਕੁਛ ਵੀ
0: ਜਮੀ ਨੀ, ਕੁਛ ਵੀ ਨੀ,
1: ਉਧਰ
0: ਬਿਲਕੁਲ ਨੀ,
1: ਮੁੱਖ ਮੰਤਰੀ ਪੱਟਾ ਤੇ ਥਾਪੀਆਂ ਮਾਰੀ ਜਾਂਦਾ, ਉਧਰੋਂ ਜਥੇਦਾਰ ਮਾਰੀ ਜਾਂਦੇ,
0: ਬਸ
1: ਬਿਲਕੁਲ। ਮਾਂਟੋ ਸਾਹਿਬ ਦੀ ਇੱਕ ਕਹਾਣੀ ਅੱਜ ਉਨ੍ਹਾਂ ਦੇ ਦਿਨ ਦੇ ਉੱਤੇ ਸੁਣਾਵਾਂਗੇ, ਜਨਮ ਦਿਨ ਦੇ ਉੱਤੇ। ਇਰਾਨ ਤੇ US ਦੀ ਗੱਲ ਕਰ ਲਈਏ ਪਹਿਲਾਂ। ਟਰੰਪ ਦੇ ਵੱਲੋਂ ਇਰਾਨ ਦੀ ਸ਼ਾਂਤੀ ਤਜਵੀਜ਼ ਜਿਹੜੀ ਰੱਦ ਕਰਤੀ ਹੈ, ਕਿਹਾ ਕਿ ਪੂਰੀ ਤਰ੍ਹਾਂ ਨਾਮਨਜ਼ੂਰ ਹੈ। ਰਿਪਬਲਿਕਨ ਆਗੂਆਂ ਨੇ ਰਾਸ਼ਟਰਪਤੀ ਨੂੰ ਫੌਜੀ ਕਾਰਵਾਈ ਦੇ ਬਾਰੇ ਵਿਚਾਰ ਕਰਨ ਦੇ ਲਈ ਸਲਾਹ ਦਿੱਤੀ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਮਹੀਨਿਆਂ ਤੋਂ ਜਾਰੀ ਜੰਗ ਜਿਹੜੀ ਹੈ ਖਤਮ ਕਰਨ ਦੇ ਲਈ ਇਰਾਨ ਦੇ ਵੱਲੋਂ ਭੇਜੀ ਗਈ। ਇੱਕ ਮਿੰਟ ਜੀ, ਆਪਣੇ ਨਾਲ ਇਕਬਾਲ ਜੀ ਜੁੜੇ ਬੜੇ ਦਿਨਾਂ ਬਾਅਦ, ਉਨ੍ਹਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਗੱਲਬਾਤ ਕਰਦੇ ਹਾਂ। ਸਤਿ ਸ੍ਰੀ ਅਕਾਲ ਇਕਬਾਲ ਜੀ, ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
2: ਹਾਂਜੀ, ਸਤਿ ਸ੍ਰੀ ਅਕਾਲ ਭਵਨ
1: ਜੀ, ਕਿੱਥੇ ਰਹਿ ਜਾਂਦੇ ਹੋ ਤੁਸੀਂ?
2: ਮੈਂ ਉਹੀ ਅੱਜ ਦਾ ਦੇਖ ਲੋ, ਮੈਂ ਐਵੇਂ ਕਵਾਂ, ਮੈਂ ਸੀਰੀਅਸਲੀ ਪ੍ਰੋਗਰਾਮ ਨੀ ਸੁਣਿਆ, ਪਾਈ ਬਹੁਤਾ ਥੋੜਾ ਜਿਹਾ ਸੁਣਿਆ ਐਂਡ ਤੇ
1: ਜੀ।
2: ਤੇ ਐਕਚੁਅਲੀ ਸਾਡੇ ਹਾਲਾਤ ਜੇ ਬਦਲਦੇ, ਸਾਡੇ ਬੰਦੇ ਨੇ ਆ ਕੇ ਜੋਬ ਤੇ ਕਾਫੀ ਸਖਤਾਈ ਜੇ ਹੋ ਗਈ, ਬੇ ਫੋਨ ਵਰਤਣਾ ਨੀ, ਫੋਨ ਮਤਲਬ ਅੱਗੇ ਕਹਿੰਦੇ ਸੀ ਸੁਣ ਸਕਦੇ ਆ, ਹੁਣ ਉਹ ਕਹਿੰਦੇ ਜੇ ਸੁਣਨਾ ਪੁੱਠਾ ਪੈਣਾ, ਪੁੱਠਾ ਚਾਹੀਦਾ, ਮਤਲਬ ਸਾਹਮਣੇ ਦਿਸਣਾ ਨੀ ਚਾਹੀਦਾ।
1: ਸਾਰੀਆਂ ਚੀਜ਼ਾਂ ਬਦਲ ਕੇ ਰੱਖ ਦਿੱਤੀਆਂ, ਤਾਂ ਫਿਰ ਉਹਦੇ ਨਾਲ
2: ਉਹਨਾਂ ਤੋਂ ਉਹਨਾਂ ਨੂੰ ਪਿੱਛੇ ਬਹੁਤ ਸਖਤ ਆਰਡਰ ਆਈ ਜਾਂਦੇ ਨਾ ਕਿ ਨਹੀਂ ਕਰਨਾ।
1: ਬਿਲਕੁਲ ਹੈ
2: ਜੀ। ਅੱਗੇ ਸਾਡੀਆਂ ਜਿਦਾਂ ਜੋਬ ਦੇ ਵਿੱਚ ਅਵੈਲੂਏਸ਼ਨ ਹੁੰਦੀਆਂ,
1: ਹਾਂਜੀ ਹਾਂਜੀ,
2: ਤੇ ਹੁਣ ਉਹਦੇ ਵਿੱਚ ਜਿੱਦਾਂ ਤੁਹਾਨੂੰ ਵੈਲੂਏਸ਼ਨ ਤੇ ਕਈਆਂ ਨੂੰ ਜਿੱਦਾਂ ਹੁਣ ਸਾਨੂੰ 5 ਅਬਵ ਸਟੈਂਡਰਡ ਮਿਲ ਰਿਹਾ ਹਨਾ,
1: ਹਾਂਜੀ,
2: ਤੇ ਉਤੋਂ ਬਾਅਦ ਕਾਨੂੰਨ ਆ ਗਿਆ ਕਹਿੰਦੇ 30% ਅਬਵ ਸਟੈਂਡਰਡ ਹੋ ਸਕਦੇ ਆ।
1: ਇੱਥੇ ਤਾਂ ਲੰਚ ਵੀ ਕੱਟ ਦਿੱਤੇ ਨੇ ਜੀ ਤਕਰੀਬਨ,
2: ਕਹਿੰਦੇ 70-80% ਕਿੱਦਾਂ ਹੋ ਸਕਦੇ,
1: 15 ਮਿੰਟ ਚ ਲੰਚ ਕਰੋ ਭਾਈ, ਚਲੋ ਕੰਮ ਲੱਗੋ ਕਹਿੰਦੇ।
2: ਹਾਂਜੀ ਹਾਂਜੀ, ਉਹੀ ਹੈ ਨਾ, ਫੇਰ ਬੰਦੇ ਨੂੰ ਮੈਂ ਕਿਹਾ ਹੁਣ ਫੇਰ ਸੁਣਿਆ ਨੀ ਜਾਂਦਾ ਹੁੰਦਾ, ਅੱਜ ਤਾਂ ਕੁਦਰਤੀ ਹੁਣ ਸਾਡੇ ਬਿਜਲੀ ਚੱਲ ਗਈ, ਚਲੋ ਬਹੁਤ ਫਾਇਦਾ ਹੋ ਗਿਆ।
1: ਅਮਰੀਕਾ ਚ ਵੀ ਬਿਜਲੀ ਚੱਲ ਜਾਂਦੀ ਹੈ ਜੀ, ਕਿਤੇ ਟੋਰਾਂਟੋ ਵਾਲਿਆਂ ਨੇ ਬੰਦ ਤਾਂ ਨਹੀਂ ਕਰਤੀ,
2: ਆਲੇ ਦੁਆਲੇ ਨਹੀਂ ਗਈ, ਹੋ ਸਕਦਾ ਕੋਈ ਬਿਲਡਿੰਗ ਦੇ ਵਿੱਚ ਕੋਈ ਹੋਊਗੀ, ਉਹਦੀ ਪਾਵਰ ਆਊਟੇਜ ਹੋ ਗਈ ਹੋਣੀ ਹੈ
1: ਜੀ।
2: ਹਾਂਜੀ, ਕਿਉਂਕਿ ਆਲੇ ਦੁਆਲੇ ਤਾਂ ਲਾਈਟਾਂ ਦਿਸਦੀਆਂ ਸਾਨੂੰ, ਸਟ੍ਰੀਟ ਲਾਈਟਸ, ਤੇ ਫੇਰ ਉਹ ਕਹਿੰਦੇ ਛੁੱਟੀ ਹੋ ਗਈ, ਤੇ ਮੈਂ ਕਾਫੀ ਦਿਨਾਂ ਦੀ ਹਮੇਸ਼ਾ ਸੋਚਦੀ ਹੁੰਦੀ ਕਿ ਮੈਂ ਕਾਲ ਕਰਾਂ ਘੱਟੋ ਘੱਟ, ਮੇਰੀ ਤਾਂ ਹੈਲੋ ਹਾਏ ਨੂੰ ਬੜਾ ਟਾਈਮ ਹੋ ਗਿਆ ਸਾਰਿਆਂ ਨਾਲ
1: ਜੀ,
2: ਤੇ ਅੱਜ ਫਿਰ ਮੈਂ ਕਿਹਾ ਹੁਣ ਟਾਈਮ ਹੈਗਾ ਹੈ
1: ਤੇ ਭਿੰਦਰ
2: ਜੀ ਖਬਰਾਂ ਸ਼ੁਰੂ ਕਰਨ, ਪਹਿਲਾਂ ਮੈਂ 2 ਮਿੰਟ ਪਾ ਲਾਂ ਅੱਜ ਦੀ ਲਵਾ ਲਾ, ਤੇ ਮੈਂ ਯਾਦ ਹਮੇਸ਼ਾ ਕਰਦੀ ਹੁੰਦੀ ਸਾਰਿਆਂ ਨੂੰ, ਹੁਣ ਪ੍ਰੋਗਰਾਮ ਮੈਂ ਵੀ ਸੁਣਿਆ ਹੀ ਗਿਆ ਹਨਾ,
1: ਹਾਂਜੀ,
2: ਕਿਉਂਕਿ ਫਿਰ ਜਦ ਇੰਨੇ ਸਟ੍ਰਿਕਟ ਹੋ ਜਾਂਦੇ ਆ ਫਿਰ ਬੰਦਾ ਕਹਿੰਦਾ ਚਲੋ ਹਨਾ ਕੱਲੇ ਡਿਸਕ ਲੈਣਾ,
1: ਬਿਲਕੁਲ
2: ਅੱਗੇ ਨਹੀਂ ਤਾਂ ਏਦਾਂ ਹੁੰਦੀ ਸੀ ਦੌੜ ਦੌੜ ਕੇ ਹਨਾ, ਹਾਂਜੀ, ਮਤਲਬ ਜ਼ਿਆਦਾ ਸਖ਼ਤ ਕਰੀ ਜਾਂਦੇ ਹਰ ਪਾਸੇ,
1: ਹਾਂਜੀ,
2: ਤੇ ਉਹਨਾਂ ਨੂੰ ਐਕਚੁਅਲੀ ਤਾਂ ਇਹੀ ਚਾਹੁੰਦੇ, ਅੱਗੇ ਜੋ ਸਾਡੀ ਜੋਬ ਸੀ ਬਾਰਗੇਨਿੰਗ ਯੂਨਿਟ ਸੀ ਹਨਾ
1: ਜੀ,
2: ਤੇ ਉਹਦੇ ਵਿੱਚ ਸੀਗਾ ਕਿ ਤੁਹਾਨੂੰ ਫਾਇਰ ਨਹੀਂ ਕਰ ਸਕਦੇ ਹੁੰਦੇ ਸਰਕਾਰੀ ਜੋਬਾਂ ਚ ਕਿਸੇ ਵਜ੍ਹਾ ਤੋਂ ਬਿਨਾਂ,
1: ਹਾਂਜੀ,
2: ਬਹੁਤ ਜ਼ਿਆਦਾ ਸੋਲਿਡ ਰੀਜ਼ਨ ਚਾਹੀਦੇ, ਹੁਣ ਉਹਨਾਂ ਦੇ ਜੂਨੀਅਰ ਹਟਾ ਦਿੱਤੀ, ਨੋਨ ਬਾਰਗੇਨਿੰਗ ਯੂਨਿਟ ਕਰ ਦਿੱਤਾ
1: ਜੀ,
2: ਹੁਣ ਜੇ ਉਹਨਾਂ ਨੇ ਫਾਇਰ ਕਰਨਾ ਹੈ ਤੇ ਉਹਨਾਂ ਨੂੰ ਕੋਈ ਰੀਜ਼ਨ ਦੇਣ ਦੀ ਲੋੜ ਨਹੀਂ ਜਿੱਦਾਂ ਪ੍ਰਾਈਵੇਟ ਜੋਬਸ ਹੁੰਦਾ, ਤੇ ਇਸ ਕਰਕੇ ਕਹਿੰਦੇ ਹੁੰਦੇ ਭਲੇ ਰਹੋ।

0: ਕੰਮ ਕਰੇ
1: ਮਿਡ ਜਿਹੜੀਆਂ ਤੁਹਾਡੇ ਇਲੈਕਸ਼ਨ ਹੋਣੀਆਂ ਟਰੰਪ ਦੀਆਂ ਕਿਹੋ ਜਿਹੇ ਸੰਭਾਵ ਲੱਗਦੇ ਆ ਜਿਹੜੇ ਅਧਿਕਾਰੀ ਕੀ ਸੋਚਦੇ ਆ ਵਿੱਚ ਜਿਹੜਾ
0: ਜਿਸ ਢੰਗ ਨਾਲ ਹੋ ਰਿਹਾ ਤਾਂ ਹਾਲਾਤ ਮਾੜੇ ਹੀ ਲੱਗਦੇ ਆ ਹੋ ਸਕਦਾ ਵੀ ਬਸ ਇੱਥੇ ਸਤਿ ਸ੍ਰੀ ਅਕਾਲ ਪ੍ਰੋਗਰਾਮ ਹੋ ਜਾਵੇ
1: ਠੀਕ ਹੈ ਜੀ
0: ਕਹਿੰਦੇ ਹੁੰਦੇ ਆ ਕੋਈ ਵੀ ਆਪਾਂ ਕੁਛ ਵੀ ਕੋਈ ਬੁਰਾ ਕਰਦਾ ਕੋਈ ਵੀ ਹੁੰਦਾ ਕਿਤੇ ਨਾ ਕਿਤੇ ਅੰਤ ਹੁੰਦਾ ਨਾ ਇਸ ਚੀਜ਼ ਦਾ ਫਿਰ ਹਨਾ
1: ਬਿਲਕੁਲ
0: ਕਿਉਂਕਿ ਜੇ ਤਾਂ ਤੁਸੀਂ ਕੁਛ ਨਹੀਂ ਕਰਦੇ ਉੱਥੇ ਤੁਸੀਂ ਖੜੇ ਹੋਰ ਗੱਲ ਆ ਜਿਹੜੇ ਕੰਮ ਕਰ ਰਹੇ ਉਹਨਾਂ ਨੂੰ ਵੀ ਟੋਰਚਰ ਕਰ ਰਹੇ ਆ ਇਹ ਤਾਂ ਨੀ ਫੇਰ ਹੈਗਾ
1: ਬਿਲਕੁਲ ਹੈ ਜੀ
0: ਹਾਂਜੀ ਕਿੰਨੇ ਪਹਿਲਾਂ ਤਾਂ ਉਹਨਾਂ ਨੇ ਉਹਦੇ ਲੇ ਆਫ ਕਰ ਦਿੱਤੇ ਹੁਣ ਜਿਹੜੇ ਕਰ ਵੀ ਰਹੇ ਆ ਉਹਨਾਂ ਦੇ ਪ੍ਰੈਸ਼ਰ ਆ ਵੀ ਬਹੁਤ ਤਰ੍ਹਾਂ ਦਾ ਸਾਨੂੰ ਕੰਮ ਐਕਸਟਰਾ ਦੇ ਰਹੇ ਆ
1: ਜਿਹੜਾ ਚਾਰ ਬੰਦਿਆਂ ਦਾ ਕੰਮ ਸੀਗਾ ਹੁਣ ਦੋ ਬੰਦੇ ਕਰ ਰਹੇ ਆ ਜਾਂ ਇੱਕ ਕਰ ਰਿਹਾ ਜੀ ਬਿਲਕੁਲ
0: ਹਾਂਜੀ ਹਾਂਜੀ ਉਪਰੋਂ ਨਾ ਭੁਪਿੰਦਰ ਜੀ ਨਾਲੇ ਕੀ ਕਹਿੰਦੇ ਹੁੰਦੇ ਆ ਕੰਮ ਐਕਸਟਰਾ ਦੇ ਰਹੇ ਤੁਹਾਨੂੰ ਹਾਇਰ ਗ੍ਰੇਡ ਦਾ ਦੇ ਰਹੇ ਆ ਤੇ ਤੁਹਾਨੂੰ ਪੇ ਉਹੀ ਪੇ ਵਧਾ ਰਹੇ ਆ ਤੁਹਾਨੂੰ ਗ੍ਰੇਡ ਕੰਮ ਦਾ ਹਾਈ ਦੇ ਰਹੇ
1: ਹਾਂਜੀ ਬਿਲਕੁਲ
0: ਤੇ ਉਪਰੋਂ ਤੁਸੀਂ ਅਵੈਲੂਏਸ਼ਨ ਤੇ ਹੋਰ ਚੀਜ਼ ਤੇ ਸਟ੍ਰਿਕਟ ਆ ਪੇ ਤੁਸੀਂ ਉਹ ਨੀ ਕਰ ਸਕਦੇ ਹਰ ਇੱਕ ਜੇ ਬੰਦਾ ਵਧੀਆ ਕੰਮ ਕਰਦਾ ਉਹ ਕਹਿੰਦੇ 30% ਨੂੰ ਦੇਣਾ ਚਾਹੀਦਾ ਅਵੈਲੂਏਸ਼ਨ ਚ ਪੇ ਬਹੁਤ ਵਧੀਆ ਕਰ ਰਿਹਾ
1: ਬਿਲਕੁਲ ਹੈ ਜੀ
0: 70-80% ਦੇ ਨੀ ਕਹਿੰਦੇ ਬਣਦੇ
1: ਹਾਂਜੀ ਬਿਲਕੁਲ
0: ਤੇ ਉਹਨਾਂ ਨੇ ਮੈਨੇਜਰ ਪੇ ਉਹੀ ਆ ਪੇ ਕਹਿੰਦੇ ਅੱਜ ਕੱਲ ਤਾਂ ਲੱਭਦੇ ਤੁਹਾਡੇ ਚ ਕੋਈ ਗਲਤੀ ਨਿਕਲ
1: ਬਹਾਨਾ ਪਾਲਦੇ ਆ ਜੀ ਬਿਲਕੁਲ
0: ਹਾਂਜੀ ਹਾਂਜੀ ਚਲੋ ਵਾਹਿਗੁਰੂ ਕਰੇ ਉਹਦੀ ਕੋਸ਼ਿਸ਼ ਕਾਮਯਾਬ ਨਾ ਹੋਵੇ ਜ਼ਿਆਦਾ ਇਹੀ ਆਪਾਂ ਨੂੰ ਤਾਂ ਅਰਦਾਸ ਹੁੰਦਾ ਪਈ ਸਾਰੇ ਕਹਿੰਦੇ ਹੁੰਦੇ ਆ ਪਈ ਸੰਸਾਰ ਦੇ ਵਿਚ ਸਲਾਮਤੀ ਹੋਵੇ ਤਾਂ ਸਾਰੇ ਹੋਵੇ ਦੇਖ ਲੋ ਹੁਣ ਆਪਾਂ ਨੂੰ ਹਾਲਾਤ ਦੇ ਕਿੱਦਾਂ ਚੱਲ ਰਿਹਾ ਸੀ ਹਨਾ
1: ਜੀ
0: ਮਤਲਬ ਉਹ ਥੋੜੇ ਜੇ ਹੁਣ ਆਏ ਆ ਉਹਦੇ ਵਿਚ ਕੰਟਰੋਲ ਚ ਆਏ ਆ ਪੀ ਨਹੀਂ ਹੋ ਰਹੇ ਨਹੀਂ ਤਾਂ ਜਿਨ੍ਹਾਂ ਦੇ ਪਰਿਵਾਰ ਜਾਂ ਜਿੱਥੇ ਵਿਪਤਾ ਪਈ ਹੁੰਦੀ ਉਹਨਾਂ ਨੂੰ ਪੁੱਛਣਾ ਪੈਂਦਾ ਹਨਾ
1: ਬਿਲਕੁਲ
0: ਹੁਣ ਸਾਡੇ ਆ ਦੇਖ ਲੋ ਮੈਂ ਪ੍ਰਾਈਸ ਦੇਖਦੀ ਸੀ ਗੈਸ ਦੀਆਂ ਚਲੋ $4 ਸੀ ਹੁਣ 6.5 ਹੋਈ ਸੀ ਸਾਡੇ ਅਸੀਂ ਨਾਲੇ ਇੱਕ ਕੋਈ ਬਹੁਤ ਬੜੇ ਸ਼ਹਿਰ ਚ ਨੀ ਰਹਿੰਦੇ ਅਸੀਂ
1: ਜੀ
0: ਜੇ 6.5 ਆਏ ਤਾਂ ਮਤਲਬ ਤੁਸੀਂ ਉਧਰ ਚਲ ਜਾਓ ਤਾਂ $1 ਹੋਰ ਉੱਪਰ ਰੱਖ ਲੋ
1: ਜੀ
0: ਤੇ ਇੰਨੀ ਪ੍ਰਾਈਸ ਤਾਂ ਬਹੁਤ ਜਿਆਦਾ ਜਿੰਨੀ ਮੈਨੂੰ ਲੱਗਦਾ ਅੱਧੀ ਸੀ ਦੁੱਗਣੀ ਦੀ ਭਰਦੀ ਗੱਡੀ
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ
0: ਤੇ ਇੰਨੀ ਮਹਿੰਗਾਈ ਦੇ ਵਿਚ ਹੁਣ ਦੇਖੋ ਪਤਾ ਨੀ ਕਿੱਦਾਂ ਸਰਵਾਈਵ
1: ਕਰਨਾ ਜੇ ਉਪਰੋਂ ਲੋਕਾਂ ਦੀ ਬਿਲਕੁਲ ਹੈ ਜੀ ਹਾਂਜੀ
0: ਹਾਂਜੀ ਉਪਰੋਂ ਲੋਕਾਂ ਦੀ ਜੋਬ ਨਾ ਰਵੇ ਤਾਂ ਫੇਰ ਦੇਖ ਲੋ
1: ਕੀ ਆ
0: ਤੇ ਜਾਂ ਤਾਂ ਫੇਰ ਚੋਰ ਕੀ ਕਹਿੰਦੇ ਨੇ ਚੋਰੀਆਂ ਡਕੈਤੀਆਂ ਸ਼ੁਰੂ ਹੋ ਜਾਣੀਆਂ ਲੋਕਾਂ ਦੀਆਂ ਫੇਰ
1: ਬਿਲਕੁਲ ਹੈ ਜੀ
0: ਹਾਂਜੀ ਇਦਾਂ ਦੇ ਕੰਮ ਹੀ ਹੁੰਦੇ
1: ਕਰਨ ਨੂੰ ਮਜਬੂਰ ਕਰਦੇ ਪਏ ਆ ਫੇਰ ਤਾਂ
0: ਹਾਂਜੀ ਹਾਂਜੀ ਬਿਲਕੁਲ ਬਿਲਕੁਲ ਚਲੋ ਠੀਕ ਆ ਕੈਰੀ ਆਨ ਮੈਨੂੰ ਵਧੀਆ ਲੱਗਾ ਮੈਂ ਕਿਹਾ ਕਾਫੀ ਦਿਨ ਹੋ ਗਏ ਗੱਲ ਨਹੀਂ ਹੋਈ
1: ਬਹੁਤ ਵਧੀਆ ਲੱਗਿਆ ਸ਼ੁਕਰੀਆ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ ਅਜੀ ਦੋਸਤੋ ਇਹ ਸਾਂਝੀ ਆਪਣੇ ਨਾਲ ਇਕਬਾਲ ਮੰਗੜ ਜੀ ਜੁੜੇ ਸੀ ਤੇ ਆਪਣੇ ਨਾਲ ਬਾਈ ਜੀ ਜੁੜ ਰਹੇ ਨੇ ਮੈਨੂੰ ਨਾਮ ਦਾ ਨਹੀਂ ਸਤਿਗੁਰੂ ਜੀ ਸਤਿਗੁਰੂ ਲਿਖਿਆ ਹੋਇਆ ਆਖਰ ਦੇ ਵਿਚ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ
2: ਹਾਂਜੀ ਸਤਿ ਸ੍ਰੀ ਅਕਾਲ ਜੀ ਪਰ ਸਾਹਿਬ ਜੀ
1: ਸਤਿ ਸ੍ਰੀ ਅਕਾਲ ਜੀ ਜੀ ਅਨੂ ਜੀ ਸ਼ੁਭ ਨਾਮ ਆਪਣਾ ਦੱਸੋ ਜੀ
2: ਹਾਂਜੀ ਹਾਂਜੀ ਚੜ੍ਹਦੀ ਕਲਾ ਜੀ ਬਹੁਤ ਸੋਹਣੇ ਵਿਚਾਰ ਜੀ ਭੈਣ ਜੀ ਹੋਣੀ ਇਕਬਾਲ ਜੀ ਆਏ ਤੇ
1: ਹਾਂਜੀ
2: ਹੋਰ ਵੀ ਸਰੋਤੇ ਆਏ
1: ਥੈਂਕ ਯੂ ਜੀ
2: ਤੇ ਹੁਣ ਉਹ ਭੈਣ ਜੀ ਦੱਸ ਰਹੇ ਸੀ ਵੀ $6 ਜਾਂ ਜਿੱਦਾਂ ਵੀ ਮਤਲਬ ਕਹਿ ਰਹੀ ਹੈ ਗੈਸ ਦੇ ਪ੍ਰਾਈਸ ਸੀਗੇ
1: ਹਾਂਜੀ
2: ਜਾਂ ਚੱਲ ਰਹੇ ਭੈਣ ਜੀ ਉਹਨਾਂ ਨੂੰ ਬੇਨਤੀ ਹੈ ਵੀ ਇੰਡੀਆ ਆ ਜਾਓ 947 ਰੁਪਏ ਸਿਲੰਡਰ ਮਿਲਦਾ ਅਜੇ ਤੱਕ
1: ਜੀ ਬਿਲਕੁਲ ਹੈ ਜੀ ਹਰ ਪਾਸੇ ਹੀ ਹੋਇਆ ਹੈ ਜੀ ਆਲ ਵਰਲਡ ਤਕਰੀਬਨ ਕਹਿ ਸਕਦੇ ਆ ਕੱਲਾ ਮਤਲਬ ਕਿ ਇਹਨਾਂ ਮੁਲਕਾਂ ਸਾਡੇ ਵੀ ਬਹੁਤ ਮਹਿੰਗਾ ਜੀ ਸਾਰਾ ਕੁਝ ਹੀ ਹੋਇਆ ਪਿਆ
2: ਹਾਂਜੀ ਮਤਲਬ ਡਾਲਰ ਦੇ ਹਿਸਾਬ ਨਾਲ ਬਾਹਲਾ ਮਹਿੰਗਾ ਪੈ ਜੂਗਾ
1: ਜੀ
2: ਪਰ ਇੰਡੀਆ ਦੇ ਰੇਟ ਦੇ ਹਿਸਾਬ ਨਾਲ 947 ਰੁਪਏ ਦਾ ਮਿਲਦਾ
1: ਬਿਲਕੁਲ
2: ਇੱਕ ਮੈਨੂੰ ਸਮਝ ਨੀ ਆਈ ਭਾਈ ਸਾਹਿਬ ਜੀ ਵੀ ਪਹਿਲਾਂ 21 ਦਿਨਾਂ ਤੋਂ ਮਿਲਦਾ ਹੁੰਦਾ ਸੀ ਪੁਰਾਣੇ ਜਮਾਨੇ ਚ ਤੇ ਹੁਣ 47 ਦਿਨਾਂ ਤੇ ਕਰਤਾ ਉਹਨਾਂ ਨੇ
1: ਅੱਛਾ ਜੀ ਨਹੀਂ ਅੱਗੇ ਤਾਂ ਮਿਲਦਾ ਸੀਗਾ ਜੀ 350 ਦਾ 250 ਦਾ ਵੀ ਸਿਲੰਡਰ ਮਿਲ ਜਾਂਦਾ
2: ਨਹੀਂ ਉਹ ਤਾਂ ਭਾਈ ਸਾਹਿਬ ਉਹ ਤਾਂ 150-200 ਦਾ ਵੀ ਮਿਲਦਾ ਸੀ ਪਰ ਹੁਣ ਜਿੱਦਾਂ ਦੇ ਆਪਣੇ ਮੋਦੀ ਭਾਈ ਸਾਹਿਬ ਆਏ ਆ ਤੇ ਹੋਰ ਆਉਂਦੇ ਰਹਿਣੇ
1: ਆ ਮੈਨੂੰ ਚੇਤੇ ਆ ਜੀ 240-230-250 ਬਲੈਕ ਚ ਲੈਣਾ 280 ਇੰਨੇ ਕਦੇ ਵਿਚ ਲੈਂਦੇ ਹੁੰਦੇ 20 ਸਾਲ ਪਹਿਲਾਂ ਜੀ ਹਾਂਜੀ ਹਾਂਜੀ
2: ਹੁਣ ਮੈਂ ਉਹੀ ਤਾਂ ਬੇਨਤੀ ਕਰ ਰਿਹਾ ਭਾਈ ਸਾਹਿਬ ਵੀ ਭੈਣ ਜੀ ਹੋਣੀ ਦੱਸ ਰਹੇ ਸੀ ਵੀ $6-7 ਦਾ ਮਤਲਬ ਮਿਲਦਾ ਜਿਵੇਂ ਕਹਿ ਲਈਏ ਵੀ
1: ਪ੍ਰਾਈਜ
2: ਹੁਣ ਉਹ ਕਿਹੜੇ ਹਿਸਾਬ ਨਾਲ ਦੱਸਦੇ ਹੋ ਕਿਉਂਕਿ ਉੱਥੇ ਤਾਂ ਕਨੈਕਸ਼ਨ ਹੁੰਦੇ ਨਾ ਜਿਵੇਂ ਫੁੱਲੀ ਕਨੈਕਸ਼ਨ ਹੁੰਦੇ ਆ
1: ਹਾਂਜੀ ਇੱਥੇ ਪਾਈਪ ਲਾਈਨ ਚੱਲਦੀ ਆ ਜੀ ਹਾਂਜੀ ਬਿਲਕੁਲ ਹੈ ਜੀ ਉਹ ਮੀਟਰ ਜਿੱਦਾਂ ਆਪਣੇ ਤੁਹਾਡੇ ਬਿਜਲੀ ਦੇ ਮੀਟਰ ਲੱਗੇ ਆ ਪਾਣੀ ਦੇ ਲੱਗੇ ਆ ਇੱਦਾਂ ਉਹ ਗੈਸ ਦੇ ਲੱਗੇ ਆ ਹਾਂਜੀ
2: ਜੀ ਜੀ ਜੀ ਉਹ ਵੀ ਮੈਂ ਬੇਨਤੀ ਕਰਦਾ ਸੀ ਵੀ ਉਹ ਡਾਲਰਾਂ ਦੇ ਹਿਸਾਬ ਨਾਲ ਵੇਖੀਏ ਤੇ ਫਿਰ
1: ਕਨਵਰਟ ਇੰਡੀਆ ਜਾ ਦੇਖਦੇ ਆ ਹੁਣ ਤੁਹਾਡੇ ਇੰਡੀਆ ਦੇ ਵਿਚ ਜੇ 5000 ਤੁਹਾਡੀ ਤਨਖਾਹ ਤਾਂ ਰੁਪਇਆ ਦੇ ਵਿਚ ਹੀ 5000 ਚੱਲਣੇ ਨੇ।
2: ਹਾਂਜੀ ਹਾਂਜੀ ਮੈਂ ਮਤਲਬ ਗੈਸ ਦਾ ਜਿਵੇਂ ਕੰਪਰੋਮਾਈਜ਼ ਜਿਵੇਂ
1: ਹਾਂਜੀ
2: ਕਰ ਰਿਹਾ ਸੀ ਸਿਸਟਮ
1: ਹਾਂਜੀ
2: ਬਈ ਜਿਵੇਂ ਆਪਾਂ ਕਹਿ ਲਈਏ ਵੀ ਉਹਨੂੰ ਡਿਵਾਈਡ ਕਰ ਲਈਏ
1: ਜੀ ਕਿਉਂਕਿ ਉਹੀ ਗੈਸ ਰੇਟ ਪਹਿਲਾਂ ਉੱਥੇ $2 ਨੂੰ ਮਤਲਬ ਕਿ ਗੈਲਨ ਕਹਿ ਲੋ ਤੇ ਉਹੀ ਹੁਣ ਅੱਜ $6 $7 ਨੂੰ ਗੈਲਨ ਹੋਇਆ ਜੀ।
2: ਹਾਂਜੀ
1: ਹਾਂਜੀ
2: ਮੈਂ ਉਹੀ ਕਹਿ ਰਿਹਾ ਸੀ ਵੀ ਇੰਡੀਆ ਚ ਅੱਜ ਤੱਕ ਵੀ ਉਸ ਹਿਸਾਬ ਨਾਲ ਉਤੋਂ ਦੇ ਹਿਸਾਬ ਨਾਲ ਦੇਖੀਏ ਤਾਂ ਸਸਤਾ ਹੀ ਹੈ ਸਿਲੰਡਰ
1: ਜੀ
2: 14 ਕਿਲੋ ਦਾ ਹੁੰਦਾ ਤੇ ਉਹ 2 ਮਹੀਨੇ ਚੱਲ ਜਾਂਦਾ ਸਾਡੇ ਪੈਸਾ।
1: ਹਾਂਜੀ ਹਾਂਜੀ ਹਾਂਜੀ ਜੀ
2: ਤੇ ਚਲੋ ਬਹੁਤ ਸ਼ੁਕਰੀਆ ਤੁਹਾਡਾ ਬਹੁਤ ਸੋਹਣੀਆਂ ਖਬਰਾਂ ਤੁਸੀਂ
1: ਥੈਂਕ ਯੂ ਥੈਂਕ ਯੂ ਆਪਣਾ ਨਾਮ ਦੱਸੋ ਜਰੂਰ ਤੁਹਾਡੀ ਆਵਾਜ਼ ਮੈਂ ਪਹਿਲਾਂ ਵੀ ਸੁਣੀ ਹੋਈ ਆ ਪਰ ਮੇਰੇ ਮਨ ਚ ਨਹੀਂ ਆ ਰਹੀ ਜੀ ਤੇ ਲੋ ਦੋਸਤੋ ਡ੍ਰੌਪ ਹੀ ਕਰ ਗਿਆ ਜੀ ਚਲੋ ਕੋਈ ਗੱਲ ਨੀ ਸੱਜਣ ਨਹੀਂ ਦੱਸਣਾ ਚਾਹੁੰਦੇ ਨਾਮ ਤਾਂ ਕੋਈ ਗੱਲ ਨੀ ਜੀ ਤੇ ਲੋ ਦੋਸਤੋ ਆਪਾਂ ਇੰਟਰਨੈਸ਼ਨਲ ਖਬਰਾਂ ਵੱਲ ਨੂੰ ਚੱਲਦੇ ਆ ਤੇ ਮੰਟੂ ਹੁਣਾਂ ਦੀ ਕਹਾਣੀ ਵੀ ਸੁਣਾਉਣੀ ਹੈ। ਟਰੰਪ ਸਾਹਿਬ ਦੀ ਗੱਲ ਕਰ ਰਹੇ ਸੀ ਆਪਾਂ ਟਰੰਪ ਉਹਨਾਂ ਨੇ ਮਹੀਨਿਆਂ ਤੋਂ ਜਾਰੀ ਜੰਗ ਨੂੰ ਖਤਮ ਕਰਨ ਦੇ ਲਈ ਇਰਾਨ ਦੇ ਵੱਲੋਂ ਭੇਜੀ ਗਈ ਜਿਹੜੀ ਹੈ ਸ਼ਾਂਤੀ ਤਜਵੀਜ਼ ਨੂੰ ਪੂਰੀ ਤਰ੍ਹਾਂ ਨਾਮਨਜ਼ੂਰ ਜਿਹੜਾ ਉਹ ਕਰ ਦਿੱਤਾ ਹੈ ਕਰਦਿਆਂ ਉਹ ਰੱਦ ਕਰਤਾ ਹੈ। ਹਾਲਾਂਕਿ ਟਰੰਪ ਨੇ ਇਸ ਤਜਵੀਜ਼ ਦੇ ਵੇਰਵਿਆਂ ਦੇ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਪਰ ਉਹਨਾਂ ਦੇ ਇਸ ਸਖ਼ਤ ਰੁੱਖ ਨੇ ਤੇਲ ਸਪਲਾਈ ਜਿਹੜੀ ਹੈ ਉਹਦੇ ਅਹਿਮ ਸਮੁੰਦਰੀ ਰਸਤੇ ਨੂੰ ਲੈ ਕੇ ਚੱਲ ਰਹੇ ਜਿਹੜਾ ਵਿਵਾਦ ਨੇ ਉਹਨਾਂ ਨੂੰ ਸੁਲਝਾਉਣ ਦੀਆਂ ਉਮੀਦਾਂ ਜਿਹੜੀਆਂ ਨੇ ਉਹਨਾਂ ਨੂੰ ਜਿਹੜਾ ਵੱਡਾ ਝਟਕਾ ਦਿੱਤਾ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਜਿਹੜਾ ਸੀ ਲਿਖਿਆ ਕਿ ਮੈਂ ਇਰਾਨ ਦੇ ਅਖੌਤੀ ਨੁਮਾਇੰਦਿਆਂ ਦਾ ਜਵਾਬ ਪੜਿਆ ਮੈਨੂੰ ਇਹ ਬਿਲਕੁਲ ਪਸੰਦ ਨਹੀਂ ਆਇਆ ਤੇ ਪੂਰੀ ਤਰ੍ਹਾਂ ਕਹਿੰਦੇ ਨਾਮਨਜ਼ੂਰ ਹੈ। ਦੂਸਰੇ ਪਾਸੇ ਉਹਨਾਂ ਦੋਸ਼ ਲਾਇਆ ਕਿ ਤਹਿਰਾਨ ਪਿਛਲੇ 50 ਸਾਲਾਂ ਤੋਂ ਅਮਰੀਕਾ ਦੇ ਨਾਲ ਖੇਡਾਂ ਖੇਡ ਰਿਹਾ ਪਰ ਹੁਣ ਅਜਿਹਾ ਹੋਰ ਨਹੀਂ ਕਹਿੰਦੇ ਚੱਲੇਗਾ। ਦੂਜੇ ਪਾਸੇ ਪ੍ਰਮੁੱਖ ਰਿਪਬਲਿਕਨ ਸੈਨੇਟਰ ਜਿਹੜੇ ਨੇ ਲਿੰਡਸੇ ਗ੍ਰਹਾਮ ਨੇ ਟਰੰਪ ਨੂੰ ਹੁਣ ਇਰਾਨ ਦੇ ਵਿਰੁੱਧ ਫੌਜੀ ਕਾਰਵਾਈ ਦੇ ਬਾਰੇ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਗ੍ਰਹਾਮ ਨੇ ਕਿਹਾ ਕਿ ਕੌਮਾਂਤਰੀ ਜਿਹੜਾ ਜ਼ਹਾ ਜ਼ਰਾਨੀ ਤੇ ਲਗਾਤਾਰ ਜਿਹੜਾ ਹਮਲਿਆਂ ਤੇ ਅਮਰੀਕਾ ਦੇ ਕੂਟਨੀਤਿਕ ਪ੍ਰਸਤਾਵ ਨੂੰ ਦਿੱਤੇ ਗਏ ਗੈਰ ਵਾਜਬ ਜਵਾਬ ਤੋਂ ਬਾਅਦ ਹੁਣ ਰਾਹ ਬਦਲਣ ਦਾ ਜਿਹੜਾ ਸਮਾਂ ਆ ਗਿਆ। ਉਨ੍ਹਾਂ ਪ੍ਰੋਜੈਕਟ ਫਰੀਡਮ ਪਲੱਸ ਵਰਗੀ ਜਲ ਸੈਨਾ ਕਾਰਵਾਈ ਮੁੜ ਸ਼ੁਰੂ ਕਰਨ ਦੀ ਜਿਹੜੀ ਹੈ ਵਕਾਲਤ ਕਰ ਦਿੱਤੀ ਹੈ ਜਾਣੀ ਕਿ ਅਮਰੀਕਾ ਦੇ ਵਿਚ ਟਰੰਪ ਨੂੰ ਹੋਰ ਜੰਗ ਨੂੰ ਅੱਗੇ ਵਧਾਉਣ ਦੇ ਲਈ ਆਗਿਆ ਮਿਲ ਜਾਣੀ ਹੈ ਕਿਉਂਕਿ ਜਿਹੜੀ ਉਹ ਆਗਿਆ ਕਰਕੇ ਸੀਜ਼ ਫਾਇਰ ਕਰਨੀ ਪਈ ਹੈ ਤੇ ਦੇਖਦੇ ਹਾਂ ਹੁਣ ਅੱਗੇ ਜਾ ਕੇ ਕੀ ਕੁਝ ਬਣਦਾ ਹੈ। ਔਜਲਾ ਸਾਹਿਬ ਸਵਾਗਤ ਹੈ ਜੀ ਫਿਰ ਤੋਂ।
3: ਭਾਰੀ ਵੀਰ ਜਿਹੜੇ ਵੀਰ ਜੀ ਜੁੜੇ ਸੀ ਨਾ ਤੁਹਾਡੇ ਨਾਲ ਤੁਸੀਂ ਉਹਨਾਂ ਦੀ ਗੱਲ ਨਹੀਂ ਸਮਝੀ ਹੈਗੀ ਉਹ ਕੀ ਕਹਿ ਰਹੇ ਸੀ
1: ਜੀ
3: ਉਹ ਫਸ ਗਏ ਇਸ ਗੱਲ ਚ ਕਿਉਂਕਿ ਅਸੀਂ ਇੱਥੇ ਪੈਟਰੋਲ ਨੂੰ ਗੈਸ ਕਹਿੰਦੇ ਹਾਂ।
1: ਹਾਂਜੀ ਹਾਂਜੀ ਹਾਂਜੀ ਉਹ ਗੈਸ ਕਹਿੰਦੇ ਤੁਸੀਂ ਹਾਂਜੀ ਬਿਲਕੁਲ
3: ਉਹ ਸਿਲੰਡਰ ਨਾਲ ਜੁੜੀ ਗਏ ਨੇ $6 ਨੂੰ।
1: ਓਕੇ ਓਕੇ ਹਾਂਜੀ ਠੀਕ ਹੈ ਜੀ ਠੀਕ ਹੈ
3: ਉਸ ਕਹਿ ਰਹੇ ਸੀ ਕਿ ਤੁਹਾਡੇ ਸਸਤੀ ਹੈ ਫਿਰ ਸਾਡੇ ਇਹ ਪੈਟਰੋਲ ਦਾ ਰੇਟ ਹੈ ਜੀ
1: ਪੈਟਰੋਲ ਦਾ ਰੇਟ ਹੈ ਹਾਂਜੀ ਬਿਲਕੁਲ ਹੈ ਜੀ
3: ਹਾਂਜੀ ਗੈਸ ਸਾਡੇ ਸਸਤੀ ਹੈ ਵੈਸੇ ਇੱਥੇ ਬਹੁਤ ਜ਼ਿਆਦਾ ਜਿਹੜੀ ਉਹ ਸਾਡੇ
1: ਨੈਚੁਰਲ ਗੈਸ
3: ਪਾਈਪਲਾਈਨ ਹੋਏ ਨੇ ਹਾਂਜੀ ਉਹ ਤਾਂ ਮਤਲਬ ਸਾਡੇ ਇੱਥੇ ਕੂੜੇ ਦੀ ਬਹੁਤ ਤਾਤ ਬਣਦੀ ਹੈ ਤੇ ਉਹ ਘਰਾਂ ਨੂੰ ਸਪਲਾਈ ਵੀ ਮੋਸਟ ਉੱਥੋਂ ਹੀ ਕਰਦੇ ਨੇ ਤੇ ਬਾਕੀ ਵੀ ਤੁਸੀਂ ਲੈਣਾ ਹੈ
1: ਜੀ
3: ਜਿਹੜਾ ਇੱਥੇ 5 ਗੈਲਨ ਦਾ ਸਿਲੰਡਰ ਹੈ ਉਹ ਗੈਸ ਦਾ
1: ਹਾਂਜੀ
3: ਉਹ ਮੈਂ ਇੱਥੇ ਅਸੀਂ ਵੀ ਬੇਚਦੇ ਸਟੋਰਾਂ ਸਾਡੇ ਰੱਖ ਕੇ ਜਾਂਦੇ ਨੇ ਉਹ ਵੀ $22 ਨੂੰ ਦਿੰਨੇ ਆ ਅਸੀਂ
1: ਗ੍ਰਿਲ ਵਗੈਰਾ ਕਰਨ ਲਈ ਅਲੱਗ ਆਉਂਦੇ ਨੇ ਹਾਂਜੀ
3: ਹਾਂ ਉਹਨਾਂ ਪੰਜ ਦਾ ਹੁੰਦਾ ਕਿੰਨੇ ਦਾ ਮੈਨੂੰ ਇਹ 50 ਕਿਲੋ ਦਾ ਹੁੰਦਾ ਪਤਾ ਨਹੀਂ ਕਿੰਨੇ ਦਾ ਹੁੰਦਾ
1: ਮੈਨੂੰ ਮੈਂ ਦੇਖਦਾ ਮੇਰੇ ਕੋਲ 20-22 ਕਿਲੋ ਦਾ ਹੀ ਹੁੰਦਾ ਮੇਰੇ ਖਿਆਲ
3: ਨਾਲ ਹਾਂ ਹਾਂ ਬਸ 22 ਪਾਉਂਡ ਦਾ 22 ਪਾਉਂਡ 22 ਕਿਲੋ ਦਾ 20 ਦਾ ਜੋ ਵੀ ਹੈ ਮੇਰੇ ਬਾਹਰ ਵਾਲੀ ਤਾਂ ਮੈਂ ਜਾ ਕੇ ਦੱਸ ਦੂੰਗਾ ਤੇ ਉਹ ਇਹ ਸਮਝਦੇ ਸੀ ਸਾਡੇ ਪੈਟਰੋਲ ਨੂੰ ਗੈਸ ਕਹਿੰਦੇ ਨੇ ਜਿਹੜੇ ਅਖਬਾਰ ਦੀ ਗੱਲ ਕਰਕੇ ਪੈਟਰੋਲ ਦੀ ਗੱਲ ਕਰਦੇ ਸੀ
1: ਬਿਲਕੁਲ ਹੈ ਜੀ
3: ਉਹ ਸਿਲੰਡਰ ਨਾਲ ਕੰਪੇਅਰ ਕਰੀ ਜਾਂਦੇ ਸੀਗੇ ਉਹ ਸਿਲੰਡਰ ਇੱਥੇ ਸਾਡੇ ਜੀ ਮੇਰੇ ਹਿਸਾਬ ਨਾਲ ਤੁਸੀਂ ਲਾ ਲਓ ਵੀ 22 ਰੁਪਏ ਨੂੰ ਇੱਥੇ ਵਾਲਾ ਪਤਾ ਨੀ ਕਿੰਨੇ ਦਾ ਤੁਹਾਡਾ ਵੱਡਾ ਇੱਥੇ ਵਾਲਾ ਇੱਥੇ ਛੋਟਾ ਥੋੜਾ ਜਿਹਾ ਉਹ
1: ਜੀ
3: ਸਾਡੇ ਇੱਥੇ ਉਹ ਇਸ ਕਰਕੇ ਮੈਂ ਕਰੈਕਟ ਮੈਂ ਥੱਲੇ ਲਿਖਿਆ ਵੀ ਤੁਸੀਂ ਸ਼ਾਇਦ ਮੇਰਾ ਮੈਸੇਜ ਪੜਿਆ ਨੀ ਹੈਗਾ ਕਿਉਂ ਤੁਸੀਂ ਉਹ ਤੁਸੀਂ ਹੋਰ ਨਾਲੇ ਉਹਦੇ ਜਵਾਬ ਦੇ ਰਹੇ
1: ਅਮਰੀਕਾ ਦੀ ਉਹਦੇ ਭੁਲੇਖਾ ਪੈ ਜਾਂਦਾ ਜਿੱਦਾਂ ਪੁਲਿਸ ਵਾਲੇ ਕਹਿੰਦੇ ਆਰਮ ਡਾਊਨ ਕਰ ਉਹ ਅਸਲੇ ਨੂੰ ਕਹਿੰਦੇ ਆ ਵੀ ਅਸਲਾ ਥੱਲੇ ਕਰ ਉਹ ਅਗਲਾ ਬਾਹਾਂ ਥੱਲੇ ਕਰਨ ਲੱਗ ਜਾਂਦਾ ਨਾ
3: ਕਿਸੇ ਨੇ ਮੂਵੀ ਬਣਾਈ ਸੀ ਨਾ ਬਹੁਤ ਵਧੀਆ ਉਹ ਕਾਲਾ ਕਿਸੇ ਦੀ
1: ਕਹਿੰਦਾ ਡਾਊਨ ਆਰਮ ਕਰ ਹਨਾ ਤੇ ਉਹ ਆਪਣੇ ਹੱਥ ਡਾਊਨ ਕਰਨ ਲੱਗ ਜਾਂਦਾ ਜੀ ਪਿਛਲੇ ਦਿਨ ਉਥੇ ਨਾ ਸਰਜਰੀ ਕਰੀ ਜਾ ਮੈਂ ਸਰਜਰੀ ਚੱਲੀ ਆ ਸਿਸਟਰ ਕਹੀ ਜਾਵੇ ਮੈਂ ਕਿਹਾ ਤੂੰ ਕਿਹੜੀ ਸਰਜਰੀ ਕਰਾਉਣ ਚੱਲੀ ਆ ਤੇ ਉਹ ਕਹਿੰਦੇ ਮੈਂ ਹੋਸਪਿਟਲ ਚੱਲੀ ਆ ਸਾਡੇ ਇੱਥੇ ਸਰਜਰੀ ਕਹਿੰਦੇ ਆ ਹੋਸਪਿਟਲ ਨੂੰ
3: ਹਾਂਜੀ ਅੱਛਾ ਉਹੀ ਗੱਲ ਆ ਨਾ ਹਰ ਕਿਸੇ ਖਿੱਤੇ ਦਾ ਉਹ ਪ੍ਰਭਾਵ ਹੁੰਦਾ ਹੁਣ ਇਹਨਾਂ ਦੇ $2 ਸਾਡੇ ਨੂੰ ਗੈਸ ਮਹਿੰਗੀ ਹੈ ਜੀ ਕੈਲੀਫੋਰਨੀਆ ਦੇ ਵਿੱਚ ਈਸਟ ਕੋਸਟ ਵੈਸਟ ਕੋਸਟ ਦੇ ਵਿੱਚ ਠੀਕ ਹੈ ਜੀ ਕੋਈ ਨਹੀਂ ਪਤਾ
1: ਹੈਲੋ ਦੋਸਤੋ ਔਜਲਾ ਸਾਹਿਬ ਦਰੁਸਤ ਕਰਕੇ ਗਏ ਨੇ ਜੀ ਤੇ ਪੈਟਰੋਲ ਦਾ ਤੇ ਗੈਸ ਦਾ ਰੌਲਾ ਪੈ ਗਿਆ ਸੀ ਵਿੱਚ ਤੇ ਅੱਗੇ ਵੱਧਦੇ ਆ ਆਪਾਂ ਅਮਰੀਕਾ ਤੇ ਵੈਨਜ਼ੂਏਲਾ ਦੀ ਗੱਲ ਕਰ ਰਹੇ ਹਾਂ ਅਮਰੀਕਾ ਨੇ ਵੈਨਜ਼ੂਏਲਾ ਤੋਂ ਸੋਧਿਆ ਜਿਹੜਾ ਯੂਰੇਨੀਅਮ ਹੈ ਸੁਰੱਖਿਅਤ ਬਾਹਰ ਕੱਢ ਲਿਆ ਪੁਰਾਣੇ ਰਿਐਕਟਰ ਦੇ ਵਿਚ ਅਨਵਰਤਿਆ ਪਿਆ ਸੀ ਕਹਿੰਦੇ ਯੂਰੇਨੀਅਮ ਇਹ ਅਮਰੀਕੀ ਊਰਜਾ ਵਿਭਾਗ ਦੇ ਕੌਮੀ ਜਿਹੜੇ ਪਰਮਾਣੂ ਸੁਰੱਖਿਆ ਪ੍ਰਸ਼ਾਸਨ ਨੇ ਦਾਅਵਾ ਕਰ ਦਿੱਤਾ ਹੈ ਕਿ ਉਨ੍ਹਾਂ ਨੇ ਵੈਨਜ਼ੂਏਲਾ ਦੇ ਪੁਰਾਣੇ ਰਿਸਰਚ ਰਿਐਕਟਰ ਜਿਹੜਾ ਉਹਦੇ ਵਿਚੋਂ ਸਾਰਾ ਸੋਧਿਆ ਹੋਇਆ ਯੂਰੇਨੀਅਮ ਜਿਹੜਾ ਸੁਰੱਖਿਅਤ ਢੰਗ ਦੇ ਨਾਲ ਹਟਾ ਲਿਆ ਉਨ੍ਹਾਂ ਇਸ ਕਾਰਵਾਈ ਨੂੰ ਦੱਖਣੀ ਅਮਰੀਕਾ ਤੇ ਅਮਰੀਕਾ ਨੂੰ ਪਰਮਾਣੂ ਸੁਰੱਖਿਆ ਜੋਖਮਾਂ ਦੇ ਵਿਚੋਂ ਬਚਾਉਣ ਦੀ ਦਿਸ਼ਾ ਦੇ ਵੱਲ ਅਹਿਮ ਕਦਮ ਜਿਹੜਾ ਦੱਸਿਆ ਗਿਆ ਇਹ ਮਿਸ਼ਨ ਵੈਨਜ਼ੂਏਲਾ ਦੇ ਵਿਗਿਆਨ ਤੇ ਤਕਨਾਲੋਜੀ ਮੰਤਰਾਲੇ ਕੌਮਾਂਤਰੀ ਪਰਮਾਣੂ ਊਰਜਾ ਏਜੰਸੀ ਬਰਤਾਨੀਆ ਦੇ ਮਾਹਰਾਂ ਤੇ ਅਮਰੀਕੀ ਵਿਦੇਸ਼ ਵਿਭਾਗ ਦੇ ਸਹਿਯੋਗ ਦੇ ਨਾਲ ਨੇਪਰੇ ਚੜਿਆ ਰਿਐਕਟਰ ਤੋਂ ਲਗਭਗ 13.5 ਕਿਲੋਗ੍ਰਾਮ 13.5 ਕਿਲੋਗ੍ਰਾਮ ਜਾਣੀ ਕਿ 30 ਪੌਂਡ ਯੂਰੇਨੀਅਮ ਜਿਹੜਾ ਹਟਾਇਆ ਗਿਆ ਜੋ 1991 ਦੇ ਵਿਚ ਖੋਜ ਕਾਰਵਾਈਆਂ ਜਿਹੜਾ ਬੰਦ ਹੋਣ ਤੋਂ ਬਾਅਦ ਉਥੇ ਵਾਧੂ ਸਮੱਗਰੀ ਦੇ ਵਜੋਂ ਉਥੇ ਪਿਆ ਹੋਇਆ ਸੀ ਇਹ ਦੋਸਤੋ ਬਹੁਤ ਡੇਂਜਰਸ ਹੁੰਦਾ ਹੈ ਪਿਛਲੇ ਦਿਨਾਂ ਦੇ ਵਿਚ ਮੈਂ ਇਕ ਫਿਲਮ ਦੇਖ ਰਿਹਾ ਸੀ ਬ੍ਰਾਜ਼ਿਲ ਦੀ ਤੇ ਉਥੇ ਪੁਰਾਣਾ ਜਿਹੜਾ ਸੀਗਾ ਥੈਰਾਪੀ ਜਿਹੜਾ ਆਪਣੇ ਕਹਿ ਲੋ ਕਿ ਨਿਊਕਲੀਅਰ ਥੈਰਾਪੀ ਕਹਿ ਲੋ ਜਾਂ ਜਿਵੇਂ ਕਿ ਆਪਣੇ ਕੈਂਸਰ ਵਗੈਰਾ ਦੀ ਥੈਰਾਪੀ ਹੁੰਦੀ ਹੈ ਰੇਡੀਏਸ਼ਨ ਉਹਦੇ ਵਿਚ ਵੱਡੇ ਪੱਧਰ ਦੇ ਉਤੇ ਉਹਨੂੰ ਵਰਤਿਆ ਜਾਂਦਾ ਹੈ ਤੇ ਉਹਦਾ ਸਿਲੰਡਰ ਸੀਗਾ ਤੇ ਉਹ ਹੋਸਪਿਟਲ ਜਿਹੜਾ ਸੀਗਾ ਉਹ ਡਿਸਟਰੋਏ ਕਰ ਦਿੱਤਾ ਗਿਆ ਸੀ ਪਰ ਉਥੇ ਜਿਹੜੀਆਂ ਸੀ ਜੋ ਵੀ ਮਹਿਕਮਿਆਂ ਨੂੰ ਉਹਦੇ ਵਿਚ ਕਾਰਵਾਈ ਦੇ ਲਈ ਜਾਂ ਸਾਰੀਆਂ ਚੀਜ਼ਾਂ ਹਟਾਉਣ ਲਈ ਕਿਹਾ ਗਿਆ ਸੀ ਜਾਂ ਜਿਹੜੇ ਡੀਲਰ ਸੀਗੇ ਪ੍ਰੋਪਰਟੀ ਡੀਲਰ ਸੀਗੇ ਹੋਰ ਸਾਰੀਆਂ ਚੀਜ਼ਾਂ ਉਹ ਕਿਤੇ ਗਲਤੀ ਦੇ ਨਾਲ ਇੱਕ ਸਿਲੰਡਰ ਜਿਹੜਾ ਸੀ ਉਥੇ ਛੱਡ ਗਏ ਉਹ ਤੇ ਉਹਦੇ ਵਿਚ ਜਦੋਂ ਫਿਰ ਚੋਰ ਜਾਂਦੇ ਆ ਜਿਹੜਾ ਕਿ ਆਪਣੇ ਲੋਹਾ ਵਗੈਰਾ ਚੱਕਣ ਜਾਂ ਕਰਦੇ ਆ ਉਥੇ ਤਾਂ ਉਹ ਇਕੱਠਾ ਕਰਨ ਦੇ ਲਈ ਕੁਲੈਕਟ ਕਰਨ ਦੇ ਲਈ ਉਥੋਂ ਉਹਨਾਂ ਨੇ ਲੈ ਕੇ ਆਂਦਾ ਉਹ ਸਿਲੰਡਰ ਘਰ ਆ ਕੇ ਉਹਨੂੰ ਖੋਲਿਆ ਘਰ ਆ ਕੇ ਖੋਲਣ ਤੋਂ ਬਗੈਰ ਬਾਅਦ ਜਿਹੜਾ ਉਹ ਕੁਵਾੜੀਏ ਤੇ ਲੈ ਕੇ ਕੁਵਾੜੀ ਨੂੰ ਦੇ ਦਿੱਤਾ ਤੇ ਉਹ ਤੋਂ ਬਾਅਦ ਉਹ ਸਾਰੀਆਂ ਚੀਜ਼ਾਂ ਹੈਪਨ ਹੋਣੀਆਂ ਸ਼ੁਰੂ ਹੋ ਗਈਆਂ ਉਸ ਸਮੇਂ ਦੇ ਵਿਚ 10 ਤੋਂ 20 ਜਿਹੜੇ ਸੀ ਉਥੇ ਦੇ ਲੋਕ ਮਰੇ ਸੀ ਤੇ ਕਿੰਨੇ ਸਮੇਂ ਤੱਕ ਜਿਹੜਾ ਸੀ ਉਹਦੀ ਰੇਡੀਏਸ਼ਨ ਨੂੰ ਰੋਕਣ ਦੀ ਪ੍ਰਕਿਰਿਆ ਜਿਹੜੀ ਚੱਲਦੀ ਰਹੀ ਤੇ ਉਹ ਸਾਰਾ ਸਿਸਟਮ ਜਿਹੜਾ ਸੀ ਹੋਇਆ ਸੀ ਇਹਦੇ ਵਿਚ ਮਾੜੀ ਮੋਟੀ ਵੀ ਲਾਪਰਵਾਹੀ ਜਿਹੜੀ ਹੈ ਪੂਰੀ ਦੁਨੀਆਂ ਨੂੰ ਜਿਹੜਾ ਹੈ ਉਹ ਬਾਣੀ ਪਾ ਸਕਦੀ ਹੈ ਇਸ ਦੇ ਲਈ ਇਸ ਨੂੰ ਬਹੁਤ ਜਿਹੜਾ ਹੈਂਡਲ ਕਰਨ ਦੇ ਲਈ ਸਾਵਧਾਨੀਆਂ ਵਰਤੀਆਂ ਜਾਂਦੀਆਂ ਕਿਉਂਕਿ ਰੇਡੀਏਸ਼ਨ ਜੇ ਕਿਤੇ ਵੀ ਲੀਕ ਹੋ ਗਈ ਤਾਂ ਉਹਦੇ ਖਮਿਆਜੇ ਸਦੀਆਂ ਤੱਕ ਜਿਹੜੇ ਭੁਗਤਣੇ ਪੈ ਜਾਂਦੇ ਆ ਅਮਰੀਕੀ ਕੌਮੀ ਪਰਮਾਣੂ ਸੁਰੱਖਿਆ ਪ੍ਰਸ਼ਾਸਨ ਦੇ ਪ੍ਰਸ਼ਾਸਕ ਬ੍ਰੈਡਨ ਵਿਲੀਅਮਸ ਨੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਦੂਰ ਅੰਦੇਸ਼ੀ ਲੀਡਰਸ਼ਿਪ ਦੀ ਕਹਿੰਦੇ ਸ਼ਲਾਘਾ ਕਰਦਿਆਂ ਕਿਹਾ ਕਿ ਜੋ ਕੰਮ ਸਾਲਾਂ ਵਿਚ ਹੋਣਾ ਸੀ ਉਹ ਟੀਮਾਂ ਨੇ ਕੁਝ ਮਹੀਨਿਆਂ ਦੇ ਵਿਚ ਹੀ ਪੂਰਾ ਕਰ ਦਿੱਤਾ ਯੂਰੇਨੀਅਮ ਨੂੰ ਜਿਹੜਾ ਸੁਰੱਖਿਅਤ ਢੰਗ ਦੇ ਨਾਲ ਪੈਕ ਕਰਕੇ ਵੈਨਜ਼ੂਏਲਾ ਦੀ ਬੰਦਰਗਾਹ ਤੱਕ ਜਿਹੜਾ ਪਹੁੰਚਾਇਆ ਗਿਆ ਤੇ ਉਥੋਂ ਬਰਤਾਨਵੀ ਜਿਹੜੀ ਹੈ ਜਹਾਜ਼ ਦੇ ਰਾਹੀਂ ਅਮਰੀਕਾ ਲਿਆਂਦਾ ਗਿਆ ਦੂਸਰੇ ਪਾਸੇ ਇਰਾਨ ਦਾ ਯੂਰੇਨੀਅਮ ਦੀ ਜਿਹੜੀ ਗੱਲ ਚੱਲ ਰਹੀ ਹੈ ਉਧਰ ਕਹਿੰਦੇ ਟਰੰਪ ਸਾਹਿਬ ਸਾਨੂੰ ਦੇ ਦਿਓ ਤੇ ਪੁਤਿਨ ਸਾਹਿਬ ਕਹਿੰਦੇ ਅਸੀਂ ਵੀ ਤਿਆਰ ਹਾਂ ਭਾਈ ਸੰਭਾਲਾਂ ਦੇ ਲਈ ਦੇਖਭਾਲ ਕਰਨ ਲਈ ਇਰਾਨ ਦਾ ਇਨਰਿਚਡ ਜਿਹੜਾ ਯੂਰੇਨੀਅਮ ਹੈ ਸਾਂਭੇਗਾ ਰੂਸ ਪੁਤਿਨ ਨੇ ਵੱਡਾ ਬਿਆਨ ਦਿੱਤਾ ਇਹਦੇ ਵਿਚ ਫਿਰ ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨੇ ਕਿਹਾ ਕਿ ਮਾਸਕੋ ਇਰਾਨ ਦੇ ਜਿਹੜਾ ਇਨਰਿਚਡ ਯੂਰੇਨੀਅਮ ਭੰਡਾਰ ਨੂੰ ਆਪਣੇ ਇੱਥੇ ਲਿਆਉਣ ਅਤੇ ਸੁਰੱਖਿਅਤ ਰੱਖਣ ਦੇ ਲਈ ਤਿਆਰ ਹੈ ਮਾਸਕੋ ਦੇ ਵਿਚ ਪ੍ਰੈਸ ਕਾਨਫਰੰਸ ਦੇ ਦੌਰਾਨ ਪੁਤਿਨ ਨੇ ਕਿਹਾ ਕਿ ਰੂਸ ਨੇ 2015 ਦੇ ਵਿਚ ਵੀ ਇਰਾਨ ਤੋਂ ਇਨਰੀਚਡ ਜਿਹੜਾ ਯੂਰੇਨੀਅਮ ਹੈ ਬਾਹਰ ਕੱਢਿਆ ਸੀ ਤੇ ਹੁਣ ਉਸ ਤਜਰਬੇ ਨੂੰ ਕਹਿੰਦਾ ਦੁਹਰਾਉਣ ਦੇ ਲਈ ਤਿਆਰ ਹਾਂ ਦੁਬਾਰਾ ਵੀ ਅਸੀਂ ਇਸਦੇ ਉਤੇ ਕੰਮ ਕਰਨ ਲਈ ਤਿਆਰ ਹਾਂ ਉਨ੍ਹਾਂ ਦੇ ਮੁਤਾਬਕ ਜੰਗ ਦੇ ਨਾਲ ਜੁੜੀਆਂ ਸਾਰੀਆਂ ਧਿਰਾਂ ਇਸ ਗੱਲ ਦੇ ਉਤੇ ਸਹਿਮਤ ਸਨ ਕਿ ਯੂਰੇਨੀਅਮ ਨੂੰ ਇਰਾਨ ਤੋਂ ਬਾਹਰ ਭੇਜਿਆ ਜਾਵੇ ਪਰ ਬਾਅਦ ਦੇ ਵਿਚ ਅਮਰੀਕਾ ਨੇ ਆਪਣਾ ਰੁੱਖ ਸਖ਼ਤ ਕਰ ਲਿਆ ਤੇ ਮੰਗ ਕੀਤੀ ਕਿ ਯੂਰੇਨੀਅਮ ਸਿਰਫ ਅਮਰੀਕੀ ਖੇਤਰ ਦੇ ਵਿਚ ਹੀ ਭੇਜਿਆ ਜਾਵੇਗਾ ਇਸ ਤੋਂ ਬਾਅਦ ਇਰਾਨ ਨੇ ਵੀ ਆਪਣਾ ਰੁੱਖ ਜਿਹੜਾ ਸਖ਼ਤ ਕਰ ਲਿਆ ਨੇਤਨ ਜਾਊ ਸਾਹਿਬ ਦੀ ਗੱਲ ਕਰ ਲਈਏ ਤੇ ਉਹਨਾਂ ਦੇ ਖਿਲਾਫ਼ ਜਿਹੜੇ ਨੇ ਪ੍ਰਸ਼ਾਸਨ ਜਿਹੜਾ ਖਿਲਾਫ਼ ਪ੍ਰਦਰਸ਼ਨ ਹੋ ਰਹੇ ਨੇ ਆਪਣੇ ਇਜ਼ਰਾਈਲ ਦੇ ਵਿੱਚ ਸੜਕਾਂ ਦੇ ਉੱਤੇ ਲੋਕ ਉਤਰੇ ਹੈ। ਇਜ਼ਰਾਈਲੀ ਨਾਗਰਿਕਾਂ ਨੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਸਰਕਾਰ ਤੇ ਦੱਖਣੀ ਲਿਬਨਾਨ ਤੇ ਜਾਰੀ ਜਿਹੜੇ ਹਮਲਿਆਂ ਦੇ ਖਿਲਾਫ਼ ਪ੍ਰਦਰਸ਼ਨ ਕੀਤਾ। ਇਰਾਨ ਅਤੇ ਲਿਬਨਾਨ ਦੇ ਨਾਲ ਜਾਰੀ ਜੰਗ ਦੇ ਵਿਚਾਲੇ ਇਸ ਸਾਲ ਇਜ਼ਰਾਈਲ ਦੇ ਵਿੱਚ ਆਮ ਚੋਣਾਂ ਹੋਣ ਦੀ ਉਮੀਦ ਹੈ ਕਿਉਂਕਿ ਉੱਥੇ ਨੇਤਨਯਾਹੂ ਨੂੰ ਵੀ ਫਿਕਰ ਪਿਆ ਹੋਇਆ ਆਪਣੀ ਕੁਰਸੀ ਦਾ। ਦੇਸ਼ ਦੇ ਅੰਦਰ ਵੀ ਤਣਾਅ ਵਧਿਆ ਹੋਇਆ, ਖਾਸ ਕਰ ਆਰਥੋਡਾਕਸ ਜਿਹੜੇ ਯਹੂਦੀ ਹੈ ਭਾਈਚਾਰਾ ਹੈ ਉਹਦੇ ਕੁਝ ਲੋਕ ਫੌਜ ਦੇ ਵਿਚ ਭਰਤੀ ਹੋਣ ਤੋਂ ਇਨਕਾਰ ਕਰ ਰਹੇ ਨੇ, ਜਿਸ ਤੋਂ ਲੈ ਕੇ ਵਿਵਾਦ ਜਿਹੜਾ ਬਣਿਆ ਹੋਇਆ। 83 ਸਾਲਾਂ ਦੇ ਸੇਵਾ ਮੁਕਤ ਨਾਗਰਿਕ ਡੇਵਿਡ ਅਲਕਨ ਨੇ ਕਿਹਾ ਰਾਈਟਰ ਦੇ ਨਾਲ ਗੱਲਬਾਤ ਕਰਦੇ ਹੋਏ ਕਿ ਮੈਂ ਇੱਥੇ ਸਰਕਾਰ ਦੇ ਖਿਲਾਫ਼ ਪ੍ਰਦਰਸ਼ਨ ਕਰਨ ਆਇਆ ਕਿਉਂਕਿ ਇਹ ਸਰਕਾਰ ਇਕ ਆਫ਼ਤ ਬਣ ਚੁੱਕੀ ਹੈ। ਸਰਕਾਰ ਪੂਰੀ ਤਰ੍ਹਾਂ ਗਲਤ ਦਿਸ਼ਾ ਵੱਲ ਜਾ ਰਹੀ ਹੈ, ਉਹ ਲੋਕਾਂ ਨੂੰ ਝੂਠ ਅਤੇ ਫਰਜ਼ੀ ਖ਼ਬਰਾਂ ਜਿਹੜੀਆਂ ਪਰੋਸ ਰਹੀ ਹੈ ਜਿਸਦਾ ਅਸੀਂ ਵਿਰੋਧ ਕਰਦੇ ਹਾਂ ਤੇ ਪ੍ਰਦਰਸ਼ਨ ਦੇ ਵਿਚ ਕੁਝ ਲੋਕ ਸਟਾਫ ਦੀ ਜਿਹੜੀ ਹੈ ਜੈਨੋਸਾਈਡ ਵਰਗੇ ਪੋਸਟਰ ਦੇ ਨਾਲ ਵੀ ਜਿਹੜੇ ਨੇ ਨਜ਼ਰ ਆਏ ਨੇ। ਅਮਰੀਕੀ ਘੇਰਾਬੰਦੀ ਦੇ ਕਾਰਨ ਇਰਾਨ ਦੇ ਵਿਚ ਤੇਲ ਸੰਕਟ ਜਿਹੜਾ ਵੱਧ ਗਿਆ, ਸਮੁੰਦਰ ਦੇ ਵਿਚ ਤੇਲ ਵਹਾਉਣ ਦੀ ਜਿਹੜੀ ਨੌਬਤ ਆ ਚੁੱਕੀ ਹੈ। ਅਮਰੀਕਾ ਤੇ ਇਜ਼ਰਾਈਲ ਦੇ ਨਾਲ ਜਾਰੀ ਤਣਾਅ ਦੇ ਵਿਚਕਾਰ ਇਰਾਨ ਜਿਹੜਾ ਇਸ ਸਮੇਂ ਗੰਭੀਰ ਜਿਹੜਾ ਤੇਲ ਸੰਕਟ ਦਾ ਸਾਹਮਣਾ ਕਰ ਰਿਹਾ। ਰਿਪੋਰਟਾਂ ਦੱਸਦੀਆਂ ਨੇ ਸੈਟੇਲਾਈਟ ਤਸਵੀਰਾਂ ਦੇ ਵਿਚ ਫਾਰਸ ਦੀ ਖਾੜੀ ਦੇ ਵਿਚ ਸਮੁੰਦਰ ਦੀ ਸਤਹ ਦੇ ਉੱਤੇ ਤੇਲ ਦੇ ਵੱਡੇ ਵੱਡੇ ਕਾਲੇ ਧੱਬੇ ਜਿਹੜੇ ਦਿਖਾਈ ਦਿੱਤੇ ਨੇ, ਜਿਸ ਦੇ ਨਾਲ ਇਹ ਖਦਸ਼ਾ ਜਤਾਇਆ ਜਾ ਰਿਹਾ ਕਿ ਸਟੋਰੇਜ ਸਮਰਥਾ ਖਤਮ ਹੋਣ ਦੇ ਕਾਰਨ ਜਿਹੜਾ ਇਰਾਨ ਦੀ ਵਾਧੂ ਕੱਚਾ ਤੇਲ ਸਮੁੰਦਰ ਦੇ ਵਿਚ ਵਹਾ ਰਿਹਾ ਕਿਉਂਕਿ ਸਟੋਰ ਜਿਹੜਾ ਫੁੱਲ ਹੋ ਚੁੱਕੇ ਨੇ ਤੇ ਜੇ ਉਹ ਬੋਰ ਜਿਹੜੇ ਨੇ ਉਹਨਾਂ ਨੂੰ ਬੰਦ ਕਰਦੇ ਆ ਤਾਂ ਹਮੇਸ਼ਾ ਲਈ ਉਹ ਬੰਦ ਹੋ ਸਕਦੇ ਆ। ਉਹਨਾਂ ਨੂੰ ਲਗਾਤਾਰਤਾ ਦੇ ਵਿਚ ਚਾਲੂ ਰੱਖਣਾ ਉਹਨਾਂ ਦੀ ਮਜਬੂਰੀ ਹੈ ਤੇ ਉਹ ਜਿਹੜਾ ਹੁਣ ਹੋਰ ਕਿਤੇ ਤਾਂ ਤੇਲ ਜਾ ਨਹੀਂ ਰਿਹਾ ਤਾਂ ਫਿਰ ਕਿਤੇ ਨਾ ਕਿਤੇ ਉਹਨਾਂ ਨੂੰ ਡਿਸਟਰੋਏ ਕਰਨਾ ਹੀ ਪੈਣਾ। ਇਰਾਨ ਹਰ ਰੋਜ਼ 30 ਲੱਖ ਬੈਰਲ ਤੋਂ ਵੱਧ ਕੱਚਾ ਜਿਹੜਾ ਤੇਲ ਹੈ ਉਹਦਾ ਉਤਪਾਦਨ ਕਰਦਾ ਹੈ। 3500 ਖੂਹ ਨੇ ਉੱਥੇ ਹਰ ਜਿਹੜਾ ਹੋਰਮਜ਼ ਜਲਦ ਮਰੂ ਤੇ ਅਮਰੀਕੀ ਨਾਕਾਬੰਦੀ ਦੇ ਕਾਰਨ ਤੇਲ ਟੈਂਕਰ ਬਾਹਰ ਨਹੀਂ ਨਿਕਲ ਪਾ ਰਹੇ ਨੇ। ਇਸ ਦੇ ਕਾਰਨ ਇਰਾਨ ਆਪਣਾ ਤੇਲ ਦੂਜੇ ਦੇਸ਼ਾਂ ਨੂੰ ਨਹੀਂ ਵੇਚ ਪਾ ਰਿਹਾ ਤੇ ਉਤਪਾਦਨ ਜਾਰੀ ਰਹਿਣ ਦੇ ਕਾਰਨ ਉਸਦੇ ਕੋਲ ਜਿਹੜਾ ਤੇਲ ਸਟੋਰ ਕਰਨ ਦੀ ਜਗ੍ਹਾ ਨਹੀਂ ਬਚੀ ਹੈ। ਮਾਹਰਾਂ ਦੇ ਅਨੁਸਾਰ ਤੇਲ ਉਤਪਾਦਨ ਨੂੰ ਰੋਕਿਆ ਨਹੀਂ ਜਾ ਸਕਦਾ ਕਿਉਂਕਿ ਲੰਮੇ ਸਮੇਂ ਤੱਕ ਤੇਲ ਦੇ ਖੂਹ ਜਿਹੜੇ ਨੇ ਬੰਦ ਰਹਿਣ ਦੇ ਨਾਲ ਜ਼ਮੀਨ ਦੋਸ਼ ਜਿਹੜਾ ਭੰਡਾਰਾਂ ਨੂੰ ਸਥਾਈ ਨੁਕਸਾਨ ਜਿਹੜਾ ਪਹੁੰਚਾ ਸਕਦਾ। ਯੂਰਪੀਅਨ ਸਪੇਸ ਏਜੰਸੀ ਦੇ ਸੈਟੇਲਾਈਟ ਡਾਟਾ ਦੇ ਅਨੁਸਾਰ ਖਾਰਗ ਟਾਪੂ ਦੇ ਨੇੜੇ ਤੇਲ ਦਾ ਇਕ ਧੱਬਾ ਜਿਹੜਾ ਕਰੀਬ 120 ਵਰਗ ਕਿਲੋਮੀਟਰ ਖੇਤਰ ਦੇ ਵਿਚ ਫੈਲਿਆ ਹੋਇਆ ਦੇਖਿਆ ਗਿਆ ਜੋ ਕਿ ਕਿਸੇ ਵੱਡੇ ਸ਼ਹਿਰ ਦੇ ਆਕਾਰ ਦੇ ਬਰਾਬਰ ਹੈ। ਹਾਲਾਂਕਿ ਇਰਾਨੀ ਅਧਿਕਾਰੀਆਂ ਨੇ ਅਜੇ ਤੱਕ ਇਸਦੀ ਕੋਈ ਵੀ ਅਧਿਕਾਰਤ ਟਿੱਪਣੀ ਨਹੀਂ ਕੀਤੀ ਹੈ। ਵਿਸ਼ਵ ਅਤੇ ਵਾਤਾਵਰਣ ਦੇ ਉੱਤੇ ਅਸਰ ਪੈ ਸਕਦਾ ਹੈ। ਦੂਸਰੇ ਪਾਸੇ ਜੰਗਾਂ ਚੱਲ ਰਹੀਆਂ ਨੇ ਇਨ੍ਹਾਂ ਚੀਜ਼ਾਂ ਦੇ ਲਈ ਤੇ ਅਗਲੇ ਕਹਿੰਦੇ ਭਾਈ ਸਾਡੇ ਕੋਲ ਲੈ ਲਓ, ਪਰ ਹੁਣ ਮਹਿੰਗਾਈ ਦੇ ਨਾਲ ਲੋਕ ਮਰ ਰਹੇ ਨੇ ਜਿੱਦਾਂ ਪਹਿਲਾਂ ਗੱਲਾਂ ਬਾਤਾਂ ਕਰਕੇ ਹਟੇ ਹਾਂ ਤੇ ਅਗਲਿਆਂ ਨੂੰ ਸਮੁੰਦਰ ਦੇ ਵਿਚ ਬਹਾਉਣਾ ਪੈ ਰਿਹਾ। ਸਮੁੰਦਰੀ ਜੀਵਨ ਨੂੰ ਖਤਰਾ ਜਿਹੜਾ ਬਣਿਆ ਹੋਇਆ, ਸਮੁੰਦਰ ਦੀ ਸਤਹ ਦੇ ਉੱਤੇ ਫੈਲਿਆ ਤੇਲ ਮੱਛੀਆਂ ਤੇ ਹੋਰ ਸਮੁੰਦਰੀ ਜੀਵਾਂ ਲਈ ਜ਼ਹਿਰ ਦਾ ਕੰਮ ਕਰ ਸਕਦਾ ਹੈ ਜਿਸ ਦੇ ਨਾਲ ਵਾਤਾਵਰਨ ਨੂੰ ਭਾਰੀ ਨੁਕਸਾਨ ਹੋਣ ਦੀ ਚਿੰਤਾ ਹੈ। ਤੇਲ ਦੀਆਂ ਕੀਮਤਾਂ ਦੇ ਵਿਚ ਉਛਾਲ ਆਇਆ, ਦੁਨੀਆਂ ਦਾ ਕਰੀਬ 20% ਤੇਲ ਜਿਹੜਾ ਗੈਸ ਇਸੇ ਰਸਤੇ ਤੋਂ ਲੰਘਦਾ ਹੈ। ਇਸ ਨਾਕਾਬੰਦੀ ਦੇ ਅਤੇ ਤਣਾਅ ਦੇ ਕਾਰਨ ਵਿਸ਼ਵ ਪੱਧਰ ਦੇ ਉੱਤੇ ਤੇਲ ਦੀਆਂ ਕੀਮਤਾਂ ਵੱਧ ਸਕਦੀਆਂ ਨੇ ਜਿਸ ਦੇ ਨਾਲ ਭਾਰਤ ਸਮੇਤ ਕਈ ਦੇਸ਼ਾਂ ਦੇ ਵਿਚ ਮਹਿੰਗਾਈ ਵਧਣ ਦਾ ਹੋਰ ਵੀ ਖਤਰਾ ਜਿਹੜਾ ਬਣ ਚੁੱਕਿਆ। ਗੁਪਤ ਤਰੀਕੇ ਦੇ ਨਾਲ ਤੇਲ ਵੇਚਣ ਦੀ ਕੋਸ਼ਿਸ਼ ਵੀ ਹੋਈ ਹੈ। ਰਿਪੋਰਟ ਦੇ ਮੁਤਾਬਕ ਇਰਾਨ ਅਜੇ ਵੀ ਗੁਪਤ ਤਰੀਕਿਆਂ ਦੇ ਨਾਲ ਤੇਲ ਐਕਸਪੋਰਟ ਕਰਨ ਦੀ ਕੋਸ਼ਿਸ਼ ਕਰ ਰਿਹਾ। ਅਮਰੀਕੀ ਖੁਫੀਆ ਏਜੰਸੀ ਅਨੁਸਾਰ ਕੁਝ ਤੇਲ ਟੈਂਕਰਾਂ ਨੇ ਸਮੁੰਦਰ ਦੇ ਵਿਚ ਹੀ ਇਕ ਜਹਾਜ਼ ਤੋਂ ਦੂਜੇ ਜਹਾਜ਼ ਦੇ ਵਿਚ ਗੁਪਤ ਤਰੀਕੇ ਦੇ ਨਾਲ ਤੇਲ ਜਿਹੜਾ ਟਰਾਂਸਫਰ ਕੀਤਾ ਤੇ ਜਿਸ ਦੀ ਖੇਪ ਚੀਨ ਜਿਹੜਾ ਪਹੁੰਚਾਏ ਜਾਣ ਦੀ ਸੰਭਾਵਨਾ ਦੱਸੀ ਗਈ ਹੈ। ਦੂਸਰੇ ਪਾਸੇ ਉਪ ਰਾਸ਼ਟਰਪਤੀ ਸਾਰਾ ਦੁਤੇਰਤੇ ਉੱਤੇ ਚੱਲੇਗਾ ਮਹਾਂਦੋਸ਼, ਫਿਲੀਪੀਨਸ ਦੀ ਸੰਸਦ ਦੇ ਵਿਚ ਮਤਾ ਪਾਸ ਹੋ ਗਿਆ। ਫਿਲੀਪੀਨਸ ਦੀ ਸੰਸਦ ਦੇ ਹੇਠਲੇ ਸਦਨ ਪ੍ਰਤੀਨਿਧੀ ਸਭਾ ਨੇ ਸੋਮਵਾਰ ਨੂੰ ਉਪ ਰਾਸ਼ਟਰਪਤੀ ਸਾਰਾ ਦੇ ਜਿਹੜਾ ਵਿਰੁੱਧ ਮਹਾਂਦੋਸ਼ ਦੇ ਉਹਦੇ ਲਈ ਵੋਟ ਦਿੱਤੀ ਹੈ। ਉਨ੍ਹਾਂ ਦੇ ਉੱਤੇ ਆਮਦਨ ਤੋਂ ਵੱਧ ਜਾਇਦਾਦ ਇਕੱਠੀ ਕਰਨ, ਜਨਤਕ ਫੰਡਾਂ ਦੀ ਦੁਰਵਰਤੋਂ ਕਰਨ ਤੇ ਰਾਸ਼ਟਰਪਤੀ ਨੂੰ ਕਤਲ ਕਰਨ ਦੀ ਧਮਕੀ ਦੇਣ ਦੇ ਦੋਸ਼ ਲਗਾਏ ਗਏ। ਰਾਸ਼ਟਰਪਤੀ ਫਰਡੀਨੈਂਡ ਮਾਰਕੋਸ ਜੂਨੀਅਰ ਦੇ ਸਹਿਯੋਗ ਦੇ ਕੋਲ ਸਦਨ ਦੇ ਵਿਚ ਬਹੁਮਤ ਹੈ। 255 ਮੈਂਬਰਾਂ ਨੇ ਮਹਾਂਦੋਸ਼ ਦੇ ਹੱਕ ਦੇ ਵਿਚ ਵੋਟ ਦਿੱਤੀ, 26 ਨੇ ਜਿਹੜਾ ਵਿਰੋਧ ਕੀਤਾ ਤੇ 9 ਗੈਰ ਹਾਜ਼ਰ ਰਹੇ। ਉਪ ਰਾਸ਼ਟਰਪਤੀ ਸਾਰਾ ਸਾਬਕਾ ਰਾਸ਼ਟਰਪਤੀ ਰੋਡਰੀਗੋ ਦੁਤੇਰਤੇ ਦੀ ਜਿਹੜੀ ਧੀ ਹੈ ਤੇ ਉਨ੍ਹਾਂ ਨੇ ਆਪਣੇ ਵਿਰੁੱਧ ਲੱਗੇ ਅਪਰਾਧਿਕ ਦੋਸ਼ਾਂ ਦਾ ਵਿਸਤਾਰ ਦੇ ਨਾਲ ਜਵਾਬ ਨਹੀਂ ਦਿੱਤਾ ਪਰ ਕਿਸੇ ਵੀ ਗਲਤ ਕੰਮ ਨੂੰ ਜਿਹੜਾ ਉਹਦੇ ਤੋਂ ਇਨਕਾਰ ਕੀਤਾ ਹੈ। ਇਕ ਦੋ ਰਿਪੋਰਟਾਂ ਨੇ ਦੋਸਤੋ ਸੰਖੇਪ ਦੇ ਵਿਚ ਉਹਦਾ ਜ਼ਿਕਰ ਕਰਦੇ ਆ। ਆਸਟ੍ਰੇਲੀਆ ਨੇ ਭਾਰਤੀ ਮਸਾਲਿਆਂ ਦੀ ਜਾਂਚ ਵਧਾ ਦਿੱਤੀ ਹੈ। ਰਸਾਇਣਿਕ ਤੱਤ ਮਿਲਣ ਦੇ ਉੱਤੇ ਹੋਵੇਗੀ ਕਾਰਵਾਈ, ਵੱਡੇ ਪੱਧਰ ਦੇ ਉੱਤੇ ਜਿਹੜਾ ਫਾਈਨ ਲੱਗੇਗਾ। 18,780 ਤੋਂ ਲੈ ਕੇ 93,900 ਆਸਟ੍ਰੇਲੀਆਈ ਡਾਲਰ ਤੱਕ ਜੁਰਮਾਨਾ ਹੋ ਸਕਦਾ ਹੈ। ਸਮਾਨ ਜ਼ਬਤ ਕਰਨ ਜਾਂ ਕਾਰੋਬਾਰ ਦੇ ਉੱਤੇ ਪਾਬੰਦੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਸਟ੍ਰੇਲੀਆ ਨੇ ਭਾਰਤ ਦੇ ਸਮੇਤ ਕਈ ਮੁਲਕਾਂ ਤੋਂ ਆਉਣ ਵਾਲੇ ਮਸਾਲਿਆਂ ਉੱਤੇ ਸਖ਼ਤ ਨਿਗਰਾਨੀ ਵਧਾਤੀ ਹੈ। ਆਸਟ੍ਰੇਲੀਆ ਹਰ ਸਾਲ ਭਾਰਤ, ਸ੍ਰੀਲੰਕਾ, ਵੀਅਤਨਾਮ, ਚੀਨ ਅਤੇ ਹੋਰ ਏਸ਼ੀਆਈ ਦੇਸ਼ਾਂ ਤੋਂ ਕਰੋੜਾਂ ਡਾਲਰ ਦੇ ਮਸਾਲੇ ਜਿਹੜੇ ਮੰਗਵਾਉਂਦਾ ਹੈ। ਭਾਰਤ ਦੁਨੀਆ ਦਾ ਸਭ ਤੋਂ ਵੱਡਾ ਮਸਾਲਾ ਨਿਰਯਾਤਕ ਹੈ। ਸਾਲ 2024-2025 ਦੇ ਵਿਚ ਵੀ ਭਾਰਤੀ ਮਸਾਲਿਆਂ ਦੀ ਆਸਟ੍ਰੇਲੀਆ ਸਮੇਤ ਵਿਸ਼ਵ ਪੱਧਰ ਦੇ ਉੱਤੇ ਮੰਗ ਮਜ਼ਬੂਤ ਰਹੀ ਹੈ। ਕੁਝ ਭਾਰਤੀ ਮਸਾਲਾ ਉਤਪਾਦਾਂ ਵਿਚ ਇਥਾਈਲੀਨ ਆਕਸਾਈਡ ਵਰਗੇ ਰਸਾਇਣਕ ਤੱਤਾਂ ਦੇ ਦੋਸ਼ਾਂ ਤੋਂ ਬਾਅਦ ਫੂਡ ਸਟੈਂਡਰਡਜ਼ ਜਿਹੜਾ ਆਸਟ੍ਰੇਲੀਆ, ਨਿਊਜ਼ੀਲੈਂਡ ਨੇ ਇਹਦੇ ਉੱਤੇ ਟਿੱਪਣੀ ਕੀਤੀ ਹੈ, ਕਿਹਾ ਕਿ ਅੰਤਰਰਾਸ਼ਟਰੀ ਸਾਂਝੇਦਾਰਾਂ ਅਤੇ ਸੂਬਾਈ ਏਜੰਸੀਆਂ ਦੇ ਨਾਲ ਮਿਲ ਕੇ ਮਾਮਲੇ ਦੀ ਜਾਂਚ ਕਰ ਰਹੇ ਨੇ, ਕਿਉਂਕਿ ਭਾਈ ਸਾਡੇ ਵਾਲੇ ਮਿਲਾਵਟ ਕਰਨ ਨੂੰ ਨਹੀਂ ਹਟਦੇ, ਟਲਦੇ ਨਹੀਂ ਹੈ, ਤੇ ਉਥੇ ਫਿਰ ਪਾਬੰਦੀਆਂ ਲੱਗਦੀਆਂ ਨੇ। ਸੂਬਾਈ ਏਜੰਸੀਆਂ ਦੇ ਨਾਲ ਮਿਲ ਕੇ ਮਾਮਲੇ ਦੀ ਜਾਂਚ ਕਰ ਰਹੇ ਨੇ ਤੇ ਅਥਾਰਟੀ ਨੇ ਸਪਸ਼ਟ ਕੀਤਾ ਕਿ ਆਸਟ੍ਰੇਲੀਆ ਦੇ ਵਿਚ ਖਾਦ ਪਦਾਰਥਾਂ ਦੇ ਲਈ ਇਸ ਰਸਾਇਣ ਦੀ ਵਰਤੋਂ ਨੂੰ ਮਨਜੂਰੀ ਨਹੀਂ ਦਿੰਦਾ। ਆਸਟ੍ਰੇਲੀਆ ਦੇ ਖੇਤੀਬਾੜੀ ਵਿਭਾਗ ਦੇ ਮੁਤਾਬਕ ਸੁੱਕੇ ਜਿਹੜੇ ਮਸਾਲੇ ਹੈ, ਮਿਰਚ, ਕਾਲੀ ਮਿਰਚ, ਹਲਦੀ ਤੇ ਮਿਲੇ ਜੁਲੇ ਮਸਾਲਿਆਂ ਨੂੰ ਮਿਲਾਵਟ ਦੀ ਖਤਰਾ ਜਿਹੜਾ ਸ਼੍ਰੇਣੀ ਦੇ ਵਿਚ ਰੱਖਿਆ ਹੋਇਆ, ਜਿਸ ਦੇ ਕਾਰਨ ਮੁਲਕ ਦੀਆਂ ਬੰਦਰਗਾਹਾਂ ਸਰਹੱਦਾਂ ਦੇ ਉਤੇ ਖਾਸ ਜਾਂਚ ਅਤੇ ਲੈਬ ਟੈਸਟ ਜਿਹੜੇ ਵਧਾਏ ਗਏ ਨੇ। ਮਿਲਾਵਟ, ਗਲਤ ਲੇਬਲਿੰਗ ਜਾਂ ਅਸੁਰੱਖਿਅਤ ਖਾਦ ਪਦਾਰਥ ਸਾਬਤ ਹੋਣ ਦੇ ਉਤੇ ਦੋਸ਼ੀਆਂ ਨੂੰ ਨਿਯਮਾਂ ਦੇ ਤਹਿਤ ਲਗਭਗ 18,780 ਤੋਂ ਲੈ ਕੇ 93,900 ਆਸਟ੍ਰੇਲੀਆਈ ਡਾਲਰ ਤੱਕ ਦਾ ਜੁਰਮਾਨਾ ਜਿਹੜਾ ਸਮਾਨ ਜ਼ਬਤ ਕਰਨ ਜਾਂ ਜਿਹੜਾ ਕਾਰੋਬਾਰ ਦੇ ਉੱਤੇ ਪਾਬੰਦੀ ਦਾ ਸਾਹਮਣਾ ਵੀ ਕਰਨਾ ਪੈ ਸਕਦੈ। ਮਾਹਰਾਂ ਦਾ ਕਹਿਣਾ ਕਿ ਵਧਦੀ ਮੰਗ ਦੇ ਨਾਲ ਨਕਲੀ ਮਸਾਲਿਆਂ ਦਾ ਖਤਰਾ ਵੀ ਵਧਿਆ। ਸਰਕਾਰ ਨੇ ਸਪਸ਼ਟ ਕਿਹਾ ਕਿ ਆਸਟ੍ਰੇਲੀਆ ਦੇ ਵੱਲੋਂ ਖੁਰਾਕੀ ਵਸਤਾਂ ਦੀ ਗੁਣਵੱਤਾ ਦੇ ਉੱਤੇ ਕੋਈ ਸਮਝੌਤਾ ਨਹੀਂ ਹੋਏਗਾ। ਕੁਝ ਭਾਰਤੀ ਕਾਰੋਬਾਰੀਆਂ ਨੂੰ ਜੁਰਮਾਨੇ ਤੇ ਕੰਪਨੀਆਂ ਦੇ ਲਾਇਸੈਂਸ ਵੀ ਜਿਹੜੇ ਰੱਦ ਹੋਣ ਦਾ ਖਤਰਾ ਜਿਹੜਾ ਪਤਾ ਲੱਗਿਆ। ਦੂਸਰੇ ਪਾਸੇ ਦੁਬਈ ਦੇ ਜੋ ਹਾਲਾਤ ਬਣ ਗਏ ਨੇ ਜੰਗ ਦੇ ਦੌਰਾਨ, ਦੁਬਈ ਦੇ ਵਿਚ ਜਿਹੜਾ ਰੀਅਲ ਅਸਟੇਟ ਨੂੰ ਲੱਗ ਸਕਦਾ 20% ਤੱਕ ਦੀ ਗਿਰਾਵਟ ਦਾ ਝਟਕਾ। ਪੱਛਮੀ ਏਸ਼ੀਆ ਦੇ ਵਿਚ ਵੱਧ ਰਹੇ ਭੂ ਰਾਜਨੀਤਿਕ ਤਣਾਅ ਦੇ ਵਿਚਕਾਰ ਦੁਬਈ ਦੇ ਰੀਅਲ ਅਸਟੇਟ ਦਾ ਜਿਹੜਾ ਬਾਜ਼ਾਰ ਹੈ ਉਹਦੇ ਲਈ ਸਾਲ 2026 ਵੱਡੀ ਜਿਹੜੀ ਚੁਣੌਤੀਪੂਰਨ ਰਹਿ ਸਕਦਾ। UAE ਦੀਆਂ ਜਿਹੜੀਆਂ ਨੇ ਪ੍ਰਮੁੱਖ ਰਿਅਲਟੀ ਕੰਪਨੀਆਂ ਦੇ ਵਿਚੋਂ ਇਕ ਦਾਨੂਬ ਗਰੁੱਪ ਅਨੁਸਾਰ ਕੈਲੰਡਰ ਸਾਲ 2026 ਦੇ ਵਿਚ ਦੁਬਈ ਦੇ ਪ੍ਰਾਪਰਟੀ ਬਾਜ਼ਾਰ ਦੇ ਵਿਚ 20% ਦੀ ਜਿਹੜੀ ਗਿਰਾਵਟ ਉਹਦੇ ਵਿਚ ਜਿਹੜੀ ਹੈ ਗਰੋਥ ਜਿਹੜੀ ਹੈ ਉਹਦੇ ਦੇਖਣ ਨੂੰ ਮਿਲ ਸਕਦੀ ਹੈ ਡਾਊਨ ਜਾਣੀ ਕਿ। ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਮਜ਼ਬੂਤ ਬੁਨਿਆਦੀ ਢਾਂਚੇ ਦੇ ਦਮ ਦੇ ਉਤੇ ਇਹ ਬਾਜ਼ਾਰ ਜਿਹੜਾ ਦੁਬਾਰਾ ਜ਼ੋਰਦਾਰ ਵਾਪਸੀ ਕਰੇਗਾ। ਖੇਤਰ ਦੇ ਵਿਚ ਤਣਾਅ ਸ਼ੁਰੂ ਹੋਣ ਤੋਂ ਬਾਅਦ ਵਿਕਰੀ ਪ੍ਰਭਾਵਿਤ ਹੋਈ ਹੈ ਤੇ ਖਰੀਦਦਾਰ ਹੁਣ ਉਡੀਕ ਕਰੋ ਤੇ ਦੇਖੋ ਕਹਿੰਦੇ ਵੇਟ ਐਂਡ ਵਾਚ ਦੀ ਨੀਤੀ ਜਿਹੜੀ ਆ ਅਪਣਾ ਰਹੇ ਨੇ। ਉਨ੍ਹਾਂ ਦੇ ਮੁਤਾਬਕ ਜਿਹੜੀਆਂ ਯੂਨਿਟਾਂ ਅਸੀਂ ਪਹਿਲਾਂ 1 ਮਹੀਨੇ ਦੇ ਵਿਚ ਵੇਚ ਦਿੰਦੇ ਸੀ ਉਨ੍ਹਾਂ ਨੂੰ ਵੇਚਣ ਦੇ ਵਿਚ ਹੁਣ 3 ਮਹੀਨੇ ਲੱਗ ਰਹੇ ਹੈ। ਅਜਿਹੀ ਸਥਿਤੀ ਦੇ ਵਿਚ ਡਿਵੈਲਪਰ ਜਿਹੜੇ ਨੇ ਹੁਣ ਨਵੇਂ ਪ੍ਰੋਜੈਕਟ ਲਾਂਚ ਕਰਨ ਦੀ ਬਜਾਏ ਮੌਜੂਦਾ ਪ੍ਰੋਜੈਕਟਾਂ ਨੂੰ ਪੂਰਾ ਕਰਨ ਤੇ ਉਨ੍ਹਾਂ ਨੂੰ ਵੇਚਣ ਵੱਲ ਜਿਹੜਾ ਜ਼ਿਆਦਾ ਧਿਆਨ ਦੇਣ ਲੱਗ ਪਏ ਨੇ। ਬਿਲਡਰ ਜਿਹੜੇ ਨੇ ਬਿਲਡਰਾਂ ਦੇ ਵੱਲੋਂ ਡਿਸਕਾਊਂਟ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਬਾਜ਼ਾਰ ਦੇ ਵਿਚ ਫੰਡਾਂ ਦੀ ਕਮੀ ਦੇ ਨਾਲ ਜੂਝ ਰਹੇ ਕੁਝ ਬਿਲਡਰ ਜਿਹੜੇ ਨੇ ਪ੍ਰੋਜੈਕਟਾਂ ਨੂੰ ਪੂਰਾ ਕਰਨ ਤੇ ਬੈਂਕਾਂ ਦੀਆਂ ਦੇਣਦਾਰੀਆਂ ਨਿਭਾਉਣ ਦੇ ਲਈ ਵਿਸ਼ੇਸ਼ ਛੋਟਾਂ ਜਿਹੜੀਆਂ ਨੇ ਡਿਸਕਾਊਂਟਸ ਦੇ ਰਹੇ ਆ ਤੇ ਕੀਮਤਾਂ ਦੇ ਵਿਚ 7 ਤੋਂ 8% ਦਾ ਸਲਾਨਾ ਵਾਧਾ ਪਹਿਲਾਂ ਦੇਖਿਆ ਜਾਂਦਾ ਸੀ ਉਹ ਹੁਣ ਰੁਕ ਚੁੱਕਿਆ ਹੈ। ਕੀਮਤਾਂ ਫਿਲਹਾਲ ਸਥਿਰ ਨੇ। ਚੋਟੀ ਦੇ ਬਿਲਡਰ ਗਾਹਕਾਂ ਨੂੰ ਆਕਰਸ਼ਿਤ ਕਰਨ ਦੇ ਲਈ ਨਵੇਂ ਜਿਹੜਾ ਇਨਸੈਂਟਿਵ ਦੇ ਰਹੇ ਆ। ਭਾਰਤੀ ਨਿਵੇਸ਼ਕਾਂ ਦਾ ਜਿਹੜਾ ਭਰੋਸਾ ਬਰਕਰਾਰ ਹੋਇਆ ਇਹਦੇ ਉੱਤੇ। ਰਿਪੋਰਟ ਕਹਿੰਦੀ ਹੈ ਕਿ ਪੂਰੀ ਤਰ੍ਹਾਂ ਗੁੰਮਰਾਹਕੁੰਨ ਕਰਾਰ ਦਿੰਦੇ ਹੋਏ ਕਿ ਭਾਰਤੀ ਨਿਵੇਸ਼ਕ ਦੁਬਈ ਦਾ ਪ੍ਰਾਪਰਟੀ ਬਾਜ਼ਾਰ ਛੱਡ ਰਹੇ ਨੇ ਤੇ ਸਾਜਨ ਨੇ ਕਿਹਾ ਕਿ ਭਾਰਤੀ ਅਜੇ ਵੀ ਉਨ੍ਹਾਂ ਦੇ ਸਭ ਤੋਂ ਵੱਡੇ ਖਰੀਦਦਾਰਾਂ ਦੇ ਵਿਚੋਂ ਇਕ ਨੇ। ਉਨ੍ਹਾਂ ਦੇ ਮੁਤਾਬਕ 6-10% ਤੱਕ ਦੀ ਉੱਚ ਰੈਂਟਲ ਯੀਲਡ ਕਿਰਾਏ ਤੋਂ ਕਮਾਈ ਜਿਹੜੀ ਹੈ। ਪ੍ਰਾਪਤੀਆਂ ਦੀਆਂ ਕੀਮਤਾਂ ਦੇ ਵਿਚ ਵਾਧੇ ਦੀ ਉਮੀਦ ਭਾਰਤੀਆਂ ਨੂੰ ਅਜੇ ਵੀ ਜਿਹੜਾ ਦੁਬਈ ਵੱਲ ਖਿੱਚ ਰਹੀ ਹੈ ਕਿਉਂਕਿ ਉਹ ਇਸ ਨੂੰ ਦੁਨੀਆਂ ਦਾ ਸਭ ਤੋਂ ਸੁਰੱਖਿਅਤ ਜਿਹੜਾ ਸਥਾਨ ਮੰਨਦੇ ਨੇ। ਸਾਲ 2025 ਦੁਬਈ ਦੇ ਰੀਅਲ ਅਸਟੇਟ ਸੈਕਟਰ ਦੇ ਲਈ ਹੁਣ ਤੱਕ ਦਾ ਸਭ ਤੋਂ ਵਧੀਆ ਸਾਲ ਰਿਹਾ। ਇਸ ਦੇ ਦੌਰਾਨ 917 ਬਿਲੀਅਨ ਦਰਾਹਮ ਜਾਣੀ ਕਿ 250 ਬਿਲੀਅਨ ਡਾਲਰ ਦੇ ਮੁੱਲ ਦੇ ਜਿਹੜੇ ਨੇ 2,70,000 ਤੋਂ ਵੱਧ ਲੈਣ ਦੇਣ ਹੋਏ ਆ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 20% ਦਾ ਵਾਧਾ ਸੀ। ਵੱਧਦੀ ਲਾਗਤ ਦੇ ਲਾਗਤ ਜਿਹੜੀ ਆ ਉਹਨੇ ਵਧਾਈ ਚਿੰਤਾ ਇਹਦੇ ਵਿਚ ਡਿਵੈਲਪਰਾਂ ਦੀ। ਉਹ ਲਈ ਜਿਹੜਾ ਉਸਾਰੀ ਸਮੱਗਰੀ ਜਿਹੜੀ ਆ ਮਹਿੰਗੀ ਹੋ ਰਹੀ ਆ, ਉਹਨਾਂ ਦੀਆਂ ਕੀਮਤਾਂ ਦੇ ਵਿਚ ਵਾਧਾ ਹੋਇਆ 20% ਦਾ, ਤੇ ਇਕ ਵੱਡੀ ਚਿੰਤਾ ਬਣਿਆ ਹੋਇਆ। ਇਸ ਦੇ ਨਾਲ ਉਨ੍ਹਾਂ ਨੇ ਉਨ੍ਹਾਂ ਦੇ ਮੁਨਾਫੇ ਦੇ ਉੱਤੇ 1-1.5% ਜਿਹੜਾ ਤੱਕ ਦਾ ਅਸਰ ਪੈਣ ਦੀ ਸੰਭਾਵਨਾ ਹੈ। ਹਾਲਾਂਕਿ ਦਾਨੂਬ ਦੇ ਮੈਟੀਰੀਅਲ ਕਾਰੋਬਾਰ ਦੇ ਲਈ ਅਪ੍ਰੈਲ ਦਾ ਜਿਹੜਾ ਮਹੀਨਾ ਸਭ ਤੋਂ ਵਧੀਆ ਰਿਹਾ, ਕਿਉਂਕਿ ਕਈ ਜਿਹੜੇ ਨਵੇਂ ਲਾਂਚ ਹੋਏ ਪ੍ਰੋਜੈਕਟ ਕਾਰਨ ਸਮੱਗਰੀ ਦੀ ਮੰਗ ਜਿਹੜੀ ਕਾਫੀ ਜ਼ਿਆਦਾ ਜਿਹੜੀ ਦੱਸੀ ਗਈ ਹੈ। ਲਓ ਦੋਸਤੋ, ਇਹ ਸਨ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ। ਤੇ ਮੀਡੀਆ ਪੰਜਾਬ ਨਿਊਜ਼ ਬਾਈ ਜੀ ਕਮੈਂਟ ਕਰ ਰਹੇ ਨੇ, ਆਪਾਂ ਉਨ੍ਹਾਂ ਦੇ ਦੋਸਤਾਂ ਦੇ ਕਮੈਂਟ ਵੀ ਲੈ ਲਈਏ ਤੇ ਫਿਰ ਆਪਾਂ ਮੰਟੋ ਜੀ ਦੀ ਕਹਾਣੀ ਸੁਣਾਉਂਦੇ ਹਾਂ, ਕਿਉਂਕਿ ਅੱਜ ਉਨ੍ਹਾਂ ਦਾ ਜਨਮ ਦਿਨ ਹੈ। ਤੇ ਫਿਰ ਆਪਾਂ ਗੱਡੀ ਹੌਲੀ ਹੌਲੀ ਅੱਗੇ ਵਧਾਉਂਦੇ ਹਾਂ ਤੇ ਸਮਾਪਤੀ ਵੀ ਕਰਦੇ ਹਾਂ। ਵੈਸੇ ਤਾਂ ਸਮਾਪਤੀ ਵਾਲਾ ਸਮਾਂ ਹੋ ਹੀ ਚੱਲਿਆ ਤਕਰੀਬਨ। ਤੇ ਕਮੈਂਟ ਆ ਰਹੇ ਨੇ ਜੀ, ਹਾਂਜੀ ਆਪਣੇ ਬਾਈ ਜੀ ਮੀਡੀਆ ਪੰਜਾਬ ਲਿਖਦੇ ਨੇ ਮੋਦੀ ਮੋਦੀ ਮੋਦੀ ਮੋਦੀ ਹੈ ਤਾਂ ਕਹਿੰਦੇ ਮੁਮਕਿਨ ਹੈ, ਕਿਆ ਬਾਤ ਹੈ ਜੀ। ਤੇ ਯੂਨੀਅਨ ਆਫ ਇੰਡੀਆ ਦੀ ਭਾਜਪਾ ਸਰਕਾਰ ਦੇ ਅੱਗੇ ਕਹਿੰਦੇ ਨੇ ਯੂਨੀਅਨ ਆਫ ਇੰਡੀਆ ਦੀ ਭਾਜਪਾ ਸਰਕਾਰ ਦੇ ਸਰਕਾਰੀ ਅਧਿਕਾਰੀਆਂ ਸਿਆਸੀ ਨੇਤਾਵਾਂ ਦੇ ਮੁੰਡੇ ਕੁੜੀਆਂ ਨੂੰ ਹਾਂ ਜਵਾਈ ਵਿਦੇਸ਼ਾਂ ਦੇ ਵਿਚ ਸੈਟਲ ਅਤੇ ਪ੍ਰਾਈਵੇਟ ਵਪਾਰ ਕਰਦੇ ਨੇ ਬਾਰੇ ਚਰਚਾ ਜ਼ਰੂਰ ਕਰੋ ਜੀ। ਤੇ ਇਸੇ ਤਰ੍ਹਾਂ ਯੂਨੀਅਨ ਆਫ ਇੰਡੀਆ ਦੀ ਭਾਜਪਾ ਸਰਕਾਰ ਦੇ ਸਰਕਾਰੀ ਅਧਿਕਾਰੀ ਸੇਮ ਹੀ ਉਨ੍ਹਾਂ ਨੇ ਜਿਹੜਾ ਦੁਬਾਰਾ ਭੇਜਿਆ ਮੈਸੇਜ, ਸ਼ੁਕਰੀਆ ਜੀ ਬਾਈ ਜੀ। ਤੁਸੀਂ ਵੀ ਗੱਲਬਾਤ ਕਰ ਸਕਦੇ ਹੋ ਅੱਗੇ ਜੇ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। +358 4,976,1972 ਸਟੂਡੀਓ ਦਾ ਨੰਬਰ ਹੈ ਜੀ, ਵਟਸਐਪ ਕਾਲ ਕਰਕੇ ਜੁੜ ਸਕਦੇ ਹੋ ਦੁਨੀਆਂ ਦੇ ਕਿਸੇ ਵੀ ਕੋਨੇ ਤੋਂ। ਤੇ ਲੋ ਦੋਸਤੋ, ਜਾਂਦੇ ਜਾਂਦੇ ਤੁਹਾਡੇ ਸੁਨੇਹੇ ਜ਼ਰੂਰ ਲੈ ਲਈਏ ਪਹਿਲਾਂ, ਤੇ ਫਿਰ ਆਪਾਂ ਕਹਾਣੀ ਵੱਲ ਨੂੰ ਵਧਣ ਦੀ ਕੋਸ਼ਿਸ਼ ਕਰਦੇ ਹਾਂ। ਜੇ ਤੁਸੀਂ ਕਹਾਣੀ ਸੁਣਨੀ ਹੈ ਤਾਂ ਥੱਲੇ ਜ਼ਰੂਰ ਲਿਖ ਦਿਓ ਭਾਈ ਤੇ ਸੁਣਾ ਦਿਓ। ਨਵਦੀਪ ਬਾਈ ਜੀ ਦਿੱਲੀ ਤੋਂ ਸਤਿ ਸ੍ਰੀ ਅਕਾਲ ਕਹਿੰਦੇ ਸਭ ਨੂੰ ਦੋਸਤਾਂ ਨੂੰ। ਤੇ ਲਾਈਕ ਨੰਬਰ 4 ਸੈਣੀ ਸਾਹਿਬ ਨੇ ਭੇਜਿਆ ਤੇ ਓਕੇ ਹੈ ਜੀ ਸਾਰਾ ਕੁਝ। ਸਤਨਾਮ ਸਿੰਘ ਜਾਣੀਆ ਬਾਈ ਜੀ ਸਤਿ ਸ੍ਰੀ ਅਕਾਲ ਕਹਿੰਦੇ। ਜੀ ਆਨੂ ਜੀ ਕਹਿੰਦੇ ਆ ਚੱਕ ਦਿਓ ਫੱਟੇ ਕਹਿੰਦੇ ਜੀ, ਟਣਾ ਟਾਣਾ ਆਵਾਜ਼ ਹੈ ਜੀ ਆਪਣੇ ਰਾਜਨ ਸੈਣੀ ਸਾਹਿਬ ਕਹਿੰਦੇ ਨੇ। ਤੇ ਸਤਨਾਮ ਸਿੰਘ ਜਾਣੀਆ ਚੱਲ ਜੀ ਕਹਿੰਦੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਆਪਣਾ ਸਵੀਡਨ ਵਾਲੇ ਬਾਈ ਸਾਹਿਬ ਜੀ ਨਹੀਂ ਆਉਂਦੇ ਜੀ, ਸ਼ਾਇਦ ਆਪਣੇ ਯਾਦਵਿੰਦਰ ਹੁਣਾਂ ਦੀ ਗੱਲ ਕਰਦੇ ਨੇ ਬਾਈ ਜੀ। ਹਾਂਜੀ ਉਹ ਕਾਫੀ ਸਮਾਂ ਹੋਇਆ ਥੋੜਾ ਜਿਹਾ ਬਿਜ਼ੀ ਰਹਿੰਦੇ ਨੇ ਜੀ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਨੇ ਜੀ ਸਤਿ ਸ੍ਰੀ ਅਕਾਲ ਜੀ ਤੇ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿਚ ਜੀ। ਇਕਬਾਲ ਮੰਗੜ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ। ਰਾਮ ਬਾਬਾ ਸਾਹਿਬ ਕਹਿੰਦੇ ਥੈਂਕ ਯੂ ਜੀ ਤੇ ਰੈਸਟ ਕਰ ਲਓ ਕਹਿੰਦੇ ਜੀ। ਲੱਗਦਾ ਤਾਂ ਹੈ ਜੀ ਕਰਨੀ ਪੈਣੀ ਹੈ ਰੈਸਟ। ਚਲੋ ਕਹਾਣੀ ਤੁਹਾਡੇ ਲਈ ਫਿਰ ਆਪਾਂ ਕੱਢ ਲਵਾਂਗੇ ਫਿਰ ਸੁਣਾ ਦਾਂਗੇ ਜੇ ਮਨ ਇੱਦਾਂ ਆ ਤਾਂ, ਕਿਉਂਕਿ ਅੱਜ ਥੋੜੀ ਜਿਹੀ ਥਕਾਵਟ ਵੀ ਹੋਈ ਹੋਈ ਹੈ। ਤੇ ਇਕਬਾਲ ਜੀ ਕਹਿੰਦੇ ਸਤਿ ਸ੍ਰੀ ਅਕਾਲ ਜੀ, ਜੋ ਲੋ ਤੁਹਾਡੇ ਜਾਂਦੇ ਜਾਂਦੇ ਸੁਨੇਹੇ ਜ਼ਰੂਰ ਲੈ ਲੈਂਦੇ ਹਾਂ। ਰਾਮ ਬਾਬਾ ਸਿੱਧੂ ਸਾਹਿਬ ਕਹਿੰਦੇ ਸਤਿ ਸ੍ਰੀ ਅਕਾਲ ਜੀ ਤੇ ਸੁਰਜੀਤ ਭਾਰਤ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਇੰਡੀਆ ਤੋਂ। ਸਾਡੇ ਮਦਰ ਦਵਿੰਦਰ ਭਾਰਤ ਜੀ ਕਹਿੰਦੇ ਸਤਿ ਸ੍ਰੀ ਅਕਾਲ ਜੀ UAE ਤੋਂ। ਤੇ ਔਜਲਾ ਸਾਹਿਬ ਕਹਿੰਦੇ ਨੇ US ਤੋਂ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ। ਮਾਨ ਸਿੰਘ ਸੈਣੀ ਸਾਹਿਬ ਫਿਨਲੈਂਡ ਤੋਂ ਹੈਲਸਿੰਕੀ ਤੋਂ ਸਤਿ ਸ੍ਰੀ ਅਕਾਲ ਜੀ ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਕਹਿੰਦੇ ਹੈ। ਮੁਕੱਦਰ ਬਾਈ ਜੀ ਕਹਿੰਦੇ ਸਤਿ ਸ੍ਰੀ ਅਕਾਲ ਪਿਆਰਿਓ ਇੰਡੀਆ ਤੋਂ। ਤੇ ਸੈਣੀ ਬਾਈ ਜੀ ਉਹੀ ਸਰਕਾਰਾਂ ਕੱਲਾ ਕਹਿੰਦੇ ਨੇ ਲੋਗੋ ਹੋਇਆ ਹੈ ਚੇਂਜ, ਤਾਂ ਹੀ ਤੁਹਾਨੂੰ ਕਹਿੰਦੇ ਆ ਬਾਬਿਓ ਅਕਾਲੀ ਦਲ ਜਿਹੜੀ ਵਿਚਾਰਧਾਰਾ ਨੂੰ ਮੰਨਦਾ ਤੇ BJP ਦੀ ਵਿਚਾਰਧਾਰਾ ਵੇਖ ਲਓ ਬਾਬਿਓ। ਬਾਦਲ ਸਾਹਿਬ ਮੀਟਿੰਗਾਂ ਕਰਦੇ ਗੱਠਜੋੜ ਦੇ ਵਾਸਤੇ ਕਹਿੰਦੇ ਜੀ। ਮੁਕੱਦਰ ਜੀ ਕਹਿੰਦੇ ਇਸ ਕਰਕੇ ਛੱਡੋ ਇਨ੍ਹਾਂ ਦਾ ਖਹਿੜਾ, ਪਛਤਾਵਾ ਹੀ ਪੱਲੇ ਪੈਣਾ ਵੋਟਾਂ ਪਾ ਕੇ ਜੀ। ਤੇ ਮੁਕੱਦਰ ਜੀ ਕਹਿੰਦੇ ਭਾਰਜ ਬਾਈ ਮੇਰਾ ਇੱਕ ਸਵਾਲ ਏ ਤੇ ਹਾਂਜੀ ਉਹ ਸਵਾਲ ਕਰੀ ਗਏ ਸੈਣੀ ਸਾਹਿਬ ਦੇ ਨਾਲ ਗੱਲਬਾਤ। ਭਾਰਜ ਮੇਰੇ ਕੋਲ ਸਮੇਂ ਦੀ ਦਿੱਕਤ ਹੈ, ਮੈਂ ਜ਼ਿਆਦਾ ਗੱਲ ਨਹੀਂ ਕਰਨੀ ਕਹਿੰਦੇ ਜੀ। ਤੇ ਭਾਰਜ ਬਾਈ ਜੀ ਤੇ ਮੁਕੱਦਰ ਜੀ ਕਹਿੰਦੇ ਆ ਜੁੜੇ ਹਾਂ ਭਾਰਜ ਬਾਈ ਜੀ, ਹੁਣ 10 ਮਿੰਟ ਬਾਅਦ ਗੱਲ ਕਰਦੇ ਹਾਂ। ਅਸਲ ਦੇ ਵਿਚ ਮੇਰਾ ਸਵਾਲ ਸੈਣੀ ਬਾਈ ਜੀ ਨੂੰ ਸੀ ਕਹਿੰਦੇ ਜੀ। ਤੇ ਉਹ ਗੱਲਬਾਤ ਹੋ ਗਈ ਸੀ ਜੀ ਪਹਿਲਾਂ। ਤੇ ਜੀ ਮੁਕੱਦਰ ਵੀਰ ਜੀ ਸੈਣੀ ਸਾਹਿਬ ਕਹਿੰਦੇ ਨੇ। ਔਜਲਾ ਸਾਹਿਬ ਕਹਿੰਦੇ ਬਹੁਤ ਵਧੀਆ ਵਿਚਾਰ ਰਾਜਨ ਜੀ, ਤੇ ਭਾਸ਼ਾ ਜੇ ਕੋਈ ਵੀ ਸਿੱਖ ਸਕਦਾ ਹੋਵੇ ਤਾਂ ਚਾਹੀਦਾ ਉਹਨੂੰ ਸਿੱਖਣੀ। ਔਜਲਾ ਸਾਹਿਬ ਲਿਖਦੇ ਨੇ ਐਪਰੀਸ਼ੀਏਟ ਕਰਦੇ ਆ। ਮੁਕੱਦਰ ਜੀ ਕਹਿੰਦੇ ਆ ਵਾਹਿਗੁਰੂ ਵਾਹਿਗੁਰੂ ਬਸ ਗੱਲ ਖਤਮ। ਜਦੋਂ ਛੋਟੀਆਂ ਛੋਟੀਆਂ ਗੱਲਾਂ ਛੋਟੇ ਛੋਟੇ ਪਰਿਵਾਰਾਂ ਦੇ ਪੈਂਦੀਆਂ ਨੇ ਬਾਈ ਜੀ, ਫਿਰ ਕੋਈ ਬਾਤ ਪੁੱਛਣ ਵਾਲਾ ਨਹੀਂ ਹੁੰਦਾ ਜੀ। ਰਾਜਨ ਸੈਣੀ ਸਾਹਿਬ ਕਹਿੰਦੇ ਮੁਕੱਦਰ ਵੀਰ ਜੀ ਸਤਿ ਸ੍ਰੀ ਅਕਾਲ। ਕੋਈ ਨਾ ਕੋਈ ਕਹਿੰਦੇ ਵਿਜੇ ਤਲਾਪਥੀ ਪੈਦਾ ਹੋ ਜਾਂਦਾ ਹੈ ਜੀ। ਤੇ ਮੁਕੱਦਰ ਜੀ ਕਹਿੰਦੇ ਭਾਣਾ ਮੰਨ ਲੈਣਾ ਬਾਬਿਓ, ਬਸ ਕਹਾਣੀ ਇੰਨੀ ਕੋਈ ਹੈ ਕਹਿੰਦੇ। ਮੁਕੱਦਰ ਕਹਿੰਦੇ ਜੀ ਸੈਣੀ ਬਾਈ ਜੀ ਪਿਆਰਿਓ, ਸਵਾਲ ਮਨ ਦੇ ਵਿਚ ਉੱਠ ਪੈਂਦਾ ਤੇ ਪੁੱਛ ਲੈਂਦੇ ਆ ਜੀ, ਲਵ ਜੋ ਜੀ। ਨਹੀਂ ਨਹੀਂ, ਕਰਨੇ ਚਾਹੀਦੇ ਨੇ ਜੀ, ਗੱਲਾਂ ਬਾਤਾਂ ਹੋਣੀਆਂ ਚਾਹੀਦੀਆਂ, ਤਾਂ ਹੀ ਫਿਰ ਗੱਲਬਾਤ ਹੁੰਦੀ ਅੱਗੇ। ਰਾਜਨ ਜੀ ਕਹਿੰਦੇ ਆ ਲਵ ਯੂ ਬ੍ਰਦਰ। ਔਜਲਾ ਸਾਹਿਬ ਕਹਿੰਦੇ ਇਕਬਾਲ ਮੰਗੜ ਜੀ ਜੀਆਂ ਨੂੰ ਜੀ ਆਵਾਜ਼ ਸੁਣਨੇ ਨੂੰ ਮਿਲੀ ਹੈ ਕਹਿੰਦੇ ਜੀ, ਐਪਰੀਸ਼ੀਏਟ ਕਰਦੇ ਨੇ ਜੀਆਂ ਨੂੰ ਜੀ ਕਹਿੰਦੇ ਆ। ਔਰ ਨਾਲ ਕਹਿੰਦੇ ਨੇ ਸਾਡੇ ਨਾਲੋਂ $2 ਮਹਿੰਗੀ ਹੈ ਜੀ, ਹੋ ਤੁਹਾਡੇ ਜਿਹੜੀ ਹੈ ਇਕਬਾਲ ਜੀ ਗੈਸ ਜਿਹੜੀ ਹੈ ਆਪਣੇ ਔਜਲਾ ਸਾਹਿਬ ਮਿਸ਼ੀਗਨ ਤੋਂ। ਤੇ ਨਾਲ ਲਿਖਦੇ ਨੇ ਪੈਟਰੋਲ ਨੂੰ ਗੈਸ ਕਹਿੰਦੇ ਹਨ ਇੱਥੇ ਜੀ। ਹਾਂਜੀ ਬਿਲਕੁਲ ਅਮਰੀਕਾ, ਤੁਸੀਂ ਦਰੁਸਤ ਕੀਤਾ, ਸ਼ੁਕਰੀਆ। ਤੇ ਬਾਈ ਜੀ ਸੁਣਦੇ ਹੀ ਪਏ ਸੀਗੇ। ਤੇ ਔਜਲਾ ਸਾਹਿਬ ਕਹਿੰਦੇ ਵੀਰ ਜੀ ਗਲਤ ਸਮਝ ਰਹੇ ਹਾਂ ਜੀ। ਇਕਬਾਲ ਜੀ ਕਹਿੰਦੇ ਹਾਂਜੀ ਜੀ, ਤੇ ਇਕਬਾਲ ਜੀ ਨੇ ਲਿਖਿਆ ਥੈਂਕ ਯੂ ਔਜਲਾ ਜੀ। ਤੇ ਮਾਨ ਸਿੰਘ ਸੈਣੀ ਸਾਹਿਬ ਕਹਿੰਦੇ ਇਕਬਾਲ ਭੈਣ ਜੀ ਤਾਂ ਪੈਟਰੋਲ ਦੀ ਗੱਲ ਕਰਦੇ ਸੀ, ਉੱਥੇ ਗੈਸ ਕਹਿੰਦੇ ਨੇ ਜੀ। ਹਾਂਜੀ ਬਿਲਕੁਲ ਜੀ। ਤੇ ਆਪਣੇ ਮੀਡੀਆ ਪੰਜਾਬ ਲਿਖਦੇ ਨੇ ਜੀ ਆਜ਼ਾਦ ਨਿਊਜ਼ ਤੋਂ, ਮੋਦੀ ਮੋਦੀ ਕਹਿੰਦੇ ਨੇ ਜੀ। ਤੇ ਮੋਦੀ ਹੈ ਤਾਂ ਕਹਿੰਦੇ ਮੁਮਕਿਨ ਹੈ ਜੀ, ਇਹ ਤੁਹਾਡੇ ਸਾਂਝੇ ਕਰ ਹੀ ਦਿੱਤੇ ਆ ਜੀ ਕਮੈਂਟ ਜਿਹੜੇ ਆਏ ਨੇ। ਤੇ ਰਾਮ ਬਾਬਾ ਸਿੱਧੂ ਸਾਹਿਬ ਇਟਲੀ ਪਹੁੰਚ ਚੁੱਕੇ ਨੇ ਤੇ ਥੈਂਕ ਯੂ ਕਹਿੰਦੇ ਆ, ਰੈਸਟ ਕਰੋ ਕਹਿੰਦੇ ਜੀ। ਲਓ ਜੀ ਤੁਹਾਡੀ ਮੰਨ ਲੈਂਦੇ ਆ ਬਾਈ ਜੀ, ਤੇ ਹੁਣ ਕਰਦੇ ਆਪਾਂ ਰੈਸਟ। ਤੇ ਆਪਣੇ ਕੋਲ ਸਮਾਂ ਰਹਿ ਗਿਆ 3-4 ਮਿੰਟ ਦਾ, ਸੁਨੇਹੇ ਵੀ ਤੁਹਾਡੇ ਸਾਂਝੇ ਕਰ ਦਿੱਤੇ ਆ। ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰੇ ਦੋਸਤਾਂ ਦਾ, ਜਦੋਂ ਦੇ ਵੀ ਜੁੜੇ ਹੋਏ ਹੋ, ਸ਼ੁਰੂ ਤੋਂ ਲੈ ਕੇ ਵਿੱਚੋਂ ਜੁੜੇ ਹੋ। ਤੇ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਨੂੰ ਸੁਣਨ ਦੇ ਲਈ, ਦੋਸਤਾਂ ਮਿੱਤਰਾਂ ਤੱਕ ਸਾਂਝਾ ਜ਼ਰੂਰ ਕਰ ਦਿਓ ਕਰੋ, ਇਹ ਜ਼ਰੂਰ ਬੇਨਤੀ ਹੁੰਦੀ ਹੈ। ਤੇ ਐਪ ਦੇ ਉੱਤੇ ਵੈਬਸਾਈਟ ਫੇਸਬੁੱਕ ਯੂਟਿਊਬ ਦੁਆਬਾ ਰੇਡੀਓ ਦੀ ਸਰਚ ਕਰ ਸਕਦੇ ਹੋ, ਗੂਗਲ ਦੇ ਉੱਤੇ ਜਾ ਕੇ ਵੀ, ਤੇ ਉੱਥੇ ਵੀ ਪ੍ਰੋਗਰਾਮਾਂ ਦਾ ਆਨੰਦ ਮਾਣ ਸਕਦੇ ਹੋ। ਤੇ ਯੂਟਿਊਬ ਦੇ ਉੱਤੇ ਜਾ ਕੇ, ਫੇਸਬੁੱਕ ਦੇ ਉੱਤੇ ਜਾ ਕੇ ਓਫੀਸ਼ੀਅਲ ਜਿਹੜਾ ਪੇਜ ਹੈ, ਤੇ ਟੈਲੀਗ੍ਰਾਮ ਦੇ ਵਿੱਚ ਵੀ ਜਾ ਕੇ। ਤੇ ਜਿਹੜੇ ਦੋਸਤ ਅਜੇ ਗਰੁੱਪ ਦੇ ਵਿੱਚ ਸ਼ਾਮਲ ਨਹੀਂ ਹੋਏ, ਹੋਣਾ ਚਾਹੁੰਦੇ ਨੇ, ਤਾਂ +358 449 7619 ਬਾਰ ਸਟੂਡੀਓ ਦਾ ਨੰਬਰ ਹੈ, ਉਹਦੇ ਉੱਤੇ ਆਪਣਾ ਪਿਆਰਾ ਜਿਹਾ ਨਾਮ ਲਿਖ ਕੇ ਤੇ ਨੰਬਰ ਭੇਜ ਸਕਦੇ ਨੇ। ਤੇ ਥੱਲੇ ਲਿਖ ਦਿਓ ਕਿ ਗਰੁੱਪ ਦੇ ਵਿੱਚ ਸ਼ਾਮਲ ਕਰ ਲਓ। ਉਹ 'ਚ ਵਾਧੂ ਕੋਈ ਸੁਨੇਹਾ ਨਹੀਂ ਹੁੰਦਾ, ਸਿਰਫ ਤੇ ਸਿਰਫ ਪ੍ਰੋਗਰਾਮ ਦੇ ਬਾਰੇ ਜਾਣਕਾਰੀ ਤੇ ਪ੍ਰੋਗਰਾਮ ਦਾ ਲਿੰਕ ਹੁੰਦਾ ਲਾਈਵ ਦਾ, ਹੋਰ ਕੁਝ ਨਹੀਂ ਉਹਦੇ ਵਿੱਚ ਐਕਸਟਰਾ ਪਾਇਆ ਜਾਂਦਾ ਜੀ। ਤੇ ਮੈਨੂੰ ਦਿਓ ਆਗਿਆ ਦੋਸਤੋ, ਕੱਲ ਨੂੰ ਮਿਲਣ ਦੇ ਵਾਅਦੇ ਨਾਲ ਮੁਲਾਕਾਤ ਹੁੰਦੀ ਹੈ। ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਤੇ ਨਿੱਘੀ ਇਸ ਦੇ ਨਾਲ ਹੀ ਹੈ ਜੀ, ਸਤਿ ਸ੍ਰੀ ਅਕਾਲ। ਕੱਲ ਨੂੰ ਮਿਲਦੇ ਹਾਂ ਭਾਰਤੀ ਸਮਾਂ 9:30 ਵਜੇ। ਇਹ ਗੀਤ ਕੀ ਕਹਿੰਦਾ ਇਸ ਨੂੰ ਸੁਣੋ, ਐਪ ਦੇ ਉੱਤੇ ਤੇ ਵੈਬਸਾਈਟ ਦੇ ਉੱਤੇ।

0: ద్వాపర రేడియో.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ. ਪਿਆਰੇ ਸਰੋਤਿਓ, ਅੱਜ 8 ਨਵੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ ਤੇ ਮੈਂ 29ਵਾਂ ਕਵੀ ਦਰਬਾਰ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ. ਨਵੰਬਰ ਦਾ ਮਹੀਨਾ ਹੈ. ਨਵੰਬਰ ਦੇ ਮਹੀਨੇ ਦੇ ਵਿੱਚ ਅਸੀਂ ਆਪਣੀ ਮਾਂ ਬੋਲੀ ਨਾਲ ਸੰਬੰਧਿਤ ਜਿਹੜੇ ਬਹੁਤ ਸਾਰੇ ਸਮਾਗਮ ਕਰਦੇ ਹਾਂ ਤੇ ਮਾਂ ਬੋਲੀ ਮਨੁੱਖ ਲਈ ਬਹੁਤ ਹੀ ਮਹੱਤਵਪੂਰਨ ਚੀਜ਼ ਹੁੰਦੀ ਹੈ. ਇਸ ਦੇ ਬਿਨਾਂ ਉਸਦਾ ਸਮੁੱਚਾ ਵਿਕਾਸ ਨਹੀਂ ਹੁੰਦਾ ਤੇ ਬੱਚਿਆਂ ਨੂੰ ਜਿਹੜਾ ਆ ਜੋ ਕੁਝ ਵੀ ਅਸੀਂ ਸਿਖਾਉਣਾ ਚਾਹੁੰਦੇ ਹਾਂ ਜਾਂ ਬੱਚੇ ਜੋ ਕੁਝ ਸਿੱਖਦੇ ਨੇ ਉਹ ਸਾਰਾ ਕੁਝ ਜਿਹੜਾ ਮਾਂ ਬੋਲੀ ਰਾਹੀਂ ਸਿੱਖਦੇ ਨੇ ਤੇ ਜੇ ਅਸੀਂ ਬੱਚੇ ਨੂੰ ਆਪਣੀ ਉਸਦੀ ਪੜ੍ਹਾਈ, ਉਸਦੀ ਵਿੱਦਿਆ, ਉਸਦੀ ਸਿੱਖਿਆ ਮਾਂ ਬੋਲੀ ਵਿੱਚ ਦੇਵਾਂਗੇ ਤਾਂ ਉਹ ਬਹੁਤ ਵਧੀਆ ਉਸਦੀ ਉਸਾਰੀ ਹੁੰਦੀ ਹੈ, ਉਹ ਬਹੁਤ ਵਧੀਆ ਮਨੁੱਖ ਬਣਦਾ ਹੈ ਤੇ ਜੇ ਅਸੀਂ ਉਸ ਨੂੰ ਮਾਂ ਬੋਲੀ ਦੀ ਥਾਂ ਤੇ ਹੋਰ ਭਾਸ਼ਾਵਾਂ ਦੇ ਵਿੱਚ ਉਸਦੀ ਸਿੱਖਿਆ ਦਾ ਪ੍ਰਬੰਧ ਕਰਦੇ ਹਾਂ ਤਾਂ ਉਸਦਾ ਸਹੀ ਢੰਗ ਨਾਲ ਵਿਕਾਸ ਨਹੀਂ ਹੁੰਦਾ ਤੇ ਮਾਂ ਬੋਲੀ ਦੀ ਮਹੱਤਤਾ ਨੂੰ ਸਾਹਮਣੇ ਰੱਖਦੇ ਹੋਏ ਜਿਹੜਾ ਆ ਅਸੀਂ ਜਿਹੜਾ ਆ ਇਸ ਹਫ਼ਤੇ ਦਾ ਇਹ ਕਵੀ ਦਰਬਾਰ ਸ਼ੁਰੂ ਕਰਨ ਜਾ ਰਹੇ ਹਾਂ. ਮਾਂ ਬੋਲੀ ਤੋਂ ਬਿਨਾਂ ਜਿਹੜਾ ਆ ਕਹਿ ਲਈਏ ਮਨੁੱਖ ਜਿਹੜਾ ਇੱਕ ਕਿਸਮ ਦਾ ਊਣਾ ਊਣਾ ਹੁੰਦਾ ਹੈ. ਜੇ ਉਸਨੇ ਦੂਸਰੀਆਂ ਭਾਸ਼ਾਵਾਂ ਵੀ ਕੋਈ ਸਿੱਖਣੀਆਂ ਨੇ ਤਾਂ ਉਹ ਮਾਂ ਬੋਲੀ ਦੀ ਮਦਦ ਦੇ ਨਾਲ ਹੀ ਸਿੱਖ ਸਕਦਾ ਹੈ ਤੇ ਇਸ ਕਰਕੇ ਮਾਂ ਬੋਲੀ ਜਿਹੜੀ ਆ ਮਨੁੱਖ ਦੇ ਸਮੁੱਚੇ ਵਿਕਾਸ ਦੇ ਵਿੱਚ ਉਸਦਾ ਬਹੁਤ ਵੱਡਾ ਯੋਗਦਾਨ ਹੈ ਤੇ ਸਾਨੂੰ ਚਾਹੀਦਾ ਅਸੀਂ ਆਪਣੇ ਬੱਚਿਆਂ ਨੂੰ, ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੀ ਮਾਂ ਬੋਲੀ ਦੇ ਵਿੱਚ ਸਿੱਖਿਆ ਦੇਈਏ. ਜਿੱਥੇ ਪੰਜਾਬੀਆਂ ਦਾ ਇਹ ਫਰਜ਼ ਬਣਦਾ ਕਿ ਉਹ ਆਪਣੇ ਬੱਚਿਆਂ ਨੂੰ ਪੰਜਾਬੀ ਬੋਲੀ ਸਿਖਾਉਣ, ਉੱਥੇ ਹੋਰ ਵੱਖ ਵੱਖ ਭਾਸ਼ਾਵਾਂ ਜਿੱਥੇ ਜਿੱਥੇ ਵੀ ਲੋਕ ਰਹਿੰਦੇ ਨੇ ਜਿਹੜੀ ਉਹ ਆਪ ਜਾਣਦੇ ਨੇ, ਜਿਹੜੀ ਉਹਨਾਂ ਦੀ ਮਾਂ ਨੇ ਉਹਨਾਂ ਨੂੰ ਭਾਸ਼ਾ ਸਿਖਾਈ ਆ, ਉਸੇ ਭਾਸ਼ਾ ਦੇ ਵਿੱਚ ਜਿਹੜੀ ਆ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਿਹੜਾ ਆ ਉਹ ਬੋਲੀ ਸਿਖਾਉਣ ਤੇ ਜੇ ਅਸੀਂ ਹਰ ਕੋਈ ਆਪਣੇ ਜਿਹੜਾ ਆ ਬੱਚਿਆਂ ਨੂੰ, ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਮਾਂ ਬੋਲੀ ਤੇ ਕੇਂਦਰਿਤ ਰੱਖ ਕੇ ਉਹਨਾਂ ਦੀ ਸਿੱਖਿਆ ਦਾ ਪ੍ਰਬੰਧ ਕਰਾਂਗੇ ਤਾਂ ਉਹ ਆਪਣੇ ਲਈ, ਆਪਣੇ ਸਮਾਜ ਲਈ ਤੇ ਆਪਣੇ ਦੇਸ਼ ਲਈ ਜਿਹੜਾ ਬਹੁਤ ਵੱਡਾ ਯੋਗਦਾਨ ਪਾ ਸਕਦੇ ਨੇ ਤੇ ਅੱਜ ਦੇ ਕਵੀ ਦਰਬਾਰ ਦਾ ਆਰੰਭ ਕਰਨ ਲਈ ਮੈਂ ਸਭ ਤੋਂ ਪਹਿਲੇ ਸਾਡੇ ਲੁਧਿਆਣਾ ਜ਼ਿਲ੍ਹੇ ਦੇ ਜਗਰਾਵਾਂ ਤੋਂ ਬਬਲੀ ਸੋਹਤਾ ਨੂੰ ਸੱਦਾ ਦਿਆਂਗਾ ਕਿ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਵੇ. ਬਬਲੀ ਸੋਹਤਾ,
2: ਮੈਂ ਰੋਹਨਸਰੀ ਹੁਣ ਸਰ ਦੀ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਆਪਣੇ ਦੁਆਬੇ ਰੇਡੀਓ ਦੇ ਵਿੱਚ ਗੀਤ ਪੇਸ਼ ਕਰਨ ਦਾ ਸੱਦਾ ਦਿੱਤਾ. ਇਹ ਗੀਤ ਫਿਰ ਉਹਦਾ ਗੀਤ ਹੈ ਜੋ ਸਾਂਵਲੀ ਰੰਗ ਗਰੀਬ ਘਰ ਦੀ ਕੁੜੀ, ਸਾਂਵਲੀ ਰੰਗ ਦੀ, ਕਾਲੇ ਰੰਗ ਦੀ, ਜੋ ਤਾਨੇ ਮੀਣੇ ਲੋਕਾਂ ਦੀਆਂ ਨਜ਼ਰਾਂ 'ਚ ਆਪਣੇ ਆਪ ਨੂੰ ਅਲੱਗ ਕੀਤਾ ਕਰਦੀਆਂ ਨੇ, ਉਹ ਸ਼ਰਮ ਮਹਿਸੂਸ ਕਰਦੀਆਂ ਨੇ ਜਾਂ ਉਹਨਾਂ ਨੂੰ ਦੂਰ ਕੀਤਾ ਚਾਹੁੰਦਾ ਆਪਣੇ ਮਹਿਫਲ ਦੇ ਵਿੱਚੋਂ, ਆਪਣੀ ਜ਼ਿੰਦਗੀ ਦੇ ਵਿੱਚੋਂ. ਹਮੇਸ਼ਾ ਕਾਲੇ ਰੰਗ ਨੂੰ ਲੈ ਕੇ ਮਨਹੂਸ ਸਮਝਿਆ ਜਾਂਦਾ ਹੈ ਨੂੰ ਮੈਂ ਗੀਤ ਰਾਹੀਂ ਪੇਸ਼ ਕਰਨਾ ਚਾਹੁੰਦੀ ਹਾਂ. ਉਮੀਦ ਰੱਖਦੀ ਹਾਂ ਸੁਣਨ ਵਾਲਿਆਂ ਤੋਂ ਕਿ ਤੁਸੀਂ ਸਾਰੇ ਪਸੰਦ ਕਰੋਗੇ ਵਿਰਹੋ ਦਾ ਗੀਤ. ਮੈਂ ਉੱਜੜੀ ਬਾਗਾਂ ਦੀ ਬੁਲਬੁਲ,

0: ਧੰਨਵਾਦ।
1: ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਫਲੌਰ ਦੇ ਕਸਬਾ ਅਤੇ ਇੱਕ ਵੱਡੇ ਪਿੰਡ ਦਸਾਂਝ ਕਲਾਂ ਤੋਂ ਰਾਮ ਪ੍ਰਕਾਸ਼ ਟੋਨੀ ਜੀ, ਜਿਹੜੇ ਕਿ ਪੰਜਾਬੀ ਸਿਹਤ ਸਭਾ ਦਸਾਂਝ ਕਲਾਂ ਦੇ ਜਨ ਸਕੱਤਰ ਨੇ, ਪਹਿਲਾਂ ਵੀ ਇਹ ਸਾਡੇ ਕਵੀ ਦਰਬਾਰ ਦੇ ਵਿੱਚ ਆ ਚੁੱਕੇ ਨੇ, ਅੱਜ ਫਿਰ ਉਹ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਰਾਮ ਪ੍ਰਕਾਸ਼ ਟੋਨੀ ਜੀ ਦਾ। ਸਾਡੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ ਟੋਨੀ ਜੀ। ਜੀ ਆਇਆਂ ਨੂੰ
2: ਸਤਿਕਾਰਯੋਗ ਸਾਥੀਓ, ਮੈਂ ਤੁਹਾਡੇ ਨਾਲ ਆਪਣਾ ਗੀਤ ਸਾਂਝਾ ਕਰਨ ਜਾ ਰਿਹਾ। ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ, ਲੋਕਾਂ ਪਾਣੇ ਆਈ ਆਜ਼ਾਦੀ ਏ, ਸਾਡੀ ਤਾਂ ਹੋਈ ਬਰਬਾਦੀ ਏ, ਬਹਿ ਜਾ ਤੈਨੂੰ ਦੁੱਖ ਖੋਲ ਸੁਣਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ, ਮਜ਼ਦੂਰਾਂ ਬਲੂਰਾਂ ਦੀ ਸੁਣਦਾ ਕੋਈ ਨਾ, ਮਾੜੇ ਨੂੰ ਮਿਲਦੀ ਕਿਤੇ ਟੋਈ ਨਾ, ਕੱਲੀ ਜਿੰਦ ਕੱਲੀ ਜਿੰਦ ਕੂੰਜ ਵਾਂਗ ਕਰ ਲਾਵੇ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ, ਅਸੀਂ ਤਾਂ ਨੇ ਆਪਣਾ ਵੇਚ ਕੇ ਡੰਗ ਟਪਾਉਂਦੇ ਹਾਂ, ਸੋਨੇ ਦੀ ਚਿੜੀ ਦੇ ਵਾਸੀ ਫਿਰ ਵੀ ਅਖਵਾਉਂਦੇ ਹਾਂ, ਕਦੋਂ ਵੇੜੇ ਆਵਣਗੀਆਂ ਠੰਡੀਆਂ ਛਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ, ਇੱਥੇ ਸੰਦੇ ਪੈ ਨੇ ਡੰਗ ਦੀ ਰੋਟੀ ਦੇ, ਕੀ ਦੱਸੀਏ ਤੈਨੂੰ ਹਾਲਾਤ ਕਿਸਮਤ ਖੋਟੀ ਦੇ, ਦੱਸ ਕਿੱਥੋਂ ਅੰਨ ਲਿਆ ਕੇ ਰੋਜ਼ ਪਕਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਅਸੀਂ ਟਨਾਂ ਦੇ ਟਨ ਪੈਦਾ ਕਰਦੇ ਕਪਾਹਾਂ ਦੇ, ਫਿਰ ਵੀ ਰਹਿੰਦੇ ਕਰਜਾਈ ਸ਼ਾਹਾਂ ਦੇ, ਦੇ ਕੇ ਧਰਵਾਸੇ ਦਿਲ ਨੂੰ ਪਈ ਪਰਚਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ, ਟੋਨੀ ਤਨ ਦਾ ਤੰਦੂਰਤ ਪਾਉਂਦੇ ਹਾਂ, ਟੋਨੀ ਤਨ ਦਾ ਤੰਦੂਰਤ ਪਾਉਂਦੇ ਹਾਂ, ਦਿਨ ਆਸਾਂ ਆਸਰੇ ਪੈ ਲਗਾਉਂਦੇ ਹਾਂ, ਫਿਰ ਵੀ ਤੇਰੇ ਲਈ ਕਰਦੇ ਹਾਂ ਦੁਆਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ। ਧੰਨਵਾਦ ਜੀ।
1: ਰਾਮ ਪ੍ਰਕਾਸ਼ ਟੋਨੀ ਜੀ ਤੋਂ ਬਾਅਦ ਹੁਣ ਮੈਂ ਮੋਹਾਲੀ ਵਸਦੀ ਸਾਡੀ ਸ਼ਾਇਰਾ ਮਨਮੋਹਨ ਕੌਰ ਜੀ ਨੂੰ ਸੱਦਾ ਦੇਣਾ ਹੈ ਕਿ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਮਨਮੋਹਨ ਕੌਰ ਜੀ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਆਪਣੇ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਮਨਮੋਹਨ ਕੌਰ ਜੀ, ਤੁਹਾਡਾ ਸਵਾਗਤ ਹੈ।
3: ਮੈਂ ਜਾਣਦੀ ਹਾਂ ਕਿ ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ, ਮੈਂ ਜਾਣਦੀ ਹਾਂ ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ, ਤੇਰੀਆਂ ਕੰਧਾਂ ਰੁਧਨ ਕਰ ਕਰ ਸਲਾਬੀਆਂ ਗਈਆਂ ਨੇ, ਤੇਰੀਆਂ ਕੰਧਾਂ ਰੁਧਨ ਕਰ ਕਰ ਸਲਾਬੀਆਂ ਗਈਆਂ ਨੇ, ਤੇਰੇ ਤਨ ਦੇ ਕੱਪੜੇ ਪੀਪਣੀਆਂ ਬਣ ਬਣ ਉਤਰ ਰਹੇ ਨੇ, ਮੇਰੇ ਘਰ ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ, ਤੇਰੀ ਮਮਟੀ ਉੱਪਰ ਪੰਛੀ ਬੈਠ ਰਾਗ ਬਿਰਹਾ ਅਲਾਪਦੇ ਨੇ, ਤੇਰੀ ਮਮਟੀ ਉੱਪਰ ਪੰਛੀ ਬੈਠ ਰਾਗ ਬਿਰਹਾ ਅਲਾਪਦੇ ਨੇ, ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ, ਮੇਰੇ ਬਿਨਾਂ ਤੇਰੇ ਤਾਲੇ ਤੋਂ ਲੈ ਕੇ ਇਸੀ ਤੱਕ ਚੰਗਾਲੇ ਗਏ ਨੇ। ਹੁਣ ਅਗਰਬੱਤੀ ਦੀ ਨਹੀਂ ਮਿੱਟੀ ਧੂੜ ਦੀ ਹਵਾਂਕ ਆਉਂਦੀ ਹੈ। ਹੁਣ ਅਗਰਬੱਤੀ ਦੀ ਨਹੀਂ ਮਿੱਟੀ ਧੂੜ ਦੀ ਹਵਾਂਕ ਆਉਂਦੀ ਹੈ। ਡੋਗੀ ਗੇਟ 'ਤੇ ਸਿਰ ਸੁੱਟ ਕੇ ਸੌਂਦਾ ਜਾਂ ਬੁੱਥੀ ਉੱਪਰ ਚੁੱਕੀ ਰੋਂਦਾ ਹੈ। ਡਾਕੀਆ ਡਾਕ ਸੁੱਟਣ ਵਕਤ ਸ਼ਰਬਤ ਜਾਂ ਚਾਹ ਨੂੰ ਉਡੀਕਦਾ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਤੇਰੇ ਬੰਦ ਦੇਖ ਤੈਨੂੰ ਬੰਦ ਦੇਖ ਕੋਈ ਕਿਰਾਏ ਲਈ ਮੰਗਦਾ ਕੋਈ ਖਰੀਦਣਾ ਲੋਚਦਾ ਹੈ। ਤੈਨੂੰ ਬੰਦ ਦੇਖ ਕੋਈ ਕਿਰਾਏ ਲਈ ਮੰਗਦਾ ਕੋਈ ਖਰੀਦਣਾ ਲੋਚਦਾ ਹੈ। ਮੈਂ ਤ੍ਰਭਕ ਜਾਂਦੀ ਹਾਂ ਰੋਂਦੀ ਹਾਂ ਤੈਨੂੰ ਪਰਾਏ ਹੱਥ ਕਿਵੇਂ ਸੌਂਦੇ ਹਾਂ। ਮੈਂ ਤ੍ਰਭਕ ਜਾਂਦੀ ਹਾਂ ਰੋਂਦੀ ਹਾਂ ਤੈਨੂੰ ਪਰਾਏ ਹੱਥ ਕਿਵੇਂ ਸੌਂਪ ਦੇਵਾਂ। ਤੂੰ ਮੇਰੇ ਸੁਪਨਿਆਂ ਦਾ ਘਰ ਮੇਰੇ ਪਿਆਰ ਦਾ ਤੂੰ ਹੀ ਸਾਕਸ਼ੀ ਹੈ। ਤੂੰ ਮੇਰੇ ਸੁਪਨਿਆਂ ਦਾ ਘਰ ਮੇਰੇ ਪਿਆਰ ਦਾ ਤੂੰ ਹੀ ਸਾਕਸ਼ੀ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਪੁੱਤਰ ਦਾ ਘਰ ਵੀ ਪਿਆਰਾ ਮੇਰਾ ਆਪਣਾ ਹੈ ਨਾ ਪਰਾਇਆ ਹੈ। ਮੇਰੇ ਪੁੱਤਰ ਦਾ ਘਰ ਵੀ ਪਿਆਰਾ ਮੇਰਾ ਆਪਣਾ ਹੈ ਨਾ ਪਰਾਇਆ ਹੈ। ਉੱਥੇ ਰਹਿ ਕੇ ਮੈਨੂੰ ਆਪਣੇਪਣ ਵਰਗਾ ਸਕੂਨ ਮਹਿਸੂਸ ਨਹੀਂ ਹੁੰਦਾ। ਦੇਸ਼ ਵਿਦੇਸ਼ੀ ਬਣ ਪੁੱਤਰ ਦਾ ਘਰ ਕੋਸਾ ਕੋਸਾ ਨਹੀਂ ਲੱਗਦਾ। ਦੇਸ਼ ਵਿਦੇਸ਼ੀ ਬਣ ਪੁੱਤਰ ਦਾ ਘਰ ਕੋਸਾ ਕੋਸਾ ਨਹੀਂ ਲੱਗਦਾ। ਉਹ ਉਦਾਸ ਰੋਸ਼ਨੀਆਂ ਦਾ ਘਰ ਹੋਟਲ ਵਾਂਗ ਵਕਤੀ ਲੱਗਦਾ ਹੈ। ਉਹ ਉਦਾਸ ਰੋਸ਼ਨੀਆਂ ਦਾ ਘਰ ਹੋਟਲ ਵਾਂਗ ਵਕਤੀ ਲੱਗਦਾ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਜਿਉਂਦੇ ਜੀ ਤੱਕ ਤੂੰ ਮੇਰਾ ਹੀ ਹੈ ਮੇਰੀ ਹੀ ਮਲਕੀਅਤ ਹੈ। ਮੇਰੇ ਜਿਉਂਦੇ ਜੀ ਤੱਕ ਤੂੰ ਮੇਰਾ ਹੈ ਮੇਰੀ ਹੀ ਮਲਕੀਅਤ ਹੈ। ਮੈਂ ਫਿਰ ਧੂਪ ਅਤੇ ਦੀਵੇ ਨਾਲ ਤੇਰੀ ਆਰਤੀ ਉਤਾਰਨੀ ਹੈ। ਕੋਸੀ ਕੋਸੀ ਧੁੱਪ 'ਚ ਬੈਠ ਪੰਛੀਆਂ ਦਾ ਰਾਗ ਮਲਹਾਰ ਸੁਣਨਾ ਹੈ। ਕੋਸੀ ਕੋਸੀ ਧੁੱਪ 'ਚ ਬੈਠ ਪੰਛੀਆਂ ਦਾ ਰਾਗ ਮਲਹਾਰ ਸੁਣਨਾ ਹੈ। ਅੰਬਰੀ ਛੱਤ ਨੀਚੇ ਤੇਰੀ ਨਿੱਘੀ ਬੁੱਕਲ 'ਚ ਆਖਰੀ ਨੀਂਦ ਸੋਣਾ ਹੈ। ਅੰਬਰੀ ਛੱਤ ਨੀਚੇ ਤੇਰੀ ਨਿੱਘੀ ਬੁੱਕਲ 'ਚ ਆਖਰੀ ਨੀਂਦ ਸੋਣਾ ਹੈ। ਮੈਂ ਜਾਣਦੀ ਹਾਂ ਕਿ ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੈਂ ਜਾਣਦੀ ਹਾਂ ਕਿ ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ ਬਹੁਤ ਉਦਾਸ ਹੈ। ਧੰਨਵਾਦ।
1: ਮੇਰਾ ਮਨਮੋਹਨ ਕੌਰ ਜੀ ਤੋਂ ਬਾਅਦ ਹੁਣ ਮੈਂ ਅੰਮ੍ਰਿਤਸਰ ਵਾਸਤੇ ਸ਼ਾਇਰ ਕੁਲਦੀਪ ਦਰਾਜਕੇ ਜੀ ਨੂੰ ਸੱਦਾ ਦੇਣ ਜਾ ਰਿਹਾ। ਕੁਲਦੀਪ ਦਰਾਜਕੇ ਜੀ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕਹਿ ਰਹੇ ਨੇ ਹੱਕ ਦੇ

0: ਧੰਨਵਾਦ ਜੀ।
1: ਦੀਪ ਦਰਾਜਕੇ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ। ਨਾਗਾਲੈਂਡ ਦੀ ਰਾਜਧਾਨੀ ਕਹਿਮਾ ਸ਼ਹਿਰ ਦੇ ਵਿੱਚ ਵਸਦੀ ਸਾਡੀ ਅੰਗਰੇਜ਼ੀ ਦੀ ਸ਼ਾਇਰਾ ਖੈਰਨੀ ਮਹਿਕ ਜੀ ਨੂੰ। ਖੈਰਨੀ ਮਹਿਕ ਜੀ ਜਦੋਂ ਦਾ ਸਾਡਾ ਕਵੀ ਦਰਬਾਰ ਸ਼ੁਰੂ ਹੋਇਆ ਉਦੋਂ ਤੋਂ ਹੀ ਸਾਡੇ ਨਾਲ ਜੁੜੇ ਹੋਏ ਨੇ। ਉਹ ਲਗਭਗ ਸਾਡੇ ਹਰ ਕਵੀ ਦਰਬਾਰ ਦੇ ਵਿੱਚ ਹਾਜ਼ਰ ਹੁੰਦੇ ਰਹੇ ਨੇ ਅਤੇ ਕੁਝ ਸਿਹਤ ਦੀਆਂ ਮਜ਼ਬੂਰੀਆਂ ਦੇ ਕਾਰਨ ਪਿਛਲੇ ਕਵੀ ਦਰਬਾਰਾਂ ਦੇ ਵਿੱਚ ਉਹ ਜਿਹੜੇ ਆ ਹਾਜ਼ਰ ਨਹੀਂ ਹੋ ਸਕੇ ਅਤੇ ਉਹ ਕਵੀ ਦਰਬਾਰਾਂ ਦੇ ਵਿੱਚ ਆਮ ਤੌਰ 'ਤੇ ਆਪਣੀਆਂ ਜਾਂ ਅੰਗਰੇਜ਼ੀ ਦੇ ਸ਼ਾਇਰਾਂ ਦੀਆਂ ਲਿਖੀਆਂ ਕਵਿਤਾਵਾਂ ਲੈ ਕੇ ਹਾਜ਼ਰ ਹੁੰਦੇ ਨੇ। ਇਸ ਵਾਰ ਉਹ ਆਪਣੀ ਹੀ ਲਿਖੀ ਹੋਈ ਕਵਿਤਾ ਲੈ ਕੇ ਹਾਜ਼ਰ ਨੇ। ਖੈਰਨੀ ਮਹਿਕ ਜੀ, ਤੁਹਾਡਾ ਨਿੱਘਾ ਸਵਾਗਤ ਹੈ।
2: ਥੈਂਕ ਯੂ। ਟੁਡੇ ਦ ਨੇਮ ਆਫ ਮਾਈ ਪੋਇਮ ਇਜ਼ ਰੈਮਨੈਂਟ, ਦ ਸਵੀਟ ਚਾਈਲਡਹੁੱਡ ਮੈਮੋਰ ਦੈਟ ਵੀ ਸਪੈਂਡ ਬੀਨੀਥ ਦ ਆਰਚ ਲੈਂਪ। The poem goes as, The land where I spent happy hours, visited though, keep haunting with happy memories of how I ran and hide, of

0: how I sat in a corner and sang a merrily happy song of how the folktales are retold, induce excitement and ever desire to know more of the folklores beneath the arch lamp that lightened the whole vicinity. Neither I nor my camaraderie were in a hurry to head home, stumble and regain consciousness. Make me ponder, had I been young, would anything change? I wonder, still and still, with the same sweetness of infantile mindset, do not hold anymore. Thank you.
1: ਖੈਰ ਨਹੀਂ ਹੋ ਮਹਿਕ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਅੰਬਾਲਾ ਬਸ ਦੀ ਸਾਡੀ ਸ਼ਾਇਰਾ ਦੀਆ ਸ਼ਰਮਾ ਜੀ ਨੂੰ। ਪਿਛਲੇ ਦਿਨਾਂ ਦੇ ਵਿੱਚ ਦੁਸਹਿਰਾ ਲੰਘਿਆ ਹੈ, ਦੁਸਹਿਰੇ ਤੋਂ ਬਾਅਦ ਹੁਣ ਦੀਵਾਲੀ ਆ ਰਹੀ ਹੈ। ਦੀਆ ਸ਼ਰਮਾ ਜੀ ਹਿੰਦੀ ਦੇ ਵਿੱਚ ਦੀਵਾਲੀ ਨਾਲ ਸੰਬੰਧਿਤ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੀ ਹੈ ਤੇ ਆਸ ਕਰਦੇ ਹਾਂ ਤੁਸੀਂ ਪਸੰਦ ਕਰੋਗੇ। ਦੀਆ ਸ਼ਰਮਾ ਜੀ ਤੁਹਾਡਾ ਬਹੁਤ ਬਹੁਤ ਨਿੱਘਾ ਸਵਾਗਤ ਹੈ।
2: दो आवा रेडियो के सभी श्रोताओं को दिया शर्मा का प्यार भरा नमस्कार। आप सभी श्रोताओं को दीपावली की अग्रिम हार्दिक शुभकामनाएं। एक बार फिर से उपस्थित हूं आप सबके सामने अपनी एक रचना लेकर जो दीपावली से ही संबंधित है। आशा करती हूं आप सभी श्रोताओं को पसंद आए। परित्यक्त राह पर दिया जलाकर, परित्यक्त राह पर दिया जलाकर पथ प्रकाशित कर देना। अव्यक्त भावों के लिए दिया जलाकर मन को उल्लसित कर लेना। परित्यक्त राह पर दिया जलाकर पथ प्रकाशित कर लेना। अव्यक्त भावों के लिए दिया जलाकर मन को उल्लसित कर लेना। खोए बचपन के लिए दिया जलाकर, खोए बचपन के लिए दिया जलाकर भाव सुगंधित कर लेना। खोए बचपन के लिए दिया जलाकर भाव सुगंधित कर लेना। माता पिता के लिए दिया जलाकर आशीर्वाद सुरक्षित कर लेना। माता पिता के लिए दिया जलाकर आशीर्वाद सुरक्षित कर लेना। सीमा प्रहरियों के लिए दिया जलाकर, सीमा प्रहरियों के लिए दिया जलाकर सुरक्षा अपेक्षित कर लेना। सीमा प्रहरियों के लिए दिया जलाकर सुरक्षा अपेक्षित कर लेना। श्रमिकों कृषकों के लिए दिया जलाकर, श्रमिकों कृषकों के लिए दिया जलाकर आजीविका अनुबंधित कर लेना। जन जन सब जीव जंतु प्रकृति के लिए, जन जन सब जीव जंतु प्रकृति के लिए दिया जलाकर मन आनंदित कर लेना। देश धर्म रिश्ते नातों के लिए, देश धर्म रिश्ते नातों के लिए दिया जलाकर कर्म प्रशंसित कर लेना, कर्म प्रशंसित कर लेना। परित्यक्त राह पर दिया जलाकर पथ प्रकाशित कर लेना। अव्यक्त भावों के लिए दिया जलाकर मन को उल्लसित कर लेना। धन्यवाद।
1: दिया शर्मा तो बाद हुण मैं थोड़े सन्मुख दुबई वसदे साडे शायर सुखराज सिकंदर जी नूं गुजारिश करांगा कि वो अपनी रचना लेके हाजिर हुण। ਸੁਖਰਾਜ ਸਿਕੰਦਰ ਜੀ ਜਿਹੜੀ ਇਸ ਵਾਰ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਉਹ ਜਦੋਂ ਮਨੁੱਖ ਇਸ ਸੰਸਾਰ ਚੋਂ ਕੂਚ ਕਰ ਜਾਂਦਾ ਹੈ ਤੇ ਉਸ ਸਮੇਂ ਉਸ ਨਾਲ ਕਿਸ ਤਰ੍ਹਾਂ ਕੋਈ ਹਿੱਤ ਪਿਆਰ ਜਿਹੜੇ ਆ ਸਾਂਝੇ ਹੁੰਦੇ ਨੇ, ਇਸ ਜਿਹੜਾ ਆ ਪਲਾਂ ਨੂੰ सुखराज सिकंदर ने फड़न की कोशिश की है। सुखराज सिकंदर जी थोड़ा स्वागत है।
3: सत श्री अकाल, नमस्ते, सलाम, अदब दोस्तो, मैं ताडा अपना सुखराज सिकंदर हर बार की तरह दुआबा रेडियो और हरबंस सिंह साहब जी ने इस नमाणे नूं फिर माण बख्शिया। मैं अपनी रचना लेके हाजिर हाँ। जदों मेरी मौत हुई, जदों मेरी मौत हुई एक वक्खरा नज़ारा सी, हर कोई रोंदा सी जिवें सब दा सहारा सी। जदों मेरी मौत हुई एक वक्खरा नज़ारा सी, हर कोई रोंदा सी जिवें सब दा सहारा सी। हर पासे शोभा मेरी सारे भर दे हंगारा सी, हर पासे शोभा मेरी सारे भर दे हंगारा सी। एक मैं ही कला सी हरेक नूं प्यारा सी, एक मैं ही कला सी हरेक नूं प्यारा सी। दुश्मन भी कोल आए, बड़े अथरू वहाउंदे सी, लगदा सी इंज मैनू कि कीती ते पछताउंदे सी। यारां दा सी यार कहिंदे, बंदा बड़ा नेक सी। यारां दा सी यार कहिंदे, बंदा बड़ा नेक सी। कोई मंदा ना बोले मैनू, मिठी जबान हरेक सी। कोई मंदा ना बोले मैनू, मिठी जबान हरेक सी। इस चंद्रे जगदा मैं जिमें मोह सारा ठगया, मरिया बंदा किन्ना चंगा वह मैनू मरिया पता लग्या। वह मरिया बंदा किन्ना चंगा मैनू मरिया पता लग्या। एवें जीऊ के लंघाई जमदे मर जाते चंगा सी। सारे मैनू किन्ना चाहते एक मैं ही बोलदा मंदा सी। सारे मैनू किन्ना चाहते एक मैं ही बोलदा मंदा सी। एवें गुस्सा करदा रहा मैं ताके जान नूं दस कत मंदा बोलिया मैं अपनी रकान नूं। एवें गुस्सा करदा रहा मैं ताके जान नूं दस कत मंदा बोलिया मैं अपनी रकान नूं। जो मत्थे त्यूड़ी पाउंदी रही बुरा हाल वहन पाउंदी सी। सिकंदरा मरिया पता लगा वह किन्ना मैनू चाहुंदी सी। सिकंदरा मरिया पता लगा वह किन्ना मैनू चाहुंदी सी। बहुत बहुत धन्यवाद जी, थैंक यू।
1: राज सिकंदर दी कविता तो बाद हुण मैं लुधियाणा बसदी शायरा बलजीत कोलिया जी नूं सदा देंगा। बलजीत कोलिया जी अपनी रचना दे विच कह रहे ने, मैं कोरे कागज वर्गी सी, देखिए एक कोरा कागज किहो जिहा है ते कोरे कागज दे उत्ते कौन कोई रंग बखेर रहा है ते किवें इस रंगां दे खेड नूं साडी शायरा जिहड़ी आ पेश करदी आ। बलजीत कोलिया जी थोड़ा स्वागत है।
4: मैं कोरे कागज वर्गी सी ते ओ रंगा नाल भरदा गया अचानक ऐसा तूफान आया ते मैनू बेरंगी ओ कर गया मैं कोरे कागज वर्गी सी। ओ सामना सकिया जज्बातां नूं ते ओ ते प्यार हावी हो गया मैं समझाया प्यार नहीं जनून है अखीर मेरे अरमाना दा खून हो गया मैं कोरे कागज वर्गी सी। बेसुमार सुपने मेरे अखां दे
1: कामे फल दे विच हाजिर हो रहे ने दसूहा इलाके दे पिंड बोदना तो प्रसिद्ध शायर चरण सिंह सफरी जी दे पुत्र है जी। साडियां कामे फलां दे विच पहला भी आंदे रहिंदे ने, बहुत वधिया कविता लिखदे ने गुरप्रीत सफरी जी। ओ हिंदी दे विच भी लिखदे ने, पंजाबी विच भी लिखदे ने। इस वार असीं उहनां नूं पंजाबी दी कविता जिहड़ी आ पेश करन लई जिहड़ी कि दुनिया एक मेला आ, मेले दे संबंध विच उहनां दी कविता ਲਈ ਅਸੀਂ ਉਹਨਾਂ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਉਹ ਆਉਣ ਤੇ ਆਪਣੀ ਕਵਿਤਾ ਸਾਂਝੀ ਕਰਨ। ਗੁਰਪ੍ਰੀਤ ਸਫਰੀ ਜੀ ਤੁਹਾਡਾ ਸਵਾਗਤ ਹੈ।
5: ਸਤਿ ਸ਼੍ਰੀ ਅਕਾਲ ਦੋਸਤੋ, ਦੁਆਬਾ ਰੇਡੀਓ ਟੀਮ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਆਪ ਜੀ ਦੇ ਸਾਹਮਣੇ ਪੇਸ਼ ਹੋਣ ਦਾ ਮੌਕਾ ਮਿਲਿਆ। ਅੱਜ ਇੱਕ ਕਵਿਤਾ ਜਿਸ ਦਾ ਨਾਮ ਹੈ ਮੇਲਾ, ਉਮੀਦ ਕਰਦਾ ਹਾਂ ਪਸੰਦ ਕਰੋਗੇ। ਦੁਨੀਆਂ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ, ਦੁਨੀਆਂ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ, ਕਠਪੁਤਲੀਆਂ ਦੀ ਦੇਖਦੇ ਵਾਂਗਰ ਜੱਚ ਰਿਹਾ ਹੈ ਆਦਮੀ। ਲੱਖਾਂ ਮੁਸੀਬਤਾਂ ਦਾ ਸੰਤਾਪ ਇਹਨੇ ਮੋਢਿਆਂ ਉੱਪਰ ਉਠਾਇਆ ਹੈ, ਲੱਖਾਂ ਮੁਸੀਬਤਾਂ ਦਾ ਸੰਤਾਪ ਇਸਨੇ ਮੋਢਿਆਂ ਉੱਪਰ ਉਠਾਇਆ ਹੈ, ਫਿਰ ਵੀ ਕਿੰਨਾ ਸੋਹਣਾ ਵੇਖੋ ਨੱਚ ਰਿਹਾ ਹੈ ਆਦਮੀ। ਹਰ ਪਾਸੇ ਧਰਮ ਨੇ ਪੈਰ ਇਹਨਾਂ ਬਸਤੀਆਂ ਦੇ ਵਿੱਚ ਪਸਾਰੇ ਹਨ, ਹਰ ਪਾਸੇ ਧਰਮ ਨੇ ਪੈਰ ਬਸਤੀਆਂ ਦੇ ਵਿੱਚ ਪਸਾਰੇ ਹਨ, ਦੂਜਿਆਂ ਨੂੰ ਬਚਾਉਂਦਿਆਂ ਬਚਾਉਂਦਿਆਂ ਖੁਦ ਵੀ ਬਚ ਰਿਹਾ ਹੈ ਆਦਮੀ। ਦੁਨੀਆਂ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ, ਭਾਵੇਂ ਇਸਨੇ ਆਸਮਾਨ ਨੂੰ ਛੂੰਦੇ ਬੁਰਜ ਖਲੀਫੇ ਹਨ ਬਣਾ ਲਏ, ਭਾਵੇਂ ਇਹਨੇ ਆਸਮਾਨ ਨੂੰ ਛੂੰਦੇ ਬੁਰਜ ਖਲੀਫੇ ਹਨ ਬਣਾ ਲਏ, ਫਿਰ ਵੀ ਆਪਣੇ ਵਜੂਦ ਅੱਗੇ ਕੱਚ ਰਿਹਾ ਹੈ ਆਦਮੀ, ਦੁਨੀਆਂ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ। ਸੋ ਆਖਰੀ ਬੰਦ ਹੈ, ਇਹ ਕੋਈ ਜ਼ਹਿਰ ਨਹੀਂ ਹੈ ਕਿ ਜਿਸਨੇ ਇਹਦੇ ਅੰਗ ਅੰਗ ਜਾ ਰਲਣਾ ਹੈ, ਇਹ ਕੋਈ ਜ਼ਹਿਰ ਨਹੀਂ ਕਿ ਜਿਸਨੇ ਇਹਦੇ ਅੰਗ ਅੰਗ ਜਾ ਰਲਣਾ ਹੈ, ਬਣ ਜ਼ਹਿਰ ਆਦਮੀ ਦੀਆਂ ਨਸਾਂ 'ਚ ਹੁਣ ਤਾਂ ਰਚ ਰਿਹਾ ਹੈ ਆਦਮੀ, ਦੁਨੀਆਂ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ, ਕਠਪੁਤਲੀਆਂ ਦੀ ਦਿੱਖ ਤੇ ਵਾਂਗਰ ਜੱਚ ਰਿਹਾ ਹੈ ਆਦਮੀ। ਸੋ ਦੋਸਤੋ ਧੰਨਵਾਦ।
1: ਸਾਡੀ ਹਫ਼ਤਾਵਾਰੀ ਕਾ ਮਹਿਫਲ ਦੇ ਵਿੱਚ ਅਗਲੀ ਸ਼ਾਇਰਾ ਹਾਜ਼ਰ ਹੋ ਰਹੇ ਨੇ ਅਮਰਜੀਤ ਕੌਰ ਅਮਰਜੀਤ, ਜਿਹੜੇ ਕਿ ਪੰਜਾਬ ਦੇ ਇਲਾਕਾ ਦੁਆਬੇ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਭ ਤੋਂ ਵੱਡੇ ਪਿੰਡ ਭਾਮ ਨਾਲ ਸੰਬੰਧ ਰੱਖਦੇ ਨੇ। ਭਾਮ ਪਿੰਡ ਜਿਹੜਾ ਆ ਹੁਸ਼ਿਆਰਪੁਰ ਦਾ ਬਹੁਤ ਵੱਡਾ ਪਿੰਡ ਹੈ, ਤੇ ਇਸੇ ਤਰ੍ਹਾਂ ਅਮਰਜੀਤ ਕੌਰ ਅਮਰ ਦਾ ਪੰਜਾਬੀ ਗਜ਼ਲ ਦੇ ਨਾਂ ਵਿੱਚ ਵੀ ਇੱਕ ਵੱਡਾ ਨਾਂ ਹੈ। ਉਹਨਾਂ ਦੀਆਂ ਲਿਖੀਆਂ ਹੋਈਆਂ ਰਚਨਾਵਾਂ ਦੇ ਉੱਪਰ ਵੱਖ ਵੱਖ ਯੂਨੀਵਰਸਿਟੀਆਂ ਦੇ ਵਿੱਚ ਜਿਹੜਾ ਵਿਦਿਆਰਥੀਆਂ ਨੇ ਜਿਹੜੇ ਖੋਜ ਕਾਰਜ ਕੀਤੇ ਨੇ, ਤੇ ਜਿੱਥੇ ਉਹ ਗਜ਼ਲ ਲਿਖਦੇ ਨੇ ਉੱਥੇ ਉਹ ਗੀਤ ਵੀ ਲਿਖਦੇ ਨੇ। ਅੱਜ ਦੀ ਕਾ ਮਹਿਫਲ ਦੇ ਵਿੱਚ ਉਹ ਸਾਡੇ ਸਰੋਤਿਆਂ ਲਈ ਆਪਣੀ ਇੱਕ ਪਿਆਰੀ ਗਜ਼ਲ ਲੈ ਕੇ ਹਾਜ਼ਰ ਨੇ। ਅਮਰਜੀਤ ਕੌਰ ਅਮਰਜੀਤ, ਤੁਹਾਡਾ ਸਵਾਗਤ ਹੈ।
6: ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੀ ਵੱਲੋਂ ਯਾਨੀ ਅਮਰਜੀਤ ਕੌਰ ਅਮਰ ਵੱਲੋਂ ਬਹੁਤ ਹੀ ਮੋਹ ਭਰੀ ਸਤਿ ਸ਼੍ਰੀ ਅਕਾਲ ਜੀ, ਨਮਸਕਾਰ, ਆਦਾਬ ਜੀਓ। ਆਪ ਦੇ ਸਾਹਮਣੇ ਇੱਕ ਗਜ਼ਲ ਲੈ ਕੇ ਹਾਜ਼ਰ ਹਾਂ। ਗਜ਼ਲ ਦਾ ਮਤਲਬ ਹੈ, ਜਲਾ ਨਾ ਦੇਣ ਈ ਮਜ਼ਹਬ ਪਰੇ ਹੀ ਬਿਜਲੀਆਂ ਰੱਖੀ, ਜਲਾ ਨਾ ਦੇਣ ਈ ਮਜ਼ਹਬ ਪਰੇ ਹੀ ਬਿਜਲੀਆਂ ਰੱਖੀ, ਖੁਦਾ ਤੂੰ ਹੀ ਸਲਾਮਤ ਸਭ ਨਗਰ ਘਰ ਬਸਤੀਆਂ ਰੱਖੀ। ਜੇ ਚਾਹੁੰਦਾ ਰਿਸ਼ਤਿਆਂ ਵਿਚਕਾਰ ਕੋਈ ਤਰੇੜ ਨਾ ਆਵੇ, ਜੇ ਚਾਹੁੰਦਾ ਰਿਸ਼ਤਿਆਂ ਵਿਚਕਾਰ ਕੋਈ ਤਰੇੜ ਨਾ ਆਵੇ, ਕਿ ਹੋਵੇ ਨੇੜ ਤਾਂ ਬੇਸ਼ੱਕ ਜ਼ਰਾ ਕੁ ਦੂਰੀਆਂ ਰੱਖੀ, ਨਾ ਲਾਮੀ ਗਮ ਕੋਈ ਦਿਲ ਨੂੰ ਇਹ ਵਿੱਚੋਂ ਖੋਖਲਾ ਕਰਦੇ, ਨਾ ਲਾਮੀ ਗਮ ਕੋਈ ਦਿਲ ਨੂੰ ਇਹ ਵਿੱਚੋਂ ਖੋਖਲਾ ਕਰਦੇ, ਹਮੇਸ਼ਾ ਜ਼ਿੰਦਗੀ ਤੋਂ ਦੂਰ ਹੋ ਕੇ ਸਿਸਕੀਆਂ ਰੱਖੀ। ਔਰ ਸ਼ੇਅਰ ਦੇਖਣਾ, ਨਫ਼ਾ ਨੁਕਸਾਨ ਕੀ ਤੱਕਣਾ ਖਿੜੇ ਚਿਹਰੇ 'ਚ ਤੱਕਣੇ ਨੇ, ਨਫ਼ਾ ਨੁਕਸਾਨ ਕੀ ਤੱਕਣਾ ਖਿੜੇ ਚਿਹਰੇ 'ਚ ਤੱਕਣੇ ਨੇ, ਗਮਾਂ ਦੇ ਭਾਵ ਦਾ ਦੇ ਤੂੰ ਅਤੇ ਖੁਸ਼ੀਆਂ ਸਸਤੀਆਂ ਰੱਖੀ। ਔਰ ਗਜ਼ਲ ਦਾ ਮਤਲਬ ਹੈ, ਹੈ ਇੱਕ ਸੰਘਰਸ਼ ਬੇਸ਼ੱਕ ਜ਼ਿੰਦਗੀ ਉਲਝੇ ਬੜੇ ਮਸਲੇ, ਹੈ ਇੱਕ ਸੰਘਰਸ਼ ਬੇਸ਼ੱਕ ਜ਼ਿੰਦਗੀ ਉਲਝੇ ਬੜੇ ਮਸਲੇ ਜ਼ਰਾ ਕੁ ਜੀਣ ਖਾਤਿਰ ਜ਼ਿੰਦਗੀ ਵਿੱਚ ਮਸਤੀਆਂ ਰੱਖੀ ਜ਼ਰਾ ਕੁ ਜੀਣ ਖਾਤਿਰ ਜ਼ਿੰਦਗੀ ਵਿੱਚ ਮਸਤੀਆਂ ਰੱਖੀ ਬਹੁਤ ਸ਼ੁਕਰੀਆ ਮਿਹਰਬਾਨੀ ਜੀਓ
1: ਕੰਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਮੋਗਾ ਜ਼ਿਲ੍ਹੇ ਦੇ ਪਿੰਡ ਪਤੋ ਤੋਂ ਹਰਪ੍ਰੀਤ ਪਤੋ ਜੀ ਅੱਜ ਕੱਲ੍ਹ ਕਿਸਾਨ ਕੋਲ ਚੱਲ ਰਿਹਾ ਕਿਸਾਨ ਕੋਲ ਨਾਲ ਜੋੜ ਕੇ ਉਹਨਾਂ ਦੀ ਇੱਕ ਰਚਨਾ ਹੈ ਅੰਨਦਾਤਾ ਹਾਜ਼ਰ ਹੋ ਰਹੇ ਨੇ ਹਰਪ੍ਰੀਤ ਪਤੋ ਜੀ ਹਰਪ੍ਰੀਤ ਪਤੋ ਜੀ ਤੁਹਾਡਾ ਸਵਾਗਤ ਹੈ
7: ਹਾਂਜੀ ਮੈਂ ਇੱਕ ਗੀਤ ਲੈ ਕੇ ਹਾਜ਼ਰ ਹਾਂ ਜੀ ਅੰਨਦਾਤਾ ਨਾ ਮਾਰੂ ਕਿਸਾਨਾਂ ਨੂੰ ਇਹ ਤਾਂ ਹੈ ਦੇਸ਼ ਦਾ ਗਹਿਣਾ ਜੇ ਫਸਲਾਂ ਨਾ ਹੋਈਆਂ ਘਾਟਾ

ਜੇ ਫਸਲਾਂ ਨਾ ਹੋਈਆਂ ਘਾਟਾ ਦੇਸ਼ ਸਾਡੇ ਨੂੰ ਪੈਣਾ। ਹਾੜੀ ਤੇ ਸਾਉਣੀ ਦਾ ਪੂਰਾ ਮੁੱਲ ਕਦੇ ਨਹੀਂ ਮੁੜਿਆ, ਕੰਮ ਫੇਲ ਹੋ ਗਏ ਸਾਰੇ, ਇਹ ਹੈ ਨਾਲ ਖੇਤੀ ਦੇ ਜੁੜਿਆ। ਸੱਪਾਂ ਦੀਆਂ ਸਿਰੀਆਂ ਤੇ ਪੈਂਦਾ ਰਾਤ ਦਿਨੇ ਹੈ ਰਹਿਣਾ, ਨਾ ਮਾਰੋ ਕਿਸਾਨਾਂ ਨੂੰ, ਇਹ ਤਾਂ ਹੈ ਦੇਸ਼ ਦਾ ਗਹਿਣਾ। ਜੇ ਫਸਲਾਂ ਨਾ ਹੋਈਆਂ ਘਾਟਾ ਦੇਸ਼ ਸਾਡੇ ਨੂੰ ਪੈਣਾ। ਜੋ ਕਹਿੰਦੇ ਅੰਨਦਾਤਾ ਉਹ ਤਾਂ ਮੁੱਲ ਪੂਰਾ ਨਹੀਂ ਪਾਉਂਦੇ, ਜੈ ਕਿਸਾਨੀ ਦਾ ਨਾਰਾ ਫਿਰ ਦੱਸੋ ਕਾਸ ਤੋਂ ਲਾਉਂਦੇ। ਜੇ ਨਾ ਬੈਠੇ ਸੜਕਾਂ ਤੇ, ਜੇ ਨਾ ਬੈਠੇ ਸੜਕਾਂ ਤੇ, ਦੱਸੋ ਕੀ ਹੋਰ ਬਜਾਵੇ ਸ਼ੈਣਾ, ਨਾ ਮਾਰੋ ਕਿਸਾਨਾਂ ਨੂੰ, ਇਹ ਤਾਂ ਹੈ ਦੇਸ਼ ਦਾ ਗਹਿਣਾ। ਜੇ ਫਸਲਾਂ ਨਾ ਹੋਈਆਂ ਘਾਟਾ ਦੇਸ਼ ਸਾਡੇ ਨੂੰ ਪੈਣਾ। ਬੁਰੀ ਜੂਨ ਵਿਚਾਰੇ ਦੀ ਜੇ ਜਾਵੇ ਕਿੱਧਰ ਨੂੰ ਜਾਵੇ, ਹੁਣ ਕਰਜ਼ਾ ਨਹੀਂ ਮੁੜਦਾ, ਦੱਸੋ ਜ਼ਹਿਰ ਕਿਉਂ ਨਾ ਖਾਵੇ। ਤੁਸੀਂ ਰੱਖ ਲਓ ਇਹਨਾਂ ਨੂੰ, ਤੁਸੀਂ ਰੱਖ ਲਓ ਇਹਨਾਂ ਨੂੰ, ਪੱਤੋ ਵਾਲੇ ਦਾ ਸੱਚ ਕਹਿਣਾ, ਨਾ ਮਾਰੋ ਕਿਸਾਨਾਂ

0: ਧੰਨਵਾਦ ਜੀ, ਮੈਂ ਹਰਪ੍ਰੀਤ ਪੱਤੋ।
1: ਮਹਿਫਲ ਦੇ ਵਿੱਚ ਅਗਲੀ ਸ਼ਾਇਰਾ ਪੇਸ਼ ਹੋ ਰਹੀ ਹੈ ਪਟਿਆਲਾ ਤੋਂ ਕਮਲਾ ਸ਼ਰਮਾ ਜੀ, ਜਿਨ੍ਹਾਂ ਦਾ ਮੌਜੂਦਾ ਹਾਲਤਾਂ ਦੇ ਵਿੱਚ ਸਰਕਾਰਾਂ ਤੋਂ ਵਿਸ਼ਵਾਸ ਉੱਠ ਗਿਆ ਹੈ ਤੇ ਉਸ ਦਾ ਸਿਰਫ ਹੁਣ ਪ੍ਰਾਕਿਰਤਿਕ ਸ਼ਕਤੀਆਂ ਦੇ ਉੱਤੇ ਹੀ ਵਿਸ਼ਵਾਸ ਰਹਿ ਗਿਆ ਹੈ। ਲਓ, ਉਹਨਾਂ ਦੀ ਰਚਨਾ ਹਾਜ਼ਰ ਹੈ, ਕਮਲਾ ਸ਼ਰਮਾ ਜੀ।
2: ਮੇਰੀ ਅੱਜ ਦੀ ਰਚਨਾ ਦਾ ਨਾਮ ਹੈ ਫਰਿਆਦ। ਐ ਖੁਦਾ ਤੂੰ ਸੁਣ ਫਰਿਆਦ ਮੇਰੀ, ਤੈਨੂੰ ਵਾਸਤਾ ਹੀ ਰਹਿੰਦੀ ਉਮਰ ਤਾਂ ਮੇਰੀ। ਬਹੁਤ ਸਹਿ ਲਿਆ ਹਿੰਮਤ ਜਵਾਬ ਦੇਗੀ, ਬਹੁਤ ਸਹਿ ਲਿਆ ਹਿੰਮਤ ਜਵਾਬ ਦੇਗੀ, ਠੱਲ ਪਾ ਨਾ ਸਕੀ ਦਰਿੰਦਿਆਂ ਤੇ। ਨਹੀਂ ਸੁਣ ਸਕਦੀ ਨਾ ਹੀ ਪੜ੍ਹ ਸਕਦੀ, ਨਹੀਂ ਸੁਣ ਸਕਦੀ ਨਾ ਹੀ ਪੜ੍ਹ ਸਕਦੀ, ਨਿੱਤ ਖਬਰਾਂ ਮੈਂ ਵਾਧੇ ਕਹਿਰ ਦੀਆਂ। ਹੱਥ ਖੜੇ ਨੇ ਹਰ ਕਾਨੂੰਨ ਦੇ ਇੱਥੇ, ਹੱਥ ਖੜੇ ਨੇ ਹਰ ਕਾਨੂੰਨ ਦੇ ਇੱਥੇ, ਮਿਲਦਾ ਦਿਸਦਾ ਨਹੀਂ ਇਨਸਾਫ ਕੋਈ। ਨਾ ਹੀ ਦਿਸਿਆ ਤੇ ਨਾ ਹੀ ਦਿਸਣ ਵਾਲਾ, ਨਾ ਹੀ ਦਿਸਿਆ ਤੇ ਨਾ ਹੀ ਦਿਸਣ ਵਾਲਾ ਰਸਤਾ ਕੋਈ ਮਾਸੂਮਾਂ ਦੀ ਆਬਰੂ ਬਚਾਣ ਵਾਲਾ। ਹਰ ਮਾਂ ਅੱਜ ਕਿਵੇਂ ਖੌਫ ਵਿੱਚ ਏ, ਹਰ ਮਾਂ ਅੱਜ ਕਿਵੇਂ ਖੌਫ ਵਿੱਚ ਏ, ਬਾਹਰ ਜਾਣ ਤੋਂ ਬੱਚੀ ਨੂੰ ਰੋਕਦੀ ਏ। ਕਿਵੇਂ ਪੰਖ ਕੱਟੇ ਉਹ ਆਪਣੀ ਲਾਡਲੀ ਦੇ, ਕਿਵੇਂ ਪੰਖ ਕੱਟੇ ਉਹ ਆਪਣੀ ਲਾਡਲੀ ਦੇ, ਚਿੱਤ ਜਿਸ ਦਾ ਉੱਡਣ ਲਈ ਲੋਚਦਾ ਏ। ਬਿਨਾ ਔਰਤ ਦੇ ਨਾ ਵਜੂਦ ਜਗਦਾ, ਬਿਨਾ ਔਰਤ ਦੇ ਨਾ ਵਜੂਦ ਜਗਦਾ, ਤੈਨੂੰ ਪਤਾ ਇਹ ਮੈਂ ਕੀ ਆਖਾਂ। ਦਿਲੀ ਖਾਹਿਸ਼ ਹੈ ਮੇਰੀ ਐ ਖੁਦਾ, ਦਿਲੀ ਖਾਹਿਸ਼ ਹੈ ਮੇਰੀ ਐ ਖੁਦਾ, ਬਦਲ ਦੇ ਸੋਚ ਦੇ ਦੇ ਸਦ ਬੁੱਧੀ, ਬਦਲ ਦੇ ਸੋਚ ਦੇ ਦੇ ਸਦ ਬੁੱਧੀ, ਜੋ ਸੋਚਦੇ ਨੇ ਕੁਝੀਆਂ ਹਰਕਤਾਂ ਲਈ, ਅਤੇ ਜੋ ਕਰਦੇ ਨੇ ਜ਼ੁਲਮ ਨਿਮਾਨੀਆਂ ਤੇ। ਨਹੀਂ ਤਾਂ, ਨਹੀਂ ਤਾਂ ਤੋੜਦੇ ਹੱਥ ਕੱਢਦੇ ਨੈਣ, ਤੋੜਦੇ ਹੱਥ ਕੱਢਦੇ ਨੈਣ, ਜੋ ਵੱਧਦੇ ਨੇ ਮਾਸੂਮ ਬੱਚੀਆਂ ਤੇ। ਅਗਰ ਨਾ ਰੁਕਿਆ ਇਹ ਘੋਰ ਅਤਿਆਚਾਰ, ਅਗਰ ਨਾ ਰੁਕਿਆ ਇਹ ਘੋਰ ਅਤਿਆਚਾਰ, ਤਾਂ ਲੱਗਦਾ ਹਰ ਮਾਂ ਇੱਕ ਜਿੰਦਾ ਲਾਸ਼ ਬਣ ਕੇ ਰਹਿ ਜਾਵੇਗੀ, ਤਾਂ ਲੱਗਦਾ ਹਰ ਮਾਂ ਇੱਕ ਜਿੰਦਾ ਲਾਸ਼ ਬਣ ਕੇ ਰਹਿ ਜਾਵੇਗੀ, ਜੋ ਬਸ ਚਿੰਤਾ ਦੇ ਘੁਣ ਵਿੱਚ ਹੀ ਮਿਟਦੀ ਜਾਵੇਗੀ, ਜੋ ਬਸ ਚਿੰਤਾ ਦੇ ਘੁਣ ਵਿੱਚ ਹੀ ਮਿਟਦੀ ਜਾਵੇਗੀ। ਸ਼ੁਕਰੀਆ ਜੀ।
1: ਮਹਿਫਲ ਦੇ ਵਿੱਚ ਹਾਜ਼ਰ ਹੋ ਰਿਹਾ ਹੈ ਨਵਾਂ ਸ਼ਹਿਰ ਤੋਂ ਨਵਾਂ ਉਮਰ ਦਾ ਸ਼ਾਇਰ ਪਰਮਵੀਰ ਰਹੀ, ਜਿਹੜਾ ਕਿ ਲਿਖਦਾ ਹੈ, ਮੈਨੂੰ ਮੇਰੇ ਹੋਕਿਆਂ ਨਾਲ ਕੱਲਾ ਰਹਿਣ ਦਿਓ। ਲਓ, ਪਰਮਵੀਰ ਰਹੀ ਨੂੰ ਜੀ ਆਇਆ।
3: ਸਤਿ ਸ਼੍ਰੀ ਅਕਾਲ ਜੀ। ਜੀ, ਮੈਂ ਪਰਮਵੀਰ ਰਹੀ, ਵਸਨੀਕ ਨਵਾਂ ਸ਼ਹਿਰ। ਅੱਜ ਮੈਂ ਦੁਆਬਾ ਰੇਡੀਓ ਦੇ ਆਪਦਾ ਲਿਖਿਆ ਹੋਇਆ ਗੀਤ ਤੁਹਾਡੇ ਸਭਨਾਂ ਨਾਲ ਸਾਂਝਾ ਕਰਨ ਜਾ ਰਿਹਾ, ਅਤੇ ਮੈਂ ਦੁਆਬਾ ਰੇਡੀਓ ਨਾਲ ਜੁੜੇ ਹੋਏ ਸਾਰੇ ਸਰੋਤਿਆਂ ਦਾ ਦਿਲੋਂ ਧੰਨਵਾਦੀ ਹਾਂ, ਅਤੇ ਆਪਣੇ ਦਾਦਾ ਜੀ ਸਮਾਨ ਸ਼੍ਰੀ ਹਰਬੰਸ ਸਿੰਘ ਜੀ ਦਾ ਵੀ ਬਹੁਤ ਦਿਲੋਂ ਧੰਨਵਾਦੀ ਹਾਂ ਕਿ ਉਹਨਾਂ ਨੇ ਮੈਨੂੰ ਅੱਜ ਮੌਕਾ ਦਿੱਤਾ ਕਿ ਮੈਂ ਆਪਣਾ ਕੁਝ ਲਿਖਿਆ ਇੱਥੇ ਪੇਸ਼ ਕਰ ਸਕਾਂ। ਅਤੇ ਜੀ, ਗਾਣਾ ਕੁਝ ਇਸ ਤਰ੍ਹਾਂ ਹੈ ਕਿ ਜਿੰਨੇ ਸਾਹ ਬਾਕੀ ਮੇਰੇ ਨਾਮ ਤੇਰਾ ਲੈਣਗੇ, ਭੁੱਲ ਜਾਇਓ ਮੈਨੂੰ ਬਸ ਵਾਰ ਵਾਰ ਕਹਿਣਗੇ, ਮੋੜ ਗਈ ਹੈ ਜਿਹੜਾ ਉਹ ਛੱਲਾ ਰਹਿਣ ਦੋ, ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦੋ। ਮੀਚਾਂ ਜਦੋਂ ਅੱਖਾਂ ਬਸ ਤੂੰ ਕੋਲ ਹੋਵੇ, ਹੱਥ ਮੇਰਾ ਚੰਦਰੀ ਦੇ ਮੂੰਹ ਕੋਲ ਹੋਵੇ, ਜਾਂਦੇ ਜਾਂਦੇ ਹੱਥੇ ਉਹਦਾ ਪੱਲਾ ਰਹਿਣ ਦੋ, ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦੋ। ਯਾਰ ਦੇ ਸਜਾਏ ਲਾਰੇ ਆਉਂਦੇ ਸਿਵੇ 'ਤੇ, ਲਿਟ ਜਾਂਗੇ ਯਾਰਾ ਹੁਣ ਹੰਝੂ ਗਿਰੇ ਜੇ, ਉਹਦੀ ਬੇਵਫਾਈ ਵਾਲਾ ਹੱਲਾ ਰਹਿਣ ਦੋ, ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦੋ। ਸੱਜਣਾ ਲਿਆਈ ਕਤਲਾਂ ਦੀ ਰੁੱਤ 'ਤੇ, ਬਸ ਗੀਤ ਲਿਖੇ ਰਹਿ ਗਏ ਬਗਾਨੇ ਪੁੱਤ ਦੇ, ਦੁੱਖ ਜੋ ਪਰਮ ਦਾਇਆ ਵੱਲਾ ਰਹਿਣ ਦੋ, ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦੋ, ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦੋ। ਧੰਨਵਾਦ ਜੀ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਹਫ਼ਤਾਵਾਰੀ ਕਾ ਮਹਿਫਲ ਕਵੀ ਦਰਬਾਰ ਦੇ ਵਿੱਚ ਹਾਜ਼ਰ ਹੋ ਰਹੇ ਨੇ ਜੰਮੂ ਅਤੇ ਕਸ਼ਮੀਰ ਤੋਂ ਸਾਡੇ ਸ਼ਾਇਰ ਦੋਸਤ ਸੂਰਜ ਸਿੰਘ ਸੂਰਜ ਜੀ, ਜਿਹੜੇ ਕਿ ਅਕਸਰ ਸਾਡੀਆਂ ਕਾ ਮਹਿਫਲਾਂ ਦੇ ਵਿੱਚ ਜੰਮੂ ਤੋਂ ਆਉਂਦੇ ਨੇ, ਬੜਾ ਵੱਖਰਾ ਰੰਗ ਲੈ ਕੇ ਹਾਜ਼ਰ ਹੁੰਦੇ ਨੇ ਹਰ ਵਾਰੀ। ਇਸ ਵਾਰ ਉਹ ਬਚਪਨ ਨਾਲ ਸੰਬੰਧਿਤ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਸੂਰਜ ਸਿੰਘ ਸੂਰਜ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
4: ਕਵਿਤਾ ਦਾ ਸਿਰਲੇਖ ਹੈ ਮੇਰੇ ਬਚਪਨ ਤੋਂ, ਪੇਸ਼ ਹੈ ਕਵਿਤਾ। ਮੇਰੇ ਬਚਪਨ ਮੋੜ ਮੁਹਾਰਾਂ, ਸਿਰ ਨਿਵਾ ਮੈਂ ਅਰਜ਼ ਗੁਜ਼ਾਰਾਂ, ਚੰਚਲ ਮਨ ਤੇ ਸ਼ੁੱਧ ਹਿਰਦੇ ਵਿੱਚ ਖਿੜ ਖਿੜ ਪੈਂਦੀਆਂ ਰੱਬੀ ਫੁਹਾਰਾਂ, ਮੇਰੇ ਬਚਪਨ ਮੋੜ ਮੁਹਾਰਾਂ, ਸਿਰ ਨਿਵਾ ਮੈਂ ਅਰਜ਼ ਗੁਜ਼ਾਰਾਂ।

तेरा, हर कोई जांदा वारी वारी, हर कोई जांदा वारी वारी।

ਮਾਇਆ ਪਿੱਛੇ ਨਾ ਭੱਜਿਆ ਜਾਵੇਂ, ਬੰਧਨਾ ਵਿੱਚ ਨਾ ਭੱਜਿਆ ਜਾਵੇਂ। ਨਾ ਤੇਰਾ ਨਾ ਮੇਰਾ ਲੋੜੇ, ਨਾ ਫੈਸ਼ਨ ਅੰਦਰ ਕੱਜਿਆ ਜਾਵੇਂ। ਤਨ ਇਕੱਠਾ ਕਰਨ ਦੀ ਖਾਤਰ ਸੱਚ ਝੂਠ ਤੂੰ ਮੂਲ ਨਾ ਜਾਣੇ। ਤਨ ਇਕੱਠਾ ਕਰਨ ਦੀ ਖਾਤਰ ਸੱਚ ਝੂਠ ਤੂੰ ਮੂਲ ਨਾ ਜਾਣੇ। ਠੱਗੀ ਫਰੇਬੀ ਕਰਨ ਦੇ ਵੱਲ ਵੀ ਕੌਸਾਂ ਦੂਰ ਨਿਰੱਬੀ ਪਾਣੇ। ਕੋਮਲ ਮਨ ਤੇ ਸ਼ੁੱਧ ਹਿਰਦੇ ਵਿੱਚ, ਕੋਮਲ ਮਨ ਤੇ ਸ਼ੁੱਧ ਹਿਰਦੇ ਵਿੱਚ ਰੱਬੀ ਰੰਗ ਦੱਸਦਾ ਮੁਖੜਾ, ਜੋ ਵੀ ਵੇਖੇ ਖਿੜ ਖਿੜ ਜਾਵੇ, ਭੁੱਲ ਜਾਵੇ ਉਹ ਆਪਣਾ ਦੁਖੜਾ। ਕੋਮਲ ਮਨ ਤੇ ਸ਼ੁੱਧ ਹਿਰਦੇ ਵਿੱਚ ਰੱਬੀ ਰੰਗ ਦੱਸਦਾ ਮੁਖੜਾ, ਜੋ ਵੀ ਵੇਖੇ ਖਿੜ ਖਿੜ ਜਾਵੇ, ਭੁੱਲ ਜਾਵੇ ਉਹ ਆਪਣਾ ਦੁਖੜਾ।

ਦੀ ਜਾਣੇ ਨਾ ਤੂੰ ਪਾਸ਼ਾ ਕੋਈ, ਹੱਸਦੇ ਨਿੱਕੇ ਬੁੱਲਾਂ ਕੋਲੋਂ ਦੂਰ ਸਦਾ ਹੀ ਨਿਰਾਸ਼ਾ ਹੋਈ।

ਹਰੀ ਮੀਤ ਚ ਫਰਕ ਨ ਕੋਈ, ਹਰਖ ਸੋਗ ਦੋਏ ਸਮ ਕਰ ਜਾਣੇ। ਤੇਰੇ ਤੋਤਲੇ ਬੋਲ ਪਿਆਰੇ, ਹਰ ਇੱਕ ਨੂੰ ਪੇ ਦੇਣ ਸਹਾਰੇ।

ਅਤੇ ਆਖਰੀ ਬੰਦ, ਸ਼ੁੱਧ ਤੇ ਕੋਮਲ ਮਨ ਜੋ ਤੇਰਾ, ਬਣ ਜਾਏ ਜੀਵਨ ਜੇ ਮੇਰਾ।

ਸੂਰਜ ਤੇਰੀਆਂ ਕਿਰਨਾਂ ਲੈ ਕੇ ਵਿੱਚ ਅਸਮਾਨਾਂ ਕਰਾਂ ਬਸੇਰਾ।

0: मेरे बचपन, मेरे बचपन मोड़ मुहारा, सिर निवा मैं अर्ज गुजारा। मेरे बचपन मोड़ मुहारा, मेरे बचपन मोड़ मुहारा। धन्यवाद।
1: ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਹਰਦੀਪ ਦੀਪ ਜੀ, ਆਪਣੀ ਇੱਕ ਬਹੁਤ ਪਿਆਰੀ ਗਜ਼ਲ ਲੈ ਕੇ ਚੱਲ ਰਹੇ ਕਿਸਾਨ ਘੋਲ ਦੀ ਹਮਾਇਤ ਦੇ ਵਿੱਚ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਨੇ। ਉਹਨਾਂ ਦਾ ਨਿੱਘਾ ਸਵਾਗਤ ਹੈ ਹਰਦੀਪ ਦੀਪ ਜੀ, ਜੀ ਆਇਆਂ ਨੂੰ।
2: ਦੋਸਤੋ, ਅੱਜ ਦੇ ਦੁਆਬੇ ਦੇ ਕਵੀ ਦਰਬਾਰ 'ਚ ਮੈਂ ਆਪਣੇ ਸਤਿਕਾਰਯੋਗ ਹਰਬੰਸ ਸਿੰਘ ਜੀ ਦਾ ਬਹੁਤ ਹੀ ਧੰਨਵਾਦੀ ਹਾਂ, ਜਿਨ੍ਹਾਂ ਨੇ ਅੱਜ ਦੇ ਕਵੀ ਦਰਬਾਰ ਲਈ ਸੱਦਾ ਦਿੱਤਾ। ਸਲੋ ਪੇਸ਼ ਕਰ ਰਿਹਾ ਗਜ਼ਲ ਜੀ ਦੇ ਬੋਲ ਨੇ ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ। ਸੋ ਦੋਸਤੋ, ਲਾਈਨਾਂ ਪੇਸ਼ ਨੇ, ਨਸ਼ਿਆਂ ਨੇ ਸਾਡੇ ਜਵਾਨ ਗਾਲ 'ਤੇ ਹੁਣ ਆਲੂਆਂ ਵਾਂਗੂੰ ਕਿਸਾਨ ਉਬਾਲ 'ਤੇ, ਨਸ਼ਿਆਂ ਨੇ ਸਾਡੇ ਜਵਾਨ ਗਾਲ 'ਤੇ ਹੁਣ ਨਸ਼ਿਆਂ ਦੇ ਵਾਂਗੂੰ ਕਿਸਾਨ ਉਬਾਲ 'ਤੇ, ਖੇਤੀ ਦੇ ਔਜ਼ਾਰ ਵੇਖੀ ਕਿਤੇ ਹਥਿਆਰ ਨਾ ਬਣ ਜਾਣ, ਨਾ ਦਾਤੀਆਂ ਕਈਆਂ ਕਲਮਾਂ ਬਣਨ ਤਲਵਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੀ। ਅਗਲੀਆਂ ਲਾਈਨਾਂ ਪੇਸ਼ ਕਰਦਾ ਦੋਸਤੋ। ਜਦੋਂ ਜ਼ੁਲਮ ਦੀ ਅੱਤ ਹੈ ਹੁੰਦੀ ਤਾਂ ਲੋੜ ਪੈਂਦੀ ਤਲਵਾਰਾਂ ਦੀ, ਜਦੋਂ ਜ਼ੁਲਮ ਦੀ ਅੱਤ ਹੈ ਹੁੰਦੀ ਤਾਂ ਲੋੜ ਪੈਂਦੀ ਤਲਵਾਰਾਂ ਦੀ, ਕਿਸਾਨਾਂ ਨੂੰ ਅੱਤਵਾਦੀ ਦੱਸਦੀ ਭਰੀ ਪਈ ਹੰਕਾਰਾਂ ਦੀ, ਹੱਕ ਮੰਗੇ 'ਤੇ ਡਾਂਗਾਂ ਨਾਲ ਕੁੱਟਦੀ, ਹੱਕ ਮੰਗੇ 'ਤੇ ਡਾਂਗਾਂ ਨਾਲ ਕੁੱਟਦੀ, ਨਾਲੇ ਮਾਰੇ ਪਾਣੀ ਦੀਆਂ ਬੁਛਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੀ, ਕਦੇ ਨਫ਼ਰਤ ਦੇ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ। ਅਗਲੀਆਂ ਲਾਈਨਾਂ ਨੇ ਜੀ, ਅੰਨਦਾਤੇ ਨਾਲ ਵੈਰ ਚੰਦਰੀਏ ਕਦੋਂ ਤੀਕ ਪਗਾਵੇਂਗੀ, ਅੰਨਦਾਤੇ ਨਾਲ ਵੈਰ ਚੰਦਰੀਏ ਕਦੋਂ ਤੀਕ ਪਗਾਵੇਂਗੀ, ਜਵਾਨੀ ਸਾਡੀ ਇੱਕੀ ਪਈ ਹੈ ਕਿਵੇਂ ਮੁਲਕ ਬਚਾਵੇਂਗੀ, ਸੜਕਾਂ 'ਤੇ ਧਰਨੇ ਰੇਲ ਦੀਆਂ ਲਾਈਨਾਂ 'ਤੇ ਬੈਠੇ, ਦੱਸ ਹੋਰ ਕਿਵੇਂ ਕਰਨ ਪੁਕਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੀ, ਕਦੇ ਨਫ਼ਰਤ ਦੇ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ। ਆਖਰੀ ਲਾਈਨਾਂ ਨੇ ਜੀ, ਤੇਰੀ ਦੁੱਗਣੀ ਕਮਾਈ ਦੀ ਸਾਨੂੰ ਪੋਰਾ ਲੋੜ ਨਹੀਂ, ਤੇਰੀ ਦੁੱਗਣੀ ਕਮਾਈ ਦੀ ਸਾਨੂੰ ਪੋਰਾ ਲੋੜ ਨਹੀਂ, ਜੇ ਅੱਕ ਪੰਜਾਬ ਨੂੰ ਚੱਬਣਾ ਪੈ ਗਿਆ ਤੈਨੂੰ ਟੱਪਣ ਦੇ ਨਾ ਮੋੜ ਨਹੀਂ, ਤੇਰੀ ਦੁੱਗਣੀ ਕਮਾਈ ਦੀ ਸਾਨੂੰ ਪੋਰਾ ਲੋੜ ਨਹੀਂ, ਜੇ ਅੱਕ ਪੰਜਾਬ ਨੂੰ ਚੱਬਣਾ ਪੈ ਗਿਆ ਤੈਨੂੰ ਟੱਪਣ ਦੇ ਨਾ ਮੋੜ ਨਹੀਂ, ਹਾਲੇ ਵੀ ਜਾਗ ਪੈਣੀ ਮੁਲਕ ਦੀਏ ਵੈਰ ਨੇ, ਹਾਲੇ ਵੀ ਜਾਗ ਪੈਣੀ ਮੁਲਕ ਦੀਏ ਵੈਰ ਨੇ, ਦੀਪ ਆਖਦਾ ਹੈ ਮਾਰ ਮਾਰ ਟਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ। ਬਹੁਤ ਬਹੁਤ ਧੰਨਵਾਦ ਤੁਹਾਡਾ ਵੀਰ ਹਰਦੀਪ ਦੀਪ, ਗੀਤਕਾਰ ਨਾਭਾ। ਬਹੁਤ ਬਹੁਤ ਧੰਨਵਾਦ ਇੱਕ ਵਾਰੀ ਫਿਰ ਸਾਡੇ ਸਤਿਕਾਰਯੋਗ ਹਰਬੰਸ ਸਿੰਘ ਜੀ ਦਾ ਔਰ ਸਾਰੀ ਆਡੀਅੰਸ ਦਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ।
1: ਕਾਮੇ ਫਲ ਦੇ ਅੰਤ ਦੇ ਵਿੱਚ ਹੁਣ ਅਸੀਂ ਸਦਾ ਦੇ ਰਹੇ ਹਾਂ ਜੋਗਿੰਦਰਪਾਲ ਮੱਲ ਜੀ ਨੂੰ, ਜਰਮਨ ਤੋਂ ਉਹ ਇੱਕ ਰਚਨਾ ਲੈ ਕੇ ਹਾਜ਼ਰ ਹੋਣਗੇ। ਇਸ ਵਾਰ ਉਹ ਰਚਨਾ ਜਿਹੜੀ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹਨ ਇੰਗਲੈਂਡ ਤੋਂ ਸਾਡੇ ਸ਼ਾਇਰ ਦੋਸਤ ਤਾਰਾ ਸਿੰਘ ਤਾਰਾ ਜੀ, ਉਹਨਾਂ ਦੀ ਲਿਖੀ ਹੋਈ ਰਚਨਾ ਨੂੰ ਆਵਾਜ਼ ਦੇ ਰਹੇ ਨੇ ਜੋਗਿੰਦਰਪਾਲ ਮੱਲ ਜੀ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਸਵਾਗਤ ਹੈ।
3: ਜੇ ਦਾ ਹਰ ਇਕਰਾਰ ਹੀ ਝੂਠਾ ਅਸੀਂ ਉਸ ਦਿਲਦਾਰ ਤੋਂ ਕੀ ਲੈਣਾ, ਜਿੱਥੇ ਹਰ ਦੁਕਾਨ ਤੇ ਝੂਠ ਵਿਕਦਾ ਅਸੀਂ ਉਸ ਬਾਜ਼ਾਰ ਚੋਂ ਕੀ ਲੈਣਾ। ਉਹ ਜਿੱਥੇ ਲੁੱਟ ਤੇ ਕੁੱਟ ਦਾ ਰਾਜ ਹੋਵੇ ਅਸੀਂ ਉਸ ਸਰਕਾਰ ਤੋਂ ਕੀ ਲੈਣਾ। ਹੋ ਜਿਹਦਾ ਫੁੱਲ ਵੀ ਕੰਢਿਓਂ ਵੱਧ ਚੁੱਪੇ ਅਸੀਂ ਉਸ

ਤਾਰਾ ਸਿੰਘ ਤਾਰਾ ਜੀ ਦੀ ਰਚਨਾ ਦੇ ਨਾਲ ਹੀ ਸਾਡਾ ਅੱਜ ਦਾ ਇਹ ਕਵੀ ਦਰਬਾਰ ਇੱਥੇ ਸਮਾਪਤ ਹੁੰਦਾ ਹੈ ਅਤੇ ਹੁਣ ਹਰਵੰਤ ਸਿੰਘ ਨੂੰ ਦਿਓ ਆ ਗਿਆ ਅਤੇ ਅਗਲੇ ਐਤਵਾਰ ਫਿਰ ਮੁਲਾਕਾਤ ਹੋਏਗੀ। ਤਦ ਤੱਕ ਲਈ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।

0: ద్వాపర రేడియో.
1: ਦੁਆਬਾ ਰੇਡੀਓ ਦੇ ਸਰੋਤਿਆਂ ਦਾ ਮੈਂ ਸੁਖਵੀਰ ਜੋਗਾ ਸਵਾਗਤ ਕਰਦਾ ਹਾਂ ਜੀ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਅੱਜ ਅਸੀਂ ਗੱਲ ਕਰਾਂਗੇ ਉਦਯੋਗਿਕ ਖੇਤਰ ਦੇ ਵਿੱਚ ਰੁਜ਼ਗਾਰ ਅਤੇ ਸਿੱਖਿਆ ਦੇ ਮੌਕਿਆਂ ਬਾਰੇ। ਗੱਲ ਕਰਨ ਲਈ ਮੇਰੇ ਨਾਲ ਨੇ ਮੈਡਮ ਸਹਿਬਾਨਾ ਜੀ। ਸਹਿਬਾਨਾ ਜੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਸੁਖਬੀਰ ਜੀ, ਮੈਂ ਬਹੁਤ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ ਕਿ ਮੈਨੂੰ ਸਰੋਤਿਆਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲ ਰਿਹਾ ਹੈ।
1: ਹਾਂਜੀ, ਆਪਾਂ ਅੱਜ ਗੱਲ ਕਰਾਂਗੇ ਉਦਯੋਗਿਕ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ। ਸ਼ੁਰੂਆਤ ਦੇ ਵਿੱਚ ਇਹ ਦੱਸੋ ਕਿ ਉਦਯੋਗਿਕ ਖੇਤਰ ਵਿੱਚ ਕਿਹੜੇ ਕਿਹੜੇ ਕੀ ਆ ਜਾਂਦਾ ਹੈਗਾ।
2: ਹਾਂਜੀ, ਉਦਯੋਗਿਕ ਖੇਤਰ ਦੇਖੋ ਜੀ, ਜਿੱਦਾਂ ਹੀ ਮਤਲਬ ਸਾਡੇ ਜਿਹੜੇ ਵਿਦਿਆਰਥੀ ਵਰਗ ਹੈ ਉਹ ਪਲੱਸ 1 ਔਰ ਪਲੱਸ 2 ਦੇ ਵਿੱਚ ਹੁੰਦੇ ਆ ਜਾਂ 10th ਪਾਸ ਕਰਦੇ ਆ, 10th ਪਾਸ ਕਰਨ ਤੋਂ ਬਾਅਦ ਤੁਰੰਤ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਕੁਐਸਚਨ ਅਰਾਈਜ਼ ਹੋਣਾ ਜ਼ਰੂਰ ਸ਼ੁਰੂ ਹੋ ਜਾਂਦਾ ਹੈ ਕਿ ਮੈਂ ਕਿਹੜੇ ਖੇਤਰ ਦੇ ਵਿੱਚ ਜਾਣਾ ਹੈ, ਮੈਂ ਕਿਵੇਂ ਦਾ ਕੋਰਸ ਕਰਨਾ ਹੈ, ਮੈਂ ਕੋਈ ਡਿਗਰੀ ਕਰਨੀ ਹੈ ਜਾਂ ਮੈਂ ਪਲੱਸ 1 ਤੇ ਪਲੱਸ 2 ਕਰਨੀ ਹੈ। ਤਾਂ ਇਹ ਬੜਾ ਹੀ ਕਾਮਨ ਜਿਹਾ ਕੁਐਸਚਨ ਹੈ ਜਿਹੜਾ ਸਾਰੇ ਵਿਦਿਆਰਥੀਆਂ ਦੇ ਦਿਮਾਗ 'ਚ ਹੁੰਦਾ ਹੈ। ਤੇ ਜਿਹੜਾ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਉਦਯੋਗਿਕ ਖੇਤਰ ਬਾਰੇ, ਤਾਂ ਇਹ ਜਿਹੜਾ ਪੂਰਨ ਰੂਪ ਦੇ ਵਿੱਚ ਜਿਹੜਾ ਸਾਡਾ ਸਕਿੱਲ ਹੈ ਸਾਡੇ ਹੁਨਰ ਦੇ ਉੱਪਰ ਡਿਪੈਂਡ ਕਰਦਾ ਇਹ।
1: ਅੱਛਾ ਜੀ।
2: ਹਾਂਜੀ, ਜਿੱਦਾਂ ਉਦਯੋਗਿਕ ਖੇਤਰ ਦੇ ਵਿੱਚ ਬੱਚੇ ਅਗਰ ਜਾਣਾ ਚਾਹੁੰਦੇ ਨੇ ਤਾਂ ਉਹਦੇ ਲਈ ਉਹਨਾਂ ਨੂੰ ਜ਼ਿਆਦਾ ਆਪਣੇ ਹੁਨਰ ਦਾ ਜਿਹੜਾ ਨਿਰਮਾਣ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਉਦਯੋਗਿਕ ਖੇਤਰ ਦੇ ਵਿੱਚ ਕੀ ਹੈ ਕਿ ਬਹੁਤ ਸਾਰੇ ਜਿਹੜੇ ITI ਜਿੱਦਾਂ ਕਿ ITIs ਨੇ ਇਹ ਕੋਰਸ ਆਫਰ ਕਰਦੀਆਂ ਨੇ, ਠੀਕ ਹੈ। ਇਹਦੇ ਵਿੱਚ ਸਕਿੱਲ ਇੰਡੀਆ ਕਰਕੇ ਸਾਡੇ ਗਵਰਨਮੈਂਟ ਵੀ ਕਾਫੀ ਸਾਰੇ ਪ੍ਰੋਗਰਾਮ ਲਾਂਚ ਕਰ ਰਹੀ ਹੈ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਥਰੂ ਜਾਂ ਸਕਿੱਲ ਇੰਡੀਆ ਦੇ ਥਰੂ ਸਾਡੇ ਜਿਹੜੇ ਵਿਦਿਆਰਥੀਆਂ ਨੂੰ ਸਕਿੱਲ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਜਿਹੜੇ ਸਾਡਾ ਬੇਰੁਜ਼ਗਾਰ ਵਰਗ ਹੈ ਉਹਨੂੰ ਹੁਨਰ ਦੇ ਕੇ ਕੋਈ ਨਾ ਕੋਈ ਕਿਸੇ ਵਧੀਆ ਉਦਯੋਗਿਕ ਖੇਤਰ ਦੇ ਵਿੱਚ ਸੈਟਲ ਕੀਤਾ ਜਾ ਸਕੇ ਜਾਂ ਕਿਸੇ ਹੋਰ ਵਧੀਆ ਕੰਪਨੀ ਦੇ ਵਿੱਚ ਜਾਂ ਫਿਰ ਕਿਸੇ ਵੀ ਤਰ੍ਹਾਂ ਨਾਲ ਉਹਨੂੰ ਇੰਪਲੋਇਬਲ ਸਕਿੱਲ ਦਿੱਤੇ ਜਾ ਸਕਣ।
1: ਅੱਛਾ ਜੀ।
2: ਤੇ ਜਦੋਂ ਅਸੀਂ ਉਦਯੋਗਿਕ ਖੇਤਰ ਦੇ ਵਿੱਚ ਜਾਣ ਬਾਰੇ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਸਾਡੇ ਬੱਚਿਆਂ ਨੂੰ ਜਿਹੜੇ ਕੋਰਸਾਂ ਦੀ ਜ਼ਰੂਰਤ ਹੈ ਤਾਂ ਉਹਨਾਂ ਕੋਰਸਾਂ ਦੇ ਵਿੱਚ ਸਾਡੇ ਕੋਲ ਜਿਵੇਂ ਟੂਲ ਐਂਡ ਡਾਈ ਮੇਕਰ ਇੰਜੀਨੀਅਰਿੰਗ ਹੋ ਗਿਆ, ਡਰੋਟਮੈਨ ਹੋ ਗਿਆ, ਡੀਜ਼ਲ ਮਕੈਨਿਕ ਇੰਜੀਨੀਅਰਿੰਗ, ਫਿਟਰ, ਵੈਲਡਰ, ਮੋਟਰ ਡਰਾਈਵਿੰਗ ਕਮ ਮਕੈਨਿਕ ਹੋ ਗਿਆ, ਇਲੈਕਟ੍ਰੀਸ਼ੀਅਨ ਹੋ ਗਏ, ਸਟੀਲ ਮੈਟਲ ਵਰਕਰ ਹੋ ਗਏ, ਕਾਰਪੇਂਟਰ, ਪਲੰਬਰ, ਤਾਂ ਕਾਫੀ ਸਾਰੇ।
1: ਮਤਲਬ ਇਹ ਹੈ ਵੀ ਜਿੰਨੇ ਵੀ ਆਪਣੇ ਆਲੇ ਦੁਆਲੇ ਕੰਮ ਚੱਲਦੇ ਹੈ ਸਾਰਿਆਂ ਨਾਲ ਸੰਬੰਧਿਤ ਕੋਰਸ ਹੋ ਗਏ।
2: ਬਿਲਕੁਲ ਹਾਂਜੀ, ਜਿੱਦਾਂ ਸਾਰੀ ਮਕੈਨਿਕ ਦਾ ਵੀ ਕੰਮ ਇਹਦੇ ਵਿੱਚ ਆ ਜਾਂਦਾ ਹੈ, ਇਲੈਕਟ੍ਰੀਸ਼ੀਅਨ ਦਾ ਸਾਨੂੰ ਆਮ ਹੀ ਘਰਾਂ ਦੇ ਵਿੱਚ ਜ਼ਰੂਰਤ ਪੈਂਦੀ ਹੈ। ਤਾਂ ਇਹ ਸਾਡੇ ਆਲੇ ਦੁਆਲੇ ਦੇ ਜਿੰਨੇ ਵੀ ਛੋਟੇ ਮੋਟੇ ਕੰਮ ਹੈਗੇ ਹੈ ਤਾਂ ਉਹ ਸਾਰੇ ਹੀ ਸਾਡੇ ਜਿਹੜਾ ਉਦਯੋਗਿਕ ਖੇਤਰ ਹੈ ਇਹਦੇ ਵਿੱਚ ਆ ਜਾਂਦੇ ਨੇ। ਔਰ ਇਹ ਸਾਰੇ ਜਿਹੜੇ ਕੋਰਸ ਨੇ, ਡਿਪਲੋਮਾ ਕੋਰਸ ਨੇ, ਇਹ ITI ਦੇ ਥਰੂ ਅਵੇਲੇਬਲ ਨੇ, ਸਾਡੇ ਪੰਜਾਬ ਦੇ ਵਿੱਚ ਅਵੇਲੇਬਲ ਨੇ। ਤੇ ਇਹਦੇ ਥਰੂ ਜਿੱਦਾਂ ਇਹਨਾਂ ਦਾ ਕੋਈ ਜ਼ਿਆਦਾ ਉਹ ਨਹੀਂ ਹੁੰਦਾ ਹੈਗਾ ਵੀ ਤੁਹਾਨੂੰ ਦੋ ਦੋ ਚਾਰ ਚਾਰ ਸਾਲ ਜਾਂ ਤਿੰਨ ਤਿੰਨ ਸਾਲ ਲਗਾਉਣੇ ਪੈਣਗੇ, ਮੈਕਸਿਮਮ ਇਹ 2 ਸਾਲ ਦੇ ਹੁੰਦੇ ਨੇ।
1: ਅੱਛਾ ਜੀ, ਕੋਈ ਵੀ ਕੋਰਸ ਦਾ 2 ਸਾਲ ਦਾ
2: ਮਿਨੀਮਮ ਆਪਾਂ ਲਗਾ ਲਓ 1 ਸਾਲ ਦਾ ਹੁੰਦਾ ਹੈ ਤੇ ਮੈਕਸਿਮਮ ਅਸੀਂ 2 ਸਾਲ ਦਾ ਲਗਾ ਕੇ ਚੱਲਦੇ ਹਾਂ।
1: ਅੱਛਾ ਜੀ, ਮਤਲਬ ਇਹ ਕੋਰਸ ਨੇ ਜਿਹੜੇ ਕਾਫੀ ਲਾਹੇਵੰਦ ਨੇ ਵਿਦਿਆਰਥੀਆਂ ਲਈ।
2: ਹਾਂਜੀ, ਕਾਫੀ ਜ਼ਿਆਦਾ ਫਾਇਦੇਮੰਦ ਨੇ। ਅਗਰ ਬੱਚਾ ਚਾਹੁੰਦਾ ਹੈ ਕਿ ਉਹ ਬਹੁਤ ਜਲਦੀ ਆਪਣਾ ਇਨਕਮ ਸੋਰਸ ਜਨਰੇਟ ਕਰ ਲਵੇ, ਹੈਨਾ, ਤੇ ਜਿੱਦਾਂ ਹੁਣ ਸਾਡੇ ਵਿਦਿਆਰਥੀ ਵਰਗ ਹੈ, ਸਾਰੇ ਵਿਦਿਆਰਥੀ ਡਾਕਟਰ ਨਹੀਂ ਬਣ ਸਕਦੇ, ਸਾਰੇ ਹੀ ਵਿਦਿਆਰਥੀ ਇੰਜੀਨੀਅਰ ਨਹੀਂ ਬਣ ਸਕਦੇ, ਸਾਰੇ ਵਿਦਿਆਰਥੀ ਜਿਹੜੇ ਵੱਡੀ ਵੱਡੀ ਡਿਗਰੀਜ਼ ਨੇ ਜਿਹੜੀ ਉਹਨਾਂ ਦੇ ਵਿੱਚ ਐਡਮਿਸ਼ਨ ਨਹੀਂ ਲੈ ਪਾਉਂਦੇ।
1: ਠੀਕ ਹੈ ਜੀ।
2: ਤਾਂ ਹੁਣ ਇੱਥੇ ਸਾਡੇ ਕੋਲੇ ਉਹਨਾਂ ਕੋਲ ਜਿਹੜਾ ਸਕਸੈਸ ਹਾਸਲ ਕਰਨ ਦਾ ਦੂਸਰਾ ਰਸਤਾ ਰਹਿ ਜਾਂਦਾ ਹੈ ਉਹ ਹੈਗਾ ITIs। ਤਾਂ ਇਹਦੇ ਵਿੱਚ ਕੀ ਹੁੰਦਾ ਹੈ, ਜਿਹੜੇ ITIs ਨੇ ਇਹਦੇ ਵਿੱਚ ਇੱਕ ਤਾਂ ਬੱਚਾ ਬੜਾ ਜਲਦੀ ਇੰਪਲੋਇਬਲ ਹੋ ਜਾਂਦਾ ਹੈ, ਠੀਕ ਹੈ। ਉਹਦੇ ਵਿੱਚ ਜਿੱਦਾਂ ਹੀ ਉਹ 10th ਤੋਂ ਬਾਅਦ ਜਾਂ ਫਿਰ 12th ਤੋਂ ਬਾਅਦ ਉਹ ਆਪਣੀ 10th 12th ਤੋਂ ਬਾਅਦ ਇਹ ਕੋਰਸ ਕਰਦਾ ਹੈ ਤਾਂ ਉਹ ਤੋਂ ਬਾਅਦ ਉਹ 2 ਸਾਲ ਬਾਅਦ ਕੰਪਲੀਟਲੀ ਤਿਆਰ ਹੁੰਦਾ ਕਿਤੇ ਵੀ ਕੰਮ ਕਰਨ ਦੇ ਲਈ।
1: ਅੱਛਾ
2: ਤਾਂ
1: ਜੀ,
2: ਇੱਕ ਤਾਂ ਇਹ ਹੈ ਕਿ ਜਿਹੜੇ ਬੱਚੇ ਜਲਦੀ ਇਨਕਮ ਸੋਰਸ ਜਨਰੇਟ ਕਰਨਾ ਚਾਹੁੰਦੇ ਨੇ, ਆਪਣਾ ਕੋਈ ਕਮਾਈ ਦਾ ਸਾਧਨ ਬਣਾਉਣਾ ਚਾਹੁੰਦੇ ਨੇ ਜਲਦੀ ਜਲਦੀ ਘੱਟ ਏਜ ਦੇ ਵਿੱਚ, ਤਾਂ ਉਹਨਾਂ
1: ਹਾਂਜੀ
2: ਲਈ ਇਹ ਬੜਾ ਲਾਹੇਵੰਦ ਕੋਰਸ ਹੈ। ਇਹ ITI ਦੇ ਸਾਰੇ ਬੜੀ ਲਾਹੇਵੰਦ ਕੋਰਸ ਨੇ।
1: ਅੱਛਾ ਜੀ,
2: ਹਾਂਜੀ,
1: ਇਹਨਾਂ ਜਿਹੜੇ ਕੋਰਸ ਨੇ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਕੰਮ ਮਿਲਦਾ ਹੈ ਜਾਂ ਸਰਕਾਰੀ ਖੇਤਰ ਦੇ ਵਿੱਚ, ਜਾਂ ਉਹ ਆਪਣਾ ਕਾਰੋਬਾਰ ਕਰ ਸਕਦੇ ਆ?
2: ਹਾਂਜੀ, ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਇਸ ਬਾਰੇ ਦੱਸਾਂ ਕਿ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਜੌਬਸ ਅਵੇਲੇਬਲ ਨੇ, ਮੈਂ
1: ਹਾਂਜੀ
2: ਤੁਹਾਨੂੰ ਇੱਕ ਚੀਜ਼ ਹੋਰ ਵੀ ਦੱਸ ਦਿੰਦੀ ਹਾਂ ਕਿ ਇਹਦੇ ਜਿਹੜੇ ਹੁਣ ਜਿੱਦਾਂ ਹੀ ਅਸੀਂ ਉਦਯੋਗਿਕ ਖੇਤਰ ਬਾਰੇ ਗੱਲ ਕਰਦੇ ਹਾਂ, ਇੰਡਸਟਰੀਅਲ ਖੇਤਰ ਬਾਰੇ ਗੱਲ ਕਰਦੇ ਹਾਂ, ਤਾਂ ਕਾਫੀ ਵਾਰੀ ਬੱਚਿਆਂ ਦੇ ਦਿਮਾਗ ਦੇ ਵਿੱਚ, ਵਿਦਿਆਰਥੀਆਂ ਦੇ ਦਿਮਾਗ 'ਚ ਇਹ ਚੀਜ਼ ਗੱਲ ਆ ਜਾਂਦੀ ਹੈ
1: ਹਾਂਜੀ
2: ਕਿ ਪਤਾ ਨਹੀਂ ਸਾਨੂੰ ਕਿੰਨਾ ਜ਼ਿਆਦਾ ਪੜ੍ਹਨਾ ਪਏਗਾ ਇਸ ਖੇਤਰ ਦੇ ਵਿੱਚ ਸਫਲਤਾ ਹਾਸਿਲ ਕਰਨ ਦੇ ਲਈ।
1: ਅੱਛਾ
2: ਤਾਂ
1: ਜੀ,
2: ਉੱਥੇ ਮੈਂ ਤਾਂ ਇਹ ਗੱਲ ਕਲੀਅਰ ਕਰਨਾ ਚਾਹੁੰਦੀ ਹਾਂ ਕਿ ਕੁਝ ਕੋਰਸ ਇਹੋ ਜਿਹੇ ਵੀ ਨੇ ਜਿਹੜੇ 8ਵੀਂ ਪਾਸ ਬੱਚੇ ਵੀ ਕਰ ਸਕਦੇ ਨੇ,
1: ਅੱਛਾ ਜੀ,
2: ਤੇ ਕੁਝ ਕੋਰਸ ਹੈਗੇ ਨੇ ਜਿਹੜੇ 10ਵੀਂ ਪਾਸ ਬੱਚੇ ਵੀ ਕਰ ਸਕਦੇ ਨੇ, ਤੇ 12ਵੀਂ ਤੋਂ ਬਾਅਦ ਵੀ ਇਹੋ ਜਿਹੇ ਕੋਰਸ ਅਵੇਲੇਬਲ ਨੇ। ਮਤਲਬ ਇਹਦੇ ਲਈ
1: ਅੱਛਾ
2: ਕੋਈ ਜ਼ਿਆਦਾ ਤੁਹਾਨੂੰ ਵੱਡੀ ਡਿਗਰੀ ਕਰਨ ਤੋਂ ਬਾਅਦ ਇਹ ਨਹੀਂ ਹੈ ਕਿ ਤੁਸੀਂ ਤੁਹਾਡੀ ਐਲੀਜੀਬਿਲਿਟੀ ਬਣੂਗੀ। ਜਿਹੜੇ ਬੱਚੇ 10ਵੀਂ 12ਵੀਂ ਤੋਂ ਬਾਅਦ ਚਾਹਣ ਤਾਂ ਉਹ ਇਹ ਕੋਰਸ ਕਰ ਸਕਦੇ ਨੇ।
1: ਠੀਕ ਹੈ, ਮਤਲਬ ਵੀ ਜ਼ਿਆਦਾ ਪੜ੍ਹਨ ਲਿਖਣ ਦੀ ਲੋੜ ਨਹੀਂ ਹੈਗੀ,
2: ਹਾਂਜੀ
1: ਇੱਧਰ ਜਿਹੜਾ ਹੈਗਾ ਹੁਨਰ ਆਪਣਾ ਵਿਕਸਿਤ ਕਰ
2: ਹਾਂਜੀ।
1: ਸਕਦੇ ਆ।
2: ਇੱਕ ਚੀਜ਼ ਹੋਰ ਵੀ ਮੈਂ ਇਹਦੇ ਵਿੱਚ ਐਡ ਕਰਨਾ ਚਾਹੂੰਗੀ, ਜਿੱਦਾਂ ਜਿਹੜੇ ਬੱਚਿਆਂ ਦਾ ਨਾ ਜ਼ਿਆਦਾ ਹੋਲਡ ਥਿਅਰੀ ਪਾਰਟ ਤੇ ਨਹੀਂ ਹੁੰਦਾ, ਜਿਨ੍ਹਾਂ ਬੱਚਿਆਂ ਨੂੰ ਜ਼ਿਆਦਾ ਲਿਖਣ ਪੜ੍ਹਨ ਦੇ ਵਿੱਚ ਇੰਟਰਸਟ ਘੱਟ ਹੁੰਦਾ ਥੋੜਾ,
1: ਹਾਂਜੀ
2: ਤਾਂ ਉਹ ਬੱਚਿਆਂ ਨੂੰ ਪ੍ਰੈਕਟੀਕਲ ਕੰਮ ਕਰਨ ਦੇ ਵਿੱਚ ਚੀਜ਼ਾਂ ਨੂੰ ਜੋੜ ਕੇ ਤੋੜ ਕੇ ਦੇਖਣਾ, ਉਹਨਾਂ 'ਚ ਮਕੈਨੀਕਲ ਸਕਿੱਲਸ ਹੁੰਦੇ ਨੇ ਜਾਂ ਇਦਾਂ ਦੀਆਂ ਚੀਜ਼ਾਂ ਕਰਨਾ ਬੱਚੇ ਨੂੰ ਅੱਛਾ ਲੱਗਦਾ ਏ।
1: ਕੀ
2: ਤਾਂ
1: ਮਤਲਬ ਇਹ ਜਿਹੜੇ ਕੋਰਸ ਨੇ ਇਹ ਹੱਥੀ ਕੰਮ ਕਰਨ ਵਾਲੇ ਨੇ ਜਾਂ?
2: ਬਿਲਕੁਲ ਬਿਲਕੁਲ, ਜਿਹੜੇ ਵੀ ਇੰਡਸਟਰੀਅਲ ਟ੍ਰੇਨਿੰਗ ਕੋਰਸਸ ਇਹ ਅਵੇਲੇਬਲ ਨੇ, ਇਹ ਸਾਰੇ ਹੀ ਇਹਦੇ ਵਿੱਚ ਬੱਚੇ ਨੂੰ ਹੁਨਰ ਮਿਲਦਾ ਏ, ਉਹਨਾਂ ਦੇ ਹੱਥਾਂ ਨੂੰ ਸਕਿੱਲ ਮਿਲਦੇ ਆ ਤਾਂ ਕਿ ਉਹ ਆਪਣੇ ਇਹ ਸਾਰਾ ਹੈਂਡ ਸਕਿੱਲਸ ਦੇ ਉੱਪਰ ਬੇਸਡ ਹੈ।
1: ਅੱਛਾ ਜੀ,
2: ਤਾਂ ਇਹਦੇ ਵਿੱਚ ਫਿਜ਼ੀਕਲ ਪਲੱਸ ਥਰੈਟੀਕਲ ਹੁੰਦਾ ਏ, ਬਟ ਫਿਜ਼ੀਕਲ ਇਸ 'ਚ ਬਹੁਤ ਜ਼ਿਆਦਾ ਮੈਟਰ ਕਰਦਾ ਏ।
1: ਜਿਹੜੇ ਇਹ ਪ੍ਰਾਈਵੇਟ ਸੰਸਥਾਵਾਂ ਕਰਾਉਂਦੀਆਂ ਸਰਕਾਰੀ ਕਰਾਉਂਦੀਆਂ?
2: ਦੇਖੋ ਜੀ, ਮਤਲਬ ਜਦੋਂ ਅਸੀਂ ITI ਦੀ ਗੱਲ ਕਰਦੇ ਹਾਂ ਤਾਂ ਇਹ ਪ੍ਰਾਈਵੇਟ ਸੰਸਥਾਵਾਂ ਵੀ ਕਰਵਾਉਂਦੀਆਂ ਨੇ ਤੇ
1: ਹਾਂਜੀ
2: ਗਵਰਨਮੈਂਟ ITIs ਵੀ ਕਰਵਾਉਂਦੀਆਂ ਨੇ, ਪਰ ਮੈਂ ਇੱਥੇ ਇੱਕ ਗੱਲ ਸਪਸ਼ਟ ਕਰਨਾ ਚਾਹੂੰਗੀ ਵਿਦਿਆਰਥੀਆਂ ਨੂੰ ਕਿ ਜੇਕਰ ਉਹ ITI ਕਰਨਾ ਚਾਹੁੰਦੇ ਨੇ ਤਾਂ ਉਹ ਹਮੇਸ਼ਾ ਗਵਰਨਮੈਂਟ ITI ਦੇ ਵਿੱਚ ਹੀ ਦਾਖਲਾ ਲੈਣ।
1: ਅੱਛਾ ਜੀ,
2: ਉਹਦੇ ਵਿੱਚ ਇਹ ਚੀਜ਼ ਹੈ ਕਿ ਉਹਨਾਂ ਨੂੰ ਉੱਥੇ ਜ਼ਿਆਦਾ ਸਿੱਖਣ ਦਾ ਮੌਕਾ ਮਿਲ ਸਕਦਾ ਹੈ ਤੇ ਉੱਥੇ ਜਿਹੜੇ ਵੀ ਇੰਸਟਰੂਮੈਂਟਸ ਨੇ ਜਾਂ ਫਿਜ਼ੀਕਲ ਜਿਹੜੀ ਉਹਨਾਂ ਦੀ ਟ੍ਰੇਨਿੰਗ ਹੈ ਉਹ ਜ਼ਿਆਦਾ ਅੱਛੇ ਤਰੀਕੇ ਦੇ ਨਾਲ ਹੋ ਜੂਗੀ।
1: ਅੱਛਾ ਜੀ,
2: ਤੇ ਹਾਂਜੀ, ਇਹਦੇ ਲਈ ਬੜਾ ਈਜ਼ੀ ਪ੍ਰੋਸੈਸ ਹੈ ਇਹਦੇ ਵਿੱਚ ਐਡਮਿਸ਼ਨ ਲੈਣ ਦਾ ਵੀ, ਉਹਨਾਂ ਨੂੰ ਇੱਕ ਪੋਰਟਲ ਦੇ ਥਰੂ ਆਨਲਾਈਨ ਅਪਲਾਈ ਕਰਨਾ ਪੈਂਦਾ ਹੈ ਤੇ ਬਹੁਤ ਹੀ ਹਿਊਜ ਅਮਾਊਂਟ ਦੇ ਵਿੱਚ ਜਿਹੜੇ ITI ਕੋਰਸਿਸ ਅਵੇਲੇਬਲ ਨੇ, ਜਿੱਦਾਂ ਪਟਿਆਲਾ ਹੋ ਗਿਆ, ਲੁਧਿਆਣਾ ਹੋ ਗਿਆ, ਬਰਨਾਲਾ ਹੋ ਗਿਆ, ਸਾਡੇ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਹਰੇਕ ਜ਼ਿਲ੍ਹੇ ਵਿੱਚ ਘੱਟੋ ਘੱਟ 2 ITIs ਤਾਂ ਹੈਗੀਆਂ ਹੀ ਹੈਗੀਆਂ ਨੇ ਮਿਨੀਮਮ,
1: ਅੱਛਾ ਜੀ,
2: ਮੈਕਸਿਮਮ ਵੱਡੇ ਜ਼ਿਲ੍ਹਿਆਂ 'ਚ ਜ਼ਿਆਦਾ ITIs ਵੀ ਹੋ ਸਕਦੀਆਂ ਨੇ, ਤਾਂ
1: ਠੀਕ ਹੈ।
2: ਈਜ਼ੀਲੀ ਇਹਦੇ ਵਿੱਚ ਐਡਮਿਸ਼ਨ ਲਈ ਜਾ ਸਕਦੀ ਹੈ ਬੱਚਿਆਂ ਵੱਲੋਂ।
1: ਇੱਕ ITI ਦੇ ਵਿੱਚ ਕਿੰਨੇ ਕੁ ਕੋਰਸ ਚੱਲਦੇ ਹੁੰਦੇ ਆ?
2: ਕਾਫੀ ਸਾਰੇ ਕੋਰਸ ਚੱਲ ਜਾਂਦੇ ਆ ਇੱਕ ITI ਦੇ ਵਿੱਚ, ਘੱਟੋ ਘੱਟ ਤੁਸੀਂ 8 ਤੋਂ 10 ਕੋਰਸਿਸ ਦਾ ਲਗਾ ਕੇ ਚੱਲੋ ਕਿ ਚੱਲ ਜਾਂਦੇ ਆ, ਅਗਰ ਉਹ ਵੱਡੀ ITI ਹੈ
1: ਅੱਛਾ
2: ਤਾਂ ਉਹਦੇ
1: ਜੀ,
2: ਵਿੱਚ ਕਾਫੀ ਕੋਰਸਿਸ ਚੱਲ ਪੈਂਦੇ ਆ। ਤੇ ਇਹਦੇ ਵਿੱਚ ਇੱਕ ਹੋਰ ਵੀ ਹੈ ਚੀਜ਼ ਕਿ ਜੇਕਰ ਬੱਚੇ ITI ਕਰਨ ਤੋਂ ਬਾਅਦ ਉਹਨਾਂ ਦਾ ਇੰਟਰਸਟ ਥੋੜਾ ਬਣ ਜਾਂਦਾ ਏ
1: ਹਾਂਜੀ,
2: ਉਦਯੋਗਿਕ ਖੇਤਰ ਦੇ ਵਿੱਚ, ਤਾਂ ਉਹ ਅੱਗੇ ਵੀ ਪੜ੍ਹ ਸਕਦੇ ਨੇ।
1: ਅੱਛਾ ਜੀ,
2: ਜਿਵੇਂ ਜੇਕਰ ਕੋਈ ਵਿਦਿਆਰਥੀ 10ਵੀਂ ਤੋਂ ਬਾਅਦ ITI ਕਰਦਾ ਏ, ਠੀਕ ਹੈ, ITI 2 ਸਾਲ ਦੀ ITI ਕੰਪਲੀਟ, ITI ਕਿਸੇ ਵੀ ਟ੍ਰੇਡ 'ਚ ਕਰ ਲੈਂਦਾ ਹੈ, ਮੰਨ ਲਓ ਫੋਰ ਐਗਜ਼ਾਮਪਲ ਉਹਨੇ ਉਹਦੇ ਵਿੱਚ ਕਰ ਲਈ ਹੈ ਇਲੈਕਟ੍ਰੀਸ਼ਨ 'ਚ ਕਰ ਲਈ,
1: ਹਾਂਜੀ,
2: ਤਾਂ ਉਹ ਤੋਂ ਬਾਅਦ ਉਹਦਾ ਇੰਟਰਸਟ ਹੋਰ ਵੱਧ ਗਿਆ ਕਿ ਨਹੀਂ ਮੈਂ ਹੋਰ ਲਰਨ ਕਰਨਾ ਏ, ਹੋਰ ਜ਼ਿਆਦਾ ਪੜ੍ਹਨਾ ਏ,
1: ਅੱਛਾ
2: ਤਾਂ
1: ਜੀ,
2: ਉਹ ਉਚੇਰੀ ਵਿੱਦਿਆ ਲਈ ਵੀ ਅਪਲਾਈ ਕਰ ਸਕਦਾ ਹੈ, ਜਿੱਦਾਂ ਕਿ ਉਹ ਪੋਲੀਟੈਕਨਿਕ ਡਿਪਲੋਮਾ ਕੋਰਸਿਸ ਆ ਜਾਂਦੇ ਆ ਸਾਡੇ
1: ਅੱਛਾ ਜੀ,
2: ਇਹ, ਹਾਂਜੀ, ਉਹਨਾਂ ਲਈ ਵੀ ਅਪਲਾਈ ਕਰ ਸਕਦਾ ਹੈ ਬੱਚੇ ਅਪਲਾਈ ਕਰ ਸਕਦੇ ਨੇ
1: ਇਸ
2: ਵੀ
1: ਕੋਰਸ
2: ਦੋ।
1: ਦੇ ਆਧਾਰ ਤੇ, ITI ਦੇ ਕੋਰਸ ਦੇ ਆਧਾਰ ਤੇ ਫਿਰ ਪੋਲੀਟੈਕਨਿਕ ਜਿਹੜਾ ਡਿਪਲੋਮਾ ਹੈ ਉਹਦੇ ਵਿੱਚ ਉਹਨੂੰ
2: ਹਾਂਜੀ,
1: ਕੋਈ ਛੋਟ ਮਿਲਦੀ ਹੈ ਸਾਲਾਂ ਦੀ ਉਹਦੀ,
2: ਨਹੀਂ
1: ਜਾਂ ਉਨੇ
2: ਉਹ
1: ਟਾਈਮ ਲਈ ਕਰਨਾ ਪੈਂਦਾ ਹੈ?
2: ਨਹੀਂ, ਉਹਦੇ ਵਿੱਚ ਉਹਨੂੰ ਨਹੀਂ ਛੂਟ ਮਿਲੇਗੀ, ਉਹ ਤਾਂ ਉਹਨੂੰ ਕੰਪਲੀਟ 2 ਸਾਲ ਦਾ ਹੀ ਕਰਨਾ ਪਊਗਾ ਡਿਪਲੋਮਾ।
1: ਅੱਛਾ ਜੀ,
2: ਤੇ ਪਰ ਜੇਕਰ ਉਹ ਡਿਪਲੋਮਾ ਤੋਂ ਬਾਅਦ ਬੀਟੈਕ ਕਰ ਸਕਦਾ ਹੈ, ਜਿੱਦਾਂ ਕਿ
1: ਅੱਛਾ ਜੀ,
2: ਅਸੀਂ ਸਿੱਧੇ ਤੌਰ ਤੇ ਅਗਰ ਕੋਈ ਵਿਦਿਆਰਥੀ ਬੀਟੈਕ ਕਰਨਾ ਚਾਹ ਰਿਹਾ ਹੈ ਤਾਂ ਉਹਦੇ ਲਈ ਉਹਨੂੰ ਨੌਨ ਮੈਡੀਕਲ ਲੈਣਾ ਪਊਗਾ, ਤੇ
1: ਹਾਂਜੀ
2: ਉਸ ਤੋਂ
1: ਹਾਂਜੀ,
2: ਬਾਅਦ JEE ਮੇਨਸ ਐਡਵਾਂਸ ਉਹ ਟੈਸਟ ਦੇਣੇ ਪੈਣਗੇ, ਫਿਰ ਉਹਦੀ ਬੀਟੈਕ 'ਚ ਐਡਮਿਸ਼ਨ ਹੁੰਦੀ ਹੈ। ਬਟ ਜੇ ਕੋਈ ਬੱਚਾ ITI ਦੇ ਥਰੂ ਵੀ ਬੀਟੈਕ 'ਚ ਜਾਣਾ ਚਾਹੁੰਦਾ ਹੈ ਤਾਂ ਵੀ ਉਹ ਜਾ ਸਕਦਾ ਹੈ। ਇਹਦੇ ਨਾਲ
1: ਅੱਛਾ
2: ਕੀ
1: ਜੀ,
2: ਹੋਊਗਾ ਕਿ ITI ਦਾ 2 ਸਾਲ ਦਾ ਕੋਰਸ ਕਰਨ ਤੋਂ ਬਾਅਦ ਉਹ ਡਿਪਲੋਮਾ ਕਰੂਗਾ ਪੋਲੀਟੈਕਨਿਕ ਦਾ 2 ਸਾਲ ਦਾ, ਉਹ ਤੋਂ ਬਾਅਦ ਉਹਦੀ ਜਿਹੜੀ ਲੇਟਰਲ ਐਂਟਰੀ ਹੋ ਜੂਗੀ ਬੀਟੈਕ ਸੈਕਿੰਡ ਈਅਰ ਦੇ ਵਿੱਚ।
1: ਅੱਛਾ ਜੀ,
2: ਹਾਂਜੀ, ਉਹ ਜਿਹੜੇ ਵੀ ਉਹਨੇ ਟ੍ਰੇਡ ਦੇ ਵਿੱਚ ਕੀਤੀ ਹੋਈ ਹੈ, ਮੰਨ ਲਓ
1: ਹਾਂਜੀ,
2: ਨੇ ਇਲੈਕਟ੍ਰੀਸ਼ਨ 'ਚ ਕੀਤੀ ਹੈ ਤਾਂ ਉਸਨੂੰ ਉਸ ਅਕੋਰਡਿੰਗਲੀ ਜਿਹੜਾ ਵੀ ਉਹਦਾ ਸਟ੍ਰੀਮ ਬਣਦਾ ਹੋਊਗਾ ਉਹਨੂੰ ਬੀਟੈਕ 'ਚ ਐਡਮਿਸ਼ਨ ਮਿਲ ਜਾਏਗੀ। ਉਹਦੇ ਲਈ ਉਹਨੂੰ
1: ਠੀਕ ਹੈ,
2: JEE ਮੇਨਸ ਤੇ ਐਡਵਾਂਸ ਦੇਣ ਦੀ ਜ਼ਰੂਰਤ ਨਹੀਂ ਪਊਗੀ।
1: ਓਕੇ ਓਕੇ।
2: ਹਾਂਜੀ
1: ਅੱਛਾ, ਜਿਹੜੇ ਇਹ ਕੋਰਸ ਆਪਾਂ ਗੱਲ ਸ਼ੁਰੂ ਕੀ ਪਹਿਲਾਂ ਵੀ ਕੀਤੀ ਸੀ ਵੀ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ ਜਾਂ ਸਰਕਾਰੀ?
2: ਹਾਂਜੀ ਬਿਲਕੁਲ, ਇਹ ਬਹੁਤ ਜ਼ਿਆਦਾ ਸਕੋਪ ਹੈ ITI ਦਾ।
1: ਹਾਂਜੀ
2: ਜਿਹੜੇ ਬੱਚੇ ITI ਹੋਲਡਰਸ ਨੇ ਉਹਨਾਂ ਦਾ ਬੜਾ ਸਕੋਪ ਹੈ, ਪ੍ਰਾਈਵੇਟ ਸੈਕਟਰ 'ਚ ਵੀ ਹੈਗਾ,
1: ਹਾਂਜੀ
2: ਗਵਰਨਮੈਂਟ ਸੈਕਟਰ ਦੇ ਵਿੱਚ ਵੀ ਹੈਗਾ, ਤੇ ਮੋਰਓਵਰ ਉਹ ਆਪਣਾ ਖੁਦ ਦਾ ਬਿਜ਼ਨਸ ਵੀ ਬਣਾ ਸਕਦੇ ਨੇ।
1: ਅੱਛਾ
2: ਤੇ
1: ਜੀ,
2: ਇਸ ਤੋਂ ਇਲਾਵਾ ਵਿਦੇਸ਼ਾਂ ਦੇ ਵਿੱਚ ਵੀ ਰੋਜ਼ਗਾਰ ਕਾਫੀ ਹੈਗਾ ਏ ITI ਸਟੂਡੈਂਟਸ ਦੇ ਲਈ।
1: ਅੱਛਾ ਜੀ,
2: ਤੇ ਜਦੋਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ ਤਾਂ ਜਿੱਦਾਂ ਹੀ ਮੈਨੂਫੈਕਚਰਿੰਗ ਹੋ ਗਿਆ, ਜਿਹੜਾ ਸਾਡਾ
1: ਹਾਂਜੀ
2: ਮੈਨੂਫੈਕਚਰਿੰਗ ਦੇ ਵਿੱਚ ਜਿਹੜੀਆਂ ਆ ਗਈਆਂ ਚੀਜ਼ਾਂ, ਉਹ ਸਾਰੇ ਜਿੰਨੀਆਂ ਵੀ ਕੰਪਨੀਜ਼ ਆ ਗਈਆਂ ਸਾਡੀਆਂ, ਉਹਦੇ ਵਿੱਚ ਬੱਚੇ ਜਾ ਕੇ ਜਿੱਦਾਂ ਟੈਕਸਟਾਈਲ ਹੋ ਗਿਆ, ਕੰਸਟਰਕਸ਼ਨ ਹੋ ਗਿਆ, ਐਗਰੀਕਲਚਰ, ਠੀਕ ਹੈ, એનર્ਜੀ, ਇਦਾਂ ਦੇ ਕਾਫੀ ਪ੍ਰਾਈਵੇਟ ਸੈਕਟਰ ਦੇ ਵਿੱਚ ਜਿਹੜੀਆਂ ਕੰਪਨੀਜ਼ ਕੰਮ ਕਰ ਰਹੀਆਂ ਨੇ ਉਹਨਾਂ ਦੇ ਵਿੱਚ ਕਾਫੀ ਡਿਮਾਂਡ ਹੁੰਦੀ ਹੈ, ਵੈਲਡਰ ਦੀ,
1: ਅੱਛਾ ਜੀ,
2: ਇਲੈਕਟ੍ਰੀਸ਼ੀਅਨ ਦੀ, ਰੈਫ੍ਰਿਜਰੇਸ਼ਨ ਹੋ ਗਿਆ, 에어 ਕੰਡੀਸ਼ਨਰ ਜਿਹੜੇ ਮਕੈਨਿਕਸ ਹੈ ਉਹਨਾਂ ਦੀ, ਬਹੁਤ ਜ਼ਿਆਦਾ ਡਿਮਾਂਡਿੰਗ ਇਹ ਟ੍ਰੇਡਸ ਨੇ
1: ਅੱਛਾ ਜੀ,
2: ਜਿਨ੍ਹਾਂ ਦੀ ITI ਦੇ ਪ੍ਰਾਈਵੇਟ ਸੈਕਟਰ 'ਚ ਬੜੀ ਡਿਮਾਂਡ ਰਹਿੰਦੀ ਹੈ।
1: ਠੀਕ ਹੈ,
2: ਤੇ ਇਹ ਕੰਪਲੀਟਲੀ ਇੰਟਰਵਿਊ ਬੇਸਿਸ ਤੇ ਹੁੰਦਾ ਤੇ ਪਲੱਸ ਉਹਨਾਂ ਦੀ ਜਿਹੜੀ ਹੈਂਡ ਸਕਿਲਸ ਨੇ, ਉਹਨਾਂ ਦਾ ਜਿੰਨਾ ਹੈਂਡ ਸਕਿਲਸ ਹੋਊਗਾ, ਉਹਨਾਂ ਨੂੰ ਐਕਸਪੀਰੀਅੰਸ ਹੋਊਗਾ ਕਿੰਨਾ, ਤਾਂ ਉਸ ਬੇਸਿਸ ਤੇ ਉਹਨਾਂ ਨੂੰ ਨੌਕਰੀ ਮਿਲ ਜਾਂਦੀ ਹੈ।
1: ਤੁਸੀਂ ਗੱਲ ਵਿਦੇਸ਼ਾਂ ਦੀ ਕੀਤੀ ਹੈ, ਵਿਦੇਸ਼ਾਂ ਦੇ
2: ਹਾਂਜੀ
1: ਵਿੱਚ ਅੱਗੇ ਪੜ੍ਹਨ ਲਈ ਮੌਕੇ ਮਿਲਦੇ ਆ ਜਾਂ ਉਹਨਾਂ ਨੂੰ ਅੱਗੇ ਇਸ ਕੋਰਸ ਦੇ ਆਧਾਰ ਤੇ ਉੱਥੇ ਜਾ ਕੇ ਕੰਮ ਮਿਲ ਜਾਂਦਾ?
2: ਨਹੀਂ, ਕੰਮ ਮਿਲ ਜਾਂਦਾ ਬੇਸ਼ੱਕ, ਉਹਨਾਂ ਨੂੰ ਰੋਜ਼ਗਾਰ ਮਿਲਦਾ ਹੈ ਵਿਦੇਸ਼ਾਂ ਦੇ ਵਿੱਚ।
1: ਅੱਛਾ ਜੀ,
2: ਜਿਵੇਂ ਅਸੀਂ ਜਦੋਂ ਗੱਲ ਕਰਦੇ ਹਾਂ ਜਿਹੜੇ ITI ਹੋਲਡਰਸ ਨੇ, ਇਹਨਾਂ ਦਾ ਮਿਡਲ ਈਸਟ ਕੰਟਰੀਜ਼, ਜਿਨ੍ਹਾਂ ਨੂੰ ਅਸੀਂ ਗਲਫ ਕੰਟਰੀਜ਼ ਵੀ ਬੋਲਦੇ ਨੇ, ਉਹਨਾਂ ਦੇ ਵਿੱਚ ਬੜੀ ਡਿਮਾਂਡ ਹੈ, ਜਿੱਦਾਂ ਸਾਊਦੀ ਅਰੇਬੀਆ ਹੋ ਗਿਆ, ਕੁਵੈਤ ਹੋ ਗਿਆ, ਬਹਿਰੀਨ
1: ਹਾਂਜੀ,
2: ਹੋ ਗਿਆ, ਕਤਾਰ ਹੋ ਗਿਆ, ਓਮਾਨ, ਇਦਾਂ ਦੇ ਜਿਹੜੇ ਗਲਫ ਕੰਟਰੀਜ਼ ਹੈ ਉਹਨਾਂ ਦੇ ਵਿੱਚ ਬੜੀ ਜ਼ਿਆਦਾ ਮਾਤਰਾ ਦੇ ਵਿੱਚ ਵੈਕੈਂਸੀਆਂ ਨਿਕਲਦੀਆਂ ਨੇ
1: ਅੱਛਾ ਜੀ,
2: ITI ਹੋਲਡਰਸ ਦੇ ਲਈ, ਤਾਂ ਉਹਦੇ ਲਈ ਇਹ ਬੱਚੇ ਜਿਹੜੇ ਆ ਅਪਲਾਈ ਕਰ ਸਕਦੇ ਆ। ਇਸ ਦੀ ਮੋਰਓਵਰ ਕਾਫੀ ਜਿਹੜੀ ਇਮੀਗ੍ਰੇਸ਼ਨ ਜਿਹੜੀਆਂ ਕੰਪਨੀਜ਼ ਨੇ ਉਹ ਕੰਮ ਵੀ ਕਰਦੀਆਂ ਨੇ, ਜਿਹੜੇ ਕਿ ਕਹਿ ਦਿੰਦੇ ਆ ਕਿ ਉਹ ਡਾਇਰੈਕਟ ਵਰਕਿੰਗ ਵੀਜ਼ਾ ਜਿਹੜਾ ਉਹ ਮੰਗਵਾ ਕੇ ਦਿੰਦੇ ਆ, ਔਰ ਇਹਦੇ ਵਿੱਚ ਕੁਛ ਜ਼ਿਆਦਾ ਖਰਚਾ ਵੀ ਨਹੀਂ ਆਉਂਦਾ ਬੱਚੇ ਦਾ,
1: ਅੱਛਾ
2: ਤਕਰੀਬਨ
1: ਜੀ,
2: ਤੁਸੀਂ ਲਗਾ ਲਓ 50 ਤੋਂ 60 ਹਜ਼ਾਰ ਜਾਂ 70 ਹਜ਼ਾਰ ਤੱਕ ਦਾ ਖਰਚਾ ਆ ਜਾਂਦਾ ਹੋਊਗਾ ਬੱਚੇ ਦਾ।
1: ਅੱਛਾ ਜੀ,
2: ਤੇ ਗਲਫ ਕੰਟਰੀਜ਼ 'ਚ ਜਾਣ ਲਈ ਬੱਚੇ ਨੂੰ ਮੋਰਓਵਰ ਜਿਹੜੀ ਆਈਲੈਟਸ ਵਗੈਰਾ ਹੈ ਉਹ ਵੀ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ।
1: ਅੱਛਾ ਜੀ, ਫਿਰ ਉੱਥੇ ਆਮਦਨ ਕਿੰਨੀ ਕੁ ਹੁੰਦੀ
2: ਹਾਂਜੀ,
1: ਹੈ ਇਹਨਾਂ ਦੀ?
2: ਆਮਦਨ ਇਹਨਾਂ ਦੀ ਕਾਫੀ ਹੋ ਜਾਂਦੀ ਹੈ, ਉਹ ਡਿਪੈਂਡ ਕਰਦਾ ਹੈ ਕਿ ਇਹਨਾਂ ਨੂੰ ਕਿੱਦਾਂ ਦੀ ਕੰਪਨੀ ਦੇ ਵਿੱਚ ਹਾਇਰ ਕੀਤਾ ਜਾ ਰਿਹਾ ਹੈ।
1: ਅੱਛਾ
2: ਆਮਦਨ
1: ਜੀ,
2: ਦੇ ਨਾਲ ਨਾਲ ਇੱਕ ਹੋਰ ਜਿਹੜੀ ਚੀਜ਼ ਐਡ ਅਪ ਹੋ ਜਾਂਦੀ ਹੈ ਉੱਥੇ ਜਾ ਕੇ, ਉਹ ਇਹ ਹੈ ਕਿ ਉੱਥੇ ਜਾ ਕੇ ਬੱਚਿਆਂ ਦਾ ਜਿਹੜਾ ਪ੍ਰੋਗਰੈਸ ਹੈ ਉਹ
1: ਹਾਂਜੀ,
2: ਕਾਫੀ ਤੇਜ਼ੀ ਨਾਲ ਹੋ ਜਾਂਦੀ ਹੈ। ਜੇ ਉਹ ਘੱਟ ਆਮਦਨ ਤੇ ਵੀ ਸ਼ੁਰੂਆਤ ਕਰਦੇ ਨੇ ਤਾਂ ਉਹ ਘੱਟੋ ਘੱਟ 6 ਮਹੀਨੇ ਦੇ ਵਿੱਚ ਉਹਨਾਂ ਦਾ ਕਾਫੀ ਅੱਛਾ ਪੈਕੇਜ ਬਣ ਜਾਂਦਾ ਹੈ।
1: ਅੱਛਾ ਜੀ,
2: ਤੇ ਇਸ ਤੋਂ ਇਲਾਵਾ ਅਗਰ ਬੱਚੇ ਚਾਹਣ ਤਾਂ ਉਹ ਵੈਸਟਰਨ ਕੰਟਰੀਜ਼ ਹੋ ਗਿਆ, ਜਿਹੜਾ ਮਤਲਬ ਆਸਟ੍ਰੇਲੀਆ ਜਾਂ ਫਿਰ ਕੈਨੇਡਾ ਦੇ ਹੀ ਬੜਾ ਬੱਚੇ ਜਾਂਦੇ ਆ ਕਿ ਅਸੀਂ ਉੱਥੇ ਜਾਣਾ ਹੈ, ਤਾਂ ਉਹਦੇ
1: ਹਾਂਜੀ,
2: ਲਈ ਵੀ ਅਪਲਾਈ ਕਰ ਸਕਦੇ ਨੇ ITI ਤੋਂ ਬਾਅਦ। ਤੇ
1: ਉੱਥੇ ਵਰਕ ਪਰਮਿਟ ਤੇ ਜਾਣਗੇ ਜਾਂ ਸਟੱਡੀ ਬੇਸ ਤੇ?
2: ਨਹੀਂ, ਉੱਥੇ ਜਾਣ ਲਈ ਇਹਨਾਂ ਨੂੰ ਥੋੜਾ ਜਿਹਾ ਇਹ ਚੀਜ਼ ਹੈ ਕਿ ਜਿੱਦਾਂ ਬੱਚਿਆਂ ਨੂੰ ਨਾ ਪਰਮਾਨੈਂਟ ਰੈਜ਼ੀਡੈਂਸ ਦੇ ਥਰੂ ਹੀ ਜਾ ਸਕਦੇ ਨੇ, ਉਹਦੇ ਲਈ ਇਹਨਾਂ ਨੂੰ PR ਲਈ ਹੀ ਅਪਲਾਈ ਕਰਨਾ ਪਊਗਾ। ਵਰਕ
1: ਅੱਛਾ ਜੀ,
2: ਪਰਮਿਟ ਦੇ ਥਰੂ ਵੀ ਜਾਇਆ ਜਾ ਸਕਦਾ ਹੈ, ਉਹ ਡਿਪੈਂਡ ਕਰਦਾ ਹੈ ਕਿ ਕਿਸੇ ਕੰਪਨੀ ਨੂੰ ਰਿਕੁਆਇਰਮੈਂਟ, ਉਹਨੇ ਰਿਕੁਆਇਰਮੈਂਟ ਜਦੋਂ ਨਿਕਲਦੀ ਹੈ, ਬਟ ਉੱਥੇ ਨਾ ਇੰਨੀ ਬਲਕ ਦੇ ਵਿੱਚ ਰਿਕੁਆਇਰਮੈਂਟ ਨਹੀਂ ਨਿਕਲਦੀ, ਜਿੱਦਾਂ ਗਲਫ ਕੰਟਰੀਜ਼ ਦੇ ਵਿੱਚ 1000 ਦੀ ਵੀ ਨਿਕਲ ਜਾਂਦੀ ਹੈ ਇੱਕੋ ਟਾਈਮ ਦੇ ਵਿੱਚ।
1: ਅੱਛਾ
2: ਤਾਂ
1: ਜੀ
2: ਉਸ ਅਕੋਰਡਿੰਗਲੀ ਜਿੱਦਾਂ ਡਿਮਾਂਡ ਹੋਈ ਉਦਾਂ ਉਹਨਾਂ ਤੋਂ ਉਹ ਫਾਰਮ ਭਰਵਾ ਸਕਦੇ ਭਰੇ ਜਾ ਸਕਦੇ ਆ, ਤੇ ਉਹਦੇ ਲਈ ਇਹਨਾਂ ਨੂੰ ਆਇਲਸ ਦੇ 5.5 ਬੈਂਡ ਵੀ ਚਾਹੀਦੇ ਹੋਣਗੇ ਬੱਚਿਆਂ ਨੂੰ, ਕੈਨੇਡਾ ਵਗੈਰਾ ਵਰਗੀਆਂ ਕੰਟਰੀਜ਼ ਦੇ ਲਈ।
1: ਅੱਛਾ ਜੀ,
2: ਹਾਂਜੀ
1: ਤੁਸੀਂ ਦੱਸਿਆ ਵੀ ਇਹ ਕੋਰਸ ਕਰਕੇ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ,
2: ਬਿਲਕੁਲ
1: ਸਰਕਾਰੀ ਖੇਤਰ 'ਚ ਨੌਕਰੀਆਂ ਮਿਲ ਸਕਦੀਆਂ,
2: ਬਿਲਕੁਲ ਜੀ।
1: ਜਿਹੜਾ ਹੈਗਾ
2: ਹਾਂਜੀ, ਮੈਂ
1: ਇੱਕ
2: ਸਰਕਾਰੀ
1: ਨੌਜਵਾਨ
2: ਖੇਤਰ ਭਰੇ
1: ਵਿਦੇਸ਼ਾਂ ਦੇ ਵਿੱਚ ਵੀ ਜਾ ਕੇ
2: ਜੀ
1: ਪੜ੍ਹਾਈ ਕਰ ਸਕਦਾ ਜਾਂ ਜਿਹੜਾ ਹੈਗਾ ਵੀ ਕੰਮ ਕਰ ਸਕਦਾ, ਉਸ ਬੈ ਰੁਜ਼ਗਾਰ ਵੀ ਅਪਣਾ ਸਕਦਾ, ਇਹਦਾ
2: ਹਾਂਜੀ
1: ਮਤਲਬ ਕੰਮ ਦੇ ਕਾਫੀ ਮੌਕੇ ਨੇ ਇੱਧਰ।
2: ਬਿਲਕੁਲ, ਕਾਫੀ ਬਹੁਤ ਹੀ ਇੱਕ ਡਿਮਾਂਡਿੰਗ ਕਹਿ ਸਕਦੇ ਅੱਜ ਕੱਲ ਦੇ ਟਾਈਮ ਦੇ ਵਿੱਚ ਇਸ ਟ੍ਰੇਡ ਨੂੰ, ਇਸ ਇਹਨਾਂ ਕੋਰਸਸ ਨੂੰ ਅਸੀਂ ਬੜਾ ਡਿਮਾਂਡਿੰਗ ਹੈਗੇ ਨੇ,
1: ਅੱਛਾ ਜੀ,
2: ਬਟ ਇਹਨਾਂ ਦੀ ਇੱਕ ਰਿਕੁਆਇਰਮੈਂਟ ਹੈ ਕਿ ਬੱਚੇ ਨੂੰ ਪ੍ਰੈਕਟੀਕਲ ਨੌਲੇਜ ਪਲੱਸ ਉਹਨੂੰ ਥਰੈਟੀਕਲ ਦੋਨੋਂ ਚੀਜ਼ਾਂ ਦੇ ਵਿੱਚ ਬੱਚੇ ਦੀ ਮੁਹਾਰਤ ਹੋਣੀ ਚਾਹੀਦੀ ਹੈ।
1: ਜ਼ਰੂਰੀ ਹੈ।
2: ਹਾਂ ਬਿਲਕੁਲ, ਇਹ ਨਹੀਂ ਹੋਣਾ ਚਾਹੀਦਾ ਕਿ ਬੱਚੇ ਨੇ ਬਸ ਕਰ ਲਈ ITI ਦਾ, ਇੱਕ ਡਿਗਰੀ ਲੈ ਲਈ ਹੈ, ਉਹਨੂੰ ਕੋਈ ਨੌਲੇਜ ਨਹੀਂ ਹੈ, ਤਾਂ ਉਸ ਦਾ ਕੋਈ ਹੱਲ ਨਹੀਂ ਹੋ ਸਕਦਾ ਹੈਗਾ ਕਿਸੇ
1: ਮਤਲਬ
2: ਵੀ
1: ਜੇ
2: ਸੈਕਟਰ
1: ਸੱਚੀ
2: ਚ।
1: ਮੁੱਚੀ ਉਹ ਹੁਨਰਮੰਦ
2: ਬਿਲਕੁਲ,
1: ਬਣ ਗਿਆ ਤਾਂ
2: ਬਿਲਕੁਲ
1: ਉਹਦਾ ਜਿਹੜਾ ਭਵਿੱਖ ਚਮਕ ਸਕਦਾ ਹੈ।
2: ਬਿਲਕੁਲ, ਹਾਂਜੀ। ਇਹਦੇ ਵਿੱਚ ਤੁਸੀਂ, ਮੈਂ ਇੱਕ ਚੀਜ਼ ਹੋਰ ਆਪਾਂ ਸਕਿਪ ਕਰ ਗਏ ਸੀਗੇ, ਗਵਰਨਮੈਂਟ ਜੋਬ ਵਾਲਾ ਪਾਰਟ, ਜਿੱਦਾਂ
1: ਹਾਂਜੀ ਹਾਂਜੀ
2: ਜਿਵੇਂ ਬੱਚੇ ਕਾਫੀ ਆ ਪਿੱਛੇ ਜੇ CRPF ਦੇ ਵਿੱਚ ਜੋਬਸ ਨਿਕਲੀਆਂ ਸੀਗੀਆਂ, ਉਹਦੇ ਵਿੱਚ ਵੀ ਕਾਫੀ ਬੱਚਿਆਂ ਨੇ ਜਿਹੜੇ ਇਲੈਕਟ੍ਰੀਸ਼ੀਅਨ ਦੀਆਂ ਪੋਸਟਾਂ ਨਿਕਲੀਆਂ ਹੋਈਆਂ ਸੀ ਉਹਦੇ ਵਿੱਚ,
1: ਅੱਛਾ ਜੀ,
2: ਤਾਂ ਇਸੇ ਤਰੀਕੇ ਦੇ ਨਾਲ ਕਾਫੀ ਇਸ ਤਰ੍ਹਾਂ ਦੇ ਪਬਲਿਕ ਸੈਕਟਰਸ ਨੇ, PSUs ਨੇ, ਜਿਵੇਂ ਰੇਲਵੇਜ਼, ਟੈਲੀਕੋਮ, BSNL ਹੋ ਗਿਆ, IOCL ਹੋ ਗਿਆ, OMCG ਹੋ ਗਿਆ, ਠੀਕ ਹੈ, ਔਰ ਸਟੇਟ ਵਾਈਜ਼ PWDs ਜਿਹੜੇ ਡਿਪਾਰਟਮੈਂਟਸ ਨੇ ਆਪਣੇ, ਹਨਾ, ਤਾਂ
1: ਅੱਛਾ
2: ਉਹਦੇ
1: ਜੀ,
2: ਵਿੱਚ ਵੀ ਇਹ ਜਿਹੜੀਆਂ ਪੋਸਟਾਂ ਨੇ ਬਲਕ ਦੇ ਵਿੱਚ ਨਿਕਲਦੀਆਂ ਨੇ,
1: ਅੱਛਾ ਜੀ,
2: ਤੇ ਇਹਨਾਂ ਵਿੱਚ ਬਸ ਇੱਕ ਥੋੜਾ ਜਿਹਾ ਪ੍ਰੋਸੀਜਰ ਇਹ ਰਹਿੰਦਾ ਹੈ ਕਿ ਜੇ ਤਾਂ ਜਿਵੇਂ ਯੂਨੀਅਨ ਗਵਰਨਮੈਂਟ ਦੇ ਥਰੂ ਨਿਕਲੀਆਂ ਨੇ ਪੋਸਟਾਂ, ਤਾਂ ਉਹਨਾਂ ਦੀ ਉਹ ਏਜ ਲਿਮਿਟ ਹੁੰਦੀ ਹੈ 33, ਅਰਾਊਂਡ 32-33 ਇਹਨਾਂ ਦੀ, ਇੱਦਾਂ ਦੀ ਏਜ ਲਿਮਿਟ ਹੁੰਦੀ ਹੈ ਫੋਰ ਜਨਰਲ ਪੋਪੂਲੇਸ਼ਨ।
1: ਅੱਛਾ ਜੀ,
2: ਤੇ ਜਿਹੜੇ ਆਪਣੇ ਪੰਜਾਬ ਸਟੇਟ ਦੇ ਥਰੂ ਨਿਕਲਦੇ ਨੇ, ਜਿਵੇਂ ਸਟੇਟ ਵਾਈਜ਼ ਜਿਹੜੀਆਂ PWDs ਨੇ,
1: ਹਾਂਜੀ,
2: ਹਾਂਜੀ, ਉਹ ਹਰੇਕ ਜ਼ਿਲ੍ਹੇ ਦੇ ਵਿੱਚ PWD ਡਿਪਾਰਟਮੈਂਟ ਬਣੇ ਹੋਏ ਨੇ, ਤਾਂ ਉਹਨਾਂ ਦੇ ਵਿੱਚ ਜਦੋਂ ਭਰਤੀਆਂ ਹੁੰਦੀਆਂ ਨੇ ਤਾਂ ਉਹਨਾਂ ਦੀ ਜਿਹੜੀ ਏਜ ਲਿਮਿਟ ਰਹਿੰਦੀ ਹੈ 38 ਈਅਰ, 38 ਸਾਲ ਦੀ ਏਜ ਰਹਿੰਦੀ ਹੈ, ਤਾਂ
1: ਅੱਛਾ ਜੀ,
2: ਬੱਚੇ ਉਹਦੇ ਲਈ ਅਪਲਾਈ ਕਰ ਸਕਦੇ ਨੇ। ਬਸ ਇੱਕ ਸ਼ਰਤ ਹੈ ਕਿ ਉਹਨਾਂ ਦਾ ਇੱਕ ਟੈਸਟ ਹੁੰਦਾ ਹੁੰਦਾ ਹੈ
1: ਅੱਛਾ ਜੀ,
2: ਜੀ, ਜਿੱਦਾਂ ਬਲਕ ਚ ਨਿਕਲਣਗੀਆਂ ਪੋਸਟਾਂ, 800 ਪੋਸਟਾਂ ਨਿਕਲੀਆਂ, 1000 ਪੋਸਟਾਂ ਨਿਕਲੀਆਂ, ਜਿੰਨੀਆਂ ਵੀ ਨਿਕਲੀਆਂ, ਬਟ ਉਹਦੇ ਲਈ ਨਾ ਇੱਕ ਟੈਸਟ ਲੈਣਗੇ ਉਹ ਥਰੈਟੀਕਲ, ਉਸ ਟੈਸਟ ਦੇ ਬੇਸਿਸ ਤੇ, ਮੈਰਿਟ ਲਿਸਟ ਦੇ ਬੇਸਿਸ ਤੇ ਉਹਨਾਂ ਦੀ ਇੰਟਰਵਿਊ ਹੋਏਗੀ, ਫਿਰ ਉਹਨਾਂ ਦੀ ਫਾਈਨਲ ਸਿਲੈਕਸ਼ਨ ਹੋਏਗੀ।
1: ਅੱਛਾ ਜੀ,
2: ਇਸ ਕਰਕੇ ਬੱਚਿਆਂ ਦਾ ਥਿਅਰੀ ਪਾਰਟ ਦੇ ਉੱਪਰ ਵੀ ਹੋਲਡ ਹੋਣਾ ਓਨਾ ਹੀ ਜ਼ਰੂਰੀ ਹੈ ਜਿੰਨਾ ਕਿ ਉਹਨਾਂ ਦੇ ਫਿਜ਼ੀਕਲ ਸਕਿੱਲਸ, ਜਿਹੜੇ ਉਹਨਾਂ ਦਾ ਹੈਂਡ ਸਕਿੱਲਸ ਦੇ, ਉਹ ਉਹਦੇ ਵਿੱਚ ਹੋਣਾ ਜ਼ਰੂਰੀ ਹੈ।
1: ਮਤਲਬ ਇਹ ਹੈਗਾ ਵੀ ਇਕੱਲਾ ਕੋਰਸ ਕਰ ਲਿਆ, ਸਰਟੀਫਿਕੇਟ ਪ੍ਰਾਪਤ ਕਰ ਲਿਆ, ਉਹਦੇ ਨਾਲ ਨਹੀਂ ਗੱਲ ਬਣਨੀ,
2: ਜੀ
1: ਜੇ
2: ਬਿਲਕੁਲ,
1: ਵਿਦਿਆਰਥੀ ਜਿਹੜਾ ਹੈਗਾ ਵੀ ਹੱਥੀਂ ਕੰਮ ਕਰਨਾ ਵੀ ਸਿੱਖ ਜਾਂਦਾ ਅਤੇ ਨਾਲ ਉਹ ਪੜ੍ਹਾਈ ਦੇ ਵਿੱਚ ਵੀ ਉਹਨੂੰ ਸਿੱਖ ਜਾਂਦਾ, ਥਿਉਰੀ ਵੀ ਸਿੱਖ ਜਾਂਦਾ, ਤਾਂ ਉਹਦੇ ਲਈ ਵਧੀਆ ਮੌਕਾ ਹੈਗਾ।
2: ਹਾਂਜੀ, ਹਾਂਜੀ, ਬਿਲਕੁਲ ਬਿਲਕੁਲ। ਤੇ ਇਹਦੇ ਨਾਲ ਇੱਕ ਹੋਰ ਚੀਜ਼ ਵੀ ਮੈਂ ਐਡ ਕਰਦੀ ਹਾਂ, ਜਿੱਦਾਂ ਆਪਣੇ ਇੰਡੀਅਨ ਆਰਮੀ ਹੈ, ਇੰਡੀਅਨ ਆਰਮਡ ਫੋਰਸਿਸ ਨੇ, ਆਰਮੀ ਹੋ
1: ਹਾਂਜੀ,
2: ਗਿਆ, ਇੰਡੀਅਨ ਨੇਵੀ ਹੋ ਗਿਆ, 에ਅਰਫੋਰਸ, BSF, CRPF ਵੀ ਜਿਵੇਂ ਮੈਂ ਦੱਸਿਆ, ਤੇ ਹੋਰ ਜਿੰਨੀਆਂ ਵੀ ਆਪਣੀਆਂ ਫੋਰਸਿਸ ਕੰਮ ਕਰਦੀਆਂ ਨੇ ਇੰਡੀਆ ਦੇ ਵਿੱਚ, ਉਹਦੇ ਵਿੱਚ ਵੀ ਸਾਡੇ ਇਦਾਂ ਦੇ ਜਿਹੜੇ ITI ਹੋਲਡਰਸ ਨੇ ਉਹਨਾਂ ਲਈ ਪੋਸਟਾਂ ਨਿਕਲਦੀਆਂ ਨੇ ਬਲਕ ਦੇ ਵਿੱਚ, ਪੋਸਟਾਂ ਉਹਨਾਂ ਦੇ ਵਿੱਚ ਵੀ ਅਕੋਰਡਿੰਗ ਟੂ ਵੈਕੈਂਸੀ ਪੋਸਟਾਂ ਨਿਕਲਦੀਆਂ ਨੇ, ਉਹਦੇ
1: ਅੱਛਾ
2: ਲਈ
1: ਜੀ,
2: ਵੀ ਅਪਲਾਈ ਕਰ ਸਕਦੇ ਨੇ ਬੱਚੇ।
1: ਅੱਛਾ ਜੀ,
2: ਹਾਂਜੀ, ਤਾਂ ਸਕੋਪ ਬਹੁਤ ਜ਼ਿਆਦਾ ਹੈ, ਤਾਂ ਇੱਥੇ ਇਹ ਚੀਜ਼ ਜ਼ਰੂਰੀ ਹੈ ਕਿ ਬੱਚਿਆਂ ਦੇ ਵਿੱਚ ਨੌਲੇਜ ਪਲੱਸ ਸਕਿੱਲ ਦੋਨੋਂ ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਹੈ, ਤੇ
1: ਹਾਂਜੀ,
2: ਇੱਕ ਥਰਡ ਚੀਜ਼ ਕਿ ਬੱਚਿਆਂ ਨੂੰ ਅਵੇਅਰਨੈਸ ਹੋਣਾ ਬਹੁਤ ਜ਼ਰੂਰੀ ਹੈ ਕਿ ਕਿਹੜੀ ਪੋਸਟਾਂ ਨਿਕਲੀਆਂ ਹੋਈਆਂ ਨੇ, ਕਿਹੜੀਆਂ ਸਟੇਟ ਦੀਆਂ ਜਾਂ ਸੈਂਟਰ ਗਵਰਨਮੈਂਟ ਦੀਆਂ ਪੋਸਟਾਂ ਨਿਕਲੀਆਂ ਨੇ, ਜਾਂ ਫਿਰ ਕਿਸੇ ਡਿਫੈਂਸ ਸਰਵਿਸਿਜ਼ ਦੇ ਵਿੱਚ, ਡਿਫੈਂਸ ਫੋਰਸਿਸ ਦੇ ਵਿੱਚ ਪੋਸਟਾਂ ਨਿਕਲੀਆਂ ਨੇ, ਤਾਂ
1: ਹਾਂਜੀ
2: ਇਹਦੇ ਲਈ ਵੀ ਬੱਚਿਆਂ ਨੂੰ ਥੋੜਾ ਅਪ ਟੂ ਡੇਟ ਰਹਿਣਾ ਬਹੁਤ ਜ਼ਰੂਰੀ ਹੈ।
1: ਹਾਂਜੀ ਹਾਂਜੀ, ਅੱਛਾ ਇੱਕ ਗੱਲ ਮੈਡਮ ਦੱਸੋ ਵੀ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ETT ਕਰੀ ਫਿਰਦੇ ਨੇ ਅਧਿਆਪਕ ਬਣਨ ਦੇ ਲਈ, ਇਸੇ ਤਰ੍ਹਾਂ ਜਿਹੜਾ ਹੈਗਾ BEd ਕਰੀ ਕਰ ਰਹੇ ਨੇ, BA, MA ਅੱਗੇ ਉਚੇਰੀ ਪੜ੍ਹਾਈ ਵੀ ਕਰਦੇ ਨੇ,
2: ਹਾਂਜੀ,
1: ਫਿਰ ਵੀ ਉਹ ਧਰਨੇ ਮੁਜ਼ਾਹਰੇ ਕਰਦੇ ਰਹਿੰਦੇ ਆ ਨੌਕਰੀਆਂ ਲੈਣ ਲਈ, ਇਹਦਾ
2: ਹਾਂਜੀ,
1: ਮਤਲਬ ਇਹ ਖੇਤਰ ਸੌਖਾ ਨਹੀਂ ਹੈਗਾ ਜੇ ਇੱਧਰ ਆਉਣ।
2: ਹਾਂਜੀ, ਇਹ ਖੇਤਰ ਸੌਖਾ ਵੀ ਜ਼ਰੂਰ ਹੈ ਤੇ ਥੋੜਾ ਰਸਤਾ ਵੀ ਘੱਟ ਹੈ ਇਹਦਾ, ਅਸੀਂ ਕਹੀਏ
1: ਹਾਂਜੀ
2: ਕਿ ਤੈਅ ਕਰਨ ਦੇ ਲਈ, ਇਹਦੇ ਲਈ ਬਹੁਤ ਜ਼ਿਆਦਾ ਲੰਬੇ ਸਾਲ ਨਹੀਂ ਲੱਗਦੇ ਹੈਗੇ ਸਾਨੂੰ,
1: ਹਾਂਜੀ,
2: ਰਸਤਾ ਵੀ ਘੱਟ ਹੈ ਤੇ
1: ਫਿਰ
2: ਉਹ
1: ਇੱਧਰ
2: ਵੀ
1: ਘੱਟ ਕਿਉਂ ਆਉਂਦੇ ਨੇ ਨੌਜਵਾਨ?
2: ਇਹ ਚੀਜ਼ ਵੀ ਹੈਗਾ, ਘੱਟ ਤਾਂ ਨਹੀਂ ਕਹਿ ਸਕਦੇ ਬਟ ਕੰਪੈਰੇਟਿਵਲੀ ਜਿਹੜੇ ਬੱਚੇ ਕਰਦੇ ਆ ITI ਉਹਨਾਂ ਨੂੰ ਅਵੇਅਰਨੈਸ ਨਹੀਂ ਹੁੰਦੀ ਕਿ ਕਿਹੜੀਆਂ ਪੋਸਟਾਂ ਨਿਕਲ ਗਈਆਂ ਨੇ।
1: ਅੱਛਾ
2: ਅਸੀਂ
1: ਜੀ,
2: ਇਹਨਾਂ ਲਈ ਅਪਲਾਈ ਵੀ ਕਰ ਦਿੰਦੇ ਨੇ ਜੇ ਬੱਚੇ ਪੋਸਟਾਂ, ਤਾਂ
1: ਹਾਂਜੀ
2: ਉਹ ਬੱਚੇ ਤਿਆਰੀ ਨਹੀਂ ਕਰਦੇ ਟੈਸਟ ਦੀ
1: ਅੱਛਾ
2: ਤੇ
1: ਜੀ,
2: ਜਿਹਦੇ ਨਾਲ ਉਹ ਪਿੱਛੇ ਰਹਿ ਜਾਂਦੇ ਨੇ। ਫਿਰ ਉਹਦੇ ਕਰਕੇ ਨਾ ਕੋਈ ਜਿੱਦਾਂ ਹੋ ਨਹੀਂ ਜਾਂਦਾ ਕਿ ਨਹੀਂ ITI ਵਾਲਾ, ਤਾਂ ਉਹ ਦੇਖ ਲੈਂਦੇ ਨੇ ਲੋਕ, ਦੇਖੋ ਦੇਖ ਕੇ ITI ਫਲਾਣੇ ਕੀਤੀ ਸੀਗੀ ਤੇ ਉਹ ਫ੍ਰੀ ਹੈ ਤੇ
1: ਹਾਂਜੀ
2: ਹੁਣ ਅਸੀਂ ITI ਕਰਾਂਗੇ ਤਾਂ ਅਸੀਂ ਵੀ ਫ੍ਰੀ ਹੋ ਜਾਣਾ, ਇਸ ਕਰਕੇ ITI ਇਸ ਕਰਕੇ ਵੀ ਬੱਚੇ ਕਾਫੀ ਸੋਚ ਲੈਂਦੇ ਆ ਕਿ ਹੋ ਸਕਦਾ ਹੈ ਕਿ ਵੀ ਹਨਾ 10 ਪੜ੍ਹੇ ਲਿਖੇ ਨੂੰ ਜਾਂ 12 ਪੜ੍ਹੇ ਲਿਖੇ ਤੋਂ ਬਾਅਦ ਕੋਈ ਕੋਰਸ ਕਰਕੇ ਕਿੱਦਾਂ ਨੌਕਰੀ ਮਿਲ ਸਕਦੀ ਹੈ, ਜਦੋਂ ਕਿ ਹਨਾ BEd ਕਰੇ ਹੋਏ ਬੈਠੇ ਵਿਹਲੇ ਬੈਠੇ ਆ।
1: ਅੱਛਾ ਜੀ,
2: ਇਹ ਵੀ ਥੋੜੀ ਮੈਂਟੈਲਿਟੀ ਸਾਡੀ ਹੋ ਸਕਦੀ ਹੈ ਬਟ ਇਹ ਚੀਜ਼ ਨੂੰ ਸਾਡੇ ਦਿਮਾਗ 'ਚ ਨਹੀਂ ਆਉਣਾ ਚਾਹੀਦਾ ਕਿਉਂਕਿ ਹਰੇਕ ਸਟ੍ਰੀਮ ਦਾ ਇੱਕ ਵੱਖਰਾ ਸਕੋਪ ਹੈ, ਟੀਚਿੰਗ ਹੈ
1: ਹਾਂਜੀ ਹਾਂਜੀ,
2: ਉਹਦੇ ਵਿੱਚ ਬਹੁਤ ਕੰਪੀਟੀਸ਼ਨ ਹੈ ਕਿਉਂਕਿ ਬਹੁਤ ਜ਼ਿਆਦਾ ਮਾਤਰਾ ਵਿੱਚ ਲੋਕ ਜਿਹੜੇ ਨੇ ਟੀਚਿੰਗ ਜਿਹੜਾ ਪ੍ਰੋਫੈਸ਼ਨ ਹੈ ਉਹਦੇ ਵਿੱਚ ਆਉਣਾ ਚਾਹੁੰਦੇ ਨੇ,
1: ਠੀਕ ਹੈ,
2: ਕੰਪੈਰੇਟਿਵਲੀ ਇਹਦੇ ਵਿੱਚ ਬਹੁਤ ਘੱਟ ਹੈ ਕਿਉਂਕਿ ਜ਼ਿਆਦਾ ਬੱਚੇ ਸੋਚਦੇ ਨਹੀਂ ਹੈ ਕਿ ਇੰਨਾ ਜਲਦੀ ਅਸੀਂ ਇੰਪਲੋਇਬਲ ਹੋ ਜਾਵਾਂਗੇ, ਜਾਂ ਫਿਰ ਉਹਨਾਂ ਨੂੰ ਅਵੇਅਰਨੈਸ ਦੀ ਘਾਟ ਰਹਿ ਜਾਂਦੀ ਹੈ ਕਿਉਂਕਿ ਦੇਖੋ ITI ਸੈਕਟਰ ਦੇ ਵਿੱਚ ਜ਼ਿਆਦਾਤਰ ਸਾਡੇ ਜਿਹੜਾ ਰੂਰਲ ਜਾਂ ਕਹਿ ਲਈਏ ਏਰੀਆ ਦੇ ਲੋਕ ਜਿਹੜੇ ਹੈ ਜ਼ਿਆਦਾ ਬੱਚੇ ਇਹਦੇ ਵਿੱਚ ਆਉਂਦੇ ਨੇ,
1: ਹਾਂਜੀ
2: ਤੇ ਉਸ ਤੋਂ ਬਾਅਦ ਜਿਹੜੇ ਬੱਚੇ ਹੈ ਉਹਨਾਂ ਨੂੰ ਇੰਨੀ ਰੂਰਲ ਏਰੀਆ 'ਚ ਤੁਹਾਨੂੰ ਵੀ ਪਤਾ ਹੈ ਕਿ ਇੰਨਾ ਇੰਟਰਨੈਟ ਫੈਸਿਲਿਟੀ ਕਹਿ ਲਓ ਇਹੋ ਜਿਹੀ ਹੀ ਹੁੰਦੀ ਹੈ ਕਿ ਉਹਨਾਂ ਨੂੰ ਨਹੀਂ ਅਵੇਅਰਨੈਸ ਹੋ ਪਾਉਂਦੀ ਹੈਗੀ ਵੀ ਕਿਹੜੀਆਂ ਪੋਸਟਾਂ ਨੇ ਜਾਂ ਅਸੀਂ
1: ਹਾਂਜੀ
2: ਕਿਹੜੀ ਕੰਪਨੀਆਂ 'ਚ ਜਾ ਸਕਦੇ ਹਾਂ, ਵੱਡੀਆਂ ਕੰਪਨੀਆਂ ਨੇ ਕੋਈ ਵੀ ਮੈਨੂਫੈਕਚਰਿੰਗ ਕੰਪਨੀ ਹੈ, ਇਲੈਕਟ੍ਰੋਨਿਕ ਦੀ ਕੋਈ ਕੰਪਨੀ ਹੈ, ਠੀਕ ਹੈ, ਤਾਂ ਉਹਦੇ ਵਿੱਚ ਵੀ ਬੜਾ ਇੱਕ ਰਹਿ ਜਾਂਦਾ ਹੈ। ਕੁਛ ਇੱਕ ਹੋਰ ਚੀਜ਼ ਵੀ ਆ ਜਾਂਦੀ ਹੈ ਜਿੱਦਾਂ
1: ਹਾਂਜੀ
2: ITI ਸੈਕਟਰ ਹੈ, ਮੋਸਟਲੀ ਜ਼ਿਆਦਾਤਰ ਬੱਚੇ ਜਿਹੜੇ ਹੈ ITI ਕਰ ਲੈਂਦੇ ਆ, ਆਪਣਾ ਖੁਦ ਦਾ ਛੋਟਾ ਮੋਟਾ ਕੰਮ ਸ਼ੁਰੂ ਕਰ ਲੈਂਦੇ ਆ,
1: ਅੱਛਾ ਜੀ,
2: ਤੇ ਉਹਨਾਂ ਨੂੰ ਨਾ ਇੱਕ ਬੈਰੀਅਰ ਜਾ ਹੋ ਜਾਂਦਾ ਕਿ ਅਸੀਂ ਕਿਸੇ ਕੰਪਨੀ 'ਚ ਜਾ ਕੇ ਕੰਮ ਕਰਾਂਗੇ ਜਾਂ ਸਾਨੂੰ ਉਹਦੇ
1: ਹਾਂਜੀ
2: ਲਈ ਫਿਰ ਸਾਨੂੰ ਆਪਣਾ ਪਿੰਡ ਛੱਡਣਾ ਪਊਗਾ ਜਾਂ ਫਿਰ ਸਾਨੂੰ ਉਹਦੇ ਲਈ ਆਪਣਾ ਜ਼ਿਲ੍ਹਾ ਛੱਡਣਾ ਪਊਗਾ ਜਾਂ ਫਿਰ ਉਹ ਇਹ ਪੰਜਾਬ ਛੱਡਣਾ ਪਊਗਾ ਕਿਉਂਕਿ ਕਾਫੀ ਪੰਜਾਬ ਤੋਂ ਬਾਹਰ ਵੀ ਇਸ ਦੀਆਂ ਜਿਹੜੀਆਂ ਸੀਟਸ ਨੇ ਅਵੇਲੇਬਲ, ਕਾਫੀ ਡਿਮਾਂਡ ਹੈਗੀ ਹੈ ਜਿਹੜੀ,
1: ਅੱਛਾ ਜੀ,
2: ਤਾਂ ਬੱਚੇ ਆਪਣੇ ਘਰਾਂ ਨੂੰ ਛੱਡ ਕੇ ਬਾਹਰ ਨਹੀਂ ਜਾਣਾ ਚਾਹੁੰਦੇ, ਤਾਂ ਉਹ ਇਸ ਕਰਕੇ ਆਪਣਾ ਇੱਧਰ ਹੀ ਦੇਖਦੇ ਆ ਕਿ ਅਸੀਂ ਖੁਦ ਦਾ ਕੰਮ ਸ਼ੁਰੂ ਕਰ
1: ਅੱਛਾ,
2: ਲਈਏ।
1: ਇੱਕ ਗੱਲ ਦੱਸੋ ਵੀ ਜਿਹੜੇ ਲੜਕੀਆਂ ਦੇ ਲਈ ਇਸ ਖੇਤਰ ਦੇ ਵਿੱਚ ਕੀ ਭਵਿੱਖ ਹੈਗਾ, ਉਹਨਾਂ ਲਈ ਕਿਸ ਤਰ੍ਹਾਂ ਦੇ ਕੋਰਸ ਨੇ, ਕੋਈ ਲੜਕੀਆਂ ਲਈ ਵਿਸ਼ੇਸ਼ ਕੋਰਸ ਨੇ ਜਾਂ ਇਹੀ ਕੋਰਸ ਉਹਨਾਂ ਲਈ ਹੈਗੇ ਨੇ?
2: ਨਹੀਂ, ਲੜਕੀਆਂ ਦੇ ਲਈ ਵਿਸ਼ੇਸ਼ ਕੋਰਸ ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਵੇਂ ਇੱਥੇ ਸੀਵਿੰਗ ਦਾ ਹੋ ਗਿਆ, ਸੀਵਿੰਗ ਕਟਿੰਗ ਦੇ ਕੋਰਸਿਸ ਹੋ ਜਾਂਦੇ ਨੇ
1: ਅੱਛਾ ਜੀ,
2: ਕਾਫੀ, ਹਾਂਜੀ, ਇਲੈਕਟ੍ਰੀਸ਼ਨ ਟ੍ਰੇਡ ਦੇ ਵਿੱਚ ਕਾਫੀ ਜਾਂਦੀਆਂ ਨੇ ਕੁੜੀਆਂ,
1: ਅੱਛਾ
2: ਤੇ
1: ਜੀ,
2: ਇੱਕ ਸਟੈਨੋਗ੍ਰਾਫੀ ਇੰਗਲਿਸ਼ ਜਿਹੜਾ ਟ੍ਰੇਡ ਹੈ ਉਹਦੇ ਵਿੱਚ ਇਹ ਵੀ ਇੱਕ ਕਾਮਨ ਕੋਰਸ ਅਸੀਂ ਕਹਿ ਸਕਦੇ ਹਾਂ ਕਿ
1: ਹਾਂਜੀ
2: ਕੁੜੀਆਂ ਕਰ ਸਕਦੀਆਂ ਨੇ ਕਿਉਂਕਿ ਇਹਦੇ ਵਿੱਚ ਕਾਫੀ ਬੱਚੇ ਜਾਂਦੇ ਆ, ਗਰਲਸ ਵੀ ਜ਼ਿਆਦਾ ਮਾਤਰਾ ਵਿੱਚ ਜਾਂਦੀਆਂ ਨੇ, ਠੀਕ
1: ਹਾਂਜੀ,
2: ਹੈ। ਬਾਕੀ ਜਿਹੜੇ ਕੋਈ ਇਦਾਂ ਦਾ ਬੈਰੀਅਰ ਨਹੀਂ ਹੈ ਜਿੱਦਾਂ ਮੋਟਰ ਮਕੈਨਿਕ ਹੋ ਗਿਆ, ਇਦਾਂ ਦੇ ਕੋਰਸਿਸ ਜ਼ਿਆਦਾਤਰ ਮੇਲਸ ਜੁਆਇਨ ਕਰਦੇ ਆ, ਬੋਇਜ਼ ਜੁਆਇਨ ਕਰਦੇ ਆ,
1: ਅੱਛਾ
2: ਬਟ
1: ਜੀ,
2: ਜਿੱਦਾਂ ਸੀਵਿੰਗ ਕਟਿੰਗ ਹੋ ਗਿਆ ਜਾਂ ਫਿਰ ਆਪਣਾ ਸਟੈਨੋਗ੍ਰਾਫੀ ਇੰਗਲਿਸ਼ ਹੋ ਗਿਆ, ਇੰਟੀਰੀਅਰ ਡੈਕੋਰੇਸ਼ਨ ਡਿਜ਼ਾਈਨਿੰਗ ਹੋ ਗਿਆ, ਨੈਟਵਰਕ ਟੈਕਨੀਸ਼ੀਅਨ ਹੋ ਗਿਆ, ਠੀਕ ਹੈ,
1: ਅੱਛਾ ਜੀ,
2: ਇਦਾਂ ਦੇ ਕੰਮ ਹੈਗੇ ਆ ਜਿਹੜੇ ਕੁੜੀਆਂ ਵੀ ਅਪਲਾਈ ਕਰ ਸਕਦੀਆਂ ਨੇ ਕੋਰਸ ਟ੍ਰੇਡ, ਜਾਂ ਫਿਰ ਇਲੈਕਟ੍ਰੀਸ਼ਨ ਦਾ ਵੀ ਕੁੜੀਆਂ ਕਾਫੀ ਕਰਦੀਆਂ ਨੇ,
1: ਕਾਫੀ
2: ਤਾਂ
1: ਵਧੀਆ, ਕੁੜੀਆਂ ਲਈ ਖੇਤਰ ਵਧੀਆ ਹੈਗਾ।
2: ਹਾਂਜੀ ਹਾਂਜੀ ਬਿਲਕੁਲ।
1: ਹੋਰ ਕੋਈ ਗੱਲ ਜਿਹੜੀ ਤੁਸੀਂ ਦੱਸਣੀ ਚਾਹੁੰਦੇ ਹੋ ਇਸ ਖੇਤਰ ਬਾਰੇ?
2: ਇਸ ਖੇਤਰ ਦੇ ਵਿੱਚ ਇਹ ਹੈ ਕਿ ਦੇਖੋ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕੀ ਹਾਂ ਕਿ ਜਿਹੜੇ ਬੱਚੇ ਹਾਇਰ ਐਜੂਕੇਸ਼ਨ 'ਚ ਜਾਣਾ ਚਾਹੁੰਦੇ ਨੇ, ਦੇਖੋ ਇੱਕ ਚੀਜ਼ ਤਾਂ ਜ਼ਰੂਰੀ ਤੌਰ ਤੇ ਹੈ ਕਿ ਪਹਿਲਾਂ ਡਿਸਾਈਡ ਕਰ ਲੈਣਾ ਚਾਹੀਦਾ ਬੱਚੇ ਨੂੰ ਕਿ ਮੈਂ ਪ੍ਰਾਈਵੇਟ ਸੈਕਟਰ 'ਚ ਜਾਣਾ ਹੈ ਜਾਂ ਫਿਰ ਮੈਂ ਗਵਰਨਮੈਂਟ ਸੈਕਟਰ 'ਚ ਜਾਣਾ ਹੈ, ਜਾਂ
1: ਅੱਛਾ
2: ਕਿ
1: ਜੀ,
2: ਮੈਂ ਆਪਣਾ ਖੁਦ ਦਾ ਰੁਜ਼ਗਾਰ ਖੁੱਲ੍ਹਣਾ, ਕੁਛ ਵੀ ਆਪਣਾ
1: ਹਾਂਜੀ,
2: ਸਵੈ ਰੁਜ਼ਗਾਰ ਬਣਾਉਣਾ, ਕੁਛ ਵੀ ਆਪਣਾ ਬਿਜ਼ਨਸ ਵਗੈਰਾ ਕਰਨਾ ਹੈ, ਫਿਰ ਉਹਦੀ ਤਿਆਰੀ ਉਸ ਅਕੋਰਡਿੰਗ ਹੋਏਗੀ।
1: ਅੱਛਾ ਜੀ,
2: ਜਿੱਦਾਂ ਜੇ ਕੋਈ ਬੱਚਾ ਚਾਹੁੰਦਾ ਹੈ ਕਿ ਮੈਂ ਪਬਲਿਕ ਸੈਕਟਰ ਦੇ ਵਿੱਚ ਜਾਣਾ ਹੈ, ਗਵਰਨਮੈਂਟ ਸੈਕਟਰ 'ਚ ਜਾਣਾ, ਤਾਂ ਉਹਨੂੰ ਥਰੈਟੀਕਲ ਆਪਣਾ ਬੜਾ ਰੱਖਣਾ ਪਊਗਾ, ਮਜ਼ਬੂਤ ਰੱਖਣਾ ਪਊਗਾ ਨਾਲ ਨਾਲ, ਕਿਉਂਕਿ ਉਹਦੇ ਵਿੱਚ ਬੱਚੇ ਨੂੰ ਟੈਸਟ ਦੇਣਾ ਪਊਗਾ, ਉਹ ਟੈਸਟ ਕੱਢਣੇ ਪੈਣਗੇ, ਤੇ ਨਾਲ ਦੀ ਨਾਲ ਉਹਨੂੰ ਅਪ ਟੂ ਡੇਟ ਰਹਿਣਾ ਪਊਗਾ ਵੀ ਕਿਹੜੇ ਟੈਸਟ ਆ ਰਹੇ ਨੇ, ਉਹਨਾਂ ਦੀ ਤਿਆਰੀ ਨਾਲ ਦੀ ਨਾਲ ਕਰਦੇ ਰਹਿਣਾ ਪਊਗਾ। 2 ਸਾਲ ਦੇ ਦੌਰਾਨ ਜਦੋਂ ਉਹਦਾ ਆਈਟੀਆਈ ਜਦ ਤੱਕ ਕੋਰਸ ਕੰਪਲੀਟ ਹੋਊਗਾ ਉਹਦੇ ਨਾਲ ਨਾਲ ਹੀ ਉਹ ਬੱਚਾ, ਜਾਂ ਤਾਂ ਚਲੋ ਜੇ ਜੇਕਰ ਉਹ ਬੱਚਾ ਅੰਡਰ ਏਜ ਹੈ ਤਾਂ ਉਹ ਡਿਪਲੋਮਾ ਕਰ ਸਕਦਾ ਹੈ, ਅਗਰ ਉਹ ਏਜ ਉਹਦੀ 18 ਤੱਕ ਹੈਗੀ ਹੈ ਤਾਂ ਉਹ ਬੱਚਾ ਫਿਰ PWDs ਦੇ ਅੰਡਰ ਜਾਂ ਫਿਰ ਕੋਈ ਵੀ ਇੱਦਾਂ ਗਵਰਨਮੈਂਟ PSUs ਦੇ ਅੰਡਰ ਨਿਕਲੇ ਹੋਏ ਟੈਸਟ ਨੇ ਜਿਹੜੇ ਉਹ ਅਪਲਾਈ ਕਰ ਸਕਦਾ ਹੈ, ਉਹਦੀ ਤਿਆਰੀ ਨਾਲ ਦੀ ਨਾਲ ਕਰੀ ਜਾਵੇ।
1: ਅੱਛਾ ਜੀ,
2: ਬਟ ਜਿਵੇਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ, ਜੇਕਰ ਬੱਚੇ ਨੂੰ
1: ਹਾਂਜੀ
2: ਪ੍ਰਾਈਵੇਟ ਸੈਕਟਰ 'ਚ ਆਉਣਾ ਹੈ ਤਾਂ ਉਹਨੂੰ ਬੱਚੇ ਨੂੰ ਥੋੜ੍ਹਾ ਪ੍ਰੈਕਟੀਕਲ ਨੌਲੇਜ ਦੇ ਵਿੱਚ ਤੇਜ਼ ਹੋਣਾ ਪਊਗਾ, ਪਲੱਸ ਉਹਦੇ ਕਮਿਊਨੀਕੇਸ਼ਨ ਸਕਿੱਲਸ ਜਿਹੜੇ ਆ ਬਹੁਤ ਮੈਟਰ ਕਰਦੇ ਆ।
1: ਅੱਛਾ, ਇੱਕ ਮਿੰਟ ਮੈਂ ਇਹ ਦੱਸੋ ਵੀ ਜਿਹੜੇ ਵੋਕੇਸ਼ਨਲ ਜਿਹੜੇ ਕੋਰਸ ਹੁੰਦੇ ਨੇ ਅਤੇ ITI, ਇਹਨਾਂ ਦੋਨਾਂ ਦੇ ਖੇਤਰ ਵਿੱਚ ਕੀ ਫਰਕ ਹੈਗਾ?
2: ਵੋਕੇਸ਼ਨਲ ਕੋਰਸਿਸ ਜਿਹੜੇ ਕਿ ਸਕੂਲਸ ਦੇ ਦੌਰਾਨ ਬੱਚੇ ਲੈ ਲੈਂਦੇ ਆ, ਜਿੱਦਾਂ ਕਟਿੰਗ ਸੀਵਿੰਗ ਦੇ ਵੀ ਕਾਫੀ ਹੁੰਦੇ ਆ, ਜਾਂ ਫਿਰ ਇਸੇ ਦੇ ਨਾਲ ਮਿਲਦੇ ਜੁਲਦੇ ਕਾਫੀ ਸਾਰੇ ਹੋ ਜਾਂਦੇ, ਇਲੈਕਟ੍ਰੀਸ਼ਨ ਵੈਲਡ ਇਲੈਕਟ੍ਰੀਸ਼ਨ ਵਗੈਰਾ ਵਾਲੇ ਵੀ ਆ ਜਾਂਦੇ ਆ, ਤਾਂ ਉਹਨਾਂ ਦਾ ਫਾਇਦਾ ਇਹ ਹੁੰਦਾ ਕਿ ਜਿਹੜੇ ਬੱਚੇ ITI ਜੁਆਇਨ ਕਰਨਾ ਚਾਹੁੰਦੇ ਆ ਉਹਨਾਂ ਦੇ
1: ਹਾਂਜੀ,
2: ਲਈ ਉਹ ਇੱਕ ਪਲੇਟਫਾਰਮ ਇੱਕ ਬੇਸ ਬਣ ਜਾਂਦੇ ਆ,
1: ਅੱਛਾ ਜੀ,
2: ਉਹਨਾਂ ਨੂੰ ਉਹਨਾਂ ਬਾਰੇ ਪਹਿਲਾਂ ਹੀ ਨੌਲੇਜ ਹੋ ਜਾਂਦੀ ਹੈ ਨਾ।
1: ਅੱਛਾ ਜੀ,
2: ਤੇ ਜਿਹੜੇ ਬੱਚਿਆਂ ਨੇ ਮੰਨ ਲਓ ITI ਜਾਂ ਫਿਰ ਉਦਯੋਗਿਕ ਖੇਤਰ ਦੇ ਵਿੱਚ ਜਾਣਾ ਨਹੀਂ ਹੈ, ਜਾਂ ਫਿਰ ਉਹਨਾਂ
1: ਹਾਂਜੀ,
2: ਨੇ ਅੱਗੇ ਗ੍ਰੈਜੂਏਸ਼ਨ ਕਰਨੀ ਹੈ ਜਾਂ ਫਿਰ ਹਾਇਰ ਸਟੱਡੀਜ਼ ਦੇ ਵਿੱਚ ਕੁਝ ਵੀ ਹੋਰ ਕਰਨਾ, ਤਾਂ ਇਹੋ ਜਿਹੇ ਬੱਚਿਆਂ ਦੇ ਲਈ ਸਿੰਪਲ ਆਪਣਾ 10th ਤੱਕ ਜਾਂ ਫਿਰ 12th ਤੱਕ ਆਪਣੀ ਸਿੰਪਲ ਸਟੱਡੀ ਕਰਨ ਦੇ ਵਿੱਚ ਹੀ ਬਿਹਤਰੀ ਹੈ ਉਹਨਾਂ ਦੀ।
1: ਅੱਛਾ ਜੀ,
2: ਹਾਂਜੀ
1: ਮੈਡਮ ਸਾਹਿਬਾਨਾ ਜੀ, ਤੁਸੀਂ ਬਹੁਤ ਵਧੀਆ ਜਾਣਕਾਰੀ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ।
2: ਧੰਨਵਾਦ ਜੀ, ਥੈਂਕ
1: ਹਾਂਜੀ,
2: ਯੂ
1: ਸਰੋਤਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਪਿਆਰ ਨਾਲ ਸੁਣਿਆ, ਅਤੇ ਅਗਲੀ ਵਾਰ ਫਿਰ ਮਿਲਾਂਗੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਸੁਖਵੀਰ ਜੋਗਾ ਅਤੇ ਦੁਆਬਾ ਰੇਡੀਆ ਵੱਲੋਂ ਸ਼ੁਕਰੀਆ ਜੀ।

Tchau, tchau.

0: ద్వాపర రేడియో.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਤੇ ਅੱਜ 8 ਮਈ 2025 ਦਾ ਦਿਹਾੜਾ ਤੇ ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਰਹਿਣਗੀਆਂ, ਖੁੱਲ੍ਹੀਆਂ ਗੱਲਾਂ ਬਾਤਾਂ। ਫਰਾਈਡੇ ਵਾਲਾ ਦਿਨ ਹੈ ਜਿਹਦੇ ਵਿੱਚ ਰਲ ਮਿਲ ਕੇ ਗੱਲਾਂ ਬਾਤਾਂ ਕਰਦੇ ਹਾਂ, ਦੇਸ਼ ਭੇਤ ਦੀਆਂ ਖਬਰਾਂ ਤੇ ਹੋਰ ਸਾਂਝ ਪਾਉਣ ਦੀ ਜਿਹੜੀ ਕੋਸ਼ਿਸ਼ ਰਹੇਗੀ ਤੇ ਨਾਲ ਦੀ ਨਾਲ ਅੱਜ ਨਵੇਂ ਨਾਵਲ ਦੀ ਸ਼ੁਰੂਆਤ ਕਰਨ ਦੀ ਕੋਸ਼ਿਸ਼ ਰਹੇਗੀ। ਜੋ ਨਾਵਲ ਬੜਾ ਅਹਿਮੀਅਤ ਰੱਖਦਾ ਹੈ, ਖਾਸ ਕਰਕੇ ਪੰਜਾਬ ਦੇ ਨਾਲ ਵੀ, ਜੇ ਸਮਾਂ ਇਜਾਜ਼ਤ ਦੇਵੇ ਤਾਂ ਜ਼ਰੂਰ ਉਹਦੀ ਸ਼ੁਰੂਆਤ ਕਰਾਂਗੇ, ਕੁਝ ਅੰਸ਼ ਸ਼ੁਰੂਆਤ ਦੇ ਉਹਦੇ ਨੇ ਜ਼ਿਕਰ ਕਰਾਂਗੇ। ਪੰਜਾਬ ਔਰੰਗਜ਼ੇਬ ਤੋਂ ਮਾਊਂਟ ਬੈਟਨ ਤੱਕ ਦਾ ਜਿਹੜਾ ਪਿਛੋਕੜ ਹੈ, ਇਤਿਹਾਸ ਹੈ, ਉਹਦਾ ਜ਼ਿਕਰ ਕਰਨ ਦੀ ਜਿਹੜੀ ਕੋਸ਼ਿਸ਼ ਰਹੇਗੀ। ਤੇ ਨਾਲ ਦੀ ਨਾਲ ਸਭ ਤੋਂ ਪਹਿਲਾਂ ਅੱਜ ਦੇਸ਼ ਭੇਤ ਦੀਆਂ ਖਬਰਾਂ ਤੇ ਉਸ ਤੋਂ ਪਹਿਲਾਂ ਅੱਜ ਦੇ ਵਿਚਾਰ ਦੇ ਨਾਲ ਜਿਹੜੀ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਤੁਸੀਂ ਕਮੈਂਟਸ ਦੇ ਰਾਹੀਂ ਜ਼ਰੂਰ ਦੱਸਣਾ ਤੇ ਮੈਂ ਵੀ ਇਧਰੋਂ ਚੈੱਕ ਕਰਨ ਲੱਗਿਆ ਹੋਇਆ। ਹਾਂਜੀ, ਸਾਰਾ ਕੁਝ ਠੀਕ ਠਾਕ ਚੱਲ ਰਿਹਾ ਜੀ, ਓਕੇ ਹੈ ਜੀ। ਤੇ ਹੁਣ ਤੋਂ ਲੈ ਕੇ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 9 76 19 ਸਟੂਡੀਓ ਦਾ ਨੰਬਰ ਹੈ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ। ਤੇ ਲਓ ਦੋਸਤੋ, ਗੱਲਬਾਤ ਕਰਦੇ ਹਾਂ, ਸ਼ੁਰੂਆਤ ਕਰਦੇ ਹਾਂ। ਬਹੁਤ ਸਾਰੇ ਦੋਸਤ, ਸੱਜਣ, ਮਿੱਤਰ, ਸੁਨੇਹੇ ਵੀ ਆਉਣ ਲੱਗ ਪਏ ਨੇ ਜੀ, ਬਹੁਤ ਬਹੁਤ ਸ਼ੁਕਰੀਆ ਦੋਸਤੋ ਪਿਆਰ ਮੁਹੱਬਤ ਲਈ। ਤੇ ਖਿੱਚ ਕੇ ਰੱਖੋ ਜੀ, ਕਹਿੰਦੇ ਲੇਟ ਚੱਲ ਰਹੀ ਹੈ ਗੱਡੀ ਜੀ। ਹਾਂਜੀ, ਆਵਾਜ਼ ਓਕੇ ਹੈ ਜੀ, ਰਾਜਨ ਸੈਣੀ ਸਾਹਿਬ ਕਹਿੰਦੇ ਨੇ। ਤੇ ਇਸੇ ਤਰ੍ਹਾਂ ਸਤਿ ਸ਼੍ਰੀ ਅਕਾਲ ਭੇਜੀ ਹੈ ਸਮੂਹਿਕ ਰੂਪ ਦੇ ਵਿੱਚ ਸਭ ਨੂੰ। ਸਤਨਾਮ ਸਿੰਘ ਜਾਣੀਆਂ ਚੱਲ ਜੇ ਨੇ ਵੀ ਸਤਿ ਸ਼੍ਰੀ ਅਕਾਲ ਭੇਜੀ ਹੈ। ਤੇ ਅੰਗਰੇਜ਼ ਜੀ ਜੁੜੇ ਹੋਏ ਨੇ, ਲਾਈਕ ਨੰਬਰ 4 ਕਹਿੰਦੇ ਨੇ ਜੀ। ਤੇ ਲੋ ਦੋਸਤੋ, ਅੱਜ ਦੇ ਵਿਚਾਰ ਦੇ ਨਾਲ ਕਰਦੇ ਹਾਂ ਸ਼ੁਰੂਆਤ ਫਿਰ। ਕਹਿੰਦੇ ਨੇ ਕਿ ਦੁੱਖ ਜਾਂ ਮੁਸੀਬਤ ਦੇ ਨਾਲ ਜੂਝ ਰਹੇ ਲੋਕਾਂ ਦੀ ਮਦਦ ਕਰਨ ਵਾਲੇ ਇਨਸਾਨਾਂ ਨੂੰ ਯਾਦ ਨਹੀਂ ਰੱਖਣਾ ਪੈਂਦਾ, ਉਹਨਾਂ ਦੇ ਨਾਂ ਇਤਿਹਾਸ ਦੇ ਵਿੱਚ ਲਿਖੇ ਜਾਂਦੇ ਨੇ। 8 ਮਈ 1886 ਦਾ ਸਮਾਂ ਯਾਦ ਕਰਦੇ ਹਾਂ। ਐਟਲਾਂਟਾ ਦੇ ਵਿੱਚ ਫਾਰਮਾਸਿਸਟ ਜੌਹਨ ਪੈਰਮਪਟਨ ਨੇ ਜਿਹੜਾ ਸੀ ਕੋਕਾ ਕੋਲਾ ਦਵਾਈ ਦੇ ਤੌਰ ਦੇ ਉੱਤੇ ਪਹਿਲੀ ਵਾਰ ਜਿਹੜਾ ਸੀ ਉਹਨੂੰ ਵੇਚਿਆ ਸੀ। ਤੇ ਕਈ ਵਾਰੀ ਜਦੋਂ ਇਹਨਾਂ ਮੁਲਕਾਂ ਦਾ ਪਿਛੋਕੜ ਲੱਭਦੇ ਹਾਂ, ਦੇਖਦੇ ਹਾਂ, ਇਹਨਾਂ ਮੁਲਕਾਂ ਦੇ ਵਿੱਚ ਅਸਲ ਦੇ ਵਿੱਚ ਜਦੋਂ ਕੋਕਾ ਕੋਲਾ ਦਾ ਜ਼ਿਕਰ ਆਉਂਦਾ ਤਾਂ ਇਹਨਾਂ ਮੁਲਕਾਂ ਦੇ ਵਿੱਚ ਖਾਸ ਕਰਕੇ ਮੈਡੀਕਲ ਸਟੋਰ ਦੇ ਉੱਤੇ ਜਿਹੜਾ ਸੀ ਇਹਨੂੰ ਮਿਲਦਾ ਸੀਗਾ। ਆਮ ਜਿਹੜਾ ਹੁਣ ਤਾਂ ਲੋਕ ਕੋਕਾ ਕੋਲਾ ਨੂੰ ਮਤਲਬ ਕਿ ਬੋਤਲ ਬੋਤਲ ਢਕਾਰ ਜਾਂਦੇ ਆ, ਪਰ ਪਹਿਲਾਂ ਇਹ ਮੈਡੀਸਨ ਦੇ ਤੌਰ ਦੇ ਉੱਤੇ ਲਈ ਜਾਂਦੀ ਸੀ। ਤੇ ਜਦੋਂ ਇਹਨਾਂ ਮੁਲਕਾਂ ਦਾ ਪਿਛੋਕੜ ਦੀ ਗੱਲ ਆਈ ਹੈ ਤਾਂ ਇੱਥੇ ਪੜ੍ਹਨ ਨੂੰ ਜ਼ਰੂਰ ਮਿਲ ਜਾਂਦਾ ਇਹਨਾਂ ਮੁਲਕਾਂ ਦੇ ਵਿੱਚ ਕਿ ਅਸਲ ਦੇ ਵਿੱਚ ਕੋਕਾ ਕੋਲਾ ਇੱਕ ਦਵਾਈ ਦੇ ਤੌਰ ਦੇ ਉੱਤੇ ਵਰਤਿਆ ਜਾਂਦਾ ਸੀ। ਤੇ ਉਹ ਫਿਰ ਹੌਲੀ ਹੌਲੀ ਹੁਣ ਆਮ ਲੋਕਾਂ ਦੇ ਵਿੱਚ ਜਿਹੜਾ ਇੱਕ ਆਮ ਚੀਜ਼ ਬਣ ਕੇ ਰਹਿ ਗਿਆ, ਨਹੀਂ ਤਾਂ ਡਾਕਟਰ ਦੀ ਪਰਮਿਸ਼ਨ ਤੋਂ ਬਗੈਰ ਇਹਨੂੰ ਨਹੀਂ ਦਿੱਤਾ ਜਾਂਦਾ ਸੀ। 1899 ਦੇ ਵਿੱਚ ਵਾਸੂਦੇਵ ਚਾਪੇਕਰ ਦੀ ਸ਼ਹੀਦੀ ਹੁੰਦੀ ਹੈ। 1915 ਦੇ ਵਿੱਚ ਵਾਇਸ ਰਾਏ ਲਾਰਡ ਹਾਰਕਿੰਗ ਤੇ ਦਿੱਲੀ ਵਿਖੇ ਜਿਹੜਾ ਸੀ ਬੰਬ ਸੁੱਟਣ ਦੇ ਕੇਸ ਦੇ ਵਿੱਚ ਭਾਈ ਬਾਲ ਮੁਕੰਦ ਕਰਿਆਲਾ ਜੇਲਮ ਨੂੰ ਜਿਹੜੇ ਸੀ ਅੰਬਾਲਾ ਜੇਲ, ਅਵਧ ਬਿਹਾਰੀ ਤੇ ਮਾਸਟਰ ਅਮੀਰ ਚੰਦ ਹੁਣਾਂ ਨੂੰ ਦਿੱਲੀ ਦੇ ਵਿੱਚ ਫਾਂਸੀ ਦੇ ਦਿੱਤੀ ਗਈ ਸੀ। 1945 ਦੇ ਵਿੱਚ ਜਰਮਨੀ ਦੇ ਵੱਲੋਂ ਆਤਮ ਸਮਰਪਣ ਕਰਨ ਦੇ ਉੱਤੇ ਦੂਜਾ ਵਿਸ਼ਵ ਯੁੱਧ ਖਤਮ ਹੋਇਆ। 1962 ਦੇ ਵਿੱਚ ਕਲਕੱਤਾ 'ਚ ਰਵਿੰਦਰ ਭਾਰਤੀ ਵਿਸ਼ਵ ਵਿਦਿਆਲੇ ਦੀ ਜਿਹੜੀ ਸਥਾਪਨਾ ਕੀਤੀ ਗਈ ਤੇ 1980 ਦੇ ਵਿੱਚ ਵਿਸ਼ਵ ਸਿਹਤ ਸੰਗਠਨ ਨੇ ਸਮਾਲ ਪੋਕਸ ਜਿਹੜਾ ਯਾਨੀ ਕਿ ਚੇਚਕ ਜਿਹੜੀ ਹੈ ਸਮਾਲ ਪੋਕਸ ਜਿਹੜੇ ਨੇ ਚੇਚਕ ਖਤਮ ਹੋਣ ਦਾ ਜਿਹੜਾ ਸੀ ਐਲਾਨ ਕੀਤਾ ਸੀ। ਤੇ ਵਿਸ਼ਵ ਰੈੱਡ ਕਰਾਸ ਦਿਵਸ ਜਿਹੜਾ ਅੱਜ ਦੁਨੀਆਂ ਦੇ ਵਿੱਚ ਮਨਾਇਆ ਜਾ ਰਿਹਾ, ਵਿਸ਼ਵ ਥੈਲੇ ਸੀਮੀਆਂ ਦਿਵਸ ਵੀ ਇਹਨੂੰ ਜਿਹੜਾ ਕਿਹਾ ਜਾਂਦਾ। ਪਰ ਪੰਜਾਬ ਦੇ ਵਿੱਚ ਸਾਡੇ ਧਰਮ ਦੇ ਦੌਰਾਨ ਜਦੋਂ ਰੈੱਡ ਕਰਾਸ ਦੀ ਗੱਲ ਆਉਂਦੀ ਹੈ ਤਾਂ ਕਨਈਆ ਜੀ ਦਾ ਜ਼ਿਕਰ ਪਹਿਲਾਂ ਆ ਜਾਂਦਾ। ਹਰ ਸਾਲ 8 ਮਈ ਦਾ ਦਿਹਾੜਾ ਜਿਹੜਾ ਵਿਸ਼ਵ ਪੱਧਰ ਦੇ ਉੱਤੇ ਭਾਰਤ ਦੇ ਵਿੱਚ ਰੈੱਡ ਕਰਾਸ ਲਹਿਰ ਦੇ ਬਾਨੀ ਸਰ ਜੀਨ ਹੈਨਰੀ ਡਿਊਨਾ, ਜੋ ਕਿ 8 ਮਈ 1828 ਤੇ 30 ਅਕਤੂਬਰ 1910 ਦਾ ਉਹਨਾਂ ਦਾ ਸਫ਼ਰ ਹੈ। ਜਨਮ ਉਹਨਾਂ ਦਾ 8 ਮਈ ਦਾ ਹੈ ਤੇ 30 ਅਕਤੂਬਰ 1910 ਨੂੰ ਇਸ ਦੁਨੀਆਂ ਨੂੰ ਅਲਵਿਦਾ ਕਹਿੰਦੇ ਆ। 1828 ਦੇ ਵਿੱਚ ਉਹਨਾਂ ਦਾ ਜਨਮ ਹੁੰਦਾ ਹੈ। ਉਹਨਾਂ ਦੇ ਜਨਮ ਦੇ ਮੌਕੇ ਵਰਲਡ ਰੈੱਡ ਕਰਾਸ ਰੈੱਡ ਕਿਰੀਸੈਟ ਡੇ ਜਿਹੜਾ ਵਜੋਂ ਮਨਾਇਆ ਜਾਂਦਾ ਹੈ। ਇਸ ਦਿਵਸ ਨੂੰ ਖੁਸ਼ੀ ਅਤੇ ਉਤਸ਼ਾਹ ਦੇ ਨਾਲ ਮਨਾਉਂਦੇ ਨੇ। ਵਲੰਟੀਅਰਸ ਜਿਹੜੇ ਨੇ ਵਲੰਟਰਿਜ਼ਮ ਭਾਵ ਸਵੈ ਸੇਵਾ ਰੈੱਡ ਕਰਾਸ ਦੇ 7 ਸੁਨਹਿਰੀ ਅਸੂਲਾਂ ਦੇ ਵਿੱਚੋਂ ਇੱਕ ਹੈ। ਰੈੱਡ ਕਰਾਸ ਇੱਕ ਸਵੈ ਸੇਵਕਾਂ ਦੀ ਜਥੇਬੰਦੀ ਹੈ। ਇਸ ਦੇ ਸਮੁੱਚੇ ਕੰਮ ਦਾ ਧੁਰਾ ਹੀ ਸਵੈ ਸੇਵਾ ਹੈ। ਦੁੱਖ ਸੰਸਾਰ ਦੇ ਕਿਸੇ ਵੀ ਕੋਨੇ ਦੇ ਵਿੱਚ ਹੋਵੇ, ਰੈੱਡ ਕਰਾਸ ਦਾ ਕੰਮ ਬਿਨਾਂ ਕਿਸੇ ਭੇਦਭਾਵ ਦੇ ਦੁਖੀ ਮਾਨਵਤਾ ਦੀ ਜੜੀ ਹੈ, ਹਰ ਥਾਂ ਦੇ ਉੱਤੇ ਸੇਵਾ ਕਰਨਾ ਹੈ। ਇਸ ਦੀ ਇਹ ਸੇਵਾ ਨਿਰਸਵਾਰਥ ਕਹਿੰਦੇ ਹੁੰਦੀ ਹੈ। ਕਹਿੰਦੇ ਨੇ ਰੈੱਡ ਕਰਾਸ ਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਲਾਲਚ ਨਹੀਂ। ਕਹਿੰਦੇ ਸੇਵਾ ਦੇ ਕੰਮ ਤੋਂ ਰੈੱਡ ਕਰਾਸ ਆਪਣੇ ਲਈ, ਆਪਣੀ ਜਥੇਬੰਦੀ ਦੇ ਲਈ ਕੋਈ ਵੀ ਲਾਭ ਪ੍ਰਾਪਤ ਨਹੀਂ ਕਰਦੀ। ਰੈੱਡ ਕਰਾਸ ਸੰਸਥਾਵਾਂ ਦਾ ਵਿਸ਼ਵ ਦੇ ਲਗਭਗ 1990 ਦੇਸ਼ਾਂ ਦੇ ਵਿੱਚ ਬਹੁਤ ਵੱਡਾ ਦਾਇਰਾ ਹੈ ਤੇ ਸੰਸਾਰ ਭਰ ਦੇ ਵਿੱਚ ਕਰੋੜਾਂ ਲੋਕ ਇਨ੍ਹਾਂ ਦੇ ਨਾਲ ਜੁੜੇ ਹੋਏ ਨੇ। ਇਨ੍ਹਾਂ ਸਵੈ ਸੇਵਕਾਂ ਸਦਕਾ ਹੀ ਰੈੱਡ ਕਰਾਸ ਦਾ ਸੇਵਾ ਦਾ ਕੰਮ ਸਾਰੇ ਸੰਸਾਰ ਦੇ ਵਿੱਚ ਚੱਲ ਰਿਹਾ। ਜਿਵੇਂ ਕਿ ਸਾਡੇ ਇੱਥੇ ਜਿਹੜੇ ਨੇ ਸੈਕਿੰਡ ਹੈਂਡ ਸਟੋਰ ਨੇ ਕੁਝ, ਜਿਨ੍ਹਾਂ ਨੂੰ ਨਿਰਧਾਰਿਤ ਕੀਤਾ ਹੈ, ਉਹਨਾਂ ਦੇ ਵਿੱਚ ਵਲੰਟੀਅਰ ਕੰਮ ਵੀ ਕਰਦੇ ਆ। ਫਿਰ ਵੱਖਰੇ ਵੱਖਰੇ ਮੁਲਕਾਂ ਦੇ ਵਿੱਚ ਵੀ ਉੱਥੋਂ ਕਰਿੰਦੇ ਭੇਜੇ ਜਾਂਦੇ ਆ ਕੰਮ ਕਾਰ ਦੇ ਲਈ, ਹੈਲਪ ਦੇ ਲਈ। ਤੇ ਉੱਥੇ ਜਿਹੜਾ ਡਿਜ਼ਾਸਟਰ ਕੁਝ ਹੁੰਦਾ, ਕੁਝ ਵੀ ਹੁੰਦਾ, ਤੇ ਜਿੰਨੇ ਵੀ ਪੁਰਾਣੇ ਕੱਪੜੇ ਨੇ ਸਮੇਂ ਸਮੇਂ ਦੇ ਉੱਤੇ ਲੋਕ ਹਰ ਰੋਜ਼ ਹੀ ਉੱਥੇ ਦਿੰਦੇ ਨੇ, ਤੇ ਉਹਨਾਂ ਨੂੰ ਜਿਹੜਾ ਚੰਗੇ ਕੱਪੜੇ ਨੇ ਉਹਨਾਂ ਨੂੰ ਵੇਚ ਲਿਆ ਜਾਂਦਾ। ਲੋਕ ਜਿਹੜੇ ਨੇ ਮਾਰਕੀਟਿੰਗ ਕਰਨ ਆਉਂਦੇ ਆ ਸੈਕਿੰਡ ਹੈਂਡ ਸਟੋਰ ਦੇ ਉੱਤੋਂ, ਤੇ ਉਹਨਾਂ ਨੂੰ ਪੇ ਕਰਦੇ ਆ, ਤੇ ਉਹ ਫਿਰ ਪੇ ਜਿਹੜੀ ਹੈ ਸਾਰੇ ਇਹਨਾਂ ਕੰਮਾਂ ਦੇ ਉੱਤੇ ਵੀ ਲਾਈ ਜਾਂਦੀ ਹੈ। ਭਾਰਤ ਦੀ ਗੱਲ ਕਰੀਏ ਤਾਂ ਕੋਵਿਡ-19 ਤੋਂ ਮਾਨਵ ਜਾਤੀ ਨੂੰ ਬਚਾਉਣ ਦੇ ਵਿੱਚ ਜਿੱਥੇ ਕੇਂਦਰ, ਰਾਜ ਸਰਕਾਰਾਂ ਤੇ ਸਿਹਤ ਮੰਤਰਾਲਾ ਉੱਪਰਲੇ ਜਿਹੜਾ ਉਪਰਾਲੇ ਕੀਤੇ ਆ, ਉੱਥੇ ਹੀ ਰੈੱਡ ਕਰਾਸ ਸੁਸਾਇਟੀਜ਼ ਦੀ ਵੀ ਜਿਹੜੀ ਆਪਣੇ ਨੈੱਟਵਰਕ ਦੇ ਰਾਹੀਂ ਸਰਕਾਰਾਂ ਦਾ ਸਹਿਯੋਗ ਕਹਿੰਦੇ ਕੀਤਾ ਹੈ। ਭਾਰਤ ਰੈੱਡ ਕਰਾਸ ਸੁਸਾਇਟੀ ਦੇ ਦੇਸ਼ ਭਰ ਦੇ ਵਿੱਚ 40,000 ਦੇ ਲਗਭਗ ਵਲੰਟੀਅਰਸ ਜਿਹੜੇ ਨੇ ਤੇ 550 ਤੋਂ ਵੱਧ ਜ਼ਿਲ੍ਹਿਆਂ ਦੇ ਵਿੱਚ ਸਹਾਇਤਾ ਸੇਵਾਵਾਂ ਦੇ ਰਹੇ ਨੇ। ਕੋਵਿਡ-19 ਦੇ ਸੰਕਟ ਦੇ ਦੌਰਾਨ ਪੰਜਾਬ ਰਾਜ ਰੈੱਡ ਕਰਾਸ ਦੀਆਂ ਜਿਹੜੀਆਂ ਜ਼ਿਲ੍ਹਾ ਸ਼ਾਖਾਵਾਂ ਦੇ ਵਲੰਟੀਅਰਸ ਵੀ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ ਨਾਲ ਸੁੱਕਾ ਰਾਸ਼ਨ, ਤਿਆਰ ਕੀਤੇ ਹੋਏ ਖਾਣੇ ਦੇ ਪੈਕਟਸ, ਮਰੀਜ਼ਾਂ ਦੇ ਲਈ ਦਵਾਈਆਂ, ਆਈਸੋਲੇਸ਼ਨ ਸੈਂਟਰ ਦੇ ਲਈ ਬਿਲਡਿੰਗਸ ਦੀਆਂ ਜਿਹੜੀਆਂ ਹੋਰ ਲੋੜੀਂਦੀਆਂ ਸਮਾਨ ਜਾਂ ਚੀਜ਼ਾਂ ਨੇ, ਫੈਮਿਲੀਜ਼ ਦੇ ਲਈ ਹਾਈਜੈਨਿਕ ਜਿਹੜਾ ਕਿੱਟਸ, ਹੈਲਥ ਵਰਕਰਸ ਦੇ ਲਈ PPE ਕਿੱਟਸ, ਐਂਬੂਲੈਂਸ ਸੇਵਾਵਾਂ, ਸੈਨੀਟਾਈਜ਼ਰਸ, ਫੇਸ ਮਾਸਕ, ਗਲਵਜ਼, ਐਨੀਮਲ ਕੇਅਰ ਲਈ ਜਿਹੜਾ ਫੀਡ ਹੈ, ਹੈਂਡ ਵਾਸ਼ਿੰਗ ਕਿੱਟਸ, ਸੈਨੇਟਰੀ ਪੈਡਸ, ਇਨਫਰਾਰੈੱਡ ਥਰਮੋਮੀਟਰਸ ਤੇ ਖੂਨਦਾਨ ਸੇਵਾਵਾਂ ਪ੍ਰਦਾਨ ਕੀਤੀਆਂ। ਅੱਜ ਇਸ ਦਿਵਸ ਦੇ ਉੱਤੇ ਰੈੱਡ ਕਰਾਸ ਸੰਸਥਾ ਜਿਹੜੀ ਹੈ ਉਹਦੇ ਬਾਨੀ ਹੈਨਰੀ ਡਿਊਨਾ ਨੂੰ ਸ਼ਰਧਾ ਪੂਰਵਕ ਯਾਦ ਕੀਤਾ ਜਾਂਦਾ ਹੈ, ਕਿਉਂਕਿ ਇਸ ਕਲਿਆਣਕਾਰੀ ਸੰਸਥਾ ਦਾ ਮੁੱਢ ਉਸਦੇ ਯਤਨਾਂ ਸਦਕਾ ਹੀ ਬੱਝਿਆ ਸੀ। ਉਸਨੇ ਭਾਵੇਂ ਸਾਰੀ ਉਮਰ ਮੁਸ਼ਕਲ ਹਾਲਾਤਾਂ ਦੇ ਵਿੱਚ ਕੱਟੀ, ਜਦੋਜਹਿਦ ਕੀਤੀ, ਪਰ ਮਨੁੱਖਤਾ ਦੀ ਸੇਵਾ ਹਰ ਪਲ ਉਸਦੇ ਜਿਹੜਾ ਸਾਹਮਣੇ ਰਹੀ ਹੈ। ਦੁਨੀਆਂ ਦੀ ਇਸ ਮਹਾਨ ਪਰ ਉਪਕਾਰੀ ਸੰਸਥਾ ਦਾ ਜਨਮ ਸਾਲਫਰੀਨੋ ਦੀ ਜੰਗ ਦੇ ਮੈਦਾਨ ਦੇ ਵਿੱਚ ਫੱਟੜ ਹੋਏ ਸੈਨਿਕਾਂ ਦੀ ਤਰਸਯੋਗ ਹਾਲਤ ਵੇਖ ਕੇ ਸਵਿਟਜ਼ਰਲੈਂਡ ਵਾਸੀ ਹੈਨਰੀ ਡਿਊਨਾ ਨੇ ਦੇ ਯਤਨਾਂ ਦੇ ਸਦਕਾ ਹੀ ਹੋਈ। 24 ਜੂਨ 1859 ਨੂੰ ਇਟਲੀ ਦੇ ਉੱਤਰੀ ਹਿੱਸੇ ਦੇ ਇੱਕ ਕਸਬੇ ਸਾਲਫਰੀਨੋ ਦੇ ਵਿੱਚ ਯੂਰਪ ਦੀ ਇੱਕ ਭਿਆਨਕ ਲੜਾਈ ਲੜੀ ਗਈ ਸੀ। ਹਰ ਪਾਸੇ ਫੱਟੜ ਸੈਨਿਕ ਤੜਫ ਰਹੇ ਨੇ, ਲਾਸ਼ਾਂ ਦੇ ਢੇਰ ਲੱਗੇ ਹੋਏ ਨੇ, 40,000 ਸੈਨਿਕ ਯੁੱਧ ਖੇਤਰ ਦੇ ਵਿੱਚ ਮੋਏ ਜਾਂ ਅੱਧ ਮੋਏ ਪਏ ਨੇ, ਪਾਣੀ ਦੀ ਇੱਕ ਇੱਕ ਬੂੰਦ ਦੇ ਲਈ ਜ਼ਖਮੀ ਸੈਨਿਕ ਕਰਾ ਰਹੇ ਨੇ, ਤੜਫ ਰਹੇ ਨੇ, ਤੇ ਉਨ੍ਹਾਂ ਦੀ ਮੱਲਮ ਪੱਟੀ ਕਰਨ ਵਾਲਾ ਜਾਂ ਉਨ੍ਹਾਂ ਨੂੰ ਪਾਣੀ ਦਾ ਘੁੱਟ ਪਿਆਉਣ ਵਾਲਾ ਕੋਈ ਨਹੀਂ ਸੀ। ਹੈਨਰੀ ਡਿਊਨਾ ਨੇ ਆਪਣੇ ਜੀਵਨ 'ਚ ਕਦੇ ਜੰਗ ਨਹੀਂ ਸੀ ਵੇਖੀ। ਇਹ ਸਭ ਕੁਝ ਵੇਖ ਕੇ ਉਸਦਾ ਦਿਲ ਜਿਹੜਾ ਪਸੀਜਿਆ ਜਾਂਦਾ ਤੇ ਹਿੱਲ ਗਿਆ। ਉਹ ਭਾਵੇਂ ਇਕੱਲਾ ਸੀ ਪਰ ਤੜਫ ਰਹੇ ਸੈਨਿਕਾਂ ਦੀ ਜਾਨ ਬਚਾਉਣ ਦੇ ਹਿੱਤ ਜੰਗ ਦੇ ਮੈਦਾਨ ਦੇ ਵਿੱਚ ਨਿੱਤਰ ਪੈਂਦਾ। ਉਹਨੇ ਇਟਲੀ ਦੇ ਵਿੱਚ ਕਸਬੇ ਕਾਂਸਟੀਲੀਨੀਆ ਜਿਹੜਾ ਕਾਂਸਟੀਲੀਅਨ ਦੇ ਪੁਰਸ਼, ਇਸਤਰੀਆਂ ਤੇ ਲੜਕੇ

ਬਣੀ। ਅੱਜ ਸੰਸਾਰ ਦੇ ਲਗਭਗ ਹਰ ਮੁਲਕ ਦੇ ਵਿਚ ਰੈੱਡ ਕਰਾਸ ਸੰਸਥਾਵਾਂ ਮਨੁੱਖਤਾ ਦੀ ਭਲਾਈ ਹਿੱਤ ਕੰਮ ਕਰ ਰਹੀਆਂ ਨੇ ਤੇ ਰੈੱਡ ਕਰਾਸ ਸੰਸਥਾਵਾਂ ਦਾ ਮੁੱਖ ਉਦੇਸ਼ ਜਿੱਥੇ ਜੰਗ ਸਮੇਂ ਫੱਟੜ ਹੋਏ ਸੈਨਿਕਾਂ ਦੀ ਸੇਵਾ ਸੰਭਾਲ ਕਰਨਾ, ਉਥੇ ਪੀੜਤ ਲੋਕਾਂ ਦੀ ਅੱਗੇ ਹੋ ਕੇ ਸੇਵਾ ਕਰਨਾ ਵੀ ਇਸ ਸੰਸਥਾ ਦਾ ਮੁੱਖ ਮਹੱਤਵ ਹੈ। ਰੈੱਡ ਕਰਾਸ ਦੇ ਬਾਨੀ ਹੈਨਰੀ ਡਿਊਨਾ ਨੇ ਮਾਨਵ ਸੇਵਾ ਦੀ ਜੋ ਲਈ ਸੰਨ 1859 ਦੇ ਵਿਚ ਸਲਫਰੀਨੋ ਦੀ ਜੰਗ ਦੇ ਮੈਦਾਨ ਦੇ ਵਿਚ ਕੰਮ ਕਰਕੇ ਪਾਈ। ਹੈਨਰੀ ਡਿਊਨਾ ਤੋਂ 180 ਸਾਲ ਪਹਿਲਾਂ ਜਨਮੇ ਭਾਈ ਕਨਈਆ ਜੀ ਨੇ ਲਗਭਗ 225 ਸਦੀਆਂ ਪਹਿਲਾਂ ਪੰਜਾਬ ਦੀ ਪਵਿੱਤਰ ਨਗਰੀ ਆਨੰਦਪੁਰ ਸਾਹਿਬ ਦੀ ਧਰਤੀ ਦੇ ਉਤੇ ਨਾ ਕੋਈ ਬੈਰੀ ਨਾ ਹੀ ਬੇਗਾਨਾ ਦੇ ਸਿਧਾਂਤ ਦੇ ਉਤੇ ਚਲਦਿਆਂ ਜ਼ਖਮੀਆਂ ਨੂੰ ਪਾਣੀ ਪਿਲਾ ਕੇ ਤੇ ਮਰਮ ਪੱਟੀ ਜਿਹੜੀ ਕਰਕੇ ਇਸ ਸਥਿਤੀ ਸਿਧਾਂਤ ਦੀ ਜਿਹੜੀ ਨੀਂਹ ਰੱਖੀ ਸੀ। ਇਸ ਤਰ੍ਹਾਂ ਪੰਜਾਬ ਦੇ ਵਿਚ ਭਾਈ ਕਨਈਆ ਜੀ ਨੇ ਰੈੱਡ ਕਰਾਸ ਦੀ ਵਿਚਾਰਧਾਰਾ ਨੂੰ ਬਹੁਤ ਸਮਾਂ ਪਹਿਲਾਂ ਹੀ ਜਨਮ ਦੇ ਦਿੱਤਾ ਸੀ। ਮਨੁੱਖਤਾ ਦੀ ਖੂਬ ਸੇਵਾ ਕੀਤੀ। ਪੰਜਾਬ ਦੇ ਵਿਚ ਭਾਈ ਕਨਈਆ ਜੀ ਨੂੰ ਵੀ ਰੈੱਡ ਕਰਾਸ ਦੇ ਪਹਿਲੇ ਜਿਹੜਾ ਹੈ ਪਰਿਵਰਤਕ ਦੇ ਤੌਰ ਦੇ ਉਤੇ ਯਾਦ ਕੀਤਾ ਜਾਂਦਾ ਹੈ। ਭਾਈ ਕਨਈਆ ਜੀ ਤੇ ਹੈਨਰੀ ਡਿਊਨਾ ਦੇ ਆਦਰਸ਼ਾਂ ਦੇ ਨੇ ਜਿਹੜਾ ਸੀ ਦੁਨੀਆਂ ਭਰ ਦੇ ਕਰੋੜਾਂ ਸਵੈ ਸੇਵਕਾਂ ਨੂੰ ਰੈੱਡ ਕਰਾਸ ਸੰਸਥਾਵਾਂ ਜ਼ਰੀਏ ਏਕਤਾ ਤੇ ਸੇਵਾ ਦੇ ਧਾਗੇ ਦੇ ਨਾਲ ਬੰਨਿਆ ਹੋਇਆ। ਅੱਜ ਲੋੜ ਹੈ ਕਿ ਅਸੀਂ ਪੀੜਤ ਮਾਨਵਤਾ ਦੀ ਭਲਾਈ ਦੇ ਲਈ ਆਪਣੇ ਅੰਦਰ ਦੇ ਸਵੈ ਸੇਵਕ ਨੂੰ ਪਛਾਣੀਏ, ਅਜਿਹੀਆਂ ਮਾਨਵਤਾਵਾਦੀ ਸੰਸਥਾਵਾਂ ਨਾਲ ਜੁੜੀਏ ਤੇ ਸਮਾਜ ਸੇਵਾ ਦੇ ਇਸ ਦਾਇਰੇ ਨੂੰ ਹੋਰ ਵਿਸ਼ਾਲ ਕਰੀਏ ਤਾਂ ਜੋ ਦੁਖੀ ਮਾਨਵਤਾ ਦੀ ਸੇਵਾ ਦਾ ਸੰਦੇਸ਼ ਘਰ ਘਰ ਜਿਹੜਾ ਪਹੁੰਚਾਇਆ ਜਾ ਸਕੇ। ਲੋ ਦੋਸਤੋ, ਇਹ ਸੀ ਜੀ ਗੱਲਬਾਤ ਅੱਜ ਰੈੱਡ ਕਰਾਸ ਦੇ ਉੱਤੇ ਤੇ ਹੁਣ ਚੱਲਦੇ ਆਪਾਂ ਸਭ ਤੋਂ ਪਹਿਲਾਂ ਜ਼ਿਕਰ ਕਰਦੇ ਹਾਂ ਪੰਜਾਬ ਦੀਆਂ ਖਬਰਾਂ ਦੇ ਨਾਲ ਤੇ 10-15 ਮਿੰਟ ਤੱਕ ਤੁਹਾਡੇ ਲਈ ਲਾਈਨਾਂ ਖੋਲ ਦਿੱਤੀਆਂ ਜਾਣਗੀਆਂ। ਅੱਜ ਦੋਸਤੋ 8 ਮਈ 2026 ਦਾ ਦਿਹਾੜਾ ਤੇ ਫਰਾਈਡੇ ਵਾਲਾ ਦਿਨ ਹੈ। ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਨਾਲ ਦੀ ਨਾਲ ਗੱਲਾਂ ਬਾਤਾਂ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਜੋ ਸਿੱਖ ਸਿਆਸਤ ਤੇ ਸੂਬੇ ਦੀ ਸਿਆਸਤ ਦੇ ਵਿਚ ਵਾਪਰ ਰਿਹਾ। ਦੇ ਦਿੱਤਾ ਹੈ ਜੀ 15 ਦਿਨਾਂ ਦਾ ਅਲਟੀਮੇਟਮ ਜਥੇਦਾਰ ਸਾਹਿਬ ਨੇ। ਈਡੀ ਰੇਡਸ ਦੇ ਵਿਚ ਖੁੱਲੇ ਆ ਭੇਦ, ਕੁਝ ਹੇਰ ਫੇਰ ਵੀ ਲੱਗਦਾ ਹੈ। ਸੰਦੀਪ ਪਾਠਕ ਸਾਹਿਬ ਦੀ ਜਿਹੜੀ ਐਫ ਆਈ ਆਰ ਹੈ ਉਹਦੇ ਵਿਚ ਕਿਤੇ ਨਾ ਕਿਤੇ ਕੁਝ ਡਰਾਮਾ ਜਾਂ ਕੁਝ ਨਾ ਕੁਝ ਚੱਲ ਰਿਹਾ ਤੇ ਉਹ ਆਪਣੀ ਐਫ ਆਈ ਆਰ ਦੀ ਮੰਗ ਕਰ ਰਹੇ ਨੇ ਪਰ ਨਜ਼ਰ ਕੁਝ ਨਹੀਂ ਆਉਂਦਾ। ਦੂਸਰੇ ਪਾਸੇ ਟਰੰਪ ਦੇ ਨਵੇਂ ਫੈਸਲੇ ਆਏ ਨੇ ਇਮੀਗ੍ਰੇਸ਼ਨ ਦੇ ਵਿਚ ਵੀ ਤੇ ਇਸੇ ਤਰ੍ਹਾਂ ਹੀ ਇੰਦੂਸ ਯਾਨੀ ਕਿ ਭਾਰਤ ਜਿਹੜਾ ਜਲ ਸੰਧੀ ਹੈ ਆਪਣਾ ਸਿੰਧੂ ਘਾਟੀ ਜਾਂ ਸਿੰਧੂ ਨਦੀ ਦਾ ਜਿਹੜਾ ਪਾਣੀ ਦੀ ਗੱਲ ਹੈ ਭਾਰਤ ਨੇ ਬਿਆਨ ਦਿੱਤਾ ਉਹਦੇ ਉੱਤੇ ਤੇ ਉਹਦਾ ਜ਼ਿਕਰ ਵੀ ਕਰਦੇ ਹਾਂ ਤੇ ਹੋਰ ਦੇਸ਼ ਦੇ ਦੀਆਂ ਖਬਰਾਂ ਦੇ ਵੱਲ ਨੂੰ ਵੀ ਵੱਧਦੇ ਹਾਂ। ਸੀਐਮ ਭਗਵੰਤ ਮਾਨ ਦੀ ਜਿਹੜੀ ਹੈ ਸ਼ੁਕਰਾਨਾ ਯਾਤਰਾ ਦੇ ਦੌਰਾਨ ਵਿਵਾਦ ਉੱਠ ਰਹੇ ਨੇ। ਬੇਅਦਬੀ ਕਾਨੂੰਨਾਂ ਦੇ ਉੱਤੇ ਜਥੇਦਾਰ ਗੜਗੱਜ ਹੋਣਾ ਦਾ 15 ਦਿਨਾਂ ਦਾ ਅਲਟੀਮੇਟਮ ਜਾਂ ਕਹਿੰਦੇ ਕਾਨੂੰਨ ਬਦਲ ਲਓ ਤੇ ਜਾਂ ਇਹਦੇ ਵਿਚ ਵਿਸ਼ੇਸ਼ ਸੈਸ਼ਨ ਬੁਲਾ ਕੇ ਇਸ ਨੂੰ ਪੂਰਾ ਰੱਦ ਕਰ ਦਿਓ। ਈਡੀ ਛਾਪਿਆ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿਚ ਵੱਧਦੀ ਗਰਮੀ ਵੀ ਦਿਖ ਰਹੀ ਹੈ। ਸੰਦੀਪ ਪਾਠਕ ਮਾਮਲੇ ਦੇ ਉੱਤੇ ਵੱਡੇ ਸਵਾਲ ਜਿਹੜੇ ਖੜੇ ਹੋਏ ਹੋਏ ਨੇ, ਕੁਝ ਕੋਰਟ ਦੇ ਫੈਸਲੇ ਨੇ ਉਹਦੇ ਉੱਤੇ ਤੇ ਉਹਦਾ ਵੀ ਜ਼ਿਕਰ ਕਰਦੇ ਹਾਂ। ਇਸ ਦੇ ਨਾਲ ਹੀ ਪਾਕਿਸਤਾਨ ਦੇ ਉਹ ਜਿਹੜਾ ਤਣਾਅ ਭਰੇ ਹਾਲਾਤ ਨੇ ਤੇ ਅੱਜ ਉੱਥੇ ਵਿਸਫੋਟਕ ਹੋਏ ਹੈ। ਸਿੰਧੂ ਜਲ ਸੰਧੀ ਦੇ ਉੱਤੇ ਭਾਰਤ ਦਾ ਸਖ਼ਤ ਰੁੱਖ ਹੈ ਕਿ ਜਿੰਨਾ ਚਿਰ ਤੁਸੀਂ ਦਹਿਸ਼ਤਗਰਦੀ ਖਤਮ ਨਹੀਂ ਕਰੋਗੇ ਤੇ ਉਨਾ ਚਿਰ ਪਾਣੀ ਜਿਹੜਾ ਇਸੇ ਤਰ੍ਹਾਂ ਬੰਦ ਰਹੇਗਾ। ਬ੍ਰਿਟੇਨ ਦੀਆਂ ਚੋਣਾਂ ਦੇ ਵਿਚ ਲੇਬਰ ਪਾਰਟੀ ਨੂੰ ਝਟਕਾ ਲੱਗਿਆ ਤੇ ਉਹਦੇ ਵਿਚ ਜਿਹੜਾ PM ਨੇ ਇਸ ਦੀ ਜ਼ਿੰਮੇਵਾਰੀ ਆਪਣੇ ਸਿਰ ਦੇ ਉੱਤੇ ਲੈ ਲਈ ਹੈ। ਟਰੰਪ ਪ੍ਰਸ਼ਾਸਨ ਦੇ ਬਦਲੇ ਫੈਸਲੇ ਤੇ ਵਿਸ਼ਵ ਸਿਆਸਤ ਦੇ ਹੋਰ ਅਹਿਮ ਮੋੜਾਂ ਦੇ ਉੱਤੇ ਵੀ ਖੁੱਲੀ ਚਰਚਾ ਕਰਦੇ ਹਾਂ। ਚੰਡੀਗੜ੍ਹ ਜ਼ਿਲ੍ਹਾ ਅਦਾਲਤ ਦੇ ਵਿਚ ਕੰਮਕਾਜ ਠੱਪ ਜਿਹੜਾ ਹੋ ਗਿਆ। ਨਵੇਂ ਕਿਰਾਏਦਾਰੀ ਐਕਟ ਦੇ ਵਿਰੁੱਧ ਵਕੀਲਾਂ ਦੇ ਵੱਲੋਂ ਹੜਤਾਲ ਜਿਹੜੀ ਕਰ ਦਿੱਤੀ ਗਈ ਹੈ। 13 ਮਈ ਤੱਕ ਅਦਾਲਤੀ ਕੰਮਾਂ ਤੋਂ ਦੂਰ ਰਹਿਣਗੇ ਵਕੀਲ ਸਾਹਿਬ। ਨੋਟਰੀ ਅਤੇ ਓਥ ਕਮਿਸ਼ਨਰ ਵੀ ਹੜਤਾਲ ਦੇ ਵਿਚ ਸ਼ਾਮਲ ਨੇ। ਚੰਡੀਗੜ੍ਹ ਦੇ ਵਿਚ ਨਵੇਂ ਨੋਟੀਫਾਈ ਕੀਤੇ ਗਏ ਕਿਰਾਏਦਾਰੀ ਐਕਟ ਜਿਹੜਾ ਵਿਰੁੱਧ ਵਕੀਲਾਂ ਨੇ ਮੋਰਚਾ ਖੋਲ ਦਿੱਤਾ। ਡਿਸਟ੍ਰਿਕਟ ਬਾਰ ਐਸੋਸੀਏਸ਼ਨ DBA ਚੰਡੀਗੜ੍ਹ ਦੀ ਜਨਰਲ ਹਾਊਸ ਮੀਟਿੰਗ ਦੇ ਵਿਚ ਲਏ ਗਏ ਫੈਸਲੇ ਦੇ ਅਨੁਸਾਰ ਵਕੀਲਾਂ ਨੇ ਅੱਜ ਤੋਂ ਕੰਮ ਦਾ ਮੁਕੰਮਲ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ। ਇਹ ਹੜਤਾਲ 13 ਮਈ 2026 ਤੱਕ ਜਿਹੜੀ ਜਾਰੀ ਰਹੇਗੀ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਚੌਹਾਨ ਹੋਣਾ ਨੇ ਦਸਿਆ ਕਿ ਨਵੇਂ ਐਕਟ ਦੇ ਵਿਰੁੱਧ ਕਾਨੂੰਨੀ ਲੜਾਈ ਲੜਨ ਦੇ ਲਈ 5 ਮੈਂਬਰੀ ਕਮੇਟੀ ਗਠਿਤ ਕੀਤੀ ਗਈ ਹੈ ਜੋ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਿਚ ਰਿੱਟ ਪਟੀਸ਼ਨ ਦਾਇਰ ਕਰੇਗੀ। ਇਸ ਕਮੇਟੀ ਦੇ ਵਿਚ NK ਨੰਦਾ, ਯੋਗਸ਼ ਮਿੱਤਲ ਤੇ ਵਿਨੋਦ ਜਿਹੜੇ ਨੇ ਚੋਡਾ ਚੱਡੇ ਹੁਣੇ ਚੱਡਾ ਹੁਣੇ ਨੇ ਜੀ ਚੋਡਾ ਲਿਖਿਆ ਇੱਥੇ ਤੇ ਪਵਨ ਸ਼ਰਮਾ, ਵਿਨੋਦ ਵਰਮਾ ਹੁਣਾਂ ਨੂੰ ਸ਼ਾਮਲ ਕੀਤਾ ਹੈ।
ਐਸੋਸੀਏਸ਼ਨ ਦੇ ਉਪ ਪ੍ਰਧਾਨ

0: ਸੰਦੀਪ ਗੁੱਜਰ ਹੁਣਾਂ ਨੇ ਕਿਹਾ ਕਿ ਸ਼ਨੀਵਾਰ ਨੂੰ ਹੋਣ ਵਾਲੀ ਨੈਸ਼ਨਲ ਲੋਕ ਅਦਾਲਤ ਦਾ ਵੀ ਮੁਕੰਮਲ ਬਾਈਕਾਟ ਕੀਤਾ ਜਾਏਗਾ। ਹੜਤਾਲ ਦੇ ਦੌਰਾਨ ਟ੍ਰੈਫਿਕ ਚਲਾਨਾਂ ਸਮੇਤ ਕੋਈ ਵੀ ਮਾਮਲਾ ਅਦਾਲਤ ਦੇ ਵਿਚ ਪੇਸ਼ ਨਹੀਂ ਕੀਤਾ ਜਾਏਗਾ। ਉਨ੍ਹਾਂ ਸਪਸ਼ਟ ਕੀਤਾ ਕਿ ਨੋਟਰੀ ਅਤੇ ਓਥ ਜਿਹੜਾ ਕਮਿਸ਼ਨਰ ਹੈ ਉਹ ਵੀ ਇਸ ਹੜਤਾਲ ਦਾ ਹਿੱਸਾ ਰਹਿਣਗੇ। ਨਿਯਮ ਤੋੜਨ ਵਾਲਿਆਂ ਨੂੰ ਹੋਵੇਗਾ ਇਹਦੇ ਉੱਤੇ ਜੁਰਮਾਨਾ। ਮੀਟਿੰਗ ਦੇ ਵਿਚ ਫੈਸਲਾ ਲਿਆ ਗਿਆ ਕਿ ਜੇਕਰ ਕੋਈ ਵੀ ਵਕੀਲ ਹੜਤਾਲ ਦੇ ਦੌਰਾਨ ਅਦਾਲਤ ਦੇ ਵਿਚ ਪੇਸ਼ ਹੁੰਦਾ ਹੈ ਜਾਂ ਆਪਣੇ ਇੰਟਰਨ ਨੂੰ ਭੇਜਦਾ ਹੈ ਤਾਂ ਉਸ ਨੂੰ 2,000 ਰੁਪਏ ਜੁਰਮਾਨਾ ਕੀਤਾ ਜਾਊ ਤੇ ਹੜਤਾਲ ਦੇ ਅਗਲੇ ਰੂਪ ਰੇਖਾ ਦੇ ਬਾਰੇ ਫੈਸਲਾ ਲੈਣ ਦੇ ਲਈ 13 ਮਈ ਨੂੰ ਸਵੇਰੇ 11 ਵਜੇ ਦੁਬਾਰਾ ਮੀਟਿੰਗ ਸੱਦੀ ਗਈ ਹੈ। ਵਕੀਲਾਂ ਦੇ ਇਸ ਕਦਮ ਦੇ ਨਾਲ ਅਦਾਲਤ ਦੇ ਵਿਚ ਆਉਣ ਵਾਲੇ ਆਮ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਹੁਣ ਪੈ ਸਕਦਾ ਹੈ। ਦੂਸਰੇ ਪਾਸੇ ਟ੍ਰਾਈਡੈਂਟ ਗਰੁੱਪ ਨੂੰ ਪੰਜਾਬ ਹਰਿਆਣਾ ਹਾਈਕੋਰਟ ਤੋਂ ਵੱਡੀ ਰਾਹਤ ਮਿਲ ਗਈ ਹੈ। ਹਾਈਕੋਰਟ ਦਾ ਪੰਜਾਬ ਸਰਕਾਰ ਨੂੰ ਜਿਹੜਾ ਝਟਕਾ ਲੱਗਿਆ ਤੇ ਬੀਜੇਪੀ ਦੇ ਵਿਚ ਸ਼ਾਮਲ ਰਜਿੰਦਰ ਗੁਪਤਾ ਦੀ ਅਗਲੀ ਹੁਕਮਾਂ ਤੱਕ ਸੁਰੱਖਿਆ ਜਾਰੀ ਰੱਖਣ ਦਾ ਆਦੇਸ਼ ਜਿਹੜਾ ਦੇ ਦਿੱਤਾ ਗਿਆ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਰਾਜ ਸਭਾ ਮੈਂਬਰ ਰਜਿੰਦਰ ਗੁਪਤਾ ਦੀ ਮਲਕੀਅਤ ਵਾਲੇ ਬਰਨਾਲਾ ਸਥਿਤ ਟ੍ਰਾਈਡੈਂਟ ਗਰੁੱਪ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਕੀਤੀ ਗਈ ਛਾਪੇਮਾਰੀ ਦੇ ਮਾਮਲੇ ਚ ਅੰਤਰਮ ਰਾਹਤ ਦੇ ਦਿੱਤੀ ਗਈ। ਇਹ ਮਾਮਲਾ ਜਿਹੜਾ ਮੁੱਖ ਜੱਜ ਤੇ ਜਸਟਿਸ ਸੰਜੀਵ ਬੇਰੀ ਦੀ ਬੈਂਚ ਦੇ ਸਾਹਮਣੇ ਜਿਹੜਾ ਸੁਣਵਾਈ ਦੇ ਲਈ ਪੇਸ਼ ਹੋਇਆ ਸੀ। ਪਟੀਸ਼ਨ ਕਰਤਾ ਕੰਪਨੀ ਨੇ ਅਦਾਲਤ ਦੇ ਵਿਚ ਦੋਸ਼ ਲਾਇਆ ਕਿ ਬੋਰਡ ਦੇ ਵੱਲੋਂ ਕੀਤੀ ਗਈ ਇਹ ਕਾਰਵਾਈ ਮਨਮਾਨੀ ਬਦਲਾਖੋਰੀ ਤੇ ਸਿਆਸੀ ਬਦਲਾਖੋਰੀ ਤੋਂ ਜਿਹੜਾ ਪ੍ਰੇਰਿਤ ਸੀ। ਮਾਮਲੇ ਦਾ ਨਿਪਟਾਰਾ ਕਰਦਿਆਂ ਹਾਈਕੋਰਟ ਨੇ ਟਿੱਪਣੀ ਕੀਤੀ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਇਹ ਸਾਬਤ ਕਰਨ ਦੇ ਵਿਚ ਅਸਫਲ ਰਿਹਾ ਕਿ ਉਥੇ ਕੋਈ ਵੀ ਅਜਿਹੀ ਐਮਰਜੈਂਸੀ ਸਥਿਤੀ ਸੀ ਜਿਸ ਤੋਂ ਇਹ ਸੰਕੇਤ ਮਿਲੇ ਕਿ ਕਿਸੇ ਨਾਲੇ ਖੂਹ ਜਾਂ ਜ਼ਮੀਨ ਨੂੰ ਜ਼ਹਿਰੀਲੇ ਕੂੜੇ ਦੇ ਨਾਲ ਪ੍ਰਦੂਸ਼ਿਤ ਕੀਤਾ ਜਾ ਰਿਹਾ ਸੀ। ਅਦਾਲਤ ਨੇ ਆਪਣੇ ਫੈਸਲੇ ਦੇ ਵਿਚ ਸਪਸ਼ਟ ਕੀਤਾ ਕਿ ਬੋਰਡ ਕੰਪਨੀ ਖਿਲਾਫ ਕੋਈ ਵੀ ਸਖ਼ਤ ਕਾਰਵਾਈ ਉਦੋਂ ਹੀ ਕਰ ਸਕਦਾ ਜਦੋਂ ਕੰਪਨੀ ਨੂੰ ਕਿਸੇ ਵੀ ਤਰ੍ਹਾਂ ਦੀ ਕਮੀ ਦੂਰ ਕਰਨ ਦੇ ਲਈ 30 ਦਿਨਾਂ ਦਾ ਜਿਹੜਾ ਉਚਿਤ ਸਮਾਂ ਦਿੱਤਾ ਜਾਵੇ। ਇਸ ਤੋਂ ਇਲਾਵਾ ਅਦਾਲਤ ਨੇ ਇਹ ਵੀ ਕਹਿ ਦਿੱਤਾ ਕਿ ਜੇਕਰ ਭਵਿੱਖ ਦੇ ਵਿਚ ਕੰਪਨੀ ਖਿਲਾਫ਼ ਕੋਈ ਸਖ਼ਤ ਕਦਮ ਚੁੱਕਿਆ ਜਾਂਦਾ ਤਾਂ ਪਟੀਸ਼ਨ ਕਰਤਾ ਕੰਪਨੀ ਦੇ ਕੋਲ ਨੈਸ਼ਨਲ ਗ੍ਰੀਨ ਟ੍ਰਿਬਿਊਨਲ NGT ਤੱਕ ਪਹੁੰਚ ਕਰਨ ਦੀ ਆਜ਼ਾਦੀ ਹੋਵੇਗੀ। ਇਸ ਸੁਣਵਾਈ ਦੇ ਦੌਰਾਨ ਟ੍ਰਾਈਡੈਂਟ ਗਰੁੱਪ ਦੇ ਵੱਲੋਂ ਸੀਨੀਅਰ ਐਡਵੋਕੇਟ ਮਨੀਸ਼ਾ ਗਾਂਧੀ ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵੱਲੋਂ ਸੀਨੀਅਰ ਐਡਵੋਕੇਟ ਦਪਿੰਦਰ ਸਿੰਘ ਪਟਵਾਲੀਆ ਪੇਸ਼ ਜਿਹੜੇ ਨੇ ਹੋਏ ਨੇ। ED ਰੇਡਸ ਜਿਹੜਾ ਚੱਲ ਰਿਹਾ ਮਾਮਲਾ, ਗੌਰਵ ਧੀਰ ਦੇ ਨਾਲ ਕੋਈ ਬਿਜ਼ਨਸ ਡੀਲ ਨਹੀਂ ਹੈ, ਅਮਨ ਅਰੋੜਾ ਹੁਣਾਂ ਨੇ ਬਿਆਨ ਦਿੱਤਾ। ਈਡੀ ਦੇ ਵਿਚ ਜਿਹੜਾ ਜੋ ਕੁਝ ਵੀ ਵਾਪਰਿਆ ਗੌਰਵ ਧੀਰ ਨਾਲ ਹਮੇਸ਼ਾ ਦੋਸਤੀ ਰਹੀ ਹੈ ਤੇ ਭਵਿੱਖ ਦੇ ਵਿਚ ਵੀ ਕਹਿੰਦੇ ਦੋਸਤਾਨਾ ਰਿਸ਼ਤਾ ਰਹੇਗਾ, ਅਮਨ ਅਰੋੜਾ ਹੁਣਾਂ ਨੇ ਇਹ ਗੱਲ ਕਹੀ ਹੈ। ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਨੇ ਅੱਜ ਈਡੀ ਨੂੰ ਚੁਣੌਤੀ ਦਿੰਦਿਆਂ ਸਪਸ਼ਟ ਕਰ ਦਿੱਤਾ ਕਿ ਉਨ੍ਹਾਂ ਦਾ ਜਿਹੜਾ ਮੈਸਰਜ ਧੀਰ ਕੰਸਟਰਕਸ਼ਨ ਦੇ ਮਾਲਕ ਗੌਰਵ ਧੀਰ ਦੇ ਨਾਲ ਕੋਈ ਬਿਜ਼ਨਸ ਸੰਬੰਧ ਨਹੀਂ ਹੈ ਤੇ ਗੌਰਵ ਧੀਰ ਦੇ ਨਾਲ ਸਿਰਫ਼ ਦੋਸਤਾਨਾ ਰਿਸ਼ਤਾ ਹੈ। ਐਨਫੋਰਸਮੈਂਟ ਡਾਇਰੈਕਟੋਰੇਟ ਤਰਫੋਂ ਲੰਘੇ ਕੱਲ ਜਾਰੀ ਬਿਆਨ ਦੇ ਵਿਚ ਛਾਪੇਮਾਰੀ ਦੀ ਲਪੇਟ ਦੇ ਵਿਚ ਆਏ ਗੌਰਵ ਧੀਰ ਨੂੰ ਜਿਹੜਾ ਸੀ ਆਪ ਨੇਤਾ ਅਮਨ ਅਰੋੜਾ ਹੁਣਾਂ ਨਾਲ ਕਰੀਬੀ ਦੱਸਿਆ ਗਿਆ ਸੀ। ਪਾਰਟੀ ਪ੍ਰਧਾਨ ਅਮਨ ਅਰੋੜਾ ਹੁਣਾਂ ਨੇ ਕਿਹਾ ਕਿ ਭਾਜਪਾ ਤਰਫੋਂ ਉਸ ਨੂੰ ਸਿਰਫ਼ ਬਦਨਾਮ ਕਰਨ ਵਾਸਤੇ ਟਾਰਗੇਟ ਕੀਤਾ ਜਾ ਰਿਹਾ ਪਰ ਉਹ ਕਿਸੇ ਵੀ ਤਰ੍ਹਾਂ ਝੁਕਣ ਵਾਲੇ ਕਹਿੰਦੇ ਨੇਤਾ ਨਹੀਂ ਨੇ। ਅਰੋੜਾ ਹੁਣਾਂ ਕਿਹਾ ਕਿ ED ਦੇ ਤਰਫੋਂ ਲੰਘੇ ਕੱਲ 2 ਬਿਆਨ ਜਾਰੀ ਕੀਤੇ ਗਏ ਸਨ ਜਿਸ ਤੋਂ ਵਿਚੋਂ ਪਹਿਲੇ ਜਾਰੀ ਬਿਆਨ ਦੇ ਵਿਚ ਨਾ ਤਾਂ ਗੌਰਵ ਧੀਰ ਦਾ ਨਾਮ ਸ਼ਾਮਲ ਸੀ ਤੇ ਨਾ ਹੀ ਉਨ੍ਹਾਂ ਦਾ ਨਾਮ ਕਿਧਰੇ ਸੀ। ਉਨ੍ਹਾਂ ਕਿਹਾ ਕਿ ਅੱਧੇ ਘੰਟੇ ਦੇ ਵਕਫੇ ਦੇ ਨਾਲ ਜਾਰੀ ਦੂਜੇ ਬਿਆਨ ਦੇ ਵਿਚ ਗੌਰਵ ਧੀਰ ਦਾ ਨਾਮ ਸ਼ਾਮਲ ਕਰਕੇ ਉਨ੍ਹਾਂ ਦਾ ਨਾਮ ਵੀ ਨਾਲ ਹੀ ਕਹਿੰਦੇ ਨਸ਼ਰ ਕਰ ਦਿੱਤਾ ਗਿਆ। 1991 ਤੋਂ ਸਿਆਸਤ ਦੇ ਵਿਚ ਨੇ ਕਹਿੰਦੇ ਅਸੀਂ ਤੇ ਇਸ ਅਰਸੇ ਦੇ ਦੌਰਾਨ ਕਿਤੇ ਵੀ ਕੋਈ ਗਲਤ ਕੰਮ ਸਾਬਤ ਹੋ ਜਾਵੇ ਤਾਂ ਉਹ ਰਾਜਨੀਤੀ ਛੱਡ ਦੇਣਗੇ। ਉਨ੍ਹਾਂ ED ਨੂੰ ਚੁਣੌਤੀ ਦਿੱਤੀ ਕਿ ਸੰਘੀ ਏਜੰਸੀ ਉਸਦੀ ਜਾਂਚ ਕਰੇ ਤੇ ਉਹ ਖੁਦ ਵੀ ਜਾਂਚ ਦੇ ਲਈ ਤਿਆਰ ਹਨ। ਫੋਰੈਂਸਿਕ ਜਾਂਚ ਦੇ ਲਈ ਆਪਣਾ ਮੋਬਾਈਲ ਫੋਨ ਵੀ ED ਦੇ ਹਵਾਲੇ ਕਰ ਦੇਣਗੇ। ਅਰੋੜਾ ਨੇ ਕਿਹਾ ਕਿ ਇਸ ਤਰ੍ਹਾਂ ਦੀ ਸਿਆਸਤ ਕਿੱਥੋਂ ਚੱਲਦੀ ਹੈ ਉਹ ਬਾਖੂਬੀ ਜਾਣਦੇ ਨੇ। ਪ੍ਰਧਾਨ ਨੇ ਇਹ ਵੀ ਜਿਹੜਾ ਦਾਅਵੇ ਦੇ ਨਾਲ ਕਿਹਾ ਕਿ ਗੌਰਵ ਧੀਰ ਦੇ ਨਾਲ ਹਮੇਸ਼ਾ ਦੋਸਤੀ ਰਹੀ ਹੈ ਤੇ ਭਵਿੱਖ ਦੇ ਵਿਚ ਵੀ ਦੋਸਤਾਨਾ ਰਿਸ਼ਤਾ ਰਹੇਗਾ। ਭਾਜਪਾ ਹਲਕੀ ਸਿਆਸਤ ਕਰ ਰਹੀ ਹੈ ਤੇ ਚੋਣਾਂ ਤੋਂ ਪਹਿਲਾਂ ਕੇਂਦਰੀ ਸੰਘੀ ਏਜੰਸੀ ਦੀ ਸਰਗਰਮੀ ਵੱਧ ਜਾਂਦੀ ਹੈ। ਅਰੋੜਾ ਨੇ ਕਿਹਾ ਕਿ ED ਨੇ ਜਿਸ ਸੁਰੇਸ਼ ਕੁਮਾਰ ਬਜਾਜ ਦੇ ਲੰਘੇ ਕੱਲ ਛਾਪੇ ਮਾਰੇ ਨੇ ਉਸਨੇ ਭਾਜਪਾ ਨੂੰ ਚੰਦਾ ਦਿੱਤਾ ਹੋਇਆ ਤੇ ਪ੍ਰੰਤੂ ਉਸ ਦੇ ਨਾਲ ਭਾਜਪਾ ਦਾ ਨਾਮ ਨਹੀਂ ਜੋੜਿਆ ਗਿਆ। ਕਹਿੰਦੇ ਮਾਮਲਾ ਸਾਰਾ ਚੰਦਾ ਇਕੱਠਾ ਕਰਨ ਦਾ ਹੀ ਲੱਗ ਰਿਹਾ। ਦੂਸਰੇ ਪਾਸੇ ਅੱਜ ਜਿਹੜਾ ਕੁਲਦੀਪ ਸਿੰਘ ਗੜਗੱਜ ਹੁਣਾਂ ਨੇ ਕੁਝ ਫੈਸਲੇ ਲਏ ਨੇ। ਜਥੇਦਾਰ ਗੜਗੱਜ ਹੁਣਾਂ ਨੇ 15 ਦਿਨ ਦਾ ਜਿਹੜਾ ਦੇ ਦਿੱਤਾ ਹੈ ਅਲਟੀਮੇਟਮ, ਸੁਧਾਰ ਲਓ ਕਾਨੂੰਨ ਨਹੀਂ ਤਾਂ ਕਹਿੰਦੇ ਫਿਰ ਆਪਣਾ ਵਿਚਾਰ ਲਓ। ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੁਣਾਂ ਨੇ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਤਲਬ ਕੀਤਾ ਸੀ ਤੇ ਉਸਦੇ ਦੌਰਾਨ ਉਨ੍ਹਾਂ ਨੇ ਬੇਅਦਬੀ ਦੇ ਬਾਰੇ ਕਾਨੂੰਨ ਦੀਆਂ ਕੁਝ ਮੱਦਾਂ ਦੇ ਉੱਤੇ ਸਵਾਲ ਕੀਤੇ ਤੇ 15 ਦਿਨਾਂ ਦੇ ਅੰਦਰ ਅੰਦਰ ਵਿਧਾਨ ਸਭਾ ਦਾ ਸੈਸ਼ਨ ਸੱਦ ਕੇ ਉਨ੍ਹਾਂ ਮੱਦਾਂ ਨੂੰ ਵਾਪਸ ਲੈਣ ਜਾਂ ਕਾਨੂੰਨ ਦੇ ਵਿੱਚ ਸੋਧ ਕਰਨ ਦੇ ਲਈ ਆਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ 15 ਦਿਨਾਂ ਦੇ ਵਿੱਚ ਨਹੀਂ ਕੀਤਾ ਗਿਆ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ 5 ਸਿੰਘ ਸਾਹਿਬਾਨਾਂ ਦੀ ਇਕੱਤਰਤਾ ਕਰਕੇ ਅਗਲਾ ਫੈਸਲਾ ਲਿਆ ਜਾਵੇਗਾ। ਇਸ ਦੇ ਨਾਲ ਹੀ ਜਥੇਦਾਰ ਗੜਗੱਜ ਹੋਣਾ ਨੇ ਆਖਿਆ ਕਿ ਇਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਵਿਧਾਨ ਸਭਾ ਸਪੀਕਰ ਨੂੰ ਲਿਖਤੀ ਹੁਕਮ ਜਾਰੀ ਕੀਤੇ ਜਾਣਗੇ। ਆਨਲਾਈਨ ਪਾਵਨ ਸਰੂਪਾਂ ਦੀ ਜਾਣਕਾਰੀ ਅਪਲੋਡ ਕਰਨ ਦੇ ਉੱਤੇ ਜਥੇਦਾਰ ਹੋਣਾ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਜਿਹੜਾ ਐਸ ਜੀ ਪੀ ਸੀ ਨੂੰ ਲਿਖ ਦਿੱਤਾ ਜਾਵੇਗਾ ਕਿ ਕੋਈ ਵੀ ਸਬੰਧਤ ਕਰਮਚਾਰੀ ਅਧਿਕਾਰੀ ਜਾਂ ਗੁਰੂ ਘਰ ਦੀਆਂ ਕਮੇਟੀਆਂ ਦੇ ਉੱਤੇ ਪ੍ਰਬੰਧਕ ਪਾਵਨ ਸਰੂਪਾਂ ਦੀ ਜਾਣਕਾਰੀ ਨੂੰ ਆਨਲਾਈਨ ਉਪਲਬਧ ਨਹੀਂ ਕਰਵਾਉਣਗੇ। ਇਹ ਫੈਸਲਾ ਅੱਜ ਤੋਂ ਹੀ ਲਾਗੂ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਖਦਸ਼ਾ ਜ਼ਾਹਰ ਕੀਤਾ ਕਿ ਇਸ ਦੇ ਨਾਲ ਬੇਅਦਬੀਆਂ ਵਧਣ ਦਾ ਡਰ ਹੈ। ਉਨ੍ਹਾਂ ਕਹਿ ਕੇ ਸਰਕਾਰ ਨੂੰ ਐਸ ਜੀ ਪੀ ਸੀ ਦੇ ਕੰਮਾਂ ਦੇ ਵਿੱਚ ਦਖਲ ਨਹੀਂ ਦੇਣਾ ਚਾਹੀਦਾ। ਨਹਿਰੂ ਤੇ ਮਾਸਟਰ ਤਾਰਾ ਸਿੰਘ ਪੈਕਟ ਜਿਹੜਾ ਹੈ ਪੈਕਟ ਦੀ ਗੱਲ ਕਰਦਿਆਂ ਹੋਇਆ ਉਨ੍ਹਾਂ ਕਿਹਾ ਕਿ ਜਥੇਦਾਰ ਹੁਣਾਂ ਨੇ ਦੱਸਿਆ ਕਿ ਜਿਹੜਾ ਐਕਟ, ਦੱਸੋ ਜੀ ਇੰਨੀਆਂ ਗਲਤੀਆਂ ਪੰਜਾਬੀ ਲਿਖਣ 'ਚ ਆ, ਇਹਨਾਂ ਦੇ ਐਕਟ ਹੁਣਾਂ ਸੀ ਤੇ ਪੈਕਟ ਲਿਖ ਦਿੱਤਾ ਹੈ, ਮਾਫ਼ੀ ਚਾਹੁੰਦੇ ਹਾਂ। ਨਹਿਰੂ ਤੇ ਮਾਸਟਰ ਤਾਰਾ ਸਿੰਘ ਹੁਣਾਂ ਨੇ ਜਿਹੜਾ ਐਕਟ ਦੀ ਗੱਲ ਕਰਦਿਆਂ ਹੋਇਆ ਜਥੇਦਾਰ ਹੁਣਾਂ ਦੱਸਿਆ ਕਿ ਇਸ ਐਕਟ ਦੇ ਅਨੁਸਾਰ ਸਰਕਾਰਾਂ ਪੰਥ ਦੇ ਕੰਮਾਂ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰ ਸਕਦੀਆਂ, ਪਰ ਇਸ ਨੂੰ ਬਣਾਉਣ ਲੱਗਿਆਂ ਸਰਕਾਰ ਨੇ ਇਸ ਪਾਸੇ ਧਿਆਨ ਹੀ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਐਸ ਜੀ ਪੀ ਸੀ ਨੂੰ ਕਾਨੂੰਨ ਦੀਆਂ ਕੁਝ ਮੱਦਾਂ ਉੱਤੇ ਇਤਰਾਜ਼ ਹੈ ਜੋ ਸਿੱਧੇ ਤੌਰ ਦੇ ਉੱਤੇ ਸਿੱਖ ਧਰਮ ਦੇ ਵਿੱਚ ਦਖਲ ਅੰਦਾਜ਼ੀ ਕਰਦੀਆਂ ਨੇ। ਸਰਕਾਰ ਨੂੰ ਇਸ ਪਾਸੇ ਧਿਆਨ ਦੇ ਕੇ ਇਨ੍ਹਾਂ ਮੱਦਾਂ ਦੇ ਵਿੱਚ ਸੋਧ ਕਰਨ ਦੀ ਲੋੜ ਹੈ, ਕਿਉਂਕਿ ਜੇਕਰ ਸੋਧ ਨਾ ਹੋਈ ਤਾਂ ਖਦਸ਼ਾ ਹੈ ਕਿ ਇਹ ਮੱਦਾਂ ਸਿੱਖਾਂ ਨੂੰ ਸਿੱਖੀ ਦੇ ਨਾਲੋਂ ਤੋੜਨ ਦਾ ਜਿਹੜਾ ਜ਼ਰੀਆ ਬਣ ਜਾਣਗੀਆਂ। ਸਰਕਾਰ ਨੂੰ ਇਹ ਹੱਕ ਨਹੀਂ ਕਿ ਉਹ ਤੈਅ ਕਰੇ ਕਿ ਸਿੱਖ ਰਹਿਤ ਮਰਿਆਦਾ ਦੀ ਪਾਲਣਾ ਹੋ ਰਹੀ ਹੈ ਜਾਂ ਨਹੀਂ ਹੈ। ਇਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕੰਮ ਦੇ ਵਿੱਚ ਦਖਲ ਅੰਦਾਜ਼ੀ ਹੈ। ਉਨ੍ਹਾਂ ਨੇ ਉਨ੍ਹਾਂ ਦੇ ਦੁਆਰਾ ਦੁਹਰਾਇਆ ਕਿ ਇਨ੍ਹਾਂ ਮੱਦਾਂ ਦੀ ਦੁਰਵਰਤੋਂ ਹੋ ਸਕਦੀ ਹੈ ਤੇ ਉਨ੍ਹਾਂ ਕਾਨੂੰਨ ਦੇ ਵਿੱਚ ਵਰਤੀ ਸ਼ਬਦਾਵਲੀ ਦੇ ਉੱਤੇ ਸਪੀਕਰ ਤੋਂ ਪੁੱਛਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦੁਰਵਰਤੋਂ ਕਿਵੇਂ ਹੋ ਸਕਦੀ ਹੈ। ਜਥੇਦਾਰ ਸਾਹਿਬ ਉਨ੍ਹਾਂ ਨੇ ਕਿਹਾ ਕਿ ਸਰਕਾਰ ਸਿੱਖ ਅਤੇ ਗੁਰੂ ਦੇ ਵਿਚਕਾਰ ਆ ਰਹੀ ਹੈ, ਇਹ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਬਣਨ ਤੋਂ ਪਹਿਲਾਂ ਹੀ ਕਈ ਵਾਰ ਆਖ ਚੁੱਕੇ ਨੇ ਕਿ ਕੋਈ ਵੀ ਕਾਨੂੰਨ ਸਮੁੱਚੇ ਪੰਥ ਦੀ ਰਾਏ ਤੋਂ ਬਗੈਰ ਮਨਜ਼ੂਰ ਨਹੀਂ ਹੋਵੇਗਾ, ਪਰ ਸਰਕਾਰ ਨੇ ਇਹ ਗੱਲ ਨਹੀਂ ਸੁਣੀ। ਪਾਸ ਕਰਨ ਤੋਂ ਪਹਿਲਾਂ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਦਾ ਮਸੌਦਾ ਨਾ ਕਿਸੇ ਵੈਬਸਾਈਟ ਦੇ ਉੱਤੇ ਪਾਇਆ ਗਿਆ, ਜਾਣੀ ਕਿ ਖਰੜਾ, ਨਾ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਭੇਜਿਆ ਤੇ ਨਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੇਜਿਆ ਗਿਆ। ਕਾਨੂੰਨ ਪਾਸ ਹੋਣ ਤੋਂ ਬਾਅਦ ਸਾਡੇ ਕੋਲ ਆਇਆ ਇਹ ਸਾਰਾ ਕੁਝ ਤੇ ਉਨ੍ਹਾਂ ਇਹ ਵੀ ਆਖਿਆ ਕਿ ਅਜੇ ਤੱਕ ਵੀ ਇਸ ਕਾਨੂੰਨ ਦੀ ਕਾਪੀ ਪੰਜਾਬੀ ਦੇ ਵਿੱਚ ਮੁਹੱਈਆ ਨਹੀਂ ਕਰਵਾਈ ਗਈ। ਜਥੇਦਾਰ ਗੜਗੱਜ ਹੁਣਾਂ ਨੇ ਕਿਹਾ ਕਿ ਹੋਰ ਵੀ ਕਈ ਮੁੱਦਿਆਂ ਬਾਰੇ ਉਨ੍ਹਾਂ ਨੇ ਸਪੀਕਰ ਸੰਧਵਾਂ ਤੋਂ ਸਵਾਲ ਕੀਤੇ ਹੈ, ਜਿਨ੍ਹਾਂ ਦੇ ਜਵਾਬ ਦੇ ਵਿੱਚ ਸੰਧਵਾਂ ਦਾ ਕਹਿਣਾ ਸੀ ਕਿ ਉਹ ਪੂਰੇ ਮਾਮਲੇ ਨੂੰ ਸਰਕਾਰ ਦੇ ਧਿਆਨ ਦੇ ਵਿੱਚ ਲਿਆ ਦੇਣਗੇ। ਇਸੇ ਤਰ੍ਹਾਂ ਹੀ ਅੱਜ ਚੀਫ਼ ਖਾਲਸਾ ਦੀਵਾਨ ਦੇ ਮੈਂਬਰਾਂ ਨੂੰ ਅੰਮ੍ਰਿਤਧਾਰੀ ਹੋਣ ਦੇ ਸਰਟੀਫਿਕੇਟ ਦੇਣ ਦੇ ਹੁਕਮ ਹੋ ਗਏ ਨੇ। ਚੀਫ਼ ਖਾਲਸਾ ਦੀਵਾਨ ਦੇ ਕਈ ਮੈਂਬਰਾਂ ਦੇ ਉੱਤੇ ਗੈਰ ਅੰਮ੍ਰਿਤਧਾਰੀ ਹੋਣ ਦੇ ਲੱਗ ਰਹੇ ਦੋਸ਼ਾਂ ਦੇ ਮਾਮਲੇ 'ਚ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਣਾ ਵੱਲੋਂ ਦੀਵਾਨ ਦੀ ਕਾਰਜਕਾਰਨੀ ਕਮੇਟੀ ਨੂੰ ਤਲਬ ਕੀਤਾ ਗਿਆ ਸੀ। ਇਸ ਦੇ ਦੌਰਾਨ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਣਾ ਕਿਹਾ ਕਿ ਦੀਵਾਨ ਦੇ ਸਮੂਹ ਮੈਂਬਰ ਆਪਣੇ ਅੰਮ੍ਰਿਤਧਾਰੀ ਹੋਣ ਸਬੰਧੀ ਸਰਟੀਫਿਕੇਟ ਜਿਹੜੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰਤ ਦੇ ਵਿਖੇ ਜਿਹੜਾ ਪੇਸ਼ ਕਰਨ। ਜਥੇਦਾਰ ਦੇ ਨਾਲ ਮੁਲਾਕਾਤ ਤੋਂ ਬਾਅਦ ਦੀਵਾਨ ਦੇ ਪ੍ਰਧਾਨ ਅਤੇ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਹੋਣਾ ਨੇ ਕਿਹਾ ਕਿ ਜਥੇਦਾਰ ਸਾਹਿਬ ਦੇ ਆਦੇਸ਼ਾਂ ਦੇ ਅਨੁਸਾਰ ਅੱਜ ਕਾਰਜਕਾਰਨੀ ਕਮੇਟੀ ਦੇ 21 ਮੈਂਬਰ ਪੇਸ਼ ਹੋਏ ਨੇ। ਉਨ੍ਹਾਂ ਦੱਸਿਆ ਕਿ ਜਥੇਦਾਰ ਦੇ ਵੱਲੋਂ ਦੀਵਾਨ ਦੇ ਸਮੂਹ ਮੈਂਬਰਾਂ ਨੂੰ ਸੰਵਿਧਾਨ ਦੇ ਅਨੁਸਾਰ ਅੰਮ੍ਰਿਤਧਾਰੀ ਹੋਣ ਸਬੰਧੀ ਜਿਹੜਾ ਤਖ਼ਤ ਸਾਹਿਬਾਨ ਜਾਂ ਗੁਰਦੁਆਰਾ ਸਾਹਿਬਾਨ ਤੋਂ ਜਾਰੀ ਸਰਟੀਫਿਕੇਟ ਪੇਸ਼ ਕਰਨ ਦੇ ਲਈ ਕਿਹਾ ਗਿਆ। ਉਨ੍ਹਾਂ ਕਿਹਾ ਕਿ ਕੁਝ ਕਾਰਜਕਾਰਨੀ ਮੈਂਬਰ ਸਿਹਤ ਠੀਕ ਨਾ ਹੋਣ ਦੇ ਕਾਰਨ ਅੰਮ੍ਰਿਤਸਰ ਤੋਂ ਬਾਹਰ ਹੋਣ ਕਾਰਨ ਅੱਜ ਹਾਜ਼ਰੀ ਨਹੀਂ ਭਰ ਸਕੇ ਨੇ। ਡਾ. ਨਿੱਜਰ ਹੋਣਾ ਦੱਸਿਆ ਕਿ ਇਸ ਸਬੰਧੀ ਸਮੂਹ ਮੈਂਬਰਾਂ ਨੂੰ ਦੀਵਾਨ ਦੇ ਵੱਲੋਂ ਜਾਣੂ ਕਰਵਾਇਆ ਜਾ ਰਿਹਾ ਤੇ ਜਿਹੜੇ ਮੈਂਬਰ ਨਿਰਧਾਰਿਤ ਸਮੇਂ ਦੇ ਅੰਦਰ ਆਪਣੇ ਅੰਮ੍ਰਿਤਧਾਰੀ ਹੋਣ ਦੇ ਸਰਟੀਫਿਕੇਟ ਪੇਸ਼ ਨਹੀਂ ਕਰਨਗੇ ਉਨ੍ਹਾਂ ਦੀ ਮੈਂਬਰਸ਼ਿਪ ਰੱਦ ਜਿਹੜੀ ਹੈ ਕਰਨ ਬਾਰੇ ਵੀ ਵਿਚਾਰ ਕੀਤਾ ਜਾਵੇਗਾ। ਦੂਸਰੇ ਪਾਸੇ ਬੇਅਦਬੀ ਰੋਕਣ ਦੇ ਲਈ ਬਣਾਇਆ ਗਿਆ ਕਾਨੂੰਨ ਇੱਕ ਪਰਿਵਾਰ ਨੂੰ ਛੱਡ ਕੇ ਸਮੁੱਚੇ ਪੰਥ ਨੂੰ ਪ੍ਰਵਾਨ ਹੈ, ਭਗਵੰਤ ਮਾਨ ਹੁਣਾਂ ਦਾ ਬਿਆਨ ਆ ਗਿਆ। ਬੇਅਦਬੀ ਦਾ ਕਾਨੂੰਨ ਕਿਸੇ ਵੀ ਹਾਲਤ ਦੇ ਵਿਚ ਵਾਪਸ ਨਹੀਂ ਹੋਵੇਗਾ, ਮਾਨ ਸਾਹਿਬ ਕਹਿ ਰਹੇ ਨੇ। ਜੇ ਪੰਜਾਬ ਦੇ ਵਿਚ ਭਾਜਪਾ ਆ ਗਈ ਤਾਂ ਦੰਗਿਆਂ ਵਾਲੇ ਹਾਲਾਤ ਹੋਣ ਦਾ ਦਾਅਵਾ ਕੀਤਾ। ਬੇਅਦਬੀ ਵਿਰੁੱਧ ਬਣਾਏ ਗਏ ਕਾਨੂੰਨ ਦੇ ਸਬੰਧ ਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ੁਕਰਾਨਾ ਯਾਤਰਾ ਕੱਢੀ ਜਾ ਰਹੀ। ਇਸੇ ਤਹਿਤ ਜਿਹੜਾ ਅੱਜ ਪੱਟੀ ਹਲਕੇ ਦੇ ਕਸਬਾ ਹਰੀਕੇ ਨਜ਼ਦੀਕ ਪਹੁੰਚੇ। ਇਸ ਮੌਕੇ ਮੁੱਖ ਮੰਤਰੀ ਮਾਨ ਹੁਣਾ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਨੂੰ ਰੋਕਣ ਵਾਸਤੇ ਬਣਾਇਆ ਗਿਆ ਕਾਨੂੰਨ ਇੱਕ ਪਰਿਵਾਰ ਨੂੰ ਛੱਡ ਕੇ ਸਮੁੱਚੀ ਸਿੱਖ ਸੰਗਤ ਨੂੰ ਪ੍ਰਵਾਨ ਹੈ। ਮਾਨ ਹੁਣਾ ਕਿਹਾ ਕਿ ਇਹ ਕਾਨੂੰਨ ਸਰਬਸੰਮਤੀ ਦੇ ਨਾਲ ਵਿਧਾਨ ਸਭਾ ਦੇ ਵਿਚ ਪਾਸ ਕੀਤਾ ਗਿਆ ਤੇ ਕਾਨੂੰਨ ਨੂੰ ਬਣਾਉਣ ਸਮੇਂ ਗੁਰਸਿੱਖ ਵਕੀਲਾਂ, ਸਿੱਖ ਬੁੱਧੀਜੀਵੀਆਂ ਤੇ ਸੀਨੀਅਰ ਜੱਜਾਂ ਦੇ ਨਾਲ ਸਲਾਹ ਮਸ਼ਵਰਾ ਵੀ ਕਹਿੰਦੇ ਕੀਤਾ ਗਿਆ। ਭਗਵੰਤ ਮਾਨ ਨੇ ਅਸਿੱਧੇ ਰੂਪ ਦੇ ਵਿਚ ਬਾਦਲ ਪਰਿਵਾਰ ਦੇ ਉਤੇ ਨਿਸ਼ਾਨਾ ਸਾਧਦੇ ਆਖਿਆ ਕਿ ਇਕੋ ਪਰਿਵਾਰ ਨੇ ਧਰਮ ਨੂੰ ਆਪਣੇ ਹਿੱਤਾਂ ਦੇ ਲਈ ਰਾਜਨੀਤੀ ਅੰਦਰ ਵਰਤਿਆ ਤੇ ਉਨ੍ਹਾਂ ਹਮੇਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦੇ ਲਈ ਕਹਿੰਦੇ ਕਾਨੂੰਨ ਬਣਾਉਣ ਤੋਂ ਪਾਸਾ ਵਟਿਆ। ਉਨ੍ਹਾਂ ਕਿਹਾ ਕਿ ਜਦੋਂ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਉਂਦਾ ਤਾਂ ਦੋਸ਼ੀ ਵਿਅਕਤੀ ਅਕਸਰ ਮਾਨਸਿਕ ਰੋਗੀ ਪਾਇਆ ਜਾਂਦਾ, ਪਰ ਹੁਣ ਕਾਨੂੰਨ ਤਹਿਤ ਮਾਨਸਿਕ ਰੋਗੀ ਦੇ ਜਿਹੜੇ ਨੇ ਕਸਟੋਡੀਅਨ ਆ ਸੰਭਾਲ ਜਿਹੜੇ ਕਰਨ ਵਾਲਿਆਂ ਦੇ ਖਿਲਾਫ਼ ਵੀ ਸਖ਼ਤ ਕਾਰਵਾਈ ਹੋਏਗੀ ਤੇ ਇਹ ਉਹ ਜਿਹੜਾ ਚੀਜ਼ ਨੂੰ ਪ੍ਰਚਾਰ ਰਹੇ ਨੇ। ਸੰਦੀਪ ਪਾਠਕ ਮਾਮਲਾ ਤੇ ਆਪਾਂ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਕਰਦੇ ਹਾਂ। ਫਿਰ ਵਿਰੁੱਧ ਸੰਦੀਪ ਪਾਠਕ ਦੇ ਵਿਰੁੱਧ ਕਾਰਵਾਈ ਕਰਨ ਦੇ ਉੱਤੇ ਹਾਈ ਕੋਰਟ ਦੇ ਵਿਚ ਪੰਜਾਬ ਸਰਕਾਰ ਕੀ ਬੋਲੀ ਹੈ? ਪੰਜਾਬ ਸਰਕਾਰ ਨੇ ਸ਼ੁੱਕਰਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਭਰੋਸਾ ਦਿੱਤਾ ਕਿ ਰਾਜ ਸਭਾ ਮੈਂਬਰ ਸੰਦੀਪ ਪਾਠਕ ਦੇ ਵਿਰੁੱਧ ਸੋਮਵਾਰ ਤੱਕ ਅਦਾਲਤ ਦੀ ਅਗਾਊਂ ਇਜਾਜ਼ਤ ਲਏ ਬਿਨਾਂ ਕੋਈ ਜਿਹੜਾ ਸਖ਼ਤ ਕਾਰਵਾਈ ਨਹੀਂ ਕੀਤੀ ਜਾਵੇਗੀ। ਇਸ ਮਾਮਲੇ ਦੀ ਅਗਲੀ ਸੁਣਵਾਈ ਸੋਮਵਾਰ ਨੂੰ ਚੀਫ਼ ਜਸਟਿਸ ਸ਼ੀਲ ਨਾਗੂ ਦੇ ਬੈਂਚ ਅੱਗੇ ਹੋਣੀ ਹੈ। ਇਹ ਭਰੋਸਾ ਹਾਈਕੋਰਟ ਦੇ ਵੱਲੋਂ ਸਰਕਾਰ ਨੂੰ ਵਾਰ ਵਾਰ ਇਹ ਸਵਾਲ ਪੁੱਛਣ ਤੋਂ ਬਾਅਦ ਆਇਆ ਕਿ ਪਾਠਕ ਦੇ ਖਿਲਾਫ਼ ਅਸਲ ਦੇ ਵਿਚ ਕੋਈ FIR ਜਿਹੜੀ ਹੈ ਦਰਜ ਕੀਤੀ ਗਈ ਹੈ। ਅਦਾਲਤ ਨੇ ਇਸ ਨੂੰ ਥੋੜਾ ਜਿਹੜਾ ਅਣਕਿਆਸਿਆ ਹੋਇਆ ਵੀ ਦੱਸਿਆ ਕਿ ਮਾਮਲਾ ਅਦਾਲਤ ਦੇ ਸਾਹਮਣੇ ਹੋਣ ਦੇ ਬਾਵਜੂਦ ਸਰਕਾਰ ਸਥਿਤੀ ਸਪਸ਼ਟ ਕਰਨ ਦੇ ਵਿਚ ਅਸਮਰਥ ਹੈ। ਪਾਠਕ ਦੇ ਵੱਲੋਂ ਪੇਸ਼ ਹੋਏ ਸੀਨੀਅਰ ਐਡਵੋਕੇਟ ਰਣਦੀਪ ਰਾਏ ਜਿਹੜੇ ਨੇ ਉਨ੍ਹਾਂ ਨੇ ਦਲੀਲ ਦਿੱਤੀ ਕਿ ਅਖਬਾਰੀ ਰਿਪੋਰਟਾਂ ਦੇ ਵਿਚ ਦਾਅਵਾ ਕੀਤਾ ਗਿਆ ਸੀ ਕਿ ਰਾਜ ਸਭਾ ਮੈਂਬਰ ਦੇ ਸਿਆਸੀ ਪਾਰਟੀ ਬਦਲਣ ਤੋਂ ਬਾਅਦ ਉਨ੍ਹਾਂ ਦੇ ਖਿਲਾਫ਼ 2 FIR ਦਰਜ ਕੀਤੀਆਂ ਗਈਆਂ ਨੇ। ਉਨ੍ਹਾਂ ਨੇ ਦਲੀਲ ਦਿੱਤੀ ਕਿ DGP ਤੱਕ ਪਹੁੰਚ ਕਰਨ ਦੇ ਬਾਵਜੂਦ ਪਟੀਸ਼ਨਕਰਤਾ ਨੂੰ ਇਹ ਨਹੀਂ ਦੱਸਿਆ ਜਾ ਰਿਹਾ ਕਿ ਕੋਈ FIR ਹੈਗੀ ਹੈ, ਇਹ ਕਿੱਥੇ ਦਰਜ ਹੈ ਜਾਂ ਕਿਹੜੇ ਜੁਰਮਾਂ ਦੇ ਤਹਿਤ ਹੈ। ਸੁਣਵਾਈ ਦੇ ਦੌਰਾਨ ਵਧੀਕ ਐਡਵੋਕੇਟ ਜਨਰਲ ਚੰਚਲ ਕੇ ਸਿੰਗਲਾ ਉਨ੍ਹਾਂ ਨੇ ਦਲੀਲ ਦਿੱਤੀ ਕਿ ਇਹ ਪਟੀਸ਼ਨ ਜਿਹੜੀ ਹੈ ਸੁਣਵਾਈ ਦੇ ਯੋਗ ਨਹੀਂ ਹੈ ਤੇ ਇਸ ਨੂੰ ਰੱਦ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਵਿਰੋਧ ਕਰਦਿਆਂ ਹੋਇਆਂ ਕਿਹਾ ਕਿ ਇਹ ਪਟੀਸ਼ਨ ਸਿਰਫ ਕਿਆਸ ਰਾਈਆਂ ਤੇ ਅਖਬਾਰੀ ਖ਼ਬਰਾਂ ਦੇ ਉੱਤੇ ਆਧਾਰਿਤ ਹੈ। ਨਾਲ ਕਿਹਾ ਗਿਆ ਕਿ ਪਟੀਸ਼ਨ ਕਰਤਾ ਅਸਲ ਦੇ ਵਿਚ ਬਿਨਾਂ ਕਿਸੇ ਜੁਰਮ ਜਾਂ FIR ਦੇ ਵੇਰਵੇ ਦਿੱਤੇ ਹੀ ਅਗਾਊਂ ਜ਼ਮਾਨਤ ਜਿਹੜੀ ਹੈ ਬੇਲ ਜਾਣੀ ਕਿ ਉਹਦੀ ਮੰਗ ਕਰ ਰਹੀ ਹੈ। ਸਿੰਗਲਾ ਉਨ੍ਹਾਂ ਕਿਹਾ ਕਿ ਪਟੀਸ਼ਨ ਕਰਤਾ ਦੇ ਵਿਰੁੱਧ ਦਰਜ ਕਿਸੇ ਵੀ ਕੇਸ ਦੇ ਬਾਰੇ ਜਾਣਕਾਰੀ ਸਾਰੇ ਜ਼ਿਲ੍ਹਿਆਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਹੀ ਦਿੱਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਅਸੀਂ ਨਿਯਮਾਂ ਦੇ ਅਨੁਸਾਰ ਸਾਰੇ ਜ਼ਿਲ੍ਹਿਆਂ ਤੋਂ ਰਿਪੋਰਟ ਮੰਗਾਂਗੇ ਕਿਉਂਕਿ ਪਟੀਸ਼ਨ ਕਰਤਾ ਨੇ ਖੁਦ ਕੁਝ ਵੀ ਸਪਸ਼ਟ ਜਿਹੜਾ ਨਹੀਂ ਕੀਤਾ। ਰਾਏ ਨੇ ਜਵਾਬ ਦਿੱਤਾ ਤੇ ਕਿਹਾ ਕਿ ਸਰਕਾਰ ਲੁਕਣ ਮੀਟੀ ਕਿਉਂ ਜਿਹੜੀ ਹੈ ਖੇਡਣਾ ਚਾਹੁੰਦੀ ਹੈ, ਮੈਨੂੰ ਇਹ ਕਿਉਂ ਨਹੀਂ ਦੱਸ ਰਹੀ ਹੈ ਕਿ ਕੋਈ FIR ਹੈਗੀ ਹੈ ਜਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਥਿਤ ਕੇਸਾਂ ਦੀ ਜਾਣਕਾਰੀ ਛੁਪਾ ਕੇ ਰੱਖਣਾ ਚਾਹੁੰਦੀ ਹੈ ਤਾਂ ਜੋ ਐਨ ਮੌਕੇ ਦੇ ਉੱਤੇ ਹੈਰਾਨੀਜਨਕ ਕਾਰਵਾਈ ਜਿਹੜੀ ਹੈ ਸਰਪ੍ਰਾਈਜ਼ ਕੀਤਾ ਜਾ ਸਕੇ। ਸੁਣਵਾਈ ਦੇ ਦੌਰਾਨ ਬੈਂਚ ਨੇ ਕਿਹਾ ਕਿ ਇਹ ਥੋੜਾ ਅਣਕਿਆਸਿਆ ਤੇ ਸਰਕਾਰ ਨੂੰ ਇਹ ਨਹੀਂ ਪਤਾ ਕਿ FIR ਦਰਜ ਹੋਈ ਹੈ ਜਾਂ ਨਹੀਂ ਹੋਈ ਹੈ। ਅਦਾਲਤ ਨੇ ਟਿੱਪਣੀ ਕੀਤੀ ਕਿ ਇਸ ਗੱਲ ਨੂੰ ਸਮਝਣਾ ਥੋੜਾ ਮੁਸ਼ਕਲ ਹੈ। ਬੈਂਚ ਨੇ ਸੰਕੇਤ ਦਿੱਤਾ ਕਿ ਪਟੀਸ਼ਨ ਕਰਤਾ ਅਗਾਊਂ ਜ਼ਮਾਨਤ ਦੇ ਲਈ ਅਦਾਲਤ ਦੇ ਕੋਲ ਆ ਸਕਦੈ, ਜਿਸ ਤੋਂ ਬਾਅਦ ਸਰਕਾਰ ਨੂੰ ਸਾਰੀ ਜਾਣਕਾਰੀ ਦੇਣੀ ਹੀ ਪਵੇਗੀ। ਦੂਜੇ ਪਾਸੇ ਰਾਏ ਨੇ ਕਿਹਾ ਕਿ ਇਸ ਸਮੇਂ ਸਭ ਤੋਂ ਵੱਡੀ ਚਿੰਤਾ FIR ਦੇ ਵੇਰਵਿਆਂ ਨੂੰ ਸਾਹਮਣੇ ਜਿਹੜਾ ਲਿਆਉਣ ਦੀ ਹੈ। ਜਦੋਂ ਮਾਮਲਾ ਅੰਤਰਿਮ ਸੁਰੱਖਿਆ ਗ੍ਰਿਫ਼ਤਾਰੀ ਤੋਂ ਬਚਾਅ ਦੇ ਵੱਲ ਨੂੰ ਮੁੜਿਆ ਤਾਂ ਪਹਿਲਾਂ ਸਰਕਾਰ ਨੇ ਕਿਸੇ ਵੀ ਤਰ੍ਹਾਂ ਦੀ ਰੋਕ ਲਗਾਉਣ ਦਾ ਵਿਰੋਧ ਕੀਤਾ, ਪਰ ਬਹਿਸ ਤੋਂ ਬਾਅਦ ਸਰਕਾਰੀ ਵਕੀਲ ਨੇ ਅਦਾਲਤ ਨੂੰ ਭਰੋਸਾ ਦਿੱਤਾ ਕਿ ਅਗਲੀ ਸੁਣਵਾਈ ਤੱਕ ਅਗਾਊਂ ਸੂਚਨਾ ਦਿੱਤੇ ਬਿਨਾਂ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਜਾਏਗੀ। ਇਸ ਤੋਂ ਬਾਅਦ ਮਾਮਲੇ ਦੀ ਅਗਲੀ ਸੁਣਵਾਈ ਸੋਮਵਾਰ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਸੰਸਦ ਮੈਂਬਰ ਸੰਦੀਪ ਪਾਠਕ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਿਚ ਪਟੀਸ਼ਨ ਦਾਖਲ ਕਰਕੇ ਪੰਜਾਬ ਸਰਕਾਰ ਤੇ ਪੁਲਿਸ ਅਧਿਕਾਰੀਆਂ ਨੂੰ ਉਨ੍ਹਾਂ ਵਿਰੁੱਧ ਕਥਿਤ ਤੌਰ ਦੇ ਉੱਤੇ ਦਰਜ ਦੋ ਜਾਂ ਕਿਸੇ ਹੋਰ ਐਫ ਆਈ ਆਰ ਜਿਹੜੀ ਹੈ ਉਹਦੇ ਵੇਰਵੇ ਨਸ਼ਰ ਕਰਨ ਤੇ ਪੁਲਿਸ ਨੂੰ ਕੋਈ ਵੀ ਸਖ਼ਤ ਕਾਰਵਾਈ ਜਿਵੇਂ ਕਿ ਗ੍ਰਿਫ਼ਤਾਰੀ ਕਰਨ ਤੋਂ ਰੋਕਣ ਦੀ ਮੰਗ ਵੀ ਜਿਹੜੀ ਰੱਖੀ ਹੈ। ਇੱਕ ਕਹਿ ਲਓ ਹਾਸੋਹੀਣਾ ਜਿਹਾ ਮਾਮਲਾ ਜਾਂ ਫਿਰ ਆਪਾਂ ਸੈਣੀ ਸਾਹਿਬ ਨੂੰ ਪੁੱਛਦੇ ਇਹਦੇ ਬਾਰੇ। ਇੱਕ ਜਿਹੜਾ ਵਕੀਲ ਨੂੰ ਹਿਰਾਸਤ ਦਾ ਹੁਕਮ ਹੋ ਗਿਆ ਸੀ ਜੀ ਆਈ ਸੂਰਿਆ ਕਾਂਤ ਦੇ ਰਿਪੋਰਟ ਮੰਗ ਲਈ। ਕਾਨੂੰਨੀ ਹਲਕਿਆਂ ਦੇ ਵਿੱਚ ਇਹਦੇ ਵਿੱਚ ਹਲਚਲ ਮਚੀ ਹੈ। ਆਂਧਰਾ ਪ੍ਰਦੇਸ਼ ਦੀ ਇਹ ਜਿਹੜੀ ਹੈ ਰਿਪੋਰਟਿੰਗ ਹੈ। ਆਂਧਰਾ ਪ੍ਰਦੇਸ਼ ਹਾਈ ਕੋਰਟ ਦੇ ਵਿੱਚ ਜਸਟਿਸ ਤਰਲਾਦਾ ਰਾਜ ਸ਼ੇਖਰ ਰਾਓ ਦੀ ਅਦਾਲਤ ਦੇ ਵਿੱਚ ਇੱਕ ਲੁੱਕ ਆਊਟ ਜਿਹੜਾ ਸਰਕੂਲਰ ਤੇ ਪਾਸਪੋਰਟ ਜ਼ਬਤ ਕਰਨ ਦੇ ਵਿਰੁੱਧ ਦਾਇਰ ਪਟੀਸ਼ਨ ਦੀ ਸੁਣਵਾਈ ਚੱਲ ਰਹੀ ਸੀ। ਸੁਣਵਾਈ ਦੌਰਾਨ ਜਿਹੜਾ ਜੱਜ ਅਤੇ ਪਟੀਸ਼ਨਰ ਦੇ ਵਕੀਲ ਵਿਚਕਾਰ ਤਿੱਖੀ ਬਹਿਸ ਹੋ ਗਈ। ਕਾਰਵਾਈ ਦੇ ਦੌਰਾਨ ਜਸਟਿਸ ਜਿਹੜੇ ਨੇ ਚਰਲਾਦਾ ਰਾਜ ਸ਼ੇਖਰ ਰਾਓ ਨੇ ਪਟੀਸ਼ਨਰ ਦੀ ਜਿਹੜੀ ਆ ਪ੍ਰਤੀਨਿਧਤਾ ਕਰ ਰਹੇ ਵਕੀਲ ਦੇ ਵਿਹਾਰ ਦੇ ਉੱਤੇ ਇਤਰਾਜ਼ ਜਿਹੜਾ ਜਤਾਇਆ। ਜਦੋਂ ਉਸਨੇ ਕਥਿਤ ਤੌਰ ਦੇ ਉੱਤੇ ਅਦਾਲਤ ਦੇ ਵਿੱਚ ਇੱਕ ਫਾਈਲ ਜ਼ੋਰ ਦੇ ਨਾਲ ਸੁੱਟ ਦਿੱਤੀ ਤੇ ਜੱਜ ਨੇ ਵਕੀਲ ਨੂੰ ਫਟਕਾਰ ਲਗਾਈ, ਟਿੱਪਣੀ ਕੀਤੀ ਕਿ ਉਸਨੇ ਗੈਰ ਜ਼ਿੰਮੇਵਾਰਨਾ ਵਿਹਾਰ ਕੀਤਾ ਤੇ ਸਵਾਲ ਕੀਤਾ ਕਿ ਉਹ ਆਪਣੇ ਆਪ ਨੂੰ ਇੱਕ ਮਹਾਨ ਸੀਨੀਅਰ ਐਡਵੋਕੇਟ ਸਮਝਦਾ। ਬੈਂਸ ਦੀ ਇੱਕ ਵੀਡੀਓ ਜਿਹੜੀ ਆ ਵਾਇਰਲ ਹੋ ਗਈ। ਕਲਿੱਪ ਦੇ ਵਿੱਚ ਵਕੀਲ ਨੂੰ ਮਾਫ਼ੀ ਮੰਗਦੇ ਤੇ ਰਹਿਮ ਦੀ ਜਿਹੜੀ ਅਪੀਲ ਕਰਦੇ ਹੋਏ ਦਿਖਾਇਆ ਗਿਆ, ਜਿਹਦੇ ਵਿੱਚ ਉਹ ਕਹਿ ਰਿਹਾ ਹੈ ਕਿ ਉਹ ਦਰਦ ਦੇ ਵਿੱਚ ਅਤੇ ਹੱਥ ਜੋੜ ਕੇ ਮਿਹਰਬਾਨੀ ਦੀ ਭੀਖ ਮੰਗ ਰਿਹਾ। ਇਸ ਦੇ ਬਾਵਜੂਦ ਜੱਜ ਨੇ ਪੁਲਿਸ ਕਰਮਚਾਰੀਆਂ ਨੂੰ ਉਸ ਨੂੰ 24 ਘੰਟੇ ਦੇ ਲਈ ਹਿਰਾਸਤ ਦੇ ਵਿੱਚ ਲੈਣ ਦੇ ਨਿਰਦੇਸ਼ ਦੇ ਦਿੱਤੇ। ਵਕੀਲ ਨੇ ਇਹ ਵੀ ਕਿਹਾ ਕਿ ਉਹ ਬਿਮਾਰ ਹੈ ਤੇ ਦਰਦ ਦੇ ਵਿੱਚ ਹੈ, ਪਰ ਜੱਜ ਨੇ ਉਸ ਨੂੰ ਹੋਰ ਕੁਝ ਵੀ ਕਹਿਣ ਤੋਂ ਮਨਾ ਕਰ ਦਿੱਤਾ। ਇਸ ਤੋਂ ਬਾਅਦ ਦੀ ਕਾਰਵਾਈ ਦੇ ਵਿੱਚ ਹਾਈਕੋਰਟ ਬਾਰ ਐਸੋਸੀਏਸ਼ਨ ਦੇ ਦਖਲ ਦੇ ਕਾਰਨ ਪੁਲਿਸ ਹਿਰਾਸਤ ਦੇ ਹੁਕਮ ਨੂੰ ਲਾਗੂ ਹੋਣ ਤੋਂ ਰੋਕ ਦਿੱਤਾ ਗਿਆ ਤੇ ਬਾਅਦ ਦੇ ਵਿੱਚ ਇਸ ਨੂੰ ਰੱਦ ਕਰ ਦਿੱਤਾ ਗਿਆ। ਇਸ ਘਟਨਾ ਨੇ ਪੂਰੇ ਦੇਸ਼ ਦੇ ਕਾਨੂੰਨੀ ਹਲਕਿਆਂ ਦੇ ਵਿੱਚ ਹਲਚਲ ਮਚਾ ਕੇ ਰੱਖ ਦਿੱਤੀ। ਬਾਰ ਕੌਂਸਲ ਆਫ਼ ਇੰਡੀਆ BCI ਨੇ ਭਾਰਤ ਦੇ ਚੀਫ਼ ਜਸਟਿਸ CJI ਸੂਰਿਆ ਕਾਂਤ ਨੂੰ ਪੱਤਰ ਲਿਖ ਕੇ ਇਸ ਘਟਨਾ ਨੂੰ ਬਹੁਤ ਹੀ ਪਰੇਸ਼ਾਨ ਕਰਨ ਵਾਲਾ ਦੱਸਿਆ ਤੇ ਜੱਜ ਦੇ ਵਿਹਾਰ ਦੀ ਜਿਹੜੀ ਹੈ ਜਾਂਚ ਦੀ ਮੰਗ ਕੀਤੀ ਗਈ। BCI ਦਾ ਕਹਿਣਾ ਹੈ ਕਿ ਅਜਿਹੀਆਂ ਘਟਨਾਵਾਂ ਨੌਜਵਾਨ ਵਕੀਲਾਂ ਦੇ ਮਨਾਂ ਦੇ ਵਿੱਚ ਡਰ ਪੈਦਾ ਕਰਦੀਆਂ ਨੇ ਤੇ ਅਦਾਲਤ ਦੀ ਮਰਿਆਦਾ ਦੇ ਖਿਲਾਫ਼ ਨੇ। ਜਵਾਬ ਦੇ ਵਿੱਚ ਚੀਫ਼ ਜਸਟਿਸ ਸੂਰਿਆ ਕਾਂਤ ਉਨ੍ਹਾਂ ਨੇ ਆਂਧਰਾ ਪ੍ਰਦੇਸ਼ ਹਾਈਕੋਰਟ ਪ੍ਰਸ਼ਾਸਨ ਤੋਂ ਇਸ ਮਾਮਲੇ ਦੀ ਰਿਪੋਰਟ ਮੰਗ ਲਈ ਹੈ। ਹੁਣ ਮੌਜੂਦਾ ਸਥਿਤੀ ਇਹ ਹੈ ਕਿ ਹਾਈਕੋਰਟ ਦੇ ਨੌਜਵਾਨ ਵਕੀਲਾਂ ਨੇ ਬਾਰ ਐਸੋਸੀਏਸ਼ਨ ਦੇ ਉਸ ਦਾਅਵੇ ਦਾ ਵਿਰੋਧ ਕਰ ਦਿੱਤਾ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਮਾਮਲਾ ਸ਼ਾਂਤੀਪੂਰਵਕ ਸੁਲਝਾ ਲਿਆ ਗਿਆ ਹੈ। ਲੋ ਦੋਸਤੋ, ਇਹ ਸਾਂ ਜੀ ਖ਼ਬਰਾਂ ਤੇ ਲਖੀਮਪੁਰ ਖੀਰੀ ਦੀ ਖ਼ਬਰ ਆਪਾਂ ਸੈਣੀ ਸਾਹਿਬ ਦੇ ਨਾਲ ਕਰ ਲਾਂਗੇ। ਹੋਲਡ ਦੇ ਉੱਤੇ ਨੇ ਆਪਣੇ ਨਾਲ ਤੇ ਲਾਈਨਾਂ ਉਹਨਾਂ ਖੋਲਦੇ ਆਂ ਜੀ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ, ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰੀ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ? ਲੰਘਿਆ ਹੋ ਜੀ।
1: ਹਾਲ ਚਾਲ ਠੀਕ ਹੈ ਜੀ।
0: ਜੀ,
1: ਅੱਜ ਰੈੱਡ ਕਰਾਸ ਡੇ ਆ ਜੀ।
0: ਬਿਲਕੁਲ ਹੈ ਜੀ।
1: ਤੇ ਕਿਸੇ ਟਾਈਮ ਤੇ ਨਾ ਭਾਰੀ ਸਾਹਿਬ ਇਸ ਸੰਸਥਾ ਦੀ ਨਾ ਬੜੀ ਬੁਕਤ ਹੁੰਦੀ ਸੀ
0: ਜੀ।
1: ਉਦੋਂ ਨਾ ਜੀ 20-25 ਸਾਲ ਪਹਿਲਾਂ ਜਿਹੜਾ ਆ ਉਹ ਜਿਹੜੀਆਂ ਆਪਾਂ ਹੁਣ ਸਰਵਿਸਿਜ਼ ਇੰਗੇਜ ਕਰਦੇ ਆ ਨਾ ਜੀ, ਕਿਤੇ ਆਪਾਂ ਚੱਲ ਜਾਂਦੇ ਹੈਗੇ ਆ ਕਿ ਰਜਿਸਟਰੀ ਕਰਾਉਣੀ ਹੈਗੀ ਜਾਂ ਉਹ ਸਾਰਾ ਕੁਛ ਫ੍ਰੀ ਹੁੰਦਾ ਸੀ ਜੀ। ਤੇ ਉਹ ਮਤਲਬ ਡੋਨੇਸ਼ਨ ਦੇ ਰੂਪ ਦੇ ਵਿੱਚ ਜਿਹੜਾ ਆ ਰੈੱਡ ਕਰਾਸ ਦੀਆਂ ਪਰਚੀਆਂ ਕੱਟ ਦਿੰਦੇ ਸੀ, ਕਿਸੇ ਦੀਆਂ 100 ਰੁਪਏ ਦੀਆਂ ਕੱਟਤੀਆਂ, ਕਿਸੇ ਦੀਆਂ 200 ਦੀਆਂ ਕੱਟ ਦਿੱਤੀਆਂ
0: ਜੀ।
1: ਤੇ ਉਹ ਇਸ ਤਰੀਕੇ ਨਾਲ ਡੋਨੇਸ਼ਨ ਲੈਂਦੇ ਹੁੰਦੇ ਸੀ ਜੀ ਇਹਨਾਂ ਚੀਜ਼ਾਂ ਦੀ
0: ਜੀ।
1: ਬਾਅਦ ਦੇ ਵਿੱਚ ਇਹਨਾਂ ਨੇ ਕੱਲੀ ਕੱਲੀ ਸਰਵਿਸਿਜ਼ ਜਿਹੜੀਆਂ ਇਹ ਪ੍ਰਾਈਵੇਟ ਕਰ ਦਿੱਤੀਆਂ ਤੇ ਉਹ ਜਿਹੜਾ ਹੈਗਾ ਆ ਇਸ ਸੰਸਥਾ ਨੂੰ ਜਿਹੜਾ ਇਹ ਜਾਣ ਜਿਹੜਾ ਆ
0: ਜੀ
1: ਜਿਹੜਾ ਡੋਨੇਸ਼ਨ ਦੇ ਰੂਪ ਚ ਜਾਂਦਾ ਸੀ ਉਹ ਤਾਂ ਲਗਭਗ ਬੰਦ ਹੀ ਹੋ ਗਿਆ ਜੀ।
0: ਬਿਲਕੁਲ।
1: ਤੇ ਹੁਣ ਸਰਕਾਰ ਜਿੰਨੇ ਕ ਪੈਸੇ ਥੋੜੇ ਪੈਸੇ ਹੁੰਦੇ ਹੈਗੇ ਜੀ ਉਹ ਆਉਂਦੇ ਹੈਗੇ ਆ ਉੱਥੇ ਤੇ ਉਹਦੇ ਨਾਲ ਹੀ ਇਹ ਸੰਸਥਾਵਾਂ ਮਾੜਾ ਮੋਟਾ ਸਾਹ ਲੈਂਦੀਆਂ ਜੀ।
0: ਬਿਲਕੁਲ ਹੈ ਜੀ।
1: ਮੈਨੂੰ ਯਾਦ ਆ 25 ਸਾਲ ਪਹਿਲਾਂ ਨਾ ਜੀ ਸਾਡੇ ਇੱਥੇ IGS SDM ਹੁੰਦਾ ਸੀ ਜੀ ਸੂਬੇ
0: ਜੀ।
1: ਤੇ ਉਹਨੇ ਨਾ ਫੰਡ ਰੇਜ਼ ਕਰਨ ਦਾ ਸੋਚਿਆ ਵੀ ਰੈੱਡ ਕਰਾਸ ਦੇ ਵਿੱਚ ਫੰਡ ਜਿਹੜਾ ਆ ਉਹ ਰੇਜ਼ ਕੀਤਾ ਜਾਵੇ
0: ਜੀ।
1: ਤੇ ਉਧਰੋਂ ਨਾ ਲੋਹੜੀ ਦਾ ਤਿਉਹਾਰ ਸੀ ਤੇ ਉਹਨੇ ਕਿਹਾ ਵੀ ਮੈਂ ਲੋਹੜੀ ਮੰਗੂੰਗਾ
0: ਜੀ।
1: ਤੇ ਉਹ ਜਿਹੜਾ ਹੈਗਾ ਆ ਮੰਗਾਂਗੇ ਵੱਡੇ ਵੱਡੇ ਜਿਹੜੇ ਇੱਕ ਘਰ ਹੈਗੇ ਆ ਉਹਨਾਂ ਦੇ ਵਿੱਚ ਤੇ ਉਹਨਾਂ ਨੂੰ ਪੈਸੇ ਜਿਹੜੇ ਮਿਲਣਗੇ ਉਹ ਰੈੱਡ ਕਰਾਸ ਫੰਡ ਚ ਪਾ ਦਿਆਂਗੇ ਜੀ
0: ਜੀ।
1: ਉਹਨਾਂ ਨੇ ਸਭ ਤੋਂ ਪਹਿਲਾਂ ਜੀ ਦਸੂਏ ਦਾ ਬਹੁਤ ਵੱਡਾ ਲਾਲਿਆਂ ਦਾ ਘਰ ਸੀ ਉੱਥੇ ਵੀ ਉਹਦੇ ਕੇ ਚੱਲੀਏ ਜੀ
0: ਜੀ।
1: ਉਹ ਸਵੇਰੇ ਜਿਹੜਾ ਹੈਗਾ ਆ ਤਿਆਰ ਹੋ ਕੇ ਚੱਲ ਗਏ। ਉਹਨਾਂ ਨੇ ਦਰਵਾਜ਼ਾ ਖੜਕਾਇਆ ਲਾਲਾ ਜੀ ਹੋਣੀ ਉਹ ਡਬਲ ਸਟੋਰੀ ਕੋਲ ਹੈਗਾ ਸੀਗਾ ਜੀ। ਉੱਪਰੋਂ ਮਾੜਾ ਜਿਹਾ ਬਣਿਆ ਜੀ ਪਾ ਕੇ ਬਾਅਦ ਥੱਲੇ ਨੂੰ ਦੇਖ ਕੇ ਕਹਿੰਦਾ ਆਪਣੀ ਜਨਾਨੀ ਨੂੰ ਕਹਿੰਦਾ ਦੇਖੀ ਥੱਲੇ ਕੌਣ ਆ ਤੇ ਉਹ ਜਨਾਨੀ ਥੱਲੇ ਗਈ ਤੇ ਉਹ ਕਹਿੰਦੇ ਜੀ ਇਹ ਰੈਡ ਕਰਾਸ ਵਾਸਤੇ ਦਾ ਚੰਦਾ ਲੈਣਾ ਆ ਤੇ ਇੱਦਾਂ ਕਰਕੇ
0: ਜੀ
1: ਉਹ ਜਨਾਨੀ ਗਈ ਉਹਨੇ ਜਾ ਕੇ ਤੇ ਪੰਜ ਸੱਤ ਮਿੰਟ ਬਾਅਦ ਬਾਹਰ ਆਈ ਤੇ ਉਹਨੇ ਕੀਤਾ ਕੌਲੀ ਆਟੇ ਦੀ ਲਿਆਈ ਤੇ ਲਿਆ ਕੇ ਐਸਡੀਐਮ ਨੂੰ ਕਹਿੰਦੇ ਕਿੱਥੇ ਪਾਵਾਂ ਜੀ ਹਾਂਜੀ ਉਹ ਵਿਚਾਰੇ ਉੱਥੋਂ ਹੀ ਮੁੜਿਆ ਇਹ ਮੁੜ ਕੇ ਨੀ ਉਹਨਾਂ ਨੇ ਦੂਜਾ ਘਰ ਖੜਕਾਇਆ ਵੀ ਇੱਦਾਂ ਹੀ ਠੀਕ ਆ
0: ਜੀ
1: ਹਾਂਜੀ ਸੋ ਇਸ ਕਰਕੇ ਜਿਹੜਾ ਹੈਗਾ ਉਸ ਵੇਲੇ ਫੰਡ ਰੇਜ਼ਿੰਗ ਵੀ ਜਿਹੜੀ ਹੁੰਦੀ ਸੀ ਇਸ ਤਰੀਕੇ ਨਾਲ ਹੁੰਦੀ ਸੀ ਕਿ ਇਸ ਇਹਨਾਂ ਸੰਸਥਾਵਾਂ ਵਿਚ ਕੁਛ ਨਾ ਕੁਛ ਆਉਂਦਾ ਰਹੇ ਜੀ
0: ਤੇ
1: ਉਹਦੇ ਨਾਲ ਫੇਰ ਜਿਹੜੇ ਹੁੰਦੇ ਸੀ ਨਾ ਕਿ ਹੈਂਡੀਕੈਪ ਹੁੰਦੇ ਸੀ ਡਿਸੇਬਲਡ ਜਿਹਨਾਂ ਨੂੰ ਕਹਿੰਦੇ ਆਪਾਂ
0: ਬਿਲਕੁਲ
1: ਉਹਨਾਂ ਨੂੰ ਮਤਲਬ ਜਿਹੜਾ ਹੈਗਾ ਆ ਉਹ ਟ੍ਰਾਈ ਸਾਈਕਲ ਵਗੈਰਾ ਇਹ ਚੀਜ਼ਾਂ ਦਿੱਤੀਆਂ ਜਾਂਦੀਆਂ ਸੀ
0: ਜੀ ਬਿਲਕੁਲ ਜੀ
1: ਹੁਣ ਇਹਨਾਂ ਸੰਸਥਾਵਾਂ ਦੀ ਕਿਉਂਕਿ ਫੰਡਾਂ ਦੀ ਲਿਮਿਟਿਡ ਫੰਡ ਆ ਤੇ ਇਸ ਕਰਕੇ ਇਹਨਾਂ ਦੀ ਐਕਟੀਵਿਟੀ ਵੀ ਬਹੁਤੀ ਨਹੀਂ ਦੇਖੀ ਜਾ ਰਹੀ ਜੀ ਸੋ ਇਹ ਤਾਂ ਸੀ ਜੀ ਰੈਡ ਕਰਾਸ ਬਾਰੇ ਜੀ
0: ਤੇ
1: ਬਾਕੀ ਬੜੀ ਵਧੀਆ ਸੰਸਥਾ ਹੈਗੀ ਆ ਜੀ ਆਖਰ ਐਟ ਲੀਸਟ ਕੋਈ ਤਾਂ ਉਦੋਂ ਸਰ ਰਿਕਾਰਡ ਕੀਤਾ ਜਾਂਦਾ ਸੀ ਇਸ ਸਾਈਨ ਦਾ ਜੀ
0: ਜੀ ਬਿਲਕੁਲ ਹੈ ਜੀ
1: ਹਾਂਜੀ ਜਿੱਥੇ ਜੰਗ ਲੱਗਦੀ ਸੀ ਉੱਥੇ
0: ਹੁਣ ਵੀ ਸੈਣੀ ਸਾਹਿਬ ਇੱਥੇ ਇੱਕ ਛੋਟੇ ਛੋਟੇ ਬਾਕਸ ਹੈਗੇ ਆ ਪਲਾਸਟਿਕ ਦੇ ਮਤਲਬ ਕਿ ਉਹ ਗੋਲਕ ਜੀ ਹੁੰਦੀ ਹੈ ਬਣੀ ਬਹੁਤ ਸਾਰੇ ਕਈ ਵਾਰੀ ਜਿਹੜੇ ਸੰਸਥਾਵਾਂ ਨੇ ਉਹਨਾਂ ਦੀਆਂ ਡਿਊਟੀਆਂ ਲੱਗ ਜਾਂਦੀਆਂ ਨੇ ਜਾਂ ਬੱਚੇ ਜਿਹੜੇ ਨੇ ਜਿਹੜੇ ਤਕਰੀਬਨ 18 ਸਾਲ ਤੋਂ ਉੱਤੇ ਨੇ ਕਈ ਵਾਰੀ ਉਹ ਵੀ ਜਿਹੜੇ ਨੇ ਸਟੋਰਾਂ ਦੇ ਬਾਹਰ ਖੜ ਜਾਂਦੇ ਨੇ ਸੇਵਾ ਕਰਨ ਦੇ ਲਈ ਕਿ ਉਹ ਫਿਰ ਇਨਪੁਟ ਪਾਉਂਦੇ ਨੇ ਜੀ ਆਪਣੀ
1: ਤੁਹਾਡੇ ਫੇਰ ਤਾਂ ਨਾ ਜੀ ਸਾਰੇ ਇਹਨਾਂ ਮੁਲਕਾਂ ਦੇ ਵਿਚ ਜਿਹੜੇ ਹੈਗੇ ਆ ਉਹ ਇੰਟਲੈਕਚੁਅਲ ਲੋਕ ਰਹਿੰਦੇ ਹੈਗੇ ਆ ਸਾਡੇ ਤਾਂ ਜਦੋਂ ਦੇ ਇਹ ਭੁੱਖੇ ਸ਼ੇਰ ਪੋਲੀਟੀਕਲ ਲੀਡਰ ਆਏ ਆ ਤਾਂ ਜੀ ਉਹਨਾਂ ਨੇ ਉਹ ਕਹਿੰਦੇ ਹੋਰ ਕਿਤੇ ਤੁਹਾਨੂੰ ਜਿਹੜਾ ਹੈਗਾ ਦਾਨ ਦਕਸ਼ਣਾ ਦੇਣ ਦੀ ਲੋੜ ਹੀ
0: ਨਹੀਂ
1: ਇੱਥੇ ਹੀ ਪਾਓ ਸਾਰਾ ਕੁਛ ਆਪਣੇ ਆਪ ਇੱਥੋਂ ਹੀ ਸਾਰੀਆਂ ਸੇਵਾਵਾਂ ਨਿਕਲਣੀਆਂ ਜੀ ਹਾਂਜੀ ਸੋ ਅੱਗੇ ਆ ਜੀ ਇਹ ਹੁਣ ਅੱਜ ਦੀਆਂ ਖਬਰਾਂ ਤੇ ਜੀ ਭਾਰੇ ਸਾਹਿਬ ਬਾਕੀ ਖਬਰਾਂ ਸਾਰੇ ਬੰਦੇ ਜਾਣਦੇ ਆ ਜਿਹੜੇ ਸਾਡੇ ਸਰੋਤੇ ਹੈਗੇ ਆ ਜੀ ਪਰ ਮੈਂ ਉਹਦੇ ਤੇ ਜਿਹੜੀ ਗੱਲ ਕਰੂੰਗਾ ਉਹ ਇਹ ਕਰੂੰਗਾ ਕਿ ਮੈਨੂੰ ਬੜਾ ਸ਼ੌਕਿੰਗ ਲੱਗਿਆ ਕਿ ਜਦੋਂ ਸਪੀਕਰ ਸਾਹਿਬ ਦਰਬਾਰ ਸਾਹਿਬ ਤੋਂ ਬਾਹਰ ਆ ਕੇ ਤੇ ਕਹਿੰਦੇ ਆ ਕਿ ਇਹ ਗੱਲਾਂ ਕਹੋ ਕਹਿੰਦੇ ਵੀ ਮਤਲਬ ਜਿਹੜਾ ਹੈਗਾ ਆ ਨਹੀਂ ਪਤਾ ਲੱਗਾ ਸਾਰਾ ਜਿਹੜਾ ਹੈਗਾ ਆ ਅਖਬਾਰਾਂ ਚ ਆਇਆ ਬਕਾਇਦਾ ਤੌਰ ਤੇ ਵੈਬਸਾਈਟਾਂ ਤੇ ਪਾਇਆ ਬਕਾਇਦਾ ਤੌਰ ਤੇ ਲੋਕਾਂ ਦੇ ਸੁਝਾਅ ਮੰਗੇ ਗਏ ਸਰ ਮੈਂ ਆਈ ਐਮ ਸ਼ੌਕਡ
0: ਜੀ
1: ਜਿਹੜੀ ਇਹ ਤਾਂ ਆਪੋਜੀਸ਼ਨ ਲੀਡਰਾਂ ਨੂੰ ਹੀ ਸੀ ਪਤਾ ਵੀ ਭਾਈ ਸਵੇਰੇ ਜਿਹੜਾ ਹੈਗਾ ਯਾ ਕਿੰਨਾ ਕੀ ਦੇਣਾ ਰਾਤ ਨੂੰ ਉਹਨਾਂ ਨੂੰ ਤੁਸੀਂ ਜਿਹੜਾ ਹੈਗਾ ਬਿੱਲ ਦੀਆਂ ਆਪਾਂ ਕਾਪੀਆਂ ਦਿੱਤੀਆਂ ਜੀ
0: ਜੀ
1: ਆਖਰ ਤਾਂ ਤੁਸੀਂ ਜਿਹੜਾ ਹੈਗਾ ਆ ਮੇਨ ਐਕਟ ਦੇ ਵਿੱਚ ਅਮੈਂਡਮੈਂਟ ਕੀਤੀਆਂ
0: ਜੀ
1: ਅਮੈਂਡਮੈਂਟ ਬਾਰੇ ਕਿਸੇ ਨੂੰ ਪਤਾ ਹੀ ਨਹੀਂ ਸੀ ਕਿ ਤੁਸੀਂ ਕੀ ਅਮੈਂਡ ਕਰਨ ਜਾ ਰਹੇ ਹੋ
0: ਬਿਲਕੁਲ ਹੈ ਜੀ
1: ਹਾਂਜੀ ਕਿਸੇ ਨੂੰ ਵੀ ਨਹੀਂ ਸੀ ਪਤਾ ਓਬੀਡੀਅਨ ਨੂੰ ਨਹੀਂ ਪਤਾ ਸੀ ਦਾ ਕਿਸੇ ਆਪੋਜੀਸ਼ਨ ਦੇ ਲੀਡਰਾਂ ਨੂੰ ਪਤਾ ਸੀ ਹਾਂਜੀ ਉਹ ਤਾਂ ਚਲੋ ਤੁਸੀਂ ਬਣਾ ਤਾ ਅਜੇ ਤੱਕ ਉਹਦਾ ਪੰਜਾਬੀ ਤਰਜਮਾ ਨਹੀਂ ਆਇਆ ਪੰਜਾਬ ਦੇ ਵਿੱਚ ਰਹਿੰਦੇ ਹੋਏ
0: ਜੀ
1: ਉਹਦਾ ਜਿਹੜਾ ਹੈਗਾ ਆ ਤੁਸੀਂ ਉਹ ਤੋਂ ਬਾਅਦ ਜਿਹੜਾ ਆ ਲੋਕਾਂ ਨੇ ਜਿਹੜਾ ਆ ਬਾਅਦ ਦੇ ਵਿੱਚ ਦੇਖਿਆ ਕਿ ਤੁਸੀਂ ਦਿੱਤਾ ਹੈਗਾ ਤੇ ਹੁਣ ਜੋ ਤੁਸੀਂ ਬੋਲਦੇ ਆ ਉਹ ਤਾਂ ਉਹਦੇ ਵਿੱਚ ਹੀ ਹੈ ਨੀ ਲਿਖਿਆ ਆ ਜਿਹੜਾ ਮਾਨਸਿਕ ਰੋਗੀ ਬਾਰੇ ਜਿਹੜੀ ਧਾਰਾ ਲਿਖੀ ਹੈਗੀ
0: ਜੀ
1: ਸਾਨੂੰ ਨੀ ਪਤਾ ਕਿਥੋਂ ਪੜ ਪੜ ਕੇ ਮੁੱਖ ਮੰਤਰੀ ਸਾਹਿਬ ਬੋਲੀ ਜਾਂਦੇ ਆ ਜੀ
0: ਪਰ ਸੈਂਸ ਸਾਹਿਬ ਇਸ ਚੀਜ਼ ਦੇ ਵਿੱਚ ਟਕਰਾਅ ਵਧੇਗਾ ਨਾ ਜੀ ਜੋ ਸਥਿਤੀ ਆ ਜਾਂ ਜੋ ਖਬਰਾਂ ਨਜ਼ਰ ਆ ਰਹੀਆਂ ਨੇ ਇੱਕ ਤਰ੍ਹਾਂ ਦਾ ਚੈਲੰਜ ਹੀ ਕਰ ਰਹੇ ਨੇ ਜਿਵੇਂ ਬਿਆਨ ਆ ਗਿਆ
1: ਵਧੀਆ ਵਧੂਗਾ ਜੀ ਵਧੂਗਾ ਔਰ ਉਹਦੇ ਵਾਸਤੇ ਰਿਸਪੋਂਸੀਬਲ ਜਿਹੜਾ ਹੈਗਾ ਆ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹੈਗੇ ਆ
0: ਜੀ ਬਿਲਕੁਲ
1: ਸਰ ਇਹ ਜਿਹੜਾ ਅੱਜ ਕਰ ਰਹੇ ਹੈਗੇ ਆ ਮੈਂ ਔਜਲਾ ਸਾਹਿਬ ਨਾਲ ਗੱਲ ਹੋਈ ਸੀ ਔਜਲਾ ਸਾਹਿਬ ਨੇ ਜਿੱਦਾਂ ਮਤਲਬ ਜਿਸ ਤਰੀਕੇ ਨਾਲ ਮਤਲਬ ਇਹ ਪੱਖ ਰੱਖਿਆ ਨਾ ਮੇਰੇ ਖਿਆਲ ਜੋ ਅਕਾਲ ਤੇ ਵੀ ਆਉਣਗੇ ਤੇ ਉਹ ਚੰਗੀ ਤਰ੍ਹਾਂ ਦੱਸਣਗੇ
0: ਜੀ
1: ਉਹਨਾਂ ਦਾ ਕਹਿਣਾ ਸੀ ਕਿ ਮਤਲਬ ਜਿਹੜਾ ਹੈਗਾ ਇਹਨਾਂ ਨੂੰ ਅੱਜ ਜੋ ਬੋਲਦੇ ਪਏ ਇਹਨਾਂ ਨੂੰ ਉਹ ਕੰਮ ਹੋਣ ਤੋਂ ਪਹਿਲਾਂ ਬੋਲਣਾ ਚਾਹੀਦਾ ਭਾਈ ਠਹਿਰ ਜਾ ਵਿਧਾਨ ਸਭਾ ਦੇ ਸੈਸ਼ਨ ਚ ਬਾਅਦ ਚ ਰੱਖੀ ਪਹਿਲਾਂ ਇੱਥੇ ਭੇਜ
0: ਬਿਲਕੁਲ
1: ਹਾਂਜੀ ਅੱਜ ਤੁਹਾਨੂੰ ਆਪਣੇ ਰਾਈਟਸ ਬਾਰੇ ਪਤਾ ਲੱਗ ਗਿਆ ਕਿ ਹਾਂ ਜੀ ਵੀ ਮਾਸਟਰ ਤਾਰਾ ਸਿੰਘ ਦੇ ਨਾਲ ਜਿਹੜਾ ਹੋਇਆ ਆ ਸਮਝੌਤਾ ਹੈਗਾ ਜਾਂ ਮਤਲਬ 1925 ਦੇ ਵਿੱਚ ਜਿਹੜਾ ਹੋਇਆ ਆ ਤੇ ਅੰਗਰੇਜ਼ਾਂ ਨਾਲ ਅੱਜ ਤੁਹਾਨੂੰ ਪਤਾ ਉਦੋਂ ਨਹੀਂ ਸੀ ਪਤਾ ਤੁਸੀਂ ਪਹਿਲਾਂ ਉਹਨੂੰ ਕਹਿੰਦੇ ਭਾਈ ਸਰਕਾਰ ਨੇ ਜੇ ਕੁਛ ਏਦਾਂ ਦਾ ਕਰਨਾ ਹੈਗਾ ਆ ਤੇ ਉਹਦਾ ਜਿਹੜਾ ਖਰੜਾ ਆ ਸਾਨੂੰ ਭੇਜਿਆ ਜਾਵੇ ਨਹੀਂ ਭੇਜਿਆ ਜਾਂਦਾ ਤੇ ਅਸੀਂ ਜਿਹੜਾ ਹੈਗਾ ਆ ਪ੍ਰੋਟੈਸਟ ਕਰਾਂਗੇ ਤੇ ਅਕਾਲ ਤਖ਼ਤ ਬਿਲਕੁਲ ਇਹਦੀ ਇਜਾਜ਼ਤ ਨਹੀਂ ਦਿੰਦਾ ਉਸ ਚੀਜ਼ ਨਾਲ ਕੀ ਹੋਣਾ ਸੀਗਾ ਜੀ ਕਿ ਜਿਹੜੀ ਆਪੋਜੀਸ਼ਨ ਆ ਉਹ ਬੂਸਟ ਹੋ ਜਾਣੀ ਸੀ, ਫਿਰ ਤਾਂ ਖਹਿਰੇ ਨਹੀਂ ਸੀ ਪੈਰ ਲੱਗਣ ਦੇਣੇ ਇਹਨਾਂ ਦੇ।
0: ਖਰੜਾ ਤਾਂ ਉਹਨਾਂ ਨੇ ਮੰਗਿਆ ਸੀ, ਇਹ ਵੀ ਕਿਹਾ ਸੀ, ਮੈਨੂੰ ਚੇਤੇ ਆ, ਖਬਰਾਂ ਵੀ ਲੱਗੀਆਂ ਸੀ, 24 ਤੋਂ 48 ਘੰਟੇ ਦੇ ਵਿਚ ਤੁਹਾਨੂੰ ਵਾਪਸ ਵੀ ਕਰ ਦਾਂਗੇ, ਪਰ ਉਹਨਾਂ ਨੇ ਭੇਜਿਆ ਵੀ ਨੀ, ਉਹ ਚੀਜ਼ ਭੇਜੀ ਵੀ ਨੀ ਜੀ।
1: ਬਿਲਕੁਲ ਤੁਹਾਡੀ ਗੱਲ ਠੀਕ ਹੈਗੀ ਆ, ਪਰ ਮੈਨੂੰ ਸ਼ੌਕਿੰਗ ਮੈਂ ਇਸ ਕਰਕੇ ਮੈਂ ਸੀਗਾ ਵੀ ਇਸ ਕਰਕੇ ਹੈਰਾਨ ਸੀ ਕਿ ਦਰਬਾਰ ਸਾਹਿਬ ਦੇ ਬਾਹਰ ਖੜਾ ਹੋ ਕੇ ਇੱਕ ਅੰਮ੍ਰਿਤਧਾਰੀ ਬੋਲ ਰਿਹਾ ਆ ਔਰ ਬਿਲਕੁਲ ਚਰੇਆਮ ਝੂਠ ਬੋਲ ਰਿਹਾ ਹੈ ਜੀ।
0: ਬਿਲਕੁਲ ਹੈ ਜੀ,
1: ਕੀ ਉਮੀਦ ਕਰੋਗੇ ਤੁਸੀਂ
0: ਜੀ?
1: ਅਸੀਂ ਇਹਨਾਂ ਬੰਦਿਆਂ ਤੋਂ ਜਿਹੜੇ ਬੰਦੇ ਬਾਣੀ ਚ ਹੁੰਦੇ ਆ ਜਾਂ ਬਾਣੀ ਦੇ ਧਾਰਨੀ ਹੁੰਦੇ ਆ, ਅਸੀਂ ਉਹਨਾਂ ਬੰਦਿਆਂ ਤੋਂ ਸੱਚ ਦੀ ਉਮੀਦ ਕਰਦੇ ਹੈਗੇ ਆ। ਅਸੀਂ ਮਤਲਬ ਆਮ ਬੰਦੇ ਆ, ਅਸੀਂ ਤਾਂ ਝੂਠ ਬੋਲੀਏ 20 ਵਾਰੀ ਬੋਲੀਏ
0: ਜੀ,
1: ਔਰ ਉਹ ਫਿਰ ਸਾਨੂੰ ਡਰ ਆਉਂਦਾ ਜੀ, ਖੌਫ ਆਉਂਦਾ, ਅਸੀਂ ਬਾਹਰ ਬੋਲ ਸਕਦੇ ਹੈਗੇ ਆ, ਜੇ ਤੁਸੀਂ ਦਰਬਾਰ ਸਾਹਿਬ ਦੇ ਬਾਹਰ ਕਹੋ ਅਸੀਂ ਤਾਂ ਅੰਮ੍ਰਿਤਸਰ ਸ਼ਹਿਰ ਚ ਨੀ ਬੋਲ ਸਕਦੇ ਜੀ, ਡਰਦੇ
0: ਜੀ,
1: ਇਹਨਾਂ ਨੂੰ ਕੋਈ ਖੌਫ ਨਹੀਂ ਜੀ।
0: ਬਿਲਕੁਲ ਹੈ ਜੀ,
1: ਔਰ ਬਿਲਕੁਲ ਸ਼ਰੇਆਮ ਝੂਠ ਬੋਲ ਕੇ ਗਏ ਜੀ। ਹਾਂ ਜੀ, ਅਸੀਂ ਜੀ ਅਖਬਾਰਾਂ ਦੇ ਵਿੱਚ ਦੇਖਿਆ, ਲੋਕਾਂ ਕੋਲੋਂ ਸੁਜੈਸ਼ਨ ਮੰਗੇ ਸੀ,
0: ਅਖਬਾਰਾਂ ਚ ਤਾਂ ਨਹੀਂ ਦੇਖਿਆ ਮੈਂ ਵੀ। ਚਲੋ ਮੈਂ ਤੁਹਾਨੂੰ ਉਦਣ ਭੇਜਿਆ, ਮੈਂ ਤਾਂ ਆਪ ਸਰਚ ਕਰਕੇ 2-3 ਜਗ੍ਹਾ 5-7 ਜਗ੍ਹਾ ਤੋਂ ਲੱਭ ਕੇ ਫਿਰ ਮੈਂ ਤੁਹਾਨੂੰ ਤਾਂ ਹੀ ਭੇਜਿਆ, ਮੈਂ ਕਿਹਾ ਇਹੀ ਆ ਜੀ ਬਿੱਲ, ਸ਼ੋਰ ਕਰ ਲਿਓ ਹਨਾ।
1: ਭਾਰੇ ਸਾਹਿਬ ਉਹ ਅਮੈਂਡਮੈਂਟਾਂ ਜਿਹੜੀਆਂ ਹੈਗੀਆਂ 2 ਪੇਜਾਂ ਦੀਆਂ ਹੈਗੀਆਂ, ਬਾਕੀ ਉਹ ਮੈਂ ਮੈਨੂੰ ਨਹੀਂ ਉਮੀਦ ਕਿ ਮਾਨ ਸਾਹਿਬ ਨੇ ਪੜਿਆ ਹੋਊਗਾ, ਉਹਨਾਂ ਨੇ ਵੀ ਸੁਣਿਆ ਹੋਊਗਾ ਕਿਸੇ ਤੋਂ ਇੱਦਾਂ ਕਰ ਦਿਆ ਤਾਂ ਅਸੀਂ ਇੱਦਾਂ ਕਰ ਦਿਆਂਗੇ, ਉਹ ਸੁਣਿਆ ਹੋਊਗਾ, ਜੋ ਉੱਥੇ ਸੁਝਾਅ ਚੱਲਦੇ ਹੋਣਗੇ ਉਹੀ ਸੁਣੇ ਆ ਤੇ ਉਹੀ ਜਿਹੜੀ ਪ੍ਰਚਾਰੀ ਜਾਂਦੇ ਆ ਜੀ। ਉੱਥੇ ਕਿੱਥੇ ਆ ਮਾਨਸਿਕ ਰੋਗੀ ਬਾਰੇ ਜੀ, ਕਿਤੇ ਨੀ ਜ਼ਿਕਰ ਹੈਗਾ ਜੀ। ਮੈਂ ਤਾਂ ਕੱਲ ਨੂੰ ਉਹਨੂੰ ਇੱਕ ਇੱਕ ਅੱਖਰ ਜਿਹੜਾ ਹੈਗਾ ਨਾ ਜੀ, ਉਹਦਾ ਪੜ੍ਹ ਕੇ ਉਹਦਾ ਡਿਕਸ਼ਨਰੀ ਮੀਨਿੰਗ ਜਿਹੜਾ ਹੈਗਾ ਜਾਂ ਲਿਖ ਕੇ ਤੇ ਫਿਰ ਉੱਤੇ ਤਰਜਮਾ ਕਰਨਾ ਹੈਗਾ ਅਗਲੇ ਹਫ਼ਤੇ ਦੇ ਵਿੱਚ
0: ਜੀ।
1: ਉੱਥੇ ਕਿੱਥੇ ਲਿਖਿਆ ਹੈਗਾ ਗੁਟਕਾ ਸਾਹਿਬ ਬਾਰੇ, ਕਿੱਥੇ ਦੱਸਿਆ ਜੀ?
0: ਬਿਲਕੁਲ ਹੈ ਜੀ,
1: ਹਾਂਜੀ, ਉੱਥੇ ਸਿਰਫ ਗੁਰੂ ਮਹਾਰਾਜ ਦੇ ਜਿਹੜਾ ਹੈਗਾ ਆ ਭਈ ਤੁਸੀਂ ਆਪਣੇ ਜਿਹੜੇ ਆ ਸਰੂਪ ਬਾਰੇ ਜਿਹੜਾ ਆ ਉਹ ਦਰਜ ਆ ਜੀ
0: ਜੀ।
1: ਬਾਕੀ ਉਹਦੇ ਵਿੱਚ ਜਿਹੜੇ ਹੈਗੇ ਆ ਹੋਰ ਤਰ੍ਹਾਂ ਦੀਆਂ ਬੇਅਦਬੀਆਂ ਹੁੰਦੀਆਂ, ਅੱਜ ਕੱਲ ਡਿਜੀਟਲ ਬੇਅਦਬੀਆਂ ਹੁੰਦੀਆਂ ਹੈਗੀਆਂ, ਉਹਨਾਂ ਨੂੰ ਕਿਉਂ ਉਹ ਸਕੋਪ ਕਿਉਂ ਛੱਡਿਆ ਗਿਆ ਜੀ? ਉਹਨਾਂ ਨੂੰ ਕਿੱਦਾਂ ਤੁਸੀਂ ਟ੍ਰੀਟ ਕਰੋਗੇ? ਮੰਨ ਲਓ ਕੋਈ ਬੰਦਾ ਜਿਹੜਾ ਹੈਗਾ ਤੁਹਾਡੇ ਕੋਲ ਟਰੇਸ ਹੋ ਜਾਂਦਾ ਵੀ ਇੱਥੇ ਹੀ ਬੰਦਾ ਬੈਠਾ ਆ, ਪੰਜਾਬ ਚ ਬੈਠਾ ਬੰਦਾ ਡਿਜੀਟਲੀ ਜਿਹੜਾ ਹੈਗਾ ਆ ਕੋਈ ਇੱਦਾਂ ਦਾ ਕੰਮ ਕਰ ਦਿੰਦਾ ਹੈਗਾ ਆ, ਕੀ ਉਹ ਬੇਅਦਬੀ ਨਹੀਂ ਹੈ?
0: ਪਰ ਇਹਦੇ ਵਿੱਚ ਦੇਖੋ ਸੈਣੀ ਸਾਹਿਬ, ਜਦੋਂ ਆਪਣਾ ਬੇਅਦਬੀ ਬਰਗਾੜੀ ਦੇ ਵਿੱਚ ਸਭ ਤੋਂ ਵੱਡਾ ਜੋ ਹੋਇਆ ਜੋ ਵੀ ਵਾਪਰਿਆ, ਤਾਂ ਉਸ ਤੋਂ ਬਾਅਦ ਕਿਤੇ ਨਾ ਕਿਤੇ ਐਸ ਜੀ ਪੀ ਸੀ ਜਾਂ ਹੋਰ ਜਿਹੜੀਆਂ ਸੰਸਥਾਵਾਂ ਨੇ ਮਿਲ ਕੇ ਸਿਰ ਜੋੜ ਕੇ ਬੈਠਦੇ ਜਿੱਦਾਂ ਹੁਣ ਵੀ ਬੈਠੇ ਹੀ ਹੈ, ਤਾਂ ਉਹ ਬੈਠ ਕੇ ਤਾਂ ਇਹ ਚੀਜ਼ਾਂ ਜਿਹੜੀਆਂ ਪਹਿਲਾਂ ਹੀ ਆਉਣ ਤੋਂ ਆਪਣਾ ਜਿਹੜਾ ਸੀ ਇੱਕ ਮਰਿਆਦਾ ਦੇ ਹਿਸਾਬ ਦੇ ਨਾਲ ਉਸ ਚੀਜ਼ ਨੂੰ ਤਿਆਰ ਕਰਦੇ, ਲੋਕਾਂ ਦੇ ਵਿੱਚ ਉਸ ਨੂੰ ਜਿਹੜਾ ਪ੍ਰਚਾਰ ਦੇ ਚਾਹੇ ਕਾਨੂੰਨ ਹੀ ਬਣਾ ਦਿੰਦੇ, ਆਪਣੇ ਤੌਰ ਦੇ ਉੱਤੇ ਵੀ ਬਣਵਾ ਸਕਦੇ ਸੀ ਜੀ।
1: ਵਾਰੇ ਸਾਹਿਬ ਕੁਛ ਇੱਕ ਗੱਲਾਂ ਜਿਹੜੀਆਂ ਹੈਗੀਆਂ ਲੀਗਲ ਪਰਸਨੈਲਿਟੀਜ਼ ਦੇ ਕਰਨ ਵਾਲੀਆਂ ਨਹੀਂ ਹੁੰਦੀਆਂ
0: ਜੀ।
1: ਲੀਗਲ ਬੰਦਾ ਜਿਹੜਾ ਆ ਜਦੋਂ ਗੱਲ ਕਰੂਗਾ ਲੀਗਲ ਵਰਡਿੰਗ ਯੂਜ਼ ਕਰੂਗਾ,
0: ਬਿਲਕੁਲ ਹੈ ਜੀ,
1: ਉਹ ਲੀਗਲ ਵਰਡ ਜਿੱਦਾਂ ਹੁਣ ਕਸਟੋਡੀਅਨ ਵਰਡ ਜਿਹੜਾ ਲਿਖ ਦਿੱਤਾ ਇਹਨਾਂ ਨੇ, ਉਹ ਕਸਟੋਡੀਅਨ ਵਰਡ ਜਿਹੜਾ ਹੈਗਾ ਆ ਤੁਹਾਨੂੰ ਪਤਾ ਆ ਉਹਦੀ ਮਲਕੀਤੀ ਦਾ ਅਧਿਕਾਰ ਹੁੰਦਾ ਉਹ
0: ਜਿੱਦਾਂ ਮਹਾਰਾਜ ਦੀ ਬੀੜ ਕਹਿੰਦੇ ਆ ਆਮ ਭਾਸ਼ਾ ਦੇ ਆਪਾਂ ਜਿੱਦਾਂ ਕਹਿੰਦੇ ਆ, ਉਹਨਾਂ ਨੇ ਸਰੂਪ ਲਿਖ ਦਿੱਤਾ, ਉਹ ਵੀ ਵਿਵਾਦ ਬਣਿਆ।
1: ਅੱਛਾ ਜੀ, ਡੋਮੀਨੈਂਸ ਦਾ ਜਿਹੜਾ ਹੈਗਾ ਆ ਰਾਈਟ ਆਫ ਡੋਮੀਨੈਂਸ ਜਿਹਦੇ ਕੋਲ ਹੁੰਦਾ ਹੀ ਇਜ਼ ਕਸਟੋਡੀਅਨ
0: ਜੀ,
1: ਹੈ ਜੀ। ਹੁਣ ਸਵਾਲ ਤਾਂ ਇਹ ਹੈਗਾ ਆ ਕਿ ਜੇ ਇੱਕ ਸਿੱਖ ਦੇ ਤੌਰ ਤੇ ਮੈਂ ਉਹਨੂੰ ਸਮਝਾਂ ਤੇ ਇਹ ਤਾਂ ਇਹ ਹੈਗਾ ਆ ਕਿ ਗੁਰੂ ਮਹਾਰਾਜ ਦੇ ਸਰੂਪ ਦੇ ਉੱਤੇ ਡੋਮੀਨੈਂਸ ਮਤਲਬ ਉਸ ਬੰਦੇ ਦੀ ਹੋ ਗਈ, ਕਸਟੋਡੀਅਨ ਉਹਦੀ ਹੋ ਗਈ ਵੀ ਜਿਹਨੇ ਘਰ ਆਪਣੇ ਪ੍ਰਕਾਸ਼ ਕੀਤਾ ਆ ਉਹ ਕਸਟੋਡੀਅਨ ਹੋ ਗਿਆ, ਜਿਹਨੇ ਆਪਣੇ ਡੇਰੇ ਚ ਕੀਤਾ ਆ ਉਹ ਹੋ ਗਿਆ ਜੀ, ਤੇ ਗੁਰੂ ਘਰ ਦੇ ਵਿੱਚ ਜਿਹੜਾ ਹੈਗਾ ਗ੍ਰੰਥੀ ਆ ਜੀ। ਹੁਣ ਸਾਡੇ ਪਿੰਡ ਦੇ ਵਿੱਚ ਸਰ ਕੋਈ ਗ੍ਰੰਥੀ ਹੈ ਹੀ ਨਹੀਂ ਗਾ ਜੀ, ਜਿਹੜੇ ਬੰਦਿਆਂ ਦੇ ਪਿੰਡ ਵਾਲੇ ਆਪ ਸੇਵਾ ਕਰਦੇ ਹੈਗੇ, ਆਪ ਜਾਂਦੇ ਆਉਂਦੇ, ਚਾਬੀ ਕਿਸੇ ਨੇ ਰੱਖੀ ਹੁੰਦੀ ਆ, ਕਿਸੇ ਨੇ ਸਵੇਰੇ ਤੜਕੇ ਜਿਹੜਾ ਇੱਕ ਲੇਡੀ ਹੈਗੀ ਉਹ 3:30 ਵਜੇ ਚਲ ਜਾਂਦੀ ਆ, ਉਹ ਜਾ ਕੇ ਲੋਕ ਖੋਹ ਲਿਆਉਂਦੀ ਹੈਗੀ ਆ, ਪਿੱਛੇ ਜਿਹੜਾ ਬੜਾ ਸ਼ਾਂਤੀ ਪੂਰਵਕ ਮਾਹੌਲ ਹੈਗਾ ਆ ਜੀ।
0: ਕਸਟੋਡੀਅਨ ਕੌਣ ਹੋਊਗਾ ਜੀ? ਆਪਾਂ ਕਦੇ ਸੁਣਿਆ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਕੋਈ ਵੀ ਲਿਆ ਕੇ ਘਰ ਦੇ ਵਿੱਚ ਕਰਦਾ ਹੈ, ਪਾਠ ਰਕਾਉਂਦਾ ਜਾਂ ਵਿਆਹ ਦੀਆਂ ਰਸਮਾਂ ਜਾਂ ਦੁੱਖ ਦੀਆਂ ਰਸਮਾਂ ਹੁੰਦੀਆਂ ਨੇ ਸਾਰਾ, ਕਦੇ ਆਪਾਂ ਸੁਣਿਆ ਕਦੇ ਉੱਥੇ ਬੇਅਦਬੀ ਹੋਈ ਆ ਇੱਦਾਂ?
1: ਸਰ ਕਦੀ ਵੀ ਨਹੀਂ ਜੀ
0: ਜੀ,
1: ਅਗਲੇ ਤਾਂ ਸਤਿਕਾਰ ਦਿੰਦੇ ਪੂਰੀ ਤਰ੍ਹਾਂ,
0: ਪਹਿਰਾ ਦਿੰਦੇ ਆ ਬਕਾਇਦਾ, ਰਾਤ ਨੂੰ ਰੋਲ ਲੱਗਦੀ ਆ, ਸਾਰਾ ਕੁਝ ਲੱਗਦਾ ਉੱਥੇ, ਬਕਾਇਦਾ ਪਰਿਵਾਰ ਦਾ ਵਿਅਕਤੀ ਜਾਂ ਕੋਈ ਮੈਂਬਰ ਜਿਹੜਾ ਬੈਠਦਾ ਜੀ ਨਾਲ।
1: ਨਹੀਂ ਸੌਖਾ ਸਿੱਧ ਕਰਕੇ ਫੇਰ ਅਗਲੇ ਪਤੇ ਚਲ ਜਾਂਦੇ ਹੈਗੇ ਆ, ਉਹ ਚੱਕਰ ਨਹੀਂ ਹੈ ਜੀ। ਗੱਲ ਤਾਂ ਇਹ ਹੈਗੀ ਆ ਕਿ ਅੱਗੇ ਤੁਸੀਂ ਜੇ ਸਿੱਖ ਸਕੋਲਰ ਨੂੰ ਨਾਲ ਲੈ ਲੈਂਦੇ ਤੇ ਉਹ ਇਸ ਚੀਜ਼ ਨੂੰ ਜਿਹੜਾ ਹੈਗਾ ਆ ਉਹ ਸ਼ਬਦਾਂ ਦਾ ਜਿਹੜਾ ਆ ਉਹ ਸ਼ਬਦਾਂ ਦੇ ਨਾਲ ਜਿਹੜੀ ਮਾਨਹਾਨੀ ਹੁੰਦੀ ਪਈ ਆ ਉਹ ਤਾਂ ਨਾ ਹੁੰਦੀ।
0: ਬਿਲਕੁਲ ਹੈ ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਆ ਇਹ ਤੇ ਮੈਨੂੰ ਸਖ਼ਤ ਇਤਰਾਜ ਹੈਗਾ ਆ ਜੀ। ਬਾਕੀ ਆਪਾਂ ਅਗਲੇ ਹਫਤੇ ਦੇ ਵਿੱਚ ਇਹ ਪ੍ਰੋਗਰਾਮ ਜ਼ਰੂਰ ਸਪੈਸ਼ਲੀ ਕਰਾਂਗੇ
0: ਜ਼ਰੂਰ,
1: ਔਰ ਇੱਕ ਇੱਕ ਅੱਖਰ ਦੇ ਉੱਤੇ ਜਿਹੜਾ ਹੈਗਾ ਆ ਆਪਾਂ ਉਹਦਾ ਲੀਗਲ ਵਰਡਿੰਗ ਤੇ ਉਹਦਾ ਸਾਰਾ ਮੀਨਿੰਗ ਜਿਹੜਾ ਹੈਗਾ ਆ ਉਹ ਤੇ ਵੀ ਜਿਹੜਾ ਆ ਡਿਸਕਸ ਕਰਾਂਗੇ।
0: ਬਿਲਕੁਲ ਹੈ ਜੀ। ਤੇ ਸੈਂਟ ਸਾਹਿਬ ਅੱਗੇ ਵਧਣ ਤੋਂ ਪਹਿਲਾਂ ਆਪਣੇ ਨਾਲ ਜੋਲ ਭੈਣ ਜੀ ਜੁੜੇ, ਉਹਨਾਂ ਦੀ ਗੱਲ ਸੁਣ ਲਈਏ। ਸਤਿ ਸ੍ਰੀ ਅਕਾਲ ਜੋਲ ਭੈਣ ਜੀ, ਸਵਾਗਤ ਹੈ ਜੀ।
2: ਤੁਸੀਂ ਇਹ ਦੇਖੋ ਬਈ ਤੁਹਾਨੂੰ ਪਤਾ ਮੈਂ ਇੱਕ ਵਾਰ ਭਾਰਤ ਸਾਹਿਬ ਤੁਹਾਨੂੰ ਭੇਜੀ ਸੀ ਫੋਟੋ ਬਈ ਉਹ ਜਿਹੜੇ ਗਮਲੇ ਜੇ ਬਣੇ ਹੁੰਦੇ ਆ ਨਾ ਸਟੋਰਾਂ ਦੇ ਅੱਗੇ ਦਰਖਤ ਲਾਏ ਹੁੰਦੇ ਆ ਓਹਦੇ ਉੱਤੇ ਹੀ ਬਾਈਬਲ ਰੱਖੀ ਹੋਈ ਸੀ।
0: ਹਾਂਜੀ ਹਾਂਜੀ, ਉਦੋਂ ਮੈਂ ਇੱਕ ਸਪੈਸ਼ਲ ਚਰਚ ਦੀ ਗੱਲ ਕੀਤੀ ਸੀ। ਹਾਂਜੀ,
2: ਸਾਨੂੰ ਤਾਂ ਮਰਿਆਦਾ ਨਹੀਂ ਵਧਣ ਨਹੀਂ ਦਿੱਤਾ।
0: ਬਿਲਕੁਲ ਹੈ ਜੀ।
2: ਹੈ ਤੇ ਅੱਜ ਜਿਹੜੇ ਗੁਰਗਾਜ ਹੋਣੀ ਨੇ, ਚਲੋ ਆਪਾਂ ਉਹ ਤਾਂ ਜਿਹੜੀਆਂ ਡੂੰਘੀਆਂ ਗੱਲਾਂ ਨੇ ਬਈ ਕੀ ਇਹਨਾਂ ਨੇ ਕਾਨੂੰਨ ਬਣਾਇਆ ਕੀ ਨਹੀਂ
0: ਜੀ,
2: ਤੇ ਗੁਰਗਾਜ ਹੋਣਾ ਨੂੰ ਪੁੱਛੇ ਜਿਵੇਂ ਤੁਸੀਂ ਜਥੇਦਾਰ ਬਣੇ ਹੋ ਉਦੋਂ ਮਰਿਆਦਾ ਰੱਖੀ ਗਈ ਸੀ ਉਹ
0: ਜੀ,
2: ਤੇ ਕਿਵੇਂ ਤੁਸੀਂ ਲੋਕੇ ਛੁਪੇ ਚੋਰੀ ਸਾਰਾ ਕੁਛ ਕੀਤਾ
0: ਜੀ,
2: ਤੇ ਅੱਜ ਮੈਂ ਹੁਣ ਤੁਸੀਂ ਆਪਾਂ ਕਹਿੰਦੇ ਸੀ ਪਿੰਡਾਂ ਚ ਤਾਂ ਆਮ ਹੀ ਆਪਣੀ ਬੋਲੀ ਦੇ ਵਿਚ ਕਿਹਾ ਜਾਂਦਾ ਸੀ ਮਹਾਰਾਜ ਦੀ ਬੀੜ ਲੈਣੀ, ਸਰੂਪ ਤਾਂ ਪਤਾ ਹੀ ਨੀ ਸੀਗਾ।
0: ਹਾਂਜੀ ਬਿਲਕੁਲ ਹੈ ਜੀ।
2: ਹੈ ਤੇ ਉਹ ਆਪਣਾ ਕੁਛ ਵੀ ਜਿਹੜਾ ਉੱਪਰ ਉਹ ਚੰਦੋਆ ਸਾਹਿਬ ਹੁੰਦਾ ਚੰਦੋਆ ਸਾਹਿਬ ਬਣਾ ਤਾ ਉਹ ਵੀ ਹੈ
0: ਜੀ। ਬਿਲਕੁਲ ਹੈ ਜੀ।
2: ਤੇ ਉਹ ਹੁਣ ਚੰਦੋਆ ਤੁਸੀਂ ਕਹਿ ਹੀ ਨਹੀਂ ਸਕਦੇ ਹੈਗੇ
0: ਜੀ।
2: ਇਹਨਾਂ ਨੇ ਜਿਹੜਾ ਹੁਣ ਕੀਤਾ ਹੈਗਾ ਬਈ ਸਰਟੀਫਿਕੇਟ ਮਿਲੂਗਾ।
0: ਹਾਂਜੀ
2: ਨਹੀਂ ਸਰਟੀਫਿਕੇਟ ਲੈਣਾ ਪਊਗਾ,
0: ਸਿੱਖੀ ਦਾ ਸਰਟੀਫਿਕੇਟ। ਹਾਂ
2: ਤੁਸੀਂ ਇਹ ਦੱਸੋ ਜਿਨ੍ਹਾਂ ਕੋਲ ਜਿਹੜੇ ਇਹਨਾਂ ਦੇ ਸਰਟੀਫਿਕੇਟ ਵਾਲਿਆਂ ਨੇ ਉਹਨਾਂ ਦੇ ਕੀ ਕਾਰਨਾਮੇ ਨੂੰ ਦੇ ਦੇਣੀ ਇਹਨਾਂ ਨੂੰ
0: ਜੀ,
2: ਹੈਨਾ। ਤੇ ਲੋਕਾਂ ਨੂੰ ਕਿਵੇਂ ਇਹਨਾਂ ਨੇ ਭੁੰਬਲ ਭੂਸੇ ਦੇ ਵਿਚ ਪਾਇਆ ਹੋਇਆ ਦੁਨੀਆਂ, ਇਹਨਾਂ ਨੇ ਇਸ ਭੁੰਬਲ ਭੂਸੇ ਦੇ ਵਿਚ ਪਾ ਕੇ ਅਸਲੀ ਪੋਲੀਟਿਕਸ ਜਿਹੜੀ ਹੋ ਰਹੀ ਆ ਜਿਹਨੇ ਪੰਜਾਬ ਨੂੰ ਇੰਨਾ ਪਿੱਛੇ ਸਿੱਟਤਾ
0: ਜੀ,
2: ਓਹਦੇ ਵੱਲ ਤਾਂ ਖਿਆਲ ਹੀ ਨਹੀਂ ਜਾਣ ਦਿੰਦੇ।
0: ਬਿਲਕੁਲ
2: ਹੈ, ਇੱਥੇ ਹੀ ਅਲਝਾਈ ਰੱਖਦੇ ਨੇ, ਕਿਸੇ ਨੇ ਭਾਂਡੇ ਮਾਂਜ ਲਏ ਦੋ ਦਿਨ ਦੋ ਕੌਲੀਆਂ ਮਾਂਜ ਲੀਆਂ, ਕਿਸੇ ਨੇ ਜੁੱਤੀਆਂ ਸਾਫ ਕਰ ਲੀਆਂ, ਆਦਿ ਬਸ ਹੋ ਹੀ ਜਾਂਦਾ। ਇੱਥੇ ਕਈ ਲੋਕ ਇਹ ਨੂੰ ਆਧਾਰ ਬਣਾ ਕੇ ਹੀ ਵੋਟਾਂ ਪਾਈ ਜਾਂਦੇ ਆ।
0: ਬਿਲਕੁਲ
2: ਹੈ, ਤੇ ਇਹ ਬਸ ਉਹਨਾਂ ਨੇ ਹੋਰ ਜਿਹੜਾ ਮਾੜਾ ਮੋਟਾ ਕੁਛ ਬਚਿਆ ਉਹ ਵੀ ਉਹ ਕਰਨਾ ਇਹਨਾਂ ਨੇ। ਚਲੋ ਠੀਕ ਆ, ਜਿਹੜਾ ਕੋਈ ਕਾਨੂੰਨ ਦੇ ਵਿਚ ਹੋਇਆ ਕਾਨੂੰਨ ਚ ਜਿਹੜੀ ਕੋਈ ਨਹੀਂ ਠੀਕ ਉਹ ਤਾਂ ਬਹਿਸ ਕਰਕੇ ਦੇਖ ਕੇ ਓਹਦੇ ਉੱਤੇ ਵਿਚਾਰ ਤਾਂ ਕੀਤੀ ਜਾ ਸਕਦੀ ਆ।
0: ਬਿਲਕੁਲ ਹੈ,
2: ਪਰ ਆ ਜਿਹੜੀਆਂ ਮਾੜੀਆਂ ਮਾੜੀਆਂ ਛੋਟੀ ਛੋਟੀਆਂ ਗੱਲਾਂ ਨੇ ਇਹਨਾਂ ਨੂੰ ਮੁੱਦੇ ਬਣਾ ਕੇ ਲੋਕਾਂ ਨੂੰ ਤਾਂ ਡਿਸਟ੍ਰੈਕਟ ਨਾ ਕਰੋ।
0: ਬਿਲਕੁਲ ਹੈ ਜੀ,
2: ਹੈਨਾ, ਬੜੀ ਮਾੜੀ ਗੱਲ ਆ ਬਹੁਤ। ਹੋਰ ਤਾਂ ਇਹਨਾਂ ਤੋਂ ਕੁਛ ਆਉਂਦਾ ਹੀ ਨੀ ਹੈਗਾ
0: ਜੀ,
2: ਇਹੀ ਦਿਮਾਗ ਘੁਮਾਈ ਜਾਂਦੇ ਆ ਸਾਰਾ ਦਿਨ।
0: ਬਿਲਕੁਲ ਹੈ ਜੀ।
2: ਤੇ ਮੈਂ ਸੁਣਦੀ ਆ ਭਾਜੀ ਉਹਨਾਂ ਨੂੰ ਵੀ ਬੜਾ ਸੋਹਣਾ ਲੱਗਿਆ ਹੋਇਆ ਦੱਸਦੇ ਨੇ ਕਰ
0: ਜੀ। ਥੈਂਕ ਯੂ ਭੈਣ ਜੀ, ਥੈਂਕ ਯੂ,
1: ਸ਼ੁਕਰੀਆ ਭੈਣ ਜੀ, ਸ਼ੁਕਰੀਆ,
0: ਸਤਿ ਸ੍ਰੀ ਅਕਾਲ ਜੀ।
1: ਹਾਂਜੀ
0: ਸੈਣੀ ਸਾਹਿਬ ਕੀ ਕਹੋਗੇ ਜੀ?
1: ਭੈਣ ਜੀ ਹੁਣਾਂ ਨੇ ਬੜੀ ਵਧੀਆ ਗੱਲ ਕੀਤੀ ਹੈਗੀ ਆ। ਅਸੀਂ ਜਿਹੜਾ ਹੈਗਾ ਆ ਸਾਨੂੰ ਇਹ ਪਤਾ ਨੀ ਸਮਝ ਹੀ ਕਿੱਦਾਂ ਦੀ ਬਣਾਤੀ ਆ
0: ਜੀ,
1: ਕਿ ਗੁਰਬਾਣੀ ਦਾ ਜਿਹੜਾ ਆ ਜੀ ਉਹਦਾ ਤਾਂ ਮਤਲਬ ਬੇਅਦਬੀ ਹੋ ਹੀ ਨਹੀਂ ਸਕਦੀ ਜੀ।
0: ਜੀ,
1: ਸ਼ਬਦ ਗੁਰੂ ਦੀ ਬੇਅਦਬੀ ਹੋ ਹੀ ਨਹੀਂ ਸਕਦੀ
0: ਜੀ।
1: ਸ਼ਬਦ ਗੁਰੂ ਜਿਹੜਾ ਹੈਗਾ ਆ ਜੇ ਉਹ ਕੋਈ ਬਾਹਰੀ ਚੀਜ਼ ਤਾਂ ਹੈ ਨੀ ਜੀ, ਉਹ ਤਾਂ ਇੱਕ ਜਿਹੜਾ ਹੈਗਾ ਆ ਹਵਾ ਦੇ ਵਿਚ ਵੀ ਸ਼ਬਦ ਗੁਰੂ ਹੈਗਾ ਆ ਜੀ, ਫੇਰ ਉਹੀ ਅੰਤਰ ਗੁਰੂ ਰਾਧਣਾ ਕਹਿੰਦੇ ਹੈਗੇ ਆ ਜੀ, ਉਹ ਸ਼ਬਦ ਗੁਰੂ ਫੇਰ ਬੰਦੇ ਆਪਣੇ ਅੰਦਰ ਪ੍ਰਗਟ ਕਰਦਾ ਜੀ ਸ਼ਬਦ
0: ਜੀ।
1: ਉਹ ਤਾਂ ਗੱਲਾਂ ਡੂੰਘੀਆਂ ਹੈਗੀਆਂ, ਸਾਨੂੰ ਤਾਂ ਚਲੋ ਨਹੀਂ ਪਤਾ, ਅਸੀਂ ਸਧਾਰਨ ਬੁੱਧੀ ਵਾਲੇ ਲੋਕ ਹੈਗੇ ਹਾਂ, ਇਹ ਜਿਹੜੇ ਉੱਥੇ ਬੈਠੇ ਹੈਗੇ ਆ ਇੰਨਾ ਇੰਨਾ ਅਭਿਆਸ ਕਰਦੇ ਹੈਗੇ, ਇਹਨਾਂ ਨੂੰ ਵੀ ਨੀ ਪਤਾ, ਇਹ ਵੀ ਬਾਹਰ ਦੀ ਦੌੜ ਦੇ ਵਿਚ ਹੀ ਪਏ ਹੈਗੇ ਜੀ।
0: ਬਿਲਕੁਲ ਹੈ ਜੀ,
1: ਮੈਂ ਤਾਂ ਇਹ ਜਾਣਦਾ ਹੈਗਾ ਜੀ ਬਈ ਸਿੱਖ ਸਕਾਲਰ ਮਸਕੀਨ ਸੀ
0: ਜੀ,
1: ਉਹਨਾਂ ਦੇ ਵੀ ਹੱਥ ਜੋੜ ਦਿੱਤੇ, ਉਹ ਵੀ ਸੰਕੋਚ ਕਰਕੇ ਬੋਲਦੇ ਸੀ ਕਿ ਮੈਂ ਬਹੁਤਾ ਨਾ ਬੋਲਾਂ ਨਾਲ ਹੀ ਨੀ ਗੱਲ ਕਹਿ ਦਿੰਦੇ ਸੀ, ਬਹੁਤਾ ਨਾ ਬੋਲਾਂ ਫਿਰ ਜਿਹੜੇ ਹੈਗੇ ਆ ਕੱਚੀ ਸੋਚ ਵਾਲੇ ਜਿਹੜੇ ਹੈਗੇ ਆ ਉਹ ਗਰਮ ਹੋ ਜਾਂਦੇ ਆ।
0: ਮੈਂ ਤਾਂ ਸਾਈਂ ਸਾਹਿਬ ਕਈ ਵਾਰੀ ਨਾ, ਚਲੋ ਪਿਛਲੀ ਵਾਰੀ ਮੈਂ ਓਸ਼ੋ ਦਾ ਇੱਕ ਕਿਤਾਬ ਦਾ ਜ਼ਿਕਰ ਕੀਤਾ ਸੀ, ਉਹਨੂੰ ਪੜ੍ਹ ਕੇ ਵੀ ਸੁਣਾਇਆ ਸੀ, ਮੈਂ ਉਸ ਵਿੱਚ ਹੈਰਾਨ ਰਹਿ ਗਿਆ। ਚਲੋ ਉਹਨੇ ਸਿੱਖ ਧਰਮ ਦੀ ਥੋੜੀ ਗੱਲ ਕੀਤੀ ਹੈ, ਪਰ ਬਾਕੀ ਜਿਹੜੇ ਧਰਮਾਂ ਦੇ ਉਹਨੇ ਨਾ ਕਹਿ ਸਕਦੇ ਹੈ ਕਿ ਪੂਰਾ ਐਨ ਲਾਹੂ ਲਾਹ ਤੇ ਧੱਜੀਆਂ ਲਾਤੀਆਂ, ਪਰ ਉਹ ਵੀ ਹੈ ਨਾ ਇਸ ਚੀਜ਼ ਦੇ ਉੱਤੇ ਸਿੱਖ ਧਰਮ ਦੇ ਖਿਲਾਫ਼, ਮਤਲਬ ਕਿ ਉਹ ਆਪਣੇ ਹਿਸਾਬ ਦੇ ਨਾਲ ਥੋੜਾ ਜਿਹਾ ਕੀਤਾ ਜੋ ਵੀ ਕੀਤਾ, ਪਰ ਉਸ ਹਿਸਾਬ ਦੇ ਨਾਲ ਹੀ ਬੋਲ ਸਕੇ ਹਨ ਜਾਂ ਜਿਸ ਹਿਸਾਬ ਨਾਲ ਬਾਕੀਆਂ ਦੇ ਖੁੱਲ੍ਹ ਕੇ ਆਪਣੇ ਵਿਚਾਰ ਦੇ ਗਿਆ ਜੀ।
1: ਉਹ ਅੰਮ੍ਰਿਤਸਰ ਆਇਆ ਜੀ, ਇੱਥੇ ਆਇਆ ਆ ਕੇ ਇਹ ਕਹਿੰਦੇ ਜੀ ਸਿਰ ਢੱਕੇ ਅੰਦਰ ਚ
0: ਜੀ,
1: ਉਹ ਕਹਿੰਦਾ ਸਤਿਕਾਰ ਮੇਰੇ ਦਿਲ ਚ ਆ
0: ਜੀ,
1: ਉਹ ਕਹਿੰਦੇ ਤੂੰ ਸਿਰ ਢੱਕੇ ਬਿਨਾ ਅਸੀਂ ਤੈਨੂੰ ਉੱਤਰ ਨੀ ਜਾਣ ਦੇਣਾ
0: ਜੀ,
1: ਉਹ ਕਹਿੰਦਾ ਮੈਂ ਫਿਰ ਜਾਣਾ ਹੀ ਨੀ, ਉਹ ਚੁੱਪ ਕਰਕੇ ਵਾਪਸ ਚਲਾ ਗਿਆ ਜੀ।
0: ਬਿਲਕੁਲ ਹੈ ਜੀ,
1: ਤੂੰ ਇਸ ਕਰਕੇ ਜਿਹੜਾ ਹੈਗਾ ਆ ਆਖਰ ਉਹਨਾਂ ਨੇ ਵੀ ਤਾਂ ਕਿਤੋਂ ਅਧਿਐਨ ਕੀਤਾ ਹੀ ਆ ਨਾ, ਪੜ੍ਹਿਆ ਹੀ ਸੀ, ਤਾਂ ਹੀ ਅਗਲੇ ਬੰਦੇ ਨੇ ਜਿਹੜਾ ਇਹਦਾ ਟੀਕਾ ਕਰ ਦਿੱਤਾ ਜਪਜੀ ਸਾਹਿਬ ਦਾ
0: ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਅਸੀਂ ਨਾ ਲੋਕ ਜਿਹੜੇ ਹੈਗੇ ਆ ਟ੍ਰਿਫਲਸ ਦੇ ਵਿੱਚ ਜ਼ਿਆਦਾ ਉਲਝਦੇ ਹੈਗੇ ਆ, ਤੁਛ ਚੀਜ਼ਾਂ ਚ ਜ਼ਿਆਦਾ ਉਲਝਦੇ ਹੈਗੇ ਆ, ਅਸੀਂ ਇਹਨਾਂ ਚੀਜ਼ਾਂ ਚ ਉਲਝ ਕੇ ਕਰਕਸ ਜਿਹੜਾ ਹੁੰਦਾ ਆ ਜਿਹੜਾ ਹੈਗਾ ਆ ਇੱਥੇ ਤਾਂ ਉਹ ਅਸੀਂ ਮਤਲਬ ਕਹਿੰਦੇ ਨਾ ਸ਼ਹਿਦ ਤੇ ਮੱਖੀਆਂ ਦੇ ਵਿੱਚ ਜਿਹੜਾ ਹੈਗਾ ਆ ਉਹ ਸ਼ਹਿਦ ਵਾਲੀ ਜਿਹੜੀ ਫਾੜੀ ਹੁੰਦੀ ਉਹ ਅਲੱਗ ਹੀ ਹੁੰਦੀ ਹੈਗੀ ਆ, ਅਸੀਂ ਉੱਥੇ ਤੱਕ ਤਾਂ ਪਹੁੰਚਦੇ ਨੀ ਗੇ, ਅਸੀਂ ਕਦੀ ਮੱਖੀਆਂ ਚ ਉਲਝ ਜਾਂਦੇ ਹੈਗੇ ਆ, ਕਦੀ ਉਹਦੇ ਜਿਹੜੇ ਹੈਗੇ ਆ ਉਹ ਦੂਜੇ ਜਿਹੜੇ ਹੈਗੇ ਆ ਜਿੱਥੇ ਉਹਦੇ ਬੱਚੇ ਹੁੰਦੇ ਅਸੀਂ ਉਹਨਾਂ ਚ ਉਲਝ ਜਾਂਦੇ ਹੈਗੇ ਆ ਜੀ, ਸ਼ਹਿਦ ਦਾ ਟੇਸਟ ਕਿਸੇ ਕੋਲ ਲੈਣਾ ਹੀ ਨਹੀਂ, ਉੱਥੇ ਤੱਕ ਪਹੁੰਚਦੇ ਹੀ ਨੀ ਜੀ।
0: ਬਿਲਕੁਲ ਹੈ ਜੀ।
1: ਦੂਜਾ ਇਹ ਹੈਗਾ ਪੁਜਾਰੀਵਾਦ ਨੇ ਜਿਹੜਾ ਆ ਇਸ ਚੀਜ਼ ਨੂੰ ਜਿਹੜਾ ਆ ਆ ਜਿਹੜੀ ਬਾਹਰੀ ਦਿੱਖ ਬੇਅਦਬੀ ਇਹ ਸਾਰੀਆਂ ਚੀਜ਼ਾਂ ਇਹ ਪੁਜਾਰੀਵਾਦ ਦੀ ਦੇਣੀ ਹੈ, ਭਾਰਤ ਸਾਹਿਬ ਜਿਹਦੇ ਬਾਰੇ ਮੈਂ ਪਹਿਲਾਂ ਵੀ ਬੋਲਿਆ ਸੀ।
0: ਬਿਲਕੁਲ ਹੈ ਜੀ,
1: ਬਿਲਕੁਲ। ਔਰ ਹੁਣ ਅੱਗੇ ਦੀ ਅੱਗੇ ਤੁਸੀਂ ਦੇਖੋ ਨਾ ਹੁਣ ਜਿਹੜਾ ਹੈਗਾ ਆ ਮੈਂ ਉਹ ਦੇਖੋ ਨਾਲ ਹੀ ਮਾਨ ਸਾਹਿਬ ਦੀ ਸਟੇਟਮੈਂਟ ਆ ਗਈ ਨਾ ਵੀ ਅਸੀਂ ਬਿਲਕੁਲ ਨੀ ਵਾਪਸ ਲੈਣਾ ਜੇ ਇੱਦਾਂ ਕਰਕੇ ਹੈਗਾ ਜੀ, ਮਤਲਬ ਇਹ ਹੈਗਾ ਆ ਵੀ ਹੁਣ ਵੀ ਬਾਦਲ ਪਰਿਵਾਰ ਨੂੰ ਵੀ ਦੁੱਖ ਹੈਗਾ ਜਿੱਦਾਂ ਮਰਜ਼ੀ ਆ, ਸਰ ਲੋਕੀ ਜਿਹੜੇ ਹੈਗੇ ਆ ਪੀਪਲ ਆਰ ਲੀਸਟ ਕੰਸਰਨਡ, ਅਸੀਂ ਭਾਵੇਂ ਜੋ ਮਰਜ਼ੀ ਮਿਲ ਕੇ ਜਾਈਏ। ਦੋ ਤਰ੍ਹਾਂ ਦੇ ਗਰੁੱਪ ਹੈਗੇ ਆ ਜੀ, ਇੱਕ ਸਰਕਾਰ ਦੇ ਪੱਖੀ ਗਰੁੱਪ ਹੈਗਾ ਆ ਜਿਹਨਾਂ ਦੇ ਡਿੱਜ ਜੁੜੇ ਹੈਗੇ ਆ, ਉਹ ਤਾਂ ਜਿੰਦਾਬਾਦ ਮੁਰਦਾਬਾਦ ਉਹਨਾਂ ਨੇ ਕਰੀ ਜਾਣਾ ਜੀ,
0: ਇਹਦੇ ਵਿੱਚ
1: ਜਿਹੜੇ ਹੈਗੇ ਆ ਵੀ ਉੱਥੇ ਬੈਠੇ ਜੀ।
0: ਸੈਣੀ ਸਾਹਿਬ ਕਿਤੇ ਨਾ ਕਿਤੇ ਸੁਖਬੀਰ ਬਾਦਲ ਹੋਣੀ ਵੀ ਇਸ ਕਰਕੇ ਇਸ ਉੱਤੇ ਜਿਹੜਾ ਚੁੱਪ ਧਾਰ ਕੇ ਬੈਠੇ ਨੇ ਕਿ ਵਿਵਾਦ ਦੇ ਵਿੱਚ ਨਾ ਫਸੀਏ ਇਸ ਚੀਜ਼ ਦੇ ਵਿੱਚ, ਚਲੋ ਜੋ ਜੋ ਕਰਦੇ ਆ ਉਹ ਕਰ ਲੈਣ ਦੋ ਉਹਨਾਂ ਨੂੰ।
1: ਪਰ ਸਾਹਿਬ ਇੱਕ ਚੀਜ਼ ਹੁੰਦੀ ਹੈ ਟਾਈਮਿੰਗ,
0: ਟਾਈਮਿੰਗ
1: ਟਾਈਮਿੰਗ ਦੀ ਜਿਹੜੀ ਵੈਲਿਊ ਆ ਨਾ ਉਹ ਨਾ ਤਾਂ ਇਹਨਾਂ ਨੂੰ ਪਤਾ ਹੈਗੀ ਆ ਤੇ ਨਾ ਮਤਲਬ ਜਿਹੜਾ ਅਕਾਲੀ ਦਲ ਨੂੰ ਪਤਾ
0: ਜੀ,
1: ਕਦੋਂ ਬੋਲਣਾ ਕਿੱਥੇ ਬੋਲਣਾ ਕਿੱਥੇ ਚੁੱਪ ਰਹਿਣਾ ਇਹ ਚੀਜ਼ ਜਿਹੜੀ ਆ ਪੋਲਿਟਿਕਸ ਦੇ ਵਿੱਚ ਬਹੁਤ ਜ਼ਰੂਰੀ ਆ।
0: ਉਹ ਟਾਈਮਿੰਗ ਜਿਹੜੀ ਤੁਸੀਂ ਪਹਿਲਾਂ ਦੱਸੀ ਆ ਨਾ ਕਿ ਜਦੋਂ ਖਰੜਾ ਇਹਨਾਂ ਨੂੰ ਮੰਗਿਆ ਖਰੜਾ ਮੰਗਿਆ ਜਾਂ ਉਦੋਂ ਹੀ ਜਾਂ ਤਾਂ ਸੰਘਰਸ਼ ਆਰੰਭ ਦਿੰਦੇ ਜੇ ਇਸ ਦੇ ਖਿਲਾਫ।
1: ਹੁਣ ਮੈਂ ਹੈਰਾਨ ਹੈਗਾ ਆ ਕਿ ਚਲੋ ਇੱਕ ਪੋਲੀਟੀਕਲ ਪਾਰਟੀ ਦੇ ਨਾਲ ਐਸ ਜੀ ਪੀ ਸੀ ਜੁੜੀ ਹੀ ਹੈਗੀ ਉਹਨਾਂ ਦੇ ਨਾਲ ਹੀ ਅਕਾਲ ਤਖ਼ਤ, ਆਮ ਸਿੱਖ ਕੀ ਸੋਚਦਾ ਪਿਆ ਆ ਮੇਰੇ ਮੈਂ ਮਤਲਬ ਜਿਹੜਾ ਹੈਗਾ ਆਮ ਸਿੱਖ ਕੀ ਸੋਚਦਾ ਉਹਦਾ ਰਿਐਕਸ਼ਨ ਜਿਹੜਾ ਨਾ ਤਾਂ ਮੈਨੂੰ ਮਾਰਕੀਟ ਚੋਂ ਲੱਭਦਾ ਪਿਆ ਨਾ ਸਮਾਜ ਚੋਂ ਲੱਭਦਾ ਪਿਆ ਵੀ ਇੱਕ ਆਮ ਸਿੱਖ ਕੀ ਸੋਚਦਾ ਪਿਆ, ਕੀ ਉਹਨੇ ਜਿਹੜਾ ਇਹ ਖਰੜਾ ਪੜਿਆ ਨੀ, ਕੀ ਉਹਨਾਂ ਨੂੰ ਇਹਦੇ ਬਾਰੇ ਪਤਾ ਨੀ, ਜਾਂ ਮਤਲਬ ਜਿਹੜਾ ਹੈਗਾ ਆ ਕਿ ਹੀ ਐਟ ਲੀਸਟ ਕੰਸਰਨਡ ਮੈਨੂੰ ਕੀ ਹੈ ਜੀ, ਮੈਂ ਤਾਂ ਜਿਹੜਾ ਹੈਗਾ ਆਹੀ ਤਾਂ ਸਤਿਕਾਰ ਕਰਦਾ ਹੀ ਆ, ਜਿਹੜਾ ਕਰੂਗਾ ਸੋ ਭਰੂਗਾ,
0: ਹਾਂਜੀ
1: ਮਹਾਰਾਜ ਆਪਾਂ ਹੀ ਦੇਖੂਗਾ ਅਗਲਿਆਂ ਦਾ ਤਾਂ ਕੰਮ ਹੀ ਵਧੀ ਗਿਆ।
0: ਬਿਲਕੁਲ
1: ਠੀਕ ਹੈ ਨਾ ਜੀ, ਤੂੰ ਇਸ ਕਰਕੇ ਜਿਹੜਾ ਹੈਗਾ ਜਦ ਤੱਕ ਆਮ ਸਿੱਖ ਉਸ ਚੀਜ਼ ਦੇ ਵਿੱਚ ਇਨਵੋਲਵ ਨਹੀਂ ਹੁੰਦਾ ਤੁਹਾਡਾ ਕ੍ਰਿਟੀਸਾਈਜ਼ ਕੀਤੇ ਦਾ ਤੁਹਾਡਾ ਅਪੋਜ਼ ਕੀਤਾ ਵੀ ਨਲਟੀ ਆ ਉਹਦਾ ਵਿੱਚ ਕੋਈ ਫਾਇਦਾ ਨਹੀਂ ਜੀ।
0: ਬਿਲਕੁਲ,
1: ਤੋ ਇਸ ਕਰਕੇ ਜਿਹੜਾ ਹੈਗਾ ਆ ਇਹ ਟਕਰਾਅ ਹੋਣਾ ਆ ਉਹ ਟਕਰਾਅ ਜਿਹੜਾ ਹੈਗਾ ਆ ਉਹਨੂੰ ਇਹਨਾਂ ਨੇ ਪੋਲੀਟੀਕਲ ਟਕਰਾਅ ਦੇ ਰੂਪ ਦੇ ਵਿੱਚ ਹੀ ਲੈਣਾ ਆ, ਉਹਨਾਂ ਨੇ ਨਾ ਤਾਂ ਇਹਦੇ ਵਿੱਚ ਕੋਈ ਸੋਧ ਕਰਨੀ ਆ ਤੇ ਨਾ ਉਹਨਾਂ ਨੇ ਇਸ ਚੀਜ਼ ਨੂੰ ਕਰਨਾ ਹੈਗਾ ਆ ਜੀ। ਬਾਕੀ ਸੰਨਵਾ ਸਾਹਿਬ ਮੁੜ ਕੇ ਚਲ ਜਾਣਗੇ ਜੀ, ਮੈਂ ਮਾਫ਼ੀ ਚਾਹੁੰਦਾ ਹੈਗਾ ਆ ਵੀ ਮੈਂ ਤਾਂ ਇੱਕ ਸਪੀਕਰ ਦੀ ਪਦਵੀ ਤੇ ਹਾਂ ਜੀ, ਮੈਂ ਸਰਕਾਰ ਨੂੰ ਸੁਨੇਹਾ ਲਾ ਦਿੱਤਾ ਸੀ, ਹੁਣ ਸਰਕਾਰ ਜਾਣੇ ਤੁਸੀਂ ਜਾਣੇ ਉੱਥੇ ਤਾਂ ਸਾਰੇ ਪਤਾ ਤੇ ਤੁਰੇ ਫਿਰਦੇ ਹੈਗੇ ਜੀ, ਉਹਨਾਂ ਤੇ ਤੁਹਾਡਾ ਤਾਂ ਚੱਲਣਾ ਨਹੀਂ।
0: ਸੈਣੀ ਸਾਹਿਬ ਜਿਵੇਂ ਕਿਹਾ ਗਿਆ ਗੜਗੱਜ ਸਾਹਿਬ ਵੱਲੋਂ ਕਿ ਅਸੀਂ ਫਿਰ ਅਕਾਲ ਤਖ਼ਤ ਦੇ ਸਾਹਿਬ ਦੇ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਫਿਰ ਜਿਹੜਾ ਲੈਟਰ ਜਾਰੀ ਹੋਏਗਾ ਜੀ, ਫਿਰ ਉਹਨਾਂ ਨੂੰ ਗਵਰਨਰ ਸਾਹਿਬ ਨੂੰ ਵੀ
1: ਕਰ ਦੇਣਗੇ ਤਾਂ ਕੀ ਹੋਊਗਾ, ਗਵਰਨਰ ਇਜ਼ ਨਾਟ ਬਾਉਂਡ ਅਕਾਲ ਤਖ਼ਤ ਦਾ ਜਿਹੜਾ ਹੈਗਾ ਆ, ਅਕਾਲ ਤਖ਼ਤ ਸੰਭਣ ਕਰਕੇ ਜਾਂ ਕਿਸੇ ਤਰੀਕੇ ਨਾਲ ਕਰ ਸਕਦੇ ਹੈਗੇ ਆ, ਤੇ ਉਹ ਉਹਨਾਂ ਹੀ ਕਰ ਸਕਦੇ ਜਿਹੜੇ ਮਤਲਬ ਪਤਿਤ ਹੋਣ ਦੇ ਆ, ਆਪਣੇ ਦੂਜੇ ਅੰਮ੍ਰਿਤਧਾਰੀ ਹੁੰਦੇ ਆ। ਪਤਿਤ ਕਾਹਦਾ ਜ਼ੋਰ ਜੀ, ਉਹਨੂੰ ਤੇ ਇੱਕ ਜਿਹੜਾ ਹੈਗਾ ਮਤਲਬ ਸਲਾਹ ਦਿੱਤੀ ਜਾ ਸਕਦੀ ਹੈਗੀ ਆ, ਉਹ ਸਲਾਹ ਦੇ ਦੇਣਗੇ
0: ਜੀ।
1: ਗਵਰਨਰ ਕੀ ਕਰੂਗਾ ਜੀ, ਜਦੋਂ ਤੁਸੀਂ ਗਵਰਨਰ ਨੇ ਸਹੀ ਪਾ ਦਿੱਤੀ ਤੇ ਉਹਦਾ ਰੋਲ ਤਾਂ ਖਤਮ ਹੋ ਗਿਆ।
0: ਬਿਲਕੁਲ,
1: ਅਗਲੇ ਵੀ ਇੱਕ ਚਿੱਠੀ ਇਹਨਾਂ ਨੂੰ ਲਿਖ ਦੇਣਗੇ ਕਿ ਯੂ ਗੋ ਟੂ ਦਾ ਹਾਈ ਕੋਰਟ
0: ਹਾਂਜੀ
1: ਐਂਡ ਚੈਲੰਜ ਇਟ।
0: ਬਿਲਕੁਲ,
1: ਜੇ ਤੁਸੀਂ ਕਹਿੰਦੇ ਹੈਗੇ ਆ ਵੀ ਸਿੱਖਾਂ ਦੀ ਸਲਾਹ ਤੋਂ ਬਿਨਾਂ ਬਣਿਆ ਹੈਗਾ, ਤੇ ਤੁਸੀਂ ਇਹਨੂੰ ਚੈਲੰਜ ਕਰ ਦਿਓ ਹਾਈ ਕੋਰਟ ਦੇ ਵਿੱਚ ਉਹਨਾਂ ਮਤਾਂ ਥੱਲੇ,
0: ਜਿਵੇਂ ਚੈਲੰਜ ਹੋਇਆ ਵੀ ਆ ਪਹਿਲਾਂ। ਬਿਲਕੁਲ ਜੀ,
1: ਆਪਣੇ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਇੰਡੀਵਿਜੁਅਲ ਇੰਡੀਵਿਜੁਅਲ ਹਾਂ, ਉਹ ਸੰਸਥਾ ਕਰੇ ਆਪਣੇ ਆਪ
0: ਜਾਂ
1: ਸਿੱਖਾਂ ਵਾਸਤੇ ਇਹਨਾਂ ਨੇ ਬਣਾਇਆ, ਸਿੱਖਾਂ ਨੂੰ ਕੋਨਫੀਡੈਂਸ ਦੇ ਵਿੱਚ ਇੰਡੀਆ ਸਾਡੀ ਤਾਂ ਜਿਹੜੀ ਸੰਸਥਾ ਹੈਗੀ ਆ, ਇਹ ਸਿੱਖਾਂ ਦੀ ਜਿਹੜੀ ਹੈਗੀ ਆ ਇਲੈਕਟਡ ਬੋਡੀ ਆ। ਹਾਂਜੀ,
0: ਚੰਡੀਗੜ੍ਹ ਦੇ ਵਿਚ ਜਿਹੜਾ ਐਕਟ ਲਾਗੂ ਕੀਤਾ ਗਿਆ ਕਿਰਾਏਦਾਰੀ ਐਕਟ, ਕਿਵੇਂ ਦੇਖਦੇ ਹੋ? 13 ਮਈ ਤੱਕ ਅਦਾਲਤਾਂ ਬੰਦ ਕਰ ਦਿੱਤੀਆਂ ਨੇ ਜੀ, ਇਹਦਾ ਅਸਰ ਪੂਰੇ
1: ਪੰਜਾਬ ਦੀ ਸਾਡੇ ਨਹੀਂ ਨਹੀਂ ਨਹੀਂ ਨਹੀਂ ਉਹ ਸਾਡਾ ਪੰਜਾਬ ਦਾ ਜਿਹੜਾ ਹੈਗਾ ਨਾ, ਪੰਜਾਬ ਰੈਂਟ ਰੈਸਟ੍ਰਿਕਸ਼ਨ ਐਕਟ ਜਿਹੜਾ ਹੈਗਾ ਆ, ਉਹ ਮਤਲਬ ਗਵਰਨ ਕਰਦਾ ਪੰਜਾਬ ਨੂੰ। ਇਹ ਚੰਡੀਗੜ੍ਹ ਕਿਉਂਕਿ ਯੂਨੀਅਨ ਟੈਰੀਟਰੀ ਹੈਗੀ ਆ, ਯੂਨੀਅਨ ਟੈਰੀਟਰੀ ਦੇ ਵਿਚ ਲਾ ਜਿਹੜਾ ਹੈਗਾ ਰੈਂਟ ਲਾ ਵੱਖਰਾ ਲਾਗੂ ਹੁੰਦਾ ਹੈਗਾ ਆ ਜੀ। ਉਹਦੇ ਵਿਚ ਜਿਹੜੇ ਹੈਗੇ ਉਹਨਾਂ ਨੂੰ ਕੁਛ ਇੱਕ ਇਤਰਾਜ ਹੈਗੇ ਸੀਗੇ ਜੀ, ਵੀ ਜਿਹਦੇ ਵਿਚ ਵੀ ਕਿਰਾਏਦਾਰ ਦੀ ਸੁਰੱਖਿਆ ਜਿਹੜੀ ਹੈਗੀ ਆ ਬਿਲਕੁਲ ਨਹੀਂ ਰਹੀ ਜੀ, ਤੇ ਉਹਦੇ ਨਾਲ ਜਿਹੜਾ ਆ ਵੀ ਉਹ ਇਸ ਕਰਕੇ ਉਹ ਥੋੜਾ ਜਿਹਾ ਪ੍ਰੋਟੈਸਟ ਕਰਦੇ ਸੀ। ਦੂਜਾ ਐਗਜ਼ੈਕਟਿਵ ਨੂੰ ਅਧਿਕਾਰ ਦਿੱਤਾ ਹੈਗਾ ਜੀ, ਉਹ ਉਹਨਾਂ ਦੇ ਮੁੱਦੇ ਹੈਗੇ ਕੋਈ ਲੋਕਲ, ਉਹਦੇ ਕਰਕੇ ਚੰਡੀਗੜ੍ਹ ਦੀ ਜਿਹੜੀ ਬਾਰ ਹੈਗੀ ਆ ਉਹ ਇਸ ਚੀਜ਼ ਦੇ ਉੱਤੇ ਜਿਹੜਾ ਪ੍ਰੋਟੈਸਟ ਕਰ ਰਹੀ ਹੈਗੀ ਆ ਜੀ।
0: ਬਿਲਕੁਲ,
1: ਹੋਰ ਵਕੀਲਾਂ ਕੋਲ ਸਰ ਕੋਈ ਹਥਿਆਰ ਥੋੜਾ ਹੁੰਦੇ ਹੈਗੇ ਆ ਜੀ, ਇੱਕ ਹੀ ਹੁੰਦੀ ਹੈ ਹੜਤਾਲ ਪਾ ਦਿਓ ਜੀ
0: ਹਾਂਜੀ,
1: ਸਗੋਂ ਉਹਦਾ ਨੁਕਸਾਨ ਵੀ ਵਕੀਲਾਂ ਨੂੰ ਆਪ ਹੀ ਹੁੰਦਾ ਹੈਗਾ ਆ ਜੀ, ਜੇ ਕਿਸੇ ਦਾ ਕੁਛ ਕੰਮ ਕਰਾਂਗੇ ਤੇ ਤਾਂ ਹੀ ਦੋ ਪੈਸੇ ਅਗਲਾ ਦਊਗਾ,
0: ਸਗੋਂ
1: ਵਕੀਲ ਵੀ ਘਰੋਂ ਜਾਂਦੇ ਆ ਤੇ ਖਾਲੀ ਹੋ ਆਉਂਦੇ ਹੈਗੇ ਆ, ਤੇ ਪਰ ਇਹ ਆ ਪਰ ਸਾਡੇ ਕੋਲ ਹੱਲ ਹੀ ਕੋਈ ਨੀ ਹੁੰਦਾ ਜੀ।
0: ਬਿਲਕੁਲ, ਤੇ ਦੂਸਰੇ ਪਾਸੇ ਸੈਣ ਸਾਹਿਬ ਆਂਧਰਾ ਪ੍ਰਦੇਸ਼ ਦਾ ਇੱਕ ਮਾਮਲਾ ਮੈਂ ਥੋੜਾ ਜਿਹਾ ਨਸ਼ਰ ਕੀਤਾ ਉਹਦੇ ਵਿਚ ਜੰਗ ਜਿਹੜੇ ਵਕੀਲ ਹੈਗੇ ਆ ਕਿਤੇ ਨਾ ਕਿਤੇ ਜੱਜਾਂ ਦਾ ਪ੍ਰੈਸ਼ਰ ਜਾਂ ਉਹ ਸਾਰੀਆਂ ਚੀਜ਼ਾਂ ਜੋ ਚੱਲ ਰਹੀਆਂ ਨੇ ਕਿਵੇਂ ਦੇਖਦੇ ਹੋ ਜੀ?
1: ਪਰ ਸਭ ਏਦਾਂ ਹੈਗਾ ਆ ਕਿ ਜੱਜਸ ਸ਼ੁਡ ਸਪੀਕ ਥਰੂ ਹਿਸ ਜਜਮੈਂਟਸ
0: ਜੀ,
1: ਜੱਜ ਜਿਹੜਾ ਆ ਨਾ ਉਹਨੂੰ ਮੂੰਹ ਤੋਂ ਨਹੀਂ ਬੋਲਣਾ ਚਾਹੀਦਾ, ਉਹਨੂੰ ਉਹਦੀ ਜਜਮੈਂਟ ਬੋਲਣੀ ਚਾਹੀਦੀ ਆ
0: ਜੀ।
1: ਜੇ ਵਕੀਲ ਜਿਹੜਾ ਹੈਗਾ ਆ ਯੰਗ ਲਾਇਰ ਸੀਗਾ ਤੇ ਉਹਨੇ ਕੁਛ ਇੱਕ ਵਲਗਰ ਆਰਗੂ ਵੀ ਕਰ ਦਿੱਤਾ ਸੀ ਵੀ ਜਿਹੜਾ ਉਹਦੇ ਨਾਲ ਨਹੀਂ ਰਿਲੇਟਡ ਸੀ, ਤੇ ਜੱਜ ਨੂੰ ਇੰਨਾ ਟੈਂਪਰ ਨਹੀਂ ਸੀ ਖੋਣਾ ਚਾਹੀਦਾ
0: ਜੀ।
1: ਉਹ ਵੀ ਉਦੋਂ ਜਦੋਂ ਜਿਹੜਾ ਹੈਗਾ ਆ ਕਿ ਵਕੀਲ ਨੇ ਅਪੋਲੋਜੀ ਟੈਂਡਰ ਕਰ ਦਿੱਤੀ ਸੀ ਤੇ ਉਸ ਵੇਲੇ ਮਾਮਲੇ ਨੂੰ ਮਤਲਬ ਗੋ ਅਵੇ ਕਰ ਦੇਣਾ ਚਾਹੀਦਾ ਸੀ। ਇਹਨਾਂ ਨੇ ਜਿਹੜਾ ਹੈਗਾ ਆ ਜਾਣ ਬੁੱਝ ਕੇ ਉਸ ਚੀਜ਼ ਨੂੰ ਮਤਲਬ ਉਸ ਵੇਲੇ ਬਿਲਕੁਲ ਟੈਂਪਰ ਹੀ ਇੰਨਾ ਜਿਆਦਾ ਸਭ ਲੂਜ਼ ਕਰ ਗਏ ਕਿ ਉਹਨਾਂ ਨੂੰ ਪਤਾ ਹੀ ਨਹੀਂ ਸਿਆ ਗਿਆ ਪੁਲਿਸ ਤੋਂ ਬਸ ਪੁਲਿਸ ਨੇ
0: ਕਸਟਡੀ ਦੇ ਵਿੱਚ
1: ਹਾਂਜੀ ਉਹ ਚਲੋ ਠੀਕ ਹੈ ਉਹ ਫਿਰ ਮੁੜ ਕੇ ਜਿਹੜਾ ਹੈਗਾ ਹਾਈ ਕੋਰਟ ਦੀ ਜਿਹੜੀ ਬਾਰ ਐਸੋਸੀਏਸ਼ਨ ਵਿੱਚ ਪਈ, ਉਹਨਾਂ ਨੇ ਜੱਜ ਸਾਹਿਬ ਨੂੰ ਕਿਹਾ, ਉਹਨਾਂ ਨੇ ਫਿਰ ਉਹ ਆਰਡਰ ਤਾਂ ਵਿਦਡਰਾ ਕਰ ਲਿਆ
0: ਜੀ।
1: ਪਰ ਉਹਦਾ ਜਿਹੜਾ ਹੈਗਾ ਆ ਅਸਰ ਇਹ ਹੋਇਆ ਹੈਗਾ ਆ ਕਿ ਉਹ ਦੇਖੋ ਨਾ ਵੀ ਚੀਫ ਜਸਟਿਸ ਆਫ ਇੰਡੀਆ ਤੱਕ ਗੱਲ ਚੱਲ ਗਈ ਹੈਗੀ ਆ ਕਿ ਉਸ ਜੱਜ ਕੋਲੋਂ ਵਰਕ ਵਿਦਡਰਾ ਕਰ ਲਿਆ ਜਾਏ।
0: ਬਿਲਕੁਲ
1: ਹਾਂਜੀ, ਵੀ ਉਹਨੂੰ ਜਿਹੜਾ ਕਿਸੇ ਐਡਮਿਨਿਸਟ੍ਰੇਟਰ ਕੰਮ ਤੇ ਲਾ ਤਾ ਜਾਵੇ, ਉਹ ਮਤਲਬ ਕੋਰਟ ਦੇ ਵਿੱਚ ਬਹਿਣ ਵਾਸਤੇ ਫਿੱਟ ਨਹੀਂ ਹੈ
0: ਜੀ।
1: ਕੋਰਟ ਦੇ ਵਿਚ ਤਾਂ ਸਰ ਬੜਾ ਕੁਛ ਹੁੰਦਾ ਹੈਗਾ ਆ, ਇੰਨਾ ਜਿਆਦਾ ਟੈਂਪਰ ਲੂਜ਼ ਕਰਨਾ ਜਿਹੜਾ ਆ ਉਹ ਹਮੇਸ਼ਾ ਬੰਦੇ ਦੇ ਆਪਣੇ ਨੁਕਸਾਨ ਦੇ ਹੀ ਹੁੰਦਾ ਹੈਗਾ ਜੀ, ਕਦੀ ਫਾਇਦੇ ਵਾਲੀ ਗੱਲ ਨਹੀਂ ਹੁੰਦੀ।
0: ਬਿਲਕੁਲ ਹੈ ਜੀ ਜੀ, ਤੇ ਸੈਣੀ ਸਾਹਿਬ ਸੰਦੀਪ ਪਾਠਕ ਸਾਹਿਬ ਜਿਹੜੇ ਨੇ ਉਹ ਪੂਰਾ ਪੰਜਾਬ ਸਰਕਾਰ ਨੂੰ ਕਾਨੂੰਨ ਦਾ ਪਾਠ ਪੜਾ ਰਹੇ ਨੇ ਜੀ FIR ਮਸਲੇ ਦੇ ਵਿਚ।
1: ਉਹ FIR ਜਿਹੜੀ ਹੈਗੀਆਂ ਮਿਲ ਹੀ ਨਹੀਂ ਰਹੀਆਂ, ਨਾ ਤਾਂ ਸਾਨੂੰ ਮਿਲ ਰਹੀਆਂ ਹੈਗੀਆਂ ਜੀ
0: ਜੀ,
1: ਉਹ ਵੈਬਸਾਈਟ ਤੇ ਚਾੜਦੇ ਹੀ ਨੀ ਪਏ ਪੁਲਿਸ ਦੀ, ਤੇ ਉਹ ਹੈਗੀਆਂ ਵੀ ਆ ਕਿ ਨਹੀਂ ਹੈਗੀਆਂ ਵੈਸੇ ਹੀ ਉਦਾਂ ਹੀ ਤੋਰ ਦਿੱਤੇ ਜੀ, ਜਾਂ ਇਹਨਾਂ ਨੇ ਰੱਖੀਆਂ ਹੀ ਆ ਜੀ
0: ਜੀ,
1: ਜਿੱਦਾਂ ਸਾਡੇ ਪੱਤਰਕਾਰਾਂ ਦੇ ਉੱਤੇ ਜਿਹੜੀ ਰੱਖੀ ਗਈ ਸੀ 12 ਦਿਨ ਬਾਅਦ ਰਸ਼ਰ ਹੋਈ ਸੀ
0: ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਆ
0: ਐਡਵਾਂਸ ਕਿ ਸਭ ਤੋਂ ਪਹਿਲਾਂ ਅਸੀਂ ਹੀ ਜਿਹੜੀ ਆ ਖਬਰ ਬ੍ਰੇਕ ਕਰੀਏ, ਕਿਤੇ ਨਾ ਕਿਤੇ ਉਹ ਵੀ ਦੋ ਚਿੱਤੀ, ਮਤਲਬ ਕਿ ਜਾਂ ਸੋਸ਼ਲ ਮੀਡੀਆ ਦੇ ਉੱਤੇ ਹਾਈ ਪ੍ਰੋਫਾਈਲ ਕੋਈ ਵਿਅਕਤੀ ਹੈ ਉਹਦੇ ਬਾਰੇ ਕੋਈ ਖਬਰ ਲੱਗ ਜਾਂਦੀ ਹੈ ਤਾਂ ਵਾਇਰਲ ਹੋ ਜਾਂਦੀ ਹੈ। ਜਿਵੇਂ ਕੋਰਟ ਨੇ ਵੀ ਇਹ ਗੱਲ ਕਹੀ ਹੈ ਕਿ ਭਾਈ ਇਹ ਮਤਲਬ ਕਿ ਕਿਆਸ ਰਾਈਆਂ ਲੱਗ ਰਹੀਆਂ ਨੇ ਜਾਂ ਕਿੱਦਾਂ ਹੈ, ਕਿਵੇਂ ਦੇਖਦੇ ਹੋ? ਕਿਤੇ ਜਿੰਮੇਵਾਰੀ ਉਹ ਮੀਡੀਆ ਦੀ ਵੀ ਬਣਦੀ ਹੈ ਜਿਹੜੇ ਇਸ ਚੀਜ਼ ਨੂੰ ਉਛਾਲਦੇ ਆ ਜਾਂ ਕਰਦੇ ਆ, ਜਾਂ ਆਪਣੀ ਕਿ ਅਸੀਂ ਸਭ ਤੋਂ ਪਹਿਲਾਂ ਹੀ ਖਬਰ ਅਸੀਂ ਹੀ ਨਸ਼ਰ ਕਰ ਦਈਏ।
1: ਭਾਈ ਸਾਹਿਬ ਇਹ ਨੋਟ ਇਨ ਦਾ ਏਅਰ ਇਹ ਨਹੀਂ ਹੋਊਗੀ
0: ਜੀ।
1: ਜੇ ਮੀਡੀਆ ਨੇ ਗੱਲ ਕੀਤੀ ਹੈਗੀ ਆ ਨਾ ਜੀ, ਉੱਥੇ ਉਸ ਮੀਡੀਆ ਦੀ ਰਿਪੋਰਟ ਤਾਂ ਜਿਹੜੀ ਹੈਗੀ ਹੈਗੀ, ਤੇ ਜਿਹੜੀ ਪੁਲਿਸ ਫੜਨ ਗਈ ਜੀ ਉੱਥੇ
0: ਜੀ,
1: ਜਿਹੜਾ ਉਹ ਬਚ ਕੇ ਦੌੜੇ ਹੈਗੇ ਜੀ, ਜੇ ਚੱਕ ਲਿਆ ਹੁੰਦਾ ਤੇ ਐਫ ਆਈ ਆਰ ਵੀ ਬਾਹਰ ਆ ਜਾਣੀ ਸੀ
0: ਬਕਾਇਦਾ। ਬਿਲਕੁਲ ਉਹ ਤਾਂ ਹੈ ਜੀ।
1: ਹਾਂਜੀ
0: ਦੌੜੇ ਕਾ ਤੋਂ,
1: ਸੋ ਇਸ ਕਰਕੇ ਜਿਹੜਾ ਹੈਗਾ ਆ ਉਹ ਨਹੀਂ ਹੈ ਕਿ ਕਿਆਸ ਰਾਈਆਂ ਨਹੀਂ ਹੈ, ਸਗੋਂ ਸਰਕਾਰ ਨੇ ਅੱਜ ਜਿਹੜਾ ਹੈਗਾ ਆ ਵੀ ਮਤਲਬ ਇਹ ਗੱਲ ਕਹੀ ਉੱਥੇ ਇਸ ਚੀਜ਼ ਦਾ ਬੈਨੀਫਿਟ ਲੈਣ ਦਾ ਕੋਸ਼ਿਸ਼ ਕੀਤੀ ਵੀ ਇਹਨੇ ਮੁਲਜ਼ਮ ਨੇ ਜਿਹੜਾ ਹੈਗਾ ਆ ਵੀ ਜਿਹੜੇ ਬੰਦੇ ਪਟੀਸ਼ਨਰ ਨੇ ਕੋਈ ਐਫ ਆਈ ਆਰ ਦਾ ਨੰਬਰ ਤਾਂ ਪਾਇਆ ਨੀ ਤੇ ਬਲੈਂਕਟ ਬੇਲ ਦਿੱਤੀ ਨੀ ਜਾ ਸਕਦੀ ਹੈਂਜੀ, ਇਹ ਦੱਸੇ ਤਾਂ ਸਹੀ ਕਿਹੜੀ ਐਫ ਆਈ ਆਰ ਨੰਬਰ ਆ, ਉਹ ਇਹਨੇ ਦੱਸਣਾ ਅਸੀਂ ਨੀ ਦੱਸਣਾ ਹੈਂਜੀ। ਜੱਜ ਸਾਹਿਬ ਨੇ ਕਿਹਾ ਵੀ ਜੇ ਅਗਲੇ ਬੰਦੇ ਨੇ ਆ ਰਿਪੋਰਟਾਂ ਦੇ ਆਧਾਰ ਤੇ ਆਇਆ ਹੀ ਹੈਗਾ ਆ ਤੇ ਤੁਸੀਂ ਦੱਸੋ ਤੁਹਾਡੇ ਕੋਲ ਹੈ ਨੀ ਐਫ ਆਈ ਆਰ ਕੋਈ, ਨਹੀਂ ਹੈਗੀ ਤੇ ਤੁਸੀਂ ਉਹ ਤਾਂ ਸਟੇਟਮੈਂਟ ਦੇ ਦਿਓ ਵੀ ਕੋਈ ਐਫ ਆਈ ਆਰ ਨਹੀਂ ਦਰਜ ਹੈਗੀ ਤੇ ਅਸੀਂ ਕੇਸ ਖਤਮ ਕਰ ਦਿੰਦੇ
0: ਹਾਂ।
1: ਬਿਲਕੁਲ ਜੀ, ਉਹ ਤਾਂ ਸਾਨੂੰ ਪੂਰੇ ਪੰਜਾਬ ਤੋਂ ਪਤਾ ਕਰਨਾ ਪਊਗਾ
0: ਜੀ,
1: ਹੈਂਜੀ ਥਾਣਿਆਂ ਤੋਂ ਪਤਾ ਕਰਨਾ ਪਊ, ਕੱਲੇ ਕੱਲੇ ਥਾਣੇ ਤੋਂ ਪਤਾ ਕਰਨਾ ਪਊਗਾ ਹੈਂਜੀ। ਉਹ ਕਹਿੰਦੇ ਕਮਾਲ ਦੀ ਗੱਲ ਹੈਗੀ ਆ, ਸਰਕਾਰ ਦੇ ਵਕੀਲਾਂ ਨੂੰ ਹੀ ਸਰਕਾਰ ਬਾਰੇ ਨੀ ਪਤਾ
0: ਜੀ,
1: ਸਰਕਾਰ ਨੇ ਕੀਤੀ ਹੈ ਕਿ ਨਹੀਂ ਕੀਤੀ, ਪੁਲਿਸ ਕਿਤੇ ਤੁਹਾਡੇ ਤੋਂ ਬਾਹਰ ਹੈਗੀ ਆ
0: ਜੀ
1: ਹੈਜੀ, ਤਾਂ ਉਹਨਾਂ ਨੇ ਜਿਹੜਾ ਹੈਗਾ ਆ ਥੋੜੀ ਜਿਹੀ ਪ੍ਰੋਟੈਕਸ਼ਨ ਵੀ ਦਿੱਤੀ ਹੈ ਇਸ ਚੀਜ਼ ਦੇ ਉੱਤੇ, ਨਾਲ ਸੋਮਵਾਰ ਦੇ ਉੱਤੇ ਰੱਖਿਆ ਜੀ
0: ਜੀ। ਪਰ ਇੱਕ ਮੁੱਦਾ ਹੋਰ ਵੀ ਬਣ ਜਾਂਦਾ ਉਹਦੇ ਨਾਲ, ਪਿਛਲੇ ਦਿਨਾਂ ਦੇ ਵਿੱਚ ਜਿਹੜਾ ਰਜਿੰਦਰ ਗੁਪਤਾ ਉਹਨਾਂ ਦੇ ਉੱਤੇ ਵੀ ਕਾਰਵਾਈ ਹੋਈ ਸੀ, ਜੋ ਉਹਨਾਂ ਦੀ ਫੈਕਟਰੀ ਆ ਜੋ ਵੀ ਹੈ ਟ੍ਰਾਈਡੈਂਟ ਗਰੁੱਪ ਜਿਹੜਾ ਉਹਨਾਂ ਦੀ ਹੈ, ਤਾਂ ਉਹਦੇ ਉੱਤੇ ਜਿਹੜੀ ਰੇਡ ਹੋਈ ਸੀ ਆਪਣੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ, ਉਹਦੇ ਵਿੱਚ ਵੀ ਕਿਤੇ ਨਾ ਕਿਤੇ ਬੈਕ ਫੁੱਟ ਕਰਨਾ ਪਿਆ ਜੀ ਆਪਣਾ।
1: ਹਾਂਜੀ ਜੀ ਹਾਂਜੀ, ਉਹ ਤਾਂ ਕਹਿੰਦੇ ਹੈਗੇ ਅਸੀਂ ਤਾਂ ਰੇਡ ਕੀਤੀ ਨੀ, ਅਸੀਂ ਤਾਂ ਉਦੋਂ ਹੀ ਦੇਖਣ ਗਏ ਸੀ ਕਿ ਉੱਥੇ ਜਿਹੜੇ ਨੋਰਮਲ ਆ, ਸਾਡੀ ਤਾਂ ਰੂਟੀਨ ਚੈਕਿੰਗ ਸੀ
0: ਜੀ,
1: ਅਸੀਂ ਤਾਂ ਨੋਰਮਲ ਦੇਖਣ ਗਏ ਸੀਗੇ
0: ਜੀ
1: ਭਾਈ, ਸਹੀ ਨੋਰਮਲ ਫੋਲੋ ਕੀਤੇ ਜਾ ਰਹੇ ਆ, ਉਸੇ ਕਰਕੇ ਕਹਿੰਦੇ ਬਸ ਇਸ ਇਹਨਾਂ ਨੂੰ ਐਪਰੀਹੈਂਸ਼ਨ ਹੈਗੀ ਸੀ ਜਿਹਦੇ ਕਰਕੇ ਇਹ ਕਹਿ ਰਹੇ ਹੈਗੇ ਆ। ਐਨੀਵੇ ਉਹਦੇ ਵਿੱਚ ਵੀ ਜਿਹੜਾ ਹੈਗਾ ਕੋਰਟ ਜਿਹੜੀ ਹੈਗੀ ਆ ਉਹਨਾਂ ਨੂੰ ਮਤਲਬ ਪ੍ਰੋਟੈਕਸ਼ਨ ਦੇ ਰਹੀ ਹੈਗੀ ਆ, ਇੱਦਾਂ ਦੀ ਕੋਈ ਗੱਲ ਨੀ
0: ਜੀ,
1: ਤੇ ਉਹ ਨੁਕਸਾਨ ਨਹੀਂ ਹੋਏਗਾ, ਗੱਲ ਤਾਂ ਇਹ ਹੈਗੀ ਆ। ਐਕਚੁਲੀ ਪਤਾ ਕੀ ਆ ਭਾਰਤ ਸਾਹਿਬ, ਇਹਦੇ ਵਿੱਚ ਕੋਈ ਦੋ ਰਾਏ ਨੀ ਕਿ ਜੋ ਕੁਛ ਹੋ ਰਿਹਾ ਆ ਇੱਕ ਬਦਲਾਖੋਰੀ ਦੀ ਨੀਤੀ ਨਾਲ ਹੀ ਹੋ ਰਿਹਾ ਨਾ ਜੀ,
0: ਬਿਲਕੁਲ
1: ਜਦੋਂ ਕੋਰਟ ਚ ਜਾਂਦੇ ਆ ਨਾ ਉੱਥੇ ਜਾ ਕੇ ਇਹਨਾਂ ਦੇ ਫਿਰ ਪੈਰ ਕੰਬਣ ਲੱਗ ਪੈਂਦੇ ਆ
0: ਜੀ,
1: ਉੱਥੇ ਜਾ ਕੇ ਇਹਨਾਂ ਕੋਲ ਹੁੰਦਾ ਦੋ ਹੀ ਹੱਲ
0: ਹੈਗੀ,
1: ਜਾਂ ਤਾਂ ਯੂ ਟਰਨ ਹੈਜੀ
0: ਜੀ,
1: ਤੇ ਜਾਂ ਜਿਹੜਾ ਹੈਗਾ ਆ ਉੱਥੋਂ ਹਾਰ ਕੇ ਆ ਜਾਂਦੇ,
0: ਬਿਲਕੁਲ ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਆ ਜਿੱਥੇ ਇਹ ਆਪਣਾ ਸਟੈਂਡ ਰੱਖਦੇ ਹੈਗੇ ਆ ਉੱਥੇ ਇਹ ਫੇਲ ਹੋ ਜਾਂਦੇ ਆ, ਤੇ ਫੇਰ ਇਹਨਾਂ ਕੋਲ ਰਾਈਟ ਵੇ ਤਾਂ ਯੂ ਟਰਨ ਹੀ ਹੁੰਦਾ ਆ, ਜਾਂ ਤਾਂ ਫਿਰ ਯੂ ਟਰਨ ਮਾਰ ਲਓ
0: ਜੀ,
1: ਤੇ ਜਾਂ ਜਿਹੜਾ ਹੈਗਾ ਆ ਤੇ ਹਾਰ, ਕਿਉਂਕਿ ਜਿੰਨੇ ਕੇਸ ਅੱਜ ਤੱਕ ਇਹਨਾਂ ਨੇ ਕੰਟੈਸਟ ਕੀਤੇ ਉਹ ਤਾਂ ਸਾਰੇ ਹੀ ਹਾਰੇ ਆ,
0: ਬਿਲਕੁਲ ਜੀ।
1: ਹਾਂਜੀ, ਕਿਉਂਕਿ ਲੌਜਿਕ ਜਿਹੜਾ ਆ ਉਹ ਜੇ ਲੌਜਿਕ ਸਹੀ ਹੋਵੇ, ਲੀਗਲ ਹੋਵੇ, ਫੇਰ ਜਿਹੜਾ ਇਹ ਆ ਕੇਸ ਕੋਰਟ ਦੇ ਵਿੱਚ ਨੀ ਮਰਦਾ ਹੁੰਦਾ, ਜਦੋਂ ਮਤਲਬ ਜਿਹੜਾ ਹੈਗਾ ਆ ਭਾਈ ਲੌਜਿਕ ਸਹੀ ਨਾ ਹੋਵੇ ਤੇ ਕਾਨੂੰਨੀ ਪ੍ਰੋਪਰ ਕਿਰਿਆ ਨਾ ਫੋਲੋ ਕੀਤੀ ਹੋਵੇ ਤੇ ਫੇਰ ਕੇਸ ਸਿਰੇ ਨੀ ਚੜਦਾ ਹੁੰਦਾ ਜੀ,
0: ਬਿਲਕੁਲ ਹੈ ਜੀ।
1: ਸੋ ਇਸ ਕਰਕੇ ਆ ਜੀ, ਹਾਂਜੀ ਸਰ, ਹਾਂਜੀ ਸਰ, ਮੇਰਾ ਖਿਆਲ ਹੋ ਗਈਆਂ ਸਰ ਖਬਰਾਂ ਜੀ।
0: ਹਾਂਜੀ ਬਿਲਕੁਲ ਹੈ ਜੀ ਬਿਲਕੁਲ, ਪਰ ਦੂਸਰੇ ਪਾਸੇ ਪੰਜਾਬ ਦੇ ਵਿੱਚ ਜਿਹੜਾ ਆਪਣੇ ਚੀਮਾ ਸਾਹਿਬ ਵੀ ਦਾਵਾ ਕਰੀ ਜਾਂਦੇ ਆ ਭਾਈ ਅਸੀਂ ਵੀ ਜਿਹੜਾ ਆਪਣਾ ਕੀ ਟੈਕਸ ਪੇ ਕਰਦੇ ਨੇ ਜਿਹੜੇ, ਉਹਨਾਂ ਦਾ ਛਾਪੇਮਾਰੀ ਘਪਲਾ ਫੜਿਆ ਹੈ ਜੀ,
1: ਕਿਹਦਾ ਘਪਲਾ ਫੜਿਆ ਹੈਗਾ ਆ, ਘਪਲਾ ਤਾਂ ਇੱਥੇ ਸਰਕਾਰ ਚ ਹੋਣ ਡਿਆ ਹੈ ਜੀ, ਬਾਕੀ ਤਾਂ ਕਿਹੜਾ ਹੈਗਾ ਜੀ,
0: ਬਿਲਕੁਲ
1: ਇਹਦੀ ਡਿਟੇਲ ਆ ਲੈਣ ਦਿਓ, ਦੇਖ ਲਿਓ ਤੁਸੀਂ ਇੱਥੇ ਵੀ ਯੂ ਟਰਨ ਆਉਣਾ ਜੀ।
0: ਦੇਖੋ ਗੁਆਂਢੀ ਸੂਬੇ ਵਾਲੇ ਗੁਆਂਢੀ ਸੂਬੇ ਵਾਲੇ ਕਹੀ ਜਾਂਦੇ ਸੈਣੀ ਸਾਹਿਬ, ਆਪਣੇ ਜਿਹੜੇ ਨੇ ਨਾਇਬ ਸੈਣੀ ਹੁਣੀ ਨੇ ਸੀ ਐਮ ਸਾਹਿਬ, ਕਹਿੰਦੇ ਜੀ ਪੰਜਾਬ ਦੀ ਮੌਜੂਦਾ ਸਥਿਤੀ ਪੱਛਮੀ ਬੰਗਾਲ ਦੇ ਨਾਲ ਵੀ ਮਾੜੀ ਹੈ ਜੀ ਕਹਿੰਦੇ ਜੀ।
1: ਪਰ ਸਾਹਿਬ ਦੇਖੋ ਗੱਲ ਇਹ ਤਾਂ ਹੈਗੀ ਆ, ਕੁਛ ਇੱਕ ਗੱਲ ਜਿਹੜੀ ਹੈਗੀ ਉਹ ਸਹੀ ਵੀ ਕਹਿੰਦੇ ਪਏ ਆ
0: ਜੀ,
1: ਉਹ ਇਸ ਕਰਕੇ ਕਹਿੰਦੇ ਪਏ ਸਹੀ ਕਹਿੰਦੇ ਪਏ ਹੈਗੇ ਆ ਕਿ ਸਾਡਾ ਕੋਈ ਵੀ ਐਕਟ ਐਂਡ ਐਕਸ਼ਨ ਜਿਹੜਾ ਹੈਗਾ ਆ ਨਾ ਉਹ ਸਰਕਾਰ ਦਾ ਖਾਸ ਕਰਕੇ ਸਵਾਏ ਪੋਲੀਟੀਕਲੀ ਮੋਟੀਵੇਟਡ ਤੋਂ ਕੋਈ ਹੈ ਨੀ ਗਾ ਜੀ। ਆਪਣੀ ਪਾਰਟੀ ਨੂੰ ਇਨਰਿਚ ਕਰਨ ਵਾਸਤੇ ਤਾਂ ਹੋ ਸਕਦਾ ਹੈਗਾ। ਹੁਣ ਇਹ ਭੈਣ ਜੀ ਹੁਣੇ ਜਿਹੜੀ ਗੱਲ ਕਹਿ ਕੇ ਗਏ ਹੈਗੇ ਆ ਉਹ ਭਾਈ ਸਟੇਟ ਵਾਸਤੇ ਕੀ ਹੋ ਰਿਹਾ ਤੁਸੀਂ ਦੱਸੋ, ਕਿੱਥੇ ਕਿਹੜੀ ਆਈ ਟੀ ਇੰਡਸਟਰੀ ਆ ਰਹੀ ਹੈਗੀ ਆ, ਜਾਂ ਬੱਚੇ ਇੱਥੇ ਇੰਜੀਨੀਅਰਿੰਗ ਕਰ ਵੀ ਲੈਣਗੇ ਤੇ ਕਿੱਥੇ ਕਰਨਗੇ ਜੀ, ਇੱਥੇ ਕਰਨਗੇ ਕੀ ਪੰਜਾਬ ਚ?
0: ਬਿਲਕੁਲ
1: ਹਾਂਜੀ
0: ਬਿਲਕੁਲ
1: ਕੋਈ ਅੱਛਾ ਕਿੱਥੇ ਕਿੱਥੇ ਕਾਲਜ ਜਿਹੜੇ ਹੈਗੇ ਨੀਂ ਪੱਥਰ ਜਿੰਨੇ ਮਰਜ਼ੀ ਦਿਖਾ ਦਿੰਦੇ ਆ ਤੁਹਾਨੂੰ, ਕਿਤੇ ਕੋਈ ਬਿਲਡਿੰਗ ਪੂਰੀ ਹੋਈ ਹੋਵੇ ਪੰਜਾਂ ਸਾਲਾਂ ਦੇ ਵਿੱਚ ਜਿਹੜਾ ਹੈਗਾ ਕੋਈ ਕੰਮ ਕੰਕਰੀਟ ਜਿਹੜਾ ਹੈਗਾ ਨਤੀਜੇ ਤੇ ਪਹੁੰਚਿਆ ਹੋਵੇ, ਕੋਈ ਹੋਰ ਨੀ ਕੁਛ, ਤੇ ਕੋਈ ਲੈਬ ਛੋਟੀਆਂ ਛੋਟੀਆਂ ਲੈਬ ਵੀ ਬਣਾ ਦਿੰਦੇ ਜਿਹਦੇ ਵਿੱਚ ਬੱਚਾ ਛੋਟੇ ਛੋਟੇ ਟ੍ਰੇਨਿੰਗਾਂ ਜਿਹੜੀ ਹੈਗੀਆਂ ਤੇ ਜਿਹਦੇ ਨਾਲ ਬੱਚੇ ਜਿਹੜੇ ਹੈਗੇ ਆ ਬਲੱਡ ਟੈਸਟ ਕਰਨਾ ਹੀ ਸਿੱਖ ਜਾਂਦੇ
0: ਹਾਂਜੀ,
1: ਹੋਰ ਨੀ ਕਿਤੇ ਕੋਈ ਸੈਲਫ ਇੰਪਲਾਇਮੈਂਟ ਜਿਹੜੀ ਹੈਗੀ ਆ ਹੋ ਜਾਂਦੀ ਉਹਨਾਂ ਦੀ। ਸੋ ਇਸ ਕਰਕੇ ਪਤਾ ਹੀ ਨੀ ਸਰ ਕੋਈ ਇੱਥੇ ਕੋਈ ਸਟੇਟ ਦੇ ਜਿਹੜਾ ਹੈਗਾ ਫਿਊਚਰ ਦਾ ਫਿਕਰ ਨਹੀਂ, ਕੋਈ ਸਟੇਟ ਦੇ ਕਰਜ਼ੇ ਦਾ ਚਿੰਤਾ ਨਹੀਂ ਵੀ ਭਾਈ ਕਿੱਦਾਂ ਲਾਉਣਾ ਹੈਗਾ ਆ ਵੀ ਅਸੀਂ ਆਮਦਨ ਵਧਾਵਾਂਗੇ। ਦੇਖੋ ਇੱਕ ਘਰ ਨੂੰ ਬੰਦਾ ਸੰਭਾਲਦਾ ਹੈਗਾ ਨਾ ਭਾਰਤ ਸਾਹਿਬ, ਤੇ ਜੇ ਕਿਤੇ ਉਹ ਕਰਜ਼ਾ ਉਹ ਵੱਧ ਜਾਏ ਨਾ ਜੀ, ਤੇ ਪਰਿਵਾਰ ਦੇ ਮੁਖੀ ਇਹਨੂੰ ਨੀਂਦ ਨੀ ਆਉਂਦੀ
0: ਬਿਲਕੁਲ,
1: ਮੈਂ ਕੀ ਕਰੂੰਗਾ, ਮੈਨੂੰ ਆਪਣੀ ਐਸੈਟਸ ਵੇਚਣੀਆਂ ਪੈਣਗੀਆਂ। ਸਾਡੇ ਇੱਥੇ ਐਸੈਟਸ ਵੇਚਣੀਆਂ ਸਟੇਟ ਦੀਆਂ ਮਾਣ ਸਮਝੀ ਜਾਂਦੇ ਹੈਗੇ
0: ਮੁਖੀ,
1: ਹੁਣ ਲੈਂਡ ਪੂਲਿੰਗ ਫੇਰ ਲਿਆਉਣ ਲੱਗੇ ਹੈਗੇ ਜੀ, ਵੀ ਵੇਚ ਦਿਓ ਜੋ ਕੁਛ ਕਰਨਾ ਵੇਚ ਦਿਓ ਜੀ ਇੱਥੇ। ਪੱਛਮੀ ਬੰਗਾਲ ਵਾਲਾ ਹੀ ਹਾਲ ਆ ਜੀ, ਕੋਈ ਜਿਆਦਾ ਕੋਈ ਬਹੁਤਾ ਫਰਕ ਨੀ ਗਾ ਜੀ, ਉੱਥੇ ਕਤਾਕੀ ਹੈਗਾ ਆ ਜੀ।
0: ਜਾਂਦੇ ਜਾਂਦੇ ਸੈਣੀ ਸਾਹਿਬ ਆ ED ਦੀ ਜਿਹੜੀ ਰੇਡ ਹੋਈ ਹੈ ਲੈਂਡ ਪੂਲਿੰਗ ਤੋਂ ਚੇਤਾ ਆ ਗਿਆ, ਜਿਹੜਾ ਰੀਅਲ ਅਸਟੇਟ ਬਿਜ਼ਨਸ ਹੈ ਉਹਦੇ ਵਿੱਚ, ਚਲੋ ਕੱਲ ਤੁਸੀਂ ਆਪਾਂ ਉਦੋਂ ਤੁਹਾਡੇ ਤੋਂ ਆਗਿਆ ਲੈ ਲਈ ਸੀ, ਸ਼ਾਮੀ ਖਬਰ ਕੀਤੀ ਸੀ, ਰਾਘਵ ਚੱਡਾ ਸਾਹਿਬ ਦਾ ਨਾਮ ਉਹਦੇ ਵਿੱਚ ਜਿਹੜਾ ਸੋਰੀ ਰਾਘਵ ਚੱਡਾ ਗੌਰਵ ਨਹੀਂ ਗਲਤ ਕਹਿ ਗਿਆ ਜੀ, ਦੇਖ ਲਓ ਮੈਂ ਅਮਨ ਅਰੋੜਾ ਜੀ,
1: ਅਮਨ ਅਰੋੜਾ
0: ਦਾ ਨਾਮ ਜਿਹੜਾ ਆ ਗਿਆ ਜੀ, ਉਹ ਵੀ ਇਹਨਾਂ ਨੂੰ ਅੱਜ ਪ੍ਰੈਸ ਕਾਨਫਰੰਸ ਕਰਨੀ ਪਈ ਆ, ਜਵਾਬ ਦੇਣਾ ਪਿਆ, ਕਿਵੇਂ ਦੇਖਦੇ ਹੋ ਅਸਲ ਦੇ ਵਿੱਚ? ਕਹਿੰਦੇ ਯਾਰੀ ਪੂਰੀ ਨਿਭਾਵਾਂਗੇ,
1: ਉਹ ਠੀਕ ਹੈ ਜੀ, ਉਹ ਗੱਲ ਅਗਲੇ ਬੰਦੇ ਨੇ ਜਿਹੜੀ ਹੈਗੀ ਉਹ ਤਾਂ ਠੀਕ ਗੱਲ ਆ
0: ਜੀ,
1: ਪਰ ਇਹਦੇ ਵਿੱਚ ਕੋਈ ਦੋ ਰਾਏ ਥੋੜਾ ਹੈਗੀ, ਪੈਸਾ ਤਾਂ ਇਕੱਠਾ ਹੋ ਰਿਹਾ ਨਾ ਜੀ,
0: ਜੀ
1: ਬੈਗ ਤਾਂ ਭਰੇ ਦਿਸਦੇ ਪਏ ਜੀ,
0: ਬਿਲਕੁਲ ਹੈ,
1: ਉਹ ਲੋਕਾਂ ਨੂੰ ਪਤਾ ਤਾਂ ਲੱਗਦੇ ਹਨ ਜੀ,
0: ਜੀ
1: ਬਾਕੀ ਇਹ ਸਰ ਅਜੇ ਇਹ ਥੋੜਾ ਆ ਸਰ, ਅਜੇ ਤਾਂ ਇਹ ਕੁਛ ਵੀ ਨਹੀਂ ਹੈਗਾ, ਉਹ ਤਾਂ ਬੰਦੇ ਜਿਹੜੇ ਹੈਗੇ ਨਾ ਦੇਖੋ ਉਹਦੇ ਵਿੱਚ ਭਾਰਤ ਸਾਹਿਬ ਕੀ ਹੈਗੇ, ਉਹ ਇੱਕ ਨੈਕਸਸ ਆ
0: ਜੀ,
1: ਉਹ ਨੈਕਸਸ ਅਖਬਾਰਾਂ ਨੇ ਤੋੜਿਆ ਵੀ ਕਿੱਦਾਂ ਹੈਗਾ ਆ ਜੀ, ਅਖਬਾਰਾਂ ਨੇ ਦੱਸਿਆ ਵੀ ਹਾਂ ਜੀ ਇਹ ਜਿਹੜੇ ਪਿੱਛੇ ਦੋ ਬੰਦੇ ਮੋਤਰੀ ਸਾਹਿਬ ਦੇ ਨੇੜੇ ਜਾਂ ਇੱਧਰ ਅਮਨ ਅਰੋੜੇ ਦੇ ਨੇੜੇ ਹੋਣ ਕਰਕੇ ਸਰਕਾਰ ਦੇ ਫੈਸਿਲੀਟੇਟਰ ਦੇ ਤੌਰ ਤੇ ਕੰਮ ਕਰਦੇ ਸੀ
0: ਜੀ,
1: ਸੀ ਐਲ ਯੂ ਲੈਣ ਦੇ ਵਿੱਚ ਇਹ ਫੈਸਿਲੀਟੇਟਰ ਦੇ ਤੌਰ ਤੇ ਕੰਮ ਕਰਦੇ ਸੀ
0: ਜੀ,
1: ਆ ਪੈਸਾ ਜਿਹੜਾ ਫੜਿਆ ਹੈਗਾ ਇਹ ਤਾਂ ਬਹੁਤ ਥੋੜਾ ਹੈਗਾ ਆ, ਇਹ ਤਾਂ ਏਦਾਂ ਆ ਵੀ ਜਿੱਦਾਂ ਇਹਨਾਂ ਦਾ ਵਿੱਚ ਕਮਿਸ਼ਨ ਜਿਹੜਾ ਹੈਗਾ ਆ ਉਹ ਉਹ ਹੀ ਫੜ ਹੋਇਆ ਹੈਗਾ, ਮੇਨ ਜਿਹੜੇ ਹੈਗਾ ਨਾ ਪੈਸਾ ਉਹ ਅਜੇ ਨੀ ਫੜ ਹੋਇਆ,
0: ਬਿਲਕੁਲ
1: ਤੁਸੀਂ ਦੇਖਿਓ ਤਾਂ ਸਹੀ ਇੱਥੇ ਜਿਹੜਾ ਹੈਗਾ ਸੌ ਸੌ ਡੇਢ ਡੇਢ ਸੌ ਕਰੋੜ ਰੁਪਇਆ ਪੰਜਾਬ ਦੇ ਵਿੱਚ ਫੜ ਹੋਣਾ, ਇਹ ਅਜੇ ਜਿਹੜਾ ਹੈਗਾ ਆ ਇਹ ਕਿਉਂਕਿ ਅੱਗੇ ਇਲੈਕਸ਼ਨ ਆ ਰਹੇ ਹੈਗੇ ਤੇ ਪੈਸੇ ਤਾਂ ਇਕੱਠੇ ਕਰਨੇ ਹੀ ਆ ਜੀ,
0: ਬਿਲਕੁਲ
1: ਲੁੱਟ ਲਿਆ ਜੀ ਲੁੱਟ ਲਿਆ ਪੰਜਾਬ ਜੀ, ਦੋ ਦੋ ਹੱਥਾਂ ਨਾਲ ਸਾਰਿਆਂ ਦੇ ਵਿਆਹ ਹੋਏ ਜੀ, ਸਾਰਿਆਂ ਦੇ ਸਗਨ ਪੰਜਾਬ ਚ ਹੀ ਪਏ ਜੀ, ਕੇਜਰੀਵਾਲ ਦੀ ਕੁੜੀ ਦਾ ਵਿਆਹ ਘਰ ਵਾਲਾ ਜਿਹਨੇ ਪੰਜਾਬ ਦਾ ਖਾਧਾ ਨਾ ਏਦਾਂ ਦੋ ਨੰਬਰ ਦੇ ਵਿੱਚ ਉਹ ਕਦੀ ਸੁਖੀ ਰਿਹਾ, ਮੈਂ ਤਾਂ ਬਹੁਤ ਦੁਖੀ ਹੋ ਕੇ ਬੋਲਦਾ, ਵੋਟ ਬਣਾ ਵੀ ਪਾਈ ਸੀ ਇਸ ਤੋਂ ਪਹਿਲਾਂ ਮੁਕੱਦਰ ਵੀਰ ਨੂੰ ਲਾਤਾ ਪਾਵੇ, ਮੈਂ ਪਹਿਲੀ ਦਾ ਆਇਆ ਵਾ ਜੀ।
0: ਸੈਣੀ ਸਾਹਿਬ ਕਿਸਾਨਾਂ ਦੀ ਇੱਕ ਖਬਰ ਜ਼ਰੂਰ ਲੈ ਲਈ, ਉਹ ਵੀ ਕੋਰਟ ਦੇ ਨਾਲ ਸੰਬੰਧ ਹੈ, ਜੋ ਪਹਿਲਾਂ ਉਦੋਂ ਦਿੱਲੀ ਮੋਰਚਾ ਲੱਗਿਆ ਫਿਰ ਲਖੀਮਪੁਰ ਦੀ ਗੱਲ ਆਉਂਦੀ ਹੈ, ਲਖੀਮਪੁਰ ਖੀਰੀ ਹਿੰਸਾ ਜਿਹੜਾ ਕੇਸ ਹੈਗਾ ਉਹਦੇ ਵਿੱਚ ਆਸ਼ੀਸ਼ ਮਿਸ਼ਰਾ ਜਾਂ ਜਿਹੜੇ ਉਹਨਾਂ ਦੇ ਬੇਟੇ ਆਸ਼ੀਸ਼ ਮਿਸ਼ਰਾ ਕੇਂਦਰੀ ਮੰਤਰੀ ਜਿਹੜੇ ਨੇ ਮਿਸ਼ਰਾ ਹੋਣੀ, ਤਾਂ ਅਦਾਲਤ ਨੇ ਇਹਦੇ ਉੱਤੇ ਟਿੱਪਣੀ ਕੀਤੀ ਹੈ ਕਿ ਲਖੀਮਪੁਰ ਖੀਰੀ ਹਿੰਸਾ ਮਾਮਲੇ ਚ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਚੱਲ ਰਹੀ ਸੁਣਵਾਈ ਦੀ ਹੌਲੀ ਰਫ਼ਤਾਰ ਦੇ ਉੱਤੇ ਜਿਹੜੇ ਨੇ ਨਾਰਾਜ਼ਗੀ ਜਤਾਈ ਹੈ, ਤੇ ਦੋ ਕੇਸਾਂ ਦੇ ਵਿੱਚ ਜਿਹੜੇ ਨੇ ਉਹ ਕਹਿੰਦੇ ਜਿਹੜੇ ਚਸ਼ਮਦੀਦ ਗਵਾਹ ਹੈਗੇ ਨੇ ਉਹਨਾਂ ਨੂੰ ਵੀ ਪੇਸ਼ ਕੀਤਾ ਜਾਵੇ, ਕਿਉਂ ਨਹੀਂ ਕੀਤਾ ਜਾ ਰਿਹਾ, 131 ਗਵਾਹਾਂ ਦੇ ਵਿੱਚ ਹੁਣ ਤੱਕ 44 ਗਵਾਹ ਜਿਹੜੇ ਭੁਗਤਾਏ ਨੇ ਬਿਆਨ ਦਰਜ ਕੀਤੇ ਹੈ, ਤੇ 15 ਗਵਾਹਾਂ ਨੂੰ ਹਟਾਇਆ ਜਾ ਚੁੱਕਿਆ, 72 ਗਵਾਹ ਅਜੇ ਵੀ ਬਾਕੀ ਪਏ ਨੇ, ਤੇ ਦੂਸਰਾ ਮਾਮਲਾ ਜਿਹੜਾ ਇਹਦੇ ਵਿੱਚ ਉਹਦੇ ਵਿੱਚ 35 ਗਵਾਹ ਤੇ 26 ਦੇ ਬਿਆਨ ਜਿਹੜੇ ਹੋ ਚੁੱਕੇ ਆ, ਤੇ 9 ਜਿਹੜੇ ਗਵਾਹ ਨੇ ਉਹਨਾਂ ਦੇ ਬਿਆਨ ਅਜੇ ਤੱਕ ਬਾਕੀ ਪਏ ਨੇ ਜੀ।
1: ਐਨੀਵੇ ਸਰ ਕੁਛ ਵੀ ਹੈਗਾ ਸੁਪਰੀਮ ਕੋਰਟ ਨੇ ਜੇ ਕੰਸਰਨ ਸ਼ੋ ਕੀਤਾ ਹੈਗਾ ਨਾ ਜੀ ਤੇ ਉੱਥੇ ਆਪਣੇ ਆਪ ਆਟੋਮੈਟਿਕਲੀ ਲੋਅਰ ਕੋਰਟ ਦੇ ਵਿੱਚ ਨਾ ਜੀ ਸਪੀਡ ਅਪ ਹੋ ਜਾਣਾ ਕੇਸ
0: ਜੀ
1: ਉੱਥੇ ਹਾਈ ਕੋਰਟ ਨੇ ਜਿਹੜਾ ਹੈਗਾ ਨਾ ਜੀ ਉੱਥੇ ਉਹਨਾਂ ਨੇ ਕਹਿ ਦੇਣਾ ਹੈਗਾ ਵੀ ਜਾਂ ਤਾਂ ਜਿਹੜਾ ਆ ਸਪੈਸ਼ਲ ਜੱਜ ਲਾ ਦਿਓ ਜੀ ਸਪੈਸ਼ਲ ਕੋਰਟ ਦੇ ਦਿਓ ਤੇ ਜਾਂ ਇਹਨੂੰ ਸਪੀਡ ਅਪ ਕਰ ਦਿਓ ਜਦੋਂ ਕੋਈ ਚੀਜ਼ ਜਿਹੜੀ ਹੈਗੀ ਆ ਸੁਪਰੀਮ ਕੋਰਟ ਦੇ ਨੋਟਿਸ ਚ ਆ ਜਾਂਦੀ ਹੈਗੀ ਨਾ ਜੀ ਤੇ ਥੱਲੇ ਆਪਣੇ ਆਪ ਭਾਜੜਾ ਪੈ ਜਾਂਦੀਆਂ ਹੈਗੀਆਂ ਤੁਸੀਂ ਦੇਖਿਓ ਸਹੀ ਇਕਦਮ ਤੇ ਜੇ ਉਹ ਨਾ ਇੰਨੀ ਗੱਲ ਕਹਿੰਦੇ ਨਾ ਇੰਟਰਵੀਨ ਕਰਦੇ ਤੇ ਇਹ ਭਾਵੇਂ 10 ਸਾਲ ਹੋਰ ਇੱਥੇ ਚੱਲਦਾ ਰਹਿੰਦਾ ਇਹ ਖਿੱਚ
0: ਤੋਂ ਹੋਈ ਜਾਣੀ ਹੈ ਜੀ ਬਿਲਕੁਲ ਬਿਲਕੁਲ
1: ਹੈ ਹਾਂਜੀ ਹਾਂਜੀ ਹਾਂਜੀ ਇਹ ਹੁਣ ਸਪੀਡ ਅਪ ਹੋ ਜਾਣਾ ਇੰਨੀ ਕਿ ਜਿਹੜਾ ਕੰਸਰਨ ਸ਼ੋਅ ਕਰਨ ਦੇ ਨਾਲ ਜੀ
0: ਜੀ ਬਿਲਕੁਲ ਹੈ
1: ਬਾਕੀ ਤਾਂ ਇਦਾਂ ਹੈ ਜੀ ਰੂਟੀਨ ਪ੍ਰੋਸੈਸ ਤੇ ਆ ਸਾਡੇ ਤੁਹਾਡੇ ਲਈ ਇਹ ਕੇਸ ਇੰਪੋਰਟੈਂਟ ਹੈਗਾ ਹੈ ਜੀ ਕੋਰਟਾਂ ਲਈ ਜਿਹੜਾ ਹੈਗਾ ਹੈ ਵੀ ਹਾਂਜੀ ਇਹ ਸਾਰੇ ਰੂਟੀਨ ਕੇਸ ਹੀ ਹੁੰਦੇ ਹੈਗੇ ਆ ਜੀ ਪਰ ਹਾਂ ਹੁਣ ਸੁਪਰੀਮ ਕੋਰਟ ਨੇ ਕੰਸਰਨ ਸ਼ੋਅ ਕਰ ਦਿੱਤਾ ਹੁਣ ਭਾਜੜਾ ਰਹਿ ਜਾਣਗੀਆਂ ਜੀ
0: ਜੀ ਬਿਲਕੁਲ ਥੈਂਕ ਯੂ ਸੈਣੀ ਸਾਹਿਬ ਸਮਾਂ ਦੇਣ ਦੇ ਲਈ ਇੰਨਾ ਜੀ ਬਹੁਤ ਬਹੁਤ
1: ਸ਼ੁਕਰੀਆ ਜੀ ਸ਼ੁਕਰੀਆ ਜੀ
0: ਸਤਿ ਸ੍ਰੀ ਅਕਾਲ ਜੀ ਜੀ ਜੀ ਦੋਸਤੋ ਇਸ ਹਾਂ ਜੀ

ਉਹਦੇ ਵੱਲ ਨੂੰ ਝਾਤ ਮਾਰ ਕੇ ਫਿਰ ਆਪਾਂ ਅੱਗੇ ਵਧਦੇ ਹਾਂ। ਜੋ ਹਾਲਾਤ ਨੇ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਚਾਈਨਾ ਤੇ ਇੰਡੀਆ ਦਾ ਟਕਰਾਅ ਵੀ ਹੋਰ ਵੱਧਦਾ ਨਜ਼ਰ ਆਵੇਗਾ, ਕਿਉਂਕਿ ਪਾਕਿਸਤਾਨ ਦੇ ਨਾਲ ਉਹਨਾਂ ਨੇ ਹਾਂ ਪੱਖੀ ਜਿਹੜਾ ਮਸਲਾ ਜਿਹੜਾ ਕਰ ਦਿੱਤਾ ਹੈ ਖੜਾ। ਦੇਖਦੇ ਹਾਂ ਕੀ ਕਹਿੰਦੇ ਨੇ। ਚੀਨ ਨੇ ਭਾਰਤ ਦੇ ਨਾਲ 4 ਦਿਨਾਂ ਸੰਘਰਸ਼ ਦੇ ਦੌਰਾਨ ਪਾਕਿਸਤਾਨ ਨੂੰ ਮਦਦ ਦੇਣ ਦੀ ਜਿਹੜੀ ਗੱਲ ਕਬੂਲ ਕਰ ਲਈ ਹੈ। ਅਸਲ ਦੇ ਵਿੱਚ ਚੀਨ ਨੇ ਪਹਿਲੀ ਵਾਰ ਇਹ ਗੱਲ ਕਬੂਲੀ ਹੈ ਕਿ ਪਿਛਲੇ ਸਾਲ ਜਿਹੜਾ ਸੀ ਭਾਰਤ ਦੇ ਨਾਲ ਹੋਏ 4 ਦਿਨਾਂ ਦੇ ਟਕਰਾਅ ਦੌਰਾਨ ਸੰਦੂਰ ਜਿਹੜਾ ਮਿਸ਼ਨ ਸੰਦੂਰ ਉਹਦੇ ਦੌਰਾਨ ਉਸਨੇ ਪਾਕਿਸਤਾਨ ਨੂੰ ਤਕਨੀਕੀ ਮਦਦ ਦਿੱਤੀ ਸੀ। ਇਹ ਜਾਣਕਾਰੀ ਉਥੋਂ ਦੇ ਸਰਕਾਰੀ ਮੀਡੀਆ ਰਾਹੀਂ ਸਾਹਮਣੇ ਆਈ ਹੈ। ਚੀਨ ਦੇ ਸਰਕਾਰੀ ਚੈਨਲ ਜਿਹੜਾ CCTV ਨੇ ਵੀਰਵਾਰ ਨੂੰ ਕੱਲ ਬੀਤੇ ਦੇ ਵਿੱਚ ਇੱਕ ਇੰਜੀਨੀਅਰ ਜਿਹੜੇ ਨੇ ਝਾਂਗ ਹੇਂਗ ਦੀ ਇੰਟਰਵਿਊ ਦਿਖਾਈ ਹੈ, ਜੋ ਐਵੀਏਸ਼ਨ ਇੰਡਸਟਰੀ ਜਿਹੜੀ ਹੈ ਕਾਰਪੋਰੇਸ਼ਨ ਆਫ ਚਾਈਨਾ AVIC ਦੇ ਚੇਗਦੂ ਇੰਸਟੀਚਿਊਟ ਦੇ ਵਿੱਚ ਕੰਮ ਕਰਦੇ ਨੇ। ਇਹ ਸੰਸਥਾ ਚੀਨ ਦੇ ਆਧੁਨਿਕ ਲੜਾਕੂ ਜਹਾਜ਼ਾਂ ਤੇ ਡਰੋਨਾਂ ਦੇ ਡਿਜ਼ਾਈਨ ਤਿਆਰ ਕਰਨ ਦੇ ਵਾਲੀ ਜਿਹੜੀ ਹੈ ਮੁੱਖ ਸੰਸਥਾ ਮੰਨੀ ਜਾਂਦੀ ਹੈ। ਹਾਂਗਕਾਂਗ ਦੇ ਅਖਬਾਰ ਜਿਹੜਾ ਸਾਊਥ ਚਾਈਨਾ ਮਾਰਨਿੰਗ ਪੋਸਟ ਜਿਹੜੀ ਹੈ ਉਹਨੇ CCTV ਦੇ ਹਵਾਲੇ ਦੇ ਨਾਲ ਦੱਸਿਆ ਕਿ ਝਾਂਗ ਨੇ ਪਿਛਲੇ ਜਿਹੜੇ ਸੀ ਮਈ ਦੇ ਵਿੱਚ ਹੋਈ 4 ਦਿਨਾਂ ਦੀ ਜੰਗ ਦੇ ਦੌਰਾਨ ਪਾਕਿਸਤਾਨ ਦੀ ਤਕਨੀਕੀ ਮਦਦ ਕੀਤੀ ਸੀ। ਪਾਕਿਸਤਾਨੀ ਹਵਾਈ ਸੈਨਾ ਚੀਨ ਦੇ ਬਣੇ J-10CE ਲੜਾਕੂ ਜਹਾਜ਼ਾਂ ਦੀ ਵਰਤੋਂ ਕਰਦੀ ਹੈ, ਜਿਨ੍ਹਾਂ ਨੂੰ AVIC ਦੀ ਜਿਹੜੀ ਇਹ ਸਹਾਇਕ ਜਿਹੜੀ ਹੈ ਕੰਪਨੀ ਨੇ ਤਿਆਰ ਕੀਤਾ। ਝਾਂਗ ਨੇ ਕਿਹਾ ਕਿ ਸਪੋਰਟ ਬੇਸ ਜਿਹੜਾ ਉਹਦੇ ਉੱਤੇ ਸਾਨੂੰ ਅਕਸਰ ਲੜਾਕੂ ਜਹਾਜ਼ਾਂ ਦੇ ਉੱਡਣ ਦਾ ਜਿਹੜਾ ਸ਼ੋਰ ਅਤੇ ਹਵਾਈ ਹਮਲੇ ਦੇ ਸਾਇਰਨਾਂ ਦੀ ਆਵਾਜ਼ਾਂ ਜਿਹੜੀਆਂ ਨੇ ਸੁਣਾਈ ਦਿੰਦੀਆਂ ਸਨ। ਮਈ ਦੇ ਮਹੀਨੇ ਦੁਪਹਿਰ ਤੱਕ ਤਾਪਮਾਨ 50 ਡਿਗਰੀ ਸੈਲਸੀਅਸ ਦੇ ਕਰੀਬ ਪਹੁੰਚ ਜਾਂਦਾ ਸੀ। ਇਹ ਸਾਡੇ ਲਈ ਮਾਨਸਿਕ ਅਤੇ ਸਰੀਰਕ ਤੌਰ ਦੇ ਉੱਤੇ ਇੱਕ ਵੱਡੀ ਪ੍ਰੀਖਿਆ ਸੀ। ਝਾਂਗ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਦਾ ਜਿਹੜਾ ਮਕਸਦ ਮੌਕੇ ਦੇ ਉੱਤੇ ਵਧੀਆ ਸਹਾਇਤਾ ਦੇਣਾ ਸੀ ਤਾਂ ਜੋ ਉਨ੍ਹਾਂ ਦੇ ਹਥਿਆਰ ਆਪਣੀ ਪੂਰੀ ਤਾਕਤ ਦਿਖਾ ਸਕਣ। ਨਾਲ ਕਿਹਾ ਕਿ ਇਹ ਸਿਰਫ J-10CE ਜਹਾਜ਼ ਦੀ ਸਫਲਤਾ ਨਹੀਂ ਸੀ, ਸਗੋਂ ਇਹ ਸਾਡੇ ਉਸ ਡੂੰਘੇ ਰਿਸ਼ਤੇ ਦਾ ਸਬੂਤ ਵੀ ਸੀ ਜੋ ਅਸੀਂ ਦਿਨ ਰਾਤ ਮੋਢੇ ਦੇ ਨਾਲ ਮੋਢਾ ਜੋੜ ਕੇ ਕੰਮ ਕਰਦਿਆਂ ਬਣਾਇਆ ਸੀ। ਚੀਨ ਵਿਦੇਸ਼ ਮੰਤਰੀ ਜਿਹੜੇ ਨੇ ਮੰਤਰਾਲੇ ਤੇ ਫੌਜੀ ਅਧਿਕਾਰੀਆਂ ਨੇ ਜੰਗ ਦੇ ਦੌਰਾਨ ਪਾਕਿਸਤਾਨ ਦੀ ਮਦਦ ਕਰਨ ਦੇ ਦੋਸ਼ਾਂ ਨੂੰ ਜਾਂ ਤਾਂ ਟਾਲ ਦਿੱਤਾ ਸੀ ਜਾਂ ਫਿਰ ਬਹੁਤ ਮਾਮੂਲੀ ਦੱਸਿਆ ਸੀ। ਭਾਰਤੀ ਫੌਜ ਦੇ ਡਿਪਟੀ ਚੀਫ ਲੈਫਟੀਨੈਂਟ ਜਨਰਲ ਰਾਹੁਲ R. Singh ਉਨ੍ਹਾਂ ਦੇ ਉਸ ਦਾਅਵੇ ਦੇ ਉੱਤੇ ਵੀ ਕੋਈ ਅਧਿਕਾਰਤ ਜਵਾਬ ਨਹੀਂ ਆਇਆ, ਜਿਸ ਦੇ ਵਿਚ ਉਨ੍ਹਾਂ ਕਿਹਾ ਸੀ ਕਿ ਚੀਨ ਨੇ ਆਪਰੇਸ਼ਨ ਸਿੰਦੂਰ ਦੇ ਦੌਰਾਨ ਜਿਹੜਾ ਸੀ ਪਾਕਿਸਤਾਨ ਨੂੰ ਸਿੱਧੀ ਫੌਜੀ ਮਦਦ ਦਿੱਤੀ ਤੇ ਇਸ ਜੰਗ ਨੂੰ ਆਪਣੇ ਹਥਿਆਰਾਂ ਦੀ ਪਰਖ ਕਰਨ ਦੇ ਲਈ ਇਕ ਲਾਈਵ ਲੈਬ ਦੇ ਵਜੋਂ ਵਰਤਿਆ। ਚੇਂਗਦੂ ਇੰਸਟੀਚਿਊਟ ਦੇ ਇਕ ਹੋਰ ਕਰਮਚਾਰੀ ਸ਼ੂ ਨੇ ਜਿਸਨੇ ਜੰਗ ਦੇ ਦੌਰਾਨ ਪਾਕਿਸਤਾਨ ਦੀ ਮਦਦ ਕੀਤੀ ਸੀ J-10CE ਜਹਾਜ਼ ਦੀ ਤੁਲਨਾ ਇਕ ਬੱਚੇ ਦੇ ਨਾਲ ਕੀਤੀ। ਸ਼ੂ ਨੇ ਕਿਹਾ ਕਿ ਅਸੀਂ ਇਸ ਨੂੰ ਤਿਆਰ ਕੀਤਾ, ਇਸ ਦੀ ਦੇਖਭਾਲ ਕੀਤੀ, ਫਿਰ ਵਰਤੋਂਕਾਰ ਨੂੰ ਸੌਂਪ ਦਿੱਤਾ। ਹੁਣ ਇਹ ਜਿਹੜਾ ਇਕ ਵੱਡੀ ਪ੍ਰੀਖਿਆ ਦੇ ਵਜੋਂ ਜਿਹੜਾ ਗੁਜ਼ਰ ਰਿਹਾ ਸੀ। ਉਨ੍ਹਾਂ ਕਿਹਾ ਕਿ ਜਹਾਜ਼ ਨੇ ਜੋ ਸ਼ਾਨਦਾਰ ਨਤੀਜੇ ਦਿੱਤੇ ਹੈ ਉਹ ਉਨ੍ਹਾਂ ਦੇ ਲਈ ਕੋਈ ਹੈਰਾਨੀ ਵਾਲੀ ਗੱਲ ਨਹੀਂ ਸੀ। ਉਨ੍ਹਾਂ ਮੁਤਾਬਕ ਜਹਾਜ਼ ਨੂੰ ਸਿਰਫ ਇਕ ਸਹੀ ਮੌਕੇ ਦੀ ਲੋੜ ਸੀ ਤੇ ਜਦੋਂ ਉਹ ਸਮਾਂ ਆਇਆ ਤਾਂ ਇਸਨੇ ਸਾਡੀ ਉਮੀਦ ਜਿਹੜੀ ਹੈ ਮੁਤਾਬਕ ਹੀ ਪ੍ਰਦਰਸ਼ਨ ਕੀਤਾ। ਮੰਨ ਕੇ ਜੰਗਾਂ ਲੱਗਦੀਆਂ ਨੇ ਤੇ ਉਹਦੇ ਵਿਚ ਐਕਸਪੈਰੀਮੈਂਟ ਕੀਤੇ ਜਾਂਦੇ ਆ, ਇਹ ਚੀਜ਼ ਜਿਹੜੀ ਹੈ ਸਾਹਮਣੇ ਆ ਗਈ ਹੈ। ਪਾਕਿਸਤਾਨ ਚੀਨ ਤੋਂ ਇਲਾਵਾ ਜਿਹੜੇ ਹਥਿਆਰ ਨੇ ਜਾਂ ਹੋਰ ਸਾਰੀਆਂ ਚੀਜ਼ਾਂ ਦਾ ਐਕਸਪੈਰੀਮੈਂਟ ਕੀਤਾ ਜਾਂਦਾ। ਪਾਕਿਸਤਾਨ ਚੀਨ ਤੋਂ ਇਲਾਵਾ J-10CE ਜਹਾਜ਼ਾਂ ਦੀ ਵਰਤੋਂ ਕਰਨ ਵਾਲਾ ਇਕਲੌਤਾ ਦੇਸ਼ ਹੈ। ਇਸਨੇ 2020 ਦੇ ਵਿਚ 250 PL 15 ਮਿਜ਼ਾਈਲਾਂ ਦੇ ਜਿਹੜੇ ਸਨ ਨਾਲ 36 ਲੜਾਕੂ ਜਹਾਜ਼ਾਂ ਦਾ ਜਿਹੜਾ ਸੀ ਆਰਡਰ ਦਿੱਤਾ ਸੀ। ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ ਮੁਤਾਬਕ 2021 ਤੋਂ 2025 ਦੇ ਵਿਚਕਾਰ ਪਾਕਿਸਤਾਨ ਦੇ 80% ਹਥਿਆਰ ਚੀਨ ਤੋਂ ਜਿਹੜੇ ਆਏ ਨੇ। ਲੋ ਜੀ ਦੋਸਤੋ, ਚੀਨ ਦੇ ਨਾਲ ਸੰਬੰਧ ਨੇ ਕਿਉਂਕਿ ਉਥੋਂ ਰੋਡ ਵੀ ਕੱਢ ਰਿਹਾ ਜੀ ਸਾਰਾ ਕੁਝ ਯੂਰਪ ਤੱਕ ਜੋੜਨ ਦੇ ਲਈ, ਰਸ਼ੀਆ ਤੱਕ ਜੋੜੇਗਾ ਤੇ ਅਗਲੇ ਫਿਰ ਕੁਝ ਨਾ ਕੁਝ ਤਾਂ ਦੇਣਗੇ ਉਸ ਬੱਟੇ ਦੇ, ਕੁਝ ਨਾ ਕੁਝ ਤਾਂ ਬੱਟਾ ਕਰਨਗੇ ਹੀ। ਇਸੇ ਤਰ੍ਹਾਂ ਸਪੇਨ ਦੇ ਵਿਚ ਰਹਿੰਦੇ ਭਾਰਤੀਆਂ ਦੇ ਪਾਸਪੋਰਟ ਨਵਿਆਉਣ ਦੀ ਪ੍ਰਕਿਰਿਆ ਦੇ ਵਿਚ ਤੇਜ਼ੀ ਲਿਆਂਦੀ ਜਾਵੇ, ਸਤਨਾਮ ਸਿੰਘ ਸੰਧੂ ਹੋਣਾ ਨੇ ਮੁੱਦਾ ਜਿਹੜਾ ਚੱਕਿਆ ਹੈ ਰਾਜ ਸਭਾ ਦੇ ਸੰਸਦ ਮੈਂਬਰ ਹੋਣਾ ਨੇ। ਸਤਨਾਮ ਸਿੰਘ ਸੰਧੂ ਹੋਣਾ ਨੇ ਅੱਜ ਕਿਹਾ ਕਿ ਉਨ੍ਹਾਂ ਨੇ ਵਿਦੇਸ਼ ਮੰਤਰਾਲੇ MEA ਨੂੰ ਪੱਤਰ ਲਿਖ ਕੇ ਸਪੇਨ ਦੇ ਵਿਚ ਰਹਿ ਰਹੇ ਭਾਰਤੀ ਨਾਗਰਿਕਾਂ ਖਾਸ ਕਰਕੇ ਮੈਡਰਿਡ ਤੇ ਬਾਰਸੀਲੋਨਾ ਦੇ ਵਸਨੀਕਾਂ ਦੇ ਲਈ ਪਾਸਪੋਰਟ ਨਵਿਆਉਣ ਅਤੇ ਸਬੰਧਤ ਦਸਤਾਵੇਜ਼ੀ ਸੇਵਾਵਾਂ ਦੇ ਵਿਚ ਤੇਜ਼ੀ ਲਿਆਉਣ ਦੀ ਅਪੀਲ ਕੀਤੀ ਹੈ। ਵਿਦੇਸ਼ ਮਾਮਲਿਆਂ ਦੇ ਬਾਰੇ ਜਿਹੜਾ ਸੰਸਦੀ ਸਥਾਈ ਕਮੇਟੀ ਦੇ ਮੈਂਬਰ ਸੰਧੂ ਹੋਣਾ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਮੁੱਦਾ ਵਿਦੇਸ਼ ਮੰਤਰਾਲੇ ਦੇ ਸੀਨੀਅਰ

0: ਅਧਿਕਾਰੀਆਂ ਦੇ ਕੋਲ ਉਦੋਂ ਉਠਾਇਆ ਜਦੋਂ ਉਨ੍ਹਾਂ ਨੂੰ ਸਪੇਨ ਦੇ ਵਿਚ ਮੌਜੂਦ ਭਾਰਤੀ ਭਾਈਚਾਰੇ ਸਿੱਖ ਗੁਰਦੁਆਰਾ ਕਮੇਟੀਆਂ ਤੇ ਹੋਰ ਭਾਰਤੀ ਸੰਸਥਾਵਾਂ ਵੱਲੋਂ ਕਈ ਮੰਗ ਪੱਤਰ ਜਿਹੜੇ ਪ੍ਰਾਪਤ ਹੋਏ ਆ। ਵਿਦੇਸ਼ ਮੰਤਰਾਲੇ ਨੂੰ ਭੇਜੇ ਗਏ ਇਕ ਪੱਤਰ ਦੇ ਵਿਚ ਸੰਧੂ ਹੁਣਾਂ ਨੇ ਉਨ੍ਹਾਂ ਮੁਸ਼ਕਲਾਂ ਦੇ ਬਾਰੇ ਵਿਸਤਾਰ ਦੇ ਨਾਲ ਦਸਿਆ ਜੋ ਭਾਰਤੀ ਨਾਗਰਿਕਾਂ ਨੂੰ ਪਾਸਪੋਰਟ ਨਿਵਾਉਣ, ਪੁਲਿਸ ਕਲੀਅਰੈਂਸ ਸਰਟੀਫਿਕੇਟ, PCC ਤੇ ਹੋਰ ਅਹਿਮ ਦਸਤਾਵੇਜ਼ ਜਿਹੜੇ ਨੇ ਪ੍ਰਾਪਤ ਕਰਨ ਦੇ ਵਿਚ ਆ ਰਹੀਆਂ ਨੇ। ਉਨਾਂ ਕਿਹਾ ਕਿ ਸਪੇਨ ਦੇ ਵਿਚ ਰਹਿ ਰਹੇ ਬਹੁਤ ਸਾਰੇ ਭਾਰਤੀ ਪਾਸਪੋਰਟਾਂ ਦੀ ਮਿਆਦ ਖਤਮ ਹੋ ਗਈ ਹੈ, ਕਈਆਂ ਦੇ ਪਾਸਪੋਰਟ ਗੁੰਮ ਹੋ ਗਏ ਨੇ। ਉਨਾਂ ਪਾਸਪੋਰਟ ਨਿਵਾਉਣ ਦੇ ਵਿਚ ਹੋ ਰਹੀ ਦੇਰੀ ਤੇ ਪੈਂਡਿੰਗ PCC ਕਾਰਨ ਜਿਹੜਾ ਸੰਘਰਸ਼ ਕਰ ਰਹੇ ਭਾਰਤੀਆਂ ਦਾ ਮੁੱਦਾ ਚੁੱਕਿਆ। ਉਨਾਂ ਕਿਹਾ ਕਿ ਇਸ ਸਥਿਤੀ ਦੇ ਕਾਰਨ ਪ੍ਰਭਾਵਿਤ ਵਿਅਕਤੀਆਂ ਅਤੇ ਉਨਾਂ ਦੇ ਪਰਿਵਾਰਾਂ ਦੇ ਵਿਚ ਭਾਰੀ ਚਿੰਤਾ ਤੇ ਅਨਿਸ਼ਚਿਤਤਾ ਪਾਈ ਜਾ ਰਹੀ ਹੈ ਤੇ ਜਦਕਿ ਉਹ ਕਾਨੂੰਨੀ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਇੱਛੁਕ ਨੇ। ਦੂਸਰੇ ਪਾਸੇ ਜਦੋਂ ਤੱਕ ਪਾਕਿਸਤਾਨ ਦਹਿਸ਼ਤਗਰਦੀ ਨੂੰ ਸਰਪ੍ਰਸਤੀ ਦੇਣਾ ਬੰਦ ਨਹੀਂ ਕਰਦਾ, ਸਿੰਧੂ ਜਲ ਸੰਧੀ ਜਿਹੜੀ ਹੈ ਰਹੇਗੀ ਮੁਅੱਤਲ, ਭਾਰਤ ਸਰਕਾਰ ਨੇ ਬਿਆਨ ਦਿੱਤਾ। ਭਾਰਤ ਸਰਕਾਰ ਨੇ ਕੱਲ ਬੀਤੇ ਦੇ ਵਿਚ ਸਪਸ਼ਟ ਕੀਤਾ ਕਿ ਪਾਕਿਸਤਾਨ ਦੇ ਨਾਲ ਸਿੰਧੂ ਜਲ ਸੰਧੀ ਉਦੋਂ ਤੱਕ ਮੁਅੱਤਲ ਰਹੇਗੀ ਜਦੋਂ ਤੱਕ ਪਾਕਿਸਤਾਨ ਸਰਹੱਦ ਪਾਰੋਂ ਹੋਣ ਵਾਲੇ ਅੱਤਵਾਦ ਨੂੰ ਪੂਰੀ ਤਰ੍ਹਾਂ ਤੇ ਹਮੇਸ਼ਾ ਦੇ ਲਈ ਬੰਦ ਨਹੀਂ ਕਰ ਦਿੰਦਾ। ਕੇਂਦਰ ਸਰਕਾਰ ਵੱਲੋਂ ਇਹ ਗੱਲ ਆਪਰੇਸ਼ਨ ਸਿੰਦੂਰ ਦੀ ਪਹਿਲੀ ਵਰ੍ਹੇਗੰਢ ਦੇ ਮੌਕੇ ਕਹੀ ਗਈ ਹੈ। ਹਫ਼ਤਾਵਾਰੀ ਮੀਡੀਆ ਬਰੀਫਿੰਗ ਨੂੰ ਸੰਬੋਧਨ ਕਰਦਿਆਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਅੱਜ ਅਸੀਂ ਆਪਰੇਸ਼ਨ ਸਿੰਦੂਰ ਦੀ ਪਹਿਲੀ ਵਰ੍ਹੇਗੰਢ ਮਨਾ ਰਹੇ ਹਾਂ। ਪੂਰੀ ਦੁਨੀਆ ਨੇ ਪਹਿਲਗਾਮ ਅੱਤਵਾਦੀ ਹਮਲੇ ਦਾ ਅਸਲ ਰੂਪ ਦੇਖਿਆ ਸੀ ਤੇ ਅਸੀਂ ਪਾਕਿਸਤਾਨ ਦੇ ਵੱਲੋਂ ਸਰਹੱਦੀ ਪਾਰਲੇ ਅੱਤਵਾਦ ਨੂੰ ਦਿੱਤੀ ਜਾਂਦੀ ਸਰਪ੍ਰਸਤੀ ਦਾ ਮੂੰਹ ਤੋੜ ਜਵਾਬ ਦਿੱਤਾ ਸੀ। ਉਨਾਂ ਕਿਹਾ ਕਿ ਪੂਰੀ ਦੁਨੀਆ ਜਾਣਦੀ ਹੈ ਕਿ ਪਾਕਿਸਤਾਨ ਲੰਮੇ ਸਮੇਂ ਤੋਂ ਅੱਤਵਾਦ ਨੂੰ ਆਪਣੀ ਸਰਕਾਰੀ ਨੀਤੀ ਵਜੋਂ ਵਰਤ ਰਿਹਾ। ਭਾਰਤ ਦੇ ਕੋਲ ਦਹਿਸ਼ਤਗਰਦੀ ਵਿਰੁੱਧ ਆਪਣੀ ਰੱਖਿਆ ਕਰਨ ਦਾ ਜਿਹੜਾ ਪੂਰਾ ਹੱਕ ਹੈਗਾ ਤੇ ਅਸੀਂ ਦੁਨੀਆ ਭਰ ਦੇ ਵਿਚ ਅੱਤਵਾਦ ਖਿਲਾਫ਼ ਲੜਾਈ ਨੂੰ ਮਜ਼ਬੂਤ ਕਰਨ ਦੇ ਲਈ ਲਗਾਤਾਰ ਕੰਮ ਕਰ ਰਹੇ ਹਾਂ। ਦਹਾਕਿਆਂ ਦੇ ਪੁਰਾਣੀ ਸਿੰਧੂ ਜਲ ਸੰਧੀ ਦੇ ਭਵਿੱਖ ਦੇ ਬਾਰੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਭਾਰਤ ਦਾ ਸਟੈਂਡ ਪਹਿਲਾਂ ਵਾਲਾ ਹੀ ਹੈ। ਉਨਾਂ ਕਿਹਾ ਕਿ ਸਿੰਧੂ ਜਲ ਸੰਧੀ ਬਾਰੇ ਭਾਰਤ ਦਾ ਫੈਸਲਾ ਜਿਹੜਾ ਅਟਲ ਹੈ ਤੇ ਪਾਕਿਸਤਾਨ ਦੇ ਵੱਲੋਂ ਅੱਤਵਾਦ ਨੂੰ ਦਿੱਤਾ ਜਾ ਰਹੀ ਸਰਪ੍ਰਸਤੀ ਦੇ ਕਾਰਨ ਹੀ ਇਹ ਸੰਧੀ ਰੋਕੀ ਗਈ ਹੈ। ਉਨਾਂ ਸਾਫ਼ ਕੀਤਾ ਕਿ ਪਾਕਿਸਤਾਨ ਨੂੰ ਸਰਹੱਦ ਪਾਰ ਲਈ ਅੱਤਵਾਦ ਦਾ ਰਾਹ ਪੂਰੀ ਤਰ੍ਹਾਂ ਛੱਡਣਾ ਪਏਗਾ ਕਿਉਂਕਿ ਅੱਤਵਾਦ ਤੇ ਗੱਲਬਾਤ ਇਕੱਠੇ ਜਿਹੜੇ ਨੇ ਇਕੋ ਹੀ ਟੇਬਲ ਦੇ ਉੱਤੇ ਨਹੀਂ ਹੋ ਸਕਦੇ ਨੇ। ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਨੇ ਪਿਛਲੇ ਸਾਲ ਪਾਕਿਸਤਾਨ ਦੇ ਵਿਰੁੱਧ ਕਈ ਕੂਟਨੀਤਿਕ ਤੇ ਰਣਨੀਤਿਕ ਕਦਮ ਚੁੱਕਣ ਦਾ ਐਲਾਨ ਕੀਤਾ ਸੀ ਜਿਸ ਦੇ ਵਿਚ 1960 ਦੀ ਸਿੰਧੂ ਜਲ ਸੰਧੀ ਨੂੰ ਵੀ ਮੁਅੱਤਲ ਕਰਨ ਦਾ ਫੈਸਲਾ ਵੀ ਸ਼ਾਮਲ ਸੀ। ਵਿਸ਼ਵ ਬੈਂਕ ਦੀ ਮਦਦ ਦੇ ਨਾਲ ਹੋਈ ਇਹ ਸੰਧੀ ਦੋਵਾਂ ਦੇਸ਼ਾਂ ਵਿਚਾਲੇ ਸਿੰਧੂ ਨਦੀ ਪ੍ਰਣਾਲੀ ਦੇ ਪਾਣੀਆਂ ਦੀ ਵੰਡ ਦਾ ਪ੍ਰਬੰਧ ਕਰਦੀ ਹੈ। ਇਸ ਸਮਝੌਤੇ ਦੇ ਮੁਤਾਬਕ ਪਾਕਿਸਤਾਨ ਨੂੰ ਪੱਛਮੀ ਨਦੀਆਂ ਸਿੰਧੂ, ਜੇਹਲਮ ਅਤੇ ਚਨਾਬ ਦੇ ਪਾਣੀ ਦਾ ਅਧਿਕਾਰ ਮਿਲਿਆ ਹੋਇਐ ਜਦਕਿ ਪੂਰਬੀ ਨਦੀਆਂ ਰਾਵੀ, ਬਿਆਸ ਅਤੇ ਸਤਲੁਜ ਉਤੇ ਜਿਹੜਾ ਭਾਰਤ ਦਾ ਕੰਟਰੋਲ ਹੈ। ਇਹ ਸੰਧੀ ਪ੍ਰਭਾਵਸ਼ਾਲੀ ਢੰਗ ਦੇ ਨਾਲ ਪਾਕਿਸਤਾਨ ਨੂੰ ਸਿੰਧੂ ਨਦੀ ਪ੍ਰਣਾਲੀ ਦੇ ਲਗਭਗ 80% ਪਾਣੀ ਤੱਕ ਜਿਹੜਾ ਪਹੁੰਚ ਦਿੰਦੀ ਹੈ ਜਦੋਂ ਕਿ ਭਾਰਤ ਦੇ ਕੋਲ ਲਗਭਗ 20% ਪਾਣੀ ਰਹਿੰਦਾ ਹੈ। ਇਸ ਦੇ ਨਾਲ ਹੀ ਭਾਰਤ ਦੇ ਕੋਲ ਸਿੰਚਾਈ, ਬਿਜਲੀ ਉਤਪਾਦਨ ਤੇ ਹੋਰ ਗੈਰ ਖਪਤਕਾਰੀ ਉਦੇਸ਼ਾਂ ਦੇ ਲਈ ਪੱਛਮੀ ਨਦੀਆਂ ਦੇ ਸੀਮਤ ਜਿਹੜੇ ਵਰਤੋਂ ਦੇ ਅਧਿਕਾਰ ਨੇ। ਅਗਲੀ ਖ਼ਬਰ ਵੱਲ ਵਧੀਏ ਤੇ ਕਹਿੰਦੇ ਹਾਲੇ ਨਹੀਂ ਕਰਾਂਗੇ ਭਾਈ ਕਿਊਬਾ ਦੇ ਉਤੇ ਹਮਲਾ। ਅਮਰੀਕੀ ਅਧਿਕਾਰੀਆਂ ਦਾ ਬਿਆਨ ਆਇਆ। ਰਾਸ਼ਟਰਪਤੀ ਟਰੰਪ ਦੀਆਂ ਵਾਰ ਵਾਰ ਧਮਕੀਆਂ ਦੇ ਬਾਵਜੂਦ ਅਮਰੀਕਾ ਕਿਊਬਾ ਦੇ ਵਿਰੁੱਧ ਕਿਸੇ ਵੀ ਤੁਰੰਤ ਫੌਜੀ ਕਾਰਵਾਈ ਦੇ ਵਿਚ ਜਿਹੜਾ ਵਿਚਾਰ ਨਹੀਂ ਕਰ ਰਿਹਾ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ ਤੇ ਟਰੰਪ ਨੇ ਧਮਕੀ ਦਿੰਦਿਆਂ ਕਿਹਾ ਸੀ ਕਿ ਅਗਲਾ ਨੰਬਰ ਕਿਊਬਾ ਦਾ। ਇਹ ਵੀ ਜਿਹੜਾ ਸੰਕੇਤ ਦਿੱਤਾ ਸੀ ਕਿ ਇਰਾਨ ਯੁੱਧ ਦੇ ਲਈ ਮੱਧ ਪੂਰਬ ਦੇ ਵਿਚ ਤਾਇਨਾਤ ਅਮਰੀਕੀ ਜੰਗੀ ਜਹਾਜ਼ ਕਿਊਬਾ ਦੇ ਰਾਹੀਂ ਵਾਪਸ ਆ ਸਕਦੇ ਨੇ। ਕਿਊਬਾ ਦੇ ਅਧਿਕਾਰੀਆਂ ਦੇ ਨਾਲ ਸ਼ੁਰੂਆਤੀ ਗੱਲਬਾਤ ਵਿਚ ਸ਼ਾਮਲ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਘੱਟ ਉਮੀਦ ਹੈ ਕਿ ਕਮਿਊਨਿਸਟ ਸਰਕਾਰ ਲੱਖਾਂ ਡਾਲਰ ਦੀ ਮਨੁੱਖੀ ਸਹਾਇਤਾ ਦੇ ਬਾਰੇ ਕਿਊਬਾ ਵਾਸੀਆਂ ਦੇ ਲਈ 2 ਸਾਲਾਂ ਦੀ ਮੁਫ਼ਤ ਜਿਹੜਾ ਸਟਾਰਲਿੰਕ ਇੰਟਰਨੈੱਟ ਸੇਵਾ ਜਿਹੜੀ ਹੈ, ਖੇਤੀਬਾੜੀ ਸਹਾਇਤਾ ਤੇ ਬੁਨਿਆਦੀ ਢਾਂਚੇ ਦੀ ਸਹਾਇਤਾ ਦੀ ਪੇਸ਼ਕਸ਼ ਨੂੰ ਸਵੀਕਾਰ ਕਰੇਗੀ। ਪਰ ਉਨ੍ਹਾਂ ਕਿਹਾ ਕਿ ਕਿਊਬਾ ਨੇ ਅਜੇ ਤੱਕ ਪੇਸ਼ਕਸ਼ ਨੂੰ ਪੂਰੀ ਤਰ੍ਹਾਂ ਰੱਦ ਨਹੀਂ ਕੀਤਾ, ਹਾਲਾਂਕਿ ਇਸ ਦੇ ਵਿਚ ਉਹ ਸ਼ਰਤਾਂ ਨੇ ਜਿਨ੍ਹਾਂ ਦਾ ਸਰਕਾਰ ਲੰਮੇ ਸਮੇਂ ਤੋਂ ਵਿਰੋਧ ਕਰ ਰਹੀ ਹੈ। ਇੱਥੋਂ ਤੱਕ ਕਿ ਟਰੰਪ ਪ੍ਰਸ਼ਾਸਨ ਵੱਲੋਂ ਵੀਰਵਾਰ ਨੂੰ ਕੱਲ੍ਹ ਬੀਤੇ ਚ ਹਵਾਨਾ ਤੇ ਨਵੀਆਂ ਪਾਬੰਦੀਆਂ ਲਗਾਉਣ ਦੇ ਬਾਵਜੂਦ ਇਹ ਪ੍ਰਸਤਾਵ ਠੁਕਰਾਇਆ ਨਹੀਂ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਦੇ ਉੱਤੇ ਦਸਿਆ ਕਿ ਸਰਕਾਰ ਦੇ ਕੋਲ ਅਜੇ ਵੀ ਪ੍ਰਸਤਾਵ ਨੂੰ ਸਵੀਕਾਰ ਕਰਨ ਦੇ ਲਈ ਸਮਾਂ ਹੈ। ਚੇਤਾਵਨੀ ਦਿੱਤੀ ਕਿ ਟਰੰਪ ਕਿਸੇ ਵੀ ਸਮੇਂ ਆਪਣਾ ਮਨ ਜਿਹੜਾ ਬਦਲ ਸਕਦਾ ਹੈ ਤੇ ਫੌਜੀ ਵਿਕਲਪ ਖੁੱਲੇ ਹੋਏ ਨੇ। ਅਮਰੀਕੀ ਖਜ਼ਾਨਾ ਤੇ ਵਿਦੇਸ਼ ਵਿਭਾਗ ਦੇ ਇਨ੍ਹਾਂ ਪਾਬੰਦੀਆਂ ਦਾ ਐਲਾਨ ਪਿਛਲੇ ਹਫ਼ਤੇ ਟਰੰਪ ਦੇ ਵੱਲੋਂ ਕਿਊਬਾ ਵਿਰੁੱਧ ਦੰਡਕਾਰੀ ਉਪਾਅ ਲਾਗੂ ਕਰਨ ਲਈ ਪ੍ਰਸ਼ਾਸਨ ਦੀ ਸ਼ਕਤੀ ਦਾ ਜਿਹੜਾ ਵਿਸਤਾਰ ਕਰਨ ਤੋਂ ਜਿਹੜਾ ਬਾਅਦ ਕੀਤਾ ਸੀ। ਕਿਊਬਾ ਦੇ ਵਿਦੇਸ਼ ਮੰਤਰੀ ਬਰੂਨੋ ਰੋਡਰਿੰਗਸ ਨੇ ਵੀ ਇਨ੍ਹਾਂ ਉਪਾਵਾਂ ਨੂੰ ਸਮੂਹਿਕ ਸਜ਼ਾ ਜਿਹੜਾ ਕਿਹਾ ਤੇ ਕਿਊਬਾ ਵਿਰੋਧੀ ਅਮਰੀਕੀ ਸਰਕਾਰ ਦੇ ਨਸਲਕੁਸ਼ੀ ਦੇ ਇਰਾਦੇ ਦੀ ਨਿੰਦਾ ਕੀਤੀ ਹੈ। ਐਕਸ ਦੇ ਉੱਤੇ ਪੋਸਟ ਦੇ ਵਿੱਚ ਲਿਖਿਆ ਕਿ ਉਹ ਇਹ ਉਪਾਅ ਇਸ ਧਾਰਨਾ ਦੇ ਉੱਤੇ ਆਧਾਰਿਤ ਹਨ ਕਿ ਅਮਰੀਕੀ ਵਿਦੇਸ਼ੀ ਨਾਗਰਿਕਾਂ ਅਤੇ ਕਾਰੋਬਾਰਾਂ ਨੂੰ ਡਰਾ ਕੇ ਦੁਨੀਆਂ ਤੇ ਆਪਣੀ ਇੱਛਾ ਜਿਹੜੀ ਹੈ ਥੋਪ ਸਕਦਾ ਹੈ। ਇੰਗਲੈਂਡ ਨੂੰ ਬ੍ਰਿਟੇਨ ਨੂੰ ਚਲੀਏ ਤੇ ਬ੍ਰਿਟੇਨ ਦੀਆਂ ਸਥਾਨਕ ਜਿਹੜੀਆਂ ਚੋਣਾਂ ਦੇ ਵਿੱਚ ਲੇਬਰ ਪਾਰਟੀ ਨੂੰ ਵੱਡਾ ਝਟਕਾ ਲੱਗਿਆ। ਪੀ ਐਮ ਸਟਾਰਮਰ ਨੇ ਇਹਦੀ ਜਿਹੜੀ ਹੈ ਜ਼ਿੰਮੇਵਾਰੀ ਲੈ ਲਈ ਹੈ। ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਅਰ ਸਟਾਰਮਰ ਨੇ ਸਥਾਨਕ ਚੋਣਾਂ ਦੇ ਵਿੱਚ ਆਪਣੀ ਲੇਬਰ ਪਾਰਟੀ ਨੂੰ ਹੋਈਆਂ ਬਹੁਤ ਸਖ਼ਤ ਹਾਰਾਂ ਦੀ ਜ਼ਿੰਮੇਵਾਰੀ ਕਬੂਲ ਲਈ। ਇਨ੍ਹਾਂ ਚੋਣਾਂ ਦੇ ਵਿੱਚ ਪ੍ਰਵਾਸ ਵਿਰੋਧੀ ਪਾਰਟੀ ਰਿਫਾਰਮ ਯੂਕੇ ਨੇ ਜਿਹੜਾ ਵੱਡੀ ਜਿੱਤ ਦਰਜ ਕੀਤੀ ਹੈ। ਸਟਾਰਮਰ ਨੇ ਹਾਰ ਕਬੂਲੀ ਪਰ ਅਹੁਦਾ ਛੱਡਣ ਤੋਂ ਨਾਂਹ ਕਰ ਦਿੱਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਟਾਰਮਰ ਨੇ ਕਿਹਾ ਕਿ ਚੋਣ ਨਤੀਜੇ ਬਹੁਤ ਸਖ਼ਤ ਨੇ ਤੇ ਇਸ ਨੂੰ ਛੁਪਾਇਆ ਨਹੀਂ ਜਾ ਸਕਦਾ। ਲੇਬਰ ਪਾਰਟੀ ਨੇ ਵੈਸਟ ਮਿਸਟਰ, ਸਾਊਥਹੈਂਪਟਨ, ਐਕਸਟਰ, ਰੈਡਿਚ, ਵੈਂਟਸਵਰਥ ਤੇ ਹਾਰਟਲ ਪੂਲ, ਟੈਮਵਰਥ ਤੇ ਟੇਮਸਾਈਡ ਵਰਗੀਆਂ ਕਈ ਮਹੱਤਵਪੂਰਨ ਕੌਂਸਲਾਂ ਦੇ ਵਿੱਚ ਆਪਣਾ ਬਹੁਮਤ ਜਿਹੜਾ ਗੁਆ ਦਿੱਤਾ। ਵਿਰੋਧੀ ਧਿਰਾਂ ਵੱਲੋਂ ਅਸਤੀਫੇ ਦੀ ਮੰਗ ਦੇ ਬਾਵਜੂਦ ਵੀ ਸਟਾਰਮਰ ਨੇ ਸਾਫ਼ ਕੀਤਾ ਕਿ ਉਹ ਦੇਸ਼ ਨੂੰ ਹਫੜਾ ਦਫੜੀ ਦੇ ਵਿੱਚ ਨਹੀਂ ਛੱਡਣਗੇ ਤੇ 2029 ਤੱਕ ਆਪਣਾ 5 ਸਾਲਾਂ ਦਾ ਕਾਰਜਕਾਲ ਜਿਹੜਾ ਪੂਰਾ ਕਰਨਗੇ। ਮੰਨਿਆ ਕਿ ਉਨ੍ਹਾਂ ਨੇ ਕਿ ਵੋਟਰਾਂ ਨੇ ਸਰਕਾਰ ਨੂੰ ਇਕ ਸਪਸ਼ਟ ਸੰਦੇਸ਼ ਦਿੱਤਾ ਕਿ ਉਹ ਮੌਜੂਦਾ ਸਥਿਤੀ ਤੋਂ ਨਿਰਾਸ਼ ਨੇ। ਰਿਫਾਰਮ ਯੂਕੇ ਦੀ ਇਤਿਹਾਸਕ ਜਿੱਤ ਹੋਈ ਹੈ। ਨਾਈਜਲ ਫਰਾਜ਼ ਦੀ ਜਿਹੜੀ ਅਗਵਾਈ ਵਾਲੀ ਰਿਫਾਰਮ ਯੂਕੇ ਨੇ ਇੰਗਲੈਂਡ ਭਰ ਦੀਆਂ ਕੌਂਸਲਾਂ ਦੇ ਵਿਚ ਸੈਂਕੜੇ ਸੀਟਾਂ ਜਿੱਤ ਕੇ ਇਤਿਹਾਸਕ ਸਫਲਤਾ ਹਾਸਲ ਕੀਤੀ ਹੈ। ਫਰਾਜ਼ ਨੇ ਜਿਹੜਾ ਇਸ ਨੂੰ ਬ੍ਰਿਟਿਸ਼ ਰਾਜਨੀਤੀ ਦੇ ਵਿਚ ਇਕ ਇਤਿਹਾਸਕ ਬਦਲਾਅ ਕਰਾਰ ਦਿੱਤਾ ਹੈ। ਉਨ੍ਹਾਂ ਦੇ ਅਨੁਸਾਰ ਉਨ੍ਹਾਂ ਦੀ ਜਿਹੜੀ ਪਾਰਟੀ ਨੇ ਉਨ੍ਹਾਂ ਖੇਤਰਾਂ ਦੇ ਵਿਚ ਵੀ ਜਿੱਤ ਹਾਸਲ ਕੀਤੀ ਹੈ ਜੋ ਰਵਾਇਤੀ ਤੌਰ ਦੇ ਉਤੇ ਕੰਜ਼ਰਵੇਟਿਵ ਟੋਰੀ ਪਾਰਟੀ ਦੇ ਜਿਹੜੇ ਗੜ੍ਹ ਮੰਨੇ ਜਾਂਦੇ ਸਨ। ਚੋਣਾਂ 2024 ਦੀਆਂ ਆਮ ਚੋਣਾਂ ਤੋਂ ਬਾਅਦ ਸਭ ਤੋਂ ਵੱਡੀ ਦੇਸ਼ ਵਿਆਪੀ ਚੋਣ ਮੰਨੀਆਂ ਜਾ ਰਹੀਆਂ ਨੇ ਜਿਨ੍ਹਾਂ ਨੂੰ ਸਟਾਰਮਰ ਦੀ ਅਗਵਾਈ ਅਤੇ ਲੇਬਰ ਸਰਕਾਰ ਦੀਆਂ ਨੀਤੀਆਂ ਦੇ ਉੱਤੇ ਇਕ ਫੈਸਲਾ ਜਿਹੜਾ ਵਜੋਂ ਦੇਖਿਆ ਜਾ ਰਿਹਾ। ਇੰਗਲੈਂਡ ਦੀਆਂ 136 ਕੌਂਸਲਾਂ ਦੇ ਵਿਚ 4,500 ਤੋਂ ਵੱਧ ਕੌਂਸਲਰਾਂ ਦੀ ਜਿਹੜੀ ਹੈ ਚੋਣ ਦੇ ਲਈ ਵੋਟਾਂ ਪਈਆਂ ਸਨ, ਜਦਕਿ ਸਕਾਟਲੈਂਡ ਅਤੇ ਵੇਲਸ ਦੇ ਵਿਚ ਸੰਸਦੀ ਚੋਣਾਂ ਲਈ ਗਿਣਤੀ ਅਜੇ ਜਾਰੀ ਹੈ। ਕੈਸ਼ ਲਿਜਾ ਰਹੇ ਬੈਂਕ ਵੈਨ ਦੇ ਡਰਾਈਵਰ ਨੂੰ ਬਣਾ ਲਿਆ ਗਿਆ ਜਿਹੜਾ ਬੰਧਕ। ਜਰਮਨ ਪੁਲਿਸ ਨੇ ਤੁਰੰਤ ਉਹਦੇ ਉੱਤੇ ਕਾਰਵਾਈ ਕੀਤੀ ਹੈ। ਪੱਛਮੀ ਜਰਮਨੀ ਦੇ ਇਕ ਛੋਟੇ ਜਿਹੇ ਕਸਬੇ ਦੇ ਵਿਚ ਅਪਰਾਧੀਆਂ ਨੇ ਇਕ ਬੈਂਕ ਵੈਨ ਦੇ ਡਰਾਈਵਰ ਨੂੰ ਬੰਧਕ ਬਣਾ ਲਿਆ। ਇਕ ਅਧਿਕਾਰੀ ਨੇ ਦਸਿਆ ਕਿ ਇਸ ਘਟਨਾ ਦੇ ਨਾਲ ਨਜਿੱਠਾਂ ਦੇ ਲਈ ਤੁਰੰਤ ਪੁਲਿਸ ਨੂੰ ਬੁਲਾਇਆ ਗਿਆ। ਖੇਤਰੀ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਸਵੇਰੇ 9 ਵਜੇ ਦੇ ਕਰੀਬ ਕੋਬਲੇਸ ਨੇੜੇ ਰਾਈਨ ਵੈਲੀ ਦੇ ਵਿਚ ਸਥਿਤ ਲਗਭਗ 17,000 ਲੋਕਾਂ ਦੀ ਆਬਾਦੀ ਵਾਲੇ ਕਸਬੇ ਦੇ ਸੀਜ਼ਿੰਗ ਦੇ ਵਿਚ ਵੋਲਕਸ ਬੈਂਕ ਜਿਹੜਾ ਸ਼ਾਖਾ ਦੇ ਵਿਚ ਹੋਈ ਘਟਨਾ ਦੀ ਰਿਪੋਰਟ ਮਿਲੀ ਸੀ। ਸ਼ੁੱਕਰਵਾਰ ਦੇਰ ਸਵੇਰੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਕਈ ਅਪਰਾਧੀ ਅਤੇ ਬੰਧਕ ਬੈਂਕ ਦੇ ਜਿਹੜੇ ਅੰਦਰ ਨੇ ਤੇ ਬਖਤਰਬੰਦ ਵੈਨ ਦਾ ਡਰਾਈਵਰ ਵੀ ਬੰਧਕ ਬਣਾਇਆ ਹੋਇਆ। ਸੋਸ਼ਲ ਮੀਡੀਆ ਪੋਸਟ ਦੇ ਵਿਚ ਉਨ੍ਹਾਂ ਨੇ ਸਥਿਤੀ ਨੂੰ ਜਿਹੜਾ ਸਥਿਰ ਦਸਿਆ ਤੇ ਪੁਲਿਸ ਨੇ ਕਿਹਾ ਕਿ ਘਟਨਾ ਸਥਾਨ ਦੇ ਆਲੇ ਦੁਆਲੇ ਕੀਤੀ ਗਈ ਘੇਰਾਬੰਦੀ ਤੋਂ ਬਾਹਰ ਦੇ ਲੋਕ ਜਿਹੜੇ ਖਤਰੇ ਦੇ ਵਿਚ ਨਹੀਂ ਨੇ। ਦੂਸਰੇ ਪਾਸੇ ਇਮੀਗ੍ਰੇਸ਼ਨ ਮਾਮਲਾ ਅਮਰੀਕਾ ਦਾ। ਟਰੰਪ ਪ੍ਰਸ਼ਾਸਨ ਦਾ ਵੱਡਾ ਫੈਸਲਾ ਆਇਆ। ਸਵੇਰ ਨੂੰ ਮਨ ਬਦਲ ਜਾਂਦਾ ਹੈ ਖੁਸ਼ੀ ਵਾਲੇ ਤੇ ਸ਼ਾਮ ਨੂੰ ਜਿਹੜੇ ਨੇ ਫਿਰ ਉਹ ਫੈਸਲੇ ਆਪਣੇ ਬਦਲਣ ਦਾ ਆਪ ਹੀ, ਪਰ ਦੇਖਦੇ ਹਾਂ ਕੀ ਕਹਿੰਦਾ ਹੈ। ਇਮੀਗ੍ਰੇਸ਼ਨ ਅਰਜ਼ੀਆਂ ਦੇ ਉੱਤੇ ਜਿਹੜੀ ਲੱਗੀ ਰੋਕ ਸੀ ਉਹ ਹਟਾ ਦਿੱਤੀ ਗਈ ਹੈ। ਅਮਰੀਕਾ ਦੇ ਵਿਚ ਡਾਕਟਰਾਂ ਦੀ ਭਾਰੀ ਕਿੱਲਤ ਨੂੰ ਦੇਖਦੇ ਹੋਏ ਟਰੰਪ ਪ੍ਰਸ਼ਾਸਨ ਨੇ ਇਕ ਜਿਹੜਾ ਅਹਿਮ ਫੈਸਲਾ ਲਿਆ। ਨਵੇਂ ਫੈਸਲੇ ਦੇ ਤਹਿਤ ਡਾਕਟਰਾਂ ਦੀਆਂ ਇਮੀਗ੍ਰੇਸ਼ਨ ਅਰਜ਼ੀਆਂ ਦੇ ਉੱਤੇ ਲੱਗੀ ਰੋਕ ਨੂੰ ਅੰਸ਼ਕ ਤੌਰ ਦੇ ਉੱਤੇ ਹਟਾ ਦਿੱਤਾ ਗਿਆ। ਇਸ ਕਦਮ ਦੇ ਨਾਲ ਹੁਣ ਡਾਕਟਰਾਂ ਦੇ ਵੀਜ਼ਾ ਅਤੇ ਗ੍ਰੀਨ ਕਾਰਡ ਜਿਹੜੇ ਨੇ ਮਾਮਲਿਆਂ ਦੀ ਮੁੜ ਸਮੀਖਿਆ ਜਿਹੜੀ ਸ਼ੁਰੂ ਹੋ ਸਕੇਗੀ ਤੇ ਇਨ੍ਹਾਂ ਅਰਜ਼ੀਆਂ ਨੂੰ ਅੰਤਮ ਮਨਜ਼ੂਰੀ ਮਿਲੇਗੀ ਜਾਂ ਨਹੀਂ, ਇਸ ਬਾਰੇ ਅਜੇ ਅਨਿਸ਼ਚਿਤਤਾ ਜਿਹੜੀ ਹੈ ਬਣੀ ਹੋਈ ਹੈ। ਅਮਰੀਕਾ ਦੇ ਵਿਚ ਡਾਕਟਰਾਂ, ਮੈਡੀਕਲ ਸੰਗਠਨਾਂ ਤੇ ਇਮੀਗ੍ਰੇਸ਼ਨ ਵਕੀਲਾਂ ਵੱਲੋਂ ਪਿਛਲੇ ਕਈ ਮਹੀਨਿਆਂ ਤੋਂ ਇਸ ਰੋਕ ਨੂੰ ਹਟਾਉਣ ਦੀ ਮੰਗ ਕੀਤੀ ਜਾ ਰਹੀ ਸੀ। ਦੇਸ਼ ਦੇ ਵਿਚ ਡਾਕਟਰਾਂ ਦੀ ਭਾਰੀ ਕਮੀ ਹੈ ਤੇ ਨੈਸ਼ਨਲ ਲਾਇਬ੍ਰੇਰੀ ਆਫ ਮੈਡੀਸਨ ਅਨੁਸਾਰ ਵੱਡੀ ਗਿਣਤੀ ਚ ਵਿਦੇਸ਼ੀ ਸਿਖਲਾਈ ਪ੍ਰਾਪਤ ਡਾਕਟਰ ਅਮਰੀਕਾ ਦੇ ਉਨ੍ਹਾਂ ਪੇਂਡੂ ਤੇ ਪਛੜੇ ਇਲਾਕਿਆਂ ਦੇ ਵਿਚ ਕੰਮ ਕਰਦੇ ਨੇ ਜਿੱਥੇ ਸਿਹਤ ਸਹੂਲਤਾਂ ਦੀ ਘਾਟ ਹੈ। ਕਈ ਇਲਾਕਿਆਂ ਦੇ ਵਿਚ ਹਾਲਤ ਇਹ ਵੀ ਹੈ ਕਿ ਮਰੀਜ਼ਾਂ ਨੂੰ ਮਾਹਰ ਜਿਹੜੇ ਨੇ ਡਾਕਟਰਾਂ ਨੂੰ ਮਿਲਣ ਦੇ ਲਈ 4 ਤੋਂ 5 ਮਹੀਨੇ ਤੱਕ ਦਾ ਜਿਹੜਾ ਇੰਤਜ਼ਾਰ ਕਰਨਾ ਪੈਂਦਾ। 39 ਦੇਸ਼ਾਂ ਦੇ ਉੱਤੇ ਅਜੇ ਵੀ ਸਖ਼ਤੀ ਜਾਰੀ ਹੈ ਭਾਵੇਂ ਇਹ ਫੈਸਲਾ ਲਿਆ ਗਿਆ। ਭਾਵੇਂ ਡਾਕਟਰਾਂ ਨੂੰ ਕੁਝ ਰਾਹਤ ਦਿੱਤੀ ਗਈ ਪਰ ਇਹ ਰੋਕ ਅਜੇ ਵੀ ਜਿਹੜੇ ਨੇ ਹੋਰ 39 ਦੇਸ਼ਾਂ ਦੇ ਹਜ਼ਾਰਾਂ ਲੋਕਾਂ ਦੇ ਉੱਤੇ ਲਾਗੂ ਹੈ। ਇਨ੍ਹਾਂ ਦੇ ਵਿੱਚ ਇਰਾਨ, ਅਫਗਾਨਿਸਤਾਨ, ਵੈਨਜ਼ੂਏਲਾ ਵਰਗੇ ਦੇਸ਼ਾਂ ਦੇ ਖੋਜੀ ਅਤੇ ਉਦਮੀ ਸ਼ਾਮਲ ਨੇ ਜੋ ਇਸ ਪਾਬੰਦੀ ਦੇ ਕਾਰਨ ਨਾ ਤਾਂ ਕਾਨੂੰਨੀ ਤੌਰ ਦੇ ਉੱਤੇ ਕੰਮ ਜਿਹੜਾ ਕਰ ਪਾ ਰਹੇ ਨੇ ਤੇ ਨਾ ਹੀ ਸਿਹਤ ਬੀਮਾ ਜਾਂ ਡਰਾਈਵਿੰਗ ਲਾਇਸੈਂਸ ਲੈ ਸਕਦੇ ਨੇ। ਟਰੰਪ ਪ੍ਰਸ਼ਾਸਨ ਨੇ ਪਿਛਲੇ ਸਾਲ ਉੱਚ ਜਿਹੜੇ ਜੋਖਮ ਵਾਲੇ ਦੇਸ਼ਾਂ ਦੇ ਨਾਗਰਿਕਾਂ ਦੇ ਗ੍ਰੀਨ ਕਾਰਡ ਅਤੇ ਵੀਜ਼ਾ ਅਰਜ਼ੀਆਂ ਦੀ ਸਮੀਖਿਆ ਬੰਦ ਕਰਨ ਦਾ ਫੈਸਲਾ ਕੀਤਾ ਸੀ। ਪ੍ਰਸ਼ਾਸਨ ਦਾ ਜਿਹੜਾ ਕਹਿਣਾ ਹੈ ਕਿ ਇਹ ਯਕੀਨੀ ਬਣਾਉਣਾ ਚਾਹੁੰਦੇ ਨੇ ਕਿ ਬਿਨੈਕਾਰਾਂ ਦੀ ਠੀਕ ਤਰ੍ਹਾਂ ਜਾਂਚ ਜਿਹੜੀ ਹੈ ਸਕਰੀਨਿੰਗ ਹੋਵੇ ਤਾਂ ਜੋ ਸੁਰੱਖਿਆ ਦੇ ਵਿੱਚ ਕੋਈ ਕਮੀ ਨਾ ਰਹੇ। ਦੂਜੇ ਪਾਸੇ ਇਮੀਗ੍ਰੇਸ਼ਨ ਵਕੀਲਾਂ ਦਾ ਕਹਿਣਾ ਕਿ ਇਨ੍ਹਾਂ ਪਾਬੰਦੀਆਂ ਦਾ ਮਕਸਦ ਕਾਨੂੰਨੀ ਤੌਰ ਦੇ ਉੱਤੇ ਰਹਿ ਰਹੇ ਪ੍ਰਵਾਸੀਆਂ ਦਾ ਜੀਵਨ ਇੰਨਾ ਮੁਸ਼ਕਲ ਬਣਾਉਣਾ ਹੈ ਕਿ ਉਹ ਖੁਦ ਹੀ ਜਿਹੜਾ ਦੂਜੇ ਦੇਸ਼ਾਂ ਦੇ ਵੱਲ ਚਾਲੇ ਪਾ ਦੇਣ। ਇਸ ਛੋਟ ਦੇ ਬਾਵਜੂਦ ਕਈ ਡਾਕਟਰ ਅਜੇ ਵੀ ਜਿਹੜਾ ਖੌਫ ਦੇ ਵਿੱਚ ਨੇ। ਭਾਰਤੀ ਮੂਲ ਦੇ ਜਾਂ ਹੋਰ ਵਿਦੇਸ਼ੀ ਡਾਕਟਰਾਂ ਨੂੰ ਡਰ ਹੈ ਕਿ ਇੰਟਰਵਿਊ ਦੇ ਦੌਰਾਨ ਉਨ੍ਹਾਂ ਦੀਆਂ ਅਰਜ਼ੀਆਂ ਰੱਦ ਕੀਤੀਆਂ ਜਾ ਸਕਦੀਆਂ ਨੇ ਤੇ ਉਨ੍ਹਾਂ ਨੂੰ ਹਿਰਾਸਤ ਦੇ ਵਿੱਚ ਲਿਆ ਜਾ ਸਕਦਾ ਹੈ। ਉਦਾਹਰਣ ਵਜੋਂ ਇਕ ਇਰਾਨੀ ਮਹਿਲਾ ਡਾਕਟਰ ਜੋ ਅਮਰੀਕਾ ਦੇ ਵਿੱਚ ਖੋਜ ਕਰ ਰਹੀ ਸੀ ਉਹਦੀ ਅਰਜ਼ੀ ਨੂੰ ਅਦਾਲਤੀ ਹੁਕਮਾਂ ਤੋਂ ਬਾਅਦ ਅਧਿਕਾਰੀਆਂ ਨੇ ਸਮੀਖਿਆ ਤਾਂ ਕੀਤੀ ਪਰ ਉਸ ਨੂੰ ਖਾਰਜ ਕਰ ਦਿੱਤਾ ਤੇ ਇਸ ਨਵੇਂ ਫੈਸਲੇ ਦੇ ਨਾਲ ਕੁਝ ਡਾਕਟਰਾਂ ਦੇ ਕੇਸ ਤਾਂ ਅੱਗੇ ਵਧਣਗੇ ਪਰ ਪੂਰੀ ਇਮੀਗ੍ਰੇਸ਼ਨ ਪ੍ਰਣਾਲੀ ਦੇ ਵਿੱਚ ਅਜੇ ਵੀ ਵੱਡੀ ਪੱਧਰ ਦੇ ਉੱਤੇ ਅਨਿਸ਼ਚਿਤਤਾ ਜਿਹੜੀ ਹੈ ਡਰ ਜਿਹੜਾ ਉਹ ਜਿਹੜੀ ਹੈ ਸਖਤੀ ਬਰਕਰਾਰ ਰਹੀ ਹੈ। ਤਾਈਵਾਨ ਦੀਆਂ ਸਰਹੱਦਾਂ ਦੇ ਵਿੱਚ ਦਾਖਲ ਹੋਈ ਹੈ ਚੀਨੀ ਫੌਜ। ਡਿਟੈਕਟ ਹੋਏ ਨੇ 12 ਜਹਾਜ਼ ਤੇ 6 ਜੰਗੀ ਬੇੜੇ। ਤਾਈਵਾਨ ਦੇ ਰੱਖਿਆ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇਹ ਖ਼ਬਰ ਦਿੱਤੀ ਹੈ ਤੇ ਸਾਂਝੀ ਕੀਤੀ ਹੈ ਕਿ ਫੌਜੀ ਜਹਾਜ਼ਾਂ ਤੇ 6 ਜੰਗੀ ਜਹਾਜ਼ਾਂ ਤੇ 2 ਸਰਕਾਰੀ ਜਹਾਜ਼ਾਂ ਦੀ ਮੌਜੂਦਗੀ ਦਾ ਪਤਾ ਲੱਗਿਆ। ਇਨ੍ਹਾਂ ਦੇ ਵਿੱਚੋਂ 10 ਜਹਾਜ਼ਾਂ ਨੇ ਮੀਡੀਅਨ ਲਾਈਨ ਜਿਹੜਾ ਦੋਵਾਂ ਦੇਸ਼ਾਂ ਵਿਚਕਾਰਲੀ ਸਰਹੱਦ ਨੂੰ ਜਿਹੜਾ ਪਾਰ ਕਰਕੇ ਤਾਈਵਾਨ ਦੇ ਉੱਤਰੀ, ਦੱਖਣੀ ਅਤੇ ਪੱਛਮੀ ਪੂਰਬੀ ਹਵਾਈ ਰੱਖਿਆ ਪਛਾਣ ਖੇਤਰ ਜਿਹੜਾ ਉਹਦੇ ਵਿੱਚ ਪ੍ਰਵੇਸ਼ ਕੀਤਾ। ਵੀਰਵਾਰ ਨੂੰ ਵੀ ਹੋਈ ਸੀ ਕਹਿੰਦੇ ਵੱਡੀ ਘੁਸਪੈਠ। ਇਸ ਤੋਂ ਪਹਿਲਾਂ ਵੀਰਵਾਰ ਨੂੰ ਵੀ ਚੀਨ ਵੱਲੋਂ ਵੱਡੀ ਪੱਧਰ ਦੇ ਉੱਤੇ ਫੌਜੀ ਗਤੀਵਿਧੀਆਂ ਦੇਖੀਆਂ ਗਈਆਂ। ਉਸ ਦਿਨ ਤਾਈਵਾਨ ਰੱਖਿਆ ਮੰਤਰਾਲੇ ਨੇ 22 ਚੀਨੀ ਫੌਜੀ ਜਹਾਜ਼ਾਂ, 6 ਜੰਗੀ ਜਹਾਜ਼ਾਂ ਤੇ 1 ਸਰਕਾਰੀ ਜਹਾਜ਼ ਦੀ ਪਛਾਣ ਕੀਤੀ। ਇਨ੍ਹਾਂ 22 ਜਹਾਜ਼ਾਂ ਦੇ ਵਿੱਚੋਂ 18 ਨੇ ਮੀਡੀਅਨ ਲਾਈਨ ਪਾਰ ਕੀਤੀ। ਤਾਈਵਾਨ ਹਥਿਆਰਬੰਦ ਬਲਾਂ ਜਿਹੜੇ ਨੇ ਉਨ੍ਹਾਂ ਨੇ ਸਥਿਤੀ ਦੀ ਨਿਰੰਤਰ ਨਿਗਰਾਨੀ ਕੀਤੀ ਤੇ ਲੋੜੀਂਦੀ ਪ੍ਰਤੀਕਿਰਿਆ ਜਿਹੜੀ ਦਿੱਤੀ ਹੈ। ਚੀਨ ਦਾ ਦਾਅਵਾ ਹੈ ਕਿ ਤਾਈਵਾਨ ਉਸਦਾ ਇਕ ਅਟੁੱਟ ਅੰਗ ਹੈ ਜੋ ਕਿ ਉਸਦੀ ਰਾਸ਼ਟਰੀ ਨੀਤੀ ਅਤੇ ਕਾਨੂੰਨਾਂ ਦੇ ਵਿਚ ਸ਼ਾਮਲ ਹੈ। ਦੂਜੇ ਪਾਸੇ ਤਾਈਵਾਨ ਆਪਣੀ ਇਕ ਵੱਖਰੀ ਪਛਾਣ ਰੱਖਦਾ ਤੇ ਆਪਣੀ ਸਰਕਾਰ, ਫੌਜ ਅਤੇ ਆਰਥਿਕਤਾ ਦੇ ਨਾਲ ਸੁਤੰਤਰ ਤੌਰ ਦੇ ਉਤੇ ਕੰਮ ਕਰਦਾ। ਇਹ ਵਿਵਾਦ ਇਤਿਹਾਸਕ ਤੇ ਰਾਜਨੀਤਿਕ ਤੌਰ ਦੇ ਉਤੇ ਕਾਫ਼ੀ ਜਟਿਲ ਹੈ ਜੋ ਅੰਤਰਰਾਸ਼ਟਰੀ ਕਾਨੂੰਨਾਂ ਦੇ ਵਿਚ ਪ੍ਰਭੂ ਸੱਤਾ ਅਤੇ ਸਵੈ ਨਿਰਣੇ ਦੇ ਜਿਹੜੇ ਨੇ ਸਿਧਾਂਤਾਂ ਦੀ ਪ੍ਰੀਖਿਆ ਲੈ ਰਿਹਾ। ਦੂਸਰੇ ਪਾਸੇ ਆਖਰੀ ਖ਼ਬਰ ਵੱਲ ਨੂੰ ਚੱਲਦਿਆਂ ਦੱਖਣੀ ਕੋਰੀਆ ਦੇ ਵਿਚ ਵੀ ਕੁਝ ਨਾ ਕੁਝ ਜਿਹੜਾ ਚੱਲ ਰਿਹਾ। ਮਾਰਸ਼ਲ ਲਾਅ ਤੇ ਬਗਾਵਤ ਦੇ ਮਾਮਲੇ ਦੇ ਵਿਚ ਸਾਬਕਾ ਪੀਐਮ ਹਾਨ ਦੀ ਸਜ਼ਾ ਜਿਹੜੀ ਘਟਾਈ ਗਈ ਹੈ ਤੇ ਅਦਾਲਤ ਨੇ 23 ਸਾਲ ਤੋਂ ਘਟਾ ਕੇ ਕੀਤੀ ਹੈ ਉਹਦੀ 15 ਸਾਲ ਸਜ਼ਾ। ਦੱਖਣੀ ਕੋਰੀਆ ਦੀ ਅਪੀਲ ਅਦਾਲਤ ਜਿਹੜੀ ਹੈ ਅਪੀਲੀ ਅਦਾਲਤ ਉਹਨੇ ਮਾਰਸ਼ਲ ਲਾਅ ਮਾਮਲੇ ਦੇ ਵਿਚ ਸਾਬਕਾ ਪ੍ਰਧਾਨ ਮੰਤਰੀ ਦੀ ਸਜ਼ਾ ਘੱਟ ਕਰ ਦਿੱਤੀ ਹੈ। ਉਨ੍ਹਾਂ ਨੂੰ ਬਗਾਵਤ ਦਾ ਦੋਸ਼ੀ ਠਹਿਰਾਇਆ ਗਿਆ ਸੀ ਤੇ ਸਾਬਕਾ ਪ੍ਰਧਾਨ ਮੰਤਰੀ ਹਾਨ ਡਕ ਸੂ ਜਿਹੜੇ ਨੇ ਜਿਨ੍ਹਾਂ ਨੂੰ ਉਸ ਸਮੇਂ ਦੇ ਰਾਸ਼ਟਰਪਤੀ ਸੂਕ ਜਿਓਲ ਨੇ ਨਿਯੁਕਤ ਕੀਤਾ ਸੀ ਉਨ੍ਹਾਂ ਨੂੰ ਜਨਵਰੀ ਦੇ ਵਿਚ ਸਿਓਲ ਦੀ ਇਕ ਅਦਾਲਤ ਨੇ 23 ਸਾਲਾਂ ਦੀ ਸਜ਼ਾ ਸੁਣਾਈ ਸੀ। ਉਥੇ ਜਿਓਲ ਨੂੰ ਬਗਾਵਤ ਦੇ ਲਈ ਉਮਰ ਕੈਦ ਦੀ ਸਜ਼ਾ ਜਿਹੜੀ ਸੁਣਾਈ ਗਈ ਸੀ ਤੇ ਹੁਣ ਉਹਦੀ ਸਜ਼ਾ ਜਿਹੜੀ ਹੈ 15 ਸਾਲ ਕਰ ਦਿੱਤੀ ਗਈ ਹੈ। ਲਓ ਦੋਸਤੋ ਇਹ ਸਨ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਲਓ ਫਿਰ ਆਪਾਂ ਬਾਤ ਪਾਉਂਦੇ ਹਾਂ ਹੁਣ ਥੋੜੀ ਜਿਹੀ ਨਾਵਲ ਦੀ। ਅੱਧਾ ਕੁ ਘੰਟਾ ਆਪਣੇ ਕੋਲ ਬਾਕੀ ਹੈ। ਅੱਜ ਨਾਵਲ ਨਵਾਂ ਸ਼ੁਰੂਆਤ ਕਰਨ ਜਾ ਰਹੇ ਹਾਂ ਤੁਹਾਡੇ ਨਾਲ ਜਿਹੜੀ ਹੈ ਪੰਜਾਬ ਇਤਿਹਾਸ ਦੇ ਬਾਰੇ ਇਹ ਨਾਵਲ ਹੈ। ਔਰੰਗਜ਼ੇਬ ਤੋਂ ਲੈ ਕੇ ਮਾਊਂਟ ਬੈਟਨ ਤੱਕ ਦਾ ਇਤਿਹਾਸ ਰਾਜਮੁੜ ਗਾਂਧੀ ਹੁਣਾਂ ਦੀ ਕਲਮ ਦੇ ਵਿੱਚੋਂ ਇਹ ਉਚਾਰਿਆ ਗਿਆ ਤੇ ਅਨੁਵਾਦ ਜਿਹੜਾ ਹਰਪਾਲ ਸਿੰਘ ਪੰਨੂ ਹੁਣਾਂ ਨੇ ਕੀਤਾ ਹੈ ਜੀ। ਤੇ ਲਓ ਦੋਸਤੋ ਇੱਕ ਛੋਟਾ ਜਿਹਾ ਬ੍ਰੇਕ ਲੈ ਕੇ ਤੇ ਆਪਾਂ ਫਿਰ ਅੱਗੇ ਵੱਧਦੇ ਹਾਂ ਇਸ ਨਾਵਲ ਦੀ ਬਾਤ ਤੁਹਾਡੇ ਨਾਲ ਪਾਉਂਦੇ ਹਾਂ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ +358 44 970 1968 ਹੈ ਤੇ ਨਾਵਲ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ ਤੇ ਨਹੀਂ ਫਿਰ ਨਾਵਲ ਤੋਂ ਬਾਅਦ ਹੀ ਮੈਂ ਕਾਲ ਲੈ ਪਾਵਾਂਗਾ। ਫਿਰ ਅੱਧਾ ਘੰਟਾ ਆਪਾਂ ਨਾਵਲ ਦੇ ਉੱਤੇ ਲਾਉਂਦੇ ਹਾਂ। ਪੈਸੇ ਇਰਾਦਾ ਨਹੀਂ ਸੀਗਾ ਅੱਜ ਕਰਨ ਦਾ ਪਰ ਚਲੋ ਤੁਸੀਂ ਸਾਰੇ ਦੋਸਤ ਜੁੜੇ ਹੋਏ ਹੋ ਤੇ ਅੱਜ ਇਸ ਦੀ ਸ਼ੁਰੂਆਤ ਕਰਦੇ ਹਾਂ ਤੇ ਪੰਜਾਬ ਦਾ ਉਹ ਛੁਪਿਆ ਹੋਇਆ ਇਤਿਹਾਸ ਜਿਹਦਾ ਅਜੇ ਤੱਕ ਜ਼ਿਕਰ ਨਹੀਂ ਹੋਇਆ ਉਹਦੀ ਬਾਤ ਪਾਉਣ ਦੀ ਕੋਸ਼ਿਸ਼ ਕਰਦੇ ਹਾਂ। ਉਸ ਤੋਂ ਪਹਿਲਾਂ ਇੱਕ ਅੱਧੇ ਕੁ ਮਿੰਟ ਦਾ ਹੀ ਬ੍ਰੇਕ ਲੈਣਾ, ਜ਼ਿਆਦਾ ਵੱਡਾ ਨਹੀਂ ਲੈਣਾ ਜੀ। ਵਾਸ਼ਿੰਗਟਨ ਫਰੇਟ ਸਰਵਿਸ ਸਿਆਟਲ ਦੇ ਲੋਡ ਡਰਾਈਵਿੰਗ ਜੌਬ ਦੇ ਲਈ ਧਿਆਨ ਦਿਓ। ਵਾਸ਼ਿੰਗਟਨ ਫਰੇਟ ਸਰਵਿਸ ਕੰਟੈਕਟ ਨੰਬਰ ਪੌਲ ਸੰਧੂ 253-266-6924 ਗੈਰੀ ਧਾਲੀਵਾਲ 206-354-4060 ਆਫਿਸ 206-575-6257 15th ਸਾਊਥ ਗ੍ਰੈਡੀਵੇ ਸੁਈਟ 436 ਰੈਂਟੋਨ ਵਾਸ਼ਿੰਗਟਨ 98057 ਵਾਸ਼ਿੰਗਟਨ ਫਰੇਟ ਸਰਵਿਸ .com ਜੀ ਦੋਸਤੋ, ਸਾਰੇ ਦੋਸਤਾਂ ਦਾ ਫਿਰ ਤੋਂ ਇੱਕ ਵਾਰ ਨਿੱਘਾ ਸਵਾਗਤ ਹੈ ਤੇ ਅੱਜ ਦਾ ਆਖਰੀ ਸੈਗਮੈਂਟ ਆਪਣਾ ਹੁੰਦਾ ਹੈ ਕਿਤਾਬਾਂ ਦੇ ਅੰਗ ਸੰਗ। ਫਰਾਈਡੇ ਵਾਲਾ ਦਿਨ ਹੈ ਜਿਸ ਦੇ ਵਿੱਚ ਆਪਾਂ ਹਰ ਫਰਾਈਡੇ ਨੂੰ ਕਿਤਾਬ ਦੇ ਵਿੱਚੋਂ ਨਾਵਲ ਦੇ ਵਿੱਚੋਂ ਬਾਤ ਪਾਉਂਦੇ ਹਾਂ, ਉਹਨੂੰ ਲੜੀ ਵਾਰਤਾ ਦੇ ਵਿੱਚ ਸ਼ੁਰੂ ਤੋਂ ਲੈ ਕੇ ਆਖਰੀ ਤੱਕ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਪਿਛਲੇ ਦਿਨਾਂ ਦੇ ਵਿੱਚ ਤੁਹਾਡੇ ਨਾਲ ਨਾਵਲ ਜੰਗਲਨਾਮਾ ਸਤਨਾਮ ਜੀ ਦੀ ਕਲਮ ਦੇ ਵਿੱਚ ਉਸਦੀ ਸਮਾਪਤੀ ਕੀਤੀ ਹੈ ਤੇ ਅੱਜ ਇਸ ਫਰਾਈਡੇ ਵਾਲੇ ਦਿਨ ਨੂੰ ਨਵੇਂ ਨਾਵਲ ਨਵੀਂ ਕਿਤਾਬ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਨਾਵਲ ਪੰਜਾਬ, ਔਰੰਗਜ਼ੇਬ ਤੋਂ ਮਾਊਂਟ ਬੈਟਨ ਤੱਕ ਦਾ ਇਤਿਹਾਸ, ਰਾਜਮੁੜ ਗਾਂਧੀ ਹੁਣਾਂ ਦੀ ਕਲਮ ਹੈ ਤੇ ਹਰਪਾਲ ਸਿੰਘ ਪੰਨੂ ਹੁਣਾਂ ਦਾ ਪੰਜਾਬੀ ਦੇ ਵਿੱਚ ਕੀਤਾ ਹੋਇਆ ਅਨੁਵਾਦ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡੀਓ ਦਾ ਮੰਚ। ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਅਨੁਵਾਦ ਕੀ ਕਹਿੰਦੀ ਹੈ। ਪਹਿਲਾ ਪੰਨਾ, ਪਾਠਕਾਂ ਨੂੰ ਅਨੁਵਾਦ ਕੀ ਦੀ ਗੱਲ ਕਰਦੇ ਹੋਏ ਅੱਗੇ ਵੱਧਦੇ ਹਾਂ ਤੇ ਲਓ ਜੀ ਗੜਬੜ ਹੋ ਗਈ ਥੋੜ੍ਹੀ, ਚਲੋ ਕੋਸ਼ਿਸ਼ ਕਰਦੇ ਹਾਂ। ਲਓ ਦੋਸਤੋ, ਮਾਫ਼ੀ ਚਾਹੁੰਦਾ ਕਿਉਂਕਿ ਰਿਕਾਰਡਿੰਗ ਨਾਲ ਕਰ ਲਈ ਦੀ ਥੋੜ੍ਹੀ ਜੀ, ਇਹਨੂੰ ਵੱਖਰਾ ਕਰਕੇ ਪਾਉਣਾ ਹੁੰਦਾ ਹੈ ਤੇ ਮਾਫ਼ੀ ਚਾਹੁੰਦਾ। ਲਓ ਸ਼ੁਰੂਆਤ ਕਰਦੇ ਹਾਂ ਨਾਵਲ ਦੀ। ਹਰ ਫਰਾਈਡੇ ਵਾਲੇ ਦਿਨ ਦੀ ਤਰ੍ਹਾਂ ਅੱਜ ਵੀ ਆਖਰਾ ਹਫ਼ਤੇ ਦਾ ਜਿਹੜਾ ਫਰਾਈਡੇ ਦਾ ਵਾਲਾ ਦਿਨ ਹੈ ਜਿਹਦੇ ਵਿੱਚ ਬਾਤ ਪਾਉਂਦੇ ਹਾਂ ਨਾਵਲ ਪੰਜਾਬ ਤੇ ਅੱਜ ਇਸਦਾ ਪਹਿਲਾ ਚੈਪਟਰ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ। ਪੰਜਾਬ ਨਾਵਲ ਜੋ ਕਿ ਔਰੰਗਜ਼ੇਬ ਤੋਂ ਮਾਊਂਟ ਬੈਟਨ ਤੱਕ ਦਾ ਇਤਿਹਾਸ ਹੈ, ਰਾਜਮੋਹਨ ਗਾਂਧੀ ਹੁਣਾਂ ਜੀ ਦੀ ਕਲਮ ਹੈ, ਹਰਪਾਲ ਸਿੰਘ ਪੰਨੂ ਹੁਣਾਂ ਦਾ ਅਨੁਵਾਦ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡੀਓ ਦਾ ਮੰਚ। ਗੱਲਬਾਤ ਦੀ ਸ਼ੁਰੂਆਤ ਕਰਦਿਆਂ ਪਹਿਲੇ ਪੰਨੇ ਤੋਂ ਅਨੁਵਾਦ ਕੀ ਤੋਂ, ਪਾਠਕਾਂ ਨੂੰ ਅਨੁਵਾਦ ਕੀ ਲਫ਼ਜ਼ ਜਿਹੜਾ ਸ਼ਾਇਦ ਓਪਰਾ ਲੱਗੇ। ਪਹਿਲੋਂ ਲਿਖੇ ਨੋਟ ਨੂੰ ਜੇ ਸੰਪਾਦਕੀ ਕਿਹਾ ਜਾ ਸਕਦਾ ਹੈ ਤਾਂ ਅਨੁਵਾਦਕ ਦੀ ਜਿਹੜੀ ਲਿਖਤ ਹੈ ਅਨੁਵਾਦਕੀ ਕਿਉਂ ਨਹੀਂ ਹੋ ਸਕਦੀ। ਹਿੰਦੀ ਤੇ ਅੰਗਰੇਜ਼ੀ ਜਗਤ ਨਵੇਂ ਲਫ਼ਜ਼ਾਂ ਦੀਆਂ ਜੜੀਆਂ ਨੇ ਲੋੜ ਦੇ ਅਨੁਸਾਰ ਤੇਜ਼ੀ ਦੇ ਨਾਲ ਘਾਟ ਤਾਂ ਘਟਦਾ ਹੈ। ਪੰਜਾਬੀ ਪ੍ਰਯੋਗ ਜਿਹੜੀ ਮੱਠੀ ਚਾਲ ਚੱਲ ਰਿਹਾ। ਸਾਲ 2013 ਦੇ ਵਿੱਚ ਰੂਪਾ ਪਬਲੀਕੇਸ਼ਨਜ਼ ਨੇ ਜਿਹੜਾ ਸੀ ਪ੍ਰੋਫੈਸਰ ਰਾਜਮੋਹਨ ਗਾਂਧੀ ਦੀ ਕਿਤਾਬ ਪੰਜਾਬ ਏ ਹਿਸਟਰੀ ਫਰੋਮ ਔਰੰਗਜ਼ੇਬ ਟੂ ਮਾਊਂਟ ਬੈਟਨ ਛਾਪੀ ਸੀ। ਇਸ ਦੀ ਰਿਲੀਜ਼ ਹੋਣ ਦੀ ਜਿਹੜੀ ਖਬਰ ਪੜੀ, ਗਾਂਧੀ ਜੀ ਦੀ ਲਿਖਤ ਤੋਂ ਦੇਰ ਪਹਿਲਾਂ ਦਾ ਜਿਹੜਾ ਕੇਵਲ ਜਾਣੂ ਨਹੀਂ ਪ੍ਰਭਾਵਿਤ ਆ। ਉਹ ਘਟਨਾਵਾਂ ਦੂਰ ਤੋਂ ਦੇਖਦੇ ਨੇ, ਜੋੜ ਘਟਾ ਕਰਨ ਵਕਤ ਨਤੀਜੇ ਕੱਢਣ ਵਕਤ ਕਾਲ ਨਹੀਂ ਕਰਦੇ, ਦਾਵਾ ਨਹੀਂ ਕਰਦੇ ਉਹਨਾਂ ਦੇ ਨਤੀਜੇ ਠੀਕ ਨੇ ਜਾਂ ਗਲਤ। ਰੱਬ ਨੇ ਸਿਰਜਣਾ ਕਰ ਦਿੱਤੀ ਹੈ, ਉਹ ਆਪਣੀ ਸਿਰਜਣਾ ਦੇ ਹੱਕ ਦੇ ਵਿੱਚ ਵਕਾਲਤ ਨਹੀਂ ਕਰਦਾ। ਜਿਸ ਨੇ ਉਸਦੀ ਕੁਦਰਤ ਜਿਵੇਂ ਦੇਖੀ ਸੋ ਭਲਾ, ਕਿਸੇ ਨੂੰ ਮਾਂ ਬਾਦੀ ਤੇ ਕਿਸੇ ਨੂੰ ਮਾਂ ਸੁਆਦੀ। ਕਿਤਾਬ ਮੰਗਵਾਈ ਤੇ ਪੜ੍ਹੀ। ਪੰਜਾਬ ਦੇ ਇਤਿਹਾਸ ਦਾ ਚਾਰ ਦਹਾਕਿਆਂ ਤੋਂ ਵਿਦਿਆਰਥੀ ਹਾਂ। ਪੂਰਵੀ ਪੰਜਾਬ ਦੇ ਲੇਖਕਾਂ ਇਤਿਹਾਸਕਾਰਾਂ ਨੇ 1947 ਤੋਂ ਬਾਅਦ ਪੰਜਾਬੀ ਦੇ ਵਿੱਚ ਵੱਡੀ ਗਿਣਤੀ ਪੰਜਾਬ ਦਾ ਇਤਿਹਾਸ ਲਿਖਿਆ, ਪੜ੍ਹਿਆ ਗਿਆ। ਇਨ੍ਹਾਂ ਇਤਿਹਾਸਕਾਰਾਂ ਦੇ ਵਿੱਚ ਹਿੰਦੂ ਸਿੱਖ ਦੋਵੇਂ ਜਿਹੜੇ ਨੇ ਦ੍ਰਿਸ਼ਟੀਕੋਣ ਸਾਹਮਣੇ ਆਏ, ਪਰ ਪਿਛਲੇ 6.5 ਦਹਾਕਿਆਂ ਤੋਂ ਪੱਛਮੀ ਪੰਜਾਬ ਦੇ ਵਿੱਚ ਵੀ ਪੰਜਾਬ ਦਾ ਇਤਿਹਾਸ ਪੜ੍ਹਿਆ ਤੇ ਲਿਖਿਆ ਜਾ ਰਿਹਾ। ਉਸਦਾ ਹਿੰਦੁਸਤਾਨੀ ਪੰਜਾਬੀਆਂ ਨੂੰ ਪਤਾ ਨਹੀਂ ਉਹ ਇਤਿਹਾਸ ਕਿਸ ਜਾਵੀਏ ਤੋਂ ਲਿਖਿਆ ਜਾ ਰਿਹਾ, ਇਧਰਲੇ ਇਤਿਹਾਸ ਤੋਂ ਕਿੰਨਾ ਤੇ ਕਿਵੇਂ ਭਿੰਨ ਹੈ, ਵੱਖਰਾ ਹੈ। ਜਾਣਨਾ ਚਾਹੀਦਾ ਹੈ। ਰਾਜਮੋਹਨ ਗਾਂਧੀ ਸਾਹਮਣੇ ਦੋਵੇਂ ਪੰਜਾਬਾਂ ਦੇ ਸਰੋਤ ਨੇ। ਉਹਨਾਂ ਸਾਹਮਣੇ ਲੰਡਨ ਆਰਕਾਈਵਜ਼ ਹੈ ਤੇ ਲਾਹੌਰ ਆਰਕਾਈਵਜ਼ ਉਹ ਵੀ ਸ਼ਾਮਲ ਹੈ। ਲੰਡਨ ਆਰਕਾਈਵਜ਼ ਤੇ ਲਾਹੌਰ ਆਰਕਾਈਵਜ਼ ਸਾਹਮਣੇ ਰਾਜਮੋਹਨ ਗਾਂਧੀ ਹੈ ਜਿਸਨੇ ਸਮੱਗਰੀ ਦੀ ਚੋਣ ਕਰਦਿਆਂ ਦੂਰਦ੍ਰਿਸ਼ਟੀ ਗਹਿਰਾਈ ਤੇ ਨਿਰਪੱਖਤਾ ਤੋਂ ਕੰਮ ਲਿਆ। ਕਿਤਾਬ ਪੜ੍ਹ ਕੇ ਮੈਂ ਇਸ ਉੱਪਰ ਰਿਵਿਊ ਵੀ ਜਿਹੜਾ ਸੀ ਆਰਟੀਕਲ ਲਿਖਿਆ ਜੋ ਅਖਬਾਰਾਂ ਰਸਾਲਿਆਂ ਨੇ ਜਿਹੜਾ ਛਾਪਿਆ। ਰਿਵਿਊ ਛਪਣ ਸਾਰ ਅਣਗਿਣਤ ਫੋਨ ਆਏ, ਪੱਤਰ ਮਿਲੇ, ਮੰਗ ਕੀਤੀ ਗਈ ਕਿ ਇਸ ਨੂੰ ਗੁਰਮੁਖੀ ਲਿਪੀ ਪੰਜਾਬੀ ਭਾਸ਼ਾ ਦੇ ਵਿੱਚ ਅਨੁਵਾਦ ਕਰਕੇ ਛਪਵਾਓ। ਦਿਲ ਮੇਰਾ ਵੀ ਕਰਦਾ ਸੀ ਪਰ 450 ਪੰਨਿਆਂ ਦੀ ਕਿਤਾਬ ਦਾ ਅਨੁਵਾਦ ਸਮਾਂ ਤੇ ਮਿਹਨਤ ਮੰਗੇਗਾ। ਪ੍ਰੋਫੈਸਰ ਗਾਂਧੀ ਗੁਜਰਾਤ ਮੂਲ ਦੇ ਹੋ ਕੇ ਵੀ ਪੰਜਾਬ ਦਾ ਇਤਿਹਾਸ ਲਿਖਣ ਦੇ ਲਈ ਸਾਲਾਂ ਦਾ ਸਮਾਂ ਕੱਢ ਸਕਦੇ ਨੇ ਤਾਂ ਮੈਂ ਪੰਜਾਬੀ ਹੋ ਕੇ ਇਸ ਨਾਜਾਬ ਤੋਹਫੇ ਨੂੰ ਪੰਜਾਬੀਆਂ ਅੱਗੇ ਪੇਸ਼ ਕਰਨ ਵਾਸਤੇ ਕੁਝ ਮਹੀਨੇ ਨਹੀਂ ਕੱਢ ਸਕਦਾ। ਅਫਸੋਸ ਕਿ ਪੰਜਾਬੀਆਂ ਦੇ ਵਾਸਤੇ ਲਿਖਿਆ ਤੇ ਅੰਗਰੇਜ਼ੀ ਦੇ ਵਿੱਚ ਪੰਜਾਬ ਦਾ ਇਤਿਹਾਸ 90% ਪੰਜਾਬੀ ਪਾਠਕ ਨਹੀਂ ਪੜ੍ਹਦੇ। ਜਿਨ੍ਹਾਂ ਨੂੰ ਪੜ੍ਹਨ ਦੀ ਰੁਚੀ ਹੈ ਉਹ ਅੰਗਰੇਜ਼ੀ ਨਹੀਂ ਜਾਣਦੇ। ਅੰਗਰੇਜ਼ੀ ਜਾਣਨ ਵਾਲਿਆਂ ਦੀ ਇੱਧਰ ਰੁਚੀ ਨਹੀਂ। ਅਨੁਵਾਦ ਵਾਸਤੇ ਲੇਖਕ ਦੀ ਇਜਾਜ਼ਤ ਲੈਣੀ ਜ਼ਰੂਰੀ ਸੀ। ਹਥਲੀ ਕਿਤਾਬ ਦੇ ਉੱਪਰ ਨਾ ਫੋਨ ਨੰਬਰ, ਨਾ ਈਮੇਲ ID, ਨਾ ਕੁਝ ਕਿਤੇ ਨਾ ਮਿਲਿਆ। ਕੀ ਕਰੀਏ, ਸੋਚਿਆ ਮੇਰੀ ਵੈਬਸਾਈਟ ਹੋ ਸਕਦੀ ਹੈ ਤਾਂ ਗਾਂਧੀ ਜੀ ਦੀ ਕਿਉਂ ਨਹੀਂ ਹੋਵੇਗੀ। ਭਾਈ ਲੱਭ ਗਈ, ਸਾਰੇ ਵੇਰਵੇ ਮਿਲ ਗਏ, ਮੇਲ ਦੇ ਰਾਹੀਂ ਪ੍ਰਵਾਨਗੀ ਲੈ ਲਈ, ਬੇਨਤੀ ਕੀਤੀ। ਅੱਧੇ ਘੰਟੇ ਬਾਅਦ ਅਮਰੀਕਾ ਤੋਂ ਉਹਨਾਂ ਦੇ ਸੈਕਟਰੀ ਨੇ ਜਵਾਬ ਦਿੱਤਾ, ਮੇਲ ਦੇ ਲਈ ਧੰਨਵਾਦ। ਪ੍ਰੋਫੈਸਰ ਗਾਂਧੀ ਅਜੇ ਦਫ਼ਤਰ ਨਹੀਂ ਪਹੁੰਚੇ ਨੇ, ਜਦੋਂ ਆਏ ਤੁਹਾਡੀ ਮੇਲ ਦਿਖਾ ਕੇ ਉਹਨਾਂ ਦੇ ਨਾਲ ਮਸਲੇ ਦੇ ਉੱਤੇ ਗੱਲ ਕਰਾਂਗਾ, ਜੋ ਫੈਸਲਾ ਹੋਇਆ ਤੁਹਾਨੂੰ ਜਾਣੂ ਕਰਵਾਵਾਂਗਾ। ਇਸ ਮੇਲ ਤੋਂ ਅੱਧੇ ਘੰਟੇ ਬਾਅਦ ਹੀ ਗਾਂਧੀ ਜੀ ਦੀ ਮੇਲ ਆ ਜਾਂਦੀ ਹੈ। ਲਿਖਿਆ ਸੀ, ਅਸੂਲਨ ਪ੍ਰੋਫੈਸਰ ਦੀ ਮੇਲ ਦਾ ਜਵਾਬ ਦੇਣਾ ਮੇਰਾ ਫਰਜ਼ ਜਿਹੜਾ ਬਣਦਾ ਸੀ, ਸਕੱਤਰ ਦਾ ਨਹੀਂ ਬਣਦਾ ਸੀ। ਪਰ ਸਕੱਤਰ ਨੇ ਦੇਰ ਕਰਨ ਦੀ ਥਾਂ ਜਵਾਬ ਦੇਣਾ ਵਾਜਬ ਸਮਝਿਆ। ਮੈਨੂੰ ਖੁਸ਼ੀ ਹੋਵੇਗੀ ਜੇ ਤੁਹਾਡੇ ਰਾਹੀਂ ਕਿਤਾਬ ਪੰਜਾਬੀ ਦੇ ਵਿੱਚ ਛਪੇ। ਠੀਕ ਲੱਗੀ ਕਿਤਾਬ ਤੁਹਾਨੂੰ? ਉਹਨਾਂ ਪੁੱਛਿਆ। ਮੈਂ ਜਵਾਬ ਦੇ ਵਿੱਚ ਲਿਖਿਆ, ਜੇ ਮੈਨੂੰ ਕੋਈ ਕਹੇ ਨਾ ਜੀ ਗੁਜਰਾਤ ਦਾ ਇਤਿਹਾਸ ਲਿਖੇਗਾ, ਮੈਂ ਉੱਤਰ ਦਿਆਂਗਾ ਗੁਜਰਾਤ ਦਾ ਇਤਿਹਾਸ ਤਾਂ ਦਰਕਿਨਾਰ, ਮੇਰੇ ਤੋਂ ਤਾਂ ਸਹੀ ਤਰ੍ਹਾਂ ਪੰਜਾਬੀ ਦਾ ਇਤਿਹਾਸ ਨਹੀਂ ਲਿਖਿਆ ਜਾਂਦਾ। ਆਪਣੇ ਰਿਵਿਊ ਆਰਟੀਕਲ ਦੀ ਕਾਪੀ ਗਾਂਧੀ ਜੀ ਨੂੰ ਭੇਜ ਦਿੱਤੀ ਸੀ। ਪੰਨੂ ਸਾਹਿਬ ਕਹਿੰਦੇ ਨੇ, ਪਿਛਲੇ ਸਾਲ 2013 ਦੇ ਵਿੱਚ ਪਤਾ ਲੱਗਿਆ ਕਿ ਉਹ ਦਿੱਲੀ ਆਏ ਹੋਏ ਨੇ। ਫੋਨ ਕਰਕੇ ਮਿਲਣ ਚਲਿਆ ਗਿਆ ਤੇ ਉਹਨਾਂ ਦੇ ਨਾਲ ਬਿਤਾਇਆ ਖੁਸ਼ਗਵਾਰ ਸਮਾਂ ਯਾਦਗਾਰੀ ਹੋ ਨਿਬੜਿਆ। ਰਾਜਮੋਹਨ ਗਾਂਧੀ ਨੇ ਕਿਤਾਬ ਦੇ ਵਿੱਚ ਕੁਝ ਅਜਿਹੇ ਪਹਿਲੂ ਛੂਹੇ ਨੇ ਜਿਨ੍ਹਾਂ ਦੇ ਬਾਰੇ ਪਹਿਲਾਂ ਜਾਂ ਪਹਿਲੋ ਇਤਿਹਾਸਕਾਰਾਂ ਦਾ ਧਿਆਨ ਨਹੀਂ ਗਿਆ ਇਹਦੇ ਉੱਤੇ। ਮਹਾਤਮਾ ਗਾਂਧੀ ਦਾ ਪੋਤਾ ਹੋਣ ਦੀ ਹੈਸੀਅਤ ਦੇ ਕਾਰਨ ਆਪਣੇ ਬਾਬੇ ਨਾਲ ਨਾ ਤਾਂ ਰਿਆਇਤ ਕੀਤੀ ਉਹਨੇ ਤੇ ਨਾ ਹੀ ਉਹਨਾਂ ਦੀ ਬੇਬਸੀ ਉੱਪਰ ਪਰਦਾ ਪਾਇਆ। ਆਜ਼ਾਦੀ ਦੇ ਸਾਲ 1947 ਦੇ ਵਿੱਚ ਤੇ ਉਸ ਤੋਂ ਪਿੱਛੇ ਮਹਾਤਮਾ ਜੀ ਅਲੱਗ ਥਲੱਗ ਜਿਹੜੇ ਇਕੱਲੇ ਰਹਿ ਗਏ ਸਨ। ਸਾਰੇ ਫੈਸਲੇ ਜਿਹੜੇ ਸਨ ਜਵਾਹਰ ਲਾਲ ਨਹਿਰੂ ਤੇ ਸਰਦਾਰ ਪਟੇਲ ਕਰਦੇ। ਉਦਾਸ ਹੋ ਕੇ ਉਹਨਾਂ ਨੇ ਲਾਰਡ ਮਾਊਂਟਬੈਟਨ ਨੂੰ ਪੱਤਰ ਵਿੱਚ ਆਖਰ ਲਿਖ ਦਿੱਤਾ ਸੀ, ਮੇਰੇ ਨਾਲ ਅਬਦੁਲ ਗਫਾਰ ਖਾਂ ਤੋਂ ਇਲਾਵਾ ਹੋਰ ਕੋਈ ਨਹੀਂ, ਆਪਣੇ ਸਲਾਹਕਾਰਾਂ ਦੀ ਲਿਸਟ ਦੇ ਵਿੱਚੋਂ ਹੁਣ ਮੇਰਾ ਨਾਮ ਕੱਟ ਦਿਓ। ਸਾਰੀ ਕਿਤਾਬ ਦਾ ਕੇਂਦਰੀ ਮੁੱਦਾ ਹੈ, ਜਦੋਂ ਔਰੰਗਜ਼ੇਬ ਤੋਂ ਬਾਅਦ ਮੁਗਲ ਹਕੂਮਤ ਦਾ ਸੂਰਜ ਡੁੱਬ ਗਿਆ ਉਦੋਂ ਬਹੁਗਿਣਤੀ ਹੋਣ ਦੇ ਬਾਵਜੂਦ ਵੀ ਮੁਸਲਮਾਨਾਂ ਨੇ ਪੰਜਾਬ ਦੇਸ਼ ਉੱਪਰ ਜਿਹੜਾ ਸੀ ਭਾਰਤ ਤੋਂ ਸੁਤੰਤਰ ਹਕੂਮਤ ਕਾਇਮ ਕਰਨ ਦਾ ਯਤਨ ਕਿਉਂ ਨਾ ਕੀਤਾ, ਇਹ ਸਵਾਲ ਬਣਦਾ ਸੀ। ਔਰੰਗਜ਼ੇਬ ਤੋਂ ਪਿੱਛੋਂ ਮਹਾਰਾਜਾ ਰਣਜੀਤ ਸਿੰਘ ਵੱਲੋਂ ਹਕੂਮਤ ਸੰਭਾਲਣ ਦੇ ਵਿਚਕਾਰਲੇ ਸਮੇਂ ਉੱਪਰ ਭਾਰਤ ਤੇ ਪਾਕਿਸਤਾਨ ਦੇ ਵਿੱਚ ਗੰਭੀਰ ਕੰਮ ਨਹੀਂ ਹੋਇਆ, ਵਿੱਥਾਂ ਰਹਿ ਗਈਆਂ ਨੇ। ਔਰੰਗਜ਼ੇਬ ਤੋਂ ਸ਼ੁਰੂ ਕਰਕੇ ਦੇਸ਼ ਵੰਡ ਤੱਕ ਮੈਂ ਉਹ ਵਿੱਥਾਂ ਭਰਨ ਦਾ ਯਤਨ ਕੀਤਾ ਹੈ। ਪ੍ਰੋਫੈਸਰ ਗਾਂਧੀ ਲਿਖਦੇ ਨੇ ਕਿ ਅੰਗਰੇਜ਼ੀ ਹਕੂਮਤ ਕਾਇਮ ਹੋਣ ਤੱਕ ਪੰਜਾਬੀ ਮੁਸਲਮਾਨ ਘੱਟ ਗਿਣਤੀ ਸਿੱਖਾਂ ਦੇ ਨਾਲ ਨਾਲ ਪਰਛਾਵੇਂ ਵਾਂਗ ਗੁੰਮਨਾਮੀ ਦੇ ਵਿੱਚ ਰਹਿੰਦੇ ਰਹੇ। ਉਹ ਕੀ ਕਰਦੇ ਰਹੇ, ਕਿਉਂ ਨਾ ਇਤਿਹਾਸ ਲਿਖਿਆ, ਉਹਨਾਂ ਦੀਆਂ ਉਮੀਦਾਂ, ਡਰ ਇਰਾਦੇ ਤੇ ਜੱਦੋਜਹਿਦ ਕਿਹੋ ਜਿਹੇ ਸਨ? ਇਹਨਾਂ ਸਵਾਲਾਂ ਦੇ ਜਵਾਬ ਚਾਹੀਦੇ ਨੇ। ਆਖਰ ਪੰਜਾਬ ਨੂੰ ਵੰਡਣ ਦਾ ਫੈਸਲਾ ਕਰਨ ਵਾਸਤੇ ਤਿੰਨ ਬੰਦੇ ਨਕਸ਼ਾ ਵਿਛਾ ਕੇ ਬੈਠ ਗਏ, ਨਹਿਰੂ, ਪਟੇਲ ਤੇ ਜਿਨਾਹ। ਇਹਨਾਂ ਤਿੰਨਾਂ ਦੇ ਵਿੱਚੋਂ ਕੋਈ ਪੰਜਾਬੀ ਨਹੀਂ। ਆਪਣੀ ਹੋਣੀ ਦਾ ਫੈਸਲਾ ਪੰਜਾਬੀ ਖੁਦ ਕਦੋਂ ਕਰਨ ਲੱਗਣਗੇ? ਪੰਜਾਬ ਵੰਡ ਦੀ ਲਈ ਜਿਹੜਾ ਪੰਜਾਬ ਵੰਡ ਲਈ ਜ਼ਿੰਮੇਵਾਰ ਗੈਰ ਪੰਜਾਬੀ ਨਾਵਾਂ ਨੂੰ ਪੜ੍ਹ ਕੇ ਲੱਗੇਗਾ ਇਹ ਪੰਜਾਬ ਉੱਪਰ ਕੋਈ ਵਿਅੰਗ ਹੈ। ਇਹੋ ਵਿਅੰਗ ਤਾਂ ਪੰਜਾਬ ਦੀ ਸ਼ਖਸੀਅਤ ਜਾਣਨ ਵਾਸਤੇ ਸਹਾਈ ਹੋਵੇਗਾ। ਮਹਾਤਮਾ ਗਾਂਧੀ ਦੀ ਕੌਮੀ ਕਾਂਗਰਸ ਨੇ 1919 ਤੋਂ 1947 ਤੱਕ ਭਾਰਤ ਦੇ ਵਿੱਚ ਹਨੇਰੀ ਝੁਲਾ ਦਿੱਤੀ ਸੀ, ਪੰਜਾਬ ਉੱਪਰ ਉਸਦਾ ਕੋਈ ਅਸਰ ਕਿਉਂ ਨਾ ਹੋਇਆ? ਹਾਲਾਂਕਿ 1919 ਦੇ ਵਿੱਚ ਜਲਿਆਂਵਾਲੇ ਬਾਗ ਦੀ ਘਟਨਾ ਘਟ ਚੁੱਕੀ ਸੀ, ਪੰਜਾਬ ਦੇ ਵਿੱਚ ਕਾਂਗਰਸ ਦਾ ਨਹੀਂ ਯੂਨੀਅਨਿਸਟ ਪਾਰਟੀ ਦਾ ਬੋਲਬਾਲਾ ਸੀ, ਜਿਸ ਨੇ ਪਾਕਿਸਤਾਨ ਦੀ ਮੰਗ ਨਹੀਂ ਕੀਤੀ। ਫਿਰ ਬਾਅਦ ਦੇ ਵਿੱਚ ਜਿਨਾਹ ਦੇ ਪਿੱਛੇ ਲੱਗ ਕੇ ਮੁਸਲਮਾਨ ਕਿਉਂ ਪਾਕਿਸਤਾਨ ਮੰਗਣ ਲੱਗ ਗਏ? ਜਦੋਂ ਕਿ ਜਿਨਾਹ ਨਾ ਪੰਜਾਬੀ ਸੀ, ਨਾ ਹੀ ਉਹ ਪੰਜਾਬ, ਜਾਣੀ ਕਿ ਜਿਨਾਹ ਜਿਹੜਾ ਸੀ ਨਾ ਤਾਂ ਉਹ ਪੰਜਾਬੀ ਸੀ, ਨਾ ਉਸਦੀ ਮੁਸਲਿਮ ਲੀਗ ਦੀ ਸ਼ੁਰੂ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕੋਈ ਸ਼ਾਖ ਸੀ। ਪਾਕਿਸਤਾਨ ਬਣਿਆ, ਦੇਸ਼ ਵੰਡ ਹੋਈ, ਪਰ ਹਿੰਸਾ ਕਿਉਂ ਹੋ ਗਈ? ਉਹ ਵੀ ਥੋਕ ਦੇ ਵਿੱਚ। ਮੁਸਲਮਾਨ ਸੂਫੀ ਫਕੀਰ ਬੇਹੱਦ ਸਤਿਕਾਰਯੋਗ ਸਨ, ਤਦੇ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ਾਮਲ ਹੋਈ। ਫਿਰ ਸਿੱਖ ਮੁਸਲਿਮ ਇੱਕ ਦੂਜੇ ਦੇ ਖੂਨ ਦੇ ਪਿਆਸੇ ਕਿਉਂ ਹੋ ਗਏ? ਇਹ ਕਿਤਾਬ ਇਹਨਾਂ ਸਵਾਲਾਂ ਦੇ ਜਵਾਬ ਤਲਾਸ਼ੇਗੀ। ਗੁਲਾਮ ਬੰਸ, ਲੋਧੀ ਬੰਸ ਜਾਂ ਮੁਗਲਾਂ ਵੇਲੇ ਤੱਕ ਕਿਸੇ ਹਕੂਮਤ ਨੇ ਪੰਜਾਬੀ ਮੁਸਲਮਾਨਾਂ ਉੱਪਰ ਇਤਬਾਰ ਨਹੀਂ ਕੀਤਾ, ਨਾ ਉਹਨਾਂ ਨੂੰ ਇਸ ਕਦਰ ਸਿਆਣੇ ਮੰਨਿਆ ਕਿ ਉਹਨਾਂ ਨੂੰ ਪੰਜਾਬ ਦੀ ਜਿਹੜੀ ਹੈ ਸੂਬੇਦਾਰੀ ਦਿੱਤੀ ਹੋਵੇ। ਪੰਜਾਬ ਦਾ ਸੂਬੇਦਾਰ ਇਰਾਨ, ਤੁਰਕੀ ਜਾਂ ਅਫਗਾਨਿਸਤਾਨ ਤੋਂ ਆਉਂਦਾ ਜਾਂ ਹਾਕਮ ਦਾ ਖਾਨਦਾਨੀ ਪਿਛੋਕੜ ਇਹਨਾਂ ਦੇਸ਼ਾਂ ਦਾ ਹੁੰਦਾ। ਸ਼ਾਹੀ ਫੁਰਮਾਨ ਸੀ ਕਿ ਜਿਹੜੇ ਹਿੰਦੂ ਦੀਨ ਬਦਲ ਕੇ ਮੁਸਲਮਾਨ ਹੋਏ ਨੇ ਉਹਨਾਂ ਨੂੰ ਫੌਜ ਦੇ ਵਿੱਚ ਭਰਤੀ ਨਹੀਂ ਕਰਨਾ। ਇਉਂ ਇਹਨਾਂ ਹਾਲਾਤਾਂ ਦੇ ਵਿੱਚ ਪੰਜਾਬੀ ਮੁਸਲਮਾਨ ਦਿਨ ਕੱਟੀ ਕਰ ਰਹੇ ਸੀ ਕੇਵਲ, ਬਸ ਵੱਡੇ ਫੈਸਲਿਆਂ ਦੇ ਵਿੱਚ ਉਸਦਾ ਕੋਈ ਦਖਲ ਨਹੀਂ ਸੀ। ਇਹੀ ਕਾਰਨ ਹੈ ਕਿ ਦਿੱਲੀ ਤਖ਼ਤ ਵਾਸਤੇ ਜਦੋਂ ਖਾਨਾ ਜੰਗੀ ਹੁੰਦੀ ਹੈ ਉਦੋਂ ਪੰਜਾਬੀ ਮੁਸਲਮਾਨ ਜ਼ਿਮੀਦਾਰਾਂ ਨੇ ਕਿਸੇ ਧਿਰ ਦੀ ਮਦਦ, ਕਿਸੇ ਧੜੇ ਦਾ ਵਿਰੋਧ ਨਹੀਂ ਕੀਤਾ। ਇਸ ਖੂਨੀ ਦੌਰ ਦੇ ਵਿੱਚ ਕਿਧਰੇ ਇਕਾਂਤ ਦੇ ਵਿੱਚ ਬੈਠਾ ਵਾਰਸ ਸ਼ਾਹ ਹੀਰ ਦਾ ਕਿੱਸਾ ਰਚ ਰਿਹਾ ਸੀ, ਗਾ ਕੇ ਸੁਣਾ ਰਿਹਾ ਸੀ, ਲਹੂ ਲੁਹਾਨ ਪੰਜਾਬ ਦੇ ਵਿੱਚ ਹਰੇਕ ਬੰਦਾ ਹੀਰ ਰਾਂਝੇ ਵਾਂਗ ਵਿਯੋਗ ਦੇ ਵਿੱਚ ਜਿਹੜਾ ਜ਼ਖਮੀ ਸੀ। ਹਰ ਰੋਜ਼ ਨਵੇਂ ਵਿਛੋੜਿਆਂ ਦੇ ਸੱਲ ਦਿਸਦੇ, ਕਤਲੋ ਗਾਰਤ ਦੇ ਵਿੱਚ ਕਿਹੜਾ ਕਦੋਂ ਕਿੱਥੇ ਖੱਪ ਜਾਏ ਕੀ ਪਤਾ। ਵਾਰਸ ਦੇ ਕਿੱਸੇ ਕਿਸਮਤ ਨੇ ਪਿਆਰ ਦਾ ਅੰਤ ਕਰ ਦਿੱਤਾ, ਯੁੱਧ ਨੇ ਅਨੇਕਾਂ ਦੀ ਮੁਹੱਬਤ ਡੰਗ ਦਿੱਤੀ, ਹੀਰ ਦਾ ਵਿਰਲਾਪ 18ਵੀਂ ਸਦੀ ਦੇ ਪੰਜਾਬ ਦਾ ਰੁਦਨ ਬਣ ਗਿਆ। ਘਰ ਘਰ ਦੇ ਵਿੱਚ ਵੈਣ ਪੈ ਰਹੇ ਨੇ। ਉਸ ਸਮੇਂ 'ਚ ਰਾਜ ਕਰਨਾ ਤੇ ਉਜਾੜਾ ਭੋਗਣਾ ਪੰਜਾਬੀ ਅਨੁਭਵ ਸੀ, ਪਿਆਰ ਕਰਨਾ ਤੇ ਵਿਛੜ ਜਾਣਾ ਹੀਰ ਦਾ ਕੇਂਦਰੀ ਸੋਰ ਹੈ। ਇਹ ਦੋਵੇਂ ਅਨੁਭਵ ਇੱਕੋ ਧਾਗੇ ਦੇ ਦੋ ਸਿਰੇ ਨੇ। ਵਾਰਿਸ ਨੇ ਪੰਜਾਬੀਆਂ ਨੂੰ ਰੁਦਨ ਵਿਰਲਾਪ ਵਾਸਤੇ ਬੋਲ ਦਿੱਤੇ। ਮਨ ਦੇ ਪਰਦੇ ਉੱਪਰ ਘੋੜਿਆਂ ਦੀ ਟਾਪਾਂ, ਖੂਨ ਦੇ ਨਾਲ ਲੱਥ ਪੱਥ ਜ਼ਮੀਨ ਤੇ ਡਿੱਗਦੀਆਂ ਲਾਸ਼ਾਂ ਦੇ ਪਿੱਛੋਂ ਹੀਰ ਦੇ ਸੁਰ ਉਤਰੇ। 1857 ਦੇ ਗਦਰ ਵਕਤ ਪੰਜਾਬੀਆਂ ਨੇ ਅੰਗਰੇਜ਼ਾਂ ਦਾ ਸਾਥ ਕਿਉਂ ਦਿੱਤਾ? ਇਸ ਦੇ ਬਾਰੇ ਰਾਜਮੋਹਨ ਕੁਝ ਨੁਕਤੇ ਸਾਡੇ ਸਾਹਮਣੇ ਰੱਖਦੇ ਆ। ਸਿੱਖਾਂ ਦੇ ਮਨ ਦੇ ਵਿੱਚ ਮੁਸਲਮਾਨਾਂ ਦੇ ਵਿਰੁੱਧ ਗੁੱਸਾ ਸੀ ਕਿਉਂਕਿ ਉਹਨਾਂ ਹੱਥੋਂ ਤਸੀਹੇ ਮਿਲੇ, ਪਰ ਸਿੱਖਾਂ ਨੇ ਜਦੋਂ ਵਾਹ ਲੱਗੀ ਬਦਲੇ ਵੀ ਲਏ। ਕਿਸੇ ਧਰਮ ਜਾਤ ਦਾ ਹੋਵੇ ਪੰਜਾਬੀ ਗੈਰ ਪੰਜਾਬੀਆਂ ਨੂੰ ਬੰਦੇ ਨਹੀਂ ਸਮਝਦਾ। ਕੰਪਨੀ ਦੀ ਨਿਗਰਾਨੀ ਦੇ ਵਿੱਚ ਦਿੱਲੀ ਨੂੰ ਲੁੱਟਣ ਦਾ ਆਪਣਾ ਹੀ ਮਜ਼ਾ ਹੈ। ਜਿਨ੍ਹਾਂ ਨੂੰ ਲੁੱਟਣਾ ਹੈ ਉਹ ਪੂਰਬੀਏ ਨੇ, ਉਹੋ ਹੀ ਪੂਰਬੀਏ ਜਿਨ੍ਹਾਂ ਨੇ ਅੰਗਰੇਜ਼ਾਂ ਦੀ ਨਿਗਰਾਨੀ ਦੇ ਵਿੱਚ ਥੋੜੇ ਸਾਲ ਪਹਿਲਾਂ ਪੰਜਾਬ ਲੁੱਟਿਆ ਤੇ ਸਰਕਾਰ ਖਾਲਸਾ ਦਾ ਭੋਗ ਪਾ ਦਿੱਤਾ ਸੀ। ਅੰਗਰੇਜ਼ਾਂ ਨੇ ਸਿੱਖਾਂ ਮੁਸਲਮਾਨਾਂ ਨੂੰ ਇਸ ਪਾਲ ਦੀ ਨਾਲ ਜਿਹੜਾ ਸੀ ਹਥਿਆਰਬੰਦ ਕਰ ਦਿੱਤਾ ਕਿ ਜੇ ਹਥਿਆਰ ਕਦੇ ਚੱਲੇ ਵੀ ਇੱਕ ਦੂਜੇ ਦੇ ਖਿਲਾਫ ਹੀ ਚੱਲਣਗੇ, ਅੰਗਰੇਜ਼ ਖਿਲਾਫ ਨਹੀਂ। ਤੇ ਉਹੀ ਸਿਆਸਤ ਅੱਜ ਵੀ ਚੱਲ ਰਹੀ ਹੈ। ਅੰਗਰੇਜ਼ਾਂ ਨੇ ਯਕੀਨੀ ਬਣਾਇਆ ਕਿ ਸਿੱਖ ਪੱਕੇ ਸਿੱਖ ਹੋਣ ਤੇ ਮੁਸਲਮਾਨ ਦੀਨ ਦੇ ਪੱਕੇ ਮੋਮਨ ਹੋਣ। ਸਿੱਖ ਦੇ ਲਈ ਸਾਬਤ ਸੂਰਤ ਰਹਿਣਾ ਤੇ ਅੰਮ੍ਰਿਤਧਾਰੀ ਹੋਣਾ ਲਾਜ਼ਮੀ ਸੀ। ਇੱਕ ਧਿਰ ਬਗਾਵਤ ਕਰੇ ਤਾਂ ਦੂਜੀ ਧਿਰ ਉਸਨੂੰ ਫੁੰਡਣ ਦੇ ਲਈ ਤਿਆਰ ਬਰ ਤਿਆਰ ਰਹੇ। ਇੱਕ ਧਿਰ ਦਾ ਦੂਜੀ ਦੇ ਨਾਲ ਕੋਈ ਸੰਪਰਕ ਨਹੀਂ, ਪਰ ਦੋਵੇਂ ਧਿਰਾਂ ਗੋਰੀਆਂ ਦੀਆਂ ਵਫ਼ਾਦਾਰ ਰਹਿਣਗੀਆਂ, ਗੋਰਿਆਂ ਦੀਆਂ। ਗੈਰ ਪੰਜਾਬੀ ਮੁਸਲਮਾਨ ਆਪਣੇ ਨਾਵਾਂ ਦੇ ਨਾਲ ਪੈਗੰਬਰ ਜਾਂ ਖਲੀਫਿਆਂ ਦੇ ਖਾਨਦਾਨਾਂ ਦੇ ਜਾਤ ਗੋਤ ਵਿਸ਼ੇਸ਼ਣ ਲਾ ਕੇ ਫਖਰ ਕਰਦੇ ਸਨ, ਕਿਉਂਕਿ ਇਸ ਦੇ ਨਾਲ ਉਹਨਾਂ ਦਾ ਰੁਤਬਾ ਜਿਹੜਾ ਵੱਧਦਾ ਦਿਖਾਈ ਦਿੰਦਾ। ਜਿਵੇਂ ਸੈਯਦ, ਕੁਰੈਸ਼ੀ, ਅਲੀ, ਸਦੀਕੀ, ਫਾਰੂਖੀ ਜਾਂ ਸ਼ੇਖ ਆਦਿਕ। ਪੰਜਾਬੀਆਂ ਨੇ ਆਪਣੇ ਨਾਵਾਂ ਦੇ ਨਾਲ ਸਥਾਨਕ ਗੋਤ ਲਾ ਲਏ, ਜਿਵੇਂ ਕਿ ਨੂਣ, ਟਿਵਾਣਾ, ਮਨਿਹਾਸ, ਵੱਟੂ, ਭੱਟੀ, ਕੰਬੋਜ, ਰੰਧਾਵਾ, ਹੋਰ ਕੀ। ਉਹਨਾਂ ਨੇ ਆਪਣੇ ਆਪ ਨੂੰ ਪੈਗੰਬਰ ਦੇ ਖਾਨਦਾਨ ਦੇ ਵਿੱਚੋਂ ਕਿਉਂ ਨਾ ਮੰਨਿਆ? ਕਿਉਂਕਿ ਉਸ ਖਾਨਦਾਨ ਦੇ ਵਿੱਚੋਂ ਉਹ ਹੀ ਨਹੀਂ ਸਨ, ਉਹ ਹੈ ਹੀ ਨਹੀਂ ਸਨ। ਨਾਲੇ ਉਹਨਾਂ ਦਾ ਕਹਿਣਾ ਸੀ ਕਿ ਸਾਡੇ ਆਪਣੇ ਖਾਨਦਾਨ ਕਿਹੜਾ ਮਾੜੇ ਨੇ ਜੋ ਅਸੀਂ ਖਾਮ ਖਾਂ ਹੀ ਝੂਠੇ ਵਿਸ਼ੇਸ਼ਣ ਲਾ ਕੇ ਫਖਰ ਕਰਦੇ ਫਿਰੀਏ। ਜੱਟ ਤੇ ਰਾਜਪੂਤ ਅਖਵਾਉਣ ਦੇ ਵਿੱਚ ਕੀ ਹਰਜ ਹੈ? ਸਮਾਜ ਸੁਧਾਰਕ ਧਾਰਮਿਕ ਲਹਿਰਾਂ ਜਿਹੜੀਆਂ ਸਨ 1857 ਦੇ ਗਦਰ ਦੇ ਪਿੱਛੋਂ ਕਿਉਂ ਸ਼ੁਰੂ ਹੋਈਆਂ? ਰਾਜਮੋਹਨ ਨੇ ਇਸ ਦਾ ਕਾਰਨ ਦੱਸਿਆ। ਸਿੱਖ ਸੋਚਣ ਲੱਗੇ ਕਿ ਸਰਕਾਰ ਖਾਲਸਾ ਦੇ ਸਮੇਂ ਦੇ ਦੌਰਾਨ ਸਿੱਖੀ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ। ਰਣਜੀਤ ਸਿੰਘ, ਮਹਾਰਾਜਾ ਰਣਜੀਤ ਸਿੰਘ ਦੀ ਗੱਲ ਹੁੰਦੀ ਹੈ, ਰਣਜੀਤ ਸਿੰਘ ਦੇ ਰਾਜ ਦੇ ਵਿੱਚ ਬਹੁਤ ਹਿੰਦੂ ਰਸਮਾਂ ਰੀਤਾਂ ਹੁੰਦੀਆਂ ਰਹੀਆਂ। ਰਣਜੀਤ ਸਿੰਘ ਤੇ ਉਸਦੇ ਅਹਿਲਕਾਰ ਗੁਰੂ ਆਸ਼ੇ ਮੁਤਾਬਕ ਨਹੀਂ ਚੱਲੇ। ਮੁਸਲਮਾਨਾਂ ਨੂੰ ਵੀ ਇਉਂ ਲੱਗਣ ਲੱਗ ਪਿਆ ਕਿ ਅੱਧੀ ਸਦੀ ਪਹਿਲਾਂ ਮੁਗਲ ਹਕੂਮਤ ਇਸ ਕਰਕੇ ਜਿਹੜਾ ਟੁੱਟੀ ਕਿਉਂਕਿ ਇਸਲਾਮ ਤੋਂ ਦੂਰ ਹਟ ਗਈ ਸੀ। ਗਦਰ ਨੇ, ਆਪਾਂ ਪਹਿਲਾਂ ਨਾਵਲ ਪੜ੍ਹਿਆ ਸੀ ਨਾ ਆਪਣਾ ਹਰਜੀਤ ਅਟਵਾਲ ਜੀ ਦਾ ਅਕਾਲ ਸਹਾਇ, ਉਹਦੇ ਵਿੱਚ ਵੀ ਜ਼ਿਕਰ ਆਉਂਦਾ ਇਹਨਾਂ ਚੀਜ਼ਾਂ ਦਾ ਕਿ ਉੱਥੇ ਜੋ ਸਤੀ ਹੁੰਦੀ ਹੈ, ਸਾਰਾ ਕੁਝ ਬਲੀ ਦਿੱਤੀ ਜਾਂਦੀ ਹੈ, ਹੋਰ ਤਿਲਕ ਲਾਇਆ ਜਾਂਦਾ ਹੈ ਗੱਦੀ ਦੇ ਉੱਤੇ ਜਦੋਂ ਬਿਠਾਉਂਦੇ ਆ ਮਹਾਰਾਜਾ ਦਲੀਪ ਸਿੰਘ ਨੂੰ ਜਾਂ ਕਰਦੇ ਆ, ਉਹ ਸਾਰਾ ਸਿਲਸਿਲਾ ਚੱਲਦਾ ਹੈ। ਗਦਰ ਨੇ ਜਿਹੜਾ ਫੇਲ ਹੋਣਾ ਹੀ ਸੀ ਕਿਉਂਕਿ ਇਸਦਾ ਲੀਡਰ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਖੁਦ ਭ੍ਰਿਸ਼ਟ ਸੀ। ਭਵਿੱਖ ਸਵਾਰਨ ਦੇ ਲਈ ਜਿਹੜਾ ਸੀ ਕੇਵਲ ਇੱਕ ਰਸਤਾ ਬਚਦਾ ਸੀ ਅੱਗੇ, ਅੰਗਰੇਜ਼ਾਂ ਦੇ ਜਿਹੜਾ ਸਨ ਵਫ਼ਾਦਾਰ ਰਹਿ ਕੇ ਚੰਗੇ ਮੁਸਲਮਾਨ ਬਣੋ। ਸਿੱਖਾਂ ਤੇ ਮੁਸਲਮਾਨਾਂ ਦੇ ਨਾਲੋਂ ਹਿੰਦੂ ਅੰਗਰੇਜ਼ੀ ਰਾਜ ਦੇ ਵਧੀਕ ਹਮਾਇਤੀ ਸਨ, ਕਿਉਂਕਿ ਅੰਗਰੇਜ਼ਾਂ ਨੇ ਮੁਗਲ ਰਾਜ ਤੋਂ ਪਹਿਲਾਂ ਜਿਹੜਾ ਸੀ ਮੁਗਲ ਰਾਜ ਤੋਂ ਖਹਿੜਾ ਛਡਵਾਇਆ ਸੀ। ਹਿੰਦੂ ਵਰਗ ਨੂੰ ਲੱਗਿਆ ਕਿ ਹੁਣ ਵਪਾਰ ਦੇ ਵਿੱਚ ਵੀ ਵਧੀਕ ਚੰਗੀਆਂ ਸੰਭਾਵਨਾਵਾਂ ਨੇ ਤੇ ਸਕੂਲੀ ਵਿੱਦਿਆ ਕੰਮ ਆਏਗੀ ਹੁਣ ਕਿਉਂਕਿ ਸਰਕਾਰੀ ਨੌਕਰੀਆਂ ਮਿਲਣਗੀਆਂ, ਸਾਡੇ ਬੱਚੇ ਡਾਕਟਰ, ਵਕੀਲ, ਇੰਜੀਨੀਅਰ ਬਣ ਸਕਣਗੇ। ਪੰਜਾਬੀ ਹਿੰਦੂਆਂ, ਸਿੱਖਾਂ ਤੇ ਮੁਸਲਮਾਨਾਂ ਦੇ ਵਿੱਚ ਆਪਸੀ ਏਕਤਾ ਨਹੀਂ ਹੁੰਦੀ, ਨਾ ਹੋਵੇ, ਪਰ ਸਾਰਿਆਂ ਨੇ ਸੋਚਿਆ ਕਿ ਸਾਡੇ ਵਾਸਤੇ ਪਵਿੱਤਰਤਾ ਵਧੀਕ ਜ਼ਰੂਰੀ ਹੈ। ਇਹਨਾਂ ਤਿੰਨਾਂ ਧਰਮਾਂ ਅੱਗੇ ਇੱਕ ਸਾਂਝੀ ਚੁਣੌਤੀ ਈਸਾਈ ਧਰਮ ਦੀ ਵੀ ਸੀ, ਕਿਤੇ ਸਾਡੇ ਬੱਚੇ ਆਪਣਾ ਧਰਮ ਛੱਡ ਕੇ ਈਸਾਈ ਨਾ ਹੋ ਜਾਣ। ਜਿੰਨਾ ਡਰ ਸੀ ਈਸਾਈ ਮਤ ਓਨਾ ਹੀ ਵਧਿਆ ਫੁੱਲਿਆ, ਪਰ ਹਿੰਦੂ ਮੁਸਲਮਾਨ ਸਿੱਖ ਏਕਤਾ ਵੀ ਨਹੀਂ ਵਧੀ ਫੁੱਲੀ। ਸਿੱਖ ਵਿਦਵਾਨ ਭਾਈ ਕਾਨ ਸਿੰਘ ਨਾਭਾ ਜੀ ਦੀ ਉਹਨਾਂ ਦਿਨਾਂ ਦੇ ਵਿੱਚ ਲਿਖੀ ਕਿਤਾਬ ਹੈ ਹਮ ਹਿੰਦੂ ਨਹੀਂ। ਅੱਜ ਤੱਕ ਵੱਖਰੀ ਸਿੱਖ ਜਿਹੜੀ ਪਛਾਣ ਦੀ ਕਲਾਸਿਕ ਜਿਹੜੀ ਟੈਕਸਟ ਹੈ। ਸਿੱਖ ਸੁਧਾਰਕਾਂ ਨੂੰ ਲੱਗਿਆ ਕਿ ਈਸਾਈ ਮਤ ਜਾਂ ਇਸਲਾਮ ਤੋਂ ਕੋਈ ਖਤਰਾ ਨਹੀਂ, ਖਤਰਾ ਪੰਥ ਨੂੰ ਆਰੀਆ ਸਮਾਜ ਤੋਂ ਹੈ। 1919 ਦੇ ਵਿੱਚ ਰੋਲ ਟੈਕਟ ਬਣ ਗਿਆ ਤਾਂ ਬੇਚੈਨ ਭਾਰਤ ਨੇ ਮਹਾਤਮਾ ਗਾਂਧੀ ਦੀ ਆਵਾਜ਼ ਸੁਣੀ।
1: Another land.

0: Kitchen Cabinets, LDD. Custom Kitchen Work. Custom Kitchen Cabinets, Entertainment Units, Fire Placement, Vanities and Bars. We do whole renovation. Contact us on office.bestwood@gmail.com or call Vic Parage 604-377-1092, British Columbia. Bestwood Kitchen Cabinets, LDD.
1: ਵਾਸ਼ਿੰਗਟਨ ਫਰੇਟ ਸਰਵਿਸ ਸਿਆਟਲ ਦੇ ਲੋਡ ਡਰਾਈਵਿੰਗ ਜੋਬ ਦੇ ਲਈ ਧਿਆਨ ਦਿਓ। ਵਾਸ਼ਿੰਗਟਨ ਫਰੇਟ ਸਰਵਿਸ ਕੰਟੈਕਟ ਨੰਬਰ ਪੌਲ ਸੰਧੂ 253-266-6924 ਗੈਰੀ ਧਾਲੀਵਾਲ 206-354-4060 ਆਫਿਸ 206-575-6257 15th South Grady Way, Suite 436, Renton, Washington, 98057, WashingtonFreightService.com.
2: ਮਹਿਫਿਲ ਮਿੱਤਰਾਂ ਦੀ ਹਰ ਸ਼ਨੀਵਾਰ ਤੇ ਐਤਵਾਰ ਤੁਹਾਡੇ ਆਪਣੇ ਦੁਆਬਾ ਰੇਡੀਓ ਦੇ ਉੱਤੇ ਸ਼ਾਮ ਨੂੰ 8 ਵਜੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਸੰਪਰਕ ਨੰਬਰ 9478-3355-94 ਪ੍ਰੋਗਰਾਮ ਮਹਿਫਿਲ ਮਿੱਤਰਾਂ ਦੀ।
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲੇ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਅਤੇ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਠੀਕ ਠਾਕ ਹੋਣਗੇ ਅਤੇ ਨਾਲ ਵੀਕਐਂਡ ਬੀਤ ਕੇ ਗਿਆ ਅਤੇ ਵੀਕਐਂਡ ਦੇ ਵਿੱਚ ਮੌਜਾਂ ਹਰ ਕਿਸੇ ਨੇ ਮਾਣੀਆਂ ਹੋਣਗੀਆਂ। ਰਿਸ਼ਤੇਦਾਰੀਆਂ, ਯਾਰਾਂ ਬੇਲੀਆਂ, ਦੋਸਤਾਂ ਅਤੇ ਗੁਰੂ ਘਰਾਂ ਦੇ ਵਿੱਚ ਹਾਜ਼ਰੀ ਜ਼ਰੂਰ ਭਰੀ ਹੋਏਗੀ। ਅਤੇ ਇਸੇ ਤਰ੍ਹਾਂ ਦੋਸਤੋ, ਸੋਮਵਾਰ ਦਾ ਦਿਹਾੜਾ ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲੇ ਦੁਨੀਆ। ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਟੈਕਨੀਕਲ ਇਸ਼ੂ ਹੋਣ ਦੇ ਕਾਰਨ ਜਿਹੜਾ ਕੈਮਰੇ ਦੇ ਵਿੱਚ ਥੋੜ੍ਹੀ ਪ੍ਰੋਬਲਮ ਚੱਲੀ ਹੈ ਤਾਂ ਇਸ ਕਰਕੇ ਅੱਜ ਵੀਡੀਓ ਨਹੀਂ ਤੁਸੀਂ ਦੇਖ ਪਾਓਗੇ, ਪਰ ਨਾਲ ਦੀ ਨਾਲ ਉਸੇ ਤਰ੍ਹਾਂ ਹੀ ਪ੍ਰੋਗਰਾਮ ਦਾ ਆਨੰਦ ਮਾਣ ਸਕਦੇ ਹੋ ਅਤੇ ਪੋਸਟਰ ਦੇ ਜ਼ਰੀਏ। ਅਤੇ ਕੱਲ੍ਹ ਨੂੰ ਜ਼ਰੂਰ ਆਪਾਂ ਇਹਨੂੰ ਜਿਹੜਾ ਸੈੱਟ ਕਰ ਲੈਣਾ ਹੈ। ਕਈ ਵਾਰੀ ਜਿਹੜਾ ਵੀਕਐਂਡ ਤੋਂ ਬਾਅਦ ਥੋੜ੍ਹਾ ਜਿਹਾ ਅਪਸੈਟ ਕਹਿ ਲਓ ਜਾਂ ਅਪਡੇਟ ਹੁੰਦੀ ਹੈ ਆਪਣੇ ਸਿਸਟਮ ਦੇ ਵਿੱਚ ਤਾਂ ਤੰਗੀ ਪਰੇਸ਼ਾਨੀ ਆ ਜਾਂਦੀ ਹੈ। ਅਤੇ ਅੱਜ ਸਮਾਂ ਅਤੇ ਸਥਿਤੀ, ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਸ਼ਾਮ ਦੇ 7:16 ਦਾ ਸਮਾਂ ਹੋ ਗਿਆ। ਮਾਫ਼ੀ ਚਾਹੁੰਦੇ ਹਾਂ, ਅੱਜ ਲੇਟ ਵੀ ਆ ਥੋੜ੍ਹਾ, ਇਸ ਨੂੰ ਸੈੱਟ ਕਰਦੇ ਹੋਏ ਹਾਂ। ਅਤੇ ਦੂਸਰੇ ਪਾਸੇ ਆਪਣੇ ਭਾਰਤ ਦੇ ਵਿੱਚ ਸਮਾਂ ਅਤੇ ਸਥਿਤੀ ਸ਼ਾਮ ਦੇ 9:46 ਘੜੀਆਂ ਦੇ ਉੱਤੇ ਰਾਤ ਦੇ ਹੋ ਚੁੱਕੇ ਨੇ। ਯੂਕੇ ਦੇ ਵਿੱਚ ਸ਼ਾਮ ਦੇ 5:16, ਨਿਊਯਾਰਕ ਅਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦਾ ਸਮਾਂ ਹੈ 12:16 ਦਾ, ਅਤੇ ਕੈਲੀਫੋਰਨੀਆ ਅਤੇ ਵੈਂਕੂਵਰ ਦੇ ਵਿੱਚ 9:16 ਸਵੇਰ ਦੇ ਜਿਹੜੇ ਨੇ ਹੋ ਚੁੱਕੇ ਨੇ। ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸਮਾਂ ਅਤੇ ਸਥਿਤੀ ਸ਼ਾਮ ਦੀ 6:16 ਦੀ ਹੈ ਅਤੇ 17 ਹੋ ਗਏ ਨੇ ਵੈਸੇ ਤਾਂ ਗੱਲ ਕਰਦੇ ਕਰਦੇ ਵੀ ਘੜੀ ਜਿਹੜੀ ਆ ਚੱਲੀ ਜਾਂਦੀ ਹੈ ਜਿਵੇਂ ਧਰਤੀ ਘੁੰਮੀ ਜਾਂਦੀ ਹੈ। ਅਤੇ ਅੱਜ ਦੇ ਵਿਚਾਰ ਵੱਲ ਨੂੰ ਚੱਲਦੇ ਹਾਂ ਦੋਸਤੋ, ਅਤੇ ਨਾਲ ਦੀ ਨਾਲ ਦੇਸ਼ ਵਿਦੇਸ਼ ਦੀਆਂ ਖਬਰਾਂ ਦੀ ਸਾਂਝ ਪਾਵਾਂਗੇ ਅਤੇ ਉਸ ਤੋਂ ਬਾਅਦ ਕੁਝ ਨਾ ਕੁਝ ਦਿਲਚਸਪ ਗੱਲਾਂ ਬਾਤਾਂ ਸੁਣਾਉਣ ਦੀ ਕੋਸ਼ਿਸ਼ ਰਹੇਗੀ। ਅਤੇ ਅੱਜ ਕੋਸ਼ਿਸ਼ ਕਰਾਂਗਾ, ਜਿਹੜਾ ਕੱਲ੍ਹ ਕੋਸ਼ਿਸ਼ ਕੀਤੀ ਇੱਕ ਆਰਟੀਕਲ ਲਿਖਣ ਦੀ, ਵੈਸੇ ਤਾਂ ਉਹਨੂੰ 2-3 ਹਫ਼ਤੇ ਲੱਗੇ ਨੇ। ਕਾਵਾਂ ਦੇ ਉੱਤੇ, ਕਾਂ ਜਿਹੜਾ ਇੱਕ ਆਮ ਕਾਂ ਨਹੀਂ ਹੈ, ਇਹ ਜਿਹੜਾ ਰੇਵਨ ਜਿਹਨੂੰ ਕਿਹਾ ਜਾਂਦਾ ਕੋਮਨ ਰੇਵਨ, ਇਹ ਜਸੂਸੀ ਵੀ ਕਰਦਾ, ਸ਼ਿਕਾਰੀ ਵੀ ਹੈ ਅਤੇ ਜਾਦੂਗਰ ਵੀ ਹੈ। ਅਤੇ ਦੇਖਾਂਗੇ ਇਹਦੇ ਰਹੱਸਮਈ ਜਿਹੜੇ ਨੇ ਕਿੱਸੇ ਹੈ ਉਹਨਾਂ ਦੇ ਵਿੱਚੋਂ ਤੁਹਾਨੂੰ ਸਾਂਝ ਪਾਉਣ ਦੀ ਕੋਸ਼ਿਸ਼ ਕਰਾਂਗੇ ਆਪਣੀ ਹੀ ਕਲਮ ਦੇ ਵਿੱਚੋਂ, ਜਿੱਥੋਂ ਜਿੱਥੋਂ ਵੀ ਜਾਣਕਾਰੀ ਇਕੱਠੀ ਕਰਕੇ ਉਹਨੂੰ ਇੱਕ ਜਿਹੜਾ ਮਾਲਾ ਦੇ ਵਿੱਚ ਪਰੋਣ ਦੀ ਕੋਸ਼ਿਸ਼ ਕੀਤੀ ਹੈ। ਫੇਸਬੁੱਕ ਦੇ ਉੱਤੇ ਜਾ ਕੇ ਤੁਸੀਂ ਪੜ੍ਹ ਵੀ ਸਕਦੇ ਹੋ ਉਹਨੂੰ। ਅਤੇ ਅੱਜ ਦੇ ਵਿਚਾਰ ਦੇ ਵੱਲ ਨੂੰ ਚੱਲਦੇ ਹਾਂ ਦੋਸਤੋ, ਅੱਜ ਦਾ ਵਿਚਾਰ ਜਿਹੜਾ 1 ਜੂਨ ਦਾ ਮਹੀਨਾ ਜਿਹੜਾ ਸ਼ੁਰੂ ਹੋ ਗਿਆ ਜੂਨ ਦਾ, ਅਤੇ ਉਹਦੇ ਵਿੱਚ ਕਾਫ਼ੀ ਜਿਹੜਾ ਗਰਮੀ ਵੀ ਦੇਖਣ ਨੂੰ ਮਿਲਦੀ ਹੈ ਮੌਸਮ ਦੇ ਵਿੱਚ ਵੀ ਅਤੇ ਸਿਆਸਤ ਦੇ ਵਿੱਚ ਵੀ ਅਤੇ ਸਿੱਖ ਸਿਆਸਤ ਦੇ ਵਿੱਚ ਵੀ, ਕਿਉਂਕਿ 6 ਜੂਨ ਦੇ ਦਿਹਾੜੇ ਜਿਹੜੇ ਨੇ ਨਾਲ ਦੀ ਨਾਲ ਸ਼ੁਰੂ ਹੋ ਜਾਂਦੇ ਨੇ ਅਤੇ ਸਾਰੀਆਂ ਗਤੀਵਿਧੀਆਂ ਹੋਰ ਸਾਰਾ ਸਿਲਸਿਲਾ ਚੱਲਦਾ ਹੈ। ਦੇਸ਼ਾਂ ਵਿਦੇਸ਼ਾਂ ਤੱਕ ਵੀ ਇਸ ਦੀ ਗੂੰਜ ਪੈਂਦੀ ਹੈ। 1984 ਨੂੰ ਯਾਦ ਕਰਦੇ ਨੇ, ਸਾਰੀਆਂ ਚੀਜ਼ਾਂ ਚੱਲਦੀਆਂ। ਅਤੇ ਦੂਸਰੇ ਪਾਸੇ ਕਹਿੰਦੇ ਨੇ ਅੱਜ ਦੇ ਵਿਚਾਰ ਦੇ ਵਿੱਚ ਕਿ ਚੰਗੇ ਇਨਸਾਨ ਦਿਸਣ ਦੀ ਬਜਾਏ ਚੰਗੇ ਇਨਸਾਨ ਬਣਨ ਦੀ ਕੋਸ਼ਿਸ਼ ਕਰੀਏ, ਬਾਹਰੋਂ ਦਿਖਾਵਾ ਨਾ ਕਰੀਏ, ਸਾਨੂੰ ਜਿੱਦਾਂ ਦੇ ਆਪਾਂ ਅੰਦਰੋਂ ਹਾਂ ਉੱਦਾਂ ਦਾ ਜਿਹੜਾ ਬਾਨਾ, ਜਾਂ ਬਾਹਰੋਂ ਵੀ ਉੱਦਾਂ ਦਾ ਹੀ ਬਣੀਏ ਅਤੇ ਬਾਹਰੋਂ ਕੁਝ ਹੋਰ ਅਤੇ ਅੰਦਰੋਂ ਕੁਝ ਹੋਰ, ਦੋ ਦੋ ਚਿਹਰੇ ਹਰ ਬੰਦੇ ਦੇ ਆਮ ਹੋ ਗਏ। ਅਤੇ ਚੰਗੇ ਇਨਸਾਨ ਦਿਸਣ ਦੀ ਬਜਾਏ ਚੰਗੇ ਇਨਸਾਨ ਬਣਨ ਦੀ ਕੋਸ਼ਿਸ਼ ਕਰੀਏ, ਅੱਜ ਦਾ ਇਹ ਸੁਨੇਹਾ। ਅਤੇ ਅੱਜ ਦੇ ਵਿਚਾਰ ਦੇ ਵਿੱਚੋਂ ਤੁਹਾਨੂੰ ਲੈ ਚੱਲਦੇ ਹਾਂ 1874 ਦੇ ਵਿੱਚ ਈਸਟ ਇੰਡੀਆ ਕੰਪਨੀ ਅੱਜ ਦੇ ਦਿਹਾੜੇ ਦੇ ਉੱਤੇ ਭੰਗ ਕੀਤੀ ਗਈ ਸੀ 1874 ਦੇ ਵਿੱਚ। 1915 ਦੇ ਵਿੱਚ ਗਦਰੀ ਰਾਮ ਰੱਖਾ ਦੀ ਅੰਡੇਮਾਨ ਨਿਕੋਬਾਰ ਦੇ ਵਿੱਚ ਜਿਹੜੀ ਹੈ ਸ਼ਹੀਦੀ ਹੁੰਦੀ ਹੈ। 1955 ਦੇ ਵਿੱਚ ਦੇਸ਼ ਦੇ ਵਿੱਚ ਛੂਆਛਾਤ ਵਿਰੋਧੀ ਕਾਨੂੰਨ ਲਾਗੂ ਹੋਇਆ ਅਤੇ 1968 ਦੇ ਵਿੱਚ ਅਮੈਰੀਕਾ ਦੀ ਪ੍ਰਸਿੱਧ ਲੇਖਕ ਹੈਲਨ ਕੇਲਰ ਦਾ ਜਿਹੜਾ ਸੀ ਦੇਹਾਂਤ ਹੁੰਦਾ ਹੈ। 1984 ਦੇ ਵਿੱਚ ਪੰਜਾਬ ਨੂੰ ਫੌਜ ਦੇ ਹਵਾਲੇ ਕਰ ਦਿੱਤਾ ਗਿਆ ਅਤੇ 1996 ਦੇ ਵਿੱਚ ਸਾਬਕਾ ਰਾਸ਼ਟਰਪਤੀ ਨੀਲਮ ਸੰਜੀਵਾ ਰੈਂਡੀ ਦਾ ਦੇਹਾਂਤ ਹੋਇਆ। 1996 ਦੇ ਵਿੱਚ ਐਚ ਜਾਣੀ ਕਿ ਹਰਦਨ ਹਾਲੀ ਡੀ ਡੋਡੇਗੋੜਾ, ਜਾਣੀ ਕਿ ਜਿਹਨੂੰ ਦੇਵੇਗੋੜਾ ਵੀ ਕਿਹਾ ਜਾਂਦਾ, ਉਹਨਾਂ ਨੇ ਦੇਸ਼ ਦੇ 11ਵੇਂ ਜਿਹੜੇ ਸਨ ਪ੍ਰਧਾਨ ਮੰਤਰੀ ਬਣੇ ਸੀ 1996 ਦੇ ਵਿੱਚ। ਅਤੇ 2001 ਦੇ ਵਿੱਚ ਨੇਪਾਲ ਦੇ ਯੁਵਰਾਜ ਦੇਪਿੰਦਰ ਹੁਣਾਂ ਨੇ ਮਾਤਾ ਪਿਤਾ ਸਮੇਤ ਪਰਿਵਾਰ ਦੇ 11 ਮੈਂਬਰਾਂ ਦੀ ਹੱਤਿਆ ਕਰਕੇ ਖੁਦਕੁਸ਼ੀ ਜਿਹੜੀ ਸੀ ਆਪ ਵੀ ਕਰ ਲਈ ਸੀ। ਹੈਲਨ ਐਡਮਸ ਕੈਲਰ ਦਾ ਜ਼ਿਕਰ ਕਰਦਿਆਂ, ਜਿਨ੍ਹਾਂ ਨੇ ਅਮੈਰੀਕਾ ਦੀ ਪ੍ਰਸਿੱਧ ਲੇਖਕ ਹੋਈ ਹੈ ਹੈਲਨ, ਅਤੇ ਉਹਦਾ ਦੇਹਾਂਤ ਅੱਜ ਦੇ ਦਿਹਾੜੇ ਦੇ ਉੱਤੇ ਹੋਇਆ ਸੀ। ਕੌਣ ਸੀ, ਕਿਵੇਂ ਸੀ ਅਤੇ ਕਿਹੋ ਜਿਹੀ ਸ਼ਖਸੀਅਤ ਸੀ, ਕੀ ਉਸਦਾ ਕਿਰਦਾਰ ਅਤੇ ਕੀ ਉਸਦਾ ਜਿਹੜਾ ਸਮਾਜ ਦੇ ਪ੍ਰਤੀ ਰਵੱਈਆ ਸੀ। ਇੱਕ ਅਮੈਰੀਕਨ ਲੇਖਕ ਸਨ, ਸਿਆਸਤਦਾਨ ਵੀ ਸੀ ਅਤੇ ਅਧਿਆਪਕ ਵੀ ਸੀ। ਇਹ ਪਹਿਲੀ ਜਿਹੜੀ ਬੈਰੀ ਅਤੇ ਅੰਨੀ ਔਰਤ ਸੀ ਜਿਹਨੂੰ ਨਾ ਤਾਂ ਸੁਣਦਾ ਸੀ ਅਤੇ ਨਾ ਹੀ ਜਿਹੜਾ ਸੀ ਦੇਖਦਾ ਸੀ, ਜਿਹਨੇ ਬੀ ਏ ਦੀ ਡਿਗਰੀ ਜਿਹੜੀ ਹਾਸਲ ਕੀਤੀ ਹੋਵੇ। ਅਤੇ ਹੈਲਨ ਦੀ ਅਧਿਆਪਕ ਐਨੀ ਸੁਲੀਵੈਨ ਨੇ ਭਾਸ਼ਾ ਨਾ ਹੋਣ ਦੀ ਰੁਕਾਵਟ ਨੂੰ ਤੋੜਦਿਆਂ ਹੋਇਆਂ ਲੜਕੀ ਨੂੰ ਸੰਚਾਰ ਕਰਨਾ ਸਿਖਾਇਆ। ਇਹ ਸਭ ਦਾ ਜਿਹੜਾ ਮਰੇਕਲ ਵਰਕਰ ਨਾਟਕ ਅਤੇ ਫਿਲਮ ਦੇ ਵਿੱਚ ਪੇਸ਼ ਕੀਤਾ ਗਿਆ। ਇਹਦਾ ਇਹਨਾਂ ਦਾ ਜਨਮ ਜਿਹੜਾ ਸੀ 27 ਜੂਨ ਸੰਯੁਕਤ ਰਾਜ ਦੇ ਜਿਹੜਾ ਪੈਨਸਿਲਵੇਨੀਆ ਅਮੈਰੀਕਾ ਦੇ ਵਿੱਚ ਜਿਹੜਾ ਹੁੰਦਾ ਹੈ ਹੈਲਨ ਕੈਲਰ ਦਿਵਸ ਦੇ ਵਜੋਂ ਮਨਾਇਆ ਜਾਂਦਾ ਹੈ। ਹੈਲਨ ਐਡਮਜ਼ ਕੈਲਰ ਦਾ ਜਨਮ ਜਦੋਂ ਹੁੰਦਾ ਅਤੇ ਅਲਾਬਾਮਾ ਦੇ ਵਿੱਚ ਹੋਇਆ। ਵੈਸੇ ਤਾਂ ਜਦੋਂ ਇਹਨੂੰ ਦੇਖਿਆ ਜਾਂਦਾ ਹੈ ਕਿ ਹੈਲਨ ਐਡਮਜ਼ ਕੈਲਰ ਦਾ ਜਨਮ 27 ਜੂਨ 1880 ਨੂੰ ਤੁਸਕੂਬੀਆ ਅਲਾਬਾਮਾ ਦੇ ਵਿੱਚ ਹੋਇਆ। ਇਹਨਾਂ ਦਾ ਪਰਿਵਾਰ ਖੇਤਾਂ ਦੇ ਵਿੱਚ ਬਣਾਏ ਘਰ ਦੇ ਵਿੱਚ ਹੀ ਜਿਹੜਾ ਸੀ ਆਈਵੀ ਗ੍ਰੀਨ ਦੇ ਵਿੱਚ ਰਹਿੰਦਾ ਸੀ, ਜੋ ਇਸਦੇ ਦਾਦੇ ਨੇ ਕਈ ਦਹਾਕੇ ਪਹਿਲਾਂ ਬਣਾਇਆ ਸੀ। ਜਨਮ ਸਮੇਂ ਦੇ ਉੱਤੇ ਜਿਹੜਾ ਸੀ ਹੈਲਨ ਦੇਖ ਅਤੇ ਸੁਣ ਸਕਦੀ ਸੀ, ਪਰ ਬਾਅਦ ਦੇ ਵਿੱਚ ਜਦੋਂ 19 ਮਹੀਨਿਆਂ ਦੀ ਸੀ ਹੋਈ ਜਨਮ ਤੋਂ ਬਾਅਦ, ਤਾਂ ਇਸ ਨੂੰ ਇੱਕ ਬਿਮਾਰੀ ਹੋ ਗਈ ਜਿਸ ਦੇ ਨਾਲ ਇਹ ਜਿਹੜਾ ਬਿਮਾਰੀ ਅਤੇ ਬੈਰੀ ਜਾਣੀ ਕਿ ਕੰਨਾਂ ਤੋਂ ਸੁਣਨ ਤੋਂ ਜਿਹੜਾ ਹਟ ਗਿਆ ਅਤੇ ਅੱਖਾਂ ਤੋਂ ਦਿਖਣਾ ਵੀ ਹਟ ਗਿਆ। ਉਸ ਸਮੇਂ ਇਹ ਪਰਿਵਾਰ ਦੇ ਰਸੋਈਏ ਦੀ 6 ਸਾਲਾਂ ਲੜਕੀ ਮਾਰਥਾ ਵਾਸ਼ਿੰਗਟਨ ਦੇ ਨਾਲ ਸੰਚਾਰ ਕਰਨ ਦੇ ਵਿੱਚ ਸਮਰੱਥ ਸੀ। 7 ਸਾਲ ਦੀ ਉਮਰ ਤੱਕ ਇਸ ਕੋਲ ਜਿਹੜਾ ਸੰਚਾਰ ਦੇ ਲਈ 60 ਤੋਂ ਵੱਧ ਸੰਕੇਤ ਸਨ, ਜਾਣੀ ਕਿ ਬੋਲਚਾਲ ਦੇ ਲਈ ਉਹ ਇਸ਼ਾਰਿਆਂ ਦੇ ਨਾਲ ਗੱਲਬਾਤ ਕਰਦੀ ਸੀ। ਇਸਨੇ ਗ੍ਰੈਜੂਏਸ਼ਨ ਕਰਨ ਦੇ ਉਪਰੰਤ ਕਈ ਟੂਰ ਲੈਕਚਰ ਕੀਤੇ ਅਤੇ ਕਿਤਾਬਾਂ ਲਿਖੀਆਂ। ਦੂਜੇ ਵਿਸ਼ਵ ਯੁੱਧ ਤੋਂ ਬਾਅਦ, ਵਰਲਡ ਵਾਰ 2 ਤੋਂ ਬਾਅਦ, ਉਸਨੇ ਏਸ਼ੀਆ, ਅਫਰੀਕਾ ਅਤੇ ਯੂਰਪ ਦਾ ਟੂਰ ਵੀ ਕੀਤਾ। ਉੱਥੋਂ ਦੇ ਅਪਾਹਜਾਂ ਨੂੰ ਜਿਹੜਾ, ਜੋ ਜੰਗਾਂ ਦੇ ਵਿੱਚ ਹਾਲਾਤ ਬਣਦੇ ਨੇ, ਕਿਸੇ ਦੀ ਲੱਤ, ਕਿਸੇ ਦਾ ਮੂੰਹ, ਕਿਸੇ ਦਾ ਸਿਰ ਜਾਂ ਹੱਥ ਪੈਰ, ਜੋ ਕੁਝ ਵੀ ਹੁੰਦਾ, ਅਪਾਹਜ ਹੋ ਜਾਂਦੇ, ਅੱਖਾਂ, ਸਾਰਾ ਕੁਝ ਵਾਪਰਦਾ ਹੈ, ਅਤੇ ਉਹਨਾਂ ਦੇ ਨਾਲ ਮੁਲਾਕਾਤਾਂ ਕੀਤੀਆਂ ਅਤੇ ਅਪਾਹਜਾਂ ਨੂੰ ਹੌਂਸਲਾ ਅਤੇ ਆਸ ਦਾ ਜਿਹੜਾ ਸੀ ਇੱਕ ਪੈਗਾਮ ਵੀ ਦਿੱਤਾ। 1800 ਉਹ ਕਹਿੰਦੀ ਹੈ ਕਿ ਮੇਰੇ ਵੱਲ ਦੇਖੋ, ਮੈਂ ਵੀ ਤਾਂ ਤੁਰੀ ਫਿਰਦੀ ਹਾਂ, ਹੌਂਸਲਾ ਰੱਖੋ, ਕੁਝ ਨਹੀਂ ਹੁੰਦਾ। 1886 ਦੇ ਵਿੱਚ ਹੈਲਨ ਦੀ ਮਾਂ ਨੇ ਚਾਰਲਸ ਡਿਕਨਸ ਦਾ ਜਿਹੜਾ ਸੀ ਸਫ਼ਰਨਾਮਾ ਅਮੈਰੀਕਨ ਨੋਟਸ ਪੜ੍ਹਿਆ ਸੀ, ਜਿਸ ਦੇ ਵਿੱਚ ਇੱਕ ਜਿਹੜਾ ਬਹਿਰੀ ਅਤੇ ਅੰਨੀ ਔਰਤ ਲੌਰਾ ਬ੍ਰਿਜਮੈਨ ਦੀ ਸਫਲ ਸਿੱਖਿਆ ਦੇ ਬਾਰੇ ਜ਼ਿਕਰ ਕੀਤਾ ਹੋਇਆ ਸੀ। ਇਸ ਤੋਂ ਉਹਦੀ ਮਾਂ ਜਿਹੜੀ ਸੀ ਪ੍ਰਭਾਵਿਤ ਹੋ ਕੇ ਉਸਨੇ ਹੈਲਨ ਅਤੇ ਉਸਦੇ ਪਿਤਾ ਨੂੰ ਬਾਲਟੀਮੋਰ ਅਮਰੀਕਾ ਦੇ ਵਿੱਚ ਜਿਹੜਾ ਸੂਬਾ ਬਾਲਟੀਮੋਰ ਦੇ ਵਿੱਚ ਜੂਲੀਅਨ ਚੀਸ਼ੋਮ ਨਾਂ ਦੇ ਜਿਹੜਾ ਡਾਕਟਰ ਦੇ ਕੋਲ ਜਾ ਕੇ ਸਲਾਹ ਲੈਣ ਦੇ ਲਈ ਕਿਹਾ ਵੀ ਉਹ ਤੋਂ ਸਲਾਹ ਲਈ ਜਾਵੇ ਪਰ ਸਾਡੇ ਵਾਲੇ ਹੋਣਗੇ ਬਾਬਿਆਂ ਦੇ ਲਈ ਫਿਰਨਗੇ ਪਰ ਉਹ ਡਾਕਟਰ ਕੋਲ ਜਾ ਕੇ ਸਲਾਹ ਮੰਗੀ ਉਹਨਾਂ ਨੇ ਚੀਸ਼ੋਮ ਜਿਹੜੇ ਸਨ ਉਹਨਾਂ ਨੇ ਉਹਨਾਂ ਨੂੰ ਅਲੈਕਜ਼ੈਂਡਰ ਗ੍ਰਾਹਮ ਬੈੱਲ ਦੇ ਕੋਲ ਜਿਹੜਾ ਜਾਣ ਦੀ ਸਲਾਹ ਦੇ ਦਿੱਤੀ ਕਹਿੰਦੇ ਕਿ ਤੁਸੀਂ ਅਲੈਕਜ਼ੈਂਡਰ ਗ੍ਰਾਹਮ ਬੈੱਲ ਦੇ ਕੋਲ ਚਲੇ ਜਾਓ ਜੋ ਉਸ ਤੋਂ ਸਮੇਂ ਅੰਨੇ ਬੱਚਿਆਂ ਦੇ ਨਾਲ ਕੰਮ ਕਰ ਰਿਹਾ ਸੀ ਜਿਨ੍ਹਾਂ ਨੂੰ ਦਿਖਦਾ ਨਹੀਂ ਸੀ ਬੈੱਲ ਨੇ ਉਹਨਾਂ ਨੂੰ ਪਰਕਿੰਸ ਇੰਸਟੀਟਿਊਟ ਆਫ ਬਲਾਈਂਡ ਬਾਰੇ ਦੱਸਿਆ ਜਿੱਥੇ ਲੌਰਾ ਬ੍ਰਿਜਮੈਨ ਦੀ ਸਿੱਖਿਆ ਉੱਥੇ ਉਹਨੇ ਹਾਸਲ ਕੀਤੀ ਸੀ ਅਤੇ ਸਿੱਖਿਆ ਹੋਈ ਸੰਸਥਾ ਦੇ ਸੰਚਾਲਕ ਮਾਈਕਲ ਅਨਗਨੋਸ ਨੇ ਇਹ ਕੰਮ ਜਿਹੜਾ ਸੀ ਐਨੀ ਸੁਲੀਵੈਨ ਨੂੰ ਜਿਹੜਾ ਸੌਂਪਿਆ ਐਨੀ ਸੁਲੀਵੈਨ ਨੂੰ ਜੋ ਇੱਥੋਂ ਦੀ ਇੱਕ ਸਾਬਕਾ ਵਿਦਿਆਰਥਣ ਸੀ ਅਤੇ ਖੁਦ ਲਗਭਗ ਉਹਨੂੰ ਵੀ ਦਿਖਦਾ ਨਹੀਂ ਸੀਗਾ ਪਰ ਕੁਝ ਹੱਦ ਤੱਕ ਮਾੜਾ ਮੋਟਾ ਦੇਖ ਸਕਦੀ ਸੀ ਇਸ ਤਰ੍ਹਾਂ 49 ਸਾਲਾਂ ਦੇ ਸੰਬੰਧਾਂ ਦੀ ਸ਼ੁਰੂਆਤ ਹੋਈ ਪਹਿਲਾਂ ਤਾਂ ਸੁਲੀਵੈਨ ਹੈਲਰ ਦੀ ਆਇਆ ਅਤੇ ਆਖਰ ਉਸਦੀ ਸਾਥਣ ਬਣ ਗਈ ਉਹਨੇ ਕਿਹਾ ਸੀ ਕਿ ਹਨੇਰੇ ਦੇ ਵਿੱਚ ਇੱਕ ਦੋਸਤ ਦੇ ਨਾਲ ਤੁਰਨਾ ਚਾਨਣ ਦੇ ਵਿੱਚ ਇਕੱਲੇ ਤੁਰਨ ਦੇ ਨਾਲੋਂ ਬਿਹਤਰ ਹੈ 1 ਜੂਨ 1968 ਨੂੰ ਇਸ ਸੰਸਾਰ ਤੋਂ ਸਦਾ ਦੇ ਲਈ ਉਹ ਜਿਹੜੀ ਫਿਰ ਹੈ ਚੱਲ ਵੱਸਦੀ ਹੈ ਇਹ ਸੀ ਦੋਸਤੋ ਉਹਨਾਂ ਲੋਕਾਂ ਦਾ ਹੌਂਸਲਾ ਅਤੇ ਚੰਗੀ ਸਿੱਖਿਆ ਦੀ ਗੱਲ ਹੈਲਨ ਐਡਮਸ ਕੈਲਰ ਜੋ ਅਮੈਰੀਕਨ ਲੇਖਕ ਹੋਈ ਹੈ ਜਿਸ ਨੂੰ ਨਾ ਤਾਂ ਕੰਨਾਂ ਤੋਂ ਸੁਣਦਾ ਸੀ ਅਤੇ ਨਾ ਹੀ ਅੱਖਾਂ ਤੋਂ ਦੇਖਦਾ ਸੀ ਪਰ ਉਹਦੀ ਮਾਂ ਜਿਹੜੀ ਹੈ ਇੱਕ ਚੰਗੀ ਡਾਕਟਰ ਦੇ ਕੋਲ ਜਾਂਦਾ ਅਤੇ ਸਲਾਹ ਲੈਂਦੇ ਨੇ ਅਤੇ ਉਹਨਾਂ ਤੋਂ ਗ੍ਰਾਮ ਬੈੱਲ ਦੇ ਕੋਲ ਜਾਣ ਭੇਜਣ ਦੀ ਕੋਸ਼ਿਸ਼ ਕਰਦਾ ਕਿ ਉਹਨਾਂ ਕੋਲ ਚਲੇ ਜਾਓ ਉਹੀ ਤੁਹਾਨੂੰ ਸਹੀ ਰਸਤੇ ਪਾਉਣਗੇ ਪਰ ਸਾਡੇ ਵਾਲੇ ਜਿਹੜੇ ਨੇ ਡੇਰਿਆਂ ਦੇ ਵਿੱਚ ਭੇਜਣਗੇ ਵੀ ਉਹ ਬਾਬੇ ਕੋਲ ਲੈ ਜਾਓ ਆਹ ਬਾਬੇ ਕੋਲ ਲੈ ਜਾਓ ਅਤੇ ਉਹ ਤਾਂ ਭਾਈ ਪੱਥਰੀਆਂ ਕੱਢ ਦਿੰਦਾ ਹੈ ਉਹ ਤਾਂ ਬਾਈ ਇੱਦਾਂ ਹੀ ਦੇਖਣ ਲਾ ਦਿੰਦਾ ਹੈ ਅਤੇ ਉੱਥੇ ਤੁਸੀਂ ਮੱਥੇ ਟੇਕੋ ਤਾਂ ਤੁਸੀਂ ਤੰਦਰੁਸਤ ਹੋ ਜਾਂਦੇ ਹੋ ਚੱਲਣ ਲਾ ਦਿੱਤਾ ਜਾਂਦਾ ਹੈ ਪਰ ਇਹਨਾਂ ਚੀਜ਼ਾਂ ਦੇ ਵਿੱਚ ਆਪਾਂ ਨਹੀਂ ਪੈਂਦੇ ਅਤੇ ਨਾ ਹੀ ਪਾਉਣ ਦੀ ਕੋਸ਼ਿਸ਼ ਕਰਦੇ ਹਾਂ ਇਹ ਸੀ ਇੱਕ ਹੋਣਹਾਰ ਲੇਖਕਾਂ ਦੀ ਜਿਹੜੀ ਹੈ ਜ਼ਿੰਦਗੀ ਦੀ ਕਹਾਣੀ ਦੂਸਰੇ ਪਾਸੇ ਮਨੁੱਖੀ ਨੱਕ ਦੀ ਗੱਲ ਕਰਦੇ ਹਾਂ ਕਿਉਂਕਿ ਸਾਡਾ ਨੱਕ ਜਿਹੜਾ ਉੱਚਾ ਰਹਿੰਦਾ ਹੈ ਅਤੇ ਭਾਈ ਨੱਕ ਦੀ ਗੱਲ ਵੀ ਬਣ ਜਾਂਦੀ ਹੈ ਵੈਸੇ ਕਹਿੰਦੇ ਨੇ ਕਿ ਮਨੁੱਖੀ ਨੱਕ ਜਿਹੜਾ ਨੱਕ ਸਰੀਰ ਦਾ ਸਭ ਤੋਂ ਵਧੇਰੇ ਮਹੱਤਵਪੂਰਨ ਅੰਗ ਹੈ ਵੈਸੇ ਇਹਨੂੰ ਇੱਜ਼ਤ ਦੇ ਨਾਲ ਵੀ ਜੋੜ ਲਿਆ ਜਾਂਦਾ ਨੱਕ ਵੱਢ ਹੋ ਜਾਂਦੀ ਹੈ ਮੂੰਹ ਦੇ ਉੱਪਰ ਅੱਖਾਂ ਦੇ ਥੱਲੇ ਅਤੇ ਚਿਹਰੇ ਦੇ ਵਿਚਕਾਰ ਉੱਭਰਿਆ ਇਹ ਨੱਕ ਕਹਾਉਂਦਾ ਹੈ ਪ੍ਰਾਣੀ ਜਗਤ ਦੇ ਵਿੱਚ ਸਰੀਰ ਦੇ ਆਕਾਰ ਅਤੇ ਸਾਹ ਦੀ ਘੱਟ ਵੱਧ ਲੋੜ ਮੁਤਾਬਕ ਨੱਕ ਛੋਟਾ ਵੱਡਾ ਹੋ ਜਾਂਦਾ ਹੈ ਪੁਰਸ਼ਾਂ ਦਾ ਨੱਕ ਜਿਹੜਾ ਵੱਡਾ ਅਤੇ ਇਸਤਰੀਆਂ ਦਾ ਛੋਟਾ ਹੁੰਦਾ ਹੈ ਇੱਕ ਮਨੁੱਖੀ ਨੱਕ ਦੇ ਵਿੱਚ ਤਕਰੀਬਨ 50 ਲੱਖ ਸੈੱਲ ਹੁੰਦੇ ਹੈ ਪਸ਼ੂਆਂ ਦੇ ਵਿੱਚ ਇਹ ਗਿਣਤੀ 4 ਗੁਣਾ ਵੀ ਹੋ ਸਕਦੀ ਹੈ ਹੁੰਦੀ ਹੈ ਅਤੇ ਮਨੁੱਖੀ ਨੱਕ 10 ਕੁ ਸਾਲ ਦੀ ਉਮਰ ਤੱਕ ਵਿਕਸਿਤ ਜਿਹੜਾ ਹੋ ਜਾਂਦਾ ਅਤੇ 18 ਕੁ ਸਾਲ ਦੀ ਉਮਰ ਮਗਰੋਂ ਇਸਦਾ ਵਧਣਾ ਰੁਕ ਜਾਂਦਾ ਹੈ ਨੱਕ ਸਾਹ ਲੈਣ ਦਾ ਹੀ ਯੰਤਰ ਨਹੀਂ ਇਹ ਸਵਾਦ ਪਰਖਣ ਖਾਣ ਪੀਣ ਦੇ ਲਈ ਚੀਜ਼ਾਂ ਪ੍ਰਵਾਨ ਕਰਨ ਰੱਦ ਕਰਨ ਦਾ ਜਿਹੜਾ ਵਜੋਂ ਵੀ ਵਰਤਿਆ ਜਾਂਦਾ ਹੈ ਨੱਕ ਦਾ ਹੋਰ ਕਾਰਜ ਇਸਦੀ ਸੁੰਘਣ ਯੋਗਤਾ ਸਾਨੂੰ ਜਿਹੜਾ ਭੁੱਖ ਲਾਉਣੀ ਜਾਂ ਹੋਰ ਸਾਰੀਆਂ ਚੀਜ਼ਾਂ ਸਾਹ ਲੈਣ ਦੇ ਵਿੱਚ ਖੁਸ਼ਕ ਅਤੇ ਗਰਮ ਹਵਾ ਨੂੰ ਨਰਮੀ ਅਤੇ ਸਰਦੀ ਦੇ ਵਿੱਚ ਠੰਡੀ ਹਵਾ ਨੂੰ ਨਿੱਘੀ ਬਣਾ ਕੇ ਫੇਫੜਿਆਂ ਤੱਕ ਨੱਕ ਦੀ ਜਿਹੜੀ ਹੈ ਰਾਹੀਂ ਹੀ ਪਹੁੰਚਦੀ ਹੈ ਨੱਕ ਅੰਦਰਲੇ ਪਾਸੇ ਤੋਂ ਜਿੱਦਾਂ ਆਪਣੇ ਕਹਿ ਲਓ ਹੋਣਾ ਕਿ ਇਹਨਾਂ ਮੁਲਕਾਂ ਦੇ ਵਿੱਚ ਜਿੱਦਾਂ ਇੱਕ ਪਾਈਪ ਜਾਂਦਾ ਹੈ ਕਿ ਜਿਹੜੀ ਫਰੈਸ਼ ਹਵਾ ਆਉਂਦੀ ਹੈ ਅਤੇ ਅੰਦਰਲੀ ਜਿਹੜੀ ਹਵਾ ਹੈ ਆਪਣੇ ਘਰਾਂ ਦੀ ਉਹ ਜਿਹੜੀ ਇੱਕ ਪਾਈਪ ਦੇ ਰਾਹੀਂ ਬਾਹਰ ਜਾਂਦੀ ਹੈ ਇਸੇ ਤਰ੍ਹਾਂ ਸਾਡੀ ਬੋਡੀ ਦਾ ਇਹ ਜਿਹੜਾ ਵੈਂਟੀਲੇਸ਼ਨ ਕਹਿ ਲਓ ਸਿਸਟਮ ਜਿਹੜਾ ਚੱਲਦਾ ਹੈ ਇੱਕ ਪਾਈਪ ਤੋਂ ਇਹ ਠੰਡੀ ਕਰਦਾ ਅਤੇ ਦੂਸਰੀ ਤੋਂ ਗਰਮ ਬਾਹਰ ਨੂੰ ਕੱਢਦਾ ਜਾਂ ਅੰਦਰ ਕਰਦਾ ਨੱਕ ਅੰਦਰਲੇ ਪਾਸੇ ਤੋਂ ਤੇਲ ਅਤੇ ਗਰੀਸ ਰਾਹੀਂ ਇਹ ਚਿਹਰੇ ਨੂੰ ਜਿਹੜਾ ਖੁਸ਼ਕ ਹੋਣ ਤੋਂ ਰੋਕਦਾ ਅਤੇ ਨੱਕ ਵਿਚਲੇ ਵਾਲ ਜਿਹੜੇ ਨੇ ਬਾਹਰਲੀਆਂ ਚੀਜ਼ਾਂ ਅਤੇ ਮਿੱਟੀ ਘੱਟੇ ਨੂੰ ਜਿਹੜਾ ਫੇਫੜਿਆਂ ਦੇ ਵਿੱਚ ਜਾਣ ਤੋਂ ਰੋਕਦੇ ਹੈ ਦੁੱਖ ਦਰਦ ਦੇ ਵਿੱਚ ਮਨੁੱਖ ਜਿਹੜਾ ਅੱਖਾਂ ਦੇ ਨਾਲ ਹੀ ਨਹੀਂ ਨੱਕ ਦੇ ਰਾਹੀਂ ਵੀ ਰੋਂਦਾ ਹੈ ਜਦੋਂ ਵਗਦਾ ਹੈ ਨੱਕ ਗਲਾ ਕੰਨ ਆਪਸ ਦੇ ਵਿੱਚ ਜੁੜੇ ਹੋਏ ਨੇ ਨੱਕ ਦੀਆਂ ਕਾਫ਼ੀ ਜਿਹੜੀਆਂ ਕਿਸਮਾਂ ਮੰਨੀਆਂ ਜਾਂਦੀਆਂ ਜਿਵੇਂ ਕਿ ਗੋਲ ਮੋਟਾ ਉੱਭਰਿਆ ਪਿਚਕਿਆ ਲੰਮਾ ਤਿੱਖਾ ਅਤੇ ਤਰਾਸ਼ਿਆ ਅਤੇ ਫਿੰਨਾ ਹੋਇਆ ਜਿਹੜਾ ਨੱਕ ਦੇਖਦੇ ਹਾਂ ਆਪਾਂ ਦੇਖਿਆ ਜਾਂਦਾ ਨੱਕ ਦੇ ਵਿੱਚ ਨਕੇਲ ਪਾਉਣਾ ਨੱਕ ਦੇ ਉੱਤੇ ਮੱਖੀ ਨਾ ਬੈਠਣ ਦੇਣਾ ਨੱਕ ਦੇ ਨਾਲ ਲਕੀਰਾਂ ਕੱਢਣੀਆਂ ना सी धूआं देना, नक वढ़ना, नक वटना, नक थले ना आना, नक चाड़ना ते नक गुस्सा रहना आदि जड़े ने साढ़े मुहावरियां दे विच वी आ जांदा है। लो दोस्तों, ये सी जी गलबात नक दी, ते नक दी दुनिया पट्टी पई है, ते नक दी इज्जत रखण दे लई ते गलबात करदे आ। लो फिर देश विदेश दीआं खबरां होर गल्लां बातां इत्थे समेटदे आ, ते अज दीआं जो दुनियादारी दीआं गल्लां ने, देश विदेश दीआं खबरां ने, उहनां दे वल नूं चलदे आ। ਮਜੀਠੀਆ ਤੇ ਪੁਲਿਸ ਕਾਰਵਾਈ ਦੇ ਜਿਹੜੀ ਹੋਈ ਹੈ ਤੇ ਬਿੱਟੂ ਦੇ ਨਾਲ ਨਰਮਾਈ ਜਿਹੜੀ ਪੇਸ਼ ਆ ਰਹੀ ਹੈ। ਦੂਸਰੇ ਪਾਸੇ ਪੰਜਾਬ ਕੈਬਨਿਟ ਨੇ, ਪੂਰੇ ਭਾਰਤ ਦੇ ਵਿੱਚ ਐਸ ਆਈ ਆਰ ਦਾ ਮੁੱਦਾ ਚੱਲਦਾ ਰਿਹਾ, ਪਰ ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ ਹੈ ਤੇ ਐਸ ਆਈ ਆਰ ਨੂੰ ਹਰੀ ਝੰਡੀ ਦੇ ਦਿੱਤੀ ਹੈ ਪੋਜ਼ਿਟਿਵ ਵੇ ਦੇ ਨਾਲ। ਕਹਿੰਦੇ ਕਿ ਕੁਝ ਨਾ ਕੁਝ ਸੁਧਰ ਕੇ ਸਾਹਮਣੇ ਆਏਗਾ। ਦੂਸਰੇ ਪਾਸੇ ਐਲਾਨ ਕਰਤਾ ਹੈ ਆਪਣੇ ਜਥੇਦਾਰ ਸਾਹਿਬਾਨ ਦੇ ਨਾਲ ਨਾਲ ਆਪਣੇ ਧਾਮੀ ਸਾਹਿਬ ਨੇ, ਐਸ ਜੀ ਪੀ ਸੀ ਦੇ ਜਿਹੜੇ ਆਪਣੇ ਪ੍ਰਧਾਨ ਨੇ, ਕਿ ਸਿੱਟ ਨੂੰ ਜਿਹੜਾ 328 ਸਰੂਪਾਂ ਦਾ ਮਾਮਲਾ ਉਹਦੇ ਵਿੱਚ ਭਾਈ ਕੋਈ ਜਵਾਬਦੇਹੀ ਨਹੀਂ ਦੇਵਾਂਗੇ, ਅਤੇ ਜੋ ਵੀ ਕਰਾਂਗੇ ਹੁਣ ਕੋਰਟ ਦੇ ਵਿੱਚ ਹੀ ਕਰਾਂਗੇ, ਜੋ ਤੰਗ ਪਰੇਸ਼ਾਨ ਕੀਤਾ ਜਾ ਰਿਹਾ। ਦੂਸਰੇ ਪਾਸੇ ਪੰਜਾਬ ਜਿਹੜਾ ਦੇਸ਼ ਤੋਂ ਲੈ ਕੇ ਵਿਦੇਸ਼ ਦੀਆਂ ਜਿਹੜੀਆਂ ਖਬਰਾਂ ਨੇ, ਪੰਜਾਬ ਦੀ ਸਿਆਸਤ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਜਿਹੜੇ ਨੇ, ਪੰਜਾਬ ਦੇਸ਼ ਦੇ ਵਿੱਚ ਨਾਲ ਨਾਲ ਪੰਜਾਬ ਦੀ ਸਿਆਸਤ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਦੇ ਘਰ ਪੁਲਿਸ ਛਾਪੇਮਾਰੀ ਹੋਈ ਹੈ। ਮਜੀਠਾ ਥਾਣਾ ਹਮਲਾ ਜਿਹੜਾ ਮਾਮਲੇ ਦੇ ਵਿੱਚ 12 ਵਿਸ਼ੇਸ਼ ਟੀਮਾਂ ਦੀ ਕਾਰਵਾਈ, ਅਤੇ ਉਹਨਾਂ ਨੂੰ ਜਿਹੜਾ ਗਠਿਤ ਕੀਤਾ ਗਿਆ, ਹਰਸਿਮਰਤ ਕੌਰ ਬਾਦਲ, ਸੁਖਬੀਰ ਸਿੰਘ ਬਾਦਲ, ਧਾਮੀ ਸਾਹਿਬ ਐਸ ਜੀ ਪੀ ਸੀ ਤੋਂ ਉਹਨਾਂ ਦੇ ਜਿਹੜੇ ਬਿਆਨ ਆਏ ਨੇ ਕਿ ਇਹ ਸਾਰਾ ਕੁਝ ਬਦਲਾਖੋਰੀ ਲਈ ਕੀਤਾ ਜਾ ਰਿਹਾ। ਇਸ ਦੇ ਨਾਲ ਹੀ ਰਵਨੀਤ ਸਿੰਘ ਬਿੱਟੂ ਨੂੰ ਨੋਟਿਸ ਜਾਰੀ ਹੋਇਆ। ਪੰਜਾਬ ਕੈਬਨਿਟ ਦੇ ਫੈਸਲੇ, ਗੈਰ ਕਾਨੂੰਨੀ ਮਾਈਨਿੰਗ ਮਾਮਲਾ, ਅਤੇ ਲੁਧਿਆਣਾ ਗੈਸ ਲੀਕ ਹੋਈ ਹੈ ਜਿਸ ਦੇ ਵਿੱਚ ਵੱਡਾ ਹਾਦਸਾ ਹੋਣ ਤੋਂ ਬਚਿਆ ਵੀ ਹੈ ਪਰ ਜਾਨੀ ਮਾਲੀ ਨੁਕਸਾਨ ਜ਼ਰੂਰ ਹੋਇਆ। ਆਰਥਿਕ ਮੋਰਚੇ ਦੇ ਉੱਤੇ ਕਮਰਸ਼ੀਅਲ ਐਲ ਪੀ ਜੀ ਸਿਲੰਡਰ ਮਹਿੰਗਾ ਹੋ ਗਿਆ। ਦਿੱਲੀ ਦੇ ਵਿੱਚ 3,000 ਤੋਂ 3,100 ਤੋਂ ਉੱਪਰ ਜਿਹੜਾ ਸਿਲੰਡਰ ਹੋ ਗਿਆ। ਲੋਕਾਂ 'ਤੇ ਪੈਣ ਵਾਲੇ ਅਸਰ ਅਤੇ ਪੰਜਾਬ ਹਿਮਾਚਲ ਸਰਹੱਦ ਦੇ ਉੱਤੇ ਜਿਹੜੇ ਮੋਰਚੇ ਲੱਗ ਗਏ ਅਤੇ ਪ੍ਰਦਰਸ਼ਨਾਂ ਦੀ ਗੱਲ ਹੋ ਰਹੀ ਹੈ, ਅਤੇ ਅੰਤਰਰਾਸ਼ਟਰੀ ਖਬਰਾਂ ਦੇ ਵਿੱਚ ਯੂ ਐੱਸ ਇਰਾਨ ਦਾ ਤਣਾਅ ਫਿਰ ਤੋਂ ਵੱਧ ਰਿਹਾ। ਹਾਰਮੁਜ਼, ਜਲਡਮਰੂ ਸੰਕਟ, ਜਲੈਸਕੀ ਪੁਤਿਨ ਦੇ ਨਾਲ ਮੁਲਾਕਾਤ ਕਰਨ ਦੇ ਲਈ ਜਿਹੜਾ ਪੱਬਾਂ ਭਾਰ ਹੋਇਆ, ਸੰਭਾਵਨਾ ਜਿਤਾਈ ਹੈ। ਅਤੇ ਵਾਈਟ ਹਾਊਸ ਦੇ ਵਿੱਚ ਹੁਣ ਭਾਈ ਹੋਵੇਗਾ ਜਿਹੜੀ ਹੈ ਆਪਣੀ 250 ਸਾਲਾਂ, ਮੇਰੇ ਖਿਆਲ ਨਾਲ ਮੈਂ ਗਲਤ ਨਹੀਂ ਤਾਂ, ਸੈਰਮਨੀ ਮਨਾਉਣੀ ਹੈ ਅਮੈਰੀਕਾ ਦੀ ਇੰਡੀਪੈਂਡੈਂਟ ਡੇ ਦੀ, ਅਤੇ ਉਹਦੇ ਵਿੱਚ 4 ਜੁਲਾਈ ਨੂੰ ਹੁੰਦੀ ਹੈ ਜੇ ਮੈਂ ਗਲਤ ਨਹੀਂ ਹਾਂ ਤਾਂ, ਤਾਂ ਉਹਦੇ ਵਿੱਚ ਭਾਈ ਤਿਆਰੀਆਂ ਬਿੱਢ ਦਿੱਤੀਆਂ ਨੇ। ਟਰੰਪ ਸਾਹਿਬ ਨੇ ਪਿਛਲੇ ਦਿਨਾਂ 'ਚ ਬਿਆਨ ਦਿੱਤਾ ਸੀ ਕਿ ਭਾਈ ਵਾਈਟ ਹਾਊਸ ਦੇ ਵਿੱਚ ਜਿਹੜਾ ਯੂ ਐੱਫ ਸੀ ਫਾਈਟ ਜਿਹੜੀ ਹੋਵੇਗੀ, ਰਿੰਗ ਬਣਾਉਣ ਦੀ ਕੋਈ ਤਿਆਰੀ ਕਰ ਦਿੱਤੀ ਹੈ, ਬੱਜ ਗਿਆ ਰਿੰਗ, ਅਤੇ ਉਹਦੇ ਵਿੱਚ ਜਿਹੜਾ ਨੇ ਤਕਰੀਬਨ ਉੱਥੇ ਲੋਕ 80,000 ਤੋਂ 90,000 ਲੋਕ ਇਕੱਠੇ ਹੋ ਕੇ ਜਿਹੜਾ ਲਾਈਵ UFC ਦੀ ਜਿਹੜੀ ਫਾਈਟ ਦੇਖਣਗੇ ਇਸ ਦਿਨ ਨੂੰ। ਅਤੇ ਗੂਗਲ ਦੇ ਮੱਛਰ ਜਿਹੜੇ ਨੇ ਉਹਨਾਂ ਦੀ ਚਰਚਾ ਕਰਾਂਗੇ। ਵੈਸੇ ਤਾਂ ਫਿਨਲੈਂਡ ਦੇ ਵਿੱਚ ਜਿਹੜੇ ਤਜ਼ਰਬੇ ਪਹਿਲਾਂ ਵੀ ਕੀਤੇ ਗਏ ਨੇ, ਜਿਹੜੇ ਮਾਦਾ ਮੱਛਰ ਆਪਣੇ ਵੋਮੈਨ ਮੱਛਰ ਜਿਹੜੇ ਨੇ, ਮਾਫੀ ਚਾਹੁੰਦਾ ਮਾਵਾਂ ਭੈਣਾਂ ਨਾਲ ਇਹਨਾਂ ਚੀਜ਼ਾਂ ਨੂੰ ਲੈਣ ਇਹਦੇ ਵਿੱਚ, ਅਤੇ ਉਹਨਾਂ ਦੇ ਉੱਤੇ ਜਿਹੜੀ ਹੈ ਕਿਉਂਕਿ ਉਹ ਬਿਮਾਰੀ ਫੈਲਾਉਂਦੇ ਆ ਜਾਂ ਖੂਨ ਜ਼ਿਆਦਾ ਮਤਲਬ ਕਿ ਉਹਦੇ ਵਿੱਚ ਇੰਜੈਕਟ ਕਰਦੇ ਆ,

ਦੇ ਉੱਤੇ ਵੱਧ ਜਾਂਦੀ ਹੈ ਅਤੇ ਬੰਦਾ ਕਈ ਵਾਰੀ ਤਾਂ ਫੋਰੈਸਟ ਦੇ ਵਿੱਚ ਬਾਹਰ ਵੀ ਨਹੀਂ ਨਿਕਲ ਪਾਉਂਦਾ ਹੈ। ਅਤੇ ਪੰਜਾਬ ਦੀਆਂ ਖਬਰਾਂ ਦੀਆਂ ਸ਼ੁਰੂਆਤ ਕਰਦੇ ਹਾਂ ਅੱਜ ਦੇਖ ਲਓ ਅਤੇ ਪਹਿਲੀ ਖਬਰ ਜਿਹੜੀ ਬੜੀ ਇੰਟਰਸਟਿੰਗ ਹੈ, ਚੋਣ ਨਿਸ਼ਾਨ ਝਾੜੂ ਦੀ ਬੇਦ ਵੀ ਹੋ ਗਈ ਕਹਿੰਦੇ ਜੀ, ਦੱਸੋ ਜੇ ਝਾੜੂ ਦੀ ਵੀ ਬੇਦ ਵੀ ਹੋ ਜਾਂਦੀ ਹੈ ਜੀ। ਅਤੇ ਜੇਲ੍ਹ ਭੇਜ ਦਿੱਤਾ ਜੀ ਪਰਚਾ ਕੱਟ ਕੇ। ਥਾਣਾ ਟਾਂਡਾ ਵਿਖੇ 30 ਮਈ ਨੂੰ ਦਰਜ ਹੋਈ ਜਰਨਲ ਡਾਇਰੀ ਜੀ ਡੀ ਨੰਬਰ 12 ਦੇ ਅਨੁਸਾਰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਅਰਸ਼ਦੀਪ ਸਿੰਘ ਅਤੇ ਕਈ ਹੋਰਾਂ ਨੇ ਵਾਰਡ ਨੰਬਰ 1 ਤੋਂ ਕਾਂਗਰਸ ਸਮਰਥਿਤ ਉਮੀਦਵਾਰ ਦੀ ਜਿੱਤ ਤੋਂ ਬਾਅਦ ਜਸ਼ਨਾਂ ਦੇ ਦੌਰਾਨ ਕਥਿਤ ਤੌਰ ਦੇ ਉੱਤੇ ਹੰਗਾਮਾ ਕਰ ਦਿੱਤਾ। ਜੀ ਡੀ ਐਂਟਰੀ ਦੇ ਵਿੱਚ ਕਿਹਾ ਗਿਆ ਕਿ ਇਸ ਸਮੂਹ ਨੇ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ਝਾੜੂ ਦੀ ਕਥਿਤ ਤੌਰ ਦੇ ਉੱਤੇ ਬੇਅਦਬੀ ਵੀ ਕੀਤੀ ਹੈ। ਹਾਰੇ ਹੋਏ ਜਿਹੜੇ ਉਮੀਦਵਾਰ ਦੇ ਖਿਲਾਫ਼ ਇਤਰਾਜ਼ਯੋਗ ਨਾਅਰੇਬਾਜ਼ੀ ਕੀਤੀ ਜਿਸ ਦੇ ਨਾਲ ਤਣਾਅ ਪੈਦਾ ਹੋ ਗਿਆ ਅਤੇ ਸ਼ਾਂਤੀ ਭੰਗ ਹੋਣ ਦਾ ਖਦਸ਼ਾ ਬਣਿਆ ਅਤੇ ਹੁਣ ਜਿਹੜਾ ਉਹਨੂੰ ਅੰਦਰ ਕਰ ਦਿੱਤਾ। ਦੂਸਰੇ ਪਾਸੇ ਐੱਲ ਪੀ ਜੀ ਸਿਲੰਡਰ ਪ੍ਰਾਈਸ ਜਿਹੜਾ ਵੱਧ ਗਿਆ ਜੀ, ਅਸਮਾਨੀ ਛੂਹ ਰਿਹਾ, ਆਮ ਬੰਦੇ ਦੇ ਵੱਸ ਦੀ ਗੱਲ ਨਹੀਂ ਰਹੀ। ਮਹਿੰਗਾਈ ਦੀ ਮਾਰ ਜਿਹੜੀ ਵੱਧ ਰਹੀ ਹੈ, ਢਾਬਿਆਂ ਦੇ ਉੱਤੇ ਹੋਟਲਾਂ ਦੇ ਵਿੱਚ ਖਾਣਾ ਹੋਰ ਵੀ ਮਹਿੰਗਾ ਹੋਵੇਗਾ। ਭਾਰਤ ਦੀ ਗੱਲ ਹੈ, ਕਮਰਸ਼ੀਅਲ ਗੈਸ ਸਿਲੰਡਰ ਜਿਹੜੇ ਨੇ 42 ਰੁਪਏ ਮਹਿੰਗਾ ਕਰ ਦਿੱਤਾ ਗਿਆ। ਦਿੱਲੀ ਦੇ ਵਿੱਚ ਇਹਦੀ ਕੀਮਤ ਹੈ 3113.50 ਪੈਸੇ, ਜਾਣੀ ਕਿ 3113.50 ਰੁਪਏ ਹੋ ਗਈ ਹੈ। ਅਤੇ ਘਰੇਲੂ ਸਿਲੰਡਰਾਂ ਦੀਆਂ ਕੀਮਤਾਂ ਜਿਹੜੀਆਂ ਸਥਿਰ ਜਿਹੜੀਆਂ ਰੱਖੀਆਂ ਗਈਆਂ ਨੇ। ਲੁਧਿਆਣਾ ਗੈਸ ਲੀਕ ਹੋਈ ਹੈ, ਫੈਕਟਰੀ ਦੇ ਵਿੱਚ ਜ਼ਹਿਰੀਲੀ ਗੈਸ ਚੜ੍ਹਨ ਦੇ ਕਾਰਨ ਪਿਓ ਪੁੱਤ ਸਣੇ ਤਿੰਨ ਮੌਤਾਂ ਹੋਈਆਂ। ਫੈਕਟਰੀ ਦੇ ਵਿੱਚ ਕਈ ਮਜ਼ਦੂਰ ਬੇਹੋਸ਼ ਹੋਏ ਅਤੇ 2 ਦੀ ਹਾਲਤ ਨਾਜ਼ੁਕ ਹੋਈ ਹੈ। ਵੈਸੇ ਇਹਨਾਂ ਮੁਲਕਾਂ ਦੇ ਵਿੱਚ ਜਦੋਂ ਫਸਟ ਏਡ ਦੀ ਜਿਹੜੀ ਹੈ ਤੁਸੀਂ ਲੈਂਦੇ ਹੋ ਨਾ, ਟ੍ਰੇਨਿੰਗ ਲੈਂਦੇ ਹੋ, ਤਕਰੀਬਨ ਅਪਡੇਟ ਰਹਿਣਾ ਪੈਂਦਾ, ਤਾਂ ਉੱਥੇ ਇਹ ਚੀਜ਼ ਸਿਖਾਈ ਜਾਂਦੀ ਹੈ ਕਿਉਂਕਿ ਜਿਹੜੀਆਂ ਗੈਸਾਂ ਨੇ ਕੁਝ ਐਸੀਆਂ ਡੇਂਜਰਸ ਨੇ, ਤੁਹਾਨੂੰ ਮਤਲਬ ਕਿ ਮੌਕਾ ਵੀ ਨਹੀਂ ਦਿੰਦੀਆਂ ਕਿ ਜੇ ਉਹ ਇੰਨੀ ਤੇਜ਼ੀ ਦੇ ਨਾਲ ਫੈਲ ਜਾਂਦੀਆਂ ਨੇ ਅਤੇ ਬੰਦਾ ਲਾਗੇ ਆਉਂਦਾ ਹੀ ਜਿਹੜਾ ਉਹਦੇ ਵਿੱਚ ਘੇਰੇ 'ਚ ਆ ਜਾਂਦਾ ਅਤੇ ਨਾਲ ਦੀ ਨਾਲ ਹੀ ਜਾਨ ਜਿਹੜੀ ਨਿਕਲ ਜਾਂਦੀ ਹੈ। ਅਤੇ ਪਰ ਸਾਡੇ ਉੱਥੇ ਤਾਂ ਮੈਨੂੰ ਲੱਗਦਾ ਕਿ ਇੱਦਾਂ ਦੀ ਕੋਈ ਨਹੀਂ ਜਿਹੜੀ ਹੈ ਸਾਵਧਾਨੀ ਵਰਤੀ ਜਾਂਦੀ ਜਾਂ ਸੁਚੇਤ ਕੀਤਾ ਜਾਂਦਾ ਹੋਣਾ, ਪਰ ਰੱਬ ਹੀ ਰਾਖਾ ਹੈ ਉੱਥੇ ਦੇ ਸਿਸਟਮ ਦਾ। ਸਨਅਤੀ ਸ਼ਹਿਰ ਦੇ ਆਰ ਕੇ ਰੋਡ ਸਥਿਤ ਇੱਕ ਫੈਕਟਰੀ ਲੁਧਿਆਣੇ ਦੇ ਵਿੱਚ ਅਚਾਨਕ ਜ਼ਹਿਰੀਲੀ ਗੈਸ ਲੀਕ ਹੋਣ ਦੇ ਕਾਰਨ ਪਿਓ ਪੁੱਤ ਸਣੇ 3 ਦੀ ਮੌਤ ਹੋਈ ਹੈ। ਹਵਾ ਦੇ ਵਿੱਚ ਫੈਲੀ ਇਸ ਜ਼ਹਿਰੀਲੀ ਗੈਸ ਦੇ ਨਾਲ ਕਾਰਨ ਜਿਹੜਾ ਦਮ ਘੁੱਟਣ ਕਰਕੇ ਤਿੰਨਾਂ ਨੇ ਮੌਕੇ ਦੇ ਉੱਤੇ ਹੀ ਦਮ ਤੋੜ ਦਿੱਤਾ। ਹਾਦਸੇ ਦੇ ਦੌਰਾਨ ਫੈਕਟਰੀ ਕੰਪਲੈਕਸ ਦੇ ਅੰਦਰ ਭਾਜੜਾਂ ਪੈ ਗਈਆਂ। ਗੈਸ ਦੀ ਲਪੇੜ ਦੇ ਵਿੱਚ ਆਉਣ ਦੇ ਕਾਰਨ ਕਈ ਹੋਰ ਮਜ਼ਦੂਰ ਉੱਥੇ ਹੀ ਬੇਹੋਸ਼ ਹੋ ਕੇ ਡਿੱਗ ਪਏ, ਜਿਨ੍ਹਾਂ ਦੇ ਵਿੱਚੋਂ 2 ਦੀ ਹਾਲਤ ਬੇਹੱਦ ਗੰਭੀਰ ਦੱਸੀ ਗਈ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਮੋਤੀ ਨਗਰ ਦੀ ਪੁਲਿਸ ਸਮੇਤ ਇੱਕ ਵੱਖ ਵੱਖ ਜਿਹੜਾ ਪ੍ਰਸ਼ਾਸਨਿਕ ਟੀਮਾਂ ਮੌਕੇ ਦੇ ਉੱਤੇ ਪਹੁੰਚੀਆਂ ਅਤੇ ਜਿਨ੍ਹਾਂ ਨੇ ਤੁਰੰਤ ਬਚਾਅ ਦੇ ਉੱਤੇ ਰਾਹਤ ਕਾਰਜ ਸ਼ੁਰੂ ਕੀਤੇ। ਜਾਣਕਾਰੀ ਮੁਤਾਬਕ ਫੈਕਟਰੀ ਦੇ ਵਿੱਚ ਰੋਜ਼ਾਨਾ ਦੀ ਤਰ੍ਹਾਂ ਕੰਮ ਆਮ ਵਾਂਗ ਜਿਹੜਾ ਚੱਲ ਰਿਹਾ ਸੀ। ਇਸ ਦੇ ਦੌਰਾਨ ਅਚਾਨਕ ਗੈਸ ਪਾਈਪਲਾਈਨ ਜਿਹੜੀ ਹੈ ਜਾਂ ਸਿਲੰਡਰ ਵਿੱਚੋਂ ਗੈਸ ਰਸਾਅ ਜਿਹੜਾ ਸ਼ੁਰੂ ਹੋਇਆ, ਦੇਖਦੇ ਹੀ ਦੇਖਦੇ ਜ਼ਹਿਰੀਲੀ ਗੈਸ ਪੂਰੀ ਫੈਕਟਰੀ ਦੇ ਅੰਦਰ ਫੈਲ ਗਈ ਅਤੇ ਗੈਸ ਦਾ ਅਸਰ ਇੰਨਾ ਤੇਜ਼ ਅਤੇ ਘਾਤਕ ਸੀ ਕਿ ਉੱਥੇ ਕੰਮ ਕਰ ਰਹੇ ਮਜ਼ਦੂਰਾਂ ਨੂੰ ਸੰਭਲਣ ਜਾਂ ਬਾਹਰ ਭੱਜਣ ਦਾ ਮੌਕਾ ਤੱਕ ਨਹੀਂ ਮਿਲਿਆ। ਅੱਖਾਂ ਦੇ ਵਿੱਚ ਜਲਨ ਅਤੇ ਸਾਹ ਲੈਣ ਦੇ ਵਿੱਚ ਤਕਲੀਫ ਹੋਣ ਦਾ ਕਾਰਨ ਲਈ ਜਿਹੜਾ ਮੁਲਾਜ਼ਮ ਮੌਕੇ ਦੇ ਉੱਤੇ ਹੀ ਜਿਹੜਾ ਬੇਹੋਸ਼ ਹੋ ਗਏ, ਡਿੱਗ ਗਏ। ਇਸ ਮੰਦਭਾਗੀ ਘਟਨਾ ਦੇ ਵਿੱਚ ਜਾਨ ਗੁਆਉਣ ਵਾਲੇ ਮ੍ਰਿਤਕਾਂ ਦੀ ਪਛਾਣ ਮਾਨਾ ਅਤੇ ਉਸਦੇ ਪੁੱਤਰ ਅਮਿਤ ਦੇ ਵਜੋਂ ਹੋਈ, ਜਦਕਿ ਤੀਜੇ ਮ੍ਰਿਤਕ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਘਟਨਾ ਸਮੇਂ ਪਿਤਾ ਪੁੱਤਰ ਮਸ਼ੀਨ ਦੇ ਹੇਠਲੇ ਹਿੱਸੇ ਦੇ ਵਿੱਚੋਂ ਨਿਕਲਣ ਵਾਲੀ ਮਿੱਟੀ ਜਿਹੜੀ ਹੈ ਵੇਸਟੇਜ ਨੂੰ ਟਰਾਲੀ ਦੇ ਵਿੱਚ ਲੋਡ ਕਰ ਰਹੇ ਸਨ, ਜਿਸਦੇ ਕਾਰਨ ਉਹ ਇਸ ਜਾਨਲੇਵਾ ਗੈਸ ਦੇ ਸਿੱਧੇ ਸੰਪਰਕ ਦੇ ਵਿੱਚ ਆ ਗਏ। ਅਤੇ ਲਾਪਤਾ ਸਰੂਪ ਮਾਮਲਾ, ਸ਼੍ਰੋਮਣੀ ਕਮੇਟੀ ਜਾਂਚ ਦੇ ਲਈ ਸਿਰਫ ਕੇਸ ਦੇ ਨਾਲ ਸੰਬੰਧਿਤ ਰਿਕਾਰਡ ਹੀ ਮੁਹੱਈਆ ਕਰੇਗੀ, ਇਹ ਗੱਲਬਾਤ ਕਹਿ ਦਿੱਤੀ ਹੈ। 328 ਪਾਵਨ ਸਰੂਪਾਂ ਦੇ ਮਾਮਲੇ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੂੰ ਇਸ ਮਾਮਲੇ ਤੋਂ ਇਲਾਵਾ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ ਜਾਵੇਗੀ। ਇਸ ਦਾ ਖੁਲਾਸਾ ਅੱਜ ਜਿਹੜਾ ਪੱਤਰਕਾਰਾਂ ਦੇ ਨਾਲ ਪ੍ਰੈਸ ਕਾਨਫਰੰਸ ਕੀਤੀ ਹੈ ਸੰਮੇਲਨ ਦੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਗੱਲ ਕਹੀ ਹੈ। ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਦੀ ਮੀਟਿੰਗ ਤੋਂ ਬਾਅਦ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਇਸ ਸੰਬੰਧ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੂੰ ਇੱਕ ਪੱਤਰ ਜਿਹੜਾ ਭੇਜਿਆ ਸੀ ਅਤੇ ਉਹਨਾਂ ਵੱਲੋਂ ਇਸ ਦੇ ਉੱਤੇ ਜਵਾਬ ਦੇ ਵਿੱਚ ਸ਼੍ਰੋਮਣੀ ਕਮੇਟੀ ਨੂੰ ਆਖਿਆ ਇਸ ਮਾਮਲੇ ਦੇ ਇਸ ਇਹ ਜਿਹੜਾ ਮਾਮਲਾ ਹੈ ਇਸ ਤੋਂ ਇਲਾਵਾ ਹੋਰ ਕੋਈ ਜਾਣਕਾਰੀ ਵਿਸ਼ੇਸ਼ ਜਾਂਚ ਟੀਮ ਨੂੰ ਨਾ ਦਿੱਤੀ ਜਾਵੇ। ਯਾਨੀ ਕਿ ਜਥੇਦਾਰ ਸਾਹਿਬ ਤੋਂ ਮਤਲਬ ਕਿ ਉਹਨਾਂ ਨੂੰ ਹੁਕਮ ਹੋਏ ਹੈ, ਇਸ ਕਰਕੇ ਕਹਿੰਦੇ ਅਸੀਂ ਹੋਰ ਜਿਹੜੀ ਹੈ ਜਾਣਕਾਰੀ ਨਹੀਂ ਮੁਹੱਈਆ ਕਰਾਵਾਂਗੇ।
ਉਹਨਾਂ ਦੱਸਿਆ ਕਿ ਵਿਸ਼ੇਸ਼ ਜਾਂਚ ਟੀਮ ਨੂੰ ਇਸ ਮਾਮਲੇ ਸੰਬੰਧ

0: ਦੀ ਸਾਰੀ ਲੋੜੀਂਦੀ ਜਾਣਕਾਰੀ ਦਿੱਤੀ ਜਾ ਚੁੱਕੀ ਹੈ ਅਤੇ ਇਹ ਜਾਣਕਾਰੀ ਸਰਟੀਫਾਈਡ ਕਾਪੀਆਂ ਦੇ ਰੂਪ ਦੇ ਵਿੱਚ ਦਿੱਤੀ ਗਈ। ਪੁਲਿਸ ਨੂੰ ਭਰੋਸਾ ਦਿੱਤਾ ਗਿਆ ਕਿ ਜਦੋਂ ਵੀ ਕੋਰਟ ਦੇ ਵਿੱਚ ਅਸਲੀ ਰਿਕਾਰਡ ਪੇਸ਼ ਕਰਨ ਦੀ ਲੋੜ ਪਏਗੀ ਤਾਂ ਸ਼੍ਰੋਮਣੀ ਕਮੇਟੀ ਇਸ ਮਾਮਲੇ ਦੇ ਵਿੱਚ ਸਹਿਯੋਗ ਦੇਵੇਗੀ ਅਤੇ ਅਦਾਲਤ ਦੇ ਵਿੱਚ ਦਸਤਾਵੇਜ਼ ਪੇਸ਼ ਕਰੇਗੀ। ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੋਧ ਐਕਟ ਮਾਮਲੇ ਦੇ ਬਾਰੇ ਉਨ੍ਹਾਂ ਕਿਹਾ ਕਿ ਸਮੂਹ ਅਕਾਲੀ ਦਲ ਅਤੇ ਸਿੱਖ ਜਥੇਬੰਦੀਆਂ ਇਸ ਦੇ ਵਿੱਚ ਦਰਜ ਇਤਰਾਜ਼ਯੋਗ ਮੱਦਾਂ ਦੇ ਉੱਤੇ ਖਿਲਾਫ਼ ਨੇ ਅਤੇ ਉਨ੍ਹਾਂ ਆਖਿਆ ਕਿ ਬੀਤੇ ਕੱਲ੍ਹ ਬਾਬਾ ਬਕਾਲਾ ਵਿਖੇ ਜਿਹੜੀ ਹੈ ਪ੍ਰੈਸ ਆਪਣੀ ਕਾਨਫਰੰਸ ਹੋਈ ਹੈ ਵੱਡੀ ਪੱਧਰ ਦੇ ਉੱਤੇ ਅਤੇ ਇਕੱਠ ਦੇ ਵਿੱਚ ਸਮੂਹਿਕ ਤੌਰ ਦੇ ਉੱਤੇ ਸਿੱਖ ਜਥੇਬੰਦੀਆਂ ਨੇ ਇਸਦਾ ਇਤਰਾਜ਼ ਕੀਤਾ ਹੈ, ਐਕਟ ਦਾ ਵਿਰੋਧ ਕਰ ਰਹੀ ਹੈ। ਅਤੇ ਜਦੋਂ ਕਿ ਸ਼੍ਰੋਮਣੀ ਕਮੇਟੀ ਨੇ ਸੋਧ ਐਕਟ ਦਾ ਵਿਰੋਧ ਨਹੀਂ ਕੀਤਾ ਜਦੋਂ ਕਿ ਇਸ ਵਿਚਲੀਆਂ ਕੁਝ ਮੱਦਾਂ ਦੇ ਬਾਰੇ ਸਖ਼ਤ ਇਤਰਾਜ਼ ਜਤਾਇਆ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸਿੱਖ ਭਾਵਨਾਵਾਂ ਦੀ ਕਦਰ ਕਰਦੇ ਹੋਏ ਇਹ ਇਤਰਾਜ਼ਯੋਗ ਮੱਦਾਂ ਨੂੰ ਹਟਾਉਣਾ ਚਾਹੀਦਾ ਹੈ। ਇਸ ਦੇ ਦੌਰਾਨ ਅੱਜ ਅੰਤਰਿੰਗ ਕਮੇਟੀ ਦੀ ਮੀਟਿੰਗ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਕਾਰਜ ਜਿਹੜੇ ਕਰਮਚਾਰੀ ਨੇ ਉਨ੍ਹਾਂ ਨੂੰ 3% ਮਹਿੰਗਾਈ ਭੱਤਾ ਦੇਣ ਦਾ ਫੈਸਲਾ ਲਿਆ ਗਿਆ। 6 ਜੂਨ 1984 ਸਾਕਾ ਨੀਲਾ ਤਾਰਾ ਫੌਜੀ ਹਮਲੇ ਸੰਬੰਧੀ ਸਮਾਗਮ ਦੇ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਇਸ ਸੰਬੰਧ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਦੀ ਅਗਵਾਈ ਹੇਠ ਹੀ ਮੀਟਿੰਗ ਕਰਕੇ ਪ੍ਰਬੰਧ ਕੀਤੇ ਜਾ ਰਹੇ ਨੇ। ਦੂਸਰੇ ਪਾਸੇ ਪੰਜਾਬ ਕੈਬਨਿਟ ਮੀਟਿੰਗ, ਪੂਰੇ ਮੁਲਕ ਦੇ ਵਿੱਚ SIR ਦਾ ਮੁੱਦਾ ਚੱਲਿਆ ਅਤੇ ਪੰਜਾਬ ਦੀ ਜਿਹੜੀ ਹੈ ਕੈਬਨਿਟ ਮੀਟਿੰਗ ਦੇ ਵਿੱਚ ਵੱਲੋਂ ਚੋਣ ਵਿਭਾਗ ਦੇ ਸੇਵਾ ਨਿਯਮਾਂ ਦੇ ਵਿੱਚ ਸੋਧ ਨੂੰ ਹਰੀ ਝੰਡੀ ਦੇ ਦਿੱਤੀ ਗਈ। ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਨੂੰ ਸੁਚਾਰੂ ਰੂਪ ਯਕੀਨੀ ਬਣਾਇਆ ਜਾ ਸਕੇਗਾ, ਇਹ ਗੱਲ ਕਹੀ ਹੈ ਜੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੇ ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ ਦੀ ਚੋਣ ਮਸ਼ੀਨਰੀ ਨੂੰ ਜਿਹੜਾ ਮਜ਼ਬੂਤ ਕਰਨ ਦੇ ਲਈ ਚੋਣ ਵਿਭਾਗ ਦੇ ਸੇਵਾ ਨਿਯਮਾਂ ਦੇ ਵਿੱਚ ਸੋਧ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਫੈਸਲੇ ਦੇ ਨਾਲ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਪ੍ਰਸ਼ਾਸਨਿਕ ਰੁਕਾਵਟਾਂ ਦੂਰ ਕਹਿੰਦੇ ਹੋਣਗੀਆਂ। ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ SIR ਨੂੰ ਸੁਚਾਰੂ ਅਤੇ ਨਿਰਵਿਘਨ ਤਰੀਕੇ ਦੇ ਨਾਲ ਨੇਪਰੇ ਚਾੜਨ ਦੇ ਵਿੱਚ ਮਦਦ ਮਿਲੇਗੀ। ਚੋਣਾਂ ਦੇ ਨਾਲ ਸੰਬੰਧਿਤ ਕਾਰਜਾਂ ਦੇ ਲਈ ਲੋੜੀਂਦਾ ਸਟਾਫ ਯਕੀਨੀ ਬਣਾਉਣ ਦੇ ਲਈ ਖਾਲੀ ਪਈਆਂ ਮਹੱਤਵਪੂਰਨ ਅਸਾਮੀਆਂ ਨੂੰ ਜਿਹੜਾ ਭਰਨ ਦੇ ਲਈ ਰਾਹ ਪੱਧਰਾ ਹੋਵੇਗਾ। ਮੰਤਰੀ ਮੰਡਲ ਨੇ ਜਲ ਸਰੋਤ ਵਿਭਾਗ ਦੀ ਸਾਲ 2025 ਅਤੇ 26 ਦੀ ਸਾਲਾਨਾ ਪ੍ਰਸ਼ਾਸਨਿਕ ਜਿਹੜੀ ਹੈ ਰਿਪੋਰਟ ਨੂੰ ਵੀ ਪ੍ਰਵਾਨਗੀ ਦੇ ਦਿੱਤੀ। ਇਹ ਫੈਸਲਾ ਅੱਜ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੇ ਦੌਰਾਨ ਲਏ ਗਏ ਅਤੇ ਮੰਤਰੀ ਮੰਡਲ ਨੇ ਚੋਣ ਕਾਨੂੰਨ ਗੋ ਦੀ ਜਿਹੜੀ ਹੈ ਅਸਾਮੀ ਤੋਂ ਚੋਣ ਤਹਿਸੀਲਦਾਰ ਦੇ ਵਜੋਂ ਤਰੱਕੀ ਦੇ ਲਈ ਲੋੜੀਂਦੇ ਤਜ਼ਰਬੇ ਨੂੰ 15 ਸਾਲ ਤੋਂ ਘਟਾ ਕੇ 12 ਸਾਲ ਕਰਨ ਦੇ ਲਈ ਚੋਣ ਵਿਭਾਗ ਦੇ ਸੇਵਾ ਨਿਯਮਾਂ ਦੇ ਵਿੱਚ ਸੋਧ ਨੂੰ ਪ੍ਰਵਾਨਗੀ ਦੇ ਦਿੱਤੀ। ਕਹਿੰਦੇ 15 ਸਾਲ ਦਾ ਤਜ਼ਰਬਾ ਨਹੀਂ ਚਾਹੀਦਾ, ਹੁਣ ਕਹਿੰਦੇ 12 ਸਾਲ ਦਾ ਹੀ ਚੱਲੂਗਾ। ਇਹ ਸੋਧ ਵਿਭਾਗ ਦੇ ਵਿੱਚ ਚੋਣ ਤਹਿਸੀਲਦਾਰ ਦੀਆਂ 7 ਖਾਲੀ ਅਸਾਮੀਆਂ ਹੋਣ ਕਾਰਨ ਜ਼ਰੂਰੀ ਹੋ ਗਈਆਂ ਸੀ। ਵੋਟਰ ਸੂਚੀਆਂ ਦੀ ਚੱਲ ਰਹੀ ਵਿਸ਼ੇਸ਼ ਸੁਧਾਈ ਅਤੇ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੋਣਾਂ ਦੇ ਨਾਲ ਸੰਬੰਧਿਤ ਕੰਮਾਂ ਨੂੰ ਸੁਚਾਰੂ ਢੰਗ ਦੇ ਨਾਲ ਚਲਾਉਣ ਦੇ ਲਈ ਚੋਣ ਤਹਿਸੀਲਦਾਰਾਂ ਦੀਆਂ ਸੇਵਾਵਾਂ ਦੀ ਤੁਰੰਤ ਕਹਿੰਦੇ ਲੋੜ ਹੈ। ਮੌਜੂਦਾ ਨਿਯਮਾਂ ਦੇ ਤਹਿਤ 15 ਸਾਲਾਂ ਦੇ ਤਜ਼ਰਬੇ ਦੀ ਲੋੜ ਹੁੰਦੀ ਹੈ ਅਤੇ ਇਸ ਵੇਲੇ ਸੇਵਾ ਨਿਭਾ ਰਹੇ ਚੋਣ ਕਾਨੂੰਨ ਗੋ ਜਿਹੜੇ ਨੇ ਉਹਨਾਂ ਦੇ ਵਿੱਚੋਂ ਕੋਈ ਵੀ ਤਰੱਕੀ ਦੇ ਲਈ ਯੋਗ ਨਹੀਂ ਹੈ। ਇਸ ਦੇ ਲਈ ਯੋਗ ਕਰਨ ਦੇ ਲਈ ਕਹਿੰਦੇ ਕਾਨੂੰਨ ਬਦਲ ਦਿੰਦੇ ਆ, 12 ਸਾਲ ਕਰ ਦਿੰਦੇ ਆ। ਵਿਭਾਗ ਨੇ ਲੋੜੀਂਦੇ ਤਜ਼ਰਬੇ ਨੂੰ ਘਟਾ ਕੇ 12 ਸਾਲ ਕਰਨ ਦੀ ਜਿਹੜੀ ਹੈ ਤਜਵੀਜ਼ ਰੱਖੀ ਸੀ ਤਾਂ ਜੋ ਯੋਗ ਚੋਣ ਕਾਨੂੰਗੋਆਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਪਦ ਉੱਨਤ ਕੀਤਾ ਜਾ ਸਕੇ ਅਤੇ ਚੋਣ ਮਸ਼ੀਨਰੀ ਨੂੰ ਮਜ਼ਬੂਤ ਕਰਨ ਦੇ ਲਈ ਖਾਲੀ ਪਈਆਂ ਅਸਾਮੀਆਂ ਨੂੰ ਜਿਹੜਾ ਭਰਿਆ ਜਾ ਸਕੇ। ਲਓ ਜੀ, ਕਰ ਦਿੱਤਾ ਜੀ ਕੰਮ ਨਵਾਂ। ਦੂਸਰੇ ਪਾਸੇ ਬਿਕਰਮ ਸਿੰਘ ਮਜੀਠੀਆ ਮਾਮਲੇ ਦੀ ਗੱਲ ਕਰਕੇ ਆਪਾਂ ਸੈਣੀ ਸਾਹਿਬ ਦੇ ਨਾਲ ਗੱਲਾਂ ਕਰਦੇ ਹਾਂ। ਮਜੀਠੀਆ ਜਿਹੜਾ ਸਾਹਿਬ ਜਿਹੜੇ ਨੇ ਪੁਲਿਸ ਸਟੇਸ਼ਨ ਅਟੈਕ ਦਾ ਮੁੱਦਾ ਚੱਲ ਰਿਹਾ। ਮੁਲਜ਼ਮਾਂ ਨੂੰ ਦਬੋਚਣ ਦੇ ਲਈ ਪੰਜਾਬ ਪੁਲਿਸ ਦੇ ਵੱਲੋਂ 12 ਵਿਸ਼ੇਸ਼ ਟੀਮਾਂ ਗਠਿਤ ਕੀਤੀਆਂ। ਬਿਕਰਮ ਮਜੀਠੀਆ ਦੇ ਘਰ ਅੱਜ ਛਾਪੇ ਪਏ। 50 ਤੋਂ ਵੱਧ ਲੋਕਾਂ ਦੇ ਖਿਲਾਫ਼ ਕੇਸ ਦਰਜ ਹੋਇਆ। ਜਾਂਚ ਦੇ ਲਈ ਸਿੱਟ ਜਿਹੜੀ ਹੈ ਗਠਿਤ ਕੀਤੀ। ਬਿਕਰਮ ਸਿੰਘ ਮਜੀਠੀਆ ਨੂੰ ਗ੍ਰਿਫ਼ਤਾਰ ਕਰਨ ਦੇ ਲਈ ਪੁਲਿਸ ਦੇ ਵੱਲੋਂ ਉਹਨਾਂ ਦੀ ਰਿਹਾਇਸ਼ ਦੇ ਉੱਤੇ ਛਾਪੇਮਾਰੀ ਹੋਈ। ਅੰਮ੍ਰਿਤਸਰ ਦੇ ਗ੍ਰੀਨ ਐਵਨਿਊ ਸਥਿਤ ਕੋਠੀ ਦੇ ਉੱਤੇ ਪਹੁੰਚੀ ਭਾਰੀ ਪੁਲਿਸ ਫੋਰਸ ਵੀ ਹੈ। ਮਜੀਠੀਆ ਘਰੋਂ ਮਿਲੇ ਹੈ, ਕਹਿੰਦੇ ਗੈਰ ਹਾਜ਼ਰ, ਘਰ ਨਹੀਂ ਮਿਲੇ ਅਤੇ ਪੁਲਿਸ ਵੱਲੋਂ ਤਲਾਸ਼ੀ ਜਾਰੀ ਜਿਹੜੀ ਕੀ ਰੱਖੀ ਗਈ। ਮਜੀਠੀਆ ਦੇ ਘਰ ਪੁਲਿਸ ਛਾਪੇਮਾਰੀ ਸਿਆਸੀ ਬਦਲਾਖੋਰੀ ਦੀ ਮੁਹਿੰਮ ਹੈ। ਹਰਸਿਮਰਤ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਆਪਣੇ ਧਾਮੀ ਸਾਹਿਬ ਨੇ ਇਹ ਗੱਲ ਕਹੀ ਹੈ। ਮਜੀਠਾ ਪੁਲਿਸ ਸਟੇਸ਼ਨ ਦੇ ਉੱਤੇ ਹੋਏ ਕਥਿਤ ਹਮਲੇ ਭੰਨ ਤੋੜ ਅਤੇ ਪੁਲਿਸ ਹਿਰਾਸਤ ਦੇ ਵਿੱਚੋਂ ਇੱਕ ਨਜ਼ਰਬੰਦ ਵਿਅਕਤੀ ਨੂੰ ਜ਼ਬਰਦਸਤੀ ਛਡਾਉਣ ਦੀ ਕੋਸ਼ਿਸ਼ ਦੇ ਮਾਮਲੇ 'ਚ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਅੱਜ ਜਿਹੜਾ ਵੱਡੀ ਕਾਰਵਾਈ ਕੀਤੀ ਹੈ। ਕੱਲ੍ਹ ਦਾ ਮਾਮਲਾ ਹੈ। SP ਆਦਿਤਿਆ ਵਾਰੀਅਰ ਦੀ ਜਿਹੜੀ ਅਗਵਾਈ ਹੇਠ ਪੁਲਿਸ ਦੀ ਇੱਕ ਭਾਰੀ ਜਿਹੜੀ ਸੀ ਬਲ ਵਾਲੀ ਟੀਮ ਨੇ ਅੱਜ ਇੱਥੇ ਦੇ ਗ੍ਰੀਨ ਐਵਨਿਊ ਇਲਾਕੇ ਦੇ ਵਿੱਚ ਸਥਿਤ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੇ ਘਰ ਛਾਪੇਮਾਰੀ ਕੀਤੀ ਅਤੇ ਹਾਲੇ ਕਿ ਛਾਪੇਮਾਰੀ ਦੇ ਦੌਰਾਨ ਬਿਕਰਮ ਸਿੰਘ ਮਜੀਠੀਆ ਆਪਣੇ ਘਰ ਮੌਜੂਦ ਨਹੀਂ ਸਨ। ਪੁਲਿਸ ਦੇ ਵੱਲੋਂ ਉਹਨਾਂ ਨੂੰ ਗ੍ਰਿਫਤਾਰੀ ਦੇ ਲਈ ਜਿਹੜਾ ਹੋਰ ਕਈ ਥਾਵਾਂ ਦੇ ਉੱਤੇ ਵੀ ਛਾਪੇ ਝੱਲ ਰਹੇ ਨੇ। ਇਸ ਪੂਰੇ ਮਾਮਲੇ ਦੇ ਬਾਰੇ ਮੀਡੀਆ ਨੂੰ ਅਧਿਕਾਰਤ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਦਿਹਾਤੀ ਦੇ SSP ਸੋਹੇਲ ਕਾਸਿਮ ਮੀਰ ਹੁਣਾਂ ਨੇ ਕਈ ਵੱਡੇ ਖੁਲਾਸੇ ਕੀਤੇ ਅਤੇ ਉਹਨਾਂ ਦੱਸਿਆ ਕਿ ਜੋਬਨਪ੍ਰੀਤ ਨੂੰ ਮਜੀਠਾ ਪੁਲਿਸ ਸਟੇਸ਼ਨ ਦੇ ਵਿੱਚ ਦਰਜ FIR ਨੰਬਰ 90 ਤਹਿਤ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਐਤਵਾਰ ਸਵੇਰੇ ਲਗਭਗ 11:30 ਬਿਕਰਮ ਸਿੰਘ ਮਜੀਠੀਆ ਸਮੇਤ ਇੱਕ ਜਥੇਬੰਦੀ ਕੀਰਤੀ ਕਿਸਾਨ ਯੂਨੀਅਨ ਦੇ ਲੋਕ ਪੁਲਿਸ ਸਟੇਸ਼ਨ ਦੇ ਬਾਹਰ ਇਕੱਠੇ ਹੋਏ। ਕਾਨੂੰਨ ਦੀ ਪੂਰੀ ਤਰ੍ਹਾਂ ਅਣਦੇਖੀ ਕਰਦੇ ਹੋਏ ਇਹ ਭੀੜ ਪੁਲਿਸ ਸਟੇਸ਼ਨ ਦੇ ਅੰਦਰ ਗੈਰ ਕਾਨੂੰਨੀ ਢੰਗ ਦੇ ਨਾਲ ਦਾਖਲ ਹੋਈ ਅਤੇ ਥਾਣੇ ਦੀ ਤਲਾਸ਼ੀ ਲੈਣ ਲੱਗ ਪਈ। ਉਹ ਉਸ ਕਮਰੇ ਦੇ ਵਿੱਚ ਪਹੁੰਚ ਕੇ ਜਿੱਥੇ ਕਹਿੰਦੇ ਜੋਬਨਪ੍ਰੀਤ ਤੋਂ ਪੁੱਛਗਿੱਛ ਕੀਤੀ ਜਾ ਰਹੀ ਸੀ। SSP ਨੇ ਇਸ ਘਟਨਾ ਨੂੰ ਪਹਿਲਾਂ ਤੋਂ ਯੋਜਨਾਬੰਦ ਜਿਹੜਾ ਪ੍ਰੀ ਪਲੈਨਡ ਜਿਹੜਾ ਕਰਾਰ ਦਿੰਦਿਆਂ ਕਿਹਾ ਕਿ ਭੀੜ ਨੇ ਕਥਿਤ ਤੌਰ ਦੇ ਉੱਤੇ ਉਸਨੂੰ ਕਮਰੇ ਦੇ ਵਿੱਚੋਂ ਛਡਾਉਣ ਦੀ ਕੋਸ਼ਿਸ਼ ਕੀਤੀ। ਇਸ ਹੰਗਾਮੇ ਦੇ ਦੌਰਾਨ ਭੀੜ ਨੇ ਥਾਣੇ ਦੇ ਵਿੱਚ ਪਏ ਕੇਸਾਂ ਦੀਆਂ ਅਹਿਮ ਫਾਈਲਾਂ ਵੀ ਪਾੜ ਦਿੱਤੀਆਂ ਅਤੇ ਜਨਤਕ ਜਾਇਦਾਦ ਨੂੰ ਭਾਰੀ ਨੁਕਸਾਨ ਪਹੁੰਚਾਇਆ ਗਿਆ। ਉੱਥੇ ਤਾਇਨਾਤ ਪੁਲਿਸ ਮੁਲਾਜ਼ਮਾਂ ਦੇ ਉੱਤੇ ਵੀ ਹਮਲਾ ਕਰ ਦਿੱਤਾ ਅਤੇ ਉਹਨਾਂ ਨੇ ਥਾਣੇ ਦੇ ਅੰਦਰ ਡਰ ਅਤੇ ਹੰਗਾਮੇ ਦਾ ਮਾਹੌਲ ਪੈਦਾ ਕੀਤਾ। ਦੂਸਰੇ ਪਾਸੇ ਅਦਾਲਤ ਦੇ ਵਿੱਚ ਗੈਰ ਹਾਜ਼ਰ ਰਹਿਣ ਦੇ ਉੱਤੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੂੰ ਨੋਟਿਸ ਜਾਰੀ ਹੋ ਗਿਆ। ਚੀਫ ਜੁਡੀਸ਼ੀਅਲ ਮੈਜਿਸਟਰੇਟ ਪਵਲੀਨ ਸਿੰਘ ਦੀ ਅਦਾਲਤ ਨੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਇੱਕ ਅਪਰਾਧਿਕ ਮੁਕੱਦਮੇ ਦੀ ਸੁਣਵਾਈ ਦੇ ਦੌਰਾਨ ਬਿਨਾਂ ਕਿਸੇ ਪੂਰਵ ਸੂਚਨਾ ਦੇ ਗੈਰ ਹਾਜ਼ਰ ਰਹਿਣ ਦੇ ਉੱਤੇ ਨੋਟਿਸ ਜਾਰੀ ਕੀਤਾ। ਅਦਾਲਤ ਨੇ ਉਹਨਾਂ ਨੂੰ 8 June 2026 ਨੂੰ ਪੇਸ਼ ਹੋਣ ਦੇ ਨਿਰਦੇਸ਼ ਦੇ ਦਿੱਤੇ ਨੇ। ਅਦਾਲਤ ਨੇ ਸਾਬਕਾ ਸੀਨੀਅਰ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ ਨੂੰ ਵੀ ਪੇਸ਼ੀ ਦੇ ਲਈ ਨੋਟਿਸ ਜਾਰੀ ਕੀਤਾ ਕਿਉਂਕਿ ਉਹ ਵੀ ਅਦਾਲਤੀ ਕਾਰਵਾਈ ਦੇ ਵਿੱਚ ਗੈਰ ਹਾਜ਼ਰ ਰਹੇ। ਬਿੱਟੂ ਦੇ ਨਾਲ ਸਾਬਕਾ ਪੰਜਾਬ ਮੰਤਰੀ ਭਾਰਤ ਭੂਸ਼ਣ ਆਸ਼ੂ, ਸਾਬਕਾ ਸੀਨੀਅਰ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਸੰਜੇ ਤਲਵਾੜ ਸਥਾਨਕ ਨਗਰ ਨਿਗਮ ਦਫ਼ਤਰ ਦਾ ਗੇਟ ਬੰਦ ਕਰਨ, ਸਰਕਾਰੀ ਮੁਲਾਜ਼ਮ ਨੂੰ ਡਿਊਟੀ ਕਰਨ ਤੋਂ ਰੋਕਣ ਦੇ ਮਾਮਲੇ ਦੇ ਵਿੱਚ ਨਾਮਜ਼ਦ ਨੇ। ਥਾਣਾ ਡਿਵੀਜ਼ਨ ਨੰਬਰ 1 ਦੀ ਪੁਲਿਸ ਨੇ ਨਗਰ ਨਿਗਮ ਦੇ ਜ਼ੋਨ ਏ ਦਫ਼ਤਰ ਦੇ ਵਿੱਚ ਤੈਨਾਤ ਗੇਟਮੈਨ ਅਮਿਤ ਕੁਮਾਰ ਦੇ ਬਿਆਨਾਂ ਦੇ ਉੱਤੇ ਰਵਨੀਤ ਸਿੰਘ ਬਿੱਟੂ, ਭਾਰਤ ਭੂਸ਼ਣ ਆਸ਼ੂ, ਸੰਜੇ ਤਲਵਾੜ, ਸ਼ਾਮ ਸੁੰਦਰ ਮਲਹੋਤਰਾ ਅਤੇ 60 ਹੋਰਾਂ ਦੇ ਖਿਲਾਫ਼ 2024 ਦੇ ਵਿੱਚ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 353, 186 ਅਤੇ 149 ਤਹਿਤ ਕੇਸ ਦਰਜ ਕੀਤਾ ਸੀ। ਸ਼ਿਕਾਇਤਕਰਤਾ ਦੇ ਅਨੁਸਾਰ ਉਹ ਨਗਰ ਨਿਗਮ ਦਫ਼ਤਰ ਦੇ ਮੁੱਖ ਗੇਟ ਦੇ ਉੱਤੇ ਡਿਊਟੀ ਦੇ ਉੱਤੇ ਸੀ ਜਦੋਂ ਪ੍ਰਦਰਸ਼ਨਕਾਰੀਆਂ ਨੇ ਕਥਿਤ ਤੌਰ ਦੇ ਉੱਤੇ ਉਸਨੂੰ ਧੱਕਾ ਦਿੱਤਾ ਅਤੇ ਇਮਾਰਤ ਦੇ ਵਿੱਚ ਦਾਖਲ ਹੋ ਗਏ। ਇਹ ਵੀ ਦੋਸ਼ ਲਾਇਆ ਗਿਆ ਸੀ ਕਿ ਪ੍ਰਦਰਸ਼ਨਕਾਰੀਆਂ ਨੇ ਦਫ਼ਤਰ ਦਾ ਗੇਟ ਬੰਦ ਕਰ ਦਿੱਤਾ ਸੀ ਅਤੇ ਅਧਿਕਾਰੀਆਂ ਦੇ ਨਾਲ ਨਾਲ ਆਮ ਲੋਕਾਂ ਨੂੰ ਵੀ ਦਫ਼ਤਰ ਦੇ ਵਿੱਚ ਦਾਖਲ ਹੋਣ ਤੋਂ ਰੋਕਿਆ ਗਿਆ ਸੀ। ਪਰ ਦੂਸਰੇ ਤਾਜ਼ਾ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਜਿਹੜੀ ਹੈ SSC ਜਿਹੜਾ ਕਮਿਸ਼ਨ ਹੈ ਉਹਨੇ ਰਵਨੀਤ ਸਿੰਘ ਬਿੱਟੂ ਨੂੰ 4 June ਨੂੰ ਤਲਬ ਕੀਤਾ ਹੈ। ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਜਾਤੀ ਸੂਚਕ ਜਿਹੜੇ ਸ਼ਬਦ ਵਰਤਣ ਸੰਬੰਧੀ ਮਾਮਲੇ 'ਚ ਆਪਣਾ ਪੱਖ ਰੱਖਣ ਦੇ ਲਈ 4 June 2026 ਨੂੰ ਕਮਿਸ਼ਨ ਅੱਗੇ ਪੇਸ਼ ਹੋਣ ਦੇ ਲਈ ਤਲਬ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਦੱਸਿਆ ਕਿ ਸੋਸ਼ਲ ਮੀਡੀਆ ਰਾਹੀਂ ਉਹਨਾਂ ਦੇ ਧਿਆਨ ਦੇ ਵਿੱਚ ਆਇਆ ਸੀ ਕਿ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਆਪਣੇ ਧੂਰੀ ਦੇ ਦੌਰੇ ਦੇ ਦੌਰਾਨ ਜਾਤੀ ਸੂਚਕ ਸ਼ਬਦ ਵਰਤੇ ਗਏ ਸਨ ਅਤੇ ਜਿਸ ਦੇ ਬਾਬਤ SSP ਸੰਗਰੂਰ ਤੋਂ ਜਿਹੜਾ ਸੀ ਰਿਪੋਰਟ ਤਲਬ ਕੀਤੀ ਗਈ ਸੀ। ਪਰ ਪੁਲਿਸ ਦੇ ਵੱਲੋਂ ਅੱਜ ਪੇਸ਼ ਰਿਪੋਰਟ ਦੇ ਨਾਲ ਕਮਿਸ਼ਨ ਵੱਲੋਂ ਅਸਹਿਮਤੀ ਜ਼ਾਹਰ ਕੀਤੀ ਗਈ ਹੈ। ਹਾਲਾਂਕਿ ਇਸ ਤੋਂ ਪਹਿਲਾਂ ਵੀ ਜਿਹੜਾ ਰਵਨੀਤ ਬਿੱਟੂ SSC ਭਾਈਚਾਰੇ ਤੋਂ ਜਨਤਕ ਤੌਰ ਦੇ ਉੱਤੇ ਮਾਫ਼ੀ ਮੰਗ ਚੁੱਕੇ ਹੈ। ਅੰਮ੍ਰਿਤਸਰ ਦੇ ਦੌਰੇ ਦੇ ਦੌਰਾਨ ਕੇਂਦਰੀ ਮੰਤਰੀ ਨੇ ਦੱਸਿਆ ਕਿ ਚੋਣਾਂ ਵੇਲੇ ਹੋਈ ਬਹਿਸ ਅਤੇ ਗਰਮਾ ਗਰਮੀ ਵਾਲੇ ਮਾਹੌਲ ਦੇ ਵਿੱਚ ਉਹਨਾਂ ਦੇ ਕੋਲੋਂ ਜਾਣੇ ਅਣਜਾਣੇ ਦੇ ਵਿੱਚ SSC ਭਾਈਚਾਰਾ ਪ੍ਰਤੀ ਜਿਹੜਾ ਕੁਝ ਗਲਤ ਸ਼ਬਦ ਨਿਕਲ ਗਏ ਸਨ ਅਤੇ ਉਹ ਸਪਸ਼ਟ ਕੀਤਾ ਕਿ ਉਹਨਾਂ ਦਾ ਅਜਿਹਾ ਕੋਈ ਮਕਸਦ ਨਹੀਂ ਸੀ ਜਿਸ ਦੇ ਨਾਲ ਕਿਸੇ ਦੀਆਂ ਜਿਹੜੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ। अपने परिवार का हवाला देंदे। उन्होंने कहा कि वह अपने दादा ते पंजाब दे साबका मुख्यमंत्री स्वर्गवासी बेअंत सिंह उन्हां दे समय तो ही अपने इलाके दे विच एससी भाईचारे दे प्रोग्रामां दे विच बहुत श्रद्धा दे नाल शामिल हुंदे आए ने। उन्हां दे दिल दे विच किसे भी भाईचारे दे लई कोई मंदभावना नहीं है ते उन्हां इह वी कहा कि जेकर जरूरत पई तां उह एससी कमिशन दे जिहड़े ने सामने पेश हो के भी अपना पक्ष रखणगे ते माफ़ी मंग लैणगे। लो दोस्तों ये सन जी गल्लां बातां ते एक माइनिंग दे उत्ते भी रिपोर्ट आ उपा चलो सैनी साहब दे नाल गल्लां बातां दे दौरान ही कर लांगे कंप्लीट। सत श्री अकाल जी एडवोकेट राजन सैनी साहब जीआं नूं जी निघा स्वागत है जी।
1: ਭਾਰੇ ਸਾਹਿਬ ਸਤਿ ਸ਼੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ
0: ਜੀ। ਸਤਿ ਸ਼੍ਰੀ ਅਕਾਲ ਸੈਣੀ ਸਾਹਿਬ ਕੀ ਹਾਲ ਚਾਲ ਨੇ ਜੀ ਕਿਵੇਂ ਰਿਹਾ ਵੀਕਐਂਡ ਜੀ?
1: ਵੀਕਐਂਡ ਵਧੀਆ ਰਿਹਾ ਜੀ।
0: ਜੀ
1: ਤੁਸੀਂ ਦੱਸ ਰਹੇ ਸੀ ਕਿ ਮੈਂ ਇੱਥੇ ਆਪਣੀ ਘੜੀ ਦਾ ਸੈੱਲ ਮੁੱਕ ਗਿਆ ਤੇ ਮੈਂ ਸੈੱਲ ਲੱਭ ਰਿਹਾ ਸੀ। ਤੁਸੀਂ ਕਿਹਾ ਨੱਕ ਦੇ ਵਿੱਚ 50,000 ਸੈੱਲ ਹੁੰਦੇ ਆ। ਹਾਂਜੀ 50,00,000 ਬਾਰੇ ਬੋਲਿਆ ਜੀ।
0: 50,00,000 ਜੀ?
1: ਮੈਂ ਕਿਹਾ ਮੈਂ 50,00,000 ਤੇ ਮੈਨੂੰ ਇੱਕ ਨਹੀਂ ਸੀ ਲੱਭਦਾ ਪਿਆ ਜੀ।
0: ਬਿਲਕੁਲ
1: ਜੀ। ਨਾਲੇ ਨੱਕ ਬਾਰੇ ਤਾਂ ਇਹ ਗੱਲ ਕਹੀ ਹੈ ਜੀ ਕਹਿੰਦੇ ਨੱਕ ਨੱਥ
0: ਜੀ
1: ਖਸਮ ਹੱਥ
0: ਕਿਆ ਬਾਤ ਹੈ।
1: ਹਾਂਜੀ ਕਿਰਤ ਤੱਕਾ ਦੇ
0: ਵਾਹ ਜੀ
1: ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚੇ।
0: ਕਿਆ ਬਾਤ ਹੈ ਜੀ।
1: ਕਹਿੰਦੇ ਬੰਦੇ ਪਰਮਾਤਮਾ ਨੇ ਬੰਦੇ ਦੇ ਨੱਕ ਦੇ ਵਿੱਚ ਨੱਥ ਪਾਈ ਆ ਜਿਸ ਤਰੀਕੇ ਨਾਲ। ਹਾਂਜੀ ਤੇ ਵਿਧੀ ਜਿਹੜੀ ਹੈਗੀ ਆ ਜਿਹਨੂੰ ਕਹਿ ਦਿੰਦੇ ਹੈਗੇ ਹਿੰਦੂ ਜਿਹਨੂੰ ਯੋਗ ਮਾਇਆ ਕਹਿੰਦੇ ਆ
0: ਜੀ
1: ਉਹ ਜਿਹੜੀ ਹੈਗੀ ਆ ਬੰਦੇ ਦੇ ਨੱਕ ਦੇ ਵਿੱਚ ਨੱਥ ਦੇ ਤੌਰ ਤੇ ਕੰਮ ਕਰਦੀ ਆ ਜੀ। ਉਹ ਫਿਰ ਕਿਰਤ ਜਿਹੜੀ ਹੈਗੀ ਆ ਕਿਰਤ ਕਰਨ ਵਾਸਤੇ ਬੰਦਾ ਜਿਹੜਾ ਹੈਗਾ ਕਿਰਤ ਉਹਨੂੰ ਧੱਕਾ ਮਾਰਦੀ ਆ ਤੇ ਉੱਥੇ ਲੈ ਜਾਂਦੀ ਆ ਅਮਰੀਕਾ ਮਿਸ਼ੀਗਨ
0: ਜੀ।
1: ਹਾਂਜੀ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚੇ।
0: ਕਿਆ ਬਾਤ ਹੈ।
1: ਤੁਸੀਂ ਫਿਨਲੈਂਡ ਬੈਠੇ ਆ ਜੀ ਤੇ ਇਸ ਕਰਕੇ ਇਹ ਕਿਰਤ ਜਿਹੜੀ ਆ ਇਹ ਬੰਦੇ ਨੂੰ
0: ਲੈ ਜਾਂਦੀ ਆ ਜੀ। ਯੋਗ ਦੀ ਗੱਲ ਕਰਦੇ ਆ ਜਾਂ ਚਲੋ ਨੱਕ ਦੀ ਆਪਾਂ ਗੱਲ ਕੀਤੀ ਆ ਪਰ ਬਹੁਤ ਸਾਰੇ ਯੋਗੀ ਜਿਹੜੇ ਨੇ ਕੰਨ ਵੀ ਪੜਵਾਉਂਦੇ ਆ ਜਾਂ ਕਈਆਂ ਦੇ ਆਪਾਂ ਨੱਕ ਚ ਵੀ ਦੇਖਦੇ ਆ ਜਿੱਦਾਂ ਵੀ ਔਰਤਾਂ ਕਈ ਇੱਥੇ ਸਾਡੇ ਯੂਰੋਪੀਅਨ ਕੁਝ ਜਿਹੜੇ ਨੇ ਇੱਕ ਸਪੈਸ਼ਲ ਮਤਲਬ ਕਿ ਗਰੁੱਪ ਨੇ ਉਹ ਬਲੈਕ ਕੱਪੜੇ ਜ਼ਿਆਦਾ ਪਾਉਂਦੇ ਆ ਕਿ ਉਹ ਜਿਹੜਾ ਜਿਹੜੀ ਆਪਣੀ ਗਵਲੀ ਹੱਡੀ ਆ ਨਾ ਨੱਕ ਦੀ ਉਹਨੂੰ ਉਹਦੇ ਵਿੱਚ ਮਤਲਬ ਕਿ ਉਹ ਨੱਥ ਨਹੀਂ ਮਤਲਬ ਕਿ ਉਹ ਜਿੱਦਾਂ ਆਪਾਂ ਬਾਲੀ ਨਹੀਂ ਪਾਈ ਦੀ ਜੀ ਇੱਦਾਂ ਉਹ ਕੜਾ ਪਾਇਆ ਹੁੰਦਾ ਉਹਨਾਂ ਨੇ ਅਤੇ ਆਪਣੇ ਇੰਡੀਆ 'ਚ ਵੀ ਕਈ ਲੋਕ ਹੈਗੇ ਨੇ ਉਹ ਮਤਲਬ ਕਿ ਉਹ ਕਾਹਦੇ ਲਈ ਪਾਉਂਦੇ ਆ ਜੀ ਇੱਦਾਂ ਸੈਂਟਰ ਦੇ ਵਿੱਚ।
1: ਪਰ ਇਹ ਵੈਸੇ ਤਾਂ ਜਿਹੜਾ ਹੈਗਾ ਆ ਵੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਬਾਹਰੀ ਭੇਖ ਆ
0: ਜੀ
1: ਬਟ ਇਹਦਾ ਸਾਇੰਟਿਫਿਕ ਮਤਲਬ ਵੀ ਹੈਗਾ ਆ ਕਿ ਇਹਨਾਂ ਨਰਵਸ ਦੇ ਵਿੱਚ ਜਿਹੜਾ ਹੈਗਾ ਆ ਕਿ ਇਹ ਮੰਨਿਆ ਜਾਂਦਾ ਹੈਗਾ ਕਿ ਪੁਰਾਣੀਆਂ ਜਿਹੜੀ ਰਿਸਰਚ ਜਿਹੜੀ ਆਯੁਰਵੈਦ ਦੀ ਵੀ ਹੈਗੀ ਆ ਵੀ ਇਹ ਫਿਰ ਸੈਕਸੁਅਲ ਵੀਨਸ ਹੁੰਦੀਆਂ
0: ਜਿਹੜੀਆਂ ਕਿ
1: ਉਸ ਸੈਂਸਿਟਿਵ ਪਾਰਟ ਜਿਹੜੇ ਹੁੰਦੇ ਉਹਨਾਂ ਨੂੰ ਮਤਲਬ ਜਿਹੜਾ ਹੈਗਾ ਇਹ ਫਿਰ ਉਹਨੂੰ ਕੰਟਰੋਲ ਮਤਲਬ ਕਰਦੀਆਂ ਹੈਗੀਆਂ ਜੀ
0: ਜੀ
1: ਤੇ ਤੁਸੀਂ ਦੇਖੋ ਨਾ ਮਤਲਬ ਜਿਹੜੀਆਂ ਸਾਡੇ ਪੁਰਾਣੇ ਰਿਸ਼ੀ ਮੁਨੀ ਹੈਗੇ ਸੀ ਉਹ ਜਾਂ ਗੁਰੂ ਨਾਨਕ ਦੇਵ ਜੀ ਦੇ ਪੈਰਾਂ ਦੇ ਵਿੱਚ ਵੀ ਜਿਹੜੇ ਤੁਸੀਂ ਉਹ ਖੜਾਵਾਂ ਜਿਹੜੀਆਂ ਹੁੰਦੀਆਂ ਉਹ ਹੁੰਦੀਆਂ ਪਟੇ ਵਾਲੀਆਂ ਜੀ ਉੱਪਰ ਪਟਾ ਹੁੰਦਾ ਆ ਉਹਨੂੰ ਖੜਾਵਾਂ ਕਹਿੰਦੇ ਹੈਗੇ ਆ ਜੀ ਜਿਹੜੀ ਇਹ ਕਿੱਲੀ ਹੁੰਦੀ ਆ ਨਾ ਕਿੱਲੀ ਦੇ ਨਾਲ
0: ਜਾਂਦਾ
1: ਪੈਰ ਨੂੰ ਹਾਂਜੀ ਅੰਗੂਠੇ ਦੇ ਨਾਲ ਉਹ ਵਿੱਚ ਜਿਹੜੇ ਹੈਗੇ ਆ ਇੱਥੇ ਵੀ ਜਿਹੜੀ ਹੈਗੀਆਂ ਕਹਿੰਦੇ ਸੈਕਸੁਅਲ ਮਤਲਬ ਜਿਹੜੀਆਂ ਹੈਗੀਆਂ ਹੁੰਦੀਆਂ ਵੀਨਸ ਜਿਹੜੀਆਂ ਸਪਰੈਸ ਕੀਤੀਆਂ ਜਾਂਦੀਆਂ ਤੇ ਇਹਦੇ ਨਾਲ ਜਿਹੜਾ ਹੈਗਾ ਆ ਵੀ ਉਹ ਸਰੀਰ ਤੇ ਕੰਟਰੋਲ ਰਹਿੰਦਾ ਜਾਂ ਹੋਰ ਮਤਲਬ ਜਿਹੜਾ ਆ ਉਹ ਆਪਣੇ ਸਰੀਰ ਨੂੰ ਸੋਧਦੇ ਆ ਜੀ। ਕੰਨ ਪੜਵਾਉਣ ਦਾ ਵੀ ਜਿਹੜਾ ਹੈਗਾ ਆ ਉਹ ਇਹੀ ਹੈਗਾ ਸੀਗਾ ਜੀ ਵੀ ਉਹ ਇਸੇ ਚੀਜ਼ ਨੂੰ ਬੰਨਦੇ ਹੈਗੇ ਜੀ ਕੱਚ ਦੀਆਂ ਮੁੰਦਰਾਂ ਪਾਉਂਦੇ ਹੁੰਦੇ ਸੀਗੇ ਕੰਨਾਂ ਦੇ ਵਿੱਚ
0: ਯੋਗੀ ਜਿਹੜੇ
1: ਉਹ ਇਸੇ ਕਰਕੇ ਹਾਂਜੀ
0: ਆਪਣੇ ਸਪੇਰੇ ਜਿਹੜੇ ਆਉਂਦੇ ਸੀ ਸਪੇਰਾ ਭਾਈਚਾਰਾ ਉਹ ਵੀ ਉਹ ਜ਼ਿਆਦਾ ਕੱਚ ਦੀਆਂ ਯੂਜ਼ ਕਰਦੇ ਸੀ ਹਨਾ ਉਹ ਵੀ ਹਾਂਜੀ
1: ਹਾਂਜੀ ਇੱਕ ਤਾਂ ਕੱਚ ਇਨਫੈਕਸ਼ਨ ਨੀ ਕਰਦਾ ਸਰ,
0: ਦੂਜੀ ਧਾਤ
1: ਜਿਹੜੀ ਇਨਫੈਕਸ਼ਨ ਕਰ ਜਾਂਦੀ, ਜਾਂ ਤਾਂ ਗੋਲਡ ਹੀ ਪਾਇਆ ਜਾਵੇ, ਗੋਲਡ ਵੀ ਕਈਆਂ ਨੂੰ ਕਰਦੇ ਆਉਂਦਾ ਰਿਐਕਸ਼ਨ, ਪਰ ਕੱਚ ਜਿਹੜਾ ਹੈਗਾ ਉਹ ਨੀ ਕਰਦਾ ਹੈਗਾ।
0: ਜਾਂ ਫਿਰ ਆਪਣਾ ਉਹ ਹਾਥੀ ਦੇ ਦੰਦ ਤੋਂ ਬਣੀਆਂ ਹੁੰਦੀਆਂ ਸੀ, ਉਹ ਵੀ ਪਾਉਂਦੇ ਸੀ।
1: ਹਾਂਜੀ
0: ਜੀ,
1: ਤੇ ਉਹ ਤਾਂ ਚਲੋ ਹੁਣ ਬੈਨ ਹੋ ਗਿਆ,
0: ਬੈਨ ਹੋ ਗਿਆ ਜੀ,
1: ਹੈਗਾ ਯਾਰ। ਹਾਂਜੀ, ਤੇ ਪਰ ਸਭ ਮੰਨਿਆ ਜਾਂਦਾ ਹੈਗਾ ਆ ਜੀ, ਵੀ ਕੁਛ ਇੱਕ ਜਿਹੜੇ ਹੈਗੇ ਆ ਵੀ ਆ, ਜਿੱਦਾਂ ਤਿੰਨ ਸਰੀਰ ਦੱਸਦੇ ਆ ਬੰਦੇ ਦੇ ਹੁੰਦੇ ਆ, ਹਾਂਜੀ, ਤੇ ਕੌਨਸ਼ੀਅਸ, ਸਬ ਕੌਨਸ਼ੀਅਸ, ਹਾਂਜੀ, ਤੇ ਉਹ ਇਹ ਸਾਰਾ ਕੁਛ ਜਿਹੜਾ ਹੈਗਾ ਆ ਉਹ ਇਸੇ ਚੀਜ਼ ਨੂੰ ਧਿਆਨ ਚ ਰੱਖ ਕੇ, ਵੀ ਕੁਛ ਇੱਕ ਰੋਗ ਜਿਹੜੇ ਆ ਉਹ ਸਰੀਰ ਦੇ ਬਾਹਰੀ ਤਲ ਦੇ ਉੱਤੇ ਪ੍ਰਗਟ ਹੁੰਦੇ ਆ, ਕੁਛ ਇੱਕ ਅੰਦਰ ਦੇ ਤਲ ਤੇ ਪ੍ਰਗਟ ਹੁੰਦੇ ਆ, ਜਿੱਦਾਂ ਮਨ ਦੇ ਰੋਗ ਹੈਗੇ ਆ, ਮਾਨਸਿਕ ਰੋਗੀ ਆ ਜੀ, ਉਹ ਸਾਰੇ ਸਰੀਰ ਦੇ ਬਾਹਰ ਨਹੀਂ ਪ੍ਰਗਟ ਹੁੰਦੇ, ਉਹ ਅੰਦਰਲੇ ਸਰੀਰ ਤੇ ਪ੍ਰਗਟ ਹੁੰਦੇ ਆ, ਅੰਦਰਲੇ ਤਲ ਤੇ ਪ੍ਰਗਟ ਹੁੰਦੇ ਆ। ਉਹਨਾਂ ਨੂੰ ਕੰਟਰੋਲ ਕਰਨ ਵਾਸਤੇ ਇਹ ਵਿਧੀਆਂ ਜੋਤੀ ਜਿਹੜੀਆਂ ਹੈਗੀਆਂ ਵਰਤੀਆਂ ਜਾਂਦੀਆਂ ਹੈਗੀਆਂ ਸੀ ਪੁਰਾਤਨ, ਤੇ ਬਾਕੀ ਹੁਣ ਅੱਜ ਕੱਲ ਸਾਇੰਸ ਦਾ ਯੁੱਗ ਆ ਜੀ, ਜੋ ਸਾਇੰਸ ਕਹਿੰਦੀ ਆ ਉਹ ਬਣਨਾ ਪੈਂਦਾ ਜੀ।
0: ਪਰ ਸੈਂਟ ਸਾਹਿਬ, ਕਈ ਵਾਰੀ ਮਨ ਚ ਇਹ ਵੀ ਸਵਾਲ ਆਉਂਦਾ, ਚਲੋ ਤਰਕਵਾਦੀ ਕਹਿ ਲਓ ਜਾਂ ਜਿੱਦਾਂ ਮਰਜ਼ੀ ਕਹਿ ਲਓ, ਪਰ ਮਨ ਚ ਸਵਾਲ ਆਉਂਦਾ, ਜਦੋਂ ਕੁਦਰਤ ਨੇ ਸਾਨੂੰ ਪੈਦਾ ਕੀਤਾ, ਮਤਲਬ ਕਿ ਸੰਪੂਰਨ ਪੂਰਾ, ਮਤਲਬ ਕਿ ਉਹਨਾਂ ਨੇ, ਮਤਲਬ ਕਿ ਕੋਈ ਵੀ ਕਮੀ ਪੇਸ਼ੀ ਚਲੋ ਕਹਿ ਲਓ ਕਿ ਜਿੱਦਾਂ ਕਹਿ ਲਓ ਕਿ ਤੈਨੂੰ ਰੱਬ ਨੇ ਬਣਾਇਆ, ਮਤਲਬ ਕਿ ਨਕਾਸ਼ ਨਕਾਸ਼ ਕੇ ਬਣਾਇਆ, ਤਾਂ ਹਰ ਚੀਜ਼ ਦੇ ਵਿੱਚ ਕੋਈ ਕਿਸੇ ਵੀ ਕਸਰ ਨਹੀਂ ਛੱਡੀ, ਟੇਢਾ ਮੇਢਾ ਨਹੀਂ ਹੈ, ਬੈਲੈਂਸ ਦੇ ਵਿੱਚ ਹਰ ਚੀਜ਼ ਬਣਾਈ ਹੈ ਸਾਡੇ ਸਰੀਰ ਦੀ ਵੀ, ਤਾਂ ਉਹ ਮਤਲਬ ਕਿ ਉਹਦੇ ਨਾਲ ਕਿਤੇ ਨਾ ਕਿਤੇ ਦੂਸਰੇ ਪਾਸੇ ਦੇਖਿਆ ਵੀ ਤਾਂ ਰੱਬ ਨੂੰ ਪਾਉਣ ਦੇ ਲਈ ਜਾਂ ਹੋਰ ਸਾਰੀਆਂ ਚੀਜ਼ਾਂ ਕਰਨ ਦੇ ਲਈ ਆਪਣੀ ਬੋਡੀ ਦੇ ਨਾਲ ਜਾਂ ਉਹ ਕੁਦਰਤੀ ਨਿਯਮਾਂ ਤੋਂ ਖਿਲਾਫ ਵੀ ਤਾਂ ਉਹਨੂੰ ਕਹਿ ਸਕਦੇ ਚੱਲ ਰਿਹਾ ਫਿਰ ਉਹ ਚੀਜ਼ ਜੀ।
1: ਪਰ ਸਭ ਗੱਲ ਏਦਾਂ ਹੈਗੀ ਆ, ਮਕਸਦ ਤਾਂ ਜਿਹੜਾ ਆ ਮੰਜ਼ਿਲ ਤੇ ਪਹੁੰਚਦਾ ਆ
0: ਜੀ,
1: ਕੋਈ ਜਿੱਦਾਂ ਮਰਜ਼ੀ ਲੈ ਜਾਏ ਘੋੜੇ ਨੂੰ ਜਿਹੜਾ ਹੈਗਾ ਆ, ਕੋਈ ਮਤਲਬ ਜਿਹੜਾ ਹੈਗਾ ਕਿਸੇ ਤਰੀਕੇ ਨਾਲ ਸਵਾਰ ਕੇ ਲੈ ਜਾਏ, ਕੋਈ ਮਾਲਿਸ਼ ਕਰਕੇ ਲੈ ਜਾਏ, ਕੋਈ ਉਹ ਤੇ ਨੱਥ ਪਾ ਕੇ ਲੈ ਜਾਏ
0: ਜੀ,
1: ਕੱਲ ਤਾਂ ਮੰਜ਼ਿਲ ਤੇ ਪਹੁੰਚਣ
0: ਦੀ ਹੈ।
1: ਉਹ ਹੁਣ ਮੰਜ਼ਿਲ ਆਪਣੀ ਆਪਣੀ ਹਰ ਇੱਕ ਬੰਦੇ ਨੇ ਫਿਕਸ ਕੀਤੀ ਹੁੰਦੀ ਆ, ਉਸ ਮੰਜ਼ਿਲ ਨੂੰ ਅਚੀਵ ਕਰਨ ਵਾਸਤੇ ਜੋ ਵੀ ਅਗਲਾ ਕਰਦਾ ਆ, ਦੈਟਸ ਗੁੱਡ, ਠੀਕ ਹੈ ਜੀ। ਉਸ ਰਸਤੇ ਦੇ ਉੱਤੇ ਜਿਸ ਰਸਤੇ ਦੇ ਉੱਤੇ ਕੋਈ ਚੱਲਦਾ ਹੈਗਾ ਆ ਉਹਨੂੰ ਮੁਬਾਰਕ ਆ ਜੀ,
0: ਜੀ
1: ਬੀਂਗ ਸਿੱਖ, ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਤਾਂ ਬਹੁਤ ਸਹਿਜਤਾ ਦਾ ਰਸਤਾ ਦੱਸਿਆ ਆ
0: ਜੀ,
1: ਤੇ ਸਾਨੂੰ ਕੁਛ ਨੀ ਇਹ, ਨਾ ਤਾਂ ਨੱਕ ਵਧਾਉਣ ਦੀ ਲੋੜ ਆ
0: ਤੇ
1: ਨਾ ਕੰਨ ਵਧਾਉਣ ਦੀ ਲੋੜ ਆ ਜੀ, ਇਸ ਕਰਕੇ ਚੁੱਪ ਕਰਕੇ ਸਹਿਜਤਾ ਨਾਲ ਆਪਣਾ ਆਰਾਮ ਨਾਲ ਜੀਵਨ ਜਿਹੜਾ ਆ,
0: ਨਾ ਡਿਊਟੀ ਕਰੋ, ਜਿਹੜੇ ਜ਼ਿੰਮੇਵਾਰੀਆਂ ਉਹਨਾਂ ਨੂੰ ਸਮਝੋ ਤੇ ਚਲਾਓ ਜੀ, ਬਿਲਕੁਲ ਹੈ ਜੀ,
1: ਬਿਲਕੁਲ ਜੀ
0: ਜੀ।
1: ਇਹ ਤਾਂ ਸਿਰਫ ਇਹ ਹੈਗਾ ਜੀ ਵੀ ਇਹ ਦੂਜਿਆਂ ਨੂੰ ਸੁੱਖ ਦੇਣਾ ਹੀ ਜਿਹੜਾ ਹੈਗਾ ਆ ਧਰਮ ਆ, ਇਹੀ ਜਿਹੜਾ ਆ ਧਰਮ ਸਿਖਾਉਂਦਾ ਹੈਗਾ ਆ ਜੀ,
0: ਬਿਲਕੁਲ,
1: ਨਾ ਕਿਸੇ ਦਾ ਦਿਲ ਦਿਖਾਓ, ਉਹਦੇ ਵਿੱਚ ਹੀ ਸਭ ਤੋਂ ਬਿਹਤਰੀ ਹੈਗੀ ਆ,
0: ਬਿਲਕੁਲ ਬਿਲਕੁਲ ਦਰੁਸਤ ਜੀ। ਤੇ ਸੈਣੀ ਸਾਹਿਬ, ਖਬਰਾਂ ਵੱਲ ਨੂੰ ਥੋੜਾ ਜਿਹਾ ਚੱਲੀਏ, ਤਾਂ ਸਵੇਰ ਦਾ ਮਜੀਠੀਆਂ ਹੋਈ ਪਈ ਆ ਜੀ,
1: ਮਜੀਠੀਆਂ ਤਾਂ ਸਾਰੇ ਏਦਾਂ ਆ, ਇਹਦੇ ਦੋ ਪੱਖ ਆ ਜੀ,
0: ਜੀ
1: ਇੱਕ ਪੱਖ ਤਾਂ ਇਹ ਹੈਗਾ ਆ ਭਾਰਤ ਸਾਹਿਬ, ਲੋਕਤੰਤਰ ਦੇ ਵਿੱਚ ਜਿਹੜਾ ਆ ਲੋਕਾਂ ਨੂੰ ਨਾ ਲੋਕਤੰਤਰ ਦੇ ਉੱਤੇ ਵਿਸ਼ਵਾਸ ਨਹੀਂ ਰਹਿਣਾ ਸਰ
0: ਜੀ,
1: ਕਾਰਨ ਇਹ ਭਾਰਤ ਸਾਹਿਬ ਸਾਨੂੰ ਵੀ ਪਤਾ ਤੁਹਾਨੂੰ ਵੀ ਪਤਾ, ਮੀਡੀਆ ਨਾਲ ਸੀਗਾ ਜਦੋਂ ਉਹ ਉੱਥੇ ਗਏ ਹੈਗੇ
0: ਜੀ,
1: ਕਹਾਣੀ ਕੀ ਹੋਈ ਹੈਗੀ ਆ ਜੀ, ਕਿ ਇਹ ਜਿਹੜਾ ਜੋਬਨਪ੍ਰੀਤ ਬੰਦਾ ਹੈਗਾ ਜਿਹਨੂੰ ਛੁਡਾਉਣ ਵਾਸਤੇ ਇਹ ਗਏ ਜੀ, ਇਹ ਇਹਨਾਂ ਦਾ ਪੋਲਿੰਗ ਏਜੰਟ ਸੀਗਾ
0: ਜੀ, ਬਿਲਕੁਲ
1: ਇਹਨਾਂ ਦੇ ਪੋਲਿੰਗ ਏਜੰਟ ਦੇ ਜਦੋਂ ਵੋਟਿੰਗ ਚੱਲਦੀ ਪਈ ਸੀ ਤੇ ਉੱਥੇ ਪਰਮਜੀਤ ਸਿੰਘ ਪੰਮਾ ਨਾਂ ਦਾ ਆਪ ਦਾ ਵਰਕਰ ਕੋਈ ਆਇਆ ਤੇ ਉਹਨੇ ਉੱਥੇ ਜਿਹੜਾ ਹੈਗਾ ਆ ਆ ਕੇ ਤੇ ਇਹਨਾਂ ਦਾ ਜਿਹੜਾ ਬੂਥ ਡਿਸਟਰਬ ਕਰਨ ਦੀ ਕੋਸ਼ਿਸ਼ ਕੀਤੀ ਜੀ, ਉੱਥੋਂ ਇਹਨਾਂ ਦੇ ਨਾਲ ਉਸ ਬੰਦੇ ਨੇ ਰੌਲਾ ਪਾਇਆ ਤੇ ਮੌਕੇ ਦੇ ਉੱਤੇ ਪੁਲਿਸ ਆਈ ਤੇ ਪੁਲਿਸ ਨੇ ਆ ਕੇ ਤੇ ਉਹਨੂੰ ਫੜ ਕੇ ਲੈ ਗਈ
0: ਜੀ,
1: ਪਰਮਜੀਤ ਸਿੰਘ ਪੰਮਾ ਨੂੰ
0: ਜੀ,
1: ਪੰਮਾ ਨੂੰ ਤਾਂ ਜਿਹੜਾ ਹੈਗਾ ਆ ਵੀ ਮਤਲਬ ਜਾ ਕੇ ਤੇ ਇਹਨਾਂ ਦੇ ਆਪ ਦਾ ਆਗੂ ਜਿਹੜਾ ਤਲਵੀਰ ਗਿੱਲ ਹੈਗਾ ਆ ਜੀ ਉੱਥੇ ਹਲਕਾ ਇੰਚਾਰਜ, ਉਹ ਜਾ ਕੇ ਲੈ ਛੁਡਾ ਕੇ
0: ਜੀ,
1: ਤੇ ਅਗਲੇ ਦਿਨ ਸਵੇਰੇ 5:30 ਜਿਹੜਾ ਆ ਜੋਬਨਪ੍ਰੀਤ ਨੂੰ ਪੁਲਿਸ ਚੱਕ ਕੇ ਲੈ ਆਈ ਜੀ
0: ਜੀ,
1: ਐਲੀਗੇਸ਼ਨ ਇਹ ਲਾਇਆ ਜੀ ਵੀ ਚੇਨੀ ਖੋਈ ਜੀ, ਏਦਾਂ ਕਰਕੇ ਨਾਲ ਉਹਦੇ ਨਾਲ ਹੋਰ ਬੰਦੇ ਜਿਹੜੇ ਆ ਉਹ ਜੋੜ ਲਏ
0: ਜੀ,
1: ਉਹ ਜਿਹਦੇ ਸੀਗੇ ਅਕਾਲੀ ਦਲ ਦੇ ਵਰਕਰ ਉਹਨਾਂ ਦਾ ਨਾਂ ਪਾ ਤੇ ਜੀ, ਤੇ ਜੋਬਨਪ੍ਰੀਤ ਨੂੰ ਲੈ ਆਏ ਜੀ ਉਹਦੇ ਘਰ ਦੇ ਜਾ ਕੇ ਤੇ ਮਿਲ ਕੇ ਹੁਣੇ ਮਜੀਠੀਆ ਸਾਹਿਬ ਤੋਂ, ਮਜੀਠੀਆ ਸਾਹਿਬ ਹੁਣੀ ਵੀ ਨਾਲ ਬੰਦੇ ਲੈ ਕੇ ਤੇ
0: ਤੁਰ ਗਏ ਥਾਣੇ,
1: ਜਦੋਂ ਥਾਣੇ ਚੱਲ ਗਏ ਹੈਗੇ, ਨਾਲ ਇਹਨਾਂ ਨੇ ਮੀਡੀਆ ਲੈ ਲਿਆ ਜੀ, ਉੱਥੇ ਵਾਜਾਂ ਮਾਰਦੇ ਰਹੇ ਆ, ਜੋਬਨ ਜੋਬਨ ਕਰਕੇ ਵਾਜਾਂ ਮਾਰਦੇ ਰਹੇ ਜੀ। ਇਹਨਾਂ ਨੂੰ ਉਹ ਬੰਦਾ ਜਿਹੜਾ ਹੈਗਾ ਹਵਾਲਾਤ ਚ ਨੀ ਮਿਲਿਆ, ਕਿਤੇ ਨੀ ਮਿਲਿਆ, ਤੇ ਅਲਟੀਮੇਟਲੀ ਐਸ ਐਚ ਓ ਦੇ ਰੈਜੀਡੈਂਸ ਵੱਲ ਨੂੰ ਇਹਨਾਂ ਨੇ ਮੂਵ ਕੀਤਾ, ਤੇ ਉਹਦਾ ਮੂੰਹ ਬੰਨਿਆ ਆ, ਤੇ ਉਹ ਉੱਥੇ ਪਾਇਆ ਆਇਆ ਸੀ
0: ਜੀ।
1: ਉਹ ਉੱਥੋਂ ਜਿਹੜਾ ਹੈਗਾ ਆ ਬੰਦਾ ਉਹ ਕੱਢ ਕੇ ਲੈ ਜੀ, ਆਪਣਾ
0: ਜੀ
1: ਬੰਦਾ ਕੱਢ ਕੇ ਲੈ, ਤੇ ਬਾਅਦ ਦੇ ਵਿੱਚ ਉਹਦੇ ਵਿੱਚ ਜਦੋਂ ਇਹੋ ਜਿਹਾ ਕੰਮ ਹੁੰਦਾ ਸਰ, ਉਦੋਂ ਹੀਟ ਆਫ ਐਕਸਚੇਂਜ ਹੁੰਦੀ ਹੈਗੀ ਆ ਨਾ ਜੀ,
0: ਕਿ
1: ਉਹਦੇ ਵਿੱਚ ਜਿਹੜਾ ਆ ਤੱਤੇ ਠੰਡੇ ਤਾਂ ਹੁੰਦੇ ਹੀ ਆ ਬੰਦੇ ਸਾਰੇ ਜੀ, ਪੁਲਿਸਾਂ ਵੀ ਹੁੰਦੇ ਆ ਜੀ, ਜਿੱਦਾਂ ਮਰਜ਼ੀ ਹੈ ਜੀ,
0: ਬਿਲਕੁਲ ਹੈ ਜੀ।
1: ਹੁਣ ਵੈਦਰ ਦਾ ਪੁਲਿਸ ਸਟੇਸ਼ਨ ਇਜ਼ ਦਾ ਪਬਲਿਕ ਪਲੇਸ ਔਰ ਨੋਟ, ਗੱਲ ਤਾਂ ਇਹ ਆ ਜੀ। ਇਹਨਾਂ ਨੇ ਹੁਣ ਮਤਲਬ ਜਿਹੜੀ ਸਟੋਰੀ ਬਣਾਈ ਹੈਗੀ ਆ ਜੀ, ਸਟੋਰੀ ਦੇ ਵਿੱਚ ਦੇਖੋ ਇੰਨੇ ਬੰਦੇ ਗਏ ਆ,
0: ਮੀਡੀਆ ਨਾਲ ਉਹੀ
1: ਮੈਂ ਕਹਿੰਦਾ ਸਰ, ਕੋਈ ਕਾਗਜ਼ ਨੀ ਪਾੜਿਆ, ਕੋਈ ਕੁਛ ਨੀ ਕੀਤਾ। ਜਦੋਂ ਤੁਸੀਂ ਜਿਹੜਾ ਹੈਗਾ ਆ ਵੀ ਲੂਣ ਗੁੰਦੇ ਆ ਨਾ ਜੀ, ਉਸ ਵੇਲੇ ਜਨਤਾ ਦਾ ਵਿਸ਼ਵਾਸ ਜਿਹੜਾ ਹੈਗਾ ਪੁਲਿਸ ਤੋਂ ਉੱਠ ਜਾਂਦਾ,
0: ਉੱਠ ਜਾਂਦਾ ਜੀ।
1: ਤੁਸੀਂ ਜਿੰਨੀ ਕਾਰਵਾਈ ਚਾਹੀਦੀ ਸੀ ਓਨੀ ਕਰ ਲੈਂਦੇ, ਤੇ ਦੈਟਸ ਗੁੱਡ, ਤੇ ਤੁਸੀਂ ਠੀਕ ਹੈ ਜੀ ਵੀ ਹਾਂ ਜੀ ਵੀ ਏਦਾਂ ਕਰਕੇ ਇਹਨਾਂ ਨੇ ਅਗਰੈਸ਼ਨ ਜਿਹੜਾ ਸ਼ੋ ਕੀਤਾ ਆ ਉੱਥੇ, ਉਹਦੀ ਵਜ੍ਹਾ ਕਰਕੇ ਜਿਹੜਾ ਆ, ਜੇ ਪੁਲਿਸ ਆਫਿਸਰ ਦੀ ਡਿਊਟੀ ਦੇ ਵਿੱਚ ਕੋਈ ਵਿਘਨ ਪੈਂਦਾ ਹੈਗਾ, ਜੇ ਉਹਨਾਂ ਕੁ ਤੱਕ ਤੁਸੀਂ ਜਿਹੜਾ ਹੈਗਾ ਆ
0: ਜੀ,
1: ਤੁਸੀਂ ਇਸ ਚੀਜ਼ ਨੂੰ ਜਿਹੜਾ ਹੈਗਾ ਆ ਉਦਾਂ ਵੀ ਭਾਰੇ ਸਾਹਿਬ, ਜਦੋਂ ਵੀ ਕੋਈ ਪੁਲਿਸ ਜਿਹੜੀ ਹੈਗੀ ਕਿਸੇ ਬੰਦੇ ਨੂੰ ਲੈ ਕੇ ਜਾਂਦੀ ਆ ਥਾਣੇ,
0: ਤੇ
1: ਪਿੱਛੇ ਪਿੰਡ ਦੀ ਪੰਚਾਇਤ ਜਾਂਦੀ ਆ ਨਾ ਜੀ,
0: ਬਿਲਕੁਲ
1: ਉਹ ਜਾਂਦੀ ਆ, ਜਾ ਕੇ ਜਿਹੜਾ ਹੈਗਾ ਮਾਮਲੇ ਨੂੰ ਪੁੱਛਦੀ ਆ, ਪੁੱਛ ਪੜਤਾਲ ਕਰਦੀ ਆ, ਮਾਮਲੇ ਨੂੰ ਪੈਸੀਫਾਈ ਕਰਨ ਦੀ ਕੋਸ਼ਿਸ਼ ਕਰਦੀ ਆ ਜੀ
0: ਜੀ।
1: ਹੁਣ ਇਹ ਐਫ ਆਈ ਆਰ ਉਦੋਂ ਤੱਕ ਦਰਜ ਹੈਗੀ ਸੀ ਜਾਂ ਇਹਨਾਂ ਨੇ ਬਾਅਦ ਦੇ ਵਿੱਚ ਦਰਜ ਕਰ ਲਈ ਜੀ, ਉਹ ਤਾਂ ਸਾਰਾ ਕੁਛ ਬਾਅਦ ਦੇ ਵਿੱਚ ਜਿਹੜਾ ਹੈਗਾ ਪਤਾ ਲੱਗਦਾ ਨਾ ਜੀ, ਕਿ ਹਾਂ ਜੀ ਐਫ ਆਈ ਆਰ ਦਰਜ ਸੀ ਜੀ, ਅਸੀਂ ਅਰੈਸਟ ਪਾਈ ਸੀ ਇਹਨਾਂ ਨੇ, ਬੰਦਾ ਤਾਂ ਤੁਹਾਡੇ ਕੋਲ ਇਸ ਵੇਲੇ ਵੀ ਅਰੈਸਟ ਆ। ਹਾਂਜੀ, ਉਹਦੇ ਹੁਣ ਉਹਦੇ ਜਿਹੜੇ ਹੈਗੀ ਆ ਹਾਈ ਕੋਰਟ ਦੇ ਵਿੱਚ ਜਿਹੜਾ ਆ ਇਹਨਾਂ ਨੇ ਉਹਦੀ ਅਰੈਸਟ ਨੂੰ ਹੀ ਚੈਲੰਜ ਕਰ ਦਿੱਤਾ ਹੈਗਾ ਆ ਜੀ, ਉਹ ਤੇ ਸਰਕਾਰ ਨੂੰ ਨੋਟਿਸ ਹੋ ਗਿਆ ਆ ਕੱਲ ਵਾਸਤੇ ਜੀ
0: ਜੀ।
1: ਤੇ ਮਜੀਠੀਆ ਸਾਹਿਬ ਵਾਲੀ ਜਿਹੜੀ ਐਫ ਆਈ ਆਰ ਇਹਨਾਂ ਨੇ ਬਾਅਦ ਦੇ ਵਿੱਚ ਕੀਤੀ ਆ ਜੀ, ਧਾਰਾ ਉਹੀ ਲਾਈਆਂ ਆ ਜਿਹੜੀਆਂ ਅੰਮ੍ਰਿਤਪਾਲ ਤੇ ਲਾਈਆਂ ਸੀ ਵੀ ਥਾਣੇ ਦੇ ਉੱਤੇ ਹਮਲੇ ਵਾਲੀ ਜੀ।
0: ਠੀਕ ਹੈ ਜੀ,
1: ਵੀ ਉਹ ਉਹਨਾਂ ਨੇ ਜਿਹੜਾ ਹੈਗਾ ਆ ਕੱਲੇ ਮਜੀਠੀਆ ਸਾਹਿਬ ਤੇ ਨੀ, ਨਾਲ ਹੋਰ ਵੀ ਬੰਦੇ ਹੈਗੇ ਆ, ਤੇ ਨਾਲ 50 ਕਣ ਪਛਾਤੇ ਬੰਦੇ ਲਿਖ ਦਿੱਤੇ ਆ ਜੀ, ਜਿਹਨੂੰ ਮਰਜ਼ੀ ਉਸ ਹਲਕੇ ਚੋਂ ਚੱਕੀ ਚੱਲੋ,
0: ਬਹਾਨਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਇਸ ਚੀਜ਼ ਨੂੰ ਲੈ ਕੇ। ਜੇ ਹੁਣ ਕੱਲ ਨੂੰ ਮਜੀਠੀਆ ਸਾਹਿਬ ਤੇ ਕਾਰਵਾਈ ਨਹੀਂ ਹੁੰਦੀ ਤਾਂ ਜਿਹੜੀ ਅੰਮ੍ਰਿਤਪਾਲ ਹੁਣਾਂ ਵਾਲਾ ਗਰੁੱਪ ਹੈ ਜਾਂ ਪਾਰਟੀ ਹੈ, ਉਹਨਾਂ ਨੂੰ ਤਾਂ ਬਹਾਨਾ ਮਿਲ ਜਾਏਗਾ, ਜਾਂ ਉਹਨਾਂ ਦੀ ਜਿਹੜੀ ਹੈ ਸੋਚ ਦੇ ਲੋਕ ਨੇ ਉਹਨਾਂ ਨੂੰ ਵੀ ਬਹਾਨਾ ਮਿਲੇਗਾ ਕਿ ਭਾਈ ਇਹਦੇ ਵਿੱਚ ਦੋ ਤਰ੍ਹਾਂ ਮਤਲਬ ਕਿ ਕਿੱਦਾਂ ਕਾਨੂੰਨ ਚੱਲ ਸਕਦਾ ਕਿ ਉਹਨੂੰ ਛੱਡ ਦਿੱਤਾ ਅਤੇ ਉਹਨੂੰ ਰੱਖ ਲਿਆ ਜਾਂ ਕਿੱਦਾਂ, ਇਹਦੇ ਵਿੱਚ ਫਿਰ ਇੱਕ ਪਾੜਾ ਜਿਹੜਾ ਕਹਿ ਸਕਦੇ ਉਹਦੇ ਵਿੱਚ ਹੋਰ ਲੋਕਾਂ 'ਚ ਵਧੂਗਾ ਇਸ ਚੀਜ਼ ਦੇ ਨਾਲ।
1: ਨਹੀਂ ਭਾਰਤ ਸਾਹਿਬ ਨਹੀਂ, ਇਸ ਵੇਲੇ ਜੋ ਮਾਹੌਲ ਆ ਨਾ, ਜੋ ਗਰਾਊਂਡ ਰਿਐਲਿਟੀ ਆ ਉਹ ਇਹ ਆ ਸਰ
0: ਜੀ,
1: ਕਿ ਇਸ ਚੀਜ਼ ਨੂੰ ਜਿਹੜਾ ਹੈਗਾ ਆ ਕੋਈ ਪੁਲਿਸ ਦੀ ਜਾਇਤੀ ਜਿਹੜੀ ਹੈਗੀ ਆ ਉਹਨੂੰ ਕਦੀ ਵੀ ਦੂਜਾ ਬੰਦਾ ਐਪਰੀਸ਼ੀਏਟ ਨਹੀਂ ਕਰਦਾ ਹੁੰਦਾ, ਚਾਹੇ ਉਹ ਵੀ ਸਫਰਰ ਹੋਵੇ
0: ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਆ ਉਹ ਇਸ ਚੀਜ਼ ਦੇ ਨਾਲ ਜਿਹੜਾ ਹੈਗਾ ਆ ਉਹ ਵੀ ਕਹਿਣਗੇ ਵੀ ਹਾਂ ਜੀ ਉਦੋਂ ਵੀ ਧੱਕਾ ਹੋਇਆ ਸੀ ਤੇ ਹੁਣ ਵੀ ਧੱਕਾ ਹੋ ਰਿਹਾ
0: ਜੀ।
1: ਦੂਜਾ ਜਿਹੜਾ ਹੈਗਾ ਆ ਤੁਸੀਂ ਦੇਖੋ ਨਾ ਕਿ ਥੋੜੇ ਦਿਨ ਪਹਿਲਾਂ ਜਿਹੜਾ ਹੈਗਾ ਆ ਵੀ ਆਹ ਦੋ ਕੁ ਦਿਨ ਪਹਿਲਾਂ ਦੀ ਗੱਲ ਆ, ਅੰਮ੍ਰਿਤਪਾਲ ਹੋਣਾ ਦੇ ਪਿਤਾ ਜੀ ਜਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਜਾ ਕੇ
0: ਤੇ ਲੈਟਰ
1: ਦੇ ਕੇ ਆਏ ਆ ਜੀ
0: ਹਾਂਜੀ,
1: ਔਰ ਉਹ ਕਹਿ ਕੇ ਆਏ ਵੀ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਿਹੜਾ ਹੈਗਾ ਆ ਹੁਕਮ ਆ ਉਹਦੇ ਵਿੱਚ ਜਿਹੜਾ ਆ ਵਿਸ਼ਵਾਸ ਰੱਖਦੇ ਹੈਗੇ ਆ ਤੇ ਅਸੀਂ ਹਾਂਜੀ ਬਿਲਕੁਲ ਜੀ ਅਸੀਂ ਜੋ ਵੀ ਅਕਾਲ ਤਖ਼ਤ ਸਾਹਿਬ ਵੱਲੋਂ ਹੁਕਮ ਹੋਊਗਾ ਅਸੀਂ ਉਹਨੂੰ ਫੋਲੋ ਕਰਾਂਗੇ
0: ਜੀ ਬਿਲਕੁਲ ਜੀ,
1: ਤੇ ਕਾਨੂੰਨ ਦੇ ਵਿੱਚ ਜਿਹੜੇ ਇਤਰਾਜ਼ ਜਿਹੜੇ ਹੈਗੇ ਆ ਅਸੀਂ ਉਹਨਾਂ ਨਾਲ ਸਹਿਮਤ ਹੈਗੇ ਆ ਵੀ ਕਾਨੂੰਨ ਦੇ ਵਿੱਚ ਜਿਹੜੇ ਇਤਰਾਜ਼ ਉਹ ਰਿਮੂਵ ਹੋਣੇ ਚਾਹੀਦੇ ਹੈਗੇ ਆ
0: ਜੀ।
1: ਮੀਨਿੰਗ ਦੇਅਰ ਬਾਈ ਕਿ ਉਹ ਕਿਸੇ ਨਾ ਕਿਸੇ ਸਟੇਜ ਦੇ ਉੱਤੇ ਜਿਹੜਾ ਹੈਗਾ ਆ ਅਕਾਲੀ ਦੇਖ ਜਿਹੜੀ ਹੈਗੀ ਆ ਉਹ ਆਪਸੀ ਜਿਹੜੀ ਡਿਫਰੈਂਸਿਸ ਆ ਉਹਨੂੰ ਮਤਲਬ ਇਧਰਲੇ ਪਾਸੇ ਨੂੰ ਨਹੀਂ ਲਿਜਾਣਗੇ ਜਿੱਥੇ ਤੱਕ ਮੇਰੀ ਸੋਚ ਆ
0: ਜੀ
1: ਹਾਂਜੀ।
0: ਪਰ ਦੂਸਰੇ ਪਾਸੇ ਸੈਣੀ ਸਾਹਿਬ ਇੱਕ ਆ ਵੀ ਇੱਕ ਚੀਜ਼ ਹਾਂਜੀ ਨਹੀਂ ਪਹਿਲਾਂ ਤੁਸੀਂ ਕੰਪਲੀਟ ਕਰੋ ਫਿਰ ਅਗਲਾ ਮੈਂ ਪੁਆਇੰਟ ਰੱਖਾਂਗਾ ਜੀ ਹਾਂਜੀ।
1: ਅਜੇ ਉਹਨਾਂ ਨੇ ਹਾਈ ਕੋਰਟ ਜਿਹੜੀ ਐਫ ਆਈ ਆਰ ਕਿਉਂਕਿ ਇਹਨਾਂ ਨੇ ਡਾਊਨਲੋਡ ਹੋਈ ਨੀ ਜੀ ਅਜੇ ਤੱਕ ਜਿਹੜੀ ਹੈਗੀ ਆ ਕਰਦੇ ਆ, ਤੇ
0: ਉਹਦਾ ਮਜੀਠੀਆ ਸਾਹਿਬ ਕਹਿੰਦੇ ਸੀਗੇ ਕਿ ਭਾਈ ਜੇ ਐਫ ਆਈ ਆਰ ਜਾਂ ਕਾਪੀ ਸਾਨੂੰ ਦੇ ਦਿੰਦੇ ਇੱਥੇ ਤੱਕ ਗੱਲ ਪਹੁੰਚਣੀ ਨਹੀਂ ਸੀ, ਬਾਅਦ ਦੇ ਵਿੱਚ ਵੀ ਤਾਂ ਆਫੀਸਰ ਆਏ ਆ ਸਾਰਾ ਕੁਝ ਵਾਪਰਿਆ ਹੀ ਆ।
1: ਉਹ ਗੱਲ ਕਰਦੇ ਸੀ ਜੋਬਨਪ੍ਰੀਤ ਵਾਲੀ, ਜੋਬਨਪ੍ਰੀਤ ਵਾਲੀ ਐਫ ਆਈ ਆਰ ਜਿਹੜੀ ਹੈਗੀ ਆ ਹੁਣ ਹੈਗੀ ਆ ਜੀ ਸ਼ੋ ਹੁੰਦੀ ਆ ਜੀ, ਇਹ ਮਜੀਠੀਆ ਸਾਹਿਬ ਤੇ ਜਿਹੜੀ ਐਫ ਆਈ ਆਰ ਦਰਜ ਕੀਤੀ ਹੈਗੀ ਉਹ ਨੀ ਸ਼ੋ ਹੋ ਰਹੀ
0: ਬਿਲਕੁਲ ਹੈ ਜੀ,
1: ਜਦ ਕਿ 24 ਘੰਟੇ ਦੇ ਅੰਦਰ ਅੰਦਰ ਨੈਟ ਤੇ ਚਾੜ ਨਹੀਂ ਹੁੰਦੀ ਹੈ, ਸਾਰਾ ਕੁਛ ਹੁੰਦਾ ਜੀ। ਅੱਗੇ ਇਹਨਾਂ ਨੇ ਜਿਹੜਾ ਹੈਗਾ ਜੀ ਉਹ ਰਾਜ ਸਭਾ ਮੈਂਬਰ ਜਿਹੜਾ ਹੈਗਾ ਜਾਂ ਉਹਦੇ ਤੇ ਵੀ ਜਿਹੜਾ ਇਸੇ ਤਰੀਕੇ ਨਾਲ ਕੀਤੀ ਸੀ, ਉਹਨੇ ਜਿਹੜਾ ਹੈਗਾ ਹਾਈਕੋਰਟ ਪਟੀਸ਼ਨ ਇਹ ਦਾਇਰ ਕੀਤੀ ਸੀ। ਮੈਨੂੰ ਜੇ ਵਕੀਲ ਦੇ ਤੌਰ ਤੇ ਸੋਚਾਂ ਤੇ ਮੈਨੂੰ ਮੇਰੀ ਸੋਚ ਇਹ ਕਹਿੰਦੀ ਹੈਗੀ ਆ ਵੀ ਅੱਜ ਇਹਨਾਂ ਦੇ ਜਿਹੜੇ ਪੈਨਲ ਦੇ ਉੱਤੇ ਵਕੀਲ ਹੈਗੇ ਉੱਥੇ ਕਲੇਰ ਸਾਹਿਬ ਬੈਠੇ, ਉਹਨਾਂ ਨੂੰ ਚਾਹੀਦਾ ਸੀ ਮਜੀਠੀਆ ਸਾਹਿਬ ਵੱਲੋਂ ਵੀ ਪਟੀਸ਼ਨ ਨਾਲ ਹੀ ਦਾਇਰ ਕਰ ਦਿੰਦੇ ਜੀ ਵੀ ਆਹ ਅਲੈਜ ਕਰਦਾ ਮੀਡੀਆ ਦੱਸ ਰਿਹਾ ਹੈਗਾ ਆ, ਤੇ ਇਹ ਦੱਸ ਦੇਣੀ ਪੈ ਜੀ ਐਫ ਆਈ ਆਰ ਦਾ ਨੰਬਰ ਪਤਾ ਜੀ ਵੀ 91 ਆ, ਬਟ ਉਹ ਜਿਹੜੀ ਹੈਗੀ ਆ ਸਾਨੂੰ ਐਫ ਆਈ ਆਰ ਦੇ ਦੱਸਿਆ ਜਾਣ ਜੀ, ਇਹ ਸੈਕਸ਼ਨ ਵੀ ਬੋਲੀ ਜਾਂਦੇ ਆ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜੇ ਸੈਕਸ਼ਨ ਬੋਲ ਰਹੇ ਆ, ਤੇ 12 ਟੀਮਾਂ ਦੱਸ ਰਹੇ ਆ ਗਠਿਤ ਹੋਈਆਂ ਆ ਜੀ, ਤੇ ਇੱਕ ਬੰਦੇ ਨੂੰ ਜਿਹੜਾ ਹੈਗਾ ਆ ਉਹ ਇੱਕ ਬੁੱਧਵਾਰ ਬੰਦੇ ਦਾ ਥਾਣੇ ਜਾਣਾ ਜਾਂ ਥਾਣੇ ਦੇ ਅੰਦਰ ਵੜਨਾ ਜਿਹੜਾ ਆ ਉਹ ਕੋਈ ਪਬਲਿਕ ਪਲੇਸ ਆ ਨਾ ਕਿ ਜਿਹੜੀ ਪ੍ਰਾਈਵੇਟ ਪ੍ਰੋਪਰਟੀ ਆ
0: ਜੀ ਜੀ,
1: ਤੇ ਜਿਹੜੇ ਐਲੀਗੇਸ਼ਨ ਵੀ ਸੀ ਜਿੰਨੀ ਆ ਮੀਡੀਆ ਦੀਆਂ ਜਿਹੜੀਆਂ ਹੈਗੀਆਂ ਸੀ ਕਲਿਪਸ ਇਹ ਸਾਰੀਆਂ ਉਹ ਔਨ ਰਿਕਾਰਡ ਰੱਖਦੇ ਹੁੰਦੇ ਜੀ, ਤੇ ਅੱਜ ਹੀ ਉਹ ਕਰ ਦਿੰਦੇ ਤੇ ਜ਼ਿਆਦਾ ਫਾਇਦਾ ਹੋ ਸਕਦਾ।
0: ਪਰ ਸੈਣੀ ਸਾਹਿਬ ਜਿਹੜੀ ਚੀਜ਼ ਚਲੋ ਉਹਨਾਂ ਨੇ ਪੁਲਿਸ ਮਹਿਕਮੇ ਨੇ ਵੀ ਜਿਹੜੀ ਹੈ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਬੰਦਾ ਜਿਹੜਾ ਸੀਗਾ ਜਿਹਦੀ ਇਨਵੈਸਟੀਗੇਸ਼ਨ ਹੋ ਰਹੀ ਸੀ ਉਹ ਪੁਲਿਸ ਥਾਣੇ 'ਚ ਸੀਗਾ ਤੇ ਉੱਥੋਂ ਹੀ ਉਹਨੂੰ ਜਿਹੜਾ ਇਹ ਸਾਰੇ ਜਾਣੇ ਉੱਥੋਂ ਉੱਥੇ ਆ ਗਏ ਜੀ, ਪਰ ਉਹਦੇ ਵਿੱਚ ਤਾਂ ਸ਼ੋਅ ਹੋ ਰਿਹਾ ਵੀਡੀਓ ਦੇ ਵਿੱਚ ਜਾਂ ਕਿੱਦਾਂ, ਮਤਲਬ ਕਿ ਮੇਰੇ ਖਿਆਲ ਨਾਲ ਕੁਆਟਰਾਂ ਦੇ ਵਿੱਚ ਉਹ ਬੰਦਾ ਲੱਭਿਆ ਜੀ।
1: ਹਾਂ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ, ਬਟ ਏਦਾਂ ਵੀ ਹੈ ਨਾ ਭਾਰਤ ਸਾਹਿਬ ਗੱਲ ਏਦਾਂ ਹੈਗੀ ਆ ਪੁਲਿਸ ਜਿਹੜੀ ਆ ਜੇ ਕਿਸੇ ਨੂੰ ਲੈ ਕੇ ਜਾਂਦੀ ਹੈਗੀ ਆ ਐਫ ਆਈ ਆਰ ਰਜਿਸਟਰ ਹੁੰਦੀ ਆ ਜਾਂ ਇਨਵੈਸਟੀਗੇਸ਼ਨ ਆ 24 ਘੰਟੇ ਤੱਕ ਉਹ ਕਿਤੇ ਵੀ ਰੱਖ ਸਕਦੀ ਹੈਗੀ ਆ, ਉਹ ਕੋਈ ਜ਼ਰੂਰੀ ਨਹੀਂ ਹੈਗਾ ਕਿ ਉਹਨੂੰ ਹਵਾਲਾਤ ਦੇ ਵਿੱਚ
0: ਠੀਕ ਹੈ
1: ਜੀ, ਉਹ ਅਗਲੇ ਇਨਵੈਸਟੀਗੇਸ਼ਨ ਦੇ ਕਰਕੇ ਵੀ ਹਾਂ ਜੀ ਅਸੀਂ ਤਾਂ ਇਹਨੂੰ ਜਿਹੜਾ ਹੈਗਾ ਕਿਤੇ ਪਰ ਹੁਣ ਸਵਾਲ ਹਾਂ ਜੀ ਵੀ ਉਹ ਜਿਹੜੀ ਅਸੀਂ ਜਿਹੜਾ ਹੈਗਾ ਆ ਇਹਨੇ ਬੰਦੇ ਉਹ ਜ਼ਿੰਮੇਵਾਰੀ ਉਹਨਾਂ ਦੀ ਆ ਜੀ, ਇਹਨੇ ਚੈਨੀ ਚੱਕੀ ਸੀ ਜੀ, ਅਸੀਂ ਤਾਂ ਚੈਨੀ ਬਰਾਮਦ ਕਰਾਉਣ ਵਾਸਤੇ ਲੈ ਕੇ ਜਾ ਰਹੇ ਸੀ ਜੀ, ਜੀ ਅਸੀਂ ਤਾਂ ਉਧਰ ਨੂੰ ਤਿਆਰੀ ਕਰੀ ਸੀ, ਅਸੀਂ ਤਾਂ ਮੈਡੀਕਲ ਕਰਾਉਣ ਜਾਣਾ ਸੀਗਾ ਜੀ,
0: ਤੇ
1: ਉਹ ਮਤਲਬ ਪੁਲਿਸ ਕੋਲ 100 ਬਹਾਨੇ ਹੈਗੇ ਆ, ਨੋ ਡਾਊਟ ਕਿ ਪਤਾ ਸਾਨੂੰ ਵੀ ਆ ਪਤਾ ਸਾਰਿਆਂ ਨੂੰ ਹੈਗਾ ਆ ਵੀ ਜੋ ਕਹਿ ਰਹੇ ਹੈਗੇ ਆ ਇਹ ਗਲਤ ਕਹਿ ਰਹੇ ਝੂਠ ਕਹਿ ਰਹੇ ਹੈਗੇ ਆ, ਪਰ ਹਾਂ ਜੀ ਇਸ ਚੀਜ਼ ਦੇ ਨਾਲ ਜਿਹੜਾ ਹੈਗਾ ਆ ਵੀ ਜਿਹੜੀ ਗੱਲ ਮੈਂ ਪਹਿਲਾਂ ਅੰਡਰਲਾਈਨ ਕੀਤੀ ਮੈਂ ਉਹ ਤੇ ਰਿਪੀਟ ਕਰ ਰਿਹਾ ਹੈਗਾ ਜੀ ਵੀ ਇਸ ਚੀਜ਼ ਦੇ ਨਾਲ ਲੋਕਾਂ ਦਾ ਭਰੋਸਾ ਪੁਲਿਸ ਪ੍ਰਤੀ ਜਿਹੜਾ ਆ ਉਹ ਟੁੱਟਦਾ ਆ
0: ਸਾਰਾ,
1: ਪੁਲਿਸ ਤਾਂ ਕੋਲੋਂ ਹੀ ਕੋਈ ਕੋਲੋਂ ਹੀ ਐਲੀਗੇਸ਼ਨ ਲਾ ਦਿੰਦੀ ਹੈਗੀ ਆ ਜੀ, ਤੁਸੀਂ ਜਿੰਨੀ ਗੱਲ ਹੋਈ ਆ ਜੇ ਓਨੇ ਦੇ ਵਿੱਚ ਬੰਦੇ ਨੂੰ ਟਰੈਪ ਕਰ ਸਕਦੇ ਹੈਗੇ ਆ ਤੇ ਫਿਰ ਤੁਸੀਂ ਕਿਉਂ ਇਹੋ ਜਿਹੇ ਕੰਟੈਂਟ ਨਾਲ ਪਾਉਂਦੇ ਹੈਗੇ ਆ ਜੀ,
0: ਬਿਲਕੁਲ ਆ ਜੀ ਠੀਕ
1: ਜਿਹੜਾ ਰਿਕਾਰਡ ਪਾੜਿਆ ਤੁਸੀਂ ਦੱਸੋ ਜੀ ਹਾਂਜੀ ਬਿਲਕੁਲ ਗਲਤ ਆ ਹੀ ਆ ਨਾ।
0: ਪਰ ਸੈਣੀ ਸਾਹਿਬ ਇਹਦੇ ਵਿੱਚ ਇੱਕ ਗੱਲ ਹੋਰ ਹੈ ਕਿ ਜਿੱਦਾਂ ਪਿੱਛੇ ਚੋਣਾਂ ਦਾ ਮਾਹੌਲ ਸੀਗਾ ਜਾਂ ਕੌਂਸਲਾਂ ਦੀਆਂ ਚੋਣਾਂ ਹੋਈਆਂ ਉੱਥੇ ਕਾਫੀ ਪੁਲਿਸ ਵਾਲਿਆਂ ਨਾਲ ਬਹਿਸ ਬਸਾਈ ਹੋਈ ਆ, ਸਾਰੀਆਂ ਚੀਜ਼ਾਂ ਚੱਲੀਆਂ ਨੇ, ਤਾਂ ਕਿਤੇ ਨਾ ਕਿਤੇ ਪਹਿਲਾਂ ਤੋਂ ਹੀ ਇਹ ਚੀਜ਼ ਸੀ ਕਿ ਬਹਾਨਾ ਲੱਭਿਆ ਜਾ ਰਿਹਾ ਸੀ ਕਿਤੇ ਨਾ ਕਿਤੇ ਕਿ ਕੋਈ ਨਾ ਕੋਈ ਮੌਕਾ ਮਿਲੇ ਤਾਂ ਚੰਗੀ ਤਰ੍ਹਾਂ ਫਿਰ ਕੰਮ ਹੀ ਨਿਬੇੜੀਏ, ਤੇ ਦੂਸਰੇ ਪਾਸੇ ਇੱਕ ਸਵਾਲ ਹੋਰ ਨਾਲ ਲੈ ਲਿਓ ਕਿ ਰਮਣੀਤ ਬੁੱਟੂ ਹੁਣਾਂ ਨੇ ਵੀ ਤਾਂ ਸਾਰਾ ਕੁਝ ਪੁਲਿਸ ਦੇ ਨਾਲ ਕੀਤਾ ਹੀ ਆ, ਉਹ ਉਹਦੇ ਵਿੱਚ ਉਹ ਮਾਫ਼ੀ ਮੰਗ ਕੇ ਜਾਂ ਉਹਨਾਂ ਦੇ ਉੱਤੇ ਸਾਰਾ ਕੁਝ ਨਹੀਂ ਬਣਦਾ ਕਿ ਉਹ ਮੰਤਰੀ ਨੇ ਜਿਹੜੇ ਕੇਂਦਰ ਦੇ ਤਾਂ ਕਰਕੇ
1: ਦੇਖੋ ਉਹਨਾਂ ਨੇ ਉਸ ਚੀਜ਼ ਦੀ ਮਾਫ਼ੀ ਨੀ, ਇਹਦਾ ਹੀਟ ਆਫ ਐਂਗਰ ਜਿਹੜਾ ਹੈਗਾ ਆ ਉਹਨਾਂ ਨੇ ਆਖ ਜਿਹੜੇ ਲਫ਼ਜ਼ ਬੋਲ ਦਿੱਤੇ ਸੀਗੇ ਉਹਦੇ ਪ੍ਰਤੀ ਜਿਹੜਾ ਉਹ ਮਾਫ਼ੀ ਮੰਗ ਰਹੇ ਹੈਗੇ ਆ ਐਸੀ ਭਾਈਚਾਰੇ ਤੋਂ, ਬਾਕੀ ਜਿਹੜਾ ਹੈਗਾ ਆ ਉਹਨਾਂ ਉਹ ਨਾ ਤਾਂ ਸਰਕਾਰ ਨੇ ਉਸ ਚੀਜ਼ ਨੂੰ ਹਾਈਲਾਈਟ ਕੀਤਾ ਵੀ ਹਾਂ ਜੀ ਇਹਨਾਂ ਨੇ ਵੀ ਜਿਹੜਾ ਹੈਗਾ ਉਹ ਵੀ ਕੁਛ ਕੀਤਾ, ਉਹ ਵੀ ਤਾਂ ਜਿੱਦਾਂ
0: ਉਹਦੇ ਨਾਲ ਜਿਹੜੀ ਆ ਜੋ ਵਾਰਤਾਲਾਪ ਹੋਈ ਹੈ
1: ਬਿਲਕੁਲ ਜੀ ਬਿਲਕੁਲ ਬਿਲਕੁਲ, ਪਰ ਕਿਉਂਕਿ ਕਹਿੰਦੇ ਨਾ ਜੀ ਸਮਰੱਥ ਕੋ ਨਹੀਂ ਦੋਸ਼ ਗੁਸਾਈ, ਹਾਂਜੀ ਜਿਹੜਾ ਤਗੜਾ ਹੁੰਦਾ ਹੈਗਾ ਆ ਉਹ ਸੈਂਟਰ ਦਾ ਮਿਨਿਸਟਰ ਆ ਜੀ, ਇਸ ਕਰਕੇ ਵੀ ਉਹਨੂੰ ਹੱਥ ਨਹੀਂ ਪਾਇਆ, ਤੇ ਇੱਧਰ ਜਿਹੜਾ ਹੈਗਾ ਆ ਨਾਲੇ ਪਾਰਟੀ ਕਿਹੜੀ ਨੂੰ ਬਿਲੋਂਗ ਕਰਦੇ ਆ ਜੀ ਉਹ।
0: ਪਰ ਇਹਦੇ ਵਿੱਚ ਇੱਕ ਚੀਜ਼ ਸੈਣੀ ਸਾਹਿਬ ਇੱਕ ਪੱਖ ਹੋਰ ਮਨ ਚ ਆਉਂਦਾ ਜਿਹੜਾ ਕਿ ਬੀਜੇਪੀ ਦੇ ਨਾਲ ਸਮਝੌਤਾ ਨਹੀਂ ਕੀਤਾ ਜਾ ਰਿਹਾ ਆਪਣੇ, ਵੈਸੇ ਤਾਂ ਅੱਜ ਸੁਖਬੀਰ ਸਿੰਘ ਬਾਦਲ ਹੋਣਾ ਨੇ ਜਿਹੜੀ ਸੀ ਕਾਨਫਰੰਸ ਵਗੈਰਾ ਜਾਂ ਹੋਰ ਸਾਰੀ ਉਹਨਾਂ ਨੂੰ ਐਟ ਏ ਟਾਈਮ ਕਰਨੀ ਪੈ ਗਈ, ਪਰ ਵੈਸੇ ਤਾਂ ਉਹਨਾਂ ਨੇ ਜੋ ਲੋਕ ਮਸ਼ਮੂਲੀਅਤ ਕੀਤੀ ਆ ਅਕਾਲੀ ਦਲ ਦੇ ਵਿੱਚ ਉਹਨਾਂ ਨੂੰ ਸਰੋਪਾ ਪਾ ਕੇ ਉਹਨਾਂ ਨੇ ਨਾਲ ਜੋੜਿਆ ਸਾਰਾ ਕੁਝ ਹੋਇਆ, ਪਰ ਬਿਕਰਮ ਮਜੀਠੀਆ ਉਹਨਾਂ ਦੇ ਮਾਮਲੇ ਦੇ ਉੱਤੇ ਉਹਨਾਂ ਨੂੰ ਬੋਲਣਾ ਪੈ ਗਿਆ, ਪ੍ਰੈਸ ਕਾਨਫਰੰਸ ਕੀਤੀ, ਕਿਤੇ ਨਾ ਕਿਤੇ ਪ੍ਰੈਸ਼ਰ ਤਾਂ ਨਹੀਂ ਕ੍ਰੀਏਟ ਕੀਤਾ ਜਾ ਰਿਹਾ ਉਸ ਚੀਜ਼ ਦਾ ਕਿ ਹਾਂ ਭਾਈ ਹਾਮੀ ਭਰੋ ਭਾਈ ਸਾਡੇ ਨਾਲ ਜੁੜਨ ਦਾ, ਕਿ ਆਮ ਆਦਮੀ ਪਾਰਟੀ ਟੇਢੇ ਢੰਗ ਦੇ ਨਾਲ ਬੀਜੇਪੀ ਦਾ ਕੰਮ ਸੌਖਾ ਤਾਂ ਨਹੀਂ ਕਰ ਰਹੀ।
1: ਨਹੀਂ ਭਾਰਤ ਸਾਹਿਬ ਗੱਲ ਏਦਾਂ ਹੈਗੀ ਆ, ਬੀਜੇਪੀ ਨੇ ਜੋ ਕਰਨਾ ਹੈਗਾ ਉਹਨਾਂ ਨੇ ਇੰਡੀਪੈਂਡੈਂਟ ਵੀ ਕਰਨਾ ਹੈ
0: ਜੀ।
1: ਅਕਾਲੀ ਦਲ ਜਿਹੜਾ ਹੈਗਾ, ਦੇਖੋ ਇਸ ਚੀਜ਼ ਦੇ ਨਾਲ ਜਿਹੜਾ ਹੈਗਾ, ਜਦੋਂ ਸੁਰਖੀਆਂ ਦੇ ਵਿੱਚ ਨੇਤਾ ਲੋਕ ਰਹਿੰਦੇ ਹੈਗੇ ਆ ਨਾ ਜੀ, ਉਹਦੇ ਨਾਲ ਉਹਨਾਂ ਦਾ ਪੋਲੀਟੀਕਲ ਕੈਰੀਅਰ ਰਾਈਜ਼ ਹੀ ਕਰਦਾ ਆ, ਫਾਲ ਨਹੀਂ ਕਰਦਾ
0: ਜੀ।
1: ਪੋਲੀਟਿਕਸ ਦੇ ਵਿੱਚ ਤਾਂ ਇਹ ਆ ਕਿ ਜਦੋਂ ਬੰਦੇ ਦੀ ਕੋਈ ਖ਼ਬਰ ਨਹੀਂ ਆਉਂਦੀ ਤੇ ਉਸ ਵੇਲੇ ਉਹ ਜਿਹੜਾ ਹੈਗਾ ਆ ਡਾਊਨ ਫਾਲ ਚ ਲਿਆਉਂਦਾ ਆ। ਜਦੋਂ ਉਹਦੀ ਖ਼ਬਰ ਲੱਗ ਰਹੀ ਹੈਗੀ ਆ, ਉਹ ਸੁਰਖੀਆਂ ਦੇ ਵਿੱਚ ਬਹਿ ਰਿਹਾ ਆ, ਇਟ ਮੀਨਸ ਹੀ ਇਜ਼ ਅਲਾਈਵ
0: ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਆ ਉਹਦੇ ਨਾਲ ਤਾਂ ਇਹ ਆ ਵੀ ਜਦੋਂ ਦਾ ਮਜੀਠੀਆ ਸਾਹਿਬ ਨੇ ਹੁਣ ਜਿਹੜਾ ਹੈਗਾ ਆ ਥੋੜੇ ਦਿਨਾਂ ਤੋਂ ਜਿਹੜਾ ਆ ਸਰਕਾਰ ਨੂੰ ਪੜ੍ਹਨੇ ਪਾਇਆ ਆ ਸੀ,
0: ਜਾਂ
1: ਹੁਣ ਸਰਕਾਰ ਨੇ ਉਹਨਾਂ ਨੂੰ ਪੜ੍ਹਨੇ ਪਾ ਲਿਆ ਆ ਜੀ
0: ਜੀ।
1: ਤੇ
0: ਪਰ ਇੱਕ ਮਨ ਚ ਸੈਣੀ ਸਾਹਿਬ ਦੂਸਰਾ ਪੱਖ ਵੀ ਆਉਂਦਾ ਕਿ ਇੱਦਾਂ ਦੀ ਮਤਲਬ ਕਿ ਮਿਸਟੇਕ, ਇੱਕ ਜਿਹੜਾ ਹੰਡਿਆ ਹੋਇਆ ਸਿਆਸਤਦਾਨ, ਜਾਂ ਕਹਿ ਸਕਦੇ ਹਾਂ ਕਿ ਇੰਨੇ ਲੰਮੇ ਸਮੇਂ ਤੋਂ ਸਿਆਸਤ ਦੇ ਵਿੱਚ ਵਿਚਰਦੇ ਆ ਰਹੇ, ਹਰ ਰੰਗ ਢੰਗ ਉਹਨਾਂ ਨੂੰ ਪਤਾ ਹੈ ਕਿ ਏਡੀ ਵੱਡੀ ਮਿਸਟੇਕ ਜਿਹੜੀ ਆ ਕਿਵੇਂ ਕਰ ਸਕਦਾ ਜੀ।
1: ਮਿਸਟੇਕ ਦੀ ਗੱਲ ਨਹੀਂ ਹੈਗੀ ਸਰ, ਜਦੋਂ ਜਾਂਦੇ ਆ ਮਤਲਬ ਜਿਹੜਾ ਹੈਗਾ ਆ ਲੋਕੀ ਪਿੱਛੇ ਜਾਂਦੇ ਹੀ ਹੈਗੇ ਜੀ, ਨੁਮਾਇੰਦੇ ਜਿਹੜੇ ਆ ਕਿਸੇ ਬੰਦੇ ਬਾਰੇ ਪਤਾ ਕਰਨ ਵਾਸਤੇ, ਜਾਂ ਥਾਣੇ ਦਾ ਕੋਈ ਐਫ ਆਈ ਆਰ ਦੱਸ ਦਿੰਦੇ, ਜਾਂ ਉਸ ਵੇਲੇ ਉਹਨਾਂ ਨੂੰ ਐਫ ਆਈ ਆਰ ਦੀ ਕਾਪੀ ਦੇ ਦਿੰਦੇ, ਉਹ ਕਹਿੰਦੇ ਸੀ ਐਫ ਆਈ ਆਰ ਦੀ ਕਾਪੀ ਦੇ ਚੱਲ ਜਾਂਦੇ ਆ ਜੀ।
0: ਬਿਲਕੁਲ ਆ ਜੀ,
1: ਗੱਲ ਤਾਂ ਇਹ ਹੈਗੀ ਆ ਜੀ ਕਿ ਸਿਰਫ ਜਿਹੜਾ ਹੈਗਾ ਆ ਇਹ ਦੋਨੇ ਪਾਸੇ ਹੀ ਆ ਜੀ, ਮਤਲਬ ਜਿਹੜਾ ਹੈਗਾ ਆ ਇੱਕ ਪਾਸੇ ਨੂੰ ਅਕਿਊਜ਼ ਨਹੀਂ ਕਰ ਸਕਦੇ,
0: ਇਹ
1: ਦੋਨੇ ਪਾਸਿਓ। ਵੈਸੇ ਵੀ ਸਰਕਾਰ ਨੇ ਜਿਹੜਾ ਹੈਗਾ ਜਿਹੜਾ ਜ਼ਿਆਦਾ ਉਹ ਮੁੱਛਾਂ ਨੂੰ ਤਾ ਦਿੰਦੇ ਸੀਗੇ, ਤੇ ਉਹਨਾਂ ਨੇ ਸਰਕਾਰ ਨੇ ਆਪਣਾ ਇਸਤਕਬਾਲ ਵੀ ਰੱਖਣਾ ਆ ਨਾ ਜੀ, ਉਹਨਾਂ ਨੇ ਫਿਰ ਕੰਟਰੋਲ ਤਾਂ ਕਰਨਾ ਇਸ ਤਰੀਕੇ ਨਾਲ
0: ਜੀ। ਬਿਲਕੁਲ ਜੀ,
1: ਇਸ ਕਰਕੇ ਜਿਹੜਾ ਹੈਗਾ ਆ ਜੀ ਹੁਣ ਦੇਖਦੇ ਹੈਗੇ ਆ ਜੀ ਵੀ ਹਾਈ ਕੋਰਟ ਜਿਹੜੀ ਹੈਗੀ ਆ ਕੀ ਵਿਊ ਲੈਂਦੀ ਹੈਗੀ ਤੇ ਕੱਲ ਕੀ ਦੱਸਦੇ ਹੈਗੇ ਜੀ ਉੱਥੇ
0: ਜੀ। ਬਿਲਕੁਲ ਹੈ ਜੀ,
1: ਕਿਉਂਕਿ ਮੀਡੀਆ ਰਿਕਾਰਡਿੰਗ ਸਾਰੀਆਂ ਹੈਗੀਆਂ
0: ਹੈ ਜੀ,
1: ਉਹਦੇ ਮੁਤਾਬਕ ਦੇਖਦੇ ਹੈਗੇ ਜੀ, ਉਹ ਇਸ ਤਰ੍ਹਾਂ ਦੇਖ ਲੈਂਦੇ ਆ ਜੀ ਉੱਥੇ ਕੀ ਬਣਦਾ ਜੀ। ਬਾਕੀ ਜਿਹੜਾ ਹੈਗਾ ਆ ਵੀ ਝਾੜੂ ਦਾ ਸਤਿਕਾਰ ਕਰੋ, ਮੈਂ ਕਹਿ ਜੀ ਬਿਲਕੁਲ ਸਾਡੇ ਟਾਂਡੇ ਥਾਣੇ ਦਾ ਤਾਂ ਪਰਚਾ ਜੀ,
0: ਨਹੀਂ ਦੁਕਾਨਾਂ ਵਾਲਿਆਂ ਨੂੰ ਸੈਣੀ ਸਾਹਿਬ ਕਹਿਣਾ ਪੈਣਾ ਭਾਈ ਐਵੇਂ ਨਾ ਬਾਹਰ ਰੱਖ ਦਿਆ ਕਰੋ, ਮਤਲਬ ਕਿ ਭੁੰਜੇ ਸਿੱਟੀ ਰੱਖਿਆ ਕਰੋ, ਉਹਨਾਂ ਨੂੰ ਚੰਗੀ ਤਰ੍ਹਾਂ ਸਵਾਰ ਸਵੂਰ ਕੇ ਸੈਲਫਾਂ ਸੁਲਫਾਂ ਦੇ ਉੱਤੇ ਰੱਖੋ ਭਾਈ।
1: ਅਸੀਂ ਤਾਂ ਸਾਹਿਬ ਨਾਲ ਲਾਈਦਾ ਜੀ, ਝਾੜੂ ਸਾਹਿਬ ਕਹੀਦਾ ਆ, ਝਾੜੂ ਨੇ ਕਹਿਣਾ। ਪਰ ਗੱਲ ਏਦਾਂ ਹੈਗੀ ਆ ਵੀ ਉਹ ਨਾ ਵਰਡਿੰਗ ਲਿਖਣ ਲੱਗਿਆ ਏਦਾਂ ਕਰਕੇ ਲਿਖ ਗਏ ਹੈਗੇ ਆ, ਅਸਲ ਕਹਾਣੀ ਤਾਂ ਜਿਹੜੀ ਹੈਗੀ ਆ ਉਹ 1-7-51 ਬਣਾਉਣ ਦੀ ਗਰਾਊਂਡ ਬਣਾਈ ਜੀ, ਤੇ ਹਾਂ ਠੀਕ ਗੱਲ ਹੈਗੀ ਆ ਜੀ
0: ਜੀ।
1: ਤੇ ਉਹ ਬਈ ਦੇਰ ਇਜ਼ ਐਪਰੀਹੈਂਸ਼ਨ ਆਫ ਬ੍ਰੀਚ ਆਫ ਪੀਸ ਜਿਹੜਾ ਹੈਗਾ ਆ ਉਹ ਇਹ ਜ਼ਰੂਰੀ ਹੁੰਦਾ ਆ ਜੀ, ਵੀ ਜੇ ਕਿਸੇ ਬੰਦੇ ਦੀ 7-51 ਕਰਨੀ ਹੋਵੇ ਜੀ। ਤੇ ਸਾਡੇ ਜਿਹੜੇ ਦੁਆਬੇ ਦੇ ਸਿਆਸਤਦਾਨ ਆ ਉਹ ਤਾਂ ਏਡੇ ਕੁ ਯੁੱਗ ਹੀ ਹੈਗੇ ਆ ਜੀ, ਉਹ ਏਦਾਂ ਦੇ ਵੱਡੇ ਪਰਚੇ ਨੀ ਪਵਾਉਂਦੇ ਹੈਗੇ, ਛੋਟਾ ਜਿਹਾ ਪਰਚਾ ਪਵਾ ਕੇ ਬੰਦਾ ਭੇਜ ਦਿੰਦੇ ਆ, ਕੱਲ ਪਰਸੋਂ ਨੂੰ ਬੰਦਾ ਆ ਜਾਊਗਾ ਜੀ, ਬਸ ਠੀਕ ਠਾਕ ਆ ਜੀ।
0: ਬਿਲਕੁਲ
1: ਹਾਂਜੀ, ਪਰ ਇਸ ਚੀਜ਼ ਦੇ ਨਾਲ ਜਿਹੜਾ ਹੈਗਾ ਆ ਵੀ ਇਹ ਨਿਊਜ਼ ਜਿਹੜੀ ਆ ਇਹ ਬਹੁਤ ਸਪਰੈਡ ਹੋਈ, ਇਸੇ ਕਰਕੇ ਕਿ ਭਾਈ ਝਾੜੂ ਦੀ ਬੇਅਦਬੀ, ਉਹ ਸ਼ਾਇਦ ਪੁਲਿਸ ਵਾਲਿਆਂ ਨੇ ਵੀ ਜਿਹੜਾ ਹੈਗਾ ਆ ਵੀ ਹੋਰ ਚੋਣ ਨਿਸ਼ਾਨ ਦੀ ਬੇਅਦਬੀ, ਉਹਨਾਂ ਨੇ ਝਾੜੂ ਖਿਲਾਰ ਦਿੱਤਾ, ਉਹ ਜਿਹੜਾ ਝਾੜੂ ਖਿਲਾਰਿਆ ਉਹਦੇ ਨਾਲ ਹੀ ਕੰਮ ਖਰਾਬ ਹੋਇਆ।
0: ਪਿਛਲੇ ਦਿਨ ਤੀਲਾ ਤੇਲਾ ਕਰਕੇ ਸਿੱਟਿਆ ਇੱਕ ਵੀਡੀਓ ਵਾਇਰਲ ਹੋਈ ਸੀ, ਦੇਖੋ ਉਦੋਂ ਵੀ
1: ਤੇ ਉਹ ਦਿਨ ਫਿਰ ਪਰਚਾ ਨਹੀਂ ਹੋਇਆ, ਹੁਣ ਗਾਂਹ ਵਾਸਤੇ ਤਾਂ ਹੋਊਗਾ ਨਾ ਜੀ।
0: ਬਿਲਕੁਲ ਹੈ ਜੀ, ਚਲੋ ਦੇਖਦੇ ਹਾਂ ਜੀ ਅੱਗੇ ਅੱਗੇ ਕੀ ਹੁੰਦਾ ਹੈ। ਤੇ ਸੈਣੀ ਸਾਹਿਬ ਇੱਕ ਹੈਰਾਨੀ, ਹਾਂਜੀ ਹਾਂਜੀ ਹਾਂਜੀ,
1: ਕਿਸੇ ਨੇ ਝਾੜੂ ਵੀ ਲੈ ਕੇ ਆਉਣਾ ਹੋਵੇ ਬਾਜ਼ਾਰ ਤੋਂ ਤੇ ਨਾਲ ਇੱਕ ਜਿਹੜਾ ਹੈਗਾ ਆ ਪਾਣੀ ਦਾ ਡੋਲਾ ਲੈ ਲੈ, ਨਾਲ ਚਿੱਟਾ ਦਿੰਦੇ ਆਉਣਾ ਚਾਹੀਦਾ ਘਰ ਤੱਕ।
0: ਚਲੋ ਆਪਾਂ ਉਧਰ ਨਹੀਂ ਚੱਲਦੇ, ਹੋਰ ਨਾ ਆਪਣੇ ਦੇ ਉੱਤੇ ਹੀ ਕਿਤੇ ਨਾ ਕਦੇ ਕੋਈ ਪਰਚਾ ਕਰਾ ਦੇ ਭਾਈ।
1: ਦੁਆਬੇ ਦੇ ਵਿਚ ਏਦਾਂ ਦੀ ਗੱਲ ਨੀ ਹੁੰਦੀ ਹੈਗੀ, ਅਸੀਂ ਇਸ ਪਾਰਟੀ ਦੇ ਕੋਈ ਦੁਖੀ ਥੋੜਾ ਹੈਗੇ, ਅਸੀਂ ਵੋਟਰ ਸਪੋਟਰ ਆ ਇਸ ਪਾਰਟੀ।
0: ਬਿਲਕੁਲ ਹੈ ਜੀ, ਬਿਲਕੁਲ ਦੁਆਬੇ ਵਾਲੇ ਮਾਇੰਡ ਨੀ ਕਰਦੇ ਇੰਨਾ ਜੀ, ਹਾਂਜੀ ਬਿਲਕੁਲ ਇਹ ਤਾਂ ਹੈ,
1: ਦੁਆਬੇ ਵਾਲੇ ਬਾਇੰਡ ਨਹੀਂ ਕਰਦੇ, ਦੁਆਬੇ ਵਾਲੇ ਜਿਹੜੇ ਹੈਗੇ ਆ ਛੇਤੀ ਕਿਤੇ ਨਹੀਂ, ਮਤਲਬ ਜਿਹੜਾ ਹੈਗਾ ਯਾਰ ਜਦੋਂ ਮਤਲਬ ਹਾਂਜੀ ਕੋਈ ਪਾਣੀ ਸਿਰ ਤੋਂ ਲੰਘ ਜਾਂਦਾ ਉਦੋਂ ਹੀ ਮਤਲਬ ਜਿਹੜਾ ਹੈਗਾ ਯਾਰ ਕਰਦੇ ਆ, ਅਦਰਵਾਈਜ਼ ਨਹੀਂ।
0: ਉਹ ਚੋ ਬਹੁਤ ਪੈਂਦੇ ਨਾ ਇਧਰਲੇ ਪਾਸੇ, ਕੀ ਕਰਿਆ ਪਾ ਉਹ ਪਹਿਲਾਂ ਆਰਾਮ ਨਾਲ ਠੰਡੇ ਸੁਭਾਅ ਨਾਲ ਭਾਈ ਚੋ ਹੈਗੇ ਆ ਸਾਰਾ ਕੁਝ ਸੰਭਲੀ ਜਾਣਾ।
1: ਬਿਲਕੁਲ ਜੀ, ਬਿਲਕੁਲ ਬਿਲਕੁਲ ਬਿਲਕੁਲ, ਉਹਨੇ ਪਰ ਸਾਹਿਬ ਉਹਦੇ ਵਿੱਚ ਸਰ ਮੈਂ ਮਤਲਬ ਜੋ ਮਹਿਸੂਸ ਕੀਤਾ ਨਾ ਜੀ, ਉਹ ਵਰਡਿੰਗ ਲਿਖਣ ਲੱਗਿਆ ਜਿਹੜਾ ਹੈਗਾ ਆ ਪੁਲਿਸ ਆਫੀਸਰ ਨੇ ਜਿਹਨੇ ਵੀ ਲਿਖੀ ਆ
0: ਵਰਡਿੰਗ,
1: ਉਹਨੇ ਲਿਖਣ ਲੱਗਿਆ ਇਹ ਕੀਤੇ ਹੈਗੇ ਆ, ਅਦਰਵਾਈਜ਼ ਮੇਨ ਗੱਲ ਤਾਂ ਇਹ ਸੀਗੀ ਵੀ ਉਹਨਾਂ ਦਾ ਆਪਸ ਦੇ ਵਿੱਚ ਜਿਹੜਾ ਹੈਗਾ ਡਿਸਪਿਊਟ ਸੀਗਾ ਜੀ, ਤੇ ਉਹ ਐਪਰੀਹੈਂਸ਼ਨ ਆਫ ਬ੍ਰੀਚ ਆਫ ਪੀਸ ਕਰਕੇ ਜਿਹੜਾ ਹੈਗਾ ਕਾਰਵਾਈ ਕੀਤੀ ਹੈਗੀ ਆ ਜੀ, ਪਰ ਇਹ ਨਿਊਜ਼ ਜਿਹੜੀ ਹੈਗੀ ਆ ਬਹੁਤ ਜ਼ਿਆਦਾ ਸਪਰੈਡ ਹੋ ਗਈ।
0: ਬਿਲਕੁਲ ਸੈਣੀ ਸਾਹਿਬ, ਦੂਸਰਾ ਪਾਸਾ ਦੇਖੀਏ ਤੇ ਬੰਗਾਲ ਦੀਆਂ ਚੋਣਾਂ ਤੋਂ ਲੈ ਕੇ ਹਰ ਪਾਸੇ ਬਿਹਾਰ ਤੱਕ ਧੁੰਮਾਂ ਮਚੀਆਂ ਰਹੀਆਂ SIR ਦੀਆਂ, ਤੇ ਇੰਡੀਆ ਗੱਠਜੋੜ ਜਿਹੜਾ ਉਹਨੇ ਵੱਡੇ ਪੱਧਰ ਦੇ ਉੱਤੇ ਦਾਅ ਪੇਚ ਜਾਂ ਸਾਰੀਆਂ ਚੀਜ਼ਾਂ ਸਿਆਸਤ ਕਹਿ ਲਓ ਜਾਂ ਹਰ ਚੀਜ਼ ਨੁਕਤਾ ਜਿਹੜਾ ਮੂਹਰੇ ਰੱਖਣ ਦੀ ਕੋਸ਼ਿਸ਼ ਕੀਤੀ ਹੈ, ਅਤੇ ਪੰਜਾਬ ਦੇ ਵਿੱਚ ਤਕਰੀਬਨ ਮਹੀਨਾ ਸਵਾ ਮਹੀਨਾ ਹੋ ਗਿਆ SIR ਦੀ ਜਿਹੜੀ ਸ਼ੁਰੂਆਤ ਹੋ ਚੁੱਕੀ ਹੈ, ਚੱਲ ਰਹੀ ਹੈ, ਸਾਰਾ ਕੁਝ ਚੱਲ ਰਿਹਾ। ਪਰ ਅੱਜ ਕੈਬਨਿਟ ਮੀਟਿੰਗ ਦੇ ਵਿੱਚ ਜੋ ਫੈਸਲਾ ਲਿਆ ਗਿਆ, ਇੱਕ ਪਾਸੇ ਤਾਂ ਵਿਰੋਧ ਹੋ ਰਿਹਾ, ਜਾਂ ਕੇਜਰੀਵਾਲ ਸਾਹਿਬ ਤਾਂ ਪਹਿਲਾਂ ਹੀ ਨਹੀਂ ਇਸ ਚੀਜ਼ ਦੇ ਵਿੱਚ ਨਾਲ ਬੈਠਕਾਂ ਦੇ ਵਿੱਚ ਬੈਠ ਕੇ ਰਾਜ਼ੀ ਹੈ, ਕੁਰਸੀ ਖਾਲੀ ਦੇਖੀ ਆ ਆਪਾਂ। ਅੱਜ ਮਾਨ ਸਾਹਿਬ ਨੇ ਵੀ ਪੰਜਾਬ ਦੇ ਵਿੱਚ SIR ਨੂੰ ਹਰੀ ਝੰਡੀ ਦੇ ਦਿੱਤੀ ਹੈ, ਕਹਿੰਦੇ ਭਾਈ ਸੋਧ ਹੋਏਗੀ, ਚੰਗਾ ਹੋਏਗਾ।
1: ਭਾਰਤ ਸਾਹਿਬ, ਜਦੋਂ ਸੁਪਰੀਮ ਕੋਰਟ ਨੇ ਕਹਿਤਾ ਇਹ ਗੱਲ ਵੀ ਇਟ ਇਜ਼ ਵੈਲਿਡ
0: ਜੀ,
1: ਫਿਰ ਜਿਹੜਾ ਹੈਗਾ ਜਾਂ ਸੁਪਰੀਮ ਕੋਰਟ ਦੇ ਡਿਸੀਜਨ ਦੇ ਅਗੇਂਸਟ ਥੋੜਾ ਕੁਝ ਕੀਤਾ ਜਾ
0: ਸਕਦਾ ਹੈ। ਸੁਪਰੀਮ ਕੋਰਟ ਦਾ ਬਥੇਰਾ ਕੁਝ ਹੋਰ ਵੀ ਕਹਿੰਦੀ ਆ, ਉਹ ਮੰਨਦੇ ਨੇ, DA ਦੀ ਵੀ ਗੱਲ ਕਰਦੇ ਆ, DA ਦੇ ਉਹ ਭਾਈ ਲੋਕਾਂ ਨੂੰ ਮੁਲਾਜ਼ਮਾਂ ਨੂੰ
1: DA ਤਾਂ ਦਿੰਦੇ ਨੇ ਜੀ, DA ਹੁਣ ਪਤਾ ਨਹੀਂ ਕਦੋਂ ਮਿਲਣਾ ਕਦੋਂ ਨਹੀਂ ਮਿਲਣਾ ਜੀ,
0: ਜੀ
1: ਮੁਲਾਜ਼ਮ ਵਿਚਾਰੇ ਬਹੁਤ ਜੀ ਇਸ ਚੀਜ਼ ਤੇ। ਪਰ ਜਿਹੜਾ ਆ ਇਹਨਾਂ ਦਾ ਏਦਾਂ ਨਾ ਜੀ ਸੁਪਰੀਮ ਕੋਰਟ ਦਾ ਹੈਗਾ ਆ, ਤੇ ਦੂਜੀ ਗੱਲ ਇਹ ਆ ਕਿ ਉਹਦੇ ਵਿੱਚ ਹੋ ਸਕਦਾ ਵੀ ਸੈਂਟਰ ਤੋਂ ਵੀ ਮਾੜੀ ਮੋਟੀ ਕੋਈ ਜਿਹੜੀ ਹੈਗੀ ਆ ਉਹਨਾਂ ਨੇ ਕੀਤਾ ਹੋਵੇ
0: ਜੀ,
1: ਵੋਟਰ ਦੇ ਸਿੱਧੀਆਂ ਸਰ ਸੋਧ ਤਾਂ ਹੋਣੀ ਚਾਹੀਦੀ ਹੈਗੀ ਆ ਜੀ, ਜਿਹੜੀਆਂ ਜੈਨੂਅਨ ਜਿਹੜਾ ਹੈਗਾ ਆ ਉਹ ਬਾਅਦ ਦੇ ਵਿੱਚ ਜਿੱਦਾਂ ਮਰਜ਼ੀ ਪ੍ਰੋਟੈਸਟ ਕਰਦੇ ਰਹਿਣਗੇ ਜੀ ਵੀ ਇੰਨੀਆਂ ਕੱਟ ਦਿੱਤੀਆਂ ਤੇ ਇੰਨੀਆਂ ਕੱਟ ਦਿੱਤੀਆਂ, ਕੁਛ ਇੱਕ ਵੋਟਾਂ ਜਾਇਜ਼ ਬਣੀਆਂ ਵੀ ਸਰ ਉਹ ਕੱਟ ਹੋਣੀਆਂ ਚਾਹੀਦੀਆਂ ਹੈਗੀਆਂ, ਮੈਂ ਇਸ ਚੀਜ਼ ਦੇ ਪੱਖ ਤੇ ਹਾਂ
0: ਜੀ। ਪਰ ਸੈਂਟ ਸਾਹਿਬ ਇਹਦੇ ਵਿੱਚ ਇੱਕ ਚੀਜ਼ ਹੋਰ ਨਾਲ ਦੀ ਨਾਲ ਲਾਗੂ ਨਹੀਂ ਕਰ ਦੇਣੀ ਚਾਹੀਦੀ ਕਿ ਹਰ ਮਤਲਬ ਕਿ 10 ਸਾਲਾਂ ਬਾਅਦ ਜਾਂ 15 ਸਾਲਾਂ ਬਾਅਦ ਇਹ ਚੀਜ਼ਾਂ ਦੇ ਸਿਆਪੇ ਪੈਂਦੇ ਆ, ਜੇ ਰੈਗੂਲਰੀ ਮਤਲਬ ਕਿ ਜਿਹੜੇ ਆਪਣੇ ਰਜਿਸਟਰੇਸ਼ਨ ਜੰਮਣ ਦਾ ਮਰਨ ਦਾ ਕਮੇਟੀ ਘਰ ਨੇ ਪੰਚਾਇਤਾਂ ਨੇ ਉਹਨਾਂ ਨੂੰ ਹੀ ਕਰ ਦਿੱਤਾ ਜਾਵੇ, ਉਹ ਜਦੋਂ ਸਰਟੀਫਿਕੇਟ ਲਾਗੂ ਕਰਦੇ ਆ ਨਾਲ ਦੀ ਨਾਲ ਵੋਟ ਕੱਟੀ ਜਾਵੇ, ਜਿਹੜਾ ਬੰਦਾ ਇਸ ਦੁਨੀਆਂ ਦੇ ਉੱਤੇ ਰਿਹਾ ਹੀ ਨਹੀਂ ਗਾ, ਕਿ ਇੱਦਾਂ ਦਾ ਕੋਈ ਕਾਨੂੰਨ ਨਹੀਂ, ਬਿੱਲ ਨਹੀਂ ਲਿਆਇਆ ਜਾ ਸਕਦਾ ਜਾਂ ਕਾਨੂੰਨ ਪਹਿਲਾਂ ਹੀ ਹੈ ਨਹੀਂ ਗਾ।
1: ਤੁਸੀਂ ਟਾਂਡੇ ਦੇ ਵਿੱਚ ਮਿਊਂਸੀਪਲ ਕਮੇਟੀ ਦੀਆਂ ਚੋਣਾਂ ਦੇ ਵਿੱਚ ਜਿਹੜਾ ਹੈਗਾ ਆ 500 ਵੋਟ ਇੱਕ ਵਾਰਡ ਦੇ ਵਿੱਚ ਕਿਸੇ MC ਨੇ ਬਾਹਰੋਂ ਪਿੰਡਾਂ ਦੇ ਲੋਕਾਂ ਦੀ ਬਣਾਈ ਹੋਈ ਸੀ।
0: ਕੀ ਬਾਤ ਹੈ ਜੀ,
1: ਉਹ SDM ਨੂੰ ਮਤਲਬ ਜਿਹੜਾ ਹੈਗਾ ਆ ਸਾਬਕਾ MLA ਨੇ ਜਿਹੜਾ ਹੈਗਾ ਆ ਜਾ ਕੇ ਪ੍ਰੋਟੈਸਟ ਕਰਕੇ ਤੇ ਉਹਨਾਂ ਦੇ ਅੱਗੇ ਸਾਰੀ ਲਿਸਟ ਦਿੱਤੀ ਤੇ ਸਾਰਾ ਕੁਛ ਹੈਗਾ ਤੇ ਉਹਨਾਂ ਨੇ ਉਹ ਵੋਟਾਂ ਕਟਾਈਆਂ ਮੌਕੇ ਤੇ ਵੀ ਦੇਖੀ ਇਹ ਵੋਟਾਂ ਜਾਇਜ਼ ਨਹੀਂ ਗੀਆਂ। ਹਾਂਜੀ, ਸੋ ਇਸ ਕਰਕੇ ਜਿਹੜਾ ਹੈਗਾ ਜੀ ਏਦਾਂ ਦੀਆਂ ਵੋਟਾਂ ਬਣਨਗੀਆਂ ਜਾਂ ਇਸ ਤਰੀਕੇ ਨਾਲ ਹੈਗਾ ਆ ਤੇ ਉਹ ਕੱਟ ਹੋਣੀਆਂ ਚਾਹੀਦੀਆਂ ਹੈਗੀਆਂ ਜੀ।
0: ਹਾਂ ਉਹ ਤਾਂ ਗਲਤ ਆ ਜੀ, ਬਿਲਕੁਲ
1: ਦੋਰੀ ਦੋਰੀਆਂ ਵੋਟਾਂ ਬਣੀਆਂ ਹੈਗੀਆਂ ਸਰ, ਬਣਾਉਂਦਾ ਕੌਣ ਆ, ਸਿਆਸਤਦਾਨ ਹੀ ਬਣਾਉਂਦੇ ਆ ਨਾ ਜੀ, ਜਿਹਨਾਂ ਨੇ ਇਲੈਕਸ਼ਨ ਲੜਨਾ ਹੁੰਦਾ ਉਹੀ ਕਰਦੇ ਆ ਨਾ ਜੀ।
0: ਬਿਲਕੁਲ ਆ ਜੀ,
1: ਮੈਂ ਤਾਂ ਤੁਹਾਨੂੰ ਬੇਨਤੀ ਅੱਗੇ ਵੀ ਕੀਤੀ ਸੀ ਵੀ ਮੈਂ ਪਿਛਲੇ 10 ਸਾਲ ਤੋਂ ਜਿਹੜੀ ਹੈਗੀਆਂ ਆਪਣੀਆਂ ਵਾਰਡ ਦੀਆਂ ਇਲੈਕਸ਼ਨ ਕਰਾ ਰਿਹਾ ਹੈਗਾ
0: ਜੀ,
1: ਮੈਨੂੰ ਪਤਾ ਆ, ਅਸੀਂ ਜੋ ਦੇਖੀਦਾ ਅਸੀਂ ਬੰਦੇ ਕਦੀ ਦੇਖੇ ਹੀ ਨਹੀਂ ਹੁੰਦੇ ਜੀ, ਕਿਉਂਕਿ ਸਾਡੇ ਕੋਲ ਕਮਾਂਡ ਆਉਣੀ ਉਦੋਂ ਜਦੋਂ ਮਤਲਬ ਜਿਹੜਾ ਹੈਗਾ ਆ ਇਲੈਕਸ਼ਨ ਅਸੀਂ ਕਰਾਉਣਾ ਆ ਜੀ, ਉਦੋਂ ਇਹਨਾਂ ਨੇ ਸਾਨੂੰ ਵੋਟਰ ਲਿਸਟਾਂ ਦੇ ਦੇਣੀਆਂ ਜੀ, ਉਹ ਵੋਟਾਂ ਜਿਹੜੀਆਂ ਇਹਨਾਂ ਨੇ ਆਪਣੇ ਟਿਨਿਊ ਦੇ ਵਿੱਚ ਬਣਾਈਆਂ ਹੁੰਦੀਆਂ, ਜਿਹੜਾ ਮਤਲਬ ਜਿਹੜਾ ਆ ਵੀ ਹਾਂਜੀ ਉਹ ਵੋਟਾਂ ਜਿਹੜੀਆਂ ਆ ਬੰਦਾ ਕੱਪੜੇ ਦੀ ਦੁਕਾਨ ਕਰਦਾ ਹੁੰਦਾ, ਉਹਨੇ ਲਾ ਕੀਤਾ ਆ ਹੁੰਦਾ ਜੀ, ਉਹਦਾ ਲਾਇਸੈਂਸ ਬਣਿਆ ਹੁੰਦਾ, ਚੱਲ ਮੇਰੇ ਭਾਈ, ਉਹ ਜਿਹੜੇ ਨਹੀਂ ਪ੍ਰੈਕਟਾਈਜ਼ਿੰਗ ਲਾਇਰ ਉਹਨਾਂ ਦੀਆਂ ਵੋਟਾਂ ਬਣਾਈਆਂ ਹੁੰਦੀਆਂ, ਡਿਸਾਈਡਿੰਗ ਫੈਕਟਰ ਉਹ ਹੁੰਦੇ ਆ ਹਾਂਜੀ, ਮਤਲਬ ਜੇ 200 ਵੋਟ ਦੇ ਵਿੱਚੋਂ ਜਿਹੜਾ 30 ਵੋਟਾਂ ਇੱਦਾਂ ਦੀਆਂ ਬਣਾਈਆਂ ਆ ਅਗਲੇ ਬੰਦੇ ਨੇ, ਡਿਸਾਈਡਿੰਗ ਫੈਕਟਰ ਤਾਂ ਉਹ ਹੋ ਗਿਆ ਬਾਹਰਲੇ ਜਿਹਨਾਂ ਨੂੰ ਸਾਡੇ ਪ੍ਰੋਫੈਸ਼ਨ ਦੇ ਨਾਲ ਕੋਈ ਇਲਾਕਾ ਦੇਖਾ ਹੀ ਨਹੀਂ ਜੀ,
0: ਜੀ
1: ਨਾ ਉਹਨਾਂ ਨੂੰ ਸਾਡੀਆਂ ਸਮੱਸਿਆਵਾਂ ਦਾ ਪਤਾ ਹੁੰਦਾ ਨਾ ਵਾਸਤਾ ਜੀ।
0: ਜੀ
1: ਪਿਛਲੇ ਸਾਲ ਮੈਨੂੰ ਮੌਕਾ ਮਿਲਿਆ ਸੀਗਾ, ਪਿਛਲੇ ਤੋਂ ਪਿਛਲੇ ਸਾਲ ਉਦੋਂ ਮੈਂ 30 ਵੋਟਾਂ ਕੱਟ ਦਿੱਤੀਆਂ ਸੀ ਜੀ, ਉਦੋਂ ਬੜਾ ਰੌਲਾ ਪਿਆ ਜੀ, ਤੇ ਇਸ ਕਰਕੇ ਵੋਟਾਂ ਕੱਟ ਦਿੱਤੀਆਂ ਜੀ ਇਸ ਤਰੀਕੇ ਦੇ ਨਾਲ, ਮੈਂ ਦੇਖਿਆ ਵੀ ਡੇ ਬੰਦੇ ਜਿਹੜੇ ਹੈਗੇ ਆ ਪਿਛਲੇ ਸਾਲ ਫੇਰ ਉਹਨਾਂ ਨੇ ਜਿਹੜਾ ਹੈਗਾ ਆ ਉਹ ਦੁਬਾਰਾ ਜਿਹੜੀ ਹੈਗੀ 10-15 ਬੰਦੇ ਹੋਰ ਬਣਾ ਲਿਆ ਜੀ, ਇੱਕ ਲੇਡੀ ਆਈ ਜੀ ਮੇਰੇ ਕੋਲ ਵੋਟ ਪਾਉਣ ਵਾਸਤੇ, ਉਹਨੂੰ ਆਪਣਾ ਜਿਹੜਾ ਇਨਵੋਲਵਮੈਂਟ ਨੰਬਰ ਨਹੀਂ ਸੀ ਪਤਾ ਜੀ,
0: ਜੀ
1: ਬਟ ਸੋਰੀ ਟੂ ਸੇ ਕਿ ਮੈਨੂੰ ਵੋਟ ਕਾਸਟ ਕਰਾਉਣੀ ਪਈ ਉਸ ਵੇਲੇ, ਕਿਉਂਕਿ ਉਹ ਜਿਹੜਾ ਹੈਗਾ ਆ ਇਹ ਜਦੋਂ ਲਿਸਟ ਵਿੱਚ ਨਾ ਫਿਗਰ ਕਰਦਾ ਸੀਗਾ ਤੇ ਫੇਰ ਇਸ ਕਰਕੇ ਮੈਨੂੰ ਵੋਟ ਪਾਉਣੀ ਪਈ, ਨਾ ਉਹਦੇ ਕੋਲ ਕੋਈ ਆਈ ਕਾਰਡ ਨਾ ਵਾਸਤਾ
0: ਜੀ,
1: ਸੋ ਇਸ ਕਰਕੇ ਏਦਾਂ ਦੀਆਂ ਵੋਟਾਂ ਭੁਗਤਾਉਂਦੇ ਆ ਜੀ, ਸਿਆਸਤਦਾਨ ਹੀ ਭੁਗਤਾਉਂਦੇ ਹੈਗੇ ਆ, ਸੋ ਇਹ ਵੋਟਾਂ ਜਿਹੜੀਆਂ ਹੈਗੀਆਂ ਜੈਨੂਅਨ ਜਿਹੜੀ ਹੈਗੀਆਂ ਕੱਟ ਹੋਣੀਆਂ ਚਾਹੀਦੀਆਂ ਹੈਗੀਆਂ, ਜਿਹੜੀਆਂ ਜੈਨੂਅਨ ਵੋਟਾਂ ਆ ਉਹ ਡਿਸਾਈਡਿੰਗ ਫੈਕਟਰ ਹੋਣਾ ਚਾਹੀਦਾ ਜੀ।
0: ਜੀ ਬਿਲਕੁਲ,
1: ਬਾਕੀ ਜੇ ਕੋਈ ਨਜਾਇਜ਼ ਕੱਟ ਹੁੰਦੀ ਹੈਗੀ ਆ ਤੇ ਉਹਦੇ ਬਾਰੇ ਤਾਂ ਜਿਹੜਾ ਹੈਗਾ ਆ ਬਾਅਦ ਦੇ ਵਿੱਚ ਸਰ, ਮੈਂ ਉਹ ਜਿਹੜਾ ਹੈਗਾ ਨਾ ਜੀ ਕਈ ਬੰਦੇ ਜਿਹੜੇ ਹੈਗੇ ਆ ਉਹਨਾਂ ਦੀ ਉੱਥੇ ਬੰਗਾਲ ਦੇ ਵਿੱਚ ਜਿਨ੍ਹਾਂ ਦੀਆਂ ਕੱਟ ਹੋਈਆਂ ਉਹ ਬਾਅਦ ਦੇ ਵਿੱਚ ਸਾਹਮਣੇ ਵੀ ਆਏ ਆ
0: ਜੀ
1: ਕਿ ਹਾਂਜੀ ਜੀ ਅਸੀਂ ਤਾਂ 28 ਸਾਲ ਪਹਿਲਾਂ ਬੰਗਲਾਦੇਸ਼ ਤੋਂ ਆਏ ਸੀ, ਮੇਰੀ ਮਾਂ ਦੀ ਵੋਟ ਵੀ ਬਣ ਗਈ ਸੀ, ਮੇਰੀ ਪਿਛਲੇ ਸਾਲ ਮੈਂ 18 ਸਾਲਾਂ ਦਾ ਹੋਇਆ ਤੇ ਮੇਰੀ ਵੋਟ ਬਣੀ, ਪਰ ਹੁਣ ਸਾਨੂੰ ਦੁਬਾਰਾ ਵਾਪਸ ਜਾਣਾ ਪਊਗਾ ਕਿਉਂਕਿ ਸਾਨੂੰ ਇੱਥੇ CA ਦਾ ਜਿਹੜਾ ਬੈਨੀਫਿਟ ਮਿਲਣਾ ਨੀ ਗਾ ਕਿਉਂਕਿ ਅਸੀਂ ਮੁਹੰਮਦਨ ਕਮਿਊਨਿਟੀ ਨਾਲ ਆ, ਜੇ ਅਸੀਂ ਹਿੰਦੂ ਹੁੰਦੇ ਤੇ ਫੇਰ ਸਾਡਾ ਜਿਹੜਾ ਇੱਥੇ ਸਰ ਜਾਣਾ ਸੀ। ਉਹ ਜਿਹੜੀ ਵੋਟ ਬਣ ਗਈ ਸੀ ਉਸ ਵੋਟ ਦੇ ਨਾਲ ਸਾਰੀਆਂ ਸਰਕਾਰ ਦੀਆਂ ਯੋਜਨਾਵਾਂ ਦਾ ਫਾਇਦਾ ਵੀ ਲੈ ਰਹੇ
0: ਸੀ।
1: ਸੋ ਇਸ ਕਰਕੇ ਜਿਹੜਾ ਹੈਗਾ ਇਸ ਚੀਜ਼ ਦਾ ਫਰਕ ਪੈਂਦਾ ਸਰ।
0: ਬਿਲਕੁਲ ਹੈ ਜੀ ਜੀ, ਹਾਂ ਇਸ ਆਰਟ ਦੇ ਵਿੱਚ ਦੇਖ ਲਓ 82 ਅਧਿਆਪਕ ਜਿਹੜੇ ਨੇ ਉਹ ਉਹਨਾਂ ਦੇ ਉੱਤੇ ਜੀ ਕਹਿ ਸਕਦੇ ਇੱਕ ਤਰ੍ਹਾਂ ਦੀ ਗਾਜ ਹੀ ਡਿੱਗੀ ਹੈ ਜੀ। 82 ਸਰਕਾਰੀ ਸਕੂਲੀ ਅਧਿਆਪਕਾਂ ਦੇ ਵਿਰੁੱਧ ਅਨੁਸ਼ਾਸਨੀ ਅਤੇ ਕਾਨੂੰਨੀ ਕਾਰਵਾਈ ਕਰ ਦਿੱਤੀ ਹੈ ਜੀ, ਅਤੇ ਉਹਦੇ ਵਿੱਚ ਉਹ ਗੈਰ ਹਾਜ਼ਰ ਰਹੇ ਨੇ ਜੀ, ਜਿਹੜਾ ਆਪਾਂ ਮਰਦਮਸ਼ੁਮਾਰੀ ਹੋ ਰਹੀ ਹੈ ਜੋ ਕੁਝ ਵੀ ਵਾਪਰ ਰਿਹਾ।
1: ਪਰ ਸਭ ਉੱਥੇ ਵੀ ਹੈਗਾ ਆ, ਉਹ ਕਹਿੰਦੇ ਅਸੀਂ ਸਵੇਰ ਦੇ ਉੱਥੇ ਬੈਠੇ ਰਹੇ ਹੈਗੇ ਆ, ਸਾਨੂੰ ਰਿਜ਼ਰਵ ਸਟਾਫ 'ਚ ਰੱਖਿਆ ਹੋਇਆ ਸੀਗਾ ਜੀ
0: ਜੀ।
1: ਉਹ ਵਿਚਾਰੇ ਉਹ ਇੱਕ ਅਧਿਆਪਕ ਤਾਂ ਮੀਡੀਆ ਦੇ ਵਿੱਚ ਰੋ ਰਿਹਾ
0: ਸੀ ਪਿਛਲੇ ਦਿਨ, ਹਾਂ ਰੋਣ ਤੇ ਲੱਗਿਆ ਹੋਇਆ ਸੀ
1: ਸਵੇਰ ਤੋਂ, ਕਹਿੰਦਾ ਸਾਨੂੰ ਭੁੱਖੇ ਬਿਠਾਈ ਰੱਖਿਆ ਜੀ, ਹਾਂਜੀ ਨਾ ਰੋਟੀ ਨਾ ਪਾਣੀ ਸਵੇਰ ਤੋਂ ਲੈ ਕੇ ਸ਼ਾਮ ਤੱਕ, ਸ਼ਾਮ ਕਹਿਤਾ ਵੀ ਗੈਰ ਹਾਜ਼ਰ ਜੀ ਤੁਸੀਂ
0: ਜੀ। ਬਿਲਕੁਲ ਹੈ ਜੀ।
1: ਸੋ ਇਸ ਕਰਕੇ ਜੀ ਏਦਾਂ ਨੀ ਹੋ ਸਕਦਾ ਹੈਗਾ ਕੋਈ ਵੀ ਮਤਲਬ ਨੌਕਰੀ ਪੇਸ਼ਾ ਬੰਦਾ ਜਿਹੜਾ ਹੈਗਾ ਛੇਤੀ ਕਿਤੇ ਆਪਣੀ ਨੌਕਰੀ ਦਾ ਤੇ ਨੀ ਲਾਉਂਦਾ, ਕੋਸ਼ਿਸ਼ ਜ਼ਰੂਰ ਕਰਦੇ ਹੁੰਦੇ ਹੈਗੇ ਵੀ ਹਾਂ ਜੀ ਵੀ ਹਾਂ ਜੀ ਮੇਰੀ ਵੋਟ ਜਿਹੜੀ ਆ ਡਿਊਟੀ ਜਿਹੜੀ ਆ ਕੱਟ ਹੋ ਜਾਏ, ਜੇ ਨਹੀਂ ਕੱਟ ਹੁੰਦੀ ਤੇ ਤੁਸੀਂ ਯਕੀਨ ਕਰੋ ਛੋਟੇ ਛੋਟੇ ਬੱਚਿਆਂ ਵਾਲੀਆਂ ਜਿਹੜੀਆਂ ਹੈਗੀਆਂ ਉਹ ਵੀ ਵਿਚਾਰੀਆਂ ਜਿਹੜੀਆਂ ਆਪਣਾ ਬੱਚਾ ਕਿਤੇ ਰੱਖ ਕੇ ਤੇ ਫਿਰ ਉੱਥੇ ਡਿਊਟੀ ਤੇ ਜਾਂਦੀਆਂ ਦੇਖੀਆਂ ਮੈਂ।
0: ਬਿਲਕੁਲ।
1: ਸੋ ਇਸ ਕਰਕੇ ਮੈਂ ਮਤਲਬ ਉਹ ਹੋ ਸਕਦਾ ਆਪਣਾ ਡਿਫੈਂਸ ਦੇਣ ਜੀ ਇਸ ਚੀਜ਼ ਦੇ ਉੱਤੇ
0: ਜੀ,
1: ਤੇ ਬਟ ਜਿਹੜਾ ਹੈਗਾ ਆ ਉਹ ਨਜਾਇਜ਼ ਲੱਗਦਾ ਜੀ, ਜਾਇਜ਼ ਨਹੀਂ ਲੱਗਦਾ ਹੈਗਾ
0: ਜੀ।
1: ਇੰਨੇ ਬੰਦੇ ਜਿਹੜੇ ਹੈਗੇ ਕਲੈਕਟਿਵਲੀ ਜਿਹੜਾ ਹੈਗਾ ਆ ਵੀ ਡਿਊਟੀ ਤੋਂ ਗੈਰ ਹਾਜ਼ਰ ਨਹੀਂ ਹੋ ਸਕਦੇ ਸਰ, ਸਾਰਾ ਰਿਜ਼ਰਵ ਸਟਾਫ ਸੀਗਾ ਜੀ, ਪਤਾ ਨੀ ਸਰ ਜਿਹੜੇ ਹੈਗੇ ਨਾ ਆਫਿਸਰ ਜਿਹੜੇ ਹੈਗੇ ਆ ਇਹ ਵੀ ਇੱਕ ਟੀਚਿੰਗ ਸਟਾਫ ਨਾਲ ਪਤਾ ਨੀ ਕੀ ਚੱਕਰ ਹੈਗਾ ਜੀ, ਇਹ ਐਗਜੈਕਟਿਵ ਵਾਲਿਆਂ ਨੂੰ ਨਾ ਜੀ ਵੈਸੇ ਹੀ ਇਹਨਾਂ ਨਾਲ ਜਿਹੜੀ ਹੈਗੀ ਉਦਾਂ ਹੀ ਜੈਲਸੀ ਹੋਈ ਰਹਿੰਦੀ ਹੈ।
0: ਹਾਂ ਬਿਲਕੁਲ ਹੈ ਜੀ, ਉਹ ਵੀ ਹੈ ਜੀ ਬਿਲਕੁਲ। ਨਹੀਂ ਨਾਲੇ ਉਹਨਾਂ ਨੂੰ ਆਪਣਾ ਕੰਮ ਕਰਨ ਦਿਓ, ਬੱਚਿਆਂ ਦਾ ਜਿਹੜਾ ਸਿਲੇਬਸ ਆ ਜਾਂ ਹੋਰ ਸਾਰੀਆਂ ਚੀਜ਼ਾਂ ਨੇ ਉਹ ਪੂਰਾ ਹੋਣ ਦਿਓ। ਦੂਸਰੇ ਪਾਸੇ ਦੇਖ ਲਓ ਮਤਲਬ ਕਿ ਪਬਲਿਸਿਟੀ ਲੈ ਰਹੇ ਨੇ ਜੀ ਬੱਚਿਆਂ ਨੂੰ, ਮਤਲਬ ਕਿ ਸਵਾਲ ਜਾਂ ਬੱਚੇ ਸਵਾਲ ਕਰਦੇ ਨੇ ਜਾਂ ਉਹ ਸਾਰੀਆਂ ਚੀਜ਼ਾਂ ਵੀ ਇੱਕੋ ਹੀ ਅਸੀਂ ਕਲਾਸ ਦੇ ਹਾਂ ਅਤੇ ਉਹਦੇ ਵਿੱਚ ਇੱਕੋ ਹੀ ਸਾਡੇ ਨੰਬਰ ਆਏ ਨੇ, ਪਰ ਏਜ ਗਰੁੱਪ ਦੇ ਹਿਸਾਬ ਦੇ ਨਾਲ ਦੇਖ ਕੇ ਉਹਨੂੰ ਪਹਿਲਾਂ ਲਾਣ ਦਿੱਤਾ, ਦੂਜਾ ਲਾਣ ਦਿੱਤਾ। ਉਹਦੇ ਵਿੱਚ ਸਿਸੋਦੀਆ ਸਾਹਿਬ ਉੱਥੇ ਬੈਠੇ ਜਵਾਬ ਦੇ ਰਹੇ ਨੇ, ਮਾਨ ਸਾਹਿਬ ਦੇ ਰਹੇ ਨੇ ਜੀ, ਉਹ ਚੱਲ ਕੀ ਰਿਹਾ ਇਹ ਜੀ?
1: ਇਹ ਚੱਲ ਰਿਹਾ ਇਹ ਜੀ ਕਿ ਇਹਦੇ 'ਤੇ ਅੱਜ ਹਮੀਰ ਸਿੰਘ ਹੋਣਾ ਨੇ ਵੀ ਪ੍ਰੋਗਰਾਮ ਕੀਤਾ ਹੈਗਾ ਜੀ
0: ਜੀ,
1: ਕਿ ਇਹਨਾਂ ਨੇ ਇੰਨੀ ਗਰਮੀ ਕਰਕੇ ਵੀ ਛੁੱਟੀਆਂ ਨਹੀਂ ਕੀਤੀਆਂ ਇਸ ਕਰਕੇ ਕਿ ਇਹਨਾਂ ਨੇ ਇੱਕ ਮੈਗਾ PTM ਕੀਤੀ ਜੀ ਸਾਰੇ ਸਕੂਲਾਂ ਦੇ ਵਿੱਚ।
0: ਅੱਛਾ ਜੀ।
1: ਉਹ ਇਹਨਾਂ ਨੇ ਪਹਿਲਾਂ ਚੱਲਦੀਆਂ ਪਈਆਂ ਸੀਗੀਆਂ ਵੋਟਾਂ ਤੇ ਚੋਣ ਜਾਬਤਾ ਲਗਾਇਆ ਸੀ ਤੇ ਇਸ ਕਰਕੇ ਉਹ ਕਰ ਨਹੀਂ ਸੀ ਸਕਦੇ, ਇਹ ਇਹਨਾਂ ਨੇ ਇਵੈਂਟ ਕਰਨਾ ਸੀ, ਇਹਨਾਂ ਨੇ ਫਿਰ ਸ਼ਨੀਵਾਰ ਉਹ ਇਵੈਂਟ ਆਪਣਾ ਭੁਗਤਾ ਲਿਆ ਜੀ
0: ਜੀ।
1: ਉਹਦੇ ਵਿੱਚ ਜਿਹੜਾ ਬੱਚਿਆਂ ਨੂੰ ਸੱਦ ਕੇ ਤੇ ਸਾਰਾ ਕੁਝ ਸੱਦ ਕੇ ਤੇ ਉੱਥੇ ਭਗਵੰਤ ਮਾਨ ਹੋਣਾ ਦਾ ਜਿਹੜਾ ਹੈਗਾ ਆ ਪੰਪਲੈਟ ਜਿਹਾ ਛਪਾਏ ਸੀਗੇ ਉਹਨਾਂ ਦੇ ਉੱਤੇ, ਉਹਨਾਂ ਦੀਆਂ ਅਚੀਵਮੈਂਟ, ਪੇਰੈਂਟਸ ਨੂੰ ਵੀ ਨਾਲ ਉਹ ਦਿੱਤੀਆਂ ਜੀ, ਸਾਰਾ ਕੁਛ ਦਿੱਤਾ ਜੀ ਵੀ ਹਾਂ ਜੀ ਮਤਲਬ ਇਹ ਹੈਗਾ ਆ ਕਿ ਇਹਨਾਂ ਨੇ ਆਪਣੇ ਇੱਕ ਪਾਰਟੀ ਦਾ ਜਿਹੜਾ ਹੈਗਾ ਆ ਵੀ ਉਹ ਸਪਰੈਡ ਕਰਨ ਵਾਸਤੇ ਵੀ ਉਹਨਾਂ ਨੂੰ ਜਿਹੜੇ ਆ ਪਾਰਟੀ ਦਾ ਪ੍ਰਚਾਰ ਕਰਨ ਵਾਸਤੇ ਐਜ ਏ ਚਿਲਡਰਨ ਯਾਨੀ ਕਿ ਸਟੂਡੈਂਟਸ ਐਂਡ ਦੇਅਰ ਪੇਰੈਂਟਸ
0: ਪਿਛਲੇ ਜਿਹੜੇ ਬਿਆਨ ਕੱਢ ਕੇ ਦੇਖ ਲਓ ਜਾਂ ਜਦੋਂ ਪ੍ਰਚਾਰ ਚੱਲਦਾ ਸੀ ਕਹਿੰਦੇ ਸੀ ਮੇਰੇ ਕੰਮਾਂ ਨੂੰ ਤੁਸੀਂ ਵੋਟ ਪਾਵੋਗੇ, ਤੇ ਹੁਣ ਫਿਰ ਉਹ ਬੱਚਿਆਂ ਤੱਕ ਵੀ ਇੰਨੀ ਗਿਰ ਗਏ ਆ ਭਈ, ਬੱਚਿਆਂ ਦਾ ਵੀ ਮੈਸੇਜ ਆ, ਉਹਨਾਂ ਨੂੰ ਵੀ ਉਸ ਚੀਜ਼ ਦੇ ਵਿੱਚ ਤੁਸੀਂ ਲੈ ਕੇ ਖਿੱਚ ਕੇ ਆ ਰਹੇ ਹੋ।
1: ਸਰ ਦਿੱਲੀ ਮਾਡਲ ਆ, ਤੁਸੀਂ ਯਾਦ ਕਰੋ ਜਦੋਂ ਮਨੀਸ਼ ਸਿਸੋਦੀਆ ਅੰਦਰ ਸੀਗਾ ਤੇ ਕੇਜਰੀਵਾਲ ਸਕੂਲਾਂ ਚ ਜਾ ਕੇ ਬੱਚਿਆਂ ਨੂੰ ਕਹਿੰਦਾ ਸੀ ਵੀ ਪ੍ਰਧਾਨ ਮੰਤਰੀ ਨੂੰ ਲੈਟਰ ਲਿਖੋ ਇੱਕ,
0: ਹਾਂਜੀ
1: ਤੇ ਹਮਾਰੇ ਸਿਕਸ਼ਾ ਮੰਤਰੀ ਜੋ ਹੈ ਉਨਕੋ ਰਿਲੀਵ ਕੀਆ ਜਾਏ, ਉਨਕੋ ਛੋੜਾ ਜਾਏ,
0: ਹਾਂਜੀ
1: ਹਮਾਰੀ ਪੜ੍ਹਾਈ ਡਿਸਟਰਬ ਹੋ ਰਹੀ ਹੈ। ਕੇਜਰੀਵਾਲ ਉਹਨੇ ਸਿਸੋਦੀਆ ਨੇ ਕਿਹੜਾ ਕਲਾਸਾਂ ਦੇ ਵਿੱਚ ਆ ਕੇ ਪੜ੍ਹਾਉਣਾ ਸੀ, ਨਿਆਣੇ ਨੂੰ ਪੜ੍ਹਾਉਣਾ ਤਾਂ ਟੀਚਰਾਂ ਨੇ ਸੀ ਨਾ, ਟੀਚਰਾਂ ਤੋਂ ਲੈਟਰ ਲਿਖਵਾਏ ਜਾ ਰਹੇ ਸੀ, ਪਰ ਹਾਂਜੀ ਤੇ ਉਹਨਾਂ ਕੋਲ ਸਟੂਡੈਂਟਸ ਕੋਲੋਂ ਲੈਟਰ ਲਗਾ, ਫਿਰ ਉਦੋਂ ਵੀ ਕ੍ਰਿਟਿਸਿਜ਼ਮ ਹੋਇਆ ਸੀ ਭਾਈ ਤੁਸੀਂ ਸਟੂਡੈਂਟਸ ਨੂੰ ਐਜ਼ ਏ ਜਿਹੜਾ ਪੋਲੀਟੀਕਲ ਟੂਲ ਯੂਜ਼ ਕਰ ਰਹੇ ਹੋ
0: ਜੀ। ਉਹ ਬੇਟੀ ਨੇ ਜਦੋਂ ਹਨਾ ਸਵਾਲ ਪੁੱਛਿਆ ਇਹ ਕਿ ਭਾਈ ਇੱਦਾਂ ਕਾਹਤੋਂ ਕਰਦੇ ਹੋ, ਅਸੀਂ ਸਾਰੇ ਮਤਲਬ ਕਿ ਤਿੰਨ ਸਿਸੋਦੀਆ ਅੱਗੇ, ਉਹ ਕਹਿੰਦਾ ਕਹਿੰਦਾ ਵੀ ਬਹੁਤ ਬੜੀਆ ਬੇਟਾ, ਬਹੁਤ ਅੱਛਾ ਸਵਾਲ ਕੀਆ ਹੈ, ਕਹਿੰਦਾ ਤੇ ਕਹਿੰਦਾ ਇਹੀ ਅਸੀਂ ਚਾਹੁੰਦੇ ਹਾਂ ਕਿ ਮੁੱਖ ਮੰਤਰੀ ਨੂੰ ਤੁਸੀਂ ਸਵਾਲ ਪੁੱਛ ਸਕੋ ਪਰ ਉਹਦੇ ਉੱਤੇ ਅਸਰ ਨਾ ਕਰਿਓ ਕੋਈ।
1: ਬਿਲਕੁਲ, ਉਹ ਤੇ ਸਿਰਫ ਸਰ ਇਹ ਜਾਣ ਬੁੱਝ ਕੇ ਜੋ ਨਿਊਜ਼
0: ਪਲਾਨ ਹੀ ਆ ਸਾਰਾ ਹੁੰਦਾ ਜੀ, ਬਿਲਕੁਲ
1: ਸਾਰਾ ਕੁਝ
0: ਕਿਹਨੇ ਕੀ ਕਹਿਣਾ ਕਿਹਨੇ ਕੀ ਕਹਿਣਾ
1: ਜਿਹੜਾ ਹੈਗਾ ਕਰਕੇ ਤੇ ਲੋਕਾਂ ਨੂੰ ਦਿਖਾਇਆ ਜਾਂਦਾ ਜੀ
0: ਜੀ।
1: ਪੰਜਾਬ ਦੇ ਲੋਕ ਕਿੰਨੇ ਕੁ ਸਮਝਦਾਰ ਆ ਇਹ ਤਾਂ ਹੁਣ 27 ਚ ਹੀ ਪਤਾ ਲੱਗੂਗਾ ਜੀ, ਬਾਕੀ ਦੇਖਦੇ ਹੈਗੇ ਆ ਜੀ ਇਹਨਾਂ ਚੀਜ਼ਾਂ ਨੂੰ ਸਮਝਦੇ ਆ ਕਿ ਨਹੀਂ ਸਮਝਦੇ ਹੈਗੇ ਜੀ, ਜਾਂ ਇੱਕ ਫੋਟੋ ਖਿਚਾ ਲਈ ਲੀਡਰ ਦੇ ਨਾਲ ਤੇ ਉਹਦੇ ਨਾਲ ਹੀ ਉਹਦੀ ਪ੍ਰਾਪਤੀ ਹੋ ਜਾਂਦੀ ਹੈਗੀ ਹੈ,
0: ਬਿਲਕੁਲ
1: ਪਤਾ ਨੀ ਕੀ ਪੁੱਛਿਆ ਜੀ ਬੱਚਿਆਂ ਦੇ।
0: ਤੇ ਸੈਣੀ ਸਾਹਿਬ ਇੱਕ ਖਬਰ ਹੋਰ ਲੈ ਕੇ ਤੁਹਾਡੇ ਤੋਂ ਆਗਿਆ ਲੈਣਾ ਕਿ ਵੈਸੇ ਤਾਂ ਹਾਈ ਕੋਰਟ ਬੜੇ ਲੰਮੇ ਸਮੇਂ ਤੋਂ ਰੌਲਾ ਪਾ ਰਹੀ ਹੈ ਇਹ ਵੀ ਚੀਜ਼ਾਂ ਕਾਨੂੰਨ ਨੂੰ ਲਾਗੂ ਕਰਨ ਦੀ, ਜਾਂ ਹਾਈ ਕੋਰਟ ਨੇ ਰੋਪੜ ਦੇ ਡਿਪਟੀ ਕਮਿਸ਼ਨਰ ਤੋਂ ਵਿਸਤ੍ਰਿਤ ਰਿਪੋਰਟ ਮੰਗੀ ਹੈ, ਅਤੇ ਲੀਗਲ ਮਾਈਨਿੰਗ ਜਿਹੜੀ ਹੋ ਰਹੀ ਆ ਪਿਛਲੇ 4 ਸਾਲਾਂ ਤੋਂ ਹੀ ਰੌਲਾ ਪਈ ਜਾਂਦਾ, ਵੈਸੇ ਤਾਂ ਰੌਲਾ ਤਾਂ ਉਹਨਾਂ ਤੋਂ ਪਹਿਲਾਂ ਦਾ ਵੀ ਪੈਂਦਾ ਹੈ, ਪਰ ਇਹਦੇ ਉੱਤੇ ਕੁਝ ਹੋਊਗਾ ਕਿ ਨਹੀਂ ਹੋਊਗਾ?
1: ਭੋਰੇ ਸਾਹਿਬ ਇੱਕ ਵਾਰੀ ਕੈਪਟਨ ਸਾਹਿਬ ਵੀ ਗਏ ਸੀ, ਕਹਿੰਦੇ ਹੈਲੀਕਾਪਟਰ ਉਹਨਾਂ ਨੇ ਥੱਲੇ ਕੀਤਾ
0: ਉੱਥੇ
1: ਦੇਖਿਆ ਵੀ ਮਾਈਨਿੰਗ ਹੋ ਰਹੀ ਆ ਜੀ, ਹਾਂਜੀ ਉਹ ਫਿਰ ਮੁੜ ਕੇ ਜਿਹੜਾ ਹੈਗਾ ਆ ਵੀ ਮਾਈਨਿੰਗ ਵਾਲੇ ਫੜੇ ਫੁੜੇ ਜੀ ਏਦਾਂ ਕਰਕੇ ਬਾਅਦ ਚੋਂ ਕਹਿੰਦੇ ਮੇਰੇ ਕੋਲ ਫਾਈਲਾਂ ਆ ਗਈਆਂ ਜੀ, 19 ਮੰਤਰੀ ਸਾਡੇ 19 ਜਿਹੜੇ ਹੈਗੇ ਵਿਧਾਇਕ ਆ ਉਹਨਾਂ ਦਾ ਹਿੱਸਾ ਆ ਜੀ, ਮੇਰੇ ਕੋਲ ਫਾਈਲਾਂ ਪਈਆਂ ਆ ਜੀ, ਹਾਂਜੀ ਮੈਂ ਸੋਨੀਆ ਗਾਂਧੀ ਨੂੰ ਭੇਜ ਦਿੱਤੀਆਂ ਜੀ, ਪਤਾ ਨੀ ਅਜੇ ਤੱਕ ਤਾਂ ਕੋਈ ਐਕਸ਼ਨ ਉਹਤੇ ਨੀ ਹੋਇਆ ਤੇ ਇਹ ਤੇ ਕੀ ਐਕਸ਼ਨ ਹੋਣਾ ਆ, ਹਾਈ ਕੋਰਟ ਵੀ ਆਪਣਾ ਰੌਲਾ ਰੂਲਾ ਪਾ ਕੇ ਹਟ ਜੂਗੀ, ਹੋਰ ਉੱਥੇ ਕੀ ਕਰਨਾ ਜੀ, ਗਰਾਊਂਡ ਰਿਐਲਿਟੀ ਤਾਂ ਹੈਗੀ ਆ ਨਾ ਜੀ, ਇਹ ਤੁਹਾਨੂੰ ਪਤਾ ਆ ਵੀ ਇਲੀਗਲ ਮਾਈਨਿੰਗ ਹੁੰਦੀ ਆ ਤੇ ਹੋ ਰਹੀ ਆ ਜੀ, ਤੇ ਇਸੇ ਕਰਕੇ ਇਸੇ ਚੀਜ਼ ਕਰਕੇ ਤਾਂ ਸਰ ਜਿਹੜਾ ਹੈਗਾ ਆ ਵੀ 5 ਲੱਖ ਕਰੋੜ ਦਾ ਕਰਜ਼ਾਈ ਵੀ ਤਾਂ ਪੰਜਾਬ ਇਸੇ ਕਰਕੇ ਹੋਇਆ ਜੀ, ਜੇ ਮੰਨ ਲਓ ਇਹ ਤਾਂ ਨੀ ਹੈਗਾ ਹੈ ਜੀ ਵੀ ਸਟੇਟ ਕਰਜ਼ਾਈ ਹੋਈ ਆ, ਲੋਕ ਤਾਂ ਵਿੱਚ ਜਿਹੜੇ ਹੈਗੇ ਆ 2 ਨੰਬਰ ਦਾ ਕੰਮ ਕਰਦੇ, ਮਾਈਨਿੰਗ ਦਾ ਕੰਮ ਕਰਦੇ, ਅਮੀਰ ਦਾ ਹੋਏ ਜੀ,
0: ਬਿਲਕੁਲ ਹੈ
1: ਉਹ ਪੈਸਾ ਤਾਂ ਦੇਖੋ ਸਟੇਟ ਦੇ ਜਿਹੜੇ ਸੰਸਾਧਨ ਆ ਇਹ ਲੁੱਟੇ ਤਾਂ ਗਏ ਆ ਨਾ
0: ਜੀ, ਬਿਲਕੁਲ
1: ਤੁਸੀਂ ਜਿਹੜਾ ਹੈਗੇ ਆ ਇੱਕ ਕੋਈ ਇੰਡੀਪੈਂਡੈਂਟ ਏਜੰਸੀ ਜਿਹੜੀ ਹੈਗੀ ਆ ਕੇ ਚੈੱਕ ਤਾਂ ਕਰੇ ਜਿਹੜੇ ਵਿਧਾਇਕ ਜਾਂ ਵਿਧਾਇਕਾਂ ਦੇ ਥੱਲੇ ਜਿਹੜੇ ਇਹ ਕੰਮ ਕਰਦੇ ਸੀਗੇ ਉਹਨਾਂ ਦੀਆਂ ਪ੍ਰੋਪਰਟੀਜ਼ ਕਿਸ ਰੇਸ਼ੋ ਨਾਲ ਇਨਕਰੀਜ਼ ਕੀਤੀਆਂ ਆ ਤੇ ਆਪਣੇ ਆਪ ਪਤਾ ਲੱਗ ਜਾਊਗਾ ਜੀ।
0: ਬਿਲਕੁਲ ਹੈ ਜੀ ਬਿਲਕੁਲ। ਸੈਣੀ ਸਾਹਿਬ ਔਜਲਾ ਸਾਹਿਬ ਜੁੜੇ ਨੇ, ਸ਼ਾਇਦ ਕੋਈ ਗੱਲ ਕਰਨੀ ਚਾਹੁੰਦੇ ਹੋ, ਨਿੱਘਾ ਸਵਾਗਤ ਉਹਨਾਂ ਦਾ ਵੀ ਕਰਦੇ। ਸਤਿ ਸ਼੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
1: ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ ਜੀ ਜੀ ਅਨੁਜ ਜੀ,
2: ਹੈਲੀਕਾਪਟਰ ਨੀਵਾ ਕਰਕੇ ਲੰਘਦੇ ਆ ਰਾਜਨ ਜੀ, ਉਹਦੇ ਨਾਲ ਕੋਈ ਫਰਕ ਪੈਂਦਾ?
0: ਧੂੜੇ ਪੈਂਦੀ ਲੋਕਾਂ ਦੇ ਮੂੰਹ ਅੱਖਾਂ ਦੇ ਵਿੱਚ, ਹੋਰ ਕੀ ਪੈਣਾ ਸੀ
1: ਸਰ, ਪਿਆ ਤਾਂ ਕੋਈ ਨੀ ਹੈਗਾ ਪਰ ਕੈਪਟਨ ਸਾਹਿਬ ਨੂੰ ਜ਼ਰੂਰ ਪਿਆ ਜੀ। ਅਗਲਿਆਂ ਨੇ ਕਿਹਾ ਵੀ ਤੂੰ ਤਾਂ ਜਿਹੜੇ ਸਾਡੀਆਂ ਫਾਈਲਾਂ ਬਣਾਉਂਦਾ ਤੇਰੀ ਮੋਟੀ ਫਾਈਲ ਬਣਾਉਂਦੇ ਹੈਗੇ ਆ ਜੀ, ਉਹ ਅੱਜ ਕੱਲ੍ਹ ਹੁਣ ਜਿਹੜਾ ਹੈਗਾ ਆ ਕਹਿੰਦੇ ਵੀ ਮੇਰੇ ਜਨਮ ਦਿਨ ਤੇ ਕਿਸੇ ਨੇ ਵਧਾਈ ਨੀ ਦਿੱਤੀ, ਹਾਂਜੀ ਮੇਰੇ ਕਹਿੰਦੇ ਜਿਹੜੇ ਭਰਾ ਮਰ ਗਿਆ ਤਾਂ ਬੀਜੇਪੀ ਵਾਲਿਆਂ ਨੇ ਵਧਾਈ ਨੀ ਦਿੱਤੀ, ਸੋਗ ਪ੍ਰਗਟ ਨੀ ਕੀਤਾ, ਅਤੇ ਰਾਹੁਲ ਗਾਂਧੀ ਨੇ ਮੇਰੇ ਕੋਲ ਸੋਗ ਪ੍ਰਗਟ ਕੀਤਾ ਤੇ ਰਾਹੁਲ ਗਾਂਧੀ ਨੇ ਜਨਮ ਦਿਨ ਦੀ ਵਧਾਈ ਦਿੱਤੀ ਆ ਜੀ।
0: ਜੀ
2: ਕੀਤੀਆਂ ਲੱਤੀ ਦੀਆਂ ਪੇਸ ਦੁੱਲੇ ਦੇ ਆਈਆਂ ਤਾਂ ਆਉਣੀਆਂ ਨੇ ਜੀ ਹੁਣ,
0: ਬਿਲਕੁਲ ਹੈ ਜੀ।
1: ਹੁਣ ਗੱਲ ਏਦਾਂ ਹੈਗੀ ਆ ਨਾ ਜੀ, ਤੁਸੀਂ ਹੁਣ ਆਪਣਾ ਵੀ ਤਾਂ ਸਿਸਮਾ ਏਦਾਂ ਹੀ ਖੜਾ ਕਰ ਲਿਆ ਜੀ।
2: ਬਿਲਕੁਲ ਬਿਲਕੁਲ ਬਿਲਕੁਲ, ਅਗਲਿਆਂ ਨੇ ਕੰਨ ਦੇ ਥੱਲੇ ਦੀ ਸੋਰੀ ਗੋਡਿਆਂ ਦੇ ਥੱਲੇ ਦੀ ਕੰਨ ਫੜਾਏ ਹੋਏ ਨੇ, ਕੋਈ ਬੋਲ ਸਕਦਾ?
1: ਬਿਲਕੁਲ ਜੀ,
2: ਤੁਸੀਂ ਦੇਖੋ ਵੀ ਜਿਹੜਾ ਬੰਦਾ ਕੈਪਟਨ ਸਾਹਿਬ ਦੇ ਪਿੱਛੇ ਪਿੱਛੇ ਫਿਰਦਾ ਸੀ ਤੇ ਅਗਲਿਆਂ ਨੇ ਜਾ ਕੇ ਭਾਜਪਾ ਦਾ ਪ੍ਰਧਾਨ ਸਿਰ ਤੇ ਬਣਾ ਦਿੱਤਾ, ਕੈਪਟਨ ਸਾਹਿਬ ਨੇ ਤਾਂ ਤੜਫਣਾ ਹੀ ਸੀ ਜੀ।
0: ਜੀ
1: ਬਿਲਕੁਲ ਜੀ,
2: ਚੀਕਾ ਮਾਰਨੀ ਅਸੀਂ ਵੀ ਉਹਨੂੰ ਅੱਜ ਪ੍ਰਧਾਨ ਕਹਾਂਗੇ ਅਸੀਂ,
0: ਬਿਲਕੁਲ ਹੈ ਜੀ।
1: ਵੀਰ ਜੀ ਤੁਸੀਂ ਮੇਰੇ ਨਾਲੋਂ ਪੋਲੀਟੀਕਲੀ ਜ਼ਿਆਦਾ ਵੇਕੰਡ ਹੋ ਤੇ ਤੁਸੀਂ ਮੈਨੂੰ ਇੱਕ ਗੱਲ ਤਾਂ ਦੱਸੋ, ਉਦਾਂ ਦੀਆਂ ਫੋਟੋਆਂ ਤਾਂ ਕੈਪਟਨ ਸਾਹਿਬ ਦੀਆਂ ਰੂਸਾਂ ਨਾਲ ਨਹੀਂ ਆਉਂਦੀਆਂ ਪਈਆਂ ਜਿੱਦਾਂ ਦੀਆਂ ਕੇਬਲ ਢਿੱਲੋਂ ਦੀਆਂ ਆਉਂਦੀਆਂ ਪਈਆਂ ਮੀਡੀਆ 'ਚ?
0: ਉਹ ਕਹਿੰਦੇ ਸਾਡਿਆਂ ਪਰਾਂ ਤੋਂ ਸਿੱਖੀ ਉਡਣਾ ਬਹਿ ਕੇ ਦੂਰ ਕਿਤੇ ਆਲਣਾ ਬਣਾ ਕੇ।
3: ਆਈ ਹੁੰਦਾ ਫਿਰ
0: ਜੀ,
1: ਨਹੀਂ ਸਾਂਝ ਕੈਪਟਨ ਸਾਹਿਬ ਦੀ ਜ਼ਿਆਦਾ ਸੀ ਜਾਂ ਕੇਬਲ ਢਿੱਲੋਂ ਦੀ?
0: ਜੀ
3: ਉਹ ਤਾਂ ਸਾਰਾ ਖਰਚਾ ਕਹਿੰਦੇ ਕੇਬਲ ਢਿੱਲੋਂ ਹੀ ਕਰਦੇ ਸੀ, ਕਿ ਕੇਬਲ ਢਿੱਲੋਂ ਸੀ ਜਾਂ ਰਾਣਾ ਸੋਢੀ ਸੀ, ਇਹੀ ਸਾਰਾ ਖਰਚਾ ਕਰਦੇ ਰਹੇ ਆ। ਜਦੋਂ ਪਹਾੜਾਂ 'ਚ ਉੱਪਰ ਜਾਂਦੇ ਹੀ ਇਕੱਠੇ ਹੋ ਕੇ ਇਹ
0: ਜੀ,
3: ਹਾਂਜੀ ਅਜੇ ਤਾਂ ਹੋਰ ਪਤਾ ਨੀ ਕੀ ਕੁਛ ਆਊਗਾ, ਅਜੇ ਮਾੜੀ ਜਿਹੀ ਫੋਟੋ ਹੀ ਦਿਖਾਈ ਹੈ ਉਹਨੇ, ਕਹਿੰਦੀ ਕੇਬਲ ਢਿੱਲੋਂ ਨੇ ਦਿਖਾਈ ਹੈ ਜਾਂ ਕਿਸੇ ਹੋਰ ਨੇ ਦਿਖਾਈ ਹੈ ਜੀ?
0: ਜੀ
3: ਉਹਦੇ ਬੈਠੇ ਉਹ ਦੱਸ ਰਹੇ ਨੇ ਵੀ ਆ ਦੇਖੋ ਜੀ ਕੋਡ ਨਿਕਲ ਆਇਆ, ਕਹਿੰਦੇ
0: ਨਹੀਂ ਉਹ ਹੋਸਪਿਟਲ ਦੀ ਹੈ ਮੇਰੇ ਖਿਆਲ ਨਾਲ ਫੋਟੋ ਜਿਹੜੀ ਜ਼ਿਕਰ ਕਰ ਰਹੇ ਹੋ।
3: ਆਹੋ ਜਾਂ ਕਈ ਵਾਰੀ ਪਾਇਆ ਪਰ ਇੰਨਾ ਵੀ ਨਹੀਂ ਹੋ ਸਕਦਾ ਵੀ ਮਤਲਬ ਕੋਈ
0: ਨਹੀਂ ਕੋਈ ਜਿੱਦਾਂ ਹੋ ਸਕਦਾ ਕੋਈ ਮਤਲਬ ਕਿ ਸਕਿਨ ਦੀ ਪ੍ਰੋਬਲਮ ਹੋ ਸਕਦੀ ਹੈ।
3: ਆਹੋ
0: ਜੀ
1: ਹਾਂਜੀ ਗੱਲ ਤਾਂ ਏਦਾਂ ਹੀ ਹੈ ਨਾ ਜੀ, ਲੈਪਰੋਸੀ ਦੀ ਵੀ ਤੇ ਕਿਸਮ ਇਹ ਹੀ ਆ ਜੀ, ਹੋਰ ਕੀ ਹੈਗਾ ਆ ਜੀ, ਬਾਕੀ ਇਹ ਹੋਣਾ ਹੀ ਆ ਵੀਰ ਜੀ,
3: ਬਿਲਕੁਲ ਬਿਲਕੁਲ
1: ਸਭ ਕੁਛ ਸਾਹਮਣੇ ਦਿਸਦਾ ਜੀ, ਸਭ ਕੁਛ ਸਾਹਮਣੇ ਦਿਸਦਾ ਜੀ।
3: ਦੇਖੋ
1: ਵੀਰ ਜੀ
0: ਜੀ
1: ਵੱਡੀ ਗੱਲ ਤਾਂ ਇਹ ਹੈਗੀ ਕਿ ਆਫ ਏਅਰ ਵੀ ਮੈਂ ਤੁਹਾਨੂੰ
3: ਬਜ਼ੁਰਗ ਮੈਂ ਤਾਂ ਅੱਗੇ ਕਿੰਨੀ ਗਈ ਰਾਜਨ ਜੀ ਇਹ ਗੱਲ ਕਹੀ ਆ, ਉਹ ਬਜ਼ੁਰਗ ਬੇਚਾਰੇ ਸਵੇਰੇ ਮੋਟਰ ਤੇ ਚਲੇ ਜਾਂਦੇ ਸੀ, ਮਸਾਂ ਖਾਣ ਜੋਗੇ ਦਾਣ ਇਕੱਠੇ ਹੁੰਦੇ ਸੀ, ਸਾਰੀ ਦਿਹਾੜੀ ਕੰਮ ਕਰਕੇ ਬਲਦਾਂ ਦੇ ਮੂਤਰਾਂ ਦੇ ਕੱਪੜੇ ਧੋਂਦੇ ਸੀ
0: ਜੀ।
3: ਹਾਂਜੀ ਤੇ ਉਹ ਬੇਚਾਰੇ ਕਹਿੰਦੇ ਸੀ ਮਾੜਾ ਕੰਮ ਨਾ, ਦੂਏ ਪਾਸੇ ਪਿੰਡ ਦੇ ਪਤਾ ਨੀ ਸੀ ਹੁੰਦਾ ਵੀ ਕੀ ਹੋਇਆ,
0: ਜੀ
3: ਉਹ ਬੇਚਾਰੇ ਐਂ ਕਹਿੰਦੇ ਸੀ ਭਾਈ ਸੁਰਗ ਨਾਲ ਕੁੱਪਰ ਆ, ਕਿਉਂਕਿ ਇੱਥੇ ਤਾਂ ਕੋਈ ਤੰਗੀ ਨਾ ਕਿਸੇ ਨੂੰ ਤੰਗ ਕਰਦੇ ਨਾ ਤੰਗੀ ਕੱਟ ਕੇ ਕੋਈ ਜਾਂਦਾ ਸੀ
0: ਜੀ,
3: ਤੇ ਸੁਰਗ ਨਰਕ ਤਾਂ ਉਦੋਂ ਵੀ ਥੱਲੇ ਹੀ ਸੀ,
0: ਥੱਲੇ ਹੀ ਸੀ
3: ਤੇ ਸੁਰਗ ਨਰਕ ਹੁਣ ਵੀ ਥੱਲੇ ਥੱਲੇ ਹੀ ਹੈ ਜੀ
0: ਜੀ,
3: ਗੱਲ ਤਾਂ ਇੱਥੇ ਹੀ ਹੈ ਨਾ,
0: ਬਿਲਕੁਲ ਹੈ ਜੀ,
3: ਇਹੋ ਜਿਹਾ ਬੀਜਦੇ ਉਹੋ ਜਿਹਾ ਵੱਢੀ ਜਾਂਦੇ ਹੋ
0: ਜੀ,
3: ਤੇ ਜਿਹੋ ਜਿਹਾ ਤੁਸੀਂ ਸੇਵਾ ਕਰੋਗੇ ਉਹੀ ਅੱਗੇ ਹੋ ਜੂਗੀ,
0: ਬਿਲਕੁਲ
3: ਤੁਸੀਂ ਖਵਾਏਂਗੇ ਦੁਕਾਨ ਤੁਸੀਂ ਖਾ ਲੇਂਗੇ
0: ਜੀ, ਬਿਲਕੁਲ ਹੈ ਜੀ।
1: ਵੀਰ ਜੀ ਆਫ ਏਅਰ ਮੈਂ ਤੁਹਾਨੂੰ ਬੇਨਤੀ ਕੀਤੀ ਸੀ ਨਾ ਵੀ ਦੇਖੋ ਇਹਨਾਂ ਲੋਕਾਂ ਦੇ ਘਰਾਂ ਚ ਕਿੰਨਾ ਕੁ ਸੁੱਖ ਹੈਗਾ, ਮਨੋਰੋੜੇ ਦੀ ਗੱਲ ਕਰਦੇ ਹੈਗੇ, ਦੇਖੋ ਜੀ ਉਹ ਭੈਣ ਭਰਾ ਇੱਕ ਦੂਜੇ ਖਿਲਾਫ਼ ਜਿਹੜਾ ਬੋਲ ਰਹੇ ਹੈਗੇ ਜੀ,
0: ਬਿਲਕੁਲ
1: ਉਹ ਤੋਂ ਪਤਾ ਲੱਗਦਾ ਹੈਗਾ ਕਿੰਨਾ
3: ਦੀ ਗੱਲ ਆ ਰਾਜਨ ਜੀ, ਕਿ ਇੱਕ ਇੱਕ ਨਾਂ ਤੇ ਇੱਕ ਸਿਆਸਤ ਦੇ ਵਿੱਚ ਅੱਜ ਵੱਡਾ ਅਹੁਦਾ ਤੇ ਪੈਸਾ ਤੇ ਇਹਦੇ ਬਦਲੇ ਘਰ ਦੀ ਜਿੰਨੀ ਮਰਜ਼ੀ ਬੇਇੱਜ਼ਤੀ ਹੋਵੇ,
0: ਬਿਲਕੁਲ
3: ਕੈਪਟਨ ਸਾਹਿਬ ਦੇਖ ਲਓ ਕੈਪਟਨ ਸਾਹਿਬ ਹੁੰਦੇ ਕੀ ਹੋਇਆ, ਆਪਦੀ ਵਾਈਫ ਬੱਚੇ ਹੁੰਦੇ ਕਿਹਨੂੰ ਰੱਖੀ ਬੈਠਾ ਸੀ
0: ਜੀ,
3: ਤੇ ਆ ਰੋੜੇ ਹੁਣੀ ਦੇਖ ਲਓ ਇੱਕ ਦੂਜੇ ਦੇ ਉੱਪਰ ਕੀ ਗੰਦ ਛਾਲ ਰਹੇ ਨੇ, ਕਿ ਮਤਲਬ ਗੱਲ ਕਰਦਾ ਮੈਂ ਤੁਹਾਡੇ ਨਾਲ ਫਿਰ ਵੀ ਗੱਲ ਕਰਦਾ, ਮੇਰੇ ਕੋਈ ਪਰਿਵਾਰ ਦੀ ਗੱਲ ਹੋਵੇ ਮਤਲਬ ਕਿਸੇ ਦੂਏ ਨੂੰ ਪਤਾ ਲੱਗ ਜਾਵੇ ਤੇ ਅਸੀਂ ਕਿੱਡੀ ਬੇਇੱਜ਼ਤੀ ਮਹਿਸੂਸ ਕਰਦੇ ਹਾਂ ਨਾ
0: ਜੀ,
3: ਮਤਲਬ ਵੀ ਗੱਲਾਂ ਹਰ ਘਰ ਚ ਹੁੰਦੀਆਂ ਨੇ, ਕਿਸੇ ਚ ਘੱਟ ਹੁੰਦੀਆਂ ਕਿਸੇ ਚ ਵੱਧ ਹੁੰਦੀਆਂ ਨੇ, ਪਰਿਵਾਰ ਆ ਜਿੱਥੇ ਦੋ ਭਾਂਡੇ ਖੜਕਦੇ ਨੇ, ਗੱਲ ਵੱਖਰੀ ਹੈ ਕਿ ਜਾਣੀ ਐਡਾ ਅਖਲਾਕ ਤੋਂ ਗਿਰ ਜਾਣਾ ਕਿ ਇਹਨਾਂ ਲਈ ਫਿਰ ਮੁੱਖ ਚੀਜ਼ ਇਹੀ ਰਹਿ ਗਈ, ਬਾਕੀ ਕੋਈ ਇਹਨਾਂ ਨੂੰ ਸ਼ਰਮ ਨੀ ਕੋਈ ਹਿਆ ਨੀ, ਤੂੰ ਆਪਦੇ ਭਾਈ ਨੂੰ ਤੂੰ ਦੱਲਾ ਦੱਸ ਰਿਹਾ, ਭਰੋਈਏ ਨੂੰ ਤੂੰ ਆਪਦੇ ਨੂੰ, ਜਿਹਨੂੰ ਜਿਹੜਾ ਤੁਹਾਡੇ ਘਰੇ ਸਿਹਰੇ ਬੰਨ ਕੇ ਆਇਆ ਸੀ ਜਵਾਈ ਭਾਈ ਹੈ, ਕਿ ਇੱਕ ਮਤਲਬ ਕੁਰਸੀ ਦੀ ਖਿੱਚੇ ਰਹਿ ਗਈ ਨਾ,
0: ਬਿਲਕੁਲ ਵੀ ਨਾਲੇ ਦੇਖੋ ਜਿਹੜਾ ਪਿਓ ਦਾ ਜਾਂ ਮਾਂ ਦਾ ਨਹੀਂ ਹੋ ਸਕਿਆ ਉਹਨੇ ਲੋਕਾਂ ਦਾ ਕਿੱਥੋਂ,
3: ਬਿੱਟੂ ਨੇ ਇਹੋ ਜਿਹਾ ਟੁੱਕ ਸਿੱਟਿਆ, ਲੜੀ ਜਾਂਦੇ ਨੇ ਦੋ ਜਣੇ,
0: ਉਹ ਵੀ ਆ ਔਜਲਾ ਸਾਹਿਬ ਜਿਹੜਾ ਮਾਂ ਪਿਓ ਦਾ ਨਹੀਂ ਬਣ ਸਕਿਆ ਜਾਂ ਜ਼ਮੀਨ ਜਿੱਦਾਂ ਵੀ ਆ ਸਾਰਾ ਕੁਝ ਆਪਣੇ ਨਾਂ ਕਰਵਾਇਆ ਤਾਂ ਉਸ ਤੋਂ ਬਾਅਦ ਫਿਰ ਲੋਕਾਂ ਦਾ ਕਿੱਥੇ ਜਾਂ ਪਰਿਵਾਰ ਦਾ ਨਹੀਂ ਜਿਹੜਾ ਬਣ ਸਕਿਆ ਜੀ,
3: ਨਹੀਂ ਚਲੋ ਤਾਂ ਕੱਲਾ ਮੁੰਡਾ ਹੀ ਵੈਸੇ ਆਪਾਂ ਦੂਏ ਪੱਖ ਤੋਂ ਜਾਈਏ ਜਾਂਦਾ ਵੀ ਉਹਨੂੰ ਹੀ ਸੀ
0: ਜੀ,
1: ਵੱਡੀ ਗੱਲ ਤਾਂ ਵੀਰ ਜੀ ਇਹ ਆ ਪੜਵਾਈ ਪਬਲਿਕਲੀ ਪੜਵਾਈਏ ਨੂੰ ਖਾ ਚੁੱਕਾ
3: ਬੱਚਾ ਸੀਗਾ ਉਦੋਂ
0: ਜੀ,
3: ਇਹ ਨਾ ਜਿਹੜਾ ਦੀਪਾ ਸੀ ਯੂਨੀਵਰਸਿਟੀ ਦਾ ਪ੍ਰਧਾਨ ਰਿਹਾ
0: ਜੀ,
3: ਇਹਦਾ ਮਾੜਾ ਮੋਟਾ ਕਿਉਂਕਿ ਯੂਨੀਵਰਸਿਟੀ ਦੇ ਵਿੱਚੋਂ ਕੀ ਹੁੰਦਾ ਉੱਥੋਂ ਹੀ ਲੀਡਰ ਨਿਕਲਦੇ ਨੇ,
0: ਬਿਲਕੁਲ ਬਿਲਕੁਲ ਹੈ ਜੀ,
3: ਤੇ ਉਦੋਂ ਤੋਂ ਲਿੰਕ ਬਣ ਜਾਂਦੇ ਨੇ ਇਹਨਾਂ ਦੇ ਇੱਕ ਦੂਜੇ ਨਾਲ, ਉਹਦੇ ਲਿੰਕ ਸੀ ਕਾਂਗਰਸ ਦੇ ਵਿੱਚ ਤੇ ਇਹਦੇ ਸਹੁਰਾ ਸਾਹਿਬ ਦਾ ਮਾੜਾ ਮੋਟਾ ਆਧਾਰ ਸੀਗਾ, ਉਹਨੇ ਟਿਕਟ ਦਵਾ ਦੀ
0: ਜੀ,
3: ਚਲੋ ਮਾੜਾ ਮੋਟਾ ਸਮਾਨ ਬਣ ਗਿਆ ਹੁਣ ਸਰਕਾਰ ਮਿਨਿਸਟਰ ਰਿਹਾ ਦਵਾ ਚ ਜਿੱਤ ਗਿਆ, ਉਦੋਂ ਬਾਅਦ ਉਹਨੇ ਖੁਦਕੁਸ਼ੀ ਕੀਤੀ ਸੀ ਇਹਦੇ ਅਮਨ ਅਰੋੜ ਦੇ ਡੈਡੀ ਨੇ, ਅਸੀਂ ਇੰਨਾ ਜ਼ਿਆਦਾ ਸੀ
0: ਬਿਲਕੁਲ
3: ਜਾਇਦਾਦ ਪਿੱਛੇ ਪੈ ਗਿਆ, ਕਾਹਦੇ ਪਿੱਛੇ ਪਿਆ ਹਨਾ, ਇਹ ਹੀ ਹੁਣ ਉਦੋਂ ਬਾਅਦ ਇਹਨੂੰ ਆਏ ਹੋ ਗਿਆ ਵੀ ਟਿਕਟ ਤਾਂ ਤੁਹਾਨੂੰ ਮੈਂ ਦਵਾਈ ਹੈ, ਇਹ ਦਾਅਵੇਦਾਰ ਮੰਨਣ ਲੱਗ ਗਿਆ, ਫਿਰ ਘਰ ਪ੍ਰੋਪਰਟੀ ਦਾ ਰੌਲਾ ਪੈ ਗਿਆ, ਇਹ ਨਿਆਣਾ ਸੀ ਥੋੜਾ ਜਿਹਾ ਇੰਨਾ ਹੈ ਨੀ ਸੀ ਉਦੋਂ
0: ਜੀ,
3: ਥੋੜਾ ਗੱਲ ਤਾਂ ਉੱਥੇ ਹੀ ਵਧੀਆ ਨਾ, ਭੁੱਖ ਦੇਖੋ
0: ਬਿਲਕੁਲ ਹੈ ਜੀ,
3: ਤੇ ਉਹ ਕਿੱਥੇ ਤੱਕ ਚੱਲ ਰਹੀ ਹੈ
0: ਜੀ, ਬਿਲਕੁਲ
3: ਕੋਈ ਇਹਨਾਂ ਨੂੰ
0: ਸੰਗ ਸ਼ਰਮ ਨਹੀਂ ਨਾ, ਉਹ
3: ਹੀ ਗੱਲ ਮੈਂ ਰਾਜੀ ਨਾ ਕਰਦਾ ਫਿਰ ਵੀ ਕੋਈ ਹੈ ਇੱਜ਼ਤ ਵਾਲੀ ਸ਼ਰਮ
0: ਵਾਲੀ
3: ਕਿਵੇਂ ਇੱਕ ਦੂਜੇ ਦੇ ਉੱਪਰ, ਤੇ ਮੇਨ ਮਾਰਕਸ ਤਾਂ ਕੁਰਸੀ ਹੋ ਰਹਿ ਗਈ ਫਿਰ ਨਾ,
0: ਬਿਲਕੁਲ ਬਿਲਕੁਲ ਹੈ ਜੀ,
1: ਬਿਲਕੁਲ ਜੀ ਬਿਲਕੁਲ
0: ਜੀ,
3: ਇੱਥੇ ਤੱਕ ਗਿਰ ਜਾਣਾ ਇਹ ਵੀ ਇੱਕ ਸਵਾਲ ਹੈ ਵੀ ਦੇਖੋ ਇਹਨਾਂ ਦੀ ਕਿੱਡੀ ਵੱਡੀ ਭੁੱਖ ਹੈ
0: ਜੀ
3: ਕੁਰਸੀ ਦੀ ਇਹਨਾਂ ਲਈ, ਤੇ ਇਹਨਾਂ ਲਈ ਕੋਈ ਚੀਜ਼ ਨਹੀਂ ਵੀ ਮਤਲਬ ਨਾ ਆਪਦੀ ਕੋਈ ਇੱਜ਼ਤ ਨਾ ਖੂਨ ਨਾ ਕੋਈ ਰਿਸ਼ਤਾ, ਸਭ ਖਤਮ ਨੇ,
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ
1: ਬਿਲਕੁਲ ਸਰ।
4: ਉਹੀ ਗੱਲ ਆ ਨਾ, ਉਹ ਦਲਾਲ ਸੰਧੂ ਸਾਹਿਬ ਦਾ ਗੀਤ ਨੀ ਕਿ ਮਰ ਜਾਏ ਕਤੂਰਾ ਲੁੱਚੇ ਦਾ ਸਾਰਾ ਪਿੰਡ ਸੋਗ ਮਨਾਉਂਦਾ
0: ਜੀ,
4: ਪਰ ਜਿਸ ਦਿਨ ਲੁੱਚਾ ਮਰ ਜਾਂਦਾ ਕੋਈ ਘਰ ਘਰ ਵਿੱਚ ਪੈਰ ਨੀ
0: ਪੈਰ ਨੀ ਪਾਉਂਦਾ।
4: ਤੇ ਕੈਪਟਨ ਸਾਹਿਬ ਪ੍ਰਵਾਨ ਸੀ ਜਦੋਂ ਮੰਤਰੀ ਸੀਗੇ ਉਦੋਂ ਸਾਹਿਬ ਪ੍ਰਵਾਨ ਸੀ ਜੀ, ਵੀ ਉਦੋਂ ਕਹਿੰਦੇ ਸੀ ਰਾਜਿਆਂ ਦੇ ਸ਼ੌਂਕ ਨੇ।
0: ਨਹੀਂ ਦੇਖੋ ਉਸ ਸਮੇਂ ਇਹਨਾਂ ਕੋਲ ਕਿਲੇ ਨੂੰ ਰੰਗ ਕਰਵਾਉਣ ਦੇ ਪੈਸੇ ਤੱਕ ਨਹੀਂ ਹੁੰਦੇ ਸੀ, ਸਾਗ ਇੰਪੋਰਟ ਕਰਦੇ ਰਹੇ ਨੇ, ਵੇਚਦੇ ਰਹੇ ਨੇ ਆਪ, ਫਿਰ ਜਾ ਕੇ ਕਿਤੇ ਇਹਨਾਂ ਨੂੰ ਕਿਲੇ ਕੁਲੇ ਰੰਗ ਹੋਏ ਬਾਅਦ ਚੋਂ, ਮਾਲ ਹਾਲਾਤ ਇੱਦਾਂ ਦੇ ਆ ਗਏ ਸੀਗੇ।
4: ਗੱਡੀ ਰਾਣਾ ਗੁਰਜੀਤ ਦੀ ਦਿੱਤੀ ਹੋਈ ਸੀ
0: ਜੀ ਬਿਲਕੁਲ
4: ਵਾਲਿਆਂ ਦੀ, ਬਾਅਦ ਦੇ ਵਿੱਚ ਤੁਹਾਡੇ ਸਾਹਮਣੇ
0: ਬਿਲਕੁਲ ਜੀ।
4: ਝਾੜੂ ਨੂੰ ਰਹਿਣ ਦੋ ਬਰਤਨ ਨੂੰ,
1: ਸਤ ਵਚਨ ਜੀ, ਸਤ ਵਚਨ ਪੂਰਾ ਸਤਿਕਾਰ ਆ ਜੀ।
0: ਉਹ ਆਪਣੇ ਹੁੰਦੀ ਸੀ ਜੀ, ਆਪਣੇ ਉਹ ਪਹਿਲਾਂ ਹੁੰਦੀ ਸੀ ਉਹ ਜਿਹੜਾ ਆਪਣੇ ਚੂਆਂ ਦੇ ਆਲੇ ਦੁਆਲੇ ਨੀ, ਉਹ ਹਰਾ ਘਾਹ ਹੁੰਦਾ ਹੱਥ ਚ ਫਿਰ ਜਾਂਦਾ ਸੁੱਕ ਕੇ, ਕੀ ਕਹਿੰਦੇ ਆ ਉਹਨੂੰ, ਮੈਨੂੰ ਚੇਤਾ ਭੁੱਲ ਗਿਆ, ਉਹ ਬੁਰਸ਼ ਜਿਹਾ ਹੁੰਦਾ ਸੀ ਬਣਾਇਆ ਉਹਦਾ, ਜਿੱਦਾਂ ਕੂਚੀ ਨੀ ਹੁੰਦੀ ਜੀ ਮੋਹਰੇ, ਉਹ ਮਤਲਬ ਕਿ ਚੌੜਾ ਹੁੰਦਾ ਬੁਰਸ਼।

0: ਮਸ਼ੀਨਾਂ ਜੀ ਆਉਂਦੀਆਂ ਹੈਗੀਆਂ, ਇੱਦਾਂ ਕਰਕੇ
1: ਹਾਂ
0: ਉਹ
1: ਮੋਹਰੇ
0: ਚਾਲੂ
1: ਬੁਰਸ਼
0: ਵਾਲਾ ਕੰਮ
1: ਲੱਗਾ
0: ਕਰ
1: ਘੁੰਮੀ
0: ਦਿੰਦੀ
1: ਜਾਂਦਾ ਜੀ
0: ਸੀ।
1: ਨਾਲ ਪਾਣੀ ਸਾਰਾ
0: ਚਲੋ ਮੈਂ
1: ਕੁਝ।
0: ਸੁਣ ਲਈ।
1: ਜੀ ਜੀ
0: ਠੀਕ ਹੈ
1: ਸੈਣੀ,
0: ਭਾਰਤ ਸਾਹਿਬ, ਮੈਂ ਵੀ ਜਾ ਚਲਾਉਂਦਾ ਜੀ।
1: ਓਕੇ ਜੀ, ਓਕੇ,
0: ਹਾਂਜੀ
1: ਥੈਂਕ ਯੂ,
0: ਸਰ,
1: ਥੈਂਕ ਯੂ, ਸਤਿ ਸ਼੍ਰੀ
0: ਥੈਂਕ ਯੂ
1: ਅਕਾਲ ਜੀ,
0: ਜੀ
1: ਸਤਿ
0: ਸ਼੍ਰੀ
1: ਅਕਾਲ,
0: ਸਮਾਂ ਦੇਣ ਲਈ ਧੰਨਵਾਦ
1: ਜੀ। ਦੋਸਤੋ, ਇਹ ਸਾਂ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਅਤੇ ਔਜਲਾ ਸਾਹਿਬ, ਅਤੇ ਨਾਲ ਆਪਣੇ ਜੁੜੇ ਨੇ ਮੁਕੱਦਰ ਜੀ। ਸਤਿ ਸ਼੍ਰੀ ਅਕਾਲ ਮੁਕੱਦਰ ਜੀ, ਸਵਾਗਤ ਹੈ ਜੀ।
2: ਸਤਿ ਸ਼੍ਰੀ ਅਕਾਲ ਭਾਰਤ ਭਾਈ ਜੀ,
1: ਸਤਿ ਸ਼੍ਰੀ ਅਕਾਲ ਜੀ, ਜੀਆਂ ਨੂੰ ਜੀ, ਕੀ ਹਾਲ ਚਾਲ ਨੇ ਜਨਾਬ? ਲੰਘਿਓ,
2: ਆਵਾਜ਼ ਆਉਂਦੀ ਜੇ?
1: ਆਉਂਦੀ ਆਉਂਦੀ, ਹਾਂਜੀ, ਬਹੁਤ ਵਧੀਆ ਜੀ।
2: ਖਾਲੀ ਕੰਧਾਂ ਨਾਲ ਵੱਜ ਵੱਜ ਨਾ ਮੁੜੀ ਜੇ ਕਿਤੇ।
1: ਨਹੀਂ, ਇੱਦਾਂ ਨਹੀਂ ਹੁੰਦੀ। ਹਾਂਜੀ ਜੀ,
2: ਉਹ ਮੈਂ ਤਾਂ ਸੁਣਦਾ ਪਿਆ ਸੀ ਗੱਲਾਂ ਪਿਆਰੇ ਸੱਜਣਾ ਦੀਆਂ
1: ਜੀ।
2: ਬਾਈ ਜੀ, ਸਾਡੇ ਰੋਜ਼ ਹੀ ਆ ਕੇ ਚਟਪਟੀਆਂ ਖਬਰਾਂ ਸੁਣਾ ਜਾਂਦੇ। ਉਹ ਆਪਸ਼ਨ ਆਪਸ਼ਨ ਤੋਂ ਦੱਸੋ ਬਾਬਿਓ, ਹੁਣ ਜਾਈਏ ਕਿੱਥੇ ਅਸੀਂ?
1: ਜਾਈਏ ਕਿਤੇ, ਮੈਂ ਸੈਣੀ ਸਾਹਿਬ ਨਾਲ ਖਬਰ ਕਰਨ ਹੀ ਰਹਿ ਗਿਆ ਜੀ। ਦੇਖੋ ਆਪਸ਼ਨ, ਮੈਂ ਚਲੋ ਸਾਡੇ ਫਾਦਰ ਸਾਹਿਬ ਕੌਂਸਲ ਦੇ ਵਿੱਚ, ਇੱਕ ਮਿੰਟ ਰੁਕੋ, ਮੈਂ ਕੋਸ਼ਿਸ਼ ਕਰ ਹੀ ਲੈਂਦਾ, ਸੈਣੀ ਸਾਹਿਬ ਦੀ ਜ਼ੁਬਾਨੀ ਸੁਣਦੇ ਹਾਂ। ਅਤੇ ਜੇ
2: ਕੋਈ ਗੱਲ ਨਹੀਂ, ਚਲੋ ਜੋੜ ਦਿਓ ਉਹਨਾਂ ਨੂੰ ਵੀ, ਆਪਸ਼ਨ ਦੱਸੋ ਵੀ ਅਸੀਂ ਹੁਣ ਵੀ ਹੁਣ ਵੇਖੋ ਆ ਜਿਹੜੇ ਤੁਸੀਂ ਆ ਬਿਠਾਏ ਨੇ, ਭਾਵੇਂ ਤੁਹਾਡੀ ਇੱਕ ਵੋਟ ਹੈ ਭਾਵੇਂ ਚਾਰ ਹੋਣ
1: ਜੀ,
2: ਹੁਣ ਅਸੀਂ ਤਾਂ ਪਾਈ ਨਹੀਂ
1: ਜੀ।
2: ਝਾੜੂ ਵਾਲੇ
1: ਅੱਜ ਮੈਂ ਉਸੇ ਚੀਜ਼ ਦਾ, ਮੈਂ ਤੁਹਾਡੇ ਕਹਿਣ ਤੋਂ ਪਹਿਲਾਂ ਮੈਂ ਸੈਣੀ ਸਾਹਿਬ ਨੂੰ ਪੁੱਛਦਾ। ਮੈਂ ਉਹਨਾਂ ਨੂੰ ਖਬਰ ਭੇਜੀ ਸੀ, ਉਹ ਸਾਡੇ ਇਲਾਕੇ ਦੀ ਖਬਰ ਲੱਗੀ ਹੈ। ਸੈਣੀ ਸਾਹਿਬ, ਮੁਕੱਦਰ ਬਾਈ ਜੀ ਅੱਜ ਵੀ ਕਹਿੰਦੇ ਨੇ ਕਿ ਭਾਈ ਵੋਟ ਕਿਹਨੂੰ ਪਾਈਏ, ਦੱਸਿਓ ਜੀ ਜਰਾ, ਦੱਸੋ ਜੀ ਰਾਜ ਦਸੇਰਾ ਸੈਣੀ ਸਾਹਿਬ।
0: ਦੇਖੋ ਜੀ, ਆਦਮਪੁਰ ਦੇ ਵਿੱਚ,
2: ਸੈਣੀ ਬਾਈ ਜੀ ਸਤਿ ਸ਼੍ਰੀ ਅਕਾਲ,
1: ਸੈਣੀ ਸਾਹਿਬ ਤੋਂ ਸੁਣ ਲਓ ਤੁਸੀਂ ਮਾੜਾ ਜਿਹਾ, ਸੁਣਿਓ ਸਹੀ ਕੀ ਕਹਿੰਦੇ ਆ।
2: ਕਰਨੀ ਦੇ ਪੂਰੇ ਨੇ, ਪਰ ਮੈਂ ਵੀ ਉਹ ਵੀ ਲੋਕਾਂ ਨੂੰ ਤੁਸੀਂ ਆਪਸ਼ਨ ਦੱਸ ਕੇ ਜਾਓ ਵੀ ਇਹ ਨਾ ਤੁਸੀਂ ਨਾਲ ਵੱਖਰੀ ਕਿਸ਼ਤੀ ਨਾ ਲਿਆਇਆ ਕਰੋ ਵੀ, ਚੜ ਕੇ ਫਿਰ ਸੌਂ ਜਾਂਦੇ, ਫਿਰ ਰਾਤ ਨੂੰ ਫਿਰ ਉੱਠ ਕੇ ਆ ਜਾਂਦੇ
1: ਜੀ।
2: ਕੋਈ ਗੱਲ ਨੀ, ਆਉਣ ਦਿਓ ਸੈਣੀ ਬਾਈ, ਦੱਸੋ
1: ਜੀ ਸੈਣੀ
2: ਜੋ ਆਪਸ਼ਨ ਦਿਓ, ਕਰਦੇ ਆ ਗੌਰ। ਸਾਡੇ ਪਿਆਰੇ ਸੱਜਣ ਨੇ, ਕੋਈ ਚੱਕਰ ਨੀ ਹੈਗਾ, ਪਰ ਅਸੀਂ ਉਹਦੇ ਤੇ ਵਿਚਾਰ ਕਰਾਂਗੇ। ਇਹ ਨੀ ਹੈਗਾ ਵੀ ਆਪਾਂ ਨਹੀਂ ਪਾਉਣੀ
1: ਜੀ,
2: ਵਿਚਾਰ ਕਰਕੇ
1: ਜਰੂਰ ਜੀ। ਤੁਸੀਂ ਗੱਲ ਤਾਂ ਸੁਣੋ, ਗੱਲ ਸੁਣੋ ਪਹਿਲਾਂ। ਹਾਂਜੀ ਹਾਂਜੀ ਸੈਣੀ ਸਾਹਿਬ ਜੀ, ਜੀ
0: ਤੁਸੀਂ ਜੇ ਵੋਟ ਤੁਸੀਂ ਜੇ ਵੋਟ ਪਾਉਣ ਵੀ ਗਏ ਤੇ ਤਾਂ ਵੀ ਤੁਹਾਨੂੰ ਰੱਸੇ ਨਾਲ ਬੰਨ ਜਾਣਾ ਘਰ, ਤੇ ਤੁਸੀਂ ਨਹੀਂ ਵੋਟ ਪਾਉਣੀ ਰੱਬ ਦੇ ਵਾਸਤੇ, ਨਾ ਕਿਸੇ ਤੇ ਸਹਾਨ ਕਰਿਓ। ਹਾਂਜੀ ਕਹਿੰਦਾ ਨੀ ਤੂੰ ਮੁਝ ਪਰ ਇਤਨਾ ਆਸਾਨ ਕਰਨਾ ਕਿ ਮੇਰੇ ਪਰ ਕੋਈ ਆਸਾਨ ਨਾ ਕਰਨਾ। ਇਸ ਕਰਕੇ ਤੁਸੀਂ ਲੋਕਤੰਤਰ ਤੇ ਇੰਨਾ ਹੀ ਆਸਾਨ ਕਰਿਓ ਕਿ ਤੁਸੀਂ ਕੋਈ ਵੋਟ ਨਾ ਪਾਇਓ। ਹਾਂਜੀ ਬੇਨਤੀ ਇਹ ਆ ਕਿ ਸਾਡੇ ਇਲਾਕੇ ਚ ਖਬਰ ਲੱਗੀ ਆ ਜੀ ਕਿ ਅਖਬਾਰ ਦੇ ਵਿੱਚ ਫੋਟੋ ਆਈ ਹੈਗੀ ਹੈ ਬਕਾਇਦਾ ਤੌਰ ਤੇ ਕਿ 86 ਈਅਰ ਓਲਡ ਪਰਸਨ ਹੂ ਵਾਜ਼ ਅਨਏਬਲ ਟੂ ਵਾਕ, ਹਾਂਜੀ ਵੀ ਉਹ ਚੱਲਣ ਤੋਂ ਅਸਮਰਥ ਸੀ। ਭਾਰੇ ਸਾਹਿਬ ਜੀ ਦੇ ਪਿਤਾ ਜੀ ਦੀ ਅਖਬਾਰ ਚ ਫੋਟੋ ਲੱਗੀ ਕਿ ਉਹਨਾਂ ਨੂੰ ਉਹਨਾਂ ਦਾ ਪੋਤਾ ਤੇ ਉਹਨਾਂ ਦਾ ਬੇਟਾ ਜਿਹੜਾ ਹੈਗਾ ਆ ਉਹ ਆਪਣੇ ਟ੍ਰਾਈਸਾਈਕਲ ਦੇ ਉੱਤੇ ਜਿਹੜਾ ਹੈਗਾ ਆ ਉਹ ਵੀਲ ਚੇਅਰ ਤੇ ਵੀ ਵੋਟ ਪਾਉਣ ਵਾਸਤੇ ਲਗਾਏ ਤੇ ਉਹਨਾਂ ਨੂੰ ਲੋਕਤੰਤਰ ਦੇ ਯੋਧੇ ਹੋਣ ਦਾ ਖਿਤਾਬ ਮਿਲਿਆ ਜੀ।
2: ਨਹੀਂ ਸੈਣੀ ਬਾਈ ਜੀ, ਹੁਣ ਇਦੂ ਬਾਅਦ ਤੁਸੀਂ ਪਹਿਲਾਂ ਅਗਲੀ ਗੱਲ ਕਰੋ, ਮੈਂ ਉਦੋਂ ਪਹਿਲਾਂ ਹੀ ਗੱਲ ਕਰ ਦੇਣਾ ਵਾ। ਇਹ ਇਹ ਇਹ ਜਿਹੜੇ ਇਹ ਸਿੰਬਲ ਰੱਖੇ ਨੇ ਨਾ, ਇਹ ਲੋਕਤੰਤਰ ਦੇ ਯੋਧਿਆਂ ਨੇ ਹੀ ਰੱਖੇ ਨੀ, ਇਹ ਸਾਨੂੰ ਵਿਖਾਉਣ ਵਾਸਤੇ ਰੱਖੇ ਨੇ ਬਾਬਿਓ, ਇਹ ਛੱਡ ਦੋ ਤੁਸੀਂ ਕਹਾਣੀ।
1: ਨਹੀਂ, ਫਾਦਰ ਸਾਹਿਬ ਤਾਂ ਆਪਣੀ ਮਰਜ਼ੀ ਦੇ ਨਾਲ ਗਏ ਆ ਜੀ, ਹਰ ਸਾਲ ਵੋਟ ਪਾਉਂਦੇ ਆ।
2: ਨਹੀਂ ਬਾਬਿਓ, ਜਾਣ ਦਿਓ ਤੁਸੀਂ, ਮੈਂ ਸਾਰੀਆਂ ਗੱਲਾਂ ਇਹਨਾਂ ਦੇ ਸਿੰਬਲ ਇਹ ਜਿਹੜੇ ਵਿਖਾਉਂਦੇ ਨੇ ਸਾਨੂੰ, ਇਹ ਸਾਨੂੰ ਪ੍ਰੇਰਿਤ ਕਰਨ ਵਾਸਤੇ, ਇਹ ਸਭ ਸਮਝਦੇ ਆ ਆਪਾਂ
0: ਹਰ ਵਾਰੀ ਵੋਟ ਪਾਉਂਦੇ ਆ ਵੀ ਹਾਂਜੀ ਵੀਲ ਚੇਅਰ ਦੇ ਉੱਤੇ ਜਾ ਕੇ ਤੇ ਵੋਟ ਪਾ ਕੇ ਆਏ, ਅਖਬਾਰ ਚ ਖਬਰ ਆਈ ਹੈਗੀ ਆ ਜੀ ਉਹਨਾਂ ਦਾ ਬੇਟਾ ਉਹਨਾਂ ਨੂੰ ਨਾਲ ਲੈ ਕੇ ਗਿਆ ਜੀ, ਤੇ ਇਸ ਕਰਕੇ ਵੀ ਇਹ ਤੁਸੀਂ ਆਪਣਾ ਜਿਹੜਾ ਹੈਗਾ ਨੁਮਾਇੰਦਾ ਚੰਗਾ ਬੰਦਾ ਚੁਣੋ।

0: ਜੇ ਚੰਗਾ ਨਹੀਂ ਹੈਗਾ ਤੇ ਨੋਟਾਂ ਨੂੰ ਪਾ ਦਿਓ।
1: ਬਿਲਕੁਲ
2: ਮੈਂ ਇਸ ਗੱਲ ਵਾਸਤੇ ਤਾਂ ਵੇਖੋ ਮੈਂ ਮਾਫ਼ੀ ਚਾਹੁੰਦਾ, ਮੈਨੂੰ ਸਮਝ ਨੀ ਆਈ, ਮੈਂ ਬਿਲਕੁਲ ਮਾਫ਼ੀ ਚਾਹੁੰਦਾ ਵੀ ਚਲੋ ਉਹ
1: ਨਹੀਂ ਉਹ ਪਿਛਲੇ ਮੁਕੱਦਰ ਬਾਈ ਜੀ ਉਹ ਪਿਛਲੇ 60-65 ਸਾਲ ਤੋਂ ਵੋਟ ਪਾਉਂਦੇ ਆ ਰਹੇ ਨੇ, ਉਹ ਆਪਣੀ ਮਰਜ਼ੀ ਨਾਲ ਹੀ ਜਾਂਦੇ ਆ। ਮੈਂ ਇਹ ਨੀ ਕਿ ਮਤਲਬ ਕਿ ਕੋਈ ਆ ਕੇ ਘਰੋਂ ਲੈ ਗਿਆ ਜਾਂ ਕਿੱਦਾਂ, ਇੱਦਾਂ ਨੀ ਕੋਈ ਵੀ ਹੈ, ਮਰਜ਼ੀ ਨਾਲ ਹੀ ਪਾਉਣੀ ਉਹਨਾਂ ਨੇ। ਅਕਾਲੀਆਂ ਨੂੰ ਵੀ ਪਾਉਂਦੇ ਰਹੇ ਆ, ਕਾਂਗਰਸ ਨੂੰ ਵੀ ਪਾਉਂਦੇ ਰਹੇ ਆ, ਆਪ ਨੂੰ ਵੀ ਪਾਉਂਦੇ ਰਹੇ ਆ ਜੀ।
2: ਆਪਣੇ
1: ਘਰ ਦਾ ਤਾਂ ਪਤਾ ਹੀ ਆ ਨਾ ਆਪਾਂ ਨੂੰ, ਜੇ ਆਪਾਂ ਹਰ ਚੀਜ਼ ਦੇ ਉੱਤੇ ਮਤਲਬ ਕਿ ਉਂਗਲ ਚੱਕ ਕੇ ਵੀ ਨੀ ਨਾ ਸਰ ਸਕਦਾ ਆਪਾਂ ਹਰ ਕਿਸੇ ਤੇ। ਬਿਲਕੁਲ
2: ਮੈਂ ਇਹ ਗੱਲ ਮੈਨੂੰ ਸਮਝ ਨੀ ਆਈ ਹੈਗੀ, ਮੈਂ ਐਵੇਂ ਕਵਾਂ ਵੀ ਮੈਂ ਨੀ ਕਹਿੰਦਾ ਵੀ ਹਰ ਇੱਕ ਬੰਦਾ ਹੀ, ਜੇ ਮੰਨ ਲਓ ਵੀ ਉਹ ਵੀ ਮੰਨ ਲਓ ਕੋਈ ਬਜ਼ੁਰਗ ਹੈ ਜਾਂ ਉਹ ਹਰ ਇੱਕ
1: ਜੀ
2: ਹੋ ਜਾਂਦਾ, ਮੈਂ ਉਹ ਨੀ ਕਹਿੰਦਾ ਹੈਗਾ, ਪਰ ਕਿਉਂਕਿ ਗੱਲ ਉਹ ਮੈਂ ਉਹ ਮੈਨੂੰ ਸਮਝ ਨੀ ਆਈ ਕਿਉਂਕਿ ਜ਼ਿਆਦਾਤਰ ਬਾਈ ਜੀ ਵੀ ਫਲਾਣਾ ਇੰਨਾ ਕੁ ਬਜ਼ੁਰਗ ਸੀ
1: ਹਨਾ,
2: ਹਰ ਇੱਕ ਨਹੀਂ ਪਰ ਉਹ ਵਿੱਚੋਂ ਵਿੱਚੋਂ ਜਾਂਦੇ ਨੇ ਨਾ ਵੀ ਆਪਾਂ ਨੂੰ ਇਹ ਵਿਖਾਇਆ ਜਾਂਦਾ ਵੀ ਉਹ ਮੰਨ ਲਓ ਵੀ
1: ਬਿਲਕੁਲ
2: ਵੋਟ ਪਾਉਣਾ ਉਹ, ਮੈਂ ਉਹ ਨੀ ਹੈਗਾ। ਮੈਂ ਤਾਂ ਵੇਖੋ ਬਾਈ ਜੀ ਮੈਂ ਤਾਂ ਇਹ ਗੱਲ ਮੰਨਦਾ ਹੈਗਾ ਵੀ ਸਾਡੇ ਕੋਲ ਸਭ ਤੋਂ ਵੱਡਾ ਅਧਿਕਾਰ ਹੀ ਵੋਟ ਦਾ ਹੈਗਾ ਬਾਈ ਜੀ, ਆਮ ਬੰਦੇ ਕੋਲ ਕਿਹੜਾ ਅਧਿਕਾਰ ਹੈ
1: ਜੀ? ਜੀ ਬਿਲਕੁਲ,
2: ਉਹ ਆਪਣੀ ਮਰਜ਼ੀ ਦੀ ਸਰਕਾਰ ਚੁਣ ਸਕਦਾ
1: ਜੀ,
2: ਇਸ ਤੋਂ ਵੱਡਾ ਤੇ ਇਸ ਤੋਂ ਵੱਡਾ ਸੰਵਿਧਾਨ ਚ ਤਾਂ ਆਮ ਬੰਦੇ ਕੋਲ ਕੋਈ ਅਧਿਕਾਰ ਹੀ ਨੀ ਹੈ।
1: ਬਿਲਕੁਲ ਹੈ ਜੀ, ਬਿਲਕੁਲ ਬਿਲਕੁਲ ਹੈ ਜੀ,
2: ਪਰ ਉਹ ਗੱਲ ਉਹੀ ਆ ਵੀ ਉਹ ਚਲੋ ਇਸ ਸੈਣੀ ਬਾਈ ਜੀ ਤੁਹਾਡੇ ਆਪਣਾ ਗੱਲ ਕਰ ਗਏ, ਮੈਂ ਮਾਫ਼ੀ ਫਿਰ ਦੁਬਾਰਾ ਚਾਹੁੰਦਾ।
1: ਨਹੀਂ ਨਹੀਂ ਏਦਾਂ ਦੀ ਨਹੀਂ ਏਦਾਂ ਦੀ ਕੋਈ ਗੱਲ ਨਹੀਂ, ਕੋਈ ਗੱਲ ਨਹੀਂ,
2: ਹਰ ਇੱਕ ਬੰਦਾ ਮੈਂ ਕਦੇ ਵੀ ਨੀ, ਚਲੋ ਇਹ ਤਾਂ ਤੁਹਾਡੇ ਨਾਲ ਜੁੜੀ ਹੋਈ ਗੱਲ ਹੈ
1: ਜੀ,
2: ਵੀ ਜੇ ਕੋਈ ਬੰਦਾ ਜਾਂਦਾ ਕਿਉਂਕਿ ਅਸਲ ਚ ਕਾਰਨ ਉਹੀ ਹੈ ਨਾ ਬਾਈ ਜੀ, ਇਹਨਾਂ ਇਹ ਜਿਹੜੀਆਂ ਸ਼ੋਸ਼ੇਬਾਜ਼ੀਆਂ ਕਰਦੇ ਨੇ ਲੀਡਰ ਉਹਨਾਂ ਨੂੰ ਵੇਖ ਕੇ ਫਿਰ ਵੀ ਜੇ ਕੋਈ ਵਾਕਈ ਉਹੀ ਗੱਲ ਜਾਂਦਾ ਉਹਦੇ ਵੱਲੋਂ ਵੇਖ ਕੇ ਵੀ ਐਂ ਲੱਗਦਾ ਵੀ ਕਿਤੇ ਇਹਨਾਂ ਨੇ ਨਾ ਭੇਜਿਆ ਹੋਵੇ।
1: ਬਿਲਕੁਲ
2: ਸਹੀ ਗੱਲ, ਦਿਲ ਦੀ ਗੱਲ
1: ਜੀ ਜੀ,
2: ਮੈਂ ਉਹ ਨੀ ਕਹਿੰਦਾ ਹੈਗਾ, ਵੋਟ ਦਾ ਅਧਿਕਾਰ ਤਾਂ ਬਾਈ ਜੀ ਹੁਣ ਆਪਣੇ ਆਮ ਬੰਦਿਆਂ ਕੋਲ ਸਭ ਤੋਂ ਵੱਡਾ ਹੈ,
1: ਪਰ
2: ਗੱਲ ਉਹ ਹੈ ਕਿ ਹੁਣ ਆਪਸ਼ਨ ਕੋਈ ਨੀ ਦਿਸਦਾ ਹੈਗਾ ਬਾਈ ਜੀ। ਮੈਂ ਤਾਂ ਹੁਣ ਇਹਨਾਂ ਨੂੰ ਉਹ ਅੱਗੇ ਸੈਣੀ ਬਾਈ ਜੀ ਨੂੰ ਮੈਂ ਕਿੰਨੀ ਵਾਰੀ ਗੱਲ ਕਹੀ ਹੈ
1: ਜੀ,
2: ਆ ਹੁਣ ਪਿਛਲੇ ਨੇ ਸੈਣੀ ਬਾਈ ਜੀ ਵੀ ਮੇਰੀ ਗੱਲ ਨੂੰ ਮੈਂ ਉਹੀ ਗੱਲ ਮੰਨਦੇ ਹੈਗੇ ਨੇ ਵੀ ਤੁਸੀਂ ਬਾਦਲ ਸਾਹਿਬ ਦੇ ਮੂੰਹ ਘਵਾ ਕੇ ਵਿਖਾ ਦੋ
1: ਜੀ
2: ਵੀ ਸਾਡੀ ਗਲਤੀ ਸੀ ਜੀ, ਸਾਡੇ ਕਰਕੇ ਲੋਕਾਂ ਨੇ ਵੋਟ ਆਮ ਆਦਮੀ ਪਾਰਟੀ ਨੂੰ ਪਾਈ
1: ਜੀ,
2: ਇੱਕ ਵਾਰੀ ਇਹਨਾਂ ਦੇ ਮੂੰਹ ਚ ਘਵਾ ਕੇ ਵਿਖਾ ਦੋ ਵੀ ਸਾਡੀ ਪਾਰਟੀ ਦੀ ਗਲਤੀ ਸੀ। ਮੈਂ ਖੁਦ ਕਹਿ ਕੇ ਜਿਵੇਂ ਕਹਿੰਦੇ ਨਾ ਵੀਡੀਓ ਬਣਾਈ ਮੰਨ ਲਓ ਤੁਹਾਡੇ ਫਾਦਰ ਸਾਹਿਬ ਆਪਣਾ ਗਏ ਬਜ਼ੁਰਗ
1: ਜੀ ਜੀ,
2: ਮੈਂ ਵੀਡੀਓ ਬਣਾ ਕੇ ਜਾਵਾਂਗਾ ਇੱਕ ਵਾਰੀ ਬਾਦਲ ਸਾਹਿਬ ਦੇ ਮੂੰਹ ਜਾਂ ਕਾਂਗਰਸ ਵਾਲੇ ਦੇ ਮੂੰਹ ਘਵਾ ਦੋ ਵੀ ਝਾੜੂ ਵਾਲੇ ਲਿਆਉਣ ਚ ਸਾਡੀ ਗਲਤੀ ਸੀ, ਲੋਕਾਂ ਦੀ ਗਲਤੀ ਨੀ।
1: ਬਿਲਕੁਲ ਹੈ ਜੀ,
2: ਕਹਾ ਦਿਓ ਆ 27 ਵਾਲੀਆਂ ਵੋਟਾਂ ਤੋਂ ਪਹਿਲਾਂ ਕਹਾ ਕੇ ਵਿਖਾ ਦੋ ਮੈਨੂੰ।
1: ਬਿਲਕੁਲ ਹੈ ਜੀ,
2: ਮੈਂ ਨੀਵਾਂ ਹੋ ਕੇ ਜਾਵਾਂਗਾ ਜੀ
1: ਜੀ ਜੀ।
2: ਇਹ ਕਹਿੰਦੇ ਵੀ ਸੈਣੀ ਬਾਈ ਜੀ, ਇਹ ਕਹਿੰਦੇ ਸੈਣੀ ਬਾਈ ਜੀ ਦੀ ਗਲਤੀ ਹੈ
1: ਜੀ,
2: ਤੁਸੀਂ ਝਾੜੂ ਵਾਲਿਆਂ ਨੇ ਚੁਣਿਆ
1: ਜੀ,
2: ਤੁਹਾਨੂੰ ਗਲਤ ਠਹਿਰਾਉਂਦੇ ਨੇ
1: ਜੀ,
2: ਫਿਰ ਅਸੀਂ ਗਲਤ ਹਾਂ, ਅਸੀਂ ਫਿਰ ਇਹਨਾਂ ਨੂੰ ਚੁਣ ਦੁਬਾਰਾ ਜਾਈਏ ਹੈ।
1: ਬਿਲਕੁਲ ਬਿਲਕੁਲ ਬਿਲਕੁਲ ਜੀ ਜੀ,
2: ਮੈਨੂੰ 2 ਘੰਟੇ ਲੱਗਣੇ ਬਾਈ ਜੀ,
1: ਉਹ ਤਾਂ ਹੈ ਹੀ ਆ ਜੀ,
2: ਮੈਂ ਉਹ 2 ਘੰਟੇ ਮੈਂ ਆਪਣੇ ਘਰ ਵਾਸਤੇ ਕੋਈ 100-200 ਕਮਾ ਕੇ ਨਾ ਲਿਆਵਾਂਗਾ ਆਪਣੇ ਬੱਚੇ ਵਾਸਤੇ
1: ਜੀ,
2: ਕਿਉਂ ਪਾਉਣੀ ਹੈ ਫਿਰ ਨੋਟਾਂ ਨੂੰ ਜੇ ਇਹਨਾਂ ਨੂੰ ਨਹੀਂ ਵੋਟ ਪਾ ਸਕਦੇ
1: ਵੋਟਾਂ
2: ਇੰਨੀਆਂ ਕੁ ਪੈ ਗਈਆਂ ਵੀ ਉਹ ਕਹਿਣ ਨੂੰ ਖਬਰ ਜ਼ਰੂਰ ਆਈ 1-2 ਦਿਨ
1: ਵਾਸਤੇ,
2: ਇੱਕ ਖਬਰ ਬਣ ਕੇ ਰਹਿ ਗਈ ਬਾਈ ਜੀ, ਉਹਦਾ ਕੋਈ ਇਹਦੇ ਨੂੰ ਚੇਤਾ ਵੀ ਨਹੀਂ ਹੋਣਾ, ਮੈਂ ਸੁਣਦਾ ਰਹਿੰਦਾ ਬਾਈ ਜੀ ਮੈਂ ਐਵੇਂ ਵੀ ਆ ਜਿਹੜੀਆਂ ਖਬਰਾਂ ਚੱਲਦੀਆਂ ਰਹਿੰਦੀਆਂ ਨੇ, ਪਰ ਇਹਨਾਂ ਤੇ ਕੀ ਅਸਰ ਹੈ ਜੀ, ਕੋਈ ਅਸਰ ਨਹੀਂ
1: ਜੀ,
2: ਇਹਦਾ ਸਾਨੂੰ ਉਹੀ ਗੱਲ ਹੈ ਐਵੇਂ ਵਾਧੂ ਭੇਡਾਂ ਬੱਕਰੀਆਂ ਸਮਝਦੇ ਨੇ ਸਾਨੂੰ, ਤਾਂ ਇਹ ਸਮਝਦੇ ਨੇ ਵੀ ਜਦੋਂ ਵੋਟਾਂ ਆਈਆਂ ਟਿੱਕ ਕੇ ਲੈ ਗਏ ਤੇ ਉਹੀ ਗੱਲ ਸਾਨੂੰ ਮੁੰਨ ਕੇ ਤੇ ਘਰੇ ਛੱਡ ਗਏ ਵਾ, ਕਹਾਣੀ ਇੰਨੀ ਕੋਈ ਆ ਇਹਨਾਂ ਵਾਸਤੇ। ਅਸੀਂ ਅਸੀਂ ਅਸੀਂ ਜਾਂਦੇ ਹਾਂ ਵੀ ਅਸੀਂ ਲੋਕਤੰਤਰ ਬਚਾਉਣ ਜਾਂਦੇ ਹਾਂ ਜੀ ਵੋਟਾਂ ਪਾਉਣ ਵਾਸਤੇ, ਸਰਕਾਰ ਬਦਲਦੇ ਹੈ। ਇੱਕ ਉਹੀ ਗੱਲ ਮੈਂ ਵਾਰ ਵਾਰ ਕਹਿੰਦਾ ਵੀ ਇੱਕ ਲੋਗੋ ਉਤਲਾ ਚੇਂਜ ਹੋ ਜਾਂਦਾ ਵੀ ਹੁਣ ਅਕਾਲੀ ਆ ਗਏ, ਹੁਣ ਕਾਂਗਰਸੀ ਆ ਗਏ, ਹੁਣ ਝਾੜੂ ਵਾਲੇ ਆ ਗਏ। ਤੁਸੀਂ ਦੇਖ ਲਓ ਹੁਣ ਤਾਂ ਨਵੇਂ ਆਏ ਨਾ ਝਾੜੂ ਵਾਲੇ, ਸਾਰਿਆਂ ਨੇ ਸਾਰਿਆਂ ਨੇ ਉਹੀ ਗੱਲ ਕਿੰਨਾ ਜ਼ੋਰ ਲਾ ਕੇ ਚੁਣੇ ਹੈ, ਫਿਰ ਅੱਜ ਅੱਜ ਕਿਉਂ ਗਾਲਾ ਦੇਣ ਲੱਗੇ ਬਾਈ ਜੀ? ਹੁਣ ਕਹਿੰਦੇ ਵੀ ਪਿਛਲੇ ਚੰਗੇ ਸੀ, ਹੈਂ ਜੇ ਆ ਪਿਛਲੇ ਆ ਜਾਣਗੇ ਤੁਹਾਡੇ ਸਾਹਮਣੇ ਹੀ ਆ, ਤੁਸੀਂ ਆ ਦੇਖ ਲਿਓ 6 ਕੁ ਮਹੀਨਿਆਂ ਨੂੰ
1: ਜੀ
2: ਇਹੀ ਜਨਤਾ ਗਾਲਾਂ ਕੱਢਣ ਲੱਗ ਗਈ ਵੀ ਐ ਕਰਨ ਲੱਗ ਗਏ ਜੀ, ਉਹ ਕਰਨ, ਕਿਉਂਕਿ ਬਾਈ ਜੀ ਕੁਰਸੀ ਤੇ ਬਹਿਣ ਦੀ ਹੀ ਕਹਾਣੀ ਹੈ ਬਸ, ਹੋਰ ਕੁਛ ਨਹੀਂ ਹੈਗਾ।
1: ਬਿਲਕੁਲ ਬਿਲਕੁਲ
2: ਜਦੋਂ ਬਹਿ ਗਏ ਕੁਰਸੀ ਤੇ ਫਿਰ ਉਸ ਮੈਂ ਤਾਂ ਕਈ ਵਾਰੀ ਕਹਿਣਾ ਵੀ ਉਹ ਕੁੱਕੀ ਗਿੱਲ ਜਿਹੜਾ ਵਿਚਾਰਾ, ਵਿਚਾਰਾ ਨੀ ਮੈਂ ਕਹਿੰਦਾ ਉਹ ਅਣਖੀ ਯੋਧਾ ਹੈਗਾ ਜਿਹੜਾ ਇੱਕ ਅਣਖ ਵਾਸਤੇ ਉਹੀ ਗੱਲ ਉਹ ਕਹਿ ਕੇ ਮੰਨ ਲਓ ਵੀ ਇੱਕ ਉਹ ਇਹ ਵੀ ਨੀ ਕਹਿੰਦਾ ਹੈਗਾ ਵੀ ਮੈਂ ਧਰਮ ਦੇ ਪਿੱਛੇ ਲੱਗ ਕੇ ਵੀ ਇੱਕ ਪੱਗ ਦੇ ਪਿੱਛੇ ਲੱਗ ਕੇ ਕਹਿੰਦਾ ਅਸੀਂ ਤੁਰੇ ਨਾਲੇ ਕੋਈ ਮਾੜੇ ਘਰ ਦੇ ਨੀ ਸੀ
1: ਜੀ,
2: ਉਹ ਕਹਿ ਕੇ ਉਹੀ ਗੱਲ 18-20 ਸਾਲ ਆਪਣੀ ਜ਼ਿੰਦਗੀ ਦੇ ਜੇਲ੍ਹ ਚ ਗਾਲ ਕੇ ਆ ਗਿਆ ਤੇ ਜਦੋਂ ਬਾਦਲ ਸਾਹਿਬ ਨੂੰ ਪੁੱਛਿਆ ਉਹ ਕਹਿੰਦੇ ਹੂ ਇਜ ਕੁੱਕੀ ਗੱਲ
1: ਜੀ,
2: ਹੁਣ ਹੁਣ ਤੁਸੀਂ ਕਿੱਧਰ ਨੂੰ ਜਾਓਗੇ, ਤੁਸੀਂ ਕਹਾਣੀ ਕਿੱਥੇ ਲਿਜਾਓਗੇ
1: ਜੀ।
2: ਇਸ ਕਰਕੇ ਬਾਈ ਜੀ ਆਪਾਂ ਦਾ ਨਾ ਠੀਕ ਹੈ ਆਪਣਾ ਰੋਟੀ ਪਾਣੀ ਬਾਈ ਜੀ ਆਪਾਂ ਕਮਾਈਏ ਖਾਈਏ ਇੰਨਾ ਠੀਕ ਆ, ਕਿਉਂਕਿ ਕਦਰ ਬਾਈ ਜੀ ਇੱਥੇ ਵੋਟਾਂ ਦੀ ਸਰਕਾਰ ਦਾ, ਹੁਣ ਮੈਂ ਨਾ ਪਾਵਾਂਗਾ ਮੇਰੇ ਵਰਗੇ 4 ਹੋਰ ਨਾ ਪਾਣਗੇ, ਉਹਦੇ ਨਾਲ ਇਹਨਾਂ ਨੂੰ ਥੋੜੀ ਕੋਈ ਫਰਕ ਪੈਂਦਾ ਹੈਗਾ, ਸਰਕਾਰ ਦਾ ਬਦਲਣੀ ਹੈ ਬਾਈ ਜੀ,
1: ਬਿਲਕੁਲ ਹੈ ਜੀ,
2: ਉਹ ਆਉਂਦੀ ਜਾਂਦੀ ਰਹਿਣੀ ਹੈ। ਪਰ ਅਫਸੋਸ ਬੜਾ ਹੁੰਦਾ ਭਾਰਤ ਬਾਈ ਜੀ, ਮੈਂ ਤਾਂ ਇਹੀ ਗੱਲ ਕਹਿਣਾ ਵਾ
1: ਜੀ
2: ਵੀ ਇਹ ਜਿਹੜਾ ਸਿਸਟਮ ਨਾ ਅਸੀਂ ਜਿਹਨੂੰ ਲੋਕਤੰਤਰ ਕਹਿੰਦੇ ਹਾਂ, ਇਹ ਲੋਕਤੰਤਰ ਹੁਣ ਉਹੀ ਗੱਲ ਉਸ ਹਿਸਾਬ ਦਾ ਰਿਹਾ ਨੀ ਹੈਗਾ
1: ਜੀ,
2: ਇਹਦੇ ਚ ਹੁਣ ਵੋਟਾਂ ਹੋਰ ਤਰੀਕੇ ਨਾਲ ਪੈਂਦੀਆਂ ਨੇ ਭਾਰਤ ਬਾਈ ਜੀ,
1: ਬਿਲਕੁਲ ਹੈ ਜੀ।
2: ਪਰ ਮੈਂ ਚਲੋ ਮੈਂ ਲਾਸਟ ਚ ਇੱਕ ਵਾਰੀ ਮੈਂ ਤੁਹਾਡੀ ਉਹ ਮੈਂ ਜਿਹੜੀ ਪਹਿਲੀ ਗੱਲ ਕਹੀ ਸੀ ਉਹ ਤੋਂ ਵਾਸਤੇ ਮੈਂ ਫੇਰ ਮਾਫ਼ੀ ਮੰਗਦਾ,
1: ਥੋੜੀ ਜਿਹੀ
2: ਕਨਫਿਊਜ਼ਨ
1: ਹੋ ਗਈ, ਕੋਈ ਗੱਲ ਨਹੀਂ
2: ਨਹੀਂ ਕਈ ਵਾਰੀ ਮੈਨੂੰ ਸਮਝ ਨੀ ਆਈ ਉਸ ਗੱਲ ਦੀ, ਮੈਂ ਕਈ ਵਾਰੀ ਇਹ ਹੁੰਦਾ ਨਾ ਕਿਉਂਕਿ ਅਸਲ ਦਿਨ ਛਪਦੀਆਂ ਰਹਿੰਦੀਆਂ ਨੇ ਖ਼ਬਰਾਂ ਭਾਰਤ ਬਾਈ ਜੀ, ਜਦੋਂ ਵੀ ਮੰਨ ਲਓ ਵੋਟਾਂ ਹੁੰਦੀਆਂ ਨੇ ਅਲੱਗ ਅਲੱਗ ਖ਼ਬਰਾਂ ਲੱਗਦੀਆਂ ਨੇ ਵੀ ਇੰਨੇ ਸਾਲਾਂ ਦੇ ਬਜ਼ੁਰਗ ਨੇ ਜਾ ਕੇ ਐਵੇਂ ਵੋਟ ਪਾਈ, ਕਿਉਂਕਿ ਉਹਦੇ ਵਾਸਤੇ ਮੋਟੀਵੇਟ ਕਰਦੇ ਨੇ ਵੀ ਲੋਕ ਹੋਰ ਵੋਟਾਂ ਪਾਉਣ।
1: ਹਾਂ ਯੰਗਸਟਰ ਉਹਦੇ ਲਈ ਇੱਕ ਹੁੰਦਾ ਕਿ ਘੱਟੋ ਘੱਟ ਤੁਸੀਂ ਆਓ, ਯੰਗਸਟਰ ਜਿਹੜੇ ਨੇ ਬਿਲਕੁਲ ਆ ਜੀ
2: ਬਿਲਕੁਲ, ਪਰ ਹਰ ਇੱਕ ਬੰਦਾ ਨਹੀਂ ਹੁੰਦਾ। ਮੈਂ ਦੁਬਾਰਾ ਮਾਫੀ ਚਾਹੁੰਦਾ ਭਾਰਤ ਬਾਈ ਜੀ, ਮੈਂ ਤੋਂ ਗਲਤੀ ਹੋਈ ਹੈ, ਮੈਂ ਨਹੀਂ ਕੋਈ ਗੱਲ ਨਹੀਂ।
1: ਥੈਂਕ ਯੂ ਜੀ,
2: ਮੈਨੂੰ ਕੋਈ ਮਾਈਂਡ ਨਹੀਂ
1: ਇੱਦਾਂ ਦਾ, ਓਕੇ ਜੀ ਓਕੇ
2: ਥੈਂਕ ਯੂ,
1: ਸਤਿ ਸ਼੍ਰੀ ਅਕਾਲ। ਲਓ ਦੋਸਤੋ ਇਹ ਸਾਂਝੀ ਆਪਣੇ ਨਾਲ ਮੁਕੱਦਰ ਜੀ ਜੁੜੇ ਸਨ ਤੇ ਲਾਈਨਾਂ ਤੁਹਾਡੇ ਲਈ ਵੀ ਦੋਸਤੋ ਖੁੱਲੀਆਂ ਨੇ। ਕੁਝ ਸੁਨੇਹੇ ਜਿਹੜੇ ਆਏ ਨੇ, ਔਜਲਾ ਸਾਹਿਬ ਕਹਿੰਦੇ ਹਿੱਲਿਆਂ ਦੇ ਕਿਹੜਾ ਡਾਕਟਰ ਸਿੰਘ ਲਾ ਦਿੰਦੇ ਹੈ ਤੇ ਫਿਰ ਵੀ ਵੋਟ ਪਾਈ ਹੋਈ ਹੈ, ਰਾਜਨ ਜੀ ਇੰਨਾ ਤਾਂ ਖਿਆਲ ਰੱਖਣਗੇ। ਤੇ ਆਪਣੇ ਔਜਲਾ ਸਾਹਿਬ ਕਹਿੰਦੇ ਰਾਜਨ ਜੀ ਤੁਸੀਂ ਦਸੂਹੇ ਬਾਰ ਦੀ ਚੋਣ ਕਰਾਉਂਦੇ ਹੋ, ਹੌਲੀ ਹੌਲੀ ਤਰੱਕੀ ਕਰਕੇ ਮੁੱਖ ਚੋਣ ਕਮਿਸ਼ਨ ਸਟੇਟ ਵੱਲ ਜਿਹੜਾ ਜਾਵੋਗੇ। ਫਿਰ ਲਿਖਦੇ ਨੇ ਕਿ 22 ਦੇ ਵਿੱਚ ਵੀ ਤਾਂ ਕਹਿੰਦੇ 2022 ਦੇ ਵਿੱਚ ਵੀ ਸਮਝਦਾਰ ਹੀ ਸੀ ਪੰਜਾਬ ਦੇ ਲੋਕ ਰਾਜਨ ਜੀ। ਅਤੇ ਹੋਰ ਦੋਸਤ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ, ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ, ਮਲੂਕ ਸਿੰਘ ਜੀ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ ਅਤੇ ਇੱਕ ਦੂਸਰੇ ਨੂੰ ਵੀ ਨਾਲ ਨਾਲ। ਅਤੇ ਮੁਕੱਦਰ ਜੀ ਕਹਿੰਦੇ ਜਿਹੜੀ ਤੁਸੀਂ ਗੱਲ ਲਿਖੀ, ਜਦੋਂ ਕਿਸੇ ਕੋਲ ਕੋਈ ਚਾਰਾ ਨਹੀਂ ਹੁੰਦਾ ਨਾ ਤਾਂ ਸਿਰਫ ਅੱਖਾਂ ਦੇ ਵਿੱਚੋਂ ਪਾਣੀ ਆਉਂਦਾ ਅਤੇ ਉਹ ਪਾਣੀ 99% ਫੀਲਿੰਗ ਦੇ ਨਾਲ ਭਰਿਆ ਹੁੰਦਾ, ਪਰ ਵਸ ਦੀ ਗੱਲ ਜਿਹੜੀ ਹੈ ਨਹੀਂ ਹੁੰਦੀ ਹੈ ਪਿਆਰਿਓ। ਅਤੇ ਨਵਦੀਪ ਸਿੰਘ ਜੀ ਦਿੱਲੀਓ ਬਾਈ ਜੀ ਜੁੜੇ ਆ, ਸਤਿ ਸ਼੍ਰੀ ਅਕਾਲ ਲਿਖਦੇ ਨੇ। ਮਾਲ ਸੁਰਿੰਦਰ ਜੀ US ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਸੁਰਜੀਤ ਭਾਰਾ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ। ਔਜਲਾ ਸਾਹਿਬ ਨੇ ਸਤਿ ਸ਼੍ਰੀ ਅਕਾਲ ਭੇਜੀ ਆ। ਰਾਜਨ ਸੈਣੀ ਜੀ ਨੇ ਲਾਈਕ ਨੰਬਰ 5 ਕਹਿੰਦੇ ਨੇ ਅਤੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਜੀ। ਅਤੇ ਲਿਖਦੇ ਨੇ ਸੈਣੀ ਸਾਹਿਬ ਕਿ ਨੱਕ ਨੱਥ ਖਸਮ ਹੱਥ ਕਿਰਤ ਧੱਕਾ ਦੇ ਜਹਾਂ ਦਾਣੇ ਵਹਾਂ ਖਾਣੇ ਨਾਨਕਾ ਸੱਚ ਇਹ। ਅਤੇ ਮੁਕੱਦਰ ਜੀ ਕਹਿੰਦੇ ਆ ਸਤਿ ਸ਼੍ਰੀ ਅਕਾਲ ਜੀ ਪਿਆਰਿਓ। ਅਤੇ ਸੈਣੀ ਸਾਹਿਬ ਲਿਖਦੇ ਨੇ ਉਹ ਆਪਣੇ ਜਨਮ ਦਿਨ 'ਤੇ ਕਰਨਾ ਟਰੰਪ ਨੇ ਫਾਈਟ ਵਾਲਾ ਕਹਿੰਦੇ ਕੰਮ ਜੀ। ਓਕੇ ਜੀ ਓਕੇ। ਅਤੇ ਰਜਿੰਦਰ ਕੁਮਾਰ ਜੀਰਾ ਜੀ ਜੁੜੇ ਹੋਏ ਨੇ ਜੀ ਭਾਰਤ ਜੀ ਅਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਾਈ ਸਤਿ ਸ਼੍ਰੀ ਅਕਾਲ ਹੈ। ਦਵਿੰਦਰ ਭਾਰਤ ਜੀ ਕਹਿੰਦੇ ਨੇ UAE ਤੋਂ ਸਤਿ ਸ਼੍ਰੀ ਅਕਾਲ। ਅਤੇ ਮੁਕੱਦਰ ਜੀ ਦਾ ਸੁਨੇਹਾ ਸਭ ਬਾਕੀ ਪੜ੍ਹ ਹੀ ਦਿੱਤੇ ਨੇ ਤਕਰੀਬਨ। ਸਤਿ ਸ਼੍ਰੀ ਅਕਾਲ ਕਹਿਣਾ ਜੀ ਸਾਰੇ ਭੈਣ ਭਰਾਵਾਂ ਨੂੰ। ਮਲੂਕ ਸਿੰਘ ਜੀ ਲਿਖਦੇ ਨੇ ਇਸੇ ਹਿਸਾਬ ਦੇ ਨਾਲ, ਕਹਿੰਦੇ ਫਿਰ ਬਿੱਟੂ 'ਤੇ ਵੀ ਪਰਚਾ ਹੋਣਾ ਚਾਹੀਦਾ। ਅਤੇ ਬਿੱਟੂ ਤਾਂ ਕਹਿੰਦੇ ਔਜਲਾ ਸਾਹਿਬ ਕੀ ਘਰ ਦਾ ਬੰਦਾ ਮਲੂਕ ਵੀਰ ਜੀ। ਮੁਕੱਦਰ ਜੀ ਕਹਿੰਦੇ ਆ ਇਹ ਕਾਨੂੰਨ ਸਾਡੇ ਵਰਗੇ ਲੋਕਾਂ ਵਾਸਤੇ ਬਾਬਿਓ, ਇਹਨਾਂ ਵਾਸਤੇ ਨਹੀਂ ਹੈ। ਅਤੇ ਔਜਲਾ ਸਾਹਿਬ ਕਹਿੰਦੇ ਅੱਖਾਂ ਭਰੀ ਖੜ੍ਹਾ ਉਹ ਚਿਹਰਾ ਛੱਡ ਆਉਣ ਨੂੰ। ਅਤੇ ਮੁਕੱਦਰ ਜੀ ਕਹਿੰਦੇ ਔਜਲਾ ਬਾਈ ਜੀ ਸੰਤਾਂ ਦੀਆਂ ਗੁੱਝੀਆਂ ਰਮਜ਼ਾਂ ਨੂੰ ਬੇਸਮਝ ਜ਼ਮਾਨਾ ਕੀ ਜਾਣੇ। ਔਜਲਾ ਸਾਹਿਬ ਕਹਿੰਦੇ ਸਿਆਸਤ ਵੀ ਥੋੜ੍ਹਾ, ਡੌਗੀ ਦੀ ਫੋਟੋ ਬਣਾਈ ਹੈ ਸਾਡੇ ਵਾਲਾ ਟੋਮੀ ਹੈ। ਅਤੇ ਮੁਕੱਦਰ ਜੀ ਕਹਿੰਦੇ ਆ ਜਿਹੜੀ ਤੁਸੀਂ ਗੱਲ ਲਿਖੀ ਜਦੋਂ ਕਿਸੇ ਕੋਲ, ਹਾਂਜੀ ਸਾਂਝਾ ਕਰ ਦਿੱਤਾ ਜੀ। ਲਓ ਦੋਸਤੋ ਜਾਂਦੇ ਜਾਂਦੇ ਹੋਰ ਵਿਦੇਸ਼ੀ ਖਬਰਾਂ ਵੱਲ ਨੂੰ ਧਿਆਨ ਮਾਰਦੇ ਹਾਂ ਅਤੇ ਉਸ ਤੋਂ ਬਾਅਦ ਫਿਰ ਆਪਾਂ ਅੱਗਿਆਂ ਵੱਲ ਨੂੰ ਵੱਧਦੇ ਹਾਂ। ਅਤੇ ਹਾਈਕੋਰਟ ਦੀ ਗੱਲ ਆਪਾਂ ਕਰ ਲਈ ਹੈ ਅਤੇ ਉਸ ਤੋਂ ਬਾਅਦ ਹਿਮਾਚਲ ਦੇ ਵਿੱਚ, ਪੰਜਾਬ ਹਿਮਾਚਲ 'ਚ ਸਰਹੱਦ 'ਤੇ ਐਂਟਰੀ ਟੈਕਸਾਂ ਦੇ ਖਿਲਾਫ ਪ੍ਰਦਰਸ਼ਨ ਹੋਏ ਆ ਅਤੇ 55 ਪੁਆਇੰਟਾਂ ਦੇ ਉੱਤੇ ਧਰਨੇ ਲਾਏ ਗਏ ਨੇ। ਅੱਜ ਸਰਕਾਰ ਵੱਲੋਂ ਸੂਬੇ ਦੇ ਸਰਹੱਦੀ ਖੇਤਰਾਂ ਦੇ ਵਿੱਚ ਲਗਾਏ ਗਏ ਐਂਟਰੀ ਟੈਕਸਾਂ ਦੇ ਵਿਰੋਧ ਦੇ ਵਿੱਚ ਅੱਜ ਪੰਜਾਬ ਹਿਮਾਚਲ ਸਰਹੱਦ ਦੇ ਉੱਤੇ ਸਥਿਤ 55 ਐਂਟਰੀ ਟੈਕਸ ਪੁਆਇੰਟਾਂ 'ਤੇ ਵੱਖ ਵੱਖ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ। ਗਰਾ ਮੋੜਾ ਟੋਲ ਪਲਾਜ਼ਾ ਵਿਖੇ ਕੀਰਤੀ ਕਿਸਾਨ ਮੋਰਚਾ, ਆਜ਼ਾਦ ਟੈਕਸੀ ਯੂਨੀਅਨ, ਪੰਜਾਬ ਟੈਕਸੀ ਯੂਨੀਅਨ, ਨਿਹੰਗ ਸਿੰਘ ਜਥੇਬੰਦੀਆਂ ਅਤੇ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਦੀ ਅਗਵਾਈ ਹੇਠ ਧਰਨਾ ਦਿੱਤਾ ਗਿਆ। ਇਸ ਧਰਨੇ ਦੇ ਕਾਰਨ ਹਿਮਾਚਲ ਨੂੰ ਜਾਣ ਅਤੇ ਉੱਥੋਂ ਆਉਣ ਵਾਲੀਆਂ ਜਿਹੜੀ ਆਵਾਜਾਈ ਹੈ ਕਰੀਬ 4 ਘੰਟੇ ਪ੍ਰਭਾਵਿਤ ਹੋਈ ਹੈ। ਦੂਸਰੇ ਪਾਸੇ ਮੱਛਰਾਂ ਦੀ ਗੱਲ ਕਰਦੇ, ਇੰਟਰਸਟਿੰਗ ਖਬਰ ਹੈ। ਫਿਨਲੈਂਡ ਦੇ ਵਿੱਚ ਤਾਂ ਕਾਫੀ ਸਮੇਂ ਤੋਂ ਇਹ ਜਿਹੜੇ ਪ੍ਰਯੋਗ ਕੀਤੇ ਜਾ ਰਹੇ ਨੇ ਅਤੇ ਗੂਗਲ ਜਿਹੜਾ ਅਮੈਰੀਕਾ ਦੇ ਵਿੱਚ ਪ੍ਰਯੋਗ ਕਰਨ ਦੀ ਇੱਛਾ ਰੱਖ ਰਿਹਾ। ਅਮੈਰੀਕਾ ਦੇ ਵਿੱਚ ਕਿਉਂ ਛੱਡੇ ਜਾਣ ਦੀ ਜਿਹੜੀ ਗੱਲ ਹੋ ਰਹੀ ਹੈ, 6.4 ਕਰੋੜ ਮੱਛਰ। ਪਹਿਲੀ ਨਜ਼ਰ ਇਹ ਵਾਤਾਵਰਣ ਦੇ ਵਿੱਚ ਲੱਖਾਂ ਮੱਛਰ ਛੱਡਣ ਦੀ ਗੱਲ ਸੁਣਨ ਦੇ ਵਿੱਚ ਅਜੀਬ ਅਤੇ ਉਲਟੀ ਲੱਗ ਸਕਦੀ ਹੈ ਹਰ ਕਿਸੇ ਨੂੰ, ਪਰ ਗੂਗਲ ਦਾ ਜਿਹੜਾ ਮੰਨਣਾ ਹੈ ਕਿ ਮੱਛਰਾਂ ਤੋਂ ਫੈਲਣ ਵਾਲੀਆਂ ਜਿਹੜੀਆਂ ਬਿਮਾਰੀਆਂ ਉਹਨਾਂ ਦੇ ਵਿਰੁੱਧ ਜੰਗ ਦੇ ਵਿੱਚ ਇਹ ਇੱਕ ਬਹੁਤ ਹੀ ਵਧੀਆ ਹਥਿਆਰ ਸਾਬਤ ਹੋ ਸਕਦਾ। ਇਹ ਟੈਕਨੋਲੋਜੀ ਜਿਹੜੀ ਹੈ ਦਿੱਗਜ ਕੰਪਨੀ ਅਮੈਰੀਕਾ ਦੇ ਕੁਝ ਹਿੱਸਿਆਂ ਦੇ ਵਿੱਚ ਲੈਬਾਰਟਰੀ ਲੈਬ ਦੇ ਵਿੱਚ ਤਿਆਰ ਕੀਤੇ ਗਏ ਮੱਛਰ ਨੇ। 6.4 ਕਰੋੜ ਜਿਹੜੇ ਨੇ ਮੱਛਰ ਹੈ ਉਹਨਾਂ ਨੂੰ ਛੱਡਣ ਦੇ ਲਈ ਮਨਜ਼ੂਰੀ ਮੰਗ ਰਹੀ ਹੈ ਕਿ ਇਹਨੂੰ ਅਸੀਂ ਵਾਤਾਵਰਨ ਦੇ ਵਿੱਚ ਜਿਹੜਾ ਛੱਡ ਸਕੀਏ। ਇੱਕ ਜੈਵਿਕ ਜਿਹੜੀ ਆਬਾਦੀ ਨਿਯੰਤਰਣ ਹੈ ਜਿਹਨੂੰ ਕਿ ਬਾਇਓਲੋਜੀਕਲ ਪਾਪੂਲੇਸ਼ਨ ਕੰਟਰੋਲ ਪ੍ਰੋਗਰਾਮ ਦਾ ਹਿੱਸਾ ਦੱਸਿਆ, ਜਿਸਦਾ ਉਦੇਸ਼ ਅਸਲ ਦੇ ਵਿੱਚ ਬਿਮਾਰੀਆਂ ਜਿਹੜੀਆਂ ਨੇ ਫੈਲਾਉਣ ਵਾਲੇ ਮੱਛਰਾਂ ਦੀ ਗਿਣਤੀ ਨੂੰ ਘਟਾਉਣਾ। ਇਸ ਪ੍ਰਸਤਾਵ ਦੀ ਇਸ ਵੇਲੇ ਅਮਰੀਕੀ ਵਾਤਾਵਰਨ ਸੁਰੱਖਿਆ ਏਜੰਸੀ ਜਿਹੜੀ ਹੈ EPA US ਇਨਵਾਇਰਮੈਂਟਲ ਪ੍ਰੋਟੈਕਸ਼ਨ ਏਜੰਸੀ ਹੈ ਉਹਦੇ ਵੱਲੋਂ ਸਮੀਖਿਆ ਕੀਤੀ ਜਾ ਰਹੀ ਹੈ ਕਿ ਇਹਨਾਂ ਨੂੰ ਇਜਾਜ਼ਤ ਦਿੱਤੀ ਜਾਵੇ ਜਾਂ ਨਾ। ਜੇਕਰ ਇਸ ਨੂੰ ਮਨਜ਼ੂਰੀ ਮਿਲਦੀ ਹੈ ਤਾਂ ਅਗਲੇ 2 ਸਾਲਾਂ ਦੇ ਵਿੱਚ ਫਲੋਰੀਡਾ ਅਤੇ ਕੈਲੀਫੋਰਨੀਆ ਦੇ ਵਿੱਚ ਲੱਖਾਂ ਖਾਸ ਤੌਰ ਦੇ ਉੱਤੇ ਤਿਆਰ ਕੀਤੇ ਗਏ ਜਿਹੜੇ ਨਰ ਮੇਲ ਜਿਹੜੇ ਨੇ ਮੇਲ ਮੱਛਰ ਛੱਡੇ ਜਾਣਗੇ ਜੋ ਕਿ ਜਿਹੜੇ ਨੇ ਉਹ ਜਿਹੜੇ ਬਿਮਾਰੀ ਫੈਲਾਉਣ ਵਾਲੇ ਮੱਛਰ ਨੇ ਉਹਨਾਂ ਨੂੰ ਜਿਹੜਾ ਕੰਟਰੋਲ ਕਰਨਗੇ ਅਤੇ ਉਹਨਾਂ ਦੀ ਆਬਾਦੀ ਨੂੰ ਕੰਟਰੋਲ ਕਰਨਗੇ। US ਇਰਾਨ ਜਿਹੜਾ ਕੰਫਲੈਕਟ ਚੱਲ ਰਿਹਾ, ਅਮਰੀਕਾ ਨੇ ਇਰਾਨੀ ਫੌਜੀ ਟਿਕਾਣਿਆਂ ਦੇ ਉੱਤੇ ਬੰਬ ਸੁੱਟੇ ਆ ਫਿਰ ਤੋਂ, ਅਤੇ ਕੁਵੈਤ 'ਤੇ ਹੋਏ ਡਰੋਨ ਹਮਲੇ ਦੇ ਵਿੱਚ ਜਿਹੜਾ ਮਿਜ਼ਾਈਲ ਵੀ ਸ਼ਾਮਲ ਨੇ। ਇਰਾਨ ਵੱਲੋਂ ਹਫ਼ਤੇ ਦੇ ਅਖੀਰ ਦੇ ਵਿੱਚ ਇੱਕ ਅਮਰੀਕੀ MQ-1 ਪ੍ਰੀਡੇਟਰ ਡਰੋਨ ਨੂੰ ਮਾਰ ਗਿਰਾਉਣ ਤੋਂ ਬਾਅਦ ਜਵਾਬ ਦੇ ਵਿੱਚ ਅਮਰੀਕਾ ਨੇ ਇਰਾਨ ਦੇ ਰਡਾਰ ਅਤੇ ਡਰੋਨ ਕੰਟਰੋਲ ਸੈਂਟਰਾਂ ਦੇ ਉੱਤੇ ਫਿਰ ਤੋਂ ਬੰਬ ਸੁੱਟੇ ਹੈ। ਅਮਰੀਕੀ ਫੌਜਾਂ ਨੇ ਜਿਹੜਾ ਫੌਜ ਨੇ ਸੋਮਵਾਰ ਨੂੰ ਅੱਜ ਇਹ ਜਾਣਕਾਰੀ ਸਪਸ਼ਟ ਕਰ ਦਿੱਤੀ ਹੈ, ਮੰਨਿਆ ਕਿ ਅਸੀਂ ਕੀਤਾ। ਇਰਾਨ ਨੇ ਜਿਹੜਾ ਜਵਾਬੀ ਹਮਲਾ ਕਰਨ ਦੀ ਗੱਲ ਸਵੀਕਾਰ ਕੀਤੀ ਹੈ। ਇਸ ਦੇ ਦੌਰਾਨ ਕੁਵੈਤ ਨੇ ਕਿਹਾ ਕਿ ਉਸ 'ਤੇ ਡਰੋਨ ਅਤੇ ਮਿਜ਼ਾਈਲ ਹਮਲੇ ਕੀਤੇ ਗਏ ਅਤੇ ਜਿਨ੍ਹਾਂ ਨੂੰ ਉਹਨਾਂ ਦੇ ਨਿਸ਼ਾਨੇ ਤੱਕ ਜਿਹੜਾ ਪਹੁੰਚਾਉਣ ਤੋਂ ਰੋਕਣ ਦੇ ਲਈ ਉਸਦੀਆਂ ਹਵਾਈ ਰੱਖਿਆ ਪ੍ਰਣਾਲੀਆਂ ਏਅਰ ਡਿਫੈਂਸ ਸਿਸਟਮ ਨੇ ਕਾਰਵਾਈ ਸ਼ੁਰੂ ਕਰ ਦਿੱਤੀ। ਹਾਲਾਤ ਲਗਾਤਾਰ ਹੋਰ ਜਿਹੜੇ ਖਰਾਬ ਹੋ ਰਹੇ ਨੇ ਸੁਧਰਨ ਦੀ ਬਜਾਏ, ਅਤੇ ਇਜ਼ਰਾਈਲ ਨੇ ਲਿਬਨਾਨ ਦੇ ਅੰਦਰ ਜਿਹੜਾ ਲਿਤਾਨੀ ਨਦੀ ਤੋਂ ਅੱਗੇ ਤੱਕ ਜਿਹੜਾ ਆਪਣਾ ਕਬਜ਼ਾ ਕਰ ਲਿਆ, ਅਤੇ ਜਦੋਂ ਕਿ ਦੂਜੇ ਪਾਸੇ ਹਿਜ਼ਬੁੱਲਾ ਸੰਗਠਨ ਵੀ ਇਜ਼ਰਾਈਲ ਦੇ ਉੱਤੇ ਲਗਾਤਾਰ ਡਰੋਨ ਹਮਲੇ ਕਰ ਰਿਹਾ। ਇਸੇ ਤਰ੍ਹਾਂ ਇਰਾਨ ਅਮਰੀਕਾ ਦੇ ਨਾਲ ਸੰਦੇਸ਼ਾਂ ਦਾ ਆਦਾਨ ਪ੍ਰਦਾਨ ਬੰਦ ਕਰਨ ਦੀ ਜਿਹੜੀ ਗੱਲ ਕਰ ਰਿਹਾ ਕਿ ਬੰਦ ਕਰਾਂਗੇ। ਹਾਰਮੁਜ਼ ਜਲਡਮਾਰੂ ਜਿਹੜਾ ਸਟਰੇਟ ਆਫ ਹਾਰਮੁਜ਼ ਨੂੰ ਜਿਹੜਾ ਕਰ ਸਕਦਾ ਹੈ ਬੰਦ। ਇਰਾਨੀ ਨਿਊਜ਼ ਏਜੰਸੀ ਦੀ ਜਿਹੜੀ ਰਿਪੋਰਟ ਲੱਗੀ ਹੈ, ਅਮਰੀਕੀ ਰਾਸ਼ਟਰਪਤੀ ਟਰੰਪ ਨੇ ਇਰਾਨ ਨੂੰ ਇੱਕ ਹੋਰ ਸਖ਼ਤ ਸ਼ਾਂਤੀ ਪ੍ਰਸਤਾਵ ਵਾਪਸ ਭੇਜਿਆ। ਇਜ਼ਰਾਈਲ ਨੇ ਲਿਬਨਾਨ ਦੇ ਵਿੱਚ ਆਪਣੇ ਹਮਲੇ ਜਾਰੀ ਰੱਖੇ ਨੇ ਅਤੇ ਦੱਖਣੀ ਲਿਬਨਾਨ ਦੇ ਵਿੱਚ 900 ਸਾਲ ਪੁਰਾਣੇ ਬਿਊਫੋਰਟ ਕਿਲ੍ਹਾ ਕੈਸਲ ਜਿਹੜਾ ਅਤੇ ਇੱਕ ਰਣਨੀਤਿਕ ਪਹਾੜੀ ਚੋਟੀ ਦੇ ਉੱਤੇ ਕਬਜ਼ਾ ਕਰ ਲਿਆ। ਇਰਾਨ ਦੀ ਤਸਨੀਮ ਜਿਹੜੀ ਏਜੰਸੀ ਹੈ ਨਿਊਜ਼ ਏਜੰਸੀ, ਉਹਨੇ ਸੋਮਵਾਰ ਅੱਜ ਜਿਹੜੇ ਸਪਸ਼ਟ ਕੀਤਾ ਕਿ ਲਿਬਨਾਨ ਦੇ ਉੱਤੇ ਹੋਏ ਹਮਲਿਆਂ ਕਾਰਨ ਤਹਿਰਾਨ ਦੀ ਗੱਲਬਾਤ ਕਮੇਟੀ ਵਿਚੋਲੀਆਂ ਰਾਹੀਂ ਜਿਹੜਾ ਸੰਯੁਕਤ ਰਾਜ ਅਮਰੀਕਾ ਦੇ ਨਾਲ ਸੰਦੇਸ਼ਾਂ ਦਾ ਆਦਾਨ ਪ੍ਰਦਾਨ ਬੰਦ ਕਰ ਰਹੀ ਹੈ ਅਤੇ ਕੋਈ ਗੱਲਬਾਤ ਨਹੀਂ ਹੋਏਗੀ ਕਹਿੰਦੇ ਹੁਣ, ਜਦੋਂ ਕਿ 3 ਮਹੀਨਿਆਂ ਤੋਂ ਚੱਲ ਰਹੀ ਇਰਾਨ ਜੰਗ ਨੂੰ ਖਤਮ ਕਰਨ ਦੇ ਲਈ ਕੂਟਨੀਤਿਕ ਯਤਨ ਜਿਹੜੇ ਸਨ ਜਾਰੀ ਨੇ। ਏਜੰਸੀ ਨੇ ਕਿਹਾ ਕਿ ਇਰਾਨ ਅਤੇ ਰੇਸਿਸਟੈਸ ਫਰੰਟ ਜਿਹੜਾ ਹੈ, ਜਿਸ ਦੇ ਵਿੱਚ ਜਮਨ, ਲਿਬਨਾਨ ਅਤੇ ਇਰਾਕ ਵਿੱਚ ਉਸਦੇ ਸ਼ੀਆ ਸਹਿਯੋਗੀ ਸ਼ਾਮਲ ਨੇ, ਉਹਨਾਂ ਨੇ ਇਜ਼ਰਾਈਲ ਅਤੇ ਉਸਦੇ ਸਮਰਥਕਾਂ ਨੂੰ ਸਜ਼ਾ ਦੇਣ ਦੇ ਲਈ ਹਾਰਮੁਜ਼ ਅਲਮਰੂ ਨੂੰ ਪੂਰੀ ਤਰ੍ਹਾਂ ਬੰਦ ਕਰਨ ਦਾ ਅਤੇ ਬਾਬ ਅਲ ਮਦਬ ਜਲਡਮਰੂ ਸਮੇਤ ਹੋਰ ਮੋਰਚਿਆਂ ਨੂੰ ਸਰਗਰਮ ਕਰਨ ਦਾ ਜਿਹੜਾ ਏਜੰਡਾ ਤੈਅ ਕੀਤਾ ਹੈ। ਅਮਰੀਕਾ ਨੇ ਕਿਹਾ ਕਿ ਉਸਨੇ ਵੀਕਐਂਡ ਦੇ ਦੌਰਾਨ ਸ਼ਨੀਵਾਰ ਅਤੇ ਐਤਵਾਰ ਦੇ ਵਿਚਕਾਰ ਇਰਾਨੀ ਫੌਜੀ ਟਿਕਾਣਿਆਂ ਦੇ ਉੱਤੇ ਹਮਲੇ ਕੀਤੇ ਸਨ ਅਤੇ ਇਰਾਨ ਦੇ ਰੈਵੋਲੂਸ਼ਨਰੀ ਗਾਰਡਸ ਨੇ ਸੋਮਵਾਰ ਜਿਹੜਾ ਅੱਜ ਉਹਨਾਂ ਨੇ ਜਿਹੜਾ ਕਿਹਾ ਕਿ ਉਹਨਾਂ ਨੇ ਵੀ ਜਵਾਬ ਦੇ ਵਿੱਚ ਇੱਕ ਅਮਰੀਕੀ ਫੌਜੀ ਅੱਡੇ ਨੂੰ ਨਿਸ਼ਾਨਾ ਬਣਾਇਆ। 3 ਮਹੀਨਿਆਂ ਤੋਂ ਚੱਲ ਰਹੀ ਜੰਗ ਨੂੰ ਖਤਮ ਕਰਨ ਦੇ ਲਈ ਚੱਲ ਰਹੀਆਂ ਵਾਰਤਾਵਾਂ ਦੇ ਵਿਚਕਾਰ ਦੋਵਾਂ ਪਾਸਿਆਂ ਤੋਂ ਹੋਏ ਹਮਲਿਆਂ ਦੀ ਲੜੀ ਦੇ ਵਿੱਚ ਇਹ ਸਭ ਤੋਂ ਜਿਹੜਾ ਤਾਜ਼ਾ ਹਮਲਾ ਦੱਸਿਆ ਜਾ ਰਿਹਾ। ਦੂਸਰੇ ਪਾਸੇ ਵਾਈਟ ਹਾਊਸ ਵਿਖੇ ਹੋਵੇਗੀ UFC ਫਾਈਟ ਜਿਹੜੀ, ਜਦੋਂ ਰਾਸ਼ਟਰਪਤੀ ਟਰੰਪ ਨੇ ਪਹਿਲੀ ਵਾਰ ਵਾਈਟ ਹਾਊਸ ਦੇ ਉੱਤੇ ਸਾਊਥ ਲਾਨ ਜਿਹੜਾ ਹਿੱਸਾ ਉੱਥੇ ਸਾਈਡ ਦੇ ਉੱਤੇ UFC ਫਾਈਟ ਕਰਵਾਉਣ ਦਾ ਵਿਚਾਰ ਪੇਸ਼ ਕੀਤਾ ਸੀ ਤਾਂ ਕੁਝ ਲੋਕਾਂ ਨੂੰ ਲੱਗਿਆ ਸੀ ਕਿ ਉਹ ਮਜ਼ਾਕ ਕਰ ਰਿਹਾ। ਕਹਿੰਦਾ ਕਿ ਅਸੀਂ ਵਾਈਟ ਹਾਊਸ ਦੇ ਮੈਦਾਨ ਦੇ ਵਿੱਚ ਇੱਕ UFC ਫਾਈਟ ਕਰਵਾਉਣ ਜਾ ਰਹੇ ਹਾਂ, ਇਸ ਦੇ ਬਾਰੇ ਸੋਚੋ ਜ਼ਰਾ। ਟਰੰਪ ਨੇ ਪਿਛਲੇ ਜੁਲਾਈ ਦੇ ਵਿੱਚ ਆਇਓਵਾ ਦੇ ਵਿੱਚ ਜਿਹੜਾ ਸੀ ਅਮਰੀਕਾ ਦੀ 250ਵੀਂ ਵਰ੍ਹੇਗੰਢ ਦੇ ਸਨਮਾਨ ਦੇ ਵਿੱਚ ਹੋਣ ਵਾਲੇ ਵਿਸ਼ੇਸ਼ ਸਮਾਗਮ ਦਾ ਜ਼ਿਕਰ ਕਰਦਿਆਂ ਕਿਹਾ ਸੀ। ਹੁਣ ਲਗਭਗ 1 ਸਾਲ ਦੇ ਬਾਅਦ ਇਹ ਵਿਚਾਰ ਜਿਹੜਾ ਹਕੀਕਤ ਬਣਨ ਜਾ ਰਿਹਾ। ਨਿਰਮਾਣ ਕਰਮਚਾਰੀ ਜਿਹੜੇ ਨੇ 14 ਜੂਨ ਨੂੰ ਹੋਰ ਜਿਹੜਾ ਹੋਣ ਵਾਲੀ ਇਸ ਫਾਈਟ ਦੇ ਲਈ ਸਾਊਥ ਲਾਨ ਦੇ ਉੱਤੇ ਇੱਕ ਜਿਹੜਾ ਫਾਈਟ ਕੇਜ ਯਾਨੀ ਲੜਾਈ ਵਾਲਾ ਜਿਹੜਾ ਪਿੰਜਰਾ ਹੈ ਬੇਸ ਹੈ ਜਿਹੜਾ ਬਣਾਉਣਗੇ ਤਿਆਰ ਕਰ ਰਹੇ ਨੇ ਅਤੇ ਵਾਈਟ ਹਾਊਸ ਹੁਣ ਇੱਕ ਵਿਸ਼ਾਲ ਆਰਚਡ ਲਾਈਟਿੰਗ ਗ੍ਰਿਡ ਦੇ ਸਾਹਮਣੇ ਜਿਹੜਾ ਛੋਟਾ ਦਿਖਾਈ ਦੇ ਰਿਹਾ, ਜਿਸ ਨੂੰ ਅਲਟੀਮੇਟ ਫਾਈਟਿੰਗ ਚੈਂਪੀਅਨਸ਼ਿਪ ਜਿਹੜਾ UFC ਦਾ ਜਿਹੜਾ ਦਾ ਕਲੋ ਕਹਿੰਦੇ ਹੈ, ਜਦੋਂ ਫਾਈਟਰ ਆਪਣੇ ਦਸਤਾਨੇ ਪਾ ਕੇ ਕੇਜ ਪਿੰਜਰੇ ਦੇ ਅੰਦਰ ਜਾਣਗੇ ਤਾਂ 90,000 ਤੋਂ ਵੱਧ ਲੋਕ ਉਹਨਾਂ ਨੂੰ ਮੁਕਾਬਲਾ ਕਰਦੇ ਦੇਖਣ ਦੇ ਲਈ ਵਾਈਟ ਹਾਊਸ ਦੇ ਮੈਦਾਨ ਦੇ ਵਿੱਚ ਇਕੱਠੇ ਹੋਣਗੇ। ਦੂਸਰੇ ਪਾਸੇ ਜਲੈਸਕੀ ਪੁਤਿਨ ਨੂੰ ਜਿਹੜਾ ਮਿਲਣ ਦੇ ਲਈ ਤਿਆਰ ਨੇ ਪੱਬਾਂ ਭਰ ਹੋਏ ਹੈ, CBS ਨਿਊਜ਼ ਹੈ ਉਹਨੇ ਜਿਹੜੀ ਜਾਣਕਾਰੀ ਦਿੱਤੀ ਹੈ। ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮਿਰ ਜਲੈਸਕੀ ਦਾ ਜਿਹੜਾ ਕਹਿਣਾ ਹੈ ਕਿ ਯੂਕਰੇਨ ਰੂਸ ਦੇ ਨਾਲ ਸਿੱਧੀ ਗੱਲਬਾਤ ਕਰਨ ਦੇ ਲਈ ਤਿਆਰ ਹੈ। ਅਮਰੀਕੀ ਮੀਡੀਆ ਨੂੰ ਦਿੱਤੇ ਇੱਕ ਇੰਟਰਵਿਊ ਦੇ ਵਿੱਚ ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਦਾ ਜ਼ਿਕਰ ਕਰਦੇ ਹੋਏ ਜਲੈਸਕੀ ਨੇ ਕਿਹਾ ਕਿ ਜੇਕਰ ਪੁਤਿਨ ਤਿਆਰ ਨੇ ਤਾਂ ਮੈਂ ਕਹਿੰਦੇ ਨੇ ਉਹਨਾਂ ਨੂੰ ਮਿਲਣ ਦੇ ਲਈ ਤਿਆਰ ਹਾਂ। ਜਲੈਸਕੀ ਨੇ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਕਿ ਰੂਸ ਵਿਰੁੱਧ ਪਾਬੰਦੀਆਂ ਨੂੰ ਸਖ਼ਤ ਕਰਨਾ ਅਤੇ ਪੁਤਿਨ ਦੇ ਉੱਤੇ ਦਬਾਅ ਵਧਾਉਣਾ ਰੂਸ ਨੂੰ ਗੱਲਬਾਤ ਦੇ ਲਈ ਪ੍ਰੇਰਿਤ ਕਰ ਸਕਦਾ ਹੈ। ਜਲੈਸਕੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਰੂਸ ਹਰ ਮਹੀਨੇ ਹਜ਼ਾਰਾਂ ਸੈਨਿਕਾਂ ਨੂੰ ਗੁਆ ਰਿਹਾ ਅਤੇ ਇਸ ਦੇ ਕਾਰਨ ਹੋਣ ਵਾਲੀ ਜਵਾਨਾਂ ਦੀ ਕਮੀ ਨੂੰ ਪੂਰਾ ਕਰਨ ਦੇ ਲਈ ਸੈਨਿਕਾਂ ਦੀ ਭਰਤੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਸਾਰੇ ਕਾਰਨ ਉਹਨਾਂ ਨੂੰ ਗੱਲਬਾਤ ਦੇ ਵੱਲ ਕਹਿੰਦੇ ਲੈ ਕੇ ਜਾਣਗੇ। ਇਸ ਦੇ ਨਾਲ ਹੀ ਯੁੱਧ ਮਾਹਰ ਜਿਹੜੇ ਉਹ ਕਹਿੰਦੇ ਨੇ ਕਿ ਜਲੈਸਕੀ ਦੁਆਰਾ ਦੱਸੀ ਗਈ ਰੂਸੀ ਸੈਨਿਕਾਂ ਦੇ ਮਾਰੇ ਜਾਣ ਦੀ ਗਿਣਤੀ ਸਹੀ ਦਿਸ਼ਾ ਦੇ ਵਿੱਚ ਦੱਸੀ ਗਈ ਹੈ। ਹਾਲਾਂਕਿ ਨਵੇਂ ਭਰਤੀ ਕੀਤੇ ਗਏ ਜਿਹੜੇ ਸੈਨਿਕਾਂ ਦੀ ਗਿਣਤੀ ਗੁਆਚੇ ਹੋਏ ਸੈਨਿਕਾਂ ਦੀ ਗਿਣਤੀ ਦੇ ਨਾਲ ਥੋੜ੍ਹੀ ਘੱਟ ਦੱਸੀ ਗਈ ਹੈ। ਦੂਸਰੇ ਪਾਸੇ ਆਖਰੀ ਖਬਰ ਵੱਲ ਵੱਧਦੇ ਹਾਂ। ਲਓ ਜੀ, ਬਨਾਨਾ ਇੱਕ ਕੇਲੇ ਦੀ ਜਿਹੜੀ ਸੀ ਪ੍ਰਦਰਸ਼ਨੀ ਸੀ ਉਹ 62 ਕਰੋੜ ਦਾ ਕੇਲਾ ਸੀ। ਉਹਨੂੰ ਪਹਿਲਾਂ ਵੀ ਜਿਹੜਾ ਚੋਰੀ ਕਰਨ ਦੀ ਜਾਂ ਕੀਤੀ ਗਈ ਸੀ ਕੋਸ਼ਿਸ਼, ਆਮ ਜਿਹੜਾ ਅਸਲੀ ਕੇਲਾ ਸੀ, ਅਤੇ ਫਰਾਂਸੀਸੀ ਅਜਾਇਬ ਘਰ ਤੋਂ 62 ਕਰੋੜ ਦਾ ਵਿਵਾਦਿਤ ਜਿਹੜਾ ਕੇਲਾ ਹੈ ਗਾਇਬ ਹੋ ਗਿਆ ਅਤੇ ਪੁਲਿਸ ਨੂੰ ਭਾਜੜਾਂ ਪਈਆਂ ਨੇ। ਅਤੇ ਆਮ ਹੀ ਕੇਲੇ ਵਾਂਗੂ ਸੀ ਪਰ ਉਹ ਇੱਕ ਜਿਹੜਾ ਮਸ਼ਹੂਰ ਜਿਹੜਾ ਕਲਾਕ੍ਰਿਤੀ ਵਾਲਾ ਬੰਦਾ ਉਹਨੇ ਜਿਹੜਾ ਇੱਕ ਕੰਧ ਦੇ ਉੱਤੇ ਉਹਨੂੰ ਜਿਹੜੀ ਆਪਣੀ ਟੇਪ ਦੇ ਨਾਲ ਮਤਲਬ ਕਿ ਉੱਦਾਂ ਹੀ ਲਾ ਦਿੱਤਾ ਸੀ ਤੇ ਉਹ ਜਿਹੜਾ ਸੀਗਾ ਇੰਨਾ ਕੁ ਮਸ਼ਹੂਰ ਹੋ ਗਿਆ ਕਿ ਉਹ ਲੱਖਾਂ ਰੁਪਈਆਂ ਦੇ ਵਿੱਚ ਵਿਕਿਆ ਸੀ ਪ੍ਰਦਰਸ਼ਨੀ ਦੇ ਵਿੱਚ। ਫਰਾਂਸ ਦੇ ਸੈਂਟਰ ਪੋਮਪੀਡੋ ਮੇਟਸ ਅਜਾਇਬ ਘਰ ਦੇ ਵਿੱਚ ਪ੍ਰਦਰਸ਼ਿਤ ਦੁਨੀਆ ਦੀਆਂ ਸਭ ਤੋਂ ਮਸ਼ਹੂਰ ਆਧੁਨਿਕ ਕਲਾਕ੍ਰਿਤੀਆਂ ਦੇ ਵਿੱਚੋਂ ਇੱਕ ਦੀ ਕਾਮੇਡੀਅਨ ਦਾ ਕੇਲਾ ਚੋਰੀ ਹੋ ਗਿਆ। ਇਹ ਕਲਾਕ੍ਰਿਤੀ ਮਸ਼ਹੂਰ ਇਤਾਲਵੀ ਕਲਾਕਾਰ ਮੋਰੀਜ਼ੀਓ ਕੈਟੇਲਨ ਦੇ ਦੁਆਰਾ ਬਣਾਈ ਗਈ ਸੀ, ਜਿਸ ਦੇ ਵਿੱਚ ਇੱਕ ਅਸਲੀ ਕੇਲੇ ਨੂੰ ਕੰਧ ਦੇ ਨਾਲ ਟੇਪ ਕਰਕੇ ਪ੍ਰਦਰਸ਼ਿਤ ਕੀਤਾ ਜਾਂਦਾ ਹੈ। ਅਜਾਇਬ ਘਰ ਪ੍ਰਸ਼ਾਸਨ ਦੇ ਅਨੁਸਾਰ ਕੱਲ੍ਹ ਬੀਤੇ ਸ਼ਨੀਵਾਰ ਨੂੰ ਇੱਕ ਸੁਰੱਖਿਆ ਗਾਰਡ ਨੇ ਦੇਖਿਆ ਕਿ ਕਲਾਕ੍ਰਿਤੀ ਦਾ ਜਿਹੜਾ ਮੁੱਖ ਹਿੱਸਾ ਹੈ, ਜਾਣੀ ਕਿ ਮਤਲਬ ਕਿ ਕੇਲਾ, ਉਹ ਗਾਇਬ ਹੀ ਹੋ ਗਿਆ, ਸਿਰਫ ਟੇਪ ਹੀ ਰਹਿ ਗਈ ਉੱਥੇ। ਇਸ ਮਗਰੋਂ ਇੱਕ ਅਣਜਾਣ ਵਿਅਕਤੀ ਦੇ ਵਿਰੁੱਧ ਅਪਰਾਧਿਕ ਚੋਰੀ ਦੀ ਸ਼ਿਕਾਇਤ ਦਰਜ ਕਰਵਾਈ ਗਈ। ਦਿਲਚਸਪੀ ਵਾਲੀ ਗੱਲ ਇਹ ਵੀ ਹੈ ਕਿ ਕਲਾਕ੍ਰਿਤੀ ਦੇ ਵਿੱਚ ਵਰਤਿਆ ਜਾਣ ਵਾਲਾ ਕੇਲਾ ਨਾਸ਼ਵਾਨ ਹੈ, ਮਤਲਬ ਕਿ ਉਹ ਖਰਾਬ ਨਹੀਂ ਹੁੰਦਾ। ਇਸ ਦੇ ਲਈ ਇਸ ਨੂੰ ਹਰ 3 ਦਿਨਾਂ ਦੇ ਵਿੱਚ ਬਦਲਿਆ ਜਾਂਦਾ ਹੈ। ਚੋਰੀ ਤੋਂ ਬਾਅਦ ਅਜਾਇਬ ਘਰ ਨੇ ਤੁਰੰਤ ਜਿਹੜਾ ਕੇਲੇ ਨੂੰ ਇੱਕ ਨਵੇਂ ਜਿਹੜਾ ਨਾਲ ਹੋਰ ਕੇਲੇ ਦੇ ਨਾਲ ਬਦਲ ਦਿੱਤਾ ਅਤੇ ਪ੍ਰਦਰਸ਼ਨੀ ਜਾਰੀ ਰੱਖੀ। ਮਤਲਬ ਕਿ ਮਹਿਸੂਸ ਨਹੀਂ ਹੋਣ ਦਿੱਤਾ ਕਿ ਭਾਈ ਉਹ ਚੋਰੀ ਹੋ ਗਿਆ। 2024 ਦੇ ਵਿੱਚ ਇਹ ਕਲਾਕ੍ਰਿਤੀ $62 ਲੱਖ ਦੇ ਵਿੱਚ ਵਿਕੀ ਸੀ ਅਤੇ ਕਲਾਕ੍ਰਿਤੀ 2024 ਦੇ ਵਿੱਚ ਕ੍ਰਿਪਟੋ ਕਰੰਸੀ ਉੱਦਮੀ ਜਸਟਿਨਸਨ ਦੁਆਰਾ $62 ਲੱਖ ਕਰੀਬ $52 ਕਰੋੜ ਰੁਪਏ ਤੋਂ ਵੱਧ ਦੀ ਕੀਮਤ ਦੇ ਵਿੱਚ ਖਰੀਦੀ ਗਈ ਸੀ। ਖਰੀਦਦਾਰੀ ਤੋਂ ਕੁਝ ਦਿਨਾਂ ਦੇ ਬਾਅਦ ਜਸਟਿਨਸਨ ਮੀਡੀਆ ਦੇ ਸਾਹਮਣੇ ਕੇਲਾ ਖਾ ਕੇ ਸੁਰਖੀਆਂ ਦੇ ਵਿੱਚ ਆਏ ਸੀ। ਜੁਲਾਈ 2025 ਦੇ ਵਿੱਚ ਵੀ ਇੱਕ ਸੈਲਾਨੀ ਨੇ ਅਜਾਇਬ ਘਰ ਦੇ ਵਿੱਚ ਪ੍ਰਦਰਸ਼ਿਤ ਉਸੇ ਕਲਾਕ੍ਰਿਤੀ ਦੇ ਵਿੱਚੋਂ ਇੱਕ ਕੇਲਾ ਵੀ ਖਾਧਾ। ਹਾਲਾਂਕਿ ਸੁਰੱਖਿਆ ਕਰਮਚਾਰੀਆਂ ਨੇ ਤੁਰੰਤ ਇਸ ਨੂੰ ਇੱਕ ਹੋਰ ਕੇਲੇ ਦੇ ਨਾਲ ਬਦਲ ਦਿੱਤਾ ਅਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ। ਕਲਾਕਾਰ ਕੈਟੇਲਨ ਨੇ ਜਿਹੜਾ ਫਿਰ ਮਜ਼ਾਕ ਦੇ ਵਿੱਚ ਟਿੱਪਣੀ ਕੀਤੀ ਕਿ ਉਸ ਨੂੰ ਅਫਸੋਸ ਹੈ ਕਿ ਸੈਲਾਨੀ ਨੇ ਸਿਰਫ ਕੇਲਾ ਖਾਧਾ ਹੈ, ਟੇਪ ਨਹੀਂ ਖਾ ਲਈ। ਲਓ ਜੀ, ਇੱਦਾਂ ਦੇ ਵੀ ਹਾਲਾਤ ਨੇ। ਇੱਕ ਜਿਹੜਾ ਕੰਧ ਦੇ ਉੱਤੇ ਆਮ ਲਾਇਆ ਕੇਲਾ ਅਤੇ ਉਹ ਜੀ ਪਹਿਲਾਂ ਬਾਹਠ ਲੱਖ $62 'ਚ ਵਿਕਦਾ ਅਤੇ ਉਸ ਤੋਂ ਬਾਅਦ ਪਹਿਲਾਂ ਉਹ $52 ਲੱਖ 'ਚ ਵਿਕਦਾ ਅਤੇ ਬਾਅਦ ਦੇ ਵਿੱਚ ਉਸਨੂੰ ਜਿਹੜਾ $62 ਲੱਖ ਦੇ ਵਿੱਚ ਜਿਹੜਾ ਵੇਚਿਆ ਜਾਂਦਾ ਹੈ, $52 ਕਰੋੜ ਰੁਪਈਆ ਬਣ ਜਾਂਦਾ ਹੈ $62 ਲੱਖ ਦਾ ਜੀ ਕੇਲਾ। ਕਿਆ ਬਾਤ ਹੈ ਜੀ, ਚੱਕ ਦਿਓ ਕੰਮ ਨੂੰ। ਇੱਦਾਂ ਦੇ ਵੀ ਲੋਕ ਹੈਗੇ ਆ ਜੀ ਕਲਾਕ੍ਰਿਤੀਆਂ ਵਾਲੇ, ਅਤੇ ਕਮਾਈ ਦਾ ਸਾਧਨ, ਕੁਝ ਨਾ ਕੁਝ ਵਾਇਰਲ ਹੋਣਾ ਚਾਹੀਦਾ, ਚੱਕ ਦਿੰਦੇ ਅਗਲੇ ਕੰਮ। ਅਤੇ ਲਓ ਦੋਸਤੋ, ਇਹ ਸਨ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ, ਅਤੇ ਆਖਰ ਦੇ ਵਿੱਚ ਤੁਹਾਡੇ ਸੁਨੇਹੇ ਵੀ ਸਾਂਝੇ ਕੀਤੇ ਆ ਅਤੇ ਨਾਲ ਦੀ ਨਾਲ ਫਿਰ ਆਪਾਂ ਇੱਥੇ ਅੱਜ ਲੈਂਦੇ ਹਾਂ ਅੱਗੇ। ਥੋੜ੍ਹੀ ਜਿਹੀ ਥਕਾਵਟ ਵੀ ਮਹਿਸੂਸ ਹੋ ਰਹੀ ਹੈ ਅਤੇ ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਫਿਰ ਹੋਵੇਗੀ ਅਤੇ ਮਿਲਦੇ ਹਾਂ ਫਿਰ ਕੱਲ੍ਹ ਨੂੰ। ਸਾਰਿਆਂ ਨੂੰ ਭੁਪਿੰਦਰ ਭਾਰਾ ਚੱਲੋ ਪਿਆਰ ਭਰੀ ਅਤੇ ਨਿੱਘੀ ਸਤਿ ਸ਼੍ਰੀ ਅਕਾਲ ਹੈ। ਕਿਸੇ ਦੋਸਤ ਦਾ ਨਾਮ ਰਹਿ ਗਿਆ ਹੋਵੇ ਮਾਫ਼ੀ ਚਾਹਵਾਂਗਾ, ਲਿਖਣ ਪੜ੍ਹਨ ਦੇ ਵਿੱਚ ਕੋਈ ਗੱਲਬਾਤ ਕਰਨ ਦੇ ਦੌਰਾਨ ਗਲਤੀ ਹੋਈ ਹੋਵੇ ਤਾਂ ਮਾਫ਼ੀ ਚਾਹਵਾਂਗਾ ਗੁਸਤਾਖੀ। ਅਤੇ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ, ਹਰਵਿੰਦਰ ਜੋਲ ਭੈਣ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਅਤੇ ਬਲਵੀਰ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮਾਂ ਨੂੰ ਸਪੋਰਟ ਕਰਨ ਦੇ ਲਈ। ਅਤੇ ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ 9:30 ਭਾਰਤੀ ਸਮੇਂ ਦੇ ਅਨੁਸਾਰ ਫਿਰ ਮੁਲਾਕਾਤ ਹੋਏਗੀ। ਅਤੇ ਮੈਨੂੰ ਦਿਓ ਆਗਿਆ, ਸਾਰਿਆਂ ਨੂੰ ਪਿਆਰ ਭਰੀ ਅਤੇ ਨਿੱਘੀ ਇਸ ਦੇ ਨਾਲ ਹੀ ਆ ਦੋਸਤੋ, ਸਤਿ ਸ਼੍ਰੀ ਅਕਾਲ ਜੀ।

0: ਸੁਣੀ ਜਿਸ ਨੇ ਐਲਾਨ ਕੀਤਾ ਕਿ ਅਸੀਂ ਇਸ ਐਕਟ ਦੇ ਵਿਰੁੱਧ ਸੱਤਿਆਗ੍ਰਹਿ ਕਰਾਂਗੇ। ਸੱਤਿਆਗ੍ਰਹਿ ਦਾ ਮਤਲਬ ਸੱਚ ਦਾ ਲੜ ਫੜ ਕੇ ਸ਼ਾਂਤਮਈ ਵਿਰੋਧ ਕਰਾਂਗੇ। ਪੰਜਾਬੀਆਂ ਦੇ ਵਾਸਤੇ ਇਹ ਬੜਾ ਹੀ ਅਜੀਬ ਗੋਰਖ ਧੰਦਾ ਸੀ। ਉਹਨਾਂ ਨੇ ਪਹਿਲੀ ਵਾਰ ਸੁਣਿਆ ਕਿ ਕਿਸੇ ਕਾਨੂੰਨ ਦਾ ਸ਼ਰੇਆਮ ਵਿਰੋਧ ਵੀ ਹੋ ਸਕਦਾ। ਕੋਈ ਬੰਦਾ ਜਾਂ ਧੜਾ ਕਹਿ ਸਕਦਾ ਕਿ ਅਸੀਂ ਨਹੀਂ ਭਾਈ ਇਹ ਗਲਤ ਕਾਨੂੰਨ ਮੰਨਦੇ। ਪੰਜਾਬ ਹੈਰਾਨ ਹੋ ਗਿਆ। ਪਹਿਲੀ ਵਾਰ 1924 ਦੇ ਵਿੱਚ ਲਾਲਾ ਲਾਜਪਤ ਰਾਏ ਨੇ ਕਿਹਾ ਕਿ ਪੰਜਾਬ ਦਾ ਬਹੁ ਗਿਣਤੀ ਵਿੱਚ ਰਹਿੰਦਾ ਮੁਸਲਮਾਨ ਸਮਾਜ ਹਿੰਦੂ ਸਿੱਖ ਹਿੱਤਾਂ ਨੂੰ ਨਜ਼ਰਬੰਦ ਕਰ ਰਿਹਾ। ਪੰਜਾਬ ਦੇ ਇੱਕ ਹਿੱਸੇ ਦੇ ਵਿੱਚ ਜਿੱਧਰ ਹਿੰਦੂ ਸਿੱਖਾਂ ਦੀ ਬਹੁ ਗਿਣਤੀ ਹੈ ਉਸਨੂੰ ਮੁਸਲਿਮ ਬਹੁ ਗਿਣਤੀ ਵਾਲੇ ਹਿੱਸੇ ਤੋਂ ਵੱਖ ਕਰ ਦੇਣਾ ਚਾਹੀਦਾ। ਲਾਲਾ ਜੀ ਨੇ ਇਹੋ ਹੀ ਦਲੀਲ ਬੰਗਾਲ ਦੀ ਵੰਡ ਦੇ ਬਾਰੇ ਵੀ ਦਿੱਤੀ ਸੀ। ਰਾਜਾ ਨਰਿੰਦਰ ਨਾਥ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਮੁਸਲਮਾਨਾਂ ਦੀ ਚੌਧਰ ਦੇ ਨਾਲੋਂ ਤਾਂ ਚੰਗਾ ਹੋਏਗਾ ਜੇ ਸਵਰਾਜ ਪ੍ਰਾਪਤੀ ਦੀ ਮੰਗ ਨੂੰ ਹਿੰਦੂ ਦੂਰ ਸਰਕਾ ਦੇਣ। ਤਾਂ ਭਾਈ ਪਰਮਾਨੰਦ ਨੇ 1932 ਦੇ ਵਿੱਚ ਕਿਹਾ ਸਾਨੂੰ ਮੁਸਲਿਮ ਬਹੁ ਗਿਣਤੀ ਵਾਲੇ ਪੰਜਾਬੀ ਇਲਾਕੇ ਤੇ ਕੋਈ ਇਤਰਾਜ਼ ਨਹੀਂ, ਜਿਸ ਦੇ ਵਿੱਚੋਂ ਹਿੰਦੂ ਬਹੁ ਗਿਣਤੀ ਵਾਲੇ ਇਲਾਕੇ ਕੱਢ ਕੇ ਦਿੱਲੀ ਜਾਂ ਯੂਪੀ ਨਾਲ ਮਿਲਾ ਦਿੱਤੇ ਜਾਣ। ਕੈਂਬਰਿਜ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਬਲਾਚੌਰ ਦੇ ਗੁੱਜਰ ਰਹਿਮਤੀ ਅਲੀ ਨੇ 1933 ਦੇ ਵਿੱਚ ਨਕਸ਼ਾ ਛਾਪ ਦਿੱਤਾ ਜਿਸਦੇ ਵਿੱਚ ਪੱਛਮੀ ਪੰਜਾਬ, ਕਸ਼ਮੀਰ, ਸਿੰਧ, ਬਲੋਚਿਸਤਾਨ ਤੇ ਅਫਗਾਨਿਸਤਾਨ ਦੇ ਨਾਲ ਲੱਗਦੇ ਇਲਾਕੇ ਦਿਖਾਏ ਗਏ। ਇਸਦਾ ਨਾਮ ਪਾਕਿਸਤਾਨ ਰੱਖਿਆ। ਜਿਨ੍ਹਾਂ ਦੀ ਮੁਸਲਿਮ ਲੀਗ ਜਿਸਦੇ ਪੰਜਾਬ ਦੇ ਵਿੱਚ ਕਦੀ ਪੈਰ ਨਹੀਂ ਸੀ ਲੱਗੇ, ਇਸ ਘਟਨਾ ਤੋਂ ਬਾਅਦ ਜੜ ਫੜਨ ਲੱਗ ਪਏ। ਯੂਨੀਅਨਿਸਟਾਂ ਦੇ ਦਿਨ ਪੁੱਗਣ ਲੱਗ ਪਏ ਸੀ। ਕਰਨਾਲ ਤੋਂ ਪੰਜਾਬ ਮੁਸਲਿਮ ਲੀਗ ਦੇ ਸੈਕਟਰੀ ਲਿਆਕਤ ਅਲੀ ਖਾਨ ਹੋਣਾ ਨੇ ਕਿਹਾ ਜਦੋਂ ਅਸੀਂ ਪੰਜਾਬ ਕਹਿੰਦੇ ਹਾਂ ਨਾ ਇਸਦਾ ਮਤਲਬ ਹੈ ਕਿ ਉਹ ਸਟੇਟ ਜਿਹਦੀ ਹੱਦ ਗੁੜਗਾਓਂ ਹੋਵੇਗੀ। ਦਿੱਲੀ ਅਲੀਗੜ੍ਹ ਇਸ ਦੇ ਵਿੱਚ ਸ਼ਾਮਲ ਹੋਣਗੇ ਜੋ ਕਿ ਸਾਡੇ ਕਲਚਰ ਦੇ ਕੇਂਦਰ ਨੇ। ਇਸ ਤਰ੍ਹਾਂ ਦੇ ਬਿਆਨਾਂ ਤੋਂ ਬਾਅਦ ਸਿੱਖ ਲੀਡਰ ਕਹਿਣ ਲੱਗ ਪਏ ਕਿ ਸਾਡੇ ਪੂਰਬੀ ਪੰਜਾਬ ਦੀਆਂ ਹੱਦਾਂ ਪੱਛਮ ਦੇ ਵੱਲ ਨਨਕਾਣਾ ਸਾਹਿਬ ਤੱਕ ਹੋਣਗੀਆਂ, ਲਾਹੌਰ ਇਸ ਦੇ ਵਿੱਚ ਹੋਵੇਗਾ ਹੀ। ਸਿੱਖਾਂ ਦੀ ਇਹ ਮੰਗ ਕੇਵਲ ਇਸ ਦੇ ਲਈ ਸੀ ਕਿਤੇ ਅੰਮ੍ਰਿਤਸਰ ਪਾਕਿਸਤਾਨ ਦੇ ਵਿੱਚ ਨਾ ਚਲਿਆ ਜਾਵੇ। ਸੁੰਦਰ ਸਿੰਘ ਮਜੀਠੀਆ ਤਾਂ ਇਹ ਕਹਿਣ ਤੱਕ ਵੀ ਚਲਿਆ ਗਿਆ ਕਿ ਜਿੱਥੇ ਜਿੱਥੇ ਤੱਕ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਉੱਥੇ ਤੱਕ ਸਿੱਖਾਂ ਦਾ ਹੋਮਲੈਂਡ ਹੋਵੇਗਾ। ਯੂਨੀਅਨਿਸਟ ਪੰਜਾਬੀ ਨੇਤਾ ਉਮਰ ਹਯਾਤ ਖਾਨ ਟਿਵਾਣਾ ਹੋਣਾ ਨੇ ਜਿਨ੍ਹਾਂ ਨੂੰ ਯਾਦ ਕਰਾਇਆ ਕਿ ਸਿਕੰਦਰ ਜਿਨ੍ਹਾਂ ਐਕਟ ਦੇ ਅਨੁਸਾਰ ਲੀਗ ਪੰਜਾਬ ਵਿੱਚ ਸਿਆਸਤ ਨਹੀਂ ਕਰ ਸਕਦੀ। ਜਿਨ੍ਹਾਂ ਨੇ ਉੱਤਰ ਦਿੱਤਾ ਕਿ ਲੀਗ ਪਾਕਿਸਤਾਨ ਕਾਇਮ ਕਰਨ ਦੇ ਲਈ ਲੜ ਰਹੀ ਹੈ ਤੇ ਪਾਕਿਸਤਾਨ ਬੰਬੇ ਵਿੱਚ ਨਹੀਂ ਹੈ, ਪੰਜਾਬ ਦੇ ਵਿੱਚ ਬਣੇਗਾ। ਟਿਵਾਣੇ ਪੱਕੇ ਸ਼ਰਈ ਮੁਸਲਮਾਨ, ਕਦੀ ਰੋਜ਼ਾ ਨਮਾਜ਼ ਨਾ ਛੱਡਦੇ, ਫਿੱਕੇ ਪੈਂਦੇ ਗਏ ਹੌਲੀ ਹੌਲੀ। ਮੁਸਲਮਾਨਾਂ ਨੂੰ ਲੱਗਣ ਲੱਗ ਪਿਆ ਕਿ ਜਿਵੇਂ ਇਹ ਮੁਸਲਮਾਨ ਨਹੀਂ ਰਹੇ ਨੇ, ਪਰ ਜਿਨ੍ਹਾਂ ਜਿਹੜਾ ਨਾ ਰੋਜ਼ਾ ਰੱਖਦਾ ਸੀ ਨਾ ਨਮਾਜ਼ੀ ਸੀ, ਜਿਨ੍ਹਾਂ ਤਾਕਤ ਫੜਨ ਲੱਗ ਪਿਆ ਤੇ ਮੁਸਲਮਾਨਾਂ ਦਾ ਹੀਰੋ ਹੋ ਨਿਬੜਿਆ। ਅੰਗਰੇਜ਼ਾਂ ਨੂੰ ਪਤਾ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਰੂਸ ਦੇ ਨਾਲ ਟਕਰਾਅ ਹੋਣਾ ਹੈ, ਸੋ ਜੇ ਪਾਕਿਸਤਾਨ ਬਣਾਉਣਾ ਪੈ ਗਿਆ ਤਾਂ ਇੰਗਲੈਂਡ ਪੱਖੀ ਦੇਸ਼ ਹੋਵੇਗਾ। ਫਿਰ ਭੂਗੋਲਿਕ ਤੌਰ ਦੇ ਉੱਤੇ ਰੂਸ ਦੇ ਵੱਧ ਤੋਂ ਵੱਧ ਨੇੜੇ ਜਦੋਂ ਅੰਗਰੇਜ਼ਾਂ ਨੇ ਭਾਰਤ ਛੱਡਣ ਦਾ ਫੈਸਲਾ ਕਰ ਲਿਆ ਉਦੋਂ ਉਹਨਾਂ ਨੂੰ ਕੇਵਲ ਇਸ ਗੱਲ ਦੀ ਚਿੰਤਾ ਸੀ ਕਿ ਗੋਰੇ ਸੁਰੱਖਿਅਤ ਵਾਪਸ ਪੁੱਜ ਜਾਣ। ਭਾਰਤੀ ਲੀਡਰਾਂ ਨੇ ਉਹਨਾਂ ਨੂੰ ਕਿਹਾ ਕਿ ਬਾਅਦ ਦੇ ਵਿੱਚ ਹਿੰਸਾ ਹੋ ਸਕਦੀ ਹੈ, ਜਾਣ ਦੇ ਵਿੱਚ ਇੰਨੀ ਕਾਹਲ ਕਿਉਂ ਕਰ ਰਹੇ ਹੋ ਤੁਸੀਂ। ਅੰਗਰੇਜ਼ਾਂ ਨੇ ਕਿਹਾ ਕਿ ਤੁਸੀਂ ਹੀ ਤਾਂ ਕਿਹਾ ਸੀ ਭਾਈ ਦਫਾ ਹੋਵੋ ਇੱਥੋਂ, ਸਾਡੇ ਕੁਇਟ ਇੰਡੀਆ, ਬਸ ਠੀਕ ਹੈ ਦਫਾ ਹੋਣ ਲੱਗ ਗਏ ਹਾਂ। ਰਾਜਮੋਹਨ ਦਾ ਇੱਥੇ ਮਾਸੂਮ ਸਵਾਲ ਹੈ। ਭਾਰਤੀਆਂ ਨੇ ਕਿਹਾ ਚਲੇ ਜਾਓ, ਤੁਸੀਂ ਚਲੇ ਗਏ। ਅੱਗੇ ਤਾਂ ਭਾਰਤੀਆਂ ਦੀਆਂ ਮੰਗਾਂ ਤੁਸੀਂ ਇੰਨੀ ਆਸਾਨੀ ਦੇ ਨਾਲ ਕਦੀ ਮੰਨਿਆ ਹੀ ਨਹੀਂ ਸਨ। ਮੁਹੰਮਦ ਅਲੀ ਜਿਨ੍ਹਾਂ ਨੇ ਦੇਖਿਆ ਕਿ ਸਿੱਖ ਮੁਸਲਮਾਨ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋ ਰਹੇ ਨੇ ਤਾਂ ਉਸਨੇ 23 ਜੂਨ 1947 ਨੂੰ ਮਾਊਂਟ ਬੈਟਨ ਵਾਇਸ ਰਾਏ ਅੱਗੇ ਬੇਨਤੀ ਕੀਤੀ। ਵਾਇਸ ਰਾਏ ਦੇ ਨਾਂ ਦੇ ਉੱਤੇ ਇੱਕ ਨੈਟਫਲਿਕਸ ਦੇ ਉੱਤੇ ਫਿਲਮ ਬਣੀ ਹੋਈ ਹੈ, ਬੜੀ ਇਹਦੇ ਉੱਤੇ ਵੰਡ ਦੇ ਉੱਤੇ ਹੀ ਹੈ। ਤੇ ਉਹ ਵੀ ਰੋ ਪੈਂਦਾ ਜਿਹੜਾ ਉਸ ਵੇਲੇ ਦਾ ਆਫਿਸਰ ਲਾਇਆ ਸੀ ਕਿ ਇੱਥੋਂ ਲਕੀਰ ਖਿੱਚ ਦੇ। ਮੈਪ ਸਾਰਾ ਕੁਝ ਬਣਿਆ ਹੋਇਆ ਸੀ, ਸਾਰਾ ਕੁਝ ਤਿਆਰ ਸੀ। ਉਹਦੇ ਹੰਝੂ ਨਿਕਲ ਜਾਂਦੇ, ਉਹਦੀ ਜਿਹੜੀ ਵਾਈਫ ਹੈ ਤੇ ਉਹ ਲੋਕਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕਰਦੀ ਹੈ, ਰੋਕਦੀ ਹੈ, ਸਾਰਾ ਕੁਝ ਕਰਦੇ ਹੈ, ਤੇ ਉਹ ਵੀ ਰੋ ਪੈਂਦੇ ਆ ਕਿ ਜੋ ਹਾਲਾਤ ਬਣੇ ਸੀ। ਵਾਇਸਰਾਏ ਜਿਹੜਾ ਸੀ 23 ਜੂਨ 1947 ਨੂੰ ਮਾਊਂਟਬੈਟਨ ਵਾਇਸਰਾਏ ਅੱਗੇ ਬੇਨਤੀ ਕੀਤੀ, ਪੰਜਾਬ ਦੇ ਵਿੱਚ ਗੜਬੜ ਰੋਕਣ ਦੇ ਲਈ ਬੇਰਹਿਮ ਹੋ ਜਾਓ, ਮੁਸਲਮਾਨਾਂ ਨੂੰ ਗੋਲੀਆਂ ਮਾਰ ਦਿਓ, ਜਾਣਾ ਮੈਨੂੰ ਪਰਵਾਹ ਨਹੀਂ ਕਹਿੰਦਾ, ਗੁੰਡਾਗਰਦੀ ਰੁਕਣੀ ਚਾਹੀਦੀ ਹੈ। ਉਸ ਸਾਮਰਾਜ ਦੇ ਉੱਪਰ ਇਹਨਾਂ ਬੇਨਤੀਆਂ ਦਾ ਕੀ ਅਸਰ ਹੈ ਜਿਹੜਾ ਆਪਣਾ ਬੋਰੀ ਬਿਸਤਰ ਬੰਨਣ ਦੇ ਵਿੱਚ ਰੁੱਝਿਆ ਹੋਇਆ ਸੀ। ਜਿਨ੍ਹਾਂ ਦੀ ਇਹ ਇੱਛਾ ਕਿਵੇਂ ਪੂਰੀ ਹੋ ਸਕਦੀ ਸੀ ਕਿ ਭਾਰਤ ਵੰਡਿਆ ਜਾਵੇ ਪਰ ਪੰਜਾਬ ਨਾ ਵੰਡਿਆ ਜਾਵੇ, ਕਿੱਦਾਂ ਹੋ ਸਕਦਾ ਹੈ? ਕਾਂਗਰਸ ਪਾਰਟੀ ਦੀਆਂ ਮੀਟਿੰਗਾਂ ਦੇ ਵਿੱਚ ਹਰ ਮਤਾ ਪੂਰੀ ਬਹਿਸ ਅਤੇ ਸ਼ੋਰ ਸ਼ਰਾਬੇ ਤੋਂ ਬਾਅਦ ਪਾਸ ਹੋਇਆ ਕਰਦਾ ਸੀ, ਕੇਵਲ ਸ਼ੋਕ ਮਤਾ ਜਿਹੜਾ ਸੀ, ਜਾਣੀ ਕਿ ਦੁੱਖ ਦਾ ਮਤਾ, ਸ਼ੋਕ ਮਤਾ ਸ਼ਾਂਤੀ ਦੇ ਨਾਲ ਪਾਸ ਹੋਇਆ ਕਰਦਾ, ਪੰਜਾਬ ਦੀ ਵੰਡ ਦਾ ਮਤਾ ਚੁੱਪ ਚਾਪ ਸ਼ੋਕ ਮਤੇ ਵਾਂਗ ਪਾਸ ਹੋ ਗਿਆ, ਕਿਸੇ ਰੋਲਾ ਹੀ ਨਾ ਪਾਇਆ। ਪਬਲਿਕ ਦੋ ਧਿਰਾਂ ਦੇ ਵਿੱਚ ਵੰਡੀ ਗਈ, ਇਹ ਬੇਗਾਨੇ ਨੇ, ਮਾਰੇ ਜਾਣ ਦੇ ਹੱਕਦਾਰ ਨੇ, ਔਰਤਾਂ ਬਲਾਤਕਾਰ ਦੀਆਂ ਹੱਕਦਾਰ, ਸਾਰਿਆਂ ਧਰਮਾਂ ਨੂੰ ਅੰਗਰੇਜ਼ ਤੋਂ ਨਹੀਂ ਇੱਕ ਦੂਜੇ ਤੋਂ ਖਤਰਾ ਦਿਸਿਆ। ਹਥਿਆਰਬੰਦ ਸਾਬਕ ਫੌਜੀ ਜਿਹੜੇ ਸਨ ਦੋਹਾਂ ਧਿਰਾਂ ਦੇ ਜਰਨੈਲ ਹੋ ਗਏ। ਆਖਰੀ ਅਧਿਆਇ ਦੇ ਵਿੱਚ ਰਾਜਮੋਹਨ ਹੋਣਾ ਦੇ ਵਾਕ ਨੇ 1707 ਤੋਂ ਲੈ ਕੇ 1947 ਤੱਕ ਪੰਜਾਬ ਲੰਮੀ ਹਨੇਰੀ ਸੁਰੰਗ ਦੇ ਵਿੱਚ ਜਿਹੜਾ ਸੀ ਉਹਦੀ ਲੰਘ ਰਿਹਾ ਸੀ। ਇਸ ਨੂੰ ਜਿਹੜਾ ਸੀ ਸੁਰੰਗ ਦੇ ਵਿੱਚੋਂ ਬਾਹਰ ਕੱਢਣਾ ਹੈ, ਜਿਸ ਨੂੰ ਪੰਜਾਬੀਅਤ ਆਖਦੇ ਨੇ, ਤੇ ਦੇਖਣਾ ਹੈ ਕਿ ਉਸ ਦੇ ਵਿੱਚ ਕੀ ਕੀ ਤਾਕਤ ਤੇ ਕਿਹੜੀ ਕਿਹੜੀ ਕਮਜ਼ੋਰੀ ਹੈ। ਪ੍ਰੋਫੈਸਰ ਰਾਜਮੋਹਨ ਨੂੰ ਪੰਜਾਬੀ ਨਹੀਂ ਆਉਂਦੀ, ਫਲਸਰੂਪ ਉਹਨਾਂ ਦੇ ਵੱਲੋਂ ਦਿੱਤੇ ਸਾਰੇ ਹਵਾਲੇ ਅੰਗਰੇਜ਼ੀ ਦੇ ਦੁਜੈਲੇ ਸਰੋਤਾਂ ਦੇ ਵਿੱਚੋਂ ਨੇ। ਜਿੱਥੇ ਕਿਤੇ ਸੂਫੀਆਂ, ਕਿੱਸਾਕਾਰਾਂ ਜਾਂ ਗੁਰਬਾਣੀ ਦੇ ਹਵਾਲੇ ਆਏ ਹੈ, ਮੈਂ ਮੂਲ ਤੁੱਕਾਂ ਦੇ ਦਿੱਤੀਆਂ ਨੇ। ਕੁਝ ਸਰੋਤਾਂ ਦੇ ਵਿੱਚ ਸੁਣਾਏ ਹਵਾਲੇ ਲਿਖ ਦਿੱਤੇ ਗਏ ਜੋ ਦਰਅਸਲ ਸਹੀ ਨਹੀਂ ਸਨ। ਉੱਥੇ ਮੈਂ ਸੰਪਾਦਕ ਦੀ ਜਿਹੜੀ ਹੈ ਤੁੱਕ ਦੇਣੀ ਵਾਜਬ ਜਾਣੀ ਹੈ। ਅਜਿਹਾ ਕਰਨ ਦੇ ਨਾਲ ਲਿਖਤ ਦੇ ਵਿੱਚੋਂ ਬੇਗਾਨਗੀ ਦਾ ਪ੍ਰਭਾਵ ਖਤਮ ਹੋਇਆ। 22-24 ਨਵੰਬਰ 2014 ਨੂੰ ਉੱਤਰੀ ਭਾਰਤ ਦੇ ਸਾਰੇ ਅਖਬਾਰਾਂ ਦੇ ਵਿੱਚ ਅਜਿਹੀਆਂ ਖਬਰਾਂ ਛਪੀਆਂ ਨੇ ਕਿ ਗਰਮ ਖਿਆਲੀ ਸਿੱਖ ਸਿਆਸੀ ਜਥੇਬੰਦੀਆਂ ਨੇ ਇੱਕ ਸਾਂਝਾ ਪਲੇਟਫਾਰਮ ਤਿਆਰ ਕਰਕੇ ਇਸਦਾ ਨਾਮ ਯੂਨਾਈਟਿਡ ਅਕਾਲੀ ਦਲ ਰੱਖਿਆ। ਮਹਿਸੂਸ ਕੀਤਾ ਗਿਆ ਕਿ ਸਿੱਖ ਆਪਣੇ ਸਿਧਾਂਤਾਂ, ਸੱਭਿਆਚਾਰ, ਧਰਮ ਤੇ ਭਾਸ਼ਾ ਤੋਂ ਟੁੱਟਦੇ ਜਾ ਰਹੇ ਨੇ। ਪੰਜਾਬ ਨਸ਼ਿਆਂ ਦੀ ਮਾਰ ਹੇਠਾਂ ਚੁੱਕਿਆ ਤੇ ਰਾਜ ਉੱਪਰ ਵਿੱਤੀ ਸੰਕਟ ਮੰਡਰਾ ਰਿਹਾ। ਖਾਲਿਸਤਾਨ ਦੀ ਮੰਗ ਮੁਲਤਵੀ ਕਰਦਿਆਂ ਇਸ ਨਵੀਂ ਜਥੇਬੰਦੀ ਨੇ ਪੰਜਾਬੀਅਤ ਨੂੰ ਮਜ਼ਬੂਤ ਕਰਨ ਹਿੱਤ ਉਸਾਰੂ ਕਦਮ ਚੁੱਕਣ ਦਾ ਤਹੱਈਆ ਕੀਤਾ, ਜਿਸ ਦੇ ਬਾਰੇ ਪ੍ਰੋਫੈਸਰ ਪੂਰਨ ਸਿੰਘ ਹੋਣਾ ਕਿਹਾ ਸੀ, ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਸਾਰਾ ਜੀਂਦਾ ਗੁਰਾਂ ਦੇ ਨਾਮ ਤੇ। ਉਸ ਪੰਜਾਬ ਦੇ ਬਾਰੇ ਕੁਲਵੰਤ ਗਰੇਵਾਲ ਦੀ ਪੰਕਤੀ ਹੈ, ਪੰਜਾਬ ਨਾ ਸੀਮਾ ਨਾ ਅਸੀਮਾ, ਪੰਜਾਬ ਨਾ ਸੀਮਾ ਨਾ ਅਸੀਮ, ਪੰਜਾਬ ਤਕਸੀਮ ਦਰ ਤਕਸੀਮ ਦਰ ਤਕਸੀਮ। ਮੈਨੂੰ ਉਮੀਦ ਹੈ ਦੋਹਾਂ ਪੰਜਾਬਾਂ ਨੂੰ ਇਸ ਕਿਤਾਬ ਦੇ ਵਿੱਚੋਂ ਕੁਝ ਅਹਿਮ ਜਾਣਕਾਰੀ ਮਿਲੂ, ਅਜਿਹੀ ਜਾਣਕਾਰੀ ਜਿਸ ਦੇ ਵਿੱਚੋਂ ਮਰੀਜ਼ ਆਪਣੀ ਬਿਮਾਰੀ ਦੇ ਇਲਾਜ ਵਾਸਤੇ ਨੁਸਖਾ ਲੱਭ ਸਕੇ। ਜਦੋਂ ਖੁਦ ਖੰਨੀ ਦੇ ਨਾਲ ਗੁਜ਼ਾਰਾ ਕਰਨਾ ਮੰਨ ਕੇ ਗਵਾਂਢੀ ਨੂੰ ਪੂਰੀ ਰੋਟੀ ਦੇਣ ਦਾ ਮਨ ਬਣਿਆ, ਉਦੋਂ ਰੱਬ ਵੀ ਮਿਹਰਬਾਨ ਹੋ ਜਾਏਗਾ। ਪਾਣੀ ਥੋੜਾ, ਮੋਹ ਘਣਾ, ਤੂੰ ਪੀ ਹੋ। ਹਰਪਾਲ ਸਿੰਘ ਪੰਨੂ ਜੀ। ਦੋਸਤੋ, ਇਸ ਕਿਤਾਬ ਦੀ ਸ਼ੁਰੂਆਤ ਹੋ ਚੁੱਕੀ ਹੈ, ਕਿਤਾਬ ਪੰਜਾਬ, ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਾਂਗੇ, ਇੱਕ ਇੱਕ ਅੱਖਰ, ਇੱਕ ਇੱਕ ਸ਼ਬਦ ਤੇ ਇੱਕ ਇੱਕ ਪੰਨਾ। ਹਰ ਫਰਾਈਡੇ ਵਾਲੇ ਦਿਨ ਨੂੰ ਕਿਤਾਬਾਂ ਦੇ ਅੰਗ ਸੰਗ ਸੈਗਮੈਂਟ, ਲੜੀਦਾਰ ਲੜੀਵਾਰ, ਰਾਜਮੋਹਨ ਹੁਣਾ ਜੀ ਦੀ ਕਲਮ ਦੇ ਵਿੱਚੋਂ, ਧੰਨਵਾਦ ਪੰਜਾਬੀ ਦੇ ਵਿੱਚ ਹਰਪਾਲ ਸਿੰਘ ਪੰਨੂ ਜੀ ਦਾ। ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇਡੀਓ ਦਾ ਮੰਚ, ਜਿਸ ਕਿਤਾਬ ਦੀ ਭੂਮਿਕਾ ਹੀ ਇੰਨੀ ਦਿਲਚਸਪੀ ਵਾਲੀ ਹੈ, ਲੱਗਦਾ ਕਿ ਦੋਸਤ ਇਸ ਨੂੰ ਸੁਣਨ ਦੇ ਲਈ ਜਿਹੜਾ ਜ਼ਰੂਰ ਹਾਮੀ ਭਰਨਗੇ। ਬਾਕੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾਂ ਕਾਲ ਕਰਕੇ ਵੀ ਆਪਣੇ ਵਿਚਾਰ ਦੇ ਸਕਦੇ ਹੋ ਕਿ ਕਿਤਾਬ ਤੁਹਾਨੂੰ ਕਿਵੇਂ ਲੱਗੇਗੀ ਜਾਂ ਲੱਗ ਰਹੀ ਹੈ ਸ਼ੁਰੂਆਤ ਦੇ ਵਿੱਚ ਹੀ। ਹਜੇ ਤਾਂ ਸਿਰਫ ਇਸ ਦੇ ਮੋਹਰਲੇ ਦੋ ਪੰਨੇ ਚਾਰ ਪੰਨੇ ਹੀ ਤੁਹਾਡੇ ਨਾਲ ਸਾਂਝੇ ਕੀਤੇ ਆ, ਅਜੇ ਤਾਂ ਕਹਾਣੀ ਸ਼ੁਰੂ ਹੋਵੇਗੀ ਪੰਜਾਬ ਦੀ। ਤੇ ਲੋ ਦੋਸਤੋ ਅੱਜ ਇੰਨਾ ਹੀ, ਤੇ ਸੋਮਵਾਰ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਜਾਂਦੇ ਜਾਂਦੇ ਤੁਹਾਡੇ ਸੁਨੇਹੇ ਜ਼ਰੂਰ ਲੈ ਲਵਾਂ, ਦੋ ਚਾਰ ਮਿੰਟ ਲਾ ਲੈਂਦੇ ਹਾਂ। ਜੇ ਤੁਸੀਂ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ ਨਾਲ ਦੀ ਨਾਲ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ, ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਕਾਲ ਕਰ ਸਕਦੇ ਹੋ। ਤੇ ਉਹਨਾਂ ਦੋਸਤਾਂ ਦਾ ਵੀ ਸ਼ੁਕਰੀਆ, ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ। ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ। ਤੇ ਲੋ ਫਿਰ ਆਪਾਂ ਬਾਤ ਪਾਉਂਦੇ ਹਾਂ ਤੁਹਾਡੇ ਸੁਨੇਹਾਂ ਦੀ, ਤੇ ਫਿਰ ਉਸ ਤੋਂ ਬਾਅਦ ਅੱਗੇ ਲੈਂਦੇ ਹਾਂ। ਰਾਜਨ ਸੈਣੀ ਸਾਹਿਬ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ, ਲਾਈਕ ਨੰਬਰ 3 ਕਹਿੰਦੇ ਨੇ, ਤੇ ਅੰਗਰੇਜ਼ ਬਾਈ ਜੀ ਜੁੜੇ ਹੋਏ ਨੇ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਲਾਈਕ ਨੰਬਰ 4। ਰਾਜਨ ਸੈਣੀ ਸਾਹਿਬ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਜੀ। ਜਾਣੀਆਂ ਚਾਲ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਸਾਰਿਆਂ ਨੂੰ, ਦੋਸਤਾਂ ਨੂੰ, ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਜੀਆਂ ਨੂੰ ਜੀ ਕਹਿੰਦੇ ਆ, ਤੇ ਦੁਆਬਾ ਰੇਡੀਓ ਕਹਿੰਦੇ ਸੁਣ ਰਹੇ ਆ ਜੀ। ਰਾਜਨ ਸੈਣੀ ਸਾਹਿਬ ਕਹਿੰਦੇ ਖਿੱਚ ਕੇ ਰੱਖੋ ਜੀ, ਲੇਟ ਚੱਲ ਰਹੀ ਹੈ ਗੱਡੀ ਜੀ, ਆਵਾਜ਼ ਓਕੇ ਆ ਜੀ। ਸ਼ੁਕਰੀਆ ਸੈਣੀ ਸਾਹਿਬ, ਧੰਨਵਾਦ ਹੈ ਜੀ, ਤੇ ਸਮਾਂ ਦਿੰਦੇ ਹੋ ਤੁਸੀਂ ਵੀ, ਬਹੁਤ ਬਹੁਤ ਸ਼ੁਕਰੀਆ ਜੀ। ਤੇ ਜਾਣੀਆਂ ਚਾਲ ਜੀ ਵੀ ਕਹਿੰਦੇ ਆ ਟਣਾ ਟਣ ਹੈ ਜੀ, ਚੱਕ ਦਿਓ ਕੰਮ। ਮੁਕੱਦਰ ਬਾਈ ਜੀ ਕਹਿੰਦੇ ਆ ਸਤਿ ਸ਼੍ਰੀ ਅਕਾਲ ਪਿਆਰਿਓ। ਔਜਲਾ ਸਾਹਿਬ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ। ਕੁਲਵੰਤ ਖੰਨਾ ਜੀ ਜੁੜੇ ਹੋਏ ਨੇ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਆ ਲਾਈਕ ਨੰਬਰ 8 ਜੀ। ਜੀਆਨੂ ਜੀ ਬਾਈ ਜੀ ਸਵਾਗਤ ਹੈ, ਕੁਲਵੰਤ ਖੰਨਾ ਜੀ। ਰਾਜਨ ਸੈਣੀ ਸਾਹਿਬ ਕਹਿੰਦੇ ਚੰਨ ਡਸਕੇ ਵਾਲਾ, ਚੰਨ ਡਸਕੇ। ਅੱਛਾ ਜੀ, ਮੁਕੱਦਰ ਜੀ ਦੀ ਗੱਲ ਕਰਦੇ ਆ, ਡਸਕਾ ਪਿੰਡ। ਚੰਨ ਡਸਕੇ ਵਾਲਾ ਜੀ ਆਇਆਂ ਨੂੰ ਜੀ ਕਹਿੰਦੇ ਸ਼ਾਇਰੀ ਵੈਰੀ ਗੁੱਡ ਕਹਿੰਦੇ ਜੀ। ਤੇ ਮਾਲ ਸੁਰਿੰਦਰ ਜੀ ਲਿਖਦੇ ਨੇ ਯੂਐਸ ਤੋਂ ਸਤਿ ਸ਼੍ਰੀ ਅਕਾਲ। ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਸਾਡੇ ਮਦਰ ਕਹਿੰਦੇ ਨੇ। ਰਾਜਨ ਸੈਣੀ ਸਾਹਿਬ ਕਹਿੰਦੇ ਇੰਡਸ, ਹਾਂਜੀ। ਜੋਲ ਭੈਣ ਜੀ ਜੁੜੇ ਨੇ, ਉਹਨਾਂ ਦੀ ਗੱਲਬਾਤ ਸੁਣਦੇ ਆ। ਤੇ ਸਤਿ ਸ਼੍ਰੀ ਅਕਾਲ ਭੈਣ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ, ਬਹੁਤ ਸਾਰੀਆਂ ਕਿਤਾਬਾਂ ਪੜ੍ਹਦੇ ਆ। ਤੇ ਸਤਿ ਸ਼੍ਰੀ ਅਕਾਲ ਭੈਣ ਜੀ, ਸਵਾਗਤ,
1: ਸਤਿ
0: ਸ਼੍ਰੀ ਅਕਾਲ, ਹਾਂਜੀ। ਆਵਾਜ਼ ਕੱਟ ਹੋ ਗਈ ਤੁਹਾਡੀ, ਦੁਬਾਰਾ ਰਿਪੀਟ ਕਰੋ। ਹਾਂਜੀ
1: ਹਾਂਜੀ, ਮੈਂ ਕਿਹਾ ਤੁਸੀਂ ਬਹੁਤ ਸੋਹਣੀ ਕਿਤਾਬ ਸ਼ੁਰੂ ਕੀਤੀ, ਬਹੁਤ ਸੋਹਣਾ ਹਨਾ ਇਹ, ਥੋੜਾ ਹਟ ਕੇ ਆ ਸਾਰੇ ਨਾਵਲ ਤੋਂ, ਮਤਲਬ ਡਿਫਰੈਂਟ ਆਪਣੀ ਹਿਸਟਰੀ ਦਾ, ਤਾਂ ਆਪਾਂ ਨੂੰ ਆਪ ਨੂੰ ਇਹ ਨਹੀਂ ਪਤਾ ਹੈਗਾ ਹਨਾ।
0: ਨਾਲੇ ਭੈਣ ਜੀ ਜਿਹੜਾ ਹਨਾ ਇਹਨਾਂ ਮੁਲਕਾਂ ਦੇ ਵਿੱਚ, ਚਾਹੇ ਅੰਗਰੇਜ਼ੀ, ਮੇਰੇ ਕੋਲ ਬਹੁਤ ਪੁਰਾਣੀ ਹੈ ਨਾ, ਮਹਾਰਾਜਾ ਇੱਕ ਕਿਤਾਬ ਪਈ ਆ, ਉਹ ਕਿੰਗ ਇੰਡੀਅਨ ਕਿੰਗਸ ਦੀ, ਪਰ ਉਹ ਬੜੀ ਬਹੁਤ ਵੱਡੀਆਂ, ਬਹੁਤ ਵੱਖਰੀ ਤਰ੍ਹਾਂ ਦੀ ਕਿਤਾਬ ਹੈ ਕਹਿ ਸਕਦੇ, ਕਿ ਜਿਹੜੀਆਂ ਚੀਜ਼ਾਂ ਸਾਡੀ, ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ ਜਿਹੜੀਆਂ ਸਾਡੀ ਆਪਣੀ ਭਾਸ਼ਾ ਦੇ ਵਿੱਚ ਛਪੀਆਂ ਨਹੀਂ, ਜਾਂ ਉਹਦੇ ਉੱਤੇ ਲਿਖਿਆ ਨਹੀਂ ਗਿਆ, ਪਰ ਇੱਥੇ ਜਿਹੜਾ ਪਿਛੋਕੜ ਜਿਹੜਾ ਸਾਂਭਿਆ ਗਿਆ ਜੀ ਉਹ ਚੀਜ਼ਾਂ।
1: ਹਾਂਜੀ, ਇੱਕ ਇਹ ਵੀ ਆ ਜਿਹੜੀ ਇਹ ਆਪਾਂ ਜਿਹੜੀ ਲਿਖਤ ਆ, ਜਿਵੇਂ ਥੋੜਾ ਸਮਝ ਵੀ ਆਉਂਦੀ ਆ, ਜ਼ਿਆਦਾ ਕਈ ਵਾਰ ਡੂੰਘੀ ਲੈਂਗੁਏਜ ਲਿਖੀ ਹੁੰਦੀ ਆ, ਸਮਝ ਨਹੀਂ ਆਉਂਦੀ।
0: ਬਿਲਕੁਲ ਹੈ ਜੀ,
1: ਬਿਲਕੁਲ, ਇਹ ਵੀ ਬਹੁਤ
0: ਪੰਨੂ ਸਾਹਿਬ ਦੀ ਇਹ ਖੂਬਸੂਰਤੀ ਹੈ ਜੀ। ਬਿਲਕੁਲ
1: ਹਾਂਜੀ, ਇਹ ਬਹੁਤ ਵਧੀਆ ਇਸ ਗੱਲੋਂ। ਪਿੱਛੋਂ ਮੇਰੇ ਰਹਿੰਦੇ ਥੋੜੇ ਜਿਹੇ, ਮੇਰੇ ਪਿਛਲੇ ਰਹਿੰਦੇ ਨੇ, ਹਜੇ ਪੂਰੀ ਨਹੀਂ ਸੀ ਪੜ੍ਹੀ ਇਹ, ਪਿੱਛੋਂ ਰਹਿੰਦੀ ਆ ਮੇਰੀ ਵੀ। ਹਾਂਜੀ, ਮੈਂ ਸੁਣੂਗੀ ਹੁਣ, ਵਧੀਆ ਸਮਾਂ ਤੇ ਸੁਣ ਕੇ ਬੜਾ ਮਜ਼ਾ ਆਉਂਦਾ।
0: ਥੈਂਕ ਯੂ।
1: ਤੇ ਉਹ ਜਿਹੜਾ ਕਈ ਵਾਰੀ ਵੈਸੇ ਤਾਂ ਕਹਿੰਦੇ ਹੁੰਦੇ ਕਿ ਪੜ੍ਹਨ ਚ ਜਿਆਦਾ ਆਉਂਦਾ, ਪਰ ਮੈਨੂੰ ਸੁਣਨ ਚ ਵੀ ਬਹੁਤ ਮਜ਼ਾ ਆਉਂਦਾ।
0: ਬਿਲਕੁਲ,
1: ਤੇ ਵਧੀਆ ਲੱਗਦਾ ਸੁਣਨ ਦੇ ਵਿੱਚ ਸਮਾਂ ਤੇ, ਸੁਣਨ ਦੇ ਵਿੱਚ ਤੁਹਾਡਾ ਮਨ ਨੀ ਭਟਕਦਾ ਕਈ ਵਾਰੀ ਉਹਦੇ ਵਿੱਚ, ਤੁਸੀਂ ਉਹ ਜਿਹੜੀ ਹੁੰਦੀ ਆ ਜਿੱਥੇ ਜਿਹੜੇ ਵਿਸ਼ੇ ਜਿੱਥੇ ਪੜ੍ਹ ਰਹੇ ਹੁੰਦੇ ਹੋ, ਉੱਥੋਂ ਹੀ ਤੁਸੀਂ ਇਮੈਜੀਨੇਸ਼ਨ ਦੇ ਵਿੱਚ ਕਈ ਵਾਰ ਚਲੇ ਜਾਂਦੇ ਹੋ ਨਾ, ਉਹ ਮੈਨੂੰ ਐ ਹੋਣ ਲੱਗ ਜਾਂਦਾ।
0: ਬਿਲਕੁਲ ਜੀ।
1: ਤੇ ਦੇਖੋ ਭਾਰਤ ਸਾਹਿਬ, ਇਹ ਬਹੁਤ ਸੋਹਣੀ ਉਹਨਾਂ ਨੇ ਆਹ ਜਿਹੜੀ ਇੰਟਰੋਡਕਸ਼ਨ ਲਿਖੀ ਆ
0: ਜੀ,
1: ਤੇ ਇਹ ਮੈਂ ਕਹਿੰਦੀ ਸੀ, ਮੈਂ ਕਿਹਾ ਦੇਖੋ ਇਹ ਕਿੰਨੀਆਂ ਡੂੰਘੀ ਗੱਲ ਆ ਵੀ ਮਹਾਰਾਜਾ ਰਣਜੀਤ ਸਿੰਘ ਬਾਰੇ ਹਨਾ
0: ਜੀ।
1: ਜੇ ਹੁਣ ਕੋਈ ਵੀ ਹੁਣ ਦੇਖੋ ਇਹ ਹੁਣ ਜਿਹੜੀ ਗੱਲਾਂ ਹੋ ਰਹੀਆਂ, ਜੇ ਕੋਈ ਵੀ ਹਿੰਦੂ ਰਿਚੁਅਲ ਕਰਦਾ ਤਾਂ ਆਪਾਂ ਕਹਿ ਦਿੰਦੇ ਬੀਜੇਪੀ ਦੇ ਨੇ ਆਹ ਨੇ ਹਨਾ,
0: ਬਿਲਕੁਲ
1: ਉਹ ਵੈਸੇ ਹੁੰਦਾ ਵੀ ਆ, ਹੁਣ ਉਸ ਪਾਸੇ ਨੂੰ ਧੱਕਿਆ ਜਾ
0: ਰਿਹਾ ਜੀ।
1: ਤੇ ਉਸ ਟਾਈਮ ਤੁਸੀਂ ਦੇਖੋ ਸਾਰਾ ਹੀ ਸਾਰਾ ਕੁਛ ਵਰਤਾਰਾ ਇਹ ਸਾਂਝਾ ਸੀਗਾ ਹਨਾ, ਜਿਵੇਂ ਮਹਾ ਰਣਜੀਤ ਸਿੰਘ ਤੇ ਕਿੰਨੇ ਉਹਨਾਂ ਨੇ ਵਿਆਹ ਵੀ ਆਪਣੇ ਹਿੰਦੂ ਰੀਤਾਂ ਨਾਲ ਬੇਦੀ ਦੇ ਨਾਲ ਉਸ ਤਰ੍ਹਾਂ ਕਰਕੇ ਹਨਾ ਲਾਵਾਂ ਫੇਰੇ ਲੈ
0: ਕੇ ਦੇਖੋ ਕਿੰਨਾ ਕਲੇਸ਼ ਹੋਇਆ ਸੀ ਆਪਣੇ ਹਰਜੀਤ ਅਟਵਾਲ ਜੀ ਦੀ ਕਿਤਾਬ ਜਿਹੜੀ ਆਪਾਂ ਸਾਂਝੀ ਕੀਤੀ ਉਹਨਾਂ ਨੇ ਵੀ ਬਹੁਤ ਸਰਚ ਕਰਕੇ ਉਹਨੂੰ ਲਿਖਿਆ ਤੇ ਉਦੋਂ ਕਿੰਨਾ ਕਲੇਸ਼ ਹੋਇਆ ਸੀ ਤਿਲਕ ਲਗਾਉਣ ਤੋਂ ਜਾਂ ਬੇਦੀ ਦੇ ਦੁਆਲੇ ਨਹੀਂ ਘੁੰਮਦਿਆਂ ਦਾ ਸਾਰਾ ਕੁਝ ਉਦੋਂ ਕਿੰਨਾ ਕੁਝ ਵਾਪਰਿਆ।
1: ਹਾਂਜੀ ਹਾਂਜੀ ਉਹੀ ਤਾਂ ਇਹ ਤਾਂ ਸੱਚੀਆਂ ਨੇ ਇਹ ਮਹਾਰਾਜ ਹਾਂਜੀ ਮਹਾਰਾਜ ਰਣਜੀਤ ਸਿੰਘ ਜਥੇਦਾਰ ਨੇ ਜਿਹੜੇ ਕਹਿੰਦੇ ਨੇ ਮਰਿਆਦਾ ਤੇ ਹੋਰ ਸਿੱਖ ਨੂੰ ਐ ਨੀ ਕਰਨਾ ਚਾਹੀਦਾ। ਮਹਾਰਾਜਾ ਰਣਜੀਤ ਸਿੰਘ ਨੇ ਤਾਂ ਕੋਈ ਇਸ ਤਰ੍ਹਾਂ ਦੀ ਚਾਹੇ ਉਹ ਅੰਮ੍ਰਿਤ ਨਾ ਵੀ ਛਕਿਆ ਸੀਗਾ ਪਰ ਉਸ ਐਜ਼ ਏ ਸਿੱਖੀ ਵਾਲੀਆਂ ਤਾਂ ਕੋਈ ਮਰਿਆਦਾ ਰੱਖੀ
0: ਨਹੀਂ ਰੱਖੀ ਬਿਲਕੁਲ
1: ਹਾਂ ਚਾਹੇ ਤੁਸੀਂ ਜਿਹੜੇ ਆਪਾਂ ਉਹਨਾਂ ਨੂੰ ਕਿਹੜੇ ਸਿੱਖ ਕਹਿ ਦਿੰਦੇ ਆ ਪਤਿਤ ਸਿੱਖ ਕਹਿ ਦਿੰਦੇ ਆ ਆਪਣੇ ਤਾਂ ਪਤਿਤ ਸਿੱਖ ਵੀ ਉਸ ਤਰ੍ਹਾਂ ਨੀ ਕਰਦੇ ਪਤਿਤ ਸਿੱਖ ਤਾਂ ਆਪਣੇ ਇਹ ਕਰਦੇ ਆ ਵੀ ਜਿਵੇਂ ਚਲੋ ਅੰਮ੍ਰਿਤ ਨਹੀਂ ਛਕਿਆ ਹੋਇਆ ਜਾਂ ਕੁਛ ਖਾ ਪੀ ਲੈਂਦੇ ਨੇ ਇਹਨੇ ਤਾਂ ਬਾ ਕੇ ਜਿਹੜਾ ਵੀ ਕੁਛ ਕੀਤਾ ਉਦੋਂ ਵੀ ਗਾਂਹ ਵੱਧ ਕੇ ਕੀਤਾ ਸੀਗਾ ਹਨਾ
0: ਤੇ ਫੇਰ ਵੀ ਜਿਹੜੇ ਰਾਜੇ ਮਹਾਰਾਜੇ ਅਜੇ ਵੀ ਬਾਕੀ ਬਚੇ ਹੋਏ ਨੇ ਚਾਹੇ ਉਹ ਆਪਣੇ ਕੈਪਟਨ ਅਮਰਿੰਦਰ ਸਿੰਘ ਹੋਣੀ ਵੀ ਨੇ ਉਹਨਾਂ ਦੇ ਵੀ ਦੇਖੋ ਕਿੱਦਾਂ ਗਾਨੇ ਬੰਨੇ ਨੇ ਸਾਰਾ ਕੁਝ ਕੀਤਾ ਅੱਜ ਵੀ ਚੱਲਦਾ
1: ਸਾਰਾ ਉਹ ਤੁਸੀਂ ਦੇਖੋ ਉਹ ਤਾਂ ਸਾਰਾ ਕੁਛ ਹੀ ਕਰਦੇ ਨੇ ਹੁਣ ਜਿਵੇਂ
0: ਟਿੱਕਾ ਵੀ ਲਾਉਂਦੇ
1: ਟਿੱਕਾ ਵੀ ਲਾਉਂਦੇ ਆ ਜਿਹੜੇ ਆਹ ਨਾਭੇ ਵਾਲੇ ਇਹਨਾਂ ਦੀ ਜਿਹੜੀਆਂ ਵਾਈਫ ਨੇ ਉਹ ਕਿਤੇ ਇਹਨਾਂ ਦੇ ਉਹਦੇ ਵਿੱਚੋਂ ਥੋੜੀ ਨੇ
0: ਚੂੜਾ ਚੜਾਉਂਦੇ ਵੀ ਰਸਮ ਵੀ ਕਰਦੇ ਨਾ ਸ਼ਾਇਦ ਉਹ ਚੂੜਾ ਚੜਾਉਂਦੇ ਆ ਨਦੀ
1: ਨੱਥ
0: ਹਾਂ ਜੀ ਨੱਥ ਬਿਲਕੁਲ ਹੈ ਜੀ
1: ਤੇ ਆ ਹੁਣ ਅਮਰਿੰਦਰ ਕੀ ਸੀਗਾ ਉਹਨਾਂ ਦਾ ਉਹ ਜਿਹੜੇ ਇਹਨਾਂ ਦਾ ਜਿਹੜਾ ਭਨੋਈਆ ਲੱਗਦਾ ਭੈਣ ਜਿਹੜੀ ਵਿਆਹੀ ਹੋਈ ਆ ਕੀ ਆ ਉਹਦਾ ਨਾਂ ਆਪਣੇ ਅੱਗੇ ਮਿਨਿਸਟਰ ਸੀਗਾ ਉਹ ਜਦੋਂ ਇੱਕ ਵਾਰ ਘਪਲਾ ਹੋਇਆ ਸੀ ਤਾਂ ਉਹਨੇ ਕੀ ਨਾਂ ਸੀਗਾ ਮੈਨੂੰ ਯਾਦ ਨੀ ਆ ਰਿਹਾ ਉਹਨਾਂ ਦੀ ਇਹਨਾਂ ਦੀ ਭੈਣ ਹਾਂਜੀ ਹਾਂਜੀ ਸ਼ਾਇਦ ਹਾਂ ਨਟਵਰ ਸਿੰਘ ਜਿਹਦਾ ਇਹਨਾਂ ਦੀ ਸਿਸਟਰ ਵਿਆਹੀ ਹੋਈ ਹੈ ਇਹਦੀ ਆਪਣੀ ਕੈਪਟਨ ਅਮਰਿੰਦਰ ਸਿੰਘ ਦੀ ਉਹਨਾਂ ਦੇ ਨਾਲ ਤੇ ਇਹਨਾਂ ਦੀ ਜਿੰਨੀਆਂ ਹੁਣ ਜਿਹੜਾ ਮਹਾਰਾਜਾ ਆਇਆ ਹੋਇਆ ਆਹ ਕੀ ਕਹਿੰਦੇ ਨੇ ਨਾਭੇ ਵਾਲੇ ਤੇ ਮੁੰਡੇ ਦੇ ਤਾਂ ਬਾਲ ਬੂਲ ਰਖਾ ਤੇ ਉਹ ਸਾਰਾ ਕੁਛ ਕਰਦਾ ਪੱਗ
0: ਬੰਨ੍ਹ
1: ਦਸਤਾਰਬੰਦੀ ਕਰਦੀ ਹੈ ਤੇ ਉਹਨਾਂ ਦੀ ਜਿਹੜੀ ਅੱਗੇ ਦੀ ਅੱਗੇ ਜਿਹੜੀ ਇਹਨਾਂ ਦੀਆਂ ਵਾਈਫ ਨੇ ਰਾਣੀਆਂ ਨੇ ਉਹ ਕਿਤੇ ਸਿੱਖੀ ਘਰਾਣੇ ਚੋਂ ਥੋੜੀ ਨੇ ਉਹ ਤਾਂ ਇਹਨਾਂ ਨੇ ਅਮੀਰ ਘਰਾਣਿਆਂ ਚੋਂ ਦੇਖ ਕੇ ਸਾਰੀਆਂ ਵਿਆਹੀਆਂ ਹੋਈਆਂ ਨੇ ਵਿਆਹ ਉੱਥੋਂ ਹਨਾ ਤੇ ਫੇਰ ਵੀ ਸਾਡੇ ਅੱਜ ਜਿਵੇਂ ਜਥੇਦਾਰ ਸਾਹਿਬ ਕਹਿੰਦੇ ਸੀਗੇ ਤੁਸੀਂ ਨਿਊਜ਼ ਪੜ੍ਹਦੇ ਸੀਗੇ ਵੀ ਉਹ ਕਹਿੰਦੇ ਸਰਟੀਫਿਕੇਟ ਦਿੱਤਾ ਜਾਵੇ ਉਹ ਜਮ੍ਹਾਂ ਕਰਾਇਆ ਜਾਵੇ ਬਈ ਆਪਣਾ ਗੁਰਸਿੱਖੀ ਵਾਲਾ ਤੇ ਮਹਾਰਾਜ ਨੂੰ ਤਾਂ ਹੁਣ ਵੀ ਇਹ ਕਹਿੰਦੇ ਨੇ ਵੀ ਸਾਨੂੰ ਉਹ ਰਾਜ ਚਾਹੀਦਾ ਖਾਲਸੇ ਵਾਲਾ ਜਦੋਂ ਖਾਲਸੇ ਵਾਲਾ ਰਾਜ ਆਊਗਾ ਤਾਂ ਫੇਰ ਇਹ ਕੀ ਕਰਨਗੇ ਹਨਾ ਤੇ ਹਾਂਜੀ ਤੇ ਉਹ ਦੇਖ ਲੋ ਕਿਵੇਂ ਸਤੀਆਂ ਹੋਈ ਸੀ ਹੁਣ ਚਲੋ ਠੀਕ ਆ ਉਹ 87 ਚ ਕੁੜੀ ਹੋਈ ਸੀ ਸਤੀ ਉਹ ਜਿਹੜੀ ਰੂਪ ਕਮਰ ਸੀਗੀ ਤੁਸੀਂ ਤਾਂ ਛੋਟੇ ਹੋਵੋਗੇ ਉਦੋਂ 87 ਦੇ ਵਿੱਚ ਉਹ ਲਾਸਟ ਆਪਣੀ ਹਾਂਜੀ ਲਾਸਟ ਸਤੀ ਉਹ ਆਪਣੇ ਦਾ ਬਣਿਆ ਮਤਲਬ ਕਿ ਇੰਨੀ ਦੇਰ ਆ ਕੇ ਤੁਸੀਂ ਦੇਖੋ ਕਦੋਂ ਸਾਡੇ ਗੁਰੂਆਂ ਨੇ ਜਿਹੜੀ ਵਿਧਵਾ ਵਿਆਹ ਦਾ ਤੇ ਬਈ ਹਾਂ ਉਹ ਵਿਆਹ ਕਰਿਆ ਜਾਵੇ ਉਹਦਾ ਇਹੋ ਜੇ ਸਮਾਜ ਸੁਧਾਰ ਵਾਲੇ ਕੰਮ ਉਹਨਾਂ ਨੇ ਉਦੋਂ ਕੀਤੇ ਸੀਗੇ ਹਨਾ ਕਿੰਨੇ ਸੌ ਸਾਲ ਹੋ ਗਏ ਹੁਣ ਤੱਕ ਸਤੀ ਵਾਲਾ ਇਹ 87 ਨੂੰ 87 23 ਹੋ ਗਏ 20 ਜਾਣੀ ਕੇ 50 ਕੇ ਸਾਲ ਹੋ ਗਏ ਕਿੰਨੇ 50 ਵੀ ਨੀ ਹੋਏ ਹੋਣੇ ਮਸਾ 50 ਵੀ ਨੀ ਹੋਏ ਹੈਗੇ ਜਦੋਂ ਇਹ ਲਾਸਟ ਸਤੀ ਆਪਣੇ ਹੋਈ ਸੀ 87 ਚ ਹੋਈ ਸੀਗੀ ਉਹ ਹਾਂਜੀ ਤੇ
0: ਉਹਨਾਂ ਦੇ ਜਿਹੜੇ ਹਸਬੈਂਡ ਦੀ ਗੱਲ ਕੀਤੀ ਭੈਣ ਜੀ ਇੱਕੋ ਹੀ ਸਿਸਟਰ ਨੇ ਮੇਰੇ ਗੱਲ ਨਾਲ ਇਹਨਾਂ ਦੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ
1: ਮੈਨੂੰ ਸਿਸਟਰ ਦਾ ਨਹੀਂ ਪਤਾ ਪਰ ਉਹਦਾ ਇਹ
0: ਹਮਿੰਦਰ ਕੌਰ ਹੁਣੀ ਨੇ ਉਹਨਾਂ ਦੇ ਹਸਬੈਂਡ ਜਿਹੜੇ ਨੇ ਆਪਣੇ ਕੁਵਰ ਨਟਵਰ ਸਿੰਘ ਹੁਣੀ ਹੈ ਜੀ
1: ਹਾਂ ਇਹ ਭਾਰਤ ਸਰ ਮੈਨੂੰ ਨਾ ਭੁੱਲ ਜਾਂਦਾ ਹੁਣ ਬਹੁਤ ਜ਼ਿਆਦਾ
0: ਨਹੀਂ ਕੋਈ ਗੱਲ ਨਹੀਂ ਮੈਂ
1: ਏਜ ਦਾ ਫਰਕ
0: ਮੈਨੂੰ ਨਹੀਂ ਚੇਤਾ ਰਹਿੰਦਾ ਜੀ ਤੁਸੀਂ ਗੱਲੇ ਧੰਨ ਆ
1: ਹਾਂਜੀ ਇਹ ਨਾ ਇੱਕ ਘਪਲਾ ਹੋਇਆ ਸੀਗਾ ਕੋਈ ਬਹੁਤ ਵੱਡਾ ਫਰਾਡ ਹੋਇਆ ਸੀਗਾ
0: ਹਾਂਜੀ
1: ਉਹਦੇ ਚ ਨਟਵਰ ਲਾਲ ਦਾ ਨਾ ਨੌ ਆਇਆ ਸੀਗਾ
0: ਜੀ
1: ਤੇ ਹਨਾ ਪੁਰਾਣੀ ਗੱਲ ਆ ਹੁਣ 20 ਹੋ ਗਏ ਹੋਣਗੇ ਸਾਲ ਇਹ ਮੇਰਾ ਖਿਆਲ ਹਨਾ 20 ਸਾਲ ਹੋ ਗਏ ਹੋਣਗੇ 17-18-19 ਸਾਲ ਹੋਣਗੇ ਮੈਨੂੰ ਯਾਦ ਨਹੀਂ ਆਉਂਦਾ ਤੇ ਫੇਰ ਇਹ ਸਟੈਪ ਡਾਊਨ ਕੀਤਾ ਸੀ ਨਟਵਰ ਲਾਲ ਨੇ ਨਾ ਇਹ ਉਦੋਂ ਤੇ ਪਹਿਲਾਂ ਇਹ ਕਾਂਗਰਸ ਦੇ ਵਿੱਚ ਮੋਢੀਆਂ ਦੇ ਵਿੱਚ ਸੀ ਤੇ ਟੌਪ ਉਹਦੇ ਉੱਤੇ ਰਹੇ ਹੋਏ ਸੀਗੇ ਇਹ ਮੇਰਾ ਖਿਆਲ ਜਿਹੜੇ ਮਿਨਿਸਟਰ ਹੁੰਦੇ ਨੇ ਫੋਰਨ ਵਾਲੇ ਕੀ ਕਹਿੰਦੇ ਹੁੰਦੇ ਆ, ਡਿਫੈਂਸ ਮਿਨਿਸਟਰ ਜਾਂ ਪਤਾ ਕੀ ਕੁਛ ਇਸ ਤਰ੍ਹਾਂ ਮਿਨਿਸਟਰੀ ਵੀ ਸੀਗੀ ਇਹਨਾਂ ਦੇ ਕੋਲ ਨਾ, ਤੇ ਇਹ ਇਹ ਸਾਰੇ ਤਾਂ ਸਾਰੇ ਸਾਨੂੰ ਦੱਸਣ ਲਈ ਨੇ, ਅਸੀਂ ਫੋਲੋ ਕਰਨੀਆਂ ਨੇ ਇਹਨਾਂ ਨੇ,
0: ਬਿਲਕੁਲ ਇਹਨਾਂ
1: ਨੇ ਹਨਾ, ਨਾ ਰਾਜੇ ਮਹਾਰਾਜਿਆਂ ਨੇ ਕਰਨੀਆਂ ਨੇ ਤੇ ਨਾ ਨਾ ਇਹਨਾਂ ਨੇ ਕਰਨੀਆਂ ਨੇ ਤਾਂ ਹਨਾ,
0: ਤੇ
1: ਤਾਂ ਹੀ ਮੈਂ ਕਹਿੰਦੀ ਹੁਣ ਇਹ ਖਾਲਸਾ ਰਾਜ ਬਿਲਕੁਲ ਹੁੰਦੀਆਂ ਨੇ, ਇਹਦਾ ਖਾਲਸਾ ਰਾਜ ਜਦ ਮੰਗਦੇ ਨੇ ਤਾਂ ਇਹੀ ਖਾਲਸਾ ਰਾਜ ਚਾਹੀਦਾ ਇਹਨਾਂ ਨੂੰ
0: ਹਨਾ,
1: ਤੇ ਉਹ ਕਹਿੰਦੇ ਨੇ ਵੀ ਸਾਡਾ ਰਾਜਾ ਮਹਾਰਾਜੇ ਵਰਗਾ ਰਣਜੀਤ ਸਿੰਘ ਵਰਗਾ ਹੋਵੇ ਠੀਕ ਆ ਵਧੀਆ ਬੰਦਾ
0: ਜੀ,
1: ਮਤਲਬ ਪਰ ਤੁਸੀਂ ਹਾਂ ਠੀਕ ਆ, ਜਨਤਾ ਉਹਦੀ ਬਹੁਤ ਸੁਖੀ ਸੀ, ਉਹਨਾਂ ਸਭ ਦੀ ਹੈਲਪ ਹੁੰਦੀ ਸੀ, ਰੋਟੀ ਪਾਣੀ ਮਿਲਦਾ ਸੀ ਤੇ ਕਿਸੇ ਨੂੰ ਫਾਂਸੀ ਨੀ ਹੋਈ ਹੈਗੀ, ਪਰ ਉਹ ਮਾਰ ਕੁੱਟੀ ਮਤਲਬ ਉਹ ਇੰਨਾ ਹੋਰ ਪੱਤਰਾਂ ਹੀ ਇੰਨਾ ਡਰਿਆ ਕਿ ਉਹਨੂੰ ਕਰਨ ਦਾ ਮਤਲਬ ਫਾਂਸੀ ਦੇਣ ਦਾ ਜਰੂਰਤ ਹੀ ਨੀ ਪੈਂਦੀ ਸੀਗੀ ਹਨਾ,
0: ਬਿਲਕੁਲ
1: ਤੇ ਪਰ ਜੇ ਉਸ ਰਾਜੇ ਨੂੰ ਇਹਨਾਂ ਨੂੰ ਉਹ ਰਾਜਾ ਚਾਹੀਦਾ ਫਿਰ ਇਹ ਜਥੇਦਾਰ ਹੋਣੇ ਕੀ ਕਰਨਗੇ
0: ਨਾਲੇ ਪੈਂਦੀ ਹੈ। ਮੈਂ ਪਿਛਲੇ ਦਿਨਾਂ ਚ ਨਾ ਮੰਗੋਲ ਉਹਨਾਂ ਦੇ ਮੰਗੋਲੀਆਂ ਆਪਣੇ ਬਾਰੇ ਸਾਂਝਾ ਕੀਤਾ ਸੀ ਆਰਟੀਕਲ, ਤੇ ਚਲੋ ਮੈਨੂੰ ਉਹਨਾਂ ਚੀਜ਼ਾਂ ਦਾ ਥੋੜਾ ਜਿਹਾ ਪੜ੍ਹਨ ਦਾ ਵੀ ਸ਼ੌਂਕ ਹੈ, ਕਿਤੇ ਨਾ ਕਿਤੇ ਕੋਈ ਚੀਜ਼ ਹੱਥ ਲੱਗ ਜਾਵੇ ਤਾਂ ਜ਼ਰੂਰ ਪੜ੍ਹੀ ਦੀ ਹੈ। ਮੈਂ ਹੈਰਾਨ ਰਹਿ ਗਿਆ, ਦੇਖੋ ਚਲੋ ਉਹ ਸਾਖੀਆਂ ਜਾਂ ਹੋਰ ਸਾਰੀਆਂ ਚੀਜ਼ਾਂ ਸਾਡੇ ਸਿਖਾਈ ਜਾਂਦੇ ਆ, ਜਿੱਦਾਂ ਆਪਾਂ ਗੱਲ ਵੀ ਕਰ ਰਹੇ ਹਾਂ ਕਰੀ ਜਾਂਦੇ ਆ, ਲੋਕਾਂ ਦੀ ਮਨ ਦੇ ਵਿੱਚ ਉਹ ਚੀਜ਼ਾਂ ਪਾਈ ਜਾਂਦੇ ਆ। ਤੇ ਮੰਗੋਲ ਦੇ ਵਿੱਚ ਉਸ ਸਮੇਂ ਦੇ ਵਿੱਚ ਦੇਖੋ ਕਿ ਉਹ ਫਿਨਲੈਂਡ ਦੀਆਂ ਹੱਦਾਂ ਸਰਹੱਦਾਂ ਤੱਕ ਤੇ ਦੂਸਰਾ ਆਪਣਾ ਉਧਰ ਚਾਈਨਾ ਦੀਆਂ ਸਰਹੱਦਾਂ ਤੱਕ ਜੀ, ਤੇ ਉਹਦਾ ਪੂਰਾ ਰਾਜ ਭਾਗ ਸੀਗਾ। ਤੇ ਉਹਨੇ ਦੇਖੋ ਉਸ ਸਮੇਂ ਦੇ ਵਿੱਚ ਮੁਹਾਰਤ ਸਮਝੀ ਜਾਂਦੀ ਸੀ ਕਿ ਬਾਜ ਰੱਖਣਾ ਆਪਣੇ ਕੋਲ, ਉਹਨੂੰ ਰਾਜਾ ਨੀ ਉਹਨੂੰ ਮਤਲਬ ਕਿ ਉਹ ਰਾਜ ਨੀ ਦਿੱਤਾ ਜਾਂਦਾ ਸੀ ਕਿ ਜੇ ਉਹਨੂੰ ਉਹ ਬਾਜ ਮਤਲਬ ਕਿ ਉਹਦੀ ਕਲਾ ਜਾਂ ਉਹਦੇ ਬਾਰੇ ਉਹ ਪੂਰਾ ਮਤਲਬ ਕਿ
1: ਨਹੀਂ,
0: ਹਾਂਜੀ, ਤੇ ਸ਼ਾਨ ਮੰਨੀ ਜਾਂਦੀ ਸੀ ਬਾਜ ਰੱਖਣਾ ਜੀ।
1: ਅੱਛਾ ਜੀ, ਤੁਸੀਂ ਇਹ ਵੀ ਦੇਖੋ ਆਪਣੇ ਵੀ ਤਾਂ ਹੁਣ ਗੁਰੂ ਗੋਬਿੰਦ ਸਿੰਘ ਨੂੰ ਕਹਿੰਦੇ ਹੀ ਨੇ ਕਿ ਬਾਜ ਰੱਖਦੇ ਸੀ
0: ਜੀ,
1: ਹੈਨਾ, ਤੇ ਪਰ ਇਹ ਆ ਵੀ ਹਾਂਜੀ ਠੀਕ ਆ, ਇਹ ਹੁਣ ਤਾਂ ਜਿਵੇਂ ਚੱਲਦਾ ਇਹ ਸਾਰਾ ਕੁਛ ਚਲਾਈ ਜਾਂਦੇ ਨੇ, ਵਧੀਆ ਗੱਲ ਆ, ਪਰ ਵਧੀਆ ਬੁੱਕ ਆ, ਬਹੁਤ ਸੋਹਣੀ ਬੁੱਕ ਆ,
0: ਹਾਂਜੀ
1: ਜਿਹੜੀ ਭੂਮਿਕਾ ਵੀ ਬਹੁਤ ਸੋਹਣੀ ਲੱਗੀ ਆ, ਬਹੁਤ ਵਧੀਆ ਲੱਗਿਆ, ਸਾਰਾ ਰੀਫਰੈਸ਼ ਹੋ ਜਾਂਦਾ ਹੈਨਾ
0: ਜੀ,
1: ਹਾਂਜੀ
0: ਥੋੜਾ ਜਿਹਾ ਵੱਖਰਾ ਸਬਜੈਕਟ ਹੋ ਜਾਂਦਾ ਜੀ ਖਬਰਾਂ ਦੇ ਨਾਲ,
1: ਹਾਂਜੀ ਬਹੁਤ ਵਧੀਆ, ਹਾਂਜੀ ਬਿਲਕੁਲ, ਹਾਂਜੀ ਹਿਸਟਰੀ ਤਾਂ ਹੁਣ ਇਹਦੀ ਖੁਸ਼ਵੰਤ ਸਿੰਘ ਦੀ ਵੀ ਲਿਖੀ ਹੋਈ, ਬਹੁਤ ਸੋਹਣਾ ਸਿੱਖ ਇਤਿਹਾਸ ਆ ਜਿਹੜਾ,
0: ਹਾਂਜੀ
1: ਤੇ ਵਧੀਆ ਗੱਲਾਂ ਨੇ ਇਹ ਸਮਾਂ ਤੇ ਇਹ ਚੀਜ਼ਾਂ ਜਿਹੜੀਆਂ ਨੇ, ਜੇ ਸਾਨੂੰ ਅਸੀਂ ਇਹਨਾਂ ਨੂੰ ਯਾਦ ਕਰਦੇ ਰਹਾਂਗੇ ਇਹਨਾਂ ਨੂੰ, ਫੇਰ ਕਾਫੀ ਲੋਕੀ ਇਹ ਚੀਜ਼ਾਂ ਨੂੰ ਪੜ੍ਹਨੀਆਂ, ਬੜੀ ਕਿਤਾਬਾਂ ਪੜ੍ਹਨੀਆਂ ਬੜੀਆਂ ਔਖੀਆਂ ਨੇ, ਕਿਉਂਕਿ ਕਈ ਵਾਰੀ ਤੁਹਾਨੂੰ ਬਹੁਤ ਜ਼ਿਆਦਾ ਆਪਦੇ ਆਪ ਦੇ ਦਿਮਾਗ ਤੇ ਬੋਝ ਪਾਉਣਾ
0: ਮਤਲਬ
1: ਕੰਸਨਟ੍ਰੇਟ ਕਰਨਾ ਪੈਂਦਾ, ਖਿਆਲ ਲਾਉਣਾ ਪੈਂਦਾ,
0: ਬਿਲਕੁਲ
1: ਹਾਂਜੀ
0: ਨਾਲੇ ਭੈਣ ਜੀ ਇਹ ਚੀਜ਼ਾਂ ਜਦੋਂ ਪੜਾਂਗੇ ਨਾ ਜੋ ਚਲੋ ਜਿਹਨਾਂ ਵੀ ਲਿਖੀਆਂ ਨੇ, ਪਰ ਉਹਦੇ ਵਿੱਚ ਉਹ ਸੱਚਾਈ ਪਤਾ ਲੱਗਦੀ ਹੈ ਕਿ ਕਿੱਥੇ ਕਿੱਥੇ ਕੀ ਕੁਝ ਵਾਪਰਿਆ, ਕਿਹਨੇ ਕੀ ਕੁਝ ਕੀਤਾ ਜੀ।
1: ਹਾਂਜੀ ਇਹ ਤਾਂ ਹੈ, ਉਹ ਦੇਖ ਲੋ ਜਿਹੜਾ ਜਿਹੜੇ ਉਹ ਮਹਾਰਾਜਾ ਰਣਜੀਤ ਸਿੰਘ ਦਾ ਸੀਗਾ ਉਹ ਮੰਤਰੀ ਸੀਗੇ, ਭਾਈ ਸੀ ਉਹ ਕੀ ਸੀ ਉਹਨਾਂ ਨੂੰ ਫਕੀਰ ਤੇ ਕੀ ਨੋ ਭੁੱਲ ਗਿਆ ਉਹਨਾਂ ਦਾ, ਉਹਨਾਂ ਦੇ ਉਹਨਾਂ ਨੇ ਕਿਤਾਬ ਵੀ ਲਿਖਿਆ ਨਾ ਜਿਹੜੀ ਮੈਂ ਤੁਹਾਨੂੰ ਇੱਕ ਵਾਰ ਬੁੱਕ ਦੀ ਫੋਟੋ ਭੇਜੀ ਸੀ, ਦਾ ਰੀਅਲ ਮਹਾਰਾਜਾ ਰਣਜੀਤ ਸਿੰਘ, ਹਾਂਜੀ ਉਹਨਾਂ ਦੀ ਦੇਖ ਲੋ ਤੁਸੀਂ, ਉਹ ਫੈਮਿਲੀ ਹੋਈ ਆ ਜਿਹਨਾਂ ਨੇ ਹੁਣ ਆਪਣਾ ਪ੍ਰਾਈਵੇਟ ਮਿਊਜ਼ੀਅਮ ਖੋਲਿਆ ਹੋਇਆ
0: ਜੀ,
1: ਹਨਾ ਇੱਥੇ ਆਪਣਾ ਲਾਹੌਰ ਦੇ ਵਿੱਚ ਪ੍ਰਾਈਵੇਟ ਆ ਮਿਊਜ਼ੀਅਮ, ਸਰਕਾਰੀ ਨੀ ਹੈਗਾ
0: ਜੀ,
1: ਉੱਥੇ ਉਹਨਾਂ ਨੇ ਸਾਰੀਆਂ ਹੀ ਚੀਜ਼ਾਂ ਮਹਾਰਾਜਾ ਰਣਜੀਤ ਸਿੰਘ ਦੀਆਂ, ਉਹਨਾਂ ਦੇ ਸ਼ਾਲ, ਮਹਾਰਾਣੀ ਜਿੰਦ ਕੌਰ ਦੇ ਤੇ ਹੋਰ ਚੀਜ਼ਾਂ ਹੈਗਾ ਕੁਛ, ਸਾਰਾ ਕੁਛ ਰੱਖਿਆ ਹੋਇਆ ਸਾਂਭਿਆ ਹੋਇਆ, ਚਲੋ ਠੀਕ ਆ ਬਹੁਤ ਵਧੀਆ, ਇੱਕ ਗੱਲੋਂ ਸਾਂਭਿਆ ਤਾਂ ਹੋਇਆ ਨਾ, ਚਾਹੇ ਪ੍ਰਾਈਵੇਟ ਹੀ ਖੋਲਿਆ ਹੋਇਆ, ਘੱਟੋ ਘੱਟ ਉਹ ਚੀਜ਼ਾਂ ਸਾਂਭੀਆਂ ਤਾਂ ਹੋਈਆਂ ਨੇ ਸਾਡੇ, ਤਾਂ ਹੁਣ ਜਿਹੜਾ ਇਹ ਲਾਇਬ੍ਰੇਰੀ ਸੀਗੀ ਆਹ ਤੁਸੀਂ ਦੇਖ ਲੋ ਉਹਦਾ ਹੀ ਨੀ ਪਤਾ ਲੱਗਿਆ ਇਹਨਾਂ ਨੂੰ, ਹੁਣ 85-84 ਤੋਂ 40 ਸਾਲ ਤੋਂ ਵੱਧ ਹੋ ਗਏ ਹੈ, ਤੇ ਜਦਾ ਹੀ ਉਹਨੂੰ ਕੇਸ ਪਾਤਾ ਵੀ ਹਾਂ ਸਾਡੀਆਂ ਚੀਜ਼ਾਂ ਲਾਇਬ੍ਰੇਰੀ ਚੋਂ ਕਿੱਥੇ ਗਈਆਂ, ਉਸ ਦੇ ਵਿੱਚੋਂ ਕੌਣ ਲੈ ਗਿਆ ਕਿੱਥੇ ਗਈਆਂ, ਇਹਨਾਂ ਦੇ ਤਾਂ ਉਹੀ ਨੀ ਹੁਣ ਤੱਕ ਲੜਾਈ ਲੜ ਹੋਈ 40 ਸਾਲ ਹੋ ਗਏ,
0: ਗਾਂ
1: ਵੀ ਆਏ ਨਿੰਘ ਜਾਣੇ ਨੇ ਹਨਾ, ਤੇ ਉਹ ਵਧੀਆ ਵੈਸੇ ਉਹ ਠੀਕ ਆ, ਉਹਨਾਂ ਨੇ ਸਾਂਭਿਆ ਤਾਂ ਹੋਇਆ ਕਦੇ ਵੀ। ਹਾਂਜੀ, ਤੇ ਉਹ ਇਸੇ ਤੋਂ ਹੀ ਮੈਨੂੰ ਤਾਂ ਲੱਗਦਾ ਨੀ ਹੈਗਾ ਕੋਈ ਆਪਣੇ ਇਸ ਤਰ੍ਹਾਂ ਦਾ ਹੋਊਗਾ ਵੀ ਜੇ ਆਹ ਗੁਰੂ ਗੋਬਿੰਦ ਸਿੰਘ ਦੀਆਂ ਕਹਿੰਦੇ ਨੇ ਅੱਜ ਮੈਂ ਦਿਖਾ ਦਿਖੂ ਕੇ ਥੋੜਾ ਜਿਹਾ ਉਹਨਾਂ ਨੂੰ ਦੂਰੋਂ ਲੈ ਜਾਂਦੇ ਨੇ ਲੋਕਾਂ ਨੇੜੇ ਤਾਂ ਆਉਣ ਹੀ ਨੀ ਦਿੰਦੇ ਹੈਗੇ ਉਹ ਚੀਜ਼ਾਂ ਦੇ, ਜੇ ਕੁਛ ਹੈਗਾ ਵੀ ਆ ਗਾਗਰ ਆ ਜਾਂ ਹੋਰ ਕੁਛ ਵੀ ਜਿਹੜਾ ਕੁਛ ਹੈਗਾ। ਹਾਂਜੀ, ਤੇ ਚਲੋ, ਹਾਂਜੀ
0: ਜੀ,
1: ਫਿਰ ਸੁਣਦੇ ਆ ਜੀ, ਮਿਲਦੇ ਆ ਨੈਕਸਟ ਵੀਕ, ਹਨਾ।
0: ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਜੁੜਨ ਲਈ ਜੀ। ਥੈਂਕ ਯੂ,
1: ਸਤਿ ਸ੍ਰੀ ਅਕਾਲ,
0: ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ, ਇੱਕ ਸਾਂਝ ਆਪਣੇ ਨਾਲ ਹਰਵਿੰਦਰ ਜੋਲ ਭੈਣ ਜੀ ਜੁੜੇ ਸਨ, ਦੁਬਾਰ ਤੋਂ ਗੱਲਬਾਤ ਆਪਣੀ ਕਰਕੇ ਗਏ ਨੇ। ਤੇ ਲੋ ਫਿਰ ਜਾਂਦੇ ਜਾਂਦੇ ਤੁਹਾਡੇ ਜਿਹੜੇ ਸੁਨੇਹੇ ਦੋਸਤੋ ਰਹਿ ਗਏ ਉਹਨਾਂ ਦਾ ਜ਼ਿਕਰ ਕਰਕੇ ਫਿਰ ਆਪਾਂ ਅੱਗੇ ਵੱਲ ਨੂੰ ਵੱਧਦੇ ਹਾਂ। ਤੇ ਬਹੁਤ ਸਾਰੇ ਦੋਸਤਾਂ ਨੇ ਸੁਨੇਹੇ ਭੇਜੇ ਅੱਜ। ਔਜਲਾ ਸਾਹਿਬ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਸਾਰਿਆਂ ਨੂੰ ਜੀ, ਦੋਸਤਾਂ ਨੂੰ ਤੇ ਸਾਰੇ ਪਿਆਰਿਆਂ ਨੂੰ ਕਹਿੰਦੇ ਜੀ। ਤੇ ਆਪਣੇ ਉਸ ਤੋਂ ਬਾਅਦ ਕੁਲਵੰਤ ਸਿੰਘ ਜੀ ਦਾ ਵੀ, ਕੁਲਵੰਤ ਖੰਨਾ ਜੀ ਦਾ ਵੀ ਜ਼ਿਕਰ ਕਰ ਦਿੱਤਾ ਸੀ। ਹਾਂਜੀ, ਮਲੂਕ ਸਿੰਘ ਜੀ ਲਿਖਦੇ ਨੇ ਸਾਰੇ ਭਰਾਵਾਂ ਨੂੰ ਪਿਆਰ ਭਾਈ ਸਤਿ ਸ੍ਰੀ ਅਕਾਲ ਜੀ। ਹਰਵਿੰਦਰ ਜੋਲ ਭੈਣ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ। ਦਵਿੰਦਰ ਭਾਰਤ ਜੀ ਯੂਏ ਤੋਂ ਸਤਿ ਸ੍ਰੀ ਅਕਾਲ ਕਹਿੰਦੇ ਨੇ। ਭਾਰਤ ਬਲਰਾਜ ਸਿੰਘ ਸੰਧੂ ਅੰਕਲ ਆਸ਼ੀਰਵਾਦ ਦੇ ਰਹੇ ਨੇ ਭਾਰਤ ਸਾਹਿਬ ਤੇ ਸਾਰੇ ਸਮੂਹਿਕ ਸਮੂਹ ਸਤਿਕਾਰਤ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ। ਤੁਹਾਨੂੰ ਵੀ ਅੰਕਲ ਜੀ ਸਤਿ ਸ੍ਰੀ ਅਕਾਲ। ਨਵਦੀਪ ਜੀ ਦਿੱਲੀਓਂ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਟੂ ਆਲ ਕਹਿੰਦੇ ਨੇ ਜੀ। ਮਾਲ ਸੁਰਿੰਦਰ ਜੀ ਲਿਖਦੇ ਨੇ ਯੂਐਸ ਤੋਂ, ਆਹ ਜਿਹੜੀ ਗੱਲ ਭੈਣ ਜੀ ਨੇ ਪਹਿਲਾਂ ਕਹੀ ਨਾ, ਮੇਰੇ ਹਸਬੈਂਡ ਵੀ ਕਹਿੰਦੇ ਕੱਲ ਕਹਿ ਰਹੇ ਸੀ ਕਿ ਉਹਨਾਂ ਨੂੰ ਜਿਹੜਾ ਸੀ ਉਸਨੂੰ ਰਾਤ ਨੂੰ ਜਿਹੜਾ ਜਥੇਦਾਰ ਬਣਾ ਦਿੱਤਾ ਤੇ ਉਸ ਵੇਲੇ ਕਿਹੜੀ ਮਰਿਆਦਾ ਕਾਇਮ ਰੱਖੀ ਸੀ ਜੀ। ਰਾਜਨ ਸਾਹਿਬ ਸਾਹਿਬ ਸਤਿਕਾਰਯੋਗ ਸੰਧੂ ਅੰਕਲ ਜੀ ਸਤਿ ਸ੍ਰੀ ਅਕਾਲ ਜੀ। ਤੇ ਜੋਲ ਭੈਣ ਜੀ ਕਹਿੰਦੇ ਬਹੁਤ ਵਧੀਆ, ਤੁਸੀਂ ਇਹ ਕਿਤਾਬ ਪੜੋਗੇ ਥੋੜਾ ਹਟ ਕੇ ਵਿਸ਼ਾ ਜਿਸ ਦੇ ਬਾਰੇ ਸਭ ਨੂੰ ਪਤਾ ਲੱਗਣਾ ਚਾਹੀਦਾ, ਚੰਗਾ ਹੈ ਜੇ ਇਸ ਤਰ੍ਹਾਂ ਦੇ ਵਿਸ਼ੇ ਦਾ ਜਿਹੜਾ ਸਾਨੂੰ ਪਤਾ ਲੱਗੇ। ਸ਼ੁਕਰੀਆ ਭੈਣ ਜੀ ਐਪਰੀਸ਼ੀਏਟ ਕਰਨ ਦੇ ਲਈ ਜੀ। ਹਰਵਿੰਦਰ ਜੋਲ ਭੈਣ ਜੀ ਨੇ ਐਪਰੀਸ਼ੀਏਟ ਕੀਤਾ ਤੇ ਗੱਲ ਵੀ ਕਰਕੇ ਗਏ ਨੇ। ਬਲਰਾਜ ਸਿੰਘ ਸੰਧੂ ਅੰਕਲ ਕਹਿੰਦੇ ਐਡਵੋਕੇਟ ਰਾਜਨ ਸੈਣੀ ਸਾਹਿਬ ਸਤਿ ਸ੍ਰੀ ਅਕਾਲ ਜੀ। ਰਾਮ ਬਾਬਾ ਸਿੱਧੂ ਸਾਹਿਬ ਇਟਲੀ ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ। ਆਪਣੇ ਰਾਜੀਵ ਕੁਮਾਰ ਬਾਈ ਜੀ ਲਿਖਦੇ ਆ ਸਤਿ ਸ੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ, ਜੀ ਅਨੂ ਜੀ ਬਾਈ ਜੀ ਸਵਾਗਤ ਹੈ। ਮੁਕੱਦਰ ਸਿੰਘ ਜੀ ਲਿਖਦੇ ਨੇ ਬਿਲਕੁਲ ਭਾਰਜ ਬਾਈ ਜੀ, ਕਿਸੇ ਨੂੰ ਮਾਂ ਬਾਦੀ ਤੇ ਕਿਸੇ ਨੂੰ ਮਾਂ ਸਵਾਦੀ। ਤੇ ਇਸੇ ਤਰ੍ਹਾਂ ਮਾਨ ਸਿੰਘ ਸੈਣੀ ਸਾਹਿਬ ਕਹਿੰਦੇ ਨੇ ਫਿਨਲੈਂਡ ਤੋਂ ਸਤਿ ਸ੍ਰੀ ਅਕਾਲ ਜੀ। ਦੁਆਬਾ ਰੇਡੀਓ ਸੁਣਨ ਵਾਲਿਆਂ ਨੂੰ ਜੀ ਸੈਣੀ ਸਾਹਿਬ

ਤੇ ਸੋਮਵਾਰ ਤੋਂ ਫਿਰ ਤੁਹਾਡਾ ਮੇਰਾ ਰਾਬਤਾ ਬਣੇਗਾ ਦੋਸਤੋ, ਫਰਾਈਡੇ ਵਾਲੇ ਦਿਨ ਤੱਕ। ਤੇ ਲੋ ਮੈਨੂੰ ਦਿਓ ਆਗਿਆ ਤੇ ਹੈਵ ਏ ਨਾਈਸ ਵੀਕਐਂਡ ਜੀ ਸਭ ਨੂੰ। ਤੇ ਮਦਰ ਡੇ ਜਿਹੜਾ ਸੰਡੇ ਨੂੰ ਮਨਾਇਆ ਜਾ ਰਿਹਾ ਇਹਨਾਂ ਮੁਲਕਾਂ ਦੇ ਵਿੱਚ, ਸਭ ਨੂੰ ਮਦਰ ਡੇ ਦੀਆਂ ਬਹੁਤ ਬਹੁਤ ਮੁਬਾਰਕਬਾਦ ਹੈ ਜੀ। ਤੇ ਮਿਲਦੇ ਆ ਫਿਰ ਆਪਾਂ ਸੋਮਵਾਰ ਨੂੰ, ਸਤਿ ਸ੍ਰੀ ਅਕਾਲ ਦੋਸਤੋ। ਇਸ ਦੇ ਨਾਲ ਜੀ ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਾਂ ਤੁਹਾਡੇ ਲਈ, ਇਸ ਦਾ ਆਨੰਦ ਲਵੋ ਤੇ ਮੈਨੂੰ ਦਿਓ ਆਗਿਆ। ਸਤਿ ਸ੍ਰੀ ਅਕਾਲ।

0: ದ್ವಾಪರ ರೇಡಿಯೋ.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 13 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 6:30 ਵਜਦੇ ਹਨ ਤੇ ਸਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਸ਼ੁਰੂ ਹੋਣ ਜਾ ਰਿਹਾ ਹੈ। ਤੇ ਤੁਸੀਂ ਜਿਵੇਂ ਸਾਰੇ ਜਾਣਦੇ ਹੋ, ਇਸ ਪ੍ਰੋਗਰਾਮ ਦੇ ਵਿਚ ਅਸੀਂ ਉਨ੍ਹਾਂ ਸ਼ਾਇਰ ਦੋਸਤਾਂ ਨੂੰ, ਉਨ੍ਹਾਂ ਗੀਤਕਾਰਾਂ ਨੂੰ, ਉਨ੍ਹਾਂ ਗਾਇਕਾਂ ਨੂੰ ਪੇਸ਼ ਕਰਦੇ ਆ ਜਿਹੜੇ ਆਪਣੀਆਂ ਜਾਂ ਦੂਸਰੇ ਸ਼ਾਇਰ ਦੋਸਤਾਂ ਦੀਆਂ ਰਚਨਾਵਾਂ ਤਰੰਨਮ ਦੇ ਵਿਚ ਗਾ ਕੇ ਪੇਸ਼ ਕਰਦੇ ਨੇ। ਤੇ ਇਸ ਵਾਰ ਅਸੀਂ ਇਸ ਪ੍ਰੋਗਰਾਮ ਦੇ ਵਿਚ ਆਗਾਜ਼ ਕਰਨ ਲਈ ਸੱਦਾ ਦੇਣ ਜਾ ਰਹੇ ਆ ਲੁਧਿਆਣਾ ਜ਼ਿਲ੍ਹੇ ਦੇ ਵਿਚ ਪੰਜਾਬੀ ਦੀ ਬਹੁਤ ਹੀ ਪੁਰਾਣੀ ਜਿਹੜੀ ਸਹਿ ਸਭਾ ਏ, ਮੇਰੀ ਮੁਰਾਦ ਏ ਪੰਜਾਬੀ ਲਿਖਾਰੀ ਸਭਾ ਰਾਮਪੁਰ। ਰਾਮਪੁਰ ਦੇ ਅੱਜ ਕੱਲ ਜੋ ਪ੍ਰਧਾਨ ਹਨ ਜਸਵੀਰ ਝੱਜ ਜੀ, ਜਿਹੜੇ ਕਿ ਦੁਰਾਹਾ ਤੋਂ ਅਜੀਤ ਦੇ ਪੱਤਰਕਾਰ ਵੀ ਹਨ ਤੇ ਨਾਲ ਪੰਜਾਬੀ ਲਿਖਾਰੀ ਸਭਾ ਦੇ ਪ੍ਰਧਾਨ ਨੇ ਰਾਮਪੁਰ ਬੜੀ ਸਭਾ ਦੇ, ਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਵੀ ਉਹ ਕਾਰਜਕਾਰਨੀ ਦੇ ਮੈਂਬਰ ਹਨ। ਜਸਵੀਰ ਝੱਜ ਜੀ, ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ

ਵੱਖੋ ਵੱਖ ਕਰਕੇ ਸਾਨੂੰ ਲੁੱਟਣ ਦਾ ਢੰਗ ਬਣਾਵੇ ਤੂੰ, ਇੱਕ ਡੁਗੂ ਡੁਗੀ ਖੜਕਾ ਕੇ ਸੱਚ ਤਾਂ ਪਰਦਾ ਪਾਵੇਂ ਤੂੰ, ਵੱਖੋ ਵੱਖ

0: ਸਵੀਰ ਝਾਜੀ ਤੋਂ ਬਾਅਦ ਸਾਡੇ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਹਾਜ਼ਰ ਹੋ ਰਹੇ ਨੇ ਜਲੰਧਰ ਤੋਂ ਸ਼ਾਇਰਾ ਅਮਨਦੀਪ ਕੌਰ ਜਲੰਧਰੀ। ਅਮਨਦੀਪ ਕੌਰ ਜਲੰਧਰੀ ਬਾਰੇ ਸਾਡੇ ਸਰੋਤੇ ਜਿਹੜੇ ਆ ਬਖੂਬੀ ਵਾਕਫ ਨੇ, ਕਿਉਂਕਿ ਅਮਨਦੀਪ ਕੌਰ ਜਲੰਧਰੀ ਜੀ ਸਦਾ ਹੀ ਸਾਡੇ ਕਵੀ ਦਰਬਾਰਾਂ ਦੇ ਵਿਚ ਸ਼ਾਮਲ ਹੁੰਦੇ ਰਹਿੰਦੇ ਨੇ ਤੇ ਇਸ ਵਾਰ ਉਹ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਹਾਜ਼ਰ ਹੋਏ ਨੇ। ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਉਹ ਆਪਣੀ ਇਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਜਿਸ ਦੇ ਵਿਚ ਉਹ ਆਪਣੇ ਦਿਲ ਜਾਨੀ ਨੂੰ, ਆਪਣੇ ਮਹਿਬੂਬ ਨੂੰ, ਆਪਣੇ ਪਿਆਰੇ ਨੂੰ ਜਿਹੜਾ ਆ ਆਪਣੇ ਦਿਲ ਦੀਆਂ ਗੱਲਾਂ ਜਿਹੜੀਆਂ ਦੱਸ ਰਹੇ ਨੇ ਤੇ ਉਸ ਦੇ ਨਾਲ ਜਿਹੜਾ ਆ ਨਹੋਰਿਆਂ ਦੇ ਵਿਚ ਜਿਹੜਾ ਆ ਉਨ੍ਹਾਂ ਨੂੰ ਆਪਣੇ ਦਿਲ ਦੀਆਂ ਰਮਜਾਂ ਜਿਹੜੀਆਂ ਉਹ ਵੀ ਸਮਝਾ ਰਹੇ ਨੇ। ਅਮਨਦੀਪ ਕੌਰ ਜਲੰਧਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।
1: ਅਮਨਦੀਪ ਕੌਰ ਜਲੰਧਰੀ ਵੱਲੋਂ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਮੈਂ ਇੱਕ ਗੀਤ ਤੁਹਾਡੇ ਨਾਲ ਸਾਂਝਾ ਕਰਾਂਗੀ

0: ਧੰਨਵਾਦ ਜੀ।
1: ਦੀਪ ਕੌਰ ਜਲੰਧਰੀ ਤੋਂ ਬਾਅਦ ਹੁਣ ਸਾਡੇ ਪ੍ਰੋਗਰਾਮ ਗੁਆਂਢੀ ਸ਼ਾਮ ਦੇ ਵਿਚ ਹਾਜ਼ਰ ਹੋ ਰਹੇ ਨੇ ਪਟਿਆਲਾ ਤੋਂ ਨਿਰਮਲਾ ਗਰਗ ਜੀ। ਨਿਰਮਲਾ ਗਰਗ ਜੀ ਜਿੱਥੇ ਬਹੁਤ ਵਧੀਆ ਗੀਤ ਲਿਖਦੇ ਨੇ, ਸ਼ਾਇਰੀ ਕਰਦੇ ਨੇ, ਉਥੇ ਉਹ ਆਪਣੀ ਸੁਰੀਲੀ ਆਵਾਜ਼ ਦੇ ਨਾਲ ਬਹੁਤ ਵਧੀਆ ਵਧੀਆ ਗੀਤ ਗਾਉਂਦੇ ਵੀ ਹਨ। ਇਹ ਸਾਰਾ ਕੁਝ ਜਿਹੜਾ ਉਨ੍ਹਾਂ ਨੂੰ ਜਿਵੇਂ ਸ਼ਾਇਰੀ ਕਰਨਾ, ਗੀਤ ਲਿਖਣਾ ਤੇ ਜਿਹੜਾ ਆ ਗਾਉਣਾ, ਇਹ ਉਨ੍ਹਾਂ ਨੂੰ ਵਿਰਾਸਤ ਦੇ ਵਿਚ ਆਪਣੇ ਪਿਤਾ ਜੀ ਤੋਂ ਮਿਲਿਆ ਏ ਤੇ ਸਾਡੇ ਇਸ ਪ੍ਰੋਗਰਾਮ ਦੇ ਵਿਚ ਉਹ ਆਪਣੀ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਦਿੱਲੀ ਦੇ ਵਿਚ ਜੋ ਕਿਸਾਨਾਂ ਦਾ ਧਰਨਾ ਚੱਲ ਰਿਹਾ ਉਸ ਧਰਨੇ ਦੇ ਹੱਕ ਦੇ ਵਿਚ ਕਿਸਾਨਾਂ ਦੇ ਹੌਸਲਿਆਂ ਨੂੰ ਬੁਲੰਦ ਰੱਖਣ ਲਈ ਉਹ ਆਪਣੀ ਜਿਹੜੀ ਆ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਨਿਰਮਲਾ ਗਰਗ ਜੀ ਕਹਿ ਰਹੇ ਨੇ ਕਿ ਕਿਸਾਨ ਜਿਹੜਾ ਆ ਇਹ ਕੋਲ ਜਿੱਤ ਕੇ ਮੁੜਨਗੇ, ਜਿੱਤ ਤੋਂ ਬਿਨਾਂ ਕਿਸਾਨ ਜਿਹੜਾ ਕਦੇ ਵੀ ਜਿਹੜਾ ਪਿਛਾਂ ਵਾਪਸ ਮੁੜ ਕੇ ਨਹੀਂ ਆਏਗਾ। ਨਿਰਮਲਾ ਗਰਗ ਜੀ ਗੁਆਂਢੀ ਸ਼ਾਮ ਪ੍ਰੋਗਰਾਮ ਦੇ ਵਿਚ ਤੁਹਾਡਾ ਨਿੱਘਾ ਸਵਾਗਤ ਹੈ।
2: ਅਸੀਂ ਦਿਲ ਵਿਚ ਲਈਏ ਪੱਕੀ ਧਾਰ, ਦਿੱਲੀ ਏ ਨੀ ਤੈਨੂੰ ਜਿੱਤ ਕੇ ਮੁੜਾਂਗੇ, ਹੋਇਆ ਮਸਲਾ ਪਿਆ ਯਾਰ ਪਾਰ, ਦਿੱਲੀ ਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਅਸੀਂ ਦਿਲ ਵਿਚ ਲਈਏ ਪੱਕੀ ਧਾਰ, ਦਿੱਲੀ ਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਕਿੰਨਾ ਹਿੱਕ ਵਿਚ ਜੋਰੇ ਪੰਜਾਬੀਆਂ ਦੀ ਦੱਸਣਾ, ਕਿੰਨਾ ਹਿੱਕ ਵਿਚ ਜੋਰੇ ਪੰਜਾਬੀਆਂ ਦੀ ਦੱਸਣਾ, ਕੁੱਤਿਆਂ ਦੇ ਵਾਂਗ ਨੀ ਤੂੰ ਮੂਹਰੇ ਹੋ ਕੇ ਨੱਸਣਾ, ਪਾ ਕੇ ਗਲ ਤੇਰੇ

ਹੋਇਆ ਮਸਲਾ ਪਿਆ ਯਾਰ ਪਾਰ ਦਿੱਲੀ ਨੀ ਤੈਨੂੰ ਜਿੱਤ ਕੇ ਮੁੜਾਂਗੇ ਮੰਜ਼ਲਾਂ ਦੇ ਬਲ ਬਦੇ ਕਾਫਲੇ ਨੀ ਰੁਕਣੇ ਤੇਰੀਆਂ ਝੁਕਾਇਆ ਇਹ ਸੀਸ ਨਹੀਂ ਉਹ ਝੁਕਣੇ ਮੰਜ਼ਲਾਂ ਦੇ ਬਲ

ਕਰੀ ਤੇਰੇ ਨਾਲ ਬੈਠੇ ਆ ਕਰਾਰ, ਦਿੱਲੀ ਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਅਸੀਂ ਦਿਲ ਵਿੱਚ ਲਈਏ ਪੱਕੀ ਧਾਰ, ਦਿੱਲੀ ਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਹੋਇਆ ਮਸਲਾ ਪਿਆ ਏ ਆਰ ਪਾਰ, ਦਿੱਲੀ ਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਹਰੀ ਸਿੰਘ ਨਲੂਏ ਦੇ ਖੂਨ ਦੀ ਦਹਾੜੇ, ਕਾਬਲ ਕੰਧਾਰ ਤੱਕ ਪਾਇਆ ਜੀ ਨੇ ਪਾੜੇ। ਹਰੀ ਸਿੰਘ ਨਲੂਏ ਦੇ ਖੂਨ ਦੀ ਦਹਾੜੇ, ਕਾਬਲ ਕੰਧਾਰ ਤੱਕ ਪਾਇਆ ਜੀ ਨੇ ਪਾੜੇ। ਨਿਰਮਲ ਅੱਕ ਕੇ ਪੰਜਾਬੀ ਰੇ ਬੰਗਾਰ, ਦਿੱਲੀ ਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਅਸੀਂ ਦਿਲ ਵਿੱਚ

0: ਅਸੀਂ ਦਿਲ ਵਿੱਚ ਲਈਏ ਪੱਕੀ ਧਾਰ, ਦਿੱਲੀਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਧੰਨਵਾਦ ਜੀ।
1: ਨਿਰਮਲਾ ਗਰਗ ਜੀ ਤੋਂ ਬਾਅਦ ਹੁਣ ਮੈਂ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਸੱਦਾ ਦੇਣ ਜਾ ਰਿਹਾ ਸ਼ਮਸ਼ੇਰ ਸਿੰਘ ਸੰਧੂ ਜੀ ਨੂੰ। ਸ਼ਮਸ਼ੇਰ ਸਿੰਘ ਸੰਧੂ ਜੀ ਪੰਜਾਬੀ ਸਾਹਿਤ ਦੇ ਵਿੱਚ, ਪੰਜਾਬੀ ਸਭਿਆਚਾਰ ਦੇ ਵਿੱਚ, ਪੰਜਾਬੀ ਗੀਤ ਸੰਗੀਤ ਦੀ ਦੁਨੀਆਂ ਦੇ ਵਿੱਚ, ਪੰਜਾਬੀ ਪੱਤਰਕਾਰੀ ਦੀ ਦੁਨੀਆਂ ਦੇ ਵਿੱਚ ਇੱਕ ਚਮਕਦਾ ਹੋਇਆ ਸਿਤਾਰਾ ਹੈ। ਜਦੋਂ ਉਨ੍ਹਾਂ ਨੇ ਕਹਾਣੀਆਂ ਲਿਖੀਆਂ ਸਨ ਤਾਂ ਉਨ੍ਹਾਂ ਦੀ ਕਿਤਾਬ ਕੋਈ ਦਿਓ ਜਵਾਬ ਜਿਹੜੀ ਆ ਉਸਨੇ ਪੰਜਾਬੀ ਸਾਹਿਤ ਜਗਤ ਦੇ ਵਿੱਚ ਤਰਸੱਲੀ ਮਚਾਈ ਸੀ। ਜਦੋਂ ਉਨ੍ਹਾਂ ਨੇ ਪੱਤਰਕਾਰ ਵਜੋਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਲੰਬਾ ਸਮਾਂ ਕੰਮ ਕੀਤਾ ਤਾਂ ਉਨ੍ਹਾਂ ਦੀਆਂ ਲਿਖਤਾਂ ਨੂੰ ਪੜ੍ਹ ਕੇ ਜਿਹੜੇ ਆ ਪਾਠਕ ਅੱਛ-ਅੱਛ ਕਰ ਉੱਠਦੇ ਸਨ। ਇਸ ਦੇ ਨਾਲ ਦੀ ਨਾਲ ਜਦੋਂ ਉਨ੍ਹਾਂ ਦੇ ਲਿਖੇ ਹੋਏ ਗੀਤਾਂ ਨੂੰ ਸਰਜੀਤ ਵਿੰਦਰਖੀਆ ਸਮੇਤ ਜਿਹੜੇ ਆ ਦਰਜਨੇ ਗਾਇਕਾਂ ਨੇ ਗਾਇਆ ਤਾਂ ਸ਼ਮਸ਼ੇਰ ਸੰਧੂ ਦਾ ਨਾਂ ਜਿਹੜਾ ਗੀਤਕਾਰਾਂ ਦੇ ਵਿੱਚ ਜਿਹੜਾ ਸਿਖਰ ਤੇ ਚਲਾ ਗਿਆ। ਤੇ ਸਾਡੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗਾਉਂਦੀ ਸ਼ਾਮ ਦੇ ਵਿੱਚ ਉਹ ਇੱਕ ਕਿਸਾਨ ਕੋਲ ਜਿਹੜਾ ਇਸ ਵੇਲੇ ਚੱਲ ਰਿਹਾ ਹੈ ਉਸ ਦੇ ਹੱਕ ਦੇ ਵਿੱਚ ਦਿੱਲੀ ਦੀ ਸਰਕਾਰ ਨੂੰ ਇੱਕ ਅਰਜ ਕਰ ਰਹੇ ਨੇ ਤੇ ਉਹ ਅਰਜ ਜਿਹੜੀ ਆ ਕਿਸਾਨਾਂ ਦੇ ਹੱਕ ਦੇ ਵਿੱਚ ਕਰ ਰਹੇ ਨੇ। ਲਓ ਸ਼ਮਸ਼ੇਰ ਸਿੰਘ ਸੰਧੂ ਜੀ ਤੋਂ ਸੁਣੋ ਉਨ੍ਹਾਂ ਦੀ ਰਚਨਾ। ਸ਼ਮਸ਼ੇਰ ਸਿੰਘ ਸੰਧੂ ਜੀ, ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ।
2: ਗੋਲ ਮੋਲ ਤੂੰ ਛੱਡਦੇ ਵਾਅਦੇ, ਛੱਡਦੇ ਚੁਸਤ ਜੇ ਲਾਰੇ, ਮਨ ਜਾ ਮਨ ਜਾ ਮਨ ਜਾ ਮੰਗਾਂ ਸਮੇਂ ਦੀਏ ਸਰਕਾਰੇ, ਮਨ ਜਾ ਤੈਨੂੰ ਮੰਨਣਾ ਪੈਣਾ ਸਮੇਂ ਦੀਏ ਸਰਕਾਰੇ, ਵੀਰ ਕਿਸਾਨਾਂ ਨੂੰ ਲਾ ਨਾ ਲੰਮੇ ਲਾਰੇ, ਸੁਣ ਸਮੇਂ ਦੀਏ ਸਰਕਾਰੇ, ਸੁਣ ਦਿੱਲੀ ਦੀਏ ਸਰਕਾਰੇ। ਮੰਗ ਕੋਈ ਅਲੋਕਾਰ ਨਹੀਂ ਕਰਦੇ, ਮੰਗ ਹੈ ਸਿੱਧੀ ਸਾਦੀ, ਇਹੋ ਚਾਹੁੰਦੇ ਸਾਥੋਂ ਖੁਸ ਨਾ ਜਾਏ ਜ਼ਮੀਨ ਅਸਾਡੀ। ਮੰਗ ਕੋਈ ਅਲੋਕਾਰ ਨਹੀਂ ਕਰਦੇ, ਮੰਗ ਹੈ ਸਿੱਧੀ ਸਾਦੀ, ਇਹੋ ਚਾਹੁੰਦੇ ਸਾਥੋਂ ਖੁਸ ਨਾ ਜਾਏ ਜ਼ਮੀਨ ਅਸਾਡੀ, ਚੈਨ ਨਹੀਂ ਆਉਣੀ ਜਦ ਤੱਕ ਤਿੰਨ ਕਾਨੂੰਨ ਨਹੀਂ ਜਾਂਦੇ ਪਾੜੇ, ਚੈਨ ਨਹੀਂ ਆਉਣੀ ਜਦ ਤੱਕ ਤਿੰਨ ਕਾਨੂੰਨ ਨਹੀਂ ਜਾਂਦੇ ਪਾੜੇ, ਸੁਣ ਸਮੇਂ ਦੀਏ ਸਰਕਾਰੇ, ਮੰਨ ਜਾ ਤੈਨੂੰ ਮੰਨਣਾ ਪੈਣਾ ਸਮੇਂ ਦੀਏ ਸਰਕਾਰੇ। ਫੇਰ ਨਾ ਪਿੱਛੇ ਹਟਣ ਪੰਜਾਬੀ ਜਦ ਆਈ ਤੇ ਆਉਂਦੇ, ਹੱਸ ਹੱਸ ਕੇ ਨੇ ਸੂਲੀ ਚੜਦੇ ਬੰਦ ਬੰਦ ਕਟਵਾਉਂਦੇ। ਫੇਰ ਨਾ ਪਿੱਛੇ ਹਟਣ ਪੰਜਾਬੀ ਜਦ ਆਈ ਤੇ ਆਉਂਦੇ, ਹੱਸ ਹੱਸ ਕੇ ਨੇ ਸੂਲੀ ਚੜਦੇ ਬੰਦ ਬੰਦ ਕਟਵਾਉਂਦੇ, ਇਹ ਗੱਲ ਕੁੱਲ ਸੰਸਾਰ ਜਾਣਦਾ ਦਿਨੇ ਦਿਖਾਉਂਦੇ ਤਾਰੇ, ਇਹ ਗੱਲ ਕੁੱਲ ਸੰਸਾਰ ਜਾਣਦਾ ਦਿਨੇ ਦਿਖਾਉਂਦੇ ਤਾਰੇ, ਸੁਣ ਸਮੇਂ ਦੀਏ ਸਰਕਾਰੇ, ਮੰਨ ਜਾ ਮੰਨ ਜਾ ਮੰਨ ਜਾ ਮੰਗਾ ਸਮੇਂ ਦੀਏ ਸਰਕਾਰੇ। ਅੱਤ ਖੁਦਾ ਦਾ ਵੈਰ ਹੈ ਹੁੰਦਾ ਸੱਚ ਸਿਆਣਿਆਂ ਕਹਿਣਾ, ਸਦਾ ਕਿਸੇ ਕੋਲ ਰਹੀ ਨਾ ਕੁਰਸੀ ਸਦਾ ਨਾ ਤਖ਼ਤ ਤੇ ਬਹਿਣਾ, ਅੱਤ ਖੁਦਾ ਦਾ ਵੈਰ ਹੈ ਹੁੰਦਾ ਸੱਚ ਸਿਆਣਿਆਂ ਕਹਿਣਾ, ਸਦਾ ਕਿਸੇ ਕੋਲ ਰਹੀ ਨਾ ਕੁਰਸੀ ਸਦਾ ਨਾ ਤਖ਼ਤ ਤੇ ਬਹਿਣਾ। ਕਲਮ ਰੋਵੇ ਸ਼ਮਸ਼ੇਰ ਸੰਧੂ ਦੀ ਹੱਥ ਬੰਨ ਅਰਜ਼ ਗੁਜ਼ਾਰੇ, ਮੰਨ ਜਾ ਸਮੇਂ ਦੀਏ ਸਰਕਾਰੇ, ਵੀਰ ਕਿਸਾਨਾਂ ਨੂੰ ਲਾ ਨਾ ਲੰਮੇ ਲਾਰੇ, ਮੰਨ ਜਾ ਮੰਨ ਜਾ ਮੰਨ ਜਾ ਮੰਗਾਂ ਸਮੇਂ ਦੀਏ ਸਰਕਾਰੇ, ਮੰਨ ਜਾ ਤੈਨੂੰ ਮੰਨਣਾ ਪੈਣਾ ਸਮੇਂ ਦੀਏ ਸਰਕਾਰੇ, ਸੁਣ ਦਿੱਲੀ ਦੀਏ ਸਰਕਾਰੇ।
1: ਸਿੰਘ ਸੰਧੂ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਵਾਸਤੇ ਸਾਡੇ ਗਾਇਕ ਸ਼ਾਇਰ ਕੁਲਵੰਤ ਸਿੰਘ ਸਹਿਦੋਕੀ ਜੀ ਨੂੰ। ਕੁਲਵੰਤ ਸਿੰਘ ਸਹਿਦੋਕੀ ਜੀ ਇਸ ਵਾਰ ਸਾਡੇ ਪ੍ਰੋਗਰਾਮ ਦੇ ਵਿਚ ਆਪਣਾ ਇਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਜਿਹੜੀ ਕਿ ਕੇਸਰੀ ਕਵਿਤ ਛੰਦ ਦੇ ਵਿਚ ਲਿਖੀ ਹੋਈ ਏ ਤੇ ਇਸ ਦੇ ਵਿਚ ਪੰਜਾਬ ਦੀ ਬੇਰੁਜ਼ਗਾਰ ਨੌਜਵਾਨੀ ਦੀ ਜਿਹੜੀ ਆ ਗੱਲ ਕੀਤੀ ਗਈ ਏ। ਕੁਲਵੰਤ ਸਿੰਘ ਸਹਿਦੋਕੀ ਜੀ, ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਨਿੱਘਾ ਸਵਾਗਤ ਹੈ।
3: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਵਿਸ਼ਾ ਹੈ ਜੀ ਕੇਸਰੀ ਕਵਿਤ ਛੰਦ। ਕੇਸਰੀ ਕਵਿਤ ਛੰਦ ਦੇ ਵਿਚ ਬੇਰੁਜ਼ਗਾਰੀ ਅੱਜ ਦੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਕਿਤੇ ਵੀ ਨੌਕਰੀ ਨਹੀਂ ਮਿਲ ਰਹੀ, ਸਰਕਾਰਾਂ ਦੇ ਹੱਥ ਖੜੇ ਹੋਏ ਪਏ ਹਨ ਤੇ ਉਪਰੋਂ ਕਿਸਾਨੀ ਨੂੰ ਮਾਰ ਪੈ ਰਹੀ ਹੈ। ਸੋ ਪੇਸ਼ ਹੈ ਅੱਜ ਦੇ ਹਾਲਾਤ ਦੇ ਉੱਪਰ ਕੇਸ਼ਰੀ ਕਵਿਤ ਛੰਦ ਹੈ, ਇੰਜ ਬਿਆਨ ਕੀਤੀ ਜਾ ਰਹੀ। ਡਿਗਰੀਆਂ ਪੜ ਗਏ, ਪੈਸੇ ਸਿਰ ਚੜ ਗਏ, ਨਸ਼ਿਆਂ ਚ ਹੜ ਗਏ ਅੱਜ ਦੇ ਜਵਾਨ ਜੀ। ਡਿਗਰੀਆਂ ਪੜ ਗਏ, ਪੈਸੇ ਸਿਰ ਚੜ ਗਏ, ਨਸ਼ਿਆਂ ਚ ਹੜ ਗਏ ਅੱਜ ਦੇ ਜਵਾਨ ਜੀ। ਨੌਕਰੀ ਨਾ ਮਿਲੇ ਕਿਤੇ, ਕਿਲੇ ਸ਼ਿਕਵੇ ਨੇ ਕਿਤੇ, ਚੜੇ ਹੋਏ ਚਿਲੇ ਕਿਤੇ ਤੀਰ ਤੇ ਕਮਾਨ ਜੀ। ਇੱਥੇ ਲੀਡਰਾਂ ਦੇ ਗੱਪ ਪੈਦਾ, ਉਹ ਇੱਥੇ ਲੀਡਰਾਂ ਦੇ ਗੱਪ ਪੈਂਦਾ, ਰੈਲੀਆਂ ਚ ਖੱਪ, ਜਾਣ ਹੱਦਾਂ ਬੰਨੇ ਟੱਪ, ਬੜੇ ਹੀ ਸ਼ੈਤਾਨ ਜੀ। ਲਾਰੇ ਨੌਕਰੀ ਦੇ ਲਾਣ, ਉੱਤੋਂ ਰਿਸ਼ਵਤ ਖਾਣ, ਵੋਟਾਂ ਲੈ ਕੇ ਭੱਜ ਜਾਣ, ਕਰਦੇ ਹੈਰਾਨ ਜੀ। ਹੋ ਲਾਰੇ ਨੌਕਰੀ ਦੇ ਲਾਣ, ਉੱਤੋਂ ਰਿਸ਼ਵਤ ਖਾਣ, ਵੋਟਾਂ ਲੈ ਕੇ ਭੱਜ ਜਾਣ, ਕਰਦੇ ਹੈਰਾਨ ਜੀ। ਸਾਡੀ ਕਿਸਮਤ ਖੋਟੀ, ਬਾਪੂ ਕੱਢ ਲਈ ਸੋਟੀ, ਜਿਉਂ ਦੱਬਾ ਮਾਰੇ ਝੋਟੀ, ਸੁੱਕੇ ਜਿੰਦ ਜਾਣ ਜੀ। ਬਸ ਇਹੋ ਗੰਮ ਕਰਾਂ, ਖੇਤਾਂ ਵਿੱਚ ਕੰਮ ਕਰਾਂ, ਪੜ ਲਿਖ ਧੁੱਪੇ ਮਰਾਂ, ਲਾ ਕੇ ਜ਼ੋਰ ਤਾਨ ਜੀ। ਗੌਰਮੈਂਟ ਪਈ ਸੁੱਤੀ, ਚੋਰਾਂ ਨਾਲ ਰਲੀ ਕੁੱਤੀ, ਪੈਂਦੀ ਮਾੜੇ ਸਿਰੀ ਜੁੱਤੀ, ਅਨਪੜ ਪ੍ਰਧਾਨ ਜੀ। ਹੋ ਗੌਰਮੈਂਟ ਪਈ ਸੁੱਤੀ, ਚੋਰਾਂ ਨਾਲ ਰਲੀ ਕੁੱਤੀ, ਪੈਂਦੀ ਮਾੜੇ ਸਿਰੀ ਜੁੱਤੀ, ਅਨਪੜ ਪ੍ਰਧਾਨ ਜੀ। ਬਾੜ ਖੇਤ ਨੂੰ ਹੀ ਖਾਵੇ, ਝੂਠੇ ਕਰੀ ਜਾਣ ਦਾਵੇ, ਸੈਦੋ ਚਿੰਤਾ ਖਾਈ ਜਾਵੇ, ਹੋ ਗਏ ਆ ਪਰੇਸ਼ਾਨ ਜੀ, ਹੋ ਗਏ ਆ ਪਰੇਸ਼ਾਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਿੰਘ ਸੈਦੋ ਕੀ ਜੀ ਤੋਂ ਬਾਅਦ ਹੁਣ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਹਾਜ਼ਰ ਹੋ ਰਹੇ ਨੇ, ਫਤਿਹਗੜ੍ਹ ਸਾਹਿਬ ਤੋਂ, ਸਰਹੰਦ ਤੋਂ, ਰੀਨਾ ਸਿੰਘ ਜੀ। ਰੀਨਾ ਸਿੰਘ ਜੀ ਪੰਜਾਬੀ ਦੇ ਵਿਚ ਬਹੁਤ ਵਧੀਆ ਗਾਉਂਦੇ ਨੇ, ਉਹਨਾਂ ਦਾ ਖਾਸ ਤੌਰ ਤੇ ਜਿਹੜਾ ਗਾਉਣ ਦਾ ਹੈ ਉਹ ਮੁੱਖ ਰੂਪ ਦੇ ਵਿਚ ਲੋਕ ਗੀਤ ਹੀ ਗਾਉਂਦੇ ਹਨ ਤੇ ਇਸ ਵਾਰ ਵੀ ਉਹ ਸਾਡੇ ਪ੍ਰੋਗਰਾਮ ਦੇ ਵਿਚ ਇਕ ਲੋਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਤੇ ਉਹ ਗੀਤ ਹੈ ਕੁੰਡ ਵਿਚ ਨਹੀਂ ਲੁਕਦੇ ਸੱਜਣਾ ਨੈਣ ਕੁਆਰੇ, ਕੁੰਡ ਵਿਚ ਨਹੀਂ ਲੁਕਦੇ। ਤੇ ਰੀਨਾ ਸਿੰਘ ਜੀ ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ ਜੀ।

0: ਹਰਿੰਦਰ ਸਿੰਘ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਹਿਰ ਗਰਦੀਵਾਲਾ ਦੇ ਵਿਚ ਵਸਦੇ ਸਾਡੇ ਬਹੁਤ ਹੀ ਪਿਆਰੇ ਸੂਫੀ ਗਾਇਕ ਰਿੰਕੂ ਸ਼ਾਹ ਦੀਵਾਨਾ ਤੋਂ। ਰਿੰਕੂ ਸ਼ਾਹ ਦੀਵਾਨਾ ਜੀ ਸਾਡੇ ਇਸ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਆਪਣਾ ਜੋ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਪੁੱਤਾਂ ਬਾਰੇ, ਪੁੱਤਾਂ ਦੀ ਕੀ ਮਹੱਤਤਾ ਏ, ਪੁੱਤ ਕੀ ਰੋਲ ਅਦਾ ਕਰ ਸਕਦੇ ਨੇ, ਪੁੱਤ ਕਿਉਂ ਸਮਾਜ ਦੇ ਵਿਚ ਜ਼ਰੂਰੀ ਨੇ, ਤੇ ਇਨ੍ਹਾਂ ਬਾਰੇ ਉਨ੍ਹਾਂ ਦਾ ਗੀਤ ਹੈ। ਰਿੰਕੂ ਸ਼ਾਹ ਦੀਵਾਨਾ ਜੀ ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ ਜੀ, ਆਇਆਂ ਨੂੰ ਆਓ ਤੇ ਸਟੇਜ ਤੇ ਆਪਣਾ ਗੀਤ ਲੈ ਕੇ ਹਾਜ਼ਰ ਹੋ। ਰਿੰਕੂ ਸ਼ਾਹ ਦੀਵਾਨਾ ਜੀ।
1: ਹੈਲੋ ਜੀ, ਸਤਿ ਸ੍ਰੀ ਅਕਾਲ, ਮੈਂ ਤੁਹਾਡਾ ਆਪਣਾ ਸੂਫੀ ਸਿੰਗਰ ਰਿੰਕੂ ਸ਼ਾਹ ਦੀਵਾਨਾ ਬਹੁਤ ਧੰਨਵਾਦੀ ਹਾਂ ਦੁਆਬਾ ਰੇਡੀਓ ਦਾ, ਜਿਨ੍ਹਾਂ ਦੇ ਪੰਜਾਬੀ ਸਰੋਤਿਆਂ ਦੇ ਰੂਹ ਰੂ ਹੋਣ ਦਾ ਮੌਕਾ ਦਿੱਤਾ ਇਸ ਨਿਮਾਣੇ ਕਲਾਕਾਰ ਨੂੰ। ਆਪ ਦੇ ਚਰਨਾਂ ਦੇ ਵਿਚ ਪਹਿਲਾਂ ਸੂਫੀ ਗੀਤ ਦੇ ਨਾਲ ਹਾਜ਼ਰੀ ਲਵਾਈ ਹੈ। ਇਕ ਗੀਤ ਪੰਜਾਬੀ ਸਭਿਆਚਾਰਕ ਗੀਤ ਜੋ ਕਿ ਪੁੱਤਾਂ ਬਾਰੇ ਹੈ, ਉਹ ਆਪ ਦੀ ਨਜ਼ਰ ਕਰਨ ਲੱਗਾ ਹਾਂ। ਆਸ ਕਰਦਾ ਹਾਂ ਬਹੁਤ ਸਾਰਾ ਪਿਆਰ ਬਖਸ਼ੋਗੇ। ਔਰ ਇਕ ਹੋਰ ਮੇਰੇ ਦਿਲ ਦੇ ਵਿਚ ਬੜੀ ਵੱਡੀ ਗੱਲ ਹੈ ਕਿ ਵਾਹਿਗੁਰੂ ਅੱਲਾ ਤਾਲਾ ਮੇਰੇ ਜਿਹੜੇ ਪੰਜਾਬ ਦੇ ਕਿਸਾਨ ਨੇ, ਕਿਸਾਨ ਵੀਰ ਨੇ ਜੋ ਕਿ ਧਰਨੇ ਤੇ ਗਏ ਨੇ, ਜਿਹੜਾ ਕੇਸ ਹੈ ਉਹਨਾਂ ਦੇ ਹੱਕ ਵਿਚ ਅੱਲਾ ਤਾਲਾ ਵਾਹਿਗੁਰੂ ਕਰਨ ਤੇ ਸਭ ਦਾ ਭਲਾ ਕਰਨ, ਕਿਉਂਕਿ ਪੰਜਾਬੀ ਸੰਗੀਤ ਨੂੰ ਪਿਆਰ ਕਰਨ ਵਾਲੇ ਸਾਡੇ ਸਰੋਤੇ ਪੰਜਾਬੀ ਕਿਸਾਨ ਵੀਰ ਉਹਨਾਂ ਦੀ ਮੈਂ ਦੁਆ ਖੈਰ ਮੰਗਦਾ ਹਾਂ। ਇੱਕ ਪੁੱਤਾਂ ਬਾਰੇ ਗੀਤ ਆਪ ਦੀ ਨਜ਼ਰ ਕਰਨ ਲੱਗਾ ਹਾਂ, ਆਸ ਕਰਦਾ ਹਾਂ ਕਿ ਬਹੁਤ ਸਾਰਾ ਪਿਆਰ ਬਖਸ਼ੋਗੇ।

ਰਿੰਕੂ ਸ਼ਾਹ ਦੀਵਾਨਾ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਜੋਗਿੰਦਰ ਪਾਲ ਮੱਲ ਜੀ ਨੂੰ, ਜਿਹੜੇ ਕਿ ਜਰਮਨ ਦੇ ਵਿਖੇ ਰਹਿ ਰਹੇ ਨੇ ਤੇ ਸਾਡੇ ਇਸ ਪ੍ਰੋਗਰਾਮ ਦੇ ਵਿਚ ਗਾਉਂਦੀ ਸ਼ਾਮ ਦੇ ਵਿਚ ਉਹ ਆਪਣਾ ਜਿਹੜਾ ਗੀਤ ਲੈ ਕੇ ਆ ਰਹੇ ਨੇ। ਉਹ ਗੀਤ ਲਿਖਿਆ ਹੈ ਮਲੇਰਕੋਟਲਾ ਵਸਦੀ ਸਾਡੀ ਸ਼ਾਇਰਾ ਰਣਜੀਤ ਕੌਰ ਸਾਵੀ ਜੀ ਨੇ। ਰਣਜੀਤ ਕੌਰ ਸਾਵੀ ਜੀ ਜਿੱਥੇ ਗੀਤ ਲਿਖਦੇ ਨੇ, ਕਵਿਤਾਵਾਂ ਲਿਖਦੇ ਨੇ, ਗਜ਼ਲਾਂ ਲਿਖਦੇ ਨੇ, ਉਥੇ ਨਾਲ ਦੀ ਨਾਲ ਉਹ ਕਹਾਣੀਆਂ ਵੀ ਲਿਖਦੇ ਨੇ। ਉਨ੍ਹਾਂ ਦਾ ਲਿਖਿਆ ਹੋਇਆ ਇਹ ਕਹਾਣੀ ਸੰਗ੍ਰਹਿ ਪਾਕਿਸਤਾਨ ਦੇ ਵਿਚ ਵੀ ਛਪਿਆ ਹੋਇਆ ਏ। ਰਣਜੀਤ ਕੌਰ ਸਾਵੀ ਜੀ ਦਾ ਗੀਤ ਜੋਗਿੰਦਰ ਪਾਲ ਮੱਲ ਜੀ ਲੈ ਕੇ ਆ ਰਹੇ ਨੇ, ਤੇਰੀਆਂ ਤੂੰ ਹੀ ਜਾਣੇ। ਜੋਗਿੰਦਰ ਪਾਲ ਮੱਲ ਜੀ ਆਓ ਤੇ ਗੀਤ ਜਿਹੜਾ ਸਾਡੇ ਸਰੋਤਿਆਂ ਦੇ ਸਾਹਮਣੇ ਰੱਖੋ, ਤੁਹਾਡਾ ਸਵਾਗਤ ਹੈ।

ਜਗਜੀਤ ਕੌਰ ਸਵਾਮੀ ਜੀ ਦੇ ਇਸ ਗੀਤ ਤੋਂ ਬਾਅਦ ਇੱਕ ਗੀਤ ਅਸੀਂ ਜੋਗਿੰਦਰਪਾਲ ਮੱਲ ਜੀ ਤੋਂ ਹੋਰ ਸੁਣਨਾ ਚਾਹਾਂਗੇ, ਜਿਹੜਾ ਕਿ ਰਣਜੀਤ ਕੌਰ ਸਵਾਮੀ ਜੀ ਦਾ ਹੀ ਲਿਖਿਆ ਹੋਇਆ ਏ ਤੇ ਇਹ ਸਾਡੇ ਅੱਜ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦਾ ਆਖਰੀ ਗੀਤ ਹੋਏਗਾ। ਤੇ ਇਸ ਜਿਹੜਾ ਹੁਣ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਜੋਗਿੰਦਰਪਾਲ ਮੱਲ ਜੀ, ਇਹ ਹੈ ਮੇਲਾ ਚਾਰ ਦਿਨਾਂ ਦਾ, ਯਾਨੀ ਕਿ ਜਿੰਦਗਾਨੀ ਜਿਹੜੀ ਆ ਸਿਰਫ ਚਾਰ ਦਿਨਾਂ ਦਾ ਮੇਲਾ ਏ, ਇਸ ਤੋਂ ਬਾਅਦ ਇਹ ਜਿੰਦਗਾਨੀ ਨਹੀਂ ਰਹਿਣੀ। ਇਸ ਜਿੰਦਗਾਨੀ ਨੂੰ ਜਿਹੜਾ ਚਾਰ ਦਿਨਾਂ ਦਾ ਮੇਲਾ ਕਿਵੇਂ ਬਤੀਤ ਕਰਨਾ ਚਾਹੀਦਾ ਆ, ਇਸ ਗੱਲਾਂ ਨੂੰ ਲੈ ਕੇ ਜਿਹੜਾ ਆ ਰਣਜੀਤ ਕੌਰ ਸਾਵੀ ਜੀ ਨੇ ਲਿਖਿਆ ਏ ਤੇ ਆਵਾਜ਼ ਦਿੱਤੀ ਆ ਜੋਗਿੰਦਰਪਾਲ ਮੱਲ ਜੀ ਨੇ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਇਕ ਵਾਰ ਫੇਰ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ। ਗਾਉਂਦੀ ਸ਼ਾਮ ਦੇ ਸਰੋਤੇ ਤੁਹਾਡੀ ਬੇਸਬਰੀ ਨਾਲ ਅਡੀਕ ਕਰ ਰਹੇ ਨੇ, ਆਓ ਤੇ ਉਨ੍ਹਾਂ ਦਾ ਜਿਹੜਾ ਆ ਮਨ ਪਰਚਾਵਾ ਕਰੋ। ਜੋਗਿੰਦਰਪਾਲ ਮੱਲ ਜੀ।

ਰੁਸਿਆ ਯਾਰ ਮਨਾ ਲੈ ਬੇ ਮੇਲਾ ਚਾਰ ਦਿਨਾਂ ਦਾ ਰੁਸਿਆ ਯਾਰ ਮਨਾ ਲੈ ਬੇ ਮੇਲਾ ਚਾਰ ਦਿਨਾਂ ਦਾ ਹੱਸ ਲੈ ਨੱਚ ਲੈ

0: ਰੁੱਸਿਆ ਯਾਰ ਮਨਾ ਲੈ ਮੇਲਾ ਚਾਰ ਦਿਨਾਂ ਦਾ ਹੱਸ ਲੈ ਨੱਚ ਲੈ ਗਾ ਲੈ ਮੇਲਾ ਚਾਰ ਦਿਨਾਂ ਦਾ
1: ਰਣਜੀਤ ਕੌਰ ਸਾਹਿਬ ਜੀ ਦੀ ਰਚਨਾ ਤੇ ਜੋਗਿੰਦਰ ਪਾਲਮਲ ਜੀ ਦੀ ਆਵਾਜ਼ ਦੇ ਨਾਲ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੋਣ ਜਾ ਰਿਹਾ ਹੈ। ਪ੍ਰੋਗਰਾਮ ਦੀ ਸਮਾਪਤੀ ਤੋਂ ਪਹਿਲਾਂ ਮੈਂ ਇੱਕ ਵਾਰ ਉਹਨਾਂ ਸਾਰੇ ਸ਼ਾਇਰ ਦੋਸਤਾਂ ਦਾ, ਗੀਤਕਾਰਾਂ ਦਾ, ਗਾਇਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਇਸ ਪ੍ਰੋਗਰਾਮ ਗਾਉਂਦੀ ਸ਼ਾਮ ਨੂੰ ਚਾਰ ਚੰਨ ਲਾਏ ਨੇ। ਮੈਂ ਅੱਜ ਦੀ ਇਸ ਮਹਿਫਲ ਦੇ ਵਿਚ ਆਉਣ ਵਾਲੇ ਸ਼ਮਸ਼ੇਰ ਸਿੰਘ ਸੰਧੂ ਜੀ ਦਾ ਤਹਿ ਦਿਲੋਂ ਧੰਨਵਾਦੀ ਹਾਂ। ਇਸ ਦੇ ਨਾਲ ਦੀ ਨਾਲ ਜਸਵੀਰ ਚੱਜ ਜੀ, ਅਮਨਦੀਪ ਕੌਰ ਜਲੰਧਰੀ ਜੀ, ਨਿਰਮਲਾ ਗਰਗ ਜੀ, ਕੁਲਵੰਤ ਸਿੰਘ ਸਹਿਦੋਕੀ ਜੀ, ਰੀਨਾ ਸਿੰਘ ਜੀ, ਰਿੰਕੂ ਸ਼ਾਹ ਦੀਵਾਨਾ ਜੀ, ਜੋਗਿੰਦਰ ਪਾਲਮਲ ਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਆਪਣੇ ਕੀਮਤੀ ਸਮਿਆਂ ਦੇ ਵਿਚੋਂ ਸਮਾਂ ਕੱਢ ਕੇ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਜਿਹੜਾ ਆ ਚਾਰ ਚੰਨ ਲਾਏ। ਤੇ ਅੰਤ ਦੇ ਵਿਚ ਹਰਵੰਤ ਸਿੰਘ ਵੱਲੋਂ ਗਾਉਂਦੀ ਸ਼ਾਮ ਪ੍ਰੋਗਰਾਮ ਸੁਣਦੇ ਹੋਏ ਸ਼ਾਇਰਾਂ ਦਾ, ਸਰੋਤਿਆਂ ਦਾ, ਸੰਗੀਤਕਾਰਾਂ ਦਾ, ਗੀਤਕਾਰਾਂ ਦਾ ਬਹੁਤ ਬਹੁਤ ਧੰਨਵਾਦ। ਅਲਵਿਦਾ, ਅਦਾਬ।

0: ਦੁਆਬਾ ਰੇਡੀਓ ਦੇ ਪਿਆਰੇ ਸਰੋਤੇ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 5 ਦਸੰਬਰ 2020 ਦਿਨ ਐਤਵਾਰ ਸ਼ਾਮ ਦੇ 5 ਵੱਜਦੇ ਹਨ ਅਤੇ ਸਾਡਾ 33ਵਾਂ ਕਵੀ ਦਰਬਾਰ ਸ਼ੁਰੂ ਹੋ ਜਾ ਰਿਹਾ ਹੈ ਅਤੇ ਅਸੀਂ ਤੁਹਾਨੂੰ ਸਾਰਿਆਂ ਨੂੰ ਇਹ ਕਵੀ ਦਰਬਾਰ ਸੁਣਨ ਦਾ ਸੱਦਾ ਦਿੰਦੇ ਹਾਂ ਅਤੇ ਨਾਲ ਦੀ ਨਾਲ ਕਵੀ ਦਰਬਾਰ ਦਾ ਆਗਾਜ਼ ਕਰਨ ਲਈ ਅਸੀਂ ਪੰਜਾਬੀ ਦੇ ਨਵੇਂ ਉੱਭਰ ਰਹੇ ਕਵੀ ਪ੍ਰੀਤ ਲੱਦੜ ਜੀ ਨੂੰ ਸੱਦਾ ਦਿੰਦੇ ਹਾਂ। ਉਹ ਆਉਣ ਅਤੇ ਅੱਜ ਦੇ ਕਵੀ ਦਰਬਾਰ ਦਾ ਆਗਾਜ਼ ਕਰਨ। ਇਸ ਕਵੀ ਦਰਬਾਰ ਦੇ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਸ ਵੇਲੇ ਜੋ ਭਾਰਤ ਦੇ ਕਿਸਾਨਾਂ ਦਾ ਇੱਕ ਕੋਲ ਚੱਲ ਰਿਹਾ ਹੈ, ਜਿਨ੍ਹਾਂ ਨੇ ਇਸ ਵੇਲੇ ਦਿੱਲੀ ਘਿਰੀ ਹੋਈ ਹੈ, ਉਸ ਕਿਸਾਨੀ ਦੇ ਸੰਕਟ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਇਸ ਅੱਜ ਦੇ ਕਵੀ ਦਰਬਾਰ ਨੂੰ ਕੋਸ਼ਿਸ਼ ਕੀਤੀ ਹੈ ਕਿ ਉਹ ਕਿਸਾਨ ਕੋਲ ਨਾਲ ਸੰਬੰਧਿਤ ਕਵੀ ਦਰਬਾਰ ਹੋਵੇ ਅਤੇ ਇਸ ਕਵੀ ਦਰਬਾਰ ਦੇ ਆਗਾਜ਼ ਲਈ ਅਸੀਂ ਪ੍ਰੀਤ ਲੱਦੜ ਨੂੰ ਸੱਦਾ ਦੇ ਰਹੇ ਹਾਂ ਅਤੇ ਪ੍ਰੀਤ ਲੱਦੜ ਜੀ ਦੀ ਪਹਿਲੀ ਕਿਤਾਬ ਜਿਹੜੀ ਆ ਕਲਮਨਾਦ ਜਿਹੜੀ ਆ ਪਿਛਲੇ ਦਿਨਾਂ ਦੇ ਵਿੱਚ ਹੀ ਪੰਜਾਬੀ ਪਾਠਕਾਂ ਦੀ ਝੋਲੀ ਦੇ ਵਿੱਚ ਪਈ ਹੈ। ਪ੍ਰੀਤ ਲੱਦੜੀ, ਦੁਆਬਾ ਰੇਡੀਓ ਦੇ ਕਵੀ ਦਰਬਾਰ ਦੇ ਵਿੱਚ ਆਪ ਜੀ ਦਾ ਨਿੱਘਾ ਸਵਾਗਤ ਹੈ।
1: ਬਹੁਤ ਬਹੁਤ ਸ਼ੁਕਰੀਆ ਹਰਬੰਸ ਹਿਉਂ ਸਾਹਿਬ ਆਪ ਦਾ ਅਤੇ ਦੁਆਬਾ ਰੇਡੀਓ ਦਾ, ਜਿਨ੍ਹਾਂ ਨੇ ਮੈਨੂੰ ਆਪਣੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਦੂਜੀ ਵਾਰ ਸ਼ਿਰਕਤ ਕਰਨ ਦਾ ਮੌਕਾ ਦਿੱਤਾ ਜੀ। ਸੋ ਪਹਿਲੀ ਵਾਰ ਜਦੋਂ ਮੈਂ ਆਇਆ ਸੀ ਅਤੇ ਆਪ ਸਭ ਨੂੰ ਮੈਂ ਦੱਸਿਆ ਸੀ, ਹਰਬੰਸ ਹਿਉਂ ਸਾਹਿਬ ਨੇ ਵੀ ਦੱਸਿਆ ਸੀ ਕਿ ਮੇਰੀ ਪਹਿਲੀ ਜੋ ਪਲੇਠੀ ਕਿਤਾਬ ਹੈ ਇੱਕ ਕਾਵਿ ਸੰਗ੍ਰਹਿ ਹੈ ਅਤੇ ਉਸ ਟਾਈਮ ਉਹ ਛਪ ਰਹੀ ਸੀ। ਸੋ ਹੁਣ ਮੈਂ ਆਪ ਸਭ ਨੂੰ ਇਹ ਦੱਸਦੇ ਹੋਏ ਬੜੀ ਖੁਸ਼ੀ ਲੈ ਰਿਹਾ ਕਿ ਮੇਰੀ ਕਿਤਾਬ ਛਪ ਕੇ ਤਿਆਰ ਹੋ ਚੁੱਕੀ ਹੈ, ਜਿਹਦਾ ਨਾਮ ਹੈ ਜੀ ਕਲਮਨਾਦ। ਤੋਂ ਬੜਾ ਪਾਠਕਾਂ ਵੱਲੋਂ ਪਿਆਰ ਦਿੱਤਾ ਜਾ ਰਿਹਾ, ਜਿਹਦਾ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ। ਸੋ ਜਿਵੇਂ ਕਿ ਹਿਉਂ ਸਾਹਿਬ ਨੇ ਦੱਸਿਆ ਕਿ ਅੱਜ ਦਾ ਕਵੀ ਦਰਬਾਰ ਸਮਰਪਿਤ ਹੈ ਸਾਡੇ ਕਿਸਾਨ ਸੰਘਰਸ਼ ਨੂੰ। ਲੱਖਾਂ ਕਿਸਾਨ ਦਿੱਲੀ ਜਾ ਕੇ ਅੰਦੋਲਨ ਕਰ ਰਹੇ ਨੇ, ਧਰਨਾ ਦੇ ਰਹੇ ਨੇ ਕਿ ਜੋ ਵੀ ਬਿੱਲ ਲਿਆਂਦੇ ਗਏ ਨੇ, ਖੇਤੀ ਆਰਡੀਨੈਂਸ ਬਿੱਲ ਜੋ ਲਿਆਂਦੇ ਗਏ ਨੇ ਉਹ ਗਲਤ ਨੇ। ਉਹਨਾਂ ਦੇ ਵਿੱਚ ਸ਼ਰੇਆਮ ਸਰਾਸਰ ਕਿਸਾਨਾਂ ਨਾਲ ਧੱਕਾ ਕੀਤਾ ਜਾ ਰਿਹਾ ਅਤੇ ਸਰਕਾਰ ਨੂੰ, ਕੇਂਦਰ ਨੂੰ ਉਹ ਵਾਪਸ ਲੈਣੇ ਚਾਹੀਦੇ ਨੇ ਜੋ ਕਿ ਬਿਲਕੁਲ ਜਾਇਜ਼ ਨੇ, ਉਹਨਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਨੇ। ਨਿਰਸੰਦੇਹ ਜੋ ਸਰਕਾਰ ਹੈ ਇਹਨਾਂ ਬਿੱਲਾਂ ਰਾਹੀਂ ਧੱਕਾ ਕਰ ਰਹੀ ਹੈ। ਸੋ ਇਸੇ ਸੰਬੰਧ ਦੇ ਵਿੱਚ ਮੈਂ ਇੱਕ ਗਜ਼ਲ ਆਪ ਸਭ ਨਾਲ ਸਾਂਝੀ ਕਰਾਂਗਾ, ਜੋ ਮੇਰੀ ਕਿਤਾਬ ਆਈ ਹੈ ਜੀ ਕਲਮਨਾਦ, ਉਹਦੇ ਵਿੱਚੋਂ ਇੱਕ ਗਜ਼ਲ ਆਪ ਸਭ ਨਾਲ ਸਾਂਝੀ ਕਰਾਂਗਾ। ਇੱਕ ਸਮੇਂ ਦੇ ਹਾਕਮ ਨੂੰ ਇੱਕ ਵੰਗਾਰ ਏ ਨਸੀਹਤ ਏ ਕਿ ਤੂੰ ਜੋ ਵੀ ਕਰ ਰਿਹਾ ਏ ਗਲਤ ਕਰ ਰਿਹਾ ਏ, ਤੈਨੂੰ ਸਮਝਣਾ ਚਾਹੀਦਾ ਏ, ਸੁਧਰਨਾ ਚਾਹੀਦਾ ਏ, ਆਪਣੀਆਂ ਗਲਤੀਆਂ ਤੋਂ ਸਿੱਖਣਾ ਚਾਹੀਦਾ ਏ। ਸੋ ਗੌਰ ਫਰਮਾਉਣਾ ਜੀ, ਗਜ਼ਲ ਦਾ ਟਾਈਟਲ ਹੈ ਜੀ ਨੀਰੋ ਦੀ ਬੰਸੁਰੀ। ਮਤਲਾ ਹਾਜ਼ਰ ਹੈ ਜੀ, ਹੋਰਾਂ ਦੇ ਜੇ ਘਰਾਂ ਚ ਅੱਗਾਂ ਲਾਵੇਂਗਾ, ਭੁੱਲ ਜਾਈ ਕਿ ਆਪਣਾ ਘਰ ਬਚਾ ਲੇਗਾ। ਹੋਰਾਂ ਦੇ ਜੇ ਘਰਾਂ ਚ ਅੱਗਾਂ ਲਾਵੇਂਗਾ, ਭੁੱਲ ਜਾਈ ਕਿ ਆਪਣਾ ਘਰ ਬਚਾ ਲੇਗਾ। ਹੱਦ ਹੁੰਦੀ ਹਰ ਚੀਜ਼ ਦੀ, ਤੇਰੀ ਵੀ ਹੱਦ ਹੈ, ਕਿੰਨੀ ਨੀਰੋ ਬਣ ਬੰਸੂਰੀ ਬਜਾਵੇਂਗਾ। ਉੱਪਰ ਵਾਲਾ ਹਿਸਾਬ ਬਰਾਬਰ ਰੱਖਦਾ ਏ, ਜਿੱਦਾਂ ਦਾ ਬੀਜੇਗਾ ਉਹੀ ਪਾਵੇਂਗਾ। ਉੱਪਰ ਵਾਲਾ ਹਿਸਾਬ ਬਰਾਬਰ ਰੱਖਦਾ ਏ, ਜਿੱਦਾਂ ਦਾ ਬੀਜੇਗਾ ਉਹੀ ਪਾਵੇਂਗਾ। ਅੱਤ ਤੇ ਅੰਤ ਚ ਫਰਕ ਪਤਾ ਤੈਨੂੰ ਫਿਰ ਲੱਗਣਾ। ਅੱਤ ਤੇ ਅੰਤ ਚ ਫਰਕ ਪਤਾ ਤੈਨੂੰ ਫਿਰ ਲੱਗਣਾ। ਅੱਧਕ ਲਾ ਕੇ ਜਦ ਉਹ ਟਿੱਪੀ ਲਾਵੇਗਾ, ਤੂੰ ਤੇ ਤੇਰਾ ਰਾਜ ਭਾਗ ਮਿੱਟੀ ਹੋਣਾ। ਤੂੰ ਤੇ ਤੇਰਾ ਰਾਜ ਭਾਗ ਮਿੱਟੀ ਹੋਣਾ, ਕਿੰਨੇ ਚਾਹੇ ਉੱਚੇ ਮਹਿਲ ਬਣਾਵੇਂਗਾ। ਉੱਡੀਏ ਲੱਖ ਅਸਮਾਨੀ ਧਰਤੀ ਭੁੱਲੀਏ ਨਾ, ਉੱਡੀਏ ਲੱਖ ਅਸਮਾਨੀ ਧਰਤੀ ਭੁੱਲੀਏ ਨਾ। ਟੁੱਟ ਜਾਣੇ ਜਦ ਖੰਭ ਤੂੰ ਫੜ ਫੜਾਵੇਂਗਾ। ਚੇਤੇ ਰੱਖਿਆ ਕਰ ਕਿ ਵਾਂਗ ਸਿਕੰਦਰ ਦੇ, ਚੇਤੇ ਰੱਖਿਆ ਕਰਕੇ ਵਾਂਗ ਸਿਕੰਦਰ ਦੇ, ਖਾਲੀ ਹੱਥ ਹੀ ਇਸ ਜਹਾਨੋਂ ਜਾਵੇਂਗਾ। ਰੱਬ ਦੀ ਲਾਠੀ ਚੱਲਣੀ ਜਦੋਂ ਪ੍ਰੀਤ ਸਿਆ, ਰੱਬ ਦੀ ਲਾਠੀ ਚੱਲਣੀ ਜਦੋਂ ਪ੍ਰੀਤ ਸਿਆ, ਆਵਾਜ਼ ਨਹੀਂ ਆਉਣੀ ਪਰ ਡਾਢਾ ਕੁਰਲਾਵੇਂਗਾ। ਮਕਤੇ ਤੇ ਇੱਕ ਵਾਰ ਦੁਬਾਰਾ ਗੌਰ ਫਰਮਾਉਣਾ ਜੀ, ਰੱਬ ਦੀ ਲਾਠੀ ਚੱਲਣੀ ਜਦੋਂ ਪ੍ਰੀਤ ਸਿਆ, ਆਵਾਜ਼ ਨਹੀਂ ਆਉਣੀ ਪਰ ਡਾਢਾ ਕੁਰਲਾਵੇਂਗਾ। ਹੋਰਾਂ ਦੇ ਜੇ ਘਰਾਂ 'ਚ ਅੱਗਾਂ ਲਾਵੇਂਗਾ, ਭੁੱਲ ਜਾਈ ਕਿ ਆਪਣਾ ਘਰ ਬਚਾ ਲੇਂਗਾ। ਹੱਦ ਹੁੰਦੀ ਹਰ ਚੀਜ਼ ਦੀ, ਤੇਰੀ ਵੀ ਹੱਦ ਹੈ, ਕਿੰਨੀ ਨੀਰੋ ਬਣ ਬੰਸੁਰੀ ਵਜਾਵੇਂਗਾ। ਸੋ ਬਹੁਤ ਬਹੁਤ ਸ਼ੁਕਰੀਆ ਜੀ, ਇੰਨੀ ਕੁ ਹਾਜ਼ਰੀ ਪ੍ਰਵਾਨ ਕਰਨਾ ਜੀ, ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹੋਏ। ਸੋ ਬਹੁਤ ਬਹੁਤ ਸ਼ੁਕਰੀਆ, ਪਰਮਾਤਮਾ ਨੇ ਚਾਹਿਆ ਜਲਦੀ ਫਿਰ ਮਿਲਾਂਗੇ। ਬਹੁਤ ਬਹੁਤ ਸ਼ੁਕਰੀਆ ਇੱਕ ਵਾਰ ਫਿਰ ਤੋਂ ਹਰਬੰਸ ਸਿੰਘ ਸਾਹਿਬ ਦਾ ਅਤੇ ਦੁਆਬਾ ਰੇਡੀਓ ਦਾ, ਅਤੇ ਆਪ ਸਭ ਕਵੀ ਸਾਹਿਬਾਨਾਂ ਨੂੰ ਇੱਕ ਵਾਰ ਫਿਰ ਸਤਿ ਸ੍ਰੀ ਅਕਾਲ, ਆਦਾਬ, ਸਲਾਮ, ਬਹੁਤ ਬਹੁਤ ਸ਼ੁਕਰਾਨੇ ਜੀਓ।
0: ਲੱਦੜੀਏ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਸਾਡੀ ਸ਼ਾਇਰਾ ਕਮਲਾ ਸ਼ਰਮਾ ਜੀ ਨੂੰ। ਕਮਲਾ ਸ਼ਰਮਾ ਜੀ ਵੀ ਆਪਣੀ ਕਿਸਾਨ ਸੰਘਰਸ਼ ਨਾਲ ਸੰਬੰਧਿਤ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਕਮਲਾ ਸ਼ਰਮਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
2: ਮੈਂ ਦੁਆਬਾ ਰੇਡੀਓ ਦੀ ਬਹੁਤ ਹੀ ਧੰਨਵਾਦੀ ਹਾਂ ਜਿਨ੍ਹਾਂ ਨੇ ਅੱਜ ਮੈਨੂੰ ਸਾਡੇ ਕਿਸਾਨ ਭਰਾਵਾਂ ਵੱਲੋਂ ਆਪਣੇ ਹੱਕਾਂ ਲਈ ਕਰ ਰਹੇ ਸੰਘਰਸ਼ ਬਾਰੇ ਆਪਣੇ ਵਿਚਾਰ ਪ੍ਰਗਟ ਕਰਨ ਦਾ ਮੌਕਾ ਦਿੱਤਾ ਹੈ। ਮੈਂ ਆਪਣੀ ਰਚਨਾ ਰਾਹੀਂ ਆਪਣੇ ਮਾਲਕ ਅੱਗੇ ਅਰਜ਼ ਕਰਦੀ ਹਾਂ ਕਿ ਜਿਨ੍ਹਾਂ ਨੂੰ ਤੂੰ ਦੇਸ਼ ਦੀ ਡੋਰ ਸੰਭਾਲੀ ਹੈ, ਉਨ੍ਹਾਂ ਨੂੰ ਆਪਣੀ ਜਨਤਾ ਪ੍ਰਤੀ ਰਵੱਈਆ ਬਦਲਣ ਦੀ ਸੋਚ ਦੇਵੇ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਨਿਮਰਤਾ ਹਮਦਰਦੀ ਰਹਿਮ ਵੀ ਦੇ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਨਿਮਰਤਾ ਹਮਦਰਦੀ ਰਹਿਮ ਵੀ ਦੇ ਦੇ ਮੇਰੇ ਮਾਲਕਾ। ਬੰਦੇ ਨੂੰ ਬੰਦਾ ਸਮਝਣ ਦੀ, ਬੰਦੇ ਨੂੰ ਬੰਦਾ ਸਮਝਣ ਦੀ ਸੋਚ ਵੀ ਦੇ ਦੇ ਮੇਰੇ ਮਾਲਕਾ। ਅੱਜ ਤੋਂ ਨਹੀਂ, ਸਦੀਆਂ ਤੋਂ ਕਹਿੰਦੇ ਨੇ ਜਿਹਨੂੰ ਅੰਨਦਾਤਾ, ਉਹਨੂੰ ਉਹਦੀ ਉਹੀ ਜਗ੍ਹਾ ਤੂੰ ਦਿਵਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਦੇਰ ਹੈ ਪਰ ਅੰਧੇਰ ਨਹੀਂ, ਦੇਰ ਹੈ ਪਰ ਅੰਧੇਰ ਨਹੀਂ ਤੇਰੇ ਦਰ ਤੇ। ਹੱਕਾਂ ਲਈ ਲੜ ਰਹੇ ਮੇਰੇ ਕਿਸਾਨਾਂ ਨੂੰ ਬਸ ਹੱਕ ਤੂੰ ਦਿਵਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਕਰਨ ਭਾਵੇਂ ਰਾਜਨੀਤੀ, ਇਹ ਤਾਂ ਕੰਮ ਉਹਨਾਂ ਦਾ, ਪਰ ਉਸ ਤੋਂ ਉੱਪਰ ਉੱਠ ਕੇ ਨੀਵਿਆਂ ਨੂੰ ਉੱਪਰ ਚੁੱਕਣਾ ਤੂੰ ਸਿਖਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਮੰਨਿਆ ਕਿ ਰਾਜਨੀਤੀ ਹੁੰਦੀ ਹੀ ਏਦਾਂ ਏ, ਪਰ ਇੱਕ ਦੂਜੀ ਪਾਰਟੀ ਤੇ ਦੋਸ਼ ਘੱਟ ਲਾਉਣੇ ਤੂੰ ਸਿਖਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਦੋਸ਼ਾਂ ਦੋਸ਼ਾਂ ਵਿੱਚ ਹੀ ਪਿਸਦੀ ਹੈ ਜਨਤਾ, ਗੜੇ ਮੁਰਦੇ ਉਖਾੜਨ ਤੋਂ ਬਚਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਨਿਮਰਤਾ ਹਮਦਰਦੀ ਰਹਿਮ ਵੀ ਦੇ ਦੇ ਮੇਰੇ ਮਾਲਕਾ। ਮਹਿਲਾਂ ਵਿੱਚ ਰਹਿੰਦਿਆਂ ਨੂੰ ਝੁੱਗੀਆਂ 'ਚ ਰਹਿੰਦੇ ਲੋਕਾਂ ਵੱਲ ਇੱਕ ਨਜ਼ਰ ਤਾਂ ਮਰਵਾ ਦੇ ਮੇਰੇ ਮਾਲਕਾ। ਦਿੱਤੇ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਹੁੰਦੀ ਹੈ ਤੇ ਹੁੰਦੀ ਹੀ ਆਈ ਹੈ ਜਿੱਤ ਹਮੇਸ਼ਾ ਹੀ ਸੱਚਾਈ ਦੀ। ਹੁੰਦੀ ਹੈ ਤੇ ਹੁੰਦੀ ਹੀ ਆਈ ਹੈ ਜਿੱਤ ਹਮੇਸ਼ਾ ਹੀ ਸੱਚਾਈ ਦੀ। ਪੁਰਾਣਾ ਇਤਿਹਾਸ ਤੂੰ ਦੁਹਰਾ ਦੇ ਮੇਰੇ ਮਾਲਕਾ। ਹੱਕਾਂ ਲਈ ਲੜ ਰਹੇ ਮੇਰੇ ਕਿਸਾਨਾਂ ਨੂੰ ਬਸ ਹੱਕ ਤੂੰ ਦਿਵਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਨਿਮਰਤਾ ਹਮਦਰਦੀ ਰਹਿਮ ਵੀ ਦੇ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਸ਼ੁਕਰੀਆ ਜੀ।
0: ਸ਼ਰਮਾ ਜੀ ਤੋਂ ਬਾਅਦ ਹੁਣ ਮੈਂ ਹਰਪ੍ਰੀਤ ਪੱਤੋ ਜੀ ਨੂੰ ਸੱਦਾ ਦੇਣਾ, ਉਹ ਆਉਣ ਤੇ ਆਪਣੀ ਰਚਨਾ ਜਿਹੜੀ ਆ ਕਿਸਾਨ ਸੰਘਰਸ਼ ਨਾਲ ਸੰਬੰਧਿਤ ਉਹ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਸਨਮੁਖ ਪੇਸ਼ ਕਰਨ। ਹਰਪ੍ਰੀਤ ਪੱਤੋਂ ਜੀ, ਤੁਹਾਡਾ ਨਿੱਘਾ ਸਵਾਗਤ ਹੈ।
3: ਹਾਂਜੀ, ਮੈਂ ਹਾਜ਼ਰ ਹਾਂ ਜੀ, ਹਰਪ੍ਰੀਤ ਪੱਤੋ। ਮੇਰੇ ਬਹੁਤ ਹੀ ਸਤਿਕਾਰਯੋਗ ਹਰਬੰਸ ਸੀਓ ਜੀ ਅਤੇ ਦੁਆਬਾ ਰੇਡੀਓ ਦੇ ਹੋਰ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਆਪ ਜੀ ਦੀ ਕਚਹਿਰੀ ਦੇ ਵਿੱਚ ਇੱਕ ਰਚਨਾ ਲੈ ਕੇ ਹਾਜ਼ਰ ਹਾਂ ਜੀ। ਤਿੰਨ ਕਾਲੇ ਕਾਨੂੰਨ ਜੋ ਸਾਡੀ ਸਰਕਾਰ ਨੇ ਬਣਾਏ ਆ, ਉਹਨਾਂ ਬਾਰੇ ਮੈਂ ਰਚਨਾ ਲਿਖੀ ਆ, ਆਪ ਜੀ ਨੂੰ ਸੁਣਾ ਰਿਹਾ, ਆਪ ਜੀ ਦੇ ਸਾਹਮਣੇ ਪੇਸ਼ ਕਰ ਰਿਹਾ ਜੀ। ਬੈਠੇ ਆ ਕਿਸਾਨ ਵੀਰ ਹਿੰਮਤਾਂ ਨਹੀਂ ਹਾਰਦੇ, ਦਿੱਲੀ ਦਿਆਂ ਹਾਕਮਾਂ ਨੂੰ ਤਾਨੇ ਉਹ ਮਾਰਦੇ, ਪੈਣ ਨਹੀਂ ਦੇਣੇ ਅਸੀਂ ਹੱਕਾਂ ਉੱਤੇ ਡਾਕਿਆਂ ਨੂੰ, ਠੰਡ ਵਿੱਚ ਸੜਕਾਂ 'ਤੇ ਬੈਠੇ ਆ ਵੰਗਾਰਦੇ, ਪੈਣ ਨਹੀਂ ਦੇਣੇ ਅਸੀਂ ਹੱਕਾਂ ਉੱਤੇ ਡਾਕਿਆਂ ਨੂੰ, ਠੰਡ ਵਿੱਚ ਸੜਕਾਂ 'ਤੇ ਬੈਠੇ ਆ ਵੰਗਾਰਦੇ, ਤੁਸੀਂ ਬੰਗਲਿਆਂ 'ਚ ਬੈਠ ਸਾਜਸਾਂ ਬਣਾਉਂਦੇ, ਨਿੱਤ ਅਸੀਂ ਖੇਤਾਂ ਵਿੱਚ ਰੁੱਝੇ ਰਹੀਏ ਨਾਲ ਕੰਮ ਕਰਦੇ, ਤੁਸੀਂ ਕੀ ਜਾਣੋ ਹੱਡ ਭੰਨਵੀਆਂ ਮਿਹਨਤਾਂ ਨੂੰ, ਤੁਸੀਂ ਕੀ ਜਾਣੋ ਹੱਡ ਭੰਨਵੀਆਂ ਮਿਹਨਤਾਂ ਨੂੰ, ਵੋਟਾਂ ਲੈ ਕੇ ਸਾਥੋਂ ਕਾਹਤੋਂ ਸਾਨੂੰ ਰਹਿੰਦੇ ਚਾਰਦੇ, ਜਿਹੜੇ ਵੀ ਕਾਨੂੰਨ ਤੁਸੀਂ ਸਾਡੇ ਲਈ ਬਣਾਉਂਦੇ ਹੋ, ਜਿਹੜੇ ਵੀ ਕਾਨੂੰਨ ਤੁਸੀਂ ਸਾਡੇ ਲਈ ਬਣਾਉਂਦੇ ਹੋ, ਸਾਨੂੰ ਨਹੀਂ ਮਨਜ਼ੂਰ ਉਹ ਵਾਪਸ ਹੋਣ ਸਰਕਾਰ ਦੇ। ਤਿੰਨ ਕਾਲੇ ਕਾਨੂੰਨ ਜਿਹੜੇ ਤੁਸੀਂ ਹੁਣ ਪਾਸ ਕੀਤੇ, ਉਹ ਤਿੰਨੇ ਹੀ ਕਾਨੂੰਨ ਸਾਡੀ ਕਿਰਸਾਨੀ ਨੂੰ ਮਾਰਦੇ। ਤਿੰਨ ਕਾਲੇ ਕਾਨੂੰਨ ਜਿਹੜੇ ਤੁਸੀਂ ਹੁਣ ਪਾਸ ਕੀਤੇ, ਉਹ ਤਿੰਨੇ ਹੀ ਕਾਨੂੰਨ ਸਾਡੀ ਕਿਰਸਾਨੀ ਨੂੰ ਮਾਰਦੇ। ਮੰਡੀ ਕਰਨ ਭੰਗ ਪੈਲੀਆਂ ਦੇ ਹੱਕ ਖੋਹੇ, ਖੁੱਲ੍ਹੀ ਰੱਖ ਮੰਡੀ, ਖੁੱਲ੍ਹੀ ਮੰਡੀ ਰੱਖ, ਸਮਰਥਨ ਮੁੱਲ ਕਿਉਂ ਨਹੀਂ ਤਾਰਦੇ, ਅਜੇ ਵੀ ਵੇਲਾ ਅਸੀਂ ਸੁੱਤਿਆਂ ਨੂੰ ਜਗਾਉਣ ਆਏ, ਘਰ ਬਾਰ ਛੱਡ ਪਹੁੰਚੇ ਵਿੱਚ ਦਿੱਲੀ ਦਰਬਾਰ ਦੇ ਦਿਓ ਹੱਕ ਜਾਂ ਮਾਰ ਦਿਓ ਗੋਲੀ ਸਾਡੇ, ਦੇ ਦਿਓ ਹੱਕ ਜਾਂ ਮਾਰ ਦਿਓ ਗੋਲੀ ਸਾਡੇ, ਹਰਪ੍ਰੀਤ ਪਤੋਕਾ ਤੋਂ ਠੰਡ ਵਿੱਚ ਠਾਰਦੇ, ਹਰਪ੍ਰੀਤ ਪਤੋਕਾ ਤੋਂ ਠੰਡ ਵਿੱਚ ਠਾਰਦੇ। ਧੰਨਵਾਦ ਜੀ, ਮੈਂ ਹਰਪ੍ਰੀਤ ਪੱਤੋ।
0: ਪ੍ਰੀਤ ਪੱਤੋ ਜੀ ਤੋਂ ਬਾਅਦ ਹੁਣ ਮੈਂ ਲੁਧਿਆਣਾ ਬਸਤੀ ਸਾਡੀ ਸ਼ਹਿਰ ਆ ਮਨਜੀਤ ਮਾਨ ਨੂੰ ਸੱਦਾ ਦਿਆਂਗਾ, ਉਹ ਆਉਣ ਤੇ ਆਪਣੇ ਮਨੋਭਾਵ ਜਿਹੜੇ ਆ ਕਿਸਾਨ ਲਹਿਰ ਨਾਲ ਸੰਬੰਧਿਤ ਕਵਿਤਾ ਰਾਹੀਂ ਸਾਂਝੇ ਕਰਨ। ਮਨਜੀਤ ਮਾਨ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
4: ਹਾਂਜੀ, ਬਹੁਤ ਬਹੁਤ ਧੰਨਵਾਦ ਹਰਬੰਸ ਹਿਓ ਜੀ ਦਾ। ਦੁਆਬਾ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਮਨਜੀਤ ਕੌਰ ਧੀਮਾਨ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਅੱਜ ਦੀ ਮੇਰੀ ਕਵਿਤਾ ਜਿਹੜੀ ਹੈ ਪੰਜਾਬੀਆਂ ਨੂੰ ਸਮਰਪਿਤ ਹੈ, ਪੰਜਾਬੀ ਕਿਸਾਨ ਸੰਘਰਸ਼ ਨੂੰ ਸਮਰਪਿਤ ਹੈ, ਪੰਜਾਬੀ ਵਿਦੇਸ਼ੀਆਂ ਨੂੰ ਸਮਰਪਿਤ ਹੈ ਜੋ ਵਿਦੇਸ਼ਾਂ ਵਿੱਚ ਰਹਿ ਕੇ ਵੀ ਪੰਜਾਬ ਦੇ ਨਾਲ ਜੁੜੇ ਹੋਏ ਨੇ। ਸੋ ਪੇਸ਼ ਹੈ ਜੀ ਕਵਿਤਾ ਪੰਜਾਬੀ। ਇਹ ਪੰਜਾਬੀ ਸ਼ੇਰ ਨੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਅਮਰ ਸ਼ਹੀਦੀ ਪਾ ਜਾਂਦੇ ਨੇ, ਇਹ ਅਮਰ ਸ਼ਹੀਦੀ ਪਾ ਜਾਂਦੇ ਨੇ ਅਣਖ ਦੀ ਖਾਤਰ ਮਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹਨਾਂ ਦੀ ਇੱਕੋ ਦਹਾੜ ਹੀ, ਇਹਨਾਂ ਦੀ ਇੱਕੋ ਦਹਾੜ ਹੀ ਭਾਜੜ ਪਾ ਦਿੰਦੀ ਹੈ ਹਿਰਨਾਂ ਨੂੰ, ਇਹ ਰੋਕ ਲੈਂਦੇ ਨੇ ਅੱਖਾਂ ਨਾਲ ਸੂਰਜ ਦੀਆਂ ਤਿੱਖੀਆਂ ਕਿਰਨਾਂ ਨੂੰ, ਇਹ ਰੋਕ ਲੈਂਦੇ ਨੇ ਅੱਖਾਂ ਨਾਲ ਸੂਰਜ ਦੀਆਂ ਤਿੱਖੀਆਂ ਕਿਰਨਾਂ ਨੂੰ, ਇਹ ਮਰਨੋ ਮੂਲ ਨਾ ਡਰਦੇ ਨੇ, ਇਹ ਮਰਨੋਂ ਮੂਲ ਨਾ ਡਰਦੇ ਨੇ, ਰੱਖਦੇ ਸਿਰ ਹਥੇਲੀ ਤੇ ਧਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਪੰਜਾਬੀ ਸ਼ੇਰ ਨੇ, ਇਹ ਵਾਧੂ ਕੁਝ ਵੀ ਲੈਂਦੇ ਨਹੀਂ, ਇਹ ਵਾਧੂ ਕੁਝ ਵੀ ਲੈਂਦੇ ਨਹੀਂ ਪਰ ਹੱਕ ਆਪਣਾ ਵੀ ਛੱਡਦੇ ਨਹੀਂ, ਖੜ ਜਾਂਦੇ ਤਣ ਕੇ ਛਾਤੀਆਂ ਇਹ ਪਿੱਠ ਦਿਖਾ ਕੇ ਭੱਜਦੇ ਨਹੀਂ, ਖੜ ਜਾਂਦੇ ਤਣ ਕੇ ਛਾਤੀਆਂ ਇਹ ਪਿੱਠ ਦਿਖਾ ਕੇ ਭੱਜਦੇ ਨਹੀਂ, ਇਹ ਜੇਤੂ ਕੌਮ ਕਹਾਉਂਦੀ ਏ, ਇਹ ਜੇਤੂ ਕੌਮ ਕਹਾਉਂਦੀ ਹੈ ਨਾ ਵਾਪਸ ਆਉਂਦੇ ਹਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਪੰਜਾਬੀ ਸ਼ੇਰ ਨੇ, ਇਹ ਜਾਣੇ ਜਾਂਦੇ ਦੁਨੀਆਂ ਵਿੱਚ, ਇਹ ਜਾਣੇ ਜਾਂਦੇ ਦੁਨੀਆਂ ਵਿੱਚ ਆਪਣੀ ਬਹਾਦਰੀ ਤੇ ਨੇਕੀ ਲਈ,

0: ਪਿਆਰ ਮੁਹੱਬਤਾਂ ਰੱਖਦੇ ਨੇ, ਇਹ ਪਿਆਰ ਮੁਹੱਬਤਾਂ ਰੱਖਦੇ ਨੇ ਵਿੱਚ ਗਾਗਰ ਦੇ ਸਾਗਰ ਭਰ ਕੇ, ਵਿੱਚ ਗਾਗਰ ਦੇ ਸਾਗਰ ਭਰ ਕੇ। ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਅਮਰ ਸ਼ਹੀਦੀ ਪਾ ਜਾਂਦੇ ਅਣਖ ਦੀ ਖਾਤਰ ਮਰ ਕੇ। ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ। ਬਹੁਤ ਬਹੁਤ ਧੰਨਵਾਦ ਜੀ।
1: ਤਮਾਮ ਜੀ ਤੋਂ ਬਾਅਦ ਹੁਣ ਮੈਂ ਕਿਸਾਨ ਲਹਿਰ ਦੀ ਹਮਾਇਤ ਦੇ ਵਿੱਚ ਕਵਿਤਾ ਲਿਖਣ ਵਾਲੇ ਸ਼ਾਇਦ ਜੰਮੂ ਕਸ਼ਮੀਰ ਤੋਂ ਸੂਰਜ ਸਿੰਘ ਸੂਰਜ ਜੀ ਨੂੰ ਸੱਦਾ ਦਿੰਦਾ, ਉਹ ਆਉਣ ਅਤੇ ਆਪਣੀ ਕਵਿਤਾ ਜਿਹੜੀ ਆ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਨਾਲ ਸਾਡੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਸਾਂਝੀ ਕਰਨ। ਸੂਰਜ ਸਿੰਘ ਸੂਰਜ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ।
2: ਹਰਬੰਸ ਜੀ, ਤੁਹਾਨੂੰ ਅਤੇ ਦੁਆਬਾ ਰੇਡੀਓ ਦੀ ਪੂਰੀ ਟੀਮ ਨੂੰ ਲੱਖ ਲੱਖ ਵਧਾਈਆਂ ਨੇ। ਤੁਸੀਂ ਸਮੇਂ ਦੀ ਰਫ਼ਤਾਰ ਦੇ ਨਾਲ ਹੀ ਅੱਗੇ ਵੱਧ ਰਹੇ ਹੋ ਅਤੇ ਇਸੇ ਤਰ੍ਹਾਂ ਵੱਧਦੇ ਜਾਓ, ਹੋਰ ਅਗੇਰੇ, ਹੋਰ ਅਗੇਰੇ, ਹੋਰ ਅਗੇਰੇ। ਅਤੇ ਮੈਂ ਦੇਸ਼ ਦੇ ਕਿਸਾਨ ਦੀ ਇਹ ਕਵਿਤਾ ਤੁਹਾਨੂੰ ਭੇਜ ਰਿਹਾ ਹਾਂ। ਉਲਟੀ ਕਿਸਨੇ ਰੀਤ ਹੈ ਬੰਦਿਆ, ਜਗ ਤੇ ਆਣ ਚਲਾਈ, ਹੋਰਨਾਂ ਨੂੰ ਜੋ ਖੁਸ਼ੀਆਂ ਵੰਡਦਾ, ਹੈ ਗਮ ਉਸਦੀ ਪਰਛਾਈ। ਉਲਟੀ ਕਿਸਨੇ ਰੀਤ ਹੈ ਬੰਦਿਆ, ਜਗ ਤੇ ਆਣ ਚਲਾਈ, ਹੋਰਨਾਂ ਨੂੰ ਜੋ ਖੁਸ਼ੀਆਂ ਵੰਡਦਾ, ਹੈ ਗਮ ਉਸਦੀ ਪਰਛਾਈ। ਰਾਤ ਦਿਨੇ ਹੈ ਜੂਝਦਾ ਰਹਿੰਦਾ, ਬਾਕੀ ਸਭ ਸੁਰਤ ਭੁਲਾਈ, ਬੰਜਰ ਨੂੰ ਉਪਜਾਊ ਬਣਾ ਕੇ ਮਨ ਦੀ ਅੰਨ ਦੀ ਛੈ ਬਰਲਾਈ। ਬਾਕੀ ਸਭ ਸੁਰਤ ਭੁਲਾਈ, ਬੰਜਰ ਨੂੰ ਉਪਜਾਊ ਬਣਾ ਕੇ ਅੰਨ ਦੀ ਛੈ ਬਰਲਾਈ। ਪਖਦੀ ਦੁਪਹਿਰ ਜਾਂ ਠੰਡ ਦਾ ਮੌਸਮ, ਹੋਵੇ ਕਾਲੀ ਬਦਲੀ ਛਾਈ, ਪਖਦੀ ਦੁਪਹਿਰ ਜਾਂ ਠੰਡ ਦਾ ਮੌਸਮ, ਹੋਵੇ ਕਾਲੀ ਬਦਲੀ ਛਾਈ, ਖੂਨ ਪਸੀਨਾ ਡੋਲ ਕੇ ਆਪਣਾ ਦੇਸ਼ ਚੋਂ ਭੁੱਖ ਮਿਟਾਈ। ਸਦੀਆਂ ਤੋਂ ਪਰ ਇਸ ਦੀ ਕਿਸਮਤ ਇਸ ਨੂੰ ਰਾਸ ਨਾ ਆਈ, ਸਦੀਆਂ ਤੋਂ ਪਰ ਇਸ ਦੀ ਕਿਸਮਤ ਇਸ ਨੂੰ ਰਾਸ ਨਾ ਆਈ, ਦੁਨੀਆ ਲਈ ਅੰਦਾਤਾ ਬਣਿਆ ਘਰ ਦੀ ਖਬਰ ਨਾ ਲਾਈ ਕਾਈ। ਜੋ ਦੁਨੀਆ ਲਈ ਅੰਦਾਤਾ ਬਣਿਆ ਘਰ ਦੀ ਖਬਰ ਨਕਾਈ, ਝੂਠੇ ਵਾਦੇ ਫੋਕੇ ਨਾਰੇ ਇਸ ਨੂੰ ਰਾਸ ਨਾ ਆਏ, ਝੂਠੇ ਵਾਦੇ ਫੋਕੇ ਨਾਰੇ ਇਸ ਨੂੰ ਰਾਸ ਨਾ ਆਏ। ਸੱਤਾ ਧਾਰੀ ਤੇ ਧਨਵਾਨਾਂ ਨਿਤ ਨਵੇਂ ਜਾਲ ਫੈਲਾਏ, ਸੱਤਾ ਧਾਰੀ ਤੇ ਧਨਵਾਨਾਂ ਨਿਤ ਨਵੇਂ ਜਾਲ ਫੈਲਾਏ, ਮਿੱਟੀ ਵਿੱਚ ਮਿੱਟੀ ਹੋ ਕੇ ਕਿਸਾਨਾਂ ਖੇਤੀ ਹੈ ਲਹਿਰਾਈ। ਮਿੱਟੀ ਵਿੱਚ ਮਿੱਟੀ ਹੋ ਕੇ ਕਿਸਾਨਾਂ ਖੇਤੀ ਹੈ ਲਹਿਰਾਈ, ਆਪਣੀ ਜਾਨ ਦੀ ਬਾਜ਼ੀ ਲਾ ਕੇ ਦੇਸ਼ ਦੀ ਪੱਤ ਬਚਾਈ। ਤਰੀਆਂ ਤਰਾਈਆਂ ਨਹਿਰੇ ਚ ਰਹਿ ਜਾਂਦੀਆਂ ਯੋਜਨਾ ਸਭੇ ਬਣਾ ਕੇ ਸਰਕਾਰ ਦੀਆਂ, ਤਰੀਆਂ ਤਰਾਈਆਂ ਨਹਿਰੇ ਜਾਂਦੀਆਂ ਯੋਜਨਾ ਸਭੇ ਬਣਾ ਕੇ, ਅੰਤ ਨਿਰਾਸ਼ਾ ਪੱਲੇ ਪੈਂਦੀ ਮੰਡੀਆਂ ਦੇ ਵਿੱਚ ਜਾ ਕੇ। ਵਰਤਮਾਨ ਚ ਸਭ ਦਾ ਸਾਥ ਤੇ ਸਭ ਕਾ ਵਿਕਾਸ ਦਾ ਨਾਰਾ, ਵਰਤਮਾਨ ਚ ਸਭ ਕਾ ਸਾਥ ਤੇ ਸਭ ਕਾ ਵਿਕਾਸ ਦਾ ਨਾਰਾ, ਠੋਕਰਾਂ ਵਿੱਚ ਹੀ ਰਿਹਾ ਹੈ ਰੁਲਦਾ ਇਹ ਕਿਸਮਤ ਦਾ ਮਾਰਾ। ਜੈ ਜਵਾਨ ਤੇ ਜੈ ਕਿਸਾਨ ਦਾ ਨਾਰਾ ਕਦੇ ਸੀ ਲੱਗਿਆ, ਜੈ ਜਵਾਨ ਤੇ ਜੈ ਕਿਸਾਨ ਦਾ ਨਾਰਾ ਕਦੇ ਸੀ ਲੱਗਿਆ। ਨੀਲੇ ਅੰਬਰਾਂ ਉੱਤੇ ਉਹ ਵੀ ਅੱਜ ਤੱਕ ਫੋਕਾ ਗਜਿਆ, ਨੀਲੇ ਅੰਬਰਾਂ ਉੱਤੇ ਉਹ ਵੀ ਅੱਜ ਤੱਕ ਫੋਕਾ ਗਜਿਆ। ਕਦ ਬਦਲੂਗਾ, ਕਿਸਨੇ ਬਦਲਣਾ ਤੈਨੂੰ ਇਹ ਕਿਸਾਨਾ, ਸੁਣਿਓ ਜ਼ਰਾ, ਕਦ ਬਦਲੂਗਾ ਕਿਸਨੇ ਬਦਲਣਾ ਤੈਨੂੰ ਇਹ ਕਿਸਾਨਾ, ਆਪਣੇ ਪੈਰਾਂ ਤੇ ਖੜਾ ਹੈ ਹੋਣਾ ਆਪੇ ਤੂੰ ਜਵਾਨਾ।

0: ਕਦ ਬਦਲੂਗਾ, ਕਿਸਨੇ ਬਦਲਣਾ ਤੈਨੂੰ ਏ ਕਿਸਾਨਾ, ਆਪਣੇ ਪੈਰਾਂ ਤੇ ਖੜਾ ਹੈ ਹੋਣਾ ਆਪੇ ਤੂੰ ਜਵਾਨਾ। ਹੱਥ ਹੈ ਆਇਆ ਅੱਜ ਜੋ ਵੀਰਾ, ਸਮਾਂ ਨਾ ਐਵੇਂ ਗਵਾਈ। ਹੱਥ ਹੈ ਆਇਆ ਅੱਜ ਜੋ ਵੀਰਾ, ਸਮਾਂ ਨਾ ਐਵੇਂ ਗਵਾਈ, ਜ਼ੋਰ ਦਾ ਹੱਲਾ ਬੋਲ ਕੇ ਮਿੱਤਰਾ ਸੰਘਰਸ਼ ਅੱਗੇ ਵਧਾਈ। ਜ਼ੋਰ ਦਾ ਹੱਲਾ ਬੋਲ ਕੇ ਵੀਰਾ ਸੰਘਰਸ਼ ਨੂੰ ਅੱਗੇ ਵਧਾਈ। ਇਕੱਠੇ ਹੋ ਕੇ ਰਸਤੇ ਦੀਆਂ ਸਭੇ ਠੋਕਰਾਂ ਲਾਹੀ, ਇਕੱਠੇ ਹੋ ਕੇ ਰਸਤੇ ਦੀਆਂ ਸਭੇ ਰੁਕਾਵਟਾਂ ਲਾਹੀ, ਰੱਬ ਵੀ ਤੇਰੇ ਨਾਲ ਹੈ ਸੂਰਜ, ਰੱਬ ਨੂੰ ਨਾ ਭੁਲਾਈ। ਇਕੱਠੇ ਹੋ ਕੇ ਰਸਤੇ ਦੀਆਂ ਸਭੇ ਰੁਕਾਵਟਾਂ ਲਾਹੀ, ਰੱਬ ਵੀ ਤੇਰੇ ਨਾਲ ਹੈ ਸੂਰਜ, ਰੱਬ ਨੂੰ ਨਾ ਭੁਲਾਈ। ਰੱਬ ਵੀ ਤੇਰੇ ਨਾਲ ਹੈ ਵੀਰਾ, ਰੱਬ ਨੂੰ ਨਾ ਭੁਲਾਈ। ਉਲਟੀ ਕਿਸਨੇ ਰੀਤ ਹੈ ਬੰਦਿਆ, ਜਗ ਤੇ ਆਣ ਚਲਾਈ, ਹੋਰਨਾਂ ਨੂੰ ਜੋ ਖੁਸ਼ੀਆਂ ਵੰਡਦਾ ਹੈ ਗਮ ਉਸਦੀ ਪਰਛਾਈ, ਹੋਰਨਾਂ ਨੂੰ ਜੋ ਖੁਸ਼ੀਆਂ ਵੰਡਦਾ ਹੈ ਗਮ ਉਸਦੀ ਪਰਛਾਈ। ਬਹੁਤ ਬਹੁਤ ਧੰਨਵਾਦ ਜੀ।
1: ਅਤੇ ਤੁਸੀਂ ਸਾਰੇ ਇਹ ਬਖੂਬੀ ਜਾਣਦੇ ਹੋ ਵੀ ਦਿੱਲੀ ਦੇ ਵਿੱਚ ਜੋ ਇਸ ਵੇਲੇ ਭਾਰਤ ਪੱਧਰ ਦੇ ਕਿਸਾਨਾਂ ਦਾ ਭੁੱਲ ਚੱਲ ਰਿਹਾ, ਇਸ ਘੋਲ ਦੇ ਵਿੱਚ ਜਿਹੜੀ ਬੜਤ ਆ ਜਾਂ ਕਹਿ ਲਈਏ ਸਭ ਤੋਂ ਜ਼ਿਆਦਾ ਵੱਡਾ ਯੋਗਦਾਨ ਉਹ ਪੰਜਾਬੀਆਂ ਦਾ, ਪੰਜਾਬੀਆਂ ਦੇ ਵਿੱਚ ਵੀ ਖਾਸ ਤੌਰ 'ਤੇ ਸਾਡੀਆਂ ਪੰਜਾਬੀਆਂ ਦੀਆਂ ਮਾਵਾਂ ਭੈਣਾਂ ਦਾ ਯੋਗਦਾਨ ਵੀ ਹੈਗਾ ਹੈ। ਅਤੇ ਇਸ ਜਿਹੜੀਆਂ ਔਰਤਾਂ ਦੇ ਯੋਗਦਾਨ ਸੰਬੰਧੀ ਜਿਹੜਾ ਕੰਗਣਾ ਰਣਦੌਤ ਨੇ ਜਿਹੜੀ ਇੱਕ ਟਵੀਟ ਕੀਤੀ ਹੈ ਜਿਸ ਨੇ ਪੰਜਾਬੀ ਔਰਤਾਂ ਦੇ ਮਾਣ ਸਤਿਕਾਰ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ, ਉਸ ਦੇ ਵਿਰੋਧ ਦੇ ਵਿੱਚ ਸਾਡੀ ਕਵਿਤਰੀ ਕਿਰਨਜੀਤ ਕੌਰ ਅਤੇ ਉਸਦੀ ਸਾਥਣ ਜਿਹੜੀ ਆ ਇੱਕ ਹਫ਼ਤਾ ਜਿਹੜੀ ਆ ਲੈ ਕੇ ਹਾਜ਼ਰ ਹੋ ਰਹੀ ਹੈ। ਕਿਰਨਜੀਤ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ। ਕਿਰਨਜੀਤ ਕੌਰ ਅਤੇ ਸਾਥਣ,
2: ਬਹੁਤ ਹੀ ਸਤਿਕਾਰਯੋਗ ਹਰਵੰਸ ਜੀ ਅਤੇ ਮੇਰੇ ਸਾਹਿਤਕਾਰ ਸਾਥੀਓ, ਸਤਿ ਸ਼੍ਰੀ ਅਕਾਲ। ਮੈਂ ਕਿਰਨਜੀਤ ਕੌਰ ਹਾਜ਼ਰ ਹਾਂ ਲੈ ਕੇ ਆਪਣੀ ਕਵਿਤਾ ਕੰਗਣਾ, ਜਿਹੜੀ ਕਿ ਅੱਜ ਦੇ ਕਿਸਾਨੀ ਮਸਲਿਆਂ ਉੱਪਰ ਆਧਾਰਿਤ ਹੈ ਅਤੇ ਕੰਗਣਾ ਦੀ ਬਿਆਨਬਾਜ਼ੀ ਨੂੰ ਦਰਸਾਉਂਦੀ ਹੈ। ਸੁਣਿਓ ਜ਼ਰਾ ਧਿਆਨ ਦੇ ਨਾਲ। ਕੰਗਣਾ ਕੰਗਣਾ, ਤੂੰ ਮੈਨੂੰ ਮੇਰੀ ਪੋਤੀ ਵਰਗੀ ਜਾਪੇ, ਕੰਗਣਾ ਤੂੰ ਮੈਨੂੰ ਮੇਰੀ ਪੋਤੀ ਵਰਗੀ ਜਾਪੇ, ਬਾਤ ਸੁਣਾਵਾਂ ਮੈਂ ਤੈਨੂੰ, ਬਾਤ ਸੁਣਾਵਾਂ ਮੈਂ ਤੈਨੂੰ, ਬੁੱਝੀ ਤੂੰ ਆਪੇ। ਦੂਜੀ ਗੱਲ ਆਖਾਂ ਸ਼ਕਤੀਮਾਨ ਨੂੰ, ਨਿੱਕੇ ਨਿੱਕੇ ਬੱਚਿਆਂ ਦੇ ਭਗਵਾਨ ਨੂੰ, ਪੁੱਤਾ ਪੁੱਤਾ ਲੱਗਦਾ ਮੈਨੂੰ ਤੂੰ ਵੀ ਜਾਲੀ ਦਾ ਜਾਲੀ ਰਹਿ ਗਿਆ, ਬੇਸਮਝੀ ਵਿੱਚ ਅੰਨਦਾ ਤੈਨੂੰ ਤੂੰ ਕੁੱਤਾ ਕਹਿ ਗਿਆ। ਕਰੀ ਕਰਾਈ ਜ਼ਿੰਦਗੀ ਦੀ ਤੂੰ ਖੂਹ ਵਿੱਚ ਪਾਲੀ, ਕਰੀ ਕਰਾਈ ਜ਼ਿੰਦਗੀ ਦੀ ਤੂੰ ਖੂਹ ਵਿੱਚ ਪਾਲੀ, ਚੰਗਾ ਚੰਗਾ ਤੈਨੂੰ ਸਭ ਕਹਿੰਦੇ ਸੀ, ਹੁਣ ਦੱਸ ਕਿਉਂ ਤੂੰ ਛੋਤ ਲੁਹਾਲੀ। ਹੁਣ ਪੁੱਛਾਂ ਤੈਥੋਂ ਮੈਂ ਬੇਟੀ ਕੰਗਣਾ, ਹੁਣ ਪੁੱਛਾਂ ਤੈਥੋਂ ਮੈਂ ਬੇਟੀ ਕੰਗਣਾ, ਜਦ ਦਫ਼ਤਰ ਤੇਰਾ ਤੋੜਿਆ ਸੀ, ਜਦ ਦਫ਼ਤਰ ਤੇਰਾ ਤੋੜਿਆ ਸੀ, ਮਹਾਰਾਸ਼ਟਰ ਦੀ ਸਰਕਾਰ ਨੇ ਤੈਨੂੰ ਧੌਣੋਂ ਆਣ ਮਰੋੜਿਆ ਸੀ, ਤੇਰਾ ਚਿਹਰਾ ਪੀਲਾ ਪੈ ਗਿਆ ਸੀ, ਤੇਰਾ ਚਿਹਰਾ ਪੀਲਾ ਪੈ ਗਿਆ ਸੀ, ਮਾੜੀ ਹੋਈ ਨਾਲ ਕੁੜੀ ਦੇ ਹਰ ਕਿਸਾਨ ਤਾਂ ਕਹਿ ਗਿਆ ਸੀ। ਦੱਸਾਂ ਆਪਣੇ ਬਾਰੇ ਮੈਂ ਅੰਸ ਗੁਰੂ ਗੋਬਿੰਦ ਦੀ, ਦੱਸਾਂ ਆਪਣੇ ਬਾਰੇ ਮੈਂ ਅੰਸ ਗੁਰੂ ਗੋਬਿੰਦ ਦੀ, ਮੇਰੇ ਵੱਡਿਆਂ ਬਚਾਈ ਆਬਰੂ ਸੋਹਣੀ ਇਸ ਹਿੰਦ ਦੀ। ਮੈਂ ਪੰਜਾਬਣ ਪੰਜਾਬ ਦੀ ਹਾਂ ਯੁੱਧ ਵਿੱਚ ਲੜਦੀ, ਜਦੋਂ ਪਏ ਗਰੀਬੀ ਘਰ ਵਿੱਚ ਧੁੱਪਾਂ ਵਿੱਚ ਹਾਂ ਹਾੜੀ ਵੜਦੀ, ਕਰਜ਼ੇ ਦੇ ਮਾਰੇ ਪੁੱਤ ਮੇਰੇ, ਕਰਜ਼ੇ ਦੇ ਮਾਰੇ ਪੁੱਤ ਮੇਰੇ, ਨਿੱਤ ਖੁਦਕੁਸ਼ੀਆਂ ਕਰਦੇ, ਕੰਗਾਲ ਕੀਤਾ ਦੇਸ਼ ਨਿਤਾਵਾਂ, ਕੰਗਾਲ ਕੀਤਾ ਦੇਸ਼ ਨਿਤਾਵਾਂ, ਹਰਜਾਨਾ ਮੇਰੇ ਲਾਲ ਨੇ ਭਰਦੇ। ਮੈਂ ਆਪ ਭੁੱਖੀ ਪੈ ਜਾਵਾਂ ਪਰ ਦਰ ਤੇ ਆਏ ਨੂੰ ਨਹੀਂ ਮੋੜਦੀ, ਇੱਜ਼ਤ ਅਣਖ ਹੈ ਮੇਰੀ ਦੌਲਤ, ਕੋਈ ਕੋਠੀ ਨਹੀਂ ਕਰੋੜ ਦੀ, ਕੋਈ ਕੋਠੀ ਨਹੀਂ ਕਰੋੜ ਦੀ। ਹੈਰਾਨ ਹੋਵਾਂ ਤੇਰੀ ਸੋਚ ਤੇ ਸੁਣ ਕੰਗਣਾ, ਹੈਰਾਨ ਹੋਵਾਂ ਤੇਰੀ ਸੋਚ ਤੇ, ਸੱਚ ਹੋ ਗਿਆ ਔਰਤ ਹੀ ਔਰਤ ਦੀ ਵੈਰੀ ਹੈ, ਔਰਤ ਹੀ ਔਰਤ ਦੀ ਵੈਰੀ ਹੈ, ਢਿੱਡ ਭਰਨ ਵਾਲੇ ਨੂੰ ਦੇਸ਼ ਧਰੋਈ, ਕਹਿ ਗਿਆ ਖੰਨਾ ਜ਼ਹਿਰੀ ਹੈ। ਅਸੀਂ ਹੱਕ ਲਏ ਬਿਨਾਂ ਮੁੜਨਾ ਨਹੀਂ, ਅਸੀਂ ਹੱਕ ਲਏ ਬਿਨਾਂ ਮੁੜਨਾ ਨਹੀਂ, ਭਾਵੇਂ ਟਹਿਰ ਗਲਾਂ ਵਿੱਚ ਪਾ ਦਿਓ, ਭਾਵੇਂ ਟਹਿਰ ਗਲਾਂ ਵਿੱਚ ਪਾ ਦਿਓ। ਕਿਰਨਜੀਤ ਅਸੀਂ ਈਣ ਨਹੀਂ ਮੰਨਣੀ ਹਾਕਮਾਂ, ਕਿਰਨਜੀਤ ਅਸੀਂ ਈਣ ਨਹੀਂ ਮੰਨਣੀ ਹਾਕਮਾਂ, ਭਾਵੇਂ ਬੰਬਾਂ ਨਾ ਉਡਵਾ ਦਿਓ, ਭਾਵੇਂ ਬੰਬਾਂ ਨਾ ਉਡਵਾ ਦਿਓ। ਰਚਨਾ ਸੁਣਨ ਦੇ ਲਈ ਬਹੁਤ ਬਹੁਤ ਧੰਨਵਾਦ।
1: ਰਣਜੀਤ ਕੌਰ ਹੁਣਾਂ ਦੀ ਇਹ ਪਿਆਰੀ ਕਵਿਤਾ ਤੋਂ ਬਾਅਦ ਹੁਣ ਅਸੀਂ ਹੁਸ਼ਿਆਰਪੁਰ ਜ਼ਿਲ੍ਹੇ ਦੀ ਤਹਿਸੀਲ ਦਸੂਆ ਦੇ ਪਿੰਡ ਬੋਦਲਾਂ ਤੋਂ ਗੁਰਪ੍ਰੀਤ ਸਫਰੀ ਜੀ ਨੂੰ ਸੱਦਾ ਦੇਣ ਜਾ ਰਹੇ ਹਾਂ। ਉਹ ਵੀ ਆਪਣੀ ਰਚਨਾ ਜਿਹੜੀ ਆ ਕਿਸਾਨ ਘੋਲ ਦੀ ਹਮਾਇਤ ਦੇ ਵਿੱਚ ਲੈ ਕੇ ਆਉਣ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
3: ਸਤਿ ਸ੍ਰੀ ਅਕਾਲ ਦੋਸਤੋ, ਅੱਜ ਫਿਰ ਦੁਆਬਾ ਰੇਡੀਓ ਚੈਨਲ ਦੇ ਮਾਧਿਅਮ ਰਾਹੀਂ ਆਪ ਸਭ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ, ਸੋ ਬਹੁਤ ਬਹੁਤ ਧੰਨਵਾਦ ਸ਼੍ਰੀ ਹਰਬੰਸ ਸੀਓ ਜੀ ਦਾ, ਜੋ ਕਿ ਇਹ ਬਹੁਤ ਹੀ ਵਧੀਆ ਉਪਰਾਲਾ ਕਰ ਰਹੇ ਆ ਸਾਹਿਤਕਾਰਾਂ ਨੂੰ ਇੱਕ ਦੂਸਰੇ ਨਾਲ ਜੋੜਨ ਦਾ। ਇੱਕ ਛੋਟੀ ਜਿਹੀ ਕਵਿਤਾ ਕਿਸਾਨੀ ਨਾਲ ਰਿਲੇਟਡ। ਮੁਸ਼ਕਲਾਂ ਸੈਂਕੜੇ ਸਨ ਸਿਰ ਉੱਤੇ ਭਾਵੇਂ, ਮੁਸ਼ਕਲਾਂ ਸੈਂਕੜੇ ਸਨ ਸਿਰ ਉੱਤੇ ਭਾਵੇਂ, ਨਾ ਰਾਵਾਂ ਵਿੱਚ ਰੁਕੇ ਸਨ ਕਾਫਿਲੇ। ਮੁਸ਼ਕਲਾਂ ਸੈਂਕੜੇ ਸਨ ਸਿਰ ਉੱਤੇ ਭਾਵੇਂ, ਨਾ ਰਾਵਾਂ ਵਿੱਚ ਰੁਕੇ ਸਨ ਕਾਫਿਲੇ। ਬਹੁਤ ਦੂਰ ਦਰਾਜ ਤੋਂ ਜੋ ਆਏ ਸਨ ਤੇ, ਬਹੁਤ ਦੂਰ ਦਰਾਜ ਤੋਂ ਜੋ ਆਏ ਸਨ ਤੇ, ਖਬਰੇ ਕਿਸ ਦਿਸ਼ਾ ਤੁਰ ਗਏ ਸਨ ਕਾਫਲੇ। ਪੈਰ ਲਹੂ ਲੁਹਾਨ ਸਨ, ਹੌਂਸਲੇ ਕਿੰਨੇ ਸਨ ਬੁਲੰਦ, ਪੈਰ ਲਹੂ ਲੁਹਾਨ ਸਨ ਤੇ ਹੌਂਸਲੇ ਕਿੰਨੇ ਸਨ ਬੁਲੰਦ, ਕਦੇ ਇੱਕ ਪੈਰ ਨਹੀਂ ਰੁਕੇ ਜਿਹੜੇ, ਦਿੱਲੀ ਵੱਲ ਚਲੇ ਸਨ ਕਾਫਲੇ। ਅੱਜ ਵੀ ਪੈਰਾਂ ਦੀ ਛਾਪ, ਅੱਜ ਵੀ ਪੈਰਾਂ ਦੀ ਛਾਪ ਸੜਕ 'ਤੇ ਜਿਉਂ ਦੀ ਤਿਉਂ ਹੈ ਕਾਇਮ, ਅੱਜ ਵੀ ਪੈਰਾਂ ਦੀ ਛਾਪ ਸੜਕ 'ਤੇ ਜਿਉਂ ਦੀ ਤਿਉਂ ਹੈ ਕਾਇਮ। ਜੋ ਗੀਤ ਸੁਣਾਉਂਦੇ ਕਿਰਤਾਂ ਦੇ ਤੁਰੇ ਖਿਜਾ ਵੱਲ ਕਾਫਲੇ, ਜੋ ਗੀਤ ਸੁਣਾਉਂਦੇ ਕਿਰਤਾਂ ਦੇ ਤੁਰੇ ਖਿਜਾ ਵੱਲ ਕਾਫਲੇ। ਉਹ ਰੱਬਾ, ਸੋ ਆਖਰੀ ਬੰਦ ਹੈ, ਉਹ ਰੱਬਾ ਹੁਣ ਤੂੰ ਦੱਸ ਮੁੜ ਇਹ ਘਰ ਕਦ ਆਵਣਗੇ, ਉਹ ਰੱਬਾ ਹੁਣ ਤੂੰ ਦੱਸ ਮੁੜ ਇਹ ਘਰ ਕਦ ਆਵਣਗੇ, ਦਿਨ ਭਰ ਮੁਸ਼ਕਤ ਕਰਨ ਵਾਸਤੇ ਜੋ ਤੁਰੇ ਘਰਾਂ ਚੋਂ ਕਾਫਲੇ। ਮੁਸ਼ਕਲਾਂ ਸੈਂਕੜੇ ਸਨ ਸਿਰ ਉੱਤੇ ਭਾਵੇਂ, ਨਾ ਰਾਹਾਂ ਵਿੱਚ ਰੁਕੇ ਸਨ ਕਾਫਲੇ, ਨਾ ਰਾਹਾਂ ਵਿੱਚ ਰੁਕੇ ਸਨ ਕਾਫਲੇ। ਸੋ ਦੋਸਤੋ ਧੰਨਵਾਦ।
1: ਸਫਰੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਵਿੱਚ ਵਸਦੀ ਸਾਡੀ ਸ਼ਾਇਰਾ ਡਾਕਟਰ ਇੰਦਰਪਾਲ ਕੌਰ ਜੀ ਨੂੰ। ਇੰਦਰਪਾਲ ਕੌਰ ਜੀ ਆਪਣੀ ਜਿਹੜੀ ਹੈ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਇੰਦਰਪਾਲ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
4: ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਪਟਿਆਲਾ ਤੋਂ ਡਾਕਟਰ ਇੰਦਰਪਾਲ ਕੌਰ। ਮੇਰੀ ਕਵਿਤਾ ਹੈ ਆਦਤ ਤੋਂ ਮਜਬੂਰ। ਕੋਈ ਕੱਟਦਾ ਹੈ, ਕੋਈ ਵੱਢਦਾ ਹੈ, ਕੋਈ ਜ਼ਖਮ ਸੀਨੇ 'ਤੇ ਲਾਉਂਦਾ ਏ, ਕੋਈ ਮੱਲਮ ਪੱਟੀ ਕਰਦਾ ਏ, ਕੋਈ ਦਰਦ ਵੰਡਾਈ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਕੋਈ ਮਿੱਠੀ ਬਾਣੀ ਬੋਲ ਬੋਲ ਠੰਡ ਸੀਨੇ ਨੂੰ ਪਾਉਂਦਾ ਏ, ਕੋਈ ਸੂਈ ਵਾਂਗੂ ਚੁੱਭਦਾ ਹੈ, ਕੋਈ ਸੂਈ ਵਾਂਗ ਸੀ ਜਾਂਦਾ ਹੈ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਕੋਈ ਦੂਜਿਆਂ ਦਾ ਹੱਕ ਮਾਰ ਮਾਰ ਆਪਣੀ ਤਿਜੋਰੀ ਭਰਦਾ ਹੈ, ਕੋਈ ਦੂਜਿਆਂ ਦਾ ਹੱਕ ਮਾਰ ਮਾਰ ਆਪਣੀ ਤਿਜੋਰੀ ਭਰਦਾ ਹੈ, ਕੋਈ ਹੱਸ ਕੇ ਆਪਣਾ ਹਿੱਸਾ ਵੀ ਦੂਜੇ ਦੇ ਨਾਂ ਕਰ ਜਾਂਦਾ ਹੈ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਹੈ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਹੈ। ਕੋਈ ਚਲਦੇ ਨੂੰ ਠੋਕਰ ਮਾਰ ਕੇ ਪੂਰੀ ਤਰ੍ਹਾਂ ਡੇਗ ਜਾਂਦਾ ਹੈ, ਕੋਈ ਚਲਦੇ ਨੂੰ ਠੋਕਰ ਮਾਰ ਕੇ ਪੂਰੀ ਤਰ੍ਹਾਂ ਡੇਗ ਜਾਂਦਾ ਹੈ, ਕੋਈ ਡਿੱਗੇ ਹੋਏ ਨੂੰ ਉਠਾ ਕੇ ਵੀ ਕਦਮਾਂ 'ਤੇ ਖੜ੍ਹਾ ਕਰ ਜਾਂਦਾ ਹੈ। ਉਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਹੈ। ਕੋਈ ਕੱਟਦਾ ਹੈ, ਕੋਈ ਵੱਢਦਾ ਹੈ, ਕੋਈ ਜ਼ਖਮ ਸੀਨੇ 'ਤੇ ਲਾਉਂਦਾ ਹੈ, ਕੋਈ ਮੱਲਮ ਪੱਟੀ ਕਰਦਾ ਹੈ, ਕੋਈ ਦਰਦ ਵੰਡਾਈ ਜਾਂਦਾ ਹੈ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਹੈ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਹੈ। ਬਹੁਤ ਬਹੁਤ ਸ਼ੁਕਰੀਆ।
1: ਹੁਣ ਮੈਂ ਸੱਦਾ ਦੇਣ ਜਾ ਰਿਹਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੜਾ ਚੌਰ ਦੇ ਪਿੰਡ ਰੱਤੇਵਾਲ ਦੇ ਮਾਸਟਰ ਮਨਾਰਸੀ ਦਾਸ ਰੱਤੇਵਾਲ ਜੀ ਨੂੰ। ਉਹ ਵੀ ਕਿਸਾਨ ਕੋਲ ਦੀ ਹਮਾਇਤ ਦੇ ਵਿੱਚ ਆਪਣੀ ਜਿਹੜੀ ਆ ਹਮਾਇਤ ਲੈ ਕੇ ਕਵਿਤਾ ਰਾਹੀਂ ਹਾਜ਼ਰ ਹੋ ਰਹੇ ਨੇ। ਮਾਸਟਰ ਬਨਾਰਸੀ ਦਾਸ ਰੱਤੇਵਾਲ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
3: ਕਿਸਾਨ ਦਾ ਪੁੱਤ, ਕਿਸਾਨ ਦਾ ਪੁੱਤ ਹਾਂ, ਕਿਸਾਨ ਨਾਲ ਖੜਾਂਗਾ। ਕਿਸਾਨ ਦਾ ਪੁੱਤ ਹਾਂ, ਕਿਸਾਨ ਨਾਲ ਖੜਾਂਗਾ। ਕਿਸਾਨੀ ਦੀ ਰਾਖੀ ਲਈ ਜਾਵਰ ਨਾਲ ਲੜਾਂਗਾ। ਖੇਤਾਂ ਵਿੱਚ ਵਸਦੀ ਰੂਹ ਮੇਰੇ ਬਾਪ ਦੀ, ਜਿਹੜੀ ਮੈਨੂੰ ਪਲ ਪਲ ਅੰਗ ਸੰਗ ਜਾਪਦੀ। ਅੱਜ ਭਾਵੇਂ ਬਾਪੂ ਅੱਖੀਆਂ ਤੋਂ ਦੂਰ ਹੈ, ਪਰ ਖੇਤਾਂ ਵਿੱਚ ਡੁੱਲੇ ਉਹਦੇ ਪਸੀਨੇ ਦਾ ਸਰੂਰ ਹੈ। ਖੇਤਾਂ ਦੇ ਬੰਨੇ ਬੰਨੇ ਗੇੜਾ ਜਦ ਮੈਂ ਲਾਉਂਦਾ, ਸੱਚੀ ਮੁੱਚੀ ਬਾਪੂ ਮੈਨੂੰ ਆ ਕੇ ਸਮਝਾਉਂਦਾ। ਕਹਿੰਦਾ, ਮੇਰੇ ਖੇਤਾਂ ਦਾ ਤੂੰ ਰੱਖਣਾ ਧਿਆਨ ਹੈ, ਇਹਨਾਂ ਨਾਲ ਹੀ ਪੁੱਤਰਾ ਤੇਰੀ ਜੱਗ ਵਿੱਚ ਸ਼ਾਨ ਹੈ। ਵੇਖੀ ਕਿਤੇ ਇਹਨਾਂ ਉੱਤੇ ਕਾਬਜ਼ ਨਾ ਕੋਈ ਹੋ ਜਾਵੇ, ਬਣੀ ਬਣਾਈ ਇੱਜ਼ਤ ਮਿੱਟੀ ਵਿੱਚ ਖੋ ਜਾਵੇ। ਇਹਨਾਂ ਪਿੱਛੇ ਲੜਦਾ ਰਿਹਾ ਮੈਂ ਸ਼ਰੀਕਾਂ ਨਾਲ, ਕੋਰਟ ਅਤੇ ਕਚਹਿਰੀਆਂ 'ਚ ਪੈਂਦੀਆਂ ਤਰੀਕਾਂ ਨਾਲ। ਕਿਸਾਨ ਦੀ ਕਿਸਾਨੀ ਨਾਲ ਹੁੰਦੀ ਗੂੜੀ ਮੁਹੱਬਤ ਏ, ਇਹਨਾਂ ਵਿੱਚ ਹੀ ਰੱਬ ਤੇਰਾ ਲਿਖਿਆ ਮੁਕੱਦਰ ਏ। ਘਾਟੇ ਨਫ਼ੇ ਸਾਰੇ ਮੈਂ ਜਿੰਦ 'ਤੇ ਸੀ ਕੱਟਦਾ, ਫਿਰ ਵੀ ਨਾ ਪਾਸਾ ਕਦੀ ਇਹਨਾਂ ਵੱਲੋਂ ਵੱਟਦਾ। ਇਹੋ ਤੇਰੀ ਜਿੰਦ ਅਤੇ ਇਹੋ ਤੇਰੀ ਜਾਨ ਏ, ਇਹਨਾਂ ਵਿੱਚ ਹੀ ਵੱਸਦਾ ਤੇਰਾ ਭਗਵਾਨ ਏ। ਥੋੜ੍ਹੇ ਜਿਹੇ ਸ਼ਬਦਾਂ ਵਿੱਚ ਸ਼੍ਰੀ ਬਾਪੂ ਸਮਝਾ ਗਿਆ, ਖੇਤਾਂ ਦੇ ਦਰਦ ਦੀ ਕਹਾਣੀ ਸੁਣਾ ਗਿਆ। ਬਨਾਰਸੀ ਦਾਸ ਖੇਤਾਂ ਵਿੱਚ ਹੱਲ ਸੀ ਚਲਾਉਂਦਾ, ਬਾਪੂ ਨਾਲ ਸੱਚੀ ਮੁੱਚੀ ਹੱਥ ਸੀ ਵਟਾਉਂਦਾ। ਇਹੋ ਮੇਰੇ ਬਚਪਨ ਦੀ ਅਸਲੀ ਕਮਾਈ ਏ, ਨਾਲ ਨਾਲ ਇਸ ਦੇ ਮੈਂ ਕੀਤੀ ਵੀ ਪੜ੍ਹਾਈ ਏ। ਪੜ੍ਹ ਲਿਖ ਜਦ ਫਿਰ ਅਧਿਆਪਕ ਜਾ ਲੱਗੇ ਸੀ, ਖੇਤਾਂ ਵਿੱਚ ਕਦੀ ਕਦੀ ਫਿਰ ਵੀ ਹੱਕ ਲੈਂਦੇ ਢੱਗੇ ਸੀ। ਰੱਤੇਵਾਲ ਪਿੰਡ ਵਿੱਚ ਆਉਣ ਕੇ ਪੜ੍ਹਾਇਆ ਏ, ਛੁੱਟੀ ਵਾਲੇ ਦਿਨ ਖੂਬ ਹੱਲ ਵੀ ਚਲਾਇਆ ਏ। ਇੰਨ ਵਿੰਨ ਸਾਰੀ ਉਹ ਕਹਾਣੀ ਮੈਂ ਸੁਣਾਈ ਏ, ਬਚਪਨ ਅਤੇ ਜਵਾਨੀ ਵਿੱਚ ਆਉਣ ਜੋ ਹੰਢਾਈਏ, ਬਚਪਨ ਅਤੇ ਜਵਾਨੀ ਵਿੱਚ ਆਉਣ ਜੋ ਹੰਢਾਈਏ।
1: ਰੱਤੇਵਾਲ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਸ਼ਹਿਰ ਦੇ ਵਿੱਚ ਵਸਦੀ ਸਾਡੀ ਸ਼ਾਇਰ ਆ ਸੁਸ਼ਮਾ ਸੱਭਰਵਾਲ ਜੀ ਨੂੰ। ਸੁਸ਼ਮਾ ਸੱਭਰਵਾਲ ਜੀ ਸਾਡੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਪਹਿਲੀ ਵਾਰੀ ਹਾਜ਼ਰ ਹੋ ਰਹੇ ਨੇ ਅਤੇ ਉਹ ਵੀ ਕਿਸਾਨ ਸੰਘਰਸ਼ਾਂ ਨਾਲ ਜੋੜ ਕੇ ਆਪਣੀ ਕਿਸਾਨ ਅੰਦੋਲਨ ਨੂੰ ਹਮਾਇਤ ਦੇਣ ਆਏ ਨੇ ਆਪਣੀ ਕਵਿਤਾ ਰਾਹੀਂ। ਸੁਸ਼ਮਾ ਸੱਭਰਵਾਲ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
5: ਹਾਂਜੀ, ਮੈਂ ਹਰਬੰਸ ਸਿੰਘ ਜੀ ਦੁਆਬਾ ਰੇਡੀਓ ਸਟੇਸ਼ਨ ਦੀ ਜਿਹੜੇ ਚਲਾ ਰਹੇ ਹਾਂ, ਮੈਂ ਇਹਨਾਂ ਨੂੰ ਸਤਿ ਸ਼੍ਰੀ ਅਕਾਲ ਕਹਿੰਦੀ ਹਾਂ ਅਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਕਹਿੰਦੀ ਹਾਂ। ਮੈਂ ਆਪਣੀ ਇੱਕ ਕਵਿਤਾ ਕਿਸਾਨਾਂ 'ਤੇ ਬਣਾਈ ਹੈ, ਲਿਖੀ ਹੈ। ਮੈਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਵੀ ਸਾਰੇ ਲੋਕ ਕਿਸਾਨਾਂ ਦੇ ਨਾਲ ਹੈ, ਸਾਰਾ ਭਾਰਤ ਇੱਕ ਹੈ। ਇੱਥੋਂ ਤੱਕ ਕਿ ਪੜ੍ਹੇ ਲਿਖੇ ਬਾਹਰ ਦੇ ਲੋਕ ਵੀ ਕਿਸਾਨ ਪੱਕੀ ਹੁੰਗਾਰਾ ਭਰ ਰਹੇ ਹਾਂ। ਇਹ ਬਹੁਤ ਅੱਛੀ ਗੱਲ ਹੈ, ਚੰਗੀ ਗੱਲ ਹੈ ਅਤੇ ਕਿਸਾਨਾਂ ਦੇ ਲਈ ਸਰਕਾਰਾਂ ਨੂੰ ਝੁਕਣਾ ਚਾਹੀਦਾ। ਇਹਦੇ ਬਾਰੇ 'ਚ ਮੈਂ ਆਪਣਾ ਹਮਦਰਦੀ ਭਰਿਆ ਇੱਕ ਨਜ਼ਰਾਨਾ ਭੇਟ ਕਰ ਰਹੀ ਹਾਂ ਕਵਿਤਾ ਵਿੱਚ। ਜਾਗੋ ਕਿਸਾਨ ਜਾਗੋ, ਜਾਗੋ ਕਿਸਾਨ ਜਾਗੋ, ਹੁਣ ਜਾਗਣ ਦਾ ਵੇਲਾ ਆਇਆ। ਬਥੇਰੀਆਂ ਖੁਦਕਿਸ਼ੀਆਂ ਕੀਤੀਆਂ, ਹੁਣ ਜਿਉਣ ਦਾ ਵੇਲਾ ਆਇਆ। ਬਥੇਰੀਆਂ ਖੁਦਕਿਸ਼ੀਆਂ ਕੀਤੀਆਂ, ਹੁਣ ਜਿਉਣ ਦਾ ਵੇਲਾ ਆਇਆ। ਹਾਕਮ ਹੁਣ ਤੱਕ ਇਹਨਾਂ ਦਾ ਬਣਦਾ ਹੱਕ ਦੇ ਦਿਓ, ਹਾਕਮੋ ਹੁਣ ਹੱਕ ਇਹਨਾਂ ਦਾ ਬਣਦਾ ਇਹਨਾਂ ਨੂੰ ਦੇ ਦਿਓ। ਭੁਲੇਖੇ ਇਹਨਾਂ ਨੂੰ ਪਾ ਕੇ ਕਿਉਂ ਪਾਪ ਕਮਾਈ ਜਾਂਦੇ ਹੋ, ਭੁਲੇਖੇ ਵਿੱਚ ਇਹਨਾਂ ਨੂੰ ਪਾ ਕੇ ਕਿਉਂ ਪਾਪ ਕਮਾਈ ਜਾਂਦੇ ਹੋ। ਦਿਨ ਰਾਤ ਇਹ ਜਾਗਦਾ ਆਪਣਾ ਆਪਾ ਵਾਰਦਾ, ਦਿਨ ਰਾਤ ਇਹ ਜਾਗਦਾ ਆਪਣਾ ਆਪਾ ਵਾਰਦਾ, ਖੂਨ ਪਸੀਨਾ ਬਹਾ ਕੇ ਸੰਸਾਰ ਦਾ ਪੇਟ ਪਾਲਦਾ, ਖੂਨ ਪਸੀਨਾ ਬਹਾ ਕੇ ਜਗ ਦਾ ਪੇਟ ਪਾਲਦਾ। ਪੋਹ ਦੀ ਰਾਤ ਹੋਵੇ ਜਾਂ ਹਾੜ ਦਾ ਮਹੀਨਾ, ਪੋਹ ਦੀ ਰਾਤ ਹੋਵੇ ਜਾਂ ਹਾੜ ਦਾ ਮਹੀਨਾ, ਜੇਠ ਦੀ ਗਰਮੀ ਤਪਦੀ 'ਚ ਵੀ ਇਹ ਸੌਂਦਾ ਕਦੇ ਨਾ, ਜੇਠ ਦੀ ਗਰਮੀ ਤਪਦੀ 'ਚ ਵੀ ਇਹ ਸੌਂਦਾ ਕਦੇ ਨਾ, ਫਿਰ ਵੀ ਇਹ ਕਿਉਂ ਇਕੱਲਾ ਰੋ ਰੋ ਸਮਾਂ ਗੁਜ਼ਾਰਦਾ, ਆਪਣੀ ਮਿਹਨਤ ਦਾ ਫਲ ਇਹ ਕਿਉਂ ਨਹੀਂ ਹੰਢਾਵਦਾ, ਆਪਣੀ ਮਿਹਨਤ ਦਾ ਫਲ ਕਿਉਂ ਨਹੀਂ ਹੈ ਇਹ ਪਾਉਂਦਾ। ਕੁਰਸੀਆਂ ਦੇ ਮਾਲਕੋ ਕੁਝ ਕਿਸਾਨ ਦੀ ਖਬਰ ਸਾਰ ਲਵੋ, ਕੁਰਸੀਆਂ ਦੇ ਮਾਲਕੋ ਕੁਝ ਕਿਸਾਨ ਦੀ ਖਬਰ ਸਾਰ ਲਵੋ, ਇਹ ਜੱਗ ਦਾ ਅੰਨਦਾਤਾ ਹੈ ਇਸਨੂੰ ਨਾ ਇਗਨੋਰ ਕਰੋ, ਇਹ ਜੱਗ ਦਾ ਅੰਨਦਾਤਾ ਹੈ ਇਸਨੂੰ ਨਾ ਇਗਨੋਰ ਕਰੋ। ਮੀਂਹ ਹਨੇਰੀ ਚੱਕੜ ਹਵਾਵਾਂ ਆਪਣੀ ਜਿਗਰੇ 'ਤੇ ਠਾਰਦਾ, ਮੀਂਹ ਹਨੇਰੀ ਚੱਕੜ ਹਵਾਵਾਂ ਆਪਣੀ ਜਿਗਰੇ 'ਤੇ ਠਾਰਦਾ, ਛੱਤ ਚੁੰਦੀ ਪੈਰ ਨੰਗੇ ਹਿਰਦੇ 'ਤੇ ਸਬਰ ਗੁਜ਼ਾਰਦਾ, ਛੱਪਣ ਭੋਜਨ ਸੰਸਾਰ ਨੂੰ ਦਿੰਦਾ ਖੁਦ ਭੁੱਖਾ ਇਹ ਮਰਦਾ, ਛੱਪਣ ਭੋਜਨ ਸੰਸਾਰ ਨੂੰ ਦਿੰਦਾ ਖੁਦ ਭੁੱਖਾ ਇਹ ਮਰਦਾ, ਔਲਾਦ ਆਪਣੀ ਵੀ ਦੇਸ਼ ਦੀ ਖਾਤਰ ਬਾਰਡਰ 'ਤੇ ਘੱਲਦਾ, ਔਲਾਦ ਆਪਣੀ ਵੀ ਦੇਸ਼ ਦੀ ਖਾਤਰ ਇਹ ਬਾਰਡਰ 'ਤੇ ਘੱਲਦਾ। ਮਿੱਟੀ ਨਾਲ ਮਿੱਟੀ ਹੋ ਕੇ ਬੰਜਰ ਧਰਤੀ ਸੋਨਾ ਉਗਾਉਂਦਾ, ਮਿੱਟੀ ਨਾਲ ਮਿੱਟੀ ਹੋ ਕੇ ਬੰਜਰ ਧਰਤੀ ਸੋਨਾ ਉਗਾਉਂਦਾ, ਜਦ ਮੀਂਹ ਹਨੇਰੀ ਫਸਲ 'ਤੇ ਹਮਲਾ ਕਰੇ, ਜਦ ਮੀਂਹ ਹਨੇਰੀ ਫਸਲ 'ਤੇ ਹਮਲਾ ਕਰੇ ਤਦ ਹੋਂਕੇ ਭਰਦਾ। ਕੁਦਰਤ ਦੀ ਮਿਹਰ 'ਤੇ ਕਹਿਰ 'ਤੇ ਨਿਰਭਰ ਆਸ ਲਗਾਉਂਦਾ, ਕੁਦਰਤ ਦੀ ਮਿਹਰ 'ਤੇ ਕਹਿਰ 'ਤੇ ਨਿਰਭਰ ਆਸ ਲਗਾਉਂਦਾ, ਉਮੀਦ ਦੇ ਦੀਵੇ ਬਲਦੇ ਬੁਝਦੇ ਪਾਣੀ ਵਿੱਚ ਗੁਆਉਂਦਾ, ਉਮੀਦ ਦੇ ਦੀਵੇ ਬਲਦੇ ਬੁਝਦੇ ਪਾਣੀ ਵਿੱਚ ਗੁਆਉਂਦਾ। ਸਿਆਸਤਦਾਨੋਂ ਕਦਰ ਕਰੋ, ਸਿਆਸਤਦਾਨੋਂ ਕਦਰ ਕਰੋ, ਕਿਸਾਨਾਂ ਦੇ ਮਸਲੇ ਹੱਲ ਕਰੋ, ਔਰਤਾਂ ਜਾਗ ਪਈਆਂ ਹਨ ਹੁਣ ਬੱਚਾ ਬੱਚਾ ਜਾਗ ਪਿਆ, ਮਸਲੇ ਹੱਲ ਕਰੋ ਹੁਣ ਵਧੀਕੀਆਂ ਨਾ ਸਹਿਣੀਆਂ, ਮਸਲੇ ਹੱਲ ਕਰੋ ਹੁਣ ਵਧੀਕੀਆਂ ਨਾ ਸਹਿਣੀਆਂ, ਸਾਰਾ ਭਾਰਤ ਇੱਕ ਹੈ ਕਿਉਂ ਵੈਰ ਕਮਾਉਂਦੇ ਸਿਆਸਤਦਾਨੋਂ, ਕਿਉਂ ਵੈਰ ਕਮਾਉਂਦੇ ਹੋ ਸਿਆਸਤਦਾਨੋਂ, ਜਗ ਸਾਰਾ ਹੀ ਨਾਲ ਹੈ ਇਨਸਾਫ ਕਰੋ ਸਿਆਸਤਦਾਨੋਂ, ਜਗ ਸਾਰਾ ਵੀ ਨਾਲ ਹੈ ਇਨਸਾਫ ਕਰੋ ਸਿਆਸਤਦਾਨੋਂ। ਦਸ਼ਮੇਸ਼ ਦੇ ਚੇਲੇ ਹੁਣ ਜਾਗ ਪਏ ਨੇ, ਦਸ਼ਮੇਸ਼ ਦੇ ਚੇਲੇ ਹੁਣ ਜਾਗ ਪਏ ਨੇ, ਹੱਕਾਂ ਇਹਨਾਂ ਦੀ ਝੋਲੀ ਭਰਨੇ ਪੈਣੇ, ਹੱਕ ਇਹਨਾਂ ਦੀ ਝੋਲੀ ਭਰਨੇ ਪੈਣੇ। ਜੈ ਜਵਾਨ ਜੈ ਕਿਸਾਨ।
1: ਸ਼ਬਰਵਾਲ ਜੀ ਤੋਂ ਬਾਅਦ ਹੁਣ ਮੈਂ ਫਿਰੋਜ਼ਪੁਰ ਵਾਸਤੇ ਸਾਡੇ ਸ਼ਾਇਰ ਕਮਲਦਾਸ ਜੀ ਨੂੰ ਸੱਦਾ ਦੇਣ ਜਾ ਰਿਹਾ। ਕਮਲਦਾਸ ਜੀ ਜਿਹੜੀ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਉਹ ਉਹਨਾਂ ਦੀ ਕਿਸਾਨ ਘੋਲਣਾ ਹਮੈਤ ਬਾੜੀ 'ਤੇ ਨਹੀਂ ਹੈ, ਪਰ ਫਿਰ ਵੀ ਅਸੀਂ ਉਹਨਾਂ ਦੀ ਰਚਨਾ ਜਿਹੜੀ ਆ ਇਸ ਕਵੀ ਦਰਬਾਰ ਦੇ ਵਿੱਚ ਲਾਉਣ ਦੀ ਗੁਸਾਖੀ ਕਰ ਰਹੇ ਹਾਂ। ਕਮਲ ਦਾਸ ਜੀ ਬਹੁਤ ਵਧੀਆ ਆਵਾਜ਼ ਦੇ ਵਿੱਚ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕਮਲ ਦਾਸ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ।
6: ਆਦਮੀ ਤੂੰ ਅਗਰ ਆਦਮੀ ਨਾ ਬਣਾ ਤੋ ਯੇ ਜੀਵਨ ਭਲਾ ਹੈ ਯੇ ਕਿਸ ਕਾਮ ਕਾ, ਤੂੰ ਸਹਾਰਾ ਅਗਰ ਨਾ ਕਿਸੇ ਕਾ ਬਣਾ ਤੋ ਯੇ ਜੀਵਨ ਤੇਰਾ ਹੈ ਯੇ ਬਸ ਨਾਮ ਕਾ। ਆਦਮੀ ਤੂੰ ਅਗਰ ਆਦਮੀ ਨਾ ਬਣਾ जीवन भला है ये किस काम का।

जीवन भला है ये किस काम का, जिंदगी के लिए जैसे जल और पवन,

तो ये जीवन भला है ये किस काम का, जिंदगी का सफर ये सुहाना बने।

0: ਰਾਮਦਾਸ ਜੀ ਦੀ ਰਚਨਾ ਤੋਂ ਬਾਅਦ ਹੁਣ ਮੈਂ ਫਰੀਦਕੋਟ ਵਸਦੀ ਸਾਡੀ ਸ਼ਹਿਰ ਸੁਖਵਿੰਦਰ ਕੌਰ ਜੀ ਨੂੰ ਸੱਦਾ ਦੇਣ ਜਾ ਰਿਹਾ ਉਹ ਆਉਣ ਅਤੇ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਸੁਖਵਿੰਦਰ ਕੌਰ ਜੀ ਇਸ ਵਾਰ ਸਾਡੇ ਕਵੀ ਦਰਬਾਰ ਦੇ ਵਿੱਚ ਜਦੋਂ ਆ ਰਹੇ ਨੇ ਉਹ ਬਠਿੰਡਾ ਦੇ ਸ਼ਾਇਰ ਕੁਲਦੀਪ ਸਿੰਘ ਬੰਗੀ ਜੀ ਦੀ ਇਹ ਗਜ਼ਲ ਲੈ ਕੇ ਹਾਜ਼ਰ ਹੋ ਰਹੇ ਨੇ। ਸੁਖਵਿੰਦਰ ਕੌਰ ਜੀ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
1: ਦੋਸਤੋ, ਮੈਂ ਸੁਖਵਿੰਦਰ ਕੌਰ ਫਰੀਦਕੋਟ, ਆਪ ਜੀ ਦੀ ਨਜ਼ਰ, ਮਾਲਵੇ ਦੀ ਸ਼ਾਨ, ਬਠਿੰਡੇ ਜ਼ਿਲ੍ਹੇ ਦਾ ਮਾਣ। ਕੁਲਦੀਪ ਸਿੰਘ ਬੰਗੀ ਜੋ ਪੇਸ਼ੇ ਵਜੋਂ ਇੱਕ ਅਧਿਆਪਕ ਨੇ, ਉਹਨਾਂ ਦੀ ਲਿਖੀ ਹੋਈ ਗਜ਼ਲ ਆਪ ਜੀ ਸਾਹਮਣੇ ਪੇਸ਼ ਕਰਨ ਜਾ ਰਹੀ ਹਾਂ। ਇੱਕ ਵਾਰੀ ਜੇ ਝੂਠਾ ਹੀ ਤੂੰ ਦੇ ਜਾਂਦਾ ਤੇਰੇ ਵਾਸ ਕਦੇ

ਇੱਦਾਂ ਪੀੜ ਜੁਦਾਈ ਦਾ ਫਿਰ ਹੁੰਦਾ ਨਾ ਅਹਿਸਾਸ ਕਦੇ, ਸੁੱਚੀ ਮੋਤੀ ਵਾਰੀ ਗਾਰਿਸ਼ਤਾ ਪਲ ਪਰ ਵਿੱਚ ਹੀ ਤੋੜ ਗਿਆ। ਬਣਦਾ ਸੀ ਹਮਸਾਇਆ ਮੇਰਾ, ਕਹਿੰਦਾ ਸੀ ਜੋ ਖਾਸ ਕਦੇ, ਕਹਿੰਦਾ ਸੀ ਜੋ ਖਾਸ ਕਦੇ। ਪੱਲੇ ਮੇਰੇ ਦਰਦ ਵਿਛੋੜੇ,

चार चुफेरे ढूंढ जावा, सुन मेरी हरदास कदे।

ਸਾਗਰ ਦੇ ਵਿੱਚ ਤਾਰੇ ਲਾਵਾਂ, ਚਾਹੇ ਡੁਬਕੀ ਗੰਗਾ ਦੀ

0: سکدے. تھینک یو
1: سکھوندر کور جی دھنواد. ہوں میں سدا دین جا رہا جموں بس کے سارے شاعر ہرپنجن سنگھ اپاشک جی نو. ہرپنجن سنگھ اپاشک جی سڈی کامے پلان آدھے رہتے ہیں. اس بار وہ سارے مشیش سدے کے اتنے کسانی سنگھرش نہ جڑ کے اپنی ایک کوتا لے کے حاضر ہو رہے ہیں. ہرپنجن سنگھ اپاشک جی تھا دوابا ریڈیو کے ہفتہ باری کبھی دربار کے نگاہ سواگت ہے جی.
2: شکریہ یاب صاحب. میری اج کی کوتا دیش کے کسانوں نو سمرپت ہے. کار تے آگ انداتا سڑکاں تے آیا ہے. بھارتی کسان بھارت مان دا جایا ہے. کار تے آگ انداتا سڑکاں تے آیا ہے. بھارتی کسان بھارت مان دا جایا ہے. ایمانداری نال اپنا فرض نبھایا ہے. منکا بہا کے مٹی چو سونا اگایا ہے. آئی کرانتی ہرا انقلاب لے آیا ہے. پر دتے ان پنڈار آتم نرپر بنایا ہے. کار تیاگ انداتا سڑکاں تے آیا ہے. بھارتی کسان بھارت ماں دا جایا ہے. اج انداتا لاچار ہو گیا ہے. کالے قانوناں دا شکار ہو گیا ہے. نندنی نردئی سرکاری ویوہار ہو گیا ہے. لاٹھیاں بچھاراں کٹ مار اتیا چار ہو گیا ہے. پونیاں پتیاں لئی ڈاڈا پیار ہو گیا ہے. نرا اہنگ ہوند خاطر پیچا پھسایا ہے. کار تیاگ انداتا سڑکاں تے آیا ہے. بھارتی کسان بھارت ماں دا جایا ہے. دیش دے کساناں نوں ادھر ادھر نہ پٹکاو. بنا کارن بے لوڑی بیٹھکاں نہ لمکاو. دیش بھگتاں تے دیش تروہی لیبن نہ لاو. ایویں کسان ایکتا نہ ازماو. کرسانی کردے کساناں دا نہ دھیان وٹاو. دور کرو سب سنسے شنکیاں چو نہ پھساو. دیش بھگتاں نوں بمبل پوسیاں چو پایا ہے. کار تیاگ انداتا سڑکاں تے آیا ہے. بھارتی کسان بھارت ماں دا جایا ہے. یتن ہو رہا ہے کسان ایکتا توڑن دا. حق دی لڑائی دا رخ موڑن دا. سماجک ورودی تتاں نوں صفاں چ جوڑن دا. نرول کسان اندولن نوں پراتاں خطیاں چ پھوڑن دا. سیانے کساناں نے سترکتا ساودھانی نوں اپنایا ہے. کار تیاگ انداتا سڑکاں تے آیا ہے. بھارتی کسان بھارت ماں دا جایا ہے. بھارتی کسان بھارت ماں دا جایا ہے.
1: ریڈیو دے پیارے سروتیو ہرپنجن سنگھ اپاشک جی دی رچنا تو بعد ہوں میں کبھی دربار دے انت دے وچ سدا دین جا رہا پٹیالہ واسطے سڈے گیتکار شاعر ہردیپ سنگھ دیپ جی نو. ہردیپ سنگھ دیپ جی پنجابی دے بہت ودیا گیتکار نے جنہاں دے لکھے ہوئے گیتاں نو پنجابی دے بہت سارے گائکاں نے گایا ہویا ہے. وہ اپنی جیڑی ہے سڈے مشیش سدے دے اتنے رچنا لے کے اج دے کبھی دربار دے وچ حاضر ہو رہے ہیں. تے اس رچنا دے وچ جتھے وہ کسان سنگھرش کی حمایت کرن جا رہے ہیں اتنے دلی کی جیڑی مودی کی حکومت ہے دلی کی جیڑی کیندری سرکار ہے اس نو جیڑی ہے چیتاونی بھی دے رہے ہیں کہ وہ کسان گھول دے نال کوئی بھی دگا نہ کماؤن تے کسان گھول نو جیڑا ہے اس دیا منگا نو منن. تے آس کردے ہاں کہ ہردیپ دیپ جی کی رچنا نو تسی پسند کرو گے. ਤੇ ਦੁਆਬਾ ਰੇਡੀਓ ਦੇ ਪਿਆਰੇ ਸਰੋਤੇ ਤੁਹਾਡੇ ਸਨਮੁਖ ਪੇਸ਼ ਹੋ ਰਹੇ ਨੇ ਹਰਦੀਪ ਦੀਪ ਜੀ। ਹਰਦੀਪ ਦੀਪ ਜੀ, ਤੁਹਾਡਾ ਨਿੱਘਾ ਸਵਾਗਤ ਹੈ।
0: ਦੋਸਤੋ, ਅੱਜ ਦੇ ਕਵੀ ਦਰਬਾਰ 'ਚ ਦੁਆਬਾ ਰੇਡੀਓ 'ਤੇ ਕਿਸਾਨ ਵੀਰਾਂ ਦੀ ਹਮਦਰਦੀ ਲਈ ਔਰ ਦਿੱਲੀ ਦੀ ਮੋਦੀ ਸਰਕਾਰ ਨੂੰ ਚੇਤਾਵਨੀ ਦਿੰਦੀ ਹੋਈ ਰਚਨਾ ਪੇਸ਼ ਕਰ ਰਿਹਾ। ਦਿੱਲੀ ਏ ਨਾ ਸੋਚੀ ਕਿ ਪੰਜਾਬੀ ਡਰ ਜਾਣਗੇ, ਦਿੱਲੀ ਏ ਨਾ ਸੋਚੀ ਕਿ ਪੰਜਾਬੀ ਡਰ ਜਾਣਗੇ, ਕਮਲੀਏ ਇਹ ਡਰਨਾ ਨਹੀਂ ਜਾਣਦੇ, ਕਮਲੀਏ ਇਹ ਡਰਨਾ ਨਹੀਂ ਜਾਣਦੇ, ਇਹ ਤਾਂ ਗੈਰਾਂ ਲਈ ਮਰਦੇ ਰਹੇ ਨੇ, ਤੂੰ ਵੇਖੀ ਆਪਣਿਆਂ ਲਈ ਵੀ ਹੱਸ ਕੇ ਮਰ ਜਾਣਗੇ। ਦਿੱਲੀਏ ਨਾ ਸੋਚੀ ਕਿ ਪੰਜਾਬੀ ਡਰ ਜਾਣਗੇ, ਕਮਲੀਏ ਇਹ ਡਰਨਾ ਨਹੀਂ ਜਾਣਦੇ, ਵੇਖੀ ਆਪਣਿਆਂ ਲਈ ਹੱਸ ਹੱਸ ਕੇ ਮਰ ਜਾਣਗੇ। ਪੋਹ ਦੇ ਮਹੀਨੇ ਨਾਲ ਸਾਡੀ ਸਾਂਝ ਹੈ ਪੁਰਾਣੀ, ਨਾ ਸੋਚੀ ਕਿ ਠੰਡਾ ਵਿੱਚ ਇਹ ਠਰ ਜਾਣਗੇ, ਸਾਡੇ ਵੱਡੇ ਵਡੇਰੇ ਠੰਡੇ ਬੁਰਜ 'ਚ ਰਹੇ ਨੇ, ਇਹ ਤਾਂ ਪੋਹ 'ਚ ਅੱਤ ਦੀਆਂ ਠੰਡਾਂ ਨੂੰ ਵੀ ਆਪਣੇ ਵੱਲ ਕਰ ਜਾਣਗੇ। ਸਾਡੇ ਵੱਡੇ ਵਡੇਰੇ ਤਾਂ ਠੰਡੇ ਬੁਰਜ 'ਚ ਰਹੇ ਨੇ, ਇਹ ਪੋਹ ਦੀ ਅੱਤ ਦੀ ਠੰਡ ਨੂੰ ਆਪਣੇ ਵੱਲ ਕਰ ਜਾਣਗੇ। ਤੂੰ ਤਾਂ ਜ਼ੁਲਮ ਪਹਿਲਾਂ ਵੀ ਬਥੇਰੇ ਨੇ ਕੀਤੇ, ਦਿੱਲੀਏ ਤੂੰ ਤਾਂ ਜ਼ੁਲਮ ਸਾਡੇ 'ਤੇ ਪਹਿਲਾਂ ਹੀ ਬਥੇਰੇ ਨੇ ਕੀਤੇ, ਹਰ ਵਾਰ ਨਾ ਸੋਚੀ ਕਿ ਇਹ ਜਰ ਜਾਣਗੇ, ਇਹ ਸ਼ਹੀਦਾਂ ਦੀ ਔਲਾਦ ਨੇ ਪੰਜਾਬੀ, ਦਿੱਲੀਏ ਇਹ ਸ਼ਹੀਦਾਂ ਦੀ ਔਲਾਦ ਨੇ ਪੰਜਾਬੀ, ਹੁਣ ਵੀ ਵੇਖੀ ਮਿਸਾਲ ਪੈਦਾ ਕਰ ਜਾਣਗੇ। ਸਾਡੇ ਵੱਡੇ ਵਡੇਰੇ ਹੱਸ ਕੇ ਫਾਂਸੀਆਂ 'ਤੇ ਚੜ੍ਹੇ ਨੇ, ਇਹ ਵੀ ਲੋਕਾਂ ਲਈ ਸੂਲੀ ਚੜ੍ਹ ਜਾਣਗੇ। ਇਹਨੂੰ ਗੁਰੂ ਦਾ ਖਾਲਸਾ ਕਹਿੰਦੇ ਨੇ, ਇਹਨਾਂ ਕਿਸਾਨਾਂ ਨੂੰ ਗੁਰੂ ਦਾ ਖਾਲਸਾ ਕਹਿੰਦੇ ਨੇ, ਇਹ ਜ਼ੁਲਮਾਂ ਦੇ ਮੂਹਰੇ ਵੇਖੀ ਅੜ ਜਾਣਗੇ, ਇਹ ਦਿੱਲੀ ਜਾਂ ਮੇਲਾ ਵੇਖਣ ਨਹੀਂ ਆਏ, ਦਿੱਲੀਏ ਇਹ ਦਿੱਲੀ ਜਾਂ ਕੋਈ ਮੇਲਾ ਵੇਖਣ ਨਹੀਂ ਆਏ, ਨਾ ਸੋਚੀ ਕਿ ਖਾਲੀ ਮੁੜ ਘਰ ਜਾਣਗੇ, ਤੈਨੂੰ ਦਿੱਲੀਏ ਬਹੁਤ ਵਾਰੀ ਹੈ ਜਿੱਤਿਆ, ਇਸ ਵਾਰ ਵੀ ਤੈਨੂੰ ਇਹ ਘਰ ਸਰ ਜਾਣਗੇ, ਪੁੱਤ ਕਿਸਾਨਾਂ ਦੇ ਸਰਹੱਦਾਂ 'ਤੇ ਨੇ ਮਰਦੇ, ਵੇਖੀ ਦਿੱਲੀਏ ਤੈਨੂੰ ਵੀ ਕਲੰਕੀ ਕਰ ਜਾਣਗੇ। ਦਿੱਲੀਏ ਨਾ ਸੋਚੀ ਕਿ ਪੰਜਾਬੀ ਡਰ ਜਾਣਗੇ, ਇਹ ਡਰਦੇ ਨਹੀਂ, ਇਹ ਡਰਨਾ ਜਾਣਦੇ ਨਹੀਂ, ਇਹ ਹੱਸ ਹੱਸ ਕੇ ਮਰ ਜਾਣਗੇ, ਇਹ ਮਿੱਟੀ 'ਚ ਮਿੱਟੀ ਹੋਣਾ ਜਾਣਦੇ ਨੇ, ਨਾ ਸੋਚੀ ਕਿ ਠੰਡਾ 'ਚ ਠਰ ਜਾਣਗੇ। ਅਸੀਂ ਬੜੇ ਆਸਾਨ ਕੀਤੇ ਨੇ ਹੋਏ ਨੇ ਦਿੱਲੀਏ, ਦਿੱਲੀਏ ਅਸੀਂ ਤੇਰੇ 'ਤੇ ਬੜੇ ਆਸਾਨ ਕੀਤੇ ਹੋਏ ਨੇ, ਵੇਖੀ ਇੱਕ ਹੋਰ ਅਹਿਸਾਨ ਇਹ ਕਰ ਜਾਣਗੇ। ਜਬਰ ਦੀ ਮੰਡੀ 'ਤੇ ਨਹੀਂ ਕਿਸੇ ਦੀਪ ਰੱਖਣਾ, ਪਰ ਐਤਕੀ ਕਿਸਾਨ ਦੀਪ ਇਹ ਧਰ ਜਾਣਗੇ। ਨਾ ਸੋਚੀ ਦਿੱਲੀਏ ਕਿ ਪੰਜਾਬੀ ਡਰ ਜਾਣਗੇ, ਕਮਲੀਏ ਇਹ ਡਰਨਾ ਨਹੀਂ ਜਾਣਦੇ, ਇਹ ਗੈਰਾਂ ਲਈ ਮਰਦੇ ਆਏ ਨੇ, ਵੇਖੀ ਆਪਣੇ ਲਈ ਵੀ ਹੱਸ ਹੱਸ ਕੇ ਮਰ ਜਾਣਗੇ। ਨਾ ਸੋਚੀ ਕਮਲੀਏ ਕਿ ਪੰਜਾਬੀ ਡਰ ਜਾਣਗੇ। ਦੋਸਤੋ, ਸਾਰੀ ਆਡੀਅੰਸ ਦਾ ਔਰ ਦੁਆਬਾ ਰੇਡੀਓ ਦੇ ਮਿਹਰਬਾਨ ਸਾਡੇ ਹਰਬੰਸ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਤੁਹਾਡਾ ਵੀਰ ਹਰਦੀਪ ਦੀਪ, ਗੀਤਕਾਰ ਨਾਭਾ।
1: ਹਰਦੀਪ ਦੀਪ ਜੀ ਦੀ ਰਚਨਾ ਦੇ ਨਾਲ ਹੀ ਸਾਡਾ ਅੱਜ ਦਾ ਜਿਹੜਾ ਇਹ ਕਵੀ ਦਰਬਾਰ ਇੱਥੇ ਸਮਾਪਤ ਹੋਣ ਜਾ ਰਿਹਾ ਹੈ। ਅਤੇ ਇਸ ਕਵੀ ਦਰਬਾਰ ਦੇ ਵਿੱਚ ਤੁਸੀਂ ਵੱਖ ਵੱਖ ਸ਼ਾਇਰ ਦੋਸਤਾਂ ਤੋਂ ਉਹਨਾਂ ਦੇ ਜਿਹੜੇ ਆ ਮਨੋਭਾਵ ਸੁਣੇ ਨੇ, ਉਹਨਾਂ ਦੀਆਂ ਕਵਿਤਾਵਾਂ ਸੁਣੀਆਂ ਨੇ, ਤੇ ਆਸ ਕਰਦੇ ਹਾਂ ਕਿ ਤੁਸੀਂ ਕਿਸਾਨ ਘੋਲ ਦੀ ਮਹੱਤਤਾ ਨੂੰ ਸਮਝਦੇ ਹੋਏ ਜਿਹੜਾ ਕਿਸਾਨ ਘੋਲ ਦੀ ਹਮਾਇਤ ਕਰੋਗੇ। ਤੇ ਇਹ ਕੱਲੀ ਜਿਹੜੀ ਆ ਕਿਸਾਨ ਘੋਲ ਦੀ ਹਮਾਇਤ ਨਹੀਂ, ਇਹ ਅਸਲ ਵਿੱਚ ਕਿਸਾਨ ਘੋਲ ਜਿਹੜਾ ਇਸ ਵੇਲੇ ਲੋਕ ਘੋਲ ਬਣ ਚੁੱਕਾ ਹੈ, ਤੇ ਉਸ ਦੀ ਹਮਾਇਤ ਹੈ। ਤੇ ਕਹਿ ਲਈਏ ਕਿ ਮਜ਼ਲੂਮਾਂ ਦੀ ਤੇ ਜਿਹੜੀ ਆ ਜ਼ਾਲਮਾਂ ਦੀ ਇਸ ਵੇਲੇ ਟੱਕਰ ਏ, ਇਸ ਟੱਕਰ ਦੇ ਵਿੱਚੋਂ ਜਿਹੜੇ ਆ ਮਜ਼ਲੂਮ ਜਿਹੜੇ ਆ ਉਹ ਜੇਤੂ ਹੋ ਕੇ ਨਿਕਲਣ। ਇਸੇ ਆਸ ਦੇ ਨਾਲ ਅਸੀਂ ਅੱਜ ਦਾ ਇਹ ਕਵੀ ਦਰਬਾਰ ਜਿਹੜਾ ਸਮਾਪਤ ਕਰਨ ਜਾ ਰਹੇ ਹਾਂ। ਆਦਾਬ, ਅੰਤ ਦੇ ਵਿੱਚ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ, ਆਮੀਨ।

0: ದ್ವಾಪ ರೇಡಿಯೋ.
1: ದ್ವಾಪ ರೇಡಿಯೋ ದೇ ಪ್ಯಾರೇ ಸ್ರೋತೋ, ಹಫ್ತಾವಾರಿ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 8 ਨਵੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ ਤੇ ਮੈਂ 29ਵਾਂ ਕਵੀ ਦਰਬਾਰ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ। ਨਵੰਬਰ ਦਾ ਮਹੀਨਾ ਹੈ। ਨਵੰਬਰ ਦੇ ਮਹੀਨੇ ਦੇ ਵਿੱਚ ਅਸੀਂ ਆਪਣੀ ਮਾਂ ਬੋਲੀ ਨਾਲ ਸੰਬੰਧਿਤ ਜਿਹੜੇ ਬਹੁਤ ਸਾਰੇ ਸਮਾਗਮ ਕਰਦੇ ਹਾਂ ਤੇ ਮਾਂ ਬੋਲੀ ਮਨੁੱਖ ਲਈ ਬਹੁਤ ਹੀ ਮਹੱਤਵਪੂਰਨ ਚੀਜ਼ ਹੁੰਦੀ ਹੈ। ਇਸ ਦੇ ਬਿਨਾਂ ਉਸਦਾ ਸਮੁੱਚਾ ਵਿਕਾਸ ਨਹੀਂ ਹੁੰਦਾ ਤੇ ਬੱਚਿਆਂ ਨੂੰ ਜਿਹੜਾ ਆ, ਜੋ ਕੁਝ ਵੀ ਅਸੀਂ ਸਿਖਾਉਣਾ ਚਾਹੁੰਦੇ ਹਾਂ ਜਾਂ ਬੱਚੇ ਜੋ ਕੁਝ ਸਿੱਖਦੇ ਨੇ, ਉਹ ਸਾਰਾ ਕੁਝ ਜਿਹੜਾ ਮਾਂ ਬੋਲੀ ਰਾਹੀਂ ਸਿੱਖਦੇ ਨੇ। ਤੇ ਜੇ ਅਸੀਂ ਬੱਚੇ ਨੂੰ ਆਪਣੀ ਉਸਦੀ ਪੜ੍ਹਾਈ, ਉਸਦੀ ਵਿੱਦਿਆ, ਉਸਦੀ ਸਿੱਖਿਆ ਮਾਂ ਬੋਲੀ ਵਿੱਚ ਦੇਵਾਂਗੇ ਤਾਂ ਉਹ ਬਹੁਤ ਵਧੀਆ ਉਸਦੀ ਉਸਾਰੀ ਹੁੰਦੀ ਹੈ, ਉਹ ਬਹੁਤ ਵਧੀਆ ਮਨੁੱਖ ਬਣਦਾ ਹੈ। ਤੇ ਜੇ ਅਸੀਂ ਉਸ ਨੂੰ ਮਾਂ ਬੋਲੀ ਦੀ ਥਾਂ ਤੇ ਹੋਰ ਭਾਸ਼ਾਵਾਂ ਦੇ ਵਿੱਚ ਉਸਦੀ ਸਿੱਖਿਆ ਦਾ ਪ੍ਰਬੰਧ ਕਰਦੇ ਹਾਂ ਤਾਂ ਉਸਦਾ ਸਹੀ ਢੰਗ ਨਾਲ ਵਿਕਾਸ ਨਹੀਂ ਹੁੰਦਾ। ਤੇ ਮਾਂ ਬੋਲੀ ਦੀ ਮਹੱਤਤਾ ਨੂੰ ਸਾਹਮਣੇ ਰੱਖਦੇ ਹੋਏ ਜਿਹੜਾ ਆ, ਅਸੀਂ ਜਿਹੜਾ ਆ ਇਸ ਹਫ਼ਤੇ ਦਾ ਇਹ ਕਵੀ ਦਰਬਾਰ ਸ਼ੁਰੂ ਕਰਨ ਜਾ ਰਹੇ ਹਾਂ। ਮਾਂ ਬੋਲੀ ਤੋਂ ਬਿਨਾਂ ਜਿਹੜਾ ਆ, ਕਹਿ ਲਈਏ ਮਨੁੱਖ ਜਿਹੜਾ ਇੱਕ ਕਿਸਮ ਦਾ ਊਣਾ ਊਣਾ ਹੁੰਦਾ ਹੈ। ਜੇ ਉਸਨੇ ਦੂਸਰੀਆਂ ਭਾਸ਼ਾਵਾਂ ਵੀ ਕੋਈ ਸਿੱਖਣੀਆਂ ਨੇ ਤਾਂ ਉਹ ਮਾਂ ਬੋਲੀ ਦੀ ਮਦਦ ਦੇ ਨਾਲ ਹੀ ਸਿੱਖ ਸਕਦਾ ਹੈ। ਤੇ ਇਸ ਕਰਕੇ ਮਾਂ ਬੋਲੀ ਜਿਹੜੀ ਆ ਮਨੁੱਖ ਦੇ ਸਮੁੱਚੇ ਵਿਕਾਸ ਦੇ ਵਿੱਚ ਉਸਦਾ ਬਹੁਤ ਵੱਡਾ ਯੋਗਦਾਨ ਹੈ। ਤੇ ਸਾਨੂੰ ਚਾਹੀਦਾ ਅਸੀਂ ਆਪਣੇ ਬੱਚਿਆਂ ਨੂੰ, ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੀ ਮਾਂ ਬੋਲੀ ਦੇ ਵਿੱਚ ਸਿੱਖਿਆ ਦੇਈਏ। ਜਿੱਥੇ ਪੰਜਾਬੀਆਂ ਦਾ ਇਹ ਫਰਜ਼ ਬਣਦਾ ਕਿ ਉਹ ਆਪਣੇ ਬੱਚਿਆਂ ਨੂੰ ਪੰਜਾਬੀ ਬੋਲੀ ਸਿਖਾਉਣ, ਉੱਥੇ ਹੋਰ ਵੱਖ ਵੱਖ ਭਾਸ਼ਾਵਾਂ ਜਿੱਥੇ ਜਿੱਥੇ ਵੀ ਲੋਕ ਰਹਿੰਦੇ ਨੇ, ਜਿਹੜੀ ਉਹ ਆਪ ਜਾਣਦੇ ਨੇ, ਜਿਹੜੀ ਉਹਨਾਂ ਦੀ ਮਾਂ ਨੇ ਉਹਨਾਂ ਨੂੰ ਭਾਸ਼ਾ ਸਿਖਾਈ ਆ, ਉਸੇ ਭਾਸ਼ਾ ਦੇ ਵਿੱਚ ਜਿਹੜੀ ਆ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਿਹੜਾ ਆ ਉਹ ਬੋਲੀ ਸਿਖਾਉਣ। ਤੇ ਜੇ ਅਸੀਂ ਹਰ ਕੋਈ ਆਪਣੇ ਜਿਹੜਾ ਆ ਬੱਚਿਆਂ ਨੂੰ, ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਮਾਂ ਬੋਲੀ ਤੇ ਕੇਂਦਰਿਤ ਰੱਖ ਕੇ ਉਹਨਾਂ ਦੀ ਸਿੱਖਿਆ ਦਾ ਪ੍ਰਬੰਧ ਕਰਾਂਗੇ ਤਾਂ ਉਹ ਆਪਣੇ ਲਈ, ਆਪਣੇ ਸਮਾਜ ਲਈ ਤੇ ਆਪਣੇ ਦੇਸ਼ ਲਈ ਜਿਹੜਾ ਬਹੁਤ ਵੱਡਾ ਯੋਗਦਾਨ ਪਾ ਸਕਦੇ ਨੇ। ਤੇ ਅੱਜ ਦੇ ਕਵੀ ਦਰਬਾਰ ਦਾ ਆਰੰਭ ਕਰਨ ਲਈ ਮੈਂ ਸਭ ਤੋਂ ਪਹਿਲੇ ਸਾਡੇ ਲੁਧਿਆਣਾ ਜ਼ਿਲ੍ਹੇ ਦੇ ਜਗਰਾਵਾਂ ਤੋਂ ਬਬਲੀ ਸੋਹਤਾ ਨੂੰ ਸੱਦਾ ਦਿਆਂਗਾ ਕਿ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਵੇ। ਬਬਲੀ ਸੋਹਤਾ,
2: ਮੈਂ ਰਵੰਸਰੀ ਹੁਣ ਸਰ ਦੀ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਆਪਣੇ ਦੁਆਬੇ ਰੇਡੀਓ ਦੇ ਵਿੱਚ ਗੀਤ ਪੇਸ਼ ਕਰਨ ਦਾ ਸੱਦਾ ਦਿੱਤਾ। ਇਹ ਗੀਤ ਫਿਰ ਉਹਦਾ ਗੀਤ ਹੈ ਜੋ ਸਾਮਲੀ ਰੰਗ, ਗਰੀਬ ਘਰ ਦੀ ਕੁੜੀ, ਸਾਮਲੀ ਰੰਗ ਦੀ, ਕਾਲੇ ਰੰਗ ਦੀ, ਜੋ ਤਾਨੇ ਮੀਣੇ ਲੋਕਾਂ ਦੀਆਂ ਨਜ਼ਰਾਂ 'ਚ ਆਪਣੇ ਆਪ ਨੂੰ ਅਲੱਗ ਕੀਤਾ ਕਰਦੀਆਂ ਨੇ, ਉਹ ਸ਼ਰਮ ਮਹਿਸੂਸ ਕਰਦੀਆਂ ਨੇ ਜਾਂ ਉਹਨਾਂ ਨੂੰ ਦੂਰ ਕੀਤਾ ਚਾਹੁੰਦਾ ਆਪਣੇ ਮਹਿਫਲ ਦੇ ਵਿੱਚੋਂ, ਆਪਣੀ ਜ਼ਿੰਦਗੀ ਦੇ ਵਿੱਚੋਂ। ਹਮੇਸ਼ਾ ਕਾਲੇ ਰੰਗ ਨੂੰ ਲੈ ਕੇ ਮਨਹੂਸ ਸਮਝਿਆ ਜਾਂਦਾ ਹੈ। ਮੈਂ ਗੀਤ ਰਾਹੀਂ ਪੇਸ਼ ਕਰਨਾ ਚਾਹੁੰਦੀ ਹਾਂ। ਉਮੀਦ ਰੱਖਦੀ ਹਾਂ ਸੁਣਨ ਵਾਲਿਆਂ ਤੋਂ ਕਿ ਤੁਸੀਂ ਸਾਰੇ ਪਸੰਦ ਕਰੋਗੇ ਵਿਰਹੋ ਦਾ ਗੀਤ। ਮੈਂ ਉੱਜੜੀ ਬਾਗਾਂ ਦੀ ਬੁਲਬੁਲ,

0: ਧੰਨਵਾਦ।
1: ਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਫਲੌਰ ਦੇ ਕਸਬਾ ਅਤੇ ਇੱਕ ਵੱਡੇ ਪਿੰਡ ਦਸਾਂਝ ਕਲਾਂ ਤੋਂ ਰਾਮ ਪ੍ਰਕਾਸ਼ ਟੋਨੀ ਜੀ, ਜਿਹੜੇ ਕਿ ਪੰਜਾਬੀ ਸਿਹਤ ਸਭਾ ਦਸਾਂਝ ਕਲਾਂ ਦੇ ਜਨ ਸਕੱਤਰ ਨੇ, ਪਹਿਲਾਂ ਵੀ ਇਹ ਸਾਡੇ ਕਵੀ ਦਰਬਾਰ ਦੇ ਵਿੱਚ ਆ ਚੁੱਕੇ ਨੇ। ਅੱਜ ਫਿਰ ਉਹ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਰਾਮ ਪ੍ਰਕਾਸ਼ ਟੋਨੀ ਜੀ ਦਾ। ਸਾਡੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ ਟੋਨੀ ਜੀ। ਜੀ ਆਇਆਂ ਨੂੰ
2: ਸਤਿਕਾਰਯੋਗ ਸਾਥੀਓ, ਮੈਂ ਤੁਹਾਡੇ ਨਾਲ ਆਪਣਾ ਗੀਤ ਸਾਂਝਾ ਕਰਨ ਜਾ ਰਿਹਾ। ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ। ਲੋਕਾਂ ਪਾਣੇ ਆਈ ਆਜ਼ਾਦੀ ਏ, ਸਾਡੀ ਤਾਂ ਹੋਈ ਬਰਬਾਦੀ ਏ। ਬਹਿ ਜਾ ਤੈਨੂੰ ਦੁੱਖ ਖੋਲ ਸੁਣਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ। ਮਜ਼ਦੂਰਾਂ ਬਲੂਰਾਂ ਦੀ ਸੁਣਦਾ ਕੋਈ ਨਾ, ਮਾੜੇ ਨੂੰ ਮਿਲਦੀ ਕਿਤੇ ਟੋਈ ਨਾ। ਕੱਲੀ ਜਿੰਦ ਕੱਲੀ ਜਿੰਦ ਕੂੰਜ ਵਾਂਗ ਕਰ ਲਾਵੇ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ। ਅਸੀਂ ਤਾਂ ਨੇ ਆਪਣਾ ਵੇਚ ਕੇ ਡੰਗ ਟਪਾਉਂਦੇ ਹਾਂ, ਸੋਨੇ ਦੀ ਚਿੜੀ ਦੇ ਵਾਸੀ ਫਿਰ ਵੀ ਅਖਵਾਉਂਦੇ ਹਾਂ। ਕਦੋਂ ਵੇੜੇ ਆਵਣਗੀਆਂ ਠੰਡੀਆਂ ਛਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ। ਇੱਥੇ ਸੰਦੇ ਪੈ ਨੇ ਡੰਗ ਦੀ ਰੋਟੀ ਦੇ, ਕੀ ਦੱਸੀਏ ਤੈਨੂੰ ਹਾਲਾਤ ਕਿਸਮਤ ਖੋਟੀ ਦੇ। ਦੱਸ ਕਿੱਥੋਂ ਅੰਨ ਲਿਆ ਕੇ ਰੋਜ਼ ਪਕਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ। ਅਸੀਂ ਟਨਾਂ ਦੇ ਟਨ ਪੈਦਾ ਕਰਦੇ ਕਪਾਹਾਂ ਦੇ, ਫਿਰ ਵੀ ਰਹਿੰਦੇ ਕਰਜ਼ਾਈ ਸ਼ਾਹਾਂ ਦੇ। ਦੇ ਕੇ ਧਰਵਾਸੇ ਦਿਲ ਨੂੰ ਪਈ ਪਰਚਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ। ਟੋਨੀ ਤਨ ਦਾ ਤੰਦੂਰਤ ਪਾਉਂਦੇ ਹਾਂ, ਟੋਨੀ ਤਨ ਦਾ ਤੰਦੂਰਤ ਪਾਉਂਦੇ ਹਾਂ। ਦਿਨ ਆਸਾਂ ਆਸਰੇ ਪੈ ਲਗਾਉਂਦੇ ਹਾਂ, ਫਿਰ ਵੀ ਤੇਰੇ ਲਈ ਕਰਦੇ ਹਾਂ ਦੁਆਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ। ਧੰਨਵਾਦ ਜੀ।
1: ਰਾਮ ਪ੍ਰਕਾਸ਼ ਟੋਨੀ ਜੀ ਤੋਂ ਬਾਅਦ ਹੁਣ ਮੈਂ ਮੋਹਾਲੀ ਵਸਦੀ ਸਾਡੀ ਸ਼ਾਇਰਾ ਮਨਮੋਹਨ ਕੌਰ ਜੀ ਨੂੰ ਸੱਦਾ ਦੇਣਾ ਹੈ ਕਿ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਮਨਮੋਹਨ ਕੌਰ ਜੀ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ, ਆਪਣੇ

0: ਧੰਨਵਾਦ ਜੀ।
1: ਦੀਪ ਰਾਜਕੇ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਨਾਗਾਲੈਂਡ ਦੀ ਰਾਜਧਾਨੀ ਕਹਿਮਾ ਸ਼ਹਿਰ ਦੇ ਵਿੱਚ ਵਸਦੀ ਸਾਡੀ ਅੰਗਰੇਜ਼ੀ ਦੀ ਸ਼ਾਇਰਾ ਖੈਰਨਿਊ ਮਹਿਕ ਜੀ ਨੂੰ। ਖੈਰਨਿਊ ਮਹਿਕ ਜੀ ਜਦੋਂ ਦਾ ਸਾਡਾ ਕਵੀ ਦਰਬਾਰ ਸ਼ੁਰੂ ਹੋਇਆ ਉਦੋਂ ਤੋਂ ਹੀ ਸਾਡੇ ਨਾਲ ਜੁੜੇ ਹੋਏ ਨੇ। ਉਹ ਲਗਭਗ ਸਾਡੇ ਹਰ ਕਵੀ ਦਰਬਾਰ ਦੇ ਵਿੱਚ ਹਾਜ਼ਰ ਹੁੰਦੇ ਰਹੇ ਨੇ ਅਤੇ ਕੁਝ ਸਿਹਤ ਦੀਆਂ ਮਜਬੂਰੀਆਂ ਦੇ ਕਾਰਨ ਪਿਛਲੇ ਕਵੀ ਦਰਬਾਰਾਂ ਦੇ ਵਿੱਚ ਉਹ ਜਿਹੜੇ ਆ ਹਾਜ਼ਰ ਨਹੀਂ ਹੋ ਸਕੇ ਅਤੇ ਉਹ ਕਵੀ ਦਰਬਾਰਾਂ ਦੇ ਵਿੱਚ ਆਮ ਤੌਰ 'ਤੇ ਆਪਣੀਆਂ ਜਾਂ ਅੰਗਰੇਜ਼ੀ ਦੇ ਸ਼ਾਇਰਾਂ ਦੀਆਂ ਲਿਖੀਆਂ ਕਵਿਤਾਵਾਂ ਲੈ ਕੇ ਹਾਜ਼ਰ ਹੁੰਦੇ ਨੇ। ਇਸ ਵਾਰ ਉਹ ਆਪਣੀ ਹੀ ਲਿਖੀ ਹੋਈ ਕਵਿਤਾ ਲੈ ਕੇ ਹਾਜ਼ਰ ਨੇ। ਖੈਰਨਿਊ ਮਹਿਕ ਜੀ, ਤੁਹਾਡਾ ਨਿੱਘਾ ਸਵਾਗਤ ਹੈ।
2: ਥੈਂਕ ਯੂ। ਟੁਡੇ ਦ ਨੇਮ ਆਫ ਮਾਈ ਪੋਇਮ ਇਜ਼ ਰੈਮਨੈਂਟ, ਦ ਸਵੀਟ ਚਾਈਲਡਹੁੱਡ ਮੈਮੋਰ ਦੈਟ ਵੀ ਸਪੈਂਡ ਬੀਨੀਥ ਦ ਆਰਟਸ ਲੈਂਪ। ਦ ਪੋਇਮ ਗੋਜ਼ ਐਜ਼, ਦ ਲੈਂਡ ਵੇਅਰ ਆਈ ਸਪੈਂਡ ਹੈਪੀ ਆਰਸ, ਵਿਜ਼ਿਟਡ ਦੋ ਕੀਪ ਹੌਂਟਿੰਗ ਵਿਦ ਹੈਪੀ ਮੈਮਰੀਜ਼, ਆਫ ਹਾਓ ਆਈ ਰੈਨ ਐਂਡ ਹਾਈਡ, ਆਫ ਹਾਓ ਆਈ ਸੈਟ ਇਨ ਅ ਕੋਰਨਰ ਐਂਡ ਸੈਂਗ ਮੈਰਲੀ ਹੈਪੀ ਸੌਂਗ, ਆਫ ਹਾਓ ਦ ਫੋਕ ਟੇਲਸ ਆਰ ਰੀਟੋਲ, ਇੰਡਿਊਸ ਐਕਸਾਈਟਮੈਂਟ ਐਂਡ ਐਵਰ ਡਿਜ਼ਾਇਰ ਟੂ ਨੋ ਮੋਰ ਆਫ ਦ ਫੋਕਲਰਸ, ਬੀਨੀਥ ਦ ਆਰਟ ਲੈਂਪ ਦੈਟ ਲਾਈਟਨ ਦ ਹੋਲ ਵਿਸਿਨਿਟੀ, ਨੀਡ ਆਈ ਨੋਰ ਮਾਈ ਕੋਮਰੇਡਰੀ, ਵੇਅਰ ਇਨ ਅ ਹਰੀ ਟੂ ਹੈਡ ਹੋਮ, ਸਟੰਬਲ ਐਂਡ ਰਿਗੇਨ ਕੌਨਸ਼ੀਅਸਨੈਸ, ਮੇਕ ਮੀ ਪੋਂਡਰ ਹੈਡ ਆਈ ਬੀਨ ਯੰਗ, ਵੁੱਡ ਐਨੀਥਿੰਗ ਚੇਂਜ ਆਈ ਵੰਡਰ, ਸਟਿਲ ਇਨ ਸਟਿਲ ਵਿਦ ਦ ਸੇਮ ਸਵੀਟਨੈਸ ਆਫ ਇਨਫੈਂਟਾਈਲ ਮਾਈਂਡਸੈਟ, ਡੋ ਨਾਟ ਹੋਲਡ ਐਨੀ ਮੋਰ। ਥੈਂਕ ਯੂ।
1: ਖੈਰਨਿਊ ਮਹਿਕ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਅੰਬਾਲਾ ਬਸਤੀ ਸਾਡੀ ਸ਼ਾਇਰਾ ਦੀਆ ਸ਼ਰਮਾ ਜੀ ਨੂੰ। ਪਿਛਲੇ ਦਿਨਾਂ ਦੇ ਵਿੱਚ ਦੁਸਹਿਰਾ ਲੰਘਿਆ ਹੈ, ਦੁਸਹਿਰੇ ਤੋਂ ਬਾਅਦ ਹੁਣ ਦੀਵਾਲੀ ਆ ਰਹੀ ਹੈ। ਦੀਆ ਸ਼ਰਮਾ ਜੀ ਹਿੰਦੀ ਦੇ ਵਿੱਚ ਦੀਵਾਲੀ ਨਾਲ ਸੰਬੰਧਿਤ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੀ ਹੈ ਤੇ ਆਸ ਕਰਦੇ ਹਾਂ ਤੁਸੀਂ ਪਸੰਦ ਕਰੋਗੇ। ਦੀਆ ਸ਼ਰਮਾ ਜੀ, ਤੁਹਾਡਾ ਬਹੁਤ ਬਹੁਤ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।
3: ਦੋ ਆਵਾ ਰੇਡੀਓ ਕੇ ਸਭੀ ਸ਼ੋਤਾਓਂ ਕੋ ਦੀਆ ਸ਼ਰਮਾ ਕਾ ਪਿਆਰ ਭਰਾ ਨਮਸਕਾਰ। आप सभी श्रोताओं को दीपावली की अग्रिम हार्दिक शुभकामनाएं। एक बार फिर से उपस्थित हूं आप सबके सामने अपनी एक रचना लेकर जो दीपावली से ही संबंधित है। आशा करती हूं आप सभी श्रोताओं को पसंद आए। परित्यक्त राह पर दिया जलाकर, परित्यक्त राह पर दिया जलाकर पथ प्रकाशित कर देना, अव्यक्त भावों के लिए दिया जलाकर मन को उल्लसित कर लेना, परित्यक्त राह पर दिया जलाकर पथ प्रकाशित कर लेना, अव्यक्त भावों के लिए दिया जलाकर मन को उल्लसित कर लेना, खोए बचपन के लिए दिया जलाकर, खोए बचपन के लिए दिया जलाकर भाव सुगंधित कर लेना, खोए बचपन के लिए दिया जलाकर भाव सुगंधित कर लेना, माता पिता के लिए दिया जलाकर आशीर्वाद सुरक्षित कर लेना, माता पिता के लिए दिया जलाकर आशीर्वाद सुरक्षित कर लेना, सीमा प्रहरियों के लिए दिया जलाकर, सीमा प्रहरियों के लिए दिया जलाकर सुरक्षा अपेक्षित कर लेना, सीमा प्रहरियों के लिए दिया जलाकर सुरक्षा अपेक्षित कर लेना, श्रमिकों कृषकों के लिए दिया जलाकर, श्रमिकों कृषकों के लिए दिया जलाकर आजीविका अनुबंधित कर लेना, जन जन सब जीव जंतु प्रकृति के लिए, जन जन सब जीव जंतु प्रकृति के लिए दिया जलाकर मन आनंदित कर लेना, देश धर्म रिश्ते नातों के लिए, देश धर्म रिश्ते नातों के लिए दिया जलाकर कर्म प्रशंसित कर लेना, कर्म प्रशंसित कर लेना, परित्यक्त राह पर दिया जलाकर पथ प्रकाशित कर लेना, अव्यक्त भावों के लिए दिया जलाकर मन को उल्लसित कर लेना। धन्यवाद।
1: दिया शर्मा तो बाद हुण मैं तुहाडे सन्मुख दुबई वसदे साडे शायर सुखराज सिकंदर जी नूं गुजारिश करांगा कि वह अपनी रचना लेके हाजिर होण। सुखराज सिकंदर जी जिहड़ी इस बार अपनी रचना लेके हाजिर हो रहे ने, वह जदों मनुख इस संसार चों कूच कर जांदा है ते उस समय उस नाल किस तरह कोई हित प्यार जिहड़े आ सांझे हुंदे ने, इस जिहड़ा पलां नूं सुखराज सिकंदर ने फड़न की कोशिश की है। सुखराज सिकंदर जी थोड़ा स्वागत है।
4: सत श्री अकाल, नमस्ते, सलाम, अदब दोस्तो, मैं ताडा अपना सुखराज सिकंदर हर बार की तरह दुआबा रेडियो अते हरबंस सिंह साहब जी ने इस नमाणे नूं फिर माण बख्शिया। मैं अपनी रचना लेके हाजिर हाँ। जदों मेरी मौत हुई, जदों मेरी मौत हुई एक वक्खरा नज़ारा सी, हर कोई रोंदा सी जिवें सब दा सहारा सी। जदों मेरी मौत हुई एक वक्खरा नज़ारा सी, हर कोई रोंदा सी जिवें सब दा सहारा सी। हर पासे शोभा मेरी सारे भर दे हंगारा सी, हर पासे शोभा मेरी सारे भर दे हंगारा सी। एक मैं ही कला सी हरेक नूं प्यारा सी, एक मैं ही कला सी हरेक नूं प्यारा सी। दुश्मन भी कोल आए, दुश्मन भी कोल आए, बड़े अथरू वहाउंदे सी, लगदा सी इंज मैनू कि कीती ते पछताउंदे सी। यारां दा सी यार कहिंदे, बंदा बड़ा नेक सी, यारां दा सी यार कहिंदे, बंदा बड़ा नेक सी। कोई मंदा ना बोले मैनू, मिठी जबान हरेक सी, कोई मंदा ना बोले मैनू, मिठी जबान हरेक सी। इस चंद्रे जगदा मैं, इस चंद्रे जगदा मैं, जिवें मोह सारा ठगिया, मरिया बंदा किन्ना चंगा वो मैनू मरिया पता लग्या, वो मरिया बंदा किन्ना चंगा मैनू मरिया पता लग्या। एवें जीऊं के लंघाई, एवें जीऊं के लंघाई, जमदे मर जाते चंगा सी, सारे मैनू किन्ना चाहुंदे एक मैं ही बोलदा मंदा सी, सारे मैनू किन्ना चाहुंदे एक मैं ही बोलदा मंदा सी। एवें गुस्सा करदा रहा, एवें गुस्सा करदा रहा, मैं ताके जहान नूं दस कत मंदा बोलिया, मैं अपनी रकान नूं। एवें गुस्सा करदा रहा, मैं ताके जहान नूं दस कत मंदा बोलिया, मैं अपनी रकान नूं। जो मत्थे त्यूड़ी पाउंदी रही, जो मत्थे त्यूड़ी पाउंदी रही, बुरा हाल वहन पाउंदी सी, सिकंदरा मरिया पता लगा वह किन्ना मैनू चाहुंदी सी, सिकंदरा मरिया पता लगा वह किन्ना मैनू चाहुंदी सी। बहुत बहुत धन्यवाद जी, थैंक यू।
1: राज सिकंदर दी कविता तो बाद हुण मैं लुधियाना बसदी शायरा बलजीत घोलिया जी नूं सदा देंगा। बलजीत घोलिया जी अपनी रचना दे विच कह रहे ने, मैं कोरे कागज वर्गी सी, देखिए एक कोरा कागज किहो जिहा है ते कोरे कागज दे उत्ते कौन कोई रंग बखेर रहा है ते किवें इस रंगां दे खेड नूं साडी शायरा जिहड़ी आ पेश करदी आ। बलजीत घोलिया जी थोड़ा स्वागत है।
5: मैं कोरे कागज वर्गी सी, मैं कोरे कागज वर्गी सी ते ओ रंगां नाल भरदा गया, ते ओ रंगां नाल भरदा गया, अचानक ऐसा तूफान आया, अचानक ऐसा तूफान आया, ते मैनू बेरंगी ओ कर गया, ते मैनू बेरंगी ओ कर गया। मैं कोरे कागज वर्गी सी, मैं कोरे कागज वर्गी सी, ओ सामना सकिया जज्बाता नूं, ओ ਸਾਂਭ ਨਾ ਸਕਿਆ ਜੇ ਜਵਾਤਾਂ ਨੂੰ, ਵੀ ਉਹ 'ਤੇ ਪਿਆਰ ਹਾਵੀ ਹੋ ਗਿਆ, ਉਹ 'ਤੇ ਪਿਆਰ ਹਾਵੀ ਹੋ ਗਿਆ। ਮੈਂ ਸਮਝਾਇਆ ਪਿਆਰ ਨਹੀਂ ਜਨੂਨ ਹੈ, ਮੈਂ ਸਮਝਾਇਆ ਪਿਆਰ ਨਹੀਂ ਜਨੂਨ ਹੈ, ਅਖੀਰ ਮੇਰੇ ਅਰਮਾਨਾਂ ਦਾ ਖੂਨ ਹੋ ਗਿਆ, ਅਖੀਰ ਮੇਰੇ ਅਰਮਾਨਾਂ ਦਾ ਖੂਨ ਹੋ ਗਿਆ। ਮੈਂ ਕੋਰੇ ਕਾਗਜ਼ ਵਰਗੀ ਸੀ, ਮੈਂ ਕੋਰੇ ਕਾਗਜ਼ ਵਰਗੀ ਸੀ, ਬੇਸੁਮਾਰ ਸੁਪਨੇ ਮੇਰੇ ਅੱਖਾਂ ਦੇ।
1: ਕਾਮੇਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਦਸੂਹਾ ਇਲਾਕੇ ਦੇ ਪਿੰਡ ਬੋਦਲਾਂ ਤੋਂ ਪ੍ਰਸਿੱਧ ਸ਼ਾਇਰ ਚੰਦ ਸਿੰਘ ਸਫਰੀ ਜੀ ਦੇ ਪੁੱਤਰ ਜੀ। ਸਾਡੀਆਂ ਕਾਮੇਫਲਾਂ ਦੇ ਵਿੱਚ ਪਹਿਲਾਂ ਵੀ ਆਉਂਦੇ ਰਹਿੰਦੇ ਨੇ, ਬਹੁਤ ਵਧੀਆ ਕਵਿਤਾ ਲਿਖਦੇ ਨੇ। ਗੁਰਪ੍ਰੀਤ ਸਫਰੀ ਜੀ ਉਹ ਹਿੰਦੀ ਦੇ ਵਿੱਚ ਵੀ ਲਿਖਦੇ ਨੇ, ਪੰਜਾਬੀ ਵਿੱਚ ਵੀ ਲਿਖਦੇ ਨੇ। ਇਸ ਵਾਰ ਅਸੀਂ ਉਹਨਾਂ ਨੂੰ ਪੰਜਾਬੀ ਦੀ ਕਵਿਤਾ ਜਿਹੜੀ ਆ ਪੇਸ਼ ਕਰਨ ਲਈ, ਜਿਹੜੀ ਕਿ ਦੁਨੀਆ ਇੱਕ ਮੇਲਾ ਆ, ਮੇਲੇ ਦੇ ਸੰਬੰਧ ਵਿੱਚ ਉਹਨਾਂ ਦੀ ਕਵਿਤਾ ਲਈ ਅਸੀਂ ਉਹਨਾਂ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਉਹ ਆਉਣ ਅਤੇ ਆਪਣੀ ਕਵਿਤਾ ਸਾਂਝੀ ਕਰਨ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਸਵਾਗਤ ਹੈ।
6: ਸਤਿ ਸ਼੍ਰੀ ਅਕਾਲ ਦੋਸਤੋ, ਦੁਆਬਾ ਰੇਡੀਓ ਟੀਮ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਆਪ ਜੀ ਦੇ ਸਾਹਮਣੇ ਪੇਸ਼ ਹੋਣ ਦਾ ਮੌਕਾ ਮਿਲਿਆ। ਅੱਜ ਇੱਕ ਕਵਿਤਾ ਜਿਸ ਦਾ ਨਾਮ ਹੈ ਮੇਲਾ, ਉਮੀਦ ਕਰਦਾ ਹਾਂ ਪਸੰਦ ਕਰੋਗੇ। ਦੁਨੀਆ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ, ਦੁਨੀਆ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ, ਕਠਪੁਤਲੀਆਂ ਦੀ ਦੇਖਦੇ ਵਾਂਗਰ ਜੱਚ ਰਿਹਾ ਹੈ ਆਦਮੀ। ਲੱਖਾਂ ਮੁਸੀਬਤਾਂ ਦਾ ਸੰਤਾਪ ਇਹਨੇ ਮੋਢਿਆਂ ਉੱਪਰ ਉਠਾਇਆ ਹੈ, ਲੱਖਾਂ ਮੁਸੀਬਤਾਂ ਦਾ ਸੰਤਾਪ ਇਸਨੇ ਮੋਢਿਆਂ ਉੱਪਰ ਉਠਾਇਆ ਹੈ, ਫਿਰ ਵੀ ਕਿੰਨਾ ਸੋਹਣਾ ਵੇਖੋ ਨੱਚ ਰਿਹਾ ਹੈ ਆਦਮੀ। ਹਰ ਪਾਸੇ ਧਰਮ ਨੇ ਪੈਰ ਇਹਨਾਂ ਬਸਤੀਆਂ ਦੇ ਵਿੱਚ ਪਸਾਰੇ ਹਨ, ਹਰ ਪਾਸੇ ਅਧਰਮ ਨੇ ਪੈਰ ਬਸਤੀਆਂ ਦੇ ਵਿੱਚ ਪਸਾਰੇ ਹਨ, ਦੂਜਿਆਂ ਨੂੰ ਬਚਾਉਂਦਿਆਂ ਬਚਾਉਂਦਿਆਂ ਖੁਦ ਵੀ ਬਚ ਰਿਹਾ ਹੈ ਆਦਮੀ। ਦੁਨੀਆਂ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ, ਭਾਵੇਂ ਇਸਨੇ ਆਸਮਾਨ ਨੂੰ ਛੂੰਦੇ ਬੁਰਜ ਖਲੀਫੇ ਹਨ ਬਣਾ ਲਏ, ਭਾਵੇਂ ਇਹਨੇ ਆਸਮਾਨ ਨੂੰ ਛੂੰਦੇ ਬੁਰਜ ਖਲੀਫੇ ਹਨ ਬਣਾ ਲਏ, ਫਿਰ ਵੀ ਆਪਣੇ ਵਜੂਦ ਅੱਗੇ ਕੱਚ ਰਿਹਾ ਹੈ ਆਦਮੀ, ਦੁਨੀਆਂ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ। ਸੋ ਆਖਰੀ ਬੰਦ ਹੈ, ਇਹ ਕੋਈ ਜ਼ਹਿਰ ਨਹੀਂ ਹੈ ਕਿ ਜਿਸਨੇ ਇਹਦੇ ਅੰਗ ਅੰਗ ਜਾ ਰਲਣਾ ਹੈ, ਇਹ ਕੋਈ ਜ਼ਹਿਰ ਨਹੀਂ ਕਿ ਜਿਸਨੇ ਇਹਦੇ ਅੰਗ ਅੰਗ ਜਾ ਰਲਣਾ ਹੈ, ਬਣ ਜ਼ਹਿਰ ਆਦਮੀ ਦੀਆਂ ਨਸਾਂ 'ਚ ਹੁਣ ਤਾਂ ਰਚ ਰਿਹਾ ਹੈ ਆਦਮੀ, ਦੁਨੀਆਂ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ, ਕਠਪੁਤਲੀਆਂ ਦੀ ਦਿੱਖਤੇ ਵਾਂਗਰ ਜੱਚ ਰਿਹਾ ਹੈ ਆਦਮੀ। ਸੋ ਦੋਸਤੋ ਧੰਨਵਾਦ।
1: ਸਾਡੀ ਹਫ਼ਤਾਵਾਰੀ ਕਾ ਮਹਿਫਲ ਦੀ ਵਿੱਚ ਅਗਲੀ ਸ਼ਾਇਰਾ ਹਾਜ਼ਰ ਹੋ ਰਹੇ ਨੇ ਅਮਰਜੀਤ ਕੌਰ ਅਮਰਜੀਤ, ਜਿਹੜੇ ਕਿ ਪੰਜਾਬ ਦੇ ਇਲਾਕਾ ਦੁਆਬੇ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਭ ਤੋਂ ਵੱਡੇ ਪਿੰਡ ਭਾਮ ਨਾਲ ਸੰਬੰਧ ਰੱਖਦੇ ਨੇ। ਭਾਮ ਪਿੰਡ ਜਿਹੜਾ ਆ ਹੁਸ਼ਿਆਰਪੁਰ ਦਾ ਬਹੁਤ ਵੱਡਾ ਪਿੰਡ ਹੈ, ਅਤੇ ਇਸੇ ਤਰ੍ਹਾਂ ਅਮਰਜੀਤ ਕੌਰ ਅਮਰ ਦਾ ਪੰਜਾਬੀ ਗਜ਼ਲ ਦੇ ਨਾਂ ਵਿੱਚ ਵੀ ਇੱਕ ਵੱਡਾ ਨਾਂ ਹੈ। ਉਹਨਾਂ ਦੀਆਂ ਲਿਖੀਆਂ ਹੋਈਆਂ ਰਚਨਾਵਾਂ ਦੇ ਉੱਪਰ ਵੱਖ ਵੱਖ ਯੂਨੀਵਰਸਿਟੀਆਂ ਦੇ ਵਿੱਚ ਜਿਹੜਾ ਵਿਦਿਆਰਥੀਆਂ ਨੇ ਜਿਹੜੇ ਖੋਜ ਕਾਰਜੇ ਕੀਤੇ ਨੇ, ਅਤੇ ਜਿੱਥੇ ਉਹ ਗਜ਼ਲ ਲਿਖਦੇ ਨੇ ਉੱਥੇ ਉਹ ਗੀਤ ਵੀ ਲਿਖਦੇ ਨੇ। ਅੱਜ ਦੀ ਕਾ ਮਹਿਫਲ ਦੇ ਵਿੱਚ ਉਹ ਸਾਡੇ ਸਰੋਤਿਆਂ ਲਈ ਆਪਣੀ ਇੱਕ ਪਿਆਰੀ ਗਜ਼ਲ ਲੈ ਕੇ ਹਾਜ਼ਰ ਨੇ। ਅਮਰਜੀਤ ਕੌਰ ਅਮਰਜੀਤ, ਤੁਹਾਡਾ ਸਵਾਗਤ ਹੈ।
7: ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੀ ਵੱਲੋਂ ਯਾਨੀ ਅਮਰਜੀਤ ਕੌਰ ਅਮਰ ਵੱਲੋਂ ਬਹੁਤ ਹੀ ਮੋਹ ਭਰੀ ਸਤਿ ਸ਼੍ਰੀ ਅਕਾਲ ਜੀ, ਨਮਸਕਾਰ, ਆਦਾਬ ਜੀਓ। ਆਪ ਦੇ ਸਾਹਮਣੇ ਇੱਕ ਗਜ਼ਲ ਲੈ ਕੇ ਹਾਜ਼ਰ ਹਾਂ। ਗਜ਼ਲ ਦਾ ਮਤਲਬ ਹੈ, ਜਲਾ ਨਾ ਦੇਣ ਈ ਮਜ਼ਹਬ ਪਰੇ ਹੀ ਬਿਜਲੀਆਂ ਰੱਖੀ ਜਲਾ ਨਾ ਦੇਣ ਇਹ ਮਜ਼ਹਬ ਪਰੇ ਹੀ ਬਿਜਲੀਆਂ ਰੱਖੀ ਖੁਦਾ ਤੂੰ ਹੀ ਸਲਾਮਤ ਸਭ ਨਗਰ ਕਰ ਬਸਤੀਆਂ ਰੱਖੀ ਜੇ ਚਾਹੁੰਦੇ ਰਿਸ਼ਤਿਆਂ ਵਿਚਕਾਰ ਕੋਈ ਤ੍ਰੇੜ ਨਾ ਆਵੇ ਜੇ ਚਾਹੁੰਦੇ ਰਿਸ਼ਤਿਆਂ ਵਿਚਕਾਰ ਕੋਈ ਤ੍ਰੇੜ ਨਾ ਆਵੇ ਕਿ ਹੋਵੇ ਨੇੜ ਤਾਂ ਬੇਸ਼ੱਕ ਜ਼ਰਾ ਕੁ ਦੂਰੀਆਂ ਰੱਖੀ ਨਾ ਲਾਵੀਂ ਗਮ ਕੋਈ ਦਿਲ ਨੂੰ ਇਹ ਵਿੱਚੋਂ ਖੋਖਲਾ ਕਰਦੇ ਨਾ ਲਾਵੀਂ ਗਮ ਕੋਈ ਦਿਲ ਨੂੰ ਇਹ ਵਿੱਚੋਂ ਖੋਖਲਾ ਕਰਦੇ ਹਮੇਸ਼ਾ ਜ਼ਿੰਦਗੀ ਤੋਂ ਦੂਰ ਹੋ ਕੇ ਸਿਸਕੀਆਂ ਰੱਖੀ ਔਰ ਸ਼ੇਅਰ ਦੇਖਣਾ ਨਫ਼ਾ ਨੁਕਸਾਨ ਕੀ ਤੱਕਣਾ ਖਿੜੇ ਚਿਹਰੇ 'ਚ ਤੱਕਣੇ ਨੇ ਨਫ਼ਾ ਨੁਕਸਾਨ ਕੀ ਤੱਕਣਾ ਖਿੜੇ ਚਿਹਰੇ 'ਚ ਤੱਕਣੇ ਨੇ ਗਮਾਂ ਦੇ ਭਾਵ ਦਾ ਦੇ ਤੂੰ ਅਤੇ ਖੁਸ਼ੀਆਂ ਸਸਤੀਆਂ ਰੱਖੀ ਔਰ ਗਜ਼ਲ ਦਾ ਮਗਤਾ ਹੈ ਹੈ ਇੱਕ ਸੰਘਰਸ਼ ਬੇਸ਼ੱਕ ਜ਼ਿੰਦਗੀ ਉਲਝੇ ਬੜੇ ਮਸਲੇ ਹੈ ਇੱਕ ਸੰਘਰਸ਼ ਬੇਸ਼ੱਕ ਜ਼ਿੰਦਗੀ ਉਲਝੇ ਬੜੇ ਮਸਲੇ ਜ਼ਰਾ ਕੁ ਜੀਣ ਖਾਤਿਰ ਜ਼ਿੰਦਗੀ ਵਿੱਚ ਮਸਤੀਆਂ ਰੱਖੀ ਜ਼ਰਾ ਕੁ ਜੀਣ ਖਾਤਿਰ ਜ਼ਿੰਦਗੀ ਵਿੱਚ ਮਸਤੀਆਂ ਰੱਖੀ ਬਹੁਤ ਸ਼ੁਕਰੀਆ ਮਿਹਰਬਾਨੀ ਜੀ
1: ਕੰਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਮੋਗਾ ਜ਼ਿਲ੍ਹੇ ਦੇ ਪਿੰਡ ਪਤੋ ਤੋਂ ਹਰਪ੍ਰੀਤ ਪਤੋ ਜੀ ਅੱਜ ਕੱਲ੍ਹ ਕਿਸਾਨ ਕੋਲ ਚੱਲ ਰਿਹਾ ਕਿਸਾਨ ਕੋਲ ਨਾਲ ਜੋੜ ਕੇ ਉਹਨਾਂ ਦੀ ਇੱਕ ਰਚਨਾ ਹੈ ਅੰਨਦਾਤਾ ਹਾਜ਼ਰ ਹੋ ਰਹੇ ਨੇ ਹਰਪ੍ਰੀਤ ਪਤੋ ਜੀ ਹਰਪ੍ਰੀਤ ਪਤੋ ਜੀ ਤੁਹਾਡਾ ਸਵਾਗਤ ਹੈ
8: ਹਾਂਜੀ ਮੈਂ ਇੱਕ ਗੀਤ ਲੈ ਕੇ ਹਾਜ਼ਰ ਹਾਂ ਜੀ ਅੰਨਦਾਤਾ ਨਾ ਮਾਰੂ ਕਿਸਾਨਾਂ ਨੂੰ ਇਹ ਤਾਂ ਹੈ ਦੇਸ਼ ਦਾ ਗਹਿਣਾ ਜੇ

ਜੇ ਫਸਲਾਂ ਨਾ ਹੋਈਆਂ ਘਾਟਾ ਦੇਸ਼ ਸਾਡੇ ਨੂੰ ਪੈਣਾ, ਹਾੜੀ ਤੇ ਸਾਉਣੀ ਦਾ ਪੂਰਾ ਮੁੱਲ ਕਦੇ ਨਹੀਂ ਮੁੜਿਆ, ਕੰਮ ਫੇਲ ਹੋ ਗਏ ਸਾਰੇ, ਇਹ ਹੈ ਨਾਲ ਖੇਤੀ ਦੇ ਜੁੜਿਆ, ਸੱਪਾਂ ਦੀਆਂ ਸਿਰੀਆਂ ਤੇ ਪੈਂਦਾ ਰਾਤ ਦਿਨੇ ਹੈ ਰਹਿਣਾ, ਨਾ ਮਾਰੋ ਕਿਸਾਨਾਂ ਨੂੰ, ਇਹ ਤਾਂ ਹੈ ਦੇਸ਼ ਦਾ ਗਹਿਣਾ, ਜੇ ਫਸਲਾਂ ਨਾ ਹੋਈਆਂ ਘਾਟਾ ਦੇਸ਼ ਸਾਡੇ ਨੂੰ ਪੈਣਾ, ਜੋ ਕਹਿੰਦੇ ਅੰਨਦਾਤਾ ਉਹ ਤਾਂ ਮੁੱਲ ਪੂਰਾ ਨਹੀਂ ਪਾਉਂਦੇ, ਜੈ ਕਿਸਾਨੀ ਦਾ ਨਾਰਾ ਫਿਰ ਦੱਸੋ ਕਾਸ ਤੋਂ ਲਾਉਂਦੇ, ਜੇ ਨਾ ਬੈਠੇ ਸੜਕਾਂ ਤੇ, ਜੇ ਨਾ ਬੈਠੇ ਸੜਕਾਂ ਤੇ ਦੱਸੋ ਕੀ ਹੋਰ ਬਜਾਵੇ ਸ਼ੈਣਾ, ਨਾ ਮਾਰੋ ਕਿਸਾਨਾਂ ਨੂੰ, ਇਹ ਤਾਂ ਹੈ ਦੇਸ਼ ਦਾ ਗਹਿਣਾ, ਜੇ ਫਸਲਾਂ ਨਾ ਹੋਈਆਂ ਘਾਟਾ ਦੇਸ਼ ਸਾਡੇ ਨੂੰ ਪੈਣਾ, ਬੁਰੀ ਜੂਨ ਵਿਚਾਰੇ ਦੀ ਜੇ ਜਾਵੇ ਕਿੱਧਰ ਨੂੰ ਜਾਵੇ, ਹੁਣ ਕਰਜ਼ਾ ਨਹੀਂ ਮੁੜਦਾ, ਦੱਸੋ ਜ਼ਹਿਰ ਕਿਉਂ ਨਾ ਖਾਵੇ, ਤੁਸੀਂ ਰੱਖ ਲਓ ਇਹਨਾਂ ਨੂੰ, ਤੁਸੀਂ ਰੱਖ ਲਓ ਇਹਨਾਂ ਨੂੰ, ਪੱਤੋ ਵਾਲੇ ਦਾ ਸੱਚ ਕਹਿਣਾ, ਨਾ ਮਾਰੋ ਕਿਸਾਨਾਂ ਨੂੰ।

0: ਧੰਨਵਾਦ ਜੀ। ਮੈਂ ਹਰਪ੍ਰੀਤ ਪੱਤੋ।
1: ਮਹਿਫਲ ਦੇ ਵਿੱਚ ਅਗਲੀ ਸ਼ਾਇਰਾ ਪੇਸ਼ ਹੋ ਰਹੀ ਹੈ ਪਟਿਆਲਾ ਤੋਂ ਕਮਲਾ ਸ਼ਰਮਾ ਜੀ, ਜਿਨ੍ਹਾਂ ਦਾ ਮੌਜੂਦਾ ਹਾਲਤਾਂ ਦੇ ਵਿੱਚ ਸਰਕਾਰਾਂ ਤੋਂ ਵਿਸ਼ਵਾਸ ਉੱਠ ਗਿਆ ਹੈ ਤੇ ਉਸਦਾ ਸਿਰਫ ਹੁਣ ਪ੍ਰਾਕਿਰਤਿਕ ਸ਼ਕਤੀਆਂ ਦੇ ਉੱਤੇ ਹੀ ਵਿਸ਼ਵਾਸ ਰਹਿ ਗਿਆ ਹੈ। ਲਓ ਉਹਨਾਂ ਦੀ ਰਚਨਾ ਹਾਜ਼ਰ ਹੈ, ਕਮਲਾ ਸ਼ਰਮਾ ਜੀ।
2: ਮੇਰੀ ਅੱਜ ਦੀ ਰਚਨਾ ਦਾ ਨਾਮ ਹੈ ਫਰਿਆਦ। ਐ ਖੁਦਾ ਤੂੰ ਸੁਣ ਫਰਿਆਦ ਮੇਰੀ, ਤੈਨੂੰ ਵਾਸਤਾ ਹੀ ਰਹਿੰਦੀ ਉਮਰ ਤਾਂ ਮੇਰੀ। ਬਹੁਤ ਸਹਿ ਲਿਆ ਹਿੰਮਤ ਜਵਾਬ ਦੇਗੀ, ਬਹੁਤ ਸਹਿ ਲਿਆ ਹਿੰਮਤ ਜਵਾਬ ਦੇਗੀ, ਠੱਲ ਪਾ ਨਾ ਸਕੀ ਦਰਿੰਦਿਆਂ ਤੇ। ਨਹੀਂ ਸੁਣ ਸਕਦੀ ਨਾ ਹੀ ਪੜ ਸਕਦੀ, ਨਹੀਂ ਸੁਣ ਸਕਦੀ ਨਾ ਹੀ ਪੜ ਸਕਦੀ, ਨਿੱਤ ਖਬਰਾਂ ਮੈਂ ਵਾਧੇ ਕਹਿਰ ਦੀਆਂ। ਹੱਥ ਖੜੇ ਨੇ ਹਰ ਕਾਨੂੰਨ ਦੇ ਇੱਥੇ, ਹੱਥ ਖੜੇ ਨੇ ਹਰ ਕਾਨੂੰਨ ਦੇ ਇੱਥੇ, ਮਿਲਦਾ ਦਿਸਦਾ ਨਹੀਂ ਇਨਸਾਫ ਕੋਈ। ਨਾ ਹੀ ਦਿਸਿਆ ਤੇ ਨਾ ਹੀ ਦਿਸਣ ਵਾਲਾ, ਨਾ ਹੀ ਦਿਸਿਆ ਤੇ ਨਾ ਹੀ ਦਿਸਣ ਵਾਲਾ ਰਸਤਾ ਕੋਈ ਮਾਸੂਮਾਂ ਦੀ ਆਬਰੂ ਬਚਾਣ ਵਾਲਾ। ਹਰ ਮਾਂ ਅੱਜ ਕਿਵੇਂ ਖੌਫ ਵਿੱਚ ਏ, ਹਰ ਮਾਂ ਅੱਜ ਕਿਵੇਂ ਖੌਫ ਵਿੱਚ ਏ, ਬਾਹਰ ਜਾਣ ਤੋਂ ਬੱਚੀ ਨੂੰ ਰੋਕਦੀ ਏ। ਕਿਵੇਂ ਪੰਖ ਕੱਟੇ ਉਹ ਆਪਣੀ ਲਾਡਲੀ ਦੇ, ਕਿਵੇਂ ਪੰਖ ਕੱਟੇ ਉਹ ਆਪਣੀ ਲਾਡਲੀ ਦੇ, ਚਿੱਤ ਜਿਸ ਦਾ ਉੱਡਣ ਲਈ ਲੋਚਦਾ ਏ। ਬਿਨਾਂ ਔਰਤ ਦੇ ਨਾ ਵਜੂਦ ਜਗਦਾ, ਬਿਨਾਂ ਔਰਤ ਦੇ ਨਾ ਵਜੂਦ ਜਗਦਾ, ਤੈਨੂੰ ਪਤਾ ਹੈ ਇਹ ਮੈਂ ਕੀ ਆਖਾਂ। ਦਿਲੀ ਖਾਹਿਸ਼ ਹੈ ਮੇਰੀ ਐ ਖੁਦਾ, ਦਿਲੀ ਖਾਹਿਸ਼ ਹੈ ਮੇਰੀ ਐ ਖੁਦਾ, ਬਦਲ ਦੇ ਸੋਚ ਦੇ ਦੇ ਸਦ ਬੁੱਧੀ, ਬਦਲ ਦੇ ਸੋਚ ਦੇ ਦੇ ਸਦ ਬੁੱਧੀ, ਜੋ ਸੋਚਦੇ ਨੇ ਕੁਝੀਆਂ ਹਰਕਤਾਂ ਲਈ, ਅਤੇ ਜੋ ਕਰਦੇ ਨੇ ਜ਼ੁਲਮ ਨਿਮਾਨੀਆਂ ਤੇ। ਨਹੀਂ ਤਾਂ, ਨਹੀਂ ਤਾਂ ਤੋੜਦੇ ਹੱਥ ਕੱਢਦੇ ਨੈਣ, ਤੋੜਦੇ ਹੱਥ ਕੱਢਦੇ ਨੈਣ, ਜੋ ਵੱਧਦੇ ਨੇ ਮਾਸੂਮ ਬੱਚੀਆਂ ਤੇ। ਅਗਰ ਨਾ ਰੁਕਿਆ ਇਹ ਘੋਰ ਅਤਿਆਚਾਰ, ਅਗਰ ਨਾ ਰੁਕਿਆ ਇਹ ਘੋਰ ਅਤਿਆਚਾਰ, ਤਾਂ ਲੱਗਦਾ ਹਰ ਮਾਂ ਇੱਕ ਜਿੰਦਾ ਲਾਸ਼ ਬਣ ਕੇ ਰਹਿ ਜਾਵੇਗੀ, ਤਾਂ ਲੱਗਦਾ ਹਰ ਮਾਂ ਇੱਕ ਜਿੰਦਾ ਲਾਸ਼ ਬਣ ਕੇ ਰਹਿ ਜਾਵੇਗੀ, ਜੋ ਬਸ ਚਿੰਤਾ ਦੇ ਘੁਣ ਵਿੱਚ ਹੀ ਮਿਟਦੀ ਜਾਵੇਗੀ, ਜੋ ਬਸ ਚਿੰਤਾ ਦੇ ਘੁਣ ਵਿੱਚ ਹੀ ਮਿਟਦੀ ਜਾਵੇਗੀ। ਸ਼ੁਕਰੀਆ ਜੀ।
1: ਮਹਿਫਲ ਦੇ ਵਿੱਚ ਹਾਜ਼ਰ ਹੋ ਰਿਹਾ ਹੈ ਨਵਾਂ ਸ਼ਹਿਰ ਤੋਂ, ਨਵਾਂ ਉਮਰ ਦਾ ਸ਼ਾਇਰ ਪਰਮਵੀਰ ਰਹੀ, ਜਿਹੜਾ ਕਿ ਲਿਖਦਾ ਹੈ, ਮੈਨੂੰ ਮੇਰੇ ਹੋਕਿਆਂ ਨਾਲ ਕੱਲਾ ਰਹਿਣ ਦਿਓ। ਲਓ ਪਰਮਵੀਰ ਰਾਹੀ ਨੂੰ ਜੀ ਆਇਆ।
3: ਸਤਿ ਸ਼੍ਰੀ ਅਕਾਲ ਜੀ। ਜੀ ਮੈਂ ਪਰਮਵੀਰ ਰਾਹੀ, ਬਸਨੀਕ, ਨਵਾਂ ਸ਼ਹਿਰ। ਅੱਜ ਮੈਂ ਦੁਆਬਾ ਰੇਡੀਓ ਦੇ ਆਪਦਾ ਲਿਖਿਆ ਹੋਇਆ ਗੀਤ ਤੁਹਾਡੇ ਸਭਨਾਂ ਨਾਲ ਸਾਂਝਾ ਕਰਨ ਜਾ ਰਿਹਾ, ਤੇ ਮੈਂ ਦੁਆਬਾ ਰੇਡੀਓ ਨਾਲ ਜੁੜੇ ਹੋਏ ਸਾਰੇ ਸਰੋਤਿਆਂ ਦਾ ਦਿਲੋਂ ਧੰਨਵਾਦੀ ਹਾਂ, ਤੇ ਆਪਣੇ ਦਾਦਾ ਜੀ ਸਮਾਨ ਸ਼੍ਰੀ ਹਰਬੰਸ ਸਿੰਘ ਜੀ ਦਾ ਬਹੁਤ ਦਿਲੋਂ ਧੰਨਵਾਦੀ ਹਾਂ ਕਿ ਉਹਨਾਂ ਨੇ ਮੈਨੂੰ ਅੱਜ ਮੌਕਾ ਦਿੱਤਾ ਕਿ ਮੈਂ ਆਪਣਾ ਕੁਝ ਲਿਖਿਆ ਇੱਥੇ ਪੇਸ਼ ਕਰ ਸਕਾਂ। ਤੇ ਜੀ ਗਾਣਾ ਕੁਝ ਇਸ ਤਰ੍ਹਾਂ ਹੈ ਕਿ ਜਿੰਨੇ ਸਾਹ ਬਾਕੀ ਮੇਰੇ ਨਾਮ ਤੇਰਾ ਲੈਣਗੇ, ਭੁੱਲ ਜਾਇਓ ਮੈਨੂੰ ਬਸ ਵਾਰ ਵਾਰ ਕਹਿਣਗੇ। ਮੋੜ ਕੀ ਹੈ ਜਿਹੜਾ ਉਹ ਛੱਲਾ ਰਹਿਣ ਦੋ, ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦੋ। ਮੀਚਾਂ ਜਦੋਂ ਅੱਖਾਂ ਬਸ ਤੂੰ ਕੋਲ ਹੋਵੇ, ਹੱਥ ਮੇਰਾ ਚੰਦਰੀ ਦੇ ਮੂੰਹ ਕੋਲ ਹੋਵੇ, ਜਾਂਦੇ ਜਾਂਦੇ ਹੱਥੇ ਉਹਦਾ ਪੱਲਾ ਰਹਿਣ ਦੋ, ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦੋ। ਯਾਰ ਦੇ ਸਜਾਏ ਲਾਰੇ ਆਉਂਦੇ ਸਿਵੇ 'ਤੇ, ਲਿਟ ਜਾਂਗੇ ਯਾਰਾ ਹੁਣ ਹੰਝੂ ਗਿਰੇ 'ਚ, ਉਹਦੀ ਬੇਵਫਾਈ ਵਾਲਾ ਹੱਲਾ ਰਹਿਣ ਦੋ, ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦੋ। ਸੱਜਣਾ ਲਿਆਈ ਕਤਲਾਂ ਦੀ ਰੁੱਤ 'ਤੇ, ਬਸ ਗੀਤ ਲਿਖੇ ਰਹਿ ਗਏ ਬਗਾਨੇ ਪੁੱਤ ਦੇ, ਦੁੱਖ ਜੋ ਪਰਮ ਦਾਇਆ ਵੱਲਾ ਰਹਿਣ ਦੋ, ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦੋ, ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦੋ। ਧੰਨਵਾਦ ਜੀ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਹਫ਼ਤਾਵਾਰੀ ਕਾ ਮਹਿਫਲ ਕਵੀ ਦਰਬਾਰ ਦੇ ਵਿੱਚ ਹਾਜ਼ਰ ਹੋ ਰਹੇ ਨੇ ਜੰਮੂ ਅਤੇ ਕਸ਼ਮੀਰ ਤੋਂ ਸਾਡੇ ਸ਼ਾਇਰ ਦੋਸਤ ਸੂਰਜ ਸਿੰਘ ਸੂਰਜ ਜੀ, ਜਿਹੜੇ ਕਿ ਅਕਸਰ ਸਾਡੀਆਂ ਕਾ ਮਹਿਫਲਾਂ ਦੇ ਵਿੱਚ ਜੰਮੂ ਤੋਂ ਆਉਂਦੇ ਨੇ, ਬੜਾ ਵੱਖਰਾ ਰੰਗ ਲੈ ਕੇ ਹਾਜ਼ਰ ਹੁੰਦੇ ਨੇ ਹਰ ਵਾਰੀ। ਇਸ ਵਾਰ ਉਹ ਬਚਪਨ ਨਾਲ ਸੰਬੰਧਿਤ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਸੂਰਜ ਸਿੰਘ ਸੂਰਜ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
4: ਕਵਿਤਾ ਦਾ ਸਿਰਲੇਖ ਹੈ ਮੇਰੇ ਬਚਪਨ ਤੋਂ, ਪੇਸ਼ ਹੈ ਕਵਿਤਾ। ਮੇਰੇ ਬਚਪਨ ਮੋੜ ਮੁਹਾਰਾਂ, ਸਿਰ ਨਿਵਾ ਮੈਂ ਅਰਜ਼ ਗੁਜ਼ਾਰਾਂ, ਚੰਚਲ ਮਨ ਤੇ ਸ਼ੁੱਧ ਹਿਰਦੇ ਵਿੱਚ ਖਿੜ ਖਿੜ ਪੈਂਦੀਆਂ ਰੱਬੀ ਫੁਹਾਰਾਂ, ਮੇਰੇ ਬਚਪਨ ਮੋੜ ਮੁਹਾਰਾਂ, ਸਿਰ ਨਿਵਾ ਮੈਂ ਅਰਜ਼ ਗੁਜ਼ਾਰਾਂ।

तेरा, हर कोई जांदा वारी वारी, हर कोई जांदा वारी वारी।

ਤਨ ਇਕੱਠਾ ਕਰਨ ਦੀ ਖਾਤਰ ਸੱਚ ਝੂਠ ਤੂੰ ਮੂਲ ਨ ਜਾਣੇ। ਤਨ ਇਕੱਠਾ ਕਰਨ ਦੀ ਖਾਤਰ ਸੱਚ ਝੂਠ ਤੂੰ ਮੂਲ ਨ ਜਾਣੇ। ਠੱਗੀ ਫਰੇਬੀ ਕਰਨ ਦੇ ਵੱਲ ਵੀ ਕੌਸਾਂ ਦੂਰ ਨਿਰੱਬੀ ਪਾਣੇ। ਕੋਮਲ ਮਨ ਤੇ ਸ਼ੁੱਧ ਹਿਰਦੇ ਵਿੱਚ, ਕੋਮਲ ਮਨ ਤੇ ਸ਼ੁੱਧ ਹਿਰਦੇ ਵਿੱਚ ਰੱਬੀ ਰੰਗ ਦਾ ਹੱਸਦਾ ਮੁਖੜਾ

ਦੀ ਜਾਣੇ ਨਾ ਤੂੰ ਪਾਸ਼ਾ ਕੋਈ, ਹੱਸਦੇ ਨਿੱਕੇ ਬੁੱਲਾਂ ਕੋਲੋਂ ਦੂਰ ਸਦਾ ਹੀ ਨਿਰਾਸ਼ਾ ਹੋਈ।

ਅਤੇ ਆਖਰੀ ਬੰਦ, ਸ਼ੁੱਧ ਤੇ ਕੋਮਲ ਮਨ ਜੋ ਤੇਰਾ, ਬਣ ਜਾਏ ਜੀਵਨ ਜੇ ਏ ਮੇਰਾ।

0: मन मेरे बचपन, मेरे बचपन मोड़ मुहारा, सिर नेवा मैं अर्ज गुजारा। मेरे बचपन मोड़ मुहारा, मेरे बचपन मोड़ मुहारा। धन्यवाद।
1: ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਹਰਦੀਪ ਦੀਪ ਜੀ, ਆਪਣੀ ਇੱਕ ਬਹੁਤ ਪਿਆਰੀ ਗਜ਼ਲ ਲੈ ਕੇ ਚੱਲ ਰਹੇ ਕਿਸਾਨ ਘੋਲ ਦੀ ਹਮਾਇਤ ਦੇ ਵਿੱਚ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਨੇ। ਉਹਨਾਂ ਦਾ ਨਿੱਘਾ ਸਵਾਗਤ ਹੈ। ਹਰਦੀਪ ਦੀਪ ਜੀ, ਜੀ ਆਇਆਂ ਨੂੰ।
2: ਦੋਸਤੋ, ਅੱਜ ਦੇ ਦੁਆਬੇ ਦੇ ਕਵੀ ਦਰਬਾਰ 'ਚ ਮੈਂ ਆਪਣੇ ਸਤਿਕਾਰਯੋਗ ਹਰਬੰਸ ਸਿੰਘ ਜੀ ਦਾ ਬਹੁਤ ਹੀ ਧੰਨਵਾਦੀ ਹਾਂ, ਜਿਨ੍ਹਾਂ ਨੇ ਅੱਜ ਦੇ ਕਵੀ ਦਰਬਾਰ ਲਈ ਸੱਦਾ ਦਿੱਤਾ। ਸੋ ਪੇਸ਼ ਕਰ ਰਿਹਾ ਗਜ਼ਲ ਜੀ ਦੇ ਬੋਲ ਨੇ ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ। ਸੋ ਦੋਸਤੋ, ਲਾਈਨਾਂ ਪੇਸ਼ ਨੇ, ਨਸ਼ਿਆਂ ਨੇ ਸਾਡੇ ਜਵਾਨ ਗਾਲ 'ਤੇ ਹੁਣ ਆਲੂਆਂ ਵਾਂਗੂੰ ਕਿਸਾਨ ਉਬਾਲ 'ਤੇ, ਨਸ਼ਿਆਂ ਨੇ ਸਾਡੇ ਜਵਾਨ ਗਾਲ 'ਤੇ ਹੁਣ ਨਸ਼ਿਆਂ ਦੇ ਵਾਂਗੂੰ ਕਿਸਾਨ ਉਬਾਲ 'ਤੇ, ਖੇਤੀ ਦੇ ਔਜ਼ਾਰ ਵੇਖੀ ਕਿਤੇ ਹਥਿਆਰ ਨਾ ਬਣ ਜਾਣ, ਨਾ ਦਾਤੀਆਂ ਕਈਆਂ ਕਲਮਾਂ ਬਣਨ ਤਲਵਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੀ। ਅਗਲੀਆਂ ਲਾਈਨਾਂ ਪੇਸ਼ ਕਰਦਾ ਦੋਸਤੋ। ਜਦੋਂ ਜ਼ੁਲਮ ਦੀ ਅੱਤ ਹੈ ਹੁੰਦੀ ਤਾਂ ਲੋੜ ਪੈਂਦੀ ਤਲਵਾਰਾਂ ਦੀ, ਜਦੋਂ ਜ਼ੁਲਮ ਦੀ ਅੱਤ ਹੈ ਹੁੰਦੀ ਤਾਂ ਲੋੜ ਪੈਂਦੀ ਤਲਵਾਰਾਂ ਦੀ, ਕਿਸਾਨਾਂ ਨੂੰ ਅੱਤਵਾਦੀ ਦੱਸਦੀ ਭਰੀ ਪਈ ਹੰਕਾਰਾਂ ਦੀ, ਹੱਕ ਮੰਗੇ 'ਤੇ ਡਾਂਗਾਂ ਨਾਲ ਕੁੱਟਦੀ, ਹੱਕ ਮੰਗੇ 'ਤੇ ਡਾਂਗਾਂ ਨਾਲ ਕੁੱਟਦੀ, ਨਾਲੇ ਮਾਰੇ ਪਾਣੀ ਦੀਆਂ ਬੁਛਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੀ, ਕਦੇ ਨਫ਼ਰਤ ਦੇ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ। ਅਗਲੀਆਂ ਲਾਈਨਾਂ ਨੇ ਜੀ, ਅੰਨਦਾਤੇ ਨਾਲ ਵੈਰ ਚੰਦਰੀਏ ਕਦੋਂ ਤੀਕ ਪਗਾਵੇਂਗੀ, ਅੰਨਦਾਤੇ ਨਾਲ ਵੈਰ ਚੰਦਰੀਏ ਕਦੋਂ ਤੀਕ ਪਗਾਵੇਂਗੀ, ਜਵਾਨੀ ਸਾਡੀ ਇੱਕੀ ਪਈ ਹੈ ਕਿਵੇਂ ਮੁਲਕ ਬਚਾਵੇਂਗੀ, ਸੜਕਾਂ 'ਤੇ ਧਰਨੇ ਰੇਲ ਦੀਆਂ ਲਾਈਨਾਂ 'ਤੇ ਬੈਠੇ, ਦੱਸ ਹੋਰ ਕਿਵੇਂ ਕਰਨ ਪੁਕਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੀ, ਕਦੇ ਨਫ਼ਰਤ ਦੇ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ। ਆਖਰੀ ਲਾਈਨਾਂ ਨੇ ਜੀ, ਤੇਰੀ ਦੁੱਗਣੀ ਕਮਾਈ ਦੀ ਸਾਨੂੰ ਭੋਰਾ ਲੋੜ ਨਹੀਂ, ਤੇਰੀ ਦੁੱਗਣੀ ਕਮਾਈ ਦੀ ਸਾਨੂੰ ਭੋਰਾ ਲੋੜ ਨਹੀਂ, ਜੇ ਅੱਕ ਪੰਜਾਬ ਨੂੰ ਝੱਬਣਾ ਪੈ ਗਿਆ ਤੈਨੂੰ ਟੱਪਣ ਦੇ ਨਾ ਮੋੜ ਨਹੀਂ, ਤੇਰੀ ਦੁੱਗਣੀ ਕਮਾਈ ਦੀ ਸਾਨੂੰ ਭੋਰਾ ਲੋੜ ਨਹੀਂ, ਜੇ ਅੱਕ ਪੰਜਾਬ ਨੂੰ ਚੱਬਣਾ ਪੈ ਗਿਆ ਤੈਨੂੰ ਟੱਪਣ ਦੇਣਾ ਮੋੜ ਨਹੀਂ, ਹਾਲੇ ਵੀ ਜਾਗ ਪੈਣੀ ਮੁਲਕ ਦੀ ਇਹ ਵੈਰ ਨੇ, ਹਾਲੇ ਵੀ ਜਾਗ ਪੈਣੀ ਮੁਲਕ ਦੀ ਇਹ ਵੈਰ ਨੇ, ਦੀਪ ਆਖਦਾ ਹੈ ਮਾਰ ਮਾਰ ਟਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ। ਬਹੁਤ ਬਹੁਤ ਧੰਨਵਾਦ ਤੁਹਾਡਾ ਵੀਰ ਹਰਦੀਪ ਦੀਪ, ਗੀਤਕਾਰ ਨਾਭਾ। ਬਹੁਤ ਬਹੁਤ ਧੰਨਵਾਦ ਇੱਕ ਵਾਰੀ ਫਿਰ ਸਾਡੇ ਸਤਿਕਾਰਯੋਗ ਹਰਬੰਸ ਸਿੰਘ ਜੀ ਦਾ ਔਰ ਸਾਰੀ ਆਡੀਅੰਸ ਦਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ।
1: ਕਾਮੇ ਫਲ ਦੇ ਅੰਤ ਦੇ ਵਿੱਚ ਹੁਣ ਅਸੀਂ ਸਦਾ ਦੇ ਰਹੇ ਹਾਂ ਜੋਗਿੰਦਰਪਾਲ ਮੱਲ ਜੀ ਨੂੰ, ਜਰਮਨ ਤੋਂ ਉਹ ਇੱਕ ਰਚਨਾ ਲੈ ਕੇ ਹਾਜ਼ਰ ਹੋਣਗੇ। ਇਸ ਵਾਰ ਉਹ ਰਚਨਾ ਜਿਹੜੀ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹਨ ਇੰਗਲੈਂਡ ਤੋਂ ਸਾਡੇ ਸ਼ਾਇਰ ਦੋਸਤ ਤਾਰਾ ਸਿੰਘ ਤਾਰਾ ਜੀ, ਉਹਨਾਂ ਦੀ ਲਿਖੀ ਹੋਈ ਰਚਨਾ ਨੂੰ ਆਵਾਜ਼ ਦੇ ਰਹੇ ਨੇ ਜੋਗਿੰਦਰਪਾਲ ਮੱਲ ਜੀ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਸਵਾਗਤ ਹੈ।
3: ਜੇ ਦਾ ਹਰ ਇਕਰਾਰ ਹੀ ਝੂਠਾ, ਅਸੀਂ ਉਸ ਦਿਲਦਾਰ ਤੋਂ ਕੀ ਲੈਣਾ, ਜਿੱਥੇ ਹਰ ਦੁਕਾਨ ਤੇ ਝੂਠ ਵਿਕਦਾ, ਅਸੀਂ ਉਸ ਬਾਜ਼ਾਰ ਚੋਂ ਕੀ ਲੈਣਾ। ਉਹ ਜਿੱਥੇ ਲੁੱਟ ਤੇ

ਤਾਰਾ ਸਿੰਘ ਤਾਰਾ ਜੀ ਦੀ ਰਚਨਾ ਦੇ ਨਾਲ ਹੀ ਸਾਡਾ ਅੱਜ ਦਾ ਇਹ ਕਵੀ ਦਰਬਾਰ ਇੱਥੇ ਸਮਾਪਤ ਹੁੰਦਾ ਹੈ ਤੇ ਹੁਣ ਹਰਵੰਤ ਸਿੰਘ ਨੂੰ ਦਿਓ ਆ ਗਿਆ ਤੇ ਅਗਲੇ ਐਤਵਾਰ ਫਿਰ ਮੁਲਾਕਾਤ ਹੋਏਗੀ। ਤਦ ਤੱਕ ਲਈ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।

0: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਦੁਆਬਾ ਰੇਡੀਓ ਦੇ ਉੱਤੇ ਅੱਜ ਅਸੀਂ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਹਾਜ਼ਰ ਹਾਂ। ਯਾਨੀ ਮੈਂ ਸਮਰਜੀਤ ਸਿੰਘ ਸ਼ਮੀ ਅਤੇ ਅੱਜ ਸਾਡੇ ਕੋਲ ਜਿਹੜੇ ਮਾਹਿਰ ਨੇ ਉਹ ਹਨ ਸੰਜੀਵ ਸ਼ਰਮਾ ਜੀ, ਜੋ ਲੈਕਚਰਾਰ ਫਿਜਿਕਸ ਦੇ ਤੌਰ 'ਤੇ ਅਧਿਆਪਨ ਕਰ ਰਹੇ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਜੀਪੁਰ ਦੇ ਵਿੱਚ, ਅਤੇ ਆਪਣੇ ਵਿਸ਼ੇ ਦੇ ਮਾਹਰ ਤਾਂ ਉਹ ਹਨ ਹੀ ਹਨ, ਅਤੇ ਜਿਹੜੀ ਕਾਉਂਸਲਿੰਗ ਹੈ ਉਹ ਬਹੁਤ ਵਧੀਆ ਕਰਦੇ ਨੇ, ਬੱਚਿਆਂ ਨੂੰ ਨੇਕ ਸਲਾਹ ਦਿੰਦੇ ਆ ਕਿਵੇਂ ਬੱਚੇ ਜ਼ਿੰਦਗੀ ਦੇ ਵਿੱਚ ਅੱਗੇ ਵਧਣ, ਕਿਵੇਂ ਉਹ ਜਿਹੜਾ ਹੈ ਆਪਣਾ ਦਸਵੀਂ ਕਰਨ ਤੋਂ ਬਾਅਦ ਕਿਹੜਾ ਕੰਮ, ਕਿਹੜੀ ਉਹ ਸਟਰੀਮ ਜਿਹੜੀ ਆ ਪੜ੍ਹਾਈ ਦੀ ਉਹ ਉਹਨਾਂ ਨੂੰ ਚੁਣਨੀ ਚਾਹੀਦੀ ਆ, ਇਹਦੇ ਬਾਰੇ ਆਪਾਂ ਗੱਲਾਂ ਕਰਾਂਗੇ ਤਾਂ ਕਿ ਉਹ ਜਿਹੜਾ ਸਿੱਖਿਆ ਦਾ ਸਫ਼ਰ ਹੈ ਉਹ ਕਿਸੇ ਨਾ ਕਿਸੇ ਰੁਜ਼ਗਾਰ ਤੱਕ, ਪੈਰਾਂ 'ਤੇ ਖੜ੍ਹੇ ਹੋਣ ਤੱਕ ਬੱਚੇ ਦੇ ਲਈ ਸਹਾਇਕ ਹੋਵੇ। ਤੋ ਸੰਜੀਵ ਸ਼ਰਮਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ।
1: ਧੰਨਵਾਦ ਜੀ।
0: ਤੋ ਅੱਜ ਜਿਵੇਂ ਕਿ ਆਪਾਂ ਗੱਲ ਕਰ ਰਹੇ ਹਾਂ ਕਿ ਦਸਵੀਂ ਕਲਾਸ ਬੱਚਾ ਕੋਈ ਕਰ ਲੈਂਦਾ ਹੈ ਅਤੇ ਉਹ ਅੱਗੇ ਜਾ ਕੇ ਉਹਦੇ ਕੋਲ ਕਿਹੜੇ ਕਿਹੜੇ ਉਹਨੂੰ ਜਿਹੜੇ ਧਿਆਨ ਰੱਖਣਾ ਚਾਹੀਦਾ ਹੈ, ਦਸਵੀਂ ਤੋਂ ਬਾਅਦ ਪਲੱਸ ਵਨ 'ਚ ਜਦੋਂ ਦਾਖਲ ਹੋਣਾ ਉਹਨੇ, ਜਾਂ ਕੋਈ ਹੋਰ ਕੋਈ ਉਹਨੇ ਡਿਪਲੋਮਾ ਜਾਂ ਡਿਗਰੀ ਜਾਂ ਕੋਈ ਉਹੋ ਜਿਹੀ ਲਾਈਨ ਫੜਨੀ ਆ। ਦਸਵੀਂ ਇੱਕ ਇਹੋ ਜਿਹਾ ਚੁਰਸਤਾ ਹੈ ਜਿੱਥੋਂ ਬਹੁਤ ਰਸਤੇ ਨਿਕਲਦੇ ਆ ਅਤੇ ਬੱਚੇ ਲਈ ਸਹੀ ਚੋਣ ਕਰਨੀ ਕਈ ਵਾਰੀ ਮੁਸ਼ਕਲ ਹੋ ਜਾਂਦੀ ਆ, ਅਤੇ ਤੁਸੀਂ ਕੀ ਸਮਝਦੇ ਹੋ ਕਿ ਕਿਵੇਂ ਉਹਨੂੰ ਇਹ ਫੈਸਲਾ ਕਰਨਾ ਚਾਹੀਦਾ ਜ਼ਿੰਦਗੀ 'ਚ ਅੱਗੇ ਵਧਣ ਦਾ ਦਸਵੀਂ ਤੋਂ ਬਾਅਦ?
1: ਇਸ ਤਰ੍ਹਾਂ ਹੈ ਜੀ ਕਿ ਦਸਵੀਂ ਤੋਂ ਬਾਅਦ ਸਾਨੂੰ ਪਹਿਲਾਂ ਤਾਂ ਬੱਚੇ ਦਾ ਮੈਂਟਲ ਲੈਵਲ ਜਿਹੜਾ ਹੈ ਉਹ ਜ਼ਰੂਰ ਦੇਖਣਾ ਚਾਹੀਦਾ ਹੈ। ਆਮ ਤੌਰ 'ਤੇ ਸਾਡੇ ਕੋਲ ਬੱਚੇ ਜਿਹੜੇ ਉਹਨਾਂ ਨੂੰ ਉਹਨਾਂ ਦੇ ਉੱਪਰ ਸਬਜੈਕਟ ਫੋਰਸ ਕੀਤੇ ਜਾਂਦੇ ਆ ਕਿ ਨਹੀਂ ਬੇਟਾ ਤੂੰ ਸਾਇੰਸ ਹੀ ਪੜ੍ਹਨੀ ਹੈ
0: ਜੀ,
1: ਜਦੋਂ ਕਿ ਬੱਚਾ ਉਸ ਲੈਵਲ ਦਾ ਹੁੰਦਾ ਨਹੀਂ।
0: ਬਿਲਕੁਲ ਬਿਲਕੁਲ।
1: ਜਿਹੜਾ ਬੱਚਾ 60% ਜਾਂ 65% ਜਾਂ 70% ਨੰਬਰ ਲੈ ਰਿਹਾ ਉਹ ਵੀ ਮੈਂ ਨਹੀਂ ਸਮਝਦਾ ਕਿ ਸਾਇੰਸ ਲੈਣ ਦੇ ਕਾਬਲ ਹੁੰਦਾ ਹੈ, ਕਿਉਂਕਿ ਦਸਵੀਂ ਤੋਂ ਬਾਅਦ ਇੱਕ ਸਾਡੇ ਕੋਲ ਜ਼ਿਆਦਾਤਰ ਬੱਚੇ ਆ ਰਹੇ ਆ ਉਹਨਾਂ ਦਾ ਮੀਡੀਅਮ ਕੁਛ ਹੋਰ ਹੁੰਦਾ ਦਸਵੀਂ ਤੱਕ।
0: ਹਾਂਜੀ।
1: ਦਸਵੀਂ ਤੋਂ ਬਾਅਦ ਮੀਡੀਅਮ ਵੀ ਇਕਦਮ ਚੇਂਜ ਹੁੰਦੇ ਆ।
0: ਹਾਂਜੀ।
1: ਫਿਰ ਸਬਜੈਕਟ ਵੀ ਮੁਸ਼ਕਲ ਹੈ ਕਿਉਂਕਿ ਪਲੱਸ ਵਨ ਟੂ ਦੀ ਸਾਡਾ ਇਸ ਤਰ੍ਹਾਂ ਦਾ ਸਿੱਖਿਆ ਦਾ ਢਾਂਚਾ ਬਣਿਆ ਹੋਇਆ ਹੈ ਕਿ ਪਲੱਸ ਵਨ ਟੂ ਇੱਕ ਬਹੁਤ ਹੀ ਕ੍ਰਿਟੀਕਲ ਜਿਹੜੇ ਸਟੇਜ ਮੰਨੀ ਜਾਂਦੀ ਹੈ, ਜਿਹਦੇ ਤੇ ਬੇਸ ਤੇ ਹੀ ਉਹਦਾ ਬੱਚੇ ਦਾ ਫਿਊਚਰ ਡਿਸਾਈਡ ਹੁੰਦਾ ਹੈ। ਸੋ ਜੇ ਪੇਰੈਂਟਸ ਸੋਚਦੇ ਆ ਕਿ ਬੱਚੇ ਨੂੰ ਅਸੀਂ ਜ਼ਬਰਦਸਤੀ ਸਾਇੰਸ ਸਿਖਾ ਕੇ ਅਤੇ ਸ਼ਾਇਦ ਸਾਡਾ ਬੱਚਾ ਬਹੁਤ ਅੱਗੇ ਜਾ ਸਕਦਾ ਹੈ, ਤਾਂ ਇਹ ਗਲਤ ਸੋਚ ਹੈ ਉਹਨਾਂ ਦੀ। ਇਹ ਨਾਲ ਬੱਚੇ ਦੇ ਉੱਪਰ ਬਿਨਾਂ ਇੱਕ ਤਾਂ ਮਨੋਵਿਗਿਆਨਿਕ ਦਬਾਅ ਪੈਂਦਾ ਹੈ।
0: ਬਿਲਕੁਲ।
1: ਜਿਸ ਦੇ ਨਾਲ ਉਹ ਬੱਚਾ ਇੱਕ ਹੀਣ ਭਾਵਨਾ ਦਾ ਵੀ ਸ਼ਿਕਾਰ ਹੁੰਦਾ ਹੈ ਕੱਲ੍ਹ ਕਲਾਸ ਦੇ ਵਿੱਚ ਜਾ ਕੇ, ਕਿਉਂਕਿ ਉਹਨੂੰ ਉਹ ਚੀਜ਼ਾਂ ਸਮਝ ਨਹੀਂ ਆ ਰਹੀਆਂ।
0: ਬਿਲਕੁਲ ਬਿਲਕੁਲ। ਹਾਂਜੀ ਹਾਂਜੀ। ਉਹਨੂੰ ਨਹੀਂ ਕਰ ਪਾਏਗਾ।
1: ਹਾਂਜੀ, ਉਹਨੂੰ ਉਹ ਕਵਰ ਨਹੀਂ ਕਰ ਸਕਦਾ ਫਿਰ।
0: ਹਾਂਜੀ ਹਾਂਜੀ।
1: ਅਤੇ ਜੇ ਤੁਹਾਡਾ ਬੱਚਾ ਇਸ ਕੈਲੀਬਰ ਦਾ ਹੈ ਅਤੇ ਫਿਰ ਉਹਨੂੰ ਹੀ ਸਾਇੰਸ ਵਿਸ਼ੇ ਵੱਲ ਤੋਰਨਾ ਚਾਹੀਦਾ ਹੈ ਸਾਨੂੰ।
0: ਜੀ ਜੀ ਜੀ।
1: ਅਤੇ ਨਹੀਂ ਤਾਂ ਬੱਚੇ ਵਾਸਤੇ ਵੀ ਮੁਸ਼ਕਲ ਹੋ ਜਾਂਦੀ ਹੈ ਅਤੇ ਪੇਰੈਂਟਸ ਵਾਸਤੇ ਤਾਂ ਹੁੰਦੀ ਹੀ ਹੈ।
0: ਕਈ ਵਾਰੀ ਆਪਾਂ ਨੂੰ ਇਹ ਲੱਗਦਾ ਕਿ ਜਿਹੜੇ ਪੇਰੈਂਟਸ ਆ ਇਹ ਕਿਉਂ, ਤੁਹਾਨੂੰ ਕਿਉਂ ਕੀ ਲੱਗਦਾ ਕਿ ਇਹ ਕਿਉਂ ਦਬਾਅ ਪਾਉਂਦੇ ਬੱਚੇ 'ਤੇ ਕਿ ਇਹ ਡਾਕਟਰ ਹੀ ਬਣਨਾ ਚਾਹੀਦਾ ਜਾਂ ਇੰਜੀਨੀਅਰ ਹੀ ਬਣਨਾ ਚਾਹੀਦਾ, ਵਕੀਲ ਹੀ ਬਣਾਵਾਂਗੇ?
1: ਅਸਲ ਦੇ ਵਿੱਚ ਇਸ ਤਰ੍ਹਾਂ ਹੈ ਕਿ ਹਰ ਇੱਕ ਪੇਰੈਂਟਸ ਜਿਹੜਾ ਹੈ ਉਹ ਸੋਚਦਾ ਕਿ ਸਾਡਾ ਬੱਚਾ ਵੱਧ ਤੋਂ ਵੱਧ ਸਫਲ ਹੋਵੇ।
0: ਬਿਲਕੁਲ ਬਿਲਕੁਲ।
1: ਔਰ ਈਵਨ ਮੈਂ ਦੇਖੇ ਪੇਰੈਂਟਸ ਕਿ ਉਹ ਕਦੇ ਦਸਵੀਂ ਤੱਕ ਤਾਂ ਉਹ ਬੱਚੇ ਦੇ ਸਕੂਲ ਤੱਕ ਨਹੀਂ ਗਏ ਹੁੰਦੇ, ਕਦੇ ਕੋਈ ਆਊਟਪੁੱਟ ਲੈਣ ਨਹੀਂ ਜਾਂਦੇ ਕਿ ਬੱਚਾ ਸਾਡਾ ਕੀ ਕਰ ਰਿਹਾ ਹੈ, ਕਿਸ ਲੈਵਲ ਦਾ ਹੈ, ਕਦੀ ਟੀਚਰਸ ਨੂੰ ਮਿਲੇ ਹੀ ਨਹੀਂ ਹੁੰਦੇ।
0: ਜੀ ਜੀ ਜੀ।
1: ਔਰ ਘਰ ਮਤਲਬ ਉਦਾਂ ਐਕਸਪੈਕਟੇਸ਼ਨਾਂ ਹਾਈ ਲੈਵਲ ਦੀਆਂ ਰੱਖੀਆਂ ਹੁੰਦੀਆਂ ਉਹਨਾਂ ਨੇ, ਪਰ ਪ੍ਰੈਕਟੀਕਲੀ ਉਹ ਬੱਚੇ ਦਾ ਕਦੇ ਵੀ ਪਿੱਛਾ ਨਹੀਂ ਕਰ ਰਹੇ ਹੁੰਦੇ, ਅਤੇ ਉਸ ਕਰਕੇ ਜਿਹੜਾ ਹੈ ਉਹ ਇਸ ਕਨਫਿਊਜ਼ਨ ਕਰਕੇ ਸਾਰਾ ਕੁਛ ਹੁੰਦਾ ਹੈ। ਅਦਰਵਾਈਜ਼ ਜੇ ਬੱਚੇ ਦਾ ਪੇਰੈਂਟਸ ਪਹਿਲਾਂ ਤਾਂ ਉਹੀ ਸ਼ੁਰੂ ਤੋਂ ਹੀ ਸਕੂਲ ਦੇ ਵਿੱਚ ਬੱਚੇ ਦੀ PTM ਮੀਟਿੰਗਸ 'ਤੇ ਰੈਗੂਲਰ ਜਾ ਕੇ ਬੱਚੇ ਦੀ ਆਊਟਪੁੱਟ ਲਵੇ, ਤਾਂ ਉਹ ਪੇਰੈਂਟਸ ਸ਼ਾਇਦ ਮੈਂ ਨਹੀਂ ਸੋਚਦਾ ਕਿ ਗਲਤ ਫੈਸਲਾ ਉਹਦੇ ਕੈਰੀਅਰ ਨੂੰ ਲੈ ਕੇ ਲਵੇਗਾ।
0: ਬਿਲਕੁਲ ਬਿਲਕੁਲ ਜੀ।
1: ਔਰ ਦੂਸਰੀ ਗੱਲ ਇਹ ਹੈ ਕਿ ਜਿਹੜਾ ਕੈਰੀਅਰ ਦੂਸਰੀ ਜਿਹੜੀ ਤਰੀਕਾ ਹੈ ਉਹ ਇਹ ਹੈ ਕਿ ਬੱਚੇ ਦਾ ਰੁਝਾਨ
0: ਉਹ ਪਤਾ ਲੱਗੇ,
1: ਉਹ ਰੁਝਾਨ ਪਤਾ ਲੱਗੇ ਕਿ ਬੱਚਾ ਵਾਕਈ ਸਾਇੰਸ ਪੜ੍ਹਨਾ ਚਾਹੁੰਦਾ ਹੈ, ਕਿ ਉਸਦਾ ਰੁਝਾਨ ਸਾਇੰਸ ਵੱਲ ਹੀ ਹੈ, ਕਿ ਬੱਚੇ ਦਾ ਰੁਝਾਨ ਜਿਹੜਾ ਹੈ ਉਹ ਆਰਟਸ ਵੱਲ ਹੈ, ਕਿ ਬੱਚੇ ਦਾ ਰੁਝਾਨ ਮਿਊਜ਼ਿਕ ਵੱਲ ਹੈ, ਕਿ ਬੱਚਾ ਇੱਕ ਚੰਗਾ ਕਲਾਕਾਰ ਹੈ, ਚੰਗਾ ਪੇਂਟਰ ਹੈ। ਸੋ ਇੱਕ ਹੁੰਦਾ ਕੈਰੀਅਰ ਬਾਈ ਫੋਰਸ, ਇੱਕ ਹੈ ਕੈਰੀਅਰ ਬਾਈ ਚੋਇਸ।
0: ਚੋਇਸ। ਹਾਂਜੀ ਹਾਂਜੀ।
1: ਤੋ ਜਿਹੜੀ ਕੈਰੀਅਰ ਬਾਈ ਫੋਰਸ ਦੀ ਗੱਲ ਕਰ ਰਹੇ ਆਪਾਂ,
0: ਹਾਂਜੀ ਹਾਂਜੀ,
1: ਉਹ ਹੋ ਸਕਦਾ
0: ਬਿਲਕੁਲ
1: ਕਿ ਬੱਚਾ ਕਾਮਯਾਬ ਹੋ ਜਾਵੇ।
0: ਜੀ ਜੀ ਜੀ।
1: ਪਰ ਉਹ ਕਾਮਯਾਬ ਬੱਚਾ ਲਾਈਫ ਦੇ ਵਿੱਚ ਕਾਮਯਾਬ ਨਹੀਂ ਹੋਏਗਾ, ਕਿਉਂਕਿ ਉਹ ਕੈਰੀਅਰ ਉਹਦੇ 'ਤੇ ਫੋਰਸਡ ਹੈ। ਅਸੀਂ ਹੁਣ ਦੇਖੋ, ਤੁਸੀਂ ਰੋਜ਼ ਅਖਬਾਰਾਂ ਪੜ੍ਹਦੇ ਹੋ।
0: ਹਾਂਜੀ ਹਾਂਜੀ।
1: ਕਿ ਜ਼ਿਆਦਾਤਰ ਸੁਸਾਈਡ ਦੇ ਕੇਸ, ਘਰੇਲੂ ਮੁਸ਼ਕਲਾਂ ਦੇ ਕੇਸ ਜ਼ਿਆਦਾਤਰ ਪੜ੍ਹੇ ਲਿਖੇ ਲੋਕ ਫੇਸ ਕਰ ਰਹੇ।
0: ਹਾਂਜੀ ਹਾਂਜੀ ਬਿਲਕੁਲ।
1: ਉਹਦਾ ਕਾਰਨ ਇਹ ਹੈ ਕਿ ਜਿਹੜਾ ਉਹਨਾਂ ਦੀ ਜਦੋਂ ਉਹਨਾਂ ਦੀ ਡਿਵੈਲਪਮੈਂਟ ਦਾ ਟਾਈਮ ਹੈ, ਜਦੋਂ ਦਿਮਾਗ ਦੀ ਡਿਵੈਲਪਮੈਂਟ ਵਾਲੀ ਏਜ ਹੁੰਦੀ 20-21 ਸਾਲ ਤੱਕ, ਉਦੋਂ ਤੱਕ ਉਹਦੇ ਉੱਤੇ ਚੀਜ਼ਾਂ ਫੋਰਸ ਕੀਤੀਆਂ ਗਈਆਂ ਨੇ।
0: ਬਿਲਕੁਲ ਠੀਕ ਹੈ ਜੀ।
1: ਦਿਮਾਗ ਦੀ ਫ੍ਰੀ ਡਿਵੈਲਪਮੈਂਟ ਨਹੀਂ ਹੋਈ। ਤੁਸੀਂ ਦੇਖੋ ਬਾਹਰ ਦੇ ਮੁਲਕਾਂ ਦੇ ਵਿੱਚ ਐਜੂਕੇਸ਼ਨ ਦਾ ਸਿਸਟਮ ਕਿਸ ਤਰ੍ਹਾਂ ਹੈ ਕਿ ਬੱਚੇ ਦੇ ਉੱਤੇ ਜਰਾ ਵੀ ਫੋਰਸ ਨਹੀਂ ਰੱਖਿਆ ਜਾਂਦਾ, ਖਾਸ ਕਰ 10th ਗ੍ਰੇਡ ਤੱਕ।
0: ਬਿਲਕੁਲ।
1: ਤੇ ਪਰ ਸਾਡੇ ਇੱਥੇ ਸ਼ੁਰੂ ਤੋਂ ਹੀ ਫੋਰਸ ਅਧਿਆਪਕਾਂ ਦਾ ਵੀ ਫੋਰਸ ਹੁੰਦਾ, ਅਧਿਆਪਕ ਵੀ ਕੁੱਟਮਾਰ ਦਾ ਸਹਾਰਾ ਲੈਂਦੇ ਆ, ਨਾ ਕਿ ਬੱਚੇ ਨੂੰ ਮਨੋਵਿਗਿਆਨਿਕ ਤਰੀਕੇ ਨਾਲ ਪੜ੍ਹਾਉਣ ਦੇ ਬਜਾਏ।
0: ਉਹ ਕਹਿੰਦੇ ਵੀ ਵੀਰੇ ਜੁੱਤੀ ਫੇਰੋ ਥੋੜੀ ਜੀ, ਫੇਰ ਸਿੱਧ ਹੋ ਜਾਂਦਾ ਹੋ ਜਾਏਗਾ। ਪੇਰੈਂਟਸ ਵੀ ਆਣਗੇ, ਕਹਿਣਗੇ ਇਹਦੇ ਲਾਓ ਜੀ, ਜਰਾ
1: ਲਾਓ ਜੀ ਇਹਦੇ,
0: ਸਾਡਾ ਇਹਨੇ ਕਿਹੜਾ ਬੰਦਾ।
1: ਜੇ ਟੀਚਰ 2 ਲਾ ਰਿਹਾ, ਪੇਰੈਂਟਸ ਵੀ ਕਹਿੰਦੇ ਘਰ ਜਾ ਕੇ ਉੱਠ ਰਹੇ ਉਸ ਬੱਚੇ ਨੂੰ, ਸੋ ਬੱਚਾ ਦਬਾਅ ਮਹਿਸੂਸ ਕਰਦਾ ਹੈ। ਔਰ ਉਹ ਦਬਾਅ ਨਾਲ ਜਿਸ ਬੱਚੇ ਦਾ ਬਚਪਨ ਬੀਤਿਆ ਹੋਵੇ ਜਾਂ ਟੀਨੇਜ ਬੀਤੀ ਹੋਵੇ, ਉਹ ਬੱਚਾ ਲਾਈਫ ਦੇ ਵਿੱਚ ਮੈਂ ਨਹੀਂ ਸੋਚਦਾ ਕਦੇ ਸਫਲ ਹੁੰਦਾ ਹੋਵੇ। ਖਾਸ ਕਰ ਇੱਕ ਲਾਈਫ ਦੀ ਸਫਲਤਾ ਹੁੰਦੀ, ਇੱਕ ਕੈਰੀਅਰ ਦੀ ਸਫਲਤਾ, ਔਰ ਦੋਵੇਂ ਜੁੜੀਆਂ ਹੋਈਆਂ ਹਨ।
0: ਬਿਲਕੁਲ,
1: ਜੋ ਅਸੀਂ ਨਹੀਂ ਸੋਚਦੇ।
0: ਬਹੁਤ ਹੀ ਅਹਿਮ ਨੁਕਤਾ ਹੈ ਕਿ ਫੋਰਸਫੁੱਲੀ ਕਿਸੇ ਨੂੰ ਆਪਾਂ ਕਹੀਏ ਕਿ ਤੂੰ ਆਹੀ ਕੰਮ ਕਰਨਾ, ਤੂੰ ਤੇਰੇ ਕੋਲ ਤੂੰ ਡਾਕਟਰ ਹੀ ਬਣੇਗਾ ਭਾਈ।
1: ਹਾਂਜੀ,
0: ਲੇਕਿਨ
1: ਜੇ ਉਹ ਡਾਕਟਰ ਬਣ ਵੀ ਜਾਏਗਾ ਪਰ ਉਹ ਇੱਕ ਵਧੀਆ ਡਾਕਟਰ ਨਹੀਂ ਬਣ ਸਕਦਾ।
0: ਹਾਂ, ਉਹਦੇ ਚ ਉਹਦਾ ਰੁਝਾਨ ਨਹੀਂ,
1: ਰੁਝਾਨ ਨਹੀਂ ਸੀ, ਕਿਉਂਕਿ
0: ਰੁਝਾਨ ਨਹੀਂ ਸੀ। ਬਾਪੂ ਦੀ ਇੱਛਾ ਪੂਰੀ ਕਰਨ ਨੂੰ ਬਣ ਗਿਆ, ਠੀਕ ਹੈ, ਹੋ ਗਿਆ, ਲੇਕਿਨ ਉਹ ਆਪਣੇ ਕਿੱਤੇ ਨੂੰ ਨਹੀਂ, ਉਹ ਕਾਮਯਾਬੀ ਦੇ ਵਿੱਚ ਨਹੀਂ ਅੱਗੇ ਲਿਜਾ ਸਕਦਾ।
1: ਹਾਂਜੀ ਹਾਂਜੀ। ਸੋ ਇਹ ਚੀਜ਼ਾਂ ਜਿਹੜੀਆਂ ਸਾਈਕੋਲੋਜੀਕਲ ਐਸਪੈਕਟ ਜਿਹੜਾ ਹੈ, ਇਹ ਬਹੁਤ ਹੀ ਜ਼ਰੂਰੀ ਹੈ।
0: ਜੀ ਜੀ ਜੀ।
1: ਤੇ ਬੱਚੇ ਜਿਹੜਾ ਕੈਰੀਅਰ ਬੱਚੇ ਨੇ ਸ਼ੌਕ ਨਾਲ ਅਡੋਪਟ ਕੀਤਾ ਹੁੰਦਾ ਹੈ, ਉਹਦੇ ਵਿੱਚ ਬੱਚਾ ਕੁਦਰਤੀ ਤੌਰ ਤੇ ਬੁਲੰਦੀਆਂ ਤੇ ਜਾਵੇਗਾ, ਭਾਵੇਂ ਉਹ ਪੂਰਾ ਸਫਲ ਵੀ ਨਾ ਹੋਏਗਾ, ਪਰ ਉਹ ਮਤਲਬ ਆਪਣਾ ਪੋਟੈਂਸ਼ੀਅਲ ਨੂੰ ਪੂਰਾ ਐਕਸਪਲੋਇਟ ਕਰ ਸਕਦਾ ਹੈ,
0: ਨਿਖਾਰ ਲਿਆ ਸਕਦਾ,
1: ਨਿਖਾਰ ਲਿਆ ਸਕਦਾ ਹੈ। ਔਰ ਅਲਟੀਮੇਟਲੀ ਮੈਂ ਉਹਨੂੰ ਜ਼ਿਆਦਾ ਸਫਲ ਚੀਜ਼ਾਂ ਨੂੰ ਸਮਝਣ, ਸਫਲਤਾ ਦਾ ਮਤਲਬ ਇਹ ਜ਼ਿਆਦਾ ਪੈਸੇ ਕਮਾਉਣਾ ਨਹੀਂ।
0: ਬਿਲਕੁਲ ਠੀਕ ਹੈ।
1: ਸਫਲਤਾ ਮਤਲਬ ਹੈ ਤੁਸੀਂ ਆਪਣੇ ਕੱਲ ਨੂੰ ਜੋਬ ਕਰਨੀ ਹੈ, ਉਸ ਜੋਬ ਨੂੰ ਦਾ ਮਜ਼ਾ ਲੈਣਾ, ਜੋਬ ਨੂੰ ਇੰਜੋਏ ਕਰਨਾ, ਉਸ ਜੋਬ ਦੇ ਵਿੱਚ ਖੁੱਭਣਾ, ਤੇ ਉਹ ਜ਼ਿਆਦਾ ਚਾਂਸ ਹੈ ਕਿ ਤੁਸੀਂ ਭਾਵੇਂ ਹਲਕਾ ਪ੍ਰੋਫੈਸ਼ਨ ਅਡੋਪਟ ਕੀਤਾ ਪਰ ਤੁਹਾਡੇ ਸਫਲ ਹੋਣ ਦੇ ਚਾਂਸ ਜ਼ਿਆਦਾ ਹੋ ਜਾਂਦੇ।
0: ਕੋਈ ਵੀ ਤੁਸੀਂ ਕਰ ਲਿਆ, ਜਿਹੜਾ ਮਰਜ਼ੀ ਕੀਤਾ ਤੁਸੀਂ ਚੁਣ ਲਿਆ, ਲੇਕਿਨ ਉਹਦੇ ਤੁਹਾਡੇ ਦਿਲ ਨੂੰ ਛੂੰਹਦਾ ਹੈ, ਤੁਹਾਡੇ ਮਨ ਨੂੰ ਲੱਗਦਾ ਹੈ ਕਿ ਹਾਂ ਇਹ ਬਿਲਕੁਲ ਇਹੀ ਆ। ਹੁਣ ਦੇਖੋ ਕਲਾਕਾਰੀ ਆ, ਕੋਈ ਬੱਚਾ ਆਰਟਿਸਟ ਬਣਨਾ ਚਾਹੁੰਦਾ,
1: ਹਾਂਜੀ,
0: ਉਹਦੇ ਲਈ ਉਹਨੂੰ ਕੀ ਕਰਨਾ ਚਾਹੀਦਾ ਅੱਗੇ ਜਾ ਕੇ, ਕੀ ਕਰੇ ਉਹ, ਦਸਵੀਂ ਬਹੁਤ ਉਹਦੇ ਲਈ ਜਾਂ ਬਸ ਉਹਦੇ ਲਈ ਲਾ ਲਵੇ?
1: ਨਹੀਂ ਨਹੀਂ, ਉਸ ਤੋਂ ਪਲੱਸ ਟੂ ਦੇ ਵਿੱਚ ਮਿਊਜ਼ਿਕ ਸਬਜੈਕਟ ਹੈ,
0: ਹਾਂਜੀ,
1: ਉਹ ਮਿਊਜ਼ਿਕ ਲੈ ਸਕਦਾ ਹੈ, ਔਰ ਅੱਗੇ ਗ੍ਰੈਜੂਏਸ਼ਨ ਦੇ ਵਿੱਚ ਮਿਊਜ਼ਿਕ ਇੱਕ ਪਿਓਰ ਸਬਜੈਕਟ ਹੈ, ਉਹ ਮਿਊਜ਼ਿਕ ਦੇ ਵਿੱਚ ਹੋਰ ਅੱਗੇ ਜਾ ਸਕਦਾ ਹੈ।
0: ਬਿਲਕੁਲ ਜੀ,
1: ਕਿਉਂਕਿ ਇੱਕ ਤਾਂ ਇਸ ਮਿਊਜ਼ਿਕ ਸਬਜੈਕਟ ਲੈਣ ਨਾਲ ਉਸਨੂੰ ਆਪਣੇ ਇਸ ਰੁਝਾਨ ਦੇ ਸਕੋਪ ਦਾ ਪਤਾ ਲੱਗੇਗਾ, ਉਹਨੂੰ ਅੱਗੇ ਵਧਣ ਦਾ ਇਹ ਤਾਂ ਪਤਾ ਲੱਗੇਗਾ ਕਿ ਮੈਂ ਜਾਣਾ ਕਿੱਥੇ।

0: ਵਧੀਆ ਸ਼ੁਰੂਆਤ ਹੈ ਜ਼ਿੰਦਗੀ ਦੀ।
1: ਹਾਂਜੀ ਹਾਂਜੀ ਹਾਂਜੀ।
0: 10ਵੀਂ ਦੇ ਵਿੱਚ ਬੱਚਾ ਇੱਕ ਟੀਨੇਜ ਦੇ ਵਿੱਚ ਹੁੰਦਾ,
1: ਹਾਂਜੀ ਹਾਂਜੀ,
0: ਤੇ ਕਈ ਤਰ੍ਹਾਂ ਦੇ ਜਿਹੜੇ ਆ ਉਹ ਤਣਾਅ ਦੇ ਵਿੱਚ ਹੁੰਦਾ, ਕਈ ਤਰ੍ਹਾਂ ਦਾ ਪ੍ਰੈਸ਼ਰ ਆ ਉੱਤੇ।
1: ਦੇਖੋ ਜੀ,
0: ਚੰਗੇ ਲੱਗਦੇ ਜੀ,
1: ਮੈਂ ਤੁਹਾਨੂੰ ਇੱਕ ਮਤਲਬ ਇੱਕ ਸਿੰਪਲ ਉਦਾਹਰਨ ਦੇ ਰਿਹਾ।
0: ਹਾਂਜੀ,
1: ਕਿ ਦਿਮਾਗ ਦੀ ਵਿਕਾਸ ਦੀ ਗੱਲ ਹੋ ਰਹੀ ਜਿਹੜੀ
0: ਜੀ,
1: ਇੱਕ ਬੱਚਾ ਉਹਦੀ ਜੇਬ ਚ 20 ਰੁਪਏ ਹੈ,
0: ਠੀਕ ਹੈ,
1: ਬਾਜ਼ਾਰ ਗਿਆ।
0: ਹਾਂਜੀ,
1: ਉਹ ਹਲਵਾਈ ਦੀ ਦੁਕਾਨ ਦੇ ਸਾਹਮਣੇ ਖੜਾ ਹੋ ਗਿਆ, ਉਹਨੇ ਉਹ ਕਨਫਿਊਜ਼ਨ ਵਿੱਚ ਹੈ ਕਿ ਮੈਂ ਰਸਗੁੱਲਾ ਖਾਵਾਂ ਕਿ ਬਰਫੀ ਖਾਵਾਂ।
0: ਸਹੀ ਹੈ।
1: ਔਰ ਉਹਨੇ ਬੜੀ ਸੋਚ ਵਿਚਾਰ ਤੋਂ ਬਾਅਦ ਫੈਸਲਾ ਲਿਆ ਕਿ ਮੈਂ ਰਸਗੁੱਲੇ ਖਾਣੇ।
0: ਓਕੇ,
1: ਬੈਠਾ ਉਹਨੇ ਰਸਗੁੱਲੇ ਖਾਧੇ
0: ਜੀ,
1: ਔਰ ਰਸਗੁੱਲੇ ਖਾਣ ਤੋਂ ਬਾਅਦ ਉਹਨੂੰ ਪਛਤਾਵਾ ਹੋਇਆ ਕਿ ਮੈਂ ਬਰਫੀ ਖਾਂਦਾ ਤਾਂ ਜ਼ਿਆਦਾ ਵਧੀਆ ਸੀ।
0: ਹਾਂ, ਠੀਕ ਹੈ ਜੀ,
1: ਉਹ ਕਨਫਿਊਜ਼ਨ ਹੈ ਇਹਦੇ ਵਿੱਚ, ਉਹ ਰਸਗੁੱਲਿਆਂ ਦਾ ਵੀ ਮਜ਼ਾ ਨਹੀਂ ਲੈ ਸਕਿਆ।
0: ਨਹੀਂ ਲੈ ਸਕਿਆ।
1: ਇੱਕ ਬੈਲੈਂਸ ਵਾਲਾ ਬੱਚਾ ਹੈ, ਉਹ ਜਾਂਦਾ ਹੈ, ਉਹਨੂੰ ਇੱਕਦਮ ਸੋਚਦਾ ਕਿ ਮੈਨੂੰ ਬਰਫੀ ਖਾਣੀ ਚਾਹੀਦੀ ਹੈ, ਔਰ ਉਸ ਬਰਫੀ ਨੂੰ ਖਾਂਦਾ ਔਰ ਪੂਰਾ ਇੰਜੋਏ ਕਰਦਾ, ਮਜ਼ਾ ਲੈਂਦਾ,
0: ਆਪਣੀ ਜੋ ਵੀ ਸਮਰੱਥਾ ਹੈ ਉਹਦਾ ਵੀ ਉਹਨੇ ਪੂਰਾ।
1: ਔਰ ਹਾਂਜੀ, ਇਹ ਉਦਾਹਰਨ ਜਿਹੜੀ ਹੈ ਇਹ ਹਰ ਚੀਜ਼ ਤੇ ਲਾਗੂ ਹੁੰਦੀ ਹੈ।
0: ਹਾਂਜੀ ਹਾਂਜੀ, ਬਿਲਕੁਲ ਜੀ,
1: ਤੇ ਲਾਈਫ ਨਾਲ ਜੁੜੀ ਹੋਈ ਉਦਾਹਰਨ ਹੈ।
0: ਇਹ ਬਹੁਤ ਹੀ ਕਮਾਲ ਦੀ ਉਦਾਹਰਨ ਤੁਸੀਂ ਦਿੱਤੀ ਕਿ ਤੁਹਾਡੇ ਕੋਲ ਹੈਗਾ ਸਭ ਕੁਛ ਹੈ, ਲੇਕਿਨ ਜਿਹੜੀ ਰਾਈਟ ਚੋਇਸ ਹੈ ਉਹ ਮੈਟਰ ਕਰਦੀ ਹੈ ਜ਼ਿੰਦਗੀ ਦੇ ਵਿੱਚ। ਸਹੀ ਫੈਸਲਾ ਇੱਕ ਇੰਪੋਰਟੈਂਟ ਹੈ, ਬਹੁਤ ਇੰਪੋਰਟੈਂਟ ਹੈ
1: ਜੀ। ਬਿਲਕੁਲ,
0: ਬੱਚੇ ਨੂੰ ਆਪਾਂ ਬੱਚਾ ਸਮਝਦੇ ਹਾਂ ਕਿ ਇਹ ਤਾਂ ਬੱਚਾ ਹੈ ਜੀ, ਇਹਨੇ ਕੀ ਫੈਸਲਾ ਕਰਨਾ, ਇਸ ਕਰਕੇ ਮਾਂ ਪਿਓ ਆਪਣੇ ਹੱਥ 'ਚ ਕਮਾਨ ਲੈ ਲੈਂਦੇ ਆ ਕਿ ਚੱਲ ਕਾਕਾ।
1: ਨਹੀਂ, ਮੈਂ ਮੰਨਦਾ ਕਿ ਹੋ ਸਕਦਾ ਕਿ ਬੱਚੇ ਅੱਜ ਕੱਲ੍ਹ ਜਿਹੜੇ ਸਾਨੂੰ ਬੱਚੇ ਮਿਲ ਰਹੇ ਆ,
0: ਹਾਂਜੀ,
1: ਇੱਕ ਐਕਸਪੈਕਟੇਬਲ ਮੇਰੇ ਖਿਆਲ ਦੇ ਵਿੱਚ ਮੈਂ ਦੇਖ ਰਿਹਾ ਕਿ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ
0: ਜੀ।
1: ਉਹ ਇਹ ਹੈ ਕਿ 95% ਬੱਚੇ ਮੈਂ ਦੇਖਦਾ ਦੇ ਆਰ ਓਵਰ ਕੌਨਫੀਡੈਂਟ ਆਫ ਦੇਅਰ ਅਬਿਲਿਟੀਜ਼, ਆਪਣੀ ਅਬਿਲਿਟੀਜ਼ ਦੇ ਉੱਪਰ ਬਹੁਤ ਜ਼ਿਆਦਾ ਕੌਨਫੀਡੈਂਟ ਹੁੰਦੇ ਆ। ਤੁਸੀਂ ਕਲਾਸ ਦੇ ਵਿੱਚ ਕੁਛ ਚੀਜ਼ ਪੁੱਛ ਰਹੇ ਹੋ, ਦੇ ਐਡਵਾਂਸ ਰੇਜ ਦੇ ਹੈਂਡਸ, ਇੱਕਦਮ ਹੱਥ ਖੜੇ ਕਰਨਗੇ, ਜਦੋਂ ਤੁਸੀਂ ਉਹਨਾਂ ਵਿੱਚ ਖੜਾ ਕਰ ਦਿਓ ਫਿਰ ਉਹ ਕੁਛ ਦੱਸ ਨਹੀਂ ਪਾਉਂਦੇ,
0: ਡੋਰ ਭੋਰ ਹੋ ਜਾਂਦੇ।
1: ਹਾਂ, ਉਹ ਇਸ ਤਰ੍ਹਾਂ ਇਹ 95% ਬੱਚਿਆਂ ਦੇ ਵਿੱਚ ਮੈਂ ਦੇਖ ਰਿਹਾ। ਸੋ ਉੱਥੇ ਬੱਚੇ ਦਾ ਨੂੰ ਕਿਸੇ ਤਰੀਕੇ ਨਾਲ ਬੂਸਟ ਕਰਨਾ ਪੈਂਦਾ ਕਿ ਉਹ
0: ਅਭਿਆਸ ਜ਼ਰੂਰੀ ਹੈ। ਹੁਣ ਹੁਣੇ ਹੁਣੇ ਹੁਣ ਜਿਹੜਾ ਰਿਜ਼ਲਟ ਆਇਆ ਸੀ 10ਵੀਂ ਦਾ, ਇਸ ਸਾਲ ਆਇਆ, ਬੜਾ ਕਹਿੰਦੇ ਵੀ ਚਿੰਤਾਜਨਕ ਰਿਜ਼ਲਟ ਸੀ, ਬੜਾ ਪੰਜਾਬ ਅੱਧਾ ਅੱਧੇ ਤੋਂ ਜ਼ਿਆਦਾ ਫੇਲ ਹੀ ਹੋ ਗਿਆ, ਤੇ ਉਹਦੇ ਨਾਲ ਸੁਇਸਾਈਡ ਦੇ ਬੜੇ ਕੇਸ ਆਏ ਕਿ ਬੱਚਿਆਂ ਨੇ ਆਤਮ ਹੱਤਿਆ ਹੀ ਕਰ ਲਈ ਆ। ਇਹ ਜਿਹੜਾ ਆਤਮ ਹੱਤਿਆ ਕੋਈ ਵਿਦਿਆਰਥੀ ਕਰਨ ਦੀ ਨੌਬਤ ਤੱਕ ਜਾਂਦਾ ਹੈ, ਕਿਉਂਕਿ ਆਪਣੀ ਜ਼ਿੰਦਗੀ ਨੂੰ ਖਤਮ ਕਰਨਾ ਇਹ ਬਹੁਤ ਹੀ ਸੀਰੀਅਸ ਗੱਲ ਹੈ।
1: ਹਾਂਜੀ ਹਾਂਜੀ,
0: ਉਹ ਵੀ ਪੜ੍ਹਾਈ ਕਰਕੇ।
1: ਹਾਂਜੀ, ਪਰ ਇਸ ਤਰ੍ਹਾਂ ਹੈ ਕਿ ਜਿਹੜਾ ਸੁਸਾਈਡ ਦਾ ਰੁਝਾਨ ਹੈ,
0: ਹਾਂਜੀ,
1: ਮੈਂ ਨਹੀਂ ਸੋਚਦਾ ਕਿ ਕੋਈ ਬੱਚਾ ਇਸ ਕਰਕੇ ਸੁਸਾਈਡ ਕਰ ਰਿਹਾ ਕਿ ਉਹ ਫੇਲ ਹੋਇਆ ਹੈ
0: ਜੀ,
1: ਕਿਉਂਕਿ ਉਸ ਨੂੰ ਪਹਿਲਾਂ ਹੀ ਇੰਟਿਊਸ਼ਨ ਹੋਣੀ ਹੈ ਕਿ ਮੇਰੇ ਪੇਪਰ ਚੰਗੇ ਨਹੀਂ ਹੋਏ, ਮੈਂ ਫੇਲ ਹੋ ਜਾਣਾ।
0: ਉਹਨੂੰ ਹੋਣੀ ਚਾਹੀਦੀ ਹੈ
1: ਇੰਟਿਊਸ਼ਨ, ਹੋਣੀ ਪੈ ਉਹਨੂੰ ਪਤਾ ਹੋਣਾ
0: ਜੀ,
1: ਬਟ ਉਹਨੂੰ ਹੋਣਾ ਕਿ ਮੇਰੇ ਪੇਰੈਂਟਸ ਮੇਰੇ ਨਾਲ ਕਿਸ ਤਰ੍ਹਾਂ ਬਿਹੇਵ ਕਰਨਗੇ ਇਹ ਰਿਜ਼ਲਟ ਸੁਣਨ ਤੋਂ ਬਾਅਦ।
0: ਹਾਂ, ਇਹ ਇੱਕ ਸਮਾਜਿਕ ਘਰੇਲੂ ਜਿਹੜਾ ਪ੍ਰੈਸ਼ਰ
1: ਹੈ, ਇਹ ਇੱਕ ਸਮਾਜਿਕ ਕਾਰਨ ਹੈ ਜਿਸ ਕਰਕੇ ਇਹ ਸੁਸਾਈਡ ਵੱਲ ਬੱਚਾ ਜਾ ਰਿਹਾ।
0: ਮਤਲਬ ਇਹਦਾ ਮਤਲਬ ਸਾਨੂੰ ਲੱਗਦਾ ਹੈ ਕਿ ਬੱਚੇ ਦੇ ਵਿੱਚ ਤੇ ਪੇਰੈਂਟਸ ਦੇ ਵਿਚਕਾਰ ਕਿਤੇ ਨਾ ਕਿਤੇ ਕੋਈ ਗੈਪ ਆ।
1: ਬਿਲਕੁਲ ਬਿਲਕੁਲ, ਸਾਡੀ ਹਿੰਦੁਸਤਾਨੀ ਸਮਾਜ ਦੇ ਵਿੱਚ ਬਹੁਤ ਜ਼ਿਆਦਾ, ਖਾਸ ਕਰ ਜਿਹੜੇ ਸਾਡੇ ਮਿਡਲ ਐਂਡ ਲੋਅਰ ਮਿਡਲ ਕਲਾਸਿਸ ਹੈਗੀਆਂ, ਉਹਨਾਂ ਦੇ ਵਿੱਚ ਪੇਰੈਂਟਸ ਦੀ ਇੰਟਰੈਕਸ਼ਨ, ਖਾਸ ਕਰ ਮੈਂ ਦੇਖਿਆ ਕਿ ਫਾਦਰਸ ਦੀ ਤਾਂ ਇੰਟਰੈਕਸ਼ਨ ਬੱਚਿਆਂ ਨਾਲ ਹੁੰਦੀ ਨਹੀਂ,
0: ਪਤਾ ਨਹੀਂ,
1: ਮਦਰ ਜੀ ਤਾਂ ਫਿਰ ਵੀ ਹੁੰਦੀ ਹੈ ਥੋੜ੍ਹੀ ਬਹੁਤ, ਚਲੋ ਖਾਣਾ ਖਾਣਾ ਹੈ, ਬੈਠਣਾ ਉੱਠਣਾ। ਫਾਦਰ ਨੂੰ ਤਾਂ ਸਵੇਰੇ ਜਾ ਰਿਹਾ, ਫਾਦਰ ਵੀ ਆਪਣੇ ਮਸਤ ਸਵੇਰੇ ਜਾ ਰਿਹਾ, ਸ਼ਾਮ ਨੂੰ ਆ ਰਿਹਾ, ਉਹ ਇਹ ਨਹੀਂ ਪੁੱਛ ਰਿਹਾ ਮੇਰਾ ਬੱਚਾ ਕਿੱਥੇ ਹੈ, ਬੱਚਾ ਰਾਤ ਨੂੰ 8 ਵਜੇ ਘਰ ਆ ਰਿਹਾ, 9 ਵਜੇ ਘਰ ਆ ਰਿਹਾ, ਇਟ ਡਜ਼ਨਟ ਬੋਦਰ।
0: ਬਣੀ ਜਾਏਗਾ ਕੁਛ ਨਾ ਕੁਛ, ਮੇਰਾ ਮੁੰਡਾ ਦੇ ਅਫਸਰ ਹੀ ਲੱਗੂ, ਡੀਸੀ ਤੋਂ ਘੱਟ ਕੀ ਲੱਗੂ,
1: ਕਿਉਂਕਿ
0: ਮੇਰਾ ਮੁੰਡਾ।
1: ਹਾਂਜੀ, ਬਸ
0: ਇਹ ਇੱਕ ਵਹਿਮ ਜਿਹੜਾ ਪਾਲ ਕੇ ਆਪਾਂ ਬੱਚਿਆਂ ਨੂੰ ਦੇਖਦੇ ਆ, ਉਹ ਬੱਚਾ ਜਦੋਂ ਉਸ ਐਕਸਪੈਕਟੇਸ਼ਨ ਨੂੰ ਮੀਟ ਨਹੀਂ ਕਰ ਪਾਉਂਦਾ, ਫਿਰ ਉਹ ਪ੍ਰੈਸ਼ਰ ਚ ਆਉਂਦਾ, ਫਿਰ ਉਹ ਮਨੋਵਿਗਿਆਨਿਕ ਉਹਦੀ ਜਿਹੜੀ ਆ ਹਾਲਾਤ ਇੱਦਾਂ ਦੇ ਬਣ ਜਾਂਦੇ ਆ, ਉਸ ਵੇਲੇ ਉਹਨੂੰ ਇੱਕ ਬੜੀ ਕ੍ਰਿਟੀਕਲ ਜਿਹੀ ਹਾਲਾਤ ਬਣਦੇ ਆ ਕਿ ਉਹਨੂੰ ਕੌਂਸਲਿੰਗ ਦੀ ਲੋੜ ਹੁੰਦੀ ਆ। ਵੈਸੇ ਕੌਂਸਲਿੰਗ ਦੀ ਮੈਨੂੰ ਲੱਗਦਾ ਕਿ ਸਦਾਬਹਾਰ ਹੀ ਲੋੜ ਰਹਿਣੀ ਚਾਹੀਦੀ ਆ।
1: ਬਿਲਕੁਲ ਜੀ ਬਿਲਕੁਲ,
0: ਸਕੂਲਾਂ ਦੇ ਵਿੱਚ ਕੀ ਕੌਂਸਲਿੰਗ ਦਾ ਕੋਈ ਪ੍ਰਬੰਧ ਇਹੋ ਜਿਹਾ ਹੈਗਾ ਕਿ ਬੱਚਿਆਂ ਨੂੰ ਉਹ ਲਗਾਤਾਰ ਦੱਸਦੇ ਰਹਿਣ, ਉਹਨਾਂ ਦੀ ਐਬਿਲਿਟੀਜ਼ ਦੇ ਬਾਰੇ ਦੱਸਣ, ਉਹਨਾਂ ਨੂੰ ਅੱਗੇ ਕਰੀਅਰ ਚੋਇਸਿਸ ਦੇ ਬਾਰੇ?
1: ਬਿਲਕੁਲ ਜੀ ਬਿਲਕੁਲ, ਹੁਣ ਹਰ ਇੱਕ ਸਕੂਲ ਦੇ ਵਿੱਚ ਗਾਈਡੈਂਸ ਕੌਂਸਲਿੰਗ ਰੂਮ ਸਥਾਪਿਤ ਕੀਤਾ ਹੋਇਆ ਹੈ, ਇੱਕ ਉਹਦਾ ਇੰਚਾਰਜ ਅਧਿਆਪਕ ਬਣਾਇਆ ਹੋਇਆ ਹੈ, ਜਿਹੜੇ ਵੱਡੇ ਸਕੂਲ ਜ਼ਿਆਦਾ ਸਟਰੈਂਥ ਵਾਲੇ ਉੱਥੇ ਦੋ ਦੋ ਗਾਈਡੈਂਸ ਕੌਂਸਲਿੰਗ ਦੇ ਇੰਚਾਰਜ ਹਨ।
0: ਬਹੁਤ ਵਧੀਆ ਗੱਲ ਹੈ ਜੀ।
1: ਔਰ ਸਾਡੇ ਇਸ ਗਾਈਡੈਂਸ ਕੌਂਸਲਿੰਗ ਦੇ ਮੇਨ ਜਿਹੜੇ ਇੰਚਾਰਜ ਹਨ ਮੈਡਮ
0: ਸ਼ਰੁਤੀ
1: ਸ਼ੁਕਲਾ ਜੀ,

0: ਔਰ ਉਹ ਬਹੁਤ ਜ਼ਿਆਦਾ ਧਿਆਨ ਦੇ ਰਹੇ ਨੇ ਇਸ ਉੱਤੇ
1: ਜੀ
0: ਅਤੇ ਬੱਚੇ ਪਰ ਬੱਚਿਆਂ ਦੀ ਬੱਚਿਆਂ ਦਾ ਰੁਝਾਨ ਤਾਂ ਜ਼ਰੂਰੀ ਹੈ ਨਾ ਕਿ ਅਸੀਂ ਕਈ ਵਾਰ ਅਨਾਊਂਸ ਕਰਦੇ ਹਾਂ ਪੇਰੈਂਟਸ ਕਿ ਬੇਟਾ ਜੇ ਕਿਸੇ ਨੂੰ ਕੋਈ ਕੈਰੀਅਰ ਬਾਰੇ ਚੋਇਸ ਦੀ ਜਾਂ ਕੋਈ ਕਨਫਿਊਜ਼ਨ ਹੈ ਸਾਡੇ ਕੋਲ ਆਓ ਬਟ ਦੇ ਡੋਂਟ ਕਮ ਅਸੀਂ ਆਪਣੇ ਆਪ ਜੋ ਕੋਸ਼ਿਸ਼ ਕਰ ਲਈਏ ਉਹੀ ਹੁੰਦੀ ਹੈ ਬੱਚੇ ਵੱਲੋਂ ਕਦੀ ਕੋਸ਼ਿਸ਼ ਨਹੀਂ ਹੁੰਦੀ ਕਿ ਸਰ ਮੈਂ ਇੱਥੇ ਕੀ ਚੂਜ਼ ਕਰਾਂ
1: ਇਹ ਕੀ ਕਾਰਨ ਆ ਕਿ ਬੱਚਿਆਂ ਨੂੰ ਆਪਾਂ ਇਹ ਸਿਖਾਇਆ ਹੁੰਦਾ ਕਿ ਹਾਂ ਕਾਕਾ ਚੁੱਪ ਕਰੋ ਉਹ ਇੰਨੇ ਚੁੱਪ ਹੋ ਜਾਂਦੇ ਕੁਝ ਵੀ ਨਹੀਂ ਪੁੱਛਦੇ
0: ਹਾਂਜੀ ਇਹ ਬਿਲਕੁਲ ਬੱਚੇ ਦੇ ਮਨ ਦੇ ਵਿੱਚ ਅਧਿਆਪਕ ਦਾ ਉਹ ਜਿਹੜਾ ਡਰ ਬਣਿਆ ਨਾ
1: ਹਾਂਜੀ
0: ਉਹ ਮਿਟਣਾ ਚਾਹੀਦਾ ਥੋੜਾ ਬੱਚੇ ਨਾਲ ਸ਼ੁਰੂ ਤੋਂ ਹੀ ਟੀਚਰ ਨੇ ਸ਼ਾਇਦ ਦਬਾਅ ਪਾਇਆ ਡਰਾਇਆ ਹੁੰਦਾ ਹੈ ਤੇ ਉਹ ਉਹ ਉਸ ਕਰਕੇ ਬੱਚਾ ਹੈਜੀਟੇਟ ਕਰਦਾ ਤੁਹਾਡੇ ਕੋਲ
1: ਉਹ ਗੱਲ ਹੀ ਨਹੀਂ ਕਰਦਾ ਔਰ ਉਹ ਬਸ ਉਹ ਕੀ ਕਹਿੰਦੇ ਪਾਸਾ ਹੀ ਵੱਟ ਜਾਂਦਾ
0: ਹਾਂਜੀ ਬਿਲਕੁਲ ਜੀ
1: ਵੀ ਚਲੋ ਛੱਡੋ ਕਿਸੇ ਹੋਰ ਨੂੰ ਪੁੱਛ ਲਾਂਗੇ
0: ਟੀਚਰ ਨੇ ਡਾਂਟਣਾ ਜਾਂ ਮਾਰਨਾ
1: ਹੈ ਡਾਂਟ ਹੀ ਨਾ ਦੇਣ ਕਿਤੇ
0: ਹਾਂਜੀ
1: ਤੇ ਇਹ ਇੱਕ ਵੈਸੇ ਮਾਹੌਲ ਜਿਹੜਾ ਹੈ ਚਿੰਤਾਜਨਕ ਹੀ ਹੈ ਵੈਸੇ ਕਹਾਂਗੇ ਆਪਾਂ ਇਹਨੂੰ ਥੋੜੀ ਅਧਿਆਪਕ ਜਿਹੜਾ
0: ਬੱਚੇ ਦਾ ਡਰ ਅਧਿਆਪਕ ਤੋਂ ਵੀ ਖਤਮ ਕੀਤਾ ਜਾਣਾ ਚਾਹੀਦਾ ਤੇ ਪੇਰੈਂਟਸ ਤੋਂ ਵੀ ਡਰ ਖਤਮ ਕੀਤਾ ਜਾਣਾ ਚਾਹੀਦਾ ਹੈ
1: ਡਰ ਮੁਕਤ ਹੋਣਾ ਚਾਹੀਦਾ
0: ਡਰ ਮੁਕਤ ਬੱਚਾ ਹੋਣਾ ਚਾਹੀਦਾ ਬੱਚੇ ਨਾਲ ਪੇਰੈਂਟਸ ਨੂੰ ਘਰ ਦੇ ਵਿੱਚ ਵੀ ਫਰੈਂਡਲੀ ਬਿਹੇਵ ਕਰਨਾ ਚਾਹੀਦਾ ਹੈ
1: ਫਿਰ ਉਹਦੀ ਸ਼ਖਸੀਅਤ ਦਾ ਵਿਕਾਸ
0: ਹੋਵੇਗਾ ਬੱਚਾ ਜ਼ਿੰਮੇਵਾਰ ਬਣੇਗਾ ਰਿਸਪੋਂਸੀਬਲ ਬਣੇਗਾ
1: ਉਹਦੇ ਪਿੰਜਰੇ 'ਚ ਹੀ ਸਮਝੋ ਉਹਨੂੰ ਕੈਦ ਕੀਤਾ ਹੋਇਆ
0: ਬਿਲਕੁਲ
1: ਤੋ ਸੰਜੀਵ ਸ਼ਰਮਾ ਜੀ ਨਾਲ ਦੋਸਤੋ ਆਪਾਂ ਗੱਲਾਂ ਕਰ ਰਹੇ ਹਾਂ ਸਿੱਖਿਆ ਅਤੇ ਰੁਜ਼ਗਾਰ ਪ੍ਰੋਗਰਾਮ ਦੇ ਤਹਿਤ ਤੋ ਬਹੁਤ ਹੀ ਮਹੱਤਵਪੂਰਨ ਮੁੱਦੇ ਨੇ ਜਿਹੜੇ ਕਿ ਧਿਆਨ ਮੰਗਦੇ ਹੈ ਸਮਾਜ ਦੇ ਹਰ ਵਰਗ ਦਾ ਤਾਂ ਕਿ ਜਿਹੜਾ ਸਾਡਾ ਸਮਾਜ ਹੈ ਦੇਸ਼ ਹੈ ਘਰ ਪਰਿਵਾਰ ਇਹ ਸਾਰੇ ਜਿਹੜੇ ਪਹਿਲੂ ਨੇ ਸਾਰੀਆਂ ਪਰਤਾਂ ਨੇ ਇਹਨਾਂ ਦੇ ਵਿੱਚ ਕੋਈ ਚੰਗੀ ਚੀਜ਼ ਚੰਗੀ ਰੋਸ਼ਨੀ ਸਕਾਰਾਤਮਕ ਊਰਜਾ ਜਿਹੜੀ ਪੈਦਾ ਹੋਵੇ ਤਾਂ ਕਿ ਸਾਡਾ ਦੇਸ਼ ਖੁਸ਼ਹਾਲ ਹੋਵੇ ਤਰੱਕੀ ਕਰੇ ਸੰਜੀਵ ਸ਼ਰਮਾ ਜੀ ਨਾਲ ਆਪਾਂ ਗੱਲਾਂ ਦਾ ਸਿਲਸਿਲਾ ਜਾਰੀ ਰੱਖਾਂਗੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਆਪਾਂ ਮਿਲਦੇ ਹਾਂ ਅਤੇ 10ਵੀਂ ਤੋਂ ਬਾਅਦ ਕਿਵੇਂ ਉਹ ਕਿੱਤੇ ਦੀ ਚੋਣ ਬੱਚਾ ਕਰ ਸਕਦਾ ਹੈ ਕਿਵੇਂ ਉਹ ਪ੍ਰੈਸ਼ਰਾਈਜ਼ ਹੋਣ ਤੋਂ ਉਹਨੂੰ ਬਚਾਇਆ ਜਾ ਸਕਦਾ ਹੈ ਕਿਵੇਂ ਉਹਦੀ ਸ਼ਖਸੀਅਤ 'ਚ ਹੋਰ ਨਿਖਾਰ ਆ ਸਕਦਾ ਹੈ ਇਹ ਗੱਲਾਂ ਆਪਾਂ ਜਾਰੀ ਰੱਖਾਂਗੇ ਤੁਸੀਂ ਸੁਣਦੇ ਰਹੋ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਤੋ ਸੰਜੀਵ ਸ਼ਰਮਾ ਜੀ ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਕਿ 100 ਤਰ੍ਹਾਂ ਦੇ ਦਬਾਅ ਦੇ ਵਿੱਚ ਬੱਚਾ ਪੜ੍ਹ ਰਿਹਾ ਹੈ 100 ਤਰ੍ਹਾਂ ਦੀ ਉਹਦੇ ਉੱਤੇ ਪਰੇਸ਼ਾਨੀਆਂ ਨੇ ਲੇਕਿਨ ਉਹਨੇ ਕਰ ਲਈ 10ਵੀਂ ਔਰ 10ਵੀਂ ਤੋਂ ਬਾਅਦ ਉਹਦੇ ਨੰਬਰ ਵੀ ਚੰਗੇ ਆ ਗਏ ਲਗਭਗ ਸਾਰਾ ਵਿਹੜਾ ਹੀ ਖੁੱਲ੍ਹਾ ਪਿਆ ਉਹਦੇ ਕੋਲ ਅਤੇ ਤੁਸੀਂ ਕੀ ਸਮਝਦੇ ਹੋ ਕਿ ਉਹਨੂੰ ਕਿਹੜਾ ਜਿਹੜਾ ਸਟ੍ਰੀਮ ਹੈ ਉਹ ਚੁਣ ਲੈਣਾ ਚਾਹੀਦਾ ਬਿਨਾਂ ਕੁਝ ਬਹੁਤਾ ਪ੍ਰੈਸ਼ਰ ਪਾਇਆ ਦਿਮਾਗ 'ਤੇ ਕਿ ਤਾਂ ਕਿ ਉਹਦੇ ਲਈ ਉਹ ਅੱਗੇ ਜਾ ਕੇ ਖੁੱਲ੍ਹੀਆਂ ਆਪਸ਼ਨਾਂ ਹੋਣ
0: ਅਤੇ ਜੇ ਬੱਚੇ ਦੇ ਨੰਬਰ ਚੰਗੇ ਆ ਰਹੇ ਆ ਅਤੇ ਮੇਰੇ ਖਿਆਲ ਦੇ ਵਿੱਚ ਤਾਂ ਉਹਨੂੰ ਸਾਇੰਸ ਸਟ੍ਰੀਮ ਦੇ ਵਿੱਚ ਹੀ ਜਾਣਾ ਚਾਹੀਦਾ ਹੈ
1: ਜੀ
0: ਜੇ ਬਹੁਤ ਚੰਗੇ ਆ
1: ਜੀ
0: ਤਾਂ ਮੈਂ ਸੋਚਦਾ ਕਿ ਮੈਡੀਕਲ ਸਟ੍ਰੀਮ ਜਿਹੜੀ ਹੈ ਉਹ ਵਧੀਆ ਰਹੇਗੀ
1: ਜੀ
0: ਅਤੇ ਕਿਉਂ ਅਤੇ ਜੇ ਜੇ ਥੋੜ੍ਹੇ ਜਿਹੇ ਘੱਟ ਨੰਬਰਾਂ ਵਾਲਾ ਬੱਚਾ ਹੈ ਤਾਂ ਉਹ ਨੋਨ ਮੈਡੀਕਲ ਉਹਦੇ ਵਾਸਤੇ ਵਧੀਆ ਰਹੇਗਾ
1: ਜੀ
0: ਕਿਉਂਕਿ ਮੈਡੀਕਲ ਸਟ੍ਰੀਮ ਦਾ ਇਸ ਤਰ੍ਹਾਂ ਹੈ ਕਿ ਉਹਦੇ ਵਿੱਚ ਪਲੱਸ ਟੂ ਤੋਂ ਬਾਅਦ ਕੰਪੀਟੀਸ਼ਨ ਦਾ ਲੈਵਲ ਕੁਛ ਬਹੁਤ ਜ਼ਿਆਦਾ ਹੈ ਕਿਉਂਕਿ ਸਾਡੇ ਇੱਥੇ MBBS ਕਿਉਂਕਿ ਹਰ ਬੱਚੇ ਦਾ ਪੇਰੈਂਟਸ ਸੋਚਦੇ ਕਿ ਡਾਕਟਰ ਹੀ ਬਣੇ ਜਾਏ
1: ਡਾਕਟਰ ਬਣੇ
0: ਪਰ MBBS ਦੀਆਂ ਸੀਟਾਂ ਜਿਹੜੀਆਂ ਹੈਗੀਆਂ ਉਹ ਲਿਮਿਟਡ ਹੈ ਔਰ ਉੱਥੇ ਜੇ ਤੁਹਾਡਾ ਬੱਚਾ ਬਹੁਤ ਆਊਟਸਟੈਂਡਿੰਗ ਹੈ ਤਾਂ ਹੀ ਉਹ ਤਾਂ ਸਾਨੂੰ ਮੈਡੀਕਲ ਦੇ ਵਿੱਚ ਪਾਉਣਾ ਚਾਹੀਦਾ ਹੈ ਬੱਚੇ ਨੂੰ
1: ਹਾਂਜੀ
0: ਅਤੇ ਦੂਸਰਾ ਜੇ MBBS ਨਹੀਂ ਕਰ ਪਾ ਰਿਹਾ ਬੱਚਾ BDS ਵੀ ਕਰ ਸਕਦਾ ਹੈ ਔਰ ਨਰਸਿੰਗ ਦੇ ਵਿੱਚ ਵੀ ਜਾ ਸਕਦਾ ਹੈ
1: ਬੜੀਆ ਹੋਰ ਉਹਦੇ ਕੋਲ
0: ਬਹੁਤ ਜ਼ਿਆਦਾ ਸਕੋਪ ਹੈ ਪਰ ਜੇ ਥੋੜਾ ਲੋਅਰ ਲੈਵਲ ਦਾ ਬੱਚਾ ਤੁਸੀਂ ਉਹਨੂੰ ਇੰਜੀਨੀਅਰਿੰਗ ਦੇ ਵਿੱਚ ਪਾ ਸਕਦੇ ਹੋ ਤੇ ਆਰਟਸ ਦੀ ਗੱਲ ਇਸ ਤਰ੍ਹਾਂ ਕਿ ਜੇ ਬੱਚਾ ਸਪੋਜ਼ ਕਰੋ ਕਿ ਪਲੱਸ ਟੂ ਤੋਂ ਬਾਅਦ ਉਹ ਸਾਇੰਸ ਦੇ ਵਿੱਚ ਨਹੀਂ ਵੀ ਬਹੁਤਾ ਵਧੀਆ ਚੱਲ ਰਿਹਾ ਤੇ ਉਹ ਆਰਟਸ ਨੂੰ ਸ਼ਿਫਟ ਕਰ ਸਕਦਾ ਪਰ ਆਰਟਸ ਵਾਲਾ ਬੱਚਾ ਜਿਹੜਾ ਹੈ ਉਹ ਦੁਬਾਰਾ ਸਾਇੰਸ ਦੇ ਵਿੱਚ ਨਹੀਂ ਆ ਸਕਦਾ
1: ਇਹ ਇੱਕ ਵੱਡਾ ਨੁਕਤਾ ਹੈਗਾ ਜੀ
0: ਬਿਲਕੁਲ ਜੀ ਕਿ ਸਾਇੰਸ ਤੋਂ ਆਰਟਸ ਦੇ ਵਿੱਚ ਜਾਇਆ ਜਾ ਸਕਦਾ ਹੈ ਪਰ ਆਰਟਸ ਤੋਂ ਦੁਬਾਰਾ ਸਾਇੰਸ ਦੇ ਵਿੱਚ ਨਹੀਂ ਬੱਚਾ ਜਿਹੜਾ ਹੈ ਉਹ ਆ ਸਕਦਾ ਦੁਬਾਰਾ
1: ਯਾਨੀ ਕਿ ਸਾਇੰਸ ਰੱਖਣਾ ਲਾਹੇਵੰਦ ਉਹਦੇ ਲਈ ਰਹੇਗਾ
0: ਬਿਲਕੁਲ ਜੀ ਬਿਲਕੁਲ ਸਾਇੰਸ ਲਾਹੇਵੰਦ ਸਾਇੰਸ ਨੂੰ ਇੱਕ ਸਬਜੈਕਟ ਦੀ ਚੋਣ ਦੀ ਤਰ੍ਹਾਂ ਹੀ ਆਪਾਂ ਸੋਚ ਰਹੇ ਹਾਂ ਸਾਇੰਸ ਦਾ ਮਤਲਬ ਵੈਸੇ ਜੇ ਦੇਖਿਆ ਜਾਵੇ ਤਾਂ ਸਾਇੰਸ ਦਾ ਮਤਲਬ ਕੀ ਹੈ ਸਾਇੰਸ ਅਸੀਂ ਕਹਿੰਦੇ ਕਿ ਸਾਇੰਟੀਫਿਕ ਥਿੰਕਿੰਗ
1: ਬਿਲਕੁਲ ਠੀਕ ਬਿਲਕੁਲ
0: ਸਾਇੰਟੀਫਿਕ ਅਪਰੋਚ
1: ਬਿਲਕੁਲ
0: ਸਾਇੰਸ ਦਾ ਮਤਲਬ ਹੈ ਲੋਜੀਕਲ ਤੁਹਾਡੇ ਅੰਦਰ ਇੱਕ ਲੋਜੀਕਲ ਸੋਚ ਨੂੰ ਪੈਦਾ ਕਰਨ।
1: ਬਿਲਕੁਲ ਠੀਕ ਹੈ,
0: ਪੜ੍ਹਾਈ ਦੇ ਇੱਕ ਸਬਜੈਕਟ ਲੈਵਲ ਦੀ ਪੜ੍ਹਾਈ ਵੱਖਰੀ ਗੱਲ ਹੈ, ਇੱਕ ਦੂਸਰੀ ਹੈ ਕਿ ਬੱਚੇ ਦੇ ਵਿੱਚ ਕਿਹੜੀ ਅਪਰੋਚ ਨੂੰ ਪੈਦਾ ਕੀਤਾ ਜਾਏ, ਰਾਈਟ ਅਪਰੋਚ, ਲੋਜੀਕਲ ਅਪਰੋਚ। ਲੋਜੀਕਲ ਅਪਰੋਚ ਦਾ ਮਤਲਬ ਹੈ ਕਿ ਬੱਚਾ ਸਹੀ ਔਰ ਗਲਤ ਦੇ ਵਿੱਚ ਫਰਕ ਪਛਾਣ ਸਕੇ,
1: ਰੀਜਨਿੰਗ ਕਰ ਸਕੇ,
0: ਰੀਜਨਿੰਗ ਕਰ ਸਕੇ ਸਹੀ ਗਲਤ ਦੇ ਵਿੱਚ। ਲਾਈਫ ਦੇ ਵਿੱਚ ਵੀ ਉਹ ਕਿਤੇ ਕਨਫਿਊਜ਼ਨ 'ਚ ਖੜਾ ਹੈ, ਉਹਨੂੰ ਉਹ ਮਤਲਬ ਉਹ ਸਹੀ ਸਾਇੰਸ ਵਾਲਾ ਬੱਚਾ ਵਧੀਆ ਤਰੀਕੇ ਨਾਲ ਸਹੀ ਗਲਤ ਦੇ ਵਿੱਚੋਂ ਚੋਣ ਕਰ ਸਕਦਾ ਹੈ ਕਿ ਸਹੀ ਕਿਹੜੀ ਚੀਜ਼ ਹੈ ਉਹਦੇ ਵਾਸਤੇ, ਗਲਤ ਕਿਹੜੀ ਚੀਜ਼ ਹੈ।
1: ਰੈਸ਼ਨਲ ਸੋਚੇਗਾ ਕਿ ਹਾਂ ਵੀ 2+2=4,
0: ਬਿਲਕੁਲ ਬਿਲਕੁਲ ਬਿਲਕੁਲ,
1: ਵਾਂਗ ਉਹਦੀ ਕਲੀਅਰ ਸੋਚ ਹੋ ਸਕਦੀ ਹੈ।
0: ਬਿਲਕੁਲ ਜੀ ਬਿਲਕੁਲ,
1: ਨੂੰ ਪਤਾ ਹੈ ਕਿ ਜੇ ਆਪਾਂ ਕੰਮ ਕਰਾਂਗੇ ਸਿੱਟਾ ਇਹ ਨਿਕਲੇਗਾ।
0: ਬਿਲਕੁਲ ਜੀ ਬਿਲਕੁਲ ਬਿਲਕੁਲ।
1: ਤੋ ਇਹਦੇ ਵਿੱਚ ਜਿਵੇਂ ਤੁਸੀਂ ਦੱਸਿਆ ਕਿ ਬਾਇਓ ਅਗਰ ਉਹ ਰੱਖਦਾ ਹੈ ਤੇ ਬਾਇਓ ਬੱਚਾ ਪੜ੍ਹਨ ਲੱਗ ਪਿਆ ਤੇ ਉਹਦੇ ਵਿੱਚ ਉਹਦੇ ਕੋਲ ਸਿਹਤ ਨਾਲ ਸੰਬੰਧਿਤ ਬਹੁਤ ਸਾਰੀਆਂ ਕਿੱਤੇ ਦੀਆਂ ਆਪਸ਼ਨਸ ਆ ਜਾਂਦੀਆਂ।
0: ਬਿਲਕੁਲ ਜੀ ਬਿਲਕੁਲ,
1: ਉਹ ਡਾਕਟਰ ਤੋਂ ਲੈ ਕੇ ਨਰਸ ਤੱਕ ਤੇ ਈਵਨ ਜਿਹੜੇ ਲੈਬ ਟੈਕਨੋਲੋਜੀ ਆ ਟੈਸਟਿੰਗ ਦਾ,
0: ਬਿਲਕੁਲ ਜੀ ਬਿਲਕੁਲ,
1: ਪੈਥੋਲੋਜੀ ਦਾ ਕਿੰਨਾ ਵੱਡਾ ਇੱਕ ਫੀਲਡ ਹੈ।
0: ਹਾਂਜੀ, ਫਾਰਮੇਸੀ ਕਰ ਸਕਦਾ ਹੈ,
1: ਫਾਰਮੇਸੀ ਚ ਮੈਡੀਕਲ ਸਟੋਰ ਤੇ ਹੋਰ ਸਾਰਾ ਡਰੱਗਿਸਟ ਬਣ ਸਕਦੇ ਆ, ਬੜਾ ਕੁਛ ਕਰ ਸਕਦੇ ਆ।
0: ਹਾਂਜੀ ਬਿਲਕੁਲ ਜੀ।
1: ਤੋ ਲੇਕਿਨ ਜੇ ਉਹ ਸਾਇੰਸ ਦੇ ਵਿੱਚ ਹੋਰ ਕਿਹੜੇ ਕਿਹੜੇ ਸਟ੍ਰੀਮ ਦੂਸਰੇ ਨੋਨ ਮੈਡੀਕਲ,
0: ਜਿਸ ਤਰ੍ਹਾਂ ਇੱਕ ਨੋਨ ਮੈਡੀਕਲ ਹੈ, ਜੇ ਤੁਹਾਡੇ ਬੱਚੇ ਦਾ ਮੈਥ ਹਿਸਾਬ ਵੱਲ ਰੁਝਾਨ ਜ਼ਿਆਦਾ ਹੈ, ਮੈਥ ਵਿੱਚ ਉਹ 10ਵੀਂ ਤੱਕ ਚੰਗਾ ਰਿਹਾ ਹੈ, ਤਾਂ ਨੋਨ ਮੈਡੀਕਲ ਵਿਸ਼ਾ ਬਹੁਤ ਵਧੀਆ ਵਿਸ਼ਾ ਹੈ, ਔਰ ਪਲੱਸ ਟੂ ਤੋਂ ਬਾਅਦ ਬੱਚਾ ਇੰਜੀਨੀਅਰਿੰਗ ਕਰ ਸਕਦਾ ਹੈ।
1: ਇਹਦੇ ਬਾਰੇ ਥੋੜਾ ਦੱਸੋ। ਹਾਂਜੀ, ਨੋਨ ਮੈਡੀਕਲ ਬੱਚਾ ਕਿਹੜੇ ਕਿਹੜੇ ਸਬਜੈਕਟ ਪੜ੍ਹ ਰਿਹਾ?
0: ਫਿਜਿਕਸ, ਕੈਮਿਸਟਰੀ ਤੇ ਮੈਥ,
1: ਬਾਕੀ ਉਹਦੇ ਕੋਲ ਪੰਜਾਬੀ ਤੇ ਉਹ ਤਾਂ ਜਨਰਲ ਸਬਜੈਕਟ ਆ। ਤੋ ਇਹ ਚ ਜਦੋਂ ਬੰਦੇ ਨੇ ਫਿਜਿਕਸ, ਕੈਮਿਸਟਰੀ, ਮੈਥ ਰੱਖ ਲਿਆ, ਪੀਸੀਐਮ ਇਹਨੂੰ ਸ਼ੋਰਟ ਚ ਆਪਾਂ ਬੋਲ ਦਿੰਦੇ ਹਾਂ, ਬੱਚੇ ਇੱਦਾਂ ਹੀ ਬੋਲਦੇ ਆ ਕਿ ਪੀਸੀਐਮ ਰੱਖਿਆ ਆਪਾਂ।
0: ਹਾਂਜੀ ਹਾਂਜੀ।
1: ਤੋ ਇਹਨਾਂ ਦੇ ਬਾਰੇ ਥੋੜਾ ਜਿਹਾ ਹੋਰ ਦੱਸੋ ਵੀ ਕੀ ਅੱਗੇ ਸਕੋਪ ਹੋ ਸਕਦਾ ਹੈ।
0: ਹਾਂ, ਫਿਜਿਕਸ ਪਹਿਲੀ ਗੱਲ ਆਪਾਂ ਇੰਜੀਨੀਅਰਿੰਗ ਦੀ ਕਰਦੇ ਸੀ, ਉਹਦੇ ਵਿੱਚ ਮੈਂ ਇੱਕ ਖਾਸ ਮਾਰਕ ਦੀ ਗੱਲ ਤੁਹਾਨੂੰ ਕਰਨਾ ਚਾਹੁੰਦਾ ਕਿ ਜਦੋਂ ਅੱਜ ਤੋਂ ਬੱਚਿਆਂ ਦੇ ਪੇਰੈਂਟਸ ਜਦੋਂ ਪੜ੍ਹਦੇ ਸੀ ਉਦੋਂ ਇਹ ਸੋਚਿਆ ਜਾਂਦਾ ਸੀ ਕਿ ਇੰਜੀਨੀਅਰਿੰਗ ਸਿਵਲ ਵਾਲੀ ਸਭ ਤੋਂ ਥੱਲੇ ਲੈਵਲ ਦੀ ਸਮਝੀ ਜਾਂਦੀ ਸੀ
1: ਜੀ,
0: ਤੇ ਉਸ ਉੱਪਰ ਵਾਲੀ ਨੂੰ ਮਕੈਨੀਕਲ ਨੂੰ ਸਮਝਿਆ ਜਾਂਦਾ ਸੀ, ਇਲੈਕਟ੍ਰੀਕਲ ਕਰੋ, ਉਹ ਜ਼ਿਆਦਾ ਵਧੀਆ ਸਮਝਿਆ ਜਾਂਦਾ ਸੀ।
1: ਹਾਂਜੀ ਹਾਂਜੀ।
0: ਤੇ ਅੱਜ ਵੀ ਮੈਂ ਦੇਖਿਆ ਕਿ ਪੇਰੈਂਟਸ ਕੀ ਕਰਦੇ ਕਿ ਬੱਚੇ ਨੂੰ ਇੰਜੀਨੀਅਰਿੰਗ ਦੇ ਵਿੱਚ ਪਾਉਣ ਲੱਗੇ, ਉਹ ਆਪਣੇ ਦਿਮਾਗ ਉਸ ਸਮੇਂ ਦੀ ਸੋਚ ਦੇ ਮੁਤਾਬਕ ਪਾਉਣਾ ਚਾਹੁੰਦੇ, ਪਰ ਹੁਣ ਇਸ ਹੁਣ ਮੈਂ ਸੋਚਦਾ ਕਿ ਕੁਛ ਇੱਦਾਂ ਦੀਆਂ ਇੰਜੀਨੀਅਰਿੰਗਸ ਹੈ ਕਿ ਉਹ ਇਹਨਾਂ ਨਾਲੋਂ ਬਹੁਤ ਹੀ ਬੈਟਰ ਹਨ। ਈਵਨ ਮੈਂ ਸਿਵਲ ਫੀਲਡ ਨੂੰ ਮਕੈਨੀਕਲ, ਇਲੈਕਟ੍ਰੀਕਲ ਤੋਂ ਜ਼ਿਆਦਾ ਵਧੀਆ ਸਮਝਦਾ, ਉਹਦੇ ਵਿੱਚ ਬਹੁਤ ਜ਼ਿਆਦਾ ਐਬਜ਼ੋਰਪਸ਼ਨ ਹੈ ਇਸ ਵੇਲੇ, ਕਿਉਂਕਿ ਸਾਡੇ ਦੇਸ਼ ਵਿੱਚ ਇਨਫਰਾਸਟ੍ਰਕਚਰ ਡਿਵੈਲਪਮੈਂਟ ਤੱਕ ਬਹੁਤ ਕੰਮ ਚੱਲ ਰਿਹਾ,
1: ਬਹੁਤ ਵਿਕਾਸ,
0: ਸਿਵਲ ਫੀਲਡ ਜਿਹੜਾ ਹੈ ਬਹੁਤ ਵਧੀਆ। ਈਵਨ ਆਰਕੀਟੈਕਚਰ ਫੀਲਡ, ਆਈ ਨੋ ਐਸੇ ਬੱਚੇ ਆ ਜਿਨ੍ਹਾਂ ਨੇ ਆਰਕੀਟੈਕਚਰ ਦੇ ਵਿੱਚ ਬੀਟੈਕ ਕੀਤੀ ਹੈ, ਔਰ ਉਹਨਾਂ ਦੀ ਮਤਲਬ ਸਲਾਨਾ ਪੈਕੇਜ 20-25 ਲੱਖ ਉਹਨਾਂ ਨੂੰ ਇਨੀਸ਼ੀਅਲ ਮਿਲ ਰਿਹਾ। ਉਹ ਫਿਰ ਪੇਰੈਂਟਸ ਆਪਣੀ ਔਰਥੋਡੋਕਸ ਸੋਚ ਕਰਕੇ ਕਿ ਲੋ ਮਕੈਨੀਕਲ ਇੰਜੀਨੀਅਰਿੰਗ ਕਰ ਲੈ, ਤੂੰ ਇਲੈਕਟ੍ਰੀਕਲ ਕਰ ਲੈ, ਉਹ ਥੋੜਾ ਜਿਹਾ ਉੱਥੇ ਵੀ ਪੇਰੈਂਟਸ ਨੂੰ ਆਪਣੇ ਸੋਚ ਨੂੰ ਬਦਲਣਾ ਚਾਹੀਦਾ।
1: ਨਵਾਂ ਆ ਗਿਆ ਬਹੁਤ ਕੁਛ ਜੀ,
0: ਬਹੁਤ ਕੁਛ ਨਵਾਂ ਆ ਗਿਆ, ਏਰੋ ਨੋਟੀਕਲ ਇੰਜੀਨੀਅਰਿੰਗ ਹੈ, ਬਹੁਤ ਸਕੋਪ ਹੈ, ਫਿਰ ਇੱਕ ਕੰਪਿਊਟਰ ਇੰਜੀਨੀਅਰਿੰਗ ਹੈ, ਉਹ ਵੀ ਬਹੁਤ ਵਧੀਆ ਹੈ। ਸੋ ਬੱਚੇ ਨੂੰ ਇਹ ਦੇਖਣਾ ਚਾਹੀਦਾ ਹੈ ਜਿੱਥੇ ਬੱਚੇ ਦੀ ਅੱਛੀ ਅਬਜ਼ੋਰਪਸ਼ਨ ਹੈ।
1: ਨੈਨੋ ਟੈਕਨੋਲੋਜੀ ਬਿਲਕੁਲ ਕਿੰਨਾ ਕੁਛ ਨਵਾਂ ਚੀਜ਼ਾਂ ਆ ਰਹੀਆਂ।
0: ਹਾਂਜੀ ਹਾਂਜੀ ਹਾਂਜੀ। ਤੇ ਉਹ ਮਤਲਬ ਪੇਰੈਂਟਸ ਨੂੰ ਥੋੜਾ ਸੋਚ ਬਦਲਣੀ ਚਾਹੀਦੀ, ਥੋੜੀ ਇਸ ਲੈਵਲ ਤੇ ਲੈਣੀ ਚਾਹੀਦੀ ਜੋ ਅੱਜ ਚੱਲ ਰਿਹਾ, ਜੋ ਰੁਝਾਨ ਚੱਲ ਰਿਹਾ ਉਸ ਹਿਸਾਬ ਨਾਲ ਚੱਲਣਾ ਚਾਹੀਦਾ।
1: ਇਹ ਇੱਕ ਸਬਜੈਕਟ ਜੇ ਬੱਚਾ ਹੁਣ ਮੰਨ ਲਓ ਪਲੱਸ ਟੂ ਕਰ ਗਿਆ ਇਹਦੇ ਨਾਲ ਹੀ, ਤੋ ਉਹ ਮੈਨੂੰ ਲੱਗਦਾ ਕਿ ਪਾਇਲਟ ਵਗੈਰਾ ਵੀ ਬਣ ਸਕਦਾ ਹੈ।
0: ਬਿਲਕੁਲ ਬਿਲਕੁਲ ਜੀ, NDA ਇੱਕ ਬਹੁਤ ਵਧੀਆ ਹੈ, ਸਾਡੇ ਕੋਲ ਬੱਚੇ ਜਾਂਦੇ ਆ ਟੈਸਟ ਦੇਣ ਜਾਂਦੇ ਆ NDA ਦਾ, ਪਰ ਮੈਂ ਦੇਖਿਆ ਕਿ ਪਾਸ ਆਊਟ ਪਾਸ ਪਰਸੈਂਟੇਜ ਜਿਹੜੀ ਹੈ ਰਿਟਨ ਦੇ ਵਿੱਚ ਇੰਨੀ ਜ਼ਿਆਦਾ ਨਹੀਂ ਹੁੰਦੀ
1: ਜੀ।
0: ਉਹਦਾ ਕਾਰਨ ਇਹ ਹੈ ਕਿ ਬੱਚੇ ਪਲੱਸ ਵਨ ਦੇ ਵਿੱਚ ਸਪੈਸ਼ਲੀ ਮੈਂ ਦੇਖਦਾ ਕਿ ਨੋਨ ਬੋਰਡ ਕਲਾਸ ਹੋਣ ਕਰਕੇ ਉਹ ਬੱਚੇ ਇੰਨਾ ਹਾਰਡ ਵਰਕ ਨਹੀਂ ਕਰਦੇ,
1: ਸੀਰੀਅਸਲੀ ਨਹੀਂ
0: ਲੈਂਦੇ, ਔਰ ਉਹ ਜਿਹੜਾ ਸਿਲੇਬਸ ਜਿਹੜਾ ਹੈ ਉਹ ਨਾ ਕੀਤੇ ਹੋਣ ਕਰਕੇ NDA ਦੇ ਵਿੱਚੋਂ ਕਲੀਅਰ ਨਹੀਂ ਕਰ ਪਾਉਂਦੇ। ਮੈਂ
1: ਬਹੁਤ ਹੀ ਮਹੱਤਵਪੂਰਨ ਵਿਸ਼ਾ ਨੁਕਤਾ ਹੈ ਕਿ ਮੈਂ ਦੇਖਦਾ ਕਈ ਵਾਰੀ ਸਾਡੇ ਕੋਲ ਬੱਚੇ ਆਉਂਦੇ ਕਈ ਵਾਰੀ ਕਿ ਉਹ ਕਹਿਣਗੇ ਸਰ 6ਵੀਂ ਤੋਂ ਲੈ ਕੇ 10ਵੀਂ ਤੱਕ ਦਾ ਸਾਨੂੰ ਹਿਸਟਰੀ ਦੀ ਬੁੱਕ ਚਾਹੀਦੀ ਹੈ, ਮੈਥ ਦੀ ਬੁੱਕ ਚਾਹੀਦੀ ਹੈ, ਕੀ ਕਰਨੀ ਭਾਈ, ਮੈਂ ਫਲਾਨਾ ਟੈਸਟ ਤਿਆਰ ਕਰ ਰਿਹਾ ਜੀ, ਉਹਦੇ ਵਿੱਚ ਉਹਨਾਂ ਚੋਂ ਇੱਕ ਸਵਾਲ ਆਉਣੇ ਆ।
0: ਹਾਂਜੀ ਹਾਂਜੀ।
1: ਤੇ ਇਹ ਬੜੀ ਵੱਡੀ ਤੁਸੀਂ ਜਿਹੜੀ ਅਹਿਮ ਗੱਲ ਜਿਹੜੀ ਕੀਤੀ ਆ ਕਿ ਜਿਹੜੀਆਂ ਕਲਾਸ, ਇੱਕ ਤਾਂ ਬੱਚੇ ਨੂੰ ਮੈਨੂੰ ਲੱਗਦਾ ਕਿ ਆਪਣੀਆਂ ਕਿਤਾਬਾਂ ਕਦੇ ਵੇਚਣੀਆਂ ਨਹੀਂ ਚਾਹੀਦੀਆਂ।
0: ਹਾਂਜੀ ਬਿਲਕੁਲ ਬਿਲਕੁਲ,
1: ਜਿਹੜੀ ਮਰਜ਼ੀ ਕਲਾਸ ਦੀ ਹੋਏ ਕੋਲ ਹੀ ਰੱਖੇ।
0: ਦੂਸਰਾ ਜਿਹੜੇ ਨੋਨ ਬੋਰਡ ਕਲਾਸਾਂ ਨੂੰ ਬਿਲਕੁਲ ਹਲਕੇ ਤਰੀਕੇ ਨਾਲ ਜਿਹੜੇ ਬੱਚੇ ਲੈ ਲੈਂਦੇ ਆ, ਉਹ
1: ਸੀਰੀਅਸ ਗੱਲ ਆ,
0: ਬਹੁਤ ਜ਼ਿਆਦਾ ਨੁਕਸਾਨ ਕਰਦੇ ਆ ਆਪਣਾ।
1: ਹਾਂ ਬਿਲਕੁਲ ਜੀ।
0: ਔਰ NDA ਦੇ ਵਿੱਚ ਮਤਲਬ ਅੱਛਾ ਸਕੋਪ ਹੈ, ਔਰ ਗੱਲ ਉੱਥੇ ਹੀ ਹੈ ਕਿ NDA ਦੇ ਵਿੱਚ ਵੀ ਜਦੋਂ ਅੱਗੇ ਇੰਟਰਵਿਊ ਫੇਸ ਕਰਦੇ ਆ ਬੱਚੇ, ਉਦੋਂ ਵੀ ਮੈਂ ਦੇਖਿਆ ਕਿ ਪਾਸ ਪਰਸੈਂਟੇਜ ਅੱਗੇ ਬਹੁਤ ਘੱਟ ਹੁੰਦੀ ਹੈ, ਅਰਾਊਂਡ 1-2% ਜਿਹੜੇ ਬੱਚੇ ਆ ਉਹੀ NDA 'ਚੋਂ ਪਾਸ ਹੁੰਦੇ ਆ। ਈਵਨ ਅਸੀਂ ਤੁਸੀਂ ਸੁਣਦੇ ਹੀ ਹੋ ਕਿ ਇੰਡੀਅਨ ਆਰਮੀ ਦੇ ਵਿੱਚ ਆਫਿਸਰ ਦੀ ਕਿੰਨੀ ਕਮੀ ਹੈ,
1: ਬਹੁਤ ਕਮੀ ਹੈ,
0: 35-40,000। ਉਹ ਕਾਰਨ ਕੀ ਹੈ ਕਿ ਆਫਿਸਰ ਉਹਨਾਂ ਨੂੰ ਚਾਹੀਦੇ ਹੁੰਦੇ ਆ ਬੋਲਡ ਬੈਲੈਂਸਡ ਲੀਡਰਸ਼ਿਪ ਕੁਆਲਿਟੀ ਉਹ ਵਾਲੇ ਚਾਹੀਦੇ, ਪਰ ਸਾਡੇ ਬੱਚੇ ਜਿਹੜੇ ਪੜ੍ਹੇ ਲਿਖੇ ਬੱਚੇ ਉਹ ਇਹਨਾਂ ਕੁਆਲਿਟੀਆਂ ਦੇ ਵਿੱਚ ਪਿੱਛੇ ਨੇ, ਕਿਉਂਕਿ ਉਹਨਾਂ ਨੂੰ ਜ਼ਿਆਦਾ ਪੜ੍ਹਾਈ ਦੇ, ਜਿਹੜਾ ਪੜ੍ਹ ਰਿਹਾ ਉਹ ਕਿਤਾਬੀ ਕੀੜਾ ਬਣਿਆ ਹੋਇਆ,
1: ਕਿਤਾਬੀ ਕੀੜਾ,
0: ਉਹ ਇਹ ਸੋਚ ਨਹੀਂ ਰਿਹਾ ਕਿ ਮੈਨੂੰ ਅੱਛੀ ਫਿਜ਼ਿਕਸ ਵੀ ਚਾਹੀਦੀ ਹੈ, ਮੇਰੇ 'ਚ ਹੋਰ ਵੀ ਕੁਆਲਿਟੀਆਂ ਹੋਣੀਆਂ ਚਾਹੀਦੀਆਂ, ਆਈ ਸ਼ੁੱਡ ਬੀ ਲੀਡਰ,
1: ਬਿਲਕੁਲ ਉਹ
0: ਆਈ ਸ਼ੁੱਡ ਬੀ ਡਿਸੀਜ਼ਨ ਮੇਕਿੰਗ ਮੇਰੇ 'ਚ ਹੋਣੀ ਚਾਹੀਦੀ ਹੈ। ਸੋ ਬੈਲੈਂਸਡ ਆਫਿਸਰ ਆਰਮੀ ਨੂੰ ਇਸ ਕਰਕੇ ਨਹੀਂ ਮਿਲਦੇ ਕਿਉਂਕਿ ਬੱਚੇ ਦੀ ਡਿਵੈਲਪਮੈਂਟ ਬੈਲੈਂਸ ਨਹੀਂ ਹੋ ਰਹੀ, ਜਿਸ ਤਰ੍ਹਾਂ ਕਿ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਹਾਂ।
1: ਇਹ ਸਾਡੇ ਬਿਲਕੁਲ ਜੀ ਸਕੂਲਾਂ ਦੇ ਪੱਧਰ 'ਤੇ ਕਹਿ ਲਓ ਵੀ
0: ਜਿੰਨਾ ਕਿਤੇ ਕਮੀ ਰਹਿ ਗਈ, ਕਮੀ ਰਹਿੰਦੀ
1: ਹੈ, ਬੱਚਿਆਂ ਦਾ ਵੀ ਏਡਾ ਕਸੂਰ ਨਹੀਂ, ਆਪਾਂ ਕਹਿੰਦੇ ਵੀ ਹੋਊਗਾ
0: ਜੀ ਬੱਚਿਆਂ ਦਾ ਨਹੀਂ ਕਸੂਰ, ਤਾਂ ਬੇਸਿਕਲੀ ਇੱਕ ਆਪਾਂ ਪੌਦਾ ਲਗਾਇਆ ਹੋਇਆ, ਉਹ ਪੌਦਾ ਤਾਂ ਬੜੀ ਅੱਛੀ ਬ੍ਰਾਂਡ ਦਾ ਲੈ ਆਉਂਦਾ, ਅਸੀਂ ਉਹਨੂੰ ਅੱਛੀ ਤਰ੍ਹਾਂ ਫੀਡ ਨਹੀਂ ਦੇ ਰਹੇ, ਅੱਛਾ ਪਾਣੀ ਨਹੀਂ ਟਾਈਮ ਸਿਰ ਦੇ ਰਹੇ, ਤਾਂ ਉਹ ਫੁੱਲ ਵਧੀਆ ਥੋੜ੍ਹੀ ਦਊਗਾ,
1: ਉਹਨੂੰ ਸਹੀ ਕੋਈ ਡਾਇਰੈਕਸ਼ਨ ਨਹੀਂ ਆਪਾਂ।
0: ਸੋ ਪੇਰੈਂਟਸ ਅਤੇ ਟੀਚਰਸ ਦਾ ਰੋਲ ਜਿਹੜਾ ਹੈ ਉਹ ਹੋਣਾ ਚਾਹੀਦਾ ਕਿ ਉਹ ਬੱਚੇ ਦੇ ਵਿੱਚੋਂ ਕੱਢਣਾ ਪੋਟੈਂਸ਼ੀਅਲ ਉਹਦਾ ਬਾਹਰ ਕੱਢਣਾ ਹੈ, ਨਾ ਕਿ ਬੱਚੇ ਨੂੰ ਕੁੱਟ ਮਾਰ ਕੇ ਉਹ ਚੀਜ਼ਾਂ ਨੂੰ ਬਾਹਰ ਕੱਢਣਾ ਚਾਹੀਦਾ।
1: ਹਾਂ ਤੁਸੀਂ ਹੁਣ ਕਹਾਵਤ ਵੀ ਹੈ, ਤੁਸੀਂ ਘੋੜੇ ਨੂੰ ਕੁੱਟ ਕੁੱਟ ਕੇ ਦਰਿਆ ਤੱਕ ਲੈ ਜਾਓਗੇ, ਪਰ ਉਹਨੂੰ ਧੱਕੇ ਨਾਲ ਪਾਣੀ ਨਹੀਂ ਪਾ ਸਕਦੇ, ਜਦੋਂ ਤੱਕ ਉਹ ਆਪਣਾ ਚਾਹ ਹੀ ਪੀਣਾ,
0: ਬਿਲਕੁਲ ਜੀ ਬਿਲਕੁਲ,
1: ਉਹਨੂੰ ਕੁੱਟ ਕੇ ਨਹੀਂ ਬੁਲਾਇਆ ਜਾ ਸਕਦਾ।
0: ਹਾਂਜੀ ਹਾਂਜੀ,
1: ਤੋ ਇਹ ਮੈਂ ਦੇਖਦਾ ਕਿ ਜਿਹੜੀ ਸ਼ਖਸੀਅਤ ਹੈ ਉਹਦਾ ਬਹੁਤ ਪੱਖੀ ਵਿਕਾਸ ਹੋਣਾ ਜ਼ਰੂਰੀ ਹੈ, ਜਿਹੜੀ ਕਿਤਾਬਾਂ ਪੜ੍ਹ ਕੇ ਨੰਬਰ ਬਹੁਤ ਗੋਲਡ
0: ਬਿਲਕੁਲ ਜੀ ਬਿਲਕੁਲ ਬਿਲਕੁਲ ਜੀ,
1: ਉਹ ਇੱਕ ਪਾਸਾ ਹੋ ਗਿਆ, ਦੂਜਾ ਪਾਸਾ ਤੁਸੀਂ ਆਪਣਾ ਕਮਜ਼ੋਰ
0: ਕਰ ਲਿਆ, ਦੂਜਾ ਕਮਜ਼ੋਰ ਕਰ ਲਿਆ ਜੀ,
1: ਉਹ ਬਹੁਤ ਜ਼ਰੂਰੀ ਹੈ, ਸਿਹਤ ਦਾ ਹੋਣਾ ਵੀ ਜ਼ਰੂਰੀ ਹੈ,
0: ਇਹਨਾਂ ਦਾ ਹੋਰ ਕੁਆਲਿਟੀਜ਼ ਬਹੁਤ ਹੈਗੀਆਂ ਜਿਹੜੀਆਂ। ਔਰ ਈਵਨ ਹੋਰ ਮੈਂ ਤੁਹਾਨੂੰ ਹੋਰ ਗੱਲ ਦੱਸ ਰਿਹਾ ਕਿ ਸਾਡੇ ਕੋਲ ਬੱਚੇ ਆ ਰਹੇ ਆ ਬੀਟੈਕ ਕਰਦੇ ਆ, ਫਾਈਨਲ ਈਅਰ 'ਚ ਹੁੰਦੇ, ਐਮਟੈਕ ਫਾਈਨਲ ਈਅਰ 'ਚ ਆ ਰਹੇ ਆ, ਉਹ ਸਰ ਆ ਕੇ ਗੱਲ ਕਰਦੇ, ਸਰ ਸਾਡੇ ਵਿੱਚ ਬੋਲਣ ਦੀ ਸਕਿੱਲ ਨਹੀਂ ਹੈ ਸਾਡੇ 'ਚ, ਅਸੀਂ ਇੰਗਲਿਸ਼ ਫਲੂਐਂਟਲੀ ਬੋਲ ਪਾਉਂਦੇ, ਮੈਂ ਤਾਂ ਸਰ ਹੁਣ ਇੰਗਲਿਸ਼ ਸਪੀਕਿੰਗ ਕੋਰਸ ਕਰ ਰਿਹਾ,
1: ਕਰਦੇ ਆ।
0: ਔਰ ਇਹਨਾਂ ਬੱਚਿਆਂ ਨੂੰ ਜਦੋਂ ਸਾਡੇ ਕੋਲ ਪੜ੍ਹਦੇ ਸੀ, ਮੇਰੀ ਕੋਸ਼ਿਸ਼ ਹੈ ਕਿ ਬੱਚੇ ਕੋਲੋਂ ਬੁਲਵਾਉਣਾ ਕੋਈ ਡੈਫੀਨੇਸ਼ਨ ਬੋਲ ਤੋਂ, ਇੰਗਲਿਸ਼ ਬੋਲੋ ਤਾਂ ਮਤਲਬ
1: ਝਾਕਾ ਇੱਕ
0: ਨਿਕਲ, ਬੇਸਿਕਲੀ ਤਾਂ ਝਾਕਾ ਹੀ ਹੁੰਦਾ,
1: ਝਾਕਾ ਹੀ,
0: ਆਈਲੈਟ ਦੀ ਕੋਚਿੰਗ ਲੈ ਰਹੇ ਬੱਚੇ, ਉਹ ਮੈਂ ਤਾਂ ਕਹਿੰਦਾ ਕਿ ਜਿਹੜੇ ਬੱਚਾ ਕਲਾਸ 'ਚ ਇੰਗਲਿਸ਼ ਮੀਡੀਅਮ 'ਚ ਪੜ੍ਹ ਰਿਹਾ, ਜੇ ਬੱਚਾ ਕੋਲੋਂ ਬੁਲਵਾਇਆ ਜਾਏ ਬਾਰ ਬਾਰ ਚੀਜ਼ਾਂ ਨੂੰ, ਤਾਂ ਉਹਨੂੰ ਲੋੜ ਹੀ ਨਹੀਂ ਕੋਚਿੰਗ ਦੀ,
1: ਜ਼ਰੂਰਤ ਹੀ ਨਹੀਂ,
0: ਦੇ ਕੈਨ ਡੂ ਆਪਣੇ ਆਪ ਹੀ ਇਹ ਚੀਜ਼ਾਂ 'ਚੋਂ ਉਹ ਮਤਲਬ ਅੱਛੇ ਅੱਛੇ ਬੈਂਡ ਲੈ ਸਕਦੇ,
1: ਮਤਲਬ ਸੁਭਾਵਿਕ ਤੌਰ 'ਤੇ ਬਣ ਸਕਦੇ ਆ ਉਹ,
0: ਬਿਲਕੁਲ ਜੀ,
1: ਕੋਈ ਐਡੀ ਗੱਲ ਨਹੀਂ।
0: ਹਾਂਜੀ ਹਾਂਜੀ,
1: ਤੋ ਬੱਚੇ ਦਾ ਜਿਹੜਾ ਡਿਵੈਲਪਮੈਂਟ ਜਦੋਂ ਤੱਕ ਨਹੀਂ ਹੁੰਦੀ ਚਾਰੋ ਪਾਸੇ, ਬਾਕੀ NDA ਦੇ ਵਿੱਚ ਨਾ ਜਾਣਾ ਇੱਕ ਚਿੰਤਾਜਨਕ ਗੱਲ ਹੈ।
0: ਬਿਲਕੁਲ,
1: ਮੈਂ ਪਿੱਛੇ ਜੇ ਕੋਈ ਦੇਖ ਸੁਣ ਰਿਹਾ ਸੀ ਕਿਸੇ ਦਾ ਲੈਕਚਰ, ਉਹ ਕਹਿੰਦੇ ਕਿ ਦੇਖੋ ਪੰਜਾਬ ਦੇ ਸਰਕਾਰ ਨੇ ਦੋ ਸਕੂਲ ਬਣਾਏ, ਮਾਈ ਭਾਗੋ ਅਕੈਡਮੀ ਅਤੇ ਦੂਸਰਾ ਮਹਾਰਾਜਾ ਰਣਜੀਤ ਸਿੰਘ ਜਿਹੜੀ ਆ।
0: ਹਾਂ, ਇੱਕ ਬੜੀ ਖੁਸ਼ੀ ਦੀ ਗੱਲ ਹੈ ਜੀ ਕਿ ਇਸ ਵਾਰ ਜਿਹੜਾ ਬੱਚਾ NDA ਦੇ ਵਿੱਚ ਟੌਪ ਕੀਤਾ ਹੈ, ਪਾਸ ਆਊਟ ਹੋਇਆ, ਉਹ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਦਾ ਬੱਚਾ ਹੈ।
1: ਬਿਲਕੁਲ ਬਿਲਕੁਲ ਜੀ, ਹਾਂਜੀ ਹਾਂਜੀ, ਇਹ ਬੜੀ ਖੁਸ਼ੀ ਦੀ ਗੱਲ ਹੈ।
0: ਬਿਲਕੁਲ ਬਿਲਕੁਲ,
1: ਤੇ ਉਹ ਪੰਜਾਬ ਸਰਕਾਰ ਦਾ ਅੱਛਾ ਇੱਕ ਉਪਰਾਲਾ ਰਿਹਾ ਤੇ ਅੱਛੀ ਦੇਣ ਹੈ, ਤੇ ਉਹ ਉਹਨਾਂ ਦੇ ਜਿਹੜੇ ਜਨਰਲ ਜਿਹੜੇ ਸੀਗੇ IP ਸਿੰਘ ਜੀ ਮਾਈ ਭਾਗੋ ਦੇ, ਉਹਦੇ ਵਿੱਚ ਲੜਕੀਆਂ ਦੇ ਲਈ ਬਣਾਇਆ ਹੋਇਆ, ਉਹ ਕਹਿੰਦੇ ਕਿ ਦੇਖੋ ਜੀ ਇਹਦੇ ਵਿੱਚ ਸਾਨੂੰ ਅੱਜ ਤੱਕ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਕੋਈ ਵੀ ਬੱਚਾ ਇਹਦੇ ਸਾਡੀ ਅਕੈਡਮੀ 'ਚ ਦਾਖਲ ਨਹੀਂ ਹੋਇਆ।
0: ਠੀਕ ਠੀਕ ਠੀਕ,
1: ਮੈਂ ਕਿਹਾ ਜੀ ਕੀ ਗੱਲ ਹੈ ਜੀ, ਕਹਿੰਦੇ ਜੀ ਦੇਖ ਲਓ ਹੁਣ, ਕਿਉਂਕਿ ਅਸੀਂ ਤਾਂ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਕਿ ਨੰਬਰ ਹੀ ਇਕੱਲੇ ਨਹੀਂ ਚਾਹੀਦੇ ਸਾਨੂੰ,
0: ਹਾਂਜੀ ਹਾਂਜੀ,
1: ਇੱਥੇ ਇੱਕ ਆਫਿਸਰ ਕੋਈ ਲੜਕੀ ਹੈ ਉਹਨੂੰ ਤਿਆਰ ਕਰਨਾ ਸੀ।
0: ਬਿਲਕੁਲ ਬਿਲਕੁਲ,
1: ਔਰ ਆਫਿਸਰ ਬੋਲਡ ਚਾਹੀਦੀ ਆ, ਕਿਵੇਂ ਉਹ 'ਚ ਲੱਗਣੀ ਚਾਹੀਦੀ, ਉਹਦੇ ਅੰਦਰ ਇੱਕ ਅੱਗ ਚਾਹੀਦੀ,
0: ਹਾਂਜੀ ਹਾਂਜੀ ਬਿਲਕੁਲ,
1: ਤੇ ਉਹੀ ਲੀਡ ਕਰੇਗੀ ਮਿਲਟਰੀ ਫੌਜ ਨੂੰ, ਹੋਰ ਹੀ ਤਰ੍ਹਾਂ ਦਾ ਕੋਈ ਅਫਸਰ ਬਣਾ ਕੇ ਭੇਜਦੀ, ਸਾਰਾ ਕੁਝ ਸੁੱਟ ਕੇ ਆ ਜੇ
0: ਮਿਲਟਰੀ ਦੀ ਜੇ ਜੋਬ ਦੇ ਵਿੱਚ ਲੀਡਰਸ਼ਿਪ ਮਤਲਬ ਤੁਹਾਡੀ ਲਾਈਫ ਰਿਸਕ ਤੇ ਆ, ਜਦੋਂ ਤੁਸੀਂ ਲੜ ਰਹੇ ਫਰੰਟ ਤੇ,
1: ਬਿਲਕੁਲ ਜੀ,
0: ਉੱਥੇ ਇੱਕ ਅੱਛਾ ਲੀਡਰ ਹੀ ਸਫਲ ਹੋ ਸਕਦਾ ਹੈ।
1: ਉਹ ਸੰਜੀਵ ਜੀ, ਮੈਂ ਉਹ ਬੱਚਿਆਂ ਨੂੰ ਮਿਲਿਆ ਜਿਹੜੀਆਂ ਉੱਥੇ ਟ੍ਰੇਨਿੰਗ ਕਰਦੀਆਂ ਸੀ,
0: ਹਾਂਜੀ,
1: ਉਹ ਰੂਟੀਨ ਵਿੱਚ ਹੀ ਅਫਸਰ ਲੱਗ ਰਹੀਆਂ ਸੀ, 25 ਕੁੜੀਆਂ ਦਾ ਬੈਚ ਹੈ, ਉਹਨਾਂ ਚ ਕੋਈ ਵੀ ਕੁੜੀ ਜਿਹੜੀ ਆ ਮੈਨੂੰ ਇਹ ਨੀ ਲੱਗਿਆ ਵੀ ਇਹ ਥੋੜੀ ਸੁਸਤ ਆ ਜਾਂ ਕੀ ਆ, ਉਹ ਇੰਨੀ ਆ ਐਕਟਿਵ ਕਿ ਉਹਨਾਂ ਦੀ ਟ੍ਰੇਨਿੰਗ ਇੰਨੀ ਅੱਛੀ ਹੋ ਰਹੀ ਆ ਤੇ ਉਹ ਤੇ ਰੁਟੀਨ ਦੇ ਵਿੱਚ ਆਫਿਸਰ ਵਾਂਗ ਹੀ ਉਹ ਚੱਲ ਰਹੀਆਂ ਨੇ।
0: ਠੀਕ ਠੀਕ।
1: ਤੇ ਜਿਵੇਂ ਤੁਸੀਂ ਦੱਸਿਆ ਕਿ ਉਹਦੇ ਵਿੱਚੋਂ ਹੀ ਜਿਹੜਾ ਬੋਇਜ਼ ਦਾ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਜਿਹੜਾ ਸਕੂਲ ਆ ਅਕੈਡਮੀ ਉਹਦੇ ਵਿੱਚੋਂ ਵੀ ਸੇਮ ਚੀਜ਼ ਆ, ਉਹ ਜਿਹੜੇ ਮੁੰਡੇ ਆ ਉਹਨਾਂ ਚ ਬਹੁਤ ਕੋਨਫੀਡੈਂਸ ਆ, ਜਿਹ ਚ ਕੋਨਫੀਡੈਂਸ ਨਹੀਂ ਉਹ ਮਾਰਿਆ ਗਿਆ, ਉਹ ਵਾਪਸ ਆ ਜਾਂਦਾ, ਭੱਜ ਕੇ ਆ ਜਾਂਦੇ, ਕਹਿੰਦੇ ਨਹੀਂ ਜੀ ਉੱਥੇ ਸਾਡੇ ਕੋਲ ਨੀ ਹੋਣਾ ਕੁਛ ਵੀ।
0: ਠੀਕ ਠੀਕ ਠੀਕ ਠੀਕ।
1: ਤੋ ਇਹ ਜਿਹੜੀ ਆ ਸਿਲਸਿਲਾ ਹੈ ਇਹਦੇ ਵਿੱਚ ਕੋਨਫੀਡੈਂਸ ਜ਼ਰੂਰੀ ਆ।
0: ਹਾਂਜੀ।
1: ਇੱਕ ਜੇ ਉਹ ਬੱਚਾ ਦਸਵੀਂ ਤੋਂ ਬਾਅਦ ਸਾਇੰਸ ਰੱਖ ਲੈਂਦਾ ਚੰਗੇ ਨੰਬਰ ਲੈ ਕੇ ਤੇ ਉਹਦੇ ਵਿੱਚ ਵੀ ਚੰਗਾ ਕੰਮ ਕਰਦਾ ਹੈ ਤੇ ਉਹ ਕਾਫੀ ਬ੍ਰਾਈਟ ਫਿਊਚਰ ਉਹਦਾ
0: ਬਹੁਤ ਬ੍ਰਾਈਟ ਫਿਊਚਰ
1: ਆ ਜਾਂਦਾ। ਤੇ ਕਿੰਨੀਆਂ ਆਪਸ਼ਨਸ ਆ ਆਪਾਂ ਜੇ ਗੱਲਾਂ ਕਰਨ ਲੱਗ ਜਾਈਏ ਤੇ ਮੈਨੂੰ ਲੱਗਦਾ ਕਿ ਟਾਈਮ ਥੋੜਾ ਪੈ ਜਾਏਗਾ।
0: ਹਾਂਜੀ ਬਿਲਕੁਲ।
1: ਕੁਝ ਜਿਹੜੇ ਆ ਜਿਵੇਂ ਤੁਸੀਂ ਦੱਸ ਰਹੇ ਸੀਗੇ ਇੰਜੀਨੀਅਰਿੰਗ ਕੋਰ ਦੇ ਵਿੱਚ ਆ ਤੇ ਮੈਡੀਕਲ ਦੇ ਵਿੱਚ ਆ, ਕੈਮਿਸਟਰੀ ਯਾਰ ਉਹਦੇ ਕੋਲ ਹੈਗੀ ਆ, ਉਹਦੇ ਵਿੱਚ ਵੀ ਸਕੋਪ ਕਿਹੜੇ ਕਿਹੜੇ ਹੋ ਜਾਂਦੇ ਜੀ?
0: ਕੈਮਿਸਟਰੀ ਦੇ ਵਿੱਚ ਤੁਸੀਂ ਅੱਗੇ ਕੈਮਿਸਟਰੀ ਦੇ ਇਹਨਾਂ ਸਾਰੇ ਸਬਜੈਕਟਸ ਦੇ ਵਿੱਚ ਅੱਗੇ ਬੀ ਐੱਸ ਸੀ ਐੱਮ ਐੱਸ ਸੀ ਕਰ ਸਕਦੇ ਹੋ ਓਨਰਸ ਇਹਨਾਂ ਦੇ।
1: ਹਾਂਜੀ।
0: ਔਰ ਕੈਮਿਸਟਰੀ ਦੇ ਵਿੱਚ ਤਾਂ ਤੁਸੀਂ ਅੱਜ ਫਾਰਮਾਸਿਟੀਕਲ ਕੰਪਨੀਜ਼ ਹੈਗੀਆਂ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਹੈ, ਕਾਫੀ ਮੰਗ ਹੈ ਔਰ ਉੱਥੇ ਅੱਛੇ ਮਤਲਬ ਪੈਕੇਜ ਉਹ ਦਿੰਦੇ ਹਨ ਜਿਹੜੇ ਐੱਮ ਐੱਸ ਸੀ ਪੀ ਐੱਚ ਡੀ ਹਨ
1: ਕੈਮੀਕਲ ਇੰਜੀਨੀਅਰਸ ਜਿਹੜੇ ਆ ਉਹ ਚੰਗਾ ਕੰਮ ਕਰ ਰਹੇ।
0: ਹਾਂਜੀ ਬਿਲਕੁਲ ਜੀ ਬਿਲਕੁਲ।
1: ਤੇ ਮੈਥ ਇਹਦੇ ਵਿੱਚ ਇੱਕ ਜੁੜਦਾ ਨਾਲ।
0: ਹਾਂਜੀ ਹਾਂਜੀ।
1: ਮੈਥ ਕੀ ਰੋਲ ਪਲੇ ਕਰਦਾ ਜੀ?
0: ਮੈਥ ਦਾ ਰੋਲ ਇਹ ਹੈ ਕਿ ਮੈਥ ਇੱਕ ਮਾਸਟਰ ਜਿਸ ਤਰ੍ਹਾਂ ਕਹਿੰਦੇ ਕਿ ਆਤਮਾ ਹੈ, ਕੰਟਰੋਲਰ ਟੋਪਿਕ ਕਵਰ ਕਰਨੇ ਪੈਂਦੇ, ਪਹਿਲੇ 15 ਦਿਨ ਮੈਥ ਤੇ ਲਗਾਉਣੇ ਪੈਂਦੇ ਤਾਂ ਕਿ ਬੱਚਿਆਂ ਨੂੰ ਫਿਜ਼ਿਕਸ ਸਮਝ ਆ ਜਾਵੇ।
1: ਠੀਕ ਹੈ ਜੀ।
0: ਸੋ ਮੈਥ ਜਿਹੜਾ ਮੈਥ ਦਾ ਇਨ ਇਟਸੈਲਫ ਤਾਂ ਮੈਂ ਜ਼ਿਆਦਾ ਨਹੀਂ ਪ੍ਰੈਕਟੀਕਲ ਕੋਈ ਸਕੋਪ ਹੋਵੇ, ਬਟ ਇਹ ਸਾਰਿਆਂ ਦੀ ਆਤਮਾ ਹੈ। ਇਹਦੇ ਤੋਂ ਬਿਨਾਂ ਨਾ ਕੈਮਿਸਟਰੀ ਦਾ ਗੁਜ਼ਾਰਾ ਹੈ, ਨਾ ਫਿਜ਼ਿਕਸ ਦਾ ਗੁਜ਼ਾਰਾ ਹੈ, ਤੇ ਫਿਜ਼ਿਕਸ ਦਾ ਤਾਂ ਹੈ ਹੀ ਨਹੀਂ ਤੇ ਨਾ ਬਾਇਓ ਦਾ ਗੁਜ਼ਾਰਾ ਹੈ।
1: ਮਤਲਬ ਮੈਥ ਉਹ ਜ਼ਮੀਨ ਹੈ ਜਿਹਦੇ ਵਿੱਚ ਇਹ ਸਾਰੇ ਪੌਦੇ ਉੱਗਣਗੇ।
0: ਬਿਲਕੁਲ ਬਿਲਕੁਲ ਬਿਲਕੁਲ।
1: ਬੰਦੇ ਦਾ ਮੈਥਮੈਟਿਕਸ ਚੰਗਾ ਹੋਣਾ ਚਾਹੀਦਾ।
0: ਹਾਂਜੀ ਹਾਂਜੀ।
1: ਇਹ ਇੱਕ ਵਾਕਈ ਔਰ ਜੋੜ ਤੋੜ ਦੇ ਵਿੱਚ ਜਿਹੜਾ ਬੰਦਾ ਕਾਮਯਾਬ ਹੋ ਗਿਆ ਉਹ ਤਾਂ ਜ਼ਿੰਦਗੀ 'ਚ ਫੇਲ ਹੁੰਦਾ ਹੀ ਨਹੀਂ।
0: ਬਿਲਕੁਲ ਜੀ ਬਿਲਕੁਲ ਬਿਲਕੁਲ।
1: ਤੋ ਸੰਜੀਵ ਸ਼ਰਮਾ ਜੀ, ਅੱਜ ਤੁਸੀਂ ਬਹੁਤ ਹੀ ਕੀਮਤੀ ਗੱਲਾਂ ਸਾਂਝੀਆਂ ਕੀਤੀਆਂ ਔਰ ਮੈਨੂੰ ਪੂਰੀ ਉਮੀਦ ਹੈ ਜਿਹੜੇ ਵਿਦਿਆਰਥੀ ਜਾਂ ਉਹਨਾਂ ਦੇ ਮਾਤਾ ਪਿਤਾ ਇਹ ਪ੍ਰੋਗਰਾਮ ਸੁਣ ਰਹੇ ਨੇ ਉਹ ਜ਼ਰੂਰ ਸੰਜੀਵ ਜੀ ਦੀਆਂ ਗੱਲਾਂ ਨੂੰ ਤੋਂ ਫਾਇਦਾ ਲੈਣਗੇ ਅਤੇ ਬੱਚਿਆਂ ਦਾ ਭਵਿੱਖ ਜਿਹੜਾ ਹੋਰ ਵੀ ਬ੍ਰਾਈਟ ਹੋਏਗਾ ਅਤੇ ਅਸੀਂ ਵੀ ਤੁਹਾਡੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹਾਂ ਹਮੇਸ਼ਾ ਹੀ ਅਤੇ ਦੁਆ ਕਰਦੇ ਹਾਂ ਕਿ ਤੁਸੀਂ ਚੜ੍ਹਦੀ ਕਲਾ 'ਚ ਰਹੋ ਅਤੇ ਖੁਸ਼ ਰਹੋ, ਮੁਸਕਰਾਉਂਦੇ ਰਹੋ ਅਤੇ ਪ੍ਰੋਗਰਾਮ ਰੁਜ਼ਗਾਰ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਫਿਰ ਆਪਾਂ ਹਾਜ਼ਰ ਹੋਵਾਂਗੇ ਸੰਜੀਵ ਸ਼ਰਮਾ ਜੀ ਦੇ ਨਾਲ ਅਤੇ ਹੁਣ ਸਾਨੂੰ ਦਿਓ ਆਗਿਆ ਅਤੇ ਤੁਸੀਂ ਮਾਣੋ ਆਨੰਦ। ਬਹੁਤ ਬਹੁਤ ਧੰਨਵਾਦ ਇਸ ਪ੍ਰੋਗਰਾਮ ਸੁਣਨ ਦੇ ਲਈ ਅਤੇ ਦੁਆਬਾ ਰੇਡੀਓ ਦੀ ਪੂਰੀ ਟੀਮ ਵੱਲੋਂ ਤੁਹਾਡਾ ਇੱਕ ਸ਼ੁਕਰਾਨਾ ਅਤੇ ਰੱਬ ਰਾਖਾ, ਖੁਸ਼ ਰਹੋ, ਮੁਸਕਰਾਉਂਦੇ ਰਹੋ।

0: ద్వాప రేడియో. ਦੁਆਬਾ ਰੇਡੀਓ ਉੱਤੇ ਹਾਜ਼ਰ ਹਾਂ ਜੀ, ਮੈਂ ਸੁਖਵੀਰ ਜੋਗਾ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ। ਅੱਜ ਆਪਾਂ ਗੱਲ ਕਰਾਂਗੇ ਰੁਜ਼ਗਾਰ ਦੇ ਮੌਕਿਆਂ ਸੰਬੰਧੀ ਜਾਗਰੂਕਤਾ ਬਾਰੇ। ਗੱਲ ਕਰਨ ਲਈ ਮੇਰੇ ਨਾਲ ਹਨ ਕਰੀਅਰ ਕੌਂਸਲਰ ਮੈਡਮ ਸਹਿਬਾਨਾ ਜੀ। ਸਹਿਬਾਨਾ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
1: ਧੰਨਵਾਦ ਜੀ, ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸੁਖਵੀਰ ਜੀ ਕਿ ਤੁਸੀਂ ਮੈਨੂੰ ਆਪਣੇ ਇਸ ਬੜੇ ਹੀ ਵਧੀਆ ਪ੍ਰੋਗਰਾਮ ਦੇ ਵਿੱਚ ਮੌਕਾ ਦਿੱਤਾ ਆਪਣੇ ਵਿਚਾਰ ਸਾਂਝੇ ਕਰਨ ਦਾ, ਔਰ ਮੈਂ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ। ਥੈਂਕ ਯੂ।
0: ਹਾਂਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਨੀ ਚਾਹਾਂਗੇ ਕਿ ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੀ, ਉਹ ਬੜੀ ਦੁਵਿਧਾ ਦੇ ਵਿੱਚ ਰਹਿੰਦੀ ਹੈ ਕਿ ਉਹ ਭਵਿੱਖ ਬਣਾਉਣ ਲਈ ਆਪਣਾ ਰੁਜ਼ਗਾਰ ਦਾ ਖੇਤਰ ਕਿਹੜਾ ਚੁਣਨਾ। ਇਹਦੇ ਬਾਰੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ?
1: ਬਿਲਕੁਲ ਸਹੀ ਕੁਸ਼ਚਨ ਹੈ ਜੀ, ਇਹ ਬਹੁਤ ਹੀ ਵਧੀਆ ਤੁਸੀਂ ਕੁਸ਼ਚਨ ਪੁੱਛ ਰਹੇ ਹੋ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ, ਸਪੈਸ਼ਲੀ ਜਿਹੜੇ ਸਾਡੇ ਸਕੂਲ ਗੋਇੰਗ ਸਟੂਡੈਂਟਸ ਨੇ, ਬਹੁਤ ਹੀ ਕਨਫਿਊਜ਼ ਹੋ ਜਾਂਦੇ ਨੇ ਇਸ ਸਟੇਜ ਤੇ ਆ ਕੇ, 9th 10th ਜਾਂ 12th ਦੇ ਵਿੱਚ ਆ ਕੇ, ਕਿ ਅਸੀਂ ਕਿਹੜੇ ਖੇਤਰ 'ਚ ਜਾਣਾ ਹੈ, ਜਾਂ ਫਿਰ ਅਸੀਂ ਕਿਹੜਾ ਡਿਪਲੋਮਾ ਕਰਨਾ ਹੈ, ਜਾਂ ਫਿਰ ਅਸੀਂ ਕਿਹੜੇ ਕੋਰਸ 'ਚ ਐਡਮਿਸ਼ਨ ਲੈਣੀ ਹੈ।
0: ਹਾਂਜੀ,
1: ਇਹ ਬਹੁਤ ਹੀ ਜ਼ਿਆਦਾ ਕੰਸਰਨ ਵਾਲੀ ਗੱਲ ਹੈ ਉਹਨਾਂ ਦੇ ਲਈ, ਕਿਉਂਕਿ ਉਹਨਾਂ ਦਾ ਪੂਰਾ ਜੋ ਫਿਊਚਰ ਹੈ ਉਸਦਾ, ਉਸਦੀ ਚੋਣ ਉਹਨਾਂ ਨੇ ਇਸ ਮੂਮੈਂਟ ਦੇ ਉੱਪਰ ਕਰਨੀ ਹੁੰਦੀ ਹੈ ਕਿ ਅਸੀਂ ਕਿਹੜੇ ਕਿਹੜੇ ਖੇਤਰ ਦੇ ਵਿੱਚ ਜਾ ਸਕਦੇ ਹਾਂ। ਮੋਸਟਲੀ ਬੱਚੇ ਕੀ ਕਰਦੇ ਆ ਕਿ ਇਸ ਸਟੇਜ ਦੇ ਉੱਪਰ ਆ ਕੇ ਕਾਫੀ ਸਾਰੀ ਜਿਹੜੀਆਂ ਚੀਜ਼ਾਂ ਧਿਆਨ ਦੇਣ ਵਾਲੀਆਂ ਨੇ ਕਿ ਅਸੀਂ ਜਦੋਂ ਬੱਚੇ ਚੋਣ ਕਰਦੇ ਹਾਂ ਕਿ ਉਹਨਾਂ ਨੇ ਕਿਹੜਾ ਵਿਸ਼ਾ ਲੈਣਾ ਹੈ, ਜਾਂ ਫਿਰ ਉਸ ਤੋਂ ਬਾਅਦ ਉਹ ਕਿਹੜੇ ਕੋਰਸ ਦੇ ਵਿੱਚ ਜਾਣਾ ਚਾਹੁੰਦੇ ਹਨ, ਜਾਂ ਫਿਰ ਉਸ ਤੋਂ ਬਾਅਦ ਨੈਕਸਟ ਜਿਹੜੀ ਮੋਸਟ ਇੰਪੋਰਟੈਂਟ ਚੀਜ਼ ਹੈ ਕਿ ਉਹ ਕਿਹੜੇ ਯੂਨੀਵਰਸਿਟੀ, ਕਾਲਜ ਜਾਂ ਫਿਰ ਇੰਸਟੀਟਿਊਟ ਦੇ ਵਿੱਚ ਐਡਮਿਸ਼ਨ ਲੈਣਗੇ। ਇਹ ਸਾਰੀ ਹੀ ਚੋਣ ਉਹਨਾਂ ਦੇ ਪੂਰੀ ਲਾਈਫ ਨੂੰ ਬਹੁਤ ਹੀ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਇੱਥੇ, ਕਿ ਉਹਨਾਂ ਦੀ ਸਾਰਾ ਜੋ ਫਿਊਚਰ ਹੈ ਉਹ ਸਾਰਾ ਹੀ ਇਸ ਚੋਣ ਦੇ ਉੱਪਰ ਖੜਾ ਹੁੰਦਾ ਕਿ ਉਹ ਕਿਹੜਾ ਡਿਪਲੋਮਾ ਜਾਂ ਡਿਗਰੀ ਦੇ ਵਿੱਚ ਐਡਮਿਸ਼ਨ ਲੈਣਗੇ, ਔਰ ਉਸ ਤੋਂ ਬਾਅਦ ਉਹ ਕਿਹੜੇ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਪੜ੍ਹਨਗੇ।
0: ਠੀਕ ਹੈ ਜੀ।
1: ਮੋਸਟਲੀ ਜਿਹੜੇ ਸਾਡੇ ਬੱਚੇ ਹੈ ਉਹ ਕੋਸ਼ਿਸ਼ ਇਹ ਕਰਦੇ ਹੈ ਕਿ ਅਸੀਂ ਜਿਹੜਾ ਵਿਸ਼ਾ ਹੈ ਕੁਛ ਆਸਾਨ ਜਿਹਾ ਵਿਸ਼ਾ ਚੂਜ਼ ਕਰੀਏ, ਜਾਂ ਫਿਰ ਕੁਛ ਐਸਾ ਚੂਜ਼ ਕਰੀਏ ਜਿਹੜਾ ਕਿ ਅਸੀਂ ਜਿਹਦੇ ਵਿੱਚ ਅਸੀਂ ਸਕੋਰ ਜ਼ਿਆਦਾ ਲੈ ਸਕੀਏ। ਬੱਚੇ ਅਕਸਰ ਇਹ ਸੋਚਦੇ ਹੈ ਕਿ ਅਸੀਂ ਸਕੋਰਿੰਗ ਸਬਜੈਕਟਸ ਲਈਏ ਤਾਂ ਕਿ ਅਸੀਂ 90% 99%, ਜੋ ਬੱਚੇ ਬਹੁਤ ਹੀ ਜ਼ਿਆਦਾ ਕੰਸਰਨ ਰੱਖਦੇ ਆ ਆਪਣੇ ਫਿਊਚਰ ਨਾਲ, ਤਾਂ ਅਕਸਰ ਇਹ ਚੀਜ਼ਾਂ ਨੂੰ ਸੋਚ ਕੇ ਹੀ ਆਪਣੇ ਵਿਸ਼ੇ ਚੂਜ਼ ਕਰਦੇ ਹੈ ਕਿ ਅਸੀਂ ਉਹੀ ਵਿਸ਼ੇ ਲਈਏ ਜਿਹਨਾਂ 'ਚੋਂ ਸਾਡੇ ਸਕੋਰਸ ਜ਼ਿਆਦਾ ਆਉਂਦੇ ਹੈ।
0: ਬਿਲਕੁਲ।
1: ਤਾਂ ਇੱਕ ਤਾਂ ਇਹ ਚੀਜ਼ ਥੋੜੀ ਜਿਹੀ ਮਤਲਬ ਇਸਨੂੰ ਆਪਾਂ ਥੋੜੀ ਰੋਂਗ ਅਪਰੋਚ ਕਹਿ ਸਕਦੇ ਹਾਂ, ਕਿਉਂਕਿ ਸਿਰਫ ਇੱਕ ਸਕੋਰਿੰਗ ਦੇ ਲਈ ਅਸੀਂ ਸਬਜੈਕਟ ਚੂਜ਼ ਕਰਾਂਗੇ ਤਾਂ ਉਹ ਜ਼ਿਆਦਾ ਕੋਈ ਮੈਟਰ ਨਹੀਂ ਕਰੂਗਾ। ਜ਼ਿਆਦਾ ਮੈਟਰ ਇਹ ਕਰਦਾ ਕਿ ਕਿਹੜਾ ਜੋ ਸਬਜੈਕਟ ਹੈ ਤੁਹਾਨੂੰ ਇੰਟਰਸਟਿੰਗ ਲੱਗਦਾ ਹੈ, ਕਿਹੜੇ ਸਬਜੈਕਟ ਦੇ ਵਿੱਚ ਜਾ ਕੇ ਤੁਸੀਂ ਇੱਕ ਅੱਛਾ ਫਿਊਚਰ ਜੋ ਹੈ ਉਸਦਾ ਨਿਰਮਾਣ ਕਰ ਸਕਦੇ ਹੋ।
0: ਬਿਲਕੁਲ ਜੀ,
1: ਇਹ ਜ਼ਿਆਦਾ ਇੰਪੋਰਟੈਂਟ ਰੱਖਦਾ ਹੈ। ਤਾਂ ਹੁਣ ਇਸ ਜਗ੍ਹਾ ਤੇ ਅਸੀਂ ਬੱਚਿਆਂ ਨੂੰ ਇਹੀ ਮੈਂ ਕਹਿਣਾ ਚਾਹੂੰਗੀ ਕਿ ਉਹ ਹਮੇਸ਼ਾ ਇਹ ਦੇਖ ਕੇ ਹੀ ਵਿਸ਼ੇ ਦੀ ਚੋਣ ਕਰਨ ਕਿ ਉਹਨਾਂ ਦੇ ਲਈ ਜਿਹੜਾ ਵਿਸ਼ਾ ਬਹੁਤ ਜ਼ਿਆਦਾ ਉਹਨਾਂ ਨੂੰ ਲੱਗਦਾ ਹੈ ਕਿ ਹਾਂ ਇੰਟਰਸਟਿੰਗ ਹੈ, ਬਹੁਤ ਮਜ਼ਾ ਆ ਰਿਹਾ ਉਹਨੂੰ ਪੜ੍ਹ ਕੇ,
0: ਹਾਂਜੀ,
1: ਤਾਂ ਉਸ ਵਿਸ਼ੇ ਨਾਲ ਰਿਲੇਟਡ ਜਿਹੜੀਆਂ ਸਟ੍ਰੀਮਸ ਨਿਕਲਦੀਆਂ ਨੇ ਅੱਗੋ ਦੀ ਅੱਗੋ,
0: ਠੀਕ ਹੈ।
1: ਫੋਰ ਐਗਜ਼ਾਮਪਲ ਤੁਸੀਂ ਫਿਜ਼ੀਕਲ ਐਜੂਕੇਸ਼ਨ ਨੂੰ ਲੈ ਲਓ, ਅਗਰ ਬੱਚੇ ਨੂੰ ਲੱਗਦਾ ਕਿ ਮੈਨੂੰ ਫਿਜ਼ੀਕਲ ਐਜੂਕੇਸ਼ਨ ਪੜ੍ਹਨਾ ਅੱਛਾ ਲੱਗਦਾ ਹੈ, ਜਾਂ ਫਿਰ ਫਿਜ਼ੀਕਲ ਐਕਟੀਵਿਟੀਜ਼ 'ਚ ਪਾਰਟੀਸੀਪੇਟ ਕਰਨਾ ਅੱਛਾ ਲੱਗਦਾ ਹੈ, ਤਾਂ ਉਹ ਫਿਜ਼ੀਕਲ ਐਜੂਕੇਸ਼ਨ ਦੇ ਨਾਲ ਰਿਲੇਟਡ ਜਿਹੜੇ ਫੀਲਡ ਨਿਕਲਦੇ ਆ, ਡਿਪਲੋਮਾਸ ਜਾਂ ਡਿਗਰੀਜ਼ ਨਿਕਲਦੀਆਂ ਨੇ, ਉਹਨਾਂ 'ਚ ਐਡਮਿਸ਼ਨ ਲੈ ਸਕਦੇ ਹੈ ਤਾਂ ਕਿ ਉਹਨਾਂ ਦਾ ਫਿਊਚਰ ਵੀ ਸਿਕਿਓਰ ਹੋ ਸਕੇ, ਪਲੱਸ ਉਹਨਾਂ ਦਾ ਜੋ ਇੰਟਰਸਟ ਹੈ ਉਹ ਵੀ ਫੁਲਫਿਲ ਹੋ ਜਾਵੇ,
0: ਹੈ ਨਾ।
1: ਤਾਂ ਇਹ ਚੀਜ਼ ਹੋ ਗਈ। ਨੈਕਸਟ ਦੂਸਰੀ ਚੀਜ਼ ਜਿਹੜੀ ਸਾਨੂੰ ਧਿਆਨ ਰੱਖਣ ਵਾਲੀ ਹੈ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਜਿਹਦੇ ਵੱਲ ਮੋਸਟਲੀ ਬੱਚੇ ਧਿਆਨ ਨਹੀਂ ਦਿੰਦੇ ਹੈਗੇ, ਉਹ ਹੈ ਸਾਡੇ ਇੰਸਟੀਟਿਊਟ, ਕਾਲਜ ਜਾਂ ਯੂਨੀਵਰਸਿਟੀ ਦੀ ਸਿਲੈਕਸ਼ਨ ਕਰਨਾ। ਬੱਚੇ ਕੀ ਕਰਦੇ ਆ, ਵਿਦਿਆਰਥੀ ਕੀ ਕਰਦੇ ਆ, ਉਹ ਅਕਸਰ ਇਹ ਸੋਚਦੇ ਆ ਕਿ ਜੋ ਸਾਨੂੰ ਅਪਰੋਚੇਬਲ ਹੈ, ਜੋ ਸਾਡੇ ਪਿੰਡ ਤੋਂ ਜਾਂ ਫਿਰ ਸਾਡੇ ਸ਼ਹਿਰ ਤੋਂ ਬੜਾ ਨੇੜੇ ਜੇ ਪੈਂਦਾ ਸਾਨੂੰ ਕਾਲਜ, ਅਸੀਂ ਉੱਥੇ ਹੀ ਐਡਮਿਸ਼ਨ ਲੈ ਲੈਂਦੇ ਹਾਂ, ਸਪੈਸ਼ਲੀ ਗਰਲਸ ਜਿਹੜੀਆਂ ਨੇ ਉਹ ਕਾਫੀ ਐਸੀਆਂ ਗਰਲਸ ਮੈਨੂੰ ਮੇਰੇ ਕਾਉਂਸਲਿੰਗ ਪ੍ਰੋਫੈਸ਼ਨ 'ਚ ਕਾਫੀ ਐਸੀਆਂ ਗਰਲਸ ਮੇਰੇ ਨਾਲ ਮੈਨੂੰ ਮਿਲਣ ਮਿਲੀਆਂ ਨੇ ਜਿਹੜੀਆਂ ਕਿ ਕਹਿ ਦਿੰਦੀਆਂ ਨੇ ਕਿ ਮੈਡਮ ਅਸੀਂ ਕਰਨਾ ਤਾਂ ਇਹ ਚੀਜ਼ ਚਾਹੁੰਦੇ ਹਾਂ
0: ਠੀਕ
1: ਬਟ
0: ਹੈ ਜੀ।
1: ਸਾਡੇ ਜੋ ਪੇਰੈਂਟਸ ਆ ਉਹ ਸਾਨੂੰ ਬਾਹਰ ਪੜ੍ਹਾ ਨਹੀਂ ਸਕਦੇ ਇਸ ਕਰਕੇ ਅਸੀਂ ਕੋਈ ਹੋਰ ਵਿਸ਼ਾ ਚੂਜ਼ ਕਰ ਲਿਆ ਤਾਂ
0: ਅੱਛਾ
1: ਇਹ
0: ਜੀ
1: ਵੀ ਬੜੀ ਦਿੱਕਤ ਦੀ ਗੱਲ ਹੈ ਕਿ ਸਾਡੇ ਜੋ ਬੱਚਿਆਂ ਨੂੰ ਫੇਸ ਹੁੰਦੀ ਹੈ ਕਿ ਉਹ ਕਰਨਾ ਕੁਝ ਹੋਰ ਚਾਹੁੰਦੇ ਕਰਨਾ ਲਾਈਕ ਉਹ LLB ਕਰਨਾ ਚਾਹੁੰਦੇ ਹੈ
0: ਹਾਂ ਜੀ
1: ਬਟ ਉਹ ਉਹਨਾਂ ਦੇ ਸ਼ਹਿਰ ਦੇ ਲਾਗੇ ਕਿਸੇ ਪਿੰਡ ਜਾਂ ਕਿਸੇ ਕਾਲਜ ਦੇ ਵਿੱਚ ਨਹੀਂ ਹੈ ਤਾਂ
0: ਬਿਲਕੁਲ
1: ਫਿਰ ਉਹ ਉਸ ਨੂੰ ਛੱਡ ਦਿੰਦੇ ਹੈ ਨਾ ਕਿ ਉਹ ਥੋੜਾ ਰਿਸਕ ਲੈਣ ਦੀ ਬਜਾਏ ਜਾਂ ਫਿਰ ਉਹ ਆਪਣੇ ਪੇਰੈਂਟਸ ਨੂੰ ਕਨਵਿੰਸ ਕਰਨ ਦੀ ਬਜਾਏ ਉਹ ਛੱਡ ਕੇ ਕੋਈ ਹੋਰ ਕੋਰਸ ਵਿੱਚ ਜਾਂ ਫਿਰ ਸਿੰਪਲ BA ਦੇ ਵਿੱਚ ਐਡਮਿਸ਼ਨ ਲੈ ਲੈਂਦੇ ਨੇ
0: ਠੀਕ ਹੈ
1: ਤਾਂ ਇਹ ਜੋ ਇੰਸਟੀਟਿਊਟ ਦੀ ਚੋਣ ਹੈ ਇਹ ਵੀ ਸਾਡੇ ਲਈ ਬਹੁਤ ਹੀ ਇੱਕ ਇੰਪੋਰਟੈਂਟ ਮੁੱਦਾ ਹੈ ਮੇਰੇ ਖਿਆਲ ਦੇ ਵਿੱਚ ਇਸ ਦੇ ਉੱਪਰ ਵੀ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਸਾਨੂੰ ਆਪਣੇ ਕਾਲਜ ਔਰ ਯੂਨੀਵਰਸਿਟੀ ਦੀ ਚੋਣ ਬਹੁਤ ਹੀ ਧਿਆਨ ਨਾਲ ਕਰਨੀ ਚਾਹੀਦੀ ਹੈ
0: ਹਾਂ ਜੀ
1: ਉਸ ਦੀ
0: ਹਾਂ ਜੀ
1: ਰੈਂਕਿੰਗ ਨੂੰ ਦੇਖ
0: ਮਹੱਤਵਪੂਰਨ
1: ਕੇ
0: ਹੈ
1: ਉਸ ਦੇ ਵਿੱਚ ਕੀ ਸਕਸੈਸ ਰੇਟ ਹੈ ਉੱਥੋਂ ਦੇ ਜਿਹੜੇ ਸਟੂਡੈਂਟਸ ਨੇ ਉਹ ਕਿੱਥੇ ਕੀ ਕੀ ਕਰ ਰਹੇ ਹੈ ਉਸ ਤੋਂ ਬਾਅਦ ਮਤਲਬ ਉਹ ਸਾਰੀਆਂ ਚੀਜ਼ਾਂ ਇਹ ਬੇਸਿਕਲੀ ਸਾਰੀਆਂ ਚੀਜ਼ਾਂ ਅੱਜ ਕੱਲ ਸੁਖਵੀਰ ਜੀ ਸਾਨੂੰ ਇੰਟਰਨੈਟ ਦੇ ਉੱਪਰ ਅਵੇਲੇਬਲ ਨੇ ਅਸੀਂ
0: ਠੀਕ
1: ਕੁਝ
0: ਹੈ
1: ਵੀ
0: ਜੀ
1: ਦੇਖ ਸਕਦੇ ਹਾਂ ਇੰਟਰਨੈਟ ਦੇ ਉੱਪਰ ਸਰਚ ਕਰਕੇ ਕਿਸੇ ਵੀ ਯੂਨੀਵਰਸਿਟੀ ਜਾਂ ਕਾਲਜ ਦਾ ਅਸੀਂ ਰਿਵਿਊ ਪੜ੍ਹ ਸਕਦੇ ਹਾਂ ਸੋ
0: ਬਿਲਕੁਲ ਜੀ
1: ਇਹ ਦੋ ਚਾਰ ਚੀਜ਼ਾਂ ਨੇ ਅਗਰ ਅਸੀਂ ਇਹਨਾਂ ਦੇ ਉੱਪਰ ਧਿਆਨ ਦੇ ਲਾਂਗੇ 10ਵੀਂ 12ਵੀਂ ਵਾਲੇ ਟਾਈਮ 'ਚ ਤਾਂ ਸਾਡੀ ਪੂਰੀ ਲਾਈਫ ਜਿਹੜੀ ਹੈ ਉਹ ਆਰਗੇਨਾਈਜ਼ ਹੋ ਜਾਏਗੀ
0: ਬਿਲਕੁਲ ਜੀ
1: ਬਿਲਕੁਲ ਅਨੁਸ਼ਾਸਨ ਦੇ ਵਿੱਚ ਚੱਲੇਗਾ ਸਾਰਾ ਸਾਡਾ ਜੋ ਡਿਗਰੀ ਹੋਏਗੀ ਕੰਪਲੀਟ ਜਾਂ ਉਸ ਤੋਂ ਬਾਅਦ ਅਸੀਂ ਜੋਬ ਕਰਨੀ ਹੈ ਜਾਂ ਵਟਐਵਰ ਵੀ ਅਸੀਂ ਜੋ ਵੀ ਕਰਨਾ ਚਾਹੁੰਦੇ ਹਾਂ ਤਾਂ ਉਹ ਬੜਾ ਇੱਕ ਆਰਗੇਨਾਈਜ਼ੇਸ਼ਨ ਦੇ ਵਿੱਚ ਆ ਜਾਏਗਾ ਆਰਗੇਨਾਈਜ਼ ਤਰੀਕੇ ਦੇ ਨਾਲ ਹੋਏਗਾ ਉਹ ਸਾਰਾ
0: ਕੀ ਕੋਈ ਇਹੋ ਜਿਹੀ ਵੈਬਸਾਈਟ ਵੀ ਹੈ ਜਿਹਦੇ ਤੋਂ ਇਹ ਜਾਣਕਾਰੀ ਮਿਲ ਸਕੇ ਕਿ ਉਹ ਬੱਚੇ ਆਪਣਾ ਭਵਿੱਖ ਕਿਵੇਂ ਤੈਅ ਕਰਨ, ਕਿਹੜੇ ਪਾਸੇ ਜਾਣ, ਜੋ ਉਹਨਾਂ ਨੂੰ ਗਾਈਡ
1: ਹਾਂਜੀ
0: ਕਰ ਸਕੇ?
1: ਦੇਖੋ ਅਗਰ ਆਪਾਂ ਗੱਲ ਕਰਦੇ ਹਾਂ ਵੈਬਸਾਈਟਸ ਦੀ ਤਾਂ ਬਹੁਤ ਸਾਰੀਆਂ ਵੈਬਸਾਈਟਸ ਅਵੇਲੇਬਲ ਨੇ
0: ਅੱਛਾ ਜੀ
1: ਬਸ ਤੁਸੀਂ ਸਿੰਪਲ ਬੱਚੇ ਨੂੰ ਕੀ ਚਾਹੀਦਾ ਕਿਉਂਕਿ ਅੱਜ ਕੱਲ ਦੇਖੋ ਇੰਟਰਨੈਟ ਦਾ ਜ਼ਮਾਨਾ ਹੈ
0: ਬਿਲਕੁਲ
1: ਸਭ
0: ਜੀ
1: ਕੋਲ ਸਮਾਰਟਫੋਨ ਹੈਗੇ ਨੇ
0: ਹਾਂਜੀ
1: ਤਾਂ
0: ਹਾਂਜੀ
1: ਬੱਚੇ ਜਸਟ ਗੂਗਲ ਤੇ ਜਾ ਕੇ ਟਾਈਪ ਕਰਨਗੇ ਬੈਸਟ ਕੋਰਸ ਇਨ ਜਿਹੜਾ ਵੀ ਸਟ੍ਰੀਮ ਹੈ ਠੀਕ ਹੈ
0: ਠੀਕ ਹੈ
1: ਇਨ
0: ਜੀ
1: ਮੈਨੇਜਮੈਂਟ ਬੈਸਟ ਕਾਲਜ ਇਨ ਮੈਨੇਜਮੈਂਟ ਜਾਂ
0: ਹਾਂਜੀ
1: ਫਿਰ ਕੋਈ ਵੀ ਸਟੱਡੀ ਦੇ ਨਾਲ ਰਿਲੇਟਡ ਉਹਨਾਂ ਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ ਉਹ ਉਹਨਾਂ ਨੂੰ ਹਰ ਵੈਬਸਾਈਟਸ ਬਹੁਤ ਸਾਰੀ ਅਵੇਲੇਬਲ ਨੇ ਉਹਨਾਂ ਨੂੰ ਗੂਗਲ ਦੇ ਉੱਪਰ ਅਵੇਲੇਬਲ ਮਿਲੇਗੀ
0: ਠੀਕ ਹੈ
1: ਇਹ
0: ਜੀ
1: ਸਾਰੀਆਂ ਚੀਜ਼ਾਂ ਤਾਂ ਇਹਦੇ ਲਈ ਕੋਈ ਇੰਨਾ ਵੱਡਾ ਉਹ ਨਹੀਂ ਹੈ ਕਿ ਬੱਚੇ ਬਟ ਬਸ ਜਿੱਥੇ ਕਮੀ ਜੋ ਰਹਿ ਜਾਂਦੀ ਹੈ ਉਹ ਇੱਥੇ ਹੈ ਕਿ ਸਾਡੇ ਬੱਚੇ ਜਿਹੜੇ ਆ ਨਾ ਉਹ ਇਹਨਾਂ ਚੀਜ਼ਾਂ ਤੇ ਧਿਆਨ ਨਹੀਂ ਦਿੰਦੇ
0: ਠੀਕ
1: ਜ਼ਿਆਦਾਤਰ
0: ਹੈ
1: ਉਹਨਾਂ ਨੂੰ ਗੇਮਿੰਗ ਦਾ ਹੈ ਕਿ ਅਸੀਂ ਗੇਮਸ ਖੇਡੀਏ ਪਬਜੀ
0: ਹਾਂਜੀ
1: ਬੜੀ ਮਸ਼ਹੂਰ ਕੀਤੀ ਹੈ ਬੱਚਿਆਂ ਨੇ ਜਾਂ
0: ਬਿਲਕੁਲ
1: ਫਿਰ
0: ਜੀ
1: ਅਸੀਂ ਹੋਰ ਕੁਝ ਐਂਟਰਟੇਨਮੈਂਟ ਦੇ ਲਈ YouTube ਨੂੰ ਯੂਜ਼ ਕਰ ਲੈਂਦੇ ਆ
0: ਹਾਂਜੀ
1: ਬਟ YouTube ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਵੇਂ ਕਾਲਜਸ ਬਾਰੇ ਜਾਂ ਫਿਰ ਬਹੁਤ ਅੱਛੀ ਅੱਛੀ ਵੀਡੀਓਜ਼ ਨੇ ਜਿਹੜੀਆਂ ਕਾਉਂਸਲਿੰਗ ਰਿਲੇਟਡ ਲਾਈਕ ਜਿਹੜੀਆਂ ਕਿ ਵੱਖ ਵੱਖ ਵਿਸ਼ਿਆਂ ਦੇ ਉੱਪਰ ਸਾਨੂੰ ਸਟ੍ਰੀਮਸ ਬਾਰੇ ਜਾਣਕਾਰੀ ਦੇ ਸਕਦੀਆਂ ਨੇ ਬਹੁਤ ਸਾਰੀਆਂ ਵੀਡੀਓਜ਼ ਪੋਸਟ ਹੁੰਦੀਆਂ ਨੇ
0: ਹਾਂਜੀ
1: ਤੇ ਇਸ ਤੋਂ ਇਲਾਵਾ ਅਗਰ ਜਿੱਦਾਂ ਕਿ ਹੁਣ ਪੰਜਾਬ ਸਰਕਾਰ ਦਾ ਇਹ ਜਿਹੜਾ ਨਵਾਂ ਜੋ ਘਰ ਘਰ ਰੋਜ਼ਗਾਰ ਦੇ ਅੰਡਰ ਜਿਹੜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਦਫ਼ਤਰ ਬਣਾਏ ਹੋਏ ਆ ਉੱਥੇ
0: ਹਾਂਜੀ
1: ਡਿਸਟ੍ਰਿਕਟ ਜਿਹੜੇ ਸਾਡੇ ਮਤਲਬ ਅਸੀਂ ਕਰੀਅਰ ਕਾਉਂਸਲਰਸ ਐਜ਼ ਅ ਵਰਕ ਕਰ ਰਹੇ ਹਾਂ ਤਾਂ ਉਹ ਪੂਰੀ ਕੰਪਲੀਟ ਇਨਫੋਰਮੇਸ਼ਨ ਦੇ ਲਈ ਜਾਂ ਫਿਰ ਕਰੀਅਰ ਕਾਉਂਸਲਿੰਗ ਦੇ ਲਈ ਸਾਨੂੰ ਵੀ ਅਪਰੋਚ ਕਰ ਸਕਦੇ ਆ
0: ਜਿਹੜੇ ਤੁਹਾਡੇ ਵਿਭਾਗ ਵੱਲੋਂ
1: ਹਾਂਜੀ
0: ਕਿੰਨੀ ਜਾਣਕਾਰੀ ਪਹੁੰਚਾਈ ਜਾਂਦੀ ਹੈ ਬੱਚਿਆਂ ਤੱਕ?
1: ਦੇਖੋ ਜਿੱਦਾਂ ਅਸੀਂ ਜਿਵੇਂ ਸਾਡੇ ਕੋਲ ਜਿੰਨੇ ਵੀ ਬੱਚੇ ਜਿਹੜੇ ਵੀ ਸਾਡੇ ਕੋਲ ਬੱਚੇ ਆਉਂਦੇ ਅਸੀਂ ਉਹਨਾਂ ਨੂੰ ਆਪਣੇ ਪੋਰਟਲ ਦੇ ਉੱਪਰ ਰਜਿਸਟਰ ਕਰਦੇ ਹਾਂ
0: ਅੱਛਾ ਜੀ
1: ਵੀ ਰਜਿਸਟ੍ਰੇਸ਼ਨ ਤੋਂ ਬਾਅਦ ਅਸੀਂ ਉਹਨਾਂ ਨਾਲ ਇੱਕ ਤਰ੍ਹਾਂ ਨਾਲ ਕਨੈਕਸ਼ਨ ਮੇਨਟੇਨ ਕਰ ਲੈਂਦੇ ਹਾਂ ਇੱਕ ਵੈਬਸਾਈਟ ਜਾਂ ਪੋਰਟਲ ਦੇ ਥਰੂ
0: ਅੱਛਾ
1: ਜੋ ਵੀ
0: ਜੀ
1: ਸਾਡੇ ਕੋਲੇ ਕੋਈ ਰੈਲੇਵੈਂਟ ਇਨਫੋਰਮੇਸ਼ਨ ਆਉਂਦੀ ਹੈ ਜਿੱਦਾਂ
0: ਹਾਂਜੀ
1: ਸਾਡੇ ਕੋਲ ਐਜ਼ ਅ ਕਰੀਅਰ ਕਾਉਂਸਲਿੰਗ ਦੇ ਪਾਰਟ ਵਜੋਂ ਮੈਂ ਜਿਹੜੀਆਂ ਚੀਜ਼ਾਂ ਤੁਹਾਨੂੰ ਸ਼ੇਅਰ ਕਰੂੰਗੀ ਜਿਵੇਂ ਸਾਡੇ ਕੋਈ ਗਵਰਨਮੈਂਟ ਟੈਸਟ ਗਵਰਨਮੈਂਟ ਜੋਬ ਨਿਕਲਦੀ ਹੈ ਤਾਂ ਅਸੀਂ ਉਹਨਾਂ ਬੱਚਿਆਂ ਦੀ ਲਿਸਟ ਕੱਢ ਲੈਂਦੇ ਹਾਂ ਜਿਹੜੇ ਬੱਚੇ ਦੀ ਐਲੀਜੀਬਿਲਿਟੀ ਬਣਦੀ ਹੁੰਦੀ ਹੈ ਉਹਨਾਂ
0: ਠੀਕ ਹੈ
1: ਗਵਰਨਮੈਂਟ ਪੋਸਟਾਂ ਦੇ ਲਈ ਤਾਂ ਅਸੀਂ ਉਹਨਾਂ ਬੱਚਿਆਂ ਨੂੰ ਇੱਕ ਮੈਸੇਜ ਬਲਕ ਮੈਸੇਜ ਡ੍ਰੌਪ ਕਰਵਾ ਦਿੰਦੇ ਹਾਂ
0: ਅੱਛਾ ਜੀ
1: ਤੇ ਉਸ ਤੋਂ ਬਾਅਦ ਨਾਲ ਹੀ ਉਹਨਾਂ ਨੂੰ ਹੈਲਪਲਾਈਨ ਨੰਬਰ ਵੀ ਦੇ ਦਿੰਦੇ ਹਾਂ ਤਾਂ ਕਿ ਬੱਚੇ ਸਾਡੇ ਤੱਕ ਅਪਰੋਚ ਕਰ ਸਕਣ ਅਗੇਨ
0: ਅੱਛਾ ਜੀ
1: ਜਿਹੜੇ ਬੱਚੇ ਇੰਟਰਸਟਡ ਹੁੰਦੇ ਆ ਉਹ ਸਾਨੂੰ ਕਾਲਸ ਕਰਕੇ ਉਹਨਾਂ ਜੋਬਸ ਦੀ ਡਿਟੇਲ ਪੁੱਛਦੇ ਆ ਕਿ ਕਿੱਦਾਂ ਅਪਲਾਈ ਕਰ ਸਕਦੇ ਆ ਕੀ ਕੀ ਟੈਸਟ ਹੈ ਮੋਰਓਵਰ ਸਾਰੀਆਂ ਚੀਜ਼ਾਂ ਅਸੀਂ ਉਹਨਾਂ ਨੂੰ ਪ੍ਰੋਪਰ ਗਾਈਡ ਕਰਦੇ ਆ ਕਿ ਉਹ ਟੈਸਟ ਨੂੰ ਅਪਲਾਈ ਕਿੱਦਾਂ ਕਰ ਸਕਦੇ ਆ देन उस तो बाद उस टेस्ट दी जड़ी जड़ी प्रिपरेशन है वो किदा कर सकते हैं।
0: अच्छा
1: फॉर
0: जी,
1: एग्जाम्पल पीपीएससी हो गया या फिर यूपीएससी हो गया या फिर एसएससी हो गया, बहुत सारे होर टेस्ट निकलते रहते हैं जो भी टाइम टू टाइम, तो
0: हाँ जी,
1: उन्होंने
0: हाँ
1: असं प्रोपर उन्होंने इनफॉरमेशन प्रोवाइड करते रहने हैं, तो बच्चे उत्थे भी आके इस चीज़ का जो फायदा है उठा सकते हैं।
0: ठीक है जी। कोई भी प्राप्ति करने लिए जरूरी हुंदा कि असीं कोई निशाना मिथिए।
1: बिल्कुल
0: जिहड़े अज कल दे विद्यार्थी है ना, ओह इस गल तो भी अनजाण रहिंदे वी असीं अपनी मंजिल ते किवें पहुंचना है, अपना निशाना किवें मिथना है।
1: बिल्कुल
0: उहनां नूं निशाना तय करन लई की करना चाहिदा है?
1: बिल्कुल, ये भी बड़ी कंसर्न दी गल है। साडे बच्चे जिहड़े हैं बहुत ही घट गिनती दे विच ऐसे बच्चे ने जिहड़े अपने, जिन्हां दी असीं पहलां गल कर चुके हैं, जिहड़े कि अपने फ्यूचर दे लई कंसर्नड हुंदे ने 10वीं 12वीं दे विच।
0: हाँ जी,
1: इहो जे बच्चे जिहड़े अपनी फ्यूचर लई 10वीं और 12वीं दे विच ही प्लानिंग्स करके चलदे हैं ना, वो अपनी लाइफ दे सारे फेजेस दे विच स्मूथली निकल जांदे और एक अच्छी जगह ते प्लेसमेंट भी उहनां नूं हो जांदी है उहनां दी।
0: बिल्कुल जी,
1: बट काफी बच्चे, पर साडे कोल जिहड़े भरमार है वो इहो जे बच्चियां दी है जिहड़े अपनी लाइफ दा कोई एम मिथदे ही नहीं, वो सोचदे हैं कि चलो 10वीं कर ली,
0: हाँ जी,
1: चलो उस तो बाद 12वीं भी कर लेने हैं। अपने
0: हाँ जी,
1: फ्रेंड्स देखते हैं कि मेरे फ्रेंड्स ने कहड़े विषय चूज किए हैं, उन्होंने अकॉर्डिंग ही अपने खुद के विषय चूज कर लेते हैं।
0: बिल्कुल
1: वो खुद का अपना ये नहीं देखते कि मेरे लिए की आसान है, मेरे लिए की अच्छा है, मेरा किसी विच इंटरेस्ट है, वो ये देखते हैं कि
0: और
1: मैनू।
0: लाई लग बन के एक दूजे दे नाल चल
1: बिल्कुल
0: पैंदे हैं।
1: हाँ हाँ बिल्कुल, तो ये चीज समझनी चाहिए है विद्यार्थियों को कि वो जदों गल आ जाती है उन्होंने करियर सिलेक्शन की,
0: हाँ जी,
1: उस टाइम पे बिल्कुल पर्टिकुलर हो गए, वो अपने आप खुद सोचन और अपने काउंसलर नाल गल करन या फिर अपने खुद सर्च करन, अपने टीचर्स नाल गल करन कि मेरे लिए मेरे कैपेबिलिटी दे अकॉर्डिंग केड़ा कोर्स या केड़े विषय सही रह सकते ने, बच्चे नु खुद पता हुंदा है।
0: हाँ जी,
1: बस वो बच्चा ध्यान नहीं दिंदा अपने आप ते, क्योंकि वो उम्र ही ऐसी हुंदी है कि
0: हाँ जी,
1: बच्चा अक्सर बाहर नू ज्यादा अट्रैक्टेड हुंदा है, अपने अंदर जाके देखदा ही नहीं है कि मेरे अंदर केड़ी कैपेबिलिटी है, मैं खुद की कर सकता।
0: बिल्कुल जी,
1: तब बेसिकली यही चीज दी घाट हुंदी है कि सानू इंटरनल मोटिवेशन उस टाइम ते बच्चे नू बहुत घट हुंदी है,
0: बिल्कुल जी,
1: उन्हां नू इंटरनली मोटिवेट करके, उन्हां नू उन्हां दे जो कैपेबिलिटीज ने उन्हां नू जानू करवा के, उन्हां नू ये चीज अच्छे तरीके दे नाल समझ आ सकती है, समझाई जा सकती है कि तुहाडे लई की बेस्ट है।
0: जिस तरह जिहड़ा हैगा बच्चिआं नूं घट जानकारी है अपना भविष्य तय करन बारे, उसे
1: बिल्कुल
0: तरह उहनां दे जिहड़े माँ बाप ने
1: बिल्कुल
0: ओह
1: है
0: भी बहुत
1: बिल्कुल
0: घट जानकारी रखदे आ। असल दे विच मापे अते विद्यार्थी ते एक अध्यापक मिल के ही बच्चे दे भविष्य
1: मिल
0: दा
1: के
0: वधिया निर्माण
1: बिल्कुल
0: कर सकदे आ।
1: हाँ जी
0: कोई इहनां दे मापिआं नूं गाइड करन लई भी कोई यतन कीते जांदे आ?
1: हाँ जी बिल्कुल। मैं ये भी ये कहंदी हां कि साडे अगर विद्यार्थी अगर साडे जिहड़े नौजवान पीढ़ी है
0: हाँ
1: उहनां
0: जी,
1: दे अग्गे वधण च अगर असीं ये कहंदे हां कि साडे टीचर्स दा बहुत वड्डा हाथ हुंदा है, अध्यापक दा हाथ हुंदा है,
0: हाँ
1: तां
0: जी,
1: उहना ही हाथ उहनां दे पेरेंट्स दा भी हुंदा है,
0: बिल्कुल जी,
1: माता पिता दा भी उहना ही रोल हुंदा है। बस की है कि माता पिता नूं ये चीज समझन दी जरूरत है कि सिर्फ स्कूल भेज देना या फिर ट्यूशन ते भेज देना ही काफी नहीं है,
0: हाँ जी,
1: बच्चों का कंप्लीट जो फॉलो अप है वो बच्चे दे पेरेंट्स वालों लिया जाना बहुत जरूरी है।
0: बिल्कुल जी,
1: बच्चे नूं मोबाइल तां लैके दे तां अज दे टाइम दे अकॉर्डिंग, क्योंकि अज दा टाइम इहो जिहा चल रहा है कि सारियां क्लासेस भी ऑनलाइन हो गईयां ने,
0: ऑनलाइन चल रही हैं।
1: बट बच्चे दा फॉलो अप लेना कि बच्चा उस मोबाइल नूं यूज किवें कर रहा है,
0: हाँ जी,
1: वो अक्सर ही पेरेंट्स भुल जाते हैं या
0: सही
1: फिर
0: गल
1: उन्हां
0: है,
1: नूं लगता है कि नहीं बच्चा कर रहा है अच्छा सही कर रहा है। अक्सर असीं बच्चियां नूं ये सोच के नहीं टोकदे कि चलो ठीक है साडा बच्चा तां बहुत अच्छा है, बच्चा तां पढ़ लेगा, अपने आप पढ़ लेगा, नहीं, उन्हां नूं थोड़ा मोटिवेशन अपने पेरेंट्स तों लेना बहुत जरूरी है। जदों बच्चे दे पेरेंट्स उन्हां नूं टाइम टू टाइम टोकदे रहणगे कि तुसीं अज की कीता, हाँ बच्चे दस की, हाँ तू की करना चाहुंदा लाइफ च, तू
0: हाँ
1: दस
0: जी,
1: तू किवें करना है, उदों बच्चे नूं होएगा कि हाँ भी मेरी इंपॉर्टेंस है, मेरे तो
0: सही गल
1: पूछा
0: है,
1: जा रहा है।
0: हाँ जी,
1: जदों बच्चे नूं ये चीज लगेगी ना कि हाँ मेरे तो पूछा जा रहा है, मेरी इंपॉर्टेंस है, दैट मीन्स ओदे ते एक रिस्पॉन्सिबिलिटी आ जाऊगी कि मेरे पेरेंट्स मेरे तो कोई उम्मीद लगा के बैठे हुए ने, मैं उन्हों पूरी करना है।
0: सही गल है जी,
1: बट साइलेंस मोड दे विच ਜਾਂ ਆਪਾਂ ਜਿਹਨੂੰ ਕਹਿ ਦਈਏ ਅੱਜ ਕੱਲ ਦੀ ਜਨਰੇਸ਼ਨ ਦੇ ਵਿੱਚ ਇਹ ਚੀਜ਼ ਬਹੁਤ ਜਿਹੜੀ ਕਮਿਊਨੀਕੇਸ਼ਨ ਗੈਪ ਆ ਗਿਆ ਹੈ ਮਾਤਾ ਪਿਤਾ ਔਰ ਪੇਰੈਂਟਸ ਦੇ ਵਿੱਚ, ਇਸ ਨੂੰ
0: ਹਾਂਜੀ
1: ਖਤਮ ਕਰਨਾ ਬਹੁਤ ਜ਼ਰੂਰੀ ਹੈ।
0: ਬਿਲਕੁਲ ਜੀ
1: ਬੱਚੇ ਔਰ ਪੇਰੈਂਟਸ ਦਾ ਜੋ ਰਿਲੇਸ਼ਨ ਹੈ ਫਰੈਂਡਸ ਦੀ ਤਰ੍ਹਾਂ ਦਾ ਹੋਣਾ ਚਾਹੀਦਾ ਹੈ।
0: ਬਿਲਕੁਲ ਜੀ
1: ਬਿਲਕੁਲ, ਬੱਚੇ ਆਪਣੇ ਪੇਰੈਂਟਸ ਆਪਣੇ ਬੱਚੇ ਦੇ ਨਾਲ ਫਰੈਂਡਸ ਦੀ ਤਰ੍ਹਾਂ ਟ੍ਰੀਟ ਕਰਨ, ਉਹਨਾਂ ਨੂੰ ਉਹਨਾਂ ਦੀਆਂ ਜ਼ਰੂਰਤਾਂ ਨੂੰ ਧਿਆਨ 'ਚ ਰੱਖਦੇ ਹੋਏ ਉਹਨਾਂ ਨੂੰ ਪੈਂਪਰ ਕਰਨ, ਉਹਨਾਂ ਨੂੰ ਪਿਆਰ ਵੀ ਉਨਾ ਹੀ ਕਰਨ, ਤੇ ਉਹਨਾਂ ਨੂੰ ਜਿੱਥੇ ਡਾਂਟਣ ਦੀ ਲੋੜ ਹੈ ਉੱਥੇ ਡਾਂਟਿਆ ਵੀ ਜਾਵੇ। ਤੇ ਜਦੋਂ ਗੱਲ ਆ ਜਾਂਦੀ ਹੈ ਉਹਨਾਂ ਦੇ ਭਵਿੱਖ ਦੀ, ਤਾਂ ਉਸ ਟਾਈਮ ਤੇ ਉਹ ਬੱਚੇ ਨੂੰ ਪ੍ਰੈਸ਼ਰਾਈਜ਼ ਨਾ ਕਰਦੇ ਹੋਏ ਜਾਂ ਫਿਰ ਬਿਲਕੁਲ ਖੁੱਲਾ ਨਾ ਛੱਡਦੇ ਹੋਏ ਉਹਨਾਂ ਨੂੰ ਰਿਸਪੋਨਸਿਬਿਲਿਟੀ ਦਾ ਅਹਿਸਾਸ ਦਿਵਾਉਣ, ਉਹਨਾਂ
0: ਹਾਂਜੀ
1: ਤੋਂ ਟਾਈਮ ਟੂ ਟਾਈਮ ਪੁੱਛ ਕੇ ਕਿ ਹਾਂ ਤੂੰ ਕੀ ਕੀਤਾ, ਕੀ ਸਿੱਖਿਆ, ਨਵਾਂ ਕੀ ਸਿੱਖਿਆ, ਤਾਂ ਕੁਛ, ਕਿਉਂਕਿ ਸਾਡੇ ਲਈ, ਬੱਚਿਆਂ ਦੇ ਲਈ ਸਾਡੇ ਇਹ
0: ਹਾਂਜੀ ਜੀ
1: ਮੋਟੀਵੇਸ਼ਨ ਦਾ ਸੋਰਸ ਹੋਣਾ ਬਹੁਤ ਜ਼ਰੂਰੀ ਹੈ।
0: ਬਿਲਕੁਲ ਜੀ ਬਿਲਕੁਲ
1: ਜਦ ਤੱਕ ਉਹਨਾਂ ਨੂੰ ਮੋਟੀਵੇਟ ਮੋਟੀਵੇਟ ਨਹੀਂ ਕਰਾਂਗੇ, ਉਹਨਾਂ ਦਾ ਮੋਟੀਵੇਸ਼ਨ ਨਹੀਂ ਹੋਏਗੀ ਉਹਨਾਂ ਦੇ ਅੰਦਰ, ਤਾਂ ਉਹ ਕੁਝ ਵੀ ਨਹੀਂ ਕਰਨਗੇ,
0: ਨਹੀਂ ਕਰ ਸਕਦੇ।
1: ਉਹ ਬਸ
0: ਸਾਬਾਨਾ ਜੀ,
1: ਚੱਲੇ ਜਾਣਗੇ।
0: ਅੱਜ ਦੇ
1: ਹਾਂਜੀ
0: ਜ਼ਿਆਦਾਤਰ ਬੱਚੇ ਜਿਹੜੇ ਹੈਗੇ ਨਾ,
1: ਹਾਂਜੀ
0: ਉਹ
1: ਹਾਂਜੀ
0: ਪੜ੍ਹਾਈ ਨੂੰ ਇੱਕ ਬੋਝ ਦੀ ਤਰ੍ਹਾਂ ਲੈਂਦੇ ਆ,
1: ਬਿਲਕੁਲ ਬਿਲਕੁਲ
0: ਜਿਵੇਂ ਇੱਕ ਬੋਝ ਪਿਆ ਹੁੰਦਾ ਵੀ ਇਹ ਤਾਂ ਕਰਨੀ ਹੀ ਪੈਣੀ ਹੈ, ਪੜ੍ਹਨਾ ਪੈਣਾ ਹੈ। ਇੱਕ ਉਹਨਾਂ ਨੂੰ ਸ਼ੌਂਕ ਨਹੀਂ ਹੈਗਾ, ਮਜਬੂਰੀ ਸਮਝਦੇ ਆ। ਅਜਿਹਾ ਕਿਉਂ ਹੈਗਾ?
1: ਹਾਂ ਇਹ ਵੀ ਦੇਖੋ ਇੱਕ ਇਸ ਨੂੰ ਅਸੀਂ ਜੋੜ ਸਕਦੇ ਹਾਂ ਕਿ ਕਾਫੀ ਜ਼ਿਆਦਾ ਪ੍ਰਚਲਨ ਹੋ ਗਿਆ ਹੈ, ਸਾਡਾ ਸੋਸ਼ਲ ਮੀਡੀਆ ਦਾ ਵੀ ਕਾਫੀ ਰੋਲ ਹੈ ਇਸ ਦੇ ਵਿੱਚ। ਕਾਫੀ ਹੱਦ ਤੱਕ ਬੱਚੇ ਯੂਟਿਊਬ ਚਲਾਉਣਾ ਜਾਂ ਫਿਰ ਫੇਸਬੁੱਕ, ਇੰਸਟਾਗ੍ਰਾਮ, ਇਹ
0: ਹਾਂਜੀ
1: ਸਾਰੀਆਂ
0: ਹਾਂਜੀ
1: ਚੀਜ਼ਾਂ ਯੂਜ਼ ਕਰਨ ਦੇ ਲਈ ਜ਼ਿਆਦਾ ਟਾਈਮ ਸਪੈਂਡ ਕਰਦੇ ਹੈ ਐਜ਼
0: ਹਾਂਜੀ
1: ਕੰਪੇਅਰ ਟੂ ਆਪਣੀ ਸਟੱਡੀਜ਼ ਦੇ ਲਈ।
0: ਬਿਲਕੁਲ ਜੀ
1: ਤੋ ਉਹਨਾਂ ਨੂੰ ਗੇਮਿੰਗ, ਆਨਲਾਈਨ ਗੇਮਸ ਦਾ ਬੜਾ ਕਰੇਜ਼ ਹੋ ਗਿਆ ਹੈ, ਤੇ ਸੌਂਗਸ ਦਾ ਲਗਾ ਲਓ, ਹਰ ਇੱਕ ਚੀਜ਼ ਉਹਨਾਂ ਨੂੰ ਅਟਰੈਕਟ ਕਰਦੀ ਹੈ ਜਿਹੜੀ ਐਂਟਰਟੇਨਮੈਂਟ ਵਾਲੀ ਹੈ। ਬਟ ਬੱਚਿਆਂ ਨੂੰ ਇਹ ਚੀਜ਼ ਦੇਖੋ ਧਿਆਨ ਚ ਰੱਖਣ ਦੀ ਬਹੁਤ ਜ਼ਰੂਰਤ ਹੈ ਕਿ ਅਗਰ ਤਾਂ ਤੁਸੀਂ ਆਪਣੀ ਸਾਰੀ ਲਾਈਫ ਇੰਜੋਏ ਕਰਨੀ ਹੈ ਤਾਂ ਤੁਹਾਨੂੰ ਆਪਣੀ ਲਾਈਫ ਦਾ ਇਹ ਸਭ ਤੋਂ ਸੈਂਸਿਟਿਵ ਔਰ ਸਭ ਤੋਂ ਇੰਪੋਰਟੈਂਟ ਫੇਜ਼ ਜੋ ਚੱਲ ਰਿਹਾ ਹੈ, ਜੋ ਕਿ ਇੱਕ ਲਾਈਕ 10+2 ਵਾਲੇ ਫੇਜ਼ ਹੈ,
0: ਹਾਂਜੀ
1: ਇਸ ਫੇਜ਼ ਦੇ ਵਿੱਚ ਔਰ ਆਪਣੇ ਗ੍ਰੈਜੂਏਸ਼ਨ ਵਾਲੇ ਫੇਜ਼ ਨੂੰ ਥੋੜਾ ਜਿਹਾ ਹੋਰ ਸੀਰੀਅਸ ਲੈ ਕੇ ਚੱਲਣ ਦੀ ਜ਼ਰੂਰਤ ਹੈ। ਅਗਰ ਬੱਚੇ ਇਹਨਾਂ ਸਾਲਾਂ ਦੇ ਵਿੱਚ, ਇਹਨਾਂ 4-5 ਸਾਲਾਂ ਦੇ ਵਿੱਚ ਕੜੀ ਮਿਹਨਤ ਕਰ ਲੈਣਗੇ ਔਰ ਇਹਨਾਂ ਸਾਰੇ ਮਨੋਰੰਜਨ ਦੇ ਸਾਧਨਾਂ ਨੂੰ ਲਿਮਿਟਡ ਰੱਖਣਗੇ, ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਬਿਲਕੁਲ ਛੱਡ ਦਿਓ,
0: ਹਾਂਜੀ ਹਾਂਜੀ
1: ਲਿਮਿਟਡ ਰੱਖੋ, ਟਾਈਮ ਲਿਮਿਟ ਕਰ ਲਓ, ਠੀਕ
0: ਠੀਕ
1: ਹੈ,
0: ਹੈ।
1: ਤੇ ਉਹਦੇ ਨਾਲ ਬੜਾ ਫਰਕ ਪੈ ਸਕਦਾ ਹੈ ਕਿ ਉਹ ਇੱਕ ਲਿਮਿਟਡ ਲਿਮਿਟ ਟਾਈਮ ਲਿਮਿਟਸ ਔਰ ਜਿਹਨੂੰ ਆਪਾਂ ਕਹਿ ਦਈਏ ਇੱਕ ਟਾਈਮ ਟੇਬਲ ਬਣਾ ਕੇ ਚੱਲ ਪੈਣ ਕਿ ਹਾਂ ਅਸੀਂ ਇੰਨੇ ਕੁ ਟਾਈਮ ਲਈ ਇਹ ਚੀਜ਼ ਯੂਜ਼ ਕਰਨੀ ਹੈ, ਬਸ ਦੈਟਸ ਆਲ। ਤਾਂ
0: ਹਾਂਜੀ
1: ਇਹ ਵੀ, ਔਰ ਬੱਚੇ ਬਹੁਤ ਚੀਜ਼ ਕਰਕੇ ਸਮਝਦੇ ਉਹਨਾਂ ਨੂੰ, ਮਤਲਬ ਬੱਚਿਆਂ ਨੂੰ ਇਹ ਚੀਜ਼ ਦੀ ਬਿਲਕੁਲ, ਕਿਉਂਕਿ ਲੈਕ ਆਫ ਮੋਟੀਵੇਸ਼ਨ ਹੈ, ਜਿੱਦਾਂ ਕਿ ਅਸੀਂ ਪਹਿਲਾਂ ਗੱਲ ਕਰੀਏ ਕਿ ਜਦੋਂ ਬੱਚਿਆਂ 'ਚ ਲੈਕ ਆਫ ਮੋਟੀਵੇਸ਼ਨ ਹੈ, ਮੋਟੀਵੇਸ਼ਨ ਨਹੀਂ ਹੈ ਉਹਨਾਂ ਨੂੰ, ਕੋਈ ਅੰਦਰੂਨੀ ਤੌਰ ਤੇ ਕੰਮ ਕਰਨ ਦੇ ਲਈ ਕੁਝ ਖਿੱਚ ਹੈ ਹੀ ਨਹੀਂ, ਉਹਨਾਂ ਦੀ ਜ਼ਿੰਦਗੀ ਦਾ ਕੋਈ ਉਦੇਸ਼ ਨਹੀਂ,
0: ਬਿਲਕੁਲ
1: ਉਦੇਸ਼ ਹੀ ਨਹੀਂ, ਉਹ ਭਟਕ ਰਹੇ ਨੇ। ਤਾਂ ਉਹ
0: ਹਾਂਜੀ
1: ਉਹਨਾਂ ਨੂੰ ਸਾਰੀਆਂ ਚੀਜ਼ਾਂ, ਉਹ ਜਿਹੜੀਆਂ ਸਟੱਡੀ ਵਗੈਰਾ ਸਭ ਕੁਝ ਬੋਝ ਲੱਗਦਾ ਹੈ ਕਿ ਇਹਦਾ ਤਾਂ
0: ਬਿਲਕੁਲ
1: ਕੋਈ ਫਾਇਦਾ ਨਹੀਂ ਹੈ।
0: ਹਾਂਜੀ ਹਾਂਜੀ
1: ਬਟ ਆਈ ਐਮ ਸ਼ੋਰ ਕਿ ਜਦੋਂ ਇਹੋ ਜਿਹੇ ਬੱਚੇ ਜਾ ਕੇ ਅੱਗੇ ਜਾ ਕੇ ਥੋੜਾ ਗ੍ਰੈਜੂਏਸ਼ਨ ਕਾਇੰਡ ਆਫ, ਜਦੋਂ ਇਹੋ ਜਿਹੇ ਬੱਚਿਆਂ ਨੂੰ ਥੋੜਾ ਜਿਹਾ ਪਤਾ ਲੱਗਦਾ ਕਿ ਹਾਂ ਵਾਕਈ ਕੁਝ ਉਹਨਾਂ ਨੂੰ ਮੋਟੀਵੇਸ਼ਨ ਦਾ ਸੋਰਸ ਮਿਲਦਾ ਕਿ ਹਾਂ ਵੀ ਵਾਕਈ ਅਸੀਂ ਆਪਣਾ ਟਾਈਮ ਵੇਸਟ ਕਰ ਰਹੇ ਸੀਗੇ, ਹੁਣ ਜੋ ਟਾਈਮ ਹੈ ਅਸੀਂ ਅਗਰ ਕਰ ਲਈਏ, ਤਾਂ ਇਹੋ ਜਿਹੇ ਬੱਚੇ ਬਹੁਤ ਅੱਗੇ ਵੱਧ ਜਾਂਦੇ ਨੇ। ਬਸ
0: ਬਿਲਕੁਲ
1: ਇੱਕ
0: ਜੀ,
1: ਮੋਟੀਵੇਸ਼ਨ ਦੀ ਲੋੜ ਹੁੰਦੀ ਹੈ ਉਹਨਾਂ ਨੂੰ,
0: ਸਹੀ ਰਾਹ ਦਿਖਾਉਣ ਦੀ ਲੋੜ ਹੈ।
1: ਬਿਲਕੁਲ, ਉਦੇਸ਼ਹੀਣਤਾ ਹੀ ਉਹਨਾਂ ਨੂੰ ਜਿਹੜੀ ਹੈ ਉਹ ਸਟੱਡੀ ਦੇ ਪ੍ਰਤੀ ਉਹਨਾਂ ਦਾ ਜਿਹੜਾ ਨਕਾਰਾਤਮਕ ਐਟੀਟਿਊਡ ਹੈ ਉਹ ਉਦੇਸ਼ਹੀਣਤਾ ਤੋਂ ਹੀ ਪੈਦਾ ਹੁੰਦਾ ਹੈ। ਜਦ ਤੱਕ ਉਹਨਾਂ ਦਾ ਉਦੇਸ਼ ਨਹੀਂ ਹੈ, ਕੋਈ ਗੋਲ ਨਹੀਂ ਹੈ ਲਾਈਫ ਦੇ ਵਿੱਚ, ਤਾਂ ਉਹ ਆਪਣੀ ਸਟੱਡੀਜ਼ ਨੂੰ ਸਭ ਕਾਸੇ ਨੂੰ ਬੋਝ ਸਮਝਣਗੇ।
0: ਸਹੀ ਗੱਲ ਹੈ ਜੀ।
1: ਤੇ
0: ਹਾਂ
1: ਸਿੱਖਿਆ ਦਾ ਸਿਰਫ ਮੰਤਵ ਇਹ ਨਹੀਂ ਹੈ ਕਿ ਉਹ ਤੁਹਾਨੂੰ ਸਿਰਫ ਤੁਹਾਡੇ ਰੋਜ਼ਗਾਰ ਤੱਕ ਲੈ ਕੇ ਜਾਏਗੀ, ਬਲਕਿ ਜੋ 10ਵੀਂ 12ਵੀਂ ਤੱਕ ਦੀ ਸਿੱਖਿਆ ਹੈ ਉਹ ਤਾਂ ਸਾਨੂੰ ਇੱਕ ਅੱਛਾ ਨਾਗਰਿਕ ਬਣਨ ਦੇ ਲਈ ਵੀ ਬਹੁਤ ਜ਼ਰੂਰੀ ਹੈ।
0: ਜ਼ਰੂਰੀ ਹੈ। ਹਾਂਜੀ ਹਾਂਜੀ
1: ਸਾਨੂੰ ਆਪਣੇ ਸਾਰੇ ਜਿਹੜੇ ਕਰਤੱਵ ਹੈ ਸਾਡੇ ਦੇਸ਼ ਦੇ ਪ੍ਰਤੀ ਜੋ ਕਰਤੱਵ ਹੈ ਜਾਂ ਫਿਰ ਸਾਡੀਆਂ ਜਿਹੜੀਆਂ ਰਿਸਪੋਂਸੀਬਿਲਿਟੀਜ਼ ਨੇ, ਅਸੀਂ ਜੋ ਕੀ
0: ਹਾਂਜੀ
1: ਕਰਨਾ ਹੈ, ਉਹ ਸਾਰੀਆਂ ਚੀਜ਼ਾਂ ਔਰ ਸਾਨੂੰ ਕਿਹੜੇ ਕਿਹੜੇ ਅਧਿਕਾਰ ਸੰਵਿਧਾਨ ਨੇ ਸਾਨੂੰ ਦਿੱਤੇ ਨੇ, ਉਹਨਾਂ ਸਾਰੀਆਂ ਚੀਜ਼ਾਂ ਬਾਰੇ ਜਾਣੂ ਕਰਾਉਣ ਦੇ ਲਈ ਜੋ ਸਾਡਾ 10ਵੀਂ 12ਵੀਂ ਤੱਕ ਦਾ ਸਿਲੇਬਸ ਹੈ ਉਹ ਕਾਫੀ ਹੈ, ਅਗਰ ਬੱਚੇ ਇਸ ਨੂੰ ਇੰਟਰਸਟ ਲੈ ਕੇ ਪੜ੍ਹਨ।
0: ਬਿਲਕੁਲ ਜੀ ਬਿਲਕੁਲ।
1: ਬਟ ਬੱਚੇ ਅਕਸਰ ਇਹੋ ਜਿਹਾ ਨਹੀਂ ਕਰਦੇ, ਉਹਨਾਂ ਨੂੰ ਸਿਰਫ ਇੱਕ रट्टे वाली आदत पै चुकी है साडे
0: नंबर
1: जो।
0: लाइन तक सीमित हो जाने।
1: हाँ बिल्कुल, वो समझते हैं कि असी एज इट इज रट्टा मार के असी अगर किताबां चो देख देख के लिख दांगे तां उहदे नाल साडे बस नंबर वध जाण। बट उहनां नूं कुछ नवा लर्न करन दी जो एक होना चाहिए है, खिच होनी चाहिए है कि सानू लर्न असी की किया, वो चीज बहुत घट है बच्चों।
0: हाँ जी, एक गल होर भी देखी है, जिहड़े अज दे विद्यार्थी ना वो लंबा समा पढ़ाई करन दे मूड च नहीं हुंदे।
1: नहीं हुंदे
0: उहनां
1: जी।
0: दा ये हुंदा वी 10वीं 12वीं कर लईए तो उस तो बाद कोई कम मिल जाए, चंगी नौकरी मिल जाए जिहदे चंगा पैसा आउंदा होवे, ते असीं अपनी जिहड़ी हैगी है अगली लाइफ मजेदार गुजारीए।
1: बिल्कुल
0: ते उहनां
1: बिल्कुल।
0: दे ज्यादातर मापे भी इस तरह सोचदे है कि बच्चे साडे जिहड़े हैगे आ थोड़ा टाइम पढ़न ते उस तो बाद रुजगार वल पै जाणा।
1: हाँ
0: इस
1: जी
0: नूं तुसीं किस नजरिए तो देखदे हो?
1: देखो बिल्कुल, मैं पेरेंट्स नू और बच्चों नू जो वो सोच के ये अप्रोच अपनाते हैं, वो
0: हाँ
1: सोच
0: जी,
1: तो सही है कि साडे बच्चे जल्दी जल्दी जल्दी जल्दी जिन्ना कि भी पढ़ना है पढ़ के कम लग जाए, बिल्कुल सही सोच है।
0: हाँ जी,
1: पर जो वो अप्रोच अपना रहे ने ना, वो बिल्कुल गलत है। ओदे विच की है, देखो बच्चे साडे कोले भी अज साडे नाल जिला रोजगार दफ्तर दे नाल साडे नाल बहुत सारे जिहड़े बच्चे जुड़े हुए हैं, वो सिर्फ
0: अच्छा जी,
1: प्लस टू पास ने।
0: अच्छा जी,
1: तां सिर्फ प्लस टू बेसिस ते किहो जी जॉब मिल सकदी है बिना कोई स्किल तो, बिना
0: हाँ जी,
1: कोई ऐसी कोई उन्हां कोले स्किल भी नहीं है। ठीक है, कंप्यूटर दा जे उन्हां नूं कोई पुछ लैंदा है तां कंप्यूटर सिख्या सी बट हुण भुल गए आ, तां
0: हाँ जी,
1: तुसीं खुद सोचो कि इहो जा की इहो जी कि जॉब है। और उन्हां नूं जॉब चाहीदी है, किसी ऑफिस दे विच बैठन वाली जॉब होनी चाहीदी है जी, कंप्यूटर वाली जॉब होनी चाहीदी है, कंप्यूटर आंदा नहीं है जी,
0: आउंदा नहीं है।
1: तां कितना पॉसिबल हो सकदा है कि ओह 12वीं तो बाद एक अच्छी जगह ते सेटल हो सकदे ने?
0: सही गल
1: बिल्कुल
0: है,
1: नहीं है।
0: हाँ जी,
1: हाँ कुछ कोर्सेज ऐसे हैगे ने
0: हाँ
1: जिहड़े ओह
0: जी,
1: करके 12वीं या फिर 12वीं तो बाद ग्रेजुएशन दे नाल नाल अगर ओह चीजां कर लैण तां ओह बिल्कुल जल्दी, बहुत ही जल्दी सफलता हासिल कर सकते ने। तां मैं ओह जरूर इत्थे डिस्कस करना चाहूंगी।
0: हाँ जी, हाँ जी,
1: जिवें कि बच्चा 10वीं या 12वीं पढ़ता है और उदा एम है गवर्नमेंट जॉब लेनी है, उन्हें सरकारी नौकरी लेनी है,
0: हाँ
1: ठीक है,
0: जी,
1: तां या फिर बस उन्हें नौकरी लेनी है,
0: हाँ
1: मान
0: जी,
1: लो
0: हाँ
1: कोई
0: जी,
1: भी बच्चा उन्हें नौकरी लेनी है,
0: नौकरी
1: बस
0: लेनी है,
1: नौकरी लेनी है,
0: हाँ
1: तां
0: जी,
1: ओहदे लई देखो सब तो बेस्ट ऑप्शन की है कि वो 12वीं तक अगर वो आर्ट्स दे विच पढ़ना है, सही मान लो कि वो स्टडीज दे विच ठीक ठाक है पढ़ने लई, ठीक है, वो आर्ट्स दे विच प्लस टू कर रहे हैं,
0: हाँ जी,
1: उस तो बाद वो ग्रेजुएशन करेगा, तां ओहदे कोलो 3 साल दे विच अगर वो 3 साल अपनी ग्रेजुएशन दे नाल नाल
0: हाँ जी,
1: कॉम्पिटिटिव एग्जाम्स दी तैयारी करना शुरू कर लवे जेडे कि
0: अच्छा जी,
1: एसएससी दे थ्रू हुंदे हैं, या फिर बैंक एग्जाम हुंदे हैं, बैंक दे क्लैरिकल दे एग्जाम हुंदे हैं, बैंक पीओ दे एग्जाम्स हुंदे हैं,
0: हाँ
1: ठीक है,
0: जी,
1: तां उन्हां दी तैयारी करना शुरू कर लवे बच्चा, तां
0: ठीक
1: भी
0: है जी,
1: बहुत बेस्ट है। क्योंकि देखो 3 साल जेडे ग्रेजुएशन बेसिस दे जिन्ने भी टेस्ट मैं तुहानू दस रही हां हुण, तां
0: हाँ
1: सारे
0: जी,
1: ही मोस्टली जेडे हैं इन्हां दा सिलेबस जेड़ा है तकरीबन तकरीबन सेम ही हुंदा सब दा,
0: अच्छा जी,
1: तां रीजनिंग पार्ट हो गया जी के करंट अफेयर इदां दा ही सिलेबस, थोड़ी बहुत वेरिएशन जरूर हुंदी है बट ये सारा सिलेबस जेड़ा इन्हां दा सेम ही हुंदा है।
0: अच्छा जी,
1: अगर बच्चे अपने 3 सालां दी ग्रेजुएशन दे नाल हर रोज 2 घंटे खुद सेल्फ स्टडी करके उस सिलेबस जो जेड़े जिन्ने भी कॉम्पिटिटिव एग्जाम्स आंदे ने सब दा सिलेबस ले लैन,
0: हाँ जी, हाँ जी,
1: तकरीबन तकरीबन जेड़ा कि सेम ही है, वो 2 घंटे भी उस तैयारी उसकी तैयारी 3 साल तक करनगे, तो तुसी अंदाजा लगा लो कि उन्हां दे जो सक्सेस चांसेस हैं वो किन्ने ज्यादा बढ़ जाएंगे,
0: बिल्कुल जी,
1: सिलेक्शन
0: बिल्कुल
1: दे चांसेस किन्ने ज्यादा बढ़ जाएंगे।
0: सही गल है जी,
1: हाँ तो वो ग्रेजुएशन दे नाल नाल कोई ना कोई कॉम्पिटिटिव एग्जाम दी तैयारी जरूर करना शुरू कर दें।
0: बिल्कुल जी, एक
1: बट
0: मैडम, हाँ जी,
1: हाँ जी, बट अगेन ना अपने च ये चीज दी कमी है साडे मोस्टली जेड़ा साडा पेंडू तबका है, साडे जेड़े विलेजेस च रहिंदी यूथ है
0: हाँ जी,
1: उन्हां नूं ना इस चीज दी अवेयरनेस ही नहीं है कि केड़े केड़े सरकारी नौकरियां निकलदियां ने, केड़े केड़े टेस्ट हुंदे ने सरकारी नौकरियां नूं लैण दे लई, ठीक है, तां ओह चीज दी अवेयरनेस क्रिएट करना बहुत जरूरी है।
0: हाँ बिल्कुल, ये तो जरूरी है, जे पता ही
1: हाँ
0: नहीं है
1: जी
0: तो करेंगे की।
1: हाँ बिल्कुल। तां हुण जेड़ा मैं तुहानूं पहलां ਇਸ ਦੇ ਵਿੱਚ ਬਿਟਵੀਨ ਹੀ ਮੈਂ ਤੁਹਾਨੂੰ ਇੱਕ ਸਾਡਾ ਜੋ ਐਕਟੀਵਿਟੀ ਸ਼ੇਅਰ ਕੀਤੀ ਸੀਗੀ ਕਿ ਅਸੀਂ ਆਪਣੇ ਕੈਂਡੀਡੇਟਸ ਦੀ ਲਿਸਟ ਨਿਕਾਲਦੇ ਹਾਂ ਔਰ ਉਹਨਾਂ ਨੂੰ ਅਵੇਅਰ ਕਰਦੇ ਹਾਂ, ਉਹਨਾਂ ਨੂੰ ਬਲਕ ਮੈਸੇਜਸ ਦੇ ਥਰੂ ਉਹਨਾਂ ਨੂੰ ਅਵੇਅਰਨੈਸ ਦਿੰਦੇ ਹਾਂ ਕਿ ਇਹ
0: ਹਾਂਜੀ
1: ਵਾਲੇ ਟੈਸਟ ਨਿਕਲੇ ਹੋਏ ਨੇ, ਤੁਸੀਂ ਅਪਲਾਈ ਕਰ ਸਕਦੇ ਹੋ।
0: ਅੱਛਾ ਜੀ,
1: ਤਾਂ ਇਸੇ ਤਰੀਕੇ ਦੇ ਨਾਲ ਇਹ ਚੀਜ਼ ਦੇ ਵਿੱਚ ਅਸੀਂ ਕੰਮ ਕਰ ਰਹੇ ਹਾਂ, ਬਟ ਇਹੀ ਹੈ ਕਿ ਸਾਡੇ ਕੋਲ ਜਦ ਤੱਕ ਯੂਥ ਖੁਦ ਚੱਲ ਕੇ ਸਾਡੇ ਕੋਲ ਆ ਕੇ ਪੁੱਛੇਗੀ ਨਹੀਂ ਜਾਂ ਉਹਨਾਂ ਦੇ ਖੁਦ ਅੰਦਰ ਇੰਟਰਨਲ ਮੋਟੀਵੇਸ਼ਨ ਨਹੀਂ ਹੋਏਗਾ ਕੁਝ ਕਰਨ ਦਾ, ਤਾਂ ਉਦੋਂ ਤੱਕ ਸਾਡੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਕਾਮਯਾਬ ਨਹੀਂ ਹੋ
0: ਨਹੀਂ ਹੋ
1: ਸਕਦੀਆਂ ਜਦ ਤੱਕ
0: ਸਕਦੀਆਂ।
1: ਯੂਥ ਖੁਦ ਨਹੀਂ ਮੋਟੀਵੇਟ ਹੁੰਦੀ ਕੰਮ ਕਰਨ ਦੇ ਲਈ
0: ਬਿਲਕੁਲ
1: ਜਾਂ
0: ਜੀ,
1: ਫਿਰ ਤਿਆਰੀ ਕਰਨ ਦੇ ਲਈ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ।
0: ਬਿਲਕੁਲ ਜੀ। ਮੈਡਮ ਸਾਹਿਬਾਨਾ ਜੀ, ਤੁਹਾਡੀਆਂ ਗੱਲਾਂ ਬੜੀਆਂ ਕੀਮਤੀ ਨੇ, ਜੋ ਲਗਾਤਾਰ ਸੁਣਦੇ ਰਹਿਣਾ ਚਾਹੀਦਾ ਹੈ, ਪਰ ਸਮਾਂ ਜਿਹੜਾ ਹੈਗਾ ਉਹ ਸਾਨੂੰ ਇਜਾਜ਼ਤ ਨਹੀਂ ਦਿੰਦਾ ਕਿ ਆਪਾਂ
1: ਹਾਂਜੀ
0: ਹੋਰ ਇਹਨਾਂ ਗੱਲਾਂ ਨੂੰ ਸੁਣਦੇ ਰਹੀਏ, ਇਹ ਗੱਲਬਾਤ ਆਪਾਂ ਕਰਦੇ ਰਹੀਏ, ਵਿਚਾਰ ਚਰਚਾ ਕਰਦੇ ਰਹੀਏ। ਸੋ ਅੱਜ ਦਾ ਜਿਹੜਾ ਸਮਾਂ ਸਾਡਾ ਉਹ ਸਮਾਪਤ ਹੁੰਦਾ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਬੜੀਆਂ ਕੀਮਤੀ ਗੱਲਾਂ ਸਾਡੇ ਸਰੋਤਿਆਂ ਦੇ ਨਾਲ ਸਾਂਝੀਆਂ ਕੀਤੀਆਂ।
1: ਜੀ
0: ਹੁਣ ਵੇਲਾ ਹੋ ਗਿਆ ਪ੍ਰੋਗਰਾਮ ਨੂੰ ਸਮਾਪਤ ਕਰਨ ਦਾ। ਰੇਡੀਓ ਦੁਆਬਾ
1: ਹਾਂਜੀ
0: ਦੇ ਸਰੋਤਿਆਂ ਦਾ ਮੈਂ ਧੰਨਵਾਦ ਕਰਦਾ, ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਵਧੀਆ ਤਰੀਕੇ ਨਾਲ ਸੁਣਿਆ, ਅਤੇ ਉਮੀਦ ਕਰਦੇ ਹਾਂ ਇਹਨਾਂ ਗੱਲਾਂ ਨੂੰ ਸੁਣ ਕੇ, ਇਹਨਾਂ ਨੂੰ ਅਪਣਾ ਕੇ, ਅਤੇ ਆਪਣੀ ਜਿਹੜੀ ਜ਼ਿੰਦਗੀ ਹੈ, ਆਪਣਾ ਭਵਿੱਖ ਹੈ, ਉਹਨੂੰ ਬਿਹਤਰ ਬਣਾਉਣ ਵੱਲ ਵਧੋਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ।
1: ਥੈਂਕ ਯੂ ਸਰ, ਥੈਂਕ ਯੂ।

0: ਦੇਸ਼ ਵਿਦੇਸ਼ ਵਿੱਚ ਬੈਠੇ ਦੁਆਬਾ ਰੇਡੀਓ ਦੇ ਸਰੋਤਿਆਂ ਦਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਸਵਾਗਤ ਹੈ। ਉਮੀਦ ਹੈ ਕਿ ਕੋਰੋਨਾ ਦੀ ਇਸ ਮਹਾਂਮਾਰੀ ਦੇ ਸਮੇਂ ਵਿੱਚ ਤੁਸੀਂ ਸਭ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸੁਰੱਖਿਅਤ ਹੋਵੋਗੇ। ਦੋਸਤੋ, ਜਿਵੇਂ ਕਿ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੇ ਕੋਰੋਨਾ ਵਾਇਰਸ ਦੇ ਚੱਲਦੇ ਆਪਣੇ ਵਿਦਿਆਰਥੀਆਂ ਲਈ ਆਨਲਾਈਨ ਪੜ੍ਹਾਈ ਦੀ ਮੁਹਿੰਮ ਵਿੱਢੀ ਹੈ, ਉਸ ਦੇ ਸੰਦਰਭ ਵਿੱਚ ਸਾਡੀ ਅੱਜ ਦੀ ਚਰਚਾ ਦਾ ਵਿਸ਼ਾ ਹੈ ਸੈਲਫ ਸਟੱਡੀ ਅਤੇ ਅਜੋਕੇ ਸਮੇਂ ਵਿੱਚ ਸੈਲਫ ਸਟੱਡੀ ਦੀ ਲੋੜ ਅਤੇ ਮਹੱਤਤਾ। ਅੱਜ ਦੀ ਇਸ ਚਰਚਾ ਵਿੱਚ ਹਿੱਸਾ ਲੈਣ ਲਈ ਸਾਡੇ ਨਾਲ ਮੌਜੂਦ ਹਨ ਸ਼੍ਰੀ ਲਵੀਸ਼ ਚਾਵਲਾ ਜੀ, ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ ਜ਼ਿਲ੍ਹਾ ਕਪੂਰਥਲਾ ਵਿੱਚ ਬਤੌਰ ਪ੍ਰਿੰਸੀਪਲ ਸੇਵਾ ਨਿਭਾ ਰਹੇ ਹਨ। ਲਵੀਸ਼ ਜੀ, ਤੁਹਾਡਾ ਰੇਡੀਓ 'ਤੇ ਸਵਾਗਤ ਹੈ।
1: ਬਹੁਤ ਬਹੁਤ ਸ਼ੁਕਰੀਆ ਬਲਰਾਜ ਜੀ, ਦੁਆਬਾ ਰੇਡੀਓ ਦੇ ਸਮੂਹ ਸਰੋਤਿਆਂ ਨੂੰ ਵੀ ਮੇਰੀ ਪਿਆਰ ਭਰੀ ਨਮਸਕਾਰ।
0: ਲਵੀਸ਼ ਜੀ, ਸਭ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਸਾਡੇ ਸਰੋਤਿਆਂ ਨੂੰ ਕੁਝ ਦੱਸੋ।
1: ਜੀ, ਮੈਂ ਮੂਲ ਰੂਪ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਕਸਬੇ ਅਜਨਾਲੇ ਦਾ ਰਹਿਣ ਵਾਲਾ ਹਾਂ। ਮੇਰੀ ਪੂਰੀ ਪੜ੍ਹਾਈ ਉੱਥੋਂ ਦੀ ਹੀ ਹੈ ਅਤੇ ਮੈਂ 2003 ਤੋਂ ਅਧਿਆਪਨ ਦੇ ਕਿੱਤੇ ਨਾਲ ਜੁੜਿਆ ਹੋਇਆ। ਬਤੌਰ ਅਧਿਆਪਕ ਮੈਂ ਆਪਣੇ ਕਰੀਅਰ ਦੀ ਸ਼ੁਰੂਆਤ ਆਰਮੀ ਪਬਲਿਕ ਸਕੂਲ ਬਿਆਸ ਤੋਂ ਕੀਤੀ। ਫਿਰ 2006 ਵਿੱਚ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਿੱਚ ਬਤੌਰ ਹਿੰਦੀ ਮਾਸਟਰ ਮੇਰੀ ਨਿਯੁਕਤੀ ਹੋਈ। ਮੈਨੂੰ ਸਰਹੱਦੀ ਖੇਤਰ ਦੇ ਪੇਂਡੂ ਸਕੂਲ, ਅੰਮ੍ਰਿਤਸਰ ਸ਼ਹਿਰ ਦੇ ਸ਼ਹਿਰੀ ਸਕੂਲਾਂ ਵਿੱਚ ਪੜ੍ਹਾਉਣ ਦਾ ਤਜ਼ਰਬਾ ਹਾਸਲ ਕਰਨ ਦੇ ਨਾਲ ਨਾਲ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਡੈਪੂਟੇਸ਼ਨ ਆਧਾਰ 'ਤੇ ਬਤੌਰ ਹਿੰਦੀ ਅਧਿਆਪਕ ਪੜ੍ਹਾਉਣ ਦਾ ਵੀ ਤਜ਼ਰਬਾ ਹਾਸਲ ਹੈ। ਮੌਜੂਦਾ ਸਮੇਂ ਵਿੱਚ ਮੈਂ ਜ਼ਿਲ੍ਹਾ ਕਪੂਰਥਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ ਵਿਖੇ ਬਤੌਰ ਪ੍ਰਿੰਸੀਪਲ ਆਪਣੀ ਸੇਵਾ ਨਿਭਾ ਰਿਹਾ ਹਾਂ।
0: ਬਹੁਤ ਅੱਛਾ ਲਵੀਸ਼ ਜੀ, ਜਿਵੇਂ ਕਿ ਤੁਸੀਂ ਦੱਸਿਆ ਕਿ ਤੁਹਾਨੂੰ ਵੱਖ ਵੱਖ ਖੇਤਰਾਂ ਦੇ ਸਕੂਲਾਂ ਵਿੱਚ ਪੜ੍ਹਾਉਣ ਦਾ ਤਜਰਬਾ ਹਾਸਲ ਹੈ, ਤੁਸੀਂ ਆਪਣੇ ਤਜਰਬੇ ਦੇ ਆਧਾਰ 'ਤੇ ਦੱਸੋ ਕਿ ਤੁਸੀਂ ਸੈਲਫ ਸਟੱਡੀ ਦੇ ਕਨਸੈਪਟ ਤੋਂ ਕੀ ਸਮਝਦੇ ਹੋ ਜਾਂ ਸੈਲਫ ਸਟੱਡੀ ਬਾਰੇ ਤੁਹਾਡੇ ਕੀ ਵਿਚਾਰ ਹਨ?
1: ਸੈਲਫ ਸਟੱਡੀ ਕਿਸੇ ਵੀ ਪੜ੍ਹਨ ਵਾਲੇ ਵਿਅਕਤੀ ਦਾ ਬਹੁਤ ਅਹਿਮ ਗੁਣ ਹੈ, ਕੇਵਲ ਵਿਦਿਆਰਥੀ ਹੀ ਨਹੀਂ ਬਲਕਿ ਪੜ੍ਹਨ ਵਾਲਾ ਕੋਈ ਵੀ ਵਿਅਕਤੀ। ਇਹ ਸੈਲਫ ਐਨਲਾਈਟਮੈਂਟ ਦਾ ਬਹੁਤ ਵੱਡਾ ਸਾਧਨ ਹੈ। ਪੁਰਾਣੇ ਸਮਿਆਂ ਵਿੱਚ ਵੀ ਰਿਸ਼ੀ ਮੁਨੀ, ਗੁਰੂ, ਪੀਰ ਸੈਲਫ ਸਟੱਡੀ ਕਰਦੇ ਸੀ, ਜਿਨ੍ਹਾਂ ਨੂੰ ਅਸੀਂ ਸਵਾਧਿਆਏ ਕਹਿੰਦੇ ਹਾਂ। ਸਵੈ ਅਧਿਆਇ ਦਾ ਮਤਲਬ ਸਵੈ ਅਧਿਐਨ, ਯਾਨੀ ਕਿ ਸੈਲਫ ਸਟੱਡੀ। ਸੋ ਸੈਲਫ ਸਟੱਡੀ ਪੁਰਾਤਨ ਸਮੇਂ ਤੋਂ ਹੀ ਸਾਡੇ ਮਨੁੱਖੀ ਵਿਕਾਸ ਦੇ ਪੜਾਵਾਂ ਦਾ ਹਿੱਸਾ ਰਿਹਾ ਹੈ। ਮੈਨੂੰ ਯਾਦ ਹੈ ਕਿ ਬਚਪਨ ਵਿੱਚ ਸਾਨੂੰ ਸੈਲਫ ਸਟੱਡੀ ਲਈ ਪ੍ਰੇਰਿਆ ਜਾਂਦਾ ਸੀ ਅਤੇ ਅਸੀਂ ਸੈਲਫ ਸਟੱਡੀ ਕਰਦੇ ਵੀ ਸੀ, ਜਿਸ ਦੇ ਸਦਕਾ ਅਸੀਂ ਹਰ ਮਜ਼ਮੂਨ ਨੂੰ ਬੜੀ ਡੂੰਘਾਈ ਨਾਲ ਪੜ੍ਹ ਪਾਉਂਦੇ ਸੀ ਅਤੇ ਜਿੱਥੇ ਇੱਕ ਪਾਸੇ ਸਾਡੇ ਕਨਸੈਪਟ ਕਲੀਅਰ ਹੋ ਜਾਂਦੇ ਸੀ ਉੱਥੇ ਨਾਲ ਦੀ ਨਾਲ ਅਧਿਆਪਕ ਦਾ ਪੜ੍ਹਾਇਆ ਹੋਇਆ ਹੋਰ ਪਕੇਰਾ ਵੀ ਹੋ ਜਾਂਦਾ ਸੀ। ਪਹਿਲਾਂ ਪਹਿਲ ਵਿਦਿਆਰਥੀ ਵਿੱਚ ਸੈਲਫ ਸਟੱਡੀ ਦਾ ਹੀ ਰਿਵਾਜ਼ ਸੀ ਕਿਉਂਕਿ ਉਦੋਂ ਟਿਊਸ਼ਨ ਵਗੈਰਾ ਦਾ ਕੋਈ ਰਿਵਾਜ਼ ਨਹੀਂ ਹੁੰਦਾ ਸੀ। ਅਗਰ ਮੈਂ ਸਿਰਫ ਸਰਕਾਰੀ ਸਕੂਲਾਂ ਦੀ ਗੱਲ ਨਾ ਕਰਦੇ ਹੋਏ ਸਮੁੱਚੇ ਸਕੂਲ ਸਿਸਟਮ ਦੀ ਗੱਲ ਕਰਾਂ ਤਾਂ ਅਸੀਂ ਦੇਖਦੇ ਹਾਂ ਕਿ ਪਿਛਲੇ ਕੁਝ ਕੁ ਸਾਲਾਂ ਵਿੱਚ ਇਹ ਟਿਊਸ਼ਨ ਕਲਚਰ ਸਾਡੇ ਐਜੂਕੇਸ਼ਨ ਸਿਸਟਮ ਵਿੱਚ ਬਹੁਤ ਜ਼ਿਆਦਾ ਹਾਵੀ ਹੋ ਗਿਆ। ਇਹ ਇੱਕ ਨਾਮਰਾਦ ਭੇਡ ਚਾਲ ਚੱਲੀ ਹੋਈ ਹੈ ਜੋ ਕਿ ਸਾਡੇ ਲੋਕਾਂ ਦੇ ਆਰਥਿਕ ਸ਼ੋਸ਼ਣ ਦਾ ਵੀ ਹਥਿਆਰ ਬਣ ਚੁੱਕਾ ਹੈ। ਅੱਜ ਇਹ ਪ੍ਰਾਈਵੇਟ ਟਿਊਸ਼ਨ ਅਤੇ ਕੋਚਿੰਗ ਸੈਂਟਰ ਪੂਰੀ ਤਰ੍ਹਾਂ ਮੰਡੀ ਦਾ ਰੂਪ ਅਖਤਿਆਰ ਕਰ ਚੁੱਕੇ ਹਨ। ਸਿੱਖਿਆ ਦਾ ਵਪਾਰੀਕਰਨ ਕਰ ਦਿੱਤਾ ਗਿਆ ਹੈ। ਇਹਨਾਂ ਦਾ ਕੰਮ ਕੇਵਲ ਪੈਸਾ ਕਮਾਉਣਾ ਹੈ, ਨਾ ਕਿ ਸਿੱਖਿਆ ਦੇਣਾ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਇਹ ਇੰਨੇ ਵਧੇ ਫੁੱਲੇ ਕਿਵੇਂ? ਇਹ ਇਸ ਲਈ ਵੱਧ ਫੁੱਲ ਗਏ ਕਿਉਂਕਿ ਸਾਡੇ ਬੱਚਿਆਂ ਵਿੱਚ ਸੈਲਫ ਸਟੱਡੀ ਦੀ ਆਦਤ ਨਹੀਂ ਰਹੀ। ਮੈਨੂੰ ਲੱਗਦਾ ਕਿ ਸਿੱਖਿਆ ਵਿਭਾਗ ਔਰ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਹ ਆਨਲਾਈਨ ਸਟੱਡੀ ਰਾਹੀਂ ਜੋ ਸੈਲਫ ਸਟੱਡੀ ਕਰਨ ਦੀ ਮੁਹਿੰਮ ਚਲਾਈ ਗਈ ਹੈ, ਇਸ ਨਾਲ ਇੱਕ ਬਹੁਤ ਵੱਡਾ ਫਾਇਦਾ ਇਹ ਹੋਣ ਜਾ ਰਿਹਾ ਹੈ ਕਿ ਇਹ ਸਾਨੂੰ ਟਿਊਸ਼ਨ ਕਲਚਰ ਤੋਂ ਤੋੜਨ ਵਿੱਚ ਸਹਾਇਕ ਸਿੱਧ ਹੋਵੇਗਾ। ਇਹ ਮੁਹਿੰਮ ਇੱਕ ਰਾਹ ਦਸੇਰਾ ਬਣ ਕੇ ਉਭਰੇਗੀ ਅਤੇ ਮਾਪਿਆਂ ਸਮੇਤ ਵਿਦਿਆਰਥੀਆਂ ਦੇ ਇਸ ਵਹਿਮ ਨੂੰ ਦੂਰ ਕਰੇਗੀ ਕਿ ਉਹਨਾਂ ਦੇ ਬੱਚੇ ਜਾਂ ਵਿਦਿਆਰਥੀ ਆਪਣੇ ਆਪ ਨਹੀਂ ਪੜ੍ਹ ਸਕਦੇ। ਬਲਰਾਜ ਜੀ, ਇਹ ਸਾਡਾ ਦੁਖਾਂਤ ਰਿਹਾ ਕਿ ਸੈਲਫ ਸਟੱਡੀ ਵਰਗੇ ਇੰਨੇ ਅਹਿਮ ਵਿਸ਼ੇ 'ਤੇ ਜ਼ਿਆਦਾ ਚਰਚਾ ਨਹੀਂ ਹੁੰਦੀ, ਲੇਕਿਨ ਖੁਸ਼ੀ ਦੀ ਗੱਲ ਹੈ ਕਿ ਸਿੱਖਿਆ ਵਿਭਾਗ ਅਤੇ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਸ ਪਹਿਲਕਦਮੀ ਨਾਲ ਇਹ ਅਹਿਮ ਵਿਸ਼ਾ ਅੱਜ ਫਿਰ ਚਰਚਾ ਦਾ ਵਿਸ਼ਾ ਬਣਿਆ।
0: ਜੀ ਬਿਲਕੁਲ, ਸੈਲਫ ਸਟੱਡੀ ਦਾ ਅਹਿਮ ਵਿਸ਼ਾ ਲੰਮੇ ਸਮੇਂ ਤੋਂ ਅਣਗੌਲਿਆ ਹੋਇਆ ਪਿਆ ਸੀ ਜੋ ਕਿ ਫਿਰ ਚਰਚਾ ਵਿੱਚ ਆਇਆ ਹੈ ਅਤੇ ਲਾਜ਼ਮੀ ਤੌਰ 'ਤੇ ਵਿਦਿਆਰਥੀਆਂ ਲਈ ਸਹਾਇਕ ਵੀ ਸਿੱਧ ਹੋਵੇਗਾ। ਲਵੀਸ਼ ਜੀ, ਅਸੀਂ ਵਿਦਿਆਰਥੀਆਂ ਲਈ ਸੈਲਫ ਸਟੱਡੀ ਦੀ ਗੱਲ ਤਾਂ ਕਰਦੇ ਹਾਂ, ਲੇਕਿਨ ਸੈਲਫ ਸਟੱਡੀ ਕਰਨੀ ਕਿਵੇਂ ਹੈ, ਉਸ ਦੀ ਯੋਜਨਾ ਕੀ ਹੋਣੀ ਚਾਹੀਦੀ ਹੈ, ਉਸ ਲਈ ਵਿਦਿਆਰਥੀ ਵੱਲੋਂ ਕੀ ਤਿਆਰੀ ਕੀਤੀ ਜਾਵੇ?
1: ਦੇਖੋ, ਮੇਰਾ ਮੰਨਣਾ ਹੈ ਕਿ ਹਰ ਵਿਦਿਆਰਥੀ ਦਾ ਪੜ੍ਹਨ ਦਾ ਆਪੋ ਆਪਣਾ ਇੱਕ ਅਲੱਹਦਾ ਤਰੀਕਾ ਹੁੰਦਾ ਅਤੇ ਹਰ ਵਿਦਿਆਰਥੀ ਆਪਣੇ ਉਸ ਤਰੀਕੇ ਨਾਲ ਹੀ ਬਿਹਤਰ ਪੜ੍ਹ ਪਾਉਂਦਾ। ਲੇਕਿਨ ਫਿਰ ਵੀ ਕੁਝ ਬੁਨਿਆਦੀ ਜਿਹੀ ਗੱਲਾਂ ਦਾ ਧਿਆਨ ਸਾਨੂੰ ਜ਼ਰੂਰ ਰੱਖਣਾ ਪੈਂਦਾ ਜਿਸ 'ਤੇ ਅਮਲ ਕਰਕੇ ਅਸੀਂ ਬਿਹਤਰ ਨਤੀਜੇ ਦੇ ਸਕਦੇ ਹਾਂ। ਉਸ ਵਿੱਚ ਸਭ ਤੋਂ ਪਹਿਲਾਂ ਹੈ ਮਜ਼ਮੂਨਾਂ ਦੀ ਚੋਣ, ਮਤਲਬ ਅਸੀਂ ਕਿਸ ਵਿਸ਼ੇ ਦੇ ਕਿਹੜੇ ਟੌਪਿਕ ਪੜ੍ਹਨੇ ਹਨ ਸੈਲਫ ਸਟੱਡੀ ਰਾਹੀਂ। ਉਹਨਾਂ ਦੀ ਸਪੱਸ਼ਟਤਾ ਵਿਦਿਆਰਥੀ ਵਿੱਚ ਹੋਣਾ ਬਹੁਤ ਜ਼ਰੂਰੀ ਹੈ। ਦੂਸਰਾ ਹੈ ਪੱਕਾ ਟਾਈਮ ਟੇਬਲ। ਵਿਦਿਆਰਥੀ ਨੂੰ ਇੱਕ ਪੱਕਾ ਟਾਈਮ ਟੇਬਲ ਬਣਾ ਕੇ ਰੱਖਣਾ ਚਾਹੀਦਾ ਹੈ ਕਿ ਉਸਨੇ ਕਿਸ ਦਿਨ ਕਿਸ ਵਿਸ਼ੇ ਦੇ ਕਿਸ ਟੌਪਿਕ ਨੂੰ ਪੜ੍ਹਨਾ। ਇਹ ਟਾਈਮ ਟੇਬਲ 10 ਦਿਨ, ਹਫ਼ਤਾ ਜਾਂ 15 ਦਿਨ ਦਾ ਵੀ ਹੋ ਸਕਦਾ ਹੈ ਅਤੇ ਵਿਦਿਆਰਥੀ ਉਸ ਟਾਈਮ ਟੇਬਲ ਨੂੰ ਲਿਖਤੀ ਰੂਪ ਵਿੱਚ ਬਣਾ ਕੇ ਉਸ ਜਗ੍ਹਾ 'ਤੇ ਲਗਾ ਲਵੇ ਕੰਧ ਨਾਲ ਜਿੱਥੇ ਬੈਠ ਕੇ ਉਹ ਪੜ੍ਹਦਾ, ਤਾਂ ਕਿ ਆਉਂਦੇ ਜਾਂਦੇ ਉਹ ਟਾਈਮ ਟੇਬਲ ਉਸਦੇ ਧਿਆਨ ਵਿੱਚ ਪੈਂਦਾ ਰਹੇ। ਵਿਦਿਆਰਥੀ ਮਨ ਦੇਖੋ ਬਲਰਾਜ ਜੀ ਬਹੁਤ ਚੰਚਲ ਹੁੰਦਾ, ਦਿਮਾਗ ਵਿੱਚ ਹੋਰ ਬਹੁਤ ਚੀਜ਼ਾਂ ਚੱਲਦੀਆਂ ਅਤੇ ਕਈ ਵਾਰ ਉਹਦੇ ਦਿਮਾਗ 'ਚੋਂ ਇਹ ਚੀਜ਼ ਨਿਕਲ ਜਾਂਦੀ ਹੈ। ਲੇਕਿਨ ਵਾਰ ਵਾਰ ਟਾਈਮ ਟੇਬਲ ਅੱਖਾਂ ਦੇ ਸਾਹਮਣੇ ਆਉਣ ਨਾਲ ਉਹ ਪੜ੍ਹਨ ਬੈਠਣ ਲਈ ਪ੍ਰੇਰਿਤ ਹੋ ਸਕਦਾ। ਇਸ ਤੋਂ ਅਗਲਾ ਕੰਮ ਹੈ ਮਜ਼ਮੂਨਾਂ ਦੀ ਤਰਤੀਬ ਕਿ ਕਿਹੜਾ ਟੌਪਿਕ ਪਹਿਲਾਂ ਪੜ੍ਹਨਾ। ਇਹ ਬੜਾ ਅਹਿਮ ਚੀਜ਼ ਹੈ, ਪਹਿਲਾਂ ਕਿਹੜਾ ਟੌਪਿਕ ਪੜ੍ਹਨਾ ਔਰ ਬਾਅਦ ਵਿੱਚ ਕਿਹੜਾ, ਵਿਦਿਆਰਥੀ ਨੂੰ ਇਹ ਪਤਾ ਹੋਣਾ ਚਾਹੀਦਾ ਤਾਂ ਕਿ ਉਹ ਆਸਾਨ ਤੋਂ ਮੁਸ਼ਕਿਲ ਵੱਲ ਨੂੰ ਵਧੇ ਅਤੇ ਪਹਿਲਾਂ ਪੜ੍ਹਿਆ ਹੋਇਆ ਟੌਪਿਕ ਉਹਦੇ ਅਗਲੇ ਪੜ੍ਹਨ ਵਾਲੇ ਟੌਪਿਕ ਦੇ ਵਿੱਚ ਸਹਾਇਕ ਸਿੱਧ ਹੋਵੇ। ਵਿਦਿਆਰਥੀ ਇੱਕ ਚੀਜ਼ ਦਾ ਖਾਸ ਧਿਆਨ ਰੱਖਣ ਕਿ ਉਹ ਇਹ ਸਮਝ ਲੈਣ ਕਿ ਉਹਨਾਂ ਨੇ ਸੈਲਫ ਸਟੱਡੀ ਸਿਰਫ ਪੜ੍ਹਨ ਲਈ ਨਹੀਂ ਕਰਨੀ ਬਲਕਿ ਸਮਝਣ ਲਈ ਕਰਨੀ ਹੈ। ਅਤੇ ਅਖੀਰ ਵਿੱਚ ਸਭ ਤੋਂ ਅਹਿਮ ਫੀਡਬੈਕ, ਇਹ ਬਹੁਤ ਅਹਿਮ ਚੀਜ਼ ਹੈ। ਵਿਦਿਆਰਥੀ ਰਾਤ ਨੂੰ ਸੌਣ ਤੋਂ ਪਹਿਲਾਂ ਆਤਮ ਪੜਚੋਲ ਕਰੇ ਕਿ ਮੈਂ ਜੋ ਪੜ੍ਹਿਆ ਹੈ ਉਹ ਮੇਰੇ ਲਈ ਕੀ ਸਹਾਇਕ ਹੈ, ਮੈਨੂੰ ਉਸਦਾ ਕੀ ਲਾਭ ਹੋਇਆ। ਕਿਉਂਕਿ ਇਹ ਸੈਲਫ ਸਟੱਡੀ ਦੀ ਗੱਲ ਆਪਾਂ ਕਰ ਰਹੇ ਹਾਂ ਅਤੇ ਜਿਹੜੀ ਫੀਡਬੈਕ ਹੈ ਉਹ ਵੀ ਸੈਲਫ ਫੀਡਬੈਕ ਹੀ ਹੋਵੇਗੀ। ਇਸ ਦਾ ਇੱਕ ਫਾਇਦਾ ਤਾਂ ਇਹ ਹੈ ਕਿ ਜੇਕਰ ਕਿਸੇ ਕਾਰਨ ਉਹ ਕਿਸੇ ਦਿਨ ਨਹੀਂ ਪੜ੍ਹ ਪਾਉਂਦਾ ਤਾਂ ਰਾਤ ਨੂੰ ਸੋਚੇਗਾ ਜ਼ਰੂਰ ਕਿ ਮੈਂ ਅੱਜ ਪੜ੍ਹਿਆ ਨਹੀਂ। ਕਿਉਂਕਿ ਅਕਸਰ ਦੇਖਣ ਵਿੱਚ ਆਉਂਦਾ ਕਿ ਵਿਦਿਆਰਥੀ ਪੜ੍ਹਨ ਦਾ ਪਲੈਨ ਤਾਂ ਬਣਾ ਲੈਂਦੇ ਆ ਪਰ ਉਸਦੇ ਅਮਲ ਕਰਨ ਤੋਂ ਘੇਸਲ ਮਾਰ ਜਾਂਦੇ ਆ। ਸੋ ਇਹ ਉਸਦੀ ਸੈਲਫ ਸਟੱਡੀ ਦੀ ਨਿਰੰਤਰਤਾ ਨੂੰ ਬਣਾਈ ਰੱਖਣ ਲਈ ਬਹੁਤ ਸਹਾਇਕ ਸਿੱਧ ਹੋਏਗਾ।
0: ਜੀ ਬਿਲਕੁਲ ਲਵੀਸ਼ ਜੀ, ਤੁਸੀਂ ਬਹੁਤ ਵਧੀਆ ਸੁਝਾਅ ਦੇ ਰਹੇ ਹੋ, ਬਹੁਤ ਕੰਮ ਦੀਆਂ ਗੱਲਾਂ ਸਰੋਤਿਆਂ ਨਾਲ ਸਾਂਝੀਆਂ ਕਰ ਰਹੇ ਹੋ, ਮੈਨੂੰ ਵੀ ਬਹੁਤ ਚੰਗੀ ਤਰ੍ਹਾਂ ਸਮਝ ਲੱਗ ਰਹੀ ਹੈ ਅਤੇ ਉਮੀਦ ਹੈ ਕਿ ਪ੍ਰੋਗਰਾਮ ਸੁਣਨ ਵਾਲੇ ਸਰੋਤਿਆਂ ਅਤੇ ਖਾਸ ਕਰਕੇ ਵਿਦਿਆਰਥੀਆਂ ਲਈ ਵੀ ਇਹ ਗੱਲਾਂ ਲਾਹੇਵੰਦ ਸਾਬਿਤ ਹੋਣਗੀਆਂ। ਚਰਚਾ ਨੂੰ ਅੱਗੇ ਤੋਰਦੇ ਹੋਏ ਲਵੀਸ਼ ਜੀ, ਇਸ ਗੱਲ 'ਤੇ ਚਾਨਣਾ ਪਾਓ ਕਿ ਅਜਿਹੀ ਪੜ੍ਹਾਈ ਨਾਲ ਅਸੀਂ ਕਹਿ ਸਕਦੇ ਹਾਂ ਕਿ ਵਿਦਿਆਰਥੀ ਸਹੀ ਦਿਸ਼ਾ ਵੱਲ ਅੱਗੇ ਵੱਧ ਰਹੇ ਹਨ ਜਾਂ ਉਸਦੀ ਡਾਇਰੈਕਸ਼ਨ ਸਹੀ ਹੈ।
1: ਜੀ ਬਿਲਕੁਲ, ਅਸੀਂ ਇਹ ਕਹਿ ਸਕਦੇ ਹਾਂ। ਦੇਖੋ ਬਲਰਾਜ ਜੀ, ਕਿਸੇ ਪੜ੍ਹਨ ਵਾਲੇ ਵਿੱਚ ਇਹ ਆਦਤ ਹੋਣਾ ਬਹੁਤ ਜ਼ਰੂਰੀ ਹੈ। ਇਹ ਆਦਤ ਬਣਨਾ ਹੀ ਆਪਣੇ ਆਪ ਵਿੱਚ ਇੱਕ ਉਪਲਬਧੀ ਹੈ। ਤੁਸੀਂ ਇਸ ਨੂੰ ਸਿਰਫ ਸਕੂਲੀ ਪੜ੍ਹਾਈ ਜਾਂ ਸਿਲੇਬਸ ਪੜ੍ਹਨ ਦੀ ਹੱਦ ਤੱਕ ਨਾ ਵਿਚਾਰੋ, ਇਸ ਦਾ ਪ੍ਰਭਾਵ ਬਹੁਤ ਵਿਆਪਕ ਹੈ। ਜ਼ਰਾ ਆਪਣਾ ਬਚਪਨ ਯਾਦ ਕਰੋ। ਅਸੀਂ ਬਚਪਨ ਵਿੱਚ ਵਿਹਲੇ ਬੈਠੇ ਚਾਚਾ ਚੌਧਰੀ, ਨਾਗਰਾਜ ਆਦਿ ਕਈ ਕੌਮਿਕਸ ਅਤੇ ਬਾਲ ਕਹਾਣੀਆਂ ਦੀਆਂ ਕਿਤਾਬਾਂ ਪੜ੍ਹਦੇ ਹੁੰਦੇ ਸੀ। ਇਹ ਵੀ ਇੱਕ ਤਰ੍ਹਾਂ ਦੀ ਸੈਲਫ ਸਟੱਡੀ ਸੀ। ਵਿਹਲੇ ਬੈਠੇ ਅਜਿਹੀਆਂ ਪ੍ਰੇਰਣਾਦਾਈ ਬਾਲ ਕਹਾਣੀਆਂ ਪੜ੍ਹਦੇ ਹੋਏ ਬਿਨਾਂ ਕਿਸੇ ਦੇ ਉਪਦੇਸ਼ ਦਿੱਤਿਆਂ ਹੀ ਕਈ ਤਰ੍ਹਾਂ ਦੀਆਂ ਨੈਤਿਕ ਕਦਰਾਂ ਕੀਮਤਾਂ ਸਹਿਜੇ ਹੀ ਸਾਡੇ ਜੀਵਨ ਦਾ ਹਿੱਸਾ ਬਣ ਗਈਆਂ, ਜਿਵੇਂ ਇਮਾਨਦਾਰੀ, ਸੱਚ ਬੋਲਣਾ, ਧੋਖਾ ਨਾ ਕਰਨਾ। ਇਹਨਾਂ ਕੌਮਿਕਸ ਪੜ੍ਹਨ ਨਾਲ ਸਾਨੂੰ ਵਿਹਲੇ ਸਮੇਂ ਪੜ੍ਹਨ ਦੀ ਆਦਤ ਪਈ, ਜੋ ਪਹਿਲਾਂ ਤਾਂ ਸਾਨੂੰ ਆਪਣੇ ਸਿਲੇਬਸ ਦੇ ਪਾਠ ਪੜ੍ਹਨ ਤੱਕ ਲੈ ਕੇ ਗਈ ਅਤੇ ਫਿਰ ਉਸ ਤੋਂ ਬਾਅਦ ਅੱਗੇ ਵੱਧ ਕੇ ਸਾਹਿਤ ਪੜ੍ਹਨ ਤੱਕ ਲੈ ਗਈ। ਤੁਹਾਨੂੰ ਯਾਦ ਹੋਵੇਗਾ ਕਿ ਆਪਣੇ ਪੱਕੇ ਇਮਤਿਹਾਨ ਦੇਣ ਤੋਂ ਬਾਅਦ ਅਸੀਂ ਸਕੂਲ ਖੁੱਲ੍ਹਣ ਤੋਂ ਪਹਿਲਾਂ ਹੀ ਅਗਲੀ ਜਮਾਤ ਦੀਆਂ ਕਿਤਾਬਾਂ ਲੈ ਕੇ ਉਹਨਾਂ ਨੂੰ ਪੜ੍ਹਨਾ ਸ਼ੁਰੂ ਕਰ ਦਿੰਦੇ ਸੀ, ਜਿਸ ਨਾਲ ਸਕੂਲ ਜਾਣ ਤੋਂ ਪਹਿਲਾਂ ਹੀ ਸਾਨੂੰ ਆਪਣੇ ਅਗਲੇ ਸਿਲੇਬਸ ਬਾਰੇ ਜਾਣ ਪਹਿਚਾਣ ਹੋ ਜਾਂਦੀ ਸੀ ਅਤੇ ਅਧਿਆਪਕ ਦੇ ਪੜ੍ਹਾਉਣ ਵੇਲੇ ਸਾਡੇ ਲਈ ਉਹ ਸਹਾਇਕ ਸਿੱਧ ਹੁੰਦੀ ਸੀ। ਸਾਹਿਤ ਪੜ੍ਹਨ ਦੀ ਚੇਟਕ ਵੀ ਸਾਨੂੰ ਇੱਦਾਂ ਹੀ ਲੱਗੀ। ਬਸ ਹੁਣ ਵੀ ਵਿਦਿਆਰਥੀਆਂ ਨੂੰ ਸੈਲਫ ਸਟੱਡੀ ਰਾਹੀਂ ਸਾਹਿਤ ਪੜ੍ਹਨ ਦੀ ਚੇਟਕ ਲਗਾਉਣੀ ਹੈ, ਫਿਰ ਤੁਸੀਂ ਇਸ ਦੇ ਨਤੀਜੇ ਦੇਖਿਓ। ਇਸ ਨੂੰ ਮੇਰਾ ਕਹਿਣਾ ਹੈ ਕਿ ਥੋੜ੍ਹੇ ਲਾਰਜਰ ਪਰਸਪੈਕਟਿਵ ਵਿੱਚ ਦੇਖੋ। ਜੇਕਰ ਅਜੋਕੀ ਪੀੜ੍ਹੀ ਨੂੰ ਸਾਹਿਤ ਪੜ੍ਹਨ ਦੀ ਚੇਟਕ ਲੱਗ ਗਈ ਨਾ, ਤਾਂ ਉਸਦੀਆਂ ਕਈ ਬੁਰੀਆਂ ਆਦਤਾਂ ਦਾ ਖਾਤਮਾ ਆਪਣੇ ਆਪ ਹੋ ਜਾਣਾ। ਜੇਕਰ ਉਹ ਸਾਹਿਤ ਨਾਲ ਜੁੜੇਗਾ ਤਾਂ ਉਹ ਨਸ਼ਿਆਂ ਵਰਗੀਆਂ ਲਾਮਤਾਂ ਤੋਂ ਦੂਰ ਹੋਵੇਗਾ। ਖਾਲੀ ਦਿਮਾਗ ਸ਼ੈਤਾਨ ਦਾ ਘਰ ਹੁੰਦਾ ਤੇ ਜਦੋਂ ਦਿਮਾਗ ਹੀ ਖਾਲੀ ਨਹੀਂ ਰਹੇਗਾ ਤੇ ਸ਼ੈਤਾਨੀ ਤੇ ਹੋਰ ਬੁਰੀਆਂ ਆਦਤਾਂ ਤੋਂ ਵੀ ਬਚ ਜਾਏਗਾ। ਸਾਡੇ ਸਾਰੇ ਸਕੂਲਾਂ ਦੀਆਂ

0: ਕਿ ਵਿਦਿਆਰਥੀ ਆਪਣਾ ਗੋਲ ਨੂੰ ਲੈ ਕੇ ਜ਼ਿਆਦਾ ਸਪਸ਼ਟ ਨਹੀਂ ਹੁੰਦੇ, ਉਹ ਪੜ੍ਹਾਈ ਲਈ ਜ਼ਿਆਦਾ ਅਵੇਅਰ ਵੀ ਨਹੀਂ ਹੁੰਦੇ ਅਤੇ ਕਈ ਵਾਰੀ ਪੜ੍ਹਾਈ ਵਿੱਚੋਂ ਵੀ ਛੱਡ ਦਿੰਦੇ ਹਨ। ਕੀ ਸੈਲਫ ਸਟੱਡੀ ਇਸ ਕੰਮ ਵਿੱਚ ਵਿਦਿਆਰਥੀਆਂ ਲਈ ਸਹਾਇਕ ਹੋ ਸਕਦੀ ਹੈ?
1: ਇਹ ਗੱਲ ਬਿਲਕੁਲ ਠੀਕ ਹੈ ਕਿ ਕਈ ਵਿਦਿਆਰਥੀ ਔਰ ਖਾਸ ਤੌਰ 'ਤੇ ਪੇਂਡੂ ਖੇਤਰਾਂ ਦੇ ਵਿਦਿਆਰਥੀ ਆਪਣੇ ਗੋਲ ਨੂੰ ਲੈ ਕੇ ਜ਼ਿਆਦਾ ਚੇਤੰਨ ਨਹੀਂ ਹੁੰਦੇ। ਕਿਉਂ ਪੜ੍ਹਨਾ ਅਤੇ ਕੀ ਪੜ੍ਹਨਾ ਇਸ ਬਾਰੇ ਉਹਨਾਂ ਨੂੰ ਬਹੁਤ ਭੁਲੇਖਾ ਹੁੰਦਾ। ਕਈ ਵਿਦਿਆਰਥੀ ਆਪਣੀ ਪੜ੍ਹਾਈ ਲਈ ਬਹੁਤੇ ਸੰਜੀਦਾ ਵੀ ਨਹੀਂ ਹੁੰਦੇ, ਜੋ ਕਿ ਸਿਰਫ ਪਾਸ ਹੋਣ ਲਈ ਪੜ੍ਹਦੇ ਆ। ਇਹ ਇੱਕ ਬਹੁਤ ਬੜਾ ਵੱਡਾ ਦੁਖਾਂਤ ਹੈ ਬਲਰਾਜ ਜੀ ਕਿ ਪੜ੍ਹਾਈ ਨੂੰ ਅਸੀਂ ਨੰਬਰ ਗੇਮ ਨਾਲ ਜੋੜ ਕੇ ਉਹਦੇ ਵਿੱਚ ਉਲਝਾ ਦਿੱਤਾ, ਪਰਸੈਂਟੇਜ ਦੀ ਖੇਡ ਬਣਾ ਦਿੱਤੀ ਗਈ ਹੈ, ਜੋ ਕਿ ਪੜ੍ਹਾਈ ਅਤੇ ਰੁਜ਼ਗਾਰ ਨਾਲ ਸੰਬੰਧਿਤ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹੈ। ਮੈਂ ਆਪਣੇ ਅਧਿਆਪਨ ਦੇ ਤਜ਼ੁਰਬੇ ਤੋਂ ਮਹਿਸੂਸ ਕੀਤਾ ਹੈ ਕਿ ਕੁਝ ਵਿਦਿਆਰਥੀ ਪੜ੍ਹਾਈ ਨੂੰ ਲੈ ਕੇ ਇਸ ਲਈ ਸੰਜੀਦਾ ਨਹੀਂ ਹੁੰਦੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਉਹ 'ਚ ਸਿੱਖਿਆ ਪ੍ਰਾਪਤ ਨਹੀਂ ਕਰ ਸਕਣਗੇ। ਕਈ ਵਾਰ ਇਸ ਦਾ ਕਾਰਨ ਸਾਧਨਾਂ ਦੀ ਕਮੀ ਹੁੰਦਾ ਅਤੇ ਕਈ ਵਾਰ ਪਿੰਡਾਂ ਤੋਂ ਉੱਚ ਸਿੱਖਿਆ ਦੇ ਅਦਾਰਿਆਂ ਦੀ ਦੂਰੀ ਇਸ ਦਾ ਕਾਰਨ ਬਣਦੀ ਹੈ। ਖਾਸ ਤੌਰ 'ਤੇ ਪੇਂਡੂ ਖੇਤਰ ਦੀ ਕੁੜੀਆਂ ਨੂੰ ਇਹ ਸਮੱਸਿਆ ਜ਼ਿਆਦਾ ਆਉਂਦੀ ਹੈ ਕਿ ਮਾਪੇ ਉਹਨਾਂ ਨੂੰ ਜ਼ਿਆਦਾ ਦੂਰ ਪੜ੍ਹਨ ਵਾਸਤੇ ਨਹੀਂ ਭੇਜਦੇ ਅਤੇ ਉਹ 10ਵੀਂ ਜਾਂ 12ਵੀਂ ਜੋ ਵੀ ਪਿੰਡ ਵਿੱਚ ਜਾਂ ਨਜ਼ਦੀਕ ਉਪਲਬਧ ਹੈ ਉਨੀ ਪੜ੍ਹਾਈ ਕਰਵਾਉਂਦੇ ਹਨ। ਜਦੋਂ ਵਿਦਿਆਰਥੀ ਨੂੰ ਪਤਾ ਹੁੰਦਾ ਕਿ ਉਸਨੇ ਅੱਗੇ ਨਹੀਂ ਪੜ੍ਹਨਾ ਤਾਂ ਉਹ ਪਹਿਲਾਂ ਹੀ ਪੜ੍ਹਾਈ ਪ੍ਰਤੀ ਗੈਰ ਸੰਜੀਦਾ ਹੋ ਜਾਂਦਾ ਅਤੇ 10ਵੀਂ 12ਵੀਂ ਵਿੱਚ ਵੀ ਜ਼ਿਆਦਾ ਖੁੱਭ ਕੇ ਨਹੀਂ ਪੜ੍ਹਦਾ। ਇਸੇ ਸੈਲਫ ਸਟੱਡੀ ਦਾ ਇੱਥੇ ਰੋਲ ਬਹੁਤ ਮਹੱਤਵਪੂਰਨ ਹੋ ਜਾਂਦਾ ਹੈ। ਜੇਕਰ ਵਿਦਿਆਰਥੀ ਨੂੰ ਸੈਲਫ ਸਟੱਡੀ ਦੀ ਆਦਤ ਹੈ ਤਾਂ ਉਹ ਪ੍ਰਾਈਵੇਟ ਸਕੀਮ ਆਫ ਸਟੱਡੀ ਦੇ ਤਹਿਤ ਘਰ ਬੈਠੇ ਵੀ ਉੱਚ ਸਿੱਖਿਆ ਦੀ ਪ੍ਰਾਪਤੀ ਕਰ ਸਕਦਾ ਔਰ ਇਹਦੇ ਨਾਲ ਆਪਣੀ ਉੱਚ ਸਿੱਖਿਆ ਪ੍ਰਾਪਤ ਕਰਨ ਦੀ ਜਿਹੜੀ ਉਹਦੀ ਇੱਛਾ ਹੈ ਉਹ ਪੂਰੀ ਕੀਤੀ ਜਾ ਸਕਦੀ ਹੈ। ਬਤੌਰ ਪ੍ਰਾਈਵੇਟ ਕੈਂਡੀਡੇਟ ਉਹ ਜਿੰਨੀਆਂ ਮਰਜ਼ੀ ਡਿਗਰੀਆਂ ਹਾਸਲ ਕਰ ਸਕਦਾ, ਲੇਕਿਨ ਇਸ ਲਈ ਉਸ ਵਿੱਚ ਸੈਲਫ ਸਟੱਡੀ ਦੀ ਆਦਤ ਹੋਣਾ ਬਹੁਤ ਜ਼ਰੂਰੀ ਹੈ। ਮੈਂ ਤੁਹਾਨੂੰ ਆਪਣੀ ਉਦਾਹਰਨ ਦੇ ਕੇ ਦੱਸਾਂ ਬਲਰਾਜ ਜੀ, ਮੈਂ ਬੀਐਡ ਕਰਨ ਤੋਂ ਉਪਰੰਤ ਨੌਕਰੀ ਕਰਨ ਲੱਗ ਗਿਆ ਅਤੇ ਉਸ ਤੋਂ ਬਾਅਦ ਮੈਂ 3 ਵਿਸ਼ਿਆਂ ਵਿੱਚ MA ਕੀਤੀ ਬਤੌਰ ਪ੍ਰਾਈਵੇਟ ਕੈਂਡੀਡੇਟ ਔਰ 3 ਵਿੱਚ ਫਸਟ ਡਿਵੀਜ਼ਨ ਮੇਰੀ ਆਈ। ਇਹ ਕਿਉਂ ਪੋਸੀਬਲ ਹੋਇਆ, ਕਿਉਂ ਸੰਭਵ ਹੋਇਆ? ਕਿਉਂਕਿ ਮੈਨੂੰ ਸੈਲਫ ਸਟੱਡੀ ਦੀ ਆਦਤ ਸੀ ਅਤੇ ਆਦਤ ਹੈ। ਆਪਣੇ ਸਿਲੇਬਸ ਦੀਆਂ ਕਿਤਾਬਾਂ ਖਰੀਦ ਲੈਣੀਆਂ ਅਤੇ ਬਿਨਾਂ ਕਾਲਜ ਗਏ ਬਿਨਾਂ ਅਧਿਆਪਕ ਦੇ ਘਰ ਬੈਠੇ ਉਹਨਾਂ ਨੂੰ ਪੜ੍ਹਦੇ ਰਹਿਣਾ ਅਤੇ ਇਮਤਿਹਾਨ ਦੇ ਦੇਣਾ। ਇਸ ਤਰੀਕੇ ਨਾਲ ਸੈਲਫ ਸਟੱਡੀ ਅਜਿਹੇ ਬਹੁਤ ਸਾਰੇ ਵਿਦਿਆਰਥੀਆਂ ਲਈ ਲਾਹੇਵੰਦ ਸਾਬਿਤ ਹੋ ਸਕਦੀ ਹੈ ਜੋ ਕਿਸੇ ਕਰਕੇ ਕਾਲਜਾਂ ਵਿੱਚ ਨਹੀਂ ਜਾ ਸਕਦੇ, ਲੇਕਿਨ ਇਸ ਤਰ੍ਹਾਂ ਉਹ ਆਪਣੀ ਉਚੇਰੀ ਵਿੱਦਿਆ ਨੂੰ ਹਾਸਲ ਕਰਨ ਦਿਆ ਆਪਣਾ ਸੁਪਨਾ ਜਿਹੜਾ ਉਹ ਪੂਰਾ ਕਰ ਸਕਦੇ ਆ।
0: ਬਹੁਤ ਅੱਛਾ ਲਵੀਰ ਜੀ, ਲੇਕਿਨ ਜਿਵੇਂ ਤੁਸੀਂ ਕਿਹਾ ਕਿ ਸੈਲਫ ਸਟੱਡੀ ਨਾਲ ਘਰ ਬੈਠੇ ਬਿਨਾਂ ਅਧਿਆਪਕ ਦੇ ਹੀ ਪੜ੍ਹਾਈ ਕੀਤੀ ਜਾ ਸਕਦੀ ਹੈ, ਕੀ ਤੁਹਾਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਆਨਲਾਈਨ ਸਟੱਡੀ ਸਕੂਲ ਸਿਸਟਮ ਦਾ ਬਦਲ ਬਣ ਜਾਵੇਗੀ? ਹੋ ਸਕਦਾ ਇਸ ਨਾਲ ਭਵਿੱਖ ਵਿੱਚ ਸਕੂਲਾਂ ਦੀ ਲੋੜ ਵੀ ਨਾ ਰਹੇ?
1: ਬਲਰਾਜ ਜੀ, ਤੁਸੀਂ ਬਹੁਤ ਵਧੀਆ ਪ੍ਰਸ਼ਨ ਪੁੱਛਿਆ ਔਰ ਮੈਂ ਚਾਹੁੰਦਾ ਸੀ ਕਿ ਇਹ ਪ੍ਰਸ਼ਨ ਆਪਣੀ ਚਰਚਾ ਵਿੱਚ ਜ਼ਰੂਰ ਆਵੇ। ਇੱਥੇ ਮੈਂ ਪਹਿਲਾਂ ਇਹ ਸਪਸ਼ਟ ਕਰ ਦਿਆਂ ਕਿ ਸਕੂਲ ਹੁੰਦਾ ਕੀ ਹੈ। ਸਕੂਲ ਕੇਵਲ ਪ੍ਰੀਖਿਆ ਪਾਸ ਕਰਨ ਵਾਲੀ ਥਾਂ ਨਹੀਂ ਹੈ। ਵਿਦਿਆਰਥੀ ਵਾਸਤੇ ਉਸਦੇ ਸਰਵਪੱਖੀ ਵਿਕਾਸ ਦੀ ਥਾਂ ਹੈ। ਵਿਦਿਆਰਥੀ ਦੀ ਓਵਰਆਲ ਪਰਸਨੈਲਿਟੀ ਡਿਵੈਲਪਮੈਂਟ ਦਾ ਮੁੱਢ ਸਕੂਲ 'ਚੋਂ ਬੱਝਦਾ। ਸਕੂਲ ਵਿੱਚ ਵੱਖ ਵੱਖ ਰੁਚੀਆਂ ਦੇ, ਵੱਖ ਵੱਖ ਪਿਛੋਕੜ ਦੇ, ਵੱਖ ਵੱਖ ਸੁਭਾਵਾਂ ਦੇ ਵਿਦਿਆਰਥੀ ਆਉਂਦੇ ਨੇ। ਉਹ ਇਕੱਠੇ ਖੇਡਦੇ ਨੇ, ਪੜ੍ਹਦੇ ਨੇ, ਬੈਠਦੇ ਨੇ, ਘੁੰਮਦੇ ਨੇ, ਰੋਟੀ ਖਾਂਦੇ ਨੇ ਅਤੇ ਆਪਣੀਆਂ ਦੋਸਤੀਆਂ ਪਾਉਂਦੇ ਨੇ। ਸਵੇਰ ਦੀ ਸਭਾ ਵਿੱਚ ਖੜਾ ਵਖੜਾ ਵਿਦਿਆਰਥੀ ਬਿਨਾਂ ਕਿਸੇ ਪੜ੍ਹਾਈ ਦੇ ਹੀ ਨੈਤਿਕ ਕਦਰਾਂ ਕੀਮਤਾਂ ਦਾ ਪਾਠ ਸਿੱਖ ਜਾਂਦਾ। ਸਕੂਲ ਵਿੱਚ ਵਿਚਰਦਿਆਂ ਉਹ ਮਿਲ ਕੇ ਕੰਮ ਕਰਨ ਦੀ ਆਦਤ ਗ੍ਰਹਿਣ ਕਰਦਾ। ਕਿਸੇ ਹੋਰ ਦੇ ਵਿਚਾਰ ਨੂੰ ਸੁਣਨਾ ਅਤੇ ਅਹਿਮੀਅਤ ਦੇਣਾ ਇਹ ਉਹ ਸਕੂਲ ਤੋਂ ਸਿੱਖਦਾ। ਸਕੂਲ ਤੋਂ ਉਹ ਅਨੁਸ਼ਾਸਨ ਸਿੱਖਦਾ, ਦੁਨੀਆਂ ਵਿੱਚ ਵਿਚਰਨਾ ਸਿੱਖਦਾ ਅਤੇ ਭਵਿੱਖ ਵਿੱਚ ਆਉਣ ਵਾਲੀਆਂ ਚੁਣੌਤੀਆਂ ਦਾ ਮੁਕਾਬਲਾ ਕਿਵੇਂ ਕਰਨਾ ਇਹ ਸਿੱਖਦਾ। ਖੇਡਦੇ ਹੋਏ ਉਹ ਆਪਸੀ ਸਹਿਯੋਗ ਸਿੱਖਦਾ। ਪਹਿਨੀ ਹੋਈ ਇੱਕੋ ਜਿਹੀ ਵਰਦੀ ਤੋਂ ਉਹ ਬਰਾਬਰਤਾ ਦਾ ਪਾਠ ਸਿੱਖਦਾ ਅਤੇ ਇਹ ਸਭ ਉਹ ਘਰ ਬੈਠ ਕੇ ਕੇਵਲ ਕਿਤਾਬਾਂ ਪੜ੍ਹ ਕੇ ਨਹੀਂ ਸਿੱਖ ਸਕਦਾ। ਸਕੂਲ ਉਸਨੂੰ ਪੂਰਨ ਇਨਸਾਨ ਬਣਾਉਂਦਾ। ਤੁਸੀਂ ਦੇਖੋ, ਸਕੂਲ ਦੀਆਂ ਬਣੀਆਂ ਦੋਸਤੀਆਂ ਅਖੀਰਲੇ ਸਾਹ ਤੱਕ ਨਿਭਦੀਆਂ। ਸਕੂਲ ਵਿੱਚ ਬੱਚੇ ਦਾ ਕੇਵਲ ਅਕਾਦਮਿਕ ਵਿਕਾਸ ਹੀ ਨਹੀਂ ਹੁੰਦਾ, ਬਲਕਿ ਉਸਦੇ ਨਾਲ ਨਾਲ ਉਸਦਾ ਭਾਵਨਾਤਮਕ ਵਿਕਾਸ, ਸੱਭਿਆਚਾਰਕ ਵਿਕਾਸ

0: ਨੈਤਿਕ ਵਿਕਾਸ, ਸਰੀਰਕ, ਮਨੋਵਿਗਿਆਨਿਕ, ਸਮਾਜਿਕ, ਆਤਮਿਕ ਤੇ ਮਾਨਸਿਕ ਵਿਕਾਸ ਵੀ ਹੁੰਦਾ। ਬੱਚੇ ਦੇ ਜੀਵਨ ਵਿੱਚ ਅਧਿਆਪਕ ਦਾ ਬਹੁਤ ਵੱਡਾ ਰੋਲ ਹੈ ਤੇ ਜੋ ਉਸਨੂੰ ਸਕੂਲ ਵਿੱਚ ਹੀ ਪ੍ਰਾਪਤ ਹੁੰਦਾ। ਅਧਿਆਪਕ ਕੇਵਲ ਉਸਨੂੰ ਕਿਤਾਬੀ ਗਿਆਨ ਹੀ ਨਹੀਂ ਦਿੰਦਾ ਬਲਕਿ ਉਸਨੂੰ ਜੀਵਨ ਜਾਂਚ ਸਿਖਾਉਂਦਾ, ਉਹਦੇ ਲਈ ਪ੍ਰੇਰਣਾ ਪੁੰਜ ਬਣਦਾ। ਬਲਰਾਜ ਜੀ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਵੀ ਆਪਣੇ ਇੱਕ ਅਧਿਆਪਕ ਸ਼੍ਰੀ ਰਾਮ ਗੋਪਾਲ ਸਾਗਰ, ਜੋ ਕਿ ਜਲੰਧਰ ਦੇ ਰਹਿਣ ਵਾਲੇ ਨੇ, ਉਹਨਾਂ ਤੋਂ ਪ੍ਰੇਰਿਤ ਹੋ ਗਈ ਅਧਿਆਪਨ ਦੇ ਇਸ ਕਿੱਤੇ ਨਾਲ ਜੁੜਿਆ। ਸੋ ਮੇਰੀ ਬੇਨਤੀ ਹੈ ਕਿ ਸਕੂਲ ਨੂੰ ਤੁਸੀਂ ਕੇਵਲ ਸਿਲੇਬਸ ਦੀ ਪੜ੍ਹਾਈ ਤੱਕ ਜਾਂ ਕਲਾਸਾਂ ਪਾਸ ਕਰਨ ਤੱਕ ਮਹਿਦੂਦ ਨਾ ਰੱਖੋ। ਸਕੂਲ ਦੀ ਧਾਰਨਾ ਇਹ ਸਭ ਤੋਂ ਕਿਤੇ ਵੱਧ ਵਿਸਤ੍ਰਿਤ ਅਤੇ ਵਿਆਪਕ ਹੈ। ਮੇਰੀ ਜਿਹੜੀ ਉੱਪਰ ਕਹੀ ਗੱਲ ਹੈ, ਜੋ ਪ੍ਰਾਈਵੇਟ ਸਕੀਮ ਆਫ ਸਟੱਡੀ ਦੀ ਮੈਂ ਗੱਲ ਕੀਤੀ ਕਿ ਬੱਚਾ ਆਪਣੇ ਘਰ ਬੈਠ ਕੇ ਬਿਨਾਂ ਅਧਿਆਪਕ ਦੇ ਜਾਂ ਬਿਨਾਂ ਕਾਲਜ ਦੇ ਕਿਤਾਬਾਂ ਪੜ੍ਹ ਕੇ ਸੈਲਫ ਸਟੱਡੀ ਨਾਲ ਪੜ੍ਹ ਸਕਦਾ, ਉਹ ਉਚੇਰੀ ਸਿੱਖਿਆ 'ਤੇ ਲਾਗੂ ਹੁੰਦੀ ਹੈ। ਜਦੋਂ ਤੱਕ ਬੱਚਾ ਮਚਿਓਰ ਹੋ ਚੁੱਕਾ, ਉਸ ਦੇ ਵਿੱਚ ਜਿਹੜੀਆਂ ਇਹ ਨੈਤਿਕ ਕਦਰਾਂ ਕੀਮਤਾਂ ਦੇ ਨਾਲ ਨਾਲ ਹੋਰ ਮਨੋਵਿਗਿਆਨਿਕ ਵਿਕਾਸ, ਕਈ ਤਰ੍ਹਾਂ ਦੀਆਂ ਉਹਦੇ ਜਿਹੜੇ ਗੁਣ ਨੇ, ਉਹ ਉੱਭਰ ਕੇ ਬਣ ਚੁੱਕੇ ਨੇ, ਉਹ ਉਹਦੇ ਪਰਸਨੈਲਿਟੀ ਦਾ ਹਿੱਸਾ ਬਣ ਚੁੱਕੇ ਨੇ। ਇਹ ਸੈਲਫ ਸਟੱਡੀ ਦਾ ਕੰਮ ਸਕੂਲੀ ਪੜ੍ਹਾਈ ਦੇ ਦੌਰਾਨ ਉਹਦਾ ਬਦਲ ਨਹੀਂ ਹੋ ਸਕਦਾ। ਹਾਂ, ਸੈਲਫ ਸਟੱਡੀ ਆਪਣੇ ਸਕੂਲ ਐਜੂਕੇਸ਼ਨ ਦਾ ਇੱਕ ਸਹਾਇਕ ਹੋ ਸਕਦਾ, ਲੇਕਿਨ ਉਸਦਾ ਬਦਲ ਕਦੇ ਨਹੀਂ ਹੋ ਸਕਦਾ। ਇਸ ਚੀਜ਼ ਨੂੰ ਸਾਨੂੰ ਕਦੀ ਆਪਣੇ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ।
1: ਜੀ ਬਿਲਕੁਲ ਵੀਰ ਜੀ, ਜਿਵੇਂ ਤੁਸੀਂ ਕਿਹਾ ਕਿ ਸਕੂਲ ਕੇਵਲ ਕਿਤਾਬੀ ਪੜ੍ਹਾਈ ਤੱਕ ਸੀਮਤ ਨਹੀਂ ਹੈ ਬਲਕਿ ਇਸ ਤੋਂ ਕਿਤੇ ਵੱਧ ਕੇ ਹੈ, ਅਤੇ ਸੈਲਫ ਸਟੱਡੀ ਪੜ੍ਹਾਈ ਦਾ ਇੱਕ ਅੰਗ ਹੀ ਹੈ। ਇੱਕ ਆਖਰੀ ਗੱਲ ਹੋਰ, ਤੁਹਾਨੂੰ ਕੀ ਲੱਗਦਾ ਹੈ ਕਿ ਸੈਲਫ ਸਟੱਡੀ ਵਿੱਚ ਮਾਪਿਆਂ ਅਤੇ ਅਧਿਆਪਕ ਦਾ ਕੀ ਰੋਲ ਹੋ ਸਕਦਾ ਹੈ, ਭਾਵ ਕਿ ਇਸ ਆਦਤ ਨੂੰ ਡਿਵੈਲਪ ਕਰਨ ਲਈ ਇਹਨਾਂ ਦੀ ਕੀ ਭੂਮਿਕਾ ਹੋ ਸਕਦੀ ਹੈ?
0: ਜੀ ਬਲਰਾਜ ਜੀ, ਅਧਿਆਪਕ ਔਰ ਮਾਪੇ, ਇਹ ਸਾਡੀ ਪੜ੍ਹਾਈ ਦਾ ਬਹੁਤ ਵੱਡਾ ਅੰਗ ਨੇ ਔਰ ਇਹਨਾਂ ਦੀ ਬਹੁਤ ਮਹੱਤਵਪੂਰਨ ਭੂਮਿਕਾ ਹੈ। ਸਿਰਫ ਸੈਲਫ ਸਟੱਡੀ ਨਹੀਂ ਬਲਕਿ ਸਮੁੱਚੀ ਪੜ੍ਹਾਈ ਵਿੱਚ ਇਹਨਾਂ ਦੀ ਭੂਮਿਕਾ ਬਹੁਤ ਜ਼ਿਆਦਾ ਅਹਿਮ ਅਤੇ ਵੱਡੀ ਹੈ। ਮੇਰਾ ਮੰਨਣਾ ਹੈ ਕਿ ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਹੈ ਜਾਂ ਸਟੱਡੀ ਹੈ, ਇਹ ਇੱਕ ਤਿਪਹੀਆ ਵਾਹਨ ਆਟੋ ਰਿਕਸ਼ਾ ਵਾਂਗ ਹੈ, ਜਿਹਦਾ ਇੱਕ ਪਹੀਆ ਸਟੂਡੈਂਟ ਹੈ, ਦੂਸਰਾ ਅਧਿਆਪਕ ਹੈ ਅਤੇ ਤੀਸਰਾ ਉਹਦੇ ਮਾਪੇ ਹੈ। ਅਤੇ ਜਦੋਂ ਤਿੰਨੇ ਪਹੀਆਂ ਵਿੱਚ, ਤਿੰਨੇ ਟਾਇਰਾਂ ਵਿੱਚ ਠੀਕ ਹਵਾ ਹੋਏਗੀ, ਠੀਕ ਪ੍ਰੈਸ਼ਰ ਹੋਏਗਾ, ਉਹਨਾਂ ਦਾ ਸਾਰਾ ਪਹੀਏ ਠੀਕ ਕੰਮ ਕਰਦੇ ਹੋਣਗੇ, ਤਾਂ ਉਹ ਜਿਹੜਾ ਤਪਈਆ ਵਾਹਨ ਹੈ ਉਹ ਜ਼ਿਆਦਾ ਵਧੀਆ ਤਰੀਕੇ ਨਾਲ ਬਿਨਾਂ ਕਿਸੇ ਰੋਕ ਟੋਕ ਦੇ ਉਹ ਅੱਗੇ ਵੱਧ ਸਕਦਾ। ਅਤੇ ਜਦੋਂ ਇਹ ਤਿੰਨਾਂ ਵਿੱਚੋਂ ਕੋਈ ਇੱਕ ਪਹੀਆ ਵੀ ਠੀਕ ਨਹੀਂ ਕੰਮ ਕਰਦਾ ਤਾਂ ਸਵਾਰੀ ਬੈਠੀ ਹੋਈ ਨੂੰ ਝਟਕੇ ਲੱਗਦੇ। ਇਸੇ ਤਰ੍ਹਾਂ ਸਾਡਾ ਸਕੂਲ ਸਿਸਟਮ ਜਾਂ ਐਜੂਕੇਸ਼ਨ ਸਿਸਟਮ ਵੀ ਅਤੇ ਪਹੀਏ ਵਾਹਣ ਵਾਂਗੂ ਹੈ, ਅਤੇ ਉਹਨੂੰ ਸਮੂਥ ਚੱਲਣ ਵਾਸਤੇ ਇਹਨਾਂ ਤਿੰਨਾਂ ਦਾ ਠੀਕ ਹੋਣਾ ਬਹੁਤ ਜ਼ਰੂਰੀ ਹੈ। ਅਤੇ ਜਿੱਥੋਂ ਤੱਕ ਗੱਲ ਕਰੀਏ ਸੈਲਫ ਸਟੱਡੀ ਵਿੱਚ ਮਾਪਿਆਂ ਦੀ, ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚੇ ਨੂੰ ਸੈਲਫ ਸਟੱਡੀ ਲਈ ਹਮੇਸ਼ਾ ਪ੍ਰੇਰਿਤ ਕਰਨ। ਉਹਨਾਂ ਨੂੰ ਬਚਪਨ ਵਿੱਚ ਇਹੋ ਜਿਹੀਆਂ ਕਿਤਾਬਾਂ ਕਹਾਣੀਆਂ ਦੀਆਂ ਲੈ ਕੇ ਦੇਣ ਜਿਹੜੀਆਂ ਅਸੀਂ ਆਪਣੇ ਬਚਪਨ 'ਚ ਪੜ੍ਹਦੇ ਰਹੇ, ਉਹਨਾਂ ਨੂੰ ਉਹ ਸਮਾਨ ਪ੍ਰੋਵਾਈਡ ਕਰਵਾ ਸਕਣ ਜਿੱਥੋਂ ਤੱਕ ਸੰਭਵ ਹੋ ਸਕੇ, ਤਾਂ ਕਿ ਬੱਚਿਆਂ ਦੇ ਵਿੱਚ ਸੈਲਫ ਸਟੱਡੀ ਦੀ ਆਦਤ ਉਹ ਬਣੇ ਅਤੇ ਉਹਨਾਂ ਨੂੰ ਸੈਲਫ ਸਟੱਡੀ ਦਾ ਸਮਾਂ ਦੇਣ। ਜਿਹੜਾ ਸੈਲਫ ਸਟੱਡੀ ਦਾ ਸਮਾਂ ਬੱਚੇ ਨੇ ਨਿਰਧਾਰਿਤ ਕੀਤਾ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਟਾਈਮ ਟੇਬਲ ਬਣਾ ਕੇ ਰੱਖਣ ਦੀ, ਤਾਂ ਉਸ ਟਾਈਮ ਦੇ ਦੌਰਾਨ ਉਹਨੂੰ ਕੋਈ ਹੋਰ ਕੰਮ ਕਰਨ ਨੂੰ ਨਾ ਕਹਿਣ। ਇਸ ਤੋਂ ਇਲਾਵਾ ਉਹ ਬੱਚੇ ਨੂੰ ਮਾਪੇ ਉਸਦੇ ਪੜ੍ਹੇ ਬਾਰੇ ਪੁੱਛਦੇ ਰਹਿਣ ਅਤੇ ਪ੍ਰੇਰਿਤ ਕਰਦੇ ਰਹਿਣ। ਦੂਜੇ ਪਾਸੇ ਤੁਸੀਂ ਗੱਲ ਕੀਤੀ ਅਧਿਆਪਕ ਦੀ, ਤਾਂ ਅਧਿਆਪਕ ਦੀ ਭੂਮਿਕਾ ਮੇਰੇ ਹਿਸਾਬ ਨਾਲ ਇਸ ਸਾਰੇ ਕੰਮ ਵਿੱਚ ਸਭ ਤੋਂ ਜ਼ਿਆਦਾ ਵੱਡੀ ਹੈ, ਕਿਉਂਕਿ ਬੱਚਾ ਸਭ ਤੋਂ ਜ਼ਿਆਦਾ ਅਧਿਆਪਕ ਦੇ ਕਹੇ 'ਤੇ ਪ੍ਰੇਰਿਤ ਹੁੰਦਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਜਦੋਂ ਇਹ ਪ੍ਰਿੰਸੀਪਲ ਦਾ ਟੈਸਟ PPSC ਦਾ ਦਿੱਤਾ ਅਤੇ ਉਸ ਤੋਂ ਬਾਅਦ ਅਸੀਂ ਸ਼ੋਰਟਲਿਸਟ ਹੋਏ, ਔਰ ਇੱਕ ਮੇਰੇ ਦੋਸਤ ਬਣੇ ਇਸ ਦੌਰਾਨ ਪ੍ਰੀਤ ਇੰਦਰ ਕਈ, ਉਹ ਵੀ ਪ੍ਰਿੰਸੀਪਲ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਭੀਖੀ ਵਿਖ ਮਾਨਸਾ ਜ਼ਿਲ੍ਹਾ 'ਚ, ਤਾਂ ਉਹਨਾਂ ਨਾਲ ਫੋਨ 'ਤੇ ਕਈ ਵਾਰ ਚਰਚਾ ਹੁੰਦੀ ਸੀ। ਤਾਂ ਇੱਕ ਦਿਨ ਇਸ ਸੈਲਫ ਸਟੱਡੀ ਨੂੰ ਲੈ ਕੇ ਵੀ ਸਾਡੀ ਉਹ 'ਤੇ ਚਰਚਾ ਹੋਈ, ਤਾਂ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਵਾਕਿਆ ਮੇਰੇ ਨਾਲ ਸ਼ੇਅਰ ਕੀਤਾ। ਮੈਂ ਇੱਥੇ ਤੁਹਾਡੇ ਰਾਹੀਂ ਤੁਹਾਡੇ ਸਰੋਤਿਆਂ ਨਾਲ ਇਹ ਸ਼ੇਅਰ ਕਰਨਾ ਚਾਹੂੰਗਾ ਕਿ ਉਹ ਜਦੋਂ +1 ਵਿੱਚ ਪੜ੍ਹਦੇ ਸੀ ਤਾਂ ਇੱਕ ਦਿਨ ਉਹ ਟਿਊਸ਼ਨ 'ਤੇ ਚਲੇ ਗਏ ਪੜ੍ਹਨ, ਟਿਊਸ਼ਨ ਵਾਲੇ ਕੋਈ ਉੱਥੇ ਪੜ੍ਹਾਉਂਦੇ ਹੋਣਗੇ, ਕੋਚਿੰਗ ਦਿੰਦੇ ਹੋਣਗੇ, ਤਾਂ ਉਸ ਅਧਿਆਪਕ ਨੇ ਉਹਨਾਂ ਨੂੰ ਭਜਾ ਦਿੱਤਾ ਟਿਊਸ਼ਨ ਤੋਂ। ਉਹ ਸਕੂਲ ਦੇ ਹੀ ਅਧਿਆਪਕ ਸੀ, ਤੇ ਉਹ ਕਹਿੰਦੇ ਜੀ ਮੈਂ ਟਿਊਸ਼ਨ ਪੜ੍ਹਨੀ ਤੁਹਾਡੇ ਕੋਲੋਂ। ਉਹਨਾਂ ਨੇ ਭਜਾ ਦਿੱਤਾ, ਕਹਿੰਦੇ ਟਿਊਸ਼ਨ ਪੜ੍ਹਨ ਦੀ ਕੀ ਲੋੜ ਹੈ, ਤੂੰ ਸਕੂਲ ਨਹੀਂ ਪੜ੍ਹਦਾ, ਤੂੰ ਕਲਾਸ 'ਚ ਨਹੀਂ ਪੜ੍ਹਦਾ, ਕੋਈ ਟਿਊਸ਼ਨ ਪੜ੍ਹਨ ਦੀ ਜ਼ਰੂਰਤ ਨਹੀਂ, ਆਪਣੇ ਅੰਦਰ ਸੈਲਫ ਸਟੱਡੀ ਦੀ ਆਦਤ ਡਿਵੈਲਪ ਕਰੋ, ਤੁਹਾਨੂੰ ਕਿਸੇ ਟਿਊਸ਼ਨ ਦੀ ਜ਼ਰੂਰਤ ਨਹੀਂ ਹੈ। ਹਾਂ ਤੁਹਾਨੂੰ ਕੋਈ ਮੁਸ਼ਕਿਲ ਹੈ ਤਾਂ ਤੁਸੀਂ ਜਦੋਂ ਮਰਜ਼ੀ ਸਕੂਲ ਵਿੱਚ ਫ੍ਰੀ ਪੀਰੀਅਡ 'ਚ ਆ ਕੇ ਮੇਰੇ ਕੋਲੋਂ ਪੁੱਛ ਸਕਦੇ ਹੋ। ਹੁਣ ਉਸ ਅਧਿਆਪਕ ਨੇ ਸਹੀ ਸੇਧ ਦਿੱਤੀ, ਸਹੀ ਅਗਵਾਈ ਦਿੱਤੀ ਅਤੇ ਪ੍ਰੀਤਿੰਦਰ ਕਈ ਦੱਸਦੇ ਹੈ ਕਿ ਮੈਂ ਉਸ ਦਿਨ ਤੋਂ ਸੈਲਫ ਸਟੱਡੀ ਨੂੰ ਆਪਣੇ ਜੀਵਨ 'ਚ ਧਾਰਿਆ ਅਤੇ ਅੱਜ ਉਹ ਜਿੱਥੇ ਐੱਮ ਐੱਸ ਸੀ ਕਮਿਸਟਰੀ ਐੱਮ ਏ ਇੰਗਲਿਸ਼ ਕਰ ਚੁੱਕੇ ਹੈ ਅਤੇ ਇਹਦੇ ਨਾਲ ਨਾਲ ਉਹਨਾਂ ਨੇ ਪੀ ਪੀ ਐੱਸ ਸੀ ਦਾ ਇਗਜ਼ਾਮ ਵੀ ਕਲੀਅਰ ਕੀਤਾ, ਇੰਟਰਵਿਊ ਕਲੀਅਰ ਕੀਤੀ ਹੈ। ਔਰ ਮੈਂ ਤੁਹਾਨੂੰ ਦੱਸ ਕੇ ਦੱਸਣਾ ਚਾਹੁੰਦਾ ਹਾਂ ਕਿ ਉਹਨਾਂ ਨੇ ਔਰ ਮੈਂ ਦੋਵਾਂ ਨੇ, ਹੋਰ ਬੜੇ ਸਾਰੇ ਹੋਣਗੇ, ਪਰ ਉਹਨਾਂ ਨੇ ਕੋਈ ਕੋਚਿੰਗ, ਕੋਈ ਇਸ ਤਰ੍ਹਾਂ ਦੀ ਟਿਊਸ਼ਨ ਜਿਹੜੀ ਉਹ ਜ਼ਿੰਦਗੀ ਭਰ ਆਪਣੀ ਪੂਰੀ ਪੜ੍ਹਾਈ ਦੌਰਾਨ ਨਹੀਂ ਲਈ। ਮੈਂ ਇੱਥੇ ਉਹਨਾਂ ਦੀ ਉਦਾਹਰਣ ਕਿਉਂ ਕੋਟ ਕੀਤੀ ਹੈ, ਇਸ ਲਈ ਕੋਟ ਕੀਤੀ ਹੈ ਕਿ ਇੱਕ ਅਧਿਆਪਕ ਦਾ, ਜਿਵੇਂ ਤੁਸੀਂ ਪੁੱਛਿਆ ਕਿ ਕੀ ਰੋਲ ਹੋ ਸਕਦਾ, ਅਗਰ ਉਹਨਾਂ ਨੂੰ ਉਸ ਅਧਿਆਪਕ ਦੀ ਸਹੀ ਸੇਧ ਨਾ ਮਿਲੀ ਹੁੰਦੀ ਤਾਂ ਹੋ ਸਕਦਾ ਉਹ ਸੈਲਫ ਸਟੱਡੀ ਦਾ ਗੁਣ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ ਹੀ ਨਾ ਪਾਉਂਦੇ। ਸੋ ਅਧਿਆਪਕ ਦਾ ਰੋਲ ਬਹੁਤ ਬਹੁਤ ਮਹੱਤਵਪੂਰਨ ਹੈ ਕਿ ਉਹ ਬੱਚਿਆਂ ਨੂੰ, ਆਪਣੇ ਵਿਦਿਆਰਥੀਆਂ ਨੂੰ ਪੜ੍ਹਨ ਦੀ ਚੇਤਕ ਲਾਵੇ। ਸਕੂਲ ਦੀ ਲਾਇਬ੍ਰੇਰੀਆਂ, ਜਿਵੇਂ ਮੈਂ ਪਹਿਲਾਂ ਕਹਿ ਚੁੱਕਾ ਕਿ ਇਸ ਕੰਮ ਲਈ ਬਹੁਤ ਵੱਡੀ ਰੂਪ ਵਿੱਚ ਸਹਾਇਕ ਸਿੱਧ ਹੋ ਸਕਦੀਆਂ। ਬੱਚਿਆਂ ਨੂੰ ਪੜ੍ਹਨ ਦੀ ਚੇਤਕ ਲਾਉਣੀ ਇਹ ਅਧਿਆਪਕ ਦੀ ਜ਼ਿੰਮੇਦਾਰੀ ਹੈ। ਔਰ ਮੈਂ ਫਿਰ ਇੱਕ ਗੱਲ ਕਹਿੰਦਾ ਕਿ ਇਹ ਬੜਾ ਵੱਡਾ ਇੱਕ ਵਿਸ਼ਾ ਸੀ, ਦੁਖਾਂਤ ਸੀ ਸਾਡਾ ਇਹ ਕਿ ਅਸੀਂ ਇਸ ਵਿਸ਼ੇ ਨੂੰ ਭੁੱਲੀ ਬੈਠੇ ਸੀ। ਵਿਦਿਆਰਥੀ ਵਿੱਚ ਇਹ ਗੁਣ ਹੋਣਾ ਬਹੁਤ ਜ਼ਰੂਰੀ ਹੈ। ਔਰ ਬੜਾ ਮੈਂ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਸਿੱਖਿਆ ਵਿਭਾਗ ਦੇ ਸਿੱਖਿਆ ਸਕੱਤਰ ਮਾਣਯੋਗ ਕ੍ਰਿਸ਼ਨ ਕੁਮਾਰ ਜੀ ਦਾ ਕਿ ਉਹਨਾਂ ਦੀ ਇਹ ਦੂਰਅੰਦੇਸ਼ੀ ਹੈ ਕਿ ਇਸ ਕੋਰੋਨਾ ਮਹਾਂਮਾਰੀ ਦੇ ਦੌਰਾਨ ਜਿੱਥੇ ਸਭ ਕੁਛ ਲੋਕਡਾਊਨ ਹੈ, ਇਸ ਸਮੇਂ ਵਿੱਚ ਸਿੱਖਿਆ ਤੰਤਰ ਵੀ ਆਰਾਮ ਨਾਲ ਬੈਠ ਸਕਦਾ ਸੀ ਲੇਕਿਨ ਉਹ ਨਹੀਂ ਬੈਠੇ ਔਰ ਉਹਨਾਂ ਨੇ ਆਪਣੇ ਤੰਤਰ ਨੂੰ ਵੀ ਨਹੀਂ ਬੈਠਣ ਦਿੱਤਾ ਅਤੇ ਇਸ ਵਿਸ਼ੇ 'ਤੇ ਕੰਮ ਕੀਤਾ। ਜਿਵੇਂ ਉਹਨਾਂ ਨੇ ਹੋਰ ਕੰਮਾਂ ਵਿੱਚ ਇੱਕ ਨਵੀਂ ਸੇਧ ਦਿੱਤੀ ਔਰ ਸਿੱਖਿਆ ਦੇ ਸੁਧਾਰਾਂ ਨੂੰ ਦੀ ਅਗਵਾਈ ਕੀਤੀ ਹੈ, ਇਸੇ ਤਰ੍ਹਾਂ ਇਸ ਮੁੱਦੇ 'ਤੇ ਵੀ ਸੈਲਫ ਸਟੱਡੀ ਨੂੰ ਵੀ ਚਰਚਾ ਦਾ ਵਿਸ਼ਾ ਬਣਾਇਆ ਅਤੇ ਸੈਲਫ ਸਟੱਡੀ ਦੀ ਆਦਤ ਬੱਚਿਆਂ ਵਿੱਚ ਪੈਦਾ ਕਰਨ ਦਾ ਇੱਕ ਜਿਹੜੀ ਇਹ ਪਹਿਲਕਦਮੀ ਕੀਤੀ ਹੈ, ਇਹਦਾ ਬੜਾ ਵੱਡਾ ਕ੍ਰੈਡਿਟ ਸਕੱਤਰ ਸਾਹਿਬ ਨੂੰ ਜਾਂਦਾ ਅਤੇ ਮੈਨੂੰ ਉਮੀਦ ਹੈ ਕਿ ਇਹ ਉਹਨਾਂ ਦੀ ਅਗਵਾਈ ਵਿੱਚ ਸਫਲਤਾ ਪ੍ਰਾਪਤ ਕਰੇਗਾ ਅਤੇ ਇੱਕ ਨਵਾਂ ਮੀਲ ਪੱਥਰ ਜਿਹੜਾ ਉਹ ਸਥਾਪਿਤ ਕਰੇਗਾ।
1: ਬਹੁਤ ਬਹੁਤ ਸ਼ੁਕਰੀਆ ਲਵੀਸ਼ ਜੀ, ਅੱਜ ਦੀ ਇਹ ਚਰਚਾ ਬਹੁਤ ਵਧੀਆ ਅਤੇ ਸਾਰਥਕ ਰਹੀ ਹੈ। ਸੈਲਫ ਸਟੱਡੀ ਵਰਗੇ ਅੱਖੋਂ ਪਰੋਖੇ ਹੋ ਚੁੱਕੇ ਵਿਸ਼ੇ 'ਤੇ ਇਹ ਚਰਚਾ ਨਿਸ਼ਚੇ ਹੀ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਾਬਿਤ ਹੋਵੇਗੀ ਅਤੇ ਵਿਦਿਆਰਥੀ ਇਸ ਤੋਂ ਸੇਧ ਲੈ ਕੇ ਸੈਲਫ ਸਟੱਡੀ ਦਾ ਗੁਣ ਆਪਣੇ ਅੰਦਰ ਧਾਰਨ ਕਰਨਗੇ ਜੋ ਆਉਣ ਵਾਲੇ ਸਮੇਂ ਵਿੱਚ ਉਹਨਾਂ ਲਈ ਅਤੇ ਸਮੁੱਚੇ ਪੰਜਾਬ ਲਈ ਕਈ ਤਰ੍ਹਾਂ ਨਾਲ ਲਾਹੇਵੰਦ ਸਾਬਿਤ ਹੋਵੇਗਾ। ਤੁਸੀਂ ਅੱਜ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਇਸ ਚਰਚਾ ਵਿੱਚ ਸ਼ਾਮਲ ਹੋਏ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
0: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬਲਰਾਜ ਜੀ।
1: ਸਰੋਤਿਓ, ਦੁਆਬਾ ਰੇਡੀਓ ਆਸ ਕਰਦਾ ਹੈ ਕਿ ਉਸਦੇ ਸਰੋਤਿਆਂ ਅਤੇ ਵਿਦਿਆਰਥੀਆਂ ਨੇ ਇਸ ਖੂਬਸੂਰਤ ਚਰਚਾ ਦਾ ਲੁਤਫ ਉਠਾਇਆ ਹੋਵੇਗਾ। ਸਾਡੇ ਨਾਲ ਜੁੜਨ ਲਈ ਸਾਰਿਆਂ ਦਾ ਧੰਨਵਾਦ ਜੀ।

0: ದ್ವಾಪ ರೇಡಿಯೋ.
1: ਦੋਸਤੋ ਦੁਆਬਾ ਰੇਡੀਓ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਸੁਖਵੀਰ ਜੋਗਾ ਲੈ ਕੇ ਆਇਆ ਹਾਂ ਤੁਹਾਡੇ ਲਈ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਹਰ ਵਿਦਿਆਰਥੀ, ਨੌਜਵਾਨ ਅਤੇ ਉਹਨਾਂ ਦੇ ਮਾਤਾ ਪਿਤਾ ਦਾ ਇੱਕ ਨਿਸ਼ਾਨਾ ਹੁੰਦਾ ਹੈ ਕਿ ਉਹਨਾਂ ਦਾ ਬੱਚਾ ਪੜ੍ਹ ਲਿਖ ਕੇ ਕਿਸੇ ਚੰਗੇ ਕੰਮ ਕਾਰ ਉੱਤੇ ਲੱਗ ਜਾਵੇ, ਤਾਂ ਕਿ ਉਹ ਇੱਜ਼ਤ ਨਾਲ ਚਾਰ ਪੈਸੇ ਕਮਾਉਣ ਵਾਲਾ ਬਣ ਕੇ ਆਪਣੇ ਭਵਿੱਖ ਨੂੰ ਵਧੀਆ ਢੰਗ ਨਾਲ ਜੀ ਸਕੇ। ਇੱਕ ਪਾਸੇ ਜਿੱਥੇ ਬੇਰੁਜ਼ਗਾਰ ਨੌਜਵਾਨਾਂ ਦੀ ਭੀੜ ਹਰ ਦਿਨ ਵੱਧ ਰਹੀ ਹੈ, ਉੱਥੇ ਬਹੁਤ ਸਾਰੇ ਖੇਤਰ ਅਜਿਹੇ ਵੀ ਹਨ ਜਿਨ੍ਹਾਂ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ ਹੈ। ਅੱਜ ਦਾ ਵਿਸ਼ਾ ਹੈ ਮੀਡੀਆ ਦੇ ਖੇਤਰ ਵਿੱਚ ਰੋਜ਼ਗਾਰ ਦੇ ਮੌਕੇ। ਮੀਡੀਆ ਬੜੀ ਚਕਾਚੌਂਦ ਵਾਲਾ ਖੇਤਰ ਹੈ ਜਿਸ ਵਿੱਚ ਪੈਸਾ ਵੀ ਬਹੁਤ ਹੈ, ਪਰ ਇਹ ਬੜੀ ਜ਼ਿੰਮੇਵਾਰੀ ਨਾਲ ਨਿਭਾਉਣ ਵਾਲਾ ਕਾਰਜ ਹੈ। ਇਸ ਵਿਸ਼ੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਮਹਿਮਾਨ ਹਨ ਮੈਡਮ ਸਹਿਬਾਨਾ ਜੀ, ਜੋ ਕਿ ਜ਼ਿਲ੍ਹਾ ਰੁਜ਼ਗਾਰ ਅਤੇ ਉੱਦਮ ਬਿਊਰੋ ਬਰਨਾਲਾ ਵਿੱਚ ਕਰੀਅਰ ਕੌਂਸਲਰ ਹਨ। ਸਹਿਬਾਨਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ।
1: ਹਾਂਜੀ, ਆਪਾਂ ਸ਼ੁਰੂਆਤ ਕਰਾਂਗੇ। ਮੈਡਮ, ਗੱਲ ਕਰਨੀ ਚਾਹਾਂਗਾ ਮੀਡੀਆ ਦੇ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ ਆਪਾਂ ਗੱਲ ਕਰਨੀ ਹੈ।
2: ਹਾਂਜੀ,
1: ਇਸ ਖੇਤਰ ਦੇ ਵਿੱਚ ਮੀਡੀਆ ਦੇ ਵਿੱਚ ਕਿਹੜੇ ਕਿਹੜੇ ਕੰਮ ਆ ਜਾਂਦੇ ਨੇ?
2: ਜਦੋਂ ਅਸੀਂ ਮੀਡੀਆ ਦੀ ਗੱਲ ਕਰਦੇ ਹਾਂ ਤਾਂ ਬੇਸਿਕਲੀ ਅਸੀਂ ਸੰਚਾਰ ਦੀ ਗੱਲ ਕਰ ਰਹੇ ਹੁੰਦੇ ਹਾਂ।
1: ਹਾਂਜੀ,
2: ਤੇ ਅੱਜ ਦੇ ਦੌਰ ਵਿੱਚ ਅਜਿਹਾ ਕੋਈ ਵੀ ਕੰਮ ਨਹੀਂ ਹੈ ਜਿਹੜਾ ਸੰਚਾਰ ਦੇ ਬਿਨਾਂ ਸੰਭਵ ਹੈ।
1: ਬਿਲਕੁਲ ਜੀ,
2: ਮੀਡੀਆ ਦਾ ਖੇਤਰ ਬਹੁਤ ਹੀ ਜ਼ਿਆਦਾ ਵਿਸ਼ਾਲ ਹੋ ਚੁੱਕਿਆ ਹੈ ਹੁਣ।
1: ਹਾਂਜੀ,
2: ਇਹਨਾਂ ਚ ਸਭ ਤੋਂ ਪਹਿਲਾਂ ਪ੍ਰਿੰਟ ਮੀਡੀਆ ਜਿੱਦਾਂ ਕਿ ਅਖਬਾਰ ਹੋ ਗਏ, ਮੈਗਜ਼ੀਨਸ ਹੋ ਗਏ, ਇਹ ਸਾਰਾ ਸਾਡਾ ਪ੍ਰਿੰਟ ਮੀਡੀਆ ਆ ਜਾਂਦਾ ਹੈ ਜਿਹੜਾ ਕਿ ਬਹੁਤ ਹੀ ਪੁਰਾਣਾ ਵੀ ਹੈ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਨਾਲ ਹੀ ਇਹਦੇ ਇਲੈਕਟ੍ਰੋਨਿਕ ਮੀਡੀਆ ਵੀ ਜੁੜ ਜਾਂਦਾ ਹੈ, ਜਿਹੜਾ ਕਿ ਜਿਹਦੇ ਵਿੱਚੋਂ ਅਸੀਂ ਸਭ ਤੋਂ ਜ਼ਿਆਦਾ ਵਾਕਿਫ ਹੀ ਹਾਂ। ਮੋਸਟਲੀ ਅਸੀਂ ਟੀਵੀ ਚੈਨਲਸ ਦੇਖਦੇ ਰਹਿੰਦੇ ਹਾਂ, ਟੀਵੀ ਹੋ ਗਿਆ, ਰੇਡੀਓ ਹੋ ਗਿਆ, ਯੂਟਿਊਬ, ਇਹ ਸਾਰੀਆਂ ਜੋ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਆ ਜਾਂਦੀਆਂ ਨੇ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਮੀਡੀਆ ਦੇ ਖੇਤਰ ਵਿੱਚ ਪਬਲਿਕ ਰਿਲੇਸ਼ਨ ਹੋ ਗਿਆ, ਐਡਵਰਟਾਈਜ਼ਿੰਗ, ਫੋਟੋਗ੍ਰਾਫੀ, ਵੀਡੀਓਗ੍ਰਾਫੀ ਵਰਗੇ ਖੇਤਰ ਵੀ ਜੁੜ ਜਾਂਦੇ ਨੇ।
1: ਹਾਂਜੀ,
2: ਤੇ ਅੱਜ ਕੱਲ ਇੰਟਰਨੈਟ ਦਾ ਜ਼ਮਾਨਾ ਹੋਣ ਕਰਕੇ ਕਈ ਹੋਰ ਨਵੀਆਂ ਟਰਮਸ ਵੀ ਮੀਡੀਆ ਦੇ ਨਾਲ ਜੁੜ ਚੁੱਕੀਆਂ ਨੇ, ਜਿੱਦਾਂ ਨਿਊ ਮੀਡੀਆ ਨੇ ਜਨਮ ਲੈ ਲਿਆ ਹੈ, ਜਿੱਦਾਂ ਕਿ ਆਨਲਾਈਨ ਰੇਡੀਓ, ਆਨਲਾਈਨ ਟੀਵੀ, ਆਨਲਾਈਨ ਵੈਬ ਚੈਨਲਸ, ਤੇ ਵੱਖਰੀਆਂ ਵੱਖਰੀਆਂ ਨਿਊਜ਼ ਵੈਬਸਾਈਟਸ ਹੋ ਗਿਆ, ਪੋਰਟਲਸ ਹੋ ਗਏ, ਐਪਲੀਕੇਸ਼ਨਸ ਹੋ ਗਈਆਂ, ਡਿਫਰੈਂਟ ਡਿਫਰੈਂਟ ਯੂਟਿਊਬ ਨਿਊਜ਼ ਚੈਨਲਸ ਹੋ ਗਏ, ਤੇ ਇਹ ਸਾਰੀਆਂ ਚੀਜ਼ਾਂ ਨੇ ਸਾਡੇ ਮੀਡੀਆ ਦੇ ਜੋ ਖੇਤਰ ਨੂੰ ਹੋਰ ਵੀ ਜ਼ਿਆਦਾ ਵਿਸ਼ਾਲ ਕਰ ਦਿੱਤਾ ਹੈ। ਤੇ ਇਸ ਦੇ ਨਾਲ ਹੀ ਮੀਡੀਆ ਦੇ ਨਾਲ ਜੁੜੀਆਂ ਹੋਈਆਂ ਇੱਕ ਹੋਰ ਖੇਤਰ ਜਿਹਨੂੰ ਅਸੀਂ ਟੈਕਨੋਲੋਜੀ, ਜਿਹੜੀ ਟੈਕਨੋਲੋਜੀ ਮੀਡੀਆ ਦੇ ਵਿੱਚ ਯੂਜ਼ ਹੁੰਦੀ ਹੈ, ਉਸਨੂੰ ਮੀਡੀਆ ਟੈਕਨੀਸ਼ੀਅਨਸ ਆਖ ਸਕਦੇ ਹਾਂ। ਇਹ ਖੇਤਰ ਵੀ ਸਾਡੇ ਮੀਡੀਆ ਦੇ ਖੇਤਰ ਦੇ ਨਾਲ ਜੁੜਿਆ ਹੋਇਆ ਖੇਤਰ ਹੀ ਹੈ।
1: ਬਿਲਕੁਲ ਜੀ, ਅੱਗੇ ਆਪਾਂ ਗੱਲ ਕਰਾਂਗੇ ਵੀ ਜਿਵੇਂ ਤੁਸੀਂ ਗੱਲ ਕੀਤੀ ਹੈ ਪ੍ਰਿੰਟ ਮੀਡੀਆ ਦੀ।
2: ਹਾਂਜੀ,
1: ਪ੍ਰਿੰਟ ਮੀਡੀਆ ਦੇ ਵਿੱਚ ਸਾਡੇ ਨੌਜਵਾਨਾਂ ਲਈ ਕਿਹੜੇ ਕਿਹੜੇ ਕੰਮ ਉਪਲਬਧ ਹਨ?
2: ਪ੍ਰਿੰਟ ਮੀਡੀਆ ਜੋ ਹੈ ਇੱਕ ਸਾਡਾ ਬੜਾ ਹੀ ਪੁਰਾਣਾ ਮੀਡੀਆ ਹੈ, ਜਿਹਦੇ ਵਿੱਚ ਅਖਬਾਰ, ਮੈਗਜ਼ੀਨਸ ਆ ਜਾਂਦੀਆਂ ਨੇ। ਤੇ ਇਹਦੇ ਵਿੱਚ ਅਕਸਰ ਹੀ ਨੌਜਵਾਨ ਜਦੋਂ ਕੋਰਸ ਕੰਪਲੀਟ ਕਰਦੇ ਆ ਤਾਂ ਉਹਨਾਂ ਨੂੰ ਪਹਿਲਾਂ ਐਜ਼ ਅ ਟ੍ਰੇਨੀ ਪੱਤਰਕਾਰ ਭਰਤੀ ਕੀਤਾ ਜਾਂਦਾ ਹੈ ਪ੍ਰਿੰਟ ਮੀਡੀਆ ਦੇ ਵਿੱਚ।
1: ਅੱਛਾ ਜੀ,
2: ਤੇ ਫਿਰ ਉਹ ਆਪਣੇ ਹਾਰਡਵਰਕ ਨਾਲ ਹੌਲੀ ਹੌਲੀ ਪ੍ਰੋਗਰੈਸ ਕਰਦੇ ਹੋਏ ਉਹ ਸਬ ਐਡੀਟਰ ਦੀਆਂ ਪੋਸਟਾਂ ਤੱਕ ਚਲੇ ਜਾਂਦੇ ਨੇ, ਦੈਨ ਉਹ ਐਡੀਟਰ ਦੀ ਪੋਸਟ ਤੱਕ ਵੀ ਚਲੇ ਜਾਂਦੇ ਨੇ। ਤੇ ਇਸ ਦੇ ਨਾਲ ਹੀ ਮੈਂ ਇੱਕ ਚੀਜ਼ ਹਾਈਲਾਈਟ ਜਿਹੜੀ ਇੱਥੇ ਕਰਨਾ ਚਾਹਾਂਗੀ ਕਿ ਇਹ ਪੋਸਟਾਂ ਤੱਕ ਪਹੁੰਚਣ ਲਈ ਜਾਂ ਫਿਰ ਇਸ ਖੇਤਰ ਦੇ ਵਿੱਚ ਸਫਲਤਾ ਹਾਸਲ ਕਰਨ ਦੇ ਲਈ ਜੋ ਇੱਕ ਪਰਸਨ ਦੇ ਵਿੱਚ ਐਬਿਲਿਟੀ ਹੋਣੀ ਚਾਹੀਦੀ ਹੈ, ਉਹ ਹੋਣੀ ਚਾਹੀਦੀ ਹੈ ਕਿ ਲੈਂਗੁਏਜ ਵਿੱਚ ਮੁਹਾਰਤ ਹੋਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ, ਹਾਂਜੀ,
2: ਵਿਅਕਤੀ ਦਾ ਅਗਰ ਉਹ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦੇ ਵਿੱਚ ਜਾਣਾ ਚਾਹੁੰਦਾ ਹੈ, ਉਸ 'ਚ ਸਫਲਤਾ ਹਾਸਲ ਕਰਨਾ ਚਾਹੁੰਦਾ ਹੈ, ਤਾਂ ਉਸਨੂੰ ਲੈਂਗੁਏਜ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਭਾਸ਼ਾ ਦੀ ਮੁਹਾਰਤ ਦੇ ਨਾਲ ਹੀ ਬੱਚਾ ਬਹੁਤ ਅੱਗੇ ਦੀ ਅੱਗੇ ਪਹੁੰਚ ਸਕਦਾ ਹੈ। ਅਗਰ ਕਿਸੇ ਨੂੰ ਅੱਛਾ ਰਾਈਟਰ ਰਾਈਟਿੰਗ ਸਕਿੱਲਸ ਨੇ, ਕਿਸੇ ਦੇ ਵਿੱਚ ਰਾਈਟਿੰਗ ਸਕਿੱਲਸ ਨੇ, ਤੇ ਉਹ ਆਪਣੇ ਲਿਖੇ ਹੋਏ ਵਿਸ਼ੇ ਨੂੰ ਅੱਛੇ ਤਰੀਕੇ ਦੇ ਨਾਲ ਬੜੇ ਬਿਊਟੀਫੁਲ ਸ਼ਬਦਾਂ ਦੇ ਵਿੱਚ ਐਕਸਪ੍ਰੈਸ ਕਰ ਸਕਦਾ ਹੈ, ਤਾਂ ਉਹ ਸਾਰੀਆਂ ਚੀਜ਼ਾਂ ਦੇ ਨਾਲ ਉਹਦੀ ਸਕਸੈਸ ਦੇ ਚਾਂਸਸ ਜਿਹੜੇ ਨੇ ਥੋੜੇ ਹੋਰ ਵੱਧ ਜਾਂਦੇ ਨੇ।
1: ਹਾਂਜੀ, ਪ੍ਰਿੰਟ ਮੀਡੀਆ ਦੇ ਵਿੱਚ ਤਾਂ ਭਾਸ਼ਾ ਦਾ ਜਿਹੜਾ ਗਿਆਨ ਹੋਣਾ,
2: ਹਾਂ,
1: ਤੇ ਜਾਂ ਕੰਪਿਊਟਰ ਟਾਈਪਿੰਗ, ਇਹਦਾ ਹੋਰ ਵੀ ਜ਼ਿਆਦਾ ਮਹੱਤਵ ਹੈ।
2: ਬਿਲਕੁਲ, ਇਸ ਦੇ ਨਾਲ ਹੀ ਜਿੱਦਾਂ ਇੱਕ ਵਿਅਕਤੀ ਨੂੰ ਅਗਰ ਭਾਸ਼ਾ ਮਲਟੀ ਲੈਂਗੁਏਜ ਆਉਂਦੀਆਂ ਨੇ, ਜ਼ਿਆਦਾ ਭਾਸ਼ਾ ਆਉਂਦੀਆਂ ਨੇ, ਜਿਵੇਂ ਉਸਨੂੰ ਇੰਗਲਿਸ਼, ਪੰਜਾਬੀ, ਹਿੰਦੀ, ਉਰਦੂ ਭਾਸ਼ਾਵਾਂ ਦਾ ਗਿਆਨ ਹੈ ਤਾਂ
1: ਹਾਂਜੀ
2: ਐਜ਼ ਅ ਟਰਾਂਸਲੇਟਰ ਵੀ ਕੰਮ ਕਰ ਸਕਦਾ ਹੈ ਮੀਡੀਆ ਦੇ ਵਿੱਚ। ਤੇ
1: ਬਿਲਕੁਲ
2: ਇਹਦੇ ਨਾਲ ਹੀ ਜਿੱਦਾਂ ਤੁਸੀਂ ਕਿਹਾ ਕੰਪਿਊਟਰ ਨੌਲੇਜ ਦਾ ਹੋਣਾ ਬਹੁਤ ਜ਼ਰੂਰੀ ਹੈ ਅੱਜ ਦੇ ਟਾਈਮ
1: ਹਾਂਜੀ
2: ਵਿੱਚ। ਅਗਰ ਕੋਈ ਪ੍ਰਿੰਟ ਮੀਡੀਆ ਦੇ ਵਿੱਚ ਇੰਟਰਸਟ ਰੱਖਦਾ ਹੈ ਤਾਂ ਉਹਨੂੰ ਜਿਹੜੀ ਭਾਸ਼ਾ ਦੇ ਵਿੱਚ ਮੁਹਾਰਤ ਹਾਸਲ ਹੈ ਉਸ ਭਾਸ਼ਾ ਦੇ ਵਿੱਚ ਉਸਨੂੰ ਟਾਈਪਿੰਗ ਆਉਣਾ ਬਹੁਤ ਜ਼ਰੂਰੀ ਹੈ।
1: ਸਹੀ ਗੱਲ ਹੈ ਜੀ।
2: ਤੇ ਟਾਈਪਿੰਗ ਦੇ ਨਾਲ ਨਾਲ ਹੀ ਜਿੱਦਾਂ ਅਗਰ ਉਸਨੂੰ ਕੰਪਿਊਟਰ ਦੀ ਥੋੜੀ ਨੌਲੇਜ ਹੁੰਦੀ ਹੈ ਤਾਂ ਉਹ ਪੇਜ ਡਿਜ਼ਾਈਨ ਕਰ ਸਕਦਾ ਹੈ, ਲੇਆਊਟ ਡਿਜ਼ਾਈਨਰ ਦਾ ਕੰਮ ਵੀ ਕਰ ਸਕਦਾ ਹੈ ਮੀਡੀਆ ਦੇ
1: ਹਾਂਜੀ
2: ਵਿੱਚ। ਤੇ ਇਹਦੇ ਨਾਲ ਹੀ ਉਹਨੂੰ ਥੋੜੇ ਛੋਟੇ ਛੋਟੇ ਸੋਫਟਵੇਅਰ ਜਿੱਦਾਂ ਜਿਹਨੂੰ ਅਸੀਂ ਪੇਜ ਮੇਕਰ ਜਾਂ ਕੁਆਰਕ ਸਪ੍ਰੈਡਸ ਬੋਲਦੇ ਹਾਂ ਤਾਂ ਇਹਨਾਂ ਦੀ ਵੀ ਨੌਲੇਜ ਅਗਰ ਥੋੜੀ ਬਹੁਤ ਹੁੰਦੀ ਹੈ ਤਾਂ ਉਸਦੀ ਸਕਸੈਸ ਦੇ ਜੋ ਚਾਂਸਸ ਹੈ ਉਹ ਥੋੜੇ ਹੋਰ ਵੱਧ ਜਾਂਦੇ ਨੇ।
1: ਅੱਜ ਕੱਲ੍ਹ ਤਾਂ ਇਹ ਵੀ ਹੈਗਾ ਵੀ ਜਿਹੜੇ ਅਖਬਾਰ ਨੇ ਉਹ ਨੈਸ਼ਨਲ ਪੱਧਰ ਤੇ ਛਪਦੇ ਆ ਜਾਂ ਸਟੇਟ ਪੱਧਰ ਤੇ ਛਪਦੇ ਆ, ਉਸ ਤੋਂ ਬਾਅਦ ਉਹਨਾਂ ਨੇ ਸਾਰਿਆਂ ਨੇ ਜ਼ਿਲ੍ਹਿਆਂ ਦੇ ਵਿੱਚ ਆਪਣੇ ਆਪਣੇ ਦਫ਼ਤਰ ਖੋਲ੍ਹੇ ਹੋਏ ਆ।
2: ਹਾਂਜੀ
1: ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜਾ ਹੈਗਾ ਕੰਮ ਮਿਲ ਸਕਦਾ ਮੇਰੇ ਖਿਆਲ ਦੇ ਵਿੱਚ।
2: ਹਾਂਜੀ ਹਾਂ, ਡਿਸਟ੍ਰਿਕਟ ਲੈਵਲ ਤੇ ਵੀ ਪੋਸਟਾਂ ਹੋ ਜਾਂਦੀਆਂ ਨੇ
1: ਹਾਂਜੀ,
2: ਔਰ ਜ਼ਿਲ੍ਹਿਆਂ ਦੇ ਸਟੇਟ ਪੱਧਰ ਦੇ ਉੱਪਰ ਵੀ ਇਸ ਦੇ ਵਿੱਚ ਬਹੁਤ ਸਾਰੀਆਂ ਪੋਸਟਾਂ ਹੁੰਦੀਆਂ ਨੇ। ਤੇ ਇਸ ਦੇ ਵਿੱਚ ਪ੍ਰਾਈਵੇਟ ਤੇ ਗਵਰਨਮੈਂਟ ਦੋਨੋਂ ਹੀ ਸੈਕਟਰਸ ਸਾਡੇ ਲਈ ਓਪਨ ਰਹਿੰਦੇ ਨੇ। ਅਗਰ ਕੋਈ ਪਰਸਨ
1: ਪ੍ਰਾਈਵੇਟ ਜਾਂ ਸਰਕਾਰੀ ਖੇਤਰ ਦੀ ਗੱਲ ਕਰਨ ਦੇ ਨਾਲ ਨਾਲ ਜੇ ਆਪਾਂ ਉਦੋਂ ਪਹਿਲਾਂ ਗੱਲ ਕਰੀਏ ਵੀ ਇਹਦੇ ਲਈ ਕੋਰਸ ਕਿਹੜੇ ਕਿਹੜੇ ਕਰਨੇ ਚਾਹੀਦੇ ਨੇ
2: ਜੀ? ਹਾਂਜੀ,
1: ਜਾਂ ਕਰਵਾਏ ਜਾਂਦੇ ਨੇ ਜਿਹੜੇ ਕੋਰਸ?
2: ਹਾਂਜੀ, ਕਾਫੀ ਅਗਰ ਮੈਂ ਪੰਜਾਬ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਾਫੀ ਅੱਛੀਆਂ ਯੂਨੀਵਰਸਿਟੀਜ਼ ਪਲੱਸ ਕਾਲਜਸ ਹੈਗੇ ਨੇ ਜਿਹੜੇ ਮਾਸਟਰਸ ਐਂਡ ਗ੍ਰੈਜੂਏਸ਼ਨ ਇਨ ਮਾਸ ਕਮਿਊਨੀਕੇਸ਼ਨ ਐਂਡ ਜਰਨਲਿਜ਼ਮ ਚ ਕਰਵਾਉਂਦੇ ਆ। ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜਿਵੇਂ ਪੰਜਾਬੀ ਯੂਨੀਵਰਸਿਟੀ ਦਾ ਜਰਨਲਿਜ਼ਮ ਡਿਪਾਰਟਮੈਂਟ ਹੈ, ਉਹ ਆਫਰ ਕਰਦਾ ਹੈ BA JMC ਗ੍ਰੈਜੂਏਸ਼ਨ, ਹਾਂਜੀ BA ਇਨ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ, ਜਿਹਦੇ ਲਈ ਉਹ ਆਪਣਾ ਇੱਕ ਸਪੈਸ਼ਲ ਐਂਟਰੈਂਸ ਐਗਜ਼ਾਮ ਲੈਂਦਾ ਹੈ। ਜੋ ਬੱਚੇ ਦਾ ਐਂਟਰੈਂਸ ਐਗਜ਼ਾਮ ਕਲੀਅਰ ਹੋ ਜਾਂਦਾ ਹੈ ਤਾਂ ਉਹਨਾਂ ਬੱਚਿਆਂ ਨੂੰ ਗ੍ਰੈਜੂਏਸ਼ਨ ਦੇ ਵਿੱਚ ਉੱਥੇ BA ਮਤਲਬ ਗ੍ਰੈਜੂਏਸ਼ਨ ਦੇ ਵਿੱਚ ਉੱਥੇ ਐਡਮਿਸ਼ਨ ਮਿਲ ਜਾਂਦੀ ਹੈ। ਤੇ ਇਸ ਦੇ ਨਾਲ ਹੀ ਉਹ ਗ੍ਰੈਜੂਏਸ਼ਨ ਤੋਂ ਬਾਅਦ ਮਾਸਟਰਸ ਲਈ ਵੀ ਉੱਥੇ ਸੇਮ ਹੀ ਡਿਪਾਰਟਮੈਂਟ ਚ ਅਪਲਾਈ ਕਰ ਸਕਦਾ ਹੈ। ਬੜਾ ਹੀ ਅੱਛਾ ਡਿਪਾਰਟਮੈਂਟ ਮੰਨਿਆ ਜਾਂਦਾ ਹੈ ਪੰਜਾਬੀ ਯੂਨੀਵਰਸਿਟੀ ਦਾ ਇਹ ਡਿਪਾਰਟਮੈਂਟ। ਤੇ ਇਸ ਦੇ ਨਾਲ ਇੱਕ ਹੋਰ ਡਿਪਾਰਟਮੈਂਟ ਵੀ ਹੈ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਹੀ ਜਿਹੜਾ BJMC ਕਰਵਾਉਂਦਾ ਹੈ। ਇਹ ਜਿਹੜੀ BJMC ਹੈ ਉਹ ਹੈਗੀ ਮੇਨ ਫਿਲਮ ਟੀਵੀ ਐਂਡ ਫਿਲਮਸ ਦੇ ਵਿੱਚ। ਮਤਲਬ ਅਗਰ ਕੋਈ ਪਰਸਨ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਾਣਾ ਚਾਹੁੰਦਾ ਹੈ ਤਾਂ ਉਹਦੇ ਲਈ ਇਹ ਬੈਸਟ ਆਪਸ਼ਨ ਹੈ। ਔਰ ਜੋ ਮੈਂ ਪਹਿਲਾਂ ਦੱਸ ਚੁੱਕੀ ਹਾਂ ਉਹ ਜਿਹੜੀ ਹੈ ਉਹ ਸਾਰਾ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਜੋ ਜਿੱਦਾਂ ਪ੍ਰਿੰਟ ਮੀਡੀਆ ਪਲੱਸ ਇਲੈਕਟ੍ਰੋਨਿਕ ਮੀਡੀਆ ਉਹ ਦੋਨੋਂ ਹੀ ਸ਼ਾਮਿਲ ਹੋ ਜਾਂਦੇ ਨੇ ਉਹਦੇ ਵਿੱਚ। ਤੇ ਇਹ ਜਿਹੜਾ ਸੈਕਿੰਡ ਵਾਲਾ ਹੈ ਇਹ ਸਪੈਸੀਫਾਈਡ ਟੀਵੀ ਐਂਡ ਫਿਲਮਸ ਦੇ ਲਈ ਹੁੰਦਾ ਹੈ।
1: ਹਾਂਜੀ, ਇਲੈਕਟ੍ਰੋਨਿਕ ਮੀਡੀਆ ਦੀ ਗੱਲ ਕਰ ਲੈਂਦੇ ਆਪਾਂ ਨਾਲ ਨਾਲ, ਉਹ ਵੀ ਦੱਸੋ।
2: ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਜਿੱਦਾਂ ਮਤਲਬ ਬੱਚੇ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਜਾਂ ਪੋਸਟ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਮਾਸ ਮੀਡੀਆ ਸਟੱਡੀਜ਼ ਦੇ ਵਿੱਚ, ਤਾਂ ਉਹਨਾਂ ਦਾ ਅਕਸਰ ਇਹ ਕੰਸਰਨ ਹੁੰਦਾ ਕਿ ਹੁਣ ਅਸੀਂ ਪ੍ਰਿੰਟ ਮੀਡੀਆ ਜੁਆਇਨ ਕਰੀਏ ਜਾਂ ਫਿਰ ਇਲੈਕਟ੍ਰੋਨਿਕ ਮੀਡੀਆ ਜੁਆਇਨ ਕਰੀਏ। ਬੇਸਿਕਲੀ ਇਹਨਾਂ ਦੋਨਾਂ ਤਰ੍ਹਾਂ ਦੇ ਮੀਡੀਆ 'ਚ ਕੰਮ ਕਰਨ ਦੇ ਲਈ ਕੋਰਸਿਸ ਤਾਂ ਡਿਫਰੈਂਟ ਡਿਫਰੈਂਟ ਨਹੀਂ ਹੁੰਦੇ, ਸੇਮ ਹੀ ਕੋਰਸਿਸ ਹੁੰਦੇ ਆ। ਬਸ ਚੋਇਸ ਦਾ ਥੋੜਾ ਫਰਕ ਪੈ ਜਾਂਦਾ ਕਿ ਕੋਈ ਬੱਚਾ ਪ੍ਰਿੰਟ 'ਚ ਜਾਣਾ ਚਾਹੁੰਦਾ ਹੈ ਤੇ ਕੋਈ ਇਲੈਕਟ੍ਰੋਨਿਕ 'ਚ ਜਾਣਾ ਚਾਹੁੰਦਾ ਹੈ। ਤੇ ਇਲੈਕਟ੍ਰੋਨਿਕ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਜਿੱਦਾਂ ਕਿ ਅਸੀਂ ਦੇਖਦੇ ਹਾਂ ਨਿਊਜ਼ ਚੈਨਲਸ ਦੇ ਵਿੱਚ ਨਿਊਜ਼ ਐਂਕਰਸ ਹੁੰਦੇ ਆ,
1: ਹਾਂਜੀ,
2: ਹੈ ਨਾ, ਤਾਂ ਉਹ ਨਿਊਜ਼ ਐਂਕਰ ਐਜ਼ ਅ ਨਿਊਜ਼ ਐਂਕਰ ਅਗਰ ਕਿਸੇ ਬੱਚੇ ਨੂੰ ਬਹੁਤ ਅੱਛਾ ਉਹ ਆਪਣੇ ਲੈਂਗੁਏਜ ਉਸਨੂੰ ਲੈਂਗੁਏਜ ਮੁਹਾਰਤ ਹੈਗੀ ਹੈ, ਭਾਸ਼ਾ ਮੁਹਾਰਤ ਹੈ, ਤੇ ਉਹ ਆਪਣੇ ਸ਼ਬਦਾਂ ਨੂੰ ਬੜੀ ਬਿਊਟੀਫੁਲ ਤਰੀਕੇ ਦੇ ਨਾਲ ਐਕਸਪ੍ਰੈਸ ਕਰਨ ਦੀ ਕਲਾ ਤੋਂ ਵਾਕਿਫ ਹੈ ਤਾਂ ਉਹ ਇੱਕ ਅੱਛਾ ਐਂਕਰ ਬਣ ਸਕਦਾ ਹੈ ਟੀਵੀ ਤੇ।
1: ਆਪਾਂ ਕਹਿ ਸਕਦੇ ਹਾਂ ਵੀ ਜਿਸ ਤਰ੍ਹਾਂ ਜੇ ਅਖਬਾਰੀ ਲਾਈਨ ਦੇ ਵਿੱਚ ਜਾਣਾ, ਪ੍ਰਿੰਟ ਮੀਡੀਆ ਦੇ ਵਿੱਚ ਜਾਣਾ, ਤਾਂ ਉਹਦੇ ਵਿੱਚ ਸਾਡੇ ਕੋਲ ਗੱਲਬਾਤ ਜਿਹੜੀ ਹੈਗੀ ਗੱਲ ਨੂੰ ਪੇਸ਼ ਕਰਨ ਲਈ ਲਿਖਣ ਦਾ ਹੁਨਰ ਹੋਣਾ ਚਾਹੀਦਾ, ਉਹ ਇੱਕ ਵਧੀਆ ਲਿਖਾਰੀ ਹੋਣਾ ਚਾਹੀਦਾ। ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਵੀ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ, ਤਾਂ ਜਿਹੜਾ ਹੈਗਾ ਉਹ ਇੱਕ ਬੁਲਾਰਾ ਵਧੀਆ ਹੋਣਾ ਚਾਹੀਦਾ, ਉਹਨੂੰ ਗੱਲਬਾਤ ਕਰਨ ਦਾ ਢੰਗ ਵਧੀਆ ਹੋਣਾ ਚਾਹੀਦਾ।
2: ਬਿਲਕੁਲ ਬਿਲਕੁਲ, ਹਾਂਜੀ। ਤੇ ਇਸ ਦੇ ਨਾਲ ਹੀ ਬਿਹਾਈਂਡ ਕੈਮਰਾ ਵੀ ਬਹੁਤ ਸਾਰੇ ਹੋਰ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਪੋਸਟਾਂ ਆ ਜਾਂਦੀਆਂ ਨੇ, ਜਿੱਦਾਂ ਸਕ੍ਰਿਪਟ ਰਾਈਟਰ ਹੋ ਗਿਆ ਜਿਹੜੇ ਕਿ ਸਕ੍ਰਿਪਟ ਤਿਆਰ ਕਰਦੇ ਆ, ਨਿਊਜ਼ ਪ੍ਰੋਡਿਊਸਰਸ ਹੋ ਗਿਆ ਇਹ ਨਿਊਜ਼ ਪ੍ਰੋਡਿਊਸ ਕਰਦੇ ਆ ਬਣਾਉਂਦੇ ਆ, ਗ੍ਰਾਫਿਕਸ ਨੂੰ ਤਿਆਰ ਕਰਨ ਵਾਲੇ ਹੋ ਗਏ, ਗ੍ਰਾਫਿਕ ਡਿਜ਼ਾਈਨਰ ਹੋ ਗਿਆ, ਕੈਮਰਾਮੈਨ, ਲਾਈਟਸਮੈਨ ਤੋਂ ਐਂਡ ਇਸ ਦੇ ਨਾਲ ਨਾਲ ਹੋਰ ਜਿੰਨੀਆਂ ਵੀ ਮਤਲਬ ਹਰ ਇੱਕ ਤਕਰੀਬਨ ਹਰ ਨਿਊਜ਼ ਚੈਨਲ ਦਾ ਇੱਕ ਜੁੜਿਆ ਹੋਇਆ ਇੰਟਰਨੈਟ ਦੇ ਵੱਧ ਜਾਣ ਦੇ ਕਾਰਨ ਜਿਹੜਾ ਹਰ ਇੱਕ ਨਿਊਜ਼ ਚੈਨਲ ਆਪਣੀ ਨਿਊਜ਼ ਨੂੰ ਇੰਟਰਨੈਟ ਦੇ ਉੱਪਰ ਵੀ ਪਾਉਂਦਾ ਹੈ ਤਾਂ ਉਹਦੇ ਲਈ ਵੀ ਉਹ ਡਿਫਰੈਂਟ ਪੋਸਟਾਂ ਕ੍ਰੀਏਟ ਕੀਤੀਆਂ ਹੁੰਦੀਆਂ ਨੇ ਉਹਨਾਂ ਨੇ। ਸੋ
1: ਹਾਂਜੀ
2: ਦੇਰ ਆਰ
1: ਹਾਂਜੀ
2: ਨੰਬਰ ਆਫ ਪੋਸਟ ਅਵੇਲੇਬਲ ਇਨ ਮਾਸ ਮੀਡੀਆ ਇਨ ਜਰਨਲਿਜ਼ਮ ਸੈਕਟਰ।
1: ਹਾਂਜੀ ਹਾਂਜੀ
2: ਹਾਂਜੀ
1: ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜਿਹੜਾ ਅੱਜ ਸੋਸ਼ਲ ਮੀਡੀਆ ਦਾ
2: ਜੀ
1: ਦੌਰ
2: ਸੋਸ਼ਲ
1: ਹੈਗਾ, ਸੋਸ਼ਲ ਮੀਡੀਆ
2: ਹਾਂਜੀ
1: ਦਾ ਅਸੀਂ ਦੇਖ ਰਹੇ ਹਾਂ ਵੀ ਹਰ ਪਾਸੇ ਜਿਹੜੇ ਹੈਗੇ ਨੌਜਵਾਨ ਹੈ ਖਾਸ ਕਰਕੇ ਵੱਡੀ ਵੱਡੀ ਗਿਣਤੀ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਸਰਗਰਮ ਨੇ।
2: ਹਾਂਜੀ
1: ਸੋਸ਼ਲ ਮੀਡੀਆ ਦੇ ਬਾਰੇ ਵਿੱਚ ਵਿਸਥਾਰ ਦੇ ਵਿੱਚ ਤੁਸੀਂ ਜਾਣਕਾਰੀ ਦਿਓ ਵੀ ਇੱਥੇ ਕਿਹੜੇ ਕਿਹੜੇ ਕੰਮ ਮਿਲ ਸਕਦੇ ਆ, ਰੁਜ਼ਗਾਰ ਦੇ ਮੌਕਿਆਂ ਬਾਰੇ ਦੱਸੋ।
2: ਹਾਂਜੀ ਦੇਖੋ ਜਿੱਦਾਂ ਸੋਸ਼ਲ ਮੀਡੀਆ ਹੈ ਅੱਜ ਕੱਲ ਆਪਣੇ ਹਰ ਇੱਕ ਏਜ ਗਰੁੱਪ ਦਾ ਪਰਸਨ ਮੰਨ ਲਓ ਜਾਂ ਫਿਰ ਨੌਜਵਾਨ ਪੀੜ੍ਹੀ ਮੰਨ ਲਓ ਤੇ ਜਾਂ ਜਿੰਨੇ ਵੀ ਸੈਲੀਬ੍ਰਿਟੀਜ਼ ਨੇ ਪੋਲੀਟੀਸ਼ੀਅਨਸ ਨੇ ਜਾਂ ਫਿਰ ਜਿੰਨੇ ਵੀ ਕੋਈ ਰੀਨੋਨਡ ਪਰਸਨੈਲਿਟੀਜ਼ ਨੇ ਉਹ ਸਾਰੇ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਜ਼ਰੂਰ ਬਣਾਉਂਦੇ ਨੇ, ਜਿੱਦਾਂ ਫੇਸਬੁੱਕ ਹੋ ਗਿਆ, ਟਵਿੱਟਰ ਹੋ ਗਿਆ, ਇੰਸਟਾਗ੍ਰਾਮ ਹੋ ਗਿਆ, ਇਹ ਸਾਰੇ ਆਪਣੇ ਮੇਨ ਕਹਿ ਸਕਦੇ ਹਾਂ ਅਸੀਂ ਸੋਸ਼ਲ ਮੀਡੀਆ ਅਕਾਊਂਟਸ ਨੇ ਜਿਨ੍ਹਾਂ ਤੇ ਸਾਰੇ ਸੈਲੀਬ੍ਰਿਟੀਜ਼ ਆਪਣਾ ਅਕਾਊਂਟ ਬਣਾ ਕੇ ਆਪਣੀਆਂ ਜੋ ਵੀ ਉਹਨਾਂ ਦੀਆਂ ਗਤੀਵਿਧੀਆਂ ਨੇ ਉਹਨਾਂ ਦਾ ਪ੍ਰਚਾਰ ਕਰਦੇ ਹੈ।
1: ਹਾਂਜੀ
2: ਤਾਂ ਇਹਦੇ ਵਿੱਚ ਮੋਸਟਲੀ ਜਿਹੜੇ ਸੋਸ਼ਲ ਮੀਡੀਆ ਅਕਾਊਂਟਸ ਨੇ ਇਹਨਾਂ ਨੂੰ ਚਲਾਉਣ ਦੇ ਲਈ ਉਹਨਾਂ ਨੇ ਗ੍ਰੈਜੂਏਟਸ, ਮੀਡੀਆ ਗ੍ਰੈਜੂਏਟਸ ਹੀ ਹਾਇਰ ਕੀਤੇ ਹੁੰਦੇ ਹੈ। ਤਾਂ
1: ਅੱਛਾ ਜੀ
2: ਇਹਦੇ ਵਿੱਚ ਵੀ ਇੱਕ ਸਾਡੇ ਲਈ ਓਪਰਚੁਨਿਟੀ ਵੱਧ ਜਾਂਦੀ ਹੈ ਕਿ ਜਿਹੜੇ ਇਦਾਂ ਦੇ ਕੋਰਸਿਸ ਦੇ ਵਿੱਚ ਬੱਚੇ ਕਰਦੇ ਆ ਉਹ ਐਜ਼ ਅ ਮੀਡੀਆ ਗ੍ਰੈਜੂਏਟਸ ਵੀ ਹਾਇਰ ਕੀਤੇ ਜਾ ਸਕਦੇ ਹੈ ਅੱਛੇ ਅੱਛੇ ਪਰਸਨੈਲਿਟੀਜ਼ ਦੇ ਥਰੂ ਜਾਂ ਫਿਰ ਕੋਈ ਵੀ ਅੱਛੇ ਕਿਸੇ ਵੀ ਚੈਨਲ ਦੇ ਵਿੱਚ ਜਾਂ ਕਿਸੇ ਵੀ ਤਰੀਕੇ ਦੇ ਨਾਲ। ਔਰ ਇਸ ਦੇ ਨਾਲ ਹੀ ਜਿਹੜਾ ਸੋਸ਼ਲ ਮੀਡੀਆ ਹੈ ਉਹ ਸਿਮਿਲਰਲੀ ਅਖਬਾਰਾਂ ਔਰ ਟੀਵੀ ਦੀ ਤਰ੍ਹਾਂ ਹੀ ਕੰਮ ਕਰਦਾ ਹੈ ਮੋਸਟਲੀ।
1: ਅੱਛਾ ਜੀ
2: ਜਿੰਨੇ ਵੀ ਹਾਂਜੀ ਮਤਲਬ ਜਿੰਨਾ ਵੀ ਉਹ ਪੋਸਟ ਆਉਂਦੀਆਂ ਨੇ ਉਹਦੇ ਉੱਪਰ ਰਾਈਟਿੰਗ ਸਕਿੱਲਸ ਬੜਾ ਧਿਆਨ ਹੁੰਦਾ ਹੈ ਕਿ ਰਾਈਟਿੰਗ ਸਕਿੱਲਸ ਅੱਛੇ ਹੋਣੇ ਚਾਹੀਦੇ ਹੈ। ਤਾਂ ਨੌਜਵਾਨ ਜਿਹੜੇ ਹੈ ਇਸ ਦੇ ਵਿੱਚ ਐਜ਼ ਅ ਮੀਡੀਆ ਗ੍ਰੈਜੂਏਟਸ ਕੰਮ ਕਰ ਸਕਦੇ ਨੇ, ਪ੍ਰਾਈਵੇਟ ਪਲੱਸ ਗਵਰਨਮੈਂਟ ਦੋਨਾਂ ਹੀ ਸੈਕਟਰਸ ਦੇ ਵਿੱਚ ਇਹ ਵੀ ਓਪਰਚੁਨਿਟੀ ਜਿਹੜੀ ਹੈ ਓਪਨ ਰਹਿੰਦੀ ਹੈ। ਤੇ ਮੋਸਟਲੀ ਜਿਹੜੇ ਜਿੱਦਾਂ ਬੜੇ ਕੋਈ ਵੀ ਪੋਲੀਟੀਕਲ ਪਾਰਟੀ ਹੈ ਜਾਂ ਕੋਈ ਪੋਲੀਟੀਸ਼ੀਅਨ ਹੈ ਜਾਂ ਫਿਰ ਕੋਈ ਐਕਟਰਸ ਹੈ ਐਕਟਰਸ ਹੈ ਤਾਂ ਬੜੇ ਮਤਲਬ ਉਹ ਹਰ ਤਰ੍ਹਾਂ ਦੀ ਆਪਣੀ ਜਿਹੜੀ ਐਕਟੀਵਿਟੀਜ਼ ਨੇ ਉਹ ਮੀਡੀਆ ਉੱਪਰ ਪਾਉਣ ਦੇ ਲਈ ਉਹਨਾਂ ਨੂੰ ਇੱਕ ਐਸੇ ਇੱਕ ਸਪੈਸੀਫਾਈਡ ਸ਼ਬਦਾਵਲੀ ਦੀ ਜ਼ਰੂਰਤ ਹੁੰਦੀ ਹੈ ਜਿਨ੍ਹਾਂ ਦਾ ਜੋ ਉਸ ਨੂੰ ਬਿਊਟੀਫੁਲ ਤਰੀਕੇ ਦੇ ਨਾਲ ਲਿਖ ਕੇ ਤਾਂ ਕਿ ਉਹਨਾਂ ਦੀ ਜਿਹੜੀ ਪੋਸਟ ਹੈ ਬੜੀ ਐਕਸਪ੍ਰੈਸਿਵ ਬੜੀ ਅੱਛੀ ਲੱਗ ਸਕੇ, ਇਸ ਕਰਕੇ ਉਹ ਅਕਸਰ ਮੀਡੀਆ ਪਰਸੋਨਲਸ ਨੂੰ ਹੀ ਹਾਇਰ ਕਰਦੇ ਹੈ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਦੇਖਣ ਦੇ ਲਈ।
1: ਜਦੋਂ ਜੇ ਆਪਾਂ ਗੱਲ ਕਰੀਏ ਵੀ ਜਿਹੜੀਆਂ ਫੇਮਸ ਹਸਤੀਆਂ ਨੇ ਚੰਗੀਆਂ ਜਿਹੜੀਆਂ ਸੋਹਰਤ ਵਾਲੀਆਂ ਸ਼ਖਸੀਅਤਾਂ ਨੇ ਉਹ ਤਾਂ ਫਿਰ ਜਿਹੜਾ ਹੈਗਾ ਵੀ ਜਿਹੜੇ ਮੀਡੀਆ ਕਰਮੀ ਨੇ ਆਪਣੇ ਨਾਲ ਜੋੜਦੇ ਆ ਉਹਨਾਂ ਨੂੰ ਫਿਰ ਆਮਦਨ ਪੱਖੋਂ ਵੀ ਉਹਨਾਂ ਨੂੰ ਚੰਗੀ ਮਦਦ ਕਰਦੇ ਹੋਣਗੇ ਜਾਂ ਉਹਨਾਂ ਨੂੰ ਚੰਗੀ ਪੇ ਕਰਦੇ ਹੋਣਗੇ।
2: ਬਿਲਕੁਲ ਉਹਨਾਂ ਦੇ ਅੱਛੀ ਇਨਕਮ ਸੋਰਸ ਵੀ ਅੱਛਾ ਹੋ ਜਾਂਦਾ ਹੈ। ਓਬਵੀਅਸ ਹੈ ਕਿ ਜੇ ਅਗਰ ਉਹਨਾਂ ਦਾ ਸੋਸ਼ਲ ਮੀਡੀਆ ਅਕਾਊਂਟ ਬੜਾ ਅੱਛਾ ਚੱਲ ਰਿਹਾ, ਅੱਜ ਕੱਲ ਹਰ ਕੋਈ ਸੋਸ਼ਲ ਮੀਡੀਆ ਨੂੰ ਫੋਲੋ ਕਰਦਾ ਹੈ ਕਿ ਫੋਲੋਅਰਸ ਦੇਖਦੇ ਆ, ਅਗਰ ਕੋਈ ਵੀ ਅੱਛਾ ਉਹਨਾਂ ਦੇ ਅੱਛੇ ਪੋਸਟਾਂ ਪਾਈਆਂ ਹੁੰਦੀਆਂ ਨੇ ਪੋਸਟ ਅੱਛੀ ਪਾਈ ਹੋਏਗੀ ਤਾਂ ਉਹਨਾਂ ਦੇ ਫੋਲੋਅਰਸ ਵੱਧਦੇ ਆ, ਤਾਂ ਓਬਵੀਅਸ ਜੀ ਗੱਲ ਹੈ ਕਿ ਉਹਨਾਂ ਲਈ ਜੋ ਸੋਸ਼ਲ ਮੀਡੀਆ ਹੈ ਉਹ ਬੜਾ ਹੀ ਇੱਕ ਅੱਛਾ ਸੋਰਸ ਹੈ ਆਪਣੇ ਆਪ ਨੂੰ ਜਨਤਾ ਤੱਕ ਪਹੁੰਚਾਉਣ ਦਾ। ਇਸ ਕਰਕੇ ਉਹ ਜਿੰਨਾ ਅੱਛਾ ਕੋਈ ਵੀ ਪਰਸਨ ਉਹਨਾਂ ਲਈ ਕੰਮ ਕਰੇਗਾ ਉਹਨਾਂ ਨੂੰ ਅੱਛੀ ਪੇਮੈਂਟ ਵੀ ਨਾਲ ਮਿਲੇਗੀ ਹੀ।
1: ਬਿਲਕੁਲ ਬਿਲਕੁਲ ਹਾਂਜੀ
2: ਜੀ।
1: ਜੇ ਆਪਾਂ ਇਹਦੇ ਵਿੱਚ ਗੱਲ ਕਰੀਏ ਸਰਕਾਰੀ ਨੌਕਰੀਆਂ ਦੀ, ਸਰਕਾਰੀ ਕੰਮਕਾਰ ਦੀ, ਉਹ ਚਾਹੇ ਪ੍ਰਿੰਟਿੰਗ ਮੀਡੀਆ ਹੋ ਗਿਆ ਜਾਂ ਹੈਗਾ ਇਲੈਕਟ੍ਰੋਨਿਕ ਮੀਡੀਆ ਹੋ ਗਿਆ ਜਾਂ ਇਹਦੇ ਵਿੱਚ ਸੋਸ਼ਲ ਮੀਡੀਆ ਵੀ ਹੋ ਸਕਦਾ, ਤਾਂ ਇਹਦੇ ਬਾਰੇ ਵੀ ਦੱਸੋ।
2: ਜਿੱਦਾਂ ਅਸੀਂ ਅਗਰ ਗਵਰਨਮੈਂਟ ਸੈਕਟਰ ਦੀ ਗੱਲ ਕਰਦੇ ਹਾਂ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਐਡਵਰਟਾਈਜ਼ਿੰਗ ਹੋ ਗਿਆ ਆਪਣਾ, ਗਵਰਨਮੈਂਟ ਨੇ ਆਪਣੇ ਹਰ ਤਰ੍ਹਾਂ ਦੇ ਜੋ ਪ੍ਰੋਜੈਕਟਸ ਵਗੈਰਾ ਹੁੰਦੇ ਆ ਉਹਨਾਂ ਨੂੰ ਐਡਵਰਟਾਈਜ਼ ਕਰਨਾ ਹੁੰਦਾ ਹੈ, ਜਾਂ ਫਿਰ ਅਸੀਂ APRO ਤੁਸੀਂ ਸੁਣਿਆ ਹੋਏਗਾ ਪਬਲਿਕ ਰਿਲੇਸ਼ਨ ਜੋ ਦਫ਼ਤਰ ਨੇ ਉਹਨਾਂ ਦੇ ਵਿੱਚ ਪੋਸਟਾਂ ਹੁੰਦੀਆਂ ਨੇ APRO ਦੀਆਂ DPRO ਦੀਆਂ ਜਿਹੜੀਆਂ ਕਿ ਇੱਕ ਸਪੈਸ਼ਲੀ PPSC ਟੈਸਟ ਦੇ ਥਰੂ ਨਿਕਲਦੀਆਂ ਨੇ।
1: ਬਿਲਕੁਲ ਜੀ।
2: ਤਾਂ ਹਾਂਜੀ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਵੱਧ ਜਾਂਦਾ ਹੈ ਸਟੂਡੈਂਟਸ ਦਾ, ਤਾਂ ਬੱਚੇ ਇਨ ਗਵਰਨਮੈਂਟ ਸੈਕਟਰ ਵੀ ਅੱਛੇ ਅੱਛਾ ਰੁਜ਼ਗਾਰ ਲੈ ਸਕਦੇ ਹੈ, ਅੱਛਾ ਵਧੀਆ ਸੈਟਲ ਹੋ ਸਕਦੇ ਹੈ। ਬਟ ਸਾਡੇ ਨੌਜਵਾਨ ਮੋਸਟਲੀ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਅਨਅਵੇਅਰ ਹੁੰਦੇ ਆ, ਉਹਨਾਂ ਨੂੰ ਨਹੀਂ ਪਤਾ ਕਿ ਅਸੀਂ ਇਸ ਸੈਕਟਰ ਦੇ ਵਿੱਚ ਅਕਸਰ ਬੱਚੇ ਕਰਨ ਤੋਂ ਲਾਈਕ ਉਹ ਜਦੋਂ ਕੋਰਸ ਕਰ ਵੀ ਲੈਂਦੇ ਆ ਤਾਂ ਉਸ ਤੋਂ ਬਾਅਦ ਵੀ ਬੱਚੇ ਕਨਫਿਊਜ਼ ਰਹਿੰਦੇ ਆ ਕਿ ਅਸੀਂ ਕਿੱਥੇ ਨੌਕਰੀ ਲੱਭੀਏ।
1: ਬਿਲਕੁਲ
2: ਤਾਂ
1: ਜੀ
2: ਉਹਦੇ ਲਈ ਬੇਸਿਕਲੀ ਜੋ ਹੈ ਇਹਨਾਂ ਇਹ ਸਾਰੀਆਂ ਆਪਸ਼ਨਸ ਹੈਲਪਫੁਲ ਹੋ ਸਕਦੀਆਂ ਨੇ ਜਿਹੜੀਆਂ ਕਿ ਆਪਾਂ ਇਸ ਸੈਸ਼ਨ ਦੌਰਾਨ ਡਿਸਕਸ ਕੀਤੀਆਂ ਨੇ।
1: ਹਾਂਜੀ, ਸਰਕਾਰੀ ਮੀਡੀਆ ਦੀ ਤਾਂ ਆਪਾਂ ਜੇ ਗੱਲ ਕਰੀਏ, ਨਾਲ ਇਹਦੇ ਵਿੱਚ ਦੇਖੋ ਦੂਰਦਰਸ਼ਨ ਵੀ ਹੈ,
2: ਹਾਂਜੀ ਹਾਂ
1: ਦੂਰਦਰਸ਼ਨ ਕੇਂਦਰ ਹੋ ਗਿਆ ਨੈਸ਼ਨਲ ਪੱਧਰ 'ਤੇ, ਅੱਗੇ ਨਿਊਜ਼ ਚੈਨਲ ਵੀ ਚੱਲਦੇ, ਅੱਗੇ ਖੇਤਰੀ ਚੈਨਲ ਚੱਲਦੇ ਨੇ, ਇਸੇ ਤਰ੍ਹਾਂ ਜਿਹੜਾ ਹੈਗਾ ਵੀ ਲੋਕ ਸਭਾ ਰਾਜ ਸਭਾ ਉਹ ਜਿਹੜੇ ਹੈਗੇ ਨੇ ਚੈਨਲ ਵੀ ਚੱਲਦੇ ਨੇ, ਹੋਰ ਵੀ ਬਹੁਤ ਸਾਰੇ ਨੇ ਜਿਹੜੇ ਚੈਨਲ ਮੇਰੇ ਖਿਆਲ ਦੇ ਵਿੱਚ
2: ਹਾਂਜੀ ਹਾਂ
1: ਸਰਕਾਰੀ
2: ਜਿਹੜੇ
1: ਤੌਰ 'ਤੇ ਚੱਲ ਰਹੇ ਨੇ, ਉਹਨਾਂ ਦੇ ਵਿੱਚ ਵੀ ਕੰਮ ਕਾਰ ਹੋਵੇਗਾ।
2: ਉਹਨਾਂ 'ਚ ਵੀ ਕੰਮ ਹੋ ਸਕਦੇ ਐਜ਼ ਅ ਐਂਕਰ, ਐਜ਼ ਅ ਸਕ੍ਰਿਪਟ ਰਾਈਟਰ, ਉਹੀ ਡੈਜ਼ਿਗਨੇਸ਼ਨ ਸੇਮ ਹੋ ਜਾਣਗੇ, ਬਸ ਸੈਕਟਰ ਦਾ ਹੀ ਫਰਕ ਹੈ ਕਿ ਪ੍ਰਾਈਵੇਟ ਜਾਂ ਗਵਰਨਮੈਂਟ ਕੋਈ ਵੀ ਚੈਨਲ ਦੇ ਵਿੱਚ ਅਗਰ ਉਹ ਕੰਮ ਕਰ ਰਹੇ ਹੈ।
1: ਹਾਂਜੀ, ਨੌਜਵਾਨ ਪੀੜ੍ਹੀ ਦੀ ਆਪਾਂ ਗੱਲ ਕਰਦੇ ਹਾਂ ਵੀ ਅਕਸਰ ਉਹ ਮੋਬਾਈਲ ਦੇ ਵਿੱਚ ਗੱਡੇ ਰਹਿੰਦੇ ਨੇ, ਹੈ ਨਾ, ਹਰ ਟਾਈਮ ਉਹਨਾਂ ਦੀਆਂ ਨਜ਼ਰਾਂ ਜਿਹੜੀਆਂ ਹੈਗੀਆਂ ਮੋਬਾਈਲ ਦੇ ਉੱਤੇ ਹੁੰਦੀਆਂ, ਹਰ ਟਾਈਮ ਉਹਨਾਂ ਦੇ ਹੱਥ ਦੇ ਵਿੱਚ ਮੋਬਾਈਲ ਹੈ, ਉਹ ਸੋਸ਼ਲ ਮੀਡੀਆ ਬਹੁਤ ਜ਼ਿਆਦਾ ਵਰਤਦੇ, ਵਟਸਐਪ, ਫੇਸਬੁੱਕ, ਇੰਸਟਾ ਵਗੈਰਾ ਜਾਂ ਹੋਰ ਜਿਹੜੇ ਐਪਸ ਹੈਗੇ ਨੇ,
2: ਬਿਲਕੁਲ
1: ਇਹਨਾਂ ਐਪਸ ਦੇ ਉੱਤੇ ਉਹ ਆਪਣਾ ਬਹੁਤ ਸਾਰਾ ਟਾਈਮ ਵਿਅਰਥ ਗਵਾਉਂਦੇ ਆ,
2: ਬਿਲਕੁਲ ਵਿਅਰਥ,
1: ਪੋਸਟਾਂ ਫਾਰਵਰਡ ਕਰਤੀਆਂ ਕਿਸੇ 'ਤੇ, ਕਮੈਂਟ ਕਰਤੇ। ਅੱਜ ਕੱਲ੍ਹ ਤਾਂ ਹੋਰ ਚੱਲਿਆ ਬੜਾ ਦੌਰ ਕਿ ਜਿਹੜੇ ਨੌਜਵਾਨ ਨੇ ਉਹ ਇੱਕ ਦੂਜੇ ਕਲਾਕਾਰਾਂ ਨਾਲ ਦੇ ਮਗਰ ਲੱਗ ਕੇ ਉਹਨਾਂ ਮਗਰ ਉਹ ਕਰੀ ਜਾਂਦੇ ਨੇ, ਉਹਨਾਂ ਦੇ ਫੈਨ ਬਣ ਬਣ ਕੇ ਇੱਕ ਦੂਜੇ ਨਾਲ ਲੜਾਈ ਝਗੜੇ ਕਰੀ ਜਾਂਦੇ ਨੇ
2: ਜੀ।
1: ਇਸ ਟਾਈਮ ਦੇ ਵਿੱਚ ਜੇ ਆਪਾਂ ਮੋਬਾਈਲ ਸਾਡੇ ਹੱਥ 'ਚ ਹੈਗਾ, ਮੋਬਾਈਲ ਤੋਂ ਕਿਵੇਂ ਆਮਦਨ ਦੇ ਸਾਧਨ ਬਣਾਏ ਜਾ ਸਕਦੇ ਨੇ ਇਹਨਾਂ ਐਪਸ ਦੇ ਰਾਹੀਂ, ਉਹਦੇ ਬਾਰੇ ਵੀ ਆਪਾਂ ਚਰਚਾ ਕਰਨੀ ਚਾਹਾਂਗੇ।
2: ਬਿਲਕੁਲ, ਤੁਸੀਂ ਬੜੀ ਇੱਕ ਅੱਛਾ, ਬੜਾ ਹੀ ਅੱਛਾ ਕੁਐਸਚਨ ਪੁੱਛਿਆ ਕਿ ਅੱਜ ਕੱਲ ਜੋ ਜਿੱਦੀ ਜਿਹੜੀ ਸਾਡੀ ਪੀੜ੍ਹੀ ਹੈ, ਨੌਜਵਾਨ ਪੀੜ੍ਹੀ ਹੈ, ਬੜਾ ਹੀ ਟਾਈਮ ਵੇਸਟ ਕਰ ਰਹੀ ਹੈ ਇੰਟਰਨੈਟ ਦੇ ਨਾਲ, ਮੋਬਾਈਲਸ ਦੇ ਨਾਲ, ਬੜਾ ਹੀ ਜ਼ਿਆਦਾ ਟਾਈਮ ਵੇਸਟ ਹੋ ਰਿਹਾ ਉਹਨਾਂ ਦਾ।
1: ਹਾਂਜੀ,
2: ਜਿਹੜਾ ਕਿ ਇਸ ਦੇ ਨਾਲ ਕੀ ਹੈ ਕਿ ਇੱਕ ਤਾਂ ਇਹ ਚੀਜ਼ ਸਾਨੂੰ ਜਿਹੜੀ ਸਾਡੀ ਨਵੀਂ ਪੀੜ੍ਹੀ, ਜਿਹੜੀ ਸਾਡੀ ਅਡੋਲਸੈਂਟ ਸਟੇਜ ਹੈ, ਜਿਹੜੇ ਮਤਲਬ ਆਪਣੇ 10ਵੀਂ 12ਵੀਂ ਦੇ ਬੱਚੇ ਆ, ਇਹਨਾਂ ਨੂੰ ਸਮਝਾਉਣ ਦੀ ਜ਼ਰੂਰਤ ਹੈ ਇੱਕ ਪ੍ਰੋਪਰ, ਕਿ ਉਹਨਾਂ ਲਈ ਕਿਹੜੀਆਂ ਚੀਜ਼ਾਂ ਸਹੀ ਨੇ, ਕਿਹੜੀ ਐਪਸ ਅੱਛੀਆਂ ਨੇ ਜਿਹੜੀਆਂ ਉਹ ਯੂਜ਼ਫੁਲ ਤਰੀਕੇ ਦੇ ਨਾਲ ਯੂਜ਼ ਕਰ ਸਕਦੇ ਆ ਔਰ ਅੱਗੇ ਵੱਧ ਸਕਦੇ ਆ। ਉਹਨਾਂ ਨੂੰ ਇਹ ਸਮਝਾਉਣ ਦੀ ਜ਼ਰੂਰਤ ਹੈ ਕਿ ਉਹ ਕਿੱਦਾਂ ਇਸ ਮੋਬਾਈਲ ਦਾ ਯੂਜ਼ ਕਰਕੇ ਜਾਂ ਇੰਟਰਨੈਟ ਦਾ ਯੂਜ਼ ਕਰਕੇ ਬਹੁਤ ਹੀ ਅੱਛੀਆਂ ਚੀਜ਼ਾਂ ਲੱਭ ਸਕਦੇ ਆ ਜਾਂ ਕਰ ਸਕਦੇ ਆ, ਜਿੱਦਾਂ ਕਿ ਕੋਈ ਵੀ ਅਸੀਂ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰ ਸਕਦੇ ਆ ਮੋਬਾਈਲ ਇੰਟਰਨੈਟ ਦੇ ਥਰੂ। ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਯੂਟਿਊਬ ਦੇ ਉੱਪਰ ਜਾਂ ਫਿਰ ਡਿਫਰੈਂਟ ਡਿਫਰੈਂਟ ਐਪਸ ਦੇ ਉੱਪਰ ਸਾਨੂੰ ਬਿਲਕੁਲ ਫ੍ਰੀ ਆਫ ਕੋਸਟ ਮਿਲ ਜਾਂਦੀਆਂ ਨੇ। ਰੀਜਨਿੰਗ ਹੋ ਗਿਆ ਜਾਂ ਫਿਰ ਕੋਈ ਵੀ ਕਰੰਟ ਅਫੇਅਰਸ ਦੀ ਤਿਆਰੀ ਕਰਨੀ ਹੈ ਜਾਂ ਕੋਈ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰਨੀ ਹੈ ਤਾਂ ਉਹ ਅਸੀਂ ਬਿਲਕੁਲ ਅੱਛੇ ਤਰੀਕੇ ਦੇ ਨਾਲ ਫ੍ਰੀ ਆਫ ਕੋਸਟ ਇੰਟਰਨੈਟ ਦੀ ਸਹਾਇਤਾ ਦੇ ਨਾਲ ਅਸੀਂ ਕਰ ਸਕਦੇ ਹਾਂ।
1: ਬਿਲਕੁਲ ਜੀ,
2: ਤੇ ਜਿੱਦਾਂ ਕੋਈ ਨਵੀਆਂ ਪੋਸਟਾਂ ਨਿਕਲਦੀਆਂ ਨੇ, ਅਗਰ ਸਾਡੇ ਕੋਲ ਇੰਟਰਨੈਟ ਅਵੇਲੇਬਲ ਹੈ, ਫੋਨ ਅਵੇਲੇਬਲ ਹੈ, ਤਾਂ ਅਸੀਂ ਉਹ ਫਾਇੰਡ ਆਊਟ ਕਰ ਸਕਦੇ ਹਾਂ ਕਿ ਕਿਹੜੀਆਂ ਪੋਸਟਾਂ ਨਿਕਲੀਆਂ ਨੇ ਸਾਡੀ ਕੁਆਲੀਫਿਕੇਸ਼ਨ ਦੇ ਅਕੋਰਡਿੰਗ, ਅਗਰ ਸਾਨੂੰ ਕੋਈ ਮਿਲ ਜਾਂਦੀ ਹੈ ਤਾਂ ਅਸੀਂ ਉਸ ਨੂੰ ਅਪਲਾਈ ਕਰ ਸਕਦੇ ਹਾਂ। ਇਸ ਤਰ੍ਹਾਂ ਨਾਲ ਮਤਲਬ ਜੋ ਇੰਟਰਨੈਟ ਹੈ ਇਸ ਦੇ ਬਹੁਤ ਹੀ ਯੂਜ਼ਫੁਲ ਤਰੀਕੇ ਨੇ ਇਸ ਨੂੰ ਯੂਜ਼ ਕਰਨ ਦੇ, ਬਟ ਅਗਰ ਅਸੀਂ ਟਾਈਮ ਵੇਸਟ ਕਰਨਾ ਹੈ, ਟਾਈਮ ਵੇਸਟ ਕਰਨ ਦੇ ਨਾਲ ਘੰਟੇ ਘੰਟੇ ਬਿਤਾ ਦੇਣਾ, ਬੈਠੇ ਰਹਿਣਾ, ਚੈਟ ਕਰੇ ਜਾਣਾ ਜਾਂ ਫਿਰ ਕੁਛ ਵੀ ਬਸ ਦੇਖੇ ਜਾਣਾ, ਤਾਂ ਇਸ ਦੇ ਨਾਲ ਬੇਸਿਕਲੀ ਤਾਂ ਕੁਛ ਨਹੀਂ ਹੋਣਾ, ਫਿਊਚਰ ਤਾਂ ਬਿਲਕੁਲ ਤੁਹਾਡਾ ਅੱਗੇ ਨਹੀਂ ਜਾ ਸਕਦਾ ਹੈਗਾ। ਇਸ ਦੇ ਨਾਲ ਕੀ ਹੋਣਾ ਹੈ ਕਿ ਤੁਹਾਡਾ ਆਪਣਾ ਟਾਈਮ ਹੀ ਵੇਸਟ ਹੋਣਾ, ਪਲੱਸ ਤੁਹਾਡੀ ਸਟੱਡੀਜ਼ ਦਾ ਨੁਕਸਾਨ ਹੋਣਾ, ਤੇ ਮੋਰ ਓਵਰ ਤੁਸੀਂ ਉਹ ਜਿਹੜਾ ਇੰਨਾ ਅੱਛਾ ਯੂਜ਼ਫੁਲ ਟਾਈਮ, ਜੋ ਇੰਨਾ ਪ੍ਰੀਸ਼ੀਅਸ ਟਾਈਮ ਤੁਹਾਡੇ ਕੋਲ ਹੈ, ਉਹ ਕਦੀ ਵਾਪਸ ਨਹੀਂ ਆਉਣਾ, ਤਾਂ ਵੇਸਟ ਹੋ ਜਾਏਗਾ।
1: ਹਾਂ, ਇਸ ਤਰ੍ਹਾਂ ਆਪਾਂ ਦੇਖਦੇ ਹਾਂ ਵੈਬ ਚੈਨਲ ਬਹੁਤ ਬਣੇ ਹੋਏ ਨੇਗੇ, ਬਹੁਤ ਸਾਰੇ ਵੈਬ ਚੈਨਲ, ਯੂਟਿਊਬ ਚੈਨਲ ਨੇਗੇ, ਉਹ ਚੈਨਲਾਂ ਦੇ ਰਾਹੀਂ ਵੀ ਬਹੁਤ ਸਾਰੇ ਨੌਜਵਾਨ ਜਿਹੜਾ ਹੈਗਾ ਕਮਾਈ ਕਰ ਰਹੇ ਨੇ।
2: ਹਾਂ ਬਿਲਕੁਲ, ਕਮਾਈ ਦੇ ਜੋ ਰੁਜ਼ਗਾਰ ਦਾ ਜਿੱਦਾਂ ਤੁਸੀਂ ਕਹਿ ਰਹੇ ਹੋ, ਜਿੱਦਾਂ ਕਿ ਬੱਚਿਆਂ ਦੇ ਵਿੱਚ ਨਾ ਬਹੁਤ ਅੱਛੀਆਂ ਕੁਆਲਿਟੀਜ਼ ਹੁੰਦੀਆਂ ਨੇ, ਕਈ ਬੱਚੇ ਨਾ ਬੜਾ ਅੱਛੀ ਕੁਆਲਿਟੀ, ਕੋਈ ਬੱਚਾ ਅੱਛੀ ਸਿੰਗਿੰਗ ਜਾਣਦਾ ਜਾਂ ਕੋਈ ਬੱਚਾ ਅੱਛਾ ਰਾਈਟਰ ਹੁੰਦਾ ਹੈ, ਠੀਕ ਹੈ, ਕੋਈ ਬੱਚਾ ਅੱਛਾ ਸਪੀਕਰ ਹੁੰਦਾ ਹੈ, ਤਾਂ ਉਹ ਡਿਫਰੈਂਟ ਡਿਫਰੈਂਟ ਹਰ ਇੱਕ ਪਰਸਨ ਦੇ ਵਿੱਚ ਇੱਕ ਯੂਨੀਕ ਕੁਆਲਿਟੀ ਜੋ ਕੁਦਰਤ ਨੇ ਪਾਈ ਹੈ ਉਹ ਹਰੇਕ ਪਰਸਨ 'ਚ ਹੈ, ਬਟ ਬੱਚੇ ਕੀ ਹੈ, ਬੱਚੇ ਨੂੰ ਉਸ ਨੂੰ ਪਹਿਚਾਨਣਾ ਚਾਹੀਦਾ। ਅਗਰ ਉਹ ਪਹਿਚਾਨ ਲੈਂਦਾ ਹੈ ਉਸਨੂੰ, ਤਾਂ ਜਿੱਦਾਂ ਉਹ ਅਗਰ ਉਸਨੇ ਸੋਸ਼ਲ ਮੀਡੀਆ ਦੇ ਥਰੂ, ਅਗਰ ਉਹ ਸੋਸ਼ਲ ਮੀਡੀਆ ਨੂੰ ਇੰਨਾ ਜ਼ਿਆਦਾ ਲਾਈਕ ਕਰਦਾ, ਤਾਂ ਇਸਨੂੰ ਆਪਣਾ ਰੁਜ਼ਗਾਰ ਬਣਾ ਸਕਦਾ ਹੈ। ਕਿੱਦਾਂ, ਜਿੱਦਾਂ ਉਹ ਆਪਣੇ ਸੋਸ਼ਲ ਮੀਡੀਆ ਤੇ ਅਕਾਊਂਟ ਬਣਾ ਲਿਆ ਉਹਨੇ, ਤੇ ਉਸ ਅਕਾਊਂਟ ਦੇ ਵਿੱਚ ਉਹ ਆਪਣੀਆਂ ਵੀਡੀਓਜ਼ ਪੋਸਟ ਕਰ ਰਿਹਾ ਹੈ, ठीक है, अपनी कोई भी क्रिएटिविटी, अगर उसमें कोई पेंटिंग आंदी है तो अपनी पेंटिंग, कोई भी अपनी पेंटिंग बना के, या फिर कोई अच्छा कुछ भी, कोई मेकअप आर्टिस्ट बनना चाहता है या फिर कुछ भी, कोई अच्छी चीज उस दे विच बना के पोस्ट करे जा रहे हैं तो उसनू लाइक्स आंदे हैं, तो उस दे नाल उसनू उसदी इनकम दा सोर्स भी वो एक तरह नाल जो सोशल मीडिया है उसनू बना सकता है।
1: बिल्कुल हाँ जी, जिस तरह कोई जिहड़ी हैगी आपणे आले दुआले बहुत सारीआं इहो जिहीआं गल्लां हुंदीआं ने, इहो जिहे कम्म हुंदे ने जिन्हां बारे असीं जानकारी दे सकदे हां वी साडे एरिए दे विच आह कम्म हो रहे ने,
2: बिल्कुल
1: उहनां दे वीडियो
2: बिल्कुल,
1: बणा के जां असीं
2: हाँ
1: होर
2: जी
1: जानकारी प्राप्त करके उहनां बारे
2: हाँ जी
1: वीडियो बणा के वी पा सकदे हां।
2: बिल्कुल
1: ते
2: बिल्कुल,
1: इक मेरे ख्याल दे विच नौजवानां नूं इह वी नहीं पता कि जिहड़ा यूट्यूब है जां फेसबुक है, इस तरह दीआं कई ऐप्स हैगीआं ने जिहड़ियां उत्थे अकाउंट बणा के कम्म करन वालिआं नूं पैसे वी दिंदीआं ने।
2: हाँ बिल्कुल,
1: हाँ जी, इहदे बारे वी जे तुसीं थोड़ा ही विस्तार से गल करूँ तो वधिया होगा।
2: इस दे विच ये है कि देखो जिदा मैं तुहानू पहले ही कहा, जे अगर तुसी कोई अच्छा काम कर रहे हो
1: हाँ जी
2: तां उसनू लाइक्स, ज्यादा लाइक्स मिलते हैं, तो ज्यादा लाइक्स मिलन वालियां जो भी वीडियोस ने जा जो भी है तां
1: जहाँ
2: उहनां
1: उन्हें
2: नू,
1: व्यू ज़्यादा होंगे हैं।
2: हाँ जी व्यूज ज्यादा होंगे हैं, तां वो उहनां नू हायर भी, मतलब उहनां नू एडवरटाइजमेंट लई यूज भी करते हैं।
1: हाँ जी
2: हाँ जी, ओदे विच कोई अच्छे प्रोडक्ट दी एडवरटाइजिंग दे लई ओ यूज करना है अगर किसी ने, तां ओ एडवरटाइजमेंट पाउण वाला तुहानू पेमेंट करेगा और अपनी एडवरटाइजमेंट उहनां दी वीडियो दे वीडियोस वगैरह दे विच पाणी शुरू कर देंगे,
1: हाँ
2: तां
1: जी,
2: इस दे थ्रू भी तुहाडा इनकम दा सोर्स जो है जनरेट हो जाएगा एक।
1: साडे नौजवानां नूं इह वी दस्सण दी गल्ल है, देखो वी जिहड़े कलाकार ने उह आपस दे विच इक दूजे नाल विवाद छेड़दे, इस तरह दीआं गल्लां करदे है, इक दो कलाकार जिहड़े इक दूजे दे विरुद्ध बोलदे ने ते नौजवान उहनां दी हां च हां मिलाउंदे, उहनां दे पिछे लड़ाई झगड़े करदे ने, पर उहनां दे व्यू वधदे ने, उह सिर्फ इस चीज़ दा फायदा लैंदे ने नौजवानां नूं मगर ला के वी ये कोई विवादित गल करके किसी प्रति, ते नौजवान उन्होंने देखते हैं उन्हों के व्यू भी वधते हैं ते वो कमाई कर रहे हैं, ये अपना जो है एनर्जी समा पैसा वो इधर
2: सब, हाँ
1: वेस्ट
2: जी
1: करते हैं।
2: बिल्कुल, मैं इस पक्ष दे विच नहीं हाँ कि साडे अज दे जो नौजवान है वो इन्ना ज्यादा एक्टिवली या फिर इमोशनली किसी किसी भी कलाकार नाल, किसी भी नाल अटैच्ड होन,
1: हाँ जी
2: क्योंकि एक तो बेसिकली उन्हां दी जो उम्र है इस टाइम ते, जो एक नौजवान पीढ़ी है साडी, उन्हां नू सब तो ज्यादा उन्हां दे लिए प्रायोरिटी उन्हां दा फ्यूचर होना चाहिदा है।
1: बिल्कुल
2: जो
1: जी
2: लोग अपना फ्यूचर बना के ऑलरेडी सेट हो चुके ने, जिदा कि साडे तुसी कह रहे हो कि कलाकार हैं या जो भी हैगे हैं अपने
1: हाँ जी
2: सेलिब्रिटीज हैं या व्हाटएवर, तां ओ तां एक तरह नाल अपना फ्यूचर करियर सब कुछ बना के सेट नहीं ऑलरेडी, उन्हां ओना दे पिछे अपना टाइम वेस्ट करन तो अच्छा है ओना दे पिछे अपने अपने रिलेशंस, अपने फ्रेंड्स नाल लड़ाई झगड़े करके झगड़े करके मतलब
1: हाँ
2: दूरियां
1: जी
2: बना नालो अच्छा है कि तुसी अपने फ्यूचर दा कुछ कर लो।
1: बिल्कुल
2: जिन्ना देर तुसी एक सोशल मीडिया अकाउंट दे उपर किसे कलाकार दा या किसी भी सेलिब्रिटी दा कुछ भी रिव्यू पढ़ रहे हो या फिर वीडियो देख रहे हो, कुछ भी कर रहे हो, ठीक है, तां ओ ठीक है तुसी एक एंटरटेनमेंट पर्पस दे लिए देखो, उन्हों उत्थे ही छड़ दो,
1: बिल्कुल जी
2: डोंट टेक इट पर्सनली, उसनू
1: बिल्कुल
2: पर्सनली ना लो, उसनू इमोशनली उस दे नाल अटैच होने की कोई लोड़ नहीं है, उसनू तुसी अपने नाल मतलब उसनू सिर्फ तुसी एक एज अ एंटरटेनमेंट सोर्स यूज करो, नॉट फॉर तुहाडे जो इमोशंस है उन्हानू उन्हां दे नाल लिंक ना करो कदे भी।
1: हाँ जी हाँ जी
2: तुहाडे जो इमोशंस है वो तुहाडी फैमिलीज लई होने चाहिए है, तुहाडे करियर लई होने चाहिए है, तुहानू जो तुहाडा प्राइम मेन फोकस होना चाहिए वो तुहाडा करियर होना चाहिए है।
1: बिल्कुल
2: अपने
1: जी
2: करियर दा एक गोल, एक एम सेट करो, कोई अच्छी पोजीशन ते पहुंचो, कुछ ऐसा करो जिदे नाल तुसी अपनी सोसाइटी नू प्रोग्रेस कर सको, अपनी फैमिलीज नू प्रोग्रेस च लेके आ सको।
1: हाँ जी मैडम, तुसी बहुत वधिया विचार मीडिया दे खेतर संबंधी पेश कीते, नौजवानों ने एक वधिया दिशा दित्ती, असी तुहाडा धन्नवाद करदे हाँ। ते अखीर दे विच मैं चाहांगा भी जे कोई होर तुसी गल खास गल इस खेत्र बारे करनी चाहो तां जरूर सांझी करो एक मिनट दे विच।
2: थैंक यू, मैं भी बहुत धन्नवाद करती हाँ जी दुआबा रेडियो दा कि तुहानू तुसी मैनू मौका दिता तुहाडे नाल जुड़न दा और नौजवानां तक अपने व्यूज पहुंचाण दा,
1: हाँ जी
2: ते मेरा जो नौजवान पीढ़ी है साडी उहनां दे लई इही एक लाइक एक मैं उहनां नू सिर्फ एक इही ਚੀਜ਼ ਦੱਸਣਾ ਚਾਹਾਂਗੀ ਕਿ ਤੁਹਾਨੂੰ ਸਭ ਤੋਂ ਪਹਿਲਾਂ ਉਹਨਾਂ ਲਈ ਆਪਣਾ ਏਮ ਔਰ ਆਪਣਾ ਫਿਊਚਰ ਸਿਕਿਓਰ ਕਰਨਾ ਪ੍ਰਾਈਮ ਫੋਕਸ ਹੋਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਤੁਸੀਂ ਆਪਣਾ ਫਿਊਚਰ ਸੈੱਟ ਕਰੋ, ਉਸ ਤੋਂ ਬਾਅਦ ਕੋਈ ਵੀ ਨੈਕਸਟ ਜੋ ਸਟੈਪ ਹੈ ਤੁਹਾਡੇ ਲਈ ਜ਼ਰੂਰੀ ਹੋਏਗਾ। ਸਭ ਤੋਂ ਫਸਟ ਪ੍ਰਾਇਓਰਿਟੀ ਤੁਹਾਨੂੰ ਆਪਣੇ ਫਿਊਚਰ ਨੂੰ, ਆਪਣੇ ਕਰੀਅਰ ਨੂੰ ਹੀ ਦੇਣੀ ਚਾਹੀਦੀ ਹੈ।
1: ਹਾਂਜੀ ਬਿਲਕੁਲ, ਇਹ ਤਾਂ ਹੈਗਾ ਹੀ ਹੈ ਜੀ। ਮੈਡਮ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਅਤੇ ਤੁਸੀਂ ਸਾਡੇ ਨਾਲ ਵਿਚਾਰ ਸਾਂਝੇ ਕੀਤੇ, ਬੜੀਆਂ ਕੀਮਤੀ ਗੱਲਾਂ ਕੀਤੀਆਂ ਨੇ। ਮੈਂ ਸਮਝਦਾ ਜਿਹੜੇ ਸਾਡੇ ਸਰੋਤੇ ਨੇ ਉਹ ਇਹਨਾਂ ਗੱਲਾਂ ਨੂੰ ਗੰਭੀਰਤਾ ਨਾਲ ਇਹਨਾਂ ਬਾਰੇ ਸੋਚਣਗੇ, ਵਿਚਾਰਨਗੇ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣਗੇ, ਅਤੇ ਮੀਡੀਆ ਦੇ ਖੇਤਰ ਨੂੰ ਅਪਣਾ ਕੇ ਇਸ ਖੇਤਰ ਦੇ ਵਿੱਚ ਆਪਣਾ ਭਵਿੱਖ ਸੰਵਾਰਨ ਲਈ ਯਤਨ ਕਰਨਗੇ। ਅਤੇ ਮੈਂ ਸਮਝਦਾ ਜਿਹੜਾ ਮੀਡੀਆ ਦਾ ਖੇਤਰ ਹੈ ਇਹ ਅੱਜ ਦੀ ਨੌਜਵਾਨ ਪੀੜ੍ਹੀ ਦੇ ਲਈ ਬਹੁਤ ਹੀ ਵਧੀਆ ਖੇਤਰ ਹੈ, ਜਿੱਥੇ ਉਹ ਆਪਣਾ ਭਵਿੱਖ ਬੜੇ ਵਧੀਆ ਪਾਸੇ ਲੈ ਕੇ ਜਾ ਸਕਦੇ ਨੇ। ਅਤੇ ਉਹ ਨਾਲ ਨਾਲ ਜਿਹੜੀ ਹੈ ਇਸ ਖੇਤਰ ਦੇ ਵਿੱਚ ਸਾਨੂੰ ਜਿਹੜੀ ਹੈਗੀ ਹੈ ਪਬਲਿਕ ਦੇ ਵਿੱਚ ਇੱਕ ਨਵੀਂ ਪਹਿਚਾਣ ਵੀ ਮਿਲਦੀ ਹੈ। ਮੈਡਮ ਸਾਹਿਬਾਨਾ ਜੀ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਹੁਣ ਵੇਲਾ ਹੋ ਗਿਆ ਇਹ ਪ੍ਰੋਗਰਾਮ ਸਮਾਪਤ ਕਰਨ ਦਾ, ਅਗਲੀ ਵਾਰ ਫਿਰ ਮਿਲਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।

0: ದ್ವಾಪ ರೇಡಿಯೋ. ದ್ವಾಪ ರೇಡಿಯೋ
1: जी दोस्तों, सारे दोस्तों का दुआबा रेड के मंच उत्ते निघा स्वागत है। लैके हाजर हाँ तुहाडी कचहरी च हर रोज की तरह प्रोग्राम जिंदगीनामा हाले दुनिया। आप सब नूं आदाब सलाम नमस्ते ते प्यार भरी निघी सत श्री अकाल। दोस्तों उम्मीद करदे हां सब ठीक ठाक होणगे ते नाल वीकेंड बीत के गया ते वीकेंड दे विच मौजां हर किसी ने माणियां होणगियां। रिश्तेदारियां यारां बेलियां दोस्तां ते गुरु घरां दे विच हाजरी जरूर भरी होएगी। ਤੇ ਇਸੇ ਤਰ੍ਹਾਂ ਦੋਸਤੋ ਸੋਮਵਾਰ ਦਾ ਦਿਹਾੜਾ ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲੇ ਦੁਨੀਆ। ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਟੈਕਨੀਕਲ ਇਸ਼ੂ ਹੋਣ ਦੇ ਕਾਰਨ ਜਿਹੜਾ ਕੈਮਰੇ ਦੇ ਵਿੱਚ ਥੋੜੀ ਪ੍ਰੋਬਲਮ ਚੱਲੀ ਹੈ ਤਾਂ ਇਸ ਕਰਕੇ ਅੱਜ ਵੀਡੀਓ ਨਹੀਂ ਤੁਸੀਂ ਦੇਖ ਪਾਓਗੇ, ਪਰ ਨਾਲ ਦੀ ਨਾਲ ਉਸੇ ਤਰ੍ਹਾਂ ਹੀ ਪ੍ਰੋਗਰਾਮ ਦਾ ਆਨੰਦ ਮਾਣ ਸਕਦੇ ਹੋ ਤੇ ਪੋਸਟਰ ਦੇ ਜ਼ਰੀਏ। ਤੇ ਕੱਲ ਨੂੰ ਜ਼ਰੂਰ ਆਪਾਂ ਇਹਨੂੰ ਜਿਹੜਾ ਸੈੱਟ ਕਰ ਲੈਣਾ ਹੈ। ਕਈ ਵਾਰੀ ਜਿਹੜਾ ਵੀਕਐਂਡ ਤੋਂ ਬਾਅਦ ਥੋੜਾ ਜਿਹਾ ਅਪਸੈਟ ਕਹਿ ਲਓ ਜਾਂ ਅਪਡੇਟ ਹੁੰਦੀ ਹੈ ਆਪਣੇ ਸਿਸਟਮ ਦੇ ਵਿੱਚ ਤਾਂ ਤੰਗੀ ਪਰੇਸ਼ਾਨੀ ਆ ਜਾਂਦੀ ਹੈ। ਤੇ ਅੱਜ ਸਮਾਂ ਤੇ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਸ਼ਾਮ ਦੇ 7:16 ਦਾ ਸਮਾਂ ਹੋ ਗਿਆ। ਮਾਫ਼ੀ ਚਾਹੁੰਦੇ ਹਾਂ, ਅੱਜ ਲੇਟ ਵੀ ਆ ਥੋੜਾ ਇਸ ਨੂੰ ਸੈੱਟ ਕਰਦੇ ਹੋਏ ਆ। ਤੇ ਦੂਸਰੇ ਪਾਸੇ ਆਪਣੇ ਭਾਰਤ ਦੇ ਵਿੱਚ ਸਮਾਂ ਤੇ ਸਥਿਤੀ ਸ਼ਾਮ ਦੇ 9:46 ਘੜੀਆਂ ਦੇ ਉੱਤੇ ਰਾਤ ਦੇ ਹੋ ਚੁੱਕੇ ਨੇ। ਯੂਕੇ ਦੇ ਵਿੱਚ ਸ਼ਾਮ ਦੇ 5:16, ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦਾ ਸਮਾਂ ਹੈ 12:16 ਦਾ, ਤੇ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ 9:16 ਸਵੇਰ ਦੇ ਜਿਹੜੇ ਨੇ ਹੋ ਚੁੱਕੇ ਨੇ। ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸਮਾਂ ਤੇ ਸਥਿਤੀ ਸ਼ਾਮ ਦੀ 6:16 ਦੀ ਹੈ ਤੇ 17 ਹੋ ਗਏ ਨੇ। ਵੈਸੇ ਤਾਂ ਗੱਲ ਕਰਦੇ ਕਰਦੇ ਵੀ ਘੜੀ ਜਿਹੜੀ ਆ ਚੱਲੀ ਜਾਂਦੀ ਹੈ ਜਿਵੇਂ ਧਰਤੀ ਘੁੰਮੀ ਜਾਂਦੀ ਹੈ। ਤੇ ਅੱਜ ਦੇ ਵਿਚਾਰ ਵੱਲ ਨੂੰ ਚੱਲਦੇ ਹਾਂ ਦੋਸਤੋ, ਤੇ ਨਾਲ ਦੀ ਨਾਲ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੀ ਸਾਂਝ ਪਾਵਾਂਗੇ ਤੇ ਉਸ ਤੋਂ ਬਾਅਦ ਕੁਝ ਨਾ ਕੁਝ ਦਿਲਚਸਪ ਗੱਲਾਂ ਬਾਤਾਂ ਸੁਣਾਉਣ ਦੀ ਕੋਸ਼ਿਸ਼ ਰਹੇਗੀ। ਤੇ ਅੱਜ ਕੋਸ਼ਿਸ਼ ਕਰਾਂਗਾ ਜਿਹੜਾ ਕੱਲ ਕੋਸ਼ਿਸ਼ ਕੀਤੀ ਇੱਕ ਆਰਟੀਕਲ ਲਿਖਣ ਦੀ, ਵੈਸੇ ਤਾਂ ਉਹਨੂੰ 2 ਹਫ਼ਤੇ 3 ਹਫ਼ਤੇ 2.5 ਹਫ਼ਤੇ ਲੱਗੇ ਨੇ। ਕਾਵਾਂ ਦੇ ਉੱਤੇ, ਕਾਂ ਜਿਹੜਾ ਇੱਕ ਆਮ ਕਾਂ ਨਹੀਂ ਹੈ, ਇਹ ਜਿਹੜਾ ਰੇਵਨ ਜਿਹਨੂੰ ਕਿਹਾ ਜਾਂਦਾ ਕੋਮਨ ਰੇਵਨ, ਇਹ ਜਸੂਸੀ ਵੀ ਕਰਦਾ, ਸ਼ਿਕਾਰੀ ਵੀ ਹੈ ਤੇ ਜਾਦੂਗਰ ਵੀ ਹੈ। ਤੇ ਦੇਖਾਂਗੇ ਇਹਦੇ ਰਹੱਸਮਈ ਜਿਹੜੇ ਨੇ ਕਿੱਸੇ ਹੈ ਉਹਨਾਂ ਦੇ ਵਿੱਚੋਂ ਤੁਹਾਨੂੰ ਸਾਂਝ ਪਾਉਣ ਦੀ ਕੋਸ਼ਿਸ਼ ਕਰਾਂਗੇ ਆਪਣੀ ਹੀ ਕਲਮ ਦੇ ਵਿੱਚੋਂ, ਜਿੱਥੋਂ ਜਿੱਥੋਂ ਵੀ ਜਾਣਕਾਰੀ ਇਕੱਠੀ ਕਰਕੇ ਉਹਨੂੰ ਇੱਕ ਜਿਹੜਾ ਮਾਲਾ ਦੇ ਵਿੱਚ ਪਰੋਣ ਦੀ ਕੋਸ਼ਿਸ਼ ਕੀਤੀ ਹੈ। ਫੇਸਬੁੱਕ ਦੇ ਉੱਤੇ ਜਾ ਕੇ ਤੁਸੀਂ ਪੜ੍ਹ ਵੀ ਸਕਦੇ ਹੋ ਉਹਨੂੰ। ਤੇ ਅੱਜ ਦੇ ਵਿਚਾਰ ਦੇ ਵੱਲ ਨੂੰ ਚੱਲਦੇ ਹਾਂ ਦੋਸਤੋ, ਅੱਜ ਦਾ ਵਿਚਾਰ ਜਿਹੜਾ 1 ਜੂਨ ਦਾ ਮਹੀਨਾ ਜਿਹੜਾ ਸ਼ੁਰੂ ਹੋ ਗਿਆ ਜੂਨ ਦਾ, ਤੇ ਉਹਦੇ ਵਿੱਚ ਕਾਫੀ ਜਿਹੜਾ ਗਰਮੀ ਵੀ ਦੇਖਣ ਨੂੰ ਮਿਲਦੀ ਹੈ ਮੌਸਮ ਦੇ ਵਿੱਚ ਵੀ ਤੇ ਸਿਆਸਤ ਦੇ ਵਿੱਚ ਵੀ ਤੇ ਸਿੱਖ ਸਿਆਸਤ ਦੇ ਵਿੱਚ ਵੀ, ਕਿਉਂਕਿ 6 ਜੂਨ ਦੇ ਦਿਹਾੜੇ ਜਿਹੜੇ ਨੇ ਨਾਲ ਦੀ ਨਾਲ ਸ਼ੁਰੂ ਹੋ ਜਾਂਦੇ ਨੇ ਤੇ ਸਾਰੀਆਂ ਗਤੀਵਿਧੀਆਂ, ਹੋਰ ਸਾਰਾ ਸਿਲਸਿਲਾ ਚੱਲਦਾ ਹੈ। ਦੇਸ਼ਾਂ ਵਿਦੇਸ਼ਾਂ ਤੱਕ ਵੀ ਇਸ ਦੀ ਗੂੰਜ ਪੈਂਦੀ ਹੈ, 1984 ਨੂੰ ਯਾਦ ਕਰਦੇ ਨੇ, ਸਾਰੀਆਂ ਚੀਜ਼ਾਂ ਚੱਲਦੀਆਂ। ਤੇ ਦੂਸਰੇ ਪਾਸੇ ਕਹਿੰਦੇ ਨੇ ਅੱਜ ਦੇ ਵਿਚਾਰ ਦੇ ਵਿੱਚ ਕਿ ਚੰਗੇ ਇਨਸਾਨ ਦਿਸਣ ਦੀ ਬਜਾਏ ਚੰਗੇ ਇਨਸਾਨ ਬਣਨ ਦੀ ਕੋਸ਼ਿਸ਼ ਕਰੀਏ, ਬਾਹਰੋਂ ਦਿਖਾਵਾ ਨਾ ਕਰੀਏ, ਸਾਨੂੰ ਜਿੱਦਾਂ ਦੇ ਆਪਾਂ ਅੰਦਰੋਂ ਹਾਂ ਉੱਦਾਂ ਦਾ ਜਿਹੜਾ ਬਾਨਾ ਜਾਂ ਬਾਹਰੋਂ ਵੀ ਉੱਦਾਂ ਦਾ ਹੀ ਬਣੀਏ, ਤੇ ਬਾਹਰੋਂ ਕੁਝ ਹੋਰ ਤੇ ਅੰਦਰੋਂ ਕੁਝ ਹੋਰ, ਦੋ ਦੋ ਚਿਹਰੇ ਹਰ ਬੰਦੇ ਦੇ ਆਮ ਹੋ ਗਏ। ਤੇ ਚੰਗੇ ਇਨਸਾਨ ਦਿਸਣ ਦੀ ਬਜਾਏ ਚੰਗੇ ਇਨਸਾਨ ਬਣਨ ਦੀ ਕੋਸ਼ਿਸ਼ ਕਰੀਏ, ਅੱਜ ਦਾ ਇਹ ਸੁਨੇਹਾ। ਤੇ ਅੱਜ ਦੇ ਵਿਚਾਰ ਦੇ ਵਿੱਚੋਂ ਤੁਹਾਨੂੰ ਲੈ ਚੱਲਦੇ ਹਾਂ 1874 ਦੇ ਵਿੱਚ ਈਸਟ ਇੰਡੀਆ ਕੰਪਨੀ ਅੱਜ ਦੇ ਦਿਹਾੜੇ ਦੇ ਉੱਤੇ ਭੰਗ ਕੀਤੀ ਗਈ ਸੀ 1874 ਦੇ ਵਿੱਚ। 1915 ਦੇ ਵਿੱਚ ਗਦਰੀ ਰਾਮ ਰੱਖਾ ਦੀ ਅੰਡੇਮਾਨ ਨਿਕੋਬਾਰ ਦੇ ਵਿੱਚ ਜਿਹੜੀ ਹੈ ਸ਼ਹੀਦੀ ਹੁੰਦੀ ਹੈ। 1955 ਦੇ ਵਿੱਚ ਦੇਸ਼ ਦੇ ਵਿੱਚ ਛੂਆਛਾਤ ਵਿਰੋਧੀ ਕਾਨੂੰਨ ਲਾਗੂ ਹੋਇਆ ਤੇ 1968 ਦੇ ਵਿੱਚ ਅਮਰੀਕਾ ਦੀ ਪ੍ਰਸਿੱਧ ਲੇਖਕ ਹੈਲਨ ਕੇਲਰ ਦਾ ਜਿਹੜਾ ਸੀ ਦੇਹਾਂਤ ਹੁੰਦਾ ਹੈ। 1984 ਦੇ ਵਿੱਚ ਪੰਜਾਬ ਨੂੰ ਫੌਜ ਦੇ ਹਵਾਲੇ ਕਰ ਦਿੱਤਾ ਗਿਆ ਤੇ 1996 ਦੇ ਵਿੱਚ ਸਾਬਕਾ ਰਾਸ਼ਟਰਪਤੀ ਨੀਲਮ ਸੰਜੀਵਾ ਰੈਂਡੀ ਦਾ ਦੇਹਾਂਤ ਹੋਇਆ। 1996 ਦੇ ਵਿੱਚ ਐਚ ਜਾਣੀ ਕਿ ਹਰਦਨ ਹਾਲੀ ਡੀ ਡੋਡੇਗੋੜਾ ਜਾਣੀ ਕਿ ਜਿਹਨੂੰ ਦੇਵੇਗੋੜਾ ਵੀ ਕਿਹਾ ਜਾਂਦਾ, ਉਹਨਾਂ ਨੇ ਦੇਸ਼ ਦੇ 11ਵੇਂ ਜਿਹੜੇ ਸਨ ਪ੍ਰਧਾਨ ਮੰਤਰੀ ਬਣੇ ਸੀ 1996 ਦੇ ਵਿੱਚ। ਤੇ 2001 ਦੇ ਵਿੱਚ ਨੇਪਾਲ ਦੇ ਯੁਵਰਾਜ ਦੇਪਿੰਦਰ ਹੁਣਾਂ ਨੇ ਮਾਤਾ ਪਿਤਾ ਸਮੇਤ ਪਰਿਵਾਰ ਦੇ 11 ਮੈਂਬਰਾਂ ਦੀ ਹੱਤਿਆ ਕਰਕੇ ਖੁਦਕੁਸ਼ੀ ਜਿਹੜੀ ਸੀ ਆਪ ਵੀ ਕਰ ਲਈ ਸੀ। ਹੈਲਨ ਐਡਮਸ ਕੈਲਰ ਦਾ ਜ਼ਿਕਰ ਕਰਦੇ ਆ, ਜਿਨ੍ਹਾਂ ਨੇ ਅਮਰੀਕਾ ਦੀ ਪ੍ਰਸਿੱਧ ਲੇਖਕ ਹੋਈ ਹੈ ਹੈਲਨ, ਤੇ ਉਹਦਾ ਦੇਹਾਂਤ ਅੱਜ ਦੇ ਦਿਹਾੜੇ ਦੇ ਉੱਤੇ ਹੋਇਆ ਸੀ। ਕੌਣ ਸੀ, ਕਿਵੇਂ ਸੀ ਤੇ ਕਿਹੋ ਜਿਹੀ ਸ਼ਖਸੀਅਤ ਸੀ, ਕੀ ਉਸਦਾ ਕਿਰਦਾਰ ਤੇ ਕੀ ਉਸਦਾ ਜਿਹੜਾ ਸਮਾਜ ਦੇ ਪ੍ਰਤੀ ਰਵੱਈਆ ਸੀ। ਇੱਕ ਅਮਰੀਕਨ ਲੇਖਕ ਸਨ, ਸਿਆਸਤਦਾਨ ਵੀ ਸੀ ਤੇ ਅਧਿਆਪਕ ਵੀ ਸੀ। ਇਹ ਪਹਿਲੀ ਜਿਹੜੀ ਬੈਰੀ ਅਤੇ ਅੰਨੀ ਔਰਤ ਸੀ ਜਿਹਨੂੰ ਨਾ ਤਾਂ ਸੁਣਦਾ ਸੀ ਤੇ ਨਾ ਹੀ ਜਿਹੜਾ ਸੀ ਦੇਖਦਾ ਸੀ, ਜਿਹਨੇ ਬੀ ਏ ਦੀ ਡਿਗਰੀ ਜਿਹੜੀ ਹਾਸਲ ਕੀਤੀ ਹੋਵੇ ਤੇ ਹੈਲਨ ਦੀ ਅਧਿਆਪਕ ਐਨੀ ਸੁਲੀਵੈਨ ਨੇ ਭਾਸ਼ਾ ਨਾ ਹੋਣ ਦੀ ਰੁਕਾਵਟ ਨੂੰ ਤੋੜਦਿਆਂ ਹੋਇਆਂ ਲੜਕੀ ਨੂੰ ਸੰਚਾਰ ਕਰਨਾ ਸਿਖਾਇਆ। ਇਹ ਸਭ ਦਾ ਜਿਹੜਾ ਮਰੇਕਲ ਵਰਕਰ ਨਾਟਕ ਅਤੇ ਫਿਲਮ ਦੇ ਵਿੱਚ ਪੇਸ਼ ਕੀਤਾ ਗਿਆ। ਇਹਦਾ ਇਹਨਾਂ ਦਾ ਜਨਮ ਜਿਹੜਾ ਸੀ 27 ਜੂਨ ਸੰਯੁਕਤ ਰਾਜ ਦੇ ਜਿਹੜਾ ਪੈਨਸਿਲਵੇਨੀਆ ਅਮਰੀਕਾ ਦੇ ਵਿੱਚ ਜਿਹੜਾ ਹੁੰਦਾ ਹੈ ਹੈਲਨ ਕੈਲਰ ਦਿਵਸ ਦੇ ਵਜੋਂ ਮਨਾਇਆ ਜਾਂਦਾ ਹੈ। ਹੈਲਨ ਐਡਮਸ ਕੈਲਰ ਦਾ ਜਨਮ ਜਦੋਂ ਹੁੰਦਾ ਹੈ ਤੇ ਅਲਾਬਾਮਾ ਦੇ ਵਿੱਚ ਹੋਇਆ। ਵੈਸੇ ਤਾਂ ਜਦੋਂ ਇਹਨੂੰ ਦੇਖਿਆ ਜਾਂਦਾ ਹੈ ਕਿ ਹੈਲਨ ਐਡਮਸ ਕੈਲਰ ਦਾ ਜਨਮ 27 ਜੂਨ 1880 ਨੂੰ ਤੁਸਕੂਬੀਆ ਅਲਾਬਾਮਾ ਦੇ ਵਿੱਚ ਹੋਇਆ। ਇਹਨਾਂ ਦਾ ਪਰਿਵਾਰ ਖੇਤਾਂ ਦੇ ਵਿੱਚ ਬਣਾਏ ਘਰ ਦੇ ਵਿੱਚ ਹੀ ਜਿਹੜਾ ਸੀ ਆਈਵੀ ਗ੍ਰੀਨ ਦੇ ਵਿੱਚ ਰਹਿੰਦਾ ਸੀ, ਜੋ ਇਹਦੇ ਦਾਦੇ ਨੇ ਕਈ ਦਹਾਕੇ ਪਹਿਲਾਂ ਬਣਾਇਆ ਸੀ। ਜਨਮ ਸਮੇਂ ਦੇ ਉੱਤੇ ਜਿਹੜਾ ਸੀ ਹੈਲਨ ਦੇਖ ਅਤੇ ਸੁਣ ਸਕਦੀ ਸੀ, ਪਰ ਬਾਅਦ ਦੇ ਵਿੱਚ ਜਦੋਂ 19 ਮਹੀਨਿਆਂ ਦੀ ਸੀ ਹੋਈ ਜਨਮ ਤੋਂ ਬਾਅਦ, ਤਾਂ ਇਸਨੂੰ ਇੱਕ ਬਿਮਾਰੀ ਹੋ ਗਈ, ਜਿਸ ਦੇ ਨਾਲ ਇਹ ਜਿਹੜਾ ਬਿਮਾਰੀ ਅਤੇ ਬੈਰੀ ਜਾਣੀ ਕਿ ਕੰਨਾਂ ਤੋਂ ਸੁਣਨ ਤੋਂ ਜਿਹੜਾ ਹਟ ਗਿਆ ਤੇ ਅੱਖਾਂ ਤੋਂ ਦਿਖਣਾ ਵੀ ਹਟ ਗਿਆ। ਉਸ ਸਮੇਂ ਇਹ ਪਰਿਵਾਰ ਦੇ ਰਸੋਈਏ ਦੀ 6 ਸਾਲਾਂ ਲੜਕੀ ਮਾਰਥਾ ਵਾਸ਼ਿੰਗਟਨ ਦੇ ਨਾਲ ਸੰਚਾਰ ਕਰਨ ਦੇ ਵਿੱਚ ਸਮਰੱਥ ਸੀ। 7 ਸਾਲ ਦੀ ਉਮਰ ਤੱਕ ਇਸ ਕੋਲ ਜਿਹੜਾ ਸੰਚਾਰ ਦੇ ਲਈ 60 ਤੋਂ ਵੱਧ ਸੰਕੇਤ ਸਨ, ਜਾਣੀ ਕਿ ਬੋਲਚਾਲ ਦੇ ਲਈ ਇਸ਼ਾਰਿਆਂ ਦੇ ਨਾਲ ਗੱਲਬਾਤ ਕਰਦੀ ਸੀ। ਇਸਨੇ ਗ੍ਰੈਜੂਏਸ਼ਨ ਕਰਨ ਦੇ ਉਪਰੰਤ ਕਈ ਟੂਰ ਲੈਕਚਰ ਕੀਤੇ ਤੇ ਕਿਤਾਬਾਂ ਲਿਖੀਆਂ। ਦੂਜੇ ਵਿਸ਼ਵ ਯੁੱਧ ਤੋਂ ਬਾਅਦ, ਵਰਲਡ ਵਾਰ 2 ਤੋਂ ਬਾਅਦ, ਉਸਨੇ ਏਸ਼ੀਆ, ਅਫਰੀਕਾ ਤੇ ਯੂਰਪ ਦਾ ਟੂਰ ਵੀ ਕੀਤਾ। ਉਥੋਂ ਦੇ ਅਪਹਾਜਾਂ ਨੂੰ ਜਿਹੜਾ, ਜੋ ਜੰਗਾਂ ਦੇ ਵਿੱਚ ਹਾਲਾਤ ਬਣਦੇ ਨੇ, ਕਿਸੇ ਦੀ ਲੱਤ, ਕਿਸੇ ਦਾ ਮੂੰਹ, ਕਿਸੇ ਦਾ ਸਿਰ ਜਾਂ ਹੱਥ ਪੈਰ, ਜੋ ਕੁਝ ਵੀ ਹੁੰਦਾ ਹੈ, ਅਪਾਹਜ ਹੋ ਜਾਂਦੇ, ਅੱਖਾਂ, ਸਾਰਾ ਕੁਝ ਵਾਪਰਦਾ ਹੈ, ਤੇ ਉਹਨਾਂ ਦੇ ਨਾਲ ਮੁਲਾਕਾਤਾਂ ਕੀਤੀਆਂ ਤੇ ਅਪਾਹਜਾਂ ਨੂੰ ਹੌਸਲਾ ਤੇ ਆਸ ਦਾ ਜਿਹੜਾ ਸੀ ਇੱਕ ਪੈਗਾਮ ਵੀ ਦਿੱਤਾ। 1800 ਉਹ ਕਹਿੰਦੀ ਹੈ ਕਿ ਮੇਰੇ ਵੱਲ ਦੇਖੋ, ਮੈਂ ਵੀ ਤਾਂ ਤੁਰੀ ਫਿਰਦੀ ਹਾਂ, ਹੌਸਲਾ ਰੱਖੋ, ਕੁਝ ਨਹੀਂ ਹੁੰਦਾ। 1886 ਦੇ ਵਿੱਚ ਹੈਲਨ ਦੀ ਮਾਂ ਨੇ ਚਾਰਲਸ ਡਿਕਨਸ ਦਾ ਜਿਹੜਾ ਸੀ ਸਫ਼ਰਨਾਮਾ ਅਮੈਰੀਕਨ ਨੋਟਸ ਪੜ੍ਹਿਆ ਸੀ, ਜਿਸ ਦੇ ਵਿੱਚ ਇੱਕ ਜਿਹੜਾ ਬਹਿਰੀ ਅਤੇ ਅੰਨੀ ਔਰਤ ਲੌਰਾ ਬ੍ਰਿਜਮੈਨ ਦੀ ਸਫਲ ਸਿੱਖਿਆ ਦੇ ਬਾਰੇ ਜ਼ਿਕਰ ਕੀਤਾ ਹੋਇਆ ਸੀ। ਇਸ ਤੋਂ ਉਹਦੀ ਮਾਂ ਜਿਹੜੀ ਸੀ ਪ੍ਰਭਾਵਿਤ ਹੋ ਕੇ ਉਸਨੇ ਹੈਲਨ ਅਤੇ ਉਸਦੇ ਪਿਤਾ ਨੂੰ ਬਾਲਟੀਮੋਰ, ਅਮਰੀਕਾ ਦੇ ਵਿੱਚ ਜਿਹੜਾ ਸੂਬਾ ਬਾਲਟੀਮੋਰ ਦੇ ਵਿੱਚ, ਜੂਲੀਅਨ ਚੀਸ਼ੋਮ ਨਾਂ ਦੇ ਜਿਹੜਾ ਡਾਕਟਰ ਦੇ ਕੋਲ ਜਾ ਕੇ ਸਲਾਹ ਲੈਣ ਦੇ ਲਈ ਕਿਹਾ ਵੀ ਉਹ ਤੋਂ ਸਲਾਹ ਲਈ ਜਾਵੇ, ਪਰ ਸਾਡੇ ਵਾਲੇ ਹੋਣਗੇ, ਬਾਬਿਆਂ ਦੇ ਲਈ ਫਿਰਨਗੇ। ਪਰ ਉਹ ਡਾਕਟਰ ਕੋਲ ਜਾ ਕੇ ਸਲਾਹ ਮੰਗੀ ਉਹਨਾਂ ਨੇ। ਚੀਸ਼ੋਮ ਜਿਹੜੇ ਸਨ ਉਹਨਾਂ ਨੇ ਉਹਨਾਂ ਨੂੰ ਅਲੈਗਜ਼ੈਂਡਰ ਗ੍ਰਾਹਮ ਬੈੱਲ ਦੇ ਕੋਲ ਜਿਹੜਾ ਜਾਣ ਦੀ ਸਲਾਹ ਦੇ ਦਿੱਤੀ। ਕਹਿੰਦੇ ਕਿ ਤੁਸੀਂ ਅਲੈਗਜ਼ੈਂਡਰ ਗ੍ਰਾਹਮ ਬੈੱਲ ਦੇ ਕੋਲ ਚਲੇ ਜਾਓ, ਜੋ ਉਸ ਸਮੇਂ ਅੰਨੇ ਬੱਚਿਆਂ ਦੇ ਨਾਲ ਕੰਮ ਕਰ ਰਿਹਾ ਸੀ, ਜਿਨ੍ਹਾਂ ਨੂੰ ਦੇਖਦਾ ਨਹੀਂ ਸੀ। ਬੈੱਲ ਨੇ ਉਹਨਾਂ ਨੂੰ ਪਰਕਿੰਸ ਇੰਸਟੀਟਿਊਟ ਆਫ ਬਲਾਈਂਡ ਬਾਰੇ ਦੱਸਿਆ, ਜਿੱਥੇ ਲੌਰਾ ਬ੍ਰਿਜਮੈਨ ਦੀ ਸਿੱਖਿਆ ਉੱਥੇ ਉਹਨੇ ਹਾਸਲ ਕੀਤੀ ਸੀ ਤੇ ਸਿੱਖਿਆ ਹੋਈ। ਸੰਸਥਾ ਦੇ ਸੰਚਾਲਕ ਮਾਈਕਲ ਅਨਗਨੋਸ ਨੇ ਇਹ ਕੰਮ ਜਿਹੜਾ ਸੀ ਐਨੀ ਸੁਲੀਵੈਨ ਨੂੰ ਜਿਹੜਾ ਸੌਂਪਿਆ, ਐਨੀ ਸੁਲੀਵੈਨ ਨੂੰ, ਜੋ ਇੱਥੋਂ ਦੀ ਇੱਕ ਸਾਬਕਾ ਵਿਦਿਆਰਥਣ ਸੀ ਤੇ ਖੁਦ ਲਗਭਗ ਉਹਨੂੰ ਵੀ ਦੇਖਦਾ ਨਹੀਂ ਸੀਗਾ, ਪਰ ਕੁਝ ਹੱਦ ਤੱਕ ਮਾੜਾ ਮੋਟਾ ਦੇਖ ਸਕਦੀ ਸੀ। ਇਸ ਤਰ੍ਹਾਂ 49 ਸਾਲਾਂ ਦੇ ਸੰਬੰਧਾਂ ਦੀ ਸ਼ੁਰੂਆਤ ਹੋਈ। ਪਹਿਲਾਂ ਤਾਂ ਸੁਲੀਵੈਨ ਹੈਲਰ ਦੀ ਆਇਆ ਅਤੇ ਆਖਰ ਉਸਦੀ ਸਾਥਣ ਬਣ ਗਈ। ਉਹਨੇ ਕਿਹਾ ਸੀ ਕਿ ਹਨੇਰੇ ਦੇ ਵਿੱਚ ਇੱਕ ਦੋਸਤ ਦੇ ਨਾਲ ਤੁਰਨਾ ਚਾਨਣ ਦੇ ਵਿੱਚ ਇਕੱਲੇ ਤੁਰਨ ਦੇ ਨਾਲੋਂ ਬਿਹਤਰ ਹੈ। 1 ਜੂਨ 1968 ਨੂੰ ਇਸ ਸੰਸਾਰ ਤੋਂ ਸਦਾ ਦੇ ਲਈ ਉਹ ਜਿਹੜੀ ਫਿਰ ਚੱਲ ਵੱਸਦੀ ਹੈ। ਇਹ ਸੀ ਦੋਸਤੋ ਉਹਨਾਂ ਲੋਕਾਂ ਦਾ ਹੌਸਲਾ ਤੇ ਚੰਗੀ ਸਿੱਖਿਆ ਦੀ ਗੱਲ, ਹੈਲਨ ਐਡਮਸ ਕੈਲਰ ਜੋ ਅਮਰੀਕਨ ਲੇਖਕ ਹੋਈ ਹੈ ਜਿਸ ਨੂੰ ਨਾ ਤਾਂ ਕੰਨਾਂ ਤੋਂ ਸੁਣਦਾ ਸੀ ਤੇ ਨਾ ਹੀ ਅੱਖਾਂ ਤੋਂ ਦੇਖਦਾ ਸੀ ਪਰ ਉਹਦੀ ਮਾਂ ਜਿਹੜੀ ਹੈ ਇੱਕ ਚੰਗੀ ਡਾਕਟਰ ਦੇ ਕੋਲ ਜਾਂਦਿਆ ਤੇ ਸਲਾਹ ਲੈਂਦੇ ਨੇ ਤੇ ਉਹਨਾਂ ਤੋਂ ਗ੍ਰਾਮ ਪੈਲ ਦੇ ਕੋਲ ਭੇਜਣ ਦੀ ਕੋਸ਼ਿਸ਼ ਕਰਦਾ ਕਿ ਉਹਨਾਂ ਕੋਲ ਚਲੇ ਜਾਓ ਉਹੀ ਤੁਹਾਨੂੰ ਸਹੀ ਰਸਤੇ ਪਾਉਣਗੇ ਪਰ ਸਾਡੇ ਵਾਲੇ ਜਿਹੜੇ ਨੇ ਡੇਰਿਆਂ ਦੇ ਵਿੱਚ ਭੇਜਣਗੇ ਵੀ ਉਹ ਬਾਬੇ ਕੋਲ ਲੈ ਜਾਓ ਆਹ ਬਾਬੇ ਕੋਲ ਲੈ ਜਾਓ ਤੇ ਉਹ ਤਾਂ ਭਾਈ ਪੱਥਰੀਆਂ ਕੱਢ ਦਿੰਦਾ ਹੈ ਉਹ ਤਾਂ ਭਾਈ ਏਦਾਂ ਹੀ ਦੇਖਣ ਲਾ ਦਿੰਦਾ ਹੈ ਤੇ ਉੱਥੇ ਤੁਸੀਂ ਮੱਥੇ ਟੇਕੋ ਤਾਂ ਤੁਸੀਂ ਤੰਦਰੁਸਤ ਹੋ ਜਾਂਦੇ ਹੋ ਚੱਲਣ ਲਾ ਦਿੱਤਾ ਜਾਂਦਾ ਹੈ ਪਰ ਇਹਨਾਂ ਚੀਜ਼ਾਂ ਦੇ ਵਿੱਚ ਆਪਾਂ ਨਹੀਂ ਪੈਂਦੇ ਤੇ ਨਾ ਹੀ ਪਾਉਣ ਦੀ ਕੋਸ਼ਿਸ਼ ਕਰਦੇ ਹਾਂ ਇਹ ਸੀ ਇੱਕ ਹੋਣਹਾਰ ਲੇਖਕਾਂ ਦੀ ਜਿਹੜੀ ਹੈ

ਇੱਕ ਮਨੁੱਖੀ ਨੱਕ ਦੇ ਵਿੱਚ ਤਕਰੀਬਨ 50 ਲੱਖ ਸੈੱਲ ਹੁੰਦੇ ਹੈ। ਪਸ਼ੂਆਂ ਦੇ ਵਿੱਚ ਇਹ ਗਿਣਤੀ 4 ਗੁਣਾ ਵੀ ਹੋ ਸਕਦੀ ਹੈ ਹੁੰਦੀ ਹੈ ਤੇ ਮਨੁੱਖੀ ਨੱਕ 10 ਕੁ ਸਾਲ ਦੀ ਉਮਰ ਤੱਕ ਵਿਕਸਿਤ ਜਿਹੜਾ ਹੋ ਜਾਂਦਾ ਤੇ 18 ਕੁ ਸਾਲ ਦੀ ਉਮਰ ਮਗਰੋਂ ਇਸਦਾ ਵਧਣਾ ਰੁਕ ਜਾਂਦਾ ਹੈ। ਨੱਕ ਸਾਹ ਲੈਣ ਦਾ ਹੀ ਯੰਤਰ ਨਹੀਂ, ਇਹ ਸਵਾਦ ਪਰਖਣ, ਖਾਣ ਪੀਣ ਦੇ ਲਈ ਚੀਜ਼ਾਂ ਪ੍ਰਵਾਨ ਕਰਨ, ਰੱਦ ਕਰਨ ਦਾ ਜਿਹੜਾ ਵਜੋਂ ਵੀ ਵਰਤਿਆ ਜਾਂਦਾ ਹੈ। ਨੱਕ ਦਾ ਹੋਰ ਕਾਰਜ ਇਸਦੀ ਸੁੰਘਣ ਯੋਗਤਾ, ਸਾਨੂੰ ਜਿਹੜਾ ਭੁੱਖ ਲਾਉਣੀ ਜਾਂ ਹੋਰ ਸਾਰੀਆਂ ਚੀਜ਼ਾਂ। ਸਾਹ ਲੈਣ ਦੇ ਵਿੱਚ ਖੁਸ਼ਕ ਅਤੇ ਗਰਮ ਹਵਾ ਨੂੰ ਨਰਮੀ ਤੇ ਸਰਦੀ ਦੇ ਵਿੱਚ ਠੰਡੀ ਹਵਾ ਨੂੰ ਨਿੱਘੀ ਬਣਾ ਕੇ ਫੇਫੜਿਆਂ ਤੱਕ ਨੱਕ ਦੀ ਜਿਹੜੀ ਹੈ ਰਾਹੀਂ ਹੀ ਪਹੁੰਚਦੀ ਹੈ। ਨੱਕ ਅੰਦਰਲੇ ਪਾਸੇ ਤੋਂ ਜਿੱਦਾਂ ਆਪਣੇ ਕਹਿ ਲਓ ਹੋਣਾ ਕਿ ਇਹਨਾਂ ਮੁਲਕਾਂ ਦੇ ਵਿੱਚ ਜਿੱਦਾਂ ਇੱਕ ਪਾਈਪ ਜਾਂਦਾ ਹੈ ਕਿ ਜਿਹੜੀ ਫਰੈਸ਼ ਹਵਾ ਆਉਂਦੀ ਹੈ ਤੇ ਅੰਦਰਲੀ ਜਿਹੜੀ ਹਵਾ ਹੈ ਆਪਣੇ ਘਰਾਂ ਦੀ ਉਹ ਜਿਹੜੀ ਇੱਕ ਪਾਈਪ ਦੇ ਰਾਹੀਂ ਬਾਹਰ ਜਾਂਦੀ ਹੈ। ਇਸੇ ਤਰ੍ਹਾਂ ਸਾਡੀ ਬੋਡੀ ਦਾ ਇਹ ਜਿਹੜਾ ਵੈਂਟੀਲੇਸ਼ਨ ਕਹਿ ਲਓ ਸਿਸਟਮ ਜਿਹੜਾ ਚੱਲਦਾ ਹੈ, ਇੱਕ ਪਾਈਪ ਤੋਂ ਇਹ ਠੰਡੀ ਕਰਦਾ ਤੇ ਦੂਸਰੀ ਤੋਂ ਗਰਮ ਬਾਹਰ ਨੂੰ ਕੱਢਦਾ ਜਾਂ ਅੰਦਰ ਕਰਦਾ। ਨੱਕ ਅੰਦਰਲੇ ਪਾਸੇ ਤੋਂ ਤੇਲ ਅਤੇ ਗਰੀਸ ਰਾਹੀਂ ਇਹ ਚਿਹਰੇ ਨੂੰ ਜਿਹੜਾ ਖੁਸ਼ਕ ਹੋਣ ਤੋਂ ਰੋਕਦਾ ਤੇ ਨੱਕ ਵਿਚਲੇ ਵਾਲ ਜਿਹੜੇ ਨੇ ਬਾਹਰਲੀਆਂ ਚੀਜ਼ਾਂ ਤੇ ਮਿੱਟੀ ਘੱਟੇ ਨੂੰ ਜਿਹੜਾ ਫੇਫੜਿਆਂ ਦੇ ਵਿੱਚ ਜਾਣ ਤੋਂ ਰੋਕਦੇ ਆ। ਦੁੱਖ ਦਰਦ ਦੇ ਵਿੱਚ ਮਨੁੱਖ ਜਿਹੜਾ ਅੱਖਾਂ ਦੇ ਨਾਲ ਹੀ ਨਹੀਂ ਨੱਕ ਦੇ ਰਾਹੀਂ ਵੀ ਰੋਂਦਾ ਹੈ ਜਦੋਂ ਵਗਦਾ ਹੈ। ਨੱਕ, ਗਲਾ, ਕੰਨ ਆਪਸ ਦੇ ਵਿੱਚ ਜੁੜੇ ਹੋਏ ਨੇ। ਨੱਕ ਦੀਆਂ ਕਾਫੀ ਜਿਹੜੀਆਂ ਕਿਸਮਾਂ ਮੰਨੀਆਂ ਜਾਂਦੀਆਂ ਜਿਵੇਂ ਕਿ ਗੋਲ, ਮੋਟਾ, ਉਭਰਿਆ, ਪਿਚਕਿਆ, ਲੰਮਾ, ਤਿੱਖਾ ਤੇ ਤਰਾਸ਼ਿਆ ਤੇ ਫਿੰਨਾ ਹੋਇਆ ਜਿਹੜਾ ਨੱਕ ਦੇਖਦੇ ਆ ਆਪਾਂ ਦੇਖਿਆ ਜਾਂਦਾ। ਨੱਕ ਦੇ ਵਿੱਚ ਨਕੇਲ ਪਾਉਣਾ, ਨੱਕ ਦੇ ਉੱਤੇ ਮੱਖੀ ਨਾ ਬੈਠਣ ਦੇਣਾ, ਨੱਕ ਦੇ ਨਾਲ ਲਕੀਰਾਂ ਕੱਢਣੀਆਂ, ਨਾਸੀ ਧੂਆਂ ਦੇਣਾ, ਨੱਕ ਵੱਢਣਾ, ਨੱਕ ਵੱਟਣਾ, ਨੱਕ ਥੱਲੇ ਨਾ ਆਉਣਾ, ਨੱਕ ਚਾੜਨਾ ਤੇ ਨੱਕ ਗੁੱਸਾ ਰਹਿਣਾ ਆਦਿ ਜਿਹੜੇ ਨੇ ਸਾਡੇ ਮੁਹਾਵਰਿਆਂ ਦੇ ਵਿੱਚ ਵੀ ਆ ਜਾਂਦਾ ਹੈ। ਲਓ ਦੋਸਤੋ, ਇਹ ਸੀ ਜੀ ਗੱਲਬਾਤ ਨੱਕ ਦੀ ਤੇ ਨੱਕ ਦੀ ਦੁਨੀਆਂ ਪੱਟੀ ਪਈ ਹੈ ਤੇ ਨੱਕ ਦੀ ਇੱਜ਼ਤ ਰੱਖਣ ਦੇ ਲਈ ਤੇ ਗੱਲਬਾਤ ਕਰਦੇ ਹਾਂ। ਲੋ ਫਿਰ ਦੇਸ਼ ਵਿਦੇਸ਼ ਦੀਆਂ ਖਬਰਾਂ, ਹੋਰ ਗੱਲਾਂ ਬਾਤਾਂ ਇੱਥੇ ਸਮੇਟਦੇ ਹਾਂ ਤੇ ਅੱਜ ਦੀਆਂ ਜੋ ਦੁਨੀਆਂਦਾਰੀ ਦੀਆਂ ਗੱਲਾਂ ਨੇ, ਦੇਸ਼ ਵਿਦੇਸ਼ ਦੀਆਂ ਖਬਰਾਂ ਨੇ, ਉਹਨਾਂ ਦੇ ਵੱਲ ਨੂੰ ਚੱਲਦੇ ਹਾਂ। ਮਜੀਠੀਆ ਤੇ ਪੁਲਿਸ ਕਾਰਵਾਈ ਜਿਹੜੀ ਹੋਈ ਹੈ ਤੇ ਬਿੱਟੂ ਦੇ ਨਾਲ ਨਰਮਾਈ ਜਿਹੜੀ ਪੇਸ਼ ਆ ਰਹੀ ਹੈ। ਦੂਸਰੇ ਪਾਸੇ ਪੰਜਾਬ ਕੈਬਨਿਟ ਨੇ, ਪੂਰੇ ਭਾਰਤ ਦੇ ਵਿੱਚ ਐਸ ਆਈ ਆਰ ਦਾ ਮੁੱਦਾ ਚੱਲਦਾ ਰਿਹਾ ਪਰ ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ ਹੈ ਤੇ ਐਸ ਆਈ ਆਰ ਨੂੰ ਹਰੀ ਝੰਡੀ ਦੇ ਦਿੱਤੀ ਹੈ ਪੋਜ਼ਿਟਿਵ ਵੇ ਦੇ ਨਾਲ। ਕਹਿੰਦੇ ਕਿ ਕੁਝ ਨਾ ਕੁਝ ਸੁਧਰ ਕੇ ਸਾਹਮਣੇ ਆਏਗਾ। ਦੂਸਰੇ ਪਾਸੇ ਐਲਾਨ ਕਰਤਾ ਹੈ ਆਪਣੇ ਜਥੇਦਾਰ ਸਾਹਿਬਾਨ ਦੇ ਨਾਲ ਨਾਲ ਆਪਣੇ ਧਾਮੀ ਸਾਹਿਬ ਨੇ, ਐਸ ਜੀ ਪੀ ਸੀ ਦੇ ਜਿਹੜੇ ਆਪਣੇ ਪ੍ਰਧਾਨ ਨੇ, ਕਿ ਸਿੱਟ ਨੂੰ ਜਿਹੜਾ 328 ਸਰੂਪਾਂ ਦਾ ਮਾਮਲਾ ਉਹਦੇ ਵਿੱਚ ਭਾਈ ਕੋਈ ਜਵਾਬਦੇਹੀ ਨਹੀਂ ਦੇਵਾਂਗੇ ਤੇ ਜੋ ਵੀ ਕਰਾਂਗੇ ਹੁਣ ਕੋਰਟ ਦੇ ਵਿੱਚ ਹੀ ਕਰਾਂਗੇ ਜੋ ਤੰਗ ਪਰੇਸ਼ਾਨ ਕੀਤਾ ਜਾ ਰਿਹਾ। ਦੂਸਰੇ ਪਾਸੇ ਪੰਜਾਬ ਜਿਹੜਾ ਦੇਸ਼ ਤੋਂ ਲੈ ਕੇ ਵਿਦੇਸ਼ ਦੀਆਂ ਜਿਹੜੀਆਂ ਖ਼ਬਰਾਂ ਨੇ, ਪੰਜਾਬ ਦੀ ਸਿਆਸਤ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਜਿਹੜੇ ਨੇ, ਪੰਜਾਬ ਦੇਸ਼ ਦੇ ਵਿੱਚ ਨਾਲ ਨਾਲ ਪੰਜਾਬ ਦੀ ਸਿਆਸਤ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਦੇ ਘਰ ਪੁਲਿਸ ਛਾਪੇਮਾਰੀ ਹੋਈ ਹੈ। ਮਜੀਠਾ ਥਾਣਾ ਹਮਲਾ ਜਿਹੜਾ ਮਾਮਲੇ ਦੇ ਵਿੱਚ 12 ਵਿਸ਼ੇਸ਼ ਟੀਮਾਂ ਦੀ ਕਾਰਵਾਈ ਤੇ ਉਹਨਾਂ ਨੂੰ ਜਿਹੜਾ ਗਠਿਤ ਕੀਤਾ ਗਿਆ। ਹਰਸਿਮਰਤ ਕੌਰ ਬਾਦਲ, ਸੁਖਬੀਰ ਸਿੰਘ ਬਾਦਲ, ਧਾਮੀ ਸਾਹਿਬ ਐਸ ਜੀ ਪੀ ਸੀ ਤੋਂ ਉਹਨਾਂ ਦੇ ਜਿਹੜੇ ਬਿਆਨ ਆਏ ਨੇ ਕਿ ਇਹ ਸਾਰਾ ਕੁਝ ਬਦਲਾਖੋਰੀ ਲਈ ਕੀਤਾ ਜਾ ਰਿਹਾ। ਇਸ ਦੇ ਨਾਲ ਹੀ ਰਵਨੀਤ ਸਿੰਘ ਬਿੱਟੂ ਨੂੰ ਨੋਟਿਸ ਜਾਰੀ ਹੋਇਆ। ਪੰਜਾਬ ਕੈਬਨਿਟ ਦੇ ਫੈਸਲੇ, ਗੈਰ ਕਾਨੂੰਨੀ ਮਾਈਨਿੰਗ ਮਾਮਲਾ ਤੇ ਲੁਧਿਆਣਾ ਗੈਸ ਲੀਕ ਹੋਈ ਹੈ ਜਿਸ ਦੇ ਵਿੱਚ ਵੱਡਾ ਹਾਦਸਾ ਹੋਣ ਤੋਂ ਬਚਿਆ ਵੀ ਹੈ ਪਰ ਜਾਨੀ ਮਾਲੀ ਨੁਕਸਾਨ ਜ਼ਰੂਰ ਹੋਇਆ। ਆਰਥਿਕ ਮੋਰਚੇ ਦੇ ਉੱਤੇ ਕਮਰਸ਼ੀਅਲ ਐਲ ਪੀ ਜੀ ਸਿਲੰਡਰ ਮਹਿੰਗਾ ਹੋ ਗਿਆ। ਦਿੱਲੀ ਦੇ ਵਿੱਚ 3,000 ਤੇ 3,100 ਤੋਂ ਉੱਪਰ ਜਿਹੜਾ ਸਿਲੰਡਰ ਹੋ ਗਿਆ। ਲੋਕਾਂ ਤੇ ਪੈਣ ਵਾਲੇ ਅਸਰ ਅਤੇ ਪੰਜਾਬ ਹਿਮਾਚਲ ਸਰਹੱਦ ਦੇ ਉੱਤੇ ਜਿਹੜੇ ਮੋਰਚੇ ਲੱਗ ਗਏ ਤੇ ਪ੍ਰਦਰਸ਼ਨਾਂ ਦੀ ਗੱਲ ਹੋ ਰਹੀ ਹੈ ਤੇ ਅੰਤਰਰਾਸ਼ਟਰੀ ਖ਼ਬਰਾਂ ਦੇ ਵਿੱਚ ਯੂ ਐਸ ਇਰਾਨ ਦਾ ਤਣਾਅ ਫਿਰ ਤੋਂ ਵੱਧ ਰਿਹਾ। ਹਾਰਮੁਜ਼, ਜਲਡਮਰੂ ਸੰਕਟ, ਜ਼ੇਲੈਂਸਕੀ ਪੁਤਿਨ ਦੇ ਨਾਲ ਮੁਲਾਕਾਤ ਕਰਨ ਦੇ ਲਈ ਜਿਹੜਾ ਪੱਬਾਂ ਭਾਰ ਹੋਇਆ ਸੰਭਾਵਨਾ ਜਿਤਾਈ ਹੈ ਤੇ ਵਾਈਟ ਹਾਊਸ ਦੇ ਵਿੱਚ ਹੁਣ ਭਾਈ ਹੋਵੇਗਾ ਜਿਹੜੀ ਹੈ ਆਪਣੀ 250 ਸਾਲਾਂ, ਮੇਰੇ ਖਿਆਲ ਨਾਲ ਮੈਂ ਗਲਤ ਨਹੀਂ ਤਾਂ, ਸੈਰਮਨੀ ਮਨਾਉਣੀ ਹੈ ਅਮਰੀਕਾ ਦੀ ਇੰਡੀਪੈਂਡੈਂਟ ਡੇ ਦੀ ਤੇ ਉਹਦੇ ਵਿੱਚ 4 ਜੁਲਾਈ ਨੂੰ ਹੁੰਦੀ ਹੈ ਜੇ ਮੈਂ ਗਲਤ ਨਹੀਂ ਹਾਂ ਤਾਂ ਉਹਦੇ ਵਿੱਚ ਭਾਈ ਤਿਆਰੀਆਂ ਬਿੱਢ ਦਿੱਤੀਆਂ ਨੇ। ਟਰੰਪ ਸਾਹਿਬ ਨੇ ਪਿਛਲੇ ਦਿਨਾਂ 'ਚ ਬਿਆਨ ਦਿੱਤਾ ਸੀ ਕਿ ਭਾਈ ਵਾਈਟ ਹਾਊਸ ਦੇ ਵਿੱਚ ਜਿਹੜਾ ਯੂ ਐਫ ਸੀ ਫਾਈਟ ਜਿਹੜੀ ਹੋਵੇਗੀ, ਰਿੰਗ ਬਣਾਉਣ ਦੀ ਕੋਈ ਤਿਆਰੀ ਕਰ ਦਿੱਤੀ ਹੈ, ਬੱਜ ਗਿਆ ਰਿੰਗ ਤੇ ਉਹਦੇ ਵਿੱਚ ਜਿਹੜਾ ਨੇ ਤਕਰੀਬਨ ਉੱਥੇ ਲੋਕ 80 ਤੋਂ 90 ਹਜ਼ਾਰ ਲੋਕ ਇਕੱਠੇ ਹੋ ਕੇ ਜਿਹੜਾ ਲਾਈਵ
ਯੂ

0: UFSC ਦੀ ਜਿਹੜੀ ਫਾਈਟ ਦੇਖਣਗੇ ਇਸ ਦਿਨ ਨੂੰ ਤੇ ਗੂਗਲ ਦੇ ਮੱਛਰ ਜਿਹੜੇ ਨੇ ਉਹਨਾਂ ਦੀ ਚਰਚਾ ਕਰਾਂਗੇ। ਵੈਸੇ ਤਾਂ ਫਿਨਲੈਂਡ ਦੇ ਵਿੱਚ ਜਿਹੜੇ ਤਜਰਬੇ ਪਹਿਲਾਂ ਵੀ ਕੀਤੇ ਗਏ ਨੇ ਜਿਹੜੇ ਮਾਦਾ ਮੱਛਰ ਆਪਣੇ ਵੋਮੈਨ ਮੱਛਰ ਜਿਹੜੇ ਨੇ ਮਾਵੀ ਉਹਨਾਂ ਮਾਵਾਂ ਭੈਣਾਂ ਨਾਲ ਇਹਨਾਂ ਚੀਜ਼ਾਂ ਨੂੰ ਲੈਣ ਇਹਦੇ ਵਿੱਚ ਤੇ ਉਹਨਾਂ ਦੇ ਉੱਤੇ ਜਿਹੜੀ ਹੈ ਕਿਉਂਕਿ ਉਹ ਬਿਮਾਰੀ ਫੈਲਾਉਂਦੇ ਆ ਜਾਂ ਖੂਨ ਜ਼ਿਆਦਾ ਮਤਲਬ ਕਿ ਉਹਦੇ ਵਿੱਚ ਇੰਜੈਕਟ ਕਰਦੇ ਆ ਸਾਰੀਆਂ ਚੀਜ਼ਾਂ ਉਹਦੇ ਨਾਲ ਕਿਤੇ ਫੈਲਦੀਆਂ ਤੇ ਉਸਦੇ ਵਿੱਚ ਮਰਦ ਪ੍ਰਧਾਨ ਜਿਹੜੇ ਮੱਛਰ ਨੇ ਉਹ ਜਿਹੜੇ ਛੱਡਣ ਦੀ ਜਿਹੜੀ ਇੱਕ ਕੋਸ਼ਿਸ਼ ਹੈ ਤੇ ਉਹਦੇ ਨਾਲ ਜਿਹੜਾ ਕਾਬੂ ਦੇ ਵਿੱਚ ਕੀਤਾ ਜਾਵੇਗਾ ਤੇ ਮੱਛਰਾਂ ਦੀ ਜਿਹੜੀ ਗਿਣਤੀ ਹੈ ਜਿਹੜੀ ਉਹਨਾਂ ਦੀ ਆਬਾਦੀ ਹੈ ਉਹਦੇ ਨਾਲ ਕਾਬੂ ਕੀਤਾ ਜਾ ਸਕਦਾ ਤੇ ਹੁਣ ਗੂਗਲ ਨੇ ਵੀ ਇਹ ਜਿਹੜਾ ਉਹਦੀ ਇਜਾਜ਼ਤ ਮੰਗ ਰਹੇ ਨੇ ਕਿ ਇਸ ਤਰ੍ਹਾਂ ਅਮਰੀਕਾ ਦੇ ਵਿੱਚ ਕਰਨ ਦੀ ਕੋਸ਼ਿਸ਼ ਕਰਨਗੇ ਪਰ ਫਿਨਲੈਂਡ ਜਾਂ ਹੋਰ ਇਹਨਾਂ ਯੂਰਪੀਅਨ ਮੁਲਕਾਂ ਦੇ ਵਿੱਚ ਸਕੈਂਡੀਨੇਵੀਆ ਚ ਖਾਸ ਕਰਕੇ ਇਸ ਦੇ ਉੱਤੇ ਜਿਹੜਾ ਲੰਮੇ ਸਮੇਂ ਤੋਂ ਜਿਹੜੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ ਤਾਂ ਕਿ ਮੱਛਰਾਂ ਦੀ ਕਿਉਂਕਿ ਇੱਥੇ ਆਬਾਦੀ ਬਹੁਤ ਵੱਡੇ ਪੱਧਰ ਦੇ ਉੱਤੇ ਵੱਧ ਜਾਂਦੀ ਹੈ ਤੇ ਬੰਦਾ ਕਈ ਵਾਰੀ ਤਾਂ ਫੋਰੈਸਟ ਦੇ ਵਿੱਚ ਬਾਹਰ ਵੀ ਨਹੀਂ ਨਿਕਲ ਪਾਉਂਦਾ ਹੈ। ਤੇ ਪੰਜਾਬ ਦੀਆਂ ਖ਼ਬਰਾਂ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇਖ ਲਓ ਤੇ ਪਹਿਲੀ ਖ਼ਬਰ ਜਿਹੜੀ ਬੜੀ ਇੰਟਰਸਟਿੰਗ ਹੈ ਚੋਣ ਨਿਸ਼ਾਨ ਝਾੜੂ ਦੀ ਬੇਦ ਵੀ ਹੋ ਗਈ ਕਹਿੰਦੇ ਜੀ ਦੱਸੋ ਜੇ ਝਾੜੂ ਦੀ ਵੀ ਬੇਦ ਵੀ ਹੋ ਜਾਂਦੀ ਹੈ ਜੀ ਤੇ ਜੇਲ੍ਹ ਭੇਜ ਦਿੱਤਾ ਜੀ ਪਰਚਾ ਕੱਟ ਕੇ ਥਾਣਾ ਟਾਂਡਾ ਵਿਖੇ 30 ਮਈ ਨੂੰ ਦਰਜ ਹੋਈ ਜਨਰਲ ਡਾਇਰੀ GD ਨੰਬਰ 12 ਦੇ ਅਨੁਸਾਰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਅਰਸ਼ਦੀਪ ਸਿੰਘ ਅਤੇ ਕਈ ਹੋਰਾਂ ਨੇ ਵਾਰਡ ਨੰਬਰ 1 ਤੋਂ ਕਾਂਗਰਸ ਸਮਰਥਿਤ ਉਮੀਦਵਾਰ ਦੀ ਜਿੱਤ ਤੋਂ ਬਾਅਦ ਜਸ਼ਨਾਂ ਦੇ ਦੌਰਾਨ ਕਥਿਤ ਤੌਰ ਦੇ ਉੱਤੇ ਹੰਗਾਮਾ ਕਰ ਦਿੱਤਾ। GD ਐਂਟਰੀ ਦੇ ਵਿੱਚ ਕਿਹਾ ਗਿਆ ਕਿ ਇਸ ਸਮੂਹ ਨੇ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ਝਾੜੂ ਦੀ ਕਥਿਤ ਤੌਰ ਦੇ ਉੱਤੇ ਬੇਅਦਬੀ ਕੀਤੀ ਹੈ। ਹਾਰੇ ਹੋਏ ਜਿਹੜੇ ਉਮੀਦਵਾਰ ਦੇ ਖਿਲਾਫ ਇਤਰਾਜ਼ਯੋਗ ਨਾਅਰੇਬਾਜ਼ੀ ਕੀਤੀ ਜਿਸ ਦੇ ਨਾਲ ਤਣਾਅ ਪੈਦਾ ਹੋ ਗਿਆ ਤੇ ਸ਼ਾਂਤੀ ਭੰਗ ਹੋਣ ਦਾ ਖਦਸ਼ਾ ਬਣਿਆ ਤੇ ਹੁਣ ਜਿਹੜਾ ਉਹਨੂੰ ਅੰਦਰ ਕਰ ਦਿੱਤਾ। ਦੂਸਰੇ ਪਾਸੇ LPG ਸਿਲੰਡਰ ਪ੍ਰਾਈਸ ਜਿਹੜਾ ਵੱਧ ਗਿਆ ਜੀ ਅਸਮਾਨੀ ਛੂ ਰਿਹਾ ਆਮ ਬੰਦੇ ਦੇ ਵੱਸ ਦੀ ਗੱਲ ਨਹੀਂ ਰਹੀ। ਮਹਿੰਗਾਈ ਦੀ ਮਾਰ ਜਿਹੜੀ ਵੱਧ ਰਹੀ ਹੈ ਢਾਬਿਆਂ ਦੇ ਉੱਤੇ ਹੋਟਲਾਂ ਦੇ ਵਿੱਚ ਖਾਣਾ ਹੋਰ ਵੀ ਮਹਿੰਗਾ ਹੋਵੇਗਾ ਭਾਰਤ ਦੀ ਗੱਲ ਹੈ। ਕਮਰਸ਼ੀਅਲ ਗੈਸ ਸਿਲੰਡਰ ਜਿਹੜੇ ਨੇ 42 ਰੁਪਏ ਮਹਿੰਗਾ ਕਰ ਦਿੱਤਾ ਗਿਆ। ਦਿੱਲੀ ਦੇ ਵਿੱਚ ਇਹਦੀ ਕੀਮਤ ਹੈ 3113.50 ਪੈਸੇ ਜਾਣੀ ਕਿ 3113.50 ਰੁਪਏ ਹੋ ਗਈ ਹੈ ਤੇ ਘਰੇਲੂ ਸਿਲੰਡਰਾਂ ਦੀਆਂ ਕੀਮਤਾਂ ਜਿਹੜੀਆਂ ਸਥਿਰ ਜਿਹੜੀਆਂ ਰੱਖੀਆਂ ਗਈਆਂ ਨੇ। ਲੁਧਿਆਣਾ ਗੈਸ ਲੀਕ ਹੋਈ ਹੈ ਫੈਕਟਰੀ ਦੇ ਵਿੱਚ ਜ਼ਹਿਰੀਲੀ ਗੈਸ ਚੜਨ ਦੇ ਕਾਰਨ ਪਿਓ ਪੁੱਤ ਸਣੇ 3 ਮੌਤਾਂ ਹੋਈਆਂ। ਫੈਕਟਰੀ ਦੇ ਵਿੱਚ ਕਈ ਮਜ਼ਦੂਰ ਬੇਹੋਸ਼ ਹੋਏ ਤੇ 2 ਦੀ ਹਾਲਤ ਨਾਜ਼ੁਕ ਹੋਈ ਹੈ। ਵੈਸੇ ਇਹਨਾਂ ਮੁਲਕਾਂ ਦੇ ਵਿੱਚ ਜਦੋਂ ਫਸਟ ਏਡ ਦੀ ਜਿਹੜੀ ਹੈ ਤੁਸੀਂ ਲੈਂਦੇ ਹੋ ਨਾ ਟ੍ਰੇਨਿੰਗ ਲੈਂਦੇ ਹੋ ਤਕਰੀਬਨ ਅਪਡੇਟ ਰਹਿਣਾ ਪੈਂਦਾ ਤਾਂ ਉੱਥੇ ਇਹ ਚੀਜ਼ ਸਿਖਾਈ ਜਾਂਦੀ ਹੈ ਕਿਉਂਕਿ ਜਿਹੜੀਆਂ ਗੈਸਾਂ ਨੇ ਕੁਝ ਐਸੀਆਂ ਡੇਂਜਰਸ ਨੇ ਤੁਹਾਨੂੰ ਮਤਲਬ ਕਿ ਮੌਕਾ ਵੀ ਨਹੀਂ ਦਿੰਦੀਆਂ ਕਿ ਜੇ ਉਹ ਇੰਨੀ ਤੇਜ਼ੀ ਦੇ ਨਾਲ ਫੈਲ ਜਾਂਦੀਆਂ ਨੇ ਤੇ ਬੰਦਾ ਲਾਗੇ ਆਉਂਦਾ ਹੀ ਜਿਹੜਾ ਉਹਦੇ ਵਿੱਚ ਘੇਰੇ 'ਚ ਆ ਜਾਂਦਾ ਤੇ ਨਾਲ ਦੀ ਨਾਲ ਹੀ ਜਾਨ ਜਿਹੜੀ ਨਿਕਲ ਜਾਂਦੀ ਹੈ ਤੇ ਪਰ ਸਾਡੇ ਉੱਥੇ ਤਾਂ ਮੈਨੂੰ ਲੱਗਦਾ ਕਿ ਇੱਦਾਂ ਦੀ ਕੋਈ ਨਹੀਂ ਜਿਹੜੀ ਹੈ ਸਾਵਧਾਨੀ ਵਰਤੀ ਜਾਂਦੀ ਜਾਂ ਸੁਚੇਤ ਕੀਤਾ ਜਾਂਦਾ ਹੋਣਾ ਪਰ ਰੱਬ ਹੀ ਰਾਖਾ ਹੈ ਉੱਥੇ ਦੇ ਸਿਸਟਮ ਦਾ। ਸਨਅਤੀ ਸ਼ਹਿਰ ਦੇ RK ਰੋਡ ਸਥਿਤ ਇੱਕ ਫੈਕਟਰੀ ਲੁਧਿਆਣੇ ਦੇ ਵਿੱਚ ਅਚਾਨਕ ਜ਼ਹਿਰੀਲੀ ਗੈਸ ਲੀਕ ਹੋਣ ਦੇ ਕਾਰਨ ਪਿਓ ਪੁੱਤ ਸਣੇ 3 ਦੀ ਮੌਤ ਹੋਈ ਹੈ। ਹਵਾ ਦੇ ਵਿੱਚ ਫੈਲੀ ਇਸ ਜ਼ਹਿਰੀਲੀ ਗੈਸ ਦੇ ਨਾਲ ਕਾਰਨ ਜਿਹੜਾ ਦਮ ਘੁੱਟਣ ਕਰਕੇ ਤਿੰਨਾਂ ਨੇ ਮੌਕੇ ਦੇ ਉੱਤੇ ਹੀ ਦਮ ਤੋੜ ਦਿੱਤਾ। ਹਾਦਸੇ ਦੇ ਦੌਰਾਨ ਫੈਕਟਰੀ ਕੰਪਲੈਕਸ ਦੇ ਅੰਦਰ ਭਾਜੜਾਂ ਪੈ ਗਈਆਂ। ਗੈਸ ਦੀ ਲਪੇੜ ਦੇ ਵਿੱਚ ਆਉਣ ਦੇ ਕਾਰਨ ਕਈ ਹੋਰ ਮਜ਼ਦੂਰ ਉੱਥੇ ਹੀ ਬੇਹੋਸ਼ ਹੋ ਕੇ ਡਿੱਗ ਪਏ ਜਿਨ੍ਹਾਂ ਦੇ ਵਿੱਚੋਂ 2 ਦੀ ਹਾਲਤ ਬੇਹੱਦ ਗੰਭੀਰ ਦੱਸੀ ਗਈ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਮੋਤੀ ਨਗਰ ਦੀ ਪੁਲਿਸ ਸਮੇਤ ਇੱਕ ਵੱਖ ਵੱਖ ਜਿਹੜਾ ਪ੍ਰਸ਼ਾਸਨਿਕ ਟੀਮਾਂ ਮੌਕੇ ਦੇ ਉੱਤੇ ਪਹੁੰਚੀਆਂ ਤੇ ਜਿਨ੍ਹਾਂ ਨੇ ਤੁਰੰਤ ਬਚਾਅ ਦੇ ਉੱਤੇ ਰਾਹਤ ਕਾਰਜ ਸ਼ੁਰੂ ਕੀਤੇ। ਜਾਣਕਾਰੀ ਮੁਤਾਬਕ ਫੈਕਟਰੀ ਦੇ ਵਿੱਚ ਰੋਜ਼ਾਨਾ ਦੀ ਤਰ੍ਹਾਂ ਕੰਮ ਆਮ ਵਾਂਗ ਜਿਹੜਾ ਚੱਲ ਰਿਹਾ ਸੀ। ਇਸ ਦੇ ਦੌਰਾਨ ਅਚਾਨਕ ਗੈਸ ਪਾਈਪ ਲਾਈਨ ਜਿਹੜੀ ਹੈ ਜਾਂ ਸਿਲੰਡਰ ਵਿੱਚੋਂ ਗੈਸ ਰਸਾ ਜਿਹੜਾ ਸ਼ੁਰੂ ਹੋਇਆ ਦੇਖਦੇ ਹੀ ਦੇਖਦੇ ਜ਼ਹਿਰੀਲੀ ਗੈਸ ਪੂਰੀ ਫੈਕਟਰੀ ਦੇ ਅੰਦਰ ਫੈਲ ਗਈ ਤੇ ਗੈਸ ਦਾ ਅਸਰ ਇੰਨਾ ਤੇਜ਼ ਅਤੇ ਘਾਤਕ ਸੀ ਕਿ ਉੱਥੇ ਕੰਮ ਕਰ ਰਹੇ ਮਜ਼ਦੂਰਾਂ ਨੂੰ ਸੰਭਲਣ ਜਾਂ ਬਾਹਰ ਭੱਜਣ ਦਾ ਮੌਕਾ ਤੱਕ ਨਹੀਂ ਮਿਲਿਆ। ਅੱਖਾਂ ਦੇ ਵਿੱਚ ਜਲਨ ਤੇ ਸਾਹ ਲੈਣ ਦੇ ਵਿੱਚ ਤਕਲੀਫ ਹੋਣ ਦਾ ਕਾਰਨ ਲਈ ਜਿਹੜਾ ਮੁਲਾਜ਼ਮ ਮੌਕੇ ਦੇ ਉੱਤੇ ਜਿਹੜਾ ਬੇਹੋਸ਼ ਹੋ ਗਏ ਡਿੱਗ ਗਏ। ਇਸ ਮੰਦਭਾਗੀ ਘਟਨਾ ਦੇ ਵਿੱਚ ਜਾਨ ਗੁਆਉਣ ਵਾਲੇ ਮ੍ਰਿਤਕਾਂ ਦੀ ਪਛਾਣ ਮਾਨਾ ਅਤੇ ਉਸਦੇ ਪੁੱਤਰ ਅਮਿਤ ਦੇ ਵਜੋਂ ਹੋਈ ਜਦਕਿ ਤੀਜੇ ਮ੍ਰਿਤਕ ਦੀ ਪਛਾਣ ਕੀਤੀ ਜਾ ਰਹੀ ਹੈ ਤੇ ਘਟਨਾ ਸਮੇਂ ਪਿਤਾ ਪੁੱਤਰ ਮਸ਼ੀਨ ਦੇ ਹੇਠਲੇ ਹਿੱਸੇ ਦੇ ਵਿੱਚੋਂ ਨਿਕਲਣ ਵਾਲੀ ਮਿੱਟੀ ਜਿਹੜੀ ਹੈ ਵੇਸਟੇਜ ਨੂੰ ਟਰਾਲੀ ਦੇ ਵਿੱਚ ਲੋਡ ਕਰ ਰਹੇ ਸਨ ਜਿਸਦੇ ਕਾਰਨ ਉਹ ਇਸ ਜਾਨਲੇਵਾ ਗੈਸ ਦੇ ਸਿੱਧੇ ਸੰਪਰਕ ਦੇ ਵਿੱਚ ਆ ਗਏ ਤੇ ਲਾਪਤਾ ਸਰੂਪ ਮਾਮਲਾ। ਸ਼੍ਰੋਮਣੀ ਕਮੇਟੀ ਜਾਂਚ ਦੇ ਲਈ ਸਿਰਫ ਕੇਸ ਦੇ ਨਾਲ ਸੰਬੰਧਿਤ ਰਿਕਾਰਡ ਹੀ ਮੁਹੱਈਆ ਕਰੇਗੀ। ਇਹ ਗੱਲਬਾਤ ਕਹਿ ਦਿੱਤੀ ਹੈ। 328 ਪਾਵਨ ਸਰੂਪਾਂ ਦੇ ਮਾਮਲੇ ਦੇ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੂੰ ਇਸ ਮਾਮਲੇ ਤੋਂ ਇਲਾਵਾ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ ਜਾਵੇਗੀ। ਇਸ ਦਾ ਖੁਲਾਸਾ ਅੱਜ ਜਿਹੜਾ ਪੱਤਰਕਾਰਾਂ ਦੇ ਨਾਲ ਪ੍ਰੈਸ ਕਾਨਫਰੰਸ ਕੀਤੀ ਹੈ ਸੰਮੇਲਨ ਦੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਗੱਲ ਕਹੀ ਹੈ। ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਦੀ ਮੀਟਿੰਗ ਤੋਂ ਬਾਅਦ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਸ ਸੰਬੰਧ ਦੇ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੂੰ ਇਕ ਪੱਤਰ ਜਿਹੜਾ ਭੇਜਿਆ ਸੀ ਤੇ ਉਨ੍ਹਾਂ ਵੱਲੋਂ ਇਸ ਦੇ ਉੱਤੇ ਜਵਾਬ ਦੇ ਵਿਚ ਸ਼੍ਰੋਮਣੀ ਕਮੇਟੀ ਨੂੰ ਆਖਿਆ ਇਸ ਮਾਮਲੇ ਦੇ ਇਸ ਇਹ ਜਿਹੜਾ ਮਾਮਲਾ ਹੈ ਇਸ ਤੋਂ ਇਲਾਵਾ ਹੋਰ ਕੋਈ ਜਾਣਕਾਰੀ ਵਿਸ਼ੇਸ਼ ਜਾਂਚ ਟੀਮ ਨੂੰ ਨਾ ਦਿੱਤੀ ਜਾਵੇ। ਯਾਨੀ ਕਿ ਜਥੇਦਾਰ ਸਾਹਿਬ ਤੋਂ ਮਤਲਬ ਕਿ ਉਨ੍ਹਾਂ ਨੂੰ ਹੁਕਮ ਹੋਏ ਹੈ, ਇਸ ਕਰਕੇ ਕਹਿੰਦੇ ਅਸੀਂ ਹੋਰ ਜਿਹੜੀ ਹੈ ਜਾਣਕਾਰੀ ਨਹੀਂ ਮੁਹੱਈਆ ਕਰਾਵਾਂਗੇ। ਉਨ੍ਹਾਂ ਦੱਸਿਆ ਕਿ ਵਿਸ਼ੇਸ਼ ਜਾਂਚ ਟੀਮ ਨੂੰ ਇਸ ਮਾਮਲੇ ਸੰਬੰਧੀ ਸਾਰੀ ਲੋੜੀਂਦੀ ਜਾਣਕਾਰੀ ਦਿੱਤੀ ਜਾ ਚੁੱਕੀ ਹੈ ਤੇ ਇਹ ਜਾਣਕਾਰੀ ਸਰਟੀਫਾਈਡ ਕਾਪੀਆਂ ਦੇ ਰੂਪ ਦੇ ਵਿਚ ਦਿੱਤੀ ਗਈ। ਪੁਲਿਸ ਨੂੰ ਭਰੋਸਾ ਦਿੱਤਾ ਗਿਆ ਕਿ ਜਦੋਂ ਵੀ ਕੋਰਟ ਦੇ ਵਿਚ ਅਸਲੀ ਰਿਕਾਰਡ ਪੇਸ਼ ਕਰਨ ਦੀ ਲੋੜ ਪਏਗੀ ਤਾਂ ਸ਼੍ਰੋਮਣੀ ਕਮੇਟੀ ਇਸ ਮਾਮਲੇ ਦੇ ਵਿਚ ਸਹਿਯੋਗ ਦੇਵੇਗੀ ਤੇ ਅਦਾਲਤ ਦੇ ਵਿਚ ਦਸਤਾਵੇਜ਼ ਪੇਸ਼ ਕਰੇਗੀ। ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੋਧ ਐਕਟ ਮਾਮਲੇ ਦੇ ਬਾਰੇ ਉਨ੍ਹਾਂ ਕਿਹਾ ਕਿ ਸਮੂਹ ਅਕਾਲੀ ਦਲ ਅਤੇ ਸਿੱਖ ਜਥੇਬੰਦੀਆਂ ਇਸ ਦੇ ਵਿਚ ਦਰਜ ਇਤਰਾਜ਼ਯੋਗ ਮੱਦਾਂ ਦੇ ਉੱਤੇ ਖਿਲਾਫ਼ ਨੇ ਤੇ ਉਨ੍ਹਾਂ ਆਖਿਆ ਕਿ ਬੀਤੇ ਕੱਲ੍ਹ ਬਾਬਾ ਬਕਾਲਾ ਵਿਖੇ ਜਿਹੜੀ ਹੈ ਪ੍ਰੈਸ ਆਪਣੀ ਕਾਨਫਰੰਸ ਹੋਈ ਹੈ ਵੱਡੀ ਪੱਧਰ ਦੇ ਉੱਤੇ ਤੇ ਇਕੱਠ ਦੇ ਵਿਚ ਸਮੂਹਿਕ ਤੌਰ ਦੇ ਉੱਤੇ ਸਿੱਖ ਜਥੇਬੰਦੀਆਂ ਨੇ ਇਸਦਾ ਇਤਰਾਜ਼ ਕੀਤਾ ਹੈ, ਐਕਟ ਦਾ ਵਿਰੋਧ ਕਰ ਰਹੀ ਹੈ ਤੇ ਜਦੋਂ ਕਿ ਸ਼੍ਰੋਮਣੀ ਕਮੇਟੀ ਨੇ ਸੋਧ ਐਕਟ ਦਾ ਵਿਰੋਧ ਨਹੀਂ ਕੀਤਾ ਜਦੋਂ ਕਿ ਇਸ ਵਿਚਲੀਆਂ ਕੁਝ ਮੱਦਾਂ ਦੇ ਬਾਰੇ ਸਖ਼ਤ ਇਤਰਾਜ਼ ਜਤਾਇਆ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸਿੱਖ ਭਾਵਨਾਵਾਂ ਦੀ ਕਦਰ ਕਰਦੇ ਹੋਏ ਇਹ ਇਤਰਾਜ਼ਯੋਗ ਮੱਦਾਂ ਨੂੰ ਹਟਾਉਣਾ ਚਾਹੀਦੈ। ਇਸ ਦੇ ਦੌਰਾਨ ਅੱਜ ਅੰਤਰਿੰਗ ਕਮੇਟੀ ਦੀ ਮੀਟਿੰਗ ਦੇ ਵਿਚ ਸ਼੍ਰੋਮਣੀ ਕਮੇਟੀ ਦੇ ਕਾਰਜ ਜਿਹੜੇ ਕਰਮਚਾਰੀ ਨੇ ਉਨ੍ਹਾਂ ਨੂੰ 3% ਮਹਿੰਗਾਈ ਭੱਤਾ ਦੇਣ ਦਾ ਫੈਸਲਾ ਲਿਆ ਗਿਆ। 6 ਜੂਨ 1984 ਸਾਕਾ ਨੀਲਾ ਤਾਰਾ ਫੌਜੀ ਹਮਲੇ ਸੰਬੰਧੀ ਸਮਾਗਮ ਦੇ ਬਾਰੇ ਗੱਲ ਕਰਦਿਆਂ ਉਨ੍ਹਾਂ ਦਸਿਆ ਕਿ ਇਸ ਸੰਬੰਧ ਦੇ ਵਿਚ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਦੀ ਅਗਵਾਈ ਹੇਠ ਹੀ ਮੀਟਿੰਗ ਕਰਕੇ ਪ੍ਰਬੰਧ ਕੀਤੇ ਜਾ ਰਹੇ ਨੇ। ਦੂਸਰੇ ਪਾਸੇ ਪੰਜਾਬ ਕੈਬਨਿਟ ਮੀਟਿੰਗ ਪੂਰੇ ਮੁਲਕ ਦੇ ਵਿਚ SIR ਦਾ ਮੁੱਦਾ ਚੱਲਿਆ ਤੇ ਪੰਜਾਬ ਦੀ ਜਿਹੜੀ ਹੈ ਕੈਬਨਿਟ ਮੀਟਿੰਗ ਦੇ ਵਿਚ ਵੱਲੋਂ ਚੋਣ ਵਿਭਾਗ ਦੇ ਸੇਵਾ ਨਿਯਮਾਂ ਦੇ ਵਿਚ ਸੋਧ ਨੂੰ ਹਰੀ ਝੰਡੀ ਦੇ ਦਿੱਤੀ ਗਈ। ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਨੂੰ ਸੁਚਾਰੂ ਰੂਪ ਯਕੀਨੀ ਬਣਾਇਆ ਜਾ ਸਕੇਗਾ, ਇਹ ਗੱਲ ਕਹੀ ਹੈ ਜੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿਚ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੇ ਵਿਚ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ ਦੀ ਚੋਣ ਮਸ਼ੀਨਰੀ ਨੂੰ ਜਿਹੜਾ ਮਜ਼ਬੂਤ ਕਰਨ ਦੇ ਲਈ ਚੋਣ ਵਿਭਾਗ ਦੇ ਸੇਵਾ ਨਿਯਮਾਂ ਦੇ ਵਿਚ ਸੋਧ ਨੂੰ ਮਨਜੂਰੀ ਦੇ ਦਿੱਤੀ ਹੈ। ਇਸ ਫੈਸਲੇ ਦੇ ਨਾਲ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਪ੍ਰਸ਼ਾਸਨਿਕ ਰੁਕਾਵਟਾਂ ਦੂਰ ਕਹਿੰਦੇ ਹੋਣਗੀਆਂ। ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ SIR ਨੂੰ ਸੁਚਾਰੂ ਅਤੇ ਨਿਰਵਿਘਨ ਤਰੀਕੇ ਦੇ ਨਾਲ ਨੇਪਰੇ ਚਾੜਨ ਦੇ ਵਿਚ ਮਦਦ ਮਿਲੇਗੀ। ਚੋਣਾਂ ਦੇ ਨਾਲ ਸੰਬੰਧਿਤ ਕਾਰਜਾਂ ਦੇ ਲਈ ਲੋੜੀਂਦਾ ਸਟਾਫ ਯਕੀਨੀ ਬਣਾਉਣ ਦੇ ਲਈ ਖਾਲੀ ਪਈਆਂ ਮਹੱਤਵਪੂਰਨ ਅਸਾਮੀਆਂ ਨੂੰ ਜਿਹੜਾ ਭਰਨ ਦੇ ਲਈ ਰਾਹ ਪੱਧਰਾ ਹੋਵੇਗਾ। ਮੰਤਰੀ ਮੰਡਲ ਨੇ ਜਲ ਸਰੋਤ ਵਿਭਾਗ ਦੀ ਸਾਲ 2025 ਤੇ 26 ਦੀ ਸਾਲਾਨਾ ਪ੍ਰਸ਼ਾਸਨਿਕ ਜਿਹੜੀ ਹੈ ਰਿਪੋਰਟ ਨੂੰ ਵੀ ਪ੍ਰਵਾਨਗੀ ਦੇ ਦਿੱਤੀ। ਇਹ ਫੈਸਲਾ ਅੱਜ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੇ ਦੌਰਾਨ ਲਏ ਗਏ ਤੇ ਮੰਤਰੀ ਮੰਡਲ ਨੇ ਚੋਣ ਕਾਨੂੰਨ ਗੋ ਦੀ ਜਿਹੜੀ ਹੈ ਅਸਾਮੀ ਤੋਂ ਚੋਣ ਤਹਿਸੀਲਦਾਰ ਦੇ ਵਜੋਂ ਤਰੱਕੀ ਦੇ ਲਈ ਲੋੜੀਂਦੇ ਤਜਰਬੇ ਨੂੰ 15 ਸਾਲ ਤੋਂ ਘਟਾ ਕੇ 12 ਸਾਲ ਕਰਨ ਦੇ ਲਈ ਚੋਣ ਵਿਭਾਗ ਦੇ ਸੇਵਾ ਨਿਯਮਾਂ ਦੇ ਵਿਚ ਸੋਧ ਨੂੰ ਪ੍ਰਵਾਨਗੀ ਦੇ ਦਿੱਤੀ। ਕਹਿੰਦੇ 15 ਸਾਲ ਦਾ ਤਜਰਬਾ ਨਹੀਂ ਚਾਹੀਦਾ, ਹੁਣ ਕਹਿੰਦੇ 12 ਸਾਲ ਦਾ ਹੀ ਚੱਲੂਗਾ। ਇਹ ਸੋਧ ਵਿਭਾਗ ਦੇ ਵਿਚ ਚੋਣ ਤਹਿਸੀਲਦਾਰ ਦੀਆਂ 7 ਖਾਲੀ ਅਸਾਮੀਆਂ ਹੋਣ ਕਾਰਨ ਜ਼ਰੂਰੀ ਹੋ ਗਈਆਂ ਸੀ। ਵੋਟਰ ਸੂਚੀਆਂ ਦੀ ਚੱਲ ਰਹੀ ਵਿਸ਼ੇਸ਼ ਸੁਧਾਈ ਅਤੇ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੋਣਾਂ ਦੇ ਨਾਲ ਸੰਬੰਧਿਤ ਕੰਮਾਂ ਨੂੰ ਸੁਚਾਰੂ ਢੰਗ ਦੇ ਨਾਲ ਚਲਾਉਣ ਦੇ ਲਈ ਚੋਣ ਤਹਿਸੀਲਦਾਰਾਂ ਦੀਆਂ ਸੇਵਾਵਾਂ ਦੀ ਤੁਰੰਤ ਕਹਿੰਦੇ ਲੋੜ ਹੈ। ਮੌਜੂਦਾ ਨਿਯਮਾਂ ਦੇ ਤਹਿਤ 15 ਸਾਲਾਂ ਦੇ ਤਜਰਬੇ ਦੀ ਲੋੜ ਹੁੰਦੀ ਹੈ ਤੇ ਇਸ ਵੇਲੇ ਸੇਵਾ ਨਿਭਾ ਰਹੇ ਚੋਣ ਕਾਨੂੰਨ ਗੋ ਜਿਹੜੇ ਨੇ ਉਨ੍ਹਾਂ ਦੇ ਵਿਚੋਂ ਕੋਈ ਵੀ ਤਰੱਕੀ ਦੇ ਲਈ ਯੋਗ ਨਹੀਂ ਹੈ। ਇਸ ਦੇ ਲਈ ਯੋਗ ਕਰਨ ਦੇ ਲਈ ਕਹਿੰਦੇ ਕਾਨੂੰਨ ਬਦਲ ਦਿੰਦੇ ਆ, 12 ਸਾਲ ਕਰ ਦਿੰਦੇ ਆ। ਵਿਭਾਗ ਨੇ ਲੋੜੀਂਦੇ ਤਜਰਬੇ ਨੂੰ ਘਟਾ ਕੇ 12 ਸਾਲ ਕਰਨ ਦੀ ਜਿਹੜੀ ਹੈ ਤਜਵੀਜ਼ ਰੱਖੀ ਸੀ ਤਾਂ ਜੋ ਯੋਗ ਚੋਣ ਕਾਨੂੰਗੋਆਂ ਨੂੰ ਆਉਣ ਵਾਲੇ ਸਮੇਂ ਦੇ ਵਿਚ ਪਦ ਉੱਨਤ ਕੀਤਾ ਜਾ ਸਕੇ ਤੇ ਚੋਣ ਮਸ਼ੀਨਰੀ ਨੂੰ ਮਜ਼ਬੂਤ ਕਰਨ ਦੇ ਲਈ ਖਾਲੀ ਪਈਆਂ ਅਸਾਮੀਆਂ ਨੂੰ ਜਿਹੜਾ ਭਰਿਆ ਜਾ ਸਕੇ। ਲਓ ਜੀ, ਕਰ ਦਿੱਤਾ ਜੀ ਕੰਮ ਨਵਾਂ। ਦੂਸਰੇ ਪਾਸੇ ਬਿਕਰਮ ਸਿੰਘ ਮਜੀਠੀਆ ਮਾਮਲੇ ਦੀ ਗੱਲ ਕਰਕੇ ਆਪਾਂ ਸੈਣੀ ਸਾਹਿਬ ਦੇ ਨਾਲ ਗੱਲਾਂ ਕਰਦੇ ਹਾਂ। ਮਜੀਠੀਆ ਜਿਹੜਾ ਸਾਹਿਬ ਜਿਹੜੇ ਨੇ ਪੁਲਿਸ ਸਟੇਸ਼ਨ ਅਟੈਕ ਦਾ ਮੁੱਦਾ ਚੱਲ ਰਿਹਾ। ਮੁਲਜ਼ਮਾਂ ਨੂੰ ਦਬੋਚਣ ਦੇ ਲਈ ਪੰਜਾਬ ਪੁਲਿਸ ਦੇ ਵੱਲੋਂ 12 ਵਿਸ਼ੇਸ਼ ਟੀਮਾਂ ਗਠਿਤ ਕੀਤੀਆਂ। ਬਿਕਰਮ ਮਜੀਠੀਆ ਦੇ ਘਰ ਅੱਜ ਛਾਪੇ ਪਏ। 50 ਤੋਂ ਵੱਧ ਲੋਕਾਂ ਦੇ ਖਿਲਾਫ਼ ਕੇਸ ਦਰਜ ਹੋਇਆ। ਜਾਂਚ ਦੇ ਲਈ ਸਿੱਟ ਜਿਹੜੀ ਹੈ ਗਠਿਤ ਕੀਤੀ। ਬਿਕਰਮ ਸਿੰਘ ਮਜੀਠੀਆ ਨੂੰ ਗ੍ਰਿਫ਼ਤਾਰ ਕਰਨ ਦੇ ਲਈ ਪੁਲਿਸ ਦੇ ਵੱਲੋਂ ਉਨ੍ਹਾਂ ਦੀ ਰਿਹਾਇਸ਼ ਦੇ ਉੱਤੇ ਛਾਪੇਮਾਰੀ ਹੋਈ। ਅੰਮ੍ਰਿਤਸਰ ਦੇ ਗ੍ਰੀਨ ਐਵਨਿਊ ਸਥਿਤ ਕੋਠੀ ਦੇ ਉੱਤੇ ਪਹੁੰਚੀ ਭਾਰੀ ਪੁਲਿਸ ਫੋਰਸ ਵੀ ਹੈ। ਮਜੀਠੀਆ ਘਰੋਂ ਮਿਲੇ ਹੈ, ਕਹਿੰਦੇ ਗੈਰ ਹਾਜ਼ਰ, ਘਰ ਨਹੀਂ ਮਿਲੇ ਤੇ ਪੁਲਿਸ ਵੱਲੋਂ ਤਲਾਸ਼ੀ ਜਾਰੀ ਜਿਹੜੀ ਕੀ ਰੱਖੀ ਗਈ। ਮਜੀਠੀਆ ਦੇ ਘਰ ਪੁਲਿਸ ਛਾਪੇਮਾਰੀ, ਸਿਆਸੀ ਬਦਲਾਖੋਰੀ ਦੀ ਮੁਹਿੰਮ ਹੈ। ਹਰਸਿਮਰਤ ਬਾਦਲ, ਸੁਖਬੀਰ ਸਿੰਘ ਬਾਦਲ ਤੇ ਆਪਣੇ ਧਾਮੀ ਸਾਹਿਬ ਨੇ ਇਹ ਗੱਲ ਕਹੀ ਹੈ। ਮਜੀਠਾ ਪੁਲਿਸ ਸਟੇਸ਼ਨ ਦੇ ਉੱਤੇ ਹੋਏ ਕਥਿਤ ਹਮਲੇ, ਭੰਨ ਤੋੜ ਅਤੇ ਪੁਲਿਸ ਹਿਰਾਸਤ ਦੇ ਵਿੱਚ ਇੱਕ ਨਜ਼ਰਬੰਦ ਵਿਅਕਤੀ ਨੂੰ ਜ਼ਬਰਦਸਤੀ ਛਡਾਉਣ ਦੀ ਕੋਸ਼ਿਸ਼ ਦੇ ਮਾਮਲੇ ਚ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਅੱਜ ਜਿਹੜਾ ਵੱਡੀ ਕਾਰਵਾਈ ਕੀਤੀ ਹੈ। ਕੱਲ ਦਾ ਮਾਮਲਾ ਹੈ। ਐਸ ਪੀ ਅਦਿੱਤਿਆ ਵਾਰੀਅਰ ਦੀ ਜਿਹੜੀ ਅਗਵਾਈ ਹੇਠ ਪੁਲਿਸ ਦੀ ਇਕ ਭਾਰੀ ਜਿਹੜੀ ਸੀ ਬਲ ਵਾਲੀ ਟੀਮ ਨੇ ਅੱਜ ਇੱਥੇ ਦੇ ਗ੍ਰੀਨ ਐਵਨਿਊ ਇਲਾਕੇ ਦੇ ਵਿਚ ਸਥਿਤ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੇ ਘਰ ਛਾਪੇਮਾਰੀ ਕੀਤੀ ਤੇ ਹਾਲੇ ਕਿ ਛਾਪੇਮਾਰੀ ਦੇ ਦੌਰਾਨ ਬਿਕਰਮ ਸਿੰਘ ਮਜੀਠੀਆ ਆਪਣੇ ਘਰ ਮੌਜੂਦ ਨਹੀਂ ਸਨ। ਪੁਲਿਸ ਦੇ ਵੱਲੋਂ ਉਨ੍ਹਾਂ ਨੂੰ ਗ੍ਰਿਫ਼ਤਾਰੀ ਦੇ ਲਈ ਜਿਹੜਾ ਹੋਰ ਕਈ ਥਾਵਾਂ ਦੇ ਉੱਤੇ ਵੀ ਛਾਪੇ ਚੱਲ ਰਹੇ ਨੇ। ਇਸ ਪੂਰੇ ਮਾਮਲੇ ਦੇ ਬਾਰੇ ਮੀਡੀਆ ਨੂੰ ਅਧਿਕਾਰਤ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਦਿਹਾਤੀ ਦੇ ਐਸ ਐਸ ਪੀ ਸੋਹੇਲ ਕਾਸਿਮ ਮੀਰ ਹੁਣਾਂ ਨੇ ਕਈ ਵੱਡੇ ਖੁਲਾਸੇ ਕੀਤੇ ਤੇ ਉਨ੍ਹਾਂ ਦਸਿਆ ਕਿ ਜੋਬਨਪ੍ਰੀਤ ਨੂੰ ਮਜੀਠਾ ਪੁਲਿਸ ਸਟੇਸ਼ਨ ਦੇ ਵਿਚ ਦਰਜ ਐਫ ਆਈ ਆਰ ਨੰਬਰ 90 ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਐਤਵਾਰ ਸਵੇਰੇ ਲਗਭਗ 11:30 ਬਿਕਰਮ ਸਿੰਘ ਮਜੀਠੀਆ ਸਮੇਤ ਇਕ ਜਥੇਬੰਦੀ ਕੀਰਤੀ ਕਿਸਾਨ ਯੂਨੀਅਨ ਦੇ ਲੋਕ ਪੁਲਿਸ ਸਟੇਸ਼ਨ ਦੇ ਬਾਹਰ ਇਕੱਠੇ ਹੋਏ। ਕਾਨੂੰਨ ਦੀ ਪੂਰੀ ਤਰ੍ਹਾਂ ਅਣਦੇਖੀ ਕਰਦੇ ਹੋਏ ਇਹ ਭੀੜ ਪੁਲਿਸ ਸਟੇਸ਼ਨ ਦੇ ਅੰਦਰ ਗੈਰ ਕਾਨੂੰਨੀ ਢੰਗ ਦੇ ਨਾਲ ਦਾਖਲ ਹੋਈ ਤੇ ਥਾਣੇ ਦੀ ਤਲਾਸ਼ੀ ਲੈਣ ਲੱਗ ਪਈ। ਉਹ ਉਸ ਕਮਰੇ ਦੇ ਵਿਚ ਪਹੁੰਚ ਕੇ ਜਿੱਥੇ ਕਹਿੰਦੇ ਜੋਬਨਪ੍ਰੀਤ ਤੋਂ ਪੁੱਛਗਿੱਛ ਕੀਤੀ ਜਾ ਰਹੀ ਸੀ। ਐਸ ਐਸ ਪੀ ਨੇ ਇਸ ਘਟਨਾ ਨੂੰ ਪਹਿਲਾਂ ਤੋਂ ਯੋਜਨਾਬੰਦ ਜਿਹੜਾ ਪ੍ਰੀ ਪਲੈਨਡ ਜਿਹੜਾ ਕਰਾਰ ਦਿੰਦਿਆਂ ਕਿਹਾ ਕਿ ਭੀੜ ਨੇ ਕਥਿਤ ਤੌਰ ਦੇ ਉੱਤੇ ਉਸ ਨੂੰ ਕਮਰੇ ਦੇ ਵਿਚੋਂ ਛਡਾਉਣ ਦੀ ਕੋਸ਼ਿਸ਼ ਕੀਤੀ। ਇਸ ਹੰਗਾਮੇ ਦੇ ਦੌਰਾਨ ਭੀੜ ਨੇ ਥਾਣੇ ਦੇ ਵਿਚ ਪਏ ਕੇਸਾਂ ਦੀਆਂ ਅਹਿਮ ਫਾਈਲਾਂ ਵੀ ਪਾੜ ਦਿੱਤੀਆਂ ਤੇ ਜਨਤਕ ਜਾਇਦਾਦ ਨੂੰ ਭਾਰੀ ਨੁਕਸਾਨ ਪਹੁੰਚਾਇਆ ਗਿਆ। ਉਥੇ ਤਾਇਨਾਤ ਪੁਲਿਸ ਮੁਲਾਜ਼ਮਾਂ ਤੇ ਉੱਤੇ ਵੀ ਹਮਲਾ ਕਰ ਦਿੱਤਾ ਤੇ ਉਨ੍ਹਾਂ ਨੇ ਥਾਣੇ ਦੇ ਅੰਦਰ ਡਰ ਅਤੇ ਹੰਗਾਮੇ ਦਾ ਮਾਹੌਲ ਪੈਦਾ ਕੀਤਾ। ਦੂਸਰੇ ਪਾਸੇ ਅਦਾਲਤ ਦੇ ਵਿਚ ਗੈਰ ਹਾਜ਼ਰ ਰਹਿਣ ਦੇ ਉਤੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੂੰ ਨੋਟਿਸ ਜਾਰੀ ਹੋ ਗਿਆ। ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਪਵਲੀਨ ਸਿੰਘ ਦੀ ਅਦਾਲਤ ਨੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਇਕ ਅਪਰਾਧਿਕ ਮੁਕੱਦਮੇ ਦੀ ਸੁਣਵਾਈ ਦੇ ਦੌਰਾਨ ਬਿਨਾਂ ਕਿਸੇ ਪੂਰਵ ਸੂਚਨਾ ਦੇ ਗੈਰ ਹਾਜ਼ਰ ਰਹਿਣ ਦੇ ਉਤੇ ਨੋਟਿਸ ਜਾਰੀ ਕੀਤਾ। ਅਦਾਲਤ ਨੇ ਉਨ੍ਹਾਂ ਨੂੰ 8 June 2026 ਨੂੰ ਪੇਸ਼ ਹੋਣ ਦੇ ਨਿਰਦੇਸ਼ ਦੇ ਦਿੱਤੇ ਨੇ। ਅਦਾਲਤ ਨੇ ਸਾਬਕਾ ਸੀਨੀਅਰ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ ਨੂੰ ਵੀ ਪੇਸ਼ੀ ਦੇ ਲਈ ਨੋਟਿਸ ਜਾਰੀ ਕੀਤਾ ਕਿਉਂਕਿ ਉਹ ਵੀ ਅਦਾਲਤੀ ਕਾਰਵਾਈ ਦੇ ਵਿਚ ਗੈਰ ਹਾਜ਼ਰ ਰਹੇ। ਬਿੱਟੂ ਦੇ ਨਾਲ ਸਾਬਕਾ ਪੰਜਾਬ ਮੰਤਰੀ ਭਾਰਤ ਭੂਸ਼ਣ ਆਸ਼ੂ, ਸਾਬਕਾ ਸੀਨੀਅਰ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਸੰਜੇ ਤਲਵਾੜ ਸਥਾਨਕ ਨਗਰ ਨਿਗਮ ਦਫ਼ਤਰ ਦਾ ਗੇਟ ਬੰਦ ਕਰਨ, ਸਰਕਾਰੀ ਮੁਲਾਜ਼ਮ ਨੂੰ ਡਿਊਟੀ ਕਰਨ ਤੋਂ ਰੋਕਣ ਦੇ ਮਾਮਲੇ ਦੇ ਵਿਚ ਨਾਮਜ਼ਦ ਨੇ। ਥਾਣਾ ਡਿਵੀਜ਼ਨ ਨੰਬਰ 1 ਦੀ ਪੁਲਿਸ ਨੇ ਨਗਰ ਨਿਗਮ ਦੇ ਜ਼ੋਨ ਏ ਦਫ਼ਤਰ ਦੇ ਵਿਚ ਤੈਨਾਤ ਗੇਟਮੈਨ ਅਮਿਤ ਕੁਮਾਰ ਦੇ ਬਿਆਨਾਂ ਦੇ ਉਤੇ ਰਵਨੀਤ ਸਿੰਘ ਬਿੱਟੂ, ਭਾਰਤ ਭੂਸ਼ਣ ਆਸ਼ੂ, ਸੰਜੇ ਤਲਵਾੜ, ਸ਼ਾਮ ਸੁੰਦਰ ਮਲਹੋਤਰਾ ਤੇ 60 ਹੋਰਾਂ ਦੇ ਖਿਲਾਫ਼ 2024 ਦੇ ਵਿਚ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 353, 186 ਤੇ 149 ਤਹਿਤ ਕੇਸ ਦਰਜ ਕੀਤਾ ਸੀ। ਸ਼ਿਕਾਇਤਕਰਤਾ ਦੇ ਅਨੁਸਾਰ ਉਹ ਨਗਰ ਨਿਗਮ ਦਫ਼ਤਰ ਦੇ ਮੁੱਖ ਗੇਟ ਦੇ ਉਤੇ ਡਿਊਟੀ ਦੇ ਉਤੇ ਸੀ ਜਦੋਂ ਪ੍ਰਦਰਸ਼ਨਕਾਰੀਆਂ ਨੇ ਕਥਿਤ ਤੌਰ ਦੇ ਉਤੇ ਉਸ ਨੂੰ ਧੱਕਾ ਦਿੱਤਾ ਤੇ ਇਮਾਰਤ ਦੇ ਵਿਚ ਦਾਖਲ ਹੋ ਗਏ। ਇਹ ਵੀ ਦੋਸ਼ ਲਾਇਆ ਗਿਆ ਸੀ ਕਿ ਪ੍ਰਦਰਸ਼ਨਕਾਰੀਆਂ ਨੇ ਦਫ਼ਤਰ ਦਾ ਗੇਟ ਬੰਦ ਕਰ ਦਿੱਤਾ ਸੀ ਤੇ ਅਧਿਕਾਰੀਆਂ ਦੇ ਨਾਲ ਨਾਲ ਆਮ ਲੋਕਾਂ ਨੂੰ ਵੀ ਦਫ਼ਤਰ ਦੇ ਵਿਚ ਦਾਖਲ ਹੋਣ ਤੋਂ ਰੋਕਿਆ ਗਿਆ ਸੀ। ਪਰ ਦੂਸਰੇ ਤਾਜ਼ਾ ਮਾਮਲੇ ਦੇ ਵਿਚ ਸੁਪਰੀਮ ਕੋਰਟ ਜਿਹੜੀ ਹੈ ਐਸ ਸੀ ਜਿਹੜਾ ਕਮਿਸ਼ਨ ਹੈ ਉਹਨੇ ਰਵਨੀਤ ਸਿੰਘ ਬਿੱਟੂ ਨੂੰ 4 June ਨੂੰ ਤਲਬ ਕੀਤਾ ਹੈ। ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਜਾਤੀ ਸੂਚਕ ਜਿਹੜੇ ਸ਼ਬਦ ਵਰਤਣ ਸਬੰਧੀ ਮਾਮਲੇ ਚ ਆਪਣਾ ਪੱਖ ਰੱਖਣ ਦੇ ਲਈ 4 ਜੂਨ 2026 ਨੂੰ ਕਮਿਸ਼ਨ ਅੱਗੇ ਪੇਸ਼ ਹੋਣ ਦੇ ਲਈ ਤਲਬ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਦੱਸਿਆ ਕਿ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਦੇ ਧਿਆਨ ਦੇ ਵਿਚ ਆਇਆ ਸੀ ਕਿ ਕੇਂਦਰੀ ਰਾਜ ਮੰਤਰੀ ਰਮਨੀਤ ਸਿੰਘ ਬਿੱਟੂ ਵੱਲੋਂ ਆਪਣੇ ਧੂਰੀ ਦੇ ਦੌਰੇ ਦੇ ਦੌਰਾਨ ਜਾਤੀ ਸੂਚਕ ਸ਼ਬਦ ਵਰਤੇ ਗਏ ਸਨ ਤੇ ਜਿਸ ਦੇ ਬਾਬਤ SSP ਸੰਗਰੂਰ ਤੋਂ ਜਿਹੜਾ ਸੀ ਰਿਪੋਰਟ ਤਲਬ ਕੀਤੀ ਗਈ ਸੀ, ਪਰ ਪੁਲਿਸ ਦੇ ਵੱਲੋਂ ਅੱਜ ਪੇਸ਼ ਰਿਪੋਰਟ ਦੇ ਨਾਲ ਕਮਿਸ਼ਨ ਵੱਲੋਂ ਅਸਹਿਮਤੀ ਜ਼ਾਹਰ ਕੀਤੀ ਗਈ ਹੈ। ਹਾਲਾਂਕਿ ਇਸ ਤੋਂ ਪਹਿਲਾਂ ਵੀ ਜਿਹੜਾ ਰਵਨੀਤ ਬਿੱਟੂ SSC ਭਾਈਚਾਰੇ ਤੋਂ ਜਨਤਕ ਤੌਰ ਦੇ ਉੱਤੇ ਮਾਫ਼ੀ ਮੰਗ ਚੁੱਕੇ ਹੈ। ਅੰਮ੍ਰਿਤਸਰ ਦੇ ਦੌਰੇ ਦੇ ਦੌਰਾਨ ਕੇਂਦਰੀ ਮੰਤਰੀ ਨੇ ਦਸਿਆ ਕਿ ਚੋਣਾਂ ਵੇਲੇ ਹੋਈ ਬਹਿਸ ਅਤੇ ਗਰਮਾ ਗਰਮੀ ਵਾਲੇ ਮਾਹੌਲ ਦੇ ਵਿਚ ਉਨ੍ਹਾਂ ਦੇ ਕੋਲੋਂ ਜਾਣੇ ਅਣਜਾਣੇ ਦੇ ਵਿਚ SSC ਭਾਈਚਾਰਾ ਪ੍ਰਤੀ ਜਿਹੜਾ ਕੁਝ ਗਲਤ ਸ਼ਬਦ ਨਿਕਲ ਗਏ ਸਨ ਤੇ ਉਹ ਸਪਸ਼ਟ ਕੀਤਾ ਕਿ ਉਨ੍ਹਾਂ ਦਾ ਅਜਿਹਾ ਕੋਈ ਮਕਸਦ ਨਹੀਂ ਸੀ ਜਿਸ ਦੇ ਨਾਲ ਕਿਸੇ ਦੀਆਂ ਜਿਹੜੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ। ਆਪਣੇ ਪਰਿਵਾਰ ਦਾ ਹਵਾਲਾ ਦਿੰਦੇ ਉਨ੍ਹਾਂ ਕਿਹਾ ਕਿ ਉਹ ਆਪਣੇ ਦਾਦਾ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਵਰਗਵਾਸੀ ਬੇਅੰਤ ਸਿੰਘ ਉਨ੍ਹਾਂ ਦੇ ਸਮੇਂ ਤੋਂ ਹੀ ਆਪਣੇ ਇਲਾਕੇ ਦੇ ਵਿਚ SSC ਭਾਈਚਾਰੇ ਦੇ ਪ੍ਰੋਗਰਾਮਾਂ ਦੇ ਵਿਚ ਬਹੁਤ ਸ਼ਰਧਾ ਦੇ ਨਾਲ ਸ਼ਾਮਲ ਹੁੰਦੇ ਆਏ ਨੇ। ਉਨ੍ਹਾਂ ਦੇ ਦਿਲ ਦੇ ਵਿਚ ਕਿਸੇ ਵੀ ਭਾਈਚਾਰੇ ਦੇ ਲਈ ਕੋਈ ਮੰਦਭਾਵਨਾ ਨਹੀਂ ਹੈ ਤੇ ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਜ਼ਰੂਰਤ ਪਈ ਤਾਂ ਉਹ SSC ਕਮਿਸ਼ਨ ਦੇ ਜਿਹੜੇ ਨੇ ਸਾਹਮਣੇ ਪੇਸ਼ ਹੋ ਕੇ ਵੀ ਆਪਣਾ ਪੱਖ ਰੱਖਣਗੇ ਤੇ ਮਾਫ਼ੀ ਮੰਗ ਲੈਣਗੇ। ਲੋ ਦੋਸਤੋ, ਇਹ ਸਨ ਜੀ ਗੱਲਾਂ ਬਾਤਾਂ ਤੇ ਇੱਕ ਮਾਈਨਿੰਗ ਦੇ ਉੱਤੇ ਵੀ ਰਿਪੋਰਟ ਆਪਾਂ ਚਲੋ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਦੇ ਦੌਰਾਨ ਹੀ ਕਰ ਲਾਂਗੇ ਕੰਪਲੀਟ। ਸਤਿ ਸ੍ਰੀ ਅਕਾਲ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ, ਕਿਵੇਂ ਰਿਹਾ ਵੀਕਐਂਡ ਜੀ?
1: ਵੀਕਐਂਡ ਵਧੀਆ ਰਿਹਾ ਜੀ
0: ਜੀ।
1: ਤੁਸੀਂ ਦੱਸ ਰਹੇ ਸੀ ਕਿ ਮੈਂ ਇੱਥੇ ਆਪਣੀ ਘੜੀ ਦਾ ਸੈੱਲ ਮੁੱਕ ਗਿਆ ਤੇ ਮੈਂ ਸੈੱਲ ਲੱਭ ਰਿਹਾ ਸੀ। ਤੁਸੀਂ ਕਿਹਾ ਨੱਕ ਦੇ ਵਿੱਚ 50,000 ਸੈੱਲ ਹੁੰਦੇ ਆ। ਹਾਂਜੀ, 50 ਲੱਖ ਬਾਰੇ ਬੋਲਿਆ ਜੀ।
0: 50 ਲੱਖ ਜੀ,
1: ਮੈਂ ਕਿਹਾ ਮੈਂ 50 ਲੱਖ ਤੇ ਮੈਨੂੰ ਇੱਕ ਨੀ ਸੀ ਲੱਭਦਾ ਪਿਆ ਜੀ
0: ਤੇ
1: ਅੱਛਾ ਜੀ, ਮੈਂ ਕਿਹਾ ਸ਼ਾਇਦ ਘੜੀ ਤਾਂ ਚੱਲ ਹੀ ਪਊਗੀ ਜੇ ਏਡਾ ਵੱਡਾ ਸਰੀਰ ਚੱਲ ਪੈਂਦਾ ਜੀ।
0: ਬਿਲਕੁਲ ਜੀ, ਨਹੀਂ ਬੰਦਾ ਵੈਸੇ ਤਾਂ ਬੈਟਰੀਆਂ ਦੇ ਚੱਲ ਰਿਹਾ ਅੱਜ ਦਾ, ਦੇਖੋ ਦਵਾਈਆਂ ਸਾਡੀਆਂ ਬੈਟਰੀਆਂ ਹੀ ਆ।
1: ਬਿਲਕੁਲ ਜੀ, ਨਾਲੇ ਨੱਕ ਬਾਰੇ ਤਾਂ ਇਹ ਗੱਲ ਕਹੀ ਹੈ ਜੀ, ਕਹਿੰਦੇ ਨੱਕ ਨੱਥ
0: ਜੀ
1: ਖਸਮ ਹੱਥ,
0: ਕਿਆ ਬਾਤ ਹੈ।
1: ਹਾਂਜੀ, ਕਿਰਤ ਤੱਕਾ ਦੇ
0: ਵਾਹ ਜੀ,
1: ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚੇ,
0: ਕਿਆ ਬਾਤ ਹੈ ਜੀ।
1: ਕਹਿੰਦੇ ਬੰਦੇ ਪਰਮਾਤਮਾ ਨੇ ਬੰਦੇ ਦੇ ਨੱਕ ਦੇ ਵਿਚ ਨੱਥ ਪਾਈ ਆ ਜਿਸ ਤਰੀਕੇ ਨਾਲ, ਹਾਂਜੀ, ਤੇ ਵਿਧੀ ਜਿਹੜੀ ਹੈਗੀ ਆ ਜਿਹਨੂੰ ਕਹਿ ਦਿੰਦੇ ਹੈਗੇ ਹਿੰਦੂ ਜਿਹਨੂੰ ਯੋਗ ਮਾਇਆ ਕਹਿੰਦੇ ਆ
0: ਜੀ,
1: ਉਹ ਜਿਹੜੀ ਹੈਗੀ ਆ ਬੰਦੇ ਦੇ ਨੱਕ ਦੇ ਵਿਚ ਨੱਥ ਦੇ ਤੌਰ ਤੇ ਕੰਮ ਕਰਦੀ ਆ ਜੀ। ਤੇ ਉਹ ਫਿਰ ਕਿਰਤ ਜਿਹੜੀ ਹੈਗੀ ਆ, ਕਿਰਤ ਕਰਨ ਵਾਸਤੇ ਬੰਦਾ ਜਿਹੜਾ ਹੈਗਾ ਕਿਰਤ ਉਹਨੂੰ ਧੱਕਾ ਮਾਰਦੀ ਆ ਤੇ ਉੱਥੇ ਲੈ ਜਾਂਦੀ ਆ ਅਮਰੀਕਾ ਮਿਸ਼ੀਗਨ
0: ਜੀ।
1: ਹਾਂਜੀ, ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸਾਚੇ,
0: ਕਿਆ ਬਾਤ ਹੈ।
1: ਤੁਸੀਂ ਫਿਨਲੈਂਡ ਬੈਠੇ ਆ ਜੀ ਤੇ ਇਸ ਕਰਕੇ ਇਹ ਕਿਰਤ ਜਿਹੜੀ ਆ ਇਹ ਬੰਦੇ ਨੂੰ ਲੈ ਜਾਂਦੀ
0: ਆ ਜੀ। ਪਰ ਸੈਣੀ ਸਾਹਿਬ ਜਦੋਂ
1: ਲਿਖੇ ਹੁੰਦੇ ਉੱਥੇ ਖਾਣੇ ਪੈਂਦੇ।
0: ਬਿਲਕੁਲ ਹੈ ਜੀ ਸੈਣੀ ਸਾਹਿਬ, ਇਹ ਤਾਂ ਹੈ ਜੀ, ਜਿੱਥੇ ਲਿਖਿਆ ਕਹਿੰਦੇ ਖਾਣੇ ਵਾਲੇ ਕਾ ਲਿਖਿਆ ਹੋਇਆ ਨਾ ਕਹਿੰਦੇ ਜੀ ਦਾਣੇ ਦਾਣੇ ਪੇ ਤੇ। ਵੈਸੇ ਸੈਣੀ ਸਾਹਿਬ ਜਦੋਂ ਆਪਾਂ ਯੋਗ ਦੀ ਗੱਲ ਕਰਦੇ ਆ ਜਾਂ ਚਲੋ ਨੱਕ ਦੀ ਆਪਾਂ ਗੱਲ ਕੀਤੀ ਆ, ਪਰ ਬਹੁਤ ਸਾਰੇ ਯੋਗੀ ਜਿਹੜੇ ਨੇ ਕੰਨ ਵੀ ਪੜਵਾਉਂਦੇ ਆ ਜਾਂ ਕਈਆਂ ਦੇ ਆਪਾਂ ਨੱਕ ਚ ਵੀ ਦੇਖਦੇ ਆ ਨਾ, ਜਿੱਦਾਂ ਵੀ ਔਰਤਾਂ ਕਈ ਇੱਥੇ ਸਾਡੇ ਯੂਰੋਪੀਅਨ ਕੁਝ ਜਿਹੜੇ ਨੇ ਇੱਕ ਸਪੈਸ਼ਲ ਮਤਲਬ ਕਿ ਗਰੁੱਪ ਨੇ ਉਹ ਬਲੈਕ ਕੱਪੜੇ ਜ਼ਿਆਦਾ ਪਾਉਂਦੇ ਆ ਕਿ ਉਹ ਜਿਹੜੀ ਆਪਣੀ ਗਬਲੀ ਹੱਡੀ ਆ ਨਾ ਨੱਕ ਦੀ ਉਹਨੂੰ ਉਹਦੇ ਵਿਚ ਮਤਲਬ ਕਿ ਉਹ ਨੱਥ ਨੀ ਮਤਲਬ ਕਿ ਉਹ ਜਿੱਦਾਂ ਆਪਾਂ ਬਾਲੀ ਨੀ ਪਾਈ ਦੀ ਜੀ, ਏਦਾਂ ਉਹ ਕੜਾ ਪਾਇਆ ਹੁੰਦਾ ਉਹਨਾਂ ਨੇ ਤੇ ਆਪਣੇ ਇੰਡੀਆ ਚ ਵੀ ਕਈ ਲੋਕ ਹੈਗੇ ਨੇ ਉਹ ਮਤਲਬ ਕਿ ਉਹ ਕਾਹਦੇ ਲਈ ਪਾਉਂਦੇ ਆ ਜੀ ਏਦਾਂ ਸੈਂਟਰ ਦੇ ਵਿਚ।
1: ਪਰ ਵੈਸੇ ਤਾਂ ਜਿਹੜਾ ਹੈਗਾ ਆ ਵੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਬਾਹਰੀ ਭੇਖ ਆ
0: ਜੀ,
1: ਬਟ ਇਹਦਾ ਸਾਇੰਟਿਫਿਕ ਮਤਲਬ ਵੀ ਹੈਗਾ ਆ ਕਿ ਇਹਨਾਂ ਨਰਵਸ ਦੇ ਵਿਚ ਜਿਹੜਾ ਹੈਗਾ ਆ ਕਿ ਇਹ ਮੰਨਿਆ ਜਾਂਦਾ ਹੈਗਾ ਕਿ ਪੁਰਾਣੀਆਂ ਜਿਹੜੀ ਰਿਸਰਚ ਜਿਹੜੀ ਆਯੁਰਵੈਦ ਦੀ ਵੀ ਹੈਗੀ ਆ ਵੀ ਇਹ ਫਿਰ ਸੈਕਸੁਅਲ ਵੀਨਸ ਹੁੰਦੀਆਂ
0: ਜਿਹੜੀਆਂ ਕਿ
1: ਉਸ ਸੈਂਸਿਟਿਵ ਪਾਰਟ ਜਿਹੜੇ ਹੁੰਦੇ ਉਹਨਾਂ ਨੂੰ ਮਤਲਬ ਜਿਹੜਾ ਹੈਗਾ ਇਹ ਫਿਰ ਉਹਨੂੰ ਕੰਟਰੋਲ ਮਤਲਬ ਕਰਦੀਆਂ ਹੈਗੀਆਂ ਜੀ। ਤੇ ਤੁਸੀਂ ਦੇਖੋ ਨਾ ਮਤਲਬ ਜਿਹੜੀਆਂ ਸਾਡੇ ਪੁਰਾਣੇ ਰਿਸ਼ੀ ਮੁਨੀ ਹੈਗੇ ਸੀ ਉਹ ਜਾਂ ਗੁਰੂ ਨਾਨਕ ਦੇਵ ਜੀ ਦੇ ਪੈਰਾਂ ਦੇ ਵਿਚ ਵੀ ਜਿਹੜੇ ਤੁਸੀਂ ਉਹ ਖੜਾਵਾਂ ਨੂੰ ਕਹਿੰਦੇ ਆ, ਖੜਾਵਾਂ ਜਿਹੜੀਆਂ ਹੁੰਦੀਆਂ ਉਹ ਹੁੰਦੀਆਂ ਪਟੇ ਵਾਲੀਆਂ ਜੀ, ਉੱਪਰ ਪਟਾ ਹੁੰਦਾ ਆ ਉਹਨੂੰ ਖੜਾਵਾਂ ਕਹਿੰਦੇ ਹੈਗੇ ਆ ਜੀ। ਜਿਹੜੀ ਇਹ ਕਿੱਲੀ ਹੁੰਦੀ ਹੈ ਨਾ, ਕਿੱਲੀ ਦੇ ਨਾਲ ਅੰਗੂਠੇ ਦੇ ਨਾਲ ਉਹ ਵਿੱਚ ਜਿਹੜੇ ਹੈਗੇ ਆ, ਇੱਥੇ ਵੀ ਇਹਦੀ ਹੈਗੀਆਂ ਕਹਿੰਦੇ ਸੈਕਸੁਅਲ ਮਤਲਬ ਜਿਹੜੀਆਂ ਹੈਗੀਆਂ ਹੁੰਦੀਆਂ ਵੀਨਸ ਜਿਹੜੀਆਂ ਸਪਰੈਸ ਕੀਤੀਆਂ ਜਾਂਦੀਆਂ ਤੇ ਇਹਦੇ ਨਾਲ ਜਿਹੜਾ ਹੈਗਾ ਆ ਵੀ ਉਹ ਸਰੀਰ ਤੇ ਕੰਟਰੋਲ ਰਹਿੰਦਾ ਜਾਂ ਹੋਰ ਮਤਲਬ ਜਿਹੜਾ ਆ ਉਹ ਆਪਣੇ ਸਰੀਰ